ਤੋਂ ਇੱਕ ਹੰਸਰਾਜ ਹੋਣਾ ਦੀ ਹੀਰ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਬਾਤ। ਸੋਰੀ, ਮੈਂ ਸਟਾਰਟਿੰਗ ਦੇ ਵਿੱਚ ਕੁਝ ਪ੍ਰੋਬਲਮ ਹੋਈ ਸੀ 10 ਮਿੰਟ ਪਹਿਲਾਂ, ਤੇ ਮੈਨੂੰ ਲੱਗਦਾ ਕਿ ਪਹਿਲਾ ਗੀਤ ਮੇਰੀ ਆਵਾਜ਼ ਵੀ ਜਿਹੜੀ ਹੈ ਉਹ ਨਹੀਂ ਪਹੁੰਚ ਸਕੀ ਤੁਹਾਡੇ ਤੱਕ। ਸੋ ਚੈੱਕ ਕੀਤਾ ਤੇ ਕੁਝ ਥੋੜੀ ਜਿਹੀ ਗਲਤੀ ਹੋਈ ਸੀ। ਸੋ ਇਸ ਵੇਲੇ 7:12 ਹੋ ਗਿਆ ਜੀ, 23 ਸੈਕਿੰਡ ਹੋ ਗਿਆ, ਨਿਊਯਾਰਕ ਦਾ ਟਾਈਮ ਆ, ਤੇ 23 ਅੱਜ ਹੈਗੀ 31, ਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ। ਤੋ ਦੋਸਤੋ, ਗੁਰਦਾਸ ਮਾਨ ਸਾਹਿਬ ਬਾਰੇ ਥੋੜੀ ਜਿਹੀ ਗੱਲ ਕਰ ਲਈਏ। ਉਨ੍ਹਾਂ ਦਾ ਸ਼ੋ ਜਿਹੜੇ ਅੱਜ ਕੱਲ ਕੈਨੇਡਾ ਦੇ ਵਿਚ ਹੋ ਰਿਹਾ, ਬੜੀ ਦੁਨੀਆਂ ਧੂਮ ਧਾਮ ਨਾਲ ਲੋਕ ਪਹੁੰਚ ਰਹੇ। ਜੋ ਕੁਛ ਪਿਛਲੀ ਵਾਰ ਹੋਇਆ ਸੀ ਲੱਗਦਾ ਕਿ ਸਾਡੇ ਲੋਕ ਜਿਹੜੇ ਆ ਉਹ ਗੱਲ ਨੂੰ ਭੁੱਲ ਗਏ ਆ। ਵੈਸੇ ਏਡੀ ਵੱਡੀ ਗੱਲ ਹੋ ਗਈ ਸੀ ਜਾਂ ਛੋਟੀ ਗੱਲ ਹੋ ਗਈ ਸੀ, ਉਹਦਾ ਲੋਕਾਂ ਨੇ ਵਿਰੋਧ ਤਾਂ ਬਹੁਤ ਕੀਤਾ। ਕਿਸਾਨ ਅੰਦੋਲਨ ਦੇ ਜਦੋਂ ਚੱਲ ਰਿਹਾ ਸੀ ਉਦੋਂ ਵੀ ਗੁਰਦਾਸ ਮਾਨ ਸਾਹਿਬ ਉੱਥੇ ਪਹੁੰਚੇ ਸੀ, ਲੋਕਾਂ ਦੇ ਵਿਚ ਗੁੱਸਾ ਸੀ, ਗਿਲੇ ਸੀ, ਪਰ ਉਨ੍ਹਾਂ ਕਈ ਵਾਰੀ ਮਾਫ਼ੀ ਵੀ ਮੰਗੀ, ਪਰ ਲੋਕਾਂ ਨੇ ਏਦਾਂ ਲੱਗਦਾ ਕਿ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। ਸੋ ਅੱਛੀ ਗੱਲ ਹੈ ਜੀ, ਜਦੋਂ ਬੰਦਾ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ, ਕਰ ਲੈਂਦੇ ਸਿੰਗਰਾਂ ਕੋਲੋਂ ਇਹੋ ਜਿਹੀਆਂ ਗੱਲਾਂ ਕਈ ਵਾਰੀ ਸਟੇਜ ਤੇ ਖਲੋ ਕੇ ਨਿਕਲ ਜਾਂਦੀਆਂ। ਸੋ ਠੀਕ ਹੈ, ਜੋ ਕੁਛ ਹੋਇਆ, ਬਹੁਤ ਅੱਛੇ ਸ਼ੋਅ ਚੱਲ ਰਿਹਾ, ਬੜੀ ਦੁਨੀਆਂ, ਬਹੁਤ ਲੋਕ ਜਿਹੜੇ ਉਨ੍ਹਾਂ ਦੇ ਪ੍ਰੋਗਰਾਮਾਂ ਦੇ ਵਿਚ ਪਹੁੰਚ ਰਹੇ ਆ, ਇਸ ਗੱਲ ਦੀ ਵੀ ਖੁਸ਼ੀ ਹੈ। ਚਲੋ ਅਗਲਾ ਗਾਣਾ ਸੁਣਦੇ, ਕਾਲਾ ਡੋਰੀਆ।

ਇੱਕ ਗੀਤ ਹੋਰ ਸੁਣਦੇ ਹਾਂ ਜੀ। ਬਹੁਤ ਹੀ ਪਿਆਰੀ ਆਵਾਜ਼ ਹੈ, ਬਹੁਤ ਹੀ ਪਿਆਰਾ ਅੰਦਾਜ਼ ਹੈ ਹਰਸ਼ਦੀਪ ਕੌਰ। ਇਹਨਾਂ ਨੂੰ ਮੈਂ ਮਿਲਿਆ ਵੀ ਹਾਂ, ਇਹਨਾਂ ਨੂੰ ਗੱਡੀ ਚ ਲੈ ਕੇ ਇਹਨਾਂ ਦਾ ਡੈਡੀ ਵੀ ਨਾਲ ਸੀ, ਕਾਫੀ ਲੰਬਾ ਟਾਈਮ ਇਹਨਾਂ ਦੇ ਨਾਲ ਗੁਜ਼ਾਰਿਆ। ਬਹੁਤ ਅੱਛੀ ਨੇਚਰ ਦੇ ਹੈਗੇ ਆ। ਸੋ ਉਹਨਾਂ ਦਾ ਗੀਤ ਕਾਲੇ ਰੰਗ ਦਾ ਪਰਾਂਦਾ।

0: लो दोस्तों, ये तुसी आज फोक सॉन्ग, प्यारे प्यारे सॉन्ग, टोटली फोक और वधिया पंजाबी, जो एक टाइम दे विच बजदे हुंदे सी रेडियो ते, ते उना दे बारे आपां गीतां नूं आनंद माणिया। सो हुण आपां चलदे हां जी प्यारियां प्यारियां खबरां वल। पर खबरां भी प्यारियां तो नहीं हुंदियां, खबरां तो हमेशा दुख देण वालियां, दर्द देण वालियां। जिहड़ियां असली खबरां हुंदियां उन्हां नूं असीं खुशी वाले माहौल दी गल करदे हां। इह सारियां खबरां किते ना किते जिहड़ियां हैगियां दुख देण वालियां हुंदियां। लोकां दे मरन दियां गल्लां सुनियां जांदियां, उत्थे इन्ने बंब डिगे, उत्थे इन्ने लोक मारे गए। ਇਹ ਕੁਛ ਹੋ ਰਿਹਾ ਜੀ ਅੱਜ ਕੱਲ ਦੁਨੀਆਂ ਦੇ ਉੱਤੇ ਕਾਫੀ ਚਿਰਾਂ ਬਾਅਦ। ਪਹਿਲਾਂ ਵੀ ਅਸੀਂ ਇਹ ਖਬਰਾਂ ਕਰਦੇ ਰਹੇ ਲਾਲ ਸਿੰਘ ਚੀਮਾ ਹੋਣੀ, ਕਿ ਜੋ ਕੁਛ ਗਾਜ਼ਾ ਪੱਟੀ ਦੇ ਵਿੱਚ ਹੁੰਦਾ ਸੀ ਕਾਫੀ ਲੰਮਾ ਟਾਈਮ ਉਹ ਚੱਲਦਾ ਰਿਹਾ, ਫਿਰ ਉਹ ਤੋਂ ਯੂਕਰੇਨ ਦੀ ਤੇ ਕਾਫੀ ਸਾਢੇ ਚਾਰ ਸਾਲ ਹੋ ਚੱਲੇ ਆ। ਰਸ਼ੀਆ ਦੀ ਜੰਗ ਜਿਹੜੀ ਆ ਉਹ ਲੱਗੀ ਹੋਈ ਆ। ਹੁਣ ਪਸਾਦ ਜਿਹੜਾ ਉਹ ਵੱਡਾ ਪਸਾਦ ਜਿਹੜਾ ਸਾਡੇ ਟਰੰਪ ਸਾਹਿਬ ਨੇ ਛੇੜ ਲਿਆ, ਤੇ ਇੱਕ ਇਸਰਾਇਲ ਵਾਲਾ ਜਿਹੜਾ ਪਾਗਲ ਜਿਹਾ ਬੰਦਾ ਹੈਗਾ ਉਹਨੇ ਪੰਗਾ ਲਿਆ, ਨਿੱਕਾ ਜਿਹਾ ਤੂੰ ਹੈਗਾ। ਔਰ ਬਲੀਵ ਕਰੋ ਕਿ ਜੇ ਅਮਰੀਕਾ ਮਦਦ ਨਾ ਕਰੇ ਤੇ ਇਰਾਨ ਜਿਹੜਾ ਹੈਗਾ ਦੋ ਦਿਨ ਦੀ ਮਾਰ ਆ ਉਹ ਸਾਰਾ ਇਰਾਨ ਦੇ ਮੋਹਰੇ। ਸੋ ਇਹ ਚੀਜ਼ਾਂ ਨੂੰ ਕਿਸੇ ਦੇ ਮੋਢਿਆਂ ਤੇ ਰੱਖ ਕੇ ਚਲਾਉਣੀਆਂ ਰਫਲਾਂ ਉਹ ਏਡੀ ਸੋਭਾ ਨਹੀਂ ਦਿੰਦੀਆਂ, ਉਹਦੇ ਘੱਟ ਹੀ ਹੁੰਦੇ ਆ। ਕਿਉਂਕਿ ਜਦੋਂ ਅਗਲੇ ਲੱਤ ਖਿੱਚ ਲੈਂਦੇ ਨਾ ਪਿੱਛੇ, ਕਿ ਭਾਈ ਜਦੋਂ ਜ਼ੋਰ ਪੈਂਦਾ ਨਾ ਪਿੱਛਿਓ, ਕਿ ਭਾਈ ਤੂੰ ਪਿੱਛੇ ਹੋ ਜਾ, ਤੂੰ ਕਿਹੜੇ ਚੱਕਰਾਂ ਚ ਪਿਆ, ਤੂੰ ਸਾਰਾ ਸਤਿਆਨਾਸ ਕਰੀ ਜਾਂਦਾ। ਜਦੋਂ ਲੱਤ ਖਿੱਚ ਲਈ ਤੇ ਚੀਮਾ ਸਾਹਿਬ ਫੇਰ ਕੀ ਹੋਏਗਾ?
1: ਫੇਰ ਬਖ ਸਾਹਿਬ ਜੀ ਇਹ ਹੋਣਾ, ਫੇਰ ਜਿਹੜੇ ਜਿਆਦਾ ਚਾਵਲ ਕੇ ਜਾਂਦੇ ਹੁੰਦੇ ਅੱਗੇ ਉਹਨਾਂ ਨੂੰ ਫੇਰ ਛਿੱਤਰ ਖਾ ਕੇ, ਫੇਰ ਉਹ ਜਿੱਦਾਂ ਕੁੱਤੇ ਲੜਦੇ ਹੋਣ ਤਾਂ ਉਹ ਇੱਕ ਜਿਹੜਾ ਮਾੜਾ ਹੁੰਦਾ ਉਹ ਪੂਛ ਦੇ ਕੇ ਲੱਤਾਂ ਦੇ ਵਿੱਚ ਪਾ ਕੇ ਪਾ ਦੇ, ਉਸੀ ਤਰ੍ਹਾਂ ਦੀ ਸਿਚੁਏਸ਼ਨ ਹੋਈ ਆ ਟਰੰਪ ਸਾਹਿਬ ਦੇ ਨਾਲ ਅੱਜ
0: ਕੱਲ ਅਸੀਂ ਪੂਛ ਲੈ ਕੇ ਭੱਜਣ ਵਾਲੇ ਹੀ ਆ ਲੱਗਦਾ।
1: ਹਾਂਜੀ ਹਾਂਜੀ ਤੇ ਹਰ ਸਾਹਿਬ ਜੀ ਇੱਕ ਤਾਂ ਦੇਖੋ ਮੈਂ ਅਜੇ ਆਹ ਜਿਹੜੀ ਖਬਰ ਤੁਹਾਨੂੰ ਦੱਸਣ ਲੱਗਾ ਇਹ ਆਪਾਂ ਛੋਟੇ ਸ਼ਬਦਾਂ ਚ ਨਿਬੇੜ ਦੇਣੀ ਹੈ ਕਿਉਂਕਿ ਇਹ ਬਹੁਤੇ ਡਿਟੇਲ ਦੇ ਵਿੱਚ ਮੇਰੇ ਕੋਲ ਹੈ ਨਹੀਂ ਅਜੇ। ਪਰ ਯੂ ਐਸ ਏ ਆ ਜਿਹੜਾ ਯੂਨਾਈਟਿਡ ਸਟੇਟਸ, ਉਨ੍ਹਾਂ ਨੇ ਚੇਤਾਵਨੀ ਵਾਰਨਿੰਗ ਦੇ ਦਿੱਤੀ ਆ ਕਿ ਜਿੰਨੇ ਅਮਰੀਕਨ ਜਿਹੜੇ ਹੈਗੇ ਆ ਸਾਊਦੀ ਅਰਬ ਦੇ ਵਿਚ ਆ ਉਹ ਭਾਈ ਦਰ ਜਾਓ, ਜਿੱਥੇ ਵੀ ਹੈਗੇ ਆ ਬਾਹਰ ਨਾ ਨਿਕਲੋ। ਤੇ ਇਸ ਤੋਂ ਅੱਗੇ ਆਪਾਂ ਖਬਰ ਸ਼ੁਰੂ ਕਰਦੇ ਆ। ਪਹਿਲੀ ਖਬਰ ਆ ਜਿਹੜੀ ਖਤ ਸਾਹਿਬ ਜੀ ਕਾਫੀ ਲੰਮੀ ਆ ਕਿਉਂਕਿ ਇਹ ਜਿਹੜੀ ਆ ਇਹ ਪੂਰੇ ਡਿਟੇਲ ਦੇ ਵਿਚ ਮੈਂ ਲਿਖੀ ਆ ਤੇ ਇਹਨੂੰ ਕਾਫੀ ਸਮਾਂ ਲੱਗਿਆ। ਤੇ ਇਹ ਗੱਲਬਾਤ ਇਸ ਤਰ੍ਹਾਂ ਖਤ ਸਾਹਿਬ ਜੀ, ਮਿਡਲ ਈਸਟ ਜਿਹਨੂੰ ਮੱਧ ਪੂਰਬੀ ਏਸ਼ੀਆ ਕਹਿੰਦੇ ਆ, ਉਥੇ ਖਾਕ ਸਾਹਿਬ ਜੀ ਉਹਦੇ ਵਿਚ ਇਕ ਪਾਸੇ ਦੁਨੀਆਂ ਦੀਆਂ ਦੋ ਪਾਵਰਫੁਲ ਹਸਤੀਆਂ ਅਮਰੀਕਾ ਤੇ ਇਜ਼ਰਾਇਲ, ਦੂਸਰੇ ਪਾਸੇ ਇਰਾਨ, ਜਿਸ ਉਪਰ 1979 ਤੋਂ ਯੂਰਪ, ਅਮਰੀਕਾ, ਇਜ਼ਰਾਇਲ ਅਤੇ ਹੋਰ ਬਹੁਤ ਸਾਰੇ ਦੇਸ਼ ਆ ਜਿਹੜੇ ਉਨ੍ਹਾਂ ਨੇ ਅਮਰੀਕਾ, ਯੂਰਪ ਤੇ ਇਜ਼ਰਾਇਲ ਦੇ ਦਬਾਅ ਹੇਠ ਜਿਹੜਾ ਹੈਗਾ ਉਹ ਸੈਂਕਸ਼ਨਾਂ ਲਾਈਆਂ ਹੋਈਆਂ ਇਜ਼ਰਾਇਲ ਦੇ ਉੱਤੇ। ਦੇਖੋ 1979 ਤੋਂ ਸਾਲ ਗਿਣ ਲਓ ਕਿੰਨੇ ਆ, ਉਹ ਹੋ ਗਏ 21 ਸਾਲ ਉਹ, ਤੇ 21 ਦੂਣਾ 42 ਤੇ 5 ਹੋਰ ਵਿਚ ਜੋੜ ਲਓ 42 ਤੇ 5 47 ਸਾਲ ਹੋ ਗਏ ਆ ਉਸ ਦੇਸ਼ ਦੇ ਉੱਤੇ। ਸਾਰੇ ਯੂਰਪ ਨੇ ਅਮਰੀਕਾ ਨੇ ਸੈਂਕਸ਼ਨਾਂ ਲਾਈਆਂ ਹੋਈਆਂ, ਉਹਦਾ ਮਾਲ ਨੀ ਵਿਕਣ ਦੇਣਾ, ਉਹਨੂੰ ਆਹ ਨੀ ਕਰਨ ਦੇਣਾ, ਉਹਨੂੰ ਉਹ ਨੀ ਕਰਨ ਦੇਣਾ, ਇਹ ਸਾਰਾ ਕੁਛ। ਪਰ ਫੇਰ ਵੀ ਉਹ ਜਿਹੜਾ ਦੇਸ਼ ਹੈ ਖਾਕ ਸਾਹਿਬ ਜੀ ਸਾਰੀ ਦੁਨੀਆਂ ਦੇ ਖਿਲਾਫ਼ ਕੱਲਾ ਲੜਦਾ ਰਿਹਾ ਔਰ ਉਹ ਝੁਕਿਆ ਨੀ। ਤੇ ਅੱਜ ਦੀ ਜਿਹੜੀ ਖਬਰ ਹੈ ਇਹਦੇ ਵਿਚ ਆਪਾਂ ਦੇਖਦੇ ਹਾਂ ਕਿ ਇਹ ਕਿੱਥੇ ਖੜਾ ਸਭ ਕੁਛ। ਤੇ 1979 ਤੋਂ ਖਾਕ ਸਾਹਿਬ ਜੀ ਯੂਰਪ, ਅਮਰੀਕਾ, ਇਜ਼ਰਾਇਲ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਅਮਰੀਕਾ, ਯੂਰਪ, ਇਜ਼ਰਾਇਲ ਦੇ ਦਬਾਅ ਹੇਠ ਸੈਂਕਸ਼ਨਾਂ, ਪਾਬੰਦੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਥੋਪੀਆਂ ਹੋਈਆਂ, ਇਹ ਸਭ ਕੁਝ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਦੋ ਧੜਿਆਂ ਵਿਚ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਉਪਰ ਕਾਬੂ ਪਾਉਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ। ਪਰ ਇਹ ਨੀਤੀ ਇਰਾਨ ਨੂੰ ਢਾ ਢੇਰੀ ਕਰਨ ਤੋਂ ਅਸਮਰਥ ਰਹੀ। ਖਾਕ ਸਾਹਿਬ ਜੀ ਸਾਰਾ ਜ਼ੋਰ ਲਾ ਲਿਆ, ਸਾਰਾ ਜ਼ੋਰ ਲਾ ਲਿਆ,
0: ਇਰਾਨ ਕਿੱਥੋਂ ਦਾ ਕਿੱਥੇ ਪਹੁੰਚਿਆ। ਅੱਜ ਕੱਲ ਜੇ ਜੰਗ ਦੀ ਗੱਲ ਕਰਦੇ ਆ ਤੇ ਕਿੱਥੋਂ ਉਹਦੇ ਕੋਲ ਇੰਨੀਆਂ ਮਿਜ਼ਾਈਲਾਂ ਆ ਗਏ ਪਾਬੰਦੀਆਂ ਲੱਗਣ ਦੇ ਬਾਵਜੂਦ ਵੀ, ਕਿਉਂਕਿ ਜਦੋਂ ਤੁਹਾਡੇ ਤੇ ਪਾਬੰਦੀਆਂ ਲੱਗਦੀਆਂ ਨਾ ਤੁਹਾਡਾ ਸਾਰਾ ਕੁਛ ਬੰਦ ਹੋ ਜਾਂਦਾ, ਤੁਹਾਡਾ ਤੇਲ ਪਾਬੰਦੀਆਂ ਲੱਗੀਆਂ ਨੇ ਕਿ ਤੁਸੀਂ ਤੇਲ ਨੀ ਵੇਚ ਸਕਦੇ ਦੂਜੇ ਮੁਲਕ ਨੂੰ, ਕਿਹਾ ਤੁਸੀਂ ਤੇਲ ਨੀ ਲੈ ਸਕਦੇ ਉਹਦੇ ਕੋਲੋਂ, ਜੇ ਨੀ ਕਰ ਸਕਦੇ ਵੋ ਨੀ ਕਰ ਸਕਦੇ, ਤੇ ਅੱਜ ਦੇ ਹਾਲਾਤ ਦੇ ਵਿਚ ਜਿੱਥੇ ਇਰਾਨ ਖੜਾ
1: ਬਿਲਕੁਲ
0: ਵੱਡੀ ਪਾਵਰ ਬਣ ਕੇ ਉਭਰਿਆ ਜੀ।
1: ਹਾਂਜੀ ਹਾਂਜੀ ਖਾਲਸਾ ਜੀ, ਦੇਖੋ ਪਾਬੰਦੀਆਂ ਦੀ ਹਾਲਾਤ ਆ, ਮੈਂ ਇੱਕ ਵਾਰੀ ਆਪਣੇ ਤੁਹਾਡੇ ਨਾਲ ਗੱਲਬਾਤ ਕੀਤੀ ਵੀ ਸੀ ਕਿ ਮੈਂ ਉਸ ਵੇਲੇ ਜਿੱਦਣ ਉਹਦੀ ਇਰਾਕ ਦੇ ਨਾਲ ਲੜਾਈ ਲੱਗੀ ਆ, ਉਹਦੇ ਪਿੱਛੇ ਤਾਂ ਸਾਰਾ ਅਮਰੀਕਾ ਯੂਰਪੀ ਸੀਗਾ ਤੇ ਮੈਂ ਉੱਥੇ ਸੀਗਾ ਇਰਾਨ ਦੇ ਵਿਚ। ਖਾਲਸਾ ਸਾਹਿਬ ਜੀ, ਉੱਥੇ ਨਾ ਕੋਈ ਦਵਾਈ ਮਿਲਦੀ ਸੀ, ਖੰਡ ਆ ਜਿਹੜੀ ਉਹ ਜਾਣੀ ਬੰਦ ਹੋ ਗਈ ਸੀਗੀ, ਤੇ ਅਸੀਂ ਚਾਹ ਪੀਣ ਵਾਸਤੇ ਕੀ ਕਰੀਦਾ ਸੀ, ਉਹ ਨਿੱਕੀਆਂ ਨਿੱਕੀਆਂ ਆਪਣੇ ਇੱਥੇ ਅਮਰੀਕਾ ਚ ਵੀ ਛੋਟੀ ਜਿਹੀ ਕੈਂਡੀ ਹੁੰਦੀ, ਨਿੱਕੀ ਜਿਹੀ ਉਹ ਹੁੰਦੀ ਹੈ ਐਵੇਂ ਜਿੱਦਾਂ ਇੱਕ ਖੰਡ ਦੀ ਉਹ ਡਲੀਆਂ ਕਿਊਬ ਸ਼ੂਗਰ ਦੇਖੀ ਹੋਈ ਆ ਤੁਸੀਂ, ਉਹ ਚੌਰਸ ਜਾਏ ਏਦਾਂ ਦੀ ਉਹ ਹੁੰਦੀ ਸੀ, ਤੇ ਉਹ ਲੈ ਕੇ ਉਹ ਗੋਲੀਆਂ ਲਿਆ ਕੇ ਰੱਖ ਲੈਣੀ, ਉਹ ਜੀਵ ਤੇ ਰੱਖ ਲੈਣੀ ਤੇ ਰੱਖ ਕੇ ਚਾਹ ਪੀ ਲੈਣੀ। ਸੋ ਇਹ ਹਾਲਾਤ ਉੱਥੇ ਸੀਗੇ, ਦਵਾਈਆਂ ਨਹੀਂ ਸੀ ਮਿਲਣੀਆਂ, ਪਰ ਉਦੋਂ ਤੋਂ ਲੈ ਕੇ ਹੁਣ ਤੀਕਰ ਦੇਖੋ ਜਿਹੜਾ ਦੇਸ਼ ਸੀਗਾ ਉਹ ਫੇਰ ਵੀ ਜਿਹੜਾ ਆਪਣੇ ਆਪ ਨੂੰ ਚੱਲਦਾ ਰੱਖ ਸਕਿਆ ਤੇ ਉਹ ਦਵਿਆ ਨਹੀਂ। ਤੇ ਹੁਣ ਡਾਕਟਰ ਸਾਹਿਬ ਜੀ ਕੀ ਆ, ਇਹ ਜਿਹੜੀਆਂ ਸਭ ਕੁਛ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਉਥੋਂ ਦੇ ਦੋ ਧੜਿਆਂ ਵਿਚ ਉਨ੍ਹਾਂ ਨੂੰ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਜਿੱਦਾਂ ਤੇਲ ਲਾ ਲਓ ਜਾਂ ਹੋਰ ਉਹਨਾਂ ਦੇ ਮਿੱਠਾ ਮੇਵਾ ਜਿਹੜਾ ਬਹੁਤ ਆਉਂਦਾ ਹੁੰਦਾ ਸੀ ਇਰਾਨ ਤੋਂ ਪਰ ਹੁਣ ਬੰਦ ਬੰਦ ਹੋ ਗਿਆ, ਤੇ ਉਹਨਾਂ ਨੂੰ ਕਾਬੂ ਉਹਨਾਂ ਤੇ ਰੱਖਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ, ਪਰ ਇਹ ਨੀਤੀ ਇਰਾਨ ਨੂੰ ਢਾਹ ਢੇਰੀ ਕਰਨ ਤੋਂ ਅਸਮਰਥ ਰਹੀ। 2024 ਵਿਚ ਅਮਰੀਕਾ ਵਿਚ ਚੋਣਾਂ ਹੋਣਾ ਅਤੇ ਫਿਰ ਤੋਂ ਇਕ ਬਹੁਤ ਵੱਡੇ ਵਪਾਰੀ ਡੋਨਲਡ ਟਰੰਪ ਸਾਹਿਬ ਨੂੰ ਪ੍ਰੈਜੀਡੈਂਟ ਚੁਣਿਆ ਗਿਆ ਜਾਂ ਚੁਣਵਾਇਆ ਗਿਆ, ਕਿਉਂਕਿ ਪ੍ਰੈਜੀਡੈਂਸੀ ਪਿੱਛੇ ਵੀ ਖਾਲਸਾ ਵੀ ਹੋਰ ਹਸਤੀਆਂ ਹੁੰਦੀਆਂ ਜਿਹੜੀਆਂ ਉਹਦੇ ਉਹਨੂੰ ਅੱਗੇ ਲਿਆਉਂਦੀਆਂ ਆ। ਤੇ ਦੁਨੀਆਂ ਦੇ ਦੋ ਤੇਲ ਦੇ ਸੋਮਿਆਂ ਵੈਨਜ਼ੂਏਲਾ ਅਤੇ ਇਰਾਨ ਉਪਰ ਕਬਜ਼ਾ ਕਰਨ ਦੀ ਤਕਨੀਕਾਂ ਨੂੰ ਲਾਗੂ ਕੀਤਾ ਗਿਆ। ਵੈਨਜ਼ੂਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਦੂਰੋ ਉਪਰ ਨਸ਼ੀਲੇ ਪਦਾਰਥ ਅਮਰੀਕਾ ਨੂੰ ਭੇਜਣ ਦੀਆਂ ਤੋਹਮਤਾਂ ਲਗਾਈਆਂ ਗਈਆਂ ਪਰ ਗੱਲ ਬਣ ਨਾ ਸਕੀ ਅਤੇ ਉਥੋਂ ਦੀ ਪਰਜਾ ਨੂੰ ਉਸ ਖਿਲਾਫ਼ ਭੜਕਾਉਣ ਵਾਲੀ ਨੀਤੀ ਕਾਮਯਾਬ ਨਾ ਹੋ ਸਕੀ। ਫਿਰ ਇਕ ਰਾਤ ਅਮਰੀਕਾ ਦੀ ਫੌਜ ਨੇ ਰਾਤ ਦੇ ਹਨੇਰੇ ਵਿਚ ਨਿਕੋਲਸ ਮਦੂਰੋ ਨੂੰ ਗੁਮਰਾਹ ਕਰਕੇ ਅਮਰੀਕਾ ਲਿਆਂਦਾ ਗਿਆ ਅਤੇ ਜੇਲ੍ਹ ਵਿਚ ਬੰਦ ਕਰ ਦਿੱਤਾ ਕਰ ਲਿਆ ਗਿਆ ਅਤੇ ਉਸਦੀ ਪਤਨੀ ਵੀ ਅਮਰੀਕਾ ਦੀ ਜੇਲ੍ਹ ਵਿਚ ਬੰਦ ਕੀਤੀ ਗਈ। ਰੌਲਾ ਸਿਰਫ ਵੈਨਜ਼ੂਏਲਾ ਦੇ ਤੇਲ ਤੇ ਡਾਕਾ ਮਾਰਨਾ ਸੀ। ਵਿਚ ਵਿਚਾਲੇ ਗ੍ਰੀਨਲੈਂਡ ਉਪਰ ਕਬਜ਼ਾ ਕਰਨ ਵਾਲਾ ਮਾਮਲਾ ਸਫਲ ਨਾ ਹੋ ਸਕਿਆ ਅਤੇ ਕੈਨੇਡਾ ਨੂੰ ਅਮਰੀਕਾ ਦਾ ਅਕਮਜਮਾ ਸੂਬਾ ਬਣਾਉਣ ਵਾਲੀ ਗੱਲਬਾਤ ਵੀ ਜਿਹੜੀ ਸਿਰੇ ਨਾ ਚੜ ਸਕੀ। ਵੈਨਜ਼ੂਏਲਾ ਦਾ ਰਾਜ ਖੋਣ ਕਾਰਨ ਟਰੰਪ ਸਾਹਿਬ ਬਹੁਤ ਬਹਾਦਰ ਬਣ ਗਏ ਅਤੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਟਰੰਪ ਸਾਹਿਬ ਨਾਲ ਗੰਢ ਜੋੜ ਕਰਕੇ ਜਿਣੀ ਮਿਣੀ ਸਾਜਿਸ਼ ਘੜੀ ਜਿਸ ਵਿਚ ਇਰਾਨ ਦੇ ਤੇਲ ਤੇ ਕਬਜ਼ਾ ਕਰਨਾ ਚਾਹਿਆ। ਇਜ਼ਰਾਈਲੀ ਲੀਡਰ ਦੀ ਆਪਣੀ ਸਮਰਥਾ ਕਮਜ਼ੋਰ ਸੀ ਜਿਸ ਕਾਰਨ ਨੇਤਾਨਯਾਹੂ ਨੇ ਟਰੰਪ ਸਾਹਿਬ ਨੂੰ ਨਾਲ ਰਲਾ ਕੇ ਫਸਾ ਲਿਆ ਤੇ ਆਪ ਲਿਬਨਾਨ ਦੀ ਧਰਤੀ ਹੜੱਪਣ ਅਤੇ ਇਰਾਨ ਦਾ ਤੇਲ ਲੁੱਟਣ ਵਿਚ ਅਮਰੀਕਾ ਨਾਲ ਭਾਈਵਾਲੀ ਬਣਾ ਲਈ। ਸੋ ਸਾਂਝ ਪਾ ਲਈ ਕਿ ਆਪਾਂ ਦੋਨੇ ਰਾਤੇ ਕਰਦੇ ਹਾਂ ਕਿਉਂਕਿ ਮੇਰੇ ਕੱਲੇ ਦੀ ਬਸ ਦੀ ਗੱਲ ਨਹੀਂ ਹੈ ਇਹ, ਹੁਣ ਪਤਾ ਕੀਤਾ ਜਾ ਉਹਨੂੰ। ਤੇ 28 ਫਰਵਰੀ ਵਾਲੇ ਦਿਨ ਖਾਕਸਾ ਇਜ਼ਰਾਈਲ ਅਤੇ ਅਮਰੀਕਾ ਨੇ ਇਰਾਨ ਉਪਰ ਧਾਵਾ ਬੋਲ ਦਿੱਤਾ, ਇਹ ਸੋਚਦੇ ਹੋਏ ਕਿ ਵੈਨਜ਼ੂਏਲਾ ਦੀ ਤਰ੍ਹਾਂ ਇਕ ਦੋ ਦਿਨਾਂ ਵਿਚ ਇਰਾਨ ਦੇ ਆਗੂਆਂ ਨੂੰ ਬੰਬਾਂ ਨਾਲ ਜਿਹੜਾ ਉਡਾ ਦਿੱਤਾ ਜਾਵੇਗਾ ਅਤੇ ਨੂੰ ਗੁਮਰਾਹ ਕਰਕੇ ਬਾਕੀ ਬਚੇ ਖੁਚਿਆਂ ਨੂੰ ਜੇਲਾਂ ਵਿਚ ਡੱਕ ਦਿੱਤਾ ਜਾਏਗਾ ਅਤੇ ਤੇਲ ਦੀ ਲੁੱਟ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ। ਪਰ ਵੱਖਰੇ ਵੱਖਰੇ ਨਿਊਜ਼ ਸੋਰਸਿਸ ਦੀਆਂ ਖਬਰਾਂ ਵਿਚੋਂ ਇਹ ਸਾਹਮਣੇ ਆ ਰਿਹਾ ਹੈ ਕਿ ਇਰਾਨ ਕੀ ਹੈ, ਉਨ੍ਹਾਂ ਨੂੰ ਪਤਾ ਲੱਗਦਾ ਪਈ ਇਰਾਨ ਕੀ ਆ, ਨਾ ਤਾਂ ਇਜ਼ਰਾਈਲ ਨੂੰ ਅੰਦਾਜ਼ਾ ਸੀ ਅਤੇ ਨਾ ਹੀ ਅਮਰੀਕਾ ਨੂੰ, ਇਨ੍ਹਾਂ ਦੋਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇਜ਼ਰਾਈਲ ਇਰਾਨ ਦੇ ਕੋਲ ਇੰਨਾ ਮਸਾਲਾ ਜਿਹੜਾ ਉਹ ਹੈਗਾ। ਇਨ੍ਹਾਂ ਨੇ ਸੋਚਿਆ ਸੀ ਕਿ ਇਕ ਦੋ ਦਿਨਾਂ ਦੇ ਵਿਚ ਆਪਾਂ ਉਹਨੂੰ ਇਕੋ ਰਾਤ ਲੱਗੀ ਆ ਜਿਹੜੀ ਵੈਨਜ਼ੂਏਲਾ ਦਾ ਮਦੂਰੋ ਸੀਗਾ ਤੇ 5-7 ਘੰਟਿਆਂ ਦੇ ਵਿਚ ਜਾ ਕੇ ਉਹਨੂੰ ਫੜ ਕੇ ਲਿਆਂਦਾ ਤੇ ਇਨ੍ਹਾਂ ਨੇ ਸੋਚਿਆ ਸੀ ਕਿ ਚਲੋ ਇੱਥੇ ਵੱਧ ਤੋਂ ਵੱਧ ਹੋਏਗਾ ਤੇ ਇਕ ਹਫ਼ਤਾ ਲੱਗ ਜਾਣਾ, ਪਰ ਉਹ ਗੱਲ ਬਣੀ। 28 ਫਰਵਰੀ ਤੋਂ ਅੱਜ 31 ਮਾਰਚ ਹੈ। ਖਬਰਾਂ ਸੁਣ ਕੇ ਅੰਦਾਜ਼ਾ ਲੱਗ ਰਿਹਾ ਕਿ ਅਮਰੀਕਾ ਤਾਂ ਇਰਾਨ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਪਰ ਇਰਾਨ ਨਹੀਂ ਛੱਡ ਰਿਹਾ। ਸਾਰਾ ਯੂਰਪ ਤੁਸੀਂ ਕੁਛ ਕਹਿਣ ਲੱਗੇ ਸੀ ਸਾਹਿਬ?
0: ਬਿਲਕੁਲ ਸਹੀ ਕਹਿ ਰਹੇ ਹੋ ਜੀ।
1: ਹਾਂਜੀ ਤੇ ਛੁਡਾਉਣਾ ਚਾਹੁੰਦਾ ਪਰ ਇਰਾਨ ਛੱਡ ਨਹੀਂ ਰਿਹਾ। ਸਾਰਾ ਯੂਰਪ ਸਾਰਾ ਏਸ਼ੀਆ ਟਰੰਪ ਅਤੇ ਨੇਤਾਨਯਾਹੂ ਨੂੰ ਲਾਹਨਤਾਂ ਪਾ ਰਿਹਾ ਅਤੇ ਤੇਲ ਦੀਆਂ ਕੀਮਤਾਂ ਤੋਂ ਸਟਿਆ ਹੋਇਆ ਲੜਾਈ ਬੰਦ ਕਰਵਾਉਣ ਲਈ ਹਿਲਕ ਰਿਹਾ ਅਤੇ ਹਰ ਰੋਜ਼ ਇਕ ਇਕ ਕਰਕੇ ਯੂਰਪੀਅਨ ਦੇਸ਼ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਇਰਾਨ ਉਪਰ ਹਮਲੇ ਕਰਨ ਵਾਲੇ ਜਿਹੜੇ ਜਹਾਜ਼ ਆ ਉਨ੍ਹਾਂ ਨੂੰ ਰੋਕ ਰਹੀਆਂ। ਸਾਰੇ ਕਹੀ ਜਾਂਦੇ ਆ, ਕਦੇ ਇਕ ਕਹਿੰਦਾ ਦੂਜਾ ਫਿਰ ਨਾਲ ਆ ਜਾਂਦਾ ਤੀਜਾ, ਉਹ ਸਾਰੇ ਹੌਲੀ ਹੌਲੀ ਆ ਜਿਹੜੇ ਬੰਦ ਕਰੀ ਜਾਂਦੇ ਆ ਕਿ ਤੂੰ ਸਾਡੇ।
0: ਚੀਮਾ ਸਾਹਿਬ ਕਦੀ ਸੋਚਿਆ ਵੀ ਨੀ ਹੋਣਾ ਦੁਬਈ ਨੇ, ਸਾਊਦੀ ਅਰਬ ਨੇ ਜਾਂ ਕੁਵੈਤ ਨੇ ਜਾਂ
1: ਬਿਲਕੁਲ
0: ਇਹਨਾਂ ਨੇ ਸੋਚਿਆ ਵੀ ਨੀ ਹੋਣਾ ਕਿ ਇਰਾਨ ਸਾਡੇ ਤੇ ਵੀ ਅਟੈਕ ਕਰ ਸਕਦਾ, ਕਦੀ ਵੀ
1: ਬਿਲਕੁਲ ਬਿਲਕੁਲ ਸੁਪਨਾ ਵੀ ਨੀ ਲਿਆ।
0: ਉਹਨੇ ਸਟ੍ਰੈਟਜੀ ਦੇਖੋ ਉਹਨਾਂ ਨੇ ਕਿਆ ਤਰੀਕੇ ਦੇ ਨਾਲ ਅਮਰੀਕਾ ਦੀਆਂ ਜਿਹੜੀਆਂ ਬੇਸਾਂ ਸੀ ਉਹਦੇ ਉਪਰ ਬੰਬਾਰੀ ਕਰਕੇ ਬਹੁਤ ਸਾਡੇ ਜਵਾਨਾਂ ਨੂੰ ਸ਼ਹੀਦ ਕੀਤਾ, ਬਹੁਤ ਕੁਛ ਹੋਇਆ। ਕਿਉਂਕਿ ਜਿਹੜਾ ਫੌਜੀ ਆ ਉਹਨੂੰ ਤਾਂ ਵਿਚਾਰੇ ਦੀ ਡਿਊਟੀ ਹੁੰਦੀ ਹੈ ਜੀ, ਚਾਹੇ ਕਿਸੇ ਵੀ ਕੰਟਰੀ ਦਾ ਹੋਵੇ ਉਹਦੀ ਡਿਊਟੀ ਲਾਈ ਜਾਂਦੀ, ਚੱਲ ਵੀ ਉੱਥੇ ਜਾ ਕੇ ਬੈਠੋ ਉੱਥੋਂ ਜੰਗ ਲੜਨੀ, ਉਹਨਾਂ ਨੇ ਤੇ ਆਪਣਾ ਕੰਮ ਕਰਨਾ ਹੀ ਹੁੰਦਾ ਵਾ।
1: ਪਰ
0: ਇਰਾਨ ਜਿਹੜਾ ਹੈਗਾ ਉਹ ਇਹ ਨੀ ਦੇਖਦਾ ਕਿ ਵੀ ਮੇਰੇ ਫੌਜੀ, ਉਹ ਜਜ਼ਬਾਤੀ ਹੋ ਕੇ ਲੜਦੇ ਆ ਜੀ।
1: ਹਾਂਜੀ ਬਿਲਕੁਲ ਬਿਲਕੁਲ, ਉਹ ਆਪਣੇ ਜਿੱਦਾਂ ਗੁਰੂ ਦਸਵੇਂ ਪਾਤਸ਼ਾਹ ਦਾ ਫਲਸਫਾ ਸੀ ਇਹਨਾਂ ਦਾ, ਉਹੀ ਫਲਸਫਾ ਸਤਿ ਸਾਹਿਬ ਜੀ, ਇਰਾਨ ਦਾ ਝੰਡਾ ਤੇ ਇਰਾਨ ਦੀਆਂ ਜਿਹੜੀਆਂ ਆਪਾਂ ਚਿੱਠੀਆਂ ਦੇ ਉੱਤੇ ਟਿਕਟਾਂ ਲਾਈ ਦੀਆਂ ਨਾ, ਉਹਨਾਂ ਦੇ ਉੱਤੇ ਵੀ ਉਹ ਜਿਹੜਾ ਖਾਲਸੇ ਦਾ ਨਿਸ਼ਾਨ ਆਉਂਦਾ ਆ, ਉਹਦੇ ਵਿੱਚ ਥੋੜੀ ਉਹਨਾਂ ਨੇ ਤਬਦੀਲੀ ਲਿਆਂਦੀ ਹੋਈ ਆ, ਪਰ ਹੈ ਉਹੀ ਬੇਸਿਕਲੀ ਉਹੀ ਆ। ਤੇ ਹੁਣ ਕੀ ਆ ਖਾਲਸ ਸਾਹਿਬ ਵਿਰਕ ਰਿਹਾ ਅਤੇ ਹਰ ਰੋਜ਼ ਇਕ ਇਕ ਕਰਕੇ ਯੂਰਪੀਅਨ ਦੇਸ਼ ਆ ਜਿਹੜੇ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਇਰਾਨ ਉਪਰ ਹਮਲੇ ਕਰਨ ਤੋਂ ਰੋਕ ਰਿਹਾ। ਸੋ ਖਾਕ ਸਾਹਿਬ ਜੀ, ਅੱਜ ਦੀ ਜਿਹੜੀ ਕਹਾਣੀ ਆ ਉਹ ਇਹ ਆ ਕਿ ਪਹਿਲਾਂ ਤਾਂ ਉਹ ਕਹਿੰਦੇ ਸੀਗੇ ਭਈ ਸਾਡੇ ਜਿਹੜਾ ਸਾਡੇ ਦੇਸ਼ ਦੇ ਵਿਚ ਤੁਹਾਡਾ ਦੇਸ਼ ਆ ਅਮਰੀਕਾ ਦਾ ਅੱਡਾ ਆ, ਉਥੋਂ ਤੁਸੀਂ ਜਹਾਜ਼ ਅੜਾ ਕੇ ਇਰਾਨ ਦੇ ਉੱਤੇ ਹਮਲਾ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਇਜਾਜ਼ਤ ਨਹੀਂ ਦੇਣੀ। ਪਰ ਅੱਜ ਦੀ ਖ਼ਬਰ ਆ ਜਿਹੜੀ ਖਾਕ ਸਾਹਿਬ ਜੀ ਉਹਦੇ ਮੁਤਾਬਕ ਕੀ ਆ ਕਿ ਅੱਜ ਫਰਾਂਸ ਅਤੇ ਇਟਲੀ ਆ ਜਿਹੜੇ ਨੇ ਅਮਰੀਕਾ ਦੇ ਜਿਹੜੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਿਹੜੇ ਜਹਾਜ਼ ਆ ਖਾਕ ਸਾਹਿਬ ਜਿਹੜੇ ਉਥੇ ਜਾ ਕੇ ਹਮਲੇ ਕਰਦੇ ਆ, ਜਿਹੜੇ ਉਹ ਚਾਰ ਚਾਰ ਇੰਜਣਾਂ ਵਾਲੇ ਵੱਡੇ ਜਹਾਜ਼ ਹੁੰਦੇ, ਉਹ ਦੂਰੋਂ ਜਾ ਕੇ ਉਪਰੋਂ ਬੰਬ ਮਾਰਦੇ ਆ ਜਿਹੜੇ ਦੂਰ ਤੋਂ, ਉਹ ਜਹਾਜ਼ ਆ ਜਿਹੜੇ ਖਾਕ ਸਾਹਿਬ ਜੀ ਇਹਨਾਂ ਦੋਨਾਂ ਦੇਸ਼ਾਂ ਨੇ ਆਪਣੀ ਦੇਸ਼ ਦੇ ਸਪੇਸ ਉਪਰ ਵੀ ਲੰਘਣਾ, ਉਹ ਕਹਿੰਦਾ ਨਹੀਂ ਅਸੀਂ ਨਹੀਂ ਦੇਣਾ ਉਪਰ ਨਹੀਂ
0: ਦੇਣਾ। ਇਟਲੀ ਨੇ, ਇਟਲੀ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਬਿਲਕੁਲ ਉਹ ਜਹਾਜ਼ ਤਾਰਨਾ ਸੀ, ਉਹਨੇ ਕਿਹਾ ਇੱਥੇ ਮੈਂ ਨਹੀਂ ਉਤਰਨ ਦੇਣਾ,
1: ਮੈਂ ਨਹੀਂ ਉਤਰਨ ਦੇਣਾ, ਉਹਨੇ ਜਵਾਬ ਦਿੱਤਾ ਬਿਲਕੁਲ, ਉਹ ਕਹਿੰਦੇ ਉਪਰ ਵੀ ਨਹੀਂ ਲੰਘਣ ਦੇਣਾ ਅਸੀਂ, ਇੱਥੇ ਉਤਾਰਨਾ ਤਾਂ ਅਸੀਂ ਇੱਕ ਪਾਸੇ ਰਹਿ ਗਿਆ। ਸੋ ਇੰਨੇ ਹਾਲਾਤ ਆ ਜਿਹੜੇ ਖਾਕ ਸਾਹਿਬ ਜੀ ਉਹ ਹੋ ਗਏ, ਇੱਥੋਂ ਤੀਕਰ ਪਹੁੰਚ ਗਏ ਆ। ਅੱਜ ਫਰਾਂਸ ਤੇ ਇਟਲੀ ਨੇ ਅਮਰੀਕਾ ਦੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਹਾਜ਼ਾਂ ਨੂੰ ਆਪਣੀ ਹਵਾ ਅਤੇ ਅਸਮਾਨ ਵਿਚੋਂ ਲੰਘਣਾ ਬੰਦ ਕਰ ਦਿੱਤਾ।
0: ਚੀਮਾ ਸਾਹਿਬ ਇੱਕ ਹੋਰ ਵੀ ਭੜਥੂ ਪਿਆ ਜੀ ਅੱਜ ਕੱਲ ਦੀ ਬੜੀਆਂ ਖਬਰਾਂ ਆ ਰਹੀਆਂ ਕਿ ਸੈਨੇਟਰ ਐਂਡ ਕਾਂਗਰਸਮੈਨ ਸਾਰੇ ਰਣ ਦੇ ਚੱਕਰ ਦੇ ਵਿਚ, ਚਾਹੇ ਉਹ ਡੈਮੋਕ੍ਰੇਟ ਚਾਹੇ ਰਿਪਬਲਿਕਨ, ਉਹ ਕਿਸੇ ਤਰੀਕੇ ਦੇ ਨਾਲ ਜਲਦੀ ਤੋਂ ਜਲਦੀ ਜਿਹੜਾ ਨਾ ਉਹ ਫਾਰਗ ਕਰਨਾ ਚਾਹੁੰਦੇ ਆ ਜੀ,
1: ਲੜਾਈ ਬੰਦ ਕਰ। ਹਾਂ ਬਿਲਕੁਲ ਬਿਲਕੁਲ, ਲੜਾਈ ਬੰਦ ਕਰਨਾ ਖਾਕ ਸਾਹਿਬ ਜੀ, ਲੋਕਾਂ ਦਾ ਧੂਆਂ ਨਿਕਲਿਆ ਪਿਆ
0: ਬਿਲਕੁਲ।
1: ਅੱਜ ਮੈਂ ਉਹ ਗੈਸ ਪਾ ਕੇ ਆਇਆ $85 ਤੋਂ ਉਪਰ ਖਾਕ ਸਾਹਿਬ ਜੀ, ਮੇਰੇ ਪਿੱਛੇ ਦੇ ਵਿਚ $85 ਤੋਂ ਉੱਤੇ ਦੀ ਗੈਸ ਪੈ ਗਈ,
0: ਧੂਆਂ ਨਿਕਲ ਜਾਂਦਾ ਬੰਦੇ ਦਾ ਘੁੰਮਦਾ,
1: ਹਾਲਾਂਕਿ ਮੈਂ ਕਦੇ ਘਰੋਂ ਬਾਹਰ ਇੱਥੇ ਜਾਂ ਬੈਂਕ ਤੇ ਜਾਣਾ ਹੁੰਦਾ ਜਾਂ ਮਾੜਾ ਮੋਟਾ ਹੋਰ ਕੰਮ ਕੋਈ ਆਪਣੀ ਸਿਸਟਰਾਂ ਦੇ ਘਰ ਚਲ ਗਏ, ਇੱਥੇ ਤੀਕਰ ਮੈਂ ਡਰਾਈਵ ਨਹੀਂ ਕਰਦਾ, ਫੇਰ ਵੀ ਆ ਜਿਹੜੀ ਗੈਸ ਹੈ ਜਿਹੜੀ ਉਹ ਇੰਨੀ ਮਹਿੰਗੀ ਹੋ ਚੁੱਕੀ ਆ। ਤੇ ਫਰਾਂਸ ਨੇ ਇਜ਼ਰਾਇਲ ਨੂੰ ਹਥਿਆਰ ਲੈ ਕੇ ਜਾ ਰਹੇ ਜਹਾਜ਼ ਨੂੰ ਆਪਣੇ ਦੇਸ਼ ਉਪਰੋਂ ਲੰਘਣ ਤੋਂ ਰੋਕ ਦਿੱਤਾ। ਸੋ ਇਹ ਜਹਾਜ਼ ਆ ਜਿਹੜਾ ਖਾਕ ਸਾਹਿਬ ਜੀ ਫਰਾਂਸ ਦੀ ਧਰਤੀ ਦੇ ਉੱਪਰ ਦੀ ਲੰਘ ਰਿਹਾ ਸੀ ਤੇ ਇਹਨੇ ਜਾਣਾ ਸੀ ਇਜ਼ਰਾਇਲ ਨੂੰ ਜਿਹੜੇ ਹਥਿਆਰ ਦੇਣ ਵਾਸਤੇ, ਉਹ ਕਹਿੰਦੇ ਨਹੀਂ ਅਸੀਂ ਤੁਹਾਨੂੰ ਆਪਣੇ ਦੇਸ਼ ਦੀ ਧਰਤੀ ਉੱਤੇ ਦੀ ਨਹੀਂ ਲੰਘਣ ਦੇਣਾ। ਤੇ ਜਿਹੜਾ ਇਟਲੀ ਆ ਉਹਦਾ ਖਾਕ ਸਾਹਿਬ ਜੀ ਸਿਸਲੀ ਸ਼ਹਿਰ ਦਾ ਨਾਮ ਬਹੁਤ ਸੱਜਣਾ ਨੇ ਸੁਣਿਆ ਹੋਣਾ ਕਿ ਉਹ ਸਿਸਲੀ ਦਾ ਜਿਹੜਾ ਮਾਫੀਆ ਖਾਕ ਸਾਹਿਬ ਜੀ ਦੁਨੀਆ ਦੇ ਵਿਚ ਕਿਸੇ ਵੇਲੇ ਆਇਆ ਹੋਇਆ ਸੀ,
0: ਉੱਥੋਂ ਹੀ ਮਾਫੀਆ ਦਾ ਨਾਂ ਤੁਰਿਆ ਨਾ,
1: ਉੱਥੋਂ ਹੀ ਤੁਰਿਆ,
0: ਪਤਾ ਨੀ ਹੁੰਦਾ ਮਾਫੀਆ ਕੀ ਹੁੰਦਾ।
1: ਹਾਂਜੀ ਹਾਂਜੀ ਸੋ ਇਹ ਜਿਹੜਾ ਸਿਸਲੀ ਆ ਇੱਥੇ ਵੀ ਜਿਹੜਾ ਏਅਰਬੇਸ ਹੈਗਾ ਆ ਸ਼ਿਗੋਨੈਲੀ ਇਹਦਾ ਨਾਂ ਹੈਗਾ ਇੱਥੇ ਅਮਰੀਕਨ ਹਵਾਈ ਅੱਡੇ ਉੱਪਰ ਅਮਰੀਕੀ ਜਹਾਜ਼ ਨੂੰ ਉਤਰਨ ਤੋਂ ਵੀ ਰੋਕ ਦਿੱਤਾ ਗਿਆ ਉਹ ਕਹਿੰਦੇ ਪਹਿਲਾਂ ਹੀ ਅਸੀਂ ਇੱਥੇ ਉਤਰਨ ਲੈਣਾ ਇਹ ਮਿਡਲ ਈਸਟ ਨੂੰ ਜਾ ਰਿਹਾ ਜਹਾਜ਼ ਸੀਗਾ ਕਿਉਂਕਿ ਉਧਰੋਂ ਮੇਰਾ ਖਿਆਲ ਹੈ ਜਰਮਨ ਤੋਂ ਜਾਂ ਉਥੋਂ ਇੰਗਲੈਂਡ ਤੋਂ ਯੂਕੇ ਤੋਂ ਉੜਦੇ ਆ ਉੜ ਕੇ ਫਿਰ ਰਾਹ ਦੇ ਵਿੱਚ ਫਿਊਲ ਜਿਹੜਾ ਉਹ ਕਰਨ ਲਈ ਉਤਰਦੇ ਆ ਤੇ ਉਹਨਾਂ ਨੇ ਇਹਨੂੰ ਰੋਕ ਦਿੱਤਾ ਵੀ ਭਾਈ ਨਹੀਂ ਮੈਂ ਤੁਹਾਨੂੰ ਇੱਧਰ ਦੀ ਨਹੀਂ ਲੰਘਣ ਦੇਣਾ
0: ਦੱਸੋ ਕੀ ਵਕਤ ਰਹਿ ਗਈ ਜਿਹੜੇ ਸਾਰੇ ਮੁਲਕ ਚੀਮਾ ਸਾਹਿਬ ਅਮਰੀਕਾ
1: ਬਿਲਕੁਲ ਬਿਲਕੁਲ ਬਿਲਕੁਲ
0: ਹੁੰਦੇ ਸੀ
1: ਹਾਂਜੀ
0: ਕਿੱਥੋਂ ਤੱਕ ਗੱਲ ਪਹੁੰਚ ਗਈ ਚੀਮਾ ਸਾਹਿਬ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋ ਗਿਆ ਸਾਡਾ
1: ਬਿਲਕੁਲ ਖੱਕ ਸਾਹਿਬ ਜੀ ਇੰਗਲੈਂਡ ਆ ਜਿਹੜਾ ਉਹਦੇ ਵਿਚ ਅੱਜ ਦੀ ਜਿਹੜੀ ਖਬਰ ਮੈਂ ਤੁਹਾਨੂੰ ਦੇਣ ਲੱਗਾ ਉੱਥੇ ਇੱਕ ਲੀਟਰ ਜਿਹੜਾ ਪੈਟਰੋਲ ਆ ਉਹਦੀ ਕੀਮਤ ਆ ਜਿਹੜੀ ਉਹ $2.41 ਇੱਕ ਲੀਟਰ ਦੀ $9.12 ਬਣਦੀ ਆ
0: ਪਾਉਂਡ ਜਾਂ ਡਾਲਰ
1: ਡਾਲਰ
0: ਅੱਛਾ ਜੀ
1: $9 ਤੇ 12 ਸੈਂਟ ਬਣਦੀ ਆ ਤੇ ਜੇ ਫਰਜ ਕਰ ਲੋ ਤੁਹਾਡੇ ਕੋਲ 12 ਗੈਲਨ ਦਾ ਟੈਂਕ ਆ ਨਾ ਇਹ ਮੈਂ ਤਾਂ 12 ਕਹਿ ਰਿਹਾ ਇੱਥੇ 16-18 ਗੈਲਨ ਦੇ ਟੈਂਕ ਵੀ ਹੁੰਦੇ ਆ ਇੱਥੇ ਹੁੰਦੇ ਆ ਜਿਆਦਾ ਵੀ ਵੱਡੇ ਹੁੰਦੇ ਆ ਪਰ ਜਿਹੜਾ ਇੰਗਲੈਂਡ ਆ ਉੱਥੇ ਕਾਰ ਗੱਡੀਆਂ ਛੋਟੀਆਂ ਆਮ ਕਰਕੇ ਲੋਕ ਰੱਖਦੇ ਆ ਬਹੁਤੀਆਂ ਵੱਡੀਆਂ ਗੱਡੀਆਂ ਨੀ ਚਲਾਉਂਦੇ ਉਹ ਤੇ ਹੁਣ ਜੇ 12 ਗੈਲਨ ਦੀ ਟੈਂਕ ਦੀ ਤੁਸੀਂ ਭਰਾਉਣੀ ਆ ਤਾਂ ਉਹ ਤੁਹਾਨੂੰ $109.46 ਦੀ ਪਏਗੀ ਤੇ $100 ਜੇ ਖੱਕ ਸਾਹਿਬ ਜੀ ਤੁਸੀਂ ਹਫਤੇ ਦੇ ਵਿਚ ਇੱਕ ਵਾਰੀ ਭਰਾਉਣੇ ਆ ਤੇ $400 ਤੁਹਾਡਾ ਗੈਸ ਚਲ ਗਿਆ ਲੋਕਾਂ ਨੇ ਤਰ੍ਹਾਂ ਤਰ੍ਹਾਂ ਕਰ ਲਈਆਂ
0: ਧੂਆਂ
1: ਨਿਕਲ ਜਾਂਦਾ ਬਿਲਕੁਲ ਸੋ ਇਸ ਕਾਰਨ ਜਿਹੜੀਆਂ ਉਹ ਗਵਰਨਮੈਂਟਾਂ ਸਾਰੀਆਂ ਲੜਾਈ ਆ ਜਿਹੜੀ ਇਹਨੂੰ ਬੰਦ ਕਰਨ ਤੇ ਉਹ ਜ਼ੋਰ ਦੇ ਰਹੀਆਂ ਤੇ ਅਗਲੀ ਗੱਲ ਜਿਹੜੀ ਹੈਗੀ ਖੱਕ ਸਾਹਿਬ ਜੀ ਉਹ ਅਮਰੀਕਾ ਦੇ ਸੁਪਰੀਮ ਕੋਰਟ ਨੇ ਇਹਦੀ ਆਪਾਂ ਜਿੱਦਾਂ ਇਹਨਾਂ ਨੇ ਲਿਖੀ ਆ ਉਹਦੇ ਤੋਂ ਥੋੜਾ ਜਿਹਾ ਆਪਾਂ ਨੂੰ ਵੱਖਰੇ ਜਾਣਾ ਪੈਣਾ ਬੇਸਿਕਲੀ ਇਹ ਗੱਲ ਕੀ ਆ ਕਿ ਜਿਹੜਾ ਕੋਲੋਰਾਡੋ ਸੂਬਾ ਆ ਖੱਕ ਸਾਹਿਬ ਜੀ ਉੱਥੇ ਉਹ ਜਿਹੜੀ ਸਟੇਟ ਸੀ ਉਹਦੀ ਸਟੇਟ ਜਿਹੜਾ ਸੀ ਉਹ ਲਾ ਬਣਾਉਣ ਨੂੰ ਫਿਰਦੀ ਸੀਗੀ ਕਿ ਜਿਹੜੇ ਗੇ ਹੁੰਦੇ ਆ ਉਹ ਜਿਹੜੇ 18 ਸਾਲ ਤੋਂ ਥੱਲੇ ਵਾਲੇ ਗੇ ਜਿਹੜੇ ਹੁੰਦੇ ਆ ਮੁੰਡੇ ਕੁੜੀਆਂ ਉਹਨਾਂ ਨੂੰ ਖੱਕ ਸਾਹਿਬ ਜੀ ਉੱਥੇ ਦੀ ਗੌਰਮੈਂਟ ਆ ਜਿਹੜੀ ਉਹ ਜਿਨ੍ਹਾਂ ਨੂੰ ਕਹਿੰਦੇ ਆ ਸਾਈਕੋਲੋਜਿਸਟ ਜਿਹੜੇ ਹੁੰਦੇ ਆ ਉਹਨਾਂ ਦੇ ਕੋਲ ਭੇਜਣ ਨੂੰ ਥੈਰੇਪੀ ਕਰਦੇ ਆ ਥੈਰੇਪੀ ਦੇ ਨਾਲ ਉਹਨਾਂ ਨੂੰ ਉਧਰ ਨੂੰ ਤੁਰਨ ਤੋਂ ਫਿਰ ਰੋਕਿਆ ਜਾਂਦਾ ਉਹਦਾ ਜਿਹੜਾ ਖਰਚਾ ਚੱਲਣ ਦੀ ਟੈਂਕ ਦੀ ਤੁਸੀਂ ਭਰਾਉਣੀ ਆ ਤਾਂ ਉਹ ਤੁਹਾਨੂੰ $109.46 ਦੀ ਪਏਗੀ ਤੇ $100 ਜੇ ਖੱਕ ਸਾਹਿਬ ਜੀ ਤੁਸੀਂ ਹਫਤੇ ਦੇ ਵਿਚ ਇੱਕ ਵਾਰੀ ਭਰਾਉਣੇ ਆ ਤੇ $400 ਤੁਹਾਡਾ ਗੈਸ ਚਲ ਗਿਆ ਲੋਕਾਂ ਨੇ ਤਰ੍ਹਾਂ ਤਰ੍ਹਾਂ ਕਰ ਲਈਆਂ
0: ਧੂਆਂ
1: ਨਿਕਲ ਜਾਂਦਾ ਬਿਲਕੁਲ ਸੋ ਇਸ ਕਾਰਨ ਜਿਹੜੀਆਂ ਉਹ ਗਵਰਨਮੈਂਟਾਂ ਸਾਰੀਆਂ ਲੜਾਈ ਆ ਜਿਹੜੀ ਇਹਨੂੰ ਬੰਦ ਕਰਨ ਤੇ ਉਹ ਜ਼ੋਰ ਦੇ ਰਹੀਆਂ ਤੇ ਅਗਲੀ ਗੱਲ ਜਿਹੜੀ ਹੈਗੀ ਖੱਕ ਸਾਹਿਬ ਜੀ ਉਹ ਅਮਰੀਕਾ ਦੇ ਸੁਪਰੀਮ ਕੋਰਟ ਨੇ ਇਹਦੀ ਆਪਾਂ ਜਿੱਦਾਂ ਇਹਨਾਂ ਨੇ ਲਿਖੀ ਆ ਉਹਦੇ ਤੋਂ ਥੋੜਾ ਜਿਹਾ ਆਪਾਂ ਨੂੰ ਵੱਖਰੇ ਜਾਣਾ ਪੈਣਾ ਬੇਸਿਕਲੀ ਇਹ ਗੱਲ ਕੀ ਆ ਕਿ ਜਿਹੜਾ ਕੋਲੋਰਾਡੋ ਸੂਬਾ ਆ ਖੱਕ ਸਾਹਿਬ ਜੀ ਉੱਥੇ ਉਹ ਜਿਹੜੀ ਸਟੇਟ ਸੀ ਉਹਦੀ ਸਟੇਟ ਜਿਹੜਾ ਸੀ ਉਹ ਲਾ ਬਣਾਉਣ ਨੂੰ ਫਿਰਦੀ ਸੀਗੀ ਕਿ ਜਿਹੜੇ ਗੇ ਹੁੰਦੇ ਆ ਉਹ ਜਿਹੜੇ 18 ਸਾਲ ਤੋਂ ਥੱਲੇ ਵਾਲੇ ਗੇ ਜਿਹੜੇ ਹੁੰਦੇ ਆ ਮੁੰਡੇ ਕੁੜੀਆਂ ਉਹਨਾਂ ਨੂੰ ਖੱਕ ਸਾਹਿਬ ਜੀ ਉੱਥੇ ਦੀ ਗੌਰਮੈਂਟ ਆ ਜਿਹੜੀ ਉਹ ਜਿਨ੍ਹਾਂ ਨੂੰ ਕਹਿੰਦੇ ਆ ਸਾਈਕੋਲੋਜਿਸਟ ਜਿਹੜੇ ਹੁੰਦੇ ਆ ਉਹਨਾਂ ਦੇ ਕੋਲ ਭੇਜਣ ਨੂੰ ਥੈਰੇਪੀ ਕਰਦੇ ਆ ਥੈਰੇਪੀ ਦੇ ਨਾਲ ਉਹਨਾਂ ਨੂੰ ਉਧਰ ਨੂੰ ਤੁਰਨ ਤੋਂ ਫਿਰ ਰੋਕਿਆ ਜਾਂਦਾ ਉਹਦਾ ਜਿਹੜਾ ਖਰਚਾ ਹੈ ਖਰਚਾ ਵੀ ਉਹ ਸਟੇਟ ਦੀ ਗਵਰਨਮੈਂਟ ਦੇ ਸਿਰ ਪੈਂਦਾ ਹੁੰਦਾ ਆਮ ਕਰਕੇ

0: ਉਹ ਜਿਹੜੀ ਸਟੇਟ ਸੀ ਉਹਦੀ ਸਟੇਟ ਜਿਹੜਾ ਸੀ ਉਹ ਲਾ ਬਣਾਉਣ ਨੂੰ ਫਿਰਦੀ ਸੀਗੀ ਕਿ ਜਿਹੜੇ ਗੇ ਹੁੰਦੇ ਆ ਉਹ ਜਿਹੜੇ 18 ਸਾਲ ਤੋਂ ਥੱਲੇ ਵਾਲੇ ਗੇ ਜਿਹੜੇ ਹੁੰਦੇ ਆ ਮੁੰਡੇ ਕੁੜੀਆਂ ਉਹਨਾਂ ਨੂੰ ਹੱਕ ਸਾਹਿਬ ਜੀ ਉੱਥੇ ਦੀ ਗੌਰਮੈਂਟ ਹੈ ਜਿਹੜੀ ਉਹ ਜਿਨ੍ਹਾਂ ਨੂੰ ਕਹਿੰਦੇ ਆ ਸਾਈਕੋਲੋਜਿਸਟ ਜਿਹੜੇ ਹੁੰਦੇ ਆ ਉਹਨਾਂ ਦੇ ਕੋਲ ਭੇਜਣ ਨੂੰ ਥੈਰੇਪੀ ਕਰਦੇ ਆ ਥੈਰੇਪੀ ਦੇ ਨਾਲ ਉਹਨਾਂ ਨੂੰ ਉਧਰ ਨੂੰ ਤੁਰਨ ਤੋਂ ਫਿਰ ਰੋਕਿਆ ਜਾਂਦਾ ਉਹਦਾ ਜਿਹੜਾ ਖਰਚਾ ਹੈ ਹੱਕ ਸਾਹਿਬ ਜੀ ਉਹ ਸਟੇਟ ਦੀ ਗੌਰਮੈਂਟ ਦੇ ਸਿਰ ਪੈਂਦਾ ਹੁੰਦਾ ਆਮ ਕਰਕੇ ਸੋ ਉਥੋਂ ਦੀ ਜਿਹੜੀ ਗੌਰਮੈਂਟ ਆ ਉਹ ਇਹ ਕਾਨੂੰਨ ਬਣਾਇਆ ਸੀਗਾ ਉਹਨਾਂ ਨੇ ਕਿ ਭਾਈ ਇਹ ਅਸੀਂ ਬੰਦ ਕਰ ਦੇਣਾ ਇਸ ਤਰ੍ਹਾਂ ਇਹ ਸਾਡੇ ਵਾਧੂ ਦੇ ਖਰਚੇ ਦਾ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲੱਭ ਲਿਆ ਹੋਣਾ ਪਰ ਸੁਪਰੀਮ ਕੋਰਟ ਨੇ ਉਹਨੂੰ ਕਿਹਾ ਨਹੀਂ ਤੁਸੀਂ ਏਦਾਂ ਨਹੀਂ ਕਰ ਸਕਦੇ ਸੋ ਉਹਨਾਂ ਨੇ ਉਹਦੇ ਤੇ ਪਾਬੰਦੀ ਲਾ ਦਿੱਤੀ ਨਹੀਂ ਇਹ ਜਿੱਦਾਂ ਕਾਨੂੰਨ ਪਹਿਲਾਂ ਆਏਗਾ ਉਦਾਂ ਹੀ ਰਹੇਗਾ
1: ਚਾਲੂ ਰੱਖੋ ਬਿਲਕੁਲ
0: ਹਾਂਜੀ ਤੇ ਅਗਲੀ ਗੱਲ ਖਾਕ ਸਾਹਿਬ ਜਦੋਂ ਜਿਹੜੀਆਂ ਗੌਰਮੈਂਟਾਂ ਹੁੰਦੀਆਂ ਕੋ ਖਾਕ ਸਾਹਿਬ ਜਦੋਂ ਥੋੜੇ ਜਿਹਾ ਪੈਸੇ ਘੱਟਦੇ ਦਿਸਦੇ ਆ ਨਾ ਤੇ ਇਹ ਕੋਈ ਨਾ ਕੋਈ ਏਦਾਂ ਦਾ ਲਾ ਬਣਾ ਕੇ ਉਧਰੋਂ ਪਰਜਾ ਦੇ ਸਿਰੋਂ ਜਿਹੜੇ ਆ ਉਹ ਪੈਸੇ ਖਿੱਚ ਲੈਂਦੇ ਉਹਨਾਂ ਦੀਆਂ ਸਹੂਲਤਾਂ ਕੱਟ ਦਿੰਦੇ ਆ ਤੇ ਅਗਲੀ ਖਬਰ ਆ ਜਿਹੜੀ ਉਹ ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਕੋਲੋਰਾਡੋ ਛੇ ਤਾਂ ਆਪਾਂ ਖਬਰ ਕੱਟਤੀ ਸੋਰੀ ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਖਾਕ ਸਾਹਿਬ ਜੀ ਇਮੀਗ੍ਰੇਸ਼ਨ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਜਿੰਨੇ ਲੋਕ ਆ ਜਿਹੜੇ ਅਰੈਸਟ ਕੀਤੇ ਗਏ ਆ 327 ਲੋਕ ਜਿਨ੍ਹਾਂ ਨੂੰ ਆਈਸ ਏਜੰਟਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ ਜਾਂ ਫੜਿਆ ਗਿਆ ਸੀ ਉਹਨਾਂ ਉਪਰ ਕੋਈ ਵੀ ਅਪਰਾਧ ਦਰਜ ਨਹੀਂ ਸੀ ਸੋ ਜਾਣੀ ਕਿ 100 ਪਿੱਛੇ 75 ਜਿਹੜੇ ਸੀਗੇ ਉਹਨਾਂ ਦੇ ਉਪਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜੁਰਮ ਜਿਹੜਾ ਉਹ ਨਹੀਂ ਉਹਨਾਂ ਨੇ ਕੀਤਾ ਸੀਗਾ ਤੇ ਉਹ ਮਤਲਬ ਜਿਹੜੇ ਅਨਭੋਲ ਲੋਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਜਿਨ੍ਹਾਂ ਨੇ ਕਦੇ ਉਹ ਕਹਿੰਦੇ ਹੁੰਦੇ ਆ ਕੁੱਤੇ ਦੇ ਸੋਟੀ ਨਹੀਂ ਮਾਰੀ ਸੀ ਉਸ ਤਰ੍ਹਾਂ ਦੀ ਗੱਲ ਹੁੰਦੀ ਆ ਤੇ ਉਹਨਾਂ ਉਪਰ ਕੋਈ ਅਪਰਾਧ ਦਰਜ ਨਹੀਂ ਸੀ ਇਹ ਅਮਰੀਕਾ ਦੇ ਮਿਨੀਸੋਟਾ ਸੂਬੇ ਦੀ ਕਹਾਣੀ ਆ ਖਾਕ ਸਾਹਿਬ ਜੀ ਫੈਡਰਲ ਏਜੰਟਸ ਨੇ ਮਿਨੀਸੋਟਾ ਸੂਬੇ ਚੋਂ ਬੀਤ ਰਹੇ ਸਿਆਲ 3,799 ਲੋਕਾਂ ਨੂੰ ਫੜਿਆ ਸੀ
1: ਅੱਛਾ ਜੀ
0: ਮੈਟਰੋ ਸਰਜ ਨਾਂ ਦੇ ਓਪਰੇਸ਼ਨ ਦੌਰਾਨ ਖਾਕ ਸਾਹਿਬ ਜੀ ਹਰ ਰੋਜ਼ ਉਹਨਾਂ ਦਾ ਜਿਹੜਾ ਕੋਟਾ ਸੀਗਾ ਉਹ 49 ਵਿਅਕਤੀ ਆ ਜਿਹੜੀ ਔਸਤ ਜਾਣੀ ਕਿ ਕਿਸੇ ਦਿਨ ਵੱਧ ਕਰ ਲਿਆ ਕਿਸੇ ਦਿਨ ਘੱਟ ਕਰ ਲਿਆ ਸੋ ਆਪਾਂ ਜੇ ਉਹਨਾਂ ਦੀ ਐਵਰੇਜ ਕੱਢੀਏ ਔਸ ਕੱਢੀਏ ਤਾਂ 49 ਰੋਜ਼ ਦੇ ਜਿਹੜੇ ਉਹ ਫੜੇ ਜਾਂਦੇ ਸੀਗੇ ਇਹ ਅੰਕੜੇ ਜਿਹੜੀ ਆ ਉਥੋਂ ਦੇ ਖਬਰੀ ਅਦਾਰੇ ਜਿਹੜੇ ਹੈਗੇ ਆ MPR ਅਤੇ AMP ਦੀ ਰਿਪੋਰਟ ਦੇ ਅੰਕੜੇ ਆ 49 ਵਿਚੋਂ ਖਾਕ ਸਾਹਿਬ ਜੀ 30 ਅਜੇ 16 ਸਾਲ ਤੋਂ ਵੀ ਘੱਟ ਸੀ 49 ਪਿੱਛੇ 30 ਜਿਹੜੇ ਐਵਰੇਜ ਆ ਉਹ 16 ਸਾਲ ਤੋਂ ਵੀ ਥੱਲੇ ਹੁੰਦੇ ਸੀ 49 ਵਿਚੋਂ 1 ਅਜੇ ਮਸੀ 2-3 ਸਾਲ ਦਾ ਬੱਚਾ ਵੀ ਸੀਗਾ ਖਾਕ ਸਾਹਿਬ ਜੀ ਤੇ ਉਹਦੇ ਨਾਲ ਇੱਕ ਮੁੱਠੀ ਭਰ 5-7-10 ਹੋਣਗੇ ਉਹਨਾਂ ਦੇ ਅੰਕੜੇ ਉਹਨਾਂ ਨੇ ਨਹੀਂ ਦਿੱਤੇ ਜਿਹੜੇ ਖਾਕ ਸਾਹਿਬ ਜੀ 70 ਸਾਲ ਤੋਂ ਵੀ ਉੱਪਰ ਦੇ ਬਜ਼ੁਰਗ ਸੀਗੇ
1: ਉਹ ਵੀ ਅਰੈਸਟ ਹੋਏ
0: ਸੋ ਇਹਨਾਂ ਨੂੰ ਉਹਨਾਂ ਨੇ ਫੜਿਆ ਤੇ 2 ਮੌਤਾਂ ਵੀ ਹੋਈਆਂ ਖਾਕ ਸਾਹਿਬ ਜੀ ਆਪਾਂ ਨੂੰ ਇਹ ਵੀ ਪਤਾ ਆ ਕਿ ਕਿੱਦਾਂ ਉਹ ਏਜੰਟਾਂ ਨੇ ਉਹਨਾਂ ਨੇ ਗੋਲੀਆਂ ਮਾਰੀਆਂ ਦੋ ਦੇ ਇੱਕ ਤੇ ਉਹ ਮੁੰਡਾ ਯੰਗ ਸੀ ਤੇ ਦੂਸਰੀ ਉਹ ਲੜਕੀ ਸੀਗੀ ਤੇ ਜਿਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਆਈਸ ਏਜੰਟ ਨੇ ਗੋਲੀਆਂ ਨਾਲ ਮਾਰ ਦਿੱਤਾ ਸੀ ਅਤੇ ਉਹਨਾਂ ਉਪਰ ਐਵੇਂ ਦੋਸ਼ ਮਗਰਵਾਣੀ ਲਾ ਦਿੱਤੇ ਸੀਗੇ ਤੇ ਇਹ ਸੀਗੀ ਖਬਰ ਖਾਕ ਸਾਹਿਬ ਜੀ ਇਹਦੇ ਨਾਲ ਅਗਲੀ ਜਿਹੜੀ ਖਬਰ ਹੈਗੀ ਆ
1: ਇਹ ਖਬਰ ਮੇਰੇ ਕੋਲ ਵੀ ਛੋਟੀ ਜਿਹੀ ਮੈਂ ਕਰ ਦਵਾਂ
0: ਜੀ
1: ਇਹ ਅਮਰੀਕਾ ਦੀ ਗੱਲ ਹੈ ਮੈਨੂੰ ਐਗਜੈਕਟਲੀ ਕਿਹੜੇ ਸੂਬੇ ਦੀ ਗੱਲ ਹੈ ਲੇਡੀ ਨੇ ਨਾ ਆਪਣਾ ਰੂਫ ਪਾਉਣਾ ਸੀ ਨਵਾਂ ਤੇ ਉਹਨੇ ਕਿਸੇ ਕਮਿਊਨਿਟੀ ਨਾਲ ਸਪੈਨਿਸ਼ ਕਮਿਊਨਿਟੀ ਦੇ ਨਾਲ ਜਾਂ ਕਿਸੇ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ
0: ਜੀ ਉਹ ਵੀ ਖਬਰ ਆਈ ਸੀ
1: ਦੱਸਿਆ $10,000 ਉਹ ਜਦੋਂ ਸਾਰਾ ਕੁਛ ਪੈ ਗਿਆ ਹਜੇ ਵਿਚਾਲੇ ਥੋੜਾ ਜਿਹਾ ਰਹਿੰਦਾ ਸੀ ਤੇ ਉਹ ਜਨਾਨੀ ਨੇ ਆਈਸ ਨੂੰ ਕਾਲ ਕਰਤੀ ਕਿ ਇੱਥੇ ਅਲੀਗਲ ਬੰਦੇ ਕੰਮ ਕਰਦੇ ਇਹਨਾਂ ਨੂੰ ਆ ਕੇ ਫੜ ਲਓ
0: ਬਿਲਕੁਲ
1: ਸਾਰਿਆਂ ਨੂੰ ਉਹਨਾਂ ਨੇ ਆਪਣੇ ਜਿਹੜੇ ਹੁੰਦੇ ਆ ਥੋੜਾ ਸੈਣੀ ਜੋ ਵੀ ਸਮਾਨ ਹੁੰਦਾ ਉਹ ਵੀ ਨਹੀਂ ਚੱਕਣ ਦਿੱਤਾ ਚੱਕ ਕੇ ਲੈ ਗਏ ਪਰ ਬਾਅਦ ਦੇ ਵਿਚ ਪ੍ਰੈਸ਼ਰ ਪਿਆ ਵਾ ਲੋਕਾਂ ਦਾ ਤੇ ਉਹ ਜਨਾਨੀ ਵੀ ਅਰੈਸਟ ਹੋ ਗਈ ਆ ਕਿ ਮਤਲਬ ਇਹੋ ਜਿਹੇ ਘਟੀਆ ਲੋਕ ਵੀ ਹੈਗੇ ਜੀ
0: ਬਿਲਕੁਲ ਖਾਕ ਸਾਹਿਬ ਜੀ ਬਿਲਕੁਲ
1: ਬੋਲ ਰਹੀ ਆ ਉੱਚੀ ਉੱਚੀ ਅਗਲੇ ਵਾਲ ਲੋਕ ਇੱਥੇ ਕੱਢਾ ਆ ਗਏ ਦਿਸ ਦੈਟ ਸੋ ਮਚ ਮਤਲਬ
0: ਬਕਵਾਸ
1: ਲੋਕ ਵੀ ਹੈਗੇ
0: ਹਾਂਜੀ ਇਹਨੂੰ ਖਾਕ ਸਾਹਿਬ ਜੀ ਉਹ ਵਾਈਟ ਕੈਰਨ ਵੀ ਕਹਿੰਦੇ ਇਹਨੂੰ ਪਿੱਛੇ ਜਿਹਾ ਚੱਲਿਆ ਸੀ ਨਾ ਉਹ ਵਾਈਟ ਕੈਰਨ ਨਾਈਨ ਉਹਨਾਂ ਨੇ ਇਹਦਾ ਜੋੜਤਾ ਸੀ ਕੈਰਨ ਦੇ ਨਾਲ ਹਾਂਜੀ ਤੇ ਅਗਲੀ ਖਬਰ ਆ ਖਾਕ ਸਾਹਿਬ ਜੀ ਦੇਖੋ ਜਿਹੜੀਆਂ ਕੰਪਨੀਆਂ ਵਾਲੇ ਪੈਸਾ ਕਿੱਦਾਂ ਖਾਸ ਕਰਕੇ ਜਿਹੜੇ ਆਹ ਖਾਕ ਸਾਹਿਬ ਜੀ ਪੰਜਾਬੀ ਚ ਮੇਰਾ ਖਿਆਲ ਸੱਟਾ ਕਹਿੰਦੇ ਆ ਸੱਟਾ ਲਾਉਣਾ ਜਿਹੜੀਆਂ ਇੱਥੇ ਆਪਣੇ ਆਹ ਜਿਹੜੇ ਕੀ ਇਹਨੂੰ ਕਹਿੰਦੇ ਆ ਨਹੀਂ ਆਹ ਜਿਹੜੇ ਆਪਣੇ ਡੋ ਜੋਨ ਵਗੈਰਾ ਆਉਂਦਾ ਸੀ ਉਹ ਆਪਣੇ ਉਹ ਨੀ ਹੁੰਦਾ ਚਾਰਟ ਜਾ ਕੀ ਉਹਦਾ ਮੇਰੇ ਹੁਣ ਦਿਮਾਗ ਚ ਨਾਂ ਨੀ ਆ ਰਿਹਾ
1: ਅੱਛਾ ਉਹ ਜਿਹੜਾ

0: ਜਾਂਦੇ ਹੁੰਦੇ ਘੋੜੇ ਕੋਲ ਘੋੜੇ ਅੱਛਾ ਠੀਕ
1: ਨਹੀਂ ਨਹੀਂ ਖਾਕ ਸਾਹਿਬ ਜੀ ਉਹ ਜਿਹੜੀ ਰੋਜ਼ ਦੀ ਰੋਜ਼ ਰਿਪੋਰਟ ਨਹੀਂ ਆਉਂਦੀ ਉਹ ਡੋਜਣੇ ਰਸਤੇ ਇੰਨਾ ਉੱਪਰ ਚਲ ਗਿਆ ਥੱਲੇ ਚਲ ਗਿਆ ਇੰਨਾ ਚ ਆਹ ਹੋ ਗਿਆ ਆਹ ਹੋ ਗਿਆ ਆਹ ਹੋ ਗਿਆ ਉਹਦੀ ਗੱਲ ਕਰ ਰਿਹਾ ਮੈਂ ਤੇ ਉਹ ਮੇਰੇ ਦਿਮਾਗ ਚ ਹੁਣ ਆ ਨਹੀਂ ਆ ਰਿਹਾ ਉਹਦਾ ਤੇ ਇਹਦੇ ਵਿਚੋਂ ਡੋ ਜੋਨ ਡੋ ਹੈਗਾ ਜਿਹੜਾ ਖਾਕ ਸਾਹਿਬ ਜੀ ਉਹਦੇ ਜਿਹੜੇ ਆ 1000 ਪੁਆਇੰਟ ਉਹਨੇ ਦੇਖੋ ਗੇਨ ਕਰ ਲਿਆ ਕਿਉਂ ਕੀਤਾ ਉਹਨਾਂ ਨੇ ਸਿਰਫ ਇਸ ਕਰਕੇ ਕਿ ਟਰੰਪ ਸਾਹਿਬ ਨੇ ਕਹਿ ਦਿੱਤਾ ਕਿ ਉਹ ਲੜਾਈ ਬੰਦ ਕਰਨ ਵਾਸਤੇ ਕੋਈ ਨਾ ਕੋਈ ਰਾਹ ਲੱਭ ਰਿਹਾ ਜਦੋਂ ਇੰਨੀ ਗੱਲ ਉਹਦੇ ਮੂੰਹ ਚੋਂ ਨਿਕਲੀ ਉਹਦਾ 1000 ਪੁਆਇੰਟ ਉੱਤੇ ਚਲੇ ਗਿਆ ਹਾਂ ਦੇਖੋ ਇਹਦੇ ਸਾਰੇ ਦੇ ਪਿੱਛੇ ਰਾਜ ਕੀ ਆ ਖਾਕ ਸਾਹਿਬ ਜੀ
0: ਬਿਲਕੁਲ ਜੀ
1: ਜਿਹਦੇ ਕੋਲ ਉਸ ਤੋਂ ਪਹਿਲਾਂ ਖਰੀਦੇ ਹੋਏ ਸ਼ੇਅਰ ਸੀਗੇ ਸਟਾਕ ਮਾਰਕੀਟ ਉਹਨੂੰ ਕਹਿੰਦੇ ਆ ਮੇਰੇ ਆ ਗਿਆ ਉਹ ਦਿਮਾਗ ਸਟਾਕ ਮਾਰਕੀਟ ਆ ਜਿਹੜੀ ਹੁਣ ਖਾਕ ਸਾਹਿਬ ਜੀ ਜਦੋਂ 1000 ਉੱਤੇ ਚਲ ਗਈ ਤੇ ਜਿਹਦਾ ਫਰਜ਼ ਕਰ ਲਓ 1 ਰੁਪਏ ਦਾ ਉਹਦਾ ਤਾਂ 50-60 ਹੋ ਜਾਣੇ ਆ ਰੁਪਏ 1 ਦੇ ਬਣ ਜਾਣੇ ਆ ਡਾਲਰ ਹਨਾ ਤੇ ਜੇ ਉਹਦੇ 100 ਸ਼ੇਅਰ ਜਾਂ 1000 ਸ਼ੇਅਰ ਖਰੀਦਿਆ ਹੋਇਆ ਉਹ ਤਾਂ ਬਣ ਗਿਆ
0: ਬਿਲਕੁਲ
1: ਤੇ ਉਹਨੇ ਕੀ ਕਰਨਾ ਉਹਨੇ ਹੁਣ ਮਹਿੰਗੇ ਹੋਏ ਹੋਏ ਤਾਂ ਉਹਨੇ ਵੇਚ ਦੇਣੇ ਆ ਮੁਫ਼ਤ ਉਹਨੇ ਪੈਸੇ ਆਪਣੇ ਬਾਹਰ ਕੱਢ ਕੇ ਰੱਖ ਲੈਣੇ ਆ ਜਦੋਂ ਸਸਤੇ ਹੋਣਗੇ ਵੇਚ ਖਰੀਦ ਲੈਣੇ ਸੋ ਇਹ ਸਾਰਾ ਖਾਕ ਸਾਹਿਬ ਜਿਹੜੀ ਇਹ ਇੱਕ ਗੇਮ ਆ ਗੇਮ ਨਹੀਂ ਜਿਹੜੀ ਗੇਮ ਸੀ ਸਾਰੀ ਸਾਜਿਸ਼ ਗੇਮ ਹੁੰਦੀ ਆ ਜਿਹੜੇ ਉਹ ਲੋਕ ਉਸ ਵਪਾਰ ਦੇ ਵਿੱਚ ਹੈਗੇ ਆ ਉਹਨਾਂ ਦੇ ਪੈਸੇ ਕਮਾਉਣ ਦਾ ਇੱਕ ਜ਼ਰੀਆ ਬਣਾਇਆ ਹੋਇਆ
0: ਸੇਮ ਸੇਮ ਥਿੰਗ ਲਾਟਰੀ ਹੈ ਚੀਮਾ ਸਾਹਿਬ ਜੀ
1: ਹਾਂ ਬਿਲਕੁਲ ਸੇਮ ਥਿੰਗ ਆ ਜੀ ਉਹੀ ਚੀਜ਼ ਆ
0: 1000 ਮਿਲੀਅਨ ਤੇ 100 ਮਿਲੀਅਨ ਤੇ ਇੰਨੇ ਤੇ ਲੈ ਜਾਂਦੇ ਉਹਨੂੰ
1: ਬਿਲਕੁਲ ਬਿਲਕੁਲ ਨਿਕਲੇ ਨੀ ਦਿੰਦੇ ਉਹਨਾਂ ਹਫ਼ਤਾ ਵੀ ਉਸ ਤਰ੍ਹਾਂ ਬਣਾਇਆ ਹੁੰਦਾ
0: ਉਹਦੇ ਤੇ ਇੰਨਾ ਉਹਨਾਂ ਨੇ ਕਰ ਦੇਣਾ ਉੱਪਰ 10 ਮਿਲੀਅਨ 100 ਮਿਲੀਅਨ 150 ਮਿਲੀਅਨ 400 ਮਿਲੀਅਨ ਉਹਦੇ ਵਿੱਚੋਂ ਫੇਰ ਜਾ ਕੇ ਜਦੋਂ ਬਹੁਤ ਪੈਸਾ ਇਕੱਠਾ ਤੈਨੂੰ ਪਤਾ 40% 50% ਇਹਦੇ ਵਿੱਚ ਟੈਕਸ ਆ
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ
0: ਇਹੀ ਡਰਾਮੇਬਾਜ਼ੀ
1: ਹੈ ਸਭ ਡਰਾਮੇਬਾਜ਼ੀ ਆ ਖਾਕ ਸਾਹਿਬ ਜੀ ਤੇ ਹੁਣ ਇਹ ਜਿਹੜੀ ਆ ਇਹ ਜਦੋਂ ਉਹਨਾਂ ਨੇ ਸੁਣਿਆ ਇਹ ਸ਼ਬਦ ਵੀ ਟਰੰਪ ਲੜਾਈ ਬੰਦ ਕਰ ਦੇਣੀ ਆ ਤੇ 1000 ਪੁਆਇੰਟ ਜਿਹੜਾ ਉਹਦਾ ਉੱਪਰ ਚਲ ਗਿਆ ਡੋ ਦਾ ਤੇ ਹੁਣ ਅੱਗੇ ਇਸ ਤੋਂ ਹੈਗਾ ਕਿ ਮਾੜਾ ਜਿਹਾ ਇਸ਼ਾਰਾ ਹੀ ਕੀਤਾ ਸੀ ਅਜੇ ਟਰੰਪ ਨੇ ਕਿ ਉਹ ਗੱਲ ਉੱਥੇ ਪੁਆਇੰਟ ਉਹਨੇ ਇਹ ਕਿਹਾ ਸੀਗਾ ਕਿ ਮੈਂ ਜਿਹੜੀ ਆ ਸਟੇਟ ਆਫ ਫਾਰਮੂਸੋ ਕਹਿੰਦਾ ਸੀ ਨਾ ਮੈਂ ਖੋਲਣੀ ਆ ਜਾ ਕੇ ਜ਼ਬਰਦਸਤੀ ਆਪਣੀ ਮਿਲਟਰੀ ਚ ਜਾ ਕੇ ਮੈਂ ਕਲਵਾਉਣੀ ਆ ਉਹ ਤੇ ਫੇਰ ਉਹਨੇ ਕਹਿ ਦਿੱਤਾ ਕੱਲ ਵੀ ਇਹ ਮਾੜੀ ਉਹਦੇ ਮੂੰਹ ਚੋਂ ਗੱਲ ਨਿਕਲੀ ਸੀਗੀ ਕਿ ਮੈਂ ਇਹ ਸਿਲਸਿਲਾ ਸ਼ੁਰੂ ਕਰਨ ਤੋਂ ਬਗੈਰ ਵੀ ਜਿਹੜੀ ਆ ਮੈਂ ਲੜਾਈ ਬੰਦ ਕਰਨ ਦੀ ਮੇਰੀ ਇੱਛਾ ਹੈਗੀ ਆ ਕਿ ਮੈਂ ਉੱਥੇ ਜਾ ਕੇ ਕਰਵਾਉਣ ਤੋਂ ਬਿਨਾਂ ਵੀ ਜਿਹੜੀ ਆ ਲੜਾਈ ਬੰਦ ਕਰ ਦਊਂਗਾ ਤੇ ਇਸ ਇੰਨੇ ਦੇ ਕਾਰਨ ਉਹ ਜਿਹੜਾ ਪੁਆਇੰਟ ਸੀਗਾ ਇਕਦਮ 1000 ਉੱਤੇ ਚਲੇ ਗਿਆ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਸੋਸ਼ਲ ਮੀਡੀਆ ਉਪਰ ਜਿਹੜਾ ਆ ਉਹ ਪੋਸਟ ਵਿਚ ਲਿਖਿਆ ਕਿ ਸਟੇਟ ਆਫ ਹਰਮੂਸ ਆ ਜਿਹੜੀ ਨੂੰ ਦੁਬਾਰਾ ਖੋਲਣਾ ਦੂਸਰੇ ਦੇਸ਼ਾਂ ਦੀ ਜਿੰਮੇਵਾਰੀ ਹੈ ਉਹ ਜਾਣ ਤੇ ਉਹਨੂੰ ਖੋਲ ਲੈਣ ਕਹਿਣ ਦਾ ਮਤਲਬ ਉਹਨੇ ਕਿਹਾ ਭਾਈ ਭਾਈ ਯੂਰੋਪੀਅਨ ਜਿਹੜੇ ਹੁਣ ਭੁੱਖੇ ਮਰ ਰਹੇ ਆ ਉਹ ਜਾ ਕੇ ਖੋਲਣ ਉਹਨੂੰ ਤੇ ਮੈਂ ਨਹੀਂ ਜਾਣਾ ਹਾਂਜੀ ਪਰ ਦੂਸਰੇ ਦੇਸ਼ਾਂ ਦੀ ਕਹਿੰਦਾ ਟਰੰਪ ਸਾਹਿਬ ਤੋਂ ਭਰੋਸਾ ਜਿਹੜਾ ਉਹ ਖਾਕ ਸਾਹਿਬ ਜੀ ਉੱਡ ਗਿਆ ਆ ਟਰੰਪ ਸਾਹਿਬ ਤੋਂ ਯਕੀਨ ਆ ਜਿਹੜਾ ਉਹ ਯੂਰੋਪੀਅਨ ਵੀ ਜਿਹੜੇ ਐਲਾਈ ਸੀਗੇ ਅਮਰੀਕਾ ਦੇ ਉਹਨਾਂ ਦਾ ਵੀ ਯਕੀਨ ਨਹੀਂ ਰਿਹਾ ਖਾਕ ਸਾਹਿਬ ਜੀ ਭਰੋਸਾ ਜਿਹੜਾ ਸੀ ਉਹ ਖਤਮ ਹੋ ਗਿਆ ਕਿਉਂਕਿ ਉਹ ਹਰ ਵਕਤ ਆਪਣੇ ਬਿਆਨ ਬਦਲਦਾ ਰਹਿੰਦਾ ਇਹ ਦੇਖੋ ਖਾਕ ਸਾਹਿਬ ਜੀ ਇਸ ਤਰ੍ਹਾਂ ਟਰੰਪ ਸਾਹਿਬ ਤਾਂ ਇਹਨੂੰ ਸਮਝਦੇ ਆ ਚੁਸਤੀ ਮੈਂ ਏਦਾਂ ਕਰਕੇ ਬਹੁਤ ਵੱਡਾ ਵਪਾਰੀ ਆ ਉਹ ਤਾਂ ਕਰ ਰਿਹਾ ਤਾਂ ਪਰ ਜਿਹੜੇ ਦੂਸਰੇ ਪਾਸੇ ਸੁਣ ਰਹੇ ਕੰਨ ਆ ਖਾਕ ਸਾਹਿਬ ਜੀ ਉਹ ਕੀ ਸੋਚਦੇ ਆ ਵੈਲਿਊ ਉਹਦੀ ਹੁੰਦੀ ਆ ਨਾ ਕਿ ਜਿਹਦੇ ਮੂੰਹ ਚੋਂ ਗੱਲ ਨਿਕਲਦੀ ਉਹਦੀ ਕੋਈ ਵੈਲਿਊ ਨਹੀਂ ਹੁੰਦੀ ਖਾਸ
0: ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਜੀ
1: ਹਾਂਜੀ ਜਿਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਰਹੀ ਆ ਉਹ ਉਹਨੂੰ ਕਿਸ ਪੱਖ ਤੋਂ ਦੇਖਦੇ ਆ ਇਹੀ ਬਿਆਨ ਤੋਂ ਖਾਕ ਸਾਹਿਬ ਜੀ ਅੰਦਾਜ਼ੇ ਲਗਾਏ ਜਾ ਰਹੇ ਆ ਕਿ ਟਰੰਪ ਇਸ ਵਕਤ ਆਫ ਰੈਂਪ ਹੁਣ ਖਾਕ ਸਾਹਿਬ ਜਿਹੜੇ ਲੋਕ ਹੈਗੇ ਅਮਰੀਕਾ ਦੇ ਵਿੱਚ ਪੜ੍ਹੇ ਲਿਖੇ ਜਾਂ ਆਪਾਂ ਡਰਾਈਵਿੰਗ ਕਰਦੇ ਲਾਇਸੈਂਸ ਉਹਨਾਂ ਨੂੰ ਤਾਂ ਪਤਾ ਵੀ ਆਫ ਰੈਂਪ ਕੀ ਹੁੰਦਾ ਜਦੋਂ ਆਪਾਂ ਫਰੀ ਵੇ ਤੋਂ ਉਤਰੀ ਦਾ ਉਹ ਜਿਹੜੀ ਥੋੜੀ ਜਿਹੀ ਜਗ੍ਹਾ ਹੁੰਦੀ ਹੈ ਗੱਡੀ ਸਲੋ ਕਰਨ ਨੂੰ ਆਫ ਰੈਂਪ ਕਹਿ ਦਿੰਦੇ ਆ ਤੇ ਹੁਣ ਆਪਾਂ ਭਾਰਤੀ ਲੋਕ ਆ ਜਿਹੜੇ ਉਹਨਾਂ ਵਾਸਤੇ ਤਾਂ ਇਹੀ ਕਹਾਂਗੇ ਭਾਈ ਯਾਰ ਸੌਖਾ ਜਿਹਾ ਕੋਈ ਰਾਹ ਲੱਭ ਲਓ ਤੇ ਮੁਸੀਬਤ ਦੇ ਵਿੱਚੋਂ ਨਿਕਲੀਏ ਸੋ ਇਹ ਜਿਹੜੇ ਆ ਟਰੰਪ ਸਾਹਿਬ ਇਸ ਵੇਲੇ ਲੱਭ ਰਹੇ ਆ ਤੇ ਅਗਲੀ ਖ਼ਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਪੋਪ ਲੀਓ ਜਿਹੜੇ ਹੈਗੇ ਆ ਖਾਕ ਸਾਹਿਬ ਜੀ ਇਹ ਦੇਖੋ ਇਹ ਸੀਗੇ ਤਾਂ ਮੇਰਾ ਖਿਆਲ ਇਹ ਅਰਜਨਟਾਈਨਾ ਚ ਰਹਿੰਦੇ ਸੀਗੇ ਮੇਰਾ ਖਿਆਲ ਆ ਮੈਨੂੰ ਪੱਕਾ ਨੀ ਪਰ ਮੈਨੂੰ ਏਦਾਂ ਲੱਗ ਰਿਹਾ ਵੀ ਅਰਜਨਟਾਈਨਾ ਸੀਗੇ ਇਹ ਪਰ ਇਹ ਅਮਰੀਕਨ ਆ ਖਾਕ ਸਾਹਿਬ ਜੀ ਇੱਥੇ ਦੇ ਬੋਰਨ ਆ ਇੱਥੇ ਦੇ ਐਜੂਕੇਟਡ ਆ
0: ਅੱਛਾ ਜੀ
1: हां जी ते एह पहली बारी अमरीका दे धरती ते पैदा होने वाला जिहड़ा पोप ओह इटली दे विच जिहड़ी हैगी वैटिकन सिटी इह चुने गए आ पहली बारी और इन्हां ने भी खाकसा जी आम करके बहुता मतलब तोल के शब्द बोलदे हुंदे आ ते ਇਸ ਵਾਰੀ ਇਨ੍ਹਾਂ ਨੇ ਇਰਾਨ ਨਾਲ ਜੰਗ ਕਰਨ ਵਾਸਤੇ ਰਾਸਤਾ ਲੱਭਣ ਬਾਰੇ ਟਰੰਪ ਸਾਹਿਬ ਨੂੰ ਤਰੀਦ ਕੀਤੀ ਆ ਕਿ ਪੋਪ ਇਸ ਤਰ੍ਹਾਂ ਦੀਆਂ ਰਾਜਨੀਤਿਕ ਗੱਲਾਂ ਬਾਤਾਂ ਵਿਚ ਦਖਲ ਘੱਟ ਵੱਧ ਹੀ ਦਿੰਦੇ ਆ ਇਸ ਵਾਰੀ ਸ਼ਾਇਦ ਪੋਪ ਪਾਸੋਂ ਇਜ਼ਰਾਇਲ ਅਤੇ ਅਮਰੀਕਾ ਵੱਲੋਂ ਕੀਤੀ ਜਾ ਰਹੀ ਬਰਬਾਦੀ ਹਜ਼ਮ ਨਹੀਂ ਕਰ ਹੋਈ ਤੇ ਪੋਪ ਵੀ ਉਹਨੇ ਕਿਹਾ ਕਿ ਉਸ ਨੇ ਸੁਣਿਆ ਹੈ ਕਿ ਟਰੰਪ ਲੜਾਈ ਬੰਦ ਕਰਨੀ ਚਾਹੁੰਦਾ ਹੈ ਮੈਨੂੰ ਆਸ ਹੈ ਟਰੰਪ ਚਾਹੁੰਦਾ ਹੈ ਕਿ ਲੜਾਈ ਬੰਦ ਹੋ ਜਾਵੇ ਉਸ ਨੂੰ ਇਹੀ ਤਗੀਦ ਹੈ ਜਿਹੜੀ ਮੈਂ ਕਰਦਾ ਕਿ ਮੈਂ ਆਸ ਪਾਸ ਮੇਰੇ ਆਸ ਪਾਸ ਮੈਨੂੰ ਕੋਈ ਨਾ ਕੋਈ ਰਾਸਤਾ ਜਿਹੜਾ ਉਹ ਲੱਭ ਹੀ ਲਵੇਗਾ ਮੈਨੂੰ ਆਸ ਆ ਪੋਪ ਸਾਹਿਬ ਨੇ ਕਿਹਾ ਮੈਨੂੰ ਆਸ ਆ ਕਿ ਟਰੰਪ ਸਾਹਿਬ ਨੇ ਕੋਈ ਨਾ ਕੋਈ ਰਾਹ ਲੱਭ ਹੀ ਲੈਣਾ ਜਦੋਂ ਉਹਨਾਂ ਦੀ ਕੋਸ਼ਿਸ਼ ਆ ਜਿਹੜੀ ਲੜਾਈ ਬੰਦ ਕਰਨ ਵੱਲ ਨੂੰ ਮਤਲਬ ਤੁਰ ਪਈ ਆ ਤੇ ਪੋਪ ਲਈ ਉਹ ਆਪਣੇ ਸ਼ਬਦ ਬਹੁਤ ਸਾਵਧਾਨੀ ਨਾਲ ਚੁਣਦੇ ਹੁੰਦੇ ਆ ਅਤੇ ਉਹ ਵੈਟੀਕਨ ਸਿਟੀ ਦੇ ਪਹਿਲੇ ਪੋਪ ਹਨ ਅਤੇ ਜਿਨ੍ਹਾਂ ਨੇ ਸ਼ਾਇਦ ਪਹਿਲੀ ਵਾਰੀ ਸਿੱਧੇ ਸ਼ਬਦਾਂ ਵਿਚ ਟਰੰਪ ਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਆ ਕਿ ਉਹ ਲੜਾਈ ਬੰਦ ਕਰਨ ਦੇ ਹੱਕ ਦੇ ਵਿਚ ਹੈਗੇ ਆ ਤੇ ਟਰੰਪ ਸਾਹਿਬ ਨੂੰ ਲੜਾਈ ਬੰਦ ਕਰ ਦੇਣੀ ਚਾਹੀਦੀ ਆ ਸੋ ਖਾਕ ਸਾਹਿਬ ਜੀ ਸਾਰਾ ਯੂਰਪ ਤੇ ਸਾਰਾ ਏਸ਼ੀਆ ਜਿਹੜਾ ਹੈਗਾ ਉਹ ਤਰਾਂ ਤਰਾਂ ਕਰ ਰਿਹਾ ਕਿਉਂਕਿ ਨਾ ਤਾਂ ਉੱਥੇ ਬਹੁਤੇ ਦੇਸ਼ਾਂ ਦੇ ਵਿੱਚ ਤਾਂ ਖਾਕ ਸਾਹਿਬ ਜਿਹੜੀ
0: ਚੀਮਾ ਸਾਹਿਬ ਡਾਕਟਰ ਸਾਹਿਬ ਆ ਗਏ ਚੀਮਾ
1: ਸਾਹਿਬ ਇੱਕ ਮਿੰਟ ਜੀ ਆਪਣੇ ਗਏ ਸੀ ਉੱਥੇ ਏਰੀਆ ਦੇ ਮਿਲਦੇ ਆ ਜੀ ਇਹ ਜਿਹੜੇ ਆ ਮੇਰੇ ਫੋਨ ਆ ਗਿਆ ਮੇਰੇ ਘਰ ਡਾਕਟਰ ਸਾਹਿਬ
0: ਆ ਗਏ ਜੀ ਵਿੱਚ ਚਲੋ ਆਪਾਂ ਖਬਰਾਂ ਬਹੁਤ ਵਿਸਥਾਰ ਦੇ ਵਿਚ ਆਪਣੇ ਸਰੋਤਿਆਂ ਤੱਕ ਪਹੁੰਚਾਈਆਂ ਜੀ ਜੋ ਕੁਛ ਹੋ ਰਿਹਾ ਇਰਾਨ ਦੇ ਵਿਚ ਜੋ ਕੁਛ ਵਾਪਰ ਰਿਹਾ ਸਰੋਤਿਓ ਤੁਹਾਡਾ ਵੀ ਬਹੁਤ ਧੰਨਵਾਦ ਸ਼ੁਕਰੀਆ ਸਾਡੇ ਨਾਲ ਸਾਡੇ ਸਤਿਕਾਰਯੋਗ ਵੱਡੇ
2: ਚੀਮਾ ਸਾਹਿਬ ਨੂੰ ਭੇਜੋ ਇੱਕ ਵਾਰ ਇਰਾਨ ਉੱਥੇ
1: ਜਾਇਆ ਉੱਥੇ ਡਾਕਟਰ ਸਾਹਿਬ ਪਹਿਲਾਂ ਹੀ ਜਾਇਆ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਹਾਂਜੀ ਹਾਂਜੀ ਸਾਲ ਕਰਿਆ ਉੱਥੇ ਵਾਰਸੀ ਵੂਰਸੀ ਕਾਟਾ ਵਾਟਾ ਕਰ ਲੈਣਾ ਥੋੜਾ ਬਹੁਤਾ
0: ਡਾਕਟਰ ਸਾਹਿਬ ਪਹੁੰਚ ਗਏ ਜੀ ਆਪਾਂ ਇਨ੍ਹਾਂ ਦੇ ਪ੍ਰੋਗਰਾਮ ਦੇ ਵਿਚ ਹਾਜ਼ਰੀ ਲਵਾਈਏ ਸਾਰੇ ਵੀਰ ਭੈਣ ਭਰਾ ਬਹੁਤ ਵੱਡੀਆਂ ਜਾਣਕਾਰੀਆਂ ਡਾਕਟਰ ਸਾਹਿਬ ਰੋਜ਼ ਸਾਡੇ ਨਾਲ ਸਾਂਝੀਆਂ ਕਰਦੇ ਨੇ ਤੇ ਸੱਤੇ ਦਿਨ ਉਹ ਤਕਰੀਬਨ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਕਿ ਤਿੰਨ ਤਿੰਨ ਪ੍ਰੋਗਰਾਮ ਕਰਨੇ ਇਸ ਉਮਰ ਚ ਵੀ ਆ ਕੇ ਤਾਂ ਕਿ ਸਾਡੇ ਸਰੋਤਿਆਂ ਤੱਕ ਜੋ ਉਹਨਾਂ ਦੇ ਕੋਲ ਹੈਗਾ ਜੋ ਉਹਨਾਂ ਨੇ ਐਕਸਪੀਰੀਅੰਸ ਇੰਨੇ ਸਾਲਾਂ ਦੇ ਵਿਚ ਕੱਢਿਆ ਉਹ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਆ ਤਾਂ ਕਿ ਕੱਲ ਨੂੰ ਕਿਸੇ ਨੂੰ ਵੀ ਕੋਈ ਮਸਲਾ ਹੋਵੇ ਜੇ ਤੁਸੀਂ ਇਹ ਕਥਾ ਰੋਜ਼ ਸੁਣ ਲਓ ਨਾ ਦੋਸਤੋ ਜਿੰਨੀਆਂ ਕੁ ਸ਼ਾਇਦ ਅਸੀਂ ਤਿੰਨ ਕੁ ਸਾਲ ਤੋਂ ਲੱਗੇ ਹਾਂ ਜੀ ਢਾਈ ਤਿੰਨ ਸਾਲ ਤੋਂ ਜਿੱਥੋਂ ਤੱਕ ਡਾਕਟਰ ਸਾਹਿਬ ਨੇ ਬਹੁਤ ਕੁਛ ਦੱਸ ਚੁੱਕੇ ਆ ਮੈਨੂੰ ਲੱਗਦਾ ਕਿ ਚੀਮਾ ਸਾਹਿਬ ਤੇ ਡਾਕਟਰ ਬਣ ਗਏ ਆ ਆਲਰੇਡੀ
1: ਹਾਂਜੀ ਹਾਂਜੀ ਮੈਂ ਕਰ ਲਿਆ ਤਾਂ ਹੀ ਮੈਂ ਡਾਕਟਰ ਸਾਹਿਬ ਨੂੰ ਕਾਲ ਕਰਨ ਹਟ ਗਿਆ ਕਿ ਇਹਨਾਂ ਤੋਂ ਦਵਾਈ ਦਵੂਈ ਲਿਆਈ ਦੀ ਸੀ
0: ਤੇ ਫਿਰ ਇਸ ਪ੍ਰੋਗਰਾਮ ਨੂੰ ਸੁਣਿਆ ਕਰੋ ਇਹ ਬੜੇ ਇੰਪੋਰਟੈਂਟ ਪ੍ਰੋਗਰਾਮ ਆ ਤੇ ਬਾਕੀ ਸਾਡੀਆਂ ਖਬਰਾਂ ਤੇ ਤੁਸੀਂ ਇਧਰ ਉਧਰੋਂ ਵੀ ਦੇਖ ਲੈਣੇ ਪਰ ਇਹ ਚੀਜ਼ਾਂ ਕਿਤੇ ਨਹੀਂ ਮਿਲਣੀਆਂ ਰਲ ਮਿਲ ਕੇ ਤੁਸੀਂ ਆਓ ਸਾਰੇ
2: ਬੋਰਡ ਆਫ ਇਲੈਕਟ੍ਰੋ ਹੋਮਿਓਪੈਥਿਕ ਸਿਸਟਮ ਆਫ ਮੈਡੀਸਨ ਪੰਜਾਬ ਦਾ ਮੈਂ ਹਜੇ ਵੀ ਡਾਇਰੈਕਟਰ ਆ
0: ਜੀ
2: ਇਹਨਾਂ ਨੂੰ ਕਹੋ ਵੀ ਇਮਤਿਹਾਨ ਦੇ ਕੇ ਤੇ ਡਾਕਟਰ ਦਾ ਸਰਟੀਫਿਕੇਟ ਵੀ ਲੈ ਲੈਣ
1: ਹਾਂਜੀ ਹਾਂਜੀ ਉਹ ਮੈਂ ਲੈ ਲੂੰਗਾ ਸਾਡੇ ਕੋਲ ਆ ਕੇ ਮਿਹਨਤ ਕਰ ਲਵਾਂਗੇ ਜੀ ਸਾਤੋਂ ਲੈ ਲਵਾਂਗੇ ਲਿਖੀ
0: ਤੁਸੀਂ ਸਟੱਡੀ ਕਰੋ ਤੇ ਆਜੋ ਡਾਕਟਰ ਸਾਹਿਬ ਤੁਹਾਨੂੰ ਜਿਹੜੇ ਚੀਜ਼ਾਂ ਦੀ ਤੁਹਾਨੂੰ ਘਾਟ ਹੈਗੀ ਆ ਦੱਸ ਦੇਣਗੇ ਤੇ ਤੁਹਾਨੂੰ ਬਿਲਕੁਲ ਸਰਟੀਫਿਕੇਟ ਮਿਲ ਸਕਦਾ ਜੀ ਇਹ ਚੀਜ਼ਾਂ ਸੁਣ ਕੇ ਹੀ ਤੁਸੀਂ ਡਾਕਟਰ ਬਣ ਸਕਦੇ ਹੋ ਜੀ
1: ਬਿਲਕੁਲ ਬਿਲਕੁਲ ਜੀ ਡਾਕਟਰ ਸਾਹਿਬ ਵੀ ਇੱਦਾਂ ਹੀ ਬਣੇ ਆ ਜੀ ਇਹ ਵੀ ਉਹ ਪ੍ਰੋਫੈਸਰਾਂ ਕੋਲੋਂ ਸੁਣ ਕੇ ਹੀ ਕੁਛ ਆਪਣੀ ਮਗਰੋਂ ਖੋਜ ਕਰ ਲਈ ਇਸੇ ਤਰ੍ਹਾਂ ਬਣੇ ਆ ਆਪਾਂ ਵੀ ਬਣੇ ਲੱਗਦੇ ਜੇ ਰੋਜ਼ ਸੁਣਾਂਗੇ ਤਾਂ
0: ਬਿਲਕੁਲ ਜੀ ਆਓ ਡਾਕਟਰ ਸਤਿ ਸ੍ਰੀ ਅਕਾਲ ਜੀ
1: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਤੁਹਾਨੂੰ ਨਿੱਜੀ ਤੇ ਪਿਆਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਤੁਹਾਡੀ ਤੁਸੀਂ ਬਹੁਤ ਇੱਜ਼ਤ ਨਾਲ ਆ ਤੁਹਾਡੇ ਨਾਲ ਚਲੋ ਹਾਸਾ ਜਿਹੜਾ ਹਾਸਾ ਠੱਠਾ ਵੀ ਕਹਿੰਦੇ ਕਰਨਾ ਚੰਗਾ ਹੁੰਦਾ ਨਾ ਥੋੜਾ ਬਹੁਤਾ
2: ਹਾਂਜੀ
1: ਹਸਣ ਹਾਂਜੀ ਹਸਣ ਖੇਡਣ ਮਾਨਕਾ ਚਾਹ ਹਾਂਜੀ
2: ਹਾਂਜੀ ਸੋ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰਦੇ ਹੋਇਆ ਹੁਣ ਇਸ ਗੱਲ ਤੇ ਪਹੁੰਚ ਗਿਆ ਕਿ ਜੇ ਸਰੀਰ ਕੰਪਲੀਟ ਹੋ ਗਿਆ ਆ ਤੇ ਸਰੀਰ ਕੰਪਲੀਟ ਹੋਣ ਤੋਂ ਬਾਅਦ ਫਿਰ ਇਹਦੇ ਅਲੱਗ ਅਲੱਗ ਅੰਗ ਜਿਹੜੇ ਅੰਦਰ ਦੇ ਹਨ ਹੁਣ ਅੰਦਰ ਤੇ ਅਸੀਂ ਝਾਤੀ ਨਹੀਂ ਮਾਰ ਸਕਦੇ ਬੇਸ਼ਕ ਇਸ ਵੇਲੇ ਦੀ ਟੈਕਨਾਲੋਜੀ ਇੰਨੀ ਹੋ ਗਈ ਕਿ ਅਸੀਂ ਅੰਦਰ ਝਾਤੀ ਮਾਰ ਯੋਗ ਹੋ ਗਏ ਆ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸਾਡੇ ਕੋਲ ਇਹੋ ਜਿਹੀ ਟੈਕਨੀਕ ਆ ਗਈ ਆ ਕਿ ਅਸੀਂ ਝਾਤੀ ਮਾਰਦੇ ਹਾਂ ਐਂਡੋਸਕੋਪੀ ਕਰਦੇ ਹਾਂ ਪ੍ਰੋਕਟੋਸਕੋਪੀ ਕਰਦੇ ਹਾਂ, ਹੋਰ ਬਹੁਤ ਕੁਛ ਐਸਾ ਐਕਸਰੇ ਹੈ, ECG ਹੈ, ਇਹ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਹਨ ਕਿ ਅਸੀਂ ਅੰਦਰ ਦੇਖ ਰਹੇ ਹਾਂ।
1: ਡਾਕਟਰ ਸਾਹਿਬ ਮੈਨੂੰ ਦਿਓ, ਮੈਂ ਤੁਹਾਡੀ ਟਾਈਮ ਚੋਂ ਮਿੰਟ ਜਿਹੜਾ ਚੋਰੀ ਕਰਨਾ ਉਹ ਏਦਾਂ ਆ, ਭਾਈ ਚੋਰੀ ਵੀ ਨੀ ਸਾਥੋਂ ਖੋਹੀ ਲੈਣਾ, ਉਹ ਇਸ ਤਰ੍ਹਾਂ ਆ ਡਾਕਟਰ ਸਾਹਿਬ, ਅੱਜ ਤੀਕਰ ਵੀ ਹੁਣ ਕੀ ਹੋ ਰਿਹਾ ਆ, ਇੱਕ ਅਮਰੀਕਾ ਦੇ ਵਿੱਚ ਧਰਮ ਵਰਤੀ ਜਾਂਦੀ ਆ, ਉਹਨੂੰ ਕਹਿੰਦੇ ਆ ਡੰਮ ਯੂ ਡਾਊਨ। ਡਾਕਟਰ ਸਾਹਿਬ ਉਹ ਟਾਈਮ ਹੈਗੀ ਆ ਗੋਰਿਆਂ ਦੀ, ਉਹ ਕਹਿੰਦੇ ਡੰਮ ਯੂ ਡਾਊਨ, ਮਤਲਬ ਤੁਹਾਨੂੰ ਤੁਹਾਡੇ ਕੋਲ ਜਿਹੜਾ ਗਿਆਨ ਆ ਉਹ ਖੋ ਲੈਣਾ, ਤੁਹਾਨੂੰ ਮੂਰਖ ਬਣਾ ਦੇਣਾ ਤੇ ਤੁਹਾਨੂੰ ਆਪਣੇ ਝਾਂਸੇ ਦੇ ਵਿੱਚ ਫਸਾ ਲੈਣਾ। ਅਮਰੀਕਾ ਦਾ ਜਿਹੜਾ ਅੱਜ ਕੱਲ ਦਾ ਮੈਂ ਸਿਸਟਮ ਸਮਝਦਾ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਹੈਗਾ ਆ, ਉਹਨਾਂ ਨੇ ਜਿਹੜੇ ਸਾਡੇ ਡਾਕਟਰ ਨਵੇਂ ਬਣ ਰਹੇ ਆ ਉਹਨਾਂ ਨੂੰ ਇੰਨਾ ਅਗਿਆਨਤਾ ਪਿੱਛੇ ਲਾਤਾ ਕਿ ਉਹ ਟੈਸਟ ਕਰਨ ਤੋਂ ਬਿਨਾਂ ਤੁਹਾਨੂੰ ਲੈਬ ਦੇ ਵਿੱਚ ਐਕਸਰੇ ਸੀਟੀ ਸਕੈਨ ਤੋਂ ਬਿਨਾਂ ਉਹ ਦੱਸ ਹੀ ਨਹੀਂ ਸਕਦੇ ਕਿ ਤੁਹਾਡੇ ਅੰਦਰ ਕੀ ਆ। ਔਰ ਜਿਹੜੀ ਤੁਹਾਡੇ ਕੋਲ ਜਿਹੜੀ ਵਿਦਿਆ ਹੈਗੀ ਆ ਉਹ ਜਿਹੜੀ ਵਿਦਿਆ ਪੁਰਾਣੀ ਸੀਗੀ ਡਾਕਟਰ ਸਾਹਿਬ, ਉਹ ਤਾਂ ਤੁਰੇ ਜਾਂਦੇ ਨੂੰ ਦੱਸ ਦਿੰਦੇ ਸੀ ਕਿ ਇਸ ਬੰਦੇ ਨੂੰ ਆਹ ਬਿਮਾਰੀ ਆ
2: ਜੀ। ਹੁਣ ਮੈਡੀਕਲ ਸਾਇੰਸ ਟਰੈਕ ਬਦਲ ਗਈ ਹੈ,
1: ਟਰੈਕ ਬਦਲ ਗਿਆ, ਬਸ ਬਿਲਕੁਲ
2: ਟਰੈਕ ਬਦਲ ਗਈ ਆ।
1: ਹਾਂਜੀ,
2: ਕੁਛ ਇਸ ਤਰ੍ਹਾਂ ਹੋ ਗਿਆ ਭਾਈ, ਸਾਡੇ 21ਵੀਂ ਸਦੀ ਦੇ ਲੋਕ ਜਿਹੜੇ ਨੇ ਨਾ ਉਹ ਭਾਲਦੇ ਨੇ ਯਾਰ, ਤੂੰ ਜਿਹੜੀ ਗੱਲ ਕਰ ਰਿਹਾ ਉਹਦਾ ਸਬੂਤ ਕੀ ਆ?
1: ਹਾਂਜੀ ਹਾਂਜੀ,
2: ਫਿਜ਼ੀਕਲ ਸਬੂਤ ਭਾਲਦੇ ਆ, ਤੇ ਫਿਜ਼ੀਕਲ ਸਬੂਤ ਜਿਹੜਾ ਆ ਮੈਂ ਹੁਣ ਨਬਜ਼ ਫੜ ਕੇ ਤੇ ਤੁਹਾਨੂੰ ਇਹ ਦੱਸ ਦੇਣਾ ਕਿ ਤੁਹਾਨੂੰ ਕਫ ਦੀਆਂ ਬਿਮਾਰੀਆਂ ਨੇ ਔਰ ਕਫ ਦੀਆਂ ਬਿਮਾਰੀਆਂ ਚ ਕੀ ਕੀ ਹੋ ਸਕਦਾ, ਮੈਂ ਡਿਟੇਲ ਦੱਸ ਸਕਦਾ ਹਾਂ
1: ਬਿਲਕੁਲ,
2: ਬਿਮਾਰੀਆਂ ਕਿਹੜੀਆਂ ਕਿਹੜੀਆਂ ਨੇ, ਤੁਹਾਨੂੰ ਕੀ ਹੋ ਸਕਦਾ ਆ, ਮੈਂ ਨਿਸ਼ਾਨੀਆਂ ਦੱਸ ਸਕਦਾ ਹਾਂ ਤੇ ਹੋਰ ਨਿਸ਼ਾਨੀਆਂ ਲੱਭ ਕੇ ਮੈਂ ਕਹਿ ਸਕਦਾ ਹਾਂ ਕਿ ਤੁਹਾਡੇ ਫਲਾਣੇ ਸਾਡੇ ਨੁਕਸ ਆ।
1: ਬਿਲਕੁਲ ਬਿਲਕੁਲ,
2: ਐਵੇਂ ਗੱਲਾਂ ਕਰੀ ਜਾ ਰਹੇ ਦਾ ਸਬੂਤ ਕੀ ਆ?
1: ਹਾਂਜੀ ਹਾਂਜੀ,
2: ਸੋ ਅਸੀਂ ਸਬੂਤ ਭਾਲਣ ਦੇ ਕਰਕੇ ਇਹਨਾਂ ਗੱਲਾਂ ਤੋਂ ਵਿਸ਼ਵਾਸ ਕਰਨਾ ਬੰਦ ਕਰ ਦਿੱਤਾ।
1: ਬਿਲਕੁਲ,
2: ਅਸਲ ਦੇ ਵਿੱਚ ਸਾਡੇ ਕੋਲ ਪਹਿਲਾ ਮੈਪ ਰੋਡ ਜਿਹੜੀ ਸੀ ਉਹ ਇਹੀ ਸੀਗਾ, ਇਹੀ ਮੈਪ ਸੀਗਾ, ਤੇ ਅਸੀਂ ਇਸ ਮੈਪ ਨੂੰ ਵੈਰੀਫਾਈ ਕਰਨ ਵਾਸਤੇ, ਉੱਤਰ ਦੀ ਪੜਤਾਲ ਕਰਨ ਵਾਸਤੇ, ਇਹ ਬੇਸਿਕਲੀ ਜਿੰਨੀਆਂ ਵੀ ਟੈਕਨੀਕਸ ਨਿਕਲੀਆਂ ਨੇ ਨਾ, ਇਹ ਸਾਰੀਆਂ ਅਸੀਂ ਉੱਤਰ ਦੀ ਪੜਤਾਲ ਸਮਝਦੇ ਹਾਂ ਕਿ ਜੋ ਅਸੀਂ ਸਮਝਦੇ ਹਾਂ ਕਲੀਨਿਕਲ ਡਾਇਗਨੋਸਿਸ ਦੇ ਤੌਰ ਤੇ ਉਹਦੀ ਅਸੀਂ ਉੱਤਰ ਦੀ ਪੜਤਾਲ ਕਰ ਰਹੇ ਹਾਂ। ਔਰ ਉੱਤਰ ਦੀ ਪੜਤਾਲ ਨੂੰ ਹੁਣ ਅਸੀਂ ਇੰਨਾ ਪ੍ਰੈਫਰੈਂਸ ਦੇ ਦਿੱਤਾ ਕਿ ਉੱਤਰ ਤੇ ਪਿੱਛੇ ਰਹਿ ਗਿਆ।
1: ਬਿਲਕੁਲ,
2: ਉਸ ਹਾਲਾਤ ਨੂੰ ਤੁਸੀਂ ਜਾਦੀ ਦਿੱਤਾ ਵੀ ਪੜਤਾਲ ਕਿਹਦੀ ਕਰਦੇ ਆ ਨਾ।
1: ਬਿਲਕੁਲ ਬਿਲਕੁਲ,
2: ਜੋ ਦਿਸਿਆ ਉਹੀ ਮੰਨਾਂਗੇ।
1: ਬਿਲਕੁਲ,
2: ਮੈਡੀਕਲ ਸਾਇੰਸ ਇਸ ਤਰ੍ਹਾਂ ਇਸ ਤਰੀਕੇ ਤੇ ਚੱਲਣੀ ਸ਼ੁਰੂ ਹੋ ਗਈ ਤੇ ਲੋਕਾਂ ਦਾ ਵਿਸ਼ਵਾਸ ਵੀ ਇਸ ਕਰਕੇ ਬਹੁਤਾ ਇਸ ਗੱਲ ਤੋਂ ਬਣਿਆ ਕਿ ਹਰੇਕ ਆਦਮੀ ਚਾਹੁੰਦਾ ਵੀ ਮੈਨੂੰ ਪਤਾ ਲੱਗੇ।
1: ਹਾਂਜੀ,
2: ਕਿੰਨੀ ਵਾਰ ਗੱਲ ਕੀਤੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਬਈ ਅਸੀਂ ਬਿਮਾਰੀ ਤਾਂ ਤੁਸੀਂ ਦੱਸ ਰਹੇ ਹੋ, ਮੈਨੂੰ ਕੀ ਹੋ ਰਿਹਾ, ਕਿਸ ਤਰ੍ਹਾਂ ਹੋ ਰਿਹਾ ਡਾਕਟਰ?
1: ਬਿਲਕੁਲ ਬਿਲਕੁਲ, ਡਾਕਟਰ ਤਾਂ ਨਾ ਹੀ ਦਿੰਦੇ ਹੋ, ਬਿਮਾਰੀ ਤਾਂ ਆਪ ਹੀ ਜਾਂਦੇ, ਮੇਰਾ ਕੰਨ ਵੀ ਦੁਖਦਾ, ਮੇਰਾ ਆਪ ਹੀ ਦੁਖਦਾ, ਮੇਰਾ
2: ਤੂੰ ਜਿਹੜੀ ਗੱਲ ਕਹਿ ਰਿਹਾ ਨਾ ਉਹਦਾ ਨਾਂ ਆ ਹੈਗਾ ਆ।
1: ਬਿਲਕੁਲ,
2: ਸੋ ਨਾਂ ਰੱਖ ਦੇਣਾ ਤੇ ਅਸੀਂ ਬੜੇ ਸੰਤੁਸ਼ਟ ਹੋ ਜਾਣਾ, ਫੇਰ ਉਸ ਨੇ ਇਹਦੀ ਉੱਤਰ ਦੀ ਪੜਤਾਲ ਕਰ ਦੇਣੀ ਆ, ਕਹਿੰਦਾ ਮੈਂ ਤੇਰਾ ਐਕਸਰੇ ਕੀਤਾ ਸੀ ਨਾ, ਮੈਂ ਤੈਨੂੰ ਕਿਹਾ ਸੀਗਾ ਨਮੂਨੀਆ ਹੈਗਾ, ਜਾਂ ਮੈਂ ਕਿਹਾ ਸੀ ਬ੍ਰੋਂਕਾਈਟਿਸ ਹੈਗੀ, ਮੈਂ ਤੈਨੂੰ ਕਿਹਾ ਸੀ ਤੇਰੇ ਕੋਰੋਨਰੀ ਆਰਟਰੀ ਚ ਡਿਫੈਕਟ ਹੈਗਾ, ਮੈਂ ECG ਕੀਤਾ, ਇਹ ਕੁਛ ਆਇਆ ਹੈਗਾ ਮੇਰੇ ਭਾਵ ਆ। ਇਸ ਕਰਕੇ ਇਹਨਾਂ ਗੱਲਾਂ ਵੱਲੇ ਸਾਡਾ ਝੁਕਾਅ ਜ਼ਿਆਦਾ ਹੋ ਗਿਆ। ਮੈਂ ਨੈਗਲੈਕਟ ਨਹੀਂ ਕਰਦਾ ਇਸ ਕਰਕੇ ਕਿ ਠੀਕ ਹੈ, ਅਲਟੀਮੇਟ ਸਾਡੀ ਸਾਇੰਸ ਦੀ ਡਿਵੈਲਪਮੈਂਟ ਹੈਗੀ ਹੈ, ਜੋ ਵੀ ਕੁਝ ਹੈਗਾ ਆ, ਅਲਟੀਮੇਟ ਸਾਡੀ ਸਾਇੰਸ ਦੀ ਡਿਵੈਲਪਮੈਂਟ ਹੈਗੀ ਹੈ।
1: ਬਿਲਕੁਲ,
2: ਸਾਇੰਸ ਦੀ ਅਪਰੋਚ ਤੱਕ ਪਹੁੰਚਣ ਤੋਂ ਪਹਿਲਾਂ ਦੀਆਂ ਜਿਹੜੀਆਂ ਗੱਲਾਂ ਹਨ ਮੈਂ ਉਹ ਤੁਹਾਨੂੰ ਦੱਸ ਰਿਹਾ ਹਾਂ
1: ਜੀ।
2: ਉਹਦੇ ਮੁਤਾਬਕ ਉੱਥੇ ਪਹੁੰਚਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਜਾਂ ਤਾਂ ਸੀਰੀਅਸ ਹੋ ਜਾਂਦੀਆਂ ਨੇ, ਤੇ ਜੇ ਤੁਸੀਂ ਜਾਣਦੇ ਹੋ ਤੇ ਉਹ ਹੱਲ ਹੋ ਜਾਂਦੀਆਂ ਨੇ
1: ਜੀ।
2: ਇਸ ਕਰਕੇ ਅਸੀਂ ਉਹਨਾਂ ਗੱਲਾਂ ਦੀ ਪੜਤਾਲ ਕਰ ਰਹੇ ਹਾਂ, ਉਹਨਾਂ ਗੱਲਾਂ ਦੀ ਸ਼ਨਾਖਤ ਕਰ ਰਹੇ ਹਾਂ ਜਿਹੜੀਆਂ ਆਮ ਤੌਰ ਤੇ ਹਰ ਬੰਦੇ ਨੂੰ ਵੇਖਣ ਵਿੱਚ ਸਾਹਮਣੇ ਦਿਖਾਈ ਦਿੰਦੀਆਂ ਨੇ, ਜਿਹਦੇ ਬੇਸ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਬੰਦੇ ਦੇ ਅੰਦਰ ਫਲਾਣੇ ਥਾਂ ਤੇ ਆ ਨੁਕਸ ਹੋ ਸਕਦਾ ਹੈ। ਔਰ ਹੁਣ ਬਰੀਕੀ ਇੰਨੀ ਆ ਗਈ ਕਿ ਅਸੀਂ ਦਾਲ ਦੇ ਵਿੱਚੋਂ ਕੋੜ ਕੁ ਚੁਗ ਲੈਂਦੇ ਹਾਂ, ਸਾਨੂੰ ਪਤਾ ਲੱਗ ਗਿਆ ਰੰਗ ਤਾਂ ਇਹ ਮਾਂ ਦਾ ਕਾਲਾ ਆ ਤੇ ਇਹਦਾ ਵੀ ਕਾਲਾ ਹੀ ਆ, ਲੇਕਿਨ ਅਸੀਂ ਕੋੜ ਕੁ ਚੁਗਣ ਦੇ ਵਿੱਚ ਮਾਹਰ ਹੋ ਗਏ ਹਾਂ। ਔਰ ਇਸ ਕਰਕੇ ਅਸੀਂ ਇਹਨੂੰ ਕਹਿੰਦੇ ਕਲੀਨਿਕਲ ਡਾਇਗਨੋਸਿਸ ਔਰ ਆਇਡੈਂਟੀਫਿਕੇਸ਼ਨ, ਉਸ ਤੋਂ ਬਾਅਦ ਅਸੀਂ ਉਹਦੀ ਵੈਰੀਫਿਕੇਸ਼ਨ ਕਰਦੇ ਹਾਂ। ਵੈਰੀਫਿਕੇਸ਼ਨ ਦੇ ਵਿੱਚ ਸਾਨੂੰ ਪਤਾ ਲੱਗ ਗਿਆ ਭਾਈ ਨਹੀਂ, ਹੁਣ ਇਹ ਜਿਹੜੀਆਂ ਨਿਸ਼ਾਨੀਆਂ ਨੇ ਨਾ ਇਹ ਪਰਪੱਕ ਨੇ। ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ, ਸਾਨੂੰ ਨਬਜ਼ ਨੇ ਜੋ ਦੱਸਿਆ ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ ਜੋ ਅੱਖਾਂ ਦੀਆਂ ਨਿਸ਼ਾਨੀਆਂ ਸਾਨੂੰ ਦਿਸੀਆਂ ਜਾਂ ਹੋਰ ਅਲੱਗ ਅਲੱਗ ਥਾਵਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਨੂੰ ਦਿਸੀਆਂ ਉਹਨਾਂ ਦੀ ਜਦੋਂ ਅਸੀਂ ਉੱਤਰ ਦੀ ਪੜਤਾਲ ਕਰ ਲਈ ਤੇ ਸਾਨੂੰ ਉਹੀ ਰਿਜ਼ਲਟ ਮਿਲਿਆ ਜਿਹੜਾ ਅਸੀਂ ਪਹਿਲਾਂ ਸਮਝਦੇ ਸੀ।
1: ਬਿਲਕੁਲ,
2: ਔਰ ਮੈਂ ਇਹ ਸਮਝਦਾ ਹਾਂ ਕਿ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ, ਵਿਸਾਰਨਾ ਨਹੀਂ ਚਾਹੀਦਾ, ਕਿਉਂਕਿ ਉਹ ਸਾਡੀ ਬੇਸਿਕ ਪਹੁੰਚ ਸੀ। ਬੇਸਿਕ ਤੇ ਈਜ਼ੀ, ਆਸਾਨੀ ਨਾਲ ਅਸੀਂ ਪਹੁੰਚ ਕਰ ਸਕਦੇ ਸਾਂ, ਜਾਣ ਸਕਦੇ ਸਾਂ ਇਸ ਸਰੀਰ ਦੇ ਵਿੱਚ ਕੀ ਨੁਕਸ ਕਿਤੇ ਕਿਤੇ ਹੋ ਸਕਦਾ ਹੈ, ਔਰ ਉਸ ਦੇ ਮੁਤਾਬਕ ਅਸੀਂ ਉਪਚਾਰ ਬਜਾਏ ਇਸ ਤੇ ਕਿ ਅੱਜ ਅਸੀਂ ਟੈਸਟ ਕਰਾਉਣੇ ਆ ਤੇ ਤੀਜੇ ਦਿਨ ਸਾਡੇ ਕੋਲ ਰਿਪੋਰਟ ਆਉਂਦੀ ਤੇ ਸਾਡਾ ਇਲਾਜ ਉਦੋਂ ਸ਼ੁਰੂ ਹੋਵੇ। ਅਸੀਂ ਜਦੋਂ ਪਹਿਲਾਂ ਜਾਣਦੇ ਹਾਂ ਸਾਡੀਆਂ ਜਿਹੜੀਆਂ ਨਿਸ਼ਾਨੀਆਂ ਨੂੰ ਅਸੀਂ ਪੜ੍ਹ ਲਿਆ ਔਰ ਉਹਨਾਂ ਦੀ ਉੱਤਰ ਦੀ ਪੜਤਾਲ ਪਹਿਲਾਂ ਹੋ ਚੁੱਕੀ ਹੈਗੀ ਹੈ, ਉਹਦੇ ਮੁਤਾਬਕ ਜੇ ਅਸੀਂ ਉਦੋਂ ਹੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਤੇ ਬਹੁਤ ਸੀਰੀਅਸ ਹਾਲਾਤ ਬਣਨ ਤੋਂ ਅਸੀਂ ਬਚ ਸਕਦੇ ਹਾਂ।
1: ਬਿਲਕੁਲ ਬਿਲਕੁਲ,
2: ਮੈਂ ਇਸ ਕਰਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਸ ਨੂੰ ਇਸ ਲੜੀ ਨੂੰ ਇੱਕ ਥੋੜਾ ਜਿਹਾ ਸ਼ੁਰੂ ਕੀਤਾ ਵੀ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ ਜਿਹੜੀਆਂ ਸਾਡੀ ਪਹਿਲਾਂ ਬੇਸਿਕ ਸੀਗੀਆਂ। ਇਸ ਮੈਡੀਕਲ ਸਾਇੰਸ ਦੇ ਵਿੱਚ ਬੇਸਿਕ ਗੱਲਾਂ ਇਹ ਸੀ, ਨਿਸ਼ਾਨੀਆਂ ਵੇਖਦੇ ਸਾਂ ਤੇ ਅਸੀਂ ਆਂਦੇ ਸਾਂ ਇਹਨੂੰ ਇਹ ਹੋ ਗਿਆ। ਹਾਂਜੀ, ਸੋ ਉਸ ਨੂੰ ਨਾ ਭੁੱਲਦਿਆਂ ਹੋਇਆ ਅਸੀਂ ਪਹਿਲਾਂ ਸਿਰ ਦੀਆਂ ਗੱਲਾਂ ਕਰਦੀਆਂ ਸਾਰੀਆਂ ਕਿ ਸਿਰ ਦੇ ਵਿੱਚ ਜਦੋਂ ਵੀ ਸੱਟ, ਚੋਟ, ਵਿਕਾਰ ਕੋਈ ਵੀ ਪੈਦਾ ਹੋ ਜਾਵੇ, ਖੂਨ ਵਗ ਜਾਵੇ, ਪਾਣੀ ਵਗ ਜਾਵੇ, ਸੋਜ ਪੈ ਜਾਵੇ, ਟਿਊਮਰ ਹੋ ਜਾਵੇ, ਤੇ ਸਾਡੇ ਸਾਹਮਣੇ ਕਿਹੜੀਆਂ ਕਿਹੜੀਆਂ ਗੱਲਾਂ ਆਉਣਗੀਆਂ ਉਹਦੀ ਸਾਰੀ ਪੜਤਾਲ ਆਪਾਂ ਇੱਕ ਇੱਕ ਕਰਕੇ ਦੋ ਤਿੰਨ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਭਈ ਜੇ ਆਹ ਹੋਈ ਤੇ ਆਹ ਗੱਲਾਂ ਤੁਹਾਡੇ ਸਾਹਮਣੇ ਹੋਣਗੀਆਂ ਤੇ ਫੇਰ ਤੁਹਾਨੂੰ ਉੱਤਰ ਦੀ ਪੜਤਾਲ ਕਰਨੀ ਸੌਖੀ ਹੋਜੂਗੀ, ਪਰ ਇਲਾਜ ਤੁਸੀਂ ਉਦੋਂ ਹੀ ਸ਼ੁਰੂ ਕਰ ਸਕਦੇ ਹੋ ਜਦੋਂ ਤੁਸੀਂ ਇਹ ਗੱਲਾਂ ਵੇਖਦੇ ਹੋ।
1: ਬਿਲਕੁਲ,
2: ਇਸ ਕਰਕੇ ਅਸੀਂ ਇਹਨਾਂ ਗੱਲਾਂ ਤੋਂ ਪਹੁੰਚਦੇ ਪਹੁੰਚਦੇ ਹੁਣ ਅਸੀਂ ਅੱਜ ਦੂਸਰੇ ਸਟੈਪ ਤੇ ਪਹੁੰਚ ਗਏ ਹਾਂ ਕਿ ਇਸ ਸਿਰ ਨੂੰ ਧੜ ਦੇ ਨਾਲ ਮਿਲਾਉਣ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਕਹਿੰਦੇ ਨੈਕ, ਗਰਦਨ। ਔਰ ਗਰਦਨ ਇੱਕ ਐਸਾ ਪਾਸਵੇ ਆ, ਐਸਾ ਰਸਤਾ ਕੋਰੀਡੋਰ ਹੈਗਾ ਆ ਜਿਹੜਾ ਸਿਰ ਤੋਂ ਲੈ ਕੇ ਤੇ ਧੜ ਦੇ ਨਾਲ ਜੋੜਨ ਵਾਸਤੇ ਜਿੰਨੇ ਜਿੰਨੇ ਵੀ ਬਲੱਡ ਵੈਸਲ, ਜਿੰਨੀਆਂ ਜਿੰਨੀਆਂ ਵੀ ਹੋਰ ਚੀਜ਼ਾਂ ਅੱਗੇ ਪਿੱਛੇ ਆਉਂਦੀਆਂ ਜਾਂਦੀਆਂ ਨੇ ਉਹਨਾਂ ਸਾਰੀਆਂ ਦਾ ਇੱਕ ਕਾਮਨ ਰਸਤਾ ਹੈਗਾ ਆ। ਕੁਛ ਗੱਲਾਂ ਇਸ ਨੈਕ ਦੇ ਵਿੱਚ ਇਹਦੀਆਂ ਆਪਣੀਆਂ ਹੈਗੀਆਂ ਨੇ, ਕੁਛ ਗੱਲਾਂ ਕੇਵਲ ਆਵਾਜਾਈ ਵਾਲੀਆਂ ਹੈਗੀਆਂ ਨੇ। ਕਿਹੜੀ ਲਾਈਨ ਦੇ ਵਿੱਚ, ਕਿਹੜੀ ਟਰੈਕ ਦੇ ਵਿੱਚ ਕਿੱਥੇ ਨੁਕਸ ਪੈ ਗਿਆ, ਅਸੀਂ ਟ੍ਰੇਨ ਉਹਦੇ ਥਾਂ ਤੇ ਨਹੀਂ ਭੇਜਣੀ, ਅਸੀਂ ਉਹਦਾ ਬਚਾਅ ਕਰਨਾ ਹੈਗਾ ਆ। ਇਹ ਜਾਣਨ ਵਾਸਤੇ ਸਾਡੇ ਕੋਲ ਕੁਝ ਇੱਕ ਬਾਹਰੀ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਇਹ ਸਮਝ ਸਕੀਏ ਕਿ ਇਹਦੇ ਪਿੱਛੇ ਅਸਲ ਕਹਾਣੀ ਆਇਆ ਤੇ ਇਹਦਾ ਪ੍ਰੀਕੋਸ਼ਨ ਹੁਣ ਕਰਨ ਦੀ ਲੋੜ ਹੈ। ਚੁਟਕਲਾ ਤੁਸੀਂ ਉਹ ਸੁਣਿਆ ਹੋਣਾ ਨਾ, ਕਿਸੇ ਦਾ ਊਠ ਤੇ ਗਲ ਚ ਫਸ ਗਿਆ ਖਰਬੂਜਾ ਤੇ ਕੋਈ ਲਾਲ ਸਿੰਘ ਵਰਗਾ ਸਿਆਣਾ ਆ ਗਿਆ ਤੇ ਉਹਨੇ ਕਿਹਾ ਯਾਰ ਕੋਈ ਗੱਲ ਨੀ, ਮੈਂ ਤਾਂ ਠੀਕ ਕਰ ਦਿੰਦਾ ਫਟਾਫਟ, ਤੇ ਉਹਨੇ ਉਹਦੇ ਮੁੱਕੀ ਮਾਰੀ, ਉਹ ਖਰਬੂਜਾ ਟੁੱਟ ਗਿਆ। ਮੁੱਕੀ ਨਾਲ ਬੋਤੇ ਨੂੰ ਕੀ ਫਰਕ ਪੈਣਾ ਸੀਗਾ, ਹਾਂਜੀ, ਖਰਬੂਜਾ ਟੁੱਟ ਗਿਆ, ਉਹਨੂੰ ਸਾਹ ਔਖਾ ਹੋਣਾ ਸੌਖਾ ਹੋਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਕਿਸੇ ਦੀ ਮਾਈ ਘਰ ਦੇ ਵਿੱਚ ਉਹਨੂੰ ਗਿੱਲੜ ਹੋ ਗਿਆ, ਪੰਜਾਬੀ ਚ ਗਿੱਲੜ ਨੂੰ ਕਹਿੰਦੇ ਸੀ, ਹਾਂਜੀ, ਵਾਈਟਰ ਨੂੰ, ਵਾਈਟਰ ਨੂੰ ਗਿੱਲੜ ਕਹਿੰਦੇ ਸੀ। ਤੇ ਉਹਨੇ ਆਖਿਆ ਸਾਡੀ ਮਾਈ ਦੇ ਤੇ ਗਿੱਲੜ ਹੋ ਗਿਆ, ਕਹਿੰਦਾ ਮੈਂ ਤਾਂ ਇੱਕ ਮਿੰਟ ਚ ਠੀਕ ਕਰ ਦਿੰਦਾ। ਹਾਂਜੀ, ਉਹ ਗੱਲ ਤੁਸੀਂ ਸਾਰਿਆਂ ਸੁਣੀ, ਉਹਨੇ ਮੁੱਕੀ ਮਾਰੀ, ਜਿਹੜੀ ਮਾਂ ਮਰ ਗਈ, ਕਹਿੰਦਾ ਯਾਰ ਕੱਲ ਤਾਂ ਇੱਕ ਬੰਦੇ ਨੂੰ ਮੈਂ ਵੇਖਿਆ ਸੀ, ਉਹਨੇ ਤਾਂ ਪੋਤੇ ਦੇ ਮੁੱਕੀ ਮਾਰੀ ਸੀ, ਸਾਹ ਆਉਣ ਲੱਗ ਗਿਆ ਸੀ, ਮੈਨੂੰ ਹੁਣ ਕੀ ਪਤਾ ਸੀ ਨਾ ਇਹ ਹੋ ਜਾਣਾ। ਬਹੁਤ ਸਾਰੀਆਂ ਗੱਲਾਂ ਸਾਨੂੰ ਫਿਰ ਵੀ ਧਿਆਨ ਮੰਗਦੀਆਂ ਨੇ ਕਿ ਅਸੀਂ ਆਪਣੇ ਮਨ ਵੀ ਅਪਲਾਈ ਕਰੀਏ, ਮਾਇੰਡ ਵੀ ਅਪਲਾਈ ਕਰੀਏ ਕਿ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਹੋ ਸਕਦੀ ਹੈ। ਤੇ ਇਸ ਵਾਸਤੇ ਸਭ ਤੋਂ ਪਹਿਲੀ ਚੀਜ਼ ਲਾਲ ਸਿੰਘ ਜੀ ਇਹ ਹੈਗੀ ਆ ਵੀ ਅਸੀਂ ਵੇਖੀਏ ਵੀ ਇੱਥੇ ਲੰਘਦੀ ਕਿਹੜੀ ਕਿਹੜੀ ਚੀਜ਼ ਆ।
1: ਬਿਲਕੁਲ,
2: ਗਰਦਨ ਬਣ ਗਈ ਆ ਤੇ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਲੰਘਦੀ ਆ, ਔਰ ਫਿਰ ਅਸੀਂ ਵੇਖਾਂਗੇ ਵੀ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਇਹਦੇ ਵਿੱਚ ਪੈਦਾ ਹੁੰਦੀਆਂ ਨੇ ਔਰ ਉਹ ਨਿਸ਼ਾਨੀਆਂ ਕਿਹੜੀ ਚੀਜ਼ ਨੂੰ ਇੰਡੀਕੇਟ ਕਰਦੀਆਂ ਨੇ ਵੀ ਉਹ ਫਲਾਣੀ ਥਾਂ ਤੇ ਨੁਕਸਿਆ। ਹਾਂਜੀ, ਉਹਦੇ ਮੁਤਾਬਕ ਅਸੀਂ ਜੇ ਪਿਛਲੇ ਪਾਸਿਓਂ ਲੈ ਕੇ ਤੁਰਦੇ ਹਾਂ ਤੇ ਰੀੜ ਦੀ ਹੱਡੀ ਸਾਨੂੰ ਸਪਸ਼ਟ ਦਿਖਾਈ ਦਿੰਦੀ ਹੈ। ਰੀੜ ਦੀ ਹੱਡੀ ਦੇ ਵਿੱਚ ਨਿਊਰਲ ਕੈਨਾਲ ਹੈ, ਉਥੋਂ ਨਸਾਂ ਨਿਕਲਦੀਆਂ ਨੇ, ਉਹ ਨਸਾਂ ਜਿਹੜੀਆਂ ਨੇ ਇਸ ਗੱਲ ਦੇ ਏਰੀਏ ਨੂੰ ਵੀ ਸਪਲਾਈ ਕਰਦੀਆਂ ਨੇ ਤੇ ਨਸਾਂ ਜਿਹੜੀਆਂ ਨੇ ਬਾਕੀ ਹੋਰ ਏਰੀਏ ਨੂੰ ਸਪਲਾਈ ਕਰਦੀਆਂ ਨੇ, ਸਾਨੂੰ ਇਹ ਪਤਾ ਲੱਗ ਗਿਆ। ਦੂਸਰੀ ਚੀਜ਼, ਇਸ ਥਾਂ ਦੇ ਉੱਪਰ ਉੱਪਰ ਤੋਂ ਆਉਣ ਵਾਲੀ ਕੈਰੋਟਿਡ ਆਰਟਰੀਜ਼ ਹਨ। ਕੈਰੋਟਿਡ ਆਰਟਰੀਜ਼ ਉਹ ਨੇ ਜਿਹੜੀਆਂ ਦਿਲ ਤੋਂ ਖੂਨ ਲੈ ਕੇ ਤੇ ਸਿਰ ਨੂੰ ਸਪਲਾਈ ਕਰਦੀਆਂ ਨੇ, ਇਹ ਦੋ ਹੁੰਦੀਆਂ ਨੇ। ਇਸੇ ਤਰ੍ਹਾਂ ਕੈਰੋਟਿਡ ਵੇਨਸ ਹੈਗੀਆਂ ਨੇ ਜਿਹੜੀਆਂ ਉਹਨਾਂ ਦਾ ਖੂਨ ਵਾਪਸ ਲੈ ਕੇ ਆ ਰਹੀਆਂ ਨੇ, ਉਹਨਾਂ ਦਾ ਵੀ ਰਸਤਾ ਇਹੀ ਹੈਗਾ ਆ। ਪਰ ਉਹਨਾਂ ਨੇ ਹੇਠਾਂ ਵਾਲੇ ਪਾਸੇ ਰਾਈਟ ਐਟਰੀਅਮ ਚ ਪੈਣਾ ਹੁੰਦਾ, ਉਥੋਂ ਤੱਕ ਉਹਨਾਂ ਦਾ ਰਸਤਾ ਉਹ ਹੈ। ਇਸੇ ਤਰ੍ਹਾਂ ਹੀ ਸਾਡੇ ਕੋਲ ਹੈਗੀ ਹੈ ਵਿੰਡ ਪਾਈਪ, ਜਿਹਨੂੰ ਅਸੀਂ ਸਾਹ ਨਲੀ ਕਹਿੰਦੇ ਹਾਂ। ਸਾਹ ਨਲੀ ਨੱਕ ਤੋਂ ਸ਼ੁਰੂ ਹੋ ਕੇ ਹੇਠਾਂ ਵਾਲੇ ਪਾਸੇ ਗਰਦਨ ਤੋਂ ਲੰਘਦੀ ਹੈ, ਫੇਫੜਿਆਂ ਤੱਕ ਜਾਂਦੀ ਹੈ, ਔਰ ਉਹ ਜਿਹੜੀ ਨਾਲੀ ਹੈ ਔਰ ਉਹਨੂੰ ਅਸੀਂ ਕਹਿੰਦੇ ਹਾਂ ਲੈਰਿੰਕਸ। ਅਗਲੇ ਪਾਸੇ ਅਸੀਂ ਉਹਦੇ ਦੋ ਹਿੱਸੇ ਹੋ ਜਾਂਦੇ ਨੇ, ਬ੍ਰੌਂਕਸ ਉਹਨਾਂ ਨੂੰ ਕਹਿੰਦੇ ਹਾਂ, ਔਰ ਟ੍ਰੇਕਿਆ ਤੇ ਰਾਈਟ ਬ੍ਰੌਂਕਸ ਤੇ ਲੈਫਟ ਬ੍ਰੌਂਕਸ ਤੇ ਜਿਹੜੀ ਟ੍ਰੇਕਿਆ ਵਾਲਾ ਹਿੱਸਾ ਹੈ ਉਹ ਇਹ ਉਹ ਜੰਕਸ਼ਨ ਹੈਗਾ ਆ ਜਿਹੜਾ ਨੈਕ ਦੇ ਬਿਲਕੁਲ ਮਿਡਲ ਦੇ ਵਿੱਚ ਪੈਂਦਾ, ਇਹ ਵੀ ਸ਼ੇਪ ਹੁੰਦਾ ਆ ਵੀ ਜਿਵੇਂ ਅੰਗਰੇਜ਼ੀ ਦੀ ਹੁੰਦੀ ਆ, ਇਸ ਤਰ੍ਹਾਂ ਦੀ ਸ਼ੇਪ ਹੁੰਦੀ ਆ। ਤੇ ਇਥੋਂ ਇਸ ਤੋਂ ਬਾਅਦ ਜਿਹੜੀ ਸਾਡੀ ਪਾਈਪ ਹੁੰਦੀ ਹੈ ਸਾਹ ਨਲੀ, ਉਹ ਦੋ ਫੇਫੜਿਆਂ ਵਿਚ ਵੰਡੀ ਜਾਂਦੀ ਹੈ, ਸੱਜੇ ਤੇ ਖੱਬੇ ਪਾਸੇ, ਰਾਈਟ ਬ੍ਰੌਂਕਸ ਤੇ ਲੈਫਟ ਬ੍ਰੌਂਕਸ ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਔਰ ਉਸ ਤੋਂ ਬਾਅਦ ਇਸੇ ਹੀ ਥਾਂ ਤੋਂ ਉੱਪਰ ਵਾਲੇ ਪਾਸੋਂ ਸਾਡੇ ਕੋਲ ਆ ਰਿਹਾ ਮੂੰਹ ਦੇ ਵਿੱਚੋਂ ਖੁਰਾਕ, ਖੁਰਾਕ ਵਾਲੀ ਨਾਲੀ, ਔਰ ਉੱਪਰ ਵਾਲਾ ਹਿੱਸਾ ਜਿਹੜਾ ਹੈ ਫੈਰਿੰਗਸ ਹੈਗਾ ਆ। ਫੈਰਿੰਗਸ ਤੋਂ ਬਾਅਦ ਇੱਕ ਐਸਾ ਏਰੀਆ ਆਉਂਦਾ ਆ ਜਿਹੜਾ ਬਿਲਕੁਲ ਟ੍ਰੇਕਿਆ ਦੇ ਬੈਕ ਸਾਈਡ ਤੇ ਪੈ ਜਾਂਦਾ, ਟ੍ਰੇਕਿਆ ਫਰੰਟ ਤੇ ਆ ਜਾਂਦੀ ਹੈ, ਉਹ ਬੈਕ ਸਾਈਡ ਤੇ ਪੈ ਜਾਂਦਾ ਯਾਰ। ਟ੍ਰੇਕਿਆ ਇੱਕ ਬੋਨੀ ਸਟਰਕਚਰ ਹੈਗਾ ਆ, ਜਾਂ ਇੰਜ ਕਹਿ ਲੋ ਵੀ ਟ੍ਰੇਕਿਆ ਨੂੰ ਕੁਦਰਤ ਨੇ ਇਸ ਤਰ੍ਹਾਂ ਬਣਾਇਆ ਹੋਇਆ ਆ ਕਿ ਪਿਛਲੇ ਪਾਸੇ ਜਿਹੜਾ ਸਟਰਕਚਰ ਲੰਘ ਰਿਹਾ ਆ ਉਹਨੂੰ ਸੇਫ ਗਾਰਡ ਕੀਤਾ ਜਾਵੇ। ਕਿਸੇ ਗਲੇ ਜੀ ਵੱਜੇ ਤੋ ਇਕਦਮ ਹੀ ਪਿਛਲੇ ਪਾਸੇ ਖੁਰਾਕ ਵਾਲੀ ਨਾਲੀ ਹੈ, ਪਿਛਲੇ ਪਾਸੇ ਨਰਵਸ ਹੈਗੀਆਂ ਨੇ, ਪਿਛਲੇ ਪਾਸੇ ਇਹ ਸਾਹ ਵਾਲੀਆਂ ਨਾਲੀ ਜਿਹੜੀ ਲੰਘ ਰਹੀ ਹੈ, ਇਹਨਾਂ ਨੂੰ ਕੋਈ ਨੁਕਸਾਨ ਨਾ ਛੇਤੀ ਹੋ ਜਾਵੇ। ਤੋ ਇਸ ਕਰਕੇ ਉਸ ਨੂੰ ਉਹਨੇ ਰਿੰਗ ਟਾਈਪ ਸਪਰਿੰਗ ਵਰਗੀ ਹੁੰਦੀ ਹੈ ਟ੍ਰੇਕਿਆ, ਔਰ ਇਸ ਦੇ ਟੀ ਜਿਸ ਤਰ੍ਹਾਂ ਹੁੰਦੀ ਹੈ ਸ਼ੇਪ, ਇਸ ਟਾਈਪ ਦੀ ਉਹਦੀ ਸ਼ੇਪ ਹੁੰਦੀ ਹੈ। ਇਹ ਬਿਲਕੁਲ ਨੈਕ ਦੇ ਸਾਹਮਣੇ ਵਾਲੇ ਪਾਸੇ ਹੁੰਦੀ ਹੈ, ਇਹ ਇਹਦੀ ਪੋਜੀਸ਼ਨ ਵੀ ਹੋ ਗਈ। ਔਰ ਉਸ ਉੱਪਰ ਵਾਲੇ ਪਾਸੇ ਜਿਹੜਾ ਹਿੱਸਾ ਆ ਉਹਨੂੰ ਅਸੀਂ ਖੁਰਾਕ ਨਲੀ ਦਾ ਉਹਨੂੰ ਅਸੀਂ ਫੈਰਿੰਗਸ ਕਹਿੰਦੇ ਹਾਂ। ਇਹਦੇ ਤੋਂ ਹੇਠਾਂ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਈਸੋਫੇਗਸ ਕਹਿੰਦੇ ਹਾਂ। ਫੈਰਿੰਗਸ ਤੇ ਈਸੋਫੇਗਸ ਦੇ ਜੁਆਇੰਟ ਵਾਲਾ ਜਿਹੜਾ ਹਿੱਸਾ ਹੈਗਾ ਆ ਉਹਨੂੰ ਅਸੀਂ ਐਪੀਗਲੋਟਿਸ ਕਹਿੰਦੇ ਹਾਂ, ਠੀਕ ਆ। ਸੋ ਇਹ ਇਹਨਾਂ ਇਹਨਾਂ ਛੋਟੇ ਜਿਹੇ ਏਰੀਏ ਦੇ ਵਿੱਚ ਇੰਨਾ ਕੁਝ ਸਟਰਕਚਰ ਜਿਹੜਾ ਆ ਉਹ ਪਾਸ ਕਰ ਰਿਹਾ ਹੈਗਾ ਆ। ਔਰ ਇਹਦਾ ਮਤਲਬ ਇਹ ਆ ਭਈ ਜੇ ਇਸ ਥਾਂ ਤੇ ਕੋਈ ਗੱਲ ਹੋਈ ਅੰਦਰ ਵਾਲੇ ਪਾਸੇ ਤੇ ਇਹਨਾਂ ਅੰਗਾਂ ਦੇ ਵਿੱਚ ਹੋਈ। ਹੁਣ ਸਕਿਨ ਇਹ ਇਸ ਨੈਕ ਦੇ ਅਸਲ ਸਟਰਕਚਰ ਤੋਂ ਬਾਹਰ ਵਾਲੇ ਪਾਸੇ ਔਰ ਮਾਸਪੇਸ਼ੀਆਂ ਦੇ ਉੱਪਰ ਵਾਲੇ ਪਾਸੇ, ਸਕਿਨ ਦੇ ਨੈਕ ਦੀ ਸਕਿਨ ਦੇ ਹੇਠਾਂ ਵਾਲੇ ਪਾਸੇ ਹੋਰ ਸਟਰਕਚਰ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਥਾਇਰਾਇਡ ਗਲੈਂਡ। ਥਾਇਰਾਇਡ ਗਲੈਂਡ ਵੀ ਜਿਹੜੇ ਨੇ ਉਹ ਦੋਵੇਂ ਪਾਸੇ ਹੈਗਾ ਆ, ਸੱਜੇ ਵੀ ਹੈਗਾ ਆ, ਖੱਬੇ ਵੀ ਹੈਗਾ ਆ, ਔਰ ਉਹਨਾਂ ਦੋਹਾਂ ਨੂੰ ਜੋੜਨ ਵਾਲੀ ਇੱਕ ਇਸਥਮਸ, ਪੁਲ ਕਹਿ ਰਹੇ ਹੋ ਤੁਸੀਂ ਉਹਨੂੰ, ਇੱਕ ਇਸਥਮਸ ਹੈਗੀ ਹੈ ਜਿਹੜੀ ਦੋਹਾਂ ਨੂੰ ਗਲੈਂਡਸ ਨੂੰ ਆਪਸ ਵਿੱਚ ਜੋੜਦੀ ਹੈਗੀ ਆ। ਹੁਣ ਅਸੀਂ ਇਸ ਥਾਂ ਤੇ ਹੀ ਵੇਖਿਆ ਕਿ ਹੇਠਾਂ ਵਾਲੇ ਪਾਸੇ ਜਿੱਥੇ ਬੋਨੀ ਸਟਰਕਚਰ ਸੀਗਾ ਲੈਰਿੰਗਸ ਦਾ, ਔਰ ਉੱਪਰ ਵਾਲੇ ਪਾਸੇ ਅਸੀਂ ਇਹ ਕਹਿ ਦਿੱਤਾ ਮਾਸਪੇਸ਼ੀਆਂ ਨੇ, ਤੇ ਮਾਸਪੇਸ਼ੀਆਂ ਤੋਂ ਉੱਪਰ ਵਾਲੇ ਪਾਸੇ ਸਾਡਾ ਥਾਇਰਾਇਡ ਹੈਗਾ ਆ, ਔਰ ਥਾਇਰਾਇਡ ਤੇ ਮਾਸਪੇਸ਼ੀਆਂ ਦੇ ਵਿਚਕਾਰ ਇੱਕ ਹੋਰ ਸਟਰਕਚਰ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਪੈਰਾਥਾਇਰਾਇਡ ਗਲੈਂਡ। ਪੈਰਾਥਾਇਰਾਇਡ ਗਲੈਂਡ ਚਾਰ ਹੁੰਦੇ ਆ, ਛੋਟੇ ਛੋਟੇ ਨਿੱਕੇ ਨਿੱਕੇ ਹੁੰਦੇ ਨੇ। ਗਲੈਂਡ ਥਾਇਰਾਇਡ ਗਲੈਂਡ ਤੇ ਬਹੁਤ ਵੱਡਾ ਹੁੰਦਾ ਨਾ, ਜਿਹਨੂੰ ਗਿੱਲਣਾ ਦੇ ਲੋਕਾਂ, ਔਰ ਬਹੁਤ ਵੱਡਾ ਵੱਡਾ ਹੋ ਜਾਂਦਾ ਆ। ਜਿਹਦੇ ਇਹਦੇ ਹੇਠਾਂ ਵਾਲੇ ਪਾਸੇ ਛੋਟੇ ਛੋਟੇ ਚਾਰ ਗਲੈਂਡ ਨੇ, ਦੋ ਉਧਰ ਤੇ ਦੋ ਉਧਰ, ਇਹਨਾਂ ਨੂੰ ਅਸੀਂ ਪੈਰਾਥਾਇਰਾਇਡ ਗਲੈਂਡ ਕਹਿੰਦੇ ਹਾਂ, ਔਰ ਇਹਨਾਂ ਦਾ ਵੀ ਉਸ ਏਰੀਆ ਹੈਗਾ ਆ। ਔਰ ਹੁਣ ਜੇ ਅਸੀਂ ਇਹ ਜਾਣਦੇ ਹਾਂ ਨਾ ਵੀ ਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਅਸੀਂ ਜਾਣਦੇ ਹਾਂ ਪੈਰਾਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਸਾਨੂੰ ਪਤਾ ਆ ਕਿ ਐਪੀਗਲੋਟਿਸ ਦਾ ਅਸਲ ਫੰਕਸ਼ਨ ਕੀ ਹੈਗਾ ਆ, ਇੱਕ ਤਾਂ ਜੋੜ ਆ ਫੈਰਿੰਗਸ ਦਾ ਤੇ ਈਸੋਫੇਗਸ ਦਾ, ਔਰ ਇਹਦਾ ਮਤਲਬ ਕੀ ਹੈ ਕਿ ਇਹ ਇੱਕ ਇਸ ਤਰ੍ਹਾਂ ਦਾ ਕ੍ਰੋਸਿੰਗ ਹੈਗਾ ਆ ਜਿਵੇਂ ਟ੍ਰੇਨ ਆਉਂਦੀ ਹੈ ਤੇ ਕਿਸੇ ਹੋਰ ਟ੍ਰੈਕ ਤੇ ਭੇਜਣੀ ਹੋਵੇ ਤੇ ਕਾਂਟਾ ਬਦਲਿਆ ਜਾਂਦਾ ਹੈਗਾ। ਇਹ ਇੱਕ ਇਸ ਤਰ੍ਹਾਂ ਦਾ ਜੰਕਸ਼ਨ ਆ ਜਿੱਥੇ ਕਾਂਟਾ ਬਦਲਿਆ ਜਾਂਦਾ ਹੈਗਾ। ਆਮ ਤੌਰ ਤੇ ਸਾਡੇ ਜਿਹੜੀ ਨੱਕ ਵਾਲੀ ਨਾਲੀ ਹੈ ਉਹ ਨੱਕ ਉੱਪਰ ਵਾਲੇ ਪਾਸੇ ਆ, ਮੂੰਹ ਹੇਠਾਂ ਆ। ਨੱਕ ਵਾਲੀ ਨਾਲੀ ਬਿਲਕੁਲ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਨਾਲ ਹੇਠਾਂ ਆਉਂਦੀ ਹੈ, ਔਰ ਮੂੰਹ ਵਾਲੀ ਨਾਲੀ ਵੀ ਮੂੰਹ ਤੋਂ ਸ਼ੁਰੂ ਹੋ ਕੇ ਹੇਠਾਂ ਨੂੰ ਜਾਣੀ ਸ਼ੁਰੂ ਹੁੰਦੀ ਹੈ ਪਰ ਉਹ ਇਹਦੇ ਫਰੰਟ ਤੇ ਹੁੰਦੀ ਹੈ। ਜਦੋਂ ਐਪੀਗਲੋਟਸ ਵਾਲਾ ਜਿਹੜਾ ਐਚੇਕੀਆ ਵਾਲਾ ਏਰੀਆ ਅਸੀਂ ਕਿਹਾ ਹੈਗਾ ਆ, ਇਸ ਏਰੀਏ ਦੇ ਵਿਚ ਅਸੀਂ ਆਉਂਦੇ ਹਾਂ ਤੇ ਉਦੋਂ ਇਹ ਕ੍ਰਾਸ ਹੋ ਜਾਂਦੀਆਂ ਨੇ। ਜਿਵੇਂ ਅਸੀਂ ਹੁਣੇ ਗੱਲ ਕਰੀ ਵੀ ਟਰੈਕ ਦੂਸਰੇ ਟਰੈਕ ਤੇ ਟ੍ਰੇਨ ਭੇਜਣੀ ਹੋਵੇ ਤੇ ਉਹ ਇਸ ਤਰ੍ਹਾਂ ਦਾ ਇੱਕ ਵਾਲਵ ਇਹਦੇ ਉੱਤੇ ਸੈੱਟ ਕੀਤਾ ਹੋਇਆ ਕੁਦਰਤ ਨੇ, ਐਪੀਗਲੋਟਸ ਅਸੀਂ ਇਹਨੂੰ ਕਹਿੰਦੇ ਹਾਂ, ਜਿਹਦੇ ਨਾਲ ਸਾਹ ਵਾਲੀ ਨਾਲੀ ਅੱਗੇ ਆ ਜਾਂਦੀ ਹੈ ਕਿਉਂਕਿ ਫਿਰ ਉਹਦੇ ਨੇੜੇ ਆ ਗਿਆ ਜੀ, ਸਵਾਰੀ ਉਤਰ ਜਾਣਾ ਉਹਨੇ ਭਾਈ ਸਾਹ ਆ ਰਿਹਾ ਸਵਾਰੀ ਦੇ ਪਹਿਲਾਂ ਉਤਰ ਜਾਣਾ, ਔਰ ਜਿਹੜੀ ਖੁਰਾਕ ਵਾਲੀ ਨਾਲੀ ਆ ਉਹਨੇ ਹੇਠਾਂ ਮੇਦੇ ਤੱਕ ਸਟੋਮਿਕ ਤੱਕ ਪਹੁੰਚਣਾ ਹੈ ਤੇ ਫਿਰ ਅੱਗੇ ਜਾਣਾ ਹੈਗਾ ਆ, ਇਸ ਕਰਕੇ ਉਹਨੂੰ ਪਿੱਛੇ ਰੱਖ ਦਿੰਦੇ ਆ ਔਰ ਸਾਹ ਵਾਲੀ ਨਾਲੀ ਅੱਗੇ ਕਰ ਦਿੰਦੇ ਆ। ਸੋ ਮਤਲਬ ਇਹ ਇਸ ਤਰ੍ਹਾਂ ਦੇ ਇੰਨੇ ਸਾਰੇ ਮੇਨ ਸਟਰਕਚਰ ਇਹਦੇ ਵਿਚ ਹਨ। ਜੇ ਕੋਈ ਵੀ ਐਸੀ ਗੱਲ ਹੋ ਜਾਵੇ ਇਸ ਨੈਕ ਦੇ ਵਿਚ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਏਗੀ ਬਈ ਖੁਰਾਕ ਨਹੀਂ ਜਾ ਸਕਦੀ, ਦੂਸਰੀ ਗੱਲ ਸਾਹ ਨਹੀਂ ਜਾ ਸਕਦਾ ਜਿਹੜੀ ਇਮੀਡੀਏਟ ਗੱਲ ਹੈਗੀ ਹੈ। ਜੇ ਸੱਟ ਚੋਟ ਲੱਗ ਗਈ ਤੇ ਰੀੜ ਦੀ ਹੱਡੀ ਨੂੰ ਇਫੈਕਟ ਹੋ ਸਕਦਾ ਆ ਤਾਂ ਹੁਣ ਹਰਾਉਣੀ ਮੁਸ਼ਕਲ ਹੋ ਜਾਏਗੀ। ਇਸੇ ਤਰ੍ਹਾਂ ਹੀ ਥਾਇਰਾਇਡ ਤੇ ਪੈਰਾਥਾਇਰਾਇਡ ਜਿਹੜੇ ਫੰਕਸ਼ਨ ਨੇ ਉਹ ਸਾਰੇ ਫੇਲ ਹੋਣਗੇ, ਉਹਦੀ ਮੈਂ ਅੱਗੇ ਗੱਲ ਕਰਨਾ ਕਿਉਂਕਿ ਥੋੜੀ ਜੀ ਲੰਬੀ ਹੈਗੀ ਆ। ਥਾਇਰਾਇਡ ਦਾ ਕੰਮ ਮੈਟਾਬੋਲਿਕ ਰੇਟਸ ਦੇ ਨਾਲ ਸੰਬੰਧਿਤ ਹੈਗਾ ਆ, ਪੈਰਾਥਾਇਰਾਇਡ ਗਲੈਂਡ ਦਾ ਕੰਮ ਹੈਗਾ ਡਿਸਟ੍ਰੀਬਿਊਸ਼ਨ ਦਾ, ਜਿੰਨੇ ਜਿੰਨੀਆਂ ਵੀ ਚੀਜ਼ਾਂ ਹਨ ਜਾਂ ਕੈਲਸ਼ੀਅਮ, ਮੋਟੇ ਤੌਰ ਤੇ ਕੈਲਸ਼ੀਅਮ ਲੈ ਲਓ, ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦਾ ਜਿੰਨਾ ਵੀ ਕੰਮ ਕਰਨਾ ਆ ਉਹ ਪੈਰਾਥਾਇਰਾਇਡ ਗਲੈਂਡ ਨੇ ਕਰਨਾ ਉਹਦੇ ਵਿਚ। ਤਾਂ ਜੇ ਡਿਸਟ੍ਰੀਬਿਊਸ਼ਨ ਨਾ ਹੋਈ ਹੋਵੇ ਤੇ ਬੱਚੇ ਦੀਆਂ ਦੰਦੀਆਂ ਲੇਟ ਹੋ ਜਾਣਗੀਆਂ, ਬੱਚੇ ਦੀਆਂ ਹੱਡੀਆਂ ਕਮਜ਼ੋਰ ਹੋ ਜਾਣਗੀਆਂ। ਈਵਨ ਅਡਲਟ ਆਦਮੀ ਵੀ ਹੈਗਾ ਆ ਤੇ ਪੈਰਾਥਾਇਰਾਇਡ ਕੰਮ ਨਹੀਂ ਕਰਦਾ ਤੇ ਉਸ ਹਾਲਾਤ ਵਿਚ ਹੱਡੀਆਂ ਉਹਦੀਆਂ ਵੀਕ ਹੋ ਜਾਣਗੀਆਂ ਕਿਉਂਕਿ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਨਾਰਮਲ ਹੋ ਨਹੀਂ ਰਹੀ। ਆਂਤਰੀਆਂ ਚੋਂ ਕੈਲਸ਼ੀਅਮ ਲੈ ਕੇ ਹੱਡੀਆਂ ਚ ਉਹਨੇ ਸਟੋਰ ਕਰਨਾ ਸੀਗਾ, ਉੱਥੇ ਸਟੋਰ ਨਹੀਂ ਕਰ ਸਕਿਆ, ਜਾਂ ਹੱਡੀਆਂ ਦੇ ਵਿੱਚੋਂ ਲੈ ਕੇ ਅੱਗੇ ਉਹਨੇ ਥਾਂ ਥਾਂ ਤੇ ਪਹੁੰਚਾਉਣਾ ਸੀਗਾ ਕੈਲਸ਼ੀਅਮ, ਉਹ ਪਹੁੰਚਾ ਨਹੀਂ ਰਿਹਾ। ਜਾਂ ਅੱਜ ਕੱਲ ਤੁਸੀਂ ਬਹੁਤ ਸੁਣਿਆ ਹੋਣਾ ਲੋਕਾਂ ਨੂੰ ਕੋਰੋਨਰੀ ਆਰਟਰੀ ਦੇ ਵਿੱਚ ਕੈਲਸੀਫਿਕੇਸ਼ਨ ਹੋ ਜਾਂਦੀ ਹੈ। ਵੈਸੇ ਤਾਂ ਚੱਲਦਿਆਂ ਚੱਲਦਿਆਂ ਹਰੇਕ ਬਲੱਡ ਜਿਹੜਾ ਖੂਨ ਦੀਆਂ ਨਾੜੀਆਂ ਹਨ, ਬਲੱਡ ਵੈਸਲਸ ਹਨ, ਉਹਨਾਂ ਦੇ ਵਿੱਚ ਕੁਝ ਨਾ ਕੁਝ ਜਮਾ ਹੁੰਦਾ ਹੀ ਆ। ਜਿਵੇਂ ਸਾਡੇ ਖਾਰਿਆਂ ਦੇ ਵਿੱਚ ਜੇ ਉਹਨਾਂ ਨੂੰ ਖਾਲਦੇ ਨਹੀਂ, ਅਸੀਂ ਸਾਫ਼ ਨਹੀਂ ਕਰਦੇ ਤੇ ਪਾਣੀ ਉਛਲਣ ਲੱਗ ਜਾਂਦਾ ਕਿਉਂਕਿ ਹੇਠੋਂ ਰੇਤ ਭਰ ਜਾਂਦੀ ਆ। ਠੀਕ ਉਹੀ ਗੱਲ ਸਾਡੇ ਬਲੱਡ ਵੈਸਲਸ ਦੇ ਵਿੱਚ ਹੁੰਦੀ ਆ, ਪਰ ਇਹ ਕਿਉਂਕਿ ਬਲੱਡ ਵੈਸਲਸ ਦਾ ਗੋਲ ਨੇ, ਖਾਰੇ ਦੇ ਵਿੱਚੋਂ ਤਾਂ ਨਹਿਰ ਦੇ ਵਿੱਚੋਂ ਤੇ ਪਾਣੀ ਉਛਲਿਆ ਤੇ ਬਾਹਰ ਲੱਗ ਗਿਆ, ਪਰ ਇਹ ਤਾਂ ਵਗਣ ਵਾਲੀ ਕੋਈ ਗੱਲ ਹੀ ਨਹੀਂ। ਜਿਹਦੇ ਕਰਕੇ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਹੁੰਦੀਆਂ, ਜਿਵੇਂ ਅਸੀਂ ਕਹਿੰਦੇ ਹਾਈਪਰ ਟੈਂਸ਼ਨ, ਬਹੁਤ ਜ਼ਿਆਦਾ ਪ੍ਰੈਸ਼ਰ ਬਣ ਗਿਆ, ਹਿਊਮਨ ਤਾਂ ਅੰਦਰ ਹੀ ਹੈ, ਹਾਰਟ ਨੇ ਤਾਂ ਜਿੰਨਾ ਪੰਪ ਕਰਨਾ ਜਿੰਨੇ ਗੈਲਨ ਪਰ ਆਵਰ ਦੇ ਹਿਸਾਬ ਤੇ ਕਰਨੇ ਨੇ ਉਹ ਤਾਂ ਉਹਨੇ ਕਰਨੇ ਹੀ ਕਰਨੇ ਹੈਗੇ ਨੇ, ਲੇਕਿਨ ਲਿਊਮਨ ਛੋਟਾ ਹੋ ਗਿਆ ਹੈ, ਉਹਦੇ ਵਿੱਚ ਕੁਝ ਹੋਰ ਭਰ ਗਿਆ ਆ ਤੇ ਅਲਟੀਮੇਟ ਲਿਊਮਨ ਨੂੰ ਫੋਰਸ, ਜਾਂ ਤਾਂ ਹਾਰਟ ਨੂੰ ਫੋਰਸ ਜ਼ਿਆਦਾ ਲਗਾਉਣੀ ਪੈਗੀ ਤੇ ਜਾਂ ਉਹ ਲਿਊਮਨ ਜਿਹੜਾ ਆ ਘਟ ਗਿਆ ਆ, ਉਹਦੇ ਕਰਕੇ ਬਲੱਡ ਵੈਸਲ ਦੀ ਜਿਹੜੀ ਇਲਾਸਟੀਸਿਟੀ ਆ ਉਹ ਨਹੀਂ ਰਹਿ ਜਾਣੀ। ਸੋ ਜਿਹੜਾ ਬਲੱਡ ਪ੍ਰੈਸ਼ਰ ਦਾ ਖਾਸ ਤੌਰ ਤੇ ਮੇਨ ਕਾਰਨ ਹੈ, ਪਰ ਇਹੋ ਜਿਹੇ ਕਾਰਨ ਜਦੋਂ ਕਿਸੇ ਹਾਰਟ ਵਰਗੇ ਅੰਗ ਦੇ ਵਿੱਚ ਹੁੰਦੇ ਨੇ ਤੇ ਉਹ ਬਹੁਤ ਹੀ ਵੱਡੀ ਕੰਪਲੀਕੇਸ਼ਨ ਕਰ ਦਿੰਦੇ ਨੇ, ਕਿਸੇ ਵੀ ਵੇਲੇ ਕਿਸੇ ਵੀ ਥਾਂ ਤੇ ਸੀਰੀਅਸਨੈਸ ਹੋ ਸਕਦੀ ਹੈ। ਕਿਉਂਕਿ ਜਿੰਨਾ ਸਾਡਾ ਲਿਪਿਡ ਹੈ ਨਾ ਜਿਮਾ ਸਾਹਿਬ, ਲਿਪਿਡ ਛੇਤੀ ਘੁਲ ਜਾਣ ਵਾਲਾ, ਲੋਕ ਐਕਸਰਸਾਈਜ਼ ਕਰਕੇ ਵੀ ਜਿਵੇਂ ਫੈਟ ਪੰਘਰ ਜਾਂਦਾ ਨਾ, ਲੋਕ ਐਕਸਰਸਾਈਜ਼ ਕਰਕੇ ਵੀ ਬਹੁਤ ਸਾਰੀ ਚਰਬੀ ਤੇ ਬਹੁਤ ਸਾਰਾ ਐਸਾ ਕੁਝ ਸਰੀਰ ਤੋਂ ਕਢਾ ਲੈਂਦੇ ਨੇ, ਫਾਸਟਿੰਗ ਕਰਦੇ ਨੇ, ਪਾਣੀ ਪੀਂਦੇ ਨੇ, ਔਰ ਐਕਸਰਸਾਈਜ਼ ਕਰਨ ਦੇ ਨਾਲ ਬਹੁਤ ਸਾਰੀਆਂ ਗੱਲਾਂ ਡਿਜ਼ੋਲਵ ਹੋ ਜਾਂਦੀਆਂ ਨੇ। ਪਰ ਮੈਂ ਆ ਪੈਰਾਥਾਇਰਾਇਡ ਦੀ ਗੱਲ ਕਰਦਿਆਂ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦੀ ਗੱਲ ਤੁਹਾਡੇ ਨਾਲ ਕਰ ਰਿਹਾ ਹਾਂ, ਔਰ ਇਹ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਤੇ ਕੈਲਸ਼ੀਅਮ ਦਾ ਖੁਰਨਾ ਜਿੱਥੇ ਜਮਾ ਹੋ ਗਿਆ, ਤੁਸੀਂ ਇਹ ਸਮਝ ਲਓ ਵੀ ਕੱਚੀ ਮਿੱਟੀ ਦੀ ਕੰਧ ਹੋਵੇ ਤੇ ਜਾਂ ਇੱਟਾਂ ਦੀ, ਸੀਮਿੰਟ ਦੀ ਕੰਧ ਹੋਵੇ, ਪੱਥਰੀ ਕੰਧ ਹੋਵੇ ਤੇ ਤੋੜਨਾ ਮੁਸ਼ਕਲ ਹੋਊਗਾ ਨਾ। ਠੀਕ ਇਸੇ ਤਰ੍ਹਾਂ ਹੀ ਓਵਰ ਟਾਈਮ ਉਮਰ ਦੇ ਮੁਤਾਬਕ ਇਸ ਡਿਸਟ੍ਰੀਬਿਊਸ਼ਨ ਦੇ ਵਿੱਚ ਪੈਰਾਥਾਇਰਾਇਡ ਗਲੈਂਡ ਦੇ ਇਸ ਫੰਕਸ਼ਨ ਦੇ ਫੇਲ ਹੋਣ ਕਰਕੇ ਜਾਂ ਘੱਟ ਹੋਣ ਕਰਕੇ ਸਾਡੀਆਂ ਬਾਕੀ ਵੇਨ ਦੇ ਵਿੱਚ ਵੀ, ਆਰਟਰੀਆਂ ਦੇ ਵਿੱਚ ਵੀ ਐਸਾ ਕੁਝ ਹੁੰਦਾ ਆ, ਔਰ ਸਾਡੀ ਕੋਰੋਨਰੀ ਆਰਟਰੀ ਦੇ ਵਿੱਚ ਜਦੋਂ ਹੁੰਦਾ ਹੈ ਤੇ ਉਦੋਂ ਇਹ ਬਹੁਤ ਵੱਡੀ ਗੱਲ ਬਣ ਜਾਂਦੀ। ਕਿਉਂ? ਕਿਉਂਕਿ ਕੋਰੋਨਰੀ ਆਰਟਰੀ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਇਹ ਦੱਸ ਚੁੱਕਿਆ, ਇੱਕ ਤਾਂ ਇਹ ਆ ਕਿ ਜਿੰਨਾ ਪ੍ਰੈਸ਼ਰ ਸਾਡੀਆਂ ਬਾਕੀ ਆਰਟਰੀਆਂ ਦੇ ਵਿੱਚ ਰਹਿੰਦਾ ਹੈ, ਜਦੋਂ ਲੈਫਟ ਵੈਂਟ੍ਰੀਕਲ ਦੇ ਵਿੱਚੋਂ ਖੂਨ ਬਾਹਰ ਜਾਂਦਾ ਆ, ਹਾਰਟ ਕੰਟਰੈਕਟ ਕਰਦਾ ਆ, ਉਸ ਵੇਲੇ ਜਿਸ ਪ੍ਰੈਸ਼ਰ ਨਾਲ ਉਹ ਖੂਨ ਜਾਂਦਾ ਆ ਉਹ ਪ੍ਰੈਸ਼ਰ ਹਾਰਟ ਦੇ ਵਿੱਚ ਨਹੀਂ ਹੁੰਦਾ। ਕਿਉਂ? क्योंकि हार्ट नू खून उदो मिलता है जदो खून प्रेशर तो बाद हार्ट फिर रिलैक्स होंगे जिन्होंने डायस्टोल कहने असि सिस्टोल तय होगा जो कॉन्ट्रैक्ट करता है हार्ट तो खून बहर भेजता है उस तो बाद रिलैक्स करता है ते अगे जान तो बाद थोड़ा खून जेड़ा रुक गया वो वापस आया स्लो है वो और डायस्टोलिक प्रेशर कहने हैं जो लत्ता बाहां चो आता है तो लत्ता बाहां दी मांसपेशियां दी कॉन्ट्रैक्शन के उपर डिपेंड करता है तो इस करके जो स्लो प्रोसेस होंदा है या स्लो फ्लो होंदा है हार्ट नूं पहुंचदा है कोरोनरी आर्टरी का और उहदे विच हौली हौली जमा होना शुरू हो जाता है जिदे करके ਇਹ ਇੱਕ ਸੀਰੀਅਸ ਕੰਡੀਸ਼ਨ ਬਣ ਜਾਂਦੀ ਹੈ ਖਾਸ ਤੌਰ ਤੇ ਜਦੋਂ 55-60 ਸਾਲ ਦੇ ਲੋਕ ਹੋਣ ਅਗਰ ਉਹਨਾਂ ਨੂੰ ਇਸ ਤਰ੍ਹਾਂ ਦੀ ਕੈਲਸੀਫਿਕੇਸ਼ਨ ਵਾਲੀ ਗੱਲ ਆ ਜਾਵੇ ਔਰ ਉਹ ਵੀ ਕੋਰੋਨਰੀ ਆਰਟਰੀ ਦੇ ਵਿੱਚ ਆ ਜਾਵੇ ਤੇ ਉਹ ਬਹੁਤ ਵੱਡੀ ਕੰਡੀਸ਼ਨ ਬਣ ਜਾਂਦੀ ਹੈ ਈਵਨ ਕਿਡਨੀ ਵਿੱਚ ਵੀ ਤੇ ਹੋਰ ਥਾਵਾਂ ਤੇ ਵੀ ਇਹੋ ਜਿਹੀ ਡਿਪੋਜ਼ੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਹੋਰ ਵੀ ਬਹੁਤ ਸਾਰੇ ਸਰੀਰ ਦੇ ਵਿੱਚ ਸਾਈਨ ਨੇ ਪਰ ਮੋਟੇ ਤੌਰ ਤੇ ਮੈਂ ਤੁਹਾਨੂੰ ਇਹ ਦੱਸਿਆ ਵੀ ਪੈਰਾਥਾਇਰਾਇਡ ਦਾ ਜਿਹੜਾ ਕੰਮ ਆ ਉਹ ਇਸ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਹੈ ਕਿ ਨਾਰਮਲ ਡਿਸਟ੍ਰੀਬਿਊਸ਼ਨ ਹੋਵੇ ਤੇ ਇਹ ਸਾਰਾ ਕੁਝ ਜਿਹੜਾ ਅੰਦਰ ਵਾਲਾ ਸਿਸਟਮ ਹੈ ਉਹ ਚੱਲਦਾ ਰਹੇ ਪਰ ਜੇ ਇਹਦੇ ਚ ਫਰਕ ਪੈ ਗਿਆ ਤੇ ਤਾਂ ਵੀ ਭਾਵ ਕੀ ਹੈ ਹੁਣ ਫਰਕ ਕੀ ਪੈ ਸਕਦਾ ਹੈ ਜਾਂ ਤਾਂ ਸੱਟ ਲੱਗ ਸਕਦੀ ਹੈ ਚੋਟ ਹੋ ਗਈ ਅੰਦਰ ਤੋਂ ਸਵੈਲਿੰਗ ਕੋਈ ਹੋ ਗਈ ਅੰਦਰ ਕੋਈ ਅੰਗ ਕੋਈ ਬਲੱਡ ਵੈਸਲ ਉਹ ਰੈਪਚਰ ਕਰ ਗਿਆ ਹੈਗਾ ਆ ਇਸ ਕਰਕੇ ਹੋ ਗਿਆ ਹੈਗਾ ਆ ਸੋ ਮਤਲਬ ਇਹ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਕਰਕੇ ਇਸ ਨੈਕ ਦੇ ਵਿਚ ਫਰਕ ਪੈ ਜਾਂਦਾ ਹੈ ਹੁਣ ਫਰਕ ਪੈਣ ਦੇ ਕਰਕੇ ਜਿਹੜੇ ਮੋਟੇ ਮੋਟੇ ਨਾ ਚਾਰ ਕੁ ਗੱਲਾਂ ਮੈਂ ਤੁਹਾਨੂੰ ਮੋਟੀਆਂ ਮੋਟੀਆਂ ਦੱਸਣੀਆਂ ਨੇ ਜਿਨ੍ਹਾਂ ਦਾ ਮਤਲਬ ਹੈਗਾ ਭਈ ਜਦੋਂ ਨੈਕ ਦੇ ਵਿਚ ਕੋਈ ਵੀ ਨੁਕਸ ਪੈ ਗਿਆ ਅਸੀਂ ਇਹ ਨੁਕਸ ਦੀ ਸ਼ਨਾਖਤ ਕਰਨੀ ਹੈ ਬਾਅਦ ਕਿ ਕਿਹੜਾ ਨੁਕਸ ਹੋਵੇ ਤੇ ਕੀ ਹੋਏਗਾ ਕਿਹੜਾ ਨੁਕਸ ਹੋਏਗਾ ਤਾਂ ਕੀ ਹੋਏਗਾ ਆਪਾਂ ਮੋਟੀਆਂ ਤੌਰ ਤੇ ਗੱਲਾਂ ਕਰੀਏ ਬਈ ਨੈਕ ਦੇ ਵਿਚ ਜਦੋਂ ਕੋਈ ਵੀ ਨੁਕਸ ਪੈ ਗਿਆ ਤੇ ਪਹਿਲੀ ਗੱਲ ਅਸੀਂ ਉਹਨੂੰ ਮੈਡੀਕਲ ਟਰਮ ਹੈਗੀ ਹੈ ਐਚੀਮੋਸਿਸ ਜੀ ਕੋਈ ਸੱਟ ਲੱਗ ਜਾਏ ਖੂਨ ਬਾਹਰ ਨਹੀਂ ਵਗਿਆ ਤੇ ਉੱਥੇ ਤੁਸੀਂ ਵੇਖੋ ਨਾ ਨੀਲਾ ਨੀਲਾ ਦਾਗ ਪੈ ਜਾਂਦਾ ਫਫੋਲਾ ਹੋ ਜਾਂਦਾ
1: ਜੀ
2: ਜਾਂ ਉੱਪਰ ਨੂੰ ਉੱਭਰ ਵੀ ਸਕਦਾ ਹੈਗਾ ਆ ਅੱਗੇ ਉੱਭਰ ਨਹੀਂ ਵੀ ਸਕਦਾ ਤੇ ਤਾਂ ਵੀ ਉਹਦੇ ਅੰਦਰ ਜਿਹੜਾ ਖੂਨ ਵਗ ਗਿਆ ਹੈਗਾ ਆ ਉਹਦੇ ਕਰਕੇ ਉਹ ਨੀਲਾ ਨੀਲਾ ਹੋ ਜਾਂਦਾ ਆ ਉਹਨੂੰ ਅਸੀਂ ਕਹਿੰਦੇ ਹਾਂ ਐਚੀਮੋਸਿਸ ਠੀਕ ਹੈ ਦੂਸਰੀ ਗੱਲ ਉਹ ਬਹੁਤ ਜ਼ਿਆਦਾ ਅਗਰ ਅੰਦਰ ਬਲੀਡਿੰਗ ਹੋ ਗਈ ਹੈ ਕਿਸੇ ਕਾਰਨ ਬਹੁਤ ਜ਼ਿਆਦਾ ਸੱਟ ਧੌਣ ਤੇ ਲੱਗ ਗਈ ਹੈ ਤੇ ਉਹਦੇ ਮੁਤਾਬਕ ਆਮ ਤੌਰ ਤੇ ਬਾਹਰੀ ਸਵੈਲਿੰਗ ਸਾਨੂੰ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ ਹੁਣ ਤੁਸੀਂ ਕਹੋ ਯਾਰ ਸਵੈਲਿੰਗ ਤਾਂ ਨੈਕ ਵੀ ਤਾਂ ਮੋਟੀ ਹੋ ਸਕਦੀ ਨਾ ਕਿਸੇ ਦੀ ਹਾਂਜੀ ਲੇਕਿਨ ਨੈਕ ਦੀ ਇੱਕ ਆਪਣੀ ਸ਼ਕਲ ਹੈ ਪਰ ਇਹ ਜਿਹੜੀ ਸਵੈਲਿੰਗ ਹੋਣੀ ਹੈ ਇਹ ਇਰੈਗੂਲਰ ਹੋਣੀ ਹੈ ਸੱਜੇ ਹੈਗੀ ਤੇ ਖੱਬੇ ਨੀ ਹੋਣੀ ਖੱਬੇ ਹੈਗੀ ਉੱਪਰ ਨੀ ਹੋਣੀ ਅਲੱਗ ਅਲੱਗ ਥਾਵਾਂ ਤੇ ਅਗਰ ਡਿਸਟ੍ਰੀਬਿਊਸ਼ਨ ਸਵੈਲਿੰਗ ਦੀ ਇੱਕ ਪਾਸੇ ਹੈਗੀ ਆ ਤਾਂ ਇਹਦਾ ਮਤਲਬ ਇਹ ਸਵੈਲਿੰਗ ਆ ਇਹਦਾ ਨੈਕ ਦਾ ਸਟਰਕਚਰ ਨਹੀਂ ਹੈ ਇੱਥੋਂ ਅਸੀਂ ਆਈਡੈਂਟੀਫਾਈ ਕਰ ਸਕਦੇ ਹਾਂ ਕਿ ਨੈਕ ਨਾਰਮਲ ਨਹੀਂ ਹੈ ਨੈਕ ਨੂੰ ਸੋਜ ਹੈਗੀ ਜਿਸ ਤਰ੍ਹਾਂ ਹੇਠਾਂ ਵਾਲੇ ਪਾਸੇ ਜਿਹੜੇ ਸਾਡੇ ਥਾਇਰਾਇਡ ਗਲੈਂਡ ਹੈਗੇ ਨੇ ਉਹਦੇ ਮੂੰਹ ਦੇ ਅੰਦਰ ਪੈਰੋਟਿਡ ਗਲੈਂਡ ਹੈਗੇ ਨੇ ਜਿਹੜੇ ਸਾਡੇ ਮੂੰਹ ਦੇ ਮੈਂਡੀਬਲ ਤੇ ਜਾਇਗੋਮੈਟਿਕ ਸਾਡੀ ਹੈਗੀ ਹੈ ਮੈਗਜ਼ੀਲਾ ਤੇ ਮੈਂਡੀਬਲ ਦੋ ਹੱਡੀਆਂ ਨੇ ਨਾ ਉੱਪਰ ਵਾਲੀ ਹੱਡੀ ਮੂੰਹ ਦੀ ਜਿਹੜੀ ਹੈ ਉਹਨੂੰ ਮੈਗਜ਼ੀਲਾ ਕਹਿੰਦੇ ਆ ਹੇਠਾਂ ਵਾਲੀ ਨੂੰ ਮੈਂਡੀਬਲ ਕਹਿੰਦੇ ਆ ਤੇ ਪਿਛਲੇ ਪਾਸੇ ਕੰਨ ਦੇ ਕੋਲ ਜਾ ਕੇ ਆਪਸ ਚ ਜੁੜ ਜਾਂਦੀਆਂ ਨੇ ਔਰ ਉਹਨਾਂ ਦੇ ਕ੍ਰਾਸ ਕਰਦੀਆਂ ਜਿੱਥੇ ਉਹ ਕ੍ਰਾਸ ਕਰਦੀਆਂ ਨੇ ਬਾਹਰਲੇ ਪਾਸੇ ਕੰਨ ਆ ਅੰਦਰ ਵਾਲੇ ਪਾਸੇ ਗਲੈਂਡ ਨੇ ਜਿਨ੍ਹਾਂ ਨੂੰ ਪੈਰਾਟਿਡ ਗਲੈਂਡ ਅਸੀਂ ਕਹਿੰਦੇ ਟੌਨਸਲ ਆਮ ਤੌਰ ਤੇ ਸਾਰੇ ਲੋਕ ਜਾਣਦੇ ਨੇ ਟੌਨਸਲ ਹੁੰਦੇ ਨੇ ਠੀਕ ਹੈ ਇਹ ਜਿਹੜੀ ਸਵੈਲਿੰਗ ਆ ਆਮ ਤੌਰ ਤੇ ਟੌਨਸਲ ਦੇ ਕਰਕੇ ਵੀ ਆਊਗੀ ਤੇ ਟੌਨਸਲ ਜੇ ਕਿਸੇ ਇੱਕ ਪਾਸੇ ਦਾ ਹੈ ਤੇ ਉਹ ਕੰਨ ਦੇ ਹੇਠਾਂ ਸਾਨੂੰ ਸਵੈਲਿੰਗ ਦਿਖਾਈ ਦੇਗੀ ਦੋਵੇਂ ਪਾਸੇ ਦਾ ਹੈ ਤੇ ਕੰਨ ਦੇ ਹੇਠਾਂ ਦੋਵੇਂ ਪਾਸੇ ਸਵੈਲਿੰਗ ਹੋ ਜਾਏਗੀ ਪੰਜਾਬੀ ਚ ਇੱਕ ਲਫ਼ਜ਼ ਵਰਤਿਆ ਜਾਂਦਾ ਕਨੇਡੂ ਆ
1: ਜੀ
2: ਕਨੇਡੂ ਦੇ ਸੰਬੰਧ ਚ ਅੱਗੇ ਮੈਂ ਲੈਕਚਰ ਇੱਕ ਕਰ ਚੁੱਕਿਆ ਹਾਂ ਔਰ ਇਹ ਆਮ ਤੌਰ ਤੇ ਪੇਨਲੈਸ ਹੁੰਦੇ ਆ ਇਹਦੇ ਬਾਰੇ ਮੈਂ ਆਪਾਂ ਫਿਰ ਗੱਲ ਕਰਾਂਗੇ ਮੈਂ ਹਜੇ ਸਿਰਫ ਉਹ ਚਾਰ ਪੰਜ ਮੋਟੀਆਂ ਮੋਟੀਆਂ ਨਿਸ਼ਾਨੀਆਂ ਦੱਸਣ ਲੱਗਿਆ ਹਾਂ ਬਈ ਮੋਟੇ ਤੌਰ ਤੇ ਜੇ ਨੈਕ ਦੇ ਵਿਚ ਕੁਝ ਵੀ ਹੋ ਗਿਆ ਹੈ ਤੇ ਬਾਹਰ ਸਾਨੂੰ ਜਿਹੜੀਆਂ ਨਿਸ਼ਾਨੀਆਂ ਦਿਖਾਈ ਦੇਣੀਆਂ ਨੇ ਉਹਦੀ ਸ਼ਨਾਖਤ ਕਰ ਰਹੇ ਹਾਂ ਇੱਕ ਤਾਂ ਮੈਂ ਐਚੀਮੋਸਿਸ ਦੀ ਗੱਲ ਕੀਤੀ ਹੈਗੀ ਆ ਦੂਸਰੀ ਗੱਲ ਮੈਂ ਸਵੈਲਿੰਗ ਦੀ ਕੀਤੀ ਹੈਗੀ ਹੈ ਔਰ ਇਹ ਆਮ ਤੌਰ ਤੇ ਸਵੈਲਿੰਗ ਅਡੀਮਾ ਪਿਲਪਲਾ ਹੁੰਦਾ ਜੇ ਅੰਦਰ ਕੋਈ ਟਿਊਮਰ ਹੋਵੇ फिर ए स्वेलिंग जिहड़ी है ओ हार्ड होएगी, सख्त होएगी, क्योंकि मांसपेशियां भी तां स्टर्नो क्लाइडो मस्कुलर मसल तुसीं ऐ तां अपनी तां नूं करके फिर ठोडी ठोडी तां नूं करके वेखो ते खास तौर ते औरतां दे साइड दे विच राइट ते लेफ्ट साइड ते एक खिचिया होया मसल सानूं दिखाई दिंदा और उन्हों असी कहने स्टर्नो क्लाइडो मस्टॉइड मसल और स्टर्नम जिहड़ी साडी आ हड्डी है और उपरे वाले पासे साडा कन दे पिछले पासे जिहड़ा ग्लैंड हैगा ट्यूमर हैगा हड्डी का ओहदे नाल जाके जुड़दा है। तेनू आम तौर ते कहंदे ने ब्यूटी मसल इस करके कहंदे ने भी जिन्ना यह लंबा हुंदा है ओना गर्दन लंबी हुंदी है कहने भी बहुत सोहनी औरत है बहुत लंबा धौन बहुत लंबी हैगी है इस करके ए नाम याद रखने वास्ते स्टर्नो क्लाइडो मस्टॉइड मसल कहने की थां ते मस्टॉइड प्रोसेस है कान के पिछे ना देखो निका जी गड्डी दिसदी है सानू हेठले पासे और इनू मस्टॉइड प्रोसेस कहने असी ए नाल बजिया हुंदा है और इन असी ब्यूटी मसल कहने हुण इस ब्यूटी मसल ने संबंध का हम थले वाले पास भी है नैक के नाल भी है ये मतलब अस इस मसल नही शामिल कर सकते हैं। जे पैरोटिड ग्लैंड दे विच भी कोई प्रॉब्लम हैगी साडी धौन दोवे पासे हाथ लाउण ते नाल टेंडरनेस होगी गले नू हाथ नहीं लगता तकलीफ होनी शुरू हो जाएगी और जे ओहदे तो हेठां वाले किसी स्ट्रक्चर दे विच बहुत वड्डी इंपोर्टेंट गल है साडी जिहड़ियां जबलर वेन जिन्होंने कहा जी खून सप्लाई कर रही ब्रेन कैरोटिड आर्टरीज ने ए तो नगर कोई सट लग गई कुछ ऐसा हो गया तो तुसी अंदाजा लाओ उन्होंने कह दिया हेमाटोमा हेमा का मतलब ब्लड को लिया हो गया टोमा का मतलब ट्यूमर जो खून अंदर वग गया पर खून इन्हों नालियां दे विच नहीं गया कि हेठा फेफड़िया नू जा चला जाए या हेठा खुराक की नाली विच चला जाए तो यह बाहरले पासे जिहड़ा खून वग गया ओहदा बाहरले पासे पाउच एक गंढ पच जाएगी उन्हों कहने हेमाटोमा ठीक है। सो यह इनी वड्डी गल है साबित जे इस थां ते हेमाटोमा हो गया तो फिर वह यह साबित करता है कि अंदर वाले पासे इन असि चंगी निशानी कह सकते गुड निशानी कह सट तो लगनी लग गई जो होना वह तो हो गया कुछ कहते ना बंदा तो बेचारा मर गया गोली बज गई किसी गल करनी पूरे ते आंदी है मरन वाला तो मर गया हाय हाय इना चंगा हो गया अख ते नहीं बजी गोली
1: अख ते नहीं बजी हां जी हां जी अख नूं बच गया
2: अख नूं इतना बजी है ये जरा हेमाटोमा है ये इस गल का है चलो जो होना सी वह तो हो ही गया है पर ये चंगा आ पर ये जरा खून है अंदर फेफड़िया वाले पासे नहीं गया ये बाहर दे पासे ही है ये हेमाटोमा एक इस तरह की निशानी है कि बाहर एक पाउच बन गई बाहर प्रेशर पै गया है जिदे करके ये बाहर ट्यूमर सोज पै गई है लेकिन ये खून का एक इकट्ठा होया गुबारा बन गया है और जिदे करके अच्छा हम जे कोई भी रस्सी हो तो रस्सी दे कोई भी चीज तुम सख्त कस दो जिमें मान ला जा तूंबी दारा ही है तूंबी दारा कसिया ने तो हेठा कोई सख्त चीज तुम दे दें ना किनारे ते जाके दें हेठा
1: घोड़ी
2: देंदे ना
1: घोड़ी
2: ये हम हेमाटोमा जरा बन गया है ना ये साडे आ जिहड़े मसल ने नैक दे इन्हां नूं एकदम कस देवेगा तनाह कर देवेगा जो तो तनाह कर देगा तो एदी खिच उपर वाले पासे भी सानू पै रही है एदी खिच साडे हेठां भी साडे पै रही है और सानू धौन हलाउणा मुश्किल हो जाएगा ठीक है। दोवें पासे अगर ये गल हो गई हेमाटोमा हो गया खून अंदर ते नहीं पिया बाहरले पासे पै गया हैगा या इस करके धौन नू हलाउणा मुश्किल हो जाएगा। उस तो बाद जे असीं कहने आं कि रीढ जिहड़ी हड्डी है साडी ये तो बेचारी कोई एक बोन तो है नहीं गी अलग अलग संगलियां ने मनके ने अलग अलग कुंडे ने जिम्मे संगल होंगे ने हिलिया हुई ने आपस जुड़िया हुई ने इस तरह जदो इन्होंने कोई नुक्स पै जाए सट चोट लग जाए आम तौर पर सैकंड जदो फांसी देंदे ना किसी फांसी देंदे क्योंकि मैं जूरिसप्रूडेंस पढ़ा रहा फांसी देने समय साडा जिहड़ा सैकंड रीढ़ की हड्डी है हेठां वाले पासे आम तौर पर फ्रैक्चर हो जाती और ओहदे करके फ्रैक्चर होने दे नाल अंदर का स्ट्रक्चर जिहड़ा है वह सारा डैमेज हो जाता है और सडन विद इन 2 to 3 मिनट जिहड़ी डैथ हो जाती है। सो ए हालात ਇਸ ਹੇਮਾਟੋਮਾ ਦਾ ਵੀ ਹੋ ਸਕਦਾ ਆ ਕਿ ਹੇਮਾਟੋਮਾ ਅਗਲੇ ਪਾਸੇ ਨਾ ਬਣ ਕੇ ਪਿਛਲੇ ਪਾਸੇ ਰੀੜ ਦੀ ਹੱਡੀ ਨੂੰ ਸੱਟ ਲੱਗਣ ਦੇ ਕਰਕੇ ਵੀ ਐਸੀ ਕੰਡੀਸ਼ਨ ਹੋ ਸਕਦੀ ਹੈ ਔਰ ਹੇਮਾਟੋਮਾ ਇਸ ਤਰ੍ਹਾਂ ਦੀ ਕੰਡੀਸ਼ਨ ਪੈਦਾ ਕਰ ਸਕਦਾ ਆ ਕਿ ਜੇ ਰੀੜ ਦੀ ਹੱਡੀ ਦੇ ਵਿਚ ਵੀ ਕੋਈ ਸੱਟ ਲੱਗ ਗਈ ਹੈ ਪਿਛਲੇ ਪਾਸੇ ਧੋਣ ਦੇ ਵਿਚ ਕੋਈ ਚੀਜ਼ ਸਾਡੇ ਐਸੇ ਵੱਜਦੀ ਹੈ। ਹੁਣ ਚੌਥਾ ਪੁਆਇੰਟ ਸਾਡੇ ਸਾਹਮਣੇ ਇਹ ਹੈ ਕਿ ਇਹ ਸਾਰਾ ਕੁਝ ਹੋ ਗਿਆ ਚਮੜੀ ਉੱਪਰ ਵਾਲੇ ਪਾਸੇ ਆ ਚਮੜੀ ਦੇ ਤਹਿ ਦੇ ਹੇਠਾਂ ਅਸੀਂ ਵੇਖਦੇ ਨਾ ਇੱਕ ਚਮੜੀ ਦਾ ਸਟਰਕਚਰ ਮੈਂ ਤੁਹਾਨੂੰ ਦੱਸਿਆ ਸੀਗਾ ਇੱਕ ਐਪੀਡਰਮਸ ਆ ਇੱਕ ਡਰਮਸ ਹੈ ਇੱਕ ਹਾਈਪੋਡਰਮਸ ਆ ਤਿੰਨ ਲੇਅਰ ਨੇ ਸਾਡੀ ਚਮੜੀ ਸਕਿਨ ਦੇ ਹਾਂਜੀ ਫੈਟ ਵਾਲਾ ਲੇਅਰ ਜੇ ਕੋਈ ਬਹੁਤੀ ਚੀਜ਼ ਹੇਠਾਂ ਆ ਗਈ ਜੇ ਤਾਂ ਪਤਲੇ ਥਾਂ ਤੇ ਆ ਗਈ ਜਾਂਦੇ ਬਹੁਤ ਜ਼ਿਆਦਾ ਖਸ ਪਾਈ ਤੇ ਬਾਹਰਲੇ ਪਾਸੇ ਵੀ ਉਹ ਕਾਲਾ ਨਿਸ਼ਾਨ ਬਣ ਜਾਏਗਾ ਪਰ ਜੇ ਉਹ ਥੋੜਾ ਹੋਇਆ ਤੇ ਉਹਨੇ ਇਹ ਕਾਲਾ ਨਿਸ਼ਾਨ ਨਹੀਂ ਬਣਨਾ ਲੇਕਿਨ ਅਲੱਗ ਅਲੱਗ ਥਾਵਾਂ ਤੇ ਜਿਵੇਂ ਮਾਸਪੇਸ਼ੀਆਂ ਹਨ ਸਾਡੇ ਕਿਸੇ ਮਸਲ ਦੀਆਂ ਤੰਦਾਂ ਹਨ ਸਾਡੀਆਂ ਮਸਲ ਦੀਆਂ ਉਹਦੇ ਮੁਤਾਬਕ ਅਲੱਗ ਅਲੱਗ ਥਾਵਾਂ ਤੋਂ ਫੈਟ ਜਿਹੜਾ ਹੈ ਬਿਟਵੀਨ ਤੰਦਾਂ ਤੰਦਾਂ ਦੇ ਵਿਚਕਾਰ ਫੈਟ ਜਿਹੜਾ ਕੁਦਰਤ ਨੇ ਰੱਖਿਆ ਹੋਇਆ ਆ ਉਹਨਾਂ ਨੂੰ ਜੋੜਨ ਰੱਖਣ ਵਾਸਤੇ ਉਹਦੇ ਵਿਚੋਂ ਉਹ ਫੈਟ ਫਟ ਗਿਆ ਤੇ ਉਹ ਜਿਹੜਾ ਖੂਨ ਅੰਦਰ ਪਿਆ ਹੋਇਆ ਆ ਉਹਦਾ ਪ੍ਰੈਸ਼ਰ ਉਸ ਫੈਟ ਵਾਲੀ ਥਾਂ ਤੋਂ ਜਦੋਂ ਬਾਹਰ ਨਿਕਲੇਗਾ ਉਹਨੂੰ ਅਸੀਂ ਕਹਿੰਦੇ ਹਾਂ ਲੈਸਰੇਸ਼ਨ ਚਰੀਟਾਂ ਪੈ ਗਈਆਂ ਪੰਜਾਬੀ ਚ ਕਹਿ ਲੋ। ਸੋ ਅਗਰ ਇਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਆ ਤੇ ਫਿਰ ਅਸੀਂ ਕਹਾਂਗੇ ਕਿ ਨੈਕ ਦੇ ਵਿਚ ਚਰੀਟਾਂ ਜਿਹੀਆਂ ਪਈਆਂ ਹੋਈਆਂ ਸਾਨੂੰ ਦਿਖਾਈ ਦਿੰਦੀਆਂ ਹਾਂਜੀ। ਸੋ ਇਹ ਨਿਸ਼ਾਨੀਆਂ ਚਾਰ ਮੁੱਖ ਤੌਰ ਤੇ ਮੈਂ ਇੱਕ ਵਾਰ ਫਿਰ ਰਿਪੀਟ ਕਰਦੇ ਆ ਅੱਗੇ ਤੁਰਨ ਤੋਂ ਪਹਿਲਾਂ। ਇੱਕ ਤਾਂ ਬਿਲਕੁਲ ਨੀਲੇ ਰੰਗ ਦਾ ਦਾਗ ਬਾਹਰ ਪੈ ਜਾਣਾ ਇਹਦਾ ਮਤਲਬ ਅੰਦਰ ਖੂਨ ਪੈ ਗਿਆ ਹੈ ਡੁੱਲ ਗਿਆ ਹੈਗਾ ਆ ਉਹ ਸਾਨੂੰ ਦਿਖਾਈ ਦਿੰਦਾ ਹੈ ਬਹੁਤ ਜ਼ਿਆਦਾ ਸੱਟ ਲੱਗ ਗਈ ਹੈ ਪ੍ਰੈਸ਼ਰ ਬਹੁਤ ਵੱਧ ਗਿਆ ਪਰ ਉਹ ਜਿਹੜਾ ਬਾਹਰ ਨਹੀਂ ਨਿਕਲਿਆ ਬਾਹਰੋਂ ਚਮੜੀ ਨਹੀਂ ਵੱਢੀ ਗਈ ਨਹੀਂ ਤੇ ਕੱਟੀ ਗਈ ਬਾਹਰ ਨਹੀਂ ਵਗਿਆ ਤਾਂ ਉਹ ਅਲਟੀਮੇਟ ਉਹ ਨੀਲੇ ਰੰਗ ਦਾ ਸਾਨੂੰ ਦਿਖਾਈ ਦੇਗਾ। ਦੂਜੀ ਇਹ ਸਾਨੂੰ ਸਵੈਲਿੰਗ ਦਿਖਾਈ ਦੇਗੀ ਕਿ ਉਹ ਕਿਸੇ ਇੱਕ ਥਾਂ ਤੋਂ ਕਿਸੇ ਅਲੱਗ ਅਲੱਗ ਥਾਵਾਂ ਤੋਂ ਜਿਹੜੇ ਨੈਕ ਦੀ ਧੌਣ ਦਾ ਬਾਹਰਲਾ ਸਕਿਨ ਆ ਉਹ ਉਭਰੀ ਹੋਈ ਦਿਖਾਈ ਦੇਗੀ। ਤੀਸਰੀ ਗੱਲ ਆਪਾਂ ਹੇਮਾਟੋਮਾ ਦੀ ਕੀਤੀ ਹੈਗੀ ਹੈ ਹੇਮਾ ਦਾ ਮਤਲਬ ਖੂਨ ਤੇ ਟੋਮਾ ਦਾ ਮਤਲਬ ਟਿਊਮਰ ਟਿਊਮਰ ਹਮੇਸ਼ਾ ਅਸੀਂ ਸਖਤ ਨੂੰ ਕਹਿੰਦੇ ਹਾਂ ਸਿਸਟ ਤੇ ਟਿਊਮਰ ਚ ਇੰਨਾ ਕੁ ਫਰਕ ਹੈਗਾ ਆ ਜੀ। ਸਿਸਟ ਹੁੰਦਾ ਆ ਜਦੋਂ ਇਹ ਪਿਲਪਿਲਾ ਹੋਵੇ ਪੋਲਾ ਹੋਵੇ ਭਾਵੇਂ ਦਿਲ ਚ ਵੀ ਕੋਡ ਹੈਗਾ ਔਰ ਟਿਊਮਰ ਹੁੰਦਾ ਆ ਜਦੋਂ ਇਹ ਸਖਤ ਹੋ ਜਾਵੇ। ਪਰ ਭਾਈ ਅਸੀਂ ਬਲੈਡਰ ਵੇਖਦੇ ਹਾਂ ਨਾ ਫੁੱਟਬਾਲ ਦਾ ਜਿਹੜਾ ਬਾਲ ਹੁੰਦਾ ਆ ਉਹਨੂੰ ਬਹੁਤ ਜ਼ਿਆਦਾ ਟਾਈਟ ਹਵਾ ਭਰ ਦਿੰਦੇ ਹਾਂ ਉਹ ਵੀ ਤੇ ਟਾਈਟ ਹੋ ਜਾਂਦਾ ਨਾ ਉਹ ਵੀ ਟਾਈਟ ਹੋ ਜਾਂਦਾ ਤੇ ਉਹ ਵੀ ਇਸ ਗੱਲ ਦਾ ਇੰਡੀਕੇਸ਼ਨ ਆ ਜੇ ਹੇਮਾਟੋਮਾ ਹੈ ਇਹਦਾ ਮਤਲਬ ਬਾਹਰੋਂ ਸਖਤ ਹੈ ਇੰਨਾ ਜ਼ਿਆਦਾ ਖੂਨ ਉਹਦੇ ਚ ਭਰ ਗਿਆ ਆ ਥੋੜੀ ਸਪੇਸ ਦੇ ਵਿਚ ਇਸ ਕਰਕੇ ਉਹ ਸਾਨੂੰ ਟਿਊਮਰ ਵਰਗਾ ਲੱਗਦਾ ਸਿਸਟ ਵਰਗਾ ਨਹੀਂ ਲੱਗਦਾ। ਜੇ ਥੋੜਾ ਖੂਨ ਹੁੰਦਾ ਇਲਾਸਟਿਸਿਟੀ ਹੈ ਸਾਡੀ ਸਕਿਨ ਦੇ ਵਿਚ ਉਹ ਪਿਲਪਲਾ ਲੱਗੇਗਾ ਔਰ ਉਹਨੂੰ ਅਸੀਂ ਸਵੈਲਿੰਗ ਕਹਾਂਗੇ ਜਾਂ ਅਸੀਂ ਅਡੀਮਾ ਉਹਨੂੰ ਕਹਾਂਗੇ। ਪਰ ਜੇ ਬਹੁਤ ਜ਼ਿਆਦਾ ਟਾਈਟ ਹੋ ਗਿਆ ਇੰਨਾ ਜ਼ਿਆਦਾ ਖੂਨ ਵੱਗ ਗਿਆ ਕਿ ਬਾਹਰ ਦੀ ਜਿਹੜੀ ਚਮੜੀ ਹੈ ਉਹ ਟਾਈਟ ਹੋ ਗਈ ਜਿਵੇਂ ਫੁੱਟਬਾਲ ਦੇ ਬਾਲ ਦੇ ਵਿਚ ਹਵਾ ਭਰੇਗੀ ਬਹੁਤ ਜ਼ਿਆਦਾ ਤੇ ਉਹ ਸਖਤ ਹੋ ਗਿਆ ਫਿਰ ਉਂਗਲਾਂ ਨਾਲ ਤੁਸੀਂ ਪ੍ਰੈਸ ਨਹੀਂ ਕਰ ਸਕਦੇ ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ ਹੋ ਗਿਆ। ਔਰ ਅਗਲੀ ਗੱਲ ਮੈਂ ਚੌਥੀ ਕਹੀ ਸੀਗੀ ਲੈਸੀਰੇਸ਼ਨ ਵੀ ਝਰੀਟਾਂ ਪੈ ਜਾਣੀਆਂ ਔਰ ਝਰੀਟਾਂ ਪੈ ਜਾਣੇ ਦੀ ਐਕਸਪਲਾਨੇਸ਼ਨ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਬਈ ਮਾਸਪੇਸ਼ੀਆਂ ਉੱਪਰ ਤੋਂ ਹੇਠਾਂ ਤੱਕ ਨੈਕ ਨੂੰ ਬੰਨਦੀਆਂ ਨੇ ਔਰ ਇਹਦੇ ਵਿਚ ਵਿਚ ਕੁਦਰਤ ਨੇ ਫੈਟ ਭਰਿਆ ਹੁੰਦਾ। ਮੈਂ ਇੱਕ ਹੋਰ ਇਹਦੀ ਐਗਜ਼ਾਮਪਲ ਦੇ ਦਿਆਂ ਚਲਦੇ ਚਲਦੇ ਮੇਰੇ ਦਿਮਾਗ ਚ ਆ ਗਈ। ਸਾਡੀ ਇੱਕ ਮਾਸਪੇਸ਼ੀ ਪਸਲੀਆਂ ਤੋਂ ਲੈ ਕੇ ਤੇ ਹੇਠਾਂ ਤੱਕ ਜਿੱਥੇ ਅਸੀਂ ਬੈਲਟ ਬੰਨਣੇ ਆ ਉਹ ਏਰੀਆ ਦਾ ਉਸ ਹੱਡੀ ਦਾ ਨਾਂ ਆ ਸਿੰਫਾਈਸਿਸ ਪਿਊਬਸ ਤੇ ਉਹਦੇ ਨਾਲ ਆ ਕੇ ਇੰਗੁਇਨਲ ਲਿਗਾਮੈਂਟ ਸੱਜਿਓ ਵੀ ਤੇ ਖੱਬਿਓ ਵੀ ਇਹਦੇ ਨਾਲ ਆ ਕੇ ਵੱਜਦੇ ਆ ਤੇ ਇਹ ਲਿਗਾਮੈਂਟ ਜਿਹੜਾ ਹੈਗਾ ਆ ਇਹ ਜਿਹੜਾ ਰੈਕਟ ਮਸਲ ਹੈਗਾ ਰੈਕਟਸ ਅਬਡੋਮੀਨਸ ਮਸਲ ਇਹਦਾ ਨਾਂ ਆ ਤੇ ਇੱਥੇ ਆ ਕੇ ਵੱਜਦਾ ਹੈਗਾ। ਹੁਣ ਰੈਕਟਸ ਅਬਡੋਮੀਨਸ ਮਸਲ ਹੈ ਕੀ ਰੇਸ਼ੇ ਨੇ ਨਾ ਧਾਗੇ ਆ ਨਾ ਜਿਵੇਂ ਬੀਬੀਆਂ ਨਾਲੇ ਬਣਾਉਂਦੀਆਂ ਹੁੰਦੀਆਂ ਇਹ ਮੰਜਾ ਖੜਾ ਕਰਕੇ ਤੇ ਉਹਦੇ ਅਲੱਗ ਅਲੱਗ ਧਾਗੇ ਹੀ ਹੁੰਦੇ ਸੀ ਨਾ ਔਰ ਉਹਨਾਂ ਧਾਗਿਆਂ ਨੂੰ ਇਕੱਠਾ ਕਰਕੇ ਉਹਦੇ ਧਾਗਿਆਂ ਚ ਧਾਗਾ ਭਰਾਉਂਦੀਆਂ ਸੀ ਖੱਡੀ ਵਾਲੇ ਜਿਵੇਂ ਖੱਦਰ ਬੁਣਦੇ ਆ ਪਰ ਕੁਦਰਤ ਨੇ ਉਹਦੇ ਵਿਚ ਫੈਟ ਪਾਇਆ ਹੋਇਆ ਉਹ ਜਿਹੜੇ ਰੇਸ਼ੇ ਨੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਜੋੜਨ ਵਾਸਤੇ ਕੁਦਰਤ ਨੇ ਉਹਦੇ ਵਿਚ ਫੈਟ ਭਰਿਆ ਹੋਇਆ ਓਵਰ ਟਾਈਮ ਉਹ ਫੈਟ ਸਖਤ ਹੋ ਜਾਂਦਾ ਘਿਓ ਵੀ ਬਹੁਤ ਜ਼ਿਆਦਾ ਠੰਡਾ ਹੋ ਜਾਵੇ ਫਰਿੱਜ ਚ ਰੱਖਿਆ ਹੋਵੇ ਨਾ ਤੇ ਫਿਰ ਉਹਦੇ ਵਿਚ ਵੀ ਉਂਗਲ ਨਹੀਂ ਖੁੱਭਦੀ ਉਹ ਵੀ ਸਖਤ ਹੋ ਜਾਂਦਾ ਹੈ। ਸੋ ਕੁਦਰਤ ਇੱਕ ਨਿਯਮ ਹੈ ਉਹਦਾ ਨਾ ਉਹਦੇ ਮੁਤਾਬਕ ਹਰੇਕ ਮਾਸਪੇਸ਼ੀ ਦੀਆਂ ਤਲੀਆਂ ਦੇ ਵਿਚ ਰੇਸ਼ਿਆਂ ਦੇ ਵਿਚ ਫੈਟ ਕੁਦਰਤ ਨੇ ਭਰਿਆ ਹੁੰਦਾ ਹੈਗਾ। ਇਹੀ ਗੱਲ ਇੰਗੁਆਇਨਲ ਹਰਨੀਆਂ ਦੀ ਸੀਗੀ, ਕਿਸੇ ਨੂੰ ਇੰਗੁਆਇਨਲ ਹਰਨੀਆਂ ਹੁੰਦਾ, ਕਿਸੇ ਨੂੰ ਅੰਬਲਾਈਕਲ ਹਰਨੀਆਂ ਹੁੰਦਾ, ਕਿਸੇ ਨੂੰ ਸੁਪਰਾ ਅੰਬਲਾਈਕਲ ਕੁੰਨੀ ਦੇ ਉੱਪਰ ਵਾਲੇ ਪਾਸੇ ਹਰਨੀਆਂ ਹੁੰਦਾ, ਕਿਸੇ ਨੂੰ ਹੇਠਾਂ ਵਾਲੇ ਪਾਸੇ, ਅਲੱਗ ਅਲੱਗ ਥਾਵਾਂ ਦਾ ਹਰਨਾ ਹੈਗਾ ਆ। ਤੇ ਮੈਂ ਇਹ ਗੱਲ ਕਹਿ ਰਿਹਾ ਸੀਗਾ ਬਈ ਕਈ ਦੇਰਾਂ ਉਹ ਮਾਸਪੇਸ਼ੀਆਂ ਦੇ ਵਿਚਕਾਰ ਵਾਲਾ ਫੈਟ ਜਿਹੜਾ ਆ ਉਹ ਫਟ ਜਾਂਦਾ ਹੈਗਾ। ਜਦੋਂ ਫਟ ਜਾਂਦਾ ਤੇ ਜੇ ਅੰਦਰ ਵਾਲੇ ਪਾਸੇ ਖੂਨ ਵਗਿਆ ਹੋਇਆ ਹੈਗਾ ਤੇ ਜਿੱਥੋਂ ਫੈਟ ਫਟ ਗਿਆ ਹੈ ਉਸ ਥਾਂ ਤੇ ਉਹ ਝਰੀਟਾਂ ਖਰੀਂਦ ਜਿਵੇਂ ਜੇ ਛਿਲਿਆ ਜਾ ਗਿਆ ਹੈ ਨਾ, ਖੂਨ ਮਾਰੇ ਹੁੰਦੇ ਕਿਸੇ ਨੇ, ਇਸ ਟਾਈਪ ਦਾ ਸਾਨੂੰ ਦਿਖਾਈ ਦਿੰਦਾ ਹੈ। ਤੇ ਗੱਲ ਆਪਾਂ ਨੈਕ ਦੀ ਕਰ ਰਹੇ ਹਾਂ, ਨੈਕ ਦੇ ਅੰਦਰ ਅਗਰ ਇਸ ਤਰ੍ਹਾਂ ਦੀ ਕੋਈ ਸੱਟ ਲੱਗ ਗਈ ਹੈ, ਕੁਝ ਐਸਾ ਹੋ ਗਿਆ, ਖੂਨ ਬਾਹਰ ਰਹਿ ਗਿਆ, ਇੱਥੇ ਦੀਆਂ ਮਾਸਪੇਸ਼ੀਆਂ ਚ ਬਹੁਤ ਘੱਟ ਫੈਟ ਆ ਔਰ ਉਸ ਬਹੁਤ ਘੱਟ ਫੈਟ ਦੇ ਕਰਕੇ ਫੈਟ ਫਟ ਗਿਆ, ਤੰਦਾਂ ਅਲੱਗ ਹੋ ਗਈਆਂ, ਤੰਦਾਂ ਦੇ ਵਿਚਕਾਰੋਂ ਵਿਚਕਾਰੋਂ ਜਿੱਥੇ ਫੈਟ ਫਟਿਆ ਆ ਉਹ ਅੰਦਰ ਵਾਲਾ ਖੂਨ ਜਿਹੜਾ ਉਥੋਂ ਝਾਤੀਆਂ ਮਾਰਦਾ, ਬਾਹਰ ਤਾਂ ਸਕਿਨ ਹੈ ਨਾ ਸਖ਼ਤ, ਝਾਤੀਆਂ ਮਾਰਦਾ ਸਕਿਨ ਦੇ ਬਾਹਰਲੇ ਪਾਸੇ, ਸਕਿਨ ਹੈਗੀ ਉਥੋਂ ਵਗ ਨਹੀਂ ਸਕਿਆ, ਬਾਹਰ ਨਹੀਂ ਬਹਿ ਗਿਆ, ਲੇਕਿਨ ਅੰਦਰ ਉਹਦੀ ਸ਼ੈਡੋ ਹੈਗੀ ਹੈ ਜਿਹੜੀ ਸਾਨੂੰ ਦੱਸਦੀ ਹੈ। ਅਸੀਂ ਲਫ਼ਜ਼ ਵਰਤਦੇ ਹਾਂ ਲੈਸੀਰੇਸ਼ਨ, ਛਿਲਿਆ ਜਾਣਾ, ਖਰੂੰਦ ਵੱਜ ਜਾਣੇ, ਇਸ ਤਰ੍ਹਾਂ ਦੀਆਂ ਇਹ ਚਾਰ ਮੁੱਖ ਨਿਸ਼ਾਨੀਆਂ ਹਨ। ਔਰ ਉਸ ਤੋਂ ਬਾਅਦ ਜਿਹੜਾ ਸਟਰਕਚਰ ਡੈਮੇਜ ਹੋ ਸਕਦੇ ਨੇ, ਅੰਦਰ ਅਸੀਂ ਸਮਝਦੇ ਹਾਂ ਸੱਟ ਲੱਗ ਗਈ ਆ, ਹੁਣ ਸਟਰਕਚਰ ਜਿਹੜੇ ਡੈਮੇਜ ਹੋ ਸਕਦੇ ਨੇ, ਜਿਹੜੇ ਅੰਗ ਤਾਂ ਮੈਂ ਗਿਣ ਦਿੱਤੇ ਸੀ ਨਾ ਤੁਹਾਨੂੰ, ਅੰਗ ਤੇ ਉਹੀ ਹੋਣੇ ਨੇ, ਹੁਣ ਟ੍ਰੇਕੀਆ ਦੀ ਡੈਵੀਏਸ਼ਨ ਹੋ ਸਕਦੀ। ਟ੍ਰੇਕੀਆ ਨੂੰ ਕੁਦਰਤ ਨੇ ਐਨ ਅਕਸ਼ੇ ਮਿਸਤਰੀਆਂ ਨੇ ਵੇਖਿਆ ਨਾ ਇੱਕ ਧਾਗਾ ਜਾ ਬਣ ਕੇ ਤੇ ਵੇਖਦੇ ਨੇ ਸਪੀਡ ਲੈਵਲ ਤੇ ਹੈਗੀ, ਅੱਜ ਕੱਲ ਤਾਂ ਲੈਵਲ ਦੀ ਹੋਰ ਹੀ ਚੀਜ਼ਾਂ ਆ ਗਈਆਂ ਨੇ ਬਣੀਆਂ ਹੋਈਆਂ ਲੈਵਲ ਵੇਖਣ ਵਾਸਤੇ, ਤੇ ਪਹਿਲਾਂ ਧਾਗਾ ਸੱਜ ਕੇ ਸਿੱਧੇ ਥੱਲੇ ਪਾਸੇ ਹੈ ਵੀ ਲਾਟੂ ਜਿਹਾ ਲੱਗਿਆ ਹੁੰਦਾ ਸੀ ਤੇ ਉਹਦੇ ਨਾਲ ਵੇਖਦੇ ਸੀ ਲੈਵਲ ਸਹੀ ਆ,
1: ਇਹ ਤੰਦ ਸਹੀ ਆ ਕੇ ਨਹੀਂ, ਹਾਂਜੀ
2: ਹਾਂਜੀ
1: ਤੰਦ ਸਹੀ ਜਾ ਰਹੀ ਕਿ ਨਹੀਂ, ਟੇਡੀ ਕਿੰਨੀ ਹੋ ਰਹੀ ਆ ਕੰਮ,
2: ਡੋਰੀ ਬੰਨੀ ਹੁੰਦੀ ਸੀ ਉਹਨੂੰ,
1: ਹਾਂਜੀ ਹਾਂਜੀ ਉਹ ਡੋਰੀ ਜੀ ਬੰਨੀ ਹੁੰਦੀ ਸੀ ਉਹਨੂੰ ਕੀ ਆ ਮੇਸਨ
2: ਜਾ। ਟ੍ਰੇਕੀਆ ਇੱਕ ਸੈਂਟਰਲਾਈਜ਼ਡ ਨੈਕ ਦੇ ਵਿਚ ਸਟਰਕਚਰ ਹੈ, ਔਰ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਸਪਰਿੰਗ ਵਰਗਾ ਬਣਿਆ ਹੋਇਆ ਹੈ, ਰਿੰਗਸ ਦਾ ਬਣਿਆ ਹੋਇਆ ਹੈ, ਉਹਨਾਂ ਦੇ ਵਿਚ ਉਸੇ ਤਰ੍ਹਾਂ ਮਾਸਪੇਸ਼ੀਆਂ ਹੈਗੀਆਂ ਨੇ, ਔਰ ਇਹ ਕਾਰਟੀਲੇਜ ਦਾ, ਇਟਸ ਨਾਟ ਆਫ ਬੋਨ, ਟ੍ਰੇਕੀਆ ਕਾਰਟੀਲੇਜ ਦਾ ਆ, ਔਰ ਕਾਰਟੀਲੇਜ ਦਾ ਮਤਲਬ ਇਹ ਹੈ ਕਿ ਬੋਨ ਚ ਕਨਵਰਟ ਨਹੀਂ ਹੋਇਆ, ਜੇ ਇਹ ਬੋਨ ਬਣੀ ਨਹੀਂ, ਇਹਦਾ ਸਟਰਕਚਰ ਇਹੀ ਹੈ। ਕੁਝ ਥਾਵਾਂ ਤੇ ਬੋਨ ਓਵਰ ਏਜ ਹੋਣ ਨਾਲ ਜਿਵੇਂ ਜ਼ੀ ਪੁਆਇੰਟ ਸਟਰਨਮ ਦੀ ਮੈਂ ਗੱਲ ਕੀਤੀ ਸੀ, ਛਾਤੀ ਦੇ ਸਾਹਮਣੇ ਦੀ ਹੱਡੀ ਤੇ ਜਿੱਥੇ ਪਸਲੀਆਂ ਅਲੱਗ ਅਲੱਗ ਹੁੰਦੀਆਂ ਨੇ, ਇਹਦੇ ਰੈਂਕ ਚੁੰਝ ਜੀ ਹੈਗੀ ਹੈ, ਓਵਰ ਟਾਈਮ ਜਿਵੇਂ ਅਸੀਂ ਲੋਕ ਹਾਂ ਸਾਡੀ ਇਹ ਹੱਡੀ ਚ ਕਨਵਰਟ ਹੋ ਚੁੱਕੀ ਹੈ, ਪਰ ਪਹਿਲੇ ਉਮਰ ਦੇ ਵਿਚ ਇਹ ਸੋਫਟ ਹੁੰਦੀ ਹੈ, ਉਦੋਂ ਇਹ ਕਾਰਟੀਲੇਜ ਵਰਗੀ ਹੁੰਦੀ ਹੈ। ਆ ਜਿਵੇਂ ਸਾਡੀ ਨੱਕ ਦੀ ਹੱਡੀ ਕਰੁੰਬਲੀ ਹੈ, ਇਹ ਕਾਰਟੀਲੇਜ ਹੈਗੀ ਹੈ। ਇਹੀ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਟ੍ਰੇਕੀਆ ਸਾਡੀ ਕਾਰਟੀਲੇਜ ਹੀ ਨੇ ਸਟਰਕਚਰ ਹੈਗਾ, ਪਾਰਟੀ ਰੇਚ ਤਾਂ ਬਣਿਆ ਹੋਇਆ ਹੈਗਾ, ਤੇ ਇੱਥੇ ਇਹ ਜਿਹੜਾ ਏਰੀਆ ਹੈਗਾ ਆ, ਇੱਥੇ ਇਹਨੂੰ ਸੱਟ ਕਿੱਥੇ ਲੱਗ ਸਕਦੀ ਹੈ, ਟ੍ਰੇਕੀਆ ਡੈਵੀਏਟ ਹੋ ਸਕਦਾ, ਡੈਵੀਏਸ਼ਨ ਦਾ ਮਤਲਬ ਹੁੰਦਾ ਨਾਰਮਲ ਸੈਂਟਰ ਚ ਨਹੀਂ ਰਿਹਾ, ਸਾਈਡ ਤੇ ਸੱਜੇ ਖੱਬੇ ਹੋ ਗਿਆ, ਅੱਗੇ ਪਿੱਛੇ ਹੋ ਗਿਆ, ਸੱਟ ਲੱਗੀ ਸੀ, ਘਸੁੰਨ ਮਾਰਿਆ ਕਿਸੇ ਨੇ, ਕੋਈ ਸੱਟ ਲੱਗ ਗਈ ਆ, ਉਹਦੇ ਕਰਕੇ ਇਹ ਡੈਵੀਏਸ਼ਨ ਹੋ ਗਿਆ। ਹੁਣ ਜਦੋਂ ਇਹ ਡੈਵੀਏਸ਼ਨ ਹੋ ਗਿਆ ਤੇ ਇਹਦੇ ਵਿਚਕਾਰ ਬਹੁਤ ਸਾਰੀਆਂ ਚੀਜ਼ਾਂ ਜਾ ਰਹੀਆਂ ਨੇ ਨਾ, ਸਾਡੀ ਲੈਰਿੰਗਸ ਜਾ ਰਹੀ ਹੈ, ਸਾਡਾ ਐਪੀਗਲੋਟਸ ਦਾ ਏਰੀਆ ਇਹਦੇ ਵਿਚ ਹੈਗਾ ਆ, ਸਾਡੀਆਂ ਇੱਥੋਂ ਬ੍ਰੌਂਕਸ ਹੇਠਾਂ ਨੂੰ ਜਾ ਰਹੀਆਂ ਨੇ, ਉਹ ਸਾਰੀਆਂ ਵਿਚਾਰੀਆਂ ਜਿਹੜੀਆਂ ਨੇ ਨਾ ਉਹ ਡੈਵੀਏਟ ਹੋ ਜਾਣਗੀਆਂ, ਉਹਨਾਂ ਦਾ ਫਰਕ ਪੈ ਜਾਏਗਾ। ਔਰ ਜਿੰਨਾ ਵੀ ਏਰੀਆ ਇਹਦੇ ਕਵਰ ਵਿਚ ਆਉਂਦਾ ਹੈ, ਇੱਕ ਲਫ਼ਜ਼ ਹੋਰ ਇਸਤੇਮਾਲ ਕੀਤਾ ਜਾਂਦਾ, ਮੈਂ ਅੱਗੇ ਵੀ ਇੱਕ ਵਾਰ ਇਹ ਗੱਲ ਕਹੀ ਸੀ ਬਈ ਆਮ ਤੌਰ ਤੇ ਫੇਫੜਿਆਂ ਦੇ ਨਾਲ ਸੰਬੰਧਿਤ ਲਫ਼ਜ਼ ਆ, ਫੇਫੜਿਆਂ ਦੇ ਵਿਚ ਬਹੁਤਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਆ, ਇੱਕ ਨੂੰ ਕਹਿੰਦੇ ਨੇ ਇੰਫਾਈਸੇਮਾ, ਔਰ ਕੀ ਹੁੰਦਾ ਆ ਵੀ ਇੱਕ ਏਰੀਆ ਉਹਦੇ ਵਿਚ ਹਵਾ ਤੇ ਹੈਗੀ ਆ ਪਰ ਉਹ ਬਲੌਕ ਹੋ ਗਿਆ ਆ, ਹੁਣ ਉਹ ਬਲੌਕ ਹੋ ਗਿਆ, ਆਮ ਤੌਰ ਤੇ ਉਹਦੇ ਚ ਆਕਸੀਜਨ ਆਉਂਦੀ ਹੈ, ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ, ਹਰੇਕ ਸੈੱਲ ਵਿਚ ਆਕਸੀਜਨ ਆਉਂਦੀ ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ, ਪਰ ਜੇ ਕਿਸੇ ਲੋਕਲਾਈਜ਼ਡ ਏਰੀਏ ਦੇ ਵਿਚ ਇਹ ਬਲੌਕੇਜ ਹੀ ਹੋ ਜਾਵੇ ਕਿ ਨਾ ਜੀ ਆਕਸੀਜਨ ਹੁਣ ਆ ਹੀ ਨਹੀਂ ਸਕਦੀ, ਸੋਜ ਪੈ ਗਈ ਹੈ, ਜਿਹੜਾ ਮੂੰਹ ਹੈ ਉਹਦਾ ਇਹ ਕਹਿ ਲੋ ਸੋਜ ਪੈ ਗਈ ਹੈ ਔਰ ਉਹਦੇ ਵਿਚ ਬਾਹਰੋਂ ਆਕਸੀਜਨ ਨਹੀਂ ਜਾ ਰਹੀ, ਅੰਦਰ ਵਾਲੀ ਚੀਜ਼ ਅੰਦਰ ਹੀ ਰਹਿ ਗਈ ਹੈ, ਤੇ ਤੁਹਾਨੂੰ ਪਤਾ ਆ ਵੀ ਕਾਰਬਨ ਡਾਈਆਕਸਾਈਡ ਨੇ ਤੇ ਫਿਰ ਫੈਲਦੀ ਜਾਣਾ, ਫੈਲਣਾ ਹੈ, ਪਲਾਓ ਹੋਣਾ ਹੈ ਔਰ ਟੈਂਡਰ ਟੈਂਸ ਹੁੰਦੇ ਜਾਣਾ ਆ, ਬੜੀ ਔਖੀ ਕੰਡੀਸ਼ਨ ਹੁੰਦੀ, ਖਾਸ ਤੌਰ ਤੇ ਆਮ ਤੌਰ ਤੇ ਫੇਫੜਿਆਂ ਦੇ ਵਿਚ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ, ਇਹਨੂੰ ਅਸੀਂ ਕਹਿੰਦੇ ਹਾਂ ਐਂਫਾਈਸੀਮਾ, ਹਵਾ ਭਰ ਕੇ ਟਾਈਟ ਹੋ ਗਈ ਹੈ, ਆਵਾਜਾਈ ਉਥੋਂ ਦੀ ਬੰਦ ਹੋ ਗਈ ਹੈ, ਸਫਾਈ ਹੋਣੀ ਨੀ ਬੰਦ ਹੋ ਗਈ ਹੈ। ਔਰ ਮੈਂ ਗੱਲ ਕਰ ਰਿਹਾ ਹਾਂ ਨੈਕ ਦੀ, ਅਗਰ ਕਿਸੇ ਤਰ੍ਹਾਂ ਇਹ ਟ੍ਰੇਕਿਆ ਦੇ ਵਿਚ ਇਹ ਕੋਈ ਨੁਕਸ ਇਸ ਤਰ੍ਹਾਂ ਦਾ ਆ ਗਿਆ ਆ ਤੇ ਉੱਥੇ ਐਸਾ ਹੋ ਸਕਦਾ ਹੈ ਵੀ ਕਿਸੇ ਇੱਕ ਪਾਸੇ ਦਾ ਹਿੱਸਾ ਬਲੌਕ ਹੋ ਜਾਵੇ, ਬਲੌਕ ਹੋ ਗਿਆ ਤੇ ਉਹਨਾਂ ਸੈੱਲਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਤੇ ਨਾ ਉਤੋਂ ਦੀ ਕਾਰਬਨ ਡਾਈਆਕਸਾਈਡ ਬਾਹਰ ਜਾ ਰਹੀ ਹੈ। ਔਰ ਇਹ ਗੱਲ ਨੂੰ ਸਾਬਤ ਕਰਦੀ ਆ ਕਿ ਇਹਦੇ ਅੰਦਰ ਵਾਲੇ ਪਾਸੇ ਉਹ ਜਿਹੜੀ ਕਾਰਟੀਲੇਜ ਹੈਗੀ ਆ ਉਹ ਟੁੱਟ ਗਈ ਆ, ਫ੍ਰੈਕਚਰ ਹੋ ਗਿਆ, ਕ੍ਰੈਕਿੰਗ ਹੋ ਰਹੀ ਹੈ ਉਹਦੇ ਅੰਦਰ, ਔਰ ਇਸ ਕਰਕੇ ਇਹ ਐਸਾ ਹੋ ਰਿਹਾ, ਕੋਈ ਸੈੱਲ ਕੋਈ ਟਿਸ਼ੂ ਕੋਈ ਏਰੀਆ ਬੰਦ ਹੋ ਗਿਆ, ਉਹਦੀ ਆਕਸੀਜਨ ਨਹੀਂ ਜਾ ਰਹੀ ਪਰ ਉਹਦੇ ਵਿਚੋਂ ਕਾਰਬਨ ਡਾਈਆਕਸਾਈਡ ਵੀ ਬਾਹਰ ਨਹੀਂ ਜਾ ਰਹੀ, ਉਹ ਇੱਕ ਏਰੀਆ ਇੱਕ ਤਰ੍ਹਾਂ ਆਈਸੋਲੇਟ ਹੋ ਗਿਆ, ਜੇਲ੍ਹ ਚ ਬੰਦ ਹੋ ਗਿਆ, ਭਾਵ ਹੁਣ ਜੇਲ੍ਹ ਚੋਂ ਬੰਦੇ ਬਾਹਰ ਨਹੀਂ ਆ ਸਕਦੇ ਜਿਹੜੇ ਇੱਥੇ ਭੇਜ ਦਿੱਤੇ। ਹਾਂਜੀ, ਆਮ ਬੰਦੇ ਨੂੰ ਵੀ ਜੇਲ੍ਹ ਚ ਜਾਣ ਦਾ ਇਹ ਨੀ ਗਾ ਵੀ ਨਾ ਵੀ ਲਾਲ ਸਿੰਘ ਨੂੰ ਜੇਲ੍ਹ ਚ ਦੇ ਦੋ, ਐਂ ਨੀ ਦੇ ਸਕਦੇ ਅਸੀਂ। ਹਾਂਜੀ, ਇਸ ਤਰ੍ਹਾਂ ਦੀ ਗੱਲ ਹੁੰਦੀ। ਤੀਸਰਾ ਜਿਹੜਾ ਸਿਮਟਮ, ਇਸ ਹਾਲਾਤ ਦੇ ਵਿਚ ਅਗਰ ਇਹ ਟ੍ਰੇਕਿਆ ਵਾਲੀ ਕੋਈ ਗੱਲ ਹੋ ਗਈ ਤਾਂ ਹੋਰਸਨੈਸ, ਆਵਾਜ਼ ਨਹੀਂ ਨਿਕਲਦੀ, ਆਵਾਜ਼ ਭਾਰੀ ਨਿਕਲਦੀ ਹੈ, ਆਵਾਜ਼ ਪਤਾ ਨੀ ਲੱਗਦਾ ਵੀ ਕੀ ਇਹ ਕਹਿਣਾ ਚਾਹੁੰਦਾ, ਘੱਗੀ ਪੰਜਾਬੀ ਚ ਗੱਲ ਵਰਤਿਆ ਜਾਂਦਾ, ਘੱਗੀ ਆਵਾਜ਼ ਹੋ ਗਈ, ਉਹ ਆਵਾਜ਼ ਘੱਗੀ ਹੋ ਸਕਦੀ ਹੈ ਜੀ। ਔਰ ਉਸ ਤੋਂ ਬਾਅਦ ਜਿਹੜਾ ਨੈਕ ਦਾ ਹੁਣ ਬੰਦਾ ਖੜਾ ਹੈ ਨਾ, ਤੁਸੀਂ ਮੇਰੀ ਧੌਣ ਵੇਖ ਰਹੇ ਹੋ ਨਾ, ਬਿਲਕੁਲ ਸਟੇਜ ਹੈ ਨਾ, ਸਟੇਜ ਆ, ਉਹਨੂੰ ਕਹਿੰਦੇ ਕੰਟੂਰ, ਉਹ ਜਿਹੜਾ ਸਟੇਟਨੈਸ ਹੈ ਨਾ ਧੌਣ ਦਾ, ਇੱਕ ਆਪਣਾ ਸਟਰਕਚਰ ਆ ਜੀ, ਉਹ ਸਟੈਂਡ ਸਿੱਧੀ ਰਹਿੰਦੀ ਹੈ, ਇਹਦੇ ਚ ਬਦਲ ਜਾਏਗਾ। ਤਾਂ ਕਈ ਆਮ ਤੌਰ ਤੇ ਕਈ ਤਾਂ ਲੈਕਚਰ ਕਰਦੇ ਆਮ ਤੌਰ ਤੇ ਧੌਣ ਵੀ ਕਰ ਲੈਂਦੇ ਨੇ, ਪਰ ਇੱਕ ਆਮ ਤੌਰ ਤੇ ਇਹ ਆ ਵੀ ਸੱਟ ਲੱਗਣ ਤੋਂ ਬਾਅਦ ਜੇ ਇੱਕ ਪਾਸਾ ਹੋ ਜਾਵੇ ਤੇ ਕਿਹਦਾ ਹੀ ਬੰਦਾ ਵੇਖੇ ਧੌਣ ਕਿਹਦੀ ਕਰਕੇ, ਯਾਰ ਕੀ ਹੋਇਆ ਤੈਨੂੰ, ਇਹਦਾ ਮਤਲਬ ਅਸੀਂ ਕੁਛ ਨਾ ਕੁਛ ਅੰਦਰ ਸਵੈਲਿੰਗ ਹੋ ਗਈ ਹੈ, ਸੋਜ ਹੋ ਗਈ ਹੈ, ਸੱਟ ਲੱਗ ਗਈ ਹੈ, ਕੁਝ ਵੀ ਐਸਾ ਹੋ ਗਿਆ। ਹਾਂਜੀ, ਸੋ ਐਸਾ ਕੁਝ ਹੋ ਸਕਦਾ ਹੈਗਾ, ਔਰ ਇਹਦੇ ਕਰਕੇ ਵੀ ਸਾਡੇ ਇਹ ਸਾਡੀਆਂ ਨਿਸ਼ਾਨੀਆਂ ਜਿਹੜੀਆਂ ਨੇ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੇ ਨੇ। ਔਰ ਆਮ ਤੌਰ ਤੇ ਜਿਹੜਾ ਗਰਦਨ ਦੇ ਵਿਚ ਅਸੀਂ ਟੌਨਸਲਸ ਦੀ ਗੱਲ ਕੀਤੀ ਹੈ, ਉਹਨਾਂ ਦੇ ਕਰਕੇ ਵੀ ਇਹ ਡੈਵੀਏਸ਼ਨ ਕਈ ਵਾਰਾਂ ਸਾਡੇ ਸਾਹਮਣੇ ਆਉਂਦੀ ਵੀ ਇੱਕ ਪਾਸੇ ਦਾ ਟਿਊਮਰ ਬਹੁਤ ਵੱਧ ਗਿਆ, ਜਾਂ ਇੱਕ ਪਾਸੇ ਦਾ ਜਿਹੜਾ ਥਾਇਰਾਇਡ ਗਲੈਂਡ ਆ ਗਿੱਲੜ, ਕਈਆਂ ਦੇ ਲੋਕਾਂ ਦੇ ਤਾਂ ਗਿੱਲੜ ਦੋਵੇਂ ਪਾਸੇ ਹੋ ਜਾਂਦਾ ਹੈ ਨਾ, ਇਹ ਸਮਸ ਵੀ ਸੁੱਜ ਜਾਂਦੀ ਹੈ ਤੇ ਬਹੁਤ ਭਾਰਾ ਹੋ ਜਾਂਦਾ ਆ, ਹਾਲਾਂਕਿ ਪੇਨਲੈਸ ਹੁੰਦਾ ਆ, ਪਰ ਇਹਦੀ ਬਹੁਤ ਵੱਡੀ ਨਿਸ਼ਾਨੀ ਇਹ ਹੁੰਦੀ ਆ ਕਿ ਬੰਦਾ ਸਿੱਧਾ ਲੰਮਾ ਨਹੀਂ ਪੈ ਸਕਦਾ, ਜੇ ਸਿੱਧਾ ਲੰਮਾ ਪਊਗਾ ਤੇ ਭਾਰ ਇਹਦਾ ਜ਼ਿਆਦਾ ਹੋ ਗਿਆ, ਟ੍ਰੇਕਿਆ ਦੇ ਉੱਪਰ ਇਹਦਾ ਪ੍ਰੈਸ਼ਰ ਪੈ ਗਿਆ, ਸਾਹ ਲੈਣਾ ਔਖਾ ਹੋ ਜਾਊਗਾ, ਟ੍ਰੇਕਿਆ ਦੇ ਉੱਪਰ ਪ੍ਰੈਸ਼ਰ ਆਮ ਤੌਰ ਤੇ ਥਾਇਰਾਇਡ ਦਾ ਗਿੱਲਰ ਦਾ ਪੈਂਦਾ ਹੈਗਾ, ਵੈਸੇ ਤੁਰਦੇ ਫਿਰਦੇ ਨੂੰ ਬਹੁਤੀ ਵੱਡੀ ਗੱਲ ਨਹੀਂ ਹੁੰਦੀ, ਐ ਜਿਵੇਂ ਬਹੁਤ ਵੱਡਾ ਕੈਂਠਾ ਕਿਸੇ ਨੇ ਗੱਲ ਚ ਪਾਇਆ ਹੋਵੇ ਵੀ ਗਿੱਲੜ ਹੋ ਜਾਂਦੇ। ਹਾਂਜੀ, ਪਰ ਮੈਂ ਇਹ ਗੱਲ ਕਰ ਰਿਹਾ ਕਿ ਟ੍ਰੇਕਿਆ ਦੇ ਨਾਲ ਸੰਬੰਧਿਤ ਇਹ ਇੱਕ ਕੰਡੀਸ਼ਨ ਐਸੀ ਪੈਦਾ ਹੋ ਸਕਦੀ ਹੈ ਜਿਹਦੇ ਕਰਕੇ ਨੈਕ ਦੀ ਸਟੇਟਨੈਸ, ਨੈਕ ਦਾ ਸਿੱਧਾ ਖੜੇ ਹੋ ਜਾ, ਯਾਰ ਧੌਣ ਖਾ ਸਿੱਧੀ ਗੱਲ ਕਹਿ ਯਾਰ, ਹੈ ਵਿੰਗਾ ਟੇਢਾ ਲੈ ਜਾਂਦਾ, ਉਹ ਜਿਹੜਾ ਟੇਢਾ ਪਾਣਿਆ ਉਹਦੇ ਵਿਚ ਆਮ ਤੌਰ ਤੇ ਇਹ ਆ ਸਕਦਾ। ਅਗਲੀ ਗੱਲ ਇਹ ਹੋ ਸਕਦੀ ਹੈ ਜੇ ਟ੍ਰੇਕਿਆ, ਮੈਂ ਦੱਸਿਆ ਕਿ ਉੱਪਰ ਵਾਲੇ ਪਾਸੇ ਫੈਰਿੰਗਸ ਆ ਟ੍ਰੇਕਿਆ ਤੋਂ, ਹੇਠਾਂ ਵਾਲੇ ਪਾਸੇ ਈਸੋਫੇਗਸ ਆ, ਇਹ ਦੋਵੇਂ ਪੋਰਸ਼ਨ ਸਾਡੇ ਫੂਡ ਪਾਈਪ ਦੇ ਹਿੱਸੇ ਹਨ, ਮੂੰਹ ਤੋਂ ਹੇਠਾਂ ਫੈਰਿੰਗਸ, ਫੈਰਿੰਗਸ ਤੋਂ ਹੇਠਾਂ ਈਸੋਫੇਗਸ ਦਾ ਏਰੀਆ ਸ਼ੁਰੂ ਹੁੰਦਾ ਜਿੱਥੇ ਨੂੰ ਐਪੀਗਲੋਟਸ ਅਸੀਂ ਕਿਹਾ ਸੀ, ਵਾਲਵ ਲੱਗਿਆ ਹੋਇਆ ਹੈਗਾ ਆ। ਅਗਰ ਟ੍ਰੇਕਿਆ ਨੂੰ ਸੱਟ ਲੱਗ ਗਈ, ਅਗਰ ਇੱਕ ਵਿਲਚਾਰਾ ਪ੍ਰੋਟੈਕਸ਼ਨ ਵਾਲਾ ਤੇ ਹੀ ਹੈ ਨਾ, ਸਿਕਿਉਰਿਟੀ ਗਾਰਡ ਤੇ ਹੀ ਹੈ ਨਾ, ਸਾਰੇ ਅੰਗਾਂ ਨੂੰ ਕੰਟਰੋਲ ਕਰਨ ਵਾਲਾ ਹੇਠਾਂ ਵਾਲਾ ਜਿਹੜਾ ਸਟਰਕਚਰ ਸੀਗਾ, ਅਗਰ ਐਸਾ ਕੁਝ ਹੋ ਗਿਆ ਤਾਂ ਉਸ ਵੇਲੇ ਈਸੋਫੇਗਸ ਦਾ ਜਿਹੜਾ ਕੰਮ ਹੈ ਕਿ ਕਿਸੇ ਚੀਜ਼ ਨੂੰ ਨੰਘਾਉਣਾ, ਬੁਰਕੀ ਨੰਘਾਉਣੀ, ਰੋਟੀ ਪਾਣੀ ਨੰਘਾਉਣਾ, ਈਵਨ ਖਾਲੀ ਹੀ ਸਵਾਲੋ ਕਰਨਾ, ਇਹ ਮੁਸ਼ਕਲ ਹੋ ਜਾਏਗਾ। ਇਹ ਨਿਸ਼ਾਨੀਆਂ ਆਮ ਤੌਰ ਤੇ ਸਾਨੂੰ ਇਹ ਦੱਸਣਗੀਆਂ ਕਿ ਨਹੀਂ ਭਾਈ, ਫੂਡ ਪਾਈਪ ਨੂੰ ਵੀ ਇਹਦਾ ਅਸਰ ਹੋਇਆ ਹੈ, ਸਾਹ ਨਲੀ ਨੂੰ ਅਗਰ ਇਹਦਾ ਕੋਈ ਅਸਰ ਹੋਇਆ ਤਾਂ ਉਹਦਾ ਮਤਲਬ ਇਹ ਆ ਕਿ ਸਾਹ ਨਹੀਂ ਆ ਰਿਹਾ, ਰੰਗ ਪੀਲਾ ਹੋ ਜਾਣਾ ਆ, ਅਪੀਲੇ ਤੋਂ ਸਵਾਹ ਰੰਗਾ ਵੀ ਹੋ ਜਾਣਾ ਹੈ, ਕਿਉਂਕਿ ਆਕਸੀਜਨ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਹੀਂ ਜਾ ਰਹੀ, ਫਸ ਕੇ ਜਾ ਰਹੀ ਹੈ। ਔਰ ਅੱਜ ਕੱਲ ਤੇ ਵੈਸੇ ਟੈਕਨੀਕ ਸੀ ਕੀਮਾ ਸਾਹਿਬ ਬੜੀ ਆ ਗਈ ਹੈ, ਹੁਣ ਅਸੀਂ ਟ੍ਰੇਕਿਆ ਨੂੰ ਪੰਚਰ ਕਰਕੇ ਇੱਥੇ ਸਿੱਧੀ ਨਾਲੀ ਪਾਉਣ ਲੱਗ ਗਏ,
1: ਬਿਲਕੁਲ
2: ਹਿੱਸਾ ਹੀ ਕੱਟ ਦਿਓ, ਸਿੱਧਾ ਪਾ ਦਿਓ, ਹਾਂਜੀ, ਤਾਂ ਕਿ ਸਾਹ ਆਉਂਦਾ ਰਹੇ। ਸੋ ਇਸ ਤਰ੍ਹਾਂ ਦੇ ਸਟਰਕਚਰ ਅੱਜ ਕੱਲ ਬਣ ਗਏ ਨੇ। ਔਰ ਇਹਦੀ ਇੱਕ ਇਹ ਗੱਲ ਵੀ ਆ ਵੀ ਹੋ ਸਕਦਾ ਆ सामने पासो ना सट लगी होवे स्पाइनल कॉर्ड जिहड़ी पिछले पासे साडी रीढ़ दी हड्डी आ उहनूं सट लगदी होवे तो यह तकरीबन 6-7 पॉइंट मैं तुहाडे सामने रखे ने ट्रेकिया की डेविएशन हो सकती है और एम्फाइसेमा हो सकता है आवाज बदल सकती हैगी है नैक सीधी नहीं होगी किसी न किसी पासे ढेडे नूं झुकी हो सकती है इस तरह ही जेड़ा इसोफेगस खुराक जानी या सह नली नूं जाना यह सारी चीज नहीं पास आउण हो सकूगी क्योंकि सेंटर दे विच लगी हुई है स्पाइनल इंजरी हो सकती है और स्पाइनल इंजरी दे नाल कई बार अंदर वाले पासे अगर को तो वो तो हड्डी दी है ना वो तो हड्डी है बाहरों किसी ने बहुत जोर नाल धौण ते मारिया ओदी हड्डी दे कोई भी कैंकरे किसी भी तरह अंदर इन चीजा नूं पेंचर कर सकते ने ते इन्हां दे विच हेमाटोमा भी बन सकता है इहदे विच स्वेल खून भी आ सकता है ये सारिया गल्लां इहदे नाल संबंधित हो सकदियां ने जे भला उहने सारिया जिहड़ी निशानियां मैं थानू दसियां ने इन्हां सारिया ही निशानियां दे विच असीं किवें लभीए भई असल दे विच नुक्स कित्थे पिया है अज साह नली आ खुराक नली आ खून दिया नारिया ने इन सारिया चीजा आप गिनती इस कौन दे विचों लंघ दिया ने ते सानू किवें पता लगे बाहर दिया निशानियां वेख के भई नुक्स किहदे विच पिया है इस तरह ही जेड़ा इसोफेगस खुराक जानी या साह नली नूं जाना ये सारी चीज नहीं पास आउण हो सकूगी क्योंकि सेंटर दे विच लगी हुई है स्पाइनल इंजरी हो सकती है और स्पाइनल इंजरी दे नाल कई बार अंदर वाले पासे अगर को तो वो तो हड्डी दी है ना वो तो हड्डी है बाहरों किसी ने बहुत जोर नाल धौण ते मारिया ओदी हड्डी दे कोई भी कैंकरे किसी भी तरह अंदर इन चीजा नूं पेंचर कर सकते ने ते इन्हां दे विच हेमाटोमा भी बन सकता है इहदे विच स्वेल खून भी आ सकता है ये सारिया गल्लां इहदे नाल संबंधित हो सकदियां ने जे भला उहने सारिया जिहड़ी निशानियां मैं थानू दसियां ने इन्हां सारिया ही निशानियां दे विच असीं किवें लभीए भई असल दे विच नुक्स कित्थे पिया है अज साह नली आ खुराक नली आ खून दियां नारियां ने इन्नियां सारियां चीजा आपां गिनतियां भई इस कौण दे विचों लंघ दियां ने ते सानू किवें पता लगे बाहर दियां निशानियां वेख के भई नुक्स किहदे विच पिया है असल सट किहनूं लगी हैगी है ते जे तां सट

0: ਹੁਣ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ, ਇਹਨਾਂ ਸਾਰੀਆਂ ਹੀ ਨਿਸ਼ਾਨੀਆਂ ਦੇ ਵਿੱਚ ਅਸੀਂ ਕਿਵੇਂ ਲੱਭੀਏ ਵੀ ਅਸਲ ਦੇ ਵਿੱਚ ਨੁਕਸ ਕਿੱਥੇ ਪਿਆ ਹੈ? ਅੱਜ ਸਾਹ ਨਲੀ ਆ, ਖੁਰਾਕ ਨਲੀ ਆ, ਖੂਨ ਦੀਆਂ ਨਾਲੀਆਂ ਨੇ, ਇੰਨੀਆਂ ਸਾਰੀਆਂ ਚੀਜ਼ਾਂ ਆਪਾਂ ਗਿਣਤੀਆਂ ਵੀ ਇਸ ਕੌਣ ਦੇ ਵਿੱਚੋਂ ਲੰਘਦੀਆਂ ਨੇ, ਤੇ ਸਾਨੂੰ ਕਿਵੇਂ ਪਤਾ ਲੱਗੇ ਬਾਹਰ ਦੀਆਂ ਨਿਸ਼ਾਨੀਆਂ ਵੇਖ ਕੇ ਭਾਈ ਨੁਕਸ ਕਿਹਦੇ ਵਿੱਚ ਪਿਆ ਹੈਗਾ, ਅਸਲ ਸੱਟ ਕਿਹਨੂੰ ਲੱਗੀ ਹੈਗੀ ਆ? ਤੇ ਜੇ ਤਾਂ ਸੱਟ ਖੂਨ ਦੀਆਂ ਨਾਲੀਆਂ ਨੂੰ ਲੱਗੀ ਆ, ਤੇ ਫੇਰ ਭਾਈ ਹੇਮਾਟੋਮਾ ਬਣੇਗਾ। ਹੇਮਾਟੋਮਾ ਮੈਂ ਹੁਣੇ ਦੱਸ ਕੇ ਹਟਿਆ, ਹਾਰਟ ਬਹੁਤ ਜ਼ਿਆਦਾ ਖੂਨ ਵਗ ਗਿਆ ਆ, ਬਾਹਰਲੇ ਪਾਸੇ ਪਾਊਚ ਬਣ ਗਿਆ ਹੈ, ਉਹ ਸਖਤ ਹੋ ਗਿਆ ਹੈਗਾ। ਜਿਵੇਂ ਬਲੈਡਰ ਦੀ ਹਵਾ ਦੀ ਮੈਂ ਗੱਲ ਕੀਤੀ ਸੀ, ਇਹ ਇੰਡੀਕੇਟ ਕਰੇਗਾ ਕਿ ਜਿਹੜੀਆਂ ਵੀ ਇੱਥੋਂ ਖੂਨ ਵਾਲੀਆਂ ਨਾੜੀਆਂ ਬ੍ਰੇਨ ਨੂੰ ਖੂਨ ਲਿਜਾਣ ਵਾਲੀਆਂ ਜਾਂ ਬ੍ਰੇਨ ਤੋਂ ਖੂਨ ਵਾਪਸ ਲਿਆਉਣ ਵਾਲੀਆਂ ਹੈਗੀਆਂ ਨੇ, ਇਹ ਇਹਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਅਸਰ ਹੋ ਗਿਆ ਹੈਗਾ। ਦੂਸਰਾ ਐਚੀਮੋਸਿਸ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਪਹਿਲਾ ਸਿਮਟਮ ਹੀ ਬਾਹਰਲੇ ਪਾਸੇ ਨੀਲੇ ਨੀਲੇ ਦਾਗ ਪੈ ਜਾਣੇ, ਉਹਨੂੰ ਅਸੀਂ ਐਚੀਮੋਸਿਸ ਕਹਿੰਦੇ ਹਾਂ। ਇਹ ਵੀ ਇਸ ਹੀ ਗੱਲ ਦੀ ਨਿਸ਼ਾਨੀ ਆ ਕਿ ਜਿਹੜੇ ਬਲੱਡ ਵੈਸਲਸ, ਬਲੱਡ ਸਟਰਕਚਰ ਇਥੋਂ ਪਾਸ ਆਉਣ ਕਰ ਰਹੇ ਨਾ, ਉਹਨਾਂ ਨੂੰ ਨੁਕਸਾਨ ਪਹੁੰਚਿਆ।
1: ਡਾਕਟਰ ਸਾਹਿਬ ਜਿਹੜਾ ਕਹਿੰਦੇ ਨੀਲ ਪੈ ਗਿਆ, ਉਹੀ ਚੀਜ਼ ਹੁੰਦੀ ਨੀਲ ਪੈ ਗਿਆ?
0: ਹਾਂਜੀ, ਨੀਲ ਪੰਜਾਬੀ ਚ ਨੀਲ ਵੀ ਕਹਿੰਦੇ ਨੇ, ਐਚੀਮੋਸਿਸ ਜਿਹੜਾ ਨੀਲ ਪੈਣਾ ਹੀ ਕਹਿੰਦੇ,
1: ਨੀਲ ਨੀਲ ਪੈਣ ਨੂੰ ਕਹਿੰਦੇ ਨੇ ਐਚੀਮੋਸਿਸ। ਓਕੇ,
0: ਬਾਹਰ ਨੀਲ ਪੈ ਗਿਆ, ਭਾਵ ਕੀ ਹੋਇਆ ਵੀ ਖੂਨ ਵਗਿਆ, ਉਹਦੇ ਵਿੱਚੋਂ ਜਿਹੜੀ ਆਕਸੀਜਨ ਸੀ ਉਹ ਟਿਸ਼ੂਜ ਨੇ ਓਵਰ ਟਾਈਮ ਚੂਸ ਲਈ, ਬਾਕੀ ਜਿਹੜਾ ਰੈਜੀਡੂਅਲ ਪੋਰਸ਼ਨ ਬਲੱਡ ਦਾ ਸੀਗਾ ਉਹ ਇਸ ਕਲਰ ਦਾ ਹੁੰਦਾ, ਤੇ ਇਸ ਕਰਕੇ ਨੀਲ ਪੈ ਗਿਆ ਉਹਨੂੰ ਅਸੀਂ ਕਹਿੰਦੇ।
1: ਹਾਂਜੀ,
0: ਠੀਕ ਹੈ ਜੀ। ਹੁਣ ਜੇ ਏਅਰ ਵੇਜ ਨੂੰ, ਸਾਹ ਵਾਲੀ ਦਾੜੀ ਨੂੰ ਐਸਾ ਕੁਝ ਹੋ ਗਿਆ ਹੈਗਾ ਆ, ਤਾਂ ਉਸ ਤੋਂ ਬਾਅਦ ਜਿਹੜਾ ਮੈਂ ਇੰਫਾਈਸੀਮਾ ਵਾਲੀ ਗੱਲ ਕਹੀ ਸੀ, ਹੁਣ ਸਾਹ ਵਾਲੀ ਨਾਲੀ ਹੈ, ਇਹਦਾ ਮਤਲਬ ਕਿਸੇ ਪਾਸੇ ਹਵਾ ਜਾ ਹੀ ਨਹੀਂ ਰਹੀ, ਨਾ ਉਥੋਂ ਦੀ ਹਵਾ ਆ ਰਹੀ ਹੈ, ਉਹਨੇ ਕਿਸੇ ਪਾਸੇ ਨੂੰ ਬਲੌਕ ਕਰ ਦਿੱਤਾ ਹੈਗਾ ਆ, ਤੇ ਫੇਰ ਚਿਹਰਾ ਜਿਵੇਂ ਅੱਖਾਂ ਬਾਹਰ ਨੂੰ, ਰੰਗ ਪੀਲਾ, ਔਰ ਸਾਹ ਲੈਣਾ ਔਖਾ, ਇਹ ਸਾਰੀਆਂ ਕੰਡੀਸ਼ਨਾਂ ਹੋਣਗੀਆਂ, ਤੇ ਸਾਨੂੰ ਇਹ ਪਤਾ ਲੱਗੇਗਾ ਵੀ ਧੌਣ ਸੱਟ ਤਾਂ ਭਾਵੇਂ ਧੌਣ ਤੇ ਲੱਗੀ ਆ, ਪਰ ਉਹਦੇ ਨਾਲ ਜਿਹੜੇ ਸਾਡੇ ਏਅਰ ਵੇਜ਼ ਹਨ ਉਹਨਾਂ ਨੂੰ ਨੁਕਸ ਪੈ ਗਿਆ ਹੈਗਾ। ਠੀਕ ਆ, ਉਸ ਤੋਂ ਬਾਅਦ ਅਸੀਂ ਸਪਾਈਨਲ ਕਾਰਡ ਦੀ ਵੀ ਗੱਲ ਕੀਤੀ ਹੈ, ਜੇ ਸਪਾਈਨਲ ਕਾਰਡ ਦੇ ਵਿੱਚ ਸੱਟ ਲੱਗੀ ਆ ਤੇ ਉਹਨੇ ਨੈਕ ਦੇ ਜਿਹੜੇ ਅੰਗ ਨੇ ਉਹਨਾਂ ਨੂੰ ਡੈਮੇਜ ਕਰ ਦਿੱਤਾ ਹੈਗਾ ਆ, ਤਾਂ ਉਸ ਹਿਸਾਬ ਤੇ ਪਹਿਲੀ ਗੱਲ ਤਾਂ ਇਹ ਆਉਣੀ ਹੈ ਵੀ ਧੌਣ ਨੂੰ ਹਿਲਾਉਣ ਚ ਹੀ ਦਿੱਕਤ ਹੋਣੀ ਆ, ਔਰ ਉਹਦੇ ਕਰਕੇ ਸਟਿਫਨੈਸ, ਮਸਲ ਦੀ ਅਸੀਂ ਕਹਿੰਦੇ ਹਾਂ ਸਟਿਫਨੈਸ, ਅਕੜਾ ਆ ਗਿਆ, ਨਾ ਮੈਂ ਇਧਰ ਮੂਵ ਕਰ ਸਕਦਾ ਨਾ ਮੈਂ ਇਧਰ ਮੂਵ ਕਰ ਸਕਦਾ, ਔਰ ਉਹਦੇ ਵਿੱਚ ਉਹਨੂੰ ਅਸੀਂ ਇਮੋਬਿਲਿਟੀ, ਹਿਲਾ ਨੀ ਸਕਦੇ, ਅੱਗੇ ਪਿੱਛੇ ਨਹੀਂ ਚੱਲ ਸਕਦੇ, ਇਹ ਸਾਰਾ ਜਿਹੜੀ ਹੈ ਹੋਣੀ ਸ਼ੁਰੂ ਹੋ ਜਾਏਗੀ, ਤੇ ਇਹ ਸਾਬਤ ਕਰੇਗੀ ਵੀ ਭਾਈ ਰੀੜ੍ਹ ਦੀ ਹੱਡੀ ਨੂੰ ਸੱਟ ਲੱਗੀ ਆ। ਹਾਂਜੀ, ਔਰ ਕਿਸੇ ਵੀ ਤਰ੍ਹਾਂ ਜੇ ਕੋਸ਼ਿਸ਼ ਵੀ ਕਰੋ ਯਾਰ ਧੌਣ ਸਿੱਧੀ ਕਰਨ ਨੂੰ, ਤੇ ਨਹੀਂ ਕਰ ਸਕਦੇ, ਇਕਦਮ ਚੀਕ ਨਿਕਲ ਜਾਂਦੀ ਹੈ ਉਸ ਹਾਲਾਤ ਦੇ ਵਿੱਚ। ਸੋ ਇਹ ਸਾਬਤ ਕਰਦੀ ਆ ਕਿ ਤੁਹਾਡੀ ਰੀੜ ਦੀ ਹੱਡੀ ਨੂੰ, ਨੈਕ ਦੇ ਵਿੱਚ ਸੱਟ ਲੱਗੀ ਹੈਗੀ ਆ। ਹੁਣ ਇਹ ਟ੍ਰਿਕੀਆ ਸੀਗੀ, ਉਹ ਵੀ ਸੈਮੀ ਬੋਨ ਸੀਗੀ, ਕਾਰਟੀ ਲਈ ਦੀ ਬਣੀ ਸੀ, ਸਪਾਈਨਲ ਕਾਰਡ ਸੀਗੀ, ਇਹ ਵੀ ਹੱਡੀ ਦੀ ਬਣੀ ਹੋਈ ਸੀਗੀ, ਬਲੱਡ ਵੈਸਲ ਦੀ ਗੱਲ ਵੀ ਮੈਂ ਕਰ ਦਿੱਤੀ ਵੀ ਉੱਥੇ ਐਚੀਮੋਸਿਸ ਬਣੇਗਾ ਜਾਂ ਹੇਮਾਟੋਮਾ ਬਣੇਗਾ, ਇਹ ਸਾਨੂੰ ਸਾਬਤ ਕਰੇਗਾ ਵੀ ਜਿਹੜੀਆਂ ਖੂਨ ਦੀਆਂ ਨਾੜੀਆਂ ਤੋਂ ਲੰਘਦੀਆਂ ਲੁਘਦੀਆਂ ਨੇ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਕੋਈ ਗੱਲ ਹੋ ਗਿਆ। ਹੁਣ ਬਾਕੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਨਗਾਉਣ ਵਾਸਤੇ ਜਿਹੜਾ ਸਟਰਕਚਰ ਇਸਤੇਮਾਲ ਕੀਤਾ ਆ ਉਹਨੂੰ ਅਸੀਂ ਕਹਿੰਦੇ ਸੋਫਟ ਟਿਸ਼ੂ, ਸੋਫਟ ਟਿਸ਼ੂ ਸਟਰਕਚਰ, ਜਿਹਦੇ ਰਾਹੀਂ ਲੈ ਵੀ ਆ ਤੂੰ ਨਾਲ ਨਾਲ ਲੰਘ ਜਾ, ਵੇਨ ਲੰਘ ਗਈ ਆ, ਤੂੰ ਨਾਲ ਨਾਲ ਲੰਘ ਜਾ, ਆਰਟਰੀ ਲੰਘ ਗਈ, ਜਿਹੜੀ ਵੇਨ ਜਿਹੜੀ ਹੈਗੀ ਹੈ ਨਰਵ ਲੰਘ ਗਈ, ਅਲੱਗ ਅਲੱਗ ਸਟਰਕਚਰ ਇਥੋਂ ਪਾਸ ਕਰ ਰਹੇ ਨੇ, ਈਸੋਫੇਗਸ ਪਾਸ ਕਰ ਰਿਹਾ ਹੈ, ਲੈਰਿਕਸ ਪਾਸ ਕਰ ਰਹੀ ਹੈ, ਇਹ ਸਾਰੇ ਸਟਰਕਚਰ ਆਪਣੀ ਆਪਣੀ ਪੋਜੀਸ਼ਨ ਵਿਚ ਰਹਿੰਦੇ ਨੇ। ਹੁਣ ਇਹਨਾਂ ਨੂੰ ਆਪਣੀ ਆਪਣੀ ਪੋਜੀਸ਼ਨ ਵਿਚ ਰੱਖਣ ਵਾਸਤੇ ਜਿਵੇਂ ਆ ਕਿੱਲਾ ਤੇਰਾ ਮੇਰਾ ਵਿਚ ਵੱਟ ਹੋਊਗੀ ਨਾ, ਉਹ ਜਿਹੜਾ ਸਟਰਕਚਰ ਹੈ ਨਾ ਜਿਹੜਾ ਇਹਨਾਂ ਸਾਰਿਆਂ ਨੂੰ ਆਪਣੀ ਇੱਕ ਪੋਜੀਸ਼ਨ ਵਿਚ ਰੱਖਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਸੋਫਟ ਟਿਸ਼ੂ। ਸੋਫਟ ਟਿਸ਼ੂ ਦੇ ਵਿਚ ਜਦੋਂ ਕੋਈ ਸੱਟ ਲੱਗਦੀ ਹੈ ਉਹਨੇ ਬਲੱਡ ਵੈਸਲ ਨੂੰ ਬਚਾ ਲਿਆ, ਉਹਨੇ ਟ੍ਰੇਕੀਆ ਨੂੰ ਬਚਾ ਲਿਆ, ਇੰਨੀ ਵੱਡੀ ਸੱਟ ਨਹੀਂ ਸੀ ਜਿਹਦੇ ਨਾਲ ਕੋਈ ਬਹੁਤ ਜ਼ਿਆਦਾ ਕੁਛ ਹੋ ਜਾਂਦੀ, ਪਰ ਇਹ ਜਿਹੜੇ ਸੋਫਟ ਟਿਸ਼ੂ ਜਦੋਂ ਹੁੰਦੇ ਨੇ ਸੈੱਲ, ਹਰੇਕ ਸੈੱਲ ਦੇ ਵਿਚ ਖੂਨ ਤਾਂ ਹੈਗਾ ਹੀ ਹੈਗਾ ਪਰ ਬਹੁਤ ਘੱਟ ਆ, ਉਹਦੇ ਨਾਲ ਕੀ ਹੋਏਗਾ

0: ਸਿਰਫ ਐਚੀਮੋਸਿਸ ਅਪੀਅਰ ਹੋਣਗੇ ਸਾਫਟ ਟਿਸ਼ੂ ਦੇ ਵਿੱਚ। ਇਹ ਸਾਬਤ ਕਰਦਾ ਵੀ ਇੰਟਰਨਲ ਬਲੀਡਿੰਗ ਹੋਈ ਹੈ, ਬਾਹਰ ਇਹਦਾ ਕੋਈ ਬਹੁਤਾ ਵੱਡਾ ਨਾ ਕੋਈ ਹੇਮਾਟੋਮਾ ਬਣਿਆ ਨਾ ਇਹਦੀ ਕੋਈ ਸਵੈਲਿੰਗ ਹੋਈ ਹੈ, ਸਿਰਫ ਨੀਲਾ ਨੀਲਾ ਦਾਗ ਪੈ ਗਿਆ ਜੀ, ਨੀਲ ਪੈ ਗਿਆ ਜੀ। ਔਰ ਇਹਦੇ ਨਾਲ ਵੀ ਜਦੋਂ ਸਾਫਟ ਟਿਸ਼ੂ ਨੂੰ ਵੀ ਸੱਟ ਲੱਗਦੀ ਹੈ ਉਸ ਵੇਲੇ ਵੀ ਨੈਕ ਦੇ ਵਿੱਚ ਸਟਿਫਨੈਸ ਆ ਜਾਂਦੀ ਹੈ ਤੇ ਨੈਕ ਨੂੰ ਹਿਲਾਉਣਾ ਜਲਾਉਣਾ ਜਿਹੜਾ ਆ ਉਹ ਬਹੁਤ ਮੁਸ਼ਕਿਲ ਹੋ ਜਾਂਦਾ। ਸੋ ਇਸ ਤਰ੍ਹਾਂ ਕਰਕੇ ਇਹ ਬਹੁਤ ਸਾਰੀਆਂ ਨਿਸ਼ਾਨੀਆਂ ਅਜੇ ਹੈ ਨੇ। ਮੈਂ ਸਮਝਦਾ ਵੀ ਅੱਜ ਆਪਣਾ ਟਾਈਮ ਹੀ ਖਤਮ ਹੋ ਗਿਆ ਤੇ ਜੇ ਮੈਂ ਅੱਗੇ ਹੋਰ ਕਹਿਣੀ ਸ਼ੁਰੂ ਕਰ ਲਿਆ ਤੇ ਫਿਰ ਇਹਨਾਂ ਵੀ ਪਿਛਲੀਆਂ ਗੱਲਾਂ ਭੁੱਲ ਜਾਣ ਹਾਂਜੀ। ਸੋ ਬਾਕੀ ਦਾ ਰਹਿੰਦਾ ਪੋਰਸ਼ਨ ਆਪਾਂ ਅਗਲੇ ਸਮੇਂ ਦੇ ਵਿੱਚ ਕਰਾਂਗੇ ਕਿ ਨੈਕ ਦੇ ਵਿੱਚ ਹੋਰ ਕੀ ਕੀ ਹੋ ਸਕਦਾ ਤੇ ਜੇ ਐਸਾ ਹੋ ਜਾਵੇ ਤੇ ਕਰਨਾ ਕੀ ਆ
1: ਜੀ।
0: ਹਾਂਜੀ, ਸੋ ਇਹ ਚੈਪਟਰ ਜਿਹੜਾ ਆਪਣਾ ਇਹ ਅਗਲੇ ਪ੍ਰੋਗਰਾਮ ਦੇ ਵਿੱਚ ਹੋਏਗਾ। ਕੱਲ ਨੂੰ ਇਹੀ ਪ੍ਰੋਗਰਾਮ ਮੈਂ ਅੰਗਰੇਜ਼ੀ ਚ ਕਰਨਾ ਹੈਗਾ, ਉਸ ਤੋਂ ਬਾਅਦ ਫਿਰ ਹਿੰਦੀ ਚ ਹੋਏਗਾ ਤੇ ਫਿਰ ਆਪਣੀ ਵਾਰੀ ਆ ਜਾਏਗੀ ਆਪਣਾ ਸੈਕੰਡ ਪੋਰਸ਼ਨ ਜਿਹੜਾ ਉਹ ਇਸ ਨੂੰ ਡੈਵੀਏਸ਼ਨ ਵਗੈਰਾ ਦੇ ਵਿੱਚ ਕੀ ਕਰਨਾ ਹੈਗਾ, ਹੱਡੀ ਟੁੱਟਗੀ ਕੀ ਕਰਨਾ ਹੈਗਾ, ਜਾਂ ਜੋ ਵੀ ਹਾਲਾਤ ਸਾਡੇ ਸਾਹਮਣੇ ਆਉਣਗੇ ਉਹਦੇ ਵਿੱਚ ਇਮੀਡੀਏਟ ਜਿਹੜੀ ਅਸੀਂ ਮੈਡੀਕਲ ਏਡ ਦੇਣੀ ਹੈ, ਫਸਟ ਏਡ ਜਿਹਨੂੰ ਅਸੀਂ ਕਹਿੰਦੇ ਹਾਂ, ਤੇ ਉਹ ਕੀ ਕਰਨਾ ਹੈਗਾ, ਇਹ ਸੰਬੰਧ ਚ ਆਪਾਂ ਅਗਲੇ ਹਫ਼ਤੇ ਵਿਚਾਰਾ ਕਰਾਂਗੇ। ਮੈਂ ਅਗਲੇ ਪ੍ਰੋਗਰਾਮ ਦੇ ਵਿੱਚ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ ਡਬਲਿਨ ਕੈਲੀਫੋਰਨੀਆ 94568, ਫੋਨ ਨੰਬਰ 4086871899, ਈਮੇਲ ਐਡਰੈਸ ਹੋਮਿਓ ਮੈਡੀਸਨ HOMEOMEDICINE@yahoo.com। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿੱਚ ਜਾਣਨਾ ਚਾਹੁੰਦੇ ਹੋ, ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਕਿਸੇ ਬਿਮਾਰੀ ਦਾ ਇਲਾਜ ਕਰਾਉਂਦੇ ਥੱਕ ਗਏ ਹੋ ਤੇ ਵੇਖਣਾ ਚਾਹੁੰਦੇ ਹੋ ਵੀ ਕਿਸ ਥਾਂ ਤੇ ਆ ਕੇ ਮੇਰਾ ਟ੍ਰੀਟਮੈਂਟ ਰੁਕ ਗਿਆ, ਕਿਉਂ ਪ੍ਰੋਗਰੈਸ ਨਹੀਂ ਹੋ ਰਹੀ, ਇਹ ਗੱਲਾਂ ਜਾਣਨ ਵਾਸਤੇ ਮੈਨੂੰ ਕਾਲ ਕਰ ਸਕਦੇ ਹੋ 4086871899। ਔਰ ਅਗਰ ਹੋਮਿਓਪੈਥਿਕ ਦੇ ਸੈਂਟੀਫਿਕ ਅਪਰੋਚ ਦੇ ਤਰੀਕੇ ਦੇ ਰਾਹੀਂ ਇਲਾਜ ਵੀ ਕਰਾਉਣਾ ਚਾਹੁੰਦੇ ਹੋ ਤੇ ਫਿਰ, ਕਿਉਂਕਿ ਪ੍ਰਬੰਧ ਤੇ ਇਲਾਜ ਦੇ ਵਿੱਚ ਚੀਮਾ ਸਾਹਿਬ ਇੰਨਾ ਫਰਕ ਹੈਗਾ, ਪ੍ਰਬੰਧ ਹੈ ਕਿ ਵਕਤੀ ਤੌਰ ਤੇ ਵਕਤੀ ਹਾਲਾਤਾਂ ਦੇ ਮੁਤਾਬਕ ਅਸੀਂ ਚੀਮਾ ਸਾਹਿਬ ਨੂੰ ਸੁਲਾ ਸਫਾਈ ਕਰ ਲਈ ਆ, ਪਰ ਸਾਡਾ ਜਿਹੜਾ ਮੁਤਾਲਬਾ ਸੀਗਾ ਲੜਾਈ ਦਾ ਉਹ ਅਜੇ ਉੱਥੇ ਤੋਂ ਉੱਥੇ ਹੀ ਹੈ
1: ਜੀ,
0: ਤੇ ਇਲਾਜ ਹੁੰਦਾ ਹੈ ਕਿ ਨਹੀਂ, ਜਿਹੜਾ ਸਾਡਾ ਮੁਤਾਲਬਾ ਸੀ ਉਹ ਅਸੀਂ ਹੱਲ ਕਰ ਲਿਆ, ਲੈਣ ਦੇਣ ਕਰ ਲਿਆ ਸੀ ਪੂਰਾ, ਉਹਨੂੰ ਅਸੀਂ ਕਹਿੰਦੇ ਹਾਂ ਪੂਰਾ ਕਿਆ, ਔਰ ਬਿਮਾਰੀਆਂ ਦੇ ਕਾਰਨਾਂ ਨੂੰ ਦੂਰ ਕਰਨਾ, ਜੋ ਹਾਲਾਤ ਵਾਪਰਿਆ ਉਸ ਨੂੰ ਕਰੈਕਟ ਕਰਨਾ, ਉਹਨੂੰ ਅਸੀਂ ਟ੍ਰੀਟਮੈਂਟ ਕਹਿੰਦੇ ਹਾਂ, ਤੇ ਹੋਮਿਓਪੈਥਿਕ ਤਰੀਕਾ ਇਲਾਜ ਜਿਹੜਾ ਆ ਉਹ ਉਹਨਾਂ ਕਾਰਨਾਂ ਨੂੰ ਦੂਰ ਕਰਨ ਵਾਲੇ ਪਾਸੇ ਤਵੱਜੋ ਦਿੰਦਾ ਆ, ਪ੍ਰਬੰਧ ਵੀ ਕਰਦਾ ਆ, ਪਰ ਪ੍ਰਬੰਧ ਬੇਸ਼ਕ ਐਲੋਪੈਥਿਕ ਸਟਾਈਲ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਆ, ਪਰ ਜਿੱਥੋਂ ਤੱਕ ਸਾਡਾ ਸੰਬੰਧ ਕਿਉਰ ਦਾ ਹੈਗਾ ਆ, ਉਹ ਹੋਮਿਓਪੈਥਿਕ ਤਰੀਕਾਕਾਰ ਜਿਹੜਾ ਹੈ ਉਹ ਉਹਨਾਂ ਕਾਰਨਾਂ ਨੂੰ ਦੇਖ ਕੇ ਉਹਦੇ ਮੁਤਾਬਕ ਹੱਲ ਕਰਦਾ ਆ, ਤੇ ਕਿਸੇ ਵੀ ਵੇਲੇ ਤੁਹਾਨੂੰ ਇਸ ਤਰ੍ਹਾਂ ਦੇ ਟ੍ਰੀਟਮੈਂਟ ਦੀ ਜ਼ਰੂਰਤ ਹੋਵੇ ਤਾਂ ਵੀ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਅਸੀਂ ਕਰਦੇ ਹਾਂ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਲਾਹੇਵੰਦੀਆਂ ਗੱਲਾਂ ਤੁਹਾਨੂੰ ਮਿਲ ਰਹੀਆਂ ਨੇ, ਸਮਝ ਆ ਰਹੀ ਹੈ, ਤੇ ਇਹ ਗੱਲਾਂ ਹੋਰ ਵੀ ਤੁਹਾਡੇ ਨੀਅਰੈਸਟ ਐਂਡ ਡੀਅਰੈਸਟ ਨੂੰ ਵੀ ਪਤਾ ਲੱਗੇ, ਪਿਆਰਿਆਂ ਨੂੰ ਵੀ ਪਤਾ ਲੱਗੇ, ਇਸ ਕਰਕੇ ਸਭ ਰੰਗ ਰੇਡੀਓ ਸਟੇਸ਼ਨ, ਪ੍ਰਵਾਸ ਰੇਡੀਓ ਸਟੇਸ਼ਨ, ਯੂਟਿਊਬ, ਫੇਸਬੁੱਕ ਮੀਡੀਆ ਦੇ ਨਾਲ ਜੁੜੋ ਤਾਂ ਕਿ ਕਦੀ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਜਾਣ ਕੇ ਲਾਹਾ ਲੈ ਸਕਦੇ ਹੋ, ਕਿਸੇ ਵੀ ਔਖੇ ਵੇਲੇ ਸਲਾਹ ਲੈਣੀ ਹੋਣੀ, ਲੋਕ ਕਹਿੰਦੇ ਨੇ ਕੰਧ ਤੋਂ ਵੀ ਲੈ ਲੈਣੀ ਚਾਹੀਦੀ ਹੈ, ਇਹ ਤਾਂ ਯੂਟਿਊਬ ਹੈ ਤੁਹਾਡੇ ਸਾਹਮਣੇ, ਹਾਂਜੀ, ਜ਼ਿੰਦਗੀ ਭਰ ਵਾਸਤੇ ਜਦ ਤੱਕ ਯੂਟਿਊਬ ਚੱਲਦਾ ਉਦੋਂ ਤੱਕ ਇਹ ਆਵਾਜ਼ ਮੇਰੀ ਤੁਹਾਡੇ ਤੱਕ ਰਹੇਗੀ, ਔਰ ਤੁਸੀਂ ਇਹਨੂੰ ਲੱਭ ਸਕਦੇ ਹੋ ਯੂਟਿਊਬ ਦੇ ਉੱਤੋਂ ਹੋਮਿਓਪੈਥਿਕ ਡਾਕਟਰ ਗੁਰਦੀਪ ਸਿੰਘ ਦਾ ਯੂਟਿਊਬ ਚੈਨਲ ਵੇਖ ਕੇ, ਤੇ ਜਿਸ ਬਿਮਾਰੀ ਬਾਰੇ ਤੁਸੀਂ ਸਮਝਣਾ ਚਾਹੋ ਸਮਝ ਸਕਦੇ ਹੋ, ਹੱਲ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
2: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਬਹੁਤ ਸ਼ੁਕਰੀਆ, ਬਹੁਤ ਹੀ ਧੰਨਵਾਦ, ਸਤਿ ਸ੍ਰੀ ਅਕਾਲ ਜੀ। ਸਰੋਤਿਓ ਤੁਹਾਡਾ ਵੀ ਧੰਨਵਾਦ, ਜਿੰਨੇ ਵੀ ਪਿਆਰ ਨਾਲ ਤੁਸੀਂ ਸੁਣਦੇ ਹੋ ਬਹੁਤ ਧੰਨਵਾਦ। ਮਿਲਦੇ ਹਾਂ ਜੀ ਪਰਸੋਂ ਨੂੰ, ਫੇਰ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ
2: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ, ਥੈਂਕ ਯੂ,
0: ਸਤਿ ਸ੍ਰੀ ਅਕਾਲ।
3: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਅੱਜ ਡੇਟ ਹੋ ਗਈ ਆ April 30 ਤੇ ਟਾਈਮ ਆਪਣੇ ਕੋਲ ਐਗਜੈਕਟ ਜਿਹੜਾ ਹੈਗਾ ਨਾ ਉਹ ਪੂਰੇ ਦਾ ਪੂਰਾ ਟਾਈਮ ਹੋ ਗਿਆ ਜੀ, 7:00 ਪੂਰੇ ਦੇ 36 ਸੈਕਿੰਡ ਹੋਏ ਆ। 7 ਵਜੇ ਆਪਣਾ ਪ੍ਰੋਗਰਾਮ ਚੱਲਦਾ ਹੁੰਦਾ ਤੇ ਆਪਾਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਜੀ ਸੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲਾਂ ਕੁਝ ਗੀਤ ਸੁਣਾਂਗੇ ਤੇ ਗੀਤਾਂ ਤੋਂ ਬਾਅਦ ਫਿਰ ਆਪਾਂ ਖਬਰਾਂ ਵੱਲ ਚੱਲਾਂਗੇ ਤੇ ਖਬਰਾਂ ਤੋਂ ਬਾਅਦ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਲਓ ਆਪਾਂ ਗੀਤ ਸੁਣਦੇ ਹਾਂ ਜੀ ਕੁਝ ਪਿਆਰੇ ਪਿਆਰੇ 7-8 ਗੀਤ ਸੁਣਦੇ ਅੱਧਾ ਘੰਟੇ ਦੇ ਵਿੱਚ ਆਪਾਂ ਗੀਤਾਂ ਨੂੰ ਨਿਬੇੜ ਲੈਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਚੀਮਾ ਲਾਲ ਸਿੰਘ ਚੀਮਾ ਹੋਣਾ ਨੂੰ ਸੱਦਾਂਗੇ ਉਹਨਾਂ ਕੋਲੋਂ ਐਗਜੈਕਟਲੀ ਖਬਰਾਂ ਜਿਹੜੀਆਂ ਜੋ ਕੁਝ ਵਾਪਰ ਰਿਹਾ ਦੁਨੀਆਂ ਤੇ ਉਹਨਾਂ ਦੇ ਬਾਰੇ ਗੱਲ ਕਰਾਂਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਹੋਣੀ ਖੂਬ ਜਾਣਕਾਰੀਆਂ ਸਰੀਰ ਸੰਬੰਧੀ ਆਪਣੀਆਂ ਇੱਕ ਕਥਾ ਦੇ ਰੂਪ ਦੇ ਵਿੱਚ ਪੇਸ਼ ਕਰਦੇ ਹੈ ਬੜਾ ਮਿਆਰੀ ਪ੍ਰੋਗਰਾਮ ਹੁੰਦਾ ਤੇ ਉਹਨੂੰ ਵੀ ਪਲੀਜ਼ ਸੁਣਿਆ ਕਰੋ ਕਿਉਂਕਿ ਉਹ ਜਿਹੜਾ ਲੈਕਚਰ ਉਹਨਾਂ ਦਾ ਉਹ ਬਹੁਤ ਪਾਵਰਫੁਲ ਆ ਉਹ ਤੁਹਾਡੇ ਸਰੀਰ ਬਾਰੇ ਹਰ ਜਾਣਕਾਰੀ ਜਿਹੜੀ ਆ ਉਹ ਰੱਖਦੇ ਆ ਉਹਨਾਂ ਦਾ ਤਜਰਬਾ ਹੀ ਇੰਨਾ ਜ਼ਿਆਦਾ ਵਾ ਕਿ ਪੁੱਛੋ ਹੀ ਨਾ ਬਾਕੀ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਉਹਨਾਂ ਕੋਲੋਂ ਇਲਾਜ ਕਰਾਉਣਾ ਜਾਂ ਨਹੀਂ ਕਰਾਉਣਾ ਨੰਬਰ ਆਪਣਾ ਨੋਟ ਕਰਾ ਦਿੰਦੇ ਤੁਹਾਨੂੰ ਤੇ ਤੁਸੀਂ ਉਹਦੇ ਤੇ ਇਨਫੋਰਮੇਸ਼ਨ ਕੋਈ ਲੈਣੀ ਹੋਵੇ ਸਰੀਰ ਸੰਬੰਧੀ ਤੁਸੀਂ ਉਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਕੋਈ ਚਾਰਜ ਨਹੀਂ ਕਰਦੇ ਇਲਾਜ ਕਰਾਉਣਾ ਦਵਾਈ ਲੈਣੀ ਉਹ ਤੁਹਾਡੇ ਆਪਣੀ ਇੱਛਾ ਦੇ ਮੁਤਾਬਕ ਹੈਗਾ ਜੀ ਸੋ ਦੋਸਤੋ ਪ੍ਰੋਗਰਾਮ ਦੇ ਨਾਲ ਜੁੜਿਆ ਕਰੋ ਔਰ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਿਆ ਕਰੋ ਪ੍ਰਵਾਸ ਰੇਡੀਓ ਦੇ ਉੱਪਰ ਪ੍ਰੋਗਰਾਮ ਬੜੇ 24 ਆਵਰ ਚੱਲਦੇ ਆ ਔਰ ਪ੍ਰੋਗਰਾਮ ਨੂੰ ਡਾਊਨਲੋਡ ਕਰ ਲਓ ਐਪ ਪ੍ਰਵਾਸ ਦੀ www.pravasradio.com ਦੇ ਉੱਪਰ ਜਾ ਕੇ ਤੁਸੀਂ ਆਪਣਾ ਇਹਨੂੰ ਡਾਊਨਲੋਡ ਕਰ ਸਕਦੇ ਹੋ ਜਦੋਂ ਦਿਲ ਕਰੇ ਇਹਨੂੰ ਲਾ ਕੇ ਦੇਖ ਲਓ ਲਾਈਵ ਪ੍ਰੋਗਰਾਮ ਹੁੰਦੇ ਆ ਉਹ ਤੋਂ ਬਾਅਦ ਫਿਰ ਰਿਪੀਟ ਪ੍ਰੋਗਰਾਮ ਹੁੰਦੇ ਆ ਗਾਣੇ ਹੁੰਦੇ ਆ ਹਰ ਤਰ੍ਹਾਂ ਦਾ ਪ੍ਰੋਗਰਾਮ ਇਸ ਮੰਚ ਦੇ ਉੱਪਰ ਤੁਸੀਂ ਸੁਣ ਸਕਦੇ ਹੋ ਤੇ ਬਾਕੀ ਦਾ ਜੋ ਕੁਝ ਹੋ ਰਿਹਾ ਦੁਨੀਆਂ ਦੇ ਉੱਪਰ ਉਹਦੇ ਬਾਰੇ ਚੀਮਾ ਸਾਹਿਬ ਉਹਨਾਂ ਕੋਲੋਂ ਜਾਣਕਾਰੀਆਂ ਲੈ ਲਾਂਗੇ ਤੇ ਆਪਾਂ ਗੀਤਾਂ ਵੱਲ ਚਲਦੇ ਹਾਂ ਜੀ ਪਹਿਲਾ ਗੀਤ ਰਾਜਵੀਰ ਉਹਨਾਂ ਦਾ ਜਵੰਦਾ ਸਾਹਿਬ ਦਾ ਤੇ ਉਹ ਸੁਣਦੇ ਹਾਂ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ ਜੀ

0: ਸਤਿ ਸ੍ਰੀ ਅਕਾਲ ਅਗੇਨ, ਧੰਨਵਾਦ, ਸ਼ੁਕਰੀਆ ਸਾਰੇ ਸਤਿਕਾਰਯੋਗ ਸਰੋਤਿਆਂ ਦਾ, ਵੀਰਾਂ ਭੈਣ ਭਰਾਵਾਂ ਦਾ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਕੁਛ ਆਪਣੇ ਕੀ ਕਹਿੰਦੇ ਖਬਰਾਂ ਲੈ ਕੇ, ਇੰਟਰਨੈਸ਼ਨਲ ਖਬਰਾਂ ਲੈ ਕੇ। ਲਾਲ ਸਿੰਘ ਚੀਮਾ ਸਾਹਿਬ ਆਪਣੇ ਜੁੜ ਗਏ ਜੀ ਫਰਿਜ਼ਨੋ ਕੈਲੀਫੋਰਨੀਆ ਤੋਂ, ਤੇ ਅਗਲਾ ਪ੍ਰੋਗਰਾਮ ਹੁੰਦਾ ਉਹਨਾਂ ਦਾ, ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਪੁੱਛਦੇ ਆ ਕਿ ਬਈ ਕੀ ਹੋ ਰਿਹਾ ਦੁਨੀਆਂ ਦੇ ਵਿੱਚ, ਕੀ ਹੋ ਰਿਹਾ ਅਮਰੀਕਾ ਦੇ ਵਿੱਚ, ਕੀ ਹੋ ਰਿਹਾ, ਇਹਦੀਆਂ ਜਾਣਕਾਰੀਆਂ ਲੈ ਕੇ ਉਹ ਅੱਜ ਆਪਣੇ ਨਾਲ ਪਹੁੰਚ ਗਏ ਨੇ ਜੀ ਰੋਜ਼ ਦੀ ਤਰ੍ਹਾਂ। ਤੇ ਆਪਾਂ ਉਹਨਾਂ ਨੂੰ ਵੈਲਕਮ ਕਰਦੇ ਆ ਜੀ। ਆ ਕਹਿੰਦੇ ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
1: ਜੀ। ਕਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਤੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਰੇ ਸਾਡੇ ਸਰੋਤੇ ਵੀਰਾਂ, ਸਾਡੇ ਸਾਰੀ ਟੀਮ ਦੇ ਮੈਂਬਰਾਂ ਨੂੰ, ਤੇ ਸਾਰੇ ਸੱਜਣਾਂ ਦਾ, ਦੋਸਤਾਂ ਦਾ ਇਸ ਪ੍ਰੋਗਰਾਮ ਦੇ ਸਵਾਗਤ ਆ। ਤੇ ਕਾਕ ਸਾਹਿਬ ਜੀ, ਗੱਲ ਇਸ ਤਰ੍ਹਾਂ ਕਿ ਅੱਗੇ ਆਪਾਂ ਜਿਹੜੀਆਂ ਖਬਰਾਂ ਆ ਉਹ ਜਿਹੜੀਆਂ ਗਰਮ ਜਿਆਦਾ ਖਬਰਾਂ ਹੁੰਦੀਆਂ ਉਹ ਆਮ ਕਰਕੇ ਲੜਾਈ ਦੀਆਂ ਹੁੰਦੀਆਂ, ਤੇ ਇਸ ਵਾਰੀ ਆ ਜਿਹੜੀ ਉਹ ਤਾਂ ਹੈ ਤਾਂ ਲੜਾਈ ਦੀਆਂ ਵੀ ਆ, ਪਰ ਆਪਣਾ ਜਿਹੜਾ ਇਸ ਅੱਜ ਸ਼ੁਰੂ ਹੋਣ ਵਾਲੀ ਆ ਉਹ ਥੋੜਾ ਜਿਹਾ ਅਮਰੀਕਾ ਦੇ ਅੰਦਰ ਦੇ ਵਿੱਚ ਕੀ ਹੋ ਰਿਹਾ ਇਹਦੇ ਇਥੋਂ ਸ਼ੁਰੂ ਹੋਣੀਆਂ ਗੱਲਾਂ ਬਾਤਾਂ। ਤੇ ਲਓ ਦੋਸਤੋ, ਟਰੰਪ ਸਾਹਿਬ ਆਖਰ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਦੇ ਕੁਝ ਜਿਹੜੇ ਹਿੱਸੇ ਬੰਦ ਸੀਗੇ ਖਾਕ ਸਾਹਿਬ ਜੀ, ਜਿੱਦਾਂ ਉਹ ਜਿਹੜੀ TSA ਸੀ ਉਹ ਵੀ ਹੋਮਲੈਂਡ ਸਿਕਿਉਰਿਟੀ ਦੀ ਇੱਕ ਬ੍ਰਾਂਚ ਹੈ ਨਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਬ੍ਰਾਂਚਾਂ ਸੀ ਉਹਦੇ ਵਿੱਚੋਂ ਕੁਛ ਜਿਹੜੀਆਂ ਟਰੰਪ ਦੀ ਗਵਰਨਮੈਂਟ ਨੂੰ ਲੱਗਦਾ ਸੀਗਾ ਕਿ ਸਾਨੂੰ ਇਹਨਾਂ ਦੀ ਬਹੁਤੀ ਜ਼ਿਆਦਾ ਲੋੜ ਆ, ਉਹ ਚੱਲਦੀਆਂ ਰੱਖ ਲਈਆਂ ਉਹਨਾਂ ਤੇ ਫੰਡ ਵਗੈਰਾ, ਫਿਰ ਉਹ ਤੁਹਾਨੂੰ ਪਤਾ ਵੀ ਪਾਸ ਨਹੀਂ ਹੋਏ, ਤੇ ਫਿਰ ਜਿਹੜੀਆਂ ਦੇਖਿਆ ਵੀ ਇਹਨਾਂ ਦੀ ਬਹੁਤੀ ਲੋੜ ਨਹੀਂ ਹੈਗੀ ਇਸ ਵੋਟਾਂ ਤੇ, TSA ਵਗੈਰਾ ਜਾਂ ਉਹਨਾਂ ਨੂੰ ਉਹ ਤੁਹਾਨੂੰ ਪਤਾ ਪਈ ਵਿਦਾਊਟ ਪੇ ਕੰਮ ਕਰਨਾ ਪਿਆ। ਖੈਰ ਤਨਖਾਹਾਂ ਤਾਂ ਉਹਦੀਆਂ ਮਿਲਣਗੀਆਂ ਅੱਗੇ ਜਾ ਕੇ, ਤੇ ਪਰ ਉਹ ਹਾਰਡਸ਼ਿਪ ਤਾਂ ਹੋ ਗਏ ਨਾ ਉਨੇ ਚਿਰ ਵਾਸਤੇ। ਤੇ ਇਹਦੇ ਵਿੱਚੋਂ ਖਾਕ ਸਾਹਿਬ ਜੀ, ਡਿਪਾਰਟਮੈਂਟ ਦੇ ਕੋਈ ਹਿੱਸੇ ਜਿਹੜੇ ਬੰਦ ਕੀਤੇ ਗਏ ਸੀ ਦੁਬਾਰਾ ਤੋਂ ਚਾਲੂ ਕਰਨ ਦੀ ਵਾਸਤੇ ਜਿਹੜੇ ਨਵੇਂ ਲੈਜਿਸਲੇਸ਼ਨ ਪਾਸ ਹੋ ਗਿਆ, ਯਾਨੀ ਕਿ ਉਹ ਪਾਸ ਹੋ ਗਿਆ ਲੈਜਿਸਲੇਸ਼ਨ ਕਿ ਹਾਂ ਇਹਨਾਂ ਨੂੰ ਭਾਈ ਫੰਡ ਦਿਓ, ਤੇ ਜਿਹੜੇ ਆ ਉਹ ਸੈਨੇਟ ਦੇ ਵਿੱਚੋਂ ਤੇ ਜਿਹੜੀ ਹੈਗੀ ਆਪਣੇ ਹਾਊਸ ਦਾ ਰੈਪ੍ਰੈਜੈਂਟੇਟਿਵ ਆ ਉਹਦੇ ਵਿੱਚੋਂ ਉਹਨਾਂ ਨੇ ਉਹ ਪਾਸ ਕਰ ਦਿੱਤੇ ਆ, ਜਿਹਦੇ ਕਾਰਨ ਉਹਨਾਂ ਨੂੰ ਫੰਡ ਆ ਜਿਹੜੇ ਚਲੇ ਜਾਣੇ ਆ, ਤੇ ਉਹ ਜਿਹੜੀਆਂ ਤਨਖਾਹਾਂ ਕਈਆਂ ਨੂੰ ਨਹੀਂ ਮਿਲੀਆਂ ਕਿਸੇ ਨੂੰ ਮਹੀਨੇ ਤੋਂ, ਕਿਸੇ ਤੋਂ 2 ਵੀਕ ਦੀਆਂ, ਕਿਸੇ ਨੂੰ ਕਿੱਦਾਂ, ਡਿਪੈਂਡਿੰਗ ਔਨ ਏਜੰਸੀ, ਤੇ ਉਹਨਾਂ ਨੂੰ ਹੁਣ ਤਨਖਾਹਾਂ ਜਿਹੜੀਆਂ ਦਿੱਤੀਆਂ ਜਾਣਗੀਆਂ। ਤੇ ਵੈਸੇ ਚਲੋ ਉਦਾਂ ਖਾਕ ਸਾਹਿਬ ਜੀ, ਉਹਨਾਂ ਨੇ ਜਿਹੜੇ ਹੱਥ ਤੰਗੀ ਨਾਲ ਥੋੜੇ ਜਿਹੇ ਖਰਚੇ ਹੋਣ ਉਨੇ ਕੋਲ ਹੀ ਜ਼ਿਆਦਾ ਇਕੱਠੇ ਮਿਲ ਜਾਣੇ ਆ, ਉੱਥੋਂ ਫਿਰ ਆ ਜਿਹੜੀ ਉਹਦੇ ਨਾਲ ਫਿਰ ਕਹਿਣਗੇ ਵੀ ਯਾਰ ਇਕਾਨਮੀ ਬਹੁਤ ਵਧੀਆ ਹੋ ਗਈ, ਕਿਉਂਕਿ ਆਹ
0: ਜਿਹੜੇ ਇਕੱਠੇ ਮਿਲ ਜਾਣ ਪੈਸੇ ਤੇ ਫਿਰ ਬੰਦਾ ਹੋਰ ਵੀ ਚੀਮਾ ਸਾਹਿਬ ਜਿਹੜੀ ਆਈਸ ਆ ਉਹਨੂੰ ਫਿਰ ਏਅਰਪੋਰਟਾਂ ਤੋਂ ਰਿਮੂਵ ਕਰ ਦੇਣਗੇ।
1: ਆਈਸ ਬਾਰੇ, ਆਈਸ ਹੈ ਉਹ ਜਿਹੜੀ ਹਾਂ ਜਦੋਂ TSA ਹੁਣ ਜਿਹੜੀਆਂ ਉਹਨਾਂ ਨੂੰ ਤਨਖਾਹ ਮਿਲ ਗਈਆਂ ਉਹ TSA ਆ ਜਿਹੜੀ ਇਹ ਉੱਥੇ ਤੈਨਾਤ ਕਰ ਦੇਣਗੇ ਦੁਬਾਰਾ, ਤੇ ਉਹ ਫਿਰ ਆਈਸ ਆ ਜਿਹੜੀ ਉਹਨੂੰ ਕੱਢ ਦੇਣਗੇ ਉੱਥੋਂ, ਇਹੀ ਹੋਣਾ। ਆਈਸ ਖਾਕ ਸਾਹਿਬ ਜੀ, ਮੈਨੂੰ ਜਿੱਥੇ ਤੱਕ ਲੱਗਦਾ ਹੈ ਆਈਸ ਆ ਜਿਹੜੀ ਪਹਿਲਾਂ ਇਹ ਜਾਂ ਤਾਂ ਇਹਨਾਂ ਕੋਲ ਵਰਕ ਫੋਰਸ ਘੱਟ ਹੋਣੀ, ਕਿਉਂਕਿ ਪਹਿਲਾਂ ਇਹ ਇੱਦਾਂ ਜਾ ਕੇ ਸਾਪੇ ਨਹੀਂ ਮਾਰਦੇ ਸੀਗੇ, ਇਹ ਜਿਹੜਾ ਜਦੋਂ ਐਲਨ ਮਸਕ ਆਇਆ ਉਹਨੇ ਹੀ ਇਹ ਮੈਨੂੰ ਲੱਗਦਾ ਬੀੜਾ ਚੁੱਕਿਆ ਤਾਂ ਖੈਰ ਕੀਤਾ ਤਾਂ ਟਰੰਪ ਦੀ ਸਲਾਹ ਦੇ ਨਾਲ ਹੀ ਹੋਣਾ ਆ, ਪਰ ਉਥੋਂ ਹੀ ਇਹ ਸ਼ੁਰੂ ਹੋਈ ਸੀ ਆਈਸ, ਨਹੀਂ ਤਾਂ ਪਹਿਲਾਂ ਤਾਂ ਇਹ ਕੁਛ ਨਹੀਂ ਸੀ, ਪਹਿਲਾਂ ਤਾਂ ਇਹ ਹੁੰਦੀ ਨਹੀਂ ਸੀ, ਬਾਰਡਰ ਪੈਟਰੋਲ ਹੁੰਦਾ ਸੀਗਾ।
0: ਸਾਹਿਬ ਅੱਜ ਤੋਂ ਜੇ ਤੁਸੀਂ ਪਿੱਛੇ ਜਾਓ 4-5 ਸਾਲ ਜਾਂ 2-3 ਸਾਲ ਜਦੋਂ ਤੋਂ ਇੱਕ ਪੰਗਾ ਪਿਆ ਪਹਿਲਾਂ,
1: ਹਾਂਜੀ
0: ਆਈਸ ਨੂੰ ਕੋਈ ਜਾਣਦਾ ਨਹੀਂ ਸੀ, ਜਿਹਦੇ
1: ਜਾਣਦਾ ਹੀ ਜਾਣਦਾ
0: ਇਮੀਗ੍ਰੇਸ਼ਨ ਪੈ ਗਈ।
1: ਹਾਂਜੀ ਇਮੀਗ੍ਰੇਸ਼ਨ ਹੁੰਦੀ ਸੀ, ਇਹਨੂੰ ਕੋਈ ਨਹੀਂ ਜਾਣਦਾ। ਉਹ ਨਾਲ ਜਿਹੜੀ ਆ ਦੇਖੋ ਖਾਕ ਸਾਹਿਬ, ਇਹਨਾਂ ਦੇ ਜਿਹੜੇ ਨਾ ਬਾਰਡਰ ਦੇ ਨਾਲ ਦਾ ਏਰੀਆ ਆ ਜਿਹਨੂੰ ਨਾ ਇੱਕ ਤਾਂ ਹੈਗੀ ਇਮੀਗ੍ਰੇਸ਼ਨ ਜਿਹੜੀ ਆ, ਇਮੀਗ੍ਰੇਸ਼ਨ ਜਿਹੜੀ ਉਹ ਇੰਟਰਨਲ ਜਿਹੜੀ ਆ ਉੱਥੇ ਹੁੰਦੀ ਜਾਂ ਫਿਰ ਜਿੱਥੇ ਏਅਰਪੋਰਟਾਂ ਦੇ ਉੱਤੇ ਜਾਂ ਉੱਦਾਂ ਜਿਹੜੇ ਬਾਈ ਰੋਡ ਅਮਰੀਕਾ ਨੂੰ ਲੋਕ ਆਉਂਦੇ ਮੈਕਸੀਕੋ ਤੋਂ ਜਾਂ ਇੱਧਰ ਕੈਨੇਡਾ ਤੋਂ, ਉੱਥੇ ਬਾਰਡਰ ਤੇ ਹੁੰਦੀ ਆ ਉਹ ਇਮੀਗ੍ਰੇਸ਼ਨ ਹੁੰਦੀ ਆ, ਤੇ ਬਾਕੀ ਜਿਹੜੀ ਉੱਦਾਂ ਉਹ ਬਾਰਡਰ ਦੇ ਏਰੀਆ ਤੇ ਕੰਟਰੋਲ ਕਰਦੀ ਨਾ ਆਸੇ ਪਾਸੇ ਧਿਆਨ ਰੱਖਦੀ ਪਈ, ਕਿ ਜੋ ਉਹ ਜਿਹੜਾ ਸੀਗਾ ਉਹਨੂੰ ਬਾਰਡਰ ਕੰਟਰੋਲ ਹੀ ਕਹਿੰਦੇ ਸੀਗੇ। ਹਾਂ ਸੋ ਇਹਨਾਂ ਨੇ ਫਿਰ ਇਹਨਾਂ ਦੋ 3 ਏਜੰਸੀਆਂ ਦੇ ਵਿੱਚ ਐਡੂਡ ਕਰ ਕੁਰ ਕੇ ਤੇ ਕੁਛ ਕਰਕੇ ਇਹ ਆਈਸ ਬਣਾ ਦਿੱਤੀ ਸੀਗੀ। ਤੇ ਐਨੀਵੇ ਹੁਣ ਗਵਰਨਮੈਂਟ ਦੀਆਂ TSA ਵਰਗੀਆਂ ਜਿਹੜੀਆਂ ਸ਼ਾਖਾ ਆ ਉਹਨਾਂ ਦੇ ਕਰਮਚਾਰੀ ਆ ਜਿਹੜੇ ਉਹਨਾਂ ਦੀਆਂ ਜੇਬਾਂ ਚ ਖਾਕ ਸਾਹਿਬ ਜੀ ਪੈਸੇ ਆ ਜਾਣੇ ਆ, ਤੇ ਬਾਕੀ ਜਿਹੜੀ ਹਵਾਈ ਅੱਡਿਆਂ ਉੱਪਰ ਆ ਲੱਗਣ ਵਾਲੀਆਂ ਜਿਹੜੀਆਂ ਕਤਾਰਾਂ ਆ ਉਹ ਫਿਰ ਛੋਟੀਆਂ ਹੋ ਜਾਣਗੀਆਂ। ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਦੇਖੋ ਇੱਕ ਹੋਰ ਵੀ ਗੱਲ ਹੋਣੀ ਆ, ਇਹ ਹੁਣ ਜਿਹੜੀ ਪਰਜਾ ਆ ਜਾਂ ਜਿਹੜੀ ਗਵਰਨਮੈਂਟ ਵੀ ਹੁੰਦੀ ਆ ਜਿਹੜੇ ਖਾਕ ਸਾਹਿਬ ਜੀ ਜਿਹੜੇ ਜਿਨ੍ਹਾਂ ਦੇ ਉਹ ਕਰਮਚਾਰੀ ਨੂੰ ਤਨਖਾਹਾਂ ਦਿੰਦੇ ਆ ਨਾ, ਤੇ ਉਹਨਾਂ ਨੇ ਵੀ ਸੋਚਣਾ ਪਈ ਯਾਰ ਅੱਗੇ ਅਸੀਂ ਇੰਨਿਆਂ ਕੁ ਬੰਦਿਆਂ ਨਾਲ ਸਾਰ ਲੈਂਦੇ ਸੀ, ਹੁਣ ਅਸੀਂ ਵਾਧੂ ਕਿਉਂ ਰੱਖੀਏ, ਇਹਨਾਂ ਨੂੰ ਹਟਾ ਦਿਓ। ਏਦਾਂ ਦੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਆ ਜਿਹੜੀਆਂ। ਤੇ ਇਹਦੇ ਨਾਲ ਖਾਕ ਸਾਹਿਬ ਜੀ ਦੂਸਰੀ ਵਾਰੀ ਜਿਹੜੀ ਹਵਾਈ ਅੱਡਿਆਂ ਉੱਪਰ ਆ ਜਿਹੜੀ ਉਹ ਹਲਚਲ ਪੈਦਾ ਹੋਣ ਜਾ ਰਹੀ ਸੀ। ਸੈਨੇਟ ਵੱਲੋਂ ਕੁਝ ਸਮਾਂ ਪਹਿਲਾਂ ਕੀ ਕਾਨੂੰਨ ਹੈ ਜਿਹੜਾ ਉਹਦੇ ਵਿਚ ਪਾਸ ਕਰ ਦਿੱਤਾ ਗਿਆ ਕਿ ਟਰੰਪ ਸਾਹਿਬ ਦੇ ਮਨ ਸਮੱਸਿਆ ਪਈ ਅਤੇ ਉਹਨੇ ਫਿਰ ਦਸਤਖਤ ਉਹਦੇ ਉੱਤੇ ਕਾਨੂੰਨ ਦੇ ਉੱਤੇ ਕਰ ਦਿੱਤੇ। ਤੇ ਇਹਦੇ ਬਾਵਜੂਦ ਵੀ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਤੇ ਕਸਟਮ ਇਨਫੋਰਸਮੈਂਟ ਹੈਗੀ ਆ ਖਾਕ ਸਾਹਿਬ ਜੀ ਉਹਨਾਂ ਦੇ ਜਿਹੜੇ ਬਾਰਡਰ ਪੈਟਰੋਲ ਵੀ ਇਹ ਤਿੰਨੇ ਏਜੰਸੀਆਂ ਜਿਹੜੀਆਂ ਉਹ DHS ਦੇ ਥੱਲੇ ਆਉਂਦੀਆਂ ਆ ਤੇ ਅਜੇ ਵੀ ਇਹਦੇ ਵਿਚ ਆ ਜਿਹੜੀ ਉਹ ਤਨਖਾਹ ਕੰਮ ਕਰਨ ਵਾਲੇ ਆ ਜਿਹੜੇ ਉਹਨਾਂ ਨੂੰ ਸ਼ਾਇਦ ਕਈਆਂ ਨੂੰ ਛੇਤੀ ਜਾਂ ਅੱਜ ਕੱਲ ਚ ਨਹੀਂ ਮਿਲਣੀ ਤੇ ਉਹ ਥੋੜਾ ਜਿਹਾ ਟਾਈਮ ਜਿਹੜਾ ਲੱਗੂਗਾ ਤੇ ਉਹ ਹੌਲੀ ਹੌਲੀ ਆਪੇ ਹੋ ਜਾਣਾ। ਤੇ ਅਗਲੀ ਖ਼ਬਰ ਖਾਕ ਸਾਹਿਬ ਜਿਹੜੀ ਆਪਣੇ ਕੋਲ ਆ ਉਹ ਟਰੰਪ ਸਾਹਿਬ ਆ ਜਿਹੜੇ ਉਹ ਕੇਸੀ ਮੀਨਸ ਇੱਕ ਦਾ ਨਾਂ ਹੈਗਾ ਲੜਕੀ ਦਾ ਤੇ ਉਹਨੂੰ ਉਹ ਸਰਜਨ ਜਨਰਲ ਆਫ ਅਮੈਰੀਕਾ ਜਿਹੜੀ ਆ ਉਹਦੀ ਪਦਵੀ ਦੇਣ ਜਾ ਰਹੇ ਸੀਗੇ ਪਰ ਉਹ ਫਿਰ ਕਾਂਗਰਸ ਨੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਕਿਹਾ ਭਾਈ ਇਹ ਹੁਣ ਜਿਹੜੀ ਆ ਇਹਨੀ ਮੰਨਣਾ ਨੀ ਤੇ ਫਿਰ ਉਹਨਾਂ ਨੇ ਇੱਕ ਹੋਰ ਉਹਦਾ ਨਾਂ ਨਿਕੋਲ ਸੈਫਾਇਰ ਹੈਗਾ ਆ ਤੇ ਉਹਨੂੰ ਫਿਰ ਇਹਨਾਂ ਨੇ ਖਾਕ ਸਾਹਿਬ ਜੀ ਉਹ ਹੈਗੀ ਆ ਰੇਡੀਓਲੋਜਿਸਟ ਆ ਤੇ ਉਹਨੂੰ ਫਿਰ ਇਹਨਾਂ ਨੇ ਸਵੀਕਾਰ ਕਰ ਲਿਆ ਤੇ ਉਹ ਮਸਲਾ ਜਿਹੜਾ ਸੀ ਉਹ ਹੱਲ ਹੋ ਗਿਆ। ਤੇ ਇਹ ਜਿਹੜੀ ਨਿਕੋਲ ਹੈਗੀ ਆ ਖਾਕ ਸਾਹਿਬ ਜੀ ਜਿਹੜੀ ਫੋਕਸ ਨਿਊਜ਼ ਆ ਨਾ ਤੁਹਾਨੂੰ ਪਤਾ ਵੀ ਟਰੰਪ ਸਾਹਿਬ ਜਿਹੜੇ ਆ ਫੋਕਸ ਨਿਊਜ਼ ਦੇ ਕਾਫੀ ਨੇੜੇ ਆ ਨਾ ਤੇ ਇਹ ਫਿਰ ਜਿਹੜੀ ਇਹ ਲੇਡੀ ਹੈਗੀ ਆ ਸੈਫਾਰ ਇਹ ਉਹਨੂੰ ਵੀ ਜਿਹੜੀ ਆ ਜਿੱਦਾਂ ਆਪਣੀ ਇਨਫਰਮੇਸ਼ਨ ਨੀ ਉਹ ਕੰਟਰੀਬਿਊਟ ਕਰਦੇ ਜਿਹੜੇ ਲੋਕ ਹੁੰਦੇ ਆ ਉਹ ਫੋਕਸ ਨਿਊਜ਼ ਨੂੰ ਜਾਂ ਦੂਜੀਆਂ ਖ਼ਬਰਾਂ ਰਾਹੀਂ ਨਵੀਆਂ ਨਵੀਆਂ ਜਿਹੜੀਆਂ ਪਲੈਨਾਂ ਉਹ ਦੱਸਦੇ ਆ ਵੀ ਹੁਣ ਸਾਡੇ ਆਹ ਸੰਕਟ ਪਿਆ ਇਹਨੂੰ ਅਸੀਂ ਏਦਾਂ ਕਰਨਾ ਇਹ ਉਸ ਤਰ੍ਹਾਂ ਦਾ ਵੀ ਯੋਗਦਾਨ ਆ ਜਿਹੜੀ ਉਹਦੇ ਵਿੱਚ ਆਪਣਾ ਹਿੱਸਾ ਪਾਉਂਦੀ ਸੀ ਫੋਕਸ ਨਿਊਜ਼ ਦੇ ਵਿੱਚ ਤੇ ਫਿਰ ਇਹ ਆ ਜਿਹੜੀ ਇਹਨੂੰ ਖਾਕ ਸਾਹਿਬ ਜੀ ਉਹਨਾਂ ਨੇ ਸਵੀਕਾਰ ਕਰ ਲਿਆ ਤੇ ਇਹਨੂੰ ਜਿਹੜੀ ਹੈਗੀ ਆ ਮਹਾ ਜਿਹੜਾ ਸੀਗਾ ਖਾਕ ਸਾਹਿਬ ਜੀ ਮੇਕ ਅਮੈਰੀਕਾ ਹੈਲਥੀ ਅਗੇਨ ਉਹ ਜਿਹੜੀ ਇੱਕ ਏਜੰਸੀ ਜਿਹਨਾਂ ਨੇ ਕ੍ਰੀਏਟ ਕੀਤੀ ਸੀ ਉਹਦਾ ਫਿਰ ਇਹਨੂੰ ਬਣਾ ਦਿੱਤਾ ਗਿਆ ਤੇ ਇਹਦੇ ਨਾਲ ਉਹਨੂੰ ਆ ਜਿਹੜੀ ਉਹ ਠੇਸ ਥੋੜੀ ਬਹੁਤੀ ਪਹੁੰਚਣੀ ਆ ਪਰ ਉਹ ਕੋਈ ਫਰਕ ਏਡਾ ਨੀ ਪੈਣਾ। ਤੇ ਸੈਫਾਇਰ ਦੇ ਵਿਚਾਰ ਆ ਜਿਹੜੀ ਉਹ ਮਹਾ ਨਾਲ ਵੈਸੇ ਮਿਲਦੇ ਜੁਲਦੇ ਆ ਤੇ ਨਿੱਜੀ ਸਿਹਤ ਤੇ ਵੈਕਸੀਨ ਮੈਂਡੇਟ ਜਿਹੜੀ ਹੁੰਦੀ ਆ ਉਹਦੇ ਉੱਪਰ ਨੁਕਤਾਚੀਨੀ ਜਿਹੜੀ ਆ ਉਹ ਕਰਦੇ ਆ ਨਾ ਅੱਗੇ ਬੰਦ ਕਰਨੇ ਨੂੰ ਫਿਰਦੇ ਸੀਗੇ ਨਾ ਵੈਕਸੀਨ ਤੇ ਇਹ ਚਾਹੀਦਾ ਨੀਗਾ ਪਰ ਉਹਨਾਂ ਨੇ ਬਹੁਤੀ ਤਬਦੀਲੀ ਨੀ ਕੀਤੀ ਜਿੱਦਾਂ ਪਹਿਲਾਂ ਵਰਗਾ ਹੀ ਸਮਝ ਲਓ ਰਹਿਣ ਦਿੱਤਾ ਤੇ ਉਹਦੇ ਨਾਲ ਸ਼ਾਇਦ ਪਰਜਾ ਨੂੰ ਕੋਈ ਫਰਕ ਨਹੀਂ ਪੈਣਾ। ਤੇ ਅਗਲੀ ਗੱਲਬਾਤ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਜਿਹੜੇ ਇਰਾਨ ਦਾ ਤੁਹਾਨੂੰ ਪਤਾ ਵੀ ਲੜਾਈ ਤਾਂ ਲੱਗੀ ਹੋਈ ਆ ਤੇ ਉਹ ਖਾਕ ਸਾਹਿਬ ਜੀ ਇਰਾਨ ਆ ਜਿਹੜਾ ਉਹ ਆਪਣੀ ਜਿਹੜੀ ਉਹਨਾਂ ਦੀ ਟੀਮ ਹੈਗੀ ਆ ਇੰਟਰਨੈਸ਼ਨਲ ਫੁੱਟਬਾਲ ਜਿਹੜਾ ਹੈਗੀ ਆ ਉਹ ਹੋਣਾ ਸੀ ਤੇ ਇਹ ਜਿਹੜੀ ਫਾਈਫਾ ਏਜੰਸੀ ਆ ਨਾ ਫੈਡਰਲ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ ਜਿਹੜੀ ਹੈਗੀ ਆ ਇਹਦੇ ਚੀਫ ਨੇ ਫੇਰ ਜਾਂ ਤਾਂ ਉਹਨਾਂ ਨੇ ਕਿਹਾ ਹੋਣਾ ਵੀ ਸਾਡੀ ਗਰੰਟੀ ਅਸੀਂ ਗਰੰਟੀ ਦੇਵਾਂਗੇ ਤੇ ਇਸ ਤਰ੍ਹਾਂ ਕੋਈ ਗੱਲਬਾਤ ਹੋ ਕੇ ਅਖੀਰ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਇਰਾਨ ਦੀ ਜਿਹੜੀ ਟੀਮ ਆ ਉਹ ਅਮਰੀਕਾ ਵਿਚ ਵੀ ਆ ਕੇ ਫੁੱਟਬਾਲ ਦੀ ਜਿਹੜੀ ਹੈਗੀ ਆ ਉਹਦੇ ਵਿਚ ਉਹ ਹਿੱਸਾ ਲਏਗੀ। ਕੋਈ ਨਾ ਕੋਈ ਸਮਝੌਤਾ ਵਿਚੋਂ ਹੋਇਆ ਹੋਣਾ ਕਿਸੇ ਨਾ ਕਿਸੇ ਨੇ ਗਰੰਟੀ ਦਿੱਤੀ ਹੋਣੀ ਆ ਕਿਉਂਕਿ ਖਾਕ ਸਾਹਿਬ ਜੀ ਇਸ ਤਰ੍ਹਾਂ ਕਈ ਵਾਰੀ ਜਦੋਂ ਨਾ ਉਹ ਸਟੇਡੀਅਮ ਦੇ ਵਿਚ ਗੇਮ ਹੁੰਦੀ ਆ ਉਸ ਵੇਲੇ ਉਹ ਜਿਹੜੀ ਆਡੀਅੰਸ ਬਾਹਰ ਦੇਖਣ ਗਏ ਹੁੰਦੇ ਕਈ ਵਾਰੀ ਉਹੀ ਹੱਲਾ ਦੇ ਕੇ ਉਹ ਸਾਰੇ ਦੇ ਸਾਰੇ ਫਿਰ ਉੱਥੇ ਪਹੁੰਚ ਵੀ ਕੁਛ ਕਰਨੀ ਚਾਹੀਦੀ ਹੁੰਦੀ ਏਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਆ। ਉਹ ਅੱਗੇ ਇੱਕ ਵਾਰੀ ਮੇਰਾ ਖਿਆਲ ਆ ਮਿਊਨਿਕ ਦੇ ਵਿਚ ਜਰਮਨੀ ਦੇ ਮਿਊਨਿਕ ਸ਼ਹਿਰ ਦੇ ਵਿਚ ਸੀਗਾ ਇਸ ਤਰ੍ਹਾਂ ਹੋਇਆ ਤੇ ਇਜ਼ਰਾਇਲ ਦੇ ਕਈ ਖਿਡਾਰੀ ਮਾਰਤੇ ਸੀ ਉੱਥੇ ਬਿਲਕੁਲ ਕਿਉਂਕਿ ਪਰਜਾ ਜਦੋਂ ਇੰਨੀ ਇਕੱਠੀ ਪਰਜਾ ਹੁੰਦੀ ਆ ਹਜ਼ਾਰਾਂ ਦੀ ਗਿਣਤੀ ਵਿਚ ਖਾਕ ਸਾਹਿਬ ਜੀ ਉਹ ਪੁਲਿਸ ਵਾਲੇ ਕੀ ਕਰਨਗੇ ਉਹ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕ ਗੰਨਾ ਗੁਨਾ ਲੈ ਜਾਂਦੇ ਉੱਥੇ ਕਿਹੜਾ ਕੋਈ ਸਿਕਿਉਰਿਟੀ ਐਡੀ ਬਹੁਤੀ ਚੈੱਕ ਤੇ ਨਹੀਂ ਸੀ ਕਰਦੇ ਹੁਣ ਦਾ ਪਤਾ ਨਹੀਂ ਪਰ ਉਹ ਗੰਨਾ ਗੁਨਾ ਤਲਾਸ਼ੀ ਨਹੀਂ ਲੈਂਦੇ। ਸੋ ਇਸ ਕਾਰਨ ਜਿਹੜੇ ਇਹ ਫਾਈਫਾ ਦੇ ਚੀਫ ਹੈਗੇ ਆ ਉਹਨਾਂ ਨੇ ਕਹਿ ਦਿੱਤਾ ਵੀ ਇੱਕ ਮਹੀਨਾ ਪਹਿਲਾਂ ਇਰਾਨ ਵੱਲੋਂ ਆਪਣੀ ਫੁੱਟਬਾਲ ਦੀ ਟੀਮ ਦੀ ਸੁਰੱਖਿਆ ਜਿਹੜੀ ਆ ਉਹਦੀ ਫਿਕਰਮੰਦੀ ਉਹਨਾਂ ਨੂੰ ਪੈਦਾ ਹੋ ਗਈ ਸੀਗੀ ਤੇ ਉਹਦੇ ਕਾਰਨ ਫਿਰ ਉਹ ਨਾਂਹ ਨੁੱਕਰ ਇਰਾਨ ਵਾਲੇ ਕਰਦੇ ਸੀਗੇ ਤੇ ਫਿਰ ਇਹਨਾਂ ਨੇ ਉਹਨਾਂ ਨੂੰ ਪੱਕੀ ਜਿਹੜੀ ਸੀ ਉਹ ਤਸੱਲੀ ਦੇ ਦਿੱਤੀ ਭਾਈ ਹਾਂ ਬਈ ਅਸੀਂ ਤੁਹਾਡੀ ਰੱਖਿਆ ਕਰਾਂਗੇ ਤੁਹਾਨੂੰ ਇਥੋਂ ਕੋਈ ਖਤਰਾ ਨਹੀਂ ਹੈਗਾ ਤੇ ਤੁਸੀਂ ਆਓ ਤੇ ਇੱਥੇ ਆਪਣੀਆਂ ਜਿਹੜੀਆਂ ਜੌਹਰ ਦਿਖਾਲੋ। ਇਹ ਸੀਗੀ ਖ਼ਬਰ ਜਿਹੜੀ ਸੀ ਇਰਾਨ ਦੀ ਟੀਮ ਦੀ ਫੁੱਟਬਾਲ ਦੀ ਤੇ ਅਗਲੀ ਖਬਰ ਜਿਹੜੀ ਹੈਗੀ ਆ ਸਾਖ ਸਾਹਿਬ ਜੀ, ਇਸ ਖਬਰ ਦੇ ਵਿਚ ਮੈਨੂੰ ਲੱਗਦਾ ਭੀ ਜਿਹੜੀ ਲੜਾਈ ਆ ਉਹ ਥੋੜੀ ਠੰਡੀ ਪੈ ਗਈ, ਮੈਨੂੰ ਲੱਗਦਾ ਉਹ ਬੰਦ ਵੀ ਹੋ ਜਾਣੀ ਹੈ। ਤੇ ਇਰਾਨ ਦੇ ਆਗੂ ਆ, ਤੁਹਾਨੂੰ ਪਤਾ ਪਏ ਆਤੀ ਜਿਹਨੂੰ ਕਹਿੰਦੇ ਨਾ ਆਪਣੇ, ਉਹ ਏਦਾਂ ਕਹਿੰਦੇ ਵੀ ਹੁੰਦੇ ਆ ਜਿਹੜੀ ਆਪਣੀ ਅਰਦਾਸ ਕਰਦੇ ਆ, ਰਾਜ ਕਰੇਗਾ ਖਾਲਸਾ ਆਤੀ ਰਹੇ ਨਾ ਕੋਈ। ਆਤੀ ਦਾ ਮਤਲਬ ਬਾਗੀ ਹੁੰਦਾ, ਜਿਹੜਾ ਰੋਹ ਪਾਉਣ ਵਾਲਾ ਨਾ ਉਹਦੇ ਮੂਹਰੇ ਬੋਲਦਾ ਆ ਉਹਨੂੰ ਆਤੀ ਕਹਿ ਦਿੰਦੇ ਆ, ਬਾਗੀ ਕਹਿ ਦਿੰਦੇ ਆ, ਜਿਹੜਾ ਕਿਸੇ ਦਾ ਰੋਹ ਨਾ ਚੱਲੇ। ਤੇ ਇਸੇ ਤਰ੍ਹਾਂ ਸਾਖ ਸਾਹਿਬ ਜੀ, ਇਰਾਨ ਦੇ ਜਿਹੜੇ ਆਤੀ ਮੁੱਖ ਆਗੂ ਮੁਸਤਾਫਾ ਸਾਹਿਬ ਖਮੀਨੀ ਹੈਗੇ ਆ, ਉਹਨਾਂ ਵੱਲੋਂ ਕਿਹਾ ਗਿਆ ਕਿ ਅਮਰੀਕਾ ਕਿਹਾ ਗਿਆ ਕਿ ਉਹ ਆਪਣੇ ਸਮੁੰਦਰੀ ਆਵਾਜਾਈ ਰਸਤੇ ਵਿਚੋਂ ਰੋੜੇ ਸਾਫ਼ ਕਰ ਦੇਵੇਗਾ। ਕਹਿਣ ਦਾ ਮਤਲਬ ਜਿਹੜਾ ਅਮਰੀਕਾ ਰੋਕ ਕੇ ਬੈਠਾ ਨਾ ਉੱਥੇ, ਉਹਨੂੰ ਅਸੀਂ ਪਾਸੇ ਕਰ ਦੇਣਾ ਅਤੇ ਆਪਣੇ ਦੇਸ਼ ਦੇ ਨਿਊਕਲੀਅਰ ਅਤੇ ਮਿਸਲ ਪ੍ਰੋਗਰਾਮ ਦੀ ਰੱਖਿਆ ਕਰੇਗਾ। ਸੋ ਖਾਲਸਾ ਸਾਹਿਬ ਜੀ ਉਹਨੇ ਸਾਫ਼ ਸਾਫ਼ ਕਹਿ ਦਿੱਤਾ ਕਿ ਮੈਂ ਹਾਂ, ਮੈਂ ਨਾ ਆਪਣੀਆਂ ਜਿਹੜੀਆਂ ਮਿਸਲਾਂ ਪਾਬੰਦੀ ਲਾਉਣ ਨੂੰ ਫਿਰਦੇ ਨਾ ਉਹਦੇ ਤੇ, ਤੂੰ ਆ ਇੰਨੀ ਕੁ ਰੇਂਜ ਦੀ ਜਾਣੀ ਕਿ ਇੰਨੀ ਕੁ ਦੂਰ ਟਿੱਕਰ ਜਿੱਥੇ ਟਿੱਕਰ ਹੋ ਜਿੱਥੇ ਜਿੱਥੇ ਅਮਰੀਕਾ ਦੇ ਬੇਸ ਪੈ ਗਿਆ ਉੱਥੇ ਟਿੱਕਰ ਨਾ ਪਹੁੰਚ ਸਕੇ, ਉਨੀ ਕੁ ਦੂਰ ਜੋਗੀਆਂ ਤੂੰ ਬਣਾ ਲਾ ਤੇ ਬਾਕੀ ਦੀਆਂ ਤੂੰ ਬਣਾਉਣੀਆਂ ਬੰਦ ਕਰ ਦੇ। ਤੇ ਇਹਦੇ ਨਾਲ ਜਿਹੜਾ ਉਹ ਨਿਊਕਲੀਅਰ ਪ੍ਰੋਗਰਾਮ ਆ,
0: ਅਮਰੀਕਾ ਤੱਕ ਹਜੇ ਵੀ ਨਹੀਂ ਪਹੁੰਚਦੀ ਜੀ ਉਹਨਾਂ ਦੀ, ਇੱਥੇ ਤੱਕ ਤਾਂ ਨਹੀਂ ਪਹੁੰਚੇ, ਡੇਟ ਬਹੁਤ ਜ਼ਿਆਦਾ ਦੂਰ ਹੈਗਾ ਨਾ ਉੱਥੋਂ।
1: ਸਾਹਿਬ ਜੀ ਉਹ ਇਰਾਨ ਆ ਜਿਹੜਾ, ਉਹਨੇ ਜਿਹੜੀ ਉਹ ਮਿਸਲ ਮਾਰੀ ਸੀ ਨਾ ਉੱਥੇ ਲਿਜਾ ਕੇ ਆਪਣੇ ਕੀ ਉਹਦਾ ਨਾਂ ਹੈਗਾ, ਡੀਏਗੋ ਗਾਰਸੀਆ ਇੱਕ ਬੇਸ ਆ
0: ਆਈਲੈਂਡ ਜਿਹੜਾ ਸੀ, ਹਾਂਜੀ
1: ਹਾਂਜੀ, ਉਹ ਇੰਡੀਆ ਦੇ ਥੱਲੇ ਜਾ ਕੇ ਭਰੇ ਦੂਰ ਜਾ ਕੇ ਉੱਥੇ ਉਹ ਪਹੁੰਚ ਗਈ ਸੀ। ਉਦੋਂ ਤੋਂ ਥੋੜਾ ਜਿਹਾ ਇਹਨਾਂ ਨੂੰ ਡਰ ਪਿਆ ਵੀ ਯਾਰ ਇਹ ਇੱਥੇ ਪਹੁੰਚ ਗਈ, ਉਹ ਮੇਰਾ ਖਿਆਲ 4000 ਕਿਲੋਮੀਟਰ ਹੈਗਾ ਆ। ਸੋ ਏਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਹੋਈਆਂ
0: ਜੀ।
1: ਤੇ ਇਹ ਉਹਨਾਂ ਨੇ ਕਹਿ ਦਿੱਤਾ ਵੀ ਨਾ ਮਿਸਲਾਂ ਤੇ ਨਾ ਮੈਂ ਹਟਣਾ। ਤੇ ਖਮੀਨੀ ਨੇ ਕਾਫੀ ਸਮੇਂ ਪਿੱਛੋਂ ਖਾਲਸਾ ਸਾਹਿਬ ਜੀ ਆਪਣਾ ਮੌਨ ਵਰਤ ਜਿਹੜਾ ਉਹ ਤੋੜਦੇ ਹੋਏ ਕਿਹਾ, ਕਿਉਂਕਿ ਜਦੋਂ ਦੇ ਉਹਨਾਂ ਨੂੰ ਉਹ ਥਾਪਿਆ ਨਾ, ਉਹ ਪਦਵੀ ਆ ਜਿਹੜੀ ਮਿਲੀ ਆ ਉਹਨਾਂ ਦੇ ਜਿਹੜੀ ਪਿਤਾ ਜੀ ਕੋਲ ਸੀਗੀ, ਉਸ ਤੋਂ ਬਾਅਦ ਉਹ ਟੀਵੀ ਵਗੈਰਾ ਤੇ ਨਹੀਂ ਆਏ, ਅਜੇ ਵੀ ਨਹੀਂ ਆਏ, ਆਏ ਨੀ ਉਹ, ਪਰ ਉਹਨਾਂ ਨੇ ਇਹ ਜਿਹੜੀ ਖਬਰ ਸੀ ਲਿਖ ਕੇ ਦਿੱਤੀ ਆ ਤੇ ਉਹ ਟੀਵੀ ਦੇ ਉੱਤੇ ਪੜੀ ਗਈ ਆ। ਉਹ ਆਪ ਨੀ ਆਏ ਸਾਹਮਣੇ, ਕਿਉਂਕਿ ਉਹਨਾਂ ਨੂੰ ਖਤਰਾ ਖਾਲਸਾ ਜੀ ਤੁਹਾਨੂੰ ਪਤਾ ਵੀ ਉਹ ਇਜ਼ਰਾਇਲ ਉੱਤੋਂ ਰੱਖਦਾ ਨਾ ਨਿਗਾਹ ਉਹਦੇ ਤੇ ਅਮਰੀਕਨ ਸੈਟੇਲਾਈਟਾਂ ਜਿਹੜੀਆਂ ਉਹ ਦੇਖਦੇ ਰਹਿੰਦੇ ਆ ਵੀ ਕਿਹੜਾ ਕਿੱਥੇ ਜਾਂਦਾ, ਇਸ ਕਰਕੇ ਸ਼ਾਇਦ ਉਹ ਸਾਹਮਣੇ ਪਰਜਾ ਦੇ ਨਹੀਂ ਆਏ, ਕਿਉਂਕਿ ਜੇ ਉਹਦੇ ਤੇ ਕੋਈ ਬੰਬ ਬੁੰਬ ਸਿੱਟਦਾ ਫਿਰ ਉਹਨਾਂ ਨੂੰ ਨਵਾਂ ਆਗੂ ਜਿਹੜਾ ਆ ਉਹ ਚੋਣਾ ਪੈਣਾ। ਤੇ ਇਹ ਜਿਹੜਾ ਮਸਲਾ ਆ, ਜਿਹੜੇ ਪਹਿਲੇ ਉਹਦੇ ਫਾਦਰ ਤੇ ਉਹ ਸਿੱਕੇ ਗਏ ਬੰਬ, ਉਹਦਾ ਵੀ ਮਸਲਾ ਹੈ। ਇਹ ਨੀਤੀ ਅਸਲ ਚ ਇਸ ਤਰ੍ਹਾਂ ਸੀਗੀ ਕਿ ਇਹਨਾਂ ਨੇ ਕਿਹਾ ਇਹਦੇ ਆਗੂਆਂ ਨੂੰ ਮਾਰਦੇ ਆ ਤੇ ਉੱਥੇ ਫਿਰ ਜਿਹੜੀ ਪਰਜਾ ਆ ਉਹ ਬਾਹਰ ਨਿਕਲ ਜਾਊਗੀ ਤੇ ਉਹ ਆਪਸ ਵਿਚ ਉਹਨਾਂ ਨੂੰ ਲੜਾ ਦਿਆਂਗੇ ਤੇ ਫਿਰ ਉਹ ਜਿਹੜਾ ਇਰਾਨ ਖਿਲਫ ਜਾਊਗਾ। ਸੋ ਹਾਂ, ਤੇ ਉਹ ਗੱਲ ਫਿਰ ਬਣ ਨਹੀਂ ਸਕੀ ਤੇ ਉਹਦੇ ਕਰਕੇ ਹੁਣ ਫਿਰ ਜਦੋਂ ਕਹਿੰਦੇ ਹੁੰਦੇ ਨਾ ਰੀਂਗੇ ਪੈ ਜਾਂਦਾ ਕੰਮ, ਫਿਰ ਉਹ ਹੌਲੀ ਹੌਲੀ ਫਿਰ ਦੋਨਾਂ ਧਿਰਾਂ ਨੂੰ ਜਿਹੜੀਆਂ ਕੁਛ ਨਾ ਕੁਛ ਆ ਜਿਹੜੀਆਂ ਦੂਸਰੇ ਦੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ। ਇਹ ਪਹਿਲਾਂ ਹੀ ਹੁੰਦਾ, ਉਹ ਕਹਿੰਦੇ ਹੁੰਦੇ ਲੜਾਈ ਹੱਲੇ ਦੀ ਚਾਹ ਥੱਲੇ ਦੀ, ਸੋ ਜਿਹੜਾ ਪਹਿਲਾਂ ਹੋ ਗਿਆ ਤੇ ਫਿਰ ਜਿਹੜਾ ਆ ਉਹ ਤੁਹਾਨੂੰ ਪਤਾ ਵੀ ਹੋਰ ਦੇਸ਼ ਵੀ ਨਾਲ ਰਲ ਜਾਂਦੇ ਹੁੰਦੇ ਆ। ਤੇ ਇਸੇ ਤਰ੍ਹਾਂ ਹੁਣ ਖਮੀਨੀ ਨੇ ਕਿਹਾ ਕਿ ਕਾਫੀ ਸਮੇਂ ਪਿੱਛੇ ਆਪਣਾ ਮੌਨ ਵਰਤ ਖੋਲਦੇ ਹੋਏ ਇਰਾਨ ਦੀ ਸ਼ਲਾਘਾ ਉਹਨਾਂ ਨੇ ਕੀਤੀ ਤੇ ਕਿਹਾ ਕਿ ਇਰਾਨ ਦਾ ਜਿਹੜਾ ਸਟੇਟ ਆਫ ਹਰਮੂਸ ਹੈਗਾ ਉਹ ਪੂਰੇ ਕੰਟਰੋਲ ਥੱਲੇ ਆ ਇਰਾਨ ਦੇ ਅਤੇ ਇਸ ਤਰ੍ਹਾਂ ਹੀ ਬਰਕਰਾਰ ਰੱਖਿਆ ਜਾਵੇਗਾ। ਤੇ ਜਿਹੜੀ ਆ ਇਰਾਨੀ ਆਗੂ ਵੱਲੋਂ ਇਹ ਵੀ ਕਿਹਾ ਗਿਆ ਕਿ ਅੱਜ ਤੋਂ 2 ਮਹੀਨੇ ਪਹਿਲਾਂ ਦੁਨੀਆਂ ਭਰ ਦੀ ਸਭ ਤੋਂ ਵੱਡੀ ਫੌਜ ਰੱਖਣ ਵਾਲੇ ਧੌਂਸ ਜਮਾਓ, ਧੌਂਸ ਜਮਾਓ ਬੁਲੀ, ਜਿਹਨੂੰ ਅੰਗਰੇਜ਼ੀ ਚ ਬੁਲੀ ਨੀ ਕਹਿੰਦੇ, ਬੁਲੀ ਆ ਧੌਂਸ ਜਮਾਓ ਜਿਹੜੇ ਹੈਗੇ ਆ ਬੁਲੀ, ਉਹਨਾਂ ਵੱਲੋਂ ਕਹਿੰਦੇ ਆ ਕਿ ਆਪਣੀਆਂ ਫੌਜੀਆਂ ਤੈਨਾਤ ਕਰਦੇ ਹੋਏ ਇਰਾਨ ਦੀ ਖਾੜੀ ਦੇਸ਼ ਇਰਾਨ ਉਪਰ ਧਾਵਾ ਬੋਲਿਆ ਸੀ, ਜਿਸ ਵਿਚ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਇਹ ਮਾਮਲਾ ਜਿਹੜਾ ਸੀ ਹੁਣ ਪਰਸ਼ੀਅਨ ਗਲਫ ਅਤੇ ਸਟੇਟ ਆਫ ਹਰਮੂਸ ਉਪਰ ਖੜਾ। ਹੁਣ ਖਾਲਸਾ ਜੀ ਦੀ ਗੱਲ ਇੱਥੇ ਤੋਂ ਉਹਨਾਂ ਦੀ ਅੜੀ ਹੋਈ ਆ।
0: ਇਹ ਵੀ ਕਿਹਾ ਨਾ ਉਹਨਾਂ ਨੇ ਕਿ ਜੇ ਸਾਡੇ ਨਾਲ ਇੱਦਾਂ ਪੰਗਾ ਲਿਆ ਤਾਂ ਅਸੀਂ ਤੁਹਾਡੀ ਜਿਹੜੀ ਇੰਟਰਨੈਟ ਵਾਇਰ ਪਾਣੀ ਸਮੁੰਦਰ ਦੇ ਵਿਚ ਦੀ ਜਾਂਦੀ ਕੱਟਦੇ ਹਾਂ।
1: ਬਿਲਕੁਲ ਬਿਲਕੁਲ, ਉਹਨਾਂ ਨੇ ਉਹ ਜਿੱਥੇ ਨਾ ਕਹਿੰਦੇ ਹੁੰਦੇ ਆ ਜਿੱਥੇ ਦੁੱਖ ਲੱਗਦਾ ਉੱਥੇ ਸੱਟ ਮਾਰਦੇ ਆ ਹੋਰ ਨੂੰ ਪਤਾ ਇਰਾਨ ਦੇ
0: ਸਾਰਾ ਕੁਛ ਹੀ ਬੰਦ ਹੋ ਜਾਣਾ ਜੀ
1: ਫਿਰ ਬਿਲਕੁਲ ਹਾਂਜੀ ਹਾਂਜੀ ਉਹ ਬਹੁਤ ਕੰਮ ਖਰਾਬ ਹੋਊਗਾ ਬਿਲਕੁਲ ਉਹ ਜਿਹੜੇ ਡਿਵਾਈਡ ਹੋਈ ਹੋਣੀ ਆ ਸਾਰੇ ਜਿਹੜੇ ਉੱਥੇ ਕਟਰ ਵਗੈਰਾ ਦੇ ਵਿੱਚ ਉਹ ਏਅਰਪੋਰਟ ਆ ਖਾਤਾ ਵੀ ਉੱਥੇ ਦੋ ਤਿੰਨ ਏਅਰਪੋਰਟ ਆ ਉਹ ਅਰਬਾਂ ਦੇ ਏਰੀਏ ਦੇ ਵਿੱਚ ਜਿੱਥੇ ਦੁਨੀਆਂ ਦੀਆਂ ਸਭ ਤੋਂ ਫਲਾਈਟਾਂ ਉੱਥੇ ਜਾਂਦੀਆਂ ਔਰ ਟੂਰਿਸਟ ਸਭ ਤੋਂ ਜ਼ਿਆਦਾ ਉਹਨਾਂ ਦੇ ਰੁਜ਼ਗਾਰ ਹੀ ਜਿਹੜਾ ਤੇਲ ਤੋਂ ਤਾਂ ਟੂਰਿਜ਼ਮ ਤੋਂ ਚੱਲਦਾ
0: ਟੂਰਿਜ਼ਮ ਤੋਂ ਦੁਬਈ ਦਾ ਖਾਸ ਕਰਕੇ ਉੱਥੋਂ ਹੀ ਆ ਕਤਰ ਕਤਰ ਦਾ ਵੀ ਬਿਲਕੁਲ ਦੋਵਾਂ ਮੁਲਕਾਂ ਦਾ
1: ਬਿਲਕੁਲ ਤੇ ਇਹ ਹੁਣ ਜਿਹੜੀ ਆ ਇਰਾਨ ਉੱਪਰ ਧਾਵਾ ਜਿਹੜਾ ਬੋਲਿਆ ਸੀਗਾ ਤੇ ਫੇਰ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤੇ ਹੁਣ ਜਿਹੜਾ ਆ ਮਾਮਲਾ ਕਹਿੰਦੇ ਹੁਣ ਪਰਸੀ ਨੂੰ ਗਲਫ ਦੇ ਸਟੇਟ ਆਫ ਹਰਮੁਜ ਦਾ ਰਹਿ ਗਿਆ ਆ ਬਾਕੀ ਸਾਰੇ ਮਸਲੇ ਹੱਲ ਹੋ ਗਏ ਆ ਤੇ ਇਰਾਨ ਦੇ ਆਗੂ ਦੁਆਰਾ ਕਹੀ ਕਹੀ ਇਹ ਗੱਲਬਾਤ ਨੂੰ ਇਰਾਨ ਦੇ ਟੈਲੀਵਿਜ਼ਨ ਉੱਪਰ ਖਾਕ ਸਾਹਿਬ ਜੀ ਪ੍ਰਸਾਰ ਕੀਤਾ ਗਿਆ ਉਹ ਆਪ ਨਹੀਂ ਆਇਆ ਤੇ ਜਿਹਦੇ ਵਿਚ ਇਹ ਵੀ ਕਿਹਾ ਗਿਆ ਕਿ ਸਟੇਟ ਆਫ ਹਰਮੁਜ ਆ ਜਿਹੜੀ ਉਹਦੇ ਵਿਚ ਉਹਦੇ ਵਿਚੋਂ ਦੁਸ਼ਮਣ ਨੂੰ ਕੱਢਣ ਪਿੱਛੋਂ ਵੀ ਇਲਾਕੇ ਦੇ ਦੇਸ਼ਾਂ ਵਿਚ ਸ਼ਾਂਤੀ ਰਹੇਗੀ ਰਹਿ ਸਕੇਗੀ ਤਰੱਕੀ ਹੋਵੇਗੀ ਅਤੇ ਖੁਸ਼ਹਾਲੀ ਵਧੇਗੀ
0: ਇਕ ਚੀਜ਼ ਜਿਹੜੀ ਨਾ ਉਹ ਇਹ ਬੜੀ ਖਾਸ ਹੋਈ ਹੈ ਕਿ ਜਿਹੜੇ ਅਮਰੀਕਾ ਦੇ ਅੱਡੇ ਸੀ ਜਿੱਥੇ ਜਿੱਥੇ ਉਹਨਾਂ ਨੂੰ ਬੜਾ ਵੱਡਾ ਸੱਟ ਵੱਜੀ ਹੈ ਔਰ
1: ਬਹੁਤ ਵੱਡੀ
0: ਅੰਬੈਸੀਆਂ ਨੂੰ ਵੀ ਸੱਟ ਵੱਜੀ ਹੈ
1: ਬਿਲਕੁਲ
0: ਉਹਦੇ ਨਾਲ ਨੁਕਸਾਨ ਤੇ ਬਹੁਤ ਹੋਇਆ ਜੇ ਅੱਜ ਵਾਰ ਜਿਹੜੀ ਹੈ ਲੜਾਈ ਬੰਦ ਹੋ ਜਾਂਦੀ ਹੈ ਮਸਲੇ ਤੇ ਪਹੁੰਚ ਜਾਂਦੇ ਆ ਕੁਛ ਛੋਟਾਂ ਉਧਰੋਂ ਦੇ ਦਿਓ ਕੁਝ ਉਹ ਵੀ ਮੰਨ ਲੈਣ ਤੇ ਕੁਛ ਇਧਰੋਂ
1: ਬਿਲਕੁਲ ਬਿਲਕੁਲ
0: ਹੁਣ ਸੀਮਾ ਸਾਹਿਬ ਹੁਣ ਤੇ ਏਦਾਂ ਹੀ ਆ ਕਿਉਂਕਿ ਜਦੋਂ ਵੀ ਜੰਗਾਂ ਬੰਦ ਹੁੰਦੀਆਂ ਨਾ ਉਦੋਂ ਕੰਪਰੋਮਾਈਜ਼ ਤੇ ਕਰਨਾ ਹੀ ਪੈਂਦਾ ਥੋੜਾ ਬਹੁਤਾ ਉਹਨਾਂ ਨੂੰ ਕਰ ਲਿਆ ਇਹਨਾਂ ਨੇ ਕਰ ਲਿਆ ਤੇ ਉਹ ਇਹ ਚੀਜ਼ਾਂ ਹੁੰਦੀਆਂ ਕਿ ਕੱਲ ਨੂੰ ਕੋਈ ਇਹ ਨਾ ਕਵੇ ਮੁੜ ਕੇ ਕਿ ਵੀ ਮੈਂ ਫੇਰ ਬੰਬ ਮਾਰ ਦਵਾਂ ਤੇ ਮੈਂ ਫੇਰ ਇੱਕ ਜੰਗ ਦੇ ਵਿੱਚੋਂ ਜੇ ਤੁਸੀਂ ਪਿੱਛੇ ਹਟਦੇ ਹੋ ਨਾ ਤੇ ਫੇਰ ਮੁੜ ਕੇ ਜੰਗ ਲੜਨੀ ਜਿਹੜੀ ਬੜੀ ਔਖੀ ਹੁੰਦੀ
1: ਕਿਉਂਕਿ ਔਖੀ ਹੁੰਦੀ ਆ ਬਿਲਕੁਲ
0: ਬਿਲਕੁਲ ਅਗਲਾ ਤਿਆਰੀ ਕਰ ਲੈਂਦਾ ਨਾ ਹੁਣ ਜਦੋਂ ਪਹਿਲਾਂ ਅਮਰੀਕਾ ਨੇ ਇਰਾਨ ਦੇ ਉਪਰ ਅਟੈਕ ਕੀਤਾ ਸੀ ਥੋੜੇ ਦਿਨ ਲਈ ਜਿਹੜਾ ਲਾਇਆ ਸੀ
1: ਮਿਜ਼ਾਈਲ 10 ਦਿਨ ਉਹ ਪਿਛਲੇ ਸਾਲ ਦੀ ਜੂਨ ਦੇ ਵਿੱਚ ਜਿਹੜੇ 10 ਦਿਨ ਲਾਏ ਸੀ
0: ਹਾਂਜੀ ਹਾਂਜੀ ਤੇ ਉਹਦੇ ਨਾਲ ਕੀ ਹੋਇਆ ਕਿ ਉਹਨਾਂ ਨੇ ਤਿਆਰੀਆਂ ਕਰ ਲਈਆਂ ਉਹਨਾਂ ਨੂੰ ਪਤਾ
1: ਉਹਨਾਂ ਨੇ ਬਿਲਕੁਲ ਉਹਨਾਂ ਨੇ
0: ਤਿਆਰੀਆਂ ਕਰ ਲਈਆਂ ਉਹਨਾਂ ਨੇ ਸੋਚਿਆ ਕਿ ਇਹ ਮੁੜ ਕੇ ਹੋਣਾ ਹੀ ਹੋਣਾ ਵਾ ਤੇ ਆ ਜਾਓ ਵੀ ਹੁਣ ਆਪਾਂ ਵੀ ਤਿਆਰ ਹੋ ਜਾਈਏ ਪਰ ਇਹ ਅਮਰੀਕਾ ਨੂੰ ਇਸਰਾਇਲ ਦੇ ਮਸਲੇ ਤੇ ਬਹੁਤ ਹੋਇਆ ਜੇ ਅੱਜ ਵਾਰ ਜਿਹੜੀ ਹੈ ਲੜਾਈ ਬੰਦ ਹੋ ਜਾਂਦੀ ਹੈ ਮਸਲੇ ਤੇ ਪਹੁੰਚ ਜਾਂਦੇ ਆ ਕੁਛ ਛੋਟਾਂ ਉਧਰੋਂ ਦੇ ਦਿਓ ਕੁਝ ਉਹ ਵੀ ਮੰਨ ਲੈਣ ਤੇ ਕੁਛ ਇਧਰੋਂ
1: ਬਿਲਕੁਲ ਬਿਲਕੁਲ
0: ਹੁਣ ਸੀਮਾ ਸਾਹਿਬ ਹੁਣ ਤੇ ਏਦਾਂ ਹੀ ਆ ਕਿਉਂਕਿ ਜਦੋਂ ਵੀ ਜੰਗਾਂ ਬੰਦ ਹੁੰਦੀਆਂ ਨਾ ਉਦੋਂ ਕੰਪਰੋਮਾਈਜ਼ ਤੇ ਕਰਨਾ ਹੀ ਪੈਂਦਾ ਥੋੜਾ ਬਹੁਤਾ ਉਹਨਾਂ ਨੂੰ ਕਰ ਲਿਆ ਇਹਨਾਂ ਨੇ ਕਰ ਲਿਆ ਤੇ ਉਹ ਇਹ ਚੀਜ਼ਾਂ ਹੁੰਦੀਆਂ ਕਿ ਕੱਲ ਨੂੰ ਕੋਈ ਇਹ ਨਾ ਕਵੇ ਮੁੜ ਕੇ ਕਿ ਵੀ ਮੈਂ ਫੇਰ ਬੰਬ ਮਾਰ ਦਵਾਂ ਤੇ ਮੈਂ ਫੇਰ ਇੱਕ ਜੰਗ ਦੇ ਵਿੱਚੋਂ ਜੇ ਤੁਸੀਂ ਪਿੱਛੇ ਹਟਦੇ ਹੋ ਨਾ ਤੇ ਫੇਰ ਮੁੜ ਕੇ ਜੰਗ ਲੜਨੀ ਜਿਹੜੀ ਬੜੀ ਔਖੀ ਹੁੰਦੀ
1: ਕਿਉਂਕਿ ਔਖੀ ਹੁੰਦੀ ਆ ਬਿਲਕੁਲ
0: ਬਿਲਕੁਲ ਕਿਉਂਕਿ ਅਗਲਾ ਤਿਆਰੀ ਕਰ ਲੈਂਦਾ ਨਾ ਹੁਣ ਜਦੋਂ ਪਹਿਲਾਂ ਅਮਰੀਕਾ ਨੇ ਇਰਾਨ ਦੇ ਉਪਰ ਅਟੈਕ ਕੀਤਾ ਸੀ ਥੋੜੇ ਦਿਨ ਲਈ ਜਿਹੜਾ ਲਾਇਆ ਸੀ ਮਿਜ਼ਾਈਲ
1: 10 ਦਿਨ ਉਹ ਪਿਛਲੇ ਸਾਲ ਦੀ ਜੂਨ ਦੇ ਵਿੱਚ ਜਿਹੜੇ 10 ਦਿਨ ਲਾਏ ਸੀ
0: ਹਾਂਜੀ ਹਾਂਜੀ ਤੇ ਉਹਦੇ ਨਾਲ ਕੀ ਹੋਇਆ ਕਿ ਉਹਨਾਂ ਨੇ ਤਿਆਰੀਆਂ ਕਰ ਲਈਆਂ ਉਹਨਾਂ ਨੂੰ ਪਤਾ
1: ਉਹਨਾਂ ਨੇ ਬਿਲਕੁਲ ਉਹਨਾਂ ਨੇ
0: ਤਿਆਰੀਆਂ ਕਰ ਲਈਆਂ ਉਹਨਾਂ ਨੇ ਸੋਚਿਆ ਕਿ ਇਹ ਮੁੜ ਕੇ ਹੋਣਾ ਹੀ ਹੋਣਾ ਵਾ ਤੇ ਆ ਜਾਓ ਵੀ ਹੁਣ ਆਪਾਂ ਵੀ ਤਿਆਰ ਹੋ ਜਾਈਏ ਪਰ ਇਹ ਅਮਰੀਕਾ ਨੂੰ ਇਸਰਾਇਲ ਦੇ ਮਗਰ ਨਹੀਂ ਲੱਗਣਾ ਚਾਹੀਦਾ ਇਹ ਬਿਲਕੁਲ ਮੋਟੀ ਗੱਲ ਦੇ ਉੱਪਰ ਆ ਕੇ

0: ਉਹ ਪਹਿਲਾਂ ਅਮਰੀਕਾ ਨੇ ਇਰਾਨ ਦੇ ਉੱਪਰ ਅਟੈਕ ਕੀਤਾ ਸੀ ਥੋੜੇ ਦਿਨ ਲਈ, ਜਿਹੜਾ ਲਾਇਆ ਸੀ
1: ਮਿਜ਼ਾਈਲ 10 ਦਿਨ ਉਹ ਪਿਛਲੇ ਸਾਲ ਦੀ ਜੂਨ ਦੇ ਵਿੱਚ ਜਿਹੜੇ 10 ਦਿਨ ਲਾਏ ਸੀ।
0: ਹਾਂਜੀ ਹਾਂਜੀ, ਤੇ ਉਹਦੇ ਨਾਲ ਕੀ ਹੋਇਆ ਕਿ ਉਹਨਾਂ ਨੇ ਤਿਆਰੀਆਂ ਕਰ ਲਈਆਂ, ਉਹਨਾਂ ਨੂੰ ਪਤਾ
1: ਉਹਨਾਂ ਨੇ ਬਿਲਕੁਲ ਉਹਨਾਂ ਨੇ
0: ਤਿਆਰੀਆਂ ਕਰ ਲਈਆਂ, ਉਹਨਾਂ ਨੇ ਸੋਚਿਆ ਕਿ ਇਹ ਮੁੜ ਕੇ ਹੋਣਾ ਹੀ ਹੋਣਾ ਵਾ ਤੇ ਆ ਜਾਓ ਵੀ ਹੁਣ ਆਪਾਂ ਵੀ ਤਿਆਰ ਹੋ ਜਾਈਏ। ਪਰ ਇਹ ਅਮਰੀਕਾ ਨੂੰ ਇਸਰਾਇਲ ਦੇ ਮਗਰ ਨਹੀਂ ਲੱਗਣਾ ਚਾਹੀਦਾ। ਮੋਟੀ ਗੱਲ ਦੇ ਉੱਪਰ ਆ ਕੇ ਇਸਰਾਇਲ ਚਾਹੁੰਦਾ ਹੀ ਸੀ ਕਿ ਅਮਰੀਕਾ ਜਿੱਦਾਂ ਹੁਣ ਵੀ ਹੈ, ਜਿਹੜੀ ਗੱਲ ਹੋਈ ਹੈ, ਜਿਹੜੀ ਮੈਂ ਇਹ ਗੱਲ ਸੁਣੀ ਸੀ ਸੀ ਕਿ ਜਦੋਂ ਇੱਥੋਂ ਗਏ ਆ, ਪਾਕਿਸਤਾਨ ਗਏ ਆ ਸੁਲਾਹ ਸਫਾਈ ਲਈ, ਉੱਥੋਂ ਆਏ ਇਰਾਨ ਤੋਂ ਆਏ ਆ, ਤੇ ਇਹ ਟਰੰਪ ਨੇ ਉਹਨਾਂ ਨੂੰ ਫੋਨ ਕੀਤਾ ਕਿ ਤੁਸੀਂ ਵਾਪਸ ਆ ਜਾਓ। ਉਹ ਕਹਿੰਦੇ ਆ ਕਿ ਇਹ ਇਸਰਾਇਲ ਦੇ ਪ੍ਰਧਾਨ ਮੰਤਰੀ ਨੇ ਫੋਨ ਕੀਤਾ ਟਰੰਪ ਨੂੰ ਕਿ ਇਹ ਗੱਲ ਖਰਾਬ ਹੋ ਜਾਣੀ ਤੁਸੀਂ ਸਾਜਰਾ, ਤਾਂ ਉਹਨੇ ਇੱਕ ਮਿੰਟ ਚ ਉਹਨੂੰ ਕਿਹਾ ਆ ਜਾਓ ਵਾਪਸ, ਅਸੀਂ ਨੀ ਗੱਲ ਕਰਨੀ। ਇਹ ਵੀ ਗੱਲ
1: ਹਾਂਜੀ ਬਿਲਕੁਲ ਬਿਲਕੁਲ ਜਿਹੜੀ ਗੱਲ, ਕਿਉਂਕਿ ਉਹੀ ਮਾਰ ਰਿਹਾ ਖੱਕ ਸਾਹਿਬ ਜੀ ਟਰੰਪ ਨੂੰ, ਕਿਉਂਕਿ ਉਹੀ ਮਾਰ ਰਿਹਾ। ਤੇ ਜਿਹੜੀ ਆ ਉਹਨਾਂ ਨੇ ਫੇਰ ਇਹ ਕਿਹਾ ਵੀ ਇੱਥੇ ਪਰਜਾ ਆ ਜਿਹੜੀ ਉਹ ਸੁਖ ਦਾ ਸਾਹ ਤਾਂ ਹੀ ਲਾਊਗੀ, ਤੇ ਜੇ ਇੱਥੇ ਲੜਾਈ ਆ ਜਿਹੜੀ ਇਹ ਸਾਰਾ ਕੁਝ ਬੰਦ ਹੋਊਗਾ। ਤੇ ਖਮੀਨੀ ਨੇ ਇਹ ਵੀ ਕਿਹਾ ਕਿ ਇਰਾਨ ਆਪਣੇ ਦੇਸ਼ ਦੀਆਂ ਆਧੁਨਿਕ ਤਕਨੀਕਾਂ ਯਾਨੀ ਕਿ ਮਾਡਰਨ ਟੈਕਨੋਲੋਜੀ ਆ ਜਿਹੜੀ ਅੰਗਰੇਜ਼ੀ ਜਿਹਨੂੰ ਆਪਾਂ ਕਹਿੰਦੇ ਹਾਂ, ਜਿਨ੍ਹਾਂ ਵਿੱਚ ਇੱਕ ਨੀਨੋ ਟੈਕਨੋਲੋਜੀ ਹੋਰ ਆਈ ਆ ਨਵੀਂ, ਮਤਲਬ ਨਵੀਂ ਤਾਂ ਨਹੀਂ, ਹੁਣ ਥੋੜਾ ਟਾਈਮ ਹੋ ਗਿਆ, ਪਰ ਉਹਨਾਂ ਦੇਸ਼ਾਂ ਦੇ ਵਿੱਚ ਉਹ ਨਵੀਂ ਆ ਉਹਦੇ ਵਿੱਚ, ਤੇ ਬਾਇਓ ਤੇ ਉਹਦੇ ਨਾਲ ਨਾਲ ਨਿਊਕਲੀਅਰ ਅਤੇ ਜਿਹੜੀਆਂ ਮਿਸਲਾਂ ਵੀ ਸ਼ਾਮਲ ਆ। ਉਹ ਕਹਿੰਦੇ ਇਹ ਚੀਜ਼ਾਂ ਅਸੀਂ ਬਣਾਉਣੀਆਂ ਬਣਾਉਣੀਆਂ, ਅਸੀਂ ਇਹਨਾਂ ਤੇ ਕੋਈ ਪਾਬੰਦੀ ਨਹੀਂ ਲੱਗਣ ਦੇਣੀ। ਤੇ ਇਸ ਨਾਲ ਖੱਕ ਸਾਹਿਬ ਜੀ ਉਹ ਸ਼ਾਇਦ ਸਟੇਟ ਆਫ ਫਰਮੂ ਵਿੱਚ ਦੀ ਜਿਹੜੀ ਗੁਜ਼ਰ ਰਹੇ ਸ਼ਿਪ ਆ, ਜਿਹੜੇ ਜਹਾਜ਼ ਆ, ਉਹਨਾਂ ਦੇ ਉੱਪਰ ਵੀ ਉਹ ਥੋੜਾ ਬਹੁਤ ਕਾਰੇ ਰੌਲਾ ਰਾਲਾ ਪਾ ਰਹੇ ਆ। ਉਹ ਯੂਰੋਪੀਅਨ ਵੀ ਉਹ ਇਸ ਮਸਲੇ ਦੇ ਵਿੱਚ, ਬਾਕੀਆਂ ਦੇ ਵਿੱਚ ਨਹੀਂ, ਇਸ ਮਸਲੇ ਦੇ ਵਿੱਚ ਯੂਰੋਪੀਅਨ ਹੈ ਜਿਹੜੇ, ਉਹ ਵੀ ਜਰਮਨ ਦੀ ਉਹ ਸੀਗੀ, ਉਹ ਵੀ ਸਟੇਟਮੈਂਟ ਦੇ ਰਹੀ ਸੀ ਕਿ ਇਹ ਇਹਨਾਂ ਤੇ ਨਾ ਲੱਗਣ ਦਿਓ, ਕਿਉਂਕਿ ਉਹਨਾਂ ਨੂੰ ਵੀ ਖੱਕ ਸਕਦੀ ਉਹ ਤੇਲ ਮਹਿੰਗਾ ਪੈਣ ਲੱਗ ਪੈਣਾ ਨਾ,
0: ਪੈਣਾ ਹੀ ਹੈ ਜਦੋਂ ਟੈਕਸ ਲੱਗੇਗਾ।
1: ਹਾਂਜੀ, ਜਦੋਂ ਉਹਨਾਂ ਨੇ ਉਹ ਲਾਤਾ ਉਥੋਂ,
0: ਬਿਲਕੁਲ।
1: ਤੇ ਸੋ ਇੱਥੇ ਆ ਕੇ ਥੋੜਾ ਜਿਹਾ ਯੂਰਪ ਅਮਰੀਕਾ ਦੇ ਪਾਸੇ ਸਾਹ ਦਿੰਦਾ, ਉਹ ਵੀ ਜਰਮਨ ਵਗੈਰਾ ਜਿਹੜੇ ਦਿੰਦੇ ਰਹੇ ਆ। ਤੇ ਬਾਕੀ ਤੁਹਾਨੂੰ ਪਤਾ ਵੀ ਆਪਣੇ ਇੱਥੇ ਖੱਕ ਸਾਹਿਬ ਜੀ ਉਹ ਬਾਦਸ਼ਾਹ ਵੀ ਆ ਕੇ ਗਏ ਆ, ਅੱਜ ਮੇਰਾ ਖਿਆਲ ਉਹਨਾਂ ਦਾ ਲਾਸਟ ਦਿਨ ਹੈ, ਅੱਜ ਚਲੇ ਜਾਣਾ। ਉਹ ਵੀ ਕੁਛ ਨਾ ਕੁਛ ਪੱਕੀਆਂ ਜਿਹੜੀਆਂ ਪਕਾ ਕੇ ਗਏ ਹੋਣਗੇ ਟਰੰਪ ਸਾਹਿਬ ਦੇ ਨਾਲ, ਕੋਈ ਨਾ ਕੋਈ ਗੱਲਬਾਤ ਕਰਕੇ ਗਏ ਹੋਣਗੇ।
0: ਇੱਡੀ ਵੈਲਿਊ ਦੀ ਹੁੰਦੀ ਉਹਨਾਂ ਦੀ, ਕਿਉਂਕਿ ਗੌਰਮੈਂਟ ਆ ਉੱਥੇ, ਇਹਨਾਂ ਦਾ ਸਿਰਫ ਮਿਲਣੀ ਗਿਲਣੀ ਹੁੰਦੀ ਰਾਜਿਆਂ ਦੀ ਕੁਝ ਮੇਰਾ। ਹਾਂ, ਉਹ ਨਿਊਯਾਰਕ ਆਉਣਾ ਸੀ, ਮਮਦਾਨੀ ਸਾਹਿਬ ਨੇ ਕਿਹਾ ਕਿ ਭਾਈ ਮੈਂ ਉਹਨਾਂ ਕੱਲ ਦੀ ਗੱਲ ਆ, ਉਹ ਕਹਿੰਦੇ ਮੈਂ ਉਹਨੂੰ ਕਵਾਂਗਾ ਰਾਜੇ ਸਾਹਿਬ ਨੂੰ ਕਿ ਭਾਈ ਜਿਹੜਾ ਕੋਈ ਨੂਰ ਤੁਹਾਡੇ ਕੋਲ ਹੈਗਾ ਪਿਆ ਵਾ, ਉਹ ਸਾਡੇ ਇੰਡੀਆ ਨੂੰ ਬੜੀ ਵੱਡੀ ਗੱਲ ਆ। ਹੋ ਸਕਦਾ ਉਹਨੇ ਆਪਣੀ ਆਪਣੀ ਸੋਚ ਹੋਵੇ ਮਮਦਾਨੀ ਸਾਹਿਬ ਦੀ, ਜਾਂ ਫਿਰ ਸੋਚ ਜਗਪ੍ਰੀਤ ਹੋਣਾ ਦੀ ਹੋਵੇ ਕਿ ਭਾਈ ਇਹ ਕੁਐਸਚਨ ਉਠਾ ਦਿਓ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਖੱਕ ਸਾਹਿਬ ਜੀ ਹੈਗੀ ਆ, ਉਹ ਹੈਗੀ ਆ ਇਹ ਵੱਖਰੀ ਖਬਰ ਆ ਕਿ ਜਿਹਦੇ ਵਿਚ ਕਿਹਾ ਗਿਆ ਕਿ ਇਰਾਨ ਦੀ ਮਾਲੀ ਹਾਲਤ ਆ ਜਿਹੜੀ ਕਾਫੀ ਸੰਕਟ ਵਿਚ ਪੈ ਸਕਣ ਦੀ ਸੰਭਾਵਨਾ ਹੈ ਜਾਂ ਸੀ, ਪਰ ਕਿਹਾ ਗਿਆ ਕਿ ਜੋ ਕੁਛ ਹੁਣ ਉਹ ਹੋਣਾ ਸੀ ਉਹਦੇ ਨਾਲ ਸੀਗਾ ਕਿ ਜਿਹੜੀ ਇਰਾਨ ਦਾ ਜਿਹੜਾ ਸਾਰਾ ਸਿਸਟਮ ਆ ਉਹ ਹਿੱਲ ਜਾਣਾ, ਪਰ ਟਰੰਪ ਸਾਹਿਬ ਵਾਸਤੇ ਕਾਫੀ ਦੇਰ ਹੋ ਚੁੱਕੀ ਹੈ। ਕਹਿਣ ਦਾ ਮਤਲਬ ਜੇ ਹੁਣ ਉਹ ਭਾਵੇਂ ਮਹੀਨੇ ਨੂੰ, ਦੋ ਮਹੀਨਿਆਂ ਨੂੰ, ਛੇ ਮਹੀਨਿਆਂ ਨੂੰ ਉਹ ਸਿਸਟਮ ਆ ਜਿਹੜਾ, ਜੇ ਇਰਾਨ ਭੁੱਖਾ ਮਰਨ ਵੀ ਲੱਗ ਵੀ ਜਾਵੇ ਇੱਕ ਕਿਸਮ ਦਾ, ਪਰ ਫੇਰ ਵੀ ਉਦੋਂ ਤੋਂ ਟਰੰਪ ਆ ਜਿਹੜੀ ਟਰੰਪ ਸਾਹਿਬ ਦੀ ਬਸ ਹੋ ਜਾਣੀ ਆ ਉਦੋਂ,
0: ਕਿਉਂਕਿ ਕੋਈ ਵੀ ਕੰਟਰੀ ਮਰ।
1: ਹਾਂਜੀ ਬਿਲਕੁਲ ਬਿਲਕੁਲ, ਉਹ ਜਿੱਦਣ ਲੜਾਈ ਬੰਦ ਹੋ ਗਈ
0: ਬਹੁਤ ਸਪੋਰਟਾਂ ਕਰਨ ਵਾਲੇ ਹੁੰਦੇ ਆ।
1: ਹਾਂਜੀ,
0: ਰਸ਼ੀਆ ਬੈਠਾ, ਚਾਈਨਾ ਬੈਠਾ, ਇੰਡੀਆ ਬੈਠਾ, ਹੋਰ ਬੜੇ ਸਪੋਰਟ ਕਰਦੇ, ਰੋਟੀ ਤੋਂ ਤਾਂ ਨਹੀਂ ਕੋਈ ਭੁੱਖਾ ਮਰਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਪਰ
0: ਇਕਾਨਮੀ ਜਿਸ ਤਰ੍ਹਾਂ ਹੁਣ ਪਾਕਿਸਤਾਨ ਦੇ ਹਾਲਾਤ ਆ, ਇਧਰੋਂ ਕਰਦੇ ਉਧਰੋਂ ਦੇ ਦਿੰਦੇ ਆ, ਉਧਰੋਂ ਲੈਂਦੇ ਸਾਊਦੀ ਅਰਬ ਕੋਲ ਲੈ ਤੇ ਉਹ ਕੁਵੈਤ ਉਹਨਾਂ ਨੂੰ ਦੇ ਤੇ, ਦੁਬਈ ਵਾਲਿਆਂ ਨੂੰ ਦੇ ਤੇ, ਉਹਨਾਂ ਦਾ ਹਾਲਾਤ ਬਹੁਤ ਹੀ ਜ਼ਿਆਦਾ ਮਾੜੀ ਆ, ਬਹੁਤ ਜ਼ਿਆਦਾ ਗਰੀਬੀ ਹੋ ਗਈ ਆ ਉੱਥੇ। ਤੇਲ ਦਾ ਹਰ ਹਫ਼ਤੇ ਤੇਲ ਦਾ ਰੇਟ ਵਧਾ ਦਿੰਦੇ ਆ, ਮਤਲਬ ਕੁਛ ਨੀ ਹੁੰਦਾ, ਮੁਲਕ ਚੱਲਦੇ ਰਹਿੰਦੇ ਆ, ਇਹ ਕੋਈ
1: ਚੱਲਦੇ ਰਹਿੰਦੇ ਆ ਬਿਲਕੁਲ,
0: ਕੋਈ ਮਸਲਾ ਨੀ।
1: ਹਾਂਜੀ ਹਾਂਜੀ ਹਾਂਜੀ, ਸੋ ਚੱਲਦੇ ਰਹਿੰਦੇ ਆ, ਪਰ ਅਸਲੀ ਜਿਹੜੀ ਪਲੈਨਿੰਗ ਸੀ ਉਹ ਇਹੀ ਸੀ ਇਜ਼ਰਾਇਲ ਦੀ, ਉਹਨਾਂ ਨੇ ਤਾਂ ਹੀ ਟਰੰਪ ਨੂੰ ਉਹਨਾਂ ਕਿਹਾ, ਸੋਚਿਆ ਸੀਗਾ ਵੀ ਅਸੀਂ ਇੱਕ ਅੱਧਾ ਹਫ਼ਤਾ ਬੰਬ ਮਾਰਾਂਗੇ, ਬੰਬ ਮਾਰਾਂਗੇ ਤੇ ਪਰਜਾ ਜਿਹੜੀ ਉਹਦੇ ਖਿਲਾਫ਼ ਹੋ ਜਾਣੀ ਆ, ਤੇ ਉੱਥੇ ਰੌਲਾ ਰੱਪਾ ਪੈ ਜਾਣਾ ਤੇ ਅਸੀਂ ਜਾ ਕੇ ਆਗੂ ਉਗੂ ਮਾਰ ਦਿਆਂਗੇ ਤੇ ਜਾ ਕੇ ਸੰਭਾਲ ਲਵਾਂਗੇ। ਪਰ ਉਹ ਜਿਹੜੀ ਪਲੈਨਿੰਗ ਸੀ ਉਹ ਸਾਰੀ ਜਿਹੜਾ ਮਸਲਾ ਉਹ ਹੋਇਆ ਨੀ ਹੱਲ। ਇਹਦੇ ਵਿੱਚ ਖੱਕ ਸਾਹਿਬ ਦੀ ਬਹੁਤ ਵੱਡੀ ਜਿਹੜੀ ਗੱਲ ਇਹ ਸੀਗੀ, ਜਿੱਦਾਂ ਸਦਮ ਹੁਸੈਨ ਸੀਗਾ ਉਹ, ਜਾਂ ਲੀਬੀਆ ਦਾ ਸੀਗਾ ਮੁਹੰਮਦ ਖਦਾਫੀ ਸੀਗਾ, ਉਹ ਖੱਕ ਸਾਹਿਬ ਦੀ

0: ਕਿਸਮ ਦੀ ਡਿਕਟੇਟਰਸ਼ਿਪ ਤਾਂ ਅਸੀਂ ਨਹੀਂ ਕਹਿ ਸਕਦੇ ਉਹਨੂੰ, ਕਿਉਂਕਿ ਉਹ ਡਿਕਟੇਟਰਸ਼ਿਪ ਨਹੀਂ ਸੀ, ਰਾਜ ਤਾਂ ਖੈਰ ਵੋਟਾਂ ਦਾ ਹੀ ਸੀਗਾ, ਪਰ ਉਹਦੇ ਵਿੱਚ ਜਿਹੜੀ ਪਰਜਾ ਸੀ ਉੱਥੋਂ ਦੀ ਉਹ ਏਦਾਂ ਸਮਝਦੀ ਸੀ ਕਿ ਇੱਕੋ ਬੰਦੇ ਦਾ ਰਾਜ ਆ, ਇਸ ਕਰਕੇ ਉੱਥੇ ਜਿਹੜੀ ਪਰਜਾ ਸੀ ਭੜਕਵੇ ਇਰਾਨ ਆ ਜਿਹੜਾ, ਇਹਦੇ ਵਿੱਚ ਸਿਚੁਏਸ਼ਨ ਜਿਹੜੀ ਡਿਫਰੈਂਟ ਹੈ। ਹਾਂ ਹਾਂ, ਡੈਮੋਕਰੇਸੀ ਆ, ਸੋ ਇਸਲਾਮਿਕ ਰਿਪਬਲਿਕ ਉਹਨੂੰ ਤਾਂ ਹੀ ਕਹਿੰਦੇ ਆ, ਹੈ ਤਾਂ ਪਾਕਿਸਤਾਨ ਚ ਵੀ ਡੈਮੋਕਰੇਸੀ ਆ, ਪਰ ਉੱਥੇ ਵੀ ਡੈਮੋਕਰੇਸੀ ਦੇ ਰਾਜ
1: ਡੈਮੋਕਰੇਸੀ ਨਾ ਹੈਗੀ, ਪਰ ਡੈਮੋਕਰੇਸੀ ਸੁਣੋ ਜੀ ਕੀ ਮਸਲਾ, ਪਾਕਿਸਤਾਨ ਦੇ ਵਿੱਚ ਡੈਮੋਕਰੇਸੀ ਇਸ ਲਈ ਨਹੀਂ ਹੈਗੀ ਕਿਉਂਕਿ ਉੱਥੇ ਹਮੇਸ਼ਾ ਹੀ ਆਰਮੀ ਦਾ ਰਾਜ ਰਿਹਾ, ਆਰਮੀ ਜਿਹੜੇ ਪਸੰਦ ਆ, ਜਿਹੜੀ ਹੁਣ ਪਿਛਲੀ ਜਦੋਂ ਇਲੈਕਸ਼ਨ ਹੋਈ ਆ ਜਾ ਕੇ ਵੋਟਾਂ ਪਈਆਂ, ਵੋਟਾਂ ਦੇ ਵਿੱਚ ਧੱਕੇ ਦੇ ਨਾਲ ਹੀ ਖੋਈਆਂ ਗਈਆਂ ਵੋਟਾਂ, ਪਾੜ ਪੂੜ ਦਿੱਤੀਆਂ, ਜਿਹਨੂੰ ਜਿਤਾਉਣਾ ਸੀ ਉਹਨੂੰ ਜਿਤਾਤਾ, ਜਿੱਤੇ ਹੋਏ ਹਰਾਤ ਤੇ, ਉੱਥੇ ਡੈਮੋਕਰੇਸੀ ਨਹੀਂ ਹੈਗੀ, ਉੱਥੇ ਤਾਂ ਆਰਮੀ ਦਾ ਰਾਜ ਆ।
0: ਨਹੀਂ ਡਾਕਟਰ ਸਾਹਿਬ ਜੀ, ਨਾ ਉਸ ਮੁਲਕ ਦਾ ਇਸਲਾਮਿਕ ਰਿਪਬਲਿਕ ਪਾਕਿਸਤਾਨ ਨਹੀਂ ਆ ਹੈਗੀ, ਤਾਂ ਉੱਥੇ ਡੈਮੋਕਰੇਸੀ, ਪਰ ਉਹ ਅਸਲੀ ਡੈਮੋਕਰੇਸੀ ਨਹੀਂ, ਉਹਦਾ ਨਾਂ ਡੈਮੋਕਰੇਸੀ ਆ। ਹਾਂਜੀ, ਬਿਲਕੁਲ ਬਿਲਕੁਲ,
1: ਜਦੋਂ ਤੱਕ ਰਾਜ ਰਿਹਾ ਕਦੋਂ ਦਾ ਮੁਲਕ ਬਣਿਆ, ਮੈਨੂੰ ਮੈਂ ਕੋਈ ਵੀ ਸਰਕਾਰ 5 ਸਾਲ ਨੇ ਉਹਨਾਂ ਨੇ ਚੱਲਣ ਦਿੱਤੀ, ਆਰਮੀ ਨੇ
0: ਚੱਲਣ ਨਹੀਂ ਦਿੱਤੀ, ਬਿਲਕੁਲ
1: ਬਿਲਕੁਲ, ਉਹ ਆਪਣੀ ਮਰਜ਼ੀ ਦੇ ਜੱਜ ਵਾ, ਆਪਣੀ ਮਰਜ਼ੀ ਦੇ ਡਰਾ ਕੇ ਜੱਜਾਂ ਕੋਲ ਜੇ ਹੁਣ ਦੇਖੋ, ਇਮਰਾਨ ਖਾਨ ਨੂੰ ਅੰਦਰ ਦਿੱਤਿਆਂ ਨੂੰ ਬਿਨਾਂ ਗੱਲ ਤੋਂ ਕਈ ਸਾਲਾਂ ਤੋਂ ਉਹਨੂੰ ਅੰਦਰ ਦਿੱਤਾ,
0: ਕਈ ਸਾਲ ਹੋ ਗਏ, ਹਾਂਜੀ ਹਾਂਜੀ,
1: ਕਿਸੇ ਰੀਜ਼ਨ ਤੋਂ ਕੋਈ
0: ਕਿਸੇ ਗੱਲ ਤੋਂ ਨਹੀਂ,
1: ਉਹਨੂੰ ਨਵਾਜ਼ ਸ਼ਰੀਫ ਆ ਉਹ ਜਾ ਕੇ ਇੰਗਲੈਂਡ ਡਰਦਾ ਬੈਠਾ ਹੈਗਾ, ਆਰਮੀ ਪਤਾ ਨਹੀਂ ਇਹ ਮੁਲਕ ਨੂੰ ਕੀ ਹੋਏਗਾ, ਕਿਉਂ ਡੈਮੋਕਰੇਸੀ, ਲੋਕਾਂ ਲੋਕ ਬਹੁਤ ਤੰਗ ਆ ਜੀ, ਲੋਕ ਤੇ ਇਸ ਤੱਕ ਵੀ ਕਹਿਣ ਲੱਗ ਪਏ,
0: ਪਰਜਾ ਦੁਖੀ ਆ ਉੱਥੇ ਦੀ ਕੋਈ ਗੱਲ, ਇਹਦੇ ਚ ਕੋਈ ਸ਼ੱਕ ਨਹੀਂ,
1: ਇਸ ਤੱਕ ਵੀ ਕਹਿਣ ਲੱਗ ਪਏ ਆ ਕਿ ਭਾਈ ਤੁਸੀਂ ਇੰਡੀਆ ਮੋਦੀ ਸਾਹਿਬ ਸਾਨੂੰ ਵੀ ਨਾਲ ਹੀ ਲਾ ਲਓ,
0: ਹਾਂਜੀ ਉਹ ਲੜਾਈ ਲੈਣਾ ਚਾਹੀਦਾ, ਉਹਨੂੰ ਰਲੇ ਜਾਣਾ ਚਾਹੀਦਾ ਆਪਸ ਵਿੱਚ, ਖਾਕ ਸਾਹਿਬ ਜੀ ਉਹ ਕੋਈ ਏਡੀ ਬਹੁਤੀ ਗੱਲ ਨਹੀਂ ਹੈ,
1: ਕੱਪਖਾਨਾ ਹੀ ਰਹਿਣਾ ਜੀ, ਜਦੋਂ ਰਲ ਰੁਲੀ ਵੀ ਕਹਿਣਾ ਕੱਪਖਾਨਾ ਹੀ ਰਹਿਣਾ।
0: ਤੇ ਇਹਦੇ ਨਾਲ ਖਾਕ ਸਾਹਿਬ ਜਿਹੜੀ ਇਕਾਨਮੀ ਦੀ ਗੱਲ ਆਪਾਂ ਕਰਦੇ ਹਾਂ, ਹਾਲਾਤ ਆ ਜਿਹੜੇ ਉਹ ਜਿਹੜਾ ਆਪਾਂ UK ਕਹਿੰਦੇ ਆ, ਉਹਦੀ ਵੀ ਇਕਾਨਮੀ ਦੇ ਖਾਕ ਸਾਹਿਬ ਜੀ ਬਹੁਤ ਬੁਰੇ ਹਾਲ ਆ, ਉੱਥੇ ਵੀ ਜਿਹੜੀ ਆ ਉਹ
1: 5 ਨੰਬਰ ਤੋਂ 6ਵੇਂ ਨੰਬਰ ਤੇ ਆ ਗਈ ਆ ਜੀ।
0: ਹਾਂਜੀ ਉਹ ਚਾਈਨਾ ਖਿੱਚੀ ਜਾਂਦਾ ਨਾ ਸਾਰੀ ਦੁਨੀਆ ਦਾ, ਉਹ
1: ਟੈਕਨੋਲੋਜੀ ਆ ਚੀਮਾ ਸਾਹਿਬ ਬਹੁਤ ਜਿਆਦਾ, ਮੈਂ ਤਾਂ ਹੈਰਾਨ ਆ ਕਿ ਉਹਨਾਂ ਦੇ ਜਿਹੜੇ ਬੰਦੇ ਲੱਗੇ ਇਸ ਕੰਮ ਦੇ ਉੱਪਰ, ਉਹ ਤਾਂ ਖਿੱਚੀ ਜਾਂਦੇ ਹਰ ਚੀਜ਼ ਦੁਨੀਆ ਦੀ ਬਣ ਰਹੀ ਆ, ਉੱਥੇ ਹੱਦ ਹੋ ਗਈ ਬਹੁਤ ਜਿਆਦਾ, ਟੂ ਮੱਚ।
0: ਖਾਕ ਸਾਹਿਬ ਜੀ ਇਹ ਜਿਹੜੇ ਨਾ ਕੁਛ ਦੇਸ਼ ਹੁੰਦੇ ਆ, ਇੱਕ ਵਾਰੀ ਮੈਂ ਉਹ ਪੜ੍ਹਦਾ ਸੀਗਾ ਆਹ ਜਿਹੜਾ ਨਾ ਜਿੱਥੇ ਥਾਈਲੈਂਡ ਵਗੈਰਾ ਆ, ਕੰਬੋਡੀਆ, ਲਾਓਸ ਆ, ਇਹ ਜਿਹੜੇ ਕੰਟਰੀ ਆ, ਇਹਨਾਂ ਦੀਆਂ ਖਾਕ ਸਾਹਿਬ ਜੀ ਚੀਨ ਵਿੱਚ ਵੀ ਇੱਦਾਂ ਹੁੰਦਾ ਸੀ ਔਰ ਅੱਜ ਵੀ ਉਹ ਚੀਨ ਵਿੱਚ ਬਰਕਰਾਰ ਹੈਗਾ ਆ, ਉਹਨਾਂ ਦੀ ਖਾਕ ਸਾਹਿਬ ਜੀ ਇੱਕ ਨੀਤੀ ਸੀ, ਉਹ ਕਹਿੰਦੇ ਆ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਜਿੱਦਾਂ ਆਪਣੀ ਤੀਰਥ ਯਾਤਰਾ ਨੀ ਜਿਵੇਂ ਕਰਨ ਜਾਓ, ਉਹਨਾਂ ਦੇ ਵੀ ਇਹ ਸੀਗਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਆਪਣੇ ਦੇਸ਼ ਤੋਂ ਬਾਹਰ ਦੂਸਰੇ ਦੇਸ਼ਾਂ ਦੇ ਵਿੱਚ ਘੁੰਮ ਫਿਰ ਕੇ ਆਓ।
1: ਚੀਮਾ ਸਾਹਿਬ ਡਾਕਟਰ ਸਾਹਿਬ ਆ ਗਿਆ ਜੀ, ਆਪਾਂ ਕਰੀਏ ਉਹਨਾਂ ਦੇ ਨਾਲ ਗੱਲਬਾਤ, ਤੁਸੀਂ ਨਿਬੇੜਨੀ ਹੈ ਗੱਲ ਜਿਹੜੀ ਮਿੰਟ ਦੇ ਵਿੱਚ ਨਿਬੇੜ ਲੋ, ਮੈਂ ਘਰ ਲਓ ਜੀ ਚੀਮਾ ਸਾਹਿਬ ਵੀ ਜੋੜ, ਚੀਮਾ ਸਾਹਿਬ ਨਾਲ ਹੀ ਹੋ
0: ਜੀ? ਜੀ ਬਿਲਕੁਲ,
1: ਡਾਕਟਰ ਸਾਹਿਬ ਆ ਗਏ, ਦੋਨਾਂ ਦਾ ਪ੍ਰੋਗਰਾਮ ਚਾਲੂ ਕਰੀਏ ਫਿਰ।
0: ਹੋਰ
1: ਚਲੋ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਮੈਂ ਸਟਾਰਟਿੰਗ ਵਿਚ ਵੀ ਬੇਨਤੀ ਕਰ ਦਿੱਤੀ ਸੀ ਜਦੋਂ ਪ੍ਰੋਗਰਾਮ ਚਾਲੂ ਹੋਇਆ ਇਕ ਘੰਟਾ ਪਹਿਲਾਂ, ਕਿ ਭਾਈ ਦੋਸਤੋ ਪ੍ਰੋਗਰਾਮ ਡਾਕਟਰ ਸਾਹਿਬ ਦਾ ਬਹੁਤ ਲਾਹੇਵੰਦ ਆ, ਬਹੁਤ ਜਿਆਦਾ ਤੁਹਾਡੇ ਹੱਕ ਦੇ ਵਿਚ ਆ, ਤੁਹਾਡੀ ਸਚਾਈਆਂ ਜਿਹੜੀਆਂ ਡਾਕਟਰ ਸਾਹਿਬ ਦੱਸਦੇ ਆ ਕਿ ਸਰੀਰ ਹੁੰਦਾ ਕੀ ਹੈ, ਆਮ ਤੁਹਾਨੂੰ ਕਦੀ ਕੋਈ ਡਾਕਟਰ ਨਹੀਂ ਦੱਸਦਾ, ਤੁਸੀਂ ਡਾਕਟਰਾਂ ਕੋਲ ਜਾਂਦੇ ਵੀ ਹੈ ਨਾ ਤੇ ਉਹ ਲਾ ਕੇ ਥੋੜਾ ਬਹੁਤਾ ਚੈੱਕ ਕਰਕੇ ਉਹਦੀ ਇੱਕ ਗੋਲੀ ਫੜਾ ਦਿੰਦੇ ਆ, ਚਾਰ ਤਿੰਨ ਦਿਨ ਦੀ ਦਵਾਈ ਦੇ ਦਿੰਦੇ ਆ, ਖਾਲਾ ਤਾਂ ਫੇਰ ਆ ਜੀ, ਉਹਦੇ ਬਾਰੇ ਇੰਨਾ ਨੌਲੇਜ ਨਹੀਂ ਜਿੰਨਾ ਡਾਕਟਰ ਸਾਹਿਬ ਕੋਲ ਨੌਲੇਜ। ਮੈਂ ਨਹੀਂ ਕਹਿੰਦਾ ਕਿ ਤੁਸੀਂ ਇਲਾਜ ਇਹਨਾਂ ਕੋਲ ਕਰਾਉਣਾ ਜਾਂ ਕੀ ਕਰਨਾ, ਮੈਂ ਇਹ ਕਹਿ ਰਿਹਾ ਕਿ ਇਹਨਾਂ ਦੇ ਜਿਹੜੇ ਪ੍ਰੋਗਰਾਮ ਆ ਬਹੁਤ ਲਾਹੇਵੰਦ ਆ ਤੁਹਾਡੇ ਫੈਮਿਲੀ ਲਈ, ਤੁਹਾਡੇ ਗਾਂ ਬੱਚੇ ਵੀ ਸੁਣਦੇ ਆ, ਜੇ ਤੁਸੀਂ ਸੁਣਦੇ ਹੋ ਗਾਂ ਬੱਚੇ ਨੂੰ ਦੱਸ ਕੇ ਜਾਓਗੇ ਕਿ ਭਈ ਇਹ ਚੀਜ਼ਾਂ ਸਰੀਰ ਦੇ ਵਿੱਚ ਹੁੰਦੀਆਂ, ਇਹ ਪ੍ਰੋਬਲਮ ਹੋਵੇ ਤੇ ਇਹਦਾ ਮਤਲਬ ਇਹ ਹੁੰਦਾ, ਸੋ ਇਹ ਚੀਜ਼ਾਂ ਨੂੰ ਸੁਣਿਆ ਕਰੋ। ਉਹਨਾਂ ਦਾ ਫੇਸਬੁੱਕ ਵੀ ਹੈਗਾ, ਚੈਨਲ ਹੈਗਾ, ਤੁਸੀਂ ਉੱਥੇ ਵੀ ਫਰੈਂਡਸ਼ਿਪ ਜਾ ਕੇ ਕਰ ਸਕਦੇ ਹੋ, ਔਰ ਉਹਨਾਂ ਦਾ ਨੰਬਰ ਵੀ ਤਾਂ ਅਨਾਊਂਸ ਕਰ ਦਿੰਦੇ ਹੁੰਦੇ ਆ ਜਾਣ ਲੱਗੇ, ਤੇ ਤੁਸੀਂ ਜੇ ਕਿਤੇ ਲੋੜ ਪਵੇ, ਸਮਝੋ ਕਿ ਤੁਸੀਂ ਬਿਲਕੁਲ ਹੀ ਥੱਕ ਗਏ ਆ ਕਿ ਇਧਰੋਂ ਉਧਰੋਂ ਦਵਾਈਆਂ ਦੇ ਕੇ, ਇੱਕ ਵਾਰੀ ਅਜਮਾ ਕੇ ਦੇਖ ਲੈਣਾ ਚਾਹੀਦਾ, ਕਿੱਡਾ ਕੁ ਵੱਡੀ ਗੱਲ ਆ। ਥੈਂਕ ਯੂ ਸੋ ਮਚ,
0: ਬਿਲਕੁਲ ਬਿਲਕੁਲ
1: ਜੀ, ਆਇਆਂ ਡਾਕਟਰ ਸਾਹਿਬ।
0: ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ ਜੀ, ਮੈਂ ਤੁਹਾਡੇ ਤੋਂ ਪਹਿਲਾਂ ਇੱਕ ਗੱਲ ਨਿੱਕੀ ਜਿਹੀ ਕਰਨੀ ਆ, ਉਹ ਹੈਗੀ ਤਾਂ ਇਹਦੇ ਡਾਕਟਰ ਸਾਹਿਬ ਦੇ ਫੇਵਰ ਦੇ ਵਿੱਚ ਹੀ ਆ। ਉਹ ਨਾ ਅੱਗੇ ਮੈਂ ਇੱਥੇ ਕਈ ਇੱਕ ਮੇਰੇ ਨਾਲ ਕੰਮ ਕਰਦਾ ਹੁੰਦਾ ਸੀ ਮੁੰਡਾ, ਉਹਦੇ ਨਾ ਉਹ ਹਾਂਜੀ ਹਾਂਜੀ ਨਹੀਂ ਉਹ ਡਾਕਟਰ ਸਾਹਿਬ ਦੀ ਗੱਲ ਆਪਾਂ ਕਰਨੀ ਆ, ਤੇ ਉਹਦੇ ਵਿੱਚ ਇੱਦਾਂ ਸੀਗਾ ਉਹ ਬਿਮਾਰ ਹੋ ਗਿਆ ਤੇ ਉਹਦੀ ਇੱਕ ਅੱਖ ਨਾ ਜਿਹੜੀ ਉਹ ਭੈਣੀ ਜਿਹੀ ਹੋਣ ਲੱਗ ਪਈ ਸੀਗੀ, ਤੇ ਉਹ ਜਿੱਦਾਂ ਇਹ ਡਾਕਟਰ ਸਾਹਿਬ ਦੱਸਦੇ ਆ ਕਿੰਨੀ ਵਾਰੀ, ਦੋ ਤਿੰਨ ਵਾਰੀ ਇਹਨਾਂ ਨੇ ਦੱਸ ਲਿਆ ਕਿ ਜਦੋਂ ਬੱਚਾ ਪੈਦਾ ਹੁੰਦਾ ਉਹਦਾ ਜਿਹੜਾ ਹਾਰਟ ਹੁੰਦਾ ਨਾ ਉਹਦੇ ਜਿਹੜੇ ਦੋ ਵੱਖਰੇ ਵੱਖਰੇ ਹਿੱਸੇ ਹੁੰਦੇ ਉਹਨਾਂ ਦੇ ਵਿੱਚ ਇੱਕ ਸੁਰਾਖ ਹੁੰਦਾ ਤੇ ਉਹ ਸੁਰਾਖ ਆ ਜਿੱਦਾਂ ਜਿੱਦਾਂ ਬੱਚਾ ਵੱਡਾ ਹੁੰਦਾ 6-7 ਮਹੀਨੇ ਦੇ ਵਿੱਚ ਇਹਨਾਂ ਨੇ ਉਹ ਲਿਮਿਟ ਵੀ ਦੱਸੀ ਸੀ ਉਹ ਤਾਂ ਮੈਨੂੰ ਹੁਣ ਯਾਦ ਨੀ ਉਹ ਕਹਿੰਦੇ ਫਿਰ ਹੌਲੀ ਹੌਲੀ ਉਹ ਸੁਰਾਖ ਆ ਜਿਹੜਾ ਬੰਦ ਹੋ ਜਾਂਦਾ ਸੋ ਉਹ ਕਈਆਂ ਦੇ ਕੀ ਹੁੰਦਾ ਉਹ ਡਾਕਟਰ ਆ ਜਿਹੜੇ ਉਹ ਜਦੋਂ ਇਸ ਤਰ੍ਹਾਂ ਸੰਕਟ ਦੇ ਵਿੱਚ ਬੰਦਾ ਫਸਦਾ ਉਹਨੂੰ ਕਹਿੰਦੇ ਵੀ ਤੇਰੇ ਹਾਰਟ ਦੇ ਵਿੱਚ ਸੁਰਾਖ ਆ ਉਹਦਾ ਮਤਲਬ ਹੁਣ ਮੈਨੂੰ ਸਮਝ ਲੱਗਿਆ ਵੀ ਉਹ ਸੁਰਾਖ ਉਹੀ ਹੁੰਦਾ ਜਿਹੜੀ ਡਾਕਟਰ ਸਾਹਿਬ ਦੱਸਦੇ ਆ ਕਿ ਉਹ ਸੁਰਾਖ ਸਾਰਿਆਂ ਦੇ ਹੁੰਦਾ ਪਰ ਉਹ ਏਜ ਦੇ ਹਿਸਾਬ ਨਾਲ ਬੰਦ ਹੋ ਜਾਂਦਾ ਇਹ ਜਿਹੜੀ ਆ ਮੈਂ ਉਹ ਦੇਖੀ ਇੱਥੇ ਮੇਰੇ ਦੇਖਣ ਚ ਆਈ ਜਿਹੜੀ ਗੱਲਬਾਤ ਆ ਉਹ ਆ ਤੇ ਮੇਰੇ ਕਹਿਣ ਦਾ ਮਕਸਦ ਇਹ ਆ ਕਿ ਡਾਕਟਰ ਸਾਹਿਬ ਜਿਹੜਾ ਗਿਆਨ ਆਪਾਂ ਨੂੰ ਵੰਡਦੇ ਆ ਉਹਦਾ ਤੁਹਾਡੇ ਕੰਮ ਆ ਸਕਦਾ ਜਦੋਂ ਤੁਹਾਨੂੰ ਹੋਰ ਡਾਕਟਰ ਦੱਸਦੇ ਆ ਵੀ ਜਿਹੜੇ ਸੁਰਾਖ ਆ ਉਹਦਾ ਮਤਲਬ ਇਹ ਹੁੰਦਾ ਕਿ ਉਹ ਸੁਰਾਖ ਜਿਹੜਾ ਉਹ ਸੁਣਦਾ ਸਾਰਿਆਂ ਦੇ ਉਹ ਬੰਦ ਨਹੀਂ ਹੋਇਆ ਤੇ ਉਹਦਾ ਫਿਰ ਟ੍ਰੀਟਮੈਂਟ ਉਹ ਕਈ ਵਾਰੀ ਕਰ ਵੀ ਦਿੰਦੇ ਆ ਉਹਨੂੰ ਮਗਰਵਾਣੀ ਦੀ ਉਹਨੂੰ ਠੀਕ ਠੁਕ ਸਰਜਰੀ ਦੇ ਨਾਲ ਵੀ ਕਹਿੰਦੇ ਜੀ ਡਾਕਟਰ ਸਾਹਿਬ
1: ਜੀ ਡਾਕਟਰ
2: ਸਾਹਿਬ
0: ਫੋਰਾਮੈਨੋਵਲ ਹਾਂਜੀ
2: ਖਾਨੇ ਨੂੰ ਆਰਟਰੀਅਮ ਨੂੰ ਜਾਂਦਾ ਆ
0: ਜੀ
2: ਦੇ ਨਈਏ ਮਨਸਾਰ ਹੀ ਉਹ ਬਣਿਆ ਹੋਇਆ ਹੈਗਾ ਕਿਉਂਕਿ ਫੇਫੜੇ ਉਸ ਵੇਲੇ ਚੱਲਦੇ ਨਹੀਂ ਹੁੰਦੇ
0: ਬਿਲਕੁਲ
2: ਟ੍ਰੈਫਿਕ ਹੁੰਦੀ ਹੈ ਰਸਤਾ ਹੀ ਬੰਦ ਹੈਗਾ ਬੰਦ ਕਲੀ ਜਿਹਨੂੰ ਅਸੀਂ ਕਹਿੰਦੇ ਹਾਂ ਵੈਂਟ੍ਰੀਕਲ ਤੋਂ ਇੱਕ ਆਰਟਰੀ ਜਿਹੜੀ ਜਾਂਦੀ ਪਲਮੋਨਰੀ ਆਰਟਰੀ ਉਹ ਫੇਫੜਿਆਂ ਨੂੰ ਉਹ ਖੂਨ ਸਪਲਾਈ ਕਰਦੀ ਹੈ ਜਿਹੜਾ ਸਾਰੇ ਸਰੀਰ ਤੋਂ ਵਿਹਲਾ ਹੋ ਕੇ ਆਇਆ ਹੈ ਸਾਰੇ ਸਰੀਰ ਤੋਂ ਵਰਤਿਆ ਹੋਇਆ ਹੈ ਜਦੋਂ ਮਾਂ ਦੇ ਪੇਟ ਚ ਹੁੰਦਾ ਉਦੋਂ ਉਹ ਮਾਂ ਵੱਲੋਂ ਆ ਰਿਹਾ ਹੁੰਦਾ ਤੇ ਬੱਚੇ ਦੇ ਸਰੀਰ ਵੱਲੋਂ ਵੀ ਆ ਰਿਹਾ ਹੁੰਦਾ ਜਿਹੜਾ ਬੱਚੇ ਦਾ ਸਰੀਰ ਜਿੰਨਾ ਬਣ ਚੁੱਕਿਆ ਹੁੰਦਾ ਹੈ ਨਾ ਉਹਦੇ ਵਿੱਚ ਵੀ ਆ ਰਿਹਾ ਹੁੰਦਾ ਤੇ ਮਾਂ ਵੱਲੋਂ ਵੀ ਆ ਰਿਹਾ ਹੁੰਦਾ ਜਿਹੜਾ ਬੱਚੇ ਦੇ ਸਰੀਰ ਚੋਂ ਆ ਰਿਹਾ ਹੁੰਦਾ ਆ ਉਹਦੇ ਚ ਤੇ ਆਕਸੀਜਨ ਵੀ ਘੱਟ ਆ ਖੁਰਾਕ ਵੀ ਘੱਟ ਆ
0: ਬਿਲਕੁਲ
2: ਆ ਰਿਹਾ ਉਹਦੇ ਵਿੱਚ ਆਕਸੀਜਨ ਤੇ ਖੁਰਾਕ ਹੈਗੀ ਹੈ ਤੇ ਹੁਣ ਦੋਵੇਂ ਹੋ ਗਏ ਮਿਕਸ ਦੋਵੇਂ ਮਿਕਸ ਹੋਣ ਦੇ ਨਾਲ ਤੁਸੀਂ ਇਹ ਸਮਝ ਸਕਦੇ ਹੋ ਵੀ ਆਕਸੀਜਨ ਦੀ ਤੇ ਖੁਰਾਕ ਦੀ ਜਿਹੜੀ ਪਰਸੈਂਟੇਜ ਆ ਰੇਸ਼ੋ ਉਹ ਘੱਟ ਜੂਗੀ
0: ਬਿਲਕੁਲ
2: ਕਿਉਂਕਿ ਬੱਚੇ ਨੂੰ ਮਾਂ ਦੇ ਪੇਟ ਵਿੱਚ ਖੁਰਾਕ ਦੀ ਲੋੜ ਹੀ ਬੜੀ ਘੱਟ ਹੁੰਦੀ ਹੈ
0: ਬਿਲਕੁਲ ਬਿਲਕੁਲ
2: ਇਸ ਕਰਕੇ ਉਹ ਕੰਮ ਚੱਲਦਾ ਰਹਿੰਦਾ ਹੈਗਾ ਲੇਕਿਨ ਜਦੋਂ ਬੱਚਾ ਬਾਹਰ ਆਉਂਦਾ ਉਦੋਂ ਵਧਣਾ ਸ਼ੁਰੂ ਹੁੰਦਾ ਖਲਾ ਹੈ ਉਹਦੇ ਸਾਹਮਣੇ ਜਿੰਨਾ ਮਰਜ਼ੀ ਫੈਲ ਜਾਵੇ ਪਰ ਉਹਦੇ ਮੁਤਾਬਕ ਉਹਦੀ ਖੁਰਾਕ ਵੀ ਵੱਧ ਜਾਂਦੀ ਹੈ
0: ਬਿਲਕੁਲ ਬਿਲਕੁਲ
2: ਇਹ ਸੁਰਾਖ ਉਹਨੂੰ ਕਹਿੰਦੇ ਨੇ ਫੋਰਾਮੈਨੋਵਲ ਪੇਟੈਂਟ ਜੇ ਖੁਰਾਕ ਰਹਿ ਜਾਵੇ ਸੁਰਾਖ ਬੰਦ ਨਾ ਹੋਵੇ ਜਿਹੜਾ ਕਿ ਨਿਯਮਤ ਤੌਰ ਤੇ ਬੰਦ ਹੋਣਾ ਚਾਹੀਦਾ ਮੈਂ ਉਹਦੇ ਸਧਾਰਨ ਤੌਰ ਤੇ ਦੱਸਿਆ ਸੀਗਾ ਤੁਸੀਂ ਹੁਣ ਗੱਲ ਕੀਤੀ ਤੇ ਮੈਂ ਫਿਰ ਇਸ ਕਰ ਦਿੰਦਾ ਕਿ ਜੇ ਤੇ ਬਾਲਟੀ ਦੇ ਵਿੱਚ ਪਾਣੀ ਆਈ ਜਾਵੇ ਉਪਰੋਂ ਤੇ ਬਾਲਟੀ ਭਰ ਜਾਵੇ ਤੇ ਉਛਲਣੀ ਸ਼ੁਰੂ ਹੋ ਜਾਵੇ
0: ਬਿਲਕੁਲ
2: ਬਾਲਟੀ ਉਛਲੂਗੀ ਤੇ ਆਟੋਮੈਟਿਕਲੀ ਕਿਸੇ ਪਾਸੇ ਜਿਸ ਪਾਸੇ ਉਲਟ ਜਾ ਸਕਦੀ ਜਾਊਗੀ
0: ਹਾਂਜੀ
2: ਇਹ ਜਿਹੜੀ ਬਾਲਟੀ ਹੈ ਰਾਈਟ ਐਟਰੀਅਮ ਹੈ ਜਿਹਦੇ ਵਿੱਚ ਸਾਰਾ ਖੂਨ ਇਕੱਠਾ ਹੋ ਕੇ ਆ ਰਿਹਾ ਹੁਣ ਤਾਂ ਬੱਚੇ ਦੇ ਸਰੀਰ ਤੋਂ ਹੀ ਆ ਰਿਹਾ ਬਾਹਰ ਆ ਗਿਆ ਬੱਚਾ
0: ਬਿਲਕੁਲ
2: ਔਰ ਉਹ ਬਾਲਟੀ ਦੇ ਵਿੱਚ ਇੱਕ ਸੁਰਾਖ ਹੈਗਾ ਆ ਜਿਹੜਾ ਸੱਜੇ ਪਾਸੇ ਖੱਬੇ ਖਾਨੇ ਨੂੰ ਜਾਂਦਾ ਹੈਗਾ ਤੇ ਹੁਣ ਉਹਦੇ ਚ ਜਾਈ ਜਾਂਦਾ ਸੀਗਾ ਹੁਣ ਕੀ ਹੋਇਆ ਜਦੋਂ ਬੱਚਾ ਪੈਦਾ ਹੋ ਗਿਆ ਤੇ ਬਾਹਰ ਆ ਗਿਆ ਉਸ ਵੇਲੇ ਹੇਠਾਂ ਵਾਲਾ ਹਿੱਸਾ ਜਦੋਂ ਬੱਚਾ ਚੀਕਿਆ ਰੋਇਆ ਜਦੋਂ ਉਹਦੇ ਤੇ ਇਨਵਾਇਰਮੈਂਟ ਦਾ ਪ੍ਰੈਸ਼ਰ 480 mm ਦਾ ਪਿਆ ਉਹ ਇਕਦਮ ਉਚੀਕਿਆ ਜਦੋਂ ਚੀਕਿਆ ਤੇ ਉਹਦੇ ਨਾਲ ਹਵਾ ਭਰ ਗਈ ਅੰਦਰ ਹਵਾ ਭਰ ਗਈ ਫੇਫੜੇ ਖੁੱਲ ਗਏ ਫੇਫੜੇ ਖੁੱਲ ਗਏ ਤੇ ਉਹ ਜਿਹੜਾ ਰਸਤਾ ਬੰਦ ਸੀ ਬੰਦ ਗਲੀ ਵਾਲਾ ਪਲਮੋਨਰੀ ਆਰਟਰੀ ਵਾਲਾ ਰਾਈਟ ਵੈਂਟ੍ਰੀਕਲ ਤੋਂ ਫੇਫੜਿਆਂ ਨੂੰ ਜਾਣ ਵਾਲੀ ਨਾਲੀ ਉਹ ਖੁੱਲ ਗਈ ਕਿਉਂਕਿ ਅੱਗੇ ਨੂੰ ਰਸਤਾ ਮਿਲ ਗਿਆ ਹੁਣ ਜਿਹੜੀ ਐਟਰੀਅਮ ਵਾਲੀ ਗੱਲ ਸੀ ਜਿਹਦੇ ਚੋ ਐਟਰੀਅਮ ਟੂ ਐਟਰੀਅਮ ਇੱਕ ਸੁਰਾਖ ਸੀ ਉਬਲੀ ਜਿਵੇਂ ਪਾਣੀ ਭਰ ਗਿਆ ਬਾਲਟੀ ਤੇ ਉਛਲ ਰਿਹਾ ਸੀਗਾ ਹੁਣ ਬਾਲਟੀ ਦੇ ਹੇਠਾਂ ਸੁਰਾਖ ਹੋ ਜਾਊਗਾ ਤੇ ਫਿਰ ਤੇ ਉਧਰ ਪਾਸੇ ਨਹੀਂ ਜਾਊਗੇ ਨਾ
0: ਜੀ
2: ਕੁਦਰਤੀ ਨਿਯਮ ਦੇ ਮੁਤਾਬਕ ਹੀ ਕੁਦਰਤ ਨੇ ਐਸਾ ਬਣਿਆ ਹੋਇਆ ਆ ਕਿ ਜਦੋਂ ਰਾਈਟ ਵੈਂਟ੍ਰੀਕਲ ਦਾ ਜਿਹੜਾ ਉਹ ਮਾਈਟਰ ਵਾਲਵ ਹੈਗੇ ਨੇ ਜਿਹੜੀ ਟਾਈਕਸਪਟ ਵਾਲਵ ਹੈਗੇ ਨੇ ਜਦੋਂ ਉਹ ਖੁੱਲ ਗਏ ਤੇ ਪਾਣੀ ਤੇ ਹੇਠਾਂ ਜਾਣਾ ਸ਼ੁਰੂ ਹੋ ਗਿਆ
0: ਜੀ
2: ਔਰ ਉੱਥੋਂ ਫਿਰ ਫੇਫੜਿਆਂ ਨੂੰ ਜਾਣਾ ਸ਼ੁਰੂ ਹੋ ਗਿਆ ਇਹਦਾ ਮਤਲਬ ਹੈ ਵੀ ਉਹ ਉੱਪਰ ਵਾਲੇ ਸੁਰਾਖ ਦਾ ਜਿਹੜਾ ਉਹ ਰਸਤਾ ਸੀਗਾ ਉਹ ਗਲੀ ਬੰਦ ਹੋ ਗਈ ਹੌਲੀ
0: ਹੌਲੀ
2: ਬੰਦ ਹੋ ਜਾਣਾ ਉਹਦਾ ਕੰਮ ਕੋਈ ਨਹੀਂ ਰਹਿ ਗਿਆ
0: ਜੀ ਡਾਕਟਰ ਸਾਹਿਬ ਇੱਕ ਹੋਰ ਸਵਾਲ ਪੈਦਾ ਹੋ ਗਿਆ ਉਹ ਇਹ ਆ ਕਿ ਇਹ ਦੱਸੋ ਕਿ ਬੱਚਾ ਜਦੋਂ ਕਨਸੀਵ ਹੁੰਦਾ ਆ ਜਦੋਂ ਕਨਸੀਵ ਹੁੰਦਾ ਆ ਬੱਚਾ ਜਦੋਂ ਮਦਰ ਪ੍ਰੈਗਨੈਂਟ ਹੁੰਦੀ ਆ ਉਸ ਤੋਂ ਉਸ ਦਿਨ ਤੋਂ ਗਿਣ ਕੇ ਕਿੰਨੇ ਕੁ ਸਮੇਂ ਬਾਅਦ ਜਿਹੜਾ ਬੱਚੇ ਦੇ ਅੰਦਰ ਬਲੱਡ ਸਰਕੂਲੇਸ਼ਨ ਸ਼ੁਰੂ ਹੋ ਜਾਂਦਾ
2: ਮੈਂ ਤੁਹਾਨੂੰ ਦੱਸਿਆ ਸੀ ਕਿ ਹਾਰਟ ਦੀ ਬਣਤਰ ਜਿਹੜੀ ਹੈ 5ਵੇਂ ਵੀਕ ਚ ਬਣ ਜਾਂਦੀ ਹੈ
0: 5ਵੇਂ ਵੀਕ ਚ ਓਕੇ
2: 5ਵੇਂ ਵੀਕ ਦੇ ਵਿੱਚ ਇਹ ਸ਼ੁਰੂਆਤ ਜਿਹੜੀ ਹੋ ਜਾਂਦੀ ਹੈ ਔਰ 20ਵੇਂ ਹਫ਼ਤੇ ਤੱਕ ਜਦੋਂ ਜਿਹਨੂੰ ਅਸੀਂ 5ਵਾਂ ਮਹੀਨਾ ਕਹਿੰਦੇ ਹਾਂ ਉਦੋਂ ਤੱਕ ਇਹ ਪੂਰਾ ਕੰਮ ਕਰਨ ਯੋਗ ਹੋ ਜਾਂਦਾ ਤੇ ਆਪਣਾ ਕੰਮ ਕਰ ਰਿਹਾ ਹੁੰਦਾ ਆ ਬੱਚੇ ਦੇ ਅੰਗ ਸਾਰੇ ਬਣ ਚੁੱਕੇ ਹੁੰਦੇ ਨੇ ਔਰ ਉਸ ਵੇਲੇ ਇਹ ਪੂਰੀ ਸਪਲਾਈ ਕਰ ਰਿਹਾ ਹੁੰਦਾ ਆ ਔਰ ਅਸੀਂ ਸਟੈਥੋਸਕੋਪ ਨਾਲ 5ਵੇਂ ਮਹੀਨੇ ਆਮ ਤੌਰ ਤੇ ਪੇਟ ਤੋਂ ਸਟੈਥੋਸਕੋਪ ਲਾ ਕੇ ਵੇਖਦੇ ਆ ਵੀ ਬੱਚੇ ਦਾ ਦਿਲ ਧੜਕ ਰਿਹਾ, ਪਹਿਲਾਂ ਵੀ ਰਿਹਾ ਹੁੰਦਾ ਹੈ, 16 ਵੀਕ ਦੇ ਵਿਚ ਵੀ ਇਹ ਬੱਚਾ ਦਾ ਦਿਲ ਜਿਹੜਾ ਧੜਕਣਾ ਸ਼ੁਰੂ ਹੋ ਗਿਆ ਹੁੰਦਾ ਹੈ, ਲੇਕਿਨ ਉਦੋਂ ਸਾਨੂੰ ਇਸ ਸਟੈਥੋਸਕੋਪ ਦੇ ਨਾਲ ਕਈ ਵਾਰ ਸੁਣਾਈ ਨਹੀਂ ਦਿੰਦਾ, ਸਪੈਸ਼ਲ ਡਿਵਾਈਸਿਸ ਦੇ ਨਾਲ ਅਸੀਂ ਉਦੋਂ ਵੀ ਵੇਖ ਲੈਂਦੇ ਹਾਂ ਕਿ ਬੱਚੇ ਹਾਰਟ ਜਿਹੜਾ ਹੁਣ ਪੂਰਾ ਕੰਮ ਕਰ ਗਿਆ, ਜਿਹੜਾ ਪੰਜਵਾਂ ਵੀਕ ਤੁਸੀਂ ਕਿੱਥੋਂ ਗਿਣੋਗੇ, ਫਸਟ ਡੇ ਆਫ ਲਾਸਟ ਮੈਂਸਟੂਏਸ਼ਨ, ਪ੍ਰੈਗਨੈਂਟ ਹੋਣ ਤੋਂ ਵੀ ਪਹਿਲਾਂ, ਅਜੇ ਪਤਾ ਨੀ ਕਿ ਪ੍ਰੈਗਨੈਂਟ ਹੋਊਗੀ ਨੀ ਹੋਊਗੀ, ਉਸ ਤੋਂ ਪਹਿਲਾਂ ਤੋਂ ਲੈ ਕੇ ਅਸੀਂ ਉਹ ਗਿਣਤੀ ਸ਼ੁਰੂ ਕੀਤੀ ਆ, ਤੇ ਜਦੋਂ ਉਹਦਾ ਪੰਜਵਾਂ ਵੀਕ ਹੋਏਗਾ, ਭਾਵੇਂ ਇੱਕ ਮਹੀਨਾ ਤੇ ਪੂਰਾ ਹੋ ਗਿਆ, 4 ਵੀਕ ਤੇ ਉਹਨੂੰ ਮੈਂਸਰ ਨਹੀਂ ਆਏ, 1 ਵੀਕ ਅੱਗੇ ਲੰਘ ਗਿਆ, ਉਸ ਵੇਲੇ ਇਸ ਚੀਜ਼ ਦੀ ਬਣਤਰ ਬਣਨੀ ਸ਼ੁਰੂ ਹੋ ਗਈ। ਆਪਾਂ ਗੁਰਬਾਣੀ ਦਾ ਰੈਫਰੰਸ ਵੀ ਦਿੱਤਾ ਸੀ ਨਾ, ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰੀ ਜਗਾ ਕੇ ਕਰ ਧਰਿਆ, ਰੱਬ ਨੇ ਦੇਖਿਆ ਵੀ ਬਣਤਰ ਤੇ ਮੈਂ ਬਣਾ ਦਿੱਤੀ ਤੇ ਹੁਣ ਇਹਨੂੰ ਰੋਟੀ ਤਾਂ ਦੇਣੀ ਦੇਣੀ,
0: ਬਿਲਕੁਲ ਬਿਲਕੁਲ ਦੇਣ
2: ਵਾਸਤੇ ਉਹਨੇ ਬੰਦੋਬਸਤ ਕਰ ਦਿੱਤਾ ਉਸੇ ਵੇਲੇ। ਸੋ ਬਾਕੀ ਚੀਜ਼ਾਂ ਜਿਹੜੀਆਂ ਜਿਵੇਂ ਹੱਡੀਆਂ ਨੇ, ਤੇ ਹੱਡੀਆਂ ਦੀ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਸਾਡੀ ਅਸਲੀ ਦੀ ਹੱਡੀ ਹੈ, ਜਿਵੇਂ ਬੀਮ ਬਣਾਉਣਾ ਉੱਪਰ ਬਣਾਉਣ ਵਾਸਤੇ, ਉਹ 6ਵੇਂ ਵੀਕ ਤੇ ਸ਼ੁਰੂ ਹੋ ਜਾਂਦੀ ਹੈ, ਰੀੜ ਦੀ ਹੱਡੀ ਜਿਹੜੀ ਹੈ ਉਹ 6ਵੇਂ ਵੀਕ ਤੋਂ ਵੀ ਪਹਿਲਾਂ ਸਟਾਰਟ ਹੋ ਜਾਂਦੀ ਹੈ, ਬ੍ਰੇਨ ਦੀ ਜਿਹੜੀ ਬਣਤਰ ਆ ਉਹ ਵੀ ਇਸ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈਗੀ, ਤੇ ਸਭ ਤੋਂ ਪਹਿਲਾਂ ਬ੍ਰੇਨ ਦੀ ਬਣਤਰ, ਫਿਰ ਇਹ ਜਿਹੜੀ ਵਰਟੀਬਰਲ ਕਾਲਮ ਦਾ ਜਿਹੜਾ ਪਾਣੀ ਹੈ, ਜਾਲਾ, ਇਹ ਬਣਨਾ ਸ਼ੁਰੂ ਹੋ ਜਾਂਦਾ ਹੈ, 6ਵੇਂ ਵੀਕ ਜਿਹੜੀ ਹੈ ਕਲੈਰੀਕਲ ਦੀ ਹੱਡੀ ਬਣਨੀ ਸ਼ੁਰੂ ਹੋ ਜਾਂਦੀ ਹੈ, ਤੇ ਇਸੇ ਤਰ੍ਹਾਂ ਇਹ ਜਿਹੜਾ ਹਾਰਟ ਆ ਇਹ 5ਵੇਂ ਵੀਕ ਦੇ ਵਿਚ ਸ਼ੁਰੂ ਹੋ ਜਾਂਦਾ ਹੈ,
0: ਪੰਪ ਕਰਨਾ ਸ਼ੁਰੂ ਕਰ ਦਿੰਦਾ ਮਤਲਬ,
2: ਹਾਂਜੀ ਬਣਨਾ ਸ਼ੁਰੂ ਹੋ ਜਾਂਦਾ ਉਸ ਵੇਲੇ, ਔਰ ਇਹਦੇ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਚੈਂਬਰ ਟਿਊਬਰ ਜਿਹੇ ਹੌਲੀ ਹੌਲੀ ਹਰੇਕ ਇੱਕ ਵੀਕ ਦੇ ਵਿਚ ਇਹਦੀ ਡਿਵੈਲਪਮੈਂਟ ਹੁੰਦੀ ਜਾਂਦੀ ਹੈ, ਔਰ ਅੱਜ ਕੱਲ ਤੇ ਹੁਣ ਬਹੁਤ ਸਾਰਾ ਰਿਕਾਰਡ ਕਰ ਰਹੇ ਨਾ ਮੈਡੀਕਲ ਸਾਇੰਸ ਨੇ, ਪਹਿਲਾਂ ਨਹੀਂ ਪਤਾ ਹੁੰਦਾ, ਅੱਜ ਜੋ ਕੁਝ ਅਸੀਂ ਬੋਲ ਰਹੇ ਹਾਂ ਇਹ ਸਾਰਾ ਮੈਡੀਕਲ ਸਾਇੰਸ ਦੀ ਰਿਸਰਚ ਦੇ ਮੁਤਾਬਕ ਹੈ ਨਾ, ਵੀ ਕੀ ਹੋਇਆ ਅਸੀਂ ਦੇਖਦੇ ਹਾਂ ਇੱਕ ਹਫਤੇ ਦੇ ਬਾਅਦ ਜਿਹੜੀਆਂ ਚੇਂਜਸ ਆ ਜਾ ਰਹੀਆਂ, ਕੰਨ ਕਦੋਂ ਬੰਦ ਨੇ, ਨੱਕ ਕਦੋਂ ਬੰਦ ਆਏ, ਅੱਖਾਂ ਕਦੋਂ ਖੁੱਲਦੀਆਂ ਨੇ, ਇਹ ਸਾਰੀਆਂ ਗੱਲਾਂ ਅਸੀਂ ਉਸ ਚੀਜ਼ ਤੋਂ ਉਸ ਸਟੱਡੀ ਤੋਂ ਦੇਖਦੇ ਹਾਂ, ਠੀਕ ਹੈ, ਇਹਦੇ ਮੁਤਾਬਕ ਕੀ ਜਦੋਂ ਬੱਚਾ ਬਾਹਰ ਆ ਗਿਆ ਉਸ ਵੇਲੇ ਜਿਸ ਤਰੀਕੇ ਦੇ ਮੁਤਾਬਕ ਨੈਚੁਰਲ ਪ੍ਰੋਸੈਸ ਹੈ ਨਾ ਕਿ ਬਾਹਰ ਦੇ ਪ੍ਰੈਸ਼ਰ, ਅੰਦਰ ਜਦੋਂ ਸੀ ਬੱਚਾ ਉਦੋਂ ਮਾਂ ਦੇ ਪੇਟ ਦੀਆਂ ਮਾਸਪੇਸ਼ੀਆਂ ਜਿਨ੍ਹਾਂ ਨੂੰ ਰੈਕਟਸ ਅਬਡੋਮੀਨਸ ਕਹਿੰਦੇ ਆ, ਓਬਲੀਕ ਅਬਡੋਮੀਨਸ ਕਹਿੰਦੇ ਆ, ਟ੍ਰਾਂਸਵਰਸ ਅਬਡੋਮੀਨਸ ਕਹਿੰਦੇ ਆ, ਇਹ ਮਾਸਪੇਸ਼ੀਆਂ ਪਲੱਸ ਹੇਠਾਂ ਬੱਚੇਦਾਨੀ, ਬੱਚੇਦਾਨੀ ਦੇ ਫਿਰ ਅੱਗੇ 3 ਲੇਅਰ, ਇੱਕ ਨੂੰ ਅਸੀਂ ਬਰਾਡ ਲਿਗਾਮੈਂਟ ਕਹਿੰਦੇ ਆ, ਇੱਕ ਨੂੰ ਅਸੀਂ ਮਸਕੂਲਰ ਮਾਇਓਮੈਟ੍ਰੀਅਮ ਕਹਿੰਦੇ ਆ, ਇੱਕ ਨੂੰ ਅਸੀਂ ਇੰਡੋਮੈਟ੍ਰੀਅਮ ਕਹਿੰਦੇ ਆ, 3 ਲੇਅਰ ਹੋ ਗਏ, ਉਸ ਤੋਂ ਬਾਅਦ ਫਿਰ ਬੱਚਾ ਅੰਦਰ ਲਪੇਟਿਆ ਹੋਇਆ ਇੱਕ ਸੈਕ ਦੇ ਵਿਚ ਜਿਹਨੂੰ ਅਸੀਂ ਕਹਿੰਦੇ ਆ ਐਮਨਿਓਟਿਕ ਸੈਕ, ਉਸ ਐਮਨਿਓਟਿਕ ਸੈਕ ਦੇ ਵਿਚ ਪਾਣੀ ਭਰਿਆ ਹੋਇਆ ਤੇ ਉਹਦੇ ਵਿਚ ਬੱਚਾ ਲੇਟ ਰਿਹਾ ਹੈਗਾ, ਹਿਸਾਬ ਲਾ ਲੋ ਵੀ ਇੰਨੇ ਸਾਰੇ ਦਰਵਾਜੇ ਹੈਗੇ ਨੇ, ਇੰਨੇ ਸਾਰੇ ਪਰਦੇ ਹੈਗੇ ਨੇ ਜਿਸ ਕੀ ਕੁਦਰਤ ਨੇ ਪ੍ਰੋਟੈਕਸ਼ਨ ਕੀਤੀ ਹੈ ਉਹਦੀ, ਕਿ ਜਿਹੜਾ ਬਾਹਰਲਾ ਇਨਵਾਇਰਮੈਂਟ ਹੈ ਨਾ ਉਹਦਾ ਇਸ ਬੱਚੇ ਤੇ ਅਸਰ ਨਾ ਹੋਵੇ, ਪਰ ਜਦੋਂ ਹੀ ਬੱਚੇ ਦਾ ਸਿਰ ਜਾਂ ਬੱਚੇ ਦਾ ਨੱਕ ਮੂੰਹ ਕੁਛ ਬਾਹਰ ਆਉਂਦਾ ਆ ਉਸੇ ਵੇਲੇ ਹੀ ਇਹ ਪ੍ਰੈਸ਼ਰ ਉਹਦੇ ਤੇ ਪੈਂਦਾ ਆ ਬਾਹਰਲੇ ਇਨਵਾਇਰਮੈਂਟ ਦਾ, ਸਾਡਾ ਇਨਵਾਇਰਮੈਂਟ ਜਿਹੜਾ ਜਿਹਦੇ ਅਸੀਂ ਸਾਹ ਲੈ ਸਕਦੇ ਹਾਂ ਉਹ 480 mm ਮਰਕਰੀ ਦਾ ਪ੍ਰੈਸ਼ਰ ਹੈਗਾ ਹੀ ਹੈਗਾ, ਜਿਵੇਂ ਮੱਛੀਆਂ ਪਾਣੀ ਚ ਰਹਿ ਸਕਦੀਆਂ ਨੇ, ਬਾਹਰ ਬਹੁਤਾ ਜਿੰਦਾ ਨਹੀਂ ਰਹਿਣਗੀਆਂ, ਅਸੀਂ ਪਾਣੀ ਚ ਨਹੀਂ ਰਹਿ ਸਕਦੇ, ਸਾਡੀ ਖੁਰਾਕ ਹੋਣੀ, ਆਕਸੀਜਨ ਦੀ ਪੂਰੀ ਨਹੀਂ ਹੋਣੀ, ਸਾਡੇ ਵਾਸਤੇ ਇਨਵਾਇਰਮੈਂਟ ਇਹ ਕੁਦਰਤ ਨੇ ਬਣਾਇਆ ਹੋਇਆ ਔਰ ਇਹਦੇ ਵਿਚ ਅਸੀਂ ਰਹਿ ਸਕਦੇ ਹਾਂ, ਤੇ ਹੁਣ ਇਹ ਵਿਚਾਰਾ ਆ ਗਿਆ ਇੱਕ ਫ੍ਰੀ ਹਾਲਾਤ ਦੇ ਵਿਚੋਂ ਇਸ ਪ੍ਰੈਸ਼ਰ ਦੇ ਵਿਚ, ਤੇ ਉਹਦੇ ਨਾਲ ਇਕਦਮ ਉਹਦੀ ਚੀਕ ਨਿਕਲਦੀ ਹੈ, ਤੇ ਜਦ ਤੱਕ ਬੱਚੇ ਦੀ ਚੀਕ ਨਹੀਂ ਨਿਕਲੀ ਅਸੀਂ ਵਧਾਈ ਨਹੀਂ ਦਿੰਦੇ, ਬੱਚਾ ਚੀਕਦਾ ਫਿਰ ਵਧਾਈ ਦਿੰਦੇ, ਭਾਈ ਵਧਾਈ ਹੋਵੇ,
0: ਹਾਂਜੀ
2: ਇਹ ਹੈ ਤਾਂ ਨੈਚੁਰਲ ਪ੍ਰੋਸੈਸ ਨਾ,
0: ਔਰ ਬਿਲਕੁਲ ਬਿਲਕੁਲ
2: ਚੀਜ਼ਾਂ ਚਾਲੂ ਹੋ ਗਈਆਂ, ਇੱਕ ਤਾਂ ਫੋਰਾਮੈਨ ਓਵਲ ਦਾ ਕੰਮ ਖਤਮ ਹੋ ਗਿਆ, ਦੂਜਾ ਖੂਨ ਦੇ ਜਿਹੜੀ ਪਲਮੋਨਰੀ ਆਰਟਰੀ ਸੀਗੀ ਬੰਦ ਪਈ ਸੀ ਵਿਚਾਰੀ, ਕੰਮ ਕੋਈ ਨੀ ਸੀ ਉਹਦਾ, ਉਹ ਖੁੱਲ ਗਈ, ਚੌਥਾ ਜਿਹੜੇ ਸਾਡੇ ਫੇਫੜੇ ਵਿਚਾਰੇ ਬੰਦ ਪਏ ਸੀ, ਬਲੈਡਰ ਬੰਦ ਪਿਆ ਸੀਗਾ ਉਹ ਖੁੱਲ ਗਿਆ, ਇਹ ਸਾਰੀ ਆਵਾਜਾਈ ਆ ਗਈ, ਤੇ ਬਲੈਡਰ ਤੋਂ ਬਾਅਦ ਫੇਫੜਿਆਂ ਚ ਆਇਆ ਹੋਇਆ ਖੂਨ ਉਹ ਵਾਪਸ ਫਿਰ ਹਾਰਟ ਨੂੰ ਜਾਣਾ ਸ਼ੁਰੂ ਹੋ ਗਿਆ, ਉਹ 4 ਜਿਹੜੀਆਂ ਸੀਗੀਆਂ ਵੇਨਸ ਉਹ ਵੀ ਖੁੱਲ ਗਈਆਂ, ਹਾਂਜੀ ਇੰਨਾ ਕੁਛ ਜਿਹੜਾ ਹੈ ਇਕਦਮ ਉਸ ਪ੍ਰੈਸ਼ਰ ਦੇ ਕਰਕੇ ਬੱਚੇ ਦੀ ਇੱਕ ਚੀਕ ਮਾਰਨ ਦੇ ਨਾਲ ਖੁੱਲ ਜਾਂਦਾ ਹੈ
0: ਜੀ। ਡਾਕਟਰ ਸਾਹਿਬ ਇਹਦੇ ਉੱਪਰ ਵੀ ਜਿਹੜੀਆਂ ਗੱਲਾਂ ਅਜੇ ਵੀ ਜਿਹੜੀਆਂ ਮੈਡੀਕਲ ਪ੍ਰੋਫੈਸ਼ਨ ਨੂੰ ਨਹੀਂ ਪਤਾ, ਕੁਛ ਚੀਜ਼ਾਂ ਐਸੀਆਂ ਅਜੇ ਵੀ ਹੋਣਗੀਆਂ ਜਿਨ੍ਹਾਂ ਦੇ ਬਾਰੇ ਦੇ ਵਿੱਚ ਅਜੇ ਵੀ ਗਿਆਨ ਨਹੀਂ ਹੈਗਾ, ਇਸ ਜਿਹੜੀ ਸਾਇੰਸ ਜਾਂ ਟੈਕਨੋਲੋਜੀ ਹੈਗੀ ਆ, ਬਹੁਤ
2: ਰਿਸਰਚ ਤੇ ਕਦੀ ਖਤਮ ਹੋਣੀ ਨੀ,
0: ਬਿਲਕੁਲ
2: ਕਾਰਨ ਇਹ ਆ ਕਿ ਅਸੀਂ ਨਾ ਕੀ ਲੈਂਦੇ ਹਾਂ ਰਿਸਰਚ, ਇਹਦਾ ਮਤਲਬ ਕੁਛ ਹੋ ਤਾਂ ਚੁੱਕਿਆ
0: ਪਹਿਲਾਂ ਹੈਗਾ ਬਿਲਕੁਲ ਬਿਲਕੁਲ ਬਿਲਕੁਲ
2: ਹੈ ਪਹਿਲਾਂ ਪਰ ਸਾਡੀ ਸਮਝ ਹੁਣ ਆਇਆ ਹੈ
0: ਅਸੀਂ ਖੋਜ
2: ਕਰਦੇ ਰਹੇ ਤੇ ਸਾਨੂੰ ਆਹ ਪਤਾ ਲੱਗਾ ਅਸੀਂ ਉਹਨੂੰ ਕਹਿੰਦੇ ਰੀ ਸਰਦੇ
0: ਹਾਂਜੀ ਹਾਂਜੀ
2: ਜਾਰਜ ਸਟੀਫਨ ਸਾਨੂੰ ਜਦ ਪਤਾ ਲੱਗਾ ਵੀ ਭਾਵ ਦੇ ਵਿਚ ਇਹ ਪਾਵਰ ਹੈਗੀ ਹੈ ਉਹ ਕਹਾਣੀ ਕਿਉਂ ਜਾਣਾ ਹੈਗਾ ਆ
0: ਉਹਨੂੰ
2: ਪਤਾ ਲੱਗਾ ਤੇ ਉਹਨੇ ਭਾਵ ਦਾ ਇਸਤੇਮਾਲ ਕਰਨ ਵਾਸਤੇ ਇੰਜਨ ਬਣਾ ਦਿੱਤਾ ਪਰ ਉਹਨੂੰ ਇਹ ਰੀ ਸਰਦਿਆ
0: ਭਾਵ
2: ਦੇ ਵਿਚ ਪਾਵਰ ਪਹਿਲੋਂ ਸੀ ਜਦੋਂ ਕੁਦਰਤ ਨੇ ਪਾਣੀ ਦੀ ਭਾਵ ਬਣਾਈ ਜਾਂ ਪਾਣੀ ਬਣਾਇਆ ਉਦੋਂ ਹੀ ਉਹਦੇ ਵਿਚ ਸੀ
0: ਨਾ ਬਿਲਕੁਲ
2: ਪਾਇਆ ਸੋ ਏਕਾ ਵਾਰ ਗੁਰਬਾਣੀ
0: ਬਿਲਕੁਲ
2: ਬੜੇ ਤੱਤ ਕੱਢ ਕੇ ਕਈ ਚੀਜ਼ਾਂ ਲਿਖੀਆਂ ਹੋਈਆਂ ਨੇ ਵੀ ਉਹਨੇ ਤਾਂ ਜੋ ਕੁਛ ਕਰਨਾ ਸੀ ਇੱਕੇ ਵੇਰਾ ਕਰ ਦਿੱਤਾ ਹੈ
0: ਬਿਲਕੁਲ
2: ਕੋਈ ਕਮੀ ਨਹੀਂ ਛੱਡੀ ਆਪਣੇ ਆਪ ਪਰ ਸਾਡੀ ਸਮਝ ਵਿਚ ਹੌਲੀ ਹੌਲੀ ਹੁੰਦਾ ਇਹ ਤੁਹਾਡੇ ਉਸ ਸਵਾਲ ਦਾ ਜਵਾਬ ਆ ਕਿ ਰਿਸਰਚ ਦੇ ਵਿਚ ਅਜੇ ਅਸੀਂ ਕਹਿ ਦੀ ਅਸੀਂ ਪਰਫੈਕਟ ਹੋ ਗਏ ਹਾਂ ਨਹੀਂ ਬਿਲਕੁਲ ਨਹੀਂ
0: ਬਿਲਕੁਲ ਨਹੀਂ ਹੋਣਾ ਜੀ
2: ਬਿਲਕੁਲ ਪਰਫੈਕਟ ਅਸੀਂ ਨਹੀਂ ਹੋ ਗਏ ਡੇ ਟੂ ਡੇ ਰਿਸਰਚ ਹੋ ਰਹੀ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਮੇਰਾ ਜਿਹੜਾ ਵੱਡਾ ਗ੍ਰੈਂਡਸਨ ਆ ਉਹ ਫਿਲਾਡੈਲਫੀਆ ਦੇ ਵਿਚ ਐਮ ਡੀ ਕਰ ਰਿਹਾ ਹੈਗਾ ਆ ਉਹਦੇ ਪਹਿਲੇ ਸਾਲ ਚੱਲਦੇ ਪਏ ਨੇ ਉਹਨਾਂ ਨੂੰ ਉਹੀ ਐਨਆਰਟੀ ਜੀ ਦੀਆਂ ਗੱਲਾਂ ਮੈਂ ਤੁਹਾਨੂੰ ਦੱਸਦਾ ਪਿਆ ਹਾਂ ਇਹੀ ਗੱਲਾਂ ਤੇ ਇਹਨਾਂ ਦੀ ਇਹਨਾਂ ਚੀਜ਼ਾਂ ਦੀ ਪੜ੍ਹਾਈ ਉਹਨਾਂ ਦੀ ਆਮ ਤੌਰ ਤੇ ਫਸਟ ਈਅਰ ਸੈਕਿੰਡ ਈਅਰ ਦੇ ਵਿਚ ਹੁੰਦੀ ਹੈ ਫੋਨ ਤੇ ਕਈ ਵਾਰ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਇਹੀ ਡਿਸਕਸ਼ਨ ਕਰਦੇ ਆ ਤੇ ਮੈਂ ਇਹ ਵੇਖਦਾ ਹਾਂ ਕਿ ਸਾਡੇ ਨਾਲੋਂ ਬਹੁਤ ਐਡਵਾਂਸ ਹੋਰ ਚੀਜ਼ਾਂ ਉਹਨਾਂ ਨੂੰ ਸਿਖਾਈਆਂ ਜਾ ਰਹੀਆਂ
0: ਹਾਂਜੀ ਬਿਲਕੁਲ
2: ਉਹੀ ਹੈ ਲੇਕਿਨ ਉਹਨਾਂ ਨੂੰ ਜੋ ਕੁਝ ਦੱਸਿਆ ਜਾ ਰਿਹਾ ਉਹ ਹੋਰ ਬਹੁਤ ਬਰੀਕੀ ਵਾਲਾ ਹੈਗਾ ਹਾਂਜੀ ਇਸ ਤਰ੍ਹਾਂ ਕਰਕੇ ਜਿਵੇਂ ਜਿਵੇਂ ਜਿੰਨੀ ਜਿੰਨੀ ਤੁਸੀਂ ਸਟੱਡੀ ਕਰਦੇ ਹੋ ਜਿੰਨੀ ਜਿੰਨੀ ਅੱਗੇ ਖੋਜ ਕਰਦੇ ਹੋ ਤੁਹਾਨੂੰ ਪਤਾ ਲੱਗਦਾ ਰਹਿੰਦਾ ਪਰ ਤੁਹਾਡੀ ਗੱਲ ਠੀਕ ਆ ਜੇ ਆਦਮੀ ਕਵੇ ਵੀ ਮੈਂ ਹੁਣ ਪਰਫੈਕਟ ਹੋ ਗਿਆ ਤੇ ਇਹ ਗੱਲ ਨਹੀਂ ਹੋ ਸਕਦੀ
0: ਜੀ
2: ਹਰ ਦਿਨ ਨਵੀਂ ਰਿਸਰਚ ਤੇ ਨਵਾਂ ਸਾਰਾ ਕੁਝ ਹੁੰਦਾ ਰਹਿੰਦਾ ਹੈ ਪਰ ਉਹਦੇ ਮੁਤਾਬਕ ਅਸੀਂ ਉਹਦਾ ਨਾਂ ਹੀ ਰਿਸਰਚ ਰੱਖਿਆ ਸੀ
0: ਬਿਲਕੁਲ ਬਿਲਕੁਲ
2: ਹੈ ਪਹਿਲਾਂ ਵੀ ਸੀ ਹੁਣ ਅਸੀਂ ਦੁਬਾਰਾ ਵੇਖਿਆ ਸਾਨੂੰ ਪਹੁੰਚ
0: ਹਾਂਜੀ ਹਾਂਜੀ ਬਿਲਕੁਲ
2: ਸੋ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਸੰਬੰਧ ਵਿਚ ਚੱਲਦੇ ਆ ਪਿਛਲੇ ਪ੍ਰੋਗਰਾਮ ਦੇ ਵਿਚ ਮੈਂ ਤੁਹਾਡੇ ਨਾਲ ਉਹ ਸਾਰਾ ਸਰਵੇ ਸਾਂਝਾ ਕੀਤਾ ਸੀਗਾ ਇਸ ਛਾਤੀ ਦੇ ਵਿਚ ਕੀ ਹੈਗਾ ਆ ਤੇ ਉਹਦੇ ਆਮ ਤੌਰ ਤੇ ਜਿਹੜੇ ਬਾਹਰ ਪੈਦਾ ਹੋਣ ਵਾਲੇ ਸਿਮਟਮਸ ਨੇ ਉਹ ਕੀ ਹਨ ਔਰ ਫਿਰ ਉਹਨਾਂ ਦੀ ਸ਼ਨਾਖਤ ਹੌਲੀ ਹੌਲੀ ਅਸੀਂ ਕਰਨੀ ਸ਼ੁਰੂ ਕੀਤੀ ਸੀ ਹਾਰਟ ਤੋਂ ਸ਼ੁਰੂ ਕੀਤਾ ਸੀਗਾ ਵੀ ਹਾਰਟ ਦੀ ਮੇਨ ਇੰਪੋਰਟੈਂਟ ਗੱਲ ਹੈਗੀ ਹੈ ਤੇ ਜੇ ਹਾਰਟ ਦੇ ਵਿਚ ਕੁਝ ਹੋ ਗਿਆ ਹੋਵੇ ਹਾਲਾਂਕਿ ਹਾਰਟ ਵਿਚ ਹੋਣ ਵਾਲੀਆਂ ਬੜੀਆਂ ਗੱਲਾਂ ਨੇ ਰਾਈਟ ਸਾਈਡ ਫੇਲੀਅਰ ਲੈਫਟ ਸਾਈਡ ਫੇਲੀਅਰ ਕੰਜੈਨਿਟਲ ਹਾਰਟ ਫੇਲੀਅਰ ਇਸੇ ਤਰ੍ਹਾਂ CHF ਹਾਂਜੀ ਸੋ ਕੰਜੈਨਿਟਲ ਤੋਂ ਬਾਅਦ ਜਿਹੜਾ ਕੰਜੈਸਟਿਵ ਹਾਰਟ ਫੇਲੀਅਰ ਸੋ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਵਾਲਵ ਡਿਫੈਕਟਸ ਹੈਗੇ ਨੇ ਇਸੇ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਪਰ ਮੋਟੇ ਤੌਰ ਤੇ ਜਿਹੜੀਆਂ ਨਿਸ਼ਾਨੀਆਂ ਉਹਦੇ ਵਿਚ ਪੈਦਾ ਹੁੰਦੀਆਂ ਨੇ ਉਹ ਨਿਸ਼ਾਨੀਆਂ ਨਾਲ ਮੈਂ ਤੁਹਾਨੂੰ ਵਿਵਸਥਾ ਕਰਵਾਇਆ ਸੀ ਭਈ ਜੇ ਦਿਲ ਦੇ ਵਿਚ ਕੋਈ ਨੁਕਸ ਹੋ ਜਾਵੇ ਤੇ ਆਹ ਗੱਲਾਂ ਹੋਣਗੀਆਂ ਜੇ ਸੱਜੇ ਪਾਸੇ ਦੇ ਵਿਚ ਕੋਈ ਡਿਫੈਕਟ ਪੈ ਗਿਆ ਹੈਗਾ ਤੇ ਮੈਂ ਸਿਸਟੇਮੈਟਿਕਲੀ ਇਹਦੇ ਵਿਚ ਬਹੁਤ ਹੀ ਵੱਡੀ ਲੌਜਿਕ ਨਹੀਂ ਹੈਗੀ ਸੀ ਭਈ ਸੱਜੇ ਪਾਸਾ ਜੇ ਫੇਲ ਹੋ ਗਿਆ ਆ ਇਹਦਾ ਮਤਲਬ ਸੱਜੇ ਪਾਸੇ ਵਾਲੇ ਪਾਸੇ ਜ਼ਬਰਦਸਤੀ ਤੇ ਕੋਈ ਚੀਜ਼ ਆ ਰਹੀ ਹੈ ਲੇਕਿਨ ਅੱਗੇ ਵਿਚਾਰਾ ਉਹ ਭੇਜ ਨਹੀਂ ਰਿਹਾ ਅੱਗੇ ਨਹੀਂ ਭੇਜ ਰਿਹਾ ਤੇ ਜਦੋਂ ਇਹਦੇ ਕਿਹਦੇ ਘਰੇ ਸਾਰੀਆਂ ਕੁਰਸੀਆਂ ਭਰ ਜਾਣਗੀਆਂ ਤੋਂ ਕਹਿ ਕਹਿੰਦਾ ਵੀ ਇੱਥੇ ਨਾ ਹੋਰ ਕੋਈ ਬੰਦਾ ਆਵੇ ਸਾਰਾ ਪਿੱਛੇ ਬੈਕਲੌਗ ਹੋਜੂਗਾ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਸਮਝਾਇਆ ਸੀਗਾ ਕਿ ਲੈਫਟ ਸਾਈਡ ਜੇ ਫੇਲੀਅਰ ਹੁੰਦੀ ਤੇ ਫੇਰ ਕੀ ਹੁੰਦਾ ਹੈਗਾ ਉਹ ਸਾਰੀਆਂ ਸਿਸਟੇਮੈਟਿਕ ਜਿਹੜੀਆਂ ਆਮ ਗੱਲਾਂ ਸਮਝ ਆਉਣ ਵਾਲੀਆਂ ਨੇ ਤੁਹਾਡੇ ਮੈਂ ਉਹ ਸਾਰੀਆਂ ਤੁਹਾਨੂੰ ਦੱਸੀਆਂ ਸੀ ਕੰਜੈਸਟਿਵ ਹਾਰਟ ਫੇਲੀਅਰ ਦੱਸੀ ਕੀ ਆਮ ਤੌਰ ਤੇ ਕੀ ਹੁੰਦਾ ਉਹਨੂੰ ਤਾਂ ਹਾਰਟ ਅਟੈਕ ਹੋ ਗਿਆ ਜੀ ਭਾਈ ਹਾਰਟ ਅਟੈਕ ਦਾ ਐਕਚੁਲੀ ਮਤਲਬ ਕੀ ਸੀਗਾ ਆਹ ਜਿਹੜੀਆਂ ਗੱਲਾਂ ਨੇ ਰਾਈਟ ਐਟਰੀਅਮ ਲੈਫਟ ਐਟਰੀਅਮ ਰਾਈਟ ਵੈਂਟ੍ਰੀਕਲ ਲੈਫਟ ਵੈਂਟ੍ਰੀਕਲ ਇਹ ਗੱਲਾਂ ਵੱਖਰੀਆਂ ਸੀ ਹਾਰਟ ਫੇਲੀਅਰ ਦਾ ਮਤਲਬ ਸੀ ਕੋਰੋਨਰੀ ਹਾਰਟ ਡਿਜ਼ੀਜ਼ ਨਾਲ ਜਿਹੜੀ ਕੋਰੋਨਰੀ ਆਰਟਰੀ ਹਾਰਟ ਨੂੰ ਖੂਨ ਤੇ ਖੁਰਾਕ ਸਪਲਾਈ ਕਰਦੀ ਹੈ ਉਹਦੀ ਗੱਲ ਸੀਗੀ ਸੋ ਉਹਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੀ ਆਪਾਂ ਉਹਦੇ ਦੁਬਾਰਾ ਵੇਰਵਾ ਨਾ ਕਰੀਏ ਜੇ ਕਿਸੇ ਸੱਜਣ ਨੂੰ ਹੋਰ ਪੁੱਛਣ ਦੀ ਜ਼ਰੂਰਤ ਹੋਵੇ ਤੇ ਉਹ ਜਦੋਂ ਮਰਜ਼ੀ ਮੈਨੂੰ ਕਾਲ ਕਰ ਸਕਦਾ 4086871899 ਤੇ ਇਹਦਾ ਵੇਰਵਾ ਮੈਨੂੰ ਉਹਨਾਂ ਨੂੰ ਦੱਸ ਸਕਦਾ ਹਾਂ ਪਰ ਇਹ ਸਾਰੀਆਂ ਗੱਲਾਂ ਅਸੀਂ ਪਹਿਲਾਂ ਕਰ ਚੁੱਕੇ ਹਾਂ ਹਾਰਟ ਨੂੰ ਇੰਪੋਰਟੈਂਸ ਦਿੰਦਿਆਂ ਹੋਇਆਂ ਸਭ ਤੋਂ ਪਹਿਲਾਂ ਮੈਂ ਇਸ ਗੱਲ ਨੂੰ ਟੇਕ ਅਪ ਕੀਤਾ ਸੀਗਾ ਕਿ ਇਸ ਦੇ ਨਾਲ ਜਿਹੜੀਆਂ ਮੋਟੇ ਤੌਰ ਤੇ ਨਿਸ਼ਾਨੀਆਂ ਸਰੀਰ ਚ ਪੈਦਾ ਹੋਣਗੀਆਂ ਉਹ ਇਹ ਹੋਣਗੀਆਂ ਠੀਕ ਹੈ ਸੋ ਪਲੱਸ ਉਸ ਤੋਂ ਵੀ ਪਹਿਲਾਂ ਮੈਂ ਇਹ ਦੱਸਿਆ ਸੀਗਾ ਬਈ ਹਾਰਟ ਦੇ ਵਿਚ ਬਹੁਤ ਸਾਰੀਆਂ ਚੀਜ਼ਾਂ ਨੇ ਹਾਰਟ ਹੈਗੀ ਆ, ਫੇਫੜੇ ਹੈਗੀ ਆ, ਮਿਡਿਆ ਸਟੈਨਮ ਹੈਗਾ ਆ, ਮਿਡਿਆ ਸਟੈਨਮ ਦੇ ਵਿਚ ਫਿਰ ਹੋਰ ਕੋਮਨ ਰਸਤਾ ਸੀਗਾ ਤੇ ਮਿਡਿਆ ਸਟੈਨਮ ਦੇ ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਅਸੀਂ ਗੱਲ ਕੀਤੀ ਸੀ, ਔਰ ਉਹਨਾਂ ਸਾਰੀਆਂ ਦੇ ਕਰਕੇ ਕੁਝ ਸਿਮਟਮ ਕੋਮਨ ਪੈਦਾ ਹੋਣਗੇ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਇਥੋਂ ਕੀਤੀ ਸੀ ਵੀ ਛਾਤੀ ਦੇ ਵਿਚ ਕਿਸੇ ਗੱਲ ਨੂੰ ਵੀ ਕੋਈ ਵੀ ਪ੍ਰੋਬਲਮ ਆ ਜਾਂਦੀ ਹੈ ਕਿਸੇ ਅੰਗ ਨੂੰ ਵੀ ਤੇ ਆਹ ਨਿਸ਼ਾਨੀਆਂ ਪੈਦਾ ਹੋਣਗੀਆਂ। ਫਿਰ ਉਹਨਾਂ ਅੰਗਾਂ ਦੇ ਵਿਚੋਂ ਫਿਰ ਅਸੀਂ ਇਹ ਵੇਖਣਾ ਆ ਬਈ ਕਣਕ ਜਿਹੜੀ ਛਾਨਣੀ ਇਹਦੇ ਚੋ ਮੰਮਣੀ ਅਲੱਗ ਕੱਢ ਦਿਓ, ਇਹਦੇ ਚ ਹੋਰ ਰੋਟੀਆਂ ਅਲੱਗ ਕਰ ਦਿਓ, ਫਿਰ ਅਸੀਂ ਅਲੱਗ ਅਲੱਗ ਕਰਦੇ ਗਏ ਜੇ ਹਾਰਟ ਦੇ ਸਿਮਟਮ ਹੋਣਗੇ ਤੇ ਆਹ ਹੋਣਗੇ, ਹਾਰਟ ਦੇ ਸੱਜੇ ਪਾਸੇ ਦੇ ਸਿਮਟਮ ਹੋਣਗੇ ਤੇ ਆਹ ਹੋਣਗੇ, ਹਾਰਟ ਦੇ ਖੱਬੇ ਪਾਸੇ ਦੇ ਸਿਮਟਮ ਹੋਣਗੇ ਤੇ ਆਹ ਹੋਣਗੇ, ਜੇ ਕੰਜੈਸਟਿਵ ਹਾਰਟ ਫੇਲੀਅਰ ਹੋਏਗਾ ਤੇ ਉਹਦਾ ਆਹ ਮਤਲਬ ਹੋਏਗਾ, ਜੇ ਕੰਜੈਨੀਟਲ ਹਾਰਟ ਹੋਏਗਾ ਤੇ ਉਹਦਾ ਆਹ ਮਤਲਬ ਹੋਏਗਾ। ਸੋ ਇਹ ਸਾਰੀਆਂ ਗੱਲਾਂ ਮੈਂ ਪਿਛਲੇ ਪ੍ਰੋਗਰਾਮ ਦੇ ਵਿਚ ਤੁਹਾਡੇ ਨਾਲ ਸਾਂਝਾ, ਬਲਕਿ ਪਿਛਲੇ ਪ੍ਰੋਗਰਾਮ ਅਸੀਂ ਰਿਪੀਟ ਕਰ ਚੁੱਕੇ ਹਾਂ, ਇਸ ਗੱਲ ਨੂੰ ਅਸੀਂ ਰਿਪੀਟ ਕਰ ਚੁੱਕੇ ਹਾਂ ਤੇ ਅੱਜ ਮੈਂ ਸਮਝਦਾ ਹਾਂ ਕਿ ਇਸ ਤੋਂ ਥੋੜਾ ਜਿਹਾ ਅੱਗੇ ਫਿਰ ਤੁਰੀਏ, ਕਿਉਂਕਿ ਇਹ ਇੱਕ ਸਰਵੇ ਦੇ ਤੌਰ ਤੇ ਮੈਂ ਸਾਰੇ ਸਰੀਰ ਦੇ ਅਲੱਗ ਅਲੱਗ ਅੰਗਾਂ ਦੀ ਬਿਮਾਰੀ ਦੇ ਸੰਬੰਧ ਵਿਚ ਬਾਹਰ ਕੀ ਨਿਸ਼ਾਨੀਆਂ ਸਾਨੂੰ ਦਿਸਦੀਆਂ ਨੇ ਮੈਂ ਉਹਦੀ ਸ਼ਨਾਖਤ ਤੁਹਾਨੂੰ ਕਰਵਾ ਰਿਹਾ ਹਾਂ। ਉਸ ਤੋਂ ਬਾਅਦ ਫਿਰ ਇੱਕ ਇੱਕ ਅੰਗ ਨੂੰ ਲੈ ਕੇ ਮੈਂ ਤੁਰਾਂਗਾ, ਜਿਵੇਂ ਬ੍ਰੇਨ ਦੀ ਗੱਲ ਕਰਾਂਗਾ ਤੇ ਸੈਰੇਬ੍ਰਮ ਦੇ ਵਿਚ ਜਾਂ ਸੈਰੀਬੈਲਮ ਦੇ ਵਿਚ ਅਗਰ ਕੋਈ ਨੁਕਸ ਪੈ ਜਾਂਦਾ ਹੈ, ਪੌਂਸ ਮੈਡੂਲਾ ਐਬਲਾਂਟਾ ਦੇ ਵਿਚ ਅਗਰ ਕੋਈ ਨੁਕਸ ਪੈ ਜਾਂਦਾ ਹੈ, ਸਾਡੇ ਪਿਚੁਟਰੀ ਗਲੈਂਡ ਦੇ ਵਿਚ ਅਗਰ ਕੋਈ ਨੁਕਸ ਪੈ ਜਾਂਦਾ ਤੇ ਫਿਰ ਕੀ ਹੋਏਗਾ? ਫਿਰ ਉਹਦੀ ਡਿਟੇਲ ਮੈਂ ਉਹਨਾਂ ਦੇ ਪ੍ਰੋਗਰਾਮ ਜਿੱਥੇ ਜੇ ਪਿਚੁਟਰੀ ਗੱਲ ਕਰਾਂਗਾ ਤੇ ਫਿਰ ਮੈਂ ਪੂਰਾ ਲੈਕਚਰ ਪਿਚੁਟਰੀ ਦੇ ਉੱਪਰ ਹੀ ਕਰਾਂਗਾ, ਉਹ ਸਾਰੀ ਡਿਟੇਲ ਹੋਵੇਗੀ। ਸੋ ਇਹ ਫਿਰ ਆਪਾਂ ਬਾਅਦ ਚ ਸ਼ੁਰੂ ਕਰਾਂਗੇ, ਹਜੇ ਇੰਜ ਸਮਝ ਲਓ ਵੀ ਮੋਟੀ ਮੋਟੀ ਜਾਣਕਾਰੀ ਸਟਾਰਟਿੰਗ ਦੇ ਕੋਰਸ ਵਿਚ ਚੱਲ ਰਹੀ ਹੈ ਤੁਹਾਡੀ, ਔਰ ਉਹ ਮੈਂ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਅਗਲੀ ਗੱਲ, ਫੇਫੜਿਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਮਿਡਿਆ ਸਟਾਈਨਮ ਦਾ ਬਹੁਤ ਇੰਪੋਰਟੈਂਟ ਅੰਗ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਈਸੋਫੇਗਸ, ਖੁਰਾਕ ਨਲੀ ਦਾ ਇਹ ਤੀਸਰਾ ਪੋਰਸ਼ਨ ਹੈ। ਪਹਿਲਾ ਪੋਰਸ਼ਨ ਹੈ ਸਾਡਾ ਮੂੰਹ, ਖੁਰਾਕ ਜਾਂਦੀ ਹੈ ਮੂੰਹ ਦੇ ਵਿਚ, ਮੂੰਹ ਤੋਂ ਹੇਠਾਂ ਜਾਂਦੀ ਹੈ ਫੈਰਿੰਗਸ ਦੇ ਵਿਚ। ਫੈਰਿੰਗਸ ਦਾ ਤੇ ਇਹ ਆਪਾਂ ਦੱਸਿਆ ਸੀਗਾ ਵੀ ਫੈਰਿੰਗਸ ਤੇ ਲੈਰਿੰਗਸ, ਲੈਰਿੰਗਸ ਕੰਨ ਦੇ ਵਿਚੋਂ ਪਿੱਛੋਂ ਆਉਂਦੀ ਹੈ, ਫੈਰਿੰਗਸ ਮੂੰਹ ਤੋਂ ਹੇਠਾਂ ਜਾਂਦੀ ਹੈ, ਔਰ ਇਹ ਅੱਗੇ ਜਾ ਕੇ ਆਪਣਾ ਰਸਤਾ ਬਦਲ ਲੈਂਦੀਆਂ ਨੇ। ਫੂਡ ਵਾਲੀ ਪਾਈਪ ਜਿਹੜੀ ਫੈਰਿੰਗਸ ਉਹ ਪਿੱਛੇ ਹੋ ਜਾਂਦੀ ਹੈ ਤੇ ਸਾਹ ਵਾਲੀ ਨਾਲੀ ਅੱਗੇ ਹੋ ਜਾਂਦੀ, ਕਿਉਂਕਿ ਉਹਦਾ ਰਸਤਾ ਆ ਗਿਆ, ਚੱਲ ਵੀ ਤੇਰੀ ਅੱਗੇ ਤੇਰਾ ਅੱਡਾ ਆ ਗਿਆ, ਬੱਸ ਸਟੈਂਡ ਤੂੰ ਉਤਰ ਜਾ ਜੀ। ਤੋ ਸਾਹ ਵਾਲੀ ਨਾਲੀ ਜਿਹੜੀ ਹੈ ਉਹ ਅੱਗੇ ਆ ਜਾਂਦੀ ਹੈ, ਉਸ ਜੰਕਸ਼ਨ ਦੇ ਬਾਰੇ ਵੀ ਆਪਾਂ ਐਪੀਗਲੋਟਸ ਕਿਹਾ ਸੀ ਉਹਨੂੰ ਕਿ ਉਸ ਐਪੀਗਲੋਟਸ ਵਾਲੇ ਜੰਕਸ਼ਨ ਤੇ ਇਹ ਚੇਂਜ ਹੋ ਜਾਂਦੀ ਹੈ ਤੇ ਫੈਰਿੰਗਸ ਬਾਅਦ ਚ ਜਿਹੜੀ ਹੈ ਉਹਦਾ ਨਾਂ ਬਦਲ ਜਾਂਦਾ ਹੈ ਜਿਹਨੂੰ ਅਸੀਂ ਕਹਿ ਦੇਣਾ ਈਸੋਫੇਗਸ। ਸੋ ਇਸ ਈਸੋਫੇਗਸ ਨੂੰ ਜਿਹੜਾ ਕਿ ਮੇਨ ਅੰਗ ਹੈ ਸਾਡੇ ਮਿਡਿਆ ਸਟਾਈਨਮ ਦਾ, ਬਲੱਡ ਪ੍ਰੈਸ਼ਰ ਤਾਂ ਹੈ ਹੀ ਹੈ, ਬਲੱਡ ਵੈਸਲ ਜਿੰਨੇ ਵੀ ਨੇ, ਆਰਟਰੀਜ਼ ਨੇ, ਵੇਨਸ ਨੇ, ਨਰਵਸ ਨੇ, ਉਹ ਤਾਂ ਹੈਗੀਆਂ ਹੈਗੀਆਂ ਨੇ, ਉਹਨਾਂ ਦੀ ਗੱਲ ਤੇ ਆਪਾਂ ਕਰਨਾ ਹੀ ਕਰਨੀ ਹੈ, ਲੇਕਿਨ ਜਿਹੜਾ ਮੇਨ ਵੱਡਾ ਅੰਗ ਹੈ ਖੁਰਾਕ ਵਾਲਾ, ਉਹ ਖੁਰਾਕ ਦਾ ਹਿੱਸਾ ਤੀਜਾ ਹਿੱਸਾ, ਪਹਿਲਾ ਮੂੰਹ, ਦੂਸਰਾ ਫੈਰਿੰਗਸ, ਔਰ ਤੀਸਰਾ ਜਿਹੜਾ ਹੈ ਈਸੋਫੇਗਸ ਹੈਗਾ। ਔਰ ਈਸੋਫੇਗਸ ਜਿਹੜਾ ਆ ਬੇਸਿਕਲੀ ਇੱਕ ਫੂਡ ਪਾਈਪ ਹੈਗੀ ਹੈ ਜਿਹੜੇ ਇੱਕ ਮਿਡਲ ਰਸਤਾ ਹੈ, ਉੱਪਰਲੇ ਪਾਸਿਓ ਮੂੰਹ ਨਾਲ ਕਨੈਕਟਡ ਹੈ, ਹੇਠਾਂ ਵਾਲੇ ਪਾਸਿਓ ਮਿਡੇ ਨਾਲ ਕੰਟੈਕਟਡ, ਜਿਹਨੂੰ ਅਸੀਂ ਸਟੋਮਕ ਕਹਿ ਦਿੰਦੇ ਹਾਂ, ਔਰ ਫਿਰ ਇਹ ਸਾਰੀ ਖੁਰਾਕ ਦਾ ਵੇਰਵਾ ਅੱਗੇ ਚੱਲਦਾ ਤੇ ਉਹ ਇੱਕ ਮਿਡਲ ਪੋਰਸ਼ਨ ਹੈਗਾ। ਤੇ ਜੇ ਮਿਡਲ ਪੋਰਸ਼ਨ ਕੈਂਸਲ ਹੋ ਜਾਵੇ ਤੇ ਫਿਰ ਉਸ ਤੋਂ ਬਾਅਦ ਅੱਗੇ ਤੇ ਜਾਂ ਪਿੱਛੇ ਕੁਝ ਵੀ ਨਹੀਂ ਹੋ ਸਕਦਾ। ਸੋ ਉਹ ਬੜਾ ਇੰਪੋਰਟੈਂਟ ਅੰਗ ਹੈ ਜਿਹਦੀ ਗੱਲ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਪਹਿਲੀ ਗੱਲ ਇਹ ਆ ਵੀ ਇਹ ਜਿਹੜਾ ਈਸੋਫੇਗਸ ਹੈ ਨਾ, ਜੇ ਆਪਾਂ ਇਹਦੀ ਲੰਬਾਈ ਦੇ ਤੌਰ ਤੇ ਵੇਖੀਏ ਨਾ ਵੀ ਕਿੱਡਾ ਹੈਗਾ ਆ, ਤੇ ਇਹ 25 ਸੈਂਟੀਮੀਟਰ ਦਾ ਹੁੰਦਾ ਆ। ਇਸ 25 ਸੈਂਟੀਮੀਟਰ ਨੂੰ ਅਗਰ ਅਸੀਂ ਅਲੱਗ ਅਲੱਗ ਹਿੱਸਿਆਂ ਚ ਵੰਡ ਕੇ ਵੇਖੀਏ, ਜੇ ਆਸਾਨੀ ਨਾਲ ਸਮਝ ਨਾ ਆ ਜਾਵੇ, ਸਾਨੂੰ ਆਸਾਨੀ ਨਾਲ ਸਮਝ ਆ ਜਾਵੇ ਤੇ ਉਹਨੂੰ ਅਸੀਂ 3 ਹਿੱਸੇ ਕਰ ਸਕਦੇ ਹਾਂ। ਇੱਕ ਤੇ ਅਸੀਂ ਕਹਿ ਸਕਦੇ ਹਾਂ ਸੁਪਰਾ ਸਟਰਨਲ ਏਰੀਆ, ਜਿਹੜੀ ਸਾਡੀ ਸਾਹਮਣੇ ਧੌਣ ਵੇਖਦੇ ਹੋ ਤੁਸੀਂ ਗਰਦਨ, ਇਹਦੇ ਸਾਹਮਣੇ ਜਿੱਥੇ ਹਵਲੀ ਦੀ ਹੱਡੀ ਜੁੜਦੀ ਹੈ ਉਹਦੇ ਇੱਕ ਟੋਇਆ ਜਿਹਾ ਪਿਆ ਹੋਇਆ, ਉਂਗਲੀ ਲਾ ਕੇ ਦੇਖੋ ਤੇ ਇੱਕ ਟੋਇਆ ਜਿਹਾ ਪਿਆ ਹੋਇਆ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਸੁਪਰਾ ਸਟਰਨਲ ਨੌਚ, ਖੁਰਚਿਆ ਹੋਇਆ ਹਾਂਜੀ, ਸੁਪਰਾ ਸਟਰਨਲ ਨੌਚ। ਇੱਕ ਤਾਂ ਹੋ ਗਿਆ ਇਹ ਹਿੱਸਾ, ਪਰ ਜੇ ਅਸੀਂ ਪਿਛਲੇ ਪਾਸੇ ਵੇਖਣਾ ਹੋਵੇ ਈਸੋਫੇਗਸ ਨੂੰ, ਪਿਛਲੇ ਪਾਸੇ ਲੱਭਣਾ ਹੈ ਤੇ ਕਿੱਥੋਂ ਤੱਕ ਹੋਏਗਾ ਜੀ ਈਸੋਫੇਗਸ? ਤੇ ਫੇਰ ਸਾਡੀ ਜਿਹੜੀ ਸਰਵਾਈਕਲ ਤੁਹਾਨੂੰ ਦੱਸਿਆ ਸੀ ਨਾ ਰੀੜ ਦੀ ਹੱਡੀ ਦੇ ਪਹਿਲੇ 7 ਮਣਕੇ ਜਿਹੜੇ ਨੇ ਉਹਨਾਂ ਨੂੰ ਅਸੀਂ ਸਰਵਾਈਕਲ ਕਹਿੰਦੇ ਹਾਂ। ਔਰ ਉਹ ਸਰਵਾਈਕਲ ਦਾ ਜਿਹੜਾ 6ਵਾਂ ਮਣਕਾ ਹੈਗਾ ਆ ਉਹਦੇ ਤੋਂ ਲੈ ਕੇ ਹੇਠਾਂ ਤੱਕ 11ਵੇਂ ਮਣਕੇ ਤੱਕ 11ਵੇਂ ਥੋਰੈਸਿਕ ਛਾਤੀ ਦੇ 11ਵੇਂ ਮਣਕੇ ਤੱਕ ਇਹ ਪੂਰਾ ਡਾਇਆਫਰਾਮ ਦਾ ਥੋਰੈਸਿਕ ਹਿੱਸਾ ਹੈ, ਛਾਤੀ ਵਾਲਾ ਹਿੱਸਾ ਹੈਗਾ, ਠੀਕ ਹੈ। ਸੋ ਛਾਤੀ ਵਾਲੇ ਹਿੱਸੇ ਦੇ ਵਿੱਚ ਹੀ ਥੋੜਾ ਜਿਹਾ ਹਿੱਸਾ ਉੱਪਰ ਰਹਿ ਗਿਆ, 25 ਸੈਂਟੀਮੀਟਰ ਮੈਂ ਤੁਹਾਨੂੰ ਐਵਰੇਜ ਦੱਸੀ ਹੈਗੀ ਹੈ। ਉਹਦੇ ਵਿੱਚੋਂ ਪਹਿਲੇ ਜਿਹੜੇ 3 ਸੈਂਟੀਮੀਟਰ ਹਨ ਉਹ ਅਸੀਂ ਕਹਿ ਸਕਦੇ ਹਾਂ ਵੀ ਆਹ ਸਾਡੀ ਸੁਪਰਾ ਸਟਰਨਲ ਨੋਚ ਤੇ ਇਹਦੇ ਤੋਂ ਉੱਪਰ ਗਲੇ ਦੇ ਵਿੱਚ ਇਹਦਾ ਹਿੱਸਾ ਆਉਂਦਾ ਹੈ, ਮਤਲਬ ਭਾਵ ਫੈਰਿੰਗਸ ਜਿਹੜੀ ਹੈ ਸਿਰਫ 13-14 ਸੈਂਟੀਮੀਟਰ ਦੀ ਉਹ ਉੱਪਰ ਰਹਿ ਜਾਂਦੀ ਹੈ। ਜੇ ਗਰਦਨ ਕਿਸੇ ਦੀ ਛੋਟੀ ਤੇ ਛੋਟੀ ਵੀ ਹੋ ਸਕਦੀ ਹੈ, ਜੇ ਗਰਦਨ ਕਿਸੇ ਦੀ ਲੰਬੀ ਹੈਗੀ ਹੈ ਤੇ ਉਹਦਾ ਲੰਬਾ ਵੀ ਹੋ ਸਕਦਾ ਹੈ, ਪਰ ਐਜ਼ ਐਨ ਐਵਰੇਜ ਫੈਰਿੰਗਸ ਤੋਂ ਬਾਅਦ ਸ਼ੁਰੂ ਹੋਣ ਵਾਲਾ ਇਹ ਹਿੱਸਾ ਆ ਸਾਹਮਣੇ ਸਾਡੇ ਜਿਹੜੇ ਖੁਰਚਿਆ ਜੈਸਾ ਡੂੰਘ ਜਿਹਾ ਪਿਆ ਹੋਇਆ ਸਾਡੀ ਦੌਣ ਦੇ ਵਿੱਚ ਹੱਡੀ ਤੋਂ ਉੱਪਰ ਵਾਲੇ ਪਾਸੇ ਇੱਥੋਂ ਸ਼ੁਰੂ ਹੁੰਦਾ ਆ, ਔਰ ਇਹਦੇ ਉੱਪਰ ਵਾਲੇ ਪਾਸੇ ਜਿਹੜਾ ਉਹਦਾ ਹਿੱਸਾ ਆ ਉਹ ਸਿਰਫ 3 ਸੈਂਟੀਮੀਟਰ ਦਾ ਹੈ। ਇਸ ਹਿੱਸੇ ਤੋਂ ਲੈ ਕੇ ਹੇਠਾਂ ਤੱਕ ਜਾਓ ਜੇ ਇਹਨੂੰ ਪਿਛਲੇ ਪਾਸੇ ਤੋਂ ਵੇਖਣਾ ਹੋਵੇ ਤੇ ਪਿਛਲੇ ਪਾਸੇ ਤੋਂ ਜਿਹੜੀ ਸਾਡੀ ਥੋਰੈਸਿਕ ਵਰਟੀਬਰਾ ਨੇ ਰੀੜ ਦੀ ਹੱਡੀ ਦਾ ਜਿਹੜਾ ਦੂਜਾ ਹਿੱਸਾ ਹੈ ਜਿਹਦੇ ਵਿੱਚ 12 ਵਰਟੀਬਰੇ ਨੇ, ਪਹਿਲੇ 7 ਸੀਗੇ ਧੌਣ ਦੇ ਬਰਾਬਰ, ਦੂਜੇ 14-12 ਸੀਗੇ ਜਿਹੜੇ ਸਾਡੇ ਛਾਤੀ ਦੇ ਬਰਾਬਰ ਸੀ, ਉਹਨਾਂ ਦੇ ਵਿੱਚੋਂ ਜਿੱਥੇ ਇੱਕ 11ਵਾਂ ਆਉਂਦਾ ਹੈ ਨਾ, ਕਿਉਂਕਿ ਨਾਰਮਲੀ ਕਾਊਂਟ ਕਰ ਸਕਦੇ ਹਾਂ ਅਸੀਂ, 11ਵਾਂ ਜਿੱਥੇ ਆਉਂਦਾ ਆ ਉਸ ਲੈਵਲ ਤੱਕ ਇਹ ਪਿਛਲੇ ਪਾਸੇ ਵਿਚਕਾਰਲਾ ਹਿੱਸਾ ਹੁੰਦਾ ਆ, ਇਹ ਸਭ ਤੋਂ ਵੱਡਾ ਹਿੱਸਾ ਹੈ, ਅਪਰੋਕਸੀਮੇਟਲੀ 20 ਸੈਂਟੀਮੀਟਰ ਦਾ ਇਹ ਹਿੱਸਾ ਹੁੰਦਾ ਆ। ਔਰ ਸਾਹਮਣੇ ਪਾਸੋਂ ਜੇ ਇਹਨੂੰ ਵੇਖਣਾ ਹੋਵੇ ਤੇ ਆ ਜਿੱਥੇ ਤੁਹਾਡੀਆਂ ਪਸਲੀਆਂ ਪਾਸੇ ਪਾਸੇ ਹੋਣੀਆਂ ਸ਼ੁਰੂ ਹੋਣੀਆਂ ਸ਼ੁਰੂ ਹੁੰਦੀਆਂ ਨੇ ਨਾ, ਇਸ ਜ਼ਿਫਾਇਡ ਪ੍ਰੋਸੈਸ ਦੇ ਬੈਕ ਸਾਈਡ ਦੇ ਆ ਕੇ ਇਹ 20 ਸੈਂਟੀਮੀਟਰ ਪੂਰੇ ਹੁੰਦੇ ਨੇ। ਇਹਦੇ ਪਿਛਲੇ ਪਾਸੇ ਲੱਗਿਆ ਹੁੰਦਾ ਡਾਇਆਫਰਾਮ, ਡਾਇਆਫਰਾਮ ਉਹ ਦੀਵਾਰ ਆ ਜਿਹੜੀ ਛਾਤੀ ਤੇ ਪੇਟ ਨੂੰ ਅਲੱਗ ਅਲੱਗ ਕਰਦੀ ਹੈ, ਪਰ ਇਹਦੇ ਵਿੱਚੋਂ ਆ ਮਿਡਿਆ ਸਟਾਈਨਮ ਵਾਲੇ ਜਿੰਨੇ ਵੀ ਅੰਗ ਨੇ ਇਹ ਸਾਰੇ ਹੇਠਾਂ ਤੋਂ ਉੱਪਰ ਉੱਪਰ ਤੋਂ ਹੇਠਾਂ ਇਹਨਾਂ ਦੀ ਆਵਾਜਾਈ ਉਹਦੇ ਵਿੱਚੋਂ ਹੁੰਦੀ ਹੈ। 7 ਇੰਪੋਰਟੈਂਟ ਸੁਰਾਖ ਇਸ ਡਾਇਆਫਰਾਮ ਦੇ ਵਿੱਚੋਂ ਲੰਘਦੇ ਨੇ ਜਿਨ੍ਹਾਂ ਰਾਹੀਂ ਹੇਠਲੀਆਂ ਗੱਲਾਂ ਦੀ ਆਵਾਜਾਈ ਉੱਪਰ ਨੂੰ ਹੁੰਦੀ ਹੈ, ਉੱਪਰਲੀਆਂ ਚੀਜ਼ਾਂ ਦੀ ਆਵਾਜਾਈ ਹੇਠਾਂ ਨੂੰ ਹੁੰਦੀ ਰਹੀ ਹੈ, ਔਰ ਉਹਦੇ ਵਿੱਚ ਹੀ ਇੱਕ ਈਸੋਫੇਗਸ ਹੈਗਾ। ਹੁਣ ਇਸ ਈਸੋਫੇਗਸ ਦਾ ਤਕਰੀਬਨ 2 ਸੈਂਟੀਮੀਟਰ ਹੋਰ, ਆਪਾਂ ਕਿਹਾ ਸੀਗਾ ਕਿ 3 ਸੈਂਟੀਮੀਟਰ ਉੱਪਰ ਐਸ ਸੁਪਰਾ ਸਟਰਨਲ ਨੋਚ ਐਸ ਟੋਏਜ ਤੋਂ ਉੱਪਰ ਆ, ਔਰ 20 ਸੈਂਟੀਮੀਟਰ ਇਸ ਤੋਂ ਹੇਠਾਂ ਮੇਨ ਪੋਰਸ਼ਨ ਹੈਗਾ ਆ ਜਿਹੜਾ ਸਾਡਾ ਈਸੋਫੇਗਸ ਦਾ, ਤੇ ਫਿਰ ਡਾਇਆਫਰਾਮ ਵਾਲਾ ਹਿੱਸਾ ਹੈ ਲੰਘ ਕੇ ਜਦੋਂ ਇਹ ਮੇਦੇ ਨਾਲ ਜੁੜਦਾ ਆ ਉਹ ਸਾਰਾ 2 ਸੈਂਟੀਮੀਟਰ ਦਾ ਹਿੱਸਾ ਹੈਗਾ, ਤੇ ਫਿਰ ਸਟੋਮਕ ਦੇ ਨਾਲ ਜੁੜਦਾ, ਜਿੱਥੇ ਇਹ ਸਟੋਮਕ ਨਾਲ ਜੁੜਦਾ ਆ ਉਹਨੂੰ ਅਸੀਂ ਕਹਿੰਦੇ ਹਾਂ ਕਾਰਡੀਅਕ ਓਰੀਫਿਸ, ਕਾਰਡੀਅਕ ਕਹਿੰਦੇ ਨੇ ਦਿਲ ਨੂੰ, ਕਾਰਡੀਅਕ ਓਰੀਫਿਸ ਦਾ ਨਾਂ ਹੈ ਰੱਖਦਾ ਨਾ, ਜਿਵੇਂ ਕਿਸੇ ਨੂੰ ਕਹਿ ਦਿੰਦੇ ਉਹ ਪਿੱਪਲ ਵਾਲੀ ਗਲੀ ਯਾਰ, ਜਿੱਥੇ ਪਿੱਪਲ ਹੈ ਮੋੜਦੇ ਉਹਦੇ ਅਗਲੇ ਪਾਸੇ ਗਲੀ ਜਿਹੜੀ, ਹਾਂਜੀ
3: ਹਾਂਜੀ।
2: ਇਸੇ ਤਰ੍ਹਾਂ ਹੀ ਹਾਰਟ ਦੇ ਇਹ ਹਿੱਸਾ ਨੇੜੇ ਆ ਜਿਸ ਕਰਕੇ ਇਹਦਾ ਨਾਂ ਕਾਰਡੀਅਕ ਓਰੀਫਿਸ ਦਾ ਮਤਲਬ ਹੁੰਦਾ ਸੁਰਾਖ
3: ਜੀ,
2: ਦਿਲ ਦੇ ਨੇੜੇ ਦਾ ਫੂਡ ਪਾਈਪ ਦਾ ਸੁਰਾਖ ਜਿਹੜਾ ਆ ਉਹਨੂੰ ਕਾਰਡੀਅਕ ਓਰੀਫਿਸ ਕਹਿੰਦੇ। ਇਹ ਡਾਇਆਫਰਾਮ ਤੋਂ ਉਹ ਜਿਹੜੀ ਬਾਰਡਰ ਹੈ ਸਾਡਾ ਛਾਤੀ ਦੇ ਪੇਟ ਦਾ, ਉਹਦੇ ਤੋਂ ਸਿਰਫ 2 ਸੈਂਟੀਮੀਟਰ ਦਾ ਏਰੀਆ ਹੈਗਾ, ਉਸ ਤੋਂ ਉੱਪਰ ਵਾਲਾ ਹਿੱਸਾ ਆਪਾਂ ਦੱਸ ਦਿੱਤਾ ਵੀ ਭਾਈ ਇਹ ਜਿਹੜਾ ਡਾਇਆਫਰਾਮ ਹੈਗਾ ਆ ਇਹ ਟੋਟਲ ਲੈਂਥ ਇਹਦੀ 25 ਸੈਂਟੀਮੀਟਰ ਐਜ਼ ਐਨ ਐਵਰੇਜ, ਜੇ ਬਹੁਤਾ ਲੰਬਾ ਬੰਦਾ ਆ ਆਲਮ ਚੰਨਾ ਹੈਗਾ ਪਾਕਿਸਤਾਨ ਵਾਲਾ ਤੇ ਉਹਦਾ ਤੇ ਬਹੁਤਾ ਲੰਬਾ ਹੀ ਹੋਊਗਾ ਨਾ ਇਸ ਵਕਤ, ਹਾਂਜੀ ਇਸ ਕਰਕੇ ਅਲੱਗ ਅਲੱਗ ਬੰਦਿਆਂ ਦੇ ਵਿੱਚ ਥੋੜਾ ਬਹੁਤ ਫਰਕ ਉਹਨਾਂ ਦੇ ਕੱਦ ਕਾਠ ਦੇ ਮੁਤਾਬਕ ਹੋ ਸਕਦਾ ਹੈਗਾ ਆ, ਪਰ ਇਹ ਟੋਟਲ ਐਵਰੇਜ ਬੰਦਿਆਂ ਦਾ 25 ਸੈਂਟੀਮੀਟਰ ਹੁੰਦਾ ਆ। ਇਹਨੂੰ ਅਸੀਂ 3 ਭਾਗਾਂ ਚ ਵੰਡ ਕੇ ਇਹਦੇ ਹਿੱਸੇ ਵੇਖ ਰਹੇ ਵੀ ਜੇ ਇਸ ਨੂੰ ਲੱਭਣਾ ਹੋਵੇ ਯਾਰ ਕਿੱਥੇ ਕੁ ਨੁਕਸ ਹੋ ਸਕਦਾ ਆ, ਕੀ ਗੱਲ ਹੋ ਸਕਦੀ ਹੈ, ਤੇ ਇਸ ਤਰ੍ਹਾਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਦੂਸਰੀ ਗੱਲ ਇਹ ਸਾਰੇ ਦੀ ਸਾਰੀ ਇੱਕ ਮਸਕੂਲਰ ਟਾਈਪ ਦੀ ਪਾਈਪ ਹੈ, ਮਸਕੂਲਰ ਟਾਈਪ ਦੇ ਬਣਤਰ ਜਿਹੜੀ ਹੈ ਉਹ 4 ਤਰ੍ਹਾਂ ਦੇ ਲੇਅਰ ਪਰਦਿਆਂ ਨਾਲ ਬਣੀ ਹੋਈ ਹੈ। ਇੱਕ ਅੰਦਰ ਵਾਲਾ ਜਿਹੜਾ ਲੇਅਰ ਹੈ ਨਾ ਉਹਨੂੰ ਅਸੀਂ ਕਹਿੰਦੇ ਹਾਂ ਸਬ ਮਿਊਕੋਸਲ ਲੇਅਰ, ਝਿੱਲੀ ਜੀ ਬਣੀ ਝਿੱਲੀ ਜੀ ਪਰਦਾ, ਜਿਵੇਂ ਤੁਸੀਂ ਕਮਰਿਆਂ ਦੇ ਦਰਵਾਜ਼ਿਆਂ ਦੇ ਉੱਪਰ ਪਰਦੇ ਨੀ ਲਟਕਾਉਂਦੇ, ਮਲਬੂਲ ਜੇ ਪਏ ਹੁੰਦੇ ਨੇ
0: ਜੀ,
2: ਇਸ ਤਰ੍ਹਾਂ ਦੀ ਜਿਹੜੀ ਅੰਦਰ ਵਾਲੀ ਝਿੱਲੀ ਹੈ ਉਹਨੂੰ ਅਸੀਂ ਸਬ ਮਿਕਰੋਸਾ ਕਹਿੰਦੇ, ਔਰ ਸਬ ਮਿਕਰੋਸਾ ਜਿਹਦੇ ਨਾਲ ਅੱਗੇ ਵਧਿਆ ਹੋਇਆ ਹੈ ਉਹਨੂੰ ਅਸੀਂ ਕੀ ਕਹਿੰਦੇ ਹਾਂ ਮਿਊਕੋਸਲ ਲੇਅਰ, ਔਰ ਇਹ ਮਿਊਕੋਸਲ ਲੇਅਰ ਉਹ ਹੈਗਾ ਆ ਜਿਹਦੇ ਵਿਚ ਸਾਡੀਆਂ ਖੂਨ ਦੀਆਂ ਨਾੜੀਆਂ ਇਹਨੂੰ ਖੂਨ ਸਪਲਾਈ ਕਰਨ ਵਾਲੀਆਂ, ਸਾਡੀ ਨਰਵਸ ਸਿਸਟਮ ਇਹਨੂੰ ਕੰਟਰੋਲ ਕਰਨ ਵਾਲੀਆਂ, ਉਹ ਸਾਰੀਆਂ ਇਸ ਥਾਂ ਤੇ ਹੁੰਦੀਆਂ ਨੇ। ਉਸ ਤੋਂ ਪਿਛਲੇ ਪਾਸੇ ਉਤਲੇ ਪਾਸੇ ਕਹਿ ਲੋ, ਅੰਦਰ ਤੋਂ ਆਪਾਂ ਸ਼ੁਰੂ ਕੀਤਾ ਸੀ ਨਾ, ਅੰਦਰ ਸਬ ਮਿਊਕੋਸਾ ਫਿਰ ਮਿਊਕੋਸਾ ਤੇ ਫਿਰ ਅਸੀਂ ਮਸਕੂਲਰ ਲੇਅਰ ਤੇ ਪਹੁੰਚ ਗਏ। ਹੁਣ ਜਿਹੜਾ ਮਸਕੂਲਰ ਲੇਅਰ ਹੈ ਉਹ ਤਾਂ ਪੂਰਾ ਟਾਈਟ ਇਹਦੀ ਪ੍ਰੋਟੈਕਸ਼ਨ ਕਰਨ ਵਾਸਤੇ ਆ ਵੀ ਕਿਤੇ ਫਟ ਨਾ ਜਾਵੇ, ਕਿਉਂਕਿ ਅੰਦਰ ਵਾਲੀਆਂ ਤਾਂ ਵਿਚਾਰੀਆਂ ਸ਼ਰੀਫ ਝਿੱਲੀਆਂ ਨੇ, ਪਤਲੀਆਂ ਜਿਹੀਆਂ ਝਿੱਲੀਆਂ ਨੇ, ਜੇ ਕੋਈ ਬਹੁਤੀ ਚੀਜ਼ ਖਾ ਲਈ ਤੇ ਉਹਦੇ ਨਾਲ ਉਹਦੇ ਜ਼ਖਮ ਵੀ ਹੋ ਸਕਦਾ ਹੈ, ਬਹੁਤੀ ਚੀਜ਼ ਖਾ ਲਈ ਤੇ ਜਿਵੇਂ ਮੂੰਹ ਚ ਛਾਲੇ ਹੁੰਦੇ ਨੇ ਉਹ ਇਹਦੇ ਚ ਵੀ ਛਾਲੇ ਹੋ ਸਕਦੇ ਨੇ, ਕਿਉਂਕਿ ਸਬ ਮਿਊਕੋਸਾ ਵਿਚਾਰਾ ਝਿੱਲੀ ਜੀ ਹੈਗੀ ਹੈ ਨਾ। ਸੋ ਉਸ ਤੋਂ ਬਾਅਦ ਜਿਹੜਾ ਅਸੀਂ ਕਿਹਾ ਮਿਊਕੋਸਲ ਲੇਅਰ, ਇਹਦੇ ਵਿਚ ਐ ਆ ਵੀ ਜੇ ਕਿਤੇ ਕੋਈ ਜ਼ਖਮ ਹੋ ਗਿਆ ਇਹਦੇ ਵਿਚ ਤੇ ਹੇਠਾਂ ਵਾਲੇ ਪਾਸੇ ਮਿਊਕੋਸਲ ਲੇਅਰ ਦੇ ਵਿਚ ਨਰਵਸ ਨੇ, ਨਰਵ ਦਾ ਮਤਲਬ ਕੀ ਹੈ, ਜਿੱਥੇ ਨਰਵ ਦੇ ਵਿਚ ਸਾਡਾ ਕਨੈਕਸ਼ਨ ਬਾਕੀ ਹੋ ਜਾਂਦਾ ਹੈ ਨਾ, ਉਹ ਬੜਾ ਪੇਨਫੁਲ ਹੁੰਦਾ ਹੈ। ਇਸਨੂੰ ਲਗਾਤਾਰ ਗਰਦ ਜਿਹੜੀ ਆਮ ਤੌਰ ਤੇ ਐਸਿਡਿਟੀ ਤੁਸੀਂ ਕਹਿ ਲੋ ਪੰਜਾਬੀ ਦੇ ਵਿਚ, ਪੰਜਾਬੀ ਮਾਤਾ ਜੀ ਨੂੰ ਜ਼ਿਆਦਾ ਬਣਦਾ ਹੈ, ਉਹਦੇ ਨਾਲ ਕਈ ਵਾਰ ਇਹੋ ਜਿਹਾ ਲੋਕਾਂ ਨੂੰ ਜ਼ਖਮ ਅੰਦਰ ਹੋ ਜਾਂਦੇ ਨੇ ਔਰ ਉਹ ਬੜੇ ਪੇਨਫੁਲ ਹੁੰਦੇ ਨੇ, ਛਾਤੀ ਚ ਹਰ ਵੇਲੇ ਜਲਨ ਹੁੰਦੀ ਰਹਿੰਦੀ, ਕਿਉਂ, ਕਿਉਂਕਿ ਉਹ ਜਿਹੜਾ ਸਬ ਮਿਊਕੋਸਲ ਤੇ ਮਿਊਕੋਸਲ ਲੇਅਰ ਆ ਉਹਦੇ ਵਿਚ ਉਹ ਜ਼ਖਮ ਹੋ ਗਿਆ ਤੇ ਅੰਦਰ ਜਿਹੜੀਆਂ ਨਰਵ ਨੇ ਉਹ ਟੱਚ ਹੋ ਗਈਆਂ, ਜਿਸ ਕਰਕੇ ਬਹੁਤ ਜ਼ਿਆਦਾ ਪੇਨਫੁਲ ਕੰਡੀਸ਼ਨ ਇਹਦੀ ਪੈਦਾ। ਮੈਂ ਦੱਸਦਾ ਇਹਦੇ ਬਾਰੇ, ਹਜੇ ਮੈਂ ਸਿਰਫ ਤੁਹਾਨੂੰ ਸਟਰਕਚਰ ਜਿਹਾ ਸਮਝਾ ਰਿਹਾ ਵੀ ਹੈ ਕਿਸ ਤਰ੍ਹਾਂ ਦੀ ਪ੍ਰੋਟੈਕਸ਼ਨ ਕਿਵੇਂ ਹੁੰਦੀ ਹੈ। ਸੋ ਉਸ ਤੋਂ ਬਾਅਦ ਮੈਂ ਕਹਿ ਰਿਹਾ ਵੀ ਇੱਕ ਮਸਕੂਲਰ ਲੇਅਰ ਆ ਜਿਹੜਾ ਇਸ ਸਾਰੇ ਅੰਦਰ ਦੇ ਸੋਫਟ ਤਾਣੇ ਬਾਣੇ ਨੂੰ, ਨਰਮ ਤਾਣੇ ਬਾਣੇ ਨੂੰ ਸੰਭਾਲ ਕੇ ਰੱਖਦਾ ਆ ਉਹ ਹੈਗਾ ਮਸਕੂਲਰ ਲੇਅਰ। ਔਰ ਉਹ ਮਸਕੂਲਰ ਲੇਅਰ ਵੀ ਜਿਹੜਾ ਹੈ ਨਾ ਉਹ ਦੋ ਤਰ੍ਹਾਂ ਦੇ ਮਸਲ ਨਾਲ ਬਣਿਆ ਹੋਇਆ, ਅੰਦਰ ਦੇ ਜਿਹੜੇ ਉਹਦੇ ਮਸਲ ਨੇ ਉਹ ਸਰਕੂਲਰ ਨੇ, ਗੋਲ ਜਿਵੇਂ ਰਿੰਗ ਹੁੰਦੀ ਹੈ ਗੋਲ ਟਾਈਪ ਦੇ ਨੇ, ਉਹਨੂੰ ਢੱਕਣ ਵਾਲੇ ਜਿਹੜੇ ਉਪਰੋਂ ਹੋਰ ਮਸਲ ਨੇ ਉਹ ਲੌਂਗੀਟਿਊਡਨਲ ਅਸੀਂ ਉਹਨੂੰ ਕਹਿੰਦੇ ਆ ਕਿ ਉੱਪਰ ਤੋਂ ਹੇਠਾਂ, ਉੱਪਰ ਤੋਂ ਹੇਠਾਂ ਜਾਣ ਵਾਲੇ ਮਸਲ ਨੇ, ਰੱਸੀਆਂ ਨੇ ਜਿਨ੍ਹਾਂ ਦੇ ਨਾਲ ਇਹ ਬਣਿਆ ਹੁੰਦਾ। ਔਰ ਚੌਥਾ ਲੇਅਰ ਜਿਹੜਾ ਮੈਂ ਕਹਿ ਰਿਹਾ ਹਾਂ ਉਹ ਇਹਦੇ ਵਿਚ ਆਮ ਜਿਹੜੇ ਸਾਰੇ ਅੰਗਾਂ ਦੇ ਉੱਤੇ, ਜਿਵੇਂ ਮੈਂ ਦੱਸਿਆ ਕਿ ਕੁਦਰਤ ਨੇ ਹਰੇਕ ਅੰਗ ਨੂੰ ਦੂਜੇ ਅੰਗ ਨਾਲ ਉਹ ਸੈਪਰੇਟ ਕਰਨ ਵਾਸਤੇ ਇਹਦੀ ਬਾਉਂਡਰੀ ਨਿਯਤ ਕਰਤੀ ਵੀ ਤੇਰੀ ਆ ਬਾਉਂਡਰੀ ਹੈ ਜੀ, ਠੀਕ ਹੈ ਜੀ। ਔਰ ਮਿਊਕੋਸਲ ਜਿਹੜਾ ਉਹ ਜਿਹੜਾ ਬਿਲਕੁਲ ਸੋਫਟ ਟਿਸ਼ੂ ਦਾ ਬਣਿਆ ਹੋਇਆ ਹੁੰਦਾ ਹੈ, ਆਮ ਤੌਰ ਤੇ ਜਿਹੜਾ ਬਾਕੀ ਹਾਰਟ ਦੇ ਨਾਲ ਇਹਨੂੰ ਅਲੱਗ ਕਰੂਗਾ, ਫੇਫੜਿਆਂ ਨਾਲ ਇਹਨੂੰ ਅਲੱਗ ਕਰੂਗਾ, ਹੋਰ ਜਿਹੜੇ ਬਲੱਡ ਵੈਸਲ ਜਾਂਦੇ ਪਏ ਨੇ ਉਹਨਾਂ ਨਾਲ ਇਹਨੂੰ ਅਲੱਗ ਕਰੂਗਾ, ਉਹ ਇਸ ਤਰ੍ਹਾਂ ਦਾ ਲੇਅਰ ਹੁੰਦਾ। ਸੋ ਇਹ ਤਾਂ ਹੈਗੀ ਹੈ ਇਹਦੀ ਬਣਤਰ ਦੀ ਗੱਲ, ਬਣਤਰ ਦੀ ਗੱਲ ਮੈਂ ਇਸ ਕਰਕੇ ਦੱਸੀ ਆ ਵੀ ਤੁਹਾਨੂੰ ਪਤਾ ਹੋਵੇ ਵੀ ਜਿਹੜੇ ਲੋਕ ਵਿਚਾਰੇ ਬਹੁਤੀ ਜ਼ਿਆਦਾ ਐਸਿਡਿਟੀ ਲਗਾਤਾਰ ਹੁੰਦੀ ਹੈ ਜੇ ਤੁਸੀਂ ਉਹਨੂੰ ਕੰਟਰੋਲ ਨਹੀਂ ਕਰਦੇ, ਔਰ ਉਹਦੇ ਨਾਲ ਅੰਦਰ ਇਸ ਸਬ ਮਿਊਕੋਸਲ ਤੇ ਮਿਊਕੋਸਲ ਲੇਅਰ ਦੇ ਵਿਚ ਅਗਰ ਸੁਰਾਖ ਹੋ ਗਏ ਹਾਂਜੀ ਤੇ ਫਿਰ ਤੁਹਾਡੇ ਦਰਵਾਜੇ ਤੋਂ ਬਾਹਰ ਖੁੱਲਾ ਦਰਵਾਜਾ ਹੋਊਗਾ ਤੇ ਫਿਰ ਜਿਹੜਾ ਮਰਜ਼ੀ ਵੇਖ ਲਵੇ, ਹਾਂਜੀ ਹਵਾ ਲੱਗੂਗੀ ਤੇ ਤਾਂ ਵੀ ਦਰਦ ਹੋਊਗੀ, ਆ ਲਓਗੇ ਤੇ ਤਾਂ ਵੀ ਦਰਦ ਹੋਏਗੀ, ਕਿਉਂਕਿ ਉਹ ਨਸਾਂ ਜਿਹੜੀਆਂ ਨੇ ਨਰਵ ਜਿਹੜੀਆਂ ਨੇ ਉਹ ਓਪਨ ਹੋ ਗਈਆਂ ਨੇ, ਬਹੁਤ ਜ਼ਿਆਦਾ ਪੇਨਫੁਲ, ਸਾਹ ਲੈਣਾ ਔਖਾ ਕਿਉਂਕਿ ਹਵਾ ਨੇ ਅੱਗੇ ਪਿੱਛੇ ਹੋਣਾ ਆ, ਸਾਹ ਲੈਣਾ ਵੀ ਔਖਾ ਹੁੰਦਾ। ਆਮ ਤੌਰ ਤੇ ਤੇਜ਼ਾਬੀ ਮਾਦੇ ਤੋਂ ਬਾਅਦ ਇਸ ਤਰ੍ਹਾਂ ਦੀ ਕੰਡੀਸ਼ਨ ਆ ਜਾਂਦੀ ਹੈ। ਹੁਣ ਇੱਕ ਹੋਰ ਗੱਲ ਦੀ ਇੰਪੋਰਟੈਂਟ ਮੈਨੂੰ ਯਾਦ ਆ ਗਈ, ਈਸੋਫੇਗਸ ਐ ਨੀ ਹੈਗਾ ਵੀ ਸਿੱਧੀ ਉਪਰੋਂ ਟਿਊਬ ਹੈਗੀ ਹੈ ਤੇ ਉਪਰੋਂ ਖੁਰਾਕ ਸਿੱਧੋ ਤੇ ਥੱਲੇ ਚਲੇਗੀ, ਇੰਜ ਨਹੀਂ ਹੈਗੀ। ਇਹਦੇ ਵਿਚ ਇੱਕ ਮੋਸ਼ਨ ਹੈ ਜਿਹਦਾ ਨਾਂ ਹੈ ਪੈਰੀਸਟਾਲਟਿਕ ਮੋਸ਼ਨ, ਉਹਦੇ ਇੱਕ ਚੀਜ਼ ਇੱਥੋਂ ਸੁੰਗੜ ਦੀ, ਜਿਵੇਂ ਗਡੋਆ ਨੀ ਤੁਰਦਾ, ਗਡੋਆ ਤੁਰਦਾ ਪਿੱਛੇ ਇਕੱਠਾ ਹੋ ਜਾਂਦਾ ਫਿਰ ਅਗਾਂਹ ਹੋ ਜਾਂਦਾ ਲੰਬਾ ਹੋ ਜਾਂਦਾ ਫਿਰ ਅਗਾਂਹ ਹੋ ਜਾਂਦਾ, ਇਸੇ ਤਰ੍ਹਾਂ ਹੀ ਖੁਰਾਕ ਇਹਦੇ ਵਿਚ ਜਿਹੜੀ ਜਾਂਦੀ ਹੈ ਉਹ ਇਹ ਨਹੀਂ ਹੈ ਵੀ ਉਪਰੋਂ ਮੂੰਹ ਚ ਅਸੀਂ ਪਾਈ ਬੁਰਗੀ ਸਵਾਲੋ ਕੀਤੀ ਤੇ ਸਿੱਧੀ ਮੇਦੇ ਚ ਸਿੱਟੀ ਜਾਊਗੀ, ਨਹੀਂ ਇੰਜ ਨਹੀਂ ਹੁੰਦਾ। ਇਹ ਹੌਲੀ ਹੌਲੀ ਹੌਲੀ ਹੌਲੀ ਸੁੰਗੜਦਾ ਫੈਲਦਾ ਹੈ, ਸੁੰਗੜਦਾ ਫੈਲਦਾ ਹੈ ਪ੍ਰੈਸ਼ਰ ਦੇ ਨਾਲ, ਹੌਲੀ ਹੌਲੀ ਇਹ ਅੰਦਰ ਜਾਣੀ ਸ਼ੁਰੂ ਹੁੰਦੀ ਹੈ, ਔਰ ਇਹ ਵੀ ਵਿਚਾਰੀ ਸਿੱਧੀ ਨਹੀਂ ਜਾਂਦੀ। ਆਪਾਂ ਤੇ ਕਹਿ ਦਿੱਤਾ ਨਾ ਵੀ ਨਾਲੀ ਹੈਗੀ, ਪਾਈਪ ਹੈਗੀ ਹੈ, ਇਸ ਪਾਈਪ ਦੇ ਵਿਚ ਵੀ ਕਈ ਗੁੰਝਲਾਂ ਹੈਗੀਆਂ, ਜਿੱਥੇ ਇਹ ਉੱਪਰ ਵਾਲੇ ਪਾਸੇ ਐਪੀਗਲੋਟਿਸ ਤੋਂ ਨਿਕਲਦੀ ਹੈ ਉੱਥੇ ਵੀ ਵਿਚਾਰੇ ਨੂੰ ਇੱਕ ਘੁੱਟਣ ਹੈਗੀ ਹੈ, ਜਿਵੇਂ ਬੋਰੀ ਬੰਨੀ ਹੈ ਨਾ ਆਪਾਂ ਕਣਕਾਂ ਦੀ ਬੋਰੀ ਸੇਬਿਆਂ ਨਾਲ ਬੰਨਦੇ ਸੀ ਨਾ ਪਹਿਲਾਂ, ਚੇਪੇ ਨਾਲ ਬੰਨਦੇ ਸੀ, ਇਸ ਤਰ੍ਹਾਂ ਦੀ ਬੰਨਿਆ ਹੋਇਆ ਇੱਕ ਸਟ੍ਰਕਚਰ ਹੈਗੀ ਹੈ, ਉਹਨੂੰ ਕਹਿੰਦੇ ਨੇ ਸੁਪਰਫੀਸ਼ੀਅਲ ਸਟ੍ਰਕਚਰ, ਉੱਪਰ ਵਾਲੀ ਸਟ੍ਰਕਚਰ ਹੈਗੀ ਹੈ, ਔਰ ਇਹ ਆਮ ਤੌਰ ਤੇ ਬੰਦ ਰਹਿੰਦੀ ਹੈ ਤੇ ਜਦੋਂ ਉਪਰੋਂ ਖੁਰਾਕ ਪੈਂਦੀ ਹੈ, ਪ੍ਰੈਸ਼ਰ ਪੈਂਦਾ ਆ, ਤੇ ਉਹਦੇ ਰਾਹੀਂ ਇਹ ਫਿਰ ਸੇਬੇ ਜਿਹੜੇ ਅੰਦਰ ਬੰਨੇ ਸੀ ਖੁੱਲ ਗਏ, ਢਿੱਲੇ ਹੋ ਗਏ, ਤੇ ਉਹ ਖੁਰਾਕ ਇਸ ਸਟੋਮਕ ਦੇ ਵਿੱਚ ਚਲੀ ਜਾਂਦੀ। ਔਰ ਇਸੇ ਤਰ੍ਹਾਂ ਦੀ ਹੀ ਇੱਕ ਸਫਿੰਕਟਰ ਜਿਹੜੀ ਹੈ ਉਹ ਹੇਠਾਂ ਵਾਲੇ ਪਾਸੇ, ਜਿਸ ਥਾਂ ਤੇ ਤੁਸੀਂ ਕਹਿ ਲਓ ਕਿ ਬ੍ਰੌਂਕਸ ਜਿਹੜੀਆਂ ਨੇ ਅਲੱਗ ਹੋ ਰਹੀਆਂ ਨੇ, ਟੇਕੀਆ ਵਾਲਾ ਹਿੱਸਾ, ਟੇਕੀਆ ਵਾਲੇ ਹਿੱਸੇ ਤੋਂ ਉੱਥੇ ਵੀ ਇਹਨੂੰ ਵਿਚਾਰੇ ਨੂੰ ਕਹਿੰਦੇ ਯਾਰ ਤੂੰ ਸੌਫਟ ਜਿਹਾ ਹੈਗਾ ਆ, ਤੂੰ ਪਾਸੇ ਹੋ ਥੋੜਾ ਜਿਹਾ, ਸਾਨੂੰ ਲੰਘ ਲੈਣ ਦੇ, ਕਿਉਂਕਿ ਜਿਹੜੀ ਬ੍ਰੌਂਕਸ ਹੈ ਨਾ ਉਹਦੀ ਇਲਾਸਟੀਸਿਟੀ ਉਹ ਬਹੁਤ ਸਟਰੋਂਗ ਹੈ, ਇਹਦੇ ਨਾਲੋਂ ਵੀ ਜ਼ਿਆਦਾ ਸਟਰੋਂਗ ਹੈ, ਤੇ ਜਦੋਂ ਸਾਹ ਅਸੀਂ ਲਗਾਤਾਰ ਲੈਣਾ ਹੈਗਾ ਆ, ਖੁਰਾਕ ਤੇ ਕਦੇ ਕਦੇ ਖਾਣੀ, ਦਿਨ ਚ ਤਿੰਨ ਵਾਰਾ ਖਾਣੀ, ਜਿੰਨੀ ਵਾਰਾਂ, ਤੇ ਉਸ ਨੂੰ ਧੱਕ ਦਿੰਦੀ, ਪਰ ਇਹ ਬੇਚਾਰਾ ਸੌਫਟ ਜਿਹਾ ਹੋਇਆ, ਸੌਫਟ ਹੋਇਆ ਤੇ ਇਹ ਇਸ ਨੂੰ ਅੱਗੇ ਪਿੱਛੇ ਧੱਕ ਦਿੰਦੀ, ਤੇ ਮਤਲਬ ਮੇਰਾ ਕਹਿਣ ਤੋਂ ਸਮਝਾਉਣ ਤੋਂ ਇਹ ਮਤਲਬ ਇਹ ਆ ਵੀ ਜਿਸ ਥਾਂ ਤੇ ਇਹ ਬ੍ਰੌਂਕਸ ਆ ਉਸ ਥਾਂ ਤੇ ਫਿਰ ਇਹ ਬੇਚਾਰਾ ਪਾਸੇ ਚ ਧੱਕਿਆ ਜਾਂਦਾ ਹੈਗਾ, ਠੀਕ ਹੈ। ਉਸ ਤੋਂ ਥੱਲੇ ਜਿੱਥੇ ਸਾਡੀ ਐਓਰਟਿਕ ਆਰਚ ਹੈਗੀ ਹੈ, ਖੂਨ ਵਾਲੀ ਵੱਡੀ ਨਾਲੀ ਜਿਹੜੀ ਹਾਰਟ ਚੋਂ ਨਿਕਲ ਕੇ, ਤੇ ਪਹਿਲਾ ਹਿੱਸਾ ਜਿਹੜਾ ਸੀਗਾ ਉਹ ਦੋ ਨਾਲੀਆਂ ਉੱਪਰ ਨੂੰ ਕੈਰੋਟਿਡ ਆਰਟਰੀਸ ਗਈ ਸੀ, ਫਿਰ ਹੇਠਾਂ ਆਈ ਸੀ, ਔਰ ਉਹਦੇ ਵਿੱਚ ਵੀ ਬੜਾ ਪ੍ਰੈਸ਼ਰ ਹੈ, ਜਿਵੇਂ ਪ੍ਰੈਸ਼ਰ ਆਇਆ ਪੈਲਪੇਸ਼ਨ ਹੋਇਆ ਉਹਦੇ ਵਿੱਚ, ਜਿਹਨੂੰ ਕਹਿ ਲਓ ਹਾਰਟ ਸੁੰਗੜਿਆ ਤੇ ਖੂਨ ਸਾਰਾ ਬਾਹਰ ਗਿਆ, ਹਾਰਟ ਦਾ ਰਿਲੈਕਸ ਹੋਇਆ ਤੇ ਖੂਨ ਫਿਰ ਉਹਨੇ ਇਕੱਠਾ ਕਰ ਲਿਆ, ਜਿਵੇਂ ਜਿਵੇਂ ਉਹ ਕਰਦਾ ਇਹ ਵਿਚਾਰੀ ਸੌਫਟ ਹੈਗੀ ਹੈ, ਤੇ ਇਹਨੂੰ ਜਿਵੇਂ ਕੋਈ ਕਹਿੰਦਾ ਵੀ ਥੱਪੜ ਇਧਰੋਂ ਮਾਰੇ ਤੇ ਇਹਨੂੰ ਕਰ ਦੇਵੇ, ਦੂਜੇ ਇਧਰੋਂ ਥੱਪੜ ਮਾਰੇ ਤੇ ਇਹਨੂੰ ਕਰ ਦੇ, ਤੇ ਜਦੋਂ ਹਾਰਟ ਦੀ ਪੰਪਿੰਗ ਹੁੰਦੀ ਹੈ ਇਹਦੇ ਵਿਚਾਰੇ ਦਾ ਉਹੀ ਹਾਲ ਹੁੰਦਾ ਹੈ ਈਸੋਫੇਗਸ ਦਾ, ਵੀ ਚੱਲ ਤੂੰ ਪਾਸੇ ਹੋ ਸਾਨੂੰ ਲੰਘ ਲੈਣ ਦੇ, ਤੂੰ ਪਾਸੇ ਹੋ ਸਾਨੂੰ ਲੰਘ ਲੈਣ ਦੇ, ਇਹ ਇਸ ਤਰ੍ਹਾਂ ਦਾ ਸਟਰਕਚਰ ਹੈ। ਔਰ ਕਈ ਲੋਕ ਆਮ ਤੌਰ ਤੇ ਖੁਰਾਕ ਖਾਣ ਤੋਂ ਬਾਅਦ ਨਾ ਇੱਥੇ ਛਾਤੀ ਤੇ ਹੱਥ ਜਿਹਾ ਰੱਖਦੇ ਨੇ, ਕਈ ਵਾਰ ਮਾਲਿਸ਼ ਕਰਦੇ ਨੇ ਜਿਵੇਂ ਸ਼ਾਇਦ ਕੋਈ ਚੀਜ਼ ਅੜ ਗਈ ਆ, ਕਾਰਨ ਕਿ ਹਾਰਟ ਤਾਂ ਰੁਕ ਨੀ ਰਿਹਾ, ਲਗਾਤਾਰ ਚੱਲ ਰਿਹਾ ਹੈਗਾ ਆ, ਖੁਰਾਕ ਤੁਸੀਂ ਹੁਣ ਖਾਣ ਲੱਗੇ ਹੋ ਤੇ ਹਾਰਟ ਨੂੰ ਤਿਆਰ ਦਿੱਤ ਪਈ ਇਹਨੂੰ ਪਾਸੇ ਧੱਕਣ ਦੀ, ਪਰ ਯਾਰ ਮੈਨੂੰ ਆਪਣਾ ਕੰਮ ਕਰਨ ਦੇ, ਹੈਨਾ। ਸੋ ਉਸ ਵੇਲੇ ਕਈ ਲੋਕਾਂ ਨੂੰ ਇਹ ਘੁਟਣ ਇੱਥੇ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਕਈ ਲੋਕ ਨੇ ਮੈਂ ਜਿਹੜੀ ਖਾਧੀ ਸੀ ਨਾ ਰੋਟੀ ਮੇਰੀ ਇੱਥੇ ਹੀ ਖੜੀ ਹੈ, ਇਹ ਆਮ ਲੋਕ ਬੋਲਦੇ ਨੇ ਮੇਰਾ ਇੱਥੇ ਹੀ ਖੜ ਗਈ, ਜਿਵੇਂ ਹਜੇ ਨਹੀਂ ਹੋਈ ਇੱਥੇ ਖੜ ਗਈ, ਭਾਵ ਕੀ ਆ ਉਹ ਜਿਹੜੀ ਕੰਸਟ੍ਰਿਕਸ਼ਨ ਹੈ ਉਹ ਜਿਹੜਾ ਨਾਲ ਦੇ ਹੋਰ ਅੰਗ ਇਹਦੇ ਤੋਂ ਜ਼ੋਰਵਰ ਜੋਲਾਵਰ ਜਿਹੜੇ ਤਾਕਤਵਰ ਅੰਗ ਇਥੋਂ ਲੰਘ ਰਹੇ ਨੇ ਉਹ ਇਹਨੂੰ ਧੱਕ ਕੇ ਪਾਸੇ ਕਰ ਰਹੇ ਨੇ, ਜਿਹਦੇ ਕਰਕੇ ਇਹਨੂੰ ਵਿਚਾਰੇ ਨੂੰ ਪਤਲੀ ਕਲੀ ਚੋਂ ਪਾਸੇ ਹੋਣਾ ਪੈਂਦਾ ਸੌਫਟ ਹੈ ਇਸ ਕਰਕੇ। ਸੋ ਇਸ ਤਰ੍ਹਾਂ ਦੀਆਂ ਤਿੰਨ ਥਾਵਾਂ ਤੇ, ਇੱਕ ਜਿੱਥੇ ਅਯੋਤਾ ਲੰਘਦੀ ਹੈ ਖੂਨ ਵਾਲੀ ਵੱਡੀ ਨਾਲੀ, ਇੱਕ ਜਿੱਥੇ ਬ੍ਰੌਂਕਸ ਲੰਘਦੀ ਹੈ ਉਸ ਥਾਂ ਤੇ, ਇਹਦੇ ਤੋਂ ਉੱਪਰ ਸਿੰਗ ਤੋਂ ਗਿਣ ਚੁੱਕੇ ਹਾਂ ਜਿੱਥੋਂ ਇਹ ਫੈਰਿੰਗਸ ਤੋਂ ਨਿਕਲਦੀ ਹੈਗੀ, ਹੇਠਾਂ ਜਾ ਕੇ ਇਹ ਇਸੇ ਤਰ੍ਹਾਂ ਦੀ ਇੱਕ ਹੋਰ ਘੁਟਣ ਹੈਗੀ ਆ, ਜਦੋਂ ਇਹ ਡਾਇਆਫਰਾਮ ਦੇ ਵਿੱਚੋਂ ਲੰਘ ਕੇ ਛਾਤੀ ਦੇ ਏਰੀਏ ਵਿੱਚੋਂ ਲੰਘ ਕੇ ਪੇਟ ਵਾਲੇ ਏਰੀਏ ਚ ਦਾਖਲ ਹੁੰਦਾ ਹੈ ਈਸੋਫੇਗਸ, ਉਦੋਂ ਵੀ ਇੱਕ ਘੁਟਣ ਹੈਗੀ ਆ, ਹਾਂਜੀ। ਤਾਂ ਤੁਸੀਂ ਸਮਝ ਲਓ ਵੀ ਇਹਨੂੰ ਬ੍ਰੇਕਾਂ ਲਾ ਲਾ ਕੇ ਚਲਾਉਣ ਵਾਲੀ ਗੱਲ ਹੈ, ਬ੍ਰੇਕਾਂ ਲਾ ਕੇ ਹੌਲੀ ਹੌਲੀ ਹੌਲੀ ਹੌਲੀ ਖੁਰਾਕ ਜਿਹੜੀ ਹੈ ਉਹ ਇਹਦੇ ਰਾਹੀਂ ਹੇਠਾਂ ਜਾਣੀ ਸ਼ੁਰੂ ਹੁੰਦੀ ਹੈ, ਇਕਦਮ ਨਹੀਂ ਕਿ ਉੱਪਰੋਂ ਸਿੱਟੋ ਤੇ ਸਾਰੀ ਥੱਲੇ ਚਲੀ ਜਾਵੇ। ਹੁਣ ਅੱਜ ਦੀਆਂ ਅਸੀਂ ਇਹਦੀ ਕੰਸਟ੍ਰਿਕਸ਼ਨਾਂ ਦੀ ਦੋ ਦੀ ਗੱਲ ਕੀਤੀ, ਦੋ ਕੰਸਟ੍ਰਿਕਸ਼ਨਾਂ ਨੇ, ਇੱਕ ਹੇਠਾਂ ਵਾਲੇ ਪਾਸੇ ਈਸੋਫੇਗਸ ਵਾਲੀ, ਔਰ ਇੱਕ ਉਹਦੇ ਤੋਂ ਵੀ ਹੇਠਾਂ ਜਿੱਥੇ ਕਾਰਡੀਕ ਓਰੀਫਿਸ ਹੈ ਉਹ ਵੀ ਇਸੇ ਤਰ੍ਹਾਂ ਦਾ ਬੰਨਿਆ ਹੋਇਆ ਹੈ, ਔਰ ਇੱਕ ਉੱਪਰ ਜਿੱਥੇ ਫੈਰਿੰਗਸ ਤੋਂ ਇਹ ਸ਼ੁਰੂ ਹੋਇਆ ਸੀਗਾ। ਸੋ ਤਿੰਨ ਇਹ ਵੱਡੀਆਂ ਕੰਸਟ੍ਰਿਕਸ਼ਨਾਂ ਨੇ ਜਿੱਥੇ ਕੁਦਨ ਹੈ ਇਹਦੇ ਵਿੱਚ, ਔਰ ਉਹਦਾ ਕੁਦਰਤ ਨੇ ਨਿਯਮ ਤਾਂ ਇਹ ਬਣਾਇਆ ਆ ਕਿ ਉੱਪਰੋਂ ਤਾਂ ਹੇਠਾਂ ਚੀਜ਼ ਚਲੀ ਜਾਵੇ, ਹੇਠੋਂ ਉੱਪਰ ਨੂੰ ਨਾ ਜਾਵੇ, ਪਰ ਜਦੋਂ ਕਿਸੇ ਨੂੰ ਲਗਾਤਾਰ ਦਰਦ ਇਸ ਦਿੱਤੀ ਹੈ ਇਸ ਤਰ੍ਹਾਂ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ, ਪ੍ਰੈਸ਼ਰ ਵਧਣਾ ਸ਼ੁਰੂ ਹੋ ਗਿਆ, ਮੈਂ ਦੱਸਿਆ ਸੀਗਾ ਕਿ ਮੇਦੇ ਤੋਂ ਬਾਹਰ ਨਿਕਲ ਕੇ ਖੁਰਾਕ ਜਦੋਂ ਆਂਤੜੀਆਂ ਵਿੱਚ ਪਹੁੰਚਦੀ ਹੈ ਉਸ ਪਹਿਲੇ ਆਂਤੜੀਆਂ ਦੇ ਹਿੱਸੇ ਦਾ ਨਾਂ ਹੈ ਡਿਊਡੀਨਮ, ਗੁਰੀ ਵਰਗਾ ਹਿੱਸਾ ਹੁੰਦਾ ਹੈ, 10 ਫੀਟ ਦਾ ਹੁੰਦਾ ਹੈ, ਘੋੜੇ ਦੀ ਗੁਰੀ ਵਰਗਾ ਹਿੱਸਾ ਆ, ਬਹੁਤ ਮੋਟਾ ਹੈ ਸਟੋਮਕ ਦੇ ਮੁਤਾਬਕ ਹੀ, ਪਰ ਉਹਦੇ ਨਾਲੋਂ ਘੱਟ ਆ, ਖੁਰਾਕ ਉਹਦੇ ਵਿੱਚ ਜਾਣੀ ਸ਼ੁਰੂ ਹੁੰਦੀ ਹੈ, ਪਰ ਜਾਣ ਤੋਂ ਪਹਿਲਾਂ ਸਟੋਮਕ ਦੇ ਮੂੰਹ ਦੇ ਉੱਪਰ ਮੇਦੇ ਦੇ ਮੂੰਹ ਦੇ ਉੱਪਰ ਇੱਕ ਦਰਵਾਜ਼ਾ ਇਸੇ ਤਰ੍ਹਾਂ ਦਾ ਘੁਟਣ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਪਾਈਡੋਰਿਕ ਓਪਨਿੰਗ, ਉਹ ਪਾਈਡੋਰਿਕ ਓਪਨਿੰਗ ਜਿਹੜਾ ਹੈ ਨਾ ਉਹ ਹੇਠਾਂ ਗੈਸ ਬਣਦੀ ਕਿਉਂਕਿ ਬਹੁਤ ਸਾਰੇ ਇੰਜਾਈਮਸ ਐਸਿਡ ਰਲਿਆ, ਪੈਪਸਿਨ ਰਲੀ, ਐਂਟਰੋਕਾਈਨ ਰਲਿਆ, ਬਾਇਲ ਉਹਦੇ ਚ ਰਲਿਆ, ਇਨਸੁਲਿਨ ਉਹਦੇ ਚ ਰਲੀ, ਕਿੰਨਾ ਕੁਛ ਉਹਦੇ ਚ ਰਲਿਆ। ਇਹ ਸਾਰਾ ਕੁਛ ਰਲ ਕੇ ਤੇ ਇਹ ਜਿਹੜੀ ਖੁਰਾਕ ਅਸੀਂ ਖਾਈ ਸੀ ਮੇਦੇ ਤੋਂ ਅੱਗੇ ਆਂਤੜੀਆਂ ਚ ਜਾ ਕੇ ਫਿਰ ਰਿੱਝਣ ਲੱਗਦੀ ਆ, ਉਭਰਨ ਲੱਗਦੀ ਆ। ਜਦੋਂ ਉਭਰੂਗੀ ਗੈਸ ਬਣੂਗੀ। ਤੋ ਗੈਸ ਦਾ ਨਿਯਮ ਤਾਂ ਕੁਦਰਤ ਨੇ ਇਹ ਬਣਾਇਆ ਆ ਵੀ ਇਹ ਹੇਠਾਂ ਵਾਲੇ ਪਾਸੇ ਨਿਕਲੇ ਤੇ ਉੱਪਰ ਨਾ ਜਾਵੇ। ਪਰ ਜਦੋਂ ਸਿਸਟਮ ਚ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ, ਜਦੋਂ ਸਿਸਟਮ ਦੇ ਵਿੱਚ ਕੋਈ ਜ਼ਿਆਦਤੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਫਿਰ ਉੱਪਰ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੰਦੀ ਤੇ ਉਹ ਜਿਹੜਾ ਪਹਿਲਾ ਪਾਇਲੋਰਿਕ ਦਰਵਾਜ਼ਾ ਹੈ ਨਾ ਉਹਨੂੰ ਢਿੱਲਾ ਕਰ ਦਿੰਦੀ ਹੈ ਤੇ ਉਹ ਗੈਸ ਜਿਹੜੀ ਹੈ ਹੌਲੀ ਹੌਲੀ ਹੌਲੀ ਹੌਲੀ ਆਮ ਤੌਰ ਤੇ ਮੇਦੇ ਵਿੱਚ ਆਣੀ ਸ਼ੁਰੂ ਹੋ ਜਾਂਦੀ ਔਰ ਮੇਦੇ ਤੋਂ ਬਾਅਦ ਫਿਰ ਹੌਲੀ ਹੌਲੀ ਹੌਲੀ ਹੌਲੀ ਉਹ ਜਿਹੜਾ ਕਾਰਡੀਕ ਓਰੀਫਿਸ ਮੈਂ ਕਿਹਾ ਹੈ ਹਾਰਟ ਦੇ ਨੇੜੇ ਹੈਗਾ ਆ ਉਹ ਵੀ ਖੁੱਲਣਾ ਸ਼ੁਰੂ ਹੋ ਜਾਂਦਾ। ਜਦੋਂ ਇਸ ਤੋਂ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਫਿਰ ਜਿਹੜਾ ਡਾਇਫਰਾਮ ਵਾਲਾ ਹਿੱਸਾ ਮੈਂ ਕਿਹਾ ਇੱਕ ਬਾਰਡਰ ਹੈਗਾ ਛਾਤੀ ਦੇ ਪੇਟ ਦੇ ਵਿੱਚ ਉਹਦੇ ਵਿੱਚ ਜਦੋਂ ਈਸੋਫੇਗਸ ਲੰਘਦਾ ਤੇ ਉੱਥੇ ਵੀ ਘੁੱਟਣ ਸੀਗੀ ਉਹਦੇ ਵੀ ਉਹ ਵੀ ਢਿੱਡੀ ਹੋ ਗਈ। ਉਸ ਤੋਂ ਬਾਅਦ ਉੱਪਰ ਜਾਣਾ ਸ਼ੁਰੂ ਹੋ ਗਿਆ ਤੇ ਉਹ ਪਾਸੇ ਤੇ ਕਰਦਾ ਗਿਆ ਜਿਵੇਂ ਜਿਵੇਂ ਇਹਦਾ ਪ੍ਰੈਸ਼ਰ ਪੈਣਾ ਆ ਉਵੇਂ ਉਵੇਂ ਤਕਲੀਫ ਕਿਹਨੂੰ ਹੋਣੀ ਹੈ ਅਯੋਟਾ ਨੂੰ ਖੂਨ ਵਾਲੀ ਨਾੜੀ ਨੂੰ ਉਵੇਂ ਉਵੇਂ ਤਕਲੀਫ ਕਿਹਨੂੰ ਹੋਣੀ ਹੈ ਸਾਹ ਵਾਲੀ ਨਾੜੀ ਨੂੰ ਕਿਉਂਕਿ ਪਹਿਲਾਂ ਤੋਂ ਇਹਨੂੰ ਧੱਕੀ ਜਾਂਦੇ ਸੀ ਨਾ ਤੇ ਵਿਚਾਰਾ ਚੁੱਪ ਕਰਕੇ ਸਹੀ ਜਾਂਦਾ ਚੰਗਾ ਵੀ ਜਿਵੇਂ ਕਹਿੰਦੇ ਸੀ ਕਰ ਲੈਣਾ ਤੇ ਹੁਣ ਤੇ ਇਹਦੀ ਗੈਸ ਪ੍ਰੈਸ਼ਰ ਬਣ ਗਿਆ ਨਾ ਤੇ ਹੁਣ ਉਹ ਨਾ ਤਾਂ ਇਹ ਅਯੋਟਾ ਨੂੰ ਥਾਂ ਦੇ ਰਿਹਾ ਖੂਨ ਵਾਲੀ ਨਾੜੀ ਨੂੰ ਥਾਂ ਦੇ ਰਿਹਾ ਨਾ ਇਹ ਸਾਹ ਵਾਲੀ ਨਾਲੀ ਨੂੰ ਕਹਿੰਦਾ ਵੀ ਚੰਗਾ ਜਿਵੇਂ ਮਰਜ਼ੀ ਕਰ ਲੈਣਾ ਮੈਂ ਮੇਰਾ ਤਾਂ ਆਪਣਾ ਹੀ ਬੁਰਾ ਹਾਲ ਹੈ ਮੇਰੇ ਅੰਦਰ ਗੈਸ ਭਰ ਗਈ ਹੈ। ਸੋ ਇਹ ਉਹਨਾਂ ਨੂੰ ਪ੍ਰੈਸ਼ਰ ਰਾਈਜ਼ ਕਰਦਾ। ਮੈਂ ਇਹ ਗੱਲਾਂ ਤਾਂ ਇਸ ਤਰ੍ਹਾਂ ਤੁਹਾਨੂੰ ਦੱਸ ਰਿਹਾ ਤੁਹਾਨੂੰ ਪਤਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਮਟਮ ਇਹਨਾਂ ਨਾਲ ਸੰਬੰਧਿਤ ਹੋਣੇ ਨੇ ਜੀ ਸਿਮਟਮ ਇਹਨਾਂ ਨਾਲ ਸੰਬੰਧਿਤ ਹੋਣੇ ਨੇ। ਇਸ ਕਰਕੇ ਪਹਿਲਾਂ ਤਾਂ ਉਹ ਈਸੋਫੇਗਸ ਨੂੰ ਦਬਾ ਕੇ ਵੱਧ ਰਸਤਾ ਲੈ ਕੇ ਸਾਹ ਵਾਲੀ ਨਾਲੀਆਂ ਬ੍ਰੌਂਕਸ ਵੀ ਚਲੀ ਜਾਂਦੀ ਸੀ ਵੱਧ ਰਸਤਾ ਲੈ ਕੇ ਏਓਟਾ ਵੀ ਚਲੀ ਜਾ ਰਹੀ ਸੀ। ਹੁਣ ਇਹਦਾ ਵਿਚਾਰੀ ਦਾ ਬੁਰਾ ਹਾਲ ਗੈਸ ਨਾਲ ਹੋ ਗਿਆ ਈਸੋਫੇਗਸ ਦਾ ਇਹ ਉਹਨਾਂ ਨੂੰ ਉਹ ਥਾਂ ਨਹੀਂ ਦੇ ਰਹੀ ਤੇ ਅਲਟੀਮੇਟ ਐਪੀਗਲੋਟਿਸ ਵਾਲਾ ਦਰਵਾਜ਼ਾ ਵੀ ਖੁੱਲ ਗਿਆ ਔਰ ਫਿਰ ਇਹ ਉੱਪਰ ਜਾਣੀ ਸ਼ੁਰੂ ਹੋ ਗਈ। ਆਮ ਤੌਰ ਤੇ ਰਾਤ ਦੇ ਸਮੇਂ ਜਦੋਂ ਅਸੀਂ ਸੋਨੇ ਆ ਸਰੀਰ ਐਕਟਿਵ ਹੁੰਦਾ ਚਾਰ ਦਿਨ ਵੇਲੇ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਘੱਟ ਹੁੰਦੀ ਹੈ। ਲੋਕਾਂ ਨੂੰ ਖੱਟੇ ਡਕਾਰ ਖਾਲੀ ਡਕਾਰ ਜਾਂ ਗੈਸ ਵਗੈਰਾ ਹੋਣੀ ਇਹ ਦਿਨ ਵੇਲੇ ਘੱਟ ਹੁੰਦੀ ਹੈ ਰਾਤ ਵੇਲੇ ਜ਼ਿਆਦਾ ਹੁੰਦੀ ਹੈ। ਕਾਰਨ ਸਾਡੇ ਮਾਸਪੇਸ਼ੀਆਂ ਰਿਲੈਕਸ ਹੋ ਗਈ ਤੇ ਇਸ ਗੈਸ ਨੂੰ ਹੋਰ ਸਮਾਂ ਮਿਲ ਗਿਆ ਜਿਹਦੇ ਕਰਕੇ ਸਾਡਾ ਜੇ ਮੂੰਹ ਬੰਦ ਆ ਤੇ ਮੂੰਹ ਬੰਦ ਹੋਣ ਨਾਲ ਉਹ ਜਿਹੜੀ ਗੈਸ ਇੱਥੇ ਆਉਣੀ ਹੈ ਇੱਥੇ ਜੰਮ ਜਾਣੀ ਹੈ ਸਾਡੀ ਜੀਭ ਦੇ ਉੱਪਰ ਚਿੱਟੀ ਚਿੱਟੀ ਮੈਲ ਜੰਮ ਜਾਣੀ ਹੈ ਤੇ ਜੀਭ ਵੀ ਖੁਸ਼ਕ ਹੋ ਜਾਣੀ। ਜਿਨ੍ਹਾਂ ਲੋਕਾਂ ਨੂੰ ਸਵੇਰੇ ਉੱਠਦਿਆਂ ਹੋਇਆ ਇਹ ਮਹਿਸੂਸ ਹੋਵੇ ਯਾਰ ਮੂੰਹ ਖੁਸ਼ਕ ਹੋ ਗਿਆ ਸੁੱਕ ਗਿਆ ਮੂੰਹ ਮੇਰਾ ਹਾਂਜੀ ਸੋ ਉਹ ਜੀਭ ਦੇ ਉੱਤੇ ਮੈਲ ਵੀ ਜੰਮ ਗਈ ਹੈ ਉਹ ਇਹ ਸਮਝਣ ਕਿ ਉਹਨਾਂ ਨੂੰ ਪੁਰਾਣੀ ਗਾਇਡ ਦੀ ਪ੍ਰੋਬਲਮ ਹੈਗੀ ਆ ਜਿਹਦੇ ਕਰਕੇ ਐਸਾ ਹੋ ਰਿਹਾ। ਦੂਸਰੀ ਇੱਕ ਨਾਲ ਇਧਰ ਹੋਰ ਗੱਲ ਹੁੰਦੀ ਹੈ ਕਿ ਸਾਡੀ ਲੈਰਿੰਗਸ ਤੇ ਸਾਡੀ ਫੈਰਿੰਗਸ ਖੁਰਾਕ ਵਾਲੀ ਨਾਲੀ ਲੈਰਿੰਗਸ ਸਾਹ ਵਾਲੀ ਨਾਲੀ ਇਹ ਹੀ ਨਹੀਂ ਕਿ ਮੂੰਹ ਤੱਕ ਆ ਕੇ ਖਤਮ ਹੋ ਗਈ ਨਹੀਂ ਲੈਰਿੰਗਸ ਜਿਹੜੀ ਆ ਉੱਪਰ ਨੱਕ ਦੇ ਬੇਸ ਤੱਕ ਜਾਂਦੀ ਹੈ ਉਹਨੂੰ ਨੇਜ਼ੋ ਫੈਰਿੰਗਸ ਅਸੀਂ ਕਹਿੰਦੇ ਹਾਂ। ਖੁਰਾਕ ਵਾਲੀ ਨਾਲੀ ਫੈਰਿੰਗਸ ਜਿਹੜੀ ਹੈ ਇਹ ਉਸ ਨੱਕ ਵਾਲੇ ਸੁਰਾਗ ਤੋਂ ਵੀ ਲੰਘ ਕੇ ਹੋਰ ਬੇਸ ਆਫ ਦੀ ਬ੍ਰੇਨ ਤੱਕ ਜਾਂਦੀ ਹੈ ਜਿਵੇਂ ਸਾਰੇ ਘਰਾਂ ਦੇ ਵਿੱਚ ਰਸੋਈ ਚ ਚਿਮਣੀ ਹੁੰਦੀ ਹੈ ਨਾ ਤੇ ਉੱਪਰ ਨੂੰ ਗੈਸ ਕੱਢਦੀ ਹੈ ਤੇ ਧੂੰਆਂ ਉੱਪਰ ਨੂੰ ਕਰਾ ਜਾਂਦਾ ਹੈਗਾ ਉੱਪਰੋਂ ਫਿਰ ਠੰਡਾ ਹੋ ਕੇ ਆਉਂਦਾ। ਉਸੇ ਹਾਲਾਤ ਦੇ ਵਿੱਚ ਹੀ ਕਈ ਲੋਕਾਂ ਨੂੰ ਸਾਇਨਸ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਤੇ ਉਹ ਅਸੀਂ ਲੋਕ ਦੌੜਦੇ ਫਿਰਦੇ ਹਾਂ ਡਾਕਟਰਾਂ ਕੋਲੇ ਔਰ ਡਾਕਟਰਾਂ ਉਹ ਤੇਰਾ ਦਿਮਾਗ ਵੱਧ ਗਿਆ ਨਾ ਕਿ ਤੇਰੀ ਤਾਂ ਸਰਜਰੀ ਕਰਾਂਗੇ ਤੇਰਾ ਤੇ ਇਹ ਕਰਾਂਗੇ। ਕਈ ਵਿਚਾਰੇ ਦੋ ਦੋ ਤਿੰਨ ਤਿੰਨ ਮੇਰਾ ਸਰਜਰੀਆਂ ਕਰਵਾ ਲੈਂਦੇ ਨੱਕ ਦੀਆਂ ਠੀਕ ਫਿਰ ਵੀ ਨਹੀਂ ਹੁੰਦਾ। ਕਾਰਨ ਇਹ ਗੱਲ ਮੈਂ ਜ਼ੋਰ ਦੇ ਕੇ ਤੁਹਾਨੂੰ ਸਮਝਾਉਣੀ ਚਾਹੁੰਦਾ ਹਾਂ ਕਿ ਭਾਈ ਜਦ ਤੱਕ ਕਮਲੇ ਨੂੰ ਨਹੀਂ ਮਾਰੋਗੇ ਉਹ ਹੋਰ ਜੰਮਦੀ ਰਹੂਗੀ। ਇਸ ਕਰਕੇ ਜ਼ਰੂਰੀ ਇਹ ਆ ਕਿ ਕਿਸੇ ਵੀ ਬਿਮਾਰੀ ਦੇ ਸੰਬੰਧ ਵਿੱਚ ਉਹਦਾ ਕਾਜ਼ੇਟਿਵ ਫੈਕਟਰ ਰੂਟ ਕਾਜ਼ ਪਿੱਛੇ ਕੀ ਆ ਇਹਨੂੰ ਸਮਝਣ ਦੀ ਜ਼ਰੂਰਤ ਹੈ। ਔਰ ਇਸ ਆਪਾਂ ਗੱਲ ਕਰਦੇ ਹਾਂ ਦੱਸਣ ਦੀ ਮੈਂ ਇਹ ਕੋਸ਼ਿਸ਼ ਕਰ ਰਿਹਾ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਆਮ ਤੌਰ ਤੇ ਬੁੱਟਾਂ ਗਮਸ ਦੀ ਬਿਮਾਰੀ ਹੁੰਦੀ ਹੈ ਉਹ ਤੇ ਬੇਚਾਰੇ ਡੈਂਟਿਸਟ ਡਾਕਟਰ ਕੋਲੇ ਜਾਂਦੇ ਨੇ ਤੇ ਡੈਂਟਿਸਟ ਡਾਕਟਰ ਨੇ ਤੇਰੇ ਵੀ ਡੀਪ ਕਲੀਨਿੰਗ ਕਰਨੀ ਆ ਜਾਂ ਤੇਰੀ ਕਲੀਨਿੰਗ ਕਰਨ ਵਾਲੀ ਹੈ ਅਸਲ ਵਿਚ ਕੀ ਆ ਉਹਨਾਂ ਦੇ ਉਹ ਗੈਸ ਉਸ ਵੇਲੇ ਬਣਨੀ ਸ਼ੁਰੂ ਹੋ ਗਈ, ਉਹ ਉਹਨਾਂ ਦੇ ਮਸੂੜਿਆਂ ਤੇ ਆ ਕੇ ਜੰਮਣੀ ਸ਼ੁਰੂ ਹੋ ਗਈ, ਜਿਹਦੇ ਕਰਕੇ ਹੌਲੀ ਹੌਲੀ ਮਸੂੜੇ ਜਿਹੜੇ ਨੇ ਵੀਕ ਹੋ ਗਏ ਆ, ਬਰਸ਼ ਕਰਦੇ ਤੇ ਵਿੱਚੋਂ ਖੂਨ ਨਿਕਲਦਾ, ਕਈਆਂ ਵਿਚਾਰਿਆਂ ਨੂੰ ਆਮ ਤੌਰ ਤੇ ਥੋੜੀ ਬਹੁਤ ਖੁਰਾਕ ਖਾਓ ਤੇ ਉਹਦੇ ਨਾਲ ਵੀ ਖੂਨ ਨਿਕਲਣ ਲੱਗ ਜਾਂਦਾ। ਤੋ ਇਸੇ ਤਰ੍ਹਾਂ ਹੀ ਇਹਨੂੰ ਅਸੀਂ ਡੈਂਟਿਸਟ ਦੇ ਕੋਲ ਜਾ ਕੇ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਜਦੋਂ ਅਸੀਂ ਡੈਂਟਿਸਟ ਦੇ ਕੋਲ ਜਾਂਦੇ ਹਾਂ ਜਾਂ ਅਸੀਂ ENT ਸਪੈਸ਼ਲਿਸਟ ਦੇ ਕੋਲ ਜਾਂਦੇ ਹਾਂ, ਇਹ ਨੋਜ਼ ਥਰੋਟ ਵਾਲੇ ਕੰਮ ਵਾਲਾ, ਤੇ ਉਹਨੇ ਕਹਿੰਦਾ ਚੰਗਾ ਜੀ ਮੈਂ ਕੋਟਰਾਈਜ਼ ਕਰ ਦੇਣਾ, ਅੰਦਰੋਂ ਛਿਲ ਦੇਣਾ ਤੇਰੇ ਮਾਸ ਨੂੰ, ਇਹ ਕਰ ਦੇਣਾ। ਪਰ ਇਹ ਕੀ ਆ ਕਿ ਜੇ ਨਾਲੀ ਦੇ ਵਿਚ ਗੰਦਾ ਪਾਣੀ ਆਉਂਦਾ ਹੋਵੇ ਤੇ ਤੁਸੀਂ ਉਹ ਗੰਦਾ ਪਾਣੀ ਅੱਗੋਂ ਸਾਫ਼ ਕਰਦੇ ਰਹੋ, ਲੇਕਿਨ ਜਦ ਤੱਕ ਪਿੱਛੋਂ ਆਉਣਾ ਬੰਦ ਨਹੀਂ ਕਰੋਗੇ ਇਹ ਪਾਣੀ ਆਉਂਦਾ ਹੀ ਰਹੇਗਾ, ਤੇ ਕਿੰਨੀ ਕੁ ਦੇਰ ਐਸਾ ਕਰਦੇ ਰਹੋਗੇ। ਇਸ ਕਰਕੇ ਮੈਂ ਇਸ ਦੱਸਣਾ ਚਾਹੁੰਦਾ ਜਿੰਨੇ ਵੀ ਸੁਣਨ ਵਾਲੇ ਮੇਰੇ ਵੀਰ ਨੇ ਕਿ ਜਦੋਂ ਇਹੋ ਜਿਹੀਆਂ ਕੰਡੀਸ਼ਨਾਂ ਹੋਣ ਉਸ ਵੇਲੇ ਸਾਨੂੰ ਇਹਦੇ ਬੇਸਿਕ ਰੂਟ ਨੂੰ ਠੀਕ ਕਰਨ ਦੀ ਲੋੜ ਹੈਗੀ ਹੈ। ਆਯੁਰਵੈਦਿਕ ਦੇ ਵਿੱਚ ਨਾ ਚੀਮਾ ਸਾਹਿਬ ਤ੍ਰਿਫਲੇ ਨੂੰ ਬੜੀ ਮਾਨਤਾ ਦਿੱਤੀ ਗਈ ਆ, ਔਰ ਇਹ ਤ੍ਰਿਫਲੇ ਨੂੰ ਮਾਨਤਾ ਇਸ ਕਰਕੇ ਦਿੱਤੀ ਗਈ ਆ ਵੀ ਇਹ ਹਰੜਾ ਭੇੜੇ ਔਰ ਇਹ ਅੰਤਰੀਆਂ ਦੇ ਰੋਗ ਨੂੰ ਜਾਂ ਅੰਤਰੀਆਂ ਦੀ ਕਮੀ ਕਮਜ਼ੋਰੀ ਨੂੰ, ਇਹ ਟੌਣਕੀ ਹੈ, ਕਮੀ ਕਮਜ਼ੋਰੀ ਨੂੰ ਵੀ ਬਹੁਤ ਠੀਕ ਕਰਦਾ ਹੈਗਾ, ਤੇ ਕਈ ਲੋਕ ਲਗਾਤਾਰ ਖਾਈ ਜਾ ਰਹੇ ਨੇ ਤਾਂ ਕਿ ਇਸ ਤਰ੍ਹਾਂ ਦੀ ਕੰਡੀਸ਼ਨ ਨਾ ਹੋਵੇ ਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਅਲੱਗ ਹੋਇਆ ਤਾਂ ਸਾਇਨਸ ਆ। ਤੇ ਜੇ ਡਾਕਟਰ ਕੋ ਕਹਿ ਵੀ ਤੂੰ ਯਾਰ ਤ੍ਰਿਫਲਾ ਰੋਜ਼ ਖਾਇਆ ਕਰੂਗਾ, ਬੇਵਕੂਫਿਆ ਯਾਰ, ਤ੍ਰਿਫਲਾ ਤਾਂ ਪੇਟ ਵਾਸਤੇ ਲੋਕ ਦਿੰਦੇ ਨੇ, ਮੈਨੂੰ ਸਾਇਨਸ ਹੋਇਆ ਇਹ ਉਹਦੇ ਵਾਸਤੇ ਦੇ ਰਿਹਾ ਹੈਗਾ। ਸੋ ਮਤਲਬ ਕੀ ਹੈ ਕਿ ਰੂਟ ਕਾਜ ਠੀਕ ਹੋਣਾ ਚਾਹੀਦਾ ਹੈ ਤਾਂ ਇਹਦਾ ਫਾਇਦਾ ਹੋ ਸਕਦਾ ਹੈ।
3: ਬਿਲਕੁਲ ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਬਹੁਤ ਹੀ ਤੁਸੀਂ ਡੂੰਘਾਈ ਤੇ ਸਾਡੇ ਸਰੋਤਿਆਂ ਦੇ ਨਾਲ ਜਿਹੜੀ ਉਹ ਜੋ ਕੁਛ ਦੱਸ ਰਹੇ ਹਾਂ, ਇਹ ਹੁਣ ਤੁਹਾਨੂੰ ਪਤਾ ਭਾਈ ਡਾਕਟਰ ਵੀ ਅਕਸਰ ਉਹ ਵੀ ਪੜ੍ਹ ਕੇ ਤਾਂ ਡਾਕਟਰ ਬਣੇ ਆ, ਉਹਨੇ ਵੀ ਤਾਂ ਕਿਸੇ ਪੈਸਾ ਕਮਾਉਣਾ ਨਾ, ਉਹਨੇ ਵੀ ਆਪਣੇ ਦਵਾਈਆਂ ਨੂੰ ਤਨਖਾਹ ਦੇਣੀਆਂ। ਹਾਂਜੀ
2: ਹਾਂਜੀ ਤੇਰੀਆਂ ਐਨਕਾਂ ਮੈਂ ਲਾਤੀਆਂ ਨੇ ਐਨਕ।
3: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਰੂਟ ਕਾਜ ਦੇ ਜਿਹੜਾ ਰੋਗ ਦੀ ਜੜ੍ਹ ਆ ਜਿਹੜੀ ਨਾ ਉਧਰ ਨੂੰ ਜਾਣਾ, ਜਿਹੜੇ ਆ ਮੈਡੀਕਲ ਜਿਹੜੀ ਮਾਡਰਨ ਮੈਡੀਸਨ ਆ ਨਾ, ਇਹਨਾਂ ਨੇ ਰੂਟ ਕਾਜ ਵੱਲ ਨੂੰ ਜਾਣ ਦੀ ਬਜਾਏ ਇਹਨਾਂ ਨੇ ਬਸ ਆ ਸਰਜਰੀ ਕਰ ਦਿਓ, ਆਹ ਵੱਢ ਦਿਓ, ਆਹ ਕੱਟ ਦਿਓ, ਇਹਦੀ ਲੋੜ ਨੀ, ਆਹ ਕਰ ਦਿਓ, ਉਹ ਕਰ ਦਿਓ। ਰੂਟ ਕਾਜ ਆ ਜਿਹੜਾ ਜਿੰਨਾ ਚਿਰ ਉਹ ਤੁਹਾਡਾ ਠੀਕ ਨੀ ਹੁੰਦਾ ਉਨਾ ਚਿਰ ਉਹ ਜਿਹੜੀ ਆ ਤੁਹਾਨੂੰ ਇੱਕ ਅੰਗ ਵੱਢ ਦੇਣਗੇ, ਫਿਰ ਦੂਜਾ ਵੱਢ ਦੇਣਗੇ, ਤੀਜਾ ਵੱਢ ਦੇਣਗੇ, ਹੌਲੀ ਹੌਲੀ ਕਹਿਣਗੇ ਚੰਗਾ ਵੀ ਹੁਣ ਤੇਰਾ ਟਾਈਮ ਆ ਗਿਆ।
2: ਇਸੇ ਤਰ੍ਹਾਂ ਹੀ ਮਤਲਬ ਇੱਥੇ ਕੀ ਰਿਵਾਜ ਹੈ, ਰਿਪੇਅਰ ਕਰਾਉਣ ਨਾਲੋਂ ਗਲ ਵਿੱਚ ਸੁੱਟ ਦੋ ਚੀਜ਼ ਨੂੰ,
3: ਸੁੱਟ ਦਿਓ, ਬਿਲਕੁਲ ਬਿਲਕੁਲ,
2: ਨਵੀਂ ਉਦੋਂ ਸਸਤੀ ਆ ਜਾਊਗੀ, ਇਹ ਚੰਗੀ ਗੱਲ ਹੈ।
3: ਹਾਂਜੀ ਹਾਂ,
2: ਇਹੀ ਹਾਲ ਕੀਤਾ ਜਾ,
3: ਬੰਦਿਆਂ ਦਾ ਵੀ ਇਹੀ ਹਾਲ ਹੈ ਜੀ, ਬਿਲਕੁਲ,
2: ਚੱਲਦਾ ਚਲਾਓ ਤੇ ਨਹੀਂ ਹੈ ਤੇ ਠੀਕ ਹੈ, ਫੈਸਿਲਿਟੀਆਂ ਹੈਗੀਆਂ ਨੇ
3: ਉਦੋਂ
2: ਘਰ ਤੇ ਆਉਣਾ ਨੀ, ਉੱਥੋਂ ਗਾਹ ਹੀ ਜਾਣਾ ਹੈ,
3: ਗਾਹ ਹੀ ਜਾਣਾ, ਬਿਲਕੁਲ ਬਿਲਕੁਲ ਇਹੀ ਹੈ।
2: ਮਤਲਬ ਟ੍ਰੈਂਡ ਇਸ ਤਰ੍ਹਾਂ ਦਾ ਹੋ ਗਿਆ, ਔਰ ਡਾਕਟਰਾਂ ਦਾ ਵੀ ਗੁਨਾਹ ਨਹੀਂ ਕੀਮਾ ਸਾਹਿਬ,
3: ਬਿਲਕੁਲ ਨੀ ਜੀ, ਬਿਲਕੁਲ ਗੁਨਾਹ ਨੀ
2: ਹੋ ਗਈ ਹੈ। ਅਸੀਂ ਹਰ ਗੱਲ ਨੂੰ ਫਟਾਫਟ ਛੇਤੀ ਛੇਤੀ ਠੀਕ ਕਰਨਾ ਚਾਹੁੰਦੇ ਹਾਂ।
3: ਹਾਂਜੀ,
2: ਛੇਤੀ ਦੇ ਵਿੱਚ ਡਾਕਟਰ ਫਿਰ ਤੁਹਾਡੀ ਉਸ ਮਾਨਸਿਕਤਾ ਨੂੰ ਲੈ ਕੇ ਉਹੋ ਜਿਹਾ ਹੀ ਕੁਛ ਕਰਦੇ ਆ,
3: ਉਹੋ ਜਿਹਾ ਹੀ ਕੁਛ ਕਰਦੇ ਆ, ਬਿਲਕੁਲ।
2: ਸਾਰਾ ਵਿਧਾਨ ਇਸ ਤਰ੍ਹਾਂ ਚੱਲ ਰਿਹਾ ਹੈਗਾ ਤੇ ਆਪਾਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਇਸ ਕਰਕੇ ਕਰ ਰਹੇ ਹਾਂ ਕਿ ਹਰ ਆਦਮੀ ਜਿਹੜਾ ਕੁਛ ਸੁਣਦਾ ਆ ਉਹ ਇਹ ਸਮਝੇ ਕਿ ਅੰਦਰ ਸਰੀਰ ਦੀ ਬਣਤਰ ਹੈ ਕਿਵੇਂ ਆ, ਔਰ ਉਹਦੇ ਵਿਚ ਵਿਚ ਕਿੱਥੇ ਕਿੱਥੇ ਕੀ ਕੀ ਰੁਕਾਵਟਾਂ ਨੇ ਤੇ ਕਿੱਥੋਂ ਅਸੀਂ ਪਾਸਾ ਮੱਟ ਕੇ ਲੰਘਣਾ ਹੈਗਾ, ਜਿਨ੍ਹਾਂ ਦੇ ਘਰੇ ਕੁੱਤਾ ਹੈਗਾ ਉਹਨਾਂ ਦੇ ਘਰ ਦੇ ਬੂਹੇ ਅੱਗੋਂ ਕਿਹੜੇ ਪਾਸੇ ਲੰਘਣਾ ਹੈਗਾ ਆ, ਉਲਟਾ ਜਾਂਦੀ ਹੈ ਉੱਥੋਂ ਈਸੋਫੇਗਸ ਨੇ ਪਾਸਾ ਮੱਟ ਕੇ ਲੰਘਣਾ, ਜਿੱਥੋਂ ਜਾਂਦੀ ਹੈ ਉੱਥੋਂ ਈਸੋਫੇਗਸ ਨੇ ਪਾਸਾ ਮੱਟ ਕੇ ਲੰਘਣਾ, ਪਰ ਜੇ ਇਹਦੇ ਵਿਚਾਰੇ ਦਾ ਆਪਦਾ ਹੀ ਇਹ ਖੂੰਡਾ ਲੈ ਕੇ ਤੁਰਿਆ ਫਿਰਦਾ, ਇਹਦੀ ਆਪਦੀ ਪ੍ਰੋਬਲਮ ਆ ਗਈ, ਫਿਰ ਇਹਨੇ ਉਹਨਾਂ ਦੇ ਕੁੱਤੇ ਦੀ ਪਰਵਾਹ ਨੀ ਨਾ ਕਰਨੀ,
3: ਬਿਲਕੁਲ ਬਿਲਕੁਲ,
2: ਉਹਨਾਂ ਨੂੰ ਜਗ੍ਹਾ ਨੀ ਦੇਣੀ, ਸੋ ਉਹ ਕੁੱਤੇ ਨੇ ਫਿਰ ਭੌਂਕਣਾ ਹੈਗਾ ਜੀ, ਸੋ ਜਿਹੜਾ ਭੌਂਕਣਾ ਹੈ ਉਹਨੂੰ ਅਸੀਂ ਕਹਾਂਗੇ ਸਿੰਪਟਮ ਨੇ। ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਜਿਵੇਂ ਸਾਇਨਸ ਦੀ ਪ੍ਰੋਬਲਮ, ਜਿਵੇਂ ਗਮਸ ਦੀ ਪ੍ਰੋਬਲਮ ਜਾਂ ਟੀਥ ਕੇਰੀਜ ਦੀ ਪ੍ਰੋਬਲਮ, ਉਹ ਸਾਰੀਆਂ ਸਾਰੀਆਂ ਦੰਦਾਂ ਦੀਆਂ ਇਹ ਸੈਲਫ ਪ੍ਰੋਬਲਮ ਨਹੀਂ ਹੁੰਦੀਆਂ,
3: ਬਿਲਕੁਲ ਨਹੀਂ ਜੀ,
2: ਹੋਗੀ ਪੋਟਾਸ਼ੀਅਮ ਦੀ ਕਮੀ ਹੋਗੀ ਜਿਹਦੇ ਨਾਲ ਬੋਨ ਬਣਦੀ ਹੈ ਉਹਦੀ ਕਮੀ ਹੋਗੀ, ਦੈਟਸ ਡਿਫਰੈਂਟ ਥਿੰਗ, ਪਰ ਅਦਰਵਾਈਜ਼ ਬਹੁਤੇ ਸਾਰੇ ਪੇਸ਼ੈਂਟ ਜਿਹੜੇ ਸਾਡੇ ਡੈਂਟਲ ਡਾਕਟਰਾਂ ਕੋਲ ਜਾਂਦੇ ਨੇ ਜਾਂ ਜਿਹੜੇ ENT ਡਾਕਟਰਾਂ ਕੋਲ ਸਾਇਨਸ ਦਾ ਇਲਾਜ ਕਰਵਾਉਣ ਜਾਂਦੇ ਨੇ, ਉਹਨਾਂ ਵਾਸਤੇ ਇਹ ਬਹੁਤ ਜ਼ਰੂਰੀ ਹੈ ਜਾਣਨਾ ਕਿ ਭਾਈ ਇਹਦਾ ਅਸਲ ਰੋਗ ਦਾ ਕਾਰਨ ਜਿਹੜਾ ਹੈ ਤੁਹਾਡੇ ਡਾਇਜੈਸਟਿਵ ਸਿਸਟਮ ਦੇ
3: ਡਾਇਜੈਸਟਿਵ ਨੇ ਬੱਚਿਆ। ਡਾਕਟਰ ਸਾਹਿਬ ਉਹ ਤੁਹਾਡੀ ਵਾਰੀ ਵੀ ਹੋਣੀ ਆ, ਸਾਡੀ ਵਾਰੀ ਉਹ ਮੇਰਾ ਖਿਆਲ ਦੂਜੀ ਤੀਜੀ ਦੇ ਕਿਤਾਬ ਦੇ ਵਿੱਚ ਹੁੰਦੀ ਸੀ, ਉਹ
0: ਢਿੱਡ ਦੀ ਕਹਾਣੀ ਉਹ ਕਹਿੰਦਾ ਢਿੱਡ ਕਹਿੰਦਾ ਕੰਨ ਕਹਿੰਦੇ ਅਸੀਂ ਆਹ ਕਰਨਾ ਨੀ ਉਹ ਨੀ ਕਰਨਾ ਉਹ ਫਿਰ ਢਿੱਡ ਕਹਿੰਦਾ ਚੰਗਾ ਹੁਣ ਮੈਂ ਹਜ਼ਮ ਕਰਨ ਵੜ ਜਾਂਦਾ ਫਿਰ ਉਹ ਇੱਦਾਂ ਦੀ ਵੀ ਇੱਕ ਹੁੰਦੀ ਸੀ ਕਵਿਤਾ ਜਿਹੀ ਹੁੰਦੀ ਸੀ
2: ਸਾਰੇ ਰੋਗ ਕਹਿੰਦੇ ਨੇ ਪੇਟ ਤੋਂ ਹੋ ਕੇ ਜਾਂਦੇ
0: ਪੇਟ ਤੋਂ ਹੁੰਦੇ ਆ ਬਿਲਕੁਲ
2: ਸੋ ਇਹ ਸਥਿਤੀ ਨੂੰ ਖਾਸ ਤੌਰ ਤੇ ਇਹਨਾਂ ਗੱਲਾਂ ਸਾਨੂੰ ਸਮਝਣ ਦੀ ਲੋੜ ਹੈਗੀ ਆ ਤੇ ਜੇ ਅਸੀਂ ਇਹ ਸਮਝ ਗਏ ਤੇ ਫਿਰ ਬਹੁਤੇ ਸਾਰੇ ਲੋਕ ਜਿਹੜੇ ਨੇ ਉਹ ਬਹੁਤੇ ਪਰੇਸ਼ਾਨ ਨਹੀਂ ਹੋਣਗੇ ਔਰ ਉਹ ਰੂਟ ਕਾਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨਗੇ ਹਾਂਜੀ ਜੇ ਜੇ ਤੁਸੀਂ ਦਰਖਤ ਦੀਆਂ ਜੜਾਂ ਵੱਢ ਦਿੱਤੀਆਂ ਤੇ ਜਿਹੜੇ ਦਰਖਤ ਦੀ ਹਮੇਸ਼ਾ ਛਾਂ ਜਾਂ ਜਾਨਵਰ ਬਿੱਠਾਂ ਕਰਦੇ ਨੇ ਤੇ ਕਦੀ ਤੁਸੀਂ ਟਾਹਣੀਆਂ ਕੱਟੋ ਕਦੀ ਪੱਤੇ ਕੱਟੋ ਫਿਰ ਟਾਹਣੀਆਂ ਆ ਗਈਆਂ ਫਿਰ ਪੱਤੇ ਆ ਗਏ ਕਿੰਨੀ ਕੁ ਵਾਰਾਂ ਕੱਟੀ ਜਾਓਗੇ ਤੇ ਜੇ ਦਰਖਤ ਦੀ ਜੜ ਕੱਟ ਕੇ ਪਾਸੇ ਸਿਰ ਤੇ ਠੀਕ ਹੋ ਜਾਏਗਾ ਹਾਂਜੀ ਸੋ ਇਸ ਈਸੋਫੇਗਸ ਦੇ ਵਿੱਚ ਆਪਾਂ ਜਿਹੜੀਆਂ ਹੁਣ ਗੱਲਾਂ ਕਰੀਆਂ ਨੇ ਹਜੇ ਦੀਆਂ ਬਿਮਾਰੀਆਂ ਦੀ ਗੱਲ ਹੈਗੀ ਜਦੋਂ ਆਪਾਂ ਇਹ ਗੱਲਾਂ ਕਰੀਆਂ ਨੇ ਇੱਕ ਤਾਂ ਇਹ ਆ ਵੀ ਮੂੰਹ ਉੱਪਰੋਂ ਵੀ ਬੰਦ ਆ ਤੇ ਥੱਲਿਓਂ ਥੋੜਾ ਜਿਹਾ ਢਿੱਲਾ ਹੈਗਾ ਆ ਪਰ ਉੱਪਰੋਂ ਜਾਂਦਾ ਹੈਗਾ ਆ ਪ੍ਰੈਸ਼ਰ ਦੇ ਨਾਲ ਜਾਂਦਾ ਹੈਗਾ ਖੁਰਾਕ ਅਸੀਂ ਸਵਾਲੋ ਕਰਦੇ ਆ ਇਹ ਸਾਡਾ ਇਨਵੋਲੰਟਰੀ ਮਸਲ ਹੈ ਜਦੋਂ ਖੁਰਾਕ ਅਸੀਂ ਸਵਾਲੋ ਕਰ ਹੇਠਾਂ ਜਾਂਦੇ ਆ ਫਿਰ ਵਾਲੰਟਰੀ ਵਾਲੀ ਗੱਲ ਹੈ ਫਿਰ ਆਪਣੇ ਆਪ ਤੁਹਾਡੇ ਕੰਟਰੋਲ ਚ ਨਹੀਂ ਹੈਗੀ ਜੇ ਤੁਸੀਂ ਆਖੋ ਵੀ ਰੋਟੀ ਇੱਥੇ ਰੁਕ ਜਾਏ ਤੇ ਫੇਰ ਨਹੀਂ ਰੁਕਣੀ ਹਾਂਜੀ ਫਿਰ ਇਹਨੇ ਚੱਲਦੀ ਰਹਿਣਾ ਹੈਗਾ ਮੂੰਹ ਤੱਕ ਤੁਹਾਡੀ ਲਿਮਟ ਹੈਗੀ ਹੈ ਪਰ ਉਹ ਜਿਹੜੀ ਅਗਲੀ ਲਿਮਟ ਆ ਉਹ ਪੈਰੀਸਟਾਲਟਿਕ ਮੋਸ਼ਨਸ ਦੇ ਨਾਲ ਚੱਲਦੀ ਹੈ ਪਹਿਲੋਂ ਭਰ ਗਿਆ ਫਿਰ ਹੇਠਾਂ ਚਲੇ ਗਿਆ ਫਿਰ ਉੱਪਰ ਹੇਠਾਂ ਚਲੇ ਗਿਆ ਫਿਰ ਉਸ ਹੇਠਾਂ ਚਲੇ ਗਿਆ ਇਸ ਤਰ੍ਹਾਂ ਪਰ ਇਸ ਹੇਠਾਂ ਜਾਣ ਵਾਲੀ ਚੀਜ਼ ਨੂੰ ਵੀ ਕਈ ਦੇਰਾਂ ਪਾਸਾ ਵੱਟ ਕੇ ਲੰਘਣਾ ਪੈਂਦਾ ਆ ਜਿੱਥੇ ਬ੍ਰੌਂਕਸ ਹੈਗੀ ਹੈ ਸਾਹ ਵਾਲੀ ਨਾਲੀ ਤੇ ਜਿੱਥੇ ਹਾਰਟ ਦੀ ਐਓਟਿਕ ਨਾਲੀ ਹੈਗੀ ਹੈ ਉਹਨਾਂ ਥਾਵਾਂ ਤੋਂ ਇਹਨੂੰ ਪਾਸਾ ਵੱਟ ਕੇ ਤੇ ਲੰਘਣਾ ਪੈਂਦਾ ਆ ਕਿਉਂਕਿ ਉਹ ਬਹੁਤੀ ਜਗ੍ਹਾ ਇਹਦੀ ਲੈ ਰਹੇ ਨੇ ਇਹਨੇ ਤੇ ਕਦੀ ਕਦੀ ਖੁਰਾਕ ਖਾਣੀ ਇਸ ਕਰਕੇ ਪਰ ਜੇ ਇਹਦੇ ਚ ਗੈਸ ਭਰ ਗਈ ਤੇ ਫਿਰ ਉਹਦਾ ਕੋਈ ਟਾਈਮ ਨੀ ਨਾ ਹੈਗਾ ਉਹਨੇ ਫਿਰ ਲਗਾਤਾਰ ਉਹ ਕੰਮ ਖਰਾਬ ਕਰੀ ਜਾਣਾ ਹੈਗਾ ਨਾ ਤੇ ਉਹਨੇ ਆਂਢੀਆਂ ਗੁਆਂਢੀਆਂ ਨੂੰ ਜਿਹੜੀ ਅੱਗੇ ਕਹਿੰਦੇ ਸੀ ਕਿ ਤੁਹਾਡੇ ਘਰੇ ਅਸੀਂ ਆਪਣੀ ਮੱਝ ਬੰਨ ਲਈਏ ਤੇ ਹੁਣ ਇਹਨੂੰ ਮੱਝ ਬੰਨਣ ਨੀ ਦੇਣੀ ਹਜੇ ਹੁਣ ਤੁਹਾਨੂੰ ਇਹ ਨੀ ਦੇਣਾ ਵੀ ਸਾਡੇ ਵਿਹੜੇ ਚ ਤੁਸੀਂ ਅੱਜ ਖੜੀ ਕਰ ਲਓ ਨਹੀਂ ਹੋਣਾ ਸੋ ਉਹ ਮੁਸ਼ਕਲ ਆਣੀ ਸ਼ੁਰੂ ਹੋ ਜਾਂਦੀ ਉਹਦੇ ਸਿਮਟਮ ਮੈਂ ਦੱਸਣੇ ਆ ਜੇ ਸੋ ਇਸ ਤਰ੍ਹਾਂ ਦਾ ਹਾਲਾਤ ਸਾਡੇ ਇਸ ਈਸੋਫੇਗਸ ਦਾ ਹੈ ਇਹਨੂੰ ਇਹਨਾਂ ਕੁਦਰਤ ਨੇ ਮਜ਼ਬੂਤ ਕੀਤਾ ਆ ਕਿ ਇਹਦੇ ਚ ਛੇਤੀ ਕੀਤੇ ਕੋਈ ਪ੍ਰੋਬਲਮ ਨਾ ਆਵੇ ਬਾਹਰੋਂ ਪਰ ਅੰਦਰੋਂ ਪ੍ਰੋਬਲਮਾਂ ਇਹਦੇ ਵਿੱਚ ਖੜੀਆਂ ਹੁੰਦੀਆਂ ਨੇ ਈਸੋਫੇਗਸ ਦੀ ਜਦੋਂ ਵੀ ਕੋਈ ਬਿਮਾਰੀ ਹੁੰਦੀ ਹੈ ਉਹ ਅੰਦਰੋਂ ਖੜੀ ਹੁੰਦੀ ਹੈ ਗੈਸ ਬਣ ਗਈ ਉਹਦੇ ਕਰਕੇ ਹੋ ਗਈ ਜਾਂ ਅੱਜ ਤੁਸੀਂ ਬਹੁਤ ਸਾਰੀਆਂ ਕੰਡੀਸ਼ਨਾਂ ਜਦੋਂ ਮੈਂ ਸਟੂਡੈਂਟ ਸੀ ਉਸ ਜ਼ਮਾਨੇ ਦੇ ਜੋ ਲੋਕ ਫਿਸ਼ ਵਗੈਰਾ ਖਾਂਦੇ ਨਾ ਮੱਛੀਆਂ ਬਹੁਤ ਖਾਂਦੇ ਆ ਉੱਥੇ ਜਾ ਕੇ ਆਮ ਤੌਰ ਤੇ ਲੋਕ ਫਿਸ਼ ਦਾ ਕੰਡਾ ਆਮ ਤੌਰ ਤੇ ਫਸ ਜਾਂਦਾ ਸੀਗਾ ਔਰ ਜੇ ਕਿਸੇ ਨੇ ਨਿਗਲ ਲਿਆ ਤੇ ਅੰਦਰ ਸਟੋਮਕ ਦੇ ਵਿੱਚ ਜਾ ਕੇ ਉਸਨੇ ਜ਼ਖਮ ਕਰਦੇ ਨੇ ਇਹੋ ਜਿਹੇ ਪੇਸ਼ੈਂਟ ਉਸ ਵੇਲੇ ਉੱਥੇ ਆਉਂਦੇ ਹੁੰਦੇ ਸੀਗੇ ਤੇ ਜਿਨ੍ਹਾਂ ਦਾ ਮਕਸਦ ਇਹ ਸੀ ਉਹੀ ਗੱਲ ਮੈਂ ਤੁਹਾਨੂੰ ਸਮਝਾਈ ਹੈ ਜੇ ਲਗਾਤਾਰ ਗੈਸ ਬਣਦੀ ਰਹੀ ਕੋਈ ਉਪਰੋਂ ਹਾਰਟ ਡਿਜ਼ੀਜ਼ ਖਾ ਲਈ ਜਿਹਦੇ ਰਾਹੀਂ ਕੋਈ ਜ਼ਖਮ ਹੋ ਗਿਆ ਔਰ ਉਹ ਛੇਤੀ ਰਿਪੇਅਰ ਨਹੀਂ ਹੋਇਆ ਗੈਸ ਆਣੀ ਸ਼ੁਰੂ ਹੋ ਗਈ ਜ਼ਖਮ ਵੱਧ ਗਿਆ ਅਲਟੀਮੇਟਲੀ ਇਹ ਜਿਹੜਾ ਜ਼ਖਮ ਹੈਗਾ ਆ ਇਹ ਕੈਂਸਰ ਵੀ ਬਣ ਸਕਦਾ ਹੈ
0: ਜੀ
2: ਔਰ ਪੈਪਟਿਕ ਅਲਸਰ ਦੀ ਗੱਲ ਆਮ ਤੌਰ ਤੇ ਅਸੀਂ ਕਰਨਾ ਇਹਦੀ ਗੈਸਟ੍ਰਿਕ ਅਲਸਰ ਆ ਇਹਦੀ ਪੈਪਟਿਕ ਅਲਸਰ ਆ ਮੈਂ ਇਹਦੀ ਡਿਵੀਜ਼ਨ ਫਿਰ ਅੱਗੇ ਜਾ ਕੇ ਦੱਸਾਂਗਾ ਕਿਉਂਕਿ ਅੱਜ ਆਪਣੇ ਕੋਲ ਥਮਾ ਥੋੜਾ ਹੈਗਾ ਆ ਸਿਰਫ ਇਹ ਸਮਝੋ ਵੀ ਪੈਪਸਿਨ ਸਟੋਮਕ ਚ ਪੈਦਾ ਹੁੰਦੀ ਹੈ ਉਹਦੇ ਐਕਸੈਸ ਕਰਕੇ ਜਿਹੜਾ ਜ਼ਖਮ ਹੋਣ ਵਾਲਾ ਉਹ ਆਂਤੜੀਆਂ ਚ ਹੋਣਾ ਚਾਹੀਦਾ ਹੈਗਾ ਜਾਂ ਸਟੋਮਕ ਦੇ ਮੇਟਾ ਵਾਲੇ ਪੋਰਸ਼ਨ ਚ ਹੋਣਾ ਚਾਹੀਦਾ ਪਰ ਕਈ ਵੇਰਾਂ ਗੈਸ ਦੇ ਨਾਲ ਉਹੀ ਪੈਪਸਿਨ ਜਿਹੜੀ ਹੈ ਉਹ ਉੱਪਰ ਆ ਗਈ ਤੇ ਇਸ ਜਿਹੜਾ ਈਸੋਫੇਗਸ ਆ ਇਹਦੇ ਵਿੱਚ ਵੀ ਪੈਪਟਿਕ ਅਲਸਰ ਹੋਣੇ ਸ਼ੁਰੂ ਹੋ ਜਾਂਦੇ ਨੇ ਔਰ ਅਲਟੀਮੇਟਲੀ ਜੇ ਇਸ ਚੀਜ਼ ਦਾ ਪ੍ਰਬੰਧ ਹਾਲਾਂਕਿ ਅਸੀਂ ਯਾਰ ਕੋਈ ਨੀ ਗੈਸ ਹੀ ਹੈ ਥੋੜੀ ਬਹੁਤ ਮਾੜੀ ਮੋਟੀ ਗੈਸ ਬਣ ਜਾਂਦੀ ਤੇ ਕੋਈ ਨਾ ਕੋਈ ਚੂਰਨ ਲੈ ਲਈਦਾ ਤਾਂ ਠੀਕ ਹੋ ਜਾਂਦਾ ਜੀ ਹਾਂਜੀ ਸੋ ਉਸ ਹਾਲਾਤ ਦੇ ਵਿੱਚ ਅਗਰ ਅਸੀਂ ਉਹਦਾ ਪ੍ਰੋਪਰ ਟ੍ਰੀਟਮੈਂਟ ਨਾ ਕੀਤਾ ਤੇ ਕੰਡੀਸ਼ਨ ਐਸੀ ਆ ਸਕਦੀ ਹੈ ਕਿ ਇਹਦਾ ਕੈਂਸਰ ਹੋ ਜਾਵੇ ਠੀਕ ਹੈ ਸੋ ਇਸ ਤੋਂ ਬਚਣ ਵਾਸਤੇ ਅੱਜ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਇਸ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਹੁਣ ਆਓ ਕਿ ਇਸ ਦੇ ਕੰਡੀਸ਼ਨ ਦੇ ਜਿਹੜੇ ਸਿੰਪਟਮਸ ਨੇ ਉਹ ਬਾਹਰ ਕੀ ਹੋਣਗੇ ਪਹਿਲੀ ਗੱਲ ਆਮ ਤੌਰ ਤੇ ਜੇ ਕਿਸੇ ਨੂੰ ਧੌਣ ਚ ਦਰਦ ਹੁੰਦੀ ਹੈ ਨਾ ਉਹ ਆਉਂਦੇ ਜੇ ਵੀ ਖਰੇ ਵਾਈ ਦੀਆਂ ਦਰਦਾਂ ਹੋ ਗਈਆਂ ਨੇ ਜਾਂ ਕਿਤੇ ਸੱਟ ਸੁੱਟ ਤਾਂ ਨੀ ਲੱਗੀ ਧੌਣ ਦੇ ਵਿੱਚ ਪਰ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਇਹ ਜਿਹੜਾ ਈਸੋਫੇਗਸ ਆ ਇਹ ਪਿਛਲੇ ਪਾਸਿਓਂ ਸਰਵਾਈਕਲ ਏਰੀਏ ਚੋਂ ਛੇਵਾਂ ਜਿਹੜਾ ਵਰਟੀਬਰਾ ਹੈ ਉਥੋਂ ਸ਼ੁਰੂ ਹੁੰਦਾ ਜੇ ਪਿਛਲੇ ਪਾਸੋਂ ਦੇਖਣ ਤਾਂ ਇਹਦਾ ਮਤਲਬ ਕੀ ਹੋਇਆ ਜੇ ਅੰਦਰੋਂ ਗੈਸ ਬਣੀ ਤੇ ਉਹਨੇ ਧੱਕਾ ਕਿੱਥੋਂ ਤੱਕ ਮਾਰਨਾ ਕਿੱਥੋਂ ਤੱਕ ਮਾਰਨਾ ਔਰ ਇਥੋਂ ਤੱਕ ਮਾਰਨਾ ਤੇ ਮਤਲਬ ਕੀ ਹੋਊਗਾ ਭੀ ਜਿੰਨੇ ਵੀ ਲੋਕਾਂ ਨੂੰ ਆਮ ਤੌਰ ਤੇ ਗੈਸ ਦੀ ਪ੍ਰੋਬਲਮ ਹੁੰਦੀ ਹੈ, ਗਰਡ ਦੀ ਪ੍ਰੋਬਲਮ ਹੁੰਦੀ ਹੈ, ਤੇ ਜੇ ਉਹ ਲੋਕ ਇਹ ਕਹਿੰਦੇ ਨਾ ਮੇਰੀ ਯਾਰ ਧੌਣ ਪੀਰ ਕਰਦੀ ਹੈ, ਮੇਰੀ ਧੌਣ ਇੱਧਰ ਇੱਧਰ ਹਿਲਾਉਣ ਨੂੰ ਬੜੀ ਦਿੱਕਤ ਹੁੰਦੀ, ਬੜੀ ਤਕਰੀਬ ਹੁੰਦੀ ਹੈ, ਤੇ ਅਸੀਂ ਆਮ ਸਮਝਦੇ ਯਾਰ ਤੇਰਾ ਸਰਾਣਾ ਛੋਟਾ ਮੋਟਾ ਅੱਗੇ ਪਿੱਛੇ ਹੋ ਗਿਆ ਹੋਊਗਾ, ਸਰਾਣੇ ਕਰਕੇ ਹੋ ਗਿਆ ਹੋਊਗਾ, ਪਰ ਅੱਜ ਦੀ ਇਸ ਵਾਰਤਾ ਤੋਂ ਬਾਅਦ ਬਹੁਤ ਸਾਰੇ ਲੋਕ ਇਹ ਜਾਣਗੇ ਹੋਣਗੇ ਕਿ ਨਹੀਂ, ਜਦੋਂ ਤੁਹਾਡੀ ਧੌਣ ਦੇ ਵਿੱਚ ਇਸ ਤਰ੍ਹਾਂ ਦੀ ਤਕਲੀਫ ਹੋਵੇ ਤੇ ਤੁਸੀਂ ਆਪਣੇ ਆਪ ਹੀ ਸੋਚੋ ਵੀ ਮੈਨੂੰ ਬਦ ਹਜ਼ਮੀ ਵਾਲੀਆਂ ਨਹੀਂ ਕੁਝ ਨਿਸ਼ਾਨੀਆਂ ਨੇ, ਮੇਰਾ ਪੇਟ ਵੀ ਸਾਫ਼ ਨਹੀਂ ਠੀਕ ਤਰ੍ਹਾਂ ਹੁੰਦਾ, ਇਹਦਾ ਅੰਦਰ ਗੈਸ ਬਣਦੀ ਹੈ, ਔਰ ਇਹ ਜਹਾਨੀ ਜਿਹੜੀ ਹੈ ਰੂਮੇਟਿਜ਼ਮ ਦੀ ਨਹੀਂ, ਇਹ ਆਰਥਰਾਈਟਿਸ ਦੀ ਨਹੀਂ, ਇਹ ਧੌਣ ਦੀ ਸਰਵਾਈਕਲ ਰਿਬ ਨਹੀਂ, ਇਹ ਹੈਗੀ ਹੈ ਗੈਸ।
3: ਗੈਸ ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਡਾਕਟਰ ਸਾਹਿਬ, ਤੁਸੀਂ ਖਾਨੇ ਪਾਈ ਜਾਂਦੇ ਗੱਲਾਂ।
2: ਹਾਂਜੀ, ਪਰ ਇੱਥੇ ਦਾ ਆਪਣਾ ਮਤਲਬ ਹੈ ਨਾ ਵੀ ਜਿਹੜੇ ਵੀ ਸੱਜਣ ਸੁਣ ਰਹੇ ਨੇ ਉਹਨਾਂ ਨੂੰ ਉਹ ਗੱਲ ਪਤਾ ਲੱਗੇ ਵੀ ਮੈਂ ਕਹਿ ਕੀ ਰਿਹਾ ਤੇ ਕਿੱਥੋਂ ਦੀ ਕਹਿ ਰਿਹਾ।
3: ਬਿਲਕੁਲ,
2: ਸੋ ਭਾਵੇਂ ਕਿਉਂਕਿ ਸਾਡਾ ਕੁਛ ਇਹ ਨਹੀਂ ਹੈਗਾ ਵੀ ਅਸੀਂ ਫਟਾਫਟ ਸਿਲੇਬਸ ਖਤਮ ਕਰਨਾ ਜੀ, ਇਸ ਈਅਰ ਦੇ ਵਿੱਚ ਸਾਲ ਚਾਰ ਸਿਲੇਬਸ ਖਤਮ ਕਰਦੇ, ਇਹ ਨਹੀਂ ਹੈਗਾ। ਸੋ ਇਸ ਕਰਕੇ ਅਸੀਂ ਡਿਟੇਲ ਦੇ ਵਿੱਚ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਤਿੰਨ ਬੜੀਆਂ ਇੰਪੋਰਟੈਂਟ ਗੱਲਾਂ ਮੈਂ ਅੱਜ ਦੱਸੀਆਂ ਨੇ ਵੀ ਜੇ ਧੌਣ ਚ ਪੀੜ ਹੁੰਦੀ ਹੈ ਤੇ ਹਰ ਥਾਂ ਤੇ ਇਹ ਮਤਲਬ ਨਹੀਂ ਹੈਗਾ ਕਿ ਧੌਣ ਚ ਕੋਈ ਨੁਕਸ ਪੈ ਗਿਆ,
3: ਉਹਦਾ ਪ੍ਰੈਸ਼ਰ ਬਣਿਆ ਅੰਦਰ ਜੀ, ਮੁੱਕਦੀ ਗੱਲ ਅੰਦਰ ਭਾਵ ਬੋਝ ਪੈ ਰਿਹਾ, ਪ੍ਰੈਸ਼ਰ
2: ਦੇ ਨਾਲ ਜ਼ੋਰ ਪੈ ਰਿਹਾ ਹੈਗਾ।
3: ਬਿਲਕੁਲ,
2: ਆਮ ਤੌਰ ਤੇ ਪਹਿਲਾਂ ਭੁਲੇਖਾ ਸਾਨੂੰ ਇਹ ਪੈਂਦਾ ਵੀ ਖਰੇ ਯਾਰ ਮੇਰਾ ਸਰਾਣਾ ਉਤਰ ਰਿਬ ਨਹੀਂ, ਇਹ ਹੈਗੀ ਹੈ ਗੈਸ।
3: ਗੈਸ ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਡਾਕਟਰ ਸਾਹਿਬ, ਤੁਸੀਂ ਖਾਨੇ ਪਾਈ ਜਾਂਦੇ ਗੱਲਾਂ।
2: ਹਾਂਜੀ, ਸੋ ਮੇਰੇ ਆਪਾਂ ਹੁਣ ਮੈਂ ਕਿਹੜਾ ਮੈਂ 45 ਮਿੰਟ ਦਾ ਪੀਰੀਅਡ ਪੂਰਾ ਕਰਨਾ ਮੈਡੀਕਲ ਕਾਲਜਾਂ ਵਿੱਚ, ਤਾਂ ਸਾਨੂੰ ਬੜਾ ਪਿੰਨ ਪੁਆਇੰਟ ਗੱਲਾਂ ਕਰਨੀਆਂ ਹੁੰਦੀਆਂ ਨੇ, ਮੁੰਡੇ ਜਿਹੜੇ ਅੱਗੇ ਬੈਠੇ ਹੁੰਦੇ ਨੇ ਸਾਰੇ ਸਭ ਕੁਝ ਜਾਣਦੇ ਹੁੰਦੇ ਆ।
3: ਹਾਂਜੀ,
2: ਸੋ ਪਿੰਨ ਪੁਆਇੰਟ ਕਰਕੇ ਅਸੀਂ ਅੱਗੇ ਤੁਰਦੇ ਜਾਣਾ ਹੁੰਦਾ, ਪਰ ਇੱਥੇ ਦਾ ਆਪਣਾ ਮਤਲਬ ਹੈ ਨਾ ਵੀ ਜਿਹੜੇ ਵੀ ਸੱਜਣ ਸੁਣ ਰਹੇ ਨੇ ਉਹਨਾਂ ਨੂੰ ਉਹ ਗੱਲ ਪਤਾ ਲੱਗੇ ਵੀ ਮੈਂ ਕਹਿ ਕੀ ਰਿਹਾ ਤੇ ਕਿੱਥੋਂ ਦੀ ਕਹਿ ਰਿਹਾ।
3: ਬਿਲਕੁਲ,
2: ਸੋ ਭਾਵੇਂ ਕਿਉਂਕਿ ਸਾਡਾ ਕੁਛ ਇਹ ਨਹੀਂ ਹੈਗਾ ਵੀ ਅਸੀਂ ਫਟਾਫਟ ਸਿਲੇਬਸ ਖਤਮ ਕਰਨਾ ਜੀ, ਇਸ ਈਅਰ ਦੇ ਵਿੱਚ ਸਾਲ ਚਾਰ ਸਿਲੇਬਸ ਖਤਮ ਕਰਦੇ, ਇਹ ਨਹੀਂ ਹੈਗਾ। ਸੋ ਇਸ ਕਰਕੇ ਅਸੀਂ ਡਿਟੇਲ ਦੇ ਵਿੱਚ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਤਿੰਨ ਬੜੀਆਂ ਇੰਪੋਰਟੈਂਟ ਗੱਲਾਂ ਮੈਂ ਅੱਜ ਦੱਸੀਆਂ ਨੇ ਵੀ ਜੇ ਧੌਣ ਚ ਪੀੜ ਹੁੰਦੀ ਹੈ ਤੇ ਹਰ ਥਾਂ ਤੇ ਇਹ ਮਤਲਬ ਨਹੀਂ ਹੈਗਾ ਕਿ ਧੌਣ ਚ ਕੋਈ ਨੁਕਸ ਪੈ ਗਿਆ, ਉਹਦਾ
3: ਪ੍ਰੈਸ਼ਰ ਬਣਿਆ ਅੰਦਰ ਜੀ, ਮੁੱਕਦੀ ਗੱਲ ਅੰਦਰ ਭਾਵ ਬੋਝ ਪੈ ਰਿਹਾ, ਪ੍ਰੈਸ਼ਰ
2: ਦੇ ਨਾਲ ਜ਼ੋਰ ਪੈ ਰਿਹਾ ਹੈਗਾ।
3: ਬਿਲਕੁਲ,
2: ਆਮ ਤੌਰ ਤੇ ਪਹਿਲਾਂ ਭੁਲੇਖਾ ਸਾਨੂੰ ਇਹ ਪੈਂਦਾ ਵੀ ਖਰੇ ਯਾਰ ਮੇਰਾ ਸਰਾਣਾ ਉੱਚਾ ਨੀਵਾਂ ਹੋ ਗਿਆ, ਸਰਾਣੇ ਚ ਫਰਕ ਪੈ ਗਿਆ, ਜਾਂ ਮੇਰੀ ਧੌਣ ਤਾਂ ਹੀ ਨਹੀਂ ਹਿਲਦੀ,

0: करके असीं डिटेल दे विच चलण दी कोशिश करदे आं। तीन बड़िया इंपोर्टेंट गल्लां मैं अज दसियां ने, भई जे धौण च पीड़ हुंदी है ते हर थां ते इह मतलब नहीं हैगा कि धौण च कोई नुक्स पै गया।
1: ਪ੍ਰੈਸ਼ਰ ਬਣਿਆ ਅੰਦਰ ਜੀ, ਮੁਕਦੀ ਗੱਲ ਅੰਦਰ ਭਾਵ ਬੋਝ ਪੈ ਰਿਹਾ, ਪ੍ਰੈਸ਼ਰ
0: ਦੇ ਨਾਲ ਜ਼ੋਰ ਪੈ ਰਿਹਾ ਹੈਗਾ ਆ।
1: ਬਿਲਕੁਲ
0: ਆਮ ਤੌਰ ਤੇ ਪਹਿਲਾਂ ਭੁਲੇਖਾ ਸਾਨੂੰ ਇਹ ਪੈਂਦਾ ਵੀ ਖਰੇ ਯਾਰ ਮੇਰਾ ਸਰਾਣਾ ਉੱਚਾ ਨੀਵਾਂ ਹੋ ਗਿਆ, ਸਰਾਣੇ ਚ ਫਰਕ ਪੈ ਗਿਆ ਜਾਂ ਮੇਰੀ ਧੌਣ ਤਾਂ ਹੀ ਨੀ ਹਿਲਦੀ, ਪਰ ਅਸਲ ਦੇ ਵਿੱਚ ਇਹਦਾ ਇਹ ਕਾਰਨ ਹੈਗਾ ਗੈਸ ਬਣ ਰਹੀ ਹੈ ਤੁਹਾਡੇ ਇਨੀਸ਼ੀਅਲ ਸਟੇਜ ਵਿੱਚ, ਪਰ ਜਿਹਨੂੰ ਤੁਸੀਂ ਗੈਸ ਮਹਿਸੂਸ ਨਹੀਂ ਕਰ ਰਹੇ।
1: ਬਿਲਕੁਲ।
0: ਦੂਸਰਾ ਮੈਂ ਤੁਹਾਨੂੰ ਇਹ ਦੱਸਿਆ ਕਿ ਤੁਹਾਡੇ ਆਮ ਤੌਰ ਤੇ ਗਮਸ ਦੀ ਪ੍ਰੋਬਲਮ ਆਉਂਦੀ ਹੈ, ਜੀਭ ਦੇ ਵਿੱਚ ਛਾਲਿਆਂ ਦੀ ਪ੍ਰੋਬਲਮ ਆਉਂਦੀ ਹੈ, ਜੀਭ ਤੇ ਮੈਲ ਜੰਮਣ ਦੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ, ਸਵੇਰੇ ਉੱਠਦੇ ਹੋ ਤੇ ਮੂੰਹ ਸੁੱਕਿਆ ਹੁੰਦਾ, ਜੀਭ ਸੁੱਕੀ ਹੁੰਦੀ ਯਾਰ ਪਾਣੀ ਨਾਲ ਗਿੱਲੀ ਕਰੋ, ਰਾਤ ਉੱਠ ਕੇ ਵੀ ਤੁਸੀਂ ਪਾਣੀ ਨਾਲ ਗਿੱਲੀ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡੇ ਅੰਦਰ ਗੈਸ ਬਣ ਰਹੀ ਹੈ। ਤੇ ਇੰਨੇ ਸਾਰੇ ਦਰਵਾਜੇ ਖੋਲ ਕੇ, ਪਾਇਲੋਰਿਕ ਦਰਵਾਜ਼ਾ, ਕਾਰਡਿਕ ਦਰਵਾਜ਼ਾ, ਡਾਇਆਫ੍ਰੈਗਮੈਟਿਕ ਦਰਵਾਜ਼ਾ, ਉਸ ਤੋਂ ਬਾਅਦ ਐਪੀਗਲੋਟਿਸ ਦਾ ਦਰਵਾਜ਼ਾ, ਕਿੰਨੇ ਸਾਰੇ ਦਰਵਾਜੇ ਖੋਲ ਕੇ ਗੈਸ ਉੱਪਰ ਆ ਗਈ ਹੈ।
1: ਉਹ ਵੀ ਉਲਟ ਪਾਸੇ ਨੂੰ ਜਿੱਧਰ ਨੂੰ ਜਾਣੀ ਚਾਹੀਦੀ ਸੀ,
0: ਜਿੱਧਰ ਨੂੰ ਜਾਣੀ ਚਾਹੀਦੀ ਸੀ ਉੱਧਰ ਨਹੀਂ ਗਈ।
1: ਦੇਖੋ ਜੀ, ਉਲਟ ਪਾਸੇ ਨੂੰ ਆ ਗਈ ਨਾ।
0: ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਜੇ ਅਸੀਂ ਆਪਣੇ ਆਪ ਦਾ ਪ੍ਰਬੰਧ ਕੀਤਾ ਤੇ ਅਸੀਂ ਪਰਮਾਨੈਂਟ ਠੀਕ ਹੋ ਸਕਾਂਗੇ, ਇਹ ਉੱਪਰ ਵਾਲੀਆਂ ਗੱਲਾਂ ਖਤਮ ਹੋ ਜਾਣਗੀਆਂ। ਔਰ ਇਹਦੇ ਇਲਾਵਾ ਵੀ ਮੈਂ ਜਿਹੜੇ ਸਿਮਟਮ ਨਿਸ਼ਾਨੀਆਂ ਦੀ ਗੱਲ ਕੀਤੀ ਹੈਗੀ ਹੈ, ਕਿਉਂਕਿ ਇਸ ਵਿਚਾਰੇ ਨੂੰ ਸਾਰੇ ਸਾਹ ਨਾਲੀ ਵੀ ਪਾਸੇ ਧੱਕਦੀ ਹੈ ਤੇ ਹਾਰਟ ਦੀ ਖੂਨ ਦੀ ਨਾਲੀ ਵੀ ਪਾਸੇ ਧੱਕਦੀ ਹੈ, ਇਸ ਕਰਕੇ ਜਦੋਂ ਇਹ ਕਹਿੰਦਾ ਨਾ ਜੀ ਮੈਂ ਨੀ ਰਸਤਾ ਦੇਣਾ, ਤੇ ਫਿਰ ਹਾਰਟ ਦੇ ਸਿਮਟਮ ਵੀ ਪੈਦਾ ਹੁੰਦੇ ਨੇ, ਫਿਰ ਲੰਗਸ ਦੇ ਸਿਮਟਮ, ਸਾਹ ਦੇ ਸਿਮਟਮ ਵੀ ਪੈਦਾ ਹੁੰਦੇ ਨੇ। ਉਹਦੀ ਗੱਲ ਮੈਂ ਸਮਝਦਾ ਵੀ ਹੁਣ ਮੈਂ ਜੇ ਸ਼ੁਰੂ ਕਰਾਂਗਾ ਤੇ ਆਪਣੇ ਕੋਲ ਇੰਨਾ ਸਮਾਂ ਨਹੀਂ ਹੈਗਾ ਵੀ ਮੈਂ ਉਸ ਨੂੰ ਡਿਟੇਲ ਚ ਸਾਰਾ ਕੁਝ ਦੱਸ ਸਕਾਂ, ਉਹ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਦੱਸ ਸਕਾਂਗੇ ਵੀ ਇਹਦੇ ਨਾਲ ਕੀ ਕੀ ਨਿਸ਼ਾਨੀਆਂ ਆ ਸਕਦੀਆਂ ਨੇ। ਮੋਟੇ ਤੌਰ ਤੇ ਮੈਂ ਤੁਹਾਨੂੰ ਜਿਹੜੀ ਆ ਦੱਸੀ ਹੈ ਸਰਵਾਈਕਲ ਵਾਲੀ, ਇਹਨੂੰ ਧਿਆਨ ਵਿੱਚ ਰੱਖਿਓ, ਸਾਰੀਆਂ ਸਰਵਾਈਕਲ ਦੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਉਥੋਂ ਮਣਕਿਆਂ ਦੇ ਕਰਕੇ ਨਹੀਂ ਹੁੰਦੀਆਂ, ਵਰਟੀਬਰਾ ਦੇ ਕਰਕੇ ਨਹੀਂ ਹੁੰਦੀਆਂ, ਅਰਥਰਾਈਟਿਸ ਦੇ ਕਰਕੇ ਨਹੀਂ ਹੁੰਦੀਆਂ, ਇਹ ਜਾਂ ਸਰਾਣੇ ਸਰੂਣੇ ਦੇ ਕਰਕੇ ਵੀ ਨਹੀਂ ਹੁੰਦੀਆਂ, ਇਹ ਇਸ ਕਰਕੇ ਹੁੰਦੀਆਂ ਨੇ, ਇਹ ਸ਼ੁਰੂਆਤੀ ਦੌਰ ਚ ਇਸ ਕਰਕੇ ਹੁੰਦੀਆਂ ਨੇ ਕਿ ਉਹ ਜਿਹੜੀ ਗੈਸ ਬਣ ਕੇ ਉੱਪਰ ਨੂੰ ਧੱਕਾ ਮਾਰ ਰਹੀ ਹੈ। ਠੀਕ ਹੈ। ਸੋ ਇਸ ਕਰਕੇ ਕੋਸ਼ਿਸ਼ ਕਰੋ ਵੀ ਇਸ ਹਾਲਾਤ ਦੇ ਵਿੱਚ ਇਹਨਾਂ ਚੀਜ਼ਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੀ ਬੇਸਿਕ ਰੂਟ ਦੇ ਵਿੱਚ ਜਦੋਂ ਠੀਕ ਹੋ ਜਾਏਗਾ ਨਾ ਤੇ ਧੌਣ ਧੂਣ ਆਪਣੇ ਆਪ ਠੀਕ ਹੋ ਜਾਏਗੀ। ਐਵੇਂ ਧੌਣ ਮਿਲਾਉਂਦੇ ਰਹੋ, ਐਵੇਂ ਤੇਲਾਂ ਦੀਆਂ ਮਾਲਿਸ਼ਾਂ ਕਰਦੇ ਰਹੋ, ਉਹਦਾ ਬਾਹਰੋਂ ਬਾਹਰੋਂ ਕੋਈ ਹੱਲ ਨਹੀਂ ਹੋਣਾ, ਇਹ ਟੈਂਪਰੇਰੀ ਗੱਲਾਂ ਨੇ। ਪਰ ਅਸਲ ਜੇ ਕਿਸੇ ਤਜਰਬਾ ਕਰਨਾ ਹੋਵੇ ਨਾ ਜੀ, ਮਸਲ ਜੇ ਕਿਸੇ ਨੇ ਤਜਰਬਾ ਕਰਨਾ ਹੋਵੇ ਤੇ ਜਿਹਦੀ ਧੌਣ ਇਸ ਤਰ੍ਹਾਂ ਦਰਦ ਕਰਦੀ ਹੈ ਨਾ ਯਾਰ, ਪਤਾ ਨੀ ਕਰੇ ਵਿੰਗਾ ਟੇਡਾ ਸਰਾਣਾ ਹੋ ਗਿਆ ਜਾਂ ਕੁਛ ਹੋ ਗਿਆ, ਉਹਨੂੰ ਕਹੋ ਵੀ ਤੁਸੀਂ ਕੋਈ ਵੀ ਐਂਟਾਸਿਡ ਚੀਜ਼ ਇਸ ਤਰ੍ਹਾਂ ਦੀ ਲੈ ਲਓ, ਐਸੀ ਚੀਜ਼ ਲੈ ਲਓ ਤੇ ਤੁਸੀਂ ਉਸ ਤੋਂ ਬਾਅਦ ਵੇਖੋ ਵੀ ਦਰਦ ਘਟ ਜਾਏਗੀ।
1: ਬਿਲਕੁਲ।
0: ਪੇਨ ਕਿਲਰ ਨਹੀਂ ਲਿਆ ਤੁਸੀਂ, ਕੋਈ ਐਂਟਾਸਿਡ ਲਿਆ ਹੈਗਾ
1: ਜੀ,
0: ਤੇ ਐਸਿਡ ਬੰਦ ਕਰਨ ਵਾਸਤੇ ਕੋਈ ਚੀਜ਼ ਲਈ ਹੈਗੀ ਹੈ, ਤਾਂ ਤੁਸੀਂ ਉਹਦੇ ਨਾਲ ਜੇ ਦਰਦ ਘੱਟ ਮਹਿਸੂਸ ਕਰੋਗੇ ਤਾਂ ਮਤਲਬ ਗੈਸ ਘਟ ਗਈ, ਐਲਕਲਾਈਨ ਮੀਡੀਆ ਨੇ ਐਸਿਡਿਟੀ ਨੂੰ ਘੱਟ ਕਰ ਦਿੱਤਾ ਔਰ ਦਰਦ ਘੱਟ ਹੋ ਗਈ।
1: ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਮੈਨੂੰ ਇਹ ਸਾਰੀਆਂ ਪ੍ਰੋਬਲਮਾਂ ਸੀਗੀਆਂ ਇਹ ਜਿਹੜੀਆਂ ਤੁਸੀਂ ਦੱਸ ਰਹੇ ਹਾਂ
0: ਜੀ,
1: ਤੇ ਉਹ ਹੌਲੀ ਹੌਲੀ ਮੈਂ ਇੱਕ ਵਾਰੀ ਦੁਖੀ ਹੋ ਕੇ ਇਹਨਾਂ ਗੱਲਾਂ ਤੋਂ ਡਾਕਟਰ ਸਾਹਿਬ ਦੇ ਕੋਲ ਗਿਆ ਤੇ ਉਹ ਮੈਂ ਕਿਹਾ ਵੀ ਮੈਂ ਆਪਣਾ ਪੇਟ ਉਹਨੂੰ ਢਿੱਡ ਚੱਕ ਕੇ ਝੱਗਾ ਦਿਖਾ ਲਿਆ, ਕਹਿੰਦਾ ਫੇਰ ਇਹਦਾ ਯਾਰ ਤੇਰਾ ਕੋਲਨ ਆ ਜਿਹੜਾ ਇਹ ਕੱਢਣਾ ਪਊਗਾ, ਪਰ ਫੇਰ ਤੂੰ ਬਚ ਨਹੀਂ ਸਕਣਾ। ਕਹਿੰਦਾ ਮਤਲਬ ਇੰਨੇ ਬੁਰੇ ਹਾਲਾਤ ਸੀ ਮੇਰੇ ਕੋਲਨ ਦੇ ਸਾਰੇ ਦੇ।
0: ਹਾਂਜੀ ਹਾਂਜੀ।
1: ਪਰ ਫੇਰ ਡਾਕਟਰ ਸਾਹਿਬ ਜਿੱਦਾਂ ਤੁਸੀਂ ਕਹਿੰਦੇ ਆ ਕਿ ਮੈਂ ਉਹ ਆਪਣੀ ਡਾਇਟ ਚੇਂਜ ਕੀਤੀ, ਦੇਖਿਆ ਪਈ ਆਹ ਖਾਧਾ ਤੇ ਆਹ ਹੁੰਦਾ, ਆਹ ਖਾਧਾ ਤੇ ਆਹ ਹੁੰਦਾ, ਆਹ ਖਾਧਾ ਤੇ ਆਹ, ਹੌਲੀ ਹੌਲੀ ਡਾਇਟ ਚੇਂਜ ਕਰਨ ਦੇ ਨਾਲ ਹੀ ਮੈਂ ਹੁਣ ਤੱਕਰ ਪਹੁੰਚ ਗਿਆ, ਨਹੀਂ ਤਾਂ 40 ਸਾਲ ਦੇ ਵਿੱਚ ਮੇਰੀ ਬਸ ਸੀ।
0: ਹਾਂਜੀ।
1: ਮੈਨੂੰ ਮੇਰੇ ਇਹ ਹਾਲਾਤ ਸੀਗੇ ਡਾਕਟਰ ਸਾਹਿਬ, ਇਹ ਹਾਲਾਤ ਸੀ 40 ਸਾਲ ਦੀ ਉਮਰ ਦੇ ਵਿੱਚ, ਹੁਣ ਮੈਂ 74 ਨਾਲ ਹੋ ਗਿਆ, ਸੋ ਇਹ ਮੇਰੀ ਰੂੰਗੇ ਦੀ ਹੈ।
0: ਠੀਕ ਹੈ ਠੀਕ।
1: ਹਾਂਜੀ।
0: ਸੋ ਇਹ ਕਾਫੀ ਸਾਰੀਆਂ ਗੱਲਾਂ, ਕੁਛ ਮੇਰਾ ਵੀ ਯੋਗਦਾਨ ਉਹਦੇ ਵਿੱਚ ਰਿਹਾ ਆ।
1: ਬਿਲਕੁਲ, ਬਹੁਤ ਬਹੁਤ ਬਹੁਤ ਜ਼ਿਆਦਾ।
0: ਪੇਟ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਸੀ।
1: ਹਾਂਜੀ।
0: ਸੋ ਚਲੋ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਸ ਈਸੋਫੇਗਸ ਨੂੰ ਲੈ ਕੇ ਚੱਲੇ ਆ, ਔਰ ਈਸੋਫੇਗਸ ਦੀਆਂ ਇਹ ਸਾਰੀਆਂ ਗੱਲਾਂ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੇ ਕਿਹੜੀਆਂ ਕਿਹੜੀਆਂ ਗੱਲਾਂ, ਖਾਸ ਤੌਰ ਤੇ ਜੇ ਤੁਹਾਡੇ ਨਾਲ ਗਰਦਨ ਚ ਦਰਦ ਆ, ਖਾਸ ਤੌਰ ਤੇ ਜੇ ਤੁਹਾਨੂੰ ਵਾਰ ਵਾਰ ਸਾਈਨਸ ਦੀ ਪ੍ਰੋਬਲਮ ਆ ਰਹੀ ਹੈ, ਖਾਸ ਤੌਰ ਤੇ ਜੇ ਤੁਹਾਡੀ ਜੀਭ ਸੁੱਕਦੀ ਹੈ, ਖਾਸ ਤੌਰ ਤੇ ਜੇ ਤੁਹਾਡੇ ਮਸੂੜੇ ਵਾਰ ਵਾਰ ਖਰਾਬ ਹੋ ਰਹੇ ਨੇ ਤੇ ਵਾਰ ਵਾਰ ਕਲੀਨਿੰਗ, ਉਹ ਆਪਣੇ ਕਹਿੰਦੇ ਹੁੰਦੇ ਨਾ ਪਿੰਡਾਂ ਦੇ, ਇਹ ਸ਼ੇਰਾਂ ਦਾ ਮੂੰਹ ਕਿਹਨੇ ਧੋਤਾ ਆ, ਸ਼ੇਰ ਦਾ ਮੂੰਹ ਧੋਂਦਾ, ਕਾਰਨ ਕੀ? ਕੁਦਰਤ ਨੇ ਨਾ ਕੀਮਾ ਸਾਰੀ

0: ਗੱਲ ਯਾਦ ਆ ਗਈ ਤੇ ਮੈਂ ਕਹਿ ਰਿਹਾ ਸਾਡੇ ਮੂੰਹ ਦੇ ਵਿਚ ਵੈਸਟੀਬੂਲਰ ਗਲੈਂਡ ਸਬਲਿਮਿਨਲ ਗਲੈਂਡ ਸਬ ਮੈਂਡੀਬੂਲਰ ਗਲੈਂਡ ਤਿੰਨ ਜੋੜੇ ਨੇ ਇਹ ਤਿੰਨ ਜੋੜੇ ਗਲੈਂਡ ਗਿਲਟੀਆਂ ਦੇ ਐਸੇ ਰੱਖੇ ਨੇ ਜਿਹੜੇ ਆਪਣਾ ਸ਼ਰਾਬ ਓਹਦੇ ਚ ਪਾਉਂਦੇ ਰਹਿੰਦੇ ਨੇ ਜਿਹਦੇ ਵਿਚ ਵੱਧ ਤੋਂ ਵੱਧ ਕੰਸਨਟ੍ਰੇਸ਼ਨ ਜਿਹੜੀ ਹੈ ਟਾਈਲਨ ਦੀ ਹੁੰਦੀ ਹੈ TTY ਟਾਈਲਨ ਠੀਕ ਆ ਟਾਈਲਨ ਦਾ ਮਤਲਬ ਇਹ ਆ ਵੀ ਜੇ ਇਹਨਾਂ ਦੰਦਾਂ ਤੇ ਕੋਈ ਕਰੇੜਾ ਜਾਂ ਕੋਈ ਚੀਜ਼ ਜੰਮਦੀ ਹੈ ਜਾਂ ਮੂੰਹ ਦੇ ਵਿਚ ਜਾਂ ਦੰਦਾਂ ਦੀ ਖੋਰਾਂ ਚ ਕਈ ਵਾਰ ਕੋਈ ਚੀਜ਼ ਰਹਿ ਜਾਂਦੀ ਖੁਰਾਕ ਖਾਧੀ ਸਾਰੇ ਬਰਸ਼ ਕਰਦੇ ਨੇ ਉਸ ਚੀਜ਼ ਨੂੰ ਗਲਾ ਕੇ ਬਾਹਰ ਕੱਢਣਾ ਉਹ ਟਾਈਲਨ ਦਾ ਕੰਮ ਆ ਬਹੁਤ ਚੀਜ਼ਾਂ ਉਹ ਕਰਦੀ ਇਸੇ ਕਰਕੇ ਸ਼ੇਰਾਂ ਦੇ ਮੂੰਹ ਕਿੰਨੇ ਧੋਤੇ ਨੇ ਯਾਰ ਸ਼ੇਰ ਜਿਹੜੇ ਉਹ ਵਿਚਾਰੇ ਕਿਹੜੇ ਕਲੀਨਿੰਗ ਕਰਾਉਂਦੇ ਫਿਰਦੇ ਆ ਹਾਂਜੀ ਅਸੀਂ ਜਿਹਨੇ ਕਰਾਉਣੇ ਆ ਕਿਉਂਕਿ ਸਾਡੇ ਇਹ ਜਿਹੜੇ ਟਾਈਲਨ ਪੈਦਾ ਹੁੰਦੀ ਹੈ ਮੂੰਹ ਦੇ ਇਹਦੇ ਵਿਚ ਘਾਟ ਕਮੀ ਆ ਜਾਂਦੀ ਹੈ
1: ਡਾਕਟਰ ਸਾਹਿਬ ਨਾਲੇ ਇੱਥੇ ਹੋਰ ਵੀ ਗੱਲ ਹੈ ਜਿਹੜਾ ਸ਼ੇਰ ਆ ਜਾਂ ਕੁੱਤੇ ਆ ਜਾਂ ਜਿਹੜੇ ਉਹਨਾਂ ਨੂੰ ਕਹਿੰਦੇ ਉਹਨਾਂ ਦਾ ਜਿਹੜਾ ਦੰਦ ਆ ਦੰਦਾਂ ਦਾ ਸਟਰਕਚਰ ਵੱਖਰਾ ਆ ਕਈ ਜਾਨਵਰ ਆ ਜਿਹੜੇ ਉਹਨਾਂ ਦੇ ਅੰਦਰ
0: ਵੱਖਰੀ ਹੈ
1: ਹਾਂ ਉਹਨਾਂ ਦੇ ਵਾਸਤੇ
0: ਪੈਦਾ ਹੋਣੇ ਨੇ ਉਹ ਸੇਮ ਨੇ
1: ਬਿਲਕੁਲ
0: ਪੈਦਾ ਹੁੰਦੀ ਹੈ ਜਿਹੜੇ ਦੰਦਾਂ ਨੂੰ ਸਾਫ਼ ਰੱਖਦੀ ਹੈ
1: ਬਿਲਕੁਲ ਬਿਲਕੁਲ
0: ਵੀ ਟਾਈਲਨ ਸਾਡੇ ਦੰਦਾਂ ਨੂੰ ਸਾਫ਼ ਰੱਖਦੀ ਹੈ ਜੇ ਇਹਦੇ ਉੱਪਰ ਕੋਈ ਚੀਜ਼ ਜੰਮ ਜੁੰਮ ਗਈ ਹੈ ਤੇ ਉਹਨੂੰ ਕਲੀਨ ਕਰਦੀ ਹੈ ਜੇ ਟਾਈਲਨ ਸਾਡੀ ਨਾਰਮਲ ਹੈਗੀ ਹੈ ਤੇ ਫਿਰ ਦੰਦ ਸਾਡੇ ਖਰਾਬ ਨਹੀਂ ਹੋਣਗੇ ਜੇ ਟਾਈਲਨ ਸਾਡੀ ਨਾਰਮਲ ਹੈਗੀ ਹੈ ਤੇ ਫਿਰ ਇਹੋ ਜਿਹੀਆਂ ਗੱਲਾਂ ਜਿੰਨੀਆਂ ਮੈਂ ਦੱਸੀਆਂ ਨਹੀਂ ਹੋਣਗੀਆਂ ਪਰ ਜੇ ਕਿਸੇ ਨੂੰ ਗੈਸ ਬਣਦੀ ਹੈ ਐਸੀਡਿਟੀ ਹੈਗੀ ਹੈ ਤੇ ਉਹਦੇ ਅੰਦਰੋਂ ਆ ਰਹੀ ਹੈ ਨਾ ਭਾਈ ਸਾਹਿਬ ਉਹ ਅੰਦਰੋਂ ਆ ਰਹੀ ਹੈ ਤੇ ਉਸ ਨੇ ਇਹ ਕੰਮ ਸਾਰੇ ਖਰਾਬ ਕਰਨੇ ਹੀ ਕਰਨੇ ਉਹਦੇ ਵਾਸਤੇ ਅੰਦਰੋਂ ਜਾ ਕੇ ਠੀਕ ਇਹਨੂੰ ਕਰਨ ਦੀ ਲੋੜ ਹੈਗੀ ਹੈ
1: ਬਿਲਕੁਲ
0: ਸੋ ਅੱਜ ਦਾ ਸਮਾਂ ਸਮਾਪਤ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨ ਕੋਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ ਕੋਈ ਇਲਾਜ ਦਾ ਤਰੀਕਾਕਾਰ ਨਹੀਂ ਲੱਭ ਰਿਹਾ ਕੋਈ ਇਲਾਜ ਦੀ ਪ੍ਰੋਗਰੈਸ ਨਹੀਂ ਹੋ ਰਹੀ ਤਾਂ ਸੈਕਿੰਡ ਓਪੀਨੀਅਨ ਲੈਣ ਵਾਸਤੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ 4086871899 ਤੇ ਜਾਂ ਜੇ ਹੋਮਿਓਪੈਥਿਕ ਤਰੀਕੇ ਦੇ ਸਾਇੰਟਿਫਿਕ ਅਪਰੋਚ ਦਾ ਤਰੀਕਾ ਹੈਗਾ ਆ ਅਗਰ ਤੁਸੀਂ ਉਹਦੇ ਮੁਤਾਬਕ ਇਲਾਜ ਵੀ ਕਰਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਇੱਕ ਗੱਲ ਅੱਜ ਪ੍ਰੋਗਰਾਮ ਤੇ ਹਿੰਦੀ ਦਾ ਸੀਗਾ ਔਰ ਕੁਦਰਤੀ ਮੈਂ ਉਹ ਭੁੱਲ ਗਿਆ ਕੱਲ ਨੂੰ ਹਿੰਦੀ ਵਾਲੇ ਸੱਜਣ ਮਿੱਤਰ ਜਿਹੜੇ ਵੀ ਨਾਰਾਜ਼ ਨਾ ਹੋਣ ਤੁਹਾਡਾ ਟਾਈਮ ਲੈ ਲਿਆ ਗਿਆ ਤੇ ਕੱਲ ਦਾ ਪ੍ਰੋਗਰਾਮ ਮੈਂ ਹਿੰਦੀ ਵਿਚ ਕਰਾਂਗਾ ਰਿਪੀਟ ਕਰਾਂਗਾ ਇਹਨਾਂ ਗੱਲਾਂ ਨੂੰ ਜਿਨ੍ਹਾਂ ਨੇ ਨਹੀਂ ਸਮਝੀਆਂ ਉਹ ਹਿੰਦੀ ਚ ਸਮਝ ਸਕਦੇ ਨੇ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਥੈਂਕ ਯੂ
2: ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਬਹੁਤ ਵਧੀਆ ਥੈਂਕ ਯੂ ਸੋ ਮਚ ਮਿਲਦੇ ਜੀ ਪਰਸੋਂ ਨੂੰ ਦੋਸਤੋ ਅਗੇਨ ਸੁਣਿਆ ਕਰੋ ਪ੍ਰੋਗਰਾਮਾਂ ਨੂੰ ਬੜੀ ਮਿਹਰਬਾਨੀ ਥੈਂਕ ਯੂ

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪ੍ਰਵਾਸ ਰੇਡੀਓ, ਫਰੈਂਕਫੁਰਟ, ਜਰਮਨੀ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਰਲ ਮਿਲ ਕੇ। ਆਪਾਂ ਸਾਰਿਆਂ ਨੇ ਇਸ ਪ੍ਰੋਗਰਾਮ ਵਿਚ ਸ਼ੋਹਰਤ ਕਰਨੀ ਹੈ। ਔਰ ਇਸ ਪ੍ਰੋਗਰਾਮ ਨੂੰ ਆਪਾਂ ਕੁਛ ਜਿਸ ਤਰੀਕੇ ਨਾਲ ਗੀਤਾਂ ਦੇ ਨਾਲ ਸਟਾਰਟ ਕਰਦੇ ਹਾਂ, ਤੇ 15-20 ਮਿੰਟ ਆਪਾਂ ਗੀਤ ਤੇ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਾਂਗੇ, ਤੇ ਫਿਰ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਉਣਗੇ। 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਜੀ। ਆਲੋ ਕੁਛ ਗੀਤ ਸੁਣਦੇ ਆ। ਸਭ ਤੋਂ ਪਹਿਲਾਂ ਗੀਤ ਆਪਾਂ ਸੁਣਦੇ ਆ ਜੀ ਬਲਵੀਰ ਬੋਪਾ ਰਾਏ ਦਾ, ਬਹੁਤ ਫੇਮਸ ਸੌਂਗ, ਬਹੁਤ ਡੀਜੇ ਦੇ ਵਿਚ ਵੱਜਿਆ, ਅੱਜ ਵੀ ਵੱਜਦਾ।

0: ਲੋ ਸਾਥੀਓ, ਦੋਸਤੋ, ਮਿੱਤਰੋ, ਭੈਣੋ ਤੇ ਭਰਾਵੋ, ਸਤਿ ਸ੍ਰੀ ਅਕਾਲ ਅਗੇਨ, ਸ਼ੁਕਰੀਆ, ਧੰਨਵਾਦ। ਸੋ ਆਪਾਂ ਖਬਰਾਂ ਵੱਲ ਚਲਦੇ ਹਾਂ ਜੀ। ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਫਰਿਜ ਨੂੰ ਕੈਲੀਫੋਰਨੀਆ ਤੋਂ, ਤੇ ਉਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਕੁਝ ਖਬਰਾਂ ਵੱਲ ਝਾਤ ਮਾਰਦੇ ਹਾਂ, ਉਨ੍ਹਾਂ ਕੋਲੋਂ ਪੁੱਛਦੇ ਜੀ ਕੀ ਹੋ ਰਿਹਾ ਦੁਨੀਆਂ ਦੇ ਵਿਚ। ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ। ਆਇਆਂ ਨੂੰ
1: ਜੀ, ਮੇਰੇ ਵੱਲੋਂ ਤੁਹਾਨੂੰ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਦੋਸਤੋ, ਅੱਜ ਦੀਆਂ ਜਿਹੜੀਆਂ ਖਬਰਾਂ ਸਾਰਾ ਉਹ ਕਾਫੀ ਜਿਹਨੂੰ ਕਹਿੰਦੇ ਆ ਧੜੱਲੇਦਾਰ ਆ, ਪੰਜਾਬੀ ਦੀ ਆਪਾਂ ਕੇਸ ਦੇ ਵਿਚ ਕਹੀਏ ਤਾਂ, ਜਿਨ੍ਹਾਂ ਦੇ ਵਿਚ ਖੱਟ ਸਾਹਿਬ ਜੀ ਹਾਲਾਤ ਆ ਜਿਹੜੇ ਦੁਨੀਆਂ ਦੇ ਉਹ ਬਹੁਤੇ ਵਧੀਆ ਨਹੀਂ ਹੈਗੇ,
0: ਬਿਲਕੁਲ ਲੱਗ ਰਿਹਾ ਜੀ।
1: ਤੇ ਉਹਦੇ ਨਾਲ ਖੱਕ ਸਾਹਿਬ ਜੀ ਆਪਾਂ ਉਹ ਕੁਛ ਸਬਜ਼ੀਆਂ ਦੇ ਸੁਨੇਹ ਵੀ ਪੜ੍ਹਦੇ ਹਾਂ, ਉਹਨਾਂ ਨੂੰ ਬਾਅਦ ਚ ਪੜ੍ਹ ਲੈਂਦੇ ਹਾਂ, ਜੇ ਟਾਈਮ ਵੱਧ ਗਿਆ ਤਾਂ ਆਪਾਂ ਉਹ ਪੜ੍ਹ ਲਵਾਂਗੇ, ਪਰ ਖਬਰਾਂ ਮੈਨੂੰ ਅੱਜ ਜ਼ਿਆਦਾ ਜ਼ਰੂਰੀ ਲੱਗਦੀਆਂ
0: ਜੀ। ਜੀ,
1: ਤੇ ਇਹਨਾਂ ਦੇ ਵਿਚ ਖੱਕ ਸਾਹਿਬ ਜੀ ਹੁਣ ਜਿਹੜਾ ਆ ਇੱਕ ਤਾਂ ਜਿਹੜਾ ਮਿਨੀਸੋਟਾ ਸੂਬਾ ਹੈ ਨਾ ਅਮਰੀਕਾ ਦਾ
0: ਜੀ,
1: ਉਹਦੇ ਵਿਚ ਜਿਹੜੇ ਕਲਰਜੀ ਜਿਨ੍ਹਾਂ ਨੂੰ ਕਹਿੰਦੇ ਆ, ਕਲਰਜੀ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ, ਜੋ ਸੇਂਟ ਪੌਲ ਸ਼ਹਿਰ ਦੇ ਇੰਟਰਨੈਸ਼ਨਲ ਏਅਰਪੋਰਟ ਨੂੰ ਜਾਣ ਵਾਲੀ ਸੜਕ ਉਪਰ ਉਥੋਂ ਦੇ ਨਾਗਰਿਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦੇ ਜਿਹੜਾ ਉਹ ਲੱਗੇ ਹੋਏ ਸੀ।
0: ਕੌਣ ਸੀ ਉਹ, ਜਿਹੜੇ ਕਲਰਜੀ ਕੀ ਸੀ, ਉਹ ਕੌਣ ਬੰਦੇ
1: ਕਲਰਜੀ? ਕਲਰਜੀ ਖੱਕ ਸਾਹਿਬ ਜੀ, ਜੇ ਨਾ ਆਪਾਂ ਕਹਿਣਾ ਹੋਵੇ ਪਈ ਜਿੱਦਾਂ ਸਿੱਖਾਂ ਦੇ ਗੁਰਦੁਆਰੇ ਦੇ ਜਿਹੜੇ ਆਗੂ ਆ ਉਹਨਾਂ ਨੂੰ ਵੀ, ਮੁਸਲਮਾਨਾਂ ਦੇ ਨੂੰ ਵੀ, ਕ੍ਰਿਸਚੀਅਨ ਨੂੰ ਵੀ, ਸਾਰਿਆਂ ਨੂੰ ਜਾਣੀ ਵਿਚ ਰਲਾਉਣਾ ਹੋਵੇ ਤਾਂ ਉਹਨੂੰ ਕਲਰਜੀ ਕਹਿ ਦਿੰਦੇ ਆ,
0: ਰਿਲੀਜੀਅਸ ਬੰਦੇ ਜਿਹੜੇ ਆ ਜੀ।
1: ਹਾਂਜੀ, ਰਾਜਨੀਤੀ ਸੋਰੀ ਧਾਰਮਿਕ ਜਿਹੜੇ ਸੰਸਥਾਵਾਂ ਦੇ ਆਗੂ ਹੁੰਦੇ ਆ ਉਹ, ਜੇ ਸਾਰਿਆਂ ਦਾ ਨਾਂ ਲੈਣਾ ਹੋਵੇ ਤਾਂ ਕੱਲੇ ਕੱਲੇ ਦਾ ਨਾਂ ਲੈਣ ਦੀ ਬਜਾਏ ਉਹਨਾਂ ਨੂੰ ਕਲਰਜੀ ਕਹਿ ਦਿੰਦੇ ਆ।
0: ਠੀਕ ਹੈ ਜੀ।
1: ਤੇ ਇਹ ਜਿਹੜੇ ਲੋਕ ਸੀਗੇ ਖੱਕ ਸਾਹਿਬ ਜੀ, ਇਹ ਜਿਹੜਾ ਸੇਂਟ ਪੌਲ ਸ਼ਹਿਰ ਦਾ ਮਿਨੀਸੋਟਾ ਦੇ ਦਾ ਇੰਟਰਨੈਸ਼ਨਲ ਏਅਰਪੋਰਟ ਆ ਨਾ, ਉਹਨੂੰ ਜਾਣ ਵਾਲੀ ਜਿਹੜੀ ਸੜਕ ਆ ਉਹਦੇ ਉਪਰ ਉਥੋਂ ਦੇ ਨਾਗਰਿਕਾਂ ਦੇ ਹੱਕ ਦੇ ਵਿਚ ਜਿਹੜੀ ਆਵਾਜ਼ ਬੁਲੰਦ ਕਰ ਰਹੇ ਸੀ, ਤੇ ਉਹਨਾਂ ਨੇ ਖੱਕ ਸਾਹਿਬ ਜੀ ਉਹ ਜਿੱਦਾਂ ਨੈਲਟ ਕਹਿੰਦੇ ਆ ਉਹ ਅੰਗਰੇਜ਼ੀ ਦੇ ਵਿਚ, ਜਿਹਨੂੰ ਆਪਾਂ ਨਾ ਇੱਕ ਗੋਡਾ ਥੱਲੇ ਲਾ ਕੇ ਤੇ ਇੱਕ ਪੈਰ ਥੱਲੇ ਲਾ ਕੇ ਨੀ ਪੈਰ ਕੇ ਉਸ ਤਰ੍ਹਾਂ ਜਿਹਨੂੰ ਉਹਨੂੰ ਨੈਲਟ ਅੰਗਰੇਜ਼ੀ ਦੇ ਵਿਚ ਕਹਿੰਦੇ ਆ, ਉਹ ਕਰ ਰਹੇ ਸੀਗੇ ਉਹ। ਤੇ ਉਹਨਾਂ ਨੇ ਉੱਥੇ ਜਿੱਦਾਂ ਹੁਣ ਪੰਜਾਬੀ ਤਾਂ ਆਪਾਂ ਸ਼ਬਦ ਹੀ ਕਵਾਂਗੇ, ਅੰਗਰੇਜ਼ੀ ਦੇ ਵਿਚ ਹਿਮਿਸ ਕਹਿੰਦੇ ਆ ਆਪਣੇ ਆਪਣੇ ਧਰਮਾਂ ਦੀਆਂ ਜਿਹੜੀਆਂ ਹੁੰਦੀਆਂ, ਉਹ ਸ਼ਬਦ ਵੀ ਜਿਹੜੇ ਉਹ ਪੜ੍ਹ ਰਹੇ ਸੀਗੇ। ਤੇ ਜਦੋਂ ਫਿਰ ਮੌਸਮ ਥੋੜਾ ਜਿਹਾ ਜ਼ਿਆਦਾ ਸਰਦ ਹੋ ਗਿਆ ਤੇ ਪਰਜਾ ਤੋਂ ਬੇਇਨਸਾਫ ਵੀ ਜਿਹੜੀ ਆਵਾਜ਼ ਬੁਲੰਦ ਕਰਨ ਪਰਜਾ ਤੇ ਜਿਹੜੀ ਉਹਨਾਂ ਤੋਂ ਨਾ ਜਿਹੜੇ ਹੈਗੇ ਆਪਣੇ ਆਇਸ ਦੇ ਉਹਨਾਂ ਤੋਂ ਜਿਹੜੀਆਂ ਬੇਇਨਸਾਫੀਆਂ ਹੋ ਰਹੀਆਂ ਸੀ
0: ਜੀ,
1: ਤੇ ਉਹਦੇ ਖਿਲਾਫ ਇਹ ਆਵਾਜ਼ ਬੁਲੰਦ ਕਰ ਰਹੇ ਸੀਗੇ। ਤੇ ਹਿਰਾਸਤ ਵਿਚ ਲਏ ਗਏ ਕਲਰਜੀ ਆ ਜਿਹੜੇ ਉਹਨਾਂ ਦੀ ਗਿਣਤੀ ਕਈ ਦਰਜਨਾਂ ਵਿਚ ਦੱਸੀ ਆ, ਅੱਗੇ ਜਾ ਕੇ ਥੋੜਾ ਜਿਹਾ ਇਸੇ ਖਬਰ ਦੇ ਵਿਚ ਉਹਨਾਂ ਦੀ ਗਿਣਤੀ 100 ਵੀ ਦੱਸੀ ਆ।
0: ਅੱਛਾ ਜੀ।
1: ਤੇ ਦੱਸੀ ਗਈ ਆ ਅਤੇ ਕਾਫੀ ਹੋਰ ਜਿਹੜੇ ਲੋਕ ਸੀਗੇ ਉਥੋਂ ਦੇ ਖੱਕ ਸਾਹਿਬ ਜੀ, ਉਹ ਸ਼ਹਿਰ ਦੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਜਿਹੜੇ ਬਿਜਨਸ ਸੀਗੇ ਉਹ ਬੰਦ ਕਰਕੇ ਜਿਹਨੂੰ ਕਹਿੰਦੇ ਆ ਵਾਕ ਆਊਟ ਕਰ ਦਿੱਤਾ
0: ਜੀ, ਬਿਲਕੁਲ।
1: ਤੇ ਅਤੇ ਆਇਸ ਦੇ ਅਫਸਰਾਂ ਦੀਆਂ ਜਿਹੜੀਆਂ ਹਜ਼ਾਰਾਂ ਵਿਚ ਦੱਸੀਆਂ ਗਈਆਂ ਗਿਣਤੀ ਹੈਗੀ ਆ ਕਿ ਉਹ ਹਜ਼ਾਰਾਂ ਦੇ ਵਿਚ ਉੱਥੇ ਗਏ ਆ। ਤੇ ਦੇਖੋ ਇੱਕ ਦੋ ਸ਼ਹਿਰਾਂ ਦੇ ਵਿਚ ਇਸ ਤਰ੍ਹਾਂ ਵੀ ਦੱਸਿਆ ਕਿ ਜਿਹੜੀ ਉਹਨਾਂ ਦੀ ਪੁਲਿਸ ਫੋਰਸ ਹੈ ਨਾ ਉਹ ਸਿਰਫ 600 ਆ ਸਾਰੀ, ਤੇ ਜਿਹੜੇ ਉਹ ਮਿਲਟਰੀ ਵਿਚ ਮਿਲਟਰੀ ਰਲਾ ਕੇ ਤੇ ਵਿਚੇ ਉਹਨਾਂ ਦੇ ਉਹ ਰਲਾ ਕੇ ਆਪਣੇ ਜਿਹੜੇ ਆਇਸ ਦੇ ਏਜੰਟ ਆ ਉਹਨਾਂ ਦੀ ਗਿਣਤੀ 3-4 ਹਜ਼ਾਰ ਤੋਂ ਵੀ ਉੱਪਰ ਦੱਸੀ ਜਾਂਦੀ ਹੈ।
0: ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਇਕੱਠੇ ਹੋਣਾ ਤੇ ਅਸੀਂ ਇਹਨਾਂ ਨੂੰ ਰੋਕਣਾ, ਇਹ ਮਤਲਬ ਉਹਨਾਂ ਨੂੰ ਪਤਾ ਸੀ ਤਾਂ ਹੀ ਇਹਨੇ।
1: ਹਾਂਜੀ ਹਾਂਜੀ, ਉਹ ਬਿਲਕੁਲ ਆਪਣੀ ਫੁੱਲ ਤਿਆਰੀ ਕਰਕੇ ਆਏ ਸੀਗੇ। ਤੇ ਇਹਦੇ ਵਿਚ ਵਿਰੋਧ ਕਰ ਰਹੇ ਲੋਕਾਂ ਨੂੰ ਇੱਕ ਨਾਰਾ ਵੀ ਜਿਹੜਾ ਉਹਨਾਂ ਨੇ ਲਾਇਆ ਜਿਹਨੂੰ ਉਹਨਾਂ ਨੇ ਕਿਹਾ ਆਇਸ ਆਊਟ, ਕਹਿਣ ਦਾ ਮਤਲਬ ਜਿਹੜੀ ਉਹ ਏਜੰਸੀ ਆ ਜਿਹੜੀ ਕੰਟਰੋਲ ਕਰਦੀ ਇਮੀਗ੍ਰੇਸ਼ਨ ਤੇ ਜਿਹੜੀ ਹੈਗੀ ਆ
0: ਇਥੋਂ ਬਾਹਰ ਜਾਵੇ।
1: ਹਾਂਜੀ, ਇਮੀਗ੍ਰੇਸ਼ਨ ਤੇ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਜਿਹੜਾ ਪੂਰਾ ਫੁੱਲ ਨਾਂ ਆ ਆਇਸ ਦਾ, ਤੇ ਉਹਨੂੰ ਕਿਹਾ ਵੀ ਇਥੋਂ ਬਾਹਰ ਨਿਕਲੋ ਜਿਹਨੂੰ ਕਹਿੰਦੇ ਆਇਸ ਆਊਟ। ਵੱਡੀ ਗਿਣਤੀ ਦੇ ਜਿਹੜੇ ਵਪਾਰਾਂ ਨੂੰ ਆ ਪਰਜਾ ਨੇ ਬੰਦ ਕਰ ਦਿੱਤਾ, ਜਿਸ ਕਰਕੇ ਵੱਡੀ ਗਿਣਤੀ ਦੇ ਲੋਕ ਆ ਜਿਹੜੇ ਆਇਸ ਦਾ ਵਿਰੋਧ ਕਰਨ ਵਾਸਤੇ ਸੜਕਾਂ ਤੇ ਉਤਰੇ ਅਤੇ ਇਸ ਵਾਕਆਊਟ ਨੂੰ ਜਨਰਲ ਸਟ੍ਰਾਈਕ ਆ ਜਿਹੜੀ ਉਹਦਾ ਨਾਂ ਖੱਕ ਸਾਹਿਬ ਜੀ ਦੇ ਦਿੱਤਾ ਗਿਆ। ਆਇਸ ਅਫਸਰਾਂ ਦੀ ਗਿਣਤੀ ਆ ਜਿਹੜੀ ਉਹ ਹਜ਼ਾਰਾਂ ਵਿੱਚ ਦੱਸੀ ਗਈ ਆ, ਪਰ ਜਿਹੜੀ ਹੈਗੀ ਆ ਪਰਜਾ ਦੀਆਂ ਮੰਗਾਂ ਜਿਹੜੀਆਂ ਆ ਇਹਨਾਂ ਵਿੱਚੋਂ ਇੱਕ ਜਿਹੜੀ ਖਾਸ ਮੰਗ ਹੈਗੀ ਆ ਖਾਕ ਸਾਹਿਬ ਦੀ, ਉਹ ਇਹ ਸੀ ਕਿ ਆਇਸ ਦੇ ਅਫਸਰਾਂ ਵਿੱਚੋਂ ਜ਼ਿਆਦਤੀ ਵੱਲੋਂ ਜ਼ਿਆਦਤੀ ਕਰਨ ਵਾਲਿਆਂ ਉੱਪਰ ਸੂ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਸੋ ਉਹ ਕਹਿੰਦੇ ਵੀ ਜਿਹੜਾ ਕਿਸੇ ਨੇ ਜ਼ਿਆਦਤੀ ਕਰਦੇ ਆ ਕਿ ਜਿੱਦਾਂ ਉਹ ਜਿਹੜੀ ਔਰਤ ਸੀਗੀ ਉਹ ਮਾਰ ਦਿੱਤੀ ਵਿਚਾਰੀ ਗੁੱਡ ਜਿਹਦਾ ਨਾਂ ਸੀਗਾ, ਤੇ ਪਰ ਹੁਣ ਉਹ ਜਿਹੜੀ ਆਈ ਸੀ ਇਹ ਕਹਿੰਦੇ ਨਾ ਅਸੀਂ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ, ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਤੇ ਉਹਦੇ ਵਿੱਚ ਖੱਟ ਸਾਹਿਬ ਦੀ ਅਫਸਰਾਂ ਵਿਚੋਂ ਜਿਹੜੀ ਜ਼ਿਆਦਤੀ ਕਰਨ ਵਾਲੇ ਲੋਕ ਆ ਉਹਨਾਂ ਤੇ ਸੂ ਕਰਨ ਦਾ ਜਿਹੜਾ ਹੱਕ ਆ ਉਹ ਹੋਣਾ ਚਾਹੀਦਾ ਹੈ, ਜਿਹਦੇ ਵਿਚ ਉਥੋਂ ਦੇ ਜੱਜਾਂ ਨੇ ਖੱਟ ਸਾਹਿਬ ਜੀ ਇਹ ਕਹਿ ਦਿੱਤਾ ਉਹ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ। ਜਿਵੇਂ ਕਿ ਅਫਸਰਾਂ ਨੇ ਉਹ ਰਹਿਣੇ ਗੋਡ ਜਿਹੜੀ ਸੀਗੀ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ ਤੇ ਉਹ ਯੂ ਐਸ ਸਿਟੀਜ਼ਨ ਵੀ ਸੀਗੀ। ਤੇ ਫਰਾਡ ਦੇ ਜਿਹੜੇ ਦੋਸ਼ ਆ ਕੱਖ ਸਾਹਿਬ ਜੀ ਉਹ ਪ੍ਰੋਟੈਸਟ ਕਰਨੇ ਕਾਲੇ ਦੱਸਿਆ ਗਿਆ ਕਿ 100 ਕਲਰਜੀ ਆ ਜਿਹੜੇ ਉਹਨਾਂ ਨੂੰ ਆਪਾਂ ਜਿਹੜੀ ਪਹਿਲਾਂ ਕਹਿ ਗਏ ਗਿਣਤੀ ਆਪਾਂ ਦੇ ਦਿੱਤੀ ਪਿੱਛੇ, ਤੇ ਟਰੰਪ ਸਾਹਿਬ ਜਿਹੜੇ ਹੈਗੇ ਆ ਉਹ ਉਹਨਾਂ ਦੇ ਤੁਹਾਨੂੰ ਪਤਾ ਪਈ ਹੱਕ ਦੇ ਵਿੱਚ ਆ ਹੁਣ ਉਹਨਾਂ ਚ ਅੱਗੇ ਜਾ ਕੇ ਇਹ ਜਿਹੜਾ ਆਉਣ ਵਾਲਾ ਸਮਾਂ ਦੱਸੂਗਾ। ਪਰ ਹਾਲਤ ਜਿਹੜੀ ਆ ਖੱਟ ਸਾਹਿਬ ਦੀ ਉਹ ਬਹੁਤ ਗੰਭੀਰ ਆ, ਇਹ ਇਕੱਲੀ ਅਮਰੀਕਾ ਦੇ ਵਿਚ ਨੀ ਇਮੀਗ੍ਰੇਸ਼ਨ ਦਾ ਮਸਲਾ, ਨੀ ਸਾਰੀ ਦੁਨੀਆਂ ਆ ਖੱਟ ਸਾਹਿਬ ਜੀ। ਜਿਹੜੇ ਆ ਬੋਟਮ ਲਾਈਨ ਜਿਹਨੂੰ ਕਹਿੰਦੇ ਆ ਉਹ ਇਹ ਆ ਕਿ ਸਾਰੀ ਦੁਨੀਆਂ ਦੇ ਵਿਚ ਖੱਟ ਸਾਹਿਬ ਜੀ ਜਿਹੜੇ ਉਥੋਂ ਦੇ ਨਾਗਰਿਕ ਆ ਵਾਸੀ ਸਧਾਰਨ ਲੋਕ ਆ, ਕੱਲੇ ਕੱਲੇ ਦੇਖੋ ਇਹਨਾਂ ਨੇ ਜਿਹੜੇ ਪਰਜਾ ਆ ਉਹਨੂੰ ਤਿੰਨ ਵੱਖਰੇ ਵੱਖਰੇ ਵਰਗਾਂ ਦੇ ਵਿਚ ਵੰਡਿਆ ਹੋਇਆ, ਇੱਕ ਜਿਹੜੀ ਆ ਲੋਅਰ ਕਲਾਸ, ਇੱਕ ਜਿਹੜੀ ਆ ਮਿਡਲ ਕਲਾਸ ਤੇ ਇੱਕ ਜਿਹੜੀ ਆ ਉਪਰਲੀ ਕਲਾਸ। ਹੁਣ ਉਪਰਲੀ ਕਲਾਸ ਆ ਜਿਹੜੀ ਉਹਨੂੰ ਕੋਈ ਪਰਵਾਹ ਨੀ, ਜਿੰਨੀ ਮਰਜ਼ੀ ਮੰਗਿਆਈ, ਕਿਉਂਕਿ ਉਹਨਾਂ ਨੂੰ ਜੇ ਇਧਰੋਂ ਚੀਜ਼ ਮਹਿੰਗੀ ਮਿਲੀ ਉਹਨੇ ਜਿਹੜੀ ਆਪਣੀ ਚੀਜ਼ ਵੇਚਦੇ ਆ, ਜਾਂ ਜਿਹੜੀ ਉਹ ਨੌਕਰੀ ਕਰਦੇ ਉਹਨਾਂ ਦੇ ਆਪਣੇ ਹੱਥ ਵਾਸ ਹੁੰਦਾ, ਉਹਨੀ ਤਨਖਾਹ ਵਧਾ ਲੈਣੀਆਂ ਆਉਂਦੀਆਂ ਉਹਨਾਂ ਨੇ, ਉਦੋਂ ਦੁੱਗਣੀਆਂ ਵਧਾ ਲੈਣੀਆਂ ਤਨਖਾਹ। ਪਰ ਹੁਣ ਜਿਹੜਾ ਮਿਡਲ ਕਲਾਸ ਆ ਖੱਕ ਸਾਹਿਬ ਜੀ ਉਹਨਾਂ ਨੂੰ ਕੀ ਆ ਕਿ ਉਹ ਹੁਣ ਸਮਝ ਲਓ ਇੱਥੇ ਮਿਡਲ ਕਲਾਸ ਆ ਜਿਹੜੀ ਉਹ ਇੱਕ ਕਿਸਮ ਦੀ ਖਾਤਮ ਹੋ ਗਈ ਆ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਮਿਡਲ ਕਲਾਸ ਹੀ ਆਪਣਾ ਜਿਹੜਾ ਰੁਜ਼ਗਾਰ ਆ ਉਹਨਾਂ ਨੂੰ ਤਿੰਨ ਡੰਗ ਦਾ ਜਿਹੜਾ ਖਾਣਾ ਆ ਉਹ ਨਸੀਬ ਹੋਣ ਵਿੱਚ ਆ ਜਿਹੜੀ ਕਾਫੀ ਹੱਦ ਤੱਕ ਮੁਸ਼ਕਿਲ ਪੈਦਾ ਹੋ ਗਈ ਆ ਖੱਕ ਸਾਹਿਬ ਜੀ। ਸੋ ਇਸ ਕਰਕੇ ਜਿਹੜਾ ਆ ਇਹ ਇੱਥੇ ਮਸਲਾ ਜਿਹੜਾ ਉਹ ਦਿਨੋ ਦਿਨ ਵਿਗੜਦਾ ਜਾ ਰਿਹਾ। ਤੇ ਅਗਲੀ ਜਿਹੜੀ ਖਬਰ ਹੈਗੀ ਆ ਉਹ ਖੱਕ ਸਾਹਿਬ ਜੀ ਉਸੇ ਮਿਨੀਸੋਟਾ ਸਟੇਟ ਦੇ ਵਿਚੋਂ ਜਿਹੜੇ ਜੱਜ ਆ ਉਥੋਂ ਦੇ ਉਹਨਾਂ ਨੇ ਆਇਸ ਏਜੰਟ ਵੱਲੋਂ ਲੋਕ ਆ ਜਿਹੜੇ ਪ੍ਰੋਟੈਸਟ ਕਰ ਰਹੇ ਆ ਉੱਥੇ ਉਹ ਮੁਜ਼ਾਹਰੇ ਕਰ ਰਹੇ ਆ ਉਹਨਾਂ ਖਿਲਾਫ਼ ਅਰੈਸਟ ਵਾਰੰਟ ਆ ਜਿਹੜੇ ਉਹ ਇਸ਼ੂ ਕਰਨ ਤੋਂ ਇਨਕਾਰ ਕਰ ਦਿੱਤਾ।
0: ਅੱਛਾ ਜੀ।
1: ਹਾਂਜੀ। ਸੋ ਜੱਜਾਂ ਨੇ ਉਹ ਉਥੋਂ ਦਿਆਂ ਨੇ ਕਹਿ ਦਿੱਤਾ ਕਿ ਉਹ ਕਹਿੰਦਾ ਨਹੀਂ ਅਸੀਂ ਇਹਨਾਂ ਦੇ ਤੁਸੀਂ ਇਹਨਾਂ ਨੂੰ ਅਰੈਸਟ ਨਹੀਂ ਕਰ ਸਕਦੇ, ਅਸੀਂ ਵਾਰੰਟ ਨਹੀਂ ਦੇਣਾ ਇਸ਼ੂ ਕਰਨਾ, ਜੇ ਤੁਸੀਂ ਅਰੈਸਟ ਕਰਨਾ ਉਹ ਤੁਸੀਂ ਆਪ ਕਰੋ ਜੋ ਮਰਜ਼ੀ ਕਰੋ, ਅਸੀਂ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਅਜੇ ਨਹੀਂ ਕਰਨੀ, ਪਰ ਅਸੀਂ ਵਾਰੰਟ ਇਸ਼ੂ ਨਹੀਂ ਕਰਨੇ ਕਿਸੇ ਲਈ।
0: ਠੀਕ ਹੈ।
1: ਇਹ ਉਥੋਂ ਦੇ ਜੱਜਾਂ ਨੇ ਕਹਿ ਦਿੱਤਾ ਤੇ ਉਹਨਾਂ ਦੀ ਨਜ਼ਰ ਵਿੱਚ ਕਿਸੇ ਵੀ ਪਰਜਾ ਦੇ ਵਿਅਕਤੀ ਨੂੰ ਆਇਸ ਏਜੰਟ ਉੱਪਰ ਹੱਥ ਉਠਾਉਣ ਦਾ ਜਿਹੜਾ ਉਹ ਜਿਹੜਾ ਹੁਣ ਇਹ ਖੱਕ ਸਾਹਿਬ ਜੀ ਡਿਪਾਰਟਮੈਂਟਾਂ ਇਹ ਜਿੱਦਾਂ ਆਈਸੀਆ ਜਾਂ ਉਹ ਜਿਹੜੀ ਆਰਮੀ ਉਹਨਾਂ ਨੇ ਭੇਜੀ ਆ ਇਹ ਕੀ ਆ ਕਿ ਇਹ ਕੁੱਟਦੇ ਮਾਰਦੇ ਆ ਤੁਹਾਨੂੰ ਪਤਾ, ਚੱਕ ਚੱਕ ਕੇ ਮਾਰਦੇ ਥੱਲੇ ਲੋਕਾਂ ਨੂੰ, ਪਰ ਜੱਜਾਂ ਨੇ ਕਹਿ ਦਿੱਤਾ ਕਿ ਉਹਨਾਂ ਤੁਹਾਨੂੰ ਉਹਨਾਂ ਜਿਹੜੇ ਪਰਜਾ ਆ ਉਹਦੇ ਉੱਤੇ ਹੱਥ ਹਟਾਉਣ ਦਾ ਕੋਈ ਹੱਕ ਨਹੀਂ ਹੈ।
0: ਬਿਲਕੁਲ।
1: ਤੇ ਇਹ ਵੀ ਕਿਹਾ ਕਿ ਆਮ ਕਰਕੇ ਜੱਜ ਆ ਜਿਹੜੇ ਉਹ ਅਰੈਸਟ ਵਾਰੰਟ ਇਸ਼ੂ ਕਰ ਦਿੰਦੇ ਹੁੰਦੇ ਆ ਤਾਂ ਲੋਕਾਂ ਨੂੰ ਜੇਲਾਂ ਵਿਚ ਭੇਜਿਆ ਜਾ ਸਕੇ, ਪਰ ਇਸ ਵਾਰੀ ਇਸ ਮਾਮਲੇ ਵਿਚ ਜੱਜ ਪਰਜਾ ਦੇ ਹੱਕ ਵਿਚ ਲੱਗ ਰਹੇ ਹਨ।
0: ਜੀ ਜੀ ਬਿਲਕੁਲ।
1: ਤੇ ਇਹ ਵੀ ਖੱਟ ਸਾਹਿਬ ਜੀ ਮਸਲਾ ਕਾਫੀ ਗੰਭੀਰ ਆ, ਖਾਸ ਕਰਕੇ ਉਸ ਸਟੇਟ ਦੇ ਵਿਚ। ਮੈਨੂੰ ਇਹ ਸਮਝ ਨਹੀਂ ਆਉਂਦੀ ਉਸੇ ਸਟੇਟ ਦੇ ਵਿਚ ਸਭ ਤੋਂ ਜ਼ਿਆਦਾ ਕਿਉਂ ਸਖਤੀ ਆ
0: ਉੱਥੇ। ਚੀਮਾ ਸਾਹਿਬ ਜਦੋਂ ਹੋ ਗਿਆ ਨਾ, ਚਲੋ ਪਹਿਲਾਂ ਤਾਂ ਹੋ ਗਿਆ ਜਿਹੜਾ ਕਤਲ ਹੋ ਗਿਆ, ਇਸ ਤੋਂ ਬਾਅਦ ਫਿਰ ਸਾਰਾ ਕੁਛ ਹੀ ਭੜਕ ਉੱਠਿਆ ਜੀ।
1: ਹਾਂਜੀ। ਇੱਕ ਤਾਂ ਉੱਥੇ ਹੈਗਾ ਉਹ ਡੈਮੋਕ੍ਰੈਟਿਕ ਸਟੇਟ ਆ, ਉੱਥੇ ਵੋਟਾਂ ਜਿਹੜੇ ਆ ਉਹ ਡੈਮੋਕ੍ਰੇਟਾਂ ਨੂੰ ਜਾਂਦੀਆਂ, ਤੇ ਉੱਥੇ ਥੋੜੇ ਜਿਹੜੇ ਆ ਸੋਮਾਲੀਆ ਹੈਗਾ ਨਾ ਕੰਟਰੀ, ਉੱਥੋਂ ਦੇ ਜਿਹੜੇ ਲੋਕਾਂ ਨੇ ਪੋਲੀਟੀਕਲ ਸੈਲ ਨੇ ਉਹਨਾਂ ਦੀ ਗਿਣਤੀ ਵੀ ਵੱਡੀ ਆ, ਤੇ ਉੱਥੇ ਜਿਹੜੇ ਹਿਸਪੈਨਿਕ ਆ ਉਹਨਾਂ ਦੀ ਵੀ ਵੱਡੀ ਆ, ਔਰ ਇੱਕ ਹੋਰ ਵੀ ਗੱਲ ਆ ਉਹਨਾਂ ਨੂੰ ਸੈਂਚੁਰੀ ਸਿਟੀ ਕਿਹਾ ਜਾਂਦਾ। ਮੇਰਾ ਤਿੰਨ ਪੁਆਇੰਟਾਂ ਦਾ ਤਾਂ ਇਹਨਾਂ ਨੂੰ ਪਤਾ, ਪਰ ਇੰਨੀ ਜ਼ਿਆਦਾ ਖਰਚ ਆ ਵੀ ਉੱਥੇ ਤਾਂ ਮਿਲਟਰੀ ਉਹਨਾਂ ਦੇ ਪੂਰੇ ਜਿਹੜੇ ਬਾਰਡਰ ਤੇ ਵੀ ਉਹਨੇ ਉਹਨਾਂ ਕੋਲ ਹਥਿਆਰ ਨੀ ਦੇਖੇ ਜਿਨ੍ਹਾਂ ਦੇ ਉਹਨਾਂ ਦੇ
0: ਪਾਏ। ਇਹਦਾ ਅਸਰ ਜਿਹੜਾ ਹੁੰਦਾ ਨਾ ਇੱਕ ਸਟੇਟ ਦਾ ਉਹ ਪੂਰੇ ਅਮਰੀਕਾ ਦੇ ਵਿਚ ਪੈਂਦਾ, ਪੂਰੀ ਦੁਨੀਆਂ ਚ ਪੈਣਾ। ਇਹਦੇ ਲਈ ਮੈਨੂੰ ਨੀ ਸਮਝ ਆਉਂਦੀ ਕਿ ਰਿਪਬਲਿਕਨ ਜਿਹੜੇ ਸੈਨੇਟਰ ਆ
2: ਜਾਂ ਕਾਂਗਰਸਮੈਨ ਆ ਉਹ ਕਿਉਂ ਨਹੀਂ ਇਹ ਬਹੁਤ ਜ਼ਿਆਦਾ ਹੱਲਾ ਗੁੱਲਾ ਕਰਦੇ ਜੀ ਇਹ ਤਰੀਕਾ ਗਲਤ ਆ
1: ਤਰੀਕਾ ਗਲਤ ਆ ਜੀ ਬਿਲਕੁਲ
2: ਇਹ ਤੇ ਫਿਰ ਉਹਨਾਂ ਦਾ ਨੁਕਸਾਨ ਹੋ ਰਿਹਾ ਨਾ ਗਾਂ ਰਿਪਬਲਿਕਨ ਦਾ ਨੁਕਸਾਨ ਹੋਏਗਾ ਨਾ ਅਗਲੀਆਂ ਇਲੈਕਸ਼ਨਾਂ ਜਾਂ ਜੋ ਇਲੈਕਸ਼ਨਾਂ ਵੀ ਗਾਂ ਹੋਣੀ ਅਗਲੇ ਸਾਲ ਆਉਣੀਆਂ ਜਿਹੜੀਆਂ
1: ਬਿਲਕੁਲ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ ਦੋ ਸਾਲ ਜੀ ਬਿਲਕੁਲ ਉਹਨਾਂ ਨੂੰ ਫਿਰ ਉਹ ਤਾਂ ਹੋਣਾ ਹੀ ਆ ਤੇ ਚਲੋ ਪਰ ਭੁੱਖ ਖੱਟ ਸਾਹਿਬ ਜੀ ਅਮਰੀਕਾ ਦੇ ਵਿਚ ਪੈ ਗਈ ਆ ਜਿਹੜੀ ਇਹ ਹੁਣ ਦੇਖੋ ਹੱਲ ਇਹਦਾ ਕਿੱਦਾਂ ਹੁੰਦਾ ਤੇ ਟਰੰਪ ਸਾਹਿਬ ਖੱਟ ਸਾਹਿਬ ਜੀ ਜਿਹੜੇ ਹੈਗੇ ਆ ਵੈਨਜ਼ੂਏਲਾ ਦੇ ਪ੍ਰੈਜੀਡੈਂਟ ਜਿਹੜਾ ਨਿਕੋਲਸ ਮਦੂਰੋ ਸੀਗਾ ਉਹਨੂੰ ਫੌਜ ਭੇਜ ਕੇ ਫੜਨ ਅਤੇ ਅਮਰੀਕਾ ਵਿਚ ਲਿਆ ਕੇ ਉਸਦੀ ਪਤਨੀ ਨੂੰ ਵੀ ਨਾਲ ਲਿਆਂਦਾ ਲਿਆ ਕੇ ਜੇਲ੍ਹ ਵਿਚ ਡੱਕਣ ਉਪਰੰਤ ਇਰਾਨ ਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਪ੍ਰੈਜੀਡੈਂਟ ਟਰੰਪ ਸਾਹਿਬ ਨੇ ਜਿਹਦੇ ਵਿਚ ਉਹਨਾਂ ਨੇ ਇਰਾਨ ਦੀ ਗਵਰਨਮੈਂਟ ਵੱਲੋਂ ਜਿਹੜਾ ਖੱਟ ਸਾਹਿਬ ਜੀ 5000 ਦਾ ਨੰਬਰ ਉਹਨਾਂ ਨੇ ਦਿੱਤਾ ਆ ਤੇ ਇਰਾਨ ਨੇ 5000 ਜਿਹੜੇ ਸਰਗਰਮ ਲੋਕ ਸੀਗੇ ਜਿਹੜੇ ਉਹਨਾਂ ਨੂੰ ਫਾਂਸੀ ਤੇ ਟੰਗ ਕੇ ਮਾਰ ਦਿੱਤਾ ਆ ਇਹ ਉਹਨਾਂ ਤੇ ਦੋਸ਼ ਲਾਇਆ ਪਰ ਮੈਨੂੰ ਲੱਗ ਰਿਹਾ ਭਈ ਇਹ ਵਿਧਾ ਚੜਾ ਕੇ ਦੱਸਿਆ ਗਿਆ ਉਹਨਾਂ ਦਾ ਨੰਬਰ ਘੱਟ ਆ ਤੇ ਅਤੇ ਕਿਹਾ ਜਾ ਰਿਹਾ ਕਿ ਉਸ ਨੇ ਯੂ ਐਸ ਆਰਮਾਡਾ ਇਰਾਨ ਵੱਲ ਚਾਲੇ ਪਾਉਣ ਲਈ ਭੇਜ ਦਿੱਤਾ ਆ
2: ਅੱਛਾ ਜੀ
1: ਜਿਹੜੇ ਉਹ ਸ਼ਿਪ ਸ਼ੁਪ ਸੀਗੇ ਨਾ ਇੱਥੇ ਵੈਨਜ਼ੂਏਲਾ ਦੇ ਦੁਆਲੇ ਲਾਇਓ ਉਸੇ ਤਰ੍ਹਾਂ ਦਾ ਇੱਕ ਹੋਰ ਆਰਮਾਡਾ ਜਿਹਦੇ ਵਿਚ ਉਹ ਸ਼ਿਪ ਹੁੰਦੇ ਉਹਨਾਂ ਦੇ ਉੱਪਰ ਉਹ ਫਾਈਟਰ ਜੈਟ ਹੁੰਦੇ ਆ ਤੇ ਸਾਰਾ ਯਾਨੀ ਕਿ ਲੌਂਗ ਲਾਣਾ ਜਿਹਨੂੰ ਆਪਾਂ ਪੰਜਾਬੀ ਚ ਕਹਿ ਸਕਦੇ ਹਾਂ ਉਹ ਉਧਰ ਨੂੰ ਕਹਿੰਦੇ ਆ ਵੀ ਚਾਲੇ ਪਾ ਚੁੱਕਾ ਆ ਪਰ ਇਰਾਨ ਨੇ ਇਹਦੇ ਇਹਨੂੰ ਬਿਲਕੁਲ ਝੂਠ ਦੱਸਿਆ ਜਿਹੜੇ ਨੰਬਰ ਉਹ 5000 ਦੀ ਆਪਾਂ ਗੱਲ ਕਰਕੇ ਗਏ ਆ ਨਾ ਉਹਦੇ ਬਾਰੇ ਚ ਉਹਨਾਂ ਨੇ ਕਿਹਾ ਵੀ ਇਹ ਝੂਠ ਆ ਇੰਨੇ ਬੰਦੇ ਅਸੀਂ ਨਹੀਂ ਮਾਰੇ ਅਤੇ ਟਰੰਪ ਨੇ ਹੁਣ ਫਿਰ ਇਹ ਬਿਆਨ ਵੀ ਦੇ ਦਿੱਤਾ ਕਿ ਮੇਰੇ ਦਬਕੇ ਕਾਰਨ ਕਿ ਮੈਂ ਜਿਹੜਾ ਦਬਕਾ ਮਾਰਿਆ ਟਰੰਪ ਨੇ ਕਿਹਾ ਉਹਦੇ ਕਾਰਨ ਇਰਾਨ ਨੇ 800 ਹੋਰ ਬੰਦੇ ਜਿਨ੍ਹਾਂ ਨੂੰ ਉਹਨਾਂ ਨੇ ਫਾਂਸੀ ਚਾੜਨਾ ਸੀਗਾ ਉਹਨਾਂ ਨੂੰ ਰੋਕ ਦਿੱਤਾ ਇਸ ਵੇਲੇ ਸੋ ਪਤਾ ਨੀ ਤਾਂ ਹੁਣ ਟਰੰਪ ਸਾਹਿਬ ਆਪ ਉਹ ਬਹਾਨਾ ਬਣਾ ਰਹੇ ਆ ਕਿਉਂਕਿ ਉਹ ਪਹਿਲਾਂ ਧਮਕੀ ਦੇ ਦਿੰਦੇ ਹੁੰਦੇ ਆ ਮਗਰੋਂ ਮੁੜ ਪੈਂਦੇ ਹੁੰਦੇ ਆ ਇਹ ਉਹਨਾਂ ਦਾ ਆਮ ਰਾਜਨੀਤਿਕ ਜਿਹੜਾ ਢੰਗ ਆ ਚਲਾਉਣ ਦਾ ਰਾਜਨੀਤੀ ਨੂੰ ਤੇ ਟਰੰਪ ਨੇ ਇੱਥੋਂ ਤੱਕ ਵੀ ਖੱਟ ਸਾਹਿਬ ਜੀ ਕਹਿ ਦਿੱਤਾ ਕਿ ਇਰਾਨ ਦੀ ਗਵਰਨਮੈਂਟ ਆ ਜਿਹੜੀ ਉਹਦੇ ਵੱਲੋਂ ਹੋਰ ਲੋਕਾਂ ਨੂੰ ਫਾਂਸੀ ਦਿੱਤੀ ਗਈ ਤਾਂ ਟਰੰਪ ਇਰਾਨ ਉੱਪਰ ਹਮਲਾ ਕਰਨ ਦਾ ਹੱਕਦਾਰ ਹੋ ਜਾਏਗਾ ਅਤੇ ਉਹ ਟਰੰਪ ਇੰਨੀ ਬੁਰੀ ਤਰ੍ਹਾਂ ਪੇਸ਼ ਆਵੇਗਾ ਜਿੱਦਾਂ ਪਹਿਲਾਂ ਕਦੇ ਵੀ ਉਹਨਾਂ ਨੇ ਦੇਖਿਆ ਨਹੀਂ ਹੋਣਾ ਇਹ ਭਾਖਿਆ ਜਿਹੜੀ ਆ ਉਹ ਟਰੰਪ ਸਾਹਿਬ ਨੇ ਏਅਰਫੋਰਸ 1 ਦੇ ਵਿਚ ਜਦੋਂ ਉਹ ਡੈਵੋਸ ਜਿਹੜੀ ਸਵਿਟਰਲੈਂਡ ਦੇ ਵਿਚ ਆ ਉਥੋਂ ਆ ਰਿਹਾ ਸੀ ਉਸ ਵੇਲੇ ਜਿਹੜੇ ਰਿਪੋਰਟਰ ਵੀ ਉਹ ਜਹਾਜ਼ ਦੇ ਵਿਚ ਹੁੰਦੇ ਆ ਨਾ ਉਹਦੇ ਉਹਨਾਂ ਨੂੰ ਇਹ ਖ਼ਬਰ ਜਿਹੜੀ ਦਿੱਤੀ ਸੀਗੀ ਤੇ ਇਹਦੇ ਨਾਲ ਅਗਲੀ ਖੱਖ ਸਾਹਿਬ ਜਿਹੜੀ ਖ਼ਬਰ ਆ ਖ਼ਬਰਾਂ ਬੜੀਆਂ ਭਿਆਨਕ ਆ ਅੱਜ ਕੱਲ ਇਹ ਜਿਹੜਾ ਆਹ ਹੁਣ ਤੂਫਾਨ ਆ ਰਿਹਾ ਨਾ ਬਹੁਤ ਲੰਬਾ ਚੌੜਾ ਵੱਡਾ ਤਕਰੀਬਨ 3 ਦਿਨ ਇਹਨੇ ਅਮਰੀਕਾ ਦੀ ਧਰਤੀ ਦੇ ਉੱਤੇ ਰਹਿਣਾ ਆ ਅੱਜ ਫਰਾਈਡੇ ਆ ਜਿਹੜਾ ਇਸ ਦਿਨ ਤੋਂ ਸ਼ੁਰੂ ਹੋ ਕੇ ਤੇ ਸੰਡੇ ਤੱਕ ਐਤਵਾਰ ਤੱਕ ਇਹਨੇ ਰਹਿਣਾ ਆ ਤੇ ਇਹ ਬਹੁਤ ਵੱਡਾ ਤੂਫਾਨ ਜਿਹੜਾ ਆ ਰਿਹਾ ਇਹਦੇ ਨਾਲ ਤਕਰੀਬਨ ਖੱਖ ਸਾਹਿਬ ਜੀ ਅਮਰੀਕਾ ਦਾ ਅੱਧਾ ਹਿੱਸਾ ਜਿਹੜਾ ਉਹ ਕਹਿੰਦੇ ਪ੍ਰਭਾਵਿਤ ਹੋਵੇਗਾ ਤੇ ਇਹਨੂੰ ਇੱਕ ਜਿਹੜਾ ਪੰਜਾਬੀ ਦੇ ਵਿੱਚ ਰਾਕਸ਼ੇ ਕਹਾਂਗੇ ਮੋਨਸਟਰ ਜਿਹੜਾ ਹੁੰਦਾ ਆ ਉਹ ਤੂਫਾਨ ਦਾ ਨਾਂ ਇਹਨੂੰ ਜਿਹੜਾ ਉਹ ਖੱਖ ਸਾਹਿਬ ਜੀ ਦੇ ਦਿੱਤਾ ਆ ਕਿ ਇਹ ਬਹੁਤ ਖਤਰਨਾਕ ਆ ਇਹਨੂੰ ਰਾਕਸ਼ ਸਮਝਿਓ ਅਤੇ ਇਹਨਾਂ ਖਤਰਨਾਕ ਇੰਨਾ ਖਤਰਨਾਕ ਦੱਸਿਆ ਜਾ ਰਿਹਾ ਕਿ ਅਮਰੀਕਾ ਦੇ 16 ਸੂਬਿਆਂ ਨੂੰ ਸੂਬਿਆਂ ਨੇ ਖੱਖ ਸਾਹਿਬ ਜੀ ਉਹ ਪਹੁੰਚਣ ਤੋਂ ਪਹਿਲਾਂ ਐਮਰਜੈਂਸੀ ਆ ਜਿਹੜੀ ਉਹ ਡਿਕਲੇਅਰ ਕਰ ਦਿੱਤੀ ਆ
2: ਅੱਛਾ ਜੀ
1: ਤੇ 16 ਸੂਬਿਆਂ ਦੇ ਨਾਲ ਨਾਲ ਜਿਹੜਾ ਆ ਵਾਸ਼ਿੰਗਟਨ ਡੀਸੀ ਵਿਚ ਵੀ ਉਹ ਆ ਜਿਹੜੀ ਐਮਰਜੈਂਸੀ ਉਹਨਾਂ ਨੇ ਐਲਾਨ ਦਿੱਤੀ ਆ ਤੇ ਹੁਣ ਖਤਰਾ ਪਤਾ ਨੀ ਕਿੰਨਾ ਗਿਆ ਹੋਣਾ ਹੀ ਆ ਜਿਹੜਾ ਇਹ ਕਹਿ ਰਹੇ ਆ ਪਰ ਕਈ ਵਾਰੀ ਖੱਖ ਸਾਹਿਬ ਜੀ ਏਦਾਂ ਵੀ ਗੱਲ ਹੁੰਦੀ ਆ ਕਿ ਉਹ ਡਰਾ ਥੋੜਾ ਜਿਹਾ ਜ਼ਿਆਦਾ ਦਿੰਦੇ ਆ ਤਾਂ ਕਿ ਜਿਹੜਾ ਪਰਜਾ ਆ ਉਹ ਡਰ ਦੀ ਆਪਣਾ ਇੰਤਜ਼ਾਮ ਆ ਜਿਹੜਾ ਥੋੜਾ ਜਿਹਾ ਪਹਿਲਾਂ ਕਰ ਲਵੇ ਤੇ ਇਹ ਵੀ ਦੱਸਿਆ ਗਿਆ ਕਿ ਬਿਜਲੀ ਦੀਆਂ ਜਿਹੜੀਆਂ ਸੁਵਿਧਾਵਾਂ ਆ ਉਹਨਾਂ ਵਿਚ ਅੜਚਣ ਪੈਦਾ ਹੋ ਸਕਦੀ ਆ ਹੁਣ ਜੇ ਖੱਖ ਸਾਹਿਬ ਜੀ ਦੇਖੋ ਜੇ ਉਹ ਬਿਜਲੀ ਦੀਆਂ ਜਿਹੜੀਆਂ ਸੁਵਿਧਾ ਹੁੰਦੀਆਂ ਆ ਜੇ ਉਹ ਬੰਦ ਹੋ ਜਾਵੇ ਬਿਜਲੀ ਤਾਂ ਫੇਰ ਖੱਖ ਸਾਹਿਬ ਜੀ ਤੁਸੀਂ ਅਮਰੀਕਾ ਦੇ ਵਿਚ ਤਾਂ ਖੱਖ ਸਾਹਿਬ ਜੀ ਏਦਾਂ ਆ ਕਿ ਤੁਸੀਂ ਟੋਇਲਟ ਦੀ ਫਲੱਸ਼ ਵੀ ਨਹੀਂ ਛੱਡ ਸਕਦੇ ਕਿਉਂਕਿ ਪਿੱਛੋਂ ਪਾਣੀ ਆਊਗਾ ਤਾਂ ਛੱਡੋਗੇ ਤੇ ਬਾਕੀ ਏਟੀਐਮ ਬੈਂਕਾਂ ਦੇ ਪੈਸੇ ਕਿੱਦਾਂ ਲੈ ਕੇ ਆਉਂਗੇ? ਸੋ ਇਹ ਜਿਹੜਾ ਵੱਡਾ ਮਸਲਾ ਜਿਹੜਾ ਉਹ ਖੜਾ ਹੁੰਦਾ ਲੱਗਦਾ
2: ਸਾਹਿਬ, ਜਿਹੜੀਆਂ ਜਿੰਨੀਆਂ ਵੀ ਵੱਡੀਆਂ ਚੀਜ਼ਾਂ ਹੈਗੀਆਂ, ਜਿਹੜੇ ਵੱਡੇ ਸਟੋਰ ਹੈਗੇ ਆ, ਬੈਂਕਾਂ ਹੈਗੀਆਂ, ਸਾਰਿਆਂ ਨੇ ਜਨਰੇਟਰ ਬੈਕ,
1: ਜਨਰੇਟਰ ਬਿਲਕੁਲ ਹੁੰਦੇ ਆ ਜੀ,
2: ਬੈਕ ਰੱਖਿਆ ਹੁੰਦਾ, ਬੈਕ ਹੁੰਦਾ ਇਹਨਾਂ ਦਾ। ਤੇ ਬਹੁਤਾ ਮੈਂ ਦੇਖਿਆ ਕਿ ਕਈ ਵਾਰੀ ਜਿਹੜੇ ਵੱਡੇ ਬਹੁਤੇ ਵੱਡੇ ਸਟੋਰ ਨਾ, ਜਿੱਦਾਂ ਵਾਲਮਾਰਟ ਆ ਜਾਂ ਕੇ ਮਾਰਟ ਆ ਜਾਂ ਇਹ ਸਟੋਰ, ਇਹਨਾਂ ਦੇ ਫੂਡ ਵੀ ਖਰਾਬ ਹੁੰਦੇ ਆ, ਕਿਉਂਕਿ ਕੁਛ ਚਿਰ ਲੱਗ ਜਾਂਦਾ ਉਹਨੂੰ ਚਲਾਉਣ ਨੂੰ, ਜਾਂ ਨਾ ਹੋਇਆ ਤੇ ਫਿਰ ਉਹ ਸੁੱਟਣੇ ਵੀ ਪੈਂਦੇ ਸਮਾਨ। ਬਹੁਤ ਨੁਕਸਾਨ ਤਾਂ ਹੈ ਜੀ ਚੀਮਾ ਸਾਹਿਬ।
1: ਬਿਲਕੁਲ ਬਿਲਕੁਲ ਬਿਲਕੁਲ ਖਰਚਾ ਜੀ। ਤੇ ਬਿਜਲੀ ਦੀਆਂ ਸੁਵਿਧਾਵਾਂ ਵਿਚ ਅੜਚਣ ਪੈਦਾ ਕਹਿੰਦੇ ਹੋ ਸਕਦੀ ਆ, ਤੇ ਉਹਨਾਂ ਲੋਕਾਂ ਵਾਸਤੇ ਵੱਡੀ ਮੁਸੀਬਤ ਬਣ ਸਕਦੀ ਆ, ਜਿਨ੍ਹਾਂ ਨੂੰ ਪਹਿਲਾਂ ਲੰਮੇ ਸਮੇਂ ਵਾਸਤੇ ਬਰਫਾਨੀ ਤੂਫਾਨ ਦਾ ਸਾਹਮਣਾ ਨਹੀਂ ਕਰਨਾ ਪਿਆ। ਹੁਣ ਖਾਕਸਾ ਜੀ, ਇੱਕ ਤਾਂ ਜਿੱਦਾਂ ਹੁਣ ਉਹ ਯੂਕਰੇਨ ਚ ਜਾਂ ਰੂਸ ਦੇ ਵਿਚ ਖਾਕਸਾ ਜੀ, ਉੱਥੇ ਤਾਂ ਹਰ ਹਾਲੇ ਏਦਾਂ ਦੀ ਪੈਂਦੀ ਆ, ਉਹ ਲੋਕ ਤਿਆਰ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਪਿਆ ਸੀ ਕੀ ਸਾਨੂੰ ਚਾਹੀਦਾ, ਤੇ ਉਹ ਆਪਣਾ ਇੰਤਜ਼ਾਮ ਪਹਿਲਾਂ ਕਰ ਲੈਂਦੇ ਆ। ਤੇ ਪਰ ਜਿਨ੍ਹਾਂ ਨੇ ਐਵੀ ਮਾੜੀ ਮੋਟੀ ਸਨੋਅ ਦੇਖੀ, ਇੱਕ ਦੋ ਚਾਰ
2: ਬੜੀ ਸਨੋਅ ਦੇਖੀ ਆ ਜੀ ਨਿਊਯਾਰਕ ਵਿਚ ਪਿਛਲੇ 25-30 ਸਾਲ ਤੋਂ, ਇੰਨੀ ਦੇਖੀ ਆ ਕਿ ਗੱਡੀਆਂ ਜਿਹੜੀਆਂ ਨਾ ਉਹ ਵਿਚੇ ਲੁਕ ਜਾਂਦੇ, ਪਤਾ ਨੀ ਗੱਡੀ ਖੜੀ ਆ ਜਾਂ ਸਨੋਹ ਖੜੀ ਪਈ ਹੈ, ਇੰਨੀ ਕਿ
1: ਬਿਲਕੁਲ ਬਿਲਕੁਲ ਖਾਕ ਸਾਹਿਬ ਜੀ, ਇਸੇ ਤਰ੍ਹਾਂ ਹੁੰਦੀ ਆ। ਮੈਂ ਉਧਰ ਯੂਟਾ ਸਟੇਟ ਦੇ ਵਿਚ ਰਹਿ ਕੇ ਆਯਾ ਢਾਈ ਤਿੰਨ ਕੁ ਸਾਲ, ਉਥੇ ਜਿਹੜੇ ਘਰ ਆ ਖਾਕ ਸਾਹਿਬ ਜੀ, 12-12 ਫੁੱਟ ਤਿੱਕਰ ਸਨੋਹ ਚੜ੍ਹਦੀ ਦੇਖੀ ਆ, 12 ਫੁੱਟ
2: ਏਦਾਂ ਹੀ ਹੈ ਇਹ ਹਾਲ ਹੋਈ
1: ਆਪਣੇ ਘਰਾਂ ਦੀ ਜਿਹੜੀ ਛੱਤ ਆ, ਇਹ ਮੇਰਾ ਖਿਆਲ ਆ 10 ਫੁੱਟ ਹੁੰਦੀ ਹੋਣੀ ਆ ਇੱਥੇ ਅਮਰੀਕਾ ਦੀ। ਉਥੇ ਪਤਾ ਹੀ ਨੀ ਲੱਗਦਾ ਪਈ ਇੱਥੇ ਘਰ ਸੀਗੇ, ਇੰਨੀ ਜ਼ਿਆਦਾ ਵਰਖਾ ਜਿਹੜੀ ਉਹ ਕਈ ਵਾਰੀ ਪੈ ਜਾਂਦੀ ਆ, ਤੇ ਕਈ ਕਈ ਦਿਨ ਖਾਕਸਾ ਵੀ ਉਹ ਬਹੁਤੀ ਤੱਕ ਜਿਹੜੀ ਆ ਉਹ ਜਾ ਕੇ ਮਾਰਚ ਦੇ ਐਂਡ ਤੱਕ ਪਗੜਦੀ ਆ ਪੂਰੀ।
2: ਚੀਮਾ ਸਾਹਿਬ, ਲੋਕੀ ਤਿਆਰ ਕਰ ਲੈਂਦੇ, ਜਿੱਦਾਂ ਤੁਹਾਡੀ ਗੱਲ ਸਹੀ ਹੈ ਕਿ ਜਿੱਦਾਂ ਮੀਡੀਆ ਹੁਣ ਕਹਿ ਰਿਹਾ ਨਾ ਕਿ ਇੰਨੀ ਪੈਣੀ ਤਿਆਰੀ ਕਰ ਲੋ, ਲੱਗਦਾ ਕਿ ਸਾਰਿਆਂ ਨੇ ਹੁਣ ਮੇਰੀਆਂ, ਮੇਰੇ ਕੋਲ ਮਸ਼ੀਨ ਹੈਗੀ ਆ ਉਹ ਬੈਟਰੀਆਂ ਵਾਲੀ, ਵੱਡੀਆਂ ਬੈਟਰੀਆਂ ਉਹਦੇ ਵਿਚ ਸਨੋ ਮੂਵ ਵਾਲੀ, ਕੱਢ ਕੇ ਚਾਰਜ ਕਰ ਬੈਟਰੀ, ਲੂਣ ਲਾਣ ਲਿਆ ਕੇ ਰੱਖ ਲਿਆ, ਬੂਲਚੇ ਬੂਲਚੇ ਸ਼ਫਲ ਜਿਹੜੇ ਹੈਗੇ ਆ ਉਹ ਵੀ ਤਿਆਰ ਕਰ ਲਏ ਹੈਗੇ।
1: ਬਿਲਕੁਲ ਬਿਲਕੁਲ
2: ਸਾਰੇ
1: ਜੀ, ਤੁਸੀਂ ਪੂਰੀ ਤਿਆਰੀ ਕੀਤੀ ਆ। ਇੱਕ ਚੀਜ਼ ਮੈਨੂੰ ਲੱਗਦਾ ਉਹ ਨੀ ਤੁਸੀਂ ਤਿਆਰ ਕੀਤੀ, ਉਹ ਜਿਹੜੀ ਇਸ ਖਬਰ ਦੇ ਵਿਚ ਦੱਸੀ ਗਈ ਆ, ਉਹ ਅੱਗੇ ਜਾ ਕੇ ਮੈਂ ਦੱਸਦਾ ਪਿਆ, ਖਤਮ ਕਰ ਲਈਏ। ਇਹਦੇ ਨਾਲ ਖਾਕ ਸਾਹਿਬ ਜੀ ਕਹਿੰਦੇ ਆ ਭਾਈ 230 ਮਿਲੀਅਨ ਦੇ ਲੋਕ ਆ ਜਿਹੜੇ ਉਹ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈਗੀ ਆ, ਤੇ ਇਹ ਰੌਕੀ ਮਾਊਂਟੇਨ ਅਤੇ ਗ੍ਰੇਟ ਪਲੇਨਸ ਤੋਂ ਅੱਜ ਸ਼ੁੱਕਰਵਾਰ ਨੂੰ ਸ਼ੁਰੂ ਹੋ ਕੇ ਜਿਹੜਾ ਆ ਨਾਲ ਦੱਖਣੀ ਅਮਰੀਕਾ ਤੋਂ, ਮੇਰਾ ਉਹ ਨੀ ਮਤਲਬ ਖਾਕਾ ਵੀ ਮੈਕਸੀਕੋ ਤੋਂ ਅੱਗੇ ਦੱਖਣੀ ਅਮਰੀਕਾ, ਮੇਰੇ ਕਹਿਣ ਦਾ ਮਤਲਬ ਐਸੇ ਹੀ US ਦਾ ਜਿਹੜਾ ਦੱਖਣੀ ਹਿੱਸਾ ਆ ਉਹਦੀ ਗੱਲ ਮੈਂ ਕਰ ਰਿਹਾ, ਤੇ ਇਥੋਂ ਲੈ ਕੇ ਮੱਧ ਪੱਛਮੀ ਇਲਾਕੇ ਤੇ ਫੇਰ ਸਨਿਚਰਵਾਰ ਅਮਰੀਕਾ ਦਾ ਪੂਰਬੀ ਤੱਟ ਅਤੇ ਉੱਤਰ ਵਿਚ ਦੂਰ ਤੱਕ ਮਾਰ ਇਸ ਤੂਫਾਨ ਨੇ ਕਰਨੀ ਆ, ਤੇ ਮੇਨ ਜਾ ਕੇ ਉਹ ਉੱਪਰ ਆ ਜਾਂਦਾ ਉੱਥੇ ਤੀਕਰ, ਕਹਿੰਦੇ ਐਤਵਾਰ ਨੂੰ ਇਹ ਪਹੁੰਚ ਜਾਣਾ, ਤੇ ਬਾਕੀ ਬਹੁਤ ਸਾਰੇ ਸੂਬਿਆਂ ਦੇ ਜਿਹੜੇ ਗਵਰਨਰਾਂ ਨੇ ਆਪਣੀ ਪਰਜਾ ਨੂੰ ਕਾਫੀ ਘਾਤਕ ਜਿਹੜਾ ਆ ਉਹ ਦੱਸਿਆ ਕਿ ਇਹ ਹੋ ਸਕਦਾ ਆ। ਇਹ ਵੀ ਕਿਹਾ ਕਿ ਜੇਬਾਂ ਵਿਚ ਜਿਹੜਾ ਆਹ ਜਿਹੜੀ ਮੈਂ ਗੱਲ ਕਿਹਾ ਇਹ ਨੀ ਮੈਂ ਤੁਹਾਡੇ ਕੋਲੋਂ ਸੁਣੀ ਕਿ ਤੁਸੀਂ ਇਹਦਾ ਵੀ ਇੰਤਜ਼ਾਮ ਕੀਤਾ ਆ, ਉਹ ਕਹਿੰਦੇ ਆ ਭਾਈ ਆਪਣੀਆਂ ਜੇਬਾਂ ਚ ਕੈਸ਼ ਵੀ ਪਾ ਲੋ,
2: ਇਹ ਨੀ ਕੀਤਾ ਕਾਰਡ ਹੀ ਰੱਖੇ, ਇਹ ਗੱਲ ਇਹ ਚੰਗਾ ਹੋਇਆ ਦੱਸਤਾ, ਮੈਂ ਸੋਚ ਨਹੀਂ ਰਿਹਾ ਤੁਹਾਡੀ ਗੱਲ ਨੂੰ, ਤੁਸੀਂ ਬੈਂਕ ਦੀ ਗੱਲ ਕੀਤੀ ਨਾ, ਮੈਂ ਕਿਹਾ ਜਾ ਕੇ ਕੈਸ਼ ਵੀ ਰੱਖ ਲੈਂਦੇ, ਲੋੜ ਹੀ ਪੈ ਜਾਂਦੀ ਹੈ।
1: ਬਿਲਕੁਲ ਪਤਾ ਨੀ ਕਾਰਡ ਤੁਹਾਡਾ ਚੱਲੂਗਾ ਕਿ ਨਹੀਂ ਚੱਲੂਗਾ, ਏਟੀਐਮ ਚੱਲੇਗਾ ਕਿ ਨਹੀਂ ਚੱਲੇਗਾ, ਸੋ ਇਸ ਕਰਕੇ ਕੈਸ਼ ਵੀ ਆਓ ਕਹਿੰਦੇ ਵਾਧੂ ਆ ਜਿਹੜਾ ਥੋੜਾ ਜਿਹਾ ਜੇਬਾਂ ਚ ਪਾ ਲਓ ਔਖੇ ਵੇਲੇ ਕੰਮ ਆ ਸਕਦਾ, ਕਿਉਂਕਿ ਜਿਹੜਾ ਹੈਗਾ ਬੈਂਕਾਂ ਦਾ ਜਿਹੜਾ ਤੁਹਾਨੂੰ ਪਤਾ ਵੀ ਸਿਸਟਮ ਆ ਉਹਦਾ ਕੋਈ ਭਰੋਸਾ ਨੀ, ਤੇ ਜਿਨ੍ਹਾਂ ਸੂਬਿਆਂ ਵਿਚ ਖਤਰਾ ਖਾਕਸਾ ਵੀ ਹੈਗਾ ਉਹਨਾਂ ਦੇ ਨਾਂ ਆ ਜਿਹੜੇ ਦੇਖੋ, ਟੈਕਸਾਸ, ਲੁਈਜੀਆਨਾ, ਮਿਸੀਸਿਪੀ, ਅਲਾਬਾਮਾ, ਜੋਰਜੀਆ, ਸਾਊਥ ਕੈਰੋਲਾਈਨਾ ਤੇ ਉੱਤਰੀ ਕੈਰੋਲਾਈਨਾ ਜਿਹੜਾ ਆ ਇਹ ਜਿਹੜਾ ਉਹ ਪਰਲਾ ਇਲਾਕਾ ਆ ਉੱਪਰਲਾ, ਇਹ ਉਹਨਾਂ ਦੇ ਸੂਬਿਆਂ ਦੇ ਨਾਂ ਆ। ਇਹਦੇ ਨਾਲ ਖਾਕ ਸਾਹਿਬ ਜੀ ਬਾਕੀ ਦੇ ਜਿਹੜੇ ਸੂਬਿਆਂ ਦੇ ਨਾਂ ਹੈਗੇ ਆ ਉਹਨਾਂ ਦੇ ਵਿਚ ਮਿਜ਼ੂਰੀ ਆਉਂਦਾ, ਟੈਨਸੀ, ਵਰਜੀਨੀਆ, ਮੈਰੀਲੈਂਡ ਤੇ ਪੈਨਸਿਲਵੇਨੀਆ ਜਿਹੜਾ ਹੈਗਾ, ਇਹਦੇ ਨਾਲ ਨਿਊਯਾਰਕ ਦੇ ਜਿਹੜਾ ਆ ਨਿਊਯਾਰਕ ਤੇ ਆਰਕਾਂਸਸ, ਕੈਂਸਸ ਤੇ ਕੈਂਟਕੀ ਵੀ ਜਿਹੜੇ ਉਹਨਾਂ ਦੇ ਵੀ ਨਾਂ ਖਾਕ ਸਾਹਿਬ ਜੀ ਹੈਗੇ ਆ, ਤੇ ਇਹ ਜਿਹੜੇ ਇਹਨਾਂ ਸੂਬਿਆਂ ਦੇ ਵਿਚ ਆਪਣੇ ਲੋਕ ਰਹਿੰਦੇ ਆ ਜਿਹੜੇ ਸਾਡੀ ਖਬਰ ਨੂੰ ਸੁਣਦੇ ਆ।
2: ਇਹਦੇ ਨਾਲ ਸਮੁੰਦਰ ਦਾ ਪਾਣੀ ਵੀ ਚੜੇਗਾ ਜੀ,
1: ਸਮੁੰਦਰ ਦਾ ਪਾਣੀ ਖਾਕ ਸਾਹਿਬ ਜੀ ਹੁਣ ਮੈਂ ਉਹਦਾ ਡਿਪੈਂਡ ਕਰਦਾ ਕਿ ਉਹ ਤੂਫਾਨ ਆਉਂਦਾ ਕਿੱਧਰਲੇ ਪਾਸਿਓ, ਕਿਉਂਕਿ ਹੁਣ ਜੇ ਸਨੋਅ ਪਊਗੀ ਖਾਕ ਸਾਹਿਬ ਜੀ, ਸਨੋਅ ਦੇ ਨਾਲ ਇੰਨਾ ਬਹੁਤਾ ਉਹ ਨੀ ਪੈਂਦਾ ਹੁੰਦਾ, ਜੇ ਨਾ ਸਨੋਅ ਪੈਣ ਤੋਂ ਬਾਅਦ ਇਕਦਮ ਗਰਮੀ ਹੋ ਜਾਵੇ ਤੇ ਮੀਂਹ ਪੈ ਜਾਵੇ, ਫੇਰ ਉਹ ਜਿਹੜੀ ਇੱਕ ਤਾਂ ਸਨੋਅ ਪਗੜਦਾ ਪਾਣੀ ਉੱਤੋਂ, ਫਿਰ ਮੀਂਹ ਦਾ ਪਾਣੀ ਰਲ ਕੇ ਉਸ ਵੇਲੇ ਜਿਆਦਾ ਖਤਰਾ ਹੁੰਦਾ, ਜਾਂ ਫਿਰ ਜਿਹੜਾ ਈਸਟ ਕੋਸਟ ਆ ਤੁਹਾਡਾ ਇਹ ਉਹਨਾਂ ਦੇ ਸੂਬਿਆਂ ਦੇ ਨਾਂ ਆ। ਇਹਦੇ ਨਾਲ ਖਾਕ ਸਾਹਿਬ ਜੀ ਬਾਕੀ ਦੇ ਜਿਹੜੇ ਸੂਬਿਆਂ ਦੇ ਨਾਂ ਹੈਗੇ ਆ ਉਹਨਾਂ ਦੇ ਵਿੱਚ ਮਿਜ਼ੂਰੀ ਆਉਂਦਾ, ਟੈਨਸੀ, ਵਰਜੀਨੀਆ, ਮੈਰੀਲੈਂਡ ਤੇ ਪੈਨਸਿਲਵੇਨੀਆ ਜਿਹੜਾ ਹੈਗਾ, ਇਹਦੇ ਨਾਲ ਨਿਊਯਾਰਕ ਦੇ ਜਿਹੜਾ ਆ ਨਿਊਯਾਰਕ ਤੇ ਆਰਕਾਂਸਸ, ਕੈਂਸਸ ਤੇ ਕੈਂਟਕੀ ਵੀ ਜਿਹੜੇ ਉਹਨਾਂ ਦੇ ਵੀ ਨਾਂ ਖਾਕ ਸਾਹਿਬ ਜੀ ਹੈਗੇ ਆ, ਤੇ ਇਹ ਜਿਹੜੇ ਇਹਨਾਂ ਸੂਬਿਆਂ ਦੇ ਵਿੱਚ ਆਪਣੇ ਲੋਕ ਰਹਿੰਦੇ ਆ ਜਿਹੜੇ ਸਾਡੀ ਆ ਖਬਰ ਨੂੰ ਸੁਣਦੇ ਆ।
2: ਇਹਦੇ ਨਾਲ ਸਮੁੰਦਰ ਦਾ ਪਾਣੀ ਵੀ ਚੜੇਗਾ ਜੀ?
1: ਸਮੁੰਦਰ ਦਾ ਪਾਣੀ ਖਾਕ ਸਾਹਿਬ ਜੀ ਹੁਣ ਮੈਂ ਉਹਦਾ ਡਿਪੈਂਡ ਕਰਦਾ ਕਿ ਉਹ ਤੂਫਾਨ ਆਉਂਦਾ ਕਿੱਧਰਲੇ ਪਾਸਿਓ, ਕਿਉਂਕਿ ਹੁਣ ਜੇ ਸਨੋਅ ਪਊਗੀ ਖਾਕ ਸਾਹਿਬ ਜੀ, ਸਨੋਅ ਦੇ ਨਾਲ ਇੰਨਾ ਬਹੁਤਾ ਉਹ ਨੀ ਪੈਂਦਾ ਹੁੰਦਾ, ਜੇ ਨਾ ਸਨੋਅ ਪੈਣ ਤੋਂ ਬਾਅਦ ਇਕਦਮ ਗਰਮੀ ਹੋ ਜਾਵੇ ਤੇ ਮੀਂਹ ਪੈ ਜਾਵੇ, ਫੇਰ ਉਹ ਜਿਹੜੀ ਇੱਕ ਤਾਂ ਸਨੋਅ ਪਗੜਦਾ ਪਾਣੀ ਉੱਤੋਂ, ਫਿਰ ਮੀਂਹ ਦਾ ਪਾਣੀ ਰਲ ਕੇ ਉਸ ਵੇਲੇ ਜਿਆਦਾ ਖਤਰਾ ਹੁੰਦਾ, ਜਾਂ ਫਿਰ ਜਿਹੜਾ ਈਸਟ ਕੋਸਟ ਆ ਤੁਹਾਡਾ ਉਹ ਸਮੁੰਦਰ ਵੱਲੋਂ ਜੇ ਪਾਣੀ ਨੇਰੀ ਜਿਆਦਾ ਜ਼ੋਰ ਨਾਲ ਉਧਰਲੇ ਪਾਸਿਓ ਆਵੇ।

0: ਨੂੰ ਉਹਦਾ ਡਿਪੈਂਡ ਕਰਦਾ ਕਿ ਉਹ ਤੂਫਾਨ ਆਉਂਦਾ ਕਿੱਧਰਲੇ ਪਾਸਿਓ, ਕਿਉਂਕਿ ਹੁਣ ਜੇ ਸਨੋ ਪਊਗੀ ਖਾਸ ਸਾਹਿਬ ਜੀ, ਸਨੋ ਦੇ ਨਾਲ ਇੰਨਾ ਬਹੁਤਾ ਉਹ ਨਹੀਂ ਪੈਂਦਾ ਹੁੰਦਾ, ਜੇ ਨਾ ਸਨੋ ਪੈਣ ਤੋਂ ਬਾਅਦ ਇਕਦਮ ਗਰਮੀ ਹੋ ਜਾਵੇ ਤੇ ਮੀਂਹ ਪੈ ਜਾਵੇ, ਫੇਰ ਉਹ ਜਿਹੜੀ ਇੱਕ ਤਾਂ ਸਨੋ ਪਗੜਦਾ ਪਾਣੀ ਉੱਤੋਂ, ਫਿਰ ਮੀਂਹ ਦਾ ਪਾਣੀ ਰਲ ਕੇ ਉਸ ਵੇਲੇ ਜਿਆਦਾ ਖਤਰਾ ਹੁੰਦਾ, ਜਾਂ ਫਿਰ ਜਿਹੜਾ ਈਸਟ ਕੋਸਟ ਆ ਤੁਹਾਡਾ ਉਹ ਸਮੁੰਦਰ ਵੱਲੋਂ ਜੇ ਪਾਣੀ ਨੇਰੀ ਜਿਆਦਾ ਜੋਰ ਨਾਲ ਉਧਰਲੇ ਪਾਸਿਓ ਆਵੇ ਤਾਂ ਉਹ ਪਾਣੀ ਚੱਕ ਕੇ ਫਿਰ ਧਰਤੀ ਦੇ ਉੱਤੇ ਮਾਰਦੀ, ਉਹਦੇ ਨਾਲ ਜਿਆਦਾ ਨੁਕਸਾਨ ਹੁੰਦਾ ਹੁੰਦਾ, ਪਰ ਜੇ ਕੱਲੀ ਸਨੋ ਪੈਂਦੀ ਆ ਤਾਂ ਫੇਰ ਉਹ
1: ਲੋਕਾਂ ਨੇ ਦੇਖਿਆ ਸਨੋ ਦਾ, ਮੈਨੂੰ ਮੈਂ ਅਸੀਂ ਦੇਖੀਆਂ ਬਸ, ਹੁਣ ਸੈਂਡੀ ਦੇਖਿਆ, ਜਦੋਂ ਸੈਂਡੀ ਆਇਆ ਸੀ ਪੰਦਰਾਂ ਸਾਲ ਦੀ ਗੱਲ ਹੀ ਹੋਣੀ, ਮੈਨੂੰ ਮੈਂ ਜਿਆਦਾ ਟਾਈਮ ਤੇ ਨਹੀਂ ਹੋਇਆ ਹੋਣਾ, 15 ਸਾਲ ਦੀ ਗੱਲ ਹੋਣੀ ਆ
0: ਜੀ,
1: ਉਸ ਵੇਲੇ ਇੱਥੇ ਨਿਊਯਾਰਕ ਦੇ ਨਿਊ ਜਰਜੀ ਇਸ ਏਰੀਏ ਦੇ ਵਿੱਚ ਸਾਰੇ ਮੈਨੂੰ ਮੈਂ ਇਸ ਏਰੀਏ ਦੇ ਵਿੱਚ ਗੈਸ ਪੰਪ ਸਾਰੇ ਬੰਦ ਹੋ ਗਏ, ਗੈਸ ਆਉਣੀ ਬੰਦ ਹੋ ਗਈ ਸੀ, ਤੇ ਲੋਕੀ ਇੱਕ ਦੇ ਪੰਪ ਤੇ ਕਿਤੇ ਪਤਾ ਲੱਗਦਾ ਸੀ ਰੌਲਾ ਪੈਂਦਾ ਉੱਥੇ ਗੈਸ ਆ ਗਿਆ ਜੀ ਟੈਂਕਰ, ਤੇ ਲੋਕੀ ਉੱਥੇ ਲੈਣਾ ਲਾ ਕੇ ਬਹਿ ਜਾਂਦੇ ਸੀ, ਉਹ ਟਾਈਮ ਵੀ 15-20 ਦਿਨ ਜਿਹੜਾ ਨਿਕਲਿਆ ਨਾ, ਬਹੁਤ ਔਖਾ ਟਾਈਮ ਅਸੀਂ ਦੇਖਿਆ, ਉਹ ਬਹੁਤ ਔਖਾ ਟਾਈਮ ਕੱਢਿਆ, ਪਰ ਇਹ ਹੈ ਕਿ ਉਹ ਸੈਂਡੀ ਤੋਂ ਵੱਡਾ ਨਹੀਂ ਹੋ ਸਕਦਾ, ਇਹ ਬਰਫੀ ਹੈ ਨਾ, ਉਹ ਤਾਂ ਪਾਣੀ ਦੇ ਪਾਣੀ ਆ ਗਿਆ ਸੀ ਪੂਰਾ,
0: ਬਿਲਕੁਲ ਉਹ ਦੂਸਰਾ ਸਟੋਰਮ ਜਿਹਨੂੰ ਤੂਫਾਨ ਹਵਾ ਨੇਰੀ ਸੀ ਉਹਦੇ ਨਾਲ,
1: ਹਾਂ ਉਹ ਬਹੁਤ ਵੱਡਾ ਸੀ ਸੈਂਡੀ
0: ਜੀ। ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਹੈਗੀ ਆ ਖੱਕ ਸਾਹਿਬ ਜੀ, ਉਹ ਇਹ ਆ ਕਿ ਅਮਰੀਕਾ ਵੱਲੋਂ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨੂੰ ਜਿਹੜੇ ਅਰੈਸਟ ਕਰਨ ਕੇ ਇੱਥੇ ਅਮਰੀਕਾ ਵਿੱਚ ਲਿਆ ਕੇ ਲਿਆਂਦਾ, ਤੇ ਉਹਦੀ ਤੁਹਾਨੂੰ ਪਤਾ ਵੀ ਘਰ ਵਾਲੀ ਨੂੰ ਵੀ ਨਾਲੇ ਫੜ ਲਿਆਂਦਾ ਆ ਦੋਨੇ ਜੇਲ੍ਹ ਚ, ਤੇ ਉਸ ਤੋਂ ਮਗਰੋਂ ਖੱਕ ਸਾਹਿਬ ਜੀ ਅੱਜ ਪਹਿਲੀ ਵਾਰੀ
1: ਜਿਹੜਾ ਆਮ ਕਰੇਗਾ ਦੋਵਾਂ ਨੂੰ ਜਾਂ ਅਲੱਗ ਅਲੱਗ ਰੱਖੇ ਹੋਣਗੇ, ਚਲੋ ਹਸਬੈਂਡ ਵਾਈਫ
0: ਇਹਦੇ ਬਾਰੇ ਪਤਾ ਨਹੀਂ, ਮੈਂ ਸੱਚ ਮਾਰੂੰਗਾ
1: ਕਰਕੇ ਟਾਈਮ ਤੇ ਪਾਸ ਕਰਦੇ ਹੋਣਗੇ ਨਾ,
0: ਹਾਂਜੀ ਹਾਂਜੀ ਕੁਛ ਨਾ ਕੁਛ ਤਾਂ ਹੋਊਗਾ। ਤੇ ਹੁਣ ਜੇ ਤਾਂ ਅਮਰੀਕਾ ਵੀ ਬਾਕੀ ਦੇ ਦੇਸ਼ਾਂ ਵਾਂਗੂ ਜੇ ਕਾਨੂੰਨ ਨੂੰ ਵਰਤਦਾ ਆ, ਜਿੱਦਾਂ ਹੁਣ ਇੰਡੀਆ ਦੇ ਵਿੱਚ ਜਿਹੜੇ ਉਹ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਉਹਨਾਂ ਵਾਸਤੇ ਸਪੈਸ਼ਲ ਜੇਲਾਂ ਹੁੰਦੀਆਂ, ਉਹਨਾਂ ਦੇ ਉੱਤੇ ਇੰਨੀ ਸਖਤੀ ਨਹੀਂ ਹੁੰਦੀ, ਉਹਨਾਂ ਦੇ ਕੋਲ ਬਹੁਤ ਸਾਰੀਆਂ ਸੁਵਿਧਾ ਹੁੰਦੀਆਂ, ਹੁਣ ਇਹਨਾਂ ਨੇ ਪਤਾ ਨਹੀਂ ਦੇਣੀਆਂ ਕਿ ਨਹੀਂ ਦੇਣੀਆਂ, ਉਹ ਤਾਂ ਇਹੀ ਜਾਣਦੇ ਆਪਾਂ ਨੂੰ ਇੰਨਾ ਡੂੰਘਾ ਨਹੀਂ ਪਤਾ, ਪਰ ਫਿਰ ਵੀ ਆਪਾਂ
1: ਵਿਚਾਰੇ ਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਭੱਜਿਆ ਉਹ, ਕਿੱਥੇ ਕਿੱਥੇ ਲੁਕਦਾ ਰਿਹਾ, ਉਹਨੂੰ ਕੁਝ ਉਹਨੂੰ ਦਿੱਤੀਆਂ ਥੋੜੋ ਗਈਆਂ, ਉਹਨੂੰ ਤਾਂ ਬੁਰਾ ਹਾਲ ਕਰਕੇ ਉਹਨੂੰ ਫਾਂਸੀ ਦੇ,
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ। ਤੇ ਇਹਦੇ ਤੋਂ ਖੱਕ ਸਾਹਿਬ ਜੀ, ਉਦੋਂ ਤੋਂ ਬਾਅਦ ਜਦੋਂ ਤੋਂ ਉਹਨੂੰ ਫੜ ਕੇ ਲਿਆਂਦਾ, ਤੁਹਾਨੂੰ ਪਤਾ ਵੀ ਉਹ ਵੋਟਾਂ ਦੇ ਉੱਤੇ ਕਾਫੀ ਉਹ ਹਮਲੇ ਕਰਦੇ ਸੀਗੇ, ਤੇ ਉਸ ਤੋਂ ਬਾਅਦ ਇਸ ਵਾਰੀ ਇੱਕ ਹੋਰ ਹਮਲਾ ਜਿਹੜਾ ਉਹ ਉਧਰਲੇ ਪਾਸੇ ਨੀ, ਕਰੀਬੀਅਨ ਜਿੱਧਰ ਵੈਨਜ਼ੂਏਲਾ ਉਧਰਲੇ ਪਾਸੇ ਨੀ, ਪਰ ਜਿਹੜਾ ਸ਼ਾਂਤ ਮਹਾਸਾਗਰ ਕੈਲੀਫੋਰਨੀਆ ਦੇ ਤਾਂ ਪੋਰਟਲੈਂਡ ਦੇ ਓਰੇਗਨ ਦੇ ਸੂਬੇ ਦੇ ਨਾਲ ਇਧਰਲੇ ਪਾਸੇ ਲੱਗਦਾ, ਜਿਹੜਾ ਸਾਡੇ ਵੱਲ ਕੈਲੀਫੋਰਨੀਆ ਇਸ ਸਮੁੰਦਰ ਦੇ ਜਿਹੜਾ ਹੈਗਾ ਇਹਨੂੰ ਸ਼ਾਂਤ ਮਹਾਸਾਗਰ ਕਹਿੰਦੇ ਆ, ਪੈਸੀਫਿਕ ਓਸ਼ਨ ਕਹਿੰਦੇ ਅੰਗਰੇਜ਼ੀ ਦੇ ਵਿੱਚ, ਇਧਰ ਅੱਜ ਉਸ ਤੋਂ ਉਹ ਸਾਰੇ ਸਿਚੁਏਸ਼ਨ ਤੋਂ ਮਗਰੋਂ ਅੱਜ ਪਹਿਲੀ ਵਾਰੀ ਇੱਕ ਹੋਰ ਜਿਹੜੀ ਸੀ ਬੋਟ ਸੀ ਉਹਦੇ ਉੱਤੇ ਹਮਲਾ ਕੀਤਾ, ਜਿਹਦੇ ਵਿੱਚ ਦੋ ਜਿਹੜੇ ਸੱਜਣ ਸੀਗੇ ਉਹਨਾਂ ਦੀਆਂ ਮੌਤਾਂ ਹੋਈਆਂ। ਤੇ ਇਸ ਤੋਂ ਅਗਲੀ ਖ਼ਬਰ ਆ ਜਿਹੜੀ ਉਹ ਖੱਕ ਸਾਹਿਬ ਜੀ ਇਹ ਆ ਕਿ ਟਰੰਪ ਪ੍ਰੈਜ਼ੀਡੈਂਟ ਟਰੰਪ ਸਾਹਿਬ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਵੱਲੋਂ ਜਿਹੜੀ ਕਾਮਰਸ ਡਿਪਾਰਟਮੈਂਟ ਹੁੰਦੀ ਆ ਖੱਕ ਸਾਹਿਬ ਜੀ, ਇਹਦੀ ਇੱਕ ਅਫਸਰ ਨੂੰ ਨੌਕਰੀ ਤੋਂ ਧੱਕਾ ਮਾਰਿਆ ਗਿਆ, ਜਿਹਦੇ ਵਿੱਚ ਖੱਕ ਸਾਹਿਬ ਜੀ ਜਿਸ ਨੇ ਤਕਰੀਬਨ ਸਾਰੀਆਂ ਚੀਨ ਤੋਂ ਆ ਰਹੀਆਂ ਜਿਹੜੀਆਂ ਕਾਰਾਂ ਸੀਗੀਆਂ, ਚਾਹੇ ਉਹ ਇਲੈਕਟ੍ਰਿਕ ਕਾਰ ਆ ਚਾਹੇ ਦੂਜੀਆਂ ਆ, ਇਹ ਜਿਹੜੀ ਸੀਗੀ ਇਹਨੇ ਉਹਨਾਂ ਤੇ ਪਾਬੰਦੀ ਲਾ ਕੇ, ਜਾਣੀ ਕਿ ਇੱਕ ਕਿਸਮ ਦੀਆਂ ਕਾਰਾਂ ਚੀਨ ਤੋਂ ਆਉਣੀਆਂ ਰੋਕ ਹੀ ਦਿੱਤੀਆਂ ਸੀਗੀਆਂ, ਤੇ ਇਹ ਕਹਿੰਦੇ ਹੋਏ ਜਿਹੜਾ ਆ ਉਹ ਉਹਨੂੰ ਜਿਹੜਾ ਜੋਬ ਤੋਂ ਜਿਹੜਾ ਘਰ ਨੂੰ ਤੋੜ ਦਿੱਤਾ ਗਿਆ, ਜਾਣੀ ਕਿ ਉਹਨੂੰ ਜਿੱਦਾਂ ਫਾਇਰ ਕਰਨ ਦੀ ਬਜਾਏ ਕਿਸੇ ਨੂੰ ਮਤਲਬ ਤੰਗ ਕਰਕੇ ਜਿਹੜਾ ਹਟਾ ਦੇਣਾ ਉਹਨੂੰ ਵੀ ਉਹ ਆਪੇ ਛੱਡ ਜਾਵੇ, ਉਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਸੀਗੀ। ਤੇ ਇਹ ਜਿਹੜੀ ਸੰਸਥਾ ਸੀਗੀ ਜਿਹਦੀ ਇਹ ਸੀਗੀ,
1: ਇੱਕ ਚੀਜ਼ ਹੋਈ ਆ ਜਿਹੜੀ ਕੈਨੇਡਾ ਵਾ, ਕੈਨੇਡਾ ਨੇ ਚਾਈਨਾ ਤੋਂ ਗੱਡੀਆਂ ਕਹਿੰਦੇ ਤੜਾ ਆਉਣੀਆਂ ਚਾਲੂ ਹੋ ਗਈਆਂ ਉੱਥੇ ਕੈਨੇਡਾ ਦੇ ਵਿੱਚ, ਤੇ ਹੋਰ ਸਮਾਨ ਵੀ ਵੱਧ ਗਿਆ, ਕਿਉਂਕਿ ਜਦੋਂ ਟਰੰਪ ਸਾਹਿਬ ਨੇ ਟੈਰਫ ਦਾ ਐਲਾਨ ਕੀਤਾ ਉਹਨਾਂ ਲਈ, ਉਹਨਾਂ ਨੇ ਆਪਣੇ ਰਸਤੇ ਸਾਰੀ ਦੁਨੀਆਂ ਨੇ ਲੱਭ ਲਏ ਜੀ, ਰਸਤੇ ਇੰਡੀਆ ਨੇ ਵੀ ਲੱਭ ਲਏ, ਯੂਰਪ ਨੇ ਵੀ ਲੱਭ ਲਿਆ, ਯੂਰਪ ਦੀ ਤੇ ਇਸ ਵੇਲੇ ਸੁਣਿਆ ਕਿ ਮੋਦੀ ਸਾਹਿਬ ਨਾਲ ਬਹੁਤ ਬਹੁਤ ਇਜ਼ਤਮਾਨ ਵੱਧ ਗਿਆ ਇੰਡੀਆ ਦਾ ਯੂਰਪ ਦੇ ਵਿੱਚ।
0: ਹਾਂਜੀ ਇਹਦੇ ਨਾਲ ਖੱਕ ਸਾਹਿਬ ਜੀ ਦੇਖੋ, ਹੁਣ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਹੁਣੇ ਥੋੜਾ ਚਿਰ ਹੋਇਆ ਨਾ ਇਲੈਕਸ਼ਨ ਹੋ ਕੇ ਹਟੀ ਆ ਅਰਜਨਟੀਨਾ ਦੇ ਵਿੱਚ,
1: ਹਾਂਜੀ
0: ਤੇ ਉੱਥੇ ਦਾ ਜਿਹੜਾ ਉਹ ਪ੍ਰੈਜ਼ੀਡੈਂਟ ਬਣਾਇਆ ਉਹ ਅਮਰੀਕਾ ਨੇ ਹੀ ਬਣਾਇਆ, ਇਹਨਾਂ ਨੇ ਉਹਦੀ ਮਦਦ ਕੀਤੀ ਸਾਰੀ, ਤੇ ਉਹਨੇ ਉਸ ਵੇਲੇ ਉਹ ਕਹਿੰਦਾ ਸੀਗਾ ਮੈਂ ਆਪਣੀ ਕਰੰਸੀ ਆ ਜਿਹੜੀ ਖਤਮ ਕਰ ਦੇਣੀ ਆ ਤੇ ਮੈਂ ਅਮਰੀਕਨ ਡਾਲਰ ਆ ਜਿਹੜਾ ਉਹ ਲਾਗੂ ਕਰ ਦੇਣਾ ਇੱਥੇ ਅਰਜਨਟੀਨਾ ਦੇ ਵਿੱਚ। ਤੇ ਅੱਜ ਦੀ ਖਬਰ ਦੇ ਵਿੱਚ ਖੱਕ ਸਾਹਿਬ ਜੀ ਉਸ ਬੰਦੇ ਨੇ ਵੀ ਉੱਥੋਂ ਦੀ ਜਿਹੜੀ ਪੋਰਟ ਆ ਪਤਾ ਨੀ ਸੈਂਕੜੇ ਕਾਰਾਂ ਦੀਆਂ ਲਾਈਨਾਂ ਲੱਗ ਗਈਆਂ ਜਿਹੜੀਆਂ

0: ਤੋਂ ਆ ਰਹੀਆਂ ਆ।
1: ਅੱਛਾ,
0: ਉਹਨੇ ਆਰਡਰ ਕਰਤਾ ਚੀਨ ਤੋਂ ਤੇ ਇਹਦੇ ਨਾਲ ਕੈਨੇਡਾ ਨੇ ਤੁਹਾਨੂੰ ਪਤਾ ਉਹਨੇ ਵੀ ਜਾ ਕੇ ਉਹਦੇ ਨਾਲ ਸੰਧੀ ਕਰ ਲਈ ਆ
1: ਬਿਲਕੁਲ
0: ਚੀਨ ਨਾਲ। ਤੇ ਹੁਣ ਖਾਕ ਸਾਹਿਬ ਜੀ ਕੀ ਆ ਜਿਹੜਾ ਜਿਹੜੀ ਮਤਲਬ ਇਹਨੇ ਉਹ ਜਿਹੜੀ ਸੀਗੀ ਅਫਸਰ ਉਹਨੂੰ ਹਟਾ ਦਿੱਤਾ ਤੇ ਜਿਹੜਾ ਨਾਂ ਹੈਗਾ ਐਲਿਜ਼ਾਬੈਥ ਲਿਸ ਕੈਨਨ ਆ ਉਹਨੂੰ ਜਿਹੜਾ ਰਿਜ਼ਾਇਨ ਦੇਣਾ ਪੈ ਗਿਆ ਕਿਉਂਕਿ ਉਹਦੇ ਤੇ ਫਿਰ ਉਹ ਜਿਆਦੀਆਂ ਕਰਦੇ ਹੋਣੇ ਨਾ ਉਹ ਉਹਨੂੰ ਭਜਾਉਣਾ ਚਾਹੁੰਦੇ ਸੀਗੇ ਤੇ ਉਹਨਾਂ ਨੇ ਕੱਢ ਦਿੱਤਾ। ਤੇ ਇਹ ਜਿਹੜੀ ਸੀਗੀ ਐਗਜ਼ੈਕਟਿਵ ਡਾਇਰੈਕਟਰ ਫਾਰ ਜਿਹੜੀ ਸੀਗੀ ਇਨਫੋਰਮੇਸ਼ਨ ਅਤੇ ਕਮਿਊਨੀਕੇਸ਼ਨ ਜਿਹੜਾ ਸੀਗਾ ਉਹਦੀ ਅਤੇ ਟੈਕਨੋਲੋਜੀ ਦੇ ਨਾਲ ਨਾਲ ਜਿਹੜੀਆਂ ਦੂਸਰੀਆਂ ਸਰਵਿਸਾਂ ਉਹਨਾਂ ਦੀ ਚਾਲਕ ਸੀ। ਇਹ ਦਾਤਰਿਆ ਜਿਹੜਾ ਖਾਕਸਾ ਜੀ ਇਹ ਖੋਲਿਆ ਵੀ 2022 ਦੇ ਵਿੱਚ ਸੀਗਾ, ਹੋਂਦ ਵਿੱਚ ਆਇਆ ਸੀਗਾ, ਉਸ ਤੋਂ ਪਹਿਲਾਂ ਇਹ ਹੈ ਨਹੀਂ ਸੀਗਾ। ਸੋ ਇਹ ਮੇਰਾ ਖਿਆਲ ਹੈ ਭਾਈ ਜਿਹੜੇ ਡੈਮੋਕ੍ਰੇਟ ਸੀ ਉਹਨਾਂ ਨੇ ਨਵਾਂ ਉਹ ਬਣਾਉਣਾ, ਗਵਰਨਮੈਂਟ ਆ ਜਿਹੜੀਆਂ ਨਵੇਂ ਇਹ ਇੱਦਾਂ ਦੇ ਦਾਤਰਿਆ ਜੀ ਖੋਲਦੀਆਂ ਰਹਿੰਦੀਆਂ।
1: ਚੀਮਾ ਸਾਹਿਬ ਜਿਆਦਾ ਜਿਆਦਾ ਜਿਆਦਾ ਕੰਮ ਉਧਰ ਇੰਡੀਆ ਪਾਕਿਸਤਾਨ ਦਾ ਆਏ ਦਿਨ ਖਬਰਾਂ ਸੁਣੀ ਦੀਆਂ ਬਾਜੀ, ਅੱਜ ਵੀ ਹਮਲਾ ਹੋ ਗਿਆ, ਕੱਲ ਨੂੰ ਵੀ ਹੋ ਗਿਆ। ਮਤਲਬ ਕੋਈ ਮੈਨੂੰ ਚਾਹੀਦਾ ਕਿ ਇਹਨਾਂ ਨੂੰ ਬਹਿ ਕੇ ਪਾਕਿਸਤਾਨ ਨੂੰ ਇੰਡੀਆ ਪਾਕਿਸਤਾਨ ਨੂੰ ਚਲੋ ਨੁਕਸਾਨ ਬਹੁਤ ਜ਼ਿਆਦਾ ਹੋਣਾ ਜੇ ਜੰਗ ਲੱਗ ਗਈ,
0: ਬਿਲਕੁਲ ਹੋਣਾ ਜੀ।
1: ਐਵੇਂ ਬੁਬਲੀਆਂ ਨਾ ਮਾਰੋ, ਐਵੇਂ ਬੁਬਲੀਆਂ ਮਾਰ ਮਾਰ ਕੇ ਐਵੇਂ ਨਾ ਡਰਾਈਓ, ਨਾ ਕਿਸੇ ਨੇ ਡਰਨਾ ਤੁਹਾਡੇ ਕੋਲੋਂ, ਤੇ ਨਾ ਤੁਸੀਂ ਕਿਸੇ ਤਰੀਕੇ ਨਾਲ ਕੋਸ਼ਿਸ਼ ਵਿਚ ਪਾ ਕੇ ਇਹਨਾਂ ਦੇ ਨਾਲ ਕੋਈ ਜਿਹੜੀਆਂ ਤੁਹਾਡੀਆਂ ਪ੍ਰੋਬਲਮ ਹੈਗੀਆਂ ਪਾਕਿਸਤਾਨ ਦੀਆਂ ਉਹ ਸੋਲਵ ਕਰ ਲਓ ਪ੍ਰੋਬਲਮ ਉਹਨਾਂ ਕੋਲ ਭਾਈ ਸਾਹਿਬ।
0: ਬਿਲਕੁਲ ਬਿਲਕੁਲ, ਆਪਣੇ ਕੋਲ ਦੋ ਰਹਿ ਗਏ, ਮੇਰੇ ਕੋਲ ਇੱਕ ਜ਼ਰੂਰੀ ਆ ਜਿਹੜੀਆਂ ਦੋ ਖਬਰਾਂ ਹੈਗੀਆਂ। ਇਹ ਤਾਂ ਆਪਾਂ ਜਿਹੜੀ ਆ ਇਹਦਾ ਕਰ ਦਿੱਤਾ ਤੇ ਫਰਾਂਸ ਦਾ ਜਿਹੜਾ ਪ੍ਰੈਜੀਡੈਂਟ ਇਮੈਨੁਅਲ ਮੈਕਰੋਨ ਹੈਗਾ ਤੁਹਾਨੂੰ ਪਤਾ ਉਹ ਵੀ ਡਰਦਾ ਡੁਰਦਾ ਨੀ ਕਿਸੇ ਤੋਂ, ਤੇ ਉਹਨੇ ਵੀ ਉਥੋਂ ਆ ਕੇ ਡੇਵੋਸ ਸਵਿਟਰਲੈਂਡ ਤੋਂ ਆ ਕੇ ਉਹਨੇ ਕਹਿ ਦਿੱਤਾ ਕਿ ਅਸੀਂ ਜਿਹੜਾ ਆ ਉਹ ਜਿਹੜੀ ਆ ਧੱਕੇਸ਼ਾਹੀ ਨਹੀਂ ਚੱਲਣ ਦੇਵਾਂਗੇ, ਟਰੰਪ ਅਮਰੀਕਾ ਦੀ ਧੱਕੇਸ਼ਾਹੀ ਅਸੀਂ ਨਹੀਂ ਚੱਲਣ ਦੇਣੀ। ਤੇ ਇਹਦੇ ਨਾਲ ਖਾਕ ਸਾਹਿਬ ਦੀ ਇੱਕ ਜਿਹੜੀ ਜ਼ਰੂਰੀ ਆਪਾਂ ਗੱਲ ਕਰਨੀ ਸੀਗੀ ਉਹ ਸੀਗੀ ਆਹ ਜਿਹੜੀ ਆਪਾਂ ਹੁਣ ਸੱਜਣਾ ਨੂੰ ਪੜ੍ਹ ਕੇ ਸੁਣਾਉਣੀ ਆ ਖਾਕ ਸਾਹਿਬ ਜੀ, ਇਹ ਹੈਗੀ ਆ ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਮਾਰਕ ਕਾਰਨੀ, ਉਹਨੇ ਖਾਕ ਸਾਹਿਬ ਦੀ ਜਿਹੜੀ ਆ ਸਪੀਚ ਦਿੱਤੀ ਆ ਨਾ ਉਹ ਖਾਕ ਸਾਹਿਬ ਜੀ ਉਹਦਾ ਇੱਕ ਇੱਕ ਅੱਖਰ ਆ ਜਿਹੜਾ ਉਹ ਜਿਹੜਾ ਪੜ੍ਹ ਕੇ ਬੰਦੇ ਨੂੰ ਸਮਝਣਾ ਚਾਹੀਦਾ, ਉਹਨੇ ਕਮਾਲ ਕਰ ਦਿੱਤੀ। ਉਹਨੇ ਕਿਸੇ ਦਾ ਨਾਂ ਲੈ ਤੋਂ ਬਗੈਰ, ਨਾ ਕਿਸੇ ਦੇਸ਼ ਦਾ ਨਾ ਕਿਸੇ ਆਗੂ ਦਾ ਨਾਂ ਲੈ ਤੋਂ ਬਗੈਰ ਹੀ ਸਾਰਿਆਂ ਦੇ ਨਾਂ ਲੈ ਤੇ ਵੀ ਇਹਨੇ ਆਹ ਕਰਿਆ ਤੇ ਇਹਨੇ ਆਹ ਕੀਤਾ। ਤੇ ਇਹ ਮੈਂ ਹੁਣ ਪੜ੍ਹ ਕੇ ਆਪਣੇ ਸਰੋਤਿਆਂ ਨੂੰ ਪੰਜਾਬੀ ਦੇ ਵਿੱਚ ਸੁਣਾ ਦੇ,
1: ਟਾਈਮ ਨਹੀਂ ਹੋਣਾ ਧਰਮ ਵਿੱਚ ਕੱਟੀ ਜਾਣੀ, ਮਜ਼ਾ ਨਹੀਂ ਹੋਣਾ, ਤੁਸੀਂ ਉਦਾਂ ਦੱਸ ਦਿਓ।
0: ਕੋਈ ਗੱਲ ਨਹੀਂ, ਆਪਾਂ ਮਾਰਕ ਕਾਰਨੀ ਦਾ ਭਾਸ਼ਣ ਅਸਲ ਵਿੱਚ ਪੂੰਜੀਵਾਦ ਵਿਸ਼ਵ ਪ੍ਰਣਾਲੀ ਦੇ ਸੰਕਟ ਦੀ ਖੁੱਲੀ ਕਬੂਲੀਅਤ ਹੈ, ਇਹ ਕੋਈ ਨੈਤਿਕ ਬਿਆਨ ਨਹੀਂ, ਇਹ ਤਾਕਤਾਂ ਦੇ ਬਦਲ ਦੇ ਸੰਤੁਲਨ ਦੀ ਸਾਫ ਰਿਪੋਰਟ ਹੈ। ਮੁੱਦਾ ਨਿਯਮਾਂ ਦਾ ਨਹੀਂ, ਮੁੱਦਾ ਉਤਪਾਦਨ ਸਰੋਤਾਂ ਅਤੇ ਮੰਡੀਆਂ ਉੱਤੇ ਕਾਬੂ ਦਾ ਹੈ। ਜਦ ਤੱਕ ਅਮਰੀਕਾ ਦੀ ਆਰਥਿਕ ਅਤੇ ਫੌਜੀ ਛਤਰਛਾਇਆ ਕਾਇਮ ਸੀ, ਨਿਯਮ ਚੱਲਦੇ ਰਹੇ। ਹੁਣ ਜਦ ਪੂੰਜੀਵਾਦ ਦਾ ਸੰਕਟ ਹੈ, ਦੇਖੋ ਜਿਹੜੀ ਅਮਰੀਕਾ ਦਾ ਸਿਸਟਮ ਹੈ ਇਹਨੂੰ ਉਹ ਖਤਰਾ ਪੈ ਗਿਆ। ਹੁਣ ਕਹਿੰਦੇ ਆ ਨਿਯਮ ਆ ਜਿਹੜੇ ਉਹ ਬਦਲ ਗਏ, ਬੇਈਮਾਨ ਹੋ ਗਏ। ਕਾਰਨੀ ਜਿਸ ਨਿਯਮ ਆਧਾਰਿਤ ਵਿਵਸਥਾ ਦੇ ਖਤਮ ਹੋਣ ਦੀ ਗੱਲ ਕਰਦਾ ਹੈ ਉਹ ਅਸਲ ਵਿਚ ਅਮਰੀਕੀ ਸਾਮਰਾਜਵਾਦ ਦਾ ਢਾਂਚਾ ਸੀ। WTO ਜਿਹੜਾ ਹੈਗਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹਨੂੰ ਕਹਿੰਦੇ ਆ, UN ਅਤੇ COP ਵਰਗੀਆਂ ਸੰਸਥਾਵਾਂ ਕਦੇ ਵੀ ਨਿਰਪੱਖ ਨਹੀਂ ਸਨ। ਇਹ ਵਿਕਸਿਤ ਪੂੰਜੀਵਾਦ ਦੇਸ਼ਾਂ ਦੇ ਹਿੱਤਾਂ ਦੀ ਰੱਖਿਆ ਲਈ ਬਣਾਈਆਂ ਗਈਆਂ ਸਨ। ਹੁਣ ਜਦ ਇਹ ਸੰਸਥਾਵਾਂ ਉਹ ਹਿੱਤ ਪੂਰੇ ਕਰਨ ਵਿਚ ਅਸਫਲ ਹੋ ਰਹੀਆਂ ਹਨ, ਉਹਨਾਂ ਨੂੰ ਕਮਜ਼ੋਰ ਕਿਹਾ ਜਾ ਰਿਹਾ ਹੈ। ਹੁਣ ਗੱਲ ਸਮਝ ਗਏ ਹੋਣੇ, ਆਰਥਿਕ ਜੁੜਾਅ ਨੂੰ ਹਥਿਆਰ ਬਣਾਉਣ ਦੀ ਗੱਲ ਨਵੀਂ ਨਹੀਂ, ਇਹ ਸਾਮਰਾਜਵਾਦ ਦੀ ਪੁਰਾਣੀ ਤਕਨੀਕ ਹੈ। ਕਰਜ਼ਾ, ਵਪਾਰ, ਟੈਕਨੋਲੋਜੀ ਅਤੇ ਸਪਲਾਈ ਚੇਨ ਹਮੇਸ਼ਾ ਹੀ ਦਬਾਅ ਦੇ ਔਜ਼ਾਰ ਰਹੇ ਹਨ। ਫਰਕ ਸਿਰਫ ਇਹ ਹੈ ਕਿ ਹੁਣ ਦਰਮਿਆਨੇ ਦੇਸ਼ ਵੀ ਇਸ ਦਬਾਅ ਨੂੰ ਸਿੱਧਾ ਮਹਿਸੂਸ ਕਰ ਰਹੇ ਹਨ। ਆਪਾਂ ਮਿਡਲ ਕਲਾਸ ਦੀ ਅਮਰੀਕਾ ਦੀ ਗੱਲ ਕੀਤੀ ਨਾ, ਉਸੇ ਦੀ ਗੱਲ ਕਰਦੇ ਆ। ਕਾਰਨੀ ਦੀ ਰਾਜਨੀਤਿਕ ਖੁਦ ਮੁਖਤਿਆਰੀ ਦੀ ਗੱਲ ਅਸਲ ਵਿਚ ਰਾਸ਼ਟਰੀ ਪੂੰਜੀ ਦੀ ਸੁਰੱਖਿਆ ਦੀ ਗੱਲ ਹੈ। ਊਰਜਾ, ਭੋਜਨ ਅਤੇ ਖਣਿਜਾਂ ਉੱਤੇ ਕਾਬੂ ਮਜ਼ਦੂਰ ਵਰਗ ਲਈ ਨਹੀਂ, ਇਹ ਰਾਜ ਅਤੇ ਦੇਸੀ ਕਾਰਪੋਰੇਟ ਵਰਗ ਲਈ ਹੈ, ਤਾਂ ਜੋ ਉਹ ਵਿਸ਼ਵ ਪੂੰਜੀ।
1: ਚੀਮਾ ਸਾਹਿਬ ਹੁਣ ਆ ਗਏ, ਡਾਕਟਰ ਸਾਹਿਬ ਚੀਮਾ ਸਾਹਿਬ ਤੁਹਾਨੂੰ ਫੋਨ ਕਰੋ, ਕੀ ਹੋਏ ਵਿਚ ਉਧਰ ਮਿਲਦਾ ਤਾਂ ਉਧਰ ਚਲੇ ਕਟਿਆਂ ਦਾ, ਇਹ ਬੜਾ ਹੀ ਪੰਗਾ ਪੈ ਗਿਆ ਮੇਰੇ ਫੋਨ ਦਾ। ਡਾਕਟਰ ਸਾਹਿਬ ਹੋਲਡ ਕਰਿਓ ਜੀ।
0: ਇਹ ਲੋਕਾਂ ਦੇ ਗੱਠਜੋੜ ਨਹੀਂ। ਆਵਾਜ਼ ਆ ਰਹੀ ਹੈ ਜੀ?
1: ਆਵਾਜ਼ ਤਾਂ ਆ ਰਹੀ ਡਾਕਟਰ ਸਾਹਿਬ ਦਾ, ਵਿੱਚ ਆ ਗਿਆ ਫੋਨ ਤੇ ਮੈਂ ਕੋਸ਼ਿਸ਼ ਕਰ ਰਿਹਾ, ਪਤਾ ਨਹੀਂ ਕਿਉਂ ਨਹੀਂ ਮਿਲਦਾ ਚੀਮਾ ਸਾਹਿਬ, ਰੋਜ਼ ਮੈਂ ਇਹਦੇ ਹੁੰਦਾ ਕਿਉਂ ਨਹੀਂ ਗਾ, ਮੈਨੂੰ ਅੱਜ ਤੱਕ ਸਮਝ ਨਹੀਂ ਆਈ। ਚਲੋ ਮੈਂ ਡਾਕਟਰ ਸਾਹਿਬ ਨਾਲ ਕਰਦਾ, ਤੁਸੀਂ ਕੱਟ ਦਿਓ ਤੇ ਕੱਟ ਕੇ ਨਾ ਆਪਾਂ ਵਟਸਐਪ ਤੇ ਨਾ ਤੁਸੀਂ ਮੈਨੂੰ ਮੁੜ ਕੇ ਕਾਲ ਕਰੋ।
0: ਰੈਗੂਲਰ ਫੋਨ ਤੇ ਕਰਾਂ?
1: ਹਾਂ ਰੈਗੂਲਰ ਇਸੇ ਨੰਬਰ ਤੇ, ਇੱਦਾਂ ਹੀ।
0: ਓਕੇ
1: ਜੀ ਡਾਕਟਰ ਸਾਹਿਬ, ਪ੍ਰੋਬਲਮ ਹੋ ਜਾਂਦੀ ਹੈ ਜੀ, ਪਤਾ ਨਹੀਂ ਕਿਉਂ ਨਹੀਂ ਚੀਮਾ ਸਾਹਿਬ ਦਾ ਵਿੱਚ ਆਉਂਦਾ, ਮੈਂ ਇੱਕ ਐਡ ਕਰਕੇ ਦੇਖਦਾ ਜੀ। ਇੱਥੇ ਆਉਂਦਾ ਹੁੰਦਾ ਸੀ ਬਟਨ
2: ਲੇਟਰ
1: ਜੀ, ਇੱਕ ਸੈਕਿੰਡ ਡਾਕਟਰ ਸਾਹਿਬ, ਬਹੁਤ ਪ੍ਰੋਬਲਮ ਹੁੰਦੀ, ਪਤਾ ਨਹੀਂ ਕਿਉਂ ਹੁੰਦਾ ਇੱਦਾਂ ਮੇਰੇ ਨਾਲ।

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ, ਫਰੈਂਕਫੋਰਟ, ਜਰਮਨੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ, ਕੁਛ ਲੇਟ ਹੋ ਗਏ ਅੱਜ, ਸੋ ਗੀਤ ਦੇ ਨਾਲ ਦੋ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਾਂਗੇ। ਲਓ ਜੀ।

0: ਦੋਸਤੋ ਬਹੁਤ ਪਿਆਰਾ ਜਿਹਾ ਕਿ ਆਪਾਂ ਗੀਤ ਸੁਣ ਰਹੇ ਸੀ ਹੰਸਰਾਜ ਹੋਣਾ ਦਾ ਤੇ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਖਬਰਾਂ ਵੱਲ ਚੱਲੀਏ ਜੀ ਖਬਰਾਂ ਵਿੱਚ ਲਾਲ ਸਿੰਘ ਚੀਮਾ ਸਾਡੇ ਨਾਲ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਹੋ ਰਿਹਾ ਦੁਨੀਆਂ ਦੇ ਉੱਪਰ ਸੋ ਲਾਲ ਸਿੰਘ ਚੀਮਾ ਹੋਣਾ ਦੇ ਨਾਲ ਆਪਾਂ ਕਨੈਕਟ ਕਰ ਦਿੱਤਾ ਜੀ ਤੇ ਦੇਖਦੇ ਹਾਂ ਹੁਣ ਕੀ ਬਣਦਾ ਜੀ ਗਲਤ ਮਿਲਾ ਲਿਆ ਗਲਤ ਮਿਲਾ ਲਿਆ ਲਾਲ ਸਿੰਘ ਚੀਮਾ ਸਾਹਿਬ ਲਓ ਜੀ ਚੀਮਾ ਸਾਹਿਬ ਆ ਗਏ ਚੀਮਾ ਸਾਹਿਬ ਆਓ ਜੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ ਲਾਲ ਸਿੰਘ ਚੀਮਾ ਜੀ ਫਿਜ਼ਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਦੋਸਤੋ ਤੇ ਆਪਾਂ ਗੱਲਬਾਤ ਕਰਦੇ ਉਹਨਾਂ ਦੇ ਨਾਲ ਤੇ ਉਹਨਾਂ ਕੋਲੋਂ ਪੁੱਛਦੇ ਆ ਜੀ ਦੁਨੀਆਂ ਤੇ ਕੀ ਹੋ ਰਿਹਾ ਅੱਜ ਕੱਲ ਕਿਹੜੀਆਂ ਲੜਾਈਆਂ ਵਿਚ ਕਿੱਥੇ ਤੱਕ ਗੱਲ ਪਹੁੰਚੀ ਹੈ ਚੀਮਾ ਸਾਹਿਬ ਨਾਲ ਨੇ ਜੀ ਆਜੋ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਜੀ ਕੱਖ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਸਰੋਤਿਆਂ ਵੀਰਾਂ ਨੂੰ ਸਰੋਤਿਆਂ ਨੂੰ ਤੇ ਸਾਡੀ ਸਾਰੇ ਟੀਮ ਦੇ ਮੈਂਬਰਾਂ ਨੂੰ ਤੇ ਹੋਰ ਵੀ ਜਿਹੜੇ ਯਾਰ ਦੋਸਤ ਕੱਖ ਸਾਹਿਬ ਜੀ ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਆ ਉਹ ਸਾਡੇ ਪ੍ਰੋਗਰਾਮ ਸੁਣਦੇ ਆ ਭਾਵੇਂ ਉਹ ਸਾਨੂੰ ਦੱਸਦੇ ਨੀ ਕਿ ਉਹ ਸਾਨੂੰ ਸੁਣ ਗਿਆ ਉਹ ਸੁਣਦੇ ਹੁੰਦੇ ਆ ਗੱਲਾਂ ਬਾਤਾਂ ਜੋ ਪਤਾ ਲੱਗ ਜਾਂਦਾ ਭਾਈ ਹਾਂ ਇਹ ਵੀ ਸੁਣਦਾ ਉਹ ਵੀ ਸੁਣਦਾ ਉਹ ਵੀ ਸੁਣਦਾ ਤੇ ਖਬਰਾਂ ਸਾਰਾ ਖੱਖ ਸਾਹਿਬ ਵੀ ਅੱਜ ਕੱਲ ਜਿਹੜੀਆਂ ਹੈਗੀਆਂ ਉਹ ਇਸ ਤਰ੍ਹਾਂ ਹੈ ਕਿ ਆਪਾਂ ਇੱਕ ਜਿਹੜੀ ਖਬਰ ਆ ਉਹ ਪਹਿਲਾਂ ਸਭ ਤੋਂ ਜਿਹੜੀ ਸਾਂਝੀ ਕਰਨੀ ਹੈ ਉਹ ਆਪਾਂ ਇਹ ਕਰਨੀ ਆ ਕਿ ਆਪਣਾ ਖੱਖ ਸਾਹਿਬ ਜੀ ਤੁਹਾਡਾ ਜਿਹੜਾ ਏਰੀਆ ਆ ਨਿਊਯਾਰਕ ਉਥੇ ਖੱਖ ਸਾਹਿਬ ਜੀ ਉਹਦੇ ਵਿਚ ਇੱਕ ਮੀਟਿੰਗ ਕੀਤੀ ਗਈ ਆ ਜਿਹਦੇ ਵਿਚ ਉਹਨਾਂ ਨੇ ਦੱਸਿਆ ਕਿ ਮਨੁੱਖੀ ਫਰਜ਼ ਨਿਭਾਉਂਦੇ ਹੋਏ ਡਾਇਰੀ ਦੇ ਨਵੇਂ ਵਰਕੇ ਉੱਤੇ ਲਿਖਿਆ ਹੈ ਕਿ ਆਜ਼ਾਦੀ ਏ ਹਿੰਦੁਸਤਾਨ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਸਾਥੀਆਂ ਸਮੇਤ ਮਨਮੋਹਨ ਪੂਨੀ ਜੀ ਔਰ ਇਹਦੇ ਨਾਲ ਖੱਖ ਸਾਹਿਬ ਜੀ ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਵੀ ਉਹਦੇ ਵਿਚ ਸੀਗੇ ਹਿੱਸਾ ਪਾਇਆ ਪਰ ਤੁਸੀਂ ਲਕੋ ਰੱਖਿਆ ਕੋਈ ਗੱਲ ਨੀ ਆਪਾਂ ਨੂੰ ਪਤਾ ਲੱਗ ਜਾ
0: ਲੇਟ ਹੋ ਗਿਆ ਸੀ ਲੇਟ ਹੋ ਗਿਆ
1: ਇਹਦੇ ਨਾਲ ਛੋਟਾ ਜਿਹਾ ਹੋਰ ਮੈਸੇਜ ਮੈਨੂੰ ਪੁਨੀ ਸਾਹਿਬ ਬਹੁਤ ਵਧੀਆ ਸੁਨੇਹੇ ਲਿਖਦੇ ਆ ਤੇ ਉਹਨਾਂ ਨੇ ਇੱਕ ਹੋਰ ਛੋਟਾ ਜਿਹਾ ਸੁਨੇਹਾ ਲਿਖਿਆ ਉਹ ਕਹਿੰਦੇ ਆ ਲੋਕ ਪੱਖੀ ਸੋਚ ਦੇ ਪਿੱਛੇ ਛੁਪਿਆ ਦਰਦ ਕਾਸ਼ ਲੋਕਾਂ ਨੂੰ ਸਮਝ ਆ ਜਾਵੇ ਫਿਰ ਤਾਂ ਫੌਜੀ ਜਵਾਨ ਹਥਿਆਰ ਸੁੱਟਣ ਤੋਂ ਇਨਕਾਰ ਹਥਿਆਰ ਚੁੱਕਣ ਤੋਂ ਇਨਕਾਰ ਕਰ ਦੇਣਗੇ ਮਾਇਆ ਉੱਤੇ ਕਾਗਜ਼ ਤੇ ਛਿਪਕੇ ਬੈਠੇ ਹੋਏ ਦਰਿੰਦਿਆਂ ਨੂੰ ਭੱਜਣ ਲਈ ਰਾਹ ਵੀ ਨਹੀਂ ਲੱਭਣਗੇ ਕਿਆ ਬਾਤ ਹੈ ਡਾਕਟਰ ਸਾਹਿਬ ਬਹੁਤ ਵਧੀਆ ਸੁਨੇਹਾ ਉਹਨਾਂ ਨੇ ਇਹ ਦਿੱਤਾ ਤੇ ਵਧੀਆ ਲਿਖਦੇ ਆ ਵਧੀਆ ਇਨਸਾਨ ਵੀ ਆ ਤੇ ਜਿਹੜੇ ਵਧੀਆ ਇਨਸਾਨ ਹੁੰਦੇ ਲੋਕ ਹੁੰਦੇ ਖੱਖ ਸਾਹਿਬ ਜੀ ਉਹਨਾਂ ਦੀ ਸੋਚ ਵਧੀਆ ਹੁੰਦੀ ਉਹੀ ਇਸ ਤਰ੍ਹਾਂ ਦੇ ਵਧੀਆ ਮੈਸੇਜ ਆ ਜਿਹੜੇ ਲਿਖਦੇ ਆ ਕਿਉਂਕਿ ਉਹ ਥੋੜੀ ਚਿੰਤਾ ਜਨਕ ਹੁੰਦੇ ਆ ਜਿਨ੍ਹਾਂ ਨੂੰ ਸਮਾਜ ਦੀ ਆਸੇ ਪਾਸੇ ਦੀ ਆਲੇ ਦੁਆਲੇ ਦੀ ਜਿਹੜੀ ਚਿੰਤਾ ਹੁੰਦੀ ਆ ਉਹਨਾਂ ਦੇ ਅੰਦਰ ਤੇ ਉਹਦੇ ਵਿਚੋਂ ਫਿਰ ਇਸ ਤਰ੍ਹਾਂ ਦੀਆਂ ਲਿਖਤਾਂ ਜਿਹੜੀਆਂ ਨਿਕਲੀਆਂ ਤੇ ਆਪਾਂ ਅੱਗੇ ਖੱਖ ਸਾਹਿਬ ਜੀ ਜਿਹੜੀ ਹੈਗੀ ਆ ਦੁਨੀਆਂ ਦੇ ਵਿਚ ਲੜਾਈਆਂ ਹੋ ਰਹੀਆਂ ਕਿਹੜੇ ਦੇਸ਼ ਆ ਜਿਹੜੇ ਵਿਚਾਰੇ ਭੁੱਖੇ ਮਰ ਰਹੇ ਆ ਕਿਹੜੇ ਰੱਜੇ ਹੋ ਆ ਤੇ ਉਹਨਾਂ ਦੇ ਕੋਲ ਖਾਣਾ ਵਾਧੂ ਹੁੰਦਾ ਉਹਨਾਂ ਤੋਂ ਖਾ ਨਹੀਂ ਹੁੰਦਾ ਉਹ ਸਿੱਟਦੇ ਆ ਤੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਖੱਖ ਸਾਹਿਬ ਜੀ ਅੱਜ ਜਿਹੜੀ ਆਪਾਂ ਖਬਰ ਕਰਨੀ ਆ ਉਹ ਪਹਿਲੀ ਸਭ ਤੋਂ ਉਹ ਇਹ ਆ ਕਿ ਅਮਰੀਕਾ ਦਾ ਵੱਡਾ ਸੂਬਾ ਕੈਲੀਫੋਰਨੀਆ ਦੁਨੀਆਂ ਭਰ ਦੇ ਬਹੁਤ ਸਾਰੇ ਦੇਸ਼ਾਂ ਵਿਚੋਂ ਜ਼ਿਆਦਾ ਅਮੀਰ ਆ ਅਤੇ ਕੈਲੀਫੋਰਨੀਆ ਆਪਣੇ ਆਪ ਵਿਚ ਦੁਨੀਆਂ ਦੀ ਚੌਥੀ ਕਦੇ ਪੰਜਵੀਂ ਇਕੋਨਮੀ ਬਣ ਜਾਂਦਾ ਦੇਖੋ ਖੱਖ ਸਾਹਿਬ ਜੀ ਦੁਨੀਆਂ ਕਿੱਡੀ ਵੱਡੀ ਆ ਉਹਦੇ ਵਿਚੋਂ ਚੌਥੇ ਨੰਬਰ ਦੀ ਜਾਂ ਪੰਜਵੇਂ ਨੰਬਰ ਦੀ ਇਕੋਨਮੀ ਤੇ ਕੈਲੀਫੋਰਨੀਆ ਕੱਲਾ ਰਹਿੰਦਾ ਆ ਔਰ ਚੌਥੀ ਜਾਂ ਪੰਜਵੀਂ ਆ ਜਿਹੜੀ ਉਹ ਇਸ ਕਰਕੇ ਆ ਕਦੇ ਜਪਾਨ ਇਹ ਤੋਂ ਥੋੜਾ ਜਿਹਾ ਮੋਹਰੇ ਲੰਘ ਜਾਂਦਾ ਕਦੇ ਕੈਲੀਫੋਰਨੀਆ ਜਪਾਨ ਤੋਂ ਮੋਹਰੇ ਲੰਘ ਜਾਂਦਾ ਸੋ ਕਦੇ ਚੌਥੇ ਨੰਬਰ ਤੇ ਆ ਜਾਂਦਾ ਕਦੇ ਪੰਜਵੇਂ ਨੰਬਰ ਤੇ ਆ ਜਾਂਦਾ ਤੇ ਇਹਦਾ ਜਿਹੜਾ ਦੇਖੋ ਦੂਸਰੇ ਪਾਸੇ ਇਹ ਗੱਲ ਆ ਕਿ ਯੂਨਾਈਟਿਡ ਸਟੇਟਸ ਜਿਹਨੂੰ ਆਪਾਂ ਕਹਿੰਦੇ ਆ ਸਾਰਾ ਅਮਰੀਕਾ ਚਾਈਨਾ ਜਰਮਨੀ ਇਹ ਜਿਹੜੇ ਤਿੰਨ ਕੰਟਰੀ ਆ ਇਹਨਾਂ ਤੋਂ ਚੌਥਾ ਨੰਬਰ ਆ ਜਿਹੜਾ ਦੇਖੋ ਉਹ ਕੈਲੀਫੋਰਨੀਆ ਦਾ ਆਉਂਦਾ ਜਾਂ ਫਿਰ ਕਦੇ ਕਦੇ ਆ ਜਿਹੜਾ ਜਪਾਨ ਉਹ ਚੌਥੇ ਨੰਬਰ ਤੇ ਆ ਜਾਂਦਾ ਤੇ ਕੈਲੀਫੋਰਨੀਆ ਜਿਹੜਾ ਪੰਜ ਨੰਬਰ ਤੇ ਚਲੇ ਜਾਂਦਾ। ਕੈਲੀਫੋਰਨੀਆ ਜਿਹੜਾ ਰੱਸੇ ਖਿੱਚਣ ਵਾਲੀ ਖੇਡ ਵਾਂਗੂ ਕਦੇ ਉਧਰ ਨੂੰ ਉਹ ਜਪਾਨ ਖਿੱਚ ਲੈਂਦਾ ਤੇ ਕਦੇ ਕੈਲੀਫੋਰਨੀਆ ਜਿਹੜਾ ਉਹ ਆਪਣੇ ਆਪ ਨੂੰ ਤੂੰ ਪਾ ਲੈਂਦਾ ਰੱਸੇ ਨੂੰ। ਤੇ ਇਹਦੇ ਨਾਲ ਇਥੋਂ ਦੇ ਖੱਕ ਸਾਹਿਬ ਜੀ ਜਿਥੋਂ ਦੇਖੋ ਇਹ ਦੁਨੀਆਂ ਦੇ ਵਿਚ ਖੱਕ ਸਾਹਿਬ ਜੀ ਜੇ ਆਪਾਂ ਪਿਛਲਾ ਇਤਿਹਾਸ ਥੋੜਾ ਜਿਹਾ ਦੇਖੀਏ ਨਾ ਨਿਗਾਹ ਮਾਰੀਏ ਜਿਹੜੀ ਵੀ ਜਗ੍ਹਾ ਇਸ ਧਰਤੀ ਦੇ ਉੱਤੇ ਤਰੱਕੀ ਕੀਤੀ ਆ ਜਿਹਨੇ ਵੀ ਚਾਹੇ ਉਹ ਭਾਰਤ ਵਿਚ ਚਾਹੇ ਕਿਤੇ ਵੀ ਸੀਗੀ ਉੱਥੇ ਤਰੱਕੀ ਹੋਊਗੀ ਲੋਕਾਂ ਕੋਲ ਸਰਮਾਇਆ ਹੋਊਗਾ ਔਰ ਉੱਥੇ ਚੋਰ ਤੇ ਡਾਕੂ ਵੀ ਸਭ ਤੋਂ ਵੱਧ ਉੱਥੇ ਹੀ ਹੋਣਗੇ। ਤੇ ਇਹ ਜਿਹੜੀ ਕਹਾਵਤ ਆ ਕਦੇ ਖੱਕ ਸਾਹਿਬ ਜੀ ਕਦੇ ਉਹ ਆਪਣੇ ਭਾਰਤ ਦੇ ਵਿਚ ਕਹਾਵਤ ਹੁੰਦੀ ਸੀ ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸੀਗੇ ਇਹ ਬਨਾਰਸ ਦਾ ਠੱਗ ਆ। ਉਹ ਬਨਾਰਸ ਦਾ ਤਾਂ ਹੀ ਨਾਂ ਲਿਆ ਜਾਂਦਾ ਸੀਗਾ ਕਿਉਂਕਿ ਜਦੋਂ ਬਨਾਰਸ ਦੁਨੀਆਂ ਦੇ ਸਿਖਰਾਂ ਤੇ ਸੀ ਉੱਥੇ ਦੇ ਚੋਰਾਂ ਦੀ ਗੱਲ ਕਰਦੇ ਸੀ। ਫੇਰ ਉਸ ਤੋਂ ਅੱਗੇ ਖੱਕ ਸਾਹਿਬ ਜੀ ਜਿਹੜੇ ਸੀਗੇ ਆਪਣੇ ਬਗਦਾਦ ਦੇ ਚੋਰ ਮਸ਼ਹੂਰ ਹੋ ਗਏ ਉਦੋਂ ਬਗਦਾਦ ਜਿਹੜਾ ਸੀ ਉਹ ਸਿਖਰਾਂ ਤੇ ਸੀਗਾ। ਫੇਰ ਆ ਗਏ ਜਿਹੜੇ ਰੋਮ ਦੇ ਠੱਗ ਜਦੋਂ ਰੋਮਨ ਅੰਪਾਇਰ ਦਾ ਦੁਨੀਆਂ ਤੇ ਰਾਜ ਸੀ ਉਹ ਮਸ਼ਹੂਰ ਹੋ ਗਏ ਤੇ ਹੁਣ ਖੱਕ ਸਾਹਿਬ ਜੀ ਕੀ ਆ ਹੁਣ ਇਹ ਜਿਹੜਾ ਅਹੁਦਾ ਆ ਉਹ ਅਮਰੀਕਾ ਨੇ ਸੰਭਾਲ ਲਿਆ। ਸੋ ਇਸ ਕਰਕੇ ਇਹਦੇ ਵਿਚ ਖੂਨ ਖਰਾਬਾ ਮਰਡਰ ਹੁੰਦੇ ਆ ਮਹਿੰਗਾਈ ਵੀ ਹੁੰਦੀ ਆ ਇਸ ਤਰ੍ਹਾਂ ਦੀਆਂ ਬਹੁਤ ਵੱਖਰੇ ਵੱਖਰੇ ਖੇਤਰਾਂ ਦੇ ਵਿਚ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਰਹਿੰਦੀਆਂ ਉਹ ਵਾਪਰਦੀਆਂ ਰਹਿੰਦੀਆਂ। ਤੇ ਇਸ ਸੂਬੇ ਦੀ ਇਕੋਨਮੀ ਆ ਜਿਹੜੀ ਉਹ 2024 ਅਤੇ 2025 ਇਹ ਜਿਹੜੇ ਦੋਨੇ ਸਾਲ ਸੀਗੇ ਇਹਨਾਂ ਦੇ ਵਿਚ ਖੱਕ ਸਾਹਿਬ ਜੀ $4 trillion ਜਿਹੜੀ ਕੈਲੀਫੋਰਨੀਆ ਦੇ ਇਕੱਲੇ ਦੀ ਇਕੋਨਮੀ ਸੀਗੀ। ਅਮਰੀਕਾ ਅਤੇ ਇਜ਼ਰਾਇਲ ਦੁਆਰਾ ਜਿਹੜਾ ਇਰਾਨ ਉਪਰ ਹਮਲਾ ਕਰਨ ਨਾਲ ਕੈਲੀਫੋਰਨੀਆ ਦੇ ਵਿਚ ਖੱਕ ਸਾਹਿਬ ਜੀ ਪੈਟਰੋਲ ਆ ਜਿਹਨੂੰ ਆਪਾਂ ਗੈਸ ਕਹਿੰਦੇ ਹਾਂ ਇੱਥੇ ਤੁਸੀਂ ਮੇਰਾ ਖਿਆਲ ਆ ਭਾਈ ਤੁਸੀਂ ਕਹਿਣਾ ਹੈ ਇੰਨਾ
2: ਦੇਖਿਆ ਚੀਮਾ ਸਾਹਿਬ ਵੀਡੀਓ ਦੇਖੀ $8 ਤੱਕ ਵੀ ਮੈਂ ਕਈਆਂ ਨੇ ਪਾਈ ਤੇ ਉਹ ਹਾਰ ਕੇ ਉੱਥੋਂ ਦੀ ਸਰਕਾਰ ਨੇ ਉਹ ਐਕਸ਼ਨ ਲੈਣਾ ਚਾਲੂ ਕਰ ਦਿੱਤਾ ਕਿ ਹੋ ਕੀ ਰਿਹਾ ਇਹ ਵੀ ਸੁਣਿਆ ਸੀ ਮੈਂ।
1: ਖੱਕ ਸਾਹਿਬ ਜੀ $9 ਤੋਂ ਲੈ ਕੇ $9.69 ਪਰ ਗੈਲਨ
2: ਚੀਮਾ ਇਹਦੇ ਕੋਲ ਚੀਮਾ ਸਾਹਿਬ ਇਹ ਤੇ ਕੁਛ ਨੀ ਅੱਜ ਮੈਂ ਪਾਕਿਸਤਾਨ ਦੀਆਂ ਖਬਰਾਂ ਸੁਣਦਾ ਸੀ ਕਿ ਪੈਟਰੋਲ ਜਿਹੜਾ ਹੈਗਾ 750 ਰੁਪਏ ਲੀਟਰ ਵਿਕੇਗਾ ਥੋੜੇ ਦਿਨਾਂ ਬਾਅਦ।
1: ਓ ਮਾਈ ਗਾਡ $9.69 ਤੋਂ ਲੈ ਕੇ $9 ਤੱਕ ਜਿਹੜੀ ਆ ਉਹ ਪੈਟਰੋਲ ਦੀ ਗੈਸ ਆ ਜਿਹੜੀ ਲਾਸ ਏਂਜਲਸ ਜਿਹੜਾ ਅਮਰੀਕਾ ਦਾ ਸ਼ਹਿਰ ਆ ਉੱਥੇ ਖੱਕ ਸਾਹਿਬ ਜੀ ਇਹ ਵਿਕ ਚੁੱਕੀ ਆ। ਤੇ ਜੇ ਆਪਾਂ ਉਹਦੀ ਐਵਰੇਜ ਕੱਢੀਏ ਕਿਉਂਕਿ ਸਾਰੇ ਸ਼ਹਿਰਾਂ ਚ ਨਹੀਂ ਇੰਨੀ ਮਹਿੰਗੀ ਹੈਗੀ ਉਹ LA ਤੁਹਾਨੂੰ ਪਤਾ ਵੀ ਏਰੀਆ ਜਿਹੜਾ ਉਹ ਹੈਗਾ ਤੇ ਪਰ ਜੇ ਕੈਲੀਫੋਰਨੀਆ ਸੂਬੇ ਦੀ ਔਸਤ ਕੱਢੀਏ ਤਾਂ $5.87 ਗੈਲਨ ਨੂੰ ਜਿਹੜੀ ਗੈਸ ਦੀ ਐਵਰੇਜ ਹੈਗੀ ਆ। ਹਾਂਜੀ ਜਿਹੜੇ ਪਿੰਡਾਂ ਪੁੰਡਾਂ ਚ ਗਏ ਹੁੰਦੇ ਉਹ ਸਸਤੀ ਹੁੰਦੀ ਕਿਉਂਕਿ ਉਹਨਾਂ ਦੀ ਪੁਆਈ ਹੁੰਦੀ ਪਹਿਲੀ ਤੇ ਉਹ
2: ਹੁਣ ਦੇਖੋ ਟੈਕਸੀ ਡਰਾਈਵਰ ਆ ਜਾਂ ਜਿਹੜਾ ਬੰਦਾ ਉੱਥੇ ਉਹਨੇ ਜਿਹਦੇ ਕੋਲ ਮੁੱਕੀ ਉਹਨੇ ਤੇ ਪਾਉਣੀ ਆ ਉੱਥੇ ਜਦੋਂ ਇੱਥੇ ਬਾਹਰ 279-250 ਦੀ ਵਿਕਦੀ ਸੀ ਨਾ
1: ਤਾਂ
2: ਦੇਖਦਾ ਹੁੰਦਾ ਸੀ ਮੈਂ ਕਿਹਾ ਯਾਰ $6 ਨੂੰ ਪਰ ਗੈਲਨ ਵੇਚਣ ਡੇ ਆ ਪਰ ਜਿਨ੍ਹਾਂ ਨੂੰ ਲੋੜ ਉਹਨਾਂ ਤੇ ਫਿਰ ਲੈਣੀ ਆ ਉਹ
1: ਬਿਲਕੁਲ
2: ਥੋੜੀ ਲੈ ਲੈਣਗੇ ਗਾਂ ਜਾ ਕੇ ਪਵਾ ਲੈਣਗੇ
1: ਬਿਲਕੁਲ ਇਸੇ ਤਰ੍ਹਾਂ ਹੁੰਦੀ ਆ। ਔਰ ਇਹ ਖੱਕ ਸਾਹਿਬ ਜੀ ਜਿਹੜਾ ਸਾਰਾ ਆ ਇਹ ਇਕੋਨੋਮੀ ਠੀਕ ਰੱਖਣ ਲਈ ਪੈਸਾ ਜਿਹੜਾ ਅਮੀਰਾਂ ਦੇ ਹੱਥ ਦੇਣ ਦੀਆਂ ਇਹ ਸਾਰੀਆਂ ਤਜਵੀਜ਼ਾਂ ਜਦੋਂ ਲੜਾਈ ਲੱਗਦੀ ਆ ਉਹਨਾਂ ਦੀਆਂ ਤਾਂ ਬਹੁਤ ਵਾਰਾਂ ਹੁੰਦੀਆਂ ਉਹ ਤਾਂ ਕਹਿੰਦੇ ਰੋਜ਼ ਲੱਗੀ ਰਵੇ ਲੜਾਈ ਲੋਕ ਮਰੀ ਜਾਣ ਤੇ ਸਾਡੇ ਪੈਸੇ ਬਣਦੇ ਰਹਿਣ ਉਹਨਾਂ ਨੂੰ ਉਹਦੇ ਨਾਲ ਕੋਈ ਜਿਹੜਾ ਵਾਸਤਾ ਉਹਨਾਂ ਲੋਕਾਂ ਦਾ ਨਹੀਂ ਹੈਗਾ ਤੇ $9 ਅੱਛਾ ਇਹ ਆਪਾਂ ਗੱਲਬਾਤ ਕਰਤੀ ਡੀਜ਼ਲ ਦੀ ਜਿਹੜੀ ਆ ਉਹ $7 ਐਵਰੇਜ ਆ ਜਿਹੜੀ ਕੈਲੀਫੋਰਨੀਆ ਦੇ ਵਿਚ ਤੇ ਜਿਹੜੀ ਬਾਕੀ ਹੈਗੇ ਆ ਨੰਬਰ ਆ ਉਹ $8.73
2: ਚੀਮਾ ਸਾਹਿਬ ਤੁਸੀਂ ਸਨ ਫ੍ਰਾਂਸਿਸਕੋ LA ਦੀ ਗੱਲ ਕਰ ਰਹੇ ਨਾ
1: ਬਿਲਕੁਲ LA ਦੀ ਗੱਲ ਕਰ ਰਿਹਾ ਮੈਂ
2: ਜਿਹੜੀ ਆਮ ਗਾਂ ਨਿਕਲ ਜੋ ਸ਼ਹਿਰਾਂ ਵੱਲੋਂ ਛੋਟੇ ਸ਼ਹਿਰਾਂ ਵੱਲੋਂ ਉੱਥੇ ਤੇ ਫਿਰ ਉਹ ਨਾਰਮਲ ਪ੍ਰਾਈਸ ਹੀ ਹੈ ਨਾ
1: $6 ਤਾਂ ਸਾਡੇ ਪਹੁੰਚ ਗਏ ਯੂਆ ਖੱਕ ਸਾਹਿਬ $6 ਤੋਂ ਉੱਪਰ ਚਲ ਗਈ ਆ ਇੱਥੇ ਸਾਡੇ ਫ੍ਰਿਜਾਂ ਦੇ ਵਿਚ
2: ਥੋੜੀ ਚਲਾਇਆ ਕਰੋ ਗੱਡੀ ਯਾਰ ਚੀਮਾ ਸਾਹਿਬ ਐਵੇਂ ਨਾ ਭੱਜੇ ਫਿਰਿਆ ਕਰੋ
1: ਨਹੀਂ ਮੈਂ ਪਾਣੀ ਪਾ ਲੈਣਾ ਪਾਣੀ ਨਹੀਂ ਚਲਾ ਲਈ ਆ ਤੇ ਇਹ ਸੀਗੀ ਖੱਕ ਸਾਹਿਬ ਜੀ ਆਪਣੀ ਖਬਰ ਪਈ ਤੇ ਇਸ ਤੋਂ ਅੱਗੇ ਖੱਕ ਸਾਹਿਬ ਜੀ ਇਸ ਤਰ੍ਹਾਂ ਕਿ ਅਮਰੀਕਾ ਵਿਚ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਦੋ ਹੀ ਜਿਹੜੀ ਆ ਆਮ ਪਰਜਾ ਨੂੰ ਦੋ ਹੀ ਪਾਰਟੀਆਂ ਦਾ ਪਤਾ, ਕਿਉਂਕਿ ਦੋਨਾਂ ਹੀ ਪਾਰਟੀਆਂ ਦੇ ਨਾਂ ਆਉਂਦੇ ਆ, ਇੱਕ ਰਿਪਬਲਿਕਨ ਆ ਤੇ ਦੂਸਰੀ ਹੈਗੀ ਆ ਜਿਹੜੀ ਉਹ ਡੈਮੋਕ੍ਰੈਟਿਕ ਪਾਰਟੀ ਆ, ਪਰ ਇੱਥੇ ਖਾਕ ਸਾਹਿਬ ਜੀ ਕਮਿਊਨਿਸਟ ਪਾਰਟੀ ਵੀ ਹੈਗੀ ਆ,
2: ਪਰ ਉਹਨਾਂ ਨੂੰ ਵਿਚਾਰੇ ਨੂੰ ਪੁੱਛਦਾ ਕੋਈ ਨਹੀਂ,
1: ਪੁੱਛਦਾ ਕੋਈ ਨੀ। ਇੱਕ ਸੋਸ਼ਲ ਡੈਮੋਕ੍ਰੈਟ ਵੀ ਬਰਨੀ ਸੈਂਟਰ ਵਾਲੀ ਆ, ਉਹ ਵੀ ਵੱਖਰੀ ਆ। ਔਰ ਇੱਥੇ ਕਿਹਾ ਗਿਆ ਖਾਕ ਸਾਹਿਬ ਜੀ ਕਿ ਇਹ ਕਈ ਦਰਜਣਾ ਇੱਥੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਆ, ਜਿਹੜੀਆਂ ਦੇ ਕਦੇ ਨਾਂ ਪਰਜਾ ਦੇ ਵਿੱਚ ਆਉਂਦੇ ਹੀ ਨਹੀਂ, ਪਰ ਉਹ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਜਿਹੜੀਆਂ ਛੋਟੀਆਂ ਪਾਰਟੀਆਂ ਆ ਇਹ ਫੇਰ ਕੁਛ ਇਹਨਾਂ ਚੋਂ ਰਿਪਬਲਿਕਨਾਂ ਨਾਲ ਰਲ ਜਾਂਦੀਆਂ, ਗੱਠਜੋੜ ਕਰ ਲੈਂਦੀਆਂ ਤੇ ਕੁਛ ਕਰ ਲੈਂਦੀਆਂ ਡੈਮੋਕ੍ਰੇਟਾਂ ਦੇ ਨਾਲ, ਤੇ ਜਿੱਦਾਂ ਭਾਰਤ ਵਿੱਚ ਵੀ ਤਾਂ ਇਹੀ ਹੁੰਦਾ ਨਾ। ਸੋ ਇਸ ਤਰ੍ਹਾਂ ਇਹ ਰਾਜਨੀਤੀ ਆ ਜਿਹੜੀ ਇੱਥੋਂ ਦੀ ਚੱਲਦੀ ਆ। ਤੇ ਪਰ ਹੁਣ ਜਿਹੜੀ ਨਵੀਂ ਖ਼ਬਰ ਇਹ ਖਾਕ ਸਾਹਿਬ ਜੀ ਅੱਗੇ ਮੈਨੂੰ ਵੀ ਇੱਥੇ ਹੋ ਗਿਆ, ਦੇਖ ਲਓ ਕਿ 82 ਚ ਆਇਆ ਸੀਗਾ ਤੇ ਉਦੋਂ ਤੋਂ ਲੈ ਕੇ ਹੁਣ ਤੀਕਰ ਆਹ ਜੋ ਕੁਛ ਹੋਣ ਲੱਗਿਆ ਆਪਾਂ ਆਪਣੇ ਸਰੋਤਿਆਂ ਦੇ ਸਾਹਮਣੇ ਕਰਨਾ, ਇਹ ਮੈਂ ਨਹੀਂ ਕਦੇ ਦੇਖਿਆ। ਹੋ ਸਕਦਾ ਕਿਤੇ ਉਹ ਖ਼ਬਰ ਮੇਤੋਂ ਖੁੰਝ ਗਈ ਹੋਵੇ, ਨਾ ਦੇਖਿਆ ਗਿਆ ਹੋਵੇ, ਪਰ ਮੇਰੇ ਨਜ਼ਰ ਚ ਨਹੀਂ ਆਇਆ। ਇਸ ਵਾਰੀ ਖਾਕ ਸਾਹਿਬ ਜੀ ਹੋ ਕੀ ਰਿਹਾ ਕਿ ਜਿਹੜੀਆਂ ਹੁਣ ਮਿਡ ਟਰਮ ਮੱਧ ਮਿਆਦ ਜਿਹਨੂੰ ਕਹਿੰਦੇ ਆ ਇਲੈਕਸ਼ਨਾਂ ਹੋਣ ਜਾ ਰਹੀਆਂ, ਉਹਦੇ ਵਿੱਚ ਮੇਰਾ ਖਿਆਲ ਹੈ ਵੀ 8 ਮਹੀਨੇ ਰਹਿ ਗਏ ਤੇ ਉਹਨਾਂ ਦੇ ਵਿੱਚ ਖਾਕ ਸਾਹਿਬ ਜੀ ਹੁਣ ਹੋ ਕੀ ਰਿਹਾ ਕਿ ਇਹ ਆ ਰਹੀਆਂ ਚੋਣਾਂ ਜਿਹੜੀਆਂ ਇਹਦੇ ਤੋਂ ਪਤਾ ਨਹੀਂ ਤਾਂ ਉਹ ਡਰਦੇ ਆ ਜਿਹੜੇ ਰਿਪਬਲਿਕਨ ਪਾਰਟੀ ਦੇ ਜਿਹੜੇ ਸੈਨੇਟਰ ਵਗੈਰਾ ਜਾਂ ਹਾਊਸ ਆਫ ਰੈਪ੍ਰੈਜੈਂਟੇਟਿਵ ਹੈਗੇ ਆ। ਇੱਥੇ ਕਿਹਾ ਇਹ ਗਿਆ ਕਿ ਰਿਪਬਲਿਕਨ ਪਾਰਟੀ ਦੇ ਜਿਹੜੇ ਨੁਮਾਇੰਦੇ ਆ ਉਹ ਇਸ ਵਾਰੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਆਪਣੇ ਰਿਜ਼ਾਈਨ ਦੇ ਕੇ ਅਸਤੀਫੇ ਦੇ ਕੇ ਕਹਿੰਦੇ ਅਸੀਂ ਗਾਹਾਂ ਨੂੰ ਲੜਨੀ ਨਹੀਂ ਇਲੈਕਸ਼ਨ।
2: ਜਿੱਦਾਂ ਦੇ ਹਾਲਾਤ ਚੀਮਾ ਸਾਹਿਬ ਬਣ ਗਏ ਆ, ਉਹਨਾਂ ਨੇ
1: ਬਣ ਗਏ ਆ, ਬਿਲਕੁਲ ਬਿਲਕੁਲ।
2: ਚੀਮਾ ਸਾਹਿਬ ਇੱਕ ਹੋਰ ਖਬਰ ਵੀ ਇਹ ਮੈਂ ਦੇਖ ਰਿਹਾ ਸੀ ਕਿ ਦੋਨਾਂ ਪਾਰਟੀਆਂ ਨੂੰ ਬਾਹਰ ਕੱਢ ਕੇ ਰਿਪਬਲਿਕ ਨੂੰ ਆਮ ਲੋਕਾਂ ਦੀ ਰਾਏ ਜਿਹੜੀ ਲਈ ਗਈ 80% ਲੋਕਾਂ ਨੇ ਨੋ ਕਿੰਗ ਦੇ ਉੱਪਰ ਮੋਹਰ ਲਾਈ।
1: ਬਿਲਕੁਲ ਬਿਲਕੁਲ ਬਿਲਕੁਲ। ਤੇ ਇਹ ਜਿਹੜੇ ਨੰਬਰ ਹੁੰਦੇ ਆ ਖਾਕ ਸਾਹਿਬ ਜੀ, ਵੈਸੇ ਵੀ ਜਿਹੜੀ ਪਬਲਿਕ ਇਨ ਜਨਰਲ ਜਿਹਨੂੰ ਕਹਿੰਦੇ ਆ ਨਾ ਆਮ ਜਨਤਾ ਜਿਹੜੀ ਹੁੰਦੀ ਆ, ਉਹਨਾਂ ਦੇ ਵਿੱਚੋਂ ਵੀ ਜਿਹੜੇ 60% ਲੋਕ ਆ ਉਹ ਇਸ ਲੜਾਈ ਦੇ ਖਿਲਾਫ ਆ ਔਰ ਉਹ ਟਰੰਪ ਦੇ ਨਾਲ ਸਹਿਮਤ ਨਹੀਂ ਹੈਗੇ। ਉਹ ਕਹਿੰਦੇ ਕਿ ਇਹ ਜੋ ਕੁਛ ਵੀ ਹੋ ਰਿਹਾ ਗਲਤ ਹੋ ਰਿਹਾ, 60% ਆ ਜਿਹੜੇ ਉਹ ਲੋਕ ਹੋ ਗਏ ਆ। ਤੇ ਮੈਂ ਕਈ ਵਾਰੀ ਖਾਕ ਸਾਹਿਬ ਜੀ ਕਹਿੰਦਾ ਹੁੰਦਾ ਵੀ ਜਦੋਂ ਕੋਈ ਵੀ ਕਿਸੇ ਦੇਸ਼ ਦੇ ਵਿੱਚ ਕ੍ਰਾਂਤੀ ਦਾ ਜਦੋਂ ਆਪਾਂ ਨਾਂ ਲੈਂਦੇ ਹਾਂ ਖਾਕ ਸਾਹਿਬ ਜੀ, ਆਮ ਕਰਕੇ ਲੋਕ ਕਹਿੰਦੇ ਕਿ ਕ੍ਰਾਂਤੀ ਇਹੀ ਹੁੰਦੀ ਸੀ ਡਾਂਗਾ ਲੈ ਕੇ ਤਲਵਾਰਾਂ ਪਿਸਤੌਲ ਲੈ ਕੇ, ਨਹੀਂ ਕ੍ਰਾਂਤੀਆਂ ਜਿਹੜੀਆਂ ਪੀਸਫੁਲ ਰੈਵੋਲੂਸ਼ਨ ਵੀ ਹੁੰਦੇ ਆ, ਜਿਹੜੀ ਕ੍ਰਾਂਤੀਆਂ ਸ਼ਾਂਤੀਪੂਰਵਕ ਵੀ ਹੁੰਦੀਆਂ ਆ। ਸੋ ਹੁਣ ਕੀ ਆ ਅਮਰੀਕਾ ਦੇ ਵਿੱਚ ਇਹ ਜਿਹੜੀ ਆ ਕ੍ਰਾਂਤੀ ਜਿਹੜੀ ਸ਼ਾਂਤੀਪੂਰਵਕ ਕ੍ਰਾਂਤੀ ਆ ਉਹ ਸ਼ੁਰੂ ਹੋ ਗਈ ਆ। ਮੈਂ ਕਈ ਵਾਰੀ ਕਹਿੰਦਾ ਹੁੰਦਾ ਖਾਕ ਸਾਹਿਬ ਜੀ, ਜੇ 65% ਲੋਕ ਆ ਨਾ ਜਿੱਧਰਲੇ ਪਾਸੇ ਹੋ ਜਾਣ ਉਹ ਹਮੇਸ਼ਾ ਵਾਸਤੇ ਉਹ ਕਾਮਯਾਬ ਹੋ ਜਾਂਦੇ ਹੁੰਦੇ ਆ, ਪਰ ਹੁਣ ਜੇ 60% ਹੋ ਗਿਆ 5% ਹੋ ਰਿਹਾ ਤੇ ਇਹਦੇ ਕਾਰਨ ਹੀ ਸ਼ਾਇਦ ਜਿਹੜਾ ਆ ਉਹ ਟਰੰਪ ਦੇ ਉੱਤੇ ਜਿਹੜਾ ਦਬਾਅ ਪਾਇਆ ਜਾ ਰਿਹਾ ਵੀ ਤੂੰ ਇਹ ਲੜਾਈ ਬੰਦ ਕਰ ਦੇ, ਸ਼ਾਇਦ ਇਹੀ ਕਾਰਨ ਹੋਵੇ।
2: ਬਿਲਕੁਲ ਜੀ
1: ਹੁੰਦਾ। ਹਾਂਜੀ, ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਅਗਲੀ ਹੈ ਜਿਹੜੀ ਗੱਲਬਾਤ ਇਹ ਵੀ ਕਰਨੀ ਆ ਕਿ ਤੇ ਜੀਓ ਮੈਂਬਰ ਆ ਜਿਹੜੇ ਪਾਰਟੀ ਦੇ ਉਹ ਡੋਨਲਡ ਟਰੰਪ ਦੀ ਜਿਹੜੀ ਰਾਜਨੀਤੀ ਆ ਉਹਦੇ ਨਾਲ ਜਿਹੜੇ ਆ ਉਹ ਅਸਹਿਮਤ ਆ, ਇਹੀ ਕਾਰਨ ਆ ਕਿ ਉਹ ਜਿਹੜੇ ਆ ਇਨ ਪਾਰਟੀ ਨੂੰ ਛੱਡ ਕੇ ਜਾ ਰਹੇ ਆ। ਤੇ ਹੁਣ ਉਹਨਾਂ ਨੇ ਜਾਣਾ ਕਿਤੇ ਦੂਜੇ ਪਾਸੇ ਜਾ ਕੇ ਰਲਦੇ ਆ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਦੱਸੂਗਾ। ਤੇ ਖਾਕ ਸਾਹਿਬ ਜੀ ਬਰੁਕਿੰਗ ਇੰਸਟੀਚਿਊਸ਼ਨ ਆ ਜਿਹੜਾ ਇਹ ਇੱਥੇ ਦੇ ਨੰਬਰ ਜਿਹਨੂੰ ਅੰਕੜੇ ਆਪਾਂ ਕਹਿੰਦੇ ਆ ਉਹਨਾਂ ਦੇ ਨਾਲ ਇਹ ਖੇਡਦਾ ਰਹਿੰਦਾ। ਤੇ ਇਹਨਾਂ ਦੇ ਦੁਆਰਾ ਇਹ ਦੱਸਿਆ ਗਿਆ ਕਿ 1930 ਤੋਂ ਰੱਖੇ ਗਏ ਅੰਕੜੇ ਆ ਜਿਹੜੇ ਉਹਨਾਂ ਦੇ ਵਿੱਚ ਇਹ ਪਹਿਲੀ ਵਾਰੀ ਹੋਣ ਜਾ ਰਿਹਾ, ਅੱਗੇ ਪਹਿਲਾਂ ਕਦੇ ਵੀ ਨਹੀਂ ਹੋਇਆ ਇੱਦਾਂ। ਤੇ ਇਹ ਜਾਣੀ ਕਿ ਜਿਹੜੀ ਇੱਕ ਬੇਮਿਸਾਲ ਗੱਲ ਸੀ ਉਹ ਹੁਣ ਇੱਕ ਮਿਸਾਲ ਬਣਨ ਜਾ ਰਹੀ ਆ। ਇਸ ਤੋਂ ਅਗਲੀ ਖਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਆਪਣੇ ਕੋਲ ਪਾਕਿਸਤਾਨ ਅਮਰੀਕਾ ਅਤੇ ਇਜ਼ਰਾਈਲ ਤੇ ਇਰਾਨ ਦੇ ਵਿੱਚ ਜਿਹੜੀ ਲੱਗੀ ਲੜਾਈ ਆ ਇਹਦਾ ਸਮਝੌਤਾ ਕਰਾਉਣ ਦੇ ਮਾਮਲੇ ਵਿੱਚ ਖਾਕ ਸਾਹਿਬ ਜੀ ਅੱਗੇ ਪਿੱਛੇ ਜਾ ਰਿਹਾ ਆ। ਉਹ ਇਧਰ ਲੋਕ ਜਿਹੜਾ ਸੁਝਾਅ ਦਿੰਦੇ ਉਹ ਦੂਸਰੇ ਪਾਸੇ ਲਿਜਾ ਕੇ ਦਿਖਾਲਦੇ ਆ ਵੀ ਉਹਨਾਂ ਨੇ ਆਹ ਕਿਹਾ ਤੇ ਉਧਰੋਂ ਲਿਜਾ ਕੇ ਦੂਸਰੇ ਪਾਸੇ ਪਏ ਉਹ ਆਹ ਕਹਿੰਦੇ ਆ। ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਇਸਲਾਮਾਬਾਦ ਦੇ ਵਿੱਚ ਚੱਲ ਰਹੀ ਆ। ਤੇ ਇੱਥੇ ਖਾਕ ਸਾਹਿਬ ਜੀ ਇੱਕ ਤਾਂ ਪਾਕਿਸਤਾਨ, ਮਿਸਰ, ਤੁਰਕੀ, ਸਾਊਦੀ ਅਰੇਬੀਆ ਇਹ ਜਿਹੜੇ ਮੁਲਕ ਹੈਗੇ ਆ ਇਹ ਮੀਟਿੰਗ ਜਿਹੜੇ ਕਰ ਰਹੇ ਆ ਤੇ ਤਾਂ ਕਿ ਇਹ ਲੜਾਈ ਕਿਸੇ ਨਾ ਕਿਸੇ ਤਰ੍ਹਾਂ ਬੰਦ ਕੀਤੀ ਜਾਵੇ ਜਾਂ ਕਰਾਈ ਜਾਵੇ ਤੇ ਖੱਕ ਸਾਹਿਬ ਜੀ ਸਾਰੀ ਦੁਨੀਆਂ ਦੇ ਵਿਚ ਮਹਿੰਗਾਈ ਆ ਜਿਹੜੀ ਕਈ ਦੇਸ਼ ਦਾ ਖੱਕ ਸਾਹਿਬ ਜੀ ਇਸ ਧਰਤੀ ਦੇ ਉੱਤੇ ਏਦਾਂ ਦੇ ਵੀ ਆ ਜਿਨ੍ਹਾਂ ਦੇ ਆਪਣੇ ਕੋਈ ਹੁੰਦਾ ਹੀ ਨਹੀਂ ਉਹਨਾਂ ਦੇ ਕੋਈ ਨਾ ਫਸਲ ਹੁੰਦੀ ਆ ਨਾ ਕੋਈ ਉਹਨਾਂ ਦੇ ਤੇਲ ਨਿਕਲਦਾ ਨਾ ਉਹਨਾਂ ਦੇ ਕੋਈ ਹੋਰ ਹੁੰਦਾ ਉਹ ਤਾਂ ਡਿਪੈਂਡ ਬਾਹਰਲੇ ਤੋਂ ਕਰਦੇ ਆ ਜਿੱਦਾਂ ਹੁਣ ਆਪਣੇ ਅਮਰੀਕਾ ਦਾ ਵੀ ਸੂਬਾ ਉਹ ਹਵਾਈ ਆ ਜਿਹੜੀ ਉੱਥੇ ਸਾਰਾ ਕੁਝ ਜਾਂਦਾ ਬਾਹਰੋਂ ਹਾਂ ਬਿਲਕੁਲ ਸੋ ਇਸ ਤਰ੍ਹਾਂ ਦੀ ਜਿਹੜੇ ਛੋਟੇ ਛੋਟੇ ਦੇਸ਼ ਆ ਨਿੱਕੇ ਨਿੱਕੇ ਟਾਪੂ ਆ ਜਾਂ ਉਹਨਾਂ ਦੇ ਉੱਤੇ ਖੱਕ ਸਾਹਿਬ ਜੀ ਜਿਹੜਾ ਜੀਣਾ ਭਾਰੀ ਹੋ ਜਾਂਦਾ ਆ ਇਸ ਤਰ੍ਹਾਂ ਜਦੋਂ ਹੁੰਦਾ ਆ ਤੇ ਹੁਣ ਜਿਹੜਾ ਖੱਕ ਸਾਹਿਬ ਜੀ ਅਗਲੀ ਗੱਲ ਆ ਉਹ ਮੀਟਿੰਗ ਇਹ ਚਾਰੇ ਦੇਸ਼ ਪੰਜੇ ਰਲ ਕੇ ਕਰ ਰਹੇ ਆ ਤੇ ਲੜਾਈ ਬੰਦ ਕਰਾਈ ਜਾਵੇ ਇਧਰ ਜਿਹੜੇ ਟਰੰਪ ਸਾਹਿਬ ਆ ਖੱਕ ਸਾਹਿਬ ਜੀ ਉਹ ਜਿਹੜੇ ਆ ਉਹ ਹਫ਼ਤਾ ਕੁ ਪਹਿਲਾਂ ਕਹਿ ਰਹੇ ਸੀਗੇ ਤੇ ਅਸੀਂ ਲੜਾਈ ਜਿੱਤ ਗਏ ਆ ਹੁਣ ਅਸੀਂ ਲੜਾਈ ਜਿਹੜੀ ਆ ਬੰਦ ਕਰ ਦੇਣੀ ਆ ਫਿਰ ਇਰਾਨ ਨੂੰ ਧਮਕੀ ਦਿੱਤੀ ਕਿ ਅਗਰ 24 ਘੰਟਿਆਂ ਵਿਚ ਜਿਹੜੀ ਆ ਉਹ ਸਟੇਟ ਆਫ ਹਰਮੁਜ਼ ਨਾ ਖੋਲੀ ਗਈ ਤਾਂ ਇਰਾਨ ਨੂੰ ਸਵਾਹ ਕਰ ਦਿਆਂਗੇ ਫਿਰ 24 ਘੰਟਿਆਂ ਤੋਂ ਵੱਧ ਕੇ 48 ਹੋ ਗਏ ਫਿਰ ਬਦਲ ਗਿਆ ਫਿਰ ਜਿਹੜਾ ਸੀਗਾ ਖਾਕਸਾ ਵੀ 5 ਦਿਨ ਦੇ ਉੱਤੇ ਸੀਗੇ 5 ਦਿਨ ਤੋਂ ਬਾਅਦ ਫਿਰ ਉਹ 10 ਦਿਨਾਂ ਦੇ ਵਿਚ ਬਦਲ ਗਿਆ ਤੇ ਇਹ ਹੁਣ ਜਿਹੜੀਆਂ ਗੱਲਾਂ ਵਾ ਤਾਂ ਖਾਕਸਾ ਜੀ ਦੂਸਰੇ ਪਾਸੇ ਇਹ ਆ ਕਿ ਟਰੰਪ ਕਦੇ 3500 ਕਦੇ 2500 ਕਦੇ 2000 ਤੇ ਕਦੇ 4000 ਤੇ ਕਦੇ 5000 ਫੌਜੀ ਆ ਜਿਹੜੇ ਉਹਨਾਂ ਨੂੰ ਤਿਆਰ ਕਰ ਕਰਕੇ ਉਧਰ ਨੂੰ ਤੋਰ ਰਹੇ ਆ ਤੇ ਜਿਹਦੇ ਕਾਰਨ ਟਰੰਪ ਸਾਹਿਬ ਉਥੋਂ ਦੇ ਜਿਹੜੇ ਲੋਕ ਆ ਉਹ ਖੱਕ ਸਾਹਿਬ ਜੀ ਯਕੀਨ ਟਰੰਪ ਤੋਂ ਉੱਠ ਚੁੱਕਾ ਆ ਇਰਾਨ ਆ ਜਿਹੜਾ ਉਹ ਕਹਿੰਦਾ ਮੈਨੂੰ ਤੇਰੇ ਤੇ ਕੋਈ ਯਕੀਨ ਨਹੀਂ ਹੈਗਾ ਤੂੰ ਕੀ ਕਰਨਾ ਕਿਉਂਕਿ ਅੱਜ ਤੇਰੀ ਹੋਰ ਗੱਲ ਹੁੰਦੀ ਆ ਘੰਟੇ ਬਾਅਦ ਤੂੰ ਹੋਰ ਕਹਿ ਦਿੰਦਾ ਦੂਜੇ ਘੰਟੇ ਬਾਅਦ ਹੋਰ ਕਹਿ ਦਿੰਦਾ ਸੋ ਇਹਦੇ
2: ਗੱਲ ਹੋਰ ਵੀ ਮੈਂ ਦੇਖ ਪਿਛਲੇ ਤਕਰੀਬਨ 6-7 ਮਹੀਨੇ ਤੋਂ ਖਬਰ ਆ ਰਹੀ ਹੈ $1000 ਹਰ ਜਿਹੜਾ ਹੈਗਾ ਸੋਸ਼ਲ ਸਿਕਿਉਰਿਟੀ ਦੇ ਉੱਪਰ ਤੁਹਾਡੇ ਘਰ ਪਹੁੰਚੂਗਾ ਅੱਜ ਪਹੁੰਚੂ ਟਰੰਪ ਸਾਹਿਬ ਦੀਆਂ ਬਿਆਨ ਜਿਹੜੇ ਮੈਂ ਸੁਣਦਾ ਰਿਹਾ ਅਜੇ ਤੱਕ ਉਹ ਲੋਕਾਂ ਨੂੰ ਪੈਸੇ ਨਹੀਂ ਪਹੁੰਚੇ ਇਹ ਭਗਵੰਤ ਮਾਨ ਤੋਂ ਵੀ ਲੱਗਦਾ
1: ਬਿਲਕੁਲ ਇਸੇ ਤਰ੍ਹਾਂ ਹੈਗਾ ਖਾਕਸਾ ਜੀ ਤੇ ਹੁਣ ਖਾਕਸਾ ਜੀ ਅੱਗੇ ਜਿਹੜੀ ਆਪਾਂ ਗੱਲਬਾਤ ਹੈਗੀ ਆਪਣੇ ਕੋਲ ਇਰਾਨ ਵੀ ਜਿਹੜਾ ਉਹ ਅਮਰੀਕਾ ਨੂੰ ਵਾਰਨਿੰਗ ਦੇ ਰਿਹਾ ਕਿ ਅਗਰ ਟਰੰਪ ਨੇ ਇਰਾਨ ਦੀ ਧਰਤੀ ਉੱਪਰ ਦੇਖੋ ਖੱਕ ਸਾਹਿਬ ਜੀ ਉਹ ਇਰਾਨ ਵਾਲੇ ਆ ਜਿਹੜੇ ਬਾਕੀ ਲੀਡਰ ਆ ਦੇਸ਼ਾਂ ਦੇ ਉਹ ਜਦੋਂ ਟਰੰਪ ਸਾਹਿਬ ਤਾਂ ਮੇਰਾ ਖਿਆਲ ਆ ਵੀ ਇਹ ਕਦੇ ਸੋਚਦੇ ਨਹੀਂ ਵੀ ਜਦੋਂ ਮੈਂ ਝੂਠ ਬੋਲਦਾ ਆ ਦੂਸਰੇ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਇਹਨਾਂ ਦੇ ਦਿਮਾਗ ਦੇ ਵਿਚ ਇਹੀ ਰਹਿੰਦਾ ਵੀ ਮੈਂ ਜੋ ਕੁਛ ਕਹਿਤਾ ਉਹ ਮੂਹਰੇ ਉਹੀ ਸੱਚ ਮੰਨੀ ਜਾਂਦੇ ਪਰ ਏਦਾਂ ਨਹੀਂ ਹੁੰਦੀ ਤੇ ਹੁਣ ਟਰੰਪ ਸਾਹਿਬ ਦੀਆਂ ਗੱਲਾਂ ਸੁਣ ਕੇ ਇਰਾਨ ਦੀ ਧਰਤੀ ਉੱਪਰ ਆ ਜਿਹੜੀ ਇਹ ਫੌਜ ਭੇਜੀ ਤਾਂ ਉਹ ਇਰਾਨ ਵਾਲੇ ਕਹਿੰਦੇ ਆ ਵੀ ਅਸੀਂ ਉਹਨੂੰ ਜੀ ਨੂੰ ਜਾਲ ਦਿਆਂਗੇ ਜੇ ਇੱਥੇ ਉਹੀ ਪੈਰ ਰੱਖਿਆ ਤੇ ਹੁਣ ਅੱਗੇ ਜਾ ਕੇ ਹੁੰਦਾ ਕੀ ਆ ਉਹ ਆਪਾਂ ਨੂੰ ਆਉਣ ਵਾਲਾ ਸਮਾਂ ਦੱਸੂਗਾ ਤੇ ਟਰੰਪ ਨੂੰ ਇਰਾਨ ਦਾ ਇਤਿਹਾਸਕ ਉਹ ਖੱਕ ਸਾਹਿਬ ਜੀ ਜਿਹੜੇ ਇਰਾਨ ਵਾਲੇ ਉਹ ਕਹਿੰਦੇ ਆ ਕਹਿੰਦੇ ਤੂੰ ਸਾਰਾ ਇਤਿਹਾਸ ਤਾਂ ਪੜ੍ਹ ਲਾ ਪਹਿਲਾਂ ਫਿਰ ਸਾਨੂੰ ਧਮਕੀਆਂ ਦੇਈ ਉਹ ਕਹਿੰਦੇ ਅਸੀਂ ਹਰਨ ਵਾਲੇ ਲੋਕ ਨਹੀਂ ਹੈਗੇ ਅਸੀਂ ਲੜਾਂਗੇ ਅਸੀਂ ਜੀ ਦਮ ਤੱਕ ਜਿਹਨੂੰ ਆਪਾਂ ਕਹੀਦਾ ਉਹ ਲੜਾਂਗੇ ਤੇ ਇਰਾਨ ਦੀ ਪਾਰਲੀਮੈਂਟ ਹੈ ਜਿਹੜੀ ਉਹਦੇ ਇੱਕ ਬੁਲਾਰੇ ਮੁਹੰਮਦ ਜਿਹਦਾ ਨਾਂ ਹੈਗਾ ਮੁਹੰਮਦ ਬਗੇਰ ਕਾਲੀ ਵੀ ਉਹਦਾ ਨਾਂ ਹੈਗਾ ਉਹਨੇ ਕਿਹਾ ਕਿ ਟਰੰਪ ਹਮਲੇ ਦੀ ਤਿਆਰੀ ਕਰ ਰਿਹਾ ਅਤੇ ਅਗਰ ਹਮਲਾ ਕੀਤਾ ਗਿਆ ਤਾਂ ਅਸੀਂ ਮੂੰਹ ਤੋੜਨਾ ਜਵਾਬ ਦੇਵਾਂਗੇ ਅਮਰੀਕਾ ਅਤੇ ਇਜ਼ਰਾਇਲ ਨੇ ਇਰਾਨ ਦੀ ਰਾਜਧਾਨੀ ਤਹਿਰਾਨ ਅਤੇ ਇੱਕ ਹੋਰ ਇਸਫਾਨ ਨਾਂ ਦੇ ਸ਼ਹਿਰਾਂ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਖੱਕ ਸਾਹਿਬ ਜੀ ਉਹਨਾਂ ਦੇ ਉੱਪਰ ਹਮਲੇ ਕਰਕੇ ਉਹ ਢਾਹ ਢੇਰੀ ਕੀਤੀਆਂ ਤੇ ਸਭ ਤੋਂ ਪਹਿਲੇ ਵੀ ਨਹੀਂ ਮੇਰਾ ਖਿਆਲ ਆ ਪਹਿਲਾ ਦਿਨ ਸੀ ਕਿ ਦੂਜਾ ਦਿਨ ਸੀ ਜਦੋਂ ਉਹ ਜਿਹੜਾ ਇੱਕ ਕੁੜੀਆਂ ਦਾ ਸਕੂਲ ਸੀਗਾ ਉਹਦੇ ਵਿਚ 175 ਯੰਗ ਕੁੜੀਆਂ ਜਿਹੜੀਆਂ ਪੜ੍ਹਦੀਆਂ ਸੀ ਉਹਦੇ ਤੇ ਹਮਲਾ ਕੀਤਾ ਸੀ ਉਹ ਇਜ਼ਰਾਇਲ ਨੇ ਕੀਤਾ ਸੀਗਾ ਤੇ ਹੁਣ ਆਹ ਜਿਹੜਾ ਯੂਨੀਵਰਸਿਟੀਆਂ ਚ ਦੋ ਤੇ ਹਮਲੇ ਕੀਤੇ ਆ ਇਹ ਟਰੰਪ ਨੇ ਤੇ ਆਪਣੇ ਨਿਕਲ ਰਲ ਕੇ ਕੀਤੇ ਆ ਤੇ ਇਹਦਾ ਮਕਸਦ ਦੇਖੋ ਖੱਕ ਸਾਹਿਬ ਜੀ ਜਦੋਂ ਵੀ ਕਿਸੇ ਦੇਸ਼ ਦੀ ਲੜਾਈ ਹੁੰਦੀ ਆ ਇਹ ਹੀ ਜਿਹੜੀ ਗੱਲ ਆ ਭਾਰਤ ਨਾਲ ਵੀ ਹੋਇਆ ਭਾਰਤ ਦੇ ਵਿਚ ਜਦੋਂ ਅੰਗਰੇਜ਼ ਆਏ ਆ ਉਹਨਾਂ ਨੇ ਸਾਡੀ ਜਿਹੜੀ ਐਜੂਕੇਸ਼ਨ ਸੀ ਉਹਨੂੰ ਬਿਲਕੁਲ ਖਤਮ ਕਰ ਦਿੱਤਾ ਔਰ ਨਵੇਂ ਸਿਰਿਓਂ ਆਪਣੇ ਹਿਸਾਬ ਦੇ ਨਾਲ ਐਜੂਕੇਸ਼ਨ ਤਿਆਰ ਕਰਕੇ ਉਹ ਅੱਜ ਕੱਲ ਪੜ੍ਹਾਈ ਜਾਂਦੀ ਹੈ ਸੋ ਇਸੇ ਤਰ੍ਹਾਂ ਜਿਹੜਾ ਹੁਣ ਇਹ ਵੀ ਆ ਮਸਲਾ ਜਿਹੜਾ ਇਹ ਹੋ ਰਿਹਾ ਪਰ ਜਿਹੜਾ ਇਰਾਨ ਹੈਗਾ ਉਹ ਕਹਿੰਦਾ ਕਿ ਅਸੀਂ ਹੁਣ ਜਿਹੜਾ ਆ ਉਹ ਜਿਹੜੀ ਚੀਜ਼ ਤੁਸੀਂ ਸਾਡੀ ਢਾਓਗੇ ਅਸੀਂ ਤੁਹਾਡੀ ਉਹੀ ਢਾਉਣੀ ਆ ਉਹਨੇ ਵੀ ਕਿਹਾ ਕਿ ਇਰਾਨ ਦੇ ਵਿਚ ਜਿਹੜੀਆਂ ਯੂਨੀਵਰਸਿਟੀਆਂ ਆ ਉਹ ਅਸੀਂ ਢਾ ਦੇਣੀਆਂ ਔਰ ਕੱਲ ਦੀ ਜਿਹੜੀ ਸੀਗੀ ਖਬਰ ਉਹਦੇ ਵਿਚ ਇਹ ਉਹਨਾਂ ਨੇ ਦੱਸਿਆ ਕਿ ਜਿਹੜਾ ਸਾਊਥ ਵੱਲ ਦਾ ਇਲਾਕਾ ਆ ਇਜ਼ਰਾਇਲ ਦਾ ਉੱਥੇ ਉਹ ਸ਼ਹਿਰ ਦੇ ਵਿਚ ਬਹੁਤ ਵੱਡੀ ਹੈ ਕਿ ਇਹਨਾਂ ਦੀ ਕੈਮੀਕਲ ਇੰਡਸਟਰੀ ਸੀਗੀ ਜਿੱਥੇ ਖੋਜਾਂ ਖਾਜਾਂ ਵੀ ਹੁੰਦੀਆਂ ਰਿਸਰਚਾਂ ਕਰਦੇ ਆ ਉਹ ਤੇ ਉਹ ਵੀ ਇਰਾਨ ਨੇ ਜਿਹੜੀ ਆ ਉਹਦੇ ਤੇ ਬੰਬ ਮਾਰ ਕੇ ਉਹ ਅੜਾ ਦਿੱਤੀ ਆ ਤੇ ਉਹਦੇ ਵਿਚੋਂ ਕਹਿੰਦੇ ਆ ਜਿਹੜਾ ਉਹਨਾਂ ਦਾ ਨੁਕਸਾਨ ਉੱਥੇ ਦਾ ਹੋਇਆ ਸਥਾਨਕ ਸਥਾਨ ਜਿਹੜਾ ਨੁਕਸਾਨ ਹੋਇਆ ਉਹ ਤਾਂ ਹੋਇਆ ਹੀ ਆ ਉਹਦੇ ਨਾਲ ਉਹ ਕਹਿੰਦੇ ਆ ਵੀ ਬਹੁਤ ਸਾਰੇ ਜਿਹੜੇ ਡੇਂਜਰਸ ਕੈਮੀਕਲ ਸੀਗੇ ਪੋਲੂਟੈਂਟ ਜਿਹਨਾਂ ਨੂੰ ਆਪਾਂ ਕਹਿ ਦੇਗਾ ਉਹ ਉੱਥੇ ਦੀ ਹਵਾ ਦੇ ਵਿਚ ਰਲ ਗਏ ਆ ਤੇ ਉਹ ਹੁਣ ਉੱਥੇ ਇਕੱਲੇ ਇਜ਼ਰਾਇਲ ਦਾ ਨੁਕਸਾਨ ਨੀ ਹੋਣਾ ਜਿੱਧਰ ਨੂੰ ਹਵਾ ਵਗਣੀ ਆ ਉਧਰ ਨੂੰ ਖੱਪ ਸਾਹਿਬ ਜੀ ਉਹਨੇ ਜਾਣਾ ਆ ਤੇ ਉਹ ਇਕੱਲੇ ਯੂਕਰੇਨੀਅਨ ਆਪਣੇ ਸੋਰੀ ਇਜ਼ਰਾਈਲੀਆਂ ਦਾ ਨੁਕਸਾਨ ਨੀ ਕਰਨਾ ਉਹ ਕਈ ਪੀੜੀਆਂ ਗਾਹਾਂ ਦੀ ਗਾਹਾਂ ਤੇ ਆਸੇ ਪਾਸੇ ਦੇ ਜਿਹੜੇ ਹੋਰ ਦੇਸ਼ ਆ ਉਹਨਾਂ ਦੇ ਵਿਚ ਵੀ ਉਹ ਜਿਹੜੇ ਕੈਮੀਕਲ ਆ ਉਹਨਾਂ ਨੇ ਨੁਕਸਾਨ ਕਰਨਾ ਆ ਤੇ ਇਰਾਨ ਨੇ ਫਿਰ ਖੱਪ ਸਾਹਿਬ ਜੀ ਉਹ ਕਹਿਤਾ ਵੀ ਤੁਸੀਂ ਜਿਹੜੇ ਆ ਸਾਡੇ ਉਦਯੋਗਿਕ ਰਾਜਨੀਤਿਕ ਜਾਂ ਵਿਦਿਆ ਦੇ ਢਾਂਚਿਆਂ ਦੇ ਜਿਹੜੇ ਹੈਗੀਆਂ ਜਗ੍ਹਾ ਉਹਨਾਂ ਦੇ ਉੱਤੇ ਹਮਲੇ ਤੁਸੀਂ ਕਰੋਗੇ ਤਾਂ ਅਸੀਂ ਵੀ ਫਿਰ ਤੁਹਾਡੇ ਉਸੇ ਤਰ੍ਹਾਂ ਦੇ ਜਿਹੜੇ ਆ ਉਹ ਹਮਲੇ ਅਦਾਰਿਆਂ ਦੇ ਉੱਤੇ ਕਰਾਂਗੇ ਸੋ ਐਜੂਕੇਸ਼ਨ ਦਾ ਜਿਹੜਾ ਉਹ ਰੌਲਾ ਪੈਣਾ ਸ਼ੁਰੂ ਹੋ ਗਿਆ ਔਰ ਜਦੋਂ ਵੀ ਕੋਈ ਕੌਮ ਦੂਸਰੀ ਕੌਮ ਨੂੰ ਜਿੱਤਦੀ ਆ ਉਹਨਾਂ ਦਾ ਪਹਿਲਾ ਮਕਸਦ ਇਹੀ ਹੁੰਦਾ ਕਿ ਇਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਇਹਨੂੰ ਖਤਮ ਕਰੋ ਇਸੇ ਤਰ੍ਹਾਂ ਖੱਪ ਸਾਹਿਬ ਜੀ ਜਦੋਂ ਸੈਕੰਡ ਵਰਲਡ ਵਾਰ ਹੋਈ ਆ ਉਸ ਵੇਲੇ ਵੀ ਜੇ ਆਪਾਂ ਦੇਖੀਏ ਉਹ ਕਹਿੰਦੇ ਆ ਭਾਈ ਲੜਾਈ ਤਾਂ ਹਜੇ ਖਤਮ ਵੀ ਨਹੀਂ ਸੀ ਹੋਈ ਯੂਰਪ ਦੀ ਤੇ ਪਹਿਲਾਂ ਹੀ ਯੂਰਪ ਜਿਹੜਾ ਸੀਗਾ ਸੋਰੀ ਸੋਵੀਅਤ ਯੂਨੀਅਨ ਅਮੈਰੀਕਾ ਤੇ ਫਰਾਂਸ ਤੇ ਜਰਮਨੀ ਸੋਰੀ ਜਰਮਨੀ ਨਹੀਂ ਇੰਗਲੈਂਡ ਯੂਕੇ ਜਿਹੜਾ ਹੈਗਾ ਇਹਨਾਂ ਚਾਰਾਂ ਕੰਟਰੀਆਂ ਨੇ ਕਹਿੰਦੇ ਆ ਭਾਈ ਜਦੋਂ ਉੱਥੇ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਫੇਰ ਇਹਨਾਂ ਦਾ ਜਦੋਂ ਇਹਨਾਂ ਨੂੰ ਦੇਖਿਆ ਭਾਈ ਹੁਣ ਅਸੀਂ ਜਿੱਤਣ ਵਾਲੇ ਹੀ ਆ ਉਸ ਵੇਲੇ ਫੇਰ ਇਹਨਾਂ ਨੇ ਸਾਰਿਆਂ ਨੇ ਆਪਣੇ ਜਿਹੜੇ ਖੁਫੀਆ ਸੀ ਆਈ ਏ ਜਾਂ ਉਹ ਇੰਗਲੈਂਡ ਦੀ ਹੈਗੀ M16 ਕੇ ਕੀ ਉਹਨੂੰ ਕਹਿੰਦੇ ਨਾ ਹੈਗੀ ਆ ਕਿ ਰੂਸ ਦੀ KBG ਉਦੋਂ ਹੁੰਦੀ ਸੀ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਸੀਗੀਆਂ ਇਹਨਾਂ ਨੇ ਕਹਿੰਦੇ ਆ ਵੀ ਉਹ ਆਪਣੇ ਨੁਮਾਇੰਦੇ ਛੱਡ ਦਿੱਤੇ ਸੀਗੇ ਜਿਹੜਾ ਵੀ ਸਾਇੰਸ ਨਾਲ ਜਾਂ ਪੜ੍ਹਿਆ ਲਿਖਿਆ ਬੰਦਾ ਉਹਨੂੰ ਜਾ ਕੇ ਫੜ ਕੇ ਲਿਆਓ ਉਹਨੂੰ ਫੜ ਕੇ ਲਿਆ ਕੇ ਆਪਣੇ ਦੇਸ਼ਾਂ ਦੇ ਵਿਚ ਵੀ ਲੈ ਗਿਆ ਇਹਨਾਂ ਨੇ ਚੌਹਾਂ ਨੇ ਵੰਡ ਲਏ ਸੀਗੇ ਇੰਗਲੈਂਡ ਨੇ ਫਰਾਂਸ ਨੇ ਜਰਮਨ ਨੇ ਸੋਰੀ ਜਰਮਨ ਨੇ ਨੀ ਜਰਮਨ ਦਾ ਮੂੰਹ ਆਈ ਜਾਂਦਾ ਸੋਵੀਅਤ ਯੂਨੀਅਨ ਤੇ ਅਮਰੀਕਾ ਚੌਹਾਂ ਨੇ ਸਾਇੰਸ ਨਾਲ ਵੰਡ ਲਏ ਸੀਗੇ ਜਿਨ੍ਹਾਂ ਦੇ ਵਿਚੋਂ ਆਈਨਸਟਾਈਨ ਜਿਹੜਾ ਸੀਗਾ ਉਹ ਇੱਥੇ ਲਿਆਂਦਾ ਤੇ ਉਹਦੇ ਨਾਲ ਫੇਰ ਜਿਹੜਾ ਸੀਗਾ ਉਹ ਇਟਲੀ ਦਾ ਵੀ ਸੀਗਾ ਉਹਨਾਂ ਨੇ ਆ ਕੇ ਫਿਰ ਜਿਹੜਾ ਐਟਮ ਬੰਬ ਦਾ ਇੱਥੇ ਖੋਜ ਕਰਨੀ ਸ਼ੁਰੂ ਕੀਤੀ ਤੇ ਉਹਨਾਂ ਨੇ ਉਹ ਬੰਬ ਜਿਹੜਾ ਸੀ ਬਣਾਇਆ ਸੀ ਸੋ ਹੁਣ ਇਸੇ ਹੀ ਤਰ੍ਹਾਂ ਜਿਹੜਾ ਆ ਅੱਜ ਵੀ ਸਿਲਸਿਲਾ ਉਹ ਖਕਸ਼ਾ ਵੀ ਚੱਲ ਰਿਹਾ ਹੈ ਤੇ ਇਹਦੇ ਨਾਲ ਕੁਛ ਕਹਿਣ ਲੱਗੇ ਸੀ ਤੁਸੀਂ
2: ਮੈਂ ਕਿਹਾ ਬਿਲਕੁਲ ਸਹੀ ਜੀ
1: ਹਾਂਜੀ ਤੇ ਇਹਦੇ ਨਾਲ ਖੱਖ ਸਾਹਿਬ ਜੀ ਪਿਛਲੀਆਂ ਲੜਾਈਆਂ ਜਿੱਥੋਂ ਤੱਕ ਮੈਨੂੰ ਯਾਦ ਹੈਗਾ ਖੱਖ ਸਾਹਿਬ ਜੀ ਕਦੇ ਜਿਹੜਾ ਆ ਆਹ ਚੀਜ਼ ਆ ਵੈਸੇ ਹੁੰਦਾ ਤਾਂ ਹੈਗਾ ਆ ਇਹ ਕਿਉਂਕਿ ਜਦੋਂ ਉਹਨੇ ਇਜ਼ਰਾਇਲ ਨੇ ਹਮਲਾ ਕੀਤਾ ਸੀ ਆਪਣੇ ਗਾਜ਼ਾ ਦੇ ਉੱਤੇ ਉਹਨਾਂ ਨੇ ਵੀ ਖੱਖ ਸਾਹਿਬ ਜੀ ਜਾਂਦਿਆਂ ਨੇ ਪਹਿਲਾਂ ਉਹਨਾਂ ਦੀਆਂ ਬੈਂਕਾਂ ATM ਮਸ਼ੀਨਾਂ ਉਹ ਸਾਰਾ ਕੁਛ ਭੰਨ ਕੇ ਤੋੜ ਕੇ ਉਹਨਾਂ ਚੋਂ ਪੈਸਾ ਜਾ ਕੇ ਆਪਣੇ ਕਬਜ਼ੇ ਚ ਕਰ ਲਿਆ ਸੀਗਾ ਤੇ ਆਮ ਕਰਕੇ ਇਹ ਘੱਟ ਹੁੰਦਾ ਦੂਸਰੇ ਦੇਸ਼ਾਂ ਦੀਆਂ ਲੜਾਈਆਂ ਪਰ ਇਹ ਗਾਜ਼ਾ ਦੇ ਵਿਚ ਵੀ ਹੋਇਆ ਤੇ ਹੁਣ ਖੱਖ ਸਾਹਿਬ ਜੀ ਕੀ ਗੱਲ ਆ ਕਿ ਜਿਹੜਾ ਇਹ ਹੋਇਆ ਫਰਾਂਸ ਦੇ ਵਿਚ ਕੱਲ ਸਵੇਰੇ ਇਹ ਗੱਲਬਾਤ ਹੋਈ ਆ ਤੇ ਉਥੇ ਬੈਂਕ ਆਫ ਅਮਰੀਕਾ ਜਿਹੜੀ ਸੀਗੀ ਖੱਖ ਸਾਹਿਬ ਜੀ ਇਹਨਾਂ ਦੀ ਉਥੇ ਫਰਾਂਸ ਦੇ ਪੈਰਿਸ ਦੇ ਵਿਚ ਜਿਹੜੀ ਰਾਜਧਾਨੀ ਆ ਉਥੋਂ ਦੀ ਉਹਦੇ ਵਿਚ ਸਵੇਰ ਦੇ ਕੋਈ ਕੱਲ ਸਵੇਰਾ ਜਿਹੜਾ ਲੰਘ ਕੇ ਗਿਆ ਸੈਟਰਡੇ ਉਸ ਦਿਨ ਸਵੇਰੇ ਕੋਈ ਇਕ ਯੰਗ ਜਿਹਾ ਮੁੰਡਾ ਸੀਗਾ ਉਹਦੀ ਉਮਰ ਵਗੈਰਾ ਤਾਂ ਨਹੀਂ ਦਿੱਤੀ ਤੇ ਨਾ ਹੀ ਉਹਦਾ ਨਾਂ ਵੀ ਸਾਹਮਣੇ ਨਹੀਂ ਲਿਆਂਦਾ ਗਿਆ ਤੇ ਉਹ ਕਹਿੰਦੇ ਆ ਵੀ ਕੱਲ ਸਵੇਰੇ ਬੈਂਕ ਦੇ ਕੋਲ ਕੋਈ ਜਿਹੜੀ ਆ ਉਹ ਕਿਸੇ ਤਰ੍ਹਾਂ ਦਾ ਔਜ਼ਾਰ ਜਾਂ ਜਿਹਨੂੰ ਡਿਵਾਈਸ ਕਹਿ ਦਿੰਦੇ ਆ ਉਹ ਡਿਵਾਈਸ ਉਹਨੇ ਰੱਖੀ ਉੱਥੇ ਤੇ ਉਹ ਫਿਰ ਤੁਹਾਨੂੰ ਪਤਾ ਵੀ ਗਾਰਡ ਆਸੇ ਪਾਸੇ ਦੇਖਦੇ ਹੋਣਗੇ ਨਿਗਾਹ ਹੋਣੀ ਆ ਤੇ ਉਹਨਾਂ ਨੇ ਉਹਨੂੰ ਫੜ ਲਿਆ ਤੇ ਫੜ ਲਿਆ ਤੇ ਉਹਦੇ ਨਾਲ ਦੇ ਫਿਰ ਦੋ ਮੁੰਡੇ ਜਿਹੜੇ ਆ ਉਹ ਹੋਰ ਅੱਜ ਅਰੈਸਟ ਕੀਤੇ ਗਏ ਆ ਤੇ ਸੋ ਇਹ ਤਿੰਨ ਜਣੇ ਆ ਜਿਹੜੇ ਇਹ ਇਹਨਾਂ ਦੇ ਬਾਰੇ ਇਹ ਕਿਹਾ ਗਿਆ ਕਿ ਇਹ ਉਥੋਂ ਦੀ ਜਿਹੜੀ ਆ ਬੈਂਕ ਅਮਰੀਕਾ ਹੈਗੀ ਆ ਪੈਰਿਸ ਦੇ ਵਿਚ ਲਈ ਉਹਨੂੰ ਅੜਾਉਣ ਦੀ ਜਾਂ ਉਹਨੂੰ ਲੁੱਟਣ ਦੀ ਪਤਾ ਨੀ ਕੀ ਜੋ ਵੀ ਉਹਨਾਂ ਦੇ ਮਾਇੰਡ ਦੇ ਵਿਚ ਹੋਊਗਾ ਪਰ ਉਹਨਾਂ ਦੇ ਅਜੇ ਤੀਕਰ ਖੱਖ ਸਾਹਿਬ ਜੀ ਨਾਂ ਵਗੈਰਾ ਜਿਹੜੇ ਤੇ ਨਾ ਹੀ ਉਹਨਾਂ ਦੀ ਨੈਸ਼ਨੈਲਿਟੀ ਕਿੱਥੋਂ ਦੇ ਉਹ ਕਿਹੜੇ ਦੇਸ਼ ਦੇ ਸੀਗੇ ਇਹਦੇ ਬਾਰੇ ਚ ਅਜੇ ਕੋਈ ਖ਼ਬਰ ਬਾਹਰ ਨੀ ਆਈ ਤੇ ਪਰ ਫਰਾਂਸ ਦੀ ਜਿਹੜੀ ਅੰਦਰੂਨੀ ਪੁਲਿਸ ਹੁੰਦੀ ਆ ਨਾ ਉਹ ਅੱਜ ਐਤਵਾਰ ਜਿਹੜਾ ਹੈਗਾ ਉਹਦੇ ਅੱਜ ਫੜੇ ਆ ਮਤਲਬ ਦੋ ਜਣੇ ਜਿਹੜੇ ਅੱਜ ਐਤਵਾਰ ਸਵੇਰੇ ਤੇ ਇੱਕ ਉਹ ਪਹਿਲਾਂ ਫੜ ਲਿਆ ਸੀਗਾ ਤੇ ਬੈਂਕ ਅਮਰੀਕਾ ਨੂੰ ਤਬਾਹ ਕਰਨ ਦੀ ਕੋਸ਼ਿਸ਼ ਇਹ ਕਹਿੰਦੇ ਕਰ ਰਹੇ ਸੀਗੇ ਤੇ ਇਹਦੇ ਵਿਚ ਉਹਨਾਂ ਨੇ ਖੱਖ ਸਾਹਿਬ ਜੀ ਇੱਕ ਜਿਹੜਾ ਬੰਬ ਸੀ ਛੋਟਾ ਜਿਹਾ ਉਹਦੇ ਵਿਚ 5 ਲੀਟਰ ਜਿਹੜਾ ਉਹ ਗੈਸੋਲੀਨ ਸੀਗੀ ਤੇ ਉਹਦੇ ਨਾਲ ਉਹ ਇਗਨੀਸ਼ਨ ਡਿਵਾਈਸ ਜਿਹਨੂੰ ਕਹਿੰਦੇ ਆ ਜਿਹੜੀ ਉਹਨੂੰ ਜਦੋਂ ਪਰੇ ਜਾ ਕੇ ਦੂਰ ਚਲੇ ਜਾਣਗੇ ਉਹਦਾ ਟਾਈਮ ਸੈੱਟ ਕੀਤਾ ਹੁੰਦਾ ਵੀ ਇੰਨੇ ਮਿੰਟਾਂ ਬਾਅਦ ਇਹ ਚੱਲ ਜਾਵੇ ਤੇ ਉਹ ਡਿਵਾਈਸ ਆ ਜਿਹੜੀ ਉਸ ਔਜ਼ਾਰ ਦੇ ਨਾਲ ਜਿਹੜੀ ਜੁੜੀ ਹੋਈ ਸੀਗੀ ਤੇ ਉਹ ਫਟਿਆ ਨਹੀਂ ਉਹਦੇ ਪਿੱਛੇ ਆਪਾਂ ਨੇ ਕੋਈ ਕਾਰਨ ਨਹੀਂ ਪਤਾ ਹੈ ਫਿਰ ਕਿ ਉੱਥੇ ਕਿਉਂ ਨਹੀਂ ਫਟਿਆ ਜਾਂ ਉਹ ਲੇਟ ਹੋ ਗਿਆ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਉਹ ਹੋਈ ਆ ਤੇ ਇਹਦੇ ਨਾਲ ਅਗਲੀ ਖਬਰ ਆਪਣੇ ਕੋਲ ਕਾਕ ਸਾਹਿਬ ਜੀ ਹੈਗੀ ਆ ਉਹ ਜਿਹੜਾ ਆਪਣਾ ਗੁਆਂਢੀ ਦੇਸ਼ ਮੈਕਸੀਕੋ ਆ ਇਹਦੇ ਵਿਚ ਉਹ ਕਹਿੰਦੇ ਆ ਵੀ ਪਿਛਲੇ ਸਾਲਾਂ ਦੇ ਵਿਚ ਕਾਕ ਸਾਹਿਬ ਜੀ 1,30,000 ਲੋਕ ਆ ਜਿਹੜੇ ਗੁੰਮਸ਼ੁਦਾ ਜਿਨ੍ਹਾਂ ਨੂੰ ਕਹਿੰਦੇ ਆ ਮਿਸਿੰਗ ਪਰਸਨ ਉਹ ਉਹਨਾਂ ਨੂੰ ਮਿਸਿੰਗ ਪਰਸਨ ਕਰਾਰ ਦੇ ਦਿੱਤੇ ਗਏ ਸੀਗੇ ਤੇ ਉਥੋਂ ਦੀ ਗਵਰਨਮੈਂਟ ਆ ਜਿਹੜੀ ਕਾਕ ਸਾਹਿਬ ਜੀ ਉਹਦੇ ਦੁਆਰਾ 1 ਸਾਲ ਤੋਂ ਕੀਤੀ ਗਈ ਜਿਹੜੀ ਪੁੱਛ ਪੜਤਾਲ ਸੀਗੀ ਉਹਦੇ ਤੋਂ ਇਹ ਸਾਬਤ ਹੋਇਆ ਕਿ 1,30,000 ਵਿਚੋਂ 40,308 ਜਿਹੜੇ ਲੋਕ ਆ ਉਹ ਕਹਿੰਦੇ ਆ ਗੁੰਮ ਨਹੀਂ ਹੋਏ ਉਹ ਅਜੇ ਤੀਕਰ ਕਹਿਣ ਵਾਲੇ ਜੀਂਦੇ ਆ ਉਹ ਮਰੇ ਨਹੀਂ ਗੁੰਮ ਤਾਂ ਹੈਗੇ ਆ ਪਰ ਜੀਂਦੇ ਆ ਕਿਉਂਕਿ ਉਹਨਾਂ ਨੇ ਖਾਕ ਸਾਹਿਬ ਜੀ ਜਿਹੜੀਆਂ ਉਹ ਟੈਕਸ ਫਾਇਲ ਕਰਨ ਦਾ ਉਹਨਾਂ ਦਾ ਡੇਟਾ ਸਾਹਮਣੇ ਆਇਆ ਭਈ ਬੰਦਾ ਅਜੇ ਜੀਂਦਾ ਤਾਂ ਹੀ ਟੈਕਸ ਫਾਇਲ ਕਰੂਗਾ ਨਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੇ ਕੀਤੀਆਂ 40,000 ਤੇ ਕਿੱਥੇ ਗਈ ਫਿਗਰ ਉਹ 40,308 ਜਿਹੜੇ ਸੀਗੇ ਉਹਨਾਂ ਦੀਆਂ ਇਹ ਗਤੀਵਿਧੀਆਂ ਤੋਂ ਪਤਾ ਲੱਗਿਆ ਕਿ ਉਹ ਅਜੇ ਤੀਕਰ ਜੀਂਦੇ ਆ ਕਹਿਣ ਦਾ ਮਤਲਬ ਅਜੇ ਤੀਕਰ ਮਰੇ ਨਹੀਂ ਤੇ ਇਹਨਾਂ ਵਿਚੋਂ ਬਹੁਤ ਸਾਰਿਆਂ ਨੇ ਟੈਕਸ ਫਾਇਲ ਕੀਤੇ ਆ ਤੇ ਉਹਨਾਂ ਦੇ ਬਰਥ ਸਰਟੀਫਿਕੇਟ ਜਿਹੜੇ ਆ ਉਹਨਾਂ ਦੀ ਵੀ ਵਰਤੋਂ ਕੀਤੀ ਗਈ ਆ ਹੁਣ ਇਹਦੇ ਵਿਚ ਕਾਕ ਸਾਹਿਬ ਜੀ ਇਹ ਹੀ ਹੋ ਸਕਦਾ ਪੇ ਉਹਨਾਂ ਦੇ ਬਰਥ ਸਰਟੀਫਿਕੇਟ ਜਾਂ ਜਿਹੜੇ ਉਹਨਾਂ ਦੇ ਉਹ ਟੈਕਸ ਦੇ ਆਈਡੀ ਨੰਬਰ ਹੋਣਗੇ ਜਿੱਦਾਂ ਆਪਣੇ ਅਮਰੀਕਾ ਦੇ ਵਿਚ ਸੋਸ਼ਲ ਸਿਕਿਉਰਿਟੀ ਹੁੰਦੀ ਆ
2: ਪੂਰੀ ਸਟੋਰੀ ਨੀ ਇਹਦਾ ਗੱਲ ਆਪਾਂ ਕੀਤੀ ਕਿ ਹੋਇਆ ਕਿ ਇਹ ਕੌਣ ਬੰਦੇ ਸੀ ਕਿੱਥੇ ਗਏ ਕੋਈ ਇਹਨਾਂ ਨੂੰ ਲੱਭਦੇ ਫਿਰਦੇ ਸੀ ਜਾਂ ਇਹ ਕੌਣ ਸੀ ਇਹ ਬੰਦੇ
1: ਇਹ ਜਿਹੜੇ ਘਰੋਂ ਨਿਕਲ ਕੇ ਕੋਈ ਗੁੰਮ ਮੁੜ ਕੇ ਮਿਲਿਆ ਹੀ ਨਹੀਂ ਉਹਨਾਂ ਦੀ ਗੱਲ ਕਰਦੇ ਆ
2: ਅੱਛਾ ਜਿਹੜੇ ਘਰੋਂ ਨਿਕਲ ਗਏ ਮੁੜ ਕੇ
1: ਲੱਭ ਹਾਂ ਮੁੜ ਕੇ ਆਏ ਨੀ ਉਹ ਗੁੰਮ ਸ਼ੁਦਾ ਉਹਨੂੰ ਕਹਿੰਦੇ ਗੁੰਮ ਹੋ ਗਿਆ ਉਹ
2: ਅੱਛਾ ਅੱਛਾ ਠੀਕ
1: ਹਾਂ ਇਹ ਉਹਨਾਂ ਲੋਕਾਂ ਦੀ ਗੱਲ ਕਰਦੇ ਤੇ ਇਹਦੇ ਵਿਚ ਹੁਣ ਖਾਕ ਸਾਹਿਬ ਜੀ ਜਿਹੜੇ ਇਹ ਅੰਕੜੇ ਇਹਨਾਂ ਨੇ ਦਿੱਤੇ ਆ ਇਹਦੇ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਆ ਉਹ ਦੇਸ਼ ਆ ਜਿਹੜਾ ਮੈਕਸੀਕੋ ਆ ਉਹਦੇ ਖਾਕ ਸਾਹਿਬ ਜਿਹੜੇ ਪ੍ਰਬੰਧਕ ਆ ਤੁਹਾਨੂੰ ਪਤਾ ਉੱਥੇ ਵੀ ਇੰਡੀਆ ਦਾ ਇਹ ਹਾਲ ਆ ਕੋਈ ਕਿਸੇ ਨੂੰ ਕੇਅਰ ਨਹੀਂ ਕਰਦਾ ਸੋ ਇਹਦੇ ਵਿਚ ਇਹ ਵੀ ਹੋ ਸਕਦਾ ਆ ਕਿ ਇਹ ਜਿਹੜੇ ਉਹਨਾਂ ਨੇ ਮਗਰੋਂ ਵਾਲੀ ਜਿਹੜੀ ਗੱਲ ਕਹੀ ਆ ਕਿ ਉਹਨਾਂ ਦੇ ਬਰਥ ਸਰਟੀਫਿਕੇਟ ਵਰਤੇ ਗਏ ਆ ਇਹ ਤੋਂ ਉਹਨਾਂ ਨੇ ਅੰਦਾਜ਼ਾ ਲਾਇਆ ਵੀ ਉਹ ਅਜੇ ਜੀਂਦੇ ਆ ਤੇ ਫੇਰ ਉਹਨਾਂ ਨੇ ਟੈਕਸ ਫਾਇਲ ਵੀ ਕੀਤੀ ਇਹ ਵੀ ਹੋ ਸਕਦਾ ਖਾਕ ਸਾਹਿਬ ਜੀ ਇਹ ਲੋਕ ਆ ਜਿਹੜੇ ਇਹਨਾਂ ਨੂੰ ਮਾਰ ਦਿੱਤਾ ਗਿਆ ਹੋਵੇ ਤੇ ਉੱਥੇ ਜਿਹੜੀਆਂ ਵੱਡੀਆਂ ਵੱਡੀਆਂ ਗੈਂਗਾਂ ਆ ਉਹ ਉਹਨਾਂ ਦੇ ਜਿਹੜੇ ਉਹ ਬਰਥ ਸਰਟੀਫਿਕੇਟ ਵਰਤ ਕੇ ਜਾਂ ਉਹਨਾਂ ਦੀਆਂ ਜਿਹੜੀਆਂ ਟੈਕਸ ਆਈ ਡੀ ਜਿੱਦਾਂ ਆਪਣੇ ਅਮਰੀਕਾ ਦੇ ਵਿਚ ਸੋਸ਼ਲ ਸਿਕਿਉਰਿਟੀ ਹੁੰਦੀ ਆ ਹੋ ਸਕਦਾ ਉਹ ਇਹਨਾਂ ਦੀਆਂ ਉਹ ਵਰਤ ਰਹੇ ਹੋਣ ਹਾਂਜੀ ਬਿਲਕੁਲ ਉਹ ਪਹਿਲਾਂ ਉਹਨਾਂ ਨੂੰ ਮਾਰਤਾ ਹੋਵੇ ਤੇ ਮਗਰੋਂ ਉਹਨਾਂ ਦੇ ਕਾਗਜ਼ ਪੱਤਰ ਲੈ ਕੇ ਤੇ ਉਹਨੂੰ ਉਹਨਾਂ ਨੇ ਵਰਤਣਾ ਸ਼ੁਰੂ ਕਰ ਦਿੱਤਾ ਹੋਵੇ ਇਸ ਗੱਲ ਦੀ ਵੀ ਸੰਭਾਵਨਾ ਹੋ ਸਕਦੀ ਆ ਤੇ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਇਹ ਹੈਗੀ ਆ ਅਮਰੀਕਾ ਦੀ ਜਿਹੜੀ ਪੈਂਟਾਗੋਨ ਬਿਲਡਿੰਗ ਆ ਜਿੱਥੋਂ ਉਹ ਸਾਰੀ ਦੁਨੀਆਂ ਦੀਆਂ ਜੰਗਾਂ ਦੀ ਪਲੈਨਿੰਗ ਹੁੰਦੀ ਆ ਯੋਜਨਾ ਮਾ ਉਥੋਂ ਬਣ ਕੇ ਨਿਕਲਦੀਆਂ ਤੇ ਉਹਦੇ ਖਾਕ ਸਾਹਿਬ ਜੀ ਅੱਜ ਜਿਹੜਾ ਸੀਗਾ ਉਹਨੇ ਇਹ ਫਿਕਰਮੰਦ ਥੋੜੇ ਜਿਹਾ ਹੋ ਗਏ ਉਹ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇੱਕ ਮਹੀਨਾ ਅਜੇ ਪੂਰਾ ਹੋਇਆ ਲੜਾਈ ਲੱਗੀ ਨੂੰ ਉਥੇ ਇਰਾਨ ਦੇ ਵਿਚ ਜਿਹੜੀ ਲੱਗੀ ਆ ਤੇ ਉਹਨਾਂ ਨੇ ਖਾਕ ਸਾਹਿਬ ਜੀ ਇੱਕ ਮਹੀਨੇ ਦੇ ਵਿਚ 850 ਟੋਮਾਹਾਕ ਮਿਸਲ ਜਿਹੜੀਆਂ ਹੁੰਦੀਆਂ ਉਹ ਦਾਗ ਦਿੱਤੀਆਂ ਕਹਿਣ ਦਾ ਮਤਲਬ ਉਹ ਸਿੱਟ ਦਿੱਤੀਆਂ ਉਹਦੇ ਉੱਤੇ ਤੇ ਹੁਣ ਖਾਕ ਸਾਹਿਬ ਜੀ ਜਿਹੜੀ ਟੋਮਾਹਾਕ ਮਿਸਲ ਆ ਇਹ ਇੰਨੀ ਛੇਤੀ ਬਣਨ ਵਾਲੀ ਚੀਜ਼ ਨਹੀਂ ਹੈਗੀ ਇਹ ਨਹੀਂ ਹੈਗੀ ਕਿ ਜਿੱਦਾਂ ਤੁਸੀਂ ਉਹ ਮਸ਼ੀਨ ਲਾ ਦਿਓ ਤੇ ਟਕਾ ਟਕ ਜਿੱਦਾਂ ਉਹ ਬੁਲਟ ਗੰਨਾਂ ਦੇ ਜਿਹੜੇ ਆਪਣੇ ਗੋਲੀਆਂ ਹੁੰਦੀਆਂ ਉਹ ਤਾਂ ਮਿੰਟਾਂ ਚ ਸਕਿੰਟਾਂ ਚ ਉਹ ਕੱਢੀ ਜਾਂਦੇ ਆ ਸੋ ਇਹ ਜਿਹੜੀਆਂ ਇਹਦੇ ਵਿਚ ਮਟੀਰੀਅਲ ਲਿਆਉਣਗੇ ਫੇਰ ਉਹ ਕਿਤੇ ਜਿਹੜੇ ਆ ਉਹਦੀਆਂ ਜਿਹਦੇ ਵਿਚ ਉਹਦੀ ਟੈਕਨੋਲੋਜੀ ਆ ਉਹਨੂੰ ਫਿੱਟ ਕਰਨਗੇ ਫਿਰ ਉਹ ਸਾਰਾ ਕੁਝ ਕਰਨਗੇ ਬਣਾਉਣੀਆਂ ਏਡੀਆਂ ਈਜ਼ੀ ਸੌਖੀਆਂ ਨਹੀਂ ਆ ਇਸ ਕਰਕੇ ਜਿਹੜੀ ਅਮਰੀਕਨ ਗਵਰਨਮੈਂਟ ਆ ਉਹ ਪੈਂਟਾਗੋਨ ਬਿਲਡਿੰਗ ਆ ਉਹ ਇਸ ਗੱਲ ਨੂੰ ਸੁਣ ਕੇ ਜਿਹੜੇ ਫਿਕਰਮੰਦ ਹੋ ਗਏ ਆ ਕਿ ਅਸੀਂ ਭਾਈ ਇੰਨੀ ਮਿਸਲਾਂ ਤੁਸੀਂ ਇੱਕੋ ਮਹੀਨੇ ਚ ਦਾਗ ਦਿੱਤੀਆਂ ਤੇ ਅਸੀਂ ਹੋਰ ਲਿਆਵਾਂਗੇ ਕਿੱਥੋਂ ਚਿੰਤਾ ਜਨਕ ਜਿਹੜੇ ਹੋ ਰਹੇ ਆ ਤੇ ਉਹਨਾਂ ਨੂੰ ਹੁਣ ਇਹ ਥੋੜਾ ਫਿਕਰ ਜਿਹੜਾ ਉਹ ਪੈ ਗਿਆ ਤੇ ਯਾਰ ਇੰਨੀਆਂ ਤੁਸੀਂ ਇੱਕੋ ਮਹੀਨੇ ਚ ਵਰਤ ਲਈਆਂ ਤੇ ਹੁਣ ਅਸੀਂ ਇਹਨਾਂ ਨੂੰ ਕੀ ਕਰਾਂਗੇ ਪਰ ਖਾਕ ਸਾਹਿਬ ਜੀ ਇਹਦੇ ਵਿਚ ਜਿਹੜਾ ਹੁੰਦੀਆਂ ਕਈ ਛੁੱਟੀਆਂ ਹੋਈਆਂ ਗੱਲਾਂ ਇਹ ਵੀ ਹੋ ਸਕਦੀਆਂ ਕਿ ਉਹ ਇੱਥੋਂ ਉੱਥੇ ਗਈਆਂ ਤੇ ਉਹ ਇਜ਼ਰਾਇਲ ਨੇ ਲੈ ਲਈਆਂ ਹੋਣਗੀਆਂ ਤੇ ਉਹਨਾਂ ਨੇ ਆਪਣੇ ਕਾਬੂ ਕਰ ਲਈਆਂ ਹੋਣਗੀਆਂ ਉਹ ਕਹਿਣਗੇ ਵੀ ਅਸੀਂ ਵਰਤਾਂਗੇ ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਜਿਹੜੀਆਂ ਉਹ
0: ਡਾਕਟਰ ਸਾਹਿਬ ਆ ਗਏ ਜੀ ਚੀਮਾ ਸਾਹਿਬ ਠੀਕ ਹੈ ਤੁਹਾਡੀ ਗੱਲ ਬਿਲਕੁਲ ਜੀ ਡਾਕਟਰ ਸਾਹਿਬ ਪਹੁੰਚ ਗਏ ਜੀ ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮੈਂ ਦੋਸਤੋ ਕਰਦੇ ਹਾਂ ਅਨਾਊਂਸ ਕਿ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਜੀ ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਰਿਕੁਐਸਟ ਇਹ ਹੀ ਹੈ ਕਿ ਉਹਨਾਂ ਦਾ ਪੇਜ ਹੈਗਾ ਫੇਸਬੁੱਕ ਤੇ ਤੁਸੀਂ ਬੇਸ਼ੱਕ ਉਹਨਾਂ ਨੂੰ ਬੇਝਿਜਕ ਉਹਨਾਂ ਨੂੰ ਆਪਣਾ ਭੇਜੋ ਤੇ ਤੁਹਾਨੂੰ ਉਹ ਵਿਚ ਲੈ ਲੈਣਗੇ ਔਰ ਦੂਜਾ ਪ੍ਰਵਾਸ ਰੇਡੀਓ ਦੇ ਉਪਰ ਹਰ ਦੂਏ ਦਿਨ ਸਾਡੇ ਨਾਲ ਪ੍ਰੋਗਰਾਮ ਚ ਹੁੰਦੇ ਆ ਤੁਸੀਂ ਇੱਥੇ ਵੀ ਕਾਲ ਕਰਕੇ ਜਾਂ ਉਹਨਾਂ ਨੂੰ ਮੈਸੇਜ ਕਰਕੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਨਾਲ ਚੀਮਾ ਸਾਹਿਬ ਵੀ ਸਾਡੇ ਨਾਲ ਨੇ ਆਓ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਡਾਕਟਰ
3: ਸਾਹਿਬ ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
3: ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਪ੍ਰੋਗਰਾਮ ਸਿਹਤ ਵਿਗਿਆਨ ਲੈ ਕੇ ਔਰ ਸਿਹਤ ਵਿਗਿਆਨ ਦੇ ਪ੍ਰੋਗਰਾਮ ਦੇ ਵਿਚ ਅਸੀਂ ਅੱਜ ਉਸ ਨੂੰ ਸਮ ਅਪ ਕਰਾਂਗੇ ਸਾਡੇ ਬ੍ਰੇਨ ਦੀਆਂ ਅੰਦਰ ਦੀਆਂ ਡੈਮੇਜਸ ਹੁੰਦੀਆਂ ਨੇ ਤੇ ਉਹਨਾਂ ਦੇ ਨਾਲ ਬਾਹਰ ਕੀ ਸਾਈਨ ਅਪੀਅਰ ਹੁੰਦੇ ਨੇ ਉਸ ਚੈਪਟਰ ਨੂੰ ਅਸੀਂ ਸਮ ਅਪ ਕਰਾਂਗੇ ਔਰ ਪਿੱਛੇ ਮੇਰੇ ਖਿਆਲ ਤੁਸੀਂ ਸਵਾਲ ਕਰਿਆ ਸੀਗਾ ਮੈਮਰੀ ਦੇ ਸੰਬੰਧ ਵਿਚ ਹੈ ਤਾਂ ਇਹਦੇ ਨਾਲ ਹੀ ਰਿਲੇਟਡ ਬੜਾ
4: ਹਾਂਜੀ ਬਿਲਕੁਲ ਸ਼ੋਰਟ ਟਰਮ ਮੈਮਰੀ ਤੇ ਲੌਂਗ ਟਰਮ ਮੈਮਰੀ ਆ ਜਿਹੜੀ ਇਹਦੇ ਵਿਚ ਡਿਸਟਿੰਕਸ਼ਨ ਕੀ ਹੁੰਦੀ ਆ ਕੀ ਫਰਕ ਹੁੰਦਾ ਉਹ ਥੋੜਾ ਜਿਹਾ ਆਪਣੇ ਸਰੋਤਿਆਂ ਦੇ ਨਾਲ ਤੁਸੀਂ ਸਾਂਝੀ ਕਰੋ
3: ਜੋ ਇਸ ਸੰਬੰਧ ਚ ਚੀਮਾ ਸਾਹਿਬ ਮੈਂ ਜਾਣਦਾ ਹਾਂ ਉਹ ਇਹ ਆ ਕਿ ਇਸ ਨੂੰ ਅਸੀਂ ਦੋ ਨਹੀਂ ਤਿੰਨ ਡਿਵੀਜ਼ਨਾਂ ਚ ਵੰਡ ਕੇ ਵੇਖਦੇ ਆ ਇੱਕ ਹੁੰਦਾ ਸੈਂਸਰੀ ਦੂਸਰਾ ਹੁੰਦਾ ਆ ਸ਼ਾਰਟ ਟਰਮ ਮੈਮਰੀ ਤੀਸਰੀ ਹੁੰਦੀ ਹੈ ਲੌਂਗ ਟਰਮ ਮੈਮਰੀ ਜਿਸ ਤਰ੍ਹਾਂ ਕੋਈ ਤਿੰਨ ਖਾਨੇ ਬਣੇ ਹੁੰਦੇ ਨੇ ਕਿਸੇ ਚੀਜ਼ ਦੇ ਅੱਛਾ ਇਹ ਸਾਰੀ ਮੈਮਰੀ ਦੀ ਜਿਹੜੀ ਗੱਲ ਆ ਨਾ ਉਹ ਸਾਰੀ ਸਾਡੇ ਫਰੰਟ ਪੋਰਸ਼ਨ ਜਿਹੜਾ ਬ੍ਰੇਨ ਦਾ ਹੈ ਇਹਦੀ ਐਕਟੀਵਿਟੀ ਹੈ ਜਿਹੜਾ ਹੁਣ ਤੱਕ ਜਾਣਿਆ ਗਿਆ ਹੈ ਬ੍ਰੇਨ ਦਾ ਜਿਹੜਾ ਫਰੰਟਲ ਪੋਰਸ਼ਨ ਹੈ ਇੱਕ ਤਾਂ ਇਹਨੇ ਦੋ ਹੈਮੀਸਫੇਅਰ
4: ਉਹ ਜਿੱਥੇ ਡਾਕਟਰ ਸਾਹਿਬ ਜਿੱਥੇ ਤਿਲਕ ਲਾਉਂਦੇ ਹੁੰਦੇ ਸੀ ਉਸੇ ਜਗ੍ਹਾ ਦੀ ਗੱਲ ਕਰਦੇ ਆ ਤੁਸੀਂ
3: ਹਾਂਜੀ
4: ਜਿੱਥੇ ਤਿਲਕ ਲਾਉਂਦੇ ਹੁੰਦੇ ਸੀ ਪੰਡਿਤ ਉਹਦੀ ਤੀ ਗੱਲ ਕਰਦੇ ਮੋਰਲਾ ਪਾਸਾ
3: ਲਾਉਂਦੇ ਹੁੰਦੇ ਸੀ ਹਾਂਜੀ ਪੰਡਿਤ ਤਿਲਕ ਲਾਉਂਦੇ ਹੁੰਦੇ ਸੀ ਫਿਰ ਆਪਣਾ ਇੱਕ ਵਿਊ ਹੈਗਾ ਆ ਔਰ ਉਹਦੇ ਸੰਬੰਧ ਵਿਚ ਕਈ ਹੋਰ ਅੱਗੇ ਦੇ ਰਿਸਰਚ ਹੋ ਰਹੀ ਹੈ ਔਰ ਰਿਸਰਚ ਦੇ ਮੁਤਾਬਕ ਇਹ ਹੈ ਕਿ ਸਾਡੇ ਸਰੀਰ ਦੇ ਵਿਚ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਸੈਂਟਰ ਫੈਲੇ ਹੋਏ ਨੇ ਸਥਾਪਿਤ ਕੀਤੇ ਹੋਏ ਨੇ ਨੇਚਰ ਨੇ ਔਰ ਇਥੋਂ ਅਲੱਗ ਅਲੱਗ ਚੀਜ਼ਾਂ ਕਈ ਜਿਹੜੀਆਂ ਨੇ ਉਹ ਸਟਾਰਟ ਹੁੰਦੀਆਂ ਨੇ ਔਰ ਉਹਦੇ ਪਿੱਛੇ ਵੀ ਬੜੀ ਕਹਾਣੀ ਹੈ ਅਸੀਂ ਠੀਕ ਤਿਲਕ ਨੂੰ ਜਾਂ ਅਸੀਂ ਹਿੰਦੂ ਸਮਾਜ ਨਾਲ ਜੋੜ ਕੇ ਵੇਖਦੇ ਆ ਜਾਂ ਸਨਾਤਨੀ ਕਿਰਿਆ ਦੇ ਨਾਲ ਜੋੜ ਕੇ ਵੇਖਦੇ ਆ ਪਰ ਜਿਹੜਾ ਅਕੂਪ੍ਰੈਸ਼ਰ ਜਾਂ ਅਕੂਪੰਚਰ ਵਾਲਾ ਸਿਸਟਮ ਸੀ ਨਾ ਬਹੁਤ ਥਾਵਾਂ ਤੇ ਉਹ ਇਸ ਗੱਲ ਨਾਲ ਹੀ ਮੇਲ ਕਰਦਾ ਆ ਕਿ ਅੰਦਰ ਦੇ ਸੈਂਟਰ ਅਸੀਂ ਸਟਿਮੂਲੇਟ ਕਰਨੇ ਹਨ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਹਾਂ ਮੈਂ ਕਹਿ ਰਿਹਾ ਹਾਂ ਕਿ ਇਹਦੇ ਦੋ ਖਾਨੇ ਨਹੀਂ ਇਹਨੂੰ ਤਿੰਨ ਖਾਨਿਆਂ ਚ ਵੰਡ ਕੇ ਵੇਖ ਲਓ ਇੱਕ ਖਾਨਾ ਤਾਂ ਸੈਂਸਰੀ ਹੈਗਾ ਆ ਦੂਸਰਾ ਖਾਨਾ ਹੈ ਸ਼ਾਰਟ ਟਰਮ ਮੈਮਰੀ ਦਾ ਤੀਸਰਾ ਖਾਨਾ ਹੈਗਾ ਲੌਂਗ ਟਰਮ ਮੈਮਰੀ ਦਾ
1: ਠੀਕ
3: ਹੈ ਤਿਲਕ ਤੁਸੀਂ ਲਾਉਂਦੇ ਹੋ ਤੇ ਉਹ ਸੈਂਸਰੀ ਸੈਂਸੇਸ਼ਨ ਆ ਜਦੋਂ
4: ਡਾਕਟਰ ਸਾਹਿਬ ਇੱਕ ਦੋ ਸਕਿੰਟ ਮੈਨੂੰ ਦਿਓ ਉਹ ਮੈਂ ਇਥੋਂ ਤੀਕਰ ਵੀ ਜਿਹੜਾ ਇੱਕ ਵਾਰੀ ਮੈਂ ਸੁਣਿਆ ਸੀਗਾ ਪਤਾ ਨੀ ਕਿਤੇ ਪੜਿਆ ਸੀਗਾ ਉਹ ਕਹਿੰਦੇ ਆ ਜਿਹੜਾ ਤਿਲਕ ਲਾਉਂਦੇ ਸੀ ਮੋਰਲੇ ਪਾਸੇ ਉਹ ਐਂਟੀ ਇਨਫਲੇਮੇਟਰੀ ਜਿਹੜੀ ਕਹਿੰਦੇ ਆ ਜਿਹੜੀ ਸੋਜਿਸ਼ ਨੂੰ ਹਟਾਉਣ ਵਾਲਾ ਜਿਹੜੀ ਆ ਉਹਦੇ ਵਿਚ ਪ੍ਰੋਪਰਟੀਜ਼ ਹੁੰਦੀਆਂ ਉਹ ਜਿਹੜਾ ਤਿਲਕ ਲਾਉਂਦੇ ਆ ਜਿੱਦਾਂ ਵੀ ਬਣਾਉਂਦੇ ਆ ਉਹ ਤੇ ਉਹ ਤੁਹਾਡਾ ਜਿਹੜਾ ਫਰੰਟਲ ਆਹ ਹੁੰਦਾ ਨਾ ਮੱਥਾ ਮਾਸਕ ਇਸ ਚੀਜ਼ ਨੂੰ ਫਿਰ ਉਹ ਜਿਹੜੀ ਆ ਸੋਜਿਸ਼ ਪੈਣ ਤੋਂ ਬਚਾਉਂਦਾ ਆ ਇਸ ਤਰ੍ਹਾਂ ਦੀ ਵੀ ਮੈਂ ਇੱਕ ਵਾਰੀ ਕਿਤੋਂ ਪੜਿਆ ਸੀਗਾ ਇਹ ਹੁਣ ਪਤਾ ਨੀ ਕਿੰਨੀ ਤਸਲੀਅਤ ਹੈ
3: ਸੋਜਿਸ਼ ਹਟਾਉਣੀ ਜਾਂ ਕੁਛ ਵੀ ਕਰਨਾ ਸੋਜਿਸ਼ ਗੱਲ ਫਿਰ ਜਦੋਂ ਮੇਰੇ ਕੋਲ ਆਉਂਦੀ ਹੈ ਤੇ ਮੈਨੂੰ ਉਹ ਮੈਂ ਹੋਰ ਤਰ੍ਹਾਂ ਐਕਸਪਲੇਨ ਕਰਨੀ ਪੈਂਦੀ ਹੈ ਸੋਜਿਸ਼ ਦਾ ਮਤਲਬ ਇਹ ਆ ਸੋਜਿਸ਼ ਇੱਕ ਤੇ ਦੋ ਤਰ੍ਹਾਂ ਦੀ ਹੈ ਇੱਕ ਤੇ ਇਹ ਹੈ ਵੀ ਕੋਈ ਨਾ ਕੋਈ ਐਕੋਮੋਡੇਸ਼ਨ ਸੈੱਲਾਂ ਦੇ ਵਿਚ ਸੀ ਜਿਹਨੂੰ ਬਾਹਰ ਨਿਕਲਣਾ ਚਾਹੀਦਾ ਸੀ
4: ਬਿਲਕੁਲ ਬਿਲਕੁਲ
3: ਦਾ ਇੱਕ ਪ੍ਰੋਸੈਸ ਉਸਨੇ ਬਣਾਇਆ ਹੋਇਆ ਉਹਦੇ ਮੁਤਾਬਕ ਬਾਹਰ ਨਿਕਲਦਾ ਹੈ ਪਿਸ਼ਾਬ ਦੇ ਰਸਤੇ ਨਿਕਲੇ ਜਾਂ ਸਾਹ ਦੇ ਰਸਤੇ ਨਿਕਲੇ ਜਾਂ ਪਸੀਨੇ ਦੇ ਰਸਤੇ ਨਿਕਲੇ ਉਹ ਨਹੀਂ ਨਿਕਲਿਆ ਤੇ ਉੱਥੇ ਸੋਜਿਸ਼ ਹੋ ਗਈ ਹੈ
4: ਬਿਲਕੁਲ ਬਿਲਕੁਲ
3: ਹੋ ਗਿਆ ਕਿਸੇ ਵੀ ਚੀਜ਼ ਦਾ ਦੂਸਰੀ ਸੋਜਿਸ਼ ਇਹ ਹੁੰਦੀ ਹੈ ਕਿ ਉਹਦੇ ਵਿਚ ਕੋਈ ਇੱਕ ਚੀਜ਼ ਗੰਨੇ ਦਾ ਤੁਸੀਂ ਰਸ ਕੱਢ ਕਹਿ ਦਿਓ ਪੱਛੀ ਬਚ ਗਈ ਆ ਪੱਛੀ ਪੁੱਛੀ ਹੋਈ ਹੈ ਇਸ ਕਰਕੇ ਮੇਰੇ ਜਦੋਂ ਉਸ ਨੂੰ ਤੁਸੀਂ ਦਬਾਉਂਦੇ ਹੋ ਨਾ ਤੇ ਅਸੀਂ ਉਹਨੂੰ ਕਹਿੰਦੇ ਹਾਂ ਜਿਹੜੀ ਇਸ ਤਰ੍ਹਾਂ ਦੀ ਸੋਚ ਹੁੰਦੀ ਹੈ ਜਿਹਦੇ ਵਿਚੋਂ ਅੰਦਰੋਂ ਟਿਸ਼ੂ ਸਪੇਸਿਸ ਦੇ ਵਿਚੋਂ ਮਵਾਦ ਤਾਂ ਕੱਢ ਲਿਆ ਗਿਆ ਆ ਖਾਲੀ ਟਿਸ਼ੂ ਹੁੰਦੇ ਨੇ ਉਹਨਾਂ ਵਿਚ ਉਹਨਾਂ ਦੀ ਜਿਹੜੀ ਚੀਜ਼ ਹੋਣੀ ਚਾਹੀਦੀ ਹੈ ਪਲਾਜ਼ਮਾ ਉਹ ਨਹੀਂ ਹੁੰਦਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਪ੍ਰੋਟੀਨ ਨਹੀਂ ਹੈਗਾ, ਬੇਸਿਕਲੀ ਸਾਡੀ ਲਾਈਫ ਦਾ ਦੂਸਰਾ ਆਧਾਰ ਹਵਾ ਤੋਂ ਬਾਅਦ ਪ੍ਰੋਟੀਨ ਹੈਗਾ ਆ, ਤੇ ਪ੍ਰੋਟੀਨ ਨਹੀਂ ਹੁੰਦਾ ਤੇ ਉਹਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ। ਜਦੋਂ ਤੁਸੀਂ ਕਿਸੇ ਥਾਂ ਤੇ ਇਸ ਤਰ੍ਹਾਂ ਦੀ ਸੋਜਿਸ਼ ਹੋਈ ਹੋਵੇ, ਉਹਨੂੰ ਪ੍ਰੈਸ ਕਰਕੇ ਵੇਖਦੇ ਹੋ ਤੇ ਸਾਡੀ ਚਮੜੀ ਦੇ ਵਿੱਚ ਇੱਕ ਇਲਾਸਟੀਸਿਟੀ ਹੈਗੀ ਹੈ ਕਿ ਜਦੋਂ ਤੁਸੀਂ ਉਹਨੂੰ ਛੱਡੋ, ਇੱਕ ਬਾਲ ਹੈਗਾ ਆ, ਬਾਲ ਨੂੰ ਤੁਸੀਂ ਪ੍ਰੈਸ ਕਰਦੇ ਹੋ ਤੇ ਜਦੋਂ ਅੰਗੂਠਾ ਉੱਥੇ ਛੱਡੋ ਪ੍ਰੈਸ਼ਰ ਵਾਲਾ, ਆਟੋਮੈਟਿਕਲੀ ਬਾਲ ਫਿਰ ਬਰਾਬਰ ਹੋ ਜਾਂਦਾ, ਉਹਦੇ ਚ ਵੀ ਅੰਦਰ ਹਵਾ ਭਰੀ ਹੈ। ਪਰ ਜੇ ਉਹ ਨਾ ਬਰਾਬਰ ਹੋ ਸਕੇ ਤਾਂ ਉਹਦਾ ਮਤਲਬ ਇਹ ਹੈ ਕਿ ਜਿਹੜੀ ਉਹ ਸਕਿਨ ਦੇ ਵਿੱਚ ਇਲਾਸਟੀਸਿਟੀ ਸੀ ਉਹ ਖਤਮ ਹੋ ਗਈ ਹੈ, ਉਹਦਾ ਇਹ ਭਾਵ ਹੈ, ਸੋਜਿਸ਼ ਸਾਜਿਸ਼ ਦਾ ਇਹ ਭਾਵ ਹੈ। ਦੂਸਰੀ ਗੱਲ ਆ ਵੀ ਜਿਵੇਂ ਤੁਸੀਂ ਕਿਹਾ ਕਿ ਬਾਹਰ ਦੇ ਪਾਸੇ ਉਹ ਲਾਉਂਦੇ ਸੀ ਤਾਂ ਸੋਜਿਸ਼ ਹਟਾਉਂਦੇ, ਸੋਜਿਸ਼ ਨੂੰ ਤਾਂ ਹੁਣ ਲੇਪ ਆਯੁਰਵੈਦਿਕ ਵਿੱਚ ਆਮ ਹੀ ਇੱਕ ਪ੍ਰਚਲਿਤ ਤਰੀਕਾ ਕਾਰ ਆ ਕਿ ਬਾਹਰ ਦੇ ਪਾਸੇ ਉਹ ਲੇਪ ਲਾ ਕੇ ਬਾਹਰ ਜਿਹੜਾ ਸਕਿਨ ਦੇ ਵਿੱਚ, ਅਸਲ ਦੇ ਵਿੱਚ ਕੀ ਆ ਕਿ ਸਕਿਨ ਇੱਕ ਸਾਡਾ ਬਹੁਤ ਵੱਡਾ ਸੋਰਸ ਆ ਗਾਰਬੇਜ ਨੂੰ ਬਾਹਰ ਕੱਢਣ ਦਾ, ਔਰ ਗਾਰਬੇਜ ਅਗਰ ਰੁਕ ਗਿਆ ਫਿੰਸੀ ਦੀ ਸ਼ਕਲ ਚ, ਫੋੜੇ ਦੀ ਸ਼ਕਲ ਚ, ਸੋਜ ਦੀ ਸ਼ਕਲ ਚ, ਕਿਸੇ ਵੀ ਸ਼ਕਲ ਦੇ ਵਿੱਚ, ਤੇ ਉਸ ਸ਼ਕਲ ਨੂੰ ਰਿਲੀਵ ਕਰਨ ਵਾਸਤੇ ਸਾਡੇ ਕੋਲ ਅੱਜ ਦੇ ਬਾਹਰ ਦੇ ਲੇਪ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਲਗਾਉਂਦੇ ਹਾਂ, ਕਰੀਮ ਵਗੈਰਾ ਲਗਾਉਂਦੇ ਹਾਂ, ਇਹ ਉਸੇ ਚੀਜ਼ ਦਾ ਹੀ ਇੱਕ ਸਾਧਨ ਹੈਗਾ ਆ। ਠੀਕ ਆ
4: ਜੀ।
3: ਸੋ ਸਾਨੂੰ ਇਹ ਜਿਹੜੇ ਤਿਲਕ ਹੈ ਨੇ, ਇਹ ਸਾਡੇ ਉਸ ਸੈਂਸਰੀ ਫਾਈਬਰ ਤੱਕ ਹੀ ਸੰਬੰਧਿਤ ਨੇ। ਬਾਹਰੋਂ ਅਗਰ ਤੁਸੀਂ ਮੇਰੇ ਸਰੀਰ ਨੂੰ ਟੱਚ ਕੀਤਾ ਤੇ ਮੈਂ ਫੀਲ ਕਰ ਲਿਆ, ਕਿਸੇ ਨੇ ਟੱਚ ਕੀਤਾ ਜਾਂ ਕਿਸੇ ਕੀੜੀ ਵੱਢ ਗਈ ਜਾਂ ਕੋਈ ਕੀੜੀ ਵੱਢ ਗਈ ਤਾਂ ਜ਼ਖਮ ਡੀਪ ਹੋ ਗਿਆ ਨਾ, ਉਹਨੇ ਪਿੰਨ ਕੀਤਾ ਹੈਗਾ ਨਾ। ਪਰ ਵੈਸੇ ਵੀ ਕੋਈ ਚੀਜ਼ ਤੁਹਾਡੇ ਸਪਰਸ਼ ਕਰਦੀ ਹੈ ਥੋੜੀ ਜੀ, ਈਵਨ ਦਰਵਾਜ਼ਾ ਬੰਦ ਸੀ, ਤੁਸੀਂ ਦਰਵਾਜ਼ਾ ਖੋਲਿਆ ਤੇ ਇੱਕ ਹਵਾ ਆਈ, ਤੁਹਾਡੇ ਸਰੀਰ ਨੂੰ ਟੱਚ ਕੀਤੀ, ਇਹ ਤੁਹਾਡੀ ਮੈਮਰੀ ਆ ਕਿ ਟੱਚ ਕੀਤੀ, ਔਰ ਉਹ ਸੈਂਸਰੀ ਫਾਈਬਰ ਦੇ ਵਿੱਚ ਹੀ ਰਹਿੰਦੀ ਹੈ। ਉਹਦਾ ਆਮ ਤੌਰ ਤੇ ਬਹੁਤਾ ਪਿੱਛੇ ਲੰਬੇ ਸਮੇਂ ਤੱਕ ਕੋਈ ਯਾਦਾਸ਼ਤ ਐਸੀ ਨਹੀਂ ਰਹਿੰਦੀ। ਦੂਸਰੀ ਸਟੇਜ ਆ ਜਾਂਦੀ ਹੈ ਕੁਝ ਇਸ ਤਰ੍ਹਾਂ ਦੇ ਟੱਚ, ਚਾਹੇ ਉਹ ਮੈਂਟਲ ਟੱਚ ਹੋਣ, ਖਿਆਲਾਂ ਦੇ ਟੱਚ ਹੋਣ, ਚਾਹੇ ਫਿਜ਼ੀਕਲ ਟੱਚ ਹੋਣ, ਚਾਹੇ ਕੋਈ ਯਾਦਾਸ਼ਤ ਕਿਸੇ ਦੀ ਕਿਸੇ ਗੱਲ ਦੀ ਮੈਮਰੀ ਹੋਵੇ, ਇਹ ਸਾਰੀ ਦੀ ਸਾਰੀ ਸਾਡੇ ਬ੍ਰੇਨ ਦੇ ਵਿੱਚ ਉਹਦਾ ਇੱਕ ਲਿਮਿਟਡ ਕੋਟਾ ਹੈ ਜਿਹਨੂੰ ਅਸੀਂ ਫਰੰਟਲ ਲੋਬ ਕਹਿੰਦੇ ਹਾਂ। ਸਾਡੇ ਸੈਰੇਬ੍ਰਮ ਦਾ ਫਰੰਟਲ ਲੋਬ, ਦੋਹਾਂ ਹੀ ਹੈਮੀਸਫੇਅਰ ਦਾ ਜਿਹੜਾ ਫਰੰਟਲ ਲੋਬ ਹੈ, ਉਹਦੇ ਵਿੱਚ ਸਾਡੇ ਕੋਲ ਇੱਕ ਤਰ੍ਹਾਂ ਨਾਲ ਟੈਂਕ, ਤੁਸੀਂ ਇਹ ਸਮਝ ਸਕਦਾ, ਵੈਸੇ ਟੈਂਕ ਨਹੀਂ ਹੈਗਾ, ਇਹ ਤਾਂ ਨਰਵਸ ਸਿਸਟਮ ਦਾ ਸਾਰਾ ਸਿਸਟਮ, ਵੀ ਇੱਕ ਐਸਾ ਟੈਂਕ ਬਣਿਆ ਹੈ ਜਿਹਦੇ ਵਿੱਚ ਕੋਈ ਵੀ ਚੀਜ਼ ਜਿਹੜੀ ਇੱਥੇ ਬੱਚੇ ਟਿਊਬਵੈਲ ਚੋਂ ਪਾਣੀ ਆਉਂਦਾ ਤੇ ਨਾਲ ਦੀ ਨਾਲ ਉਹ ਬਾਹਰ ਨਿਕਲਦਾ ਰਹਿੰਦਾ, ਉੱਥੇ ਸਟੇ ਨਹੀਂ ਕਰਦਾ। ਦੂਸਰੀ ਚੀਜ਼ ਇਹ ਆ ਜਿਹੜੀ ਉਹ ਮੈਮਰੀ ਹੈ, ਟੱਚ ਕੀਤਾ ਤੁਹਾਨੂੰ ਭੁੱਲ ਗਈ, ਤੁਸੀਂ ਕੋਈ ਗੱਲ ਕੀਤੀ ਉਹ ਠੀਕ ਹੈ, ਗੱਲ ਆਈ ਗਈ ਹੋ ਗਈ, ਉਸ ਤੋਂ ਬਾਅਦ ਤੁਹਾਨੂੰ ਯਾਦ ਨਹੀਂ ਰਹਿੰਦੀ, ਇਹ ਸਿਰਫ ਸੈਂਸਰੀ ਲੈਵਲ ਤੱਕ ਹੈਗਾ। ਔਰ ਸੈਂਸਰੀ ਲੈਵਲ ਦਾ ਜਿਹੜਾ ਸਾਡਾ ਸਟਿਮੂਲੇਸ਼ਨ ਹੈ, ਬ੍ਰੇਨ ਦੀ ਮੈਮਰੀ ਦਾ ਜਿਹੜਾ ਪ੍ਰੋਗਰਾਮ ਹੈ, ਉਹ ਸਿਰਫ ਇੱਕ ਅੱਧੇ ਸਕਿੰਟ ਦਾ ਹੈਗਾ, ਉਸ ਤੋਂ ਬਾਅਦ ਤੁਹਾਨੂੰ ਯਾਦ ਨਹੀਂ ਰਹਿੰਦਾ। ਉਸ ਤੋਂ ਬਾਅਦ ਜਿਹੜੀ ਸ਼ਾਰਟ ਟਰਮ ਮੈਮਰੀ ਹੈ, ਇਹਦੇ ਵਿੱਚ ਜਿਹੜੀ ਹੁਣ ਤੱਕ ਦੀ ਰਿਸਰਚ ਆ, ਉਹ ਇਸ ਕਹਿੰਦੇ ਨੇ ਕਿ 3 ਤੋਂ 5 ਤੱਕ ਕੁਝ ਗੱਲਾਂ ਆਮ ਤੌਰ ਤੇ ਸਟੋਰ ਰਹਿ ਸਕਦੀਆਂ ਨੇ, ਕਿਸੇ ਨੇ ਕੀ ਗੱਲ ਕੀਤੀ, ਦੂਜੇ ਨੇ ਕੀ ਗੱਲ ਕੀਤੀ ਹੈ, ਖਾਖ ਸਾਹਿਬ ਕੀ ਕਹਿ ਰਹੇ ਨੇ, ਤੁਸੀਂ ਕੀ ਕਹਿ ਰਹੇ ਹੋ, ਉਹ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਕੁਝ ਮਿੰਟਾਂ ਸਕਿੰਟਾਂ ਦੀ ਗੱਲ ਆ, ਸਕਿੰਟਾਂ ਤੱਕ ਰਹਿ ਸਕਦੀ ਨੇ, 15 ਤੋਂ 30 ਸੈਕਿੰਡ ਹੁਣ ਤੱਕ ਦਾ ਰਿਕਾਰਡਡ ਸਮਾਂ ਆ ਕਿਸੇ ਵੀ ਨਾਰਮਲ ਤੰਦਰੁਸਤ ਹੈਲਦੀ ਬੰਦੇ ਦਾ, 15 ਤੋਂ 30 ਸੈਕਿੰਡ ਤੱਕ ਉਹ ਸਧਾਰਨ ਗੱਲਾਂ ਜਿਹੜੀਆਂ ਸਾਡੇ ਦਿਮਾਗ ਵਿਚ ਰਹਿੰਦੀਆਂ, ਜੇ ਅਸੀਂ ਉਸ ਦੀ ਰਿਹਰਸਲ ਕਰਦੇ ਹਾਂ, ਜੇ ਉਸ ਨੂੰ ਅਸੀਂ ਕਿਸੇ ਨੰਬਰ ਯਾਦ ਕਰਨਾ, ਤੁਸੀਂ ਮੈਨੂੰ ਦੱਸਿਆ ਨੰਬਰ, ਮੈਂ ਨੰਬਰ ਯਾਦ ਕਰਨ ਦੀ ਕੋਸ਼ਿਸ਼ ਕਰਦਾ, ਅਦਰਵਾਈਜ਼ ਤੂੰ ਮੇਰੇ ਦਿਮਾਗ ਤੋਂ ਸਲਿਪ ਹੋ ਜਾਏਗਾ, ਸਿਰਫ 30 ਸੈਕਿੰਡਾਂ ਦੇ ਵਿਚ ਵਿਚ ਉਹ ਨੰਬਰ ਮੇਰੇ ਕੋਲੋਂ ਮਿਸ ਹੋ ਜਾਏਗਾ, ਦਿਮਾਗ ਬਾਅਦ ਯਾਦ ਨਹੀਂ ਰਹਿਣਾ, ਲੇਕਿਨ ਅਗਰ ਮੈਂ ਉਸ ਨੂੰ ਰਿਹਰਸਲ ਕਰਦਾ ਹਾਂ ਤੇ ਉਹ ਨੰਬਰ ਮੇਰੀ ਲੌਂਗ ਟਰਮ ਮੈਮਰੀ ਦੇ ਵਿਚ ਚਲੇ ਜਾਂਦਾ ਆ, ਤੇ ਉਹਨੂੰ ਫਿਰ ਅਸੀਂ ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹਾਂ। ਹਾਂਜੀ, ਮੈਂ ਦੀ ਐਗਜ਼ਾਮਪਲ ਆਪਣੇ ਵੱਲੋਂ ਦੇ ਦਿਆਂ ਤੁਹਾਨੂੰ, ਵੀ ਜਿਵੇਂ ਅਸੀਂ ਹੱਡੀਆਂ ਵਗੈਰਾ ਤੇ ਹੋਰ ਸਾਰੀਆਂ ਚੀਜ਼ਾਂ ਸਰੀਰ ਦੀਆਂ ਯਾਦ ਕਰਦੇ ਸੀ ਨਾ, ਤੇ ਉਹਦੇ ਸਾਡੇ ਇੱਕ ਫਾਰਮੂਲੇ ਬਣੇ ਹੁੰਦੇ ਸੀ, ਉਹਦੇ ਮਾਸਟਰ ਜੀ ਮੈਨੂੰ ਗਿੱਟੇ ਦੀਆਂ ਹੱਡੀਆਂ ਅਸੀਂ ਯਾਦ ਕਰਦੇ ਸਾਨੂੰ, ਕਿਉਂਕਿ ਇਹਨੀਆਂ ਕਿਊਬਾਰਡ ਨੇਵੀਕੁਲਰ ਟਾਸਸ ਕਨਾਈਫਰ ਮੀਡੀਅਮ ਕਨਾਈਫਰ ਇੰਟਰਮੀਡੀਏਟ ਲੈਟਰ, ਹਾਂਜੀ, ਇਸ ਤਰ੍ਹਾਂ ਕਰਕੇ 7 ਹੱਡੀਆਂ ਅਸੀਂ ਯਾਦ ਕਰਦੇ ਸਾਂ। ਉਹ ਹੁਣ ਕੀ ਆ, ਮੇਰੀ ਲੌਂਗ ਟਰਮ ਮੈਮਰੀ ਦੇ ਵਿੱਚ ਉਹ ਗੱਲਾਂ ਫਿਕਸ ਨੇ ਜਿਹੜੀਆਂ 1970 ਦੀਆਂ ਪੜੀਆਂ ਹੋਈਆਂ, ਹਾਂਜੀ, ਤੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਰੈਪੀਟੀਸ਼ਨ ਕਰਦੇ ਹਾਂ ਉਹ ਸਾਡੇ ਉਸ ਖਜ਼ਾਨੇ ਚ, ਉਸ ਸਟੋਰ ਚ ਚਲੀਆਂ ਜਾਂਦੀਆਂ ਨੇ। ਹੁਣ ਕੀ ਆ, ਜਿਹੜਾ ਆਪਣਾ ਚੈਪਟਰ ਚੱਲ ਰਿਹਾ ਪਿਆ, ਉਹਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਵੀ ਕੁਝ ਐਸੀਆਂ ਡੀਜਨਰੇਟਿਵ ਚੇਂਜਸ ਹੁੰਦੀਆਂ, ਇਹ ਸਾਰਾ ਜਿਹੜਾ ਕੰਮ ਆ ਸਟੋਰ, ਮੈਂ ਤੁਹਾਨੂੰ ਕਿਹਾ ਹੋਇਆ ਸਟੋਰ ਦਾ ਮਤਲਬ ਡਰਮ ਨਹੀਂ ਹੈਗਾ, ਕੋਈ ਪੀਪਾ ਨਹੀਂ ਹੈਗਾ, ਨਰਵਸ ਸਿਸਟਮ ਦਾ ਹੀ ਇੱਕ ਤਰ੍ਹਾਂ ਦਾ ਬਣਿਆ ਹੋਇਆ ਜਾਲ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਦਾ ਆ। ਪਰ ਜਦੋਂ ਸਾਡਾ ਉਹ ਨਰਵਸ ਸਿਸਟਮ ਡੀਜਨਰੇਟ ਹੋਣ ਲੱਗਦਾ ਆ ਤੇ ਉਸ ਵੇਲੇ ਫਿਰ ਉਹ ਜਿਹੜੀ ਲੌਂਗ ਟਰਮ ਮੈਮਰੀ ਹੈ ਉਹ ਵੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਸ਼ਾਰਟ ਟਰਮ ਮੈਮਰੀ ਵੀ ਜਿਹੜੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਡਿਪੈਂਡ ਕਰਦਾ ਹੈ ਕਿਸ ਟਾਈਪ ਦੇ ਜਿਹੜੇ ਹਾਰਨ ਉਸ ਨੂੰ ਕਹਿੰਦੇ ਆ ਸੈੱਲ ਨਰਵਸ ਸਿਸਟਮ ਦੇ ਸਾਡੇ ਜਿਹੜੇ ਉਹ ਡੈਮੇਜ ਹੋ ਗਏ ਨੇ, ਉਹਦੇ ਮੁਤਾਬਕ ਸਾਡੀ ਸ਼ਾਰਟ ਟਰਮ ਮੈਮਰੀ ਤੇ ਲੌਂਗ ਟਰਮ ਮੈਮਰੀ ਜਿਹੜੀ ਹੈ ਉਹ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈਗੀ। ਪਰ ਯਾਦ ਰੱਖਣ ਦੀ ਕਪੈਸਿਟੀ ਮੈਂ ਤੁਹਾਨੂੰ ਦੱਸ ਦਿੱਤੀ ਹੈ। ਆਮ ਤੌਰ ਤੇ ਸੈਂਸਰੀ ਲੈਵਲ ਦੇ ਉੱਪਰ ਕੁਝ ਸਕਿੰਟਾਂ ਦੀ, ਔਰ ਸ਼ਾਰਟ ਟਰਮ ਮੈਮਰੀ ਜੇ ਉਹਦੀ ਰਿਹਰਸਲ ਨਹੀਂ ਕੀਤੀ ਤੇ 15 ਸਕਿੰਟ ਤੋਂ 30 ਸੈਕਿੰਡ ਤੱਕ, ਔਰ ਅਗਰ ਉਹ ਡੀਪ ਸਾਡੀ ਮੈਮਰੀ ਦੇ ਵਿੱਚ ਜਾ ਕੇ ਸਟੋਰ ਹੋ ਗਈ, ਕੋਈ ਖਾਸ ਗੱਲ ਕਿਸੇ ਨੇ ਕੋਈ ਖਾਸ ਗੱਲ ਕਹੀ ਹੈ ਔਰ ਉਹ ਸਾਡੇ ਦਿਮਾਗ ਨੂੰ ਫਿੱਟ ਹੋ ਗਈ ਲੱਗ ਗਈ, ਉਹ ਸਾਨੂੰ ਕਈ ਵਾਰ ਭੁੱਲਦੀ ਨਹੀਂ ਗੀ। ਇਹਦਾ ਮਤਲਬ ਕੀ ਆ ਕਿ ਉਹ ਫਿਲਟਰ ਹੋ ਕੇ ਸਾਡੀ ਉਸ ਮੈਮਰੀ ਦੇ ਵਿੱਚ ਪਹੁੰਚ ਗਈ ਹੈ ਜਿਹੜੀ ਅਸੀਂ ਕਦੇ ਵੀ ਨਹੀਂ ਭੁੱਲਦੇ, ਫਲਾਣੇ ਨੇ ਮੈਨੂੰ ਆ ਗੱਲ ਕਹੀ ਸੀ। ਹਾਂਜੀ, ਸੋ ਸ਼ਾਰਟ ਟਰਮ ਮੈਮਰੀ ਤੇ ਜਿਹੜੀ ਲੌਂਗ ਟਰਮ ਮੈਮਰੀ ਇਹ ਸਾਡੀ ਏਜ ਫੈਕਟਰ ਦੇ ਨਾਲ ਵੀ ਸੰਬੰਧਿਤ ਹੈਗੀ ਆ, ਔਰ ਹੌਲੀ ਹੌਲੀ ਇਹਦਾ ਮੈਮਰੀ ਕੋਟਾ ਜਿਵੇਂ ਕਿਸੇ ਚੀਜ਼ ਦਾ ਸਾਡੇ ਕੰਪਿਊਟਰ ਦਾ ਹੀ ਵੱਧਦਾ ਹੈਗਾ ਆ, ਉਹਦੇ ਮੁਤਾਬਕ ਉਹ ਕੋਟਾ ਵੱਧਦਾ ਵੀ ਹੈ ਤੇ ਕੋਟਾ ਘੱਟਦਾ ਵੀ ਹੈ। ਪਰ ਜਿਹੜੇ ਗੱਲ ਅਸੀਂ ਹੁਣ ਇੱਥੇ ਲਾਸ ਦੀ ਗੱਲ ਕਰ ਰਹੇ ਹਾਂ, ਇਹ ਅਸੀਂ ਲਾਸ ਕਰ ਰਹੇ ਹਾਂ ਜਿਹੜਾ ਏਜ ਫੈਕਟਰ ਦੇ ਨਾਲ ਸੰਬੰਧਿਤ ਲਾਸ ਹੋ ਰਿਹਾ। ਕਈ ਵਾਰ ਐਸਾ ਵੀ ਹੁੰਦਾ ਆ ਕਿ ਕਿਸੇ ਥਾਂ ਤੇ ਕੋਈ ਕਲੌਟ ਹੋ ਗਿਆ, ਬਲੀਡਿੰਗ ਹੋ ਗਈ, ਕੁਝ ਐਸਾ ਹੋ ਗਿਆ, ਯੰਗ ਏਜ ਦੇ ਵਿੱਚ ਜਿਹੜੀ ਮੈਮਰੀ ਲਾਸ ਹੋ ਜਾਂਦੀ। ਇਹਦਾ ਮਤਲਬ ਇਹ ਹੈ ਕਿ ਜਿਹੜੇ ਫਾਈਬਰ ਜਿਹੜੇ ਨਰਵ ਸੈੱਲ ਇਸ ਗੱਲ ਨੂੰ ਕੰਟਰੋਲ ਕਰਦੇ ਨੇ ਜਾਂ ਜਿਹੜੇ ਇਹਦਾ ਸਟੋਰ ਹਾਊਸ ਨੇ ਜਿਹਦੇ ਵਿੱਚ ਸ਼ਾਰਟ ਟਰਮ ਮੈਮਰੀ ਜਾਂ ਲੌਂਗ ਟਰਮ ਮੈਮਰੀ ਸਾਡੀ ਸਟੋਰ ਹੋ ਰਹੀ ਹੈ, ਉਹ ਸੈੱਲ ਡੈਮੇਜ ਹੋ ਗਏ ਨੇ ਜਾਂ ਉਹਨਾਂ ਸੈੱਲਾਂ ਦੇ ਉੱਪਰ ਕੋਈ ਪ੍ਰੈਸ਼ਰ ਪੈ ਗਿਆ, ਕੋਈ ਟਿਊਮਰ ਆ ਗਿਆ, ਕੋਈ ਬਲੀਡਿੰਗ ਬਾਹਰ ਹੋ ਗਈ, ਕੋਈ ਉਹਦੇ ਵਿੱਚ ਜਿਹੜਾ ਸਿਕਰੀਸ਼ਨ ਚੱਲਦਾ CSF ਉਹ ਲੀਕ ਕਰ ਗਿਆ, ਕਿਸੇ ਥਾਂ ਤੇ ਨਰਵ ਦੇ ਉੱਪਰ ਪ੍ਰੈਸ਼ਰ ਪੈ ਗਿਆ। ਹੁਣ ਉਸ ਪ੍ਰੈਸ਼ਰ ਨੂੰ ਅਸੀਂ ਯੰਗ ਏਜ ਦੇ ਵਿੱਚ ਕਈ ਵਾਰ ਅਸੀਂ ਮੈਮਰੀ ਰਿਕਵਰ ਵੀ ਤਾਂ ਕਰਦੇ ਹਾਂ ਨਾ। ਰਿਕਵਰ ਕਰਨ ਦਾ ਮਤਲਬ ਹੁੰਦਾ ਆ ਕਿ ਜਿਹੜੀਆਂ ਉਹਦੇ ਪਾਸੇ ਪਿਛਲੇ ਪਾਸੇ ਜਿਹੜੀਆਂ ਕਾਰਵਾਈਆਂ ਹਨ ਜਿਨ੍ਹਾਂ ਦੇ ਕਰਕੇ ਇਹ ਮੈਮਰੀ ਲਾਸ ਹੋਈ ਹੈ, ਸੱਟ ਹੀ ਲੱਗ ਗਈ ਸੀ, ਉਦੋਂ ਬਾਅਦ ਤੈਨੂੰ ਯਾਦ ਨਹੀਂ ਰਹਿੰਦਾ, ਇਹਦੀ ਇੱਕ ਤਰ੍ਹਾਂ ਕਰੰਟ ਲੱਗ ਗਿਆ ਸੀ ਬਿਜਲੀ ਦਾ, ਔਰ ਉਸ ਤੋਂ ਬਾਅਦ ਫਿਰ ਰਿਕਵਰ ਆਇਆ, ਹੁਣ ਇਹਦੀ ਯਾਦਦਾਸ਼ਤ ਓਨੀ ਨਹੀਂ ਰਹੇਗੀ। ਕੋਈ ਬਹੁਤ ਵੱਡਾ ਸਦਮਾ ਹੋਇਆ ਸੀਗਾ ਜਿਹਦੇ ਨਾਲ ਐਸਾ ਕੁਛ ਹੋਇਆ ਸੀਗਾ, ਤੋ ਮਤਲਬ ਉਹ ਜਿਹੜੀ ਟਿਸ਼ੂ ਚੇਂਜ ਇਸ ਕਿਸੇ ਵੀ ਸਦਮੇ ਦੇ ਨਾਲ ਹੋਈ ਹੈ। ਹੁਣ ਕਈ ਵੇਰਾਂ ਕੋਈ ਤੁਸੀਂ ਮੇਰੇ ਨਾਲ ਗੱਲ ਹੀ ਕਰਦੇ, ਤੁਸੀਂ ਮੈਨੂੰ ਥੱਪੜ ਤੇ ਨਹੀਂ ਮਾਰਿਆ, ਡਾਂਗ ਨਹੀਂ ਮਾਰੀ, ਕੁਛ ਨਹੀਂ ਕੀਤਾ, ਲੇਕਿਨ ਉਹ ਸਦਮਾ ਐਸਾ ਹੁੰਦਾ ਹੈ ਕਿ ਉਹ ਜਾ ਕੇ ਆਤਮ ਹੱਤਿਆ ਸੀ ਰੰਧਾਵੇ ਤਰ੍ਹਾਂ ਕਰ ਲੈਂਦਾ ਹੈਗਾ। ਹਾਂਜੀ, ਸੋ ਸੱਟ ਚੋਟ ਜ਼ਰੂਰੀ ਨਹੀਂ ਉਹ ਫਿਜ਼ੀਕਲ ਹੋਵੇ, ਸੱਟ ਚੋਟ ਖਿਆਲਾਂ ਦੀ ਵੀ ਹੋ ਸਕਦੀ ਹੈ ਜਿਹੜੀ ਸਾਨੂੰ ਇਸ ਹਾਲਾਤ ਵਿੱਚ ਲੈ ਜਾਂਦੀ ਹੈ ਕਿ ਅਸੀਂ ਓਵਰ ਬੇਕਾਬੂ ਹੋ ਜਾਂਦੇ ਹਾਂ, ਬੇਕਾਬੂ ਹਾਲਾਤਾਂ ਦੇ ਵਿੱਚ ਅਸੀਂ ਕਈ ਵਾਰ ਸੁਸਾਈਡ ਵੀ ਕਰ ਲੈਂਦੇ ਹਾਂ, ਕੁਝ ਐਸਾ ਵੀ ਹੋ ਸਕਦਾ ਹੈਗਾ। ਸੋ ਇਹ ਸਾਰੀਆਂ ਗੱਲਾਂ ਉਸ ਮੈਮਰੀ ਵਾਲੇ ਸੈਕਸ਼ਨ ਦੇ ਨਾਲ ਸੰਬੰਧਿਤ ਨੇ ਕਿ ਉਹ ਸਾਡੀ ਮੈਮਰੀ ਦੇ ਵਿੱਚ ਸਟਿਲ ਪ੍ਰੈਜੈਂਟ ਨੇ, ਉਹ ਲੌਂਗ ਟਰਮ ਮੈਮਰੀ ਚ ਨਹੀਂ ਗਈਆਂ, ਤੇ ਜਦ ਤੱਕ ਇਹੋ ਜਿਹੇ ਹਾਲਾਤ ਜਿਹੜੇ ਨੇ ਕ੍ਰਿਟੀਕਲ ਲੌਂਗ ਟਰਮ ਮੈਮਰੀ ਚ ਨਹੀਂ ਗਏ ਤਦ ਤੱਕ ਉਹ ਸਾਡੀ ਉਸ ਸ਼ਾਰਟ ਟਰਮ ਮੈਮਰੀ ਦੇ ਵਿੱਚ ਪ੍ਰਜ਼ਰਵ ਨੇ, ਔਰ ਇਹੀ ਬੰਦੇ ਨੂੰ ਕਈ ਵਾਰ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਕਰ ਦਿੰਦੇ ਨੇ ਹਾਲਾਤਾਂ ਦੇ ਕਰਕੇ। ਉਹ ਕਈ ਵਾਰ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਵੀ ਇਹੋ ਜਿਹੀਆਂ ਘਟਨਾਵਾਂ ਕਰ ਦਿੰਦੇ ਨੇ ਜਿਹਦੇ ਜਿਹੜੀ ਫਿਰ ਲੰਬੇ ਸਮੇਂ ਵਾਸਤੇ ਉਹਨਾਂ ਨੂੰ ਭੁਗਤਣਾ ਪੈ ਸਕਦਾ ਹੈਗਾ। ਠੀਕ ਹੈ, ਤੁਹਾਡੇ ਸਵਾਲ ਦਾ ਹੱਲ ਹੋ ਗਿਆ ਕਿ ਕੋਈ ਉਹਦੇ ਚ ਕੋਈ ਗੱਲ ਰਹਿ ਗਈ?
4: ਹੋ ਗਿਆ।
3: ਓਕੇ, ਸੋ ਆਪਾਂ ਫਿਰ ਅੱਜ ਮੈਂ ਇਸ ਚੈਪਟਰ ਨੂੰ ਕਲੋਜ਼ ਕਰਨਾ ਹੈਗਾ ਆ, ਕਿਉਂਕਿ ਫਿਰ ਅੱਗੇ ਵੀ ਤੁਰਨਾ ਆ ਆਪਾਂ। ਮੈਂ ਹੁਣ ਤੱਕ ਤੁਹਾਡੇ ਨਾਲ ਇਹ ਸਾਂਝਾ ਕੀਤਾ ਸੀਗਾ ਭਈ ਸਰੀਰ ਦੇ ਵਿੱਚ ਬ੍ਰੇਨ ਸਭ ਤੋਂ ਪਹਿਲੀ ਮੁੱਖ ਚੀਜ਼ ਹੈਗੀ ਹੈ ਜਿਹੜੀ ਸਿਰ ਦੇ ਵਿੱਚ ਹੈਗਾ ਆ, ਇਹਦੇ ਵਿੱਚ ਜਦੋਂ ਵੀ ਕੋਈ ਖਰਾਬੀ ਜਾਂ ਜਦੋਂ ਵੀ ਕੁਝ ਐਸਾ ਹੁੰਦਾ ਹੈਗਾ ਆ, ਔਰ ਉਹਦੇ ਮੁੱਖ ਤਿੰਨ ਕਾਰਨ ਜਿਹੜੇ ਸੀਗੇ ਮੈਂ ਉਹ ਤੁਹਾਨੂੰ ਗਿਣਾਏ ਸੀ, ਔਰ ਨਿਸ਼ਾਨੀਆਂ ਵੀ ਮੈਂ ਦੱਸ ਦਿੱਤੀਆਂ ਸੀ ਵੀ ਅੱਖਾਂ ਖੋਲ ਨਹੀਂ ਸਕਦਾ ਤੇ ਜ਼ਬਰਦਸਤੀ ਖੋਲਦੇ ਹੋ ਤੇ ਫਿਰ ਅੱਖਾਂ ਦੇ ਪਿਊਪਲ ਡਾਇਲੇਟਡ ਹੁੰਦੇ ਨੇ, ਅੱਖਾਂ ਦੇ ਪਿਊਪਲ ਡਾਇਲੇਟਡ ਵੀ ਹੁੰਦੇ ਨੇ ਤੇ ਇਨਸੈਂਸੀਟਿਵ ਵੀ ਹੁੰਦੇ ਨੇ, ਭਾਵ ਉਹ ਲਾਈਟ ਤੋਂ ਸੈਂਸੀਟਿਵ ਆਮ ਨਾਰਮਲ ਹਾਲਾਤ ਆ, ਪਰ ਜੇ ਲਾਈਟ ਤੋਂ ਵੀ ਸੈਂਸੀਟਿਵ ਨਹੀਂ ਹੈਗੇ ਤੇ ਇਹਦਾ ਮਤਲਬ ਉਹ ਇਨਸੈਂਸੀਟਿਵ ਹੋ ਗਏ, ਇਹ ਹੁੰਦੇ ਹੈਗੇ। ਉਸ ਤੋਂ ਬਾਅਦ ਅਸਾਂ ਇਹ ਵੇਖਿਆ ਸੀਗਾ ਵੀ ਇਹਦੇ ਪਿੱਛੇ ਸਾਡੇ ਹਾਰਮੋਨਲ ਐਕਟੀਵਿਟੀ ਦਾ ਬਹੁਤ ਵੱਡਾ ਯੋਗਦਾਨ ਹੈ, ਜਿਹਨੂੰ ਅਸੀਂ ਕਿਹਾ ਸੀ ਮਾਰਚਸ ਦੀ ਤੀਵੀ ਦੇ ਨਾਲ ਵੀ ਜੇ ਮਾਚਿਸ ਦੀ ਤੀਲੀ ਨਹੀਂ ਤੇ ਬਾਕੀ ਸਾਰਾ ਕੁਝ ਧਰਿਆ ਧਰਿਆ ਰਹਿ ਜਾਂਦਾ ਕਿ ਰਸੋਈ ਦੇ ਵਿਚ ਸਾਡੀ ਰੋਟੀ ਜਾਂ ਸਾਡਾ ਕੁਝ ਐਸਾ ਬਣ ਨਹੀਂ ਸਕਦਾ ਹੈਗਾ। ਤੀਸਰੀ ਗੱਲ ਆਪਾਂ ਇਹਦੇ ਨਾਲ ਜੋੜ ਕੇ ਵੇਖੀ ਸੀ ਕਿ ਗਾਰਬੇਜ ਜੇ ਰਿਲੀਵ ਨਹੀਂ ਹੋਇਆ ਤੇ ਤਾਂ ਵੀ ਉਹ ਚੀਜ਼ ਜਿਹੜੀ ਹੈ ਉਹ ਕੰਮ ਕਰਨ ਦੇ ਲਾਇਕ ਨਹੀਂ ਰਹਿੰਦੀ, ਉੱਥੇ ਬਹੁਤੀ ਦੇਰ ਐਕਟ ਨਹੀਂ ਕੀਤਾ ਜਾ ਸਕਦਾ ਜਾਂ ਉਹਦੇ ਵਿਚ ਹੋਰ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀ ਨੇ। ਇਹ ਆਪਾਂ ਇਨ ਸ਼ਾਰਟ ਦੇ ਵਿਚ ਮੈਂ ਤੁਹਾਨੂੰ ਡਿਟੇਲ ਦੱਸ ਦਿੱਤੀ ਸੀ। ਫਿਰ ਇਹ ਦੱਸਿਆ ਸੀ ਵੀ ਜੇ ਸਿਰ ਤੇ ਸੱਟ ਲੱਗ ਜਾਵੇ ਤੇ ਉਸ ਸੱਟ ਲੱਗਣ ਦੇ ਕਾਰਨ ਹੋਰ ਨਿਸ਼ਾਨੀਆਂ ਦੇ ਵਿਚ ਸੀਜ਼ਰ ਸੀਗੇ, ਸੀਜ਼ਰ ਹੋਣੇ ਸ਼ੁਰੂ ਹੋ ਜਾਂਦੇ ਨੇ। ਹੋਰ ਨਿਸ਼ਾਨੀਆਂ ਦੇ ਵਿਚ ਹੀ ਅਸੀਂ ਉਲਟੀਆਂ ਦੀ ਗੱਲ ਕੀਤੀ ਸੀ, ਪਰ ਨਾਲ ਮੈਂ ਇਹ ਵੀ ਗੱਲ ਕਹੀ ਸੀ ਕਿ ਬਹੁਤ ਸਾਰੇ ਹੋਰ ਕਾਰਨ ਹਨ ਜਿਹੜੇ ਸਡਨ ਕਾਰਨ ਨਹੀਂ ਹਨ। ਜਿਵੇਂ ਐਪੀਲੈਪਸੀ ਦੀ ਗੱਲ ਆ, ਉਹ ਬੈਕ ਤੋਂ ਚੱਲਿਆ ਆ ਰਿਹਾ ਕੋਈ ਐਸਾ ਕਾਰਨ ਹੈ, ਉਹਦਾ ਇੱਕ ਫ੍ਰੀਕੁਐਂਸੀ ਹੈ ਕਿ ਕਿਸੇ ਨੂੰ ਸਾਲ ਬਾਅਦ ਅਟੈਕ ਹੋ ਗਿਆ, ਕਿਸੇ ਨੂੰ 6 ਮਹੀਨੇ ਬਾਅਦ ਅਟੈਕ ਹੋ ਗਿਆ। ਜੇ ਸਾਡੀ ਜਿਹੜੀ ਵੱਡੀ ਸੂਈ ਆ ਘੜੀ ਦੀ, ਉਹਨੇ 1 ਘੰਟੇ ਬਾਅਦ ਹੀ 12 ਤੇ ਫੇਰ ਆਉਣਾ ਆ। ਛੋਟੀ ਸੂਈ ਜਿਹੜੀ ਹੈ 1 ਘੰਟੇ ਬਾਅਦ ਸਿਰਫ ਇੱਕ ਅੱਖਰ ਹੀ ਲੰਘਦੀ ਹੈਗੀ ਹੈ। ਸੋ ਇਸੇ ਤਰ੍ਹਾਂ ਦੀ ਫ੍ਰੀਕੁਐਂਸੀ ਸਾਡੇ ਬ੍ਰੇਨ ਦੇ ਵਿਚ ਵੀ ਹੈਗੀ ਹੈ, ਜਿਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਅਟੈਕਸ ਹਨ ਜਿਹਨੂੰ ਅਸੀਂ ਐਪੀਲੈਪਟਿਕ ਅਟੈਕਸ ਕਹਿ ਸਕਦੇ ਹਾਂ, ਜਾਂ ਇੱਕ ਉਹਦਾ ਆਮ ਲਫ਼ਜ਼ ਹੈਗਾ ਕਨਵਲਸ਼ਨਸ, ਜਾਂ ਉਹਦੇ ਵਿਚ ਹੋਰ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀ ਨੇ। ਇਹ ਆਪਾਂ ਇਨ ਸ਼ਾਰਟ ਦੇ ਵਿਚ ਮੈਂ ਤੁਹਾਨੂੰ ਡਿਟੇਲ ਦੱਸ ਦਿੱਤੀ ਸੀ। ਫਿਰ ਇਹ ਦੱਸਿਆ ਸੀ ਵੀ ਜੇ ਸਿਰ ਤੇ ਸੱਟ ਲੱਗ ਜਾਵੇ ਤੇ ਉਸ ਸੱਟ ਲੱਗਣ ਦੇ ਕਾਰਨ ਹੋਰ ਨਿਸ਼ਾਨੀਆਂ ਦੇ ਵਿਚ ਸੀਜ਼ਰ ਸੀਗੇ, ਸੀਜ਼ਰ ਹੋਣੇ ਸ਼ੁਰੂ ਹੋ ਜਾਂਦੇ ਨੇ। ਹੋਰ ਨਿਸ਼ਾਨੀਆਂ ਦੇ ਵਿਚ ਹੀ ਅਸੀਂ ਉਲਟੀਆਂ ਦੀ ਗੱਲ ਕੀਤੀ ਸੀ, ਪਰ ਨਾਲ ਮੈਂ ਇਹ ਵੀ ਗੱਲ ਕਹੀ ਸੀ ਕਿ ਬਹੁਤ ਸਾਰੇ ਹੋਰ ਕਾਰਨ ਹਨ ਜਿਹੜੇ ਸਡਨ ਕਾਰਨ ਨਹੀਂ ਹਨ। ਜਿਵੇਂ ਐਪੀਲੈਪਸੀ ਦੀ ਗੱਲ ਆ, ਉਹ ਬੈਕ ਤੋਂ ਚੱਲਿਆ ਆ ਰਿਹਾ ਕੋਈ ਐਸਾ ਕਾਰਨ ਹੈ, ਉਹਦਾ ਇੱਕ ਫ੍ਰੀਕੁਐਂਸੀ ਹੈ ਕਿ ਕਿਸੇ ਨੂੰ ਸਾਲ ਬਾਅਦ ਅਟੈਕ ਹੋ ਗਿਆ, ਕਿਸੇ ਨੂੰ 6 ਮਹੀਨੇ ਬਾਅਦ ਅਟੈਕ ਹੋ ਗਿਆ। ਜੇ ਸਾਡੀ ਜਿਹੜੀ ਵੱਡੀ ਸੂਈ ਆ ਘੜੀ ਦੀ, ਉਹਨੇ 1 ਘੰਟੇ ਬਾਅਦ ਹੀ 12 ਤੇ ਫੇਰ ਆਉਣਾ ਆ। ਛੋਟੀ ਸੂਈ ਜਿਹੜੀ ਹੈ 1 ਘੰਟੇ ਬਾਅਦ ਸਿਰਫ ਇੱਕ ਅੱਖਰ ਹੀ ਲੰਘਦੀ ਹੈਗੀ ਹੈ। ਸੋ ਇਸੇ ਤਰ੍ਹਾਂ ਦੀ ਫ੍ਰੀਕੁਐਂਸੀ ਸਾਡੇ ਬ੍ਰੇਨ ਦੇ ਵਿਚ ਵੀ ਹੈਗੀ ਹੈ, ਜਿਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਅਟੈਕਸ ਹਨ ਜਿਹਨੂੰ ਅਸੀਂ ਐਪੀਲੈਪਟਿਕ ਅਟੈਕਸ ਕਹਿ ਸਕਦੇ ਹਾਂ, ਜਾਂ ਇੱਕ ਉਹਦਾ ਆਮ ਲਫ਼ਜ਼ ਹੈਗਾ ਕਨਵਲਸ਼ਨਸ, ਕਨਵਲਸ਼ਨਸ ਬਹੁਤ ਤਰ੍ਹਾਂ ਦੇ ਹੈਗੇ ਨੇ, ਔਰ ਉਹ ਕਨਵਲਸ਼ਨ ਇਸੇ ਤਰ੍ਹਾਂ ਇਸ

ਜੇ ਸਾਡੀ ਜਿਹੜੀ ਵੱਡੀ ਸੂਈ ਆ ਘੜੀ ਦੀ ਉਹਨੇ ਇੱਕ ਘੰਟੇ ਬਾਅਦ ਹੀ 12 ਤੇ ਫੇਰ ਆਉਣਾ ਆ। ਛੋਟੀ ਸੂਈ ਜਿਹੜੀ ਹੈ ਇੱਕ ਘੰਟੇ ਬਾਅਦ ਸਿਰਫ ਇੱਕ ਅੱਖਰ ਹੀ ਲੰਘਦੀ ਹੈਗੀ ਹੈ। ਸੋ ਇਸੇ ਤਰ੍ਹਾਂ ਦੀ ਫ੍ਰੀਕੁਐਂਸੀ ਸਾਡੇ ਬ੍ਰੇਨ ਦੇ ਵਿੱਚ ਵੀ ਹੈਗੀ ਹੈ, ਜਿਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਅਟੈਕਸ ਹਨ ਜਿਹਨੂੰ ਅਸੀਂ ਐਪੀਲੈਪਟਿਕ ਅਟੈਕਸ ਕਹਿ ਸਕਦੇ ਹਾਂ, ਜਾਂ ਇੱਕ ਉਹਦਾ ਆਮ ਲਫ਼ਜ਼ ਹੈਗਾ ਕਨਵਲਸ਼ਨਸ। ਕਨਵਲਸ਼ਨਸ ਬਹੁਤ ਤਰ੍ਹਾਂ ਦੇ ਹੈਗੇ ਨੇ, ਔਰ ਉਹ ਕਨਵਲਸ਼ਨ ਇਸੇ ਤਰ੍ਹਾਂ ਇਸ ਫ੍ਰੀਕੁਐਂਸੀ ਦੇ ਵਿੱਚ ਕਈ ਵਾਰ ਫਿਕਸ ਹੋ ਜਾਂਦੇ ਨੇ, ਕਈਆਂ ਨੂੰ ਡੇਲੀ ਅਟੈਕ ਵੀ ਆਈ ਜਾਂਦੇ ਨੇ, ਕਈਆਂ ਨੂੰ 6 ਮਹੀਨੇ ਬਾਅਦ ਹੀ ਅਟੈਕ ਆਉਂਦਾ ਹੈਗਾ। ਸੋ ਇਸ ਕਰਕੇ ਇਹ ਸਾਰੇ ਫੀਜ਼ਸ, ਪਰ ਅਸੀਂ ਸਡਨ ਦੀ ਗੱਲ ਕੀਤੀ ਸੀ ਵੀ ਜੋ ਸਡਨ ਇੰਜੁਰੀ ਹੋਈ ਹੈ, ਸਡਨ ਹੁਣ ਕੋਈ ਸੱਟ ਲੱਗੀ ਹੈ ਤੇ ਉਹਦੇ ਵਿੱਚ ਨਿਸ਼ਾਨੀ ਸੀਜ਼ਰਸ ਦੀ ਵੀ ਹੋ ਸਕਦੀ ਹੈ। ਔਰ ਉਸ ਤੋਂ ਬਾਅਦ ਅਸੀਂ ਉਲਟੀ ਦੀ ਗੱਲ ਕੀਤੀ ਸੀ, ਤੇ ਜਦੋਂ ਉਲਟੀ ਦੀ ਗੱਲ ਅਸੀਂ ਕੀਤੀ ਸੀ ਉਹਦੇ ਚ ਇੱਕ ਲਫ਼ਜ਼ ਮੈਂ ਇਸਤੇਮਾਲ ਕੀਤਾ ਸੀ ਰੈਸਟਿੰਗ। ਜੀ ਕੱਟਿਆ ਹੁੰਦਾ ਹੈ, ਉਲਟੀ ਆਉਂਦੀ ਨਹੀਂ, ਔਰ ਉਲਟੀ ਆਉਂਦੀ ਹੈ ਇਹ ਦੂਸਰੀ ਫਾਰਮ ਉਹਦੀ ਹੋ ਗਈ, ਫਰਟਾਈਲ ਹੋ ਗਿਆ ਜੀ ਕੱਚਾ ਹੋਣਾ। ਤੀਸਰੀ ਗੱਲ ਸੀ ਭਾਈ ਕੁਛ ਹੈ ਵੀ ਨਹੀਂ ਨਿਕਲਣ ਨੂੰ, ਲੇਕਿਨ ਲਗਾਤਾਰ ਜ਼ੋਰ ਇਸ ਤਰ੍ਹਾਂ ਲੱਗ ਰਿਹਾ ਆ ਕਿ ਕੁਛ ਨਾ ਕੁਛ ਨਿਕਲੇਗਾ ਸਰੀਰ ਦੇ ਵਿੱਚ, ਉਹਨੂੰ ਅਸੀਂ ਰੈਚਿੰਗ ਕਹਿੰਦੇ ਹਾਂ। ਸੋ ਇਹ ਰੈਚਿੰਗ ਟਾਈਪ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਆਮ ਤੌਰ ਤੇ ਸਿਰ ਦੇ ਵਿੱਚ ਸੱਟ ਲੱਗਣ ਤੋਂ ਬਾਅਦ ਕਿਸੇ ਵੀ ਥਾਂ ਤੇ ਬਲੱਡ ਅੰਦਰ ਵਗ ਗਿਆ ਹੈ ਜਾਂ ਫਲੂਡ CSF ਲੀਕ ਹੋ ਗਿਆ ਹੈ ਜਾਂ ਕਿਸੇ ਥਾਂ ਤੇ ਕੋਈ ਟਿਊਮਰ ਹੋ ਗਿਆ ਹੈ। ਡਿਸਕ੍ਰਿਪਸ਼ਨ ਮੈਂ ਤੁਹਾਨੂੰ ਦੱਸੀ ਸੀ ਭਾਈ ਜਿਹੜੀਆਂ ਸਡਨ ਵਾਲੀਆਂ ਗੱਲਾਂ ਨੇ ਉਹ ਸਡਨ ਲਾਸ ਹੋਏਗਾ, ਜੇ ਵਿਜ਼ਨ ਦਾ ਲਾਸ ਹੋਏਗਾ ਤਾਂ ਹੀਅਰਿੰਗ ਦਾ ਲਾਸ ਹੋਏਗਾ, ਤਾਂ ਟੇਸਟ ਦਾ ਲਾਸ ਹੋਏਗਾ, ਤਾਂ ਸਮੈਲ ਦਾ ਲਾਸ ਹੋਏਗਾ, ਤਾਂ ਇਹ ਸਡਨ ਹੋਣ ਵਾਲੀਆਂ ਗੱਲਾਂ ਨੇ। ਪਰ ਜੇ ਟਿਊਮਰ ਹੋਏਗਾ ਅੰਦਰ ਤੇ ਇਹ ਚੀਜ਼ਾਂ ਦਾ ਜਿਹੜਾ ਲਾਸ ਹੈ ਇਹਨਾਂ ਵਿੱਚੋਂ ਕਿਸੇ ਇੱਕ ਚੀਜ਼ ਦਾ ਲਾਸ ਜਾਂ ਸਾਰੀਆਂ ਚੀਜ਼ਾਂ ਦਾ ਹੀ ਲਾਸ, ਇਹ ਡਿਪੈਂਡ ਕਰਦਾ ਕਿ ਕਿਸ ਥਾਂ ਤੇ ਕੋਈ ਟਿਊਮਰ ਡਿਵੈਲਪ ਹੋ ਰਿਹਾ ਹੈ ਤੇ ਕਿਹੜੀ ਕਿਹੜੀ ਨਸ ਨੂੰ ਉਹ ਪ੍ਰੈਸ਼ਰਾਈਜ਼ ਕਰ ਰਿਹਾ ਆ, ਤੇ ਉਹਨਾਂ ਦਾ ਜਿਹੜਾ ਫੰਕਸ਼ਨ ਆ ਉਹ ਲਾਸ ਹੋਣਾ ਸ਼ੁਰੂ ਹੋ ਜਾਏਗਾ। ਔਰ ਇਹ ਇੱਕ ਸਲੋ ਪ੍ਰੋਸੈਸ ਹੈ, ਇਸ ਨਾ ਇਮੀਡੀਏਟ ਹੋਣ ਵਾਲਾ ਕੰਮ ਕਿ ਸਾਰੀ ਇੱਕਦਮ ਹੀ ਨਜ਼ਰ ਚਲੀ, ਇਹ ਸਲੋ ਪ੍ਰੋਸੈਸ ਹੈ। ਉਸ ਤੋਂ ਬਾਅਦ ਮੈਂ ਇਹ ਦੱਸਿਆ ਸੀ ਭਾਈ ਜਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਆਦਮੀ ਦੇ ਵਿੱਚ ਪਹਿਲਾ ਲਫ਼ਜ਼ ਹੁੰਦਾ ਹੈ ਇਨਏਬਿਲਿਟੀ। ਹੁਣ ਇਨਏਬਿਲਿਟੀ ਵੇਖਣ ਦੀ, ਇਨਏਬਿਲਿਟੀ ਜਿਹੜੀ ਹੈ ਸੁਣਨ ਦੀ, ਇਨਏਬਿਲਿਟੀ ਸਟੈਂਡ ਹੋਣ ਦੀ, ਇਨਏਬਿਲਿਟੀ ਵਾਕ ਕਰਨ ਦੀ, ਕਿਸੇ ਵੀ ਤਰ੍ਹਾਂ ਦੀ ਇਨਏਬਿਲਿਟੀ ਜਿਹੜੀ ਹੁੰਦੀ ਹੈ ਉਹ ਆਮ ਤੌਰ ਤੇ ਉਸ ਬੰਦੇ ਦੇ ਵਿੱਚ ਆ ਜਾਂਦੀ ਹੈ। ਲਾਸ ਆਫ ਬੈਲੈਂਸ, ਕਿਸੇ ਵੀ ਤਰ੍ਹਾਂ ਦਾ ਉਹ ਬੈਲੈਂਸ ਨਹੀਂ ਕਰ ਸਕਦਾ, ਮੁਸ਼ਕਲ ਹੋ ਜਾਂਦਾ, ਡਿੱਗਦਾ ਹੈ। ਜਿਸ ਤਰ੍ਹਾਂ ਜਿਵੇਂ ਸ਼ਰਾਬੀ ਦਾ ਲਫ਼ਜ਼ ਮੈਂ ਇੱਥੇ ਇਸਤੇਮਾਲ ਕੀਤਾ ਸੀਗਾ ਵੀ ਸ਼ਰਾਬੀ ਜਿਹੜੇ ਨੇ ਉਹ ਇਸ ਤਰ੍ਹਾਂ ਹੁੰਦੇ ਨੇ, ਉਹਦਾ ਕੰਟਰੋਲ ਆਪਣਾ ਆਪ ਵਿੱਚ ਨਹੀਂ ਹੁੰਦਾ ਤੇ ਜਿਸ ਕਰਕੇ ਉਹ ਡਿੱਗਣੇ ਸ਼ੁਰੂ ਹੋ ਜਾਂਦੇ ਨੇ। ਪਰ ਇਹ ਸ਼ਰਾਬ ਦੀ ਗੱਲ ਨਹੀਂ ਹੋਈ, ਇਹ ਇਸ ਗੱਲ ਦੀ ਹੋਈ ਕਿ ਉਹ ਨਰਵ ਜਿਨ੍ਹਾਂ ਨੇ ਕੰਟਰੋਲ ਕਰਨਾ ਸਟੀਡੀਨੈਸ ਤੁਹਾਡੀ ਜਾਂ ਤੁਹਾਨੂੰ ਸਟੈਂਡ ਕਰਨਾ ਹੈਗਾ ਆ, ਉਹ ਸਾਰੇ ਕੰਮ ਨਹੀਂ ਕਰ ਰਹੇ, ਜਿਸ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ। ਤੇ ਸਪੀਚ ਹੈ, ਹੀਅਰਿੰਗ ਹੈ, ਵਿਜ਼ਨ ਹੈ, ਟੇਸਟ ਹੈ, ਸਮੈਲ ਹੈ, ਇਹ ਸਾਰੀਆਂ ਗੱਲਾਂ ਉਹਦੇ ਵਿੱਚ ਆ ਜਾਂਦੀਆਂ ਨੇ। ਤੇ ਇਹ ਜਿਸ ਜਿਸ ਅੰਗ ਦੇ ਵਿੱਚ ਜਿਸ ਜਿਸ ਥਾਂ ਤੇ ਅੰਦਰ ਕੋਈ ਵਿਕਾਰ ਸ਼ੁਰੂ ਹੋਇਆ ਜਾਂ ਸੱਟ ਲੱਗੀ ਹੈ, ਉਸ ਅੰਗ ਦਾ ਜਿਹੜਾ ਇਹ ਫੰਕਸ਼ਨ ਆ ਉਹ ਲਾਸਟ ਹੋ ਜਾਂਦਾ ਹੈ। ਅਨਕੌਂਸ਼ੀਅਸਨੈਸ ਵੀ ਬੰਦਾ ਹੋ ਸਕਦਾ ਆ, ਸੈਮੀ ਕੌਂਸ਼ੀਅਸਨੈਸ ਵੀ ਬੰਦਾ ਹੋ ਸਕਦਾ ਹੈ, ਡਰਾਉਜ਼ੀ ਪਲਾਓ ਆਵਾਜ਼ ਦੇ ਦਿੱਤੀ ਹੈ ਲੇਕਿਨ ਫਿਰ ਬੇਹੋਸ਼ੀ ਚਲਾ ਗਿਆ, ਫਿਰ ਤੁਸੀਂ ਨਾਂ ਲੈ ਕੇ ਬੁਲਾਉਂਦੇ ਹੋ, ਇਹਨੂੰ ਅਸੀਂ ਡਰਾਉਜ਼ੀਨੈਸ ਕਹਿੰਦੇ ਹਾਂ। ਔਰ ਜਦੋਂ ਬੁਲਾਓ ਅਦਰਵਾਈਜ਼ ਫਿਰ ਉਹ ਉਸ ਸਟੇਜ ਦੇ ਵਿੱਚ ਪਹੁੰਚ ਜਾਂਦਾ ਹੈਗਾ। ਇਸੇ ਤਰ੍ਹਾਂ ਹੀ ਇਹ ਸਾਰੀਆਂ ਗੱਲਾਂ ਹੀ ਅਲਟੀਮੇਟ ਜੋ ਪੈਦਾ ਕਰ ਰਹੀਆਂ ਨੇ ਅੰਦਰ ਦੀ ਸਥਿਤੀ ਹੈ ਉਹਨੂੰ ਅਸੀਂ ਕਨਫਿਊਜ਼ਨ ਕਹਿੰਦੇ ਹਾਂ। ਕਨਫਿਊਜ਼ਨ ਹੈ ਕਿ ਤੁਸੀਂ ਕੀ ਕਹਿ ਰਹੇ ਹੋ, ਤੁਸੀਂ ਵਾਰ ਵਾਰ ਨਾਂ ਲੈ ਕੇ ਉਹਨੂੰ ਕੁਛ ਕਹਿ ਰਹੇ ਹੋ, ਪਰ ਉਹ ਅਨਕੌਂਸ਼ੀਅਸ ਜਾਂ ਸੈਮੀ ਕੌਂਸ਼ੀਅਸ ਸਟੇਜ ਦੇ ਵਿੱਚ ਹੈਗਾ ਆ, ਉਸ ਹਾਲਾਤ ਦੇ ਵਿੱਚ ਉਹ ਤੁਹਾਡੀ ਗੱਲ ਦਾ ਜਵਾਬ ਨਹੀਂ ਦੇ ਸਕਦਾ ਕਿਉਂਕਿ ਕਨਫਿਊਜ਼ਨ ਹੈ। ਸੁਣ ਤਾਂ ਰਹੇ ਨੇ ਨਾ ਕੰਨ, ਪਰ ਅੰਦਰ ਉਸ ਸੈਂਸ ਨੂੰ ਕ੍ਰੀਏਟ ਕਰਕੇ ਪੰਚਾਂਗ ਔਰ ਧਿਆਨ ਵਾਲੀ ਗੱਲ ਜਿਹੜੀ ਹੈ ਉਹ ਪੂਰੀ ਨਹੀਂ ਹੋ ਰਹੀ, ਸੱਟ ਲੱਗ ਗਈ ਹੈ ਜਾਂ ਗ੍ਰੈਜੂਅਲੀ ਕੋਈ ਟਿਊਮਰ ਵਧਣਾ ਸ਼ੁਰੂ ਹੋ ਗਿਆ ਹੈ, ਔਰ ਉਹ ਇਸ ਸਟੇਜ ਤੇ ਪਹੁੰਚ ਗਿਆ ਹੈ ਕਿ ਉੱਥੋਂ ਦਾ ਜਿਹੜਾ ਫੰਕਸ਼ਨ ਹੈ ਉਹ ਪੂਰੀ ਤਰ੍ਹਾਂ ਲਾਸਟ ਹੋ ਗਿਆ ਹੈ। ਬੱਚਿਆਂ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਭਈ ਇੱਕ ਲਗਾਤਾਰ ਕਰਾਈ ਹੁੰਦੀ ਹੈ ਸੈਰੀਬ੍ਰਲ ਪਲੇਜ਼, ਔਰ ਉਹਦੇ ਵਿੱਚ ਆਮ ਤੌਰ ਤੇ ਬੱਚੇ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ, ਉਹ ਰੋਣੋ ਚੁੱਪ ਨਹੀਂ ਕਰਦਾ, ਕਰਾਈ ਕਰਨ ਚੁੱਪ ਨਹੀਂ ਕਰਦਾ, ਔਰ ਉਸੇ ਹਾਲਾਤ ਵਿੱਚ ਨਾ ਉਹ ਖਾਂਦਾ ਹੈ, ਨਾ ਉਹ ਪੀਂਦਾ ਹੈਗਾ, ਨਾ ਉਹ ਪਲੇ ਕਰਨ ਵਾਲੀ ਤਾਂ ਕਾਫੀ ਬਹੁਤ ਦੂਰ ਦੀ ਰਹਿ ਗਈ ਨਾ, ਭਾਵ ਕੀ ਆ ਉਹਦੇ ਵੀ ਸਾਰੇ ਜਿਹੜੇ ਸਕਿੱਲ ਨੇ ਉਹ ਆਮ ਤੌਰ ਤੇ ਲਾਸ ਹੋ ਜਾਂਦੇ ਨੇ। ਤੇ ਇੱਥੇ ਆਪਾਂ ਆ ਕੇ ਬੀਬੀਆਂ ਨੂੰ ਇੱਕ ਹਦਾਇਤ ਕੀਤੀ ਸੀ, ਬੱਚੇ ਕਈ ਵਾਰ ਅਚਨਚੇਤ

0: ਤੁਹਾਡੇ ਬੇਧਿਆਨੀ ਹੋਣ ਦੇ ਨਾਲ ਡਿੱਗ ਪੈਂਦੇ ਨੇ ਕਿਸੇ ਖਾਸ ਤੌਰ ਤੇ। ਵੈਸੇ ਕੁਦਰਤ ਨੇ ਬੱਚਿਆਂ ਦੀ ਫਲੈਕਸੀਬਿਲਿਟੀ ਬੜੀ ਬਣਾਈ ਹੋਈ ਹੈ ਅੰਗਾਂ ਦੇ ਵਿੱਚ, ਜਿਵੇਂ ਜਿਵੇਂ ਅਸੀਂ ਜਵਾਨ ਹੁੰਦੇ ਹਾਂ ਉਵੇਂ ਸਾਡੇ ਮਸਲ ਮਾਸਪੇਸ਼ੀਆਂ ਨਰਵ ਤੰਤੂ ਸਾਰਾ ਕੁਝ ਰਿਜਿਡ ਹੁੰਦਾ ਜਾਂਦਾ, ਪਰ ਪਹਿਲਾਂ ਇਹ ਬੜਾ ਫਲੈਕਸੀਬਲ ਹੁੰਦਾ। ਇਸੇ ਕਰਕੇ ਤੇ ਜਦੋਂ ਡਿਲੀਵਰੀ ਹੁੰਦੀ ਹੈ ਬੱਚੇ ਦੀ ਤੇ ਅਸੀਂ ਕਹਿੰਦੇ ਹਾਂ 10 ਸੈਂਟੀਮੀਟਰ ਡਾਇਮੀਟਰ ਹੈਗਾ ਆ, ਇਹ ਮਾਂ ਤੇ ਜਣ ਨੰਗਾ ਦਾ ਦੇ ਆਉਣ ਦਾ, ਤੇ ਜੇ ਸਿਰ ਵੱਡਾ ਹੋਵੇ ਤੇ ਤਾਂ ਵੀ ਫਲੈਕਸੀਬਲ ਹੋ ਕੇ ਉਹਦੇ ਉੱਪਰ ਇੱਕ ਫੋਬੀਆ ਕੈਪੀਟਸ ਬਣਦਾ, ਉਹਦੀ ਗੱਲ ਮੈਂ ਕਰੀ ਸੀਗੀ, ਕਰਕੇ ਤੇ ਸਿਰ ਉਹਦਾ ਬਾਹਰ ਆ ਜਾਂਦਾ ਹੈਗਾ। ਤੋ ਮਤਲਬ ਬੜੀ ਫਲੈਕਸੀਬਿਲਿਟੀ ਹੁੰਦੀ ਹੈ ਸਿਰ ਦੇ ਵਿੱਚ ਜਾਂ ਹੋਰ ਬਾਕੀ ਅੰਗਾਂ ਦੇ ਵਿੱਚ ਵੀ, ਔਰ ਉਸ ਫਲੈਕਸੀਬਿਲਿਟੀ ਦੇ ਕਰਕੇ ਬਹੁਤ ਸਾਰੀਆਂ ਸੱਟਾਂ ਚੋਟਾਂ ਦਾ, ਕਿਉਂਕਿ ਬੱਚੇ ਤੇ ਆਮ ਹੀ ਡਿੱਗਦੇ ਰਹਿੰਦੇ ਨੇ, ਉਹਨਾਂ ਦਾ ਇੰਨਾ ਵੱਡਾ ਇਫੈਕਟ ਨਹੀਂ ਹੁੰਦਾ। ਪਰ ਸਡਨ ਕੋਈ ਬਹੁਤ ਜ਼ਿਆਦਾ ਹੀ ਐਸਾ ਕੁਝ ਹੋ ਗਿਆ ਹੋਵੇ ਤੇ ਉਸ ਹਾਲਾਤ ਦੇ ਵਿੱਚ ਆਮ ਤੌਰ ਤੇ ਬੱਚੇ ਜਿਹੜੇ ਨੇ ਉਹ ਰੋਣੋ ਚੁੱਪ ਨਹੀਂ ਕਰਦੇ, ਖਾਣਾ ਪੀਣਾ ਜਾਂ ਖੇਡਣਾ ਤੇ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ। ਔਰ ਮੈਂ ਯਾਦ ਕਰਾ ਦਿਆਂ ਟੀਚਿੰਗ ਦੇ ਸੰਬੰਧ ਵਿੱਚ, ਟੀਚਿੰਗ ਵੀ ਹਾਲਾਂਕਿ ਇਹ ਨਾਰਮਲ ਫਿਜ਼ੀਓਲੋਜੀਕਲ ਕੰਮ ਹੈ, ਨਾਰਮਲ ਤੌਰ ਤੇ ਵਾਪਰਨ ਵਾਲੀ ਘਟਨਾ ਹੈ ਕਿ ਹਰ ਬੱਚੇ ਨੇ 5-6 ਮਹੀਨੇ ਤੋਂ ਬਾਅਦ ਪਹਿਲਾ ਦੰਦ ਕੱਢਣਾ ਹੀ ਕੱਢਣਾ ਹੈ ਤੇ ਬਾਕੀ 2 ਸਾਲਾਂ ਚ 24 ਦੰਦ 20 ਦੰਦ ਨੇ ਉਹ ਪੂਰੇ ਕਰਨੇ ਹਨ, ਇਹ ਸਾਰਾ ਇੱਕ ਰੁਟੀਨ ਹੈਗਾ। ਪਰ ਕਈ ਵੇਰਾਂ ਇਹ ਇੰਨਾ ਜ਼ਿਆਦਾ ਪੇਨਫੁਲ ਹੁੰਦਾ ਆ, ਇਹ ਵੀ ਬੱਚਿਆਂ ਦੇ ਵਿੱਚ ਇਸ ਟਾਈਪ ਦੀ ਇੱਕ ਇੰਜਰੀ ਟਾਈਪ ਕੰਡੀਸ਼ਨ ਪੈਦਾ ਕਰ ਦਿੰਦਾ ਆ ਕਿ ਉਹ ਇੰਟਰਨਲ ਇੰਜਰੀ ਫੀਲ ਕਰਦੇ ਨੇ। ਉਦੋਂ ਵੀ ਬਹੁਤ ਸਾਰੇ ਬੱਚੇ ਖਾਣਾ ਪੀਣਾ ਛੱਡ ਦਿੰਦੇ ਆ, ਉਦੋਂ ਵੀ ਬਹੁਤ ਸਾਰੇ ਬੱਚੇ ਬਹੁਤ ਰੋਂਦੇ ਨੇ, ਚੁੱਪ ਨਹੀਂ ਕਰਵਾਇਆ ਜਾ ਸਕਦੇ, ਔਰ ਖੇਡਣਾ ਤੇ ਬਹੁਤ ਦੂਰ ਦੀ ਗੱਲ ਹੈ। ਇਸ ਹਾਲਾਤ ਵਿੱਚ ਜਿਹੜੇ ਬੱਚੇ ਨੇ ਉਹ ਖੇਡਣ ਤੋਂ ਮਜਬੂਰ ਹੁੰਦੇ ਨੇ, ਉਹ ਨਹੀਂ ਖੇਡ ਸਕਦੇ। ਤੋ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਬੱਚਿਆਂ ਦੇ ਕੰਡੀਸ਼ਨ ਚ ਵੀ ਹੋ ਸਕਦੀਆਂ ਨੇ ਜੇ ਉਹਨਾਂ ਨੂੰ ਕੋਈ ਸਡਨ ਟੋਟ ਸੱਟ ਲੱਗ ਜਾਵੇ। ਪਰ ਮੈਂ ਇਹਦੇ ਸੱਤ ਚੋਟ ਦੇ ਵਿੱਚ ਨਾਲ ਡੈਂਟੀਸ਼ਨ ਨੂੰ ਵੀ ਜੋੜ ਦਿੱਤਾ ਕਿ ਕਈ ਵਾਰਾਂ ਕੰਪਲੀਕੇਟਡ ਡੈਂਟੀਸ਼ਨ ਹੁੰਦੀ ਹੈ, ਉਹਦੇ ਕਾਰਨ ਨੇ ਬਹੁਤ ਸਾਰੇ ਫੈਕਟਰ ਨੇ ਜਿਸ ਕਰਕੇ ਐਸਾ ਹੋ ਸਕਦਾ ਹੈ। ਉਹਦੀ ਗੱਲ ਮੈਂ ਜੇ ਕਰਾਂਗਾ ਤੇ ਲੰਬੀ ਹੋ ਜਾਣੀ ਹੈ, ਕਿਉਂਕਿ ਉਹਦੇ ਜਪੈਰਾ ਥਾਇਰਾਇਡ ਗਲੈਂਡ ਦਾ ਵੀ ਉਹਦੇ ਚ ਯੋਗਦਾਨ ਹੈ, ਉਹਦੇ ਚ ਹੱਡੀਆਂ ਦਾ ਵੀ ਯੋਗਦਾਨ ਹੈਗਾ। ਤੋ ਉਹ ਮੈਂ ਬਾਅਦ ਚ ਗੱਲ ਕਰਾਂਗਾ, ਜਿਸ ਕਰਕੇ ਕਈ ਵਾਰਾਂ ਬੱਚਿਆਂ ਦਾ ਟੀਚਿੰਗ ਪੀਰੀਅਡ ਜਿਹੜਾ ਆ ਉਹ ਬੜਾ ਕੰਪਲੀਕੇਟਡ ਹੋ ਜਾਂਦਾ ਆ, ਪਰ ਉਹ ਵੀ ਇੱਕ ਤਰ੍ਹਾਂ ਦੀ ਬ੍ਰੇਨ ਇੰਜਰੀ ਵਰਗਾ ਹੀ ਕੰਮ ਹੁੰਦਾ ਤੇ ਉਹ ਸਾਈਨ ਐਂਡ ਸਿੰਪਟਮ ਜਿਹੜੇ ਤੁਹਾਨੂੰ ਮੈਂ ਬ੍ਰੇਨ ਇੰਜਰੀ ਦੇ ਦੱਸੇ ਨੇ ਨਾ ਉਹ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਮੋਟੇ ਤੌਰ ਤੇ ਅਸੀਂ ਲੋਕੋਮੋਟਿਵ ਸਾਰੀਆਂ ਗੱਲਾਂ ਕਰ ਦਿੱਤੀਆਂ, ਸੈਂਸਰੀ ਦੇ ਤੌਰ ਤੇ ਖਾਸ ਤੌਰ ਤੇ ਜਿਹੜੀਆਂ ਸਾਡੀਆਂ 5 ਸੈਂਸਿਸ ਨੇ ਉਹਨਾਂ 5 ਹੀ ਸੈਂਸਿਸ ਦਾ ਜਿਹੜਾ ਫੰਕਸ਼ਨ ਹੈ ਉਹ ਲਾਸਟ ਹੋ ਜਾਂਦਾ ਜਾਂ ਡਿਮਨਿਸ਼ਡ ਹੋ ਜਾਂਦਾ ਆ। ਸੁਣਨਾ, ਕਿਸੇ ਆਵਾਜ਼ ਆਈ ਤੋਂ ਰਿਕੋਗਨਾਈਜ਼ ਕਰਨਾ ਕਿ ਕੌਣ ਬੋਲਦਾ ਤੇ ਕੀ ਕਹਿ ਰਿਹਾ ਹੈਗਾ ਆ, ਹੱਥਾਂ ਦਾ ਕੰਮ, ਅੱਖਾਂ ਦਾ ਕੰਮ, ਉਹ ਸਾਰਾ ਜਿਹੜਾ ਉਹਨਾਂ ਨੇ ਕਰਨਾ ਹੈਗਾ, ਹੋਲਡ ਹੱਥ ਨਾਲ ਕੋਈ ਹੋਲਡ ਕਰਨੀ ਹੈ, ਚੀਜ਼ ਫੜਨੀ ਹੈ, ਕੋਈ ਚੀਜ਼ ਨਹੀਂ ਫੜ ਸਕਦਾ। ਇਸੇ ਤਰ੍ਹਾਂ ਹੀ ਹੱਥਾਂ ਤੇ ਅੱਖਾਂ ਨੂੰ ਵੇਖ ਕੇ ਮੈਂ ਕਿਹੜੀ ਚੀਜ਼ ਕਿੱਥੇ ਪਈ ਹੈ ਮੈਂ ਉਹਨੂੰ ਫੜਨਾ ਹੈਗਾ, ਇਹ ਕੋਆਰਡੀਨੇਸ਼ਨ ਲਾਸਟ ਹੋ ਜਾਂਦਾ ਹੈ ਉਹਦਾ ਆਪਸ ਵਿੱਚ ਕੋਆਰਡੀਨੇਸ਼ਨ। ਜਿਸ ਤਰ੍ਹਾਂ ਮੈਂ ਪ੍ਰਕਿੰਸਨ ਦੀ ਗੱਲ ਕਰਦਿਆਂ ਤੁਹਾਨੂੰ ਕਿਹਾ ਸੀਗਾ, ਅਲਜ਼ਾਈਮਰ ਬ੍ਰੇਨ ਦੀ ਯਾਦਾਸ਼ਤ ਨਾਲ ਸੰਬੰਧਿਤ ਸੀ, ਪ੍ਰਕਿੰਸਨ ਜਿਹੜੀ ਹੈ ਇਨਕੋਆਰਡੀਨੇਸ਼ਨ ਸੀਗਾ, ਬ੍ਰੇਨ ਦਾ ਇਨਕੋਆਰਡੀਨੇਸ਼ਨ ਸੀ। ਅੱਖਾਂ ਵੇਖ ਰਹੀਆਂ ਨੇ ਕਿ ਆਹ ਕੱਪ ਪਿਆ ਹੈ ਸਾਹਮਣੇ, ਔਰ ਤੁਸੀਂ ਉਸ ਕੱਪ ਨੂੰ ਫੜਨ ਵਾਸਤੇ ਹੱਥਾਂ ਨੂੰ ਹਦਾਇਤ ਕਰ ਦਿੰਦਾ ਬ੍ਰੇਨ ਕਿ ਆਹ ਫੜੋ, ਲੇਕਿਨ ਹੱਥ ਉਹਨੂੰ ਉਹਦੇ ਮੁਤਾਬਕ ਉਹਦੀ ਸਿਹਤ ਵਿੱਚ ਜਾ ਕੇ ਨਹੀਂ ਫੜਦੇ ਤੇ ਸਾਡਾ ਚਾਹ ਦਾ ਕੱਪ ਵੀ ਡੁੱਲ ਜਾਂਦਾ ਹੈਗਾ। ਸੋ ਇਹ ਸਾਰੀਆਂ ਗੱਲਾਂ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੀਤੀਆਂ ਸੀ। ਦੂਸਰੀ ਗੱਲ ਇਹ ਸੀ ਭਈ ਆਮ ਤੌਰ ਤੇ ਸਾਡਾ ਅੱਖਾਂ ਦਾ ਸਿਸਟਮ ਕੁਦਰਤ ਨੇ ਇਸ ਤਰ੍ਹਾਂ ਦਾ ਬਣਾਇਆ ਹੋਇਆ ਕਿ ਇਹਦੇ ਵਿੱਚ ਬਲੈਕ ਸਪੋਟ ਨਹੀਂ ਹੈਗਾ, ਜਿਵੇਂ ਕਿ ਕਾਰਾਂ ਚ ਅਸੀਂ ਵੇਖਦੇ ਹਾਂ ਬਲੈਕ ਸਪੋਟ ਹੁੰਦਾ ਆ, ਇਹ ਕਾਫੀ ਵਾਈਡ ਰੇਂਜ ਹੈ ਜੀ, ਸਾਈਡਾਂ ਤੇ ਵੀ ਅਸੀਂ ਵੇਖਦੇ ਹਾਂ ਤੇ ਸਾਈਡਾਂ ਤੋਂ ਵੀ ਮੈਂ ਆਪਣਾ ਰਾਈਟ ਸਾਈਡ ਦਾ ਦਰਵਾਜ਼ਾ ਹੁਣ ਵੇਖ ਰਿਹਾ ਹਾਂ। ਤੇ ਇਸ ਤਰ੍ਹਾਂ ਘੁਮਾ ਕੇ ਅਸੀਂ ਅੱਖਾਂ ਨੂੰ ਕਾਫੀ ਐਂਗਲ ਤੱਕ ਅਸੀਂ ਇਹਦਾ ਵੇਖ ਸਕਦੇ ਹਾਂ, ਮੋਰ ਦੈਨ 180 ਤੱਕ ਵੀ ਅਸੀਂ ਵੇਖ ਸਕਦੇ ਹਾਂ ਜੀ। ਟੋਟਲ 360 ਡਿਗਰੀ ਸਾਡੇ ਕੋਲ ਐਂਗਲ ਹੋਇਆ, ਚਾਰਜ ਫਿਰ ਇਹਦਾ 180 ਤੱਕ ਵੀ ਅਸੀਂ ਮੈਕਸੀਮਮ ਇਹਨੂੰ ਚਾਰਜ ਫਿਰ ਵੇਖ ਸਕਦੇ ਹਾਂ, ਭਾਵ ਬਲੈਕ ਸਪੋਟ ਹੈ ਨਹੀਂ। ਔਰ ਇਸ ਹਾਲਾਤ ਦੇ ਵਿੱਚ ਆਮ ਤੌਰ ਤੇ ਬਲੈਕ ਸਪੋਟ ਹੋਣਾ ਸ਼ੁਰੂ ਹੋ ਜਾਂਦਾ ਕਿਸੇ ਇੱਕ ਜਾਂ ਦੂਸਰੀ ਸਾਈਡ ਤੇ, ਕਿਸੇ ਇੱਕ ਅੱਖ ਦੇ ਵਿੱਚ, ਸੱਜੇ ਪਾਸੇ ਤਾਂ ਦਿਖਾਈ ਨਹੀਂ ਦਿੰਦਾ ਜੀ, ਖੱਬੇ ਪਾਸੇ ਤਾਂ ਦਿਖਾਈ ਨਹੀਂ ਦਿੰਦਾ ਜੀ, ਜਾਂ ਕੋਈ ਚੀਜ਼ਾਂ ਦੋ ਡਬਲ ਡਬਲ ਦਿਖਾਈ ਦੇਣੀਆਂ ਸ਼ੁਰੂ ਹੋ ਗਈਆਂ ਨੇ ਜੀ। ਇਹ ਇਸ ਤਰ੍ਹਾਂ ਦੇ ਇਹਨਾਂ ਨੂੰ ਅਸੀਂ ਲੈਂਦੇ ਹਾਂ ਡਿਲੂਜ਼ਨਸ, ਡਿਲੂਜ਼ਨਸ ਹੋਣੇ ਸ਼ੁਰੂ ਹੋ ਜਾਂਦੇ ਨੇ, ਔਰ ਸਾਹਮਣੇ ਰੱਸੀ ਹੈ ਉਹ ਲੱਗਦਾ ਕਿਤੇ ਸੱਪ ਆ, ਹੁਣ ਰਾਤ ਵੇਲੇ ਤੇ ਕਿਸੇ ਨੂੰ ਵੀ ਲੱਗ ਸਕਦਾ, ਪਰ ਜੇ ਦਿਨ ਵੇਲੇ ਕਿਸੇ ਨੂੰ ਲੱਗ ਰਿਹਾ ਆ ਵੀ ਉਹ ਰੱਸੀ ਹੈ ਜਾਂ ਸੱਪ ਹੈ, ਤੇ ਇਹਨਾਂ ਨੂੰ ਅਸੀਂ ਡਿਲੂਜ਼ਨਸ ਵਿੱਚ ਲੈਂਦੇ ਹਾਂ। ਔਰ ਇਹ ਵੀ ਆਮ ਤੌਰ ਤੇ ਇਹ ਐਕਿਊਟ ਟਾਈਪ ਦੀ ਕੰਡੀਸ਼ਨ ਵੀ ਹੋ ਸਕਦੀ ਹੈ ਕਿ ਸਡਨ ਚੋਟ ਲੱਗੀ ਸੀ ਉਦੋਂ ਬਾਅਦ ਇਹਨੂੰ ਇਸ ਤਰ੍ਹਾਂ ਦੇ ਦਿਲ ਉਦਨ ਹੋਣੇ ਸ਼ੁਰੂ ਹੋ ਗਿਆ। ਔਰ ਇਹ ਕਰੋਨਿਕ ਕੰਡੀਸ਼ਨ ਵੀ ਹੋ ਸਕਦੀ ਜਿਹੜੀ ਖਾਸ ਤੌਰ ਤੇ ਬਜ਼ੁਰਗਾਂ ਚ ਪੈਦਾ ਹੁੰਦੀ ਹੈ 75-80 ਸਾਲ ਦੀ ਉਮਰ ਤੋਂ ਬਾਅਦ ਆਮ ਤੌਰ ਤੇ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਸਾਡੇ ਜਿਹੜੇ ਨਰਵ ਸੈੱਲ ਨੇ ਨਾ ਉਹ ਹੁਣ ਉਹ ਡੈਮੇਜ ਹੋਣੇ ਸ਼ੁਰੂ ਹੋ ਗਏ ਔਰ ਹੁਣ ਉਹਨਾਂ ਦੀ ਰਿਪੇਅਰ ਜਾਂ ਭਰਪਾਈ ਜਿਹੜੀ ਹੈ ਉਹ ਹੋਣੀ ਬੜੀ ਮੁਸ਼ਕਲ ਹੋ ਗਈ। ਇਸ ਕਰਕੇ ਇਹ ਸਾਡੀ ਯਾਦਾਸ਼ਤ ਜਿਹੜੀ ਹੈ, ਇਹ ਸਾਡੀ ਜਿਹੜੀ ਮੈਮਰੀ ਜਿਹੜੀ ਹੈ, ਇਹ ਲਾਸ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਕੱਲੀ ਮੈਮਰੀ ਹੀ ਲਾਸ ਨਹੀਂ ਹੁੰਦੀ, ਸਾਡੀਆਂ ਸੈਂਸੇਸ਼ਨ ਦੀਆਂ ਸਾਰੀਆਂ ਚੀਜ਼ਾਂ ਸਲੋ, ਤੁਸੀਂ ਵੇਖੋ ਨਾ ਜਵਾਨ ਮੁੰਡਾ ਤੇ ਅੱਜ ਕੱਲ ਤਾਂ ਵੈਸੇ ਜਵਾਨ ਐਨਕਾਂ ਲਾਈ ਫਿਰਦੇ ਨੇ ਤੇ ਨਜ਼ਰ ਕਮਜ਼ੋਰ ਹੁੰਦੀ ਕੰਪਿਊਟਰ ਵੇਖ ਵੇਖ ਕੇ ਵੇਖ ਵੇਖ ਕੇ, ਜਾਂ ਪਿੱਛੋਂ ਡੈਫੀਸ਼ੀਐਂਸੀ ਖੁਰਾਕਾਂ ਦੀ ਵੀ ਹੋ ਸਕਦੀ। ਪਹਿਲਾਂ ਤਾਂ ਐਸਾ ਨਹੀਂ ਸੀ ਹੁੰਦਾ, ਪਹਿਲਾਂ ਤਾਂ ਕਿਸੇ ਬੁੱਢੇ ਨੂੰ 55-60 ਸਾਲ ਦਾ ਬੰਦਾ ਹੁੰਦਾ ਸੀ ਤੇ ਉਹਦੇ ਵੇਖਦੇ ਸੀ ਵੀ ਐਨਕ ਲੱਗੀ ਹੁੰਦੀ ਸੀ, ਅੱਜ ਹਰੇਕ ਦੇ ਹੀ ਐਨਕ ਲੱਗੀ ਹੋਈ ਹੈ, ਛੋਟੇ ਛੋਟੇ ਬੱਚਿਆਂ ਦੀ ਲੱਗੀ ਹੁੰਦੀ ਹੈ। ਇਨ ਏਬਿਲਿਟੀ ਤਾਂ ਉਹੀ ਹੈ, ਕਮੀ ਪੇਸ਼ੀ ਤਾਂ ਉਹੀ ਹੈ ਕਿ ਸਾਡੀ ਉਹ ਜਿਹੜੀਆਂ ਨਰਵ ਨੇ ਜਾਂ ਆਪਟਿਕ ਨਰਵ ਹੈ ਉਹਨੇ ਜਿਹੜਾ ਫੰਕਸ਼ਨ ਕਰਨਾ ਸੀ ਉਹ ਨਾਰਮਲ ਨਹੀਂ ਕਰ ਸਕਦੀ, ਉਹਦੇ ਉੱਪਰ ਕੁਛ ਨਾ ਕੁਛ ਤਾਂ ਹੋਇਆ ਹੈ ਨਾ, ਕੁਛ ਨਾ ਕੁਛ ਤੇ ਕਮੀ ਪੇਸ਼ੀ ਉਹਦੇ ਚ ਆਈ ਹੈ ਨਾ। ਤੋ ਇਸ ਕਰਕੇ ਸਾਰੀਆਂ ਕੰਡੀਸ਼ਨਾਂ ਕੱਲੇ ਇੱਕ ਸੈਂਸਰੀ ਪਾਵਰ ਦੀਆਂ ਨਹੀਂ, 30 ਟੰਗ ਹੈਗੀ ਹੈ, ਗਲਾਸੋਫਰਿੰਜਲ ਨਰਵ ਹੈਗੀ ਹੈ, ਆ ਸਾਡੀ ਆਵਾਜ਼ ਜਿੱਥੋਂ ਆਉਂਦੀ ਹੈ, ਐਪੀਗਲੋਟਸ ਦਾ ਏਰੀਆ ਹੈ ਜੀਭ ਦੇ ਪਿਛਲੇ ਪਾਸੇ, ਇਹ ਸਾਰੇ ਫੰਕਸ਼ਨ ਹੀ ਲਾਸਟ ਹੋਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਸਾਰੇ ਦੇ ਸਾਰੇ ਹੀ ਨਰਵ ਦੇ ਨਾਲ ਕੰਟਰੋਲ ਕੀਤੇ ਜਾਂਦੇ ਨੇ। ਨਰਵ ਦਾ ਜਿਹੜਾ ਇਸ਼ੂ ਹੁੰਦੀਆਂ ਨਰਵ ਉਹ ਬ੍ਰੇਨ ਚ ਹੁੰਦੀਆਂ ਨੇ, ਉਹਦੇ ਬਾਰੇ ਆਪਾਂ ਡਿਟੇਲ ਅੱਗੇ ਇੱਕ ਵਾਰ ਕਰ ਚੁੱਕੇ ਹਾਂ, ਫਿਰ ਕਰਾਂਗੇ ਜਦੋਂ ਸਮਾਂ ਆਏਗਾ। 12 ਪੇਅਰਸ ਆਫ ਗੈਨੀਅਲ ਨਰਵ ਦੀ ਮੈਂ ਗੱਲ ਕਰੀ ਸੀ ਕਿ 12 ਜੋੜੇ ਭਾਵ 24 ਨਰਵ ਨੇ, 12 ਸੱਜੇ ਪਾਸੇ 12 ਖੱਬੇ ਪਾਸੇ, ਔਰ ਉਹ ਆਪਸ ਚ ਕ੍ਰਾਸ ਹੋ ਕੇ ਚੱਲਦੀਆਂ ਨੇ, ਸੱਜੇ ਦੀ ਖੱਬੇ ਨੂੰ ਕੰਟਰੋਲ ਕਰਦੀਆਂ ਨੇ, ਖੱਬੇ ਦੀ ਸੱਜੇ ਨੂੰ ਕੰਟਰੋਲ ਕਰਦੀਆਂ ਨੇ, ਔਰ ਸਾਰੇ ਸਰੀਰ ਦਾ ਕੰਟਰੋਲ ਉਹਨਾਂ ਦਾ ਹੁੰਦਾ ਹੈ ਤੇ ਉਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਫਾਇਦੇ ਨੇ। ਹੁਣ ਤੁਸੀਂ ਦੇਖਦੇ ਹੋ ਨਾ ਘਰ ਦੇ ਵਿੱਚ ਕਮਰੇ ਦੇ ਵਿੱਚ, ਯਾਰ ਕਿਚਨ ਚ ਲਾਈਟ ਹੈ ਨੀ, ਬਾਕੀ ਤਾਂ ਸਾਰੇ ਥਾਵਾਂ ਤੇ ਲਾਈਟ ਹੈਗੀ ਹੈ, ਇਹਦਾ ਮਤਲਬ ਕੀ ਆ? ਕੋਈ ਖਾਸ ਕੋਈ ਪਾਰਟੀਕਲ ਨਰਵ ਤੰਤੂ ਉਹਦੇ ਵਿੱਚ ਜਿਹੜੀ ਲਾਈਨ ਜਾ ਰਹੀ ਸੀ ਉਹਦੇ ਵਿੱਚ ਪਾਰਟੀਕਲ ਟਾਈਪ ਤੇ ਡੈਮੇਜ ਹੈ। ਇੱਕ ਹੋਰ ਐਗਜ਼ਾਮਪਲ ਦਿਆਂ ਤੁਹਾਨੂੰ ਇਸ ਹਾਲਾਤ ਦੇ ਵਿੱਚ ਕਿ ਬਾਕੀ ਸਾਰਾ ਸਰੀਰ, ਲੱਤਾਂ ਬਾਹਾਂ ਸਾਰਾ ਕੁਝ ਠੀਕ ਕੰਮ ਕਰ ਰਿਹਾ ਹੈਗਾ, ਇੱਕ ਆਦਮੀ ਆ ਕੇ ਕਹਿੰਦਾ ਮੇਰੀ ਤਾਂ ਜੀ ਆ ਜਿਹੜੀ ਉਂਗਲ ਹੈ ਨਾ ਇਹ ਬੜੀ ਸਟਿਫ ਹੈ, ਇਹ ਹਿਲਦੀ ਜੁਲਦੀ ਨਹੀਂ ਹੈ, ਜੋ ਮੈਂ ਮੂਵ ਕਰਨੀ ਚਾਹੁੰਦਾ ਤੇ ਮੂਵ ਨਹੀਂ ਹੁੰਦੀ। ਅਸੀਂ ਕੀ ਵੇਖਦੇ ਹਾਂ? ਸਰਵਾਈਕਲ ਪਲੈਕਸਸ ਦੇ ਵਿੱਚੋਂ ਜਿਹੜੀਆਂ ਨਰਵਸ ਨਿਕਲਦੀਆਂ ਨੇ ਉਹ ਸਾਡੀ ਬਾਂਹ ਨੂੰ ਕੰਟਰੋਲ ਕਰਦੀਆਂ ਨੇ, ਔਰ ਬਾਂਹ ਨੂੰ ਕੰਟਰੋਲ ਕਰਨ ਵਾਲੀਆਂ 7 ਸੱਜੇ ਪਾਸੇ 7 ਖੱਬੇ ਪਾਸੇ, ਔਰ 7 ਦੇ ਵਿੱਚ ਹੀ ਸੈਂਸਰੀ ਤੇ ਲੋਕੋਮੋਟਰੀ ਫਾਈਬਰ ਕੰਟਰੋਲ ਹੈਗਾ ਹੈਗਾ, ਔਰ ਉਹਨਾਂ ਵਿੱਚੋਂ ਕਿਹੜੀ ਜਿਹੜੀ ਨਸ ਹੈਗੀ ਹੈ ਪਾਰਟੀਕਲ ਖਾਸ ਤੌਰ ਤੇ ਸਤਾਉਣ ਦੇ ਵਿੱਚ ਕਿਸੇ ਥਾਂ ਤੇ ਸੱਟ ਵੱਜ ਗਈ, ਕੁਝ ਐਸਾ ਹੋ ਗਿਆ, ਕੋਈ ਚੀਲ ਤੇ ਡਿੱਗ ਪਈ। ਆਮ ਤੌਰ ਤੇ ਤੁਸੀਂ ਵੇਖਦੇ ਹੋ ਕਿ ਜਿਹੜੇ ਲੋਕ ਭਲਵਾਨ ਹੁੰਦੇ ਨੇ, ਘੁਲਣ ਵਾਲੇ ਹੁੰਦੇ ਨੇ, ਜਾਂ ਕਬੱਡੀ ਖੇਡਦੇ ਤੇ ਧੌਲਾ ਮਾਰਦੇ ਨੇ, ਕਈ ਵਾਰ ਐਸਾ ਹੁੰਦਾ ਉਸ ਵੇਲੇ ਸਰੀਰ ਬੜਾ ਕਾਇਮ ਹੁੰਦਾ, ਸਾਨੂੰ ਮਹਿਸੂਸ ਨਹੀਂ ਹੁੰਦਾ, ਬਾਅਦ ਵਿੱਚ ਜਾ ਕੇ ਕਈ ਵਾਰ ਐਸਾ ਹੁੰਦਾ ਇਹਨਾਂ ਲੋਕਾਂ ਦੇ, ਤੁਸੀਂ ਵੇਖੋ ਕਿ ਜੋੜ ਗੋਡੇ ਹੱਥ ਉਂਗਲਾਂ ਬਹੁਤ ਸਾਰੀਆਂ ਕੰਮ ਕਰਨ ਤੋਂ ਰਹਿ ਜਾਂਦੀਆਂ ਨੇ। ਉਹਦਾ ਮਤਲਬ ਕੀ ਹੁੰਦਾ ਕਿ ਉਹਨਾਂ ਦੇ ਪਿਛਲੇ ਪਾਸੇ ਉਸ ਟਾਈਪ ਦੇ ਕਲੌਟਸ ਹੋ ਗਏ ਆ ਜਿਹੜੇ ਉਹਨਾਂ ਨਸਾਂ ਦੇ ਉੱਪਰ ਪ੍ਰੈਸ਼ਰ ਪਾ ਰਹੇ ਨੇ ਤੇ ਉਹਨਾਂ ਦਾ ਕੰਮ ਨਾਰਮਲ ਨਹੀਂ ਹੁੰਦਾ। ਬਹੁਤ ਸਾਰੇ ਮਾਸ਼ਾ ਮੋਸ਼ਾ ਕਰਕੇ ਤੇ ਸਾਰਾ ਕੁਝ ਉਹਦੇ ਨਾਲ ਠੀਕ ਵੀ ਹੁੰਦੇ ਨੇ, ਐਸਾ ਨਹੀਂ ਕੋਈ ਠੀਕ ਨਹੀਂ ਹੁੰਦੇ, ਪਰ ਇਹ ਡਿਪੈਂਡ ਕਰਦਾ ਕਿ ਤੁਹਾਡੀ ਰਿਪੇਅਰ ਦੀ ਕਪੈਸਿਟੀ, ਤੁਸੀਂ ਕਿਹੜੀ ਉਮਰ ਦੇ ਵਿੱਚ ਹੋ ਤੇ ਰਿਪੇਅਰ ਦੀ ਕਪੈਸਿਟੀ ਮੈਟਾਬੋਲਿਕ ਰੇਟ ਦੇ ਮੁਤਾਬਕ ਕਿੰਨੀ ਹੈਗੀ ਹੈ, ਠੀਕ ਹੋ ਸਕਦੇ ਹੋ ਕਿ ਨਹੀਂ ਹੋ ਸਕਦੇ। ਪਰ ਆਮ ਤੌਰ ਤੇ ਭਲਵਾਨਾਂ ਦਾ ਜਿਹਨਾਂ ਐਕਸਰਸਾਈਜ਼ਾਂ ਛੱਡ ਦਿੱਤੀਆਂ, ਹੁਣ ਐਕਸਰਸਾਈਜ਼ਾਂ ਕਰਦੇ ਸੀ ਬਾਅਦ ਜਾ ਕੇ ਇਕਦਮ ਟੋਟਲ ਛੱਡ ਦਿੱਤੀਆਂ, ਉਹਨਾਂ ਲੋਕਾਂ ਦਾ ਬਹੁਤ ਜ਼ਿਆਦਾ ਮੰਦਾ ਪਿਛਲੇ ਹਾਲ ਦੇ ਵਿੱਚ ਹੁੰਦਾ ਹੈ, ਕਿਉਂਕਿ ਉਹ ਜਿਹੜੇ ਪਿਛਲੇ ਪਾਸੇ ਜਿਸ ਥਾਂ ਤੇ ਵੀ ਇਹ ਫੰਕਸ਼ਨ ਸ਼ੁਰੂ ਹੁੰਦਾ ਆ ਹੱਥ ਦਾ ਜਾਂ ਲੱਤਾਂ ਦਾ ਸੈਕਟਰ ਪਲੈਕਸਸ ਹੈਗਾ ਆ, ਉਹ ਸੱਟਾਂ ਚੋਟਾਂ ਦੇ ਨਾਲ ਉਸ ਥਾਂ ਤੇ ਜਿਵੇਂ ਪਸ਼ੂ ਦੇ ਕੁੱਲਾ ਪੈ ਜਾਂਦਾ ਹੈ ਨਾ 45 ਮੋਢ ਰੱਖਣ ਨਾਲ, ਤੇ ਅਲਟੀਮੇਟ ਇਸ ਤਰ੍ਹਾਂ ਦੀ ਕੰਡੀਸ਼ਨ ਬਣ ਗਈ ਹੈ ਜਿਹਨੂੰ ਤੁਸੀਂ ਐਕਟਿਵ ਰੱਖਿਆ ਸੀ ਤੇ ਠੀਕ ਸੀਗਾ, ਜਦੋਂ ਤੁਸੀਂ ਟੋਟਲੀ ਛੱਡ ਦਿੱਤਾ ਤੇ ਹੁਣ ਇਸ ਵੇਲੇ ਉਹਦੀ ਇਹ ਪੋਜੀਸ਼ਨ ਹੈ ਵੀ ਉਹ ਕੰਟਰੋਲ ਨਹੀਂ ਕਰਦਾ, ਉਹਦੇ ਨਸਾਂ ਜਿਹੜੀਆਂ ਅੱਗੇ ਉਹਨਾਂ ਨੂੰ ਕੰਟਰੋਲ ਨਹੀਂ ਕਰਨ ਦੇ ਰਿਹਾ। ਸੋ ਇਸ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਲਾਸਟ ਜਿਹੜਾ ਕਹਿ ਰਹੀ ਅਸੀਂ ਚੌਥਾ ਹਿੱਸਾ ਆਖਰੀ ਜੀਵਨ ਦਾ ਜੇ 100 ਸਾਲ ਵੀ ਗਿਣੀਏ ਤੇ ਉਹਦੇ ਵਿੱਚ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਹਦੇ ਬਾਰੇ ਮੈਂ ਕਿਹਾ ਸੀ ਵੀ ਸਾਡੀਆਂ ਡੀਜਨਰੇਟਿਵ ਚੇਂਜਸ ਜਿਹੜੀਆਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਨੂੰ ਅਸੀਂ ਅਲਜ਼ਾਈਮਰਸ ਕਹਿੰਦੇ ਹਾਂ, ਇੱਕ ਨੂੰ ਅਸੀਂ ਪਾਰਕਿੰਸਨ ਕਹਿੰਦੇ ਹਾਂ, ਔਰ ਇਹਨਾਂ ਦੋਹਾਂ ਤੋਂ ਹੀ ਵੱਧ ਜਾਏ ਤੇ ਫਿਰ ਅਸੀਂ ਡਿਮੈਂਸ਼ੀਆ ਨੂੰ ਕਹਿੰਦੇ ਹਾਂ। ਡਿਮੈਂਸ਼ੀਆ ਦਾ ਲਫ਼ਜ਼ ਦੂਸਰੇ ਲਫ਼ਜ਼ਾਂ ਵਿੱਚ ਅਸੀਂ ਪਾਗਲਪਨ ਵੀ ਕਹਿ ਸਕਦੇ, ਇੱਕਦਮ ਹੀ ਅਣਹੋਣੀਆਂ ਗੱਲਾਂ ਕਰਨੀਆਂ ਉਹਨੂੰ ਅਸੀਂ ਪਾਗਲਪਨ ਕਹਿੰਦੇ ਹਾਂ ਵੈਸੇ। ਔਰ ਇਹ ਦੋਨਾਂ ਚੀਜ਼ਾਂ ਦਾ ਮਿਕਸਅਪ, ਮਿਕਸਚਰ ਅਗਰ ਬਹੁਤ ਜ਼ਿਆਦਾ ਵੱਧ ਜਾਂਦਾ ਆ, ਕੰਟਰੋਲ ਨਹੀਂ ਹੈਗਾ ਕਿਸੇ ਵੀ ਤਰ੍ਹਾਂ, ਤੇ ਉਸ ਨੂੰ ਅਸੀਂ ਡਿਮੈਂਸ਼ੀਆ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਸੋ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਬ੍ਰੇਨ ਦੇ ਇੰਟਰਨਲ ਚੇਂਜਸ ਦੇ ਕਰਕੇ ਬਾਹਰ ਸਾਨੂੰ ਦਿਖਾਈ ਦਿੰਦੀਆਂ ਨੇ, ਜੇ ਪਾਗਲਾ ਮਰਜ਼ੀ ਹਰਕਤਾਂ ਨੂੰ ਕਰਦਾ ਆ ਸਾਨੂੰ ਬਾਹਰ ਪਤਾ ਲੱਗੇਗਾ ਨਾ। ਜੇ ਇਕਦਮ ਸਾਹਮਣੇ ਬੰਦਾ ਕੋਈ ਆ ਜਾਂਦਾ ਤੇ ਦਿਮਾਗ ਚ ਨੀ ਆਉਂਦਾ ਵੀ ਕੌਣ ਹੈਗਾ ਆ, ਉਹ ਤੇ ਤੁਹਾਨੂੰ ਚਾਚਾ ਮਾਮਾ ਕਹਿ ਕੇ ਕੋਈ ਸੰਬੋਧਨ ਕਰ ਰਿਹਾ ਹੈਗਾ ਆ, ਪਰ ਤੁਹਾਡੇ ਦਿਮਾਗ ਚ ਨੀ ਆ ਰਿਹਾ ਵੀ ਇਹ ਕੌਣ ਹੈਗਾ, ਕਿਹਦਾ ਮੁੰਡਾ ਹੈ, ਕਿੱਥੋਂ ਆਇਆ ਹੈਗਾ ਹੈ, ਤੁਹਾਡੇ ਦਿਮਾਗ ਚ ਨੀ ਆ ਰਿਹਾ। ਜਦੋਂ ਇਹੋ ਜਿਹੀ ਸਥਿਤੀ ਆ ਜਾਵੇ, ਕਈ ਵਾਰਾਂ ਇੱਕ ਲਫ਼ਜ਼ ਹੋਰ ਇਸਤੇਮਾਲ ਕੀਤਾ ਜਾਂਦਾ ਚੀਮਾ ਸਾਹਿਬ ਦੇ ਵਿੱਚ, ਉਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ। ਮੈਮਰੀ ਦੇ ਵਿੱਚ ਆਮ ਤੌਰ ਤੇ ਅਗਰ ਅਕੋਮੋਡੇਸ਼ਨ ਆਫ ਥਾਟਸ ਹੋ ਜਾਵੇ, ਬਹੁਤ ਸਾਰੀਆਂ ਗੱਲਾਂ ਇਕਦਮ ਸਾਡੇ ਦਿਮਾਗ ਦੇ ਉੱਪਰ ਹਾਵੀ ਹੋ ਜਾਣ, ਤੇ ਸਾਡਾ ਜਿਹੜਾ ਕੋਟਾ ਹੈ ਉਹ ਮੈਂ ਹੁਣੇ ਦੱਸ ਘਟਿਆ, ਜਿਹੜੀ ਹੁਣ ਤੱਕ ਦੀ ਰਿਸਰਚ ਆ ਉਹ ਇਹ ਦੱਸਦੀ ਕਿ 3 ਤੋਂ 5 ਲਫ਼ਜ਼ ਜਾਂ 3 ਤੋਂ 5 ਗੱਲਾਂ ਅਸੀਂ ਇੱਕ ਵਕਤ ਦੇ ਵਿੱਚ ਯਾਦ ਰੱਖ ਸਕਦੇ ਹਾਂ, ਤੇ ਜੇ ਉਸ ਤੋਂ ਵੱਧ ਜੇ ਕਿਸੇ ਦਾ ਹੋ ਗਿਆ ਤੇ ਉਸ ਤੋਂ ਬਾਅਦ ਪਿਛਲੇ ਪਾਸੇ ਦੀ ਕੋਈ ਗੱਲ ਸਾਨੂੰ ਭੁੱਲ ਜੂਗੀ, ਉਸ ਤੋਂ ਬਾਅਦ ਜੇ ਹੋਰ ਨਵੀਂ ਆ ਗਈ ਪਿਛਲੇ ਪਾਸੇ ਦੀ ਗੱਲ ਅਸੀਂ ਭੁੱਲ ਜਾਵਾਂਗੇ, ਕਿਉਂਕਿ ਸਾਡਾ ਲਿਮਿਟਡ ਕੋਟਾ ਹੈ। ਪਰ ਹਾਂ ਇਹ ਮੈਂ ਕਿਹਾ, ਇਹ ਸਾਡੀ ਜਿਹੜੀ ਰਿਸਰਚ ਹੈ ਉਹ ਇਹ ਕਹਿੰਦੀ ਹੈ 3 ਤੋਂ 5 ਗੱਲਾਂ, ਹੋ ਸਕਦਾ ਕਿਸੇ ਦਾ ਵੱਧ ਵੀ ਹੋਵੇ ਥੋੜਾ ਬਹੁਤ, ਹੋ ਸਕਦਾ ਕਿਸੇ ਦਾ ਥੋੜਾ ਘੱਟ ਵੀ ਹੋਵੇ, ਤਾਂ ਇਹ ਡਿਪੈਂਡ ਕਰ ਸਕਦਾ ਉਸ ਗੱਲ ਦੇ ਉੱਪਰ। ਪਰ ਇਹ ਗੱਲਾਂ ਅਲਟੀਮੇਟਲੀ ਜੇ ਅਸੀਂ ਨਵੀਆਂ ਹੋਰ ਐਡ ਕਰਦੇ ਹਾਂ ਤੇ ਪੁਰਾਣੀਆਂ ਭੁੱਲਦੀਆਂ ਜਾਂਦੀਆਂ ਨੇ, ਤੇ ਇਸੇ ਵੇਲੇ ਤੇ ਘਰ ਵਾਲੀ ਲੜ ਪੈਂਦੀ। ਤੁਹਾਨੂੰ ਕਿਹਾ ਸੀ ਕਿ ਬਾਜ਼ਾਰੋਂ ਆਉਂਦਾ ਲੱਗੇ ਸਬਜ਼ੀ ਰਹਿੰਦੇ ਆਇਓ ਜੀ, ਹਾਂਜੀ ਤੇ ਤੁਸੀਂ ਰੋਜ਼ ਚੇਤਾ ਭੁੱਲ ਜਾਂਦਾ, ਤੁਹਾਨੂੰ ਸਬਜ਼ੀ ਨੀ ਲਿਆਉਂਦੇ ਤੁਸੀਂ। ਪਰ ਇਹ ਗੱਲ ਯੰਗ ਏਜ ਦੇ ਵਿੱਚ ਤਾਂ ਹੋ ਗਈ, ਉਹਨੂੰ ਐਬਸੈਂਟ ਮਾਈਂਡਡ ਨਸ ਕਹਿੰਦੇ ਹਾਂ, ਪਰ ਬਜ਼ੁਰਗ ਏਜ ਓਲਡ ਏਜ ਦੇ ਵਿੱਚ ਜਾ ਕੇ ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ, ਕਿਉਂਕਿ ਉਹਦੀਆਂ ਲਾਇਬਿਲਿਟੀਆਂ ਤੇ ਹੁਣ ਖਤਮ ਨੇ। ਬਾਵਜੂਦ ਇਸ ਦੇ ਵੀ ਉਹ ਬਹੁਤ ਸਾਰੀਆਂ ਰੁਟੀਨ ਦੀਆਂ ਗੱਲਾਂ, ਜੀਵਨ ਦੀਆਂ ਗੱਲਾਂ ਉਹ ਭੁੱਲ ਜਾਂਦੇ ਆ, ਉਹਨਾਂ ਨੂੰ ਯਾਦ ਨਹੀਂ ਰਹਿੰਦਾ ਜਿਨ੍ਹਾਂ ਨੂੰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਪਰ ਇੱਥੇ ਆ ਕੇ ਮੈਂ ਇਹ ਵੀ ਗੱਲ ਕਹੀ ਸੀ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਜ਼ੁਰਗ ਹੈਗੇ ਨੇ 55-60 ਸਾਲ ਤੋਂ ਬਾਅਦ ਖਾਸ ਤੌਰ ਤੇ, ਉਹਨਾਂ ਨੂੰ ਇਹੋ ਜਿਹੀਆਂ ਨਿਸ਼ਾਨੀਆਂ ਆਮ ਤੌਰ ਤੇ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੇ ਉਹ ਬੜੇ ਖਿੱਚਦੇ ਆਪਣੇ ਬਜ਼ੁਰਗਾਂ ਦੇ, ਖਿੱਚਦੇ ਆ ਵੀ ਯਾਰ ਮੈਂ ਤੈਨੂੰ ਬਾਪੂ ਇਹ ਕਿਹਾ ਸੀਗਾ, ਚਾਚਾ ਜਾਂ ਮਾਮਾ ਕੁਛ ਵੀ ਤੈਨੂੰ ਵੀ ਇਹ ਗੱਲ ਕਹੀ ਸੀ, ਤੁਸੀਂ ਇਹ ਸਮਝਦੇ ਕਿਉਂ ਨਹੀਂ, ਵਾਰ ਵਾਰ ਤੁਹਾਨੂੰ ਇਹ ਗੱਲ ਜਿਤਾਉਣੇ ਆ ਅਸੀਂ, ਤੁਸੀਂ ਆਉਂਦੇ ਹੋ ਕਮਰੇ ਚ ਤੇ ਦਰਵਾਜ਼ਾ ਬੰਦ ਹੀ ਨੀ ਕਰਕੇ ਆਉਂਦੇ, ਜਾਂ ਤੁਸੀਂ ਆਉਂਦੇ ਹੋ ਤੁਹਾਨੂੰ ਕਿਹਾ ਨਾ ਕਿਚਨ ਚ ਜੁੱਤੀ ਲੈ ਕੇ ਨਹੀਂ ਜਾਣਾ, ਤੁਸੀਂ ਉਵੇਂ ਪੈਰ ਲੈ ਕੇ ਜੁੱਤੀ, ਮਤਲਬ ਉਹ ਇਹ ਗੱਲ ਨਹੀਂ ਸਮਝ ਸਕਦੇ ਇਸ ਸਥਿਤੀ ਦੇ ਵਿੱਚ, ਉਹਨਾਂ ਤੇ ਇਰੀਟੇਟ ਹੋਣ ਦੀ ਲੋੜ ਨਹੀਂ ਹੈਗੀ। ਅਲਟੀਮੇਟ ਜਿਵੇਂ ਜਿਵੇਂ ਤੁਸੀਂ ਤੇ ਕਹਿੰਦੇ ਹੋ ਸਕਦਾ ਅਸੀਂ ਹੁਣ ਕਹਿਤਾ ਤੇ ਸੁਧਾਰ ਆਜੂਗਾ, ਸੁਧਾਰ ਨਹੀਂ ਆ ਸਕਦਾ ਇਹਨਾਂ ਗੱਲਾਂ ਦੇ ਵਿੱਚ, ਕਿਉਂਕਿ ਉਹਨਾਂ ਦੇ ਪਿਛਲੇ ਪਾਸੇ ਜਿਹੜਾ ਇਹਨਾਂ ਗੱਲਾਂ ਨੂੰ ਕੰਟਰੋਲ ਕਰਨ ਵਾਲਾ ਹੈਗਾ ਉਹ ਸਮਝ ਕਰ ਲਓ ਵੀ ਇੰਜਨ ਫੇਲ ਹੋ ਰਿਹਾ, ਉਹ ਨਰਵ ਟਿਸ਼ੂ ਜਿਹੜੇ ਨੇ ਉਹ ਪੂਰਾ ਕੰਮ ਨਹੀਂ ਕਰ ਰਹੇ। ਇਸ ਕਰਕੇ ਤੁਹਾਨੂੰ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਵੱਡੇ ਬਜ਼ੁਰਗ ਹੈਗੇ ਨੇ, ਗ੍ਰੈਂਡ ਪੇਰੈਂਟਸ ਦੀ ਉਮਰ ਦੇ ਤੁਸੀਂ ਕਹਿ ਲਓ, ਗ੍ਰੈਂਡ ਪੇਰੈਂਟਸ ਦੀ ਉਮਰ ਤੋਂ ਬਾਅਦ ਤੁਹਾਨੂੰ ਉਹਨਾਂ ਦਾ ਖਿਆਲ ਰੱਖਣ ਦੀ ਲੋੜ ਹੈਗੀ ਹੈ, ਉਹਨਾਂ ਦੀਆਂ ਇਸੇ ਤਰ੍ਹਾਂ ਦੀ ਐਬਸੈਂਟ ਮਾਈਂਡਡਨੈਸ ਜਾਂ ਫਰਗੈਟਫੁਲਨੈਸ ਜਾਂ ਇਸ ਤਰ੍ਹਾਂ ਚੀਜ਼ਾਂ ਡੋਲ ਦੇਣਾ ਜਾਂ ਉਹਨਾਂ ਤੇ ਕੋਈ ਕੱਪੜਿਆਂ ਤੇ ਕੋਈ ਚੀਜ਼ ਪੈ ਜਾਣੀ, ਇਹ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈਗੀ। ਇਹ ਇਸ ਕਰਕੇ ਹੈਗਾ ਕਿ ਪਿਛਲੇ ਪਾਸੇ ਜੋ ਵੀ ਕੁਛ ਮਟੀਰੀਅਲ ਸੀ ਉਹ ਪੂਰਾ ਕੰਮ ਨਹੀਂ ਕਰ ਰਿਹਾ, ਤੇ ਤੁਹਾਨੂੰ ਉਹਨਾਂ ਦੇ ਨਾਲ ਕੋਆਪਰੇਟ ਕਰਨ ਦੀ ਲੋੜ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸਾਂ ਵੀ ਇਸ ਸਟੇਜ ਦੇ ਵਿੱਚ ਪਹੁੰਚਣਾ ਹੈਗਾ। ਹੁਣ ਅਗਲੀ ਗੱਲ ਇਹ ਆ ਗਈ ਸੀਗੀ ਸਾਡੀ, ਵੀ ਜਦੋਂ ਵੀ ਕਿਸੇ ਬ੍ਰੇਨ ਦੇ ਕਿਸੇ ਸੈੱਲ ਦਾ ਜਾਂ ਕਿਸੇ ਨਰਵ ਦਾ ਕੋਈ ਫੰਕਸ਼ਨ ਲੋਸਟ ਹੁੰਦਾ ਆ, ਚਾਹੇ ਉਹ ਬਲੀਡਿੰਗ ਦੇ ਕਰਕੇ ਹੋਵੇ, ਚਾਹੇ ਉਹ ਟਿਊਮਰ ਦੇ ਕਰਕੇ ਹੋਵੇ, ਚਾਹੇ ਕੁਛ ਵੀ ਹੋਵੇ, ਜਿਸ ਚੀਜ਼ ਨੂੰ ਉਹ ਸਪਲਾਈ ਕਰ ਰਹੀ, ਜਿਵੇਂ ਮੈਂ ਉਂਗਲਾਂ ਦੀ ਗੱਲ ਕਰੀ ਹੈ ਜਾਂ ਜੋੜਾਂ ਦੀ ਗੱਲ ਕਰੀ ਹੈਗੀ ਹੈ, ਉਹਨਾਂ ਥਾਵਾਂ ਤੇ ਆਮ ਤੌਰ ਤੇ ਪੈਰਾਲਾਈਸਿਸ ਹੋ ਜਾਂਦਾ ਹੈ, ਉਹ ਪੈਰਾਲਾਈਸਿਸ ਅਸੀਂ ਨੂੰ ਕਹਿੰਦੇ ਹਾਂ, ਟੈਂਪਰੇਰੀ ਤੌਰ ਤੇ ਕੁਝ ਇਹੋ ਜਿਹੀਆਂ ਕੰਡੀਸ਼ਨਾਂ ਪੈਦਾ ਹੋ ਜਾਂਦੀਆਂ ਨੇ ਵੀ ਉਹ ਮਹਿਸੂਸ ਨਹੀਂ ਕਰਦਾ। ਖਾਸ ਤੌਰ ਤੇ ਅਸੀਂ ਬ੍ਰੇਨ ਦੀ ਗੱਲ ਕੀਤੀ ਹੈ, ਤੇ ਬ੍ਰੇਨ ਦੇ ਵਿੱਚ ਸਭ ਤੋਂ ਪਹਿਲਾ ਇਫੈਕਟ ਸਾਡੇ ਚਿਹਰੇ ਤੇ ਹੁੰਦਾ, ਚਿਹਰੇ ਨੂੰ ਹੱਥ ਲਾਓ ਪਤਾ ਨਹੀਂ ਲੱਗਦਾ, ਕੋਈ ਸੈਂਸੇਸ਼ਨ ਮਹਿਸੂਸ ਨਹੀਂ ਹੁੰਦਾ, ਇਹੋ ਜਿਹੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਜਿਹੜੀਆਂ ਸੈਂਸਰੀ ਹੈ ਉਹ ਸਾਰੀਆਂ ਆਪਾਂ ਵਾਰ ਵਾਰ ਦੁਹਰਾ ਚੁੱਕੇ ਹਾਂ, ਨੱਕ ਦੀ ਹੈ, ਜੀਭ ਦੀ ਹੈਗੀ ਹੈ, ਕੰਨਾਂ ਦੀ ਹੈਗੀ ਹੈ, ਇਹ ਸਾਰੇ ਜਿਹੜੇ ਲਾਸ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਤੋਂ ਬਾਅਦ ਪੇਸ਼ੈਂਟ ਜਾਂ ਇਸ ਤਰ੍ਹਾਂ ਦਾ ਹਾਲਾਤ ਯੰਗ ਏਜ ਵਿੱਚ ਹੋਇਆ, ਬੁਢਾਪੇ ਚ ਨਹੀਂ, ਬੁਢਾਪੇ ਦੀ ਗੱਲ ਹੁਣ ਰਿਕਵਰੀ ਨਹੀਂ, ਮੈਂਟੇਨੈਂਸ ਹੀ ਹੋ ਸਕਦਾ ਉਹਦਾ। ਹੁਣ ਤੁਸੀਂ ਮੈਂਟੇਨ ਕਰਕੇ ਥੋੜਾ ਬਹੁਤ ਚਲਾ ਸਕਦੇ ਹੋ, ਚਲਾਓਗੇ। ਜੇ ਰੱਬ ਨਾ ਕਰੇ ਕਿ ਉਹ ਡਿਮੈਂਸ਼ੀਆ ਵਿੱਚ ਕਨਵਰਸ਼ਨ ਹੋਵੇ, ਅਲਜ਼ਾਈਮਰ ਤੇ ਪਾਰਕਿੰਸਨ ਦੀ ਸਟੇਜ ਕਿਸ ਤਰ੍ਹਾਂ ਦੀ ਸਟੇਜ ਆ, ਜਿਹੜੀ ਹੜ ਵਾਂਗ ਅੱਗੇ ਵੱਧ ਰਹੀ ਹੈ, ਇਹਨੇ ਵਧਣਾ ਹੈ। ਇਹਨੂੰ ਕੰਟਰੋਲ ਕਰਨ ਵਾਸਤੇ ਜੇ ਕੋਈ ਤੁਹਾਡੇ ਕੋਲ ਉਪਰਾਲੇ ਹਨ ਤੇ ਤੁਸੀਂ ਕਰ ਸਕਦੇ ਹੋ, ਤੇ ਇਹਦੇ ਚ ਖਾਸ ਤੌਰ ਤੇ ਪਰਿਵਾਰ ਦੇ ਸਹਿਯੋਗ ਦੀ ਲੋੜ ਹੈ। ਪਰ ਜਦੋਂ ਇਹ ਡਿਮੈਂਸ਼ੀਆ ਵਾਲੇ ਹਾਲਾਤ ਵਿੱਚ ਪਹੁੰਚ ਗਿਆ, ਉਸ ਵੇਲੇ ਇਹਦਾ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋਏਗਾ। ਹੁਣ ਜਦੋਂ ਤੁਸੀਂ ਕਿਸੇ ਤਰ੍ਹਾਂ ਇਸ ਤਰ੍ਹਾਂ ਦੇ ਹਾਲਾਤ ਵਿੱਚ ਡਾਕਟਰ ਕੋਲੋਂ ਆਉਂਦੇ ਹੋ, ਤੇ ਉਸ ਵੇਲੇ ਤੁਹਾਡੇ ਸਾਹਮਣੇ ਕੁਝ ਐਸੇ ਨਿਸ਼ਾਨੇ ਹੋਣ ਜੋ ਠੀਕ ਤਾਂ ਹੋ ਗਿਆ, ਆ ਗਿਆ, ਸੱਟ ਲੱਗੀ ਸੀ ਸਿਰ ਤੇ ਔਰ ਉਸ ਤੋਂ ਬਾਅਦ ਉਹ ਠੀਕ ਹੋ ਗਿਆ, ਫਿਰ ਵੀ ਇਸ ਤਰ੍ਹਾਂ ਦੇ ਪੇਸ਼ੈਂਟਾਂ ਨੂੰ ਜਿਹੜੀਆਂ ਆਮ ਨਿਸ਼ਾਨੀਆਂ ਸਾਹਮਣੇ ਰਹਿੰਦੀਆਂ ਨੇ ਉਹ ਹਨ ਸਿਰ ਦਰਦ, ਖਾਸ ਤੌਰ ਤੇ ਸਿਰ ਦਰਦ। ਕਿਸੇ ਨੂੰ ਸੱਜੇ ਪਾਸੇ ਦਰਦ ਹੁੰਦਾ, ਕਿਸੇ ਨੂੰ ਖੱਬੇ ਪਾਸੇ ਦਰਦ ਹੁੰਦਾ, ਕਿਸੇ ਨੂੰ ਫੁੱਤੀ ਵਿਚ ਦਰਦ ਹੁੰਦਾ, ਕਿਸੇ ਨੂੰ ਫੋਰਹੈਡ ਮੱਥੇ ਚ ਦਰਦ ਹੁੰਦਾ ਆ, ਰਹਿ ਰਹਿ ਕੇ ਓਕੇਜ਼ਨਲ ਕਦੀ ਕਿਤੇ ਇਹ ਸਿਰ ਦਰਦ ਦੀਆਂ ਸ਼ਿਕਾਇਤਾਂ ਉਹਨਾਂ ਨੂੰ ਆਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਉਹ ਜਿਹੜਾ ਸਿਸਟਮ ਪਿੱਛੇ ਰਿਪੇਅਰ ਹੋਇਆ ਸੀਗਾ ਉਹ ਪੂਰੀ ਤਰ੍ਹਾਂ ਰਿਕਵਰ ਨਹੀਂ ਹੋਇਆ। ਦੂਸਰੀ ਗੱਲ, ਜਿਹੜੀ ਨੌਸੀਆ ਵੋਮਿਟਿੰਗ ਦੀ ਗੱਲ ਮੈਂ ਕਹੀ ਸੀ, ਜੀ ਕੱਚਾ ਹੁੰਦਾ ਸੀਗਾ, ਉਹ ਰੈਚਿੰਗ ਤੱਕ ਪਹੁੰਚ ਗਿਆ ਸੀਗਾ, ਨਿਕਲਦਾ ਕੁਝ ਵੀ ਨਹੀਂ ਸੀ, ਉਲਟੀਆਂ ਆਉਂਦੀਆਂ ਸੀ। ਦੇਖੋ ਹੁਣ ਕੀ ਆ, ਹੁਣ ਉਹ ਇਸ ਸਟੇਜ ਦੇ ਵਿੱਚ ਆ ਗਿਆ ਆ ਕਿ ਸਵੇਰੇ ਸ਼ਾਮ ਉਲਟੀ ਆਉਂਦੀ ਹੀ ਆਉਂਦੀ ਹੈ ਉਸ ਬੰਦੇ ਨੂੰ। ਖਾਣ ਤੋਂ ਬਾਅਦ ਆ ਜਾਵੇ, ਪੀਣ ਤੋਂ ਬਾਅਦ ਆ ਜਾਵੇ, ਕਿਸੇ ਵੀ ਤਰ੍ਹਾਂ ਇਹ ਉਲਟੀ ਆਉਂਦੀ ਹੀ ਆਉਂਦੀ ਹੈ, ਕਿਉਂਕਿ ਜਿਹੜੀਆਂ ਸਟੋਮਿਕ ਨੂੰ ਕੰਟਰੋਲ ਕਰਦੀ ਹੈ ਉਹਨਾਂ ਦਾ ਕੰਟਰੋਲ ਜਿਹੜਾ ਆ ਉਹ ਪੂਰੀ ਤਰ੍ਹਾਂ ਹਾਲੇ ਪਾਵਰ ਵਿੱਚ ਨਹੀਂ ਆਇਆ, ਨਹੀਂ ਰਿਕਵਰ ਹੋਇਆ, ਜਿਸ ਕਰਕੇ ਜਿਨ੍ਹਾਂ ਨੂੰ ਸਿਰ ਚ ਸੱਟ ਚੋਟ ਲੱਗ ਗਈ ਹੈ, ਸਿਰ ਚ ਬਲੱਡ ਪ੍ਰੈਸ਼ਰ ਸੀਗਾ ਬਹੁਤ ਜ਼ਿਆਦਾ, ਅੰਦਰ ਕੋਈ ਸਰਕਲ ਆਫ ਬ੍ਰਿਜ ਦੇ ਵਿੱਚ ਵੇਨ ਫਟ ਗਈ, ਆਰਟਰੀ ਫਟ ਗਈ, ਔਰ ਉਹਦੇ ਕਰਕੇ ਇਹ ਐਸਾ ਕੁਝ ਹੋਣਾ ਸ਼ੁਰੂ ਹੋ ਗਿਆ, ਤੇ ਉਸ ਹਾਲਾਤ ਵਿੱਚ ਰਿਕਵਰੀ ਤੋਂ ਬਾਅਦ ਵੀ ਵਾਲੇ ਇਹ ਸਿਮਟਮ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਹਾਂ, ਵੀ ਸਿਰ ਦਰਦ ਆਮ ਰਹਿਣਾ, ਉਲਟੀ ਜੀ ਕੱਚਾ ਹੋਣਾ, ਇਹ ਸਵੇਰੇ ਸ਼ਾਮ ਵਾਲੀ ਕੰਡੀਸ਼ਨ ਆਮ ਰਹਿਣੀ, ਥਕਾਵਟ, ਹੁਣ ਤੰਦਰੁਸਤ ਹੋ ਗਿਆ, ਸਾਰਾ ਕੁਝ ਠੀਕ ਹੈ, ਖਾਂਦਾ ਪੀਂਦਾ ਆ, ਲੇਕਿਨ ਬਾਵਜੂਦ ਇਸ ਦੇ ਵੀ ਜਿਹੜੀ ਥਕਾਵਟ, ਜਿਹੜੀ ਅੱਗੇ ਸਾਰੇ ਉਹ ਕੰਮ ਕਰਦਾ ਸੀ ਤੇ ਨਾਰਮਲ ਸੀਗਾ, ਹੁਣ ਯੰਗ ਏਜ ਹੁੰਦਿਆਂ ਹੋਇਆ ਵੀ, ਕਿਉਂਕਿ ਸੱਟ ਲੱਗੀ ਹੈ, ਯੰਗ ਏਜ ਹੁੰਦਿਆਂ ਹੋਇਆ ਵੀ ਉਹਦੇ ਵਿੱਚ ਫਟੀਕ, ਥਕਾਵਟ, ਛੋਟੀ ਛੋਟੀ ਗੱਲ ਬਸ ਥੱਕ ਜਾਣਾ, ਇਹ ਆਮ ਨਿਸ਼ਾਨੀਆਂ ਮਿਲਦੀਆਂ ਨੇ। ਡਰੋਜ਼ੀਨੈਸ, ਕਈ ਵੇਰਾਂ ਇੱਕ ਗੱਲ ਤੁਸੀਂ ਵਾਰ ਵਾਰ ਕਿਸੇ ਯੰਗ ਬੰਦੇ ਨੂੰ ਵੀ ਕਹਿੰਦੇ ਹੋ ਤੇ ਉਹ ਭੁੱਲ ਜਾਂਦਾ ਆ, ਔਰ ਜੇ ਉਹਦੀ ਹਿਸਟਰੀ ਪਿੱਛੇ ਇਸ ਤਰ੍ਹਾਂ ਦੀ ਕੋਈ ਸੱਟ ਚੋਟ ਵਾਲੀ ਕਹਾਣੀ ਹੈਗੀ ਹੈ ਤੇ ਇਹ ਉਸੇ ਗੱਲ ਦੀ ਹੀ ਨਿਸ਼ਾਨੀ ਹੈਗੀ ਆ। ਇਹ ਇਸ ਕਰਕੇ ਹੋ ਰਿਹਾ ਕਿ ਹਜੇ ਉਹ ਸੈੱਲ, ਹਜੇ ਉਹ ਨਰਵ ਤੰਤੂ ਪੂਰੀ ਤਰ੍ਹਾਂ ਰਿਪੇਅਰ ਨਹੀਂ ਹੋਏ ਤੇ ਕਿਤੇ ਕਿਤੇ ਧੌਲਾ ਪੈਣਾ ਸ਼ੁਰੂ ਹੋ ਜਾਂਦਾ, ਜਿਵੇਂ ਕਿਤੇ ਕਿਤੇ ਬਲੈਕਨੈਸ ਹੋ ਜਾਂਦੀ ਹੈ, ਕਿਸੇ ਥਾਂ ਦੀ ਬਲੈਕਨੈਸ ਹੋ ਗਈ, ਪਤਾ ਨਹੀਂ ਲੱਗਿਆ ਕਿੱਧਰ ਨੂੰ ਜਾਣਾ ਸੀਗਾ, ਕਿਹੜੀ ਗਲੀ ਚ ਜਾਣਾ ਸੀਗਾ, ਹਾਲਾਂਕਿ ਉਸੇ ਗਲੀ ਚ ਕੁਝ ਲੰਘਦਾ ਹੁੰਦਾ। ਸਾਹਮਣੇ ਆਇਆ ਬੰਦਾ ਆਵਾਜ਼ ਮਾਰ ਕੇ ਤੁਹਾਡਾ ਨਾਂ ਲੈ ਕੇ ਤੁਹਾਨੂੰ ਬੋਲ ਰਿਹਾ ਹੈਗਾ, ਪਰ ਤੁਹਾਡੀ ਸਮਝ ਵਿੱਚ ਨਹੀਂ ਆਉਂਦਾ ਵੀ ਬੰਦਾ ਕਿਹੜਾ ਯਾਰ, ਮੇਰੇ ਨਾਲ ਕੀ ਰਿਲੇਸ਼ਨ ਕੀ ਹੈ ਮੇਰੇ ਨਾਲ। ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਪੀਚ ਦੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਵੀ ਯਾਰ, ਅੱਗੇ ਤਾਂ ਬਹੁਤ ਚੰਗਾ ਭਲਾ ਬੋਲਦਾ ਸੀ, ਸਟੈਮਰਿੰਗ ਦਾ ਲਫ਼ਜ਼ ਤੁਸੀਂ ਸੁਣਿਆ ਹੋਣਾ, ਥਥਲਾ ਕੇ ਬੋਲਣਾ, ਹਕਲਾਉਣਾ, ਸਟੈਮਰਿੰਗ ਆਮ ਤੌਰ ਤੇ ਇਸ ਤਰ੍ਹਾਂ ਦੇ ਪੇਸ਼ੈਂਟਾਂ ਵਿੱਚ ਇੱਕ ਨਾਰਮਲ ਗੱਲ ਬਣ ਜਾਂਦੀ। ਪਹਿਲਾਂ ਤਾਂ ਠੀਕ ਠਾਕ ਸੀ, ਜਦੋਂ ਦਾ ਬਿਮਾਰ ਹੋਇਆ, ਜਦੋਂ ਇਹ ਠੀਕ ਹੋ ਕੇ ਆ ਗਿਆ, ਬਾਵਜੂਦ ਇਸ ਦੇ ਵੀ ਉਹ ਥਥਲਾਉਂਦਾ ਬਹੁਤ ਹੈ, ਜਿਵੇਂ ਕਿਸੇ ਨੂੰ ਚੀਜ਼ੇ ਕੀ ਕੁਝ ਐਸਾ ਕੁਝ ਹੁੰਦਾ ਆ, ਉਸ ਕਰਕੇ ਵੀ ਐਸਾ ਹੋ ਸਕਦਾ ਆ। ਪਰ ਇਹ ਅਗਰ ਪਿਛਲੀ ਹਿਸਟਰੀ ਇਹ ਦੱਸਦੀ ਹੈ ਕਿ ਇਹ ਬੰਦੇ ਨੂੰ ਸਿਰ ਚ ਸੱਟ ਲੱਗੀ ਸੀ ਜਾਂ ਇਸ ਬੰਦੇ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਸੀ ਤੇ ਉਸ ਤੋਂ ਬਾਅਦ ਸਡਨ ਇਕਦਮ ਬੇਹੋਸ਼ ਹੋ ਗਿਆ, ਅਸੀਂ ਹਾਸਪਿਟਲ ਲੈ ਗਏ ਔਰ ਉਥੋਂ ਹੁਣ ਰਿਕਵਰ ਹੋ ਗਏ ਤੇ ਇਹ ਆ ਗਿਆ ਹੈਗਾ ਆ, ਲੇਕਿਨ ਹੁਣ ਨਾ ਲਫ਼ਜ਼ ਸਾਫ ਨਹੀਂ ਬੋਲਦਾ, ਬੋਲੀ ਇਹਦੀ ਸਾਫ ਨਹੀਂ ਹੈਗੀ। ਹੁਣ ਜਿਸਪੋਜ਼ ਬੱਚਿਆਂ ਦੀ ਗੱਲ ਤੁਸੀਂ ਕਰਦੇ ਹੋ ਤੇ ਬੱਚਿਆਂ ਦੇ ਵਿੱਚ ਤੇ ਅਸੀਂ ਉਹਨੂੰ ਅਸੀਂ ਕਹਿੰਦੇ ਹਾਂ ਸਬ ਲਿੰਗੁਅਲ ਲਾਈਗੇਚਰ, ਅਜੀਬ ਤਾਂ ਚੁੱਕੋ ਨਾ ਤੁਸੀਂ ਆਪਣੇ ਮੂੰਹ ਖੋਲ ਕੇ ਤੇ ਉਹਦੇ ਹੇਠਾਂ ਇੱਕ ਤੰਦੀ ਤੁਹਾਨੂੰ ਦਿਖਾਈ ਦਿੰਦੀ ਹੈ, ਅਗਰ ਜਿਆਦਾ ਸਟ੍ਰੈਚ ਹੋਵੇ। ਮੈਂ ਬਹੁਤ ਸਾਰੇ ਬੱਚਿਆਂ ਦੀ ਕੱਟੀ ਹੈ ਔਰ ਵੇਖਿਆ ਮੈਂ ਕਿ ਅੱਜ ਮੈਂ ਕੱਟੀ ਤੇ ਤੀਸਰੇ ਦਿਨ ਆਇਆ ਫਸਟ ਕਲਾਸ ਸਾਰਾ ਕੁਝ ਹੋ ਗਿਆ ਔਰ ਨਾਰਮਲ ਸਹੀ ਬੋਲਣਾ ਸ਼ੁਰੂ ਕਰ ਦਿੰਦੇ ਨੇ, ਜਿਹੜੇ ਲਫ਼ਜ਼ ਨਹੀਂ ਬੋਲ ਸਕਦੇ ਤਾਂ ਵੀ ਉਹ ਸਹੀ ਬੋਲਣੇ ਸ਼ੁਰੂ ਕਰ ਦਿੰਦੇ। ਕੁਛ ਹੁੰਦਾ ਫਲੈਬੀ ਟੰਗ ਦੇ ਕਰਕੇ ਹੁੰਦਾ ਹੈਗਾ, ਉਹਦੇ ਪਿੱਛੇ ਹੋਰ ਕਹਾਣੀਆਂ ਹੁੰਦੀਆਂ ਨੇ, ਇਹ ਲੰਬੀ ਸਾਰੀ ਗੱਲ ਹੈਗੀ ਹੈ, ਫਿਰ ਕਦੇ ਇਸ ਨੂੰ ਕਰ ਲਾਂਗੇ। ਪਰ ਹਾਂ ਬੱਚਿਆਂ ਦੇ ਸੰਬੰਧ ਵਿਚ ਬਹੁਤ ਸਾਰੇ ਬੱਚਿਆਂ ਦੇ ਵਿਚ ਸਬਲਿੰਗੁਅਲ ਲੈਂਗੁਏਜ ਦੇ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ। ਪਰ ਆਪਾਂ ਤੇ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਸਿਰ ਤੇ ਸੱਟ ਲੱਗੀ ਹੈ ਜਾਂ ਜਿਨ੍ਹਾਂ ਨੂੰ ਕੁਝ ਐਸਾ ਹੋਇਆ ਹੋਇਆ ਹੈ, ਉਸ ਹਾਲਾਤ ਦੇ ਵਿਚ ਇਹ ਜਿਹੜੀ ਸਪੀਚ ਆ ਉਹਨਾਂ ਦੀ ਸਦਲਾਉਣ ਵਰਗੀ ਜਾਂ ਹਕਲਾਉਣ ਵਰਗੀ ਹੋਏਗੀ ਜਿਹਨੂੰ ਤੁਸੀਂ ਆਮ ਤੌਰ ਤੇ ਸਮਝ ਨਹੀਂ ਸਕਦੇ। ਤੋ ਮੋਟੀਆਂ ਮੋਟੀਆਂ ਗੱਲਾਂ ਡਿਪਰੈਸ਼ਨ, ਐਂਗਜ਼ਾਇਟੀ, ਉਸ ਬੰਦੇ ਦੇ ਮੂਡ ਸਵਿੰਗਸ, ਕਦੀ ਖੁਸ਼ ਹੈ ਤੇ ਖੁਸ਼ ਹੈ, ਗੁੱਸੇ ਹੋ ਗਏ ਤੇ ਐਵੇਂ ਨਿੱਕੀ ਜਿਹੀ ਗੱਲ ਤੇ ਗੁੱਸੇ ਹੋ ਗਿਆ। ਆਮ ਤੌਰ ਤੇ ਨੀਂਦਰਾ, ਨੀਂਦ ਸਹੀ ਨਹੀਂ ਆਉਂਦੀ, ਰਾਤਾਂ ਨੂੰ ਉੱਠ ਉੱਠ ਕੇ ਤੁਰੇ ਫਿਰਦੇ ਨੇ, ਕਾਰਨ ਵੀ ਨਹੀਂ ਲੱਭਦਾ। ਉਹਨਾਂ ਪੁੱਛਿਆ ਵੀ ਗੱਲ ਕੀ ਹੈ, ਕੋਈ ਸੋਚ ਰਿਹਾ ਹੈ, ਕੋਈ ਦਿਮਾਗ ਚ ਪ੍ਰੈਸ਼ਰ ਹੈ ਕਿਸੇ ਗੱਲ ਦਾ? ਨਾ, ਇਹ ਵੀ ਆਮ ਤੌਰ ਤੇ ਸਾਨੂੰ ਹੁੰਦਾ ਹੈ ਨਾ ਕਿ ਕੋਈ ਬਹੁਤ ਜ਼ਿਆਦਾ ਗੱਲ ਘਟਨਾ ਵਾਪਰ ਗਈ ਹੈ ਤੇ ਅਸੀਂ ਉਹ ਸੋਚਦੇ ਹਾਂ, ਨੀਂਦ ਨਹੀਂ ਆ ਰਹੀ, ਫਿਰ ਉਸੇ ਨੂੰ ਸੋਚੀ ਜਾ ਰਹੇ, ਇੰਟਲ ਜਾ ਉਹਦੇ ਵਿੱਚ, ਉਹੀ ਗੱਲ ਨੂੰ ਕਰੀ ਜਾ ਰਹੇ ਹਾਂ, ਇਹਦੇ ਕਰਕੇ ਨੀਂਦ ਨਹੀਂ ਆ ਰਹੀ। ਸਾਡੇ ਰੀਜ਼ਨ ਹੈ, ਇਹ ਰੀਜ਼ਨ ਹੈ ਸਾਡੇ ਪਿੱਛੇ ਇਸ ਗੱਲ ਦਾ ਕਿ ਕਿਸੇ ਚੀਜ਼ ਨੇ ਸਾਡੇ ਬ੍ਰੇਨ ਨੂੰ ਓਵਰਪਾਵਰ ਕੀਤਾ ਹੋਇਆ ਤੇ ਉਹੀ ਗੱਲ ਵਾਰ ਵਾਰ ਸਾਡੇ ਰਿਪੀਟ, ਜਿਵੇਂ ਰਿਕਾਰਡ ਚੱਲ ਰਿਹਾ, ਸੂਈ ਅਟਕ ਗਈ ਆ, ਸੂਈ ਅਟਕ ਗਈ ਹੈ ਤੇ ਉਹੀ ਲਫ਼ਜ਼ ਵਾਰ ਵਾਰ ਉਹ ਬੋਲੀ ਜਾ ਰਹੀ ਹੈਗੀ ਹੈ। ਪਰ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਵਿਚ ਬੰਦਾ ਹੁੰਦਾ ਆ, ਫਿਰ ਉਹਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਮੈਂ ਕਾਹਦੇ ਕਰਕੇ, ਮੇਰੇ ਦਿਮਾਗ ਚ ਕੀ ਚੱਲ ਰਿਹਾ, ਖਿਆਲ ਕੁਛ ਵੀ ਨਹੀਂ ਚੱਲ ਰਿਹਾ ਦਿਮਾਗ ਦੇ ਵਿਚ, ਪੁੱਛੋ ਉਸ ਨੂੰ, ਖਿਆਲ ਕੁਛ ਵੀ ਨਹੀਂ ਚੱਲ ਰਿਹਾ, ਪਰ ਨੀਂਦ ਨਹੀਂ ਆ ਰਹੀ, ਉੱਠ ਕੇ ਤੁਰਿਆ ਫਿਰ ਰਿਹਾ। ਸਰਦੀਆਂ ਵੀ ਹੋਣ, ਗਰਮੀਆਂ ਵੀ ਹੋਣ, ਉਸੇ ਤਰ੍ਹਾਂ ਉੱਠ ਕੇ ਤੁਰਿਆ ਫਿਰ ਰਿਹਾ ਹੈਗਾ, ਮੂਡ ਦੇ ਵਿਚ ਚੇਂਜਸ ਜਿਹੜੀਆਂ ਆਣੀਆਂ। ਅੱਛਾ, ਇਸ ਤੋਂ ਬਾਅਦ ਜਿਹੜੀਆਂ ਗੱਲਾਂ ਉਹ ਬੜੇ ਆਮ ਨਾਰਮਲ ਹਾਲਾਤ ਵਿਚ ਕਰ ਲੈਂਦਾ ਸੀਗਾ, ਉਹ ਹੁਣ ਉਹਦੇ ਤੋਂ ਨਹੀਂ ਹੁੰਦੀਆਂ। ਇਹਨੂੰ ਅਸੀਂ ਕਹਿੰਦੇ ਹਾਂ ਲਰਨਿੰਗ ਇਨ ਏਬਿਲਿਟੀ, ਰੀਜ਼ਨਿੰਗ ਇਨ ਏਬਿਲਿਟੀ। ਤੁਸੀਂ ਕੋਈ ਗੱਲ ਕਹੀ ਹੈ, ਉਹਦਾ ਕੋਈ ਜਵਾਬ ਦੇਗਾ ਨਾ, ਉਹ ਜਵਾਬ ਨਹੀਂ ਦਿੰਦਾ। ਪੰਜਾਬੀ ਚ ਕਹਿੰਦੇ ਡੁੰਨ ਵੱਟਾ ਹੋ ਗਿਆ ਯਾਰ, ਤੈਨੂੰ ਪੁੱਛੀ ਜਾ ਰਹੇ ਗੱਲ ਦਾ, ਤੂੰ ਦੱਸ ਨਹੀਂ ਜਾ। ਹਾਂਜੀ, ਤੋ ਇਸ ਤਰ੍ਹਾਂ ਜਿਹੜੀ ਰੀਜ਼ਨਿੰਗ ਹੈ, ਉਸ ਰੀਜ਼ਨਿੰਗ ਦੀ ਇਨਏਬਿਲਿਟੀ ਆਮ ਬੰਦਿਆਂ ਦੇ ਹੋ ਜਾਂਦੀ ਹੈ ਸੱਟ ਚੋਟ ਲੱਗਣ ਤੋਂ ਬਾਅਦ, ਜਾਂ ਖਾਸ ਤੌਰ ਤੇ ਮੈਂ ਵਾਰ ਵਾਰ ਇਹ ਕਹਿ ਰਿਹਾ ਹਾਂ ਜਿਨ੍ਹਾਂ ਨੂੰ ਹਾਈਪਰ ਟੈਂਸ਼ਨ ਰਹਿੰਦਾ, ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ, ਕਾਰਨ ਉਹਦਾ ਹਾਰਟ ਹੋ ਸਕਦਾ, ਕਾਰਨ ਉਹਦਾ ਸੀਵੀਐਸ ਬਲੱਡ ਸਰਕੂਲੇਸ਼ਨ ਬਲੱਡ ਦਾ ਹੋ ਸਕਦਾ, ਕਾਰਨ ਉਹਦਾ ਡਾਇਬਟੀ ਹੋ ਸਕਦਾ ਹੈਗਾ, ਔਰ ਕਿਸੇ ਵੀ ਤਰ੍ਹਾਂ ਦੇ ਕਾਰਨ ਹੋਣ ਬਲੱਡ ਪ੍ਰੈਸ਼ਰ ਦੇ, ਔਰ ਉਹਦੇ ਕਰਕੇ ਅਗਰ ਸਰਕਲ ਆਫ ਵਿਲਸ ਦੇ ਵਿਚ ਬਲੀਡਿੰਗ ਹੋ ਗਈ ਹੈ, ਤਾਂ ਉਸ ਹਾਲਾਤ ਵਿਚ ਅੱਗੇ ਆਉਣ ਵਾਲੀਆਂ ਕੰਡੀਸ਼ਨਾਂ ਦੇ ਵਿਚ ਇਹ ਆ ਕਿ ਲਰਨਿੰਗ ਏਬਿਲਿਟੀ, ਰੀਜ਼ਨਿੰਗ ਇਨਏਬਿਲਿਟੀ, ਜਜਮੈਂਟ ਨਹੀਂ ਕਰ ਸਕਣੀ, ਜਜਮੈਂਟ ਨਹੀਂ ਕਰ ਸਕਦੇ ਕਿਸੇ ਚੀਜ਼ ਦਾ ਵੀ ਆ ਕਿੰਨਾ ਹੋਏਗਾ, ਆ ਕਿੰਨੇ ਮੀਲ ਹੋਏਗਾ। ਦਿੱਲੀ ਤੇ ਆਹ ਖੜੀ ਹੈ, ਤੇ ਜੇ ਇਹ ਦੱਸਣਾ ਹੋਵੇ ਅੰਦਰ ਬਾਜ਼ਾਰ ਕਿਸੇ ਦੁਕਾਨ ਦਾ ਨਾਂ ਲੈਣ ਤੋਂ ਯਾਰ ਤੋਂ ਬਹੁਤ ਦੂਰ ਹੈ ਜੀ। ਜਜਮੈਂਟ ਡਾਇਮੈਂਸ਼ਨਸ ਦੀ, ਜਜਮੈਂਟ ਮਈਅਰਮੈਂਟਸ ਦੀ, ਇਹ ਸਾਰੀ ਜਿਹੜੀ ਲਾਸਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਨਾਰਮਲ ਗੱਲਾਂ ਹਨ, ਇਹ ਮੈਂ ਇਸ ਕਰਕੇ ਦੱਸਣੀਆਂ ਸ਼ੁਰੂ ਕਰ ਰਿਹਾ, ਇਹਨੂੰ ਆਪਾਂ ਰਿਪੀਟ ਕਰ ਰਹੇ ਹਾਂ, ਬੇਸਿਕਲੀ ਇਹ ਪ੍ਰੋਗਰਾਮ ਤੇ ਹੋ ਚੁੱਕਿਆ ਆ, ਪਰ ਮੈਂ ਰਿਪੀਟ ਇਸ ਕਰਕੇ ਕਰ ਰਿਹਾ ਹਾਂ ਤਾਂ ਕਿ ਤੁਹਾਨੂੰ ਇਹ ਯਾਦ ਰਹੇ ਕਿ ਇਹੋ ਜਿਹੀਆਂ ਗੱਲਾਂ ਆਮ ਸਾਡੇ ਇਸ ਤਰ੍ਹਾਂ ਦੇ ਆਦਮੀਆਂ ਵਿਚ ਹੋ ਜਾਂਦੀਆਂ ਨੇ, ਬਜ਼ੁਰਗਾਂ ਵਿਚ ਹੋ ਜਾਣੀਆਂ, ਉਹਦਾ ਮੈਂ ਤੁਹਾਨੂੰ ਅਲੱਗ ਕਾਰਨ ਦੱਸ ਦਿੱਤਾ ਹੈਗਾ, ਪਰ ਯੰਗ ਬੰਦਿਆਂ ਦੇ ਵਿਚ ਹੋ ਜਾਣੀਆਂ, ਉਹਦੇ ਪਿੱਛੇ ਇਹ ਕਾਰਨ ਜਿਹੜੇ ਨੇ, ਸਡਨ ਕਿਸੇ ਟਿਊਮਰ ਹੋ ਜਾਂਦਾ, ਸਮੇਂ ਤੇ ਬਲੀਡਿੰਗ ਹੋ ਜਾਂਦਾ, ਸਡਨ ਕਿਸੇ ਸੀਐਸਐਫ ਕਾਰਡ ਸੈਰੇਬ੍ਰੋਸਪਾਈਨਲ ਫਲੂਇਡ ਦਾ ਕਿਸੇ ਥਾਂ ਤੇ ਵਹਿ ਜਾਣਾ, ਇਹਦੇ ਕਰਕੇ ਵੀ ਐਸਾ ਹੋ ਸਕਦਾ ਹੈ। ਔਰ ਕਈ ਵਾਰ ਮੈਂ ਇੱਕ ਲਫ਼ਜ਼ ਅੱਗੇ ਵੀ ਕਈ, ਕਿਉਂਕਿ ਹੁਣ ਇੰਨੇ ਸਾਲ ਹੋ ਗਏ ਨੇ ਬੋਲਦਾ, ਹਰੇਕ ਲਫ਼ਜ਼ ਕਿਤੇ ਨਾ ਕਿਤੇ ਤੇ ਬੋਲਿਆ ਹੋਇਆ। ਮੈਡੀਕਲ ਟਰਮ ਦੇ ਵਿਚ ਇੱਕ ਲਫ਼ਜ਼ ਹੈ ਇੰਬੋਲਿਜ਼ਮ, ਇੰਬੋਲਿਜ਼ਮ ਮੈਂ ਤੁਹਾਨੂੰ ਜੇ ਐਕਸਪਲੇਨ ਕਰਕੇ ਦੱਸਾਂ, ਤੁਸੀਂ ਬਰਸਾਤਾਂ ਦੇ ਵਿਚ ਵੇਖਿਆ ਹੋਣਾ ਆ ਵੀ ਕੁਛ ਇੱਕ ਜੜੀਆਂ ਬੂਟੀਆਂ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਐਸੀਆਂ ਆਉਂਦੀਆਂ ਨੇ ਜਿਹੜੀਆਂ ਉੱਥੇ ਉੱਗਦੀਆਂ ਨਹੀਂ, ਪਹਾੜਾਂ ਦੇ ਵਿਚ ਹੁੰਦੀਆਂ ਨੇ, ਤੇ ਪਹਾੜਾਂ ਤੋਂ ਵਹਿ ਕੇ ਮੀਂਹ ਦੇ ਨਾਲ ਉਹ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਆ ਜਾਂਦੀਆਂ ਨੇ, ਤੇ ਫਿਰ ਇੱਥੇ ਉਹ ਉੱਗਦੀਆਂ ਨੇ, ਅਲਟੀਮੇਟ ਇੱਥੇ ਉਹਨਾਂ ਦਾ ਉਹ ਮਾਹੌਲ ਨਹੀਂ ਹੁੰਦਾ ਤੇ ਉਹ ਕਈ ਵਾਰ ਸੁੱਕ ਵੀ ਜਾਂਦੀਆਂ ਨੇ, ਫਿਰ ਅਗਲੇ ਸਾਲ ਬਰਸਾਤ ਹੁੰਦੀ ਉਹ ਫਿਰ ਉਹ ਆ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਕਿਸੇ ਹੋਰ ਥਾਂ ਤੋਂ, ਕਿਸੇ ਸਰੀਰ ਦੇ ਕਿਸੇ ਵੀ ਅੰਗ ਤੋਂ ਕੋਈ ਐਸਾ ਪਾਰਟੀਕਲ ਬਲੱਡ ਦੇ ਵਿਚ, ਕਿਉਂਕਿ ਅਸੀਂ ਕਹਿ ਰਹੇ ਕਿ ਬਲੱਡ ਵਾਪਸ ਲੈ ਕੇ ਜਾ ਰਿਹਾ, ਬੇਸ਼ੱਕ ਕੁਦਰਤ ਨੇ ਇੱਕ ਨਿਯਮ ਬਣਾਇਆ ਹੋਇਆ ਕਿ ਲਿੰਫ ਦਾ ਚੈਨਲ ਹੀ ਵੱਖਰਾ ਉਹਨੇ ਬਣਾ ਦਿੱਤਾ ਕਿ ਜਿਹੜਾ ਕੁਝ ਸੰਘਣਾ ਹੋਵੇ ਉਹ ਇਧਰਲੇ ਪਾਸੇ ਆ ਜਾਵੇ ਤੇ ਬਲੱਡ ਸਰਕੂਲੇਸ਼ਨ ਦੇ ਵਿਚ ਹੀ ਰਹਿ ਜਾਵੇ, ਲਿੰਫ ਵੀ ਤਾਂ ਚੱਲਦਾ ਹੈ ਨਾ, ਲਿੰਫ ਨੇ ਵੀ ਤਾਂ ਹਰੇਕ ਥਾਂ ਤੇ ਜਾਣਾ, ਜਿੱਥੇ ਆਰਟਰੀ ਨੇ ਜਾਣਾ ਉੱਥੇ ਵੇਨ ਨੇ ਜਾਣਾ, ਜਿੱਥੇ ਵੇਨ ਨੇ ਜਾਣਾ ਉੱਥੇ ਲਿੰਫ ਨੇ ਜਾਣਾ, ਉਹ ਹਰ ਥਾਂ ਤੇ ਉਸਨੇ ਔਰ ਉਸਨੇ ਉਹਨਾਂ ਥਾਵਾਂ ਤੇ ਨਰਵਸ ਸਿਸਟਮ ਨੇ ਜਾਣਾ ਹੈਗਾ। ਸੋ ਇਹ ਇੱਕ ਕੰਬੀਨੇਸ਼ਨ ਹੈ ਜਿਹੜਾ ਨਾਲ ਨਾਲ ਚੱਲਦਾ ਹੈਗਾ। ਔਰ ਕਈ ਵੇਰ ਲੱਤ ਤੇ ਸੱਟ ਲੱਗੀ ਸੀਗੀ, ਹੁਣ ਲੱਤ ਤੇ ਸੱਟ ਲੱਗੀ ਤਾਂ ਯਾਦਾਸ਼ਤ ਨਾਲ ਕੀ ਸੰਬੰਧ ਹੈ ਤੁਸੀਂ ਸੋਚ ਸਕਦੇ ਹੋ। ਲੱਤ ਤੇ ਸੱਟ ਲੱਗੀ ਸੀ ਤੇ ਸੁਭਾਅ ਦੇ ਚੇਂਜ ਹੋਣ ਦਾ ਕੀ ਮਤਲਬ ਹੈ ਭਾਈ? ਪਰ ਹੈ ਇਹ ਜਿਹੜਾ ਇੰਬੋਲਿਜ਼ਮ ਦਾ ਲਫ਼ਜ਼ ਆ, ਇਹ ਕਿਸੇ ਥਾਂ ਤੋਂ ਕੋਈ ਕਲੋਟ, ਕੋਈ ਸਪਾਟ, ਕੋਈ ਆਰਟੀਕਲ, ਕੋਈ ਪਾਰਟੀਕਲ, ਛੋਟਾ ਮੋਟਾ ਵੀ, ਛੋਟਾ ਮੋਟਾ ਇਸੇ ਕਰਕੇ ਕਹਿਣਾ ਪੈਗਾ ਤੇ ਬਲੱਡ ਵਿੱਚ ਸਰਕੂਲੇਟ ਦਾ ਉਹਨਾਂ ਦੀ ਕਰ ਸਕਦਾ ਨਾ, ਜਿੰਨਾ ਕੁ ਬਲੱਡ ਦਾ ਡਾਇਮੀਟਰ ਹੈਗਾ ਵਾ ਸਾਡੇ ਬਲੱਡ ਵੈਸਲ ਦਾ, ਉਹਦੇ ਵਿੱਚ ਸਰਕੂਲੇਟ ਕਰਦਾ ਹੋਇਆ ਅਲਟੀਮੇਟ ਉਹ ਬ੍ਰੇਨ ਤੱਕ ਪਹੁੰਚ ਗਿਆ। ਸਰਕਲ ਆਫ ਵਿਲਸ, ਮੈਂ ਯਾਦ ਕਰਾ ਦਿਆਂ ਕਿ ਲੈਫਟ ਵੈਂਟ੍ਰੀਕਲ ਦੇ ਵਿੱਚੋਂ ਜਦੋਂ ਏਓਰਟਾ ਨਿਕਲਦੀ ਹੈ ਔਰ ਉਸ ਵਾਰ ਉੱਪਰ ਜਾ ਕੇ ਸਾਡੀ ਧੌਣ ਦੇ ਸਾਹਮਣੇ ਜਿਹੜਾ ਮੈਨੂਬੇਰੀਅਮ ਸਟਰਨਾਈ ਹੈ ਇਹਦੇ ਪਿਛਲੇ ਪਾਸੇ, ਉਹ ਫਿਰ ਹੇਠਾਂ ਨੂੰ ਜਾਂਦੀ ਹੈ, ਪਰ ਹੇਠਾਂ ਜਾਣ ਤੋਂ ਪਹਿਲਾਂ ਉਹਦੇ ਇਸ ਆਰਚ ਬਣਨ ਦੇ ਵਿੱਚ ਦੋ ਹਿੱਸੇ ਹੋ ਕੇ ਦੋ ਨਾੜੀਆਂ ਬ੍ਰੇਨ ਨੂੰ ਉੱਪਰ ਵਾਲੇ ਪਾਸੇ ਜਾਂਦੀਆਂ ਨੇ, ਜਿਹਨੂੰ ਅਸੀਂ ਕੈਰੋਟਿਡ ਆਰਟਰੀਜ਼ ਕਹਿੰਦੇ ਹਾਂ। ਤੇ ਇਹ ਮੈਂ ਦੱਸ ਚੁੱਕਿਆ ਤੁਹਾਨੂੰ ਕਿ ਹਰੇਕ ਆਰਟਰੀ ਦੇ ਨਾਲ ਇੱਕ ਇੱਕ ਵੇਨ ਜਾ ਰਹੀ ਹੈ, ਔਰ ਇਸੇ ਤਰ੍ਹਾਂ ਹੀ ਇਹ ਲਿੰਫ ਜਾ ਰਿਹਾ, ਨਰਵਸ ਸਿਸਟਮ ਜਾ ਰਿਹਾ, ਸਾਰਿਆਂ ਦੇ ਨਾਲ ਨਾਲ ਜਾ ਰਿਹਾ। ਤੇ ਅਲਟੀਮੇਟ ਉਹ ਪਾਰਟੀਕਲ ਤੁਹਾਡੀ ਲੱਤ ਤੇ ਸੱਟ ਲੱਗੀ ਸੀ, ਫ੍ਰੈਕਚਰ ਹੋ ਗਿਆ ਸੀ ਬੋਨ ਦਾ, ਉਹਦੇ ਵਿੱਚੋਂ ਇਹ ਚੱਲਿਆ ਔਰ ਜਾਣ ਤੋਂ ਬਾਅਦ ਤੁਹਾਡੇ ਬ੍ਰੇਨ ਚ, ਬ੍ਰੇਨ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਬਲੱਡ ਵੈਸਲਸ ਹਨ ਨਾ, ਉਹ ਬਾਕੀ ਸਾਰੇ ਸਰੀਰ ਦੇ ਨਾਲੋਂ ਬਹੁਤ ਜ਼ਿਆਦਾ ਫਾਈਨ ਤੇ ਬਰੀਕ ਹਨ। ਇਸ ਉਹਦਾ ਨਾਂ ਵੱਖਰਾ ਹੈ, ਸਰਕਲ ਆਫ ਵਿਲਸ ਅਸੀਂ ਉਹਨੂੰ ਕਹਿੰਦੇ ਹਾਂ, ਸਰਕਲ ਆਫ ਵਿਲਸ ਨਾਲ ਡਾਕਟਰ ਦੇ ਨਾਂ ਤੇ ਰੱਖ ਦਿੱਤਾ ਗਿਆ। ਵੀ ਇਹ ਬਹੁਤ ਬਰੀਕ ਇੱਕ ਜਾਲ ਵਿਛਿਆ ਹੋਇਆ ਜਿਹੜਾ ਅਲੱਗ ਅਲੱਗ ਥਾਵਾਂ ਤੇ ਖੂਨ ਦੀ ਸਪਲਾਈ ਕਰਦਾ, ਤੇ ਜਦੋਂ ਉਹ ਮੋਟਾ ਪਾਰਟੀਕਲ ਉਹਦੇ ਵਿੱਚ ਆ ਕੇ ਰੁਕ ਜਾਂਦਾ ਆ, ਤੇ ਜਿਸ ਥਾਂ ਤੇ ਉਹ ਰੁਕ ਜਾਂਦਾ ਆ ਉਸ ਥਾਂ ਦੀਆਂ ਜਿਹੜੀਆਂ ਨਰਵਸ ਨੇ ਉਹਨਾਂ ਦਾ ਆਟੋਮੈਟਿਕਲੀ ਡੈਮੇਜ ਹੋਏਗਾ, ਉਹਨਾਂ ਦਾ ਫੰਕਸ਼ਨ ਤੇ ਪੂਰਾ ਨਹੀਂ ਨਾ ਰਹੇਗਾ। ਔਰ ਇਸੇ ਕਰਕੇ ਆ ਜਿਹੜੀ ਰੀਜ਼ਨਿੰਗ ਇਨੇਬਿਲਿਟੀ, ਯਾਰ ਲੱਤ ਤੇ ਸੱਟ ਲੱਗੀ ਸੀ, ਲੱਤ ਟੁੱਟੀ ਸੀ, ਜਦੋਂ ਦੀ ਇਹਨੂੰ ਇਹ ਲੱਤ ਟੁੱਟੀ ਸੀ ਇਹ ਐਕਸੀਡੈਂਟ ਹੋਇਆ ਸੀਗਾ, ਉਦੋਂ ਬਾਅਦ ਇਹਦੀ ਯਾਦਾਸ਼ਤ ਨਹੀਂ ਰਹਿ ਗਈ ਇੰਨੀ, ਕਿਤੇ ਬੜਾ ਠੀਕ ਠਾਕ ਸੀਗਾ, ਉਹਨੇ ਕੋਈ ਵੀ ਕੰਮ ਪੂਰੀ ਤਰ੍ਹਾਂ ਕਰ ਹੀ ਨਹੀਂ ਸਕਦਾ ਹੈਗਾ। ਤੇ ਅਸੀਂ ਇਹ ਸਮਝ ਸਕਦੇ ਯਾਰ ਲੱਤ ਟੁੱਟੀ ਨਾਲ ਇਹ ਯਾਦਾਸ਼ਤ ਦਾ ਕੀ ਸੰਬੰਧ ਹੈਗਾ। ਪਰ ਇਸ ਗੱਲ ਕਰਕੇ ਮੈਂ ਤੁਹਾਨੂੰ ਇਹ ਸਾਬਤ ਕਰਨਾ ਚਾਹੁੰਦਾ ਕਿ ਭਾਈ ਨਹੀਂ, ਇਹਦੇ ਨਾਲ ਇਹਦਾ ਸੰਬੰਧ ਹੈਗਾ ਆ, ਇਹ ਸੰਬੰਧ ਹੈ ਇੰਬੋਲੋਟਿਕ ਔਰ ਇੰਬੋਲਸ ਜਿਹੜਾ ਹੈ ਕਿਸੇ ਵੀ ਥਾਂ ਤੋਂ ਕੋਈ ਪੀਸ ਚੱਲਿਆ ਹੈਗਾ ਆ ਔਰ ਉਹ ਬ੍ਰੇਨ ਚ ਪਹੁੰਚ ਗਿਆ, ਜਿਹਦੇ ਰਾਹੀਂ ਬਲੋਕੇਜ ਹੋ ਗਈ ਹੈ ਤੇ ਕੋਈ ਨਸ ਦੇ ਉੱਪਰ ਭਾਰ ਪੈ ਗਿਆ, ਤੇ ਜਿਸ ਨਸ ਦਾ ਜੋ ਕੰਟਰੋਲ ਹੈਗਾ ਉਹ ਲੋਸਟ ਹੋ ਗਿਆ। ਇਹਦੇ ਚ ਰੀਜ਼ਨਿੰਗ ਵੀ ਹੋਗੀ, ਇਹਦੇ ਚ ਮੈਮਰੀ ਵੀ ਹੋਗੀ, ਅਟੈਂਸ਼ਨ ਕੰਸਨਟ੍ਰੇਸ਼ਨ ਵੀ ਹੋਗੀ। ਅੱਗੇ ਤਾਂ ਟਿੱਕੇ ਬੈਠਦਾ ਸੀ, ਕੰਮ ਕਰਦਾ ਸੀਗਾ, ਹੁਣ ਤੇ ਟਿੱਕੇ ਨੀ ਬੈਠਦਾ, ਹੁਣ ਹਾਂਜੀ ਹੁਣ ਤੇ ਉਹ ਕੰਮ ਕਰ ਹੀ ਨੀ ਸਕਦਾ ਜਿਹੜਾ ਪਹਿਲਾਂ ਕਰਦਾ ਸੀਗਾ। ਆਰਗੇਨਾਈਜੇਸ਼ਨ ਲਾਸਟ ਹੋ ਗਈ ਹੈ, ਪਲੈਨਿੰਗ ਬਹੁਤ ਸਾਰਾ, ਯਾਰ ਇਹ ਤਾਂ ਬਹੁਤ ਸਿਆਣਾ ਬੰਦਾ ਸੀਗਾ, ਲੋਕਾਂ ਨੂੰ ਸਲਾਹਾਂ ਦੇਣ ਵਾਲਾ ਬੰਦਾ ਸੀਗਾ, ਪਰ ਹੁਣ ਕੀ ਹੈ ਜਦੋਂ ਦਾ ਐਕਸੀਡੈਂਟ ਹੋਇਆ ਉਦੋਂ ਬਾਅਦ ਇਹਦੀ ਆਪਦੀ ਸੁਰਤੀ ਨੀ ਪੂਰੀ ਕਾਇਮ ਹੈਗੀ, ਇਹਨੇ ਕਿਸੇ ਨੂੰ ਸਲਾਹ ਕੀ ਦੇਣੀ। ਇਨਡਿਸਿਸਿਵ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਆ, ਇਨਡਿਸਿਸਿਵ ਜਿਹਦਾ ਮਤਲਬ ਇਹ ਆ ਕਿ ਫੈਸਲਾ ਕਰਨ ਯੋਗ ਨਹੀਂ। ਹਰ ਗੱਲ ਦਾ ਫੈਸਲਾ ਲੋਕਾਂ ਵਾਸਤੇ ਕਰਦਾ ਸੀਗਾ, ਅੱਜ ਉਹ ਇਨਡਿਸਿਸਿਵ ਹੋ ਗਿਆ, ਆਪਣੇ ਵਾਸਤੇ ਕੋਈ ਫੈਸਲਾ ਨਹੀਂ ਕਰ ਸਕਦਾ। ਇਨਏਬਿਲਿਟੀ ਟੂ ਕਮਿਊਨੀਕੇਟ, ਪਹਿਲਾਂ ਤਾਂ ਯਾਰ ਕਿਸੇ ਦੀ ਗੱਲ ਮੂੰਹ ਚ ਤੋਂ ਨਿਕਲਦੀ ਸੀ ਉਸ ਵੇਲੇ ਫੱਟ ਜਵਾਬ ਦਿੰਦਾ ਸੀਗਾ, ਤੇ ਹੁਣ ਇਹ ਸੋਚਦਾ ਰਹਿੰਦਾ ਵੀ ਇਹਨੇ ਮੈਨੂੰ ਕਿਹਾ ਕੀ ਤੇ ਮੈਂ ਇਹਦਾ ਜਵਾਬ ਕੀ ਦੇਣਾ। ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਆਮ ਤੌਰ ਤੇ ਯੰਗ ਏਜ ਵਿੱਚ ਵੀ ਆ ਜਾਂਦੀਆਂ ਨੇ, ਪਰ ਇਹ ਸਾਰੀਆਂ ਦੇ ਸਾਰੀਆਂ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਇਹ ਸਾਰੀਆਂ ਓਲਡ ਏਜ ਦੇ ਵਿੱਚ ਆਮ ਤੌਰ ਤੇ ਇੱਕ ਨਾਰਮਲ ਹਾਲਾਤ ਹੈ। ਇਹ ਨਾਰਮਲ ਹਾਲਾਤ ਹੋਣਾ ਸ਼ੁਰੂ ਹੋ ਜਾਂਦਾ ਆ ਕਿ ਬਜ਼ੁਰਗ ਨਾ ਤੇ ਪੂਰਾ ਕੰਮ ਕਰ ਸਕਦੇ ਨੇ, ਨਾ ਉਹ ਪੂਰੀ ਤਰ੍ਹਾਂ ਕੰਸਨਟ੍ਰੇਸ਼ਨ ਦੇ ਨਾਲ ਤੁਹਾਨੂੰ ਸਲਾਹ ਦੇ ਸਕਦੇ ਨੇ, ਨਾ ਉਹ ਹਰ ਤਰ੍ਹਾਂ ਆਪਣੇ ਆਪਣਾ ਜਿਹੜਾ ਆਪ ਹੈ ਕਿ ਨਹੀਂ ਆਪਣਾ ਆਪ ਵੀ ਤੁਸੀਂ ਉਹ ਕੰਟਰੋਲ ਨਹੀਂ ਪੂਰਾ ਕਰ ਸਕਦੇ ਜਿਹੜਾ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈਗੀ ਹੈ। ਜਜਮੈਂਟ ਇਨਐਬਿਲਿਟੀ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਗਰ ਬਜ਼ੁਰਗਾਂ ਚ ਆਉਂਦੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਫਿਰ ਭਾਈ ਤੁਹਾਨੂੰ ਉਹਦੇ ਨਾਲ ਸਹਿਯੋਗ ਕਰਨ ਦੀ ਲੋੜ ਆ। ਯੰਗ ਏਜ ਵਿੱਚ ਹੈਗੀਆਂ ਨੇ ਤੇ ਫਿਰ ਤੁਹਾਨੂੰ ਉਹਦਾ ਟ੍ਰੀਟਮੈਂਟ ਕਰਨ ਦੀ ਲੋੜ ਆ। ਦੋਹਾਂ ਦੀ ਡਿਵੀਜ਼ਨ ਮੈਂ ਤੁਹਾਨੂੰ ਦੱਸ ਦਿੱਤੀ, ਇਹ ਤਾਂ ਨਹੀਂ ਹੋ ਸਕਦਾ ਅਸੀਂ ਬਜ਼ੁਰਗਾਂ ਨੂੰ ਕਹੀਏ ਚੰਗਾ ਅਸੀਂ ਛੱਡ ਦਿੱਤਾ ਜੋ ਹੋਣਾ ਹੋ ਜਾਵੇ, ਨਹੀਂ ਟ੍ਰੀਟਮੈਂਟ ਤਾਂ ਤੁਹਾਨੂੰ ਉਹਦਾ ਵੀ ਕਰਨ ਦੀ ਲੋੜ ਹੈ। ਪਰ ਯਾਦ ਇਹ ਰੱਖਣਾ ਆ ਤੇ ਇਹਦੀ ਪ੍ਰੋਗਰੈਸ ਦੀ ਉਮੀਦ ਘੱਟ ਆ, ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੋਗਨੋਸਿਸ, ਇੱਕ ਮੈਡੀਕਲ ਦਾ ਲਫ਼ਜ਼ ਆ ਪ੍ਰੋਗਨੋਸਿਸ। ਪ੍ਰੋਗਨੋਸਿਸ ਦਾ ਮਤਲਬ ਹੁੰਦਾ ਆ ਕਿ ਕੋਈ ਵੀ ਬਿਮਾਰੀ ਆਈ ਹੈ ਇਹਦਾ ਆਊਟਕਮ ਕੀ ਹੋਏਗਾ, ਜਾਂ ਕੋਈ ਵੀ ਇਲਾਜ ਅਸੀਂ ਕਰ ਰਹੇ ਹਾਂ ਅਲਟੀਮੇਟ ਇਹਦਾ ਆਊਟਕਮ ਕੀ ਹੋਏਗਾ, ਉਹਨੂੰ ਅਸੀਂ ਪ੍ਰੋਗਨੋਸਿਸ ਕਹਿੰਦੇ ਹਾਂ। ਜੋ ਅਸੀਂ ਪਿਛਲੇ ਬੀਤੇ ਦੇ ਹਾਲਾਤਾਂ ਦੇ ਮੁਤਾਬਕ ਬਈ ਇਸ ਤਰ੍ਹਾਂ ਦਾ ਕੇਸ ਆਇਆ ਸੀ ਉਹਦਾ ਇਲਾਜ ਕੀਤਾ ਗਿਆ ਅਲਟੀਮੇਟ ਆ ਹੋ ਗਿਆ। ਹੁਣ ਜਿਵੇਂ ਕੈਂਸਰ ਦਾ ਨਾਂ ਕੋਈ ਲੈ ਦਿੰਦਾ ਆ ਤੇ ਅਲਟੀਮੇਟ ਡਾਕਟਰ ਪ੍ਰੋਗਨੋਸਿਸ ਦੇ ਵਿੱਚ ਤਾਂ ਇਹੀ ਲਿਖਦੇ ਨੇ ਨਾ ਵੀ ਸੀਵੀਅਰ ਆ, ਪ੍ਰੋਗਨੋਸਿਸ ਬੈਡ ਆ, ਪ੍ਰੋਗਨੋਸਿਸ ਗੁੱਡ ਨਹੀਂ ਹੈ। ਪਰ ਆਮ ਗੱਲਾਂ ਦੇ ਵਿੱਚ ਜਿਹੜੀਆਂ ਸਾਨੂੰ ਪਤਾ ਹੁੰਦਾ ਕਿ ਰੂਟੀਨ ਡੇ ਟੂ ਡੇ ਦੇ ਵਿੱਚ ਰਿਕਵਰੀ ਵਾਲੀਆਂ ਨੇ ਅਸੀਂ ਕਹਿੰਦੇ ਹਾਂ ਪ੍ਰੋਗਨੋਸਿਸ ਗੁੱਡ ਹੈ, ਠੀਕ ਹੋ ਜੂਗਾ, ਕੋਈ ਐਸੀ ਗੱਲ ਨਹੀਂ ਹੈਗੀ। ਸੋ ਇਸ ਤਰ੍ਹਾਂ ਕਰਕੇ ਓਲਡ ਏਜ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਲਾਸ ਆਫ ਰੀਜ਼ਨਿੰਗ, ਲਾਸ ਆਫ ਜਜਮੈਂਟ, ਅਟੈਂਸ਼ਨ ਡੈਫੀਸੈਂਸੀ, ਕੰਸੈਂਟ੍ਰੇਸ਼ਨ ਡਿਫੀਕਲਟੀ, ਜਾਂ ਜਿੰਨੇ ਵੀ ਲਫ਼ਜ਼ ਨੇ ਹੁਣ ਇਸਤੇਮਾਲ ਕੀਤੇ ਨੇ ਸਾਰੇ ਦੇ ਸਾਰੇ, ਇਹ ਸਾਰੇ ਅਗਰ ਬਜ਼ੁਰਗਾਂ ਦੇ ਵਿੱਚ ਆਉਂਦੇ ਨੇ ਤੇ ਰਿਕਵਰੀ ਦੇ ਚਾਂਸਿਸ ਬਹੁਤ ਘੱਟ। ਓਲਡ ਏਜ, ਯੰਗ ਏਜ ਦੇ ਵਿੱਚ ਰਿਕਵਰੀ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਨੇ। ਉਹਦੇ ਮੁਤਾਬਕ ਉਹਨਾਂ ਨੂੰ ਸਾਨੂੰ ਸਮਝਣ ਦੀ ਲੋੜ ਹੈਗੀ ਤੇ ਉਹਦੇ ਮੁਤਾਬਕ ਸਾਡੇ ਉਹਦੇ ਪ੍ਰਬੰਧ ਕਰਨ ਦੀ ਲੋੜ ਹੁੰਦੀ ਹੈ। ਔਰ ਇਸ ਮੈਂਟਲ ਹਾਲਾਤ ਦੀਆਂ ਗੱਲਾਂ ਸਨ, ਇਹ ਸਾਰੀਆਂ ਆਪਾਂ ਅੱਜ ਤਕਰੀਬਨ ਸਾਮਾਪ ਕਰ ਲਈਆਂ ਨੇ। ਪਰ ਉਸ ਤੋਂ ਬਾਅਦ ਕਰਨਾ ਕੀ ਹੈ, ਕਰਨ ਵਾਸਤੇ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਆਪਣੇ ਕੋਲ ਕੁਛ ਮਿੰਟ ਜੇ ਬਾਕੀ ਹੈਗੇ ਨੇ ਤੇ ਮੈਂ ਉਹਦੇ ਚ ਤੁਹਾਨੂੰ ਦੱਸ ਦਿਆਂ ਵੀ ਇੱਕ ਤਾਂ ਇਹ ਆ ਵੀ ਜੇ ਭਾਵੇਂ ਯੰਗ ਏਜ ਹੈ ਤੇ ਭਾਵੇਂ ਓਲਡ ਏਜ। ਹੁਣ ਤੁਸੀਂ ਯੰਗ ਏਜ ਨੂੰ ਵੀ ਇਹੀ ਸਮਝਣਾ ਹੈ ਵੀ ਉਹ ਮਰੀਜ਼ ਹੈ, ਜਦੋਂ ਤੁਸੀਂ ਵੇਖੋ ਵੀ ਪਹਿਲਾਂ ਤੇ ਹੁਣ ਦੇ ਨਾਲੋਂ ਇਹਦਾ ਫਰਕ ਕੀ ਪੈ ਗਿਆ। ਪਹਿਲਾਂ ਇਹ ਲੋਕਾਂ ਨੂੰ ਮਤਾਂ ਦੇਣ ਵਾਲਾ ਸੀ, ਅੱਜ ਇਹ ਵਿਚਾਰਾ ਆਪ ਵੀ ਮਤ ਨਹੀਂ ਲੈ ਸਕਦਾ ਤੇ ਉਹਦੇ ਮੁਤਾਬਕ ਕੰਮ ਨਹੀਂ ਕਰ ਸਕਦਾ। ਇਸ ਗੱਲ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਯੰਗ ਏਜ ਦੇ ਵਿੱਚ। ਔਰ ਉਹਦੇ ਵਿੱਚ ਅਸੀਂ ਆਮ ਜਦੋਂ ਉਹਨੂੰ ਟਰਾਂਸਪੋਰਟੇਸ਼ਨ ਕਰਦੇ ਹਾਂ ਤੇ ਅਸੀਂ ਰਿਕਮੈਂਡ ਕਰਦੇ ਹਾਂ, ਵੈਸੇ ਤੇ ਹੁਣ ਅਮਰੀਕਾ ਦੇ ਵਿੱਚ ਤਾਂ ਸਾਰਿਆਂ ਵਾਸਤੇ ਬੈਲਟ ਲਾਉਣੀ ਬੜੀ ਜ਼ਰੂਰੀ ਹੈ, ਈਵਨ ਬੈਕ ਸੀਟ ਤੇ ਵੀ ਬੈਠੋ ਤੇ ਤਾਂ ਵੀ ਬੈਲਟ ਲਾਉਣੀ ਬੜੀ ਜ਼ਰੂਰੀ ਹੈ। ਪਰ ਇਸ ਤਰ੍ਹਾਂ ਦੇ ਮਰੀਜ਼ਾਂ ਵਾਸਤੇ ਇਹ ਰਿਕਮੈਂਡਡ ਹੈਗਾ ਆ ਵੀ ਹਰ ਹਾਲਤ ਵਿੱਚ ਜਿਹੜੀ ਉਹ ਬੈਲਟ ਲਾਉਣੀ ਬਹੁਤ ਜ਼ਰੂਰੀ ਹੈ। ਬਜ਼ੁਰਗਾਂ ਨੇ ਤਾਂ ਹੁਣ ਸ਼ਰਾਬ ਵੀ ਪੀਣੀ ਹੈਗੀ ਹੈ, ਪਰ ਯੰਗ ਏਜ ਵਾਲੇ ਜਿਹੜੇ ਨੇ ਉਹ ਸ਼ਰਾਬ ਪੀਣ ਵਾਲੀ ਕੋਈ ਗੱਲ ਹੁੰਦੀ ਹੈ ਤੇ ਟੋਟਲੀ ਬੈਨ ਆ। ਕੋਈ ਨਾਰਕੋਟਿਕਸ, ਕੋਈ ਅਲਕੋਹਲ, ਕੋਈ ਤੰਬਾਕੂ, ਕੋਈ ਕਿਸੇ ਤਰ੍ਹਾਂ ਦਾ ਡਰੱਗ ਇਸ ਤਰ੍ਹਾਂ ਦਾ ਜਿਹੜਾ ਮਾਇੰਡ ਨੂੰ ਸਟਿਮੂਲੇਟ ਕਰਦਾ, ਕਿਉਂਕਿ ਮਾਇੰਡ ਨੂੰ ਸਟਿਮੂਲੇਟ ਕਰੋਗੇ ਤੁਸੀਂ ਜੋ ਜ਼ਬਰਦਸਤੀ ਉਹਨੂੰ ਚਲਾਓਗੇ ਤੇ ਕਲੌਟ ਜੇ ਫਟ ਗਿਆ, ਪ੍ਰੈਸ਼ਰ ਜੇ ਵੱਧ ਗਿਆ, ਕਿਉਂਕਿ ਮੈਂ ਕਈ ਵਾਰ ਦੱਸਿਆ ਕਿ ਨਾਰਮਲ ਸਰੀਰ ਨੂੰ ਚੱਲਣ ਵਾਸਤੇ ਹਰੇਕ ਸੈੱਲ ਵਿੱਚ ਐਨਰਜੀ ਪਹੁੰਚਾਉਣ ਵਾਸਤੇ ਸਾਨੂੰ ਚਾਹੀਦੀ ਹੈ 1700 ਕੈਲੋਰੀ ਪਰ ਆਵਰ ਹੀਟ ਦੀ ਪੈਦਾ ਹੋਣੀ ਚਾਹੀਦੀ ਹੈ, ਜਿਹੜੀ ਮਰਜ਼ੀ ਖੁਰਾਕ ਖਾਓ। ਬਹੁਤ ਹੀ ਆਲੂ ਖਾਓਗੇ ਥੋੜੀ ਐਨਰਜੀ ਪੈਦਾ ਹੋਏਗੀ, ਬਹੁਤ ਆ ਪ੍ਰੋਟੀਨ ਖਾਓਗੇ, ਮੀਟ ਖਾਓ ਜਾਂ ਅੰਡਾ ਖਾਓਗੇ, ਥੋੜੀ ਖੁਰਾਕ ਖਾਓਗੇ, ਜ਼ਿਆਦਾ ਐਨਰਜੀ ਪੈਦਾ ਹੋਏਗੀ। ਪਰ ਜਦੋਂ ਤੁਸੀਂ ਸ਼ਰਾਬ ਪੀਂਦੇ ਹੋ, ਨਸ਼ਾ ਕਰਦੇ ਹੋ ਤੇ ਤੁਸੀਂ ਇਹ ਮਹਿਸੂਸ ਕਰਦੇ ਹੋ ਵੀ ਯਾਰ ਸਰੂਰ ਜਿਹਾ ਆ ਗਿਆ ਹੈਗਾ, ਤਾਂ ਉਦੋਂ ਇਹ ਸਮਝੋ ਕਿ 5000 ਕੈਲੋਰੀ ਹੀਟ ਦੀਆਂ ਪੈਦਾ ਹੋ ਰਹੀਆਂ ਨੇ, ਕਿੱਥੇ 1700 ਕੈਲੋਰੀ ਤੇ ਕਿੱਥੇ 5000 ਕੈਲੋਰੀ, ਸਾਰਾ ਕੁਝ ਸਾੜ ਕੇ ਤਬਾਹ ਕਰਨ ਵਾਲੀ ਗੱਲ ਹੈ। ਡੈਮੇਜ ਹੋ ਸਕਦੀ ਹੈ, ਬਲੱਡ ਵੈਸਲਸ ਦੀ ਡੈਮੇਜ ਵੀ ਹੋ ਸਕਦੀ ਹੈ, ਫੇਰ ਉਹਦੇ ਵਿੱਚੋਂ ਹੈਮਰੇਜ ਹੋ ਸਕਦਾ, ਫੇਰ ਉਹਦੇ ਵਿੱਚੋਂ ਬਲੀਡਿੰਗ ਹੋ ਸਕਦੀ ਹੈ। ਤੇ ਇਸ ਕਰਕੇ ਜਿੰਨੇ ਵੀ ਨਾਰਕੋਟਿਕਸ ਨੇ ਉਹ ਟੋਟਲੀ ਬੈਨ ਹੋਣਗੇ। ਬੈਲਟ ਦੀ ਗੱਲ ਮੈਂ ਕਰ ਦਿੱਤੀ ਹੈ, ਉਸ ਤੋਂ ਬਾਅਦ ਆਮ ਤੌਰ ਤੇ ਜੇ ਉਹ ਕੱਲੇ ਡਰਾਈਵ ਕਰਦੇ ਨੇ, ਹਾਲਾਂਕਿ ਇੰਸਟਰਕਸ਼ਨ ਨਹੀਂ ਹੁੰਦੀ ਕਿ ਤੁਸੀਂ ਉਸ ਨੂੰ ਕੱਲੇ ਡਰਾਈਵ ਕਰਨ ਦਿਓ, ਜੇ ਉਹਦੇ ਵਿੱਚ ਕੰਸੈਂਟ੍ਰੇਸ਼ਨ ਵਾਲੀਆਂ ਯਾਦਾਸ਼ਤ ਭੁੱਲਣ ਵਾਲੀਆਂ ਜਾਂ ਇਹੋ ਜਿਹੀਆਂ ਗੱਲਾਂ ਹੋਣੀਆਂ ਸ਼ੁਰੂ ਹੋਈਆਂ ਨੇ, ਤੇ ਉਹਨੂੰ ਕੱਲੇ ਡਰਾਈਵ ਕਰਨ ਦਾ ਤਾਂ ਕਿਸੇ ਵੀ ਤਰ੍ਹਾਂ ਮੈਂ ਸਮਝਣਾ ਸ਼ਾਇਦ ਡੀਐਮ ਵੀ ਪਰਮਿਸ਼ਨ ਨਹੀਂ ਦਊਗੀ, ਤੇ ਤੁਸੀਂ ਵੀ ਉਹਦੇ ਭਲੇ ਵਾਸਤੇ ਇਹਨੂੰ ਕੱਲੇ ਨਹੀਂ ਜਾਣ ਦੇਣਾ। ਪਰ ਜੇ ਐਸਾ ਕੁਛ ਹੋਵੇ, ਤੁਸੀਂ ਲੈ ਕੇ ਵੀ ਜਾ ਰਹੇ ਹੋ ਤੇ ਹੈਲਮੇਟ ਜਿਹੜਾ ਆ ਉਹ ਬਹੁਤ ਜ਼ਰੂਰੀ ਹੈਗਾ ਆ, ਕਿਉਂਕਿ ਕਿਸੇ ਵੀ ਹਾਲਾਤ ਵਿੱਚ ਕੁਝ ਵੀ ਐਸਾ ਹੋ ਗਿਆ ਤੇ ਹੈਲਮੇਟ ਨੇ ਤੁਹਾਡੀ ਸੇਵ ਕਰਨੀ ਹੈ, ਤੁਹਾਡੀ ਜਾਨ ਬਚਾਉਣੀ ਹੈ, ਇਹ ਬਹੁਤ ਜ਼ਰੂਰੀ ਚੀਜ਼ ਹੈਗੀ ਹੈ। ਸੋ ਆਮ ਤੌਰ ਤੇ ਜਿਹੜਾ ਵੀ ਇਸ ਤਰ੍ਹਾਂ ਦਾ ਮਰੀਜ਼ ਹੈ ਉਹਦੇ ਘਰ ਦੇ ਹਾਲਾਤ ਦੇ ਵਿੱਚ ਇਹ ਇੰਸਟਰਕਸ਼ਨ ਦਿੱਤੀ ਗਈ ਹੈ ਬਈ ਕੋਈ ਵੀ ਤਿੱਖੀ ਚੀਜ਼, ਕੋਈ ਵੀ ਚਾਕੂ ਵਰਗੀ ਚੀਜ਼ ਤੁਸੀਂ ਨਹੀਂ ਰੱਖਣੀ ਉਹਦੇ ਕਮਰੇ ਦੇ ਵਿੱਚ, ਕੋਈ ਵੀ ਮੋਮਬੱਤੀ ਜਾਂ ਮਾਚਿਸ ਵਰਗੀ ਚੀਜ਼ ਜਾਂ ਲਾਈਟਰ ਵਰਗੀ ਚੀਜ਼, ਜਿਹੜੇ ਸਿਗਰਟ ਪੀਣ ਵਾਲੇ ਨੇ ਰੂਟੀਨ ਦੇ ਵਿੱਚ ਲਾਈਟਰ ਤਾਂ ਉਹਨਾਂ ਦਾ ਹੁੰਦਾ ਹੀ ਹੁੰਦਾ ਹੈਗਾ, ਪਰ ਹੁਣ ਉਹਦੀ ਸੋਝੀ ਨੂੰ ਉਹਦੇ ਮੁਤਾਬਕ ਤੁਸੀਂ ਲੈਣਾ ਹੈਗਾ। ਜੇ ਸਿਰ ਦੀ ਸੱਟ ਚੋਟ ਤੋਂ ਜਾਂ ਉਹ ਹਾਈਪਰ ਟੈਂਸ਼ਨ ਤੋਂ ਬਾਅਦ ਬਲੱਡ ਵੈਸਲ ਖੂਨ ਵਗਣ ਤੋਂ ਬਾਅਦ ਹੋਇਆ ਹੈਗਾ ਆ, ਬ੍ਰੇਨ ਹੈਮਰੇਜ ਹੋਣ ਤੋਂ ਬਾਅਦ ਐਸੀ ਕੰਡੀਸ਼ਨ ਹੋਈ ਹੈ, ਤੇ ਹੁਣ ਤੁਸੀਂ ਉਹਨੂੰ ਉਹਦੇ ਉੱਪਰ ਨਾ ਛੱਡੋ ਇਸ ਕਰਕੇ ਇਸ ਗੱਲ ਦਾ ਪੂਰਾ ਪ੍ਰਬੰਧ ਰੱਖੋ ਕਿ ਭਾਈ ਉਹਦੇ ਕਮਰੇ ਦੇ ਵਿੱਚ ਕੋਈ ਬਿਜਲੀ ਵਰਗੀ ਲਾਈਟ ਵਰਗੀ ਚੀਜ਼, ਤਾਰ ਵਰਗੀ ਚੀਜ਼, ਕੋਈ ਚਾਕੂ ਵਰਗੀ ਚੀਜ਼ ਨਹੀਂ ਰਹਿਣੀ ਚਾਹੀਦੀ ਔਰ ਉਹਦੇ ਕਮਰੇ ਵਿੱਚ ਦਿਨ ਤੇ ਰਾਤ ਲਾਈਟ ਰਹਿਣੀ ਚਾਹੀਦੀ ਹੈ। ਲਾਈਟ ਬੁਝਾ ਕੇ ਨਾ ਸੋਇਆ ਜਾਏ ਕਿ ਕੋਈ ਐਸਾ ਖਤਰਾ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋ ਜਾਵੇ। ਸੋ ਇਹ ਸਾਰੇ ਪ੍ਰੀਕੋਸ਼ਨ ਸਨ ਇਸ ਹਾਲਾਤ ਦੇ ਵਿੱਚ ਔਰ ਅੱਗੇ ਅਸੀਂ ਫਿਰ ਸ਼ੁਰੂ ਕਰਾਂਗੇ ਅਗਲਾ ਨਵਾਂ ਚੈਪਟਰ ਔਰ ਉਹਦੇ ਵਿੱਚ ਉਦੋਂ ਪਹਿਲਾਂ ਇੱਕ ਸਵਾਲ ਜਿਹੜਾ ਸੀ ਉਹ ਵਾਰ ਵਾਰ ਆਪਾਂ ਇਹਦੇ ਵਿੱਚ ਵੀ ਆਇਆ ਸੀਗਾ ਕਿ ਬਿਮਾਰੀਆਂ ਦੇ ਕਾਜ਼ ਦੇ ਫੈਕਟਰ ਆਮ ਤੌਰ ਤੇ ਲੋਕ ਇਹ ਸਮਝਦੇ ਨੇ ਵੀ ਸ਼ਾਇਦ ਬੈਕਟੀਰੀਆ ਨੇ ਮਟੀਰੀਅਲ। ਕਦੋਂ ਅਸੀਂ ਕਨਵਰਟ ਹੋ ਗਏ ਹਾਂ ਇਹ ਮਟੀਰੀਅਲ ਤੋਂ ਮਟੀਰੀਅਲ ਵਾਲੇ ਪਾਸੇ, ਮੈਂ ਇਸ ਦੀ ਗੱਲ ਕਰਾਂਗਾ ਤੇ ਫਿਰ ਅੱਗੇ ਅਸੀਂ ਚੱਲਾਂਗੇ। ਨੈਕ ਜਿਹੜੀ ਸਾਡੀ ਟੌਣ ਆ ਇਹਦੇ ਵਿੱਚ ਵੀ ਬਹੁਤ ਸਾਰੇ ਐਸੇ ਅੰਗ ਹੈਗੇ ਨੇ ਪਰ ਜ਼ਰੂਰੀ ਅੰਗ ਨੇ ਔਰ ਉਹਨਾਂ ਵਿੱਚ ਜਦੋਂ ਕੋਈ ਵਿਕਾਰ ਪੈਦਾ ਹੋ ਜਾਵੇ ਤੇ ਫਿਰ ਤੁਹਾਨੂੰ ਬਾਹਰੋਂ ਕਿਵੇਂ ਪਤਾ ਲੱਗੇ ਵੀ ਵਿਕਾਰ ਟੌਣ ਦੇ ਵਿੱਚ ਆ। ਗਲੇ ਦੇ ਵਿੱਚ ਜਿਹੜੇ ਵੀ ਅੰਗ ਹੈਗੇ ਨੇ ਸਾਡੇ ਉਹਨਾਂ ਦੇ ਵਿੱਚ ਵਿਕਾਰ ਹੈਗਾ ਆ, ਸਾਨੂੰ ਉੱਥੇ ਇਹਦੀ ਖੋਜ ਪਾਲ ਕਰਨੀ ਚਾਹੀਦੀ ਹੈ। ਇਸ ਸਬੰਧ ਦੇ ਵਿੱਚ ਆਪਣਾ ਅਗਲਾ ਲੈਕਚਰ ਹੋਏਗਾ ਔਰ ਕੱਲ ਨੂੰ ਉਹ ਲੈਕਚਰ ਸਟਾਰਟ ਹੋਏਗਾ। ਆਲਰੇਡੀ ਮੈਂ ਅੰਗਰੇਜ਼ੀ ਚ ਕੱਲ ਲੈਕਚਰ ਕਰ ਚੁੱਕਿਆ ਹਾਂ ਔਰ ਮੈਂ ਕੱਲ ਨੂੰ ਇਹ ਲੈਕਚਰ ਹਿੰਦੀ ਦੇ ਵਿੱਚ ਕਰਾਂਗਾ। ਉਸ ਤੋਂ ਬਾਅਦ ਫਿਰ ਪੰਜਾਬੀ ਦੀ ਵਾਰੀ ਆ ਜਾਏਗੀ ਤੇ ਫਿਰ ਅਸੀਂ ਇਹ ਕਰਾਂਗੇ ਵੀ ਨੈਕ ਦੇ ਵਿੱਚ ਧੋਣ ਦੇ ਵਿੱਚ ਅਗਰ ਕਿਸੇ ਵੀ ਤਰ੍ਹਾਂ ਦਾ ਵਿਕਾਰ ਹੋ ਗਿਆ, ਹੁਣ ਥਾਇਰਾਇਡ ਉੱਤੇ ਆ, ਪੈਰਾਥਾਇਰਾਇਡ ਉੱਤੇ ਆ, ਹਾਇਡ ਬੋਨ ਉੱਤੇ ਆ, ਲੈਰਿੰਗਸ ਤੋਂ ਲੰਘ ਰਹੀ ਹੈ, ਈਸੋਫੇਗਸ ਇਥੋਂ ਜਿਹੜੀ ਹੈ ਫੈਰਿੰਗਸ ਸਾਡੀ ਇਥੋਂ ਲੰਘ ਰਹੀ ਹੈ, ਪਿਛਲੇ ਪਾਸੇ ਤੋਂ ਸਾਡੀ ਰੀੜ ਦੀ ਹੱਡੀ ਜਿਹੜੀ ਹੈ ਸਰਵਾਈਕਲ ਏਰੀਆ ਲੰਘ ਰਿਹਾ, ਇੰਨੀਆਂ ਚੀਜ਼ਾਂ ਤੇ ਇਥੋਂ ਲੰਘ ਰਹੀਆਂ ਨੇ, ਕੈਰੋਟਿਡ ਆਰਟਰੀ ਇਥੋਂ ਲੰਘ ਰਹੀ ਹੈ, ਇੰਨਾ ਮਟੀਰੀਅਲ ਸਾਡੀ ਇੰਨੀ ਨੈਕ ਦੇ ਵਿੱਚੋਂ ਇਹ ਬਾਈਪਾਸ ਆ, ਇਹ ਬਾਈਪਾਸ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੰਘ ਰਹੀਆਂ ਨੇ, ਇਹਨਾਂ ਸਾਰੀਆਂ ਦੇ ਵਿੱਚ ਜਦੋਂ ਵੀ ਕੋਈ ਨੁਕਸ ਪਊਗਾ ਸਾਨੂੰ ਬਾਹਰੋਂ ਕਿਵੇਂ ਪਤਾ ਲੱਗੇ ਕਿ ਭਾਈ ਇਹਦੇ ਵਿੱਚ ਆਹ ਨੁਕਸ ਆ ਗਿਆ ਹੈਗਾ ਤੇ ਕਿਹੜੀ ਥਾਂ ਤੇ ਆਇਆ, ਖੁਰਾਕ ਵਾਲੀ ਨਾਲੀ ਚ ਆਇਆ ਆ ਕਿ ਸਰਕੂਲੇਸ਼ਨ ਦੇ ਵਿੱਚ ਆਇਆ ਹੈਗਾ ਆ ਕਿ ਵੋਕਲ ਕਾਰਡ ਦੇ ਵਿੱਚ ਜਿਹੜੀ ਬੋਲਣ ਵਾਲੀ ਤੁਹਾਡੀ ਸਾਹ ਵਾਲੀ ਨਾਲੀ ਉਹਦੇ ਵਿੱਚ ਆਇਆ ਹੈਗਾ ਆ। ਇਹ ਸਾਰੀਆਂ ਗੱਲਾਂ ਨੂੰ ਜਾਣਨ ਵਾਸਤੇ ਅਗਲਾ ਲੈਕਚਰ ਜ਼ਰੂਰ ਸੁਣਿਓ ਤੇ ਕੱਲ ਨੂੰ ਇਹ ਲੈਕਚਰ ਜਿਹੜਾ ਆ ਉਹ ਹਿੰਦੀ ਵਿੱਚ ਹੋਏਗਾ, ਸਟਾਰਟਿੰਗ ਹੋਏਗੀ ਇਸ ਨਵੇਂ ਚੈਪਟਰ ਦੀ ਕਿ ਪ੍ਰੋਬਲਮ ਨੈਕ ਦੀਆਂ ਜਿਹੜੀਆਂ ਨੇ ਅਗਰ ਅੰਦਰ ਹੋਣ ਤੇ ਬਾਹਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਵੀ ਨੈਕ ਦੇ ਵਿੱਚ ਕਿਹੜੇ ਅੰਗ ਦੇ ਵਿੱਚ ਕਿਹੜੀ ਥਾਂ ਤੇ ਕੀ ਨੁਕਸ ਹੋ ਸਕਦਾ ਹੈ। ਬੜਾ ਇੰਪੋਰਟੈਂਟ ਲੈਕਚਰ ਹੋਏਗਾ, ਉਮੀਦ ਕਰਦਾ ਕਿ ਸਾਰੇ ਸੁਣਨ ਵਾਲੇ ਸਰੋਤੇ ਅਟੈਂਟਿਵ ਰਹਿਣਗੇ ਔਰ ਕੱਲ ਦੇ ਇਸ ਪ੍ਰੋਗਰਾਮ ਨੂੰ ਜ਼ਰੂਰ ਸੁਣਨਗੇ। ਔਰ ਹਮੇਸ਼ਾ ਇਹ ਰਿਕੁਐਸਟ ਕਰਦੇ ਹਾਂ ਸਾਰਿਆਂ ਨੂੰ ਕਿ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਕੋਈ ਬਹੁਤ ਲਾਹੇਵੰਦ ਦੀਆਂ ਗੱਲਾਂ ਮਿਲ ਰਹੀਆਂ ਨੇ, ਸਰੀਰ ਦੇ ਸਬੰਧੀ ਜਾਣਕਾਰੀ ਮਿਲ ਰਹੀ ਹੈ ਔਰ ਉਹਦੇ ਨਾਲ ਤੁਹਾਡਾ ਬਹੁਤ ਵੱਡਾ ਕੋਈ ਫਾਇਦਾ ਹੋ ਸਕਦਾ ਹੈ, ਤਾਂ ਫਿਰ ਇਹ ਗੱਲ ਆਪਣੇ ਹੋਰ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ, ਸਬੰਧੀਆਂ ਨੂੰ ਵੀ ਦੱਸੋ ਤੇ ਉਹ ਵੀ ਸਾਬਰੰਗ ਰੇਡੀਓ ਸਟੇਸ਼ਨ ਦੇ ਨਾਲ ਜੁੜਨ। ਯੂਟਿਊਬ ਮੇਰਾ ਯੂਟਿਊਬ ਚੈਨਲ ਹੈ ਹੋਮਿਓਪੈਥਿਕ ਡਾਕਟਰ ਗੁਰਦੀਪ ਸਿੰਘ ਦਾ, ਉਹਦੇ ਨਾਲ ਜੁੜ ਸਕਦੇ ਹੋ। ਫੇਸਬੁੱਕ ਤੇ ਮੇਰੇ ਨਾਲ ਜੁੜ ਸਕਦੇ ਹੋ। ਰੇਡੀਓ ਪ੍ਰਵਾਸ, ਤੁਸੀਂ ਸਮਝਦੇ ਹੋ ਕਿ ਰੇਡੀਓ ਪ੍ਰਵਾਸ ਨਿਊਜ਼ 80 ਤੋਂ ਚੱਲਦਾ ਰੇਡੀਓ ਸਟੇਸ਼ਨ ਹੈ ਔਰ ਉਹ ਇਸ ਗੱਲ ਵਾਸਤੇ ਸਾਡੇ ਨਾਲ ਬਹੁਤ ਜ਼ਿਆਦਾ ਕੋਆਪਰੇਟ ਕਰਦੇ, ਮੈਂ ਧੰਨਵਾਦੀ ਹਾਂ ਉਹਨਾਂ ਦਾ। ਉਹਨਾਂ ਨਾਲ ਜੁੜ ਸਕਦੇ ਹੋ ਕਿਸੇ ਵੀ ਤਰ੍ਹਾਂ, ਕਿਸੇ ਵੀ ਮੀਡੀਆ ਦੇ ਨਾਲ ਜੁੜ ਕੇ ਤੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ ਔਰ ਇਹਦੇ ਤੋਂ ਫਾਇਦਾ ਉਠਾ ਸਕਦੇ ਹੋ। ਤੁਹਾਨੂੰ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਰੱਬ ਕਰੇ ਸਾਰੇ ਤੰਦਰੁਸਤ ਰਹਿਣ, ਪਰ ਇਹ ਸੰਸਾਰ ਬਣਿਆ ਹੈ ਨਾ, ਇਹ ਸੰਸਾਰ ਦੇ ਵਿੱਚ ਚੱਲਦੇ ਹੋਏ ਇਸ ਤਰ੍ਹਾਂ ਦੀਆਂ ਵਿਆਧੀਆਂ, ਉਪਾਧੀਆਂ ਹੋ ਸਕਦੀਆਂ ਨੇ, ਬਿਮਾਰੀਆਂ ਹੋ ਸਕਦੀਆਂ ਨੇ ਔਰ ਹੋ ਸਕਦੀਆਂ ਨੇ ਤੇ ਉਹਨਾਂ ਦੇ ਕਾਰਨ ਕੀ ਹੈ, ਉਹਨਾਂ ਦਾ ਬਚਾਓ ਕਿਵੇਂ ਕਰਨਾ ਹੈਗਾ ਆ, ਜੇ ਹੋ ਹੀ ਗਈਆਂ ਨੇ ਤੇ ਫਿਰ ਪ੍ਰਬੰਧ ਕੀ ਕਰਨਾ ਹੈਗਾ ਆ। ਇਹ ਸਾਰੀਆਂ ਗੱਲਾਂ ਦੀ ਜਾਣਕਾਰੀ ਤੁਹਾਨੂੰ ਇਹਨਾਂ ਪ੍ਰੋਗਰਾਮ ਚ ਮਿਲਦੀ ਹੈ। ਉਮੀਦ ਕਰਦਾ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਕਰਕੇ ਇਹਨਾਂ ਰੇਡੀਓ ਸਟੇਸ਼ਨਾਂ ਦਾ, ਯੂਟਿਊਬ ਦਾ, ਫੇਸਬੁੱਕ ਦਾ ਸਹਿਯੋਗ ਕਰੋਗੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਕਾਕ ਸਾਹਿਬ ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ, ਸਰੋਤਿਓ ਤੁਹਾਡਾ ਵੀ ਧੰਨਵਾਦ। ਮਿਲਦੇ ਹਾਂ ਜੀ ਪਰਸੋਂ ਨੂੰ ਫੇਰ, ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਨਿਊਯਾਰਕ ਨਿਊਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਗੀਤਾਂ ਨਾਲ ਫਿਰ ਆਪਾਂ ਕੁਛ ਖਬਰਾਂ ਵੱਲ ਚੱਲਾਂਗੇ ਤੇ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਦੋ ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਤੁਹਾਡੇ ਤੱਕ ਪਹੁੰਚ ਗਏ ਹਾਂ ਜੀ ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਇੱਕ ਅੱਜ ਦੋ ਗਾਣੇ ਸੁਣਦੇ ਹਾਂ ਜੀ ਮਿਸ ਪੂਜਾ ਦੇ ਨਾਲ ਹਰ ਤਰ੍ਹਾਂ ਦੇ ਰੰਗ ਆਪਾਂ ਲਾਉਂਦੇ ਹਾਂ ਤੇ ਲੋ ਆਪਾਂ ਸੁਣਦੇ ਹਾਂ ਜੀ

我老大，我啥嘛这买不得的，这都一个一个呀，给不老大。

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਜੁੜ ਗਏ ਜੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਖਬਰਾਂ ਨਾਲ ਕੁਛ ਜਾਣਕਾਰੀਆਂ ਨਾਲ ਚੀਮਾ ਸਾਹਿਬ ਆ ਗਏ ਜੀ ਆ ਜਾਓ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਜੀ ਖੱਟ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਅਤੇ ਸਾਡੀ ਜਿਹੜੀ ਟੀਮ ਆ ਉਹਨਾਂ ਦੇ ਮੈਂਬਰਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਖੱਟ ਸਾਹਿਬ ਜੀ ਅੱਜ ਦੀਆਂ ਖਬਰਾਂ ਸਾਰਾ ਜਿਹੜੀਆਂ ਮੈਨੂੰ ਪਤਾ ਨੀ ਇਧਰ ਕਦੇ ਇਹ ਖਬਰ ਆਈ ਕਿ ਨਹੀਂ ਆਈ ਪਰ ਮੈਂ ਇਹ ਪਹਿਲੀ ਵਾਰੀ ਅੱਜ ਖੱਟ ਸਾਹਿਬ ਜੀ ਜਿਹੜੀ ਇਹ ਖਬਰ ਦੇਣ ਲੱਗਾ ਆ ਆਪਾਂ ਆਪਣੇ ਰੇਡੀਓ ਦੇ ਉੱਤੇ ਇਹ ਇੱਕ ਅਚੰਭਾ ਜਿਹਾ ਲੱਗਦਾ ਪਈ ਹੈ ਏਦਾਂ ਵੀ ਹੈਗੀ ਆ ਹਾਂਜੀ ਇਹਦੇ ਵਿੱਚ ਹੁਣ ਦੇਖੋ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਜਿਹੜੀ ਪ੍ਰੈਜੀਡੈਂਟ ਦੇ ਪਤਨੀ ਆ ਘਰ ਵਾਲੀ ਆ ਫਸਟ ਲੇਡੀ ਆ ਤੇ ਉਹ ਆਮ ਕਰਕੇ ਖੱਟ ਸਾਹਿਬ ਜੀ ਕੈਮਰੇ ਤੋਂ ਥੋੜਾ ਜਿਹਾ ਸਿੰਗਾਊ ਉਹਦਾ ਜਿਹੜਾ ਉਹ ਸੁਭਾਅ ਆ ਕੈਮਰੇ ਤੋਂ ਡਰਦੀ ਰਹਿੰਦੀ ਆ ਸੰਗਦੀ ਰਹਿੰਦੀ ਆ ਜਾਂ ਤਾਂ ਉਹਨੂੰ ਪੂਰੀ ਇੰਗਲਿਸ਼ ਨਹੀਂ ਆਉਂਦੀ ਇਸ ਕਰਕੇ ਥੋੜਾ ਜਿਹਾ ਝਿਜਕਰੀ ਰਹਿੰਦੀ ਆ ਕੈਮਰੇ ਸਾਹਮਣੇ ਆਉਣ
0: ਤੋਂ ਮੰਮੀ ਸੁਣ ਰਹੇ ਸੀ ਚੀਮਾ ਸਾਹਿਬ ਬੜਾ ਵਧੀਆ ਬੋਲਦੀ ਆ ਉਹ ਹੌਲੀ ਹੌਲੀ ਬੋਲਦੀ ਆ
1: ਹਾਂਜੀ ਉਹ ਹੌਲੀ ਹੌਲੀ ਐਕਸੈਂਟ ਵੀ ਰਲਦਾ
0: ਹਾਂ ਹਾਂ ਅੱਜ ਮੈਂ ਜਿਹੜੀ ਤੁਸੀਂ ਗੱਲ ਕਰਨ ਲੱਗੇ ਮੈਂ ਸੁਣ ਰਿਹਾ ਸੀ ਹਾਂਜੀ ਬੋਲੋ
1: ਅੱਛਾ ਅੱਛਾ ਉਹਨਾਂ ਨੇ ਖੱਟ ਸਾਹਿਬ ਜੀ ਟਰੰਪ ਦੀ ਉਹ ਪਤਨੀ ਵੀ ਆ ਤੇ ਅਮਰੀਕਾ ਦੀ ਫਸਟ ਲੇਡੀ ਵੀ ਆ ਤੇ ਉਹ ਹੈਗੀ ਵੀ ਮੇਰਾ ਮੈਨੂੰ ਜਿਥੋਂ ਤੱਕ ਪਤਾ ਪਈ ਉਹ ਯੂਰੋਪੀਅਨ ਕੰਟਰੀ ਚੋਂ ਆਈ ਹੋਈ ਆ ਤੇ ਉਹਦੀ ਇੰਗਲਿਸ਼ ਭਾਸ਼ਾ ਵੀ ਥੋੜੀ ਜਿਹੀ ਜਿਹੜੀ ਆ ਉਹ ਅਮਰੀਕਾ ਵਾਂਗੂ ਨਹੀਂ ਬੋਲ ਸਕਦੀ ਤੇ ਇਹਦੇ ਸਾਹਮਣੇ ਹੁਣ ਤੁਸੀਂ ਤਾਂ ਉਹ ਪ੍ਰੋਗਰਾਮ ਸੁਣ ਲਿਆ ਭਈ ਅੱਜ ਜਦੋਂ ਦੇਖੋ ਇਹ ਟਰੰਪ ਦੇ ਬਿਲਕੁਲ ਉਲਟਿਆ ਟਰੰਪ ਸਾਹਿਬ ਆ ਜਿਹੜੇ ਉਹ ਤਾਂ ਕਹਿੰਦੇ ਆ ਭਈ ਹਰ ਵੇਲੇ ਮੇਰੀ ਅੱਖ ਖੋਲਦੀ ਆ ਤਾਂ ਕੈਮਰੇ ਵਾਲਾ ਮੇਰੇ ਮੂਹਰੇ ਹੋਣਾ ਚਾਹੀਦਾ ਤਾਂ ਕਿ ਮੈਂ ਆਪਣੀ ਜਿਹੜੀ ਆ ਭਾਵ ਆ ਉਹ ਦੁਨੀਆ ਨੂੰ ਕੱਢ ਕੇ ਸੁਣਾਉਂਦਾ ਰਵਾਂ ਅੰਦਰੋਂ ਉਹਦੀ ਤੇ ਦੋਨਾਂ ਦੇ ਵਿੱਚ ਦੇਖੋ ਫਰਕ ਕਿੰਨਾ ਇੱਕ ਪਾਸੇ ਉਹ ਸ਼ਰਮੀਲੀ ਆ ਕੈਮਰੇ ਤੋਂ ਮਤਲਬ ਨਹੀਂ ਖੁੱਲ ਕੇ ਜਾਂਦੀ ਕੈਮਰੇ ਦੇ ਉੱਤੇ ਦੂਸਰੇ ਪਾਸੇ ਟਰੰਪ ਸਾਹਿਬ ਆ ਉਹ ਤਾਂ ਕਹਿੰਦੇ ਆ ਵੀ ਹਰ ਵੇਲੇ ਮੈਂ ਕੋਈ ਨਾ ਕੋਈ ਜਿਹੜਾ ਸ਼ੋਸ਼ਾ ਉਹ ਛੱਡੀ ਰੱਖਾਂ ਟੀਵੀ ਦੇ ਉੱਤੇ ਤੇ ਪਰ ਅੱਜ ਫਸਟ ਲੇਡੀ ਮੇਲਾਨੀਆ ਟਰੰਪ ਨੇ ਆਪਣਾ ਮੌਨ ਵਰਤ ਤੋੜਿਆ ਤੇ ਅਮਰੀਕਨ ਪਰਜਾ ਅੱਗੇ ਜਾਂ ਉਹਦੇ ਸਾਹਮਣੇ ਕਹਿ ਲਓ ਆਪਣਾ ਜਿਹੜਾ ਪੱਖ ਰੱਖਣ ਦੀ ਜਿਹੜੀ ਆ ਉਹ ਹਿੰਮਤ ਕੀਤੀ ਆ ਤੇ ਇਹ ਸਮਝਣਾ ਥੋੜਾ ਜਿਹਾ ਕਠਿਨ ਲੱਗ ਰਿਹਾ ਕਿ ਇਸ ਦੀ ਜ਼ਰੂਰਤ ਕਿਉਂ ਪਈ ਪਰ ਖੈਰ ਉਸਦਾ ਬੀਜੀ ਮਾਮਲਾ ਹੈ ਤੇ ਦੇਖਦੇ ਆ ਭਈ ਇਹਦੇ ਵਿਚ ਅੱਗੇ ਜਾ ਕੇ ਕੀ ਹੋਣ ਵਾਲਾ ਆ ਪਰ ਦੂਸਰਾ ਪਾਸਾ ਇਹ ਆ ਕਿ ਜੋ ਕੁਝ ਉਸਨੇ ਕਿਹਾ ਇਸ ਤੋਂ ਪਹਿਲਾਂ ਮਾਮਲਾ ਛੱਕੀ ਲੱਗ ਰਿਹਾ ਮਾਮਲਾ ਜਿਹੜਾ ਛੱਕੀ ਲੱਗ ਰਿਹਾ ਅੱਜ ਵੀਰਵਾਰ ਅਪ੍ਰੈਲ 9, 2026 ਅਤੇ ਮੇਲਾਨੀਆ ਟਰੰਪ ਨੇ ਜੋ ਸ਼ਬਦ ਕਹੇ ਹਨ ਕਿ ਇਹ ਇਹਨਾਂ ਦੀ ਲੋੜ ਸੀ ਅਗਰ ਸੀ ਤਾਂ ਉਹ ਕੀ ਸੀ ਫਸਟ ਲੇਡੀ ਨੇ NBC ਨਿਊਜ਼ ਉੱਪਰ ਇੱਕ ਬੋਲਣ ਦੇ ਮੌਕੇ ਸਮੇਂ ਇਹ ਕਿਹਾ ਕਿ ਉਸਦਾ ਜੈਫਰੀ ਐਪਸਟੀਨ ਨਾਲ ਅਤੇ ਗਿਸਲੈਨ ਜਿਹੜੀ ਸੀਗੀ ਉਹ ਤੁਹਾਨੂੰ ਪਤਾ ਵੀ ਉਹਦੀ ਘਰਵਾਲੀ ਕਹਿ ਲਓ ਘਰਵਾਲੀ ਤਾਂ ਖੈਰ ਨਹੀਂ ਸੀ ਪਰ ਉਹ ਘਰਵਾਲੀ ਵਾਂਗੂ ਸੀ ਕਿਹਾ ਕਿ ਮੇਰਾ ਇਹਨਾਂ ਦੋਨਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਸੀ ਨਾ ਮੇਰਾ ਇਹਨਾਂ ਦੇ ਨਾਲ ਨਾਤਾ ਸੀ ਨਾ ਮੇਰੇ ਇਹਨਾਂ ਦੇ ਨਾਲ ਵਾਹ ਵਾਸਤਾ ਸੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰਾ ਇਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਤੇ ਮੇਲਾਨੀਆ ਟਰੰਪ ਖੱਟ ਸਾਹਿਬ ਜੀ ਵਾਈਟ ਹਾਊਸ ਵਿਚੋਂ NBC ਨਿਊਜ਼ ਦੇ ਮੀਡੀਆ ਰਾਹੀਂ ਜਿਹੜਾ ਆ ਉਹਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਮੇਰੀਆਂ ਕਈ ਬਣਾਉਟੀ ਜਿਹਨੂੰ ਆਪਾਂ ਫੇਕ ਕਹਿ ਦਿੰਦੇ ਹਾਂ ਤਸਵੀਰਾਂ ਜਿਹੜੀਆਂ ਆ ਉਹ ਸੋਸ਼ਲ ਮੀਡੀਆ ਉੱਪਰ ਚੱਲਦੀਆਂ ਫਿਰਦੀਆਂ ਸਾਹਮਣੇ ਆ ਰਹੀਆਂ ਇਹ ਸਭ ਕੁਝ ਝੂਠ ਆ ਹੁਣ ਖੱਟ ਸਾਹਿਬ ਜੀ ਇਹਦੀ ਸਾਂਭੀ ਪਈ ਨੂੰ ਲੋੜ ਕਿਉਂ ਸੀ ਇਹ ਚੀਜ਼ ਨੂੰ ਕਿਉਂ ਡਿਫੈਂਡ ਕਰਨ ਲੱਗੀ ਇਹਦਾ ਮਤਲਬ
0: ਚੀਮਾ ਸਾਹਿਬ ਹੋ ਸਕਦਾ ਜੀ ਜੇ ਸੱਚੀ ਗੱਲ ਵੀ ਹੋਵੇ ਜਰੂਰੀ ਨਹੀਂ ਹੈ ਝੂਠ ਬੋਲਦੀ ਆ ਪਰ ਹੋ ਸਕਦਾ ਕਿ ਇੰਨੀਆਂ ਕੁ ਵੀਡੀਓ ਪੈ ਗਈਆਂ ਇੰਨਾ ਕੁਛ ਪੈ ਗਿਆ ਉਹਨੂੰ ਆਪਣਾ ਕਲੀਅਰ ਕਰਨਾ ਹੋਵੇ ਇਹ ਵੀ ਹੋ ਸਕਦਾ ਨਾ
1: ਇਹੀ ਆ ਜੀ ਹੋ ਸਕਦਾ ਉਹ ਬਾਕੀ ਉਹਦੇ ਵਿੱਚ ਗੱਲਬਾਤ ਹੋਵੇ ਇਹਦੀ ਕਿਉਂਕਿ ਖੱਟ ਸਾਹਿਬ ਜੀ ਹੁਣ ਜਦੋਂ ਟਰੰਪ ਸਾਹਿਬ ਉੱਥੇ ਜਾਂਦੇ ਹੋਣਗੇ ਤਾਂ ਮੇਲਾਨੀਆ ਨਾਲ ਲਿਜਾ ਕੇ ਜਾਂਦੇ ਹੋਣਗੇ ਨਾ
0: ਕਹਿਣ ਵਾਲੇ ਤੇ ਇਹ ਵੀ ਕਹਿੰਦੇ ਕਿ ਮੇਲਾਨੀਆ ਮਿਲੀ ਉੱਥੋਂ ਸੀ ਇਹ ਵੀ ਤਾਂ ਕਹਿੰਦੇ ਆ ਨਾ
1: ਹਾਂ ਮੇਰੀ ਇਹੀ ਸੋਚ ਰਹੀ ਹੈ ਕਿ ਮੇਰੀ ਉਹਨੂੰ ਉੱਥੋਂ ਆ ਉਹ ਯੂਰੋਪੀਅਨ ਕੰਟਰੀ ਤੋਂ ਆਈ ਹੋਈ ਸੀ ਤੇ ਉੱਥੇ ਕਿਤੇ ਉਹਨੂੰ ਮਿਲ ਪਈ ਇਹ ਪਹਿਲਾਂ ਖੱਟ ਸਾਹਿਬ ਜੀ ਮਾਡਲ ਸੀਗੀ ਇਹ
0: ਹਾਂਜੀ ਹਾਂਜੀ
1: ਇਹ ਮਾਡਲ ਵੀ ਆ ਜਿਹੜੀਆਂ ਇਹਦੀਆਂ ਤਸਵੀਰਾਂ ਕਈ ਵਾਰੀ ਮੈਗਜ਼ੀਨਾਂ ਦੇ ਵਿੱਚ ਛਾਪਦੀਆਂ ਉਹ ਜਿਹੜੀਆਂ ਮਸ਼ਹੂਰੀ ਵਾਸਤੇ ਉਹ ਐਵੇਂ ਨਿੱਕਾ ਜਿਹਾ ਉਹ ਤੰਦ ਜਿਹਾ ਪਾ ਕੇ ਤੇ ਆਪਣਾ ਸਭ ਕੁਛ ਨੰਗੇਜ ਜਿਹੜਾ ਉਹ ਦਿਖਾ ਰਹੀਆਂ। ਸੋ ਉਹਦੇ ਵਿੱਚ ਇਹਦੀਆਂ ਪਿਕਚਰਾਂ ਸੀਗੀਆਂ। ਸੋ ਇਹਦੇ ਤੋਂ ਇਹ ਵੀ ਲੱਗ ਰਿਹਾ ਵੀ ਹੋ ਸਕਦਾ ਇਹ ਟਰੰਪ ਨੂੰ ਮਿਲੀ ਸੀ ਉੱਥੋਂ ਸੀ, ਬਿਲਕੁਲ ਤੁਹਾਡਾ ਅੰਦਾਜ਼ਾ ਸਹੀ ਆ। ਤੇ ਹੁਣ ਖਾਕ ਸਾਹਿਬ ਜੀ ਇਹਨੇ ਜਿਹੜਾ ਅੱਗੇ ਜਾ ਕੇ ਕਿਹਾ ਉਹ ਕਿਹਾ ਕਿ ਫਸਟ ਲੇਡੀ ਨੇ NBC ਨਿਊਜ਼ ਉੱਪਰ ਬੋਲਣ ਦੇ ਮੌਕੇ ਸਮੇਂ ਇਹ ਕਿਹਾ ਕਿ ਉਹਦਾ ਜੈਫਰੀ ਐਪਸਟੀਨ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਸੀ, ਕੋਈ ਰਿਸ਼ਤਾ ਨਾਤਾ ਨਹੀਂ ਸੀ, ਕੋਈ ਕਿਸੇ ਦਾ ਸੀ। ਤੇ ਮਿਲਾਨੀਆ ਟਰੰਪ ਵਾਈਟ ਹਾਊਸ ਵਿਚੋਂ NBC ਨਿਊਜ਼ ਮੀਡੀਆ ਰਾਹੀਂ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਮੇਰੀਆਂ ਕਈ ਬਣਾਉਟੀ ਫੇਕ ਤਸਵੀਰਾਂ ਜਾਂ ਬਿਆਨ ਆ ਜਿਹੜੇ ਉਹ ਇੰਟਰਨੈਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਪਰ ਚੱਲਦੇ ਫਿਰਦੇ ਹੈਗੇ ਆ, ਇਹ ਸਭ ਕੁਛ ਝੂਠ ਹੈਗਾ। ਉਹਦੇ ਕਈ
0: ਸਿਮਾ ਸਾਹਿਬ ਕੈਰੀ ਓਨ ਕਰਿਓ, ਮੈਨੂੰ ਕੋਈ ਬੰਦਾ ਮਿਲਣ ਆਇਆ, ਮੈਂ 5 ਮਿੰਟ ਚ ਮੁੜ ਕੇ ਆਇਆ।
1: ਜੀ ਜੀ ਉਹਦੇ ਕਈ ਏਡ ਆ ਜਿਹੜੇ ਉਹਦੇ ਮਦਦਗਾਰ ਹੁੰਦੇ ਆ, ਜਿਹੜੀ ਉਹਦੀ ਸੁਰੱਖਿਆ ਵਾਸਤੇ ਹੁੰਦੇ ਆ ਦਿੱਤੇ ਹੋਏ, ਜਿਹੜੀ ਫਸਟ ਲੇਡੀ ਆ ਜਿਹੜੀ ਅਮਰੀਕਾ ਦੇ ਪ੍ਰੈਜੀਡੈਂਟ ਦੀ ਘਰ ਵਾਲੀ, ਉਹਨੂੰ ਆਮ ਕਰਕੇ ਇੱਥੇ ਅਮਰੀਕਾ ਦੇ ਵਿੱਚ ਉਹਨੂੰ ਫਸਟ ਲੇਡੀ ਕਹਿ ਦਿੰਦੇ ਆ। ਤੇ ਉਹਦੇ ਨਾਲ ਉਹਦੇ ਕਈ ਸਹਾਇਕ ਜਿਹੜੇ ਸੀਗੇ, ਪਰ ਕਿਸੇ ਨੂੰ ਪਹਿਲਾਂ ਪਤਾ ਨਹੀਂ ਸੀ ਕਿ ਕੀ ਉਹ ਕਹਿਣ ਜਾ ਰਹੀ ਹੈ। ਕਿਸੇ ਨੂੰ ਉਹਨੇ ਦੱਸਿਆ ਨਹੀਂ ਕਿ ਮੈਂ ਆਹ ਗੱਲ ਕਰਨੀ ਆ ਜਾਂ ਮੈਂ ਕੀ ਕਹਿਣਾ ਆ। ਉਹ ਉਹਦੇ ਨਾਲ ਜਿਹੜੇ ਮਦਦਗਾਰ ਹੁੰਦੇ ਆ ਉੱਥੇ, ਤੇ ਉਹਨੇ ਜੋ ਕੁਝ ਕਿਹਾ ਉਹ ਬਹੁਤ ਸਰਲ ਸ਼ਬਦਾਂ ਵਿੱਚ ਕਿਹਾ, ਪਰ ਉਸਦੇ ਰਖਵਾਲੇ ਕੁਝ ਸਹਿਮਤੀ ਅਗਰ ਕੁਝ ਸਹਿਮਤੀ ਸਮੇਂ ਹੀ ਕੁਝ ਸਮੇਂ ਤੋਂ ਹੀ ਅਗਰ ਫਸਟ ਲੇਡੀ ਬਾਰੇ ਕੋਈ ਗੱਲ ਹੁੰਦੀ ਤਾਂ ਇਕਦਮ ਉਸਦਾ ਪੱਖ ਪੂਰਨ ਲੱਗ ਪੈਂਦੇ। ਸੋ ਦੋਸਤੋ ਜਿਹੜੀ ਇਹ ਗੱਲ ਕਹੀ ਆ, ਇਹ ਕਹਿੰਦੇ ਆ ਵੀ ਗੱਲਾਂ ਬਾਤਾਂ ਉੱਥੇ ਹੁੰਦੀਆਂ ਸੀ, ਪਰ ਜਦੋਂ ਟਰੰਪ ਦੀ ਜਿਹੜੀ ਪਤਨੀ ਆ ਜਿਹੜੀ ਫਸਟ ਲੇਡੀ ਹੈਗੀ ਅਮਰੀਕਾ ਦੀ, ਜਦੋਂ ਇਸ ਤਰ੍ਹਾਂ ਦੀ ਗੱਲ ਕੋਈ ਕਰਦਾ ਸੀਗਾ ਉਹਨੂੰ ਸਵਾਲ ਕਰਨ ਦੀ ਕੋਸ਼ਿਸ਼ ਜਾਂ ਕੋਈ ਰਿਪੋਰਟਰ ਜਾਂ ਉਹ ਤੋਂ ਪੁੱਛਣ ਦਾ ਹੌਸਲਾ ਕਰਦਾ ਸੀਗਾ, ਤੇ ਉਸ ਵੇਲੇ ਕਹਿੰਦੇ ਆ ਵੀ ਜਿਹੜੇ ਸਹਾਇਕ ਹੁੰਦੇ ਆ ਉਹ ਇਕਦਮ ਮੋਹਰਿਓ ਉਹਨਾਂ ਨੂੰ ਰੋਕ ਦਿੰਦੇ ਸੀਗੇ, ਆਪੇ ਹੀ ਜਵਾਬ ਜਿਹੜੇ ਆ ਉਹਨਾਂ ਨੂੰ ਦੇ ਦਿੰਦੇ ਸੀਗੇ, ਤੇ ਉਹਨਾਂ ਨੂੰ ਕਹਿ ਦਿੰਦੇ ਸੀਗੇ ਵੀ ਇਹ ਸਭ ਕੁਛ ਜਿਹੜਾ ਇਹ ਝੂਠ ਹੈਗਾ ਆ। ਤੇ ਕੁਝ ਨਾ ਕੁਝ ਜਿਹੜਾ ਇਹਦੇ ਵਿੱਚ ਦੋਸਤੋ ਥੋੜਾ ਬਹੁਤਾ ਕਾਲਾ ਮਾਲਾ ਕਾਲਾ ਚਿੱਟਾ ਕੁਛ ਨਾ ਕੁਛ ਜਿਹੜਾ ਉਹ ਹੋਣ ਦੀ ਸੰਭਾਵਨਾ ਹੈਗੀ ਆ। ਤੇ ਇਹ ਗੱਲਾਂ ਜਿਹੜੀਆਂ ਹੁਣ ਦੋਸਤੋ ਜਿਹੜਾ ਭਾਰਤੀ ਸਮਾਜ ਆ ਖਾਸ ਕਰਕੇ ਸਿੱਖ ਸਮਾਜ ਆ ਉਹਦੇ ਵਿੱਚ ਜਿਹੜੀ ਆ ਔਰਤ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਸੀਗੀ, ਤੇ ਉਹ ਵੀ ਹੁਣ ਬਦਲ ਰਿਹਾ। ਉਹ ਬਦਲ ਵੀ ਜਿਹੜਾ ਵੈਸਟਰਨ ਸਿਵਲਾਈਜੇਸ਼ਨ ਦਾ ਜਿਹੜਾ ਪ੍ਰਭਾਵ ਉੱਥੇ ਅਸਰ ਪੈ ਰਿਹਾ ਉਹੀ ਇਹਦੇ ਕਾਰਨ ਹੀ ਬਦਲ ਰਿਹਾ। ਤੇ ਪਰ ਜਿਹੜੇ ਯੂਰੋਪੀਅਨ ਕੰਟਰੀ ਆ ਜਾਂ ਯੂਨਾਈਟਡ ਸਟੇਟਸ ਕੈਨੇਡਾ ਆਸਟ੍ਰੇਲੀਆ ਵਗੈਰਾ ਹੈਗੇ ਆ, ਇੱਥੇ ਔਰਤ ਆ ਜਿਹੜੀ ਉਹਨੂੰ ਬਹੁਤ ਜ਼ਿਆਦਾ ਜਿਹੜੀਆਂ ਖੁੱਲ ਕਹਿ ਲਓ ਉਹ ਦਿੱਤੀ ਜਾਂਦੀ ਆ। ਤੇ ਜਦੋਂ ਫਿਰ ਖੁੱਲ ਮਿਲਦੀ ਆ, ਖੁੱਲ ਦੇ ਵਿੱਚ ਫਿਰ ਦੇਖੋ ਦੋਸਤੋ ਜਿਹੜੀ ਖੁੱਲ ਇੱਕ ਔਰਤ ਨੂੰ ਮਿਲਦੀ ਆ ਤਾਂ ਫਿਰ ਜਿਹੜਾ ਮਰਦ ਆ ਉਹਨੂੰ ਵੀ ਤਾਂ ਖੁੱਲ ਨਾਲ ਹੀ ਮਿਲਦੀ ਆ ਨਾ, ਉਹਦੇ ਨਾਲ ਫਿਰ ਬਹੁਤ ਸਾਰੀਆਂ ਸਮਾਜ ਦੇ ਕੁਰੀਤੀਆਂ ਜਿਹੜੀਆਂ ਉਹ ਪੈਦਾ ਹੁੰਦੀਆਂ। ਔਰ ਪੰਜਾਬ ਵਿੱਚ ਵੀ ਇਹ ਜਿਹੜੇ ਹਾਲਾਤ ਆ ਅੱਜ ਕੱਲ ਹੋਇਆ ਵਾ, ਇਹ ਉਹੀ ਪੰਜਾਬ ਆ ਤੇ ਜਿੱਥੇ ਔਰਤ ਆ ਜਿਹੜੀ ਜਾਂ ਉਹ ਲੜਕੀ ਪਿੰਡ ਦੀ ਬੱਚੀ ਹੁੰਦੀ ਸੀ ਉਹ ਸਾਰੇ ਪਿੰਡ ਦੀ ਧੀ ਹੁੰਦੀ ਸੀ, ਤੇ ਉਹ ਕਦੇ ਉਹਨਾਂ ਨੇ ਆਪਣਾ ਜਿਹੜਾ ਕੋਈ ਵੀ ਸਰੀਰ ਦਾ ਅੰਗ ਆ ਜਿਹੜਾ ਉਹਨੂੰ ਢੱਕ ਕੇ ਰੱਖਦੀਆਂ ਸੀਗੀਆਂ। ਤੇ ਇਹ ਸਾਡੇ ਜਿਹੜੇ ਸਮਾਜ ਦੇ ਬੰਧਨ ਸੀਗੇ ਜਿਨ੍ਹਾਂ ਦੇ ਕਰਕੇ ਉਹ ਸਮਾਜ ਕਿੰਨੇ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਜੀਂਦਾ ਜਾਗਦਾ ਰਿਹਾ ਸੀਗਾ, ਪਰ ਜਦੋਂ ਅੰਗਰੇਜ਼ ਰਾਜ ਆਇਆ ਉਹਨੇ ਇਹਨੂੰ ਜਿਹੜੀ ਸੀਗੀ ਬਸ ਰਹੀਨ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਤੇ ਉਹ ਕੋਸ਼ਿਸ਼ਾਂ ਦੇ ਵਿੱਚ ਉਹ ਸਫਲ ਵੀ ਰਹੇ ਆ ਬਹੁਤ ਵੱਡੀ ਹੱਦ ਤੀਕਰ। ਅੱਜ ਕੱਲ ਜੋ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜੋ ਕੁਛ ਵੀ ਹੋ ਰਿਹਾ, TV ਦੇ ਉੱਤੇ ਵੀਡੀਓ ਆ ਰਹੇ ਆ, ਉਹ ਸਾਡੇ ਭਾਰਤ ਦਾ ਜਿਹੜਾ ਪੁਰਾਣਾ ਇਤਿਹਾਸ ਨਹੀਂ ਹੈਗਾ। ਤੇ ਇਹਨਾਂ ਚੀਜ਼ਾਂ ਤੋਂ ਜਿਹੜਾ ਆ ਉਹ ਪਰਹੇਜ਼ ਕਰਨਾ ਚਾਹੀਦਾ, ਤੇ ਗੌਰਮੈਂਟ ਨੂੰ ਵੀ ਉੱਥੋਂ ਦੀ ਜਿਹੜਾ ਆ ਇਸ ਤਰ੍ਹਾਂ ਦੇ ਕਾਨੂੰਨ ਆ ਜਿਹੜੇ ਖੁੱਲਮ ਖੁੱਲ੍ਹੜ ਨੰਗੇ ਤਰੰਗੇ ਫਿਰਨ ਦੇ ਜਿਹੜੇ ਆ ਉਹ ਨਹੀਂ ਹੱਕ ਹੋਣੇ ਚਾਹੀਦੇ। ਇਹਨਾਂ ਦੇ ਨਾਲ ਮੁਸੀਬਤਾਂ ਜਿਹੜੀਆਂ ਉਹ ਪੈਦਾ ਹੁੰਦੀਆਂ ਆ, ਤੇ ਜਿੱਥੇ ਸ਼ਹਿਰ ਹੋਏਗਾ ਸ਼ਹਿਰ ਹੋਣਾ ਉੱਥੇ ਮੱਖੀ ਨੇ ਤਾਂ ਆਉਣਾ ਹੀ ਆਉਣਾ। ਤੇ ਇਹ ਸੀ ਦੋਸਤੋ ਮਿਲਾਨੀਆ ਟਰੰਪ ਅਮਰੀਕਾ ਦੀ ਜਿਹੜੀ ਪ੍ਰੈਜੀਡੈਂਟ ਦੀ ਪਤਨੀ ਆ ਫਸਟ ਲੇਡੀ ਉਹਨੂੰ ਕਹਿੰਦੇ ਆ, ਉਹਦੀ ਖ਼ਬਰ ਸੀਗੀ। ਤੇ ਅਗਲੀ ਜਿਹੜੀ ਖ਼ਬਰ ਹੈਗੀ ਆ ਦੋਸਤੋ ਉਹ ਆਪਣੇ ਕੋਲ ਹੈਗੀ ਆ ਇਜ਼ਰਾਇਲ ਅਮਰੀਕਾ ਤੇ ਇਰਾਨ ਵਿਚਲੀ ਜਿਹੜੀ ਆ ਜੰਗ ਆ ਹੋਣ ਜਾ ਰਹੀ ਸੀ, ਹਰ ਦੁਨੀਆ ਇਹਦੇ ਵਿੱਚ ਇਹ ਬੰਦ ਹੋਣ ਜਾ ਰਹੀ ਸੀ ਜਿਹੜੀ ਜੰਗ ਆ। ਤੇ ਪਰ ਇਹਦੇ ਵਿੱਚ ਹਰ ਦੁਨੀਆ ਦੇ ਦੇਸ਼ ਨੇ ਥੋੜਾ ਜਿਹਾ ਸੌਖਾ ਸਾਹ ਜਿਹੜਾ ਲਿਆ ਸੀਗਾ, ਪਰ ਸਾਹ ਉਹ 5-7 ਹੀ ਲਏ ਸੀਗੇ ਤੇ ਅਗਲੇ ਦਿਨ ਜਦੋਂ ਸਵੇਰਾ ਹੋਇਆ ਤਾਂ ਉਹ ਸਾਰਾ ਕੁਛ ਹੈ ਜਿਹੜਾ ਉਹ ਬਦਲ ਚੁੱਕਿਆ ਸੀ ਤੇ ਪਰ ਨਾ ਇਜ਼ਰਾਇਲ ਅਤੇ ਨਾ ਹੀ ਲਿਬਨਾਨ ਦੀ ਪਰਜਾ ਨੇ ਸੌਖਾ ਸਾਹ ਲਿਆ ਕਿਉਂਕਿ ਜੰਗ ਬੰਦ ਕਰਨ ਦੀ ਬਜਾਏ ਇਜ਼ਰਾਇਲ ਨੇ ਲਿਬਨਾਨ ਦੀ ਰਾਜਧਾਨੀ ਬੇਰੂਤ ਉੱਪਰ ਕੋਈ 100 ਦੇ ਕਰੀਬ ਜਿਹੜੀਆਂ ਮਿਸਲਾਂ ਦਾਗੀਆਂ ਅਤੇ ਇਹ ਸਾਰੀਆਂ ਮਿਸਲਾਂ ਜਿਹੜੀਆਂ ਇਹ ਸਿਵਲੀਅਨ ਇਹ ਪਰਜਾ ਦੇ ਉੱਪਰ ਜਿਹੜੇ ਜਿੱਥੇ ਲੋਕ ਆਮ ਰਹਿੰਦੇ ਸੀਗੇ ਬਾਕੀ ਦੇ ਦੇਸ਼ ਦੇ ਵਿੱਚੋਂ ਜਾ ਕੇ ਜਿੱਥੇ ਉਹਨਾਂ ਨੇ ਇੱਕ ਕਿਸਮ ਦੀ ਪਨਾਹ ਕਹਿ ਲਓ ਲਈ ਸੀਗੀ ਜਿਹਨੂੰ ਆਪਾਂ ਰੈਫਿਊਜ਼ ਕਹਿੰਦੇ ਹਾਂ ਇੱਕ ਕਿਸਮ ਦੇ ਰਿਫਿਊਜੀ ਸੀਗੇ ਤੇ ਉਹਨਾਂ ਦੇ ਉੱਤੇ ਜਿਹੜੀ ਸੀਗੀ 100 ਮਿਸਲ ਇਕੱਠੀ ਦਾਗੀ ਗਈ ਹੈ ਤੇ ਉਹਦੇ ਨਾਲ ਬਹੁਤ ਸਾਰਾ ਪਰਜਾ ਦਾ ਜਿਹੜਾ ਨੁਕਸਾਨ ਹੋਇਆ ਤੇ ਇਜ਼ਰਾਇਲ ਦੇ ਪ੍ਰੈਜੀਡੈਂਟ ਨੇਤਾਨਯਾਹੂ ਨੂੰ ਦੁਨੀਆਂ ਦੇ ਆਗੂ ਜਿਹੜੇ ਸੀਗੇ ਕਿਉਂਕਿ ਉਹ ਪਾਕਿਸਤਾਨ ਇਸਲਾਮਾਬਾਦ ਦੇ ਵਿਚ ਜਿਹੜਾ ਫੈਸਲਾ ਕੀਤਾ ਸੀਗਾ ਉਹਦੇ ਉੱਤੋਂ ਨੇਤਾਨਯਾਹੂ ਜਿਹੜਾ ਉਹ ਨਹੀਂ ਉਹਦੇ ਨਾਲ ਮੰਨੀ ਉਹ ਗੱਲ ਤੇ ਉਹਨੇ ਇਹਦੇ ਉੱਤੇ ਹਮਲਾ ਕਰ ਦਿੱਤਾ ਅਤੇ ਇਰਾਨ ਜਿਹੜਾ ਸੀਗਾ ਉਹਨੇ ਉਸੇ ਵੇਲੇ ਜਿਹੜੀ ਸਟੇਟ ਆਫ ਹਰਮੂਸ ਜਿੱਥੋਂ ਦੁਨੀਆਂ ਦਾ 20% ਤੇਲ ਜਿਹੜਾ ਜਾਂਦਾ ਤੇ 30% ਜਿਹੜੀ ਆ ਗੈਸ ਆਪਾਂ ਘਰਾਂ ਦੇ ਵਿਚ LNG ਜਿਹਨੂੰ ਕਹਿੰਦੇ ਆ ਉਹ ਵਰਤੀ ਜਾਂਦੀ ਆ ਸੋ ਇਰਾਨ ਨੇ ਇਹ ਜਿਹੜਾ ਸੀਗਾ ਉਹ ਨਹਿਰ ਜਿਹੜੀ ਉਹ ਖੋਲਣੀ ਸੀਗੀ ਜਗ੍ਹਾ ਤਾਂ ਕਿ ਸਾਰੀ ਦੁਨੀਆਂ ਜਿਹੜੀ ਆਪਣੀ ਗੈਸ ਤੇ ਪੈਟਰੋਲ ਤੇ ਡੀਜ਼ਲ ਉਹ ਸਾਰਾ ਕੁਛ ਉੱਥੋਂ ਲਿਜਾ ਸਕੇ ਉਹ ਇਰਾਨ ਨੇ ਫੇਰ ਰੂਸ ਦੇ ਵਿਚ ਦੁਬਾਰਾ ਤੋਂ ਬੰਦ ਕਰ ਦਿੱਤੀ ਆ ਪਰ ਲਿਬਨਾਨ ਉੱਪਰ ਹਮਲਾ ਕਰਨ ਪਿੱਛੋਂ ਨੇਤਾਨਯਾਹੂ ਕਹਿ ਰਿਹਾ ਕਿ ਉਹ ਲਿਬਨਾਨ ਨਾਲ ਸਿੱਧਾ ਸਮਝੌਤਾ ਕਰਨ ਦੀ ਗੱਲਬਾਤ ਕਰਨ ਜਾ ਰਿਹਾ ਹੈ ਜਿਸ ਵਿਚ ਨੇਤਾਨਯਾਹੂ ਹਿਜ਼ਬੁੱਲਾ ਦੇ ਹਥਿਆਰ ਛੁਟਾਏਗਾ ਲਿਬਨਾਨ ਸਿੱਧਾ ਸਮਝੌਤਾ ਕਰੇਗਾ ਨਾ ਕਿ ਇਜ਼ਰਾਇਲ ਪਾਕਿਸਤਾਨ ਵਿਚ ਉਲੀਕੇ ਗਏ ਸਮਝੌਤੇ ਨਾਲ ਸਹਿਮਤ ਹੋਵੇਗਾ ਸੋ ਜਿਹੜਾ ਨੇਤਾਨਯਾਹੂ ਆ ਤੁਹਾਨੂੰ ਪਤਾ ਵੀ ਇਜ਼ਰਾਇਲ ਦਾ ਪ੍ਰਾਈਮ ਮਿਨਿਸਟਰ ਹੈਗਾ ਆ ਤੇ ਮੇਰੇ ਖਿਆਲ ਦੇ ਨਾਲ ਉਹ ਬਹੁਤ ਵਧੀਆ ਬੰਦਾ ਨਹੀਂ ਹੈਗਾ ਤੇ ਬਾਕੀ ਜਿਹੜੀ ਆ ਹਰ ਇੱਕ ਦੀ ਸੋਚ ਆਪਣੀ ਆਪਣੀ ਹੈਗੀ ਆ ਤੇ ਨੇਤਾਨਯਾਹੂ ਨੇ ਕਿਹਾ ਕਿ ਲਿਬਨਾਨ ਮੇਰੇ ਕੋਲ ਵਾਰ ਵਾਰ ਬੇਨਤੀਆਂ ਕਰ ਰਿਹਾ ਸੀ ਜਿਸ ਕਾਰਨ ਮੈਂ ਜਿਹੜਾ ਹੈਗਾ ਉਹ ਇਜ਼ਰਾਇਲ ਦੀ ਇਜ਼ਰਾਇਲੀ ਕੈਬਨਿਟ ਨੂੰ ਹੁਕਮ ਦੇ ਦਿੱਤਾ ਕਿ ਉਹ ਲਿਬਨਾਨ ਦੇ ਨਾਲ ਸਿੱਧੀ ਗੱਲਬਾਤ ਕਰਨ ਤੇ ਹਿਜ਼ਬੁੱਲਾ ਨੂੰ ਹਥਿਆਰ ਰਹਿਤ ਕੀਤਾ ਜਾਵੇ ਤੇ ਪਰ ਦੋਸਤੋ ਇਰਾਨ ਆ ਜਿਹੜਾ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗਾ ਤੇ ਇਹ ਗੱਲ ਬਣਨੀ ਨਹੀਂ ਇੱਥੇ ਰੌਲਾ ਇਸ ਗੱਲ ਦਾ ਆ ਕਿ ਜਿਹੜੇ ਇਹ ਫੈਸਲਾ ਹੋਇਆ ਸੀਗਾ ਇਹਦੇ ਮੁਤਾਬਕ ਇਰਾਨ ਜਿਹੜਾ ਸੀਗਾ ਪਹਿਲਾਂ ਅਮਰੀਕਾ ਦੇ ਪ੍ਰੈਜੀਡੈਂਟ ਨੇ 15 ਪੁਆਇੰਟਾਂ ਵਾਲਾ ਇੱਕ ਸੁਝਾਅ ਦਿੱਤਾ ਸੀਗਾ ਕਿ ਇਰਾਨ ਇਹਨਾਂ 15 ਪੁਆਇੰਟਾਂ ਦੇ ਉੱਤੇ ਸਹਿਮਤ ਹੋ ਜਾਵੇ ਤਾਂ ਅਸੀਂ ਲੜਾਈ ਬੰਦ ਕਰ ਦਿਆਂਗੇ ਤੇ ਉਸ ਤੋਂ ਬਾਅਦ ਇਰਾਨ ਨੇ ਉਹਦੇ ਨਾਲ ਸਹਿਮਤ ਨਹੀਂ ਹੋਇਆ ਤੇ ਇਰਾਨ ਨੇ ਫੇਰ ਕੀ ਕੀਤਾ ਉਹਨੇ ਆਪਣੇ 10 ਪੁਆਇੰਟ ਜਿਹੜੇ ਸੀਗੇ ਉਹਨੇ ਕਿਹਾ ਕਿ ਮੇਰੀਆਂ 10 ਗੱਲਾਂ ਤੁਸੀਂ ਮੰਨੋ ਤਾਂ ਮੈਂ ਲੜਾਈ ਬੰਦ ਕਰੂੰਗਾ ਤੇ ਇੱਥੇ ਹੁਣ ਦੇਖੋ ਗੱਲਬਾਤ ਇਸ ਤਰ੍ਹਾਂ ਸੀਗੀ ਕਿ ਜਿਹੜੀ ਲੜਾਈ ਉਹ ਹੋਈ ਸੀਗੀ ਉਹ ਹੋਈ ਇਸ ਕਰਕੇ ਸੀਗੀ ਕਿ ਇਰਾਨ ਐਟਮ ਬੰਬ ਨਾ ਬਣਾ ਸਕੇ ਐਟਮ ਬੰਬ ਬਣਾਉਣ ਤੋਂ ਦੇਖੋ ਬਹੁਤ ਕਿੰਨੇ ਸਾਲ ਪਹਿਲਾਂ 10-15 ਸਾਲ ਪਹਿਲਾਂ ਦੀ ਮੇਰਾ ਖਿਆਲ ਗੱਲ ਆ ਉੱਥੇ ਸਮਝੌਤਾ ਹੋਇਆ ਸੀਗਾ ਇਰਾਨ ਦੇ ਨਾਲ ਕਿ ਉਹ ਨਿਊਕਲੀਅਰ ਹਥਿਆਰ ਨਹੀਂ ਬਣਾਏਗਾ ਪਰ ਉਹ ਆਪਣੇ ਪੀਸਫੁਲ ਜਿੱਦਾਂ ਬਿਜਲੀ ਬਣਾਉਣ ਵਾਲੇ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਆ ਉਹ ਯੂਰੇਨੀਅਮ ਨੂੰ ਵਰਤੇਗਾ ਤੇ ਫੇਰ ਟਰੰਪ ਸਾਹਿਬ ਨੇ ਜੋ ਪਿਛਲੀ ਵਾਰੀ ਪ੍ਰੈਜੀਡੈਂਟ ਬਣੇ ਸੀਗੇ ਇਹਨਾਂ ਨੇ ਉਹ ਐਗਰੀਮੈਂਟ ਕਹਿੰਦੇ ਆ ਵੀ ਮੈਂ ਇਹਨੂੰ ਨੀ ਮੰਨਦਾ ਐਗਰੀਮੈਂਟ ਨੂੰ ਇਹਨਾਂ ਨੇ ਉਹ ਐਗਰੀਮੈਂਟ ਤੋਂ ਆਪਣਾ ਜਿਹੜਾ ਫਾਰਗ ਆਪਣੇ ਆਪ ਨੂੰ ਕਰ ਲਿਆ ਸੀਗਾ ਤੇ ਹੁਣ ਫੇਰ ਜਿਹੜੀ ਆ ਮਸਲਾ ਤੁਹਾਨੂੰ ਪਤਾ ਵੀ ਜਿਹੜੀ ਲੜਾਈ ਲੱਗੀ ਆ 40 ਦਿਨ ਲਗਾਤਾਰ 25 ਮਹੀਨਾ ਜਿਹਨੂੰ ਆਪਾਂ ਕਹਿ ਦੇਈਦਾ ਉਹਦੇ ਵਿਚ ਜਿਹੜਾ ਨੁਕਸਾਨ ਵਗੈਰਾ ਹੋਇਆ ਪਰ ਉਹਦੇ ਤੋਂ ਅਲੱਗ ਦੋਸਤੋ ਇਹ ਰਿਹਾ ਸੀਗਾ ਕਿ ਜਿਹੜੀ ਆ ਟਰੰਪ ਸਾਹਿਬ ਦੀ ਨੀਤੀ ਫੇਲ ਆ ਤੇ ਅਮਰੀਕਾ ਨੂੰ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ ਤੇ ਵਿੱਚੇ ਇਜ਼ਰਾਇਲ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਤੇ ਇਸ ਕਰਕੇ ਸਮਝੌਤਾ ਕੀਤਾ ਗਿਆ ਸੀਗਾ ਪਰ ਹੁਣ ਬਾਅਦ ਦੇ ਵਿਚ ਜਦੋਂ ਇਜ਼ਰਾਇਲ ਨੇ ਲਿਬਨਾਨ ਦੇ ਉੱਪਰ ਜਾ ਕੇ 100 ਮਿਸਲ ਸਿੱਟੀ ਆ ਤੇ ਉਹ ਕਈ 100 ਸੈਂਕੜੇ ਬੰਦੇ ਇੱਕੋ ਵਾਰੀ ਜਿਹੜੇ ਆ ਉਹ ਉਹਨਾਂ ਦੀਆਂ ਜਾਨਾਂ ਗਈਆਂ ਇਸ ਕਰਕੇ ਇਰਾਨ ਨੇ ਫੇਰ ਦੁਬਾਰਾ ਤੋਂ ਜਿਹੜਾ ਉਹ ਸਟੇਟ ਆਫ ਹਰਮੂਸ ਜਿਹੜੀ ਸੀਗੀ ਉਹਨੇ ਫੇਰ ਬੰਦ ਕਰ ਦਿੱਤੀ ਆ ਤੇ ਪਰ ਸੈਟਰਡੇ ਜਿਹੜਾ ਆਉਣਾ ਆ ਇਹ ਸੈਟਰਡੇ ਨੂੰ ਇੱਥੇ ਹਜੇ ਅਮਰੀਕਾ ਦੇ ਵਿੱਚ ਹਜੇ ਫਰਾਈਡੇ ਹੋਣਾ ਤੇ ਉਸ ਦਿਨ ਕਹਿੰਦੇ ਇੱਕ ਦੁਬਾਰਾ ਮੀਟਿੰਗ ਹੋਰ ਹੋਣ ਜਾ ਰਹੀ ਆ ਤੇ ਇਹਦੇ ਵਿੱਚ ਦੋਸਤੋ ਜਿਹੜੀ ਅਸਲੀ ਗੱਲਬਾਤ ਸੀਗੀ ਉਹ ਇਹ ਸੀਗੀ ਕਿ ਦਸਾਂ ਪੁਆਇੰਟਾਂ ਦੇ ਵਿੱਚੋਂ ਇੱਕ ਤਾਂ ਇਰਾਨ ਦਾ ਇਹ ਸੀ ਮੁੱਦਾ ਉਹਨੇ ਸਾਹਮਣੇ ਰੱਖਿਆ ਕਿ ਜਿਹੜੀ ਸਟ੍ਰੇਟ ਆਫ ਫਾਰਮੂਸ ਹੈਗੀ ਆ ਉਹ ਇਰਾਨ ਦੀ ਆ ਤੇ ਉਹ ਓਮਾਨ ਜਿਹੜਾ ਹੈਗਾ ਆ ਇਹਨਾਂ ਦੋ ਦੇਸ਼ਾਂ ਦੀ ਆ ਔਰ ਇੰਟਰਨੈਸ਼ਨਲ ਲਾ ਆ ਜਿਹੜਾ ਉਹਦੇ ਮੁਤਾਬਕ ਤੁਹਾਡੀ ਜਿਹੜੀ ਆ ਸਮੁੰਦਰ ਦੇ ਵਿੱਚ ਤੁਹਾਡੀ ਜਿੱਥੇ ਧਰਤੀ ਲੱਗਦੀ ਆ ਸਮੁੰਦਰ ਦੇ ਨਾਲ ਉਹਦੇ ਤੋਂ ਮੇਰਾ ਖਿਆਲ 25 ਮੀਲ ਕੁਛ ਇੰਨਾ ਕੁ ਹੁੰਦਾ ਆ ਉਹ ਬਹੁਤੀ ਦੂਰ ਤੇ ਨਹੀਂ ਹੁੰਦਾ ਤੁਹਾਡਾ ਬਾਕੀ ਜਿਹੜਾ ਉਹ ਇੰਟਰਨੈਸ਼ਨਲ ਵਾਟਰ ਹੁੰਦੇ ਆ ਉੱਥੇ ਜਿਹੜਾ ਮਰਜ਼ੀ ਘੁੰਮ ਫਿਰ ਸਕਦਾ ਜੋ ਮਰਜ਼ੀ ਕਰ ਸਕਦਾ ਤੇ ਹੁਣ ਕੀ ਆ ਇਹ ਜਿਹੜੀ ਸਟ੍ਰੇਟ ਆਫ ਹੋਰਮੂਸ ਆ ਇਹ ਜਿਹੜੀ ਆ ਇਹ ਸਾਰੇ ਦੀ ਸਾਰੀ ਜਦੋਂ ਉੱਥੇ ਦੀ ਲੰਘਦੇ ਆ ਮੇਰਾ ਖਿਆਲ ਆ ਮਸੀਂ 25 ਮੀਲ ਆ ਸੋ ਉਹਦੇ ਵਿੱਚੋਂ ਅੱਧਾ ਹਿੱਸਾ ਜਿਹੜਾ ਉਹ ਇਰਾਨ ਦੇ ਇਰਾਨ ਦਾ ਸਮੁੰਦਰ ਆ ਤੇ ਜਿਹੜਾ ਦੂਸਰਾ ਅੱਧਾ ਉਹ ਓਮਾਨ ਦਾ ਆ ਤੇ ਇਸ ਕਰਕੇ ਉਹ ਕਹਿੰਦੇ ਆ ਵੀ ਇੱਥੇ ਦੁਨੀਆਂ ਦੀ ਕਿਸੇ ਹੋਰ ਦਾ ਹੱਕ ਹੈ ਨੀ ਗਾ ਸਾਡਾ ਹੱਕ ਆ ਤੇ ਪਰ ਇਹ ਜਿਹੜਾ ਇਹ ਮੰਗ ਸੀਗੀ ਤੇ ਦੂਸਰੀ ਮੰਗ ਸੀਗੀ ਕਿ ਇਰਾਨ ਆ ਜਿਹੜਾ ਉਹਨੂੰ ਨਿਊਕਲੀਅਰ ਹਥਿਆਰ ਬਣਾਉਣ ਦਾ ਹੱਕ ਹੋਏਗਾ ਇਹ ਵੀ ਹੋਏਗਾ ਤੇ ਤੀਸਰਾ ਪੁਆਇੰਟ ਜਿਹੜਾ ਉਹਨੇ ਰੱਖਿਆ ਸੀਗਾ ਉਹ ਸੀਗਾ ਕਿ ਜਿਹੜਾ ਅਮਰੀਕਾ ਆ ਉਹ ਆਪਣੇ ਸਾਰੇ ਅੱਡੇ ਜਿਹੜੇ ਅਰਬ ਦੇਸ਼ਾਂ ਦੇ ਵਿੱਚ ਹੈਗੇ ਆ ਆਲੇ ਦੁਆਲੇ ਕਟਰ ਬਹਿਰੀਨ ਕੀ ਕੁਵੈਤ ਕੀ ਇਹ ਸਾਰੇ ਉਹਦੇ ਵਿੱਚੋਂ ਚੱਕੇਗਾ ਤੇ ਇਸ ਗੱਲ ਦੇ ਨਾਲ ਜਿਹੜੀ ਆ ਉਹ ਸਹਿਮਤੀ ਟਰੰਪ ਸਾਹਿਬ ਦੀ ਵੀ ਹੋ ਗਈ ਸੀਗੀ ਤੇ ਉਹ ਸਹਿਮਤੀ ਜਿਹੜੀ ਹੋ ਕੇ ਲੜਾਈ ਬੰਦ ਹੋਈ ਸੀ ਪਰ ਉਸ ਤੋਂ ਬਾਅਦ ਇਕਦਮ ਫੇਰ ਇਜ਼ਰਾਇਲ ਨੇ ਪਤਾ ਨਹੀਂ ਤਾਂ ਉਹਨੇ ਮੌਕਾ ਵਿਚਾਰਿਆ ਜਾਂ ਉਹ ਲੜਾਈ ਬੰਦ ਕਰਨੀ ਨਹੀਂ ਚਾਹੁੰਦਾ ਕਰਨੀ ਤਾਂ ਪਹਿਲਾਂ ਤੋਂ ਕਿਉਂਕਿ ਸ਼ੁਰੂ ਵੀ ਲੜਾਈ ਉਸੇ ਨੇ ਕਰਾਈ ਸੀ ਸੋ ਇਹਦੇ ਨਾਲ ਜਿਹੜਾ ਆ ਹੁਣ ਫੇਰ ਤੋਂ ਜਿਹੜਾ ਉਹ ਮਸਲਾ ਭੱਖ ਗਿਆ ਤੇ ਅੱਜ ਦੀਆਂ ਜਿਹੜੀਆਂ ਤੇਲ ਦੀਆਂ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਫੇਰ ਦੁਬਾਰਾ ਵੱਧ ਗਈਆਂ ਤੇ ਦੋਸਤੋ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ ਯੂ ਐਸ ਜੱਜ ਸਾਹਿਬ ਅਮਰੀਕਨ ਜੱਜ ਸਾਹਿਬ ਜਿਹੜੇ ਫੈਡਰਲ ਗੌਰਮੈਂਟ ਦੇ ਆਮ ਕਰਕੇ ਹੁੰਦੇ ਆ ਇਹ ਉਹਨਾਂ ਨੇ ਹੁਕਮ ਦਿੱਤਾ ਕਿ ਪੈਂਟਾਗੋਨ ਆ ਜਿਹੜਾ ਉਹ ਅਮਰੀਕਨ ਪ੍ਰੈਸ ਖਬਰ ਲੈਣ ਵਾਲੇ ਜਿਹੜੇ ਹੋਰ ਦੁਬਾਰਾ ਜਿਹੜੇ ਉਹਨਾਂ ਦੇ ਹੱਕ ਹੈਗੇ ਆ ਉਹਨਾਂ ਨੂੰ ਦੁਬਾਰਾ ਤੋਂ ਬਰਕਰਾਰ ਕਰੇ ਤੇ ਜਿਸ ਕਾਰਨ ਅਮਰੀਕਾ ਦੀ ਪਰਜਾ ਜਿਹੜੀ ਆ ਉਹ ਜਾਗਰਤ ਰਹਿ ਸਕੇ ਹੁਣ ਦੋਸਤੋ ਜਿਹੜੇ ਇਸ ਮੇਰੀ ਆਵਾਜ਼ ਨੂੰ ਸੁਣਦੇ ਆ ਇਹ ਕੀ ਆ ਕਿ ਜਿਹੜੀ ਪੈਂਟਾਗੋਨ ਬਿਲਡਿੰਗ ਆ ਉਹਦੇ ਵਿੱਚ ਮਿਲਟਰੀ ਦੀਆਂ ਯੋਜਨਾਵਾਂ ਜਾਂ ਜਾ ਕੇ ਕਿਹਨੂੰ ਢਾਉਣਾ ਆ ਤਾਂ ਹਥਿਆਰ ਕਿੰਨੇ ਬਣਾਉਣੇ ਆ ਤੇ ਕਿਹੜੇ ਦੇਸ਼ ਨੂੰ ਵੇਚਣੇ ਆ ਤੇ ਕਿੰਨੇ ਉਹ ਦੇਣੇ ਆ ਇਹ ਸਾਰਾ ਕੁਛ ਆ ਜਿਹੜਾ ਇਹ ਪਲੈਨਿੰਗ ਆ ਜਿਹੜੀ ਇਹਦੀਆਂ ਯੋਜਨਾਵਾਂ ਬਣਦੀਆਂ ਇਹ ਪੈਂਟਾਗੋਨ ਨਾਂ ਦੀਆਂ ਜਿਹੜੀ ਇਮਾਰਤ ਆ ਉੱਥੇ ਪਤਾ ਨੀ ਕਿੰਨੇ ਸੈਂਕੜੇ ਬੰਦੇ ਕੰਮ ਕਰਦੇ ਆ ਉਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਸਕੀਮਾਂ ਬਣਾਉਂਦੇ ਆ ਯੋਜਨਾ ਫਿਰ ਉਹਨਾਂ ਨੂੰ ਲਾਗੂ ਕਰਦੇ ਆ ਤੇ ਉਹਨਾਂ ਨੇ ਆਪੇ ਹੀ ਜਿਹੜਾ ਆ ਉਹ ਜਿਹੜੀ ਪ੍ਰੈਸ ਆ ਪ੍ਰੈਸ ਦੀ ਜਿਹੜੀ ਫਰੀਡਮ ਆ ਉਹ ਖੋਲੀ ਸੀਗੀ ਤੇ ਇਸ ਹੀ ਕਰਕੇ ਜਿਹੜਾ ਆ ਜੱਜ ਸਾਹਿਬ ਨੇ ਹੁਕਮ ਦਿੱਤਾ ਕਿ ਪੈਂਟਾਗੋਨ ਅਮਰੀਕਨ ਪ੍ਰੈਸ ਆ ਜਿਹੜੀ ਖਬਰ ਲੈਣ ਵਾਲੇ ਜਿਹੜੇ ਅਦਾਰੇ ਹੁੰਦੇ ਆ ਉਹਨਾਂ ਨੂੰ ਦੁਬਾਰਾ ਤੋਂ ਜਿਹੜੇ ਉਹਨਾਂ ਦੇ ਹੱਕ ਖੋਲੇ ਗਏ ਆ ਬਰਕਰਾਰ ਕੀਤਾ ਜਾਵੇ ਤੇ ਉਹਨਾਂ ਨੂੰ ਉਹਨਾਂ ਦੀਆਂ ਆਈ ਡੀਜ਼ ਵਗੈਰਾ ਜਿਹੜੀਆਂ ਹੁੰਦੀਆਂ ਉਹ ਵਾਪਸ ਦਿੱਤੀਆਂ ਜਾਣ ਤੇ ਸਾਰੇ ਸਿਸਟਮ ਨੂੰ ਬਰਕਰਾਰ ਕੀਤਾ ਜਾ ਸਕੇ ਤਾਂ ਕਿ ਪਰਜਾ ਜਿਹੜੀ ਆ ਉਹ ਜਾਗਰਤ ਹੋਵੇ ਜੱਜ ਸਾਹਿਬ ਨੇ ਇਹ ਕਿਹਾ ਕਿ ਪੈਂਟਾਗੋਨ ਪਹਿਲਾਂ ਜੱਜ ਦੁਆਰਾ ਪਹਿਲਾਂ ਵੀ ਇੱਕ ਹੋਰ ਜੱਜ ਸਾਹਿਬ ਨੇ ਜਿਹੜੀ ਆ ਉਹਨੂੰ ਹੁਕਮ ਦਿੱਤਾ ਸੀਗਾ ਪੈਂਟਾਗੋਨ ਨੂੰ ਪਰ ਉਹਨਾਂ ਨੇ ਉਹ ਹੁਕਮ ਆ ਜਿਹੜਾ ਨਹੀਂ ਮੰਨਿਆ ਤੇ ਉਹਦੀ ਉਲੰਘਣਾ ਕੀਤੀ ਆ ਤੇ ਯੂ ਐਸ ਡਿਸਟ੍ਰਿਕਟ ਜੱਜ ਪੌਲ ਫਰੀਡਮੈਨ ਜਿਹੜੇ ਹੈਗੇ ਆ ਉਹਨਾਂ ਨੇ ਹੁਕਮ ਦਿੱਤਾ ਕਿ ਨਿਊਯਾਰਕ ਟਾਈਮਸ ਅਤੇ ਕਈ ਹੋਰ ਖਬਰਸਾਰ ਅਦਾਰਿਆਂ ਦੇ ਹੱਕ ਜਿਹੜਾ ਉਹ ਦੁਬਾਰਾ ਤੋਂ ਬਰਕਰਾਰ ਕੀਤੇ ਜਾਣ ਤੇ ਕਿਉਂਕਿ ਪੈਂਟਾਗੋਨ ਨੇ ਰਿਪੋਰਟਾਂ ਦੇ ਹੱਕਾਂ ਦੀ ਉਲੰਘਣਾ ਕੀਤੀ ਆ ਜੱਜ ਸਾਹਿਬ ਇਹ ਵੀ ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਜਿਹੜੀ ਇਹ ਡਿਪਾਰਟਮੈਂਟ ਜਸਟਿਸ ਆਪਾਂ ਨੂੰ ਕਹਿ ਦਿੰਦੇ ਆ ਆਪਣੀ ਮਰਜ਼ੀ ਅਨੁਸਾਰ ਪ੍ਰੈਸ ਉੱਪਰ ਆਪਣੇ ਜਿਹੜੇ ਹੈਗੇ ਆ ਕੋਲੋਂ ਘੜੀਆਂ ਹੋਈਆਂ ਨੀਤੀਆਂ ਜਿਹੜੀਆਂ ਉਹਨਾਂ ਨੂੰ ਰਿਪੋਰਟਾਂ ਉੱਪਰ ਨਾ ਲਾਗੂ ਕਰਨ ਕਿਉਂਕਿ ਉਹਨਾਂ ਦਾ ਹੱਕ ਨਹੀਂ ਹੈਗਾ ਇਹ ਪ੍ਰੈਸ ਦੀ ਜਿਹੜੀ ਆ ਸੁਤੰਤਰਤਾ ਦੀ ਉਲੰਘਣਾ ਹੈਗੀ ਆ ਸੋ ਅਮਰੀਕਾ ਵਿੱਚ ਜਿਹੜਾ ਪ੍ਰੈਸ ਆ ਇਹ ਵੀ ਇੱਕ ਬਹੁਤ ਵੱਡਾ ਪਾਵਰਫੁਲ ਜਿਹੜਾ ਅਦਾਰਾ ਹੈਗਾ ਆ ਇਹਨਾਂ ਦੇ ਕੋਲ ਬਹੁਤ ਪਾਵਰ ਹੁੰਦੀ ਆ ਤੇ ਇਹ ਖਬਰਾਂ ਫਿਰ ਕੱਢ ਲੈਂਦੇ ਆ, ਲੁਕੀਆਂ ਛੁਪੀਆਂ ਕਿਤੇ ਨਾ ਕਿਤੇ ਇਹਨਾਂ ਦੇ ਕਨੈਕਸ਼ਨ ਹੁੰਦੇ ਆ। ਸੋ ਇਹ ਸੀ ਦੋਸਤੋ ਖਬਰ। ਤੇ ਅਗਲੀ ਜਿਹੜੀ ਆਪਣੀ ਖਬਰ ਹੈਗੀ ਆ ਉਹ ਇਹ ਆ ਕਿ ਵਾਈਟ ਹਾਊਸ ਜਿਹੜੇ ਆ ਯੂ ਐਸ ਗਵਰਨਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੇ ਸਟਾਫ ਆ ਜਿਹੜਾ ਵਾਈਟ ਹਾਊਸ ਦਾ ਉਹਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਰਾਨ ਅਤੇ ਅਮਰੀਕਾ ਦੀ ਲੜਾਈ ਦੌਰਾਨ ਭਵਿੱਖ ਵਿਚ ਸ਼ਰਤਾਂ ਨਾ ਲਗਾਉਣ ਤੇ ਇਹ ਜਿਹੜੀ ਆ ਗੱਲਬਾਤ 23 ਮਾਰਚ ਵਾਲੇ ਦਿਨ ਆ ਜਿਹੜੀ ਉਹ ਇਕ ਈਮੇਲ ਰਾਹੀਂ ਜਿਹੜੀ ਸੀਗੀ ਉਹ ਉਹਨਾਂ ਨੂੰ ਦਿੱਤੀਆਂ ਸੀ ਇੰਸਟਰਕਸ਼ਨਾਂ। ਤੇ ਅੱਜ ਜਿਹੜੀ ਆ ਮਾਰਚ 9 ਹੋ ਗਈ ਆ, ਕਾਫੀ ਦਿਨ ਹੋ ਗਏ ਆ। ਤੇ ਇਹਦੇ ਵਿਚ ਵਾਲ ਸਟਰੀਟ ਜਰਨਲ ਆ ਜਿਹੜਾ ਅਮਰੀਕਾ ਦਾ ਮੰਨਿਆ ਪਰਮੰਨਿਆ ਉਹ ਅਖਬਾਰ ਹੈਗਾ, ਬਹੁਤ ਪੁਰਾਣਾ ਵੀ ਆ, ਤੇ ਉਹਦੀਆਂ ਜਿਹੜੀਆਂ ਖਬਰਾਂ ਆਮ ਕਰਕੇ ਉਹ ਕਾਫੀ ਡੂੰਘਾਈ ਤੱਕ ਸੱਚ ਹੁੰਦਾ ਹੈ ਉਹਨਾਂ ਦੇ ਵਿਚ। ਤੇ ਉਹਨਾਂ ਦੀ ਰਿਪੋਰਟ ਅਨੁਸਾਰ ਯੂ ਐਸ ਪ੍ਰੈਜੀਡੈਂਟ ਨੇ ਅਮਰੀਕਾ ਦੀ ਮਿਲਟਰੀ ਨੂੰ ਹੁਕਮ ਦਿੱਤੇ ਸਨ ਕਿ ਉਹ ਇਰਾਨ ਉਪਰ ਕੋਈ ਹਮਲਾ ਨਾ ਕਰਨ, ਖਾਸ ਕਰਕੇ ਪਾਵਰ ਪਲਾਂਟ ਅਤੇ ਜਿਹੜੀਆਂ ਐਮਰਜੈਂਸੀ ਹੁੰਦੀਆਂ ਇਨਫਰਾਸਟ੍ਰਕਚਰ ਜਿਹੜਾ ਹੁੰਦਾ ਸਿਵਲੀਅਨ ਵੀ ਉਹਦੇ ਉਪਰ। ਤੇ ਟਰੰਪ ਸਾਹਿਬ ਵਾਲ ਸਟਰੀਟ ਜਰਨਲ ਦੀ ਰਿਪੋਰਟ ਉਪਰ ਸਹੀ ਉਹਨਾਂ ਨੇ ਪਾਈ ਆ, ਉਹ ਕਹਿੰਦੇ ਠੀਕ ਆ ਵੀ ਪ੍ਰੈਸ ਨੂੰ ਇਹ ਹੱਕ ਆ ਜਿਹੜਾ ਉਹ ਹੋਣਾ ਚਾਹੀਦਾ ਆ ਤੇ ਹੋਣਾ ਚਾਹੀਦਾ ਵੀ ਆ। ਜਿਹਨਾਂ ਦੇਸ਼ਾਂ ਦੇ ਵਿਚ ਉਹ ਹੱਕ ਨਹੀਂ ਹੁੰਦਾ ਉੱਥੇ ਫਿਰ ਜਿਹੜੀ ਆ ਤੁਹਾਨੂੰ ਪਤਾ ਵੀ ਫਿਰ ਜਿਹੜੀ ਪਰਜਾ ਹੁੰਦੀ ਆ ਉਹਦੇ ਜਿਹੜੇ ਹੱਕਾਂ ਨੂੰ ਲਤਾੜਿਆ ਜਾਂਦਾ ਤੇ ਉਹਨਾਂ ਤੋਂ ਹੱਕ ਖੋਏ ਜਾਂਦੇ ਆ, ਫਿਰ ਉਹਨਾਂ ਨੇ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ, ਫਿਰ ਉਹਨਾਂ ਤੋਂ ਵੱਡੀਆਂ ਲਈਆਂ ਜਾਂਦੀਆਂ। ਸੋ ਇਹ ਜਿਹੜਾ ਸਾਰਾ ਕੁਛ ਆ ਉਹ ਦੋਸਤੋ ਹੁੰਦਾ ਆ ਜਿੱਥੇ ਪ੍ਰੈਸ ਨੂੰ ਫਰੀਡਮ ਨਹੀਂ ਹੈਗੀ। ਤੇ ਅਗਲੀ ਖਬਰ ਜਿਹੜੀ ਆ ਦੋਸਤੋ ਉਹ ਆਪਣੇ ਕੋਲ ਹੈਗੀ ਆ ਭੂਮਧ ਰੇਖਾ ਉਪਰ ਸਥਿਤ ਦੇਸ਼ ਜਿਸ ਦਾ ਨਾਂ ਹੀ ਭੂਮਧ ਰੇਖਾ ਹੈਗਾ। ਇਹ ਦੋਸਤੋ ਇਸ ਤਰ੍ਹਾਂ ਕਿ ਇਹ ਜਿਹੜਾ ਦੇਸ਼ ਹੈਗਾ ਭੂਮਧ ਰੇਖਾ ਸਾਰੇ ਜਾਣਦੇ ਹੋਣੇ ਆ, ਅੰਗਰੇਜ਼ੀ ਦੇ ਵਿਚ ਉਹਨੂੰ ਇਕੁਏਟਰ ਕਹਿ ਦਿੰਦੇ ਆ, ਤੇ ਜਿਹੜੀ ਸਪੈਨਿਸ਼ ਭਾਸ਼ਾ ਆ ਕਿਉਂਕਿ ਉਸ ਦੇਸ਼ ਦੀ ਭਾਸ਼ਾ ਹੀ ਸਪੈਨਿਸ਼ ਆ ਉਹਦੇ ਵਿਚ ਇਹਨੂੰ ਇਕੁਆਦੋਰ ਕਹਿੰਦੇ ਆ। ਸੋ ਇਹਦਾ ਨਾਂ ਹੀ ਉਹ ਇਕੁਆਦੋਰ ਹੋਣ ਦੇ ਕਾਰਨ ਇਹਨੂੰ ਭੂਮਧ ਰੇਖਾ ਵੀ ਆਪਾਂ ਪੰਜਾਬੀ ਚ ਕਹਿ ਸਕਦੇ ਆ ਕਿ ਇਸ ਦੇਸ਼ ਦਾ ਨਾਂ ਹੀ ਇਹ ਹੈ। ਇਸ ਦੇਸ਼ ਨੇ ਕੋਲੰਬੀਆ ਤੋਂ ਆ ਰਹੇ ਸਾਜੋ ਸਮਾਨ ਉਪਰ 50% ਜਿਹੜਾ ਤੋਂ ਵਧਾ ਕੇ 100% ਜਿਹੜਾ ਟੈਰਿਫ ਜਿਹੜਾ ਟਰੰਪ ਸਾਹਿਬ ਨੇ ਸ਼ੁਰੂ ਕੀਤਾ। ਪਹਿਲਾਂ ਮੇਰਾ ਖਿਆਲ ਆ ਵੀ ਬਹੁਤੇ ਦੁਨੀਆਂ ਦੇ ਵਸਿੰਦੇ ਆ ਜਿਹੜੇ ਇਸ ਧਰਤੀ ਉਪਰ, ਉਹਨਾਂ ਨੂੰ ਇਹੀ ਨਹੀਂ ਸੀ ਪਤਾ ਕਿ ਟੈਰਿਫ ਕਦੇ ਟੈਰਿਫ ਹੁੰਦਾ ਕੀ ਆ, ਕਿਉਂਕਿ ਕਦੇ ਇਹ ਗੱਲਾਂ ਸੁਣਨ ਦੇ ਵਿਚ ਘੱਟ ਹੀ ਆਈਆਂ ਸੀ। ਖੈਰ ਜਿਹੜੇ ਐਜੂਕੇਟਡ ਲੋਕ ਹੈਗੇ ਆ ਜਾਂ ਜਿਹੜੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਉਹਨਾਂ ਨੂੰ ਪਤਾ ਸੀਗਾ, ਪਰ ਹਰ ਇੱਕ ਜਿਹੜਾ ਬੰਦਾ ਆ ਉਹਨੂੰ ਨਹੀਂ ਸੀ ਪਤਾ। ਤੇ ਹੁਣ ਕੀ ਹੋਇਆ ਖੱਟ ਸਾਹਿਬ ਜੀ ਤੁਸੀਂ ਵਾਪਸ ਆ ਗਏ ਮੈਨੂੰ ਲੱਗਦਾ, ਤੇ ਉੱਥੇ ਜਿਹੜਾ ਕੋਲੰਬੀਆ ਹੈਗਾ ਉਹਦੇ ਉਪਰ ਇਹ ਦੋਸ਼ ਲਗਾਇਆ ਗਿਆ ਕਿ ਉਹ ਦੇਸ਼ ਸਰਹੱਦ ਉਪਰ ਜਿਹੜਾ ਆ ਉਹ ਕੰਟਰੋਲ ਕਰਨ ਤੋਂ ਜਿੱਥੇ ਡਰੱਗ ਉਹ ਕਹਿੰਦੇ ਆ ਇਕੁਆਡੋਰ ਵਾਲੇ ਤੇ ਇਧਰੋਂ ਆ ਰਿਹਾ ਆ, ਇਸ ਕਰਕੇ ਸਾਨੂੰ ਇਹ ਜਿਹੜਾ ਉਹਦੇ ਤੇ ਟੈਰਿਫ ਸੀਗਾ ਇਹ ਵਧਾਉਣਾ ਪਿਆ। ਇਕੁਆਡੋਰ ਨੇ ਕਿਹਾ ਸੀ ਕਿ ਇਹ 100% ਵਾਲੀ ਜਿਹੜੀ ਦਰ ਆ ਇਹ 1 ਮਈ ਤੋਂ ਲਾਗੂ ਹੋਣੀ ਆ। ਤੇ ਇਹ ਬਹੁਤ ਕੁਛ ਮੇਰਾ ਖਿਆਲ ਹੈ ਟਰੰਪ ਦੀ ਨਕਲ ਸਾਹਿਬ ਜੀ ਕਰਨ ਲੱਗ ਪਿਆ। ਦੇਸ਼ ਇਹਨੇ ਪਹਿਲੀ ਵਾਰੀ ਜਿਹੜਾ ਸੀ ਉਹ ਫਰਵਰੀ ਵਿਚ 30% ਸੀਗਾ, 30 ਤੋਂ ਵਧਾ ਕੇ 50 ਕਰ ਦਿੱਤਾ, ਤੇ ਹੁਣ ਇਹਨਾਂ ਨੇ ਜਿਹੜਾ ਸੀ 1 ਮਈ ਤੋਂ ਲਾਗੂ ਹੋਣਾ ਉਹ 100% ਹੋ ਗਿਆ।
2: ਡਾਕਟਰ ਸਾਹਿਬ ਆ ਗਿਆ ਜੀ, ਮਾ ਸਾਹਿਬ
1: ਤੇ ਇਹ ਜਿਹੜਾ ਸੀਗਾ
2: ਮਾ ਸਾਹਿਬ ਆ ਗਿਆ ਜੀ, ਕਰੀਏ ਉਹਨਾਂ ਦੇ ਨਾਲ ਚੱਲੂ
1: ਜੀ ਜੀ।
2: ਹੋਰ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ, ਆਨੂ ਜੀ ਆਜੋ।
3: ਹਾਂਜੀ ਸਤਿ ਸ੍ਰੀ ਅਕਾਲ ਜੀ, ਮਾ ਸਾਹਿਬ ਹੁਣ ਤੁਸੀਂ ਥੋੜੀ ਦੇਰ ਪਾਣੀ ਪੀ ਲੋ।
1: ਕੋਈ ਨੀ ਗੱਲ, ਪੀ ਲੈਣਾ ਕੋਈ ਗੱਲ ਨੀ।
2: ਥੈਂਕ ਯੂ ਜੀ,
1: ਤੁਸੀਂ ਪਾਣੀ ਪੂਣੀ ਪੀ ਕੇ ਆ ਗਏ ਨਾ, ਚਾਹ ਚੁੱਕ ਲਈ
3: ਲੈਕਚਰ ਸੀਰੀਜ਼ ਦਾ ਅਗਲਾ ਲੈਕਚਰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ,
3: ਅਸੀਂ ਇਸ ਤੋਂ ਅੱਗੇ ਤੁਰ ਰਹੇ ਹਾਂ, ਮੈਂ ਤੁਹਾਡੇ ਵਾਸਤੇ ਫਿਰ ਟਾਈਮ ਬਚਾ ਕੇ ਰੱਖਿਆ। ਮੈਂ ਕੱਲ ਹਿੰਦੀ ਵਿਚ ਕਰ ਦਿੱਤਾ ਪ੍ਰੋਗਰਾਮ, ਪਹਿਲੇ ਅੰਗਰੇਜ਼ੀ ਚ ਹੋ ਚੁੱਕਿਆ ਸੀਗਾ, ਔਰ ਤੁਹਾਡੇ ਸਰੋਤਿਆਂ ਵਾਸਤੇ ਮੈਂ ਅੱਜ ਫਿਰ ਪੰਜਾਬੀ ਚ ਹਾਜ਼ਰ ਹਾਂ ਇਸ ਪ੍ਰੋਗਰਾਮ ਨੂੰ ਲੈ ਕੇ, ਠੀਕ ਹੈ। ਸੋ ਸਟਾਰਟਿੰਗ ਦੇ ਵਿਚ ਅਸੀਂ ਆਮ ਤੌਰ ਤੇ ਇਹ ਦੱਸ ਰਹੇ ਹਾਂ ਕਿ ਜੀਵਨ ਤੋਂ ਜੀਵਨ ਦੀ ਉਤਪਤੀ ਕਿਵੇਂ ਹੋਈ ਤੇ ਕਿਵੇਂ ਕਿਵੇਂ ਅੱਗੇ ਇਹ ਜੀਵਨ ਚੱਲਦਾ ਆਇਆ, ਫੇਰ ਜਦੋਂ ਇਹ ਸਰੀਰ ਬਣ ਗਿਆ ਤੇ ਇਸ ਸਰੀਰ ਦੇ ਬਣਨ ਤੋਂ ਬਾਅਦ ਇਹਦੇ ਵਿਚ ਕਿਹੜੇ ਕਿਹੜੇ ਅੰਗ ਕਿਹੜੇ ਕਿਹੜੇ ਸਿਸਟਮ ਜਿਹੜੇ ਸੀ ਉਹ ਸ਼ਾਮਿਲ ਹੋਏ, ਅੰਤਰ ਸਰੀਰ ਦੀ ਕਿਵੇਂ ਬਣੀ, ਇਹ ਸਾਰੀ ਡਿਟੇਲ ਅਸੀਂ ਆਪਣੇ ਸਾਰੇ ਸਰੋਤਿਆਂ ਨੂੰ ਦੱਸ ਚੁੱਕੇ ਹਾਂ। ਔਰ ਉਸ ਤੋਂ ਬਾਅਦ ਫਿਰ ਆਪਾਂ ਇੱਕ ਹੋਰ ਦੌਰ ਸ਼ੁਰੂ ਕਰ ਰਿਹਾ ਹੈ ਕਿ ਅਲੱਗ ਅਲੱਗ ਹਿੱਸੇ ਇਸ ਸਰੀਰ ਦੇ ਉਹਨਾਂ ਦੇ ਵਿਚ ਅਲੱਗ ਅਲੱਗ ਅੰਗ ਹਨ, ਉਹਨਾਂ ਅੰਗਾਂ ਦੇ ਵਿਚ ਅਗਰ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਉਹਦੇ ਬਾਹਰੀ ਸਾਈਨ ਕੀ ਹੋਣਗੇ, ਕਿਉਂਕਿ ਮੈਡੀਕਲ ਸਾਇੰਸ ਤੇ ਜਿਹੜੀ ਹੁਣ ਟੈਕਨੋਲੋਜੀ ਆਈ ਹੈ ਇਹ ਬਹੁਤ ਬਾਅਦ ਵਿਚ ਆਈ ਹੈ। ਪਹਿਲਾਂ ਵੀ ਲੋਕ ਬਿਮਾਰ ਹੁੰਦੇ ਸੀ, ਉਸ ਤੋਂ ਪਹਿਲਾਂ ਵੀ ਲੋਕ ਠੀਕ ਹੁੰਦੇ ਸੀਗੇ, ਔਰ ਬਿਮਾਰ ਹੁੰਦੇ ਸੀ ਠੀਕ ਹੁੰਦੇ ਸੀ, ਇਹਦਾ ਮਤਲਬ ਇਹ ਆ ਕਿ ਕੁਝ ਐਸਾ ਨਿਯਮ ਹੋਏਗਾ ਨਾ ਕੁਦਰਤ ਵੱਲੋਂ,
1: ਬਿਲਕੁਲ
3: ਕੁਝ ਐਸੀਆਂ ਨਿਸ਼ਾਨੀਆਂ ਹੋਣਗੀਆਂ ਨਾ ਕੁਦਰਤ ਵੱਲੋਂ ਜਿਹੜੀਆਂ ਬਾਹਰ ਆਉਂਦੀਆਂ ਹੋਣਗੀਆਂ।
1: ਜੀ ਡਾਕਟਰ ਸਾਹਿਬ, ਉਦੋਂ ਹਰ ਘਰ ਦਾ ਹਰ ਜੀ ਆ ਜਿਹੜਾ ਉਹ ਕੀਮ ਹੁੰਦਾ ਸੀ, ਕਿਸੇ ਨੂੰ ਜੁਆਇਨ ਦਾ ਪਤਾ ਸੀ ਇਹ ਕੀ ਕਰਦੀ, ਕਿਸੇ ਨੂੰ ਸੌਂਫ ਦਾ ਪਤਾ ਸੀ ਇਹ ਕੀ ਕਰਦੀ ਆ, ਕਿਸੇ ਨੂੰ ਲੌਂਗ ਦਾ ਪਤਾ ਸੀ ਇਹ ਕੀ ਕਰਦਾ, ਉਹ ਆਪੇ ਹੀ ਘਰ ਹੁੰਦੇ ਸੀਗੇ। ਜੇ ਟੱਬਰ ਚੋਂ ਕਿਸੇ ਨੂੰ ਨਹੀਂ ਸਮਝ ਲੱਗ ਗਈ ਤਾਂ ਉਹ ਫਿਰ ਕਿਸੇ ਕੋਲ ਹੋਰ ਤੋਂ ਗੁਆਂਢੀ ਕੋਲ ਜਾ ਕੇ ਲੈ ਲੈਂਦੇ ਸੀ ਸਲਾਹ। ਜੀ
3: ਖਾਸ ਤੌਰ ਤੇ ਜਿਹੜੇ ਘਰਾਂ ਦੇ ਬਜ਼ੁਰਗ ਹੁੰਦੇ ਸੀ ਨਾ, ਕੋਈ ਬਿਮਾਰ ਹੋ ਜਾਣਾ ਤੇ ਫਲਾਣੀ ਮਾਈ ਨੂੰ ਪੁੱਛ ਲੋ,
1: ਹਾਂਜੀ ਹਾਂਜੀ
3: ਪੁੱਛ ਲੋ, ਉਹਨੂੰ ਪਤਾ ਆ ਭਾਵ ਕੀ ਆ, ਪੀੜੀ ਦਰ ਪੀੜੀ ਇੱਕ ਜਾਣਕਾਰੀ ਅੱਗੇ ਕਨਵੇ ਕੀਤੀ ਜਾਂਦੀ ਸੀ।
1: ਬਿਲਕੁਲ ਬਿਲਕੁਲ, ਪਿਛਲੀ ਜਿਹੜੀ ਐਜੂਕੇਸ਼ਨ ਸੀ ਉਹ ਕੈਰੀ ਆਨ ਕੀਤੀ ਜਾਂਦੀ ਸੀ, ਹੁਣ ਖਤਮ ਹੋ ਗਿਆ ਸਿਲਸਿਲਾ। ਜੀ ਡਾਕਟਰ ਸਾਹਿਬ,
3: ਹਾਂਜੀ, ਤੇ ਉਹਦੇ ਮੁਤਾਬਕ ਇਹ ਸਾਰਾ ਜਿਹੜਾ ਸਿਲਸਿਲਾ ਸੀਗਾ ਉਹ ਅੱਗੇ ਚੱਲਦਾ ਰਹਿੰਦਾ ਸੀਗਾ। ਪਰ ਉਦੋਂ ਸਾਡੇ ਕੋਲ ਕੋਈ ਇਸ ਤਰ੍ਹਾਂ ਜੇ ਪੁੱਛ ਲੈਂਦਾ ਕੋਈ ਭੀ ਇਹਦਾ ਸਬੂਤ ਕੀ ਹੈ ਭਾਈ ਤੁਸੀਂ ਜੋ ਕਹਿ ਰਹੇ ਹੋ, ਇਸਦੀ ਪੜਤਾਲ ਕੋਈ ਨਹੀਂ ਸੀ ਸਾਡੇ ਕੋਲ। ਫਲਾਣੇ ਨੇ ਕਿਹਾ ਜੀ ਉਹਨੂੰ ਪਤਾ ਜੀ ਅੱਗੇ ਇਸ ਤਰ੍ਹਾਂ ਹੁੰਦਾ ਸੀਗਾ ਤੇ ਇਸੇ ਕਰਕੇ ਅਸੀਂ ਇਹ ਹੁਣ ਕਰ ਰਹੇ ਹਾਂ। ਇਸ ਹਾਲਾਤ ਦੇ ਵਿਚ ਬੜੇ ਸਾਰੇ ਚੁਟਕਲੇ ਵੀ ਬਣੇ, ਬਹੁਤ ਕੁਝ ਐਸਾ ਹੋਇਆ। ਪਰ ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਉਵੇਂ ਉਵੇਂ ਅਸੀਂ ਉੱਤਰ ਦੀ ਪੜਤਾਲ ਕਰਨ ਲੱਗ ਪਏ ਤੇ ਉਹ ਗੱਲਾਂ ਉਹ ਚੀਜ਼ਾਂ ਲੱਭਣ ਲੱਗ ਗਏ ਜਿਹਨੂੰ ਅਸੀਂ ਉੱਤਰ ਦੀ ਪੜਤਾਲ ਕਹਿ ਸਕੀਏ, ਭਾਵ ਸਬੂਤ ਕਹਿ ਸਕੀਏ ਵੀ ਜੋ ਮੈਂ ਕਹਿ ਰਿਹਾ ਹਾਂ ਉਹ ਮੈਂ ਸਹੀ ਕਹਿ ਰਿਹਾ ਹਾਂ ਤੇ ਉਹਦਾ ਸਬੂਤ ਆ ਹੈ। ਇਸ ਕਰਕੇ ਉਹਨਾਂ ਆਧਾਰ ਦੇ ਉੱਪਰ ਹੀ ਫਿਰ ਅੱਗੇ ਜਿਹੜੀ ਸਾਡੀ ਲੈਬਾਰਟਰੀ ਟੈਕਨਾਲੋਜੀ ਜਾਂ ਹੋਰ ਟੈਕਨਾਲੋਜੀ ਜਿਹੜੀ ਸ਼ੁਰੂ ਹੋਈ ਹੈ ਉਹ ਇਸ ਤਰ੍ਹਾਂ ਸ਼ੁਰੂ ਹੁੰਦੀ ਰਹੀ ਹੈ ਵੀ ਕਿਵੇਂ ਲੱਭ ਸਕਦੇ ਹਾਂ ਅਸੀਂ, ਕਿਵੇਂ ਕਰ ਸਕਦੇ ਹਾਂ ਅਸੀਂ। ਸੋ ਉਸ ਤੋਂ ਬਾਅਦ ਅਸੀਂ ਇਸ ਚੀਜ਼ ਦੀ ਸ਼ਨਾਖਤ ਕਰਦੇ ਕਰਦੇ ਲੈਬ ਟੈਕਨਾਲੋਜੀ ਤੇ ਪਹੁੰਚ ਗਏ ਹਾਂ। ਪਰ ਫਿਰ ਵੀ ਲੈਬ ਟੈਕਨਾਲੋਜੀ ਤੱਕ ਪਹੁੰਚਦਿਆਂ ਹੋਇਆ ਇੱਕ ਮਰੀਜ਼ ਬੁੱਢੀ ਅੱਜ ਮੇਰੇ ਜਵਾਬ ਕਰਦੇ ਨੂੰ ਹੁਣ ਆ ਸਾਡੇ ਕੋਲ ਤੇ ਅਲਟੀਮੇਟਲੀ ਅਸੀਂ ਉਹਨੂੰ ਉਹਦੇ ਸਿਮਟਮ ਨਿਸ਼ਾਨੀਆਂ ਜਾਣ ਕੇ ਅਗਰ ਵਕਤ ਅਨੁਸਾਰ ਕੋਈ ਹੱਲਾ ਹੋ ਸਕਦਾ ਹੈ ਹੱਲ ਹੋ ਸਕਦਾ ਹੈ ਉਹ ਕਰ ਦਈਏ, ਜਾਂ ਉਸ ਤੋਂ ਬਾਅਦ ਅਸੀਂ ਇਹ ਹੀ ਜਾਣ ਸਕੀਏ ਵੀ ਇਹਦੀ ਬਿਮਾਰੀ ਕਿਸ ਟਾਈਪ ਦੀ ਹੈਗੀ ਹੈ, ਉਸ ਮੁਤਾਬਕ ਜਿਹੜਾ ਉਸ ਬਿਮਾਰੀ ਦਾ ਜਾਣਕਾਰ ਹੋਵੇ ਅਸੀਂ ਡਾਇਰੈਕਟਲੀ ਉਹਦੇ ਕੋਲ ਅਪਰੋਚ ਕਰੀਏ। ਨਹੀਂ ਤੇ ਆਮ ਤੌਰ ਤੇ ਪਹਿਲਾਂ ਜਨਰਲ ਹਸਪਤਾਲ ਚ ਜਾਓ, ਹਸਪਤਾਲ ਵਾਲੇ ਫਿਰ ਡਾਇਗਨੋਸ ਕਰਨਗੇ, ਫਿਰ ਤੁਹਾਨੂੰ ਕਹਿਣਗੇ ਨਹੀਂ ਚੰਗਾ ਤੈਨੂੰ ਤੇ ਟੈਸਟ ਡਿਪਾਰਟਮੈਂਟ ਚ ਭੇਜਣਾ ਹੈ, ਤੈਨੂੰ ਤੇ ਉਹਦੇ ਡਿਪਾਰਟਮੈਂਟ ਚ ਭੇਜਣਾ, ਇਟ ਵਿਲ ਟੇਕ ਲੌਂਗ ਟਾਈਮ। ਲੰਬਾ ਸਮਾਂ ਜਿਹੜਾ ਸੀ ਇਸ ਗੱਲ ਦੇ ਵਿਚ ਹਰਜ ਹੋ ਜਾਂਦਾ ਸੀਗਾ ਤੇ ਕਈ ਸੀਰੀਅਸ ਮਰੀਜ਼ ਜਿਹੜੇ ਇਸ ਸਮੇਂ ਦੇ ਵਿਚ ਚੜਾਈ ਵੀ ਕਰ ਜਾਂਦੇ ਸੀ।
1: ਬਿਲਕੁਲ ਬਿਲਕੁਲ,
3: ਇਸ ਕਰਕੇ ਇਹ ਜਿਹੜੀਆਂ ਨਿਸ਼ਾਨੀਆਂ ਸੀ ਜਿਹੜੀਆਂ ਮੁੱਢਲੀਆਂ ਨਿਸ਼ਾਨੀਆਂ ਸੀ ਅਸੀਂ ਉਹਨਾਂ ਦੀ ਅੱਜ ਕੱਲ ਮੈਂ ਹੀ ਨਹੀਂ ਬਲਕਿ ਹੋਰ ਬਹੁਤ ਸਾਰੇ ਡਾਕਟਰ ਵੀ ਉਹਨਾਂ ਮੁੱਢਲੀਆਂ ਨਿਸ਼ਾਨੀਆਂ ਨੂੰ ਜਾਣਨ ਵਾਲੇ ਪਾਸੇ ਤਵੱਜੋ ਦੇ ਰਹੇ ਆ।
1: ਜੀ
3: ਅੱਗੇ ਕੀ ਸੀਗਾ ਜੀ ਜਿਹਨਾਂ ਗੱਲਾਂ ਤੋਂ ਅਸੀਂ ਜਾਣੀ ਹੈ, ਅਸੀਂ ਜਦੋਂ ਮੈਂ ਸਟੂਡੈਂਟ ਸੀ ਉਸ ਵੇਲੇ ਮੈਡੀਕਲ ਕਾਲਜਾਂ ਦੇ ਵਿਚ ਅਸੀਂ ਸਭ ਤੋਂ ਪਹਿਲੀ ਗੱਲ ਜਿਹੜੀ ਪੜ੍ਹਾਉਂਦੇ ਸੀ ਪੜ੍ਹਾਈ ਜਾਂਦੀ ਸੀ ਸਾਨੂੰ ਉਹ ਸੀ ਕਲੀਨਿਕਲ ਡਾਇਗਨੋਸਿਸ। ਕਲੀਨਿਕਲ ਡਾਇਗਨੋਸਿਸ ਦਾ ਮਤਲਬ ਸੀ ਕਿ ਬਾਹਰ ਕਿਹੜੀਆਂ ਨਿਸ਼ਾਨੀਆਂ ਆਉਂਦੀਆਂ ਨੇ, ਜਾਂ ਵੱਧ ਤੋਂ ਵੱਧ ਇਹ ਸੀ ਵੀ ਜੋ ਆਮ ਸਧਾਰਨ ਡਾਕਟਰ ਦੇ ਕੋਲ ਸਟੈਥੋਸਕੋਪ ਹੁੰਦਾ ਆ, ਆ ਹੈਮਰ ਹੁੰਦਾ ਆ ਨਰਵਸ ਸਿਸਟਮ ਚੈੱਕ ਕਰਨ ਵਾਸਤੇ, ਥਰਮਾਮੀਟਰ ਹੁੰਦਾ ਟੈਂਪਰੇਚਰ ਵੇਖਣ ਵਾਸਤੇ, ਇਹੋ ਜਿਹੇ ਜਿਹੜੀਆਂ ਸਧਾਰਨ ਡਿਵਾਈਸਿਸ ਹੁੰਦੀਆਂ ਸੀ ਨਾ ਉਹਨਾਂ ਦੇ ਨਾਲ ਜੱਜ ਕਰਕੇ ਅਸੀਂ, ਹਾਲਾਂਕਿ ਹੈ ਇਹ ਵੀ ਉੱਤਰ ਦੀ ਪੜਤਾਲ ਸੀ।
1: ਜੀ ਬਿਲਕੁਲ
3: ਉੱਤਰ ਦੀ ਪੜਤਾਲ ਸੀ, ਪਰ ਪਹਿਲੇ ਸਟੈਪ ਦੀ ਉੱਤਰ ਦੀ ਪੜਤਾਲ ਸੀ ਤੇ ਉਸ ਮੁਤਾਬਕ ਸਾਨੂੰ ਇਹ ਪੜਾਇਆ ਜਾਂਦਾ ਸੀਗਾ ਭਈ ਜੇ ਨਮੂਨੀਆ ਹੋਵੇ ਤੇ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹੋਣਗੀਆਂ, ਜੇ ਕਿਸੇ ਨੂੰ ਟੀਬੀ ਹੋ ਗਈ ਆ ਤੇ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹੋਣਗੀਆਂ, ਮਤਲਬ ਇੱਕ ਇੱਕ ਅੰਗ ਦੇ ਵਿਚ ਅਲੱਗ ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਕਰਕੇ ਅਲੱਗ ਅਲੱਗ ਨਿਸ਼ਾਨੀਆਂ ਪੈਦਾ ਹੁੰਦੀਆਂ ਸੀ ਜੋ ਆਪਣੇ ਇਹਨਾਂ ਲੈਕਚਰਾਂ ਦੇ ਵਿਚ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਵੀ ਕਿੱਥੇ ਕੀ ਹੋਵੇ ਤੇ ਉਸ ਤੋਂ ਬਾਅਦ ਕੀ ਸਾਡੇ ਸਾਹਮਣੇ ਆਵੇਗਾ ਜਿਹਦੇ ਤੋਂ ਅਸੀਂ ਇਹ ਅੰਦਾਜ਼ਾ ਲਾਵਾਂਗੇ ਵੀ ਅੰਦਰ ਆਹ ਨੁਕਸ ਹੋ ਗਿਆ
1: ਜੀ।
3: ਉਸ ਮੁਤਾਬਕ ਅਸੀਂ ਜਿਹੜਾ ਅੱਜ ਦਾ ਲੈਕਚਰ ਹੈ, ਕਿਉਂਕਿ ਪਹਿਲਾਂ ਅਸੀਂ ਸਿਰ ਦੀ ਗੱਲ ਸ਼ੁਰੂ ਕੀਤੀ ਸੀ, ਸਿਰ ਦੀ ਗੱਲ ਅਸੀਂ ਖੋਪੜੀ ਜਿਹਦੇ ਕੋਲ ਆਮ ਤੌਰ ਤੇ ਸਾਰੇ ਲੋਕਾਂ ਵਾਸਤੇ ਸਿਰ ਇੱਕ ਖੋਪੜੀ ਅਤੇ ਕੰਗ ਆ, ਕੰਗ ਨਹੀਂ ਹੈ। ਆਪਾਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ ਕਿ ਅੰਦਰ ਇੱਕ ਪਿੰਡ ਵਸਿਆ ਹੋਇਆ, ਅਲੱਗ ਅਲੱਗ ਘਰ ਨੇ, ਉਹਨਾਂ ਦੀ ਬਾਉਂਡਰੀ ਹੈ, ਅਲੱਗ ਅਲੱਗ ਗਲੀਆਂ ਨੇ, ਉਹ ਸਾਰਾ ਡੇਰਵਾ ਆਪਾਂ ਅੱਗੇ ਸਾਰੇ ਆਪਣੇ ਸਰੋਤਿਆਂ ਨੂੰ ਦੇ ਚੁੱਕੇ ਹਾਂ, ਔਰ ਉਹਦੇ ਮੁਤਾਬਕ ਹੀ ਅਸੀਂ ਮੁੱਢਲੇ ਤੌਰ ਤੇ ਜੋ ਕੁਝ ਦੱਸਿਆ ਸੀਗਾ ਉਹ ਇਹ ਦੱਸਿਆ ਸੀ ਵੀ ਸਿਰ ਦੇ ਵਿਚ ਕਿਸੇ ਵੀ ਅੰਗ ਦੇ ਵਿਚ ਕਿਸੇ ਵੀ ਥਾਂ ਤੇ ਅਗਰ ਕੋਈ ਵੀ ਨੁਕਸ ਪੈ ਜਾਂਦਾ ਆ ਤੇ ਸਾਹਮਣੇ ਜਿਹੜੀਆਂ ਨਿਸ਼ਾਨੀਆਂ ਸਾਨੂੰ ਪੈਦਾ ਹੋਣਗੀਆਂ ਉਹ ਸਾਡੀ ਉਹੀ ਐਚੀਮੋਸਿਸ, ਉਹੀ ਸਾਈਡਿਜ਼ੀਨੈਸ, ਔਰ ਇਹ ਕ੍ਰੈਂਪਿੰਗ, ਫਟੀਗ, ਇਹ ਸਾਰਾ ਕੁਝ ਅਸੀਂ ਦੱਸ ਚੁੱਕੇ ਹਾਂ ਹਾਂਜੀ। ਔਰ ਦੌਰੇ ਵਗੈਰਾ ਪੈਣੇ, ਕਨਵਲਸ਼ਨਸ ਵਗੈਰਾ ਜਿਹਨੂੰ ਅਸੀਂ ਕਿਹਾ ਸੀਗਾ, ਇਹ ਸਾਰੀਆਂ ਗੱਲਾਂ ਮੁੱਢਲੀਆਂ ਨਿਸ਼ਾਨੀਆਂ ਹੋਣਗੀਆਂ। ਇਹ ਬਾਅਦ ਦੀ ਗੱਲ ਆ, ਅਸੀਂ ਜਦੋਂ ਦੁਬਾਰਾ ਇਸ ਚੀਜ਼ ਨੂੰ ਲੈਣਾ ਸ਼ੁਰੂ ਕਰਾਂਗੇ ਤੇ ਫੇਰ ਦੱਸਾਂਗੇ ਭਾਈ ਜੇ ਰਾਈਟ ਹੈਮੀਸਫੇਅਰ ਚ ਹੋਇਆ ਹੋਵੇ ਨੁਕਸ ਕੋਈ ਤੇ ਕੀ ਹੋ ਸਕਦਾ ਹੈ, ਜੇ ਅਰਕਨਵਾਇਡ ਫੌਸਾ ਦੇ ਵਿਚ ਨੁਕਸ ਹੋਇਆ ਹੋਵੇ ਤੇ ਕੀ ਹੋ ਸਕਦਾ, ਮਤਲਬ ਫਿਰ ਅਸੀਂ ਉਹਦੀ ਡਿਟੇਲ ਅਲੱਗ ਅਲੱਗ ਅੰਗਾਂ ਦੀ ਦੇਣੀ ਸ਼ੁਰੂ ਕਰਾਂਗੇ। ਔਰ ਇਸ ਸਿਲਸਿਲੇ ਦੇ ਵਿਚ ਅਸੀਂ ਸਿਰ ਤੋਂ ਬਾਅਦ ਨੈਕ ਨੂੰ ਲਿਆ ਸੀਗਾ ਤੇ ਨੈਕ ਦੇ ਵਿਚ ਵੀ ਬੜੀਆਂ ਇੰਪੋਰਟੈਂਟ ਗੱਲਾਂ ਸੀਗੀਆਂ, ਕਿਉਂਕਿ ਨੈਕ ਇੱਕ ਪਾਸਵੇ ਆ, ਸਿਰ ਤੋਂ ਲੈ ਕੇ ਹੇਠਾਂ ਵਾਲੇ ਧੜ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਹੇਠਾਂ ਤੋਂ ਉੱਪਰ ਨੂੰ ਜਾਂਦੀਆਂ ਨੇ, ਉੱਪਰ ਤੋਂ ਹੇਠਾਂ ਨੂੰ ਜਾਂਦੀਆਂ ਨੇ, ਇੱਕ ਲਿੰਕ ਬਣਿਆ ਹੋਇਆ, ਲੈਣ ਦੇਣ ਬਣਿਆ ਹੋਇਆ ਹੈ, ਪਲੱਸ ਕੁਝ ਇਸ ਨੈਕ ਦੀਆਂ ਆਪਣੀਆਂ ਗੱਲਾਂ ਸੀਗੀਆਂ, ਕੁਝ ਨੈਕ ਦੇ ਆਪਣੇ ਅੰਗ ਸੀ ਵੀ ਜਿਵੇਂ ਥਾਇਰਾਇਡ ਜਾਂ ਪੈਰਾਥਾਇਰਾਇਡ ਵਗੈਰਾ ਦੀ ਗੱਲ ਕੀਤੀ ਸੀ, ਜਾਂ ਹਾਈਆਰਡ ਬੋਨ ਦੀ ਗੱਲ ਕੀਤੀ ਸੀ, ਜਾਂ ਕੋਸਟਲ ਕਾਰਟੀਲੇਜਨ ਦੀ ਗੱਲ ਅਸੀਂ ਹਮ ਕਰਦੇ ਹਾਂ, ਟ੍ਰੇਕੀਆ ਵਗੈਰਾ ਦੀ ਕਰਦੇ ਆਏ ਹਾਂ। ਸੋ ਇਹ ਬਹੁਤ ਸਾਰੇ ਕੁਛ ਇੱਕ ਅੰਗ ਨੈਕ ਨਾਲ ਆਪਣੇ ਆਪ ਖੁਦ ਵੀ ਸੰਬੰਧਿਤ ਸੀਗੇ। ਸੋ ਇਹਨਾਂ ਦਾ ਵੇਰਵਾ ਅਸੀਂ ਆਮ ਸਾਰੇ ਪਹਿਲੇ ਪ੍ਰੋਗਰਾਮਾਂ ਦੇ ਵਿਚ ਸਾਰੇ ਸਰੋਤਿਆਂ ਨੂੰ ਦਿੰਦੇ ਆਏ ਹਾਂ। ਫੇਰ ਅਸੀਂ ਇਹ ਕਿਹਾ ਸੀਗਾ ਬਈ ਸਿਰ ਤੋਂ ਹੇਠਾਂ ਵਾਲਾ ਹਿੱਸਾ, ਗਰਦਨ ਤਾਂ ਲਿੰਕ ਆ ਨਾ, ਸਿਰ ਤੋਂ ਹੇਠਾਂ ਵਾਲਾ ਹਿੱਸਾ ਅਸੀਂ ਇਹ ਦੋ ਇਸ ਨੂੰ ਕਿਹਾ ਸੀਗਾ ਟਰੰਕ, ਟਰੰਕ ਨੂੰ ਅਸੀਂ ਕਿਹਾ ਸੀਗਾ ਨੈਕ ਤੋਂ ਲੈ ਕੇ ਹੇਠਾਂ ਹਿਪ ਤੱਕ ਸਾਰਾ ਹੀਰਾ ਜਿਹੜਾ ਹਿੱਸਾ ਆਇਆ ਉਸ ਨੂੰ ਅਸੀਂ ਟਰੰਕ ਕਹਿੰਦੇ ਹਾਂ। ਔਰ ਫੇਰ ਅਸੀਂ ਇਸ ਟਰੰਕ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਸੀਗਾ, ਇੱਕ ਨੂੰ ਅਸੀਂ ਕਿਹਾ ਸੀਗਾ ਚੈਸਟ ਤੇ ਦੂਸਰੇ ਨੂੰ ਅਸੀਂ ਕਹਿ ਦਿੱਤਾ ਸੀਗਾ ਐਬਡੋਮਨ। ਹੁਣ ਚੈਸਟ ਤੇ ਐਬਡੋਮਨ ਤੇ ਹਰ ਬੰਦੇ ਨੂੰ ਸਮਝ ਆਉਂਦੀ ਹੈ ਨਾ, ਤੇ ਉਹ ਕਿਹੜੀ ਸਟਰਕਚਰ ਹੈਗਾ ਆ, ਪਿਸਲੀਆਂ ਨੇ, ਸਟਰਨਮ ਹੈਗੀ ਆ, ਪਿਛਲੇ ਪਾਸੇ ਰੀੜ ਦੀ ਹੱਡੀ ਹੈਗੀ ਆ, ਪਰ ਸਟੋਮਕ ਦੇ ਤਾਂ ਅਗਲੇ ਪਾਸੇ ਸਾਰਾ ਮਾਸ ਹੀ ਮਾਸ ਆ। ਇਹ ਤੇ ਸਮਝ ਆਉਂਦਾ ਆ ਜਿੱਥੇ ਜਿੱਥੇ ਤੱਕ ਪਸਲੀਆਂ ਨੇ ਉਥੋਂ ਤੱਕ ਅਸੀਂ ਇਹਨੂੰ ਚੈਸਟ ਕਹਿ ਲਈਏ, ਤੇ ਜਿੱਥੇ ਜਿੱਥੇ ਪਸਲੀਆਂ ਖਤਮ ਹੋਈਆਂ ਉਦੋਂ ਹੇਠਾਂ ਵਾਲੇ ਨੂੰ ਐਬਡੋਮਨ ਕਹਿ ਲਈਏ। ਲੇਕਿਨ ਉਸ ਤੋਂ ਬਾਅਦ ਵੀ ਅਸਾਂ ਇੱਕ ਹੋਰ ਡਿਵੀਜ਼ਨ ਕੀਤੀ ਕਿ ਭਾਈ ਨਹੀਂ, ਇਹ ਜਿਹੜਾ ਐਬਡੋਮਨ ਹੈ ਨਾ ਇਹਦੇ ਵੀ ਦੋ ਹਿੱਸੇ ਨੇ ਅੰਦਰ, ਇਹ ਠੀਕ ਹੈ ਵੀ ਬਾਹਰੋਂ ਇੱਕ ਹੀ ਦਿਸਦਾ, ਜਿਵੇਂ ਮੈਂ ਦੱਸਿਆ ਸੀਗਾ ਵੀ ਇੱਕ ਪਿਓ ਦੀ ਵਿਰਾਸਤ ਜਿਹੜੀ ਹੈ, ਦੋ ਮੁੰਡੇ ਹੋ ਗਏ ਤੇ ਉਹਨਾਂ ਨੇ ਆਪਦੇ ਵਿਹੜੇ ਦੇ ਵਿਚ ਕੰਧ ਕਰ ਲਈ, ਇਸੇ ਤਰ੍ਹਾਂ ਹੀ ਜਿਹੜਾ ਸਾਡਾ ਐਬਡੋਮਨ ਵਾਲਾ ਹਿੱਸਾ ਆ ਇਹਦੇ ਵਿਚ ਅਸੀਂ ਕੰਧ ਕਰੀ, ਔਰ ਉਹ ਕੰਧ ਬਾਹਰੋਂ ਤੇ ਨਹੀਂ ਦਿਸਦੀ, ਬਾਹਰ ਦੀ ਘਰ ਦੀ ਚਾਰ ਦੀਵਾਰੀ ਤੇ ਉਹੀ ਹੈਗੀ ਹੈ, ਐਬਡੋਮਨ ਦੇ ਜਿਹੜੇ ਮਾਸਪੇਸ਼ੀਆਂ ਨੇ ਜਾਂ ਮਸਲਸ ਨੇ ਇਹ ਤਾਂ ਉਹੀ ਹੈਗੇ ਨੇ, ਪਰ ਅੰਦਰ ਵਾਲੇ ਪਾਸੇ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਕ ਪੇਰੀਟੋਨਿੰਗਲ ਦਾ ਵੱਡਾ ਕਵਰਿੰਗ ਹੈ, ਇੱਕ ਪੇਰੀਟੋਨੀਅਮ ਦਾ ਛੋਟਾ ਕਵਰਿੰਗ ਹੈ, ਛੋਟੇ ਕਵਰਿੰਗ ਨੂੰ ਅਸੀਂ ਕਹਿ ਦਿੱਤਾ ਸੀ ਬਰਾਡ ਲਿਗਾਮੈਂਟ, ਤੇ ਵੱਡਾ ਕਵਰਿੰਗ ਜਿਹੜਾ ਸੀਗਾ ਉਹ ਪੇਟ ਦੇ ਸਾਰੇ ਅੰਗਾਂ ਨੂੰ ਕਵਰ ਕਰਦਾ ਸੀਗਾ, ਤੇ ਜਿਹੜਾ ਬਰਾਡ ਲਿਗਾਮੈਂਟ ਸੀਗਾ ਉਹਨੂੰ ਅਸੀਂ ਪੈਲਵਿਕ ਏਰੀਆ ਚ ਲੈ ਲਿਆ ਸੀਗਾ, ਉਹ ਜਨਨ ਅੰਗਾਂ ਨੂੰ ਕਵਰ ਕਰਦਾ ਸੀ। ਇਹ ਸਿਰਫ ਜਾਣਕਾਰੀ ਵਾਸਤੇ ਮੈਂ ਤੁਹਾਨੂੰ ਦੱਸ ਦਿੱਤਾ, ਪਰ ਅਜੇ ਅਸੀਂ ਪਹੁੰਚੇ ਹਾਂ ਚੈਸਟ ਦੇ ਵਿਚ। ਉਸ ਚੈਸਟ ਦਾ ਵੇਰਵਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਬਈ ਇਸ ਚੈਸਟ ਦੀ ਬਾਉਂਡਰੀ ਕੀ ਹੈਗੀ ਆ, ਪਿਛਲੇ ਪਾਸੇ ਰੀੜ ਦੀ ਹੱਡੀ, ਅਗਲੇ ਪਾਸੇ ਸਟਰਨਮ, ਸਟਰਨਮ ਦੇ ਤਿੰਨ ਹਿੱਸੇ ਮੈਂ ਦੱਸੇ ਸੀ ਕਿ ਉੱਪਰ ਵਾਲਾ ਮੈਨੂਬਰੀਅਨ ਸਟਰਨਲ, ਵਿਚਕਾਰ ਦੀ ਸ਼ੈਫਟ ਆਫ ਦੀ ਸਟਰਨਮ, ਇਸ ਤੋਂ ਹੇਠਾਂ ਵਾਲਾ ਪ੍ਰੋਸੈਸ ਜਿਹੜਾ ਜ਼ੀਫਾਇਡ ਪ੍ਰੋਸੈਸ ਸੀਗਾ, ਔਰ ਇਹਨਾਂ ਦੀ ਡਿਟੇਲ ਐਨਾਟੋਮੀਕਲੀ ਮੈਂ ਤੁਹਾਨੂੰ ਸਾਰਿਆਂ ਨੂੰ ਸਮਝਾ ਦਿੱਤੀ ਸੀ ਇਹਨਾਂ ਪ੍ਰੋਗਰਾਮਾਂ ਦੇ ਵਿਚ ਕਿ ਕੀ ਹੈਗੀ ਹੈ। ਉਸ ਤੋਂ ਬਾਅਦ ਰੀੜ ਦੀ ਹੱਡੀ ਦੀ ਸਾਰੀ ਡਿਟੇਲ ਆਪਾਂ ਪਹਿਲਾਂ ਸਮਝ ਚੁੱਕੇ ਹਾਂ ਕਿ ਰੀੜ ਦੀ ਹੱਡੀ ਕਿਵੇਂ ਕਿਵੇਂ ਬਣੀ ਹੈ ਤੇ ਕੀ ਕੁਛ ਹੈਗਾ ਤੇ ਕਿੰਨੇ ਵਰਟੀਬਰਾ ਨੇ, ਔਰ ਥੋਰੈਕਸ ਬੈਕ ਸਾਈਡ ਦੇ ਜਿਹੜੇ ਵਰਟੀਬਰਾ ਨੇ ਉਹਨਾਂ ਨੂੰ ਥੋਰੈਸਿਕ ਵਰਟੀਬਰਾ ਅਸੀਂ ਕਹਿੰਦੇ ਹਾਂ, ਔਰ ਸਾਹਮਣੇ ਪਾਸੇ ਸਟਰਨਮ ਹੈ ਤੇ ਇਹਦੇ ਵਿਚਕਾਰ ਵਿਚਕਾਰ ਦੋਵਾਂ ਪਾਸੇ ਤੋਂ ਬੰਨਣ ਵਾਸਤੇ ਪਸਲੀਆਂ ਬਣੀਆਂ ਹੋਈਆਂ ਨੇ, ਔਰ ਪਸਲੀਆਂ ਨੂੰ ਅਸੀਂ ਕਿਹਾ ਸੀਗਾ ਵੀ ਇਹ 12 ਨੇ, 12 ਇੱਕ ਪਾਸੇ 12 ਇੱਕ ਪਾਸੇ ਹੈਗੀਆਂ ਨੇ। ਫਿਰ ਉਹਨਾਂ ਦੀ ਅਸੀਂ ਡਿਸਕ੍ਰਿਪਸ਼ਨ ਵੀ ਦੱਸ ਦਿੱਤੀ ਸੀ ਕਿ ਭਾਈ ਪਸਲੀਆਂ ਇਹਦੀਆਂ 7 ਪਸਲੀਆਂ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਜੁੜੀਆਂ ਹੋਈਆਂ ਨੇ। ਅਗਲੀਆਂ 3 ਪਸਲੀਆਂ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਸਿੱਧੀਆਂ ਤੇ ਨਹੀਂ ਜੁੜੀਆਂ ਹੋਈਆਂ, ਲੇਕਿਨ ਉਹ ਇੰਜ ਜੁੜੀਆਂ ਹੋਈਆਂ ਨੇ ਕਿ 7ਵੀਂ ਪਸਲੀ ਸਟਰਨਮ ਦੇ ਨਾਲ ਜੁੜੀ ਹੈ, 7ਵੀਂ ਦੀ ਬਾਂਹ ਫੜ ਕੇ 8ਵੀਂ ਪਸਲੀ 7ਵੀਂ ਦੇ ਨਾਲ ਜੁੜੀ ਹੋਈ ਹੈ ਤੇ 8ਵੀਂ ਦੇ ਨਾਲ 9ਵੀਂ ਜੁੜੀ ਹੋਈ ਹੈ 8ਵੀਂ ਦੀ ਬਾਂਹ ਫੜ ਕੇ। ਸੋ ਭਾਵ ਇਹ ਪਿਛਾਂ ਨੂੰ ਫੜਦੀਆਂ ਗਈਆਂ ਇੱਕ ਦੂਸਰੇ ਦੀ ਬਾਂਹ ਫੜ ਕੇ, ਤੇ ਅਲਟੀਮੇਟ ਉਸ ਤੋਂ ਬਾਅਦ 2 ਰਹਿ ਗਈਆਂ ਸੀ ਜਿਨ੍ਹਾਂ ਨੂੰ ਅਸੀਂ ਇਹ ਕਿਹਾ ਵੀ ਇਹਦੇ ਫਲੋਟਿੰਗ ਰਿਬਸ ਨੇ। ਫਲੋਟਿੰਗ ਰਿਬਸ ਦਾ ਮਤਲਬ ਹੈ ਵੀ ਇਹ ਸਾਹਮਣੇ ਲੱਗੀਆਂ ਹੀ ਨਹੀਂ ਹੋਈਆਂ ਕਿਸੇ ਨਾਲ, ਵਿਹਲੀਆਂ ਹੀ ਆ, ਔਰ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਨੇ। ਫਿਰ ਇਹਨਾਂ ਪਸਲੀਆਂ ਨੂੰ ਇੱਕ ਦੂਜੀ ਦੇ ਬਰਾਬਰ ਜਗ੍ਹਾ ਰੱਖਣ ਵਾਸਤੇ ਵੀ ਭਾਈ ਇਹ ਬਰਾਬਰ ਐਂ ਇਕੱਠੀਆਂ ਹੋ ਜਾਣ ਕਿਤੇ
1: ਜੀ
3: ਸਾਡੇ ਵਿੰਡੋ ਦੇ ਉੱਪਰ ਲੱਗਿਆ ਹੁੰਦਾ ਨਾ ਬਲਾਈਂਡਰ ਜਿਹੜੇ ਲੱਗੇ ਹੁੰਦੇ ਨੇ, ਉਹਦੇ ਵਿੱਚ ਧਾਗਾ ਹੁੰਦਾ ਤੇ ਬਰਾਬਰ ਵਿੱਚ ਰਹਿੰਦੇ ਆ, ਵਿਚਕਾਰ ਇੰਟਰਕੋਸਟਰ ਮਸਲਸ ਹੁੰਦੇ ਨੇ ਔਰ ਇੰਟਰਕੋਸਟਰ ਮਸਲ ਇਹਨਾਂ ਪਸਲੀਆਂ ਨੂੰ ਇੱਕ ਦੂਜੀ ਤੋਂ ਬਰਾਬਰ ਦੂਰੀ ਦੇ ਵਿੱਚ ਬੰਨੀ ਰੱਖਦੀਆਂ ਨੇ, ਔਰ ਇਸੇ ਤਰ੍ਹਾਂ ਹੀ ਸਾਰੀਆਂ ਪਸਲੀਆਂ ਜਿਹੜੀਆਂ ਨੇ ਦੋਵੇਂ ਪਾਸੇ ਦੀਆਂ ਬੰਨੀਆਂ ਹੋਈਆਂ ਨੇ ਤਾਂ ਕਿ ਚੈਸਟ ਦਾ ਕੇਜ ਜਿਹੜਾ ਆ ਉਹ ਸਖ਼ਤ ਹਾਰਡ ਬਣਿਆ ਰਹਿ ਸਕੇ, ਪੂਰੀ ਇਹਦੀ ਸਪੋਰਟ ਰਹੇ। ਫਿਰ ਆਪਾਂ ਕਾਰਟੀਲੇਜਾਂ ਦੀ ਗੱਲ ਕਰੀ ਸੀ, ਪਿਛਲੇ ਪਾਸੇ ਦੀਆਂ ਕਾਰਟੀਲੇਜ ਜਿੱਥੇ ਰਿਤ ਜਿਹੜੀਆਂ ਨੇ ਜਾ ਕੇ ਰੀੜ੍ਹ ਦੀ ਹੱਡੀਆਂ ਲੱਗਦੀਆਂ ਨੇ, ਫਿਰ ਅਗਲੇ ਪਾਸੇ ਦੀਆਂ ਕਾਰਟੀਲੇਜ ਜਿਹੜੀਆਂ ਸੀਗੀਆਂ ਜਿਹੜੀਆਂ ਸਟਰਨਮ ਦੇ ਨਾਲ ਇਸ ਨੂੰ ਬੰਨਦੀਆਂ ਨੇ, ਔਰ ਇੰਟਰਕਾਸਟ ਮਸਲ ਆਪਾਂ ਗੱਲ ਕਰ ਹੀ ਚੁੱਕੇ ਹਾਂ ਜਿਹੜੇ ਵਿਚਕਾਰ ਪਸਲੀਆਂ ਦੇ ਲੱਗੇ ਹੋਏ ਨੇ ਇੱਕ ਦੂਜੀ ਨੂੰ, ਵੀ ਇਹ ਸਾਹਮਣੇ ਲੱਗੀਆਂ ਹੀ ਨਹੀਂ ਹੋਈਆਂ ਕਿਸੇ ਨਾਲ, ਵਿਹਲੀਆਂ ਹੀ ਆ, ਔਰ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਨੇ। ਫਿਰ ਇਹਨਾਂ ਪਸਲੀਆਂ ਨੂੰ ਇੱਕ ਦੂਜੀ ਦੇ ਬਰਾਬਰ ਜਗ੍ਹਾ ਰੱਖਣ ਵਾਸਤੇ ਵੀ ਭਾਈ ਇਹ ਬਰਾਬਰ ਐਂ ਇਕੱਠੀਆਂ ਹੋ ਜਾਣ ਕਿਤੇ
1: ਜੀ
3: ਸਾਡੇ ਵਿੰਡੋ ਦੇ ਉੱਪਰ ਲੱਗਿਆ ਹੁੰਦਾ ਨਾ ਬਲਾਈਂਡਰ ਜਿਹੜੇ ਲੱਗੇ ਹੁੰਦੇ ਨੇ, ਉਹਦੇ ਵਿੱਚ ਧਾਗਾ ਹੁੰਦਾ ਤੇ ਬਰਾਬਰ ਵਿੱਚ ਹੀ ਦੇ ਰਹਿੰਦੇ ਆ, ਵਿਚਕਾਰ ਇੰਟਰਕੋਸਟਰ ਮਸਲ ਹੁੰਦੇ ਨੇ ਔਰ ਇੰਟਰਕੋਸਟਰ ਮਸਲ ਇਹਨਾਂ ਪਸਲੀਆਂ ਨੂੰ ਇੱਕ ਦੂਜੀ ਤੋਂ ਬਰਾਬਰ ਦੂਰੀ ਦੇ ਵਿੱਚ ਬੰਨੀ ਰੱਖਦੀਆਂ ਨੇ, ਔਰ ਇਸੇ ਤਰ੍ਹਾਂ ਹੀ ਸਾਰੀਆਂ ਪਸਲੀਆਂ ਜਿਹੜੀਆਂ ਨੇ ਦੋਵੇਂ ਪਾਸੇ ਦੀਆਂ ਬੰਨੀਆਂ ਹੋਈਆਂ ਨੇ ਤਾਂ ਕਿ ਚੈਸਟ ਦਾ ਕੇਜ ਜਿਹੜਾ ਆ ਉਹ ਸਖ਼ਤ ਹਾਰਡ ਬਣਿਆ ਰਹਿ ਸਕੇ, ਪੂਰੀ ਇਹਦੀ ਸਪੋਰਟ ਰਹੇ। ਫਿਰ ਆਪਾਂ ਕਾਰਟੀਲੇਜਾਂ ਦੀ ਗੱਲ ਕਰੀ ਸੀ, ਪਿਛਲੇ ਪਾਸੇ ਦੀਆਂ ਕਾਰਟੀਲੇਜ ਜਿੱਥੇ ਰਿਤ ਜਿਹੜੀਆਂ ਨੇ ਜਾ ਕੇ ਰੀੜ੍ਹ ਦੀ ਹੱਡੀਆਂ ਲੱਗਦੀਆਂ ਨੇ, ਫਿਰ ਅਗਲੇ ਪਾਸੇ ਦੀਆਂ ਕਾਰਟੀਲੇਜ ਜਿਹੜੀਆਂ ਸੀਗੀਆਂ ਜਿਹੜੀਆਂ ਸਟਰਨਮ ਦੇ ਨਾਲ ਇਸ ਨੂੰ ਬੰਨਦੀਆਂ ਨੇ, ਔਰ ਇੰਟਰਕਾਸਟ ਮਸਲ ਆਪਾਂ ਗੱਲ ਕਰ ਹੀ ਚੁੱਕੇ ਹਾਂ ਜਿਹੜੇ ਵਿਚਕਾਰ ਪਸਲੀਆਂ ਦੇ ਲੱਗੇ ਹੋਏ ਨੇ ਇੱਕ ਦੂਜੀ ਨੂੰ ਦੂਰੀ ਦੇ ਬਰਾਬਰ ਰੱਖਦੇ ਨੇ। ਸੋ ਇਹ ਸਟਰਕਚਰ ਅਸੀਂ ਸਾਰਾ

0: ਉਸ ਵਕਤ ਇਤਿਹਾਦ ਬਣਿਆ ਰਹਿ ਸਕੇ ਪੂਰੀ ਇਹਦੀ ਸਪੋਰਟ ਰਹੇ। ਫਿਰ ਆਪਾਂ ਕਾਰਟੀਲੇਜਾਂ ਦੀ ਗੱਲ ਕਰੀ ਸੀ, ਪਿਛਲੇ ਪਾਸੇ ਦੀਆਂ ਕਾਰਟੀਲੇਜ ਜਿੱਥੇ ਰਿੱਤ ਜਿਹੜੀਆਂ ਨੇ ਜਾ ਕੇ ਰੀੜ ਦੀ ਹੱਡੀਆਂ ਲੱਗਦੀਆਂ ਨੇ, ਫਿਰ ਅਗਲੇ ਪਾਸੇ ਦੀਆਂ ਕਾਰਟੀਲੇਜ ਜਿਹੜੀਆਂ ਸੀਗੀਆਂ ਜਿਹੜੀਆਂ ਸਟਰਨਮ ਦੇ ਨਾਲ ਇਸ ਨੂੰ ਬੰਨਦੀਆਂ ਨੇ, ਔਰ ਇੰਟਰਕਾਸਟ ਮਸਲ ਆਪਾਂ ਗੱਲ ਕਰ ਹੀ ਚੁੱਕੇ ਹਾਂ ਜਿਹੜੇ ਵਿਚਕਾਰ ਪਸਲੀਆਂ ਦੇ ਲੱਗੇ ਹੋਏ ਨੇ, ਇੱਕ ਦੂਜੀ ਨੂੰ ਦੂਰੀ ਦੇ ਬਰਾਬਰ ਰੱਖਦੇ ਨੇ। ਸੋ ਇਹ ਸਟਰਕਚਰ ਅਸੀਂ ਸਾਰਾ ਟੈਸਟ ਦਾ ਦੱਸ ਦਿੱਤਾ ਸੀਗਾ, ਔਰ ਉਸ ਤੋਂ ਬਾਅਦ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਮੈਂ ਇਹ ਤੁਹਾਨੂੰ ਦੱਸਿਆ ਸੀਗਾ ਬਈ ਇਸ ਟੈਸਟ ਦੇ ਵਿੱਚ ਜਿੰਨੇ ਵੀ ਸਟਰਕਚਰ ਨੇ ਨਾ ਉਹਨੂੰ ਅਸੀਂ ਆਸਾਨੀ ਨਾਲ ਜਾਣਨ ਵਾਸਤੇ ਨਾ ਤਿੰਨ ਗਰੁੱਪਾਂ ਚ ਵੰਡ ਸਕਦੇ ਹਾਂ। ਪਹਿਲਾ ਗਰੁੱਪ ਤੇ ਅਸੀਂ ਇਹ ਕਹਿ ਦਿੰਦੇ ਹਾਂ ਬਈ ਜਿਹਨੂੰ ਅਸੀਂ ਕਹਾਂਗੇ ਮਸਕੁਲਰ ਟਾਈਪ ਦਾ ਸਟਰਕਚਰ ਜਾਂ ਮਿਡਿਆਸਟਾਈਨਮ ਮੈਂ ਕਿਹਾ ਸੀਗਾ। ਮਿਡ ਦਾ ਮਤਲਬ ਮੈਂ ਵਿਚਕਾਰਲਾ, ਮਿਡਿਆਸਟਾਈਨਮ ਵਿਚਕਾਰਲਾ ਹਿੱਸਾ ਜਿਹੜਾ ਹੈਗਾ ਹੈ ਉਸ ਨੂੰ ਅਸੀਂ ਮਿਡਿਆਸਟਾਈਨਮ ਕਹਿੰਦੇ ਹਾਂ, ਤੇ ਮਿਡਿਆਸਟਾਈਨਮ ਨੂੰ ਅਸੀਂ ਦੂਸਰਾ ਕਿਹਾ ਸੀਗਾ ਵੀ ਇਹ ਕਾਮਨ ਪਾਥਵੇ ਆ। ਕਾਮਨ ਪਾਥਵੇ ਤੇ ਜਿਵੇਂ ਸਾਹਿਬ ਤੁਹਾਨੂੰ ਪਤਾ ਹੋਏਗਾ ਕਿਸੇ ਵੇਲੇ ਜਿਹੜੇ ਪਾਕਿਸਤਾਨ ਵਾਲੇ ਇੰਡੀਆ ਤੋਂ ਇੱਕ ਕੋਰੀਡੋਰ ਮੰਗਦੇ ਸੀ ਬੰਗਲਾਦੇਸ਼ ਨੂੰ ਲਾਉਣ ਵਾਸਤੇ, ਹੁੰਦੇ ਬੰਗਲਾਦੇਸ਼ ਬਣ ਗਿਆ ਉਦੋਂ ਤਾਂ ਪਾਕਿਸਤਾਨ ਸੀ ਨਾ।
1: ਅੱਛਾ ਸੀਗਾ, ਬਿਲਕੁਲ ਸੀਗਾ ਉਹ ਕੋਰੀਡੋਰ ਰਾਹ ਮੰਗਦੇ ਸੀ, ਉਹ ਕਹਿੰਦੇ ਵੀ ਸਾਨੂੰ ਸਭ ਕਿਸੇ ਬਣਾ ਕੇ ਦੇਖੋ।
0: ਇਸ ਤਰ੍ਹਾਂ ਦਾ ਇਹ ਇੱਕ ਰਾਹ ਹੈ ਜਿਹੜਾ ਸਿਰ ਤੋਂ ਲੈ ਕੇ ਹੇਠਾਂ ਪੇਟ ਵਾਲੇ ਹਿੱਸੇ ਤੱਕ ਇਹਦਾ ਆਪਣਾ ਲਿੰਕ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦੀ ਆਵਾਜਾਈ ਇਹਦੇ ਵਿੱਚ ਹੁੰਦੀ ਰਹਿੰਦੀ ਹੈ, ਔਰ ਚੈਸਟ ਤੇ ਅਬਡੋਮਨ ਨੂੰ ਇੱਕ ਦੂਸਰੇ ਤੋਂ ਅਲੱਗ ਕਰਨ ਵਾਸਤੇ ਅਸੀਂ ਇੱਕ ਮਾਸਪੇਸ਼ੀ ਦਾ ਨਾਂ ਲਿਆ ਸੀ ਜਿਹਨੂੰ ਅਸੀਂ ਡਾਇਫਰਾਮ ਕਹਿੰਦੇ ਹਾਂ। ਡਾਇਫਰਾਮ ਜਿਹੜਾ ਹੈ ਉਹ ਪੂਰੀ ਤਰ੍ਹਾਂ ਬਾਰਡਰ ਨਹੀਂ ਹੈ, ਉਹਦੇ ਵਿਚਕਾਰ ਸੱਤ ਓਪਨਿੰਗ ਨੇ, ਸੱਤ ਰਸਤੇ ਨੇ ਬਈ ਠੀਕ ਆ। ਉੱਪਰ ਤੋਂ ਚੀਜ਼ਾਂ ਹੇਠਾਂ ਵੀ ਜਾ ਸਕਦੀਆਂ ਨੇ, ਹੇਠਾਂ ਤੋਂ ਚੀਜ਼ਾਂ ਉੱਪਰ ਵੀ ਜਾ ਸਕਦੀਆਂ ਨੇ, ਜਿਵੇਂ ਡਿਸੈਂਡਿੰਗ ਏਓਰਟਾ, ਡਿਸੈਂਡਿੰਗ ਥੋਰੈਸਿਕ ਏਓਰਟਾ ਹੈ, ਉਹ ਡਿਸੈਂਡਿੰਗ ਐਬਡੋਮੀਨਲ ਏਓਰਟਾ ਬਣ ਜਾਂਦੀ ਹੈ ਡਾਇਫਰਾਮ ਤੋਂ ਲੰਘ ਕੇ। ਇਸੇ ਤਰ੍ਹਾਂ ਹੇਠਾਂ ਜੋ ਆਉਣ ਵਾਲੀ ਜਿਹੜੀ ਹੈ ਉਹ ਇਨਫੀਰੀਅਰ ਵੇਨ ਕਿਹਾ ਜਿਹੜੀ ਹੈ ਉਹ ਉੱਪਰ ਨੂੰ ਆ ਜਾਂਦੀ ਹੈ, ਇਸੇ ਤਰ੍ਹਾਂ ਹੀ ਉੱਪਰ ਵਾਲੇ ਪਾਸਿਓ ਜਿਹੜੀ ਸੁਪੀਰੀਅਰ ਵੇਨ ਕਿਹਾ ਉਹ ਸਿਰ ਦਾ ਵਾਪਸੀ ਖੂਨ ਲੈ ਕੇ ਆ ਜਾ ਰਹੀ ਹੈ। ਇਸੇ ਤਰ੍ਹਾਂ ਹੀ ਹਾਰਟ ਤੋਂ ਜਾਣ ਵਾਲੀਆਂ ਖੂਨ ਦੀਆਂ ਦੋ ਨਾੜੀਆਂ ਜਿਹੜੀਆਂ ਨੇ ਉਹਨਾਂ ਨੂੰ ਕੈਰੋਟਿਡ ਆਰਟਰੀ ਸੀ ਕਿਹਾ ਸੀਗਾ, ਉਹ ਦਿਲ ਤੋਂ ਖੂਨ ਉੱਪਰ ਲੈ ਕੇ ਜਾ ਰਹੀਆਂ ਨੇ। ਤੇ ਮਤਲਬ ਸਾਰੇ ਭਾਗ ਅਸੀਂ ਜਦੋਂ ਐਨਾਟਮੀ ਦੀ ਗੱਲ ਕੀਤੀ ਸੀ, ਸਟਰਕਚਰਲ ਬਣਤਰ ਦੀ ਗੱਲ ਕੀਤੀ ਸੀ, ਉਦੋਂ ਡਿਟੇਲ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਸੀਗੇ, ਠੀਕ ਹੈ। ਸੋ ਉਸ ਤੋਂ ਬਾਅਦ ਜਿਹੜਾ ਇਸ ਏਰੀਏ ਦੇ ਵਿੱਚ ਕੁਝ ਹਿੱਸਾ ਆਉਣ ਵਾਲਾ ਹੈਗਾ ਆ ਉਹਨੂੰ ਅਸੀਂ ਟ੍ਰੇਕੀਆ ਕਿਹਾ ਸੀਗਾ, ਰਾਈਟ ਤੇ ਲੈਫਟ ਬ੍ਰੌਂਕਸ ਕਿਹਾ ਸੀਗਾ, ਇਹ ਪਰਟੀਕੁਲਰਲੀ ਉਸ ਏਰੀਏ ਦੇ ਨਾਲ ਸੰਬੰਧਿਤ ਸੀਗੇ। ਔਰ ਚੈਸਟ ਦੇ ਵਿੱਚ ਦੂਸਰੇ ਦੋ ਭਾਗ, ਇੱਕ ਤਾਂ ਮਿਡਿਆਸਟਾਈਨਮ ਦੀ ਅਸੀਂ ਗੱਲ ਕਰ ਦਿੱਤੀ ਆ, ਦੂਸਰੇ ਦੋ ਭਾਗ ਉਹ ਨੇ ਜਿਨ੍ਹਾਂ ਨੂੰ ਅਸੀਂ ਪਲਿਊਰਲ ਕੈਵਿਟੀ ਕਹਿੰਦੇ ਹਾਂ। ਪਲਿਊਰਾ ਉਹ ਕਵਰਿੰਗ ਹੈ ਜਿਹੜਾ ਫੇਫੜਿਆਂ ਦੇ ਉੱਪਰ ਚੜਿਆ ਹੋਇਆ। ਇਹਦੇ ਬਾਰੇ ਮੈਂ ਆਮ ਤੌਰ ਤੇ ਪਹਿਲਾਂ ਦੱਸ ਚੁੱਕਿਆ ਹਾਂ ਕਿ ਭਾਈ ਜਿੰਨੇ ਵੀ ਅੰਗ ਹਨ ਸਰੀਰ ਦੇ ਵਿੱਚ ਉਹਨਾਂ ਨੂੰ ਆਪਣੀ ਆਪਣੀ ਬਾਉਂਡਰੀ ਦੇ ਵਿੱਚ ਰੱਖਣ ਵਾਸਤੇ ਇਹਨਾਂ ਦੇ ਉੱਪਰ ਇੱਕ ਕਵਰਿੰਗ ਚੜਿਆ ਹੋਇਆ, ਕਿਉਂਕਿ ਚੱਲਣਾ ਜੀਵਨ ਦਾ ਨਾਂ ਹੈ। ਹਰ ਅੰਗ ਦੇ ਵਿੱਚ ਇੱਕ ਲਗਾਤਾਰ ਮੂਵਮੈਂਟ ਹੋ ਰਹੀ, ਜਿਵੇਂ ਸੈੱਲ ਦੀ ਗੱਲ ਵੀ ਆਪਾਂ ਕਰਦੇ ਹਾਂ ਤੇ ਸੈੱਲ ਐਨਰਜੀ ਤੱਕ ਪਹੁੰਚਦਾ, ਸਾਨੂੰ ਲੱਗਦਾ ਕਿ ਐਨਰਜੀ ਲਗਾਤਾਰ ਚੱਲ ਰਹੀ ਹੈ,
1: ਬਿਲਕੁਲ
0: ਘੜੀ ਦੇ ਪੈਂਡੂਲਮ ਦੇ ਮੁਤਾਬਕ ਇਹ ਚੱਲ ਰਹੀ ਹੈ। ਤੋ ਭਾਵ ਇਹ ਕੀ ਹੋਇਆ, ਇਹ ਗੱਲ ਕਹਿ ਕੇ ਮੈਂ ਦੱਸਣਾ ਇਹ ਚਾਹੁੰਦਾ ਕਿ ਹਰ ਅੰਗ ਹੀ ਮੂਵਮੈਂਟ ਚ, ਹਰ ਅੰਗ ਹੀ ਮੂਵਮੈਂਟ ਦੇ ਵਿੱਚ ਹੈਗਾ, ਫੈਲਦਾ ਹੈ ਸੁਕੜਦਾ ਹੈ, ਫੈਲਦਾ ਹੈ ਸੁਕੜਦਾ ਹੈ, ਪਰ ਇਸ ਨੂੰ ਫੈਲਣ ਤੇ ਸੁਕੜਨ ਦੇ ਨਾਲ ਕਿਤੇ ਬਾਹਰ ਦੇ ਬਾਕੀ ਅੰਗਾਂ ਨੂੰ ਕੋਈ ਤਕਲੀਫ ਨਾ ਹੋਵੇ, ਇਸ ਕਰਕੇ ਇਹਦੀ ਇੱਕ ਬਾਉਂਡਰੀ ਨਿਸ਼ਚਿਤ ਕਰ ਦਿੱਤੀ। ਜੇ ਤੁਸੀਂ ਆਪਾਂ ਲਾਈਟ ਤੇ ਜਾਂਦੇ ਹਾਂ ਨਾ ਤੇ ਲਾਈਟ ਰੈੱਡ ਹੋ ਗਈ ਤੇ ਅਸੀਂ ਰੁਕ ਗਏ, ਪਰ ਰੈੱਡ ਹੋਣ ਤੋਂ ਪਹਿਲਾਂ ਇੱਕ ਹੋਰ ਬਰਾਊਨ ਜੀ ਪੀਲੀ ਜੀ ਲਾਈਟ ਹੁੰਦੀ ਹੈ, ਜਿਹਦਾ ਮਤਲਬ ਇਹ ਵੀ ਅਜੇ ਤੇਰੇ ਕੋਲ ਥੋੜਾ ਸਮਾਂ ਹੈਗਾ ਆ। ਹਜੇ ਗ੍ਰੀਨ ਹੋਣ ਤੋਂ ਪਹਿਲਾਂ ਤੇ ਰੈੱਡ ਹੋਣ ਤੋਂ ਪਹਿਲਾਂ ਵਿਚਕਾਰ ਜਿਹੜੀ ਲਾਈਟ ਹੁੰਦੀ ਆ ਉਹ ਥੋੜਾ ਸਮਾਂ ਤੁਹਾਨੂੰ ਦਿੰਦੀ ਹੈ। ਸੋ ਇਸ ਤਰ੍ਹਾਂ ਦਾ ਉਹ ਜਿਹੜਾ ਸਮਾਂ ਹੈਗਾ ਆ ਹਰ ਅੰਗ ਦੇ ਬਾਹਰਲੇ ਪਾਸੇ ਇੱਕ ਗਿਲਾਫ ਬਣਾ ਕੇ ਕੁਦਰਤ ਨੇ ਦਿੱਤਾ ਹੋਇਆ, ਔਰ ਉਸ ਗਿਲਾਫ ਦੇ ਵਿੱਚ ਥੋੜਾ ਬਹੁਤ ਫਲੂਇਡ ਭਰਿਆ ਹੈ ਵੀ ਇਹ ਗਿਲਾਫ ਆਪਸ ਚ ਨਾ ਚਿੰਬੜ ਜਾਵੇ, ਔਰ ਆਪਸ ਚ ਸਟਕ ਹੋ ਕੇ ਤੇ ਹੋਰ ਨਵੀਆਂ ਪ੍ਰੋਬਲਮ ਨਾ ਸ਼ੁਰੂ ਕਰ ਦੇ, ਜਿਹੜੀਆਂ ਵੀ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਇਸ ਤਰ੍ਹਾਂ ਇਹ ਪਰਦੇ ਆਪਸ ਚ ਸਟਿਕ ਹੋ ਜਾਣ ਤੇ ਫਿਰ ਹੋਰ ਮੁਸ਼ਕਲ ਹੋ ਜਾਂਦੀ ਹੈ, ਪਰ ਫਲੂਇਡ ਹੈਗਾ ਹੈ ਜਿਸ ਕਰਕੇ ਇਹ ਆਪਸ ਵਿੱਚ ਚਿਪਕਦੇ ਤੇ ਨਹੀਂ ਲੇਕਿਨ ਸਪੇਸ ਦਿੰਦੇ ਨੇ ਅੰਦਰ ਦੇ ਅੰਗ ਨੂੰ ਥੋੜਾ ਬਹੁਤ ਫੈਲਣ ਵਾਸਤੇ ਜਾਂ ਇਸ ਤਰ੍ਹਾਂ ਕਰਨ ਵਾਸਤੇ ਤਾਂ ਕਿ ਉਹ ਜਿਹੜਾ ਅੰਗ ਹੈ ਅੰਦਰ ਵਾਲਾ

0: ਸਾਰੇ ਮੈਂ ਸਾਰੇ ਅੰਗਾਂ ਦੀ ਗੱਲ ਕਰ ਰਿਹਾ ਹਾਂ, ਸਾਰੇ ਅੰਗਾਂ ਦੇ ਉੱਪਰ ਹੀ ਕੁਦਰਤ ਨੇ ਇੱਕ ਗਿਲਾਫ ਚੜਾਇਆ ਹੋਇਆ ਔਰ ਉਹਨੂੰ ਅਲੱਗ ਅਲੱਗ ਨਾਂ ਦਿੱਤੇ ਹੋਏ ਨੇ। ਤੇ ਆਪਾਂ ਚੈਸਟ ਦੀ ਗੱਲ ਕਰ ਰਹੇ ਹਾਂ ਤੇ ਇਸ ਚੈਸਟ ਦੀ ਗੱਲ ਕਰਦੇ ਹੋਏ ਮੈਂ ਕਿਹਾ ਵੀ ਦੋ ਪਲੂਰਲ ਸੈਕ ਨੇ, ਦੋ ਇਸ ਤਰ੍ਹਾਂ ਦੇ ਲਿਫਾਫੇ ਹਨ ਜਿਨ੍ਹਾਂ ਨੂੰ ਅਸੀਂ ਪਲੂਰਲ ਸੈਕ ਕਹਿੰਦੇ ਹਾਂ। ਮੀਡੀਆਸਟਾਈਨਮ ਦੇ ਮੀਡੀਆਸਟਾਈਨਮ ਸੈਂਟਰ ਚ ਹੋ ਗਿਆ, ਉਹਦੇ ਦੋਵੇਂ ਪਾਸੇ ਦੋ ਪਲੂਰਲ ਸੈਕ ਨੇ ਔਰ ਇਹ ਵੀ ਇਸੇ ਤਰ੍ਹਾਂ ਦੇ ਡਬਲ ਲੇਅਰਡ ਮੈਂਬਰ ਨੇ ਔਰ ਇਹਦੇ ਵਿੱਚ ਫਲੂਇਡ ਭਰਿਆ ਹੋਇਆ ਤਾਂ ਕਿ ਫੇਫੜੇ ਜਦੋਂ ਸੁਕੜਨ ਜਾਂ ਫੈਲਣ, ਸੁਕੜਨ ਜਾਂ ਫੈਲਣ, ਨਾ ਤਾਂ ਇਹ ਬਾਹਰ ਨੂੰ ਹਰਟ ਕਰਨ, ਨਾ ਅੰਗ ਨੂੰ ਕੋਈ ਹਰਟ ਕੋਈ ਐਸੀ ਕੰਡੀਸ਼ਨ ਆਵੇ ਤੇ ਇਹ ਫੈਲਦੇ ਸੁਕੜਦੇ ਰਹਿਣ, ਉਹਨੂੰ ਅਸੀਂ ਪਲੂਰਲ ਕੈਵਿਟੀ ਕਹਿੰਦੇ ਹਾਂ। ਔਰ ਇਹ ਪਲੂਰਲ ਸੈਕ ਦੋਵੇਂ ਫੇਫੜਿਆਂ ਨੂੰ ਫੈਲਣ ਵਾਸਤੇ ਜਗ੍ਹਾ ਦਿੰਦੇ ਆ ਦੋਨਾਂ ਸਾਈਡਾਂ ਤੇ, ਮੀਡੀਆਸਟਾਈਨਮ ਦੇ ਦੋਨਾਂ ਸਾਈਡਾਂ ਤੇ ਇਹ ਦੋ ਫੇਫੜਿਆਂ ਨੂੰ ਕਵਰ ਕਰਦੇ ਆ। ਔਰ ਉਸ ਤੋਂ ਬਾਅਦ ਮੇਨ ਆਰਗਨ ਜਿਹੜੀ ਦੀ ਗੱਲ ਸੀ ਇਸ ਹਾਰਟ ਦੇ ਵਿਚ, ਮੇਨ ਤਾਂ ਅਸੀਂ ਫੇਫੜਿਆਂ ਨੂੰ ਵੀ ਕਹਿ ਸਕਦੇ ਹਾਂ ਜੇ ਫੇਫੜੇ ਹਵਾ ਹੀ ਨਹੀਂ ਦੇਣਗੇ ਤੇ ਹਾਰਟ ਦਾ ਕੰਮ ਕਿਵੇਂ ਚੱਲੂਗਾ। ਸੋ ਉਹਨਾਂ ਦੇ ਵਿਚਕਾਰ ਹੈਗਾ ਹਾਰਟ ਦਿਲ, ਔਰ ਦਿਲ ਜ਼ਿਆਦਾਤਰ ਹਿੱਸਾ ਜਿਹੜਾ ਆ ਉਹ ਇਹ ਹੈ ਮੀਡੀਆਸਟਾਈਨਮ ਦਾ ਹਿੱਸਾ। ਯਾਦ ਰੱਖਣਾ ਪਲੂਰਲ ਕੈਵਿਟੀ ਜਿਹੜੀ ਹੈ ਉਹ ਫੇਫੜਿਆਂ ਨੂੰ ਤੇ ਦਿਲ ਨੂੰ ਸੈਪਰੇਟ ਕਰਦੀ ਹੈਗੀ, ਕਿਉਂਕਿ ਹਾਰਟ ਦੇ ਉੱਪਰ ਆਪਣਾ ਇੱਕ ਹੋਰ ਕਵਰਿੰਗ ਚੜਿਆ ਹੋਇਆ ਆ ਜਿਹਨੂੰ ਅਸੀਂ ਕਹਿੰਦੇ ਹਾਂ ਪੈਰੀਕਾਰਡੀਅਮ। ਪੈਰੀਕਾਰਡੀਅਮ ਜਿਹੜਾ ਹੈ ਉਹ ਵੀ ਡਬਲ ਲੇਅਰ ਹੈਗਾ, ਉਹਦੇ ਵਿੱਚ ਵੀ ਥੋੜਾ ਬਹੁਤ ਫਲੂਇਡ ਭਰਿਆ ਹੋਇਆ ਹੈਗਾ ਹੈ। ਔਰ ਉਹ ਫਲੂਇਡ ਦਾ ਵੀ ਮਤਲਬ ਇਹ ਹੈ ਕਿ ਹਾਰਟ ਪੰਪ ਕਰ ਰਿਹਾ ਲਗਾਤਾਰ 72-80 ਵਾਰ ਇੱਕ ਮਿੰਟ ਦੇ ਵਿੱਚ, ਫੈਲਦਾ ਹੈ ਸੁਕੜਦਾ ਹੈ, ਤੇ ਕਿਤੇ ਐ ਨਾ ਹੋਵੇ ਵੀ ਇਹਨੂੰ ਫੈਲਣ ਸੁਕੜਨ ਵਿੱਚ ਦਿੱਕਤ ਹੋਵੇ, ਇਹਦੀ ਆਪਣੀ ਬਾਉਂਡਰੀ ਹੈਗੀ ਹੈ। ਸੋ ਇਹ ਬਾਉਂਡਰੀ ਇਸ ਪਲੂਰਲ ਸੈਕ ਦੇ ਵਿੱਚ ਐਡਜਸਟ ਹੈਗੀ ਹੈ, ਪਰ ਇਹ ਪਲੂਰਲ ਇਹ ਜਿਹੜਾ ਹਿੱਸਾ ਹੈ ਇਹ ਮੀਡੀਆਸਟਾਈਨਮ ਦਾ ਹਿੱਸਾ ਹੈ, ਜਿਹੜਾ ਮੀਡੀਆਸਟਾਈਨਮ ਮਿਡਲ ਏਰੀਆ ਹੀ ਚੈਸਟ ਤੱਕ ਦੱਸਿਆ ਹੈ ਤੇ ਉਹਦੇ ਚ ਦੱਸਿਆ ਵੀ ਕਿਹੜੀ ਕਿਹੜੀਆਂ ਚੀਜ਼ਾਂ ਨੇ, ਇਹ ਹਾਰਟ ਵੀ ਉਸ ਦਾ ਹੀ ਇੱਕ ਹਿੱਸਾ ਹੈਗਾ। ਔਰ ਅਸੀਂ ਇਹ ਕਿਹਾ ਕਿ ਇਹਦੇ ਉੱਪਰ ਪੈਰੀਕਾਰਡੀਅਮ ਨਾਂ ਦਾ ਕਵਰਿੰਗ ਚੜਿਆ ਹੋਇਆ ਹੈ, ਪਰ ਨਾਲ ਇਹ ਵੀ ਗੱਲ ਕਹੀ ਸੀ ਮੈਂ ਕਿ ਆਮ ਸਾਰੇ ਲੋਕ ਇਹ ਜਾਣਦੇ ਦਿਲ ਖੱਬੇ ਪਾਸੇ ਹੈ ਜੀ, ਦਿਲ ਖੱਬੇ ਪਾਸੇ ਹੈ ਜੀ, ਦਿਲ ਦਾ ਬਹੁਤਾ ਹਿੱਸਾ, ਕਿਉਂਕਿ ਹੈ ਤਾਂ ਮੀਡੀਆਸਟਾਈਨਮ ਦਾ ਹਿੱਸਾ ਨਾ, ਦਿਲ ਦਾ ਬਹੁਤਾ ਹਿੱਸਾ ਖੱਬੇ ਪਾਸੇ ਹੈ। ਔਰ ਇਹਦੀ ਸੀ ਬਾਉਂਡਰੀ ਵੀ ਮੈਂ ਪਿੱਛੇ ਦੱਸੀ ਸੀ, ਅੱਗੇ ਜਦੋਂ ਪ੍ਰੋਗਰਾਮ ਆਉਣੇ ਮੈਂ ਤੁਹਾਨੂੰ ਬਾਉਂਡਰੀ ਵੀ ਇਹਦੀ ਦੱਸਣੀ ਹੈ। ਔਰ 3.5 ਸੈਂਟੀਮੀਟਰ ਡਾਊਨ ਫਰੋਮ ਦੀ ਲੈਫਟ ਨਿਪਲ, ਸਾਡਾ ਜਿਹੜਾ ਲਾਸਟ ਬਾਉਂਡਰੀ ਹੈ ਨਾ ਹਾਰਟ ਦੀ ਖੱਬੇ ਪਾਸੇ ਦੀ, ਖੱਬੇ ਪਾਸੇ ਦੀ ਸਾਡੀ ਬ੍ਰੈਸਟ ਦੀ ਨਿਪਲ ਤੋਂ ਹੇਠਾਂ 3.5 ਇੰਚ ਲੈ ਲਓ ਔਰ ਤਕਰੀਬਨ ਇਹ ਸਾਡੀ ਚੌਥੀ ਪਸਲੀ ਬਣਦੀ ਹੈ, ਉਸ ਵੇਲੇ ਤੱਕ ਆ ਕੇ ਇਹ ਹਾਰਟ ਦੀ ਬਾਉਂਡਰੀ ਖੱਬੇ ਪਾਸੇ ਹੈ, ਪਰ ਸੱਜੇ ਪਾਸੇ ਵੀ ਹੈਗੀ ਹੈ। ਔਰ ਸੱਜੇ ਪਾਸੇ ਕਿਵੇਂ ਆ, ਮੈਂ ਇਹ ਦੱਸਿਆ ਸੀ ਕਿ ਸਾਡੀ ਜਿਹੜੀ ਸਾਹਮਣੇ ਦੀ ਪਸਲੀ ਦੀ ਹੱਡੀ ਹੈ ਨਾ, ਸਟਰਨਮ ਦੀ ਹੱਡੀ ਹੈ, ਸਟਰਨਮ ਦੀ ਹੱਡੀ ਦੇ ਮਿਡਲ ਹਿੱਸੇ ਤੋਂ ਸੈਂਟਰ ਲੈ ਲਓ, ਸੈਂਟਰ ਤੋਂ 1.2 ਸੈਂਟੀਮੀਟਰ ਰਾਈਟ ਸਾਈਡ ਰਾਈਟ ਫੇਫੜੇ ਵਾਲੇ ਪਾਸੇ ਵੀ ਇਹ ਹਾਰਟ ਦੀ ਬਾਉਂਡਰੀ ਹੈਗੀ। ਪਰ ਮਾਸੀ ਦਾ ਮਤਲਬ ਇਹ ਆ ਵੀ ਵੇਗ ਟਰਮ ਦੇ ਵਿੱਚ ਤਾਂ ਕਹਿ ਦੇਣੇ ਵੀ ਖੱਬੇ ਪਾਸੇ ਹੈ ਜੀ ਦਿਲ, ਲੇਕਿਨ ਐਕਚੁਅਲੀ ਐਨਾਟੋਮੀਕਲ ਸਟਰਕਚਰ ਇਹ ਦੱਸਦਾ ਹੈਗਾ ਆ ਭਾਈ ਜੇ 3 ਇੰਚ ਸਾਡਾ ਲੈਫਟ ਸਾਈਡ ਦੇ ਕਵਰ ਕਰਦਾ ਆ ਤਾਂ ਜਿਹੜਾ 1.2 ਸੈਂਟੀਮੀਟਰ ਰਾਈਟ ਸਾਈਡ ਵੀ ਕਵਰ ਕਰਦਾ ਹੈਗਾ, ਨੀਅਰ ਅਬਾਊਟ ਅੱਧੇ ਦੇ ਨੇੜੇ ਤੇੜੇ ਇਧਰ ਵੀ ਕਵਰ ਕਰਦਾ ਹੈ। ਹਾਂ ਇੱਕ ਹੋਰ ਕੰਡੀਸ਼ਨ ਹੈਗੀ ਜਿਹੜੀ ਮੈਂ ਸ਼ਾਇਦ ਅੱਗੇ ਕਹੀ ਹੋਵੇ ਜਾਂ ਨਹੀਂ ਕਹੀ ਹੋਵੇ, ਇੱਕ ਕੰਡੀਸ਼ਨ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਡੈਕਸਟ੍ਰੋਕਾਰਡੀਆ, ਕੁਝ ਲੋਕਾਂ ਵਿੱਚ ਰੇਅਰਲੀ 1 in 1000 ਕੁਝ ਲੋਕਾਂ ਦੇ ਵਿੱਚ ਹਾਰਟ ਸੱਜੇ ਪਾਸੇ ਹੁੰਦਾ ਹੈ, ਭਾਵ ਇਹ ਏਰੀਆ ਜਿਹੜਾ ਆ ਖੱਬੇ ਪਾਸੇ ਵਾਲਾ ਉਹ ਸੱਜੇ ਪਾਸੇ ਹੋ ਜਾਂਦਾ ਤੇ ਸੱਜੇ ਪਾਸੇ ਵਾਲਾ ਜਿਹੜਾ ਖੱਬੇ ਪਾਸੇ ਉਹਨਾਂ ਹਿੱਸਾ ਕਵਰ ਕਰ ਲੈਂਦਾ, ਬੜੀ ਰੇਅਰ ਕੰਡੀਸ਼ਨ ਹੈਗੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਡੈਕਸਟ੍ਰੋਕਾਰਡੀਆ। ਤੋ ਉਸ ਕੰਡੀਸ਼ਨ ਦੀਆਂ ਆਪਾਂ ਫਿਰ ਗੱਲ ਕਰਾਂਗੇ ਜਦੋਂ ਬਿਮਾਰੀਆਂ ਦੀ ਗੱਲ ਆਵੇਗੀ, ਮੈਂ ਕੇਵਲ ਇਹ ਦੱਸ ਰਿਹਾ ਕਿ ਸਾਡੇ ਹਾਰਟ ਦੀ ਇਹ ਪੋਜੀਸ਼ਨ ਹੈ ਔਰ ਹਾਰਟ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਸਿੰਪਟਮ ਸਾਈਨ ਸਾਨੂੰ ਬਾਹਰ ਪੈਦਾ ਹੁੰਦੇ ਦਿਖਾਈ ਦਿੰਦੇ ਨੇ, ਬਗੈਰ ਡਾਕਟਰ ਕੋਲ ਜਾਏ ਅਸੀਂ ਇਹ ਲੱਭ ਸਕਦੇ ਹਾਂ, ਅਸੀਂ ਇਹ ਜਾਣ ਸਕਦੇ ਹਾਂ ਕਿ ਹਾਰਟ ਦੇ ਕਿਹੜੇ ਵਾਲੋ, ਕਿਉਂਕਿ ਹਾਰਟ ਦੇ ਵਿੱਚ ਕੀ ਹੈ, ਇੱਕ ਤੇ 4 ਚੈਂਬਰ ਹੈਗੇ ਔਰ ਇੱਕ ਐਸ ਏ ਨੋਡ ਹੈਗਾ, ਏ ਬੀ ਨੋਡ ਹੈਗਾ, ਬੰਡਲ ਆਫ ਇਸ ਨਰਵਸ ਸਿਸਟਮ ਦਾ ਕੰਟਰੋਲ ਜਿਹੜਾ ਹਾਰਟ ਦਾ ਹੈਗਾ ਆ, ਉਹਨਾਂ ਦੀ ਪੋਜੀਸ਼ਨ ਐਨਾਟੋਮੀਕਲੀ ਵੀ ਮੈਂ ਦੱਸਾਂਗਾ। ਉਸ ਤੋਂ ਬਾਅਦ ਟ੍ਰਾਈਕਸਪਿਡ ਵਾਲਵ ਹੈਗਾ, ਕਿੱਥੇ ਹੈਗਾ ਭਾਈ, ਬਾਹਰੋਂ ਅਸੀਂ ਲੱਭ ਸਕਦੇ ਹਾਂ। ਪਲਮੋਨਰੀ ਵਾਲਵ ਕਿੱਥੇ ਹੈਗਾ ਜੀ, ਅਸੀਂ ਉਹਨੂੰ ਬਾਹਰੋਂ ਲੱਭ ਸਕਦੇ ਹਾਂ। ਜਦੋਂ ਸਟੈਥੋਸਕੋਪ ਲਾ ਕੇ ਅਸੀਂ ਦੇਖਾਂਗੇ ਤੇ ਕਿਹੜੇ ਏਰੀਏ ਦੇ ਵਿੱਚ ਸਾਨੂੰ ਕਿਹੜੀ ਚੀਜ਼ ਦਿਖਾਈ ਦੇ ਰਹੀ ਹੈ, ਆਵਾਜ਼ ਕਿਹਦੀ ਬਦਲੀ ਹੋਈ ਹੈ, ਕਿਉਂਕਿ ਸਾਡੇ ਕੰਨਾਂ ਦੇ ਵਿੱਚ ਨਾ ਇਹ ਆਵਾਜ਼ਾਂ ਫਿਕਸ ਹੋ ਚੁੱਕੀਆਂ। ਜਿਵੇਂ ਬਹੁਤ ਵਧੀਆ ਸ਼ਿਕਾਰੀ ਹੁੰਦਾ ਨਾ ਚੀਮਾ ਸਾਹਿਬ, ਤੇ ਜਾਂਦਾ ਹੈ ਤੇ ਉਹ ਜੇ ਤਿੱਤਰ ਬੋਲਦਾ ਤਾਂ ਪਟੇਰਾ ਬੋਲਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਵੀ ਕੌਣ ਬੋਲ ਰਿਹਾ।
1: ਬਿਲਕੁਲ ਬਿਲਕੁਲ,
0: ਇਵੇਂ ਸਾਡੇ ਦਿਮਾਗਾਂ ਦੇ ਵਿੱਚ ਇਹ ਗੱਲ ਸੈੱਟ ਹੋਈ ਹੁੰਦੀ ਹੈ ਵੀ ਆਹ ਪਲਮੋਨਰੀ ਵਾਲਵ ਦੀ ਆਵਾਜ਼ ਹੈ, ਆਹ ਮਾਈਟਰ ਵਾਲਵ ਦੀ ਆਵਾਜ਼ ਹੈ, ਤੇ ਉਹ ਇੱਥੇ ਹੋਣੀ। ਸਾਨੂੰ ਪੋਜੀਸ਼ਨ ਵੀ ਪਤਾ ਵੀ ਇਹਨੂੰ ਇੱਥੇ ਮਿਲੂਗੀ, ਇਹ ਇੱਥੇ ਮਿਲੂਗੀ, ਇਹ ਇੱਥੇ ਮਿਲੂਗੀ। ਅਸੀਂ ਉਹਦੇ ਮੁਤਾਬਕ ਉਸੇ ਤਰ੍ਹਾਂ ਹੀ ਇਹ ਜਾਣ ਸਕਦੇ ਹਾਂ ਕਿ ਇਹਦੇ ਕਿਹੜੇ ਵਾਲਵ ਦੇ ਵਿੱਚ ਸੈਮੀਲੂਨਰ ਵਾਲਵ ਹੈਗੇ ਨੇ, ਦੋ ਸੈਮੀਲੂਨਰ ਵਾਲਵ ਨੇ, ਜਿਹੜਾ ਪਲਮੋਨਰੀ ਦੇ ਵਿੱਚ ਹੈਗਾ ਜਾਂ ਆਇਓਟਾ ਦੇ ਵਿੱਚ ਹੈਗਾ, ਬਾਕੀ ਇੱਕ ਟ੍ਰਾਈਕਸਪਿਡ ਵਾਲਵ ਹੈਗਾ ਆ, ਔਰ ਇੱਕ ਜਿਹੜਾ ਬਾਈਕਸਪਿਡ ਵਾਲਵ ਹੈਗਾ। ਇਹਨਾਂ ਦੀ ਪੋਜੀਸ਼ਨ ਕਿੱਥੇ ਕਿੱਥੇ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦੱਸਾਂਗਾ, ਔਰ ਜਿਹਦੇ ਰਾਹੀਂ ਸਾਨੂੰ ਪਤਾ ਲੱਗ ਜਾਏਗਾ ਬਾਹਰ ਬੈਠੇ ਹੀ ਕਿ ਇਸ ਬੰਦੇ ਦੇ ਕਿਹੜੇ ਵਾਲਵ ਦੇ ਵਿੱਚ ਕਿਸ ਥਾਂ ਤੇ ਨੁਕਸ ਹੋ ਗਿਆ ਹੈ। ਜਾਂ ਇੱਕ ਫੋਰਾਮੈਨੋਵਲ ਦੀ ਗੱਲ ਮੈਂ ਕਰੀ ਸੀਗੀ ਕਿ ਕੁਦਰਤ ਦੇ ਨਿਯਮ ਅਨੁਸਾਰ ਆਮ ਤੌਰ ਤੇ ਜਿਹੜਾ ਇੱਕ ਬਾਉਂਡਰੀ ਹੈ ਰਾਈਟ ਐਟਰੀਅਮ ਦੇ ਵਿੱਚ ਤੇ ਲੈਫਟ ਐਟਰੀਅਮ ਦੇ ਵਿੱਚ, ਰਾਈਟ ਵੈਂਟ੍ਰੀਕਲ ਦੇ ਵਿੱਚ ਤੇ ਲੈਫਟ ਬਾਉਂਡਰੀ ਦੇ ਵਿੱਚ ਇੱਕ ਪੂਰੀ ਕੰਪਲੀਟ ਦੀਵਾਰ ਆ, ਪੂਰੀ ਸ਼ਰੀਕੇਬਾਜ਼ੀ ਆ, ਬਾਉਂਡਰੀ ਹੈ ਪਾਕਿਸਤਾਨ ਦੀ ਤੇ ਇਧਰ ਪਾਕਿਸਤਾਨ ਦੇ ਇਧਰ ਹਿੰਦੁਸਤਾਨ ਆ, ਦੋਵੇਂ ਅਲੱਗ ਸੈਪਰੇਟ ਹੋ ਗਏ। ਹਾਂਜੀ, ਕੰਪਲੀਟ ਬਾਉਂਡਰੀ ਹੈ। ਲੇਕਿਨ ਜਦ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਆ ਉਸ ਵੇਲੇ, ਕਿਉਂਕਿ ਫੇਫੜੇ ਤੇ ਕੰਮ ਨਹੀਂ ਕਰਦੇ, ਇਸ ਕਰਕੇ ਜਿਹੜਾ ਫੇਫੜਿਆਂ ਦੀ ਆਵਾਜਾਈ ਹੈ ਉਹ ਰੋਕੀ ਹੋਈ ਹੈ, ਉਸ ਪਾਸੇ ਕੋਈ ਸਾਈਚਨ ਗਲੇਸ਼ੀਅਰ ਦੇ ਉੱਪਰ ਕੋਈ ਆਵਾਜਾਈ ਨਹੀਂ ਹੋ ਰਹੀ। ਇਸ ਹਾਲਾਤ ਦੇ ਵਿੱਚ ਉਹ ਹਿੱਸਾ ਬੰਦ ਹੋਣ ਕਰਕੇ ਇਹਦਾ ਮਤਲਬ ਕੀ ਹੋਇਆ ਕਿ ਖੂਨ ਸੱਜੇ ਤੋਂ ਖੱਬੇ ਪਾਸੇ ਕਿਵੇਂ ਜਾਊਗਾ, ਕਿਉਂਕਿ ਅੱਗੇ ਤਾਂ ਤਰੀਕਾਕਾਰ ਹੈਗਾ ਨਾ ਜਿਹੜਾ ਅਸੀਂ ਹੁਣ ਇਸ ਉਮਰ ਦੇ ਵਿੱਚ ਆ, ਜਾਂ ਬੱਚਾ ਜਦ ਪੈਦਾ ਹੋ ਜਾਂਦਾ ਤੇ ਉਸ ਵੇਲੇ ਕੀ ਹੁੰਦਾ ਆ ਕਿ ਰਾਈਟ ਐਟਰੀਅਮ ਦੇ ਵਿੱਚੋਂ ਖੂਨ ਰਾਈਟ ਵੈਂਟ੍ਰੀਕਲ ਚ ਜਾਂਦਾ ਹੈ, ਰਾਈਟ ਵੈਂਟ੍ਰੀਕਲ ਦੇ ਵਿੱਚੋਂ ਇੱਕ ਨਾੜੀ ਨਿਕਲਦੀ ਜਿਹਨੂੰ ਅਸੀਂ ਪਲਮੋਨਰੀ ਆਰਟਰੀ ਕਹਿੰਦੇ ਆ, ਇਹ ਫੇਫੜਿਆਂ ਵਿੱਚ ਖੂਨ ਲੈ ਕੇ ਜਾਂਦੀ, ਅੱਗੇ ਜਾ ਕੇ ਦੋ ਭਾਗਾਂ ਚ ਵੰਡੀ ਜਾਂਦੀ, ਦੋ ਫੇਫੜਿਆਂ ਨੂੰ ਸਪਲਾਈ ਕਰਦੀ ਹੈ, ਉਸ ਤੋਂ ਫਿਰ ਚਾਰ ਵੇਨਸ ਆਉਂਦੀਆਂ ਨੇ ਔਰ ਉਹ ਫਿਰ ਖੱਬੇ ਪਾਸੇ ਦੇ ਐਟਰੀਅਮ ਚ ਖੂਨ ਸਪਲਾਈ ਕਰਦੀਆਂ ਨੇ, ਉਸ ਤੋਂ ਫਿਰ ਵੈਂਟ੍ਰੀਕਲ ਚ ਜਾਂਦਾ ਔਰ ਫਿਰ ਸਾਰੇ ਸਰੀਰ ਚ ਜਾਂਦਾ। ਇਹ ਇੱਕ ਨਿਯਮ ਹੈਗਾ ਜਿਹੜਾ ਸਾਡਾ ਹੈਗਾ, ਲੇਕਿਨ ਬੱਚਿਆਂ ਦਾ ਨਿਯਮ ਜਿਹੜਾ ਮਾਂ ਦੇ ਪੇਟ ਵਿੱਚ ਰਹਿੰਦੇ ਹੋਇਆ ਨਿਯਮ ਹੈ, ਉਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਉਸ ਵੇਲੇ ਜਿਹੜਾ ਸਾਡਾ ਟ੍ਰਾਈਕਸਪਿਡ ਵਾਲਵ ਹੈ ਇਹ ਬੰਦ ਹੈ, ਪਲਮੋਨਰੀ ਰਸਤਾ ਸਾਡਾ ਬੰਦ ਹੈ। ਇਸ ਕਰਕੇ ਕੁਦਰਤ ਨੇ ਉਸ ਵੇਲੇ ਜਿਹੜਾ ਐਟਰੀਅਮ ਟੂ ਐਟਰੀਅਮ, ਰਾਈਟ ਐਟਰੀਅਮ ਤੋਂ ਰਾਈਟ ਲੈਫਟ ਐਟਰੀਅਮ ਦੇ ਵਿੱਚ ਇੱਕ ਜਿਹੜੀ ਦੀਵਾਰ ਆ ਉਹਦੇ ਚ ਸੁਰਾਖ ਇੱਕ ਰੱਖਿਆ ਹੋਇਆ, ਟੈਂਪਰੇਰੀ ਤੌਰ ਤੇ ਇੱਕ ਸੁਰਾਖ ਰੱਖਿਆ ਵੀ ਠੀਕ ਹੈ ਸਾਡੀ ਧੜੀ ਬਣਦੀ ਤੇ ਨਹੀਂ ਸ਼ਰੀਕੇ ਬਾਜ਼ੀ ਹੈ, ਪਰ ਕਦੇ ਕਦੇ ਕਿਤੇ ਰਾਜ਼ੀਨਾਮਾ ਹੋ ਜਾਵੇ ਤੇ ਵਿੰਡੋ ਦੇ ਵਿੱਚੋਂ ਇੱਕ ਦੂਜੇ ਨੂੰ ਦਾਲ ਸਬਜ਼ੀ ਬਿਠਾ ਲਈ ਜਾਵੇ। ਸੋ ਸੁਰਾਖ ਜਿਹੜਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਫੋਰਾਮੈਨ ਓਵਲ, ਔਰ ਉਹ ਜਿਹੜਾ ਫੋਰਾਮੈਨ ਓਵਲ ਹੈ ਨਾ ਇਹ ਡਾਇਰੈਕਟਲੀ ਜਿਹੜਾ ਖੂਨ ਸਾਰੇ ਸਰੀਰ ਦੇ ਵਿੱਚੋਂ ਆ ਰਿਹਾ ਹੈਗਾ ਆ, ਬੱਚੇ ਦੇ ਸਰੀਰ ਦੇ ਵਿੱਚੋਂ ਮਾਂ ਦੇ ਪੇਟ ਵਿੱਚ ਰਹਿੰਦੇ ਹੋਇਆ ਇੱਕ ਤਾਂ ਉਹ ਇਕੱਠਾ ਹੋ ਰਿਹਾ, ਦੂਸਰਾ ਮਾਂ ਵਾਲੇ ਪਾਸਿਓਂ ਜਿਹੜਾ ਫਰੈਸ਼ ਖੂਨ ਆ ਰਿਹਾ ਉਸ ਵੇਲੇ ਉਹ ਇਹਦੇ ਵਿੱਚ ਇਕੱਠਾ ਹੋ ਰਿਹਾ, ਮਿਕਸਚਰ ਹੋ ਕੇ ਰਾਈਟ ਐਟਰੀਅਮ ਦੇ ਵਿੱਚ ਤੇ ਇਹ ਖੱਬੇ ਪਾਸੇ ਜਾਂਦਾ। ਉਹਦੇ ਵਿੱਚ ਪੂਰੇ ਖੂਨ ਦੇ ਵਿੱਚ ਪੂਰੀ ਕੰਸੈਂਟ੍ਰੇਸ਼ਨ ਆਕਸੀਜਨ ਦੀ ਨਹੀਂ, ਪੂਰੇ ਖੂਨ ਦੇ ਵਿੱਚ ਪੂਰੀ ਕੰਸੈਂਟ੍ਰੇਸ਼ਨ ਜਿਹੜੀ ਆ ਉਹ ਖੁਰਾਕ ਦੀ ਵੀ ਨਹੀਂ ਹੈਗੀ, ਪਰ ਕਿਉਂਕਿ ਬੱਚੇ ਦੀ ਸਰੀਰ ਦੇ ਵਿੱਚ ਐਕਟੀਵਿਟੀ ਹੀ ਘੱਟ ਹੁੰਦੀ ਹੈ, ਬੱਚੇ ਨੂੰ ਇਸ ਵੇਲੇ ਬਹੁਤ ਘੱਟ ਇਸ ਖੁਰਾਕ ਦੀ ਜਾਂ ਆਕਸੀਜਨ ਦੀ ਲੋੜ ਹੁੰਦੀ ਹੈ, ਇਸ ਕਰਕੇ ਇੰਨੇ ਨਾਲ ਉਹਦਾ ਕੰਮ ਚੱਲੀ ਜਾ ਰਿਹਾ ਤੇ ਕੁਦਰਤ ਦਾ ਨਿਯਮ ਇਹੀ ਹੈ ਕਿ ਰਾਈਟ ਐਟਰੀਅਮ ਤੋਂ ਲੈਫਟ ਐਟਰੀਅਮ ਨੂੰ ਜਾ ਰਿਹਾ ਹੈਗਾ, ਔਰ ਇਸ ਕਰਕੇ ਉਹ ਜਿਹੜਾ ਦਰਵਾਜ਼ਾ ਰੱਖਿਆ ਹੋਇਆ ਫੋਰਾਮੈਨ ਓਵਲ ਇਹ ਉਦੋਂ ਤੱਕ ਓਪਨ ਰਹਿੰਦਾ ਹੈ, ਲੇਕਿਨ ਜਦੋਂ ਹੀ ਇਹਦੀ ਇਹਦਾ ਜਿਹੜਾ ਮੈਕੇਨਿਜ਼ਮ ਸੀ ਉਹ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਸਮਝਾਇਆ ਸੀਗਾ ਕਿ ਜਦੋਂ ਹੀ ਬੱਚਾ ਬਾਹਰ ਆਉਂਦਾ ਆ, ਮੈਂ ਦੱਸਿਆ ਸੀ ਕਿ ਸਾਡੇ ਇਨਵਾਇਰਮੈਂਟ ਦਾ ਇੱਕ ਪ੍ਰੈਸ਼ਰ ਹੈ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਉੱਪਰ ਬਣਿਆ ਹੋਇਆ, ਅਸੀਂ ਇਹਦੇ ਵਿੱਚ ਹੀ ਚੱਲ ਸਕਦੇ ਹਾਂ, ਮੱਛੀਆਂ ਪਾਣੀ ਦੇ ਵਿੱਚ ਰਹਿੰਦੀਆਂ ਨੇ ਉਹ ਉਸੇ ਇਨਵਾਇਰਮੈਂਟ ਦੇ ਵਿੱਚ ਹੀ ਰਹਿ ਸਕਦੀਆਂ ਨੇ, ਜਿੰਦਾ ਰਹਿ ਸਕਦੀਆਂ, ਬਾਹਰ ਮੱਛੀ ਜਿੰਦਾ ਬਹੁਤੀ ਦੇਰ ਨਹੀਂ ਰਹੇਗੀ, ਸਾਡਾ ਵੀ ਜਿਹੜਾ 3-5 ਮਿੰਟਸ ਜਿਹੜੇ ਨੇ ਅਸੀਂ ਇਸ ਇਨਵਾਇਰਮੈਂਟ ਚ ਰਹਿ ਸਕਦੇ ਹਾਂ, ਜੇ ਇਨਵਾਇਰਮੈਂਟ ਨਾ ਮਿਲੇ ਤੇ ਅਸੀਂ ਵੀ ਮਰ ਜਾਵਾਂਗੇ। ਸੋ ਪ੍ਰੈਸ਼ਰ ਦੇ ਵਿੱਚ ਅਸੀਂ ਰਹਿੰਦੇ ਹਾਂ, ਪਰ ਮਾਂ ਦੇ ਪੇਟ ਵਿੱਚ ਰਹਿੰਦਿਆਂ ਹੋਇਆ ਮਾਂ ਦੇ ਪੇਟ ਦੀਆਂ ਦੀਵਾਰਾਂ ਤਿੰਨੋਂ ਟਾਈਪ ਦੇ ਮਸਲ, ਮਾਂ ਉਸ ਤੋਂ ਬਾਅਦ ਬੱਚੇਦਾਨੀ ਦੇ ਮੈਂ ਜਿਹੜੇ ਮਸਲ ਜਿਹੜੇ ਬਾਕੀ ਦੋ ਮਸਲ ਬਚ ਜਾਂਦੇ ਆ ਉੱਪਰਲੇ ਪਾਸੇ ਬਰਾਡ ਲਿਗਾਮੈਂਟ ਬਚ ਜਾਂਦਾ ਆ ਉਸ ਤੋਂ ਬਾਅਦ ਐਮਨਿਓਨ ਦਾ ਸੈਕ ਇੰਨਾ ਕੁਛ ਬੱਚੇ ਦੇ ਉੱਪਰ ਕਵਰ ਕੀਤਾ ਹੋਇਆ ਹੈ ਕਿ ਇਹ ਜਿਹੜਾ ਪ੍ਰੈਸ਼ਰ ਆ ਉਹਦੇ ਤੱਕ ਨਹੀਂ ਪਹੁੰਚਦਾ ਉਹ ਆਜ਼ਾਦ ਘੁੰਮ ਰਿਹਾ ਹੁੰਦਾ ਲੇਕਿਨ ਜਦੋਂ ਹੀ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਆ ਉਸੇ ਵੇਲੇ ਹੀ ਇਹ ਪ੍ਰੈਸ਼ਰ ਉਹਦੇ ਉੱਪਰ ਪੈਂਦਾ ਹੈ ਔਰ ਉਹ ਚੀਕਦਾ ਹੈ ਅੱਜ ਕਹਿੰਦੇ ਨਾ ਬੱਚਾ ਰੋਂਦਾ ਨੀ ਗਾਜੀ ਤੇ ਰੋਇਆ ਹੈਗਾ ਭਾਵ ਉਹ ਪ੍ਰੈਸ਼ਰ ਦੇ ਕਰਕੇ ਆਟੋਮੈਟਿਕਲੀ ਕੁਦਰਤ ਦਾ ਨਿਯਮ ਬਣਿਆ ਹੈ ਜਿਵੇਂ ਹੀ ਉਹ ਪ੍ਰੈਸ਼ਰ ਪੈਂਦਾ ਹੈ ਉਹਦੇ ਨੱਕ ਜਾਂ ਮੂੰਹ ਰਾਹੀਂ ਹਵਾ ਅੰਦਰ ਜਾਂਦੀ ਹੈ ਫੇਫੜੇ ਖੁੱਲ ਜਾਂਦੇ ਔਰ ਫੇਫੜਿਆਂ ਦੇ ਖੁੱਲਣ ਨਾਲ ਉਹ ਜਿਹੜਾ ਟਰਾਂਸਪੋਰਟੇਸ਼ਨ ਦਾ ਰਸਤਾ ਪਲਮੋਨਰੀ ਏਰੀਆ ਮੈਂ ਤੁਹਾਨੂੰ ਦੱਸਿਆ ਇੱਕ ਤਾਂ ਇਹ ਆ ਕਿ ਜਿਹੜਾ ਟ੍ਰਾਈਕਸਪਲ ਵਾਲਵ ਰਾਈਟ ਐਟਰੀਅਮ ਤੋਂ ਰਾਈਟ ਵੈਂਟ੍ਰੀਕਲ ਨੂੰ ਜਾਂਦਾ ਸੀਗਾ ਪ੍ਰੈਸ਼ਰ ਦੇ ਨਾਲ ਉਹ ਖੁੱਲ ਗਿਆ ਔਰ ਰਾਈਟ ਐਟਰੀਅਮ ਚ ਖੂਨ ਚਲੇ ਗਿਆ ਰਾਈਟ ਐਟਰੀਅਮ ਚੋਂ ਫਿਰ ਪਲਮੋਨਰੀ ਆਰਟਰੀ ਦੇ ਵਿਚ ਚਲੇ ਗਿਆ ਪਲਮੋਨਰੀ ਆਰਟਰੀ ਚੋਂ ਫੇਫੜਿਆਂ ਚ ਜਾਣਾ ਸ਼ੁਰੂ ਹੋ ਗਿਆ ਤੇ ਇੱਕ ਸਰਕਲ ਇੱਕ ਨਵਾਂ ਸ਼ੁਰੂ ਹੋ ਗਿਆ ਇਸ ਇਨਵਾਇਰਮੈਂਟ ਦੇ ਕਰਕੇ ਇਸ ਪ੍ਰੈਸ਼ਰ ਦੇ ਕਰਕੇ ਜਿਹੜਾ ਕਿ ਪ੍ਰੈਸ਼ਰ ਮਾਂ ਦੇ ਪੇਟ ਵਿਚ ਨਹੀਂ ਸੀ ਔਰ ਇਹ ਸਾਰੀਆਂ ਚੀਜ਼ਾਂ ਇੱਕ ਤਰਤੀਬ ਵਿਚ ਰੱਖ ਕੇ ਚੱਲਦੀਆਂ ਨੇ ਇਹਨਾਂ ਦਾ ਆਪਸ ਵਿਚ ਜਿਹੜਾ ਡਿਫਰੈਂਸ ਹੈ ਖੁੱਲਣ ਦਾ ਬੰਦ ਹੋਣ ਦਾ ਖੁੱਲਣ ਦਾ ਬੰਦ ਹੋਣ ਦਾ ਇੱਕ ਫਿਊ ਸੈਕਿੰਡ ਤੁਸੀਂ ਕਹਿ ਸਕਦੇ ਹੋ ਬੜੇ ਥੋੜੇ ਪੋਰਸ਼ਨ ਦਾ ਹਿੱਸੇ ਦਾ ਫਰਕ ਹੈਗਾ ਆ ਜਿਹਦੇ ਵਿਚ ਇੱਕ ਖੁੱਲਦਾ ਤੇ ਦੂਸਰਾ ਬੰਦ ਹੋ ਜਾਂਦਾ ਦੂਸਰਾ ਬੰਦ ਹੁੰਦਾ ਤੇ ਪਹਿਲਾਂ ਅਗਲੇ ਵਾਲਾ ਖੁੱਲ ਜਾਂਦਾ ਆ ਬਹੁਤ ਫ੍ਰੀਕੁਐਂਸੀ ਦੇ ਵਿਚ ਚੱਲਦੇ ਨੇ ਲੇਕਿਨ ਥੋੜਾ ਜਿਹਾ ਡਿਫਰੈਂਸ ਹੈ ਜਦੋਂ ਅਸੀਂ ਵਾਰ ਵਾਰ ਇਸ ਦੀ ਟਰਾਈ ਕਰਦੇ ਹਾਂ ਤੇ ਫਿਰ ਸਾਡਾ ਕੰਨ ਜਿਹੜੇ ਨੇ ਸੁਣ ਲੈਂਦੇ ਨੇ ਤੇ ਅਬਜ਼ਰਵ ਕਰ ਲੈਂਦਾ ਬ੍ਰੇਨ ਵੀ ਨਹੀਂ ਨਹੀਂ ਇਹ ਐਸ ਵਾਲਵ ਦੀ ਜਿਹੜੀ ਇਹ ਸਾਊਂਡ ਹੈ ਇਹ ਐਸ ਵਾਲਵ ਦੀ ਸਾਊਂਡ ਹੈ ਉਹਦੇ ਮੁਤਾਬਕ ਅਸੀਂ ਬਾਹਰੋਂ ਨਹੀਂ ਲੱਭ ਸਕਦੇ ਹਾਂ ਹਾਂ ਕੋਈ ਮੇਜਰ ਪ੍ਰੋਬਲਮ ਜਿਹੜੀਆਂ ਹੁੰਦੀਆਂ ਨੇ ਰਿਮਟਿਕ ਟਾਈਪ ਦੀਆਂ ਹਾਰਟ ਡਿਜ਼ੀਜ਼ ਹੁੰਦੀਆਂ ਨੇ ਜਾਂ ਕੰਜੈਨੀਟਲ ਆਹੀ ਕੰਜੈਨੀਟਲ ਡਿਜ਼ੀਜ਼ ਹੈ ਜਿਹੜਾ ਫੋਰਾਮਿਨ ਓਵਲ ਹੈ ਇਹ ਬੰਦ ਹੀ ਨਹੀਂ ਹੋਇਆ ਹਾਲਾਂਕਿ ਬਚਪਨ ਤੋਂ ਬਾਅਦ ਜਦੋਂ ਬਾਲਟੀ ਦੇ ਹੇਠਾਂ ਸੁਰਾਖ ਹੋਵੇ ਤੁਸੀਂ ਚੀਮਾ ਸਾਹਿਬ ਅੰਦਾਜ਼ਾ ਲਾ ਸਕਦੇ ਹੋ ਬਾਲਟੀ ਦੇ ਹੇਠਾਂ ਸੁਰਾਖ ਹੋਵੇ ਤੇ ਫਿਰ ਉੱਪਰੋਂ ਉਛਲਣ ਦਾ ਤਾਂ ਮਤਲਬ ਨਹੀਂ ਨਾ ਰਹਿ ਗਿਆ
1: ਬਿਲਕੁਲ
0: ਬਾਲਟੀ ਤੇ ਹੇਠਾਂ ਵਗ ਰਿਹਾ ਹੈਗਾ ਹੁਣ ਜਦੋਂ ਹੇਠਾਂ ਵਾਲਾ ਵਾਲਵ ਜਿਹੜਾ ਰਾਈਟ ਵੈਂਟ੍ਰੀਕਲ ਜਾ ਰਿਹਾ ਜਦੋਂ ਉਹ ਖੁੱਲ ਗਿਆ ਤੇ ਇਹਦਾ ਮਤਲਬ ਉੱਪਰੋਂ ਉਛਲ ਕੇ ਦੂਸਰੇ ਪਾਸੇ ਜਾਣ ਦਾ ਕੋਈ ਮਤਲਬ ਨਹੀਂ ਰਹਿ ਗਿਆ ਹੌਲੀ ਹੌਲੀ ਉਹ ਸੁਰਾਖ ਬੰਦ ਹੋ ਜਾਂਦਾ ਜਿਹਨੂੰ ਅਸੀਂ ਕਹਿੰਦੇ ਵਿਦ ਇਨ 18 ਮੰਥਸ ਜਿਹੜਾ ਉਹ ਆਮ ਤੌਰ ਤੇ ਬੰਦ ਹੋ ਜਾਂਦਾ ਪਰ ਕਈਆਂ ਦਾ ਨਹੀਂ ਹੁੰਦਾ ਜਿਹਦੇ ਵਾਸਤੇ ਅੱਜ ਕੱਲ ਸਰਜਰੀ ਹੈਗੀ ਹੈ ਤੇ ਉਹ ਸਰਜਰੀ ਕਰਕੇ ਵੀ ਉਹਨੂੰ ਸਟਿਚ ਕਰਦੇ ਨੇ ਉਹਦੀਆਂ ਬਹੁਤ ਸਾਰੀਆਂ ਕੰਪਲੀਕੇਸ਼ਨ ਨੇ ਉਹ ਵੀ ਆਪਾਂ ਇਹਨਾਂ ਪ੍ਰੋਗਰਾਮਾਂ ਚ ਡਿਸਕਸ ਕਰਨੀ ਹੈ ਕੰਜੈਨੀਟਲ ਹਾਰਟ ਡਿਜ਼ੀਜ਼ ਦੇ ਤੌਰ ਤੇ ਕੀ ਕੀ ਪ੍ਰੋਬਲਮ ਹੁੰਦੀਆਂ ਨੇ ਉਹਦੇ ਸਾਈਨ ਐਂਡ ਸਿੰਪਟਮਸ ਕੀ ਹੁੰਦੇ ਨੇ ਇਹ ਵੀ ਸਾਰੀਆਂ ਗੱਲਾਂ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਇਸ ਤਰ੍ਹਾਂ ਦੱਸਣੀਆਂ ਨੇ ਵੀ ਆਮ ਰੂਟੀਨ ਦੀ ਗੱਲ ਲੱਗੇ ਨਾ ਲੱਗੇ ਵੀ ਬਹੁਤ ਵੱਡੀ ਮੈਡੀਕਲ ਦੀ ਗੱਲ ਅਸੀਂ ਕਰ ਰਹੇ ਹਾਂ ਇਹ ਲੱਗੇ ਜਿਵੇਂ ਸਧਾਰਨ ਅਸੀਂ ਗੱਲਾਂ ਕਰ ਰਹੇ ਹਾਂ ਉਵੇਂ ਤੁਹਾਨੂੰ ਪਤਾ ਲੱਗਦਾ ਜਾਵੇ ਵੀ ਇਹ ਅੰਦਰ ਕੀ ਹੋ ਰਿਹਾ ਤੇ ਕਿਸ ਤਰ੍ਹਾਂ ਹੋ ਰਿਹਾ ਸੋ ਇਸ ਤੋਂ ਬਾਅਦ ਇੱਕ ਹੋਰ ਬੜੀ ਵਿਲੱਖਣ ਜੀ ਗੱਲ ਜੇ ਸ਼ਾਇਦ ਪੁਰਾਣੇ ਲੈਕਚਰ ਕਿਸੇ ਨੇ ਸੁਣੇ ਹੋਣ ਤੇ ਯਾਦ ਹੋਏਗਾ ਮੈਂ ਇਹ ਗੱਲ ਕਹੀ ਸੀ ਕਿ ਇੱਕ ਸਿਸਟਮ ਦਾ ਰੂਟੀਨ ਹੈ ਕਿਉਂਕਿ ਛਾਤੀ ਦੀ ਗੱਲ ਚੱਲ ਰਹੀ ਹੈ ਔਰ ਛਾਤੀ ਦੇ ਵਿਚ ਹਾਰਟ ਇੱਕ ਬਹੁਤ ਇੰਪੋਰਟੈਂਟ ਸਰਕੂਲੇਸ਼ਨ ਬਹੁਤ ਇੰਪੋਰਟੈਂਟ ਸਿਸਟਮ ਚੱਲ ਰਿਹਾ ਹੈਗਾ ਜਿਹੜਾ ਇੱਥੋਂ ਸ਼ੁਰੂ ਹੁੰਦਾ ਹੈਗਾ ਔਰ ਜੇ ਮੁੱਢਲੇ ਤੌਰ ਤੇ ਇਹਦੇ ਚ ਕੋਈ ਖਰਾਬੀ ਹੋਵੇ ਤੇ ਬਹੁਤ ਵੱਡੀ ਖਰਾਬੀ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ ਇਸ ਕਰਕੇ ਮੈਨੂੰ ਇਹ ਕਹਿਣਾ ਪੈ ਰਿਹਾ ਆ ਅਸੀਂ ਹਾਰਟ ਦੇ ਵਿਚੋਂ ਜਿੰਨੀਆਂ ਵੀ ਨਾਲੀਆਂ ਸਰੀਰ ਦੇ ਬਾਹਰ ਜਾਂਦੀਆਂ ਨੇ ਬਾਹਰ ਦੇ ਹੋਰ ਅੰਗਾਂ ਵਿਚ ਜਾਂਦੀਆਂ ਨੇ ਅਸੀਂ ਉਹਨਾਂ ਨੂੰ ਆਰਟਰੀ ਕਹਿੰਦੇ ਹਾਂ ਜਿਵੇਂ ਅਯੋਟਿਕ ਆਰਟਰੀ ਹੈ ਅਯੋਟਾ ਇੱਕ ਵੱਡੀ ਆਰਟਰੀ ਹੈ ਜਿਹੜੀ ਖੱਬੇ ਪਾਸੇ ਦਿਲ ਚੋਂ ਖੂਨ ਲੈ ਕੇ ਸਾਰੇ ਸਰੀਰ ਨੂੰ ਸਿਰ ਨੂੰ ਸਪਲਾਈ ਕਰਦੀ ਹੈ ਉਹਦੀ ਅਲੱਗ ਗੱਲ ਹੈਗੀ ਹੈ ਲੇਕਿਨ ਇਹ ਜਿਹੜਾ ਨਿਯਮ ਹੈ ਆਰਟਰੀ ਕਹਿਣ ਵਾਲਾ ਜਾਂ ਵੇਨ ਕਹਿਣ ਵਾਲਾ ਇਹਦੇ ਵਿਚ ਇੱਕ ਅੰਤਰ ਹੈਗਾ ਅੰਤਰ ਕੀ ਹੈਗਾ ਇੱਕ ਤਾਂ ਬਣਤਰ ਦਾ ਅੰਤਰ ਆ ਬਣਤਰ ਇਵੇਂ ਆ ਕਿ ਜਿੰਨੀਆਂ ਵੀ ਸਾਡੀਆਂ ਆਰਟਰੀਜ ਨੇ ਉਹ ਜੀ ਟੀ ਰੋਡਸ ਨੇ ਜੀ ਟੀ ਰੋਡ ਦੇ ਉੱਪਰ ਲਾਈਟਾਂ ਨਹੀਂ ਹੁੰਦੀਆਂ ਟ੍ਰੈਫਿਕ ਦੀ ਕੋਈ ਰੁਕਾਵਟ ਨਹੀਂ ਹੁੰਦੀ ਉਹਦੇ ਵਿਚ ਫਾਸਟ ਟ੍ਰੈਫਿਕ ਜਾ ਰਹੀ ਹੈ ਇਸੇ ਤਰ੍ਹਾਂ ਹੀ ਜਿਹੜਾ ਖੂਨ ਆਰਟਰੀ ਦੇ ਵਿਚ ਹਾਰਟ ਤੋਂ ਇਸ਼ੂ ਹੁੰਦਾ ਆ ਉਹ ਡਾਇਰੈਕਟ ਜਾਂਦਾ ਆ ਉਹਦੇ ਵਿਚ ਕੋਈ ਰੁਕਾਵਟ ਨਹੀਂ ਹੁੰਦੀ ਔਰ ਜਿਹੜੀਆਂ ਵੇਨਸ ਹੁੰਦੀਆਂ ਨੇ ਨੀਲੀਆਂ ਨੀਲੀਆਂ ਸਾਡੇ ਆਮ ਸਾਰੇ ਦਿਸਦੀਆਂ ਪਈਆਂ ਨੇ ਤੁਹਾਨੂੰ ਇਹ ਸਾਰੀਆਂ ਵੇਨਸ ਦੇ ਵਿਚ ਜਗ੍ਹਾ ਜਗ੍ਹਾ ਤੇ ਸਟੋਪੇਜ ਹੈਗੇ ਨੇ ਜਗ੍ਹਾ ਜਗ੍ਹਾ ਤੇ ਜਿਵੇਂ ਸਮਝ ਲਓ ਰੋਡ ਦੇ ਉੱਪਰ ਲਾਈਟਸ ਨੇ ਉਹਦਾ ਭਾਵ ਕੀ ਆ ਵੀ ਜਿਹੜਾ ਹਾਰਟ ਦੀ ਪਾਵਰ ਸੀ ਉਹ ਇੱਕ ਐਕਟਿਵ ਪਾਵਰ ਸੀ ਜਿਵੇਂ ਇੰਜਨ ਸਟਾਰਟ ਕੀਤਾ ਔਰ ਜਿਹੜੀ ਲਿਨਸ ਸਟਰਕਚਰ ਦੀ ਪਾਵਰ ਹੈਗੀ ਹੈ ਉਹ ਮਸਕੂਲੇਚਰ ਦੀ ਪਾਵਰ ਹੈਗੀ ਸਾਡੇ ਮਸਲ ਦੇ ਕੋਲ ਅਸੀਂ ਲੱਤਾਂ ਬਾਹਾਂ ਹਿਲਦੀਆਂ ਨੇ ਉਂਗਲਾਂ ਹਿਲਦੀਆਂ ਨੇ ਪੈਰ ਹਿਲਦੇ ਨੇ ਉਹਨਾਂ ਦੇ ਨਾਲ ਜਿਹੜਾ ਮਾਸਪੇਸ਼ੀਆਂ ਦਾ ਕੰਟ੍ਰੈਕਸ਼ਨ ਹੁੰਦਾ ਆ ਉਹਦੇ ਕਰਕੇ ਖੂਨ ਵਾਪਸ ਜਾ ਰਿਹਾ ਪਲੱਸ ਜਿਹੜਾ ਖੂਨ ਆ ਰਿਹਾ ਆ ਉਹਦੇ ਪ੍ਰੈਸ਼ਰ ਨਾਲ ਇਕਦਮ ਵਾਪਸੀ ਦੇ ਵਿੱਚ ਜਿਹੜਾ ਆ ਰਿਹਾ ਹੈਗਾ ਇਹ ਦੋ ਤਰ੍ਹਾਂ ਦਾ ਪ੍ਰੈਸ਼ਰ ਵੇਨਸ ਦੇ ਵਿੱਚ ਹੁੰਦਾ ਜਿਹਦੇ ਕਰਕੇ ਫਿਰ ਖੂਨ ਵਾਪਸ ਆਉਣਾ ਸ਼ੁਰੂ ਹੋ ਜਾਂਦਾ ਪਰ ਇਹ ਸਟਾਪ ਲੱਗ ਲੱਗ ਕੇ ਆਉਂਦਾ ਆ ਤਾਂ ਕਿ ਐਸਾ ਨਾ ਹੋਵੇ ਕਿ ਇਕਦਮ ਪ੍ਰੈਸ਼ਰ ਪਿਆ ਖੂਨ ਉੱਪਰ ਚਲੇ ਗਿਆ ਤੇ ਫਿਰ ਉਸ ਤੋਂ ਬਾਅਦ ਜਦ ਰਿਲੈਕਸ ਹੋਇਆ ਉਹ ਫਿਰ ਸਾਰਾ ਵਾਪਸ ਆ ਗਿਆ ਔਰ ਆਮ ਤੌਰ ਤੇ ਜਿਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਤੁਸੀਂ ਵੇਖੋ ਨਾ ਪੈਰਾਂ ਤੇ ਸੋਜ ਪੈ ਜਾਂਦੀ ਹੈ ਹੱਥਾਂ ਤੇ ਸੋਜ ਪੈ ਜਾਂਦੀ ਹੈ ਚਿਹਰਿਆਂ ਤੇ ਸੋਜ ਪੈ ਜਾਂਦੀ ਹੈ ਇਹ ਸਾਰੀਆਂ ਗੱਲਾਂ ਇਸ ਗੱਲ ਨੂੰ ਇੰਡੀਕੇਟ ਕਰਦੀਆਂ ਨੇ ਭਾਈ ਉਹਨਾਂ ਦੇ ਜਿਹੜੇ ਵਾਲਵਸ ਨੇ ਉਹ ਵੀਕ ਹੋ ਗਏ ਨੇ ਔਰ ਬੈਕਵਰਡ ਪ੍ਰੈਸ਼ਰ ਬਣ ਰਿਹਾ ਜਾਂ ਕਈਆਂ ਦੇ ਤੁਸੀਂ ਲੱਤਾਂ ਤੇ ਵੇਖਿਆ ਹੋਣਾ ਨਾੜੀਆਂ ਨੀਲੀਆਂ ਨੀਲੀਆਂ ਉਭਰੀਆਂ ਹੋਈਆਂ ਜਿਹੜੇ ਅਸੀਂ ਵੈਰੀ ਗੁੱਡ ਵੇਨਸ ਕਹਿੰਦੇ ਹਾਂ ਇਹ ਇਸ ਗੱਲ ਦੀਆਂ ਸੂਚਕ ਹੈਗੀਆਂ ਨੇ ਕਿ ਭਾਈ ਉਹਨਾਂ ਦੇ ਅੰਦਰ ਜਿਹੜੇ ਲੱਗੇ ਹੋਏ ਵਾਲਵ ਨੇ ਸਟੋਪੇਜ ਨੇ ਉਹਨਾਂ ਦੇ ਵਿੱਚ ਕੋਈ ਖਰਾਬੀ ਆ ਰਹੀ ਹੈ ਲੀਕੇਜ ਹੋ ਰਿਹਾ ਹੈ ਜਾਂ ਉਹਨਾਂ ਦੇ ਫੈਟ ਡਿਪੋਜ਼ਿਟ ਹੋ ਰਿਹਾ ਹੈ ਜਿਸ ਕਰਕੇ ਲੀਕੇਜ ਹੋ ਰਿਹਾ ਆ ਔਰ ਬੈਕਵਰਡ ਪ੍ਰੈਸ਼ਰ ਬਣ ਰਿਹਾ ਪਰ ਇਹ ਸਾਰੀ ਗੱਲ ਕਰਕੇ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਨਾ ਮੈਂ ਦੱਸਣਾ ਤੁਹਾਨੂੰ ਇਹ ਚਾਹੁੰਦਾ ਆ ਕਿ ਕੁਦਰਤ ਨੇ ਮਾਂ ਦੇ ਪੇਟ ਵਿੱਚ ਵੀ ਬੱਚੇ ਵਾਸਤੇ ਇਸ ਤੋਂ ਉਲਟ ਨਿਯਮ ਸ਼ੁਰੂ ਕੀਤਾ ਤੇ ਕਿਉਂ ਕੀਤਾ ਜਿਹੜਾ ਖੂਨ ਮਾਂ ਵਾਲੇ ਪਾਸਿਓਂ ਬੱਚੇ ਨੂੰ ਸਪਲਾਈ ਹੋ ਰਿਹਾ ਆ ਉਸ ਨਾੜੀ ਦਾ ਨਾਮ ਹੀ ਅਸੀਂ ਕਹਿੰਦੇ ਹਾਂ ਵੇਨ ਆਰਟਰੀ ਨਹੀਂ ਕਹਿੰਦੇ ਹਾਲਾਂਕਿ ਉਹ ਫਰੈਸ਼ ਖੂਨ ਲੈ ਕੇ ਆ ਰਹੀ ਹੈ ਤੇ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਨਿਯਮ ਇਹ ਆ ਕਿ ਫਰੈਸ਼ ਖੂਨ ਲਿਜਾਣ ਵਾਲੀ ਜਿਹੜੀ ਹੈ ਉਹ ਆਰਟਰੀ ਹੈ ਪਰ ਇੱਥੇ ਨਿਯਮ ਦੇ ਵਿੱਚ ਅੰਤਰ ਹੈਗਾ ਆ ਕਿ ਜਿਹੜਾ ਮਾਂ ਵਾਲੇ ਪਾਸਿਓਂ ਫਰੈਸ਼ ਖੂਨ ਆ ਰਿਹਾ ਹੈ ਬੱਚੇ ਨੂੰ ਉਹਨੂੰ ਅਸੀਂ ਵੇਨ ਕਹਿੰਦੇ ਹਾਂ ਆਰਟਰੀ ਨਹੀਂ ਕਹਿੰਦੇ ਕਾਰਨ ਕੀ ਆ ਕਿ ਮਾਂ ਨੂੰ ਤਾਂ ਬਲੱਡ ਪ੍ਰੈਸ਼ਰ ਵੀ ਹੋ ਸਕਦਾ ਹੈ ਮਾਂ ਨੂੰ ਕੋਈ ਹੋਰ ਪ੍ਰੋਬਲਮ ਵੀ ਹੋ ਸਕਦੀ ਹੈ ਮਾਂ ਨੇ ਨਸ਼ਾ ਵੀ ਕੀਤਾ ਹੋ ਸਕਦਾ ਆ ਉਹਦਾ ਪ੍ਰੈਸ਼ਰ ਜ਼ਿਆਦਾ ਵੀ ਹੋ ਸਕਦਾ ਹੈਗਾ ਔਰ ਉਹਦੇ ਕਰਕੇ ਕਿਤੇ ਐ ਨਾ ਹੋਵੇ ਬੱਚੇ ਨੂੰ ਇਸ ਪ੍ਰੈਸ਼ਰ ਦੇ ਕਰਕੇ ਕੋਈ ਐਸਾ ਨੁਕਸ ਪੈ ਜਾਏ ਕਿ ਅੰਦਰ ਉਹਦੀਆਂ ਬਰੀਕ ਨਾੜੀਆਂ ਜਿਹੜੀਆਂ ਫਟ ਜਾਣ ਇਸ ਕਰਕੇ ਉਹਨੇ ਇੱਥੇ ਵੇਨ ਲਾਈ ਹੈ ਔਰ ਵੇਨ ਦੇ ਸਟਰਕਚਰ ਦੀ ਮੈਂ ਤੁਹਾਨੂੰ ਗੱਲ ਦੱਸ ਦਿੱਤੀ ਕਿ ਉਹਦੇ ਅੰਦਰ ਸਟੋਪੇਜ ਨੇ ਦੂਸਰੀ ਪਾਸੇ ਸਟੋਪੇਜ ਆਰਟਰੀ ਚ ਨਹੀਂ ਹੁੰਦੇ ਇਹਦੇ ਵਿੱਚ ਸਟੋਪੇਜ ਹੈਗੇ ਨੇ ਇੱਕ ਹੋਰ ਗੱਲ ਕੁਦਰਤ ਨੇ ਜਿੰਨਾ ਵੀ ਬਲੱਡ ਮਾਂ ਵਾਲੇ ਪਾਸਿਓਂ ਮਾਂ ਦੇ ਪੇਟ ਚ ਰਹਿੰਦਿਆਂ ਹੋਇਆ ਬੱਚੇ ਨੂੰ ਸਪਲਾਈ ਕਰਨਾ ਹੈ ਉਹਦੇ ਵਾਸਤੇ ਬੈਰੀਅਰ ਹੈ ਇੱਕ ਬੈਰੀਅਰ ਕੀ ਹੈ ਪਲੇਸੈਂਟਾ ਮਾਂ ਨੇ ਐਂਟੀਬਾਇਟਿਕ ਖਾ ਲਿਆ ਜੀ ਮਾਂ ਨੇ ਕੁਝ ਹੋਰ ਦਵਾਈ ਖਾ ਲਈ ਜੀ ਪਰ ਉਹਦਾ ਬੈਡ ਇਫੈਕਟ ਬੱਚੇ ਨੂੰ ਨਾ ਹੋਵੇ ਇਸ ਪਾਸੇ ਸਭ ਤੋਂ ਪਹਿਲਾਂ ਪਲੇਸੈਂਟਾ ਇੱਕ ਕਸਟਮ ਡਿਪਾਰਟਮੈਂਟ ਆ ਪਲੇਸੈਂਟਾ ਤੇ ਪਹੁੰਚਦਿਆਂ ਹੋਇਆ ਬਲੱਡ ਜਿਹੜਾ ਆ ਉਹ ਸਕਰੂਟੀਨਾਈਜ਼ ਹੁੰਦਾ ਹੈ ਕਿ ਜਿਹੜੀ ਚੀਜ਼ ਬੱਚੇ ਨੂੰ ਖਰਾ ਨੁਕਸਾਨ ਦੇ ਸਕਦੀ ਹੈ ਉਹ ਨਹੀਂ ਜਾਏਗੀ ਕਈ ਵਾਰ ਮਾਵਾਂ ਨੂੰ ਕਿਸੇ ਵੀ ਹਾਲਾਤ ਦੇ ਵਿੱਚ ਡੈਥ ਹੋ ਜਾਂਦੀ ਹੈ ਬੱਚੇ ਨੂੰ ਉਸ ਤੋਂ ਬਾਅਦ ਵੀ ਜਿੰਦਾ ਨਿਕਾਲਿਆ ਜਾ ਸਕਦਾ ਹੈ ਕਿਉਂਕਿ ਪਲੇਸੈਂਟਾ ਜਦ ਤੱਕ ਖੂਨ ਸਪਲਾਈ ਕਰ ਰਿਹਾ ਹੈ ਔਰ ਉਹ ਦਵਾਈਆਂ ਉਹ ਚੀਜ਼ਾਂ ਉਹਨੂੰ ਫਿਲਟਰ ਕਰਕੇ ਅੱਗੇ ਸਪਲਾਈ ਕਰ ਰਿਹਾ ਹੈ ਵੀ ਤੈਨੂੰ ਇਹਦਾ ਨੁਕਸ ਨਾ ਪਵੇ ਇਸ ਕਰਕੇ ਇੱਕ ਤਾਂ ਪਲੇਸੈਂਟੇ ਦਾ ਬੈਰੀਅਰ ਹੈਗਾ ਆ ਜਿਹੜਾ ਕਿ ਟੌਕਸਿਕ ਚੀਜ਼ਾਂ ਨੂੰ ਮਾਂ ਵਾਲੇ ਪਾਸਿਓਂ ਬੱਚੇ ਵਿੱਚ ਨਹੀਂ ਜਾਣ ਦਿੰਦਾ ਦੂਸਰਾ ਬੈਰੀਅਰ ਹੈਗਾ ਲਿਵਰ ਜਿਹੜਾ ਵੀ ਇਹ ਖੂਨ ਧੁਨੀ ਦੇ ਵਿੱਚ ਆ ਰਿਹਾ ਹੈ ਅੰਬਲੀਕਲ ਕਾਰਡ ਦੇ ਰਾਹੀਂ ਉਸ ਤੋਂ ਬਾਅਦ ਇੱਕ ਹੋਰ ਨਾਲੀ ਹੈ ਜਿਹੜੀ ਇਸ ਨੂੰ ਅਸੀਂ ਪੋਰਟਲ ਸਿਸਟਮ ਚ ਲੈਂਦੇ ਹਾਂ ਮਨਾਲੀ ਹੈ ਜਿਹੜੀ ਇਸ ਨੂੰ ਲਿਵਰ ਚ ਲੈ ਕੇ ਜਾਂਦੀ ਲਿਵਰ ਦੇ ਵਿੱਚ ਫੇਰ ਇੱਕ ਸਕਰੂਟੀਨਾਈਜ਼ ਹੁੰਦੀ ਹੈ ਫੇਰ ਕਸਟਮ ਡਿਪਾਰਟਮੈਂਟ ਆ ਕਿ ਭਾਈ ਤੂੰ ਕੀ ਲੈ ਕੇ ਆਇਆ ਸ਼ੂਗਰ ਕਿੰਨੀ ਲੈ ਕੇ ਆਇਆ ਕੋਲੈਸਟਰੋਲ ਕਿੰਨਾ ਲੈ ਕੇ ਆਇਆ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿੰਨੀ ਲੈ ਕੇ ਆਇਆ ਔਰ ਨਾ ਅੱਗੇ ਭਾਈ ਇੰਨੀ ਜਾਣ ਦੇਣੀ ਹੈ ਤੂੰ ਸ਼ੂਗਰ ਜ਼ਿਆਦਾ ਲੈ ਕੇ ਜੇ ਮਾਂ ਨੂੰ ਸ਼ੂਗਰ ਹੈਗੀ ਹੈ ਔਰ ਹੋ ਸਕਦਾ ਸ਼ੂਗਰ ਉਸ ਤੋਂ ਜ਼ਿਆਦਾ ਆ ਗਈ ਹੋਵੇ ਨਾ ਬੱਚੇ ਨੂੰ ਇੰਨੀ ਚਾਹੀਦੀ ਹੈ ਇਹ ਸ਼ੂਗਰ ਤੇਰੀ ਅੱਗੇ ਨਹੀਂ ਇੰਨੀ ਜਾਣੀ ਜਾਂ ਹੋਰ ਕੋਈ ਵੀ ਚੀਜ਼ ਜਿਹੜੀ ਹੈ ਕੋਲੈਸਟਰੋਲ ਬਹੁਤ ਜ਼ਿਆਦਾ ਹੈ ਮਾਂ ਦਾ ਲੇਕਿਨ ਬੱਚੇ ਨੂੰ ਤਾਂ ਨਹੀਂ ਰਹਿਣਾ ਚਾਹੀਦਾ ਨਾ ਭਾਈ ਇਹ ਤੇਰਾ ਇੱਥੇ ਰਹਿ ਜੂਗਾ ਇੰਨਾ ਨਹੀਂ ਅੱਗੋਂ ਉਸ ਤੋਂ ਬਾਅਦ ਲਿਵਰ ਨੇ ਇਹਦੇ ਉੱਪਰ ਕੰਮ ਕਰਕੇ ਉਹ ਚੀਜ਼ਾਂ ਅੱਗੇ ਬੱਚੇ ਨੂੰ ਭੇਜਣੀਆਂ ਨੇ ਸਕਰੂਟੀਨਾਈਜ਼ ਕਰਕੇ ਜਿਹੜੀਆਂ ਬੱਚੇ ਦੀ ਲੋੜ ਦੇ ਮੁਤਾਬਕ ਠੀਕ ਹੈਗੀਆਂ ਔਰ ਅੱਗੇ ਜਿਹੜੀ ਨਾੜੀ ਜਾਂਦੀ ਉਹਦਾ ਨਾਂ ਅਜਾਇਗਸ ਵੇਨ ਅਜਾਇਗਸ ਵੇਨ ਜਿਹੜੀ ਹੈ ਲਿਵਰ ਤੋਂ ਅੱਗੇ ਫੇਰ ਦਿਲ ਨੂੰ ਉਹ ਖੂਨ ਲੈ ਕੇ ਜਾਂਦੀ ਹੈ ਇਹ ਨਿਯਮ ਕੁਦਰਤ ਨੇ ਬਣਾਇਆ ਹੋਇਆ ਹੈਗਾ ਔਰ ਪਰ ਅੱਗੇ ਜਦੋਂ ਅਸੀਂ ਹੁਣ ਬਾਹਰ ਆ ਗਏ ਮਾਂ ਦੇ ਸਰੀਰ ਤੋਂ ਬਾਹਰ ਆਉਣ ਤੋਂ ਬਾਅਦ ਵੀ ਇਹ ਨਿਯਮ ਦੇ ਵਿੱਚ ਹਜੇ ਵੀ ਸਾਡੇ ਸਰੀਰ ਦੇ ਵਿੱਚ ਵੀ ਇੱਕ ਵਖਰੇਵਾ ਰਹਿ ਜਾਂਦਾ ਹੈ ਕਿ ਰਾਈਟ ਐਟਰੀਅਮ ਤੋਂ ਬਾਅਦ ਰਾਈਟ ਵੈਂਟਰੀਕਲ ਚ ਖੂਨ ਜਾਂਦਾ ਆ, ਰਾਈਟ ਵੈਂਟਰੀਕਲ ਦੇ ਵਿੱਚੋਂ ਇਹ ਖੂਨ ਕਿਉਂਕਿ ਸਾਰਾ ਡੀ ਆਕਸੀਨੇਟਡ ਹੈ, ਇਹ ਤਾਂ ਉਹ ਖੂਨ ਹੈ ਜਿਹੜਾ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਆਇਆ ਹੋਇਆ ਹੈਗਾ, ਇਹ ਖੂਨ ਫੇਫੜਿਆਂ ਨੂੰ ਜਾਣਾ ਆ। ਔਰ ਇਸ ਚੀਜ਼ ਦਾ ਨਾਂ ਜਿਹੜੀ ਨਾਲੀ ਇਸ ਰਾਈਟ ਵੈਂਟਰੀਕਲ ਦੇ ਵਿੱਚੋਂ ਖੂਨ ਫੇਫੜਿਆਂ ਨੂੰ ਲੈ ਕੇ ਜਾ ਰਹੀ ਹੈ ਨਾ, ਉਹਦਾ ਨਾਂ ਅਸੀਂ ਫਿਰ ਆਰਟਰੀ ਕਹਿੰਦੇ ਹਾਂ। ਹਾਲਾਂਕਿ ਡੀ ਆਕਸੀਜਨੇਟਡ ਬਲੱਡ ਲੈ ਕੇ ਜਾ ਰਹੀ ਹੈ, ਸਾਡਾ ਨਿਯਮ ਇਹ ਸੀ ਕਿ ਆਰਟਰੀਆਂ ਹਮੇਸ਼ਾ ਹੀ ਫਰੈਸ਼ ਖੂਨ ਲੈ ਕੇ ਜਾਂਦੀਆਂ ਨੇ, ਪਰ ਇਹ ਵੱਡੇ ਸਰੀਰ ਛੋਟੇ ਸਰੀਰ ਦਾ ਜਿਹੜਾ ਬੱਚੇ ਦਾ ਸਰੀਰ ਸੀ ਮਾਂ ਦੇ ਪੇਟ ਚੋਂ ਵਖਰੇਵਾਂ ਮੈਂ ਦੱਸ ਦਿੱਤਾ, ਲੇਕਿਨ ਇੱਥੇ ਮੈਂ ਆ ਕੇ ਇਹ ਗੱਲ ਕਰ ਰਿਹਾ ਕਿ ਪਲਮੋਨਰੀ ਆਰਟਰੀ ਹੀ ਕਿਹਾ ਜਾਂਦਾ ਹੈਗਾ ਆ। ਦੂਸਰਾ ਨਿਯਮ ਇਹ ਆ ਕਿ ਜਿੰਨੀਆਂ ਵੀ ਨਾੜੀਆਂ ਹਾਰਟ ਤੋਂ ਰਿਲੀਜ਼ ਹੋ ਕੇ ਬਾਹਰ ਜਾਂਦੀਆਂ ਨੇ, ਇਹ ਹੁਣ ਜਿਹੜੀ ਪਲਮੋਨਰੀ ਆਰਟਰੀ ਹੈ ਹਾਰਟ ਚੋਂ ਨਿਕਲੀ ਆ ਫੇਫੜਿਆਂ ਨੂੰ ਜਾ ਰਹੀ ਹੈ, ਇਹਦਾ ਮਤਲਬ ਹਾਰਟ ਤੋਂ ਬਾਹਰ ਗਈ ਹੈ ਨਾ, ਉਹਦਾ ਹਾਰਟ ਦਾ ਕਵਰਿੰਗ ਜਿਹੜਾ ਪੇਰੀਕਾਰਡੀਅਮ ਉਹਦੇ ਤੋਂ ਬਾਹਰ ਗਈ ਹੈ ਨਾ, ਉਹਦੇ ਤੋਂ ਬਾਹਰ ਜਾਣ ਕਰਕੇ ਕਿ ਇਹ ਹਾਰਟ ਤੋਂ ਇਸ਼ੂ ਹੋ ਕੇ ਬਾਹਰ ਜਾ ਰਹੀ ਹੈ। ਜਿੰਨੀਆਂ ਵੀ ਚੀਜ਼ਾਂ ਹਾਰਟ ਤੋਂ ਇਸ਼ੂ ਹੋ ਕੇ ਬਾਹਰ ਨਾਲੀਆਂ ਜਾ ਰਹੀਆਂ ਨੇ ਉਹਨਾਂ ਨੂੰ ਅਸੀਂ ਆਰਟਰੀਜ਼ ਕਹਿੰਦੇ ਹਾਂ। ਹਾਲਾਂਕਿ ਕੋਰੋਨਰੀ ਆਰਟਰੀ ਵੀ ਤੇ ਵਿਚਾਰੀ ਹੈਗੀ ਹੈ ਨਾ, ਜਿਹੜੀ ਹਾਰਟ ਨੂੰ ਹੀ ਖੂਨ ਸਪਲਾਈ ਕਰਦੀ ਹੈ ਉਹਨੂੰ ਅਸੀਂ ਆਰਟਰੀ ਕਹਿੰਦੇ ਹਾਂ। ਹਾਲਾਂਕਿ ਉਹਦੇ ਵਿੱਚ ਵੀ ਵਾਪਸੀ ਵਾਲਾ ਖੂਨ ਹੀ ਆਉਂਦਾ। ਤੋ ਖੈਰ ਇਸੇ ਤਰ੍ਹਾਂ ਹੀ ਕੁਝ ਇਸ ਤਰ੍ਹਾਂ ਦੇ ਵਖਰੇਵੇਂ ਹਨ, ਪਰ ਉਹਨਾਂ ਵਖਰੇਵਿਆਂ ਨੂੰ ਵੀ ਜੱਜ ਕਰਨ ਵਾਸਤੇ ਕਿ ਸਾਡੇ ਕਿਹੜੇ ਵਾਲਵ ਦੇ ਵਿੱਚ ਕੋਈ ਨੁਕਸ ਹੈ, ਕਿਹੜੀ ਥਾਂ ਤੇ ਨੁਕਸ ਹੈ, ਉਹ ਅਸੀਂ ਬਾਹਰੋਂ ਛਾਤੀ ਦੇ ਉੱਪਰੋਂ ਚੈੱਕ ਕਰਕੇ ਜੱਜ ਕਰ ਸਕਦੇ ਹਾਂ ਕਿ ਕਿਹੜੀ ਥਾਂ ਤੇ ਕਿਹੜੇ ਵਾਲਵ ਦੇ ਵਿੱਚ ਨੁਕਸ ਆ, ਕਿ ਇਸ ਪਲਮੋਨਰੀ ਆਰਟਰੀ ਦੇ ਵਿੱਚ ਨੁਕਸ ਹੈ, ਕਈ ਜਿਹੜਾ ਹੈ ਪਲਮੋਨਰੀ ਹਾਈਪਰ ਟੈਂਸ਼ਨ ਹੋ ਜਾਂਦਾ। ਹਾਈਪਰ ਟੈਂਸ਼ਨ ਤਾਂ ਤੁਸੀਂ ਸਮਝਦੇ ਹੋ ਬਲੱਡ ਪ੍ਰੈਸ਼ਰ ਨੂੰ ਕਹਿੰਦੇ ਆ, ਪਲਮੋਨਰੀ ਹਾਈਪਰ ਟੈਂਸ਼ਨ ਹੋ ਗਿਆ। ਹੁਣ ਉਹਦੇ ਪਿੱਛੇ ਦੋ ਕਾਰਨ ਹੈ, ਇੱਕ ਤਾਂ ਇਹ ਆ ਕਿ ਅੱਗੇ ਫੇਫੜੇ ਬਲੌਕ ਨੇ ਜੀ, ਫੇਫੜੇ ਬਲੌਕ ਨੇ ਜਿਹਦੇ ਕਰਕੇ ਪੂਰਾ ਇਹ ਖੂਨ ਪਲਮੋਨਰੀ ਆਰਟਰੀ ਦਾ ਡਰੇਨ ਨਹੀਂ ਹੋ ਰਿਹਾ, ਉੱਥੇ ਪਲਮੋਨਰੀ ਆਰਟਰੀ ਖਾਲੀ ਨਹੀਂ ਹੋ ਰਹੀ, ਇਸ ਕਰਕੇ ਇਹਦੇ ਵਿੱਚ ਪ੍ਰੈਸ਼ਰ ਹੈ। ਦੂਸਰਾ ਇਹ ਆ ਕਿ ਰੈਗੂਲਰ ਤੌਰ ਤੇ ਰਾਈਟ ਵੈਂਟਰੀਕਲ ਚ ਜਿੰਨਾ ਵੀ ਖੂਨ ਆਇਆ ਆ ਉਹਨੇ ਇਸ ਨੂੰ ਪੁਸ਼ ਕਰਨਾ ਹੀ ਕਰਨਾ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਜਿਹੜਾ ਦਰਵਾਜ਼ਾ ਲੱਗਾ ਹੋਇਆ ਨਾ, ਰਾਈਟ ਵੈਂਟਰੀਕਲ ਦੇ ਵਿੱਚੋਂ ਜਿਹੜਾ ਦਰਵਾਜ਼ਾ ਲੱਗ ਕੇ ਪਲਮੋਨਰੀ ਆਰਟਰੀ ਚ ਖੂਨ ਜਾਂਦਾ ਉਹ ਵਿਚਾਰਾ ਵਾਈਨ ਸਾਈਡਡ ਹੈ, ਉਹਨੂੰ ਅਸੀਂ ਕਹਿੰਦੇ ਹਾਂ ਸੈਮੀ ਲੂਨਰ ਵਾਲਵ, ਵਨ ਸਾਈਡਡ ਆ, ਉਹ ਤੇ ਬਾਹਰ ਢੱਕ ਸਕਦਾ ਆ, ਵਾਪਸ ਨਹੀਂ ਲੈ ਸਕਦਾ। ਜਦੋਂ ਵਾਪਸ ਲਊਗਾ ਤੇ ਉਹ ਦਰਵਾਜ਼ਾ ਬੰਦ ਹੋ ਜਾਣਾ, ਉਹ ਦਰਵਾਜ਼ਾ ਬੰਦ ਹੋ ਜਾਣਾ। ਵਨ ਸਾਈਡਡ ਜਿਵੇਂ ਪੱਲਾ ਦਰਵਾਜ਼ੇ ਦਾ ਖੁੱਲਦਾ ਹੈ ਨਾ, ਉਹ ਇਸੇ ਤਰ੍ਹਾਂ ਦਾ, ਇਸ ਕਰਕੇ ਅਸੀਂ ਇਹਨੂੰ ਸੈਮੀ ਲੂਨਰ ਵਾਲਵ ਕਹਿੰਦੇ ਹਾਂ, ਉਹਦੀ ਆਵਾਜ਼ ਹੀ ਡਿਫਰੈਂਟ ਹੈਗੀ ਹੈ। ਤੇ ਕਈਆਂ ਦਾ ਇਹ ਵਾਲਵ ਖਰਾਬ ਹੋ ਜਾਂਦੇ ਕਰਕੇ, ਕਈਆਂ ਦਾ ਫੇਫੜੇ ਕੰਜੈਸ਼ਨ ਨਮੂਨੀਆ ਹੋ ਗਿਆ ਜਾਂ ਕੁਝ ਹੋ ਗਿਆ ਜੀ, ਬ੍ਰੋਂਕਾਈਟਿਸ ਹੋ ਗਿਆ ਜੀ, ਫੇਫੜੇ ਭਰ ਗਿਆ ਜੀ, ਐਂਫਾਈਸੇਮਾ ਹੋ ਗਿਆ, ਐਂਪਾਈਮਾ, ਕੁਝ ਵੀ ਹੋ ਗਿਆ ਫੇਫੜਿਆਂ ਦੇ ਵਿੱਚ, ਤੇ ਉਸ ਹਾਲਾਤ ਦੇ ਵਿੱਚ ਪਲਮੋਨਰੀ ਆਰਟਰੀ ਦੇ ਵਿੱਚ ਆਮ ਤੌਰ ਤੇ ਦਮੇ ਵਾਲੇ ਨੂੰ ਖਾਸ ਤੌਰ ਤੇ ਹਾਲਾਤ ਵਿੱਚ ਐਸਾ ਹੋ ਸਕਦਾ ਆ ਕਿ ਉਹਨਾਂ ਨੂੰ ਪਲਮੋਨਰੀ ਹਾਈਪਰ ਟੈਂਸ਼ਨ ਹੋਵੇ, ਹਾਈਪਰ ਟੈਂਸ਼ਨ ਵੀ ਪਲਮੋਨਰੀ ਆਰਟਰੀ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ, ਉਹ ਬਹੁਤ ਜ਼ਿਆਦਾ ਭਰ ਗਿਆ ਹੈਗਾ ਆ, ਔਰ ਉਹਨਾਂ ਡਾਇਲਟੇਸ਼ਨ ਨਹੀਂ, ਉਹਨੂੰ ਜ਼ਿਆਦਾ ਡਾਇਲਟ ਹੋਣ ਦੀ ਐਸੀ ਕੰਡੀਸ਼ਨ ਆ ਗਈ ਹੈ। ਸੋ ਇਹ ਪ੍ਰੋਗਰਾਮ ਦੇ ਗੱਲਾਂ ਕਰਦੇ ਲੋਕ ਪ੍ਰੋਗਰਾਮ ਖਰਾਬ ਕਰ ਦਿੰਦੇ ਆ, ਕੱਲ ਦੇ ਪ੍ਰੋਗਰਾਮ ਦੇ ਵਿੱਚ ਨਾ ਬਹੁਤ ਖਰਾਬੀ ਆ ਜਾਂਦੀ। ਜਦੋਂ ਮੈਂ ਵਾਰ ਵਾਰ ਇਹ ਗੱਲ ਕਹੀ ਹੈ ਕਿ ਤੁਸੀਂ ਭਾਈ ਇਹ ਨਾ ਕਰੋ ਹਾਂਜੀ। ਸੋ ਵਿੱਚ ਪ੍ਰੋਗਰਾਮ ਮੇਰਾ ਲਿੰਕ ਟੁੱਟ ਗਿਆ। ਖੈਰ ਮੈਂ ਇਹ ਗੱਲਾਂ ਚੈਸ ਦੇ ਸੰਬੰਧ ਵਿੱਚ ਕਰ ਰਿਹਾ ਸੀਗਾ, ਔਰ ਚੈਸ ਦੀਆਂ ਗੱਲਾਂ ਕਰਦਿਆਂ ਹੋਇਆ
1: ਆ ਰਹੀ ਹੈ ਤੁਹਾਡੀ ਗੱਲਬਾਤ, ਆ ਰਹੀ ਹੈ ਸੁਣਦੀ
0: ਆਵਾਜ਼ ਆ ਰਹੀ ਹੈ?
1: ਹਾਂਜੀ ਹਾਂਜੀ ਬਿਲਕੁਲ।
0: ਚਲੋ ਫਿਰ ਮੈਂ ਕੰਟੀਨਿਊ ਕਰਨੇ, ਕਿਉਂਕਿ ਮੇਰੇ ਕੋਲ ਪਿਕਚਰ ਬੰਦ ਹੋ ਗਈ ਸੀਗੀ ਉਹ ਵਿੱਚ ਕਾਲ ਆਉਣ ਕਰਕੇ। ਚਲੋ ਖੈਰ, ਸੋ ਮੈਂ ਚੈਸ ਦੀਆਂ ਉਹ ਬਰੀਕੀਆਂ ਦੀ ਗੱਲ ਕਰ ਰਿਹਾ ਸੀਗਾ ਜਿਹੜੀਆਂ ਆਮ ਤੌਰ ਤੇ ਡਾਕਟਰਾਂ ਦਾ ਵਿਸ਼ਾ ਹੁੰਦਾ ਆ, ਪਰ ਮੈਂ ਤੁਹਾਨੂੰ ਇਹ ਦੱਸਣਾ ਵੀ ਇਹ ਬਰੀਕੀਆਂ ਜਿਹੜੀਆਂ ਨੇ ਤੁਸੀਂ ਆਪ ਵੀ ਜੇ ਛਾਤੀ ਨੂੰ ਓਪਨ ਕਰਕੇ ਦੇਖੋਗੇ ਨਾ, ਕੱਪੜੇ ਉਤਾਰ ਕੇ, ਤੇ ਜਿੱਥੇ ਜਿੱਥੇ ਵੀ ਵਾਲਵ ਹੈਗੇ ਨੇ ਤੁਸੀਂ ਬਾਹਰੋਂ ਆਈਡੈਂਟੀਫਾਈ ਕਰ ਸਕਦੇ ਹੋ ਕਿ ਕਿਸ ਥਾਂ ਤੇ ਕਿਹੜਾ ਵਾਲਵ ਹੈਗਾ, ਉਂਗਲੀ ਤਾਂ ਰੱਖ ਹੀ ਸਕਦੇ ਹੋ ਨਾ ਤੁਸੀਂ, ਸਟੈਥੋਸਕੋਪ ਨਹੀਂ ਹੈਗਾ ਤੇ ਉਂਗਲੀ ਰੱਖ ਹੀ ਸਕਦੇ ਨਾ ਤੁਸੀਂ, ਔਰ ਇਹਦੇ ਨਾਲ ਵੀ ਪਰਸੈਪਸ਼ਨ ਤੁਹਾਡੀ ਹੋ ਜਾਏਗੀ ਕਿ ਤੁਹਾਡਾ ਪਲਮੋਨਰੀ ਵਾਲਵ ਇੱਥੇ ਹੈ, ਤੁਹਾਡਾ ਐਓਟਿਕ ਵਾਲਵ ਇੱਥੇ ਹੈ, ਤੁਹਾਡਾ ਮਾਈਟਰ ਵਾਲਵ ਇੱਥੇ ਹੈ, ਤੁਹਾਡਾ ਟ੍ਰਾਈਕਸਪਿਡ ਇੱਥੇ ਹੈ, ਸੈਮੀਲੂਨਰ ਇੱਥੇ ਹੈ। ਉਹ ਅਲੱਗ ਅਲੱਗ ਦੀ ਆਈਡੈਂਟੀਫਿਕੇਸ਼ਨ ਮੈਂ ਤੁਹਾਨੂੰ ਅਗਲੇ ਪ੍ਰੋਗਰਾਮਾਂ ਦੇ ਵਿੱਚ ਦੱਸਣੀ ਹੈ ਜਦੋਂ ਇਹ ਸਾਰੀ ਸ਼ਨਾਖਤ ਖਤਮ ਹੋ ਗਈ ਤੇ ਜਿਹਦੇ ਨਾਲ ਤੁਸੀਂ ਆਸਾਨੀ ਨਾਲ ਜਾ ਸਕਦੇ ਹੋ। ਹੁਣ ਆਪਾਂ ਫਿਰ ਆ ਰਹੇ ਹਾਂ ਉਸ ਹਾਲਾਤ ਵਾਲੇ ਪਾਸੇ ਵੀ ਐਜ ਏ ਹੋਲ ਸਾਨੂੰ ਹਜੇ ਨਹੀਂ ਪਤਾ ਵੀ ਫੇਫੜਿਆਂ ਚ ਨੁਕਸਿਆ ਕਿ ਚੈਸਟ ਦੇ ਵਿੱਚ ਨੁਕਸਿਆ ਕਿ ਮੀਡੀਆਸਟਾਈਨਮ ਦੇ ਵਿੱਚ ਨੁਕਸਿਆ, ਕਿਉਂਕਿ ਮੀਡੀਆਸਟਾਈਨਮ ਦੇ ਬਹੁਤ ਸਾਰੇ ਅੰਗ ਹੈਗੇ ਨੇ, ਕਿ ਹਾਰਟ ਦੇ ਵਿੱਚ ਨੁਕਸਿਆ, ਹਜੇ ਨਹੀਂ ਸਾਨੂੰ ਪਤਾ। ਸਾਨੂੰ ਇਹ ਪਤਾ ਵੀ ਛਾਤੀ ਚ ਕੁਝ ਨਾ ਕੁਝ ਹੈਗਾ। ਜਦੋਂ ਛਾਤੀ ਦੇ ਵਿੱਚ ਕੁਝ ਨਾ ਕੁਝ ਹੈਗਾ ਵਾਲੀ ਕੋਈ ਗੱਲ ਸਾਡੇ ਸਾਹਮਣੇ ਆਉਂਦੀ ਹੈ ਨਾ, ਤਾਂ ਸਭ ਤੋਂ ਪਹਿਲੀ ਗੱਲ ਹੈਗੀ ਆ ਪੇਨ, ਜੋ ਆਦਮੀ ਪੇਸ਼ੈਂਟ ਹੱਥ ਲਾ ਕੇ ਕਹੇਗਾ ਦਰਦ ਹੁੰਦੀ ਹੈ। ਹੁਣ ਕਈ ਵਾਰ ਆਮ ਤੌਰ ਤੇ ਹਾਰਟ ਦੀ ਦਰਦ ਨਹੀਂ ਹੁੰਦੀ ਤੇ ਸਾਰੇ ਲੋਕ ਹੱਥ ਤੇ ਛਾਤੀ ਜਿਹੜੀ ਛਾਤੀ ਦੇ ਉੱਪਰ ਹੱਥ ਰੱਖਦੇ ਨੇ, ਹਾਲਾਂਕਿ ਇਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਰਿਬਸ ਵੀ ਹੈਗੀਆਂ ਨੇ, ਇਹਦੇ ਵਿੱਚ ਇੰਟਰਕੋਸਟਲ ਮਸਲਸ ਵੀ ਹੈਗੇ ਨੇ, ਇਹਦੇ ਚ ਜੁਆਇੰਟ ਦੀਆਂ ਕਾਰਟੀਲੇਜ ਵੀ ਹੈਗੀਆਂ ਨੇ, ਪਰ ਪੇਸ਼ੈਂਟ ਨੇ ਤੇ ਹੱਥ ਇੱਥੇ ਹੀ ਰੱਖਣਾ ਹੈ ਨਾ। ਇਹਨੂੰ ਅਸੀਂ ਬਾਅਦ ਵਿੱਚ ਆਈਡੈਂਟੀਫਾਈ ਕਰਾਂਗੇ ਵੀ ਅਸਲ ਗੱਲ ਕੀ ਹੈ, ਹਾਰਟ ਦੀ ਪ੍ਰੋਬਲਮ ਕਿਹੜੀ ਹੈਗੀ ਹੈ ਤੇ ਹਾਰਟ ਤੋਂ ਬਿਨਾਂ ਵਾਲੀ ਪ੍ਰੋਬਲਮ ਕਿਹੜੀ ਹੈਗੀ ਹੈ, ਜਾਂ ਇਹ ਮੀਡੀਆਸਟਾਈਨਮ ਦੇ ਵਿੱਚ ਨੰਗ ਨੇ ਈਸੋਫੇਗਸ ਦੇ ਕਰਕੇ ਹਾਈਪਰ ਐਸਿਡਿਟੀ ਦੀ ਗੱਲ ਹੈਗੀ ਹੈ। ਇਹ ਸਾਰੀਆਂ ਗੱਲਾਂ ਅਸੀਂ ਬਾਅਦ ਚ ਆਈਡੈਂਟੀਫਾਈ ਕਰਕੇ ਤੁਹਾਡੇ ਨਾਲ ਇਹਨਾਂ ਪ੍ਰੋਗਰਾਮਾਂ ਚ ਦੱਸਾਂਗੇ। ਪਰ ਮੈਂ ਇਹ ਦੱਸ ਰਿਹਾ ਕਿ ਜਦੋਂ ਛਾਤੀ ਦੇ ਵਿੱਚ ਕਿਸੇ ਦੇ ਵੀ ਕੋਈ ਪ੍ਰੋਬਲਮ ਆ ਗਈ, ਉਸ ਵੇਲੇ ਸਭ ਤੋਂ ਪਹਿਲੀ ਨਿਸ਼ਾਨੀ ਜਿਹੜੀ ਪੈਦਾ ਹੋਣੀ ਹੈ ਉਹ ਹੈ ਪੇਨ, ਕਿਉਂਕਿ ਪੇਨ ਇੱਕ ਛੋਟੇ ਤੋਂ ਛੋਟਾ ਐਸਾ ਲਫ਼ਜ਼ ਆ ਜਿਹੜਾ ਬਿਮਾਰੀ ਦੇ ਸ਼ੁਰੂਆਤੀ ਦੌਰ ਨੂੰ ਐਕਸਪਲੇਨ ਕਰਦਾ ਆ। ਇਦੂ ਬਾਅਦ ਇਸ ਪੇਨ ਦਾ ਐਕਸਪਲੇਨੇਸ਼ਨ ਹੈਗਾ ਆ ਕਿ ਇਹ ਪੇਨ ਕਿਉਂ ਹੋ ਰਹੀ ਹੈ, ਕਾਹਦੇ ਕਰਕੇ ਹੋ ਰਹੀ ਹੈ, ਕਿਵੇਂ ਕਿਵੇਂ ਹੁੰਦੀ ਹੈ, ਉਹ ਸਾਰੀ ਇੰਡੀਕੇਟ ਕਰੇਗੀ ਵੀ ਇਹ ਇੰਸਪਾਇਰੇਸ਼ਨ ਨਾਲ ਹੈ ਕਿ ਐਕਸਪਾਇਰੇਸ਼ਨ ਨਾਲ ਹੈ ਕਿ ਇਹ ਡਾਇਸਟੋਲ ਦੇ ਨਾਲ ਹੈ ਜਾਂ ਸਿਸਟੋਲ ਦੇ ਨਾਲ ਹੈਗੀ ਹੈ ਵਗੈਰਾ ਵਗੈਰਾ, ਇਹ ਗੱਲਾਂ ਬਾਤੀਆਂ ਨੇ। ਲੇਕਿਨ ਪਹਿਲੀ ਨਿਸ਼ਾਨੀ ਜਦੋਂ ਚੈਸਟ ਦੇ ਵਿੱਚ ਕੋਈ ਵੀ ਨੁਕਸ ਪੈ ਜਾਏਗਾ ਉਸ ਵੇਲੇ ਪਹਿਲੀ ਗੱਲ ਹੋਏਗੀ ਦਰਦ ਪੇਨ, ਔਰ ਪੇਨ ਦੇ ਨਾਲ ਨਾਲ ਹੀ, ਕਿਉਂਕਿ ਇਹ ਬਹੁਤ ਵੱਡਾ ਏਰੀਆ ਆ ਜਿਹੜਾ ਆਕਸੀਜਨ ਸਪਲਾਈ ਕਰਦਾ ਹੈਗਾ ਆ, ਖੁਰਾਕ ਤੋਂ ਬਿਨਾਂ ਤਾਂ ਅਸੀਂ ਕਾਫੀ ਦੇਰ ਲੰਬਾ ਰੱਖਦੇ ਨਾ, ਕਈ ਦਿਨ ਉਹ ਦਰਸ਼ਨ ਸਿੰਘ ਪੇਰੂਮਾਨ ਕੇ 80 ਦਿਨ ਜਿੰਦਾ ਰਹਿ ਗਿਆ ਸੀਗਾ, ਬਹੁਤ ਦੇਰ ਜਿੰਦਾ ਰਹਿ ਸਕਦੇ ਹਾਂ ਬਿਨਾਂ ਖਾਇਆ ਵੀ, ਲੇਕਿਨ ਆਕਸੀਜਨ ਤੋਂ ਬਿਨਾਂ ਅਸੀਂ ਨਹੀਂ ਰਹਿ ਸਕਦੇ। 3 ਤੋਂ 5 ਮਿੰਟ ਸਾਡਾ ਮੈਕਸੀਮਮ ਪੀਰੀਅਡ ਹੈਗਾ ਆ, ਫਿਰ ਸਰਵਾਈਵ ਹੋਣਾ ਬੜਾ ਮੁਸ਼ਕਲ ਹੈਗਾ ਆ। ਹਾਲਾਂਕਿ ਅੱਜ ਕੱਲ ਦੀ ਟੈਕਨਾਲੋਜੀ ਕਾਫੀ ਕੁਝ ਕਰ ਰਹੀ ਹੈ, ਬਟ ਈਵਨ ਦੈਨ ਉਹ ਉਸੇ ਵੇਲੇ ਹੀ ਕਲੋਟ ਹੋਣਾ ਸ਼ੁਰੂ ਹੋ ਜਾਂਦਾ, ਔਰ ਉਹਨਾਂ ਬਲੱਡ ਵੈਸਲ ਦੇ ਵਿੱਚ ਆਏ ਕਲੋਟ ਨੂੰ ਰਿਮੂਵ ਕਰਨਾ ਬੜਾ ਮੁਸ਼ਕਲ ਹੈ। ਤੋ ਇਸ ਕਰਕੇ ਸੋ ਪਹਿਲੀ ਗੱਲ ਹੈਗੀ ਹੈ ਦਰਦ, ਦੂਸਰੀ ਗੱਲ ਹੈਗੀ ਹੈ ਲਾਈਟ ਹੈਡਡਨੈਸ। ਲਾਈਟ ਹੈਡਡਨੈਸ ਮਤਲਬ, ਕਿਉਂਕਿ ਖੂਨ ਦੀ ਸਪਲਾਈ ਨਹੀਂ ਹੋ ਰਹੀ, ਖੂਨ ਦੇ ਵਿੱਚ ਇੰਨੀ ਆਕਸੀਜਨ ਹੀ ਨਹੀਂ ਜਾ ਰਹੀ, ਜਿਸ ਕਰਕੇ ਸਿਰ ਨੂੰ ਮੈਂ ਦੱਸਿਆ ਸੀ ਕਿ 3 ਭਾਗ ਚ ਵੰਡਿਆ ਜਾਂਦਾ ਜਿਹੜਾ ਦਿਲ ਤੋਂ ਖੂਨ ਰਿਲੀਜ਼ ਹੁੰਦਾ ਆ, 2 ਭਾਗ ਕੈਰੋਟਿਡ ਆਰਟਰੀ ਦੇ ਰਾਹੀਂ ਬ੍ਰੇਨ ਨੂੰ ਜਾਂਦਾ ਹੈ, ਔਰ 1 ਭਾਗ ਬਾਕੀ ਸਾਰੇ ਸਰੀਰ ਨੂੰ ਮਿਲਦਾ ਹੈਗਾ। ਬਾਬਾ ਇੰਨੀ ਖੂਨ ਦੀ ਜ਼ਰੂਰਤ ਹੈਗੀ ਹੈ ਬ੍ਰੇਨ ਨੂੰ, ਤੇ ਜੇ ਉੱਥੇ ਥੋੜੀ ਬਹੁਤ ਵੀ ਕਮੀ ਆ ਗਈ ਤੇ ਦਿਸਣੀ ਸ਼ੁਰੂ ਹੋ ਜਾਣੀ। ਇਸ ਕਰਕੇ ਛਾਤੀ ਦੇ ਵਿੱਚ ਚਾਹੇ ਹਾਰਟ ਚ ਨੁਕਸ ਹੋਵੇ ਚਾਹੇ ਫੇਫੜਿਆਂ ਚ ਨੁਕਸ ਹੋਵੇ, ਕਿਸੇ ਵੀ ਕਰਕੇ ਸਭ ਤੋਂ ਪਹਿਲੀ ਗੱਲ ਦਰਦ ਦੇ ਨਾਲ ਨਾਲ ਲਾਈਟ ਹੈਡਡਨੈਸ ਹੋਣੀ ਜ਼ਰੂਰੀ ਹੈ। ਔਰ ਦੂਸਰੀ ਗੱਲ ਇਸ ਤੋਂ ਇਲਾਵਾ ਪੇਨ 2 ਕੰਡੀਸ਼ਨਾਂ ਚ ਪੈਦਾ ਹੁੰਦੀ ਹੈ। ਮੈਂ ਅੰਗਰੇਜ਼ੀ ਦੇ 2 ਲਫ਼ਜ਼ਾਂ ਦੀ ਤੁਹਾਨੂੰ ਜਾਣਕਾਰੀ ਦੇਵਾਂ। ਇੱਕ ਮਾਈਗ੍ਰੇਸ਼ਨ ਲਫ਼ਜ਼ ਹੁੰਦਾ ਆ, ਇੱਕ ਹੁੰਦਾ ਰੇਡੀਏਸ਼ਨ। ਹੁਣ ਮਾਈਗ੍ਰੇਸ਼ਨ ਦਾ ਇਹ ਹੈ ਵੀ ਅਸੀਂ ਇੰਡੀਆ ਤੋਂ ਆ ਗਏ ਹਾਂ ਅਮੈਰੀਕਾ ਚ, ਹੁਣ ਇੰਡੀਆ ਚ ਸਾਡਾ ਘਰ ਨਹੀਂ ਰਹਿ ਗਿਆ, ਹੁਣ ਅਸੀਂ ਮਾਈਗ੍ਰੇਟ ਹੋ ਗਏ ਹਾਂ। ਅਸੀਂ ਚਾਹ ਵਾਲਾ ਪੈਨ ਗਰਮ ਕਰਦੇ ਆ ਨਾ, ਤੇ ਜੇ ਉਹ ਲੋਹੇ ਦਾ ਹੀ ਹੋਵੇ ਤੇ ਚਾਹ ਦਾ ਜਿਵੇਂ ਜਿਵੇਂ ਪੈਨ ਗਰਮ ਹੋਏਗੀ ਚਾਹ, ਉਵੇਂ ਸਾਡਾ ਹੱਥ ਵੀ ਗਰਮ ਹੋਏਗਾ, ਹੀਟ ਤੁਹਾਨੂੰ ਰੇਡੀਏਟ ਕਰੇਗੀ। ਜਿੱਥੇ ਗਰਮ ਹੋ ਰਿਹਾ ਉਹ ਸੋਰਸ ਤੇ ਵੀ ਹੀਟ ਆ, ਸਾਡੇ ਹੱਥ ਤੱਕ ਜਿੱਥੋਂ ਤੱਕ ਉਹ ਲਿੰਕ ਹੈ ਉਹਦਾ, ਉੱਥੇ ਵੀ ਉਹਦੀ ਦਰਦ ਹੋ ਰਹੀ ਹੈ ਜਾਂ ਉੱਥੇ ਵੀ ਉਹ ਹੀਟ ਹੋ ਰਹੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਰੇਡੀਏਸ਼ਨ। ਤੇ ਮਾਈਗ੍ਰੇਸ਼ਨ ਅਸੀਂ ਕਹਿੰਦੇ ਹਾਂ ਜਦੋਂ ਦੂਜੇ ਪਾਸੇ ਲਿੰਕ ਖਤਮ ਹੋ ਗਿਆ ਅਗਲੇ ਪਾਸੇ ਹੋ ਗਿਆ। ਸੋ ਸਰੀਰ ਦੇ ਵਿੱਚ, ਕਿਉਂਕਿ ਆਪਾਂ ਤਾਂ ਹੁਣ ਦੱਸ ਹੀ ਚੁੱਕੇ ਹਾਂ ਸਹਿਰੀ ਬ੍ਰਹਮ ਹੈ, ਸਹਿਰੀ ਬੈਲਮ ਹੈ, ਮਾਂਸ ਹੈ, ਮੰਡੂਲਾ ਬਲੌਂਗਦਾ ਹੈ, ਬੜਾ ਕੁਛ ਹੈਗਾ ਸਿਰ ਦੇ ਵਿੱਚ। ਸੋ ਇਸ ਕਰਕੇ ਸਿਰ ਦੇ ਵਿੱਚ ਆਮ ਤੌਰ ਤੇ ਰੇਡੀਏਟਿੰਗ ਪੇਨਸ ਹੋਣੀਆਂ ਸ਼ੁਰੂ ਜਾਂਦੀਆਂ, ਗੱਲ ਚੈਸਟ ਦੀ ਹੈ, ਸਾਈਨ ਸਿਮਟਮ ਸਿਰ ਦੇ ਦੱਸ ਰਹੇ ਹਾਂ ਅਸੀਂ, ਰੇਡੀਏਟਿੰਗ ਟਾਈਪ ਦੀਆਂ ਪੇਨ ਸ਼ੁਰੂ ਹੋ ਜਾਂਦੀਆਂ ਨੇ ਕਿ ਸੱਜੇ ਪਾਸੇ ਦਰਦ ਹੋਈ ਸੀ, ਇੱਕ ਤਾਂ ਚੁਬਕਾਂ ਪੈਣ ਲੱਗ ਗਈਆਂ, ਫਿਰ ਖੱਬੇ ਪਾਸੇ ਵੀ ਪੈਣੀ ਸ਼ੁਰੂ ਹੋ ਗਈਆਂ, ਔਰ ਫਿਰ ਮੱਥੇ ਦੇ ਵਿੱਚ ਵੀ ਪੈਣੀਆਂ ਸ਼ੁਰੂ ਹੋ ਗਈਆਂ। ਕਹਿਣ ਤੋਂ ਭਾਵ ਜਿਹੜੇ ਸੋਰਸ ਤੇ ਜੇ ਸੱਜੇ ਪਾਸੇ ਸ਼ੁਰੂ ਹੋਈ ਤੇ ਸੱਜੇ ਬੰਦ ਨਹੀਂ ਹੋ ਗਈ, ਉੱਥੇ ਵੀ ਹੋ ਰਹੀ ਹੈ, ਖੱਬੇ ਪਾਸੇ ਵੀ ਹੋ ਰਹੀ ਹੈ ਜਾਂ ਹੋਰ ਵੀ ਕਿਸੇ ਪਾਸੇ ਹੋ ਰਹੀ। ਆਮ ਤੌਰ ਤੇ ਬਹੁਤੇ ਲੋਕ ਕਹਿੰਦੇ ਨੇ ਜੀ ਮੇਰੀ ਨਾ ਪਹਿਲਾਂ ਸੱਜੇ ਪਾਸੇ ਦਰਦ ਹੁੰਦੀ ਸੀ ਤੇ ਹੁਣ ਸੱਜੇ ਪਾਸੇ ਤਾਂ ਨਹੀਂ ਹੁੰਦੀ, ਮੇਰੇ ਖੱਬੇ ਪਾਸੇ ਹੁੰਦੀ ਹੈ। ਇਹਨੂੰ ਅਸੀਂ ਮਾਈਗਰੇਟਰੀ ਪੇਨ ਕਹਿੰਦੇ ਹਾਂ, ਇਹ ਮਾਈਗ੍ਰੇਟ ਹੋ ਕੇ ਦੂਜੇ ਪਾਸੇ ਚਲੀ ਗਈ। ਪਰ ਜਿਹੜੀ ਰੇਡੀਏਟਿੰਗ ਪੇਨ ਹੈਗੀ ਹੈ ਉਹ ਇਹ ਹੈ ਕਿ ਜਿੱਥੇ ਸ਼ੁਰੂ ਹੋਈ ਸੀ ਉੱਥੇ ਵੀ ਹੈਗੀ ਹੈ ਤੇ ਦੂਜੇ ਪਾਸੇ ਵੀ ਹੈਗੀ। ਹਾਲਾਂਕਿ ਬਹੁਤ ਸਾਰੀਆਂ ਬਾਕੀ ਸਰੀਰ ਦੇ ਪੇਟ ਦੇ ਅੰਗ ਵੀ ਐਸੇ ਹੈਗੇ ਨੇ ਜਿਨ੍ਹਾਂ ਦਾ ਲਿੰਕ ਡਾਇਰੈਕਟ ਸਾਡਾ ਇਸ ਹਾਰਟ ਦੇ ਨਾਲ ਇਸੇ ਤਰ੍ਹਾਂ ਸੰਬੰਧ ਬਣਦਾ ਆ ਕਿ ਕਈ ਵਾਰ ਬਵਾਸੀਰ ਦੀ ਦਰਦ ਜਿਹੜੀ ਹੈ ਉਹ ਸਿਰ ਚ ਮਹਿਸੂਸ ਕਰਦੇ ਹਾਂ ਅਸੀਂ, ਉਹਨੂੰ ਅਸੀਂ ਰੇਡੀਏਟਿੰਗ ਪੇਨ ਨਹੀਂ ਕਹਿ ਸਕਦੇ, ਉਹਨੂੰ ਅਸੀਂ ਮਾਈਗਰੇਟਰੀ ਪੇਨ ਨਹੀਂ ਕਹਿ ਸਕਦੇ ਹਾਂ। ਔਰ ਹਾਲਾਤ ਦੇ ਉੱਪਰ ਡਿਪੈਂਡ ਕਰਦਾ ਕਿਹੜੀ ਕੰਡੀਸ਼ਨ ਹੈਗੀਆਂ ਨੇ, ਇਹਨੂੰ ਆਪਾਂ ਅੱਗੇ ਡਿਸਕਸ ਕਰਾਂਗੇ। ਪਰ ਮੈਂ ਜੋ ਸਿਮਟਮ ਦੱਸ ਰਿਹਾ ਹਾਂ ਇਸ ਹਾਲਾਤ ਦੇ ਉਹ ਇਹ ਨੇ ਕਿ ਪੇਨ, ਲਾਈਟ ਹੈਡਨੈਸ, ਔਰ ਉਸ ਤੋਂ ਬਾਅਦ ਰੇਡੀਏਟਿੰਗ ਟਾਈਪ ਦੀਆਂ ਜਿਹੜੀਆਂ ਪੇਨ ਹੋਣਗੀਆਂ, ਔਰ ਇਹਦੇ ਨਾਲ ਹੀ ਜਾ ਆ ਸਾਡਾ ਜਬਾੜਾ, ਨੈਕ, ਸਾਡੀ ਗਰਦਨ, ਇਸੇ ਤਰ੍ਹਾਂ ਹੀ ਬੈਕ ਪੋਰਸ਼ਨ ਪਿਛਲੇ ਪਾਸੇ ਦਾ, ਬਾਹਾਂ, ਇਹਨਾਂ ਦੇ ਵਿੱਚ ਜਕੜਨ ਹੋਏਗੀ ਕਿਉਂਕਿ ਆਕਸੀਜਨ ਨਹੀਂ ਜਾ ਰਹੀ, ਸਪਲਾਈ ਨਹੀਂ ਹੋ ਰਹੀ। ਇਸ ਕਰਕੇ ਆਹ ਜਿਹੜਾ ਸਾਡਾ ਉੱਪਰ ਵਾਲਾ ਪੋਰਸ਼ਨ ਹੈ ਛਾਤੀ ਵਾਲਾ, ਇਹਦੇ ਵਿੱਚ ਜਕੜਨ, ਸਟਿਫਨੈਸ ਆਣੀ ਸ਼ੁਰੂ ਹੋ ਜਾਏਗੀ, ਜਿਹਨੂੰ ਅਸੀਂ ਸਟਿਫਨੈਸ ਕਹਿੰਦੇ ਹਾਂ ਕਿ ਮੋਢਾ ਨਹੀਂ ਹਿਲਦਾ, ਬਾਂਹ ਨਹੀਂ ਹਿਲਦੀ, ਧੌਣ ਨਹੀਂ ਹਿਲ ਰਹੀ। ਹਾਂਜੀ, ਇਹ ਉਸ ਗੱਲ ਦੀਆਂ ਨਿਸ਼ਾਨੀਆਂ ਨੇ ਕਿ ਛਾਤੀ ਦੇ ਵਿੱਚ ਕੁਝ ਨਾ ਕੁਝ ਹੋ ਰਿਹਾ। ਬਹੁਤੇ ਲੋਕ ਜਿਹੜੇ ਦਮੇ ਵਾਲੇ ਜਾਂ ਬਹੁਤੇ ਲੋਕ ਜਿਹੜੇ ਸਾਹ ਦੀਆਂ ਪ੍ਰੋਬਲਮ ਵਾਲੇ ਨੇ ਉਹ ਆਮ ਤੌਰ ਤੇ ਕਹਿੰਦੇ ਨੇ ਮੇਰੇ ਮੋਢੇ ਪੀੜ ਕਰਦੇ ਨੇ, ਮੇਰੀਆਂ ਬਾਹਾਂ ਪੀੜ ਕਰਦੀਆਂ ਨੇ, ਪਿਛਲੇ ਪਾਸੇ ਬੈਕ ਸਾਈਡ ਦਰਦ ਕਰਦੀ ਸਾਡੀ, ਜੇ ਛਾਤੀ ਨੂੰ ਮਲ ਦਿਓ ਸਾਹ ਲੈਣ ਵਾਸਤੇ, ਇਹੋ ਜਿਹੀਆਂ ਕੰਡੀਸ਼ਨਾਂ ਕਰਦੇ ਨੇ। ਮੈਂ ਜਨਰਲ ਤੌਰ ਤੇ ਦੱਸ ਰਿਹਾ ਹਾਂ ਕਿ ਜਨਰਲ ਤੌਰ ਤੇ ਇਹਨਾਂ ਦੀਆਂ ਇਹ ਨਿਸ਼ਾਨੀਆਂ ਆਮ ਤੌਰ ਤੇ ਹੁੰਦੀਆਂ ਨੇ। ਫਿਰ ਟਾਈਟਨੈਸ, ਚੈਸਟ ਵਿੱਚ ਆ ਗਏ ਆਪਾਂ, ਟਾਈਟਨੈਸ, ਚੈਸਟ ਦੇ ਵਿੱਚ ਟਾਈਟਨੈਸ ਹੁੰਦੀ ਹੈ, ਕੁੱਟਣ ਹੁੰਦੀ ਹੈ। ਕਿਉਂ? ਕਿਉਂਕਿ ਜਿਹੜਾ ਡਾਇਲਟੇਸ਼ਨ ਹੋ ਗਿਆ ਹੈ, ਫੈਲ ਗਿਆ ਹੈ ਫੇਫੜੇ, ਉਹ ਹੁਣ ਸੁਕੜ ਨਹੀਂ ਰਹਿ, ਔਰ ਉਹ ਦੁਬਾਰਾ ਵਾਪਸ ਜਿਹੜੀ ਏਅਰ ਹੋਰ ਨਵੀਂ ਲੈ ਨਹੀਂ ਰਹਿ, ਇਹਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਆ ਗਈ ਉਹਨੂੰ ਉਹ ਬਾਹਰ ਕੱਢ ਨਹੀਂ ਰਹਿ। ਸਪਾਜ਼ਮੋਡਿਕ ਟਾਈਪ ਦੀ ਕੋਈ ਐਸੀ ਕੰਡੀਸ਼ਨ ਹੋ ਗਈ ਜਿਹਨੂੰ ਅਸੀਂ ਦਮਾ ਕਹਿੰਦੇ ਹਾਂ, ਸਪਾਜ਼ਮੋਡਿਕ ਟਾਈਪ ਦੀ ਐਸੀ ਕੋਈ ਕੰਡੀਸ਼ਨ ਹੋ ਗਈ ਹੈ, ਜਾਂ ਇਸ ਤਰ੍ਹਾਂ ਦੀ ਬ੍ਰੋਂਕਾਈਟਿਸ ਹੋ ਗਈ ਹੈ, ਜਾਂ ਇੱਕ ਹੋਰ ਕੰਡੀਸ਼ਨ ਹੁੰਦੀ ਨੂੰ ਅਸੀਂ ਐਮਫਾਈਸੀਮਾ ਕਹਿੰਦੇ ਹਾਂ, ਔਰ ਬਲੋਕੇਜ ਕਿਸੇ ਕਿਸਾਨ ਤੇ ਹੋ ਗਈ ਹੈ। ਸੋ ਇਹੋ ਜਿਹੀਆਂ ਕੰਡੀਸ਼ਨਾਂ ਦੇ ਵਿੱਚ ਕਰਕੇ ਆਮ ਤੌਰ ਤੇ ਟਾਈਟਨੈਸ ਇਨ ਚੈਸਟ ਹੋਣੀ ਸ਼ੁਰੂ ਹੋ ਜਾਂਦੀ ਹੈ। ਹਾਰਟ ਦੇ ਵਿੱਚ ਤਾਂ ਆਟੋਮੈਟਿਕਲੀ ਹੈਗੀ, ਜਦੋਂ ਹਾਰਟ ਦੀ ਸਪਲਾਈ ਰੁਕ ਜਾਂਦੀ ਹੈ, ਘੱਟ ਹੋ ਜਾਂਦੀ ਹੈ, ਉਸ ਵੇਲੇ ਚੈਸਟ ਦੇ ਵਿੱਚ ਟਾਈਟਨੈਸ ਆਣੀ ਲਾਜ਼ਮੀ ਗੱਲ ਹੈਗੀ। ਅਗਲੀ ਗੱਲ, ਸ਼ਾਰਟਨੈਸ ਆਫ ਬ੍ਰੈਥ। ਅਸੀਂ ਸਾਹਾਂ ਦੀ ਗਿਣਤੀ ਜਾਣਦੇ ਹਾਂ ਕਿ ਨਾਰਮਲ ਤੌਰ ਤੇ 14 ਤੋਂ 16 ਵਾਰ ਸਾਹ ਇੱਕ ਮਿੰਟ ਦੇ ਵਿੱਚ ਆਉਣਾ ਚਾਹੀਦਾ ਆ, ਆਉਂਦਾ ਹੈ ਨਾਰਮਲ ਬੰਦੇ ਨੇ। ਬੱਚੇ ਦਾ ਜਦ ਪੈਦਾ ਹੁੰਦਾ ਆ ਉਦੋਂ 40 ਤੱਕ ਸਾਹ ਹੁੰਦਾ ਹੈਗਾ, ਹੌਲੀ ਹੌਲੀ ਕਰਦਿਆਂ ਕਰਦੇ ਜਿਵੇਂ ਜਿਵੇਂ ਉਹਦੀ ਉਮਰ ਵੱਧਦੀ ਹੈ, ਅਲਟੀਮੇਟਲੀ ਉਹਦੀ ਸਟੇਬਿਲਿਟੀ ਫਿਰ ਜਦੋਂ ਉਮਰ ਦੇ ਪੜਾਅ ਹੈ ਨੇ ਉਹਦੇ ਮੁਤਾਬਕ ਘੱਟਦੀ ਰਹਿੰਦੀ ਹੈ। ਪਰ ਅਡਲਟ ਆਦਮੀ ਦੀ ਜਿਹੜੀ ਨਾਰਮਲ ਗਿਣਤੀ ਹੈ ਉਹ ਸਾਡੀ 14 ਤੋਂ 16 ਵਾਰ ਪਰ ਮਿੰਟ ਦੀ ਨਾਰਮਲ ਗਿਣਤੀ ਹੈਗੀ ਹੈ। ਮੈਂ ਕੀ ਕਹਿ ਰਿਹਾ ਹਾਂ, ਸ਼ਾਰਟਨੈਸ ਆਫ ਬ੍ਰੈਥ, ਆਕਸੀਜਨ ਪੂਰੀ ਨਹੀਂ ਹੋ ਰਹੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਫੇਫੜਿਆਂ ਨੂੰ ਵਾਰ ਵਾਰ ਕੰਮ ਕਰਨਾ ਪੈ ਰਿਹਾ। ਵਾਰ ਵਾਰ ਦਾ ਮਤਲਬ ਕੀ ਹੈ, 14 ਤੋਂ 16 ਨਹੀਂ, 20 ਵਾਰ ਵੀ ਹੋਊਗਾ, 40 ਵਾਰ ਵੀ ਹੋਊਗਾ, ਫਟਾਫਟ ਹੌਂਕਣੀ ਲੱਗ ਗਈ ਹੈ। ਔਰ ਇਸੇ ਹੀ ਤਰਤੀਬ ਤੇ, ਕਿਉਂਕਿ ਫੇਫੜਿਆਂ ਨੇ ਆਕਸੀਜਨ ਸਪਲਾਈ ਕੀਤੀ ਦਿਲ ਨੂੰ, ਖੂਨ ਨੂੰ, ਔਰ ਇਹਨੇ ਫੇਫੜਿਆਂ ਦੇ ਅੱਗੇ ਸਪਲਾਈ ਕਰਨੀ ਹੈ ਕਿ ਫਟਾਫਟ ਜਿਹੜੀ ਸੈੱਲਾਂ ਦੀ ਲੋੜ ਹੈ ਪੂਰੀ ਕਰ ਦਿੱਤੀ ਜਾਵੇ, ਜਿਸ ਕਰਕੇ ਹਾਰਟ ਨੂੰ ਵੀ ਉਹਨਾਂ ਕੰਮ ਕਰਨਾ ਪਏਗਾ। ਤੋ ਮਤਲਬ ਕੀ ਹੈ, ਦੋ ਗੱਲਾਂ ਐਸੋਸੀਏਟਿਡ ਹੋਣਗੀਆਂ, ਸ਼ਾਰਟਨੈਸ ਆਫ ਬ੍ਰੈਥ ਵਿਦ ਪੈਲਪੀਟੇਸ਼ਨ, ਉਹਦੇ ਨਾਲ ਦਿਲ ਦੀ ਧੜਕਣ ਵੀ ਜ਼ਿਆਦਾ ਹੋਏਗੀ, ਸਾਹ ਵੀ ਜਿਹੜਾ ਵਾਰ ਵਾਰ ਚੱਲੇਗਾ, ਗਿਣਤੀ ਉਹਦੀ ਜਿਹੜੀ ਉਹ ਵੱਧ ਜਾਏਗੀ। ਔਰ ਇਸ ਤੋਂ ਇਲਾਵਾ ਹੁਣ ਰਿਲੇਟਡ ਅਸੀਂ ਇਮੀਡੀਏਟਲੀ ਕਹਿ ਲਾਂਗੇ ਇਹ ਤਾਂ ਜੀ ਹਾਰਟ ਨਾਲ ਰਿਲੇਟਡ ਹੈ, ਕਿਹੜਾ ਸਿਮਟਮ? ਸਡਨ ਸਵੈਲਿੰਗ, ਸਵੈਲਿੰਗ ਇਨ ਲੈਗਸ, ਸਵੈਲਿੰਗ ਇਨ ਐਂਕਲ ਫੀਟ, ਆਮ ਤੌਰ ਤੇ ਤੁਸੀਂ ਵੇਖਦੇ ਹੋ। ਔਰ ਇਹਨੂੰ ਅਸੀਂ ਆਮ ਤੌਰ ਤੇ ਜ਼ਿਆਦਾਤਰ ਹਾਰਟ ਦੇ ਨਾਲ ਰਿਲੇਟ ਕਰਦੇ ਹਾਂ ਗੱਲ ਨੂੰ, ਪਰ ਇਹ ਹੋਰ ਵੀ ਬਹੁਤ ਸਾਰੇ ਕਾਰਨਾਂ ਦੇ ਵਿੱਚ, ਮੈਂ ਵੇਨਸ ਸਟਰਕਚਰ ਦੀ ਗੱਲ ਕੀਤੀ ਸੀਗੀ ਕਿ ਵੇਨਸ ਸਟਰਕਚਰ ਅਗਰ ਇਸ ਤਰ੍ਹਾਂ ਦਾ ਹੋ ਜਾਵੇ, ਵਾਲਸ ਜਿਹੜੇ ਨੇ ਉਹਨਾਂ ਤੇ ਫੈਟ ਡਿਪੋਜੀਸ਼ਨ ਹੋ ਜਾਂਦੀ ਹੈ ਕਈ ਵਾਰਾਂ, ਜਿਹਦੇ ਕਰਕੇ ਉੱਪਰੋਂ ਭਾਰ ਪਿਆ ਖੂਨ ਦਾ, ਨਲਕੇ ਦੀ ਬੁੱਕੀ ਦੀ ਆਮ ਤੌਰ ਤੇ ਮੈਂ ਐਗਜ਼ਾਮਪਲ ਦਿਆ ਕਰਦਾ, ਨਲਕੇ ਦੀ ਬੋਕੀ ਸੀ, ਨਲਕਾ ਗੇੜਦੇ ਸੀ ਤੇ ਪਾਣੀ ਬਾਹਰ ਆ ਜਾਂਦਾ ਸੀ, ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਹੇਠਾਂ ਚਲੇ ਜਾਂਦਾ, ਪੂਰਾ ਪੂਰਾ ਪਾਣੀ ਬਾਹਰ ਨਹੀਂ ਆਉਂਦਾ। ਇਸੇ ਤਰ੍ਹਾਂ ਹੀ ਇਹ ਜਿਹੜੇ ਵਾਲਵ ਲੱਗੇ ਨੇ ਗੇਂਦ ਦੇ ਵਿੱਚ, ਇਹ ਅਗਰ ਲੀਕ ਕਰ ਗਿਆ ਤਾਂ ਪਿਛਲੇ ਪਾਸੇ ਪੈਰਾਂ ਤੇ, ਲੱਤਾਂ ਤੇ, ਐਂਕਲਸ ਤੇ, ਆਮ ਤੌਰ ਤੇ ਗੋਡਿਆਂ ਤੋਂ ਹੇਠਾਂ ਹੇਠਾਂ ਆਮ ਤੌਰ ਤੇ ਸੋਜ ਸਾਨੂੰ ਦਿਖਾਈ ਦਿੰਦੀ ਹੈ, ਜਿਹੜੀ ਇਹ ਇਸ ਗੱਲ ਦੀ ਇੰਡੀਕੇਸ਼ਨ ਸਾਡੀ ਹੋਵੇਗੀ ਕਿ ਇਹ ਗੱਲ ਹੋ ਚੁੱਕੀ ਹੈ। ਉਸ ਤੋਂ ਬਾਅਦ ਅਨਐਕਸਪੈਕਟਡ ਫਟੀਗ, ਬਹੁਤੀਆਂ ਤਾਂ ਬਿਮਾਰੀਆਂ ਲੌਂਗ ਟਰਮ ਆ ਰਹੀਆਂ ਨੇ, ਉਹਦੇ ਵਾਸਤੇ ਅਸੀਂ ਵਾਰ ਵਾਰ ਡਾਕਟਰ ਕੋਲ ਜਾ ਹੀ ਰਹੇ ਹੁੰਦੇ ਹਾਂ, ਸਾਨੂੰ ਪਤਾ ਹੀ ਹੁੰਦਾ ਹੈ, ਪਰ ਕਈ ਵਾਰ ਕੁਝ ਗੱਲਾਂ ਹੁਣੇ ਸਡਨ ਹੋਈਆਂ ਨੇ, ਪਹਿਲਾਂ ਨਹੀਂ ਸੀ, ਹੁਣੇ ਸਡਨ ਹੋਈਆਂ ਨੇ, ਤੇ ਸਡਨ ਦੇ ਵਿੱਚ ਕੀ ਹੋਏਗਾ, ਫਟੀਗ ਥਕਾਵਟ, ਇੱਕਦਮ ਬੰਦਾ ਬੈਠ ਜੂਗਾ, ਕੰਮ ਕਰਦਾ ਕਰਦਾ ਇੱਕਦਮ ਬੈਠ ਜੂਗਾ, ਆਕਸੀਜਨ ਨਹੀਂ ਪੂਰੀ ਹੋਈ, ਸਰਕੂਲੇਸ਼ਨ ਘੱਟ ਗਿਆ, ਕਿਸੇ ਵੀ ਕਾਰਨ, ਚਾਹੇ ਕਿਤੇ ਕਲੌਟ ਹੋ ਗਿਆ ਹੈ, ਬਲੋਕੇਜ ਹੋ ਗਿਆ ਹੈਗਾ, ਕੁਝ ਵੀ ਹੋ ਗਿਆ ਹਾਰਟ ਦੇ ਵਿੱਚ, ਇਹਦੀ ਗੱਲਾਂ ਆਪਾਂ ਬਾਅਦ ਚ ਕਰਨੀਆਂ ਨੇ, ਪਰ ਮੈਂ ਇਹ ਕਹਿ ਰਿਹਾ ਹਾਂ ਕਿ ਫਟੀਗ ਹੋਣਾ ਛਾਤੀ ਦੇ ਕਿਸੇ ਵੀ ਬਿਮਾਰੀ ਦੇ ਨਾਲ ਇੱਕ ਰੂਟੀਨ ਦਾ ਸਿੰਪਟਮ ਹੈ, ਕਿ ਜਦੋਂ ਆਮ ਰੂਟੀਨ ਚ ਯਾਰ ਤੇ ਕੰਮ ਮੈਂ ਰੋਜ਼ ਹੀ ਕਰਦਾ ਹਾਂ, ਇਹਦੇ ਨਾਲ ਤਾਂ ਕਦੇ ਮੈਂ ਥਕਾਵਟ ਹੀ ਨਹੀਂ ਹੋਈ। ਬੀਬੀਆਂ ਕਹਿਣਗੀਆਂ ਰਸੋਈ ਦੇ ਵਿੱਚ ਅਸੀਂ ਰੋਟੀ ਪਾਣੀ ਪਕਾਉਣਾ ਤਾਂ ਮੇਰਾ ਰੋਜ਼ ਦਾ ਹੀ ਕੰਮ ਹੈ, ਪਰ ਹੁਣ ਤੇ ਮੇਰੇ ਕੋਲ ਵਿਹਲੀਆਂ ਨਹੀਂ, ਰੋਟੀਆਂ ਨਹੀਂ ਲੱਗੀਆਂ ਜਾ ਰਹੀਆਂ, ਸਧਾਰਨ ਜੀ ਗੱਲ ਆ। ਉਸ ਹਾਲਾਤ ਦੇ ਵਿੱਚ ਇਹ ਫਟੀਗ ਹੈ, ਇਹ ਥਕਾਵਟ ਹੈਗੀ ਹੈ, ਔਰ ਇਹ ਇਸ ਗੱਲ ਦਾ ਇੰਡੀਕੇਸ਼ਨ ਹੈ ਕਿ ਛਾਤੀ ਦੇ ਵਿੱਚ, ਚਾਹੇ ਫੇਫੜਿਆਂ ਵਿੱਚ, ਚਾਹੇ ਹਾਰਟ ਦੇ ਵਿੱਚ, ਈਵਨ ਅਗਰ ਹਾਈਪਰ ਐਸਿਡਿਟੀ ਹੋ ਗਈ ਹੈ, ਮੀਡੀਆਸਟਾਈਨਮ ਦਾ ਕੰਮ ਆ, ਈਸੋਫੇਗਸ ਵਾਲਾ ਕੰਮ ਹੈਗਾ, ਤਾਂ ਵੀ ਇਹੋ ਜਿਹੀ ਕੰਡੀਸ਼ਨ ਆਮ ਤੌਰ ਤੇ ਹੋ ਸਕਦੀ ਹੈ ਕਿ ਫਟੀਗ ਹੋ ਜਾਵੇ। ਰੈਪਿਡ ਤੇ ਇਰੈਗੂਲਰ ਹਾਰਟ ਬੀਟ ਦੀ ਗੱਲ ਮੈਂ ਪਹਿਲਾਂ ਕਰ ਚੁੱਕਿਆ ਹਾਂ ਕਿ ਬਹੁਤ ਜ਼ਿਆਦਾ ਤੇਜ਼, ਕਿਉਂਕਿ ਮੇਨ ਕੰਮ ਤੇ ਹਾਰਟ ਦਾ ਹੈਗਾ ਕਿ ਸਪਲਾਈ ਤੂੰ ਕਰਨੀ ਹੈ, ਆਕਸੀਜਨ ਬਾਹਰੋਂ ਲੈਣੀ ਆ ਫੇਫੜਿਆਂ ਨੇ, ਪਰ ਜਿਹੜਾ ਇਹ ਸਪਲਾਈ ਗੱਲ ਕਰਨੀ ਹੈ ਉਹ ਤੇਰਾ ਕੰਮ ਆ। ਇਹ ਨਾ ਹੋਵੇ ਵੀ ਡਿਪੂਆਂ ਤੇ ਖੰਡ ਤੇ ਆ ਗਈ ਆ ਤੇ ਡਿਪੂ ਵਾਲਾ ਹੁਣ ਖੰਡ ਦੇ ਹੀ ਨਹੀਂ ਰਿਹਾ, ਹਾਂਜੀ ਚੀਮਾ ਸਾਹਿਬ ਬਾਹਰ ਖੜੇ ਹੋ ਗਏ ਤੇ ਵਾਪਸ ਚਲੇ ਜਾਣ, ਮੁਸ਼ਕਲ ਹੋ ਜਾਏਗੀ ਨਾ। ਤੇ ਇਸ ਹਾਲਾਤ ਦੇ ਵਿੱਚ ਹਾਰਟ ਨੂੰ ਫਟਾਫਟ ਕੰਮ ਕਰਨਾ ਪਏਗਾ, ਵੀ ਜੋ ਸਮਾਨ ਆ ਰਿਹਾ ਆ ਅੱਗੇ ਘਾਟਿਆ ਤੇ ਮੈਂ ਫਟਾਫਟ ਸਪਲਾਈ ਕਰਨਾ ਆ। ਉਸ ਹਾਲਾਤ ਵਿੱਚ ਹਾਰਟ ਬੀਟ ਜਿਹੜੀ ਹੈ ਉਹ ਇੱਕ ਤਾਂ ਇਰੈਗੂਲਰ ਹੋ ਜਾਂਦੀ ਹੈ ਔਰ ਇੱਕ ਆਮ ਤੌਰ ਤੇ ਤੇਜ਼ ਹੋ ਜਾਂਦੀ ਹੈ। ਇਰੈਗੂਲਰ ਹਾਰਟ ਬੀਟ ਕਿਉਂ ਹੋ ਜਾਂਦੀ ਹੈ, ਸਾਨੂੰ ਕਲੀਅਰ ਕੱਟ ਇੰਡੀਕੇਸ਼ਨ ਦੇਊਗੀ ਵੀ ਕਿਸੇ ਨਾ ਕਿਸੇ ਥਾਂ ਤੇ ਵਾਲਵ ਦੇ ਵਿੱਚ ਫਰਕ ਪੈ ਗਿਆ, ਵਾਲਵ ਦੇ ਸ਼ਟ ਡਾਊਨ ਦੇ ਵਿੱਚ, ਓਪਨ ਹੋਣ ਦੇ ਵਿੱਚ ਕੋਈ ਫਰਕ ਪੈ ਗਿਆ ਹੈ, ਔਰ ਇਹਦਾ ਕਾਰਨ ਕੀ ਹੋ ਸਕਦਾ ਹੈ। ਇੱਕ ਤਾਂ ਡਾਇਰੈਕਟ ਵਾਲਵ ਦਾ ਨੁਕਸ ਹੋ ਸਕਦਾ ਹੈ, ਇੱਕ ਮਸਲਸ ਦਾ ਜਿਹੜੇ ਕਾਰਡਿਕ ਮਸਲਸ ਹੈਗੇ ਨੇ ਇਹਨਾਂ ਦਾ ਨੁਕਸ ਹੋ ਸਕਦਾ ਹੈ, ਔਰ ਤੀਸਰੀ ਜਿਹੜੀ ਸਡਨ ਗੱਲ ਜਿਹੜੀ ਆਮ ਤੌਰ ਤੇ ਆਪਾਂ ਗੱਲ ਕਈ ਵਾਰ ਅੱਗੇ ਵੀ ਕਰੀ ਹੈਗੀ ਹੈ ਕੋਰੋਨਰੀ ਆਰਟਰੀ ਦੀ, ਐ ਨਹੀਂ ਹੈਗਾ ਵੀ ਕਿਉਂਕਿ ਹਾਰਟ ਦੇ ਵਿੱਚ ਸਾਰਾ ਖੂਨ ਹੈ, ਹਾਰਟ ਤਾਂ ਸਾਰੇ ਸਰੀਰ ਨੂੰ ਖੂਨ ਸਪਲਾਈ ਕਰਦਾ, ਇਹਨੂੰ ਖੂਨ ਕਿਸੇ ਤੋਂ ਲੈਣ ਦੀ ਥੋੜੀ ਲੋੜ ਹੈ, ਨਹੀਂ ਇਹ ਵੀ ਲਾਂਗਰੀ ਵਾਲੀ ਗੱਲ ਹੀ ਹੈ, ਲਾਂਗਰੀ ਦੇ ਦਰ ਸਾਰਿਆਂ ਨੂੰ ਲੰਗਰ ਵਰਤਾਉਣਾ ਆ, ਇਹ ਨੀ ਵੀ ਆਪ ਜਿਹੜਾ ਮਰਜ਼ੀ ਉਹ ਖਾ ਲਵੇ, ਐਸਾ ਨਹੀਂ ਹੈ, ਉਹਨੂੰ ਵੀ ਉਸੇ ਤਰ੍ਹਾਂ ਪੰਗਤ ਚ ਬੈਠ ਕੇ ਹੀ ਮਿਲਣਾ ਆ, ਔਰ ਇਹਦੇ ਵਾਸਤੇ ਕਿ ਕੋਰੋਨਰੀ ਆਰਟਰੀ ਆ, ਔਰ ਉਹ ਜਿਹੜੀ ਕੋਰੋਨਰੀ ਆਰਟਰੀ ਆ ਉਹਦਾ ਡਿਵੀਜ਼ਨ ਦਾ ਮੈਂ ਤੁਹਾਨੂੰ ਦੱਸਿਆ ਸੀ ਕਿ ਵਾਪਸੀ ਆਉਂਦਾ ਖੂਨ ਉਹਨੂੰ ਮਿਲਦਾ ਆ, ਪਹਿਲੋ ਲੰਗਰ ਨੂੰ ਵਰਤਾ ਦਿੱਤਾ, ਉਸ ਤੋਂ ਬਾਅਦ ਵਾਪਸੀ ਆਉਂਦਾ ਖੂਨ ਉਹਨੂੰ ਮਿਲਦਾ, ਉਹਦੇ ਕਾਰਨ ਸਾਰੇ ਮੈਂ ਦੱਸ ਚੁੱਕਿਆ ਤੁਹਾਨੂੰ, ਕਾਰਨ ਕੀ ਹੈਗਾ, ਕੁਦਰਤ ਬੜੀ ਜਾਣਕਾਰ ਹੈਗੀ ਸੀਗੀ, ਉਹਨੇ ਬਚਾ ਲਿਆ ਉਸ ਗੱਲ ਨੂੰ। ਪਰ ਮੈਂ ਜੋ ਗੱਲ ਕਹਿਣੀ ਚਾਹੁੰਦਾ, ਇਸ ਹਾਲਾਤ ਦੇ ਵਿੱਚ ਕੋਰੋਨਰੀ ਆਰਟਰੀ ਦੇ ਦੋ ਹਿੱਸੇ ਹੋ ਜਾਂਦੇ ਆ, ਰਾਈਟ ਕੋਰੋਨਰੀ ਆਰਟਰੀ, ਲੈਫਟ ਕੋਰੋਨਰੀ ਆਰਟਰੀ, ਔਰ ਦੋਹਾਂ ਦਾ ਆਪਸ ਵਿਚ ਸਹਿਯੋਗ ਕੋਈ ਨਹੀਂ, ਇੱਕ ਦੂਸਰੀ ਨਾਲ ਲੜਦੀਆਂ ਨਹੀਂ, ਸਾਰੇ ਸਰੀਰ ਦੇ ਵਿੱਚ ਤਾਂ ਨਾੜੀਆਂ ਇੱਕ ਦੂਜੇ ਦਾ ਸਹਿਯੋਗ ਕਰਦੀਆਂ ਨੇ, ਲੱਤ ਮਾਂ ਇੱਕ ਥਾਂ ਤੋਂ ਕੱਟੀ ਗਈ, ਦੂਜੇ ਪਾਸੇ ਦੀ ਨਾੜੀ ਉਹਨੂੰ ਖੂਨ ਸਪਲਾਈ ਕਰ ਦਿੰਦੀ ਹੈ, ਉਹ ਫਿਰ ਕੰਮ ਉਸਨੇ ਕਰਨਾ ਸ਼ੁਰੂ ਕਰ ਦਿੰਦਾ, ਭਾਵੇਂ ਟੱਕ ਲੱਗ ਗਿਆ ਕੁਝ ਹੋ ਗਿਆ, ਪਰ ਹਾਰਟ ਦੇ ਵਿੱਚ ਕੁਦਰਤ ਨੇ ਨਿਯਮ ਹੀ ਨਹੀਂ ਰੱਖਿਆ, ਨਾ ਰਾਈਟ ਕੋਰਨਰੀ ਆਰਟਰੀ ਲੈਫਟ ਨੂੰ ਮਿਲਦੀ ਹੈ, ਨਾ ਲੈਫਟ ਜਿਹੜੀ ਰਾਈਟ ਨੂੰ ਮਿਲਦੀ, ਜਿਹੜਾ ਪਾਸਾ ਬਲੌਕ ਹੋ ਗਿਆ ਗਿਆ ਕੰਮ। ਹਾਂਜੀ, ਤੇ ਮੇਰੇ ਕਹਿਣ ਤੋਂ ਭਾਵੇ ਆ ਇਹ ਸਾਰੀਆਂ ਗੱਲਾਂ, ਤੇ ਜਦੋਂ ਇਹ ਸਾਰਾ ਕੁਝ ਹੋ ਜਾਵੇ, ਹਾਰਟ ਪੰਪ ਬੜਾ ਤੇਜ਼ੀ ਨਾਲ ਕਰ ਰਿਹਾ, ਫਿਰ ਵੀ ਖੂਨ ਸਪਲਾਈ ਨਹੀਂ ਹੋ ਰਿਹਾ, ਫਿਰ ਵੀ ਆਕਸੀਜਨ ਸਪਲਾਈ ਨਹੀਂ ਹੋ ਰਹੀ, ਤੇ ਕੀ ਹੋਏਗਾ, ਡਿਜ਼ੀਨੈਸ ਹੋਏਗੀ। ਜਦੋਂ ਡਿਜ਼ੀਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਅਲਟੀਮੇਟਲੀ ਸਾਡੀ 10th ਕ੍ਰੈਨੀਅਲ ਨਰਵ, ਯਾਦ ਰੱਖਣਾ 10th ਕ੍ਰੈਨੀਅਲ ਨਰਵ ਦਾ ਰੌਲਾ ਆਪਾਂ ਬੜਾ ਪਾਇਆ, ਔਰ ਬੜੀ ਵੱਡੀ ਲੰਬੀ ਨਰਵ ਹੈਗੀ ਹੈ ਤੇ ਬੜੀ ਸਪਲਾਈ ਕਰਦੀ ਹੈ, ਕਿੱਥੋਂ ਬ੍ਰੇਨ ਤੋਂ ਸ਼ੁਰੂ ਹੁੰਦੀ ਹੈ ਔਰ ਫੇਫੜਿਆਂ ਵਿੱਚ ਆਉਂਦੀ ਹੈ, ਹਾਰਟ ਨੂੰ ਸਪਲਾਈ ਕਰਦੀ ਹੈ, ਹਾਰਟ ਦਾ ਕੰਟਰੋਲ ਸੰਭਾਲਦੀ ਹੈ, ਫਿਰ ਮੇਦੇ ਦਾ ਕੰਟਰੋਲ ਸੰਭਾਲਦੀ ਹੈ, ਆਂਤੜੀਆਂ ਦਾ ਕੰਟਰੋਲ, ਜਿੱਥੇ ਸਾਡਾ ਅਪੈਂਡਿਕਸ ਹੈਗਾ ਹੈ ਸੱਜੇ ਪਾਸੇ ਪੇਟ ਦੇ ਬਿਲਕੁਲ ਹੇਠਾਂ, ਉੱਥੋਂ ਤੱਕ ਜਾਂਦੀ ਹੈ, ਇੰਨਾ ਵੱਡਾ ਕੰਟਰੋਲ ਸੰਭਾਲਦੀ ਹੈ ਤੇ ਜਦੋਂ ਇਹ ਗੱਲ ਇੱਥੇ ਤੱਕ ਪਹੁੰਚ ਜਾਂਦੀ ਹੈ ਉਸ ਵੇਲੇ ਇਹਦੀਆਂ ਨਿਸ਼ਾਨੀਆਂ ਨੌਸੀਆ ਉਹ ਵਿੱਚੇ ਜੀ ਕੱਚਾ ਹੋਣਾ ਭਾਵੇਂ ਮੁਖ ਨਿਕਲੇ ਕੁਛ ਵੀ ਨਾ ਲੇਕਿਨ ਉਲਟੀ ਵਰਗਾ ਜੀ ਹੋਣਾ ਜਾਂ ਨੌਸੀਆ ਹੋਣਾ ਇਹ ਆਮ ਤੌਰ ਤੇ ਜਿਹੜੇ ਸਾਈਨ ਨੇ ਉਸ ਵੇਲੇ ਅਪੀਅਰ ਹੋਣੇ ਸ਼ੁਰੂ ਹੋ ਜਾਂਦੇ ਨੇ ਸੋ ਮੈਂ ਸਮਝਦਾ ਕਿ ਜਿਹੜੇ ਬਾਹਰ ਵਾਲੇ ਸਾਈਨ ਨੇ ਨਾ ਇਹ ਮੈਂ ਤੁਹਾਨੂੰ ਦੱਸ ਦਿੱਤੇ ਕੁਝ ਫਿਜ਼ੀਕਲ ਸਾਈਨ ਨੇ ਉਹ ਆਪਾਂ ਬਾਅਦ ਚ ਗੱਲ ਕਰਾਂਗੇ ਕਿਉਂਕਿ ਸਾਡੇ ਕੋਲ ਮੈਂ ਸਮਝਦਾ ਸਮਾਂ ਵੀ ਥੋੜੇ ਕੁ ਮਿੰਟਾਂ ਦਾ ਰਹਿ ਗਿਆ ਹੈਗਾ ਆ ਸੋ ਪਹਿਲੀ ਗੱਲ ਮੈਂ ਦਰਦ ਦੀ ਕੀਤੀ ਸੀ ਲਾਈਟ ਹੈਡਡ ਦੀ ਕੀਤੀ ਸੀ ਪ੍ਰੈਸ਼ਰ ਦੀ ਕੀਤੀ ਸੀ ਚੈਸਟ ਵਿਚ ਟਾਈਟਨੈਸ ਦੀ ਕੀਤੀ ਸੀ ਔਰ ਇਸੇ ਤਰ੍ਹਾਂ ਹੀ ਸਡਨ ਜਿਹੜਾ ਹੈ ਆਮ ਤੌਰ ਤੇ ਅਨਕੋਨਸ਼ੀਅਸਨੈਸ ਹੋ ਜਾਣੀ ਸ਼ਾਰਟਨੈਸ ਆਫ ਬ੍ਰੈਥ ਹੋ ਜਾਣੀ ਇਹ ਸਾਰੀਆਂ ਗੱਲਾਂ ਪਲਪੀਟੇਸ਼ਨ ਹੋ ਜਾਣਾ ਔਰ ਸਾਡਾ ਸਾਹ ਦਾ ਤੇਜ਼ ਤੇਜ਼ ਚੱਲਣਾ ਅਨਐਕਸਪੈਕਟਡ ਜਿਹੜੀ ਮੈਂ ਫਟੀਕ ਦੀ ਗੱਲ ਕੀਤੀ ਸੀਗੀ ਐਵੇਂ ਚੱਲਦੇ ਫਿਰਦੇ ਅੱਗੇ ਠੀਕ ਠਾਕ ਸੀਗਾ ਹੁਣ ਇਕਦਮ ਹੀ ਕਮਜ਼ੋਰੀ ਜੀ ਆ ਗਈ ਮਨ ਕੰਮ ਕਰਦੇ ਕਰਦੇ ਲੋਕ ਕਈ ਵਾਰ ਮੰਜੇ ਤੇ ਬਹਿ ਜਾਂਦੇ ਨੇ ਉਹਦਾ ਇਹੀ ਕਾਰਨ ਹੁੰਦਾ ਕਿ ਆਕਸੀਜਨ ਸਪਲਾਈ ਨਹੀਂ ਹੋ ਰਹੀ ਖੁਰਾਕ ਸਪਲਾਈ ਨਹੀਂ ਹੋ ਰਹੀ ਜਿਸ ਕਰਕੇ ਐਸਾ ਹੋ ਗਿਆ ਡਿਜ਼ੀਨੈਸ ਹੋ ਗਿਆ ਨਿਊਜ਼ੀਆ ਹੋ ਗਿਆ ਇਹ ਇਹੋ ਜਿਹੇ ਸਿੰਪਟਮਸ ਨੇ ਜਿਹੜੇ ਇਨੀਸ਼ੀਅਲ ਸਟੇਜ ਦੇ ਵਿੱਚ ਹੋਣ ਤੇ ਜਦੋਂ ਤੁਸੀਂ ਕਿਸੇ ਨੂੰ ਵੇਖ ਲਓ ਤੇ ਕੰਮ ਕਰਦਾ ਕਰਦਾ ਬੈਠ ਕੇ ਕੰਮ ਤੇ ਪੂਰਾ ਕਰ ਲਾ ਤੁਸੀਂ ਇਹ ਸਮਝੋ ਵੀ ਜਾਂ ਤੇ ਇਹਦੇ ਹਾਰਟ ਚ ਕੋਈ ਨੁਕਸ ਪੈ ਰਿਹਾ ਜਾਂ ਇਹਦੇ ਫੇਫੜਿਆਂ ਚ ਨੁਕਸ ਕੋਈ ਪੈ ਰਿਹਾ ਭਾਵ ਆਕਸੀਜਨ ਸਪਲਾਈ ਨਹੀਂ ਹੋ ਰਹੀ ਭਾਵ ਖੁਰਾਕ ਸਪਲਾਈ ਨਹੀਂ ਹੋ ਰਹੀ ਸੋ ਮੇਨ ਮੁੱਦਾ ਸਾਡੀ ਚੈਸਟ ਦਾ ਸੀਗਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੋ ਅੱਜ ਦਾ ਹਾਲੇ ਮੈਂ ਦੱਸਣਾ ਤੁਹਾਨੂੰ ਬਾਹਰ ਫਿਜ਼ੀਕਲੀ ਵੀ ਕੋਈ ਬਹੁਤ ਕੁਛ ਐਸਾ ਹੁੰਦਾ ਸਰੀਰ ਦੇ ਵਿੱਚ ਫਿਜ਼ੀਕਲ ਵੀ ਬਹੁਤ ਕੁਛ ਹੁੰਦਾ ਹਾਲੇ ਸਾਡੀਆਂ ਉਂਗਲਾਂ ਹੱਥ ਇਹ ਵੀ ਸਾਨੂੰ ਬਹੁਤ ਕੁਝ ਦੱਸਣਗੇ ਕਿ ਜੇ ਛਾਤੀ ਚ ਕੋਈ ਨੁਕਸ ਪੈ ਗਿਆ ਤੇ ਇਹਦੇ ਚ ਕੀ ਫਰਕ ਪਊਗਾ ਇਹ ਸਾਰੀਆਂ ਗੱਲਾਂ ਮੈਂ ਅੱਗੇ ਤੁਹਾਡੇ ਨਾਲ ਕਰੂੰਗਾ ਔਰ ਅੱਜ ਦਾ ਸਮਾਂ ਕਿਉਂਕਿ ਸਮਾਪਤ ਹੋ ਗਿਆ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਂਡ ਕੋਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸੰਬੰਧਿਤ ਹੋ ਕੋਈ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899 ਔਰ ਅਗਰ ਟ੍ਰੀਟਮੈਂਟ ਕਰਵਾ ਰਹੇ ਹੋ ਤੇ ਟ੍ਰੀਟਮੈਂਟ ਕਾਮਯਾਬ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਕੁਝ ਇੱਕ ਸਾਇੰਟਿਫਿਕ ਰੂਲਸ ਹਨ ਨੇਚਰ ਦੇ ਰੂਲਸ ਹਨ ਔਰ ਉਹਨਾਂ ਸੰਬੰਧੀ ਮੈਂ ਤੁਹਾਨੂੰ ਜਾਣਕਾਰੀ ਦੇ ਸਕਦਾ ਹਾਂ ਅਗਰ ਤੁਸੀਂ ਕਾਲ ਕਰ ਸਕੇ ਪੁੱਛਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ 4086871899 ਔਰ ਇਹ ਗੱਲ ਅਸੀਂ ਹਮੇਸ਼ਾ ਹਰ ਪ੍ਰੋਗਰਾਮ ਚ ਕਰਾਉਣੇ ਆ ਵੀ ਜੇ ਤੁਹਾਨੂੰ ਲੱਗਦਾ ਹੈ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਜਾਣਕਾਰੀ ਵਾਲੀ ਗੱਲ ਤੁਹਾਨੂੰ ਮਿਲ ਰਹੀ ਹੈ ਕੋਈ ਤੁਹਾਡੇ ਜਾਣਕਾਰੀ ਚ ਨੌਲੇਜ ਚ ਵਾਧਾ ਹੋ ਰਿਹਾ ਹੈ ਤਾਂ ਫਿਰ ਹੋਰ ਵੀ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਨੂੰ ਨੀਅਰੈਸ ਨੂੰ ਦੱਸੋ ਕਿ ਉਹ ਵੀ ਸਬਰੰਗ ਰੇਡੀਓ ਸਟੇਸ਼ਨ ਦੇ ਨਾਲ ਜੁੜਨ ਉਹਦੀ ਐਪ ਡਾਊਨਲੋਡ ਕਰ ਲੈਣ ਪ੍ਰਵਾਸ ਰੇਡੀਓ ਨਾਲ ਜੁੜਨ ਉਹਦੀ ਐਪ ਡਾਊਨਲੋਡ ਕਰ ਲੈਣ ਸਬਰੰਗ ਸਟੇਸ਼ਨ .com ਜਾਂ ਯੂ ਮੇਰੇ ਫੇਸਬੁੱਕ ਮੀਡੀਆ ਤੇ ਤੁਹਾਡੇ ਨਾਲ ਫਰੈਂਡਸ਼ਿਪ ਚ ਆ ਸਕਦੇ ਹੋ ਐਵਰੀਡੇ 5 to 6 o'clock ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਹ ਪ੍ਰੋਗਰਾਮ ਹੁੰਦਾ ਆ ਯੂਟਿਊਬ ਤੇ ਤੁਸੀਂ ਜਾ ਸਕਦੇ ਹੋ ਯੂਟਿਊਬ ਤੇ ਫਿਰ ਮੈਂ ਰਹਾਂ ਨਾ ਰਹਾਂ ਇਹ ਪ੍ਰੋਗਰਾਮ ਰਹਿਣਗੇ ਤੁਹਾਡੇ ਵਾਸਤੇ ਤੁਹਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਵੀ ਰਹਿਣਗੇ ਔਰ ਉਹ ਵੀ ਸੁਣਦੇ ਰਹਿਣਗੇ ਜਦ ਉਹਨਾਂ ਨੂੰ ਜ਼ਰੂਰਤ ਹੋਏਗੀ ਸਿਰ ਤੋਂ ਪੈਰਾਂ ਤੱਕ ਵੀ ਜਾਣਕਾਰੀ ਉਹ ਲੈ ਸਕਦੇ ਨੇ ਸੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ
2: ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ ਚੀਮਾ ਸਾਹਿਬ ਤੁਹਾਡਾ ਵੀ ਮਿਹਰਬਾਨੀ ਜੀ ਸਰੋਤਿਓ ਤੁਹਾਡਾ ਵੀ
0: ਧੰਨਵਾਦ
2: ਮਿਲਦੇ ਹਾਂ ਜੀ ਪਰਸੋਂ ਨੂੰ ਫੇਰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਸ਼ੁਕਰੀਆ ਧੰਨਵਾਦ ਨਮਸਤੇ ਅਦਾਬ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਰਲ ਮਿਲ ਕੇ ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਪਿਆਰੇ ਪਿਆਰੇ ਗੀਤ ਗਾਣੇ ਸੁਣਾਂਗੇ ਤੇ ਗਾਣਿਆਂ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਖਬਰਾਂ ਵੱਲ ਉਹ ਖਬਰਾਂ ਹੋਣਗੀਆਂ ਦੁਨੀਆਂ ਦੀਆਂ ਅੱਜ ਕੱਲ ਜੋ ਕੁਛ ਵਾਪਰ ਰਿਹਾ ਦੁਨੀਆਂ ਦੇ ਉਪਰ ਕਿੰਨੀਆਂ ਕੁ ਜੰਗਾਂ ਲੱਗੀਆਂ ਹੋਈਆਂ ਉਨ੍ਹਾਂ ਦੀ ਕੀ ਸਿਚੁਏਸ਼ਨ ਆ ਅਮੈਰੀਕਾ ਦੀ ਸਿਆਸਤ ਬਾਰੇ ਗੱਲ ਕਰਾਂਗੇ ਇੰਡੀਆ ਦੀ ਸਿਆਸਤ ਬਾਰੇ ਵੀ ਗੱਲ ਕਰਾਂਗੇ ਕਿ ਉਥੇ ਕੀ ਹੋ ਰਿਹਾ ਸੋ ਬਹੁਤ ਸਾਰਾ ਕੁਛ ਮਟੀਰੀਅਲ ਲੈ ਕੇ ਲਾਲ ਸਿੰਘ ਚੀਮਾ ਹੁਣੇ ਪੁੱਜਣਗੇ ਜੀ ਉਸ ਤੋਂ ਬਾਅਦ ਸ਼ਾਇਦ ਡਾਕਟਰ ਸਾਹਿਬ ਗੁਰਦੀਪ ਸਿੰਘ ਸੰਧੂ ਸਾਹਿਬ ਵੀ ਆਪਣੇ ਨਾਲ ਰਲਣਗੇ ਔਰ 2 ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਆ ਗਏ ਆ ਦਿਲ ਦੀ ਆਵਾਜ਼। ਸਾਡੇ ਪ੍ਰੋਗਰਾਮ ਦਾ ਨਾਂ ਹੈਗਾ ਜੀ ਦਿਲ ਦੀ ਆਵਾਜ਼। ਫੋਨ ਨੰਬਰ ਹੈਗਾ ਜੀ 7328743259। ਇਹਦੇ ਉੱਪਰ ਤੁਸੀਂ ਮੈਸੇਜ ਕਰਨਾ ਹੋਵੇ ਤੇ ਤੁਸੀਂ ਵਟਸਐਪ ਦੇ ਉੱਪਰ ਵੀ ਜਾ ਕੇ ਕਰ ਸਕਦੇ ਹੋ, ਰੈਗੂਲਰ ਕਾਲ ਦੇ ਉੱਪਰ ਵੀ ਮੈਸੇਜ ਕਰ ਸਕਦੇ ਹੋ। ਸੋ ਸਾਰਿਆਂ ਦਾ ਸ਼ੁਕਰੀਆ, ਧੰਨਵਾਦ। ਸੋ ਦੋਸਤੋ, ਇੱਦਾਂ ਕਰੀਏ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਸ ਰੇਡੀਓ 24 ਆਵਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ, ਤਾਂ ਕਿ ਹੋਰ ਵੀ ਸਰੋਤੇ ਜਿਹੜੇ ਆਪਣੇ ਨਾਲ ਜੁੜ ਸਕਣ। ਸੋ ਡਾਊਨਲੋਡ ਐਪ ਨੂੰ ਜਿਹੜਾ ਹੈਗਾ www.pravasradio.com ਤੇ ਉੱਪਰ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਐਪ ਨੂੰ, ਉਹ ਕਰਾ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ, ਕਿਉਂਕਿ ਸਾਡੇ ਪ੍ਰੋਗਰਾਮ ਮਿਆਰੀ ਹੁੰਦੇ ਆ ਜੀ, ਬਹੁਤ ਮਿਆਰੀ ਹੁੰਦੇ ਆ, ਵਰਗਲ ਨਹੀਂ ਹੁੰਦਾ, ਔਰ ਸੱਚਾਈ ਤੇ ਅਸੀਂ ਹਮੇਸ਼ਾ ਪਹਿਰਾ ਦਿੰਦੇ ਹਾਂ, ਸੱਚ ਕਹਿਣ ਦੀ ਹਿੰਮਤ ਰੱਖਦੇ ਹਾਂ, ਚਾਹੇ ਉਹ ਅਮਰੀਕਾ ਚ ਹੋਵੇ ਚਾਹੇ ਇੰਡੀਆ ਚ ਹੋਵੇ, ਕਿਉਂਕਿ ਜਦੋਂ ਮਫਾਦ ਹੀ ਕਿਸੇ ਚੀਜ਼ ਦਾ ਨਹੀਂ ਤੇ ਫਿਰ ਸੱਚ ਬੋਲਣ ਚ ਕੋਈ ਹਾਨੀ ਨਹੀਂ ਹੈ। ਅਸੀਂ ਬੋਲਦੇ ਹੀ ਸੱਚ ਆ, ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਸੱਚ ਦੇ ਆਧਾਰ ਦੇ ਉੱਪਰ ਹੁੰਦੇ ਆ। ਸੋ ਵੀਰੋ ਤੇ ਭੈਣੋ ਭਰਾਵੋ, ਪ੍ਰੋਗਰਾਮ ਨੂੰ ਸੁਣਿਆ ਕਰੋ ਔਰ ਇਹਨੂੰ ਸ਼ੇਅਰ ਵੀ ਕਰ ਦਿਆ ਕਰੋ ਜੇ ਤੁਹਾਡੇ ਹਿੱਸੇ ਚ ਕੋਈ ਗੱਲ ਆਉਂਦੀ ਹੈ। ਬੜੀ ਮਿਹਰਬਾਨੀ, ਲੋਕ ਗੀਤ ਸੁਣਦੇ ਆ ਜੀ, ਮਿਸ ਪੂਜਾ ਤੇ ਗੀਤਾ ਜੈਲਦਾਰ। ਲਓ ਜੀ, ਤੁਹਾਡੀ ਸੇਵਾ ਵਿਚ ਆਪਾਂ ਪਹਿਲਾਂ ਗੀਤ ਲਾ ਤਾ ਜੀ।

0: ਹਾਂਜੀ ਸਤਿ ਸ੍ਰੀ ਅਕਾਲ ਜੀ। ਹੈਲੋ ਹੈਲੋ
1: ਪ੍ਰੋਗਰਾਮ ਕਰ ਰਿਹਾ
2: ਜੀ।

ਦੋਸਤੋ ਅਗਲਾ ਗੀਤ ਸੁਣਦੇ ਆ ਜੀ ਹਰਜੀਤ ਹਰਮਨ ਹੋਣਾ ਦਾ ਮਿੱਤਰਾਂ ਦਾ ਨਾਂ ਚੱਲਦਾ ਬੜਾ ਵਧੀਆ ਗੀਤ ਹੈ ਉਹ ਬੜਾ ਚੱਲਿਆ ਵੀ ਹੈ ਲਓ ਜੀ

ਦੋਸਤੋ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ ਰਾਣੀ ਰਣਦੀਪ ਹੋਣਾ ਦਾ ਬਹੁਤ ਪਿਆਰਾ ਇਸ਼ਕੇ ਦੀ ਮਾਰ ਲਓ ਜੀ।

0: ਦੋਸਤੋ ਆਪਾਂ ਖਬਰਾਂ ਵੱਲ ਚਲਦੇ ਹਾਂ ਜੀ। ਟਾਈਮ ਹੋ ਗਿਆ ਆਪਣਾ ਨਿਊਜ਼ ਆਪਾਂ ਕਰਾਂਗੇ ਜੀ ਦੁਨੀਆ ਦੇ, ਤੇ ਇਹਦੇ ਵਿੱਚ ਆਪਾਂ ਕਾਫੀ ਕੁਛ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਸਾਂਝ ਕਰਨ ਦੀ, ਨਿਊਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ। ਦੋਸਤੋ ਆ ਜਿਹੜਾ ਗਾਣਾ ਚੱਲ ਰਿਹਾ ਸੀ ਨਾ ਕਿ ਸਫਾਰੀਆਂ, ਇਹ ਥੋੜਾ ਪੁਰਾਣਾ ਗਾਣਾ, ਉਦੋਂ ਸਫਾਰੀਆਂ ਦਾ ਆਉਂਦਾ, ਹੁਣ ਤਾਂ ਥਾਰ ਥੂਰ ਤੇ ਫਾਰਚੂਨਰ ਦਾ ਜ਼ਮਾਨਾ ਆ ਗਿਆ। ਸੋ ਇਹ ਜਿਹੜਾ ਗੱਲ ਵੀ ਵੈਸੇ ਸਹੀ ਹੈ, ਅਸੀਂ ਨਾ ਉਪਰਲੇ ਮਾਡਲ ਚ ਤੁਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਹੁੰਦਾ ਓਨੀ ਪਹੁੰਚ ਨਹੀਂ ਹੁੰਦੀ ਸਾਡੀ। ਸੋ ਇਹਦੇ ਲਈ ਪਹੁੰਚ ਬਣਾਉਣੀ ਪੈਂਦੀ ਆ, ਕਮਾਈਆਂ ਹੋਣ, ਜਿੱਦਾਂ ਜੂਸ਼ ਹੈਗੇ ਆ, ਬਿਲੀਅਨੇਅਰ ਆ ਸਾਰੇ। ਅੱਗੇ ਵੀ ਮੈਂ ਗੱਲ ਕੀਤੀ ਸੀ, ਉਹ ਕਹਿੰਦੇ ਅਸੀਂ ਛੇ ਛੇ ਬੱਚੇ, ਸੱਤ ਸੱਤ ਅੱਠ ਅੱਠ ਬੱਚੇ ਲਈ ਵੱਡੀ ਵੈਨ ਜਿਹੜੀ ਆ ਉਹ ਕੈਸ਼ ਲੈਂਦੇ ਆ, ਕੋਈ ਤੇ ਨਹੀਂ ਲੈਂਦੇ, ਤੇ ਉਹਦੇ ਨਾਲ ਗੁਜ਼ਾਰਾ ਕਰਦੇ ਆ। ਤੇ ਪਰ ਇੱਕ ਗੱਲ ਹੋਰ ਕਰ ਰਿਹਾ ਸੀ ਉਹ ਜੂਸ਼ ਬੰਦਾ, ਕਹਿ ਰਿਹਾ ਕਿ ਅਸੀਂ ਜ਼ਿਆਦਾ ਕੰਮ ਕਰਦੇ ਹਾਂ, ਘਰ ਖਰੀਦ ਲਿਆ, ਇੱਕ ਘਰ ਖਰੀਦ ਲਿਆ, ਦੂਜਾ ਖਰੀਦ ਲਿਆ, ਤੀਜਾ ਖਰੀਦ ਲਿਆ, ਚੌਥਾ ਖਰੀਦ ਲਿਆ, ਬਾਕੀ ਤਿੰਨਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਉਹ ਉਹਦੇ ਚ ਬੰਦੇ ਵਾੜ ਦਿੰਦੇ ਆ, ਸਾਰੀ ਅਪਾਰਟਮੈਂਟ ਰੈਂਟ ਦੇ। ਨਿਊਯਾਰਕ ਦੇ ਵਿੱਚ ਤੇ ਰੈਂਟ ਦਾ ਕੋਈ ਮਸਲਾ ਇੰਨਾ ਮਿੰਟ ਤੇ ਮਿੰਟ ਲੱਗਦਾ। ਉਹ ਉਸ ਤੋਂ ਬਾਅਦ ਕੀ ਹੁੰਦਾ ਕਿ ਉਹ ਫਿਰ ਉਹ ਕਹਿੰਦੇ ਕਿ ਅਸੀਂ ਉਹਨਾਂ ਦੇ ਕਿਰਾਇਆਂ ਚੋਂ ਆਪਣੇ ਘਰ ਦਾ ਗੁਜ਼ਾਰਾ ਵੀ ਕਰਦੇ ਹਾਂ ਤੇ ਮੌਰਗੇਜਾਂ ਵੀ ਸਾਰੀਆਂ ਪੇ ਕਰਦੇ ਹਾਂ। ਇਹ ਸਿਚੁਏਸ਼ਨ ਇਹਨਾਂ ਲੋਕਾਂ ਦੀ ਹੈਗੀ ਆ, ਸਾਡੀ ਪਹੁੰਚ ਬਹੁਤ ਦੂਰ ਆ। ਤੁਸੀਂ ਇਹ ਨਿਊਯਾਰਕ ਦੇ ਵਿੱਚ ਕਿਤੇ ਘੁੰਮੋ ਫਿਰੋ ਨਾ ਤੇ ਤੁਹਾਨੂੰ ਪਤਾ ਲੱਗੇਗਾ ਕਿੰਨੇ ਕੀਆਂ ਉਹਨਾਂ ਦੀਆਂ ਚਰਚਾਂ ਜਿਹਨੂੰ ਉਹ ਚੀਮਾ ਸਾਹਿਬ ਕੀ ਕਹਿੰਦੇ ਉਹਨੂੰ ਚਰਚਾਂ
1: ਜਿਹੜੀਆਂ।
0: ਤੁਹਾਡੀ ਆਵਾਜ਼ ਨੀ ਸਾਫ਼ ਆ ਰਹੀ, ਤੁਹਾਡੀ ਆਵਾਜ਼ ਕਲੀਅਰ ਨੀ ਆ ਰਹੀ।
1: ਠੀਕ ਹੈ, ਚੱਕਰ ਸਿਨੇਗਾਗ
0: ਕੋਈ ਕੋਈ ਸਪੀਕਰ ਜ਼ਿਆਦਾ ਤੁਹਾਡਾ ਬੋਲ ਰਿਹਾ,
1: ਸਪੀਕਰ ਜ਼ਿਆਦਾ ਬੋਲਣਾ ਨੀ ਚਾਹੀਦਾ, ਚੱਕਰ ਕੀ ਆ?
0: ਕਿਹੜ ਕਿਹੜ ਕਿਹੜ ਕਿਹੜ ਆਉਂਦੀ ਆ? ਤੁਸੀਂ ਦੇਖੋਗੇ ਕਿਹੜੀਆਂ ਕਾਲਜ ਯੂਨੀਵਰਸਿਟੀਆਂ ਉਹਨਾਂ ਦੀਆਂ, ਕਿੰਨਾ ਕਿੰਨਾ ਸਮਾਨ, ਤੁਸੀਂ ਹੈਰਾਨ ਰਹਿ ਜਾਓਗੇ ਦੇਖ ਕੇ। ਨਿਊਯਾਰਕ ਦੇ ਵਿੱਚ ਕਿਹੜੀਆਂ ਵੱਡੀਆਂ ਬਿਲਡਿੰਗਾਂ ਜਿਹੜੀਆਂ ਉਹ ਜੂਸ਼ਾਂ ਦੀਆਂ, ਉਹ ਉਹਨਾਂ ਦੇ ਵਿੱਚ ਪ੍ਰੇ ਕਰਦੇ ਆ, ਜਾਂ ਉਹਨਾਂ ਦੇ ਕਾਲਜ ਆ, ਯੂਨੀਵਰਸਿਟੀਆਂ ਵਾ, ਬਹੁਤ ਕੁਛ ਆ। ਅਸੀਂ ਇੱਕ ਗੁਰਦੁਆਰੇ ਵਿਚ ਵੜ ਕੇ ਹੱਥੋਂ ਪਾਈ ਹੋ ਕੇ ਕਿਰਪਾਨਾ ਕੱਢ ਕੇ ਤੇ ਇੱਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ। ਜੇ ਅਸੀਂ ਉਹਦੇ ਤੇ ਕੋਈ ਕਮੇਟੀ ਬਹਿ ਜਾਂਦੀ ਉਹ ਕਹਿੰਦੀ ਹੁਣ ਮੇਰਾ ਪੱਕਾ ਕਬਜ਼ਾ, ਮੈਂ ਨੀ ਇੱਥੋਂ ਹਿਲਦਾ, ਆਪਣਾ ਉਹ ਵਿਧਾਨ ਦੇ ਹਿਸਾਬ ਨਾਲ ਕਰਦੇ ਕੀ ਹੈ ਕਿ ਪਹਿਲਾਂ ਆਪ ਪ੍ਰਧਾਨ ਬਣਿਆ ਰਿਹਾ 2 ਸਾਲ, ਉਸ ਤੋਂ ਬਾਅਦ ਇੱਕ ਕਜ਼ਨ ਨੂੰ ਬਣਾਤਾ, ਉਸ ਤੋਂ ਬਾਅਦ ਇੱਕ ਹੋਰ ਦੋਸਤ ਨੂੰ ਬਣਾਤਾ, ਜਿਹੜਾ ਉਹਨਾਂ ਦੇ ਇਹ ਕੁਛ ਹੋ ਰਿਹਾ ਸਾਡੇ ਗੁਰਦੁਆਰਿਆਂ ਦੇ ਵਿਚ।
1: ਬਿਲਕੁਲ ਜੀ, ਇਹੀ ਕੁਛ ਹੋ ਰਿਹਾ, ਬਿਲਕੁਲ
0: ਸੇਵਾ ਤਾਂ ਨਹੀਂ ਨਾ ਕਹਿ ਸਕਦੇ।
1: ਨਹੀਂ ਨਹੀਂ, ਸੇਵਾ ਕਿੱਥੇ ਆ ਸਾਹਿਬ ਜੀ, ਸੇਵਾ ਤਾਂ ਨਾ ਆ ਉਹਦਾ, ਤਾਂ ਸੇਵਾ ਦਾ ਨਾ ਆ।
0: ਅਸੀਂ ਦੇਖੋ ਏਡੇ ਵੱਡੇ ਸ਼ਹਿਰ ਦੇ ਵਿਚ ਲੱਖਾਂ ਦੇ ਹਿਸਾਬ ਨਾਲ ਇੱਥੇ ਇੰਡੀਅਨ ਪੰਜਾਬੀ ਰਹਿੰਦੇ ਆ, ਅੱਜ ਤੱਕ ਅਸੀਂ ਇੱਕ ਕਾਲਜ ਨਹੀਂ ਬਣਾ ਸਕੇ, ਇੱਕ ਹੋਸਪਿਟਲ ਨਹੀਂ ਬਣਾ ਸਕੇ, ਜਿੱਧਰ ਹੱਥ ਮਾਰੋ ਤੇ ਜੂਸ਼ਾਂ ਦੇ ਸਾਰੇ ਹੋਸਪਿਟਲ,
1: ਯੂਨੀਵਰਸਿਟੀਆਂ ਵੱਡੀਆਂ ਵੱਡੀਆਂ ਉਹਨਾਂ ਦੀਆਂ
0: ਸਾਰਾ ਕੁਛ ਉਹਨਾਂ ਦਾ ਜੀ। ਆਓ ਜੀ ਚੀਮਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ
1: ਜੀ। ਕਾਕ ਸਾਹਿਬ ਜੀ, ਥੈਂਕ ਯੂ ਤੁਹਾਡਾ ਤੇ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਤੁਹਾਡੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ। ਤੇ ਦੋਸਤੋ ਆਓ ਆਪਾਂ ਅੱਜ ਦੀਆਂ ਖਬਰਾਂ ਜਿਹੜੀਆਂ ਉਹ ਕਰਦੇ ਆ। ਤੁਹਾਨੂੰ ਪਤਾ ਪਈ ਜੋ ਕੁਛ ਉੱਥੇ ਹੋ ਰਿਹਾ ਇਜ਼ਰਾਇਲ ਦੇ ਵਿਚ ਤੇ ਆਪਣੇ ਇਰਾਨ ਦੇ ਵਿਚ ਤੇ ਅਮਰੀਕਾ ਤਾਂ ਖੈਰ ਉਹ ਬਾਕੀ ਦੇ ਦੇਸ਼ਾਂ ਦੇ ਵਿਚ ਬੇਸ ਹੈਗੇ ਮਿਲਟਰੀ ਦੇ, ਤੇ ਉੱਥੇ ਕਾਫੀ ਖਾਕ ਸਾਹਿਬ ਦੀ ਜਿਹੜਾ ਆ ਉਹ ਹਲਚਲ ਹੋ ਰਹੀ ਆ ਤੇ ਦੁਨੀਆ ਜਿਹੜੀ ਉਹ ਇਸ ਵੇਲੇ ਤਕਰੀਬਨ ਬ੍ਰਿਟਿਸ਼ ਹੋਏ, ਫਰਾਂਸ ਵਾਲੇ ਹੋਏ, ਉਹ ਸਾਰੇ ਤਕਰੀਬਨ ਜਿਹੜੇ ਆ ਨਾ ਉਹ ਅਮਰੀਕਾ ਤੇ ਇਜ਼ਰਾਇਲ ਦੇ ਇਹ ਜਿਹੜਾ ਹੁਣ ਚੱਲ ਰਿਹਾ ਸਿਲਸਿਲਾ ਇਹਦੇ ਖਿਲਾਫ਼ ਆ ਸਾਰੇ। ਤੇ ਬਾਕੀ ਚਲੋ ਅੱਗੇ ਆਪਾਂ ਪਹਿਲਾਂ ਅਖਬਾਰ ਆਹ ਖਬਰਾਂ ਪੜ੍ਹ ਲਈਏ ਫਿਰ ਡਿਸਕਸ ਕਰਾਂਗੇ। ਖਾਕ ਸਾਹਿਬ ਜੀ, ਦੇਖੋ ਆਪਾਂ ਉਹੀ ਪਰਜਾ ਨੂੰ ਦੱਸ ਸਕਦੇ ਆ ਜੋ ਕੁਛ ਆਪਣੇ ਸਾਹਮਣੇ ਆ ਰਿਹਾ, ਜੋ ਕੁਛ ਅਖਬਾਰਾਂ ਦੇ ਵਿਚ ਛਾਪ ਰਿਹਾ ਆ, ਤੇ ਇਹਦੇ ਬਾਹਰ ਦੀ ਬਹੁਤ ਹੋਰ ਕੁਛ ਹੈ ਜਿਹੜਾ ਆਪਾਂ ਨੂੰ ਦੱਸਿਆ ਨਹੀਂ ਜਾ ਰਿਹਾ, ਜਿਹੜਾ ਆਪਾਂ ਨੂੰ ਲੁਕੋਇਆ, ਆਪਾਂ ਤੋਂ ਲੁਕੋਇਆ ਜਾ ਰਿਹਾ, ਜਿਹੜਾ ਹੌਲੀ ਹੌਲੀ ਬਾਹਰ ਆਊਗਾ ਬਾਅਦ ਦੇ ਵਿਚ। ਸੋ ਇਹ ਜਿਹੜੀ ਗੱਲਬਾਤ ਹੈ ਖਾਕ ਸਾਹਿਬ ਜੀ, ਇਹ ਦੇਖੋ ਗੁਰੂ ਨਾਨਕ ਦੇਵ ਜੀ ਦੇ ਨਾਲ ਇਹ ਕਿੱਦਾਂ ਜੁੜਦੀ ਆ ਗੱਲਬਾਤ ਜਿਹੜੀ ਹੁਣੇ ਮੈਂ ਕਹਿ ਕੇ ਹਟਿਆ। ਉਹਨਾਂ ਨੇ ਵੀ ਲਿਖਿਆ ਕਹਿੰਦੇ, ਜੈਸੀ ਮੈਂ ਆਵੇ ਖਸਮ ਕੀ ਵਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਦੀ ਜੰਜ ਲੈ ਕਾਬਲੋਂ ਤਾਇਆ, ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੀ ਲਾਲੋ। ਸਾਡੇ ਗੁਰੂ ਸਾਹਿਬਾਂ ਨੇ ਖਾਕ ਸਾਹਿਬ ਜੀ ਉਹ ਜਿਹੜੀ ਸੀਗੀ ਉਹਨਾਂ ਦੀ ਬਾਣੀ ਦੁਆਰਾ ਉਹਨਾਂ ਨੇ ਜੋ ਕੁਛ ਸੱਚ ਸੀਗਾ ਉਹਦੇ ਨਾਲ ਸਾਨੂੰ ਜੋੜਿਆ ਕਿ ਭਾਈ ਤੁਸੀਂ ਝੂਠ ਤੋਂ ਹਟ ਕੇ ਸੱਚ ਵੱਲ ਨੂੰ ਤੁਰੋ, ਤਰੱਕੀ ਤੁਹਾਡੀ ਤਾਂ ਹੋਣੀ ਆ। ਤੇ ਉਸ ਸਮੇਂ ਖਾਕ ਸਾਹਿਬ ਜੀ ਮੁਗਲ ਬਾਦਸ਼ਾਹ ਜਿਹੜੇ ਸੀਗੇ ਉਹ ਤੁਹਾਨੂੰ ਪਤਾ ਵੀ ਕੀ ਕਰਦੇ ਸੀਗੇ, ਤੇ ਇਸੇ ਹੀ ਤਰ੍ਹਾਂ ਖਾਕ ਸਾਹਿਬ ਜੀ ਜਿਹੜੀ ਅੱਜ ਦੀ ਕਹਾਣੀ ਆ ਉਹ ਨੇਤਾਨਯਾਹੂ ਤੇ ਟਰੰਪ ਸਾਹਿਬ ਵੀ ਇਸੇ ਹੀ ਤਰ੍ਹਾਂ ਕਰ ਰਹੇ ਆ।
0: ਬਿਲਕੁਲ ਸੱਚੀ ਗੱਲ
1: ਜੀ। ਤੇ ਪਰ ਆਪਣੇ ਕੋਲ ਜੋ ਕੁਛ ਉਥੋਂ ਆ ਰਿਹਾ ਬਾਣੀ ਮੈਨੇ ਭਾਸ਼ਾ ਹੁੰਦਾ ਖਾਕ ਸਾਹਿਬ ਜੀ, ਬਾਣੀ ਦੇ ਸ਼ਬਦ ਆ ਜਿਹੜੇ ਬਾਣੀ ਦਾ ਅਰਥ ਹੁੰਦੇ ਭਾਸ਼ਾ ਬੋਲੀ। ਹੁਣ ਸਾਡੇ ਕੋਲ ਜਿਹੜੀ ਭਾਸ਼ਾ ਆ ਰਹੀ ਹੈ ਅਖਬਾਰਾਂ ਰਾਹੀਂ, ਰੇਡੀਓ ਰਾਹੀਂ, ਟੀਵੀ ਰਾਹੀਂ, ਅਸੀਂ ਉਹੀ ਗਾਹਾਂ ਦੱਸ ਸਕਦੇ ਹਾਂ ਨਾ, ਜਿਹੜੀ ਕੋਈ ਗਈ ਆ ਉਹ ਤਾਂ ਆਪਾਂ ਨੂੰ ਪਤਾ ਨੀ ਨਾ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਇਸ ਵੇਲੇ ਇਹੀ ਕਹਿ ਰਹੇ ਸੀਗੇ ਵੀ ਭਾਈ ਜਿਹੜੀ ਉਥੋਂ ਖਬਰ ਆਉਂਦੀ ਆ ਉਤੋਂ ਬਾਬਰ ਦਿਓ, ਇਹ ਹੈ ਵੀ ਬਾਬਰ ਬਾਣੀ ਆ ਖਾਕ ਸਾਹਿਬ ਜੀ, ਇਹ ਜਿਹੜੇ ਆ ਜਿਹੜੀਆਂ ਮੈਂ ਪੰਕਤ ਪੜੀਆਂ ਇਹ ਬਾਬਰ ਬਾਣੀ ਦੇ ਵਿਚ ਆਉਣੀਆਂ, ਜਿੱਥੇ ਬਾਬਰ ਦੇ ਨਾਲ ਸੰਬੰਧਿਤ ਬਾਣੀ ਆ ਜਿਹੜੀ ਲਿਖੀ ਗਈ ਆ, ਸੋ ਉਹਦੇ ਵਿਚ ਹੀ ਇਹ ਹੈਗੀਆਂ। ਤੇ ਇਸੇ ਤਰ੍ਹਾਂ ਖਾਕ ਸਾਹਿਬ ਜੀ ਹੁਣ ਜਿਹੜੀ ਅੱਜ ਦੀ ਗੱਲਬਾਤ ਆ ਇਹ ਵੀ ਇਸੇ ਤਰ੍ਹਾਂ ਹੈਗੀ ਆ। ਤੇ ਹੁਣ ਖਾਕ ਸਾਹਿਬ ਜੀ ਅੱਜ ਨੇਤਾਨਯਾਹੂ ਤੇ ਟਰੰਪ ਮਿਲ ਕੇ ਜੋ ਕੁਛ ਅੱਜ ਕੱਲ ਕਰ ਰਹੇ ਆ, ਇਹ ਉਸ ਸਮੇਂ ਖਾਕ ਸਾਹਿਬ ਜਿਹੜਾ ਸਮਾਂ ਸੀਗਾ ਉਹ ਲੁੱਟ ਹੋ ਰਹੀ ਸੀ ਭਾਰਤ ਦੀ, ਜਿੱਥੋਂ ਸੋਨਾ ਚਾਂਦੀ ਹੀਰੇ ਜਵਾਹਰਾਤ ਕੰਨਿਆ ਆਪਣੀ ਕਾਮ ਵਾਸਨਾ ਦੀ ਪੂਰਤੀ ਲਈ ਤੇ ਲੜਕੇ ਆਪਣੇ ਗੁਲਾਮ ਬਣਾਉਣ ਵਾਸਤੇ ਅਤੇ ਵੇਚਣ ਵਾਸਤੇ ਲੁੱਟੇ ਜਾਂਦੇ ਸਨ।
0: ਇਹੀ ਕੁਛ ਉਦੋਂ ਹੋ ਰਿਹਾ ਸੀ ਜੋ ਅੱਜ ਹੋ ਰਿਹਾ ਜੀ, ਉਹ ਉਲਟਾ ਹੋ ਰਿਹਾ, ਪਹਿਲਾਂ ਹੋਰ ਹੋ ਰਿਹਾ ਸੀ ਹੁਣ ਉਲਟਾ ਹੋ ਰਿਹਾ।
1: ਬਿਲਕੁਲ। ਤੇ ਅੱਜ ਮਾਮਲਾ ਕਾਲੇ ਸੋਨੇ ਦਾ ਅਤੇ ਸਰਦਾਰੀ ਦਾ।
0: ਹਾਂਜੀ।
1: ਤੇ ਕਾਲਾ ਸੋਨਾ ਆਪਣੇ ਸੱਜਣਾਂ ਨੂੰ ਦੱਸ ਦਈਏ ਸਰੋਤਿਆਂ ਨੂੰ, ਤੇਲ ਨੂੰ ਕਿਹਾ ਜਾਂਦਾ।
0: ਬਿਲਕੁਲ।
1: ਤੇ ਸੋ ਰੌਲਾ ਅੱਜ ਵੀ ਉਹੀ ਆ ਖਾਕ ਸਾਹਿਬ ਜੀ, ਪਿਛਲੇ ਸ਼ਨੀਵਾਰ ਤੋਂ ਪਹਿਲਾਂ 2025 ਦੇ ਜੂਨ ਮਹੀਨੇ ਵਿਚ ਵੀ ਅਮਰੀਕਾ ਵੱਲੋਂ ਇਰਾਨ ਉਪਰ ਨਿਊਕਲੀਅਰ ਬੰਬ ਬਣਾਉਣ ਦਾ ਦੋਸ਼ ਲਗਾਇਆ ਜਾ ਰਿਹਾ ਸੀ, ਜਦੋਂ ਕਿ ਅਮਰੀਕਾ ਨੇ ਸਭ ਤੋਂ ਪਹਿਲਾਂ ਐਟਮ ਬੰਬ ਬਣਾਇਆ ਸੀ ਅਤੇ ਸਭ ਤੋਂ ਪਹਿਲਾਂ ਵਰਤਣ ਵਾਲਾ ਅਮਰੀਕਾ ਹੈ। ਇੱਥੇ ਖਾਕ ਸਾਹਿਬ ਜੀ ਇੱਥੇ ਆਪਾਂ ਹੋਰ ਇਹਦੇ ਵਿਚ ਥੋੜਾ ਜਿਹਾ ਜੋੜ ਲਈਏ, ਜਿਹੜਾ ਇਸ ਖਬਰ ਦੇ ਵਿਚ ਨਹੀਂ ਹੈਗਾ, ਜਿਹੜਾ ਨਿਊਜ਼ ਮੀਡੀਆ ਹੈ ਖਾਕ ਸਾਹਿਬ ਜੀ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਕੀ ਹੋ ਰਿਹਾ।
0: ਪਤਾ ਜੀ, ਬਿਲਕੁਲ ਬੋਲ ਨਹੀਂ ਸਕਦੇ।
1: ਉਹਨਾਂ ਨੇ ਅੱਜ ਦੀ ਖਬਰ ਦੀ ਮੁਤਾਬਕ ਇਹ ਕਿਹਾ ਕਿ ਜਦੋਂ ਦੀ ਦੁਨੀਆ ਬਣੀ ਆ ਕਦੇ ਵੀ ਖਾਸ ਕਰਕੇ ਜਦੋਂ ਦੇ ਜਿਹੜੇ ਆਹ ਬੰਬ ਤੇ ਰਫਲਾਂ ਚੱਲੀਆਂ ਆ ਉਦੋਂ ਤੋਂ ਗੱਲ ਕਰਦੇ ਆ, ਕਿਉਂਕਿ ਦੇਖੋ ਖਾਕ ਸਾਹਿਬ ਜਿਹੜੀ ਦੁਨੀਆ ਕਿੱਦਾਂ ਬਦਲਦੀ, ਪਹਿਲਾਂ ਪਹਿਲੇ ਸਮਿਆਂ ਦੇ ਵਿਚ ਜਦੋਂ ਤੀਰ ਕਮਾਨ ਦੀ ਕਾਢ ਤੋਂ ਪਹਿਲਾਂ ਜਦੋਂ ਤੀਰ ਬਣਿਆ ਨਾ ਉਸ ਤੋਂ ਪਹਿਲਾਂ ਜਦੋਂ ਕਿਸੇ ਦੇਸ਼ ਦੀ ਦੂਸਰੇ ਦੇਸ਼ ਨਾਲ ਲੜਾਈ ਹੁੰਦੀ ਸੀ ਜਿਹਦੀਆਂ ਬਾਹਾਂ ਦੇ ਵਿਚ ਜ਼ਿਆਦਾ ਜ਼ੋਰ ਹੁੰਦਾ ਸੀ ਉਹ ਜਿੱਤਦਾ ਸੀ।
0: ਹਾਂਜੀ ਬਿਲਕੁਲ।
1: ਤੇ ਜਦੋਂ ਤੀਰ ਦੀ ਕਾਢ ਨਿਕਲਿਆ ਜੀ ਫੇਰ ਜਿਹੜਾ ਤੀਰ ਕਮਾਨ ਦੇ ਮਾਰਿਆ ਵਿਚ ਉਹਨੇ ਜਿੱਤਣਾ, ਕਿਉਂਕਿ ਤੀਰ ਜਿਹੜਾ ਉਹ ਦੂਰੋਂ ਚੱਲਣਾ ਤੇ ਵਰਸ਼ਾ ਤੁਸੀਂ 8-10-20 ਫੁੱਟ ਤੇ ਮਾਰ ਦਿਓਗੇ ਜੇ ਤੁਸੀਂ ਉਹ ਨੇਜਾ ਛੱਡ ਕੇ ਵੀ ਮਾਰੋਗੇ ਜਿਹਨੂੰ ਉਹ ਸਾਰੀ ਜੈਵਲਿਨ ਥਰੋ ਤਾਂ ਤੁਸੀਂ ਦੇਖੀ ਹੋਣੀ ਆ
0: ਉਹਨਾਂ ਦੇ ਚੀਮਾ ਸਾਹਿਬ, ਇੱਕ ਬੰਦਾ ਨੇਜੇ ਦੇ ਨਾਲ ਤੇ ਇੱਕ ਬੰਦਾ ਹੀ ਮਰੂਗਾ ਨਾ ਕੱਢ ਕੇ।
1: ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ
0: ਤੀਰ ਜਿਹੜਾ ਉਹ ਅੱਜ ਕੱਲ ਦੀ ਰਫਲ ਦੇ ਬਰਾਬਰ ਆ ਰਾਕਟ ਦੇ।
1: ਹਾਂਜੀ ਬਿਲਕੁਲ, ਉਹ ਦੂਰੋਂ ਮਾਰ ਦਿੰਦਾ ਆਪਣੇ ਆਪ ਨੂੰ ਬਚਾ ਕੇ, ਉਹ ਮੋਹਰੇ ਨੂੰ ਮਾਰਿਆ ਜਾਂਦਾ ਸੀਗਾ, ਹਮੇਸ਼ਾ ਲੜਾਈ ਆ ਜਿਹੜੀ ਹੁੰਦੀ ਇਹੀ ਆ ਆਪਣੇ ਆਪ ਨੂੰ ਬਚਾਉਣਾ ਤੇ ਦੂਸਰੇ ਨੂੰ ਮਾਰਨਾ।
0: ਹਾਂਜੀ।
1: ਤੇ ਸਾਡੇ ਇੱਕ ਜਿਹੜਾ ਸਿੱਖ ਸਮਾਜ ਦੇ ਵਿਚ ਖਾਕ ਸਾਹਿਬ ਦੀ ਖਾਸ ਗੱਲ ਹੈਗੀ ਆ, ਉਹ ਕਹਿੰਦੇ ਜਾਨ ਦੇ ਦਿਓ, ਉਹ ਭਾਈ ਨਹੀਂ ਜਿਹੜੇ ਅਸੀਂ ਯੋਧੇ ਆ ਲੜਾ ਕੇ, ਉਹ ਕਹਿੰਦੇ ਨਹੀਂ ਜਾਨ ਦਿਓ ਨਾ, ਜਾਨ ਲਓ।
0: ਬਿਲਕੁਲ।
1: ਇਹੀ ਕੁਛ ਅੱਜ ਹੋ ਰਿਹਾ ਨਾ, ਜੁਹਦੀ ਇਹੀ ਕੁਛ ਕਰ ਰਿਹਾ ਨਾ, ਉਹ ਜਿਹੜਾ ਨੀਤਾ ਜਿਹਾ ਉਹ ਇਹੀ ਕਰ ਰਿਹਾ, ਆਪਣੇ ਆਪ ਨੂੰ ਬਚਾ ਕੇ ਤੇ ਦੂਸਰਿਆਂ ਨੂੰ ਮਾਰੋ। ਅਸਲ ਦੇ ਵਿਚ ਇਹੀ ਆ, ਜਦੋਂ ਤੁਸੀਂ ਸੇਫਟੀ ਆਪਣੀ ਪਹਿਲਾਂ ਤੇ ਦੁਸ਼ਮਣ ਦੀ ਮੌਤ, ਇਹ ਨਹੀਂ ਕਿ ਤੁਸੀਂ ਜਾ ਕੇ ਤੁਹਾਡੇ ਕੋਲ ਕੱਖ ਨਹੀਂ ਤੇ ਜਾ ਕੇ ਮੁਰੇ ਲੜ ਕੇ ਮਰ ਜਾ ਤੁਹਾਨੂੰ ਕਰਵਾਉਣੀ ਉਹ ਕਰੀ ਜਾਓ ਕਿ ਮੈਂ ਆਹ ਸ਼ਹੀਦ ਹੋ ਗਿਆ ਮੈਂ ਹੋ ਗਿਆ, ਨਹੀਂ ਏਦਾਂ ਨਹੀਂ ਹੁੰਦੀ।
2: ਲੜਕੇ ਜਿਹੜਾ ਆ ਉਹ ਜਿੱਤਣਾ, ਦੁਸ਼ਮਣ ਨੂੰ ਮਾਰਨਾ ਤੇ ਆਪਣੇ ਆਪ ਨੂੰ ਬਚਾਉਣਾ ਹੈ। ਜੇ ਤੁਸੀਂ ਭੱਜ ਕੇ ਵੀ ਬਚ ਸਕਦੇ ਹੋ, ਬਚੋ, ਮੁੜ ਕੇ ਫੇਰ ਆ ਕੇ ਲੜ ਸਕਦੇ ਹਾਂ। ਨੰਗੇ ਤਾਂ ਨਹੀਂ ਲੜਨਾ ਚਾਹੀਦਾ ਕਦੇ ਵੀ, ਉਹ ਜਿਹੜੀ ਆ ਉਹ ਗੱਲ ਸਹੀ ਨਹੀਂ ਹੈਗੀ। ਉਹ ਆਪਣੇ ਸਮਾਜ ਦੇ ਵਿੱਚ ਇਹ ਜਿਹੜਾ ਫੈਲਾਇਆ ਗਿਆ ਇਹ ਫਲਸਫਾ, ਇਹ ਗੁਰੂ ਸਾਹਿਬਾਂ ਦਾ ਫਲਸਫਾ ਨਹੀਂ ਹੈਗਾ, ਜਾਂ ਉਸ ਤੋਂ ਪਹਿਲਾਂ ਯੋਧਿਆਂ ਦਾ, ਜਾਂ ਗੁਰੂ ਸਾਹਿਬਾਂ ਤੋਂ ਮਗਰੋਂ ਜਿਹੜੇ ਯੋਧੇ ਹੋਏ ਆ ਮਹਾਰਾਜਾ ਰਣਜੀਤ, ਅਕਾਲੀ ਫੂਲਾ ਸਿੰਘ ਵਰਗੇ, ਉਹਨਾਂ ਦਾ ਵੀ ਇਹ ਫਲਸਫਾ ਨਹੀਂ ਹੁੰਦਾ। ਫਲਸਫਾ ਇਹ ਜਿਹੜਾ ਹੈ ਬਾਅਦ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਹੈ, ਜਿਹੜਾ ਸ਼ੋਸ਼ਾ ਛੱਡਿਆ ਗਿਆ ਤੇ ਜਾ ਕੇ ਜਾਨ ਦੇ ਦਿਓ, ਨਹੀਂ ਏਦਾਂ ਨਹੀਂ ਹੁੰਦੀ। ਜਿੱਤਣਾ ਹੈ ਜੇ ਤੁਸੀਂ ਜੀਣਾ ਹੈ ਆਪਣੀ ਕੌਮ ਲਈ ਜਾਂ ਆਪਣੇ ਪਰਿਵਾਰ ਲਈ ਜੀਣਾ ਆ, ਤਾਂ ਆਪਣੇ ਆਪ ਨੂੰ ਬਚਾ ਕੇ ਦੂਸਰੇ ਦੁਸ਼ਮਣ ਨੂੰ ਮਾਰੋ।
0: ਏਦਾਂ ਹੀ ਬਿਲਕੁਲ ਸਹੀ ਕਹਿ ਰਹੇ।
2: ਹਾਂਜੀ, ਤੇ ਹੁਣ ਕੀ ਹੈ ਡਾਕਟਰ ਸਾਹਿਬ ਜੀ, ਹੁਣ ਜਿਹੜਾ ਰਿਵਾਜ ਸੀ ਉਹ ਤੁਹਾਨੂੰ ਪਤਾ ਵੀ ਸੋਨੇ ਦਾ, ਕਾਲੇ ਸੋਨੇ ਦਾ ਆ, ਤੇ ਪਿਛਲੇ ਸ਼ਨੀਵਾਰ ਤੋਂ ਪਹਿਲਾਂ 2025 ਦੇ ਜੂਨ ਮਹੀਨੇ ਵਿਚ ਵੀ ਅਮਰੀਕਾ ਵੱਲੋਂ ਇਰਾਨ ਉਪਰ ਨਿਊਕਲੀਅਰ ਬੰਬ ਬਣਾਉਣ ਦਾ ਦੋਸ਼ ਲਗਾਇਆ ਜਾ ਰਿਹਾ ਸੀ, ਜਦੋਂ ਕਿ ਅਮਰੀਕਾ ਨੇ ਸਭ ਤੋਂ ਪਹਿਲਾਂ ਐਟਮ ਬੰਬ ਬਣਾਇਆ ਅਤੇ ਸਭ ਤੋਂ ਪਹਿਲਾਂ ਵਰਤਿਆ ਵੀ ਆ, ਜਿਹੜਾ ਜਪਾਨ ਦੇ ਵਿਚ ਸਿੱਟਿਆ ਸੀ। ਡਾਕਟਰ ਸਾਹਿਬ ਜੀ, ਹੁਣ ਜਿਹੜੇ ਰਾਈਟ ਨੇ ਲਿਖਾਰੀ ਉਹਨਾਂ ਨੇ ਇਹ ਲਿਖਿਆ, ਉਹ ਕਹਿੰਦੇ ਜੋ ਕੁਛ ਇਜ਼ਰਾਇਲ ਤੇ ਅਮਰੀਕਾ ਇਸ ਵੇਲੇ ਇਰਾਨ ਦੇ ਵਿਚ ਕਰ ਰਹੇ ਆ ਉਹ ਇੰਪੋਸੀਬਲ ਆ, ਉਹ ਹੋਣਾ ਨਹੀਂ ਹੈ, ਉਹ ਅਸੰਭਵ ਆ। ਉਹ ਕਹਿੰਦੇ ਆ ਕਿ ਕਦੇ ਵੀ ਇਸ ਦੁਨੀਆਂ ਜਦੋਂ ਬਣੀ ਆ ਉਪਰੋਂ ਬੰਬ ਸਿੱਟਣ ਨਾਲ ਕੋਈ ਦੇਸ਼ ਦੂਜੇ ਨੂੰ ਜਿੱਤ ਨਹੀਂ ਸਕਦਾ,
0: ਖਤਮ ਨਹੀਂ ਕਰ ਸਕਦਾ ਦੂਜੇ ਨੂੰ। ਇਹ ਹੈ ਕਿ ਕਹਿੰਦੇ ਨਾ ਕਿ ਤੂੰ ਜਨਰੇਸ਼ਨ ਹੀ ਖਤਮ ਕਰ ਦੇ, ਉਹ ਨਹੀਂ ਹੋ ਸਕਦੀ।
2: ਉਹ ਹੋਣੀ ਨਹੀਂ, ਰਾਜ ਵੀ ਨਹੀਂ ਖੋ ਹੋਣਾ ਜਿੰਨਾ ਚਿਰ ਤੁਸੀਂ ਆਪਣੀ ਪੈਦਲ ਫੌਜ ਨਹੀਂ ਭੇਜਦੇ, ਉਹਨਾਂ ਚਿਰ ਕੋਈ ਕੰਟਰੀ
0: ਫੌਜ ਭੇਜਣੀ ਤੇ ਫਿਰ ਵਿਤਨਾਮ।
2: ਹਾਂਜੀ ਬਿਲਕੁਲ ਬਿਲਕੁਲ,
0: ਕੰਬੋਡੀਆ ਵਾਲਾ ਵਿਤਨਾਮ ਵਾਲਾ ਹਾਲ ਹੁੰਦਾ ਜੀ,
2: ਅਫਗਾਨਿਸਤਾਨ ਵਾਲਾ ਹੋਣਾ,
0: ਅਫਗਾਨਿਸਤਾਨ ਵਾਲਾ ਹਾਲ ਹੁੰਦਾ।
2: ਹਾਂਜੀ, ਹੁਣ ਜੋ ਕੁਛ ਇਜ਼ਰਾਇਲ ਤੇ ਅਮਰੀਕਾ ਕਰ ਰਹੇ ਆ ਉਹ ਉਪਰੋਂ ਕਹਿ ਰਹੇ ਆ ਅਸੀਂ ਬੰਬ ਸਿੱਟ ਕੇ ਉਹਨੂੰ ਪਤਾ ਨਹੀਂ, ਉਹ ਕਹਿੰਦੇ ਨਹੀਂ ਏਦਾਂ ਹੋਣੀ ਨਹੀਂ, ਪੋਸੀਬਲ ਨਹੀਂ ਹੈਗਾ ਇਹ। ਪਰ ਉਹ ਕਹਿੰਦੇ ਦੁਨੀਆਂ ਦੇ ਵਿਚ ਇੱਕੋ ਵਾਰੀ ਏਦਾਂ ਹੋਈ ਆ ਕਿ ਉਪਰੋਂ ਬੰਬ ਸਿੱਟ ਕੇ ਕਿਸੇ ਮੁਲਕ ਨੂੰ ਹਰਾ ਦੇਣਾ, ਉਹ ਜਦੋਂ ਅਮਰੀਕਾ ਨੇ ਐਟਮ ਬੰਬ ਜਪਾਨ ਤੇ ਸਿੱਟਿਆ ਸੀ, ਉਹੀ ਕਹਿੰਦੇ ਇੱਕੋ ਇੱਕ ਲੜਾਈ ਸੀ ਜਿਹਦੇ ਨਾਲ ਉਪਰੋਂ ਹੀ ਜਪਾਨ ਨੂੰ ਜਿੱਤ ਲਿਆ ਗਿਆ ਬੰਬਾਂ ਦੇ ਨਾਲ। ਤੇ ਹੁਣ ਕਹਿੰਦੇ ਆ ਉਹ ਗੱਲਾਂ ਨਹੀਂ ਹੋਣ ਵਾਲੀਆਂ,
0: ਹੁਣ ਹਰ ਕੋਈ ਚੱਕੀ ਫਿਰਦਾ ਜੀ, ਐਡੇਡੀਆਂ ਮਿਜ਼ਾਈਲਾਂ, ਸੋਨਿਕ ਮਿਜ਼ਾਈਲਾਂ ਆ ਗਈਆਂ, ਪਤਾ ਨਹੀਂ ਆ ਨਿੱਕੇ ਨਿੱਕੇ ਡਰੋਨ, ਕਹਿੰਦੇ 5,000 ਦਾ ਸਾਰਾ ਡਰੋਨ ਬਣਦਾ।
2: ਹਾਂਜੀ ਬਿਲਕੁਲ, ਇੰਨੀ ਕੁ ਲੱਗ ਗਿਆ,
0: ਉਹ ਤੋਂ ਬਾਅਦ ਇੰਨੀ ਕੁ ਲੱਗ ਗਿਆ ਫੜ ਕੇ ਵੱਡੇ ਵੱਡੇ ਜਹਾਜ਼ਾਂ ਨੂੰ ਸਿੱਟ ਦਿੰਦਾ
2: ਵੱਡੇ ਵੱਡੇ। ਬਿਲਕੁਲ ਕਾਕ ਸਾਹਿਬ ਜੀ,
0: ਅੱਜ ਕੱਲ ਉਹ ਜਮਾਨਾ ਨਹੀਂ ਚੀਮਾ ਸਾਹਿਬ ਰਹਿ ਗਿਆ ਜਿਹੜਾ ਹੁੰਦਾ,
2: ਉਹ ਜਮਾਨਾ ਨਹੀਂ ਰਹਿ ਗਿਆ,
0: ਟੈਕਨੋਲੋਜੀ ਆ ਗਈ ਹੈ ਬਹੁਤ ਜ਼ਿਆਦਾ ਜੀ।
2: ਅੱਛਾ, ਇੱਕ ਹੋਰ ਤੁਹਾਨੂੰ ਦੱਸਾਂ, ਦੇਖੋ ਕਾਕਸਾ ਵੀ ਕਈ ਖਬਰਾਂ ਜਿਹੜੀਆਂ ਮੈਂ ਕੱਲ ਦੇਖਦਾ ਆ ਉਹ ਤਾਂ ਫਿਰ ਲਿਖਤਾਂ ਹੁੰਦੀਆਂ ਨੀ ਕਿਉਂਕਿ ਉਹ ਤਾਂ ਜੂਤਾ ਭੁੱਲ ਜਾਂਦਾ, ਪਰ ਕੱਲ ਦੀ ਖਬਰ ਦੇ ਵਿਚ ਕਾਕ ਸਾਹਿਬ ਜੀ ਜਿਹੜਾ ਜ਼ੇਲੈਂਸਕੀ ਆ ਉਹਨੇ ਟਰੰਪ ਨੂੰ ਕਿਹਾ ਕਿ ਮੈਂ ਤੇਰੀ ਮਦਦ ਕਰਦਾ
0: ਜੀ, ਉਹਦੇ ਕੋਲ ਮਿਜ਼ਾਈਲਾਂ ਹੈਗੀਆਂ,
2: ਮਿਜ਼ਾਈਲਾਂ ਵੀ ਹੈਗੀਆਂ ਉਹਦੇ ਕੋਲ ਕਾਕ ਸਾਹਿਬ ਜੀ। ਉਹਨੇ ਉਹ ਕਹਿੰਦਾ ਮੈਂ ਟੈਕਨੋਲੋਜੀ ਆ ਜਿਹੜੀ ਇਹ ਡਰੋਨ ਆ ਇਰਾਨ ਦੇ ਰੂਸ ਨੂੰ ਦਿੱਤੇ ਹੋਏ, ਮੈਂ ਕਹਿੰਦਾ ਉਹਦੇ ਤੁਹਾਡੇ ਨਾਲ ਬਹੁਤ ਮੋਰੇ ਆ, ਉਹਨਾਂ ਤੋਂ ਬਚਣਾ ਕਿਹਾ, ਤੇ ਕਹਿੰਦਾ ਤੈਨੂੰ ਮਦਦ ਚਾਹੀਦੀ ਤਾਂ ਮੈਂ ਦੱਸ ਦਿੰਦਾ। ਅੱਛਾ, ਟਰੰਪ ਸਾਹਿਬ ਨੇ
0: ਪਹਿਲੀ ਗੱਲ ਤੇ ਚੀਮਾ ਸਾਹਿਬ ਇਹ ਆ ਕਿ ਤੂੰ ਆਪ ਪੰਗੇ ਚ ਫਸਿਆ, ਅਸਲੇ ਲੈਣਾ ਵਾ ਯੂਰਪ ਕੋਲੋਂ, ਲੈਣਾ ਇਹਨਾਂ ਕੋਲੋਂ, ਤੈਨੂੰ ਕੀ ਲੋੜ ਆ ਪੰਗੇ ਚ ਲੈਣ ਦੀ, ਤੂੰ ਇਹ ਕਹਿ ਕੇ ਭਾਈ ਮੈਨੂੰ ਕਿਸੇ ਤਰ੍ਹਾਂ ਮਾਫੀ ਦਵਾ ਦਿਓ ਚਾਹੀਦਾ।
2: ਹਾਂਜੀ ਬਿਲਕੁਲ। ਤੇ ਹੁਣ ਖਾਕ ਸਾਹਿਬ ਜੀ ਜਿਹੜਾ ਆਪਾਂ ਪਿਛਲੇ ਕਈ ਦਿਨਾਂ ਤੋਂ ਤੁਸੀਂ ਵੀ ਤੇ ਮੈਂ ਵੀ ਕਹਿੰਦੇ ਆਏ ਆ ਭਾਈ ਟਰੰਪ ਸਾਹਿਬ ਤੇ ਨੇਤਾਨਯਾਹੂ ਆ ਜਿਹੜੇ ਉਹਨਾਂ ਦੇ ਚਿਹਰੇ ਆ ਜਿਹੜੇ ਉਹਨਾਂ ਦੇ ਹਾਵ ਭਾਵ ਹੋ ਰਿਹਾ ਤੇ ਉਹ ਟੀਵੀ ਤੇ ਬਾਲਕਾਂ ਜਦੋਂ ਮਾਰਦੇ ਆ ਉਹ ਹੋ ਰਿਹਾ। ਤੋ ਹੁਣ ਆਹ ਜਿਹੜੀ ਹੁਣ ਮੈਂ ਗੱਲ ਕਹਿਣ ਲੱਗਾ ਇਹ ਧਿਆਨ ਚ ਰੱਖਣ ਵਾਲੀ ਆ ਕਿ ਜਦੋਂ ਜ਼ੇਲੈਂਸਕੀ ਨੇ ਟਰੰਪ ਨੂੰ ਕਿਹਾ ਕਿ ਮੈਂ ਤੇਰੀ ਮਦਦ ਕਰਨਾ ਹੈ ਇਹਨਾਂ ਡਰੋਨਾਂ ਤੋਂ ਬਚਣ ਵਾਸਤੇ ਕਿਉਂਕਿ ਸਾਡੇ ਤੇ ਇਹ 4 ਸਾਲਾਂ ਤੋਂ ਵਰਤ ਹੋ ਰਹੇ ਆ ਤੇ ਸਾਨੂੰ ਪਤਾ ਇਹਨਾਂ ਤੋਂ ਬਚਣਾ ਕਿੱਦਾਂ ਆ, ਤੇ ਟਰੰਪ ਦੇ ਫਿਰ ਮੂੰਹ ਚੋਂ ਉਸ ਵੇਲੇ ਇਕਦਮ ਉਹ ਗੱਲ ਨਿਕਲ ਗਈ, ਕਹਿੰਦਾ ਭਈ ਇਸ ਵੇਲੇ ਮੇਰੀ ਕੋਈ ਵੀ ਜਿਹੜਾ ਹੈਲਪ ਕਰੇ ਮੈਂ ਲੈਣ ਨੂੰ ਤਿਆਰ ਆ। ਸੋ ਇਹਨਾਂ ਸ਼ਬਦਾਂ ਤੋਂ ਇਹ ਪਤਾ ਲੱਗਦਾ ਕਿ ਅਮਰੀਕਾ ਤੇ ਇਜ਼ਰਾਈਲ ਆ ਜਿਹੜੇ ਇਹ ਦੱਸ ਨਹੀਂ ਰਹੇ, ਪਰ ਇਹਨਾਂ ਦੀਆਂ ਖਾਕ ਸਾਹਿਬ ਦੀ ਨਾਸੀ ਤੂੰ ਆਇਆ ਪਿਆ ਇਸ ਵੇਲੇ।
0: ਨਹੀਂ, ਇੱਕ ਰਿਪੋਰਟਰ ਜਿਹੜਾ ਇਸਰਾਇਲ ਦਾ ਵਾ ਉਹਨੇ ਚੋਰੀ ਛੁਪੇ ਕੋਈ ਗੱਲ ਕੀਤੀ ਕਿਸੇ ਇੱਥੇ ਅਮਰੀਕਾ ਦੇ ਵਿਚ, ਮੈਂ ਦੇਖ ਰਿਹਾ ਸੀ, ਉਹ ਦੱਸਿਆ ਕਿ ਬਹੁਤ ਜ਼ਿਆਦਾ ਤਬਾਹੀ ਜਿਹੜੀ ਆ ਉਹ ਕੀਵੀ ਦੇ ਵਿਚ ਇਸ ਏਰੀਏ ਦੇ ਵਿਚ ਬਹੁਤ ਜ਼ਿਆਦਾ ਹੋ ਗਈ ਆ, ਬਹੁਤ ਬੁਰਾ ਹਾਲ ਆ, ਲੋਕ ਭੱਜ ਭੱਜ ਕੇ ਜਿਹੜੇ ਵੜ ਗਏ ਆ ਉਹ ਥੱਲੇ ਬੇਸਮੈਂਟਾਂ ਦੇ ਵਿਚ, ਤੇ ਬਹੁਤ ਖਰਾਬ ਕਹਿੰਦਾ ਏਡਾ ਜਿੱਦਾਂ ਲੋਕੀ ਸਮਝਦੇ ਖਰਾ ਇਸਰਾਇਲ ਦੇ ਉੱਤੇ ਕੁਛ ਨਹੀਂ ਹੋਇਆ, ਬਹੁਤ ਕੁਛ ਹੋ ਗਿਆ
2: ਇਜ਼ਰਾਇਲ ਦੇ ਵਿਚ, ਬਹੁਤ ਨੁਕਸਾਨ ਹੋਇਆ ਜਿਹੜਾ ਦੱਸ ਨਹੀਂ ਰਹੇ ਕੋਈ ਵੀ, ਬਾਹਰ ਨਹੀਂ ਆ ਰਹੀ ਖਬਰ।
0: ਹਾਂਜੀ।
2: ਬਹੁਤ ਨੁਕਸਾਨ ਕਰ ਦਿੱਤਾ ਇਜ਼ਰਾਇਲ ਦੇ ਵਿਚ, ਕੱਲਾ ਇਜ਼ਰਾਇਲ ਦੇ ਵਿਚ ਨੀ, ਜਿੰਨੇ ਉਹ 14 ਕੰਟਰੀ ਆ ਜਿੱਥੇ ਜਿੱਥੇ ਬੇਸ ਹੈ ਅਮਰੀਕਾ ਦੇ, ਉਹਨਾਂ ਦੇ ਵੀ ਖਾਕ ਸਾਹਿਬ ਜੀ ਬਹੁਤ ਤਬਾਹੀ ਮਚਾਈ ਆ ਉਹਨਾਂ ਦੀਆਂ ਜਿਹੜੀਆਂ।
0: ਮੁਸਲਮਾਨ ਮੁਲਕ ਵੀ ਜਿਹੜੇ ਆ ਥੋੜੇ ਜਿਹੇ ਕੰਨ ਭੰਨਣ ਲੱਗ ਪਏ ਅਮਰੀਕਾ ਤੋਂ, ਕਹਿ ਰਹੇ ਕਿ ਭਾਈ ਸਾਹਿਬ ਇੱਥੋਂ ਸਾਡੇ, ਸਾਊਦੀ ਅਰਬ ਨੇ ਵੀ ਕਿਹਾ ਕਿ ਸਾਡੇ ਤੋਂ ਕੋਈ ਵੀ ਜਹਾਜ਼ ਜਾਂ ਮਿਜ਼ਾਇਲ ਨਾ ਸਿੱਟੀ ਜਾਵੇ ਸਾਡੇ ਮੁਲਕ ਤੋਂ, ਹੈ ਨਾ। ਹੌਲੀ ਹੌਲੀ ਹੌਲੀ ਹੌਲੀ ਚਾਲੂ ਹੋ ਗਿਆ, ਕਿਉਂਕਿ ਉਹ ਦੇਖੋ ਇਹ ਚੀਮਾ ਸਾਹਿਬ ਖੁਸ਼ਹਾਲ ਮੁਲਕ ਸੀ, ਪੈਸੇ ਦੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਉਹਨਾਂ ਨੇ ਲੜਾਈਆਂ ਕਿਹਨਾਂ ਦੇ ਨਾਲ ਲੜਨੀਆਂ ਉਹਨਾਂ ਨੇ, ਜਦੋਂ ਆਪਸ ਵਿਚ ਸਾਰੇ ਇਕ ਦੂਜੇ ਨੂੰ ਜਾਣ ਪਛਾਣ ਵਾਲੇ ਮੁਲਕ ਹੈਗੇ, ਡਬਈ ਹੋ ਗਿਆ, ਉਹ ਹੋ ਗਿਆ, ਕੁਵੈਤ ਹੋ ਗਿਆ, ਤੇ ਉਹਨਾਂ ਨੇ ਤੇ ਜਾਣ ਕੇ ਪੰਗਾ ਲਿਆ ਨਾ ਕਿ ਇੱਥੇ ਜਾ ਕੇ ਸਾਨੂੰ ਬਿਠਾਤਾ, ਤੇ ਅਸੀਂ ਅਸੀਂ ਤਾਂ ਆਪਣਾ ਕੰਮ ਕਰਨਾ ਹੀ ਆ ਜਿਹੜਾ ਸਾਨੂੰ ਦਿੱਤਾ ਗਿਆ।
2: ਬਿਲਕੁਲ ਬਿਲਕੁਲ, ਉਹ ਸਾਰਾ ਮਸਲਾ ਹੈ ਜਿਹੜਾ ਇਹੀ ਆ, ਤੇ ਉਹ ਜਿਹੜੇ ਕੰਟਰੀ ਆ ਉਹ ਵੀ ਆ ਜਿਹੜੇ ਟੁੱਟਣ ਨੂੰ। ਦੇਖੋ ਇੰਗਲੈਂਡ ਨੇ ਵੀ ਕਹਿਤਾ ਕਿ ਮੇਰਾ ਜਿਹੜਾ ਮੇਰੇ ਬੇਸ ਨੀ ਤੂੰ ਵਰਤ ਸਕਦਾ, ਉਹਨੇ ਵੀ ਜਵਾਬ ਦੇ ਦਿੱਤਾ ਅਮਰੀਕਾ ਨੂੰ, ਉਹ ਕਹਿੰਦਾ ਮੇਰੇ ਬੇਸ ਨੀ ਵਰਤ ਸਕਦਾ ਤੂੰ, ਸਿਰਫ ਤੂੰ ਮੇਰੇ ਜਿਹੜੇ ਬੇਸ ਆ ਉਹ ਸਿਰਫ ਤੂੰ ਆਪਣੀ ਡਿਫੈਂਸ ਵਾਸਤੇ ਵਰਤ ਸਕਦਾ, ਨਾ ਕਿ ਤੁਸੀਂ ਹਮਲਾ ਕਰਨ ਵਾਸਤੇ ਮੇਰੇ ਬੇਸ ਨੀ ਵਰਤ ਸਕਦੇ। ਇੰਗਲੈਂਡ ਨੇ ਵੀ ਜਵਾਬ ਦਿੱਤਾ, ਹੋਰ ਕਈ ਕੰਟਰੀਆਂ ਨੇ ਦਿੱਤਾ ਆ, ਤੇ ਫਰਾਂਸ ਨੇ ਵੀ ਪਹਿਲਾਂ ਕਹਿਤਾ ਆ ਕਿ ਤੁਸੀਂ ਨਹੀਂ, ਤੁਸੀਂ ਆਪਣੀ ਸੇਫਟੀ ਵਾਸਤੇ, ਬਚਾਅ ਕਰਨ ਵਾਸਤੇ ਮੇਰੇ ਬੇਸ ਵਰਤ ਸਕਦੇ ਆ, ਅਦਰਵਾਈਜ਼ ਨਹੀਂ। ਤੇ ਹੁਣ ਜਿਹੜੀ ਆ ਉਹ ਦੇਖੋ ਅੱਗੇ ਜਾ ਕੇ ਕੀ ਹੁੰਦਾ, ਪਿਛਲੇ ਸ਼ਨੀਵਾਰ ਤੋਂ ਪਹਿਲਾਂ 20-25 ਦੇ ਜੂਨ ਮਹੀਨੇ ਵਿਚ ਵੀ ਅਮਰੀਕਾ ਵੱਲੋਂ ਇਰਾਨ ਉਪਰ ਜਿਹੜਾ ਨਿਊਕਲੀਅਰ ਬੰਬ ਬਣਾਉਣ ਦਾ ਜਿਹੜਾ ਦੋਸ਼ ਲਗਾਇਆ ਜਾ ਰਿਹਾ ਸੀ।
0: ਚੀਮਾ ਸਾਹਿਬ ਇੱਕ ਸੈਕਿੰਡ ਹੋਲਡ ਕਰਿਓ, ਇੱਕ ਸੈਕਿੰਡ
2: ਜੀ।
3: ਹੈਲੋ, ਹਾਂਜੀ ਆ ਜਾ, ਇਹ ਤੜੀ
0: ਹੈ,
3: ਇਹ ਤੜੀ ਨੂੰ ਆ ਜਾ
0: 8 ਵਜੇ,
3: 8:30
0: ਹੈ,
4: 8:30
0: 8:30 ਓਕੇ, ਨੋ ਪ੍ਰੋਬਲਮ,
4: ਠੀਕ
0: ਹੈ, ਓਕੇ ਬਾਏ, ਕੱਟ ਦੇ ਮੇਰਾ ਰੇਡੀਓ ਚੱਲਦਾ ਜੀ। ਚੀਮਾ ਸਾਹਿਬ ਜੀ, ਚੀਮਾ ਸਾਹਿਬ ਕਿੱਥੇ ਹੋਲਡ ਕਿੱਥੇ ਹੋ ਗਿਆ ਜੀ? ਚੀਮਾ ਸਾਹਿਬ
2: ਜੀ, ਅੱਛਾ ਉਹ ਬਣਾ ਲਿਆ ਗਿਆ, ਉਸ ਤੋਂ ਬਾਅਦ ਖਾਕ ਸਾਹਿਬ ਜੀ ਅਮਰੀਕਾ ਵਾਲਾ ਜਿਹੜਾ ਫੇਰ ਸੀਗਾ, ਫਿਰ ਰੂਸ, ਇੰਗਲੈਂਡ, ਫਰਾਂਸ, ਚੀਨ, ਭਾਰਤ, ਪਾਕਿਸਤਾਨ ਨੇ ਵੀ ਬਣਾ ਲਿਆ, ਤੇ ਹੋਰ ਕਈ ਕੰਟਰੀਆਂ ਨੇ, ਇਜ਼ਰਾਇਲ ਨੇ ਵੀ ਤੇ ਨੌਰਥ ਕੋਰੀਆ ਨੇ ਵੀ ਬਣਾ ਲਿਆ ਕੰਮ। ਹਾਲਾਂਕਿ ਇਜ਼ਰਾਇਲ ਹੈ ਜਿਹੜਾ ਉਹ ਮੰਨ ਨਹੀਂ ਰਿਹਾ ਕਿ ਮੇਰੇ ਕੋਲ ਐਟਮ ਬੰਬ ਹੈਗਾ ਆ, ਪਰ ਉਹਦੇ ਕੋਲ ਹੈਗਾ ਆ
0: ਹਾਂਜੀ
2: ਨਿਊਕਲੀਅਰ ਬੰਬ, ਇਹਦੇ ਕੋਲ ਵੀ, ਇਜ਼ਰਾਇਲ ਕੋਲ ਵੀ ਹੈਗੇ ਆ।
0: ਇਜ਼ਰਾਇਲ ਕੋ ਤਾਂ ਹੈਗਾ, ਉਹਨੇ ਕਦੀ ਡਿਕਲੇਅਰ ਨਹੀਂ ਕੀਤਾ, ਪਤਾ ਸਾਰਿਆਂ ਨੂੰ,
2: ਹਾਂ ਡਿਕਲੇਅਰ ਨਹੀਂ ਕੀਤਾ ਹੋਇਆ, ਉਹ ਦੱਸ ਵੀ ਰਿਹਾ ਬਿਲਕੁਲ। ਤੇ ਹੁਣ ਖਦਸ਼ਾ ਜੀ, ਪਰ ਇਰਾਨ ਨੂੰ ਰੋਕਣ ਦਾ ਮਾਮਲਾ ਜਿਹੜਾ ਉਹ ਚਿਰ ਤੋਂ ਚੱਲ ਰਿਹਾ, ਪਹਿਲਾਂ ਕਈ ਦੇਸ਼ਾਂ ਨੇ ਰਲ ਕੇ ਇਰਾਨ ਨਾਲ ਸਮਝੌਤਾ ਕੀਤਾ ਸੀ, ਜਿਸ ਵਿਚ ਅਮਰੀਕਾ, ਰੂਸ, ਚੀਨ, ਯੂਕੇ, ਫਰਾਂਸ, ਜਰਮਨੀ, ਇਹ 6 ਕੰਟਰੀ ਸੀਗੇ, ਜਿਹੜੇ 5 ਆ ਇਹਨਾਂ ਦੇ ਵਿਚੋਂ, ਜਰਮਨੀ ਨੂੰ ਛੱਡ ਕੇ ਜਿਹੜੇ 5 ਆ ਉਹ ਤਾਂ ਜਿਹੜੇ ਉਹਦੇ ਮੈਂਬਰ ਆ, ਯੂਐਨ ਦੇ ਪੱਕੇ ਪਰਮਾਨੈਂਟ ਮੈਂਬਰ ਆ ਉਹ ਆ, ਤੇ 6ਵਾਂ ਜਿਹੜਾ ਜਰਮਨੀ ਆ ਇਹ ਮੈਂਬਰ ਨਹੀਂ ਹੈਗਾ, ਪਰ ਇਹਨੇ ਵੀ ਫੈਸਲਾ, ਇਹਨੇ ਵੀ ਨਾਲ ਰਲ ਕੇ ਸਮਝੌਤਾ 2015 ਦੇ ਵਿਚ ਕੀਤਾ ਸੀਗਾ ਇਹਨਾਂ ਨੇ ਇਰਾਨ ਦੇ ਨਾਲ ਕਿ ਤੂੰ ਬੰਬ ਨਾ ਬਣਾ, ਉਹਨੇ ਕਿਹਾ ਕੋਈ ਗੱਲ ਨੀ। ਤੇ ਫੇਰ ਖਾਕ ਸਾਹਿਬ ਜੀ, ਉਹ ਸਮਝੌਤੇ ਦੇ ਵਿਚ ਇਹ ਵੀ ਲਿਖਿਆ ਗਿਆ ਆ ਕਿ ਤੂੰ ਜਿਹੜਾ ਨਿਊਕਲੀਅਰ ਟੈਕਨੋਲੋਜੀ ਆ ਉਹ ਤੂੰ ਤਿਆਰ ਕਰ ਸਕਦਾ ਆ, ਯੂਰੇਨੀਅਮ ਪੈਦਾ ਕਰ ਸਕਦਾ ਆ ਤੂੰ ਆਪਣੇ ਨਿਊਕਲੀਅਰ ਪਾਵਰ ਪਲਾਂਟ ਚਲਾਉਣ ਵਾਸਤੇ, ਜਿਹੜੀ ਬਿਜਲੀ ਬਣਾਉਣ ਵਾਸਤੇ ਪਾਵਰ ਪਲਾਂਟ ਚੱਲਦੇ ਆ
0: ਨਿਊਕਲੀਅਰ। ਇੰਡੀਆ ਨੂੰ ਵੀ ਆਫਰ ਆਈ ਸੀ ਜੀ ਉਦੋਂ ਅਮਰੀਕਾ ਤੋਂ, ਔਰ ਮਨਮੋਹਨ ਸਿੰਘ ਹੁੰਦੇ ਸੀ, ਲੋਕਾਂ ਨੇ ਬਹੁਤ ਵਿਰੋਧ ਕੀਤਾ ਸੀ ਕਿ ਨਾ ਅਸੀਂ ਐਟਮ ਜਿਹੜੀ ਇਹ ਚੀਜ਼ ਦੀ ਅਸੀਂ ਨੀ ਬਣਦੇ, ਨੀ ਤੇ ਉਹ ਫਿਰ ਵਾਪਸ ਲੈ ਲਿਆ ਸੀ ਉਹਨਾਂ ਨੇ, ਨਹੀਂ ਤੇ ਬਿਜਲੀ ਦੇ ਬਿਜਲੀ ਹੋ ਜਾਣੀ ਸੀ ਜੀ ਉੱਥੇ ਵੀ ਸਾਡੇ ਹੁੰਦੇ।
2: ਹਾਂਜੀ, ਆਪਣੇ ਹੈਗਾ ਇੰਡੀਆ ਦੇ ਵਿੱਚ?
0: ਨਹੀਂ ਹੈਗਾ ਜੀ, ਨਹੀਂ ਹੈਗਾ,
2: ਨਹੀਂ ਖਰਚਾ ਵੀ ਤਾਰਾਂ ਪਰ ਪਾਵਰ ਪਲਾਂਟ ਉਹ ਲੱਗਿਆ, ਉਹ ਤਾਂ ਬਹੁਤ ਚੰਗਾ।
0: ਅੱਛਾ, ਉਹ ਤਾਂ ਨਹੀਂ ਪਤਾ, ਆਏ ਸੀ ਉਦੋਂ ਆਫਰ ਆਈ ਸੀ ਮਨਮੋਹਨ ਸਿੰਘ ਦੇ ਵੇਲੇ, ਇਹ ਰੌਲਾ ਵੀ ਪਿਆ ਸੀ ਕਾਫੀ, ਪਰ ਬਾਅਦ ਦੇ ਵਿਚ ਪਤਾ ਨੀ ਉਹ ਫਿਰ ਵਾਪਸ ਲੈ ਲਿਆ ਉਹਨਾਂ ਨੇ, ਕਿਉਂਕਿ ਉਹਨਾਂ ਨੇ ਹਰ ਜਗ੍ਹਾ ਤੇ, ਹੋ ਸਕਦਾ ਇੱਕ ਪੁਰਾਣਾ ਲੱਗਾ ਹੋਵੇ, ਪਰ ਇਹਨਾਂ ਨੇ ਆਪਣੀ ਕੋਸ਼ਿਸ਼ ਕੀਤੀ ਸੀ ਕਿ ਇੱਥੇ ਹੋਰ ਪੰਜਾਬ ਦੇ ਵਿਚ ਜਾਂ ਇਹਨਾਂ ਰਾਜਸਥਾਨ ਦੇ ਵਿਚ ਇੱਥੇ ਲਾਏ ਜਾਣ।
2: ਉਹ ਖਾਕ ਸਾਹਿਬ ਜੀ ਜਿਹੜਾ ਉਹ ਪਾਵਰ ਪਲਾਂਟ ਸੀਗਾ ਉਹਦੇ ਉਸੇ ਪਾਵਰ ਪਲਾਂਟ ਤੋਂ ਹੀ ਰੌਲਾ ਪਿਆ ਸੀ ਇੰਡੀਆ ਦਾ ਅਮਰੀਕਾ ਨਾਲ।
0: ਅੱਛਾ,
2: ਉਹ ਜਿਹੜਾ ਪਾਵਰ ਪਲਾਂਟ ਸੀਗਾ ਉਹ ਤਾਰਾਪੁਰ ਦੇ ਵਿਚ ਲੱਗਿਆ ਹੋਇਆ, ਮੈਂ ਹੁਣ ਕਦੇ ਦੇਖਿਆ ਤੇ ਨਹੀਂ ਤਾਰਾਪੁਰ ਹੈ ਕਿੱਥੇ, ਪਰ ਇੰਡੀਆ ਦੇ ਵਿਚ ਉਹ ਤਾਰਾਪੁਰ ਹੈਗਾ, ਉਥੋਂ ਰੌਲਾ ਖਾਕ ਸਾਹਿਬ ਜੀ ਇਸ ਗੱਲ ਦਾ ਪਿਆ ਸੀਗਾ, ਜਿਹੜਾ ਤਾਰਾਪੁਰ ਪਾਵਰ ਪਲਾਂਟ ਆ ਉਹ ਅਮਰੀਕਾ ਨੇ ਵੇਚਿਆ ਸੀ ਇੰਡੀਆ ਨੂੰ।
0: ਅੱਛਾ,
2: ਇੰਦਰਾ ਗਾਂਧੀ ਦੇ ਵੇਲੇ ਦੀ ਗੱਲ ਹੈ ਇਹ।
0: ਅੱਛਾ ਜੀ,
2: ਉਹਨੇ ਵੇਚਿਆ ਸੀਗਾ ਇੰਡੀਆ ਨੂੰ, ਵੇਚਿਆ ਸੀ ਇੰਦਰਾ ਗਾਂਧੀ ਤੋਂ ਪਹਿਲਾਂ ਸੀਗਾ ਕਿ ਉਹਦੇ ਸਮੇਂ ਚ ਵੇਚਿਆ ਸੀ, ਇਹਦੇ ਬਾਰੇ ਮੈਨੂੰ ਪੱਕਾ ਨਹੀਂ ਪਤਾ, ਪਰ ਆਪਾਂ ਉਹ ਕਰ ਸਕਦੇ ਹਾਂ ਡੇਟਾ ਤੋਂ, ਐਡੀ ਗੱਲ ਨਹੀਂ ਹੈਗੀ ਜੇ ਲੋੜ ਪਵੇ ਤਾਂ। ਉੱਥੇ ਰੌਲਾ ਇਸ ਗੱਲ ਦਾ ਪਿਆ ਸੀਗਾ ਅਮਰੀਕਾ ਜਿਹੜਾ ਸੀਗਾ ਉਹ ਇੰਡੀਆ ਨੂੰ ਕਹਿੰਦਾ ਸੀਗਾ ਇੰਦਰਾ ਗਾਂਧੀ ਦੇ ਸਮੇਂ ਕਿ ਤੂੰ ਜਿਹੜਾ ਸਪੈਂਟ ਫਿਊਲ ਜਿਹਨੂੰ ਕਹਿੰਦੇ ਆ, ਜਿੱਦਾਂ ਆਪਾਂ ਹੁਣ ਲੱਕੜੀ ਬਾਲਦੇ ਤੇ ਉਹਦੀ ਜਿਹੜੀ ਸਵਾਹ ਹੁੰਦੀ ਆ ਨਾ, ਉਦਾਹਰਣ ਦੇ ਤੌਰ ਤੇ ਮੈਂ ਉਦਾਹਰਣ ਦੇ ਰਿਹਾ, ਹੁੰਦਾ ਤਾਂ ਥੋੜਾ ਡਿਫਰੈਂਟ ਆ, ਉਹ ਮੈਂ ਉਦਾਹਰਣ ਦੇ ਰਿਹਾ ਉਹਦੀ, ਜਿੱਦਾਂ ਹੁਣ ਆਪਣਾ ਲੱਕੜੀ ਦੇ ਦਿੱਤੀ ਤੇ ਆਪਾਂ ਬਾਲ ਲਈ ਤੇ ਉਹਦੀ ਸਵਾਹ ਆ, ਮੁੜ ਕੇ ਜਿੱਥੋਂ ਆਪਾਂ ਲੱਕੜੀ ਖਰੀਦੀ ਉਹ ਕਹੇ ਮੈਨੂੰ ਦੇ। ਇਹ ਜਿਹੜਾ ਰੌਲਾ ਸੀ ਉਹ ਇੰਡੀਆ ਦੇ ਨਾਲ ਪਿਆ ਸੀ ਅਮਰੀਕਾ ਦਾ। ਇਹ ਕਹਿੰਦੇ ਸੀ ਜਿਹੜਾ ਯੂਰੇਨੀਅਮ ਦੇ ਵਿੱਚ ਉਹ ਰੋਡ ਹੁੰਦੇ ਛੋਟੇ ਛੋਟੇ ਯੂਰੇਨੀਅਮ ਦੇ 238 ਦੇ ਜਿਹੜੇ ਵਰਤੇ ਜਾਂਦੇ ਉਹਦੇ ਵਿੱਚ, ਤੇ ਇਹ ਕਹਿੰਦੇ ਸੀ ਜਦੋਂ ਇਹ ਖਤਮ ਹੋ ਗਿਆ, ਜਦੋਂ ਤੁਸੀਂ ਬਾਹਰ ਲਿਆ ਇਹਦੀ ਐਨਰਜੀ ਖਤਮ ਹੋ ਗਈ ਤਾਂ ਅਸੀਂ ਜਿਹੜੇ ਆ ਉਹ ਬਚੇ ਰੋਡ ਆ ਉਹ ਵਾਪਸ ਲੈਣੇ ਆ।
0: ਅੱਛਾ,
2: ਤੇ ਇੰਦਰਾ ਗਾਂਧੀ ਸੀ ਮੈਂ ਉਹ ਕਹਿੰਦੇ ਮੈਂ ਤੁਹਾਨੂੰ ਪੈਸੇ ਦੇ ਨਹੀਂ, ਵਾਪਸ ਤੁਸੀਂ ਕਿਉਂ ਲੈਣੇ ਆ? ਡਾਰੀ ਨਾਲ ਇਸ ਗੱਲ ਦਾ ਸੀਗਾ ਵੀ ਇਹਦੇ ਤੋਂ ਬਾਹਰ ਨਿਊਕਲੀਅਰ ਬੰਬ ਨਾ ਬਣਾ ਲੈਣੇ, ਇਹ ਟੈਕਨੋਲੋਜੀ ਨਾਲ ਬਣਾ ਲਾਂਗਾ, ਰਵਾ ਇਸ ਗੱਲ ਦਾ ਸੀ। ਫਿਰ ਗੱਪ ਸਾਹਿਬ ਜੀ ਜਦੋਂ ਅਮਰੀਕਾ ਨੇ ਜਵਾਬ ਦੇ ਤਾ, ਫਿਰ ਫਰਾਂਸ ਨੇ ਤੇ ਰੂਸ ਨੇ ਕਿਹਾ ਸੀ ਸਾਤੋ ਲੈ ਜਿੰਨਾ ਮਰਜ਼ੀ। ਉਸੇ ਗੱਲ ਤੋਂ ਫਿਰ ਇੰਡੀਆ ਨੇ ਰੂਸ ਦੇ ਨਾਲ ਜਿਹੜਾ 20 ਸਾਲ ਦਾ ਸਮਝੌਤਾ ਕੀਤਾ ਸੀ, ਫੌਜੀ ਸਮਝੌਤਾ।
0: ਅੱਛਾ ਜੀ,
2: ਹਾਂਜੀ, ਉਹ ਇੰਦਰਾ ਗਾਂਧੀ ਤੋਂ ਮਰਨ ਤੋਂ ਬਾਅਦ ਫਿਰ ਉਹ ਤੁਹਾਨੂੰ ਪਤਾ ਵੀ ਉਹ ਐਕਸਪਾਇਰ ਹੋ ਗਿਆ, 20 ਸਾਲ ਦਾ ਜਿਹੜਾ ਸਮਝੌਤਾ ਕੀਤਾ ਹੋਇਆ ਸੀ, ਤੇ ਹੁਣ ਅਜੇ ਵੀ ਰੂਸ ਦੇ ਨਾਲ ਇੰਡੀਆ ਕਾਫੀ ਨੇੜੇ ਹੈਗਾ ਆ, ਤੇ ਇਸ ਤਰ੍ਹਾਂ ਦੇ ਐਗਰੀਮੈਂਟ ਅਜੇ ਵੀ ਹੈਗੇ ਆ। ਉਹ ਰੌਲਾ ਇਸ ਗੱਲ ਦਾ ਸੀ ਉਦੋਂ। ਤੇ ਇੱਕ ਹੋਰ ਮੈਂ ਇੱਥੇ ਤੁਹਾਨੂੰ ਦੱਸਦਾ, ਜਿਹੜਾ ਜਦੋਂ ਲੜਾਈ ਹੋਈ ਨਾ ਇੰਡੀਆ ਤੇ ਚੀਨ ਦੀ 62 ਦੇ ਵਿੱਚ ਹੋਈ, ਮੇਰਾ ਖਿਆਲ
0: 62
2: ਹੋਈ ਕਿ 65 ਹੋਈ ਆ,
0: ਕਿੱਥੇ
2: 65 ਹੋਏ ਤਾਂ ਹਾਂ, ਪਹਿਲਾਂ ਉਹ ਪਾਕਿਸਤਾਨ ਵੀ ਹੋਈਆਂ 3-4 ਲੜਾਈਆਂ ਤੁਹਾਨੂੰ ਪਤਾ ਸੀ। ਤੇ ਉਸ ਲੜਾਈ ਉਹ ਜਿਹੜਾ ਉਸ ਵੇਲੇ ਲੜਾਈ ਦਾ ਮੁੱਦਾ ਬਣਿਆ ਸੀ ਉਹ ਇਹ ਸੀਗਾ ਕਿ ਅਮਰੀਕਾ ਨੇ, ਨਹਿਰੂ ਸੀ ਮੇਰਾ ਖਿਆਲ ਉਸ ਵੇਲੇ ਪ੍ਰਾਈਮ ਮਿਨਿਸਟਰ ਇੰਡੀਆ ਦਾ, ਇਹਨਾਂ ਨੇ ਕਿਹਾ ਸੀ ਕਿ ਮੈਨੂੰ ਤੋਂ ਹਿਮਾਲਿਆ ਪਰਬਤ ਦੇ ਉਧਰਲੇ ਪਾਸੇ ਉੱਤੇ ਰੇਡਾਰ ਲਾ ਲੈਣ ਦੇ, ਰੇਡਾਰ ਲਾ ਲੈਣ ਦੇ ਤਾਂ ਕਿ ਮੈਂ ਇਧਰੋਂ ਰੂਸ ਦਾ ਧਿਆਨ ਰੱਖ ਸਕਾਂ ਭਈ ਰੂਸ ਕੀ ਕਰ ਰਿਹਾ, ਉਹ ਰੇਡਾਰ ਦੇ ਨਾਲ ਮੈਂ ਦੇਖ ਸਕਾਂ ਇਹਨਾਂ ਦੀ ਐਕਟੀਵਿਟੀ।
0: ਅੱਛਾ,
2: ਤੇ ਉਹ ਜਦੋਂ ਇਸ ਗੱਲ ਦਾ ਨਹਿਰੂ ਨੇ ਇਹਨਾਂ ਨੂੰ ਇਜਾਜ਼ਤ ਦੇ ਦਿੱਤੀ ਤੇ ਜਿਹੜਾ ਚੀਨ ਸੀਗਾ ਉਹ ਕਹਿੰਦਾ ਨਾ ਨਾ ਨਾ ਇਹਨਾਂ ਨੂੰ ਲਾਉਣ ਨਾ ਬਈ, ਤੇ ਉਹ ਨਹਿਰੂ ਕਹਿੰਦਾ ਹੁਣ ਤਾਂ ਮੈਂ ਕਹਿਤਾ, ਉਹ ਕਹਿੰਦਾ ਚੰਗਾ ਫਿਰ ਆ ਜਾ। ਉਸ ਵੇਲੇ ਫਿਰ ਚੀਨ ਨੇ ਹਮਲਾ ਕਰਕੇ ਇੰਡੀਆ ਦੇ ਉੱਤੇ 4,000 ਸਕੁਏਅਰ ਮਾਈਲ ਏਰੀਆ ਜਿਹੜਾ ਆ ਉਹ ਇੰਡੀਆ ਦਾ ਖੋਇਆ ਹੋਇਆ,
0: ਜਿਹੜੀ ਉਹ ਜੰਗ ਲੱਗੀ ਸੀ ਚਾਈਨਾ ਦੇ ਨਾਲ।
2: ਹਾਂਜੀ, ਉਹ ਏਰੀਆ ਅਜੇ ਵੀ ਚਾਈਨਾ
0: ਕੋਲ, ਮਾੜਾ ਹਾਲ ਸੀ ਚਾਈਨਾ ਤੇ, ਠੀਕ ਸੀ, ਮਜਬੂਤ ਸੀ ਉਸ ਵੇਲੇ
2: ਆਪਣੇ ਇੰਡੀਆ ਕੋਲ, ਮਿਲਟਰੀ ਹੈ ਨਹੀਂ ਸੀ। ਨਹਿਰੂ ਤਾਂ ਕਹਿੰਦਾ ਸੀਗਾ ਨਹਿਰੂ ਨੂੰ ਇਹਨਾਂ ਦੇ ਫਸਾਇਆ, ਤੂੰ ਮਿਲਟਰੀ ਰਾਸਤੇ ਕੀ ਕਰਨੀ ਆ? ਉਹ ਤਾਂ ਕਹਿੰਦਾ ਸੀ, ਨਹਿਰੂ ਦੀਆਂ ਜਦੋਂ ਗੱਲਾਂ ਹੁੰਦੀਆਂ ਉਹ ਕਹਿੰਦੇ ਹੁੰਦੇ ਸੀ ਵੀ ਕਹਿੰਦਾ ਸੀ ਜਿਹੜੇ ਫੌਜੀ ਆ ਇਹਨਾਂ ਨੂੰ ਸ਼ਨੀਚਰਵਾਰ ਦੀ ਐਤਵਾਰ ਦੀ ਤਨਖਾਹ ਦੇਣੀ ਬੰਦ ਕਰੋ ਤੇ ਇਹਨਾਂ ਨੂੰ ਕੋਈ ਛੁੱਟੀ ਆ ਤੁਹਾਨੂੰ।
0: ਲੋੜ ਨੀ ਹੁੰਦੀ ਉਹ ਜਮਾਨੇ ਚ ਪੰਗਾ ਲਓਗੇ ਚੀਮਾ ਸਾਹਿਬ, ਹੋ ਪਤਾ ਕੀ ਰਿਹਾ, ਗੱਲ ਉੱਥੇ ਹੀ ਆਉਂਦੀ ਹੈ ਕਿ ਅਮਰੀਕਾ ਯੂਰਪ ਦੀਆਂ ਕੰਟਰੀਆਂ ਹੈਗੀਆਂ ਇਹ ਹਰ ਜਗ੍ਹਾ ਤੇ ਇਹਨਾਂ ਨੇ ਸਵਾਦ ਦੇਖਿਆ ਪਹਿਲਾਂ ਤੇ ਵੀ ਇੱਥੋਂ ਇਹ ਫੜ ਲਿਆ ਇਹਨਾਂ ਨੂੰ ਵੀ ਕਾਬੂ ਕਰ ਲਿਆ, ਉਹ ਹੁਣ ਉਹ ਗੱਲਾਂ ਉਹ ਨਹੀਂ ਰਹਿ ਗਈਆਂ। ਹੁਣ ਦੇਖੋ ਇਰਾਨ ਚੁੱਪ ਕਰਕੇ ਬੈਠਾ, ਨਾ ਉਹਦੀ ਕੋਈ ਲੜਾਈ ਹੈ ਕਿਸੇ ਨਾਲ, ਨਾ ਕੋਈ ਪੰਗਾ ਹੈਗਾ, ਤੁਸੀਂ ਜਾ ਕੇ ਆਪਾਂ ਜਾ ਕੇ ਉੱਥੇ ਜਾ ਕੇ ਪੰਗਾ ਲੈਂਦੇ ਹਾਂ,
2: ਜਿਹੜਾ
0: ਕੋਈ ਲੈਣ ਦੇਣ ਹਜ਼ਾਰਾਂ ਲੋਕਾਂ ਨੂੰ ਤੁਸੀਂ ਮਾਰ ਦਿੱਤਾ, ਮਤਲਬ ਇਹਦੇ ਚੋਂ ਕੱਢਦੇ ਕੀ ਹੋ, ਇਹ ਚੋਂ ਮਿਲਣਾ ਕੀ ਆ? ਜੇ ਉਹਨੇ ਬਣਾਉਣਾ ਉਹਨੇ ਬਣਾ ਹੀ ਲੈਣਾ, ਉਹਨੇ ਸ਼ਾਇਦ ਬਣਾ ਹੀ ਲਿਆ ਹੋਵੇ,
2: ਸ਼ਾਇਦ ਬਣਾ ਵੀ ਲਿਆ ਹੋਵੇ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਸ਼ਾਇਦ ਬਣਾ ਵੀ ਲਿਆ ਹੋਵੇ। ਪਰ ਹੁਣ ਜਿਹੜਾ ਆ ਦੂਸਰੇ ਪਾਸੇ ਦੀ ਆਪਾਂ ਚਲੋ ਆਹ ਪਹਿਲਾਂ ਖਬਰ ਖਤਮ ਕਰ ਲਈਏ, ਫਿਰ ਆਪਾਂ ਦੂਸਰੇ ਪਾਸੇ ਚੱਲਾਂਗੇ। ਤੇ ਫਿਰ ਖੱਟ ਸਾਹਿਬ ਜੀ ਜਿਹੜਾ ਉਹ ਸਮਝੌਤਾ ਹੋਇਆ ਸੀ 20-15 ਦੇ ਵਿੱਚ, ਫਿਰ ਇਹ ਗਾਹਾਂ ਜਾ ਕੇ 20-18 ਦੇ ਵਿੱਚ ਟਰੰਪ ਸਾਹਿਬ ਦੀ ਜਦੋਂ ਪਹਿਲੀ ਟਰਮ ਆਈ ਆ ਉਸ ਵੇਲੇ ਇਹਨੇ ਉਹ ਸਮਝੌਤਾ ਤੋੜ ਲਿਆ ਟਰੰਪ ਸਾਹਿਬ ਨੇ, ਇਹ ਕਹਿੰਦੇ ਮੈਂ ਨੀ ਮੰਨਦਾ ਸਮਝੌਤੇ ਨੂੰ, ਉਹ ਮੈਂ ਪਾੜ ਕੇ ਕਾਗਜ਼ ਪਰੇ ਮਾਰਦਾ। ਤੇ ਉਸ ਤੋਂ ਬਾਅਦ ਫਿਰ ਗੱਕ ਸਾਹਿਬ ਜੀ ਹੌਲੀ ਹੌਲੀ ਉਹ ਸਮਝੌਤਾ ਜਿਹੜਾ ਤੋੜਿਆ ਹੀ ਤਾਂ ਸੀਗਾ, ਇਹ ਉਹਦੇ ਸਿਰ ਦੋਸ਼ ਲਾ ਰਹੇ ਸੀਗੇ ਭੀ ਇਹ ਬੰਬ ਬਣਾ ਰਿਹਾ ਆ, ਉਹ ਕਹਿੰਦੇ ਸੀ ਨਹੀਂ ਮੈਂ ਬਣਾ ਰਿਹਾ, ਹਾਲਾਂਕਿ ਉਦੋਂ ਗੱਕ ਸਾਹਿਬ ਜੀ ਜਿਹੜੇ ਇਹ 6 ਕੰਟਰੀ ਹੈਗੇ ਇਹਨਾਂ ਸਾਰਿਆਂ ਦੇ ਇੰਸਪੈਕਟਰ ਉੱਥੇ ਜਾਂਦੇ ਸੀ।
0: ਅੱਛਾ,
2: ਇੰਸਪੈਕਟਰ ਜਿਹੜੇ ਉੱਥੇ ਨਿਊਕਲੀਅਰ
0: ਉਹਦਾ ਜਾਂਦੇ ਸੀ, ਬਿਲਕੁਲ
2: ਚੈੱਕ ਕਰਨ ਜਾਂਦੇ ਸੀਗੇ ਜਿੱਥੇ ਉਹ ਐਕਸਪੈਰੀਮੈਂਟ ਕਰਦਾ ਆ ਉਹ ਚੈੱਕ ਕਰਨ ਜਾਂਦੇ ਸੀਗੇ। ਤੇ ਪਰ ਇਹ ਟਰੰਪ ਨੇ ਫਿਰ ਉਹਦੇ ਵਿੱਚੋਂ ਸਮਝੌਤੇ ਚੋਂ ਕਹਿੰਦਾ ਮੈਂ ਨੀ ਇਹਨੂੰ ਮੰਨਦਾ ਸਮਝੌਤਾ ਤੋੜ ਕੇ, ਤੇ ਮਗਰਵਾਣੀ ਫਿਰ ਅਫਵਾਹਾਂ ਖਿਲਾਫ ਲਾ ਕੇ ਤੇ ਉਹਦੇ ਉੱਤੇ ਹਮਲਾ ਕਰ ਦਿੱਤਾ ਸੀਗਾ।
0: ਚੀਮਾ ਸਾਹਿਬ ਦੱਸਿਓ ਕਿ ਜੇ ਅੱਜ ਦੇ ਟਾਈਮ ਦੇ ਵਿੱਚ ਟਰੰਪ ਸਾਹਿਬ ਪ੍ਰੈਜ਼ੀਡੈਂਟ ਨਾ ਹੁੰਦੇ, ਕੋਈ ਹੋਰ ਹੁੰਦਾ, ਡੈਮੋਕ੍ਰੇਟ ਹੁੰਦਾ ਚਾਹੇ ਰਿਪਬਲਿਕਨ ਹੁੰਦਾ, ਕੁਛ ਹੋਣਾ ਸੀ ਜਾਂ ਨਹੀਂ?
2: ਨਹੀਂ ਹੋਣਾ ਸੀ,
0: ਨਹੀਂ ਹੋਣਾ ਸੀ, ਬਿਲਕੁਲ
2: ਮੇਰਾ ਬੈਸਟ ਐਸਟੀਮੇਟ ਹੈ ਜਿਹੜਾ ਨਹੀਂ ਹੋਣਾ ਸੀ, ਕਿਉਂਕਿ ਜਿਹੜੇ ਟਰੰਪ ਸਾਹਿਬ ਖੱਕ ਸਾਹਿਬ ਜੀ ਇਹ ਬਹੁਤੀ ਡੂੰਘੀ ਸੋਚ ਦੇ ਮਾਲਕ ਨਹੀਂ ਹੈਗੇ। ਇਹਨਾਂ ਨੇ ਸਾਰੀ ਉਮਰ ਬਚਪਨ ਤੋਂ ਲੈ ਕੇ ਹੁਣ ਤਿਕਰ ਲੁੱਟਿਆ ਹੀ ਆ, ਕਿਸੇ ਮਸੀਕੇ ਤੋਂ ਘਾਕਟਾ ਲਿਆ, ਪੈਸੇ ਨਹੀਂ ਦਿੱਤੇ ਉਹਨੂੰ, ਆਹ ਕਰਤਾ ਪੈਸੇ ਨਹੀਂ ਦਿੱਤੇ ਉਹਨੂੰ, ਆਹ ਕਰਤਾ ਪੈਸੇ ਨਹੀਂ ਦਿੱਤੇ, ਕਦੇ ਬੈਂਕਰਪਸੀਆਂ ਕਰਤੀਆਂ, ਕੁਛ ਕਰਤੀਆਂ ਇਹਨੂੰ। ਹਾਂ, ਇਹਨੂੰ ਇਹਦੀ ਸੋਚ ਡੂੰਘੀ ਨਹੀਂ ਹੈਗੀ ਆਪਣੇ ਪ੍ਰੈਜੀਡੈਂਟ ਦੀ, ਔਰ ਲੱਗ ਰਿਹਾ ਵੀ ਸ਼ਹਿਰ ਇਹ ਪੰਜ ਚਾਰ ਸਾਲ ਜਿਹੜੇ ਤਿੰਨ ਬਾਕੀ ਰਹਿੰਦੇ ਉਹ ਵੀ ਨਾ ਕੱਟੇ।
0: ਬਹੁਤ ਮੁਸ਼ਕਿਲ ਲੱਗ ਰਿਹਾ ਜਿਦਾਂ ਦੇ ਹਾਲਾਤ ਬਣੇ ਨਾ,
2: ਇਹ
0: ਤੋਂ ਅੱਕੇ ਪਏ ਆ ਜੀ ਸਾਰੇ, ਰਿਪਬਲਿਕਨ ਵੀ ਤੇ ਡੈਮੋਕ੍ਰੈਟ ਵੀ
2: ਬਿਲਕੁਲ ਅੱਕੇ ਪਏ ਆ।
0: ਅੱਛਾ ਚੀਮਾ ਸਾਹਿਬ, ਜਿਹੜਾ ਇੰਪੀਚਮੈਂਟ ਹੁੰਦੀ ਆ ਤੁਹਾਨੂੰ ਪਤਾ ਹੋਣਾ,
2: ਹਾਂਜੀ,
0: ਇਹ ਇੰਪੀਚਮੈਂਟ ਕਰਕੇ ਸਾਰੇ ਕਾਂਗਰਸਮੈਨ ਤੇ ਸੈਨੇਟਰ ਫਰਕ ਕਰ ਸਕਦੇ ਜੀ?
2: ਹਾਂਜੀ ਬਿਲਕੁਲ ਕਰ ਸਕਦੇ ਆ ਜੀ, ਉਹ ਚਾਹੁਣ ਤਾਂ ਕਰ ਸਕਦੇ ਆ,
0: ਉਹਦੀ ਵੋਟਿੰਗ ਜਿਆਦਾ ਚਾਹੀਦੀ ਹੈ ਨਾ।
2: ਹਾਂਜੀ ਕਰ ਸਕਦੇ ਆ, ਇਹਦੇ ਤੇ ਹੁਣ ਦੇਖੋ ਕਿੰਨੇ ਕੇਸ ਚੱਲਦੇ ਸੀ, 93-94 ਕੇਸ ਚੱਲਦੇ ਸੀ, ਜਿਨ੍ਹਾਂ ਦੇ ਵਿੱਚੋਂ 34-35 ਕੇਸਾਂ ਦੇ ਵਿੱਚ ਇਹਨੂੰ ਗਿਲਟੀ ਫਾਈਂਡ ਕੀਤਾ ਗਿਆ ਸੀਗਾ।
0: ਬਿਲਕੁਲ
2: ਸਾਹਿਬ ਜੀ, ਇਹਦਾ ਜਿੱਦਾਂ ਕਿਸੇ ਵੀ ਕੈਦੀ ਨੂੰ ਫੜ ਕੇ ਲਿਆਂਦੇ ਉੱਥੇ ਮਗ ਸ਼ਾਟ ਲੈਂਦੇ ਆ, ਇਹਦਾ ਮਗ ਸ਼ਾਟ ਲਿਆ ਉਹਨਾਂ ਨੇ, ਸਭ ਕੁਝ ਕੀਤਾ ਆਇਆ ਸੀਗਾ।
0: ਹੁਣ ਤੇ ਉਹ ਜਿਹੜੀ ਫਾਈਲਾਂ ਹੋਰ ਨਿਕਲ ਆਈਆਂ ਉਹਦੇ ਵਿੱਚ ਤੇ ਕਲੀਅਰ ਹੋ ਗਿਆ ਜੀ
2: ਸਾਹਿਬ ਜੀ, ਬਹੁਤ ਜ਼ਿਆਦਾ। ਉਹ ਤਾਂ ਜੇ ਤੁਸੀਂ ਫਾਈਲਾਂ 'ਚ ਦੇਖੋ ਨਾ ਉੱਥੇ ਕੀ ਸੀਗਾ,
0: ਮੈਨੂੰ ਲੱਗਦਾ ਫਾਈਲਾਂ ਲੁਕਾਉਣ ਦੀ ਵਜ੍ਹਾ ਨਾਲ ਹੀ ਸ਼ਾਇਦ ਇਹ ਹੋ ਸਕਦਾ, ਇਰਾਨ ਤੇ ਵੀ ਅਟੈਕ ਕੀਤਾ, ਲੋਕਾਂ ਦਾ ਦਿਮਾਗ ਦਮੋਗ ਇਧਰ ਆ ਜਾਏ, ਇਧਰ ਹੀ ਟੱਪੀ ਜਾਣ। ਹਾਂ ਵੀ ਉਹ
2: ਇਧਰ ਹੀ ਟੱਪੀ ਜਾਣ, ਬਿਲਕੁਲ ਬਿਲਕੁਲ ਤੁਹਾਡੀ ਗੱਲ ਸੋਚ ਆ ਜਿਹੜੀ ਬਿਲਕੁਲ ਸਹੀ ਆ। ਇਹ ਹੁਣ ਲੁਕਾਉਣ ਦਾ ਕਰ ਰਿਹਾ ਖੱਕ ਸਾਹਿਬ ਜੀ, ਅੱਜ ਦੀ ਕਿ ਕੱਲ ਦੀ ਖਬਰ ਦੇ ਵਿੱਚ ਜੋ ਕੁਛ ਟਰੰਪ ਨੇ ਖੱਕ ਸਾਹਿਬ ਜੀ ਇੱਕ 13-14 ਸਾਲ ਦੀ ਲੜਕੀ ਦੇ ਨਾਲ ਕੀਤਾ, ਉਹ ਮੈਂ ਪੜਿਆ 13-14 ਸਾਲ ਦੀ ਲੜਕੀ ਸੀਗੀ ਉਹ, ਖੱਕ ਸਾਹਿਬ ਜੀ ਆਪਾਂ ਰੇਡੀਓ ਤੇ ਗੱਲ ਹੀ ਨਹੀਂ ਕਰ ਸਕਦੇ ਉਹ।
0: ਬਿਲਕੁਲ ਗੱਲ ਹੋਣ ਵਾਲੀਆਂ ਨੀਗੇ, ਜੋ ਕੁਛ ਹੋਇਆ ਜੋ ਕੁਛ
2: ਪਹਿਲਾਂ ਹੋਣ ਵਾਲੀਆਂ ਨੀਗੀਆਂ, ਜੋ ਕੁਛ ਇਹਦੇ ਤੇ ਜਿਹੜੇ ਦੋਸ਼ ਲੱਗ ਰਹੇ ਨੇ ਕੀਤਾ ਕੀ ਆ ਉਹ ਲੜਕੀ ਨਾਲ 13 ਸਾਲ ਦੀ, ਤੇ ਉਹਨੇ ਮੂਹਰਿਓਂ ਕੀ ਕੀਤਾ, ਉਹ ਗੱਲਾਂ ਜਿਹੜੀਆਂ ਆਪਾਂ ਪਬਲਿਕਲੀ ਕਰ ਨਹੀਂ ਸਕਦੇ ਰੇਡੀਓ ਸਟੇਸ਼ਨ ਦੇ ਉੱਤੇ।
0: ਪਤਾ ਉਹਨੂੰ, ਟਰੰਪ ਸਾਹਿਬ ਨੂੰ ਵੀ ਪਤਾ ਕਿ ਮੇਰੇ ਹਾਲਾਤ ਇਹਨਾਂ ਨੇ ਖਰਾਬ ਕਰ ਦੇਣੇ ਆ, ਹੋ ਰਹੇ ਆ ਥੋੜੇ ਦਿਨੋ ਦਿਨ ਹੋ ਰਹੇ ਆ, ਕਦੀ ਕੱਢ ਰਿਹਾ ਹੁਣ ਉਹ ਕੱਢ ਦਿੱਤੀ ਆ ਜਿਹੜੀ
2: ਕ੍ਰਿਸ਼ੀ ਨੋਮ ਨੂੰ, ਉਹਨੂੰ ਜਵਾਬ ਦਿੱਤਾ,
0: ਉਹਨੂੰ ਕੱਢ ਦਿੱਤਾ ਹੌਲੀ ਹੌਲੀ ਹੋਰਾਂ ਨੂੰ, ਕਿਉਂਕਿ ਲੋਕਾਂ ਦਾ ਦਿਮਾਗ ਜਿਹੜਾ ਦਿਨ ਬੇ ਦਿਨ ਹਫਤਾ ਕੇ ਦਿਨ ਜਿਹੜਾ ਹਫਤਾ ਕਿੱਧਰ ਨਿਕਲ ਜਾਵੇ ਫਿਰ
2: ਨਵਾਂ
0: ਸ਼ੋਸ਼ਾ ਫੇਰ ਛੱਡਾਂਗੇ।
2: ਹਾਂਜੀ, ਉਹ ਵੀ ਖੱਕ ਸਾਹਿਬ ਦੀ ਜਿਹੜੀ ਸੀਗੀ ਉਹ ਜਿਹਨੂੰ ਇਹਨੇ ਹੁਣ ਘਰ ਨੂੰ ਤੋਰਤਾ, ਉਹ ਖੱਕ ਸਾਹਿਬ ਦੀ $220 million ਆ ਜਿਹੜਾ ਉਹਨੇ ਉਹ ਆ ਜਿਹੜੇ ਜਿੱਦਾਂ ਕਾਬੋਏ ਨੀ ਹੁੰਦੇ ਘੋੜਿਆਂ ਦੇ ਉੱਤੇ ਉਹ ਸਵਾਰ ਕਰਕੇ ਉਹ ਹੈਟ ਜਾਂ ਲੈ ਕੇ ਦੂਏ ਪਾਸੇ ਘੁੰਮਦੇ ਹੁੰਦੇ ਆ ਇਸ ਤਰ੍ਹਾਂ ਦੀਆਂ। ਹਾਂ, ਉਹਨੇ ਉਹ ਜਿਹੜੀ ਸੀਗੀ ਉਹਨੇ $220 million ਖਰਚ ਕੀਤੇ ਉਹ ਐਡਵਰਟਾਈਜ਼ਮੈਂਟ ਦੇ ਉੱਤੇ।
0: ਬਿਲਕੁਲ,
2: ਹਾਂ, ਉਹਦੇ ਹੁਣ ਮਕਸਦ ਉਹਦਾ ਇਹ ਆ ਕਿ ਮੈਂ ਇਹ ਕਰਕੇ ਤੇ ਲੋਕ ਮੈਨੂੰ ਅਮਰੀਕਾ ਦੇ ਵਿੱਚ ਜਾਣਨ ਲੱਗ ਪੈਣ ਤੇ ਮੈਂ ਗਾਹਾਂ ਪੋਲੀਟੀਕਲ ਵੱਡੀ ਕਿਸੇ ਪੋਸਟ ਤੇ ਜਾਂ ਪ੍ਰੈਜੀਡੈਂਟ ਸੀਲੇ ਲੜ ਲੂੰ। ਅਸਲ ਦੇ ਵਿੱਚ ਮਸਲਾ ਉਹ ਸੀਗਾ ਤੇ ਉਹ $220 million ਦੀ ਜਿਹੜੀ ਐਡਵਰਟਾਈਜ਼ਮੈਂਟ ਉਹਨੇ ਬਣਾਈ ਆ ਉਹਨੇ ਉਹਨੂੰ ਮਾਰਿਆ,
0: ਉਹਨੇ ਉਹ ਵੀ ਮਾਰਿਆ ਤੇ ਦੂਜਾ ਉਹਦਾ ਕੇਸ ਹੋਰ ਵੀ ਨਿਕਲਿਆ ਨਾ ਕਿ ਉਹਦਾ ਕੋਈ ਸੀਨੀਅਰ ਸੀ ਜਿਹੜਾ ਉੱਥੇ ਕੰਮ ਕਰਦਾ ਉਹਦੇ ਨਾਲ ਵੀ ਉਹਦਾ ਰਿਲੇਸ਼ਨ ਸੀ ਕੋਈ ਸੈਕਸੁਅਲ ਰਿਲੇਸ਼ਨ।
2: ਹਾਂਜੀ, ਸੋ ਇਸ ਕਰਕੇ ਉਹ ਜਿਹੜੀ ਸੀਗੀ ਉਹਨੂੰ ਘਰ ਨੂੰ ਤੋਰਿਆ ਗਿਆ ਆ। ਤੇ ਇਹ ਖਾਕਸਾ ਵੀ ਜਦੋਂ ਪਾਵਰ ਆਉਂਦੀ ਆ ਨਾ ਬੰਦੇ ਕੋ, ਤੇ ਕੋਈ ਕੋਈ ਬੰਦਾ ਹੈਗਾ ਜਿਹੜਾ ਉਹਨੂੰ ਪਾਵਰ ਨੂੰ ਲਿਮਿਟ ਦੇ ਵਿੱਚ ਰੱਖਦਾ, ਨਹੀਂ ਤਾਂ ਆਮ ਕਰਕੇ ਜਿਹੜੀ ਪਾਵਰ ਹੁੰਦੀ ਆ ਇਹ ਹਮੇਸ਼ਾ ਵਾਸਤੇ ਦੁਰਵਰਤੋਂ ਇਹਦੀ ਜਿਹੜੀ ਕੀਤੀ ਜਾਂਦੀ ਆ, ਪਰ ਉਹਨਾਂ ਨੂੰ ਇਹ ਨੀ ਪਤਾ ਹੁੰਦਾ ਕਿ ਭਾਈ ਜਿਹੜੀ ਸ਼ਕਤੀ ਆ ਤੁਹਾਡੀ ਉਹਦੀ ਦੁਰਵਰਤੋਂ ਕਰਨ ਦੇ ਨਾਲ ਤੁਹਾਨੂੰ ਅੱਗੇ ਜਾ ਕੇ ਉਹ ਭੁਗਤਣੀ ਪੈਣੀ ਆ। ਇੰਡੀਆ ਦੇ ਵਿੱਚ ਇਹੀ ਕੁਛ ਹੋ ਰਿਹਾ
0: ਨੇ ਚੀਮਾ ਸਾਹਿਬ, ਇੱਥੇ ਦਾ ਇੱਕ ਸਿਸਟਮ ਬਹੁਤ ਤਕੜਾ ਮੈਂ ਦੇਖਿਆ, ਤੇ ਸਾਡੇ ਤੇ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਕਿ ਕੋਈ ਬੰਦਾ ਪ੍ਰਧਾਨ ਮੰਤਰੀ ਜਾਂ ਕਿਸੇ MP ਨੂੰ ਵੱਧ ਘੱਟ ਬੋਲ ਜਾਏ ਜਾਂ ਉਹਨੂੰ,
2: ਹਾਂਜੀ,
0: ਇਕੱਲੇ ਇਕੱਲੇ ਸੈਨੇਟਰ ਬਿਠਾ ਕੇ ਤੇ ਉਹ ਬੰਦੇ ਕੋਲੋਂ ਕੁਐਸਚਨ ਕਰਦੇ ਆ ਠੋਕ ਕੇ।
2: ਬਿਲਕੁਲ,
0: ਇਹ ਮਤਲਬ ਕੋਈ ਪਰਵਾਹ ਨਹੀਂ ਕਿ ਕੌਣ ਆ ਕੌਣ ਨਹੀਂ ਹੈਗਾ, ਇਹ ਇੱਕ ਬਹੁਤ ਤਕੜੀ ਰੀਤ ਹੈਗੀ ਅਮੈਰੀਕਾ ਦੀ ਕਿ ਭਾਈ ਆਹ ਤੂੰ ਕੀਤਾ ਹੁਣ ਕੈਸ਼ ਪਟੇਲ ਨੂੰ ਕੁਛ, ਹਰ ਟਾਈਮ ਦੇ ਉੱਪਰ ਉਹਨਾਂ ਨੇ ਘੇਰਿਆ ਹੁੰਦਾ, ਉਹਨੂੰ ਸਾਹਮਣੇ ਬਿਠਾ ਲੈਂਦਾ ਕੋਈ ਸੈਨੇਟਰ, ਬਹਿ ਜਾਂਦਾ ਮੋਰੇ, ਹਾਂ ਵੀ ਤੂੰ ਇਹ ਕੀ ਕੀਤਾ ਉਹ ਕੀ ਕੀਤਾ ਇਹ ਕੀ ਕੀਤਾ।
2: ਹਾਂਜੀ ਬਿਲਕੁਲ, ਉਹ
0: ਬੰਦੇ ਦੀ
2: ਬਿਲਕੁਲ ਖਰਚਾ ਵੀ ਉਹ ਸੈਨੇਟਰ ਆ ਜਿਹੜੇ ਉਹ ਪੀੜ ਸਜੇ ਆ ਬੰਦੇ ਨੂੰ ਦਿਮਾਗੀ ਤੌਰ ਤੇ।
0: ਬਿਲਕੁਲ ਬਿਲਕੁਲ, ਮੈਂ ਦੇਖਦਾ ਉਹਨਾਂ ਡਿਬੇਟਾਂ ਸਾਰੀਆਂ।
2: ਹਾਂ, ਉਸ ਤਰ੍ਹਾਂ ਦਾ ਸਿਸਟਮ ਆ ਜਿੰਨਾ ਚਿਰ ਇੰਡੀਆ ਚ ਨਹੀਂ ਆਉਂਦਾ ਉਹਨੂੰ ਖੱਕ ਸਾਹਿਬ ਜੀ ਦੇਖੋ, ਭਾਵੇਂ ਅਮਰੀਕਾ ਦੇ ਵਿੱਚ ਸੱਚ ਨਹੀਂ ਹੈਗਾ, ਜਿਹੜੇ ਰਾਜਨੀਤਿਕ ਆਗੂ ਆ ਉਹ ਸੱਚ ਨਹੀਂ ਬੋਲਦੇ, ਪਰ ਜਦੋਂ ਉਹ ਉੱਥੇ ਸੈਨੇਟ ਦੇ ਵਿੱਚ ਹੀਅਰਿੰਗ ਹੁੰਦੀ ਆ ਨਾ,
0: ਸਭ ਆ ਗਿਆ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਮੈਂ ਨਾਲ ਜੋੜਦਾ ਜੀ। ਚੀਮਾ
4: ਮਹਾਰਾਜ ਸਤਿ ਸ੍ਰੀ ਅਕਾਲ।
0: ਚੀਮਾ ਸਾਹਿਬ ਤੁਸੀਂ ਆ ਜਾਓ ਜੀ, ਚੀਮਾ
4: ਸਾਹਿਬ ਪਿੱਛੇ ਤੁਹਾਡੇ ਹੋ ਜਾਂਦੇ ਆ,
0: ਆਪਾਂ ਕਰੀਏ ਗੱਲ ਜੀ। ਡਾਕਟਰ ਸਾਹਿਬ
1: ਸਤਿ ਸ੍ਰੀ ਅਕਾਲ।
4: ਹਾਂਜੀ ਸਤਿ ਸ੍ਰੀ ਅਕਾਲ ਚੀਮਾ ਸਾਹਿਬ, ਤੁਸੀਂ ਉਸ ਦਿਨ ਅਗਰ ਮੈਨੂੰ ਕਾਲ ਕਰਦੇ ਤੇ ਮੈਂ ਬੇਸ਼ੱਕ ਥੱਕਿਆ ਸੀ ਪਰ ਮੈਂ ਘਰੇ ਬੈਠਾ ਸੀਗਾ ਤੇ ਮੇਰੇ ਦਿਮਾਗ ਚ ਵੀ ਸ਼ਾਇਦ ਤੁਹਾਡਾ ਅੱਜ ਪ੍ਰੋਗਰਾਮ ਨਹੀਂ ਹੈ।
1: ਕੋਈ ਗੱਲ ਨੀ ਜੀ,
0: ਕੋਈ ਗੱਲ ਨੀ, ਕੋਈ ਗੱਲ ਨੀ, ਹੋ ਜਾਂਦਾ
4: ਕਿਉਂਕਿ ਮੈਂ ਤੇ ਬੈਠੇ ਬੋਲਣਾ ਹੀ ਸੀ, ਮੈਂ ਬੋਲ ਦੇਣਾ ਸੀ, ਕੋਈ ਪ੍ਰੋਬਲਮ ਨਹੀਂ ਸੀ।
1: ਹਾਂਜੀ ਹਾਂਜੀ।
4: ਸੋ ਮੈਨੂੰ ਇਹ ਨੀ ਪਤਾ ਕਿ ਤੁਹਾਡੇ ਪ੍ਰੋਗਰਾਮ ਰੇਡੀਓ ਦੇ ਉੱਪਰ ਸਕਿਨ ਦੇ ਸੰਬੰਧੀ ਪ੍ਰੋਗਰਾਮ ਹੋ ਚੁੱਕਿਆ ਕਿ ਨਹੀਂ?
2: ਉਹ ਖਾਸ ਡਾਕਟਰ ਸਾਹਿਬ, ਉਹ ਸਕਿਨ ਦੇ ਸੰਬੰਧੀ ਇੱਕ ਵਾਰੀ ਨਾ ਥੋੜੀ ਬੰਦੇ ਦਿਮਾਗ ਸਾਰੀ ਗੱਲ ਰਹਿ ਜਾਂਦੀ ਹੁੰਦੀ ਆ। ਹੁਣ ਜਦੋਂ ਤੁਸੀਂ ਸਕੂਲੇ ਪੜ੍ਹਾਉਂਦੇ ਸੀਗੇ, ਕਾਲਜਾਂ ਚ ਪੜ੍ਹਾਉਂਦੇ ਸੀਗੇ, ਪਹਿਲਾਂ ਤਾਂ ਤੁਸੀਂ ਉਹਨਾਂ ਨੂੰ ਪੜ੍ਹਾਉਂਦੇ ਸੀ
0: ਹੱਡੀਆਂ ਦੇ ਕੀਤੇ ਆ, ਇਹ ਪਤਾ
2: ਨਹੀਂ। ਨਹੀਂ ਡਾਕਟਰ ਸਾਹਿਬ, ਪਹਿਲਾਂ ਤਾਂ ਤੁਸੀਂ ਪੜ੍ਹਾਉਂਦੇ ਹੁੰਦੇ ਸੀ, ਫਿਰ ਉਹ ਜਿਹੜੇ ਸਟੂਡੈਂਟ ਹੁੰਦੇ ਉਹ ਘਰੀ ਜਾ ਕੇ ਉਹ ਕਿਤਾਬਾਂ ਚ 10-10 ਵਾਰੀ ਫੇਰ ਪੜ੍ਹਦੇ ਸੀ, ਤਾਂ ਬੰਦੇ ਦੇ ਦਿਮਾਗ ਚ ਪੈਂਦੀ ਆ ਜੋ ਤੁਸੀਂ ਗੱਲ ਕਰਤੀ ਆ। ਜਿਹੜੀ ਤੁਸੀਂ ਗੱਲ ਇੱਕ ਵਾਰੀ
4: ਉਹਨਾਂ ਨੂੰ ਜਦੋਂ ਮੈਂ ਪੜ੍ਹਾਉਂਦਾ ਸੀ ਉਸ ਵੇਲੇ ਬੜਾ ਟੈਕਨੀਕਲ ਜੇ ਪੁਆਇੰਟਸ ਹੁੰਦੇ ਸੀ ਤੇ ਫਿਰ ਉਹਨਾਂ ਨੇ ਜਾ ਕੇ ਘਰੇ ਜਾ ਕੇ ਵੇਖਣਾ ਹੁੰਦਾ ਸੀਗਾ। ਪੰਜਾਬੀ ਚ ਬੋਲਦੇ ਜਿਵੇਂ ਆਪਾਂ ਬੈਠੇ ਖੁੰਦਾ ਤੇ ਗੱਲਾਂ ਕਰਦੇ ਹੁੰਦੇ ਆ, ਰਿਕਾਰਡਿੰਗ ਸ਼ੁਰੂ ਮੈਂ ਆਪਣੇ ਬ੍ਰੇਨ ਦੀ ਰਿਕਾਰਡਿੰਗ ਉੱਥੋਂ ਹੀ ਸ਼ੁਰੂ ਕਰ ਦਿੰਦਾ। ਸੋ ਰੇਡੀਓ ਪ੍ਰਵਾਸ, ਰੇਡੀਓ ਸਭ ਰੰਗ, ਯੂਟਿਊਬ ਤੇ ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਇਹਨਾਂ ਪ੍ਰੋਗਰਾਮਾਂ ਦੇ ਵਿਚ ਅਸੀਂ ਲੜੀਵਾਰ ਜੀਵਨ ਪੈਦਾ ਕਿਵੇਂ ਹੋਇਆ, ਜੀਵਨ ਕਿਵੇਂ ਵਿਕਸਿਤ ਹੋਇਆ, ਕਿਵੇਂ ਕਿਵੇਂ ਕਿਹੜੀ ਕਿਹੜੀਆਂ ਪ੍ਰੋਬਲਮਸ ਉਹਦੇ ਰਸਤੇ ਵਿਚ ਆਈਆਂ, ਇੱਕ ਇੱਕ ਸਟੈਪ ਤੇ ਉਹਦੀ ਜਾਣਕਾਰੀ ਦਿੰਦਿਆਂ ਹੋਇਆ ਅਸੀਂ ਅਡਲਟ ਏਜ ਵਿਚ ਪਹੁੰਚੇ ਸੀ ਤੇ ਅਡਲਟ ਏਜ ਤੋਂ ਬਾਅਦ ਫੇਰ ਆਪਾਂ ਇਹ ਵੇਰਵਾ ਕਰਿਆ ਸੀ ਵੀ ਇਹ ਜਿਹੜਾ ਅਡਲਟ ਏਜ ਏਡਾ ਵੱਡਾ ਸਰੀਰ ਬਣ ਗਿਆ ਆ, ਇਹਦਾ ਅਸਲ ਚ ਬੇਸਿਕ ਯੂਨਿਟ ਕੀ ਹੈ, ਜੇ ਇਹਦੇ ਚ ਕੋਈ ਖਰਾਬੀਆਂ ਹੋਣ ਜਾਂ ਕਿੱਥੇ ਕਿੱਥੇ ਵੇਖਣਾ ਪੈਣਾ ਆ, ਕੀ ਚੀਜ਼ ਵੇਖਣੀ ਪੈਣੀ ਹੈ, ਤੇ ਉਹਦੇ ਸਬੰਧ ਦੇ ਵਿਚ ਫਿਰ ਆਪਾਂ ਸੈੱਲ ਤੇ ਪਹੁੰਚੇ ਸੀ ਤੇ ਉਸ ਸੈੱਲ ਦੀ ਡਿਸਕ੍ਰਿਪਸ਼ਨ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਵੀ ਐਕਚੁਲੀ ਸੈੱਲ ਹੈ ਕੀ ਆ ਜੀ। ਬੇਸ਼ਕ ਅਸੀਂ ਇਹਦੀ ਪਰਿਭਾਸ਼ਾ ਇੱਟ ਦੇ ਨਾਲ ਦਿੱਤੀ ਸੀ, ਔਰ ਇੱਟ ਵੀ ਜੇ ਵੇਖੀਏ ਤੇ ਇੱਟ ਦੇ ਵਿਚ ਵੀ ਤੇ ਬਹੁਤ ਸਾਰੇ ਮਿਨਰਲਸ ਹੈਗੇ ਨੇ ਜਿਹੜੇ ਧਰਤੀ ਦੇ ਵਿਚ ਹੈਗੇ ਨੇ, ਔਰ ਉਹਨਾਂ ਮਿਨਰਲਸ ਨੂੰ ਆਪਸ ਵਿਚ ਜੋੜ ਕੇ ਰੱਖਣ ਦਾ ਰੂਪ ਹੀ ਇੱਟ ਹੈ। ਪਰ ਇਹ ਜਿਹੜਾ ਲਿਵਿੰਗ ਸੈੱਲ ਤੇ ਨਾਨ ਲਿਵਿੰਗ ਸੈੱਲ ਅਸੀਂ ਆਮ ਆਪਣੇ ਜਾਣਕਾਰੀ ਦੇ ਮੁਤਾਬਕ ਡਿਵੀਜ਼ਨ ਕਰਦੇ ਆ ਨਾ, ਉਹਦੇ ਮੁਤਾਬਕ ਸੈੱਲ ਇੱਕ ਲਿਵਿੰਗ ਟਿਸ਼ੂ ਹੈਗਾ, ਇੱਕ ਲਿਵਿੰਗ ਪਾਰਟੀਕਲਸ ਹੈਗਾ ਆ, ਮਿਨੀਮਮ ਛੋਟੇ ਤੋਂ ਛੋਟਾ ਯੂਨਿਟ ਹੈਗਾ ਸਰੀਰ ਦਾ, ਔਰ ਉਹਦੇ ਬਾਰੇ ਡਿਟੇਲ ਵਿਆਖਿਆ ਆਪਾਂ ਕੀਤੀ ਸੀਗੀ ਭਈ ਇਹ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ, ਇਹਦੀ ਬਾਹਰਲੀ ਚਾਰ ਦੀਵਾਰੀ ਕਿਸ ਤਰ੍ਹਾਂ ਦੀ ਹੈਗੀ ਹੈ, ਇਹਦੇ ਅੰਦਰ ਕੀ ਚੀਜ਼ ਹੈਗੀ ਹੈ, ਔਰ ਜਿਹੜੀ ਅੰਦਰ ਚੀਜ਼ ਹੈਗੀ ਹੈ ਉਹ ਕੰਮ ਕੀ ਕਰਦੀ ਹੈ। ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਵੇਰਵਾ ਸੀਗਾ ਉਹ ਮੈਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਸੀਗਾ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਅਗਰ ਸਾਹ ਦੀ ਬਿਮਾਰੀ ਬਾਹਰ ਹੋਈ ਹੈ ਕਿਸੇ ਬੰਦੇ ਨੂੰ ਤੇ ਅੰਦਰ ਨੁਕਸ ਕਿੱਥੇ ਹੋਏਗਾ, ਮਾਈਟੋਕੋਂਡਰੀਆ ਚ ਹੋਏਗਾ। ਇਸੇ ਤਰ੍ਹਾਂ ਅਲੱਗ ਅਲੱਗ ਅੰਗਾਂ ਦੀ ਜਾਣਕਾਰੀ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ, ਕੁਝ ਇੱਕ ਐਸੀਆਂ ਗੱਲਾਂ ਨੇ ਮਾਂ ਪਰ ਧੀ ਪਿਤਾ ਪਰ ਘੋੜਾ ਬਹੁਤਾ ਨੀ ਤੇ ਥੋੜਾ ਥੋੜਾ, ਅਗਰ ਐਸਾ ਕੁਝ ਵਾਪਰਦਾ ਤੇ ਇਹਦਾ ਮਤਲਬ ਨੁਕਸ ਕਿੱਥੇ ਹੈਗੇ ਆ, ਨੁਕਸ ਹੈਗਾ ਸਾਡੇ ਉਹ ਨਿਊਕਲੀਅਸ ਦੇ ਵਿਚ। ਹਾਂਜੀ, ਔਰ ਇਸੇ ਤਰ੍ਹਾਂ ਹੀ ਅਲੱਗ ਅਲੱਗ ਜਿੰਨੇ ਵੀ ਪਾਰਟੀਕਲਸ ਅੰਗ ਇਸ ਸੈੱਲ ਦੇ ਵਿਚ ਕੰਮ ਕਰਦੇ ਨੇ ਆਪਣੀ ਆਪਣੀ ਡਿਊਟੀ ਨਿਭਾਉਂਦੇ ਨੇ, ਜਿਹੜਾ ਵੀ ਆਪਣੀ ਡਿਊਟੀ ਸਹੀ ਨਹੀਂ ਨਿਭਾ ਸਕਦਾ ਜਾਂ ਉਹਦੇ ਚ ਕੋਈ ਖਰਾਬੀ ਆ ਜਾਂਦੀ ਹੈ ਉਹਦੇ ਮੁਤਾਬਕ ਸਰੀਰ ਦੇ ਉੱਪਰ ਵੱਡੇ ਪੈਮਾਨੇ ਤੇ ਸਾਡੇ ਸਾਹਮਣੇ ਇੱਕ ਬਿਮਾਰੀ ਪੈਦਾ ਹੁੰਦੀ ਹੈ, ਨਿਸ਼ਾਨੀਆਂ ਆਉਂਦੀਆਂ ਨੇ ਤੇ ਅਸੀਂ ਉਹਦਾ ਕੋਈ ਨਾ ਕੋਈ ਨਾਂ ਰੱਖ ਦਿੰਦੇ ਹਾਂ। ਇਹ ਸਾਰੀ ਗੱਲ ਆਪਾਂ ਕੀਤੀ ਸੀ, ਉਸ ਤੋਂ ਬਾਅਦ ਆਪਾਂ ਇਸ ਸਟਰਕਚਰ ਦੀ ਗੱਲ ਕੀਤੀ ਸੀ ਵੀ ਇਹ ਜਿਹੜਾ ਸਟਰਕਚਰ ਸਾਰੇ ਸਰੀਰ ਦਾ ਬਣਿਆ ਹੋਇਆ ਹੈ ਨਾ, ਇਹ ਬਣਿਆ ਹੈ ਹੱਡੀਆਂ ਦਾ ਢਾਂਚਾ। ਮੁੱਢਲੀ ਗੱਲ ਤਾਂ ਇਹ ਹੈ ਵੀ ਅਸੀਂ ਪਹਿਲਾਂ ਪਿਲਰ ਖੜੇ ਕਰਦੇ ਹਾਂ ਜੀ, ਔਰ ਫਿਰ ਬੀਮ ਪਾਉਣੇ ਆ ਤੇ ਫਿਰ ਦੀਵਾਰਾਂ ਦੀਵਾਰਾਂ ਕਰਕੇ ਤੇ ਹੋਰ ਅਲੱਗ ਅਲੱਗ ਕਮਰੇ ਬਣਾਉਣੇ ਆ।
1: ਹਾਂਜੀ,
4: ਉਸੇ ਤਰ੍ਹਾਂ ਦਾ ਹੀ ਕੁਦਰਤ ਦੀ ਰਚਨਾ ਹੋ ਸਕਦਾ, ਜਿਹੜੇ ਵਿਗਿਆਨਕ ਨੇ ਉਹਨਾਂ ਨੇ ਵੀ ਕੁਦਰਤ ਤੋਂ ਸਿੱਖਿਆ ਹੋਵੇ ਵੀ ਇਸ ਤਰ੍ਹਾਂ ਬਣਿਆ ਤੇ ਅਸੀਂ ਵੀ ਘਰ ਬਣਾਉਣੇ ਆ ਤੇ ਇਸੇ ਤਰ੍ਹਾਂ ਹੀ ਬਣਾਉਣੇ ਨੇ।
2: ਬਿਲਕੁਲ
4: ਰੀੜ ਦੀ ਹੱਡੀ ਦੇ ਸੰਬੰਧ ਵਿਚ ਮੈਂ ਤੁਹਾਡੇ ਨਾਲ ਵਿਆਖਿਆ ਕੀਤੀ ਸੀ ਕਿ ਰੀੜ ਦੀ ਹੱਡੀ ਹੈ ਕੀ ਹੈ, ਕਿਥੋਂ ਤੁਰਦੀ ਤੇ ਕਿੱਥੇ ਜਾਂਦੀ ਹੈ, ਕਿੰਨੇ ਇਹਦੇ ਮਣਕੇ ਹੈਗੇ ਨੇ, ਸਟੈਪਸ ਹੈਗੇ ਨੇ ਪੌੜੀ ਵਰਗੇ ਜਿਹੜੇ ਆਪਸ ਚ ਜੁੜੇ ਹੋਏ ਨੇ, ਕਿੰਨੀ ਤਰ੍ਹਾਂ ਦੇ ਇਹਦੇ ਵਿਚ ਵਿਕਾਰ ਪੈਦਾ ਹੋ ਸਕਦੇ ਨੇ, ਉਹਨਾਂ ਸਾਰਿਆਂ ਦੀ ਵਿਆਖਿਆ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਸਿਰ ਦੇ ਨਾਲ ਇਹ ਕਿਵੇਂ ਜੁੜਿਆ ਹੋਇਆ ਆ, ਅਖੀਰ ਤੇ ਜਾ ਕੇ ਇਹ ਕਿਸ ਤਰ੍ਹਾਂ ਹੈਗਾ ਆ, ਔਰ ਉਹ ਸਾਰੀ ਡਿਟੇਲ ਰੀੜ ਦੀ ਹੱਡੀ ਦੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ, 33 ਤੋਂ 26, 26 ਤੋਂ 24, ਕਿਵੇਂ ਮਣਕੇ ਦੇ ਬਣ ਗਿਣੇ ਜਾਂਦੇ ਹਨ, ਕਿਵੇਂ ਇਹਦੇ ਪਾਰਟ ਗਿਣੇ ਜਾਂਦੇ ਹਨ, ਔਰ ਇਹਦੇ ਅੰਦਰ ਦੀ ਰਚਨਾ ਕੀ ਹੈਗੀ ਜਿਹਨੂੰ ਨਿਊਰਲ ਕੈਨਾਲ ਕਹਿੰਦੇ ਆ, ਔਰ ਇਹਦੇ ਵਿੱਚੋਂ ਨਰਵਸ ਦਾ ਜਿਹੜਾ ਬਾਹਰ ਨਿਕਲਣਾ ਹੈਗਾ ਆ, ਉਹਦਾ ਸਟਰਕਚਰ ਕੀ ਹੈ, ਉਹਦੇ ਚ ਡਿਸਕ ਕਿਸ ਤਰ੍ਹਾਂ ਦੀ ਰੱਖੀ ਹੋਈ ਹੈ, ਇਹ ਸਾਰੀ ਡਿਟੇਲ ਇੱਕ ਇੱਕ ਗੱਲ ਦੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਉਸ ਤੋਂ ਬਾਅਦ ਮੈਂ ਸਾਂਝਾ ਕੀਤਾ ਸੀ ਵੀ ਇਹ ਮੇਨ ਪਿੱਲਰ ਹੈ ਸਾਡਾ, ਔਰ ਇਸ ਪਿੱਲਰ ਦੇ ਉੱਪਰ ਬੁਰਜ ਖਲੀਫਾ ਵਰਗਾ
2: ਜੀ ਹਾਂਜੀ
4: ਹਾਂਜੀ ਇਸ ਬੁਰਜ ਖਲੀਫਾ ਦੇ ਪਿੱਲਰ ਦੇ ਉੱਪਰ ਅਲੱਗ ਅਲੱਗ ਤਰ੍ਹਾਂ ਦੇ ਬੀਮ ਪਾਏ ਨੇ, ਔਰ ਉਹ ਬੀਮ ਦੀ ਸੰਰਚਨਾ ਜਿਹੜੀ ਸੀ ਅਸੀਂ ਪਹਿਲਾਂ ਨੂੰ ਕਿਹਾ ਸੀਗਾ ਸ਼ੋਲਡਰ ਗਿਲਡਰ, ਦੂਸਰੇ ਬੀਮ ਨੂੰ ਕਿਹਾ ਸੀਗਾ ਪੈਲਵਿਕ ਗਿਲਡਰ। ਇਹ ਇੱਕ ਦੋ ਵੱਡੇ ਬੀਮ ਨੇ, ਇਹਦੀਆਂ ਅਲੱਗ ਅਲੱਗ ਛੱਤਾਂ ਬਣਾਉਣ ਵਾਸਤੇ ਤੇ ਅਲੱਗ ਅਲੱਗ ਹਿੱਸੇ ਕਰਨ ਵਾਸਤੇ। ਸਿਰ ਤੋਂ ਹੇਠਾਂ ਵਾਲੇ ਹਿੱਸੇ ਨੂੰ, ਸਿਰ ਦੀ ਵਿਆਖਿਆ ਆਪਾਂ ਕਰੀ ਸੀ ਵੀ ਸਿਰ 7 ਹੱਡੀਆਂ ਦਾ ਬਣਿਆ ਹੋਇਆ, ਫੇਸ 14 ਹੱਡੀਆਂ ਦਾ ਬਣਿਆ ਹੋਇਆ ਹੈ, ਔਰ ਉਹਨਾਂ ਦੀ ਵਿਆਖਿਆ ਵੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਸੀ ਵੀ ਕਿਹੜੀ ਕਿਹੜੀ ਹੱਡੀ ਕਿੱਥੋਂ ਲੈ ਕੇ ਚੱਲਦੀ ਹੈ ਤੇ ਉਹਦਾ ਅਸਲ ਪਰਪਸ ਕੀ ਹੈ ਤੇ ਉਹਨੂੰ ਅਸੀਂ ਆਈਡੈਂਟੀਫਾਈ ਕਿਵੇਂ ਕਰਾਂਗੇ, ਕਿਵੇਂ ਜਾਣਾਂਗੇ ਵੀ ਆਹ ਜਾਈਗੋਮੈਟਿਕ ਪ੍ਰੋਸੈਸ ਹੀ ਹੈ, ਆਹ ਨੇਜ਼ਲ ਬੋਨ ਹੀ ਹੈ, ਆਹ ਕੰਕਾਈ ਬੋਨ ਹੈ, ਕਿਉਂਕਿ ਕਈ ਬੋਨ ਸਾਨੂੰ ਦਿਸਦੀਆਂ ਨਹੀਂ ਬਾਹਰੋਂ ਲੇਕਿਨ ਅੰਦਰ ਵਾਲੇ ਪਾਸੇ ਹੈਗੀਆਂ ਨੇ। ਬਿਮਾਰ ਇੱਕ ਖਾਸ ਗੱਲ ਜਿਹੜੀ ਮੈਂ ਸਮਝਦਾ ਦੁਹਰਾਉਣਾ ਠੀਕ ਰਹੇਗਾ ਇਸ ਨੂੰ ਵੀ ਆਮ ਤੌਰ ਤੇ ਲੋਕ ਇਹ ਸਮਝਦੇ ਨੇ ਜੇ ਕਿਸੇ ਨੂੰ ਜੁਕਾਮ ਵਗੈਰਾ ਲੱਗਿਆ ਹੋਵੇ ਨਾ, ਨਾਕੀ ਚੋਂ ਪਾਣੀ ਵਗਦਾ ਹੋਵੇ ਤੇ ਕਹਿੰਦਾ ਜੀ ਮੇਰਾ ਤਾਂ ਸਿਰ ਹੀ ਖੋਖਲਾ ਹੋ ਗਿਆ ਪਾਣੀ ਵਗ ਵਗ ਕੇ। ਹਾਲਾਂਕਿ ਉਸ ਪਾਣੀ ਦਾ ਵਗਣ ਵਾਲੇ ਦਾ ਸਿਰ ਨਾਲ ਕੋਈ ਸੰਬੰਧ ਹੀ ਨਹੀਂ ਹੁੰਦਾ
2: ਜੀ,
4: ਔਰ ਉਹ ਵਿਆਖਿਆ ਮੈਂ ਤੁਹਾਡੇ ਸਾਹਮਣੇ ਇਸ ਮਾਈਟ ਬੋਨ ਦੀ ਕੀਤੀ ਸੀਗੀ, ਕੌਂਕਾਈ ਬੋਨ ਦੀ ਕੀਤੀ ਸੀਗੀ ਕਿ ਇੱਕ ਬੈਰੀਅਰ ਦੇ ਵਿਚਕਾਰ ਇੱਕ ਨੋ ਮੈਨਸ ਲੈਂਡ ਹੈਗੀ ਹੈ ਜਿਸ ਕਰਕੇ ਬ੍ਰੇਨ ਨਾਲ ਇਸ ਪਾਣੀ ਦਾ ਕੋਈ ਸੰਬੰਧ ਨਹੀਂ ਹੁੰਦਾ, ਇਹਦਾ ਸੰਬੰਧ ਸਾਡੀ ਡਾਇਜੈਸਟਿਵ ਕੈਨਾਲ ਦੇ ਨਾਲ ਹੁੰਦਾ ਹੈ ਜਾਂ ਜਿਹੜਾ ਸਾਡਾ ਰੈਸਪੀਰੇਟਰੀ ਸਿਸਟਮ ਹੈਗਾ ਇਹਦੇ ਵਿੱਚ ਆ ਗਏ ਐਕਸੈਸਿਵ ਗੈਸਾਂ ਤੇ ਐਕਸੈਸਿਵ ਮੋਇਸਚਰ ਦੇ ਕਰਕੇ ਇਹ ਸਾਰਾ ਪਾਣੀ ਜਿਹੜਾ ਉਹ ਨੱਕ ਦੇ ਰਾਹੀਂ ਬਾਹਰ ਆਉਣਾ ਸ਼ੁਰੂ ਹੋ ਜਾਂਦਾ, ਜੇ ਉਹ ਫੇਫੜਿਆਂ ਵਿੱਚ ਜਾਣਾ ਸ਼ੁਰੂ ਹੋ ਜਾਏ ਤੇ ਫਿਰ ਸਵੇਰੇ ਲੋਕ ਖੰਗਾਰ ਕੱਢਣੇ ਸ਼ੁਰੂ ਕਰ ਦਿੰਦੇ ਨੇ, ਦਿਨੇ ਉਹਦਾ ਪਾਣੀ ਨੱਕ ਚੋਂ ਵਗਣਾ ਸ਼ੁਰੂ ਹੋ ਜਾਂਦਾ ਹੈ, ਪਰ ਅਸਲ ਜਦ ਤੱਕ ਉਹ ਪਰਪਸ ਜਿਸ ਕਰਕੇ ਇਹ ਪਾਣੀ ਆ ਰਿਹਾ ਹੈ ਜਦ ਤੱਕ ਉਹ ਠੀਕ ਨਹੀਂ ਹੁੰਦਾ ਤੇ ਤਦ ਤੱਕ ਇਹ ਪਾਣੀ ਠੀਕ ਨਹੀਂ ਹੋ ਸਕਦਾ, ਔਰ ਜੇ ਡਾਇਜੈਸਟਿਵ ਸਿਸਟਮ ਨਾਲ ਸੰਬੰਧਿਤ ਹੈ ਤੇ ਜਦ ਤੱਕ ਪੇਟ ਦੇ ਰੋਗ ਨਹੀਂ ਠੀਕ ਹੁੰਦੇ, ਜਿਹਦੇ ਚੋਂ 80% ਰੋਗ ਆਮ ਤੌਰ ਤੇ ਪੇਟ ਦੇ ਰੋਗਾਂ ਕਰਕੇ ਲੋਕਾਂ ਨੂੰ ਨੱਕ ਚ ਪਾਣੀ ਆਉਣਾ ਸ਼ੁਰੂ ਹੁੰਦਾ ਆ, ਔਰ ਦੂਸਰਾ ਹਿੱਸਾ ਜਿਹੜਾ ਆ ਉਹ ਸਾਡੇ ਰੈਸਪੀਰੇਟਰੀ ਸਿਸਟਮ ਦਾ ਹੈਗਾ ਆ ਉਹਦੇ ਕਰਕੇ ਆਉਣਾ ਸ਼ੁਰੂ ਹੁੰਦਾ ਆ, ਤੇ ਜਦ ਤੱਕ ਅਸੀਂ ਉਹਨਾਂ ਰੋਗਾਂ ਨੂੰ ਠੀਕ ਨਹੀਂ ਕਰ ਲੈਂਦੇ ਜਾਂ ਕਿਸੇ ਵੀ ਤਰ੍ਹਾਂ ਸਪਰੈਸਿੰਗ, ਅੱਜ ਕੱਲ੍ਹ ਦਾ ਜਿਹੜਾ ਟ੍ਰੀਟਮੈਂਟ ਸਪਰੈਸਿੰਗ ਵਾਲਾ ਚੱਲ ਰਿਹਾ ਹੈਗਾ ਆ ਉਹ ਨਹੀਂ ਹੁੰਦਾ, ਤਦ ਤੱਕ ਉਹ ਨੱਕ ਚੋਂ ਪਾਣੀ ਵਗਦਾ ਹੀ ਰਹਿੰਦਾ ਹੈਗਾ ਆ। ਸੋ ਇਹ ਸਾਰੀਆਂ ਗੱਲਾਂ ਆਪਾਂ ਕੀਤੀਆਂ ਸੀ ਕਿ ਭਾਈ ਨਹੀਂ ਇਹ ਬ੍ਰੇਨ ਚੋਂ ਨਹੀਂ ਵਗਦਾ, ਬ੍ਰੇਨ ਦੇ ਵਿੱਚ ਤੇ ਨੱਕ ਦੇ ਇਸ ਹਿੱਸੇ ਦੇ ਵਿੱਚ ਇੱਕ ਨੋ ਮੈਨਸ ਲੈਂਡ ਹੈਗੀ ਹੈ, ਦੋ ਹੱਡੀਆਂ ਦੇ ਹੋਣ ਕਰਕੇ ਵਿਚਕਾਰ ਦੀ ਥਾਂ ਹੈ, ਇਸ ਕਰਕੇ ਬ੍ਰੇਨ ਦੇ ਪਾਣੀ ਨਾਲ ਇਹਦਾ ਕੋਈ ਸੰਬੰਧ ਨਹੀਂ ਹੈਗਾ। ਉਸ ਤੋਂ ਬਾਅਦ ਫਿਰ ਆਪਾਂ ਇਹ ਗੱਲ ਕੀਤੀ ਸੀ ਕਿ ਜਿਹੜਾ ਸ਼ੋਲਡਰ ਗਿਲਡਰ ਹੈ ਕਿਵੇਂ ਬਣਿਆ ਹੋਇਆ ਆ, ਪਿਛਲੇ ਪਾਸੇ ਸਾਡੀਆਂ ਦੋ ਹੱਡੀਆਂ ਨੇ ਸਕੈਪੁਲਾ, ਸੱਜੇ ਪਾਸੇ ਤੇ ਖੱਬੇ ਪਾਸੇ, ਉਹਨਾਂ ਨੂੰ ਅਸੀਂ ਸਕੈਪੁਲਾ ਕਹਿੰਦੇ ਹਾਂ ਜਾਂ ਸ਼ੋਲਡਰ ਬਲੇਡ ਕਹਿ ਦਿੰਦੇ ਹਾਂ, ਸਾਹਮਣੇ ਪਾਸੇ ਸਾਡੀ ਹੱਡੀ ਹੈਗੀ ਹੈ ਸਟਰਨਮ, ਔਰ ਇਹ ਜਿਹੜੀ ਸਟਰਨਮ ਦੀ ਹੱਡੀ ਹੈਗੀ ਹੈ ਇਹਦੀ ਵਿਆਖਿਆ ਮੈਂ ਤੁਹਾਨੂੰ ਦੱਸੀ ਸੀ ਵੀ ਇਹਦੇ ਤਿੰਨ ਹਿੱਸੇ ਹੈਗੇ ਆ, ਮੈਨੂ ਬੇਰੀਮ ਸਟਰਨ ਆਈ ਹੈ, ਸ਼ੈਫਟ ਆਫ ਦੀ ਸਟਰਨਮ ਹੈਗੀ ਹੈ, ਜ਼ੀਫਾਇਡ ਪ੍ਰੋਸੈਸ ਹੈਗਾ ਆ, ਔਰ ਉਹਨਾਂ ਦੇ ਬਾਰੇ ਵੀ ਆਪਾਂ ਜਦੋਂ ਪ੍ਰੋਗਰਾਮ ਸੀ ਕਿਉਂਕਿ ਇਹਦੇ ਪੂਰੇ ਇੱਕ ਇੱਕ ਪ੍ਰੋਗਰਾਮ ਦੀ ਡਿਟੇਲ ਸੀਗੀ, ਔਰ ਉਹ ਸਾਰੀ ਡਿਟੇਲ ਮੈਂ ਤੁਹਾਡੇ ਸਾਹਮਣੇ ਕਰੀ ਸੀ ਵੀ ਜ਼ੀਫਾਇਡ ਪ੍ਰੋਸੈਸ ਦੇ ਵਿੱਚ ਕਿਵੇਂ ਕਿਵੇਂ ਚੇਂਜਸ ਆਉਂਦੀਆਂ ਨੇ, ਸਟਰਨਮ ਦੇ ਵਿੱਚ ਜਿਹੜੀਆਂ ਪਸਲੀਆਂ ਅੱਗੇ ਰਲਦੀਆਂ ਨੇ ਉਹਨਾਂ ਨੂੰ ਅਸੀਂ ਜਿਹੜੀਆਂ ਟਰੂ ਰਿਬਸ ਕਹਿੰਦੇ ਹਾਂ ਤੇ ਫਿਰ ਕੁਛ ਕਹਿੰਦੇ ਹਾਂ ਫਾਲਸ ਰਿਬਸ ਤੇ ਕੁਛ ਕਹਿੰਦੇ ਹਾਂ ਫਲੋਟਿੰਗ ਰਿਬਸ, ਇਹ ਜਿਹੜੀਆਂ 12 ਇੱਕ ਪਾਸੇ ਤੇ 12 ਦੂਜੇ ਪਾਸੇ 24 ਪਸਲੀਆਂ ਨੇ, ਇਹਨਾਂ ਦੀ ਡਿਸਕ੍ਰਿਪਸ਼ਨ ਆਪਾਂ ਪਹਿਲੀਆਂ 7 ਹੱਡੀਆਂ ਦੇ ਤੌਰ ਤੇ ਇਹ ਕਰ ਦਿੱਤੀ ਸੀ ਵੀ ਭਾਈ ਇਹ 2 ਰਿਬਸ ਨੇ, ਫੇਰ 3 ਹੱਡੀਆਂ, ਇਸ ਕਰਕੇ ਬ੍ਰੇਨ ਦੇ ਪਾਣੀ ਨਾਲ ਇਹਦਾ ਕੋਈ ਸੰਬੰਧ ਨਹੀਂ ਹੈਗਾ। ਉਸ ਤੋਂ ਬਾਅਦ ਫਿਰ ਆਪਾਂ ਇਹ ਗੱਲ ਕੀਤੀ ਸੀ ਕਿ ਜਿਹੜਾ ਸ਼ੋਲਡਰ ਗਿਲਡਰ ਹੈ ਕਿਵੇਂ ਬਣਿਆ ਹੋਇਆ ਆ, ਪਿਛਲੇ ਪਾਸੇ ਸਾਡੀਆਂ ਦੋ ਹੱਡੀਆਂ ਨੇ ਸਕੈਪੁਲਾ, ਸੱਜੇ ਪਾਸੇ ਤੇ ਖੱਬੇ ਪਾਸੇ, ਉਹਨਾਂ ਨੂੰ ਅਸੀਂ ਸਕੈਪੁਲਾ ਕਹਿੰਦੇ ਹਾਂ ਜਾਂ ਸ਼ੋਲਡਰ ਬਲੇਡ ਕਹਿ ਦਿੰਦੇ ਹਾਂ, ਸਾਹਮਣੇ ਪਾਸੇ ਸਾਡੀ ਹੱਡੀ ਹੈਗੀ ਹੈ ਸਟਰਨਮ, ਔਰ ਇਹ ਜਿਹੜੀ ਸਟਰਨਮ ਦੀ ਹੱਡੀ ਹੈਗੀ ਹੈ ਇਹਦੀ ਵਿਆਖਿਆ ਮੈਂ ਤੁਹਾਨੂੰ ਦੱਸੀ ਸੀ ਵੀ ਇਹਦੇ ਤਿੰਨ ਹਿੱਸੇ ਹੈਗੇ ਆ, ਮੈਨੂੰ ਬੇਰੀਮ ਸਟਰਨ ਆਈ ਹੈ, ਸ਼ੈਫਟ ਆਫ ਦੀ ਸਟਰਨਮ ਹੈਗੀ ਹੈ, ਜ਼ੀਫਾਇਡ ਪ੍ਰੋਸੈਸ ਹੈਗਾ ਆ, ਔਰ ਉਹਨਾਂ ਦੇ ਬਾਰੇ ਵੀ ਆਪਾਂ ਜਦੋਂ ਪ੍ਰੋਗਰਾਮ ਸੀ ਕਿਉਂਕਿ ਇਹਦੇ ਪੂਰੇ ਇੱਕ ਇੱਕ ਪ੍ਰੋਗਰਾਮ ਦੀ ਡਿਟੇਲ ਸੀਗੀ, ਔਰ ਉਹ ਸਾਰੀ ਡਿਟੇਲ ਮੈਂ ਤੁਹਾਡੇ ਸਾਹਮਣੇ ਕਰੀ ਸੀ ਵੀ ਜ਼ੀਫਾਇਡ ਪ੍ਰੋਸੈਸ ਦੇ ਵਿੱਚ ਕਿਵੇਂ ਕਿਵੇਂ ਚੇਂਜਸ ਆਉਂਦੀਆਂ ਨੇ, ਸਟਰਨਮ ਦੇ ਵਿੱਚ ਜਿਹੜੀਆਂ ਪਸਲੀਆਂ ਆ ਕੇ ਰਲਦੀਆਂ ਨੇ ਉਹਨਾਂ ਨੂੰ ਅਸੀਂ ਜਿਹੜੀਆਂ ਟਰੂ ਰਿਬਸ ਕਹਿੰਦੇ ਹਾਂ, ਤੇ ਫਿਰ ਕੁਛ ਕਹਿੰਦੇ ਹਾਂ ਫਾਲਸ ਰਿਬਸ ਤੇ ਕੁਛ ਕਹਿੰਦੇ ਹਾਂ ਫਲੋਟਿੰਗ ਰਿਬਸ। ਇਹ ਜਿਹੜੀਆਂ 12 ਇੱਕ ਪਾਸੇ ਤੇ 12 ਦੂਜੇ ਪਾਸੇ 24 ਪਸਲੀਆਂ ਨੇ, ਇਹਨਾਂ ਦੀ ਡਿਸਕ੍ਰਿਪਸ਼ਨ ਆਪਾਂ ਪਹਿਲੀਆਂ 7 ਹੱਡੀਆਂ ਦੇ ਤੌਰ ਤੇ ਇਹ ਕਰ ਦਿੱਤੀ ਸੀ ਵੀ ਭਾਈ ਇਹ ਟਰੂ ਰਿਬਸ ਨੇ, ਫਿਰ 3 ਹੱਡੀਆਂ ਦੀ ਕਰ ਦਿੱਤੀ ਸੀ ਵੀ ਇਹ ਫਾਲਸ ਰਿਬਸ ਨੇ ਜਿਹੜੀਆਂ ਇੱਕ ਦੂਸਰੇ ਨੂੰ

ਕਰੀ ਸੀ ਵੀ ਜ਼ੀਫਾਇਡ ਪ੍ਰੋਸੈਸ ਦੇ ਵਿਚ ਕਿਵੇਂ ਕਿਵੇਂ ਚੇਂਜਿਸ ਆਉਂਦੀਆਂ ਨੇ ਸਟਰਨਮ ਦੇ ਵਿਚ, ਜਿਹੜੀਆਂ ਪਸਲੀਆਂ ਆ ਕੇ ਰਲਦੀਆਂ ਨੇ ਉਹਨਾਂ ਨੂੰ ਅਸੀਂ ਜਿਹੜੀਆਂ ਟਰੂ ਰਿਬਸ ਕਹਿੰਦੇ ਹਾਂ, ਤੇ ਫਿਰ ਕੁਛ ਕਹਿੰਦੇ ਹਾਂ ਫਾਲਸ ਰਿਬਸ ਤੇ ਕੁਛ ਕਹਿੰਦੇ ਹਾਂ ਫਲੋਟਿੰਗ ਰਿਬਸ। ਇਹ ਜਿਹੜੀਆਂ 12 ਇੱਕ ਪਾਸੇ ਤੇ 12 ਦੂਜੇ ਪਾਸੇ 24 ਪਸਲੀਆਂ ਨੇ, ਇਹਨਾਂ ਦੀ ਡਿਸਕ੍ਰਿਪਸ਼ਨ ਆਪਾਂ ਪਹਿਲੀਆਂ 7 ਹੱਡੀਆਂ ਦੇ ਤੌਰ ਤੇ ਇਹ ਕਰ ਦਿੱਤੀ ਸੀ ਵੀ ਭਾਈ ਇਹ ਟਰੂ ਰਿਬਸ ਨੇ, ਫੇਰ 3 ਹੱਡੀਆਂ ਦੀ ਕਰ ਦਿੱਤੀ ਸੀ ਵੀ ਇਹ ਫਾਲਸ ਰਿਬਸ ਨੇ ਜਿਹੜੀਆਂ ਇੱਕ ਦੂਸਰੇ ਨੂੰ ਹੱਟ ਕੇ ਤੇ ਪਿੱਛੇ ਹੱਡੀਆਂ ਜਾਂਦੀਆਂ ਨੇ ਤਾਂ ਕਿ ਪੇਟ ਨੂੰ ਬਹੁਤੀ ਜਗ੍ਹਾ ਬਣ ਸਕੇ, ਔਰ 2 ਹੱਡੀਆਂ ਜਿਹੜੀਆਂ ਸੀਗੀਆਂ ਰਿਬਸ ਜਿਹੜੀਆਂ ਨੇ ਉਹ ਕੇਵਲ ਪਿਛਲੇ ਪਾਸੇ ਜੁੜੀਆਂ ਨੇ, ਅੱਗੇ ਨਹੀਂ ਜੁੜੀਆਂ ਸੀਗੀਆਂ, ਤੇ ਆਪਾਂ ਨੂੰ ਕਿਹਾ ਸੀਗਾ ਫਲੋਟਿੰਗ ਰਿਬਸ ਹੈ। ਔਰ ਉੱਪਰ ਵਾਲੇ ਪਾਸੇ ਜਦੋਂ ਪੈਲਵਿਕ ਜਿਹੜੀ ਸ਼ੋਲਡਰ ਗਰਡਰ ਨੂੰ ਕੰਪਲੀਟ ਕਰਨ ਦੀ ਗੱਲ ਸੀਗੀ, ਪਿਛਲੇ ਪਾਸੇ ਦੀਆਂ ਸਕੈਪੁਲਾ ਦੀਆਂ ਹੱਡੀਆਂ ਤੋਂ ਬਾਅਦ ਸਾਹਮਣੇ ਪਾਸੇ ਸਾਡੇ ਕਲੈਵੀਕਲ ਹਸਲੀ ਦੀ ਹੱਡੀ ਹੁੰਦੀ ਹੈ। ਹਸਲੀ ਦੀ ਹੱਡੀ ਦੀ ਇੱਕ ਹੋਰ ਮਹਾਨਤਾ, ਸ਼ਾਇਦ ਹੋ ਸਕਦਾ ਮੈਂ ਉਸ ਦਿਨ ਦੇ ਪ੍ਰੋਗਰਾਮ ਵਿਚ ਦੱਸਿਆ ਹੋਵੇ ਜਾਂ ਨਾ ਦੱਸਿਆ ਹੋਵੇ, ਕਈ ਵਾਰ ਕਈ ਪੁਆਇੰਟਸ ਵਿਚੋਂ ਰਹਿ ਜਾਂਦੇ ਨੇ, ਕਿ ਇਹ ਇੱਕ ਐਸੀ ਹੱਡੀ ਹੈ ਦਿਲ ਸਾਡਾ 5th ਵੀਕਸ ਦੇ ਵਿਚ ਪੂਰੀ ਤਰ੍ਹਾਂ ਕੰਮ ਕਰਨ ਲੱਗ ਜਾਂਦਾ ਆ, ਪਰ ਇਹ ਜਿਹੜੀ ਕਲੈਵੀਕਲ ਦੀ ਹੱਡੀ ਹੈ ਇਹ 6th ਵੀਕ ਆਫ ਇੰਟਰਾਯੂਟਰਨ ਲਾਈਫ, ਜਦੋਂ ਸਪਰਮ ਤੇ ਓਵਮ ਮਿਲੇ ਉਸ ਦਿਨ ਤੋਂ ਲੈ ਕੇ 6th ਵੀਕ 6ਵੇਂ ਹਫਤੇ ਦੇ ਵਿਚ ਇਹ ਸਾਡੀ ਕਲੈਵੀਕਲ ਦੀ ਜਿਹੜੀ ਹੱਡੀ ਹੈ ਇਹ ਬਣਨੀ ਸ਼ੁਰੂ ਹੋ ਜਾਂਦੀ ਹੈ। ਔਰ ਇਹਦੀ ਵਿਲੱਖਣਤਾ ਇਹ ਆ ਕਿ ਬਾਕੀ ਤਾਂ ਹੱਡੀਆਂ ਦੇ ਵਿਚ ਬੋਨ ਮੈਰੋ ਹੁੰਦਾ, ਸੁਰਾਖ ਹੁੰਦਾ ਆ, ਲੇਕਿਨ ਇਹਦੇ ਵਿਚ ਕੋਈ ਸੁਰਾਖ ਨਹੀਂ ਹੁੰਦਾ। ਇਹਦੇ ਵਿਚ ਸੁਰਾਖ ਸਿਰਫ ਇੰਨਾ ਹੀ ਹੁੰਦਾ ਆ ਜਿਹਨੂੰ ਕਹਿੰਦੇ ਅਸੀਂ ਨਿਊਟ੍ਰੀਐਂਟ ਫੋਰਾਮੈਨ, ਜਿਹਦੇ ਰਾਹੀਂ ਇਹਨੂੰ ਖੁਰਾਕ ਮਿਲਦੀ ਰਹਿੰਦੀ ਹੈ, ਤੇ ਜਿਵੇਂ ਜਿਵੇਂ ਸਰੀਰ ਵੱਧਦਾ ਆ ਉਸੇ ਬਨਿਸਬਤ ਉਸੇ ਰੇਸ਼ੋ ਦੇ ਵਿਚ ਇਹ ਵੀ ਵੱਧਦੀ ਰਹਿੰਦੀ ਹੈ। ਖੁਰਾਕ ਤਾਂ ਬਹੁਤ ਜ਼ਰੂਰੀ ਹੈ ਨਾ, ਸੋ ਸਿਰਫ ਖੁਰਾਕ ਦੀ ਆਵਾਜਾਈ ਵਾਲਾ ਤੇ ਗਾਰਬੇਜ ਬਾਹਰ ਨਿਕਲਣ ਵਾਲੇ ਉਹਨਾਂ ਨੂੰ ਕਹਿੰਦੇ ਅਸੀਂ ਨਿਊਟ੍ਰੀਐਂਟ ਫੋਰਾਮੈਨ, ਛੋਟੇ ਛੋਟੇ ਸੁਰਾਖ ਹੁੰਦੇ ਆ, ਪਰ ਵੈਸੇ ਇਹਦੇ ਵਿਚ ਅੰਦਰ ਵੱਡਾ ਸੁਰਾਖ ਨਹੀਂ ਜਿਸ ਤਰ੍ਹਾਂ ਦਾ ਅਸੀਂ ਰੀੜ ਦੀ ਹੱਡੀ ਚ ਦੱਸਿਆ ਆ, ਜਿਸ ਤਰ੍ਹਾਂ ਅਸੀਂ ਫੀਮਰ ਤੇ ਹਿਊਮਰਸ ਦੇ ਵਿਚ ਦੱਸਿਆ ਹੈ, ਜਿਸ ਤਰ੍ਹਾਂ ਅਸੀਂ ਟਿਬੀਆ ਦੇ ਵਿਚ ਦੱਸਿਆ ਵੀ ਇਹਨਾਂ ਵੱਡੀਆਂ ਹੱਡੀਆਂ ਦੇ ਵਿਚ ਵੱਡੇ ਸੁਰਾਖ ਹੁੰਦੇ ਨੇ, ਔਰ ਉਹ ਇੱਕ ਤਰ੍ਹਾਂ ਦੀ ਫੈਕਟਰੀ ਹੈ ਜਿੱਥੇ ਸਾਡੇ ਸੈੱਲ ਬਣਦੇ ਨੇ। ਇਹ ਸਾਰੀ ਡਿਸਕ੍ਰਿਪਸ਼ਨ ਆਪਾਂ ਇਹਨਾਂ ਦੇ ਪ੍ਰੋਗਰਾਮਾਂ ਦੇ ਨਾਲ ਸੰਬੰਧਿਤ ਪ੍ਰੋਗਰਾਮ ਚ ਮੈਂ ਦੇ ਚੁੱਕਿਆ ਤੁਹਾਡੇ ਸਾਹਮਣੇ। ਔਰ ਇਹ ਪੈਲਵਿਕ ਜਿਹੜਾ ਉੱਪਰ ਵਾਲਾ ਸ਼ੋਲਡਰ ਗਿਰਡਰ ਬਣ ਗਿਆ, ਪਿਛਲੀਆਂ 2 ਹੱਡੀਆਂ ਸਾਹਮਣੇ ਦੀਆਂ ਕਲੈਵੀਕਲ 2 ਹੱਡੀਆਂ ਜੁੜ ਕੇ, ਔਰ ਸਾਈਡਾਂ ਤੇ ਜਾ ਕੇ ਇਹ ਸ਼ੋਲਡਰ ਜੁਆਇੰਟ ਬਣਾਉਂਦੀਆਂ ਨੇ, ਔਰ ਸ਼ੋਲਡਰ ਜੁਆਇੰਟ ਨੂੰ ਬਣਾਉਣ ਦਾ ਤਰੀਕਾ ਵੀ ਮੈਂ ਦੱਸਿਆ ਸੀਗਾ ਕਿ ਜਿਹੜੀਆਂ ਮਾਸਪੇਸ਼ੀਆਂ ਪਿਛਲੇ ਪਾਸਿਓਂ ਇਸ ਸਕੈਪੁਲਾ ਦੇ ਹੇਠਾਂ ਤੋਂ ਆਉਂਦੀਆਂ ਨੇ, ਔਰ ਜਿਹੜੀਆਂ ਮਾਸਪੇਸ਼ੀਆਂ ਸਾਡੀ ਛਾਤੀ ਦੇ ਵਿਚੋਂ ਸ਼ੁਰੂ ਹੁੰਦੀਆਂ ਨੇ, 4 ਮਾਸਪੇਸ਼ੀਆਂ ਦਾ ਮੈਂ ਨਾਮ ਲਿਆ ਸੀਗਾ, ਪੈਕਟੋਰਸ ਮੇਜਰ, ਪੈਕਟੋਰਸ ਮਾਈਨਰ, ਸਰਾਈਟਸ ਇੰਟੀਰੀਅਰਸ ਤੇ ਸਬ ਸਕੈਪੁਲਰਸ। ਇਹ 4 ਮਾਸਪੇਸ਼ੀਆਂ ਜਿਹੜੀਆਂ ਨੇ ਇਹ ਜੁੜ ਕੇ ਜਿੱਥੋਂ ਸ਼ੁਰੂ ਹੁੰਦੀਆਂ ਨੇ ਤੰਦ ਸ਼ੁਰੂ ਹੁੰਦੀਆਂ ਨੇ, ਜਦੋਂ ਵਿਸਕਾਰ ਇਕੱਠੀਆਂ ਹੋ ਜਾਂਦੀਆਂ ਨੇ ਤੇ ਫਿਰ ਇੱਕ ਡੈਲਟਾ ਮਿਲ ਜਾਂਦੇ ਨੇ, ਜਿਵੇਂ ਛਾਤੀ ਸਾਡੀ ਪੂਰੀ ਭਰੀ ਹੁੰਦੀ ਹੈ, ਇਸੇ ਤਰ੍ਹਾਂ ਹੀ ਛਾਤੀ ਭਰੀ ਹੁੰਦੀ ਹੈ ਤੇ ਜਦੋਂ ਜਾ ਕੇ ਕਿਸੇ ਥਾਂ ਤੇ ਇਹਨੇ ਲੱਗਣਾ ਹੁੰਦਾ ਉਦੋਂ ਇਹ ਰੱਸੀ ਬਣ ਜਾਂਦੀ ਹੈ, ਇਹਨੂੰ ਅਸੀਂ ਲਿਗਾਮੈਂਟ ਕਹਿ ਦਿੰਦੇ ਹਾਂ। ਔਰ ਉਹ ਜਿਹੜਾ ਇਹਨਾਂ 4 ਮਾਸਪੇਸ਼ੀਆਂ ਦਾ ਲਿਗਾਮੈਂਟ ਪਲੱਸ ਪਿਛਲੇ ਪਾਸੇ ਸਰਾਈਟਸ ਜਿਹੜਾ ਸਬ ਸਕੈਪੁਲਰਸ ਮਸਲ ਹੈ ਐਂਡ ਟੈਰਿਸ ਮੇਜਰ ਤੇ ਟੈਰਿਸ ਮਾਈਨਰ, ਇਹ 2 ਛੋਟੇ ਛੋਟੇ ਮਾਸਪੇਸ਼ੀਆਂ ਨੇ ਜਿਹੜੇ ਸਾਡੇ ਬਾਹਰਲੇ ਪਾਸੇ ਜਿਹੜੀ ਸਕੈਪੁਲਾ ਦੀ ਹੱਡੀ ਹੈ ਨਾ ਉਹਦੇ ਬਾਹਰਲੇ ਪਾਸੇ ਜੁੜੇ ਆ ਤੇ ਸਾਡੀ ਕੱਚ ਤੱਕ ਆਉਂਦੇ, ਕੱਚ ਸਾਰੇ ਸਮਝਦੇ ਹੈ ਨਾ ਐਗਜ਼ੀਨ ਗੁਲਾਈ ਬਣ ਜਾਂਦੀ ਹੈ ਗੋਲ, ਜਿਹਦੇ ਵਿਚ ਆ ਕੇ ਸਾਡੀ ਆ ਡੋਲੇ ਦੀ ਜਿਹੜੀ ਹੱਡੀ ਹੈ ਜਿਹਨੂੰ ਹਿਊਮਰਸ ਕਹਿੰਦੇ ਆ ਇਹ ਆ ਕੇ ਫਸਦੀ ਹੈ ਤੇ ਇੱਕ ਜੁਆਇੰਟ ਬਣ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਹੇਠਾਂ ਵਾਲੇ ਇੱਕ ਪੈਲਵਿਕ ਗਿਲਡਲ ਦੀ ਗੱਲ ਕੀਤੀ ਸੀ, ਔਰ ਉਹ ਪੈਲਵਿਕ ਗਿਲਡਲ ਨੂੰ ਬਣਾਉਣ ਵਾਸਤੇ ਮੈਂ ਦੱਸਿਆ ਸੀ ਕਿ ਪਿਛਲੇ ਪਾਸੇ ਤਾਂ ਰੀੜ ਦੀ ਹੱਡੀ ਹੀ ਹੈ ਔਰ ਉਹਦੇ ਦੋਵੇਂ ਪਾਸੇ ਸੈਕਰਲ ਹੱਡੀ ਹੈਗੀ ਹੈ, ਪੌਕਸਿਕਸ ਹੱਡੀ ਹੈਗੀ ਹੈ, ਔਰ ਉਹਨਾਂ ਦੇ ਸਾਈਡਾਂ ਤੇ ਉੱਪਰ ਵਾਲੇ ਪਾਸੇ ਇਡੀਅਮ ਹੈਗੀ ਹੈ, ਬਿਲਕੁਲ ਹੇਠਾਂ ਵਾਲੇ ਪਾਸੇ ਈਸੀਅਮ ਹੈਗੀ, ਜਿਵੇਂ ਮੈਂ ਬੈਠਿਆ ਹੋਇਆ ਕੁਰਸੀ ਤੇ ਜੋ ਹੇਠਾਂ ਲੱਗਦੀ ਹੈ ਉਹ ਈਸੀਅਮ ਹੈਗੀ ਹੈ, ਔਰ ਜਿੱਥੇ ਅਸੀਂ ਬੈਲਟ ਬੰਨਦੇ ਹਾਂ ਸਭ ਤੋਂ ਉੱਪਰ ਦਿਖਾਈ ਦਿੰਦੀ ਹੈ ਉਹ ਇਲੀਅਮ ਹੈਗੀ ਹੈ, ਔਰ ਸਾਹਮਣੇ ਜਿੱਥੇ ਅਸੀਂ ਬੈਲਟ ਦਾ ਬੱਕਲ ਆਉਂਦਾ ਸਾਡੇ ਉੱਥੇ ਹੱਡੀ ਹੈ ਜਿਹਨੂੰ ਅਸੀਂ ਪਿਊਬਿਕ ਹੱਡੀ ਕਹਿੰਦੇ ਹਾਂ, ਔਰ ਇਹਨਾਂ ਦੇ ਜੁੜਨ ਕਰਕੇ ਫਿਰ ਇੱਕ ਪੂਰੀ ਤਰ੍ਹਾਂ ਜਿਹੜਾ ਹੈ ਉਹ ਪਿਲਰਾਂ ਦੇ ਉੱਪਰ ਬੀਮ ਬਣ ਜਾਂਦਾ ਆ ਔਰ ਇੱਕ ਤਰ੍ਹਾਂ ਘਰ ਪੂਰਾ ਇਕੱਠਾ ਹੋ ਜਾਂਦਾ। ਫਿਰ ਅਸੀਂ ਟਰੰਕ ਦੀ ਗੱਲ ਕੀਤੀ ਸੀਗੀ ਕਿ ਭਾਈ ਧੌਣ ਤੋਂ ਹੇਠਾਂ ਤੇ ਲੱਤਾਂ ਜਿੱਥੇ ਹੁੰਦੀਆਂ ਨੇ, ਜਿੱਥੇ ਲੱਤਾਂ ਧੜ ਦੇ ਨਾਲ ਜੁੜਦੀਆਂ ਨੇ, ਇਸ ਸਾਰੇ ਧੜ ਨੂੰ ਅਸੀਂ ਟਰੰਕ ਕਹਿੰਦੇ ਹਾਂ, ਔਰ ਇਸ ਟਰੰਕ ਦੇ ਜਿਹੜੇ ਆ ਫਿਰ ਅਸੀਂ 3 ਹਿੱਸੇ ਕਰ ਦਿੱਤੇ ਸੀ, ਪਰ ਪਹਿਲਾ ਹਿੱਸਾ

0: ਅਸੀਂ ਵੰਡਿਆ ਸੀਗਾ ਛਾਤੀ ਤੇ ਪੇਟ ਵਿਚ। ਛਾਤੀ ਦਾ ਹਿੱਸਾ ਉਹ ਹਿੱਸਾ ਸੀਗਾ ਜਿਹਦੇ ਚ ਬੜੇ ਜਰੂਰੀ ਅੰਗ ਕੁਦਰਤ ਨੇ ਸਾਂਭੇ ਹੋਏ ਨੇ, ਔਰ ਉਹਦੇ ਵਾਸਤੇ ਉਹਨੇ ਚਾਰ ਚੇਰੇ ਹੱਡੀਆਂ ਦਾ ਪਿੰਜਰਾ ਬਣਾਇਆ ਹੋਇਆ ਤਾਂ ਕਿ ਇਹਨਾਂ ਨੂੰ ਕੋਈ ਸੱਟ ਫੇਰ ਛੇਤੀ ਨਾ ਲੱਗ ਸਕੇ, ਕੋਈ ਨੁਕਸਾਨ ਨਾ ਹੋ ਸਕੇ। ਇਸ ਕਰਕੇ ਹੱਡੀਆਂ ਦੇ ਪਿੰਜਰੇ ਵਿਚ ਰਹਿਣ ਵਾਲੇ ਤੇ ਉਥੋਂ ਤੱਕ ਦਾ ਜਿਹੜਾ ਹਿੱਸਾ ਹੈਗਾ ਆ ਉਹਨੂੰ ਅਸੀਂ ਚੈਸਟ ਕਿਹਾ ਸੀਗਾ। ਔਰ ਚੈਸਟ ਦੇ ਹੇਠਾਂ ਪਾਸੇ ਐਬਡੋਮਨ ਵਾਲਾ ਹਿੱਸਾ ਸੀਗਾ। ਇਸ ਐਬਡੋਮਨ ਤੇ ਚੈਸਟ ਦੇ ਵਿਚ ਇੱਕ ਬਾਰਡਰ ਬਣਾ ਦਿੱਤਾ ਕੁਦਰਤ ਨੇ, ਲੈ ਬਈ ਆ ਤੇਰੀ ਵੰਡੇ ਆ ਮੇਰੀ ਵੰਡੇ ਆ, ਔਰ ਉਸ ਦਾ ਨਾਂ ਸੀਗਾ ਡਾਇਫਰਾਮ। ਡਾਇਫਰਾਮ ਤੋਂ ਹੇਠਾਂ ਲੈ ਕੇ ਤੇ ਜਿੱਥੋਂ ਤੱਕ ਲੱਤਾਂ ਹਨ, ਜਿੱਥੇ ਲੱਤਾਂ ਜੁੜਦੀਆਂ ਨੇ ਇਸ ਧੜ ਦੇ ਨਾਲ ਆ ਕੇ, ਇਸ ਸਾਰੇ ਨੂੰ ਪਹਿਲਾਂ ਤਾਂ ਬਾਹਰੋਂ ਤਾਂ ਐਬਡੋਮਨ ਹੀ ਕਹਿੰਦੇ ਆ, ਲੇਕਿਨ ਅੰਦਰ ਵਾਲੇ ਪਾਸਿਓਂ ਇਹ ਵੰਡਿਆ ਹੋਇਆ। ਅੰਦਰ ਵਾਲੇ ਪਾਸਿਓਂ ਜਿਵੇਂ ਡਾਇਫਰਾਮ ਨੇ ਵੰਡ ਕੀਤੀ ਸੀ, ਉਸੇ ਤਰ੍ਹਾਂ ਹੀ ਇਸ ਥਾਂ ਤੇ ਵੀ ਵੰਡ ਕੀਤੀ ਹੋਈ ਹੈ, ਪਰ ਉਹ ਇੰਟਰਨਲ ਵੰਡ ਹੈ। ਜਿਵੇਂ ਦੋ ਭਰਾ ਕਹਿੰਦੇ ਨੇ ਘਰ ਤਾਂ ਇੱਕ ਹੀ ਹੈ ਤੇ ਅਸੀਂ ਇਹਦੇ ਵਿਚਕਾਰ ਵਿਹੜੇ ਚ ਕੰਧ ਕਰ ਲੈਣੀ ਛੋਟੀ ਜੀ। ਹਾਂਜੀ, ਤੇ ਉਹ ਕੰਧ ਕਰ ਲਈ ਛੋਟੀ, ਔਰ ਉਸ ਕੰਧ ਨੂੰ ਅਸੀਂ ਕਹਿੰਦੇ ਹਾਂ ਪੇਰੀਟੋਨੀਅਮ, ਔਰ ਇੱਕ ਵੱਡਾ ਪੇਰੀਟੋਨੀਅਮ ਇੱਕ ਛੋਟਾ ਪੇਰੀਟੋਨੀਅਮ, ਲੈਸਰ ਸੈਕ ਆਫ ਪੇਰੀਟੋਨੀਅਮ ਤੇ ਗ੍ਰੇਟਰ ਸੈਕ ਆਫ ਪੇਰੀਟੋਨੀਅਮ। ਇਹ ਪੇਟ ਦੇ ਦੋ ਹਿੱਸੇ ਅੰਦਰੋਂ ਅੰਦਰੋਂ ਕਰਦੇ ਨੇ, ਬਾਹਰੋਂ ਸਕਿਨ ਸਾਡੀ ਉਹੀ ਇੱਕੋ ਹੀ ਹੈ, ਦੋਹਾਂ ਦਾ ਘੇਰਾ ਜਿਹੜਾ ਉਹ ਬਾਉਂਡਰੀ ਇੱਕੋ ਹੀ ਹੈਗੀ ਹੈ। ਸੋ ਇਹਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਉਸ ਵੇਲੇ ਕੀਤੀ ਸੀਗੀ ਕਿ ਭਾਈ ਇਹ ਕਿਸ ਤਰ੍ਹਾਂ ਹੈਗਾ। ਫਿਰ ਇਸ ਐਬਡੋਮਨ ਵਾਲੇ ਏਰੀਏ ਦੇ ਵਿੱਚ ਕਿਹੜੇ ਕਿਹੜੇ ਅੰਗ ਨੇ ਜਿਹੜੇ ਗ੍ਰੇਟਰ ਸੈਕ ਆਫ ਪੇਰੀਟੋਨੀਅਮ ਚ ਲਪੇਟੇ ਆ, ਔਰ ਇਸੇ ਤਰ੍ਹਾਂ ਪਲਵਿਕ ਏਰੀਆ ਜਿਹੜਾ ਹੈ ਇਹਦੇ ਵਿੱਚ ਫੇਰ ਬਹੁਤ ਜ਼ਰੂਰੀ ਚੀਜ਼ਾਂ ਹਨ, ਬਹੁਤ ਜ਼ਰੂਰੀ ਸਾਡੇ ਜੀਵਨ ਨਾਲ ਸੰਬੰਧਿਤ ਕਿ ਜੀਵਨ ਨੂੰ ਜਿਨ੍ਹਾਂ ਨੇ ਅੱਗੇ ਤੋਰਨਾ ਹੈਗਾ ਆ। ਇਸ ਕਰਕੇ ਇਹਨੂੰ ਵੀ ਕੁਦਰਤ ਨੇ ਹੱਡੀਆਂ ਦੀ ਪੂਰੀ ਪ੍ਰੋਟੈਕਸ਼ਨ ਦਿੱਤੀ ਹੈਗੀ ਹੈ, ਔਰ ਉਹ ਹੱਡੀਆਂ ਦੀ ਪੂਰੀ ਪ੍ਰੋਟੈਕਸ਼ਨ ਜਿਹੜੀ ਦਿੱਤੀ ਹੈਗੀ ਹੈ ਉਹਦੀਆਂ ਤਿੰਨਾਂ ਹੱਡੀਆਂ ਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਕਰ ਦਿੱਤੀ ਹੈ, ਔਰ ਇਹ ਇੱਕ ਗੋਲ ਚੱਕਰ ਫਿਰ ਬਣਾ ਦਿੰਦੀਆਂ, ਪੂਰੀ ਤਰ੍ਹਾਂ ਦਾ ਬੀਮ ਬਣ ਜਾਂਦਾ ਹੈਗਾ ਹੈ ਜਿਹੜਾ ਇਹਨਾਂ ਸਾਰਿਆਂ ਨੂੰ ਸਪੋਰਟ ਕਰਦਾ ਹੈਗਾ। ਔਰ ਫਿਰ ਇਹਦੇ ਅੰਗਾਂ ਦੀ ਵਿਆਖਿਆ ਜਿਹੜੀ ਸੀ, ਬਾਹਰ ਦੀਆਂ ਜਿਹੜਾ ਸਾਡੀ ਚਮੜੀ ਹੈਗੀ ਹੈ ਜਾਂ ਮਾਸਪੇਸ਼ੀਆਂ ਹੈਗੀਆਂ ਨੇ, ਐਬਡੋਮਨ ਦੇ ਮਸਲਸ ਹੈਗੇ ਨੇ ਤਿੰਨ, ਅਬਲੀਕ ਟ੍ਰਾਂਸਵਰਸ ਔਰ ਲੌਂਗੀਟਿਊਡੀਨਲ, ਤਿੰਨ ਤਰ੍ਹਾਂ ਦੇ ਮਸਲ ਹੈਗੇ ਨੇ ਜਿਹੜੇ ਉਪਰੋਂ ਹੇਠਾਂ ਨੂੰ ਜਾਂਦੇ ਨੇ, ਸਾਈਡ ਤੋਂ ਸਾਈਡ ਨੂੰ ਜਾਂਦੇ ਨੇ, ਔਰ ਅਬਲੀਕ ਟੇਢੇ ਜਾਂਦੇ ਨੇ। ਇਹ ਮਸਲ ਇਸ ਤਰ੍ਹਾਂ ਦੇ ਹਨ, ਇੰਟਰਨਲ ਵੀ ਐਕਸਟਰਨਲ ਵੀ, ਜਿਹੜੇ ਇਸ ਪੇਟ ਦੀ ਦੀਵਾਰ ਨੂੰ ਬੰਨਦੇ ਨੇ ਤੇ ਅੱਗੇ ਹੇਠਾਂ ਤੱਕ ਚਲੇ ਜਾਂਦੇ ਹਨ। ਔਰ ਫਿਰ ਉਹਦੀ ਵਿਆਖਿਆ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਦਮੀਆਂ ਦੇ ਵਾਸਤੇ ਜਣਨ ਇੰਦਰੀ ਬਾਹਰ ਹੈਗੀ ਹੈ, ਔਰਤਾਂ ਦੇ ਵਾਸਤੇ ਜਣਨ ਇੰਦਰੀ ਜਿਹੜੀ ਹੈ ਉਹ ਅੰਦਰ ਹੈਗੀ ਹੈ, ਤੇ ਉਹਦੇ ਨਿਕਾਸ ਦੇ ਰਸਤੇ ਵਾਸਤੇ ਕੁਦਰਤ ਨੇ ਇਹਦੇ ਵਿੱਚ ਸਿਊਚਰ ਪਾਈ ਹੈ, ਸਟਿਚਿੰਗ ਨਹੀਂ ਕੀਤੀ, ਖਾਲੀ ਰਹਿਣ ਦਿੱਤਾ ਹੈਗਾ, ਜਿਹਨੂੰ ਅਸੀਂ ਵਲਵਾ ਕਹਿੰਦੇ ਹਾਂ ਜਾਂ ਵਜਾਈਨਲ ਏਰੀਆ ਕਹਿੰਦੇ ਹਾਂ, ਉਹ ਇੱਕ ਤਰ੍ਹਾਂ ਦੀ ਸਿਊਚਰ ਤੋਂ ਬਿਨਾਂ ਆ। ਪਰ ਜੇ ਆਦਮੀ ਹੁੰਦਾ ਹੈ, ਮੇਲ ਹੁੰਦਾ ਹੈ, ਤੇ ਇਹ ਇੱਥੇ ਪੂਰੀ ਤਰ੍ਹਾਂ ਸਿਊਚਰ ਹੈ ਜਿਹੜੀ ਹੇਠਾਂ ਟੈਸਟਿਸ ਤੱਕ ਜਾਂਦੀ ਹੈ, ਤੇ ਤੁਸੀਂ ਉਹਨੂੰ ਵੇਖ ਵੀ ਸਕਦੇ ਹੋ ਵੀ ਟੈਸਟਿਸ ਜਿਹੜੇ ਦੋ ਹਿੱਸੇ ਦੋ ਪਾਸੇ ਸਕਿਨ ਆਈ ਉਹਨੂੰ ਵਿਚਕਾਰ ਸਿਉਣ ਪਾ ਕੇ ਕੁਦਰਤ ਨੇ ਟੈਸਟਿਸ ਦਾ ਇੱਕ ਬੈਗ ਬਣਾ ਦਿੱਤਾ ਜਿਹਦੇ ਚ ਸਾਡੇ ਟੈਸਟਿਸ ਰਹਿੰਦੇ, ਉਹਨੂੰ ਅਸੀਂ ਸਕਰੋਟਮ ਕਹਿੰਦੇ ਹਾਂ, ਠੀਕ ਹੈ। ਸੋ ਇਹ ਸਾਰੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਕਰੀ ਸੀਗੀ ਵੀ ਇਸ ਸਰੀਰ ਦੀ ਬਣਤਰ ਦੇ ਸੰਬੰਧ ਵਿਚ ਔਰ ਹੱਡੀਆਂ ਦੇ ਸੰਬੰਧ ਵਿਚ ਇਹਨਾਂ ਦੇ ਹੱਡੀਆਂ ਦਾ ਫੰਕਸ਼ਨ ਕੀ ਹੈਗਾ ਆ, ਔਰ ਉਹ ਸਾਰੇ ਫੰਕਸ਼ਨ ਨੂੰ ਕਿ ਜਿੰਨੇ ਵੀ ਸਾਡੇ ਸੈੱਲ ਹਨ ਇਮਿਊਨਿਟੀ ਦੇ, ਉਹ ਸਾਰੇ ਦੇ ਸਾਰੇ ਸੈੱਲ ਜਿਹੜੇ ਨੇ ਉਹ ਸਾਡੀਆਂ ਇਹਨਾਂ ਵੱਡੀਆਂ ਹੱਡੀਆਂ ਦੇ ਵਿਚ ਬਣਦੇ ਨੇ। ਜੇ ਹੱਡੀਆਂ ਵੀਕ ਹੋਣਗੀਆਂ ਤਾਂ ਆਟੋਮੈਟਿਕਲੀ ਸਾਡਾ ਇਹ ਜਿਹੜਾ ਸਾਰਾ ਸਿਸਟਮ ਹੈਗਾ ਆ ਇਹ ਵੀਕ ਹੋ ਜਾਏਗਾ, ਤੇ ਜੇ ਸਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਤੇ ਫਿਰ ਤੁਸੀਂ ਇਹ ਸਮਝੋ ਵੀ ਇਹਦੇ ਵਿਚ ਬਣਨ ਵਾਲੇ ਜਿੰਨਾ ਵੀ ਮਟੀਰੀਅਲ ਹੈ ਉਹ ਸਹੀ ਹੋਏਗਾ ਤੇ ਅੱਗੋਂ ਇਹ ਸਰੀਰ ਦੀ ਰਾਖੀ ਪੂਰੀ ਤਰ੍ਹਾਂ ਕਰ ਸਕੇਗਾ। ਸੋ ਆਮ ਤੌਰ ਤੇ ਇਹ ਸਾਰੀ ਵਿਆਖਿਆ ਆਪਾਂ ਬਹੁਤ ਵਾਰਾਂ ਕੀਤੀ ਹੈ, ਅੱਗੇ ਵੀ ਕੀਤੀ ਹੈ, ਪਰ ਇਹਨਾਂ ਪ੍ਰੋਗਰਾਮਾਂ ਦੇ ਵਿਚ ਲੜੀਵਾਰ ਚੱਲਦੇ ਸੀਰੀਅਲ ਦੇ ਵਿਚ ਵੀ ਮੈਂ ਤੁਹਾਡੇ ਸਾਹਮਣੇ ਦੱਸਿਆ ਸੀਗਾ ਕਿ ਬੋਨ ਮੈਰੋ ਦਾ ਫੰਕਸ਼ਨ ਕੀ ਹੈਗਾ ਆ, ਕੀ ਉੱਥੇ ਬਣਦਾ ਹੈਗਾ ਆ, ਇੱਕ ਸਾਡੇ ਬਲੱਡ ਦੇ ਸੈੱਲ ਜਿਹੜੇ ਨੇ ਕਿਹੜੇ ਕਿਹੜੇ ਹੈਗੇ ਨੇ, ਔਰ ਜਿਹੜਾ ਬਲੱਡ ਆਮ ਤੌਰ ਤੇ ਸਾਡੀਆਂ ਆਰਟਰੀਆਂ ਦੇ ਵਿਚ ਵਹਿ ਰਿਹਾ ਹੁੰਦਾ ਆ ਉਹਦੇ ਵਿਚ ਤਰਤੀਬ ਕੀ ਹੁੰਦੀ, ਬਾਹਰ ਵਾਲੇ ਪਾਸੇ ਪਲੇਟਲੈਟਸ ਹੁੰਦੇ ਨੇ, ਅੰਦਰ ਵਾਲੇ ਪਾਸੇ ਜਿਹੜਾ ਉਹ ਸੀਰਮ ਦੇ ਵਿਚ ਰਲੇ ਹੋਏ ਕਿਹੜੇ ਕਿਹੜੇ ਸੈੱਲ ਹੁੰਦੇ ਨੇ, ਆਮ ਤੌਰ ਤੇ ਇਨਫੈਂਟਰੀ ਬਾਹਰਲੇ ਪਾਸੇ ਹੁੰਦੀ ਹੈ। ਸੋ ਇਸ ਤਰ੍ਹਾਂ ਕਰਕੇ ਨਿਊਟ੍ਰੋਫਿਲ, ਬੇਸੋਫਿਲ, ਈਸਨੋਫਿਲ ਸਾਰੇ ਸੈੱਲਾਂ ਦੀ ਵਿਆਖਿਆ ਮੈਂ ਤੁਹਾਡੇ ਨਾਲ ਸਾਹਮਣੇ ਕੀਤੀ ਸੀ ਵੀ ਇਹ ਸਾਰੇ ਸੈੱਲ ਜਿਹੜੇ ਨੇ ਉਸ ਖੂਨ ਦੇ ਵਿਚ ਤਰਦੇ ਰਹਿੰਦੇ ਨੇ ਤੇ ਇਹਨਾਂ ਦੀ ਬਣਤਰ ਸਾਰੀ ਹੱਡੀਆਂ ਦੇ ਵਿਚ ਬਣਦੀ ਹੈਗੀ ਹੈ। ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀਗੇ ਸਕਿਨ ਦੇ ਉੱਪਰ ਵੀ ਸਕਿਨ ਸਭ ਤੋਂ ਵੱਡਾ ਆਰਗਨ ਹੈ, ਬੜੇ ਅੰਗ ਆਪਾਂ ਗਿਣੇ ਆ ਇਹ ਸਰੀਰ ਦੇ ਵਿਚ, ਛਾਤੀ ਬ੍ਰੇਨ ਚ ਅਲੱਗ, ਜਿਹੜੀ ਖੋਪੜੀ ਚ ਅਲੱਗ ਸਾਡੇ ਅੰਗ ਹੈਗੇ ਨੇ, ਉਸ ਤੋਂ ਬਾਅਦ ਧੌਣ ਦੇ ਵਿਚ ਸਾਡੇ ਇੱਕ ਅਲੱਗ ਅੰਗ ਗਏ ਨੇ, ਅਲੱਗ ਤਰ੍ਹਾਂ ਦੀਆਂ ਹੱਡੀਆਂ ਹੈਗੀਆਂ ਨੇ। ਇਸੇ ਤਰ੍ਹਾਂ ਛਾਤੀ ਦੇ ਵਿਚ ਅਲੱਗ ਅਲੱਗ ਮੇਨ ਅੰਗ ਜਿਹੜੇ ਸੀਗੇ, ਅਸੀਂ ਉਹਨਾਂ ਦਾ ਵੇਰਵਾ ਹਾਰਟ ਜਾਂ ਲੰਗਸ ਜਾਂ ਮੀਡੀਆਸਟਾਈਨਮ ਦੇ ਤੌਰ ਤੇ ਕਰਦੇ। ਮੀਡੀਆਸਟਾਈਨਮ ਇੱਕ ਬਹੁਤ ਜ਼ਰੂਰੀ ਪਾਥਵੇ ਰਸਤਾ ਹੈਗਾ ਆ ਵੀ ਭਾਈ ਠੀਕ ਆ, ਤੇਰੀ ਖੇਤੀ ਆ, ਮੇਰੀ ਖੇਤੀ ਆ, ਲੇਕਿਨ ਆ ਟਿਊਬਲ ਪਿਓ ਵਾਲਾ ਸਾਂਝਾ ਸੀਗਾ ਔਰ ਇਹਦੇ ਵਿਚ ਰਸਤਾ ਸਾਂਝਾ ਹੋ ਗਿਆ, ਮੇਰੇ ਖੇਤ ਨੂੰ ਵੀ ਜਾਊਗਾ, ਤੇਰੇ ਨੂੰ ਵੀ ਜਾਊਗਾ। ਸੋ ਇਸ ਤਰ੍ਹਾਂ ਕਰਕੇ ਉਹਦੀ ਵਿਆਖਿਆ ਆਪਾਂ ਮੀਡੀਆਸਟਾਈਨਮ ਦੀ ਕੀਤੀ ਸੀ। ਅੱਗੇ ਫਿਰ ਚੱਲ ਕੇ ਜਦੋਂ ਸਮਾਂ ਆਏਗਾ ਫਿਰ ਇਸ ਮੀਡੀਆਸਟਾਈਨਮ ਦੀ ਡਿਟੇਲ ਵੀ ਆਪਾਂ ਤੁਹਾਡੇ ਸਾਹਮਣੇ ਕਰਾਂਗੇ। ਔਰ ਇਸੇ ਤਰ੍ਹਾਂ ਹੀ ਐਬਡੋਮਨ ਦੇ ਅੰਗਾਂ ਦੀ ਗੱਲ ਕਰੀ ਸੀਗੀ, ਇਸੇ ਤਰ੍ਹਾਂ ਹੀ ਪੈਲਵਿਕ ਦੇ ਅੰਗਾਂ ਦੀ ਗੱਲ ਕਰੀ ਸੀਗੀ। ਕਿਉਂ ਔਰਤ ਦੇ ਅੰਗ ਜਿਹੜੇ ਨੇ ਉਹ ਅੰਦਰ ਹੁੰਦੇ ਨੇ, ਕਿਉਂ ਆਦਮੀ ਦੇ ਜਿਹੜੇ ਅੰਗ ਨੇ ਟੈਸਟਿਸ ਵਗੈਰਾ ਉਹ ਬਾਹਰ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਹੀਟ ਚਾਹੀਦੀ ਹੁੰਦੀ ਹੈ। ਔਰਤ ਦੇ ਅੰਗਾਂ ਨੂੰ ਜਿਵੇਂ ਆਮ ਰੂਟੀਨ ਚ ਵੇਖਦੇ ਆ ਕਿ ਕੁਕੜੀਆਂ ਕੁੜੁਕ ਮਲਦੀਆਂ ਨੇ, ਕਾਂਡਿਆਂ ਉੱਪਰ ਬੈਠਦੀਆਂ ਨੇ, ਉਹਨਾਂ ਨੂੰ ਹੀਟ ਦਿੰਦੀਆਂ ਨੇ, ਅਸਲ ਵਿਚ ਉਹ ਫਿਰ ਫੁੱਟਦੇ ਆ। ਔਰਤ ਨੂੰ ਦੇ ਅੰਡੇ ਨੂੰ ਬਣਨ ਵਾਸਤੇ ਹੀਟ ਚਾਹੀਦੀ ਹੈ, ਜਿਸ ਕਰਕੇ ਕੁਦਰਤ ਨੇ ਇਸ ਨੂੰ ਪੇਟ ਦੇ ਅੰਦਰ ਹੀ ਰਹਿਣ ਦਿੱਤਾ। ਸਪਰਮ ਬਣਨ ਵਾਸਤੇ ਸਾਨੂੰ ਹੀਟ ਨਹੀਂ ਚਾਹੀਦੀ, ਠੰਡਾ ਏਰੀਆ ਸਾਨੂੰ ਚਾਹੀਦਾ, ਇਸ ਕਰਕੇ ਜਿਹੜਾ ਸਕਰੋਟਮ ਬਾਹਰਲੇ ਪਾਸੇ ਝੋਲਾ ਬਣਾ ਕੇ ਆਦਮੀ ਦਾ ਜਿਹੜਾ ਟੈਸਟਿਸ ਹੈ ਉਹ ਬਾਹਰਲੇ ਪਾਸੇ ਨਿਕਾਲ ਦਿੱਤਾ ਗਿਆ। ਸੋ ਇਹ ਸਾਰੀ ਵਿਆਖਿਆ ਆਪਾਂ ਕਰੀ, ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀਗੇ ਸਕਿਨ ਤੇ। ਸਕਿਨ ਦੀ ਗੱਲ ਕਰਦਿਆਂ ਹੋਇਆ ਮੈਂ ਤੁਹਾਡੇ ਸਾਹਮਣੇ ਉਹ ਵਿਆਖਿਆ ਕਰੀ ਸੀ ਬਈ ਅਸੀਂ ਹੁਣ ਤੱਕ ਸਾਰੇ ਲੋਕ ਇਹ ਸਮਝਦੇ ਹਾਂ ਕਿ ਪੰਜ ਗਿਆਨ ਇੰਦਰੀਆਂ ਹਨ ਔਰ ਪੰਜ ਗਿਆਨ ਇੰਦਰੀਆਂ ਦਾ ਗਿਆਨ ਸਾਡੇ ਸਰੀਰ ਦੇ ਅੰਦਰ ਮਨ ਦੀ ਸਥਿਤੀ ਤੇ ਪਹੁੰਚਦਾ ਹੈ ਜਿਹਨੂੰ ਅਸੀਂ ਧਿਆਨ ਕਹਿੰਦੇ ਹਾਂ ਔਰ ਉਸ ਮਨ ਦੀ ਸਥਿਤੀ ਤੇ ਪਹੁੰਚ ਕੇ ਇਹ ਫੈਸਲਾ ਹੁੰਦਾ ਹੈ ਕਿ ਜਿਸ ਜਿਸ ਵੀ ਗਿਆਨ ਇੰਦਰੀ ਨੇ ਬਾਹਰੋਂ ਜੋ ਵੀ ਗਿਆਨ ਇਕੱਠਾ ਕੀਤਾ ਹੈ ਉਹਦੇ ਵਿਚ ਰਿਐਲਿਟੀ ਕੀ ਹੈ ਤੇ ਉਹਦਾ ਅਸੀਂ ਬਾਅਦ ਵਿਚ ਜਵਾਬ ਕੀ ਦੇਣਾ ਹੈ। ਸੋ ਟੇਸਟ ਹੈ ਤਾਂ, ਸਮੈਲਿੰਗ ਹੈ ਤਾਂ, ਵਿਜ਼ਨ ਹੈ ਤਾਂ, ਹੀਅਰਿੰਗ ਹੈ ਤਾਂ, ਸੈਕਸ ਇੰਦਰੀ ਹੈ ਤਾਂ, ਇਹ ਸਾਰੇ ਸਾਡੇ ਜਿਹੜੇ ਗਿਆਨ ਇੰਦਰੀ ਬਾਹਰਲੇ ਪਾਸੇ ਫੈਲੇ ਹੈ, ਬਾਹਰ ਦਾ ਗਿਆਨ ਇਕੱਠਾ ਕਰਦੇ ਨੇ ਔਰ ਉਹਦੀ ਮੈਂ ਐਗਜ਼ਾਮਪਲ ਵੀ ਤੁਹਾਡੇ ਸਾਹਮਣੇ ਦੇ ਦਿੱਤੀ ਸੀ ਇੱਕ, ਤਾਂ ਕਿ ਤੁਸੀਂ ਯਾਦ ਰੱਖ ਸਕੋ ਕਿ ਮੰਨ ਲਿਆ ਜਾਏ ਕਿਸੇ ਪਾਰਟੀ ਚ ਗਏ ਹੋਏ ਹੋ, ਬੜੇ ਵਧੀਆ ਭੋਜਨ ਸਮੈਲ ਆ ਰਹੀ ਹੈ, ਬਹੁਤ ਵਧੀਆ ਜਿਹੜਾ ਸੰਗੀਤ ਚੱਲ ਰਿਹਾ ਹੈਗਾ, ਤੁਸੀਂ ਆਨੰਦ ਲੈ ਰਹੇ ਹੋ ਉਸ ਗੱਲ ਦਾ ਤੇ ਉਹ ਭੋਜਨ ਵੀ ਜਿਹੜਾ ਹੈਗਾ ਆ ਉਹਦੀਆਂ ਵੀ ਸਮੈਲਾਂ ਆ ਰਹੀਆਂ ਨੇ ਵੀ ਠੀਕ ਹੈ, ਇਸ ਤੋਂ ਬਾਅਦ ਇਹ ਪ੍ਰਸ਼ਾਦੇ ਭੋਜਨ ਅਸੀਂ ਛਕਣਾ ਹੈਗਾ, ਬੜੀ ਵਧੀਆ ਖੁਸ਼ਬੂ ਆ ਰਹੀ ਹੈਗੀ ਹੈ, ਬ੍ਰੇਨ ਉਸ ਨੂੰ ਅਕਸੈਪਟ ਕਰ ਰਿਹਾ, ਮਨ ਉਹਨੂੰ ਅਕਸੈਪਟ ਕਰ ਰਿਹਾ ਹੈ, ਭੇਜ ਕੌਣ ਰਿਹਾ ਹੈਗਾ, ਜੀਭ ਦਾ ਟੇਸਟ ਭੇਜੇਗਾ ਜੇ ਖਾਵਾਂਗੇ ਤਾਂ, ਨੱਕ ਦਾ ਸਮੈਲ ਭੇਜੇਗਾ ਜੇ ਅਸੀਂ ਉਹਨੂੰ ਉਹ ਭੇਜਾਂਗੇ ਤਾਂ, ਅੱਖਾਂ ਵੇਖ ਕੇ ਵੇਖਣਗੀਆਂ ਵੀ ਬਹੁਤ ਵਧੀਆ ਗਜਰੇਲਾ ਬਣਿਆ ਹੈ ਯਾਰ, ਬਹੁਤ ਵਧੀਆ ਰਸਗੁੱਲੇ ਬਣੇ ਆ, ਇਹ ਸਾਰੀਆਂ ਗੱਲਾਂ ਅੰਦਰ ਜਾਣਗੀਆਂ। ਪਰ ਮੈਂ ਇੱਥੇ ਆ ਕੇ ਐਗਜ਼ਾਮਪਲ ਤੁਹਾਨੂੰ ਇਹ ਦਿੱਤੀ ਸੀ, ਭਾਵੇਂ ਕਿ ਇਹ ਸਾਰੀਆਂ ਚੀਜ਼ਾਂ ਬਾਹਰ ਦੀਆਂ ਗਿਆਨ ਇੰਦਰੀਆਂ ਇਸੇ ਤਰ੍ਹਾਂ ਹੀ ਇਹ ਸਭ ਕੁਝ ਵੇਖ ਰਹੀਆਂ ਨੇ, ਇਸੇ ਤਰ੍ਹਾਂ ਹੀ ਮਹਿਸੂਸ ਕਰ ਰਹੀਆਂ ਨੇ, ਜਿਵੇਂ ਅੱਗੇ ਇਹਨਾਂ ਦਾ ਟਰਾਂਸਮਿਸ਼ਨ ਹੋ ਰਿਹਾ ਸੀ ਹੁਣ ਵੀ ਇਵੇਂ ਹੀ ਟਰਾਂਸਮਿਸ਼ਨ ਹੋ ਰਿਹਾ ਹੈ, ਉਹ ਰੁਕਿਆ, ਰੋਡ ਬੰਦ ਨਹੀਂ ਹੋਈ, ਰੁਕਿਆ ਨਹੀਂ ਹੈ, ਪਰ ਹੋਇਆ ਕੀ, ਤੁਹਾਨੂੰ ਕਿਸੇ ਨੇ ਆ ਕੇ ਖਬਰ ਦੇ ਦਿੱਤੀ ਯਾਰ ਤੇਰੇ ਤਾਂ ਪਿੱਛੇ ਘਰ ਦੇ ਵਿਚ ਅੱਗ ਲੱਗ ਗਈ ਆ ਜਾਂ ਤੇਰੇ ਘਰ ਦੇ ਪਿੱਛੇ ਕੋਈ ਇਸ ਤਰ੍ਹਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ, ਔਰ ਹੁਣ ਕੀ ਹੋਇਆ ਤੁਹਾਡਾ ਧਿਆਨ ਉਸ ਕੰਸੈਂਟ੍ਰੇਸ਼ਨ ਵਾਲੇ ਪਾਸੇ ਚਲਾ ਗਿਆ, ਕੰਸੈਂਟ੍ਰੇਸ਼ਨ ਵਾਲੇ ਪਾਸੇ ਧਿਆਨ ਕਰਕੇ ਭਾਵੇਂ ਸਮੈਲ ਆਈ ਜਾਵੇ ਵਧੀਆ ਵਧੀਆ ਬਣਿਆ ਖਾਣਿਆਂ ਦੀ, ਭਾਵੇਂ ਸੰਗੀਤ ਕੰਨਾਂ ਰਾਹੀਂ ਸੁਣਿਆ ਜਾ ਰਿਹਾ ਕਿ ਬਹੁਤ ਵਧੀਆ ਗਾਣੇ ਲੱਗੇ ਹੋਏ ਨੇ ਔਰ ਲੋਕ ਸੁਣ ਰਹੇ ਨੇ, ਹਾਂਜੀ, ਪਰ ਤੁਹਾਨੂੰ ਉਹਦਾ ਆਨੰਦ ਨਹੀਂ ਆਉਣਾ, ਤੁਸੀਂ ਉਹਦਾ ਆਨੰਦ ਨਹੀਂ ਲੈ ਸਕਣਾ ਕਿਉਂਕਿ ਧਿਆਨ ਉਹਦੇ ਉੱਤੇ ਵਿਚਾਰ ਕਰ ਹੀ ਨਹੀਂ ਰਿਹਾ। ਇੰਦਰੀਆਂ ਕਰ ਰਹੀਆਂ ਨੇ ਲੇਕਿਨ ਇੰਦਰੀਆਂ ਦੀ ਗੱਲ ਦੀ ਬਹੁਤੀ ਵੈਲਿਊ ਨਹੀਂ ਹੈਗੀ ਜਦ ਤੱਕ ਧਿਆਨ ਦੇ ਕੇਂਦਰ ਤੇ ਜਾ ਕੇ ਇਹ ਸਾਰਾ ਫੈਸਲਾ ਨਹੀਂ ਹੋ ਜਾਂਦਾ, ਤਦ ਤੱਕ ਇਹਦਾ ਕੁਛ ਨਹੀਂ ਹੁੰਦਾ। ਸੋ ਇਹ ਅਸੀਂ ਇਸ ਸਬੰਧ ਦੇ ਵਿਚ ਵਿਆਖਿਆ ਕੀਤੀ ਸੀ। ਉਸ ਤੋਂ ਬਾਅਦ ਅਸੀਂ ਸਕਿਨ ਦੇ ਸਬੰਧ ਵਿਚ ਇਹ ਗੱਲ ਕਰੀ ਸੀ, ਇਹਨਾਂ ਪੰਜ ਗਿਆਨ ਇੰਦਰੀਆਂ ਨੂੰ ਤੇ ਸਾਰੇ ਲੋਕ ਜਾਣਦੇ ਆ, ਪਰ ਜਿਹੜੀ ਸਾਡੀ ਸਕਿਨ ਦੀ ਗਿਆਨ ਇੰਦਰੀ ਹੈ ਨਾ, ਜਿਹਦੀ ਸਪਰਸ਼ ਰਾਹੀਂ ਸਭ ਤੋਂ ਜ਼ਿਆਦਾ ਗਿਆਨ ਸਾਡਾ ਅੰਦਰ ਪਹੁੰਚਾਉਂਦੀ ਹੈ, ਉਹਦੇ ਬਾਰੇ ਅਸੀਂ ਕਦੇ ਗੱਲ ਨਹੀਂ ਕੀਤੀ। ਸਾਡੀ ਇਹ ਜਿਹੜੀ ਹੈ ਪੰਜਾਂ ਵਿਚੋਂ ਪਲੱਸ ਛੇਵੀਂ ਗਿਆਨ ਇੰਦਰੀ ਹੈ ਔਰ ਸਭ ਤੋਂ ਵੱਡੀ ਗਿਆਨ ਇੰਦਰੀ ਹੈ। ਸਕਿਨ ਜਿਹੜੀ ਹੈ ਸਾਡੇ ਸਰੀਰ ਦਾ ਸਭ ਤੋਂ ਵੱਡਾ ਆਰਗਨ ਵੀ ਹੈ, ਸਭ ਤੋਂ ਵੱਡਾ ਸਿਸਟਮ ਵੀ ਹੈ, ਸਭ ਤੋਂ ਵੱਡੀ ਗਿਆਨ ਇੰਦਰੀ ਵੀ ਹੈ। ਹੁਣ ਤੁਸੀਂ ਵੇਖੋਗੇ ਵੀ ਸਭ ਤੋਂ ਵੱਡਾ ਕਵਰਿੰਗ ਸਾਰੀ ਬਾਡੀ ਨੂੰ ਕਵਰ ਕਰਦਾ, ਇਹਦੇ ਚ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਇਹ ਸਭ ਤੋਂ ਵੱਡਾ ਅੰਗ ਹੈਗਾ ਆ। ਦੂਸਰਾ, ਇਹ ਸਭ ਤੋਂ ਵੱਡਾ ਸਪਰਸ਼ ਦਾ ਜਾਂ ਸੈਂਸੇਸ਼ਨ ਫੀਲ ਕਰਨ ਵਾਲਾ ਅੰਗ ਹੈ, ਕਿਉਂਕਿ ਜਿੰਨੀਆਂ ਵੀ ਨਰਵ ਇੰਡੈਕਸ ਨੇ ਸਾਡੀਆਂ ਹੁਣ ਜਿੰਨੀਆਂ ਵੀ ਰੋਡ ਜਾਂਦੀਆਂ ਹੋਣਗੀਆਂ ਪੰਜਾਬ ਦੇ ਵਿੱਚੋਂ ਤੇ ਬਾਰਡਰ ਤੇ ਜਾ ਕੇ ਖਤਮ ਹੋ ਜਾਂਦੀਆਂ ਹੋਣਗੀਆਂ, ਠੀਕ ਹੈ ਸਾਡੀ ਰਾਏ ਚੰਗੀ ਹੋਵੇ ਪਾਕਿਸਤਾਨ ਨਾਲ ਤੇ ਉਧਰ ਵੀ ਜਾਈ ਜਾਣਗੀਆਂ, ਜਾਂ ਪਾਕਿਸਤਾਨ ਦੀ ਰੋਡ ਬਾਰਡਰ ਤੇ ਆ ਕੇ ਖਤਮ ਹੋ ਜਾਂਦੀਆਂ ਹੋਣਗੀਆਂ ਜੇ ਸਾਡੀ ਚੰਗੀ ਬਣਦੀ ਹੈ ਤੇ ਇਧਰ ਉਧਰ ਆਵਾਜਾਈ ਹੋ ਹੀ ਜਾਏਗੀ, ਅਦਰਵਾਈਜ਼ ਕੀ ਹੈ ਸਾਡੀ ਸਾਰਾ ਕੁਝ ਉੱਥੇ ਆ ਕੇ ਰੁਕ ਜਾਂਦਾ ਹੈ, ਬਾਰਡਰ ਤੇ ਆ ਕੇ ਸਾਰੀਆਂ ਇਧਰ ਉਧਰ ਦੀ ਜਿਹੜੀ ਟ੍ਰੈਫਿਕ ਹੈ ਆਪੋ ਆਪਣੇ ਪਾਸੇ ਰੁਕ ਜਾਂਦੀ ਹੈ। ਸਕਿਨ ਜਿਹੜੀ ਹੈ ਇਹ ਉਹ ਲਾਸਟ ਸਰੀਰ ਦਾ ਹਿੱਸਾ ਹੈ ਜਿਹੜਾ ਬਾਹਰੀ ਸਪਰਸ਼ ਦੇ ਕੰਟੈਕਟ ਦੇ ਵਿੱਚ ਹੈਗਾ ਆ। ਇੱਥੇ ਆ ਕੇ ਜਿੰਨੀਆਂ ਵੀ ਨਰਵਸ ਹਨ, ਸੈਂਸਰੀ ਫਾਈਬਰ ਤੇ ਲੋਕੋਮੋਟਿਵ ਫਾਈਬਰ ਤੁਸੀਂ ਸਾਰੇ ਜਾਣਦੇ ਹੋ, ਆਪਾਂ ਕਈ ਤਰ੍ਹਾਂ ਇਹਦੇ ਡਿਸਕਸ ਕਰੀਏ, ਇਹ ਸਾਰੇ ਦੇ ਸਾਰੇ ਆ ਕੇ ਇੱਥੇ ਐਂਡ ਕਰਦੇ ਆ। ਔਰ ਇਸ ਕਰਕੇ ਜਿਵੇਂ ਹੁਣ ਮੰਨ ਲਿਆ ਜਾਏ ਠੰਡ ਹੋਵੇ, ਭਾਵੇਂ ਤੁਹਾਨੂੰ ਕਿ ਪਤਾ ਲੱਗ ਗਿਆ ਕਿ ਯਾਰ ਤੁਹਾਡੇ ਘਰ ਦਾ ਅੱਗ ਲੱਗ ਗਈ ਜਾਂ ਤੁਹਾਡੇ ਘਰ ਕੋਈ ਨੁਕਸਾਨ ਹੋ ਗਿਆ, ਪਾਰਟੀ ਤੇ ਤੁਸੀਂ ਨਿਕਲ ਪਏ ਹੋ ਪਰ ਬਗੈਰ ਗਰਮ ਕੱਪੜਿਆਂ ਲਿਆ ਨਹੀਂ ਜਾ ਸਕਦੇ, ਤੁਹਾਨੂੰ ਸੈਂਸ ਹੋਏਗੀ। ਇਹ ਏਡਾ ਵੱਡਾ ਸੈਂਸ ਆਰਗਨ ਆ ਕਿ ਜਿਹਦੀ ਗੱਲ ਬ੍ਰੇਨ ਮੋੜ ਹੀ ਨਹੀਂ ਸਕਦਾ, ਬ੍ਰੇਨ ਨੂੰ ਉਹਦੀ ਗੱਲ ਮੰਨਣੀ ਪਏਗੀ ਕਿ ਭਾਈ ਠੰਡ ਹੈਗੀ ਆ, ਉਹਦੇ ਮੁਤਾਬਕ ਤੁਸੀਂ ਗਰਮ ਕੱਪੜੇ ਪਾ ਲਓ, ਠੀਕ ਹੈ ਜਾਣਾ ਤਾਂ ਹੈਗਾ ਹੀ ਹੈ, ਖਾਣਾ ਤੁਸੀਂ ਖਾ ਰਹੇ ਹੋਵੋਗੇ ਮੂੰਹ ਰਾਹੀਂ ਜਾ ਰਿਹਾ ਹੋਵੇਗਾ, ਲੇਕਿਨ ਉਹਦਾ ਜੋ ਟੇਸਟ ਆਨੰਦ ਜਾਂ ਸਮੈਲ ਪਹਿਲੋਂ ਆ ਰਹੀ ਸੀ ਉਹ ਤੁਹਾਨੂੰ ਨਹੀਂ ਰਹਿਣਾ। ਸੰਗੀਤ ਪਹਿਲਾਂ ਵੀ ਚੱਲ ਰਿਹਾ ਸੀ ਤੇ ਹੁਣ ਵੀ ਚੱਲ ਰਿਹਾ ਹੈਗਾ, ਜਿਹੜਾ ਆਨੰਦ ਤੁਸੀਂ ਪਹਿਲਾਂ ਲੈ ਰਹੇ ਸੀਗੇ ਉਹ ਹੁਣ ਨਹੀਂ ਲੈ ਰਹੇ, ਕਿਉਂਕਿ ਧਿਆਨ ਇਹਨਾਂ ਫਾਈਲਾਂ ਨੂੰ ਪੈਂਡਿੰਗ ਕਰ ਰਿਹਾ। ਪੈਂਡਿੰਗ ਕਰਨ ਵਾਸਤੇ ਪੰਚਾਂਗਾਂ ਕੋਲ ਇੱਕ ਧਿਆਨ, ਤੁਸੀਂ ਆਪਾਂ ਵਾਰ ਵਾਰ ਦੁਹਰਾਉਣੇ ਇਸ ਗੱਲ ਨੂੰ, ਸੋ ਜਿੰਨੇ ਵੀ ਪਾਠਕ ਨੇ ਜਿਹੜੇ ਰੋਜ਼ ਸੁਣਨ ਵਾਲੇ ਨੇ ਸਮਝਦੇ ਨੇ ਇਹਨਾਂ ਗੱਲਾਂ ਨੂੰ। ਸੋ ਇਹ ਜਿਹੜੀ ਸਪਰਸ਼ ਦੀ ਇੰਦਰੀ ਹੈ ਸਾਡੀ, ਸਕਿਨ ਜਿਹੜੀ ਸਾਡੀ ਹੈਗੀ ਹੈ, ਇਹਦੇ ਬਾਰੇ ਆਮ ਤੌਰ ਤੇ ਕਿਸੇ ਥਾਂ ਤੇ ਇਸ ਤਰ੍ਹਾਂ ਦੀ ਵਿਆਖਿਆ ਨਹੀਂ ਹੈਗੀ ਕਿ ਇਹ ਸਾਡਾ ਸਭ ਤੋਂ ਵੱਡਾ ਸੈਂਸਰੀ ਆਰਗਨ ਵੀ ਹੈ। ਦੂਸਰਾ ਮੈਂ ਇੱਕ ਗੱਲ ਕਹੀ ਕਿ ਸਕਿਨ ਜਿਹੜੀ ਹੈ ਨਾ ਸਾਡੀ, ਇਹ ਸਕਿਨ ਅਸੀਂ ਸਮਝਦੇ ਹਾਂ ਵੀ ਇੱਕ ਸਿਸਟਮ ਵੀ ਹੈ। ਸਿਸਟਮ ਅਸੀਂ ਉਸ ਨੂੰ ਕਹਿੰਦੇ ਹਾਂ ਜਿਵੇਂ ਫਾਰ ਐਗਜ਼ਾਮਪਲ ਡਾਈਜੈਸਟਿਵ ਸਿਸਟਮ ਅਸੀਂ ਕਹਿੰਦੇ ਹਾਂ ਨਾ, ਕਿਸੇ ਥਾਂ ਤੋਂ ਇਹਦੀ ਸ਼ੁਰੂਆਤ ਹੋਈ ਹੈ, ਕਿਸੇ ਥਾਂ ਤੇ ਇਹਦਾ ਐਂਡ ਹੋਣਾ ਹੈ। ਰੈਸਪੀਰੇਟਰੀ ਜਾਂ ਸਰਕੂਲੇਟਰੀ ਜਿੰਨੇ ਵੀ ਸਿਸਟਮ ਹੈ ਜਾਂ ਯੂਰੀਨਰੀ ਸਿਸਟਮ, ਜਿੰਨੇ ਵੀ ਸਿਸਟਮਾਂ ਦਾ ਅਸੀਂ ਨਾਂ ਇਸ ਸਰੀਰ ਦੇ ਵਿੱਚ ਲੈਂਦੇ ਹਾਂ, ਉਹਨਾਂ ਸਿਸਟਮਾਂ ਨੂੰ ਅਸੀਂ ਸਿਸਟਮ ਤਾਂ ਹੀ ਕਹਿੰਦੇ ਹਾਂ ਕਿ ਉਹ ਇੱਕ ਐਸੀ ਕਾਰਗੁਜ਼ਾਰੀ ਨੂੰ ਪੂਰਾ ਕਰਦੇ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ, ਉਹਦਾ ਇੱਕ ਆਪਣਾ ਚੈਨਲ ਹੈ। ਔਰ ਇਸੇ ਤਰ੍ਹਾਂ ਹੀ ਇਹ ਜਿਹੜੀ ਸਕਿਨ ਹੈਗੀ ਹੈ ਇਹ ਸੈਂਸਰੀ ਦੇ ਤੌਰ ਤੇ ਵੀ ਇੱਕ ਕੰਪਲੀਟ ਸਿਸਟਮ ਹੈਗਾ ਆ, ਔਰ ਇਹ ਫੰਕਸ਼ਨ ਦੇ ਤੌਰ ਤੇ ਵੀ ਇੱਕ ਕੰਪਲੀਟ ਸਿਸਟਮ ਹੈਗਾ ਆ। ਔਰ ਫੰਕਸ਼ਨ ਦਾ ਮਤਲਬ ਕੀ ਆ ਕਿ ਤੁਸੀਂ ਵੇਖੋ ਜੇ ਠੰਡੇ ਪਾਣੀ ਦੇ ਵਿੱਚ ਹੱਥ ਪਾਏ ਹੋਣ ਤੇ ਹੱਥ ਚਮੜੀ ਕਿਵੇਂ ਹੋ ਜਾਂਦੀ, ਇਕੱਠੀ ਹੋ ਜਾਂਦੀ ਹੈ, ਉਹਦਾ ਮਤਲਬ ਇਹ ਆ ਕਿ ਨਹੀਂ ਬਾਹਰਲਾ ਪਾਣੀ ਅੰਦਰ ਨਾ ਜਾਵੇ ਬਾਹਰ ਦਾ। ਔਰ ਨੰਬਰ ਦੋ, ਇੱਕ ਮੈਂ ਇਹ ਵੀ ਗੱਲ ਕਹੀ ਸੀ ਕਿ ਸਕਿਨ ਸਾਡੀ ਵਨ ਵੇ ਟ੍ਰੈਫਿਕ ਹੈ, ਸਿਸਟਮ ਦੇ ਤੌਰ ਤੇ ਸਕਿਨ ਸਾਡੀ ਵਨ ਵੇ ਟ੍ਰੈਫਿਕ ਹੈ। ਤੁਹਾਨੂੰ ਪਿਆਸ ਲੱਗੀ ਹੋਵੇ ਤੁਸੀਂ ਤਲਾਅ ਦੇ ਵਿੱਚ ਛਾਲ ਮਾਰ ਦਿਓ ਪਰ ਮੂੰਹ ਚ ਪਾਣੀ ਨਾ ਪੈਣ ਦਿਓ, ਪਿਆਸ ਨਹੀਂ ਬੁਝਣੀ, ਪਿਆਸ ਤੁਹਾਡੀ ਬੁਝੇਗੀ ਜਦੋਂ ਤੁਸੀਂ ਪਾਣੀ ਪੀਓਗੇ। ਵੈਸੇ ਅੱਜ ਕੱਲ ਬਹੁਤ ਸਾਰੇ ਸੰਨਿਆਸੀਆਂ ਨੇ ਇਸ ਗੱਲ ਨੂੰ ਕਮੈਂਟ ਕਰ ਸਕਦੇ ਕਿ ਡਾਕਟਰ ਸਾਹਿਬ ਤੁਸੀਂ ਗਲਤ ਕਰ ਰਹੇ ਹੋ, ਉਹ ਇਹਨਾਂ ਨੇ ਇਸ ਤਰ੍ਹਾਂ ਦੇ ਤਜਰਬੇ ਕਰਨੇ ਸ਼ੁਰੂ ਕਰ ਦਿੱਤੇ ਆ ਕਿ ਮੂੰਹ ਰਾਹੀਂ ਖੁਰਾਕ ਨਾ ਜਾਵੇ, ਜੋ ਵੀ ਕੁਛ ਜਾਣਾ ਹੈਗਾ ਸਕਿਨ ਰਾਹੀਂ ਹੀ ਜਾਵੇ। ਸੋ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਯੋਗੀਆਂ ਦੇ ਨੇ, ਪਰ ਮੈਂ ਆਮ ਲੋਕਾਂ ਦੀ ਗੱਲ ਕਰ ਰਿਹਾ, ਆਮ ਲੋਕਾਂ ਦੀ ਗੱਲ ਕਰਦੇ ਹੋਏ, ਆਮ ਪਬਲਿਕ ਦੀ ਗੱਲ ਕਰਦੇ ਹੋਏ ਮੈਂ ਕਹਿ ਰਿਹਾ ਕਿ ਇਹ ਇੱਕ ਵਨ ਵੇ ਟ੍ਰੈਫਿਕ ਹੈਗੀ ਆ। ਸੋ ਅੰਦਰ ਦੀ ਗਰਮੀ ਨੂੰ ਤੇ ਇਹ ਬਾਹਰ ਕੱਢ ਸਕਦੀ, ਜੇ ਬਾਹਰ ਅੰਦਰ ਗਰਮੀ ਜ਼ਿਆਦਾ ਹੋ ਜਾਵੇ, ਬੁਖਾਰ ਹੋ ਗਿਆ ਨਾ ਤੇ ਪਸੀਨਾ ਆਊਗਾ, ਅੰਦਰ ਦੀ ਗਰਮੀ ਨੂੰ ਬਾਹਰ ਕੱਢੇਗੀ ਕੁਦਰਤ ਆਟੋਮੈਟਿਕਲੀ। ਇਹ ਸਕਿਨ ਦਾ ਕੰਮ ਹੈ, ਇਹ ਸਕਿਨ ਦਾ ਸਿਸਟਮ ਹੈ, ਉਸ ਨੇ ਇਸ ਨੂੰ ਕੰਪਲੀਟ ਕਰ ਦਿੱਤਾ। ਬਾਹਰੋਂ ਗਰਮੀ ਹੈਗੀ ਹੈ, ਉਹਨੇ ਇਹ ਨਹੀਂ ਕਹਿਣਾ ਕਿ ਭਾਈ ਬਾਹਰ ਤੇ ਗਰਮੀ ਜਿਹੜੀ ਹੈ 90 degrees ਤੇ ਪਹੁੰਚੀ ਹੈ, ਨਾਰਮਲ ਸਾਡਾ ਟੈਂਪਰੇਚਰ 37 degrees ਹੁੰਦਾ ਹੈ ਸੈਂਟੀਗ੍ਰੇਡ ਦੇ ਹਿਸਾਬ ਤੇ, 98.4 degrees ਫਾਰਨਹਾਈਟ ਦੇ ਤੌਰ ਤੇ ਹੁੰਦਾ ਹੈਗਾ। ਲੇਕਿਨ ਅਗਰ ਬਾਹਰ ਗਰਮੀ ਜ਼ਿਆਦਾ ਹੈ ਤੇ ਐਸਾ ਨਹੀਂ ਹੈਗਾ ਕਿ ਤੁਹਾਡਾ ਦਿਲ ਸੁਗੜ ਜਾਏਗਾ ਬਾਹਰ ਦੀ ਗਰਮੀ ਨਾਲ, ਜਾਂ ਫੇਫੜੇ ਜਿਹੜੇ ਨੇ ਉਹ ਪੰਘਰ ਜਾਣਗੇ ਤੁਹਾਡੀ ਬਾਹਰ ਦੀ ਗਰਮੀ ਨਾਲ, ਜਾਂ ਕੋਈ ਅੰਗ ਜਿਹੜਾ ਅੰਦਰ ਦਾ ਪੰਘਰ, ਐਸਾ ਨਹੀਂ ਹੁੰਦਾ ਕਿਉਂਕਿ ਸਾਡੀ ਸਕਿਨ ਜਿਹੜੀ ਹੈ ਵਨ ਵੇ ਟ੍ਰੈਫਿਕ ਹੈ। ਬਾਹਰੋਂ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਆ ਜਲਦੀ ਕੀਤਿਆਂ ਇਹਦੇ ਰਾਹੀਂ ਅੰਦਰ ਨਹੀਂ ਜਾਂਦੀ, ਇਹ ਉਸ ਨੂੰ ਰੋਕਦੀ ਹੈ। ਪਰ ਅੰਦਰ ਵਾਲੇ ਪਾਸੇ ਅਗਰ ਕੋਈ ਚੀਜ਼ ਲੋੜ ਤੋਂ ਵੱਧ ਗਈ ਹੈ ਔਰ ਉਹ ਨੁਕਸਾਨਦਾਇਕ ਹੈਗੀ ਹੈ ਤੇ ਉਹਨੂੰ ਕੱਢਣ ਦਾ ਇੱਕ ਵਸੀਲਾ ਵੀ ਇਹ ਜ਼ਰੂਰ ਬਣਦੀ ਹੈਗੀ ਹੈ, ਪਸੀਨੇ ਰਾਹੀਂ ਇਸ ਨੂੰ ਕੱਢਣ ਦੀ ਕੋਸ਼ਿਸ਼ ਕਰਦੀ ਹੈ। ਬਾਹਰ ਹੱਥ ਲਾ ਕੇ ਸਕੈਨਰ ਨੂੰ ਵੇਖਦੇ ਨਾ ਬੁਖਾਰ ਹੋ ਗਿਆ, ਇਹਦਾ ਮਤਲਬ ਕੀ ਆ ਕਿ ਅੰਦਰ ਦੀ ਗਰਮੀ ਨੂੰ ਇਹ ਬਾਹਰ ਨਿਕਾਸ ਉਹ ਕਰ ਰਹੀ ਹੈ। ਦੂਸਰਾ, ਇਹ ਗਾਰਬੇਜ ਕੱਢਣ ਦਾ ਇੱਕ ਬਹੁਤ ਵੱਡਾ ਸੋਰਸ ਹੈ ਸਾਡੇ ਸਰੀਰ ਦੇ ਵਿਚ। ਆਮ ਤੌਰ ਤੇ ਅਸੀਂ ਇਹ ਗਿਣਦੇ ਹਾਂ ਵੀ ਜੱਟੀ ਦੇ ਰਸਤੇ ਪਿਸ਼ਾਬ ਦੇ ਰਸਤੇ ਜ਼ਿਆਦਾ ਗਾਰਬੇਜ ਨਿਕਲਦਾ ਹੈ ਤੇ ਸਾਡਾ ਧਿਆਨ ਉਧਰ ਵਾਲੇ ਪਾਸੇ ਹੀ ਹੁੰਦਾ ਹੈ। ਬਹੁਤੇ ਲੋਕ ਅਸੀਂ ਇਹ ਨਹੀਂ ਜਾਣਦੇ ਹੁੰਦੇ ਕਿ ਪਸੀਨੇ ਰਾਹੀਂ ਵੀ ਗਾਰਬੇਜ ਨਿਕਲਦਾ ਹੈ, ਬਹੁਤੇ ਅਸੀਂ ਨਹੀਂ ਜਾਣਦੇ ਕਿ ਸਾਹ ਦੇ ਰਾਹੀਂ ਵੀ ਸਾਡਾ ਗਾਰਬੇਜ ਨਿਕਲਦਾ ਹੈਗਾ। ਜਿਹੜਾ ਗਾਰਬੇਜ ਨਾਰਮਲ ਰੂਟੀਨ ਦੇ ਰਸਤਿਆਂ ਵਿਚੋਂ ਨਹੀਂ ਨਿਕਲ ਸਕਿਆ, ਉਹ ਗਾਰਬੇਜ ਬਲੱਡ ਦੇ ਵਿਚ ਸਰਕੂਲੇਟ ਕਰਦਿਆਂ ਹੋਇਆ ਅਲਟੀਮੇਟ ਸਕਿਨ ਤੇ ਪਹੁੰਚਦਾ ਹੈ। ਸਕਿਨ ਬਹੁਤ ਵੱਡਾ ਸਟੋਰ ਹਾਊਸ ਹੈ, ਕੁਦਰਤ ਵੀ ਇਹ ਕਰਦੀ ਹੈ ਕਿ ਜੇ ਕਿਸੇ ਅੰਗ ਦੇ ਵਿਚ ਗਾਰਬੇਜ ਜ਼ਿਆਦਾ ਬਣਨਾ ਸ਼ੁਰੂ ਹੋ ਜਾਵੇ ਜਾਂ ਕੋਈ ਮੇਨ ਅੰਗਾਂ ਦੇ ਵਿਚੋਂ ਜੋ ਕਬਜ਼ੀ ਹੋ ਗਈ ਕਿਸੇ ਨੂੰ, ਪਿਸ਼ਾਬ ਹੀ ਰੁਕ ਗਿਆ ਕਿਸੇ ਦਾ, ਗਾਰਬੇਜ ਤਾਂ ਰਹੇਗਾ ਨਾ ਅੰਦਰ ਜਿਹੜਾ ਇਹਨਾਂ ਦਾ ਨਿਕਾਸ ਹੋ ਰਿਹਾ ਸੀ। ਅਗਰ ਐਸਾ ਕੁਛ ਹੋ ਜਾਵੇ ਤੇ ਉਸ ਹਾਲਾਤ ਦੇ ਵਿਚ ਵਾਧੂ ਗਾਰਬੇਜ, ਆਮ ਤੌਰ ਤੇ ਬਹੁਤੀਆਂ ਬਿਮਾਰੀਆਂ ਦਾ ਸਧਾਰਨ ਗਾਰਬੇਜ ਵੀ ਅਗਰ ਟੱਟੀ ਰਸਤੇ ਪਿਸ਼ਾਬ ਦੇ ਰਸਤੇ ਨਹੀਂ ਨਿਕਲ ਸਕਿਆ ਤਾਂ ਸਿਸਟਮ ਉਸ ਨੂੰ ਅੰਗਾਂ ਨੂੰ ਨਾਰਮਲ ਚਲਾਉਣ ਵਾਸਤੇ, ਕਿਉਂਕਿ ਜੀਵਨ ਤੇ ਚੱਲਦਾ ਰਹਿਣਾ ਚਾਹੀਦਾ ਨਾ ਕਿਸੇ ਵੀ ਤਰ੍ਹਾਂ, ਜਿਵੇਂ ਹੁਣ ਅਸੀਂ ਕੀ ਕਰਦੇ ਹਾਂ ਕੋਈ ਅੰਗ ਸਰਜਰੀ ਕਰਕੇ ਬਾਹਰ ਕੱਢ ਦਿੰਦੇ ਹਾਂ, ਕੋਈ ਜੀਰ ਫੜ ਕਰਦੇ ਹਾਂ, ਤਾਂ ਉਹਦਾ ਮਤਲਬ ਕੀ ਹੁੰਦਾ ਯਾਰ, ਜੀਵਨ ਚੱਲਣਾ ਚਾਹੀਦਾ, ਇਸ ਅੰਗ ਤੋਂ ਬਿਨਾਂ ਜੀਵਨ ਚੱਲ ਸਕਦਾ ਤੇ ਚਲਾਓ, ਇੱਕ ਕਿਡਨੀ ਨਾਲ ਚੱਲ ਸਕਦਾ ਤੇ ਚਲਾਓ, ਬੱਚੇਦਾਨੀ ਕੱਢ ਕੇ ਜੇ ਜੀਵਨ ਚੱਲ ਸਕਦਾ ਤੇ ਚਲਾਓ। ਅਸੀਂ ਇਸ ਤਰ੍ਹਾਂ ਦਾ ਤਰੀਕਾਕਾਰ ਅਪਣਾਉਣਾ ਸ਼ੁਰੂ ਕਰ ਦਿੱਤਾ ਆ ਵੀ ਜੇ ਚੱਲਦਾ ਤੇ ਚਲਾਓ ਯਾਰ, ਵਕਤੀ ਤੇ ਕੰਮ ਚਲਾਓ ਨਾ। ਸੋ ਅਸੀਂ ਇਸ ਤਰ੍ਹਾਂ ਦੀ ਮਾਨਸਿਕਤਾ ਪਾਲ ਕੇ ਬੈਠ ਗਏ ਹਾਂ, ਪਰ ਇਹ ਜਿਹੜੀ ਸਾਡੀ ਸਕਿਨ ਹੈਗੀ ਨਾ, ਇਹ ਸਕਿਨ ਬਹੁਤ ਵੱਡਾ ਗਾਰਬੇਜ ਦਾ ਸਟੋਰ ਹਾਊਸ ਹੈ ਸਾਰੇ ਅੰਗਾਂ ਦੇ ਵਿਚ। ਜੇ ਕਿਸੇ ਅੰਗ ਚ ਕੋਈ ਖਰਾਬੀ ਹੋ ਗਈ ਤੇ ਗਾਰਬੇਜ ਜ਼ਿਆਦਾ ਬਣਨ ਲੱਗ ਗਿਆ ਹੈਗਾ ਆ, ਤੇ ਉਸ ਗਾਰਬੇਜ ਨੂੰ ਬਾਹਰ ਕੱਢਣ ਵਾਸਤੇ ਸਾਰੇ ਬਲੱਡ ਦੇ ਵਿਚ ਸਰਕੂਲੇਟ ਹੁੰਦਾ ਰਹਿੰਦਾ ਆ, ਨਾਰਮਲ ਨਿਕਲਿਆ ਨਹੀਂ ਸੀ। ਇਹ ਬਲੱਡ ਦਾ ਜਿਹੜਾ ਪੋਰਸ਼ਨ ਚਮੜੀ ਦੇ ਵਿਚ ਪਹੁੰਚਦਾ ਹੈਗਾ ਆ, ਇਹ ਗਾਰਬੇਜ ਲੈ ਕੇ ਉੱਥੇ ਪਹੁੰਚ ਜਾਂਦਾ। ਹੁਣ ਕਈ ਵਾਰ ਐਸਾ ਹੁੰਦਾ ਆ ਵੀ ਇਹ ਗਾਰਬੇਜ ਬਲੱਡ ਦੇ ਵਿਚ ਸਰਕੂਲੇਟ ਕਰਦਿਆਂ ਹੋਇਆ ਵੀ ਇਹ ਇੰਨਾ ਜ਼ਿਆਦਾ ਸੰਘਣਾ ਹੈ, ਇੰਨਾ ਜ਼ਿਆਦਾ ਮੋਟਾ ਕਹਿ ਲੋ, ਵੈਸੇ ਮੋਟਾ ਨਹੀਂ ਬਣਦਾ, ਸੰਘਣੇ ਕਹਿ ਸਕਦੇ ਆ, ਬਲੱਡ ਸੰਘਣਾ ਹੋ ਗਿਆ ਆ, ਇਹ ਵੀ ਸਕਿਨ ਦੇ ਪੋਰਸ ਰਾਹੀਂ, ਕਿਉਂਕਿ ਸਕਿਨ ਦੇ ਪੋਰਸ ਵਨ ਵੇ ਟ੍ਰੈਫਿਕ ਆ, ਸਕਿਨ ਦੇ ਪੋਰਸ ਰਾਹੀਂ ਅੰਦਰੋਂ ਬਾਹਰ ਤਾਂ ਨਿਕਲਣਾ ਚਾਹੀਦਾ ਪਰ ਨਹੀਂ ਨਿਕਲ ਰਿਹਾ ਕਿਉਂਕਿ ਇਹ ਬਹੁਤਾ ਜ਼ਿਆਦਾ ਸੰਘਣਾ ਹੈਗਾ। ਤਾਂ ਉਸ ਵਾਸਤੇ ਕੁਦਰਤ ਨੇ ਹੋਰ ਕਿਸੇ ਅੰਗ ਚ ਨਹੀਂ, ਸਕਿਨ ਦੇ ਵਿਚ ਟੋਕਾ ਲਾਇਆ ਹੋਇਆ, ਸਕਿਨ ਦੇ ਵਿਚ ਇਸ ਤਰ੍ਹਾਂ ਦਾ ਸਿਸਟਮ ਫਿੱਟ ਕੀਤਾ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਐਪੋਕ੍ਰਾਈਨ ਗਲੈਂਡਸ। ਐਪੋਕ੍ਰਾਈਨ ਗਲੈਂਡਸ ਇਸ ਤਰ੍ਹਾਂ ਦੇ ਟੋਕੇ ਹਨ ਜਿਹੜੇ ਅਲੱਗ ਅਲੱਗ ਥਾਵਾਂ ਤੇ ਸਰੀਰ ਦੇ ਵਿਚ ਹੈਗੇ ਨੇ, ਚਮੜੀ ਦੇ ਵਿਚ, ਜਿਹੜੇ ਬਲੱਡ ਰਾਹੀਂ ਇਹਦੇ ਵਿਚ ਆਇਆ ਹੋਇਆ ਗਾਰਬੇਜ ਜਿਹੜਾ ਨਾਰਮਲ ਮਸਾਮਾ ਦੇ ਰਾਹੀਂ ਨਹੀਂ ਨਿਕਲ ਸਕਦਾ, ਉਸ ਨੂੰ ਕੱਢਣ ਵਾਸਤੇ ਇਹ ਟੋਕੇ ਉਸ ਨੂੰ ਬਰੀਕ ਕੁਤਰਾ ਕਰ ਦਿੰਦੇ ਹੈ ਤਾਂ ਕਿ ਉਹ ਜਿੰਨਾ ਵੀ ਬਲੱਡ ਦੇ ਵਿਚ ਪਾਣੀ ਆ ਰਿਹਾ ਹੈਗਾ ਆ, 72% ਅਸੀਂ ਅਪਰੋਕਸੀਮੇਟਲੀ ਕਹਿੰਦੇ ਆ, ਉਸ ਸਾਰੇ ਦੇ ਵਿਚ ਮਿਕਸ ਅਪ ਹੋ ਕੇ ਤੇ ਬਾਹਰ ਨਿਕਲਣ ਯੋਗ ਹੋ ਜਾਏ, ਪਸੀਨਾ ਆ ਜਾਵੇ। ਕਈਆਂ ਨੂੰ ਪਸੀਨਾ ਨਹੀਂ ਆਉਂਦਾ, ਜੇ ਕਈਆਂ ਨੂੰ ਪਸੀਨਾ ਨਹੀਂ ਆਉਂਦਾ ਤਾਂ ਉਹਦਾ ਮਤਲਬ ਕੀ ਆ ਕਿ ਉਹਦਾ ਗਾਰਬੇਜ ਬਿਮਾਰ ਹੈ ਨੇ, ਪ੍ਰੋਬਲਮ ਉਹਨਾਂ ਦੀ ਹੈਗੀਆਂ ਨੇ, ਲੇਕਿਨ ਉਹਨਾਂ ਦਾ ਗਾਰਬੇਜ ਨਿਕਲ ਨਹੀਂ ਰਿਹਾ, ਇਸ ਕਰਕੇ ਕਿ ਉਹਨਾਂ ਦਾ ਜਿਹੜਾ ਉਹ ਐਪੋਕ੍ਰਾਈਨ ਸਿਸਟਮ, ਜਿਹੜਾ ਗਲੈਂਡੂਲਰ ਸਿਸਟਮ ਹੈਗਾ ਆ, ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ, ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ, ਜਿਸ ਕਰਕੇ ਪਸੀਨਾ ਆਉਣਾ ਇੱਕ ਨਾਰਮਲ ਰੂਟੀਨ ਹੈ। ਅੰਦਰ ਦਾ ਗਰਮੀ, ਅੰਦਰ ਦੀ ਗਾਰਬੇਜ ਜਿਹੜੀ ਹੈ ਨਿਕਲਣੀ ਬਹੁਤ ਜ਼ਰੂਰੀ ਗੱਲ ਹੈਗੀ ਹੈ, ਔਰ ਉਹਦਾ ਸਕਿਨ ਦੇ ਰਾਹੀਂ ਨਿਕਾਸ ਕੇਵਲ ਪਸੀਨੇ ਰਾਹੀਂ ਹੁੰਦਾ ਹੈਗਾ। ਔਰ ਤੁਸੀਂ ਵੇਖਿਆ ਹੋਣਾ ਕਿ ਸਰਦੀਆਂ ਚ ਸਾਨੂੰ ਪਤਾ ਹੀ ਨਹੀਂ ਲੱਗਦਾ ਪਸੀਨਾ ਨਿਕਲਦਾ, ਪਰ ਸਰਦੀਆਂ ਦੇ ਵਿਚ ਵੀ ਐਸਾ ਹੁੰਦਾ ਹੈ। ਤੁਸੀਂ ਇੱਕ ਦਿਨ ਨਾ ਆਓ ਹਾਂ ਤੇ ਤੁਸੀਂ ਇਹ ਵੇਖੋ, ਤੁਹਾਡੀ ਸਮੈਲ ਚ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ ਸਕਿਨ ਦੇ ਵਿਚੋਂ। ਕਿਉਂ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ? ਕਿਉਂਕਿ ਗਾਰਬੇਜ ਤਾਂ ਡਿਸਪੋਜ਼ ਆਫ ਹੋ ਹੀ ਰਿਹਾ ਹੈ ਨਾ, ਗਾਰਬੇਜ ਤਾਂ ਡਿਸਪੋਜ਼ ਆਫ ਹੋ ਹੀ ਰਿਹਾ, ਤੁਹਾਡੇ ਐਪੋਕ੍ਰਾਈਨ ਗਲੈਂਡਸ ਤਾਂ ਕੰਮ ਕਰ ਹੀ ਰਹੇ ਨੇ, ਪਰ ਬਾਹਰ ਦੇ ਹਾਲਾਤ ਦੇ ਕਰਕੇ, ਟੈਂਪਰੇਚਰ ਦੀ ਚੇਂਜ ਦੇ ਕਰਕੇ ਉਹ ਪਸੀਨਾ ਸਾਨੂੰ ਮਹਿਸੂਸ ਨਹੀਂ ਹੋ ਰਿਹਾ, ਡਰਾਈ ਅਪ ਹੋ ਰਿਹਾ। ਔਰ ਗਰਮੀਆਂ ਦੇ ਵਿਚ ਸਾਨੂੰ ਆਮ ਤੌਰ ਤੇ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਆ, ਔਰ ਜੇ ਗਰਮੀ ਅੰਦਰ ਦਾ ਟੈਂਪਰੇਚਰ ਵਧਣਾ ਸ਼ੁਰੂ ਹੁੰਦਾ ਥੋੜਾ ਬਹੁਤ ਵੀ, ਔਰ ਅੰਗਾਂ ਨੂੰ ਠੰਡਾ ਰੱਖਣ ਵਾਸਤੇ ਵੱਧ ਤੋਂ ਵੱਧ ਇਸ ਤਰ੍ਹਾਂ ਦਾ ਪਸੀਨਾ ਬਾਹਰ ਆਉਂਦਾ ਆ ਤਾਂ ਕਿ ਅੰਦਰ ਦੇ ਅੰਗ ਠੰਡੇ ਰਹਿ ਸਕਣ ਔਰ ਬਾਹਰ ਪਸੀਨੇ ਦੇ ਤੌਰ ਤੇ ਜਾ ਸਕਣ। ਸੋ ਸਕਿਨ ਦੇ ਸੰਬੰਧ ਦੇ ਵਿਚ ਮੈਂ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ ਕਿ ਭਾਈ ਸਕਿਨ ਇਕ ਤਾਂ ਵਨ ਵੇ ਟ੍ਰੈਫਿਕ ਆ, ਦੂਸਰਾ ਸਕਿਨ ਇਕ ਕੰਪਲੀਟ ਸਿਸਟਮ ਹੈ ਜਿਵੇਂ ਆਮ ਸਾਰੇ ਸਿਸਟਮ ਹੋਰ ਹੈਗੇ ਨੇ, ਤੀਸਰਾ ਸਕਿਨ ਇਕ ਬਹੁਤ ਵੱਡਾ ਸੈਂਸਰੀ ਆਰਗਨ ਹੈ ਜਿੰਨਾ ਹੋਰ ਹੈ ਨੀ ਕੋਈ, ਸਾਰਿਆਂ ਕੋਲ ਲਿਮਿਟਡ ਸੈਂਸ ਹੈਗੀ ਹੈ, ਇਹ ਚਾਰ ਚੁਫੇਰੇ ਬਾਡੀ ਦੇ ਚਾਰ ਚੁਫੇਰੇ ਦੇ ਸੈਂਸਰੀ ਸੈਲਸ ਲੱਗੇ ਹੋਏ ਨੇ ਕਿਉਂਕਿ ਨਰਵ ਇੰਡਿੰਗ ਹਨ, ਉੱਥੇ ਆ ਕੇ ਸਾਰੀਆਂ ਨਰਵ ਖਤਮ ਹੋ ਜਾਂਦੀਆਂ ਨੇ, ਇੱਥੋਂ ਇਹਨਾਂ ਨੇ ਵਾਪਸ ਹੀ ਜਾਣਾ ਹੈਗਾ, ਇੱਥੋਂ ਦਾ ਮੈਸੇਜ ਲੈ ਕੇ ਬ੍ਰੇਨ ਤੱਕ ਮਾਇੰਡ ਤੱਕ ਇਹਨਾਂ ਨੇ ਪਹੁੰਚਾਉਣਾ ਹੀ ਪਹੁੰਚਾਉਣਾ ਹੈਗਾ। ਤੋ ਇਸ ਕਰਕੇ ਸਭ ਤੋਂ ਵੱਡਾ ਸੈਂਸਰੀ ਅੰਗ ਵੀ ਸਾਡਾ ਇਹ ਹੈਗਾ ਆ, ਔਰ ਗਾਰਬੇਜ ਕੱਢਣ ਵਾਲਾ ਸਾਡਾ ਗਾਰਬੇਜ ਡਿਸਪੋਜ਼ਲ ਵੀ ਆਮ ਟੱਟੀ ਦੇ ਪਿਸ਼ਾਬ ਦੇ ਰਸਤੇ ਤੋਂ ਬਾਅਦ ਸਭ ਤੋਂ ਵੱਡਾ ਡਿਸਪੋਜ਼ਲ ਦਾ ਤਰੀਕਾਕਾਰ ਵੀ ਸਾਡਾ ਸਕਿਨ ਦਾ ਕੁਦਰਤ ਨੇ ਬਣਾਇਆ ਹੋਇਆ ਹੈ। ਹੁਣ ਕਈ ਵੇਰਾਂ ਐਸਾ ਹੁੰਦਾ ਆ ਕਿ ਗਾਰਬੇਜ ਬਹੁਤ ਜ਼ਿਆਦਾ ਬਣ ਜਾਂਦਾ ਆ, ਪਰ ਗਾਰਬੇਜ ਬਣੀ ਜਾ ਰਿਹਾ ਕਿਸੇ ਅੰਗ ਦੇ ਵਿਚ, ਕੁਝ ਐਸਾ ਹੋ ਰਿਹਾ ਆ ਕਿ ਉਹ ਗਾਰਬੇਜ ਲਗਾਤਾਰ ਬਣੀ ਜਾ ਰਿਹਾ ਹੈ, ਪਰ ਜਿੰਨੇ ਵੀ ਸਾਰੇ ਡਿਸਕਾਸ ਦੇ ਰਾਹ ਹਨ ਉਹ ਸਾਰੇ ਸਮਝ ਕਰ ਲੋ ਵੀ ਹੈਂਡਸ ਆਫ ਸਾਡੇ ਤੁਸਾਰਾ ਨੇ ਨਹੀਂ ਨਿਕਲਦਾ, ਕਿਉਂਕਿ ਕੁਦਰਤ ਨੇ ਹਰ ਅੰਗ ਦੇ ਵਿਚੋਂ, ਅੰਗ ਨਾ ਕਹੋ ਬਲਕਿ ਇਕ ਸੈੱਲ ਕਹੋ, ਹਰ ਸੈੱਲ ਦੇ ਵਿਚੋਂ ਗਾਰਬੇਜ ਵਾਪਸ ਲਿਆਉਣ ਵਾਸਤੇ ਜਿਹੜਾ ਚੈਨਲ ਤਿਆਰ ਕੀਤਾ ਹੈ ਉਹਨੂੰ ਅਸੀਂ ਵੇਨਸ ਚੈਨਲ ਕਹਿੰਦੇ ਹਾਂ, ਤੇ ਉਸ ਵੇਨਸ ਚੈਨਲ ਦੇ ਵਿਚ ਸਰਕੂਲੇਟ ਕਰਦਾ ਰਹੇ ਵੀ ਬਲੱਡ ਆਏ ਵੀ ਤੇ ਜਾਏ, ਬਲੱਡ ਆਇਆ ਟ੍ਰੈਫਿਕ ਜਾਮ ਨਾ ਹੋ ਜਾਵੇ ਕਿਸੇ ਥਾਂ ਤੇ, ਜੇ 10 ਗੱਡੀਆਂ ਕਿਸੇ ਪਾਸੇ ਜਾਂਦੀਆਂ ਨੇ ਤੇ 8 ਵਾਪਸ ਵੀ ਆਉਣ, ਤੇ ਜੇ ਅਗਰ ਐਸਾ ਸਿਸਟਮ ਨਹੀਂ ਹੁੰਦਾ ਤੇ ਫੇਰ ਬਲੱਡ ਰੁਕ ਜਾਏਗਾ ਨਾ, ਤੇ ਜੇ ਕੰਮ ਰੁਕ ਗਿਆ ਤੇ ਫਿਰ ਇਹ ਤਾਂ ਮੇਨ ਕੰਮ ਹੈਗਾ, ਇਹਦਾ ਮਤਲਬ ਡੈਥ ਨੇੜੇ ਆ ਜਾਏਗੀ। ਸੋ ਇਸ ਗੱਲ ਨੂੰ ਬਚਾਉਣ ਵਾਸਤੇ ਕੁਦਰਤ ਨੇ ਇੱਕ ਹੋਰ ਸਿਸਟਮ ਸਾਡੇ ਸਰੀਰ ਸ਼ੁਰੂ ਕੀਤਾ ਹੋਇਆ ਜਿਹਨੂੰ ਅਸੀਂ ਲਿੰਫ ਚੈਨਲ ਕਹਿੰਦੇ ਹਾਂ, ਕਿ ਵੇਨਸ ਬਲੱਡ ਦੇ ਵਿਚੋਂ ਜਿਹੜਾ ਵਾਪਸੀ ਸੈੱਲਾਂ ਦੇ ਵਿਚੋਂ ਆ ਰਿਹਾ ਗਾਰਬੇਜ ਇਕੱਠਾ ਕਰਕੇ ਔਰ ਵੇਸਟ ਪ੍ਰੋਡਕਟ ਲੈ ਕੇ ਉਹਦੇ ਵਿਚ ਜੇ ਕੋਈ ਗਾਰਬੇਜ ਸੰਘਣਾ ਇਸ ਤਰ੍ਹਾਂ ਦਾ ਮਾਦਾ ਹੈਗਾ, ਟੌਕਸਿਕ ਮਾਦਾ ਹੈਗਾ ਜਿਹਨੂੰ ਅਸੀਂ ਗਾਰਬੇਜ ਕਹਿ ਰਹੇ ਹਾਂ, ਉਹਨੂੰ ਅਲੱਗ ਫਿਲਟਰ ਕਰਕੇ ਇੱਕ ਅਲੱਗ ਚੈਨਲ ਚ ਚਲਾਓ, ਔਰ ਫਿਰ ਜੇ ਉਹ ਚੈਨਲ ਵੀ ਭਰਦਾ ਜਾਂਦਾ ਆ ਤੇ ਨੇੜੇ ਨੇੜੇ ਉਹਦੇ ਟੈਂਕ ਬਣੇ ਨੇ ਜਿਵੇਂ ਜੇਲਾਂ ਬਣੀਆਂ ਹੁੰਦੀਆਂ ਨੇ, ਔਰ ਉਹਨਾਂ ਦੇ ਵਿਚ ਇਹਨੂੰ ਪਾਉਂਦੇ ਜਾਓ ਜਿਹਨੂੰ ਅਸੀਂ ਲਿੰਫ ਗਲੈਂਡਸ ਕਹਿੰਦੇ ਹਾਂ, ਸਭ ਤੋਂ ਪਹਿਲਾਂ ਉਹ ਭਰਦੇ ਨੇ, ਤੇ ਜੇ ਕਿਸੇ ਅੰਗ ਦੇ ਵਿਚ ਇਸ ਤਰ੍ਹਾਂ ਦੀ ਬਿਮਾਰੀ ਹੋ ਜਾਵੇ ਤੇ ਜੇ ਉਹਦੇ ਨੇੜੇ ਦੇ ਲਿੰਫ ਗਲੈਂਡ ਫੁੱਲਣੇ ਸ਼ੁਰੂ ਹੋ ਜਾਣ ਤੇ ਅਸੀਂ ਉਹਨੂੰ ਬੜਾ ਸੀਰੀਅਸ ਇੰਪੈਕਟ ਕਰਦੇ ਹਾਂ, ਬਹੁਤ ਸੀਰੀਅਸਲੀ ਲੈਣੇ ਇਸ ਗੱਲ ਵਾਸਤੇ ਬਈ ਭਾਈ ਲੱਤ ਤੇ ਸੱਟ ਲੱਗ ਗਈ ਸੀ ਪੈਰ ਤੇ ਔਰ ਮੇਰੇ ਜੰਗਾਂ ਦੇ ਵਿਚ ਸੁੰਡਾ, ਪੰਜਾਬੀ ਚ ਆਪਣੇ ਕਹਿੰਦੇ ਸੁੰਡਾ ਪੈ ਗਿਆ, ਹਾਂਜੀ ਇਸੇ ਤਰ੍ਹਾਂ ਹੀ ਹੱਥ ਤੇ ਸੱਟ ਲੱਗ ਗਈ ਸੀ ਸਾਡੀ ਕੱਛ ਦੇ ਵਿਚ ਸੁੰਡਾ ਪੈ ਗਿਆ ਹੈਗਾ, ਭਾਵ ਕਿ ਉਹ ਲਿੰਫ ਚੈਨਲ ਦੇ ਵਿਚ ਉਸ ਸੱਟ ਵਾਲੀ ਥਾਂ ਤੋਂ ਚੱਲਦਾ ਹੋਇਆ ਗਾਰਬੇਜ ਜਿਹੜਾ ਹੈਗਾ ਆ ਉਹ ਇੱਥੇ ਆ ਕੇ ਕੁਦਰਤ ਨੇ ਇਕੱਠਾ ਕਰ ਲਿਆ ਵੀ ਨਾ ਬਈ ਇਸ ਤੋਂ ਅੱਗੇ ਨੀ ਤੈਨੂੰ ਜਾਣ ਦੇਣਾ, ਇਸ ਤੋਂ ਅੱਗੇ ਤੂੰ ਗਿਆ ਤੇ ਤੂੰ ਹਾਰਟ ਜਾਂ ਲੰਗਸ ਜਾਂ ਹੋਰ ਬੜੇ ਜ਼ਰੂਰੀ ਅੰਗਾਂ ਨੂੰ ਨੁਕਸਾਨ ਕਰੇਗਾ, ਇਸ ਕਰਕੇ ਉਹ ਸੁੰਡਾ ਫੁੱਲ ਜਾਂਦਾ। ਜਦ ਤੱਕ ਉਹ ਲੱਗੀ ਹੋਈ ਸੱਟ ਵਾਲਾ ਏਰੀਆ ਰਿਪੇਅਰ ਨਹੀਂ ਹੋ ਜਾਂਦਾ ਤਦ ਤੱਕ ਇਹ ਸੁੰਡਾ ਪਿਆ ਹੀ ਰਹਿੰਦਾ ਹੈਗਾ, ਔਰ ਹੌਲੀ ਹੌਲੀ ਜਿਵੇਂ ਉਹ ਅੰਗ ਠੀਕ ਹੁੰਦਾ ਆ ਉਸੇ ਤਰ੍ਹਾਂ ਹੀ ਇਹ ਸੁੰਡਾ ਵੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਪ੍ਰਾਪਰ ਤੌਰ ਤੇ। ਪਰ ਜਿਹੜੀਆਂ ਮਲੇਗਨੈਂਟ ਬਿਮਾਰੀਆਂ ਜਿਵੇਂ ਲਿਊਪਸ ਹੈ, ਜਿਵੇਂ ਈਵਨ ਰਿਊਮੈਟਿਜ਼ਮ ਦੇ ਵਿਚ ਵੀ ਹੈ, ਗਠੀਏ ਦੇ ਵਿਚ ਵੀ ਐਸਾ ਹੋ ਜਾਂਦਾ ਆ, ਜਾਂ ਜਿਵੇਂ ਕੈਂਸਰ ਦਾ ਖਾਸ ਤੌਰ ਤੇ ਤੁਸੀਂ ਸਾਰੇ ਲੋਕ ਜਾਣਦੇ ਹੀ ਹੋ, ਔਰ ਉਹਨਾਂ ਹਾਲਾਤਾਂ ਦੇ ਵਿਚ ਇਹ ਜਿਹੜੇ ਲਿੰਫ ਚੈਨਲ ਦੇ ਲਿੰਫ ਗਲੈਂਡਸ ਨੇ ਇਹ ਫੁੱਲਣੇ ਸ਼ੁਰੂ ਹੋ ਜਾਂਦੇ ਨੇ। ਅਗਰ ਕਿਸੇ ਅੰਗ ਦੇ ਵਿਚ ਕੈਂਸਰ ਹੈ ਔਰ ਉਹਦੇ ਲੋਕਲ ਲਿੰਫ ਗਲੈਂਡ ਸਵੈਲ ਅਪ ਹੋ ਗਏ ਨੇ, ਫਿਰ ਵੀ ਅਸੀਂ ਇਹ ਸਮਝਦੇ ਹਾਂ ਕਿ ਕੁਦਰਤ ਦੀ ਪ੍ਰੋਟੈਕਸ਼ਨ ਇਹਦੇ ਵਾਸਤੇ ਜਾਰੀ ਹੈ। ਪਰ ਜੇ ਇਹ ਇੱਕ ਥਾਂ ਦੇ ਲਿੰਫ ਗਲੈਂਡ ਅੱਗੇ ਹੋਰ ਥਾਵਾਂ ਤੇ ਵੀ ਲਿੰਫ ਗਲੈਂਡ ਉਸੇ ਚੈਨਲ ਚ ਫੁੱਲਣੇ ਸ਼ੁਰੂ ਹੋ ਜਾਂਦੇ ਨੇ, ਪਲੱਸ ਮੰਨ ਲਿਆ ਜਾਏ ਕਿਸੇ ਥਾਂ ਤੇ ਕਿਸੇ ਅੰਗ ਦੇ ਵਿਚ ਕੈਂਸਰ ਹੋ ਗਿਆ ਉਥੋਂ ਦੇ ਲਿੰਫ ਚੈਨਲ ਜਾਂ ਯੂਟਰਸ ਦੇ ਵਿਚ ਹੀ ਹੋ ਗਿਆ ਜਾਂ ਸਾਡੇ ਪੈਲਵਿਕ ਏਰੀਆ ਚ ਹੋ ਗਿਆ, ਇਥੋਂ ਦੇ ਲਿੰਫ ਚੈਨਲ ਗਲੈਂਡ ਅਸੀਂ ਵੇਖ ਲਿਆ ਕਿ ਸਵੈਲ ਅਪ ਹੋ ਗਏ, ਪਰ ਡਾਕਟਰ ਲੋਕ ਤੁਸੀਂ ਵੇਖਿਆ ਨਾ ਢਾਉਣ ਦੇ ਵਿਚ ਵੇਖਦੇ ਨੇ, ਗਰਦਨ ਦੇ ਵਿਚ ਵੇਖਦੇ ਨੇ, ਫੇਫੜਿਆਂ ਦੇ ਵਿਚ ਐਕਸਰੇ ਵਗੈਰਾ ਕਰਕੇ ਵੇਖਦੇ ਨੇ, ਕਿਤੇ ਉਹ ਲਿੰਫ ਚੈਨਲ ਜਿਹੜੇ ਨੇ ਜਾਂ ਲਿੰਫ ਗਲੈਂਡਸ ਨੇ ਇੱਥੇ ਤਾਂ ਨਹੀਂ ਆ ਗਏ, ਜਦੋਂ ਇੱਥੇ ਆ ਗਏ ਤੇ ਉਹਦਾ ਮਤਲਬ ਇਹ ਹੈ ਵੀ ਬਿਮਾਰੀ ਤਾਂ ਯੂਟਰਸ ਦੇ ਵਿਚ ਸੀ, ਬਿਮਾਰੀ ਤਾਂ ਪੈਲਵਿਕ ਏਰੀਆ ਦੇ ਵਿਚ ਸੀ, ਔਰ ਇਹਦਾ ਮਤਲਬ ਫੇਫੜਿਆਂ ਚ ਵੀ ਆ ਗਏ ਨੇ, ਤੇ ਅਸੀਂ ਮੈਡੀਕਲ ਟਰਮ ਦੇ ਵਿੱਚ ਇਹਨੂੰ ਕਹਿੰਦੇ ਮੈਟਾਸਟੇਸਿਸ। ਭਾਵ ਕੀ ਆ ਕਿ ਉਹ ਬਿਮਾਰੀ ਫੈਲ ਗਈ ਹੈ ਜੀ, ਬਿਮਾਰੀ ਫੈਲ ਗਈ ਆ, ਬਿਮਾਰੀ ਦਾ ਵਿਕਰਾਲ ਰੂਪ ਹੋ ਰਿਹਾ ਆ ਕਿ ਉਹ ਗਰਭ ਉੱਥੇ ਇਕੱਠਾ ਨਹੀਂ ਹੋ ਰਿਹਾ, ਅਗਾਂਹ ਵੀ ਜਾ ਰਿਹਾ ਹੈਗਾ, ਉੱਥੇ ਨਹੀਂ ਸੰਭਾਲਿਆ ਜਾ ਰਿਹਾ। ਲਿੰਫ ਚੈਨਲ ਦਾ ਮਤਲਬ ਵੀ ਹੁੰਦਾ ਲਿੰਫੈਟਿਕ ਸਿਸਟਮ ਜਿਹੜਾ ਸਾਡਾ, ਉਹ ਇੱਕ ਫੈਗੋਸਾਈਟਿਕ ਸਿਸਟਮ ਹੈ, ਸਵਾਲੋ ਕਰ ਜਾਣਾ, ਸਾਰੇ ਜ਼ਹਿਰ ਨੂੰ ਖਤਮ ਕਰਕੇ ਸਵਾਲੋ ਕਰ ਦੇਣਾ ਔਰ ਸੈੱਲਾਂ ਨੂੰ ਫ੍ਰੀ ਕਰ ਦੇਣਾ। ਜਿੰਨੇ ਵੀ ਸਾਡੇ WBCs ਨੇ, ਇਹ ਸਾਡੀ ਪ੍ਰੋਟੈਕਟਿਵ ਪਾਵਰ ਹੈਗੀ ਹੈ, ਇਹਨਾਂ ਨੂੰ ਨਵੇਂ ਬਣਾਉਣਾ, ਇਹਨਾਂ ਦੀ ਰਿਪੇਅਰ ਕਰਨਾ ਔਰ ਇਹ ਸਾਰਾ ਕੰਮ ਜਿਹੜਾ ਹੈ ਸਾਡੇ ਜਿੰਨੇ ਵੀ ਲਿੰਫ ਚੈਨਲ ਨੇ, ਲਿੰਫ ਗਲੈਂਡਸ ਨੇ, ਇਸ ਲਿੰਫ ਸਿਸਟਮ ਹੈਗਾ ਆ, ਇਹ ਉਹਦਾ ਕੰਮ ਹੈਗਾ ਆ। ਪਰ ਜੇ ਉਹਦੇ ਤੋਂ ਬੇਕਾਬੂ ਹੋ ਗਿਆ ਤੇ ਫਿਰ ਇਹ ਸਾਰੇ ਸਰੀਰ ਦੇ ਵਿੱਚ ਵੀ ਖੂਨ ਦੇ ਰਾਹੀਂ ਸਰਕੂਲੇਟ ਕਰਦਾ ਆ ਔਰ ਅਲੱਗ ਅਲੱਗ ਥਾਵਾਂ ਤੇ ਸਾਨੂੰ ਇਹ ਗਿਲਟੀਆਂ ਦਿਖਾਈ ਦਿੰਦੀਆਂ ਨੇ। ਉਸ ਤੋਂ ਬਾਅਦ ਸਕਿਨ ਦਾ ਚੈਪਟਰ ਆਪਣਾ ਚੱਲ ਰਿਹਾ ਹੈਗਾ ਤੇ ਸਕਿਨ ਦੀ ਗੱਲ ਦੱਸਦਿਆਂ ਮੈਂ ਤੁਹਾਨੂੰ ਇਹ ਦੱਸਿਆ ਸੀ ਭਾਈ ਸਕਿਨ ਦੇ 3 ਲੇਅਰ ਹੈਗੇ ਆ। ਆ ਸਾਰਾ ਹੁਣ ਤੱਕ ਦਾ ਜਿੰਨਾ ਡੰਬਰ ਰਚਿਆ, ਜਿੰਨਾ ਮੈਂ ਲੈਕਚਰ ਤੁਹਾਡੇ ਸਾਹਮਣੇ ਕੀਤਾ, ਇਸ ਸਾਰੇ ਦਾ ਮਕਸਦ ਸੀਗਾ ਬਈ ਸਕਿਨ ਦੀ ਫੰਕਸ਼ਨਿੰਗ, ਸਕਿਨ ਦੀ ਇੰਪੋਰਟੈਂਸ, ਇਹਦੀ ਇੰਪੋਰਟੈਂਸ ਕੀ ਹੈਗੀ ਹੈ ਵੀ ਇੰਨੇ ਇੰਨੇ ਵੱਡੇ ਇਹ ਕੰਮ ਕਰਦੀ ਹੈ। ਹਾਂਜੀ, ਅੱਜ ਤੱਕ ਅਸੀਂ ਇਹ ਸਮਝਦੇ ਨਹੀਂ ਸੀ ਵੀ ਸੈਂਸਰੀ ਆਰਗਨ ਹੈਗਾ, ਲੇਕਿਨ ਇਹ ਬਹੁਤ ਵੱਡਾ ਸੈਂਸਰੀ ਆਰਗਨ ਹੈਗਾ, ਇਹ ਵੀ ਆਪਾਂ ਅੱਜ ਜਾਣ ਲਿਆ ਆਮ ਤੌਰ ਤੇ। ਔਰ ਫਿਰ ਵਨ ਵੇ ਟ੍ਰੈਫਿਕ ਇਹ ਹੈਗੀ ਹੈ, ਇਹ ਵੀ ਆਪਾਂ ਜਾਣ ਲਿਆ ਅੱਜ ਕਰਕੇ ਹੈ ਜੀ। ਸੋ ਇਸੇ ਤਰ੍ਹਾਂ ਹੀ ਸਾਰੇ ਹੀ ਇਸ ਸਕਿਨ ਦੀ ਬਣਤਰ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਤਾਂ ਮੈਂ ਇਹ ਕਿਹਾ ਸੀਗਾ ਵੀ ਇਹਦੇ 3 ਲੇਅਰ ਅਸੀਂ ਸਮਝਦੇ ਹਾਂ ਮੈਡੀਕਲ ਦੇ ਵਿੱਚ, ਕਿ ਇੱਕ ਨੂੰ ਐਪੀਡਰਮਸ ਕਹਿੰਦੇ ਆ, ਇੱਕ ਨੂੰ ਡਰਮਿਸ ਕਹਿੰਦੇ ਆ, ਇੱਕ ਨੂੰ ਹਾਈਪੋਡਰਮਿਸ ਕਹਿੰਦੇ ਆ। ਐਪੀ ਦਾ ਮਤਲਬ ਹੁੰਦਾ ਉੱਪਰ ਵਾਲਾ ਜਾਂ ਪਹਿਲਾ, ਪਹਿਲਾ ਬਾਹਰੋਂ ਵੇਖਿਆ ਪਹਿਲਾ ਜਿਹੜਾ ਸਾਡਾ ਦਿਸਦਾ ਸਾਨੂੰ ਉਹਨੂੰ ਅਸੀਂ ਐਪੀਡਰਮਿਸ ਕਹਿੰਦੇ ਆ, ਔਰ ਵਿਚਕਾਰਲਾ ਜਿਹੜਾ ਲੇਅਰ ਹੈ ਉਹਨੂੰ ਅਸੀਂ ਅਸਲ ਡਰਮਸ, ਅਸਲ ਸਕਿਨ ਦਾ ਲੇਅਰ ਕਹਿੰਦੇ ਆ, ਔਰ ਜਿਹੜਾ ਉਹਦੇ ਹੇਠਾਂ ਹੁੰਦਾ ਆ ਜਿਹੜਾ ਆਮ ਤੌਰ ਤੇ ਹੇਠਾਂ ਵਾਲੇ ਕਿਸੇ ਅੰਗ ਦੇ ਨਾਲ ਚੰਬੜਿਆ ਹੁੰਦਾ ਆ, ਖਾਸ ਤੌਰ ਤੇ ਬੋਨਸ ਹੁੰਦੀਆਂ ਨੇ, ਖਾਸ ਤੌਰ ਤੇ ਬੋਨਸ ਦੇ ਨਾਲ ਚੰਬੜ ਵਾਲਾ ਜਿਹੜਾ ਹਿੱਸਾ ਹੁੰਦਾ ਆ ਉਹ ਉਸ ਨੂੰ ਅਸੀਂ ਹਾਈਪੋਡਰਮਸ ਕਹਿੰਦੇ ਆ। ਐਪੀਡਰਮਸ ਦੇ ਵਿੱਚ ਆ ਕੇ ਆਮ ਤੌਰ ਤੇ ਨਰਵ ਇੰਡਿੰਗਸ, ਜਿਨ੍ਹਾਂ ਦੀ ਹੁਣੇ ਆਪਾਂ ਗੱਲ ਕਰਕੇ ਹਟੇ ਆ, ਨਰਵ ਇੰਡਿੰਗਸ ਇੱਥੇ ਆ ਕੇ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਥੋਂ ਵਾਪਸੀ ਉਹਨਾਂ ਦੀ, ਇਹ ਬਾਰਡਰ ਆ ਗਿਆ ਉਹਨਾਂ ਦਾ। ਔਰ ਤੁਸੀਂ ਵੇਖਿਆ ਹੋਣਾ ਜੀ ਕਿਸੇ ਦੀ ਲੱਤ ਬਾਂਹ ਤੇ ਚਰੀਟ ਆ ਜਾਵੇ ਨਾ, ਉਹ ਬੜੀ ਪੇਨਫੁਲ ਹੁੰਦੀ ਹੈ, ਛਿੱਲਿਆ ਗਿਆ ਪੰਜਾਬੀ ਚ ਅਸੀਂ ਕਹਿ ਦਿੰਦੇ ਹਾਂ ਵੀ ਉਹ ਮੇਰੇ ਤਾਂ ਯਾਰ ਰਗੜ ਲੱਗ ਗਈ, ਛਿੱਲਿਆ ਗਿਆ। ਪਰ ਰਗੜਨ ਵਾਲੀਆਂ ਥਾਵਾਂ ਜਿਹੜੀਆਂ ਨੇ ਇਹਨਾਂ ਨੇ ਕਿੱਥੇ ਅਸਰ ਕੀਤਾ ਹੈਗਾ ਆ, ਐਪੀਡਰਮਸ ਤੇ। ਔਰ ਐਪੀਡਰਮਸ ਦੇ ਵਿੱਚ ਸਕਿਨ ਦੀਆਂ ਨਰਵਸ ਜਿਹੜੀਆਂ ਨੇ ਉਹ ਬੜੀਆਂ ਸੈਂਸਿਟਿਵ ਹੋ ਗਈਆਂ ਔਰ ਉਹ ਛਿੱਲੀਆਂ ਗਈਆਂ, ਇਸੇ ਕਰਕੇ ਜਿਹੜੀ ਛਿੱਲੀ ਹੋਈ ਚੀਜ਼ ਹੈ ਦਰਦ ਬੜੀ ਕਰਦੀ ਹੈ। ਉਸ ਤੋਂ ਬਾਅਦ ਹੇਠਾਂ ਵਾਲਾ ਲੇਅਰ, ਇਸ ਦੇ ਬਾਹਰ ਸਾਨੂੰ ਵਾਲ ਦਿਸਦੇ ਨੇ, ਤੁਸੀਂ ਸਾਰੇ ਵੇਖਦੇ ਹੋ, ਪਰ ਵਾਲ ਜਿਹੜੇ ਨੇ ਬੇਸਿਕਲੀ ਐਪੀਡਰਮਸ ਦਾ ਹਿੱਸਾ ਨਹੀਂ, ਐਪੀਡਰਮਸ ਵਿੱਚੋਂ ਪਾਰ ਕਰਕੇ ਤੇ ਇਹ ਬਾਹਰ ਜਾਂਦੇ ਹੈ। ਹਾਂਜੀ, ਇਹ ਸਕਿਨ ਤੋਂ ਬਾਹਰ ਜਾਂਦੇ ਨੇ, ਉਗਦੇ ਕਿੱਥੇ ਨੇ, ਡਰਮਸ ਦੇ ਵਿੱਚ। ਡਰਮਸ ਏਰੀਆ ਇੱਕ ਐਸਾ ਏਰੀਆ ਹੈਗਾ ਆ ਜਿਹਦੇ ਵਿੱਚ ਸਾਡੇ ਕੋਲ ਫੈਟ ਸਵੈਟ ਗਲੈਂਡਸ ਨੇ, ਮਿਊਕਸ ਬਣਾਉਣ ਵਾਲੇ ਗਲੈਂਡਸ ਨੇ, ਹੇਅਰ ਗਰੋ ਕਰਨ ਵਾਲੇ ਗਲੈਂਡਸ ਨੇ, ਇਹ ਸਾਰੇ ਦੇ ਸਾਰੇ ਇਸ ਮਿਡਲ ਵਾਲਾ ਏਰੀਆ ਜਿਹੜਾ ਹੈ ਜਿਹਨੂੰ ਅਸੀਂ ਡਰਮਸ ਕਿਹਾ ਹੈਗਾ ਆ, ਔਰ ਇਹ ਐਪੀਡਰਮਿਸ ਨਾਲੋਂ ਮੋਟਾ ਏਰੀਆ ਹੁੰਦਾ ਹੈ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਗਰੋ ਕਰਦੀਆਂ ਨੇ। ਔਰ ਇਹੀ ਉਹ ਏਰੀਆ ਹੈ ਜਿੱਥੇ ਆਮ ਤੌਰ ਤੇ ਬਲੱਡ ਵੈਸਲਸ ਆਉਂਦੇ ਨੇ ਔਰ ਇਥੋਂ ਵਾਪਸ ਜਾਂਦੇ ਨੇ, ਔਰ ਇਹਨਾਂ ਦੀਆਂ ਟੈਰੀਬਿਊਟਰੀਜ਼ ਜਿਹੜੀਆਂ ਨੇ, ਇਹਨਾਂ ਦੇ ਹੋਰ ਅਗਲੇ ਨਾਲੇ ਜਾਂ ਬਰੀਕ ਜਿਹੜੀ ਖਾਰੇ ਹਨ, ਉਹ ਅੱਗੇ ਤੱਕ ਐਪੀਡਰਮਸ ਨੂੰ ਵੀ ਹੇਠੋਂ ਮੁਆਸਰ ਦਿੰਦੇ ਰਹਿੰਦੇ ਨੇ, ਤਾਂ ਕਿ ਇਹ ਵੀ ਚਮੜੀ ਦੇ ਮੁਤਾਬਕ ਹੀ ਵੱਧਦਾ ਰਹੇ ਔਰ ਇਹ ਵੀ ਉਸੇ ਤਰ੍ਹਾਂ ਹੀ ਸੈੱਟ ਹੋਣਾ ਸ਼ੁਰੂ ਹੋ ਜਾਵੇ ਤੇ ਆਪਣੀ ਕਾਰਵਾਈ ਪੂਰੀ ਕਰਦਾ ਰਹਿ ਸਕੇ। ਇਸ ਕਰਕੇ ਮੇਨ ਇੰਪੋਰਟੈਂਟ ਲੇਅਰ ਜਿਹੜਾ ਸਾਡੀ ਚਮੜੀ ਦਾ ਹੈਗਾ ਆ, ਉਹ ਸਾਡਾ ਡਰਮਸ ਲੇਅਰ ਹੈਗਾ। ਔਰ ਇਸ ਡਰਮਸ ਦੀ ਇੰਪੋਰਟੈਂਸ ਇਸ ਕਰਕੇ ਕਿਉਂਕਿ ਸਾਰਾ ਫੰਕਸ਼ਨ ਜਿੰਨਾ ਵੀ ਸਕਿਨ ਦਾ ਹੁੰਦਾ ਆ, ਜੇ ਪਸੀਨਾ ਆਉਂਦਾ ਤਾਂ ਗਲੈਂਡ ਸਵੈਟ ਗਲੈਂਡਸ ਹੈਗੇ ਨੇ, ਜੇ ਕਈਆਂ ਨੂੰ ਤੁਸੀਂ ਵੇਖਿਆ ਨਾ ਪਸੀਨਾ ਬੜਾ ਸਿੰਧਾ ਆਉਂਦਾ ਆ, ਆਇਲੀ ਪਰਸਪਰੇਸ਼ਨ ਅਸੀਂ ਉਹਨੂੰ ਕਹਿੰਦੇ ਹਾਂ। ਔਰ ਇਹ ਉਹ ਜਿਹੜੇ ਆਇਲ ਗਲੈਂਡਸ ਹਨ ਉਹ ਵੀ ਇੱਥੇ ਲੱਗੇ ਹੋਏ ਨੇ, ਔਰ ਉਹਨਾਂ ਨੂੰ ਵੀ ਪੰਘਾੜ ਕੇ ਹੀਟ ਦੇ ਕਰਕੇ ਜਾਂ ਕਿਸੇ ਹੋਰ ਜਿਹੜੀ ਬਿਮਾਰੀ ਕੰਟੀਨਿਊਡ ਬਿਮਾਰੀ ਅਗਰ ਲੱਗੀ ਰਹਿੰਦੀ ਹੈ ਨਾ ਤੇ ਉਹਦੇ ਕਰਕੇ ਆਮ ਮੈਂ ਤੁਹਾਨੂੰ ਐਗਜ਼ਾਮਪਲ ਇਹਦੀ ਦੇ ਸਕਦਾ ਹਾਂ, ਯੁਵਾਨੀ ਦੇ ਵਿੱਚ ਯੰਗ ਏਜ ਦੇ ਵਿੱਚ ਆ ਕੇ ਤੁਸੀਂ ਵੇਖਿਆ ਹੋਣਾ ਲੜਕਿਆਂ ਨੂੰ ਜਾਂ ਖਾਸ ਤੌਰ ਤੇ ਲੜਕੀਆਂ ਨੂੰ ਪਿੰਪਲਸ ਏਕਨੀਜ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਉਹਦਾ ਮਤਲਬ ਕੀ ਆ ਕਿ ਜਿਹੜਾ ਹਾਰਮੋਨਸ ਜਿਹਦੇ ਕਰਕੇ ਇਹ ਸਾਰੀਆਂ ਟੈਸਟੋਸਟੇਰੋਨ ਹਾਰਮੋਨ ਕਾਰਵਾਈ ਜਾਂ ਮਾਸਿਕ ਧਰਮ ਦੀ ਕਾਰਵਾਈ ਚਾਲੂ ਹੋਣੀ ਹੈ, ਜਿਹੜੀ ਉੱਥੇ ਚਾਲੂ ਹੋ ਗਈ ਹੈ, ਬਾਕੀ ਤਾਂ ਬਲੱਡ ਚ ਸਰਕੂਲੇਟ ਕਰ ਰਿਹਾ ਨਾ, ਥਰੋ ਆਊਟ ਸਰਕੂਲੇਟ ਕਰ ਰਿਹਾ ਹੈ ਉਹ, ਔਰ ਉਹਦੇ ਸਰਕੂਲੇਟ ਕਰਨ ਕਰਕੇ ਉਸ ਕਿੰਨ ਤੱਕ ਵੀ ਪਹੁੰਚ ਰਿਹਾ ਹੈ, ਔਰ ਉਹ ਲੋੜ ਤੋਂ ਜ਼ਿਆਦਾ ਹੈ। ਲੋੜ ਤੋਂ ਜ਼ਿਆਦਾ ਹੋਣ ਕਰਕੇ ਆਮ ਤੌਰ ਤੇ ਇਸ ਅਡਲਸੈਂਸ ਏਜ ਦੇ ਵਿੱਚ ਜਾ ਕੇ, ਅਡਲਸੈਂਸ ਤੋਂ ਅਡਲਟ ਹੋਣ ਤੱਕ ਦੀ ਜਿਹੜੀ ਏਜ ਹੈ, ਇਹਦੇ ਵਿੱਚ ਜ਼ਿਆਦਾਤਰ ਤੁਸੀਂ ਵੇਖਿਆ ਹੋਣਾ ਏਕਨੀਜ ਪਿੰਪਲਸ ਆਮ ਬੱਚਿਆਂ ਨੂੰ, ਲੜਕੇ ਹੋਣ ਚਾਹੇ ਲੜਕੀਆਂ ਹੋਣ, ਇਹ ਨਿਕਲਣੇ ਸ਼ੁਰੂ ਹੋ ਜਾਂਦੇ ਨੇ, ਔਰ ਉਹ ਆਇਲੀ ਫੇਸ ਕਹਿੰਦੇ ਮੇਰਾ ਚਿਹਰਾ ਬੜਾ ਸਿੰਧਾ ਰਹਿੰਦਾ ਜੀ, ਜਾਂ ਮੱਥੇ ਤੇ ਪਸੀਨਾ ਆਉਂਦਾ ਤੇ ਬੜਾ ਲੇਸਲਾ ਤੇ ਬੜਾ ਸਿੰਧਾ ਰਹਿੰਦਾ ਹੈਗਾ। ਆਮ ਤੌਰ ਤੇ ਜਿਹੜਾ ਅਸੀਂ ਵੇਖਦੇ ਕਈਆਂ ਨੂੰ ਬਾਹਾਂ ਤੇ ਵੀ ਬਹੁਤ ਸਿੰਧਾ ਪਸੀਨਾ ਆਉਂਦਾ, ਉਹਦਾ ਮਤਲਬ ਕੀ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਹਾਰਮੋਨਲ ਇਫੈਕਟ, ਹਾਰਮੋਨਲ ਘੋਲ ਇਸ ਬਲੱਡ ਦੇ ਵਿੱਚ ਸਕਿਨ ਤੱਕ ਪਹੁੰਚ ਰਿਹਾ ਹੈ, ਜਿਹੜਾ ਪਹਿਲਾਂ ਨਹੀਂ ਸੀ ਹੁਣ ਐਕਸੈਸ ਹੋ ਗਿਆ ਹੈ, ਤੇ ਉਹ ਐਕਸੈਸ ਨਿਕਾਸ ਦੇ ਰਾਹੀਂ ਜਾਂ ਜੋ ਕੰਮ ਉਹਨੇ ਕਰਨਾ ਹੈਗਾ, ਉਹਨੇ ਓਵਰੀ ਚ ਕੰਮ ਕਰਨਾ ਜਾਂ ਉਹਨੇ ਟੈਸਟਿਸ ਚ ਕੰਮ ਕਰਨਾ ਹੈਗਾ, ਜੋ ਕੰਮ ਉਹਨੇ ਕਰਨਾ ਹੈ ਉਹਦੇ ਤੋਂ ਹੋਰ ਵਾਧੂ ਹੋ ਗਿਆ ਜਾਂ ਉੱਥੇ ਇਸਤੇਮਾਲ ਨਹੀਂ ਹੋਇਆ, ਸਰਕੂਲੇਟ ਕਰ ਰਿਹਾ ਹੈਗਾ, ਕਿਉਂਕਿ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਨਾ, ਕਈਆਂ ਨੂੰ ਬਾਵਜੂਦ ਇਸ ਦੇ ਵੀ ਜਿਹੜੇ ਟੈਸਟਿਸ ਤਾਂ ਬਣੇ ਹੋਏ ਨੇ ਲੇਕਿਨ ਸਪਰਮ ਨਹੀਂ ਬਣਦੇ ਉਹਦੇ ਚ, ਜਾਂ ਟੈਸਟਿਸ ਦੀ ਡਿਵੈਲਪਮੈਂਟ ਨਹੀਂ ਹੁੰਦੀ ਉਹਦੇ ਵਿੱਚ, ਜਾਂ ਬੱਚੀਆਂ ਨੂੰ ਕਈ ਵਾਰ ਐਸਾ ਹੁੰਦਾ ਕਿ ਓਵਰੀ ਤੇ ਹੈਗੀ ਹੈ ਲੇਕਿਨ ਉਹਦੇ ਚ ਬਾਵਜੂਦ ਇਸ ਦੇ ਵੀ ਉਹਨੂੰ ਦਿਮਾਗ ਤੋਂ ਨਹੀਂ ਪੈਦਾ ਹੋ ਰਿਹਾ, ਜਾਂ ਜਿਹੜੇ ਉਹਦੇ ਈਸਟ੍ਰੋਜਨ ਹਾਰਮੋਨ ਵਗੈਰਾ LH ਹਾਰਮੋਨ ਵਗੈਰਾ ਉਹ ਜਿਹੜੇ ਪੈਦਾ ਹੋਣੇ ਸੀ ਉਹ ਨਾਰਮਲ ਨਹੀਂ ਹੋ ਰਹੇ, ਪਰ ਸਰਕੂਲੇਟ ਕਰ ਰਹੇ ਨੇ, ਜਿਹਦੇ ਕਰਕੇ ਖਾਸ ਤੌਰ ਤੇ ਪ੍ਰੋਜੈਸਟ੍ਰੋਨ ਵਗੈਰਾ ਦੀ ਗੱਲ ਕਰਦੇ ਹਾਂ ਅਸੀਂ, ਇਹਦੇ ਕਰਕੇ ਐਕਸੈਸ ਸਰਕੂਲੇਸ਼ਨ ਜਦੋਂ ਬਲੱਡ ਦੇ ਵਿੱਚ ਹਾਰਮੋਨਸ ਦਾ ਇਸੰਦੇ ਆ ਤੇਲ ਵਰਗੇ ਆ, ਮੱਛੀ ਦਾ ਤੇਲ ਜਿਵੇਂ ਹੁੰਦਾ ਨਾ, ਸੋ ਲਾਈਕ ਦੈਟ ਇਹ ਤੇਲ ਵਰਗੇ ਆ ਤੇ ਇਹ ਸਰਕੂਲੇਟ ਕਰਦਿਆਂ ਹੋਇਆ ਜਦੋਂ ਸਕਿਨ ਚ ਜਾਂਦੇ ਨੇ ਤੇ ਇਸ ਸਕਿਨ ਦੇ ਪੋਰਸ ਦੇ ਵਿੱਚੋਂ ਜਿੰਨੇ ਬਾਹਰ ਨਿਕਲ ਸਕਦੇ ਹਨ ਉਹ ਥਿੰਦਾ ਪਸੀਨਾ ਪੈਦਾ ਕਰਦੇ ਨੇ, ਸਵੈਟ ਗਲੈਂਡ ਤਾਂ ਹੈਗੇ ਹੀ ਹੈਗੇ ਨੇ ਪਰ ਇਹ ਥਿੰਦਾ ਪਸੀਨਾ ਵੀ ਪੈਦਾ ਕਰਦੇ ਨੇ, ਔਰ ਜਿਹੜੇ ਇਸ ਗੱਲ ਦੇ ਸੂਚਕ ਹਨ ਕਿ ਕੁਛ ਨਾ ਕੁਛ ਹਾਰਮੋਨ ਕੰਪੋਜੀਸ਼ਨ ਇਸ ਬਲੱਡ ਦੇ ਵਿੱਚ ਸਰਕੂਲੇਟ ਹੋ ਰਹੀ ਹੈ ਕਿਸੇ ਨਾ ਕਿਸੇ ਤਰ੍ਹਾਂ, ਕਿਸੇ ਨਾ ਕਿਸੇ ਥਾਂ ਤੇ ਇਹਨਾਂ ਹਾਰਮੋਨ ਦਾ ਨਾਰਮਲ ਇਸਤੇਮਾਲ ਨਹੀਂ ਹੋ ਰਿਹਾ, ਜਿਸ ਕਰਕੇ ਇਹ ਪਸੀਨਾ ਥਿੰਦਾ ਆਉਣਾ ਸ਼ੁਰੂ ਹੋ ਗਿਆ, ਔਰ ਜਿਸ ਕਰਕੇ ਐਕਸੈਸ ਹਾਰਮੋਨ ਹੋਣ ਕਰਕੇ ਜਿੰਨੇ ਸਕਿਨ ਦੇ ਪੋਰ ਰਾਹੀਂ ਨਿਕਲ ਰਹੇ ਨੇ ਉਹਨਾਂ ਦੇ ਵਿੱਚ ਅਫਿੰਸੀਆਂ ਜਾਂ ਏਕਨੀਜ ਵਗੈਰਾ ਉਹਦੇ ਕਰਕੇ ਵੀ ਇਹ ਪੈਦਾ ਹੋ ਰਹੀਆਂ ਹਨ। ਉਹਨਾਂ ਪੋਰਸ ਦੇ ਵਿੱਚੋਂ ਸੰਘਣੀ ਚੀਜ਼ ਨਹੀਂ ਨਿਕਲਦੀ ਨਾ, ਜਿਹੜੇ ਐਪੋਕ੍ਰਾਈਨ ਗਲੈਂਡਸ ਮੈਂ ਤੁਹਾਨੂੰ ਦੱਸੇ ਨੇ, ਵੀ ਹੋ ਸਕਦਾ ਕਿ ਉਹ ਸੰਘਣਾਪਣ ਜਿਹੜਾ ਉਹ ਐਪੋਕ੍ਰਾਈਨ ਗਲੈਂਡਸ ਬਰੀਕ ਨਾ ਕਰ ਸਕਦੇ ਹੋਣ, ਜਿਸ ਪਿੰਪਲ ਜਾਂ ਫਿੰਸੀ ਨਿਕਲਣ ਦੀ ਪੈਥੋਲੋਜੀ ਹੈ ਹੀ ਇਹ ਕਿ ਅੰਦਰ ਦਾ ਪ੍ਰੈਸ਼ਰ ਵਧਿਆ ਹੈਗਾ, ਅੰਦਰ ਦਾ ਗਾਰਬੇਜ ਇਕੱਠਾ ਹੋ ਕੇ ਆਇਆ ਹੈ, ਬਾਹਰ ਦੇ ਨਿਕਾਸ ਵਾਸਤੇ ਸਕਿਨ ਤੋਂ ਉਸਨੇ ਬਾਹਰ ਨਿਕਲਣਾ ਹੈਗਾ ਆ, ਲੇਕਿਨ ਸਕਿਨ ਦੀਆਂ ਪੋਰਸ ਇੰਨੀਆਂ ਨਹੀਂ ਹੈਗੀਆਂ ਕਿ ਚਾਹ ਪਾਉਣੀ ਵਾਂਗੂ ਉਹਦੇ ਵਿੱਚੋਂ ਸਾਰਾ ਕੁਛ ਨਿਕਲ ਕੇ ਪਸੀਨਾ ਇਕਦਮ ਬਾਹਰ ਆ ਜਾਏਗਾ, ਉਹ ਬਾਹਰ ਨਹੀਂ ਆ ਰਿਹਾ, ਜਿਸ ਕਰਕੇ ਉੱਪਰ ਵਾਲਾ ਜਿਹੜਾ ਲੇਅਰ ਹੈ ਸਾਡਾ ਐਪੀਡਰਮਿਸ ਵਾਲਾ ਉਹ ਉੱਪਰ ਨੂੰ ਫੁੱਲ ਜਾਂਦਾ ਆ, ਅੰਦਰ ਉਹ ਗਾਰਬੇਜ ਇਕੱਠਾ ਹੋ ਗਿਆ ਔਰ ਉਹ ਬੜਾ ਪੇਨਫੁਲ ਹੁੰਦਾ। ਅਸੀਂ ਆਮ ਤੌਰ ਤੇ ਅਲੱਗ ਅਲੱਗ ਡਾਕਟਰ ਅਸੀਂ ਨਾਂ ਰੱਖੇ ਹੋਏ ਨੇ, ਵੈਸੀਕੁਲਰ ਇਰਪਸ਼ਨ, ਪੈਪੂਲਰ ਇਰਪਸ਼ਨ, ਪਸਚੂਲਰ ਇਰਪਸ਼ਨ, ਜੇ ਉਹ ਨਿਕਲਿਆ ਲਾਲ ਰੰਗ ਦੇ ਦਾਣੇ ਜਾਂ ਕੇਲ ਪਹਿਲਾਂ ਇਸ ਤਰ੍ਹਾਂ ਹੀ ਹੁੰਦੇ ਨੇ ਆਮ ਤੌਰ ਤੇ, ਔਰ ਉਹਨੂੰ ਅਸੀਂ ਪੈਪੂਲਰ ਕਹਿ ਦਿੰਦੇ ਹਾਂ, ਔਰ ਉਸ ਤੋਂ ਬਾਅਦ ਜਦੋਂ ਉਹਦੇ ਚ ਪਸ ਬਣੀ ਪਹਿਲਾਂ ਪਿੰਪਲਸ ਕਹਿੰਦੇ ਹਾਂ ਜਾਂ ਵੈਸੀਕੁਲਰ ਇਰਪਸ਼ਨ ਕਹਿੰਦੇ ਹਾਂ, ਤੇ ਫਿਰ ਜਦੋਂ ਉਹ ਸਖਤ ਹੋ ਜਾਂਦੇ ਨੇ ਤੇ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਪਸ ਬਣਨੀ ਸ਼ੁਰੂ ਹੋ ਜਾਂਦੀ ਹੈ, ਉਹ ਪਸਚੂਲਰ ਕਹਿਣਾ ਸ਼ੁਰੂ ਕਰ ਦਿੰਦੇ ਆ, ਸੋ ਅਲੱਗ ਅਲੱਗ ਅਸੀਂ ਉਹਨਾਂ ਦੇ ਨਾਂ ਰੱਖ ਦਿੱਤੇ। ਪਰ ਅਸਲ ਗੱਲ ਇਹ ਆ ਕਿ ਜਿਹੜਾ ਅੰਦਰ ਬਲੱਡ ਦੇ ਵਿੱਚੋਂ ਆ ਕੇ ਸੰਘਣਾ ਮਾਦਾ ਸਕਿਨ ਲਈ ਬਾਹਰ ਨਿਕਲਣਾ ਸੀ, ਭਾਵੇਂ ਡਿਫੈਕਟ ਐਪੋਕ੍ਰਾਈਨ ਗਲੈਂਡ ਦਾ ਹੋਵੇ ਤੇ ਭਾਵੇਂ ਇਹ ਹੋਵੇ ਕਿ ਆਉਣ ਵਾਲਾ ਮਾਦਾ ਜ਼ਿਆਦਾ ਸੰਘਣਾ ਹੈਗਾ ਪਰ ਨਹੀਂ ਨਿਕਲ ਸਕਿਆ, ਅੰਦਰੋਂ ਪ੍ਰੈਸ਼ਰ ਪੈ ਰਿਹਾ ਇਸ ਨੂੰ ਬਾਹਰ ਕੱਢਣ ਵਾਸਤੇ, ਔਰ ਉਹੀ ਪੇਨਫੁਲ ਪਿੰਪਲਸ ਇੱਕ ਨਿਜ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਹਿਸਟਰੀ ਮੈਂ ਤੁਹਾਨੂੰ ਦੱਸ ਦਿੱਤੀ ਇਹਦੀ ਪਿਛਲੇ ਪਾਸੇ ਕਿ ਆਮ ਤੌਰ ਤੇ ਲੋਕਾਂ ਨੂੰ ਬੱਚੇ ਜਦੋਂ ਜਵਾਨ ਹੁੰਦੇ ਨੇ ਉਸ ਵੇਲੇ ਉਹਨਾਂ ਦੇ ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਆ, ਔਰ ਸੈਕੰਡਰੀ ਸੈਕਸ ਕਰੈਕਟਰ ਨੂੰ ਡਿਵੈਲਪ ਕਰਨ ਵਾਸਤੇ ਜੋ ਮੇਨ ਚੀਜ਼ ਹੈਗੀ ਸਰੀਰ ਦਾ ਖਾਦ ਹੈਗੀ ਹੈ ਉਹ ਹਾਰਮੋਨਸ ਹੈਗੇ ਨੇ ਔਰ ਉਹ ਹਾਰਮੋਨਸ ਜਿਹੜੇ ਨੇ ਜਿੰਨੇ ਪੈਦਾ ਹੋਣੇ ਸ਼ੁਰੂ ਹੋ ਗਏ ਓਨੇ ਇਸਤੇਮਾਲ ਹੋ ਨਹੀਂ ਰਹੇ ਬਲੱਡ ਦੇ ਵਿੱਚ ਸਰਕੂਲੇਟ ਕਰ ਰਹੇ ਨੇ ਤੇ ਕੁਦਰਤ ਚਾਹੁੰਦੀ ਹੈ ਕਿ ਇਹਨੂੰ ਬਾਹਰ ਕੱਢਿਆ ਜਾਵੇ ਔਰ ਇਹਨੂੰ ਬਾਹਰ ਕੱਢਿਆ ਜਾਵੇ ਤੇ ਫਿਰ ਉਹਦਾ ਇਹੀ ਤਰੀਕਾ ਹੈਗਾ ਆ ਵੀ ਉਹ ਏਕਣੀ ਦੇ ਰੂਪ ਚ ਬਾਹਰ ਨਿਕਲਦੀ ਹੈ ਔਰ ਇਸੇ ਤਰ੍ਹਾਂ ਹੀ ਪਸੀਨਾ ਜਿਹੜਾ ਸਾਨੂੰ ਆਇਲੀ ਆਉਂਦਾ ਆ ਉਹ ਇਸ ਗੱਲ ਦਾ ਸੂਚਕ ਹੈ ਕਿ ਸਵੈਟ ਗਲੈਂਡ ਜਿਹੜੇ ਸਕਿਨ ਦੇ ਹੇਠਾਂ ਅੰਦਰ ਲੱਗੇ ਹੋਏ ਨੇ ਜਿਹਨੂੰ ਅਸੀਂ ਡਰਮਸ ਲੇਅਰ ਦੇ ਵਿੱਚ ਕਹਿੰਦੇ ਹਾਂ ਉਹ ਵੀ ਐਕਟੀਵੇਟਡ ਹੋ ਗਿਆ ਇਸ ਕਰਕੇ ਜਿਹਦੇ ਕਰਕੇ ਪਸੀਨਾ ਜਿਹੜਾ ਹੈ ਆਇਲੀ ਆਉਣਾ ਸ਼ੁਰੂ ਹੋ ਗਿਆ ਹੈਗਾ ਸੋ ਆਮ ਤੌਰ ਤੇ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਬਹੁਤ ਸਾਰੀਆਂ ਬੀਬੀਆਂ ਬੱਚੇ ਮੈਂ ਸਮਝਦਾ ਕਿ ਸੁਣ ਵੀ ਰਹੇ ਹੋਣਗੇ ਤੇ ਜਿਹੜੇ ਮੇਰੇ ਸੱਜਣ ਸੁਣ ਰਹੇ ਨੇ ਨਾ ਜਿਹੜੀਆਂ ਉਹਨਾਂ ਦੇ ਘਰੇ ਮਾਤਾਵਾਂ ਭੈਣਾਂ ਬੱਚੀਆਂ ਹਨ ਇਹ ਉਹਨਾਂ ਨੂੰ ਇਹ ਗੱਲ ਦੱਸੋ ਕਿ ਬਿਊਟੀ ਪਾਰਲਰ ਤੁਹਾਡਾ ਹੱਲ ਨਹੀਂ ਹੈ ਬਿਊਟੀ ਪਾਰਲਰ ਚ ਤੁਸੀਂ ਇਸ ਕਰਕੇ ਜਾਓ ਕਿ ਮੇਰੀ ਸਕਿਨ ਗਲੋਇੰਗ ਹੋ ਜਾਵੇ ਮੇਰੀ ਸਕਿਨ ਸਾਫ਼ ਹੋ ਜਾਵੇ ਜਾਂ ਮੇਰੇ ਪਿੰਪਲ ਜਿਹੜੇ ਨੇ ਸਾਫ਼ ਹੋ ਜਾਣ ਇਹ ਪਰਮਾਨੈਂਟ ਹੱਲ ਨਹੀਂ ਹੈ ਤੁਸੀਂ ਬਹੁਤ ਸਾਰੇ ਪੈਸੇ ਇਸ ਗੱਲ ਦੇ ਉੱਪਰ ਲੁਟਾਉਂਦੇ ਹੋ ਪਰ ਅਸਲ ਕੀ ਆ ਤੁਹਾਡੇ ਕਿਸੇ ਡਾਕਟਰ ਜਾਣਕਾਰ ਦੇ ਰਾਹੀਂ ਇਸ ਦਾ ਟ੍ਰੀਟਮੈਂਟ ਹੋਣ ਦੀ ਲੋੜ ਹੈ ਕਿ ਉਹ ਜਿਹੜੇ ਹਾਰਮੋਨਸ ਜਿਹੜੇ ਨੇ ਉਹਨਾਂ ਦਾ ਨਾਰਮਲ ਯੂਟੀਲਾਈਜੇਸ਼ਨ ਨਾਰਮਲ ਇਸਤੇਮਾਲ ਤੁਹਾਡੇ ਸਰੀਰ ਦੇ ਵਿੱਚ ਹੋਵੇ ਤੇ ਇਹ ਐਕਸੈਸ ਨਾ ਹੋਣ ਹੁਣ ਕੁਦਰਤ ਦਾ ਆਪਣਾ ਇੱਕ ਨਿਯਮ ਹੈ ਨਾ ਕੁਦਰਤ ਦਾ ਇੱਕ ਆਪਣਾ ਨਿਯਮ ਹੈ ਕਦੀ ਤੁਸੀਂ ਦੇਖਿਆ ਵੀ ਵਿਆਹੇ ਹੋਏ ਬੰਦਿਆਂ ਨੂੰ ਵੀ ਪਿੰਪਲਸ ਨਿਕਲਦੇ ਹੋਣ ਵਿਆਹੀਆਂ ਹੋਈਆਂ ਕੁੜੀਆਂ ਨੂੰ ਵੀ ਜਾਂ ਜਿਨ੍ਹਾਂ ਨੇ ਇੱਕ ਅੱਧਾ ਬੱਚਾ ਵੀ ਜੰਮ ਲਿਆ ਹੈਗਾ ਉਹਨਾਂ ਨੂੰ ਕਦੀ ਪਿੰਪਲਸ ਨਿਕਲਦੇ ਹੁਣ ਨਹੀਂ ਨਿਕਲਦੇ ਨਾ ਹਾਂ ਕੋਈ ਖਾਸ ਨੁਕਸ ਪੈ ਜਾਵੇ ਤੇ ਕਿਸੇ ਨੂੰ ਕੋਈ ਹੋ ਜਾਵੇ ਕਿਸੇ ਹੋਰ ਹਾਲਾਤ ਦੇ ਵਿੱਚ ਤੇ ਹੈ ਪਰ ਜਿੰਨਾ ਜਵਾਨੀ ਦੇ ਵਿੱਚ ਆਮ ਤੌਰ ਤੇ ਕੁੜੀਆਂ ਮੁੰਡਿਆਂ ਨੂੰ ਪਿੰਪਲਸ ਨਿਕਲਦੇ ਨੇ ਉਹਨੇ ਵਿਆਹਿਆ ਲੋਕਾਂ ਨੂੰ ਕੁੜੀਆਂ ਜਾਂ ਮੁੰਡਿਆਂ ਨੂੰ ਪਿੰਪਲਸ ਨਹੀਂ ਨਿਕਲਦੇ ਕਿਉਂਕਿ ਉਹ ਇਸਤੇਮਾਲ ਹੋ ਰਿਹਾ ਹਾਰਮੋਨਸ ਉਹਦਾ ਇਸਤੇਮਾਲ ਹੋ ਰਿਹਾ ਜਿਸ ਪਾਸੇ ਮੈਨੂੰ ਹੋਣਾ ਚਾਹੀਦਾ ਹੈਗਾ ਆ ਇਸ ਕਰਕੇ ਉਹ ਨਹੀਂ ਨਿਕਲਦੇ ਸੋ ਇਹ ਇੱਕ ਤਰ੍ਹਾਂ ਨਾਲ ਜੋ ਮੈਂ ਗੱਲ ਕਹਿ ਰਿਹਾ ਹਾਂ ਉੱਤਰ ਦੀ ਪੜਤਾਲ ਹੈ ਜੋ ਮੈਂ ਕਹਿ ਰਿਹਾ ਹਾਂ ਇਸ ਦੇ ਉੱਤਰ ਦੀ ਪੜਤਾਲ ਹੈ ਕਿ ਅਡਲਸੈਂਸ ਏਜ ਦੇ ਵਿੱਚ ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋ ਰਹੇ ਨੇ ਉਹਨਾਂ ਨੂੰ ਡਿਵੈਲਪ ਕਰਨ ਵਾਸਤੇ ਕੁਦਰਤ ਨੇ ਵੱਖਰੇ ਵੱਖਰੇ ਹਾਰਮੋਨਸ ਪੈਦਾ ਕੀਤੇ ਹੋਏ ਨੇ ਹਾਰਮੋਨ ਤੋਂ ਪਹਿਲਾਂ ਵੀ ਸੀ ਜੇ ਲੜਕਾ ਬਣਿਆ ਹੈ ਤਾਂ ਜੰਮਣ ਸਮੇਂ ਜੇ ਲੜਕੀ ਬਣੀ ਹੈ ਤਾਂ ਜੰਮਣ ਸਮੇਂ ਅਸੀਂ ਜੋ ਵੀ ਸਾਡੇ ਸਾਹਮਣੇ ਆਇਆ ਹੈ ਆਖਿਰ ਤੇ ਫੇਮਾਈਨ ਹਾਰਮੋਨ ਜਾਂ ਮੇਲ ਹਾਰਮੋਨਸ ਹੈਗੇ ਸੀ ਤਾਂ ਹੀ ਉਹਦੀ ਸ਼ਕਲ ਇਸ ਤਰ੍ਹਾਂ ਦੀ ਬਣ ਗਈ ਨਾ ਔਰ ਉਸ ਤੋਂ ਬਾਅਦ ਇਹ ਇੱਕ ਨਾਰਮਲ ਵੇਗ ਚੱਲਦਾ ਰਹਿੰਦਾ ਆ ਜਿਵੇਂ ਅਸੀਂ ਬੀਜ ਤਾਂ ਪਾ ਦਿੱਤਾ ਬੀਜ ਤੇ ਪਾ ਦਿੱਤਾ ਪਰ ਫਸਲ ਇੱਕ ਲਿਮਿਟਿਡ ਸਮੇਂ ਤੋਂ ਬਾਅਦ ਉੱਗਣੀ ਹੈ ਸਮੇਂ ਤੋਂ ਬਾਅਦ ਉੱਗਣੀ ਹੈ ਔਰ ਉਹਨੂੰ ਅਸੀਂ ਕਹਿੰਦੇ ਹਾਂ ਅਡਲਸੈਂਸ ਏਜ ਜਿਹਦੇ ਵਿੱਚ ਸੈਕੰਡਰੀ ਸੈਕਸ ਕਰੈਕਟਰ ਜਿਹੜੇ ਨੇ ਉਹ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ ਔਰ ਉਹ ਜਿਹੜੇ ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋਣ ਲੱਗਦੇ ਨੇ ਉਸ ਵੇਲੇ ਜ਼ਰੂਰੀ ਨਹੀਂ ਜਿਹੜੀ ਖਾਦ ਤੁਸੀਂ ਪਾਈ ਹੈ ਉਹ ਸਾਰੀ ਇਸਤੇਮਾਲ ਹੋ ਜਾਵੇ ਉਹ ਸਾਰੀ ਪਲਾਂਟਸ ਵਿੱਚ ਇਸਤੇਮਾਲ ਹੋ ਜਾਵੇ ਐਸਾ ਸੰਭਵ ਨਹੀਂ ਅਗਰ ਉਹ ਐਕਸੈਸ ਹੋ ਗਈ ਜਾਂ ਅਗਰ ਉਹ ਉੱਥੇ ਇਸਤੇਮਾਲ ਨਹੀਂ ਹੋਈ ਜਾਂ ਪਾਣੀ ਰਾਹੀਂ ਬਾਹਰ ਵੀ ਵਹਿ ਜਾਊਗੀ ਸੋ ਇਸ ਤਰ੍ਹਾਂ ਦਾ ਕੁਝ ਹਾਲਾਤ ਤੁਸੀਂ ਸਮਝ ਲਓ ਵੀ ਐਸਾ ਹੋ ਗਿਆ ਤੇ ਕੁਦਰਤ ਉਸ ਨੂੰ ਬਾਹਰ ਕੱਢਣਾ ਸਕਿਨ ਦਾ ਟਕਾਮੀ ਤੇ ਮੇਰੇ ਕੋਲ ਜੋ ਆ ਗਿਆ ਵੀ ਭਾਈ ਮੈਂ ਤੇ ਉਸ ਨੂੰ ਬਾਹਰ ਕੱਢਣਾ ਹੈਗਾ ਆ ਮੇਰੀ ਕੋਸ਼ਿਸ਼ ਇਹ ਆ ਬਈ ਇਹ ਸਾਰਾ ਅੰਦਰ ਇਸਤੇਮਾਲ ਨਹੀਂ ਹੋਇਆ ਤਾਂ ਹੀ ਤੇ ਮੇਰੇ ਕੋਲ ਭੇਜਿਆ ਗਿਆ ਨਾ ਜੇ ਠੀਕ ਹੋ ਜਾਂਦਾ ਤੇ ਫਿਰ ਮੇਰੇ ਕੋਲ ਕਾਹਨੂੰ ਆਉਣਾ ਸੀਗਾ ਇਸਤੇਮਾਲ ਹੋ ਜਾਂਦਾ ਮੇਰੇ ਕੋਲ ਆਇਆ ਤੇ ਇਹਦਾ ਮਤਲਬ ਹੈ ਵੀ ਫਾਲਤੂ ਹੋ ਗਿਆ ਤੇ ਮੇਰਾ ਕੰਮ ਤਾਂ ਸਿਰਫ ਇਹ ਹੈ ਵੀ ਮੈਂ ਤੈਨੂੰ ਬਾਹਰ ਕੱਢੂੰਗਾ ਔਰ ਉਹ ਬਾਹਰ ਕੱਢਣ ਦਾ ਤਰੀਕਾਕਾਰ ਐਸਾ ਹੈਗਾ ਆ ਕਿ ਸਖ਼ਤ ਚਮੜੀ ਦੇ ਵਿੱਚੋਂ ਆਮ ਤੌਰ ਤੇ ਇਹ ਨਹੀਂ ਨਿਕਲਦਾ ਜਿਹਦੇ ਕਰਕੇ ਵੈਸੀਕੂਲਰ ਇਰਪਸ਼ਨ ਜਿਹਨਾਂ ਨੂੰ ਅਸੀਂ ਏਕਣੀ ਕਹਿੰਦੇ ਹਾਂ ਹੋ ਜਾਂਦੇ ਨੇ ਔਰ ਫਿਰ ਉਹ ਵੱਡੇ ਹੋ ਜਾਂਦੇ ਨੇ ਲਾਲ ਹੋ ਜਾਂਦੇ ਨੇ ਔਰ ਪੈਪੂਲਰ ਕਹਿਣਾ ਸ਼ੁਰੂ ਕਰ ਦਿੰਦੇ ਆ ਫਿਰ ਉਹਦੇ ਚ ਪਸ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਉਹਨੂੰ ਪਸਚੂਲਰ ਕਹਿਣਾ ਸ਼ੁਰੂ ਕਰ ਦਿੰਦੇ ਆ ਤੇ ਇਸੇ ਤਰ੍ਹਾਂ ਉਹਦਾ ਰੈਜੋਲੂਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਪਰ ਯਕੀਨ ਹੀ ਕਰਿਓ ਜਾਣੇ ਹੋਏ ਅੱਗੇ ਤੋਂ ਜਾ ਕੇ ਅੱਛਾ ਨੰਬਰ ਦੋ ਜਦੋਂ ਵੀ ਇਹ ਸਾਰਾ ਸਿਸਟਮ ਚੱਲਦਾ ਹੈ ਅਗਰ ਤੁਸੀਂ ਉਹਨੂੰ ਜ਼ਬਰਦਸਤੀ ਬਾਹਰੋਂ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਹਾਡੀ ਚਮੜੀ ਦੇ ਉੱਪਰ ਦਾਗ ਵੀ ਪੈਣਗੇ ਸਿਆਹੀਆਂ ਬਲੈਮਿਸ਼ਸ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਬੱਚੀਆਂ ਨੂੰ ਖਾਸ ਤੌਰ ਤੇ ਮੈਂ ਹਦਾਇਤ ਕਰਨੀ ਚਾਹੁੰਦਾ ਹਾਂ ਕਿ ਕੋਸ਼ਿਸ਼ ਇਹ ਕਰੋ ਕਿ ਕਿਸੇ ਡਾਕਟਰ ਕੋਲੇ ਜਾ ਕੇ ਇਸ ਚੀਜ਼ ਦਾ ਇਲਾਜ ਕਰਵਾਓ ਜਿਹੜਾ ਜਾਣਦਾ ਹੈ ਕਿ ਹਾਰਮੋਨਲ ਸਾਈਕਲ ਕੀ ਹੈ, ਔਰ ਤੁਹਾਡੀ ਏਜ ਦੇ ਵਿੱਚ ਹਾਰਮੋਨਲ ਸਾਈਕਲ ਅਜੇ ਨਾਰਮਲ ਇਸਤੇਮਾਲ ਨਹੀਂ ਕੀਤਾ ਜਾ ਰਿਹਾ, ਇਹਦਾ ਮਤਲਬ ਤੁਹਾਡੇ ਸਰੀਰ ਦੇ ਕੁਝ ਫੰਕਸ਼ਨ ਵੀ ਨਾਰਮਲ ਨਹੀਂ ਹੋਣਗੇ, ਤੁਹਾਡਾ ਮਾਸਿਕ ਧਰਮ ਨਾਰਮਲ ਨਹੀਂ ਹੋਏਗਾ, ਜਾਂ ਹੋਰ ਕਈ ਤਰ੍ਹਾਂ ਦੀਆਂ ਖਰਾਬੀਆਂ ਹੋਣਗੀਆਂ। ਔਰ ਉਸ ਤੋਂ ਬਾਅਦ ਇਸ ਨੂੰ ਦਰੁਸਤ ਕਰਾਉਣ ਦੀ ਕੋਸ਼ਿਸ਼ ਕਰੋ, ਤੁਹਾਡੇ ਚਿਹਰੇ ਦੇ ਕਿੱਲ ਸਿਆਹੀਆਂ ਬਲੈਮਿਸ਼ ਤਾਂ ਆਪਣੇ ਆਪ ਠੀਕ ਹੋ ਜਾਣਗੇ, ਪਰ ਜੇ ਤੁਸੀਂ ਬਾਹਰੋਂ ਲੇਪਣ ਪੋਚਾ ਕਰਕੇ ਇਹ ਕੰਧ ਨਹੀਂ ਨਾ ਹੈਗੀ ਵੀ ਤੁਸੀਂ ਬਾਹਰੋਂ ਕਲੀ ਕਰ ਦਿੱਤੀ ਤੇ ਬਾਹਰੋਂ ਰੰਗ ਕਰ ਦਿੱਤਾ ਤੇ ਬਹੁਤ ਸੋਹਣੀ ਦਿਸੂਗੀ ਨਾ, ਹੈ ਨਾ, ਉਹ ਟੈਂਪਰੇਰੀ ਹੋਏਗਾ, ਅਲਟੀਮੇਟ ਮੀਂਹ ਪਊਗਾ ਫਿਰ ਵੀ ਹੌਲੀ ਹੌਲੀ ਉਸਨੇ ਰੰਗ ਤੇ ਉਤਰਨਾ ਹੀ ਹੈ, ਤੁਹਾਡੇ ਮੇਕਅਪ ਨੇ ਜਾਂ ਤੁਹਾਡੇ ਅਸੀਂ ਬਿਊਟੀ ਪਾਰਲਰ ਨੇ ਤੁਹਾਡਾ ਪਰਮਾਨੈਂਟ ਹੱਲ ਨਹੀਂ ਕਰਨਾ। ਔਰ ਜੋ ਮੈਂ ਤੁਹਾਨੂੰ ਕਹਿ ਰਿਹਾ ਹਾਂ ਉਹ ਸਾਇੰਸ ਦੇ ਮੁਤਾਬਕ ਹੈ, ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ, ਜੋ ਸਾਇੰਸ ਦੇ ਮੁਤਾਬਕ ਇਸ ਸਰੀਰ ਦਾ ਚਲਨ ਹੈਗਾ ਮੈਂ ਤੁਹਾਨੂੰ ਉਹ ਸਮਝਾ ਰਿਹਾ ਹਾਂ। ਅਗਰ ਉਹਦੇ ਮੁਤਾਬਕ ਤੁਸੀਂ ਚੱਲੋਗੇ ਤੇ ਚਿਹਰਾ ਸਾਫ਼ ਵੀ ਰਹੇਗਾ, ਚਿਹਰੇ ਦੇ ਦਾਗ ਵੀ ਨਹੀਂ ਪੈਣਗੇ, ਚਿਹਰੇ ਦੇ ਉੱਪਰ ਬਲੈਮਿਸ਼ ਜਿਹੜੀਆਂ ਸਹੀਆਂ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਇਹ ਵੀ ਨਹੀਂ ਪੈਣਗੀਆਂ। ਔਰ ਇਹ ਤੁਹਾਡੇ ਹਾਰਮੋਨ ਜਿਸ ਕੰਮ ਵਾਸਤੇ ਬਣੇ ਨੇ, ਜੋ ਉਹ ਕੰਮ ਕਰਨ ਵਾਲੇ ਪਾਸੇ ਲੱਗੇ ਰਹਿਣਗੇ, ਇਹਨਾਂ ਦਾ ਧਿਆਨ ਉਧਰਲੇ ਪਾਸੇ, ਕਹਿੰਦੇ ਨੇ ਜੇ ਮੁੰਡਿਆਂ ਨੂੰ ਨੌਕਰੀ ਨਹੀਂ ਮਿਲੀ ਤੇ ਵਿਹਲੇ ਸ਼ੈਤਾਨ, ਵਿਹਲਾ ਮਨ ਸ਼ੈਤਾਨ ਦਾ ਘਰ, ਕਿੰਨੀਆਂ ਖਰਾਬੀਆਂ, ਕਈ ਕੁਛ ਹੋ ਰਿਹਾ ਸਾ, ਇਸੇ ਕਰਕੇ ਹੀ ਹੋ ਜਾਣੇ, ਵਿਹਲੇ ਨੇ ਵਿਚਾਰੇ ਕੀ ਕਰਨ, ਤੇ ਜੇ ਬੰਦਾ ਕੰਮ ਤੇ ਲੱਗਾ ਹੋਇਆ ਤੇ ਉਹਦੇ ਕੋਲ ਵਿਹਲ ਹੀ ਕਿੱਥੇ ਹੈਗੇ ਜੇ ਉਲ ਪਟਾਂਗ ਗੱਲਾਂ ਕਰਨ ਦਾ। ਸੋ ਇਸ ਕਰਕੇ ਇਹ ਜ਼ਰੂਰੀ ਗੱਲ ਆ ਵੀ ਤੁਸੀਂ ਇਹਨਾਂ ਹਾਰਮੋਨਸ ਨੂੰ ਨਾਰਮਲ ਇਸਤੇਮਾਲ ਕਰਨ ਵਾਸਤੇ, ਜੇ ਆਪਣੇ ਆਪ ਸਰੀਰ ਨਾਰਮਲ ਨਹੀਂ ਕਰ ਸਕਿਆ ਤਾਂ ਹੀ ਤਾਂ ਕਲਸਿਆ ਹੀ ਨਿਕਲੇ ਨਾ, ਤਾਂ ਹੀ ਤਾਂ ਸਿੰਧਾ ਪਸੀਨਾ ਆ ਰਿਹਾ ਨਾ। ਇਹਦਾ ਮਤਲਬ ਇਹ ਆ ਕਿ ਇਹਦੇ ਵਾਸਤੇ ਕਿਸੇ ਯੋਗ ਡਾਕਟਰ ਦੀ ਸਲਾਹ ਲਓ। ਸਲਾਹ ਤਾਂ ਮੇਰੇ ਕੋਲ ਤੁਸੀਂ ਕਿਤੋਂ ਵੀ ਲੈ ਸਕਦੇ ਹੋ, ਦੁਨੀਆਂ ਦੇ ਕਿਸੇ ਕੋਨੇ ਤੋਂ ਵੀ ਤੁਸੀਂ ਮੇਰੇ ਕੋਲ ਸਲਾਹ ਲੈ ਸਕਦੇ ਹੋ, ਸਲਾਹ ਲੈਣ ਦੀ ਫੀਸ ਵੀ ਕੋਈ ਨਹੀਂ ਹੈਗੀ। ਸੋ ਚੰਗੀ ਗੱਲ ਇਹ ਆ ਕਿ ਇਹਦਾ ਪ੍ਰਾਪਰ ਵੇ ਤੇ ਟ੍ਰੀਟਮੈਂਟ ਕਰਵਾਓ ਤਾਂ ਕਿ ਤੁਹਾਡੇ ਹਾਰਮੋਨ ਜਿਸ ਰਸਤੇ ਜਾਣੇ ਚਾਹੀਦੇ ਨੇ ਉਸ ਰਸਤੇ ਹੀ ਜਾਣ, ਔਰ ਆਪਣਾ ਕੰਮ ਪੂਰਾ ਕਰਨ, ਸਕਿਨ ਦੇ ਵਿੱਚ ਐਕਸਟਰਾ ਵਾਧੂ ਫਲੋ ਇਹਨਾਂ ਦਾ ਨਾ ਆਵੇ ਜਿਹਦੇ ਕਰਕੇ ਤੁਹਾਡੀਆਂ ਸਾਰੀਆਂ ਕਿਲ ਸਿਆਹੀਆਂ ਫਿਣਸੀਆਂ ਹੁੰਦੀਆਂ ਨੇ। ਹੁਣ ਇਸ ਤੋਂ ਅਗਲੀ ਗੱਲ ਸਾਡੇ ਕੋਲ ਥੋੜੇ ਮਿੰਟ ਜੇ ਬਾਕੀ ਨੇ, ਮੈਂ ਇਸ ਗੱਲ ਨੂੰ ਅੱਜ ਕੰਪਲੀਟ ਕਰਦਿਆਂ ਤੇ ਫਿਰ ਅਸੀਂ ਅੱਗੇ ਬਹੁਤ ਇੰਪੋਰਟੈਂਟ ਚੈਪਟਰ ਮੈਂ ਤੁਹਾਡੇ ਸਾਹਮਣੇ ਰੱਖਣ ਵਾਲਾ ਹਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ, ਕਿ ਜਿਹੜਾ ਗਾਰਬੇਜ ਸਕਿਨ ਤੋਂ ਨਹੀਂ ਬਚ ਗਿਆ ਉਹ ਫੇਰ ਸਰਕੂਲੇਟ ਕਰ ਰਿਹਾ ਹੈ ਬਲੱਡ ਦੇ ਵਿੱਚ, ਉਹ ਫੇਰ ਸਰਕੂਲੇਟ ਕਰ ਰਿਹਾ ਹੈ ਸਿਸਟਮਾਂ ਦੇ ਵਿੱਚ ਜਾ ਰਿਹਾ ਹੈ, ਇਹੀ ਬਲੱਡ ਫੇਰ ਫੇਫੜਿਆਂ ਦੇ ਵਿੱਚ ਜਾ ਰਿਹਾ ਜਿੱਥੇ ਉਹਨੇ ਆਕਸੀਜਨ ਲੈਣੀ ਹੁੰਦੀ ਹੈ ਤੇ ਕਾਰਬਨ ਡਾਈਆਕਸਾਈਡ ਤੇ ਇਹ ਉਹ ਤੇ ਸਾਰਾ ਕੁਝ ਆਪਣਾ ਉੱਥੇ ਉਸਨੇ ਛੱਡਣਾ ਹੁੰਦਾ ਹੈ, ਉਹੀ ਤੁਹਾਡੇ ਸਾਹ ਰਾਹੀਂ ਜਦੋਂ ਬਾਹਰ ਨਿਕਲਦਾ ਹੈ। ਜਿਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋਏਗੀ ਤੁਸੀਂ ਵੇਖੋਗੇ ਉਹਨਾਂ ਨੇ ਇੱਕ ਤਾਂ ਉਹਨਾਂ ਦੀ ਸਮੈਲ ਸਕਿਨ ਦੇ ਵਿੱਚੋਂ ਆਉਂਦੀ ਹੋਏਗੀ, ਦੂਸਰਾ ਉਹਨਾਂ ਦੇ ਸਾਹ ਦੇ ਵਿੱਚੋਂ ਸਕਿਨ ਜਿਹੜੀ ਆ ਉਹ ਸਮੈਲ ਆਉਂਦੀ ਹੋਏਗੀ, ਤੀਸਰਾ ਅਗਰ ਤੁਸੀਂ ਇਸ ਗੱਲ ਨੂੰ ਨਾ ਸੰਭਾਲਿਆ ਤੇ ਆਮ ਤੌਰ ਤੇ ਮੈਂ ਇਹ ਗੱਲ ਅੱਗੇ ਪ੍ਰੋਗਰਾਮਾਂ ਡਾਈਜੈਸਟਿਵ ਦੇ ਇਨਡਾਈਜੇਸ਼ਨ ਦੀ ਪ੍ਰੋਬਲਮ ਦੇ ਸੰਬੰਧ ਵਿੱਚ ਵੀ ਦੱਸ ਚੁੱਕਿਆ ਕਿ ਅਸੀਂ ਆਮ ਤੌਰ ਤੇ ਦੰਦਾਂ ਵਾਲੇ ਡਾਕਟਰਾਂ ਕੋਲ ਜਾਂਦੇ ਹਾਂ ਤੇ ਡਾਕਟਰ ਕਹਿੰਦੇ ਨੇ ਤੇਰੀ ਕਲੀਨਿੰਗ ਹੋਣ ਦੀ ਲੋੜ ਆ, ਤੇਰੀ ਡੀਪ ਕਲੀਨਿੰਗ ਹੋਣ ਦੀ ਲੋੜ ਆ। ਅਸਲ ਕੀ ਆ ਕਿ ਜਿਹੜੀ ਤੁਹਾਡੀ ਅੰਦਰ ਦੀ ਪੇਟ ਦੇ ਵਿੱਚੋਂ ਬਣੀ ਗੈਸ, ਗੈਸ ਨੂੰ ਰੋਕਣ ਦੇ ਬਹੁਤ ਸਾਰੇ ਖਾਨੇ ਬਣੇ ਆ, ਦਰਵਾਜ਼ੇ ਬਣੇ ਆ ਰੋਕ ਕੇ ਕਿ ਤਾਂ ਕਿ ਗੈਸ ਹੇਠਾਂ ਦੀ ਨਿਕਲੇ ਉੱਪਰ ਦੀ ਨਾ ਨਿਕਲੇ, ਪਰ ਜੇ ਨਿਕਲ ਜਾਂਦੀ ਹੈ ਜਦੋਂ ਵੀਕ ਹੋ ਜਾਂਦਾ ਸਿਸਟਮ ਜਾਂ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਤੇ ਉਹ ਫਿਰ ਮੂੰਹ ਚ ਆ ਜਾਂਦੀ ਹੈ, ਨੱਕ ਨਹੀਂ ਵੀ ਨਿਕਲਦੀ ਹੈ, ਨੱਕ ਵੀ ਕਈਆਂ ਦੇ ਲੋਕਾਂ ਬੰਦ ਹੋ ਜਾਂਦੇ ਨੇ, ਔਰ ਰਾਤ ਸੁੱਤੇ ਪਿਆਂ ਦੇ ਖਾਸ ਤੌਰ ਤੇ ਜਦੋਂ ਸਰੀਰ ਸੁਸਤ ਹੁੰਦਾ ਹੈ ਔਰ ਉਹੀ ਗੈਸ ਮੂੰਹ ਵਿੱਚ ਆਉਂਦੀ ਹੈ, ਤੁਹਾਡੇ ਮਸੂੜਿਆਂ ਦੇ ਉੱਤੇ ਜੰਮਦੀ ਹੈ, ਗਮਸ ਦੇ ਉੱਪਰ ਜੰਮਦੀ ਹੈ, ਔਰ ਅਲਟੀਮੇਟਲੀ ਗਮਸ ਜਿਹੜੇ ਨੇ ਉਹ ਇਸੇ ਦੇ ਹੋਣ ਕਰਕੇ ਵੀਕ ਹੋ ਜਾਂਦੇ ਨੇ, ਗਲਨੇ ਸ਼ੁਰੂ ਹੋ ਜਾਂਦੇ ਨੇ, ਦੰਦਾਂ ਚ ਕੈਵਿਟੀਜ਼, ਕੇਰੀਜ਼, ਇਹ ਵਗੈਰਾ ਸਾਰਾ ਕੁਝ ਇਸੇ ਕਰਕੇ ਹੁੰਦਾ ਹੈਗਾ। ਅਸਲ ਇਹਦਾ ਪ੍ਰੋਪਰ ਤਰੀਕਾਕਾਰ ਕੀ ਹੈ ਕਿ ਕਲੀਨਿੰਗ, ਯਾਰ ਪੰਜਾਬੀ ਚ ਆਪਣੇ ਨੇ ਸ਼ੇਰਾਂ ਦੇ ਮੂੰਹ ਕਿੰਨੇ ਧੋਤੇ ਆ ਭਾਈ, ਇਹ ਆਮ ਪੰਜਾਬੀ ਦਾ ਖਾਣ ਹੈ, ਆਪਣੇ ਘਰਾਂ ਦੇ ਵਿੱਚ ਬੋਲਦੇ ਹਾਂ, ਹਾਂਜੀ, ਤੇ ਭਾਵ ਕੀ ਆ ਬਈ ਸ਼ੇਰ ਤਾਂ ਵਿਚਾਰੇ ਕਦੇ ਬਰਸ਼ ਵੀ ਨਹੀਂ ਕਰਦੇ, ਹਾਂਜੀ, ਸੋ ਮਤਲਬ ਕੀ ਆ ਕਿ ਉਹਦੀ ਦੌੜ ਭਾਜੀ ਇੰਨੀ ਹੁੰਦੀ ਹੈ ਜਿੰਨਾ ਕੋ ਖਾਂਦੇ ਆ ਪ੍ਰੋਟੀਨ ਵਗੈਰਾ ਮੀਟ ਦੇ ਤੌਰ ਤੇ ਜਿੰਨਾ ਖਾਂਦੇ ਆ ਉਦੋਂ ਵੱਧ ਉਹ ਹਜ਼ਮ ਕਰ ਲੈਂਦੇ, ਜਿਹਦੇ ਕਰਕੇ ਸ਼ੇਰ ਦੁਬਲੇ ਪਤਲੇ ਹੀ ਰਹਿੰਦੇ ਨੇ ਔਰ ਦੌੜ ਭੱਜ ਜ਼ਿਆਦਾ ਕਰਦੇ ਨੇ, ਉਹਨਾਂ ਨੂੰ ਫਿਰ ਇਸ ਤਰ੍ਹਾਂ ਦੀ ਗੈਸ ਬਣਨ ਵਰਗੀ ਗੱਲ ਹੁੰਦੀ ਹੀ ਨਹੀਂ ਗੈਸ ਬਣਦੀ, ਨਹੀਂ ਮੂੰਹ ਚ ਆਉਂਦੀ, ਨਹੀਂ ਮਸੂੜੇ ਖਰਾਬ ਹੁੰਦੇ, ਨਹੀਂ ਬੁੱਟਾਂ ਚ ਖੂਨ ਨਿਕਲਦਾ, ਨਹੀਂ ਤੁਹਾਨੂੰ ਕਲੀਨਿੰਗ ਕਰਾਉਣੀ ਪੈਂਦੀ, ਇਸੇ ਕਰਕੇ ਅਖਾਣ ਬਣ ਗਿਆ ਵੀ ਸ਼ੇਰਾਂ ਦੇ ਮੂੰਹ ਕਿੰਨੇ ਧੋਤੇ ਨੇ, ਤੇ ਸ਼ੇਰ ਬਣੋ ਐਕਸਰਸਾਈਜ਼ ਕਰੋ, ਡਾਈਜੈਸ਼ਨ ਨੂੰ ਠੀਕ ਕਰੋ, ਖੁਰਾਕ ਖਾਣ ਵਾਲੇ ਪਾਸੇ ਧਿਆਨ ਕਰੋ, ਤੁਹਾਡੇ ਇਹ ਜਿਹੜੇ ਬੁੱਟ ਨੇ ਉਹ ਨਾਰਮਲ ਰਹਿਣਗੇ। ਔਰ ਇਹਨਾਂ ਬੁੱਟਾਂ ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਏਗੀ ਵੀ ਤੁਹਾਨੂੰ ਕਲੀਨਿੰਗ ਕਰਾਉਣੀ ਪਏ, ਪਰ ਜੇ ਐਸਾ ਹੁੰਦਾ ਹੈ ਤਾਂ ਫਿਰ ਉਹੀ ਗਾਰਬੇਜ ਸਰਕੂਲੇਟ ਕਰਦਿਆਂ ਤੁਹਾਡੇ ਇੱਥੇ ਆ ਰਿਹਾ ਫੇਫੜਿਆਂ ਵੱਲੋਂ ਵੀ। ਇਹ ਡਾਈਜੈਸ਼ਨ ਦੀ ਮੈਂ ਗੱਲ ਕੀਤੀ, ਪਰ ਇਹੀ ਗਾਰਬੇਜ ਸਰਕੂਲੇਟ ਕਰਦਿਆਂ ਹੋਇਆ ਫੇਫੜਿਆਂ ਵੱਲੋਂ ਵੀ ਤੋਂ ਆ ਰਿਹਾ ਨਾ, ਉਹ ਖੂਨ ਸਰਕੂਲੇਟ ਕਰਦਾ ਜਿੱਥੇ ਸਕਿਨ ਚੋਂ ਨਹੀਂ ਨਿਕਲਿਆ ਸੀਗਾ ਉਹ ਫਿਰ ਸਰਕੂਲੇਟ ਕਰਦਾ ਬਲੱਡ ਦਾ ਜਿਹੜਾ ਤੁਹਾਡੇ ਫੇਫੜਿਆਂ ਚ ਆ ਰਿਹਾ, ਨੇ ਫਿਰ ਆਕਸੀਜਨ ਲੈ ਕੇ ਵਾਪਸ ਜਾਣਾ, ਤੇ ਇਹੋ ਜਿਹੇ ਸਾਰੇ ਗਾਰਬੇਜ ਜਿੰਨਾ ਕੋ ਨਹੀਂ ਨਿਕਲ ਸਕਿਆ ਉਹਨੇ ਅਖਰੇ ਚੰਗਾ ਭਾਈ ਹੁਣ ਤੂੰ ਸੰਭਾਲ ਲਾ। ਹੁਣ ਫੇਫੜੇ ਉਸ ਨੂੰ ਬਾਹਰ ਕੱਢਦੇ ਆ, ਤੇ ਬਾਹਰ ਕੱਢਦੇ ਆ ਤੇ ਸਾਡਾ ਉਹੀ ਮੂੰਹ ਹੈ, ਸਾਡੇ ਉਸੇ ਰਸਤੇ ਨਿਕਲਣਾ ਹੈਗਾ, ਤੇ ਅਲਟੀਮੇਟ ਸਾਡੇ ਬੁੱਟ ਜਿਹੜੇ ਨੇ ਉਹਦੇ ਨਾਲ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਇਸ ਤਰ੍ਹਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਯੰਗ ਏਜ ਦੇ ਵਿੱਚ, ਬਹੁਤ ਦੂਜਿਆਂ ਨੂੰ ਤਾਂ ਠੀਕ ਹੈ ਸਿਸਟਮ ਹੋ ਗਿਆ ਤੇ ਹੋਣਾ ਸ਼ੁਰੂ ਹੋ ਗਿਆ, ਯੰਗ ਏਜ ਦੇ ਵਿੱਚ ਅਗਰ ਕਿਸੇ ਨੂੰ ਮੂੰਹ ਚੋਂ ਸਮੈਲ ਆਉਂਦੀ ਹੈ ਤੇ ਉਹਦੇ ਪਿੱਛੇ ਕਹਾਣੀ ਇਹੀ ਹਾਰਮੋਨਸ ਦੀ ਹੈ ਕਿ ਉਹ ਜਿਹੜੇ ਹਾਰਮੋਨਸ ਨੇ ਉਹਨਾਂ ਦਾ ਨਾਰਮਲ ਸਹੀ ਇਸਤੇਮਾਲ ਨਹੀਂ ਹੋ ਰਿਹਾ ਜਿੱਥੇ ਹੋਣਾ ਚਾਹੀਦਾ ਸੀ, ਜਾਂ ਓਵਰਫਲੋ ਹੋ ਰਿਹਾ ਜਿਹਦੇ ਕਰਕੇ ਉਹ ਬਲੱਡ ਚ ਸਰਕੂਲੇਟ ਕਰ ਰਹੇ ਨੇ, ਸਫਾਈ ਨਹੀਂ ਹੋ ਰਹੀ, ਔਰ ਉਹੀ ਤੁਹਾਡੇ ਫੇਫੜਿਆਂ ਦੇ ਰਾਹੀਂ ਗਾਰਬੇਜ ਨਿਕਲ ਰਿਹਾ ਹੈ ਤੇ ਮੂੰਹ ਚ ਆ ਰਿਹਾ ਹੈਗਾ, ਉਹੀ ਤੁਹਾਡਾ ਡਾਈਜੈਸਟਿਵ ਸਿਸਟਮ ਦੇ ਵਿੱਚ ਗਾਰਬੇਜ ਨਿਕਲ ਰਿਹਾ ਹੈ ਤੇ ਗੈਸ ਦੇ ਰੂਪ ਚ ਮੂੰਹ ਚ ਆ ਰਿਹਾ ਹੈ, ਉਹ ਤੁਹਾਡੇ ਬੁੱਟ ਵੀ ਖਰਾਬ ਕਰ ਰਿਹਾ ਹੈ। ਔਰ ਇਹਦੇ ਕਰਕੇ ਹੀ ਆਮ ਪਿੰਪਲਸ ਦੀ ਗੱਲ ਮੈਂ ਤੁਹਾਡੇ ਨਾਲ ਕਰ ਹੀ ਚੁੱਕਿਆ ਹਾਂ, ਔਰ ਇਹ ਸਾਰੀਆਂ ਗੱਲਾਂ ਨੂੰ ਸਕਿਨ ਦੇ ਨਾਲ ਯਾਦ ਰੱਖਣਾ, ਜਿਹੜਾ ਸਕਿਨ ਦਾ ਏਠਾਂ ਵਾਲਾ ਲੇਅਰ ਆ ਉਹ ਇਲਾਸਟਿਕ ਲੇਅਰ ਆ, ਚਮੜੀ ਵਾਲਾ ਸਖ਼ਤ ਚਮੜੀ ਵਾਲਾ ਲੇਅਰ ਹੈਗਾ ਜਿਹੜਾ ਹੇਠਾਂ ਇਸ ਸਕਿਨ ਨੂੰ ਐਪੀਡਰਮਸ, ਡਰਮਸ ਔਰ ਹਾਈਪੋਡਰਮਸ, ਜਿਹੜਾ ਹਾਈਪੋਡਰਮਸ ਆ ਹੇਠਾਂ ਹੱਡੀ ਦੇ ਨਾਲ ਇਸ ਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈਗਾ। ਸੀਮੈਂਟ ਤੇ ਇੱਟ ਜਿਹੜੀ ਆਪਸ ਜੁੜਦੀ ਹੈ ਨਾ, ਕੋਈ ਕੰਪੋਨੈਂਟ ਐਸਾ ਹੈਗਾ ਨਾ ਉਹਨਾਂ ਦੇ ਵਿੱਚ ਜਿਹੜਾ ਇਹਨਾਂ ਦੋਹਾਂ ਨੂੰ ਆਪਸ ਚ ਜੋੜ ਸਕਦਾ ਹੈਗਾ, ਸੋ ਉਹ ਜੋੜਨ ਵਾਸਤੇ ਇਹ ਜਿਹੜਾ ਅੰਦਰ ਵਾਲਾ ਲੇਅਰ ਹੈ ਜਿਹਨੂੰ ਅਸੀਂ ਹਾਈਪੋ ਜਿਹੜਾ ਕਹਿੰਦੇ ਆ ਹਾਈਪੋਡਰਮਸ ਕਹਿੰਦੇ ਆ, ਇਹ ਹਾਈਪੋਡਰਮਸ ਦੀ ਇਹ ਕੁਆਲਿਟੀ ਹੈ ਕਿ ਇਹ ਸਟਿੱਕੀ ਲੇਅਰ ਆ, ਇਲਾਸਟਿਕ ਲੇਅਰ ਆ, ਸਖ਼ਤ ਲੇਅਰ ਆ, ਔਰ ਇਹਦਾ ਕੰਮ ਇਹ ਹੈ ਕਿ ਭਾਈ ਬਾਹਰ ਦੀ ਸੱਟ ਅੰਦਰ ਨਾ ਲੱਗੇ, ਫੈਟ ਵੀ ਹੈ ਇਹਦੇ ਵਿੱਚ ਔਰ ਸੱਟ ਬਾਹਰ ਨਾ ਲੱਗੇ, ਅੰਦਰ ਵਾਲੇ ਅੰਗ ਦੇ ਜੋ ਬਚੇ ਰਹਿਣ। ਤੇ ਇਹ ਸਾਰੇ ਫੰਕਸ਼ਨ ਸੀਗੇ ਸਾਡੀ ਇਸ ਸਕਿਨ ਦੇ। ਮੈਂ ਉਮੀਦ ਕਰਦਾ ਹਾਂ ਵੀ ਜਿਨ੍ਹਾਂ ਨੇ ਅੱਗੇ ਵੀ ਸੁਣਿਆ ਹੋਊਗਾ ਹੋਰ ਬੜੀਆਂ ਸਾਰੀਆਂ ਨਵੀਆਂ ਗੱਲਾਂ ਤੁਹਾਨੂੰ ਪਤਾ ਲੱਗੀਆਂ ਹੋਣ, ਕਿਉਂਕਿ ਮੈਂ ਬੜੀ ਤਰ੍ਹਾਂ ਇਹ ਬੇਨਤੀ ਕਰੀ ਹੈ ਕਿ ਜੋ ਮੇਰੇ ਦਿਮਾਗ ਚ ਮੈਂ ਉਹ ਬੋਲ ਰਿਹਾ ਹਾਂ, ਜੋ ਮੈਂ ਪਹਿਲਾਂ ਪੜਿਆ ਹੋਇਆ ਅੱਜ ਤੋਂ ਬੜੇ ਸਾਲ ਤੇ ਬਹੁਤ ਸਾਲ ਪਹਿਲਾਂ ਪੜਾਉਂਦਾ ਆ ਰਿਹਾ ਹਾਂ ਮੈਂ, ਉਹ ਜੋ ਮੇਰੇ ਦਿਮਾਗ ਸੈੱਟ ਕੀਤਾ, ਕਈ ਵਾਰ ਮੌਕੇ ਗੱਲਾਂ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਕਈ ਵਾਰ ਇੰਨੇ ਸਮੇਂ ਦੇ ਵਿੱਚ ਕਈਆਂ ਨਹੀਂ ਜਾਂਦੀਆਂ, ਤੇ ਫੇਰ ਜਦੋਂ ਦੁਬਾਰਾ ਅਸੀਂ ਉਸ ਪ੍ਰੋਗਰਾਮ ਨੂੰ ਕਰਦੇ ਹਾਂ ਤੇ ਕੁਛ ਨਵੀਆਂ ਗੱਲਾਂ ਹੋਰ ਸਾਹਮਣੇ ਆ ਜਾਂਦੀਆਂ ਨੇ। ਤੇ ਦੂਸਰੀ ਗੱਲ ਇਹ ਹੁੰਦੀ ਹੈ ਭਈ ਇੱਥੇ ਮੈਂ ਟੈਕਨੀਕਲ ਤੌਰ ਤੇ ਨਹੀਂ ਬੋਲ ਰਿਹਾ ਹੁੰਦਾ, ਖਾਸ ਤੌਰ ਤੇ ਮੈਂ ਹਰ ਗੱਲ ਨੂੰ ਪੰਜਾਬੀ ਦੇ ਵਿੱਚ ਆਮ ਭਾਸ਼ਾ ਦੇ ਵਿੱਚ ਬੋਲ ਰਿਹਾ ਹੁੰਦਾ ਤਾਂ ਕਿ ਤੁਸੀਂ ਉਹਨੂੰ ਸਮਝ ਸਕੋ। ਤੁਸੀਂ ਮੈਡੀਕਲ ਟਰਮੀਨੋਲੋਜੀ ਨਹੀਂ ਜਾਣਦੇ, ਤੁਸੀਂ ਉਸ ਨੂੰ ਉਸ ਸਟਾਈਲ ਤੇ ਨਹੀਂ ਸਮਝ ਸਕਦੇ, ਤੁਸੀਂ ਇਸ ਸਟਾਈਲ ਤੇ ਸਮਝ ਸਕਦੇ ਹੋ ਵੀ ਜਿਵੇਂ ਬਾਹਰ ਬੈਠੇ ਅਸੀਂ ਖੁੰਡਾਂ ਤੇ ਗੱਲਾਂ ਕਰ ਰਹੇ ਹੋਣ, ਹੱਡੀਆਂ ਤੇ ਬੈਠੇ ਲੋਕ ਗੱਲਾਂ ਕਰ ਰਹੇ ਹੋਣ, ਇੱਕ ਦੂਜੇ ਦੀ ਗੱਲ ਸਾਨੂੰ ਬੜੀ ਅਪੀਲ ਕਰਦੀ ਹੈ। ਮੇਰੀ ਕੋਸ਼ਿਸ਼ ਇਹ ਆ ਕਿ ਮੈਂ ਜਿਹੜੀ ਵੀ ਗੱਲ ਤੁਹਾਡੇ ਨਾਲ ਕਰਾਂ ਉਹ ਤੁਹਾਡੇ ਮਨ ਤੱਕ ਪਹੁੰਚੇ, ਤੁਸੀਂ ਉਸ ਨੂੰ ਅੰਡਰਸਟੈਂਡ ਕਰੋ ਔਰ ਉਹਦੇ ਤੋਂ ਲਾਭ ਲੈ ਸਕੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ, ਡਬਲਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਇੱਕ ਗੱਲ ਬੇਨਤੀ ਫਿਰ ਦੁਹਰਾ ਦਿਆਂ ਕਿ ਭਾਈ ਜੇ ਤੁਹਾਨੂੰ ਇਹ ਪ੍ਰੋਗਰਾਮ ਚੰਗੇ ਲੱਗਣ ਔਰ ਇਹਨਾਂ ਵਿੱਚੋਂ ਕੋਈ ਜਾਣਕਾਰੀ ਵਾਲੀ ਗੱਲ ਤੁਹਾਡੇ ਫਾਇਦੇ ਵਾਲੀ ਹੋ ਰਹੀ ਹੈ ਤੇ ਫਿਰ ਹੋਰ ਲੋਕਾਂ ਨੂੰ ਵੀ ਦੱਸੋ, ਲੋ ਹੋਰ ਲੋਕਾਂ ਦਾ ਵੀ ਫਾਇਦਾ ਹੋ ਜਾਵੇ। ਇੰਨਾ ਹੀ ਯੋਗਦਾਨ ਤੁਹਾਡਾ ਬਹੁਤ ਹੈ ਕਿ ਤੁਸੀਂ ਹੋਰ ਲੋਕਾਂ ਨੂੰ ਦੱਸ ਕੇ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੋੜੋ ਤਾਂ ਕਿ ਉਹ ਵੀ ਜਾਣਕਾਰ ਹੋ ਸਕਣ ਇਸ ਸਰੀਰ ਦੇ ਬਾਰੇ, ਸਰੀਰ ਦੀ ਕਿਰਿਆ ਦੇ ਬਾਰੇ, ਤੇ ਬਿਮਾਰ ਕਿਉਂ ਹੁੰਦਾ ਤੇ ਫਿਰ ਜੇ ਬਿਮਾਰ ਹੋ ਵੀ ਜਾਵੇ ਤੇ ਫਿਰ ਅਸੀਂ ਠੀਕ ਕਿਵੇਂ ਕਰਾਂਗੇ, ਇਹਦਾ ਸਹੀ ਤਰੀਕਾ ਕਰ ਕੀ ਹੈ। ਇਹ ਸਾਰੀਆਂ ਗੱਲਾਂ ਤੁਸੀਂ ਇਹਨਾਂ ਪ੍ਰੋਗਰਾਮਾਂ ਵਿੱਚ ਸਿੱਖੋਗੇ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਵਧੀਆ ਇਨਫੋਰਮੇਸ਼ਨ ਤੁਸੀਂ ਸਾਂਝ ਕੀਤੀ ਹੈ, ਬੜੀ ਮਿਹਰਬਾਨੀ। ਸਰੋਤਿਓ, ਤੁਹਾਡਾ ਵੀ ਧੰਨਵਾਦ, ਚੀਮਾ ਸਾਹਿਬ ਵਿੱਚੋਂ ਚਲੇ ਗਏ ਸੀ ਉਹਨਾਂ ਦਾ ਵੀ ਧੰਨਵਾਦ, ਤੇ ਮਿਲਦੇ ਹਾਂ ਜੀ ਪਰਸੋਂ ਨੂੰ, ਫਿਰ ਦਿਓ ਇਜਾਜ਼ਤ ਮੇਰੇ ਵੱਲੋਂ ਡਾਕਟਰ ਸਾਹਿਬ ਵੱਲੋਂ। ਸਤਿ ਸ੍ਰੀ ਅਕਾਲ।
0: ਬੜਾ ਇੰਪੋਰਟੈਂਟ ਡਾਕਟਰ ਸਾਹਿਬ, ਬਹੁਤ ਇੰਪੋਰਟੈਂਟ ਚੈਪਟਰ, ਇਹ ਬਹੁਤ ਸਾਰੀਆਂ ਗੱਲਾਂ ਅਸੀਂ ਬਾਹਰੋਂ ਵੇਖ ਕੇ ਅੰਦਰ ਦੀਆਂ ਬਿਮਾਰੀਆਂ ਬਾਰੇ ਜਾਣ ਸਕਦੇ ਹਾਂ ਜੀ, ਸੋ ਉਹ ਗੱਲਾਂ ਮੈਂ ਕੱਲ ਸ਼ੁਰੂ ਕਰਾਂਗਾ। ਸੋ ਇਸ ਕਰਕੇ ਸਾਰੇ ਸਰੋਤਿਆਂ ਨੂੰ, ਜਿੰਨਿਆਂ ਨੂੰ ਵੀ ਕਹਿ ਸਕੋ, ਇਹ ਗੱਲ ਰਿਪੀਟ ਕਰ ਸਕੋ ਆਪਣੇ ਰੇਡੀਓ ਤੇ ਕਰ ਦਿਓ, ਤਾਂ ਕਿ ਭਾਈ ਅਗਲਾ ਪ੍ਰੋਗਰਾਮ ਸਾਰੇ ਮਿਸ ਨਾ ਕਰਿਓ। ਬਹੁਤ ਜਰੂਰੀ ਗੱਲਾਂ ਨੇ ਕਿ ਬਾਹਰੋਂ ਵੇਖ ਕੇ ਤੁਸੀਂ ਕਿਸੇ ਸੱਜਣ ਮਿੱਤਰ ਨੂੰ ਮਿਲਣ ਗਏ ਹੋ ਤੇ ਬਿਮਾਰ ਪੈਰ ਨੂੰ ਤੇ ਉਹਦਾ ਚਿਹਰਾ ਵੇਖ ਕੇ ਉਹਦੇ ਹੱਥ ਪੈਰ ਵੇਖ ਕੇ ਤੁਸੀਂ ਦੱਸ ਸਕੋ ਵੀ ਇਹਨੂੰ ਹੈ ਕੀ?
1: ਬਿਲਕੁਲ ਜੀ,
0: ਸੋ ਠੀਕ ਹੈ ਜੀ,
1: ਬਹੁਤ ਮਿਹਰਬਾਨੀ,
0: ਮਿਹਰਬਾਨੀ,
1: ਥੈਂਕ ਯੂ।
2: Yeah.

ਜ਼ਿੰਦਗੀ ਹਸੀਨ ਹੁੰਦੀ ਕਿਸੇ ਦੇ ਖਿਆਲਾਂ ਵਿੱਚ। ਅਰਜਾ ਜੀ ਕਿ ਜ਼ਿੰਦਗੀ ਹਸੀਨ ਹੁੰਦੀ ਕਿਸੇ ਦੇ ਖਿਆਲਾਂ ਵਿੱਚ, ਉੱਤਰ ਸਾਰੇ ਭੁੱਲ ਜਾਂਦੇ ਉਸ ਦੇ ਸਵਾਲਾਂ ਵਿੱਚ। ਜਿੰਦ ਜਿਵੇਂ ਹਾਰ ਜਾਂਦੀ ਸੂਕ ਦੇ ਭੁਚਾਲਾਂ ਵਿੱਚ, ਭਾਈ ਜਿੰਦ ਜਿਵੇਂ ਹਾਰ ਜਾਂਦੀ ਸ਼ੂਕ ਦੇ ਭੁਚਾਲਾਂ ਵਿੱਚ, ਆਏ ਦੁਰਾਨੇ ਜੰਗ ਖੁੱਭਦੇ ਨੇ ਤੀਰ ਜਿਵੇਂ ਢਾਲਾਂ ਵਿੱਚ। ਦੁਰਾਨੇ ਜੰਗ ਖੁੱਭਦੇ ਨੇ ਤੀਰ ਜਿਵੇਂ ਢਾਲਾਂ ਵਿੱਚ, ਜਿਸਮ ਜਿਵੇਂ ਨੱਚ ਪੈਂਦਾ ਢੋਲ ਦੀਆਂ ਤਾਲਾਂ ਵਿੱਚ, ਤੇ ਨੇਤਾ ਜਿਵੇਂ ਲੁੱਟ ਲੈਂਦੇ ਝੂਠ ਦੀਆਂ ਚਾਲਾਂ ਵਿੱਚ। ਭਾਈ ਨੇਤਾ ਜਿਵੇਂ ਲੁੱਟ ਲੈਂਦੇ ਝੂਠ ਦੀਆਂ ਚਾਲਾਂ ਵਿੱਚ। ਹਾਂਜੀ, ਅੱਜ ਹੈ ਦੋਸਤੋ ਆਪਣਾ ਸੰਡੇ, ਤੇ ਤਰੀਕ ਹੈ ਜੀ ਅੱਜ 15, ਤੇ ਟਾਈਮ ਸਾਡੀ ਸੋਹਣੀ ਜਿਹੀ ਸਟੂਡੀਓ ਦੀ ਘੜੀ ਉੱਤੇ ਇਸ ਵਕਤ ਇੰਡੀਆ ਦੇ ਦੋਸਤੋ 7 ਮਤਲਬ ਕਿ 7:45 ਹੋਣ ਹੀ ਲੱਗੇ ਨੇ, 1 ਮਿੰਟ ਘੱਟ ਹੈ, 1.5 ਮਿੰਟ ਘੱਟ ਹੈ ਦੋਸਤੋ। ਤੇ ਟੈਂਪਰੇਚਰ ਭਾਈ ਅੱਜ ਸੋਹਣੀ ਧੁੱਪ ਲੱਗੀ ਸੀ, ਕੱਲ ਤੇ ਝੜ ਜਿਹਾ ਹੀ ਸੀ, ਕਲਾਉਡੀ ਸੀ, ਅੱਜ ਦੇ ਸੋਹਣੀ ਧੁੱਪ ਲੱਗੀ ਸੀ 15 ਗ੍ਰਾਡ। ਇਹ ਮੈਂ ਯੂਰਪ ਵਾਲਿਆਂ ਨੂੰ ਦੱਸ ਰਿਹਾ, ਬੜੀ ਧੁੱਪ ਨੂੰ ਇੰਜੋਏ ਕੀਤਾ ਅੱਜ ਕੋਠੇ ਤੇ ਬਹਿ ਕੇ। ਹਾਂਜੀ, ਤੇ ਗੱਲ ਇਸ ਤਰ੍ਹਾਂ ਭਾਈ, ਮੈਂ ਥੋੜੇ ਜਿਹੇ ਤੁਹਾਨੂੰ ਵਪਾਰਕ ਸੁਨੇਹ ਵੀ ਦੇ ਦਿਆਂ। ਵਨ ਉਨਸ ਆਟੋ ਗੇਟ ਦਨ ਫਰਗੈਸਨ ਜੀ ਨਿਕਸ ਰਾਈਫਨ ਆਟੋ ਰਾਈਫਨ ਆ ਐਪਸੀਲੋਨ ਅਸੋ ਆਟੋ ਵਰਕਸਫੈਡ ਇਸ ਇਨ ਮੀਲਹਾਇਮ 6361 ਫਿਲਮ ਫ੍ਰੀਡਨਸਟ੍ਰਾਸੇ 106 ਰੈਪਰਾਤੂਰਨ ਆਲਾ ਫਾਬਰੀਕਾਟ ਰਾਈਫਨ ਓਨ ਰੇਡ ਅਕਸ ਫਰਮੈਸੰਗ ਕਿਲਨਾ ਸਰਵਿਸ ਸਟਾਈਲ ਟੋਫ ਓਨ ਆਊ ਬੈਸਟ ਸਰਵਿਸ ਗਿੰਸਟਿਕ ਪ੍ਰਾਈਸ ਅਸਰ ਜੀ ਇਨ ਫ੍ਰੀਡਨਸਟ੍ਰਾਸੇ 106 ਮੂਲਹਾਇਮ। ਸੋ ਦੋਸਤੋ, ਸਾਡੇ ਮੂਲਹਾਇਮ ਦੇ ਵਿਚ ਇਕ ਨਵੀਂ ਆਟੋ ਵਰਕਸ਼ਾਪ ਖੁੱਲੀ ਹੈ, ਜਿਹਦੇ ਕਿ ਮਤਲਬ ਕਿ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਤੁਹਾਡੀ ਕਾਰ, ਕਿਸੇ ਵੀ ਕੰਪਨੀ ਦੀ ਹੋਵੇ, ਕਿਸੇ ਵੀ ਮਾਰਕੇ ਦੀ ਹੋਵੇ, ਤੇ ਉਹ ਟਾਪ ਕਲਾਸ ਸਰਵਿਸ ਹੈ ਉਹਨਾਂ ਦੀ। ਕੁਛ ਵੀ ਹੋਇਆ ਹੋਵੇ ਜੀ ਕਾਰ ਨੂੰ, ਡੱਲ ਮੁੱਕੀ ਦੱਸਣ ਦੀ ਕੀ ਜ਼ਰੂਰਤ ਹੈ, ਜੋ ਵੀ ਕਾਰ ਦੇ ਵਿਚ ਡਿਫੈਕਟ ਪੈ ਸਕਦੇ ਨੇ, ਇਹਨਾਂ ਦੀ ਬੈਸਟ ਸਰਵਿਸ ਹੈ ਤੇ ਗੁਨਸਟਿਕ ਪ੍ਰਾਈਸ ਹੈਗੀ ਹੈ ਇਹਨਾਂ ਦੀ। ਠੀਕ ਹੈ ਜੀ, ਇੱਥੇ ਦਰਸ਼ਨ ਦਿਓ ਤੇ ਪ੍ਰਭਾਤ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਹੋਰ ਲੈਸ ਕਰ ਦਿੱਤਾ ਜਾਏਗਾ। ਆਸੋ ਫ੍ਰੀਡਮ ਸਟ੍ਰਾਸ 106 ਫੀਐਸ ਵਿਚ 63-165 ਮੀਲ ਹੈ। ਬਿਲਕੁਲ ਦੋਸਤੋ, ਅਗਰ ਕੋਈ ਵੀ ਗੱਲਬਾਤ ਹੈ ਆਟੋ ਦੇ ਨਾਲ ਤੁਹਾਡੀ ਦੇ ਨਾਲ, ਤੇ ਦਰਸ਼ਨ ਦਿਓ ਉੱਥੇ। ਹਾਂਜੀ, ਤੇ ਮੈਂ ਨਾ ਇਸ ਤਰ੍ਹਾਂ ਕਰਦਾ ਕਿ ਉਹ ਗਾਣਾ ਕਿੱਥੇ ਹੈ ਜੀ, ਤੁਹਾਨੂੰ ਨਾ ਇੱਕ ਵਧੀਆ ਜਿਹਾ ਗਾਣਾ ਸੁਣਾਉਂਦਾ, ਗਾ ਰਹੇ ਨੇ ਜੀ ਰਿਪੂ ਦਿਮਨ ਸ਼ੈਲੀ ਜੀ ਹੁਣੀ, ਕੁੜਤੀ ਮੇਰੀ ਸ਼ੀਰ ਦੀ। ਹਾਂਜੀ, ਆ ਲਓ ਜੀ, ਇੰਜੋਏ ਕਰੋ, ਵੰਡਰਫੁਲ ਸੌਂਗ।

0: ਲਓ ਜੀ ਵੰਡਰਫੁਲ ਸੌਂਗ
1: ਰਿਪੂ ਦਮਨ ਸ਼ੈਲੀ ਜੀ ਹੁਣਾਂ ਦਾ ਗਾਇਆ ਸੀ। ਤੇ ਦੋਸਤੋ ਮੈਂ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣਾ ਤਾਂ ਕਿ ਆਪ ਜੀ ਦਾ ਵੀ ਮੂਡ ਬਣੇ, ਆਪਣੀਆਂ ਕਵਿਤਾਵਾਂ ਗੱਲਾਂ ਬਾਤਾਂ ਸ਼ੇਰਾਂ ਵਗੈਰਾ ਦਾ। ਸੋ ਅਰਜ ਹੈ ਜੀ, ਕਦੇ ਦੁਸ਼ਮਣ ਦਾ ਨਾਂ ਵਸਾਹ ਕਰੀਏ ਭਾਈ, ਕਦੇ ਦੁਸ਼ਮਣ ਦਾ ਨਾਂ ਵਸਾਹ ਕਰੀਏ ਤੇ ਬੂਹਾ ਸੱਜਣਾ ਵੱਲੋਂ ਨਾ ਭੇੜੀਏ ਜੀ, ਰੱਬ ਦੀ ਜਾਤ ਤੋਂ ਸੱਜਣੋ ਸਦਾ ਡਰੀਏ, ਔ ਬਿਨਾਂ ਮੰਤਰਾਂ ਨਾਗ ਨਾ ਛੇੜੀਏ ਜੀ, ਪਰ ਬਿਨਾਂ ਮੰਤਰਾਂ ਨਾਗ ਨਾ ਛੇੜੀਏ ਜੀ, ਬਿਨਾਂ ਯੋਧਿਆਂ ਕੌਮ ਨਹੀਂ ਕੌਮ ਹੁੰਦੀ ਤੇ ਮੇਲੇ ਜੱਚਦੇ ਨਹੀਂ ਬਿਨਾਂ ਮਿੱਤਰਾਂ ਦੇ, ਬਿਨਾਂ ਯੋਧਿਆਂ ਕੌਮ ਨਹੀਂ ਕੌਮ ਹੁੰਦੀ ਤੇ ਮੇਲੇ ਜੱਚਦੇ ਨਹੀਂ ਬਿਨਾਂ ਮਿੱਤਰਾਂ ਦੇ, ਬਿਨਾਂ ਯੁੱਤ ਤੋਂ ਦੁਸ਼ਮਣ ਨਹੀਂ ਮਿੱਤਰ ਹੁੰਦਾ ਤੇ ਸਿੱਧੇ ਹੋਣ ਨਾ ਗੁੰਡੇ ਬਾਜ ਛਿੱਤਰਾਂ ਦੇ, ਬਿਨਾਂ ਧੂੰ ਤੋਂ ਕਦੀ ਨਾ ਅੱਗ ਲੱਗੇ ਤੇ ਜਵਾਨ ਬੀਵੀ ਨਾ ਬੁੱਢੜੇ ਨਾਲ ਫੱਬੇ, ਤੇ ਬਿਨਾਂ ਧੂੰ ਤੋਂ ਕਦੀ ਨਾ ਅੱਗ ਲੱਗੇ ਤੇ ਜਵਾਨ ਬੀਵੀ ਨਾ ਬੁੱਢੜੇ ਨਾਲ ਫੱਬੇ, ਧੌਲੇ ਕਰ ਕਾਲੇ ਨਾ ਬੁੱਢਾ ਜਵਾਨ ਲੱਗੇ, ਉੱਡ ਅਕੜ ਜਾਂਦੀ ਜਦ ਬੁੱਢੇ ਨੂੰ ਇਸ਼ਕ ਦੀ ਮਾਰ ਵਰਗੇ, ਬਿਨਾਂ ਸ਼ੇਰਾਂ ਤੋਂ ਬਾਂਦਰ ਸਰਦਾਰ ਹੁੰਦੇ ਤੇ ਬਿਨਾਂ ਨੱਥ ਤੋਂ ਕਾਬੂ ਨਾ ਆਉਣ ਵਹਿੜੇ, ਬਿਨਾਂ ਸ਼ੇਰਾਂ ਤੋਂ ਬਾਂਦਰ ਸਰਦਾਰ ਹੁੰਦੇ ਤੇ ਬਿਨਾਂ ਨੱਥ ਤੋਂ ਕਾਬੂ ਨਾ ਆਉਣ ਵਹਿੜੇ, ਬਿਨਾਂ ਅਣਖ ਤੋਂ ਜ਼ਿੰਦਗੀ ਮੌਤ ਵਰਗੀ, ਓਏ ਬਿਨਾਂ ਲਫ਼ਜ਼ਾਂ ਦੇ ਮਿਹਣੇ ਬਹੁਤ ਪੈੜੇ, ਭਾਈ ਬਿਨਾਂ ਲਫ਼ਜ਼ਾਂ ਦੇ ਮਿਹਣੇ ਬਹੁਤ ਪੈੜੇ, ਅਣਖ ਕਦੀ ਨਾ ਜ਼ੁਲਮ ਦੀ ਈਨ ਮੰਨੇ, ਯੋਧਾ ਮਰ ਜਾਂਦਾ ਕਦੀ ਨਾ ਹਾਰਦਾ ਜੀ, ਬਿਨਾਂ ਅਣਖ ਕਦੀ ਨਾ ਜ਼ੁਲਮ ਦੀ ਈਨ ਮੰਨੇ, ਯੋਧਾ ਮਰ ਜਾਂਦਾ ਕਦੀ ਨਾ ਹਾਰਦਾ ਜੀ, ਕੁੱਤੇ ਭੌਂਕਦੇ ਹਾਥੀ ਮਸਤ ਰਹਿੰਦਾ ਤੇ ਸ਼ੇਰ ਕਦੀ ਨਾ ਮੱਖੀਆਂ ਮਾਰਦਾ ਜੀ, ਸ਼ੇਰ ਕਦੀ ਨਾ ਮੱਖੀਆਂ ਮਾਰਦਾ ਜੀ, ਮੋਤੀ ਛੱਪੜਾਂ ਵਿਚ ਨਾ ਹੋਣ ਪੈਦਾ, ਹੀਰਾ ਰੇ ਹੀਰਾ ਭਾਵੇਂ ਚਿੱਕੜ ਭਾਵੇਂ ਵਿਚ ਚਿੱਕੜ ਦੇ ਦੱਬ ਦਈਏ, ਚੜਿਆ ਚੰਨ ਤੇ ਜਵਾਨੀ ਨਾ ਰਹੇ ਗੁੱਜੀ, ਔਰ ਖੋਤਾ ਹੋਰ ਵੀ ਗਧਾ ਲੱਗੇ ਭਾਵੇਂ ਨਾਲ ਕਿਤਾਬਾਂ ਲੱਦ ਦਈਏ, ਭਾਈ ਖੋਤਾ ਹੋਰ ਵੀ ਗਧਾ ਲੱਗੇ ਭਾਵੇਂ ਨਾਲ ਕਿਤਾਬਾਂ ਲੱਦ ਦਈਏ, ਮਰਦ ਕਦੀ ਨਾ ਭੀੜ ਵਿਚ ਬਾਂਹ ਛੱਡਦੇ, ਮਰਦ ਕਦੀ ਨਾ ਭੀੜ ਵਿਚ ਬਾਂਹ ਛੱਡਦੇ ਤੇ ਕੋਇਲ ਕਦੀ ਨਾ ਕਾਵਾਂ ਦੇ ਨਾਲ ਬਹਿੰਦੀ, ਕੋਇਲ ਕਦੀ ਨਾ ਕਾਵਾਂ ਦੇ ਨਾਲ ਬਹਿੰਦੀ, ਬਿਨਾਂ ਫੁੱਲਾਂ ਤੋਂ ਕਦੀ ਨਾ ਫਲ ਲੱਗਦੇ ਔਰ ਬਿਨਾਂ ਥੰਮਾਂ ਤੋਂ ਕਦੀ ਨਾ ਛੱਤ ਪੈਂਦੀ, ਬਿਨਾਂ ਪਿਆਰ ਦੇ ਜ਼ਿੰਦਗੀ ਰੇਗਿਸਤਾਨ ਵਰਗੀ, ਬਿਨਾਂ ਪਿਆਰ ਜ਼ਿੰਦਗੀ ਰੇਗਿਸਤਾਨ ਵਰਗੀ ਤੇ ਵਿਚ ਪਿਆਰ ਦੇ ਮੁਟਿਆਰ ਦੀ ਚਾਲ ਵੇਖੋ, ਵਿਚ ਪਿਆਰ ਦੇ ਮੁਟਿਆਰ ਦੀ ਚਾਲ ਵੇਖੋ, ਬਿਨਾਂ ਮਾਂ ਤੋਂ ਦੁਨੀਆਂ ਆਦਮਖੋਰ ਜੰਗਲ ਤੇ ਬਿਨਾਂ ਔਲਾਦ ਤੋਂ ਮਾਂ ਦਾ ਹਾਲ ਵੇਖੋ, ਤੇ ਬਿਨਾਂ ਮਾਂ ਤੋਂ ਔਲਾਦ ਦਾ ਵੀ ਹਾਲ ਵੇਖੋ, ਬਿਨਾਂ ਮਾਂ ਤੋਂ ਦੁਨੀਆਂ ਆਦਮਖੋਰ ਜੰਗਲ, ਬਿਨਾਂ ਔਲਾਦ ਤੋਂ ਮਾਂ ਦਾ ਹਾਲ ਵੇਖੋ, ਸੁੱਚਾ ਸਿਆ ਜੇ ਨਾ ਤਲੀ ਤੇ ਸੀਸ ਧਰੀਏ ਤੇ ਝੰਡੇ ਜ਼ੁਲਮ ਦੇ ਕਦੀ ਨਹੀਂ ਪੁੱਟ ਹੁੰਦੇ, ਭਾਈ ਜੇ ਨਾ ਤਲੀ ਤੇ ਸੀਸ ਧਰੀਏ ਝੰਡੇ ਜ਼ੁਲਮ ਦੇ ਕਦੀ ਨਹੀਂ ਪੁੱਟ ਹੁੰਦੇ, ਬਿਨਾਂ ਕੈਦ ਤੋਂ ਆਜ਼ਾਦੀ ਨਹੀਂ ਮਿਲਦੀ, ਔਰ ਨਾਲ ਧਾੜਾਂ ਦੇ ਦਿਲ ਨਹੀਂ ਲੁੱਟ ਹੁੰਦੇ। ਭਾਈ ਜੇ ਨਾ ਤਲੀ ਤੇ ਸੀਸ ਧਰੀਏ, ਝੰਡੇ ਜ਼ੁਲਮ ਦੇ ਕਦੀ ਨਹੀਂ ਪੁੱਟ ਹੁੰਦੇ, ਬਿਨਾਂ ਕੈਦ ਤੋਂ ਆਜ਼ਾਦੀ ਨਹੀਂ ਮਿਲਦੀ ਤੇ ਨਾਲ ਧਾੜਾਂ ਦੇ ਦਿਲ ਨਹੀਂ ਲੁੱਟ ਹੁੰਦੇ। ਅ ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਭਾਈ ਹੁਣ ਤੁਸੀਂ ਮੈਨੂੰ ਕਾਲਾਂ ਕਰ ਸਕਦੇ ਹੋ ਤੇ ਮੈਂ ਟਰਨ ਬਾਈ ਟਰਨ ਤੁਹਾਡੀ ਸਾਰਿਆਂ ਦੀਆਂ ਕਾਲਾਂ ਲਾਂਗਾ, ਪਰ ਇਸ ਤਰ੍ਹਾਂ ਨਾ ਕਰਿਆ ਕਰੋ ਅਗਲੇ ਆਵਰ ਵਿਚ ਫਿਰ ਤੁਸੀਂ ਜ਼ਿਆਦਾ ਕਾਲਾਂ ਕਰਦੇ ਹੋ ਤੇ ਉਸ ਆਵਰ ਦੇ ਵਿਚ ਫਿਰ ਮੈਨੂੰ ਟਾਈਮ ਅੱਗੇ ਕਰਨਾ ਪੈਂਦਾ। ਟਾਈਮ ਜਦੋਂ ਅਸੀਂ ਅੱਗੇ ਕਰਨੇ ਆ ਸਾਡਾ ਟਾਈਮ ਟੇਬਲ ਖਰਾਬ ਹੋ ਜਾਂਦਾ ਸਾਰੇ ਦਾ ਸਾਰਾ, ਜਿਹੜਾ ਜਿੱਥੇ ਅਸੀਂ ਫੀਡ ਨਹੀਂ ਕਰਦੇ ਆਪਣੇ ਸਾਰੇ ਪ੍ਰੋਗਰਾਮ, ਉਹ ਫਿਰ ਅੱਗੇ ਪਿੱਛੇ ਹੋ ਜਾਂਦਾ ਸਭ ਕੁਛ। ਤੇ ਦੋ ਦੋ ਘੰਟੇ ਦੇ ਵਿਚ ਵੀ ਸਾਨੂੰ ਹੁਕਮ ਹੈ ਕਿ ਆਪਣਾ ਪ੍ਰੋਗਰਾਮ ਦੋ ਘੰਟੇ ਦੇ ਵਿਚ, ਦੋ ਘੰਟੇ ਜਦੋਂ ਹੋ ਜਾਣ ਉਦੋਂ ਬੰਦ ਕਰ ਦਿਆ ਕਰੋ। ਸੋ ਜਿੰਨੀ ਦੇਰ ਭਾਈ ਤੁਸੀਂ ਮੂਡ ਬਣਾਉਂਦੇ ਹੋ ਉਨੀ ਦੇਰ ਸੱਜਣੋ ਮੈਂ ਨਾ ਤੁਹਾਨੂੰ ਇੱਕ ਇਤਿਹਾਸਕ ਗੱਲ ਸੁਣਾਉਣਾ। ਜਦੋਂ ਹਿੰਦੁਸਤਾਨ ਅਜੇ ਆਜ਼ਾਦ ਨਹੀਂ ਸੀ ਹੋਇਆ ਤੇ ਅੰਗਰੇਜ਼ਾਂ ਦਾ ਟਾਈਮ ਸੀ, ਠੀਕ ਹੈ ਜੀ। ਭਾਈ ਉਦੋਂ ਭਾਰਤ ਆਜ਼ਾਦ ਨਹੀਂ ਸੀ ਅਜੇ ਹੋਇਆ, ਉਦੋਂ ਰਾਜੇ ਮਹਾਰਾਜੇ ਕੋਈ 520 ਦੇ ਕਰੀਬ, ਭਾਈ 520 ਨਹੀਂ ਕਈ 540 ਵੀ ਦੱਸਦੇ ਨੇ, 45 ਵੀ ਦੱਸਦੇ ਨੇ, ਇਹ ਵੱਧ ਘੱਟ ਹੋ ਸਕਦੇ ਨੇ ਕਿਉਂਕਿ ਉਸ ਵਕਤ ਕਈ ਰਾਜੇ ਅਜਿਹੇ ਵੀ ਸਨ ਅੰਗਰੇਜ਼ਾਂ ਦੇ ਟਾਈਮ ਜਿਹੜੇ ਸਿਰਫ ਇੱਕੋ ਹੀ ਸ਼ਹਿਰ ਦੇ ਰਾਜ, ਸਲਤਨਤ ਸੀ ਉਹਨਾਂ ਦੀ, ਇੱਕੋ ਹੀ ਸ਼ਹਿਰ ਦੇ ਰਾਜੇ ਸਨ। ਹਾਂਜੀ, ਇਹੋ ਜਿਹੇ ਰਾਜੇ ਪਾ ਲਾ ਕੇ ਹੋ ਸਕਦਾ ਕਿ 545 ਵੀ ਹੋਣ। ਇਹ ਰਾਜੇ ਜਿਹੜੇ ਸਨ ਇਹ ਆਪੋ ਆਪਣੇ ਇਲਾਕੇ ਚ ਰਾਜ ਕਰਿਆ ਕਰਦੇ ਸਨ, ਠੀਕ ਹੈ ਜੀ। ਉਹਨਾਂ ਨੁਕਸਾਨ ਭਾਰਤੀ ਸਮਾਜ ਦਾ ਅੰਗਰੇਜ਼ਾਂ ਨੇ ਨਹੀਂ ਕੀਤਾ, ਭਾਈ ਜਿੰਨਾ ਨੁਕਸਾਨ ਇਹਨਾਂ ਭਾਰਤੀ ਰਾਜਿਆਂ ਨੇ ਸਾਡੇ ਸਮਾਜ ਦਾ ਤੇ ਭਾਰਤ ਦਾ ਕੀਤਾ ਸੀ। ਤੁਹਾਨੂੰ ਪਤਾ ਹੀ ਹੈ, ਜੇ ਨਹੀਂ ਪਤਾ ਤੇ ਦੀਵਾਨ ਜਰਮਨੀ ਦਾਸ ਦੀ ਲਿਖੀ ਹੋਈ ਕਿਤਾਬ ਪੜਿਓ, ਦੀ ਮਹਾਰਾਜਾ, ਉਹਦੇ ਵਿਚ ਕਾਫੀ ਵਿਸਥਾਰ ਨਾਲ ਦੱਸਿਆ ਗਿਆ। ਅੰਦਰ ਖਾਤੇ ਅੰਗਰੇਜ਼ ਇਹੋ ਅੰਗਰੇਜ਼ ਵੀ ਇਹ ਚਾਹੁੰਦੇ ਸਨ ਕਿ ਭਾਰਤ ਵਾਸੀਆਂ ਦੀ ਇਹ ਰਾਜੇ ਮੱਤ ਮਾਰ ਕੇ ਰੱਖਣ ਤਾਂ ਕਿ ਸਾਡੇ ਤੱਕ ਕੋਈ ਕੋਈ ਕੋਈ ਮਤਲਬ ਕਿ ਸਾਨੂੰ ਕੋਈ ਤਕਲੀਫ ਹੀ ਨਾ ਹੋਏ। ਇਹਨਾਂ ਨੇ ਮੱਤ ਮਾਰੀ ਹੈ, ਬਸ ਜਨਤਾ ਜਿਹੜੀ ਆ ਉਹਨੂੰ ਵਾਣੀ ਪਾਈ ਫਿਰਨ ਤਾਂ ਕਿ ਸਾਡੇ ਤੱਕ ਵੱਲ ਤੇ ਕੋਈ ਵੇਖੇ ਵੀ ਨਾ। ਹੈਂ, ਅਸੀਂ ਇਹਨਾਂ ਕੋਲ ਨਾਲੇ ਤੇ ਮਤਲਬ ਕਿ ਪੈਸੇ ਲੈਂਦੇ ਹਾਂ, ਇਹਨਾਂ ਨੂੰ ਡਿਫੈਂਡ ਜੀ ਕਰਦੇ ਹਾਂ, ਤੇ ਇਹ ਹੋਈ ਸਾਡੀ ਮੱਤ ਨਾ ਉਸ ਵੇਲੇ ਜਦੋਂ ਅਸੀਂ ਗੁਲਾਮ ਹੁੰਦੇ ਸੀ, ਆ ਜੈਲਦਾਰਾਂ ਨੇ ਤੇ ਲੰਬੜਦਾਰਾਂ ਨੇ ਤੇ ਜਿਹੜੇ ਦਾਰ ਸਨ ਇਹਨਾਂ ਨੇ ਮਾਰ ਛੱਡੀ ਸੀ, ਉਹ ਅਗਰੋਂ ਰਾਜਿਆਂ ਮਹਾਰਾਜਿਆਂ ਨੇ ਮਾਰ ਛੱਡੀ ਸੀ ਸਾਡੀ ਭਾਰਤੀ ਨਾਗਰਿਕਾਂ ਦੀ ਮੱਤ ਮਾਰੀ ਸੀ ਇਹਨਾਂ ਨੇ। ਇਹਨਾਂ ਰਾਜਿਆਂ ਵਿਚੋਂ ਇਕ ਰਾਜ ਸੀ ਜਿਹਨੂੰ ਅੱਜ ਕੱਲ ਕੇਰਲਾ ਕਿਹਾ ਜਾਂਦਾ, ਠੀਕ ਹੈ, ਤੇ ਕੇਰਲਾ ਦੇ ਨਾਂ ਨਾਲ ਅੱਜ ਹੀ ਉਹਨੂੰ ਜਾਣਦੇ ਹਾਂ, ਪਰ ਉਸ ਸਮੇਂ ਦੋਸਤੋ ਇਸ ਰਾਜ ਦਾ ਨਾਂ ਸੀ ਟਰਾਵਨਕੋਰ। ਤੇ ਗੱਲ ਮੈਂ ਜਿਹੜੀ ਤੁਹਾਨੂੰ ਦੱਸਣ ਲੱਗਾ ਇਹ 1729 ਦੀ ਹੈ। ਇਸ ਰਾਜ ਦਾ ਜਿਹੜਾ ਸੰਸਥਾਪਕ ਸੀ ਉਹਦਾ ਨਾਂ ਸੀ ਮਾਰਖੰਡਾ ਵਰਮਾ, ਰਾਜਾ ਜਿਹੜਾ ਸੀ। ਇਹ ਰਾਜ 1729 ਤੋਂ ਲੈ ਕੇ 1949 ਤੱਕ ਚੱਲਿਆ। ਉਸ ਵੇਲੇ ਦੇ ਰਾਜੇ ਨੇ ਇਹ ਕਾਨੂੰਨ ਬਣਾਇਆ ਸੀ, ਗੱਲ ਮੈਂ ਤੁਹਾਨੂੰ 1803 ਦੀ ਘਟਨਾ ਦੀ ਦੱਸਣ ਲੱਗਣੀ। ਉਹਨੇ ਕਾਨੂੰਨ ਬਣਾਇਆ ਸੀ ਕਿ ਉੱਚੀਆਂ ਜਾਤਾਂ ਦੁਆਰਾ ਜਿਨ੍ਹਾਂ ਨੂੰ ਸਵਰਨ ਜਾਤੀਆਂ ਕਿਹਾ ਜਾਂਦਾ, ਨੀਚ ਜਾਤੀਆਂ ਦੇ ਲੋਕ ਸਿਰ ਤੇ ਪੱਗ ਬੰਨਣ ਜਾਂ ਟੋਪੀ ਵਰਗੀ ਕੋਈ ਵੀ ਚੀਜ਼ ਨਾਲ ਉਹ ਆਪਣਾ ਸਿਰ ਨਹੀਂ ਸੀ ਢੱਕ ਸਕਦੇ ਹੁੰਦੇ। ਜੇ ਉਹ ਸਿਰ ਢੱਕਣ ਤੇ ਉਹਨਾਂ ਨੂੰ ਇੱਕ ਖਾਸ ਕਿਸਮ ਦਾ ਟੈਕਸ ਜਿਹੜਾ ਕਾਫੀ ਹੈਵੀ ਹੁੰਦਾ ਸੀ ਉਸ ਵੇਲੇ, ਤੇ ਜਾਂ ਪਨਿਸ਼ਮੈਂਟ ਵੀ ਡਿਪੈਂਡ ਕਰਦਾ ਸੀ, ਜੇ ਕੋਈ ਚੁੱਪ ਚਪੀਤਾ ਦੇ ਤੇ ਉਹਨੂੰ ਜੁਰਮਾਨਾ, ਤੇ ਜੇ ਕੋਈ ਅੱਗੋਂ ਆਕੜੇ ਵੀ ਅਸੀਂ ਕਿਉਂ ਨਹੀਂ ਸਿਰ ਢੱਕ ਸਕਦੇ ਤੇ ਉਹਨੂੰ ਫਿਰ ਪਨਿਸ਼ਮੈਂਟ ਵੀ ਨਾਲ ਦਿੱਤੀ ਜਾਂਦੀ ਹੁੰਦੀ ਸੀ। ਤੇ ਨੀਚ ਜਾਤੀ ਦੀਆਂ ਔਰਤਾਂ ਵਾਸਤੇ ਇਹ ਹੁਕਮ ਸੀ ਕਿ ਉਹ ਆਪਣੀਆਂ ਛਾਤੀਆਂ ਨੰਗੀਆਂ ਰੱਖਣ, ਜੇ ਕੋਈ ਔਰਤ ਢੱਕੇਗੀ ਤੇ ਉਹਨੂੰ ਟੈਕਸ ਦੇਣਾ ਪਏਗਾ, ਜੁਰਮਾਨਾ ਵੀ ਹੋ ਸਕਦਾ ਜੇ ਅੱਗੋਂ ਉਹ ਪ੍ਰਵੋਕ ਕਰੇ ਤੇ। ਹਾਂਜੀ ਦੋਸਤੋ, ਮੈਂ ਤੇ ਕਿਸੇ ਜਾਤੀ ਨੂੰ ਨੀਚ ਜਾਂ ਉੱਚੀ ਜਾਤੀ ਨਹੀਂ ਕਹਿੰਦਾ, ਹੈ, ਪਰ ਆਪ ਨੂੰ ਗੱਲ ਦੱਸਣ ਦੀ ਮੈਂ ਤੇ ਡਿਸਲਾਈਕ ਕਰਦਾ, ਹੇਟ ਕਰਦਾ ਵਾਂ ਊਚ ਨੀਚ ਨੂੰ। ਹਾਂਜੀ ਪਰ ਮੈਂ ਤੁਹਾਨੂੰ ਗੱਲ ਦੱਸਣ ਵਾਸਤੇ ਉੱਚੀ ਤੇ ਨੀਚ ਜਾਤੀ ਦੀ ਗੱਲ ਕਰ ਰਿਹਾ ਹਾਂ। ਇਹ ਊਚ ਨੀਚ ਵਰਗੇ ਬੜੇ ਭੈੜੇ ਸ਼ਬਦ ਨੇ, ਬਹੁਤ ਬੁਰੇ ਸ਼ਬਦ ਨੇ। ਅਸਲ ਵਿਚ ਨੀਚ ਉਹ ਲੋਕ ਸਨ ਜਿਹੜੇ ਇਹੋ ਜਿਹੇ ਫਰਮਾਨ ਜਾਰੀ ਕਰਦੇ ਸਨ, ਜਿਨ੍ਹਾਂ ਨੇ ਇਹੋ ਜਿਹਾ ਸਿਸਟਮ ਬਣਾਇਆ। ਫਿਰ ਕਦੀ ਰੱਬ ਦੇ ਬੰਦੇ ਵੀ ਉੱਚ ਹਰ ਸਾਰੇ ਇੱਕੋ ਸਿਸਟਮ ਨਾਲ ਪੈਦਾ ਹੋਏ ਨੇ? ਇਹਨਾਂ ਚ ਊਚ ਨੀਚ ਕਿੱਦਾਂ ਆ ਗਿਆ? ਹਾਂ, ਗਰੀਬ ਅਮੀਰ ਤੇ ਹੋ ਸਕਦੇ ਨੇ। ਵੇਖ ਲੋ ਕੁਚਾਲਾਂ, ਇਹ ਸਿਸਟਮ ਕਾਫੀ ਦੇਰ ਚੱਲਦਾ ਰਿਹਾ। ਬਣ ਤੁਹਾਡਾ ਵੀ ਸੁਣ ਕੇ ਨਾ ਦਿਮਾਗ ਘੁੰਮ ਜਾਵੇਗਾ ਕਿ ਕਿਹੋ ਜਿਹੇ ਮਤਲਬ ਕਿ ਨੀਚ ਲੋਕ ਆਪਣੇ ਆਪ ਨੂੰ ਉੱਚੇ ਸਮਝਦੇ ਨੇ। ਉੱਚ ਜਾਤੀ ਦੀਆਂ ਔਰਤਾਂ ਉੱਪਰ ਕੋਈ ਇਹੋ ਜਿਹਾ ਕਾਨੂੰਨ ਨਹੀਂ ਸੀ, ਉਹਨਾਂ ਦੀ ਕੋਈ ਵਾਹ ਵੱਲ ਵੀ ਨਹੀਂ ਵੇਖ ਸਕਦਾ। ਸ਼ਰਮ ਵਾਲੀ ਗੱਲ ਹੈ ਹਾ ਸਾਰਾ ਕੁਛ। ਜਰਾ ਅੰਦਾਜ਼ਾ ਲਾਓ ਭਾਈ, ਇੱਕ ਕੁੜੀ ਜਾਂ ਔਰਤ ਨੇ ਬਾਜ਼ਾਰ ਜਾਣਾ ਜਾਂ ਬਾਜ਼ਾਰ ਚੋਂ ਦੀ ਲੰਘਣਾ, ਦੋਸਤੋ ਕੁਛ ਲੈਣ ਜਾਣਾ ਬਾਜ਼ਾਰ ਚੋਂ, ਖਰੀਦੋ ਫਰੋਖਤ ਕਰਨ ਜਾਣਾ ਉਹਨੇ, ਹੈ, ਤੇ ਉਹਦੀ ਛਾਤੀ ਨੰਗੀ ਹੋਵੇ, ਉਹਦੀ ਮਾਨਸਿਕ ਅਵਸਥਾ ਦਾ ਅੰਦਾਜ਼ਾ ਲਾਓ ਜਰਾ। ਉਹ ਵਿਚਾਰੀ ਕਿਹੜੇ ਕਿੰਨੀ ਸ਼ਰਮਸਾਰ ਹੁੰਦੀ ਹੋਏਗੀ, ਕਿੰਨੀ ਘੁੱਟਣ ਤੇ ਪੀੜਾ ਮਹਿਸੂਸ ਘੁੱਟਣ ਤੇ ਪੀੜਾ ਚੋਂ ਗੁਜ਼ਰ ਰਹੀ ਹੋਵੇਗੀ ਉਹ, ਤੇ ਫੇਰ ਵੇਖਣ ਵਾਲਿਆਂ ਦੀਆਂ ਨਜ਼ਰਾਂ ਕਿੱਦਾਂ ਦੀਆਂ ਹੋਣਗੀਆਂ ਸਾਰੇ ਬਾਜ਼ਾਰ ਦੀਆਂ। ਬਹੁਤ ਵੱਡਾ ਜ਼ੁਲਮ ਹੈ, ਬਹੁਤ ਵੱਡਾ ਜ਼ੁਲਮ। ਉਸ ਵਕਤ ਟਰਾਵਨਕੋਰ ਦੇ ਵਿਚ ਨਾ, ਜਿਹਨੂੰ ਅੱਜ ਕੱਲ ਅਸੀਂ ਕੇਰਲਾ ਕਹਿੰਦੇ ਹਾਂ, ਦੋ ਨੀਚ ਜਾਤਾਂ ਹੁੰਦੀਆਂ ਸਨ, ਐਜੁਆ ਤੇ ਨਾਦਰ। ਐਜੁਆ ਜਾਤੀ ਦੀ ਇਕ ਔਰਤ ਸੀ ਜਿਸ ਦਾ ਨਾਂ ਸੀ ਨਾਗੇਲੀ। ਐਜੁਆ ਜਾਤੀ ਦੀ ਔਰਤ ਨਗੇਲੀ ਜਿਹੜੀ ਸੀ, ਉਹਨੂੰ ਇਹ ਸਾਰਾ ਕੁਛ ਮਨਜ਼ੂਰ ਨਹੀਂ ਸੀ। ਰਵਾਇਤ ਇਹ ਸੀ, ਅਗਰ ਕਿਸੇ ਨੀਚ ਜਾਤੀ ਦੇ ਆਦਮੀ ਨੇ ਸਿਰ ਢੱਕਿਆ, ਉਹ ਰਾਜਾ ਨੂੰ ਟੈਕਸ ਦੇਵੇਗਾ। ਜੇ ਕੋਈ ਔਰਤ ਆਪਣੀਆਂ ਛਾਤੀਆਂ ਢੱਕ ਕੇ ਚੱਲ ਰਹੀ ਹੋਏਗੀ, ਉਹ ਵੀ ਟੈਕਸ ਦੇਵੇਗੀ। ਹਾਂਜੀ ਦੋਸਤੋ, ਜਿਹੜੀ ਮੈਂ ਗੱਲ ਕਹਿ ਰਿਹਾ ਨਾ, ਜਿਹੜੀ ਮੈਂ ਗੱਲਬਾਤ ਤੁਹਾਡੇ ਨਾਲ ਕਰ ਰਿਹਾ, ਇਹ ਤੁਸੀਂ ਨੈੱਟ ਚੋਂ ਵੀ ਵੇਖ ਸਕਦੇ ਹੋ, ਫੋਟੋ ਵੀ ਹੈਗੀਆਂ ਜੇ ਨੈੱਟ ਦੇ ਵਿਚ, ਕਿ ਇਨ੍ਹਾਂ ਲੋਕਾਂ ਤੇ ਕਿੰਨਾ ਕੁ ਜ਼ੁਲਮ ਕੀਤਾ ਜਾਂਦਾ ਹੁੰਦਾ ਸੀ। ਤੇ ਟੈਕਸ ਗਰਾਉਣ ਵਾਲੇ ਜਿਹੜੇ ਲੋਕ ਸਨ, ਰਾਜੇ ਦੇ ਅਧਿਕਾਰੀ, ਉਹ ਇਕ ਵਾਰੀ ਘਰ ਘਰ ਜਾਂਦੇ ਤੇ ਲੋਕਾਂ ਕੋਲੋਂ ਟੈਕਸ ਗਰਾਉਂਦੇ। ਇਹ ਰਵਾਇਤ ਸੀ। ਔਰ ਰਵਾਇਤ ਕੀ ਸੀ? ਔਰਤਾਂ ਉਹ ਟੈਕਸ ਕੇਲੇ ਦੇ ਪੱਤੇ ਦੇ ਉੱਤੇ ਧਰ ਕੇ ਟੈਕਸ ਦਿੰਦੀਆਂ, ਜਾਂ ਕੇਲੇ ਦੇ ਪੱਤੇ ਦੇ ਵਿਚ ਲਪੇਟ ਕੇ ਟੈਕਸ ਦਿੰਦੀਆਂ। ਨਗੇਲੀ ਨਾਂ ਦੀ ਔਰਤ ਨੇ ਬਗਾਵਤ ਕਰ ਦਿੱਤੀ। ਦੋਸਤੋ, ਮੈਂ ਛਾਤੀਆਂ ਢੱਕ ਕੇ ਚੱਲਾਂਗੀ, ਮੈਂ ਛਾਤੀਆਂ ਨੰਗੀਆਂ ਨਹੀਂ ਰੱਖਣੀਆਂ, ਤੇ ਟੈਕਸ ਵੀ ਨਹੀਂ ਜੇ ਦੇਣਾ। ਹਾਂਜੀ, ਉੱਚ ਜਾਤੀ ਦੇ ਲੋਕ ਖਫਾ ਹੋ ਗਏ, ਮੱਥਿਆਂ ਦੇ ਪੈਰੀਆਂ ਤਿਉੜੀਆਂ, ਵੀ ਇੱਕ ਛੋਟੀ ਜਾਤ ਦੀ ਔਰਤ ਇੰਨੀ ਯੁਰਤ ਬਗਾਵਤ ਕਰਤੀ ਹੈ ਉਹਨੇ। ਇਹਦੇ ਵੱਲ ਵੇਖ ਕੇ ਤੇ ਦੂਜੀਆਂ ਨੀਚ ਜਾਤ ਦੀਆਂ ਔਰਤਾਂ ਵੀ ਬਗਾਵਤ ਕਰਨਗੀਆਂ ਬਈ, ਹੈ, ਗੁੱਸੇ ਚ ਆ ਗਏ ਜੀ ਸਾਰੇ। ਲਓ ਜੀ, ਗੱਲ ਜੰਗਲ ਦੀ ਅੱਗ ਵਾਂਗੂ ਫੈਲ ਗਈ ਕਿ ਨੀਚ ਲੋਕਾਂ ਦੀ ਇੰਨੀ ਯੁਰਤ ਸਾਡੇ ਨਾਲ ਅੱਖਾਂ ਚ ਅੱਖਾਂ ਪਾ ਕੇ ਬਗਾਵਤ ਕਰਨ। ਗੱਲ ਰਾਜਾ ਤੱਕ ਪਹੁੰਚ ਗਈ ਮਿੰਟਾਂ ਸਕਿੰਟਾਂ ਦੇ ਵਿੱਚ, ਉਥਲ ਪੁਥਲ ਮੱਚ ਗਈ ਰਾਜ ਦਰਬਾਰ ਦੇ ਵਿੱਚ ਵੀ। ਲਓ ਜੀ, ਬਾਦਸ਼ਾਹ ਨੇ ਹੁਕਮ ਦੇ ਦਿੱਤਾ ਕਿ ਆਪਣੇ ਟੈਕਸ ਲੈਣ ਵਾਲੇ ਅਫਸਰਾਂ ਨੂੰ ਕਿ ਜਾਓ ਟੀਮ ਦੀ ਟੀਮ ਹੀ ਉਸ ਨੀਚ ਜਾਤੀ ਦੀ ਔਰਤ ਦੇ ਘਰ ਤੇ ਉਹਦੇ ਕੋਲ ਟੈਕਸ ਲਓ, ਤੇ ਜੋ ਵੀ ਤੁਸੀਂ ਉਹਦੇ ਅਗਰ ਨਹੀਂ ਟੈਕਸ ਦਿੰਦੀ, ਜੋ ਸਖਤੀ ਕਰ ਸਕਦੇ ਹੋ ਕਰੋ, ਉਹਦੇ ਨਾਲ ਸਕਦੇ। ਟੈਕਸ ਲੈਣ ਵਾਲੇ ਅਫਸਰ ਨਗੇਲੀ ਦੇ ਘਰ ਪਹੁੰਚ ਗਏ ਤੇ ਕਾਫੀ ਬਹਿਸ ਹੋਣੀ ਸ਼ੁਰੂ ਹੋ ਗਈ। ਉਹ ਦਬਕੇ ਮਾਰਨ, ਉਹ ਕਹੇ ਮੈਂ ਨਹੀਂ ਛਾਤੀਆਂ ਆਪਣੀਆਂ ਨਗੀਆਂ ਰੱਖਣੀਆਂ, ਮੈਂ ਢੱਕ ਕੇ ਚੱਲਾਂਗੀ। ਸਾਰਾ ਪਿੰਡ ਜਿਹੜਾ ਸੀ ਉੱਥੇ ਇਕੱਠਾ ਹੋ ਗਿਆ। ਨਗੇਲੀ ਨੇ ਟੈਕਸ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਵੀ ਮੈਂ ਕਿਉਂ ਟੈਕਸ ਦਿਆਂ, ਨਹੀਂ ਮੈਂ ਟੈਕਸ ਦਿੰਦੀ, ਮੈਂ ਨਹੀਂ ਜੁਰਮਾਨਾ ਦਿੰਦੀ। ਟੈਕਸ ਲੈਣ ਆਏ ਅਫਸਰਾਂ ਨੇ ਜਾਤੀ ਸੂਚਕ ਲਫ਼ਜ਼ਾਂ ਨਾਲ ਨਗੇਲੀ ਦੀ ਜਿੰਨੀ ਬੇਇੱਜ਼ਤੀ ਕਰ ਸਕਦੇ ਸੀ ਕੀਤੀ। ਟੀਮ ਦੀ ਟੀਮ ਹੀ ਉਹਦੇ ਦੁਆਲੇ ਹੋ ਗਏ। ਉਹ ਜਿਹੜੀਆਂ ਗਾਲਾਂ ਕੱਢਦੇ ਹੁੰਦੇ ਨੇ ਛੋਟੀ ਜਾਤੀਆਂ ਦਾ ਨਾਂ ਲੈ ਕੇ, ਹੈ ਕਈ ਤਰ੍ਹਾਂ ਦੀਆਂ ਧਮਕੀਆਂ ਉਹਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ। ਤੈਨੂੰ ਟੈਕਸ ਦੇਣਾ ਪਏਗਾ, ਜੇ ਤੂੰ ਟੈਕਸ ਨਹੀਂ ਦਿੱਤਾ ਤੈਨੂੰ ਇਸ ਵਿਹਾਰ ਦੀ ਸਜ਼ਾ ਦਿੱਤੀ ਜਾਵੇਗੀ ਜੀ। ਉਹਨੂੰ ਮਜਬੂਰ ਕਰ ਦਿੱਤਾ, 5-6 ਬੰਦੇ ਉਹਨੂੰ ਬੁਰਾ ਭਲਾ ਕਹਿਣ ਵਾਲੇ, ਧਮਕੀਆਂ ਦੇਣ ਵਾਲੇ, ਤੈਨੂੰ ਇਹਨਾਂ ਬਾਹਾਂ ਪਿੱਛੇ ਬੰਨ ਕੇ ਲੈ ਜਾਣਗੇ, ਤੈਨੂੰ ਰਾਜਾ ਐਂ ਤੇ ਐਂ ਸਜ਼ਾ ਦੇਗਾ ਜੇ ਤੂੰ ਸਾਡਾ ਜੁਰਮਾਨਾ ਜਿਹੜਾ ਤੈਨੂੰ ਕੀਤਾ ਅਗਰ ਤੂੰ ਸਾਨੂੰ ਨਾ ਦਿੱਤਾ ਤੇ। ਉਹ ਅੱਕ ਗਈ, ਫੈਡ ਅਪ ਹੋ ਕੇ ਅੰਦਰ ਗਈ। ਨਗੇਲੀ ਜਦੋਂ ਅੰਦਰ ਵੜੀ ਨਾ ਆਪਣੇ ਕਮਰੇ ਦੇ, ਉਹਨਾਂ ਨੇ ਸੋਚਿਆ ਕਿ ਆਪਣਾ ਜੁਰਮਾਨਾ ਲੈਣ ਗਈ ਹੋਣੀ ਆ। ਬਾਹਰ ਕਾਫੀ ਭੀੜ ਇਕੱਠੀ ਹੋਈ ਸੀ ਦੋਸਤ। ਜਦੋਂ ਉਹ ਬਾਹਰ ਆਈ ਤੇ ਸਾਰਿਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ, ਕਿਉਂਕਿ ਨਗੇਲੀ ਨੇ ਆਪਣੀ ਛਾਤੀ ਦਾਤਰ ਨਾਲ ਕੱਟ ਕੇ ਕੇਲੇ ਦੇ ਪੱਤੇ ਉੱਤੇ ਰੱਖ ਕੇ ਉਹਨਾਂ ਨੂੰ ਪੇਸ਼ ਕੀਤੀ। ਕਹਿੰਦੀ ਆ ਲੈ ਜਾਓ ਜਾਓ, ਫਿਰ ਮੈਂ ਤੁਸੀਂ ਛਾਤੀ ਲੈ ਜਾਓ, ਗੱਲ ਹੀ ਮੁੱਕੀ। ਦੋਸਤੋ ਤੁਹਾਨੂੰ ਪਤਾ ਹੀ ਹੈ, ਕਿਸੇ ਔਰਤ ਨੇ ਆਪਣੀ ਛਾਤੀ ਕੱਟ ਦਿੱਤੀ ਹੋਵੇ ਤੇ ਖੂਨ ਕਿੰਨਾ ਵਗਣਾ ਸ਼ੁਰੂ ਹੋ ਜਾਂਦਾ। ਜ਼ਿਆਦਾ ਖੂਨ ਵਗਣ ਕਾਰਨ ਨਗੇਲੀ ਦੀ ਮੌਤ ਹੋ ਗਈ। ਹਾਂਜੀ, ਤੇ ਜਦੋਂ ਉਹਨੂੰ ਸ਼ਮਸ਼ਾਨ ਘਾਟ ਵਿੱਚ ਖੜ ਕੇ ਅੰਤਮ ਰਸਮਾਂ ਕਰਨ ਦੇ ਬਾਅਦ ਉਹਨੂੰ ਅੱਗ ਲਾਈ ਗਈ ਤੇ ਨਗੇਲੀ ਦੇ ਪਤੀ ਨੇ ਵੀ ਚਿਤਾ ਵਿੱਚ ਛਾਲ ਮਾਰ ਦਿੱਤੀ ਤੇ ਉਸ ਜਿੰਦਾ ਸੜ ਕੇ ਉਹ ਵੀ ਮਰ ਗਿਆ। ਅੱਜ ਕੱਲ ਕੇਰਲਾ ਵਿੱਚ ਨਗੇਲੀ ਨੂੰ ਪੂਜਿਆ ਜਾਂਦਾ। ਜਗ੍ਹਾ ਜਗ੍ਹਾ ਦੋਸਤੋ ਕੇਰਲਾ ਦੇ ਵਿੱਚ ਨਗੇਲੀ ਦੇ ਬੁੱਤ ਲੱਗੇ, ਲੋਕੀ ਪੂਜਾ ਕਰਦੇ ਨੇ ਉਸ ਔਰਤ ਦੀ। ਹੁਣ ਕੀ ਹੋਇਆ, ਰਾਜੇ ਤੇ ਬਹੁਤ ਪ੍ਰੈਸ਼ਰ ਪੈ ਗਿਆ, ਰਿਵੋਲਟ ਹੋ ਗਿਆ ਜੀ, ਜਨਤਾ ਭੁਰਕ ਪਈ। ਉਹਨੇ ਕੀ ਕੀਤਾ ਵੀ ਐਜਵਾਂ ਜਾਤੀ ਤੋਂ ਟੈਕਸ ਮਾਫ਼ ਕਰ ਦਿੱਤਾ ਵੀ ਅਸੀਂ ਤੁਹਾਡੇ ਕੋਲ ਕਿਸੇ ਕਿਸਮ ਦਾ ਕੋਈ ਟੈਕਸ ਨਹੀਂ ਲੈਂਦੇ। ਇਹ ਕਹਾਣੀ 1803 ਦੀ ਹੈ ਜਿਹੜੀ ਮੈਂ ਤੁਹਾਨੂੰ ਸੁਣਾ ਰਿਹਾ। ਬੜੀ ਜੱਦੋ ਜਹਿਦ ਦੇ ਬਾਅਦ, ਰੌਲੇ ਰੱਪੇ ਤੋਂ ਬਾਅਦ ਜਿਹੜੀ ਦੂਸਰੀ ਛੋਟੀ ਜਾਤ ਸੀ ਨਾ, ਨਾਜ਼ਰ ਜਾਤੀ, ਉਹਦੇ ਤੋਂ ਵੀ, ਦੋ ਜਾਤਾਂ ਸਨ ਨਾ ਛੋਟੀਆਂ, ਉਹਦੇ ਤੋਂ ਵੀ ਟੈਕਸ ਹਟਾ ਦਿੱਤਾ। ਇਹਦੇ ਵਿੱਚ ਗਵਰਨਰ ਚਾਰਲਸ ਨੇ ਉੱਗੀ ਭੂਮਿਕਾ ਬਹੁਤ, ਇਹ ਸਾਰਾ ਕੁਛ ਜ਼ੋਰ ਜਿਹੜਾ ਲਾਇਆ ਸੀ ਅੰਗਰੇਜ਼ ਗਵਰਨਰ ਚਾਰਲਸ ਨੇ ਇਹ ਪ੍ਰਥਾ ਖਤਮ ਕਰਨ ਦੇ ਵਿੱਚ, ਜਿਸ ਤਰ੍ਹਾਂ ਲਾਰਡ ਮਾਊਂਟ ਬੈਟਨ ਨੇ ਸਤੀ ਪ੍ਰਥਾ ਦੀ ਰਸਮ ਜਿਹੜੀ ਸੀ, ਵਾਟ ਇਜ਼ ਸ਼ੇਮਫੁਲ, ਉਹ ਵੀ ਪ੍ਰਥਾ ਸੀ, ਉਹ ਵੀ ਬੰਦ ਕਰਾਈ। ਇਸ ਇਹਨੂੰ ਗਵਰਨਰ ਚਾਰਲਸ ਨੇ ਉੱਗੀ ਭੂਮਿਕਾ ਨਿਭਾਉਂਦਿਆਂ ਹੋਇਆਂ ਇਹ ਪ੍ਰਥਾ ਜਿਹੜੀ ਸੀ ਮਾਫ਼ ਕੀਤੀ। ਤੇ ਇਹ ਜਿਹੜਾ ਸ਼ਾਸਨ ਸੀ ਨਾ ਜੀ, ਇਹ 1729 ਤੋਂ ਲੈ ਕੇ 1724 ਤੱਕ ਲੋਕ ਟੈਕਸ ਦਿੰਦੇ ਰਹੇ ਸਨ। ਹਾਂਜੀ ਭਾਈ, ਤੁਸੀਂ ਮੇਰੀਆਂ ਗੱਲਾਂ ਸੁਣਨ ਚ ਹੋ ਗਏ ਹੋ ਮਸਤ, ਠੀਕ ਹੈ ਨਾ? ਤੇ ਇੱਦਾਂ ਕਰੋ, ਅਗਲੇ ਆਵਰ ਵਿੱਚ ਬਦਲੇ ਕੀ ਫਿਰ ਤੁਸੀਂ ਇਕੱਠਿਆਂ ਹੀ ਆਉਣਾ ਐਂਡ ਦੇ ਵਿੱਚ, ਤੇ ਆ ਜਾਓ ਤੇ ਆਪਣੀ ਕੋਈ ਗੱਲਬਾਤ ਸੁਣਾਓ, ਮੈਂ ਤੇ ਤੁਹਾਨੂੰ ਸੁਣਾਉਂਦਾ ਹੀ ਰਹਾਂਗਾ, ਅੱਗੇ ਜਾ ਕੇ ਹੋਰ ਸੁਣਾਵਾਂਗਾ, ਠੀਕ ਹੈ ਜੀ। ਗੱਲ ਏਦਾਂ ਬਈ ਸੱਜਣੋ, ਆਪਣੇ ਆਪ ਨੂੰ ਵੀ ਪਿਆਰ ਕਰਿਆ ਕਰੋ, ਹੈਂ, ਰੱਜ ਕੇ। ਤੁਸੀਂ ਜਿਸ ਤਰ੍ਹਾਂ ਦੇ ਵੀ ਹੋ, ਸੋਹਣੇ ਹੋ, ਰੱਬ ਨੇ ਜਿਸ ਤਰ੍ਹਾਂ ਦੇ ਵੀ ਤੁਹਾਨੂੰ ਅੰਗ ਪੈਰ ਬਖਸ਼ੇ ਨੇ, ਉਹ ਸੱਪਾਂ ਨੇ ਤੁਹਾਡਾ। ਆਪਣੀ ਪਰਸਨੈਲਿਟੀ ਨੂੰ ਖੂਬਸੂਰਤ ਬਣਾਓ, ਪੜ੍ਹ ਲਿਖ ਕੇ ਆਪਣੀਆਂ ਨੂੰ ਕਿੱਦਾਂ ਕਰੋ, ਝੂਰਦੇ ਹੀ ਨਾ ਰਿਹਾ ਕਰੋ, ਆਪਣੀਆਂ ਖੂਬੀਆਂ ਵੀ ਗਿਣਿਆ ਕਰੋ, ਜ਼ਰੂਰ ਆਪਣੀਆਂ ਖੂਬੀਆਂ ਗਿਣੋ। ਤੁਹਾਡੀਆਂ ਖਾਮੀਆਂ ਗਿਣਨ ਵਾਸਤੇ ਬਹੁਤ ਲੋਕ ਨੇ, ਤੁਸੀਂ ਤੇ ਆਪਣੀਆਂ ਖੂਬੀਆਂ ਗਿਣੋ। ਜੇ ਤੁਸੀਂ ਨੰਬਰ ਚੰਗੇ ਲੈ ਕੇ ਡਿਸਟ੍ਰਿਕਟ ਚੋਂ ਵੀ ਫਸਟ ਆ ਜਾਓਗੇ, ਤੇ ਆ ਜਿਹੜੀ ਖਾਮੀਆਂ ਕੱਢਣ ਵਾਲੇ ਨੇ, ਤੁਹਾਡੇ ਚ ਨੁਕਸ ਕੱਢਣ ਵਾਲੇ ਨੇ, ਇਹਨੇ ਇਹ ਕਹਿਣਗੇ ਜਿੰਨੇ ਮਰਜ਼ੀ ਨੰਬਰ ਲੈ ਲਏ, ਇਹ ਮੋਟੋ ਜਿਹੀ ਨਾਲ ਕਿਸੇ ਨੇ ਵਿਆਹ ਨਹੀਂ ਕਰਾਉਣਾ, ਕੋਈ ਨਾ ਕੋਈ ਗੱਲ ਤੇ ਇਹਨਾਂ ਨੇ ਕਰਨੀ ਹੈ। ਹਮੇਸ਼ਾ ਕਦਮ ਅੱਗੇ ਰੱਖੋ ਤੇ ਟਿਕਾਊ ਰੱਖੋ, ਕਦਮ ਅੱਗੇ ਤੇ ਬਿਲਕੁਲ ਦੋਸਤੋ ਟਿਕਾਊ ਕਦਮ ਤੁਹਾਡੇ ਹੋਣੇ ਚਾਹੀਦੇ ਨੇ। ਤੁਹਾਨੂੰ ਪਿੱਛੇ ਖਿੱਚਣ ਵਾਲੇ ਲੋਕ ਹੈਗੇ ਨੇ, ਤੁਸੀਂ ਹੋਰ ਅੱਗੇ ਨੂੰ ਲਾਉਣਾ, ਪਿੱਛੇ ਖਿੱਚਣ ਵਾਸਤੇ ਇਹਨਾਂ ਸੱਜਣਾਂ ਦਾ ਹੀ ਹੋਰ ਲੱਗਣ ਦਿਓ ਜਿਨ੍ਹਾਂ ਨੂੰ ਹੋਰ ਕੋਈ ਕੰਮ ਹੀ ਨਹੀਂ। ਦੋਸਤੋ ਸੁਪਨੇ ਉੱਚੇ ਵੇਖੋ, ਹਮੇਸ਼ਾ ਹੀ ਉੱਚੇ ਉੱਚੇ ਸੁਪਨੇ ਵੇਖੋ, ਤਾਂ ਹੀ ਤੇ ਕੁਛ ਉੱਚਾ ਕਰ ਪਾਓਗੇ। ਸੁਪਨੇ ਉੱਚੇ ਵੇਖੋ, ਤੁਹਾਨੂੰ ਨੀਵਾਂ ਵਿਖਾਉਣ ਵਾਸਤੇ ਲੋਕੀ ਹੀ ਹੈਗੇ ਨੇ। ਇਰਾਦਾ ਬੁਲੰਦ ਰੱਖੋ, ਟਾਰਗੇਟ ਮਿਸ ਕੇ ਰਹਿਣਾ ਰੱਖਣਾ ਤੁਸੀਂ ਵੀ ਮੈਂ ਆਹ ਕਰਨਾ, ਉਹਦੇ ਵਾਸਤੇ ਜਦੋਜਹਿਦ। ਜਦੋਂ ਤੁਸੀਂ ਸੱਚੇ ਦਿਲੋਂ ਕੋਈ ਕੋਈ ਕੋਈ ਕੰਮ ਕਰਨਾ ਚਾਹੁੰਦੇ ਹੋ ਤੇ ਕੁਦਰਤ ਵੀ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੀ ਹੈ। ਤੁਸੀਂ ਜਨੂਨ ਆਪਣੇ ਅੰਦਰ ਪੈਦਾ ਕਰੋ, ਤੁਹਾਡੇ ਤੋਂ ਜਲਣ ਵਾਸਤੇ ਲੋਕ ਜੀ ਹੈਗੇ ਨੇ, ਤੇ ਆਪਣੇ ਆਪ ਨਾਲ ਰੱਜ ਕੇ ਪਿਆਰ ਕਰੋ, ਨਫ਼ਰਤ ਕਰਨ ਲਈ ਲੋਕ ਜੀ ਹੈਗੇ ਨੇ। ਲਾਵਾ ਪਹਿਲਾਂ ਵੀ ਅਰਜ਼ ਕੀਤਾ, ਤੁਸੀਂ ਤੇ ਆਪਣੇ ਆਪ ਨੂੰ ਜੋ ਹੈ ਉਹ ਵੰਡਰਫੁੱਲ ਹੋ, ਜਿਸ ਤਰ੍ਹਾਂ ਦੇ ਵੀ ਹੋ, ਪ੍ਰਾਊਡ ਫੀਲ ਕਰਨਾ। ਹਰ ਬੰਦੇ ਦੀ ਪਰਸਨੈਲਿਟੀ ਅਲੱਗ ਅਲੱਗ ਹੁੰਦੀ ਹੈ, ਠੀਕ ਹੈ ਜੀ। ਫੁੱਲ ਕਿੰਨੀ ਤਰ੍ਹਾਂ ਦੇ ਹੁੰਦੇ ਨੇ, ਹਰ ਹਰ ਜਿਹੜਾ ਗੁਲਾਬ ਦਾ ਫੁੱਲ ਹੈ ਡਿਫਰੈਂਟ ਡਿਫਰੈਂਟ, ਲੇਕਿਨ ਸਾਰੇ ਖੂਬਸੂਰਤ ਹੁੰਦੇ ਨੇ। ਇਨਸਾਨ ਦੇਖੋ ਜੀ, ਜਿਹੜੀ ਕਾਦਰ ਦੀ ਕੁਦਰਤ ਹੈ ਨਾ, ਉਹਦੇ ਵਿੱਚੋਂ ਸਭ ਤੋਂ ਕੋਈ ਸੋਹਣਾ ਹੈਗਾ ਤੇ ਇਨਸਾਨ ਸੋਹਣਾ। ਤੁਸੀਂ ਆਪਣੀ ਵੱਖਰੀ ਪਹਿਚਾਨ ਬਣਾਓ ਮਿਹਨਤ ਕਰਕੇ, ਹੈ, ਭੀੜਾਂ ਚ ਚੱਲਣ ਲਈ ਲੋਕੀ ਜੀ ਹੈਗੇ ਨੇ। ਵੇਖੋ ਇਹ ਲੋਕ ਬਿਨਾਂ ਤਨਖਾਹ ਲਏ ਆਪਣੇ ਜ਼ਰੂਰੀ ਕੰਮ ਛੱਡ ਕੇ ਤੁਹਾਡੇ ਬਾਰੇ ਕਿੰਨਾ ਸੋਚਦੇ ਨੇ। ਆਪਣੇ ਕੰਮ ਭੁੱਲ ਜਾਣਗੇ, ਇਹਨਾਂ ਨੂੰ ਆਪਣੇ ਘਰ ਬਾਰੇ ਕੋਈ ਨੌਲੇਜ ਨਹੀਂ ਹੁੰਦਾ, ਲੇਕਿਨ ਸਾਰੇ ਪਿੰਡ ਦੀ ਖਬਰ ਰੱਖਦੇ ਨੇ ਇਹ ਲੋਕ। ਹਾਂਜੀ, ਬਿਨਾਂ ਤਨਖਾਹ ਲਏ ਆਪਣੇ ਜ਼ਰੂਰੀ ਕੰਮ ਛੱਡ ਕੇ ਤੁਹਾਡੇ ਬਾਰੇ ਸੋਚਦੇ ਨੇ, ਤੇ ਤੁਸੀਂ ਇੱਦਾਂ ਕਰਿਆ ਕਰੋ, ਕਦੀ ਕਦੀ ਇਹਨਾਂ ਵਾਸਤੇ ਵੀ ਦੁਆ ਕਰਿਆ ਕਰੋ ਕਿ ਇਹ ਪਰਮਾਤਮਾ ਇਹ ਵੀ ਆਪਣੇ ਘਰ ਦਾ ਕੰਮ ਵੱਲ ਧਿਆਨ ਦੇਣ, ਹੈ। ਤੇ ਅਖੀਰ ਵਿੱਚ ਦੋਸਤੋ, ਕੁਛ ਕਰਕੇ ਵਿਖਾਓ। ਹਾਂਜੀ, ਤਾੜੀਆਂ ਮਾਰਨ ਨੂੰ ਫਿਰ ਇਹ ਲੋਕ ਹੈਗੇ ਨੇ, ਇਹ ਤਾੜੀਆਂ ਮਾਰਨ ਵਾਲਿਆਂ ਚਾਹੁੰਦੇ ਨੇ, ਤੇ ਜਾਂ ਨਫ਼ਰਤ ਤੇ ਜਾਂ ਤੁਹਾਡੇ ਤੇ ਗੱਲਾਂ ਬਣਾਉਣੀਆਂ ਇਹਨਾਂ ਨੇ ਇਧਰ ਉਧਰ ਦੀਆਂ, ਇਹ ਉਹ ਕਮਿਊਨਿਟੀ ਹੈ। ਹਾਂਜੀ, ਪਰ ਤੁਸੀਂ ਮਿਹਨਤ ਕਰਨੀ ਕਦੀ ਨਹੀਂ ਛੱਡਣੀ। ਤੇ ਮੈਂ ਇਸ ਤਰ੍ਹਾਂ ਕਰਦਾ, ਤੁਹਾਨੂੰ ਇੱਕ ਆਪਣੀ ਰਚਨਾ ਹੋਰ ਸੁਣਾਉਣਾ, ਤੇ ਬੰਦਿਆ ਤੇਰੇ ਉਪਦੇਸ਼ ਬੜੇ ਪਰਉਪਕਾਰੀ ਨੇ, ਤੂੰ ਆਪ ਵੀ ਇੱਦਾਂ ਕਰਿਆ ਕਰ। ਬੰਦਿਆ ਤੇਰੇ ਉਪਦੇਸ਼ ਬੜੇ ਪਰਉਪਕਾਰੀ ਨੇ, ਤੂੰ ਆਪ ਵੀ ਏਦਾਂ ਕਰਿਆ ਕਰ। ਪੰਜ ਵਕਤ ਦਾ ਤੂੰ ਨਮਾਜ਼ੀ ਏ, ਐ ਰੱਬ ਕੋਲੋਂ ਵੀ ਡਰਿਆ ਕਰ। ਭਾਈ ਪੰਜ ਵਕਤ ਦਾ ਤੂੰ ਨਮਾਜ਼ੀ ਏ, ਰੱਬ ਕੋਲੋਂ ਵੀ ਡਰਿਆ ਕਰ। ਬੇਦੋਸ਼ੇ ਫਾਹੇ ਤੇ ਦੋਸ਼ੀ ਤੂੰ ਛੱਡ ਦੇਣਾ, ਜੱਜ ਬਣ ਕੇ ਝੂਠ ਤੂੰ ਬੋਲਣਾ ਏ। ਆ ਤਕੜੀ ਇਨਸਾਫ ਦੀ ਰਹਿਬਰਾ ਹੱਥ ਤੇਰੇ, ਸੱਚ ਛੱਡ ਕੇ ਨੋਟਾਂ ਨੂੰ ਤੋਲਣਾ ਏ। ਤਕੜੀ ਇਨਸਾਫ ਦੀ ਰਹਿਬਰਾ ਹੱਥ ਤੇਰੇ, ਸੱਚ ਛੱਡ ਕੇ ਨੋਟਾਂ ਨੂੰ ਤੋਲਣਾ ਏ। ਆ ਵਿੰਗੀਆਂ ਲੱਤਾਂ ਗੋਗੜਵਾ ਫਿਰਕੂ ਲੀਡਰ ਜੇ। ਲਓ ਜੀ, ਪਹਿਲਾਂ ਤੁਹਾਨੂੰ ਇਟਲੀ ਲੈ ਕੇ ਚੱਲਦੇ ਹਾਂ ਦੋਸਤੋ, ਬੈਂਬੈਰੀ ਤਾਂ ਗੱਲਬਾਤ ਚੱਲਦੀ ਰਹੇਗੀ। ਸ਼ਾਹ ਜੀ ਸਲਾਮ ਅਲੈਕੁਮ, ਬਿਲਕੁਲ ਬਿਲਕੁਲ ਖੈਰੀਅਤ ਜੀ। ਤੇ ਵੇਖ ਲਓ, ਤੁਹਾਡਾ ਇੰਤਜ਼ਾਰ ਹੋ ਰਿਹਾ ਸੀ ਸਾਰਿਆਂ ਦਾ, ਤੇ ਮੈਂ ਕਿਹਾ ਬਾਈ ਫਿਰ ਓਨੀ ਦੇਰ ਮੈਂ ਕੁਛ ਨਾ ਕੁਛ ਗੱਲਬਾਤ ਸ਼ੁਰੂ ਕਰਾਂ ਆਪੇ ਟਰਨ ਬਾਈ ਟਰਨ। ਹਾਂ, ਹੋਰ ਕੀ ਹਾਲ ਹੈ ਬੈਲਾ ਇਟਾਲੀਆ ਦਾ? ਵਾਹ ਵਾਹ, ਅੱਜ ਧੁੱਪ ਲੱਗੀ ਹੈ? ਅੱਜ ਕੀ, ਕੱਲ ਇੱਥੇ ਧੁੱਪ ਨਹੀਂ ਸੀ ਲੱਗੀ, ਵਰਨਾ ਡੇਲੀ ਜਿਹੜੀ ਸ਼ਾਹ ਦੀ ਜਿਹੜੀ ਧੁੱਪ ਹੁੰਦੀ ਹੈ ਨਾ, 10 ਵਜੇ ਤੋਂ ਬਾਅਦ ਲੈ ਕੇ 4-5 ਵਜੇ ਤੱਕ, ਪਰ ਜਿਹੜੀ 12-1-2 ਵਜੇ ਵਾਲੀ ਧੁੱਪ ਹੈ ਉਹ ਤੇ ਕਿਆ ਹੀ ਬਾਤਾਂ ਨੇ, ਬੜੇ ਹੀ ਨਜ਼ਾਰੇ, ਬੜੇ ਹੀ ਨਜ਼ਾਰੇ ਰੀਲੀ ਹੈ। ਉਹ ਸਾਨੂੰ ਜ਼ਿਆਦਾ ਸੋਹਣੀ ਲੱਗਦੀ ਹੈ ਕਿਉਂਕਿ ਸਾਨੂੰ ਤਾਂ ਧੁੱਪਾਂ ਜਿਹੜੀਆਂ ਨੇ ਉਹ ਕਿਤੇ ਕਿਸਮਤ ਨਾਲ ਨਸੀਬ ਹੁੰਦੀਆਂ ਨੇ। ਹਾਂਜੀ, ਇਹ ਤੇ ਰਹਿੰਦੇ ਹੀ ਧੁੱਪ ਚ ਨੇ, ਇਹ ਨੀ ਇੰਨਾ ਇੰਨਾ ਮੇਰਾ ਖਿਆਲ ਉਹਨੂੰ ਇੰਜੋਏ ਕਰਦੇ ਜਿੰਨਾ ਅਸੀਂ ਕਰਦੇ। ਹਾਂ, ਤੇ ਹੋਰ ਨਵੀਂ ਤਾਜ਼ੀ ਕੋਈ ਯੂਰਪ ਦੀ, ਇਟਲੀ ਦੀ, ਸੋਹਣੇ ਪਾਕਿਸਤਾਨ? ਹਾਂ ਬਿਲਕੁਲ, ਹਾਂ ਸ਼ਾਹ ਜੀ ਜਿਹੜਾ ਆਸਟ੍ਰੇਲੀਆ ਉਥੇ ਵੀ ਇਹੋ ਜਿਹਾ ਰੌਲਾ, ਕੈਨੇਡਾ ਚ ਵੀ ਇਹੋ ਜਿਹਾ ਰੌਲਾ, ਅਮਰੀਕਾ ਚ ਵੀ ਇਹੋ ਜਿਹਾ ਰੌਲਾ, ਤੇ ਯੂਰਪ ਵੀ ਸਾਰਾ ਹੀ ਅੱਗੇ ਨਾਲੋਂ ਬਹੁਤ ਸਟ੍ਰਿਕਟ ਹੋ ਗਿਆ। ਕਿਉਂਕਿ ਜੋ ਇਹ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਈ, ਸਾਡੇ ਮੁਲਕ ਨੇ ਵੀ ਨਾ ਐ ਜ਼ੀਲੈਂਡਾਂ ਨੂੰ ਖੁੱਲੀ ਛੁੱਟੀ ਦਿੱਤੀ ਸੀ ਵੀ ਆਈ ਜਾਓ ਆਈ ਜਾਓ, ਤੇ ਉਹਨਾਂ ਨੂੰ ਅਪਾਰਟਮੈਂਟ ਦੇ ਜਾਣੇ ਖਾ ਉਹਨਾਂ ਦੇ, ਮਤਲਬ ਕਿ ਮੈਂ ਕਿਸੇ ਜਾਤ ਖਾਸ ਦੇ ਅਗੇਂਸਟ ਨਹੀਂ, 5-5, 6-6 ਬੱਚੇ ਨੇ, ਵੱਡੇ ਵੱਡੇ ਅਪਾਰਟਮੈਂਟ ਉਹਨਾਂ ਨੂੰ ਦਿੱਤੇ ਨੇ, ਤੇ ਉਹ ਕੋਈ ਕੰਮ ਨਹੀਂ ਕਰਦੇ, ਜੇਬ ਖਰਚਾ ਸਾਰਾ ਗੌਰਮੈਂਟ ਕੋਲ ਲੈਣ ਡਏ ਨੇ, ਅਪਾਰਟਮੈਂਟਾਂ ਦਾ ਕਿਰਾਇਆ ਵੀ ਗੌਰਮੈਂਟ ਦੇਣ ਡਈ ਹੈ, ਖਾਣ ਪੀਣ ਦਾ ਵੀ ਸਾਰਾ ਦੇਣ ਡਈ ਹੈ, ਤੇ ਜਿਹੜੇ ਕੰਮ ਕਰਦੇ ਨੇ ਉਹ ਹੈਵੀ ਟੈਕਸ ਦੇਣ ਡਏ ਨੇ, ਤੇ ਜਨਤਾ ਚ ਗੁੱਸਾ ਤੇ ਆਉਣਾ ਹੀ ਹੈ ਥੋੜਾ ਬਹੁਤਾ। ਤੇ ਫਿਰ ਸ਼ਾਹ ਜੀ ਇਹ ਵੀ ਵੇਖ ਲਓ ਕਿ ਜਿਹੜੀ ਕ੍ਰਾਈਮ ਦੀ ਦਰ ਹੈ, ਰੇਟ ਹੈ ਜਿਹੜਾ ਕ੍ਰਾਈਮ ਦਾ, ਉਹ ਬਾਹਰ ਦਿਆਂ ਲੋਕਾਂ ਦਾ ਜ਼ਿਆਦਾ। ਬਿਲਕੁਲ, ਉਹ ਟੈਕਸ, ਹਾਂਜੀ ਤੁਹਾਡਾ ਭਲਾ, ਇਹ ਤੇ ਬੜੀ ਐਕਸਪਰਟ, ਇਹ ਤੇ ਬੜੀ ਲੁੱਟ ਘਸੋਟ ਹੈ ਫਿਰ ਜੇ 25-30 ਹਜ਼ਾਰ ਉੱਥੇ ਵੀ ਹੈ। ਪਰ ਅੱਛਾ, ਹਾਂਜੀ ਹਾਂਜੀ ਤੁਹਾਡਾ ਭਲਾ, ਹਾਂਜੀ ਹਾਂ ਬਿਲਕੁਲ ਬਿਲਕੁਲ, ਇਹਨਾਂ ਸਾਰੀਆਂ ਚੀਜ਼ਾਂ ਦਾ ਹੁਣ ਇਹਨਾਂ ਨੂੰ ਪਤਾ ਲੱਗਦਾ ਜਾਂਦਾ, ਤੇ ਇਹ ਵੇਖੋ ਨਾ ਇਹਦੀ ਤੇ ਸਖ਼ਤੀ, ਹੁਣ ਸਾਡੇ ਵੀ ਕਾਨੂੰਨ ਕਾਫੀ ਸਖ਼ਤ ਅੱਗੇ ਨਾਲੋਂ ਹੋ ਗਏ ਨੇ ਕਾਫੀ, ਹਾਂਜੀ। ਤੇ ਜਿਹੜੇ ਮਤਲਬ ਕਿ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਅੱਤਵਾਦੀ ਤਨਜ਼ੀਮਾਂ ਨੇ, ਇਹ ਆਪਣਾ ਕਿਤੇ ਨਾ ਕਿਤੇ ਅੱਤਵਾਦ ਵਿਖਾ ਹੀ ਦਿੰਦੀਆਂ ਨੇ ਸਾਲ ਚ ਦੋ ਤਿੰਨ ਵਾਰ। ਤੇ ਫਿਰ ਇਹ ਲੋਕ ਬੜੇ ਪੀਸਫੁਲ ਲੋਕ ਨੇ, ਰਮਾਨ ਨਾਲ ਰਹਿਣ ਵਾਲੇ ਲੋਕ, ਤੇ ਇਹ ਇਹੋ ਜਿਹੀ ਚੀਜ਼ ਨੂੰ ਡਿਸਲਾਈਕ। ਅਸੀਂ ਵੇਖੋ ਨਾ ਨਾਰੇ, ਕੋਈ ਗੱਲ ਇੰਡੀਆ ਚ ਹੋਏਗੀ ਜਾਂ ਪਾਕਿਸਤਾਨ ਚ ਹੋਏਗੀ ਤੇ ਅਸੀਂ ਹਜੂਮ ਨਾਰੇ ਇੱਥੇ ਰੋਮ ਚ ਲਾਉਣ ਡੇ ਆ ਜਾਂ ਫਰੈਂਕਫਰਟ ਚ ਲਾਉਣ ਡੇ ਆ ਜੀ, ਯੇ ਵੋ ਹੈ, ਹਾਂਜੀ। ਤੇ ਬੰਦਾ ਇਸ ਸਮਾਜ ਨੂੰ ਤੇ ਸ਼ਾਂਤੀ ਨਾਲ ਰਹਿਣ ਦਿਓ। ਮੈਂ ਜਦੋਂ ਇਟਲੀ ਆਇਆ ਸੀ ਤੇ ਮੈਂ ਸ਼ਾਹ ਜੀ ਵੇਖਿਆ ਕਿ ਜਰਮਨ ਚ ਤੇ ਖੁਸ਼ ਹੀ ਨਹੀਂ ਤੁਹਾਡੇ ਮੁਕਾਬਲੇ ਚ, ਤੁਹਾਡੇ ਤੇ ਪਤਾ ਹੀ ਨਹੀਂ, ਸਾਰਾ ਅਫਰੀਕਾ ਵੀ ਇੱਥੇ ਵੜਿਆ ਸੀ ਇਟਲੀ ਦੇ ਵਿਚ, ਤੇ ਬਾਹਰ ਦੇ ਬਹੁਤ ਲੋਕ, ਹਾਂਜੀ। ਤੇ ਫਿਰ ਅਫਰੀਕੀ ਜਿਹੜੇ ਨੇ ਇਹ ਦੋ ਨੰਬਰ ਦਾ ਧੰਦਾ ਕਰਦੇ ਨੇ ਡਰੱਗ ਵਗੈਰਾ ਦਾ, ਹਾਂਜੀ। ਤੇ ਉੱਤੋਂ ਤੁਹਾਡੀ ਸਰਕਾਰ ਦੇ ਸਿਰ ਤੇ ਇਹਨਾਂ ਦਾ ਸਾਰਾ ਖਰਚ, ਫਿਰ ਸ਼ਿਪਾਂ ਦੇ ਸ਼ਿਪ ਆਉਣ ਡਏ ਨੇ ਤੇ ਆ ਕੇ ਇਟਲੀ ਦੇ ਬਾਰਡਰ ਨਾਲ ਲੱਗ ਜਾਂਦੇ ਨੇ, ਹਾਂਜੀ। ਬੱਲੇ ਬੱਲੇ ਬੱਲੇ, ਚਲੋ ਸ਼ੁਕਰ ਹੈ ਅਗਰ ਉਹ ਕੰਮ ਕਰਦੇ ਨੇ ਘੱਟ ਤੋਂ ਘੱਟ। ਤੇ ਉਹ ਜਿਹੜੇ ਕੰਮ ਇਹ ਨਾ ਜੀ, ਫਰਾਂਸ ਤੋਂ ਜਿਹੜੇ ਫਰਾਂਸ ਦੇ ਨੈਸ਼ਨਲ ਨੇ ਕਾਲੇ, ਕੋਈ ਕੋਈ ਮਰਾਕੋ ਦਾ, ਕੋਈ ਗੱਲ ਮੁੱਕੀ ਜੀ, ਇਹਨਾਂ ਦਾ ਮੂਲ ਸਾਰਿਆਂ ਦਾ ਤੇ ਅਫਰੀਕਾ ਹੀ ਹੈ। ਇਹ ਨਾ ਜੀ, ਸਾਡੇ ਉੱਥੇ ਰੇਲਵੇ ਸਟੇਸ਼ਨ ਦੇ ਉੱਤੇ ਟੋਲੀਆਂ ਬਣਾ ਬਣਾ ਕੇ ਤੇ ਇਹਨਾਂ ਨੇ ਡਰੱਗ ਵੇਚਣੀ ਸ਼ੁਰੂ ਕਰ ਦਿੱਤੀ, ਹਾਂਜੀ। ਤੇ ਇਹਨਾਂ ਦੇ ਕੋਲ ਨਹੀਂ ਸੀ ਡਰੱਗ ਹੁੰਦੀ, ਇਹਨਾਂ ਨੇ ਕਿਤੇ ਲਿਖਾਈ ਇਧਰ ਉਧਰ ਹੁੰਦੀ ਸੀ, ਕੋਈ ਗਾਹਕ ਆਉਂਦਾ ਸੀ ਤੇ ਉਥੋਂ ਕੱਢ ਕੇ ਲਿਆ ਕੇ ਦਿੰਦੇ ਹੁੰਦੇ ਸਨ ਇਧਰ ਉਧਰ। ਤੇ ਇਹਨਾਂ ਨੇ ਬੜਾ ਜਮਾਵਣਾ ਸ਼ੁਰੂ ਕਰ ਦਿੱਤਾ, ਉਹਨਾਂ ਕੋਲ ਫ੍ਰੈਂਚ ਪਾਸਪੋਰਟ ਸਨ ਤੇ ਉਹ ਵੇਖੋ ਜੀ ਯੂਰਪ ਚ ਨੇ ਤੇ ਉਹਨਾਂ ਨੂੰ ਅਲਾਊਡ ਹੈ ਜਿੱਥੇ ਮਰਜ਼ੀ ਰਹਿਣ। ਫਿਰ ਜਰਮਨ ਪੁਲਿਸ ਨੇ ਪਿੱਛੇ ਬਾਹਾਂ ਬੰਨ ਕੇ ਕੁੱਟੇ ਤੇ ਭਜਾਏ ਇਥੋਂ, ਉਹਨਾਂ ਦਾ ਗੰਦ ਚੁੱਕਿਆ ਇਥੋਂ ਸਾਰੇ ਦਾ ਸਾਰੇ। ਆ ਵੇਖੋ ਜੀ ਜਦੋਂ ਸੀਰੀਆ ਚ ਪ੍ਰੋਬਲਮ ਪਈ ਹੈ, ਸਾਰਾ ਹੀ ਸੀਰੀਆ ਸਾਡੇ ਜਰਮਨੀ ਚ ਵੜ ਗਿਆ, ਆਣ ਕੇ ਸਾਰਾ ਸਭ ਸੀਰੀਆ, ਨਵੀਆਂ ਬਿਲਡਿੰਗਾਂ ਬਣ ਰਹੀਆਂ ਨੇ, ਮਤਲਬ ਕਿ ਧੜਾ ਧਾੜੇ ਲੋਕ ਉੱਥੇ ਵੱਸ ਰਹੇ ਨੇ ਆਣ ਕੇ, ਹੈਂ। ਤੇ ਫਿਰ ਉਹ ਪਹਿਲਾਂ ਵਰਗਾ ਡਿਸਿਪਲਿਨ ਥੋੜਾ ਰਹਿੰਦਾ, ਜਿਹੜਾ ਜਦੋਂ ਬਾਹਰ ਸਾਡੇ ਲੋਕ ਜਿਹੜੇ ਬਾਹਰੋਂ ਲੋਕ ਆਉਂਦੇ ਨੇ, ਸੋਰੀ ਟੂ ਸੇ, ਉਹ ਡਿਸਿਪਲਿਨ ਥੋੜੇ ਹੁੰਦੇ ਨੇ ਸ਼ਾਹ ਜੀ, ਤੁਹਾਨੂੰ ਵੀ ਪਤਾ ਹੀ ਹੈ ਕਿਸ ਤਰ੍ਹਾਂ ਬਾਜ਼ਾਰਾਂ ਵਿਚ ਤੇ ਇਧਰ ਉਧਰ। ਨਾ ਨਾ ਨਾ, ਬਿਲਕੁਲ ਨਹੀਂ ਹੁੰਦੇ। ਤੇ ਉਹ ਕਿੰਨਾ ਮਾਹੌਲ ਖਰਾਬ ਕਰਦੇ ਨੇ, ਜਿੱਥੇ ਜੀ ਕਰਦਾ ਠੁੱਕ ਦੇਣਾ, ਜਾਂ ਮਤਲਬ ਕਿ ਉਹ ਹੀ ਆਦਤਾਂ ਜਿਹੜੀਆਂ ਪਿੱਛੋਂ ਲੈ ਕੇ ਆਏ ਨੇ ਇਹ ਲੋਕ। ਬਿਲਕੁਲ, ਬਿਲਕੁਲ, ਬਿਲਕੁਲ, ਜੋ ਹਾਂ ਜੋ ਇਹ ਪਿੱਛੋਂ ਕਰਦੇ ਆਏ ਨੇ ਉਹੀ ਆਣ ਕੇ ਇੱਥੇ ਕਰਦੇ। ਤੇ ਫਿਰ ਪਬਲਿਕ ਜਿਹੜੀ ਹੈ ਉਹਨੇ ਤੇ ਇੱਕ ਵਾਰੀ ਨਾ ਜੀ, ਜਦੋਂ ਸਾਡੇ ਆ ਪਿਜ਼ਰੀਆ ਦੇ ਵਿੱਚ ਅੱਗੇ ਬਾਰ ਹੁੰਦੀ ਸੀ ਸਾਡੇ, ਤੇ ਇੱਕ ਵਿਲੀ ਸੀ ਜਰਮਨ, ਉਹ ਕੰਮ ਕਰਦਾ ਹੁੰਦਾ ਸੀ ਬਿਲਡਿੰਗਾਂ ਦਾ, ਤੇ ਉਹ ਕੱਲਾ ਹੀ ਸੀ ਤੇ ਵਿਚਾਰਾ ਵੀ ਮੈਂ ਸ਼ਾਦੀ ਵਗੈਰਾ ਨਹੀਂ ਸੀ ਹੋਈ, ਉਹਨੇ ਆਉਣਾ ਕੰਮ ਤੋਂ ਸਿੱਧੇ ਸਾਡੇ ਬਾਰ ਤੇ ਇਥੋਂ ਹੀ ਖਾਣਾ ਖਾਣਾ ਤੇ ਸ਼ਰਾਬ ਪੀ ਕੇ ਰੱਜ ਕੇ ਥੱਕਾ ਥੁੱਕਾ ਆਉਂਦਾ ਹੁੰਦਾ ਸੀ, ਉਹਨੇ ਚਲੇ ਜਾਣਾ ਰਾਤ ਨੂੰ 11 ਕੁ ਵਜੇ ਆਪਣੇ ਘਰ। ਤੇ ਇੱਕ ਦਿਨ ਮੈਨੂੰ ਆਣ ਕੇ ਕਹਿੰਦਾ, ਮੈਂ ਬਹੁਤ ਤੰਗ ਹਾਂ, ਮੈਨੂੰ ਕਹਿੰਦਾ, ਮੈਂ ਵੀ ਕੀ ਹੋਇਆ? ਕਹਿੰਦਾ ਪਰਸੋਂ ਨਾ ਜਿਹੜਾ ਸਾਡਾ ਬੌਸ ਹੈ ਉਹ ਮੇਰੇ ਕਿਤੇ ਬੀਰਾਂ ਪੀਣ ਡਿਆ ਸੀ ਛੱਤ ਦੇ ਉੱਤੇ, ਤੇ ਉਹ ਇਹਨੂੰ ਕਹਿੰਦਾ, ਬਿਲੀ ਤੂੰ ਜ਼ਿਆਦਾ ਬੀਰਾਂ ਪੀਂਦਾ ਤੇ ਕੰਮ ਤੂੰ ਜਿਸ ਤਰ੍ਹਾਂ ਚੰਗੀ ਤਰ੍ਹਾਂ ਨਹੀਂ ਕਰਦਾ ਤੇ ਮੈਂ ਤੈਨੂੰ ਕੱਢ ਦਿਆਂਗਾ। ਉਹਨੇ ਵਾਰਨਿੰਗ ਦਿੱਤੀ ਤੇ ਉਹ ਇੱਥੋਂ ਉਹ ਮੁੜ ਕੇ ਸਾਡੇ ਆਇਆ ਏ, ਇਧਰੋਂ ਸ਼ਰਾਬ ਸ਼ਰੂਬ ਪੀ ਕੇ ਖਾਣਾ ਖੁਣਾ ਖਾ ਕੇ ਤੇ 11 ਵਜੇ ਆਪਣੇ ਘਰ ਗਿਆ ਤੇ ਪੁੱਤਾਂ ਨੂੰ ਚੜ੍ਹਦਿਆਂ ਪੌੜੀਆਂ ਤੇ ਖੜਾਕ ਆਇਆ ਨਾ ਪੈਰਾਂ ਦਾ। ਤੇ ਜਿਹੜਾ ਘਰ ਦਾ ਮਾਲਕ ਸੀ ਉਹ ਕਹਿੰਦਾ, ਬਿਜੀ ਤੂੰ ਲੇਟ ਆਉਣਾ ਫਿਰ ਠਾ ਠਾ ਠਾ ਪੌੜੀਆਂ ਤੇ ਪੈਰ ਮਾਰਨਾ ਹੈ, ਭਿੱਜ ਬੰਦਿਆਂ ਨੂੰ ਆਇਆ ਕਰ ਤੇ ਨਹੀਂ ਤੇ ਮੈਂ ਤੈਨੂੰ ਮਕਾਨ ਚੋਂ ਕੱਢ ਦਿਆਂਗਾ, ਉਹ ਕਹਿੰਦਾ। ਤੇ ਮੈਨੂੰ ਕਹਿੰਦਾ,
0: ਮੈਨੂੰ ਮਾਲਕ ਨੇ ਵੀ ਕਿਹਾ ਕਿ ਤੈਨੂੰ ਮੈਂ ਕੰਮ ਤੋਂ ਕੱਢ ਦੇਣਾ ਹੀ, ਅਗਲੇ ਦਿਨ ਮੈਨੂੰ ਰਾਤ ਨੂੰ ਜਿਹੜਾ ਮਕਾਨ ਚ ਰਹਿੰਦਾ ਉਹਨੇ ਵੀ ਕਿਹਾ ਮੈਂ ਤੈਨੂੰ ਕੱਢ ਦੇਣਾ। ਕਹਿੰਦਾ ਆਹ ਜਿਹੜੇ ਬਾਹਰੋਂ ਲੋਕ ਆਉਂਦੇ ਨੇ ਉਹ ਕਿਸਮਤ ਵਾਲੇ ਨੇ ਕਿ ਆਉਂਦੇ ਹੀ ਵੇਖ ਲੈ ਉਹਨਾਂ ਨੂੰ ਜੀਨ ਮਿਲ ਜਾਂਦੀ, ਹੋਟਲਾਂ ਚ ਰਹਿੰਦੇ। ਉਹ ਮੈਂ ਜਰਮਨ ਆ, ਮੈਨੂੰ ਉਹ ਵੀ ਮਾਲਕ ਵੀ ਕਹਿਣ ਡਿਆ ਤੈਨੂੰ ਕੰਮ ਤੋਂ ਕੱਢ ਦੇਣਾ, ਮਾਲਕ ਮਕਾਨ ਵੀ ਕਹਿਣ ਡਿਆ ਉਹਨੂੰ ਕੰਮ ਤੋਂ ਕੱਢ ਦੇਣਾ। ਕਿਸੇ ਤਰ੍ਹਾਂ ਮੈਨੂੰ ਵੀ ਰਾਇਲਮ ਮਿਲਦੀ ਹੁੰਦੀ ਤੇ ਮੈਨੂੰ ਕੌਣ ਕੱਢ ਸਕਦਾ, ਕੌਣ ਮੈਨੂੰ ਧਮਕੀ ਵੇਖ। ਜਰਮਨਾਂ ਦੇ ਇਹੋ ਜਿਹੇ ਹਾਲ ਜੇ, ਅੱਗੋਂ ਅੰਦਾਜ਼ਾ ਲਾ ਲਿਓ ਤੁਸੀਂ। ਵਾਕਿਆ ਹੀ ਸਾਡੇ ਲੋਕ ਜਿਹੜੇ ਹੈਗੇ ਨੇ, ਜਿੱਥੇ ਹੁਣ ਇੰਗਲੈਂਡ ਦੀ ਅਈ ਤਈ ਫੇਰ ਕੇ ਧਰ ਦਿੱਤੀ ਹੈ, ਸਾਰੇ ਫਾਰਨਰਸ ਨੇ। ਅਸੀਂ ਕਿਸੇ ਇੱਕ ਕੌਮ ਨੂੰ ਬਲੇਮ ਨਹੀਂ ਕਰਦੇ, ਹਾਂਜੀ। ਉੱਥੇ ਜਰਮਨੀ ਕੰਮ ਕਰਨ ਡੇ ਨੇ, ਬਿਲਕੁਲ ਵੇਖੋ ਜੀ। ਜੇ ਤੇ ਤੁਸੀਂ ਇਹੋ ਜਿਹਾ ਵਧੀਆ ਇਮਾਨਦਾਰ ਲੋਕਾਂ ਦੇ ਵਿੱਚ ਆਉਣਾ ਤੇ ਫਿਰ ਤੁਹਾਨੂੰ ਆਪਣੀਆਂ ਹੇਰਾ ਫੇਰੀਆਂ ਛੱਡਣੀਆਂ ਪੈਣਗੀਆਂ। ਇਹਨਾਂ ਵਾਂਗੂ ਰਹੋ, ਕੰਮ ਕਰੋ। ਵੇਖ ਲੋ ਜਿਹੜੇ ਲੋਕ ਪੁਰਾਣੇ ਆਏ ਨੇ ਉਹ ਇਹਨਾਂ ਚ ਮਿਕਸ ਅਪ ਨੇ, ਕਦੀ ਇਹਨਾਂ ਨੇ ਉਹਨਾਂ ਨੂੰ ਇੱਕ ਲਫ਼ਜ਼ ਕਿਹਾ? ਮੈਨੂੰ 50 ਸਾਲ ਉੱਥੇ ਹੋ ਗਏ ਨੇ, ਸਾਡੇ ਨਾਲ ਕਦੀ ਕਿਸੇ ਦੀ ਗੱਲਬਾਤ ਨਹੀਂ, ਕਿਸੇ ਨੇ ਸਾਨੂੰ ਕਦੀ ਕੁਛ ਨਹੀਂ ਕਿਹਾ। ਬੜੀ ਰਿਸਪੈਕਟ ਨਾਲ ਅਸੀਂ ਲੋਕਾਂ ਨੂੰ ਮਿਲਦੇ ਹਾਂ, ਲੋਕ ਸਾਨੂੰ ਮਿਲਦੇ ਨੇ ਸਾਰੇ ਦੇ ਸਾਰੇ, ਸਾਡੇ ਆਲੇ ਦੁਆਲੇ ਚ ਜਿੱਥੇ ਹੀ ਰਹਿੰਦੇ ਹਾਂ। ਬੜਾ ਪਿਆਰ ਹੈ ਸਾਰੇ ਲੋਕਾਂ ਦੇ ਨਾਲ, ਇੱਕ ਦੂਜੇ ਦੇ ਘਰਾਂ ਦਾ ਖਿਆਲ ਰੱਖੀਦਾ। ਜਦੋਂ ਸਾਡੇ ਗੁਆਂਢੀ ਚਲਦੇ ਹਨ ਉਹ ਸਾਨੂੰ ਚਾਬੀਆਂ ਦੇ ਜਾਂਦੇ ਨੇ, ਜਦੋਂ ਅਸੀਂ ਕਿਤੇ ਜਾਣਾ ਹੋਇਆ ਅਸੀਂ ਉਹਨਾਂ ਨੂੰ ਚਾਬੀਆਂ ਦੇ ਕੇ, ਉਹਨੇ ਵੀ ਘਰ ਦਾ ਖਿਆਲ ਰੱਖਿਆ ਉਹਨਾਂ ਨੂੰ। ਜਰਮਨ ਲੋਕ ਜਿਹੜੇ ਹੈਗੇ ਨੇ ਵੰਡਰਫੁਲ, ਪਿਆਰ ਕਰਨ ਵਾਲੇ ਲੋਕ ਨੇ। ਪਰ ਜੇ ਸਾਡੀਆਂ ਹੀ ਆਦਤਾਂ ਚੰਗੀਆਂ ਨਾ ਹੋਣ ਤੇ ਸਾਨੂੰ ਕੋਈ ਵੀ ਲਾਇਕ ਨਹੀਂ ਕਰੇਗਾ, ਹਾਂਜੀ। ਆਹ ਗੱਲਬਾਤ ਜੇ ਅਸੀਂ ਜੀ ਬਿਲਕੁਲ, ਮੈਂ ਤੁਹਾਨੂੰ ਕਿੰਨੇ ਕਿੱਸੇ ਸੁਣਾਵਾਂ, ਬਹੁਤ ਸਾਰੇ ਕਿੱਸੇ ਨੇ ਸਾਡੇ ਲੋਕਾਂ ਦੇ। ਤੇ ਹੁਣ ਇੰਗਲੈਂਡ ਦੇ ਵਿੱਚ ਤੇ ਕਲੈਸ਼ਿਸ ਹੋਣ ਲੱਗ ਪਏ ਨੇ, ਇੱਕ ਦੂਜੇ ਨੂੰ ਕੁੱਟਣ ਮਾਰਨਾ ਵੀ ਸ਼ੁਰੂ ਕਰ ਦਿੰਦਾ, ਨਾਰੇ ਲੱਗਣ ਡਏ ਨੇ ਇੱਧਰ ਉੱਧਰ ਸਾਰੇ ਨੇ। ਆਸਟ੍ਰੇਲੀਆ ਵੀ ਸਖ਼ਤ ਹੋ ਗਿਆ ਹੈ, ਨਿਊਜ਼ੀਲੈਂਡ ਸਖ਼ਤ ਹੋ ਗਿਆ। ਜਦੋਂ ਅਸੀਂ ਚੰਗੇ ਤਰੀਕੇ ਨਾਲ ਜਿਹੜੇ ਸਮਾਜ ਚੋਂ ਮੁਆਸ਼ਰੇ ਚੋਂ ਅਸੀਂ ਗਏ ਆ, ਉੱਥੇ ਕੋਈ ਡਿਸਿਪਲਿਨ ਹੈ ਹੀ ਨਹੀਂ ਸਾਡੀਆਂ ਕੰਟਰੀਆਂ ਦੇ ਵਿੱਚ, ਇਹੋ ਹੀ ਆਦਤਾਂ ਲੈ ਕੇ ਅਸੀਂ ਬਾਹਰ ਜਾਂਦੇ ਹਾਂ। ਕੈਨੇਡਾ ਵਾਲੇ ਡਏ ਨੇ ਕਿ ਨਹੀਂ, ਅਮਰੀਕਾ ਡਿਆ ਕਿ ਨਹੀਂ, ਚੁੱਕ ਚੁੱਕ ਕੇ ਬਾਹਰ ਮਾਰਨ ਵਾਲੇ ਲੋਕਾਂ ਨੇ। ਤੁਸੀਂ ਚੇਂਜ ਹੋਵੋ, ਮਿਹਨਤ। ਜਿਹੜੇ ਪੁਰਾਣੇ ਲੋਕ ਗਏ ਨੇ, ਹਾਂਜੀ, ਉਹ ਬੜੇ ਮਿਹਨਤੀ ਦੇ ਵੇਖ ਲਓ, ਇਮਾਨਦਾਰੀ ਨਾਲ ਕੰਮ ਕਰਨ ਵਾਲੇ, ਇਹਨਾਂ ਲੋਕਾਂ ਚ ਮਿਕਸਅਪ ਫਸਟ ਕਲਾਸ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ। ਆ ਹੁਣ ਹੀ ਅੱਗੋਂ ਪਤਾ ਨਹੀਂ ਕਿੱਦਾਂ ਦੀ ਜਨਰੇਸ਼ਨ ਆਉਣ ਗਈ ਹੈ। ਫਿਰ ਲੜਾਈਆਂ ਆਪਸ ਵਿੱਚ ਜਿੱਥੇ ਸਾਡੇ ਲੋਕ ਜ਼ਿਆਦਾ ਨਹੀਂ ਹੋ ਜਾਂਦੇ, ਡਾਂਗਾਂ ਚੁੱਕੀ ਫਿਰਨਗੇ, ਹਾਕੀਆਂ ਫੜੀ ਫਿਰਨਗੇ, ਕਤਲ ਤੇ ਬਲਾਤਕਾਰ ਹੋਣ ਡਏ ਹੋਣਗੇ ਤੇ ਇਨਵਾਲਵ ਹੋਣਗੇ ਸਾਡੇ। ਅੱਛਾ, ਤੁਹਾਡਾ ਭਲਾ, ਬੜੇ ਹੀ ਲੜਾਕੇ ਲੋਕ ਨੇ ਸਾਡੇ, ਹਾਂਜੀ, ਬਹੁਤ ਲੜਾਕੇ ਲੋਕ। ਆਹ ਸਿੱਖਿਆ ਬਸ ਬਸ ਵਾਕਿਆ ਗੱਲ ਤੁਹਾਡੀ ਬਿਲਕੁਲ ਠੀਕ ਹੈ। ਜ਼ਿੰਦਗੀ ਬਹੁਤ ਖੂਬਸੂਰਤ ਹੈ ਜੇ ਇਹਨੂੰ ਸਮਝਿਆ ਜਾਏ, ਜਾਂ ਇਹਨੂੰ ਬਿਤਾਉਣ ਦੀ ਜ਼ਿੰਦਗੀ ਜੀਣ ਦੀ ਜਿਨ੍ਹਾਂ ਨੂੰ ਜਾਚ ਹੈ ਉਹ ਇੰਜੋਏ ਕਰ ਰਹੇ ਨੇ ਤੇ ਉਹਨਾਂ ਦੀ ਅੰਗਰੇਜ਼ ਵੀ ਰਿਸਪੈਕਟ ਕਰਦੇ ਨੇ। ਹੁਣ ਵੇਖੋ, ਫਰਜ਼ ਕਰ ਲਓ ਕੋਈ ਪਾਕਿਸਤਾਨੀ ਤੁਹਾਡੇ ਲਾਗੇ ਰਹਿੰਦਾ ਹੋਏ, ਉਹਦੇ ਉਹਨੂੰ ਉਹਦੇ ਬੈਂਕ ਖਲੋਣ ਦੀ ਉਹਨੂੰ ਜਾਂਚ ਬੋਲਣ ਦੀ ਜਾਂਚ ਨਾ ਹੋਏ ਤੇ ਸ਼ਾਹ ਜੀ ਤੁਸੀਂ ਵੀ ਉਹਨੂੰ ਡਿਸਮਾਈ ਕਰੋਗੇ? ਅੰਗਰੇਜ਼ਾਂ ਨੂੰ ਤੇ ਛੱਡੋ, ਪਰਾਂ ਕਰੋ ਅੰਗਰੇਜ਼, ਉਹਨਾਂ ਨੇ ਤੇ ਕਰਨਾ ਹੀ ਕਰਨਾ, ਹਾਂਜੀ। ਜੇ ਕਿਸੇ ਦੇ ਕਲਚਰ ਚ ਕਿਸੇ ਦੇ ਮੁਲਕ ਚ ਜਾਈਏ ਤੇ ਉਹਨਾਂ ਵਾਂਗੂ ਇਮਾਨਦਾਰੀ ਨਾਲ ਰਹਿਣਾ ਚਾਹੀਦਾ। ਵੇਖੋ, ਮੈਂ ਜਾਣ ਕੇ ਚੁੱਪ ਕਰ ਰਿਹਾ ਹਾਂ, ਮੈਂ ਜਾਣ ਕੇ ਚੁੱਪ ਦੱਸੋ ਇੰਗਲੈਂਡ ਤੁਹਾਡੇ ਇਸਲਾਮੀ ਕਾਨੂੰਨ ਨੂੰ ਕਿਉਂ ਲਾਗੂ ਕਰੇ ਬਾਈ? ਤੁਸੀਂ ਕੌਣ ਹੁੰਦੇ ਹੋ ਇੰਗਲੈਂਡ ਦੇ ਵਿੱਚ? ਦੱਸ ਕਰੋ ਹਾਂ ਗੱਲ ਵੈਸੇ ਆਹੋ ਫਿਰ ਮਤਲਬ ਕਿ ਨਾ ਉਹਨਾਂ ਨੂੰ ਭੈੜੇ ਲਫ਼ਜ਼ ਵੀ ਵਰਤਣਗੇ ਉਹਨਾਂ ਵਾਸਤੇ। ਵੇਖ ਲਓ ਕਿਸ ਤਰ੍ਹਾਂ ਦਾ ਇਮਾਨ ਹੈ ਸਾਡਾ, ਅਸੀਂ ਕਿਸ ਤਰ੍ਹਾਂ ਦੇ ਲੋਕ ਹਾਂ। ਹੈ ਮੈਂ ਜਾਣ ਬੁੱਝ ਕੇ ਚੁੱਪ ਕਰ ਰਿਹਾ ਹਾਂ ਵੀ ਚਲੋ ਮਤਲਬ ਕਿ ਨੇਕਾਂ ਨੂੰ ਇਹਨਾਂ ਨੂੰ ਠੇਸ। ਉਹ ਤੁਸੀਂ ਕੌਣ ਹੁੰਦੇ ਹੋ ਗੋਰਿਆਂ ਤੇ ਇਸਲਾਮ ਲਾਗੂ ਕਰਨ ਵਾਲੇ ਜਾਂ ਜਿਹੜਾ ਕਾਨੂੰਨ ਤੁਸੀਂ ਦੱਸਦੇ ਹੋ? ਦੱਸੋ ਕਮਾਲ ਹੈ ਬਾਈ, ਸੋਚ ਵੇਖ ਲਓ ਸਾਡੇ ਲੋਕਾਂ ਦੀ ਬਹੁਤ ਮਾੜੀ ਸੋਚ ਹੈ ਬਹੁਤ। ਤੁਸੀਂ ਆਪਣੇ ਘਰ ਵਿੱਚ ਜਿਸ ਤਰ੍ਹਾਂ ਮਰਜ਼ੀ ਆਪਣੇ ਕਲਚਰ ਦੇ ਮੁਤਾਬਕ ਚੱਲੋ, ਲੇਕਿਨ ਉਹ ਜਿਨ੍ਹਾਂ ਨੇ ਤੁਹਾਨੂੰ ਸ਼ਰਨ ਦਿੱਤੀ ਹੈ, ਜਿਨ੍ਹਾਂ ਨੇ ਆਪਣੇ ਮੁਲਕ 'ਚ ਰਹਿਣ ਦੀ ਇਜਾਜ਼ਤ ਦਿੱਤੀ ਹੈ, ਉਹਨਾਂ ਨੂੰ ਚੇਂਜ ਕਰ, ਉਹਨਾਂ ਦਾ ਧਰਮ ਚੇਂਜ ਕਰਨ ਲੱਗੇ। ਫਿਰ ਗੱਲ ਗੱਲ ਤੇ ਆਕੜ ਪੈਣਗੇ ਟੀਚਰਾਂ ਨਾਲ, ਬਾਜ਼ਾਰਾਂ ਵਿੱਚ, ਬੱਸਾਂ ਵਿੱਚ, ਤੇ ਚਲੋ ਤਾਂ ਹੀ ਤੇ ਸਾਡਾ ਰਿਕਾਰਡ ਹੁਣ ਏਸ਼ੀਆ ਦਾ ਹਰ ਕੰਟਰੀ ਦੇ ਵਿੱਚ ਮਤਲਬ ਕਿ ਏਸ਼ੀਆ ਦਾ ਜਿਹੜਾ ਰਿਕਾਰਡ ਹੈ ਬਹੁਤ ਪੈਣਾ ਹੈ। ਬਹੁਤ ਇਹਦਾ ਫਿਊਚਰ ਬਹੁਤ ਬੁਰਾ ਵਾ, ਬਹੁਤ ਬੁਰਾ ਫਿਊਚਰ। ਜੇ ਤੁਸੀਂ ਮਤਲਬ ਕਿ ਪਾਕਿਸਤਾਨ ਤੋਂ ਕਿਉਂ ਭੱਜੇ ਹੋ ਫਿਰ? ਜੇ ਤੁਸੀਂ ਉੱਥੇ ਬੰਦਿਆਂ ਨੂੰ ਨਹੀਂ ਰਹਿਣਾ ਤਾਂ ਇੰਡੀਆ ਤੋਂ ਕਿਉਂ ਭੱਜੇ ਹੋ? ਜੇ ਤੁਸੀਂ ਉੱਧਰ ਇੰਡੀਆ ਜਰਮਨ ਆਣ ਕੇ ਯੂਰਪ ਚ ਆ ਕੇ ਉਹਨਾਂ ਦੇ ਕਾਨੂੰਨ ਨੂੰ ਓਬੇ ਨਹੀਂ ਕਰਨਾ? ਹਾਂਜੀ ਸੈਡ ਹੈ ਜੀ, ਸ਼ਾਹ ਜੀ ਬਹੁਤ ਸੈਡ ਹੈ ਸਾਰਾ ਕੁਛ। ਮੈਨੂੰ ਪਤਾ ਤੁਹਾਡੇ ਵੀ ਹੋ ਰਿਹਾ, ਸਾਡੇ ਵੀ ਇੱਥੇ ਹੋ ਰਿਹਾ, ਸਾਰੇ ਮਤਲਬ ਕਿ ਸਵੀਡਨ ਵੇਖ ਲਓ ਕਿੰਨੇ ਪਿਆਰ ਨਾਲ ਬੋਲਦੇ ਨੇ ਯਾਰ। ਸ਼ਾਹ ਜੀ ਤੁਹਾਡੀ ਜਿਹੜੇ ਨਾ ਜੋ ਤੁਹਾਡੇ ਲੱਛਣ ਨੇ ਉੱਥੇ ਇਹੋ ਹੀ ਸਾਡੇ ਨੇ। ਸਾਡੇ ਇੱਥੇ ਕਿਸੇ ਦਫ਼ਤਰ ਚ ਚਲ ਜਾਓ, ਪੈਸੇ ਕੱਢੋ ਤੇ ਤੁਹਾਡਾ ਕੰਮ ਹੋਏਗਾ। ਸਾਡੀ ਸਰਕਾਰੀ ਅਫਸਰ, ਪੁਲਿਸ ਜਾਂ ਵੱਡੇ ਅਫਸਰ, ਵੱਡੇ ਵੱਡੇ ਘੁਟਾਲੇ, 700 ਕਰੋੜ ਦਾ ਮਤਲਬ ਕਿ ਇੱਕ ਪੁਲਿਸ ਵਾਲੇ ਦੇ ਕੋਲ ਤੇ ਜਾਇਦਾਦ ਪਤਾ ਹੀ ਨੀ ਕਿੰਨੀ ਲੱਭਣ ਲਈ ਹੈ ਤੇ ਉਹ ਫੜਿਆ ਪੁਲਿਸ ਈਡੀ ਵਾਲਿਆਂ ਨੇ। ਹਾਂਜੀ ਹੁਣ ਹਿਸਾਬ ਲਾਓਗੇ, ਉਹ ਤੇ ਫੜਿਆ ਗਿਆ ਕਾਰਨ ਸਾਰੇ ਗਏ ਨੇ। ਇਹ ਚੋਰ ਉਹ ਜਿਹੜਾ ਫੜਿਆ ਜਾਏ ਤੇ ਜਿੰਨੀ ਦੇਰ ਤੁਸੀਂ ਨਹੀਂ ਫੜੇ ਜਾਂਦੇ ਤੇ ਤੁਸੀਂ ਵੈਲ ਐਂਡ ਗੁੱਡ, ਪਰ ਹਰ ਥਾਂ ਰਿਸ਼ਵਤ ਚੱਲਣ ਡੇ, ਮਹੀਨੇ ਚੱਲਣ ਡੇ ਨੇ। ਹਾਂਜੀ ਔਰ ਫਿਰ ਇੱਕ ਬੰਦਾ ਦੂਜੇ ਬੰਦੇ ਨੂੰ ਬੁੱਧੂ ਬਣਾ, ਤੁਸੀਂ ਮੇਰੇ ਦੋਸਤ ਹੋ ਨਾ, ਮੈਂ ਤੁਹਾਡੀ ਚਾਪਲੂਸੀ ਕਰ ਕਰਕੇ ਤੁਹਾਡੇ ਕੋਲੋਂ ਹੀ ਮਤਲਬ ਕੱਢਣਾ ਚਾਹੁੰਦਾ ਜਾਂ ਤੁਹਾਨੂੰ ਮਿਸ ਗਾਈਡ ਕਰਨਾ ਚਾਹੁੰਦਾ, ਇਹ ਕਿੰਨੀ ਬੁਰੀ ਗੱਲ ਹੈ। ਰਿਸ਼ਤੇਦਾਰੀਆਂ ਵੀ ਜਾਂਦੀਆਂ ਰਹੀਆਂ ਨੇ ਹੁਣ ਇੱਥੇ ਸਾਡੀ ਸੋਸਾਇਟੀ ਮੁਆਸ਼ਰੇ ਚ, ਸਭ ਮਤਲਬੀ ਤੇ ਫਿਰ ਇਹੋ ਜੇ ਮੁਆਸ਼ਰੇ ਚ ਰਹਿਣ ਦਾ ਕੋਈ ਮਜ਼ਾ ਕੋਈ ਸਵਾਦ ਆਉਂਦਾ? ਸਾਡੀ ਕਿਤੇ ਟ੍ਰੈਫਿਕ ਵੇਖੋ ਤੇ ਤੁਸੀਂ ਕੰਨਾਂ ਨੂੰ ਹੱਥ ਲਾ ਲਓਗੇ ਵੀ ਮੈਂ ਕਿਹੜੇ ਮੁਲਕ ਚ ਆ ਗਿਆ। ਟੀ ਪੀ ਧੀ ਵਿੱਚ ਡੰਗਰ ਤੁਰੇ ਫਿਰਦੇ, ਰੇੜੇ ਖੋਤੇ, ਟਰੈਕਟਰ, ਸਕੂਟਰ, ਕਾਰਾਂ, ਪਤਾ ਨੀ ਕਿ ਹਰ ਤਰ੍ਹਾਂ ਦੇ ਵਾਹਨ, ਤੇ ਜਿੱਥੋਂ ਦੀ ਰਾਹ ਮਿਲਦਾ ਉਧਰੋਂ ਦੀ ਕੱਢੀ ਚਲੇ ਜਾਣਗੇ। ਹਾਂਜੀ ਇੰਨੀਆਂ ਮਤਲਬ ਗੱਤਕਾ ਫੇਰ ਜਮਾਨਤ ਵਾਸਤੇ ਤੇ ਉਹ ਇਹ ਕਹਿੰਦੇ ਨੇ ਕਿਉਂ ਲਾਜ਼ਮੀ ਹੈ? ਹੈ ਹਾਏ ਹਾਏ ਉਹਦੇ ਵਿੱਚ ਤੇ ਨਾਰੇ ਲਾਉਂਦੇ ਹੋਣੇ ਵੀ ਹਕੂਮਤ ਸਾਡੇ ਤੇ ਜ਼ੁਲਮ ਕਰ ਰਹੀ ਹੈ ਹੈਲਮਟ ਪਾਉਣ ਤੈਨੂੰ ਕਹਿਣ ਦੇ ਤੋਬਾ ਤੋਬਾ ਪੁੱਠੀ ਮੱਤ ਵਾਲੇ ਲੋਕ ਪੁੱਠੀ ਹੁਣ ਵੇਖੋ ਨਾ ਜਦੋਂ ਐਕਸੀਡੈਂਟ ਹੁੰਦਾ ਸਿਰ ਵੱਜ ਜਾਏ ਸੱਜੇ ਖੱਬੇ ਤੇ ਗਈ ਗੱਲ ਸਿਰ ਦੀ ਸਾਰੀ ਗੱਲ
1: ਬਿਲਕੁਲ ਬਸ ਜੀ ਕੁਛ ਨੀ ਕਹਿ ਸਕਦਾ ਕਿਆ ਕੀ ਕਰੀਏ ਪਤਾ ਨੀ ਸਾਡੇ ਤੇ ਹਰ ਆਉਣ ਵਾਲੇ ਸਾਲ ਦੇ ਵਿੱਚ ਸਾਡੇ ਜ਼ਿਆਦਾ ਜਲੂਸ ਨਿਕਲਣ ਡਿਆ ਇੰਡੀਆ ਪਾਕਿਸਤਾਨ ਦਾ ਹੀ ਨੀ ਚਾਈਨਾ ਛੱਡ ਦਿਓ ਹਾਂਜੀ ਜਰਾ ਤੇ ਬਾਕੀ ਤਕਰੀਬਨ ਤਕਰੀਬਨ ਸਾਰੇ ਕੰਟਰੀਆਂ ਦਾ ਇਹੋ ਹੀ ਹਾਲ ਹੈ ਹਾਂਜੀ ਉਸ ਤਰ੍ਹਾਂ ਦੇ ਜਪਾਨ ਵੀ ਏਸ਼ੀਆ ਚ ਆਉਂਦਾ ਪਰ ਜਪਾਨ ਵੇਖ ਲਓ ਕਿੱਥੇ ਦਾ ਕਿੱਥੇ ਹੈ ਜਪਾਨ ਦੇ ਤੇ ਕੋਈ ਰੀਸ ਹੀ ਨਹੀਂ ਹਾਂਜੀ ਸੱਚ ਮੈਂ ਤੁਹਾਨੂੰ ਇੱਕ ਮੈਨੂੰ ਚੇਤਾ ਆ ਗਿਆ ਆਪਣੇ ਮੁਲਕਾਂ ਦਾ ਜਪਾਨ ਨੂੰ ਕਾਟਨ ਭੇਜੀ ਸੀ ਅੱਜ ਤੋਂ ਬਹੁਤ ਦੇਰ ਪਹਿਲਾਂ ਪਾਕਿਸਤਾਨ ਨੇ ਅਸੀਂ ਵੀ ਇੱਦਾਂ ਦੇ ਹੀ ਹਾਂ ਜਿਹੜੀ ਤੁਹਾਨੂੰ ਗੱਲ ਸੁਣਾਉਣ ਲੱਗਾ ਕਾਟਨ ਭੇਜੀ ਅੱਛਾ ਉਸ ਕਾਟਨ ਦੇ ਵਿੱਚ ਇੱਟਾਂ ਪਾਈਆਂ ਕਿ ਉਹਦਾ ਭਾਰ ਵੱਜੇ ਅੱਛਾ ਉਹ ਜਪਾਨ ਚ ਜਦੋਂ ਕਾਟਨ ਗਈ ਉਹਦੇ ਚੋਂ ਇੱਟਾਂ ਨਿਕਲੀਆਂ ਉਹਨਾਂ ਨੇ ਮਿਊਜ਼ੀਅਮ ਚ ਰੱਖੀ ਜੇ ਇੱਟ ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ ਤੇ ਤੁਹਾਡੇ ਕਿਸੇ ਅੰਬੈਸਡਰ ਨੇ ਬਹੁਤ ਜ਼ੋਰ ਲਾਇਆ ਸੀ ਕਿ ਸਾਡੀ ਇਨਸਲਟ ਬੜੀ ਹੁੰਦੀ ਹੈ ਕਿਸੇ ਤਰ੍ਹਾਂ ਇੱਟ ਚੋ ਕਿਸੇ ਤਰ੍ਹਾਂ ਪਤਾ ਨੀ ਉਹ ਕਾਮਯਾਬ ਹੋਇਆ ਕਿ ਨਹੀਂ ਹੋਇਆ ਦੁਨੀਆਂ ਜਾਂਦੀ ਹੁਣ ਜਰਾ ਅੰਦਾਜ਼ਾ ਲਾਓ ਕਿ ਜਦੋਂ ਲੋਕ ਮਿਊਜ਼ੀਅਮ ਚ ਜਾਂਦੇ ਹੋਣਗੇ ਤੇ ਇੱਟ ਨੂੰ ਜਦੋਂ ਵੇਂਦੇ ਹੋਣਗੇ ਤੇ ਉੱਤੇ ਲਿਖਿਆ ਕਿ ਕਾਟਨ ਫਰੋਮ ਪਾਕਿਸਤਾਨ ਤੇ ਉਹ ਪੁੱਛਦੇ ਹੋਣਗੇ ਵੀ ਇਹਦਾ ਕੀ ਮਤਲਬ ਕੀ ਚੀਜ਼ ਹੈ ਆ ਕਾਟਨ ਤੇ ਫਿਰ ਉਹ ਦੱਸਦੇ ਹੋਣੇ ਨੇ ਵੀ ਇਹ ਕਾਟਨ ਦੇ ਵਿੱਚ ਆਈ ਸੀ ਸਾਡੇ ਤੇ ਝੰਡੇ ਨੇ ਹਰ ਥਾਵਾਂ ਤੇ ਹਾਂਜੀ ਪਰ ਸ਼ਰਮ ਹੀ ਮਹਿਸੂਸ ਮੇਰਾ ਖਿਆਲ ਜੇ ਕਰਦੇ ਹੋਈ ਇਹੋ ਜਿਹੇ ਕੰਮ ਹੀ ਨਾ ਕਰੀਏ ਹਾਂਜੀ ਹਾਂਜੀ ਤੇ ਪੈਸੇ ਲੈ ਲੈਣੇ ਉਹਨਾਂ ਕੋਲ ਵੇਖ ਲਓ ਇਹੋ ਜਿਹੇ ਕੰਮਾਂ ਚ ਅਸੀਂ ਕਿੰਨੇ ਸਾਇੰਸਦਾਨ ਹਾਂਜੀ ਵੈਸੇ ਸਾਡੀ ਸਾਇੰਸ ਦੀ ਕੋਈ ਘੱਟ ਨਹੀਂ ਡਿਵੈਲਪ ਕੰਟਰੀਆਂ ਦੀ ਸਾਇੰਸ ਨਾਲੋਂ ਹਾਂਜੀ ਇਹ ਵੀ ਤੇ ਫਿਲਾਸਫੀ ਚਲੋ ਇੱਕ ਨਾ ਮੈਂ ਤੁਹਾਡਾ ਪੁਰਾਣੀ ਗੱਲ ਹੈ ਡਰਾਮਾ ਡਿਆ ਵੇਖਣ ਹਾਂਜੀ ਸਟੇਜ ਤੇ ਸ਼ੋਅ ਹੋ ਰਿਹਾ ਸੀ ਨਹੀਂ ਸਟੇਜ ਤੇ ਸ਼ੋਅ ਨਹੀਂ ਡਰਾਮਾ ਹੀ ਸੀਗਾ ਤੇ ਸਟੇਜ ਡਰਾਮੇ ਦਾ ਸੀ ਕੋਈ ਕਾਪੀ ਤੇ ਉਹਦੇ ਵਿੱਚ ਇੱਕ ਕੁੜੀ ਆਉਂਦੀ ਹੈ ਅਮਰੀਕਾ ਤੋਂ ਪਾਕਿਸਤਾਨੀ ਹੁੰਦੀ ਹੈ ਉਹ ਤੇ ਉਹ ਆਉਂਦੀ ਆ ਮਿਲਣ ਗਿਲਣ ਵਾਸਤੇ ਤੇ ਉਹਨੂੰ ਪੁੱਛਦੇ ਨੇ ਸਲਾਮ ਬਈ ਤੈਨੂੰ ਪਾਕਿਸਤਾਨ ਸੋਹਣਾ ਲੱਗਿਆ ਤੇਰਾ ਦਿਲ ਲੱਗ ਗਿਆ ਇੱਥੇ ਤੇ ਉਹ ਕਹਿੰਦੀ ਆ ਨੋ ਆਈ ਡੋਂਟ ਲਾਈਕ ਪਾਕਿਸਤਾਨ ਉਹ ਕਹਿੰਦੀ ਆ ਤੇ ਉਹ ਕਹਿੰਦਾ ਕਿਉਂ ਤੂੰ ਕਿਉਂ ਪਾਕਿਸਤਾਨ ਨੂੰ ਲਾਈਕ ਨੀ ਕਰਦੀ ਇੱਥੇ ਕਾਹਦਾ ਘੱਟ ਕਹਿੰਦਾ ਨਹੀਂ ਕਹਿੰਦੀ ਆ ਥਾਂ ਥਾਂ ਗੰਦ ਕਹਿੰਦੀ ਮੈਂ ਈਦ ਤੇ ਆਈ ਸਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਤੇ ਕੁਰਬਾਨੀਆਂ ਦੇ ਕੇ ਹਰ ਘਰ ਅੱਗੇ ਪਤਾ ਨੀ ਉਹ ਵਾਧੂ ਜਿਹੜੀਆਂ ਖੱਲਾ ਮੀਟ ਮੂਟ ਜਿਹੜਾ ਵਾਧੂ ਨਹੀਂ ਹੁੰਦਾ ਉਹ ਢੇਰ ਲੱਗੇ ਤੇ ਮੱਖੀਆਂ ਹੀ ਮੱਖੀਆਂ ਤੇ ਮੁਸ਼ਕ ਹੀ ਮੁਸ਼ਕ ਤੇ ਕਹਿੰਦੀ ਇਹੋ ਜਿਹਾ ਸਿਸਟਮ
2: ਅੱਛਾ
1: ਚਲੋ ਇੱਕ ਨਾ ਮੈਂ ਤੁਹਾਡਾ ਪੁਰਾਣੀ ਗੱਲ ਹੈ ਡਰਾਮਾ ਡਿਆ ਵੇਖਣ ਹਾਂਜੀ ਸਟੇਜ ਤੇ ਸ਼ੋਅ ਹੋ ਰਿਹਾ ਸੀ ਨਹੀਂ ਸਟੇਜ ਤੇ ਸ਼ੋਅ ਨਹੀਂ ਡਰਾਮਾ ਹੀ ਸੀਗਾ ਤੇ ਸਟੇਜ ਡਰਾਮੇ ਦਾ ਸੀ ਕੋਈ ਕਾਪੀ ਤੇ ਉਹਦੇ ਵਿੱਚ ਇੱਕ ਕੁੜੀ ਆਉਂਦੀ ਹੈ ਅਮਰੀਕਾ ਤੋਂ
0: ਪਾਕਿਸਤਾਨ ਪਾਕਿਸਤਾਨੀ ਹੁੰਦੀ ਹੈ ਉਹ, ਤੇ ਉਹ ਆਉਂਦੀ ਹੈ ਮਿਲਣ ਗਿਲਣ ਵਾਸਤੇ, ਤੇ ਉਹਨੂੰ ਪੁੱਛਦੇ ਨੇ ਸਲਾਮ ਬਈ ਤੈਨੂੰ ਪਾਕਿਸਤਾਨ ਸੋਹਣਾ ਲੱਗਿਆ, ਤੇਰਾ ਦਿਲ ਲੱਗ ਗਿਆ ਇੱਥੇ? ਤੇ ਉਹ ਕਹਿੰਦੀ ਹੈ ਨੋ ਆਈ ਡੋਂਟ ਲਾਈਕ ਪਾਕਿਸਤਾਨ, ਉਹ ਕਹਿੰਦੀ ਹੈ। ਤੇ ਉਹ ਕਹਿੰਦਾ ਕਿਉਂ, ਤੂੰ ਕਿਉਂ ਪਾਕਿਸਤਾਨ ਨੂੰ ਲਾਈਕ ਨੀ ਕਰਦੀ, ਇੱਥੇ ਕਾਹਦਾ ਘੱਟ? ਕਹਿੰਦਾ ਨਹੀਂ, ਕਹਿੰਦੀ ਹੈ ਥਾਂ ਥਾਂ ਗੰਦ। ਕਹਿੰਦੀ ਮੈਂ ਈਦ ਤੇ ਆਈ ਸਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ, ਤੇ ਕੁਰਬਾਨੀਆਂ ਦੇ ਕੇ ਹਰ ਘਰ ਅੱਗੇ ਪਤਾ ਨੀ ਉਹ ਵਾਧੂ ਜਿਹੜੀਆਂ ਖੱਲਾ ਮੀਟ ਮੂਟ ਜਿਹੜਾ ਵਾਧੂ ਨਹੀਂ ਹੁੰਦਾ ਉਹ ਢੇਰ ਲੱਗੇ ਤੇ ਮੱਖੀਆਂ ਹੀ ਮੱਖੀਆਂ ਤੇ ਮੁਸ਼ਕ ਹੀ ਮੁਸ਼ਕ। ਤੇ ਕਹਿੰਦੀ ਇਹੋ ਜਿਹਾ ਸਿਸਟਮ ਮੈਂ ਕਦੇ ਅਮਰੀਕਾ ਚ ਨੀ ਵੇਖਿਆ, ਇੱਥੇ ਤੇ ਗੰਦ ਹੀ ਗੰਦ ਹੈ ਜਿੱਥੇ

0: ਉਹ ਕਹਿੰਦੀ ਹੈ ਤੇ ਉਹ ਕਹਿੰਦਾ ਕਿਉਂ ਤੂੰ ਕਿਉਂ ਪਾਕਿਸਤਾਨ ਨੂੰ ਲਾਈਕ ਨੀ ਕਰਦੀ ਇੱਥੇ ਕਾਹਦਾ ਘੱਟ ਕਹਿੰਦਾ ਨਹੀਂ ਕਹਿੰਦੀ ਥਾਂ ਥਾਂ ਗੰਦ ਕਹਿੰਦੀ ਮੈਂ ਈਦ ਤੇ ਆਈ ਸਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਤੇ ਕੁਰਬਾਨੀਆਂ ਦੇ ਕੇ ਹਰ ਘਰ ਅੱਗੇ ਪਤਾ ਨੀ ਉਹ ਵਾਧੂ ਜਿਹੜੀਆਂ ਖੱਲਾ ਮੀਟ ਮੂਟ ਜਿਹੜਾ ਵਾਧੂ ਨਹੀਂ ਹੁੰਦਾ ਉਹ ਢੇਰ ਲੱਗੇ ਤੇ ਮੱਖੀਆਂ ਹੀ ਮੱਖੀਆਂ ਤੇ ਮੁਸ਼ਕ ਹੀ ਮੁਸ਼ਕ ਤੇ ਕਹਿੰਦੀ ਇਹੋ ਜਿਹਾ ਸਿਸਟਮ ਮੈਂ ਕਦੇ ਅਮਰੀਕਾ ਚ ਨਹੀਂ ਵੇਖਿਆ ਇੱਥੇ ਤੇ ਗੰਦ ਹੀ ਗੰਦ ਹੈ ਜਿੱਥੇ ਮਰਜ਼ੀ ਕੋਈ ਥੁੱਕਦੇ ਜਿੱਥੇ ਮਰਜ਼ੀ ਕੋਈ ਪਿਸ਼ਾਬ ਕਰਦੇ ਇੱਥੇ ਤੇ ਚਿੱਟੀ ਕਮੀਜ਼ ਪਾ ਕੇ ਦੋ ਗੇੜੇ ਬਾਹਰ ਮਾਰੋ ਤੇ ਉਹ ਕਾਲੀ ਹੋ ਜਾਂਦੀ ਹੈ ਤੇ ਬੋਲਣ ਦੀ ਕਿਸੇ ਨੂੰ ਚਾਰ ਨਹੀਂ ਤਮੀਜ਼ ਲੋਕਾਂ ਦੇ ਵਿੱਚ ਹੈ ਨਹੀਂ ਤੇ ਉਹ ਕਹਿੰਦੀ ਆ ਅੱਛਾ ਅਮਰੀਕਾ ਵਾਲਿਆਂ ਨੂੰ ਬੜੀ ਤਮੀਜ਼ ਹੈ ਉਹ ਪਰਿੰਦਾ ਉਹ ਕਹਿੰਦੀ ਆ ਅਮਰੀਕਾ ਅਮਰੀਕਾ ਤੇ ਤੁਸੀਂ ਏਅਰਪੋਰਟ ਤੇ ਜਾਓਗੇ ਅਜੇ ਅੰਦਰ ਨਹੀਂ ਜਾਓਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਿਸਟਮ ਕਿੱਦਾਂ ਦਾ ਕਿੱਡਾ ਸੋਹਣਾ ਕਿੰਨੀ ਸਫਾਈ ਹੈ ਕਿੰਨਾ ਡਿਸਿਪਲਿਨ ਹੈ ਉੱਥੇ ਔਰ ਕਿੰਨੀ ਸਟ੍ਰਿਕਟਨੈਸ ਹੈ ਕਿਤੇ ਚਿੜੀ ਪਰ ਨਹੀਂ ਮਾਰਦੀ ਤੇ ਉਹ ਕਹਿੰਦਾ ਆ ਜਾ ਜਾ ਕਹਿੰਦਾ ਉਹ ਕਹਿੰਦੀ ਆ ਅਮਰੀਕਾ ਬੜਾ ਐਡਵਾਂਸ ਹੈ ਕਹਿੰਦਾ ਸਵਾ ਐਡਵਾਂਸ ਹੈ ਕੰਪਿਊਟਰ ਨੇ ਇੰਨਾ ਐਡਵਾਂਸ ਆ ਤੇ ਪਾਕਿਸਤਾਨੀ ਪਾਸਪੋਰਟ ਤੇ ਫੋਟੋ ਬਦਲ ਕੇ ਫਿਰ ਵੀ ਨਿਕਲ ਜਾਂਦੇ ਨੇ ਅੱਗੇ ਤੇ ਐਡਵਾਂਸ ਤੇ ਪਾਕਿਸਤਾਨ ਹੋਇਆ ਫਿਰ ਉਹਨਾਂ ਨਾਲੋਂ ਜ਼ਿਆਦਾ ਕਹਿੰਦਾ ਇਸ ਹਿਸਾਬ ਨਾਲ ਪਾਕਿਸਤਾਨ ਐਡਵਾਂਸ ਹੈ ਅਮਰੀਕਾ ਨਾਲੋਂ ਜ਼ਿਆਦਾ ਬਸ ਇਹਨਾਂ ਕੰਮਾਂ ਦੇ ਵਿੱਚ ਤੇ ਭਾਈ ਹੀ ਐਡਵਾਂਸ ਹੈ ਹੀ ਅੱਛਾ ਹੈ ਵੇਖਿਆ ਜਦੋਂ ਅੱਛਾ ਅੱਛਾ ਬੱਲੇ ਬੱਲੇ ਬੱਲੇ ਇੰਨੀ ਜ਼ਬਰਦਸਤ ਕਾਪੀ ਕੀਤੀ ਕਿਆ ਬਾਤ ਕਿਆ ਬਾਤਾਂ ਨੇ ਬਾਈ ਕਿਆ ਬਾਤਾਂ ਨੇ ਵਾਹ ਵਾਹ ਬਾਕੀ ਇਹਨਾਂ ਕੰਮਾਂ ਨੂੰ ਮਹਾਰਤ ਹਾਸਲ ਹੈ ਝੂਠ ਬੋਲਣ ਚ ਫਰਾਡ ਕਰਨ ਵਿਚ ਹਾਂਜੀ ਉਹ ਤਾਂ ਹੀ ਤੇ ਕਹਿੰਦਾ ਅਮਰੀਕਾ ਨਾਲੋਂ ਤੇ ਪਾਕਿਸਤਾਨੀ ਜਿਹੜੇ ਨੇ ਉਹ ਅਗਰ ਫੋਟੋ ਬਦਲ ਕੇ ਨਿਕਲ ਜਾਂਦੇ ਨੇ ਤੇ ਐਡਵਾਂਸ ਤੇ ਫਿਰ ਅਸੀਂ ਹੋਏ ਉਹ ਕਾਹਦੇ ਐਡਵਾਂਸ ਗੱਲ ਇਹ ਵੀ ਠੀਕ ਹੈ ਭਾਈ ਐਡਵਾਂਸ ਤੇ ਅਸੀਂ ਹਾਂ ਅੱਛਾ ਕੀ ਸੁਣਾਓਗੇ ਸ਼ਾਹ ਜੀ ਅੱਜ ਫਿਰ ਤੁਸੀਂ ਹਾਂਜੀ ਵਾਹ ਵਾਹ ਹਾਂਜੀ ਵਾਹ
1: ਤਾਇਆ ਜੀ ਗਰੀਬ ਨੀ
0: ਵਾਹ ਜੀ ਵਾਹ
2: ਬਹੁਤ ਖੂਬ
0: ਬਹੁਤ ਖੂਬ
2: ਵਾਹ
0: ਵਾਹ ਵਾਹ
2: ਬਹੁਤ ਖੂਬ
0: ਬਹੁਤ ਖੂਬ
2: ਸ਼ਾਹ ਜੀ ਕੋਈ ਛੋਟੀ ਜੀ ਹੋਰ ਵੀ ਤੁਹਾਡੇ ਕੋਲ ਕਵਿਤਾ ਹੈਗੀ ਤੇ ਜਾਂ ਮੈਂ ਤੁਹਾਨੂੰ ਬਾਅਦ ਚ ਕਾਲ ਕਰ ਲਾਂਗਾ ਦਸ ਪੰਦਰਾਂ ਮਿੰਟ ਬਾਅਦ ਚ ਸੁਣਾ ਦਿਓ ਤੂੰ ਵੱਡੀ ਸੁਣਾ ਦਿਓ ਛੋਟੀ ਸੁਣਾ ਦਿਓ ਜੋ ਤੂੰ ਵੱਡੀ ਸੁਣਾਓ ਤੁਸੀਂ ਅੱਜ ਕਾਲਾਂ ਘੱਟ ਆ ਰਹੀਆਂ ਨੇ ਚਾਲੀ
0: ਅੱਛਾ
2: ਅੱਛਾ ਹੈ
0: ਵਾਹ

0: ਸ੍ਰੀ ਜੋਗਿੰਦਰਪਾਲ ਜੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਰਾਜੀ? ਖੁਸ਼ ਹੋ? ਵੇਲ ਰਾਉਂਡ ਥੈਂਕ ਯੂ ਜੀ। ਤੇ ਸਾਰੇ ਸਰੋਤਿਆਂ ਵੱਲੋਂ ਤੇ ਸਾਡੇ ਵੱਲੋਂ ਵੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇੰਜੋਏ ਕਰ ਰਹੇ ਹੋ ਜੀ? ਅੱਜ ਕੱਲ ਭੱਜ ਨੱਠ ਕਾਫੀ ਲੱਗਦਾ ਤੁਹਾਡੇ ਕੋਲ। ਮਤਲਬ ਮੈਂ ਦੋ ਤਿੰਨ ਵਾਰੀ ਟੈਲੀਫੋਨ ਕੀਤਾ ਸੀ, ਜਿਹਨੂੰ ਘਰ ਮਿਲੇ ਨਹੀਂ, ਜਾਂ ਉਹ ਟੈਲੀਫੋਨ ਤੁਹਾਡਾ ਬੰਦ। ਤੇ ਫਿਰ ਖੂਬ ਰਿਕਾਰਡਿੰਗ ਚੱਲ ਰਹੀ ਹੈ ਤੁਹਾਡੀ? ਨਹੀਂ, ਬਹੁਤ ਬਿਲਕੁਲ ਯਾਰ, ਬੰਦੇ ਦੀ ਕੋਈ ਨਾ ਕੋਈ ਹੌਬੀ ਹੋਣੀ ਚਾਹੀਦੀ ਹੈ ਜ਼ਰੂਰ। ਹਾਂਜੀ, ਜਿਹਦੇ ਵਿੱਚ ਬੰਦਾ ਬਿਜੀ ਰਹੇ, ਐਕਟਿਵ ਰਹਿੰਦਾ ਬੰਦਾ ਆਪਣੀ ਹੌਬੀ ਦੇ ਵਿੱਚ। ਹਾਂਜੀ, ਹੁਣ ਵੇਖੋ ਜਿਸ ਤਰ੍ਹਾਂ ਮੈਂ ਵੀ ਰਿਟਾਇਰ ਹਾਂ, ਤੇ ਜੇ ਤੇ ਅਸੀਂ ਬਹਿ ਜਾਈਏ ਸੋਫੇ ਦੇ ਉੱਤੇ ਤੇ ਉਹ ਕੋਈ ਲਾਈਫ ਹੈ ਕਿ? ਮੈਂ ਤੇ ਲਾਈਕ ਨਹੀਂ ਕਰਦਾ। ਮੈਂ ਤੇ ਜਿੰਨਾ ਕੰਮ ਕਰ ਸਕਦਾ ਹੋਵਾਂ, ਜੋ ਕਰ ਸਕਦਾ ਹੋਵਾਂ, ਉਹ ਕੰਮ ਕਰਦੇ ਰਹੀਦਾ ਸਾਰੀ ਦਿਹਾੜੀ, ਤਾਂ ਕਿ ਮਨ ਜਿਹੜਾ ਹੈਗਾ ਉਹ ਅਗਰ ਬੇਚੈਨ ਜਿਹਾ ਸੋਫੇ ਤੇ ਬਹਿ ਕੇ ਨਾ ਬਿਜੀ ਹੋਈਏ ਲਿਖਣ ਪੜ੍ਹਨ ਵਿਚ, ਕੰਮਾਂ ਕਾਰਾਂ ਦੇ ਵਿਚ, ਤੇ ਨਾਲੇ ਸਿਹਤ ਵੀ ਤੰਦਰੁਸਤ ਰਹਿੰਦੀ ਹੈ। ਬਿਲਕੁਲ ਬਿਲਕੁਲ। ਤੇ ਤੁਸੀਂ ਕਿਤੇ ਘਰ ਦਾ ਹੀ ਕੋਈ ਰਿਪੇਅਰ ਰਿਪੋਰਟ ਤੇ ਨਹੀਂ ਸ਼ੁਰੂ ਕੀਤੀ? ਅੱਛਾ, ਅੱਛਾ ਅੱਛਾ ਅੱਛਾ ਅੱਛਾ ਠੀਕ ਹੈ, ਬੜਾ ਵਧੀਆ ਬਾਈ। ਤੇ ਤੁਹਾਡੇ ਇਲਾਕੇ ਦੀ ਕੋਈ ਨਵੀਂ ਤਾਜੀ, ਕੋਈ ਇਧਰ ਉਧਰ ਦੀ? ਹਾਂਜੀ, ਅੱਛਾ, ਉਹ ਖੈਰ ਇਹ ਵਾਰਦਾਤਾਂ ਤੇ ਹੁਣ ਸਾਰੇ ਹੀ ਪੰਜਾਬ ਚ ਨੇ, ਤੁਹਾਡੇ ਵੱਲ ਹੀ ਨਹੀਂ ਹੈ। ਪਤਾ ਨੀ ਫਲਸਟ੍ਰੇਸ਼ਨ ਲੋਕਾਂ ਨੂੰ ਇੰਨੀ ਕਿਉਂ ਹੋਈ ਹੈ? ਇਹ ਝਾਟੀ ਅੱਗ ਬਬੂਲੇ ਹੋ ਕੇ ਮੋਟਰਸਾਈਕਲ ਵੱਜਿਆ ਕਾਰ ਦੇ ਨਾਲ, ਤੇ ਮੋਟਰਸਾਈਕਲ ਜਿਹੜਾ ਕਾਰ ਵਿਚ ਬੈਠਾ ਸੀ ਉਹ ਵਕੀਲ ਸੀ, ਉਹਦੀ ਬੀਵੀ ਵੀ ਨਾਲ ਤੇ ਬੱਚਾ ਵੀ ਨਾਲ, ਤੇ ਮੋਟਰਸਾਈਕਲ ਵਾਲੇ ਨੇ ਗੋਲੀ ਮਾਰ ਦਿੱਤੀ ਉਹਨੂੰ। ਦਸ ਜਿਹੜੇ ਬੱਚੇ ਦੇ ਸਾਹਮਣੇ ਉਹਦੇ ਪਿਓ ਮਰਿਆ, ਉਹ ਬੱਚਾ ਜ਼ਿੰਦਗੀ ਭਰ ਭੁੱਲੇਗਾ ਕਿਤੇ? ਤੇ ਆਹ ਜਿੰਨੇ ਮਿੰਟਾਂ ਸਕਿੰਟਾਂ ਚ ਗੋਲੀ ਮਾਰੀ ਹੈ, ਇਹ ਹੁਣ ਜੇਲ੍ਹ ਦੀਆਂ ਰਹੇਗਾ ਨਾ ਆਪਣੀ, ਉਥੋਂ ਧੌਲੇ ਆਉਣਗੇ ਤੇ ਬਾਹਰ ਨਿਕਲੇਗਾ। ਇਹ ਇੰਨਾ ਗੁੱਸਾ ਕਾਹਦਾ? ਅਣਜਾਣ ਲੋਕਾਂ ਨਾਲ ਯਾਰ ਹੱਥ ਵੀ ਕੀ ਹੋਇਆ ਜੇ ਲੱਗ ਗਿਆ ਮਾੜਾ ਜਿਹਾ ਇੱਕ ਦੂਜੇ ਦੇ ਨਾਲ, ਖਹਿ ਗਏ ਭੀੜ ਦੇ ਵਿਚ, ਟੱਕਰ ਵੀ ਨਹੀਂ ਹੋਈ, ਤੇ ਤੂੰ ਤੂੰ ਮੈਂ ਨਹੀਂ ਹੋ ਪੈਂਦੀ? ਇਹ ਦੱਸੋ ਪਹਿਲਾਂ ਆਪਣਾ ਪਾਲ ਜੀ, ਕਦੀ ਤੂੰ ਤੂੰ ਮੈਂ ਕੋਲ ਬੰਦੇ ਨੂੰ ਗੋਲੀ ਮਾਰ ਦੇਈਦੀ ਹੈ? ਤੁਸੀਂ ਆਪ ਵੀ ਨਹੀਂ ਰਹੇ, ਬੰਦਾ ਤੇ ਨਹੀਂ ਰਿਹਾ ਤੁਸੀਂ। ਕ੍ਰਾਈਮ ਬਹੁਤ ਵੱਧ ਗਿਆ। ਆ ਵੇਖੋ ਚੀਨੀਆਂ ਖੋਣ ਵਾਲੇ। ਹਾਂਜੀ, ਤੁਹਾਡੀ ਆਵਾਜ਼ ਕੱਟੀ ਜਾ ਰਹੀ ਹੈ, ਜਰਾ ਦੇਖਿਓ ਆਪਣੇ ਨੈਟ ਨੂੰ। ਹੁਣ ਠੀਕ ਹੈ, ਹੁਣ ਠੀਕ। ਕੀ ਤੁਸੀਂ ਦੱਸਣ ਡਏ ਸੀ? ਗੱਡੀ ਕੋਈ ਵਿੱਚ ਆਵਾਜ਼ ਕੱਟੀ ਗਈ ਸੀ ਤੁਹਾਡੀ। ਅੱਛਾ, ਬਿਲਕੁਲ ਯਾਰ, ਕਿੱਦਾਂ ਗੈਰ ਜੋ ਮੇਰੇ ਖਿਆਲ। ਹਾਂ ਵੇਖੋ, ਇਹ ਵੈਰ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਮਰਨ ਮਾਰਨ ਤੇ ਆ ਜਾਣਾ ਯਾਰ। ਜਦੋਂ ਤੁਸੀਂ ਕਿਸੇ ਨੂੰ ਮਾਰਦੇ ਹੋ, ਮਰ ਤੁਸੀਂ ਵੀ ਜਾਂਦੇ ਹੋ, ਤੁਹਾਡਾ ਵੀ ਬਚਾਅ ਨਹੀਂ ਹੁੰਦਾ। ਉਹ ਤੇ ਮਰ ਗਿਆ ਨਾ, ਤੇ ਤੁਸੀਂ ਜਦੋਂ ਜੇਲ੍ਹ ਚ ਪਤਾ ਲੱਗਦਾ ਜਿੱਥੇ 8 ਬੰਦੇ ਲੰਮੇ ਪੈ ਸਕਦੇ ਨੇ, ਉੱਥੇ 20 ਬੰਦਿਆਂ ਲੰਮੇ ਪਾਏ ਨੇ ਇੱਕ ਦੂਜੇ ਦੇ ਉੱਤੇ ਉਹਨਾਂ ਨੇ, ਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਹੈ। ਸ਼ੇਰ ਬਣ ਗਿਆ। ਅਸਲ ਚ ਨਾ ਇਹ ਫਲਸਟ੍ਰੇਸ਼ਨ ਜਿਹੜਾ ਜਿਸ ਤਰ੍ਹਾਂ ਡਰੱਗ ਵਗੈਰਾ ਇੰਨਾ ਆ ਗਿਆ ਸਮਾਜ ਦੇ ਵਿਚ, ਬੱਚੇ ਫਰਸਟ੍ਰੇਟਿਡ ਨੇ, ਪੜ੍ਹੇ ਲਿਖੇ ਵੀ ਫਰਸਟ੍ਰੇਟਿਡ ਨੇ ਜਿਹਨਾਂ ਬੀ ਏ ਐਮ ਏ ਕੀਤੀ ਹੈ, ਜੇ ਇਹਨਾਂ ਕੋਲ ਜਾਬਾਂ ਹੋਣ ਤੇ ਇੰਨੇ ਭੜਕੀਲੇ ਰੂਪ ਅਖਤਿਆਰ ਹੈ ਨਾ ਕਰਨ, ਉਹ ਫਿਰ ਜ਼ਿੰਮੇਵਾਰ ਬੰਦਾ ਬਣ ਜਾਂਦਾ ਜਦੋਂ ਜੌਬ ਆ ਜਾਂਦੀ ਹੈ ਕਿਸੇ ਦੇ ਕੋਲ। ਹਾਂਜੀ, ਜੇ ਇਹ ਫਿਰ ਬਿਜੀ ਹੋ ਜਾਣ, ਹੁਣ ਇਹ ਫਰਸਟ੍ਰੇਸ਼ਨ ਵੀ ਤੇ ਹੈਗੀ ਨਾ ਕਿ ਪੜ੍ਹੇ ਵੀ ਆ, ਘਰਦਿਆਂ ਪੜ੍ਹਾਇਆ ਵੀ ਹੈ, ਅੱਗੋਂ ਜੌਬਾਂ ਨਹੀਂ ਮਿਲ ਰਹੀਆਂ, ਬਾਹਰ ਦੇ ਮੁਲਕਾਂ ਚ ਕਿੰਨੇ ਕੁ ਦੌੜ ਜਾਓਗੇ, ਬਾਹਰ ਦੇ ਮੁਲਕਾਂ ਚ ਅੱਗੇ ਹੀ ਬੁਰਾ ਹਾਲ ਹੋਇਆ ਵਾ, ਉਹ ਤੇ ਪਹਿਲਾਂ ਕੱਢਣ ਡਏ ਨੇ, ਸਭ ਕੰਟਰੀ ਹੁਣ ਸਟ੍ਰਿਕਟ ਹੋ ਗਏ ਨੇ, ਬਹੁਤ ਸਟ੍ਰਿਕਟ ਹੋ ਗਏ ਨੇ ਸਾਰੇ ਕੰਟਰੀ, ਤੇ ਫਿਰ ਵਾਕਿਆ ਉਹ ਹੁਣੇ ਕਾਠੀ ਤੁਹਾਡੇ ਤੋਂ ਪਹਿਲਾਂ ਇੱਕ ਕਾਲ ਇਟਲੀ ਤੋਂ ਆਈ ਸੀ, ਉਹ ਵੀ ਭਾਈ ਸਾਹਿਬ ਇਹੋ ਹੀ ਗੱਲ ਕਰ ਰਹੇ ਸਨ ਕਿ ਜਿੱਥੇ ਸਾਡੇ ਲੋਕੀ ਜਾਣਗੇ ਬਸ ਉਹ ਸਾਰਾ ਸਿਸਟਮ ਹੀ ਖਰਾਬ ਕਰਕੇ ਪਰਤਣਗੇ, ਜਿੱਥੇ ਜ਼ਿਆਦਾ ਹੋ ਜਾਣਗੇ ਸਾਡੇ ਲੋਕ, ਜਿੱਥੇ ਘੱਟ ਨੇ ਉੱਥੇ ਦੇ ਆਪ ਆਪਣੇ ਕੰਮਾਂ ਚ ਮਸਤ ਰਹਿੰਦੇ ਨੇ, ਪਰ ਜਿੱਥੇ ਜ਼ਿਆਦਾ ਹੋ ਗਏ ਸਮਝੋ ਕਿ ਉਹ ਹੱਸਣ ਡਿਆ ਸੀ ਕਿ ਪਾਕਿਸਤਾਨੀ ਇੰਗਲੈਂਡ ਦੇ ਵਿਚ ਇਸਲਾਮ ਲਾਗੂ ਕਰਨਾ ਚਾਹੁੰਦੇ ਨੇ ਅੰਗਰੇਜ਼ਾਂ ਦੇ ਉੱਤੇ ਵੀ, ਖਾਲਿਸਤਾਨ ਉਹ ਦੂਜੇ ਪਾਸੇ ਖਾਲਿਸਤਾਨ ਵਾਲੇ ਧਮਕੀਆਂ ਦੇਣ ਡੇ, ਉਹ ਪਤ ਉਹ ਜਦੋਂ ਲੈਕਚਰ ਕਰਨਾ ਹੋਏ ਫਿਰ ਤੇ ਕਹਿੰਦੇ ਨੇ ਜੀ ਪਿਆਰ ਕਰੋ, ਸਿਮਰਨ ਕਰੋ, ਹਾਂਜੀ ਭਗਤੀ ਭਾਵ, ਇੱਕ ਦੂਜੇ ਦਾ ਸਹਿਯੋਗ ਦਿਓ, ਫਲਾਣੇ ਗੁਰੂ ਨੇ ਆ ਕਿਹਾ, ਫਲਾਣੇ ਮਹਾਤਮਾ ਨੇ ਆ ਕਿਹਾ, ਉਹਦੇ ਵਿਚ ਵੀ ਮੰਦਰਾਂ ਮਸੀਤਾਂ ਤੇ ਗੁਰਦੁਆਰਿਆਂ ਚ ਕੀ ਹੋਣ ਡਿਆ, ਪੈਸਿਆਂ ਦਾ ਕਿਹੋ ਜਿਹਾ ਚੱਕਰ ਚੱਲਣ ਡਿਆ, ਸਾਰਿਆਂ ਨੂੰ ਪਤਾ, ਸਭ ਨੂੰ ਪਤਾ ਹੈਗਾ ਅਸੀਂ। ਹਾਂਜੀ,
1: ਬਿਲਕੁਲ ਬਿਲਕੁਲ
0: ਫਸਟ ਕਲਾਸ ਆਵਾਜ਼ ਆ ਰਹੀ ਹੈ।

わあわあわあ。

बहुत खूब बहुत खूब।

वाह वाह वाह वाह खूब।

ਵਾਹ ਵਾਹ, ਬਹੁਤ ਖੂਬ, ਬਹੁਤ ਖੂਬ ਭਾਲ ਜੀ। ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਕਿ ਆਤਮ ਹੱਤਿਆ, ਬੇਰੁਜ਼ਗਾਰੀ, ਨਸ਼ਿਆਂ ਦਾ ਘਰ ਘਰ ਸੋਗ। ਆਤਮ ਹੱਤਿਆ, ਬੇਰੁਜ਼ਗਾਰੀ, ਨਸ਼ਿਆਂ ਦਾ ਘਰ ਘਰ ਸੋਗ, ਜਨਤਾ ਦੀ ਸਰਕਾਰ ਨੇ ਜਨਤਾ ਦਾ ਪਾਇਆ ਭੋਗ। ਅਫਸਰ ਅਫਸਰ ਸ਼ਾਹੀ ਭੂਤਰੀ, ਇਨਸਾਫ ਮਨ ਵਸਿਆ ਲੋਭ, ਤੇ ਆਲੀਸ਼ਾਨ ਇਮਾਰਤਾਂ, ਆਲੀਸ਼ਾਨ ਇਮਾਰਤਾਂ ਵਿੱਚ ਵਸਦੇ ਘਟੀਆ ਲੋਕ, ਵਿੱਚ ਵਸਦੇ ਘਟੀਆ ਲੋਕ। ਪਾਲ ਜੀ, ਕੋਈ ਤੁਸੀਂ ਹੋਰ ਵੀ ਇੱਕ ਗਾਣਾ ਸੁਣਨਾ ਚਾਹੁੰਦੇ ਹੋ ਤੇ ਆਉਣ ਦਿਓ। ਹਾਂ, ਸੁਣਾਓ। ਬਿਲਕੁਲ, ਪਿਆਰ ਤੇ ਪਿਆਰ ਤੇ ਬਹੁਤ ਜ਼ਰੂਰੀ ਹੈ ਜੀ। ਵਾਹ, ਅੱਛਾ ਜੀ।

Lava, lava.

周りは、

0: ਵਾਹ ਜੀ ਵਾਹ ਵਾਹ ਜੀ ਜੋਗਿੰਦਰ ਜੀ, ਬਹੁਤ ਖੂਬਸੂਰਤ, ਲਿਖਣ ਵਾਲੇ ਵੀ ਕਮਾਲ ਕਰਦੇ ਨੇ ਤੇ ਤੁਸੀਂ ਗਾਉਂਦੇ ਵੀ ਖੂਬਸੂਰਤ ਹੋ। ਤੇ ਜੋਗਿੰਦਰ ਜੀ, ਜਿਸ ਤਰ੍ਹਾਂ ਗਿਟਾਰ ਸਟੇਜਾਂ ਦੇ ਉੱਤੇ ਇੱਥੇ ਯੂਰਪ ਦੇ ਵਿੱਚ ਨਹੀਂ ਵਜਾਉਂਦੇ, ਤੇ ਗਿਟਾਰ ਦਾ ਕਨੈਕਸ਼ਨ ਹੁੰਦਾ ਵਾ, ਮਾਈਕ ਹੁੰਦਾ ਉਹਦੇ ਵਿੱਚ, ਉਹਦੀ ਆਵਾਜ਼ ਵੀ ਪੂਰੀ ਆਉਂਦੀ, ਤੇ ਤੁਸੀਂ ਵੀ ਫਿੱਟ ਕਰੋ ਆਪਣੀ ਬੈਂਜੋ ਜੇ ਦੇ ਵਿੱਚ, ਹੈਂ। ਫਿਰ ਫਿਰ ਫਿਰ ਸਾਜਾਂ ਦੀ ਕਿਆ ਕਿਸੇ ਗੱਲ ਏਦਾਂ ਨਾ ਵੀ ਕਿਸੇ ਦਾ ਮੈਸੇਜ ਆਇਆ ਵੀ ਇਹਨਾਂ ਦੀ ਆਵਾਜ਼ ਤੇ ਪੂਰੀ ਸੁਣਾਈ ਦੇ ਰਹੀ ਹੈ, ਪਰ ਸਾਜ ਘੱਟ ਸੁਣਾਈ ਦੇ ਰਹੇ ਨੇ। ਅਮਰੀਕਾ ਤੋਂ ਖੇੜਾ ਜੀ ਉਹਨਾਂ ਦਾ ਮੈਸੇਜ ਕੀਤਾ, ਤੇ ਉਹ ਜਿਸ ਤਰ੍ਹਾਂ ਸਾਰੇ ਸਾਜਾਂ ਦੇ ਨਾਲ ਮਾਈਕ ਲੱਗੇ ਹੁੰਦੇ ਨੇ ਵਿੱਚ, ਹਾਂਜੀ ਹਾਂ ਅੱਛਾ ਹਾਂਜੀ ਅੱਛਾ ਹਾਂਜੀ ਹਾਂਜੀ ਤੁਸੀਂ ਕਿਸੇ ਮਿਊਜ਼ਿਕ ਵਾਲੇ ਨੂੰ ਕੰਸਲਟ ਕਰਿਓ ਕਿ ਫਿਰ ਇਹਦੀ ਆਵਾਜ਼ ਸਾਜਾਂ ਦੀ ਕਿਉਂ ਵੱਧ ਜਾਂਦੀ ਹੈ, ਤੇ ਉਹ ਤੁਹਾਨੂੰ ਕੋਈ ਹੱਲ ਜ਼ਰੂਰ ਦੱਸਣਗੇ ਕੋਈ ਨਾ ਕੋਈ। ਅੱਛਾ ਅੱਛਾ ਅੱਛਾ ਅੱਛਾ ਹਾਂ ਠੀਕ ਠੀਕ ਠੀਕ ਸਮਝ ਆ ਗਈ, ਹਾਂ ਇੱਕੋ ਕਨੈਕਸ਼ਨ ਹੋਣ ਕਰਕੇ ਠੀਕ, ਪਰ ਤੁਸੀਂ ਕੰਸਲਟ ਕਰਿਓ, ਤੁਹਾਨੂੰ ਡਿਫਰੈਂਟ ਡਿਫਰੈਂਟ ਸ਼ਾਇਦ ਕੋਈ ਹੱਲ ਲੱਭ ਲੈਣ। ਮਿਹਰਬਾਨੀ ਤੇ ਤੁਹਾਡੇ ਥੈਂਕ ਯੂ ਠੀਕ ਠੀਕ ਹੈ। ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਜੀ, ਪੱਥਰਾਂ ਉੱਤੇ ਦੁੱਧ ਜੇ ਪਾਉਂਦੇ ਕੁੜੀਆਂ ਤੇ ਤੇਜ਼ਾਬ, ਪੱਥਰਾਂ ਉੱਤੇ ਦੁੱਧ ਜੇ ਪਾਉਂਦੇ ਕੁੜੀਆਂ ਤੇ ਤੇਜ਼ਾਬ, ਪੰਜ ਆਪ ਚੋਂ ਪਾਣੀ ਮੁੱਕਿਆ ਨਸ਼ਿਆਂ ਦਾ ਵਗੇ ਚਨਾਬ, ਤਰਕਸ਼ੀਲਾਂ ਦੇ ਤਰਕ ਮੁੱਕ ਗਏ ਬਾਬੇ ਬੇਹਿਸਾਬ, ਸੀਨਾ ਜੋਰੀ ਰਿਸ਼ਵਤਖੋਰੀ ਇਹ ਸਾਡਾ ਪੰਜਾਬ, ਭਾਈ ਸੀਨਾ ਜੋਰੀ ਰਿਸ਼ਵਤਖੋਰੀ ਇਹ ਸਾਡਾ। ਬਹੁਤ ਬਹੁਤ ਬਹੁਤ ਬਹੁਤ ਮਿਹਰਬਾਨੀ ਪਾਲ ਜੀ, ਥੈਂਕ ਯੂ ਵੈਰੀ ਮਚ ਰੌਣਕਾਂ ਲਾਉਣ ਵਾਸਤੇ ਹੈ, ਤੇ ਆਪਣੀ ਸਾਰੇ ਹਾਂਜੀ ਬਿਲਕੁਲ ਬਿਲਕੁਲ ਨੇਚਰ ਗਾਉਂਡ ਹੈ ਵਾਕਿਆ, ਇਹ ਮੰਨਣ ਵਾਲੀ ਗੱਲ ਹੈ। ਵਾਹ ਬਹੁਤ ਖੂਬ ਲਿਖਿਆ, ਬਹੁਤ ਖੂਬ ਵਾਹ ਬਹੁਤ ਖੂਬ, ਸੱਚ ਸੱਚ ਲਿਖਿਆ, ਬਹੁਤ ਸੋਹਣਾ ਲਿਖਿਆ ਉਹਨਾਂ। ਵਾਹ ਨੇਚਰ ਹੀ ਹੈ ਗੋਡ ਬਾਬੇ, ਵਾਹ ਵਾਕੇ ਵਾਹ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਬਿਲਕੁਲ ਜੀ ਬਾਬਿਆਂ ਨੂੰ ਤੇ ਲੋੜ ਹੈ ਨਾ, ਹਾਂਜੀ ਹਾਂਜੀ ਗੋਡ ਬਾਬੇ ਵਾਹ ਜੀ ਬਿਲਕੁਲ واہ واہ واہ میرپوری جی ہوئی کون ہے تاری کو جان پہچان دے اچھا اچھا نہیں بہت بہت کچھ لوگ ہیں نا جنیا بہت خوبصورت اور سچائی سونی گل لکھنی ہاں جی ہاں جی ہاں جی اچھا تے اے کی نا کی ہے انہوں کا فیس بک دے اتنے جو جڑا ہوا اچھا بےدی میرپوری اچھا نہیں بہت مطلب کہ فرسٹ کلاس سونا لکھتے ہیں سچائی ہے بھائی یہ بندیاں دی سماج نو ضرورت ہے سان سارا یہ اگاں ودو سچ لکھن والے لوگ بہت گھٹ نے بہت گھٹ نے بھائی ساری ست سری اکال ان کہ ٹھیک ہے جی ونڈرفل آدمی نے جی بہت بہت مہربانی تھینک یو ویری مچ رونق لاؤن واسطے دھنیہ واد بالکل جی تہاڈا ہی پلیٹ فارم ہے تسی رونق لاؤندے ہو ادھر ہاں جی تھینک یو اوکے جی ست سری اکال ست سری اکال سو دوستو میں تھانو اپنی ایک رچنا سنا رہا سی کہ بندیا تیرے اپدیش بڑے پاروپکاری نے تو آپ بھی ایداں کریا کر پانج وقت دا تو نمازی ہے بھائی رب کولوں بھی ڈریا کر بے دوشے فاہے تے دوشی تو چھڈ دینا جج بن کے جھوٹ تو بولنا ہے اور تکڑی انصاف دی رہبرا ہاتھ تیرے سچ چھڈ کے نوٹاں نوں تولنا ہے آ ونگیاں لتاں گوگڑ والا فرقو لیڈر جے جنتا دی سیوا کردا ہے توں سارے فنڈ سڑکاں سیمنٹ کھا جانا ہے تجاوریاں سوئٹزرلینڈ چ بھرد توں تو ہیر رانجے دی گاتھا تے فخر کرنا ہے ہیر گا کے موجاں لٹنا ہے جدوں اوہ ہیر تیرے گھر جمے کیوں وڈ کے خوہ وچ سٹنا ہے ڈاکٹر جی تساں حلف سیوا دا چکیا سی ਧਰਤੀ ਤੇ ਦੂਜੇ ਰੱਬ ਕਹਾਉਂਦੇ ਹੋ ਡਾਕਟਰ ਸਾਹਿਬ ਤੁਸੀਂ ਹਲਫ ਸੇਵਾ ਦਾ ਚੁੱਕਿਆ ਸੀ ਧਰਤੀ ਤੇ ਦੂਜੇ ਰੱਬ ਕਹਾਉਂਦੇ ਹੋ ਔਰ ਤੁਸੀਂ ਡਾਕੂਆਂ ਵਾਂਗੂ ਲੁੱਟਦੇ ਹੋ ਮਾਤ ਪੁਲਿਸ ਨੂੰ ਪਾਉਂਦੇ ਹੋ ਤੂੰ ਪਤੀ ਵਰਤਾ ਦਾ ਔਰਤ ਨੂੰ ਦੇ ਲੈਕਚਰ ਤੂੰ ਪਤੀ ਵਰਤਾ ਦਾ ਔਰਤ ਨੂੰ ਦੇ ਲੈਕਚਰ ਰਾਕਟ ਪਿਆਰ ਦੇ ਗਵਾਂਢਣ ਤੇ ਸੁੱਟਣਾ ਤੂੰ ਸ਼ਿੰਦੋ ਬਾਂਦਰੀ ਵੀ ਤੈਨੂੰ ਹੀਰ ਲੱਗੇ ਚੜੇਲ ਕਹਿ ਕੇ ਬੀਵੀ ਕੁੱਟਣਾ ਤੂੰ ਪਤੀ ਵਰਤਾ ਦਾ ਔਰਤ ਨੂੰ ਦੇ ਲੈਕਚਰ ਰਾਕਟ ਪਿਆਰ ਦੇ ਗਵਾਂਢਣ ਤੇ ਸੁੱਟਣਾ ਤੂੰ ਆ ਸ਼ਿੰਦੋ ਬਾਂਦਰੀ ਵੀ ਤੈਨੂੰ ਹੀਰ ਲੱਗੇ ਚੜੇਲ ਕਹਿ ਕੇ ਬੀਵੀ ਕੁੱਟਣਾ ਤੂੰ ਜਿਉਂਦਿਆਂ ਦੇ ਛਿੱਤਰ ਮਾਰਨਾ ਏ ਮਰਿਆਂ ਦੇ ਸੋਹਲੇ ਗਾਉਣਾ ਤੂੰ ਭਾਈ ਜਿਉਂਦਿਆਂ ਨੂੰ ਛਿੱਤਰ ਮਾਰਨਾ ਏ ਮਰਿਆਂ ਦੇ ਸੋਹਲੇ ਗਾਉਣਾ ਤੂੰ ਮਾਂ ਪਿਓ ਦੀ ਬਾਤ ਤੂੰ ਪੁੱਛੇ ਨਾ ਔਰ ਮੜੀਆਂ ਵਿੱਚ ਦੀਪ ਜਗਾਉਣਾ ਤੂੰ ਹੱਥ ਚੁਮਟਾ ਸਿਰ ਸਵਾਹ ਜੰਗਲ ਚ ਤਪ ਕਰਨਾ
1: ਓਏ ਹੱਥ ਚੁਮਟਾ ਸਿਰ ਸਵਾਹ ਜੰਗਲ ਚ ਤਪ ਕਰਨਾ ਜਿੰਦਗੀ ਦੇ ਫਰਜ਼ਾਂ ਤੋਂ ਭੱਜਿਆ ਗਿੱਦੜ ਹੈ ਤੂੰ ਕਾਸ਼ੀ ਜਾ ਕੇ ਪੁੱਠਾ ਲਟਕਣਾ ਏ ਕੀ ਮੜੀਆਂ ਵਾਲੇ ਬੋਰਡ ਦਾ ਚਮਗਿੱਦੜ ਹੈ ਤੂੰ ਔਰਤ ਤੜਫਦੀ ਹੈ ਬੰਦਾ ਜ਼ੁਲਮ ਕਰਦਾ ਤੂੰ ਉਹਦਾ ਪਿਆਰ ਵੀ ਨਫ਼ਰਤ ਨਾਲ ਤੋਲਨੀ ਹੈ ਤੂੰ ਤੇ ਬੜੀ ਬੀਬੀ ਹੈ ਨੂੰ ਨੂੰ ਧੀ ਆਖੇ ਫਿਰ ਬੋਲੀ ਸੱਸ ਵਾਲੀ ਕਿਉਂ ਬੋਲਨੀ ਤੇਰੀ ਸਾਇੰਸ ਨੇ ਬੜੇ ਹੀ ਸੁੱਖ ਦਿੱਤੇ ਪਰ ਤੇਰੀ ਸਾਇੰਸ ਨੇ ਬੜੇ ਹੀ ਸੁੱਖ ਦਿੱਤੇ ਝੰਡਾ ਚੰਨ ਉੱਤੇ ਜਾ ਗੱਡਿਆ ਈ ਜਿਹਦੇ ਨਾਲ ਤੇਰਿਆਂ ਜ਼ੁਲਮਾਂ ਦੀ ਪੀੜ ਹਟ ਜਾਏ ਓਏ ਐਸਾ ਟੀਕਾ ਵੀ ਅੱਜ ਤੱਕ ਕੱਢਿਆ ਈ ਅੱਜ ਜਿਹਦੇ ਨਾਲ ਤੇਰਿਆਂ ਜ਼ੁਲਮਾਂ ਦੀ ਪੀੜ ਹਟ ਜਾਏ ਐਸਾ ਟੀਕਾ ਵੀ ਅੱਜ ਤੱਕ ਕੱਢਿਆ ਈ ਬਾਰਡਰ ਉੱਤੇ ਤੂੰ ਗੋਲੀ ਨਾਲ ਗੱਲ ਕਰਨਾ ਟੇਬਲ ਉੱਤੇ ਤੂੰ ਗੱਲ ਵਿਚਾਰਦਾ ਕਿਉਂ ਨਹੀਂ ਬਾਰਡਰ ਉੱਤੇ ਤੂੰ ਗੋਲੀ ਨਾਲ ਗੱਲ ਕਰਨਾ ਟੇਬਲ ਉੱਤੇ ਤੂੰ ਗੱਲ ਵਿਚਾਰਦਾ ਕਿਉਂ ਨਹੀਂ ਜਿਹੜੇ ਦੇਸ਼ ਲੁੱਟਦੇ ਤੇ ਬਲਾਤਕਾਰ ਕਰਦੇ ਓਏ ਗੋਲੀ ਉਹਨਾਂ ਦੀ ਖੋਪੜੀ ਚ ਮਾਰਦਾ ਕਿਉਂ ਨਹੀਂ ਗੋਲੀ ਤੂੰ ਉਹਨਾਂ ਦੀ ਖੋਪੜੀ ਚ ਮਾਰਦਾ ਕਿਉਂ ਨਹੀਂ ਮਨੁੱਖਤਾ ਸੜਦੀ ਤੇ ਇਹਨਾਂ ਦੇ ਠੰਡ ਪੈਂਦੀ ਮੇਰੇ ਦਿਲ ਵਿਚ ਚਿੰਗਾਰੀਆਂ ਬਲਦੀਆਂ ਨੇ ਮਨੁੱਖਤਾ ਸੜਦੀ ਤੇ ਇਹਨਾਂ ਦੇ ਠੰਡ ਪੈਂਦੀ ਮੇਰੇ ਦਿਲ ਵਿਚ ਚਿੰਗਾਰੀਆਂ ਬਲਦੀਆਂ ਨੇ ਮੇਰੇ ਮਾਲਕਾ ਇਹਨਾਂ ਦੇ ਪੂਛ ਤੇ ਸਿਰ ਤੇ ਸਿੰਗ ਲਾ ਦੇ ਇਹਨਾਂ ਦੀਆਂ ਸ਼ਕਲਾਂ ਕਿਉਂ ਬੰਦਿਆਂ ਨਾਲ ਰਲਦੀਆਂ ਨੇ ਪੁੱਤ ਜੰਮੇ ਤੂੰ ਬੋਤਲਾਂ ਖੋਲ੍ਹ ਲੈਂਦਾ ਧੀ ਜੰਮੇ ਤੇ ਨੱਕ ਮੂੰਹ ਵੱਟਣਾ ਏ ਪੁੱਤ ਜੰਮੇ ਤੂੰ ਬੋਤਲਾਂ ਖੋਲ ਲੈਂਦਾ ਧੀ ਜੰਮੇ ਤਾਂ ਨੱਕ ਮੂੰਹ ਵੱਟਣਾ ਏ ਫੁੱਲ ਸੁੰਘ ਕੇ ਉਹਦੀ ਤਾਰੀਫ ਕਰਨਾ ਕੰਨ ਨੂੰ ਕਲੀਆਂ ਨੂੰ ਖਿੜਨ ਤੋਂ ਡੱਕਣਾ ਏ ਪਏ ਫੁੱਲ ਸੁੰਘ ਕੇ ਉਹਦੀ ਤਾਰੀਫ ਕਰਨਾ ਕੰਨ ਨੂੰ ਕਲੀਆਂ ਨੂੰ ਖਿੜਨ ਤੋਂ ਡੱਕਣਾ ਏ ਅਖੀਰਲੀਆਂ ਲਾਈਨਾਂ ਨੇ ਜੀ ਤੂੰ ਦੂਜਿਆਂ ਦੇ ਦੁੱਖ ਚੋਂ ਸੁੱਖ ਲੱਭੇ ਤੂੰ ਦੂਜਿਆਂ ਦੇ ਦੁੱਖ ਚੋਂ ਸੁੱਖ ਲੱਭੇ ਪਸ਼ੂ ਬਿਰਤੀ ਵਾਲਾ ਬੇਦਰਦ ਸ਼ੈਤਾਨ ਹੈ ਤੂੰ ਤੂੰ ਦੂਜਿਆਂ ਦੇ ਦੁੱਖ ਚੋਂ ਸੁੱਖ ਲੱਭੇ ਪਸ਼ੂ ਬਿਰਤੀ ਵਾਲਾ ਬੇਦਰਦ ਸ਼ੈਤਾਨ ਹੈ ਤੂੰ ਸੁੱਚਾ ਸਿਆ ਤੂੰ ਇਨਸਾਨੀਅਤ ਦਾ ਕਤਲ ਕੀਤਾ ਬਿਨਾਂ ਰੂਹ ਦੇ ਕਾਤਲ ਹੈਵਾਨ ਹੈ ਤੂੰ ਭਾਈ ਸੁੱਚਾ ਸਿਆ ਤੂੰ ਇਨਸਾਨੀਅਤ ਦਾ ਕਤਲ ਕੀਤਾ ਬਿਨਾਂ ਰੂਹ ਦੇ ਕਾਤਲ ਹੈਵਾਨ ਹੈ ਤੂੰ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰਭਾਤ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਜੀ ਤੁਹਾਡਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਲਓ ਦੋ ਚਾਰ ਸ਼ੁਗਲ ਦੀਆਂ ਗੱਲਾਂ ਤੁਹਾਨੂੰ ਸੁਣਾਈਆਂ ਹਾਂਜੀ ਤੇ ਆ ਲਓ ਜੀ ਸੁਣੋ
2: ਬਸ ਇਹੋ ਜਿਹੀਆਂ ਗੱਲਾਂ ਲੋਕਾਂ ਨੂੰ ਦੱਸ ਦੱਸ ਕੇ ਆਪਣੇ ਵਿਅੰਗਾਂ ਦੇ ਤੀਰ ਮਾਰਦਾ ਕੱਸ ਕੱਸ ਕੇ
3: ਲਓ ਫਿਰ ਸ਼ੁਰੂ ਕਰਦੇ ਹਾਸਿਆਂ ਦੇ ਸਫ਼ਰ ਨੂੰ ਭਗਵੰਤ ਮਾਨ ਨਾਲ ਹੱਸ ਹੱਸ ਕੇ

0: ਹੋਰ ਬਈ ਜੁਗਨੂ ਕੀ ਹਾਲ ਹੈ ਤੇਰਾ? ਠੀਕ ਹੈ? ਉਹ ਮੈਨੂੰ ਲੱਗਦਾ ਢੱਕਣਾ ਤੇਰੀ ਨਜ਼ਰ ਵੀਕ ਹੈ ਜਾਂ ਫਿਰ ਤੇਰੀ ਅਕਲ ਵਾਲੀ ਨਾਲੀ ਲੀਕ ਹੈ। ਓਏ ਆਪਣੇ ਤਾਂ ਚੱਤੋ ਪੈਰ ਹਾਸਾ ਬੁੱਲਾਂ ਤੇ ਹੈ, ਹਾਲ ਕੀ ਪੁੱਛਦਾ? ਬਸ ਕਾਟੋ ਫੁੱਲਾਂ ਤੇ ਹੈ। ਤੂੰ ਯਾਰ ਕਦੇ ਢੱਕਣਾ ਮਿਲਿਆ ਮੁਲੇ ਨੀ, ਕਿੱਥੇ ਰਹਿਣਾ ਅੱਜ ਕੱਲ?
1: ਬਸ ਜੁਗਨੂ ਯਾਰ ਬਿਜ਼ੀ ਲਾਈਫ ਹੈ, ਭੱਜ ਦੋ ਟੈਨਸ਼ਨਾਂ।
0: ਟੈਨਸ਼ਨਾਂ ਕਾਹਦੀਆਂ ਟੈਨਸ਼ਨਾਂ ਤੈਨੂੰ?
1: ਓਏ ਆਹੀ ਕੰਮ ਕਰ ਦੀਆਂ, ਓਏ ਆਹੀ ਤਾਂ ਉਮਰ ਹੈ ਕੰਮ ਕਾਰ ਕਰਨ ਦੀ, ਨੋਟ ਕਮਾਉਣ ਦੀ। ਓਏ ਸਿਆਣੇ ਕਹਿੰਦੇ ਆ ਇਸ ਉਮਰ ਦੇ ਵਿੱਚ ਨੋਟ ਸ਼ੋਟ ਕਮਾਈਏ, ਬੈਂਕ ਬੈਲੈਂਸ ਬਣਾਈਏ ਤੇ ਪਿਛਲੀ ਉਮਰੇ ਆਰਾਮ ਨਾਲ ਬੈਠ ਕੇ ਖਾਈਏ।
0: ਜੇ ਤੇਰੀ ਇਹ ਸੋਚ ਹੈ ਫਿਰ ਤੂੰ ਗਲਤ ਫਹਿਮੀ ਕਲੱਬ ਦਾ ਮੈਂਬਰ ਹੈ।
1: ਉਹ ਕਿਵੇਂ?
0: ਓਏ ਆਪਣੇ ਮੁਲਕ ਚ 80% ਬੰਦੇ ਇਹੀ ਸੋਚਦੇ ਰਹਿੰਦੇ ਨੇ ਕਿ ਹੁਣ ਪੈਸੇ ਕਮਾ ਲਈਏ ਜਿੰਨੇ ਕਮਾਏ ਜਾਂਦੇ ਆ, ਪਿਛਲੀ ਉਮਰੇ ਬਹਿ ਕੇ ਖਾਵਾਂਗੇ, ਤੇ ਉਸੇ ਚੱਕਰਾਂ ਚ ਭੱਜ ਦੌੜ 24 ਘੰਟੇ ਕੰਮ ਕਾਰ ਟੈਨਸ਼ਨਾਂ ਠੱਗੀਆਂ ਠੋਰੀਆਂ ਮਾਰ ਮਾਰ ਕੇ ਪੈਸੇ ਕਮਾਉਂਦੇ ਨੇ, ਤੇ ਜਦੋਂ ਬਹਿ ਕੇ ਖਾਣ ਦੀ ਉਮਰ ਆਉਂਦੀ ਹੈ ਉਦੋਂ ਢੱਕਣਾ ਡਾਕਟਰ ਕਹਿ ਦਿੰਦਾ।
1: ਕੀ ਕਹਿ ਦਿੰਦਾ?
2: ਸ਼ਰਾਬ ਨੂੰ ਮੂੰਹ ਨੀ ਲਾਉਣਾ, ਚਾਹ ਚ ਮਿੱਠਾ ਨੀ ਪਾਉਣਾ, ਗੋਡਿਆਂ ਚ ਹਵਾ ਭਰਦੀ ਹੈ ਏਸੀ ਚ ਪੈਣਾ ਬੰਦ ਕਰੋ, ਬਾਹਰਲੇ ਵਰਾਂਡੇ ਚ ਮੰਜਾ ਡੱਕ ਕੇ ਪੱਖੇ ਦਾ ਪ੍ਰਬੰਧ ਕਰੋ, ਸ਼ੂਗਰ ਵਾਲੀ ਸੂਈ 150 ਤੋਂ ਤਾਂ ਚੜ੍ਹ ਨੀ ਦੇਣੀ, ਇਸ ਕਰਕੇ ਲੱਡੂ ਜਲੇਬੀ ਗੁਲਾਬ ਜਾਮਣ ਤੇ ਬਰਫੀ ਘਰੇ ਵੜ ਨੀ ਦੇਣੀ, ਖੰਡ ਘਿਓ ਤੇ ਤਲੀਆਂ ਹੋਈਆਂ ਚੀਜ਼ਾਂ ਦੇ ਨੇੜੇ ਨਾ ਜਾਓ, ਅੱਜ ਤੋਂ ਬਾਅਦ ਤੁਸੀਂ ਕਰੇਲੇ ਦਾ ਸੂਪ ਪੀਓ ਤੇ ਕੱਦੂ ਦੀ ਸਬਜ਼ੀ ਖਾਓ।
0: ਬੰਦਾ ਸੋਚਦਾ ਯਾਰ ਜਦੋਂ ਖਾਣ ਪੀਣ ਦੀ ਉਮਰ ਆਈ ਸੀ ਉਦੋਂ ਇਹਨੇ ਬੰਦ ਕਰਤੀ, ਇਸ ਕਰਕੇ ਢੱਕਣਾ ਮੈਂ ਤਾਂ ਇਹੀ ਕਹਿਣਾ ਕਿ ਆਦਤਾਂ ਜਦੋਂ ਕਮਜ਼ੋਰੀਆਂ ਬਣ ਜਾਣ ਮੁਕਾ ਲੈਣੀਆਂ ਚਾਹੀਦੀਆਂ ਨੇ, ਜਿਹੜੀ ਉਮਰ ਚ ਜਿਹੜੀਆਂ ਚੀਜ਼ਾਂ ਖਾ ਸਕਦੇ ਹੋ ਉਸੇ ਉਮਰ ਚ ਹੀ ਖਾ ਲੈਣੀਆਂ ਚਾਹੀਦੀਆਂ ਨੇ।
1: ਉਹ ਸਹੀ ਗੱਲ ਹੈ ਜੁਗਨੂੰ, ਜ਼ਮਾਨਾ ਬਹੁਤ ਤੇਜ਼ ਹੋ ਗਿਆ।
0: ਜ਼ਮਾਨਾ ਤੇਜ਼ ਹੋ ਗਿਆ?
1: ਹਾਂ,
0: ਤਾਂਹੀਓ ਯਾਰ ਮੈਂ ਸੜਕ ਦੇ ਉੱਤੇ ਇੱਕ ਬੋਰਡ ਲਿਖਿਆ ਪੜਿਆ ਸੀ
1: ਕਿ
0: ਤੇਜ਼ ਰਫ਼ਤਾਰੀ ਮੌਤ ਕੀ ਤਿਆਰੀ।
1: ਮੈਂ ਟ੍ਰੈਫਿਕ ਦੀ ਤੇਜ਼ੀ ਦੀ ਗੱਲ ਨਹੀਂ ਕਰਦਾ, ਮੈਂ ਗੱਲ ਕਰਦਾ ਜ਼ਿੰਦਗੀ ਦੀ ਤੇਜ਼ੀ ਦੀ।
0: ਜ਼ਿੰਦਗੀ ਦੀ ਤੇਜ਼ੀ?
1: ਅੱਜ ਕੱਲ ਦੇਖ ਲੈ, ਬੱਚਾ ਅਜੇ ਜੰਮਿਆ ਨਹੀਂ ਹੁੰਦਾ, ਮਾਂ ਪਿਓ ਨੂੰ ਉਹਦੀ ਪੜ੍ਹਾਈ ਦਾ ਫਿਕਰ ਪਹਿਲਾਂ ਪੈ ਜਾਂਦਾ।
0: ਹਾਂ,
1: ਤੇ ਉੱਤੋਂ ਪੜ੍ਹਾਈ ਦਾ ਹਾਲ ਦੇਖ ਲੈ, ਆ ਸਕੂਲ ਤੋਂ ਪਹਿਲਾਂ ਪ੍ਰੀ ਸਕੂਲ, ਨਰਸਰੀ ਤੋਂ ਪਹਿਲਾਂ ਪ੍ਰੀ ਨਰਸਰੀ।
0: ਉਹ ਸਕੂਲ ਤੋਂ ਪਹਿਲਾਂ ਪ੍ਰੀ ਸਕੂਲ ਪ੍ਰੀ ਨਰਸਰੀ, ਇਹ ਤਾਂ ਛੱਡ, ਅੱਜ ਕੱਲ ਤਾਂ ਸਕੂਲਾਂ ਵਾਲੇ ਬੱਚੇ ਦੇ ਮਾਂ ਪਿਓ ਨੂੰ ਇਹ ਵੀ ਪੁੱਛਦੇ ਨੇ ਕਿ ਬੱਚੇ ਦੀ ਪ੍ਰੀ ਬਰਥ ਕੁਆਲੀਫਿਕੇਸ਼ਨ ਕੀ ਹੈ।
1: ਪ੍ਰੀ ਬਰਥ ਕੁਆਲੀਫਿਕੇਸ਼ਨ?
0: ਹਾਂ,
1: ਉਹ ਕੀ
0: ਮਤਲਬ? ਮਾਪੇ ਕਿੰਨਾ ਪੜ੍ਹੇ ਲਿਖੇ ਨੇ?
1: ਗੱਲ ਤੇਰੀ ਪੱਕੀ ਹੈ, ਅੱਜ ਕੱਲ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਦਾ ਬੇਹੱਦ ਫਿਕਰ ਰਹਿੰਦਾ।
0: ਉਹ ਇਹਦੇ ਚ ਪੇਰੈਂਟਸ ਦਾ ਵੀ ਕਸੂਰ ਹੈ ਯਾਰ, 90% ਪੇਰੈਂਟਸ ਚਾਹੁੰਦੇ ਨੇ ਸਾਡਾ ਮੁੰਡਾ ਡਾਕਟਰ ਬਣੇ, ਜੇ ਸਾਰੇ ਡਾਕਟਰ ਬਣ ਗਏ ਫਿਰ ਮਰੀਜ਼ ਕੌਣ ਬਣੂਗਾ, ਜਾਂ ਫਿਰ 90% ਚਾਹੁੰਦੇ ਨੇ ਸਾਡਾ ਮੁੰਡਾ ਪਾਇਲਟ ਬਣ ਜੇ, ਜੇ ਸਾਰੇ ਹੀ ਪਾਇਲਟ ਬਣ ਗਏ ਫਿਰ ਸਵਾਰੀਆਂ ਕੌਣ ਬਣਨਗੀਆਂ। ਯਾਰ ਬੱਚੇ ਦਾ ਇੰਟਰਸਟ ਵੀ ਦੇਖ ਲੈਣਾ ਚਾਹੀਦਾ, ਬਲਕਿ ਮੈਂ ਤਾਂ ਇਹ ਕਹਿਣਾ ਪ੍ਰਾਈਵੇਟ ਸਕੂਲਾਂ ਦੀ ਬਜਾਏ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਪੜਾਉਣਾ ਚਾਹੀਦਾ।
1: ਉਹ ਪ੍ਰਾਈਵੇਟ ਸਕੂਲ ਵਧੀਆ ਹੁੰਦੇ ਆ, ਸਰਕਾਰੀ ਸਕੂਲਾਂ ਚ ਪੜ੍ਹਾਈ ਨਹੀਂ ਹੁੰਦੀ,
0: ਇਸੇ ਕਰਕੇ ਮੈਂ ਕਹਿਣਾ ਕਿ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਪੜਾਉਣਾ ਚਾਹੀਦਾ।
1: ਉਹ ਕਿਉਂ?
0: ਉਹ ਪ੍ਰਾਈਵੇਟ ਸਕੂਲ ਚ ਪੜ੍ਹ ਕੇ ਤੇ ਸਰਕਾਰੀ ਸਕੂਲ ਚ ਪੜ੍ਹ ਕੇ ਨੌਕਰੀ ਤਾਂ ਮਿਲਣੀ ਨੀ, ਘੱਟੋ ਘੱਟ ਸਰਕਾਰੀ ਸਕੂਲਾਂ ਚ ਬੱਚੇ ਆਪਣੇ ਬਚਪਨ ਦਾ ਨਜ਼ਾਰਾ ਤਾਂ ਲੈ ਲੈਂਦੇ ਨੇ।
1: ਨਜ਼ਾਰਾ?
0: ਹਾਂ, ਉਹ ਕਿੱਦਾਂ? ਉਹ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਤੜਕੀ ਤੜਕੀ 5:30 ਵਜੇ ਉਹਨਾਂ ਦੀਆਂ ਮਾਵਾਂ 2 ਥੱਪੜ ਮਾਰ ਕੇ ਜਗਾ ਲੈਂਦੀਆਂ ਨੇ, ਉਸ ਤੋਂ ਬਾਅਦ ਗਿੱਲਾ ਜਿਹਾ ਹੱਥ ਕਰਕੇ ਬੱਚੇ ਦੇ ਮੂੰਹ ਤੇ ਫੇਰ ਕੇ ਤਾਈ ਲਾ ਕੇ ਧੁੰਦ ਚ ਬਾਹਰ ਆਟੋ ਖੜਾ ਹੁੰਦਾ ਸਕੂਲ ਦਾ, ਉਹਦੇ ਚ ਏਦਾਂ ਲੱਭ ਦਿੰਦੀਆਂ ਨੇ ਜਿਵੇਂ ਬਰਡ ਫਲੂ ਵਾਲੇ ਮੁਰਗੀਆਂ ਲੱਭਦੀਆਂ ਸੀ। ਸਾਰਾ ਦਿਨ ਬੱਚੇ ਦੀਆਂ ਸਕੂਲ ਚ ਅੱਖਾਂ ਮੀਚੀ ਜਾਂਦੀਆਂ ਨੇ, 2:30 ਵਜੇ ਆਉਂਦਾ ਆਉਣ ਸਾਰ ਹੋਮਵਰਕ, ਉਦੋਂ ਬਾਅਦ ਟਿਊਸ਼ਨਾਂ ਦੇ ਪੰਗੇ ਅੱਡ। ਉਹ ਸਰਕਾਰੀ ਸਕੂਲਾਂ ਚ ਨਾ ਕੋਈ ਟਾਈਮ ਟੇਬਲ ਨਾ ਕੋਈ ਤਿਆਰੀ, ਭਾਵੇਂ ਬੱਚਾ 10 ਵਜੇ ਸਕੂਲੋਂ ਮੁੜ ਕੇ ਆ ਕੇ ਘਰੇ ਕਹਦੇ
1: ਕੀ
0: ਬਾਬੇ ਅੱਧੀ ਛੁੱਟੀ ਸਾਰੀ, ਅੱਧੀ ਛੁੱਟੀ ਸਾਰੀ।
1: ਭਾਈ ਜਿਗਨੂੰ ਸੱਚ ਬਹੁਤ ਬੋਲਦਾ ਤੂੰ।
0: ਓਏ ਸੁਜੀਤ ਪਾਤਰ ਸਾਹਿਬ ਨੇ ਲਿਖਿਆ ਕਿ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ, ਬਸ 4 ਬੰਦੇ ਛੱਡ ਲੈ ਮੋਢਾ ਦੇਣ ਲਈ। ਪਰ ਮੈਂ ਤਾਂ ਯਾਰ 7ਵੀਂ ਕਲਾਸ ਤੋਂ ਕੱਲਾ ਤੁਰਿਆ ਫਿਰਦਾ।
1: ਤੂੰ 7ਵੀਂ ਤੋਂ ਕਿਵੇਂ ਕੱਲਾ ਤੁਰਿਆ ਫਿਰਦਾ ਬਾਈ?
0: 7ਵੀਂ ਕਲਾਸ ਮੈਂ ਪੜ੍ਹਦਾ ਸੀ ਤੇ ਸਾਨੂੰ 7ਵੀਂ ਕਲਾਸ ਦੇ ਪੇਪਰਾਂ ਚ ਐਸੇ ਆ ਗਿਆ, ਲੇਖ ਆ ਗਿਆ ਮੇਰਾ ਸਕੂਲ।
1: ਅੱਛਾ,
0: ਤੇ ਮੈਂ ਮੇਰੇ ਸਕੂਲ ਬਾਰੇ ਜੋ ਜਾਣਦਾ ਸੀ ਮੈਂ ਸੱਚ ਲਿਖਤਾ, ਤੇ ਉਹ ਤੋਂ ਬਾਅਦ ਬਹੁਤ ਕੁੱਟ ਪਈ ਮੇਰੇ ਯਾਰ।
1: ਕੀ ਲਿਖਿਆ ਸੀ ਤੂੰ?
0: ਮੈਂ ਲਿਖਿਆ ਸੀ ਕਿ ਮੇਰੇ ਸਕੂਲ ਵਿੱਚ 150 ਬੱਚੇ ਨੇ, 4 ਮਾਸਟਰ ਨੇ ਜਿਨ੍ਹਾਂ ਚੋਂ 3 ਅਜੇ ਕੱਚੇ ਦੇ, 140 ਬੱਚੇ ਤੇ 4 ਮਾਸਟਰ ਪੌਣਾ ਪੌਣਾ ਘੰਟਾ ਲੇਟ ਹੁੰਦੇ ਨੇ। ਊ ਕਹਿਣ ਨੂੰ ਤਾਂ ਸਾਡਾ ਸਕੂਲ ਸਰਕਾਰੀ ਹੈ ਪਰ ਇਹਦੇ ਕੰਮ ਸਾਰੇ ਪ੍ਰਾਈਵੇਟ ਹੁੰਦੇ ਨੇ। ਹਿੰਦੀ ਵਾਲਾ ਮਾਸਟਰ ਸਾਨੂੰ ਸੋਸ਼ਲ ਸਟੱਡੀ ਵੀ ਪੜ੍ਹਾਉਂਦਾ, ਹਿੰਦੀ ਵਾਲਾ ਮਾਸਟਰ ਸਾਨੂੰ ਸੋਸ਼ਲ ਸਟੱਡੀ ਵੀ ਪੜ੍ਹਾਉਂਦਾ, ਸਫਾਈ ਵਾਲੀ ਆਂਟੀ ਪੰਜਾਬੀ ਤੇ 84 ਮੈਥ ਦਾ ਪੀਰੀਅਡ ਲਾਉਂਦਾ। ਜਿਹਨੇ ਸਾਇੰਸ ਵਾਲੇ ਮਾਸਟਰ ਨੂੰ ਇੱਕ ਵਾਰੀ ਸਾਗ ਜਾਂ ਲੱਸੀ ਨੂੰ ਜਵਾਬ ਦੇਤਾ ਉਹਦੇ ਸਾਇੰਸ ਚੋਂ ਫੱਟੇ ਚੱਕੇ ਸਮਝੋ, ਗਿਆਨੀ ਮਾਸਟਰ ਦੇ ਸਾਈਕਲ ਨੂੰ 4 ਵਾਰੀ ਪੈਂਚਰ ਲਵਾਉਣ ਵਾਲੇ ਦੇ 80% ਨੰਬਰ ਪੱਕੇ ਸਮਝੋ। ਇੱਕ ਹੋਰ ਗੱਲ ਮੇਰੇ ਸਕੂਲ ਦੀ ਮੈਨੂੰ ਸਭ ਤੋਂ ਵੱਧ ਭਾਉਂਦੀ ਹੈ کہ انگریزی والی بھن جی چار مہینے چ بس تین واری آؤں ساڈے سکول چاک ٹاٹ تے فرنیچر دی ہمیشہ گھات ہوندی ہے ہندی والے ماسٹر جی دی لونا ادھا گھنٹہ دھکا لوا کے سٹارٹ ہوندی ہے تین دن ستویں کلاس نے دھکا لاؤنا ہوندا ہے تے تین دن چھویں کلاس نے اس کر کے 31 مارچ نو چھویں تے ستویں دا رزلٹ صرف اینا کی نکلدا ہے
1: کنا
0: ہاں بھائی چھویں تے ستویں سارے ہی پاس نے لوگ بھویں جو مرضی کہنا ساڈے پاس سارے ماسٹر چنگے نے کیونکہ ساڈے تا سکول سات سال ہن تک تیاں وانگو لنگے نے ڈرا
1: سچ بولے گا کٹ تو پینی پینی ہے
0: وہ چل میں تو سکول چ پڑھتا سی سکول چ پڑھنے والے بچوں کے کٹ پیندی رہندی ہے کوئی خاص گل نہیں پر ساڈے پنڈ والا پانکا منگا دنیا دا پہلا یہ جا بندہ جہاں کسی سکول چ بھی نہیں پڑھیا پھر بھی انہیں ماسٹر تو کٹ کھدی ہوئی ہے
1: وہ بھائی منگے نو ماسٹر نے کدے کٹیا
0: منگا تو یار اپنی مجھا چارتا پھرتا سی
1: اچھا
0: وہ ایک مجھ دماغ چ پتا نہیں کی گل آئی بھج کے سکول چ پڑ گئی وہ سکول مجھ نے پاتا پرتھو ماسٹر نے سائیکل دیکھتے تھان تھان سے گوہا کرتا منگا مجھ نو لبدا لبدا جدو سکول چ وڑیا تو ماسٹر نے پڑ لیا ماسٹر کہنا ہاں وہ مجھ تیری ہے منگا کہنا ہاں جی میری ہے تو کہڑی کلاس چ پڑھنا وے منگا کہنا میں تو سکول چ پڑھتا نہیں جی میرے پاس کالا اکھر مجھ برابر ہے ماسٹر جی کا ماسٹر پنا جاگ گیا تو منگے کا کٹاپا شروع ہو گیا سکول چ پڑھتا نہیں تیری مجھ ہے سکول چ بھی نہیں پڑھتا ہے لو جی پہلا منگے کا کٹاپا ہوا تو پھر مجھ کا کٹاپا کیا ماسٹر جی نے
1: اچھا
0: بھائی منگے نے اس دن کٹ کھا کے اسی ویلے ہی سو کھا لی کہ اج تو بعد جو مرضی ہو جائے
1: پڑھائی کرنی ہے
0: نہیں مجھ کی بےزتی نہیں ہون دینی مجھ نہیں سکول چ بڑھن دی
1: جبرو یار تیریا گلا بھی کمال ہی ہوں نے چل منگے کی پڑھائی کی گل چڈو آپ جی ذرا یہ دسن کا کشٹ کرو گے کہ آپ جی نے اچ ودیا کتوں پراپت کی
0: تینو اس گل کا پتا نہیں
1: نہیں
0: بچے بچے نو پتا یار میری ایجوکیشن بارے
1: سو لگے یار میری نہیں پتا
0: میں دس دینا تینو
1: دس
0: میری مڈلی سکھا تو پھر پنڈ کے سکول چ ہوئی اس تو بعد آپ جی اچھی سکھا لی چلے گئے
1: ودیش
0: نہیں نانکیا نے پنڈ
1: وہ کیوں بھائی
0: وہ میرا ماما سرپنچ سی انہیں ساڈے گھر دے نوں کہتا کہ نا اتنے نہیں پاس ہوں میں سرپنچ ہوں میں آپ ہی پاس پوس کرائی جاؤں اتنے بھیج دو
1: دیکھ یار جو مرضی ہے گل نہ ٹال تو اج مینوں تین چار گلاں دس
0: کی
1: کہ تُو کدوں جمیا کتھے جمیا
0: یہ نہ پوچھی کہ کیوں جمیا
1: یہ نہیں پوچھتا یہ دس دے تیری پڑھائی کتھے ہوئی
0: وہ چھڈ میں ساری اپنی آتم کتھا سنا دینا یار میری آٹو بایوگرافی سن کہ اسی کون ہاں تے کدوں جمے سی کتھے جمے سی تے کی حرکتاں کرتے رہے ہیں گے دا ماسٹر کہندا جے مینوں اج کمبلاں دے نال ڈھائی تولے دا سونے دا کڑا نہ پیا آنند میں وی نہیں ہون دینے بھوگے دا باپو کہندا جے اج ملنی ویلے کمبلاں دے نال مینوں بڑے موٹر سائیکل دیاں چابیاں نہ دتیاں میں آنند تک گل پہنچنی نہیں دینی جھنڈے والی دا دماغ کم کر گیا
1: وہ کیویں
0: جھنڈا والی بس دے ڈرائیور نوں کہندا اپنا جی مطلب ڈرائیور صاحب جی بس روک لو جی مطلب بس تھم دو جی مینوں لا دو جی جہو جی گلا چلدی بس چوسا برات سکی نہیں مڑتی جی مطلب جھنڈا عملی بس چ اتر گیا گل ہوئی ٹکنا جہی جھنڈے نو ڈر سی
1: کہڑی
0: جھنڈا عملی تر کے ساڈے کبارا پنڈ واپس پہنچا
1: برات
0: برات ڈیڑھ ک بجے آ گئی کٹ کھا کے پنڈ چ رولا پی گیا سارا پنڈ کٹا ہو گیا جہاں بھی براتی بس چ اترا کرے کہے دی کونی ٹوٹی ہوئی کہے دا گٹ اترا ہوا کہے دی انگلاں جی مچیا ہوئی پنڈ والے کہندے یار یہ کی گل ہوگی برات نو
1: پھر جھنڈا کی کہندا
0: جھنڈا کہندا کی دسی جی مطلب ملنی والے کمبلی اینے بھاری دی جی مطلب ساری برات دی باہاں توڑتی ہیں جی مطلب ٹور کی گل جد ایک بار ٹور بنا چکر جھنڈے کی بہت بےزتی ہوئی تھی
1: وہ کیویں
0: ساڈے پنڈ چ تین چار کہندے کہاندے سردار نے جنہاں کول چنگیاں زمیناں جائیداداں نے تے او چٹے کرتے چادرے پا کے رکھدے نے
1: مطلب ٹور سکینی لا کے رکھدے آ
0: پوری ٹھاٹ واٹ نہ رہندے نے تے انہاں نوں پنڈ چ لوگ کہندے نے آ گیا بھائی کرنیل سیوں او جاندا بھائی مگر سیوں او جاندا بھائی تیجا سیوں جھنڈے نے سوچیا شاید انہوں مگر سیوں تیجا سیوں کہندے نے بھی یہ چٹے کرتے چادرے پاؤں تے میں بھی چٹا کرتا چادرا سوا کے پاؤں شاید مینوں لوگ کہن گے آؤ جانا بھائی جھنڈا سیوں تے جھنڈے نے بھی چٹا کرتا چادرا سوا لیا
1: پھر
0: کی جھنڈے نو سچائی دا پتا لگ گیا جھنڈا کہندا ہن پتا لگ گیا جی مطلب سچ گل کی ہے ਇਹ ਲੋਕ ਜਿਹੜੇ ਨੇ ਜੀ ਮਤਲਬ ਇਹ ਪੈਸੇ ਨੂੰ ਸਿਉਂ ਕਹਿੰਦੇ ਨੇ ਜੀ ਮਤਲਬ ਜਿਸ ਦਿਨ ਮੈਂ ਚਿੱਟੇ ਕੱਪੜੇ ਪਾ ਲਏ ਮੈਨੂੰ ਕਹਿੰਦੇ ਝੰਡਾ ਸਿਉਂ ਦੀ ਗੱਲ ਛੱਡੋ ਝੰਡਾ ਵੀ ਨੀ ਕਿਹਾ ਜਿਹੜਾ ਮਿਲਿਆ ਕਰੇ ਇਹੀ ਗੱਲ ਕਿਹਾ ਕਰੇ
1: ਕਿ
0: ਉਹ ਮਲੰਗਾ ਦੋ ਗਿੱਠ ਤੇਰੇ ਕੋਲ ਜ਼ਮੀਨ ਨੀ ਤੂੰ ਚਿੱਟੇ ਕੱਪੜੇ ਕਿਉਂ ਵੜੀ ਫਿਰਦਾ ਹੋਏ
1: ਉਹ ਯਾਰ ਪਿੰਡਾਂ ਵਾਲੇ ਦਾ ਖੇਡਾਂ ਵੱਲ ਰੁਝਾਨ ਤਾਂ ਹੋਊ ਬਈ ਕ੍ਰਿਕਟ ਤਾਂ ਅੱਜ ਕੱਲ ਸਾਰੇ ਖੇਡਦੇ ਆ
0: ਉਹ ਕ੍ਰਿਕਟ ਨੂੰ ਨਵੇਂ ਮੁੰਡੇ ਦਾ ਚੱਲ ਜਾਣਦੇ ਨੇ ਸਾਰੇ ਪਰ ਸਾਡੇ ਪਿੰਡ ਚ ਕੁਝ ਇਹੋ ਜਿਹੇ ਲੋਕ ਵੀ ਰਹਿੰਦੇ
3: ਸੋ ਦੋਸਤੋ ਤੁਸੀਂ ਜਿਹੜੀ ਕਮੇਡੀ ਸੁਣ ਰਹੇ ਸੀ ਇਹ ਨੇ ਜੀ ਮਾਨ ਸਾਹਿਬ ਜਿਹੜੇ ਅੱਜ ਕੱਲ ਤੁਹਾਡੇ ਚੀਫ ਮਿਨਿਸਟਰ ਨੇ ਹਾਂਜੀ ਵੰਡਰਫੁਲ ਸਟਾਰਟਿੰਗ ਦੇ ਵਿਚ ਕਾਫੀ ਵਧੀਆ ਫਸਟ ਕਲਾਸ ਕਮੇਡੀਅਨ ਰਹੇ ਨੇ ਇਹ ਤੇ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਆਪਣੀ ਕਮੇਡੀ ਦੇ ਥਰੂ ਸਟੇਜ ਸ਼ੋਅ ਦੇ ਥਰੂ ਹੀ ਇੰਨੇ ਪਾਪੂਲਰ ਹੋਏ ਕਿ ਇਹ ਪਹਿਲਾਂ ਐਮ ਪੀ ਬਣੇ ਹੁਣ ਸਾਡੇ ਚੀਫ ਮਿਨਿਸਟਰ ਇਹ ਸੀ ਜੀ ਮੇਰਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਆਪ ਜੀ ਨੂੰ ਪਸੰਦ ਆਇਆ ਹੋਵੇਗਾ ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮੇਰਾ ਇੱਥੇ ਹੀ ਖਤਮ ਹੁੰਦਾ ਹੈ ਤੇ ਅਗਲੇ ਹਫ਼ਤੇ ਫਿਰ ਸੈਟਰਡੇ ਸੰਡੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋਵਾਂਗੇ ਤੇ ਮੇਰੀ ਤਰਫੋਂ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫ੍ਰੈਂਕਫਰਟ, ਜਰਮਨੀ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਝ ਦਿਨ ਬ੍ਰੇਕ ਲੈਣ ਤੋਂ ਬਾਅਦ। ਸੋ ਅੱਜ ਦੇ ਪ੍ਰੋਗਰਾਮ ਵਿਚ ਕੁਝ ਗੀਤ ਤੇ ਸੇਮ ਥਿੰਗ ਜਿੱਦਾਂ ਪਹਿਲਾਂ ਹੁੰਦਾ ਸੀ ਲਾਲ ਸਿੰਘ ਚੀਮਾ ਸਾਹਿਬ, ਤੇ ਉਸ ਤੋਂ ਬਾਅਦ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਇੱਥੇ ਬਹੁਤ ਹੀ ਪਿਆਰੇ ਗਾਣੇ ਦੇ ਨਾਲ ਲੋ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਜੀ।

0: ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਫਿਜ਼ਨ ਕੈਲੀਫੋਰਨੀਆ ਤੋਂ ਜੁੜ ਗਏ ਨੇ ਜੀ, ਤੇ ਉਹਨਾਂ ਦੇ ਨਾਲ ਅਗਲੀ ਗੱਲਬਾਤ ਆਪਾਂ ਕਰਦੇ ਹਾਂ, ਪੁੱਛਦੇ ਹਾਂ ਕੀ ਹਾਲ ਚਾਲ ਹੈ, ਕੀ ਹੋ ਰਿਹਾ ਜੀ। ਚੀਮਾ ਸਾਹਿਬ, ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ।
1: ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਆ ਮੁੱਕੀ ਫੇਰ ਵੀ ਕੱਲ ਵਿੱਚ ਆਉਂਦਾ, ਤੇ ਆਪਣੇ ਸਾਰੇ ਸਰੋਤਿਆਂ ਦੇ ਨਾਲ ਖਬਰ ਸਾਂਝੀ ਕਰਾਂ। ਤੁਹਾਡਾ ਜਿਹੜਾ ਲੌਸ ਆ, ਇੰਗਲੈਂਡ ਤੁਸੀਂ ਗਏ ਸੀਗੇ ਤੇ ਉੱਥੇ ਜਿਹੜੀ ਆ ਉਮਰ ਤੋਂ ਪਹਿਲਾਂ ਜਿਹੜੀ ਤੁਹਾਡੇ ਪਰਿਵਾਰ ਦੇ ਜੀ ਦਾ ਇਸ ਦੁਨੀਆਂ ਤੋਂ ਚੱਲੇ ਜਾਣਾ, ਉਹਦੇ ਵਾਸਤੇ ਸਾਰੇ ਪਰਿਵਾਰ ਰੇਡੀਓ ਦੇ ਜਿਹੜੇ ਸਰੋਤੇ ਆ ਉਹ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰਦੇ ਆ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਕੱਖ ਸਾਹਿਬ ਜੀ 41-42 ਸਾਲ ਦੀ ਉਮਰ ਤੁਸੀਂ ਦੱਸਦੇ ਸੀ, ਬਹੁਤ ਯੰਗ ਉਮਰ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਲੋਕ ਆ ਇਹਨਾਂ ਦੀ ਡਾਇਟ ਆ ਜਿਹੜਾ ਖਾਣਾ ਪੀਣਾ ਆ ਕੱਖ ਸਾਹਿਬ ਜੀ ਬਹੁਤ ਜ਼ਿਆਦਾ, ਜਿੱਦਾਂ ਤੁਸੀਂ ਦੱਸਦੇ ਆ ਵੀ ਉਹਨੂੰ 20 ਸਾਲ ਤੋਂ ਕਿ ਕਿੰਨੇ ਸਾਲ ਤੋਂ ਉਹਨਾਂ ਨੂੰ ਉਹ ਕਸਰ ਜਿਹੜੀ ਸੀਗੀ ਤੇ ਉਹਦਾ ਕੋਈ ਇਲਾਜ ਨਹੀਂ, ਵੱਡੇ ਵੱਡੇ ਹੋਸਪਿਟਲ ਆ ਦੇਖੋ, ਪਰ 20 ਸਾਲ ਤੋਂ ਚੱਲ ਰਹੀ ਬਿਮਾਰੀ ਦਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਫਿਰ ਹੋਸਪਿਟਲਾਂ ਦਾ ਹੁਣ ਆਪਾਂ ਕੀ ਕਹਿਣਾ ਉਹਨਾਂ ਨੂੰ, ਤੇ ਆਪਾਂ ਗੱਲਬਾਤ ਹੀ ਕਰ ਸਕਦੇ ਆ। ਤੇ ਖੱਕ ਸਾਹਿਬ ਜੀ ਅੱਜ ਜਿਹੜੀ ਲੌਸ ਦੇ ਨਾਲ ਨਾਲ ਇੱਕ ਜਿਹੜੀ ਹਾਸੇ ਵਾਲੀ ਖਬਰ ਵੀ ਆ ਉਹ ਆਪਾਂ ਪਹਿਲਾਂ ਹੀ ਕਰ ਦੇਣੀ ਆ, ਕਿਉਂਕਿ ਜਿਹੜੇ ਆਗੂ ਲੋਕ ਹੁੰਦੇ ਆ ਨਾ, ਵੱਡੇ ਵੱਡੇ ਲੀਡਰ ਹੁੰਦੇ ਆ, ਇਹ ਆਮ ਕਰਕੇ ਅਕਲ ਵਾਲੇ ਹੁੰਦੇ ਆ, ਜੇ ਇਹਨਾਂ ਨੂੰ ਕੋਈ ਗਾਲ ਵਗੈਰਾ ਕੱਢ ਦੇਵੇ ਤਾਂ ਉਹ ਕੁਛ ਨੀ ਕਹਿੰਦੇ ਹੁੰਦੇ। ਇਹਦੀ ਉਦਾਹਰਣ ਇੱਕ ਪ੍ਰੈਜੀਡੈਂਟ ਓਬਾਮਾ ਜਦੋਂ ਸੀਗਾ ਉਦੋਂ ਵੀ ਸੀਗੀ, ਤੇ ਉਹਨੇ ਕੋਈ ਉਹ ਕੁੜੀ ਸੀਗੀ ਵਾਈਟ ਹਾਊਸ ਦੇ ਵਿੱਚ, ਉਹਨੇ ਉਹਨੂੰ ਓਬਾਮੇ ਨੇ ਉਹਨੂੰ ਟੀਚਰ ਕਰ ਦਿੱਤੀ, ਮਖੌਲ ਕਰ ਦਿੱਤਾ। ਉਹ ਜਿਹੜੀ ਸਟੇਟ ਦੀ ਸੀਗੀ ਨਾ, ਉਹ ਸਟੇਟ ਦੇ ਤੁਹਾਨੂੰ ਪਤਾ ਹੀ ਆ ਵੀ ਲੋਕ ਇੱਥੇ ਅਮਰੀਕਾ ਦੇ ਵਿੱਚ ਇੱਕ ਦੂਜੇ ਨੂੰ ਉਹ ਕਹਿੰਦੇ ਆ ਨਾ ਵੀ ਫਲਾਨੀ ਸਟੇਟ ਦੇ ਲੋਕ ਡਾਮੇ ਆਈਏ, ਉਹ ਏਦਾਂ ਬਰਦਾ ਉਹਨੂੰ ਕੁਛ ਕਹਿਤਾ ਓਬਾਮਾ ਨੇ, ਤੇ ਉਹਨੇ ਮੋਹਰੇ ਉਹਨੂੰ ਗਾਲ ਕੱਢਤੀ ਕੁੜੀ ਨੇ, ਗਾਲ ਕੱਢਤੀ ਤੇ ਉਹ ਓਬਾਮਾ ਹੱਸ ਕੇ ਸਾਰਤਾ ਉਹਨੇ। ਗੱਡੀਆਂ ਬਣਦੀਆਂ ਵਗੈਰਾ ਤੇ ਉੱਥੇ ਉਹ ਗਏ ਸੀਗੇ, ਤੇ ਖੱਕ ਸਾਹਿਬ ਜੀ ਉੱਥੇ ਇੱਕ ਜਿਹੜਾ ਕਰਮਚਾਰੀ ਸੀਗਾ ਉਹਨੇ ਖੱਕ ਸਾਹਿਬ ਜਦੋਂ ਟਰੰਪ ਟੂਰ ਕਰਦਾ ਸੀਗਾ ਆਸੇ ਪਾਸੇ ਦੇਖਦਾ ਹੋਣਾ ਪਿਆਸ, ਤੁਹਾਨੂੰ ਪਤਾ ਵੀ ਉਹਦੀ ਹੈਗੀ ਆ ਹਰੇਕ ਨੂੰ ਛੇੜਨ ਦੀ ਜਾਂਦੂ ਆ ਕਰਨ ਦੀ, ਤੇ ਉਹਨੇ ਮੋਹਰੇ ਕਹਿਤਾ ਪ੍ਰੋਟੈਕਟਰ ਆਫ ਪੈਰੋਫਾਇਲਸ, ਟਰੰਪ ਨੂੰ ਕਿਹਾ ਤੂੰ ਪ੍ਰੋਟੈਕਟਰ ਆਫ ਪੈਰੋਫਾਇਲ। ਹੁਣ ਪੈਰੋਫਾਇਲ ਜਿਹੜਾ ਸ਼ਬਦ ਹੈ ਖੱਕ ਸਾਹਿਬ ਜੀ, ਇਹ ਜਿਹੜੇ ਨਾ ਯੰਗ ਉਮਰ ਦੀਆਂ ਕੁੜੀਆਂ ਆਉਂਦੀਆਂ ਉਹਨਾਂ ਨਾਲ ਜਿਹੜੇ ਇਹ ਇਸ ਤਰ੍ਹਾਂ ਦੀਆਂ ਸੈਕਸੁਅਲ ਉਹ ਕਰਦੇ ਆ ਉਹਨੂੰ ਕਿਹਾ ਜਾਂਦਾ, ਤੇ ਉਹਨੇ ਇਹਨੇ ਜਿਹੜਾ ਸੀਗਾ ਉਹ ਬੰਦਾ ਉਹਨੇ ਟਰੰਪ ਨੂੰ ਇਹ ਕਹਿਤਾ, ਤੇ ਉਹਨੇ ਮੋਹਰਿਓ ਇੱਕ ਤਾਂ ਉਹ ਗਬਲੀ ਉਂਗਲ ਦਿਖਾ ਦਿੱਤੀ ਤੇ ਨਾਲ 5-7 ਗਾਲਾਂ ਵੀ ਕੱਢ ਦਿੱਤੀਆਂ ਉਹਨੂੰ।
0: ਇਹ ਨਹੀਂ ਸਹੀ, ਟਰੰਪ ਸਾਹਿਬ ਨੇ ਕਿਸੇ ਦੀ ਧੌਣ ਸਹਿੰਦੇ ਜੋ ਮਰਜ਼ੀ ਹੋ ਜਾਏ।
1: ਹਾਂਜੀ, ਤੇ ਟਰੰਪ ਨੇ ਗਾਲਾਂ ਗੁਲਾਂ ਕੱਢ ਦਿੱਤੀਆਂ ਤੇ ਹਰ ਸਾਹਿਬ ਜੀ ਫਿਰ ਉਹਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਪਰ ਅਜੇ ਫਾਇਰ ਨਹੀਂ ਕੀਤਾ। ਤੇ ਉਹਨੇ ਖੱਕ ਸਾਹਿਬ ਜੀ ਜਾ ਕੇ ਜਿਹੜਾ ਇਹ ਸੱਜਣ ਸੀਗਾ ਇਹਦਾ ਨਾਮ ਟੀ ਜੇ ਸਬੂਲਾ ਹੈਗਾ, ਇਹਨੇ ਗੋ ਫੰਡ ਵੀ ਉਹ ਜਿਹੜਾ ਬਣਾ ਲਿਆ ਆਪਣਾ, ਤੇ ਉਹਦੇ ਵਿੱਚ ਖੱਕ ਸਾਹਿਬ ਜੀ ਕਹਿੰਦੇ ਆ ਫਿਰ ਡਾਲਰਾਂ ਦਾ ਮੀਂਹ ਪਿਆ ਜਿੱਦਾਂ
0: ਪੈਣਾ ਸੀ ਕਰਕੇ ਕਰਨੀ
1: ਤੇ ਹਜ਼ਾਰਾਂ ਡਾਲਰ ਕਹਿੰਦੇ ਆ ਉਹ ਇਕੱਠੇ ਹੋ ਵੀ ਗਏ ਬਹੁਤ ਜਲਦੀ, ਔਰ ਲੋਕਾਂ ਨੇ ਇੰਨਾ ਉਹ ਕੀਤਾ ਕਿ ਦੇਖੋ ਚਲੋ ਉਹਦੀ ਨੌਕਰੀ ਜਾਏਗੀ ਜਾਂ ਨਹੀਂ ਜਾਏਗੀ ਇਹਦੇ ਬਾਰੇ ਕੋਈ ਪਤਾ ਨੀ ਗਾ। ਓਬਾਮਾ ਨੇ ਉਹ ਵੀ ਇੱਕ ਵਾਰੀ ਇੱਦਾਂ ਕਰਦਾ ਸੀਗਾ ਤੇ ਉਹਨੂੰ ਇੱਕ ਪਲੰਬਰ ਜਿਹੜਾ ਸੀਗਾ ਨਾ ਉਹਨੇ ਉਹਦੀ ਕਾਨਫਰੰਸ ਦੇ ਵਿੱਚ ਕੁਛ ਕਹਿ ਕੂਤਾ ਸੀ ਇੱਦਾਂ ਦੀ ਮਾੜੀ ਗੱਲ, ਤੇ ਓਬਾਮੇ ਨੇ ਫਿਰ ਉਹਨੂੰ ਕੁਛ ਨੀ ਕਿਹਾ ਤੇ ਸਗੋਂ ਉਹਨੂੰ ਵਾਈਟ ਹਾਊਸ ਲਾਨ ਦੇ ਵਿੱਚ ਸੱਦ ਕੇ ਤੇ ਉਹਦੇ ਨਾਲ ਕਹਿੰਦਾ ਸੀਗਾ ਵੀ ਆਪਾਂ ਬੀਅਰ ਸਬਮਿਟ ਕਰਾਂਗੇ। ਸੋ ਓਬਾਮੇ ਨੇ ਉਹਨੂੰ ਉੱਥੇ ਸੱਦ ਕੇ ਵਾਈਟ ਹਾਊਸ ਦੇ ਲਾਨ ਦੇ ਵਿੱਚ ਤੇ ਉਹਦੇ ਨਾਲ ਫਿਰ ਬੀਅਰ ਬੈਠ ਕੇ ਪੀਤੀ ਸੀਗੀ। ਸੋ ਇਸ ਤਰ੍ਹਾਂ ਦਾ ਜਿਹੜੇ ਆਗੂ ਹੁੰਦੇ ਆ ਖੱਕ ਸਾਹਿਬ ਜੀ ਉਹ ਫਿਰ ਉਹਨਾਂ ਨੂੰ ਯਾਦ ਕਰਦੀ ਆ ਹਮੇਸ਼ਾ ਵਾਸਤੇ,
0: ਰਿਪੋਰਟਰ ਜਿਹੜੇ ਹੁੰਦੇ ਉਹਨਾਂ ਦਾ ਕੰਮ ਹੁੰਦਾ ਕਿ ਕੋਈ ਗਲਤੀਆਂ ਕਰਨੀਆਂ ਉਹਨਾਂ ਨੇ, ਕੋਈ ਹੈਲੀਕਾਪਟਰ ਜਦੋਂ ਮਾਨ ਸਾਹਿਬ ਉਧਰ ਬਾਹਰ ਗਏ ਸੀ ਨਾ ਹੈਲੀਕਾਪਟਰ ਚੱਲਦਾ ਰਿਹਾ, ਉਹਨਾਂ ਨੇ ਇੱਕ ਆਰਟੀ ਪਾ ਕੇ ਪੁੱਛ ਲਿਆ ਕਿ ਵੀ ਜਦੋਂ ਮਾਨ ਸਾਹਿਬ ਤੇ ਇੱਥੇ ਨੀ ਮੁੱਖ ਮੰਤਰੀ ਦਾ ਹੈਗਾ ਤੇ ਇਹਨੂੰ ਕੌਣ ਚਲਾਉਂਦਾ ਫਿਰਦਾ ਸੀ ਤੇ ਉਹਨਾਂ ਨੇ ਆਰ ਟੀ ਆਈ ਨੇ ਦੱਸਿਆ ਤੇ ਹੈ ਨੀ ਉਹਨੂੰ ਪਰ ਇਹ ਉਹਨਾਂ ਸੱਤਾ ਅੱਖਾਂ ਦੇ ਕੇਸ ਜਿਹੜੇ ਆ ਉਹ ਪੰਜਾਬ ਪੁਲਿਸ ਨੇ ਦਬਾ ਦਬ ਕਰਦੇ ਕਿ ਵੀ ਇਹਨਾਂ ਨੇ ਹੋਰ ਪੁੱਠੇ ਕੇਸ ਪਾਤੇ ਇਹ ਥੋੜੇ
1: ਅੱਤ
0: ਚੱਕਤੀ ਜੀ ਉਹ ਰਿਪੋਰਟਰ ਜਿਹੜੇ ਤੁਹਾਨੂੰ ਪਤਾ ਕਿਤੇ ਮੂੰਹ ਚੁੱਪ ਕਰਨ ਵਾਲੇ ਆ ਉਹਨਾਂ ਨੇ ਫਿਰ ਉਹ ਸੁਣਾਈਆਂ ਵਾ ਸੁਣਾ ਰਹੇ ਆ ਕੋਈ ਫੜੋ ਸਾਨੂੰ ਕਰੋ ਅੰਦਰ ਕਿਹੜੇ ਜੁਰਮ ਚ ਕਰ ਰਹੇ ਹੋ
1: ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆਂ ਜਿਹੜੀ ਆ ਉਹਨਾਂ ਨੇ ਗਾਹੀ ਪੈਦਲ ਚੱਲ ਕੇ ਉਹ ਵੀ ਤੇ ਉਹਨਾਂ ਨੇ ਐਵੇਂ ਨੀ ਲਿਖੀਆਂ ਗੱਲਾਂ ਬਾਤਾਂ ਇਹਨਾਂ ਦੇ ਉੱਤੇ ਜਿਹੜਾ ਆ ਉਹ ਅਮਰਤ ਕਰਨਾ ਚਾਹੀਦਾ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਆ ਜਿਹੜੀ ਹੱਸ ਕੇ ਗੱਲ ਸਾਰ ਦੇਣੀ ਆ ਜਿਹੜੀ ਗੱਤ ਆ ਜੀ ਉਹਦੇ ਨਾਲ ਦੀ ਹੋਰ ਕੋਈ ਦੁਆ ਨਹੀਂ ਹੁੰਦੀ ਤੇ ਚਲੋ ਇਹਦੇ ਨਾਲ ਆਪਣੇ ਕੋਲ ਖਬਰ ਆ ਜਿਹੜੀ ਗੱਤ ਸਾਹਿਬ ਜੀ ਉਹ ਇਹ ਆ ਕਿ ਜਿਹੜਾ ਅਮਰੀਕਾ ਦੀ ਜਿਹੜੀ ਹੈਗੀ ਆ ਸਟੇਟ ਡਿਪਾਰਟਮੈਂਟ ਆ ਉਹਦੇ ਵੱਲੋਂ ਲਗਭਗ 75 ਦੇਸ਼ਾਂ ਦੇ ਗੱਤ ਸਾਹਿਬ ਜੀ ਨਾਂ ਤਾਂ ਨਹੀਂ ਦੱਸੇ ਗਏ ਨਾਂ ਤਾਂ 3-4 ਦੇ ਦੱਸੇ ਆ ਪਰ 75 ਦੇਸ਼ ਆ ਜਿਹੜੇ ਡੋਨਲਡ ਟਰੰਪ ਸਾਹਿਬ ਨੇ ਉਹਨਾਂ ਦੇ ਜਿਹੜੇ ਪਰਮਾਨੈਂਟ ਵੀਜ਼ੇ ਮਿਲਦੇ ਆ ਇੱਥੇ ਇਮੀਗ੍ਰੇਸ਼ਨ ਪੱਕੇ ਤੌਰ ਤੇ ਆਉਂਦੇ ਆ ਲੋਕ ਦੂਸਰੇ ਕੰਟਰੀਆਂ ਚੋਂ 75 ਕੰਟਰੀਆਂ ਦੇ ਵਿੱਚ ਆ ਰਹੇ ਜਿਹੜੇ ਲੋਕਾਂ ਨੇ ਆਉਣਾ ਸੀਗਾ ਜਿਹਨਾਂ ਦੀ ਐਪਲੀਕੇਸ਼ਨਾਂ ਪ੍ਰੋਸੈਸ ਆ ਟਰੰਪ ਸਾਹਿਬ ਦੇ ਜਿਹੜੇ ਹੈਗੇ ਆ ਆਪਣੇ ਪ੍ਰਬੰਧਕ ਉਹਨਾਂ ਨੇ ਦੁਨੀਆਂ ਦੀਆਂ ਜਿੰਨੀਆਂ ਉਹ 75 ਕੰਟਰੀਆਂ ਦੇ ਵਿੱਚ ਐਮਬੈਸੀਆਂ ਜਾਂ ਕਈ ਕੰਟਰੀਆਂ ਦੇ ਵਿੱਚ ਐਮਬੈਸੀ ਨਹੀਂ ਹੁੰਦੀ ਤੇ ਸਿਰਫ ਕੌਂਸਲੇਟ ਹੁੰਦੀ ਆ ਉਹਨਾਂ ਨੂੰ ਸਾਰਿਆਂ ਨੂੰ ਚਿੱਠੀਆਂ ਕੱਢ ਦਿੱਤੀਆਂ ਕਿ ਇਹਨਾਂ ਦੇਸ਼ਾਂ ਦੇ ਵਿੱਚੋਂ ਕਿਸੇ ਨੂੰ ਵੀ ਜਿਹੜਾ ਪਰਮਾਨੈਂਟ ਰੈਜੀਡੈਂਸੀ ਦੇ ਕੇ ਇੱਥੇ ਨਾ ਆਉਣ ਦਿੱਤਾ ਜਾਵੇ ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਸਾਰੀਆਂ ਨੂੰ ਉੱਥੇ ਹੀ ਰੋਕ ਦਿੱਤਾ ਜਾਵੇ ਜਿੱਥੇ ਉਹ ਹੈਗੀਆਂ ਤੇ ਇਹਦੇ ਵਿੱਚ ਗੱਤ ਸਾਹਿਬ ਜੀ ਉਹਨਾਂ ਨੇ ਜਿਹੜੇ ਨਾਂ ਦੱਸੇ ਆ ਉਹ ਜਿਹੜਾ ਅਫਗਾਨਿਸਤਾਨ ਦੱਸਿਆ ਇਰਾਨ ਦੱਸਿਆ ਰਸ਼ੀਆ ਤੇ ਇੱਕ ਸੋਮਾਲੀ ਆ ਜਿਹੜੀ ਸੋਮਾਲੀਆ ਉਹਦੇ ਨਾਂ ਸਾਹਮਣੇ ਲਿਆਉਂਦੇ ਆ ਤੇ ਜਿਹੜੇ ਜਿਹਨਾਂ ਦੇਸ਼ਾਂ ਤੋਂ ਇਹ ਲੋਕ ਇੱਥੇ ਗੌਰਮੈਂਟ ਦੇ ਉੱਪਰ ਆ ਕੇ ਨਾਲ ਉਹਨਾਂ ਨੇ ਮੁੱਦਾ ਇਸ ਗੱਲ ਦਾ ਰੱਖਿਆ ਸਾਹਮਣੇ ਗੱਤ ਸਾਹਿਬ ਜੀ ਕਿ ਜਿਹੜੇ ਦੇਖੋ ਇੰਡੀਆ ਤੋਂ ਜਾਂ ਹੋਰ ਕਈਆਂ ਕੰਟਰੀਆਂ ਤੋਂ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਇੱਥੇ ਰਿਲੇਟਿਵ ਹੁੰਦੇ ਆ ਜਿੱਦਾਂ ਆਪਾਂ ਉਹਨੂੰ ਸਪੋਂਸਰ ਕਰਦੇ ਆ ਭਈ ਇਹਦਾ ਖਰਚਾ ਹੈ ਜਿਹੜਾ ਮੈਂ ਉਹਨਾਂ ਚਿਰ ਸਾਂਭੂਗਾ ਹੁਣ ਤਾਂ ਇਹਨਾਂ ਨੇ 10 ਸਾਲ ਦਾ ਕਰ ਦਿੱਤਾ ਕਿ 10 ਸਾਲ ਵਾਸਤੇ ਜਿਹੜੇ ਬੰਦੇ ਨੂੰ ਤੁਸੀਂ ਸਪੋਂਸਰ ਕਰਦੇ ਆ ਤੁਹਾਡੇ ਭੈਣ ਭਰਾ ਜਾਂ ਪਟੀਸ਼ਨਾਂ ਕਰਦੇ ਆ ਉਹ 10 ਸਾਲ ਕਿਸੇ ਜਿਹੜੀ ਗੌਰਮੈਂਟ ਦੀ ਦੂਜੀ ਉਹਦੇ ਤੇ ਉਹ ਨਿਰਭਰ ਨਹੀਂ ਹੋਣਾ ਚਾਹੀਦਾ ਅਸਿਸਟੈਂਟ ਉਸ ਵਾਸਤੇ ਲੋਕ ਪਾ ਲੈਂਦੇ ਆ ਪਰ ਮੇਰਾ ਖਿਆਲ ਗੌਰ ਗੂਰ ਕੋਈ ਨਹੀਂ ਕਰਦਾ ਸੋ ਇਹ ਜਿਹੜੇ ਇਸ ਤਰ੍ਹਾਂ ਦੇ ਦੂਸਰਿਆਂ ਕੰਟਰੀਆਂ ਚੋਂ ਕਈਆਂ ਚੋਂ ਆਉਂਦੇ ਆ ਜਿੱਦਾਂ ਵੀਅਤਨਾਮ ਸੀਗਾ ਜਾਂ ਇਰਾਕ ਸੀਗਾ ਗੱਤ ਸਾਹਿਬ ਜੀ ਉਹਨਾਂ ਦੇਸ਼ਾਂ ਚੋਂ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਇੱਥੇ ਦੀ ਬੋਲੀ ਵਾਲੀ ਨਹੀਂ ਆਉਂਦੀ ਹੁੰਦੀ ਉਹ ਜਿਹੜੇ ਆ ਉਹਨਾਂ ਨੂੰ ਫਿਰ ਆ ਕੇ ਗੌਰਮੈਂਟ ਟ੍ਰੇਨਿੰਗ ਵੀ ਦੇ ਦਿੰਦੀ ਆ ਜੋਬਾਂ ਦੀ ਨੌਕਰੀਆਂ ਦੀ ਉਹਨਾਂ ਨੂੰ ਥੋੜਾ ਚਿਰ 2-4-6 ਮਹੀਨੇ ਜਾਂ ਸਾਲ ਜਿੰਨਾ ਚਿਰ ਉਹਨੂੰ ਕੋਈ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਫਿਰ ਇੱਥੇ ਜਿਹੜੇ ਆ ਉਹ ਸਾਂਭਣਾ ਪੈਂਦਾ ਗੌਰਮੈਂਟ ਦੇ ਉੱਤੇ ਜਿਹੜੀ ਬਰਡਨ ਬਣਦੀ ਆ ਇਹ ਬਣਾ ਕੇ ਉਹਨਾਂ ਨੇ ਮੁੱਦਾ ਚੱਕ ਕੇ ਤੇ ਇਹਨਾਂ ਲੋਕਾਂ ਤੋਂ ਜਿਹੜੇ ਉਹ ਸੀਗੇ ਆਉਣ ਦੇਸ਼ਾਂ ਤੋਂ ਜਿਹੜੇ ਲੋਕ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਇਰਾਨ ਰਸ਼ੀਆ ਸੋਮਾਲੀਆ ਤੇ ਅਫਗਾਨਿਸਤਾਨ ਇਹਨਾਂ 4 ਮੁਲਕਾਂ ਦੇ ਨਾਂ ਦਿੱਤੇ ਆ ਬਾਕੀਆਂ ਦੇ ਨਾਂ ਉਹਨਾਂ ਨੇ ਨਹੀਂ ਦਿੱਤੇ ਪਰ ਗਿਣਤੀ ਆ ਜਿਹੜੀ ਉਹ 75 ਕੰਟਰੀਆਂ ਦੀ ਜਿਹੜੀ ਦੱਸੀ ਆ ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ ਜਿਹੜਾ ਉਹਦੇ ਵੱਲੋਂ ਕਿਹਾ ਗਿਆ ਕਿ ਉਸ ਨੇ ਦੁਨੀਆਂ ਭਰ ਵਿਚਲੀਆਂ ਐਮਬੈਸੀਜ ਅਤੇ ਕੌਂਸਲਰ ਨੂੰ ਹਦਾਇਤਾਂ ਭੇਜ ਦਿੱਤੀਆਂ ਕਿ ਜਿਨ੍ਹਾਂ ਲੋਕਾਂ ਨੂੰ ਇੱਥੇ ਆ ਕੇ ਗਵਰਨਮੈਂਟ ਵੱਲੋਂ ਸਹੂਲਤਾਂ ਦੇਣੀਆਂ ਪੈਂਦੀਆਂ ਉਹਨਾਂ ਦੇ ਪਰਮਾਨੈਂਟ ਵੀਜ਼ੇ ਆ ਜਿਹੜੇ ਉਹਨੂੰ ਬੰਦ ਕਰ ਦਿੱਤਾ ਜਾਵੇ ਇਹ ਮਾਮਲਾ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ ਗੱਤ ਸਾਹਿਬ ਜੀ ਅਸਲ ਦੇ ਵਿੱਚ ਤਾਂ ਜਿਨ੍ਹਾਂ ਵਿੱਚ 40 ਕੰਟਰੀ ਪਹਿਲਾਂ ਵੀ ਤੁਹਾਨੂੰ ਪਤਾ ਰੌਲਾ ਪੈਂਦਾ ਸੀ 2 ਸਾਲ ਪਹਿਲਾਂ ਵੀ ਉਦੋਂ ਵੀ ਜਿਹੜੇ ਆ 40 ਕੰਟਰੀਆਂ ਦੇ ਉੱਤੇ ਜਿਹੜਾ ਉਹ ਇਹਨਾਂ ਨੇ ਉਹ ਲਾ ਦਿੱਤੀ ਸੀ ਪਾਬੰਦੀ ਕਿ ਉੱਥੋਂ ਲੋਕਾਂ ਨੂੰ ਇੱਥੇ ਨਾ ਆਉਣ ਦਿੱਤਾ ਜਾਵੇ ਇਹ ਕਾਨੂੰਨ ਆ ਜਿਹੜਾ ਗੱਤ ਸਾਹਿਬ ਜੀ 21 ਜਨਵਰੀ ਤੋਂ ਲਾਗੂ ਹੋ ਜਾਣਾ ਆ ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਟੂਰਿਸਟ ਵੀਜ਼ੇ ਆ ਜਿਹੜੇ ਜਾਂ ਹੋਰ ਕਿਸਮਾਂ ਦੇ ਵੀਜ਼ੇ ਆ ਉਹਨਾਂ ਦੇ ਉੱਤੇ ਕੋਈ ਜਿਹੜਾ ਇਹਦਾ ਪ੍ਰਭਾਵ ਜਾਂ ਅਸਰ ਕੋਈ ਨਹੀਂ ਪੈਣਾ ਸੋ ਪੈਸਾ ਗੱਤ ਸਾਹਿਬ ਜੀ ਇੱਦਾਂ ਲੱਗ ਰਿਹਾ ਵੀ ਅਮਰੀਕਾ ਜਿੱਦਾਂ ਭੁੱਖ ਨਾਲ ਲੜਨ ਲੱਗ ਪਿਆ ਹੁੰਦਾ ਹਰ ਪਾਸਿਓਂ ਜਿਹੜੇ ਆ ਉਹ ਫੰਡ ਕੱਟੀ ਜਾ ਰਹੇ ਆ ਹਰ ਪਾਸੇ ਤੋਂ ਉਹ ਜਿਹੜੀ ਆਪਣੀ ਸੀਗੀ EPA ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ ਆ ਜਿਹੜੀ ਉਹਦੇ ਵੀ ਫੰਡ ਵਗੈਰਾ ਕੱਟ ਦਿੱਤੇ ਬਹੁਤ ਹੁਣ ਲੋਕਾਂ ਨੂੰ ਉਹ ਕਹਿੰਦੇ ਹਵਾ ਖਰਾਬ ਆ ਕੋਈ ਗੱਲ ਨੀ ਤੇ ਕਿਉਂਕਿ ਉਹ ਕੰਟਰੋਲ ਕਰਦੀ ਨਾ ਗੈਸ ਪੰਪ ਆ ਜਿਹੜੇ ਇਹ ਤੇ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਹਨਾਂ ਤੇ ਉਹਨਾਂ ਨੂੰ ਵੀ ਰਾਹ ਦੇ ਦਿੱਤੀ, ਉਹਨਾਂ ਦੇ ਇੰਪਲੋਈ ਕੱਟ ਦਿੱਤੇ ਤੇ ਹੋਰ ਬਹੁਤ ਸਾਰੀ ਜਿਹੜੀਆਂ ਇਸ ਤਰ੍ਹਾਂ ਦੀਆਂ ਏਜੰਸੀਆਂ ਆ ਜਿਹੜੀਆਂ ਕੰਟਰੋਲ ਕਰਦੀਆਂ ਸੀ ਉਹਨਾਂ ਦੇ ਫੰਡ ਖਾਤਾ ਵੀ ਕੱਟੇ ਜਾ ਰਹੇ ਆ। ਸੋ ਇਹਦੇ ਤੋਂ ਇਹ ਲੱਗ ਰਿਹਾ ਵੀ ਪਬਲਿਕ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ, ਜਾਂ ਤਾਂ ਪੈਸੇ ਹੀ ਇੰਨੀ ਤੰਗੀ ਆ ਗਏ ਅਮਰੀਕਾ ਵਿੱਚ ਵੀ ਤੇ ਇਹਦੀ ਵੀ ਖਿਆਲ ਆ ਵੀ ਜਿਹੜੀ ਇਕਨੋਮਿਕ ਹਾਲਾਤ ਆ ਉਹ ਵਧੀਆ ਨਹੀਂ ਹੈਗੇ। ਤੇ ਅਗਲੀ ਖਬਰਸਾਰ ਆਪਣੇ ਕੋਲ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਅਮਰੀਕਨ ਪ੍ਰੈਜੀਡੈਂਟ ਟਰੰਪ ਸਾਹਿਬ ਵੱਲੋਂ ਗ੍ਰੀਨਲੈਂਡ ਨਾਂ ਦੇ ਦੇਸ਼ ਨੂੰ ਹੜੱਪਣ ਦੀ ਜਿਹੜੀ ਯੋਜਨਾ ਆ ਉਹਦੇ ਕਾਰਨ ਖਾਕ ਸਾਹਿਬ ਜਿਹੜੀ ਈਯੂ ਆ ਤੇ ਨੇਟੋ ਆ ਉਹ ਦੋਨੇ ਆ ਜਿਹੜੇ ਉਹਨਾਂ ਨੂੰ ਹੁਣ ਖਾਕ ਸਾਹਿਬ ਦੀ ਫਿਕਰ ਜਿਹੜਾ ਉਹ ਪੈ ਗਿਆ ਆ ਤੇ ਫਿਕਰ ਖਾਕ ਸਾਹਿਬ ਜੀ ਹੁਣ ਪੈ ਗਿਆ ਤਾਂ ਜੇ ਤੁਸੀਂ ਕਈ ਵੱਖਰੇ ਵੱਖਰੇ ਪੱਖਾਂ ਤੋਂ ਆਪਾਂ ਦੇਖਦੇ ਹਾਂ ਨਾ ਤੇ ਤੁਹਾਨੂੰ ਏਦਾਂ ਵੀ ਲੱਗਦਾ ਉਹਨਾਂ ਨੂੰ ਫਿਕਰ ਪੈ ਗਿਆ, ਪਰ ਉਹਨਾਂ ਨੇ ਮੁਫ਼ਤ ਵਿੱਚ ਅਮਰੀਕਾ ਦੀ ਸ਼ੈਲ ਵੀ ਲਾਉਂਦੇ ਰਹੇ ਨਾ ਲੜਨ ਹਥਿਆਰ ਦੇਣ ਨੂੰ ਅਮਰੀਕਾ ਮੁਹਰੇ ਤੇ ਲੜਦੇ ਨੂੰ ਉਹ ਮੁਲਕ ਤੇ ਉਹ ਪਿੱਛੇ ਚਟਕਾਰੀਆਂ ਮਾਰਦੇ ਸੀਗੇ ਤੇ ਹੁਣ ਉਹ ਜਿਹੜੇ ਹਾਲਾਤ ਆ ਉਹ ਜਿਹੜੇ ਬਦਲ ਰਹੇ ਆ ਤੇ ਉਹਦੇ ਹੁਣ ਜਿਹੜੇ ਮੈਂਬਰ ਦੇਸ਼ ਹੈਗੇ ਆ ਉਹਨਾਂ ਨੇ ਕਕਸ਼ਾ ਵੀ ਹੁਣ ਜਿਹੜੀ ਫਿਕਰਬੰਦੀ ਉਹਨਾਂ ਨੂੰ ਪੈ ਗਈ ਆ। ਗ੍ਰੀਨਲੈਂਡ ਆ ਜਿਹੜਾ ਉਹ ਦੇਖੋ ਉਹ ਕੰਟਰੀ ਆ ਜਿਹੜਾ ਖਾਕ ਸਾਹਿਬ ਜੀ ਉਹ ਆਪਣਾ ਜਿਹੜਾ ਸਟੇਟ ਆ ਨਾ ਟੈਕਸਾਸ ਅਮਰੀਕਾ ਦੀ ਇਹਦੇ ਨਾਲ ਉਹ ਤਿੰਨ ਗੁਣਾ ਵੱਡਾ ਦੇਸ਼ ਆ ਉਹ।
0: ਅੱਛਾ ਵੱਡਾ, ਇੰਨਾ ਵੱਡਾ ਮੈਂ ਸਮਝਦਾ ਛੋਟਾ ਜਿਹਾ ਹੀ ਆ।
1: ਨਹੀਂ ਨਹੀਂ ਖਾਕ ਸਾਹਿਬ ਜੀ ਉਹ ਬਹੁਤ ਵੱਡਾ ਦੇਸ਼ ਆ, ਉੱਥੇ ਜਿਹੜੀ ਆ ਉਹਦੀ ਆਪਾਂ ਅੱਗੇ ਜਾ ਕੇ ਏਰੀਆ ਵੀ ਦੱਸ ਦੇਣਾ ਕਿ ਕਿੰਨਾ ਆ, ਪਰ ਉੱਥੇ ਪਾਪੂਲੇਸ਼ਨ ਬਹੁਤ ਥੋੜੀ ਆ। ਤੇ ਹੁਣ ਹੈਗਾ ਕੀ ਆ ਉਹ ਕੈਨੇਡਾ ਦੇ ਤਾਂ ਸਮਝ ਲਓ ਨਾਲੇ ਲੱਗ ਜਾਂਦਾ ਆ ਕੇ।
0: ਅੱਛਾ
1: ਤੇ ਉਹ ਦੁਨੀਆਂ ਦਾ ਸਭ ਤੋਂ ਬੜਾ ਜਿਹਨੂੰ ਆਪਾਂ ਟਾਪੂ ਕਹਿੰਦੇ ਉਹ
0: ਟਾਪੂ ਆ।
1: ਹਾਂਜੀ ਤੇ ਉੱਥੇ ਹੁਣ ਕੀ ਆ ਕਿ ਇਹ ਜਿਹੜਾ ਦੇਸ਼ ਆ ਹੁਣ ਉਹ ਜਿਹੜੀ ਜਿਹੜੀ ਫਿਕਰਮੰਦੀ ਜਿਹੜੀ ਉੱਥੇ ਪੈ ਗਈ ਆ। ਗ੍ਰੀਨਲੈਂਡ ਦੀ ਜਿਹੜੀ ਕੁੱਲ ਆਬਾਦੀ ਆ ਉਹ 56,000 ਜਾਂ 57,000 ਦੇ ਮਤਲਬ ਵਿੱਚ ਵਿੱਚ ਆ।
0: ਅੱਛਾ ਜੀ, ਕਦੇ ਬਿਰਲਾ ਬਿਰਲਾ ਘਰ ਆ ਕਦੇ ਘਰ ਇੱਥੇ।
1: ਹਾਂਜੀ ਸਿਰਫ ਉਹ ਵੀ ਮੇਰਾ ਖਿਆਲ ਹੈ ਜਿੱਧਰ ਥੋੜਾ ਜਿਹਾ ਮੌਸਮ ਗਰਮ ਰਹਿੰਦਾ ਨਾ ਕਿਉਂਕਿ ਉੱਥੇ ਆਈਸ ਤਾਂ ਜੰਮੀ ਰਹਿੰਦੀ ਆ ਸਾਰਾ ਸਾਲ। ਪੁਸ਼ਕ ਇਲਾਕਾ ਜਿਹੜਾ ਉੱਥੇ ਉਹ ਮਤਲਬ ਗਰਮ ਹੈਗਾ ਜਿੱਥੇ ਪਗੜਦੀ ਆ ਬਾਰਪੁਰਬ ਤੇ ਉੱਥੇ ਉਹਨੇ ਲੋਕ 56,000 ਲੋਕ ਬਹੁਤੇ ਨੀ ਹੁੰਦੇ। 56,000 ਤਾਂ ਮੇਰਾ ਖਿਆਲ ਸਾਡੇ ਸ਼ਹਿਰ ਪ੍ਰਜਨੂ ਦੀ ਆਬਾਦੀ ਹੋਗੀ ਤੁਹਾਡੇ।
0: ਇਹਨੇ ਛੋਟੇ ਪਿੰਡ ਲਾ ਲੋ, ਵੱਡਾ ਪਿੰਡ ਲਾ ਲੋ, ਸ਼ਹਿਰ ਛੋਟਾ, ਛੋਟੇ ਸ਼ਹਿਰ ਦੇ ਸ਼ਹਿਰ ਲਾ ਲੋ ਏਡਾ ਕਿਉਂ।
1: ਹਾਂਜੀ ਸ਼ਹਿਰ ਕੀ ਜਿੰਨੀ ਆਬਾਦੀ ਆ ਤੇ ਉਹਦਾ ਖੇਤਰਫਲ ਆ ਜਿਹੜਾ 8,36,330 ਵਰਗ ਮੀਲ ਜਿਹੜਾ ਉਹਦਾ ਖੇਤਰ ਆ ਤੇ ਦੁਨੀਆਂ ਦਾ ਸਭ ਤੋਂ ਵੱਡਾ ਟਾਪੂ ਜਿੱਦਾਂ ਆਪਾਂ ਦੱਸ ਕੇ ਗਏ ਆ। ਤੇ ਇਹ ਤਕਰੀਬਨ ਮਿਸਰ ਜਿਹੜਾ ਦੇਸ਼ ਆ ਉਹਦੇ ਜਿੱਡਾ ਇਹ ਇਕੱਲਾ ਹੀ ਹੈਗਾ ਤੇ ਟੈਕਸਾਸ ਵਰਗੇ ਤਿੰਨ ਸੂਬੇ ਉਹਦੇ ਵਿੱਚ ਜਿਹੜੇ ਆ ਉਹ ਬਣ ਸਕਦੇ ਆ। ਤੇ ਇੱਥੇ ਕਾਕਸਾ ਵੀ ਅਮਰੀਕਾ ਦਾ ਇੱਕ ਜਿਹੜਾ ਉਹ ਫੌਜੀ ਅੱਡਾ ਵੀ ਆ ਇਹਦੇ ਵਿੱਚ ਬਣਿਆ ਹੋਇਆ। ਤੇ ਉੱਥੇ 150 ਤੋਂ ਕੋਈ 200 ਜਿਹੜੇ ਆ ਉਹ ਅਮਰੀਕਨ ਫੌਜੀ ਉੱਥੇ ਰਹਿੰਦੇ ਆ ਹਰ ਵੇਲੇ। ਤੇ ਉਹਨਾਂ ਦਾ ਜਿਹੜਾ ਕੰਮ ਕਾਰ ਆ ਉੱਥੇ ਉਹ ਸਿਰਫ ਇਹ ਆ ਕਿ ਉੱਥੇ ਜਿਹੜੀ ਆ ਜੇ ਰੂਸ ਵੱਲੋਂ ਕੋਈ ਮਿਸਲ ਆਉਂਦੀ ਆ ਜਾਂ ਉਧਰੋਂ ਕੋਈ ਇਸ ਤਰ੍ਹਾਂ ਦੀ ਚੀਜ਼ ਆਉਂਦੀ ਆ ਉਹਦੀ ਸਰਵੇਲੈਂਸ ਕਰਨ ਵਾਸਤੇ ਉਹ ਇੰਨਾ ਕੁ ਸਟਾਫ ਉੱਥੇ ਜਿਹੜਾ ਰੱਖਿਆ ਹੋਇਆ। ਤੇ ਟੋਟਲ ਕੁੱਲ ਮਿਲਾ ਕੇ ਜਿੱਦਾਂ ਅਮਰੀਕਾ ਦੇ 150 ਤੋਂ 200 ਦੇ ਕਰੀਬ ਤੇ ਬਾਕੀ ਜਿਹੜੇ ਦੇਸ਼ਾਂ ਦੇ ਹੋਰ ਵੀ ਜਿਹੜੇ ਅਮਰੀਕਾ ਦੇ ਨਾਲ ਜੁੜੇ ਹੋਏ ਦੇਸ਼ ਆ ਉਹ ਕੁੱਲ ਮਿਲਾ ਕੇ 650 ਫੌਜੀ ਜਿਹੜੇ ਉੱਥੇ ਉਹ ਜਿਹੜਾ ਅੱਡਾ ਉਹਨਾਂ ਦਾ ਹੈਗਾ ਉਹਦੇ ਚ ਹੈਗੇ ਆ। ਤੇ ਇਹ ਹੁਣ ਖਾਕ ਸਾਹਿਬ ਜੀ ਜਿਹੜਾ ਡੈਨਮਾਰਕ ਆ ਤੁਹਾਨੂੰ ਪਤਾ ਵੀ ਉਹ ਕਿੰਗਡਮ ਆ। ਇਹ ਡੈਨਮਾਰਕ ਦਾ ਜਿਹੜਾ ਨਾ ਤਾਂ ਉਹਨਾਂ ਦਾ ਗੁਲਾਮ ਆ ਇਹ ਨਾ ਹੀ ਡੈਨਮਾਰਕ ਦਾ ਹਿੱਸਾ ਆ, ਪਰ ਉਥੋਂ ਦੇ ਜਿਹੜਾ ਰਾਜਾ ਆ ਉਹਦੇ ਨਾਲ ਇਹਨਾਂ ਦੀ ਜੋ ਵੀ ਸੰਧੀਆਂ ਹੋਈਆਂ ਆ ਉਹਦੇ ਮੁਤਾਬਕ ਮਤਲਬ ਉਹ ਡੈਨਮਾਰਕ ਆ ਜਿਹੜਾ ਉਹਨੂੰ ਸੁਣਦਾ। ਤੇ ਟਰੰਪ ਨੇ ਹੁਣ ਤੁਹਾਨੂੰ ਪਤਾ ਵੀ ਉਹਨੇ ਧਮਕੀ ਦੇ ਦਿੱਤੀ ਤੇ ਮੈਂ ਇਹ ਲੈਣਾ ਆ। ਤੇ ਜਿਹਦੇ ਵਿੱਚ ਹੁਣ ਉਹ ਇੱਥੇ ਆਏ ਆ ਜਿਹੜੇ ਡੈਨਮਾਰਕ ਦੇ ਵਿਦੇਸ਼ ਮੰਤਰੀ ਆ ਤੇ ਉਹਨਾਂ ਨੇ ਕਾਕਸ ਸਾਹਿਬ ਜੀ ਕਿਹਾ ਕਿ ਟਰੰਪ ਦੀ ਨੀਤੀ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ। ਇਹ ਬਿਆਨ ਆ ਜਿਹੜਾ ਇਹ ਵਾਸ਼ਿੰਗਟਨ ਡੀਸੀ ਵਿਚ ਜਿਹੜੀ ਆ ਗੱਲਬਾਤ ਹੋਣ ਤੋਂ ਪਿੱਛੋਂ ਜਿਹੜਾ ਇਹ ਛਾਪਿਆ ਗਿਆ। ਤੇ ਇਹ ਖਿੱਚਾਧੂਈ ਜਿਹੜੀ ਹੋ ਰਹੀ ਹੈ ਇਹਦੇ ਦੌਰਾਨ ਡੈਨਮਾਰਕ ਤੇ ਨੇਟੋ ਐਲਾਈਜ਼ ਆ ਜਿਹੜੇ ਖਾਕ ਸਾਹਿਬ ਜੀ ਉਹ ਗ੍ਰੀਨਲੈਂਡ ਵਿਚੋਂ ਜਿਹੜੀ ਆ ਫੌਜਾਂ ਦੀ ਗਿਣਤੀ ਉਹ ਉਹਨਾਂ ਨੇ ਵਧਾਉਣੀ ਸ਼ੁਰੂ ਕਰ ਦਿੱਤੀ ਆ।
0: ਅੱਛਾ ਜੀ, ਨੇਟੋ ਨੇ
1: ਡੈਨਮਾਰਕ ਵੀ ਤੇ ਨੇਟੋ ਵੀ ਹੁਣ ਖਾਕ ਸਾਹਿਬ ਜੀ ਨੇਟੋ ਵਿਚ ਤਾਂ ਅਮਰੀਕਾ ਵੀ ਆਉਂਦਾ ਆ
0: ਬਿਲਕੁਲ।
1: ਤੇ ਹੁਣ ਇੱਥੇ ਇਹਨਾਂ ਦਾ ਜਿਹੜਾ ਆਰਟੀਕਲ 5 ਆ ਜਿਹਦੇ ਵਿਚ ਉਹਨਾਂ ਨੇ ਲਿਖਿਆ ਹੋਇਆ ਕਿ ਨੇਟੋ ਦੇ ਇੱਕ ਵੀ ਕੰਟਰੀ ਦੇ ਉੱਤੇ ਜੇ ਕੋਈ ਹਮਲਾ ਕਰੇ ਤਾਂ ਸਾਰੇ ਨੇਟੋ ਕੰਟਰੀ ਆ ਜਿਹੜੇ ਉਹਦੇ ਖਿਲਾਫ਼ ਲੜਨਗੇ ਤੇ ਹੁਣ ਇੱਥੇ ਕਿਸ ਤਰ੍ਹਾਂ ਹੋਊਗੀ ਜੇ ਅਮਰੀਕਾ ਜਾ ਕੇ ਉਹਨੂੰ ਜ਼ਬਰਦਸਤੀ ਦੱਬਦਾ ਆ ਕਿਉਂਕਿ ਉਹ ਵੀ ਨੇਟੋ ਦਾ ਮੈਂਬਰ ਆ
0: ਬਿਲਕੁਲ
1: ਤੇ ਇੱਥੇ ਹੁਣ ਫਿਰ ਗੁੰਝਲ ਕੀ ਪਊਗੀ ਫਿਰ ਅਮਰੀਕਾ ਨਾਲ ਫਿਰ ਉਹ ਸਾਰੇ ਲੜਨਗੇ ਇੱਕ ਪਾਸੇ ਹੋ ਜਾਣਗੇ ਉਹ ਇਹ ਸਿਚੁਏਸ਼ਨ ਆ ਜਿਹੜੀ ਬਹੁਤ ਹੀ ਚੰਗੀ ਜਿਹੜੀ ਆ ਉਹ ਨਜ਼ਰ ਖਾਖਸਾ ਜੀ ਨਹੀਂ ਆ ਰਹੀ ਤੇ ਇਹਦੇ ਵਿਚ ਹੁਣ ਜਿਹੜੀ ਆ ਅਮਰੀਕਾ ਦੇ ਜਿਹੜੇ ਵਾਈਸ ਪ੍ਰੈਜੀਡੈਂਟ ਜੇ ਡੀ ਵੈਂਸ ਹੈਗੇ ਆ ਤੇ ਮਾਰਕੋ ਰੂਬੀਓ ਆ ਉਹਨਾਂ ਦੇ ਦੋਨਾਂ ਦੇ ਨਾਲ ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਸ ਲੋਕਿਨ ਰੈਮੁਸਨ ਉਹਨਾਂ ਦਾ ਨਾਂ ਆ ਇਹਨਾਂ ਦੇ ਵਿਚ ਜਿਹੜੀ ਆ ਉਹ ਗੱਲਬਾਤ ਹੋਈ ਆ ਤੇ ਫੇਰ ਗੱਲਬਾਤ ਹੋਣ ਤੋਂ ਮਗਰੋਂ ਜਿਹੜੀ ਆ ਕਿ ਉਹਨਾਂ ਨੇ ਕਹਿ ਤਾ ਕਿ ਗ੍ਰੀਨਲੈਂਡ ਦੇ ਲੋਕ ਆ ਜਿਹੜੇ ਉਹ ਅਤੇ ਡੈਨਮਾਰਕ ਆ ਜਿਹੜਾ ਉਹ ਇਕੱਠੇ ਹੀ ਰਹਿਣਗੇ ਉਹਨਾਂ ਨੇ ਆਸ ਵਿਚ ਨਹੀਂ ਟੁੱਟਣੀ ਕਹਿਣ ਦਾ ਮਤਲਬ ਕਿ ਅਸੀਂ ਅਮਰੀਕਾ ਆ ਜਿਹੜੀ ਉਹਨੂੰ ਇੱਥੇ ਵੈਲਕਮ ਨਹੀਂ ਕਰਨਾ ਠੀਕ ਹੈ ਤੁਹਾਡਾ ਛੋਟਾ ਮੋਟਾ ਅੱਡਾ ਹੈਗਾ ਤੇ ਮਸਲਾ ਖੱਖ ਸਾਹਿਬ ਜੀ ਜਿਹੜਾ ਆ ਉਹ ਦਿਨੋ ਦਿਨ ਉਹ ਭਿਆਨਕ ਜਿਹੜਾ ਰੂਪ ਧਾਰ ਰਿਹਾ ਆ ਤੇ ਰੱਬ ਭਲਾ ਕਰੇ ਕਿ ਉਧਰ ਨੂੰ ਜਿਹੜੀ ਆ ਉਹ ਜਿਹੜੇ ਰੱਖੇ ਹੋਏ ਆ ਖੱਖ ਸਾਹਿਬ ਜੀ ਵੱਡੇ ਵੱਡੇ ਤੁਹਾਨੂੰ ਪਤਾ ਐਟਮ ਬੰਬ ਉਹ ਕਹਿੰਦੇ ਆ ਭਾਈ ਰੂਸ ਕੋਲ ਵੀ ਖੱਖ ਸਾਹਿਬ ਜੀ ਉਹ ਕਹਿੰਦੇ ਆ ਭਾਈ ਇੰਨੇ ਉਹ ਪਏ ਆ ਰੂਸ ਦੇ ਕੋਲ ਦੁਨੀਆਂ ਦੇ ਵਿਚ ਸਭ ਤੋਂ ਜਿਆਦਾ ਜਿਹੜੇ ਐਟਮ ਬੰਬ ਜਾਂ ਉਹਨਾਂ ਨੂੰ ਹੈਗੇ ਆ ਉਹ ਕਹਿੰਦੇ ਆ ਭਾਈ ਇਹੋ ਜਿਹੀ ਧਰਤੀ ਆ ਇਹਨੂੰ 10 ਵਾਰੀ ਸਾਰ ਕੇ ਸਵਾਹ ਕਰ ਸਕਦੇ ਆ ਇੰਨਾ ਹਥਿਆਰ ਜਿਹੜਾ ਉੱਥੇ ਪਿਆ ਸੋ ਉਹਨਾਂ ਕਈ ਅਮਰੀਕਾ ਦੇ ਕੋਲ ਵੀ ਆ ਥੋੜੇ ਬਹੁਤ ਘੱਟ ਹੋਣਗੇ ਇਹਨਾਂ ਕੋਲ ਕਿਉਂਕਿ ਇਹਨਾਂ ਦੇ ਕੋਲ ਹੋਰ ਰਿਸੋਰਸ ਹੈਗੇ ਆ ਪਰ ਖੱਖ ਸਾਹਿਬ ਜੀ ਉੱਥੇ ਤੱਕ ਨੌਤ ਪਹੁੰਚਦੀ ਆ ਤਾਂ ਫੇਰ ਦੁਨੀਆਂ ਜਿਹੜੀ ਆ ਫਿਰ ਦੁਬਾਰਾ ਤੋਂ ਸ਼ੁਰੂ ਹੋਊਗੀ ਉਹ ਆਊਗੀ ਕਿੱਥੋਂ ਇਹ ਨੀ ਪਤਾ ਕਿਉਂਕਿ ਹਰ ਚੀਜ਼ ਦਾ ਜਿਹੜਾ ਬੀ ਆ ਉਹ ਤਾਂ ਚਾਹੀਦਾ ਨਾ ਜੇ ਸਾਰਾ ਬੀ ਨਾ ਹੋ ਗਿਆ ਹੁਣ ਖੱਖ ਸਾਹਿਬ ਜੀ ਦੇਖੋ ਜਿਹੜਾ ਪਿੱਛੇ ਚੜ ਦੀ ਗੱਲ ਆ ਜਿਹੜਾ ਰੂਸ ਹੈ ਨਾ ਉਹਨੇ ਜਿਹੜੇ ਟੈਂਕ ਸੀਗੇ ਨਾ ਟੈਂਕ ਆਪਣੇ ਉਹ ਇੰਨੇ ਜਿਆਦਾ ਬਣਾ ਕੇ ਜਿਹੜਾ ਈਸਟ ਤੇ ਵੈਸਟ ਬਰਲਿਨ ਸੀਗਾ ਜਿਹੜਾ ਉਹਦੇ ਬਾਰਡਰ ਤੇ ਲਿਜਾ ਕੇ ਲਾਤੇ ਸੀਗੇ ਤੇ ਉਹਨੇ ਚੈਲੰਜ ਕਰ ਦਿੱਤਾ ਸੀਗਾ ਕਿ ਮੈਨੂੰ ਇਸ ਵੇਲੇ ਕੋਈ ਰੋਕਣ ਵਾਲਾ ਜੰਮਿਆ ਨਹੀਂ ਹੈਗਾ ਤੇ ਮੈਂ ਜਦੋਂ ਆਰਡਰ ਦੇਣਾ ਆ ਮੇਰੇ ਕੋਲ ਇੰਨੇ ਟੈਂਕ ਜਿਹੜੇ ਬਾਰਡਰ ਤੇ ਲੱਗੇ ਹੋਏ ਇਹਨਾਂ ਦੇ ਮੂਹਰੇ ਨਾ ਅਮਰੀਕਾ ਨੇ ਇੰਗਲੈਂਡ ਨੇ ਨਾ ਜਰਮਨ ਨੇ ਕਿਸੇ ਨੇ ਨੀ ਖੜਨਾ ਤੇ ਉਸ ਵੇਲੇ ਖੱਖ ਸਾਹਿਬ ਜੀ ਕੀ ਹੋਇਆ ਸੀਗਾ ਅਮਰੀਕਾ ਦਾ ਜਿਹੜਾ ਪ੍ਰੈਜੀਡੈਂਟ ਸੀਗਾ ਉਹਨੇ ਕਿਹਾ ਸੀਗਾ ਕਿ ਇਹ ਇੱਕ ਹਾਈਡਰੋਜਨ ਬੰਬ ਆ ਜਿਹੜਾ ਉਹ ਹੈਗਾ ਇਹਨਾਂ ਦੇ ਕੋਲ ਉਹ ਜਿਹੜਾ ਬੰਬ ਆ ਖੱਖ ਸਾਹਿਬ ਜੀ ਉਹਨੇ ਕੋਈ ਜਿਹੜੀ ਚੀਜ਼ ਹੈ ਨਾ ਜਿਹੜੀ ਉਹਨੂੰ ਜਿਹੜੀ ਜਾਨਦਾਰ ਚੀਜ਼ ਨਹੀਂ ਹੈ ਉਹਦਾ ਨੁਕਸਾਨ ਨਹੀਂ ਕਰਨਾ ਉਹਨੇ ਸਿਰਫ ਜਿਹੜੀਆਂ ਜੀਵਦੀਆਂ ਚੀਜ਼ਾਂ ਹੈ ਉਹਨਾਂ ਨੂੰ ਹੀ ਖਤਮ ਕਰਨਾ ਸੋ ਕਹਿਣ ਦਾ ਮਕਸਦ ਉਹਨਾਂ ਦਾ ਇਹ ਸੀਗਾ ਅਮਰੀਕਾ ਦਾ ਕਿ ਜੇ ਤੂੰ ਇਹ ਟੈਂਕ ਲਾਏ ਤੇ ਮੈਂ ਫਿਰ ਉਹ ਬੰਬ ਆ ਜਿਹੜਾ ਉਹ ਸਿੱਟੂਗਾ ਜਿਹਦੇ ਨਾਲ ਤੇਰੇ ਟਰੰਕ ਚਲਾਉਣ ਵਾਲੇ ਬੰਦੇ ਆ ਜਿਹੜੇ ਉਹ ਵਿੱਚ ਸੁਸਰੀਆਂ ਨੂੰ ਸਵਾ ਦੇਣੇ ਆ ਸੋ ਇਸ ਤਰ੍ਹਾਂ ਦੇ ਖਤਰਨਾਕ ਜਿਹੜੇ ਹਥਿਆਰ ਆ ਉਹ ਅੱਗੇ ਤਾਂ ਕੱਲੇ ਅਮਰੀਕਾ ਤੇ ਜਿਹੜਾ ਸੀਗਾ ਰਸ਼ੀਆ ਇਹਦੇ ਕੋਲ ਸੀਗੇ ਖੱਖ ਸਾਹਿਬ ਜੀ ਹੁਣ ਉਧਰ ਚੀਨ ਆ ਜਿਹੜਾ ਉਹ ਵੀ ਬਹੁਤ ਜਿਆਦਾ ਜਿਹੜਾ ਇਧਰ ਨੂੰ ਐਡਵਾਂਸਮੈਂਟ ਉਹਨੇ ਕਰ ਲਈ ਆ ਜਿਹੜਾ ਪਿੱਛੇ ਜਿਹਾ ਖੱਖ ਸਾਹਿਬ ਜੀ ਜਦੋਂ ਕੋਵਿਡ ਸ਼ੁਰੂ ਹੋਇਆ ਉਹਦੇ ਵਿਚ ਵੀ ਰੌਲਾ ਪੈਣ ਲੱਗ ਪਿਆ ਸੀਗਾ ਭਾਈ ਚੀਨ ਨੇ ਹੀ ਇਹ ਜਿਹੜਾ ਉਹ ਕੋਵਿਡ ਫੈਲਾਇਆ ਪਰ ਉਹ ਆਪਣੀ ਜਿਹੜੀ ਆ ਪਹੁੰਚ ਤੋਂ ਬਾਹਰ ਆ ਕਿ ਅਸਲੀਅਤ ਉਹਦੇ ਵਿਚ ਕੀ ਸੀਗੀ ਇਹਦਾ ਆਪਾਂ ਤਾਂ ਨਿਰਣਾ ਨਹੀਂ ਲੈ ਸਕਦੇ ਕਿਉਂਕਿ ਆਪਣੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਉਹ ਇੱਦਾਂ ਦੀ ਪੂਰੀ ਜਿਹੜੀ ਕਦੇ ਆਉਣੀ ਨਹੀਂ ਤੇ ਨਾ ਹੀ ਉਹ ਆ ਸਕਣੀ ਹੈ ਉਹ ਹੋ ਸਕਦਾ ਅੱਜ ਤੋਂ 100-200 ਸਾਲ ਬਾਅਦ ਜਦੋਂ ਅੱਜ ਦੇ ਲੋਕ ਆ ਜਿਹੜੇ 2-3 ਪੀੜੀਆਂ ਪੈ ਗਈਆਂ ਫੇਰ ਸ਼ਾਇਦ ਕਿਸੇ ਪਾਸਿਓਂ ਉਹ ਜਿਹੜੀ ਆ ਖਬਰ ਉਹ ਨਿਕਲੂਗੀ ਤੇ ਇਹਦੇ ਨਾਲ ਅਗਲੀ
0: ਕੋਵਿਡ ਚ ਰੌਲਾ ਇਹੋ ਹੀ ਪਿਆ ਸੀ ਕਿ ਜਿਹਨੇ ਚੀਨ ਦੇ ਕੁਛ ਨਾ ਕੁਛ ਉਥੋਂ ਬਣਾ ਰਹੇ ਸੀ ਤੇ ਉਹਦੇ ਉਥੋਂ ਲੀਕ ਹੋਇਆ ਤੇ ਉਥੋਂ ਹੀ ਇਹ ਕੋਵਿਡ ਆਇਆ ਇਹ ਗੱਲ ਵੈਸੇ ਚੀਮਾ ਸਾਹਿਬ ਜੀ ਸੋਚਿਆ ਜਾਵੇ ਕਿ ਇਕਦਮ ਇਹੋ ਜਿਹੀ ਬਿਮਾਰੀ ਜਿਹੜੀ ਆ ਉਹ ਫੈਲੀ ਕਿੱਦਾਂ ਨਾ ਇਹਦੇ ਵਿਚ ਕੋਈ ਨਾ ਕੋਈ ਰੀਜ਼ਨ ਤਾਂ ਹੋਏਗਾ ਨਾ
1: ਹਾਂਜੀ ਰੀਜ਼ਨ ਉਹ ਜਿਹੜੀਆਂ ਦੇਖੋ ਖੱਖ ਸਾਹਿਬ ਜੀ ਆਪਣੇ ਕੋਲ ਸੱਚੀ ਖਬਰ ਤਾਂ ਆਉਣੀ ਨੀ ਕਦੇ ਵੀ ਕਿਉਂਕਿ ਜਦੋਂ ਹਰੇ ਗਵਰਨਮੈਂਟਾਂ ਜਿਹੜੀਆਂ ਲੁਕਾਉਂਦੀਆਂ ਰਹਿੰਦੀਆਂ ਪਰ ਉਹ ਹੋਇਆ ਕਹਿੰਦੇ ਇੱਦਾਂ ਆ ਕਿ ਉਹ ਜਿਹੜੀ ਸੀਗੀ ਉੱਥੇ ਕਿਸੇ ਆ ਜਿਹੜੀਆਂ ਜਿਹਨਾਂ ਨੂੰ ਉਹ ਚਮਗਿੱਦੜ ਵੀ ਕਹਿੰਦੇ ਆ ਚਾਮਚੜੇ ਕਹਿੰਦੇ ਨਾ ਰਾਤ ਨੂੰ ਉੱਠੀਆਂ ਬੈਠੀਆਂ ਉਹਨਾਂ ਤੋਂ ਕਹਿੰਦੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਉਹ ਬਿਮਾਰੀ ਜਿਹੜੀ ਆ ਉਹ ਇੱਕ ਹਿਊਮਨ ਨੂੰ ਲੱਗ ਗਈ ਆਮ ਕਰਕੇ ਕਈ ਬਿਮਾਰੀਆਂ ਜਿਹੜੀਆਂ ਪਸ਼ੂਆਂ ਨੂੰ ਲੱਗਦੀਆਂ ਉਹ ਬੰਦਿਆਂ ਨੂੰ ਨਹੀਂ ਲੱਗਦੀਆਂ ਪਰ ਕਈ ਵਾਰੀ ਆ ਖੱਖ ਸਾਹਿਬ ਜੀ ਉਹ ਕਹਿੰਦੇ ਆ ਭਾਈ ਇੱਦਾਂ ਹੋ ਜਾਂਦੀ ਆ ਸੋ ਓਹਦੇ ਤੇ ਜਿਹੜਾ ਐਕਸਪੈਰੀਮੈਂਟ ਕਰਦੇ ਆ ਤੇ ਕਿਸੇ ਨਾ ਕਿਸੇ ਤਰ੍ਹਾਂ ਉਹ ਲੀਕ ਹੋ ਗਈ ਸੀ ਤੇ ਇਹਦਾ ਜਿਹੜਾ ਸਹੀ ਫੈਸਲਾ ਆਪਾਂ ਤਾਂ ਨਹੀਂ ਲੈ ਸਕਦੇ ਜਿਹੜੀ ਅਮਰੀਕਾ ਵਰਗੀਆਂ ਗਵਰਨਮੈਂਟ ਆ ਉਹਨਾਂ ਨੂੰ ਪਤਾ ਹੁੰਦਾ ਤੇ ਇਹਦੇ ਨਾਲ ਅਗਲੀ ਖ਼ਬਰ ਆ ਜਿਹੜੀ ਖੱਕ ਸਾਹਿਬ ਜੀ ਉਹ ਇਹ ਆ ਕਿ ਅਮਰੀਕਾ ਦੀ ਪਰਜਾ ਆ ਜਿਹੜੀ ਓਹਦੇ ਵਿਚ ਆਇਸ ਜਿਹੜੀ ਆ ਓਹਦੇ ਵਿਚ ਤੇ ਪਰਜਾ ਵਿਚ ਖੱਕ ਸਾਹਿਬ ਜੀ ਕਾਫੀ ਗਰਮਾ ਗਰਮੀ ਆ ਜਿਹੜੀ ਉਹ ਫੈਲ ਚੁੱਕੀ
0: ਬਿਲਕੁਲ
1: ਤੇ ਰੇਨੀ ਨਿਕੋਲ ਗੁੱਡ ਜਿਹੜੀ ਓਹਦਾ ਪੂਰਾ ਨਾਂ ਹੈਗਾ ਆ ਓਹਨੂੰ ਖੱਕ ਸਾਹਿਬ ਜੀ ਆਇਸ ਆਫਿਸਰ ਨੇ ਜਿਹੜੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਓਹਦਾ ਜਿਹੜਾ ਵੀਡੀਓ ਖੱਕ ਸਾਹਿਬ ਜੀ ਮੈਂ ਦੇਖੀ ਆ ਓਹਦੇ ਉੱਤੇ ਸਾਫ ਨਜ਼ਰ ਆ ਰਿਹਾ ਕਿ ਉਸ ਔਰਤ ਦਾ ਕੋਈ ਕਸੂਰ ਨਹੀਂ ਹੈਗਾ ਉਹ ਤਾਂ ਜਿਹੜਾ ਸੀਗਾ ਇਹਦਾ ਤੁਹਾਨੂੰ ਪਤਾ ਪਈ ਨਾ ਕਿ ਲੋਡਡ ਤਾਂ ਗੰਨਾ ਹੁੰਦੀਆਂ ਜਿੱਦਾਂ ਬਾਰਡਰ ਤੇ ਲੰਘ ਗਏ ਹੁੰਦੇ ਆ ਫੁੱਲੀ ਲੋਡਡ ਸਾਰਾ ਹੁੰਦਾ ਉਹ ਤੇ ਉਹ ਅਸਲ ਦੇ ਵਿਚ ਓਹਨੇ ਇਹਨੂੰ ਦੋ ਡਰ ਖੋਲਣ ਨੂੰ ਕਿਹਾ ਤੇ ਓਹਨੇ ਆਪਣਾ ਉਹ ਆਈ ਡੀ ਵਗੈਰਾ ਦਿਖਾ ਦਿੱਤੀ ਤੇ ਉਹ ਫਿਰ ਕਾਰ ਓਹਨੇ ਜਿੱਧਰ ਉਹ ਖੜਾ ਸੀਗਾ ਅਫਸਰ ਓਹਦੀ ਕਾਰ ਦੇ ਡੋਰ ਵਾਲੇ ਪਾਸੇ ਖੜਾ ਸੀਗਾ ਨਾ ਥੋੜਾ ਜਿਹਾ ਜਿੱਦਾਂ ਕਾਰ ਦੇ ਏਦਾਂ ਸੀਗਾ ਵੀ ਕਾਰ ਓਹਦੇ ਵਿਚ ਵੱਜੂਗੀ ਜੇ ਕਾਰ ਸਿੱਧੀ ਤੋਰੀ
0: ਸਾਈਡ ਤੇ ਸੀ
1: ਤਾਂ ਹੈਂਜੀ
0: ਉਹ ਸਾਈਡ ਤੇ ਸੀ
1: ਹਾਂਜੀ ਪਰ ਓਹਨੇ ਹੋਰ ਵੀ ਕਾਰ ਦੂਜੇ ਪਾਸੇ ਨੂੰ ਵੱਟ ਲਈ ਸੀ ਤਾਂ ਓਹਦੇ ਵਿਚ ਨਾ ਲੱਗੇ ਵੱਟ ਕੇ ਜਦੋਂ ਤੁਰਨ ਲੱਗੀ ਤੇ ਓਹਨੇ ਪਿੱਛੋਂ ਓਹਦੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਤੇ ਓਹਦੀ ਜਿਹੜੀ ਡੈਥ ਹੋ ਗਈ ਤੇ ਓਹਦੇ ਕਾਰਨ ਖੱਕ ਸਾਹਿਬ ਜਿਹੜਾ ਸੀਗਾ ਇਹ ਰੌਲਾ ਜਿਹੜਾ ਪੈ ਗਿਆ ਫਿਰ ਹੁਣ ਇਹ ਜਿਹੜੀ ਆ ਗੱਲਬਾਤ ਆ ਉਹ ਜਿਹੜੀ ਰੋਜ਼ ਦੀ ਰੋਜ਼ ਆ ਜਿਹੜੀ ਉਹ ਭਖਦੀ ਜਾ ਰਹੀ ਆ ਤੇ ਅਮਰੀਕਾ ਦੀ ਪਰਜਾ ਆ ਜਿਹੜੀ ਉਹ ਥੋੜੀ ਭੈ ਭੀਤ ਵੀ ਹੋਈ ਆ ਖੱਕ ਸਾਹਿਬ ਸਾਨੂੰ ਪਤਾ ਪਈ ਹੁਣ ਗਵਰਨਮੈਂਟ ਦੇ ਮੂਹਰੇ ਜ਼ੋਰ ਤਾਂ ਹੁੰਦਾ ਨੀ ਕਿਉਂਕਿ ਉਹਨਾਂ ਕੋਲ ਸਾਰੇ ਹਥਿਆਰ ਆ ਉਹਨਾਂ ਕੋਲ ਵਕੀਲ ਆ ਉਹਦੇ ਨਾਲ ਤੁਸੀਂ ਕਦੇ ਵੀ ਨੀ ਲੜ ਸਕਦੇ ਤੇ ਜਿਹੜਾ ਇਹ ਜਿਹੜੀ ਆ ਹੁਣ ਜਿਹੜੇ ਦੂਸਰੇ ਸ਼ਹਿਰ ਆ ਬੋਸਟਨ ਤੇ ਫੀਨਿਕਸ ਆ ਜਿੱਦਾਂ ਇਹਨਾਂ ਦੇ ਵਿਚ ਵੀ ਖੱਕ ਸਾਹਿਬ ਜੀ ਕਹਿੰਦੇ ਆ ਵੀ ਬਾਰਡਰ ਪੈਟਰੋਲ ਆ ਜਿਹੜਾ ਯੂਐਸ ਬਾਰਡਰ ਪੈਟਰੋਲ ਅਤੇ ਇਹਨਾਂ ਦੇ ਨਾਲ ਜਿਹੜੀ ਆਇਸ ਆ ਇਹਨਾਂ ਦੋਨਾਂ ਵੱਲੋਂ ਇਹਨਾਂ ਦੋਨਾਂ ਸ਼ਹਿਰਾਂ ਦੇ ਵਿਚ ਆ ਜਿਹੜੇ ਹੁਣ ਉਹ ਫੌਜੀ ਜਿਹੜੇ ਆ ਉਹ ਭੇਜ ਦਿੱਤੇ ਜਾਣੇ ਤੇ ਇਹਦੇ ਬਾਰੇ ਗੱਲਬਾਤ ਚੱਲ ਰਹੀ ਆ ਤੇ ਪੋਡਕਾਸਟ ਜੋ ਰੋਗਨ ਵੱਲੋਂ ਕਿਹਾ ਗਿਆ ਕਿ ਆਇਸ ਏਜੰਟ ਆ ਜਿਹੜੇ ਇਹ ਪੂਰੀ ਤਰ੍ਹਾਂ ਖੱਕ ਸਾਹਿਬ ਜੀ ਦੇਖੋ ਜਿਹੜੀ ਪੁਲਿਸ ਹੁੰਦੀ ਆ ਨਾ ਜਾਂ ਇਹ ਇੱਕ ਤਾਂ ਹੁੰਦੀ ਮਿਲਟਰੀ ਜਿਹੜੀ ਮਿਲਟਰੀ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਇਹ ਹੁੰਦਾ ਵੀ ਭਾਈ ਤੁਸੀਂ ਪਰਜਾ ਦਿਓ ਮਤਲਬ ਐਵੇਂ ਨੀ ਉਹਨਾਂ ਤੇ ਗੋਲੀਆਂ ਚਲਾਉਣੀਆਂ ਸੋ ਥੋੜਾ ਫਰਕ ਹੁੰਦਾ ਟ੍ਰੇਨਿੰਗ ਦੇ ਵਿਚ ਤੇ ਹੁਣ ਇਹ ਜਿਹੜਾ ਜੋ ਰੋਗਨ ਆ ਪੋਡਕਾਸਟ ਰਿਹਾ ਇਹ ਕਹਿੰਦਾ ਵੀ ਇਹ ਜਿਹੜੇ ਉਹ ਭੇਜ ਰਹੇ ਆ ਉਹਨਾਂ ਨੂੰ ਸਿਵਲ ਸੋਸਾਇਟੀ ਦੇ ਵਿਚ ਤੁਸੀਂ ਕਿੱਦਾਂ ਮਤਲਬ ਇਹ ਕਰਨਾ ਆ ਇਹ ਉਹਨਾਂ ਨੂੰ ਪੂਰੀ ਟ੍ਰੇਨਿੰਗ ਨਹੀਂ ਹੁੰਦੀ ਇਸ ਕਰਕੇ ਮਤਲਬ ਉਹਨਾਂ ਨੂੰ ਨਹੀਂ ਭੇਜਣਾ ਚਾਹੀਦਾ ਤੇ ਅਮਰੀਕਨ ਪਰਜਾ ਜਿਹੜੀ ਖੱਕ ਸਾਹਿਬ ਜੀ ਉਹਦੇ ਜਾਇਜ਼ੇ ਅਨੁਸਾਰ 47% ਲੋਕ ਆ ਜਿਹੜੇ ਉਹ ਕਹਿ ਰਹੇ ਆ ਕਿ ਇਹ ਜਿਹੜੇ ਸਾਪੇ ਏਦਾਂ ਵੱਜ ਰਹੇ ਆ ਆਇਸ ਤੇ ਹੁਣ ਉਹਨਾਂ ਨੇ ਨਾਲ ਦੂਸਰੀਆਂ ਏਜੰਸੀਆਂ ਨੂੰ ਪੁਲਿਸ ਨੂੰ ਵੀ ਰਲਾ ਲਿਆ ਆ ਨਾਲ ਹੋਰ ਏਜੰਸੀਆਂ ਨੂੰ ਰਲਾ ਲਿਆ ਆ ਇਹ 47% ਲੋਕ ਕਹਿੰਦੇ ਆ ਵੀ ਇਹਦੇ ਨਾਲ ਆ ਜਿਹੜੀ ਉਹ ਪਰਜਾ ਹੋਰ ਜ਼ਿਆਦਾ ਸੁਰੱਖਿਅਤ ਨਹੀਂ ਹੈ
0: ਤੇ
1: ਸਿਰਫ 34% ਆ ਜਿਹੜੇ ਉਹ ਕਹਿੰਦੇ ਆ ਵੀ ਇਹ ਜਿਹੜੀ ਗਵਰਨਮੈਂਟ ਇਹ ਕਰ ਰਹੀ ਆ ਇਹਦੇ ਨਾਲ ਪਰਜਾ ਜ਼ਿਆਦਾ ਸੁਰੱਖਿਅਤ ਹੈਗੀ ਆ ਤੇ ਇਹਦੇ ਇਸ ਤੋਂ ਅਗਲੀ ਖ਼ਬਰ ਖੱਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਇਹਦੇ ਵੱਲੋਂ ਖੱਕ ਸਾਹਿਬ ਜੀ ਤੁਹਾਨੂੰ ਪਤਾ ਪਈ ਇੱਥੇ ਉਹ ਜਿਹੜੇ ਅਲਕੋਹਲ ਪੀਣ ਲੱਗ ਜਾਂਦੇ ਜਾਂ ਹੋਰ ਨਸ਼ਿਆਂ ਤੇ ਲੋਕ ਲੱਗ ਜਾਂਦੇ ਆ ਅਡਿਕਟ ਹੋ ਜਾਂਦੇ ਆ ਉਹਨਾਂ ਨੂੰ ਜਿਹੜੇ ਫੰਡ ਦਿੱਤੇ ਜਾਂਦੇ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਡਿਕਸ਼ਨ ਅਤੇ ਮੈਂਟਲ ਹੈਲਥ ਜਿਹੜੇ ਦਿਮਾਗੀ ਤੌਰ ਤੇ ਬਹੁਤ ਸਾਰੇ ਲੋਕ ਖੱਕ ਸਾਹਿਬ ਜਿਹੜੇ ਲੜਾਈਆਂ ਲੜ ਕੇ ਆਉਂਦੇ ਨਾ ਦੂਸਰੇ ਕੰਟਰੀ ਸਪੀਕਰ ਫੌਜੀ ਆ ਬੈਠ ਰਹੇ ਆ ਉਹਨਾਂ ਨੂੰ ਇਹ ਦਿਮਾਗੀ ਪਰੇਸ਼ਾਨੀਆਂ ਜਿਹੜੀਆਂ ਹੋ ਜਾਂਦੀਆਂ ਆ
0: ਉਹ ਵਿਚਾਰੇ ਸੜਕਾਂ ਤੇ ਖਲੋ ਕੇ ਮੰਗਦੇ ਵੀ ਉਹ ਹੀ ਆ ਜੀ
1: ਬਿਲਕੁਲ ਬਿਲਕੁਲ ਬਿਲਕੁਲ ਤੇ ਇਹਨਾਂ ਵਾਸਤੇ ਜਿਹੜੀਆਂ ਗ੍ਰਾਂਟਾਂ ਸੀਗੀਆਂ ਉਹ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਜਿਹਦੇ ਨਾਲ ਉਹ ਕਹਿੰਦੇ ਆ $2 ਬਿਲੀਅਨ ਆ ਜਿਹੜੇ ਉਹ
0: ਡਾਕਟਰ ਸਾਹਿਬ ਆ ਗਏ ਆ ਮੈਂ ਜੇ ਤੁਸੀਂ ਆਪਣਾ ਫੋਨ ਕੱਟ ਦਿਓ ਫਿਰ ਮੈਂ ਤੁਹਾਨੂੰ ਮੁੜ ਕੇ ਮਿਲਾਉਣਾ ਮਿਲਦਾ ਨੀ ਪਤਾ ਨੀ ਕੀ ਚੱਕਰ ਹੋ ਗਿਆ
1: ਬਿਲਕੁਲ
0: ਓਕੇ ਜੀ ਹੋਲਡ ਕਰਿਓ ਜੀ ਡਾਕਟਰ ਸਾਹਿਬ ਹੋਲਡ ਕਰਿਓ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ ਤੇ ਅਗਲਾ ਪ੍ਰੋਗਰਾਮ ਤੁਹਾਨੂੰ ਪਤਾ ਡਾਕਟਰ ਸਾਹਿਬ ਦਾ ਹੁੰਦਾ ਹੈ ਤੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਬਾਰੇ ਗੱਲਬਾਤ ਕਰਦੇ ਹਾਂ ਜੀ ਡਾਕਟਰ ਸਾਹਿਬ ਉਹਨਾਂ ਦੇ ਨਾਲ ਉਹਨਾਂ ਚਿਰ ਮੈਂ ਇੱਕ ਜਿਹੜਾ ਮੈਸੇਜ ਹੈ ਡਾਕਟਰ ਸਾਹਿਬ ਦਾ ਉਹਨੂੰ ਆਪਾਂ ਪਲੇ ਕਰ ਦਿੰਦੇ ਹਾਂ ਤੇ ਫਿਰ ਆਪਾਂ ਨਾਲੋ ਨਾਲ ਉਹਨਾਂ ਦੇ ਨਾਲ ਚੱਲਦੇ ਹਾਂ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਤੇ ਮੈਂ ਲੱਭ ਲਾ ਜੀ ਕਿੱਥੇ ਆ ਡਾਕਟਰ ਸਾਹਿਬ ਹੋਲਡ ਕਰੋ ਸਰ ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੇ ਚਲ ਗਿਆ ਡਾਕਟਰ ਸਾਹਿਬ ਮੈਨੂੰ ਰੋਕ ਕੇ ਕਰਨਾ ਪਏਗਾ ਜੀ ਫਿਰ ਤੁਹਾਨੂੰ 2 ਮਿੰਟ ਰੋਕੂੰਗਾ ਮੈਂ ਫਿਰ ਮੈਸੇਜ ਪਲੇ ਕਰਦਾ ਜੀ ਤੇ ਡਾਕਟਰ ਸਾਹਿਬ ਆਓ ਜੀ ਵੈਲਕਮ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
2: ਕੋਈ ਗੱਲ ਨੀ ਪ੍ਰੋਗਰਾਮ ਤੁਸੀਂ ਬਾਅਦ ਚੋ ਕਰ ਸਕਦੇ ਹੋ ਪ੍ਰੋਗਰਾਮ ਦੇ ਬਾਅਦ ਜੀ ਮੈਸੇਜ ਕਰ ਸਕਦੇ ਹੋ ਮੈਸੇਜ ਨਾਲੋਂ ਜ਼ਿਆਦਾ ਜੋ ਤੁਸੀਂ ਆਪਣੇ ਆਪ ਬੋਲ ਦਿੰਦੇ ਹੋ ਜ਼ਿਆਦਾ ਵਧੀਆ
0: ਥੈਂਕ ਯੂ
2: ਸੋ ਰੇਡੀਓ ਪ੍ਰਵਾਸ ਰੇਡੀਓ ਸਭ ਰੰਗ ਯੂਟਿਊਬ ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਵਾਲਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਸ਼ੋਅ ਲੈ ਕੇ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਮ ਤੌਰ ਤੇ ਤੁਹਾਡੇ ਵੱਲੋਂ ਕੁਛ ਆ ਰਿਹਾ
0: ਨਹੀਂ ਆ ਗਿਆ ਜੀ ਆਪਣੇ ਚੀਮਾ ਸਾਹਿਬ ਐਡ ਹੋ ਗਏ
2: ਓਕੇ ਜੀ ਚੀਮਾ ਸਾਹਿਬ ਐਡ ਆਵਾਜ਼ ਪਹੁੰਚ ਰਹੀ ਹੈ
1: ਜੀ ਜੀ ਬਿਲਕੁਲ
2: ਓਕੇ ਮਿਹਰਬਾਨੀ ਸੋ ਅਸੀਂ ਜੀਵਨ ਨੂੰ ਉਹਦੀ ਅਡਲਟ ਏਜ ਤੱਕ ਲੈ ਗਏ ਸਾਂ ਤੇ ਅਡਲਟ ਏਜ ਤੋਂ ਬਾਅਦ ਫਿਰ ਅਸੀਂ ਇਹ ਸੋਚਿਆ ਸੀ ਵੀ ਇਸ ਸਾਰੀ ਬਣਤਰ ਦਾ ਅਸਲ ਆਧਾਰ ਕੀ ਆ ਤੇ ਉਸ ਅਸਲ ਆਧਾਰ ਨੂੰ ਲੱਭਦਿਆਂ ਹੋਇਆ ਅਸੀਂ ਸੈੱਲ ਤੇ ਪਹੁੰਚੇ ਸਾਂ ਵੀ ਸਭ ਤੋਂ ਛੋਟੀ ਯੂਨਿਟ ਦੀ ਜਿਹੜੀ ਆ ਉਹ ਸੈੱਲ ਆ ਤੇ ਸੈੱਲ ਇੱਕ ਇਸ ਤਰ੍ਹਾਂ ਦਾ ਯੂਨਿਟ ਹੈਗੀ ਆ ਜਿਹਦੇ ਵਿੱਚ ਉਹ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ ਜਿਹੜੀਆਂ ਇੱਕ ਸਰੀਰ ਦੇ ਵਿੱਚ ਕਿਰਿਆਵਾਂ ਹੁੰਦੀਆਂ ਨੇ ਸੋ ਇਸ ਕਰਕੇ ਫਿਰ ਅਸੀਂ ਉਹਨੂੰ ਫਰੋਲਣਾ ਸ਼ੁਰੂ ਕੀਤਾ ਸੀ ਭਾਈ ਕਿਹੜੀ ਕਿਹੜੀ ਆਰਗੇਨਲਸ ਜਾਂ ਕਿਹੜਾ ਕਿਹੜਾ ਅੰਗ ਸੈੱਲ ਦੇ ਵਿੱਚ ਹੈਗਾ ਹੈ ਜਿਹਦੇ ਕਰਕੇ ਸਰੀਰ ਦੇ ਵਿੱਚ ਜਿਹੜੇ ਜਿਹੜੇ ਸਿਸਟਮ ਨੇ ਉਹ ਕੰਮ ਕਰਦੇ ਨੇ ਉਹਨਾਂ ਦੀ ਸ਼ਨਾਖਤ ਅਸੀਂ ਕਰਨੀ ਸ਼ੁਰੂ ਕਰੀ ਸੀ ਔਰ ਉਹਨਾਂ ਦੀ ਸ਼ਨਾਖਤ ਕਰਦੇ ਹੋਇਆ ਅਸੀਂ ਸੈੱਲ ਮੈਂਬਰੇਨ ਸੈੱਲ ਦੇ ਅੰਦਰ ਦਾਖਲ ਹੋਣ ਵਾਸਤੇ ਸਭ ਤੋਂ ਪਹਿਲਾਂ ਦੀਵਾਰ ਨੂੰ ਲੰਘਣ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ਅਸੀਂ ਸੈੱਲ ਮੈਂਬਰੇਨ ਕਿਹਾ ਸੀਗਾ ਉਹਦੀ ਡਿਸਕ੍ਰਿਪਸ਼ਨ ਆਪਾਂ ਦਿੱਤੀ ਸੀ ਤੇ ਉਹਦੀ ਡਿਸਕ੍ਰਿਪਸ਼ਨ ਤੋਂ ਬਾਅਦ ਫਿਰ ਆਪਾਂ ਇਹ ਕਿਹਾ ਸੀਗਾ ਵੀ ਜੇ ਇਹ ਸੈੱਲ ਮੈਂਬਰੇਨ ਖਰਾਬ ਹੋ ਜਾਵੇ ਟੁੱਟ ਭੱਜ ਜਾਵੇ ਤੇ ਫਿਰ ਜੇ ਆਵਾਜਾਈ ਆਮ ਹੀ ਹੋ ਜਾਏਗੀ ਕਸਟਮ ਡਿਪਾਰਟਮੈਂਟ ਰੁਕ ਜਾਏਗਾ ਤੇ ਅਲਟੀਮੇਟਲੀ ਕੀ ਫਿਰ ਹੋ ਸਕਦਾ ਆ ਉਹ ਸਾਰੀਆਂ ਗੱਲਾਂ ਉਹ ਨਿਸ਼ਾਨੀਆਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਸਨ ਕਿ ਸੈੱਲ ਮੈਂਬਰੇਨ ਦੇ ਡੈਮੇਜ ਹੋ ਜਾਣ ਦੇ ਨਾਲ ਸਭ ਤੋਂ ਵੱਡਾ ਇਫੈਕਟ ਕੀ ਹੋਏਗਾ ਤੇ ਫਿਰ ਉਹਦਾ ਅਸੀਂ ਹੱਲ ਕੀ ਕਰਨਾ ਹੈ ਇਹ ਆਪਾਂ ਦੱਸ ਸਕਦੇ ਸਨ ਉਸ ਤੋਂ ਬਾਅਦ ਫਿਰ ਅਸੀਂ ਕਿਹਾ ਸੀਗਾ ਕਿ ਸੈਂਟ੍ਰੋਸੋਮ ਸੋਰੀ ਮੇਰੇ ਖਿਆਲ ਸਾਈਟੋਪਲਾਜ਼ਮ ਦੱਸਿਆ ਮੈਂ ਕਿਉਂਕਿ ਕਾਫੀ ਸਾਰੀਆਂ ਚੀਜ਼ਾਂ ਨੇ ਨਾ ਸਾਈਟੋਪਲਾਜ਼ਮ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਈਟੋਪਲਾਜ਼ਮ ਅੰਦਰ ਦਾ ਇਨਵਾਇਰਮੈਂਟ ਹੈਗਾ ਆ ਉਹਦੇ ਬਾਰੇ ਜਿਵੇਂ ਸਾਡਾ ਹਵਾ ਦਾ ਇਨਵਾਇਰਮੈਂਟ ਹੈਗਾ ਆ ਮੱਛੀਆਂ ਵਾਸਤੇ ਪਾਣੀ ਦਾ ਇਨਵਾਇਰਮੈਂਟ ਹੈਗਾ ਆ ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਆਪਣਾ ਆਪਣਾ ਇਨਵਾਇਰਮੈਂਟ ਹੈ ਜੀ ਤੇ ਜੋ ਸੇਫਲੀ ਆਰਾਮ ਨਾਲ ਰਹਿ ਸਕਦੇ ਨੇ ਜਿਉਂ ਸਕਦੇ ਨੇ ਉਹ ਉਹਨਾਂ ਦਾ ਇਨਵਾਇਰਮੈਂਟ ਹੁੰਦਾ ਆ ਔਰ ਇਸ ਇਨਵਾਇਰਮੈਂਟ ਦੇ ਮੁਤਾਬਕ ਸੈੱਲ ਦਾ ਆਪਣਾ ਇੱਕ ਇਨਵਾਇਰਮੈਂਟ ਹੈ ਜਿਹੜਾ ਸਾਡੇ ਇਸ ਬਾਹਰੀ ਇਨਵਾਇਰਮੈਂਟ ਦੇ ਨਾਲੋਂ ਥੋੜਾ ਵੱਖਰਾ ਹੈਗਾ ਔਰ ਉਹਦੇ ਬਾਰੇ ਸਾਈਟੋਪਲਾਜ਼ਮ ਦੀ ਸਾਰੀ ਡਿਟੇਲ ਮੈਂ ਦੱਸੀ ਸੀ ਤੇ ਜੇ ਸਾਈਟੋਪਲਾਜ਼ਮ ਖਰਾਬ ਹੋ ਜਾਵੇ ਤੇ ਕਿਵੇਂ ਖਰਾਬ ਹੁੰਦਾ ਤੇ ਕੀ ਉਹਦੇ ਚ ਹੁੰਦਾ ਹੈ ਜਦੋਂ ਐਸਾ ਹੋ ਜਾਵੇ ਤੇ ਫਿਰ ਬਾਕੀ ਕੀ ਪ੍ਰੋਬਲਮ ਸਾਡੇ ਸਾਹਮਣੇ ਆ ਸਕਦੀਆਂ ਨੇ ਉਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਡਿਟੇਲ ਕਰ ਚੁੱਕੇ ਸੀ ਪਰ ਕੱਲ ਮੈਨੂੰ ਪ੍ਰੋਗਰਾਮ ਤੋਂ ਪਹਿਲਾਂ ਇੱਕ ਮੈਸੇਜ ਆ ਗਿਆ ਮੇਰੇ ਕਿਉਂਕਿ ਕਾਫੀ ਸਾਰੇ ਪੇਸ਼ੈਂਟ ਮੇਰੇ ਕੋਲ ਕੈਂਸਰ ਦੇ ਨੇ ਬ੍ਰੇਨ ਕੈਂਸਰ ਬ੍ਰੇਨ ਟਿਊਮਰ ਬ੍ਰੈਸਟ ਕੈਂਸਰ ਯੂਟ੍ਰੈਨ ਕੈਂਸਰ ਪ੍ਰੋਸਟੇਟ ਕੈਂਸਰ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਟਿਊਮਰ ਸੈੱਲ ਕਾਰਸੀਨੋਮਾ ਤੁਹਾਡੇ ਫ੍ਰਿਜਨੋਂ ਦੇ ਵਿੱਚ ਚੀਮਾ ਸਾਹਿਬ ਇੱਕ ਇੰਟਰਸਟਾਈਨਲ ਕੈਂਸਰ ਦਾ ਵੀ ਕੇਸ ਮੈਂ ਠੀਕ ਕਰਿਆ ਹੈਗਾ ਇਸ ਤਰ੍ਹਾਂ ਕਰਕੇ ਕਾਫੀ ਸਾਰੇ ਕੇਸਿਸ ਕੈਂਸਰ ਦੇ ਹੁਣ ਤੱਕ ਮੇਰੀ ਹਿਸਟਰੀ ਦੇ ਵਿੱਚ ਅਮਰੀਕਾ ਦੇ ਵਿੱਚ ਆਏ ਨੇ ਔਰ ਜਿਹੜੇ ਬੜੀ ਗੁਰੂ ਦੀ ਕਿਰਪਾ ਨਾਲ ਹੀ ਮੈਨੂੰ ਬਲੱਡ ਕੈਂਸਰ ਵੀ ਠੀਕ ਹੋਇਆ ਸੋ ਐਸਾ ਕੱਲ ਜਿਹੜਾ ਕੇਸ ਮੇਰੇ ਕੋਲ ਆਇਆ ਉਹ ਵਲੇਹੋ ਤੋਂ ਸੀ ਔਰ ਵਲੇਹੋ ਤੋਂ ਕੈਂਸਰ ਦਾ ਸੀ ਤੇ ਉਹ ਕਹਿੰਦੇ ਜੀ ਪਹਿਲਾਂ ਕੈਂਸਰ ਦੇ ਸਬੰਧ ਵਿੱਚ ਸਾਰੀ ਗੱਲਬਾਤ ਦੱਸੋ ਤੇ ਮੈਂ ਇਹ ਸੋਚਿਆ ਵੀ ਠੀਕ ਹੈ ਇਹਨਾਂ ਨਾਲ ਤੇ ਹਰ ਪੇਸ਼ੈਂਟ ਨੂੰ ਮੈਨੂੰ ਦੱਸਣਾ ਹੀ ਪੈਂਦਾ ਹੈ ਡਿਟੇਲ ਸਮਝਾਉਣੀ ਪੈਂਦੀ ਜੋ ਉਹਨਾਂ ਦੀ ਬਿਮਾਰੀ ਹੁੰਦੀ ਹੈ ਉਹਦੇ ਮੁਤਾਬਕ ਤੇ ਕਿਉਂ ਨਾ ਇਹ ਜਾਣਕਾਰੀ ਇਸ ਚੱਲਦੇ ਹੋਏ ਸੀਰੀਅਲ ਨੂੰ ਰੋਕ ਕੇ ਆਮ ਪਬਲਿਕ ਵਾਸਤੇ ਵੀ ਸਾਂਝੀ ਕੀਤੀ ਜਾਵੇ ਵੀ ਅਸਲ ਦੇ ਵਿੱਚ ਕੈਂਸਰ ਹੈ ਕੀ ਆ ਉਹਨਾਂ ਲੈਂਗੁਏਜ ਉਸ ਲੈਂਗੁਏਜ ਕੋਈ ਜਿਹੜੀ ਮੈਡੀਕਲ ਟਰਮੀਨੋਲੋਜੀ ਦੀ ਲੈਂਗੁਏਜ ਹੈ ਨਾ ਉਹ ਥੋੜੀ ਜਿਹੀ ਡਿਫਰੈਂਟ ਹੈ ਉਹ ਤੋਂ ਸਾਰਿਆਂ ਨੂੰ ਸਮਝ ਨਹੀਂ ਆਉਂਦੀ ਪਰ ਆਪਾਂ ਜਿਹੜੀ ਗੱਲ ਇੱਥੇ ਕਰਨੀ ਹੈ ਉਹ ਇਸ ਤਰ੍ਹਾਂ ਕਰਨੀ ਕਿ ਆਮ ਲੇਮੈਂਡ ਬੰਦਾ ਜਿਹਦਾ ਮੈਡੀਕਲ ਨਾਲ ਕੋਈ ਸਬੰਧ ਨਹੀਂ ਹੈਗਾ ਉਸ ਨੂੰ ਵੀ ਸਮਝ ਆਵੇ ਵੀ ਅਸਲ ਵਿੱਚ ਕੈਂਸਰ ਕੀ ਹੁੰਦਾ ਹੈ ਹੁਣ ਤਾਂ ਕੈਂਸਰ ਦੀਆਂ ਬੜੀਆਂ ਸਾਰੀਆਂ ਫਾਰਮਾਂ ਬਣ ਗਈਆਂ ਨੇ, ਬੜੇ ਸਾਰੇ ਤਰੀਕਾਕਾਰ। ਜੇ ਬਲੱਡ ਵਿਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਹੈ, ਜੇ ਲਿੰਫ ਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਆ, ਕਿਸੇ ਗਲੈਂਡ ਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਆ, ਇਸੇ ਤਰ੍ਹਾਂ ਬੂਨ ਚ ਕੈਂਸਰ ਹੁੰਦਾ। ਭਾਵ ਕੀ ਕਿ ਜਿੰਨੇ ਅੰਗ ਨੇ ਉਹਨਾਂ ਦੇ ਵਿਚ ਹੋਣ ਵਾਲੇ ਕੈਂਸਰ ਦੀ ਕਿਸਮ ਵੱਖਰੀ ਤੇ ਉਹਦਾ ਨਾਂ ਵੱਖਰਾ ਹੋ ਜਾਂਦਾ, ਪਰ ਅਸਲ ਦੇ ਵਿਚ ਜਿਹੜਾ ਕੈਂਸਰ ਹੈ ਕੁਛ ਉਹਦੇ ਆਪਣੇ ਸਿਮਟਮ, ਕੁਝ ਆਪਣੀਆਂ ਗੱਲਾਂ, ਕੁਛ ਆਪਣੇ ਕਰੈਕਟਰ ਹੋਣਗੇ, ਜਿਹੜੇ ਅੱਜ ਮੈਂ ਚਾਹੁੰਦਾ ਵੀ ਆਪਾਂ ਇਸ ਪ੍ਰੋਗਰਾਮ ਨੂੰ ਰੋਕ ਕੇ ਤੇ ਤੁਹਾਡੇ ਨਾਲ ਸਾਂਝੇ ਕੀਤੇ ਜਾਣ, ਸਾਰੇ ਸੱਜਣੇ ਇਸ ਗੱਲ ਨੂੰ ਸੁਣ ਲੈਣ, ਕਿਉਂਕਿ ਇਸ ਵੇਲੇ ਸਾਰੀ ਦੁਨੀਆਂ ਦੇ ਵਿਚ ਦੋ ਨੰਬਰ ਤੇ ਹਾਰਟ ਅਟੈਕ ਨੰਬਰ ਇਕ ਤੇ ਆ, ਦੋ ਨੰਬਰ ਦੇ ਉਪਰ ਸਾਡੇ ਕੋਲ ਕੈਂਸਰ ਹੈ ਜਿਹਦੇ ਨਾਲ ਸਭ ਤੋਂ ਜ਼ਿਆਦਾ ਡੈਥ ਸਾਰੀ ਸਾਰੀ ਸ੍ਰਿਸ਼ਟੀ ਦੇ ਵਿਚ ਹੋ ਰਹੀਆਂ ਨੇ। ਇਹਦਾ ਮਤਲਬ ਇਹ ਵੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਜਿਹਦੇ ਨਾਲ ਬਹੁਤੀਆਂ ਮੌਤਾਂ। ਮੌਤ ਹੋਣ ਦਾ ਮਤਲਬ ਹੈ ਵੀ ਮਰਨਾ ਤਾਂ ਸਾਰੇ ਹੀ ਹੈ, ਪਰ ਉਮਰ ਤੋਂ ਪਹਿਲਾਂ, ਜਦੋਂ ਕਿ ਆਮ ਸਾਡੀ ਇੱਕ ਐਕਸਪੈਕਟੇਸ਼ਨ ਹੁੰਦੀ ਹੈ ਕਿ ਆ ਬੰਦਾ ਇੰਨਾ ਚਿਰ ਜੀਏਗਾ, ਉਹ ਓਨਾ ਚਿਰ ਨਾ ਜੀਏ ਤੇ ਉਹਦਾ ਕਾਰਨ ਹੋਵੇ ਹਾਰਟ ਅਟੈਕ ਜਾਂ ਉਹਦਾ ਕਾਰਨ ਹੋਵੇ ਕੈਂਸਰ, ਤੇ ਫਿਰ ਅਸੀਂ ਉਹਨਾਂ ਬਿਮਾਰੀਆਂ ਦੇ ਨਾਂ ਉਹਦੀ ਡੈਥ ਲਾ ਦਿੰਦੇ ਹਾਂ ਵੀ ਇਹ ਇਸ ਕਰਕੇ ਹੋਇਆ ਕਿਉਂਕਿ ਇਹਨੂੰ ਫਲਾਣੀ ਬਿਮਾਰੀ ਸੀਗੀ। ਹਾਂਜੀ, ਇਸ ਕਰਕੇ ਜਿਹੜਾ ਕੈਂਸਰ ਆ ਇਹਨੂੰ ਕਹਿੰਦੇ ਨੇ ਸੈਕਿੰਡ ਮੋਸਟ ਕਾਮਨ ਡਿਜ਼ੀਜ਼ ਆ, ਕਾਮਨ ਕਾਜ਼ ਆ ਡੈਥ ਦਾ, ਜਿਹਦੇ ਕਰਕੇ ਲੋਕਾਂ ਦੀ ਡੈਥ ਹੁੰਦੀ ਹੈ। ਠੀਕ ਹੈ, ਹੁਣ ਆਓ ਆਪਾਂ ਜਾਣੀਏ ਵੀ ਅਸਲ ਦੇ ਵਿਚ ਕੈਂਸਰ ਹੈ ਕੀ। ਆਮ ਤੌਰ ਤੇ ਕੀ ਹੁੰਦਾ ਆ ਕਿ ਸਿਸਟਮ ਚੱਲਦੇ ਵਿਚ ਕੋਈ ਨਾ ਕੋਈ ਖਰਾਬੀ ਤਾਂ ਆ ਹੀ ਸਕਦੀ ਹੈ, ਕੋਈ ਨਾ ਕੋਈ ਬਿਮਾਰੀ ਮਸ਼ੀਨਰੀ ਚੱਲਦੀ ਹੈ ਤੇ ਆ ਹੀ ਸਕਦੀ ਹੈ। ਲੇਕਿਨ ਜਿਹੜੀ ਵੀ ਖਰਾਬੀ ਸਾਡੇ ਸਰੀਰ ਦੇ ਵਿਚ ਆਉਂਦੀ ਹੈ ਨਾ, ਉਹਦੀ ਅਸੀਂ ਡਿਵੀਜ਼ਨ ਕੀਤੀ ਹੋਈ ਹੈ। ਹੁਣ ਜੇ ਅਸੀਂ ਜਿਵੇਂ ਸੈੱਲ ਦੇ ਵਿਚ ਕੋਈ ਖਰਾਬੀ ਆ ਜਾਵੇ ਤੇ ਅਸੀਂ ਉਹਨੂੰ ਕਹਿੰਦੇ ਹਾਂ ਇਨਫਲਾਮੇਸ਼ਨ। ਕਿਸੇ ਦਾ ਮੁੰਡਾ ਆਹ ਪੀਣ ਲੱਗ ਗਿਆ ਤਾਂ ਜੇ ਪਹਿਲੀ ਸਟੇਜ ਹਟਾਇਆ ਜਾ ਸਕਦਾ, ਪਰ ਜੇ ਸ਼ਰਾਬ ਪੀ ਕੇ ਤੇ ਉਹ ਘਰ ਦੇ ਭਾਂਡੇ ਵੇਚਣੇ ਸ਼ੁਰੂ ਕਰ ਦੇਵੇ ਤੇ ਗੱਲ ਸਟੇਜ ਲੰਘ ਗਈ, ਹੋਰ ਵੱਧ ਗਈ। ਦੂਜੀ ਸਟੇਜ ਸੈੱਲ ਦੀ, ਜਦੋਂ ਸੈੱਲ ਖਰਾਬ ਹੋਣਾ ਸ਼ੁਰੂ ਹੁੰਦਾ, ਪਹਿਲੀ ਸਟੇਜ ਹੋ ਗਈ ਇਨਫਲਾਮੇਸ਼ਨ, ਦੂਜੀ ਸਟੇਜ ਹੋ ਗਈ ਡੀਜਨਰੇਸ਼ਨ, ਤੇ ਡੀਜਨਰੇਸ਼ਨ ਇੰਨੀ ਖਰਾਬ ਹੋ ਗਈ ਕਿ ਉਹਦੇ ਵਿਚ ਅਜੇ ਵੀ ਰਿਵਰਸ ਦੇ ਚਾਂਸਿਸ ਹੁੰਦੇ ਨੇ, ਅਜੇ ਵੀ ਚਾਂਸਿਸ ਹੁੰਦੇ ਨੇ ਕਿ ਸਰੀਰ ਉਹਨੂੰ ਆਪਣੇ ਆਪ ਕੰਟਰੋਲ ਕਰ ਲਵੇ। ਲੇਕਿਨ ਕਈ ਵਾਰ ਐਸਾ ਹੁੰਦਾ ਵੀ ਘਰ ਦੇ ਭਾਂਡੇ ਤਾਂ ਮੁੰਡੇ ਨੇ ਵੇਚ ਦਿੱਤੇ, ਹੁਣ ਗੁਆਂਢੀਆਂ ਦੇ ਵੀ ਭਾਂਡੇ, ਗੁਆਂਢੀਆਂ ਦਾ ਵੀ ਸਮਾਨ ਚੁੱਕ ਕੇ ਵੇਚਣ ਲੱਗ ਗਿਆ, ਸ਼ਰਾਬ ਨਸ਼ੇ ਦੇ ਵਿਚ ਇੱਥੋਂ ਤੱਕ ਪਹੁੰਚ ਗਿਆ। ਤੇ ਜਦੋਂ ਇਹ ਸਟੇਜ ਹੋਵੇ, ਤੀਸਰੀ ਸਟੇਜ ਜਿਹਨੂੰ ਅਸੀਂ ਕਹਿੰਦੇ ਨਿਕਰੋਸਿਸ, ਨਿਕਰੋਸਿਸ ਹੋ ਗਿਆ, ਭਾਵ ਹੈ ਵੀ ਹੁਣ ਇਹਦਾ ਹਾਲਾਤ ਬਦਲਣ ਵਾਲਾ ਨਹੀਂ, ਇਹ ਸੁਧਰਨ ਵਾਲਾ ਨਹੀਂ, ਇਹ ਤਾਂ ਇਹਨੂੰ ਅਲੱਗ ਹੀ ਕਰਨਾ ਪੈਣਾ ਹੈ। ਜਦੋਂ ਇਸ ਤਰ੍ਹਾਂ ਸਥਿਤੀ ਹੋ ਜਾਵੇ ਪਹਿਲਾਂ ਦੀ, ਤੇ ਉਸ ਨੂੰ ਅਸੀਂ ਕਹਿੰਦੇ ਹਾਂ ਨਿਕਰੋਸਿਸ। ਤੇ ਉਸ ਤੋਂ ਬਾਅਦ ਦੀ ਇੱਕ ਹੋਰ ਸਥਿਤੀ ਹੈਗੀ ਆ, ਜਦੋਂ ਉਹ ਵੇਖੋ ਵੀ ਇਹ ਤਾਂ ਯਾਰ ਅਮਰੀਕੀਆਂ ਦਾ ਘਰ ਆ ਜੀ, ਉਹ ਕਿਹੜੇ ਪਾਸੇ ਜਾਣਾ ਜੀ, ਤੁਸੀਂ ਦੇ ਘਰੇ ਜਾਣਾ, ਅਮਰੀਕਾ ਦੇ ਮੱਲੇ ਜਾਣਾ ਹੈਗੇ ਜੀ। ਮਤਲਬ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਣ, ਭਾਈ ਉਹ ਆਪਦੇ ਖਾਨਦਾਨ ਨੂੰ ਬਦਨਾਮ ਕਰਦੇ ਵੀ ਇਹ ਸਾਡੇ ਸੋਸਾਇਟੀ ਚ ਚੱਲਣ ਯੋਗ ਨਹੀਂ ਰਹਿ ਗਿਆ, ਤੇ ਉਹਨੂੰ ਅਸੀਂ ਕਹਿੰਦੇ ਹਾਂ ਗੈਂਗਰੀਨ। ਸੋ ਇਹ ਸੈੱਲ ਦੀ ਡਿਟੋਰੇਸ਼ਨ ਦੀਆਂ, ਸੈੱਲ ਦੇ ਖਰਾਬ ਹੋਣ ਦੀਆਂ ਸਟੇਜਾਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ। ਹੁਣ ਆਪਾਂ ਕੈਂਸਰ ਦੀ ਗੱਲ ਕਰ ਰਹੇ ਹਾਂ, ਪਰ ਆਮ ਤੌਰ ਤੇ ਆਹ ਜਿਹੜੀਆਂ ਸਟੇਜਾਂ ਮੈਂ ਤੁਹਾਨੂੰ ਦੱਸੀਆਂ ਨੇ, ਇਹ ਕਿਸੇ ਵੀ ਸਿਸਟਮ ਦੇ ਵਿਚ ਜ਼ਰੂਰੀ ਨਹੀਂ ਕਿ ਇਹ ਕੈਂਸਰ ਹੋਣ। ਕਦੋਂ ਇਹਨਾਂ ਨੇ ਕੈਂਸਰ ਹੋਣਾ ਆਪਾਂ ਉਹ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਆਮ ਤੌਰ ਤੇ ਹਰੇਕ ਸਿਸਟਮ ਦਾ, ਜਿੰਨੇ ਵੀ ਬਾਡੀ ਚ ਸਿਸਟਮ ਨੇ, ਜਿਵੇਂ ਰੈਸਪੀਰੇਟਰੀ ਸਿਸਟਮ ਹੈ, ਨੱਕ ਤੋਂ ਚੱਲਦਾ ਹੈ ਤੱਕ ਪਹੁੰਚਦਾ ਹੈ, ਸਰਕੂਲੇਟਰੀ ਸਿਸਟਮ ਹੈ, ਹਾਰਟ ਤੋਂ ਸ਼ੁਰੂ ਹੁੰਦਾ ਹੈ ਤੇ ਹਾਰਟ ਤੇ ਫਿਰ ਵਾਪਸ ਆ ਕੇ ਸੈੱਲਾਂ ਤੋਂ ਹੋ ਕੇ ਤੇ ਵਾਪਸ ਆ ਕੇ ਮੁੱਕਦਾ ਹੈਗਾ। ਕਿਡਨੀ ਦਾ ਸਿਸਟਮ ਹੈ, ਯੂਰੀਨਰੀ ਸਿਸਟਮ ਹੈ, ਡਾਇਜੈਸਟਿਵ ਸਿਸਟਮ ਹੈ, ਜਿੰਨੇ ਵੀ ਸਿਸਟਮ ਅਸੀਂ ਗਿਣੇ ਨੇ ਨਾ, ਨੌ ਸਿਸਟਮ, ਉਹਨਾਂ ਸਾਰਿਆਂ ਦਾ ਇੱਕ ਆਪਣਾ ਚਲਨ ਹੈ, ਆਪਣਾ ਹੀ ਇੱਕ ਸ਼ੁਰੂਆਤ ਹੈ ਤੇ ਆਪਣਾ ਇੱਕ ਐਂਡ ਹੈ। ਕਿੱਥੇ ਆ ਕੇ ਸ਼ੁਰੂਆਤ ਹੁੰਦੀ ਤੇ ਕਿੱਥੋਂ ਜਾ ਕੇ ਉਹਨਾਂ ਦੀ ਐਂਡ ਹੁੰਦਾ ਆ, ਉਹ ਸਾਰਾ ਹੈ। ਆਮ ਤੌਰ ਤੇ ਆ ਜਿਹੜੀਆਂ ਕੰਡੀਸ਼ਨਾਂ ਮੈਂ ਤੁਹਾਨੂੰ ਸੈੱਲ ਦੀਆਂ ਦੱਸੀਆਂ ਨੇ ਨਾ, ਇਨਫਲਾਮੇਸ਼ਨ, ਡੀਜਨਰੇਸ਼ਨ, ਨਿਕਰੋਸਿਸ, ਗੈਂਗਰੀਨ, ਇਹ ਉਸ ਚੈਨਲ ਦੇ ਵਿਚ ਜਦੋਂ ਚੱਲਦੀਆਂ ਨੇ ਤੇ ਅਸੀਂ ਫਿਰ ਉਸ ਇੱਕ ਸਿਸਟਮ ਨੂੰ ਲੈ ਕੇ ਹੀ ਉਹਦਾ ਡਾਇਗਨੋਸ ਕਰਦੇ ਹਾਂ, ਉਹਦੇ ਇੱਕ ਸਿਸਟਮ ਦੇ ਵਿਚ ਹੀ ਅਸੀਂ ਸਮਝਦੇ ਹਾਂ ਵੀ ਇਹ ਬਿਮਾਰੀ ਹੈ ਤੇ ਇਸ ਸਿਸਟਮ ਦਾ ਕੋਈ ਹੱਲ ਕਰਨਾ ਚਾਹੀਦਾ। ਠੀਕ ਹੈ, ਹੁਣ ਇਹਦੇ ਨਾਲ ਉਸ ਕੈਂਸਰ ਵੱਖਰਾ ਕਿਵੇਂ, ਗੈਂਗਰੀਨ ਵੀ ਹੋ ਗਿਆ, ਨਿਕਰੋਸਿਸ ਵੀ ਹੋ ਗਿਆ, ਸਾਰਾ ਕੁਝ ਤਾਂ ਖਰਾਬ ਹੋ ਗਿਆ, ਕੰਮ ਤਾਂ ਕਰਦਾ ਨੀ ਉਹ ਅੰਗ, ਆਂਤੜੀਆਂ ਹੋ ਗਈਆਂ, ਫੇਫੜੇ ਹੋ ਗਏ, ਕੁਝ ਵੀ ਹੋ ਗਿਆ, ਅੰਗ ਤੋਂ ਕੰਮ ਕਰਦੀ ਹੈ। ਅਲਟੀਮੇਟ ਇਹਦੇ ਨਾਲੋਂ ਵੱਖਰਾ ਕੈਂਸਰ ਦੀ ਗੱਲਾਂ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਕੋਈ ਬੈਰੀਅਰ ਤੋੜ ਦੇਵੇ, ਜਿਹੜਾ ਇੱਕ ਬੈਰੀਅਰ ਆ ਕਿ ਡਾਇਜੈਸਟਿਵ ਸਿਸਟਮ ਦੇ ਵਿੱਚ ਸਟੋਮਕ ਚ ਕੋਈ ਪ੍ਰੋਬਲਮ ਆ ਗਈ। ਹੁਣ ਸਟੋਮਕ ਦੀ ਪ੍ਰੋਬਲਮ ਜੇ ਆ ਗਈ, ਜਾਂ ਤਾਂ ਇਹਦੇ ਆਂਤਰੀਆਂ ਦੇ ਉਤਲੇ ਪਾਸੇ ਮੂੰਹ ਤੱਕ ਕੋਈ ਖਰਾਬੀ ਆ ਸਕਦੀ, ਉਲਟੀ ਆ ਗਈ, ਠੀਕ ਕੱਚਾ ਹੋਣਾ ਸ਼ੁਰੂ ਹੋ ਗਿਆ, ਸੋਜ ਪੈ ਹੋ ਗਿਆ, ਜਾਂ ਇਹਦੇ ਹੇਠਾਂ ਵਾਲੇ ਪਾਸੇ ਟੱਟੀਆਂ ਲੱਗ ਗਈਆਂ, ਸ਼ੁਰੂ ਹੋ ਗਿਆ, ਜ਼ਖਮ ਹੋ ਗਏ, ਕੁਛ ਵੀ ਹੋ ਗਏ, ਪਰ ਰਿਹਾ ਇਹ ਸਾਰਾ ਆਂਤੜੀਆਂ ਦੇ ਵਿੱਚ ਹੀ, ਰਿਹਾ ਇਹ ਸਾਰਾ ਡਾਇਜੈਸਟਿਵ ਸਿਸਟਮ ਦੇ ਵਿੱਚ ਹੀ। ਸਮਝ ਗਏ ਨਾ ਤੁਸੀਂ ਇਸ ਗੱਲ ਨੂੰ? ਪਰ ਜਦੋਂ ਕੋਈ ਇਸ ਤਰ੍ਹਾਂ ਦੀ ਸੋਜ, ਕੋਈ ਇਸ ਤਰ੍ਹਾਂ ਦਾ ਜ਼ਖਮ, ਕੋਈ ਇਸ ਤਰ੍ਹਾਂ ਦੀ ਡਿਵੈਲਪਮੈਂਟ ਆਪਣਾ ਬੈਰੀਅਰ ਤੋੜ ਦੇ ਗੁਆਂਢੀਆਂ ਦੇ ਪੱਠੇ ਵੱਢਣੇ ਸ਼ੁਰੂ ਕਰ ਦੇਵੇ, ਗੁਆਂਢੀਆਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦੇਵੇ, ਤੇ ਉਸ ਵੇਲੇ ਇਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ। ਸਭ ਤੋਂ ਪਹਿਲੀ ਤਾਂ ਗੱਲ ਇਹ ਆ, ਸਿਸਟਮ ਦਾ ਬੈਰੀਅਰ ਤੋੜ ਕੇ ਜਦੋਂ ਕੋਈ ਬਿਮਾਰੀ ਗੁਆਂਢ ਵਾਲੇ ਪਾਸੇ ਨੂੰ ਵੀ ਨੁਕਸਾਨ ਕਰੇ, ਤੇ ਉਸ ਵੇਲੇ ਇਹ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਅਸੀਂ ਇਹਨੂੰ ਕਹਿੰਦੇ ਹਾਂ ਵੀ ਕੈਂਸਰ, ਫਿਰ ਅਸੀਂ ਉਹਦੀਆਂ ਡਿਜ਼ੀਜ਼ਾਂ ਵਗੈਰਾ ਕਰਦੇ ਹਾਂ। ਹਾਂਜੀ। ਦੂਸਰੀ ਗੱਲ ਇਸ ਕੈਂਸਰ ਦੀ ਇਹ ਹੁੰਦੀ ਆ ਕਿ ਇਹਦੀ ਜਿਹੜੀ ਇੱਕ ਜੈਨੇਟਿਕਲੀ ਹਰੇਕ ਅੰਗ ਦੇ ਵਧਣ ਦਾ ਇੱਕ ਸਪੈਸੀਫਿਕ ਲੈਂਥ ਹੈਗੀ ਹੈ, ਇੱਕ ਸਪੈਸੀਫਿਕ ਹਾਈਟ ਹੈਗੀ ਹੈ, ਇੱਕ ਸਪੈਸੀਫਿਕ ਏਰੀਆ ਹੈਗਾ। ਮੈਂ ਐਗਜ਼ਾਮਪਲ ਦਿਆ ਆਸਾਨ ਨੂੰ ਸਮਝਣ ਨੂੰ, ਤੁਸੀਂ ਆ ਮੇਰੀਆਂ ਉਂਗਲਾਂ ਵੇਖ ਰਹੇ ਹੋ ਨਾ ਚੀਮਾ ਸਾਹਿਬ, ਇਹ ਜਿਹੜੀਆਂ ਉਂਗਲਾਂ ਹਨ ਇਹਨਾਂ ਉਂਗਲਾਂ ਦਾ ਸਾਈਜ਼ ਵੱਖਰਾ ਵੱਖਰਾ ਹੈ, ਔਰ ਮੇਰੇ ਜੈਨੇਟਿਕ ਕਰੈਕਟਰ ਦੇ ਮੁਤਾਬਿਕ ਮੇਰੀ ਚੀਚੀ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰਾ ਮਿਡਲ ਰਿੰਗ ਫਿੰਗਰ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰੀ ਮਿਡਲ ਫਿੰਗਰ ਜਿਹੜੀ ਹੈ ਉਹਦੇ ਨਾਲ ਰਿੰਗ ਫਿੰਗਰ ਕਿੰਨੀ ਛੋਟੀ ਹੋਣੀ ਚਾਹੀਦੀ ਹੈ, ਮੇਰੀ ਇੰਡੈਕਸ ਫਿੰਗਰ ਜਿਹੜੀ ਹੈ ਉਹ ਮਿਡਲ ਫਿੰਗਰ ਨਾਲ ਕਿੰਨੀ ਹੋਣੀ ਚਾਹੀਦੀ ਹੈ, ਇਹ ਇੱਕ ਮੇਰਾ ਜੈਨੇਟਿਕ ਕਰੈਕਟਰ ਹੈ। ਇਸ ਜੈਨੇਟਿਕ ਕਰੈਕਟਰ ਦੇ ਮੁਤਾਬਕ ਹਰ ਅੰਗ, ਮੰਨ ਲਿਆ ਜ਼ਖਮ ਵੀ ਹੋ ਗਿਆ, ਕੁਛ ਵੀ ਹੋ ਗਿਆ, ਅਗੋ ਟੁੱਟ ਭੱਜ ਵੀ ਗਿਆ, ਤਾਂ ਉਸ ਨੇ ਜਦੋਂ ਡਿਵੈਲਪ ਕਰਨਾ ਹੈ ਤੇ ਉਹਦੀ ਮੈਕਸੀਮਮ ਲਿਮਿਟ ਇਹ ਆ, ਜੇ ਉਹ ਵੱਧ ਸਕਦਾ ਆ ਤੇ ਉਹਦੀ ਮੈਕਸੀਮਮ ਲਿਮਿਟ ਇਹ ਹੈ ਜੈਨੇਟਿਕ ਕਰੈਕਟਰ ਦੇ ਮੁਤਾਬਕ। ਪਰ ਜੇ ਕੋਈ ਬਿਮਾਰੀ ਕਿਸੇ ਹਾਲਾਤ ਦੇ ਵਿੱਚ ਕਿਸੇ ਅੰਗ ਦੇ ਵਿੱਚ ਹੋਵੇ ਤੇ ਉਹ ਇਹ ਜੈਨੇਟਿਕ ਕਰੈਕਟਰ ਭੁੱਲ ਜਾਵੇ, ਹੁਣ ਤੁਸੀਂ ਇਗਜ਼ਾਮਪਲ ਇਹਦੀ ਸੁਣਿਓ, ਸਾਨੂੰ ਇਹ ਪਤਾ ਆ ਵੀ ਜਿਹੜਾ ਸਾਡਾ ਲਿਵਰ ਆ ਨਾ ਉਹ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਹੈ, ਤਾਂ ਖੱਬੇ ਪਾਸੇ ਵੀ ਪਰ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਤੇ ਸਾਨੂੰ ਪਤਾ ਨਹੀਂ ਲੱਗਦਾ, ਉਹਦਾ ਨਾਰਮਲ ਤੌਰ ਤੇ ਉਹਦਾ ਪਤਾ ਨਹੀਂ ਲੱਗਦਾ ਸਾਨੂੰ। ਔਰ ਤਿਲੀ ਜਿਹੜੀ ਹੈ ਉਹ ਪਸਲੀਆਂ ਦੇ ਥੱਲੇ ਪਸੇ ਰਹਿੰਦੀ ਹੈ, ਨਾਰਮਲ ਤੌਰ ਤੇ ਸਾਨੂੰ ਉਹਦਾ ਪਤਾ ਨਹੀਂ ਲੱਗਦਾ। ਹੁਣ ਜੇ ਲਿਵਰ ਚ ਕੋਈ ਨੁਕਸ ਪੈ ਜਾਵੇ, ਸੁਣ ਰਹੇ ਹੋ ਨਾ ਤੁਸੀਂ, ਜੇ ਲਿਵਰ ਦੇ ਵਿੱਚ ਕੋਈ ਨੁਕਸ ਪੈ ਜਾਵੇ ਤਾਂ ਫੇਰ ਨੁਕਸ ਗਾਲ ਬਲੈਡਰ ਨੂੰ ਜਾ ਸਕਦਾ ਹੈ, ਇਹਦਾ ਨੁਕਸ ਜਿਹੜਾ ਬਾਇਲ ਡਕਟ ਨੂੰ ਜਾ ਸਕਦਾ ਹੈ, ਇਹਦਾ ਨੁਕਸ ਉਹਦੇ ਤੋਂ ਬਾਇਲ ਡਕਟ ਤੋਂ ਆਂਤੜੀਆਂ ਵਿੱਚ, ਇੱਕ ਚੈਨਲ ਹੈ ਨਾ ਉਹਦਾ, ਇੱਕ ਨਾਰਮਲ ਚੈਨਲ ਹੈ, ਇਹ ਉਹਦੇ ਮੁਤਾਬਕ ਜਾਏਗਾ। ਪਰ ਜਦੋਂ ਇਹ ਬੈਰੀਅਰ ਟੁੱਟ ਜਾਵੇ, ਹੁਣ ਲਿਵਰ ਦੇ ਨਾਲ ਡਾਇਰੈਕਟਲੀ ਸਾਹਮਣੇ ਹੇਠਾਂ ਕਿਡਨੀ ਹੈਗੀ ਹੈ, ਲਿਵਰ ਦੇ ਉੱਪਰ ਵਾਲੇ ਪਾਸੇ ਸਾਹਮਣੇ ਉੱਪਰ ਫੇਫੜੇ ਹੈਗੇ ਆ, ਹੁਣ ਜਦੋਂ ਲਿਵਰ ਦੀ ਕੋਈ ਵੀ ਬਿਮਾਰੀ ਨਾਰਮਲ ਵੱਧ ਗਿਆ, ਕੋਈ ਗੱਲ ਨੀ, ਨਾਰਮਲ ਉਹਦੇ ਫਰਕ ਪੈ ਗਿਆ, ਉਹਦਾ ਬਾਇਲ ਚ ਵਾਧਾ ਘਾਟਾ ਹੋ ਗਿਆ, ਗਾਲ ਬਲੈਡਰ ਸਟੋਨ ਹੋ ਗਏ ਨੇ, ਜਾਂ ਲਿਵਰ ਚ ਸੋਜ ਹੋ ਗਈ ਹੈ, ਕੁਝ ਵੀ ਹੋ ਗਿਆ ਆ, ਤਾਂ ਉਹ ਇੱਕ ਚੈਨਲ ਦੇ ਵਿੱਚ ਰਹੇਗਾ, ਉਹ ਚੈਨਲ ਦੇ ਵਿੱਚ ਰਹਿੰਦਾ ਹੈ, ਉਸੇ ਸਟੇਜ ਵਿੱਚ ਜਾ ਰਿਹਾ ਜਿਹਨੂੰ ਅਸੀਂ ਇਨਫਲਾਮੇਸ਼ਨ ਡੀਜਨਰੇਸ਼ਨ ਨੈਕਰੋਸਿਸ ਵਾਲੇ ਪਾਸੇ ਲੈ ਕੇ ਜਾ ਰਿਹਾ, ਬਹੁਤੀ ਸ਼ਰਾਬ ਪੀਤੀ ਤੇ ਲਿਵਰ ਖਰਾਬ ਹੋ ਗਿਆ ਤੇ ਅਸੀਂ ਉਹਨੂੰ ਨਿਕਰੋਸਿਸ ਗੈਂਗਰੀਨ ਤੱਕ ਵੀ ਲੈ ਜਾਂਦੇ ਵੀ ਨਹੀਂ ਭਾਈ ਤੇਰਾ ਠੀਕ ਨ਀ ਹੋਣਾ, ਜੇ ਤੂੰ ਸ਼ਰਾਬ ਪੀਤੀ ਤੇ ਮਰ ਜਾਏਗਾ ਤੇਰਾ ਇੰਨਾ ਖਤਮ ਹੋ ਗਿਆ। ਪਰ ਮੈਂ ਹੁਣ ਇਹ ਕਹਿ ਰਿਹਾ ਹਾਂ ਵੀ ਜਿਹੜੇ ਆਂਢ ਗੁਆਂਢ ਦੇ ਅੰਗ ਹਨ, ਜੇ ਉਹਨਾਂ ਆਂਢ ਗੁਆਂਢ ਦੇ ਅੰਗਾਂ ਨੂੰ ਵੀ ਉਹੀ ਤਕਲੀਫ ਹੋਣੀ ਸ਼ੁਰੂ ਹੋ ਜਾਵੇ, ਜਿਹੜੀ ਚੇਂਜ, ਜਿਹੜੀ ਨਿਕਰੋਸਿਸ, ਜਿਹੜਾ ਗੈਂਗਰੀਨ, ਜਿਹੜੀ ਡੀਜਨਰੇਸ਼ਨ ਇਸ ਇੱਕ ਅੰਗ ਵਿੱਚ ਹੋਈ ਹੈ, ਉਹਦੇ ਨਾਲ ਦੇ ਅੰਗਾਂ ਦੀ ਤਾਂ ਬਾਉਂਡਰੀ ਵੱਖਰੀ ਹੈ, ਇਸ ਘਰ ਦੀ ਚਾਰ ਦੀਵਾਰੀ ਵੱਖਰੀ ਸੀ, ਉਸ ਘਰ ਦੀ ਚਾਰ ਦੀਵਾਰੀ ਵੱਖਰੀ ਸੀ, ਹਰੇਕ ਅੰਗ ਜਿਹੜਾ ਹੈ ਇੱਕ ਮੈਂਬਰਨ ਦੇ ਰਾਹੀਂ ਵਲਿਆ ਹੋਇਆ, ਉਹਦੀ ਆਪਣੀ ਬਾਉਂਡਰੀ ਬਣੀ ਹੋਈ ਹੈ। ਸੋ ਜਦੋਂ ਇਹ ਆਪਣਾ ਵਲਗਣ, ਆਪਣੀ ਬਾਉਂਡਰੀ, ਆਪਣੀ ਚਾਰ ਦੀਵਾਰੀ ਤੋੜ ਕੇ ਦੂਜੇ ਹੋਰ ਕਿਸੇ ਸਿਸਟਮ ਦੇ, ਕਿਉਂਕਿ ਫੇਫੜਿਆਂ ਤੱਕ ਕਹਿੰਦਾ ਸੰਬੰਧ ਕੀ ਹੈ, ਰੈਸਪੀਰੇਸ਼ਨ ਨਾਲ ਆ, ਲਿਵਰ ਦੇ ਨਾਲ ਤਾਂ ਨਹੀਂ ਸੰਬੰਧ ਹੈਗਾ, ਇਸੇ ਤਰ੍ਹਾਂ ਕਿਡਨੀ ਦਾ ਸੰਬੰਧ ਹੇਠਾਂ ਲਿਵਰ ਦੇ ਨਾਲ ਨਹੀਂ ਹੈਗਾ, ਉਹਦਾ ਤਾਂ ਕੰਮ ਹੀ ਹੋ ਰਿਹਾ ਹੈਗਾ। ਜਦੋਂ ਕੋਈ ਵੀ ਅੰਗ ਆਪਣਾ ਬੈਰੀਅਰ ਤੋੜ ਕੇ ਆਂਢ ਗੁਆਂਢ ਦੇ ਅੰਗਾਂ ਦੇ ਵਿਚ ਉਸੇ ਤਰ੍ਹਾਂ ਦੀ ਹੀ ਚੇਂਜ ਤਬਦੀਲੀ ਪੈਦਾ ਕਰਨੀ ਸ਼ੁਰੂ ਕਰ ਦੇਵੇ। ਫੰਕਸ਼ਨ ਤਾਂ ਸਧਾਰਨ ਤੌਰ ਤੇ ਵੀ ਹੋ ਜਾਂਦਾ ਹੈ ਨਾ ਕਿ ਭਾਰ ਜ਼ਿਆਦਾ ਹੋ ਗਿਆ ਤੇ ਕਿਡਨੀ ਦਾ ਫੰਕਸ਼ਨ ਜਿਹੜਾ ਕਈ ਵਾਰ ਫੇਲ ਹੋ ਜਾਂਦਾ ਹੈ, ਪਰ ਉਹ ਮਕੈਨੀਕਲ ਪ੍ਰੈਸ਼ਰ ਹੈ ਉਹਦੇ ਕਰਕੇ ਹੈਗੇ ਆ। ਥਾਇਰਾਇਡ ਕਿਸੇ ਦਾ ਵੱਧ ਗਿਆ ਤੇ ਥਾਇਰਾਇਡ ਜੇ ਲੰਬਾ ਪੈਂਦਾ ਸੁਣਦਾ ਸਿੱਧਾ ਤੇ ਉਹਦਾ ਸਾਹ ਵਾਲੀ ਨਾਲੀ ਤੇ ਭਾਰ ਪੈਂਦਾ, ਉਹ ਸਾਹ ਔਖਾ ਹੋ ਜਾਂਦਾ, ਪਰ ਉਹ ਸਾਹ ਦੇ ਨਾਲ ਸੰਬੰਧਿਤ ਗੱਲ ਨਹੀਂ ਹੈਗੀ। ਇਹਨਾਂ ਚੀਜ਼ਾਂ ਤੋਂ ਇਲਾਵਾ ਪਾਸੇ ਹੋ ਕੇ ਜਦੋਂ ਹਰ ਹਾਲਾਤ ਦੇ ਵਿਚ ਹੀ ਬਾਕੀ ਕੋਈ ਹੋਰ ਸਿਸਟਮ ਸਰੀਰ ਦਾ ਕੰਮ ਕਰਨਾ ਬੰਦ ਕਰ ਦੇਵੇ, ਕਿਉਂਕਿ ਗੁਆਂਢੀਆਂ ਦੇ ਘਰੇ ਮਰਗ ਹੋ ਗਈ, ਸਾਡੇ ਘਰ ਵੀ ਅਫਸੋਸ ਤਾਂ ਹੋਏਗਾ ਹੀ ਨਾ, ਅਸੀਂ ਗੁਆਂਢ ਚ ਰਹਿੰਦੇ ਹਾਂ, ਉਹਨਾਂ ਉਹਨਾਂ ਦਰਦ ਤਕਲੀਫ ਸਾਰੀ ਗੱਲ ਹੋਏਗੀ ਹੈਗੀ। ਸੋ ਇਸ ਹਿਸਾਬ ਤੇ ਜਦੋਂ ਕੋਈ ਬਿਮਾਰੀ, ਜਦੋਂ ਕੋਈ ਟਿਊਮਰ, ਜਦੋਂ ਕੋਈ ਇਸ ਤਰ੍ਹਾਂ ਦਾ ਹਾਲਾਤ, ਟਿਸ਼ੂ ਚੇਂਜ, ਇਹਨੂੰ ਟਿਸ਼ੂ ਚੇਂਜ ਕਹੋਗੇ ਤੁਸੀਂ, ਟਿਸ਼ੂ ਚੇਂਜ ਜਦੋਂ ਇਸ ਸਟੇਜ ਤੇ ਪਹੁੰਚ ਜਾਵੇ ਭਈ ਉਹਦੀ ਬਦਬੂ, ਉਹਦੀ ਗਲਨ ਸੜਨ, ਉਹਦੇ ਘਰ ਲੱਗੀ ਹੋਈ ਅੱਗ ਗੁਆਂਢੀਆਂ ਦੇ ਘਰ ਨੂੰ ਵੀ ਸਾੜਨਾ ਸ਼ੁਰੂ ਕਰ ਦੇਵੇ। ਪੰਜਾਬੀ ਚ ਤੁਸੀਂ ਇਹ ਬਹੁਤ ਵਧੀਆ ਐਗਜ਼ਾਮਪਲ ਹੈਗੀ ਹੈ ਭਈ ਜੇ ਸਾਡੇ ਘਰੇ ਅੱਗ ਲੱਗੀ ਹੈ ਤੇ ਅਸੀਂ ਰਸੋਈ ਚ ਕੰਟਰੋਲ ਕਰ ਲਿਆ ਤੇ ਠੀਕ ਆ, ਤੇ ਜਦੋਂ ਗੁਆਂਢੀਆਂ ਦੇ ਘਰ ਵੀ ਉਹੀ ਅੱਗ ਪਹੁੰਚ ਜਾਵੇ ਸਰੀਰ ਦੇ ਵਿਚ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੇ ਉਦੋਂ ਅਸੀਂ ਇਹਨੂੰ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ, ਇਹ ਸਮਝ ਲੱਗ ਗਈ ਇਸ ਗੱਲ ਦੀ ਆਸਾਨੀ ਨਾਲ ਕਿ ਕੈਂਸਰ ਆਮ ਤੌਰ ਤੇ ਸੈੱਲਾਂ ਦੀ ਇਸ ਟਾਈਪ ਦੀ ਚੇਂਜ ਹੈ ਜਿਹੜਾ ਆਪਣਾ ਘਰ ਛੱਡ ਕੇ ਗੁਆਂਢੀਆਂ ਨੂੰ ਵੀ ਸਾੜੇ, ਗੁਆਂਢੀਆਂ ਦੇ ਅੰਗਾਂ ਨੂੰ ਵੀ ਉਸ ਤਰ੍ਹਾਂ ਦਾ ਫਰਕ ਪਾਵੇ। ਠੀਕ ਹੈ, ਦੂਸਰੀ ਗੱਲ ਕਿਸੇ ਵੀ ਅੰਗ ਦਾ ਇੱਕ ਜੈਨੇਟਿਕ ਕਰੈਕਟਰ ਹੈ ਕਿ ਇਹਦਾ ਇੰਨਾ ਸਾਈਜ਼ ਹੋਣਾ ਚਾਹੀਦਾ ਹੈ, ਇੰਨੀ ਲੈਂਥ ਹੋਣੀ ਚਾਹੀਦੀ ਹੈ, ਕੱਦ ਕਿਸੇ ਦਾ 7 ਫੁੱਟ ਹੈ ਤੇ ਕਿਸੇ ਦਾ 5 ਫੁੱਟ ਹੈ ਤੇ ਕਿਸੇ ਦਾ ਕਿੰਨਾ ਹੈਗਾ, ਉਹਦੇ ਮੁਤਾਬਕ ਉਹਨਾਂ ਦਾ ਜੈਨੇਟਿਕ ਕਰੈਕਟਰ ਹੈਗਾ ਆ, ਇਹਦੀਆਂ ਉਂਗਲਾਂ ਏਡੀਆਂ ਏਡੀਆਂ ਹੋਣਗੀਆਂ, ਇਹਦਾ ਲਿਵਰ ਏਡਾ ਏਡਾ ਹੋਏਗਾ, ਇਹਦਾ ਫਲਾਣਾ ਏਡਾ ਏਡਾ ਹੋਏ, ਸਾਰੀਆਂ ਚੀਜ਼ਾਂ ਦੀ ਗਿਣਤੀ ਮਿਣਤੀ ਹੁੰਦੀ ਹੈ। ਸੋ ਉਸ ਗਿਣਤੀ ਮਿਣਤੀ ਦੇ ਮੁਤਾਬਕ ਹੀ ਅਗਰ ਕੋਈ ਇਹ ਬੈਰੀਅਰ ਤੋੜ ਦੇਵੇ ਤੇ ਉਸ ਨੂੰ ਵੀ ਅਸੀਂ ਕੈਂਸਰ ਕਹਿੰਦੇ ਹਾਂ। ਠੀਕ ਹੈ ਜੀ, ਸੋ ਕੈਂਸਰ ਦੀ ਡੈਫੀਨੇਸ਼ਨ ਜਿੰਨੇ ਵੀ ਸੱਜਣ ਸੁਣਦੇ ਨੇ ਉਹ ਇਹ ਸੁਣ ਲੈਣ ਕਿ ਜਦੋਂ ਕੋਈ ਵੀ ਬਿਮਾਰੀ ਇੱਕ ਸਰੀਰ ਦੇ ਵਿਚ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੇ ਉਦੋਂ ਅਸੀਂ ਇਹਨੂੰ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ, ਇਹ ਸਮਝ ਲੱਗ ਗਈ ਇਸ ਗੱਲ ਦੀ ਆਸਾਨੀ ਨਾਲ ਕਿ ਕੈਂਸਰ ਆਮ ਤੌਰ ਤੇ ਸੈੱਲਾਂ ਦੀ ਇਸ ਟਾਈਪ ਦੀ ਚੇਂਜ ਹੈ ਜਿਹੜਾ ਆਪਣਾ ਘਰ ਛੱਡ ਕੇ ਗੁਆਂਢੀਆਂ ਨੂੰ ਵੀ ਸਾੜੇ, ਗੁਆਂਢੀਆਂ ਦੇ ਅੰਗਾਂ ਨੂੰ ਵੀ ਉਸ ਤਰ੍ਹਾਂ ਦਾ ਫਰਕ ਪਾਵੇ। ਠੀਕ ਹੈ, ਦੂਸਰੀ ਗੱਲ ਕਿਸੇ ਵੀ ਅੰਗ ਦਾ ਇੱਕ ਜੈਨੇਟਿਕ ਕਰੈਕਟਰ ਹੈ ਕਿ ਇਹਦਾ ਇੰਨਾ ਸਾਈਜ਼ ਹੋਣਾ ਚਾਹੀਦਾ ਹੈ, ਇੰਨੀ ਲੈਂਥ ਹੋਣੀ ਚਾਹੀਦੀ ਹੈ, ਕੱਦ ਕਿਸੇ ਦਾ 7 ਫੁੱਟ ਹੈ ਤੇ ਕਿਸੇ ਦਾ 5 ਫੁੱਟ ਹੈ ਤੇ ਕਿਸੇ ਦਾ ਕਿੰਨਾ ਹੈਗਾ, ਉਹਦੇ ਮੁਤਾਬਕ ਉਹਨਾਂ ਦਾ ਜੈਨੇਟਿਕ ਕਰੈਕਟਰ ਹੈਗਾ ਆ, ਇਹਦੀਆਂ ਉਂਗਲਾਂ ਏਡੀਆਂ ਏਡੀਆਂ ਹੋਣਗੀਆਂ, ਇਹਦਾ ਲਿਵਰ ਏਡਾ ਏਡਾ ਹੋਏਗਾ, ਇਹਦਾ ਫਲਾਣਾ ਏਡਾ ਏਡਾ ਹੋਏ, ਸਾਰੀਆਂ ਚੀਜ਼ਾਂ ਦੀ ਗਿਣਤੀ ਮਿਣਤੀ ਹੁੰਦੀ ਹੈ। ਸੋ ਉਸ ਗਿਣਤੀ ਮਿਣਤੀ ਦੇ ਮੁਤਾਬਕ ਹੀ ਅਗਰ ਕੋਈ ਇਹ ਬੈਰੀਅਰ ਤੋੜ ਦੇਵੇ ਤੇ ਉਸ ਨੂੰ ਵੀ ਅਸੀਂ ਕੈਂਸਰ ਕਹਿੰਦੇ ਹਾਂ। ਠੀਕ ਹੈ ਜੀ, ਸੋ ਕੈਂਸਰ ਦੀ ਡੈਫੀਨੇਸ਼ਨ ਜਿੰਨੇ ਵੀ ਸੱਜਣ ਸੁਣਦੇ ਨੇ ਉਹ ਇਹ ਸੁਣ ਲੈਣ ਕਿ ਜਦੋਂ ਕੋਈ ਵੀ ਬਿਮਾਰੀ ਇੱਕ ਅੰਗ ਦੇ ਵਿਚ ਹੁੰਦਿਆਂ ਹੋਇਆ ਦੂਸਰੇ ਅੰਗਾਂ ਦੇ

ਏਡਾ ਏਡਾ ਹੋਏਗਾ, ਇਹਦਾ ਫਲਾਣਾ ਏਡਾ ਏਡਾ ਹੋਏ, ਸਾਰੀਆਂ ਚੀਜ਼ਾਂ ਦੀ ਗਿਣਤੀ ਮਿਣਤੀ ਹੁੰਦੀ ਹੈ। ਸੋ ਉਸ ਗਿਣਤੀ ਮਿਣਤੀ ਦੇ ਮੁਤਾਬਕ ਹੀ ਅਗਰ ਕੋਈ ਇਹ ਬੈਰੀਅਰ ਤੋੜ ਦੇਵੇ ਤੇ ਉਸ ਨੂੰ ਵੀ ਅਸੀਂ ਕੈਂਸਰ ਕਹਿੰਦੇ ਹਾਂ, ਠੀਕ ਹੈ ਜੀ। ਸੋ ਕੈਂਸਰ ਦੀ ਡੈਫੀਨੇਸ਼ਨ ਜਿੰਨੇ ਵੀ ਸੱਜਣ ਸੁਣਦੇ ਨੇ ਉਹ ਇਹ ਸੁਣ ਲੈਣ ਕਿ ਜਦੋਂ ਕੋਈ ਵੀ ਬਿਮਾਰੀ ਇੱਕ ਅੰਗ ਦੇ ਵਿੱਚ ਹੁੰਦਿਆਂ ਹੋਇਆ ਦੂਸਰੇ ਅੰਗਾਂ ਦੇ ਕੰਮ ਨੂੰ ਵੀ ਪ੍ਰਭਾਵਿਤ ਕਰ ਦੇਵੇ, ਤੇ ਕੰਮ ਨੂੰ ਪ੍ਰਭਾਵਿਤ ਕਰਨ ਦਾ ਮਕਸਦ ਹੁੰਦਾ ਫੰਕਸ਼ਨਲ ਤੌਰ ਤੇ, ਫੰਕਸ਼ਨਲ ਤੌਰ ਤੇ ਨਹੀਂ ਸਟ੍ਰਕਚਰਲ ਤੌਰ ਤੇ। ਕੈਂਸਰ ਦੀ ਗੱਲ ਹੋ ਰਹੀ ਹੈ, ਇਹ ਦੋ ਗੱਲਾਂ ਸਮਝਣ ਦੀ ਲੋੜ ਆ। ਫੰਕਸ਼ਨਲ ਦੀ ਗੱਲ ਮੈਂ ਉਹੀ ਜਿਵੇਂ ਥਾਇਰਾਇਡ ਦੀ ਗੱਲ ਦੱਸੀ ਸੀ, ਜੇ ਥਾਇਰਾਇਡ ਗੁਆਇਟਰ ਬਹੁਤਾ ਵੱਧ ਜਾਵੇ ਤੇ ਲੰਮੇ ਪੈਣ ਨਾਲ ਉਹਦਾ ਭਾਰ ਸਾਹ ਨਲੀ ਤੇ ਪਵੇਗਾ ਤੇ ਸਾਹ ਆਉਣਾ ਔਖਾ ਹੋ ਜਾਏਗਾ। ਇਹਨੂੰ ਅਸੀਂ ਕਹਿੰਦੇ ਹਾਂ ਫੰਕਸ਼ਨਲ ਪ੍ਰੋਬਲਮ, ਕਿ ਫੰਕਸ਼ਨ ਦੇ ਕਰਕੇ ਜੋ ਸਿੱਧੇ ਬੈਠ ਜਾਓਗੇ ਸਾਹ ਨਹੀਂ ਔਖਾ ਹੋਏਗਾ। ਇਸੇ ਤਰ੍ਹਾਂ ਹੀ ਲਿਵਰ ਬਹੁਤਾ ਵੱਧ ਗਿਆ, ਉਹਦਾ ਹੇਠਲੇ ਪਾਸੇ ਜਾਂ ਤਾਂ ਆਂਤੜੀਆਂ ਤੇ ਪ੍ਰੈਸ਼ਰ ਪੈ ਗਿਆ ਤੇ ਕਬਜ਼ ਹੋਣੀ ਸ਼ੁਰੂ ਹੋ ਗਈ, ਪੇਟ ਫੁੱਲਣਾ ਸ਼ੁਰੂ ਹੋ ਗਿਆ, ਜਾਂ ਕਿਡਨੀ ਤੇ ਪ੍ਰੈਸ਼ਰ ਪੈ ਗਿਆ ਤੇ ਉਹਦੇ ਪ੍ਰੈਸ਼ਰ ਦੇ ਕਰਕੇ ਇਸ ਤਰ੍ਹਾਂ ਹੋ ਗਿਆ। ਜਾਂ ਬੜੀ ਵਧੀਆ ਐਗਜ਼ਾਮਪਲ ਹੈਗੀ ਹੈ, ਜਦੋਂ ਕਿਸੇ ਬੀਬੀ ਨੂੰ ਪ੍ਰੈਗਨੈਂਸੀ ਹੋ ਜਾਂਦੀ ਹੈ ਤੇ ਉਹਨੂੰ ਡਾਕਟਰ ਕਹਿੰਦੇ ਨੇ ਵੀ ਭਾਈ ਤੈਨੂੰ ਜੈਸਟੇਸ਼ਨਲ ਡਾਇਬੀਟੀਜ਼ ਹੋ ਗਈ, ਐਲਬੋਮਿਨੂਰੀਆ ਹੋ ਗਿਆ, ਤੇਰੇ ਪਿਸ਼ਾਬ ਦੇ ਐਲਬੋਮਿਨ ਬਹੁਤ ਆ ਰਹੀ ਹੈ। ਉਹਦਾ ਮਤਲਬ ਕੀ ਹੋਇਆ ਕਿ ਬੱਚੇਦਾਨੀ ਦਾ ਭਾਰ ਵੱਧ ਗਿਆ, ਉਹ ਕਿਡਨੀ ਦੇ ਉੱਪਰ ਪੈ ਗਿਆ ਜਿਹਦੇ ਕਰਕੇ ਫਿਲਟਰੇਸ਼ਨ ਡਿਫੈਕਟਿਵ ਹੋ ਗਿਆ। ਔਰ ਇਹ ਸਾਰਾ ਕੰਮ ਕੀ ਹੈ, ਮਕੈਨੀਕਲ, ਉਹਦਾ ਫੰਕਸ਼ਨਲ ਕੰਮ ਹੈਗਾ। ਜਦੋਂ ਉਹ ਪ੍ਰੈਗਨੈਂਸੀ ਡਿਲੀਵਰ ਹੋ ਜਾਏਗੀ, ਨਾਰਮਲ ਹੋ ਜਾਏਗੀ, ਤੇ ਸੰਭਾਵਨਾ ਇਹ ਆ ਵੀ ਜਿਹੜੀ ਇਹ ਪ੍ਰੋਬਲਮ ਬਣੀ ਸੀ ਇਹ ਨਾਰਮਲ ਹੋ ਜਾਏਗੀ, ਇਹ ਇਸ ਤਰ੍ਹਾਂ ਦੀ ਨਹੀਂ ਰਹੇਗੀ। ਪਰ ਜੇ ਇਸ ਤਰ੍ਹਾਂ ਦਾ ਕੋਈ ਕਾਰਨ ਨਾ ਦਿਸੇ ਵੀ ਜੇ ਆਹ ਰਿਲੀਵ ਹੋ ਜਾਵੇ ਤੇ ਫਿਰ ਆਹ ਕੰਮ ਜਿਹੜਾ ਠੀਕ ਹੋ ਜਾਊਗਾ, ਜੇ ਆਹ ਪਾਸਾ ਐ ਕਰ ਲਈਏ ਤੇ ਫਿਰ ਕੰਮ ਐ ਠੀਕ ਹੋ ਜਾਊਗਾ, ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਾ ਦੱਸੇ, ਕੁਝ ਵੀ ਹੋ ਜਾਵੇ, ਹੁਣ ਕੰਮ ਗੁਆਂਢੀਆਂ ਦਾ ਵੀ ਖਰਾਬ ਹੋ ਗਿਆ, ਹੁਣ ਨਾਲ ਲੱਗਦੇ ਅੰਗਾਂ ਦਾ ਵੀ ਕੰਮ ਖਰਾਬ ਹੋ ਗਿਆ, ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਕੈਂਸਰ। ਕਿਸੇ ਵੀ ਬਿਮਾਰੀ ਦੇ ਵਿੱਚ ਜਦੋਂ ਇੱਕ ਸਿਸਟਮ ਨਹੀਂ, ਕਿਉਂਕਿ 9 ਸਿਸਟਮ ਨੇ, ਇੱਕ ਸਿਸਟਮ ਨਹੀਂ, ਜਦੋਂ ਇੱਕ ਸਿਸਟਮ ਦੇ ਇਫੈਕਟ ਜਿਹੜੇ ਨੇ ਉਹ ਦੂਸਰੇ ਸਿਸਟਮ ਦੇ ਵਿੱਚ ਵੀ ਦਿਸਣ ਲੱਗ ਜਾਣ, ਉਹਦਾ ਕੰਮ ਵੀ ਇਸ ਤਰ੍ਹਾਂ ਪ੍ਰਭਾਵਿਤ ਹੋਵੇ ਵੀ ਭਾਵੇਂ ਇਹ ਅੰਗ ਕੱਢ ਵੀ ਦਿਓ ਤੇ ਬਾਵਜੂਦ ਇਸ ਦੇ ਵੀ ਉਹ ਦੂਸਰਾ ਅੰਗ ਜਿਹੜਾ ਆ ਉਹ ਖਰਾਬੀ ਰਹੇਗੀ, ਕਿਉਂਕਿ ਉਹ ਵਿਚਾਰਾ ਆਪਣਾ ਹੀ ਗੱਲ ਛੱਡ ਗਿਆ ਹੈਗਾ ਇਸ ਗੁਆਂਢ ਦੇ ਸੇਕ ਕਰਕੇ, ਉਹਨੂੰ ਵੀ ਇੰਨੀ ਪ੍ਰੋਬਲਮ ਆ ਗਈ ਹੈ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਇਸ ਤਰ੍ਹਾਂ ਦੀ ਬਿਮਾਰੀ ਹੈ। ਆਮ ਬਿਮਾਰੀਆਂ ਇੱਕ ਅੰਗ ਇੱਕ ਸਿਸਟਮ ਦੇ ਵਿੱਚ ਚੱਲਣ ਕਰਦੀਆਂ ਨੇ ਫੰਕਸ਼ਨਲ ਤੌਰ ਤੇ, ਔਰ ਅਗਰ ਉਹਨਾਂ ਨੂੰ ਕੋਈ ਬਿਮਾਰੀ ਹੋਵੇਗੀ ਤੇ ਉਹ ਬਿਮਾਰੀ ਉਸ ਚੈਨਲ ਦੇ ਵਿੱਚ ਹੀ ਚੱਲਣੀ ਹੈ ਜਿਹੜੀ ਇੱਕ ਸਿਸਟਮ ਦਾ ਚੈਨਲ ਹੁੰਦਾ ਹੈ। ਲੇਕਿਨ ਜਦੋਂ ਕੋਈ ਬਿਮਾਰੀ ਇੱਕ ਅੰਗ ਵਿੱਚ ਹੋ ਗਏ ਬਾਕੀ ਹੋਰ ਸਿਸਟਮਾਂ ਦੇ ਚੈਨਲ ਵੀ ਖਰਾਬ ਕਰ ਦੇਵੇ, ਉਹਨਾਂ ਦਾ ਚਲਨ ਖਰਾਬ ਹੋ ਜਾਵੇ, ਤੇ ਔਰ ਫਿਰ ਇਸ ਸਿਸਟਮ ਦਾ ਹੁਣ ਕਈ ਚੀਜ਼ਾਂ ਅਸੀਂ ਕੱਟ ਵੱਢ ਕੇ ਸਰਜਰੀ ਦੇ ਤੌਰ ਤੇ ਸਿੱਟ ਦਿੰਦੇ ਹਾਂ, ਓਕੇ ਠੀਕ ਹੈ ਯਾਰ ਤੇਰੇ ਇਹਦੇ ਚ ਨੁਕਸ ਆ ਗਿਆ ਸੀਗਾ, ਅਸੀਂ ਇਹਨੂੰ ਕੱਟ ਕੇ ਵੱਢ ਸੁੱਟਦਾ ਬਾਹਰ ਸਿੱਟਦਾ। ਹੁਣ ਹੋਣਾ ਕੀ ਚਾਹੀਦਾ ਆ, ਹੁਣ ਗੁਆਂਢੀਆਂ ਤੋਂ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ ਨਾ, ਲਿਵਰ ਵਧਿਆ ਸੀਗਾ, ਲਿਵਰ ਦਾ ਪੀਸ ਕੱਟ ਕੇ ਡਾਕਟਰ ਨੇ ਸੁੱਟ ਦਿੱਤਾ, ਹੁਣ ਹੁਣ ਤਾਂ ਨਹੀਂ ਹੋਣਾ ਚਾਹੀਦਾ ਸੀ। ਲੇਕਿਨ ਨਹੀਂ, ਜੇ ਇਸ ਤਰ੍ਹਾਂ ਦੇ ਕਿਸੇ ਅੰਗ ਨੂੰ ਕੱਟ ਵੱਢ ਕਰਕੇ ਤੇ ਤੁਸੀਂ ਇਹ ਆਖੋ ਵੀ ਉਹ ਜਿਸ ਕਰਕੇ ਪ੍ਰੈਸ਼ਰ ਪੈਂਦਾ ਸੀ ਦੂਜੇ ਅੰਗ ਤੇ ਉਹ ਠੀਕ ਹੋ ਗਿਆ ਤੇ ਉਹ ਠੀਕ ਨਾ ਹੋਵੇ, ਉਹਦਾ ਕੰਮ ਡਿਸਟਰਬ ਹੈਗਾ ਹੀ ਹੈਗਾ ਆ, ਤਾਂ ਉਸ ਨੂੰ ਅਸੀਂ ਕੈਂਸਰ ਕਹਿੰਦੇ ਹੈਗੇ। ਹੁਣ ਦੂਸਰੀ ਗੱਲ, ਕੈਂਸਰ ਦੀਆਂ ਦੋ ਟਾਈਪ ਦੀਆਂ ਕੰਡੀਸ਼ਨਾਂ ਨੇ। ਇੱਕ ਤਾਂ ਕੰਡੀਸ਼ਨ ਹੁੰਦੀ ਹੈ ਕਿ ਟਿਊਮਰ ਫਾਰਮ ਕਰਦਾ ਹੈ, ਗਿਲਟੀਆਂ ਬਣਾਉਂਦਾ ਹੈ। ਇਹਨਾਂ ਗਿਲਤੀਆਂ ਵਿੱਚ ਕੱਲਾ ਗਿਲਤੀਆਂ ਨਾ ਸਮਝੋ, ਲਾਈਕੋਮਾ ਵਗੈਰਾ ਗਿਲਤੀਆਂ ਨਾ ਸਮਝੋ, ਇਹਦੇ ਚ ਮੌਕੇ ਵੀ ਆ ਸਕਦੇ ਨੇ, ਸਕਿਨ ਟੈਗਸ ਵਗੈਰਾ ਵੀ ਆ ਸਕਦੇ ਨੇ, ਇਹਦੇ ਚ ਕਿਸੇ ਬੋਨ ਦੀ ਐਕਸਟਰਾ ਡਿਵੈਲਪਮੈਂਟ ਵੀ ਆ ਸਕਦੀ, ਹੱਡੀ ਦੀ ਕਿਸੇ ਦੀ ਡਿਵੈਲਪਮੈਂਟ ਵੀ ਆ ਸਕਦੀ ਹੈ। ਮਤਲਬ ਕਿਸੇ ਵੀ ਤਰ੍ਹਾਂ ਕਿਸੇ ਅੰਗ ਦਾ ਆਪਣੇ ਜੈਨੇਟਿਕ ਕਰੈਕਟਰ ਨੂੰ ਲੰਘ ਕੇ ਆਮ ਲੋੜ ਨਾਲੋਂ ਵੱਧ ਜਾਣਾ ਜਾਂ ਵਿੰਗੇ ਚੇਦੇ। ਦੂਸਰੀ ਗੱਲ ਇਹ ਆ ਕਿ ਆਮ ਤੌਰ ਤੇ ਜਿਹੜੀ ਵੀ ਚੀਜ਼ ਤੁਰਦੀ ਹੈ, ਮੰਨ ਲਾ ਜਦ ਅਸੀਂ ਪਾਣੀ ਲਾ ਰਹੇ ਹਾਂ ਖਾਲੇ ਦੇ ਵਿੱਚ, ਤੇ ਪਾਣੀ ਲਾ ਰਿਹਾ ਤੇ ਖਾਲੇ ਦੇ ਵਿੱਚ ਜਾਣਾ ਚਾਹੀਦਾ ਨਾ ਇਸ ਨੂੰ। ਲੇਕਿਨ ਜਦੋਂ ਕੋਈ ਖਾਲਾ ਉਛਲ ਕੇ ਗੁਆਂਢੀਆਂ ਨੂੰ ਜਿੱਥੇ ਪਾਣੀ ਨਹੀਂ ਪੈਣਾ ਚਾਹੀਦਾ ਉਥੇ ਵੀ ਪਾਣੀ ਪੈਣਾ ਸ਼ੁਰੂ ਹੋ ਜਾਵੇ, ਉਛਲ ਗਈ ਨਹਿਰ ਉਛਲ ਗਈ ਜਾਂ ਖਾਲਾ ਉਛਲ ਗਿਆ, ਤੇ ਉਸ ਹਾਲਾਤ ਦੇ ਵਿੱਚ ਜੇ ਤੁਸੀਂ ਪਿੱਛੋਂ ਪਾਣੀ ਬੰਦ ਵੀ ਕਰ ਦਿੱਤਾ, ਲੇਕਿਨ ਜਿੱਥੇ ਤੁਸੀਂ ਸਲਾਬ ਕਰ ਦਿੱਤੀ ਉਹ ਤਾਂ ਸਲਾਬ ਹੈਗੀ ਹੈ ਨਾ, ਉਹਦੀ ਰਿਪੇਅਰ ਤਾਂ ਫਿਰ ਵੱਖਰੀ ਹੋਣੀ ਹੈ ਨਾ। ਜਦੋਂ ਵੀ ਬਿਮਾਰੀ ਦੇ ਤੌਰ ਤੇ ਸਰੀਰ ਦੇ ਵਿੱਚ ਇੱਕ ਅੰਗ ਦੀ ਬਿਮਾਰੀ ਦੇ ਕਰਕੇ ਦੂਜੇ ਅੰਗ ਦੇ ਵਿੱਚ ਖਰਾਬੀ ਹੋਈ ਹੋਵੇ,

0: ਤੇ ਉਹ ਖਰਾਬੀ ਪਹਿਲੇ ਅੰਗ ਦੀ ਬਿਮਾਰੀ ਨੂੰ ਕੱਟ ਵੱਢ ਕਰਕੇ ਬਾਹਰ ਸੁੱਟਣ ਦੇ ਮੁਤਾਬਕ ਵੀ ਠੀਕ ਨਾ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਕੈਂਸਰ ਹੋ ਗਿਆ ਹੈ। ਸੋ ਇਹ ਇੱਕ ਤਰ੍ਹਾਂ ਇਹਦੀਆਂ ਇਨੋਵੇਸ਼ਨ ਦੀਆਂ ਜਾਂ ਇਹ ਕੰਡੀਸ਼ਨਾਂ ਹਨ। ਅਗਲੀ ਗੱਲ ਇਹ ਆ ਕਿ ਕੈਂਸਰ ਦੇ ਨਾਲ ਜਿੰਨੀ ਵੀ ਅੰਗਾਂ ਦੀ ਡਿਵੈਲਪਮੈਂਟ ਹੁੰਦੀ, ਇੱਕ ਤਾਂ ਇਹ ਆ ਕਿ ਸਪੀਡ ਅਪ ਨਾਰਮਲ ਸੈੱਲਾਂ ਦੀ ਵਧਣ ਦੀ ਇੱਕ ਸਪੀਡ ਆ ਜਿਹੜੀ ਆਪਾਂ ਆਪਣੇ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਪਹਿਲਾਂ ਕਈ ਵਾਰਾਂ ਗੱਲ ਕਰ ਚੁੱਕੇ ਹਾਂ ਕਿ ਇੱਕ ਸੈੱਲ ਦੀ ਉਮਰ ਕਿੰਨੀ ਹੈ, 120 ਦਿਨ। 120 ਦਿਨਾਂ ਦੇ ਵਿੱਚ ਜਿਹੜੇ 120 ਦਿਨ ਤੋਂ ਪਹਿਲਾਂ ਪੈਦਾ ਹੋਏ ਸੀ ਉਹ ਸੈੱਲ ਮਰ ਜਾਣਗੇ ਔਰ ਉਹਨਾਂ ਦਾ ਆਟੋਲਾਈਸਿਸ ਹੋ ਜਾਏਗਾ, ਦੂਜੇ ਨਵੇਂ ਸੈੱਲ ਉਹਦੀ ਥਾਂ ਤੇ ਰਿਪਲੇਸ ਹੁੰਦੇ ਰਹਿਣਗੇ ਔਰ ਇਹ ਚੱਕਰ ਰੈਗੂਲਰ ਚੱਲਦਾ ਰਹਿੰਦਾ। ਅਰੇ ਬੋਨ ਦਾ ਬੋਨ ਮੈਰੋ ਜਿਹੜਾ ਇਹ ਬਣਾਉਂਦਾ ਰਹਿੰਦਾ ਹੈ, ਸੈੱਲ ਟੁੱਟਦੇ ਭੱਜਦੇ ਰਹਿੰਦੇ ਨੇ, ਵੇਸਟ ਹੁੰਦੇ ਰਹਿੰਦੇ ਨੇ, ਨਵੇਂ ਬਣਦੇ ਰਹਿੰਦੇ ਨੇ। ਜਦੋਂ ਉਹ ਵੇਸਟੇਜ ਘੱਟ ਹੋਵੇ ਨਵੇਂ ਜ਼ਿਆਦਾ ਬਣਨ ਤੇ ਬੰਦਾ ਲੰਬਾ ਚੌੜਾ ਜਵਾਨ ਵਗੈਰਾ ਹੋ ਜਾਂਦਾ ਹੈਗਾ ਆ। ਜਦੋਂ ਉਹ ਸੈੱਲ ਜਿਹੜੇ ਨੇ ਜ਼ਿਆਦਾ ਟੁੱਟ ਰਹੇ ਨੇ ਔਰ ਉਸ ਤੋਂ ਬਾਅਦ ਉਹਨੀ ਰਿਪੇਅਰ ਨਹੀਂ ਹੋ ਰਹੀ, ਉਹਨੇ ਨਵੇਂ ਬਣ ਨਹੀਂ ਰਹੇ ਤੇ ਉਦੋਂ ਆਮ ਤੌਰ ਤੇ ਸਾਰੀਆਂ ਚੀਜ਼ਾਂ ਸਾਰੇ ਫੰਕਸ਼ਨ ਜਿਹੜੇ ਨੇ ਉਹ ਸਲੋ ਡਾਊਨ ਹੋ ਜਾਂਦੇ ਨੇ, ਜਿਵੇਂ ਬੁਢਾਪੇ ਦੇ ਵਿੱਚ ਆਮ ਤੌਰ ਤੇ ਹੋ ਜਾਂਦੇ ਨੇ। ਸੋ ਮੈਂ ਇਹ ਕਹਿ ਰਿਹਾ ਹਾਂ ਕਿ ਇਸ ਕੈਂਸਰ ਦਾ ਜਿਹੜਾ ਹੈ ਜਿੰਨੀ ਵੀ ਡਿਵੈਲਪਮੈਂਟ ਹੁੰਦੀ ਹੈ ਉਸ ਡਿਵੈਲਪਮੈਂਟ ਦਾ ਇੱਕ ਸਿਸਟਮ ਹੈ ਕਿ ਇਹ ਸਿਸਟਮ ਇਸ ਤਰ੍ਹਾਂ ਡਿਵੈਲਪ ਕਰ ਗਿਆ। ਐਂ ਤਾਂ ਨਹੀਂ ਹੁੰਦਾ ਵੀ ਜੇ ਬੱਚਾ ਜਵਾਨ ਹੋ ਜਾਏ ਤੇ ਉਹ ਜਿਵੇਂ ਜਿਵੇਂ ਵੱਡਾ ਹੋਇਆ ਬਚਪਨ ਤੋਂ ਜਵਾਨ ਬਣਿਆ ਤੇ ਉਹਦਾ ਲਿਵਰ ਪਸਲੀਆਂ ਤੋਂ ਬਾਹਰ ਆਜੂਗਾ, ਨਹੀਂ। ਜਦੋਂ ਜੰਮਿਆ ਸੀ ਉਹ ਉਦੋਂ ਵੀ ਉਹਦਾ ਲਿਵਰ ਪਸਲੀਆਂ ਦੇ ਅੰਦਰ ਹੀ ਸੀਗਾ, ਜਦੋਂ ਉਹ ਜਵਾਨ ਹੋਇਆ ਉਦੋਂ ਵੀ ਲਿਵਰ ਪਸਲੀਆਂ ਦੇ ਅੰਦਰ ਹੀ ਰਹੇਗਾ, ਕਿਉਂਕਿ ਹਰ ਇੱਕ ਰੇਸ਼ੋ ਦੇ ਮੁਤਾਬਕ ਬਰਾਬਰ ਵਧਣਾ ਹੈ। ਹਰ ਅੰਗ ਨੇ ਉਹਦਾ ਜੋ ਜੈਨੇਟਿਕ ਕਰੈਕਟਰ ਹੈਗਾ ਆ ਮਾਂ ਬਾਪ ਵੱਲੋਂ ਆਇਆ ਹੋਇਆ ਉਸ ਕਰੈਕਟਰ ਦੇ ਅਨੁਸਾਰ ਹੀ ਵਧਣਾ ਹੈ। ਤੇ ਜਦੋਂ ਕੋਈ ਅੰਗ ਇਸ ਤਰ੍ਹਾਂ ਇਸ ਕਰੈਕਟਰ ਨੂੰ ਤੋੜ ਦੇਵੇ, ਬੈਰੀਅਰ ਤੋੜ ਦੇਵੇ, ਮੈਂ ਤਾਂ ਨਹੀਂ ਮੰਨਦਾ ਵੀ ਮੇਰੇ ਖਾਨਦਾਨ ਨੇ ਕੀ ਕੀਤਾ ਜਾਂ ਕਿਸ ਤਰ੍ਹਾਂ ਕੀਤਾ ਸੀਗਾ, ਮੈਂ ਤੇ ਆਪਣੀ ਮਰਜ਼ੀ ਮਤਾਬਕ ਕਰੂੰਗਾ। ਜਦੋਂ ਭਾਈ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆ ਜਾਵੇ ਸਰੀਰ ਦੇ ਵਿੱਚ ਆ ਜਾਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਇਹ ਕੈਂਸਰ ਹੋ ਗਿਆ। ਔਰ ਇਹਦੇ ਨਾਲ ਨਾਲ ਕੀ ਹੋਇਆ, ਇਹਦਾ ਦੂਜਾ ਸਪਸ਼ਟੀਕਰਨ ਕੀ ਹੋਇਆ, ਇਰੈਗੂਲੈਰਿਟੀ, ਮਾਂ ਬਾਪ ਦੀ ਗੱਲ ਨਹੀਂ ਮੰਨਣੀ ਨਾ, ਇਰੈਗੂਲੈਰਿਟੀ ਹੋ ਗਈ ਔਰ ਅਸੀਂ ਇਸ ਇਰੈਗੂਲੈਰਿਟੀ ਨੂੰ ਜਿਹੜੀ ਕੈਂਸਰ ਦੇ ਤੌਰ ਤੇ ਟਿਊਮਰ ਦੇ ਤੌਰ ਤੇ ਪੈਦਾ ਹੁੰਦੀ ਹੈ ਉਸ ਇਰੈਗੂਲੈਰਿਟੀ ਨੂੰ ਅਸੀਂ ਹੱਥਾਂ ਨਾਲ ਨਾਪ ਕੇ ਟੋਹ ਕੇ ਵੇਖ ਕੇ ਵੀ ਮਹਿਸੂਸ ਕਰ ਸਕਦੇ ਹਾਂ। ਐਗਜ਼ਾਮਪਲ ਦੇ ਤੌਰ ਤੇ ਕਿਸੇ ਬੱਚੀ ਨੂੰ ਬ੍ਰੈਸਟ ਦੇ ਵਿੱਚ ਟਿਊਮਰ ਹੋ ਗਿਆ, ਆਮ ਤੌਰ ਤੇ ਬੱਚਿਆਂ ਨੂੰ ਦੁੱਧ ਦੱਧ ਪਿਆਉਂਦਿਆਂ ਸਿਰ ਵਾਜੀਗਾ ਕੁਛ ਵਾਜੀਗਾ ਛੋਟੇ ਮੋਟੇ ਇਸ ਤਰ੍ਹਾਂ ਕਰਕੇ ਬਿਲਕੁਲ ਟਿਊਮਰ ਵਗੈਰਾ ਹੁੰਦੇ ਰਹਿੰਦੇ ਨੇ, ਉਹ ਰਿਜ਼ਲਵ ਵੀ ਹੁੰਦੇ ਰਹਿੰਦੇ ਨੇ। ਪਰ ਕੋਈ ਐਸਾ ਟਿਊਮਰ ਬਣਿਆ ਜਿਹੜਾ ਰਿਜ਼ਲਵ ਨਹੀਂ ਹੋਇਆ ਤੇ ਜਦੋਂ ਤੁਸੀਂ ਬ੍ਰੈਸਟ ਨੂੰ ਵੇਖੋਗੇ ਇੱਕ ਤਾਂ ਉਹ ਆ ਵੀ ਇੱਕ ਪਾਸੇ ਨੂੰ ਬਾਹਰੀ ਆਮ ਬ੍ਰੈਸਟ ਦੀ ਇੱਕ ਸ਼ੇਪ ਆ ਨਾਰਮਲ ਗੋਲਾਈ ਵਾਲੀ, ਉਹ ਸ਼ੇਪ ਨਹੀਂ ਰਹਿਣੀ ਔਰ ਬ੍ਰੈਸਟ ਕਿਸੇ ਪਾਸੇ ਨੂੰ ਲੱਗ, ਜਿਵੇਂ ਆਮ ਟਿਊਮਰ ਹੋ ਜਾਂਦਾ ਤੁਸੀਂ ਵੇਖਦੇ ਹੀ ਹੋ, ਗਲੇ ਟਿਊਮਰ ਹੋ ਗਿਆ, ਮੂੰਹ ਤੇ ਟਿਊਮਰ ਹੋ ਗਿਆ, ਲੱਤ ਬਾਂਹ ਤੇ ਟਿਊਮਰ ਹੋ ਗਿਆ, ਉਹ ਲੱਤ ਬਾਂਹ ਤੋਂ ਵੱਖਰਾ ਉੱਪਰ ਨੂੰ ਉੱਠ ਜਾਂਦਾ ਨਾ। ਸੋ ਇਹ ਇੱਕ ਸਧਾਰਨ ਗੱਲ ਆ ਕਿ ਟਿਊਮਰ ਬਾਂਹ ਤੇ ਹੋਇਆ, ਗਿਲਟੀ ਹੋਈ, ਉਹ ਉੱਪਰ ਨੂੰ ਫੁੱਲ ਗਈ ਔਰ ਜੇ ਠੀਕ ਵੀ ਹੋਈ ਤੇ ਉਸੇ ਤਰ੍ਹਾਂ ਠੀਕ ਵੀ ਹੋ ਗਈ, ਜੇ ਨਹੀਂ ਵੀ ਹੋਈ ਤੇ ਉਹ ਜਿਹੜੀ ਗਿਲਟੀ ਬਣੀ ਹੈ ਬਾਂਹ ਤੇ ਲੱਤ ਤੇ ਕਿਸੇ ਵੀ ਅੰਗ ਦੇ ਵਿੱਚ ਮਰਜ਼ੀ ਦੀ ਬਾਹਰੋਂ ਸਾਨੂੰ ਦਿਖਾਈ ਦੇ ਰਹੀ ਹੈ ਉਹ ਗੋਲ ਸ਼ੇਪ ਦੇ ਵਿੱਚ ਹੋਏਗੀ, ਗੁਲਾਈ ਦੇ ਵਿੱਚ ਹੋਏਗੀ ਔਰ ਤੁਸੀਂ ਉਹਨੂੰ ਹੱਥ ਲਾ ਕੇ ਢੋ ਕੇ ਜਦੋਂ ਵੇਖਦੇ ਹੋ ਤੇ ਤੁਹਾਨੂੰ ਭਾਵੇਂ ਉਹ ਢਿੱਡ ਚ ਹੋਵੇ, ਭਾਵੇਂ ਬ੍ਰੈਸਟ ਚ ਹੋਵੇ, ਭਾਵੇਂ ਕਿਸੇ ਵੀ ਥਾਂ ਤੇ ਹੋਵੇ, ਉਸ ਟਿਊਮਰ ਨੂੰ ਜਦੋਂ ਤੁਸੀਂ ਹੱਥ ਲਾ ਕੇ ਵੇਖੋਗੇ ਤੇ ਉਹ ਗੋਲ ਦਿਖਾਈ ਦੇਗਾ। ਦੋ ਕੰਡੀਸ਼ਨਾਂ ਉਹਦੀਆਂ ਹੋਣਗੀਆਂ, ਜਾਂ ਤੇ ਉਹ ਪੋਲਾ ਹੋਏਗਾ, ਪਿਲਪਲਾ ਹੋਏਗਾ ਜਿਹਨੂੰ ਅਸੀਂ ਸਿਸਟਿਕ ਟਿਊਮਰ ਕਹਿੰਦੇ ਹਾਂ, ਜਾਂ ਉਹ ਸੰਘਣਾ ਹਾਰਡ ਹੋ ਗਿਆ ਹੋਵੇਗਾ ਔਰ ਉਹਨੂੰ ਅਸੀਂ ਟਿਊਮਰ ਕਹਿੰਦੇ ਹਾਂ। ਪਰ ਟਿਊਮਰ ਸਿਸਟਿਕ ਜ਼ਰੂਰੀ ਨਹੀਂ ਕੈਂਸਰਸ ਹੋਵੇ, ਟਿਊਮਰ ਆਮ ਜਿਹੜਾ ਹਾਰਡ ਹੋ ਗਿਆ ਜ਼ਰੂਰੀ ਨਹੀਂ ਕੈਂਸਰਸ ਹੋਵੇ, ਫਿਰ ਕੈਂਸਰਸ ਹੋਣ ਦੀ ਕੀ ਨਿਸ਼ਾਨੀ ਹੈ। ਉਹਨੇ ਉਹ ਪੈਟਰਨ ਜਿਹੜਾ ਘਰ ਵਾਲਾ ਸੀਗਾ ਉਹ ਨਹੀਂ ਮੰਨਿਆ, ਉਹਨੇ ਕਾਨੂੰਨ ਉਹ ਨਹੀਂ ਮੰਨਿਆ, ਉਹਨੇ ਇਹ ਰੈਗੂਲਰ ਸ਼ੇਪ ਬਣਾ ਲਈ, ਵਿੰਗੀ ਟੇਢੀ ਸ਼ੇਪ ਬਣਾ ਲਈ ਔਰ ਜਦੋਂ ਤੁਸੀਂ ਹੱਥ ਲਾ ਕੇ ਵੇਖਦੇ ਹੋ ਤੇ ਫਿਰ ਐ ਲੱਗਦਾ ਆ ਭਾਈ ਜਿਸ ਤਰ੍ਹਾਂ ਗਰਾਰੀ ਹੁੰਦੀ ਨਾ ਸਾਈਕਲ ਦੀ, ਉਹਦੇ ਦੰਦੇ ਹੁੰਦੇ ਨੇ, ਉਂਗਲਾਂ ਘੁਮਾਓ ਉਹਦੇ ਉੱਪਰ ਉੱਪਰ ਤੇ ਤੁਹਾਨੂੰ ਐ ਲੱਗੇਗਾ ਵੀ ਕਿੰਗਰੇ ਜੇ ਦੰਦੇ ਜੇ ਦੰਦਰੇ ਬਣੇ ਹੋਏ ਨੇ। ਇਹ ਸਾਫ਼ ਪਲੇਨ ਨਹੀਂ ਹੈ, ਸੋ ਜਿਹੜੇ ਨਾਰਮਲ ਸਿਸਟ ਜਾਂ ਨਾਰਮਲ ਟਿਊਮਰ ਕਿਸੇ ਵੀ ਅੰਗ ਦੇ ਵਿਚ ਹੁੰਦੇ ਨੇ ਉਹ ਆਮ ਤੌਰ ਤੇ ਸਾਫ਼ ਤੇ ਗਲੋਬੂਲਰ ਹੁੰਦੇ ਨੇ, ਗੋਲ ਹੁੰਦੇ ਨੇ, ਸਰਕਮਫਰੈਂਸ ਉਹਨਾਂ ਦਾ ਇਰੈਗੂਲਰ ਨਹੀਂ ਹੁੰਦਾ, ਜਿਗ ਜੌਗ ਨਹੀਂ ਹੁੰਦਾ। ਲੇਕਿਨ ਜਿਹੜੇ ਕੈਂਸਰਸ ਟਿਊਮਰ ਹੁੰਦੇ ਨੇ ਉਹ ਆਮ ਤੌਰ ਤੇ ਇਰੈਗੂਲਰ ਹੁੰਦੇ ਨੇ, ਦੂਸਰੀ ਗੱਲ ਉਹ ਪੇਨਫੁਲ ਹੁੰਦੇ ਨੇ, ਤੀਸਰੀ ਗੱਲ ਉਹ ਹਾਰਡ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਆਮ ਤੌਰ ਤੇ ਉਹਨਾਂ ਟਿਊਮਰਾਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਕੈਂਸਰ ਟਿਊਮਰ ਦੇ ਤੌਰ ਤੇ ਪੈਦਾ ਹੁੰਦੇ ਨੇ। ਇਨਵੇਸ਼ਨ ਦੀ ਗੱਲ ਮੈਂ ਤੁਹਾਨੂੰ ਬੜੀ ਡਿਟੇਲ ਚ ਦੱਸ ਦਿੱਤੀ। ਟਿਊਮਰ ਜਿਹੜੇ ਨੇ ਕੈਂਸਰਸ ਟਿਊਮਰ ਨੇ ਉਹ ਆਮ ਤੌਰ ਤੇ ਆਪਣੇ ਸਿਸਟਮ ਦਾ ਬੈਰੀਅਰ ਲੰਘ ਕੇ ਦੂਜੇ ਨਾਲ ਦੇ ਸਿਸਟਮਾਂ ਦੇ ਵਿਚ ਵੀ ਉਹਦਾ ਇਫੈਕਟ ਉਹਦਾ ਹੁੰਦਾ ਹੈਗਾ। ਹੁਣ ਇਸ ਤੋਂ ਅਗਲੀ ਗੱਲ, ਕੈਂਸਰ ਦਾ ਸਾਨੂੰ ਪਤਾ ਲੱਗ ਗਿਆ ਜਦੋਂ, ਚਾਹੇ ਉਹ ਬੋਨ ਚ ਹੋਵੇ ਤੇ ਚਾਹੇ ਉਹ ਕਿਸੇ ਮਾਸਪੇਸ਼ੀ ਚ ਹੋਵੇ, ਚਾਹੇ ਪੇਟ ਚ ਹੋਵੇ ਤੇ ਚਾਹੇ ਕਿਸੇ ਵੀ ਤਰ੍ਹਾਂ ਦੇ ਸੈੱਲਾਂ ਦੇ ਵਿਚ ਹੋਵੇ, ਮੰਨ ਲਿਆ ਜਾਏ ਸਕੂਮਨ ਸੈੱਲ ਜਿਹੜੇ ਸਾਡੇ ਹਨ ਜਾਂ ਐਪੀਥੀਲੀਅਲ ਸੈੱਲ ਹਨ ਸਾਡੇ ਕਨੈਕਟਡ ਸੈੱਲ ਹੈਗੇ ਨੇ, ਅਲੱਗ ਅਲੱਗ ਤਰ੍ਹਾਂ ਦੇ ਸਾਡੇ ਜਿਹੜੇ ਨੇ ਜਿਹੜੇ ਹੈਗੇ ਨੇ ਜਿਹੜੇ ਸੈੱਲਾਂ ਦੀ ਬਣੇ ਹੋਏ ਨੇ ਗਰੁੱਪ, ਉਹਨਾਂ ਦੇ ਵਿਚ ਹੋਵੇ ਤੇ ਉਹ ਉਸੇ ਥਾਂ ਤੇ ਹੀ ਰਹੇ ਨਾਰਮਲ ਆ। ਪਰ ਜਦੋਂ ਉਹ ਆਪਣਾ ਬੈਰੀਅਰ ਲੰਘ ਕੇ ਦੂਜੀ ਤਰ੍ਹਾਂ ਦੇ ਸੈੱਲਸ ਨੂੰ ਇਫੈਕਟ ਕਰਨਾ ਸ਼ੁਰੂ ਕਰ ਦੇਵੇ ਤਾਂ ਉਹ ਐਬਨਾਰਮਲ ਹੋ ਜਾਂਦਾ ਹੈ। ਹੁਣ ਇਹ ਬਲੱਡ ਦੇ ਵਿਚ ਹੋ ਸਕਦਾ ਹੈਗਾ, ਇਹ ਲਿੰਫ ਦੇ ਵਿਚ ਹੋ ਸਕਦਾ ਆ, ਮਾਇਲੋਮਾ ਵਗੈਰਾ ਹੋ ਸਕਦਾ ਹੈ, ਔਰ ਲੈਂਫੋਮਾ ਵਗੈਰਾ ਵੀ ਹੋ ਸਕਦਾ ਹੈਗਾ ਆ। ਭਾਵ ਅਸੀਂ ਅਲੱਗ ਅਲੱਗ ਨਾਂ ਰੱਖ ਦਿੱਤੇ ਨੇ, ਪਰ ਉਹਨਾਂ ਦਾ ਜਿਹੜਾ ਉਹ ਕਰੈਕਟਰ ਹੈ ਨਾ ਅੰਦਰ ਦਾ, ਬਾਂਦਰ ਨੇ ਟਪੂਸੀ ਮਾਰਨੀ ਹੈ, ਉਹਦਾ ਕਰੈਕਟਰ ਨਹੀਂ ਛੱਡਦਾ ਉਹ, ਭਾਵੇਂ ਉਹਨੂੰ ਪਿੰਜਰੇ ਚ ਬੰਦ ਕਰ ਦੋ ਪਿੰਜਰੇ ਦੀ ਟਕੂਸ਼ੀਆਂ ਮਾਰੀ ਜਾਊਗਾ, ਬਾਹਰ ਹੈਗਾ ਤੂੰ ਮਾਰਨੀਆਂ ਨੇ। ਕੈਂਸਰ ਇੱਕ ਐਸਾ ਹੈਗਾ ਆ ਜਿਹੜਾ ਉਹ ਆਪਣੀ ਖਸਰਤ ਨਹੀਂ ਬਦਲਦਾ, ਉਹਦੀ ਜਿਹਦੀ ਨੇਚਰ ਹੈਗੀ ਹੈ ਉਹ ਉਸ ਨੂੰ ਨਹੀਂ ਬਦਲਦਾ, ਉਹਦੀ ਬੈਰੀਅਰ ਤੋੜਨ ਵਾਲੀ, ਉਹਦੀ ਇਰੈਗੂਲਰ ਸ਼ੇਪ ਹੋਣ ਵਾਲੀ, ਉਹਦਾ ਗੁਆਂਢੀਆਂ ਨੂੰ ਤੰਗ ਕਰਨ ਵਾਲੀ ਜਿਹੜੀ ਗੱਲ ਆ ਉਹ ਨਹੀਂ ਬਦਲਦੀ। ਹੁਣ ਅਗਲੀ ਗੱਲ, ਜੇ ਇਹ ਨਹੀਂ ਬਦਲਦੀ ਆਦਤ ਤੇ ਫਿਰ ਇਹ ਟਕੂਸੀਆਂ ਮਾਰਦਾ ਕਿਵੇਂ ਆ, ਇਹ ਕੈਂਸਰ ਕਿਵੇਂ ਇੱਕ ਤੋਂ ਦੂਜੇ ਨੂੰ ਇਫੈਕਟ ਕਰਦਾ ਹੈਗਾ, ਜਾਣਨ ਦੀ ਬੜੀ ਲੋੜ ਹੈਗੀ ਹੈ। ਹੁਣ ਇਹਦੇ ਇਹ ਜਾਣਨ ਦਾ ਤਰੀਕਾਕਾਰ ਸਿਰਫ ਇੱਕ ਆ, ਜਾਂ ਤਾਂ ਇਹ ਬਲੱਡ ਦੇ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਨੂੰ ਟਰੈਵਲ ਕਰਦਾ ਹੈਗਾ, ਗੁਆਂਢ ਦੇ ਵਿਚ ਤਾਂ ਹੋ ਗਿਆ ਕਿਉਂਕਿ ਹਰੇਕ ਅੰਗ ਜਿਹੜਾ ਹੈ ਉਹ ਮੈਂਬਰੇਨ ਦੇ ਰਾਹੀਂ ਟੱਕਿਆ ਹੋਇਆ, ਤੇ ਮੈਂ ਆਪਣਾ ਮੈਂਬਰਨ ਤਾਂ ਤੋੜਿਆ, ਆਪਣੀ ਚਾਰ ਦੀਵਾਰੀ ਤਾਂ ਤੋੜ ਦਿੱਤੀ ਆ, ਲੇਕਿਨ ਗੁਆਂਢੀਆਂ ਦੀ ਚਾਰ ਦੀਵਾਰੀ ਨਹੀਂ ਤੋੜ ਦਿੱਤੀ ਹੈ। ਹੁਣ ਮੇਰੇ ਪਸ਼ੂ ਡੰਗਰ ਗੁਆਂਢੀਆਂ ਦੇ ਘਰੇ ਵੀ ਜਾ ਰਹੇ ਨੇ, ਔਰ ਕੋਈ ਬੈਰੀਅਰ ਨਹੀਂ ਰਹਿ ਗਿਆ। ਸੋ ਇਸ ਤਰ੍ਹਾਂ ਕਰਕੇ ਇੱਕ ਤਾਂ ਉਹਦਾ ਇਹ ਹੈ, ਡਾਇਰੈਕਟ ਇਨਵੇਸ਼ਨ ਉਹਨੂੰ ਕਹਿੰਦੇ ਆ, ਡਾਇਰੈਕਟ ਇਨਵੇਸ਼ਨ ਇੱਕ ਅੰਗ ਤੋਂ ਦੂਸਰੇ ਅੰਗ ਦੇ ਵਿਚ ਜਦੋਂ ਕੋਈ ਬਿਮਾਰੀ ਜਾਂਦੀ ਹੈ ਇਹ ਕੈਂਸਰਸ ਡਿਵੈਲਪਮੈਂਟ ਹੈਗੀ ਹੈ। ਦੂਸਰੀ ਗੱਲ, ਬਲੱਡ ਦੇ ਰਾਹੀਂ ਅਸੀਂ ਸਾਰੇ ਹੀ ਸਮਝਦੇ ਹਾਂ ਕਿ ਬਲੱਡ ਦਾ ਕੰਮ ਇਹ ਆ ਕਿ ਸਾਰੇ ਸੈੱਲਾਂ ਨੂੰ ਬਾਡੀ ਦੇ ਵਿਚ ਉਂਗਲਾਂ ਦੇ ਟਿਪ ਤੱਕ ਉਹਨਾਂ ਨੂੰ ਖੁਰਾਕ ਪਹੁੰਚਾਉਣੀ ਤੇ ਉਹਨਾਂ ਨੂੰ ਆਕਸੀਜਨ ਪਹੁੰਚਾਉਣੀ ਤੇ ਵਾਪਸੀ ਦੇ ਵਿਚ ਉਹਨਾਂ ਦਾ ਗਾਰਬੇਜ ਇਕੱਠਾ ਕਰਦੇ ਆਉਣਾ, ਔਰ ਗਾਰਬੇਜ ਗੈਸਾਂ ਚ ਵੀ ਹੋ ਸਕਦਾ ਹੈ, ਗਾਰਬੇਜ ਅਲੱਗ ਅਲੱਗ ਤਰ੍ਹਾਂ ਦੇ ਹੋਰ ਟਿਸ਼ੂ ਜਿਹੜੇ ਡੈਮੇਜ ਹੋ ਚੁੱਕੇ ਨੇ ਉੱਥੇ ਉਹ ਵੀ ਹੋ ਸਕਦਾ ਹੈ। ਉਹ ਸਾਰਾ ਡੈਮੇਜ ਹੋਇਆ ਗਾਰਬੇਜ ਉਸਨੇ ਲੈ ਕੇ ਅਲੱਗ ਅਲੱਗ ਥਾਵਾਂ ਤੇ ਜਾਣਾ ਹੈ, ਔਰ ਉਹ ਕਿਸੇ ਵੀ ਥਾਂ ਤੇ ਜਾ ਕੇ ਗਰੋ ਕਰ ਸਕਦਾ। ਇਹਦੀ ਇੱਕ ਹੋਰ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਮੈਡੀਕਲ ਦੇ ਵਿਚ, ਇਹਨੂੰ ਅਸੀਂ ਕਹਿੰਦੇ ਹਾਂ ਇੰਬੋਲਿਜ਼ਮ, ਕੁਛ ਮਿਲਦੀਆਂ ਜੁਲਦੀਆਂ ਟਰਮਸ ਨੇ। ਇੱਕ ਨੂੰ ਥਰੰਬੋਸਿਸ ਕਹਿੰਦੇ ਆ, ਉਹਦਾ ਜਿਹੜਾ ਲੋਕਲ ਕਲਾਟ ਹੋ ਗਿਆ, ਇੱਕ ਹੁੰਦਾ ਇੰਬੋਲਿਜ਼ਮ। ਤੁਸੀਂ ਆਮ ਤੌਰ ਤੇ ਬਰਸਾਤਾਂ ਦੇ ਦਿਨਾਂ ਚ ਵੇਖਿਆ ਹੋਣਾ ਆ ਕਿ ਪਹਾੜਾਂ ਤੇ ਕਈ ਬੂਟੀਆਂ ਹੁੰਦੀਆਂ ਨੇ ਜਿਹੜੀਆਂ ਮੈਦਾਨਾਂ ਚ ਨਹੀਂ ਹੁੰਦੀਆਂ, ਬਰਸਾਤਾਂ ਦੇ ਦਿਨਾਂ ਵਿਚ ਪਹਾੜਾਂ ਦੇ ਵਿਚ ਉਹ ਵਿਚਾਰੀਆਂ ਉਥੋਂ ਟੁੱਟ ਜਾਂਦੀਆਂ ਨੇ, ਬਹੁਤੇ ਮੀਂਹ ਪੈਣ ਦੇ ਨਾਲ ਦਰਿਆਵਾਂ ਚ ਵਗਦੀਆਂ ਆਉਂਦੀਆਂ ਨੇ ਤੇ ਦਰਿਆਵਾਂ ਦੇ ਕੰਢਿਆਂ ਤੇ ਆ ਕੇ ਮੈਦਾਨਾਂ ਦੇ ਵਿਚ ਵੀ ਉੱਗ ਪੈਂਦੀਆਂ ਨੇ, ਉਪਰੀਆਂ। ਉਹ ਸਾਨੂੰ ਲੱਗਦਾ ਵੀ ਇੱਥੇ ਨਹੀਂ ਪੈਦਾ ਹੋਈਆਂ, ਇਹ ਬਾਹਰੋਂ ਉੱਪਰ ਆਈਆਂ ਹੋਈਆਂ ਨੇ। ਜਦੋਂ ਕੋਈ ਵੀ ਚੀਜ਼ ਕਿਸੇ ਇੱਕ ਅੰਗ ਦੇ ਵਿਚੋਂ ਬਲੱਡ ਦੇ ਰਾਹੀਂ ਟਰੈਵਲ ਕਰਕੇ, ਖੂਨ ਦੇ ਰਾਹੀਂ ਟਰੈਵਲ ਕਰਕੇ ਕਿਸੇ ਹੋਰ ਥਾਂ ਤੇ ਜਾ ਕੇ ਉਸੇ ਤਰ੍ਹਾਂ ਦੀ ਪ੍ਰੋਡਕਸ਼ਨ ਕਰਨੀ ਸ਼ੁਰੂ ਕਰ ਦੇਵੇ, ਤੇ ਅਸੀਂ ਇਹਨੂੰ ਕਹਿ ਸਕਦੇ ਹਾਂ ਵੀ ਇਹ ਕੈਂਸਰਸ ਟਾਈਪ ਦੀ ਡਿਵੈਲਪਮੈਂਟ ਹੈ। ਸੁਚੇਤ ਹੋਣ ਦੀ ਲੋੜ ਹੈ ਕਿ ਭਾਈ ਇਹ ਐਸਾ ਹੋ ਸਕਦਾ ਹੈ। ਇਹਨੂੰ ਇੰਬੋਲਸ ਜਾਂ ਇੰਬੋਲਿਜ਼ਮ ਕਹਿੰਦੇ ਹਾਂ ਅਸੀਂ, ਔਰ ਇੰਬੋਲਿਜ਼ਮ ਤੇ ਜਿਹੜੇ ਨੇ ਆਮ ਤੌਰ ਤੇ ਮਕੈਨੀਕਲ ਇਫੈਕਟ ਹੁੰਦੇ ਨੇ। ਮੰਨ ਲਿਆ ਜਾਏ ਕਿਸੇ ਦੀ ਹੱਡੀ ਟੁੱਟ ਗਈ ਜਾਂ ਕਿਸੇ ਦਾ ਕੋਈ ਜ਼ਖਮ ਹੋ ਗਿਆ, ਉਸ ਜ਼ਖਮ ਤੋਂ ਜਿਹੜਾ ਖੂਨ ਵਾਪਸੀ ਜਾ ਰਿਹਾ ਹੈ ਉਹ ਸਗਨਾ ਖੂਨ ਟਰੈਵਲ ਕਰਦਾ ਕਰਦਾ ਆਪਣਾ ਸਾਰਾ ਸਰਕਲ ਪੂਰਾ ਕਰਦਾ ਕਰਦਾ ਬ੍ਰੇਨ ਚ ਵੀ ਤਾਂ ਪਹੁੰਚਣਾ ਨਾ ਉਹਨੇ। ਹੁਣ ਬ੍ਰੇਨ ਦੀਆਂ ਜਿਹੜੀਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਬੜੀਆਂ ਬਰੀਕ ਨੇ, ਉਹਨੂੰ ਅਸੀਂ ਕਹਿੰਦੇ ਹਾਂ ਸਰਕਲ ਆਫ ਵਿਲਸ। ਸਰਕਲ ਆਫ ਵਿਲਸ ਦੇ ਵਿੱਚ ਕੋਈ ਉਹ ਇਸੇ ਤਰ੍ਹਾਂ ਦਾ ਕਿਣਕਾ ਸਖਤ ਚਲਾ ਗਿਆ, ਆਦਾ ਕੈਂਸਰ ਨਹੀਂ ਹੋ ਸਖਤ ਚਲਾ ਗਿਆ ਤੇ ਉਹ ਉੱਥੇ ਨਾੜੀਆਂ ਬਲੌਕ ਕਰ ਦੇਗਾ, ਨਾੜੀਆਂ ਬਲੌਕ ਕਰ ਦੇਗਾ ਔਰ ਇਕਦਮ ਹੀ ਕੋਈ ਬੰਦਾ ਵੀ ਹੋਸ਼ ਵੀ ਹੋ ਸਕਦਾ, ਇਕਦਮ ਕਿਸੇ ਦਾ ਕੋਈ ਅੰਗ ਵੀ ਮਾਰਿਆ ਜਾ ਸਕਦਾ, ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਵੀ ਹੋ ਸਕਦੀ ਹੈ। ਇਹਨੂੰ ਇੰਬੋਲਿਜ਼ਮ ਨੇ, ਇਹ ਇੰਬੋਲਿਜ਼ਮ ਦੇ ਕਰਕੇ ਐਸਾ ਹੋ ਸਕਦਾ ਹੈ। ਪਰ ਮੈਂ ਕੈਂਸਰ ਦੀ ਕੰਡੀਸ਼ਨ ਇਹ ਕਹਿ ਰਿਹਾ ਵੀ ਇੱਕ ਤਾਂ ਬਲੱਡ ਦੇ ਰਾਹੀਂ ਸਰਕੂਲੇਟ ਉਥੋਂ ਦੇ ਕੈਂਸਰ ਸੈੱਲ ਡਿਵੈਲਪ ਕਰਦੇ ਨੇ ਤੇ ਦੂਜੀ ਥਾਂ ਤੇ ਇਸੇ ਤਰ੍ਹਾਂ ਇੰਬੋਲਿਜ਼ਮ ਦੇ ਤੌਰ ਤੇ ਜਾ ਕੇ ਗਰੋ ਕਰ ਜਾਂਦੇ ਨੇ। ਔਰ ਇਹ ਜ਼ਰੂਰੀ ਨਹੀਂ ਹੈਗਾ ਵੀ ਗੁਆਂਢ ਨੂੰ ਹੀ ਹੋਵੇ। ਮੈਂ ਪਹਿਲਾਂ ਇਹ ਗੱਲ ਕਹਿ ਕੇ ਹਟਿਆ ਕਿ ਜਿਹੜਾ ਬੈਰੀਅਰ ਤੋੜੇ ਕੋਈ ਵੀ ਬਿਮਾਰੀ, ਕੋਈ ਟਿਊਮਰ, ਕੋਈ ਜ਼ਖਮ, ਸੋਜ, ਬੈਰੀਅਰ ਤੋੜ ਕੇ ਤੇ ਦੂਸਰੇ ਗੁਆਂਢੀਆਂ ਨੂੰ ਵੀ ਸੋਜ ਉਸੇ ਤਰ੍ਹਾਂ ਦੀ ਕਰ ਦੇਵੇ ਉਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਦੂਸਰੀ ਆਪਾਂ ਇਹ ਗੱਲ ਕਹੀ ਹੈ ਬਈ ਜੇ ਬਲੱਡ ਦਾ ਸਰਕੂਲੇਸ਼ਨ ਦੇ ਵਿਚ ਚੱਲਦਿਆਂ ਹੋਇਆ ਕਿਸੇ ਬਿਮਾਰ ਥਾਂ ਤੋਂ ਕਿਸੇ ਕੈਂਸਰ ਥਾਂ ਤੋਂ, ਨਾ ਬਿਮਾਰ ਥਾਂ ਕੱਲੀ ਆਪਾਂ ਕਹਿਵਾਂ, ਕੈਂਸਰ ਥਾਂ ਤੋਂ ਉਹਦਾ ਗਾਰਬੇਜ ਖੂਨ ਦੇ ਵਿਚ ਵਾਪਸ ਜਾ ਰਿਹਾ ਆ ਔਰ ਉਹ ਕਿਸੇ ਥਾਂ ਤੇ ਹੋਰ ਇੰਪਲਾਂਟ ਹੋ ਗਿਆ ਤੇ ਉਸੇ ਵੀ ਉਥੇ ਵੀ ਉਹੋ ਜਿਹੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਵੇ ਤੇ ਫੇਰ ਵੀ ਇਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਆਮ ਤੌਰ ਤੇ ਬਹੁਤੇ ਸਾਰੇ ਤੁਸੀਂ ਦੇਖਿਆ ਹੋਣਾ ਸੀਟੀ ਸਕੈਨ ਵਗੈਰਾ ਕਰਦੇ ਆ ਡਾਕਟਰ ਲੋਕ, ਕਿਸੇ ਥਾਂ ਤੇ ਕੈਂਸਰ ਦੀ ਬੱਚੇਦਾਨੀ ਚ ਕੈਂਸਰ ਸੀ ਜਾਂ ਪ੍ਰੋਸਟੇਟ ਕੈਂਸਰ ਦੀ ਹੈ, ਸੀਟੀ ਸਕੈਨ ਕਰਾਓ ਵੀ ਵੇਖਦੇ ਹਾਂ ਅਸੀਂ ਵੀ ਕੀ ਉਥੋਂ ਟਰੈਵਲ ਕਰਦਾ ਕਰਦਾ ਕਰਦਾ ਕਰਦਾ ਇਹ ਫੇਫੜੇ ਤਾਂ ਨਹੀਂ ਪਹੁੰਚ ਗਿਆ, ਹਾਰਟ ਵਾਲੀ ਕਿਸੇ ਥਾਂ ਤੇ ਨਹੀਂ ਪਹੁੰਚ ਗਿਆ। ਇਹ ਸਕੈਨ ਕਰਕੇ ਅਸੀਂ ਉਸਨੂੰ ਦੇਖਦੇ ਹਾਂ ਵੀ ਉਹ ਸਾਰੀ ਉਹ ਬੂਟੀ ਜਿਹੜੀ ਪਹਾੜਾਂ ਤੇ ਸੀਗੀ ਉਹ ਮੈਦਾਨਾਂ ਚ ਆ ਗਈ ਤੇ ਸਾਨੂੰ ਪਤਾ ਲੱਗ ਗਿਆ ਵੀ ਉਥੋਂ ਆਈ ਹੈ। ਇਸੇ ਤਰ੍ਹਾਂ ਹੀ ਅਸੀਂ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਬਲੱਡ ਦੇ ਵਿਚ ਸਰਕੂਲੇਟ ਕਰਦੀ ਕਿਸੇ ਹੋਰ ਅੰਗ ਚ ਵੀ ਜਾ ਸਕਦੀ। ਅਗਲੀ ਗੱਲ ਇਹ ਆ ਲਿੰਫ ਚੈਨਲ, ਆਪਾਂ ਇਹ ਸਾਰੇ ਪੜ ਚੁੱਕੇ ਹਾਂ, ਬੜੀ ਵਾਰ ਪੜ ਚੁੱਕੇ ਹਾਂ ਬਈ ਕੁਦਰਤ ਨੇ ਇੱਕ ਨਿਯਮ ਬਣਾਇਆ ਆ ਵੀ ਜਿਹੜਾ ਸੈੱਲਾਂ ਦੇ ਵਿਚੋਂ ਗਾਰਬੇਜ ਇਕੱਠਾ ਕਰਕੇ ਖੂਨ ਜਿਹਨੂੰ ਅਸੀਂ ਵੇਨਸ ਖੂਨ ਕਹਿੰਦੇ ਹਾਂ, ਠੀਕ ਹੈ, ਵਾਪਸੀ ਵਾਲਾ ਖੂਨ ਕਹਿੰਦੇ ਹਾਂ, ਵੇਨ ਚ ਜਾ ਰਿਹਾ ਹੈਗਾ ਆ, ਆਰਟਰੀ ਚ ਨਹੀਂ ਜਾ ਰਿਹਾ। ਆਰਟਰੀ ਤਾਂ ਜੀਸੀ ਰੋਡ ਤੋਂ ਰੁਕਦੀ ਨਹੀਂ, ਚੱਲੀ ਜਾ ਰਹੀ ਹੈ, ਦਿਲ ਲਵਾ ਰਹੀ ਹੈ, ਪਰ ਜਿਹੜਾ ਸੈੱਲਾਂ ਵਿਚੋਂ ਗਾਰਬੇਜ ਲੈ ਕੇ ਆ ਰਿਹਾ ਉਹ ਮਾਲ ਗੱਡੀ ਹੈ ਵਿਚਾਰੀ, ਉਹ ਮਾਲ ਗੱਡੀ ਹੈ ਸਲੋ ਚੱਲਦੀ ਹੈ ਥੋੜੀ ਜੀ ਔਰ ਉਹਦੇ ਵਿਚ ਗਾਰਬੇਜ ਇਕੱਠਾ ਹੋ ਕੇ ਜਾ ਰਿਹਾ ਹੈ। ਹੁਣ ਕੁਦਰਤ ਇਹ ਚਾਹੁੰਦੀ ਆ ਬਈ ਇਹਦੇ ਰਾਹੀਂ ਜਿਹੜਾ ਗਾਰਬੇਜ ਜਾਏਗਾ ਜਿੱਥੇ ਜਾਏਗਾ ਜਿਹਦੀ ਮੈਂ ਹੁਣੇ ਗੱਲ ਕਰਕੇ ਹਟਿਆ ਇਹ ਉਥੇ ਖਰਾਬੀ ਕਰੇਗਾ। ਗੁਰੂ ਨਾਨਕ ਦੀ ਸਾਖੀ ਹੈ ਨਾ ਜੀਮਾ ਸਾਹਿਬ, ਵਸ ਉਚੜ ਜਾਓ ਵਾਲੀ,
1: ਹਾਂਜੀ ਬਿਲਕੁਲ ਬਿਲਕੁਲ,
0: ਇਹ ਜਿੱਥੇ ਗਏ ਇਹਨੇ ਉਥੇ ਖਰਾਬੀ ਪੈਦਾ ਕਰਨੀ ਆ। ਉਹਦੇ ਵਾਸਤੇ ਕੁਦਰਤ ਨੇ ਇਹ ਆਖਿਆ ਬਈ ਭਾਈ ਇਹਨੂੰ ਫਿਲਟਰ ਕਰ ਲੋ, ਇਹ ਜਿਹੜੇ ਮਾੜੇ ਲੋਕ ਨੇ ਇਹਨਾਂ ਨੂੰ ਇੱਥੇ ਨੇੜੇ ਰਹਿਣ ਦਿਓ, ਕੋਸ਼ਿਸ਼ ਕਰੋ ਵੀ ਇਹ ਬਾਹਰ ਨਾ ਜਾਣੇ ਖਰਾਬੀ ਕਰਨਗੇ, ਹਾਂਜੀ ਵਸਦੇ ਲੋਕ ਗੱਲ ਨਾ ਆਵੇ। ਤੇ ਜਦੋਂ ਉਹਨਾਂ ਨੂੰ ਅਸੀਂ ਕੰਟਰੋਲ ਕਰਦੇ ਨੇ ਤੇ ਹਰ ਥਾਂ ਤੇ ਵੱਖ ਵੱਖ ਥਾਵਾਂ ਤੇ ਕੁਦਰਤ ਨੇ ਇਹੋ ਜਿਹੇ ਟੈਂਕ ਬਣਾਏ, ਜੇਲਾਂ ਬਣਾਈਆਂ ਹੋਈਆਂ, ਇਹ ਬਦਮਾਸ਼ ਲੋਕ ਨੇ ਯਾਰ ਸੋਸਾਇਟੀ ਚ ਰਹਿਣ ਜੋਗੇ ਨੀ, ਇਹਨਾਂ ਨੂੰ ਜੇਲਾਂ ਚ ਭੇਜੋ। ਉਹਨਾਂ ਨੂੰ ਅਸੀਂ ਮੈਡੀਕਲ ਟਰਮ ਦੇ ਵਿਚ ਕਹਿੰਦੇ ਹਾਂ ਲਿੰਫ ਨੋਡਸ, ਜਾਂ ਉਹ ਜਿਹੜੀ ਚੈਨਲ ਹੈ ਫਿਲਟਰ ਹੋ ਕੇ ਤੇ ਖੂਨ ਨੂੰ ਅੱਗੇ ਲਿਜਾ ਰਿਹਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਲਿੰਫ ਚੈਨਲ, ਤੇ ਲਿੰਫ ਚੈਨਲ ਦੇ ਵਿਚੋਂ ਵੀ ਫਿਲਟਰ ਹੋ ਕੇ ਇਹਨਾਂ ਜੇਲਾਂ ਦੇ ਵਿਚ ਉਹਨੂੰ ਬੰਦ ਕਰ ਦਿੰਦੇ ਨੇ। ਔਰ ਲਿੰਫ ਚੈਨਲ ਜਿੰਨਾ ਵੀ, ਇੱਕ ਗੱਲ ਜਾਣਨ ਵਾਲੀ ਗੱਲ ਆ, ਲਿੰਫ ਚੈਨਲ ਜਿੰਨਾ ਵੀ ਹੈ ਇਹ ਸਾਰੇ ਦਾ ਸਾਰਾ ਲਿੰਫ ਦਾ ਬਣਿਆ ਹੋਇਆ ਹੈਗਾ ਆ। ਦੂਜੇ ਲਫ਼ਜ਼ ਚ ਮੈਂ ਇਹ ਕਹਾਂ ਇਹ WBC ਦੀ ਇੱਕ ਕਿਸਮ ਆ
1: ਜੀ,
0: ਵਾਈਟ ਬਲੱਡ ਕਾਰਪਸਲਸ, ਸਾਡੀ ਕੀ ਫੌਜ ਆ, ਜਦੋਂ ਕੋਈ ਖਰਾਬੀ ਬਾਅਦ ਚ ਆ ਜਾਂਦੀ, ਇੱਕ ਇਨਫਲਾਮੇਸ਼ਨ ਹੀ ਹੋ ਜੇ ਮਾੜਾ ਜਿਹਾ ਤੇ ਜਦੋਂ ਤੁਸੀਂ ਖੂਨ ਟੈਸਟ ਕਰੋ ਤੇ ਇਹਨਾਂ ਦੀ ਗਿਣਤੀ ਨਾਰਮਲ 4000 ਤੋਂ 6000 ਹੁੰਦੀ ਹੈ, ਤੇ 8000, 9000, 10000, 11000, 12000 ਤੇ ਜਿਹਨੂੰ ਕੈਂਸਰ ਹੁੰਦਾ ਉਹਦੀ 1.5-2 ਸਾਲ ਤੱਕ ਵੀ ਪਹੁੰਚ ਜਾਂਦੀ ਗਿਣਤੀ। ਭਾਵ ਫੌਜ ਹੋਰ ਜ਼ਿਆਦਾ ਚਾਹੀਦੀ ਹੈ, ਹੋਰ ਭਰਤੀ ਕਰੋ ਜੀ। ਮੇਰੇ ਕਹਿਣ ਤੋਂ ਮਤਲਬ ਇਹ ਆ ਵੀ ਕੁਦਰਤ ਨੇ ਨਿਯਮ ਬਣਾਇਆ ਵੀ ਕੈਂਸਰ ਵਾਲੀ ਥਾਂ ਤੋਂ ਜਿਹੜਾ ਖੂਨ ਜਾ ਰਿਹਾ ਆ ਇਹ ਸਾਰੇ ਹੋਰ ਅੰਗਾਂ ਨੂੰ ਖਰਾਬ ਨਾ ਕਰੇ, ਕੋਸ਼ਿਸ਼ ਕਰੋ ਵੀ ਇਹਨੂੰ ਫਿਲਟਰ ਕਰ ਲੋ। ਉਹਨੂੰ ਫਿਲਟਰ ਕਰਕੇ ਤੇ ਇੱਕ ਹੋਰ ਨਾਲਾ ਬਣਾ ਦਿੱਤਾ, ਗੰਦਾ ਨਾਲਾ ਕਹਿ ਲੋ ਜਾਂ ਲਿੰਫ ਚੈਨਲ ਕਹਿ ਲੋ, ਉਹਨੂੰ ਉਹਦੇ ਵਿੱਚ ਪਾ ਦਿਓ ਤੇ ਫਿਰ ਵੀ ਉਹਦੇ ਵਿੱਚੋਂ ਵੀ ਹੋਰ ਫਿਲਟਰ ਕਰਕੇ ਟੈਂਕ ਨੇ ਜਿਹੜੀਆਂ ਜੇਲਾਂ ਨੇ ਉਹਨਾਂ ਚ ਪਾ ਦਿਓ। ਹੁਣ ਉਹਨਾਂ ਜੇਲਾਂ ਦੇ ਵਿੱਚ ਉਹਨਾਂ ਦੀ ਸਫਾਈ ਹੁੰਦੀ, ਸੁਧਾਰ ਕਰ ਲਿਖਿਆ ਹੁੰਦਾ ਨਾ ਜੇਲਾਂ ਦੇ ਉੱਪਰ
1: ਜੀ,
0: ਜਿਹੜਾ ਕਹੀ ਹੁੰਦਾ ਹੈ ਵੀ ਇਹ ਜਿਹੜੇ ਲਿੰਫ ਚੈਨਲ ਨੇ ਸਾਡੇ ਇਹ ਜਿੰਨਾ ਵੀ ਗਰਭਜ ਹੁੰਦਾ ਇਹਨਾਂ ਦਾ ਫੰਕਸ਼ਨ ਹੁੰਦਾ, ਅੰਗਰੇਜ਼ੀ ਚ ਇੱਕ ਟਰਮ ਹੈਗੀ ਫੇਗੋਸਾਈਟਿਕ। ਫੇਗੋਸਾਈਟਿਕ ਦਾ ਮਤਲਬ ਹੁੰਦਾ ਹਜ਼ਮ ਕਰ ਜਾਣਾ, ਖਾ ਜਾਣਾ, ਜਿਹੜੀ ਵੀ ਚੀਜ਼ ਨੂੰ ਖਾ ਕੇ ਹਜ਼ਮ ਕਰ ਦੂੰਗਾ, ਗੱਲ ਖਤਮ ਜਿਹੜੀ ਵੀ ਸੀਗੀ। ਸੋ ਇਹਨਾਂ ਦਾ ਜਿਹੜਾ ਲਿੰਫ ਚੈਨਲਸ ਨੇ ਜਾਂ ਲਿੰਫ ਗਲੈਂਡਸ ਨੇ, ਇਹਨਾਂ ਦਾ ਕੰਮ ਹੈ ਫੇਗੋਸਾਈਟਿਕ। ਇਹ ਉਹ ਜਿੰਨਾ ਵੀ ਟੌਕਸਿਨ, ਜ਼ਹਿਰੀਲਾ, ਗਾਰਬੇਜ, ਯੇ ਵੋ ਸਾਰਾ ਕੁਝ ਆਇਆ ਹੋਇਆ ਹੈ, ਇਹ ਉਸ ਨੂੰ ਹਜ਼ਮ ਕਰਦੇ ਰਹਿੰਦੇ ਨੇ। ਪਰ ਜਦੋਂ ਇਹਨਾਂ ਦੀ ਹਜ਼ਮ ਕਰਨ ਦੀ ਕਪੈਸਿਟੀ, ਅਸੀਂ ਕਈ ਵਾਰ ਮੀਟ ਸੀਟ ਖਾ ਕੇ ਤੇ ਦੁੱਧ ਹੱਡੀਆਂ ਹੁੱਡੀਆਂ ਵੀ ਸੁੱਟਦੇ ਨੇ ਨਾ, ਤੇ ਜਿਹੜੇ ਕੁੱਤੇ ਵਗੈਰਾ ਵਿਚਾਰੇ ਆਮ ਫਿਰਦੇ ਹੁੰਦੇ ਨੇ ਉਹ ਵੀ ਚੂਸ ਜਾਂਦੇ ਨੇ, ਉਹ ਵੀ ਖਾ ਜਾਂਦੇ ਨੇ, ਹਾਂਜੀ। ਇਹੀ ਕੰਮ ਲਿੰਫ ਕਰਦਾ ਆ, ਲਿੰਫ ਚੈਨਲ, ਲਿੰਫ ਗਲੈਂਡ ਇਹੀ ਕੰਮ ਕਰਦੇ ਆ ਕਿ ਉਸ ਨੂੰ ਗਾਰਬੇਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਜੇ ਨਹੀਂ ਉਹਨਾਂ ਤੋਂ ਹੁੰਦਾ ਤੇ ਵਿਚਾਰੇ ਉਹ ਵੀ ਫੁੱਲ ਜਾਂਦੇ ਨੇ, ਕੰਮ ਜ਼ਿਆਦਾ ਆ ਗਿਆ, ਹਾਂਜੀ, ਤੇ ਉਹਨਾਂ ਤੋਂ ਲਿਭਦਾ ਨਹੀਂ ਤੇ ਬੱਲੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਅਸੀਂ ਆਮ ਤੌਰ ਤੇ ਸਭ ਤੋਂ ਪਹਿਲਾਂ ਜਿਸ ਅੰਗ ਤੇ ਸਾਨੂੰ ਸ਼ੱਕ ਹੁੰਦਾ ਆ ਵੀ ਇਹਦੇ ਵਿੱਚ ਕੈਂਸਰ ਹੈ, ਉਸ ਅੰਗ ਦੇ ਨੇੜੇ ਤੇੜੇ ਦੀਆਂ ਲਿੰਫ ਗਲਿਟੀਆਂ ਵੇਖਣੀਆਂ ਸ਼ੁਰੂ ਕਰਨਾ। ਜੇ ਕਿਸੇ ਨੂੰ ਬੱਚੇਦਾਨੀ ਜਾਂ ਪ੍ਰੋਸਟੇਟ ਦਾ ਕੈਂਸਰ ਹੈ, ਅਸੀਂ ਇਨਵਾਈਨਲ ਏਰੀਏ ਦੇ ਵਿੱਚ ਲਿੰਫ ਗਲਿਟੀਆਂ ਵੇਖਦੇ ਹਾਂ। ਫਿਰ ਅਸੀਂ ਵੇਖਦੇ ਹਾਂ ਵੀ ਕਿਤੇ ਗਾਂਹ ਤਾਂ ਨਹੀਂ ਫੈਲ ਗਿਆ, ਜੇ ਇੱਥੇ ਗਲਿਟੀਆਂ ਹੈਗੀਆਂ ਨੇ ਤੇ ਕਿਤੇ ਗਾਂਹ ਤਾਂ ਨਹੀਂ ਫੈਲ ਗਿਆ। ਫਿਰ ਅਸੀਂ ਨੈਕ ਦੇ ਵਿੱਚ, ਐਗਜ਼ੀਲਾ, ਕੱਛਾਂ ਦੇ ਵਿੱਚ, ਹੋਰ ਅਲੱਗ ਅਲੱਗ ਥਾਵਾਂ ਤੇ ਜਿੱਥੇ ਸਾਨੂੰ ਪਤਾ ਕਿ ਵੱਡੇ ਟੈਂਕ ਨੇ, ਵੱਡੀਆਂ ਜੇਲਾਂ ਨੇ, ਸੈਂਟਰਲ ਜੇਲਾਂ ਨੇ, ਉਹਨਾਂ ਥਾਵਾਂ ਤੇ ਲਿੰਫ ਦੇ ਇਸ ਚੈਨਲ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਇਹਨਾਂ ਤੋਂ ਵੀ ਵੱਧ ਜਾਵੇ ਤੇ ਫਿਰ ਇਹਨਾਂ ਦਾ ਵੱਡਾ ਜਿਹੜਾ ਹੈਗੀ ਨਾ ਤਿਹਾੜ ਜੇਲ, ਇਹਨਾਂ ਦੀ ਤਿਲੀ ਆ, ਇਹ ਫਿਰ ਤਿਹਾੜ ਜੇਲ ਦੇ ਕੋਲ ਚਲੇ ਜਾਂਦੇ ਨੇ। ਤੇ ਕਈ ਵਾਰ ਤਿਹਾੜ ਜੇਲ ਦੀ ਵੀ ਕਪੈਸਿਟੀ ਇੰਨੀ ਨਹੀਂ ਹੁੰਦੀ ਵੀ ਸਾਰੇ ਇਹੋ ਜਿਹੇ ਬੰਦਿਆਂ ਨੂੰ ਰੱਖ ਸਕੇ, ਵਿਚਾਰੀ ਤਿਲੀ ਵੀ ਵੱਧ ਜਾਂਦੀ, ਜਿਹਨੂੰ ਅਸੀਂ ਕਹਿੰਦੇ ਹੁਡਕਿੰਗ ਡਿਜ਼ੀਜ਼, ਹਜੇ ਤਿਲੀ ਵੱਧ ਜਾਂਦੀ ਹੈ। ਸੋ ਮਤਲਬ ਇਸ ਤਰ੍ਹਾਂ ਦੀ ਜਿਹੜੀ ਜਦੋਂ ਵੀ ਕੰਡੀਸ਼ਨਾਂ ਐਸੀਆਂ ਆਉਂਦੀਆਂ ਨੇ, ਇਹ ਲਿੰਫ ਚੈਨਲ ਦੇ ਰਾਹੀਂ ਵੀ ਕੈਂਸਰ ਵੱਧ ਆਇਆ, ਠੀਕ ਹੈ। ਇਹਦਾ ਪਹਿਲਾ ਚੈਨਲ ਸੀ ਗੁਆਂਢ ਦੇ ਵਿੱਚ ਮਾਰ ਕਰਨੀ, ਦੂਜਾ ਚੈਨਲ ਸੀ ਬਲੱਡ ਦੇ ਰਾਹੀਂ, ਤੀਜਾ ਚੈਨਲ ਸੀ ਇਹਦਾ ਲਿੰਫ ਦੇ ਰਾਹੀਂ। ਔਰ ਬਣਦੀਆਂ ਕੀ ਨੇ, ਜਾਂ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ। ਜਿਹੜੇ ਵੀ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ, ਉਹਨਾਂ ਦੀ ਸ਼ੇਪ ਇਰੈਗੂਲਰ ਹੁੰਦੀ, ਗੋਲ ਨਹੀਂ ਹੁੰਦੀ। ਪੁਕਾਨਾ ਫਲਾਓ ਨਾ, ਹਵਾ ਭਰੋ ਤੇ ਉਹ ਗੋਲ ਹੁੰਦਾ। ਜੇ ਵਿਚਾਰਾ ਕਿਸੇ ਥਾਂ ਤੋਂ ਲੀਕ ਹੋ ਗਿਆ, ਜੇ ਸਾਈਕਲ ਦੀ ਟਿਊਬ ਹੀ ਹੈ, ਜੇ ਕਿਸੇ ਥਾਂ ਤੋਂ ਕਮਜ਼ੋਰ ਹੋ ਜਾਵੇ, ਹਵਾ ਭਰੋ ਵੈਸੇ ਤਾਂ ਗੁਲਾਈ ਚ ਰਹਿੰਦੀ ਹੈ ਨਾ, ਪਰ ਜੇ ਕਿਸੇ ਥਾਂ ਲੀਕ ਹੋਵੇ ਤੁਸੀਂ ਫੁੱਲ ਜਾਂਦੀ ਹੈ। ਸੋ ਇਹੀ ਕੰਡੀਸ਼ਨ ਆਮ ਤੌਰ ਤੇ ਦੂਜੇ ਅੰਗਾਂ ਦੇ ਵਿੱਚ ਵੀ ਵਾਪਰਨੀ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਜਦੋਂ ਵੀ ਕੋਈ ਇਰੈਗੂਲਰਿਟੀ ਆਵੇ, ਨਾਰਮਲ ਸ਼ੇਪ ਜਿਹੜੀ ਕੁਦਰਤ ਨੇ ਤੁਹਾਡੇ ਸਰੀਰ ਦੀ, ਤੁਹਾਡੇ ਅੰਗਾਂ ਦੀ ਬਣਾਈ ਹੈ, ਉਸ ਦਾ ਵਿਕ੍ਰਿਤੀ ਆ ਜਾਵੇ, ਉਸ ਦੇ ਵਿੱਚ ਡਿਟੋਰੇਸ਼ਨ ਆ ਜਾਵੇ, ਜਾਂ ਉਹਦਾ ਜਿਹੜਾ ਸਾਈਜ਼, ਆਕਾਰ ਜਿਹੜਾ ਹੈ ਇਰੈਗੂਲਰ ਹੋ ਜਾਵੇ, ਤੇ ਇਹ ਨਿਸ਼ਾਨੀਆਂ ਨੇ ਕੈਂਸਰ ਹੋਣ ਦੀਆਂ, ਠੀਕ ਹੈ ਜੀ। ਸੋਲਿਡ ਹੋ ਸਕਦਾ ਹੈ, ਬਲੱਡ ਕੈਂਸਰ ਹੋ ਸਕਦਾ ਹੈ, ਲਿੰਫ ਦੇ ਕੈਨਲ ਚ ਕੈਂਸਰ ਹੋ ਸਕਦਾ ਆ। ਇਹ ਸਾਰੀਆਂ ਇਹਦੀਆਂ ਆਮ ਤੌਰ ਤੇ ਕੈਂਸਰ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਟਾਈਪਾਂ ਨੇ, ਇਹ ਟਾਈਪਸ ਨੇ, ਇਸ ਤਰ੍ਹਾਂ ਦੇ ਟਾਈਪ ਦੇ ਕੈਂਸਰ ਆਮ ਤੌਰ ਤੇ ਹੋ ਸਕਦਾ। ਤੇ ਅਸੀਂ ਡਾਕਟਰਾਂ ਨੇ ਨਾ ਅਡੀਨੋ ਕਾਰਸੀਨੋਮਾ ਜੀ, ਹਾਂਜੀ, ਸਾਰਕੋਮਾ ਜੀ, ਕਈ ਕਈ ਨਾਂ ਅਲੱਗ ਅਲੱਗ ਅੰਗਾਂ ਚ ਹੋਣ ਕਰਕੇ ਅਸੀਂ ਰੱਖੇ ਨੇ। ਮੈਂ ਉਸ ਤੁਹਾਡੇ ਮਨ ਤੇ ਇਸ ਗੱਲ ਦਾ ਬੋਝ ਨਹੀਂ ਪਾਉਣਾ ਚਾਹੁੰਦਾ ਵੀ ਸਾਰਕੋਮਾ ਕਿਹਨੂੰ ਕਹਿੰਦੇ ਨੇ ਜੀ, ਅਡੀਨੋ ਕਾਰਸੀਨੋਮਾ ਕਿਹਨੂੰ ਕਹਿੰਦੇ ਨੇ ਜੀ, ਹਾਂਜੀ, ਇਹਨੂੰ ਤੁਸੀਂ ਰਹਿਣ ਦੋ, ਸਿਰਫ ਇਹ ਸਮਝੋ ਵੀ ਅਸਲ ਬੇਸਿਕ ਕੈਂਸਰ ਕੀ ਹੈਗਾ। ਹੁਣ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ, ਚੀਮਾ ਸਾਹਿਬ, ਸਰੀਰਕ ਨਿਸ਼ਾਨੀਆਂ ਵੀ ਤਾਂ ਹੋਣਗੀਆਂ।
1: ਬਿਲਕੁਲ ਜੀ,
0: ਕੁਛ ਕਾਰਡੀਨਲ ਸਾਈਨ ਅਸੀਂ ਸਮਝਦੇ ਹਾਂ, ਕਾਰਡੀਨਲ ਸਾਈਨ ਜੇ ਵੀ ਆ ਤਾਂ ਹੈਗੇ ਹੀ ਹੈਗੇ ਨਾ। ਉਹਦੇ ਵਿੱਚ ਸਭ ਤੋਂ ਪਹਿਲਾਂ ਆਮ ਬੰਦੇ ਨੂੰ ਨੀ ਪਤਾ ਹੁੰਦਾ ਵੀ ਮੈਨੂੰ ਕੈਂਸਰ ਹੈਗਾ ਕਿ ਨਹੀਂ ਹੈਗਾ, ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਕਿ ਨਹੀਂ। ਬਿਨਾਂ ਗੱਲ ਤੋਂ ਭਾਰ ਘਟਣਾ, ਇਹ ਤਾਂ ਅਸੀਂ ਵੇਖ ਹੀ ਸਕਦੇ ਨਾ, ਯਾਰ ਮੈਂ ਖਾਂਦਾ ਪੀਂਦਾ ਠੀਕ ਠਾਕ ਆ, ਕੰਮ ਕਾਰ ਕਰ ਰਿਹਾ, ਪਰ ਮੇਰਾ ਭਾਰ ਜਿਹੜਾ ਘਟਦਾ ਹੀ ਜਾ ਰਿਹਾ। ਅਨਕੰਡੀਸ਼ਨਲ ਭਾਰ ਦਾ ਘਟਣਾ ਨੰਬਰ ਇੱਕ, ਖੂਨ ਦਾ ਘਟਣਾ, ਖੂਨ ਦਾ ਘਟਣਾ ਤੁਹਾਨੂੰ ਕਿਵੇਂ ਪਤਾ ਲੱਗੂਗਾ, ਡਾਕਟਰ ਜਾਊਗੇ ਤਾਂ ਹੀ ਦੱਸੋਗੇ ਨਾ, ਤੁਹਾਨੂੰ ਕੀ ਪਤਾ ਲੱਗੂਗਾ। ਪੈਲਰ ਆਫ ਫੇਸ, ਚਿਹਰਾ ਪੀਲਾ ਪੈ ਗਿਆ, ਤੇਰਾ ਤਾਂ ਰੰਗ ਹੀ ਕਿਵੇਂ ਪੀਲਾ ਜਿਹਾ ਪੈ ਗਿਆ ਹੈ, ਸਾਡੇ ਰੰਗਾਂ ਤੇ ਲਾਲੀ ਹੋਣ ਨਾਲ ਗਲੋ ਹੀ ਹੁੰਦੀ ਹੈ ਨਾ, ਤੇ ਜੇ ਰੰਗ ਪੀਲਾ ਪੈ ਜਾਵੇ ਤੇ ਫੇਰ ਅਸੀਂ ਕਹਾਂਗੇ ਇਹ ਨਿਸ਼ਾਨੀ। ਤੀਸਰੀ ਗੱਲ, ਪੇਨ, ਇੱਥੇ ਦਰਦ ਹੋਗੀ, ਉੱਥੇ ਦਰਦ ਹੋਗੀ, ਖਾਸ ਤੌਰ ਤੇ ਜਿਸ ਥਾਂ ਤੇ ਅੰਦਰ ਕਿਤੇ ਕੈਂਸਰ ਡਿਵੈਲਪ ਹੋ ਰਿਹਾ ਹੁੰਦਾ ਹੈ, ਉਸ ਅੰਗ ਦਾ ਫੰਕਸ਼ਨ ਖਤਮ ਹੋ ਗਿਆ ਜਾਂ ਫੰਕਸ਼ਨ ਦੇ ਡਿਸਟਰਬੈਂਸ, ਮੰਨ ਲੈ ਜਾ, ਮੈਂ ਐਗਜ਼ਾਮਪਲ ਦੇ ਦਿਆਂ, ਮੰਨ ਲੈ ਜਾ ਕਿਸੇ ਦੇ ਰੈਕਟਮ ਦੇ ਵਿੱਚ ਕੈਂਸਰ ਹੋ ਗਿਆ, ਟੱਟੀ ਵਾਲੇ ਰਸਤੇ ਚ ਕੈਂਸਰ ਹੋ ਗਿਆ ਜਿਹੜਾ ਕਿ ਆਮ ਹੀ ਹੋ ਜਾਂਦਾ ਹੈਗਾ ਹਾਂਜੀ ਤੇ ਕੀ ਹੋਏਗਾ ਕਬਜ਼ ਹੋਣੀ ਸ਼ੁਰੂ ਹੋ ਜਾਏਗੀ ਜ਼ੋਰ ਲਾਣਾ ਸ਼ੁਰੂ ਕਰਨਾ ਪੈ ਜਾਏਗਾ ਟੱਟੀ ਚ ਖੂਨ ਆਉਣਾ ਸ਼ੁਰੂ ਹੋ ਜਾਏਗਾ ਇਹ ਸਾਰੀ ਨਿਸ਼ਾਨੀਆਂ ਉਸ ਅੰਗ ਦੀਆਂ ਜਿਸ ਵੀ ਅੰਗ ਦੇ ਵਿੱਚ ਕੈਂਸਰ ਹੈਗਾ ਜਿਹੜਾ ਵੀ ਉਹਦਾ ਫੰਕਸ਼ਨ ਹੈਗਾ ਆ ਉਹ ਡਿਸਟਰਬ ਹੋ ਜਾਏਗਾ ਉਸ ਤੋਂ ਬਾਅਦ ਜਦੋਂ ਇਹ ਆ ਫਟੀਕ ਹੋ ਗਈ ਥਕਾਵਟ ਹੋਣੀ ਸ਼ੁਰੂ ਹੋ ਗਈ ਔਰ ਭੁੱਖ ਘੱਟ ਲੱਗਣੀ ਸ਼ੁਰੂ ਹੋ ਗਈ ਭਾਰ ਘਟਣਾ ਸ਼ੁਰੂ ਹੋ ਗਿਆ ਖੂਨ ਜਿਹੜਾ ਹੈ ਉਹ ਘੱਟ ਹੋਣਾ ਸ਼ੁਰੂ ਹੋਗਾ ਔਰ ਉਸ ਤੋਂ ਬਾਅਦ ਜਿਹੜੇ ਨਾਈਟ ਸਵੈਟਸ ਹੁਣ ਨਾਈਟ ਸਵੈਟਸ ਤਾਂ ਬਹੁਤ ਸਾਰੀਆਂ ਬਿਮਾਰੀਆਂ ਚ ਆਉਂਦੇ ਨੇ ਨਾ ਜਿਵੇਂ ਟੀਬੀ ਹੈ ਤੇ ਟੀਬੀ ਵਾਲੇ ਨੂੰ ਨਾਈਟ ਸਵੈਟਸ ਆਉਂਦੇ ਹੀ ਆਉਂਦੇ ਨੇ ਲੇਕਿਨ ਕੈਂਸਰ ਵਾਲੇ ਦਾ ਜਿਹੜਾ ਹੈ ਉਹਦੇ ਨਾਲ ਆਹ ਨਿਸ਼ਾਨੀਆਂ ਦਰਦ ਥਕਾਵਟ ਭਾਰ ਦਾ ਅਨਕੰਡੀਸ਼ਨਲ ਘਟਣਾ ਚਿਹਰੇ ਦਾ ਪੀਲਾ ਪੈ ਜਾਣਾ ਇਹ ਸਾਰੀਆਂ ਨਿਸ਼ਾਨੀਆਂ ਦੇ ਨਾਲ ਨਾਲ ਜਦੋਂ ਇਹ ਹੋਵੇ ਤੇ ਫਿਰ ਅਸੀਂ ਕਹਾਂਗੇ ਕਿ ਭਾਈ ਇਹ ਕੰਮ ਕੋਈ ਖਰਾਬ ਆ ਡਾਕਟਰ ਕੋਲ ਜਾ ਕੇ ਚੈੱਕ ਕਰਵਾਓ ਹਰ ਜਾਂ ਤੁਸੀਂ ਸਕਿਨ ਦੇ ਉੱਪਰ ਵੇਖੋ ਯਾਰ ਪਹਿਲਾਂ ਤਾਂ ਮੇਰੇ ਇੰਨੇ ਮੌਕੇ ਨਹੀਂ ਸੀ ਮੌਕੇ ਬੜੇ ਹੋ ਗਏ ਮੇਰੇ ਜਾਂ ਪਹਿਲਾਂ ਤਾਂ ਸਕਿਨ ਦੇ ਉੱਪਰ ਅਲੱਗ ਅਲੱਗ ਤਰ੍ਹਾਂ ਦੇ ਟੈਗ ਸੀਗੇ ਹੈ ਨੀ ਸੀਗੇ ਹੁਣ ਹੈਗੇ ਹੈਗੇ ਜਦੋਂ ਚਮੜੀ ਦੇ ਉੱਪਰ ਇਸੇ ਤਰ੍ਹਾਂ ਦੀ ਅਲੱਗ ਅਲੱਗ ਤਰ੍ਹਾਂ ਦੀ ਜਾਂ ਡਿਸਕਲਰੇਸ਼ਨ ਇੱਕ ਡਿਸਕਲਰੇਸ਼ਨ ਲਿਊਕੋਡਰਮਾ ਵੀ ਹੁੰਦਾ ਜਿਹਨੂੰ ਅਸੀਂ ਫੁਲਬੈਰੀ ਕਹਿੰਦੇ ਹਾਂ ਉਹਦਾ ਇੱਕ ਡਿਫਰੈਂਟ ਸਟਰਕਚਰ ਹੈਗਾ ਆ ਪਰ ਜੇ ਪੈਚਸ ਹੋਣੇ ਸ਼ੁਰੂ ਹੋ ਜਾਣ ਔਰ ਉਹ ਡਿਸਕਲਰਡ ਨਾ ਹੋਣ ਜਾਂ ਭਾਵ ਚਿੱਟੇ ਨਾ ਹੋਣ ਗੂੜੇ ਰੰਗ ਦੇ ਹੋਣੇ ਸਾਡੀ ਚਮੜੀ ਦਾ ਇੱਕ ਰੰਗ ਹੈ ਨਾ ਚੀਮਾ ਸਾਹਿਬ ਜੇ ਤਾਂ ਚਿੱਟਾ ਹੋ ਗਿਆ ਤੇ ਅਸੀਂ ਆਤਮੀ ਚ ਫੁਲਬੈਰੀ ਹੈ ਤੇ ਤਿੰਨ ਫੁਲਬੈਰੀ ਹੋ ਗਈ ਭਾਈ ਹਾਂਜੀ ਲਿਊਕੋਡਰਮਾ ਹੋ ਗਿਆ ਤੇ ਜੇ ਰੰਗ ਇਹੀ ਹੋਵੇ ਤੇ ਹੋਰ ਗੂੜਾ ਹੋ ਜਾਵੇ ਇਸੇ ਤਰ੍ਹਾਂ ਪੈਚ ਬਣਨੇ ਸ਼ੁਰੂ ਹੋ ਜਾਣ ਉਸੇ ਸਕਿਨ ਦੇ ਕਲਰ ਦੇ ਥੋੜੇ ਜਿਹੇ ਹੋਰ ਗੂੜੇ ਹੋ ਗਏ ਤੇ ਇਹਦੀ ਕੈਂਸਰ ਦੀ ਨਿਸ਼ਾਨੀ ਹੈਗੀ ਆ ਠੀਕ ਆ ਵੇਟ ਲਾਸ ਦੀ ਆਪਾਂ ਗੱਲ ਕਰ ਚੁੱਕੀ ਸਕਿਨ ਦੀ ਆਪਾਂ ਗੱਲ ਕਰ ਦਿੱਤੀ ਨਾਈਟ ਸਵੈਟ ਦੀ ਆਪਾਂ ਗੱਲ ਕਰ ਦਿੱਤੀ ਦਰਦ ਦੀ ਆਪਾਂ ਗੱਲ ਕਰ ਦਿੱਤੀ ਭੁੱਖ ਨਾ ਲੱਗਣੀ ਦੀ ਗੱਲ ਕਰ ਦਿੱਤੀ ਥਕਾਵਟ ਹੋਣੀ ਅਸੀਂ ਗੱਲ ਕਰ ਦਿੱਤੀ ਔਰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਜਦੋਂ ਇਹ ਸਟੇਜ ਅੱਗੇ ਲੰਘਣੀ ਸ਼ੁਰੂ ਹੋ ਜਾਂਦੀ ਹੈ ਉਦੋਂ ਅੰਦਰ ਦੇ ਅੰਗ ਨਿਕਰੋਸਿਸ ਵਾਲੀ ਗੱਲ ਜਾਂ ਗੈਂਗਰੀਨ ਵਾਲੀ ਗੱਲ ਅੰਦਰ ਦੇ ਅੰਗ ਗਲ ਸੜ ਜਾਂਦੇ ਨੇ ਉਹਨਾਂ ਦੀ ਬਾਉਂਡਰੀ ਗਲ ਸੜ ਜਾਂਦੀ ਉਹਦੇ ਬਾਹਰ ਮੈਂਬਰੇ ਨੇ ਉਹ ਗਲ ਗਿਆ ਤੇ ਕੀ ਹੋਇਆ ਅੰਦਰ ਦਾ ਮਵਾਦ ਖੂਨ ਦੇ ਰੂਪ ਵਿੱਚ ਕਿਸੇ ਨਾ ਕਿਸੇ ਥਾਂ ਤੇ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਜਾਂ ਤਾਂ ਬਾਹਰਲੇ ਪਾਸੇ ਹੋਰ ਉਹਦੀ ਡਿਵੈਲਪਮੈਂਟ ਅੰਦਰ ਪੇਟ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ ਅੰਦਰ ਕਿਸੇ ਅੰਗ ਚ ਹੋਣੀ ਸ਼ੁਰੂ ਹੋ ਜਾਂਦੀ ਹੈ ਜੇ ਉੱਥੋਂ ਨਿਕਾਸ ਉਹਦਾ ਹੋ ਸਕਦਾ ਹੈ ਤੇ ਉਲਟੀ ਦੇ ਰਾਹੀਂ ਖੂਨ ਦੀ ਉਲਟੀ ਟੱਟੀ ਦੇ ਰਾਹੀਂ ਖੂਨ ਆਉਣਾ ਠੀਕ ਹੈ ਔਰ ਜਾਂ ਪਿਸ਼ਾਬ ਦੇ ਰਸਤੇ ਖੂਨ ਆਉਣਾ ਪਸੀਨੇ ਦੇ ਵਿੱਚੋਂ ਬਹੁਤ ਜ਼ਿਆਦਾ ਬੈਡ ਸਮੈਲ ਜਿਵੇਂ ਮੁਰਦੇ ਦੀ ਸਮੈਲ ਹੁੰਦੀ ਨਾ ਪੰਜਾਬੀ ਚ ਆਪਾਂ ਕਹਿ ਸਕਦੇ ਹਾਂ ਡੈਡ ਬਾਡੀ ਦੀ ਸਮੈਲ ਵਰਗੀ ਜਿਹੜੀ ਸਮੈਲ ਆਉਣੀ ਉਹਦੇ ਸਰੀਰ ਦੇ ਵਿੱਚੋਂ ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਇਹ ਯਾਰ ਨਿਸ਼ਾਨੀਆਂ ਕੈਂਸਰ ਦੀਆਂ ਨੇ ਭਾ ਅੰਦਰ ਕੁਛ ਮਰ ਗਿਆ ਅੰਦਰ ਕੁਛ ਮਰ ਗਿਆ ਜਿਹੋ ਜਿਹੀ ਮੁਰਦੇ ਚੋਂ ਬੋਹ ਆਉਂਦੀ ਹੈ ਉਹਦੇ ਪਸੀਨੇ ਵਿੱਚੋਂ ਉਹਦੇ ਸਾਹ ਵਿੱਚੋਂ ਇਸ ਤਰ੍ਹਾਂ ਦੀ ਬੋਹ ਆਉਣ ਹੋ ਗਈ ਪਰ ਕੱਲੀ ਯਾਰ ਬੁਰਸ਼ ਨੀ ਕੀਤਾ ਦੰਦ ਸਾਫ਼ ਨੀ ਕੀਤੇ ਬਰੱਸ਼ ਹੋਇਆ ਨੀ ਗਾ ਖਾ ਪੀ ਕੇ ਉਸੇ ਤਰ੍ਹਾਂ ਹੀ ਪੈ ਗਏ ਤੇ ਬੋ ਤਾਂ ਫਿਰ ਵੀ ਆ ਸਕਦੀ ਹੈ ਪਰ ਇਹ ਜਿਹੜੀ ਬੋ ਹੈ ਗਲੇ ਸੜੇ ਦੀ ਬੋ ਨਹੀਂ ਹੋਊਗੀ ਆਮ ਤੌਰ ਤੇ ਜਿਨ੍ਹਾਂ ਦੇ ਗਮ ਡਿਜ਼ੀਜ਼ ਹੁੰਦੀ ਹੈ ਮਸੂੜਿਆਂ ਦੀ ਤਕਲੀਫ਼ ਹੁੰਦੀ ਹੈ ਨਾ ਜਿੰਜੀਵਾਈਟਿਸ ਵਗੈਰਾ ਉਹਨਾਂ ਨੂੰ ਆਮ ਤੌਰ ਤੇ ਇਹੋ ਜਿਹੀ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਮੈਂ ਇਹ ਕਹਿ ਰਿਹਾ ਵੀ ਜਿਹੜੀ ਮੁਰਦੇ ਦੀ ਸਮੈਲ ਹੈ ਈਵਨ ਸਾਡੇ ਘਰਾਂ ਚ ਮੀਟ ਵਗੈਰਾ ਆਉਂਦਾ ਹੀ ਹੈ ਨਾ ਮੀਟ ਵਗੈਰਾ ਤੁਸੀਂ ਫ੍ਰਿਜ ਚ ਨਾ ਰੱਖੋ ਵੈਸੇ ਰੱਖ ਦਿਓ ਤੇ ਦੂਜੇ ਦਿਨ ਜਿਹੜੀ ਉਹਦੇ ਤੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਇਸ ਤਰ੍ਹਾਂ ਦੀ ਸਮੈਲ ਜਿਹੜੀ ਹੈ ਉਹ ਬੰਦੇ ਕੋਲੋਂ ਆਉਣੀ ਸ਼ੁਰੂ ਹੋ ਜਾਵੇ ਕੋਲ ਬੈਠਿਆ ਵੀ ਉਹਦੇ ਕੋਲੋਂ ਇੱਕ ਤਾਂ ਹੁੰਦੀ ਨਾ ਸਮੈਲ ਤੁਸੀਂ ਸੁੰਘਿਆ ਨੂੰ ਤਾਂ ਪਤਾ ਆ ਗਈ ਇੱਕ ਤੁਸੀਂ ਨਾਲ ਉਹਦੇ ਬੈਠੇ ਤੇ ਉਹਦੇ ਕੋਲ ਇਸ ਤਰ੍ਹਾਂ ਦੀ ਸਮੈਲ ਆਉਣੀ ਸ਼ੁਰੂ ਹੋ ਜਾਵੇ ਤੇ ਤੁਸੀਂ ਇਹ ਸਮਝ ਲਓ ਵੀ ਇਸ ਬੰਦੇ ਦੇ ਵਿੱਚ ਕਿਸੇ ਨਾ ਕਿਸੇ ਟਾਈਪ ਦਾ ਕੈਂਸਰ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਠੀਕ ਹੈ ਸੋ ਮੈਂ ਸਮਝਦਾ ਵੀ ਇਹ ਸਾਰੀਆਂ ਕੰਡੀਸ਼ਨਾਂ ਦੇ ਵਿੱਚ ਤੁਸੀਂ ਇਹਨਾਂ ਤੇ ਜਾਣ ਲਿਆ ਬਈ ਕੈਂਸਰ ਹੈ ਕੀ ਆ ਤੇ ਕੈਂਸਰ ਸਰੀਰ ਚ ਫੈਲਦਾ ਕਿਵੇਂ ਹੈਗਾ ਆ ਔਰ ਜਦੋਂ ਕਿਸੇ ਵੀ ਥਾਂ ਤੇ ਕੋਈ ਮੌਕਾ ਕੋਈ ਗਿਲਟੀ ਭਾਵੇਂ ਸਾਲਾਂ ਸਾਲ ਤੁਹਾਡੇ ਸਰੀਰ ਦੇ ਨਾਲ ਰਹੀ ਜਾਵੇ ਕੋਈ ਪ੍ਰੋਬਲਮ ਨਹੀਂ ਪਰ ਜੇ ਉਹ ਕਿਸੇ ਵੀ ਸਮੇਂ ਤੇ ਦਰਦ ਕਰਨੀ ਸ਼ੁਰੂ ਕਰ ਦੇਵੇ ਤਾਂ ਤੁਸੀਂ ਸਮਝੋ ਇਹ ਨਾਰਮਲ ਨਹੀਂ ਗਿਲਟੀ ਤਾਂ ਬੜੇ ਸਾਲ ਦੀ ਸੀਗੀ ਬੜਾ ਚਿਰ ਹੋ ਗਿਆ ਸੀ ਕਦੇ ਨੂੰ ਤਕਲੀਫ਼ ਹੀ ਨਹੀਂ ਹੋਈ ਮੈਨੂੰ ਹਾਂਜੀ ਲੇਕਿਨ ਹੁਣ ਇਹ ਹੋਵੇ ਕਿ ਉਹਦੇ ਵਿੱਚ ਤਕਲੀਫ਼ ਹੋਣੀ ਸ਼ੁਰੂ ਹੋ ਗਈ ਹੈ ਦਰਦ ਹੋਣੀ ਸ਼ੁਰੂ ਹੋ ਗਈ ਹੈ ਤਾਂ ਇਸ ਨੂੰ ਨਾਰਮਲ ਨਾ ਸਮਝੋ ਹੁਣ ਆਪਣਾ ਆਖਰੀ ਸਟੈਪ ਆ ਗਿਆ ਇਸ ਗੱਲ ਦਾ ਕੈਂਸਰ ਦਾ ਭਾਈ ਫਿਰ ਇਲਾਜ ਕੀ ਹੋਵੇ? ਹੁਣ ਤੁਸੀਂ ਵੇਖਦੇ ਹੋ ਵੀ ਕੈਂਸਰ ਦੇ ਕਿੰਨੇ ਕਿੰਨੇ ਵੱਡੇ ਹਾਸਪਿਟਲ ਤੇ ਕਈ ਕੁਛ ਕੀਮੋ ਯੇ ਵੋ ਸਾਰਾ ਕੁਛ ਰੇਡੀਏਸ਼ਨ ਕਿੰਨਾ ਕੁਛ ਹੋ ਜਾ ਰਿਹਾ। ਇਹ ਸਾਰੇ ਚੀਜ਼ ਜਿਹੜੇ ਨੇ ਨਾ, ਇਹ ਚੀਮਾ ਸਾਹਿਬ ਪ੍ਰਬੰਧ ਨੇ। ਅਸੀਂ ਪ੍ਰਬੰਧ ਕਰਦੇ ਹਾਂ ਭਾਈ, ਮੰਨ ਲਿਆ ਜਾ ਸਾਡੇ ਫੌਜੀ ਕਿਸੇ ਥਾਂ ਤੇ ਘਿਰ ਗਏ ਆ, ਦੁਸ਼ਮਣ ਦੇ ਫੌਜ ਨੇ ਸਾਨੂੰ ਉਹਨਾਂ ਨੂੰ ਘੇਰ ਲਿਆ ਹੈ, ਹੁਣ ਹੋਰ ਕੋਈ ਹੱਲ ਨਹੀਂ ਨਿਕਲਣ ਦਾ, ਰਸਤਾ ਨਹੀਂ ਰਹਿ ਗਿਆ, ਔਰ ਅਲਟੀਮੇਟ ਉਪਰੋਂ ਬੰਬ ਬਲਾਸਟ ਕਰਦੇ ਹਾਂ। ਜਦੋਂ ਅਸੀਂ ਉਪਰੋਂ ਬੰਬ ਬਲਾਸਟ ਕਰਦੇ ਹਾਂ ਤੇ ਫਿਰ ਇਹ ਨਹੀਂ ਹੈਗਾ ਕਿ ਤੁਹਾਡੇ ਹੀ ਫੌਜੀ ਉਹਨਾਂ ਦੇ ਫੌਜੀ ਮਰਨ ਗਏ, ਤੁਹਾਡੇ ਵੀ ਤੇ ਮਰਨੇ ਨੇ। ਤੁਸੀਂ ਉਸ ਏਰੀਏ ਨੂੰ ਉਸ ਤੋਂ ਫ੍ਰੀ ਕਰ ਲਿਆ, ਦੁਸ਼ਮਣ ਤੋਂ ਫ੍ਰੀ ਕਰ ਲਿਆ, ਦੁਸ਼ਮਣ ਨੇ ਮਰ ਗਿਆ, ਤੁਹਾਡੇ ਫੌਜੀ ਵੀ ਮਰ ਗਏ। ਭਾਵ ਕੀ ਹੋਇਆ ਕਿ ਜਿਹੜੇ ਤੁਹਾਡੇ ਹੈਲਦੀ ਸੈੱਲ ਨੇ ਉਹਦੇ ਆਂਢ ਗੁਆਂਢ ਚਾਰ ਚੁਫੇਰੇ ਜਿੰਨੇ ਬਚ ਗਏ, ਜਿੱਥੋਂ ਤੱਕ ਉਹਨੇ ਗਾਲ ਦਿੱਤੇ ਨੇ, ਖਰਾਬ ਕਰ ਦਿੱਤੇ ਨੇ, ਉਹ ਤਾਂ ਮਰ ਹੀ ਗਏ। ਜਿਹੜੇ ਬਾਕੀ ਬਚ ਗਏ ਨੇ ਉਹਨਾਂ ਸੈੱਲਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ, ਉਹਨਾਂ ਦੀ ਰੀਜਨਰੇਸ਼ਨ ਵੀ ਜਿਹੜੀ ਰੁਕ ਜਾਂਦੀ ਆ। ਨਾਗਾਸਾਕੀ ਤੇ ਹੀਰੋਸ਼ੀਮਾ ਤੇ ਕੀ ਹੋਇਆ? ਹਾਂਜੀ, ਤੁਸੀਂ ਵੇਖਦੇ ਹੋ ਹਜੇ ਤੱਕ ਜਿਹੜੇ ਲੋਕ ਨੇ ਉੱਥੇ ਨਾਰਮਲ ਪੈਦਾ ਨਹੀਂ ਹੁੰਦੇ, ਵਿਕ੍ਰਿਤੀ ਵਾਲੇ ਪੈਦਾ ਹੁੰਦੇ, ਦਿਮਾਗੀ ਜਿਹੜੇ ਡਿਪਰੈਸ ਲੋਕ ਜਿਹੜੇ ਨੇ ਹਜੇ ਪੈਦਾ ਹੁੰਦੇ ਨੇ। ਤੋ ਮੇਰੇ ਕਹਿਣ ਤੋਂ ਭਾਵ ਜਿਹੜੀਆਂ ਸਾਡੀਆਂ ਕੀਮੋਸ ਨੇ, ਰੇਡੀਏਸ਼ਨ ਨੇ, ਉਹਨਾਂ ਦਾ ਇਫੈਕਟ ਇਸ ਤਰ੍ਹਾਂ ਦੇ ਬੰਬ ਬਲਾਸਟ ਕਰਨ ਵਰਗਾ ਸਾਡੇ ਸਰੀਰ ਤੇ ਪੈਂਦਾ ਹੈ। ਔਰ ਜੇ ਤਾਂ ਓਲਡ ਏਜ ਹੈਗੀ ਹੈ ਤੇ ਜਿੰਨਾ ਕੁ ਚਿਰ ਉਹਨੇ ਜਿਉਣਾ, ਕੁਛ ਸਾਲ ਲੰਘ ਜਾਂਦੇ ਨੇ ਤੇ ਅਸੀਂ ਕ੍ਰੈਡਿਟ ਦੇ ਦਿੰਦੇ ਕੀਮੋ ਨੇ, ਯਾਰ ਰੇਡੀਏਸ਼ਨ ਕੀਤੀ ਸੀ, ਉਦੋਂ ਬਾਅਦ ਉਹਨੂੰ ਤਕਲੀਫ ਹੋਈ ਨੀ, ਉਮਰ 60-65 ਸਾਲ ਦੀ ਹੈਗੀ ਸੀ, ਚੱਲ ਹੋਰ ਕਿੰਨਾ ਕੁ ਜਿਉਣਾ ਸੀਗਾ, 5-7 ਸਾਲ ਹੋਰ ਜੀਜੇਗਾ, ਠੀਕ ਹੈ। ਅਸੀਂ ਕਹਿੰਦੇ ਨਹੀਂ ਬਈ, ਠੀਕ ਤਾਂ ਕੈਂਸਰ ਤੋਂ ਤਾਂ ਠੀਕ ਹੋ ਗਿਆ ਸੀਗਾ, ਉਹ ਆਪਣੀ ਉਮਰ ਨਾਲ ਆ ਕੇ ਮਰ ਗਿਆ। ਹਾਂਜੀ, ਲੇਕਿਨ ਜਦੋਂ ਯੰਗ ਏਜ ਦੇ ਵਿੱਚ ਇਹੋ ਜਿਹੀ ਗੱਲ ਹੁੰਦੀ ਹੈ ਤੇ ਤੁਸੀਂ ਇਹ ਵੇਖੋਗੇ ਵੀ ਇਹ ਵਾਰ ਵਾਰ ਮੇਰੇ ਕੋਲ ਜਿਹੜੇ ਪੇਸ਼ੈਂਟ ਕੈਂਸਰ ਵਾਲੇ ਆਉਣ ਵਾਲੇ ਨੇ ਨਾ ਚੀਮਾ ਸਾਹਿਬ, ਉਹ ਸਾਰੇ ਦੇ ਸਾਰੇ ਯੰਗ ਏਜ ਵਾਲੇ ਹੁੰਦੇ ਨੇ, ਅੰਡਰ 50, ਨੀਅਰ 50 ਵਾਲੇ ਹੁੰਦੇ ਨੇ, ਜਿਨ੍ਹਾਂ ਨੂੰ ਹਜੇ ਪਤਾ ਹੈ ਵੀ ਸਮਾਂ ਹੈਗਾ ਤੇ ਬਾਵਜੂਦ ਇਸ ਦੇ ਫਿਰ ਦੁਬਾਰਾ ਰੈਪੀਟੀਸ਼ਨ ਹੋ ਗਿਆ। ਮੈਂ ਬ੍ਰੇਨ ਟਿਊਮਰ ਦੀ ਗੱਲ ਤੁਹਾਨੂੰ ਦੱਸੀ ਸੀ, ਇੱਕ ਬੀਬੀ ਦੀ 2 ਵਾਰ ਸਰਜਰੀ ਹੋ ਚੁੱਕੀ ਸੀ, ਨਰਸ ਸੀ ਓਰੇਗਨ ਦੇ ਵਿੱਚੋਂ, ਪ੍ਰੋਗਰਾਮ ਮੇਰੇ ਉਹ ਵੀ ਸੁਣਦੀ ਸ਼ਾਇਦ ਸੁਣੀ ਰਹੀ ਹੋਵੇ, ਓਰੇਗਨ ਦੇ ਵਿੱਚੋਂ, ਔਰ ਉਸਦੀ 2 ਵਾਰਾਂ ਬ੍ਰੇਨ ਟਿਊਮਰ ਦੀ ਸਰਜਰੀ ਹੋ ਚੁੱਕੀ ਸੀ, ਮਲਿਗਨੈਂਟ ਹੋ ਗਿਆ ਸੀ, ਹਾਲਾਤ ਇਹ ਸੀ, ਔਰ ਅਲਟੀਮੇਟ ਜਦ ਉਹਦਾ ਮੈਂ ਟ੍ਰੀਟਮੈਂਟ ਕੀਤਾ, ਮੈਨੂੰ 2-3 ਸਾਲ ਲਗਾਤਾਰ ਟ੍ਰੀਟਮੈਂਟ ਕੀਤਾ ਆ, ਔਰ ਵਾਰ ਵਾਰ ਉਹਦੀਆਂ ਰਿਪੋਰਟਾਂ ਹੁੰਦੀਆਂ ਰਹਿੰਦੀਆਂ ਸੀ। ਹੁਣ ਮੇਰੇ ਖਿਆਲ 3-4 ਸਾਲ ਹੋ ਗਏ ਨੇ ਉਹਦਾ ਹੁਣ ਟ੍ਰੀਟਮੈਂਟ, ਨਹੀਂ ਕਿ ਬਿਲਕੁਲ ਨਾਰਮਲ ਹੈਗੀ, ਆਪਣੀ ਜੋਬ ਕਰਦੀ ਹੈ, ਠੀਕ ਠਾਕ ਹੈਗੀ, ਇਸੇ ਤਰ੍ਹਾਂ 1 ਸਾਲ ਉਸਦੇ ਤੋਂ ਬੀਬੀ ਸੀ। ਤੇ ਮੇਰੇ ਕਹਿਣ ਤੋਂ ਭਾਵੇਂ ਇਸ ਤਰ੍ਹਾਂ ਦੇ ਬੜੇ ਸਾਰੇ ਕੇਸਿਸ ਨੇ ਮੇਰੇ ਰਿਕਾਰਡ ਦੇ ਵਿੱਚ ਜਿਹੜੇ ਠੀਕ ਹੋਏ। ਕਾਰਨ ਕੀ ਆ ਕਿ ਅਸੀਂ ਜਿਹਦੀ ਗੱਲ ਹੁਣ ਮੈਂ ਕਹਿਣ ਲੱਗਿਆ, ਟ੍ਰੀਟਮੈਂਟ ਦੇ ਤੌਰ ਤੇ ਹੋਮਿਓਪੈਥਿਕ ਡਾਕਟਰ ਕਿਸੇ ਨਾਮ ਨਿਹਾਦ ਬਿਮਾਰੀ ਦਾ ਇਲਾਜ ਨਹੀਂ ਕਰਦੇ। ਭਾਵ ਨਾਮ ਜਦੋਂ ਵੀ ਅਸੀਂ ਰੱਖਦੇ ਹਾਂ ਡਾਇਗਨੋਸਿਸ, ਮੇਰੇ ਕਹਿਣ ਤੋਂ ਭਾਵ ਡਾਕਟਰ ਜੀ ਮੈਨੂੰ ਬਿਮਾਰੀ ਕੀ ਹੈ, ਤਾਂ ਉਹਦਾ ਮਤਲਬ ਇਹ ਹੁੰਦਾ ਆ ਵੀ ਜੋ ਵੀ ਕੁਛ ਮੈਂ ਦੱਸ ਰਿਹਾ ਹਾਂ ਇਹਦਾ ਇੱਕ ਨਾਂ ਰੱਖੋ, ਜਵਾਕ ਤਾਂ ਮੇਰਾ ਆ, ਨਾਂ ਤੁਸੀਂ ਰੱਖੋ ਜੀ। ਹਾਂਜੀ, ਗੁਰਦੁਆਰੇ ਨੂੰ ਨਾਂ ਰਖਾਉਣਾ, ਅਸੀਂ ਦੱਸੋ ਜੀ ਬਾਬਾ ਜੀ ਇਹਦਾ ਨਾਂ ਕੀ ਰੱਖੀਏ। ਹਾਂਜੀ, ਉਹ ਕੰਡੀਸ਼ਨ ਚੀਮਾ ਸਾਹਿਬ ਐਸੀ ਹੁੰਦੀ ਹੈ ਵੀ ਬਿਮਾਰੀ ਤਾਂ ਅਸਲ ਉਹ ਹੈ ਜਿਹੜੀ ਤੁਸੀਂ ਜਾ ਕੇ ਡਾਕਟਰ ਨੂੰ ਦੱਸ ਦਿਓ, ਡਾਕਟਰ ਨੇ ਤੇ ਉਹਦਾ ਇੱਕ ਨਾਂ ਰੱਖਣਾ ਹੈਗਾ, ਔਰ ਉਸ ਨਾਂ ਦੇ ਮੁਤਾਬਕ ਹੁਣ ਨਾਂ ਹੀ ਕਈ ਹੋ ਗਏ, ਕਿਸੇ ਹੋਰ ਨਾਂ ਤੇ ਬੁਲਾਏ ਜਾਂਦੇ ਨੇ, ਦਾਦਕੇ ਕਿਸੇ ਹੋਰ ਨਾਂ ਤੇ ਬੁਲਾਈ ਜਾਂਦੇ ਨੇ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਐਸੀਆਂ ਗੱਲਾਂ ਹਨ ਚੀਮਾ ਸਾਹਿਬ ਜਿਨ੍ਹਾਂ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਆ, ਪਰ ਅਸੀਂ ਹੋਮਿਓਪੈਥਿਕ ਤੌਰ ਤੇ ਉਹਨਾਂ ਨੂੰ ਲਾਂਭੇ ਛੱਡ ਦਿੰਦੇ ਆ ਤੇ ਅਸੀਂ ਵੇਖਦੇ ਆ ਵੀ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਟਿਸ਼ੂ ਚੇਂਜਸ, ਸ਼ੁਰੂਆਤ ਇਸ ਲੈਕਚਰ ਦੇ ਸ਼ੁਰੂਆਤ ਚ ਮੈਂ ਤੁਹਾਨੂੰ ਗਿਣਾਈਆਂ ਨਾ ਬਈ, ਇਨਫਲਾਮੇਸ਼ਨ ਹੋ ਗਿਆ, ਡੀਜਨਰੇਸ਼ਨ ਹੋ ਗਿਆ, ਨਿਕਰੋਸਿਸ ਹੋ ਗਿਆ, ਗੈਂਗਰੀਨ ਹੋ ਗਿਆ, ਇਹ ਸਾਰੀਆਂ ਕੰਡੀਸ਼ਨਾਂ ਇਹ ਨੇ ਜਿਹੜੀਆਂ ਇਹ ਦੱਸਦੀਆਂ ਨੇ ਸਟੈਪ ਬਾਈ ਸਟੈਪ ਅੰਦਰ ਖਰਾਬੀ ਕਿਵੇਂ ਪੈਦਾ ਹੋਈ। ਇੱਕ ਸੈੱਲ ਤੋਂ ਚੱਲੀ ਸੀ, ਫਿਰ ਟਿਸ਼ੂ ਖਰਾਬ ਹੋ ਗਿਆ, ਫਿਰ ਟਿਸ਼ੂ ਤੋਂ ਬਾਅਦ ਆਰਗਨ ਖਰਾਬ ਹੋ ਗਿਆ, ਫਿਰ ਆਰਗਨ ਤੋਂ ਬਾਅਦ ਉਹ ਸਾਰਾ ਆਲਾ ਦੁਆਲਾ ਖਰਾਬ ਹੋ ਗਿਆ। ਸਾਡੇ ਦਿਮਾਗ ਦੇ ਵਿੱਚ ਇਹ ਹੁੰਦਾ ਆ ਵੀ ਇਹ ਇਸ ਤਰ੍ਹਾਂ ਦੀ ਇੱਕ ਕੰਡੀਸ਼ਨ ਹੈ ਜਿਹੜੀ ਮੈਟਾਬੋਲਿਕ ਰੇਟ ਦੇ ਉੱਪਰ ਡਿਪੈਂਡ ਕਰਦੀ ਹੈ। ਮੈਟਾਬੋਲਿਕ ਰੇਟ ਦਾ ਮਤਲਬ ਹੈ ਕਿ ਐਨਾਬੋਲਿਕ ਰੇਟ ਜਿਹੜੀ ਡਿਵੈਲਪਮੈਂਟ ਹੈ ਸਾਡੀ ਉਹ ਘੱਟ ਗਈ ਹੈ, ਡਿਸਟ੍ਰੈਕਸ਼ਨ ਸਾਡੀ ਵੱਧ ਗਈ ਹੈ। ਤੇ ਜੇ ਸਾਡੀਆਂ ਹੋਮਿਓਪੈਥਿਕ ਮੈਡੀਸਨ ਜਾਂ ਕੋਈ ਇਸ ਤਰ੍ਹਾਂ ਦੀਆਂ ਮੈਡੀਸਨ ਜਿਹੜੀਆਂ ਅਸੀਂ ਸਿਲੈਕਟ ਕਰਦੇ ਹਾਂ, ਕਿਉਂਕਿ ਸਰੀਰ ਦੇ ਵਿੱਚ ਅਲੱਗ ਅਲੱਗ ਡਾਇਗਨੋਸਿਸ ਨਹੀਂ ਅਸੀਂ ਕਰਦੇ, ਅਸੀਂ ਐਜ ਏ ਹੋਰ, ਚਾਹੇ ਉਹਨੂੰ ਕੈਂਸਰ ਹੈ, ਚਾਹੇ ਉਹਨੂੰ ਕੋਈ ਹੋਰ ਵੀ ਪ੍ਰੋਬਲਮ ਹੈ, ਚਾਹੇ ਕੋਈ ਹੋਰ ਪ੍ਰੋਬਲਮ ਹੈਗੀਆਂ ਨੇ, ਡਾਕਟਰ ਉਹਦੇ ਵੱਖ ਵੱਖ ਡਾਇਗਨੋਸਿਸ ਕਰਦੇ ਨੇ, ਅਲੱਗ ਅਲੱਗ ਡਿਪਾਰਟਮੈਂਟਾਂ ਦੇ ਡਾਕਟਰ, ਕਿਡਨੀ ਵਾਲਾ ਅਲੱਗ ਕਰੇਗਾ, ਲੰਗਸ ਵਾਲਾ ਅਲੱਗ ਕਰੇਗਾ, ਹਾਰਟ ਵਾਲਾ ਅਲੱਗ ਕਰੇਗਾ, ਵੱਖ ਵੱਖ ਤਰ੍ਹਾਂ ਦੇ ਡਾਇਗਨੋਸਿਸ ਤੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਿਸਕ੍ਰਿਪਸ਼ਨਾਂ ਉਹਦੀਆਂ ਹੁੰਦੀਆਂ ਨੇ। ਪਰ ਹੋਮਿਓਪੈਥਿਕ ਤੌਰ ਤੇ ਅਸੀਂ ਐਜ ਏ ਹੋਲ ਉਸਨੂੰ ਪਰਸਨੈਲਿਟੀ ਕਹਿੰਦੇ ਹਾਂ। ਪਰਸਨੈਲਿਟੀ ਦਾ ਮਤਲਬ ਹੁੰਦਾ ਮੈਂਟਲ ਤੇ ਫਿਜ਼ੀਕਲ, ਅਸੀਂ ਪਹਿਲਾਂ ਉਹਦੀ ਮੈਂਟਲ ਸਟੇਟ ਕੀ ਹੈਗੀ ਹੈ, ਉਸ ਤੋਂ ਬਾਅਦ ਉਹਦੀ ਫਿਜ਼ੀਕਲ ਸਟੇਟ ਕੀ ਹੈ, ਸਿਰ ਤੋਂ ਪੈਰਾਂ ਤੱਕ ਔਰ ਫਿਰ ਉਹ ਡਿਟੋਰੇਸ਼ਨ ਉਹਦੇ ਵਿੱਚ ਆ ਜਾਂਦੀ ਵੀ ਕਿੰਨੀ ਡਿਟੋਰੇਟ ਹੋਇਆ, ਕਿੰਨਾ ਅੰਦਰ ਦਾ ਅੰਗ ਖਰਾਬ ਹੋਇਆ, ਨਿਕਰੋਸਿਸ ਤੱਕ ਆ ਕਿ ਗੈਂਗਰੀਨ ਤੱਕ ਆ, ਗੈਂਗਰੀਨ ਤੱਕ ਆ ਕਿ ਆਂਢ ਗੁਆਂਢ ਤੱਕ ਹੈਗਾ ਆ, ਉਹਦੇ ਸਿਮਟਮ ਨਿਸ਼ਾਨੀਆਂ ਹੋਣਗੀਆਂ ਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਸਾਡੇ ਕੋਲ ਜਿਹੜੀਆਂ ਮੈਡੀਸਨ ਹੁੰਦੀਆਂ ਨੇ ਜਿਹੜੀਆਂ ਪ੍ਰੂਵ ਹੋ ਚੁੱਕੀਆਂ ਨੇ। ਜਦੋਂ ਉਹਨਾਂ ਦੀ ਪ੍ਰੂਵਿੰਗ ਹੋਈ ਸੀ ਉਦੋਂ ਉਹਨਾਂ ਨੇ ਸਾਬਤ ਕੀਤਾ ਕਿ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਤੇ ਟਿਸ਼ੂ ਚੇਂਜ ਜਿਹੜੀ ਹੈ ਉਹ ਇਹਦੇ ਵਿੱਚ ਹੋ ਸਕਦੀ ਹੈ। ਉਹੋ ਜਿਹੀਆਂ ਮੈਡੀਸਨ ਅਸੀਂ ਸਿਲੈਕਟ ਕਰਕੇ ਉਸ ਪੇਸ਼ੈਂਟ ਨੂੰ ਦਿੰਦੇ ਹਾਂ ਜਿਹਦੇ ਨਾਲ ਉਹਦੀ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ। ਹੁਣ ਵੀ ਮੇਰੇ ਕੋਲ ਬ੍ਰੇਨ ਟਿਊਮਰ ਵਾਲੇ ਪੇਸ਼ੈਂਟ ਚੱਲ ਰਹੇ ਨੇ ਜਿਨ੍ਹਾਂ ਨੂੰ ਬ੍ਰੇਨ ਟਿਊਮਰ ਹੈਗਾ ਆ, ਡਾਕਟਰਾਂ ਦਾ ਪਿਚੋਟਿਕ ਗਲੈਂਡ ਤੁਸੀਂ ਸੁਣਿਆ ਹੋਣਾ, ਪਿਚੋਟਿਕ ਗਲੈਂਡ ਸਾਡੇ ਬ੍ਰੇਨ ਤੇ ਲੱਗਿਆ ਹੋਇਆ ਹੈਗਾ ਔਰ ਮਾਸਟਰ ਗਲੈਂਡ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਵਿੱਚ ਵੀ ਟਿਊਮਰ ਤੇ ਉਹ ਵੀ ਮੇਰਾ ਕੇਸ ਚੱਲ ਰਿਹਾ ਔਰ ਬਿਲਕੁਲ ਠੀਕ ਠਾਕ ਵੈਰੀ ਕਰੈਕਟ ਕਰੇ ਕਿ ਮੈਂ ਸਮਝਦਾ ਵੀ ਉਹ 100% ਉਸ ਨੇ ਠੀਕ ਹੋ ਜਾਣਾ। ਸੋ ਇਸ ਤਰ੍ਹਾਂ ਦੇ ਕੇਸ ਜਿਹੜੇ ਆਉਂਦੇ ਨੇ ਮੈਂ ਇਹ ਸਮਝਦਾ ਵੀ ਜਿਹੜੇ ਵੀ ਸੱਜਣ ਮਿੱਤਰ ਇਸ ਵੇਲੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਵਾਹਿਗੁਰੂ ਕਰੇ ਉਹ ਸਾਰੇ ਤੰਦਰੁਸਤ ਹੋਣ, ਪਰ ਜੇ ਤੁਹਾਨੂੰ ਲੱਗੇ ਕਿ ਉਹਨਾਂ ਦੇ ਆਂਢ ਗੁਆਂਢ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਹੈਗੀ ਆ ਤੇ ਉਹ ਮੇਰੇ ਨਾਲ ਕੰਸਲਟ ਕਰ ਸਕਦੇ ਨੇ ਟ੍ਰੀਟਮੈਂਟ ਜਿੱਥੋਂ ਮਰਜ਼ੀ ਕਰਵਾਉਣ, ਟ੍ਰੀਟਮੈਂਟ ਜਿੱਥੋਂ ਮਰਜ਼ੀ ਕਰਵਾਉਣ। ਮੈਂ ਉਹਨਾਂ ਨੂੰ ਸੈਕਿੰਡ ਓਪੀਨੀਅਨ ਇਸ ਹਾਲਾਤ ਵਿੱਚ ਦੇ ਸਕਦਾ ਹਾਂ ਕਿ ਭਾਈ ਆਹ ਚੀਜ਼ ਜੇ ਤੁਹਾਡਾ ਇਲਾਜ ਇਹਨਾਂ ਇਹਨਾਂ ਲਾਈਨਾਂ ਦੇ ਵਿੱਚ ਚੱਲ ਰਿਹਾ ਹੈਗਾ ਆ ਤੇ ਠੀਕ ਆ, ਜਿੱਥੇ ਵੀ ਹੈਗੇ ਉੱਥੇ ਹੀ ਕਰਵਾਓ, ਪਰ ਜੇ ਨਹੀਂ ਹੈ ਤੇ ਮੈਂ ਤੁਹਾਨੂੰ ਗਾਈਡ ਕਰ ਸਕਦਾ ਹਾਂ, ਮੈਂ ਤੁਹਾਡੀ ਹੈਲਪ ਕਰ ਸਕਦਾ ਹਾਂ। ਰਹੀ ਗੱਲ ਕੀਮੋ ਦੀ ਜਾਂ ਰੇਡੀਏਸ਼ਨ ਦੀ, ਉਹਦੇ ਸਬੰਧ ਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਇਹ ਇੱਕ ਤਰ੍ਹਾਂ ਦਾ ਹੀਰੋਸ਼ੀਮਾ ਨਾਗਾਸਾਕੀ ਵਾਲਾ ਬੰਬ ਬਲਾਸਟ ਆ
1: ਜੀ,
0: ਜਿਹਦੇ ਨਾਲ ਸਾਡੇ ਜਿਹੜੇ ਲਿਵਿੰਗ ਟਿਸ਼ੂ ਨੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਆ ਤੇ ਫਿਰ ਉਹਨਾਂ ਦੀ ਭਰਪਾਈ ਉਹਨਾਂ ਦੀ ਰਿਪੇਅਰ ਜਿਹੜੀ ਹੈ ਬੁਢਾਪੇ ਦੇ ਵਿੱਚ ਇੰਨੀ ਹੁੰਦੀ ਨਹੀਂ ਜਿਹੜੀ ਜਵਾਨੀ ਦੇ ਵਿੱਚ ਅਸੀਂ ਐਕਸਪੈਕਟ ਕਰਦੇ ਹਾਂ ਤੇ ਹੁੰਦੀ ਨਹੀਂ ਤੇ ਉਹ ਦੁਬਾਰਾ ਫਿਰ ਰੀਗਰੋ ਕਰਦੀ ਹੈ। ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਸਮਝਣ ਦੀ ਜ਼ਰੂਰਤ ਹੈਗੀ ਹੈ। ਇਹ ਕਿਸੇ ਸੱਜਣ ਦਾ ਕੁਐਸਚਨ ਸੀਗਾ ਜਦੋਂ ਮੈਂ ਕੱਲ ਪ੍ਰੋਗਰਾਮ, ਤੁਸੀਂ ਤਾਂ ਨਹੀਂ ਸੀਗੇ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀਗਾ ਔਰ ਕੱਲ ਦੇ ਪ੍ਰੋਗਰਾਮ ਤੋਂ ਪਹਿਲਾਂ ਉਹ ਮੈਨੂੰ ਇਹ ਸਵਾਲ ਆਇਆ ਸੀ, ਮੈਂ ਕੋਈ ਗੱਲ ਨੀ ਮੈਂ ਹੁਣੇ ਹੀ ਇਸ ਦਾ ਹੱਲ ਕਰ ਦਿੰਦਾ, ਮੈਂ ਹੁਣੇ ਹੀ ਇਹਦੇ ਬਾਰੇ ਤੁਹਾਡੀ ਡਿਸਕ੍ਰਿਪਸ਼ਨ ਦੇਣਾ ਤੇ ਅੱਜ ਆਪਣਾ ਦੁਹਰਾਈ ਹੋ ਗਈ ਹੈ। ਕੱਲ ਨੂੰ ਮੈਨੂੰ ਇਹੀ ਪ੍ਰੋਗਰਾਮ ਫਿਰ ਹਿੰਦੀ ਚ ਕਰਨਾ ਪਏਗਾ ਕਿ ਜਿਹੜੇ ਲੋਕ ਹਿੰਦੀ ਸਮਝਦੇ ਨੇ ਤਾਂ ਕਿ ਉਹ ਵੀ ਇਸ ਬਾਰੇ ਜਾਣਕਾਰੀ ਲੈ ਸਕਣ ਵੀ ਕੈਂਸਰ ਅਸਲ ਦੇ ਵਿੱਚ ਹੁੰਦਾ ਕੀ ਹੈ, ਡਿਵੈਲਪ ਕਿਵੇਂ ਕਰਦਾ ਆ, ਫੈਲਦਾ ਕਿਵੇਂ ਹੈਗੀ ਹੈ ਔਰ ਇਹਦਾ ਆਊਟਕਮ ਕੀ ਹੈਗਾ, ਇਹਦਾ ਟ੍ਰੀਟਮੈਂਟ ਕੀ ਹੋ ਸਕਦਾ ਹੈਗਾ। ਤੇ ਹੋਮਿਓਪੈਥਿਕ ਤੌਰ ਤੇ ਮੈਂ ਇਹ ਮੈਨੂੰ ਇਸ ਗੱਲ ਦਾ ਮਾਣ ਹੈ ਕਿ 52 ਸਾਲ ਹੋ ਗਏ ਇਹ ਪ੍ਰੈਕਟਿਸ ਕਰਦੇ ਹੋਇਆ, ਭਈ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਹਨ ਜਿਨ੍ਹਾਂ ਨੂੰ ਅਸੀਂ ਇਲਾਜ ਕਰਕੇ ਛੱਡ ਦਿੰਦੇ ਹਾਂ ਉਹਨਾਂ ਵਾਸਤੇ ਵੀ ਬਹੁਤ ਸਾਰਾ ਰਿਕਵਰੀ ਦਾ ਚਾਂਸ ਹੋਮਿਓਪੈਥਿਕ ਟ੍ਰੀਟਮੈਂਟ ਦੇ ਵਿੱਚ ਹੈਗਾ ਆ। ਕਾਬਲ ਹੋਮਿਓਪੈਥਿਕ ਡਾਕਟਰ ਅਗਰ ਤੁਹਾਨੂੰ ਮਿਲ ਜਾਂਦਾ ਹੈ ਕਿਸੇ ਵੀ ਥਾਂ ਤੇ ਤੇ ਤੁਸੀਂ ਇਹਨਾਂ ਚੀਜ਼ਾਂ ਦਾ ਵੀ ਹੱਲ ਕਰਵਾ ਸਕਦੇ ਹੋ, ਕਰ ਸਕਦੇ ਹੋ। ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਚੀਮਾ ਸਾਹਿਬ ਮੈਂ ਇੱਥੇ ਹੀ ਸਮਾਪਤ ਕਰਾਂਗਾ
1: ਜੀ। ਡਾਕਟਰ ਸਾਹਿਬ
0: ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਵੀ ਬਿਮਾਰੀ ਦੇ ਸਬੰਧ ਵਿੱਚ ਅਗਰ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਕੋਈ ਆਪਣਾ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਨਾਲ ਇਲਾਜ ਕਰਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਹੀ ਰੇਡੀਓ ਪ੍ਰਵਾਸ ਵੱਲੋਂ ਵੀ ਤੁਹਾਨੂੰ ਕੀਤੀ ਜਾਂਦੀ ਹੈ, ਮੈਂ ਵੀ ਵਾਰ ਵਾਰ ਇਹ ਗੱਲ ਕਹਿੰਦਾ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਲੈਕਚਰਾਂ ਦੇ ਵਿੱਚ ਕੋਈ ਲਾਹੇਵੰਦੀ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ ਤਾਂ ਆਪਣੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਨੀਅਰੈਸਟ ਡੀਅਰੈਸਟ ਜਿਹਦੇ ਵੀ ਹੈਗੇ ਨੇ ਉਹਨਾਂ ਨੂੰ ਦੱਸੋ ਕਿ ਉਹ ਵੀ ਇਹ ਪ੍ਰੋਗਰਾਮ ਸੁਣਨ ਤਾਂ ਕਿ ਉਹਨਾਂ ਦੀ ਜਾਣਕਾਰੀ ਵਿੱਚ ਵੀ ਵਾਧਾ ਹੋਵੇ, ਬਹੁਤੀਆਂ ਸਾਰੀਆਂ ਗੱਲਾਂ ਤੋਂ ਭੈਭੀਤ ਨਾ ਹੋਣ ਤੇ ਬਹੁਤੀਆਂ ਸਾਰੀਆਂ ਗੱਲਾਂ ਦਾ ਅਗਾਊਂ ਹੱਲ ਕਰਨ ਦੇ ਉਹ ਯੋਗ ਹੋਣ। ਜਦੋਂ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਉਹਨੂੰ ਠੀਕ ਕਰ ਲੈਣਾ ਬੜੀ ਆਸਾਨੀ ਗੱਲ ਹੁੰਦੀ ਹੈ, ਜਦੋਂ ਕੋਈ ਚੀਜ਼ ਵੱਧ ਜਾਂਦੀ ਹੈ ਉਸ ਵੇਲੇ ਇੱਕ ਬਹੁਤ ਵੱਡੀ ਸਾਡੇ ਵਾਸਤੇ ਪ੍ਰੋਬਲਮ ਖੜੀ ਹੋ ਜਾਂਦੀ ਹੈ ਤੇ ਉਹ ਐ ਨਾ ਆਵੇ। ਜੇ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋਵੋਗੇ ਤੇ ਪਰਹੇਜ਼ ਪ੍ਰਿਕਾਸ਼ਨ ਕਰਨ ਦੇ ਯੋਗ ਹੋਵੋਗੇ, ਸਮੇਂ ਤੋਂ ਪਹਿਲਾਂ ਬਰਸਾਤ ਆਉਣ ਤੋਂ ਪਹਿਲਾਂ ਤੁਸੀਂ ਆਪਣਾ ਲੱਕੜ ਬਾਲਣ ਜਿਹਦਾ ਸਾਂਭ ਕੇ ਰੱਖ ਲਓ ਹਾਂਜੀ। ਸੋ ਕੱਲ ਨੂੰ ਫੇਰ ਮਿਲਾਂਗੇ, ਕੱਲ ਦਾ ਪ੍ਰੋਗਰਾਮ ਮੇਰਾ ਹਿੰਦੀ ਚ ਹੋਣਾ ਆ ਔਰ ਜੇ ਮੈਨੂੰ ਐ ਲੱਗਦਾ ਹੈ ਵੀ ਕੱਲ ਨੂੰ ਸ਼ਾਇਦ ਮੈਂ ਛੁੱਟੀ ਕਰਨੀ ਪਵੇ, ਮੈਨੂੰ ਕੁਝ ਰੈਲੇਟਿਵ ਆ ਰਹੇ ਨੇ ਇੰਡੀਆ ਤੋਂ ਔਰ ਉਹਨਾਂ ਦੀ ਫਲਾਈਟ 5:30-5:30 ਦੇ ਵਿੱਚ ਹੈ ਤੇ ਉਸੇ ਵੇਲੇ ਮੈਂ ਨਹੀਂ ਇੱਥੇ ਹੋ ਸਕਾਂਗਾ। ਕੱਲ ਦਾ ਪ੍ਰੋਗਰਾਮ ਦੀ ਮੈਂ ਛੁੱਟੀ ਔਰ ਪਰਸੋਂ ਮੈਂ ਹਿੰਦੀ ਦੇ ਵਿੱਚ ਪ੍ਰੋਗਰਾਮ ਕਰਾਂਗਾ।
2: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਇੱਕ ਮਿਹਰਬਾਨੀ ਉਹ ਮੇਰੇ ਕੋਲ
0: ਆਦਾਬ ਨਮਸਕਾਰ
2: ਡਾਕਟਰ ਸਾਹਿਬ ਮੇਰੀ ਨਾ ਐਡ ਜਿਹੜੀ ਆ ਜਿਹੜੀ ਸੀ ਵਿੱਚ ਉਹ ਪਤਾ ਨਹੀਂ ਕਿੱਥੇ ਡਿਲੀਟ ਹੋ ਗਿਆ ਜਾਂ ਆਟੋ ਡਿਲੀਟ ਹੋ ਗਿਆ
0: ਕੋਈ ਗੱਲ ਨਹੀਂ ਉਹ
2: ਮੈਨੂੰ ਇੱਕ ਵਾਰੀ ਫੇਰ ਭੇਜ
0: ਦਿਓ ਤੁਸੀਂ ਹੀ ਬੋਲ ਦਿਆ ਕਰੋ ਚੀਮਾ ਸਾਹਿਬ ਕਹਿ ਦੇਣ ਤੁਸੀਂ ਕਹਿ ਦਿਓ ਉਨਾ ਹੀ ਕਾਫੀ ਹੈ
2: ਠੀਕ ਹੈ ਜੀ ਠੀਕ ਹੈ
0: ਤੁਸੀਂ ਐਡ ਨੂੰ ਛੱਡੋ ਪਿੱਛੇ
2: ਚਲੋ ਬੜੀ ਮਿਹਰਬਾਨੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਬਹੁਤ ਧੰਨਵਾਦ ਚੀਮਾ ਸਾਹਿਬ ਥੈਂਕ ਯੂ ਮਿਲਦੇ ਆ ਜੀ ਪਰਸੋਂ ਨੂੰ ਫੇਰ ਥੈਂਕ ਯੂ ਜੀ
0: ਪਰਸੋਂ ਫਿਰ ਹਿੰਦੀ
2: ਠੀਕ ਹੈ ਜੀ ਕੋਈ ਗੱਲ ਨਹੀਂ ਹਿੰਦੀ ਵੀ ਆਪਣੀ ਹੈ ਜੀ ਓਕੇ ਥੈਂਕ ਯੂ ਜੀ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਮੈਂ ਹਾਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਹੱਕ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ ਅੱਜ ਤੁਹਾਡੇ ਨਾਲ ਇਸ ਵੇਲੇ ਸਾਡੇ ਇੱਥੇ 7 ਵੱਜ ਗਏ ਜੀ ਪੂਰੇ ਸ਼ਾਮ ਦੇ ਨਿਊਯਾਰਕ ਟਾਈਮ ਦੇ ਹੁਣ ਲੱਗਦਾ ਕਿ ਇੰਡੀਆ ਦੇ ਵਿੱਚ 4:30 ਹੋਏ ਹੋਣੇ ਜੀ ਸੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਗੀਤਾਂ ਦੇ ਨਾਲ ਤੇ ਲੋ ਕੁਛ ਗੀਤ ਆਪਾਂ ਅੱਧਾ ਘੰਟਾ ਸੁਣਦੇ ਹਾਂ ਤੇ ਫਿਰ ਆਪਾਂ ਲਾਲ ਸਿੰਘ ਚੀਮਾ ਹੋਣਾ ਦੇ ਨਾਲ ਖਬਰਾਂ ਵੱਲ ਚੱਲਾਂਗੇ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ 2 ਘੰਟੇ ਦਾ ਪ੍ਰੋਗਰਾਮ ਆਜੋ ਲਾਈਵ ਸੁਣਦੇ ਹਾਂ ਜੀ

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ। ਸੋ ਸ਼ੁਰੂਆਤ ਕਰਦੇ ਹਾਂ ਜੀ, ਖਬਰਾਂ ਵੱਲ ਚੱਲਦੇ ਹਾਂ। ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਜੁੜ ਗਏ ਨੇ। ਕੁਝ ਖਬਰਾਂ ਤੇ ਝਾਤ ਮਾਰਦੇ ਕੀ ਹੋ ਰਿਹਾ। ਚੀਮਾ ਸਾਹਿਬ ਆਜੋ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ।
1: ਜੀ ਖੱਟ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਸਾਡੇ ਦੋਸਤ ਸੱਜਣ ਮਿੱਤਰ ਜਿਹੜੇ ਹੈਗੇ ਆ, ਭਾਰਤ ਵਿੱਚ ਰਹਿੰਦੇ ਆ ਜਾਂ ਦੂਸਰੇ ਦੇਸ਼ਾਂ ਦੇ ਵਿੱਚ ਰਹਿੰਦੇ ਆ, ਪੰਜਾਬੀ ਭਾਸ਼ਾ ਨੂੰ ਸਮਝਦੇ ਆ, ਉਹਨਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਲਾਮ ਨਮਸਕਾਰ। ਤੇ ਦੋਸਤੋ ਤੁਹਾਡਾ ਸਵਾਗਤ ਆ ਅੱਜ ਪ੍ਰੋਗਰਾਮ ਵਿੱਚ। ਤੇ ਬਾਕੀ ਖੱਟ ਸਾਹਿਬ ਜੀ, ਜਿਹੜੀ ਦੁਨੀਆਂ ਆ ਇਹਦੀ ਜਿਹੜੀ ਤਸਵੀਰ ਹੈ, ਨਕਸ਼ਾ ਦੁਨੀਆਂ ਦਾ, ਉਹ ਬਹੁਤ ਹੀ ਜਲਦੀ ਬਦਲ ਰਿਹਾ। ਔਰ ਜਿਸ ਦਿਨ ਉਹ ਨਕਸ਼ਾ ਬਦਲ ਗਿਆ, ਦੁਨੀਆਂ ਕੁਛ ਹੋਰ ਹੋਣੀ ਆ।
0: ਬਿਲਕੁਲ ਜੀ ਬਿਲਕੁਲ, ਘੱਟ ਜਾਣੀ ਦੁਨੀਆਂ ਜਿੱਦਾਂ ਘੱਟ ਰਹੀ ਹੈ, ਜਿੱਦਾਂ ਬੰਬ ਚੱਲ ਰਹੇ ਆ, ਲੋਕ ਮਾਰੇ, ਚਾਹੇ ਭਾਵਾਂ ਇਸਰਾਇਲ ਚ ਵੀ ਮਰ ਰਹੇ ਆ, ਚਾਹੇ ਹੋਰ ਮੁਲਕਾਂ ਚ ਵੀ ਮਰ ਰਹੇ ਆ, ਔਰ
1: ਬਿਲਕੁਲ
0: ਚ ਵੀ ਮਰ ਰਹੇ, ਪਰ ਲੋਕ ਤੇ ਜਾ ਰਹੇ ਆ ਨਾ, ਬਹੁਤ ਦੁਨੀਆ ਜਾ ਰਹੀ ਹੈ। ਜੀ
1: ਹਾਂਜੀ, ਇਹਦੇ ਵਿੱਚ ਦੇਖੋ ਖੱਕ ਸਾਹਿਬ ਜੀ, ਇੱਕ ਦੋ ਵਾਰੀ ਆਪਾਂ ਰੇਡੀਓ ਤੇ ਗੱਲ ਕੀਤੀ ਆ ਕਿ ਇੱਕ ਡੀਏਗੋ ਗਾਰਸੀਆ ਨਾਂ ਦਾ ਛੋਟਾ ਜਿਹਾ ਟਾਪੂ ਆ, ਉਹ ਭਾਰਤ ਤੋਂ ਜੇ ਆਪਾਂ ਸਾਊਥ ਵੱਲ ਨੂੰ ਜਾਈਏ, ਮਤਲਬ ਦੱਖਣ ਵੱਲ ਨੂੰ ਜਾਈਏ, ਤਾਂ ਉਹ ਭਾਰਤ ਤੋਂ ਕੋਈ 2000 ਮੀਲ ਦਾ ਐਸਟੀਮੇਟ ਲਾਦੇ ਆ ਆਪਾਂ, ਇੰਨੀ ਕੁ ਦੂਰ ਹੈਗਾ ਭਾਰਤ ਤੋਂ ਉਹ ਸਾਊਥ ਪੋਲ ਵੱਲ ਨੂੰ, ਜਿਹਨੂੰ ਐਂਟਾਰਕਟਿਕਾ ਕਹਿੰਦੇ ਆ। ਉਧਰ ਨੂੰ ਜਾਂਦਿਆਂ ਨੂੰ ਰਾਹ ਦੇ ਵਿੱਚ ਇੱਕ ਛੋਟਾ ਜਿਹਾ ਟਾਪੂ ਆਉਂਦਾ ਡੀਏਗੋ ਗਾਰਸੀਆ, ਉਹ ਸ਼ਾਇਦ ਕਿਸੇ ਸਪੇਨ ਦੇ ਬੰਦੇ ਨੇ ਪਹਿਲਾਂ ਸਭ ਤੋਂ ਪਹਿਲਾਂ ਲੱਭਿਆ ਸੀਗਾ, ਤੇ ਉਸ ਤੋਂ ਬਾਅਦ ਫਿਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ, ਉਹਨੇ ਜਾਂ ਤਾਂ ਲੜ ਕੇ ਖੋ ਲਿਆ ਜਾਂ ਉਹਨੇ ਖਰੀਦ ਲਿਆ। ਇਹਦੇ ਬਾਰੇ ਮੇਰੇ ਕੋਲ ਬਹੁਤੀ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈ, ਪਰ ਉੱਥੇ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ, ਉਹਨੇ ਆਪਣਾ ਇੱਕ ਮਿਲਟਰੀ ਦਾ ਬੇਸ ਬਣਾਇਆ ਹੋਇਆ ਸੀਗਾ ਉਸ ਆਈਲੈਂਡ ਦੇ ਉੱਤੇ, ਉਸ ਟਾਪੂ ਦੇ ਉੱਤੇ। ਔਰ ਇਹ ਜਿਹੜਾ ਟਾਪੂ ਆ ਡੀਏਗੋ ਗਾਰਸੀਆ, ਮੇਰਾ ਖਿਆਲ ਹੈ ਵੀ ਬਹੁਤ ਸਾਰੇ ਭਾਰਤ ਦੇ ਲੋਕਾਂ ਨੇ ਕਦੇ ਇਸ ਟਾਪੂ ਬਾਰੇ ਸੁਣਿਆ ਹੀ ਨਹੀਂ ਹੋਣਾ।
0: ਨਹੀਂ ਸੁਣਿਆ ਜੀ, ਬਿਲਕੁਲ।
1: ਅੱਛਾ, ਇਹ ਜਿਹੜਾ ਟਾਪੂ ਆ ਖੱਕ ਸਾਹਿਬ ਜੀ, ਜਿਹੜਾ ਇਰਾਨ ਆ, ਇਰਾਨ ਤੋਂ 4000 ਕਿਲੋਮੀਟਰ ਦੂਰ ਹੈਗਾ ਏ ਟਾਪੂ। ਤੇ ਇੱਥੇ ਪਹਿਲਾਂ ਜਿੱਦਾਂ ਆਪਾਂ ਗੱਲ ਕੀਤੀ ਆ, ਕਿਸੇ ਸਪੈਨਿਸ਼ ਦਾ ਜਾਂ ਕਿਸੇ ਨੇ ਹੋਰ ਨੇ ਲੱਭਿਆ ਸੀ, ਜਾਂ ਕਿਸੇ ਅੰਗਰੇਜ਼ ਨੇ, ਫਿਰ ਬ੍ਰਿਟਿਸ਼ ਗਵਰਨਮੈਂਟ ਨੇ ਟੇਕ ਓਵਰ ਕਰ ਲਿਆ, ਫਿਰ ਅਮਰੀਕਾ ਨੇ ਉਹਦੇ ਨਾਲ ਸਾਂਝ ਪਾ ਲਈ, ਤੇ ਅੱਜ ਦਾ ਜਿਹੜਾ ਸਮਾਂ ਆ, ਉੱਥੇ ਅਮਰੀਕਾ ਤੇ UK ਦੋਨਾਂ ਦੇ ਮਿਲਟਰੀ ਦੇ ਬੇਸ ਹੈਗੇ ਆ ਉਸ ਟਾਪੂ ਦੇ ਉੱਤੇ। ਔਰ ਉਹਦੇ ਉੱਤੇ ਮੇਰਾ ਖਿਆਲ ਨਹੀਂ ਪਈ ਕੋਈ ਹੋਰ ਸਿਵਿਲੀਅਨ ਜਾਂ ਹੋਰ ਲੋਕ ਰਹਿੰਦੇ ਹੋਣਗੇ, ਇਹਦੇ ਬਾਰੇ ਆਪਾਂ ਨੂੰ ਪੱਕਾ ਨਹੀਂ ਪਤਾ। ਤੇ ਉਹ ਮੈਂ ਅੱਜ ਖਬਰ ਗੂਗਲ ਤੇ ਸਰਚ ਵੀ ਮਾਰੀ ਸੀ, ਤੇ ਉਹ ਗੂਗਲ ਜਵਾਬ ਨਹੀਂ ਦੇ ਰਿਹਾ, ਉਹ ਕਹਿੰਦਾ ਮੈਂ ਇਸ ਵੇਲੇ ਗੁੰਗਾ ਹੋਇਆ, ਮੈਂ ਨਹੀਂ ਬੋਲ ਸਕਦਾ,
0: ਹੁਣ ਨਹੀਂ ਬੋਲਣਾ ਮੈਂ ਜੀ,
1: ਹੁਣ ਨਹੀਂ ਬੋਲਣਾ ਕਹਿੰਦਾ। ਤੇ ਇੱਥੇ ਖੱਕ ਸਾਹਿਬ ਜੀ, ਹੋਇਆ ਕੀ ਆ ਕਿ ਦੇਖੋ, ਇੰਨੀ ਦੂਰ 4000 ਕਿਲੋਮੀਟਰ ਜਿਹੜੀ ਉਹ ਵਾਟ ਆ, ਉੱਥੇ ਇਰਾਨ ਨੇ 2 ਮਿਸਲਾਂ ਖੱਕ ਸਾਹਿਬ ਜੀ ਮਾਰੀਆਂ, ਛੱਡੀਆਂ, ਦਾਗੀਆਂ।
0: ਅੱਛਾ ਜੀ।
1: ਤੇ ਜਿਨ੍ਹਾਂ ਦੇ ਵਿੱਚੋਂ ਕਿਹਾ ਜਾਂਦਾ, ਪਰ ਮੇਰਾ ਵਿਸ਼ਵਾਸ ਨਹੀਂ ਹੈ, ਕਿਹਾ ਜਾਂਦਾ ਕਿ ਇੱਕ ਮਿਸਲ ਸੀ ਜਿਹੜੀ ਉਹ ਰਾਹ ਚ ਡਿੱਗ ਪਈ, ਆਪੇ ਫਟ ਗਈ, ਤੇ ਦੂਸਰੀ ਮਿਸਲ ਉਹਦੇ ਉੱਤੇ ਜਾ ਕੇ ਵੱਜੀ ਉਸ ਦੇਸ਼ ਦੇ ਉੱਤੇ,
0: ਉਸ ਟਾਪੂ ਦੇ ਉੱਤੇ।
1: ਉਹਦਾ ਜਿਹੜਾ ਨੁਕਸਾਨ ਆ, ਅਜੇ ਤੀਕਰ ਕੋਈ ਖਬਰ ਬਾਹਰ ਨਹੀਂ ਆ ਸਕੀ, ਤੇ ਸ਼ਾਇਦ ਆਵੇ ਵੀ ਨਾ, ਕਿਉਂਕਿ ਉੱਥੇ ਹਰੇਕ ਕੋਲ ਸੈਲਫਨ ਤਾਂ ਹੋਣਾ ਨੀ, ਉੱਥੇ ਤਾਂ ਬੁੱਧੀ ਹੋਣੇ, ਜੋ ਕੁਛ ਉਹਨਾਂ ਤੋਂ ਖਬਰ ਬਾਹਰ ਆਉਂਦੇ ਸੀ ਉਨੀ ਚਾਹੀ ਆਉਗੀ ਨਾ।
0: ਬਿਲਕੁਲ।
1: ਸੋ ਇਸ ਕਾਰਨ ਉੱਥੋਂ ਪਤਾ ਨੀ ਕੋਈ ਖਬਰ ਬਾਹਰ ਆਉਣੀ ਆ ਜਾਂ ਨਹੀਂ ਆਉਣੀ, ਇਹਦੇ ਬਾਰੇ ਵੀ ਆਪਾਂ ਨੂੰ ਕੋਈ ਅੰਦਾਜ਼ਾ ਨੀ ਹੈਗਾ। ਤੇ ਪਰ ਹੁਣ ਇਹਦੇ ਨਾਲ ਖੱਕ ਸਾਹਿਬ ਜੀ ਹੋਇਆ ਕੀ ਆ, ਇਸ ਖਬਰ ਦੇ ਨਾਲ ਨੁਕਸਾਨ ਤਾਂ ਜਿਹੜਾ ਹੋਇਆ ਹੋਊਗਾ, ਥੋੜਾ ਹੋਇਆ ਹੋਊਗਾ ਜਾਂ ਬਹੁਤਾ ਹੋਇਆ ਹੋਊਗਾ, ਪਰ ਇਹਦੇ ਨਾਲ ਸਾਰਾ ਹੀ ਯੂਰਪਿਆ ਜਿਹੜਾ
0: ਕੰਬ ਗਿਆ,
1: ਤੇ ਵਿੱਚੇ ਅਮਰੀਕਾ, ਇਹਨਾਂ ਨੂੰ ਇਸ ਗੱਲ ਦੀ ਸ਼ਾਇਦ ਜਦੋਂ ਟਰੰਪ ਸਾਹਿਬ ਨੇ ਨੇਤਾਨਯਾਹੂ ਦੇ ਨਾਲ ਰਲ ਕੇ ਦੋਹਾਂ ਨੇ ਅਟੈਕ ਕੀਤਾ ਸੀ ਇਰਾਨ ਦੇ ਉੱਤੇ, ਉਹਨਾਂ ਨੂੰ ਸ਼ਾਇਦ ਇਰਾਨ ਦੀ ਸ਼ਕਤੀ ਆ ਜਿਹੜੀ, ਉਹਦੇ ਬਾਰੇ ਕੋਈ ਕਨਸੋ ਨਹੀਂ ਸੀ ਕਿ ਇਰਾਨ ਕੀ ਆ। ਤੇ ਹੁਣ ਜਦੋਂ ਇਹ ਮਿਸਲਾਂ 2 ਇਰਾਨ ਤੋਂ ਉੱਥੇ ਨੂੰ ਗਈਆਂ, ਤੇ ਹੁਣ ਅਮਰੀਕਾ ਤੀਕਰ ਵੀ ਉਹ ਆ ਸਕਦੇ ਆ, ਤੇ ਸਾਰਾ ਯੂਰਪ ਵੀ ਉਹਦੀ ਰੇਂਜ ਦੇ ਥੱਲੇ ਆ।
0: ਬਿਲਕੁਲ। ਇਹ ਹੈ ਚੀਮਾ ਸਾਹਿਬ, ਯੂਰਪ ਤੋਂ ਜਾਂ ਅਮਰੀਕਾ ਤੋਂ ਕਿੰਨੀ ਕੁ ਦੂਰ ਹੈ ਟਾਪੂ ਜਿਹੜਾ?
1: ਇਹ ਤਾਂ ਇੰਡੀਆ ਦੇ ਉਧਰ ਆ ਨਾ, ਇੱਥੋਂ ਤਾਂ ਦੂਰ ਆ ਬਹੁਤ।
0: ਅੱਛਾ, ਇੱਥੋਂ ਦੂਰ ਆ,
1: ਉਹ ਤਾਂ ਇੰਡੀਆ ਦੇ ਜਿੱਦਲੇ ਪਾਸੇ ਲੰਕਾ ਆ ਨਾ, ਉੱਥੋਂ ਗਾਹਾਂ ਜਾ ਕੇ ਸਮੁੰਦਰ ਵਿੱਚ ਆ।
0: ਅੱਛਾ, ਲੰਕਾ ਤੋਂ ਅੱਗੇ ਜਾ ਕੇ ਆ।
1: ਹਾਂ, ਲੰਕਾ ਤੋਂ ਅੱਗੇ ਜਾ ਕੇ ਸਮੁੰਦਰ ਦੇ ਵਿੱਚ ਆ, ਕੋਈ 2000 ਮੀਲ ਦਾ ਏਰੀਆ ਜਿਹੜਾ ਇੰਡੀਆ ਤੋਂ ਉੱਥੇ ਤੀਕਰ ਹੈਗਾ ਆ। ਪਰ ਇਰਾਨ ਤੋਂ ਉਹ 4000 ਕਿਲੋਮੀਟਰ ਆ।
0: ਬੱਲੇ ਬੱਲੇ ਚੀਮਾ ਸਾਹਿਬ, ਇਹ ਤੇ ਜੇ ਇਹ ਤੇ 7-8 ਮਿੰਟਾਂ ਚ ਉੱਥੇ ਪਹੁੰਚ ਜਾਂਦੀ ਹੈ ਤੇ ਜਹਾਜ਼ ਦਾ ਵੀ ਇਹ ਮਿਜ਼ਾਈਲਾਂ ਜਿਹੜੀਆਂ ਬਣਾਤੀਆਂ ਰੱਬ ਪਤਾ ਨੀ ਕਿਹੜੀ ਟੈਕਨੋਲੋਜੀ ਕਿਹੜਾ ਹਿਸਾਬ ਕਿਤਾਬ ਆ, ਉੱਥੇ ਜਾ ਕੇ ਟਾਰਗੇਟ ਤੇ ਲੱਗਦੀਆਂ ਜਾ ਕੇ ਹੱਦ ਹੋ।
1: ਹਾਂਜੀ ਹਾਂਜੀ, ਤੇ ਇਹ ਹੁਣ ਕੀ ਆ ਕਿ ਹੁਣ ਸ਼ਾਇਦ ਇਹ ਜਿਹੜੀ ਆਪਾਂ ਗੱਲ ਕਰ ਰਹੇ ਆ, ਸ਼ਾਇਦ ਜਿਹੜਾ ਯੂਰਪ ਆ ਉਹਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਹੋਵੇ ਕਿ ਇਰਾਨ ਕੋਲ ਇਹ ਮਿਸਲਾਂ ਹੈਗੀਆਂ ਆ, ਜਿਹਦੇ ਕਾਰਨ ਯੂਰਪ ਆ ਜਿਹੜਾ ਉਹ ਅਮਰੀਕਾ ਦੇ ਨਾਲ ਰਲ ਨਹੀਂ ਰਿਹਾ।
0: ਇਹੀ ਰੀਜ਼ਨ ਹੋ ਸਕਦਾ,
1: ਆਪਾਂ ਅੰਦਾਜ਼ਾ ਲਾ ਰਹੇ।
0: ਹਾਂਜੀ ਹਾਂਜੀ, ਰੀਜ਼ਨ ਹੋ ਸਕਦਾ, ਹੋ ਸਕਦਾ ਜੀ।
1: ਹਾਂ ਹੋ ਸਕਦਾ, ਇਹ ਪੋਸੀਬਿਲਟੀ ਆਪਾਂ ਕਹਿ ਰਹੇ ਹਾਂ ਕਿ ਇਸ ਕਰਕੇ ਵੀ ਹੋ ਸਕਦਾ ਕਿ ਯੂਰਪ ਆ ਜਿਹੜਾ ਨੇਟੋ ਆ ਈਯੂ ਆ ਉਹ ਕੋਈ ਵੀ ਦੇਸ਼ ਆ ਉਹਨਾਂ ਦੇ ਵਿਚੋਂ ਜਿਹੜਾ ਆ ਉਹ ਲੱਤ ਨਹੀਂ ਲਾ ਰਿਹਾ, ਉਹ ਟਰੰਪ ਦੇ ਨਾਲ ਖੜਨੇ ਨੂੰ ਤਿਆਰ ਨਹੀਂ ਤੇ ਨਾ ਇਜ਼ਰਾਇਲ ਦੇ ਨਾਲ ਖੜਨੇ ਨੂੰ ਤਿਆਰ ਆ। ਸ਼ਾਇਦ ਇਸੇ ਹੀ ਕਾਰਨ ਜਿਹੜੇ ਆ ਉਹ ਇੰਗਲੈਂਡ ਆ ਜਿਹੜਾ ਸਾਈਪ੍ਰਸ ਉਹ ਟਾਪੂ ਆ ਉੱਥੇ ਵੀ ਇੰਗਲੈਂਡ ਦਾ ਵੀ ਦੇਸ਼ ਆ ਤੁਹਾਨੂੰ ਪਤਾ, ਤੇ ਇਰਾਨ ਨੇ ਉੱਥੇ ਇੱਕ ਅੱਧੀ ਮਿਸਲ ਮਾਰੀ ਵੀ ਆ, ਇਸੇ ਕਰਕੇ ਸ਼ਾਇਦ ਜਿਹੜਾ ਉਹ ਹੈਗਾ ਆਪਣੇ ਇੰਗਲੈਂਡ ਆ ਉਹ ਕਹਿ ਰਿਹਾ ਕਿ ਮੈਂ ਭਾਈ ਤੇਰੇ ਨਾਲ ਨਹੀਂ ਲੜਨਾ ਅਮਰੀਕਾ ਨੂੰ, ਉਹਨੂੰ ਸ਼ਾਇਦ ਇਸ ਗੱਲ ਦਾ ਪਹਿਲਾਂ ਹੀ ਪਤਾ ਹੋਵੇ ਕਿ ਇਰਾਨ ਕੋਲ ਇਹ ਚੀਜ਼ ਹੈਗੀ ਆ, ਜੇ ਮੈਂ ਲੱਗਿਆ ਤਾਂ ਮੈਂ ਵੀ ਖਤਮ ਹੋ ਜਾਣਾ। ਇੰਨੀ
0: ਚੁੱਪ ਚੁਪੀ ਤੇ ਬੈਠਿਆਂ ਦਾ ਪੰਗਾ ਲੈਣ ਵਾਲੀ ਗੱਲ ਆ ਜੀ, ਜਿਹੜਾ ਜਿਹੜਾ ਮੁਲਕ ਨਹੀਂ ਚਾਹੁੰਦਾ ਚੁੱਪ ਕਰਕੇ ਬੈਠੋ। ਇੰਡੀਆ ਦੇਖੋ ਦੋਨੇ ਬੰਨੇ ਸਿਆਸਤ ਖੇਡ ਰਿਹਾ,
1: ਬਿਲਕੁਲ
0: ਹਾਂ, ਦਵਾਈਆਂ ਵੀ ਭੇਜ ਰਿਹਾ ਇਰਾਨ ਨੇ ਬਣਾ ਕੇ ਰੱਖੀ ਆ, ਇਸਰਾਇਲਾਂ ਵੀ ਨੀ ਵਿਗਾੜੀ ਤੇ ਅਮਰੀਕਾ ਨੇ ਵੀ ਨੀ ਵਿਗਾੜੀ, ਮਤਲਬ ਚੁੱਪ ਕਰ ਜੋ, ਤੁਸੀਂ ਜ਼ਰੂਰੀ ਤੇ ਨੀ ਪੰਗਾ ਲੈਣਾ, ਪਰ ਇਹ ਆ ਕਿ ਉਹ ਪੁਸ਼ ਕਰਦੇ ਨਾ ਕਿ ਸਾਡੇ ਨਾਲ, ਹੁਣ ਜਿੱਦਾਂ ਪਾਕਿਸਤਾਨ ਆ ਜਾਂ ਹੋਰ ਮੁਲਕ ਆ ਉਹਨਾਂ ਨੂੰ ਪੁਸ਼ ਕਰਦੇ ਆ,
1: ਪੁੱਛ ਕਰਦੇ ਆ ਬਿਲਕੁਲ। ਹੁਣ ਕੋਈ ਵੀ ਕੰਟਰੀ ਆ ਜਿਹੜਾ ਉਹ ਅਮਰੀਕਾ ਦੇ ਨਾਲ ਤੇ ਨੇਤਾਨਯਾਹੂ ਦੇ ਨਾਲ ਰਲਣੇ ਨੂੰ ਜਾਂ ਖੜਨੇ ਨੂੰ ਤਿਆਰ ਨਹੀਂ ਹੈ,
0: ਬਿਲਕੁਲ।
1: ਔਰ ਦੂਸਰਾ ਪਾਸਾ ਅਕਸਾ ਜੀ ਇਹ ਵੀ ਹੋ ਗਿਆ ਕਿ ਜਦੋਂ ਵੈਨਜ਼ੂਏਲਾ ਦੇ ਉੱਤੇ ਜਾ ਕੇ ਹਮਲਾ ਕਰਕੇ ਉੱਥੇ ਦੇ ਪ੍ਰੈਜੀਡੈਂਟ ਨੂੰ ਅਰੈਸਟ ਕਰਕੇ ਲਿਆਂਦਾ, ਔਰ ਅੱਜ ਦੀ ਖਬਰ ਦੇ ਵਿਚ ਵੀ ਟਰੰਪ ਸਾਹਿਬ ਕਹਿ ਰਹੇ ਆ ਕਿ ਆਈ ਐਮ ਗੋਇੰਗ ਟੂ ਟੇਕ ਕਿਊਬਾ,
0: ਕਹਿ ਰਹੇ ਹਜੇ ਉਧਰ ਵੀ ਜੰਗ ਖਤਮ ਨੀ ਹੋਈ ਤੇ ਨਵੇਂ ਸਿਰੇ ਪੰਗਾ।
1: ਹਾਂਜੀ ਉਹ ਕਹਿੰਦੇ ਆ ਕਿ ਮੈਂ ਜਿੱਦਣ ਉਹਦੀ ਉਹਦੇ ਨਾਲ ਲੜਾਈ ਬੰਦ ਹੋ ਗਈ ਮੇਰੀ ਇਰਾਨ ਦੇ ਨਾਲ, ਜਿਹੜੀ ਲੱਗਦਾ ਨੀ ਪੇ ਦੀ ਛੇਤੀ ਹੋਣੀ ਆ।
0: ਕਿਊਬਾ ਨੂੰ ਕਿਉਂ ਜੀ, ਕਿਊਬਾ ਨੇ ਕੀ ਕੀਤਾ ਐਸਾ ਕੰਮ ਜਿਹਦਾ ਉਹਦੇ ਨਾਲ ਇੰਨਾ ਪਿਆਰ?
1: ਖੱਕ ਸਾਹਿਬ ਜੀ ਕਿਊਬਾ ਨੇ ਕੁਛ ਨੀ ਕੀਤਾ, ਇਸ ਧਰਤੀ ਦੇ ਉੱਤੇ ਸਰੋਤਿਓ ਮੇਰੇ ਵੀਰੋ ਸੁਣੋ ਗੱਲ ਧਿਆਨ ਨਾਲ ਸੁਣਨੇ ਵਾਲੀ ਆ, ਇੱਕ ਪਾਸੇ ਜਿਹੜਾ ਰੂਲ ਆ ਉਹ ਜਿਹਨੂੰ ਕਮਿਊਨਿਸਟ ਕੰਟਰੀ ਕਹਿੰਦੇ ਆ ਤੇ ਦੂਸਰੇ ਪਾਸੇ ਜਿਹਨੂੰ ਕੈਪੀਟਲਿਜ਼ਮ ਕਹਿੰਦੇ ਆ, ਜਿਹੜਾ ਕੈਪੀਟਲਿਜ਼ਮ ਆ ਉਹ ਉਹਦਾ ਰੂਲ ਆ ਜਿਹੜਾ ਉਹ ਇਹ ਆ ਕਿ ਮੈਂ ਪੈਸੇ ਕਮਾਉਣੇ ਆ ਚਾਹੇ ਮੈਨੂੰ ਕੁਛ ਵੀ ਕਰਨਾ ਪਵੇ, ਮੈਨੂੰ ਪੈਸਾ ਚਾਹੀਦਾ ਚਾਹੇ ਮੈਨੂੰ ਆਪਣੀ ਮਾਂ ਵੇਚਣੀ ਪਵੇ ਚਾਹੇ ਧੀ ਵੇਚਣੀ ਪਵੇ, ਮੇਰੇ ਕੋਲ ਪੈਸਾ ਹੋਣਾ ਚਾਹੀਦਾ। ਇਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਕੈਪੀਟਲਿਜ਼ਮ, ਪੈਸਾ ਹੀ ਸਭ ਕੁਛ ਆ, ਹੋਰ ਕਿਸੇ ਚੀਜ਼ ਦੀ ਕੋਈ ਵੈਲਿਊ ਨਹੀਂ ਹੈ। ਦੂਸਰੇ ਪਾਸੇ ਕਮਿਊਨਿਜ਼ਮ ਆ ਜਿਹੜਾ ਜਾਂ ਸੋਸ਼ਲਿਜ਼ਮ ਵੀ ਕਹਿ ਦਿੰਦੇ ਆ, ਸੋਸ਼ਲਿਜ਼ਮ ਤੇ ਕਮਿਊਨਿਜ਼ਮ ਦੇ ਵਿੱਚ ਖਾਕਸਾ ਵੀ ਥੋੜਾ ਹੀ ਫਰਕ ਹੁੰਦਾ, ਬਹੁਤਾ ਨਹੀਂ ਹੁੰਦਾ। ਤੇ ਬਾਕੀ ਜਿਹੜਾ ਹਿੰਦੂਇਜ਼ਮ ਆ ਜਾਂ ਇਸਲਾਮ ਆ ਉਹ ਵੀ ਉਹਦੀਆਂ ਵੀ ਜਿਹੜੀਆਂ ਨੀਤੀਆਂ ਜੇ ਆਪਾਂ ਦੇਖੀਏ ਇਹਦੇ ਨਾਲ ਮਿਲਦੀਆਂ ਹੁੰਦੀਆਂ ਕਮਿਊਨਿਜ਼ਮ ਦੇ ਨਾਲ। ਉੱਥੇ ਇਹ ਹੁੰਦਾ ਕਿ ਹਰ ਇੱਕ ਬੰਦੇ ਨੂੰ ਨੌਕਰੀ ਗੌਰਮੈਂਟ ਦਾ ਫਰਜ਼ ਆ ਦੇਣੀ, ਹਰ ਇੱਕ ਬੰਦੇ ਨੂੰ ਗੌਰਮੈਂਟ ਦਾ ਫਰਜ਼ ਬਣਦਾ ਕਿ ਨੌਕਰੀ ਦੇਣੀ, ਜੇ ਉਹ ਨੌਕਰੀ ਨਹੀਂ ਦੇ ਸਕਦੀ ਤੇ ਉਹਨੂੰ ਰਹਿਣ ਵਾਸਤੇ ਇੱਕ ਛੱਤ ਚਾਹੀਦੀ ਆ ਤੇ ਉਹਦੇ ਪਹਿਨਣ ਵਾਸਤੇ ਕੱਪੜੇ ਲੀੜੇ ਚਾਹੀਦੇ ਆ ਤੇ ਉਹਦੀ ਐਜੂਕੇਸ਼ਨ ਵਾਸਤੇ ਸਕੂਲ ਚਾਹੀਦਾ। ਉੱਥੇ ਕੋਈ ਸਰਮਾਏਦਾਰ ਨਹੀਂ ਹੁੰਦਾ, ਇੱਦਾਂ ਨੀ ਪਈ ਇੱਕ ਦੇ ਕੋਲ ਅਰਬਾਂ ਖਰਬਾਂ ਰੁਪਈਏ ਤੇ ਦੂਜਾ ਵਿਚਾਰੇ ਨੂੰ ਰੋਟੀ ਵੀ ਨੀ ਜੁੜਦੀ, ਉਹਨੂੰ ਕਹਿੰਦੇ ਆ ਕਮਿਊਨਿਜ਼ਮ, ਉਸੇ ਨੂੰ ਹਿੰਦੂਇਜ਼ਮ ਕਹਿ ਦਿੰਦੇ ਆ। ਪਰ ਉਹ ਰੂਲ ਆ ਜਿਹੜੇ ਜਦੋਂ ਹੁਣ ਹਿੰਦੂਇਜ਼ਮ ਆ ਖਾਕਸਾ ਵੀ ਦੇਖੋ, ਇੱਕ ਖਾਕਸਾ ਵੀ ਹੋਰ ਨੁਕਤਾ ਆਪਣਾ ਆਪਣੇ ਸਰੋਤਿਆਂ ਨੂੰ ਦੱਸਦੇ ਆ, ਦੇਖੋ ਜਦੋਂ ਕਿਸੇ ਦੇਸ਼ ਦੇ ਵਿੱਚ ਇੱਕ ਧਰਮ ਦੇ ਲੋਕ ਰਹਿੰਦੇ ਆ
0: ਜੀ,
1: ਉਹਦੇ ਵਿੱਚ ਫਿਰ ਮਗਰੋਂ ਹੋਰ ਧਰਮ ਪੈਦਾ ਕਿਉਂ ਹੁੰਦਾ?
0: ਹਾਂ ਇਹ ਵੀ ਪੁਆਇੰਟ ਆ,
1: ਜਦੋਂ ਇੱਕ ਦੇਸ਼ ਦੇ ਵਿੱਚ ਇੱਕ ਧਰਮ ਦੇ ਲੋਕ ਰਹਿੰਦੇ ਆ ਉਹ ਸੁਖੀ ਆ, ਉੱਥੇ ਦੂਸਰਾ ਧਰਮ ਪੈਦਾ ਹੀ ਕਿਉਂ ਹੁੰਦਾ?
0: ਨਹੀਂ ਜਿੱਦਾਂ ਇੰਡੀਆ ਦੇ ਵਿੱਚ ਕੁਛ ਜਥੇਬੰਦੀਆਂ ਹਿੰਦੂ ਜਥੇਬੰਦੀਆਂ ਰੌਲਾ ਪਾਉਂਦੀਆਂ ਕਿ ਹਿੰਦੂਆਂ ਨੂੰ ਖਤਰਾ, ਉਹ 70% ਤੇ ਤੁਸੀਂ ਹੋ 80%, ਤੁਹਾਨੂੰ ਕਿਹਦੇ ਤੋਂ ਖਤਰਾ? ਇਹ ਸਮੇਂ ਤੋਂ ਬਾਹਰ ਆ ਜੀ,
1: ਬਿਲਕੁਲ ਬਿਲਕੁਲ। ਇਹੀ ਗੱਲ ਤਾਂ ਅਮਰੀਕਾ ਚ ਹੋ ਰਿਹਾ, ਅਮਰੀਕਾ ਨੂੰ ਆਰਾਮ ਤੋਂ ਕਾਹਦਾ ਖਤਰਾ?
0: ਕੋਈ ਖਤਰਾ
1: ਇੰਗਲੈਂਡ ਨੂੰ ਕਾਹਦਾ ਖਤਰਾ?
0: ਨਾ,
1: ਇਹ ਸਾਰਾ ਕੁਛ ਆ ਜਿਹੜਾ ਇਸੇ ਤਰ੍ਹਾਂ ਜਿਹੜੀ ਤੁਸੀਂ ਦੇਖੋ ਬੜਾ ਵਧੀਆ ਪੁਆਇੰਟ ਤੁਸੀਂ ਸਾਹਮਣੇ ਲਿਆਂਦਾ ਵੀ ਐਵੇਂ ਤੁਸੀਂ ਖਤਰਾ ਬਣਾਈ ਜਾਂਦੇ ਆ ਜਿਹਦੇ ਕੋਲ ਜ਼ਿਆਦਾ ਹਥਿਆਰ ਆ ਉਹਨੂੰ ਹੀ ਖਤਰਾ ਜ਼ਿਆਦਾ
0: ਬਿਲਕੁਲ ਬਿਲਕੁਲ
1: ਹੈਨਾ ਸੋ ਹੁਣ ਕੀ ਆ ਕਿ ਜਦੋਂ ਗੱਲ ਆਪਾਂ ਪੁਆਇੰਟ ਆਪਾਂ ਕਰਦੇ ਸੀਗੇ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਸੀ ਕਿ ਜਦੋਂ ਕੋਈ ਇੱਕ ਦੇਸ਼ ਦੇ ਵਿੱਚ ਧਰਮ ਹੈਗਾ ਉੱਥੇ ਦੂਸਰਾ ਧਰਮ ਪੈਦਾ ਹੀ ਕਿਉਂ ਹੁੰਦਾ ਉਹਦੇ ਪਿੱਛੇ ਵੀ ਤਖ਼ਤ ਸਾਹਿਬ ਜੀ ਜਿਹੜਾ ਪੁਆਇੰਟ ਆ ਉਹ ਇਹੀ ਆ ਕਿ ਸਰਮਾਏਦਾਰੀ ਕੈਪੀਟਲਿਜ਼ਮ ਜਿਹਨੂੰ ਕਹਿੰਦੇ ਆ ਕਿਉਂਕਿ ਜਿਹੜੇ ਜਿਸ ਵੀ ਦੇਸ਼ ਦੇ ਵਿੱਚ ਜਾਂ ਜਿੱਥੇ ਵੀ ਦੁਨੀਆਂ ਦੇ ਵਿੱਚ ਜਾਂ ਕਿਸੇ ਦੇਸ਼ ਦੇ ਵਿੱਚ ਵੀ ਜਦੋਂ ਜਿਹੜੇ ਲੋਕ ਆ ਧਾਰਮਿਕ ਲੀਡਰ ਹੁੰਦੇ ਆ ਨਾ ਜਿਹੜੇ ਆਗੂ ਹੁੰਦੇ ਆ ਤਖ਼ਤ ਸਾਹਿਬ ਜੀ ਜਦੋਂ ਤੁਸੀਂ ਕਿਸੇ ਨੂੰ ਪਾਵਰ ਦਿੰਦੇ ਆ ਜਾਂ ਕਿਸੇ ਦੇ ਹੱਥ ਪਾਵਰ ਹੁੰਦੀ ਆ ਉਹਦੇ ਵਿੱਚੋਂ ਕਿਤੇ ਹਜ਼ਾਰਾਂ ਲੱਖਾਂ ਚੋਂ ਇੱਕ ਅੱਧਾ ਹੀ ਬੰਦਾ ਹੁੰਦਾ ਜਿਹੜਾ ਆਪਣੀ ਜਿਹੜੀ ਪਾਵਰ ਦਾ ਗਲਤ ਫਾਇਦਾ ਨਹੀਂ ਉਠਾਉਂਦਾ
0: ਬਿਲਕੁਲ
1: ਅੱਛਾ ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਕੋਈ ਧਰਮ ਹੈਗਾ ਜਦੋਂ ਜਿਹੜੇ ਆਗੂ ਹੁੰਦੇ ਆ ਉਹ ਉਸ ਸਿਸਟਮ ਦਾ ਗਲਤ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦੇ ਆ ਉਸੇ ਸਿਸਟਮ ਦੇ ਵਿੱਚੋਂ ਹੀ ਖਖ ਸਾਹਿਬ ਜੀ ਜਿਹੜੇ ਸੱਚੇ ਸੁੱਚੇ ਲੋਕ ਹੁੰਦੇ ਆ ਉਹ ਉਹਨਾਂ ਦੇ ਖਿਲਾਫ਼ ਖੜੇ ਹੋ ਜਾਂਦੇ ਆ
0: ਬਿਲਕੁਲ
1: ਜਦੋਂ ਉਹ ਖਿਲਾਫ਼ ਖੜੇ ਹੋ ਜਾਂਦੇ ਆ ਉਹ ਕਹਿੰਦੇ ਆ ਜਿਹੜੇ ਤੁਹਾਡੇ ਅਸੂਲ ਆ ਸਾਨੂੰ ਇਹ ਚੰਗੇ ਲੱਗਦੇ ਅਸੀਂ ਤੁਹਾਤੋਂ ਵੱਖਰੇ ਹੋ ਕੇ ਨਵੇਂ ਅਸੂਲ ਬਣਾ ਲੈਣੇ ਆ ਤੇ ਅਸੀਂ ਆਪਣੇ ਹਿਸਾਬ ਨਾਲ ਬੰਧਨ ਬਣਾ ਲੈਣੇ ਤੇ ਅਸੀਂ ਉਹਨਾਂ ਤੇ ਚੱਲਣਾ ਤੇ ਸਾਡੇ ਨਾਲ ਜਿਹੜੇ ਲੋਕ ਸਹਿਮਤ ਹੋਣਗੇ ਉਹ ਵੀ ਸਾਡੇ ਨਾਲ ਹੀ ਚੱਲਣਗੇ ਇਹ ਕਾਰਨ ਆ ਇੱਕ ਧਰਮ ਚੋਂ ਦੂਜਾ ਧਰਮ ਨਿਕਲਣ ਦੇ ਔਰ ਇਹੀ ਭਾਰਤ ਵਿੱਚ ਹੋਇਆ ਪਹਿਲਾਂ ਦੇਖੋ ਉੱਥੇ ਧਰਮ ਹੀ ਹੈ ਨਹੀਂ ਸੀ ਤੇ ਉੱਥੇ ਉਹ ਹਿੰਦੂ ਇਲਮ ਚੱਲ ਪਿਆ ਉਦੋਂ ਪਹਿਲਾਂ ਸਨਾਤਨ ਧਰਮ ਸੀਗਾ ਫਿਰ ਉਸ ਤੋਂ ਬਾਅਦ ਕਈ ਧਰਮ ਇੱਕੋ ਵਾਰੀ ਵੀ ਨਿਕਲੇ ਇੱਕੋ ਵਾਰੀ ਵੀ ਪੈਦਾ ਹੋਏ ਪਹਿਲਾਂ ਉਹ ਰਾਮ ਚੰਦਰ ਆਇਆ ਉਹਨੇ ਆਪਣਾ ਧਰਮ ਚਲਾ ਤਾ ਫਿਰ ਕ੍ਰਿਸ਼ਨ ਜੀ ਆਏ ਉਹਨੇ ਮਹਾਭਾਰਤ ਬਣਾਤਾ ਉਹਨੇ ਆਪਣਾ ਚਲਾ ਤਾ ਉਸ ਤੋਂ ਬਾਅਦ ਫਿਰ ਮੰਗੋਲੀਅਨ ਆ ਗਏ ਉਹ ਆਪਣਾ ਧਰਮ ਚਲਾਉਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਅਰਬੀ ਆ ਗਿਆ ਉਸ ਤੋਂ ਬਾਅਦ ਪਰਸ਼ੀਅਨ ਆ ਗਏ ਉਹ ਸਾਰੇ ਆਪਣਾ ਆਪਣਾ ਧਰਮ ਉੱਥੇ ਆਪਣੀਆਂ ਆਪਣੀਆਂ ਭਾਸ਼ਾ ਭਾਰਤ ਵਿੱਚ ਲੈ ਕੇ ਚਲੇ ਗਏ
0: ਬਿਲਕੁਲ
1: ਉਸ ਤੋਂ ਬਾਅਦ ਸਾਰਿਆਂ ਤੋਂ ਬਾਅਦ ਫਿਰ ਆ ਗਿਆ ਬ੍ਰਿਟਿਸ਼ ਆ ਗਏ
0: ਅੱਛਾ ਚੀਮਾ ਸਾਹਿਬ ਇਹ ਦੱਸੋ ਕਿ ਇਹ ਜਦੋਂ ਅੰਗਰੇਜ਼ ਆਏ ਇਹਨਾਂ ਦੇ ਆਉਣ ਤੋਂ ਪਹਿਲਾਂ ਕ੍ਰਿਸਚਨ ਇੰਡੀਆ ਜਾਂ ਜੋ ਉਸ ਵੇਲੇ ਦਾ ਮਹਾ ਇੰਡੀਆ ਸੀ ਉਹਦੇ ਵਿੱਚ ਹੈਗੇ ਸੀ ਜਾਂ ਇਹ ਬਾਅਦ ਦੇ ਵਿੱਚ ਪੈਦਾ ਹੋਈ
1: ਇਹ ਜਿਹੜੇ ਕ੍ਰਿਸਚਨ ਆ ਖਖ ਸਾਹਿਬ ਜੀ ਇਹ ਪਹਿਲਾਂ ਕੋਈ ਨਹੀਂ ਸੀਗਾ ਇਹ 2000 ਸਾਲ ਅੱਜ ਤੋਂ ਪਹਿਲਾਂ ਦੇਖੋ ਜਿੱਥੋਂ ਇਹ ਧਰਮ ਪੈਦਾ ਹੋਇਆ ਤਿੰਨੋ ਹੀ ਧਰਮ ਤਿੰਨੋ ਹੀ ਕ੍ਰਿਸਚੈਨਿਟੀ ਇਸਲਾਮ ਤੇ ਜੂਡਿਜ਼ਮ ਜਿਹਨਾਂ ਨੂੰ ਯਹੂਦੀ ਕਹਿੰਦੇ ਆ ਇਹ ਤਿੰਨੋ ਹੀ ਧਰਮ ਇੱਕੋ ਹੀ ਥਾਂ ਤੋਂ ਪੈਦਾ ਹੋਏ ਆ ਉੱਥੇ ਯਰੂਸ਼ਲਮ ਚੋਂ ਹੀ
0: ਉੱਥੇ ਹੋਏ ਪੈਦਾ ਬਿਲਕੁਲ
1: ਤਿੰਨੋ ਹੀ ਉੱਥੋਂ ਹੀ ਪੈਦਾ ਹੋਏ ਆ ਔਰ ਇਹ ਸਾਰੇ ਪਹਿਲਾਂ ਹਿੰਦੂ ਸੀ ਇਹ ਗਾਂ ਦੀ ਪੂਜਾ ਕਰਦੇ ਸੀ ਸਾਰੇ ਧਰਮ ਹੁਣ ਹੋਇਆ ਕੀ ਆ ਖਾਲਸਾ ਵੀ ਜਦੋਂ ਕਿਸੇ ਸਮਾਜ ਦੇ ਵਿੱਚ ਜਿਹੜੇ ਰੂਲ ਹੁੰਦੇ ਆ ਪਹਿਲੇ ਬਣਿਓ ਉਹ ਰੂਲ ਆ ਜਿਹੜੇ ਜਿਸ ਤਰ੍ਹਾਂ ਪਾਪੂਲੇਸ਼ਨ ਵੱਧਦੀ ਆ ਜਾਂ ਕਿਤੇ ਕਾਲ ਪੈ ਗਿਆ ਮੀਂਹ ਨਹੀਂ ਪਿਆ ਜਾਂ ਕਿਤੇ ਬਹੁਤ ਮੀਂਹ ਪੈ ਗਿਆ ਤੇ ਲੋਕਾਂ ਕੋਲ ਜਦੋਂ ਰੋਜੀ ਰੋਟੀ ਨਹੀਂ ਬਣਦੀ ਫਿਰ ਉਹ ਅਸੂਲ ਦੇਖਦੇ ਆ ਵੀ ਯਾਰ ਇਹਨਾਂ ਅਸੂਲਾਂ ਨੂੰ ਜੇ ਥੋੜਾ ਜਿਹਾ ਭੰਨ ਕੇ ਇੱਦਾਂ ਕਰ ਰਹੀ ਤਾਂ ਆਪਾਂ ਆਪਣਾ ਜਿਹੜਾ ਸਮਾਜ ਆ ਉਹ ਬਚ ਸਕਦਾ ਆ ਸੋ ਇਹ ਜਿਹੜੇ ਤਿੰਨੋ ਹੀ ਧਰਮ ਸੀਗੇ ਜਦੋਂ ਲੋਕ ਕਰਪਟ ਹੋ ਗਏ ਉਹ ਹਿੰਦੂਇਜ਼ਮ ਨੂੰ ਮੰਨਣੋਂ ਹਟ ਗਏ ਇਸ ਇਲਾਕੇ ਦੇ ਵਿੱਚ ਜਿੱਥੇ ਜਰੂਸਲਮ ਆ ਇਜ਼ਰਾਇਲ ਆ ਉਹਨਾਂ ਨੇ ਫਿਰ ਉਹੀ ਜਿਹੜਾ ਪੁਰਾਣਾ ਧਰਮ ਸੀ ਹਿੰਦੂ ਜਾਂ ਦੂਸਰਾ ਕਹਿ ਲਓ ਆਪਣੇ ਹਿੰਦੂ ਤੋਂ ਪਹਿਲਾਂ ਉਹ ਜਿਹੜਾ ਸਨਾਤਨ ਧਰਮ ਸੀਗਾ ਇਹਨਾਂ ਨੂੰ ਅਸੂਲ ਬਦਲ ਲਏ ਇਹਦੇ ਵਿੱਚੋਂ ਨਵੇਂ ਅਸੂਲ ਬਣਾ ਲਏ ਨਵੇਂ ਅਸੂਲ ਬਣਾ ਕੇ ਤੇ ਉਥੋਂ ਫਿਰ ਇਹ ਤਿੰਨੋ ਹੀ ਧਰਮ ਆ ਜਿਹੜੇ ਇਹ ਵੀ ਇਹਨਾਂ ਦੇ ਜਿਹੜੇ ਬੇਸਿਕ ਪੁਆਇੰਟ ਆ ਉਹ ਸੇਮ ਹੀ ਆ ਬੇਸਿਕ ਪ੍ਰਿੰਸੀਪਲ ਤਿੰਨਾਂ ਧਰਮਾਂ ਦੇ ਸੇਮ ਆ ਔਰ ਇਹਨਾਂ ਦੇ ਵਿੱਚ ਫਰਕ ਥੋੜਾ ਜਿਹਾ ਇਹ ਆ ਤੇ ਜਿਹੜੇ ਕ੍ਰਿਸਚੀਅਨ ਸੀਗੇ ਉਹ ਕਹਿੰਦੇ ਯਾਰ ਸ਼ਰਾਬ ਵੀ ਚਲੋ ਆਪਾਂ ਕੋਈ ਗੱਲ ਨਹੀਂ ਪੀ ਲਿਆ ਕਰਦੇ ਆ ਤੇ ਸਿਗਰਟ ਵੀ ਪੀ ਲਿਆ ਕਰਦੇ ਆ ਕੋਈ ਏਡੀ ਬਹੁਤੀ ਗੱਲ ਨਹੀਂ ਤੇ ਆਪਾਂ ਜਨਾਨੀਬਾਜੀ ਵੀ ਕਰ ਸਕਦੇ ਆ ਉਹ ਲੋਕਾਂ ਨੇ ਆਪਣੇ ਹਿਸਾਬ ਨਾਲ ਬਣਾ ਲਿਆ ਉਹ ਕ੍ਰਿਸਚੀਅਨ ਬਣ ਗਏ ਯਹੂਦੀਆਂ ਨੇ ਆਪਣੇ ਤਾਂ ਆਪਣੇ ਹਿਸਾਬ ਨਾਲ ਬਣਾ ਲਿਆ ਤੇ ਜਿਹੜੇ ਮੁਸਲਮ ਸਾਡੇ ਬ੍ਰਦਰ ਸੀਗੇ ਉਹਨਾਂ ਨੇ ਆਪਣੇ ਹਿਸਾਬ ਨਾਲ ਥੋੜਾ ਜਿਹਾ ਉਹਨਾਂ ਨੇ ਸਖਤੀ ਵਰਤੀ ਥੋੜਾ ਜਿਹਾ ਵੀ ਸਮਾਜ ਆ ਜਿਹੜਾ ਉਹ ਟਿਕਿਆ ਰਹੇ ਸੋ ਇਹ ਧਰਮ ਤਿੰਨੇ ਉਥੋਂ ਚੱਲੇ ਇੱਕੋ ਟਾਈਮ ਤੇ ਹੁਣ ਕੀ ਆ ਕਿ ਇਹ ਤਿੰਨੋ ਧਰਮ ਜਿਹੜੇ ਉਥੋਂ ਚੱਲੇ ਹੌਲੀ ਹੌਲੀ ਫੈਲੇ ਆ ਔਰ ਇਹਦੇ ਵਿੱਚੋਂ ਹੀ ਜਿਹੜਾ ਯਹੂਦੀ ਧਰਮ ਆ ਇਹ ਭਾਰਤ ਵਿੱਚ ਪਹਿਲਾਂ ਹੀ ਜਾ ਚੁੱਕੇ ਸੀ ਔਰ ਕ੍ਰਿਸਚੀਅਨ ਵੀ ਜਾ ਚੁੱਕੇ ਸੀ ਮਿਸ਼ਨਰੀ ਜਿੱਦਾਂ ਤੁਸੀਂ ਉਹ ਸੁਣਿਆ ਹੋਣਾ ਬੁੱਧ ਧਰਮ ਜਦੋਂ ਹੋਇਆ ਬੁੱਧ ਧਰਮ ਜਿਹੜਾ ਸੀਗਾ ਜਦੋਂ ਉਹ ਪੈਦਾ ਹੋਇਆ ਭਾਰਤ ਵਿੱਚ ਖਖ ਸਾਹਿਬ ਜੀ ਜਿਹੜਾ ਅਫਗਾਨਿਸਤਾਨ ਆ ਇਹ ਬੁੱਧ ਧਰਮ ਦਾ ਸਭ ਤੋਂ ਵੱਡਾ ਸੈਂਟਰ ਅਫਗਾਨਿਸਤਾਨ ਸੀਗਾ
0: ਇੱਦਾਂ ਹੀ ਆ
1: ਇਥੋਂ ਅਫਗਾਨਿਸਤਾਨ ਤੋਂ ਖਖ ਸਾਹਿਬ ਜੀ ਬਾਕੀ ਆ ਉਹ ਜਿਹੜੇ ਦੂਸਰੇ ਕੰਟਰੀ ਹੈਗੇ ਆ ਜਿੱਦਾਂ ਉਹ ਕਾਜ਼ਕਿਸਤਾਨ ਹੋ ਗਿਆ ਉਜ਼ਬੇਕਿਸਤਾਨ ਹੋ ਗਿਆ ਤੁਰਕਮੈਨਿਸਤਾਨ ਇਹ ਸਾਰੇ ਜਿਹੜੇ ਕੰਟਰੀ ਇੱਥੇ ਬੁੱਧਿਜ਼ਮ ਫੈਲ ਗਿਆ ਸੀਗਾ ਔਰ ਇਧਰ ਯੂਰਪ ਤੱਕ ਇਟਲੀ ਵਗੈਰਾ ਤੱਕ ਵੀ ਬੁੱਧ ਧਰਮ ਫੈਲਿਆ ਹੋਇਆ ਸੀ ਕਿਉਂਕਿ ਇਹ ਜਿਹੜਾ ਬੁੱਧ ਧਰਮ ਸੀਗਾ ਇਹ ਖਾਕ ਸਾਹਿਬ ਜੀ 2300 ਸਾਲ ਪਹਿਲਾਂ ਜਾਣੀ ਕਿ ਕ੍ਰਿਸਚੀਅਨਟੀ ਤੇ ਜੁਡਿਜ਼ਮ ਤੇ ਜਿਹੜਾ ਇਸਲਾਮ ਸੀਗਾ ਇਹਨਾਂ ਤਿੰਨਾਂ ਤੋਂ 300-350 ਸਾਲ ਪਹਿਲਾਂ ਲਾ ਲਓ 325 ਸਾਲ ਪਹਿਲਾਂ ਬੁੱਧ ਧਰਮ ਤੇ ਜਿਹੜੇ ਜੈਨ ਧਰਮ ਸੀਗੇ ਇਹ ਉਦੋਂ ਕੁ ਪੈਦਾ ਹੋਏ ਇਹ। ਸੋ ਉਸ ਤੋਂ ਬਾਅਦ ਇਹ ਧਰਮ ਆ ਗਿਆ ਤਿੰਨ ਇਕੱਠੇ। ਇਹਨਾਂ ਨੇ ਫਿਰ ਆਪਣਾ ਆਸੇ ਪਾਸਿਆਂ ਭਿਕਸ਼ੂ ਭੇਜੇ, ਇਹਨਾਂ ਨੇ ਆਪਣੇ ਉਹ ਭੇਜੇ ਜਿਹੜੇ ਆਪਾਂ ਕਹਿੰਦੇ ਹੁੰਦੇ ਹਾਂ ਮਿਸ਼ਨਰੀ ਜਿਹਨਾਂ ਨੂੰ ਕਹਿ ਦਿੰਦੇ ਆ। ਸੋ ਉਹ ਥੋੜਾ ਬਹੁਤ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਆ ਉਹ ਵਿਹਲੇ ਸਿੱਧੇ ਜਿਹੜੇ ਕ੍ਰਿਸਚੀਅਨ ਸੀ ਇਹ ਵੀ ਭਾਰਤ ਵਿਚ ਪਹੁੰਚ ਗਏ ਸੀਗੇ ਤੇ ਵਿਹਲੇ ਸਿੱਧੇ ਜਿਹੜੇ ਯਹੂਦੀ ਧਰਮ ਸੀਗਾ ਇਹ ਵੀ ਉੱਥੇ ਭਾਰਤ ਵਿਚ ਵੀ ਪ੍ਰਚਾਰ ਕਰਨ ਚਲੇ ਗਏ ਸੀ। ਇਹ
0: ਮਤਲਬ ਕਹਿਣ ਦਾ ਮੇਰਾ ਇਹ ਸੀ ਕਿ ਇਹ ਮਤਲਬ ਰੀਜਨਲ ਕ੍ਰਿਸਚੀਅਨ ਜਾਂ ਇਹ ਨਹੀਂ ਸੀ ਹੈਗੇ ਕਿਸੇ ਜਮਾਨੇ ਦੇ ਵਿਚ, ਇਹ ਬਾਹਰੋਂ ਆਏ ਸਾਰੇ।
1: ਇਹ ਸਾਰੇ ਬਾਹਰੋਂ ਹੀ ਆਏ ਬਿਲਕੁਲ ਭਾਰਤ ਦਾ। ਹਾਂ ਜੇ ਤੁਸੀਂ ਪੁਆਇੰਟ ਸਿੱਧਾ ਦੱਸ ਦੇ ਫਿਰ ਮੈਂ ਜਵਾਬ ਹੋਰ ਤਰ੍ਹਾਂ ਦੇ ਦੇਣਾ ਸੀ। ਕੋਈ ਗੱਲ ਨੀ, ਹਾਂ ਇਹ ਸਾਰੇ ਬਾਹਰਲੇ ਧਰਮ ਇਹ ਉਥੋਂ ਇੰਡੀਆ ਚੋਂ ਪੈਦਾ ਨੀ ਹੋਏ ਪਰ ਇਹਨਾਂ ਦਾ ਜਿਹੜਾ ਮੁੱਢ ਆ ਉਹ ਇੰਡੀਆ ਹੀ ਆ। ਹਾਂ ਇਹਨਾਂ ਨੇ ਉਹਨੂੰ ਭੰਨ ਤੋੜ ਕੇ ਥੋੜਾ ਜਿਹਾ ਵੱਖਰਾ ਕਰ ਲਿਆ। ਸੋ ਇਹ ਆਪਣਾ ਜਿਹੜਾ ਸੀਗਾ ਉਹ ਗੱਲਬਾਤ। ਤੇ ਅਗਲੀ ਗੱਲ ਜਿਹੜੀ ਹੈਗੀ ਆ ਹੁਣ ਖੱਟ ਸਾਹਿਬ ਜੀ, ਅਮਰੀਕਾ ਵਿਚ ਜਿਹੜੀ ਕਾਂਗਰਸ ਆ ਅਮਰੀਕਾ ਦੀ ਨਾ, ਉਹਦੇ ਵਿਚ ਪਾਟੋ ਧਾੜ ਹੋ ਜਾਣ ਕਾਰਨ ਜਿਹੜੀ ਹੈਗਾ ਨਾ ਆਪਣੇ, ਹੁਣ ਤੁਹਾਨੂੰ ਪਤਾ ਪਈ ਉਹ ਫੰਡ ਦੇਣ ਤੋਂ ਅੜੇ ਹੋਏ ਆ।
0: ਹਾਂਜੀ, ਉਹ ਜਿਹੜੀ ਇਸ ਵੇਲੇ ਇਮੀਗ੍ਰੇਸ਼ਨ ਆ ਉਹਨਾਂ ਦੇ ਫੰਡ ਬੰਦ ਆ ਨਾ ਜੀ, ਤੇ ਹੁਣ ਕੱਲ ਤੋਂ ਮੰਡੇ ਤੋਂ ਇਹਨਾਂ ਨੇ ਆਈਸ ਨੂੰ ਲਾਤਾ ਜੀ ਰਿਪੋਰਟਾਂ ਸਾਰਿਆਂ ਦੇ ਉੱਪਰ।
1: ਹਾਂਜੀ, ਹੁਣ ਆਈਸ ਆ ਜਿਹੜੀ ਉਹ ਜਿਹੜੀ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਵੀ ਵੱਖਰੀਆਂ ਵੱਖਰੀਆਂ ਬ੍ਰਾਂਚਾਂ ਹੈਗੀਆਂ, ਉਹਦੇ ਵਿਚੋਂ ਜਿਹੜਾ TSA ਆ।
0: ਹਾਂ TSA ਜਿਹੜਾ ਸੀ, ਹਾਂ
1: ਹਾਂਜੀ TSA ਜਿਹੜੀ ਬ੍ਰਾਂਚ ਆ ਉਹਨਾਂ ਦੇ ਵਿਚੋਂ ਜਿਹੜੇ ਏਅਰਪੋਰਟਾਂ ਦੇ ਵਿਚ ਉਹਨਾਂ ਦਾ ਕੰਮ ਹੈਗਾ, ਉੱਥੇ ਸਿਕਿਉਰਿਟੀ ਸਾਰੀ ਜਿਹੜੀ ਛਾਣਬੀਨ ਕਰਦੇ ਆਪਣੇ ਉਹ ਸਕੈਨ ਕਰਦੇ ਆ ਆਪਣੇ ਟੈਚੀ ਕੇਸ ਬਰੀਫ ਬੈਗੇਜ ਜਿਹੜੇ ਹੈਂਡਲ ਹੁੰਦੇ ਬੈਗੇਜ ਹੈਂਡਲ ਉਹ ਸਾਰਾ ਕੁਛ TSA ਆ ਜਿਹੜਾ ਉਹਦੀ ਜ਼ਿੰਮੇਵਾਰੀ ਆ। ਤੇ ਹੁਣ ਕੀ ਆ ਜਿਹੜਾ TSA ਆ ਖੱਕ ਸਾਹਿਬ ਜੀ, ਉਹਨੂੰ ਆ ਜਿਹੜੀ ਕਾਂਗਰਸ ਦੇ ਵਿਚ ਪਾਟੋ ਧਾਰ ਹੋਣ ਕਾਰਨ ਉਹਨਾਂ ਦੇ ਕੋਲ ਪੈਸੇ ਹੈ ਨੀ, ਉਹ ਉਹਨਾਂ ਨੂੰ ਫੰਡ ਨੀ ਜਾ ਰਹੇ ਤੇ ਉਹਦੇ ਇੰਪਲੋਈ ਬਹੁਤ ਸਾਰੇ ਆ, ਜਾਂ ਤਾਂ ਉਹ ਹੁਣ ਪੂਰੀ ਤਾਂ ਖ਼ਬਰ ਬਾਹਰ ਆ ਨਹੀਂ ਰਹੀ, ਜਾਂ ਤਾਂ ਉਹ ਘੜੀ ਬੈਠੇ ਆਪੇ ਕੰਮ ਛੱਡ ਕੇ ਜਾਂ ਉਹਨਾਂ ਨੂੰ ਕਹਿਤਾ ਵੀ ਤੁਸੀਂ ਘਰ ਬਹਿ ਜਾਓ। ਇਸ ਕਾਰਨ ਹੁਣ ਜਿਹੜੀ ਆ ਏਅਰਪੋਰਟਾਂ ਤੇ ਉਹ ਬਹੁਤ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਖੱਕ ਸਾਹਿਬ ਜੀ,
0: ਬੁਰਾ ਹਾਲ ਹੈ ਜੀ, ਬਹੁਤ ਬੁਰਾ ਹਾਲ।
1: ਹਾਂਜੀ, ਸੋ ਉਹਦੇ ਤੋਂ ਹੁਣ ਕੀ ਆ, ਹੁਣ ਫਿਰ ਤੁਹਾਨੂੰ ਪਤਾ ਵੀ ਜਿਹੜਾ ਲੀਡਰ ਹੁੰਦਾ ਜਿੱਦਾਂ ਹੁਣ ਟਰੰਪ ਸਾਹਿਬ ਆਪਣੇ ਪ੍ਰੈਜੀਡੈਂਟ ਹੋ ਗਏ ਆ, ਉਹਨਾਂ ਨੂੰ ਫਿਰ ਖੱਕ ਸਾਹਿਬ ਜੀ ਭਾਵੇਂ ਪੋਲੀਟੀਸ਼ੀਅਨ ਆ ਜਿਹੜੇ ਪਰ ਉਹਨਾਂ ਨੂੰ ਇਸ ਗੱਲ ਤੋਂ ਬਹੁਤ ਖਤਰਾ ਹੁੰਦਾ ਵੀ ਸਾਡੀ ਪਬਲਿਕ ਨਾ ਕਿਤੇ ਖਿਲਾਫ਼ ਖੜ ਜਾਵੇ ਇੱਥੋਂ ਦੀ ਲੋਕਲ ਪ੍ਰੋਬਲਮ। ਹੁਣ ਜਦੋਂ ਏਅਰਪੋਰਟਾਂ ਤੇ ਲਾਈਨਾਂ ਲੱਗਦੀਆਂ ਤੇ ਉੱਥੇ ਜਿਹੜੇ ਗੋਰੇ ਲੋਕ ਆ ਜਿਹੜੇ ਇੱਥੋਂ ਦੇ ਸਦੀਆਂ ਤੋਂ ਵਸਿੰਦੇ ਆ ਔਰ ਜਿਹੜੇ ਉਹਨਾਂ ਦੇ ਵਿੱਚ ਖਤਰਾ ਵੀ ਦੇਖੋ, ਜਿਹੜੇ ਲੋਕ ਟਰੈਵਲ ਕਰਦੇ ਆ ਆਮ ਕਰਕੇ ਉਹਨਾਂ ਕੋਲ 2-4 ਪੈਸੇ ਹੁੰਦੇ ਆ, ਐਵੇਂ ਸਧਾਰਨ ਟਰੈਵਲ ਨਹੀਂ ਕਰਦੇ।
0: ਇਹ ਹੀ ਨਹੀਂ ਹੁੰਦਾ ਕਿ ਉਹ ਵਕੇਸ਼ਨਾਂ ਤੇ ਜਾਂਦੇ ਆ, ਬਹੁਤਾ
1: 60% ਹਾਂਜੀ ਬਿਜ਼ਨਸ ਟ੍ਰਿਪਾਂ ਤੇ ਬਿਲਕੁਲ ਵਪਾਰਕ ਤੌਰ ਤੇ ਵੀ ਬਹੁਤ ਲੋਕ ਟਰੈਵਲ ਕਰਦੇ ਆ। ਸੋ ਉਹਨਾਂ ਲੋਕਾਂ ਨੂੰ ਜਦੋਂ ਫਰਸਟ੍ਰੇਸ਼ਨ ਹੁੰਦੀ ਆ ਫੇਰ ਕੀ ਹੁੰਦਾ ਆ, ਫੇਰ ਉਹ ਗਵਰਨਮੈਂਟ ਦੇ ਖਿਲਾਫ਼ ਬੋਲਣਗੇ। ਉਹਦੇ ਕਰਕੇ ਟਰੰਪ ਸਾਹਿਬ ਨੇ ਹੁਣ ਜਿਹੜੀ ਆਈਸ ਆ ਉਹਦੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਕਹਿ ਦਿੱਤਾ ਭਾਈ ਭਾਈ ਤੁਸੀਂ ਜਿਹੜਾ TSA ਦਾ ਕੰਮ ਆ ਉਹ ਜਾ ਕੇ ਤੁਸੀਂ ਉੱਥੇ ਸੰਭਾਲੋ, ਤੇ ਤੁਸੀਂ ਹੋਰ ਉਹ ਬੈਗੇਜ ਹੈਂਡਲਰ ਜਿਹੜੇ ਤੁਹਾਡਾ ਟੈਚੀ ਟੁਚੀ ਚੱਕ ਕੇ ਉਹ ਰੱਖਦੇ ਆ ਬੈਡ ਦੇ ਉੱਤੇ ਜਾਂ ਗਾਹਾਂ ਜਹਾਜ਼ਾਂ ਚ ਲੱਦਦੇ ਆ ਜਾਂ ਉਹਨਾਂ ਦਾ ਕੰਮ ਨੀ, ਆਈਸ ਵਾਲੇ ਕਹਿੰਦੇ ਅਸੀਂ ਕਰਾਂਗੇ ਪਰ ਅਸੀਂ ਆ ਜਿਹੜੀ ਉਹ TSA ਦੀ ਜਿਹੜੀ ਸਕੀਮ ਵਾਲੀ ਆ ਉੱਥੇ ਜਿੱਥੇ ਕਰਾਉਣਾ ਉਹ ਲੱਗੂਗਾ ਵੀ ਅਸੀਂ ਆਹ ਇੰਨਾ ਕੇ ਕੰਮ ਕਰਨਾ ਉੱਥੇ ਤੱਕ ਉਹ ਕਰਨਗੇ। ਔਰ ਜਿਹੜੇ ਹਾਲਾਤ ਖੱਕ ਸਾਹਿਬ ਜਿਸ ਤਰ੍ਹਾਂ ਲੱਗ ਰਹੇ ਆ ਉਧਰ ਫੰਡਿੰਗ ਵਾਸਤੇ ਪੈਸੇ ਹੈ ਨੀ, ਉਧਰ ਜਿਹੜਾ ਇਜ਼ਰਾਇਲ ਨੂੰ ਦੇਣ ਵਾਸਤੇ ਪੈਸੇ ਹੈ ਨੀ, ਤੇ ਉਧਰ ਇਜ਼ਰਾਇਲ ਕੋਲ ਜਿਹੜੀਆਂ ਉਹ ਰੌਲਾ ਪਾਉਂਦੇ ਸੀ ਸਾਡੇ ਕੋਲ ਜੀ ਆਹ ਆਇਰਨ ਡੋਮ ਆ ਸਾਡੇ ਕੋਲ ਆ ਗੋਲਡਨ ਡੋਮ ਆ ਆ ਚਾਂਦੀ ਦੀ ਡੋਮ ਆ ਉਹ ਖੱਕ ਸਾਹਿਬ ਜੀ ਸਾਰਾ ਕੁਛ ਇਜ਼ਰਾਇਲ ਕੋਲੋਂ ਖਤਮ ਹੋ ਗਿਆ, ਉਹਨੇ ਜਿਹੜਾ ਸੀ ਉਹ ਭਸਮ ਕਰ ਦਿੱਤਾ ਮਾਰ ਮਾਰ ਕੇ ਬੰਬ ਇਰਾਨ ਨੇ ਔਰ ਹੁਣ ਇਰਾਨ ਦੇ ਕੋਲ ਇਜ਼ਰਾਇਲ ਦੇ ਕੋਲ ਹੈ ਨੀ ਉਹ। ਇਸੇ ਕਰਕੇ ਆ ਜਿਹੜੀਆਂ ਦੋ ਲੇਟੈਸਟ ਮਿਸਲਾਂ ਉੱਥੇ ਵੱਜੀਆਂ ਜਾ ਕੇ ਖੱਕ ਸਾਹਿਬ ਜੀ ਉਹਨੇ ਜੋ ਕੁਛ ਹਾਲ ਇਜ਼ਰਾਇਲ ਨੇ ਗਾਜ਼ਾ ਦੇ ਵਿਚ ਕੀਤਾ ਸੀ ਉਹੀ ਹੋ ਰਿਹਾ ਉੱਥੇ ਇਜ਼ਰਾਇਲ ਦੇ ਵਿਚ
0: ਹੋ ਰਿਹਾ ਬਿਲਕੁਲ ਹੋ
1: ਰਿਹਾ। ਹਾਲਾਂਕਿ ਅਜੇ ਇਜ਼ਰਾਇਲ ਦੇ ਵਿਚੋਂ ਉਹ ਜਿਹਨੂੰ ਅੰਗਰੇਜ਼ੀ ਦੇ ਵਿਚ ਇਹ ਸ਼ਬਦ ਵਰਤਦੇ ਆ ਟਾਈਟ ਲਿਪਟ, ਮਤਲਬ ਬਹੁਤ ਲੋਕੀ ਮੀਟੇ ਹੋਏ ਆ ਉਹ ਆਵਾਜ਼ ਬਾਹਰ ਨੀ ਨਿਕਲਦੇ ਰਹੇ ਕਿ ਉੱਥੇ ਨੁਕਸਾਨ ਕਿੰਨਾ ਹੋਇਆ। ਪਰ ਹੁਣ ਆ ਜਿਹੜੀਆਂ ਅਖੀਰਲੀਆਂ ਦੋ ਮਿਸਲਾਂ ਵੱਜੀਆਂ ਹੁਣ ਇਜ਼ਰਾਇਲ ਨੇ ਤੇ ਅਮਰੀਕਾ ਨੇ ਇਸ ਗੱਲ ਨੂੰ ਮੰਨ ਲਿਆ ਕਿ ਸਾਡੇ ਕੋਲ ਇਹਨਾਂ ਨੂੰ ਰੋਕਣ ਵਾਸਤੇ ਕੋਈ ਹਥਿਆਰ ਨਹੀਂ ਹੈ। ਉਹਨੇ ਉਹ ਜਿਹੜੀਆਂ ਇਮਾਰਤਾਂ ਸੀ ਉਹਨਾਂ ਦਾ ਉਹੀ ਹਾਲ ਕੀਤਾ ਜੋ ਕਿ ਗਾਜ਼ਾ ਦੇ ਵਿੱਚ ਇਜ਼ਰਾਇਲ ਨੇ ਕੀਤਾ ਸੀ। ਹੁਣ ਜਦੋਂ ਤੁਸੀਂ ਦੇਖਦੇ ਆ ਨੇਤਾਨਯਾਹੂ ਦਾ ਚਿਹਰਾ ਟੀਵੀ ਦੇ ਉੱਤੇ ਦੇਖਦੇ ਆ ਤੇ ਉਹਦੇ ਉੱਤੇ ਉਹ ਪਹਿਲਾਂ ਵਾਲੀ ਗਲੋ ਜਿਹਨੂੰ ਆਪਾਂ ਕਹਿੰਦੇ ਚਮਕ ਹੈ ਨੀ। ਇਸੇ ਤਰ੍ਹਾਂ ਪ੍ਰੈਜੀਡੈਂਟ ਟਰੰਪ ਦੇ ਚਿਹਰੇ ਤੇ ਵੀ ਪਹਿਲੀ ਵਾਰੀ ਹੈ ਨੀ, ਹਾਲਾਂਕਿ ਉਹ ਅੱਜ ਦੀ ਖਬਰ ਦੇ ਵਿੱਚ ਵੀ ਕਹਿ ਰਿਹਾ ਸੀ ਆਮ ਗੋਇੰਗ ਟੂ ਟੇਕ ਕਿਊਬਾ, ਕਿਊਬਾ ਲੈ ਲਊਗਾ ਉਹ।
0: ਕਤਰ ਦੇ ਵਿੱਚ ਜਿਹੜੀ ਉਹਨਾਂ ਨੇ ਤਬਾਹੀ ਮਚਾਈ ਹੈ ਇਰਾਨ ਦੀਆਂ ਮਿਜ਼ਾਈਲਾਂ ਨੇ, ਉੱਥੇ ਦਾ ਇਹਨਾਂ ਦਾ ਤੇਲ ਦਾ ਸਾਰਾ ਕੁਝ ਸੀ ਉਹਨੂੰ ਤਬਾਹ ਕਰ ਦਿੱਤਾ। ਉਹ ਕਹਿੰਦੇ ਕਿ 5 ਸਾਲ ਤੇਲ ਹੀ ਨਹੀਂ ਦੇ ਸਕਦੇ,
1: ਤੇਲ ਹੀ ਨਹੀਂ ਦੇ ਸਕਦੇ, ਔਰ ਉਹਨਾਂ ਲੋਕਾਂ ਦਾ ਖਾਕਸਾ ਵੀ ਢਾ ਢੇਰੀ ਹੋਣਾ ਜਿਹੜਾ ਮਹੀਨੇ ਚ ਪਤਾ ਲੱਗ ਜਾਣਾ, ਕਿਉਂਕਿ ਉੱਥੇ ਤਾਂ ਰੋਜ਼ ਦੀ ਇਨਕਮ ਹੀ ਜਿਹੜੀ ਖਾਕਸਾ ਵੀ ਉਹੀ ਤੇਲ ਦੀ ਇਨਕਮ ਆ, ਉਹੀ ਉਹਨਾਂ ਦੀ ਇਨਕਮ ਦਾ ਸੋਰਸ ਬੰਦ ਹੋ ਗਿਆ ਤੇ ਉਹ ਲੋਕਾਂ ਨੇ ਤਾਂ ਵੀ ਤੁਹਾਨੂੰ ਪਤਾ ਵੀ ਥੱਲੀ ਮਰ ਜਾਣੇ।
0: ਦੁਬਈ ਚ ਦੇਖੋ ਨਾ ਚੀਮਾ ਸਾਹਿਬ ਕਿੰਨੀ ਦੁਨੀਆਂ ਬਾਹਰਲੇ ਮੁਲਕਾਂ ਤੋਂ ਆ ਕੇ ਫਲੈਟ ਲੈ ਕੇ ਘਰ ਲੈ ਕੇ ਉੱਥੇ ਵਸ ਰਹੀ ਸੀ, ਪਰ ਉਹਨਾਂ ਦਾ ਵੀ ਜਿਹੜਾ ਰੀਅਲ ਸਟੇਟ ਦਾ ਬਿਜ਼ਨਸ ਆ ਉਹਦੇ ਤੇ ਵੀ ਬਹੁਤ ਵੱਡਾ ਅਸਰ ਪਏਗਾ ਅਗਲੇ ਗਾਂ ਤੋਂ, ਕਿਉਂਕਿ ਚੀਮਾ ਸਾਹਿਬ ਹੈਰਾਨ ਤੇ ਪਿਛਲੇ ਕਹਿੰਦੇ ਕਿ 30 ਸਾਲ ਤੋਂ ਉਹਨਾਂ ਨੂੰ ਪਤਾ ਸੀ ਕਿ ਸਾਡੇ ਤੇ ਸਾਡੇ ਨਾਲ ਹੋਣੀ ਹੈ, ਉਹ
1: ਹੋਣੀ ਹੈ ਬਿਲਕੁਲ
0: ਸਾਲ ਤੋਂ ਜਿਹੜੀ ਨਾ ਉਹ ਲੱਗੇ ਹੋਏ ਸੀ ਆਪਣੀਆਂ ਮਿਜ਼ਾਈਲਾਂ ਤੇ ਸਾਰਾ ਕੁਝ ਬਣਾਉਣ, ਉਹਨਾਂ ਨੇ ਤਿਆਰੀ ਕੀਤੀ ਹੋਈ ਸੀ, ਉਹਨਾਂ ਨੂੰ ਪਤਾ ਸੀ ਕਿ ਹੋਣਾ ਵਾ।
1: ਦੇਖੋ ਖਾਕ ਸਾਹਿਬ ਜੀ 1979 ਦੇ ਵਿਚ ਰੈਵੋਲੂਸ਼ਨ ਆਇਆ, ਕ੍ਰਾਂਤੀ ਆਈ ਆ ਉੱਥੇ, ਔਰ ਪਹਿਲਾਂ ਖਾਕ ਸਾਹਿਬ ਜੀ ਦੇਖੋ 1953 ਦੇ ਵਿਚ ਵੀ ਇਰਾਨ ਦੇ ਵਿਚ ਜਿਹੜਾ ਸੀਗਾ ਉਹ ਵੋਟਾਂ ਦਾ ਰਾਜ ਸੀ, ਵੋਟਾਂ ਦਾ ਰਾਜ ਸੀ 1953 ਚ, ਔਰ ਅਮਰੀਕਾ ਨੇ ਤੇ ਯੂਰਪ ਨੇ ਰਲ ਕੇ ਉਹ ਜਿਹੜਾ ਵੋਟਾਂ ਦਾ ਰਾਜ ਖਤਮ ਕਰਕੇ ਉੱਥੇ ਜਿਹੜਾ ਸ਼ਾਹ ਇਰਾਨ ਰੇਜ ਦਾ ਪਹਿਲੇ ਵਿਜੇ ਦਾ ਨਾਂ ਸੀਗਾ ਉਹਨੂੰ ਖਾਕ ਸਾਹਿਬ ਜੀ ਉੱਥੋਂ ਦਾ ਬਾਦਸ਼ਾਹ ਬਣਾ ਦਿੱਤਾ, ਔਰ 1979 ਦੇ ਵਿਚ ਉਹੀ ਦੇਸ਼ ਜਿਨ੍ਹਾਂ ਨੇ ਉਹਨੂੰ ਬਾਦਸ਼ਾਹ ਥਾਪਿਆ ਸੀ, ਹਾਲਾਂਕਿ ਆਪਾਂ ਥੋੜਾ ਜਿਹਾ ਆਪਣੇ ਆਪ ਨੂੰ ਕਰੈਕਟ ਕਰ ਲਈਏ, ਪਹਿਲਾਂ ਉਹ ਜਿਹੜਾ ਸ਼ਾਹ ਇਰਾਨ ਰੇਜਾ ਪਹਿਲੇ ਵੀ ਸੀਗਾ ਉਹਦਾ ਫਾਦਰ ਸੀ ਰਾਜਾ, ਉਹਨੂੰ ਬਣਾਇਆ ਸੀ, ਉਸ ਤੋਂ ਬਾਅਦ ਰੇਜਾ ਪਹਿਲੇ ਵੀ ਆ ਗਿਆ
0: ਫਾਦਰ ਸੀ ਸ਼ਾਹ ਨੇ, ਤੇ ਕਹਿੰਦੇ ਜੀ ਮੁਲਕ ਦਾ ਬੇੜਾਗਰ ਕਰ ਦਿੱਤਾ ਸੀ ਉਸ ਵੇਲੇ, ਯਾਸ਼ੀਆਂ ਕਲੱਬ ਯੇ ਉਹ ਸਭ ਕੁਝ ਹੋ ਗਿਆ ਸੀ ਉੱਥੇ।
1: ਹਾਂਜੀ ਉੱਥੇ ਮਤਲਬ ਬਾਰਾਮੂਰਾ ਸਾਰਾ ਕੁਝ ਚੱਲ ਪਿਆ ਸੀਗਾ, ਤੇ ਫੇਰ ਉਸ ਤੋਂ ਬਾਅਦ ਇਹੀ ਪੱਛਮੀ ਦੇਸ਼ ਜਿਹੜੇ ਸੀਗੇ ਵਿੱਚ ਯੂਰਪ ਦੇ ਵਿੱਚ ਅਮਰੀਕਾ, ਇਹਨਾਂ ਨੇ ਰਲ ਕੇ ਫੇਰ ਉੱਥੇ ਦੁਬਾਰਾ ਕ੍ਰਾਂਤੀ ਲਿਆਂਦੀ, ਦੁਬਾਰਾ ਕ੍ਰਾਂਤੀ ਲਿਆ ਕੇ ਫੇਰ ਜਿਹੜਾ ਸੀਗਾ ਇਹ ਜਿਹੜਾ ਆਇਤੁੱਲਾ ਖੁਮੈਨੀ, ਇੱਕ ਤਾਂ ਜਿਹੜਾ ਹੋਣਾ ਚੁਣਿਆ ਨਾ ਨਵਾਂ ਆਇਤੁੱਲਾ, ਇੱਕ ਇਸ ਤੋਂ ਪਹਿਲਾਂ ਇਹਦਾ ਫਾਦਰ ਸੀਗਾ, ਹਾਂਜੀ ਉਸ ਤੋਂ ਪਹਿਲਾਂ ਜਿਹੜਾ ਸੀ ਸਾਰਿਆਂ ਤੋਂ ਪਹਿਲਾਂ, ਇਹਨਾਂ ਦੋਨਾਂ ਤੋਂ ਪਹਿਲਾਂ
0: ਇਹਦਾ ਗ੍ਰੈਂਡਫਾਦਰ ਨਹੀਂ ਸੀ,
1: ਨਹੀਂ ਮੇਰਾ ਖਿਆਲ ਗ੍ਰੈਂਡਫਾਦਰ ਨਹੀਂ ਸੀ,
0: ਜਿਹੜਾ ਖੁਮੈਨੀ ਸੀ ਸੀਮਾ ਸਾਹਿਬ ਪਹਿਲਾਂ ਜਿਹੜਾ ਖੁਮੈਨੀ ਸੀ ਉਹ ਤੇ ਕਹਿੰਦੇ ਕਿ ਇੰਡੀਆ ਦਾ ਬੋਨ ਸੀ,
1: ਉਹੀ ਉਹਦੀ ਮੈਂ ਗੱਲ ਕਰ ਰਿਹਾ ਜਿਹਦਾ ਨਾਂ ਉਹ ਆਪਾਂ ਇੱਕ ਵਾਰੀ ਦੱਸਿਆ ਵੀ ਸੀ ਇੰਦਰ ਸਿੰਘ ਤੇ ਸੁੰਦਰ ਸਿੰਘ ਦੋ ਭਰਾ ਸੀ ਉਹਨਾਂ ਦੇ,
0: ਹਾਂਜੀ ਤੁਸੀਂ ਗੱਲ ਕੀਤੀ ਆਪਾਂ ਪਹਿਲਾਂ ਕੀਤੀ ਸੀ, ਚਲੋ ਆਪਾਂ ਇੱਧਰ
1: ਹਾਂਜੀ
0: ਗੱਲ ਕਰਦੇ ਉਹਨਾਂ ਨੂੰ ਵੇਖ ਲਓ ਆਪਣੇ ਕੋਲ ਮਿੰਟ ਇੱਕ ਹੀ ਰਹਿ ਗਿਆ,
1: ਹਾਂਜੀ ਤੇ ਹੁਣ ਕੀ ਆ ਹੁਣ ਫੇਰ ਅਮਰੀਕਾ ਆ ਜਿਹੜਾ ਇਹ ਆਇਤੁੱਲਾ ਦਾ ਰਾਜ ਜਿਹੜਾ ਇਹਨੂੰ ਖਤਮ ਕਰਕੇ ਮੁੜ ਕੇ ਫੇਰ ਕੰਦਰਖਾਨੇ ਦਾ ਰਾਜ ਇੱਥੇ ਫੜਾਉਣਾ ਚਾਹੁੰਦਾ ਸੀਗਾ, ਪਰ ਉਹ ਹੋਣਿਆ ਜਿਹੜਾ ਪੋਸੀਬਲ ਨਹੀਂ ਹੋਣਾ, ਉਹ ਹੋ ਨਹੀਂ ਸਕਣਾ, ਕਿਉਂਕਿ ਇਰਾਨ ਆ ਜਿਹੜਾ ਉਹਨੇ 1980 ਤੋਂ ਲੈ ਕੇ ਇਸੇ ਗੱਲ ਦੀ ਤਿਆਰੀ ਕੀਤੀ ਹੋਈ ਆ ਭਾਈ ਇਹਨਾਂ ਨੇ ਮੈਨੂੰ ਪੈਣਾ ਔਰ ਮੈਂ ਆਪਣਾ ਇੰਤਜ਼ਾਮ ਆ ਜਿਹੜਾ ਉਹ ਕਰ ਲਵਾਂ, ਔਰ ਉਹਨੇ ਆਪਣੀ ਪੂਰੀ ਤਿਆਰੀ ਕੀਤੀ ਹੋਈ ਆ। ਔਰ ਮੈਨੂੰ ਇੱਥੇ ਖਾਕ ਸਾਹਿਬ ਜੀ ਇੱਕ ਗੱਲ ਦੀ ਮੈਨੂੰ ਥੋੜੀ ਜਿਹੀ ਸਮਝ ਨਹੀਂ ਲੱਗ ਰਹੀ ਕਿ ਜਿਹੜਾ ਹੁਣ ਇਰਾਨ ਆ ਜਿਹੜਾ ਉਹ ਮਿਸਰਾਂ ਏਡੇ ਏਡੀਆਂ ਜਿਹੜੀਆਂ ਦੀ ਏਡੀ ਏਡੀ ਦੂਰ ਚੱਕਰ ਮਾਰ ਆ ਔਰ ਤਬਾਹੀ ਕਿੰਨੀ ਮਚਾਉਣੀਆਂ,
0: ਬਿਲਕੁਲ ਬਹੁਤ
1: ਇਹ ਪਹਿਲਾਂ ਕਿਉਂ ਨੀ ਵਰਤੀਆਂ, ਜਿਹੜੀ ਪਿਛਲੇ ਸਾਲ ਦੀ ਜੂਨ ਦੇ ਵਿਚ 12 ਦਿਨ ਲੜਾਈ ਹੋਈ ਉਦੋਂ ਕਿਉਂ ਨੀ ਵਰਤੀਆਂ?
0: ਹੋ ਸਕਦਾ ਜੀ ਉਹਨਾਂ ਨੇ ਦੇਖਿਆ ਹੋਵੇ ਕਿ ਇੱਕ ਅੱਧੀ ਮਾਰ ਕੇ ਭੱਜ ਗਏ ਆ, ਬੰਦ ਕਰ ਦਿੱਤੀ ਆ, ਕੋਈ ਨੀ ਜਦੋਂ ਵੱਡਾ ਹਮਲਾ ਹੋਏਗਾ ਫੇਰ ਕਰਾਂਗੇ ਚਾਲੂ, ਮੈਨੂੰ ਤਾਂ ਲੱਗਦਾ ਏਦਾਂ ਹੀ ਉਹਨਾਂ ਦੀ ਸਟ੍ਰੈਟਜੀ ਇਹੋ ਬਣੀ ਹੋਈ ਸੀ।
1: ਮੈਂ ਸੋਚ ਰਿਹਾ ਜੋ ਕੁਝ ਖਾਕ ਸਾਹਿਬ ਜੀ ਤੁਹਾਡੇ ਬਿਲਕੁਲ ਨੇੜੇ ਆ,
0: ਡਾਕਟਰ ਸਾਹਿਬ ਆ ਗਏ ਆ, ਲੋ ਜੀ ਡਾਕਟਰ ਸਾਹਿਬ ਆ ਗਏ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਤੁਹਾਡਾ ਧੰਨਵਾਦ ਤੇ ਸਰੋਤਿਓ ਤੁਹਾਡਾ ਵੀ ਧੰਨਵਾਦ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਜੀ, ਹਰ ਪ੍ਰੋਗਰਾਮ ਦੇ ਵਿਚ ਆਪਣੀਆਂ ਵੱਡੀਆਂ ਜਾਣਕਾਰੀਆਂ, ਵੱਡੇ ਵੱਡੇ ਜਿਹੜੇ ਹੈਗੇ ਤੁਹਾਡੇ ਸਿਸਟਮ ਸਰੀਰ ਦੇ ਉਹਨਾਂ ਦੇ ਬਾਰੇ ਗੱਲ ਕਰਦੇ ਆ, ਔਰ ਕਾਫੀ ਸਾਲਾਂ ਤੋਂ ਉਹਨਾਂ ਨੇ ਇਕ ਲੜੀ ਤੋਰੀ ਹੋਈ ਹੈ ਜਿਹੜੀ ਹਜੇ ਤੱਕ ਲੰਮੀ ਤੁਰ ਰਹੀ ਹੈ, ਜਿਹਦੇ ਵਿਚ ਸਰੀਰ ਦੇ ਨਾਲ ਜਨਮ ਤੋਂ ਲੈ ਕੇ ਹਜੇ ਤੱਕ ਉਹ ਉੱਥੇ ਤੱਕ ਪਹੁੰਚ ਗਿਆ, ਤੇ ਬੜੀਆਂ ਵੱਡੀਆਂ ਜਾਣਕਾਰੀਆਂ, ਇਹਨੂੰ ਸੁਣਿਆ ਕਰੋ, ਬੜੀਆਂ ਕੀਮਤੀ ਚੀਜ਼ਾਂ ਹੈਗੀਆਂ ਜੀ, ਹੋਰ ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਆਓ ਜੀ ਚੀਮਾ ਸਾਹਿਬ, ਆਓ ਜੀ,
2: ਬਹੁਤ ਸ਼ੁਕਰੀਆ ਜੀ ਖਾਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਜੀ ਸਰੋਤਿਆਂ ਨੂੰ। ਬਹੁਤ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਜੀ ਮੈਂ ਸਾਹਿਬ ਸਤਿ ਸ੍ਰੀ ਅਕਾਲ ਸੋ ਮੈਂ ਹਾਜ਼ਰ ਹਾਂ ਤੁਹਾਡਾ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਜਿਵੇਂ ਅਸੀਂ ਡਿਸਕਸ ਕਰ ਰਹੇ ਹਾਂ ਕਿ ਬਹੁਤ ਸਾਰੀਆਂ ਨਿਸ਼ਾਨੀਆਂ ਜਦੋਂ ਅੰਦਰ ਕੋਈ ਵੀ ਡੈਮੇਜ ਹੁੰਦੀ ਹੈ ਤੇ ਉਸ ਵੇਲੇ ਬਾਹਰ ਜੋ ਵੀ ਕੁਛ ਪ੍ਰਦਰਸ਼ਨ ਹੁੰਦਾ ਹੈ ਅਗਰ ਅਸੀਂ ਉਹਦੇ ਜਾਣਕਾਰ ਹੈਗੇ ਹਾਂ ਤੇ ਬੜੀ ਆਸਾਨੀ ਨਾਲ ਲੱਭ ਸਕਦੇ ਹਾਂ ਕਿ ਅੰਦਰ ਕੀ ਹੋ ਰਿਹਾ ਹੈ ਜਾਂ ਕਿੱਥੇ ਹੋ ਰਿਹਾ ਹੈ ਸੋ ਉਹ ਸਾਰੀਆਂ ਗੱਲਾਂ ਆਪਾਂ ਪਿਛਲੇ ਦੋ ਪ੍ਰੋਗਰਾਮਾਂ ਦੇ ਵਿਚ ਕਰੀਆਂ ਵੀ ਹਨ ਔਰ ਇਸ ਸਬੰਧ ਦੇ ਵਿਚ ਮੈਂ ਮੋਟੀ ਮੋਟੀ ਜਾਣਕਾਰੀ ਵੀ ਤੁਹਾਨੂੰ ਦੱਸੀ ਸੀ ਕਿ ਅਸਲ ਦੇ ਵਿਚ ਇਹਦੇ ਪਿਛਲੇ ਕਾਰਨ ਕੀ ਹੁੰਦੇ ਆ ਜਦੋਂ ਵੀ ਕੋਈ ਬੰਦਾ ਬਿਮਾਰ ਹੁੰਦਾ ਤੇ ਉਹਦੇ ਤਿੰਨ ਮੁੱਢਲੇ ਕਾਰਨ ਹੁੰਦੇ ਆ
1: ਡਾਕਟਰ ਸਾਹਿਬ ਮੈਨੂੰ ਇੱਕ ਸਕਿੰਟ ਦਿਓ ਖੱਟ ਸਾਹਿਬ ਮੈਨੂੰ ਥੋੜਾ ਜਿਹਾ ਕੰਮ ਆ ਤੇ ਮੈਂ
0: ਤੁਹਾਡੇ
1: ਨਾਲ ਡਿਸਕਨੈਕਟ ਕਰ ਲੈਂਦਾ ਥੈਂਕ ਯੂ
0: ਠੀਕ ਹੈ ਜੀ
2: ਓਕੇ ਨੋ ਪ੍ਰੋਬਲਮ ਕੋਈ ਗੱਲ ਮੁੱਢਲੇ ਕਾਰਨ ਮੈਂ ਤੁਹਾਨੂੰ ਦੱਸੇ ਸੀਗੇ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਇਮਿਊਨਿਟੀ ਵੀਕ ਹੁੰਦੀ ਹੈ ਸਾਡੇ ਸਰੀਰ ਦੀ ਜਿਹੜੀ ਸਟਰਗਲਿੰਗ ਪਾਵਰ ਹੈਗੀ ਹੈ ਬਿਮਾਰੀਆਂ ਨੂੰ ਰੋਕਣ ਦੀ ਜਾਂ ਬਿਮਾਰੀਆਂ ਦੇ ਖਿਲਾਫ਼ ਲੜਨ ਦੀ ਉਹ ਕਮਜ਼ੋਰ ਹੋ ਜਾਂਦੀ ਹੈ ਸੋ ਸਭ ਤੋਂ ਪਹਿਲੀ ਗੱਲ ਤੇ ਇਹ ਸਾਨੂੰ ਮੰਨ ਲੈਣੀ ਚਾਹੀਦੀ ਹੈ ਵੀ ਜਦੋਂ ਵੀ ਸਾਡੇ ਤੇ ਕੋਈ ਹਾਵੀ ਹੋ ਗਿਆ ਇਹਦਾ ਮਤਲਬ ਉਹ ਤਕੜਾ ਹੈ ਤੇ ਅਸੀਂ ਕਮਜ਼ੋਰ ਹਾਂ ਦੂਸਰੀ ਗੱਲ ਅਸੀਂ ਇਹ ਕਹੀ ਸੀ ਵੀ ਜੇ ਇਸ ਸਾਡੇ ਕਿਚਨ ਦੇ ਵਿਚ ਸਾਰਾ ਕੁਛ ਹੀ ਪਿਆ ਹੋਵੇ ਔਰ ਸਾਡੇ ਕੋਲ ਲੂਣ ਮਿਰਚ ਤੇਲ ਆਟਾ ਜੋ ਵੀ ਕੁਛ ਚਾਹੀਦਾ ਦਾਲਾਂ ਸ਼ਾਲਾਂ ਸਭ ਕੁਛ ਹੈਗਾ ਪਰ ਸਾਡੇ ਕੋਲ ਤੀਲੀ ਹੈ ਨੀ ਮਾਚਿਸ ਦੀ ਅੱਗ ਬਾਲਣ ਵਾਸਤੇ ਫਿਰ ਸਾਰਾ ਕੁਛ ਤਿਆਰ ਤਰਾਇਆ ਰਹਿ ਜਾਣਾ ਹਾਂਜੀ ਪਰ ਇਸ ਆਸਾਨ ਤਰੀਕੇ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਇਕ ਇੰਡੋਕ੍ਰਾਈਨ ਸਿਸਟਮ ਹੈ ਜਿਹੜਾ ਸਰੀਰ ਦੇ ਵਿਚ ਇਸ ਤਰ੍ਹਾਂ ਮਾਚਿਸ ਦੀ ਤੀਲੀ ਵਾਲਾ ਕੰਮ ਕਰਦਾ ਜਾਂ ਅੱਗ ਲਾਉਣ ਵਾਲਾ ਕੰਮ ਕਰਦਾ ਆ ਅੱਗ ਲਾਉਣ ਵਾਲਾ ਕਹਿੰਦੇ ਤੇ ਲੱਗਦਾ ਜਿਵੇਂ ਕਿਸੇ ਖਿਲਾਫ ਮੁਖਾਲਫਤ ਕਰਨੀ ਹੁੰਦੀ ਹੈ ਕਿਸੇ ਦੀ ਪਰ ਐਸਾ ਨਹੀਂ ਹੈ ਇਹ ਸਰੀਰ ਨੂੰ ਨਾਰਮਲ ਹੱਦਾਂ ਵਿਚ ਚਲਾਉਣ ਵਾਸਤੇ ਬਹੁਤ ਜ਼ਰੂਰੀ ਸਿਸਟਮ ਹੈਗਾ ਆ ਹਰ ਅੰਗ ਨੂੰ ਜਗਾਉਣਾ ਹਰ ਅੰਗ ਨੂੰ ਜਗਾ ਕੇ ਕਹਿਣਾ ਵੀ ਤੂੰ ਭਾਈ ਆਪਣਾ ਆਪਣਾ ਕੰਮ ਠੀਕ ਕਰ ਲਾ ਔਰ ਹਰ ਤਰ੍ਹਾਂ ਦੇ ਗਲੈਂਡਸ ਨੇ ਇਸ ਸਰੀਰ ਦੇ ਵਿਚ ਔਰ ਹਰ ਤਰ੍ਹਾਂ ਦੇ ਗਲੈਂਡਸ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੈਗੀ ਆ ਵੀ ਉਹਨੇ ਕਿਹਨੂੰ ਜਗਾਉਣਾ ਆ ਔਰ ਅੱਗੇ ਉਹਨੇ ਫਿਰ ਕਿਸ ਨੂੰ ਜਗਾਉਣਾ ਹੈਗਾ ਆ ਤਾਂ ਕਿ ਸਾਰੇ ਸਿਸਟਮ ਜਿਹੜੇ ਨੇ ਸਰੀਰ ਦੇ ਵਿਚ ਉਹ ਨਾਰਮਲ ਕੰਮ ਕਰਦੇ ਰਹਿਣ ਤੋ ਹਾਰਮੋਨਸ ਦੇ ਤੌਰ ਤੇ ਮੈਂ ਪਿਚੋਟੀ ਗਲੈਂਡ ਦੀ ਐਗਜ਼ਾਮਪਲ ਦਿੱਤੀ ਸੀ ਦਾੜੀ ਮੁੱਛਾਂ ਦੀ ਐਗਜ਼ਾਮਪਲ ਦਿੱਤੀ ਸੀ ਵੀ ਜੇ ਦਾੜੀ ਮੁੱਛਾਂ ਨਹੀਂ ਉਗਦੀਆਂ ਤੇ ਇਹਦਾ ਮਤਲਬ ਹੈ ਵੀ ਟੈਸਟੋਸਟਰਨ ਹਾਰਮੋਨ ਪੂਰਾ ਨਹੀਂ ਹੋ ਰਿਹਾ ਜੇ ਮੁੱਛਾਂ ਨਹੀਂ ਉਗਦੀਆਂ ਤੇ ਉਹਦਾ ਮਤਲਬ ਹੈ ਕਿ ਥਾਇਰਾਇਡ ਹਾਰਮੋਨ ਦਾ ਵੀ ਜਿੰਨਾ ਯੋਗਦਾਨ ਇਹਦੇ ਵਿਚ ਹੈਗਾ ਟੈਸਟੋਸਟਰਨ ਚ ਉਹ ਵੀ ਪੂਰਾ ਨਹੀਂ ਹੋ ਰਿਹਾ ਜੇ ਟੈਸਟੋਸਟਰਨ ਤੇ ਥਾਇਰਾਇਡ ਹਾਰਮੋਨ ਦਾ ਯੋਗਦਾਨ ਜਿਹੜਾ ਚਾਹੀਦਾ ਹੈ ਸਾਨੂੰ ਉਹ ਪੂਰਾ ਨਹੀਂ ਹੋ ਰਿਹਾ ਤੇ ਇਹਦਾ ਮਤਲਬ ਪਿਚਰੋਟੀ ਗਲੈਂਡ ਦੇ ਵਿਚ ਕੋਈ ਕਮੀ ਹੈਗੀ ਹੈ ਜਾਂ ਉਹਦੇ ਫੋਲੀਕੁਲਰ ਸਟਿਮੂਲੇਟਿੰਗ ਹਾਰਮੋਨ ਦੇ ਵਿਚ ਕਮੀ ਹੈਗੀ ਹੈ ਜਾਂ ਉਹਦੇ ਲਿਊਟੀਨਾਈਜ਼ਿੰਗ ਹਾਰਮੋਨ ਦੇ ਵਿਚ ਕੋਈ ਕਮੀ ਹੈਗੀ ਹੈ ਸੋ ਇਸ ਤਰ੍ਹਾਂ ਕਰਕੇ ਅਸੀਂ ਅਖੀਰ ਜੜ ਤੱਕ ਪਹੁੰਚ ਸਕਦੇ ਹਾਂ ਵੀ ਕਿਸੇ ਸਰੀਰ ਦੇ ਵਿਚ ਆਮ ਨਾਰਮਲ ਬੰਦਿਆਂ ਨਾਲੋਂ ਕਮੀ ਕਿਹੜੀ ਹੈਗੀ ਹੈ ਔਰ ਉਹ ਕਮੀ ਕਿਉਂ ਹੈਗੀ ਹੈ ਸੋ ਤੀਸਰੀ ਗੱਲ ਆਪਾਂ ਇਹਦੇ ਵਿਚ ਇਹ ਵਿਚਾਰੀ ਸੀ ਕਿ ਭਾਈ ਜੇ ਘਰ ਵਿਚ ਸਾਰਾ ਕੁਛ ਹੁੰਦਾ ਹੋਇਆ ਸਾਰਾ ਕੁਛ ਸਹੀ ਹੈ ਲੇਕਿਨ ਜੇ ਘਰ ਵਿਚ ਹੀ ਸਾਡੀ ਰਸੋਈ ਦਾ ਸਾਫ਼ ਨਾ ਹੋਵੇ ਨਾ ਤੇ ਬਹੁਤੇ ਲੰਬੇ ਸਮੇਂ ਤੱਕ ਅਸੀਂ ਉਸ ਰਸੋਈ ਚ ਕੰਮ ਨਹੀਂ ਕਰ ਸਕਦੇ ਸਮੈਲ ਆ ਜਾਏਗੀ ਬਦਬੂ ਫੈਲ ਜਾਏਗੀ ਹੀਟ ਵੱਧ ਜਾਏਗੀ ਹੋਰ ਬਹੁਤ ਕੁਝ ਐਸਾ ਹੋ ਜਾਏਗਾ ਇਹੀ ਸਾਡੇ ਘਰਾਂ ਦਾ ਚੱਲਣ ਹੁੰਦਾ ਆ ਭਾਈ ਜੇ ਕਿਸੇ ਘਰ ਦੇ ਵਿਚ ਘਰ ਵਿਚ ਹਰ ਹਫ਼ਤੇ ਸਾਡੀ ਕੰਪਨੀਆਂ ਲੈ ਕੇ ਜਾਂਦੀਆਂ ਨੇ ਜੇ ਉਹ ਨਾ ਲੈ ਕੇ ਜਾਣ ਤੇ ਕਿੰਨਾ ਚਿਰ ਘਰ ਸੰਭਾਲਾਂਗੇ ਅਲਟੀਮੇਟ ਉਹ ਡੱਬਿਆਂ ਤੋਂ ਬਾਹਰ ਹੋ ਜੂਗਾ ਅਲਟੀਮੇਟ ਉਹਦੀ ਸਮੈਲ ਆਣੀ ਸ਼ੁਰੂ ਹੋ ਜੂਗੀ ਅਲਟੀਮੇਟ ਵਿਹੜੇ ਚ ਕਿਲਰੇਗਾ ਸੋ ਉਹ ਇਸ ਤਰ੍ਹਾਂ ਉਹ ਘਰ ਰਹਿਣ ਯੋਗ ਨਹੀਂ ਹੋ ਜਾਏਗਾ ਔਰ ਉਹਦੇ ਸਾਰੇ ਕੰਮ ਜਿਹੜੇ ਉਹ ਠੱਪ ਹੋ ਕੇ ਰਹਿ ਜਾਣਗੇ ਸੋ ਇਹ ਤਿੰਨ ਮੁੱਖ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਸੀ ਜਿਨ੍ਹਾਂ ਦੇ ਕਰਕੇ ਆਮ ਕੋਈ ਬੰਦਾ ਬਿਮਾਰ ਹੁੰਦਾ ਹੈ ਔਰ ਉਸ ਤੋਂ ਬਾਅਦ ਇੱਕ ਆਮ ਸਧਾਰਨ ਜੀ ਗੱਲ ਇਹ ਆ ਵੀ ਇਹਨਾਂ ਸਾਰੇ ਹਾਰਮੋਨਸ ਦੇ ਨਾਰਮਲ ਹੁੰਦਿਆਂ ਹੋਇਆ ਇਮਿਊਨਿਟੀ ਵੀ ਠੀਕ ਆ ਸਰੀਰ ਵੀ ਕਾਇਮ ਆ ਸਾਰਾ ਕੁਛ ਆ ਗਰਭ ਚ ਵੀ ਸਾਰਾ ਕੁਛ ਨਿਕਲਦਾ ਆ ਰਿਹਾ ਹੈ ਬਾਵਜੂਦ ਇਸ ਦੇ ਵੀ ਕੁਝ ਸਰੀਰ ਬਿਮਾਰ ਹੋ ਜਾਂਦੇ ਨੇ ਔਰ ਉਹਦੇ ਬਿਮਾਰ ਹੋਣ ਦਾ ਮਤਲਬ ਇਹ ਆ ਕਿ ਸਾਡੇ ਸਾਰੇ ਅੰਗਾਂ ਦੇ ਵਿਚ ਇਕ ਤਰ੍ਹਾਂ ਦਾ ਇਕ ਕੋਆਪਰੇਸ਼ਨ ਬਣਿਆ ਹੋਇਆ ਉਹ ਕੋਆਪਰੇਸ਼ਨ ਇਹ ਆ ਕਿ ਪਿਚੋਟੀ ਗਲੈਂਡ ਜਿਹੜਾ ਜਿਵੇਂ ਮੈਂ ਦੱਸਿਆ ਕਿ ਕੋਆਪਰੇਟ ਕਰਦਾ ਤੇ ਥਾਇਰੋਇਡ ਗਲੈਂਡ ਨੂੰ ਸਟਿਮੂਲੇਟ ਕਰਦਾ ਹੈਗਾ, ਥਾਇਰੋਇਡ ਗਲੈਂਡ ਅੱਗੇ ਜਾ ਕੇ ਈਸਟੋ ਪ੍ਰੋਜੈਸਟਰੋਨ ਨੂੰ ਸਟਿਮੂਲੇਟ ਕਰਦਾ ਹੈ, ਜਾਂ ਟੈਸਟੋਸਟੇਰੋਨ ਹਾਰਮੋਨ ਨੂੰ ਸਟਿਮੂਲੇਟ ਕਰਦਾ ਹੈ, ਜਾਂ ਓਸਾਈਟਸ ਵਗੈਰਾ ਬਣਨੇ ਸ਼ੁਰੂ ਹੋ ਜਾਂਦੇ ਨੇ। ਭਾਵ ਇੱਕ ਦੂਜੇ ਤੋਂ ਬਾਅਦ ਇੱਕ ਦੂਜੇ ਦੀ ਜ਼ਿੰਮੇਵਾਰੀ ਹੈਗੀ ਆ, ਔਰ ਪਿਓ ਤੋਂ ਦਾਦਾ ਪੁੱਤ ਨੂੰ, ਪੁੱਤ ਤੋਂ ਅੱਗੇ ਪੋਤੇ ਨੂੰ, ਅੱਗੇ ਇਸੇ ਤਰ੍ਹਾਂ ਟਰਾਂਸਫਰ ਹੁੰਦੀ ਰਹਿੰਦੀ ਹੈ ਉਹ ਸਾਰੀ ਗੱਲ। ਔਰ ਇਸੇ ਤਰ੍ਹਾਂ ਸਰੀਰ ਦਾ ਸਿਸਟਮ ਹੈਗਾ ਆ, ਅਸੀਂ ਕਿਸੇ ਨੂੰ ਮਾਸਟਰ ਗਲੈਂਡ ਕਹਿ ਦਿੰਦੇ ਹਾਂ, ਕਿਸੇ ਨੂੰ ਉਸ ਤੋਂ ਛੋਟਾ ਗਲੈਂਡ ਕਹਿ ਦਿੰਦੇ ਹਾਂ, ਪਰ ਸਾਰਿਆਂ ਦੀ ਜ਼ਿੰਮੇਵਾਰੀ ਇੱਕ ਕੋਆਪਰੇਸ਼ਨ ਇੱਕ ਚੇਨ ਵਿੱਚ ਬੱਝੀ ਹੋਈ ਹੈ। ਜੇ ਉਹ ਚੇਨ ਕੰਪਲੀਟ ਨਹੀਂ ਹੁੰਦੀ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਟੁੱਟ ਹੈਗੀ ਹੈ, ਕਿਤੇ ਨਾ ਕਿਤੇ ਜੋੜਨ ਦੀ ਜ਼ਰੂਰਤ ਹੈਗੀ ਹੈ। ਔਰ ਉਸ ਜੋੜਨ ਦੇ ਬਾਰੇ ਵਿੱਚ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਕਿ ਭਾਈ ਜਿੱਥੇ ਕਿਤੇ ਜੋੜਨ ਦੇ ਵਿੱਚ ਕਮੀ ਰਹਿ ਗਈ, ਜਿੱਥੇ ਕਿਤੇ ਇਹ ਲਿੰਕ ਦਾਦੇ ਤੋਂ ਪੋਤੇ ਵਾਲਾ ਲਿੰਕ ਟੁੱਟ ਗਿਆ, ਜਿੱਥੇ ਪਿਚੋਰਟੀ ਗਲੈਂਡ ਦੇ ਹਾਰਮੋਨਸ ਦਾ ਸੰਬੰਧ ਦੂਜੇ ਚੀਜ਼ਾਂ ਨਾਲੋਂ ਟੁੱਟ ਗਿਆ, ਉੱਥੇ ਸਾਨੂੰ ਸਿਮਟਮਸ ਨਿਸ਼ਾਨੀਆਂ ਬਾਹਰ ਪੈਦਾ ਹੋ ਜਾਣਗੀਆਂ, ਜਿਹੜੀਆਂ ਇਹ ਦੱਸਣਗੀਆਂ ਕਿ ਕਿਹੜਾ ਸਿਸਟਮ ਜਾਂ ਕਿਹੜਾ ਅੰਗ ਨਾਰਮਲ ਕੰਮ ਨਹੀਂ ਕਰ ਰਿਹਾ, ਔਰ ਉਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ। ਸੋ ਉਹ ਸਾਰੀਆਂ ਗੱਲਾਂ ਆਪਾਂ ਡਿਟੇਲ ਵਿੱਚ ਹੁਣ ਕਰਦੇ ਆਏ ਹਾਂ, ਤੇ ਹੁਣ ਤੱਕ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਵੀ ਸਾਹਮਣੇ ਸਾਹਮਣੇ ਵੇਖਣ ਦੇ ਵਿੱਚ ਤੁਹਾਨੂੰ ਇਹ ਲੱਗਦਾ ਹੈਗਾ ਵੀ ਚਮੜੀ ਚ ਕੀ ਚੇਂਜਸ ਆਉਂਦੀਆਂ ਨੇ, ਔਰ ਉਹ ਤਾਂ ਹੁਣ ਆਮ ਲੋਕ ਹੀ ਸਮਝਣ ਲੱਗ ਗਏ ਆ ਨਾ ਕਿ ਜੇ ਪੀਲੇ ਰੰਗ ਦੀ ਚਮੜੀ ਹੋ ਗਈ ਹੈ, ਅੱਖਾਂ ਦੇ ਲਿਡਸ ਜਿਹੜੇ ਨੇ ਉਹ ਪੀਲੇ ਅੰਦਰੋਂ ਹੋ ਗਏ ਨੇ, ਤੇ ਅਸੀਂ ਕਹਿੰਦੇ ਯਾਰ ਇਹਨੂੰ ਪੀਲੀਆ ਹੋ ਗਿਆ, ਪਿਸ਼ਾਬ ਪੀਲਾ ਆਉਣ ਲੱਗ ਗਿਆ ਹੈ, ਸਰੀਰ ਚ ਕਮਜ਼ੋਰੀ ਆਉਣ ਲੱਗ ਗਈ ਹੈ, ਭੁੱਖ ਘੱਟ ਲੱਗਦੀ ਹੈ, ਸਾਰਾ ਕੁਛ ਇਸ ਤਰ੍ਹਾਂ ਹੋਣਾ ਸ਼ੁਰੂ ਹੋ ਗਿਆ, ਤਾਂ ਮਤਲਬ ਕੀ ਹੋ ਗਿਆ? ਅਸੀਂ ਪੀਲੀਆ ਮੁੱਢਲੇ ਤੌਰ ਤੇ ਉਸਨੂੰ ਕਹਿ ਰਹੇ ਨੇ। ਬੇਸ਼ੱਕ ਪੀਲੀਏ ਦੀ ਉੱਤਰ ਦੀ ਪੜਤਾਲ ਇੱਕ ਵੱਖਰੀ ਗੱਲ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਇੱਕ ਟੇਰ ਇੱਕ ਇੰਡੈਕਸ, ਉਹ ਸਾਡੀ ਉੱਤਰ ਦੀ ਪੜਤਾਲ ਹੈ, ਪਰ ਉੱਤਰ ਦੀ ਪੜਤਾਲ ਅਸੀਂ ਕਦੋਂ ਕਰਾਵਾਂਗੇ? ਜੇ ਅਸੀਂ ਇਹਨਾਂ ਚੀਜ਼ਾਂ ਨੂੰ ਇੱਥੇ ਵੇਖ ਕੇ ਤੇ ਸਮਝ ਜਾਈਏ ਵੀ ਸਾਡਾ ਲਿਵਰ ਨਹੀਂ ਕੰਮ ਕਰ ਰਿਹਾ, ਤੇ ਅਸੀਂ ਉਦੋਂ ਤੋਂ ਹੀ ਉਹਦੇ ਵਾਸਤੇ ਉਪਰਾਲੇ ਕਰਨੇ ਸ਼ੁਰੂ ਕਰ ਦਈਏ, ਤਾਂ ਮਤਲਬ ਇਹ ਆ ਕਿ ਸਾਡਾ ਇਕਟੇਰਿਕ ਇੰਡੈਕਸ ਪੜਨ ਤੋਂ ਪਹਿਲਾਂ ਹੋ ਸਕਦਾ ਹੈ, ਅਸੀਂ ਉਸ ਬਿਮਾਰੀ ਦਾ ਹੱਲ ਕਰ ਸਕੀਏ। ਇਸੇ ਤਰ੍ਹਾਂ ਸਾਇਨੋਸਿਸ ਦੇ ਸੰਬੰਧ ਵਿੱਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਸਾਇਨੋਸਿਸ ਦਾ ਮਤਲਬ ਹੈ ਆਕਸੀਜਨ ਦਾ ਕਿਸੇ ਥਾਂ ਤੇ ਘੱਟ ਜਾਣਾ, ਔਰ ਆਕਸੀਜਨ ਦਾ ਕਿਸੇ ਥਾਂ ਤੇ ਘੱਟ ਜਾਣਾ ਜਿਹੜਾ ਸਾਹਮਣੇ ਆਮਣੇ ਸਾਨੂੰ ਦਿਸਦਾ ਆ ਉਹ ਅੱਖਾਂ ਦੇ ਹੇਠਾਂ ਵਾਲੇ ਪਾਸੇ ਬੁੱਲਾਂ ਦੇ ਉੱਪਰ ਸਾਨੂੰ ਦਿਖਾਈ ਦਿੰਦਾ ਹੈਗਾ ਆ, ਜਿਹੜਾ ਸਾਡੇ ਨੱਕ ਦੀ ਉੱਪਰ ਵਾਲੀ ਕੁਰੁੰਬਲੀ ਹੈਗੀ ਹੈ, ਪੁੰਜ ਹੈਗੀ ਨੱਕ ਦੀ, ਇਹਦੇ ਵਿੱਚ ਆਮ ਤੌਰ ਤੇ ਸਾਨੂੰ ਦਿਖਾਈ ਦਿੰਦਾ ਆ। ਔਰ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਨਹੁੰ ਹੈਗੇ ਨੇ, ਔਰ ਨਹੁੰਆਂ ਦੇ ਵਿੱਚ ਵੀ ਗੁਲਾਬੀ ਰੰਗਤ ਜਿਹੜੀ ਉਹ ਨਹੀਂ ਰਹਿ ਜਾਂਦੀ, ਉਹਦੇ ਚ ਚੇਂਜ ਆਣੀ ਸ਼ੁਰੂ ਹੋ ਜਾਂਦੀ ਹੈ, ਤੇ ਅਸੀਂ ਕਹਿੰਦੇ ਹਾਂ ਵੀ ਭਾਈ ਇਸ ਬੰਦੇ ਦੇ ਵਿੱਚ ਦੋ ਗੱਲਾਂ ਨੇ, ਇੱਕ ਤਾਂ ਅਨੀਮਿਕ ਹੈ, ਹੈਮੋਗਲੋਬਿਨ ਘੱਟ ਹੋ ਸਕਦਾ ਆ, ਔਰ ਇਹਦਾ ਖੂਨ ਪੰਜਾਬੀ ਚ ਕਹਿ ਲੋ ਜੀ ਖੂਨ ਨਹੀਂ ਬਣ ਰਿਹਾ ਪੂਰਾ। ਦੂਸਰਾ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਦੇ ਖੂਨ ਦੇ ਵਿੱਚ ਅਸਲ ਦੇ ਵਿੱਚ ਆਕਸੀਜਨ ਘੱਟ ਹੈ। ਉਸ ਆਕਸੀਜਨ ਦੇ ਬਾਰੇ ਮੈਂ ਬਹੁਤ ਵਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਨੇ ਵੀ ਬਾਕੀ ਸਾਰੇ ਸੈੱਲ, ਖੂਨ ਜਿਹੜਾ ਸਾਡਾ ਬਣਿਆ ਹੈ ਨਾ, ਪਲਾਜ਼ਮਾ ਤੇ ਪਲੇਟਲੈਟਸ ਦਾ ਬਣਿਆ ਹੋਇਆ ਹੈ, ਔਰ ਉਹਦੇ ਚ ਸੈੱਲ ਹੈਗੇ ਨੇ। ਪਲਾਜ਼ਮਾ ਉਹ ਹੈ ਜਿਹਦੇ ਚ ਸਾਡੀ ਖੁਰਾਕ ਅਸੀਂ ਖਾਧੀ, ਹਜਮ ਹੋਈ, ਸਾਰੇ ਵਿਟਾਮਿਨਸ ਮਿਨਰਲਸ ਜੋ ਵੀ ਕੁਛ ਅਸੀਂ ਖਾਇਆ ਉਹਦੇ ਚੋਂ ਨਿਚੋੜ ਕੇ ਔਰ ਸਾਹਮਣੇ ਖੂਨ ਦੇ ਵਿੱਚ ਮਿਕਸ ਅਪ ਹੋ ਗਿਆ, ਉਹਨੂੰ ਅਸੀਂ ਪਲਾਜ਼ਮਾ ਕਹਿੰਦੇ ਹਾਂ। ਉਸ ਤੋਂ ਬਾਅਦ ਇਸ ਪਲਾਜ਼ਮੇ ਨੂੰ ਰੋਕਣ ਵਾਸਤੇ ਕਿ ਭਾਈ ਇਹ ਬਾਹਰ ਨਾ ਵਗ ਜਾਵੇ, ਨਹਿਰ ਤੋਂ ਪਾਣੀ ਬਾਹਰ ਨਾ ਵਗ ਜਾਵੇ, ਤੇ ਇਸੇ ਕਰਕੇ ਅਸੀਂ ਨਹਿਰ ਦੀਆਂ ਪਟੜੀਆਂ ਬਣਾਉਂਦੇ ਹਾਂ ਨਾ, ਤੇ ਇਸੇ ਤਰ੍ਹਾਂ ਜਾਂ ਫੌਜ ਕੋਈ ਜਾਂਦੀ ਹੋਵੇ ਤੇ ਅੰਦਰ ਟੈਂਕ ਅਮਨੀਸ਼ਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਾ ਰਹੀਆਂ ਹੁੰਦੀਆਂ ਨੇ, ਤੇ ਬਾਹਰਲੇ ਪਾਸੇ ਇਨਫੈਂਟਰੀ ਜਿਹੜੀ ਹੈ, ਪੈਦਲ ਫੌਜ ਜਿਹੜੀ ਹੁੰਦੀ ਹੈ ਜਾਂ ਰਸਾਲਾ ਫੌਜ ਘੋੜਿਆਂ ਵਾਲੀ ਫੌਜ ਹੁੰਦੀ ਹੈ, ਅਸੀਂ ਉਹ ਲਗਾ ਦਿੰਦੇ ਹਾਂ ਵੀ ਭਾਈ ਇਹ ਕਿਤੇ ਬਾਹਰ ਨਾ ਪ੍ਰਦਰਸ਼ਿਤ ਹੋ ਜਾਵੇ ਜਾਂ ਇਹਨਾਂ ਦਾ ਕੋਈ ਬਾਹਰੋਂ ਕੋਈ ਨੁਕਸਾਨ ਨਾ ਕਰ ਦੇਵੇ। ਇਸੇ ਤਰ੍ਹਾਂ ਹੀ ਇਹਨਾਂ ਸਾਰਿਆਂ ਨੂੰ ਰੋਕਣ ਵਾਸਤੇ ਸਾਡੇ ਖੂਨ ਦੇ ਵਿੱਚ ਜਿਹੜੇ ਪਲੇਟਲੈਟਸ ਹੁੰਦੇ ਨੇ ਉਹ ਇਹ ਕੰਮ ਕਰਦੇ ਨੇ ਵੀ ਇਹ ਖੂਨ ਬਹੁਤ ਬਾਹਰ ਨਾ ਵਗ ਜਾਵੇ, ਤੇ ਕਈ ਵਾਰ ਐਸਾ ਵੀ ਹੁੰਦਾ ਵੀ ਪਲੇਟਲੈਟਸ ਕਾਊਂਟ ਹੀ ਬਹੁਤ ਜ਼ਿਆਦਾ ਵੱਧ ਗਿਆ ਹੈਗਾ, ਜਿਹਦੇ ਕਰਕੇ ਕਈ ਵਾਰ ਖੂਨ ਹੀ ਇੰਨਾ ਸੰਘਣਾ ਹੋ ਜਾਂਦਾ ਆ, ਉਹ ਵੀ ਸਾਡੇ ਵਾਸਤੇ ਪ੍ਰੋਬਲਮ ਹੁੰਦੀ ਹੈ, ਪਰ ਇੱਕ ਨਾਰਮਲ ਗੱਲ ਚ ਰਹਿਣਾ ਚਾਹੁੰਦਾ। ਮੈਂ ਸਾਇਨੋਸਿਸ ਦੀ ਗੱਲ ਨੂੰ ਕਲੀਅਰ ਕਰਨਾ ਹੈ ਤੁਹਾਡੇ ਸਾਹਮਣੇ ਕਿ ਸਾਇਨੋਸਿਸ ਦੀ ਅਸਲ ਗੱਲ ਇਹ ਹੁੰਦੀ ਆ ਕਿ ਇਸ ਖੂਨ ਦੇ ਵਿੱਚ ਇੱਕ ਤਾਂ WBC ਨੇ ਜਿਹੜੀ ਸਾਡੀ ਸਾਰੀ ਫੌਜ ਆ, ਵੱਖ ਵੱਖ ਤਰ੍ਹਾਂ ਦੀ ਫੌਜ ਆ, ਦੇਸ਼ ਦੇ ਵਿੱਚ ਸਰੀਰ ਦੇ ਅੰਦਰ ਸ਼ਾਂਤੀ ਬਣਾਈ ਰੱਖਣ ਵਾਸਤੇ ਅਲੱਗ ਅਲੱਗ ਤਰ੍ਹਾਂ ਤੇ ਬਾਹਰਲੀਆਂ ਆਉਂਦੀਆਂ ਬਿਮਾਰੀਆਂ ਦਾ ਮੁਕਾਬਲਾ ਕਰਨ ਵਾਸਤੇ ਸਾਡੇ ਕੋਲ WBC ਦੀ ਫੌਜ ਹੁੰਦੀ ਹੈ, ਤੇ ਉਹਦੇ ਵੱਖ ਵੱਖ ਤੱਤ ਨੇ ਜਿਨ੍ਹਾਂ ਦੇ ਬਾਰੇ ਆਪਾਂ ਕਈ ਵਾਰ ਗੱਲ ਕਰ ਚੁੱਕੇ, ਨਿਊਟ੍ਰੋਫਿਲ, ਈਸਿਨੋਫਿਲ, ਬੇਸੋਫਿਲ, ਮੋਨੋਸਾਈਟ, ਲਿੰਫੋਸਾਈਟ ਵਗੈਰਾ ਵਗੈਰਾ, ਔਰ ਉਹਨਾਂ ਦੀ ਇੱਕ ਇੱਕ ਨਾਰਮਲ ਕੁਆਂਟਿਟੀ ਹੈ ਵੀ ਸਾਨੂੰ ਇੰਨੇ ਕੁ ਚਾਹੀਦੇ ਨੇ, ਸਰੀਰ ਵਿੱਚ ਇੰਨੇ ਕੁ ਚਾਹੀਦੇ ਨੇ, ਉਹਨਾਂ ਵਿੱਚੋਂ ਕਿਸੇ ਵੀ ਚੀਜ਼ ਦਾ ਵਾਧਾ ਜਾਂ ਘਾਟਾ ਸਰੀਰ ਵਿੱਚ ਵੱਖਰੀ ਤਰ੍ਹਾਂ ਦੀਆਂ ਕਮਜ਼ੋਰੀਆਂ ਜਾਂ ਬਿਮਾਰੀਆਂ ਪੈਦਾ ਕਰਨ ਦਾ ਕਾਰਨ ਬਣਦਾ ਹੈਗਾ। ਪਰ ਅਸੀਂ ਆਰਬੀਸੀਜ਼ ਦੀ ਗੱਲ ਕੀਤੀ ਆ ਵੀ ਸਾਰਾ ਸਾਇਨੋਸਿਸ ਹੋ ਗਿਆ, ਸੁਆਹ ਵਰਗਾ ਰੰਗ ਹੋ ਗਿਆ, ਜਾਂ ਅਨੀਮਿਕ ਜਿਹਨੂੰ ਅਸੀਂ ਕਹਿੰਦੇ ਹਾਂ ਆਈਲਿਡ ਅੱਖਾਂ ਦੇ ਜਿਹੜੇ ਕੋਏ ਨੇ ਉਹ ਇਸ ਤਰ੍ਹਾਂ ਦੇ ਹੋ ਗਏ ਵੀ ਜਿਵੇਂ ਚਿੱਟੇ ਚਿੱਟੇ ਹੋ ਗਏ ਨੇ, ਗੁਲਾਬੀ ਹੋਣੇ ਚਾਹੀਦੇ ਸੀਗੇ, ਬੁੱਲ ਗੁਲਾਬੀ ਹੋਣੇ ਚਾਹੀਦੇ ਸੀ, ਇਹ ਵੀ ਸਾਇਨੋਸਿਸ ਹੋ ਗਈ, ਜਿਵੇਂ ਸੁਆਹ ਮਲੀ ਹੁੰਦੀ ਹੈ, ਨਾ ਗੁਲਾਬੀ ਹੋਣੇ ਚਾਹੀਦੇ ਸੀ, ਇਹ ਵੀ ਇਸੇ ਤਰ੍ਹਾਂ ਦੀ ਹੋ ਗਈ ਜਿਵੇਂ ਸੁਆਹ ਦਾ ਰੰਗਤ ਹੁੰਦੀ ਹੈ, ਔਰ ਉਹਨੂੰ ਸਾਇਨੋਸਿਸ ਅਸੀਂ ਕਹਿੰਦੇ ਹਾਂ। ਸੋ ਐਸਾ ਅਗਰ ਹੋਣਾ ਸ਼ੁਰੂ ਹੋਇਆ ਤੇ ਇਹ ਗੱਲ ਇੰਡੀਕੇਟ ਕਰਦੀ ਆ ਵੀ ਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਹੈ। ਹੁਣ ਸਰੀਰ ਚ ਆਕਸੀਜਨ ਦੀ ਕਮੀ ਹੈ ਤੇ ਉਹਦੇ ਦੋ ਕਾਰਨ ਹੋ ਸਕਦੇ ਨੇ। ਇੱਕ ਤਾਂ ਇਹ ਕਾਰਨ ਹੋ ਸਕਦਾ ਆ ਵੀ ਜਿਹੜੇ ਅੰਗਾਂ ਨੇ ਆਕਸੀਜਨ ਇਕੱਠੀ ਕਰਕੇ ਸਰੀਰ ਨੂੰ ਪਹੁੰਚਾਉਣ ਦਾ ਕੰਮ ਆਰੰਭਿਆ ਹੋਇਆ ਆ, ਉਹਨਾਂ ਵਿੱਚ ਕੋਈ ਕਮੀ ਪੇਸ਼ੀ ਹੈ। ਹੁਣ ਕਈ ਲੋਕਾਂ ਨੂੰ ਟਿਊਬਰਕਲੋਸਿਸ ਹੋ ਜਾਂਦਾ, ਕਈ ਵਾਰ ਫੇਫੜਿਆਂ ਵਿੱਚ ਇੰਪਾਈਸਿਸ ਸੇਮਾ ਹੋ ਜਾਂਦਾ, ਇੰਪਾਈਮਾ ਹੋ ਜਾਂਦਾ ਆ, ਜਾਂ ਕਈ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਐਸੀਆਂ ਫੇਫੜਿਆਂ ਦੀਆਂ ਹੋ ਜਾਂਦੀਆਂ ਨੇ ਕਿ ਫੇਫੜਿਆਂ ਦੇ ਵਿੱਚ ਆਕਸੀਜਨ ਬਾਹਰ ਉੱਧਰ ਧੱਕੀ ਜਾ ਰਹੀ ਹੈ, ਲੇਕਿਨ ਉਹ ਅੰਦਰ ਖੂਨ ਦੇ ਵਿੱਚ ਪਹੁੰਚਾਉਣ ਦੇ ਕਾਬਲ ਨਹੀਂ ਹੁੰਦਾ, ਜਿਸ ਕਰਕੇ ਉਹ ਆਕਸੀਜਨ ਪੂਰੀ ਜਿੱਥੇ ਡਿਲੀਵਰੀ ਹੋਣੀ ਹੈ ਉੱਥੇ ਨਹੀਂ ਹੋ ਰਹੀ, ਆਕਸੀਜਨ ਘੱਟ ਗਈ। ਦੂਸਰਾ ਨਹੀਂ, ਫੇਫੜਿਆਂ ਦੇ ਵਿੱਚੋਂ ਤਾਂ ਭਾਈ ਪੂਰੀ ਆਕਸੀਜਨ ਆ ਰਹੀ ਹੈ, ਲੇਕਿਨ ਹਾਰਟ ਦਾ ਕੰਮ ਹੈ ਕਿ ਵਾਰ ਵਾਰ ਪੰਪ ਕਰਕੇ ਇਸ ਨੂੰ ਸੈੱਲਾਂ ਦੇ ਵਿੱਚ ਭੇਜੇ, ਤੇ ਸੈੱਲਾਂ ਦੇ ਵਿੱਚ ਭੇਜਣ ਦਾ ਜਿਹੜਾ ਕੰਮ ਹੈਗਾ ਆ ਉਹ ਹੈਗਾ ਆ ਆਰਬੀਸੀ ਦਾ। ਆਰਬੀਸੀ ਬਾਰੇ ਆਪਾਂ ਬਹੁਤ ਵਾਰਾਂ ਪਹਿਲਾਂ ਗੱਲਾਂ ਕੀਤੀਆਂ ਨੇ ਕਿ ਆਰਬੀਸੀ ਇੱਕ ਤਰ੍ਹਾਂ ਖਾਲੀ ਟ੍ਰੇਨ ਦੇ ਡੱਬੇ ਹੁੰਦੇ ਆ, ਔਰ ਖਾਲੀ ਟ੍ਰੇਨ ਦੇ ਡੱਬਿਆਂ ਦੇ ਜੋ ਵੀ ਸਮਾਨ ਚਾਹੀਦਾ ਹੋਵੇ ਉਹ ਅੱਗੇ ਪਹੁੰਚਾਇਆ ਜਾਂਦਾ ਹੈ, ਤੇ ਖਾਸ ਤੌਰ ਤੇ ਖੂਨ ਦੇ ਜਿਹੜੇ ਖਾਲੀ ਡੱਬੇ ਨੇ ਜਿਨ੍ਹਾਂ ਨੂੰ ਅਸੀਂ ਲਾਲ ਖੂਨ ਦੇ ਕਣ ਕਹਿੰਦੇ ਹਾਂ, ਰੈੱਡ ਬਲੱਡ ਕਾਰਪਸਲਸ ਕਹਿੰਦੇ ਹਾਂ, ਇਹਨਾਂ ਦਾ ਇਹ ਖਾਲੀ ਡੱਬੇ ਨੇ ਔਰ ਇਹਨਾਂ ਵਿੱਚ ਆਕਸੀਜਨ ਭਰ ਕੇ ਜਾਂਦੀ ਹੈ। ਵਿਚਕਾਰ ਪਲਾਜ਼ਮੇ ਦੇ ਇਹ ਵੀ ਤਰਦੇ ਆ, ਵਿਚਕਾਰ ਪਲਾਜ਼ਮੇ ਦੇ WBC, RBC ਵਗੈਰਾ ਉਹ ਵੀ ਸਾਰੇ ਤਰੀ ਜਾਂਦੇ ਹਨ, ਇਹਨਾਂ ਦਾ ਕੰਮ ਇਹ ਆ ਵੀ ਇਹਦੇ ਵਿੱਚ ਆਕਸੀਜਨ ਜਾਂਦੀ ਹੈ ਤੇ ਹਰੇਕ ਸੈੱਲ ਤੱਕ ਪਹੁੰਚਦੀ ਹੈ। ਸੋ ਜਦੋਂ ਵੀ ਸਾਇਨੋਸਿਸ ਹੁੰਦਾ ਆ ਉਹਦੇ ਅੱਖਾਂ ਦੇ ਹੇਠਾਂ ਬਲੂ ਬਲੂ ਕਾਲੇ ਘੇਰੇ ਜੇ ਪੈਣੇ ਸ਼ੁਰੂ ਹੋ ਜਾਂਦੇ ਨੇ, ਬੁੱਲ ਜਿਹੜੇ ਨੇ ਨੀਲੇ ਹੋ ਗਏ ਨੇ ਜੀ, ਨੱਕ ਦੀ ਗਰੁੰਗਲੀ ਨੀਲੀ ਹੋ ਗਈ ਜੀ, ਨੋਹ ਵੀ ਜਿਹੜੇ ਅੱਗੋਂ ਨੀਲੇ ਹੋ ਗਏ ਜੀ, ਇਹ ਸਾਰੀਆਂ ਗੱਲਾਂ ਜਦੋਂ ਇਕੱਠੀਆਂ ਹੋ ਜਾਣ ਤੇ ਫਿਰ ਇਹਦੇ ਮਤਲਬ ਇਹ ਆ ਵੀ ਆਕਸੀਜਨ ਘੱਟ ਹੈ, ਤੇ ਹੁਣ ਆਕਸੀਜਨ ਘੱਟ ਕਿਵੇਂ ਹੈਗੀ ਹੈ ਉਹਨੂੰ ਅਸੀਂ ਫਾਇੰਡ ਦਰੁਸਤ ਕਰਨ ਵਾਸਤੇ ਉਹਨੂੰ ਅਸੀਂ ਫਾਇੰਡ ਆਊਟ ਕਰਨਾ। ਪਹਿਲੀ ਤਾਂ ਗੱਲ ਹੈ ਵੀ ਇਨਵਾਇਰਮੈਂਟ ਜਿਸ ਵਿੱਚ ਤੁਸੀਂ ਰਹੇ ਹੋ ਉਹਦੇ ਵਿੱਚ ਵੈਂਟੀਲੇਸ਼ਨ ਨਾਰਮਲ ਹੈਗਾ ਆ, ਭਾਵ ਇਨਵਾਇਰਮੈਂਟ ਸਹੀ ਹੈ, ਐ ਤਾਂ ਨੀ ਕਿਸੇ ਬੰਦ ਕਮਰੇ ਵਿਚ ਜਾਂ ਸਲੰਬ ਦੇ ਵਿਚ ਜਾਂ ਝੁੱਗੀ ਝੌਂਪੜੀ ਚ ਇਸ ਤਰ੍ਹਾਂ ਦੇ ਏਰੀਏ ਚ ਰਹਿ ਰਹੇ ਹੋ ਜਿੱਥੇ ਆਕਸੀਜਨ ਸਾਫ਼ ਹਵਾ ਤੁਹਾਨੂੰ ਨਹੀਂ ਮਿਲ ਰਹੀ। ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜੀ ਆਕਸੀਜਨ ਤੁਹਾਨੂੰ ਮਿਲ ਰਹੀ ਹੈ ਉਹਦੇ ਵਿਚ ਕੋਈ ਹੋਰ ਇਸ ਤਰ੍ਹਾਂ ਦੀ ਟੌਕਸੀਸਿਟੀ ਤਾਂ ਨਹੀਂ ਹੈਗੀ, ਮੰਨ ਲਓ ਜੇ ਗੈਸ ਦਾ ਸਿਲੰਡਰ ਹੀ ਤੁਹਾਡੇ ਕਮਰੇ ਚ ਖੁੱਲ ਗਿਆ ਹੈਗਾ ਔਰ ਆਕਸੀਜਨ ਆਟੋਮੈਟਿਕਲੀ ਪਰਸੈਂਟੇਜ ਦੇ ਮੁਤਾਬਕ ਘੱਟ ਹੋ ਜੀ, ਕਈ ਲੋਕਾਂ ਕਮਰਿਆਂ ਦੇ ਵਿਚ ਅੰਗੀਠੀਆਂ ਲਾ ਲੈਂਦੇ ਨੇ ਰਾਤ ਨੂੰ ਸਿਆਲ ਦੇ ਵਿਚ ਤੇ ਸੌ ਜਾਂਦੇ ਨੇ ਤੇ ਉਹ ਜਿਹੜੀ ਕਾਰਬਨ ਮੋਨੋਆਕਸਾਈਡ ਵਗੈਰਾ ਪੈਦਾ ਹੁੰਦੀ ਉਹਦੇ ਨਾਲ ਕਈ ਲੋਕਾਂ ਦੀ ਉਸੇ ਤਰ੍ਹਾਂ ਡੈਥ ਹੋ ਜਾਂਦੀ, ਕਿਉਂਕਿ ਆਕਸੀਜਨ ਜਿਹੜੀ ਹੈ ਉਹ ਭਾਰੀ ਹੈ, ਉਹ ਹੇਠਾਂ ਵਾਲੇ ਪਾਸੇ ਰਹਿੰਦੀ। ਪਰ ਜੇ ਇਹ ਕਾਰਬਨ ਡਾਈਆਕਸਾਈਡ ਟਾਈਪ ਦੀਆਂ ਗੈਸਿਸ, ਨਾਈਟ੍ਰੋਜੀਨਸ ਗੈਸਿਸ ਅਸੀਂ ਇਹਨੂੰ ਕਹਿੰਦੇ ਹਾਂ, ਇਹ ਅਗਰ ਵੱਧ ਗਈਆਂ ਤੇ ਇਹਨੇ ਉਹਨਾਂ ਸਾਰਿਆਂ ਨੂੰ ਫੈਲਾ ਕੇ ਉਹਦੀ ਜਗ੍ਹਾ ਲੈ ਲੈਣੀ ਹੈ, ਆਕਸੀਜਨ ਫਿਰ ਕਿੱਥੇ ਰਹੇਗੀ, ਘੱਟ ਗਈ। ਇਸੇ ਤਰ੍ਹਾਂ ਹੀ ਅਨਕੌਂਸ਼ੀਅਸ ਸਟੇਜ ਦੇ ਵਿਚ ਲੋਕਾਂ ਦੀ ਘਰਾਂ ਦੇ ਵਿਚ ਡੈਥ ਹੋ ਜਾਂਦੀ ਹੈ। ਤੇ ਉਹਦਾ ਪਹਿਲੀ ਇਹ ਗੱਲ ਹੈਗੀ ਆ ਬਈ ਅਸੀਂ ਸੋਰਸ ਵੇਖਣਾ ਆ ਬਈ ਆਕਸੀਜਨ ਘੱਟ ਜਾਵੇ, ਸਾਇਨੋਸਿਸ ਹੁੰਦਾ ਹੈ ਤਾਂ, ਔਰ ਆਕਸੀਜਨ ਘੱਟੀ ਕਿਉਂ ਹੈ ਉਹਦੇ ਪਿੱਛੇ ਅੰਗ ਹੈ ਫੇਫੜੇ, ਉਹਦੀ ਸਪਲਾਈ ਦਾ ਕੰਮ ਹੈਗਾ ਹਾਰਟ ਦੇ ਕੋਲ, ਇਹ ਹੋਣਾ ਚਾਹੀਦਾ। ਤੀਸਰੀ ਗੱਲ ਇਹ ਆ ਕਿ ਸਾਡੇ 3000 ਤੋਂ 4000 ਸਾਢੇ 4000 ਤੱਕ ਜਿਹੜੇ RBC ਦੀ ਨਾਰਮਲ ਕਾਊਂਟ ਹੁੰਦੀ ਹੈ, ਔਰ ਜੇ ਉਹ ਨਾਰਮਲ ਕਾਊਂਟ ਨਹੀਂ ਹੈਗੀ, ਭਾਵ ਟ੍ਰੇਨ ਨੂੰ ਡੱਬੇ ਹੀ ਨਹੀਂ ਇੰਨੇ ਲੱਗੇ ਹੋਏ ਜਿੰਨੀ ਉਹ ਆਕਸੀਜਨ ਲਿਜਾ ਸਕੇ, ਤੇ ਫਿਰ ਦਿਲ ਨੂੰ ਜ਼ਿਆਦਾ ਕੰਮ ਕਰਨਾ ਪਏਗਾ ਨਾ, ਵਾਰ ਵਾਰ ਆਈ ਜਾਓ ਬਈ, ਮਿੱਟੀ ਦੇ ਖੋਤੇ ਭਰ ਭਰ ਕੇ ਲੈ ਕੇ ਜਾਓ ਤੇ ਖੋਤਿਆਂ ਨੂੰ ਫਿਰ ਵਾਰ ਵਾਰ ਭਜਾਉਣਾ ਪਊਗਾ ਤੇਜ, ਕਿਉਂਕਿ ਗੇੜੇ ਲਾਓ ਤਾਂ ਕਿ ਅੱਗੇ ਜ਼ਰੂਰੀ ਕੰਮ ਪੂਰਾ ਕਰਨਾ ਹੈਗਾ ਆ। ਤੇ ਇਸ ਕਰਕੇ ਦਿਲ ਜ਼ਿਆਦਾ ਧੜਕਣ ਲੱਗ ਜਾਂਦਾ ਹੈ। ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਕੁਝ ਤਾਂ ਅੰਦਰੂਨੀ ਤੇ ਕੁਝ ਬਾਹਰੀ ਤੌਰ ਤੇ ਪੈਦਾ ਹੁੰਦੀਆਂ ਨੇ। ਅਸੀਂ ਬਾਹਰੀ ਨਿਸ਼ਾਨੀਆਂ ਦੀ ਸ਼ਨਾਖਤ ਕਰਨ ਤੁਰੇ ਹੋਏ ਆ, ਵੀ ਜੇ ਇਹ ਆਕਸੀਜਨ ਘੱਟ ਜਾਵੇ ਤੇ ਫੇਰ ਇਹਦਾ ਮਤਲਬ ਕੀ ਆ, ਹਾਰਟ ਦਾ ਕੰਮ ਨਾਰਮਲ ਨਹੀਂ। ਜੇ ਆਕਸੀਜਨ ਘੱਟ ਜਾਵੇ ਇਹਦਾ ਮਤਲਬ ਲੰਗਸ ਦਾ ਕੰਮ ਨਾਰਮਲ ਨਹੀਂ ਹੈ। ਜੇ ਆਕਸੀਜਨ ਘੱਟ ਜਾਵੇ ਤਾਂ ਇਹਦਾ ਮਤਲਬ ਹੈ ਕਿ ਹੈਮੋਗਲੋਬਿਨ ਜਿਹੜੀ ਹੈ ਉਹਦੀ ਕੁਆਂਟਿਟੀ ਨਾਰਮਲ ਨਹੀਂ ਹੈਗੀ। ਜੇ ਆਕਸੀਜਨ ਘੱਟ ਜਾਵੇ ਤੇ ਸਾਡਾ ਇਹ ਮਤਲਬ ਇਹ ਆ ਵੀ ਟ੍ਰੇਨ ਦੇ ਡੱਬੇ ਹੀ ਛੋਟੇ ਹੋ ਗਏ, ਮੀਟਰ ਗੇਜ ਟ੍ਰੇਨ ਦੇ ਛੋਟੇ ਛੋਟੇ ਡੱਬੇ ਹੁੰਦੇ ਆ ਨਾ, ਆ ਜਿਹੜੀ ਛੋਟੀ ਲਾਈਨ ਕਹਿੰਦੇ ਨੇ, ਛੋਟੀ ਟ੍ਰੇਨ ਦੀ ਲਾਈਨ ਹੈ ਜੀ। ਇੱਕ ਬਰਾਡ ਗੇਜ ਹੁੰਦੀ ਆ, ਬਰਾਡ ਗੇਜ ਦੇ ਜਿਹੜੀ ਵੱਡੀਆਂ ਟ੍ਰੇਨਾਂ ਚੱਲਦੀਆਂ ਨੇ ਤੇ ਉਹਨਾਂ ਚ ਮਾਲ ਗੱਡੀਆਂ ਵੀ ਵੱਡੇ ਵੱਡੇ ਡੱਬਿਆਂ ਵਾਲੀਆਂ ਚੱਲਦੀਆਂ ਹੈਗੀਆਂ ਨੇ। ਤੇ ਜੇ ਉਹ ਆਰਬੀਸੀ ਜਿਹੜੇ ਨੇ ਉਹਨਾਂ ਦਾ ਸਾਈਜ਼ ਹੀ ਛੋਟਾ ਹੋ ਗਿਆ, ਕਿਉਂਕਿ ਬਹੁਤ ਸਾਰੀਆਂ ਐਸੀਆਂ ਸਿਕਲ ਸੈਲ ਅਨੀਮੀਆ ਵਗੈਰਾ ਹੈਗਾ ਜਿਸ ਤਰ੍ਹਾਂ, ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੈਗੀਆਂ ਨੇ ਜਿਹਨਾਂ ਦੀ ਸ਼ਨਾਖਤ ਆਪਾਂ ਅੱਗੇ ਚੱਲ ਕੇ ਕਰਾਂਗੇ। ਜੇ ਇਹਨਾਂ ਵਿੱਚੋਂ ਕੋਈ ਬਿਮਾਰੀ ਹੋ ਜਾਵੇ ਤਾਂ ਇਹਦਾ ਮਤਲਬ ਇਹ ਆ ਕਿ ਟ੍ਰੇਨ ਦੇ ਡੱਬੇ ਹੀ ਛੋਟੇ ਹੋ ਗਏ ਆ, ਇਹ ਪੂਰੀ ਆਕਸੀਜਨ ਕੈਰੀ ਹੀ ਨਹੀਂ ਕਰਦੇ। ਜਾਂ ਡੱਬੇ ਤੇ ਆ ਗਏ, ਡੱਬੇ ਤੇ ਨਾਰਮਲ ਨੇ, ਇਹਨਾਂ ਨੂੰ ਕੋਈ ਲੋਡ ਨਹੀਂ ਕਰ ਰਿਹਾ। ਹੁਣ ਜੇ ਟਰੱਕ ਖਾਲੀ ਆ ਜਾਂਦਾ ਰੇਤ ਭਰਨ ਵਾਸਤੇ ਤੇ ਜਿੱਥੋਂ ਰੇਤ ਚੁੱਕਣੀ ਹੈ ਦਰਿਆ ਦੇ ਵਿੱਚੋਂ, ਉਹਨਾਂ ਨੂੰ ਟਰੱਕਾਂ ਨੂੰ ਭਰਨ ਵਾਲਾ ਹੀ ਕੋਈ ਨਾ ਹੋਵੇ ਤੇ ਫਿਰ ਵੀ ਕੀ ਹੋਊਗਾ? ਫਿਰ ਵੀ ਅੱਗੇ ਜਾ ਕੇ ਸਪਲਾਈ ਘੱਟ ਜੂਗੀ, ਆਕਸੀਜਨ ਜਿਹੜੀ ਨਹੀਂ ਮਿਲ ਰਹੀ, ਰੇਤ ਨਹੀਂ ਮਿਲ ਰਹੀ, ਇਹਦਾ ਮਤਲਬ ਰੇਤ ਅੱਗੇ ਜਾ ਕੇ ਮਹਿੰਗੀ ਹੋ ਜੂਗੀ। ਠੀਕ ਉਸੇ ਤਰ੍ਹਾਂ ਹੀ ਜੇ ਆਰਬੀਸੀ ਘੱਟ ਨੇ, ਜੇ ਆਰਬੀਸੀ ਦੀ ਸਪਲਾਈ ਨਾਰਮਲ ਨਹੀਂ ਹੈਗੀ, ਤਾਂ ਭਾਵ ਹੈ ਕਿ ਜਿਹੜਾ ਰਿਲੇਸ਼ਨ ਬਿਟਵੀਨ ਲੰਗਸ ਐਂਡ ਹਾਰਟ ਹੈਗਾ, ਫੇਫੜਿਆਂ ਤੇ ਦਿਲ ਦੇ ਵਿਚਕਾਰ ਜਿਹੜਾ ਰਿਲੇਸ਼ਨ ਹੈਗਾ ਆ, ਉਹਦੇ ਵਿੱਚ ਕੋਈ ਗੜਬੜੀ ਹੈਗੀ ਆ। ਔਰ ਉਹਦੀ ਜਿਹੜੀ ਗੜਬੜੀ ਹੈਗੀ ਆ ਉਹਦੇ ਬਾਰੇ ਅਸੀਂ ਜਾਣਦੇ ਹਾਂ ਕਿ ਜਿਹੜੀ ਦਿਲ ਦੇ ਵਿੱਚੋਂ ਖੂਨ ਸਪਲਾਈ ਹੁੰਦਾ ਆ ਉਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਵੇਨ, ਸੋਰੀ ਪਲਮੋਨਰੀ ਆਰਟਰੀ। ਪਲਮੋਨਰੀ ਆਰਟਰੀ ਜਿਹੜੀ ਹੈ ਉਹ ਬਾਹਰੋਂ ਆਏ ਖੂਨ ਨੂੰ ਵਾਪਸ ਫੇਫੜਿਆਂ ਵਿੱਚ ਪਹੁੰਚਾਉਂਦੀ ਹੈ, ਔਰ ਇਹ ਖੂਨ ਉੱਥੇ ਕਾਰਬਨ ਡਾਈਆਕਸਾਈਡ ਨਾਲ ਭਰਿਆ ਹੁੰਦਾ ਜਾਂ ਹੋਰ ਗੈਸਾਂ ਨਾਲ ਭਰਿਆ ਹੁੰਦਾ, ਉੱਥੇ ਇਹ ਆਪਣੀਆਂ ਗੈਸਾਂ ਛੱਡ ਦਿੰਦਾ ਆ, ਔਰ ਉਥੋਂ ਆਕਸੀਜਨ ਲੈ ਕੇ ਤੇ ਫਿਰ ਦਿਲ ਚ ਆ ਜਾਂਦਾ। ਦਿਲ ਫਿਰ ਇਸ ਨੂੰ ਸਾਰੇ ਸਰੀਰ ਵਿੱਚ ਭੇਜਣ ਦੀ ਕੋਸ਼ਿਸ਼ ਕਰਦਾ। ਹੁਣ ਮਤਲਬ ਕੀ ਆ ਕਿ ਜੇ ਅਸੀਂ ਸੈੱਲ ਵੀ ਨਾਰਮਲ ਨੇ, ਕੁਆਂਟਿਟੀ ਵੀ ਨਾਰਮਲ ਹੈਗੀ ਆ, ਤਾਂ ਇਹਦਾ ਮਤਲਬ ਆਹ ਜਿਹੜੀ ਸਪਲਾਈ ਲਾਈਨ ਹੈ ਨਾ, ਇਹਦੇ ਵਿੱਚ ਕਈ ਤਰ੍ਹਾਂ ਦੀਆਂ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਪਲਮੋਨਰੀ ਹਾਈਪਰਟੈਂਸ਼ਨ, ਨਾਂ ਡਾਕਟਰਾਂ ਨੇ ਅਲੱਗ ਅਲੱਗ ਰੱਖੇ ਨੇ। ਪਲਮੋਨਰੀ ਉਸ ਆਰਟਰੀ ਦਾ ਨਾਂ ਆ ਜਿਹੜੀ ਦਿਲ ਤੋਂ ਫੇਫੜਿਆਂ ਦੇ ਨਾਲ ਲਿੰਕ ਬਣਾਉਂਦੀ ਹੈਗੀ ਹੈ, ਜਿਹੜੀ ਦਿਲ ਤੋਂ ਫੇਫੜਿਆਂ ਨੂੰ ਖੂਨ ਲੈ ਕੇ ਜਾਂਦੀ ਆ ਵੀ ਆਹ ਸਾਰਾ ਬਾਹਰੋਂ ਇਕੱਠਾ ਹੋ ਕੇ ਸਰੀਰ ਤੋਂ ਖੂਨ ਆਇਆ ਭਾਈ, ਇਹਦੇ ਵਿੱਚ ਬਾਕੀ ਗੈਸਾਂ ਗੂਸਾਂ ਜੀਆਂ ਹੈਗੀਆਂ ਨੇ, ਇਹ ਤੂੰ ਬਾਹਰ ਕੱਢ ਦੇ ਤੇ ਇਹਦੇ ਚ ਆਕਸੀਜਨ ਇਹਨਾਂ ਦਰਬਿਆਂ ਚ ਭਰ ਦੇ, ਅਸੀਂ ਵਾਪਸ ਭੇਜਣੇ। ਸੋ ਮਤਲਬ ਇਹ ਜਿਹੜੀ ਸਪਲਾਈ ਦੀ ਲਾਈਨ ਹੈਗੀ ਆ, ਇਹਦੇ ਵਿੱਚ ਅਗਰ ਕੋਈ ਖਰਾਬੀ ਹੋ ਗਈ ਤੇ ਫਿਰ ਹਾਈਪਰ ਟੈਂਸ਼ਨ ਵਰਗੀਆਂ ਜਾਂ ਪਲਮੋਨਰੀ ਹਾਈਪਰ ਟੈਂਸ਼ਨ ਵਰਗੀਆਂ ਹੋਰ ਕਈ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਸਾਰਿਆਂ ਦੇ ਨਾਲ ਹੀ ਜਿਵੇਂ ਪਹਿਲਾਂ ਲਿਵਰ ਦੀ ਗੱਲ ਕਰਦੇ ਹੋਏ ਇਹ ਗੱਲ ਕੀਤੀ ਸੀ ਕਿ ਲਿਵਰ ਦੀ ਕੋਈ ਵੀ ਬਿਮਾਰੀ ਹੋ ਜਾਵੇ ਉਹਦੀ ਪ੍ਰਾਈਮ ਨਿਸ਼ਾਨੀ, ਮੁੱਢਲੀ ਨਿਸ਼ਾਨੀ ਇਹ ਹੈ ਕਿ ਰੰਗ ਪੀਲਾ ਹੋਣਾ ਸ਼ੁਰੂ ਹੋ ਜਾਏਗਾ, ਮੁੱਢਲੀ ਨਿਸ਼ਾਨੀ ਇਹ ਹੈ ਕਿ ਅੱਖਾਂ ਦੇ ਕੋਏ ਪੀਲੇ ਹੋਣੇ ਸ਼ੁਰੂ ਹੋ ਜਾਣਗੇ, ਇਹ ਮੁੱਢਲੀ ਨਿਸ਼ਾਨੀ ਹੈ ਕਿ ਪਿਸ਼ਾਬ ਭਈ ਅੱਗੇ ਤਾਂ ਪਾਣੀ ਵਰਗਾ ਹੁੰਦਾ ਸੀਗਾ ਤੇ ਹੁਣ ਤਾਂ ਪੀਲਾ ਹੋਣਾ ਸ਼ੁਰੂ ਹੋ ਗਿਆ। ਮਤਲਬ ਇਹ ਮੁੱਢਲੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੁਸੀਂ ਕਹਿੰਦੇ ਜੀ ਲਿਵਰ ਦਾ ਪ੍ਰੋਬਲਮ। ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਸਰੀਰ ਦੇ ਉੱਪਰ ਸਾਇਨੋਸਿਸ ਹੋਣਾ ਸ਼ੁਰੂ ਹੋ ਜਾਏ, ਭਾਵ ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ, ਇਹ ਕੀ ਆ ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ ਸਾਇਨੋਸਿਸ ਦਾ ਹੋਣਾ। ਔਰ ਉਹ ਸਾਇਨੋਸਿਸ ਅਗਰ ਸਾਨੂੰ ਦਿਖਾਈ ਦਿੰਦਾ ਹੈ ਤੇ ਫਿਰ ਅਸੀਂ ਪੇਟ ਦੀਆਂ ਅੰਤਰੀਆਂ ਵਾਲੇ ਪਾਸੇ ਨਹੀਂ ਜਾਣਾ, ਫਿਰ ਅਸੀਂ ਜਾਣਾ ਆ ਵੀ ਇਹ ਆਕਸੀਜਨ ਦੀ ਸਪਲਾਈ ਲਾਈਨ ਕਿੱਥੇ ਜਾਂਦੀ, ਕਿੱਥੋਂ ਜਾਂਦੀ ਹੈ ਔਰ ਕਿੱਧਰ ਨੂੰ ਜਾਂਦੀ ਹੈ, ਉਸ ਰਸਤੇ ਵਿੱਚ ਕਿਤੇ ਖਰਾਬੀ ਹੈਗੀ ਹੈ ਤੇ ਫਿਰ ਅਸੀਂ ਉਹਨੂੰ ਟਾਰਗੇਟ ਕਰਕੇ ਉਹਦੇ ਮੁਤਾਬਕ ਉਹਦਾ ਟ੍ਰੀਟਮੈਂਟ ਕਰ ਸਕਦੇ ਹਾਂ। ਭਾਵ ਸਾਨੂੰ ਪਤਾ ਲੱਗ ਗਿਆ ਸਾਇਨੋਸਿਸ ਹੈ, ਸਾਨੂੰ ਪਤਾ ਲੱਗ ਗਿਆ ਸਾਇਨੋਸਿਸ ਦੇ ਪਿੱਛੇ ਕਾਰਨ ਆ ਹੈ ਤੇ ਅਸੀਂ ਉਸ ਥਾਂ ਤੇ ਫੋਕਸ ਕਰਾਂਗੇ ਨਾ। ਇਸ ਕਰਕੇ ਜਰੂਰੀ ਇਹ ਹੈਗਾ ਆ ਵੀ ਬਾਹਰ ਦੀਆਂ ਜਿਹੜੀਆਂ ਵੀ ਨਿਸ਼ਾਨੀਆਂ ਸਨ ਜਿਹਦੇ ਵਿੱਚ ਸਾਨੂੰ ਇਹ ਪਤਾ ਲੱਗੇ ਕਿ ਆਕਸੀਜਨ ਸਰੀਰ ਦੇ ਵਿੱਚੋਂ ਘੱਟ ਗਈ ਹੈ, ਉਹਦੇ ਬਾਰੇ ਮੈਂ ਪਹਿਲੀ ਗੱਲ ਤੁਹਾਨੂੰ ਦੱਸੀ ਕਿ ਲੰਗਸ ਦਾ ਕੰਮ ਆ ਬਾਹਰੋਂ ਆਕਸੀਜਨ ਲੈਣਾ। ਫਿਰ ਲੰਗਸ ਦਾ ਕੰਮ ਆ ਕਿ ਜਿਹੜਾ ਖੂਨ ਉਹਦੇ ਕੋਲੇ ਆਇਆ ਉਹਨੂੰ ਖਾਲੀ ਕਰਨਾ, ਉੱਥੇ ਕਾਰਬਨ ਡਾਈਆਕਸਾਈਡ ਤੇ ਨਾਈਟ੍ਰੋਜਨ ਗੈਸਾਂ ਨੂੰ ਬਾਹਰ ਕੱਢਣਾ ਉਸਨੇ, ਜਿਹੜਾ ਕਿ ਐਕਸਰਸਾਈਜ਼ ਦੇ ਨਾਲ ਨਿਕਲਦਾ ਹੈ। ਵੈਸੇ ਵੀ ਜਿਹੜੀਆਂ ਆਕਸੀਜਨ ਨਾਲ ਇਹ ਗੈਸਾਂ ਭਰੀਆਂ ਹੁੰਦੀਆਂ ਨੇ ਇਹ ਬਾਹਰ ਨਿਕਲ ਜਾਂਦੀਆਂ ਨੇ, ਪਰ ਕਈ ਵੇਲਾ ਕਈ ਬ੍ਰੋਂਕਾਈਟਿਸ ਵਗੈਰਾ ਜਾਂ ਆਸਥਮਾ ਵਗੈਰਾ ਸਪਾਜ਼ਮੋਡਿਕ ਟਾਈਪ ਦੀਆਂ ਕਈ ਬਿਮਾਰੀਆਂ ਫੇਫੜਿਆਂ ਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਕਰਕੇ ਇਹ ਬਾਹਰ ਨਹੀਂ ਨਿਕਲਦੀਆਂ, ਸਟੱਕ ਹੋ ਗਈਆਂ, ਉਹਦੇ ਕਰਕੇ ਵੀ ਆਕਸੀਜਨ ਨਹੀਂ ਨਾ ਜਾਣੀ। ਅਜੇ ਦਮੇ ਦੇ ਮਰੀਜ਼ ਹੁੰਦੇ ਨੇ ਜਿਨ੍ਹਾਂ ਨੂੰ ਦਮਾ ਹੋ ਗਿਆ ਜੀ, ਸਾਹ ਦੀ ਪ੍ਰੋਬਲਮ ਆਣੀ ਹੋ ਗਈ ਹੈ, ਜਾਂ ਜਿਵੇਂ ਬ੍ਰੌਂਕਾਈਟਿਸ ਵਗੈਰਾ ਦੀ ਜਾਂ ਨਮੂਨੀਆ ਵਗੈਰਾ ਦੀ ਗੱਲ ਮੈਂ ਤੁਹਾਨੂੰ ਦੱਸੀ ਹੈ, ਆਕਸੀਜਨ ਪੂਰੀ ਨਹੀਂ ਜਾ ਰਹੀ। ਭਾਵ ਕੀ ਹੈ ਕਿ ਫੇਫੜਿਆਂ ਦੇ ਵਿੱਚ ਵਿੱਚ, ਅਜੇ ਹਾਰਟ ਵਾਲੀ ਗੱਲ ਜਾਂ ਦੂਰ ਦੀ ਗੱਲ ਨਹੀਂ ਹੋ ਰਹੀ, ਫੇਫੜਿਆਂ ਦੇ ਵਿੱਚ ਵਿੱਚ ਹੀ ਸਾਨੂੰ ਰੁਕਾਵਟ ਮਿਲ ਗਈ ਵੀ ਭਾਈ ਇਹਨੂੰ ਤਾਂ ਨਮੂਨੀਆ ਜਾਂ ਇਹਨੂੰ ਤਾਂ ਦਮਾ ਹੈ ਜੀ, ਇਹਨੂੰ ਜਾਂ ਬ੍ਰੌਂਕਾਈਟਿਸ ਹੈਗੀ ਹੈ, ਜਿਹਦੇ ਕਰਕੇ ਫੇਫੜਿਆਂ ਦਾ ਕੰਮ ਕਾਰਬਨ ਡਾਈਆਕਸਾਈਡ ਗੈਸਿਸ ਬਾਹਰ ਕੱਢਣੀਆਂ ਤੇ ਆਕਸੀਜਨ ਲੈਣੀ। ਇਹ ਡੱਬੇ ਜਿਹੜੇ ਖਾਲੀ ਹੋਏ ਨੇ ਇੱਥੇ ਟ੍ਰੇਨ ਦੇ, ਭਾਵ ਆਰਬੀਸੀ ਜਿਹੜਾ ਦਿਲ ਚੋਂ ਆਇਆ ਇਹਦੇ ਵਿੱਚ, ਇਹਨਾਂ ਨੂੰ ਖਾਲੀ ਕਰਕੇ ਇਹਨਾਂ ਚ ਆਕਸੀਜਨ ਭਰ ਕੇ ਵਾਪਸ ਭੇਜਣਾ, ਤਾਂ ਕਿ ਐਕਸਰਸਾਈਜ਼ ਦੇ ਨਾਲ ਨਿਕਲਦਾ ਹੈ। ਵੈਸੇ ਵੀ ਜਿਹੜੀਆਂ ਆਕਸੀਜਨ ਨਾਲ ਇਹ ਗੈਸਾਂ ਭਾਰੀਆਂ ਹੁੰਦੀਆਂ ਨੇ, ਇਹ ਬਾਹਰ ਨਿਕਲ ਜਾਂਦੀਆਂ ਨੇ, ਪਰ ਕਈ ਵੇਲਾਂ ਕਈ ਬ੍ਰੌਂਕਾਈਟਿਸ ਵਗੈਰਾ ਜਾਂ ਆਸਥਮਾ ਵਗੈਰਾ ਸਪਾਜ਼ਮੋਡਿਕ ਟਾਈਪ ਦੀਆਂ ਕਈ ਬਿਮਾਰੀਆਂ ਫੇਫੜਿਆਂ ਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਕਰਕੇ ਇਹ ਬਾਹਰ ਨਹੀਂ ਨਿਕਲਦੀਆਂ, ਸਟੱਕ ਹੋ ਗਈਆਂ, ਉਹਦੇ ਕਰਕੇ ਵੀ ਆਕਸੀਜਨ ਨਹੀਂ ਨਾ ਜਾਣੀ। ਅਜੇ ਦਮੇ ਦੇ ਮਰੀਜ਼ ਹੁੰਦੇ ਨੇ ਜਿਨ੍ਹਾਂ ਨੂੰ ਦਮਾ ਹੋ ਗਿਆ ਜੀ, ਸਾਹ ਦੀ ਪ੍ਰੋਬਲਮ ਆਣੀ ਹੋ ਗਈ ਹੈ, ਜਾਂ ਜਿਵੇਂ ਬ੍ਰੌਂਕਾਈਟਿਸ ਵਗੈਰਾ ਦੀ ਜਾਂ ਨਮੂਨੀਆ ਵਗੈਰਾ ਦੀ ਗੱਲ ਮੈਂ ਤੁਹਾਨੂੰ ਦੱਸੀ ਹੈ, ਆਕਸੀਜਨ ਪੂਰੀ ਨਹੀਂ ਜਾ ਰਹੀ। ਭਾਵ ਕੀ ਹੈ ਕਿ ਫੇਫੜਿਆਂ ਦੇ ਵਿੱਚ ਵਿੱਚ, ਅਜੇ ਹਾਰਟ ਵਾਲੀ ਗੱਲ ਜਾਂ ਦੂਰ ਦੀ ਗੱਲ ਨਹੀਂ ਹੋ ਰਹੀ, ਫੇਫੜਿਆਂ ਦੇ ਵਿੱਚ ਵਿੱਚ ਹੀ ਸਾਨੂੰ ਰੁਕਾਵਟ ਮਿਲ ਗਈ ਵੀ ਭਾਈ ਇਹਨੂੰ ਤਾਂ ਨਮੂਨੀਆ ਜਾਂ ਇਹਨੂੰ ਤਾਂ ਦਮਾ ਹੈ ਜੀ, ਇਹਨੂੰ ਜਾਂ ਬ੍ਰੌਂਕਾਈਟਿਸ ਹੈਗੀ ਹੈ, ਜਿਹਦੇ ਕਰਕੇ ਫੇਫੜਿਆਂ ਦਾ ਕੰਮ ਕਾਰਬਨ ਡਾਈਆਕਸਾਈਡ ਗੈਸਿਸ ਬਾਹਰ ਕੱਢਣੀਆਂ ਤੇ ਆਕਸੀਜਨ ਲੈਣੀ। ਇਹ ਡੱਬੇ ਜਿਹੜੇ ਖਾਲੀ ਹੋਏ ਨੇ ਇੱਥੇ ਟ੍ਰੇਨ ਦੇ, ਭਾਵ ਆਰਬੀਸੀ ਜਿਹੜਾ ਦਿਲ ਚੋਂ ਆਇਆ ਇਹਦੇ ਵਿੱਚ, ਇਹਨਾਂ ਨੂੰ ਖਾਲੀ ਕਰਕੇ ਇਹਨਾਂ ਚ ਆਕਸੀਜਨ ਭਰ ਕੇ ਵਾਪਸ ਭੇਜਣਾ। ਫਿਰ ਤਾਂ ਇੱਥੇ ਹੀ ਗੱਲ ਆ, ਅਸੀਂ ਫਿਰ ਉਸੇ ਚੀਜ਼ ਨੂੰ ਟਾਰਗੇਟ

ਭਾਈ ਇਹਨੂੰ ਤਾਂ ਨਮੋਨੀਆ ਹੈ ਜਾਂ ਇਹਨੂੰ ਤਾਂ ਦਮਾ ਹੈ ਜੀ, ਇਹਨੂੰ ਬ੍ਰੌਂਕਾਈਟਿਸ ਹੈਗੀ ਹੈ, ਜਿਹਦੇ ਕਰਕੇ ਫੇਫੜਿਆਂ ਦਾ ਕੰਮ ਕਾਰਬਨ ਡਾਈਆਕਸਾਈਡ ਗੈਸਿਸ ਬਾਹਰ ਕੱਢਣੀਆਂ ਤੇ ਆਕਸੀਜਨ ਲੈਣੀ। ਇਹ ਡੱਬੇ ਜਿਹੜੇ ਖਾਲੀ ਹੋਏ ਨੇ ਇੱਥੇ ਟ੍ਰੇਨ ਦੇ ਭਾਵ ਆਰਬੀਸੀ ਜਿਹੜਾ ਦਿਲ ਚੋਂ ਆਇਆ ਇਹਦੇ ਵਿੱਚ, ਇਹਨਾਂ ਨੂੰ ਖਾਲੀ ਕਰਕੇ ਇਹਨਾਂ ਚ ਆਕਸੀਜਨ ਭਰ ਕੇ ਵਾਪਸ ਭੇਜਣਾ। ਫਿਰ ਤਾਂ ਇੱਥੇ ਹੀ ਗੱਲ ਆ, ਅਸੀਂ ਫਿਰ ਉਸੇ ਚੀਜ਼ ਨੂੰ ਟਾਰਗੇਟ ਕਰ ਸਕਦੇ ਹਾਂ। ਔਰ ਉਸ ਤੋਂ ਬਾਅਦ ਇਹ ਅਗਰ ਸਰਕਲ ਨਾਰਮਲ ਹੈ, ਫੇਫੜੇ ਚੈੱਕ ਕਰਦੇ ਆ ਡਾਕਟਰ, ਵੇਖ ਲਿਆ ਨਹੀਂ ਸਾਹ ਕਿਰਿਆ ਸਾਰੀ ਨਾਰਮਲ ਚੱਲ ਰਹੀ ਹੈ, ਇਸ ਤਰ੍ਹਾਂ ਦੀ ਕੋਈ ਬਿਮਾਰੀ ਹੈ ਨਹੀਂ, ਪਰ ਵੇਖਿਆ ਪਲਸ ਰੇਟ ਬੜਾ ਜ਼ਿਆਦਾ ਹੈ, ਹਾਰਟ ਬੜਾ ਪੂਰੀ ਤਰ੍ਹਾਂ ਧੜਕ ਰਿਹਾ ਹੈਗਾ, ਇਹਦਾ ਮਤਲਬ ਹੈ ਕਿ ਇਸ ਸਪਲਾਈ ਦੇ ਵਿੱਚ ਅੱਗੋਂ ਹਾਰਟ ਵਾਲੀ ਕੋਈ ਪ੍ਰੋਬਲਮ ਹੋ ਸਕਦੀ ਹੈ। ਤੇ ਇਸ ਤਰ੍ਹਾਂ ਕਰਕੇ ਅਸੀਂ ਚੇਨ ਦੇ ਤੌਰ ਤੇ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਡਾਇਗਨੋਸਿਸ ਹੈ ਕਿ। ਉਸ ਤੋਂ ਬਾਅਦ ਫਿਰ ਉਹਦਾ ਟ੍ਰੀਟਮੈਂਟ ਉਹਦੇ ਮੁਤਾਬਕ ਅਸੀਂ ਇੰਡੀਕੇਸ਼ਨ ਕਰ ਸਕਦੇ ਹਾਂ, ਔਰ ਡਾਕਟਰ ਲੋਕ ਜਿਹੜੇ ਨੇ ਇਹ ਆਸਾਨੀ ਨਾਲ ਲੱਭ ਲੈਂਦੇ ਨੇ, ਜਾਂ ਡਾਕਟਰ ਲੋਕਾਂ ਕੋਲ ਹੋਰ ਲੈਬੋਰਟਰੀ ਟੈਕਨੋਲੋਜੀ ਹੈਗੀ ਹੈ ਜਿਹਦੇ ਰਾਹੀਂ ਅਸੀਂ ਇਹ ਲੱਭ ਲੈਂਦੇ ਹਾਂ। ਅੱਜ ਕੱਲ ਤੇ ਬਹੁਤ ਸਾਰੇ ਹੋਰ ਟੈਸਟ ਵਗੈਰਾ ਆ ਗਏ ਆ ਕਿ ਹਾਂ ਫਲਾਣੇ ਥਾਂ ਤੇ, ਕਿਉਂਕਿ ਜਿਵੇਂ ਅਸੀਂ ਵੇਖਦੇ ਨਾ, ਮੈਂ ਲੰਗਸ ਦੇ ਜਦੋਂ ਲੈਕਚਰ ਕਰੇ ਸੀ ਮੈਂ ਉਹਦੇ ਵਿੱਚ ਦੱਸਿਆ ਸੀਗਾ ਕਿ ਇੱਕ ਟੋਟਲ ਲੰਗ ਵਾਲਿਊਮ ਹੁੰਦਾ ਹੈ, ਭਾਵ ਫੇਫੜਿਆਂ ਦੇ ਵਿੱਚ ਇੱਕ ਆਮ ਆਦਮੀ ਜਦੋਂ ਤੁਸੀਂ ਇਨਹੇਲੇਟ ਕਰਦੇ ਹੋ, ਸਾਹ ਅੰਦਰ ਖਿੱਚਦੇ ਹੋ, ਤੇ ਉਹਦੀ ਮੈਕਸੀਮਮ ਕੁਆਂਟਿਟੀ ਜਿਹੜੀ ਬਾਹਰਲੀ ਹਵਾ ਦੀ ਅੰਦਰ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਟੋਟਲ ਲੰਗ ਵਾਲਿਊਮ। ਉਸ ਤੋਂ ਬਾਅਦ ਅਸੀਂ ਇਹ ਕਹਿੰਦੇ ਹਾਂ ਕਿ ਸਾਹ ਬਾਹਰ ਕੱਢ ਦਿੱਤਾ ਤੇ ਬਾਕੀ ਜਿਹੜੀ ਹਵਾ ਫੇਫੜਿਆਂ ਚ ਰਹਿ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਰੈਜੀਡੂਅਲ ਵਾਲਿਊਮ, ਬਚ ਗਿਆ ਬਾਕੀ। ਔਰ ਜਿਹੜਾ ਵਿਚਕਾਰਲਾ ਬੈਲੈਂਸ ਹੁੰਦਾ ਆ ਕਿ ਭਾਈ ਜਿਹੜਾ ਹਰ ਸਾਹ ਦੇ ਰਹੇ, ਜੇ ਬੰਦਾ ਕੋਈ ਨਾਰਮਲ ਹੈਗਾ, ਨਾਰਮਲ ਸਾਹ ਲੈ ਰਿਹਾ ਆ, ਤੇ ਨਾਰਮਲ ਸਾਹ ਦੇ ਨਾਲ ਉਹ ਕਾਰਬਨ ਡਾਈਆਕਸਾਈਡ ਗੈਸਾਂ ਬਾਹਰ ਵੀ ਕੱਢ ਰਿਹਾ, ਔਰ ਗੈਸਿਸ ਆਕਸੀਜਨ ਵਾਲੀਆਂ ਜੇ ਅੰਦਰ ਵੀ ਲੈ ਰਿਹਾ, ਤੇ ਇਹ ਇੱਕ ਪਲੇ ਹੈ ਜਿਹੜਾ ਨਾਰਮਲ ਆਣਾ ਤੇ ਜਾਣਾ, ਟ੍ਰੈਫਿਕ ਜਾ ਰਹੀ ਹੈ ਆ ਰਹੀ ਹੈ, ਟ੍ਰੈਫਿਕ ਜਾ ਰਹੀ ਆ ਰਹੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਟਾਈਡਲ ਵਾਲਿਊਮ। ਸੋ ਜੇ ਡਾਕਟਰ ਲੋਕ, ਅੱਜ ਸਾਡੇ ਕੋਲ ਬਹੁਤ ਸਾਰੇ ਇੰਸਟਰੂਮੈਂਟਸ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਇਸ ਤਰ੍ਹਾਂ ਦੇ ਡਿਪਾਰਟਮੈਂਟਾਂ ਚ ਜਿਹੜੇ ਇਹ ਜੱਜ ਕਰਦੇ ਨੇ ਕਿ ਭਾਈ ਇਸ ਬੰਦੇ ਦਾ ਟਾਈਡਲ ਵਾਲਿਊਮ ਵੀ ਠੀਕ ਆ। ਰੈਜੀਡੂਅਲ ਵਾਲਿਊਮ ਇਸ ਕਰਕੇ ਰਹਿਣਾ ਚਾਹੀਦਾ ਕਿਤੇ ਐ ਨਾ ਹੋਵੇ ਕਿ ਬੁਕਾਨਾ ਤੇ ਫਲਾਇਆ ਸੀਗਾ, ਉਸ ਤੋਂ ਬਾਅਦ ਉਹਦੀ ਸਾਰੀ ਹਵਾ ਬਾਹਰ ਕੱਢ ਦਿੱਤੀ, ਬੁਕਾਨਾ ਤੈਅ ਹੋ ਕੇ ਰਹਿ ਗਿਆ, ਹੁਣ ਇਹਨੂੰ ਫਲਾਉਣਾ ਬੜਾ ਮੁਸ਼ਕਲ ਹੈ ਜਦ ਤੱਕ ਪ੍ਰੈਸ਼ਰ ਨਹੀਂ ਕੂਦੇਗਾ। ਇਸ ਕਰਕੇ ਕੁਦਰਤ ਕੁਛ ਵਾਲਿਊਮ ਉਹ ਕਾਰਬਨ ਡਾਈਆਕਸਾਈਡ ਟਾਈਪ ਦੀਆਂ ਗੈਸਿਸ ਜਿਹੜੀਆਂ ਹਲਕੀਆਂ ਹਨ ਤੇ ਜਿਹੜੀਆਂ ਫੇਫੜਿਆਂ ਦੀਆਂ ਐਲਵੋਲਾਈਜ਼ ਨੂੰ ਫੈਲਾ ਕੇ ਰੱਖਦੀਆਂ ਨੇ, ਉਹ ਉਹਨਾਂ ਕੁ ਵਾਲਿਊਮ ਉਹਨਾਂ ਦੇ ਵਿੱਚ ਰਹਿ ਜਾਂਦਾ ਹੈ ਜਿਹੜਾ ਕਿ ਸਾਨੂੰ ਬਾਅਦ ਜਿਵੇਂ ਪਕਾਨਾ ਵੀ ਫੈਲਾਉਂਦੇ ਹੋ ਨਾ ਤੇ ਬੋਲ ਕੇ ਤਾਂ ਰਹਿ ਗਿਆ, ਲੇਕਿਨ ਉਸ ਤੋਂ ਬਾਅਦ ਇੱਕ ਪਕਾਨੇ ਨੂੰ ਇੱਕ ਵਾਰ ਫੈਲਾਉਣ ਤੋਂ ਬਾਅਦ ਦੂਜੀ ਵਾਰ ਫੈਲਾਉਣ ਚ ਆਸਾਨੀ ਕਿਉਂ ਰਹਿੰਦੀ ਹੈ? ਕਿਉਂਕਿ ਕੁਛ ਨਾ ਕੁਛ ਏਅਰ ਉਹਦੇ ਵਿੱਚ ਰਹਿ ਜਾਂਦੀ, ਭਾਵੇਂ ਕਿ ਅਸੀਂ ਆਪਣੀ ਸਾਰੀ ਹਵਾ ਉਹਦੇ ਚੋਂ ਕੱਢ ਦਿੱਤੀ ਸੀ। ਜਿਹੜੇ ਬਿਲਕੁਲ ਇੱਕ ਨੈਚੁਰਲ ਟਾਈਪ ਦਾ ਪਕਾਨਾ ਹੁੰਦਾ ਆ ਉਹਦੇ ਨਾਲ ਉਹ ਮੈਚ ਨਹੀਂ ਕਰਦਾ, ਉਹਨੂੰ ਅਸੀਂ ਕਹਿੰਦੇ ਹਾਂ ਟਾਈਡਲ ਵਾਲਿਊਮ, ਔਰ ਉਹਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸਾਨੂੰ ਇੱਥੋਂ ਹੀ ਪਤਾ ਲੱਗ ਜਾਂਦਾ ਆ ਵੀ ਭਾਈ ਫੇਫੜਿਆਂ ਦਾ ਜਿਹੜਾ ਪਹਿਲਾ ਪ੍ਰੋਗਰਾਮ ਆ ਉਹਦੇ ਵਿੱਚ ਹੀ ਕਿਤੇ ਨਾ ਕਿਤੇ ਖਰਾਬੀ ਹੈਗੀ ਹੈ, ਔਰ ਉਸ ਨੂੰ ਅਸੀਂ ਦਰੁਸਤ ਕਰਨ ਲੱਗ ਜਾਂਦੇ ਹਾਂ। ਫਿਰ ਅਸੀਂ ਹਾਰਟ ਵਾਲੇ ਪਾਸੇ ਚਲੇ ਗਏ ਸੀਗੇ, ਉਹਦੀਆਂ ਗੱਲਾਂ ਕਰਨੀਆਂ ਸੀਗੀਆਂ ਵੀ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਹੈ ਤਾਂ ਉਹ ਦਰੁਸਤ ਕਰਦੇ ਹਾਂ। ਫਿਰ ਅਸੀਂ ਸੈੱਲਾਂ ਵਾਲੇ ਪਾਸੇ ਚਲੇ ਗਏ ਸਾਂ ਵੀ ਭਾਈ ਠੀਕ ਹੈ, ਜਿੰਨਾ ਟੋਕਰੇ ਚੁੱਕਣੇ ਆ ਭਰ ਭਰ ਕੇ ਉਹ ਹੈਗੇ ਆ, ਨਾਰਮਲ ਹੈਗੇ ਆ ਕਿ ਨਹੀਂ, ਜਿਹਨੂੰ ਅਸੀਂ ਆਰਬੀਸੀ ਕਹਿੰਦੇ ਹਾਂ। ਜੇ ਇਹ ਸਾਰੀਆਂ ਗੱਲਾਂ ਨਾਰਮਲ ਨੇ, ਆਵਾਜਾਈ ਨਾਰਮਲ ਹੈ, ਤੇ ਹਰ ਬੰਦੇ ਦਾ ਜਿਹੜਾ ਹੈਮਾਗਲੋਬਿਨ ਨਾਰਮਲ ਹੋਏਗਾ, ਹਰ ਬੰਦੇ ਦੀ ਪੈਲਪੀਟੇਸ਼ਨ ਜਿਹੜਾ ਦਿਲ ਦੀ ਧੜਕਣ ਜਿਹੜੀ ਉਹ ਨਾਰਮਲ ਹੋਏਗੀ, ਹਰ ਬੰਦੇ ਦਾ ਰੈਸਪੀਰੇਸ਼ਨ ਨਾਰਮਲ ਹੋਏਗਾ, ਪਰ ਜੇ ਨਹੀਂ ਨਾਰਮਲ ਤਾਂ ਫਿਰ ਆਕਸੀਜਨ ਲੈਵਲ ਨਾਰਮਲ ਹੋ ਨਹੀਂ ਸਕਦਾ। ਠੀਕ ਹੈ, ਸੋ ਪਹਿਲੀ ਗੱਲ ਆਪਾਂ ਇਹ ਡਿਸਕਸ ਕਰ ਚੁੱਕੇ ਹਾਂ। ਫਿਰ ਮੈਂ ਕਿਹਾ ਸੀਗਾ ਵੀ ਕਈ ਥਾਵਾਂ ਤੇ ਨਾ ਕਾਲੇ ਕਾਲੇ ਪੈਚਸ ਸਕਿਨ ਦੇ ਉੱਪਰ ਹੋ ਜਾਂਦੇ ਨੇ, ਖਾਸ ਤੌਰ ਤੇ ਕੱਛਾਂ ਦੇ ਵਿੱਚ, ਖਾਸ ਤੌਰ ਤੇ ਨੈਕ ਦੇ ਵਿੱਚ ਹੋ ਜਾਂਦੇ ਨੇ, ਖਾਸ ਤੌਰ ਤੇ ਜੈਨੀਟਲ ਆਰਗਨਸ ਦੇ ਵਿੱਚ ਹੋ ਜਾਂਦੇ ਨੇ। ਅਗਰ ਕਿਸੇ ਬੰਦੇ ਨੂੰ ਚਮੜੀ ਦੀ ਤੁਹਾਨੂੰ ਬਾਹਰੋਂ ਨਿਸ਼ਾਨੀਆਂ ਦਿਸ ਰਹੀਆਂ ਨੇ ਨਾ, ਤੇ ਬਾਹਰੋਂ ਦਿਸਦੀਆਂ ਨਿਸ਼ਾਨੀਆਂ ਦੇ ਵਿੱਚ ਅਗਰ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਸਾਨੂੰ ਦਿਸਦੀਆਂ ਨੇ, ਤੇ ਇਹ ਸਾਨੂੰ ਇਹ ਇੰਡੀਕੇਟ ਕਰਦੀਆਂ ਨੇ ਅੰਦਰ ਕਿਤੇ ਨਾ ਕਿਤੇ ਪੈਂਕਰੀਆਸ ਦੇ ਵਿੱਚ ਨੁਕਸ ਹੈਗਾ ਹੈ। ਔਰ ਜਿਹਦੇ ਕਰਕੇ ਜਿੰਨਾ ਜਿੰਨਾ ਥਾਵਾਂ ਤੇ ਜਿਹੜੀ ਸਾਰੀ ਗਰਭ ਚ ਨਿਕਲਣਾ ਸੀਗਾ ਨਹੀਂ ਨਿਕਲਿਆ, ਜਾਂ ਜਿੱਥੇ ਜਿੰਨੀ ਸ਼ੂਗਰ ਜਾਣੀ ਚਾਹੀਦੀ ਸੀ ਮੋਲੀਕੁਲ ਵੇਟ ਦੇ ਮੁਤਾਬਕ, ਜਾਂ ਉਹਦਾ ਜਿੰਨੀ ਰਿਕੁਆਇਰਮੈਂਟ ਹੈਗੀ ਹੈ ਉਹ ਨਹੀਂ ਗਈ, ਤੇ ਇਸ ਕਰਕੇ ਉੱਥੇ ਆਕਸੀਜਨ ਵੀ ਨਹੀਂ ਗਈ, ਜਿਸ ਕਰਕੇ ਆਕਸੀਜਨ ਨਹੀਂ ਗਈ ਤੇ ਇਹ ਕਾਲੇ ਰੰਗ ਦੇ ਧੱਬੇ

0: ਢਾਉਣ ਦੇ ਉੱਪਰ ਕਈਆਂ ਲੋਕਾਂ ਦੀ ਬਾਕੀ ਸਾਰਾ ਚਮੜੀ ਨਾਰਮਲ ਹੁੰਦੀ ਚਿੱਟੇ ਰੰਗ ਦੀ ਹੁੰਦੀ ਹੈ ਜਾਂ ਕਣਕ ਵੀ ਨਹੀਂ ਹੁੰਦੀ ਤੇ ਢਾਉਣ ਪਿੱਛੋਂ ਜਾਂ ਅੱਗੋਂ ਕਾਲੀ ਹੋ ਜਾਂਦੀ। ਇਸੇ ਤਰ੍ਹਾਂ ਜਨ ਨੰਗਾਂ ਦੇ ਵਿੱਚ ਜਿਹੜੇ ਨੇ ਉਹ ਬਹੁਤੇ ਸਾਰੇ ਲੋਕਾਂ ਨੂੰ ਆਮਤਰੇ ਪੱਟ ਜਨ ਨੰਗਾਂ ਦੇ ਅੱਗੇ ਪਿੱਛੇ ਗਰੋਇਨ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕਾਲੇ ਹੋ ਜਾਂਦੇ ਨੇ। ਸੋ ਇਹ ਸਾਰੀਆਂ ਨਿਸ਼ਾਨੀਆਂ ਇਸ ਗੱਲ ਦੀਆਂ ਹਨ ਕਿ ਜਦੋਂ ਵੀ ਤੁਹਾਨੂੰ ਇਹ ਲੱਗੇ ਯਾਰ ਮੇਰੀ ਧੌਣ ਕਾਲੀ ਹੋ ਰਹੀ, ਰੋਜ਼ ਤਾਂ ਵੇਖਦੇ ਹੋ ਨਾ ਨਹਾਉਂਦੇ ਹੋ ਨਾ ਸ਼ੀਸ਼ੇ ਅੱਗੇ, ਮੇਰੀ ਯਾਰ ਧੌਣ ਕਾਲੀ ਜੀ ਹੋ ਗਈ ਲੱਗਦੇ ਹੈ, ਰੰਗ ਬਦਲ ਜਾ ਗਿਆ ਹੈ, ਪਿਛਲੇ ਪਾਸੇ ਰੰਗ ਬਦਲ ਗਿਆ ਹੈਗਾ ਆ, ਯਾਰ ਤੁਸੀਂ ਨਹਾਉਂਦੇ ਹੋ ਤੇ ਜਨ ਨੰਗਾਂ ਦਾ ਵੱਧ ਏਰੀਆ ਜਿਹੜਾ ਵੇਖਦੇ ਹੋ ਯਾਰ ਕਾਲੇ ਜੀ ਹੋ ਗਏ ਨੇ। ਜਦੋਂ ਤੁਹਾਨੂੰ ਇਹ ਨਿਸ਼ਾਨੀਆਂ ਲੱਗਣ ਤੇ ਤੁਸੀਂ ਇਹ ਸਮਝੋ ਵੀ ਤੁਹਾਡਾ ਸ਼ੂਗਰ ਲੈਵਲ ਬਾਡੀ ਦੇ ਵਿੱਚ ਨਾਰਮਲ ਨਹੀਂ ਹੈ, ਜ਼ਿਆਦਾ ਹੋ ਗਿਆ। ਤੇ ਮੈਂ ਇਹ ਤੁਹਾਨੂੰ ਕਈ ਵਾਰਾਂ ਦੱਸਿਆ ਆ ਕਿ ਸੈੱਲ ਇੱਕ ਕੰਪੈਕਟ ਬਾਡੀ ਹੈ ਜਿਹਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਰਹਿੰਦੀਆਂ ਨੇ ਉਹਨਾਂ ਦੀ ਆਪਣੀ ਆਪਣੀ ਇੱਕ ਰਿਜ਼ਰਵ ਸਪੇਸ ਹੈਗੀ ਹੈ। ਜਦੋਂ ਕੋਈ ਜ਼ਬਰਦਸਤੀ ਕੋਈ ਚੀਜ਼ ਆ ਕੇ ਵੱਧ ਘੁਸ ਜਾਂਦੀ ਹੈ ਉਹਦੇ ਵਿੱਚ ਤੇ ਉਸ ਵੇਲੇ ਬਾਕੀ ਕਿਸੇ ਨਾ ਕਿਸੇ ਚੀਜ਼ ਦਾ ਘਾਟਾ ਹੋ ਜਾਂਦਾ ਹੈ। ਤੇ ਸਭ ਤੋਂ ਵਧੀਆ ਚੀਜ਼ ਕੋਈ ਵੀ ਸਰੀਰ ਵਿੱਚੋਂ ਨਿਕਲਣ ਵਾਲੀ ਜਿਹੜੀ ਹੈ ਉਹ ਆਕਸੀਜਨ ਹੈ। ਤੇ ਜਿਹੜੇ ਵੀ ਇਸ ਤਰ੍ਹਾਂ ਦੇ ਬੰਦੇ ਨੇ ਉਹਨਾਂ ਨੂੰ ਆਮ ਤੌਰ ਤੇ ਥੋੜੀ ਜਿਹੀ ਸਾਹ ਦੀ ਕਿਰਿਆ ਵਿੱਚ ਫਰਕ ਪੈ ਜਾਂਦਾ ਹੈ, ਤੇਜ਼ ਤੁਰਨਗੇ ਸਾਹ ਚੜਨਾ ਸ਼ੁਰੂ ਹੋ ਜਾਏਗਾ। ਨਾਰਮਲ ਤੁਰਦੇ ਨੇ ਕਈ ਨਹੀਂ ਮਹਿਸੂਸ ਹੁੰਦਾ ਹੈਗਾ, ਪਰ ਜਦੋਂ ਇਸ ਤਰ੍ਹਾਂ ਦੇ ਕਾਲੇ ਧੱਬੇ ਵੀ ਪੈ ਗਏ ਨੇ, ਸਕਿਨ ਕਾਲੀ ਹੋ ਗਈ ਹੈ ਬਾਹਰੋਂ, ਔਰ ਅਸੀਂ ਕਹਿੰਦੇ ਹਾਂ ਕਿ ਡਾਇਬੈਟਿਕਸ ਨੇ, ਡਾਇਬੈਟਿਕ ਕਹਿਣ ਤੋਂ ਭਾਵ ਕੀ ਹੈ ਕਿ ਤੁਹਾਡੇ ਸੈੱਲਾਂ ਦੇ ਵਿੱਚ ਇੱਕ ਲਿਮਿਟਿਡ ਕੁਆਂਟਿਟੀ ਸ਼ੂਗਰ ਦੀ ਰਹਿੰਦੀ, ਜਿਹਨੂੰ ਅਸੀਂ ਕਹਿੰਦੇ ਹਾਂ 80 ਮਿਲੀਗ੍ਰਾਮ ਪਰ 100 ml ਆਫ ਬਲੱਡ। 100 ਮਿਲੀਲੀਟਰ ਬਲੱਡ ਹੋਵੇ ਤੇ ਉਹਦੇ ਵਿੱਚ 80 ਮਿਲੀਗ੍ਰਾਮ ਸ਼ੂਗਰ ਹੋਣੀ ਚਾਹੀਦੀ ਹੈ। ਔਰ ਅਸੀਂ ਇਹ ਜਦੋਂ ਕਾਲੇ ਕਾਲੇ ਧੱਬੇ ਵੇਖਦੇ ਹਾਂ ਤੇ ਉਹਦਾ ਮਤਲਬ ਇਹ ਆ ਕਿ ਸਾਡੇ ਉਹ ਸ਼ੂਗਰ ਦਾ ਲੈਵਲ ਸੈੱਲ ਦੇ ਵਿੱਚ ਵੱਧ ਗਿਆ ਹੈ। ਜੇ ਵੱਧ ਗਿਆ ਆ ਤੇ ਫਿਰ ਉਹਦੀ ਥਾਂ ਤੇ ਸਭ ਤੋਂ ਸੌਖੀ ਚੀਜ਼ ਜਿਹੜੀ ਸੈੱਲ ਤੋਂ ਬਾਹਰ ਗਈ ਹੈ ਆਕਸੀਜਨ ਦੇ ਡ੍ਰੌਪਸ ਵਿੱਚ ਹੁੰਦੇ ਨੇ, ਆਕਸੀਜਨ ਦੇ ਬਬਲਸ ਵੀ ਹੁੰਦੇ ਨੇ, ਫੈਟ ਦੇ ਬਬਲਸ ਵੀ ਹੁੰਦੇ ਨੇ, ਔਰ ਉਹ ਜਿਹੜੇ ਨੇ ਉਹ ਕੱਟ ਗਏ। ਕਿਸੇ ਨਾ ਕਿਸੇ ਨੂੰ ਤਾਂ ਬਾਹਰ ਜਾਣਾ ਪੈ ਗਿਆ ਨਾ, ਜਿੰਨੀ ਸਪੇਸ ਹੈਗੀ ਉਨੀ ਰਹੇਗੀ ਨਾ, ਤੇ ਜਦੋਂ ਉਹ ਬਾਹਰ ਜਾਣਗੇ ਆਟੋਮੈਟਿਕਲੀ ਉਹਨਾਂ ਲੋਕਾਂ ਨੂੰ ਤੁਰੰਤਾਂ ਪੌੜੀਆਂ ਚੜ੍ਹਦਿਆਂ ਆਮ ਤੌਰ ਤੇ ਸਾਹ ਚੜਨਾ ਸ਼ੁਰੂ ਹੋ ਜਾਏਗਾ, ਤੇਜ਼ ਤੇਜ਼ ਚੱਲਦੇ ਨੇ ਕਿਉਂਕਿ ਉੱਥੇ ਆਕਸੀਜਨ ਦੀ ਸੈੱਲਾਂ ਵਿੱਚ, ਸੈੱਲ ਦਾ ਮਤਲਬ ਇੱਕ ਸੈੱਲ ਨਹੀਂ ਹੈ, ਸਾਰੀ ਬਾਡੀ ਦੇ ਸੈੱਲਾਂ ਦੀ ਮੈਂ ਗੱਲ ਕਰ ਰਿਹਾ ਹੁੰਦਾ, ਔਰ ਉਹਨਾਂ ਵਿੱਚੋਂ ਕੁਝ ਇੱਕ ਖਾਸ ਚੀਜ਼ਾਂ ਨੇ, ਥਾਵਾਂ ਨੇ ਜਿਹੜੀਆਂ ਇਸ ਆਕਸੀਜਨ ਨੂੰ ਬਹੁਤਾ ਸ਼ਿੱਦਤ ਨਾਲ ਬਹੁਤਾ ਇਮੀਡੀਏਟਲੀ ਤੁਹਾਡੇ ਸਾਹਮਣੇ ਰੱਖਦੀਆਂ ਨੇ, ਤੇ ਜਿਹਦੇ ਵਿੱਚ ਮੈਂ ਗਰਦਨ ਦੀ ਗੱਲ ਕੀਤੀ ਆ, ਜਿਹਦੇ ਵਿੱਚ ਮੈਂ ਅਲੱਗ ਅਲੱਗ ਥਾਵਾਂ ਤੇ ਪੈਚਸ ਜਿਹੜੇ ਨੇ ਕਾਲੇ ਹੋ ਜਾਂਦੇ ਨੇ ਉਹਨਾਂ ਦੀ ਗੱਲ ਕੀਤੀ ਆ, ਇਹ ਸਾਨੂੰ ਇਹ ਇੰਡੀਕੇਟ ਕਰਦੀ ਹੈ ਕਿ ਭਾਈ ਇਸ ਬੰਦੇ ਦਾ ਸ਼ੂਗਰ ਲੈਵਲ ਵੱਧ ਗਿਆ ਜਿਹਨੂੰ ਅਸੀਂ ਡਾਇਬੈਟਿਕਸ ਕਹਿੰਦੇ ਹਾਂ। ਔਰ ਇਹ ਟਾਈਪ 2 ਡਾਇਬਟੀਜ਼ ਵੀ ਆਮ ਤੌਰ ਤੇ ਵੱਡੀ ਨਿਸ਼ਾਨੀ ਹੁੰਦੀ ਹੈ। ਫਿਰ ਕਈਆਂ ਨੂੰ ਜਿਸ ਤਰ੍ਹਾਂ ਪਿੰਗੇ ਤੇ ਦੇ ਜਾਏ, ਜਿਵੇਂ ਪਾਣੀ ਦਾ ਹੜ ਆ ਜਾਵੇ ਤੇ ਪਾਣੀ ਹੜ ਵਾਪਸ ਚਲਾ ਜਾਵੇ ਤੇ ਕਈ ਥਾਵਾਂ ਤੇ ਖਿੱਚੀਆਂ ਟਿੱਬੀਆਂ ਦੇ ਵਿੱਚ ਪਾਣੀ ਖੜਾ ਰਹਿ ਜਾਂਦਾ ਹੈ, ਸਾਰਾ ਨਹੀਂ ਜਾਂਦਾ ਪਾਣੀ, ਸੁੱਕਿਆ ਜੇ ਸੁੱਕਣਾ ਸਾਰਾ, ਕੁਛ ਕੁਛ ਥਾਵਾਂ ਤੇ ਤਿੱਤਰ ਬਿੱਤਰੀਆਂ ਜਾਂ ਪਾਣੀ ਦੀਆਂ ਇਸ ਤਰ੍ਹਾਂ ਖੜੀਆਂ ਰਹਿ ਜਾਂਦੀਆਂ ਨੇ, ਔਰ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਬਟਰਫਲਾਈ ਟਾਈਪ ਰੈਸ਼। ਜੇ ਇਸ ਤਰ੍ਹਾਂ ਦੀਆਂ ਰੈਸ਼ਸ ਰੰਗ ਵਾਲੀਆਂ ਚਮੜੀ ਦੇ ਉੱਪਰ ਕਿਸੇ ਵੀ ਥਾਂ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਣ ਤੇ ਉਹ ਇਸ ਗੱਲ ਦੀਆਂ ਸੂਚਕ ਨੇ, ਸਧਾਰਨ ਨਹੀਂ, ਵੇਖੋ ਕਿੰਨੀ ਵੱਡੀ ਬਿਮਾਰੀ ਹੈ ਆਟੋ ਇਮਿਊਨ ਡਿਜ਼ੀਜ਼, ਜਦੋਂ ਤੁਸੀਂ ਖੁਦ ਹੀ ਖੁਦ ਨਾਲ ਲੜਨ ਲੱਗ ਜਾਓ, ਜਦੋਂ ਤੁਹਾਡੇ ਆਪਣੇ ਸਰੀਰ ਦੀ ਜਿਹੜੀ ਜੀਵਨ ਸ਼ਕਤੀ ਹੈ ਉਹ ਹੀ ਤੁਹਾਡੇ ਖਿਲਾਫ਼ ਕੰਮ ਕਰ ਰਹੀ ਹੈ। ਹਾਂਜੀ, ਘਰ ਕਾ ਭੇਤੀ ਲੰਕਾ ਢਾਏ ਹੋਣ ਵਾਲੀ ਗੱਲ ਹੋ ਗਈ ਹੈ, ਤੇ ਉਸ ਹਾਲਾਤ ਦੇ ਵਿੱਚ ਇਹ ਥਾਵਾਂ ਥਾਵਾਂ ਤੇ ਅਲੱਗ ਅਲੱਗ ਥਾਵਾਂ ਤੇ ਤੁਹਾਨੂੰ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਬਟਰਫਲਾਈ ਪੈਚਸ। ਬਟਰਫਲਾਈ ਟਾਈਪ ਦੇ ਜਿਹੜੇ ਪੈਚਸ ਨੇ ਉਹ ਆਮ ਤੌਰ ਤੇ ਤੁਹਾਡੀ ਚਮੜੀ ਦੇ ਵੱਖ ਵੱਖ ਥਾਵਾਂ ਤੇ ਹੋਣੇ ਸ਼ੁਰੂ ਹੋ ਜਾਂਦੇ ਨੇ, ਤੇ ਜਦੋਂ ਐਸਾ ਹੋਣਾ ਜੇ ਤਾਂ ਨੈਕ ਤੇ ਹੋਇਆ ਤੁਸੀਂ ਸਮਝ ਲਿਆ ਯਾਰ ਜਨ ਨੰਗਾਂ ਤੇ ਹੋਇਆ ਤੁਸੀਂ ਸਮਝ ਲਿਆ ਭਾਈ ਇਹ ਸ਼ੂਗਰ ਦੀ ਗੱਲ ਹੈਗੀ ਹੈ। ਪਰ ਜੇ ਇਹ ਛੋਟੇ ਛੋਟੇ ਸਪਾਟ ਵਿੰਗੇ ਟੇਡੇ ਜਿਵੇਂ ਟਿੱਬੀਆਂ ਚ ਪਾਣੀ ਰੁਕ ਜਾਂਦਾ, ਬੜੀ ਸਹੀ ਇਗਜ਼ਾਮਪਲ ਹੈ ਉਹਦੇ ਵਾਸਤੇ, ਪਾਣੀ ਤਾਂ ਹਟ ਗਿਆ, ਹੜ ਆਇਆ ਸੀ ਚਲੇ ਗਿਆ, ਉਸ ਤੋਂ ਬਾਅਦ ਜਿਹੜਾ ਟਿੱਬੀਆਂ ਚ ਪਾਣੀ ਰੁਕ ਜਾਂਦਾ, ਅਗਰ ਇਸ ਤਰ੍ਹਾਂ ਦੇ ਸਾਈਨੋਸਿਸ ਪੈਚਸ, ਇਸ ਤਰ੍ਹਾਂ ਦੇ ਬਟਰਫਲਾਈ ਅਸੀਂ ਉਹਨੂੰ ਕਹਿ ਦਿੰਦੇ ਨਾ, ਵਿੰਗੇ ਟੇਡੇ ਇਰੈਗੂਲਰ ਜਿਹੜੇ ਨੇ ਟਾਈਪ ਦੇ ਜਿਹੜੇ ਧੱਬੇ ਨੇ ਇਸ ਤਰ੍ਹਾਂ ਦੇ, ਅਗਰ ਇਹ ਸਰੀਰ ਦੇ ਉੱਪਰ ਪੈ ਜਾਣ ਤੇ ਫਿਰ ਖਾਸ ਤੌਰ ਤੇ ਅਸੀਂ ਗੱਲਾਂ ਦੇ ਆਮ ਹੀ ਵੇਖ ਸਕਦੇ ਹਾਂ, ਖਾਸ ਤੌਰ ਤੇ ਗੱਲਾਂ ਦੇ ਉੱਪਰ ਇਸ ਤਰ੍ਹਾਂ ਦੇ ਪੈਚਸ, ਬਲੈਮਿਸ਼ ਵੱਖਰੀ ਗੱਲ ਹੈਗੀ ਹੈ, ਪਰ ਇਸ ਤਰ੍ਹਾਂ ਦੇ ਵਿੰਗੇ ਢੇਡੇ ਜੇ ਪੈਚਸ ਜਿਹੜੇ ਨੇ ਉਹ ਇਸ ਗੱਲ ਦੇ ਇੰਡੀਕੇਟਰ ਨੇ ਵੀ ਇਸ ਪੇਸ਼ੈਂਟ ਨੂੰ ਕੋਈ ਨਾ ਕੋਈ ਆਟੋ ਇਮਿਊਨ ਡਿਜ਼ੀਜ਼ ਜ਼ਰੂਰ ਹੈ। ਆਟੋ ਇਮਿਊਨ ਦਾ ਭਾਵ ਹੈ ਵੀ ਇਹਦੇ ਅੰਦਰ ਦੀ ਸ਼ਕਤੀ ਹੀ ਇਹਦੇ ਖਿਲਾਫ ਲੜ ਰਹੀ ਹੈ, ਪਰ ਇਸੇ ਕਰਕੇ ਆਟੋ ਇਮਿਊਨ ਡਿਜ਼ੀਜ਼ ਜਿੰਨੀਆਂ ਵੀ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਇਹ ਇਨਕਿਉਰੇਬਲ ਨੇ, ਠੀਕ ਨਹੀਂ ਹੋਣੀਆਂ, ਕਿਉਂਕਿ ਜਦੋਂ ਅਸੀਂ ਆਪ ਆਪਦੇ ਦੁਸ਼ਮਣ ਬਣ ਜਾਂਦੇ ਹਾਂ ਜੇ ਕੂਝ ਛਾਲ ਮਾਰਨ ਜਾਵਾਂਗੇ ਤੇ ਫਿਰ ਤੁਹਾਨੂੰ ਕੌਣ ਬਚਾਊਗਾ ਭਾਈ। ਹਾਂਜੀ, ਸੋ ਇਸ ਕਰਕੇ ਸਾਡੇ ਸਰੀਰ ਦਾ ਨਿਜ਼ਾਮ ਜਿਹੜਾ ਆ ਉਹ ਸਾਡਾ ਆਪਣੇ ਹੀ ਖਿਲਾਫ ਕੰਮ ਕਰ ਰਿਹਾ ਹੈਗਾ ਆ, ਔਰ ਉਹਦੇ ਵੀ ਕਾਰਨ ਨੇ। ਜਦੋਂ ਆਟੋਮਿਊਨ ਡਿਜ਼ੀਜ਼ ਦੀ ਮੈਂ ਗੱਲ ਕਰਾਂਗਾ ਤੇ ਮੈਂ ਤੁਹਾਨੂੰ ਦੱਸਾਂਗਾ ਵੀ ਐ ਨਹੀਂ ਹੈਗਾ ਕਿ ਆਟੋਮਿਊਨ ਡਿਜ਼ੀਜ਼ ਕਵਰ ਨਹੀਂ ਹੁੰਦੀਆਂ, ਹਾਲਾਂਕਿ ਮੈਡੀਕਲੀ ਇਹ ਟਰਮ ਇਹ ਕਹੀ ਜਾਂਦੀ ਹੈ ਕਿ ਇਹ ਇਨਕਿਉਰੇਬਲ ਡਿਜ਼ੀਜ਼ ਹਨ। ਉਹ ਮੈਂ ਉਹਦੀ ਜਦੋਂ ਡਿਟੇਲ ਆਏਗੀ ਔਰ ਮੈਟਾਬੋਲਿਕ ਰੇਟਸ ਜਾਂ ਐਨਾਬੋਲਿਕ ਰੇਟਸ ਜਾਂ ਕੈਟਾਬੋਲਿਕ ਰੇਟਸ ਦੀ ਗੱਲ ਆਏਗੀ ਤੇ ਮੈਂ ਤੁਹਾਨੂੰ ਸਾਰੀ ਡਿਟੇਲ ਦੱਸਾਂਗਾ। ਠੀਕ ਹੈ, ਬਹੁਤ ਸਾਰੀਆਂ ਗੱਲਾਂ ਨੂੰ ਬੜਾ ਸਮਾਂ ਲੱਗਦਾ ਦਰੁਸਤ ਕਰਦੇ ਆ, ਠੀਕ ਕਰਦੇ ਆ, ਪਰ ਐਸਾ ਨਹੀਂ ਹੈ ਕਿ ਐਸਾ ਹੁੰਦਾ ਨਹੀਂ ਹੈ। ਬਹੁਤ ਸਾਰੀਆਂ ਬਿਮਾਰੀਆਂ ਐਲੋਪੈਥਿਕ ਸਟਾਈਲ ਦੇ ਵਿੱਚ ਕਹੀਆਂ ਜਾਂਦੀਆਂ ਨੇ ਕਿ ਨਹੀਂ ਜੀ ਇਹ ਤਾਂ ਠੀਕ ਨਹੀਂ ਹੁੰਦੀਆਂ, ਇਹਦਾ ਤਾਂ ਸਰਜਰੀ ਹੱਲ ਹੈਗਾ ਜੇ ਕਰਵਾ ਲਓ ਤੇ ਕਰਵਾ ਲਓ। ਪਰ ਹੋਮਿਓਪੈਥਿਕ ਤਰੀਕੇ ਦੇ ਨਾਲ ਹੁਣ ਤੱਕ ਦੀ ਮੇਰੀ 52 ਸਾਲ ਦੀ ਪ੍ਰੈਕਟਿਸ ਇਹ ਦੱਸਦੀ ਆ ਕਿ ਨਹੀਂ ਸਾਰੀਆਂ ਬਿਮਾਰੀਆਂ ਜਿਨ੍ਹਾਂ ਨੂੰ ਤੁਸੀਂ ਐਲੋਪੈਥਿਕ ਸਟਾਈਲ ਇਨਕਿਉਰੇਬਲ ਕਹਿ ਦਿੰਦੇ ਹੋ ਉਹ ਸਾਰੀਆਂ ਇਨਕਿਉਰੇਬਲ ਨਹੀਂ ਹੁੰਦੀਆਂ। ਉਹਨਾਂ ਨੂੰ ਦਵਾਈਆਂ ਦੇ ਨਾਲ ਜਾਂ ਉਹਨਾਂ ਨੂੰ ਸਰੀਰ ਦੀ ਇੱਕ ਸਪੈਸ਼ਲ ਟਾਈਪ ਦੀ ਹੈਲਪ ਦੇ ਕੇ ਜਿਸ ਤਰ੍ਹਾਂ ਦੀ ਚਾਹੀਦੀ ਹੈ ਉਹ ਦੇ ਕੇ ਤੇ ਤੁਸੀਂ ਉਹਨਾਂ ਨੂੰ ਠੀਕ ਕਰ ਸਕਦੇ ਹੋ, ਐਸਾ ਹੁੰਦਾ ਹੀ ਹੈ। ਸੋ ਮੈਂ ਕਹਿ ਰਿਹਾ ਸਾਂ ਭਈ ਜੇ ਬਟਰਫਲਾਈ ਟਾਈਪ ਦੀਆਂ ਰੈਸ਼ਿਸ ਤੁਹਾਡੇ ਸਰੀਰ ਦੇ ਵਿੱਚ ਆਉਂਦੀਆਂ ਨੇ ਅਲੱਗ ਅਲੱਗ ਥਾਵਾਂ ਤੇ, ਮੈਂ ਗਰਦਨ ਦੀ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਭਈ ਇਹ ਨੈਕ ਤੇ ਆ ਜਾਂ ਨੰਗਾਂ ਤੇ ਹੈ। ਹੁਣ ਮੈਂ ਕੀ ਕਹਿ ਰਿਹਾ ਹਾਂ ਕਿ ਇਸ ਤਰ੍ਹਾਂ ਦਾ ਚਿੱਤਰ ਬਿਤਰੇ ਜੇ ਰੰਗ ਜਿਹੜੇ ਨੇ ਉਸ ਖਾਸ ਤੌਰ ਤੇ ਚਿਹਰੇ ਤੇ ਪੈਣੇ ਸ਼ੁਰੂ ਹੋ ਜਾਣ, ਔਰ ਚਿਹਰੇ ਤੇ ਜਦੋਂ ਇਸ ਤਰ੍ਹਾਂ ਦੇ ਚਿੱਤਰ ਬਿਤਰੇ ਦੀਆਂ ਹਾਲਾਂਕਿ ਸਿਆਹੀਆਂ ਵੱਖਰੀ ਗੱਲ ਹੈਗੀ ਹੈ, ਪਰ ਇਹ ਚਿੱਤਰ ਬਿਤਰੇ ਜੇ ਰੰਗ ਜਦੋਂ ਬਣ ਜਾਂਦੇ ਨੇ ਔਰ ਇਹ ਇਕੱਲੇ ਗੱਲਾਂ ਤੇ ਨਾ ਹੋਣ, ਹੋਰ ਵੀ ਬਹੁਤ ਥਾਵਾਂ ਤੇ ਹੋਣ, ਜਦੋਂ ਹੋਰ ਵੀ ਬਹੁਤ ਥਾਵਾਂ ਤੇ ਹੁੰਦੇ ਨੇ ਤੇ ਫਿਰ ਇਹ ਇਸ ਗੱਲ ਦੇ ਇੰਡੀਕੇਟਰ ਨੇ ਵੀ ਇਹ ਆਟੋ ਇਮਿਊਨ ਡਿਜ਼ੀਜ਼ ਦਾ ਪੇਸ਼ੈਂਟ ਹੈ, ਜਿਹਨੂੰ SLE ਵਗੈਰਾ ਵੀ ਅਸੀਂ ਕਹਿੰਦੇ ਹਾਂ, ਸਿਸਟੇਮਿਕ ਲੂਪਸ ਅਰਥਮੈਟਿਸ ਡਾਕਟਰ ਕਹਿੰਦੇ ਨੇ ਤੇ SLE ਸ਼ਾਰਟ ਦੇ ਵਿੱਚ ਕਹਿ ਦਿੰਦੇ ਨੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਵਿੱਚ ਬੁਖਾਰ ਵੀ ਹੁੰਦਾ ਹੈ, ਜਿਨ੍ਹਾਂ ਵਿੱਚ ਜੋੜਾਂ ਚ ਦਰਦ ਵੀ ਹੁੰਦਾ ਹੈ, ਜਿਨ੍ਹਾਂ ਚ ਸੋਜ ਵੀ ਹੋ ਜਾਂਦੀ ਹੈ, ਔਰ ਜਿਨ੍ਹਾਂ ਦੇ ਵਿੱਚ ਬਾਹਰ ਸਕਿਨ ਦੇ ਉੱਪਰ ਵੀ ਅਰਥਮੈਟਿਸ ਪੈਚਸ ਲਾਲ ਲਾਲ ਚਕੱਤੇ ਜੇ ਬਣਨੇ ਸ਼ੁਰੂ ਹੋ ਜਾਂਦੇ ਨੇ, ਤੇ ਚਕੱਤਿਆਂ ਦੀ ਗੱਲ ਮੈਂ ਤੁਹਾਨੂੰ ਇਹ ਦੱਸ ਹੀ ਚੁੱਕਿਆ ਹਾਂ, ਪਰ ਇਹਦੀ ਸਭ ਤੋਂ ਪਹਿਲੀ ਵਿਜ਼ੀਬਿਲਿਟੀ ਜਿਹੜੀ ਸਾਨੂੰ ਹੁੰਦੀ ਹੈ ਉਹ ਗੱਲਾਂ ਦੇ ਉੱਪਰ ਚਿਹਰੇ ਤੋਂ, ਕਿਉਂਕਿ ਚਿਹਰਾ ਸਾਹਮਣੇ ਅਸੀਂ ਵੇਖਦੇ ਹਾਂ ਤੇ ਸਾਨੂੰ ਉਹਦਾ ਪਤਾ ਲੱਗ ਜਾਂਦਾ ਹੈਗਾ। ਹੁਣ ਇਹ ਜਿਹੜੇ ਸਾਰੀਆਂ ਚੀਜ਼ਾਂ ਹਨ, ਮੈਂ ਨੇਲ ਦੀ ਗੱਲ ਵੀ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਰ ਚੁੱਕਿਆ ਸੀ, ਨਹੀਂ ਪਤਾ ਕਿ ਸ਼ਾਇਦ ਪੰਜਾਬੀ ਦੇ ਵਿੱਚ ਪ੍ਰੋਗਰਾਮ ਹੋਇਆ ਕਿ ਨਹੀਂ ਹੋਇਆ, ਨੋਹਾਂ ਦੀ ਗੱਲ ਕਰ ਚੁੱਕਿਆ ਸੀ ਵੀ ਨੋਹ ਜੇ ਕੌਲੀ ਮੂਧੀ ਮਾਰੀ ਹੋਈ ਹੈ ਇਸ ਤਰ੍ਹਾਂ ਦੇ ਹਨ ਜਿਹਨੂੰ ਅਸੀਂ ਕਲੱਬਿੰਗ ਨੇਲਸ ਕਹਿੰਦੇ ਹਾਂ, ਔਰ ਕਲੱਬਿੰਗ ਨੇਲਸ ਅਗਰ ਹੋਣ ਜਾਂ ਜਿਹੜੇ ਮੂਲਾਂ ਦੇ ਪੋਟੇ ਸੁੱਜੇ ਹੋਏ ਹੋਣ ਇਹ ਸਾਰੇ ਸਾਬਤ ਕਰਦੇ ਨੇ ਭਾਈ ਇਹਦੇ ਫੇਫੜਿਆਂ ਚ ਕਿਤੇ ਨਾ ਕਿਤੇ ਨੁਕਸ ਹੈ। ਔਰ ਖਾਸ ਤੌਰ ਤੇ ਇਹ ਨਹੀਂ ਹੁੰਦਾ ਵੀ ਹੁਣ ਜੇ ਕੱਲ ਛੋਟੀ ਮੋਟੀ ਖੰਘ ਆਈ ਹੈ ਤੇ ਤੁਸੀਂ ਕਹੋ ਵੀ ਅੱਜ ਤੱਕ ਅੱਜ ਹੀ ਉਂਗਲਾਂ ਦੇ ਪੋਟੇ ਜਿਹੜੇ ਜਿਹੜੇ ਨੌ ਜਿਹੜੇ ਕਲੱਬਿੰਗ ਨੇਲਸ ਹੋ ਜਾਣ ਜਾਂ ਕੌਲੀ ਮੂਧੀ ਮਾਰੀ ਵਰਗੇ ਹੋ ਜਾਣ, ਅੱਜ ਇਹ ਨਹੀਂ ਹੋ ਜਾਣਾ, ਥੋੜਾ ਸਮਾਂ ਲੱਗ ਸਕਦਾ। ਜੇ ਕੋਈ ਲੰਬੇ ਸਮੇਂ ਤੱਕ 5-6 ਮਹੀਨੇ ਕਿਸੇ ਦੀ ਖੰਘ ਹੀ ਨਹੀਂ ਠੀਕ ਹੋਈ, ਇਹਦਾ ਮਤਲਬ ਸਮਥਿੰਗ ਫੇਫੜਿਆਂ ਦੇ ਵਿੱਚ ਰੋਂਗ ਹੈ, ਔਰ ਉਹਦੇ ਵਿੱਚ ਅਸੀਂ ਐਕਸਪੈਕਟ ਕਰ ਸਕਦੇ ਹਾਂ ਕਿ ਉਹਦੀਆਂ ਉਂਗਲੀਆਂ ਦੇ ਨੋ ਫਲੈਟ ਤਾਂ ਨਹੀਂ ਹਨ, ਜਿਸ ਤੁਸੀਂ ਮੇਰੇ ਵੇਖ ਰਹੇ ਹੋ ਨਾ ਜਿਵੇਂ ਫਲੈਟ ਨੇ, ਉਹ ਫਲੈਟ ਨਹੀਂ ਹੋਣਗੇ, ਔਰ ਉਸ ਬੰਦੇ ਨੂੰ ਗੱਲ ਕਰਦਿਆਂ ਵੀ ਸਾਹ ਚੜੇਗਾ, ਦੌੜਦਿਆਂ ਤੁਰਦਿਆਂ ਵੀ ਸਾਹ ਚੜੇਗਾ, ਤੇ ਭਾਵ ਕਿਤੇ ਨਾ ਕਿਤੇ ਉਸ ਨੂੰ ਕਰੋਨਿਕ ਲੰਗਸ ਡਿਜ਼ੀਜ਼ ਹੋ ਸਕਦੀ ਹੈਗੀ ਹੈ, ਹਾਰਟ ਦਾ ਡਿਫੈਕਟ ਉਸ ਨੂੰ ਹੋ ਸਕਦਾ ਹੈਗਾ ਆ, ਲਿਵਰ ਦਾ ਸਾਇਨੋਸਿਸ ਸਿਰਫੋਸਿਸ ਅਸੀਂ ਨੂੰ ਕਹਿੰਦੇ ਹਾਂ ਕਿ ਜਿਵੇਂ ਲਿਵਰ ਡੈਥ ਹੋ ਜਾਣਾ, ਔਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋਣਗੀਆਂ ਜਿਨ੍ਹਾਂ ਦੇ ਕਰਕੇ ਇਹ ਤਿੰਨ ਤਰ੍ਹਾਂ ਦੇ ਲਿਵਰ ਹਾਰਟ ਲੰਗਸ ਤਿੰਨ ਅੰਗਾਂ ਦਾ ਮੈਂ ਨਾਂ ਲਿਆ ਹੈ, ਅਗਰ ਇਹਨਾਂ ਦੇ ਵਿੱਚ ਕੋਈ ਲੰਬੇ ਸਮੇਂ ਦੀ ਬਿਮਾਰੀ ਚੱਲਦੀ ਹੋਵੇਗੀ ਤੇ ਉਸ ਵੇਲੇ ਸਾਡੇ ਨੇਲ ਜਿਹੜੇ ਨੇ ਉਹ ਕੌਲੀ ਮੂਧੀ ਮਾਰੀ ਵਰਗੇ ਹੋ ਜਾਣਗੇ, ਤੇ ਜੇ ਕਹਿੰਦੇ ਨੇ ਨੇਲ ਸਪੂਨ ਟਾਈਪ ਹੋ ਜਾਣ, ਜਿਵੇਂ ਚਮਚਾ ਜਿਹੜਾ ਸਾਡਾ ਹੁੰਦਾ ਆ ਉਹਦਾ ਤਾਂ ਮੂੰਹ ਉੱਪਰ ਨੂੰ ਖੁੱਲਣਾ ਹੁੰਦਾ ਆ, ਔਰ ਜੇ ਨੇਲ ਸਪੂਨ ਟਾਈਪ ਜੇ ਹੋ ਜਾਣ ਤੇ ਇਹ ਸਾਬਤ ਕਰਦਾ ਵੀ ਇਸ ਬੰਦੇ ਨੂੰ ਸੀਵੀਅਰ ਅਨੀਮੀਆ ਹੈ, ਸਧਾਰਨ ਅਨੀਮੀਆ ਨਹੀਂ, ਜਿਹੜਾ ਕਿਸੇ ਤੋਂ ਅੱਖਾਂ ਤੋਂ ਵੇਖ ਲਿਆ ਸੀ, ਹੋਰ ਕਰ ਲਿਆ ਸੀਗਾ, ਉੱਥੇ ਤਾਂ ਨਿਸ਼ਾਨੀਆਂ ਹੋਣਗੀਆਂ ਹੋਣਗੀਆਂ, ਲੇਕਿਨ ਜਦੋਂ ਇਹ ਕਰੋਨਿਕ ਸਟੇਜ ਵਿੱਚ ਪਹੁੰਚ ਜਾਂਦੀ ਹੈ, ਅਨੀਮੀਆ ਠੀਕ ਹੀ ਨਹੀਂ ਹੋ ਰਿਹਾ, ਇਹਦੇ ਪਿੱਛੇ ਕੋਈ ਬੈਕਗਰਾਉਂਡ ਹੈ, ਕੋਈ ਸਿਕਲ ਸੈੱਲ ਅਨੀਮੀਆ, ਜਾਂ ਸੈੱਲ ਨਾਰਮਲ ਨਹੀਂ ਰਹਿ ਗਏ, ਜਾਂ ਉਹਦੀ ਖੁਰਾਕ ਦੇ ਵਿੱਚ ਕੋਈ ਲਗਾਤਾਰ ਐਸੀ ਕਮੀ ਆ ਰਹੀ ਹੈ, ਜਾਂ ਉਹਨੂੰ ਕੋਈ ਐਸਾ ਸਲੋ ਪੋਇਜ਼ਨਿੰਗ ਹੀ ਦਿੱਤੀ ਜਾ ਰਹੀ ਹੈ, ਜਾਂ ਕਈ ਲੋਕ ਜਦੋਂ ਕਪਾਵਾਂ ਨਰਮੇ ਹੁੰਦੇ ਨੇ ਨਾ, ਉਹਨਾਂ ਨੂੰ ਸਪਰੇ ਕਰਦੇ ਆ। ਔਰ ਮੈਂ ਤੁਸੀਂ ਦੇਖਿਆ ਹੋਣਾ, ਜਿਹੜੇ ਲੋਕ ਕਪਾਵਾਂ ਨਰਮਿਆਂ ਵਾਲੇ ਜੀ ਇਹ ਪ੍ਰੋਗਰਾਮ ਸੁਣ ਰਹੇ ਹੋਣਗੇ, ਤੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਕਪਾਹ ਦੇ ਨਰਮੇ ਦੀ ਉਹ ਦਵਾਈ ਚੜ ਜਾਂਦੀ ਹੈ ਨਾ, ਉਸ ਤੋਂ ਬਾਅਦ ਕਈ ਕਈ ਮਹੀਨੇ ਉਹ ਠੀਕ ਨਹੀਂ ਹੁੰਦੇ। ਔਰ ਜਦੋਂ ਤੁਸੀਂ ਉਸ ਹਾਲਾਤ ਵਿੱਚ ਉਹਨਾਂ ਦੇ ਨਹੁੰ ਵੇਖੋਗੇ ਨਾ, ਤੇ ਉਹ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਚਮਚਾ ਸਿੱਧਾ ਪਿਆ ਹੁੰਦਾ ਹੈ, ਉੱਪਰ ਨੂੰ ਉੱਠਿਆ ਹੋਇਆ ਨਹੁੰ ਇਸ ਟਾਈਪ ਦੇ ਹੋਣਗੇ, ਜਿਹੜਾ ਇਹ ਇੰਡੀਕੇਟ ਕਰਨਗੇ ਕਿ ਭਾਈ ਇਹ ਜਿਹੜੇ ਤਿੰਨ ਅੰਗ ਨੇ ਨਾ, ਲਿਵਰ, ਹਾਰਟ ਤੇ ਲੰਗ, ਇਹਨਾਂ ਦੇ ਵਿੱਚ ਉਹ ਜਿਹੜੀ ਦਵਾਈ ਸਪਰੇਅ ਇਹ ਕਰਦਾ ਸੀਗਾ, ਉਹਦੇ ਬਹੁਤੇ ਸਾਰੇ ਬੈਡ ਇਫੈਕਟਸ ਉੱਤੇ ਹੋ ਗਏ ਆ, ਔਰ ਇਹ ਕਿਸੇ ਹੋਰ ਬਿਮਾਰੀ ਦੇ ਕਰਕੇ ਵੀ ਹੋ ਸਕਦੇ ਨੇ, ਜਾਂ ਕਿਸੇ ਹੋਰ ਹਾਲਾਤ ਦੇ ਕਰਕੇ ਵੀ ਹੋ ਸਕਦੇ ਨੇ। ਪਰ ਹਾਂ, ਸਾਡਾ ਟਾਰਗੇਟ ਜਿਹੜਾ ਆ ਉਹ ਇਹ ਤਿੰਨ ਅੰਗ ਹੋਣਗੇ, ਜਿਹੜੇ ਸਾਨੂੰ ਇਹ ਦੱਸਣਗੇ ਵੀ ਜਦੋਂ ਚਮਚੇ ਵਰਗੇ ਨਾ ਹੋਣ, ਉਹਦੀ ਇਹ ਨਿਸ਼ਾਨੀ ਹੋਏਗੀ। ਇਸੇ ਤਰ੍ਹਾਂ ਅਸੀਂ ਵਾਲਾਂ ਦੀ ਗੱਲ ਕੀਤੀ ਸੀ, ਵਾਲ ਜਿਹੜੇ ਨੇ ਥਿਨਿੰਗ, ਸਾਰੇ ਲੋਕਾਂ ਨੂੰ ਵੀ ਪ੍ਰੋਬਲਮ ਹੈਗੀ, ਬਹੁਤੇ ਸਾਰੇ ਲੋਕ ਕਹਿੰਦੇ ਵਾਲ ਮੇਰੇ ਪਤਲੇ ਨੇ ਜੀ, ਵਾਲ ਬੜੇ ਝੜਦੇ ਨੇ ਜੀ, ਵਾਲ ਬੜੇ ਟੁੱਟਦੇ ਨੇ ਜੀ। ਮੋਟੇ ਤੌਰ ਤੇ ਤੁਸੀਂ ਜਿੰਨੇ ਮਰਜ਼ੀ ਸ਼ੈਂਪੂ ਲਾਈ ਜਾਓ, ਤੁਸੀਂ ਜਿੰਨੇ ਮਰਜ਼ੀ ਹੇਅਰ ਆਇਲ ਲਾਈ ਜਾਓ, ਇਹ ਠੀਕ ਆ ਕਿ ਅਗਰ ਲੋਕਲ ਕੋਈ ਫੰਗਸ ਹੈ, ਅਗਰ ਲੋਕਲ ਕੋਈ ਪ੍ਰੋਬਲਮ ਹੈਗੀ ਹੈ ਹੇਅਰ ਰੂਟਸ ਦੀ, ਉਹ ਠੀਕ ਹੋ ਜਾਏਗੀ ਉਹਨਾਂ ਦੇ ਨਾਲ, ਜੇ ਉਹਨਾਂ ਦੇ ਕਰਕੇ ਕੋਈ ਹੋ ਰਿਹਾ ਸੀ ਗੱਲ, ਤੇ ਫਿਰ ਉਹ ਠੀਕ ਹੋ ਜਾਣਗੇ। ਪਰ ਜੇ ਉਹ ਅੰਦਰੂਨੀ ਕਿਸੇ ਕਾਰਨ ਦੇ ਕਰਕੇ ਹੈਗਾ ਆ, ਜਿਹੜੀ ਆਮ ਤੌਰ ਤੇ ਥਾਇਰਾਇਡ ਨਾਲ ਸੰਬੰਧਿਤ ਗੱਲ ਹੁੰਦੀ ਹੈ, ਥਾਇਰਾਇਡ ਡਿਸਆਰਡਰ, ਜਾਂ ਜਿਹਨੂੰ ਅਸੀਂ ਕਹੋ ਹਾਈਪੋਥਾਇਰਾਇਡਿਜ਼ਮ, ਹਾਈਪੋ ਦਾ ਮਤਲਬ ਹੁੰਦਾ ਹੈ ਘੱਟ, ਹਾਈਪਰ ਦਾ ਮਤਲਬ ਹੁੰਦਾ ਜ਼ਿਆਦਾ, ਤੇ ਮੈਂ ਹਾਈਪੋਥਾਇਰਾਇਡਿਜ਼ਮ ਕਹਿ ਰਿਹਾ ਹਾਂ ਜਦੋਂ ਥਾਇਰਾਇਡ ਦਾ ਹਾਰਮੋਨ ਘੱਟ ਕੰਮ ਕਰਦਾ ਹੋਵੇ, ਉਹਨਾਂ ਲੋਕਾਂ ਨੂੰ ਆਮ ਤੌਰ ਤੇ ਉਹ ਲੋਕ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਹਾਂਜੀ, ਔਰ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਪਰਨਾਲ ਦੀ ਨਾਲ ਹੀ ਸਕਿਨ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ, ਗਲੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਔਰ ਨਾਲ ਦੀ ਨਾਲ ਹੀ ਉਹਦੇ ਵਾਲ ਬੜੇ ਝੜਨੇ ਸ਼ੁਰੂ ਹੋ ਜਾਂਦੇ ਨੇ। ਬੀਬੀਆਂ ਬਹੁਤਾ ਜ਼ਿਆਦਾ ਕੰਪਲੇਨ ਕਰਦੀਆਂ ਨੇ ਵਾਲਾਂ ਤੋਂ ਸ਼ੁਰੂ ਕਰਦੀਆਂ ਨੇ, ਮੇਰੇ ਤਾਂ ਜੀ ਵਾਲ ਬੜੇ ਝੜਦੇ ਆ, ਵਾਲ ਬੜੇ ਪਤਲੇ ਹੋ ਗਏ ਆ, ਔਰ ਅਸਲ ਉੱਥੇ ਹੀ ਉਹ ਪਹਿਲੀ ਨਿਸ਼ਾਨੀ ਹੈ ਇਸ ਗੱਲ ਦੀ, ਜੇ ਉਹਦੇ ਸਿਰ ਚ ਸਿਕਰੀ ਨਹੀਂ ਹੈਗੀ, ਜੇ ਸਿਕਰੀ ਹੈਗੀ ਆ ਤੇ ਉਸ ਬੀਬੀ ਨੂੰ ਜਾਂ ਉਸ ਬੰਦੇ ਨੂੰ ਜਿਹਦੇ ਵਾਲ ਝੜਦੇ ਨੇ ਉਹਦੇ ਪੇਟ ਦੇ ਨੁਕਸ ਆ, ਇਹ ਵੀ ਮੈਂ ਐਕਸਪਲੇਨ ਕਰਾਂਗਾ, ਪੇਟ ਦੇ ਨੁਕਸ ਆ ਤੇ ਸਿਰ ਦੇ ਵਿੱਚ ਵਾਲਾਂ ਦੇ ਵਿੱਚ ਸਿਕਰੀ ਹੈਗੀ ਆ, ਉਹ ਇਸ ਗੱਲ ਦੀ ਇੰਡੀਕੇਟਿਵ ਹੈ। ਤੇ ਅਸੀਂ ਕਹਿੰਦੇ ਯਾਰ ਸਿਰ ਦੀ ਸਿਕਰੀ ਪੈ ਗਈ, ਪਤਾ ਨੀ ਕੀ ਗੱਲ, ਅਸੀਂ ਬੜੇ ਬੜੇ ਸਟਰੋਂਗ ਹੈਡ ਐਂਡ ਸ਼ੋਲਡਰ ਤੇ ਹੋਰ ਕਈ ਤਰ੍ਹਾਂ ਦੇ ਸ਼ੈਂਪੂ ਲਾਉਣੇ ਆ, ਪਰ ਉਹ ਕੀ ਕਰ ਰਹੇ ਹਾਂ, ਉਸ ਪ੍ਰਬੰਧ ਕਰ ਰਹੇ ਹਾਂ ਕਿ ਭਾਈ ਜਿੰਨਾ ਗੰਦਾ ਪਾਣੀ ਨਾਲੀ ਚੋਂ ਆ ਗਿਆ ਸਾਫ਼ ਕਰਤਾ, ਜਿੰਨਾ ਗੰਦਾ ਪਾਣੀ ਨਾਲੀ ਚੋਂ ਆ ਗਿਆ ਸਾਫ਼ ਕਰਤਾ, ਪਰ ਅਸੀਂ ਉਸ ਨਾਲੀ ਦੇ ਪਿਛਲੇ ਪਾਸੇ ਜਿੱਥੋਂ ਗੰਦ ਪਾਣੀ ਆ ਰਿਹਾ ਹੈ ਉਹਨੂੰ ਤਾਂ ਵੇਖਿਆ ਹੀ ਨੀਗਾ। ਮੈਂ ਉਹਦੀ ਗੱਲ ਕਰ ਰਿਹਾ ਹਾਂ ਕਿ ਇਹ ਵਾਲਾਂ ਦਾ ਝੜਨਾ, ਇਹ ਸਿਕਰੀ ਦਾ ਪੈਦਾ ਹੋਣਾ, ਇਹ ਪਿਛਲੇ ਪਾਸੇ ਜਾ ਕੇ ਦੋ ਅਲੱਗ ਅਲੱਗ ਲਿੰਕ ਹਨ। ਜੇ ਕਿਸੇ ਨੂੰ ਸਿਕਰੀ ਜ਼ਿਆਦਾ ਬਣਦੀ ਹੈ, ਠੀਕ ਨਹੀਂ ਹੁੰਦੀ, ਤੇ ਉਹ ਆਪਣੇ ਆਪ ਦੀ ਸ਼ਨਾਖਤ ਇਹ ਕਰੇ ਵੀ ਕੀ ਮੇਰੇ ਪੇਟ ਚ ਖਰਾਬੀਆਂ ਨੇ, ਗੈਸ ਬਣਦੀ ਹੈ, ਇਨਡਾਈਜੇਸ਼ਨ ਹੁੰਦੀ ਹੈ, ਕਬਜ਼ ਵਗੈਰਾ ਹੁੰਦੀ ਹੈ, ਕੋਲਾਈਟਿਸ ਵਗੈਰਾ ਦੀ ਪ੍ਰੋਬਲਮ ਰਹਿੰਦੀ ਹੈ, ਉਹਨਾਂ ਲੋਕਾਂ ਦੀ ਇਹ ਪ੍ਰੋਬਲਮ ਲੰਬੇ ਸਮੇਂ ਤੇ ਜਾ ਕੇ ਸਿਕਰੀ ਵਿੱਚ, ਕਿਉਂਕਿ ਸਿਕਰੀ ਨੇ ਇਸੇ ਕਰਕੇ ਦੱਸਿਆ ਸੀਗਾ ਵੀ ਜਿੰਨਾ ਤੁਹਾਡੇ ਸਰੀਰ ਦਾ ਗਾਰਬੇਜ ਬਣਦਾ ਹੈ ਨਾ, ਉਸ ਨੂੰ ਕੱਢਣ ਦਾ ਕੁਦਰਤ ਦਾ ਨਿਯਮ ਤਾਂ ਹੈ ਜਾਂ ਉਹਦੇ, ਆਪਾਂ ਕਈ ਵਾਰ ਦੁਹਰਾਇਆ ਹੈ, ਟੱਟੀ ਦੇ ਰਸਤੇ, ਪਿਸ਼ਾਬ ਦੇ ਰਸਤੇ, ਸਾਹ ਦੇ ਰਸਤੇ, ਪਸੀਨੇ ਦੇ ਰਸਤੇ, ਤਾਂ ਬਹੁਤ ਵਾਰ ਆਪਾਂ ਗੱਲ ਕਰ ਚੁੱਕੇ ਹਾਂ, ਸਕਿਨ ਦੇ ਵਿੱਚ ਜਿਹੜਾ ਵੀ ਗਾਰਬੇਜ ਜ਼ਿਆਦਾ ਆ ਜਾਂਦਾ ਹੈਗਾ, ਉਹ ਗਾਰਬੇਜ ਜੇ ਤਾਂ ਆਮ ਪਲੇਨ ਸਕਿਨ ਦੇ ਵਿੱਚ ਆਉਂਦਾ ਹੈ ਤੇ ਉਤਰਦਾ ਰਹਿੰਦਾ, ਅਸੀਂ ਸਾਫ਼ ਕਰਦੇ ਰਹਿੰਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਨਹੀਂ ਹੈਗਾ। ਪਰ ਜਿਹੜੇ ਹੇਅਰੀ ਪਾਰਟਸ ਨੇ, ਜਿਹੜੇ ਵਾਲਾਂ ਵਾਲੇ ਹਿੱਸੇ ਨੇ ਸਾਡੇ, ਖਾਸ ਤੌਰ ਤੇ ਸਿਰ ਵੱਲੇ ਸਾਡੀ ਜ਼ਿਆਦਾ ਤਵੱਜੋ ਹੁੰਦੀ, ਕਈਆਂ ਦੀ ਦਾੜੀ ਦੇ ਵਿੱਚ ਵੀ ਸਿਕਰੀ ਇਸ ਤਰ੍ਹਾਂ ਦੀ ਆਣੀ ਸ਼ੁਰੂ ਹੋ ਜਾਂਦੀ। ਹੁਣ ਦਾੜੀ ਦੇ ਵਿੱਚ ਸਿਕਰੀ ਦਾ ਆਣਾ, ਸਿਰ ਦੇ ਵਿੱਚ ਸਿਕਰੀ ਦਾ ਆਣਾ, ਇਹ ਇਸ ਗੱਲ ਦਾ ਇੰਡੀਕੇਟਿਵ ਆ ਕਿ ਗਰਭਜ ਇਹ ਜਿਹੜਾ ਆ ਰਿਹਾ ਹੈ ਇਹ ਪੇਟ ਵਿੱਚੋਂ ਆ ਰਿਹਾ ਹੈਗਾ, ਠੀਕ ਹੈ ਜੀ। ਇਹ ਕਰੋਨਿਕ ਡਿਜ਼ੀਜ਼ ਦੀ ਜਿਹੜੀ ਸਾਡੀ ਫਿਲਾਸਫੀ ਹੈ ਨਾ, ਕਰੋਨਿਕ ਡਿਜ਼ੀਜ਼ ਦੀ ਉਹ ਫਿਲਾਸਫੀ ਸਾਨੂੰ ਦੱਸਦੀ ਹੈ ਇਹਦੀ ਚੇਨ ਕਿੱਥੇ ਹੈਗੀ, ਜਿਵੇਂ ਉਹਨੇ ਬੜੀ ਮੇਰੇ ਨਾਲ ਗੱਲ ਕੀਤੀ ਹੈ ਕਿ ਸਕਿਨ ਦੀਆਂ ਪ੍ਰੋਬਲਮ ਅਗਰ ਬਾਹਰੋਂ ਦਬਾ ਦਿਓ ਸਾਹ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ, ਸਾਹ ਦੀ ਬਿਮਾਰੀ ਪਹਿਲਾਂ ਠੀਕ ਕਰਨੀ ਸ਼ੁਰੂ ਕਰ ਦਿਓ ਤੇ ਉਹ ਸਕਿਨ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਏਗੀ, ਕਿਉਂਕਿ ਇੰਟਰ ਲਿੰਕਡ ਚੀਜ਼ਾਂ ਨੇ। ਹਾਰਟ ਦੀ ਪ੍ਰੋਬਲਮ ਠੀਕ ਕਰਨੀ ਸ਼ੁਰੂ ਕਰ ਰਹੇ ਹੋ ਤੁਸੀਂ, ਗੋਡਿਆਂ ਚ ਜੋੜਾਂ ਚ ਦਰਦ ਹੋਣੀ ਸ਼ੁਰੂ ਹੋ ਜਾਏਗੀ, ਗੋਡਿਆਂ ਦੇ ਜੋੜਾਂ ਦਾ ਟ੍ਰੀਟਮੈਂਟ ਟੈਂਪਰੇਰੀ ਤੌਰ ਤੇ ਕਰਨਾ ਸ਼ੁਰੂ ਕਰ। ਮੈਂ ਟੈਂਪਰੇਰੀ ਦੀ ਗੱਲ ਕਰ ਰਿਹਾ, ਕਿਉਂ ਦੀ ਨਹੀਂ ਕਰ ਰਿਹਾ, ਕਿਉਂ ਤਾਂ ਹੀ ਹੋਣਾ ਜੇ ਪਿਛਲੇ ਕਾਰਨ ਰਿਲੀਵ ਹੋਣਗੇ ਤਾਂ। ਪਰ ਜਦੋਂ ਐਸਾ ਤੁਸੀਂ ਕਰੋਗੇ ਉਹ ਉਸ ਵੇਲੇ ਉਹ ਹਾਰਟ ਦੇ ਉੱਪਰ ਜਾਣੀ ਸ਼ੁਰੂ ਹੋ ਜਾਏਗੀ ਤੇ ਉਹ ਪੇਸ਼ੈਂਟ ਕੰਪਲੇਨ ਕਰਕੇ ਡਾਕਟਰ ਜੀ ਜਦੋਂ ਦੀ ਮੈਂ ਦਵਾਈ ਖਾ ਰਿਹਾ ਨਾ ਉਦੋਂ ਮੈਨੂੰ ਸਾਹ ਜਿਹਾ ਬੜਾ ਜੁੜਨ ਲੱਗ ਗਿਆ, ਉਦੋਂ ਨੇ ਘਬਰਾਹਟ ਜੀ ਹੋਣ ਲੱਗ ਗਈ। ਇਹ ਉਹਦੇ ਲਫ਼ਜ਼ ਹੋਣਗੇ ਜਿਹੜੇ ਇਹ ਇੰਡੀਕੇਟ ਕਰਨਗੇ ਕਿ ਗੋਡਿਆਂ ਦੇ ਜੋਰਾਂ ਦੀ ਜਿਹੜੀ ਵੀ ਤੁਸੀਂ ਦਵਾਈ ਖਾ ਰਹੇ ਹੋ ਉਹਦਾ ਲਿੰਕ ਹਾਰਟ ਨਾਲ ਹੈ, ਪਰ ਉਹ ਸਪਰੈਸ ਕਰ ਰਹੀ ਹੈ ਉਸਨੂੰ। ਤੇ ਮੈਂ ਸਿਕਰੀ ਦੀ ਗੱਲ ਕਰ ਰਿਹਾ ਸਾਂ, ਮੈਂ ਉਸ ਗੱਲ ਨੂੰ ਕੰਪਲੀਟ ਕਰਾਂ ਵੀ ਪੇਟ ਦੇ ਵਿੱਚੋਂ ਨਿਕਲਦਾ ਹੋਇਆ ਗਾਰਬੇਜ ਜਿੰਨਾ ਵੀ ਬਲੱਡ ਦੇ ਵਿੱਚ ਸਰਕੂਲੇਟ ਕਰ ਰਿਹਾ ਹੈਗਾ ਆ, ਔਰ ਉਹ ਸਰਕੂਲੇਟ ਕਰਦਿਆਂ ਸਕਿਨ ਦੇ ਕੋਲੇ ਪਹੁੰਚਦਾ ਆ, ਉੱਥੇ ਉਹ ਪਸੀਨੇ ਦੇ ਰੂਪ ਚ ਬਾਹਰ ਨਿਕਲਦਾ ਆ। ਡਰਾਈ ਥਾਵਾਂ ਤੇ ਸਾਨੂੰ ਉਹ ਪਤਾ ਨਹੀਂ ਲੱਗਦਾ, ਪਰ ਹੇਰੀ ਥਾਵਾਂ ਤੇ ਜਿੱਥੇ ਵਾਲ ਉੱਗੇ ਹੋਏ ਨੇ ਉੱਥੇ ਉਹ ਆਮ ਜਿਹੜਾ ਪਿਪੜੀ ਦੇ ਤੌਰ ਤੇ ਜੰਮਣਾ ਸ਼ੁਰੂ ਹੋ ਜਾਂਦਾ, ਔਰ ਇਹ ਇਸ ਤਰ੍ਹਾਂ ਦਾ ਹਾਲਾਤ ਹੈ। ਕਈਆਂ ਨੂੰ ਉਹਦੇ ਵਿੱਚ ਸਕੈਬ ਬਣਨੇ ਸ਼ੁਰੂ ਹੋ ਜਾਂਦੇ ਨੇ, ਔਰ ਕਈਆਂ ਨੂੰ ਉਹਦੇ ਵਿੱਚ ਫੰਗਸ ਟਾਈਪ ਦੀ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ। ਮੱਛਰ ਤਾਂ ਉੱਥੇ ਹੀ ਆਊਗਾ ਨਾ ਜਿੱਥੇ ਪਾਣੀ ਗੰਦਲਾ ਖੜਾ ਆਏਗਾ, ਲਗਾਤਾਰ ਪਾਣੀ ਖੜਾ ਆਇਆ ਤੇ ਉੱਥੇ ਮੱਛਰ ਆਉਣਾ ਸ਼ੁਰੂ ਹੋ ਜਾਏਗਾ। ਤੇ ਜਿੱਥੇ ਲਗਾਤਾਰ ਇਸ ਤਰ੍ਹਾਂ ਦੀ ਡੰਡਰਫ ਬਣਨੀ ਸ਼ੁਰੂ ਹੋ ਜਾਵੇ, ਜਿਹੜੀ ਸਿਕਰੀ ਬਣਨੀ ਸ਼ੁਰੂ ਹੋ ਗਈ, ਚਾਹੇ ਉਹ ਦਾੜੀ ਹੈ ਤੇ ਚਾਹੇ ਉਹ ਮੁੱਛਾਂ ਨੇ ਤੇ ਚਾਹੇ ਉਹ ਤੁਹਾਡਾ ਸਿਰ ਹੈਗਾ, ਤਾਂ ਉਹਦੇ ਵਿੱਚ ਆਟੋਮੈਟਿਕਲੀ ਫੰਗਸ ਦਾ ਗਰੋ ਹੋਣਾ ਲੇਟਰ ਹੋਣ ਨਾਰਮਲ ਦੀ ਗੱਲ ਹੈਗੀ ਹੈ। ਸੋ ਅਗਰ ਐਸਾ ਹੁੰਦਾ ਆ ਤਾਂ ਭਾਈ ਗੱਲ ਕਿੱਥੇ ਪਹੁੰਚ ਗਈ ਸਾਰੀ, ਜੇ ਤਾਂ ਸਿਕਰੀ ਹੈਗੀ ਆ ਤੇ ਪੇਟ ਦੇ ਰੋਗ ਠੀਕ ਕਰੋ, ਠੀਕ ਹੋ ਜਾਓਗੇ, ਸਿਕਰੀ ਠੀਕ ਹੋ ਜਾਏਗੀ। ਨਹੀਂ ਤੇ ਜਿੰਨੇ ਮਰਜ਼ੀ ਸੈਂਪੂ ਲਾਈ ਜੋ ਮਰਜ਼ੀ ਕਰੀ ਜੋ, ਉਸਨੇ ਠੀਕ ਨਹੀਂ ਹੋਣਾ। ਜਿੰਨੇ ਮਰਜ਼ੀ ਬਿਊਟੀਸ਼ੀਅਨ ਤੁਹਾਨੂੰ ਬਹੁਤ ਕੁਝ ਦੱਸਣਗੇ, ਆ ਬੀਬੀਆਂ ਦੇ ਬਹੁਤ ਸਾਰੀਆਂ ਸਿਆਈਆਂ ਬਹੁਤ ਸਾਰੇ ਕਿੱਲੇ ਹੋ ਜਾਂਦੇ ਨੇ ਤੇ ਲੱਖਾਂ ਰੁਪਏ ਬੀਬੀਆਂ ਇਸੇ ਬਿਊਟੀ ਵਾਸਤੇ ਖਰਚ ਦਿੰਦੀਆਂ ਨੇ। ਬਿਊਟੀਸ਼ੀਅਨ ਦੇ ਕੋਲ ਜਾਣ ਵਾਸਤੇ ਉਹ ਅਲੱਗ ਅਲੱਗ ਕਰੀਮਾਂ ਲਾ, ਅਲੱਗ ਅਲੱਗ ਯੇ ਕਾਰ, ਤੇ ਜਿਹੜਾ ਉਹ ਐਪੀਡਰਮਸ ਦਾ ਨਾ ਮੈਂ ਤੁਹਾਨੂੰ ਦੱਸਿਆ ਨਾ ਸਕਿਨ ਦੇ ਤਿੰਨ ਲੇਅਰ ਨੇ, ਔਰ ਜਿਹੜਾ ਹਾਈਪੋਡਰਮਸ ਹੈ ਵਿੱਚ ਡਰਮਸ ਹੈ, ਉੱਪਰ ਵਾਲੇ ਪਾਸੇ ਐਪੀਡਰਮਸ ਦਾ ਲੇਅਰ ਹੈ, ਔਰ ਇਹਦਾ ਲਿੰਕ ਕੇਵਲ ਜਿੰਨੀ ਵੀ ਮਸਾਜ ਤੁਸੀਂ ਕਰਾਉਂਦੇ ਹੋ ਚਿਹਰੇ ਦੀ, ਜਿੰਨੀ ਵੀ ਸਟੀਮ ਦਵਾਉਂਦੇ ਹੋ ਤੁਸੀਂ ਚਿਹਰੇ ਨੂੰ, ਜਿੰਨੀਆਂ ਵੀ ਕਰੀਮਾਂ ਤੁਸੀਂ ਲਵਾਉਂਦੇ ਹੋ ਚਿਹਰੇ ਨੂੰ, ਇਹਦਾ ਸਾਰੀਆਂ ਦਾ ਤੁਹਾਡੇ ਲੋਕਲ ਐਪੀਡਰਮਸ ਤੇ ਇਫੈਕਟ ਹੁੰਦਾ। ਤੇ ਇਸੇ ਕਰਕੇ ਫਿਰ ਬੀਬੀਆਂ ਆਉਂਦੀਆਂ ਨੇ ਨਾ, ਅੱਛਾ 15 ਦਿਨਾਂ ਬਾਅਦ ਤੁਸੀਂ ਆਈ, ਅੱਛਾ ਫਿਰ 15 ਦਿਨਾਂ ਬਾਅਦ ਤੁਸੀਂ ਤਾਂ ਪੱਕੇ ਗਾਹਕ ਬਣ ਜਾਂਦੇ ਹੋ। ਪਰ ਜੇ ਤੁਹਾਨੂੰ ਇਹ ਪਤਾ ਹੋਵੇ ਵੀ ਇਹ ਜਿਹੜੀ ਸਕਿਨ ਦੀ ਮੇਰੀ ਪ੍ਰੋਬਲਮ ਹੈ, ਸਿਆਹੀਆਂ ਪੈਣ ਦੀ ਪ੍ਰੋਬਲਮ ਹੈ, ਇਹ ਮੇਰੀ ਇੰਟਰਨਲ ਪ੍ਰੋਬਲਮ ਹੈ, ਤੇ ਜਦ ਤੱਕ ਉਹ ਇੰਟਰਨਲ ਪ੍ਰੋਬਲਮ ਨਹੀਂ ਖਤਮ ਹੁੰਦੀ ਤਦ ਤੱਕ ਸਿਆਹੀਆਂ ਠੀਕ ਨਹੀਂ ਹੋਣੀਆਂ। ਸੋ ਪਹਿਲੀ ਇੰਡੀਕੇਸ਼ਨ ਮੈਂ ਤੁਹਾਨੂੰ ਇਹ ਦੱਸੀ ਆ ਕਿ ਜੇ ਡੈਂਡਰਫ ਠੀਕ ਨਹੀਂ ਹੋ ਰਹੀ ਤਾਂ ਤੁਸੀਂ ਆਪਣੇ ਪੇਟ ਦਾ ਇਲਾਜ ਕਰਵਾਓ, ਜੇ ਤੁਹਾਡੇ ਵਾਲ ਝੜ ਰਹੇ ਹਨ ਤਾਂ ਤੁਸੀਂ ਆਪਣੇ ਥਾਇਰਾਇਡ ਦਾ ਟ੍ਰੀਟਮੈਂਟ ਕਰਵਾਓ, ਤੁਹਾਨੂੰ ਥਾਇਰਾਇਡ ਤੁਹਾਡਾ ਨਾਰਮਲ ਕੰਮ ਨਹੀਂ ਕਰ ਰਿਹਾ, ਪੈਚਸ ਦੇ ਵਿੱਚ ਹੋਵੇ ਜਿਹਨੂੰ ਅਸੀਂ ਬੈਲਡਨੈਸ ਕਹਿੰਦੇ ਆ, ਜਾਂ ਤੁਹਾਡੇ ਵਾਲ ਟੁੱਟ ਰਹੇ ਨੇ, ਬ੍ਰੇਕ ਹੋ ਰਹੇ ਨੇ ਕਿਸੇ ਵੀ ਤਰ੍ਹਾਂ, ਕੰਘੀ ਵਾਹੁੰਦੇ ਹੋ ਤੇ ਗੁੱਛਿਆਂ ਦੇ ਗੁੱਛੇ ਤੁਰੇ ਆਉਂਦੇ ਨੇ, ਨਹਾਉਂਦੇ ਹੋ ਤੇ ਬਹੁਤ ਵਾਲ ਜਿਹੜੇ ਨੇ ਤੁਹਾਡੇ ਬਾਥਰੂਮ ਚ ਨਿਕਲ ਡਿੱਗ ਪੈਂਦੇ ਨੇ, ਸੋ ਇਹ ਸਾਰੀਆਂ ਗੱਲਾਂ ਇਸ ਗੱਲ ਦੀਆਂ ਇੰਡੀਕੇਟਿੰਗ ਨੇ ਕਿ ਫੰਗਸ ਹੋ ਗਿਆ, ਡੈਂਡਰਫ ਸੀ ਫੰਗਸ ਹੋ ਗਿਆ, ਜਿਹਦੇ ਨਾਲ ਤੁਹਾਡੀਆਂ ਇਹ ਰੂਟਸ ਡੈਡ ਹੋ ਗਈਆਂ। ਇਹ ਠੀਕ ਆ, ਜ਼ਖਮ ਹੋ ਜਾਂਦਾ ਤੇ ਅਸੀਂ ਪੱਟੀ ਕੱਢਦੇ ਹਾਂ ਨਾ ਸਫਾਈ ਬਾਹਰੋਂ ਰੱਖਣ ਵਾਸਤੇ ਕਿ ਫੰਗਸ ਬਾਹਰ ਨਾ ਆਵੇ, ਪਰ ਇਹ ਸਰੀਰ ਜਿਹੜਾ ਯਾਰ ਇਹ ਕੰਧ ਤੇ ਨਹੀਂ ਨਾ ਕਿ ਬਾਹਰੋਂ ਥੋਪਾ ਲਾਓਗੇ ਤੇ ਠੀਕ ਹੋ ਜਾਏਗੀ, ਇਹ ਸਰੀਰ ਦੀ ਰੀਜਨਰੇਸ਼ਨ ਇੰਟਰਨਲ ਹੈਗੀ ਆ, ਅੰਦਰੋਂ ਹਰ ਚੀਜ਼ ਦੀ ਰਿਪੇਅਰ ਹੋਣੀ ਹੈ, ਤੇ ਉਹਦੇ ਵਾਸਤੇ ਸਾਨੂੰ ਉਹ ਉਪਰਾਲੇ ਕਰਨੇ ਪੈਣੇ ਨੇ ਜਿਨ੍ਹਾਂ ਕਾਰਨਾਂ ਕਰਕੇ ਇਹ ਪ੍ਰੋਬਲਮ ਆ ਰਹੀ ਹੈ। ਉਹ ਪਹਿਲਾਂ ਤੇ ਪ੍ਰੋਬਲਮ ਠੀਕ ਕਰੀਏ, ਜਿਵੇਂ ਮੈਂ ਤੁਹਾਨੂੰ ਦੱਸਿਆ ਭਾਈ ਜੇ ਸਿਕਰੀ ਆ ਤੇ ਪੇਟ ਦੇ ਰੋਗਾਂ ਨੂੰ ਠੀਕ ਕਰੋ, ਜੇ ਵਾਲ ਝੜਨੇ ਸ਼ੁਰੂ ਹੋ ਗਏ ਨੇ, ਟੁੱਟਣੇ ਸ਼ੁਰੂ ਹੋ ਗਏ ਨੇ, ਤੇ ਫਿਰ ਥਾਇਰਾਇਡ ਦਾ ਹੱਲ ਕਰੋ, ਜੇ ਤੁਹਾਡੇ ਚਿਹਰੇ ਤੇ ਸਿਆਹੀਆਂ, ਵੈਸੇ ਤਾਂ ਬਟਰਫਲਾਈ ਮੈਂ ਤੁਹਾਨੂੰ ਦੱਸੀ ਨਾ ਆਟੋਮੇਨ ਦੀ ਡਿਜ਼ੀਜ਼ ਦੀ ਹੈਗੀਆਂ ਨੇ, ਪਰ ਉਹ ਸਿਰ ਫੁੱਟ ਅਲੱਗ ਅਲੱਗ ਹੈਗੀਆਂ ਨੇ, ਜੇ ਤੁਹਾਨੂੰ ਰੂਟੀਨ ਵਿੱਚ ਬਾਕੀ ਸਭ ਕੁਝ ਨਾਰਮਲ ਹੈ, ਖਾਸ ਤੌਰ ਤੇ ਬੱਚੀਆਂ ਨੂੰ ਇਸ ਤਰ੍ਹਾਂ ਦੇ ਬਲੈਬਿਸ਼ ਜਿਹਨੂੰ ਅਸੀਂ ਕਹਿੰਦੇ ਹਾਂ ਸਿਆਹੀਆਂ ਪੈ ਗਈਆਂ ਜੀ ਮੇਰੇ ਚਿਹਰੇ ਦੇ ਹੈਗੀਆਂ ਨੇ, ਉਹਨਾਂ ਦੇ ਹਾਰਮੋਨਲ ਪ੍ਰੋਬਲਮ ਕੀ ਹੈ, ਮਾਸਿਕ ਧਰਮ ਨੂੰ ਚੈੱਕ ਕਰੋ, ਜੇ ਉਹਦਾ ਮਾਸਿਕ ਧਰਮ ਨਾਰਮਲ ਹੈ ਤੇ ਫਿਰ ਇਹ ਸਿਆਹੀਆਂ ਆਟੋਮੈਟਿਕਲੀ ਠੀਕ ਹੋ ਜਾਣਗੀਆਂ, ਤੇ ਨਹੀਂ ਤਾਂ ਤੁਸੀਂ ਜਿੰਨਾ ਮਰਜ਼ੀ ਆਇਰਨ ਦੇ ਜਾਓ। ਜਿੰਨਾ ਮਰਜ਼ੀ ਕੈਲਸ਼ੀਅਮ ਉਹਨੂੰ ਦੇਈ ਜੋ ਬਥੇਰੇ ਡਾਕਟਰ ਬਥੇਰਾ ਕੁਛ ਕਰਦੇ ਨੇ ਐਸਾ ਕੁਛ ਕਰਦੇ ਨੇ ਪਰ ਉਹਦਾ ਰੂਟ ਕਾਜ਼ ਉਹ ਹਾਰਮੋਨ ਨੇ ਈਸਟ੍ਰੋਜਨ ਪ੍ਰੋਜੈਸਟਰੋਨ ਉਹਨਾਂ ਦੀ ਪ੍ਰੋਡਕਸ਼ਨ ਉਹਨਾਂ ਦੀ ਸਰਵਿਸ ਜੋ ਵੀ ਕੁਛ ਹੈਗੀ ਹੈ ਨਾਰਮਲ ਨਹੀਂ ਜਿਸ ਕਰਕੇ ਉਹਨਾਂ ਦੇ ਨਾਲ ਜਿਹੜਾ ਕਰਮ ਹੋਣਾ ਸੀਗਾ ਮਾਸਿਕ ਧਰਮ ਦਾ ਨਾਰਮਲ ਉਹ ਨਾਰਮਲ ਨਹੀਂ ਹੋ ਰਿਹਾ ਔਰ ਜਿਹਦੇ ਕਰਕੇ ਉੱਥੇ ਗਾਰਬੇਜ ਪੈਦਾ ਹੋ ਰਹੇ ਗਾਰਬੇਜ ਹੀ ਕਹਾਂਗੇ ਉਸ ਲਫ਼ਜ਼ ਨੂੰ ਅਸੀਂ ਜਿਹੜੀ ਚੀਜ਼ ਨਾਰਮਲ ਨਹੀਂ ਹੈਗੀ ਤੇ ਵੇਸਟ ਹੋ ਰਹੀ ਹੈ ਉਸ ਚੀਜ਼ ਨੇ ਸਰਕੂਲੇਟ ਕਰਨਾ ਤੁਹਾਡੇ ਬਲੱਡ ਦੇ ਵਿੱਚ ਤੇ ਅਲੱਗ ਅਲੱਗ ਥਾਵਾਂ ਤੇ ਖਾਸ ਤੌਰ ਤੇ ਬੀਬੀਆਂ ਦੇ ਚਿਹਰੇ ਦੇ ਉੱਪਰ ਬਲੈਮਿਸ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਿਆਹੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਮਾਸਿਕ ਧਰਮ ਦੀ ਪ੍ਰੋਬਲਮ ਹੈ ਮੇਰੇ ਇਹ ਸਾਰੇ ਲੈਕਚਰ ਦਾ ਮੇਰਾ ਪਰਪਸ ਇਹੀ ਆ ਕਿ ਬਾਹਰ ਪੈਦਾ ਹੁੰਦੀਆਂ ਨਿਸ਼ਾਨੀਆਂ ਅੰਦਰ ਸਰੀਰ ਦੇ ਵਿੱਚ ਹੋ ਗਿਆ ਕਿਸੇ ਵਿਕਾਰ ਨੂੰ ਪੱਕੇ ਤੌਰ ਤੇ ਸਾਨੂੰ ਇੰਡੀਕੇਟ ਕਰ ਰਹੀਆਂ ਨੇ ਜੇ ਅਸੀਂ ਇਹ ਬੋਲੀ ਸਮਝਦੇ ਹਾਂ ਤਾਂ ਮੈਂ ਇਹ ਕਈ ਵਾਰ ਐਗਜ਼ਾਮਪਲ ਦਿੱਤੀ ਆ ਭਾਈ ਬੱਚਾ ਰੋਂਦਾ ਹੈ ਨਾ ਤੇ ਮਾਂ ਨੂੰ ਜਿਹੜੀ ਸਿਆਣੀ ਮਾਂ ਹੈ ਨਾ ਉਹਨੂੰ ਇਹ ਪਤਾ ਹੁੰਦਾ ਵੀ ਹੁਣ ਇਹਨੇ ਦੁੱਧ ਪੀਣਾ ਹੈ ਹੁਣ ਇਹਨੇ ਪੋਟੀ ਕਰਨੀ ਹੈ ਹੁਣ ਇਹਨੇ ਸੌਣਾ ਹੈ ਕਿਉਂਕਿ ਤਾਂ ਬੋਲੀ ਰੋਣਾ ਹੈ ਉਹਦੀ ਬੋਲੀ ਹੀ ਰੋਣਾ ਹੈ ਪਰ ਸਿਆਣੀ ਮਾਂ ਸਮਝਦੀ ਤੇ ਕਮਲੀਆਂ ਮਾਵਾਂ ਦੇ ਬੱਚੇ ਦੇ ਵਿੱਚ ਹੀ ਪੋਟੀ ਕਰੀ ਜਾਂਦੇ ਸਾਰਾ ਕੁਛ ਉਹ ਰੀਲੀ ਹੀ ਕਰਦੇ ਨਹੀਂ ਦੇਣੀ ਕਿਉਂਕਿ ਮਾਂ ਸਮਝਦੀ ਨੀ ਕਿ ਕਰਨਾ ਕੀ ਹੈਗਾ ਤੋ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਨਿਸ਼ਾਨੀਆਂ ਨੇ ਅਗਰ ਅਸੀਂ ਇਹ ਜਾਣਦੇ ਹਾਂ ਤਾਂ ਇਸ ਹਾਲਾਤ ਦੇ ਵਿੱਚ ਅਸੀਂ ਇਹਨਾਂ ਨੂੰ ਪਿੰਨ ਪੁਆਇੰਟ ਕਰਕੇ ਉਹਦਾ ਟ੍ਰੀਟਮੈਂਟ ਕਰ ਸਕਦੇ ਹਾਂ ਕਿ ਟ੍ਰੀਟਮੈਂਟ ਕੀ ਕਰਨ ਦੀ ਲੋੜ ਹੈ ਐਵੇਂ ਹੀ ਉਹ ਇੱਕ ਪੰਜਾਬੀ ਦਾ ਖਾਨ ਹੈ ਨਾ ਅੰਨੇ ਕੁੱਤੇ ਹਰਨਾ ਮਗਰ ਹਾਂਜੀ ਕੁੱਤੇ ਨੂੰ ਤੇ ਪਤਾ ਹੀ ਨਹੀਂ ਜਾਣਾ ਕਿਧਰ ਹੈ ਤੇ ਦੌੜ ਰਹਿਣੇ ਤੇ ਬਹੁ ਬਹੁ ਕਰ ਰਹੇ ਹਰਨ ਕਿਹੜੇ ਪਾਸੇ ਗਿਆ ਸ਼ਿਕਾਰ ਕਿਹੜੇ ਪਾਸੇ ਗਿਆ ਉਹਦਾ ਕੋਈ ਪਤਾ ਨੀ ਆਮ ਤੌਰ ਤੇ ਅੱਜ ਕੱਲ ਇਸੇ ਤਰ੍ਹਾਂ ਹੀ ਹੋ ਰਿਹਾ ਸਾਡੇ ਪਿੰਡਾਂ ਚ ਬਹੁਤ ਸਾਰੇ ਡਾਕਟਰ ਇਸ ਤਰ੍ਹਾਂ ਬੈਠੇ ਨੇ ਨਾ ਜਿਹੜੇ ਇਸ ਤਰ੍ਹਾਂ ਦਾ ਟ੍ਰੀਟਮੈਂਟ ਕਰ ਰਹੇ ਨੇ ਬੇਸਿਕ ਨੌਲੇਜ ਬਹੁਤ ਘੱਟ ਲੋਕਾਂ ਨੂੰ ਹੋਏਗਾ ਕਿ ਇਹਦੇ ਪਿੱਛੇ ਅਸਲ ਗੱਲ ਕਿਉਂਕਿ ਅਸੀਂ ਇਸ ਸਰੀਰ ਦੀ ਜਿਹੜੀ ਹੁਣ ਤੱਕ ਸਟੱਡੀ ਕੀਤੀ ਹੈ ਅਸੀਂ ਉਹਦੇ ਬਾਰੇ ਜਾਣਦੇ ਹੀ ਨਹੀਂ ਹਾਂ ਇਸ ਸਰੀਰ ਨੂੰ ਕੁਦਰਤ ਨੇ ਕਿਵੇਂ ਬਣਾਇਆ ਇਹਦਾ ਚਲਨ ਕੀ ਹੈ ਇਹਦਾ ਸਟਰਕਚਰ ਕੀ ਹੈਗਾ ਹੈ ਇਹਦੇ ਵਰਕਿੰਗ ਕੰਮ ਕਰਨ ਦਾ ਢੰਗ ਕੀ ਹੈਗਾ ਆ ਔਰ ਜੇ ਕਿਸੇ ਵੀ ਵਰਕਿੰਗ ਦੇ ਢੰਗ ਵਿੱਚ ਕਿਤੇ ਵੀ ਫਰਕ ਆਉਂਦਾ ਆ ਤੇ ਸਾਨੂੰ ਪਤਾ ਕਿਵੇਂ ਲੱਗੇਗਾ ਤੁਹਾਡੇ ਗੱਡੀ ਦਾ ਇੰਜਨ ਜਿਹੜਾ ਧੂਆਂ ਮਾਰਦਾ ਹੈ ਤੇ ਫਿਰ ਤੁਹਾਡੀ ਮੋਬਲਾਈਲ ਵਾਲੇ ਪਾਸੇ ਜਾਓਗੇ ਨਾ ਤੁਸੀਂ ਤੁਹਾਨੂੰ ਪਤਾ ਹੋਏਗਾ ਨਾ ਇਸੇ ਤਰ੍ਹਾਂ ਇਹ ਸਰੀਰ ਹੈਗਾ ਆ ਔਰ ਇਸ ਸਰੀਰ ਦੇ ਵਿੱਚ ਜਿਹੜੀਆਂ ਜਿਹੜੀਆਂ ਨਿਸ਼ਾਨੀਆਂ ਤੁਹਾਡੇ ਬਾਹਰ ਆ ਰਹੀਆਂ ਨੇ ਅਗਰ ਤੁਸੀਂ ਉਹਨਾਂ ਨੂੰ ਬਾਖੂਬੀ ਜਾਣਦੇ ਹੋ ਤੇ ਫਿਰ ਪਿੰਨ ਪੁਆਇੰਟ ਕਰ ਸਕੋਗੇ ਹੁਣ ਗੱਲ ਕੀ ਹੈ ਐ ਤਾਂ ਸਿਕਰੀ ਗੱਲ ਕੀ ਹੈ ਵਾਰ ਘੱਲ ਰਹੇ ਨੇ ਸਿਰ ਨਾਲ ਹੀ ਸੰਬੰਧਿਤ ਨਾ ਤੇ ਹਰ ਬੰਦਾ ਹੀ ਕੋਈ ਸ਼ੈਂਪੂ ਲੈ ਯਾਰ ਫਲਾਣਾ ਵਧੀਆ ਸ਼ੈਂਪੂ ਹੈ ਉਹ ਲੈ ਉਹਦੀ ਗੱਲ ਕਰਦੇ ਉਹਨੂੰ ਠੀਕ ਹੋ ਜੂਗਾ ਟੈਂਪਰੇਰੀ ਉਹ ਠੀਕ ਹੋਗਾ ਵੀ ਬੜਾ ਖੁਸ਼ ਹੋ ਗਿਆ ਵੀ ਯਾਰ ਠੀਕ ਹੈ ਮੈਂ ਸ਼ੈਂਪੂ ਨਾਲ ਤੇ ਨਹਾਈ ਜਾ ਰਿਹਾ ਤੇ ਮੇਰਾ ਠੀਕ ਹੈਗਾ ਪਰ ਇਹ ਮੇਰਾ ਠੀਕ ਹੋ ਗਿਆ ਨਹੀਂ ਇਹ ਤਾਂ ਸਿਰਫ ਉਹਦਾ ਇੱਕ ਦਹਾਨਾ ਸੀਗਾ ਜਿੱਥੋਂ ਘਰ ਵਿੱਚ ਬਾਹਰ ਨਿਕਲ ਰਿਹਾ ਸੀ ਤੁਸੀਂ ਸਾਫ਼ ਕਰ ਲਿਆ ਤੇ ਤੁਸੀਂ ਇਹ ਵੀ ਸਮਝੋ ਕਿ ਉਹ ਪੇਟ ਦੇ ਜਿਹੜੇ ਰੋਗ ਜਿਨ੍ਹਾਂ ਦੇ ਕਰਕੇ ਮੈਂ ਤੁਹਾਨੂੰ ਕਿਹਾ ਕਿ ਉਹਦਾ ਗਰਭ ਜਾ ਰਿਹਾ ਜਿਹਦੀ ਸਿਕਰੀ ਬਣ ਰਹੀ ਤੇ ਉਹਨੇ ਸਿਕਰੀ ਨੇ ਉਹਨੇ ਦੇਰ ਠੀਕ ਨਹੀਂ ਹੋਣਾ ਜਦ ਤੱਕ ਤੁਹਾਡਾ ਪੇਟ ਦਾ ਰੋਗ ਨਹੀਂ ਤੇ ਉਹਦੇ ਨਾਲ ਫਿਰ ਬਾਬਾ ਸਿਰ ਵੀ ਹੋ ਸਕਦੀ ਹੈ ਉਹਦੇ ਨਾਲ ਕੋਲਨ ਕੈਂਸਰ ਵੀ ਹੋ ਸਕਦਾ ਹੈਗਾ ਆ ਉਹਦੇ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਅੱਗੇ ਅੱਗੇ ਚੱਲ ਕੇ ਲਿੰਕਡ ਨੇ ਤੁਸੀਂ ਤਾਂ ਕੱਲਾ ਸ਼ੈਂਪੂ ਲਾ ਕੇ ਉਹ ਕਬੂਤਰ ਦੇ ਅੱਖਾਂ ਬੰਦ ਕਰਨ ਤੱਕ ਵੇਖ ਲਿਆ ਕਿ ਬਿੱਲੀ ਨਹੀਂ ਆਉਂਦੀ ਤੁਸੀਂ ਜਾ ਕੇ ਹੁਣ ਮੇਰੀ ਡੈਂਡਰਫ ਰੁਕ ਗਈ ਹਾਂਜੀ ਪਰ ਇਹ ਠੀਕ ਨਹੀਂ ਹੋਈ ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਠੀਕ ਹੋਣ ਦਾ ਤਕਾਜ਼ਾ ਕੀ ਹੈ ਤੇ ਪ੍ਰਬੰਧ ਕਰਨ ਅਸੀਂ ਕਿਹਨੂੰ ਕਹਿੰਦੇ ਹਾਂ ਹਾਂਜੀ ਜਦੋਂ ਸਾਨੂੰ ਇਹ ਸਮਝ ਆ ਗਈ ਤੇ ਫਿਰ ਅਸੀਂ ਇਸ ਭੁਲੇਖੇ ਚ ਨਹੀਂ ਪਾਵਾਂਗੇ ਸ਼ੈਂਪੂ ਦੇ ਨਾਲ ਤੇ ਮੇਰੇ ਵਾਲ ਸਾਫ਼ ਹੋ ਗਏ ਯਾਰ ਹੁਣ ਤਾਂ ਸਿਕਰੀ ਹੈ ਨਹੀਂ ਗੀ ਹਰ ਹਫ਼ਤੇ ਮੈਂ ਨਹਾ ਲੈਣਾ ਹਫ਼ਤੇ ਚ ਦੋ ਵਾਰ ਨਹਾ ਲੈਣਾ ਹੁਣ ਸਿਕਰੀ ਹੈ ਨਹੀਂ ਗੀ ਪਰ ਕੀ ਹੈ ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਨਾ ਕਿਉਂ ਕਿਉਂਕਿ ਅਸਲ ਟਾਰਗੇਟ ਜਿਹੜਾ ਸੀਗਾ ਜਿਸ ਥਾਂ ਤੇ ਗਰਭ ਵਿੱਚ ਪੈਦਾ ਹੋ ਰਿਹਾ ਸੀਗਾ ਉੱਥੇ ਤੁਸੀਂ ਨਹੀਂ ਪਹੁੰਚ ਰਹੇ ਤੇ ਇਹ ਪ੍ਰੋਗਰਾਮ ਮੇਰੇ ਇਸ ਕਰਕੇ ਹਨ ਤਾਂ ਕਿ ਤੁਸੀਂ ਇਹ ਸਮਝ ਸਕੋ ਕਿ ਸਰੀਰ ਦੇ ਅੰਦਰ ਕਿੱਥੇ ਨੁਕਸ ਪੈ ਤੇ ਬਾਹਰ ਸਰੀਰ ਦੇ ਵਿੱਚ ਕਿੱਥੇ ਪ੍ਰਦਰਸ਼ਿਤ ਹੁੰਦਾ ਆ ਕਾਲੇ ਦਾਗਾਂ ਦੀ ਗੱਲ ਨੈਕ ਤੇ ਮੈਂ ਕੀਤੀ ਹੈ ਧੌਣ ਦੇ ਦੁਆਲੇ ਕੀਤੀ ਹੈ ਜਨ ਨੰਗਾਂ ਦੇ ਦੁਆਲੇ ਕੀਤੀ ਹੈ ਇੰਡੀਕੇਟ ਕੀ ਕਰਦਾ ਇਹਨੂੰ ਡਾਇਬਟੀਜ਼ ਕਿਉਂਕਿ ਇਹ ਅਸੀਂ ਕਿੱਥੋਂ ਸਿੱਖਿਆ ਆ ਇਹ ਚੀਜ਼ਾਂ ਅਸੀਂ ਨੇਚਰ ਤੋਂ ਸਿੱਖੀਆਂ ਨੇ ਇਹ ਚੀਜ਼ਾਂ ਅਸੀਂ ਵਾਪਰਦੇ ਘਟਨਾ ਕਰਨ ਤੋਂ ਸਰੀਰ ਨੂੰ ਪੜਦਿਆਂ ਹੋਇਆ ਜਾਣਨ ਤੋਂ ਬਾਅਦ ਫਿਰ ਸਾਨੂੰ ਪਤਾ ਲੱਗਾ ਹੈ ਬਹੁਤੀਆਂ ਗੱਲਾਂ ਤਾਂ ਸਾਨੂੰ ਐਟੋਪਸੀ ਤੋਂ ਪਤਾ ਕਰਦੀ ਜਦੋਂ ਬੰਦੇ ਲੋਕ ਇਸ ਤਰ੍ਹਾਂ ਦੇ ਬਿਮਾਰ ਹੋ ਜਾਂਦੇ ਨੇ ਉਹਨਾਂ ਦੇ ਡੈਡ ਬਾਡੀ ਜਦੋਂ ਕਰਦੇ ਆ ਨਾ ਅਸੀਂ ਵੇਖਦੇ ਹਾਂ ਐਟੋਪਸੀ ਕਹਿੰਦੇ ਬਾਇਓਪਸੀ ਤੇ ਕਹਿੰਦੇ ਆ ਕਿ ਜਿੰਦਾ ਬੰਦੇ ਦੇ ਸਰੀਰ ਵਿੱਚੋਂ ਅਜ਼ਾਮ ਲੈ ਕੇ ਤੇ ਉਹਦਾ ਟੈਸਟ ਕਰਨਾ ਅਟੋਕਸੀ ਕਹਿੰਦੇ ਆ ਜਦੋਂ ਮਰੇ ਹੋਏ ਬੰਦੇ ਦੇ ਸਰੀਰ ਦੇ ਵਿੱਚੋਂ ਕੋਈ ਅੰਗ ਲੈ ਕੇ ਤੇ ਉਹਨੂੰ ਚੈੱਕ ਕੀਤਾ ਜਾਂਦਾ। ਔਰ ਅਟੋਪਸੀ ਦਾ ਮਤਲਬ ਇਹ ਹੁੰਦਾ ਆ ਕਿ ਕਿਸ ਕਿਸ ਅੰਗ ਦੇ ਵਿੱਚ ਕੀ ਕੀ ਵਿਕਾਰ ਪੈਦਾ ਹੋ ਗਿਆ ਸੀ ਤੇ ਉਹ ਕਿਸ ਕਿਸ ਕਰਕੇ ਉਹਦੇ ਬਾਹਰ ਕੀ ਕੀ ਨਿਸ਼ਾਨੀਆਂ ਸੀ ਇਹ ਜਾਣਨ ਵਾਸਤੇ ਜੀ। ਇਸੇ ਕਰਕੇ ਬਹੁਤੇ ਸਾਰੇ ਕੇਸ ਜਿਹੜੇ ਹਸਪਤਾਲਾਂ ਚ ਮਰਦੇ ਆ ਨਾ ਉਹਨਾਂ ਦੀ ਉਹ ਅਟੋਪਸੀ ਕਰਦੇ ਹੀ ਕਰਦੇ ਹੈਗੇ ਆ, ਠੀਕ ਹੈ। ਪੋਸਟ ਮਾਰਟਮ ਜਿਹਨੂੰ ਤੁਸੀਂ ਕਹਿ ਲਓ, ਪੋਸਟ ਦਾ ਮਤਲਬ ਹੁੰਦਾ ਬਾਅਦ ਵਿੱਚ, ਮਾਰਟਮ ਮਰਨ ਤੋਂ ਬਾਅਦ, ਮਰਨ ਤੋਂ ਬਾਅਦ ਜਿਹੜਾ ਪੋਸਟ ਮਾਰਟਮ ਕਰਦੇ ਆ ਉਹਦੇ ਚ ਇਹੀ ਜਾਨਣਾ ਹੁੰਦਾ ਆ। ਔਰ ਇਹ ਸਾਰੀ ਸਟੱਡੀ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਅਸੀਂ ਇਸ ਰਿਜ਼ਲਟ ਤੇ ਪਹੁੰਚੀਆਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਮੇਰੀਆਂ ਨਹੀਂ ਹਨ, ਇਹ ਰਿਸਰਚ ਦੀਆਂ ਗੱਲਾਂ ਹਨ। ਬਹੁਤ ਸਾਰੇ ਲੋਕਾਂ ਦਾ ਇਹਦੇ ਵਿੱਚ ਯੋਗਦਾਨ ਹੈ। ਮੈਂ ਤਾਂ ਯਾਦ ਕਰਨ ਵਾਲਾ ਬੰਦਾ, ਮੈਂ ਤਾਂ ਯਾਦ ਕਰਦਾ ਔਰ ਧੰਨਵਾਦ ਕਰਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਰੀ ਜਾਣਕਾਰੀ ਕਿਤਾਬਾਂ ਵਿੱਚ ਬੰਦ ਕੀਤੀ ਤੇ ਅਸੀਂ ਲੋਕ ਮੈਡੀਕਲ ਕਾਲਜਾਂ ਵਿੱਚ ਇਹਨਾਂ ਨੂੰ ਪੜ੍ਹਦੇ ਆ ਪੜ੍ਹਾਉਂਦੇ ਆ, ਤਾਂ ਜਿਹੜੇ ਲੋਕ ਯਾਦ ਰੱਖਦੇ ਨੇ ਉਹ ਲੋਕਾਂ ਦਾ ਵੀ ਭਲਾ ਕਰਦੇ ਨੇ ਔਰ ਉਹਨਾਂ ਦਾ ਆਪਣਾ ਭਲਾ ਤੇ ਹੁੰਦਾ ਹੀ ਹੁੰਦਾ ਆ ਵੀ ਠੀਕ ਹੈ ਸਾਨੂੰ ਪਤਾ ਲੱਗ ਗਿਆ। ਸੋ ਮੇਨ ਗੱਲ ਜੇ ਤੇ ਵਾਲ ਝੜਦੇ ਆ, ਜੇ ਵਾਲ ਟੁੱਟਦੇ ਆ, ਜੇ ਵਾਲ ਪੈਚਸ ਵਿੱਚ ਟੁੱਟਣੇ ਸ਼ੁਰੂ ਹੋ ਗਏ ਆ, ਮਤਲਬ ਐਲੋਪੇਸੀਆ ਅਸੀਂ ਉਹਨੂੰ ਕਹਿੰਦੇ ਆ, ਅਲੱਗ ਅਲੱਗ ਨਾਂ ਏਰੇਟਾ ਜਾਂ ਹੋ ਕੇ ਬਹੁਤ ਸਾਰੇ ਨਾਂ ਤੁਸੀਂ ਨਾਵਾਂ ਤੋਂ ਛੱਡ ਦਿਓ ਕਿਉਂਕਿ ਨਾਂ ਯਾਦ ਰੱਖਣੇ, ਤੁਸੀਂ ਇੰਨਾ ਹੀ ਸੋਹੀ ਜਾਣਦੇ ਹੋ ਵੀ ਗੰਜਾਪਣ ਹੋ ਗਿਆ ਜੀ, ਸਿਰ ਦੇ ਵਿੱਚ ਗੰਜਾਪਣ ਸਾਰਾ ਹੋ ਗਿਆ, ਗੰਜਾਪਣ ਪੈਚਿਸ ਹੋ ਗਿਆ, ਤਾਂ ਇਹਦਾ ਸੰਬੰਧ ਕਿਹਦੇ ਨਾਲ ਆ? ਤੁਹਾਡੇ ਥਾਇਰਾਇਡ ਗਲੈਂਡ ਦੇ ਨਾਲ। ਵਾਲਾਂ ਦੇ ਸ਼ੈਂਪੂਆਂ ਨੇ ਬਹੁਤਾ ਇੰਨਾ ਕੁਛ ਨਹੀਂ ਕਰਨਾ, ਲੋਕਲ ਸਫਾਈ ਤਾਂ ਰੱਖਣਗੇ ਜ਼ਰੂਰ, ਇਹ ਨਹੀਂ ਹੈਗਾ ਲੋਕਲ ਸਰੀਰ ਸਕਿਨ ਜਿਹੜੀ ਹੈਲਦੀ ਰਹੇਗੀ, ਪਰ ਅਸਲ ਠੀਕ ਤਾਂ ਹੋਣਾ ਜਿਦਨ ਤੁਹਾਡਾ ਥਾਇਰਾਇਡ ਹਾਰਮੋਨ ਨਾਰਮਲ ਲੈਵਲ ਦੇ ਵਿੱਚ ਆ ਗਿਆ। ਔਰ ਜੇ ਸਿਕਰੀ ਜ਼ਿਆਦਾ ਹੋ ਰਹੀ ਹੈ ਤੇ ਇਹ ਤਦ ਤੱਕ ਠੀਕ ਨਹੀਂ ਹੋਣੀ ਜਦ ਤੱਕ ਤੁਹਾਡਾ ਪੇਟ ਨਾਰਮਲ ਨਾ ਹੋਇਆ। ਉਹਦਾ ਇੱਕ ਆਪਣਾ ਚਲਨ ਹੈਗਾ ਆ ਔਰ ਉਹ ਚਲਨ ਦਾ ਰੂਟੀਨ, ਜਦੋਂ ਡਾਈਜੈਸਟਿਵ ਸਿਸਟਮ ਦੀ ਮੈਂ ਗੱਲ ਕਰਾਂਗਾ ਉਸ ਵੇਲੇ ਡਿਟੇਲ ਚ ਤੁਹਾਨੂੰ ਦੱਸਾਂਗਾ ਵੀ ਡਾਈਜੈਸਟਿਵ ਸਿਸਟਮ ਦਾ ਇੱਕ ਨਾਰਮਲ ਚਲਨ ਕੀ ਹੈਗਾ ਆ। ਔਰ ਉਸ ਨਾਰਮਲ ਚਲਨ ਦੇ ਵਿੱਚ ਜਦੋਂ ਵੀ ਰੁਕਾਵਟ ਹੁੰਦੀ ਤੁਸੀਂ ਉਸੇ ਵੇਲੇ ਤੁਹਾਨੂੰ ਪਤਾ ਲੱਗਦਾ ਹੈਗਾ, ਇਗਨੋਰ ਕਰ ਦਿਓ, ਨਾ ਜਾਣੋ, ਬੇਪਰਵਾਹੀ ਕਰ ਦਿਓ, ਉਹ ਤੇ ਗੱਲ ਹੈ ਵੱਖਰੀ। ਪਰ ਹਰ ਸਰੀਰ ਦੇ ਵਿੱਚ ਵਾਪਰਨ ਵਾਲੀ ਹਰੇਕ ਛੋਟੀ ਜਿਹੀ ਘਟਨਾ ਵੀ ਜਿਹੜੀ ਹੈ ਉਹ ਤੁਹਾਡਾ ਮਨ ਮਹਿਸੂਸ ਕਰਦਾ ਹੈਗਾ ਆ। ਔਰ ਜਦੋਂ ਮਨ ਦੀ ਗੱਲ ਤੁਸੀਂ ਨਹੀਂ ਸੁਣਦੇ ਉਹ ਸਰੀਰ ਦੇ ਉੱਪਰ ਆਪਣੇ ਫੁੱਟ ਪ੍ਰਿੰਟ ਛੱਡਦਾ ਹੈਗਾ ਆ। ਤੁਸੀਂ ਛੋਟੀ ਜਿਹੀ ਰੋੜੀ ਕਿਸੇ ਦਰਿਆ ਦੇ ਵਿੱਚ ਕਿਸੇ ਪਾਣੀ ਦੇ ਵਿੱਚ ਤਲਾਅ ਚ ਮਾਰੋ ਨਾ ਤੇ ਵੇਖੋ ਲਹਿਰਾਂ ਉੱਠਦੀਆਂ ਨੇ। ਤੁਹਾਡੀ ਨਜ਼ਰ ਦੀ ਇੱਕ ਲਿਮਿਟ ਹੈਗੀ ਹੈ ਜਿੱਥੋਂ ਤੱਕ ਤੁਸੀਂ ਉਹ ਜਿਹੜੀਆਂ ਲਹਿਰਾਂ ਬਣਦੀਆਂ ਵੇਖ ਸਕਦੇ, ਉਸ ਤੋਂ ਬਾਅਦ ਤੁਸੀਂ ਵੇਖ ਨਹੀਂ ਸਕਦੇ। ਤੁਹਾਡੇ ਵੇਖਣ ਦਾ ਨਾਮ ਅਗਲੇ ਦਾ ਇਹ ਨਹੀਂ ਹੈ ਕਿ ਬਾਅਦ ਲਹਿਰਾਂ ਬੰਦ ਹੋ ਗਈਆਂ ਨੇ, ਨਹੀਂ, ਪਾਣੀ ਦੇ ਵਿੱਚ ਖਲਾ ਨਹੀਂ ਹੈ, ਖਾਲੀ ਜਗ੍ਹਾ ਨਹੀਂ ਹੈ। ਔਰ ਇਹ ਜਿਹੜੀ ਤੁਸੀਂ ਰੋੜੀ ਵਿੱਚ ਸਿੱਟੀ ਹੈ ਨਾ ਇਹਨੇ ਆਪਣੀ ਸਪੇਸ ਲਈ ਹੈ ਔਰ ਇਹਨੇ ਪਾਣੀ ਨੂੰ ਢੱਕਿਆ ਹੈਗਾ ਔਰ ਉਹ ਕਿਨਾਰੇ ਤੱਕ ਹੈਗਾ। ਕਿਨਾਰੇ ਤੱਕ ਇਹ ਗੱਲ ਹੁੰਦੀ ਹੈ ਤੇ ਜਦ ਤੱਕ ਅਸੀਂ ਇਹ ਗੱਲ ਸਮਝ ਲਈ ਕਿ ਇਹਦੇ ਪਿੱਛੇ ਕਾਰਨ ਕੀ ਹੈਗਾ ਆ, ਤਦ ਤੁਸੀਂ ਇਸ ਗੱਲ ਜਿਹੜੀ ਛੋਟੀ ਛੋਟੀ ਗੱਲਾਂ ਨੇ ਇਹਨਾਂ ਦੇ ਜਾਣਕਾਰ ਹੋ ਸਕਦੇ ਹੋ। ਹੁਣ ਜਿਵੇਂ ਪਫੀ ਆਈਜ, ਅੱਖਾਂ ਸੁੱਜੀਆਂ ਨੇ, ਚਿਹਰਾ ਸੁੱਜਿਆ ਹੋਇਆ, ਇਹ ਆਮ ਤੌਰ ਤੇ ਸਾਨੂੰ ਇੰਡੀਕੇਟਰ ਹੈਗੀ ਹੈ ਕਿ ਜਾਂ ਤਾਂ ਦਿਲ ਦੀ ਬਿਮਾਰੀ ਹੈ ਇਸ ਬੰਦੇ ਨੂੰ ਜਾਂ ਇਹਨੂੰ ਹਾਰਟ ਦੀ ਕਿਡਨੀ ਦੀ ਬਿਮਾਰੀ ਹੈ ਇਸ ਆਦਮੀ ਨੂੰ। ਜੇ ਕਈਆਂ ਦੇ ਵੇਖਿਆ ਤੂੰ ਥੈਲੇ ਜੇ ਬੈਗ ਜੇ ਅੱਖਾਂ ਦੇ ਹੇਠਾਂ ਉਭਰੇ ਹੋਏ ਹੁੰਦੇ ਨੇ, ਪੈਰ ਸੁੱਜੇ ਹੋਏ ਹੁੰਦੇ ਨੇ, ਇਹ ਸਾਨੂੰ ਸਾਬਤ ਕਰਦੇ ਨੇ ਕਿ ਫਲੂਇਡ ਰਿਟੈਂਸ਼ਨ ਹੈ, ਪਾਣੀ ਕਿਸੇ ਥਾਂ ਤੇ ਰੁਕ ਗਿਆ ਹੈ। ਪਾਣੀ ਰੁਕਦਾ ਕਿੱਥੇ ਹੈ? ਜਦੋਂ ਇਹਦੇ ਵਿੱਚ ਸਾਲਟ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਡਾ ਜਿਹੜਾ ਪਲਾਜ਼ਮਾ ਹੈ, ਸਾਡੇ ਜਿਹੜੇ ਖੂਨ ਸਰੀਰ ਦੇ ਸੀਰਮ ਨਿਕਲਦੇ ਨੇ ਉਹਨਾਂ ਦੀ ਇੱਕ ਲਿਮਿਟਡ ਕੁਆਂਟਿਟੀ ਹੈ ਕਿ ਇਹਦੇ ਵਿੱਚ ਇੰਨਾ ਆਇਆ ਹੋਊਗਾ, ਇੰਨਾ ਆਇਆ ਹੋਊਗਾ, ਜਿਵੇਂ ਖੂਨ ਦੇ ਸੰਬੰਧ ਵਿੱਚ ਆਮ ਤੌਰ ਤੇ ਦੱਸਦਾ ਰਹਿੰਦਾ ਤੁਹਾਨੂੰ। ਇਸੇ ਤਰ੍ਹਾਂ ਹੀ ਇਹ ਜਿਹੜੇ ਸਾਡੇ ਸਰੀਰ ਦੇ ਵਿੱਚ ਪਾਣੀ ਅਲੱਗ ਅਲੱਗ ਸੈੱਲਾਂ ਤੋਂ ਨਿਚੜਨਾ ਹੁੰਦਾ, ਅਗਰ ਸਾਡੇ ਸਾਲ ਦੀ ਡਿਸਟ੍ਰੀਬਿਊਸ਼ਨ ਕਿਸੇ ਵੀ ਥਾਂ ਤੇ ਨਾਰਮਲ ਨਾ ਹੋਵੇ ਤਾਂ ਫਿਰ ਇਹ ਉੱਥੇ ਇਕੱਠਾ ਹੋ ਜਾਂਦਾ ਆ ਤੇ ਉਹ ਬਲਜ ਆਊਟ ਹੋ ਜਾਂਦਾ ਥੈਲੀ ਵਾਂਗ, ਜਿਵੇਂ ਪਾਣੀ ਦੀ ਥੈਲੀ ਹੁੰਦੀ ਹੈ। ਔਰ ਇੰਡੀਕੇਟਰ ਕਿਸ ਗੱਲ ਦਾ ਆ? ਭਈ ਜਾਂ ਤਾਂ ਇਸ ਸਰੀਰ ਦੇ ਵਿੱਚ ਸਾਲਟ ਜਿਹੜੇ ਨੇ ਉਹ ਨਾਰਮਲ ਘੁਲ ਕੇ ਨਹੀਂ ਚੱਲ ਰਹੇ, ਸਾਰੇ ਸਰੀਰ ਦੇ ਵਿੱਚ ਘੁਲ ਕੇ ਨਹੀਂ ਚੱਲ ਰਹੇ ਔਰ ਕਿਸੇ ਥਾਂ ਦੇ ਇਕੱਠੇ ਹੋ ਗਏ, ਜਾਂ ਕਿਡਨੀ ਨੇ ਇਹਨਾਂ ਨੂੰ ਰਿਲੀਜ਼ ਕਰਨਾ ਸੀ ਪਿਸ਼ਾਬ ਦੇ ਰਸਤੇ ਤੇ ਕਿਡਨੀ ਚ ਕੋਈ ਵਿਕਾਰ ਆ ਗਿਆ, ਉਹ ਇਹਨਾਂ ਨੂੰ ਪੂਰੀ ਤਰ੍ਹਾਂ ਸਾਫ਼ ਨਹੀਂ ਕਰ ਰਹੀ। ਅਸੀਂ ਉਸ ਥਾਂ ਤੇ ਪਹੁੰਚ ਕੇ ਦੋ ਗੱਲਾਂ, ਹਾਰਟ ਦੀ ਗੱਲ ਕੀਤੀ ਮੈਂ ਔਰ ਕਿਡਨੀ ਦੀ ਗੱਲ ਕੀਤੀ। ਹਾਰਟ ਦਾ ਕੰਮ ਹੈ ਇਹ ਸਾਰੇ ਸਰਕੂਲੇਸ਼ਨ ਨੂੰ ਪਹੁੰਚਾਉਣਾ, ਸਾਰੇ ਸਿਸਟਮ ਚ ਭੇਜਣਾ, ਅਲੱਗ ਅਲੱਗ ਥਾਵਾਂ ਤੇ ਇਹਦਾ ਨਿਵਾਰਨ ਹੁੰਦਾ ਰਹੇ ਔਰ ਜਦੋਂ ਕਿਡਨੀ ਤੇ ਪਹੁੰਚਦਾ ਆ ਉਦੋਂ ਕਿਡਨੀ ਫਿਰ ਇਹਦੇ ਵਿੱਚੋਂ ਬਲੱਡ ਨੂੰ ਅਲੱਗ ਕੱਢ ਦਿੰਦੀ ਹੈ ਵੇਸਟ ਪ੍ਰੋਡਕਟ ਦੇ ਪਾਣੀ ਨੂੰ ਅਲੱਗ ਕਰਕੇ ਉਹਦੇ ਵਿੱਚ ਪਾਣੀ ਚ ਘੋਲ ਕੇ ਕਿਡਨੀ ਪਿਸ਼ਾਬ ਦੇ ਤੌਰ ਤੇ ਇਸ ਨੂੰ ਬਾਹਰ ਕੱਢ ਦਿੰਦੀ ਹੈ ਪਰ ਜੇ ਉਹ ਨਾ ਨਿਕਲੇ ਜੇ ਉਹ ਫਿਰ ਕਿਡਨੀ ਦਾ ਜਿਹੜਾ ਫਿਲਟਰੇਸ਼ਨ ਸਿਸਟਮ ਖਰਾਬ ਹੋ ਗਿਆ ਹੈ ਔਰ ਜਿਹੜਾ ਸਿਸਟਮ ਖਰਾਬ ਹੋਣ ਦੇ ਨਾਲ ਜਿਹੜਾ ਖੂਨ ਵਾਪਸ ਭੇਜ ਰਹੀ ਹੈ ਨਾ ਉਹਦੇ ਵਿੱਚ ਲੋੜ ਤੋਂ ਵੱਧ ਉਹ ਸਾਲ ਚ ਵਾਪਸ ਭੇਜ ਰਹੀ ਹੈ ਔਰ ਉਹ ਕਿਸੇ ਕਿਸੇ ਥਾਂ ਤੇ ਖਾਸ ਤੌਰ ਤੇ ਸਾਫਟ ਲੇਅਰ ਜਿੰਨੇ ਵੀ ਸਾਡੇ ਹੈਗੇ ਨੇ ਉਹਨਾਂ ਥਾਵਾਂ ਤੇ ਹੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਸਾਫਟ ਲੇਅਰ ਕਿਵੇਂ ਆ ਪੇਟ ਦੇ ਵਿੱਚ ਪੇਰੀਟੋਨੀਅਮ ਹੈ ਜਿਹਦੇ ਵਿੱਚ ਸਾਰੇ ਸਾਡੇ ਪੇਟ ਦੇ ਅੰਗ ਬਚੇ ਹੋਏ ਹੈਗੇ ਨੇ ਔਰ ਇਸੇ ਤਰ੍ਹਾਂ ਹੀ ਅੱਖਾਂ ਦੇ ਅੰਦਰ ਵਾਲੇ ਪਾਸੇ ਸਕਿਨ ਦੇ ਅੰਦਰ ਵਾਲਾ ਜਿਹੜਾ ਲੇਅਰ ਹੈ ਉਹ ਵੀ ਸਾਫਟ ਟਿਸ਼ੂ ਹੈਗਾ ਸੋ ਇਸ ਤਰ੍ਹਾਂ ਕਰਕੇ ਇਹ ਉਹ ਜਿਹੀਆਂ ਥਾਵਾਂ ਦੇ ਉੱਪਰ ਇਹ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਔਰ ਉਹ ਥੱਲੇ ਨੂੰ ਲੱਟ ਜਾਂਦਾ ਔਰ ਇਹ ਸਾਰੀਆਂ ਨਿਸ਼ਾਨੀਆਂ ਸਾਨੂੰ ਇਹ ਦੱਸਣਗੇ ਕਿ ਪਫੀ ਆਈਸ ਜਾਂ ਪਫੀ ਫੇਸ ਕਿ ਸਾਡੇ ਸਰੀਰ ਚ ਫਲੂਇਡ ਰਿਟੈਂਸ਼ਨ ਹੋ ਗਿਆ ਆ ਔਰ ਫਲੂਇਡ ਰਿਟੈਂਸ਼ਨ ਅਗਰ ਹੋ ਗਿਆ ਆ ਤੇ ਫਿਰ ਕਿਡਨੀ ਜਾਂ ਹਾਰਟ ਦੀ ਪ੍ਰੋਬਲਮ ਹੈਗੀ ਸਿੱਧਾ ਉਸੇ ਚੀਜ਼ ਦਾ ਹੱਲ ਕਰਨ ਦੀ ਲੋੜ ਆ ਇਹ ਗੱਲ ਵੱਖਰੀ ਕਿ ਅੱਜ ਕੱਲ੍ਹ ਸਾਡੀਆਂ ਲੈਬਾਂ ਦੇ ਵਿੱਚ ਸਾਨੂੰ ਬਹੁਤ ਕੁਝ ਦੱਸਿਆ ਜਾ ਰਿਹਾ ਹੈਗਾ ਕਿ ਬਈ ਇਹਦਾ ਸੋਡੀਅਮ ਇੰਨਾ ਹੈ ਕੈਲਸ਼ੀਅਮ ਪੋਟਾਸ਼ੀਅਮ ਇੰਨਾ ਹੈਗਾ ਕੈਲਸ਼ੀਅਮ ਇੰਨਾ ਇਹ ਵੋ ਸਾਰਾ ਕੁਝ ਦੱਸਿਆ ਜਾਂਦਾ ਤੁਸੀਂ ਉਹਦੇ ਮੁਤਾਬਕ ਸਰੀਰ ਨੂੰ ਮਸ਼ੀਨੀ ਕਰਨ ਮਸ਼ੀਨ ਬਣਾ ਕੇ ਲੈਬਾਰਟਰੀ ਬਣਾ ਕੇ ਕਰ ਰਹੇ ਹਾਂ ਚੰਗਾ ਬਈ ਜਿਹੜਾ ਕੈਲਸ਼ੀਅਮ ਜਿਹੜਾ ਹੈ ਉਹ ਵੱਧ ਗਿਆ ਹੈਗਾ ਤੂੰ ਇਹ ਕਰਨਾ ਸ਼ੁਰੂ ਕਰ ਦੇ ਤੇਰਾ ਬਈ ਪੋਟਾਸ਼ੀਅਮ ਵੱਧ ਗਿਆ ਤੂੰ ਅਕੇਲਾ ਨੀ ਖਾਣਾ ਹੈਗਾ ਆ ਇਸ ਤਰ੍ਹਾਂ ਅਲੱਗ ਅਲੱਗ ਚੀਜ਼ਾਂ ਅਸੀਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਪਰ ਜਿਹੜੇ ਉਹਦੇ ਅਸਲ ਪਿੱਛੇ ਕਾਰਨ ਹਨ ਉਹਨਾਂ ਨੂੰ ਫਿਰ ਅਸੀਂ ਵਿਸਾਰ ਦਿੰਦੇ ਹਾਂ ਇਸੇ ਕਰਕੇ ਉਹਨਾਂ ਹੀ ਸਿਮਟਮਾਂ ਨਾਲ ਵਾਰ ਵਾਰ ਪੇਸ਼ੈਂਟ ਡਾਕਟਰਾਂ ਦੇ ਕੋਲ ਜਾਂਦੇ ਰਹਿੰਦੇ ਨੇ ਔਰ ਇਹ ਸਵੈਲਿੰਗ ਨੂੰ ਅਸੀਂ ਆਮ ਤੌਰ ਤੇ ਅਡੀਮਾ ਕਹਿੰਦੇ ਹਾਂ ਇਹ ਅਡੀਮਾ ਲੱਤਾਂ ਤੇ ਹੋ ਗਿਆ ਪੈਰਾਂ ਤੇ ਹੋ ਗਿਆ ਮਤਲਬ ਕੀ ਹੈ ਕਿ ਜਿਹੜਾ ਵਾਪਸੀ ਖੂਨ ਜਾਣ ਵਾਲਾ ਹੈ ਵਾਪਸੀ ਜਾਣ ਵਾਲੇ ਖੂਨ ਦੇ ਵਿੱਚ ਕਿਤੇ ਰੁਕਾਵਟ ਹੈਗੀ ਇਸੇ ਕਰਕੇ ਪੈਰਾਂ ਦੇ ਵਿੱਚ ਦਿਲ ਤੇ ਕੰਮ ਕਰੀ ਜਾ ਰਿਹਾ ਉਹ ਆਪਣਾ ਕੰਮ ਧੱਕੀ ਜਾ ਰਿਹਾ ਖੂਨ ਪੈਰਾਂ ਦੇ ਅੰਗੂਠੇ ਤੱਕ ਪਹੁੰਚ ਰਿਹਾ ਹੈ ਟਿਪਸ ਤੱਕ ਪਹੁੰਚ ਰਿਹਾ ਹੈ ਪਿਸਟ ਦੇ ਵਿੱਚ ਜਾ ਰਿਹਾ ਪਰ ਜਿਹੜੀ ਵਾਪਸੀ ਲੇਨ ਹੈਗੀ ਹੈ ਉਹਦੇ ਚ ਉਹ ਵਾਪਸ ਨਹੀਂ ਜਾ ਰਿਹਾ ਔਰ ਮੈਂ ਕਈ ਵਾਰ ਤੁਹਾਨੂੰ ਦੱਸਿਆ ਕਿ ਜਿੰਨੀਆਂ ਸਾਡੀਆਂ ਨੀਦੀਆਂ ਵੇਨਸ ਨੇ ਨਾ ਇਹਦੇ ਵਿੱਚ ਸਟੋਪੇਜ ਲੱਗੇ ਹੋਏ ਨੇ ਬਾਲਸ ਦੇ ਲੱਗੇ ਹੋਏ ਨੇ ਜਿਵੇਂ ਨਲਕੇ ਦੀ ਬੋਕੀ ਹੁੰਦੀ ਹੈ ਨਾ ਤੁਸੀਂ ਨਲਕੇ ਦੀ ਬੋਕੀ ਗੇੜੋ ਤੇ ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਜ਼ਿਆਦਾ ਬਾਹਰ ਆਉਣ ਦੀ ਥਾਂ ਦੇ ਹੇਠਾਂ ਫਿਰ ਵਾਪਸ ਚਲਾ ਜਾਂਦਾ ਹੈਗਾ ਔਰ ਇਸੇ ਤਰ੍ਹਾਂ ਹੀ ਆਹ ਸਾਡੀਆਂ ਲੱਤਾਂ ਦੀਆਂ ਵੇਨਸ ਨੇ ਸੋਫੇਨਟ ਵੇਨ ਬਹੁਤ ਵੱਡੀ ਹੈ ਵੇਨ ਲੱਤ ਦੇ ਵਿੱਚ ਔਰ ਇਹ ਸਾਰੀਆਂ ਚਾਰਜ ਫੇਰੇ ਦੀਆਂ ਕੋਲੈਟਰਲ ਸਰਕੂਲੇਸ਼ਨ ਦੇ ਤੌਰ ਤੇ ਵੇਨ ਦੇ ਵਿੱਚ ਇਕੱਠਾ ਕੀਤਾ ਹੈ ਬਲੱਡ ਲੈ ਕੇ ਫਿਰ ਤਾਂ ਨੂੰ ਜਾਣਾ ਸ਼ੁਰੂ ਕਰ ਦਿੰਦੀ ਔਰ ਇਹਦੇ ਵਿੱਚ ਬਿਮਾਰੀ ਲੱਗੇ ਹੋਏ ਨੇ ਕਈਆਂ ਨੂੰ ਤੁਸੀਂ ਵੇਖਿਆ ਨਾ ਨਾੜੀਆਂ ਉਭਰੀਆਂ ਹੁੰਦੀਆਂ ਨੇ ਵੇਰੀਕੋਜ਼ ਵੇਨਸ ਇਹ ਉਹ ਅਲੱਗ ਚੀਜ਼ ਹੈਗੀ ਹੈ ਪਰ ਜੇ ਉਹਨਾਂ ਦੇ ਵਿੱਚੋਂ ਵੀ ਫਿਲਟਰ ਹੋ ਕੇ ਪ੍ਰੈਸ਼ਰ ਵੱਧ ਗਿਆ ਇੰਨਾ ਜ਼ਿਆਦਾ ਕਿ ਉਹਨਾਂ ਦੇ ਵਿੱਚੋਂ ਫਿਲਟਰ ਹੋ ਕੇ ਜਿਹੜਾ ਸੀਰਮ ਆ ਉਹ ਬਾਹਰ ਇਕੱਠਾ ਹੋ ਗਿਆ ਉਹ ਕੌਣ ਨਹੀਂ ਹੁੰਦਾ ਸੀਰਮ ਹੁੰਦਾ ਔਰ ਉਹ ਸੀਰਮ ਹੋ ਗਿਆ ਆ ਉਹ ਸਵੈਲਿੰਗ ਬਣ ਗਈ ਪੈਰ ਗਿੱਟਿਆਂ ਤੇ ਹੱਡੀਆਂ ਦੇ ਉੱਪਰ ਤੁਸੀਂ ਪ੍ਰੈਸ ਕਰਦੇ ਹੋ ਨਾ ਤੇ ਟੋਇਆ ਪੈ ਜਾਂਦਾ ਆਮ ਤੌਰ ਤੇ ਤੰਦਰੁਸਤ ਬੰਦਾ ਹੈ ਤੁਸੀਂ ਉਹਦੀ ਹੱਡੀ ਤੇ ਪ੍ਰੈਸ ਕਰੋ ਕੋਈ ਟੋਇਆ ਟਾਇਆ ਨਹੀਂ ਪੈਂਦਾ ਅੰਗੂਠਾ ਛੱਡ ਦੇ ਪਰ ਜਿਹੜੇ ਹਾਰਟ ਦੇ ਪੇਸ਼ੈਂਟ ਨੇ ਜਿਹੜੇ ਕਿਡਨੀ ਦੇ ਪੇਸ਼ੈਂਟ ਨੇ ਜੇ ਉਹਨਾਂ ਦਾ ਇਸ ਤਰ੍ਹਾਂ ਦੀ ਸੋਚ ਪਈ ਹੋਵੇ ਤੇ ਉਹਨਾਂ ਦੇ ਅੱਜ ਦੀਆਂ ਗੱਲਾਂ ਦੇ ਉੱਪਰ ਪ੍ਰੋਸੈਸ ਹੈ ਨਾ ਜਾਈਗੋਮੈਟਿਕ ਪ੍ਰੋਸੈਸ ਅਸੀਂ ਕਹਿੰਦੇ ਉਭਰੀ ਹੋਈ ਗੱਲ ਵਾਲਾ ਹਿੱਸਾ ਕਿਤੇ ਵੀ ਦੱਬੋਗੇ ਤੇ ਟੋਇਆ ਪੈ ਜਾਏਗਾ ਗਿੱਟਿਆਂ ਨੂੰ ਦੱਬੋਗੇ ਤੇ ਉੱਥੇ ਵੀ ਟੋਇਆ ਪੈ ਜਾਏਗਾ ਛੇਤੀ ਰਿਕਵਰ ਨਹੀਂ ਕਰਦੀ ਇਲਾਸਟਿਸਿਟੀ ਸਕਿਨ ਦੀ ਜਿਹੜੀ ਉਹ ਖਤਮ ਹੋ ਚੁੱਕੀ ਹੁੰਦੀ ਹੈ ਸੋ ਇਸ ਤਰ੍ਹਾਂ ਕਰਕੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅਜੇ ਤੁਹਾਡੇ ਨਾਲ ਸਾਂਝੀਆਂ ਕਰਨੀ ਇਟਸ ਜਨਰਲ ਗੱਲਾਂ ਨੋ ਵਾਲ ਚਮੜੀ ਇਹ ਸਾਰੀਆਂ ਗੱਲਾਂ ਇੱਕ ਜਨਰਲ ਗੱਲਾਂ ਸੀਗੀਆਂ ਹੁਣ ਅੱਗੇ ਤੋਂ ਮੈਂ ਇਹ ਸਿਸਟਮ ਇਸ ਤਰ੍ਹਾਂ ਦਾ ਤੁਹਾਡੇ ਨਾਲ ਸਾਹਮਣੇ ਸਾਬਿਤ ਕਰਨਾ ਆ ਅੰਗ ਵਾਈਜ਼ ਲਿਵਰ ਚ ਨੁਕਸ ਕਿਡਨੀ ਚ ਨੁਕਸ ਹਾਰਟ ਚ ਨੁਕਸ ਫੇਫੜੇ ਚ ਨੁਕਸ ਸਾਡਾ ਜਿਹੜਾ ਇੰਡੋਕ੍ਰਾਈਨ ਸਿਸਟਮ ਹੈ ਉਹਦੇ ਨੁਕਸ ਉਹਨਾਂ ਰਾਹੀਂ ਕੀ ਸਾਡੇ ਸਾਹਮਣੇ ਆਏਗਾ ਇਹ ਜਨਰਲ ਗੱਲਾਂ ਸੀ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਕੀਤੀਆਂ ਮੈਂ ਉਹ ਗੱਲਾਂ ਤੁਹਾਨੂੰ ਦੱਸਾਂਗਾ ਬਈ ਉਹਨਾਂ ਅੰਗਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਨੁਕਸ ਹੋਇਆ ਆ ਉਸ ਵੇਲੇ ਕਿਹੜੀਆਂ ਕਿਹੜੀਆਂ ਚੀਜ਼ਾਂ ਹਾਲਾਂਕਿ ਹੈ ਸਿੰਪਟਮ ਤਾਂ ਉਹੀ ਨੇ ਜਿਹੜੇ ਮੈਂ ਦੱਸੇ ਨੇ ਤੁਹਾਨੂੰ ਪਰ ਹਾਂ ਹੁਣ ਉਹਦੀ ਗਰੁੱਪਿੰਗ ਮੈਂ ਵੱਖਰੇ ਤੌਰ ਤੇ ਕਰ ਰਿਹਾ ਹਾਂ ਜਿਹੜੀ ਇਹ ਦੱਸੇਗੀ ਖਾਸ ਤੌਰ ਤੇ ਲਿਵਰ ਚ ਨੁਕਸ ਹੋਇਆ ਖਾਸ ਤੌਰ ਤੇ ਕਿਡਨੀ ਚ ਨੁਕਸ ਹੋਇਆ ਖਾਸ ਤੌਰ ਤੇ ਹਾਰਟ ਵਿੱਚ ਨੁਕਸ ਹੋਇਆ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਤੁਹਾਡੇ ਸਾਹਮਣੇ ਹੋਣਗੀਆਂ ਤਾਂ ਕਿ ਤੁਸੀਂ ਇਮੀਡੀਏਟ ਟਾਰਗੇਟ ਕਰ ਸਕੋ ਕਿ ਇਹ ਇਹਦੇ ਨਾਲ ਸੰਬੰਧਿਤ ਹੈਗੀ ਹੈ ਅਸੀਂ ਜੇ ਹੈਲਪ ਵੀ ਲੈਣੀ ਹੈ ਹਸਪੀਟਲ ਚ ਵੀ ਜਾਣਾ ਹੈ ਤਾਂ ਸਿੱਧੇ ਉਸ ਡਿਪਾਰਟਮੈਂਟ ਵਿੱਚ ਹੀ ਜਾਈਏ ਜਿੱਥੇ ਡਾਇਰੈਕਟਲੀ ਸਾਨੂੰ ਟੇਕ ਅਪ ਕਰਕੇ ਉਸ ਵੇਲੇ ਸਾਨੂੰ ਉਹਦੀ ਮਦਦ ਮਿਲ ਜਾਵੇ ਸੋ ਅੱਜ ਦਾ ਸਮਾਂ ਸਮਾਪਤ मैं गुरदीप सिंह संधू ਤੁਹਾਡਾ होम्योपैथी कंसल्टेंट ਤੁਹਾਡੀ सेवा ਤੇ हाजिर हां 9701 सैरा एन कोर्ट डबलन कैलिफोर्निया 94568 फोन नंबर 408-687-1899 किसी भी लिए किसी बीमारी का इलाज करवाओ अगर थक गए हो एक मौका होम्योपैथिक साइंटिफिक तरीके के इलाज नु दियो और मेरे 52 साल के एक्सपीरियंस तो फायदा उठा सकते हो ईवन अगर तुम सलाह भी लेनी चाहते हो सैकंड ओपीनियन भी लेना चाहते हो तो तभी कॉल कर सकते हो 408-687-1899 और एक बेनती हमेशा रेडियो प्रवास रेडियो सब रंग से तुम दोहराई जा रही है कि अगर थोनू लगे कि इन्होंने प्रोग्रामा दे विच कोई लाहेवंद गल्लां थोनू लभ रही ने कोई सियाणप वध रही है तुहाडी इस शरीर दे संबंधी तो फिर भाई तुसी एक प्रोग्राम और अपने नी रेस्ट ने डी रेस्ट नु भी नाल जोड़ो ताकि वह भी सुन सकन सबरंग स्टेशन .com दे उपर जाके यूट्यूब दे मेरा यूट्यूब चैनल है उहदे ते जाके या फेसबुक चैनल है उहदे ते फ्रेंडशिप जा सकते हो प्रभात रेडियो स्टेशन सन कोऑपरेट कर रहे ने और प्रभात रेडियो स्टेशन ते जाके तुसी अपने व्यूज भी दे सकते हो और तुसी अपनी प्रॉब्लम भी दस सकते हो जिदा हल असी पहल दे आधार ते करेंगे तुहाडा सारिआं दा रब रखा तुहाडे सारिआं दी चंगी सेहत लई दुआ करना हां सति श्री अकाल आदाब नमस्कार
1: शुक्रिया डॉक्टर साहब बहुत मेहरबानी थैंक यू सो मच मिलते हैं दोस्तों फिर आप परसों दियो इजाजत डॉक्टर साहब वालों मेरे वालों बहुत प्यार भरी सति श्री अकाल जी
0: सति श्री अकाल

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਨਿਊਯਾਰਕ ਨਿਊਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਗੀਤਾਂ ਨਾਲ ਫਿਰ ਆਪਾਂ ਕੁਛ ਖਬਰਾਂ ਵੱਲ ਚੱਲਾਂਗੇ ਤੇ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਦੋ ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਤੁਹਾਡੇ ਤੱਕ ਪਹੁੰਚ ਗਏ ਹਾਂ ਜੀ ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਇੱਕ ਇਦੋਂ ਗਾਣੇ ਸੁਣਦੇ ਹਾਂ ਜੀ ਮਿਸ ਪੂਜਾ ਦੇ ਨਾਲ ਹਰ ਤਰ੍ਹਾਂ ਦੇ ਰੰਗ ਆਪਾਂ ਲਾਉਂਦੇ ਹਾਂ ਤੇ ਲੋ ਆਪਾਂ ਸੁਣਦੇ ਹਾਂ ਜੀ

ਸ਼ਰਮਾ ਚ ਮੈਂ ਭਿੱਜਦਾ ਜਦੋਂ ਹੀਰੇ ਹੀਰੇ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਜੁੜ ਗਏ ਜੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਖਬਰਾਂ ਨਾਲ ਕੁਛ ਜਾਣਕਾਰੀਆਂ ਨਾਲ ਚੀਮਾ ਸਾਹਿਬ ਆ ਗਏ ਜੀ ਆ ਜਾਓ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਜੀ ਕੱਟ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਅਤੇ ਸਾਡੀ ਜਿਹੜੀ ਟੀਮ ਆ ਉਹਨਾਂ ਦੇ ਮੈਂਬਰਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਕੱਟ ਸਾਹਿਬ ਜੀ ਅੱਜ ਦੀਆਂ ਖਬਰਾਂ ਸਾਰਾ ਜਿਹੜੀਆਂ ਮੈਨੂੰ ਪਤਾ ਨੀ ਇਧਰ ਕਦੇ ਇਹ ਖਬਰ ਆਈ ਕਿ ਨਹੀਂ ਆਈ ਪਰ ਮੈਂ ਇਹ ਪਹਿਲੀ ਵਾਰੀ ਅੱਜ ਖਾਕ ਸਾਹਿਬ ਜੀ ਜਿਹੜੀ ਇਹ ਖਬਰ ਦੇਣ ਲੱਗਾ ਆ ਆਪਾਂ ਆਪਣੀ ਰੇਡੀਓ ਦੇ ਉੱਤੇ ਇਹ ਇੱਕ ਅਚੰਭਾ ਜਿਹਾ ਲੱਗਦਾ ਪਈ ਹੈ ਏਦਾਂ ਵੀ ਹੈਗੀ ਆ ਹਾਂਜੀ ਇਹਦੇ ਵਿੱਚ ਹੁਣ ਦੇਖੋ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਜਿਹੜੀ ਪ੍ਰੈਜੀਡੈਂਟ ਦੇ ਪਤਨੀ ਆ ਘਰ ਵਾਲੀ ਆ ਫਸਟ ਲੇਡੀ ਆ ਤੇ ਉਹ ਆਮ ਕਰਕੇ ਖਾਕ ਸਾਹਿਬ ਜੀ ਕੈਮਰੇ ਤੋਂ ਥੋੜਾ ਜਿਹਾ ਸਿੰਗਾਊ ਉਹਦਾ ਜਿਹੜਾ ਉਹ ਸੁਭਾਅ ਆ ਕੈਮਰੇ ਤੋਂ ਡਰਦੀ ਰਹਿੰਦੀ ਆ ਸੰਗਦੀ ਰਹਿੰਦੀ ਆ ਜਾਂ ਤਾਂ ਉਹਨੂੰ ਪੂਰੀ ਇੰਗਲਿਸ਼ ਨਹੀਂ ਆਉਂਦੀ ਇਸ ਕਰਕੇ ਥੋੜਾ ਜਿਹਾ ਝਿਜਕਰੀ ਰਹਿੰਦੀ ਆ ਕੈਮਰੇ ਸਾਹਮਣੇ ਆਉਣ ਤੋਂ
0: ਮੰਮੀ ਸੁਣ ਰਹੇ ਸੀ ਚੀਮਾ ਸਾਹਿਬ ਬੜਾ ਵਧੀਆ ਬੋਲਦੀ ਆ ਉਹ ਹੌਲੀ ਹੌਲੀ ਬੋਲਦੀ ਆ
1: ਹਾਂਜੀ ਉਹ ਹੌਲੀ ਹੌਲੀ ਐਕਸੈਂਟ ਵੀ ਰਾਦਾ
0: ਹਾਂ ਹਾਂ ਅੱਜ ਮੈਂ ਜਿਹੜੀ ਤੁਸੀਂ ਗੱਲ ਕਰਨ ਲੱਗੇ ਮੈਂ ਸੁਣ ਰਿਹਾ ਸੀ ਹਾਂਜੀ ਬੋਲੋ
1: ਅੱਛਾ ਅੱਛਾ ਉਹਨਾਂ ਨੇ ਖਾਕ ਸਾਹਿਬ ਜੀ ਟਰੰਪ ਦੀ ਉਹ ਪਤਨੀ ਵੀ ਆ ਤੇ ਅਮਰੀਕਾ ਦੀ ਫਸਟ ਲੇਡੀ ਵੀ ਆ ਤੇ ਉਹ ਹੈਗੀ ਵੀ ਮੇਰਾ ਮੈਨੂੰ ਜਿਥੋਂ ਤੱਕ ਪਤਾ ਪਈ ਉਹ ਯੂਰੋਪੀਅਨ ਕੰਟਰੀ ਚੋਂ ਆਈ ਹੋਈ ਆ ਤੇ ਉਹਦੀ ਇੰਗਲਿਸ਼ ਭਾਸ਼ਾ ਵੀ ਥੋੜੀ ਜਿਹੀ ਜਿਹੜੀ ਆ ਉਹ ਅਮਰੀਕਨਾਂ ਵਾਂਗੂ ਨਹੀਂ ਬੋਲ ਸਕਦੀ ਤੇ ਇਹਦੇ ਸਾਹਮਣੇ ਹੁਣ ਤੁਸੀਂ ਤਾਂ ਉਹ ਪ੍ਰੋਗਰਾਮ ਸੁਣ ਲਿਆ ਭਈ ਅੱਜ ਜਦੋਂ ਦੇਖੋ ਇਹ ਟਰੰਪ ਦੇ ਬਿਲਕੁਲ ਉਲਟਿਆ ਟਰੰਪ ਸਾਹਿਬ ਆ ਜਿਹੜੇ ਉਹ ਤਾਂ ਕਹਿੰਦੇ ਆ ਭਈ ਹਰ ਵੇਲੇ ਮੇਰੀ ਅੱਖ ਖੋਲਦੀ ਆ ਤਾਂ ਕੈਮਰੇ ਵਾਲਾ ਮੇਰੇ ਮੂਹਰੇ ਹੋਣਾ ਚਾਹੀਦਾ ਤਾਂ ਕਿ ਮੈਂ ਆਪਣੀ ਜਿਹੜੀ ਆ ਭਾਵ ਆ ਉਹ ਦੁਨੀਆਂ ਨੂੰ ਕੱਢ ਕੇ ਸੁਣਾਉਂਦਾ ਰਵਾਂ ਅੰਦਰੋਂ ਉਹਦੀ ਤੇ ਦੋਨਾਂ ਦੇ ਵਿੱਚ ਦੇਖੋ ਫਰਕ ਕਿੰਨਾ ਇੱਕ ਪਾਸੇ ਉਹ ਸ਼ਰਮੀਲੀ ਆ ਕੈਮਰੇ ਤੋਂ ਮਤਲਬ ਨਹੀਂ ਖੁੱਲ ਕੇ ਜਾਂਦੀ ਕੈਮਰੇ ਦੇ ਉੱਤੇ ਦੂਸਰੇ ਪਾਸੇ ਟਰੰਪ ਸਾਹਿਬ ਆ ਉਹ ਤਾਂ ਕਹਿੰਦੇ ਆ ਵੀ ਹਰ ਵੇਲੇ ਮੈਂ ਕੋਈ ਨਾ ਕੋਈ ਜਿਹੜਾ ਸ਼ੋਸ਼ਾ ਉਹ ਛੱਡੀ ਰੱਖਾਂ ਟੀਵੀ ਦੇ ਉੱਤੇ ਤੇ ਪਰ ਅੱਜ ਫਸਟ ਲੇਡੀ ਮੇਲਾਨੀਆ ਟਰੰਪ ਨੇ ਆਪਣਾ ਮੌਨ ਵਰਤ ਤੋੜਿਆ ਤੇ ਅਮਰੀਕਨ ਪਰਜਾ ਅੱਗੇ ਜਾਂ ਉਹਦੇ ਸਾਹਮਣੇ ਕਹਿ ਲਓ ਆਪਣਾ ਜਿਹੜਾ ਪੱਖ ਰੱਖਣ ਦੀ ਜਿਹੜੀ ਆ ਉਹ ਹਿੰਮਤ ਕੀਤੀ ਆ ਤੇ ਇਹ ਸਮਝਣਾ ਥੋੜਾ ਜਿਹਾ ਕਠਿਨ ਲੱਗ ਰਿਹਾ ਕਿ ਇਸ ਦੀ ਜ਼ਰੂਰਤ ਕਿਉਂ ਪਈ ਪਰ ਖੈਰ ਉਸਦਾ ਬੀਜੀ ਮਾਮਲਾ ਹੈ ਤੇ ਦੇਖਦੇ ਆ ਭਈ ਇਹਦੇ ਵਿੱਚ ਅੱਗੇ ਜਾ ਕੇ ਕੀ ਹੋਣ ਵਾਲਾ ਆ ਪਰ ਦੂਸਰਾ ਪਾਸਾ ਇਹ ਆ ਕਿ ਜੋ ਕੁਝ ਉਸਨੇ ਕਿਹਾ ਇਸ ਤੋਂ ਪਹਿਲਾਂ ਮਾਮਲਾ ਛੱਕੀ ਲੱਗ ਰਿਹਾ ਮਾਮਲਾ ਜਿਹੜਾ ਛੱਕੀ ਲੱਗ ਰਿਹਾ ਅੱਜ ਵੀਰਵਾਰ ਅਪ੍ਰੈਲ 9, 2026 ਅਤੇ ਮੇਲਾਨੀਆ ਟਰੰਪ ਨੇ ਜੋ ਸ਼ਬਦ ਕਹੇ ਹਨ ਕੀ ਇਹ ਇਹਨਾਂ ਦੀ ਲੋੜ ਸੀ ਅਗਰ ਸੀ ਤਾਂ ਉਹ ਕੀ ਸੀ ਫਸਟ ਲੇਡੀ ਨੇ NBC ਨਿਊਜ਼ ਉੱਪਰ ਇੱਕ ਬੋਲਣ ਦੇ ਮੌਕੇ ਸਮੇਂ ਇਹ ਕਿਹਾ ਕਿ ਉਸਦਾ ਜੈਫਰੀ ਐਪਸਟੀਨ ਨਾਲ ਅਤੇ ਗਿਸਲੇਨ ਜਿਹੜੀ ਸੀਗੀ ਉਹ ਤੁਹਾਨੂੰ ਪਤਾ ਵੀ ਉਹਦੀ ਘਰਵਾਲੀ ਕਹਿ ਲਓ ਘਰਵਾਲੀ ਤਾਂ ਖੈਰ ਨਹੀਂ ਸੀ ਪਰ ਉਹ ਘਰਵਾਲੀ ਵਾਂਗੂ ਸੀ ਕਿਹਾ ਕਿ ਮੇਰਾ ਇਹਨਾਂ ਦੋਨਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਸੀ ਨਾ ਮੇਰਾ ਇਹਨਾਂ ਦੇ ਨਾਤਾ ਸੀ ਨਾ ਮੇਰੇ ਇਹਨਾਂ ਦੇ ਨਾਲ ਵਾਹ ਵਾਸਤਾ ਸੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰਾ ਇਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਤੇ ਮੇਲਾਨੀਆ ਟਰੰਪ ਖਾਕ ਸਾਹਿਬ ਜੀ ਵਾਈਟ ਹਾਊਸ ਵਿਚੋਂ NBC ਨਿਊਜ਼ ਦੇ ਮੀਡੀਆ ਰਾਹੀਂ ਜਿਹੜਾ ਆ ਉਹਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਮੇਰੀਆਂ ਕਈ ਬਣੌਟੀ ਜਿਹਨੂੰ ਆਪਾਂ ਫੇਕ ਕਹਿ ਦਿੰਦੇ ਹਾਂ ਤਸਵੀਰਾਂ ਜਿਹੜੀਆਂ ਆ ਉਹ ਸੋਸ਼ਲ ਮੀਡੀਆ ਉੱਪਰ ਚੱਲਦੀਆਂ ਫਿਰਦੀਆਂ ਸਾਹਮਣੇ ਆ ਰਹੀਆਂ ਇਹ ਸਭ ਕੁਝ ਝੂਠ ਆ ਹੁਣ ਖਾਕ ਸਾਹਿਬ ਜੀ ਇਹਦੀ ਸਮਝ ਪਈ ਨੂੰ ਲੋੜ ਕਿਉਂ ਸੀ ਇਹ ਚੀਜ਼ ਨੂੰ ਕਿਉਂ ਡਿਫੈਂਡ ਕਰਨ ਲੱਗੀ ਇਹਦਾ
0: ਚੀਮਾ ਸਾਹਿਬ ਹੋ ਸਕਦਾ ਜੀ ਜੇ ਸੱਚੀ ਗੱਲ ਵੀ ਹੋਵੇ ਜਰੂਰੀ ਨੀ ਹੈ ਝੂਠ ਬੋਲਦੀ ਆ ਪਰ ਹੋ ਸਕਦਾ ਕਿ ਇੰਨੀਆਂ ਕੁ ਵੀਡੀਓ ਪੈ ਗਈਆਂ ਇੰਨਾ ਕੁਛ ਪੈ ਗਿਆ ਉਹਨੂੰ ਆਪਣਾ ਕਲੀਅਰ ਕਰਨਾ ਹੋਵੇ ਇਹ ਵੀ ਹੋ ਸਕਦਾ ਨਾ
1: ਇਹੀ ਆ ਜੀ ਹੋ ਸਕਦਾ ਉਹ ਬਾਕੀ ਉਹਦੇ ਵਿੱਚ ਗੱਲਬਾਤ ਹੋਵੇ ਇਹਦੀ ਕਿਉਂਕਿ ਖਾਕ ਸਾਹਿਬ ਵੀ ਹੁਣ ਜਦੋਂ ਟਰੰਪ ਸਾਹਿਬ ਉੱਥੇ ਜਾਂਦੇ ਹੋਣਗੇ ਤਾਂ ਮੇਲਾਨੀਆ ਨਾਲ ਲਿਜਾ ਕੇ ਜਾਂਦੇ ਹੋਣਗੇ ਨਾ
0: ਇਹ ਤਾਂ ਕਹਿਣ ਵਾਲੇ ਤੇ ਇਹ ਵੀ ਕਹਿੰਦੇ ਕਿ ਮੇਲਾਨੀਆ ਮਿਲੀ ਉੱਥੋਂ ਸੀ ਇਹ ਵੀ ਤਾਂ ਕਹਿੰਦੇ ਆ ਨਾ
1: ਐਗਜੈਕਟਲੀ ਵਟਐਵਰ ਥਿੰਕਿੰਗ ਹਾਂ ਮੇਰੀ ਇਹੀ ਸੋਚ ਰਹੀ ਹੈ ਕਿ ਮੇਰੀ ਉਹਨੂੰ ਉੱਥੋਂ ਆ ਉਹ ਯੂਰੋਪੀਅਨ ਕੰਟਰੀ ਤੋਂ ਆਈ ਹੋਈ ਸੀ ਤੇ ਉੱਥੇ ਕਿਤੇ ਉਹਨੂੰ ਮਿਲ ਪਈ ਇਹ ਪਹਿਲਾਂ ਖਾਕ ਸਾਹਿਬ ਜੀ ਮਾਡਲ ਸੀਗੀ ਇਹ
0: ਹਾਂਜੀ ਹਾਂਜੀ
1: ਇਹ ਮਾਡਲ ਵੀ ਆ ਜਿਹੜੀਆਂ ਇਹਦੀਆਂ ਤਸਵੀਰਾਂ ਕਈ ਵਾਰੀ ਮੈਗਜ਼ੀਨਾਂ ਦੇ ਵਿਚ ਛਾਪਦੀਆਂ ਉਹ ਜਿਹੜੀਆਂ ਮਸ਼ਹੂਰੀ ਵਾਸਤੇ ਉਹ ਐਵੇਂ ਨਿੱਕਾ ਜਿਹਾ ਉਹ ਤੰਦ ਜਿਹਾ ਪਾ ਕੇ ਤੇ ਆਪਣਾ ਸਬ ਕੁਛ ਨੰਗੇਜ ਜਿਹੜਾ ਉਹ ਦਿਖਾ ਰਹੀਆਂ। ਸੋ ਉਹਦੇ ਵਿਚ ਇਹਦੀਆਂ ਪਿਕਚਰਾਂ ਸੀਗੀਆਂ। ਸੋ ਇਹਦੇ ਤੋਂ ਇਹ ਵੀ ਲੱਗ ਰਿਹਾ ਵੀ ਹੋ ਸਕਦਾ ਇਹ ਟਰੰਪ ਨੂੰ ਮਿਲੀ ਸੀ ਉਥੋਂ ਸੀ, ਬਿਲਕੁਲ ਤੁਹਾਡਾ ਅੰਦਾਜ਼ਾ ਸਹੀ ਆ। ਤੇ ਹੁਣ ਖੱਕ ਸਾਹਿਬ ਜੀ ਇਹਨੇ ਜਿਹੜਾ ਅੱਗੇ ਜਾ ਕੇ ਕਿਹਾ ਉਹ ਕਿਹਾ ਕਿ ਫਸਟ ਲੇਡੀ ਨੇ NBC ਨਿਊਜ਼ ਉੱਪਰ ਬੋਲਣ ਦੇ ਮੌਕੇ ਸਮੇਂ ਇਹ ਕਿਹਾ ਕਿ ਉਹਦਾ ਜੈਫਰੀ ਐਪਸਟੀਨ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਸੀ, ਕੋਈ ਰਿਸ਼ਤਾ ਨਾਤਾ ਨਹੀਂ ਸੀ, ਕੋਈ ਕਿਸੇ ਦਾ ਸੀ। ਤੇ ਮਿਲਾਨੀਆ ਟਰੰਪ ਵਾਈਟ ਹਾਊਸ ਵਿਚੋਂ NBC ਨਿਊਜ਼ ਮੀਡੀਆ ਰਾਹੀਂ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਮੇਰੀਆਂ ਕਈ ਬਣਾਉਟੀ ਫੇਕ ਤਸਵੀਰਾਂ ਜਾਂ ਬਿਆਨ ਆ ਜਿਹੜੇ ਉਹ ਇੰਟਰਨੈਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਪਰ ਚੱਲਦੇ ਫਿਰਦੇ ਹੈਗੇ ਆ, ਇਹ ਸਭ ਕੁਛ ਝੂਠ ਹੈਗਾ। ਉਹਦੇ ਕਈ
0: ਸ਼ਿਮਾ ਸਾਹਿਬ ਕੈਰੀ ਓਨ ਕਰਿਓ, ਮੈਨੂੰ ਕੋਈ ਬੰਦਾ ਮਿਲਣ ਆਇਆ, ਮੈਂ 5 ਮਿੰਟ ਮੁੜ ਕੇ ਆਇਆ।
1: ਜੀ ਜੀ, ਉਹਦੇ ਕਈ ਏਡ ਆ ਜਿਹੜੇ ਉਹਦੇ ਮਦਦਗਾਰ ਹੁੰਦੇ ਆ, ਜਿਹੜੀ ਉਹਦੀ ਸੁਰੱਖਿਆ ਵਾਸਤੇ ਹੁੰਦੇ ਆ ਦਿੱਤੇ ਹੋਏ, ਜਿਹੜੀ ਫਸਟ ਲੇਡੀ ਆ ਜਿਹੜੀ ਅਮਰੀਕਾ ਦੇ ਪ੍ਰੈਜੀਡੈਂਟ ਦੀ ਘਰ ਵਾਲੀ, ਉਹਨੂੰ ਆਮ ਕਰਕੇ ਇੱਥੇ ਅਮਰੀਕਾ ਦੇ ਵਿਚ ਉਹਨੂੰ ਫਸਟ ਲੇਡੀ ਕਹਿ ਦਿੰਦੇ ਆ। ਤੇ ਉਹਦੇ ਨਾਲ ਉਹਦੇ ਕਈ ਸਹਾਇਕ ਜਿਹੜੇ ਸੀਗੇ, ਪਰ ਕਿਸੇ ਨੂੰ ਪਹਿਲਾਂ ਪਤਾ ਨਹੀਂ ਸੀ ਕਿ ਕੀ ਉਹ ਕਹਿਣ ਜਾ ਰਹੀ ਆ। ਕਿਸੇ ਨੂੰ ਉਹਨੇ ਦੱਸਿਆ ਨਹੀਂ ਕਿ ਮੈਂ ਆਹ ਗੱਲ ਕਰਨੀ ਆ ਜਾਂ ਮੈਂ ਕੀ ਕਹਿਣਾ ਆ। ਉਹ ਉਹਦੇ ਨਾਲ ਜਿਹੜੇ ਮਦਦਗਾਰ ਹੁੰਦੇ ਆ ਉੱਥੇ, ਤੇ ਉਹਨੇ ਜੋ ਕੁਝ ਕਿਹਾ ਉਹ ਬਹੁਤ ਸਰਲ ਸ਼ਬਦਾਂ ਵਿਚ ਕਿਹਾ, ਪਰ ਉਸਦੇ ਰਖਵਾਲੇ ਕੁਝ ਸਹਿਮਤੀ ਅਗਰ ਕੋਈ ਸਹਿਮਤੀ ਸਮੇਂ ਹੀ ਕੁਝ ਸਮੇਂ ਤੋਂ ਹੀ ਅਗਰ ਫਸਟ ਲੇਡੀ ਬਾਰੇ ਕੋਈ ਗੱਲ ਹੁੰਦੀ ਤਾਂ ਇਕਦਮ ਉਸਦਾ ਪੱਖ ਪੂਰਨ ਲੱਗ ਪੈਂਦੇ। ਸੋ ਦੋਸਤੋ ਜਿਹੜੀ ਇਹ ਗੱਲ ਕਹੀ ਆ, ਇਹ ਕਹਿੰਦੇ ਆ ਵੀ ਗੱਲਾਂ ਬਾਤਾਂ ਉੱਥੇ ਹੁੰਦੀਆਂ ਸੀ, ਪਰ ਜਦੋਂ ਟਰੰਪ ਦੀ ਜਿਹੜੀ ਪਤਨੀ ਆ ਜਿਹੜੀ ਫਸਟ ਲੇਡੀ ਹੈਗੀ ਅਮਰੀਕਾ ਦੀ, ਜਦੋਂ ਇਸ ਤਰ੍ਹਾਂ ਦੀ ਗੱਲ ਕੋਈ ਕਰਦਾ ਸੀਗਾ ਉਹਨੂੰ ਸਵਾਲ ਕਰਨ ਦੀ ਕੋਸ਼ਿਸ਼ ਜਾਂ ਕੋਈ ਰਿਪੋਰਟਰ ਜਾਂ ਉਹ ਤੋਂ ਪੁੱਛਣ ਦਾ ਹੌਸਲਾ ਕਰਦਾ ਸੀਗਾ, ਤੇ ਉਸ ਵੇਲੇ ਕਹਿੰਦੇ ਆ ਵੀ ਜਿਹੜੇ ਇਹਦੇ ਸਹਾਇਕ ਹੁੰਦੇ ਆ ਉਹ ਇਕਦਮ ਮੋਹਰਿਓ ਉਹਨਾਂ ਨੂੰ ਰੋਕ ਦਿੰਦੇ ਸੀਗੇ, ਆਪੇ ਹੀ ਜਵਾਬ ਜਿਹੜੇ ਆ ਉਹਨਾਂ ਨੂੰ ਦੇ ਦਿੰਦੇ ਸੀਗੇ, ਤੇ ਉਹਨਾਂ ਨੂੰ ਕਹਿ ਦਿੰਦੇ ਸੀਗੇ ਵੀ ਇਹ ਸਭ ਕੁਛ ਜਿਹੜਾ ਇਹ ਝੂਠ ਹੈਗਾ ਆ। ਤੇ ਕੁਝ ਨਾ ਕੁਝ ਜਿਹੜਾ ਇਹਦੇ ਵਿਚ ਦੋਸਤੋ ਥੋੜਾ ਬਹੁਤਾ ਕਾਲਾ ਮਾਲਾ ਕਾਲਾ ਚਿੱਟਾ ਕੁਛ ਨਾ ਕੁਛ ਜਿਹੜਾ ਉਹ ਹੋਣ ਦੀ ਸੰਭਾਵਨਾ ਹੈਗੀ ਆ। ਤੇ ਇਹ ਗੱਲਾਂ ਜਿਹੜੀਆਂ ਹੁਣ ਦੋਸਤੋ ਜਿਹੜਾ ਭਾਰਤੀ ਸਮਾਜ ਆ ਖਾਸ ਕਰਕੇ ਸਿੱਖ ਸਮਾਜ ਆ ਉਹਦੇ ਵਿਚ ਜਿਹੜੀ ਆ ਔਰਤ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਸੀਗੀ, ਤੇ ਉਹ ਵੀ ਹੁਣ ਬਦਲ ਰਿਹਾ। ਉਹ ਬਦਲ ਵੀ ਜਿਹੜਾ ਵੈਸਟਰਨ ਸਿਵਲਾਈਜੇਸ਼ਨ ਦਾ ਜਿਹੜਾ ਪ੍ਰਭਾਵ ਉੱਥੇ ਅਸਰ ਪੈ ਰਿਹਾ ਉਹੀ ਇਹਦੇ ਕਾਰਨ ਹੀ ਬਦਲ ਰਿਹਾ। ਤੇ ਪਰ ਜਿਹੜੇ ਯੂਰੋਪੀਅਨ ਕੰਟਰੀ ਆ ਜਾਂ ਯੂਨਾਈਟਡ ਸਟੇਟਸ ਕੈਨੇਡਾ ਆਸਟ੍ਰੇਲੀਆ ਵਗੈਰਾ ਹੈਗੇ ਆ, ਇੱਥੇ ਔਰਤ ਆ ਜਿਹੜੀ ਉਹਨੂੰ ਬਹੁਤ ਜ਼ਿਆਦਾ ਜਿਹੜੀਆਂ ਖੁੱਲ ਕਹਿ ਲਓ ਉਹ ਦਿੱਤੀ ਜਾਂਦੀ ਆ। ਤੇ ਜਦੋਂ ਫਿਰ ਖੁੱਲ ਮਿਲਦੀ ਆ ਖੁੱਲ ਦੇ ਵਿਚ ਫਿਰ ਦੇਖੋ ਦੋਸਤੋ ਜਿਹੜੀ ਖੁੱਲ ਇੱਕ ਔਰਤ ਨੂੰ ਮਿਲਦੀ ਆ ਤਾਂ ਫਿਰ ਜਿਹੜਾ ਮਰਦ ਆ ਉਹਨੂੰ ਵੀ ਤਾਂ ਖੁੱਲ ਨਾਲ ਹੀ ਮਿਲਦੀ ਆ ਨਾ, ਉਹਦੇ ਨਾਲ ਫਿਰ ਬਹੁਤ ਸਾਰੀਆਂ ਸਮਾਜ ਦੇ ਕੁਰੀਤੀਆਂ ਜਿਹੜੀਆਂ ਉਹ ਪੈਦਾ ਹੁੰਦੀਆਂ। ਔਰ ਪੰਜਾਬ ਵਿਚ ਵੀ ਇਹ ਜਿਹੜੇ ਹਾਲਾਤ ਆ ਅੱਜ ਕੱਲ ਹੋਇਆ ਵਾ, ਇਹ ਉਹੀ ਪੰਜਾਬ ਆ ਤੇ ਜਿੱਥੇ ਔਰਤ ਆ ਜਿਹੜੀ ਜਾਂ ਉਹ ਲੜਕੀ ਪਿੰਡ ਦੀ ਬੱਚੀ ਹੁੰਦੀ ਸੀ ਉਹ ਸਾਰੇ ਪਿੰਡ ਦੀ ਧੀ ਹੁੰਦੀ ਸੀ, ਤੇ ਉਹ ਕਦੇ ਉਹਨਾਂ ਨੇ ਆਪਣਾ ਜਿਹੜਾ ਕੋਈ ਵੀ ਸਰੀਰ ਦਾ ਅੰਗ ਆ ਜਿਹੜਾ ਉਹਨੂੰ ਢੱਕ ਕੇ ਰੱਖਦੀਆਂ ਸੀਗੀਆਂ। ਤੇ ਇਹ ਸਾਡੇ ਜਿਹੜੇ ਸਮਾਜ ਦੇ ਬੰਧਨ ਸੀਗੇ ਜਿਨ੍ਹਾਂ ਦੇ ਕਰਕੇ ਉਹ ਸਮਾਜ ਕਿੰਨੇ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਜੀਂਦਾ ਜਾਗਦਾ ਰਿਹਾ ਸੀਗਾ, ਪਰ ਜਦੋਂ ਅੰਗਰੇਜ਼ ਰਾਜ ਆਇਆ ਉਹਨੇ ਇਹਨੂੰ ਜਿਹੜੀ ਸੀਗੀ ਬਸ ਰਹੀਨ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਤੇ ਉਹ ਕੋਸ਼ਿਸ਼ਾਂ ਦੇ ਵਿਚ ਉਹ ਸਫਲ ਵੀ ਰਹੇ ਆ ਬਹੁਤ ਵੱਡੀ ਹੱਦ ਤੀਕਰ। ਅੱਜ ਕੱਲ ਜੋ ਪੰਜਾਬ ਦੇ ਵਿਚ ਜਾਂ ਭਾਰਤ ਦੇ ਵਿਚ ਜੋ ਕੁਛ ਵੀ ਹੋ ਰਿਹਾ TV ਦੇ ਉੱਤੇ ਵੀਡੀਓ ਆ ਰਹੇ ਆ ਉਹ ਸਾਡੇ ਭਾਰਤ ਦਾ ਜਿਹੜਾ ਪੁਰਾਣਾ ਇਤਿਹਾਸ ਨਹੀਂ ਹੈਗਾ, ਤੇ ਇਹਨਾਂ ਚੀਜ਼ਾਂ ਤੋਂ ਜਿਹੜਾ ਆ ਉਹ ਪਰਹੇਜ਼ ਕਰਨਾ ਚਾਹੀਦਾ ਤੇ ਗੌਰਮੈਂਟ ਨੂੰ ਵੀ ਉੱਥੋਂ ਦੀ ਜਿਹੜਾ ਆ ਇਸ ਤਰ੍ਹਾਂ ਦੇ ਕਾਨੂੰਨ ਆ ਜਿਹੜੇ ਖੁੱਲਮ ਖੁੱਲ੍ਹੜ ਨੰਗੇ ਤਰੰਗੇ ਫਿਰਨ ਦੇ ਜਿਹੜੇ ਆ ਉਹ ਨਹੀਂ ਹੱਕ ਹੋਣੇ ਚਾਹੀਦੇ। ਇਹਨਾਂ ਦੇ ਨਾਲ ਮੁਸੀਬਤਾਂ ਜਿਹੜੀਆਂ ਉਹ ਪੈਦਾ ਹੁੰਦੀਆਂ ਆ, ਤੇ ਜਿੱਥੇ ਸ਼ਹਿਰ ਹੋਏਗਾ ਸ਼ਹਿਰ ਹੋਣਾ ਉੱਥੇ ਮੱਖੀ ਨੇ ਤਾਂ ਆਉਣਾ ਹੀ ਆਉਣਾ। ਤੇ ਇਹ ਸੀ ਦੋਸਤੋ ਮਿਲਾਨੀਆ ਟਰੰਪ ਅਮਰੀਕਾ ਦੀ ਜਿਹੜੀ ਪ੍ਰੈਜੀਡੈਂਟ ਦੀ ਪਤਨੀ ਆ ਫਸਟ ਲੇਡੀ ਉਹਨੂੰ ਕਹਿੰਦੇ ਆ ਉਹਦੀ ਖ਼ਬਰ ਸੀਗੀ। ਤੇ ਅਗਲੀ ਜਿਹੜੀ ਖ਼ਬਰ ਹੈਗੀ ਆ ਦੋਸਤੋ ਉਹ ਆਪਣੇ ਕੋਲ ਹੈਗੀ ਆ ਇਜ਼ਰਾਇਲ ਅਮਰੀਕਾ ਤੇ ਇਰਾਨ ਵਿਚਲੀ ਜਿਹੜੀ ਆ ਜੰਗ ਆ ਹੋਣ ਜਾ ਰਹੀ ਸੀ, ਹਰ ਦੁਨੀਆ ਇਹਦੇ ਵਿਚ ਇਹ ਬੰਦ ਹੋਣ ਜਾ ਰਹੀ ਸੀ ਜਿਹੜੀ ਜੰਗ ਆ, ਤੇ ਪਰ ਇਹਦੇ ਵਿਚ ਹਰ ਦੁਨੀਆ ਦੇ ਦੇਸ਼ ਨੇ ਥੋੜਾ ਜਿਹਾ ਸੌਖਾ ਸਾਹ ਜਿਹੜਾ ਲਿਆ ਸੀਗਾ, ਪਰ ਸਾਹ ਉਹ 5-7 ਲਏ ਸੀਗੇ ਤੇ ਅਗਲੇ ਦਿਨ ਜਦੋਂ ਸਵੇਰਾ ਹੋਇਆ ਤਾਂ ਉਹ ਸਾਰਾ ਕੁਛ ਹੈ ਜਿਹੜਾ ਉਹ ਬਦਲ ਚੁੱਕਿਆ ਸੀ ਤੇ ਪਰ ਨਾ ਇਜ਼ਰਾਇਲ ਅਤੇ ਨਾ ਹੀ ਲਿਬਨਾਨ ਦੀ ਪਰਜਾ ਨੇ ਸੌਖਾ ਸਾਹ ਲਿਆ ਕਿਉਂਕਿ ਜੰਗ ਬੰਦ ਕਰਨ ਦੀ ਬਜਾਏ ਇਜ਼ਰਾਇਲ ਨੇ ਲਿਬਨਾਨ ਦੀ ਰਾਜਧਾਨੀ ਬੇਰੂਤ ਉੱਪਰ ਕੋਈ 100 ਦੇ ਕਰੀਬ ਜਿਹੜੀਆਂ ਮਿਸਲਾਂ ਦਾਗੀਆਂ ਅਤੇ ਇਹ ਸਾਰੀਆਂ ਮਿਸਲਾਂ ਜਿਹੜੀਆਂ ਇਹ ਸਿਵਲੀਅਨ ਇਹ ਪਰਜਾ ਦੇ ਉੱਪਰ ਜਿਹੜੇ ਜਿੱਥੇ ਲੋਕ ਆਮ ਰਹਿੰਦੇ ਸੀਗੇ ਬਾਕੀ ਦੇ ਦੇਸ਼ ਦੇ ਵਿੱਚੋਂ ਜਾ ਕੇ ਜਿੱਥੇ ਉਹਨਾਂ ਨੇ ਇੱਕ ਕਿਸਮ ਦੀ ਪਨਾਹ ਕਹਿ ਲਓ ਲਈ ਸੀਗੀ ਜਿਹਨੂੰ ਆਪਾਂ ਰੈਫਿਊਜ਼ ਕਹਿੰਦੇ ਹਾਂ ਇੱਕ ਕਿਸਮ ਦੇ ਰਿਫਿਊਜੀ ਸੀਗੇ ਤੇ ਉਹਨਾਂ ਦੇ ਉੱਤੇ ਜਿਹੜੀ ਸੀਗੀ 100 ਮਿਸਲ ਇਕੱਠੀ ਦਾਗੀ ਗਈ ਹੈ ਤੇ ਉਹਦੇ ਨਾਲ ਬਹੁਤ ਸਾਰਾ ਪਰਜਾ ਦਾ ਜਿਹੜਾ ਨੁਕਸਾਨ ਹੋਇਆ ਤੇ ਇਜ਼ਰਾਇਲ ਦੇ ਪ੍ਰੈਜੀਡੈਂਟ ਨੇਤਾਨਯਾਹੂ ਨੂੰ ਦੁਨੀਆਂ ਦੇ ਆਗੂ ਜਿਹੜੇ ਸੀਗੇ ਕਿਉਂਕਿ ਉਹ ਪਾਕਿਸਤਾਨ ਇਸਲਾਮਾਬਾਦ ਦੇ ਵਿਚ ਜਿਹੜਾ ਫੈਸਲਾ ਕੀਤਾ ਸੀਗਾ ਉਹਦੇ ਉੱਤੋਂ ਨੇਤਾਨਯਾਹੂ ਜਿਹੜਾ ਉਹ ਨਹੀਂ ਉਹਦੇ ਨਾਲ ਮੰਨੀ ਉਹ ਗੱਲ ਤੇ ਉਹਨੇ ਇਹਦੇ ਉੱਤੇ ਹਮਲਾ ਕਰ ਦਿੱਤਾ ਅਤੇ ਇਰਾਨ ਜਿਹੜਾ ਸੀਗਾ ਉਹਨੇ ਉਸੇ ਵੇਲੇ ਜਿਹੜੀ ਸਟੇਟ ਆਫ ਹਰਮੂਜ਼ ਜਿੱਥੋਂ ਦੁਨੀਆਂ ਦਾ 20% ਤੇਲ ਜਿਹੜਾ ਜਾਂਦਾ ਤੇ 30% ਜਿਹੜੀ ਆ ਗੈਸ ਆਪਾਂ ਘਰਾਂ ਦੇ ਵਿਚ ਐਲ ਐਨ ਜੀ ਜਿਹਨੂੰ ਕਹਿੰਦੇ ਆ ਉਹ ਵਰਤੀ ਜਾਂਦੀ ਆ ਸੋ ਇਰਾਨ ਨੇ ਇਹ ਜਿਹੜਾ ਸੀਗਾ ਉਹ ਨਹਿਰ ਜਿਹੜੀ ਉਹ ਖੋਲਣੀ ਸੀਗੀ ਜਗ੍ਹਾ ਤਾਂ ਕਿ ਸਾਰੀ ਦੁਨੀਆਂ ਜਿਹੜੀ ਆਪਣੀ ਗੈਸ ਤੇ ਪੈਟਰੋਲ ਤੇ ਡੀਜ਼ਲ ਉਹ ਸਾਰਾ ਕੁਛ ਉੱਥੋਂ ਲਿਜਾ ਸਕੇ ਉਹ ਇਰਾਨ ਨੇ ਫੇਰ ਰੂਸ ਦੇ ਵਿਚ ਦੁਬਾਰਾ ਤੋਂ ਬੰਦ ਕਰ ਦਿੱਤੀ ਆ ਪਰ ਲਿਬਨਾਨ ਉੱਪਰ ਹਮਲਾ ਕਰਨ ਪਿੱਛੋਂ ਨੇਤਾਨਯਾਹੂ ਕਹਿ ਰਿਹਾ ਕਿ ਉਹ ਲਿਬਨਾਨ ਨਾਲ ਸਿੱਧਾ ਸਮਝੌਤਾ ਕਰਨ ਦੀ ਗੱਲਬਾਤ ਕਰਨ ਜਾ ਰਿਹਾ ਹੈ ਜਿਸ ਵਿਚ ਨੇਤਾਨਯਾਹੂ ਹਿਜ਼ਬੁੱਲਾ ਦੇ ਹਥਿਆਰ ਸੁਟਾਏਗਾ ਲਿਬਨਾਨ ਸਿੱਧਾ ਸਮਝੌਤਾ ਕਰੇਗਾ ਨਾ ਕਿ ਇਜ਼ਰਾਇਲ ਪਾਕਿਸਤਾਨ ਵਿਚ ਉਲੀਕੇ ਗਏ ਸਮਝੌਤੇ ਨਾਲ ਸਹਿਮਤ ਹੋਵੇਗਾ ਸੋ ਜਿਹੜਾ ਨੇਤਾਨਯਾਹੂ ਆ ਤੁਹਾਨੂੰ ਪਤਾ ਵੀ ਇਜ਼ਰਾਇਲ ਦਾ ਪ੍ਰਾਈਮ ਮਿਨਿਸਟਰ ਹੈਗਾ ਆ ਤੇ ਮੇਰੇ ਖਿਆਲ ਦੇ ਨਾਲ ਉਹ ਬਹੁਤ ਵਧੀਆ ਬੰਦਾ ਨਹੀਂ ਹੈਗਾ ਤੇ ਬਾਕੀ ਜਿਹੜੀ ਆ ਹਰ ਇੱਕ ਦੀ ਸੋਚ ਆਪਣੀ ਆਪਣੀ ਹੈਗੀ ਆ ਤੇ ਨੇਤਾਨਯਾਹੂ ਨੇ ਕਿਹਾ ਕਿ ਲਿਬਨਾਨ ਮੇਰੇ ਕੋਲ ਵਾਰ ਵਾਰ ਬੇਨਤੀਆਂ ਕਰ ਰਿਹਾ ਸੀ ਜਿਸ ਕਾਰਨ ਮੈਂ ਜਿਹੜਾ ਹੈਗਾ ਉਹ ਇਜ਼ਰਾਇਲ ਦੀ ਇਜ਼ਰਾਇਲੀ ਕੈਬਨਿਟ ਨੂੰ ਹੁਕਮ ਦੇ ਦਿੱਤਾ ਕਿ ਉਹ ਲਿਬਨਾਨ ਦੇ ਨਾਲ ਸਿੱਧੀ ਗੱਲਬਾਤ ਕਰਨ ਤੇ ਹਿਜ਼ਬੁੱਲਾ ਨੂੰ ਹਥਿਆਰ ਰਹਿਤ ਕੀਤਾ ਜਾਵੇ ਤੇ ਪਰ ਦੋਸਤੋ ਇਰਾਨ ਆ ਜਿਹੜਾ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗਾ ਤੇ ਇਹ ਗੱਲ ਬਣਨੀ ਨਹੀਂ ਇੱਥੇ ਰੌਲਾ ਇਸ ਗੱਲ ਦਾ ਆ ਕਿ ਜਿਹੜੇ ਇਹ ਫੈਸਲਾ ਹੋਇਆ ਸੀਗਾ ਇਹਦੇ ਮੁਤਾਬਕ ਇਰਾਨ ਜਿਹੜਾ ਸੀਗਾ ਪਹਿਲਾਂ ਅਮਰੀਕਾ ਦੇ ਪ੍ਰੈਜੀਡੈਂਟ ਨੇ 15 ਪੁਆਇੰਟਾਂ ਵਾਲਾ ਇੱਕ ਸੁਝਾਅ ਦਿੱਤਾ ਸੀਗਾ ਕਿ ਇਰਾਨ ਇਹਨਾਂ 15 ਪੁਆਇੰਟਾਂ ਦੇ ਉੱਤੇ ਸਹਿਮਤ ਹੋ ਜਾਵੇ ਤਾਂ ਅਸੀਂ ਲੜਾਈ ਬੰਦ ਕਰ ਦਿਆਂਗੇ ਤੇ ਉਸ ਤੋਂ ਬਾਅਦ ਇਰਾਨ ਨੇ ਉਹਦੇ ਨਾਲ ਸਹਿਮਤ ਨਹੀਂ ਹੋਇਆ ਤੇ ਇਰਾਨ ਨੇ ਫੇਰ ਕੀ ਕੀਤਾ ਉਹਨੇ ਆਪਣੇ 10 ਪੁਆਇੰਟ ਜਿਹੜੇ ਸੀਗੇ ਉਹਨੇ ਕਿਹਾ ਕਿ ਮੇਰੀਆਂ 10 ਗੱਲਾਂ ਤੁਸੀਂ ਮੰਨੋ ਤਾਂ ਮੈਂ ਲੜਾਈ ਬੰਦ ਕਰੂੰਗਾ ਤੇ ਇੱਥੇ ਹੁਣ ਦੇਖੋ ਗੱਲਬਾਤ ਇਸ ਤਰ੍ਹਾਂ ਸੀਗੀ ਕਿ ਜਿਹੜੀ ਲੜਾਈ ਉਹ ਹੋਈ ਸੀਗੀ ਉਹ ਹੋਈ ਇਸ ਕਰਕੇ ਸੀਗੀ ਕਿ ਇਰਾਨ ਐਟਮ ਬੰਬ ਨਾ ਬਣਾ ਸਕੇ ਐਟਮ ਬੰਬ ਬਣਾਉਣ ਤੋਂ ਦੇਖੋ ਬਹੁਤ ਕਿੰਨੇ ਸਾਲ ਪਹਿਲਾਂ 10-15 ਸਾਲ ਪਹਿਲਾਂ ਦੀ ਮੇਰਾ ਖਿਆਲ ਗੱਲ ਆ ਉੱਥੇ ਸਮਝੌਤਾ ਹੋਇਆ ਸੀਗਾ ਇਰਾਨ ਦੇ ਨਾਲ ਕਿ ਉਹ ਨਿਊਕਲੀਅਰ ਹਥਿਆਰ ਨਹੀਂ ਬਣਾਏਗਾ ਪਰ ਉਹ ਆਪਣੇ ਪੀਸਫੁਲ ਜਿੱਦਾਂ ਬਿਜਲੀ ਬਣਾਉਣ ਵਾਲੇ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਆ ਉਹ ਯੂਰੇਨੀਅਮ ਨੂੰ ਵਰਤੇਗਾ ਤੇ ਫੇਰ ਟਰੰਪ ਸਾਹਿਬ ਨੇ ਜੋ ਪਿਛਲੀ ਵਾਰੀ ਪ੍ਰੈਜੀਡੈਂਟ ਬਣੇ ਸੀਗੇ ਇਹਨਾਂ ਨੇ ਉਹ ਐਗਰੀਮੈਂਟ ਕਹਿੰਦੇ ਆ ਵੀ ਮੈਂ ਇਹਨੂੰ ਨੀ ਮੰਨਦਾ ਐਗਰੀਮੈਂਟ ਨੂੰ ਇਹਨਾਂ ਨੇ ਉਹ ਐਗਰੀਮੈਂਟ ਚੋਂ ਆਪਣਾ ਜਿਹੜਾ ਫਾਰਗ ਆਪਣੇ ਆਪ ਨੂੰ ਕਰ ਲਿਆ ਸੀਗਾ ਤੇ ਹੁਣ ਫੇਰ ਜਿਹੜੀ ਆ ਮਸਲਾ ਤੁਹਾਨੂੰ ਪਤਾ ਵੀ ਜਿਹੜੀ ਲੜਾਈ ਲੱਗੀ ਆ 40 ਦਿਨ ਲਗਾਤਾਰ 1.25 ਮਹੀਨਾ ਜਿਹਨੂੰ ਆਪਾਂ ਕਹਿ ਦੇਈਏ ਉਹਦੇ ਵਿਚ ਜਿਹੜਾ ਨੁਕਸਾਨ ਵਗੈਰਾ ਹੋਇਆ ਪਰ ਉਹਦੇ ਤੋਂ ਅਲੱਗ ਦੋਸਤੋ ਇਹ ਰਿਹਾ ਸੀਗਾ ਤੇ ਜਿਹੜੀ ਆ ਟਰੰਪ ਸਾਹਿਬ ਦੀ ਨੀਤੀ ਫੇਲ ਆ ਤੇ ਅਮਰੀਕਾ ਨੂੰ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ ਤੇ ਵਿੱਚੇ ਇਜ਼ਰਾਇਲ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਤੇ ਇਸ ਕਰਕੇ ਸਮਝੌਤਾ ਕੀਤਾ ਗਿਆ ਸੀਗਾ ਪਰ ਹੁਣ ਬਾਅਦ ਦੇ ਵਿਚ ਜਦੋਂ ਇਜ਼ਰਾਇਲ ਨੇ ਲਿਬਨਾਨ ਦੇ ਉੱਪਰ ਜਾ ਕੇ 100 ਮਿਸਲ ਸਿੱਟੀ ਆ ਤੇ ਉਹ ਕਈ 100 ਸੈਂਕੜੇ ਬੰਦੇ ਇੱਕੋ ਵਾਰੀ ਜਿਹੜੇ ਆ ਉਹ ਉਹਨਾਂ ਦੀਆਂ ਜਾਨਾਂ ਗਈਆਂ ਇਸ ਕਰਕੇ ਇਰਾਨ ਨੇ ਫੇਰ ਦੁਬਾਰਾ ਤੋਂ ਜਿਹੜਾ ਉਹ ਸਟੇਟ ਆਫ ਹਰਮੂਜ਼ ਜਿਹੜੀ ਸੀਗੀ ਉਹਨੇ ਫੇਰ ਬੰਦ ਕਰ ਦਿੱਤੀ ਆ ਤੇ ਪਰ ਸੈਟਰਡੇ ਜਿਹੜਾ ਆਉਣਾ ਆ ਇਹ ਸੈਟਰਡੇ ਨੂੰ ਪਿੱਛੇ ਹਜੇ ਅਮਰੀਕਾ ਦੇ ਵਿੱਚ ਹਜੇ ਫਰਾਈਡੇ ਹੋਣਾ ਤੇ ਉਸ ਦਿਨ ਕਹਿੰਦੇ ਇੱਕ ਦੁਬਾਰਾ ਮੀਟਿੰਗ ਹੋਰ ਹੋਣ ਜਾ ਰਹੀ ਆ ਤੇ ਇਹਦੇ ਵਿੱਚ ਦੋਸਤੋ ਜਿਹੜੀ ਅਸਲੀ ਗੱਲਬਾਤ ਸੀਗੀ ਉਹ ਇਹ ਸੀਗੀ ਕਿ ਦਸਾਂ ਪੁਆਇੰਟਾਂ ਦੇ ਵਿੱਚੋਂ ਇੱਕ ਤਾਂ ਇਰਾਨ ਦਾ ਇਹ ਸੀ ਮੁੱਦਾ ਉਹਨੇ ਸਾਹਮਣੇ ਰੱਖਿਆ ਕਿ ਜਿਹੜੀ ਸਟਰੇਟ ਆਫ ਹਰਮੁਜ਼ ਹੈਗੀ ਆ ਉਹ ਇਰਾਨ ਦੀ ਆ ਤੇ ਉਹ ਓਮਾਨ ਜਿਹੜਾ ਹੈਗਾ ਆ ਇਹਨਾਂ ਦੋ ਦੇਸ਼ਾਂ ਦੀ ਆ ਔਰ ਇੰਟਰਨੈਸ਼ਨਲ ਲਾ ਆ ਜਿਹੜਾ ਉਹਦੇ ਮੁਤਾਬਕ ਤੁਹਾਡੀ ਜਿਹੜੀ ਆ ਸਮੁੰਦਰ ਦੇ ਵਿੱਚ ਤੁਹਾਡੀ ਜਿੱਥੇ ਧਰਤੀ ਲੱਗਦੀ ਆ ਸਮੁੰਦਰ ਦੇ ਨਾਲ ਉਹਦੇ ਤੋਂ ਮੇਰਾ ਖਿਆਲ 25 ਮੀਲ ਕੁਛ ਇੰਨਾ ਕੁ ਹੁੰਦਾ ਆ ਉਹ ਬਹੁਤੀ ਦੂਰ ਤੇ ਨਹੀਂ ਹੁੰਦਾ ਤੁਹਾਡਾ ਬਾਕੀ ਜਿਹੜਾ ਉਹ ਇੰਟਰਨੈਸ਼ਨਲ ਵਾਟਰਸ ਹੁੰਦੇ ਆ ਉੱਥੇ ਜਿਹੜਾ ਮਰਜ਼ੀ ਘੁੰਮ ਫਿਰ ਸਕਦਾ ਜੋ ਮਰਜ਼ੀ ਕਰ ਸਕਦਾ ਤੇ ਹੁਣ ਕੀ ਆ ਇਹ ਜਿਹੜੀ ਸਟੇਟ ਆਫ ਹਰਮੁਜ਼ ਆ ਇਹ ਜਿਹੜੀ ਆ ਇਹ ਸਾਰੇ ਦੀ ਸਾਰੀ ਜਦੋਂ ਉੱਥੇ ਦੀ ਲੰਘਦੇ ਆ ਮੇਰਾ ਖਿਆਲ ਆ ਮਸੀਂ 25 ਮੀਲ ਆ ਸੋ ਉਹਦੇ ਵਿੱਚੋਂ ਅੱਧਾ ਹਿੱਸਾ ਜਿਹੜਾ ਉਹ ਇਰਾਨ ਦੇ ਇਰਾਨ ਦਾ ਸਮੁੰਦਰ ਆ ਤੇ ਜਿਹੜਾ ਦੂਸਰਾ ਅੱਧਾ ਉਹ ਓਮਾਨ ਦਾ ਆ ਤੇ ਇਸ ਕਰਕੇ ਉਹ ਕਹਿੰਦੇ ਆ ਵੀ ਇੱਥੇ ਦੁਨੀਆਂ ਦੀ ਕਿਸੇ ਹੋਰ ਦਾ ਹੱਕ ਹੈ ਨੀ ਗਾ ਸਾਡਾ ਹੱਕ ਆ ਤੇ ਪਰ ਇਹ ਜਿਹੜਾ ਇਹ ਮੰਗ ਸੀਗੀ ਤੇ ਦੂਸਰੀ ਮੰਗ ਸੀਗੀ ਕਿ ਇਰਾਨ ਆ ਜਿਹੜਾ ਉਹਨੂੰ ਨਿਊਕਲੀਅਰ ਹਥਿਆਰ ਬਣਾਉਣ ਦਾ ਹੱਕ ਹੋਏਗਾ ਇਹ ਵੀ ਹੋਏਗਾ ਤੇ ਤੀਸਰਾ ਪੁਆਇੰਟ ਜਿਹੜਾ ਉਹਨੇ ਰੱਖਿਆ ਸੀਗਾ ਉਹ ਸੀਗਾ ਕਿ ਜਿਹੜਾ ਅਮਰੀਕਾ ਆ ਉਹ ਆਪਣੇ ਸਾਰੇ ਅੱਡੇ ਜਿਹੜੇ ਅਰਬ ਦੇਸ਼ਾਂ ਦੇ ਵਿੱਚ ਹੈਗੇ ਆ ਆਲੇ ਦੁਆਲੇ ਕਟਰ ਬਹਿਰੀਨ ਕੀ ਕੁਵੈਤ ਕੀ ਇਹ ਸਾਰੇ ਉਹਦੇ ਵਿੱਚੋਂ ਚੱਕੇਗਾ ਤੇ ਇਸ ਗੱਲ ਦੇ ਨਾਲ ਜਿਹੜੀ ਆ ਉਹ ਸਹਿਮਤੀ ਟਰੰਪ ਸਾਹਿਬ ਦੀ ਵੀ ਹੋ ਗਈ ਸੀਗੀ ਤੇ ਉਹ ਸਹਿਮਤੀ ਜਿਹੜੀ ਹੋ ਕੇ ਲੜਾਈ ਬੰਦ ਹੋਈ ਸੀ ਪਰ ਉਸ ਤੋਂ ਬਾਅਦ ਇਕਦਮ ਫੇਰ ਇਜ਼ਰਾਇਲ ਨੇ ਪਤਾ ਨਹੀਂ ਤਾਂ ਉਹਨੇ ਮੌਕਾ ਵਿਚਾਰਿਆ ਜਾਂ ਉਹ ਲੜਾਈ ਬੰਦ ਕਰਨੀ ਨਹੀਂ ਚਾਹੁੰਦਾ ਕਰਨੀ ਤਾਂ ਪਹਿਲਾਂ ਤੋਂ ਵੀ ਕਿਉਂਕਿ ਸ਼ੁਰੂ ਵੀ ਲੜਾਈ ਉਸੇ ਨੇ ਕਰਾਈ ਸੀ ਸੋ ਇਹਦੇ ਨਾਲ ਜਿਹੜਾ ਆ ਹੁਣ ਫੇਰ ਤੋਂ ਜਿਹੜਾ ਉਹ ਮਸਲਾ ਭੱਗ ਗਿਆ ਤੇ ਅੱਜ ਦੀਆਂ ਜਿਹੜੀਆਂ ਤੇਲ ਦੀਆਂ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਫੇਰ ਦੁਬਾਰਾ ਵੱਧ ਗਈਆਂ ਤੇ ਦੋਸਤੋ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ US ਜੱਜ ਸਾਹਿਬ ਅਮਰੀਕਨ ਜੱਜ ਸਾਹਿਬ ਜਿਹੜੇ ਫੈਡਰਲ ਗਵਰਨਮੈਂਟ ਦੇ ਆਮ ਕਰਕੇ ਹੁੰਦੇ ਆ ਇਹ ਉਹਨਾਂ ਨੇ ਹੁਕਮ ਦਿੱਤਾ ਕਿ ਪੈਂਟਾਗੋਨ ਆ ਜਿਹੜਾ ਉਹ ਅਮਰੀਕਨ ਪ੍ਰੈਸ ਖਬਰ ਲੈਣ ਵਾਲੇ ਜਿਹੜੇ ਹੋਰ ਦੁਬਾਰਾ ਜਿਹੜੇ ਉਹਨਾਂ ਦੇ ਹੱਕ ਹੈਗੇ ਆ ਉਹਨਾਂ ਨੂੰ ਦੁਬਾਰਾ ਤੋਂ ਬਰਕਰਾਰ ਕਰੇ ਤੇ ਜਿਸ ਕਾਰਨ ਅਮਰੀਕਾ ਦੀ ਪਰਜਾ ਜਿਹੜੀ ਆ ਉਹ ਜਾਗਰਤ ਰਹਿ ਸਕੇ ਹੁਣ ਦੋਸਤੋ ਜਿਹੜੇ ਇਸ ਮੇਰੀ ਆਵਾਜ਼ ਨੂੰ ਸੁਣਦੇ ਆ ਇਹ ਕੀ ਆ ਕਿ ਜਿਹੜੀ ਪੈਂਟਾਗੋਨ ਬਿਲਡਿੰਗ ਆ ਉਹਦੇ ਵਿੱਚ ਮਿਲਟਰੀ ਦੀਆਂ ਯੋਜਨਾਵਾਂ ਜਾਂ ਜਾ ਕੇ ਕਿਹਨੂੰ ਢਾਉਣਾ ਆ ਤਾਂ ਹਥਿਆਰ ਕਿੰਨੇ ਬਣਾਉਣੇ ਆ ਤੇ ਕਿਹੜੇ ਦੇਸ਼ ਨੂੰ ਵੇਚਣੇ ਆ ਤੇ ਕਿੰਨੇ ਉਹ ਦੇਣੇ ਆ ਇਹ ਸਾਰਾ ਕੁਛ ਆ ਜਿਹੜਾ ਇਹ ਪਲੈਨਿੰਗ ਆ ਜਿਹੜੀ ਇਹਦੀਆਂ ਯੋਜਨਾਵਾਂ ਬਣਦੀਆਂ ਇਹ ਪੈਂਟਾਗੋਨ ਨਾਂ ਦੀਆਂ ਜਿਹੜੀ ਇਮਾਰਤ ਆ ਉੱਥੇ ਪਤਾ ਨੀ ਕਿੰਨੇ ਸੈਂਕੜੇ ਬੰਦੇ ਕੰਮ ਕਰਦੇ ਆ ਉਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਸਕੀਮਾਂ ਬਣਾਉਂਦੇ ਆ ਯੋਜਨਾ ਫਿਰ ਉਹਨਾਂ ਨੂੰ ਲਾਗੂ ਕਰਦੇ ਆ ਤੇ ਉਹਨਾਂ ਨੇ ਆਪੇ ਹੀ ਜਿਹੜਾ ਆ ਉਹ ਜਿਹੜੀ ਪ੍ਰੈਸ ਆ ਪ੍ਰੈਸ ਦੀ ਜਿਹੜੀ ਫਰੀਡਮ ਆ ਉਹ ਖੋਲੀ ਸੀਗੀ ਤੇ ਇਸ ਕਰਕੇ ਜਿਹੜਾ ਆ ਜੱਜ ਸਾਹਿਬ ਨੇ ਹੁਕਮ ਦਿੱਤਾ ਕਿ ਪੈਂਟਾਗੋਨ ਅਮਰੀਕਨ ਪ੍ਰੈਸ ਆ ਜਿਹੜੀ ਖਬਰ ਲੈਣ ਵਾਲੇ ਜਿਹੜੇ ਅਦਾਰੇ ਹੁੰਦੇ ਆ ਉਹਨਾਂ ਨੂੰ ਦੁਬਾਰਾ ਤੋਂ ਜਿਹੜੇ ਉਹਨਾਂ ਦੇ ਹੱਕ ਖੋਹ ਲਿਆ ਗਏ ਆ ਬਰਕਰਾਰ ਕੀਤਾ ਜਾਵੇ ਤੇ ਉਹਨਾਂ ਨੂੰ ਉਹਨਾਂ ਦੀਆਂ ID ਵਗੈਰਾ ਜਿਹੜੀਆਂ ਹੁੰਦੀਆਂ ਉਹ ਵਾਪਸ ਦਿੱਤੀਆਂ ਜਾਣ ਤੇ ਸਾਰੇ ਸਿਸਟਮ ਨੂੰ ਬਰਕਰਾਰ ਕੀਤਾ ਜਾ ਸਕੇ ਤਾਂ ਕਿ ਪਰਜਾ ਜਿਹੜੀ ਆ ਉਹ ਜਾਗਰਤ ਹੋਵੇ ਜੱਜ ਸਾਹਿਬ ਨੇ ਇਹ ਕਿਹਾ ਕਿ ਪੈਂਟਾਗੋਨ ਪਹਿਲਾਂ ਜੱਜ ਦੁਆਰਾ ਪਹਿਲਾਂ ਵੀ ਇੱਕ ਹੋਰ ਜੱਜ ਸਾਹਿਬ ਨੇ ਜਿਹੜੀ ਆ ਉਹਨੂੰ ਹੁਕਮ ਦਿੱਤਾ ਸੀਗਾ ਪੈਂਟਾਗੋਨ ਨੂੰ ਪਰ ਉਹਨਾਂ ਨੇ ਉਹ ਹੁਕਮ ਆ ਜਿਹੜਾ ਨਹੀਂ ਮੰਨਿਆ ਤੇ ਉਹਦੀ ਉਲੰਘਣਾ ਕੀਤੀ ਆ ਤੇ US ਡਿਸਟ੍ਰਿਕਟ ਜੱਜ ਪੌਲ ਫਰੀਡਮੈਨ ਜਿਹੜੇ ਹੈਗੇ ਆ ਉਹਨਾਂ ਨੇ ਹੁਕਮ ਦਿੱਤਾ ਕਿ ਨਿਊਯਾਰਕ ਟਾਈਮਸ ਅਤੇ ਕਈ ਹੋਰ ਖਬਰਸਾਰ ਅਦਾਰਿਆਂ ਦੇ ਹੱਕ ਜਿਹੜਾ ਉਹ ਦੁਬਾਰਾ ਤੋਂ ਬਰਕਰਾਰ ਕੀਤੇ ਜਾਣ ਤੇ ਕਿਉਂਕਿ ਪੈਂਟਾਗੋਨ ਨੇ ਰਿਪੋਰਟਾਂ ਦੇ ਹੱਕਾਂ ਦੀ ਉਲੰਘਣਾ ਕੀਤੀ ਆ ਜੱਜ ਸਾਹਿਬ ਇਹ ਵੀ ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਜਿਹੜੀ ਇਹ ਡਿਪਾਰਟਮੈਂਟ ਜਸਟਿਸ ਆਪਾਂ ਇਹਨੂੰ ਕਹਿ ਦਿੰਦੇ ਆ ਆਪਣੀ ਮਰਜ਼ੀ ਅਨੁਸਾਰ ਪ੍ਰੈਸ ਉੱਪਰ ਆਪਣੇ ਜਿਹੜੇ ਹੈਗੇ ਆ ਕੋਲੋਂ ਘੜੀਆਂ ਹੋਈਆਂ ਨੀਤੀਆਂ ਜਿਹੜੀਆਂ ਉਹਨਾਂ ਨੂੰ ਰਿਪੋਰਟਾਂ ਉੱਪਰ ਨਾ ਲਾਗੂ ਕਰਨ ਕਿਉਂਕਿ ਉਹਨਾਂ ਦਾ ਹੱਕ ਨਹੀਂ ਹੈਗਾ ਇਹ ਪ੍ਰੈਸ ਦੀ ਜਿਹੜੀ ਆ ਸੁਤੰਤਰਤਾ ਦੀ ਉਲੰਘਣਾ ਹੈਗੀ ਆ ਸੋ ਅਮਰੀਕਾ ਵਿੱਚ ਜਿਹੜਾ ਪ੍ਰੈਸ ਆ ਇਹ ਵੀ ਇੱਕ ਬਹੁਤ ਵੱਡਾ ਪਾਵਰਫੁਲ ਜਿਹੜਾ ਅਦਾਰਾ ਹੈਗਾ ਆ ਇਹਨਾਂ ਦੇ ਕੋਲ ਬਹੁਤ ਪਾਵਰ ਹੁੰਦੀ ਆ ਤੇ ਇਹ ਖਬਰਾਂ ਫਿਰ ਕੱਢ ਲੈਂਦੇ ਆ, ਲੁਕੀਆਂ ਛੁਪੀਆਂ ਕਿਤੇ ਨਾ ਕਿਤੇ ਇਹਨਾਂ ਦੇ ਕਨੈਕਸ਼ਨ ਹੁੰਦੇ ਆ। ਸੋ ਇਹ ਸੀ ਦੋਸਤੋ ਖਬਰ। ਤੇ ਅਗਲੀ ਜਿਹੜੀ ਆਪਣੀ ਖਬਰ ਹੈਗੀ ਆ ਉਹ ਇਹ ਆ ਕਿ ਵਾਈਟ ਹਾਊਸ ਜਿਹੜੇ ਆ ਯੂ ਐਸ ਗਵਰਨਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੇ ਸਟਾਫ ਆ ਜਿਹੜਾ ਵਾਈਟ ਹਾਊਸ ਦਾ ਉਹਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਰਾਨ ਅਤੇ ਅਮਰੀਕਾ ਦੀ ਲੜਾਈ ਦੌਰਾਨ ਭਵਿੱਖ ਵਿਚ ਸ਼ਰਤਾਂ ਨਾ ਲਗਾਉਣ। ਤੇ ਇਹ ਜਿਹੜੀ ਆ ਗੱਲਬਾਤ 23 ਮਾਰਚ ਵਾਲੇ ਦਿਨ ਆ ਜਿਹੜੀ ਉਹ ਇਕ ਈਮੇਲ ਰਾਹੀਂ ਜਿਹੜੀ ਸੀਗੀ ਉਹ ਉਹਨਾਂ ਨੂੰ ਦਿੱਤੀਆਂ ਸੀ ਇੰਸਟਰਕਸ਼ਨਾਂ। ਤੇ ਅੱਜ ਜਿਹੜੀ ਆ ਮਾਰਚ 9 ਹੋ ਗਈ ਆ, ਕਾਫੀ ਦਿਨ ਹੋ ਗਏ ਆ। ਤੇ ਇਹਦੇ ਵਿਚ ਵਾਲ ਸਟਰੀਟ ਜਰਨਲ ਆ ਜਿਹੜਾ ਅਮਰੀਕਾ ਦਾ ਮੰਨਿਆ ਪਰਮੰਨਿਆ ਉਹ ਅਖਬਾਰ ਹੈਗਾ, ਬਹੁਤ ਪੁਰਾਣਾ ਵੀ ਆ। ਤੇ ਉਹਦੀਆਂ ਜਿਹੜੀਆਂ ਖਬਰਾਂ ਆਮ ਕਰਕੇ ਉਹ ਕਾਫੀ ਡੂੰਘਾਈ ਤੱਕ ਸੱਚ ਹੁੰਦਾ ਹੈ ਉਹਨਾਂ ਦੇ ਵਿਚ। ਤੇ ਉਹਨਾਂ ਦੀ ਰਿਪੋਰਟ ਅਨੁਸਾਰ ਯੂ ਐਸ ਪ੍ਰੈਜੀਡੈਂਟ ਨੇ ਅਮਰੀਕਾ ਦੀ ਮਿਲਟਰੀ ਨੂੰ ਹੁਕਮ ਦਿੱਤੇ ਸਨ ਕਿ ਉਹ ਇਰਾਨ ਉਪਰ ਕੋਈ ਹਮਲਾ ਨਾ ਕਰਨ, ਖਾਸ ਕਰਕੇ ਪਾਵਰ ਪਲਾਂਟ ਅਤੇ ਜਿਹੜੀਆਂ ਐਮਰਜੈਂਸੀ ਹੁੰਦੀਆਂ ਇਨਫਰਾਸਟ੍ਰਕਚਰ ਜਿਹੜਾ ਹੁੰਦਾ ਸਿਵਲੀਅਨ ਵੀ ਉਹਦੇ ਉਪਰ। ਤੇ ਟਰੰਪ ਸਾਹਿਬ ਵਾਲ ਸਟਰੀਟ ਜਰਨਲ ਦੀ ਰਿਪੋਰਟ ਉਪਰ ਸਹੀ ਉਹਨਾਂ ਨੇ ਪਾਈ ਆ, ਉਹ ਕਹਿੰਦੇ ਠੀਕ ਹੈ ਆਪਣੀ ਪ੍ਰੈਸ ਨੂੰ ਇਹ ਹੱਕ ਆ ਜਿਹੜਾ ਉਹ ਹੋਣਾ ਚਾਹੀਦਾ ਆ। ਤੇ ਹੋਣਾ ਚਾਹੀਦਾ ਵੀ ਆ, ਜਿਹਨਾਂ ਦੇਸ਼ਾਂ ਦੇ ਵਿਚ ਉਹ ਹੱਕ ਨਹੀਂ ਹੁੰਦਾ ਉੱਥੇ ਫਿਰ ਜਿਹੜੀ ਆ ਤੁਹਾਨੂੰ ਪਤਾ ਵੀ ਫਿਰ ਜਿਹੜੀ ਪਰਜਾ ਹੁੰਦੀ ਆ ਉਹਦੇ ਜਿਹੜੇ ਹੱਕਾਂ ਨੂੰ ਲਤਾੜਿਆ ਜਾਂਦਾ ਤੇ ਉਹਨਾਂ ਤੋਂ ਹੱਕ ਖੋਏ ਜਾਂਦੇ ਆ, ਫਿਰ ਉਹਨਾਂ ਨੇ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ, ਫਿਰ ਉਹਨਾਂ ਤੋਂ ਵੱਡੀਆਂ ਲਈਆਂ ਜਾਂਦੀਆਂ। ਸੋ ਇਹ ਜਿਹੜਾ ਸਾਰਾ ਕੁਛ ਆ ਉਹ ਦੋਸਤੋ ਹੁੰਦਾ ਆ ਜਿੱਥੇ ਪ੍ਰੈਸ ਨੂੰ ਫ੍ਰੀਡਮ ਨਹੀਂ ਹੈਗੀ। ਤੇ ਅਗਲੀ ਖਬਰ ਜਿਹੜੀ ਆ ਦੋਸਤੋ ਉਹ ਆਪਣੇ ਕੋਲ ਹੈਗੀ ਆ ਭੂਮਧ ਰੇਖਾ ਉਪਰ ਸਥਿਤ ਦੇਸ਼ ਜਿਸ ਦਾ ਨਾਂ ਹੀ ਭੂਮਧ ਰੇਖਾ ਹੈਗਾ। ਇਹ ਦੋਸਤੋ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਦੇਸ਼ ਹੈਗਾ ਭੂਮਧ ਰੇਖਾ ਸਾਰੇ ਜਾਣਦੇ ਹੋਣੇ ਆ, ਅੰਗਰੇਜ਼ੀ ਦੇ ਵਿਚ ਉਹਨੂੰ ਇਕੁਏਟਰ ਕਹਿ ਦਿੰਦੇ ਆ। ਤੇ ਜਿਹੜੀ ਸਪੈਨਿਸ਼ ਭਾਸ਼ਾ ਆ ਕਿਉਂਕਿ ਉਸ ਦੇਸ਼ ਦੀ ਭਾਸ਼ਾ ਹੀ ਸਪੈਨਿਸ਼ ਆ ਉਹਦੇ ਵਿਚ ਇਹਨੂੰ ਇਕੁਆਦੋਰ ਕਹਿੰਦੇ ਆ। ਸੋ ਇਹਦਾ ਨਾਂ ਹੀ ਉਹ ਇਕੁਆਦੋਰ ਹੋਣ ਦੇ ਕਾਰਨ ਇਹਨੂੰ ਭੂਮਧ ਰੇਖਾ ਵੀ ਆਪਾਂ ਪੰਜਾਬੀ ਚ ਕਹਿ ਸਕਦੇ ਆ ਕਿ ਇਸ ਦੇਸ਼ ਦਾ ਨਾਂ ਹੀ ਇਹ ਹੈ। ਇਸ ਦੇਸ਼ ਨੇ ਕੋਲੰਬੀਆ ਤੋਂ ਆ ਰਹੇ ਸਾਜੋ ਸਮਾਨ ਉਪਰ 50% ਜਿਹੜਾ ਤੋਂ ਵਧਾ ਕੇ 100% ਜਿਹੜਾ ਟੈਰਿਫ ਜਿਹੜਾ ਟਰੰਪ ਸਾਹਿਬ ਨੇ ਸ਼ੁਰੂ ਕੀਤਾ। ਪਹਿਲਾਂ ਮੇਰਾ ਖਿਆਲ ਆ ਵੀ ਬਹੁਤੇ ਦੁਨੀਆਂ ਦੇ ਵਸਿੰਦੇ ਆ ਜਿਹੜੇ ਇਸ ਧਰਤੀ ਉਪਰ, ਉਹਨਾਂ ਨੂੰ ਇਹੀ ਨਹੀਂ ਸੀ ਪਤਾ ਕਿ ਟੈਰਿਫ ਕਦੇ ਟੈਰਿਫ ਹੁੰਦਾ ਕੀ ਆ, ਕਿਉਂਕਿ ਕਦੇ ਇਹ ਗੱਲਾਂ ਸੁਣਨ ਦੇ ਵਿਚ ਘੱਟ ਹੀ ਆਈਆਂ ਸੀ। ਖੈਰ ਜਿਹੜੇ ਐਜੂਕੇਟਡ ਲੋਕ ਹੈਗੇ ਆ ਜਾਂ ਜਿਹੜੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਉਹਨਾਂ ਨੂੰ ਪਤਾ ਸੀਗਾ, ਪਰ ਹਰ ਇੱਕ ਜਿਹੜਾ ਬੰਦਾ ਆ ਉਹਨੂੰ ਨਹੀਂ ਸੀ ਪਤਾ। ਤੇ ਹੁਣ ਕੀ ਹੋਇਆ, ਖੱਟ ਸਾਹਿਬ ਜੀ ਤੁਸੀਂ ਵਾਪਸ ਆ ਗਏ ਮੈਨੂੰ ਲੱਗਦਾ, ਤੇ ਉੱਥੇ ਜਿਹੜਾ ਕੋਲੰਬੀਆ ਹੈਗਾ ਉਹਦੇ ਉੱਪਰ ਇਹ ਦੋਸ਼ ਲਗਾਇਆ ਗਿਆ ਕਿ ਉਹ ਦੇਸ਼ ਸਰਹੱਦ ਉੱਪਰ ਜਿਹੜਾ ਆ ਉਹ ਕੰਟਰੋਲ ਕਰਨ ਤੋਂ, ਜਿੱਥੇ ਡਰੱਗ ਉਹ ਕਹਿੰਦੇ ਆ ਇਕੁਆਡੋਰ ਵਾਲੇ ਕਿ ਇਧਰੋਂ ਆ ਰਿਹਾ ਆ, ਇਸ ਕਰਕੇ ਸਾਨੂੰ ਇਹ ਜਿਹੜਾ ਉਹਦੇ ਤੇ ਟੈਰਿਫ ਸੀਗਾ ਇਹ ਵਧਾਉਣਾ ਪਿਆ। ਇਕੁਆਡੋਰ ਨੇ ਕਿਹਾ ਸੀ ਕਿ ਇਹ 100% ਵਾਲੀ ਜਿਹੜੀ ਦਰ ਆ ਇਹ 1 ਮਈ ਤੋਂ ਲਾਗੂ ਹੋਣੀ ਆ। ਤੇ ਇਹ ਬਹੁਤ ਕੁਛ ਮੇਰਾ ਖਿਆਲ ਹੈ ਟਰੰਪ ਦੀ ਨਕਲ ਸਾਹਿਬ ਜੀ ਕਰਨ ਲੱਗ ਪਿਆ। ਦੇਸ਼ ਇਹਨੇ ਪਹਿਲੀ ਵਾਰੀ ਜਿਹੜਾ ਸੀ ਉਹ ਫਰਵਰੀ ਵਿਚ 30% ਸੀਗਾ ਤੋਂ ਵਧਾ ਕੇ 50 ਕਰ ਦਿੱਤਾ, ਤੇ ਹੁਣ ਇਹਨਾਂ ਨੇ ਜਿਹੜਾ ਸੀ 1 ਮਈ ਤੋਂ ਲਾਗੂ ਹੋਣਾ ਉਹ 100% ਹੋ ਗਿਆ।
0: ਡਾਕਟਰ ਸਾਹਿਬ ਆ ਗਏ ਜੀ, ਮਾ ਸਾਹਿਬ
1: ਤੇ ਫੇਰ ਜਿਹੜਾ ਸੀਗਾ ਮਾ
0: ਸਾਹਿਬ ਆ ਗਏ ਜੀ, ਕਰੀਏ ਉਹਨਾਂ ਦੇ ਨਾਲ ਚੱਲੂ
1: ਜੀ ਜੀ।
0: ਹਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ, ਐਨ ਜੀ ਆ ਜਾਓ।
2: ਹਾਂਜੀ ਸਤਿ ਸ੍ਰੀ ਅਕਾਲ ਕੀਮਾ ਸਾਹਿਬ, ਹੁਣ ਤੁਸੀਂ ਥੋੜੀ ਦੇਰ ਪਾਣੀ ਪੀ ਲੋ।
1: ਕੋਈ ਨੀ ਗੱਲ, ਪੀ ਲੈਣਾ ਕੋਈ ਗੱਲ ਨੀ।
0: ਥੈਂਕ ਯੂ ਜੀ।
1: ਤੁਸੀਂ ਪਾਣੀ ਪੂਣੀ ਪੀ ਕੇ ਆ ਗਏ ਨਾ, ਚਾਹ ਚੁ ਪੀ
2: ਲੈਕਚਰ ਸੀਰੀਜ਼। ਅਗਲਾ ਲੈਕਚਰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ,
2: ਅਸੀਂ ਇਸ ਤੋਂ ਅੱਗੇ ਤੁਰ ਰਹੇ ਹਾਂ। ਮੈਂ ਤੁਹਾਡੇ ਵਾਸਤੇ ਫਿਰ ਟਾਈਮ ਬਜਾ ਕੇ ਰੱਖਿਆ, ਮੈਂ ਕੱਲ ਹਿੰਦੀ ਵਿਚ ਕਰ ਦਿੱਤਾ ਪ੍ਰੋਗਰਾਮ, ਪਹਿਲੇ ਅੰਗਰੇਜ਼ੀ ਚ ਹੋ ਚੁੱਕਿਆ ਸੀਗਾ, ਔਰ ਤੁਹਾਡੇ ਸਰੋਤਿਆਂ ਵਾਸਤੇ ਮੈਂ ਅੱਜ ਫਿਰ ਪੰਜਾਬੀ ਚ ਹਾਜ਼ਰ ਹਾਂ ਇਸ ਪ੍ਰੋਗਰਾਮ ਨੂੰ ਲੈ ਕੇ। ਠੀਕ ਹੈ, ਸੋ ਸਟਾਰਟਿੰਗ ਦੇ ਵਿਚ ਅਸੀਂ ਆਮ ਤੌਰ ਤੇ ਇਹ ਦੱਸ ਰਹੇ ਹਾਂ ਕਿ ਜੀਵਨ ਤੋਂ ਜੀਵਨ ਦੀ ਉਤਪਤੀ ਕਿਵੇਂ ਹੋਈ ਤੇ ਕਿਵੇਂ ਕਿਵੇਂ ਅੱਗੇ ਇਹ ਜੀਵਨ ਚੱਲਦਾ ਆਇਆ। ਫੇਰ ਜਦੋਂ ਇਹ ਸਰੀਰ ਬਣ ਗਿਆ ਤੇ ਇਸ ਸਰੀਰ ਦੇ ਬਣਨ ਤੋਂ ਬਾਅਦ ਇਹਦੇ ਵਿਚ ਕਿਹੜੇ ਕਿਹੜੇ ਅੰਗ ਕਿਹੜੇ ਕਿਹੜੇ ਸਿਸਟਮ ਜਿਹੜੇ ਸੀ ਉਹ ਸ਼ਾਮਿਲ ਹੋਏ, ਬਣਤਰ ਸਰੀਰ ਦੀ ਕਿਵੇਂ ਬਣੀ, ਇਹ ਸਾਰੀ ਡਿਟੇਲ ਅਸੀਂ ਆਪਣੇ ਸਾਰੇ ਸਰੋਤਿਆਂ ਨੂੰ ਦੱਸ ਚੁੱਕੇ ਹਾਂ। ਔਰ ਉਸ ਤੋਂ ਬਾਅਦ ਫਿਰ ਆਪਾਂ ਇੱਕ ਹੋਰ ਦੌਰ ਸ਼ੁਰੂ ਕਰ ਰਿਹਾ ਹੈ ਕਿ ਅਲੱਗ ਅਲੱਗ ਹਿੱਸੇ ਇਸ ਸਰੀਰ ਦੇ ਉਹਨਾਂ ਦੇ ਵਿਚ ਅਲੱਗ ਅਲੱਗ ਅੰਗ ਹਨ, ਉਹਨਾਂ ਅੰਗਾਂ ਦੇ ਵਿਚ ਅਗਰ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਉਹਦੇ ਬਾਹਰੀ ਸਾਈਨ ਕੀ ਹੋਣਗੇ, ਕਿਉਂਕਿ ਮੈਡੀਕਲ ਸਾਇੰਸ ਤੇ ਜਿਹੜੀ ਹੁਣ ਟੈਕਨੋਲੋਜੀ ਆਈ ਹੈ ਇਹ ਬਹੁਤ ਬਾਅਦ ਵਿਚ ਆਈ ਹੈ। ਪਹਿਲਾਂ ਵੀ ਲੋਕ ਬਿਮਾਰ ਹੁੰਦੇ ਸੀ, ਉਸ ਤੋਂ ਪਹਿਲਾਂ ਵੀ ਲੋਕ ਠੀਕ ਹੁੰਦੇ ਸੀਗੇ, ਔਰ ਬਿਮਾਰ ਹੁੰਦੇ ਸੀ ਠੀਕ ਹੁੰਦੇ ਸੀ, ਇਹਦਾ ਮਤਲਬ ਇਹ ਆ ਕਿ ਕੁਝ ਐਸਾ ਨਿਯਮ ਹੋਏਗਾ ਨਾ ਕੁਦਰਤ ਵੱਲੋਂ,
1: ਬਿਲਕੁਲ
2: ਕੁਝ ਐਸੀਆਂ ਨਿਸ਼ਾਨੀਆਂ ਹੋਣਗੀਆਂ ਨਾ ਕੁਦਰਤ ਵੱਲੋਂ ਜਿਹੜੀਆਂ ਬਾਹਰ ਆਉਂਦੀਆਂ ਹੋਣਗੀਆਂ।
1: ਜੀ ਡਾਕਟਰ ਸਾਹਿਬ, ਉਦੋਂ ਹਰ ਘਰ ਦਾ ਹਰ ਜੀ ਆ ਜਿਹੜਾ ਉਹ ਕੀਮ ਹੁੰਦਾ ਸੀ, ਕਿਸੇ ਨੂੰ ਜੁਆਇਆਂ ਦਾ ਪਤਾ ਸੀ ਪਈ ਇਹ ਕੀ ਕਰਦੀ, ਕਿਸੇ ਨੂੰ ਸੌਂਫ ਦਾ ਪਤਾ ਸੀ ਪਈ ਇਹ ਕੀ ਕਰਦੀ ਆ, ਕਿਸੇ ਨੂੰ ਲੌਂਗ ਦਾ ਪਤਾ ਸੀ ਪਈ ਇਹ ਕੀ ਕਰਦਾ, ਉਹ ਆਪੇ ਹੀ ਘਰ ਘਰ ਡਾਕਟਰ ਹੁੰਦੇ ਸੀਗੇ। ਜੇ ਟੱਬਰ ਚੋਂ ਕਿਸੇ ਨੂੰ ਨਹੀਂ ਸਮਝ ਲੱਗ ਗਈ ਤਾਂ ਉਹ ਫਿਰ ਕਿਸੇ ਕੋਲ ਹੋਰ ਤੋਂ ਗੁਆਂਢੀ ਕੋਲ ਜਾ ਕੇ ਲੈ ਲੈਂਦੇ ਸੀ ਸਲਾਹ। ਜੀ
2: ਖਾਸ ਤੌਰ ਤੇ ਜਿਹੜੇ ਘਰਾਂ ਦੇ ਬਜ਼ੁਰਗ ਹੁੰਦੇ ਸੀ ਨਾ, ਕੋਈ ਬਿਮਾਰ ਹੋ ਜਾਣਾ ਤੇ ਫਲਾਣੀ ਮਾਈ ਨੂੰ ਪੁੱਛ ਲੋ,
1: ਹਾਂਜੀ ਹਾਂਜੀ
2: ਪੁੱਛ ਲੋ, ਉਹਨੂੰ ਪਤਾ ਆ ਭਾਵ ਕੀ ਆ, ਪੀੜੀ ਦਰ ਪੀੜੀ ਇੱਕ ਜਾਣਕਾਰੀ ਅੱਗੇ ਕਨਵੇ ਕੀਤੀ ਜਾਂਦੀ ਸੀ।
1: ਬਿਲਕੁਲ ਬਿਲਕੁਲ, ਪਿਛਲੀ ਜਿਹੜੀ ਐਜੂਕੇਸ਼ਨ ਸੀ ਉਹ ਕੈਰੀ ਆਨ ਕੀਤੀ ਜਾਂਦੀ ਸੀ, ਹੁਣ ਖਤਮ ਹੋ ਗਿਆ ਸਿਲਸਿਲਾ। ਜੀ ਡਾਕਟਰ ਸਾਹਿਬ,
2: ਹਾਂਜੀ, ਤੇ ਉਹਦੇ ਮੁਤਾਬਕ ਇਹ ਸਾਰਾ ਜਿਹੜਾ ਸਿਲਸਿਲਾ ਸੀਗਾ ਉਹ ਅੱਗੇ ਚੱਲਦਾ ਰਹਿੰਦਾ ਸੀਗਾ। ਔਰ ਉਦੋਂ ਸਾਡੇ ਕੋਲ ਕੋਈ ਇਸ ਤਰ੍ਹਾਂ ਜੇ ਪੁੱਛ ਲੈਂਦਾ ਕੋਈ ਭਈ ਇਹਦਾ ਸਬੂਤ ਕੀ ਹੈ ਭਾਈ ਤੁਸੀਂ ਜੋ ਕਹਿ ਰਹੇ ਹੋ, ਪੜਤਾਲ ਕੋਈ ਨੀ ਸੀ ਸਾਡੇ ਕੋਲ, ਫਲਾਣੇ ਨੇ ਕਿਹਾ ਜੀ ਉਹਨੂੰ ਪਤਾ ਜੀ ਅੱਗੇ ਇਸ ਤਰ੍ਹਾਂ ਹੁੰਦਾ ਸੀਗਾ ਤੇ ਇਸੇ ਕਰਕੇ ਅਸੀਂ ਇਹ ਫੋਨ ਕਰ ਰਹੇ ਹਾਂ। ਇਸ ਹਾਲਾਤ ਦੇ ਵਿਚ ਬੜੇ ਸਾਰੇ ਚੁਟਕਲੇ ਵੀ ਬਣੇ, ਬਹੁਤ ਕੁਝ ਐਸਾ ਹੋਇਆ, ਪਰ ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਉਵੇਂ ਉਵੇਂ ਅਸੀਂ ਉੱਤਰ ਦੀ ਪੜਤਾਲ ਕਰਨ ਲੱਗ ਪਏ ਤੇ ਉਹ ਗੱਲਾਂ ਉਹ ਚੀਜ਼ਾਂ ਲੱਭਣ ਲੱਗ ਗਏ ਜਿਹਨੂੰ ਅਸੀਂ ਉੱਤਰ ਦੀ ਪੜਤਾਲ ਕਹਿ ਸਕੀਏ ਭਾਵ ਸਬੂਤ ਕਹਿ ਸਕੀਏ ਵੀ ਜੋ ਮੈਂ ਕਹਿ ਰਿਹਾ ਹਾਂ ਉਹ ਮੈਂ ਸਹੀ ਕਹਿ ਰਿਹਾ ਹਾਂ ਤੇ ਉਹਦਾ ਸਬੂਤ ਆ ਹੈ। ਇਸ ਕਰਕੇ ਉਹਨਾਂ ਆਧਾਰ ਦੇ ਉੱਪਰ ਹੀ ਫਿਰ ਅੱਗੇ ਜਿਹੜੀ ਸਾਡੀ ਲੈਬਾਰਟਰੀ ਟੈਕਨਾਲੋਜੀ ਜਾਂ ਹੋਰ ਟੈਕਨਾਲੋਜੀ ਜਿਹੜੀ ਸ਼ੁਰੂ ਹੋਈ ਹੈ ਉਹ ਇਸ ਤਰ੍ਹਾਂ ਸ਼ੁਰੂ ਹੁੰਦੀ ਰਹੀ ਹੈ ਵੀ ਕਿਵੇਂ ਲੱਭ ਸਕਦੇ ਹਾਂ ਅਸੀਂ, ਕਿਵੇਂ ਕਰ ਸਕਦੇ ਹਾਂ ਅਸੀਂ। ਸੋ ਉਸ ਤੋਂ ਬਾਅਦ ਅਸੀਂ ਇਸ ਚੀਜ਼ ਦੀ ਸ਼ਨਾਖਤ ਕਰਦੇ ਕਰਦੇ ਲੈਬ ਟੈਕਨਾਲੋਜੀ ਤੇ ਪਹੁੰਚ ਗਏ ਹਾਂ, ਪਰ ਫਿਰ ਵੀ ਲੈਬ ਟੈਕਨਾਲੋਜੀ ਤੱਕ ਪਹੁੰਚਦਿਆਂ ਹੋਇਆ ਇੱਕ ਮਰੀਜ਼ ਬੁੱਢੀ ਅੱਜ ਮੇਰੇ ਜਵਾਬ ਕਰਦੇ ਨੂੰ ਹੋਣੇ ਆ ਸਾਡੇ ਕੋਲ ਤੇ ਅਲਟੀਮੇਟਲੀ ਅਸੀਂ ਉਹਨੂੰ ਉਹਦੇ ਸਿਮਟਮ ਨਿਸ਼ਾਨੀਆਂ ਜਾਣ ਕੇ ਅਗਰ ਵਕਤ ਅਨੁਸਾਰ ਕੋਈ ਹੱਲਾ ਹੋ ਸਕਦਾ ਹੈ ਹੱਲ ਹੋ ਸਕਦਾ ਹੈ ਉਹ ਕਰ ਦਈਏ, ਜਾਂ ਉਸ ਤੋਂ ਬਾਅਦ ਅਸੀਂ ਇਹ ਹੀ ਜਾਣ ਸਕੀਏ ਵੀ ਇਹਦੀ ਬਿਮਾਰੀ ਕਿਸ ਟਾਈਪ ਦੀ ਹੈਗੀ ਹੈ, ਉਸ ਮੁਤਾਬਕ ਜਿਹੜਾ ਉਸ ਬਿਮਾਰੀ ਦਾ ਜਾਣਕਾਰ ਹੋਵੇ ਅਸੀਂ ਡਾਇਰੈਕਟਲੀ ਉਹਦੇ ਕੋਲ ਅਪਰੋਚ ਕਰੀਏ। ਨਹੀਂ ਤੇ ਆਮ ਤੌਰ ਤੇ ਪਹਿਲਾਂ ਜਨਰਲ ਹਸਪਤਾਲ ਚ ਜਾਓ, ਹਸਪਤਾਲ ਵਾਲੇ ਫਿਰ ਡਾਇਗਨੋਸ ਕਰਨਗੇ, ਫਿਰ ਤੁਹਾਨੂੰ ਕਹਿਣਗੇ ਨਹੀਂ ਚੰਗਾ ਤੈਨੂੰ ਤੇ ਟੈਸਟ ਡਿਪਾਰਟਮੈਂਟ ਚ ਭੇਜਣਾ ਹੈ, ਤੈਨੂੰ ਤੇ ਉਹਦੇ ਡਿਪਾਰਟਮੈਂਟ ਚ ਭੇਜਣਾ, ਇਟ ਵਿਲ ਟੇਕ ਲੌਂਗ ਟਾਈਮ, ਲੰਬਾ ਸਮਾਂ ਜਿਹੜਾ ਸੀ ਇਸ ਗੱਲ ਦੇ ਵਿਚ ਹਰਜ ਹੋ ਜਾਂਦਾ ਸੀਗਾ ਤੇ ਕਈ ਸੀਰੀਅਸ ਮਰੀਜ਼ ਜਿਹੜੇ ਇਸ ਸਮੇਂ ਦੇ ਵਿਚ ਚੜਾਈ ਵੀ ਕਰ ਜਾਂਦੇ ਸੀ।
1: ਬਿਲਕੁਲ ਬਿਲਕੁਲ,
2: ਇਸ ਕਰਕੇ ਇਹ ਜਿਹੜੀਆਂ ਨਿਸ਼ਾਨੀਆਂ ਸੀ ਜਿਹੜੀਆਂ ਮੁੱਢਲੀਆਂ ਨਿਸ਼ਾਨੀਆਂ ਸੀ ਅਸੀਂ ਉਹਨਾਂ ਦੀ ਅੱਜ ਕੱਲ ਮੈਂ ਹੀ ਨਹੀਂ ਬਲਕਿ ਹੋਰ ਬਹੁਤ ਸਾਰੇ ਡਾਕਟਰ ਵੀ ਉਹਨਾਂ ਮੁੱਢਲੀਆਂ ਨਿਸ਼ਾਨੀਆਂ ਨੂੰ ਜਾਣਨ ਵਾਲੇ ਪਾਸੇ ਤਵੱਜੋ ਦੇ ਰਹੇ ਆ।
1: ਜੀ
2: ਅੱਗੇ ਕੀ ਸੀਗਾ ਜੀ ਸੱਜਣ, ਜਿਨ੍ਹਾਂ ਗੱਲਾਂ ਤੋਂ ਅਸੀਂ ਜਾਣੀ ਹੈ, ਅਸੀਂ ਜਦੋਂ ਮੈਂ ਸਟੂਡੈਂਟ ਸੀ ਉਸ ਵੇਲੇ ਮੈਡੀਕਲ ਕਾਲਜਾਂ ਦੇ ਵਿਚ ਅਸੀਂ ਸਭ ਤੋਂ ਪਹਿਲੀ ਗੱਲ ਜਿਹੜੀ ਪੜ੍ਹਾਉਂਦੇ ਸੀ ਪੜ੍ਹਾਈ ਜਾਂਦੀ ਸੀ ਸਾਨੂੰ ਉਹ ਸੀ ਕਲੀਨਿਕਲ ਡਾਇਗਨੋਸਿਸ। ਕਲੀਨਿਕਲ ਡਾਇਗਨੋਸਿਸ ਦਾ ਮਤਲਬ ਸੀ ਕਿ ਬਾਹਰ ਕਿਹੜੀਆਂ ਨਿਸ਼ਾਨੀਆਂ ਆਉਂਦੀਆਂ ਨੇ, ਜਾਂ ਵੱਧ ਤੋਂ ਵੱਧ ਇਹ ਸੀ ਵੀ ਜੋ ਆਮ ਸਧਾਰਨ ਡਾਕਟਰ ਦੇ ਕੋਲ ਸਟੈਥੋਸਕੋਪ ਹੁੰਦਾ ਆ, ਆ ਹੈਮਰ ਹੁੰਦਾ ਆ ਨਰਵਸ ਸਿਸਟਮ ਚੈੱਕ ਕਰਨ ਵਾਸਤੇ, ਥਰਮਾਮੀਟਰ ਹੁੰਦਾ ਟੈਂਪਰੇਚਰ ਵੇਖਣ ਵਾਸਤੇ, ਇਹੋ ਜਿਹੇ ਜਿਹੜੀਆਂ ਸਧਾਰਨ ਡਿਵਾਈਸਿਸ ਹੁੰਦੀਆਂ ਸੀ ਨਾ ਉਹਨਾਂ ਦੇ ਨਾਲ ਜੱਜ ਕਰਕੇ ਅਸੀਂ, ਹਾਲਾਂਕਿ ਹੈ ਇਹ ਵੀ ਉੱਤਰ ਦੀ ਪੜਤਾਲ ਸੀ, ਉੱਤਰ ਦੀ ਪੜਤਾਲ ਸੀ ਪਰ ਪਹਿਲੇ ਸਟੈਪ ਦੀ ਉੱਤਰ ਦੀ ਪੜਤਾਲ ਸੀ ਤੇ ਉਸ ਮੁਤਾਬਕ ਸਾਨੂੰ ਇਹ ਪੜਾਇਆ ਜਾਂਦਾ ਸੀਗਾ ਭਈ ਜੇ ਨਮੂਨੀਆ ਹੋਵੇ ਤੇ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹੋਣਗੀਆਂ, ਜੇ ਕਿਸੇ ਨੂੰ ਟੀਬੀ ਹੋ ਗਈ ਆ ਤੇ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹੋਣਗੀਆਂ, ਮਤਲਬ ਇੱਕ ਇੱਕ ਅੰਗ ਦੇ ਵਿਚ ਅਲੱਗ ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਕਰਕੇ ਅਲੱਗ ਅਲੱਗ ਨਿਸ਼ਾਨੀਆਂ ਪੈਦਾ ਹੁੰਦੀਆਂ ਸੀ ਜੋ ਆਪਣੇ ਇਹਨਾਂ ਲੈਕਚਰਾਂ ਦੇ ਵਿਚ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਵੀ ਕਿੱਥੇ ਕੀ ਹੋਵੇ ਤੇ ਉਸ ਤੋਂ ਬਾਅਦ ਕੀ ਸਾਡੇ ਸਾਹਮਣੇ ਆਵੇਗਾ ਜਿਹਦੇ ਤੋਂ ਅਸੀਂ ਇਹ ਅੰਦਾਜ਼ਾ ਲਾਵਾਂਗੇ ਵੀ ਅੰਦਰ ਆਹ ਨੁਕਸ ਹੋ ਗਿਆ
1: ਜੀ।
2: ਉਸ ਮੁਤਾਬਕ ਅਸੀਂ ਜਿਹੜਾ ਅੱਜ ਦਾ ਲੈਕਚਰ ਹੈ, ਕਿਉਂਕਿ ਪਹਿਲਾਂ ਅਸੀਂ ਸਿਰ ਦੀ ਗੱਲ ਸ਼ੁਰੂ ਕੀਤੀ ਸੀ, ਸਿਰ ਦੀ ਗੱਲ ਅਸੀਂ ਖੋਪੜੀ ਜੈਸੇ ਹੋ, ਆਮ ਤੌਰ ਤੇ ਤਾਂ ਸਾਰੇ ਲੋਕਾਂ ਵਾਸਤੇ ਸਿਰ ਇੱਕ ਖੋਪੜੀ ਹੈ ਤੇ ਕੰਗ ਆ, ਕੰਗ ਨਹੀਂ ਹੈ। ਆਪਾਂ ਕਿੰਨੀ ਤਰ੍ਹਾਂ ਗੱਲ ਕਰ ਚੁੱਕੇ ਹਾਂ ਕਿ ਅੰਦਰ ਇੱਕ ਪਿੰਡ ਵਸਿਆ ਹੋਇਆ, ਅਲੱਗ ਅਲੱਗ ਘਰ ਨੇ, ਉਹਨਾਂ ਦੀ ਬਾਉਂਡਰੀ ਹੈ, ਅਲੱਗ ਅਲੱਗ ਗਲੀਆਂ ਨੇ, ਉਹ ਸਾਰਾ ਡੇਰਵਾ ਆਪਾਂ ਅੱਗੇ ਸਾਰੇ ਆਪਣੇ ਸਰੋਤਿਆਂ ਨੂੰ ਦੇ ਚੁੱਕੇ ਹਾਂ, ਔਰ ਉਹਦੇ ਮੁਤਾਬਕ ਹੀ ਅਸੀਂ ਮੁੱਢਲੇ ਤੌਰ ਤੇ ਜੋ ਕੁਝ ਦੱਸਿਆ ਸੀਗਾ ਉਹ ਇਹ ਦੱਸਿਆ ਸੀ ਵੀ ਸਿਰ ਦੇ ਵਿੱਚ ਕਿਸੇ ਵੀ ਅੰਗ ਦੇ ਵਿੱਚ ਕਿਸੇ ਵੀ ਥਾਂ ਤੇ ਅਗਰ ਕੋਈ ਵੀ ਨੁਕਸ ਪੈ ਜਾਂਦਾ ਆ ਤੇ ਸਾਹਮਣੇ ਜਿਹੜੀਆਂ ਨਿਸ਼ਾਨੀਆਂ ਸਾਨੂੰ ਪੈਦਾ ਹੋਣਗੀਆਂ ਉਹ ਸਾਡੀ ਉਹੀ ਐਚੀਮੋਸਿਸ, ਉਹੀ ਸਾਈ ਬਿਜ਼ੀਨੈਸ, ਔਰ ਇਹ ਕਰੈਂਪਿੰਗ, ਫਟੀਗ, ਇਹ ਸਾਰਾ ਕੁਝ ਅਸੀਂ ਦੱਸ ਚੁੱਕੇ ਹਾਂ ਹਾਂਜੀ। ਔਰ ਦੌਰੇ ਵਗੈਰਾ ਪੈਣੇ, ਕਨਵਲਸ਼ਨਸ ਵਗੈਰਾ ਜਿਹਨੂੰ ਅਸੀਂ ਕਿਹਾ ਸੀਗਾ, ਇਹ ਸਾਰੀਆਂ ਗੱਲਾਂ ਮੁੱਢਲੀਆਂ ਨਿਸ਼ਾਨੀਆਂ ਹੋਣਗੀਆਂ। ਇਹ ਬਾਅਦ ਦੀ ਗੱਲ ਆ, ਅਸੀਂ ਜਦੋਂ ਦੁਬਾਰਾ ਇਸ ਚੀਜ਼ ਨੂੰ ਲੈਣਾ ਸ਼ੁਰੂ ਕਰਾਂਗੇ ਤੇ ਫੇਰ ਦੱਸਾਂਗੇ ਭਾਈ ਜੇ ਰਾਈਟ ਹੈਮੀਸਫੇਅਰ ਚ ਹੋਇਆ ਹੋਵੇ ਨੁਕਸ ਕੋਈ ਤੇ ਕੀ ਹੋ ਸਕਦਾ ਹੈ, ਜੇ ਅਰਕਨਵਾਇਡ ਫੌਸਾ ਦੇ ਵਿੱਚ ਨੁਕਸ ਹੋਇਆ ਹੋਵੇ ਤੇ ਕੀ ਹੋ ਸਕਦਾ, ਮਤਲਬ ਫਿਰ ਅਸੀਂ ਉਹਨਾਂ ਦੀ ਡਿਟੇਲ ਅਲੱਗ ਅਲੱਗ ਅੰਗਾਂ ਦੀ ਦੇਣੀ ਸ਼ੁਰੂ ਕਰਾਂਗੇ। ਔਰ ਇਸ ਸਿਲਸਿਲੇ ਦੇ ਵਿੱਚ ਅਸੀਂ ਸਿਰ ਤੋਂ ਬਾਅਦ ਨੈਕ ਨੂੰ ਲਿਆ ਸੀਗਾ ਤੇ ਨੈਕ ਦੇ ਵਿੱਚ ਵੀ ਬੜੀਆਂ ਇੰਪੋਰਟੈਂਟ ਗੱਲਾਂ ਸੀਗੀਆਂ, ਕਿਉਂਕਿ ਨੈਕ ਇੱਕ ਪਾਸਵੇ ਆ, ਸਿਰ ਤੋਂ ਲੈ ਕੇ ਹੇਠਾਂ ਵਾਲੇ ਧੜ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਹੇਠਾਂ ਤੋਂ ਉੱਪਰ ਨੂੰ ਜਾਂਦੀਆਂ ਨੇ, ਉੱਪਰ ਤੋਂ ਹੇਠਾਂ ਨੂੰ ਜਾਂਦੀਆਂ ਨੇ, ਇੱਕ ਲਿੰਕ ਬਣਿਆ ਹੋਇਆ, ਲੈਂਡ ਡੇਅਰ ਬਣਿਆ ਹੋਇਆ ਹੈ, ਪਲੱਸ ਕੁਝ ਇਸ ਨੈਕ ਦੀਆਂ ਆਪਣੀਆਂ ਗੱਲਾਂ ਸੀਗੀਆਂ, ਕੁਝ ਨੈਕ ਦੇ ਆਪਣੇ ਅੰਗ ਸੀ ਵੀ ਜਿਵੇਂ ਥਾਇਰਾਇਡ ਜਾਂ ਪੈਰਾਥਾਇਰਾਇਡ ਵਗੈਰਾ ਦੀ ਗੱਲ ਕੀਤੀ ਸੀ, ਜਾਂ ਥਾਇਰਾਇਡ ਬੋਨ ਦੀ ਗੱਲ ਕੀਤੀ ਸੀ, ਜਾਂ ਕੋਸਟਲ ਕਾਰਟੀਲੇਜਨ ਦੀ ਗੱਲ ਅਸੀਂ ਆਮ ਕਰਦੇ ਹਾਂ, ਟ੍ਰੇਕੀਆ ਵਗੈਰਾ ਦੀ ਕਰਦੇ ਆਏ ਹਾਂ, ਸੋ ਇਹ ਬਹੁਤ ਸਾਰੇ ਕੁਝ ਇੱਕ ਅੰਗ ਨੈਕ ਨਾਲ ਆਪਣੇ ਆਪ ਖੁਦ ਵੀ ਸੰਬੰਧਿਤ ਸੀਗੇ। ਸੋ ਇਹਨਾਂ ਦਾ ਵੇਰਵਾ ਅਸੀਂ ਆਮ ਸਾਰੇ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਸਾਰੇ ਸਰੋਤਿਆਂ ਨੂੰ ਦਿੰਦੇ ਆਏ ਹਾਂ। ਫੇਰ ਅਸੀਂ ਇਹ ਕਿਹਾ ਸੀਗਾ ਬਈ ਸਿਰ ਤੋਂ ਹੇਠਾਂ ਵਾਲਾ ਹਿੱਸਾ, ਗਰਦਨ ਤਾਂ ਲਿੰਕ ਹੈ ਨਾ, ਸਿਰ ਤੋਂ ਹੇਠਾਂ ਵਾਲਾ ਹਿੱਸਾ ਅਸੀਂ ਇਹ ਦੋ ਇਸ ਨੂੰ ਕਿਹਾ ਸੀਗਾ ਟਰੰਕ, ਟਰੰਕ ਨੂੰ ਅਸੀਂ ਕਿਹਾ ਸੀਗਾ ਨੈਕ ਤੋਂ ਲੈ ਕੇ ਹੇਠਾਂ ਹਿਪ ਤੱਕ ਸਾਰਾ ਹੀਰਾ ਜਿਹੜਾ ਹਿੱਸਾ ਆਇਆ ਉਸ ਨੂੰ ਅਸੀਂ ਟਰੰਕ ਕਹਿੰਦੇ ਹਾਂ। ਔਰ ਫੇਰ ਅਸੀਂ ਇਸ ਟਰੰਕ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀਗਾ, ਇੱਕ ਨੂੰ ਅਸੀਂ ਕਿਹਾ ਸੀਗਾ ਚੈਸਟ ਤੇ ਦੂਸਰੇ ਨੂੰ ਅਸੀਂ ਕਹਿ ਦਿੱਤਾ ਸੀਗਾ ਐਬਡੋਮਨ। ਹੁਣ ਚੈਸਟ ਤੇ ਐਬਡੋਮਨ ਤੇ ਹਰ ਬੰਦੇ ਨੂੰ ਸਮਝ ਆਉਂਦੀ ਹੈ ਨਾ, ਉਹ ਕਿਹੜੀ ਸਟਰਕਚਰ ਹੈਗਾ ਆ, ਪਿਛਲੀਆਂ ਨੇ, ਸਟਰਨਮ ਹੈਗੀ ਆ, ਪਿਛਲੇ ਪਾਸੇ ਰੀੜ ਦੀ ਹੱਡੀ ਹੈਗੀ ਆ, ਪਰ ਸਟੋਮਕ ਦੇ ਤਾਂ ਅਗਲੇ ਪਾਸੇ ਸਾਰਾ ਮਾਸ ਹੀ ਮਾਸ ਆ। ਇਹ ਤੇ ਸਮਝ ਆਉਂਦਾ ਆ ਵੀ ਜਿੱਥੇ ਜਿੱਥੇ ਤੱਕ ਪਸਲੀਆਂ ਨੇ ਉੱਥੋਂ ਤੱਕ ਅਸੀਂ ਇਹਨੂੰ ਚੈਸਟ ਕਹਿ ਲਈਏ, ਤੇ ਜਿੱਥੇ ਜਿੱਥੇ ਪਸਲੀਆਂ ਖਤਮ ਹੋਈਆਂ ਉਦੋਂ ਹੇਠਾਂ ਵਾਲੇ ਨੂੰ ਐਬਡੋਮਨ ਕਹਿ ਲਈ। ਲੇਕਿਨ ਉਸ ਤੋਂ ਬਾਅਦ ਵੀ ਅਸਾਂ ਇੱਕ ਹੋਰ ਡਿਵੀਜ਼ਨ ਕੀਤੀ ਕਿ ਭਾਈ ਨਹੀਂ, ਇਹ ਜਿਹੜਾ ਐਬਡੋਮਨ ਹੈ ਨਾ, ਇਹਦੇ ਵੀ ਦੋ ਹਿੱਸੇ ਨੇ ਅੰਦਰ, ਇਹ ਠੀਕ ਹੈ ਵੀ ਬਾਹਰੋਂ ਇੱਕ ਹੀ ਦਿਸਦਾ, ਜਿਵੇਂ ਮੈਂ ਦੱਸਿਆ ਸੀਗਾ ਵੀ ਇੱਕ ਪਿਓ ਦੀ ਵਿਰਾਸਤ ਜਿਹੜੀ ਇੱਕ ਦੋ ਮੁੰਡੇ ਹੋ ਗਏ ਤੇ ਉਹਨਾਂ ਨੇ ਆਪਦੇ ਵਿਹੜੇ ਦੇ ਵਿੱਚ ਕੰਧ ਕਰ ਲਈ, ਇਸੇ ਤਰ੍ਹਾਂ ਹੀ ਜਿਹੜਾ ਸਾਡਾ ਐਬਡੋਮਨ ਵਾਲਾ ਹਿੱਸਾ ਆ ਇਹਦੇ ਵਿੱਚ ਅਸੀਂ ਕੰਧ ਕਰੀ, ਔਰ ਉਹ ਕੰਧ ਬਾਹਰੋਂ ਤੇ ਨਹੀਂ ਦਿਸਦੀ, ਬਾਹਰ ਦੀ ਘਰ ਦੀ ਚਾਰ ਦੀਵਾਰੀ ਤੇ ਉਹੀ ਹੈਗੀ ਹੈ, ਐਬਡੋਮਨ ਦੇ ਜਿਹੜੇ ਮਾਸਪੇਸ਼ੀਆਂ ਨੇ ਜਾਂ ਮਸਲਸ ਨੇ ਇਹ ਤਾਂ ਉਹੀ ਹੈਗੇ ਨੇ, ਪਰ ਅੰਦਰ ਵਾਲੇ ਪਾਸੇ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਕ ਪੇਰੀਟੋਨਿੰਗਲ ਦਾ ਵੱਡਾ ਕਵਰਿੰਗ ਹੈ, ਇੱਕ ਪੇਰੀਟੋਨੀਅਮ ਦਾ ਛੋਟਾ ਕਵਰਿੰਗ ਹੈ, ਛੋਟੇ ਕਵਰਿੰਗ ਨੂੰ ਅਸੀਂ ਕਹਿ ਦਿੱਤਾ ਸੀ ਬਰਾਡ ਲਿਗਾਮੈਂਟ, ਤੇ ਵੱਡਾ ਕਵਰਿੰਗ ਜਿਹੜਾ ਸੀਗਾ ਉਹ ਪੇਟ ਦੇ ਸਾਰੇ ਅੰਗਾਂ ਨੂੰ ਕਵਰ ਕਰਦਾ ਸੀਗਾ, ਤੇ ਜਿਹੜਾ ਬਰਾਡ ਲਿਗਾਮੈਂਟ ਸੀਗਾ ਉਹਨੂੰ ਅਸੀਂ ਪੈਲਵਿਕ ਏਰੀਆ ਚ ਲੈ ਲਿਆ ਸੀਗਾ, ਉਹ ਜਿਹੜੇ ਅੰਗਾਂ ਨੂੰ ਕਵਰ ਕਰਦਾ ਸੀ। ਇਹ ਸਿਰਫ ਜਾਣਕਾਰੀ ਵਾਸਤੇ ਮੈਂ ਤੁਹਾਨੂੰ ਦੱਸ ਦਿੱਤਾ, ਪਰ ਅਜੇ ਅਸੀਂ ਪਹੁੰਚੇ ਹਾਂ ਚੈਸਟ ਦੇ ਵਿੱਚ। ਉਸ ਚੈਸਟ ਦਾ ਵੇਰਵਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਬਈ ਇਸ ਚੈਸਟ ਦੀ ਬਾਉਂਡਰੀ ਕੀ ਹੈਗੀ ਆ, ਪਿਛਲੇ ਪਾਸੇ ਰੀੜ ਦੀ ਹੱਡੀ, ਅਗਲੇ ਪਾਸੇ ਸਟਰਨਮ, ਸਟਰਨਮ ਦੇ ਤਿੰਨ ਹਿੱਸੇ ਮੈਂ ਦੱਸੇ ਸੀ ਕਿ ਉੱਪਰ ਵਾਲਾ ਮੈਨੂਬਰੀਅਨ ਸਟਰਨਲ, ਵਿਚਕਾਰ ਦੀ ਸ਼ੈਫਟ ਆਫ ਦੀ ਸਟਰਨਮ, ਇਸ ਤੋਂ ਹੇਠਾਂ ਵਾਲਾ ਪ੍ਰੋਸੈਸ ਜਿਹੜਾ ਜ਼ੀਪਾਈਡ ਪ੍ਰੋਸੈਸ ਸੀਗਾ, ਔਰ ਇਹਨਾਂ ਦੀ ਡਿਟੇਲ ਐਨਾਟੋਮਿਕਲੀ ਮੈਂ ਤੁਹਾਨੂੰ ਸਾਰਿਆਂ ਨੂੰ ਸਮਝਾ ਦਿੱਤੀ ਸੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਿ ਕੀ ਹੈਗੀ ਹੈ। ਉਸ ਤੋਂ ਬਾਅਦ ਰੀੜ ਦੀ ਹੱਡੀ ਦੀ ਸਾਰੀ ਡਿਟੇਲ ਆਪਾਂ ਪਹਿਲਾਂ ਸਮਝ ਚੁੱਕੇ ਹਾਂ ਕਿ ਰੀੜ ਦੀ ਹੱਡੀ ਕਿਵੇਂ ਕਿਵੇਂ ਬਣੀ ਹੈ ਤੇ ਕੀ ਕੁਛ ਹੈਗਾ ਤੇ ਕਿੰਨੇ ਵਰਟੀਬਰਾ ਨੇ, ਔਰ ਥੋਰੈਕਸ ਬੈਕ ਸਾਈਡ ਦੇ ਜਿਹੜੇ ਵਰਟੀਬਰਾ ਨੇ ਉਹਨਾਂ ਨੂੰ ਥੋਰੈਸਿਕ ਵਰਟੀਬਰਾ ਅਸੀਂ ਕਹਿੰਦੇ ਹਾਂ, ਔਰ ਸਾਹਮਣੇ ਪਾਸੇ ਸਟਰਨਮ ਹੈ ਤੇ ਇਹਦੇ ਵਿਚਕਾਰ ਵਿਚਕਾਰ ਦੋਵਾਂ ਪਾਸੇ ਤੋਂ ਬੰਨਣ ਵਾਸਤੇ ਪਸਲੀਆਂ ਬਣੀਆਂ ਹੋਈਆਂ ਨੇ, ਔਰ ਪਸਲੀਆਂ ਨੂੰ ਅਸੀਂ ਕਿਹਾ ਸੀਗਾ ਵੀ ਇਹ 12 ਨੇ, 12 ਇੱਕ ਪਾਸੇ 12 ਇੱਕ ਪਾਸੇ ਹੈਗੀਆਂ ਨੇ। ਫਿਰ ਉਹਨਾਂ ਦੀ ਅਸੀਂ ਡਿਸਕ੍ਰਿਪਸ਼ਨ ਵੀ ਦੱਸ ਦਿੱਤੀ ਸੀ ਕਿ ਭਾਈ ਪਸਲੀਆਂ ਇਹਦੀਆਂ 7 ਪਸਲੀਆਂ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਜੁੜੀਆਂ ਹੋਈਆਂ ਨੇ। ਅਗਲੀਆਂ 3 ਪਸਲੀਆਂ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਸਿੱਧੀਆਂ ਤੇ ਨਹੀਂ ਜੁੜੀਆਂ ਹੋਈਆਂ, ਲੇਕਿਨ ਉਹ ਇੰਜ ਜੁੜੀਆਂ ਹੋਈਆਂ ਨੇ ਕਿ 7ਵੀਂ ਪਸਲੀ ਸਟਰਨਮ ਦੇ ਨਾਲ ਜੁੜੀ ਹੈ, 7ਵੀਂ ਦੀ ਬਾਂਹ ਫੜ ਕੇ 8ਵੀਂ ਪਸਲੀ 7ਵੀਂ ਦੇ ਨਾਲ ਜੁੜੀ ਹੋਈ ਹੈ ਤੇ 8ਵੀਂ ਦੇ ਨਾਲ 9ਵੀਂ ਜੁੜੀ ਹੋਈ ਹੈ 8ਵੀਂ ਦੀ ਬਾਂਹ ਫੜ ਕੇ। ਸੋ ਭਾਵ ਇਹ ਪਿਛਾਂ ਨੂੰ ਫੜਦੀਆਂ ਗਈਆਂ ਇੱਕ ਦੂਸਰੇ ਦੀ ਬਾਂਹ ਫੜ ਕੇ, ਤੇ ਅਲਟੀਮੇਟ ਉਸ ਤੋਂ ਬਾਅਦ 2 ਰਹਿ ਗਈਆਂ ਸੀ ਜਿਨ੍ਹਾਂ ਨੂੰ ਅਸੀਂ ਇਹ ਕਿਹਾ ਵੀ ਇਹਦੇ ਫਲੋਟਿੰਗ ਰਿਬਸ ਨੇ। ਫਲੋਟਿੰਗ ਰਿਬਸ ਦਾ ਮਤਲਬ ਹੈ ਵੀ ਇਹ ਸਾਹਮਣੇ ਲੱਗੀਆਂ ਹੀ ਨਹੀਂ ਹੋਈਆਂ ਕਿਸੇ ਨਾਲ, ਵਿਧੀਆਂ ਹੀ ਆ, ਔਰ ਪਿਛਲੇ ਪਾਸੇ ਰੀੜ ਦੀ ਹੱਡੀ ਨਾਲ ਜੁੜੀਆਂ ਨੇ। ਫਿਰ ਇਹਨਾਂ ਪਸਲੀਆਂ ਨੂੰ ਇੱਕ ਦੂਜੀ ਦੇ ਬਰਾਬਰ ਜਗ੍ਹਾ ਰੱਖਣ ਵਾਸਤੇ ਵੀ ਭਾਈ ਇਹ ਬਰਾਬਰ ਐ ਇਕੱਠੀਆਂ ਹੋ ਜਾਣ ਕਿਤੇ
1: ਜੀ,
2: ਸਾਡੇ ਵਿੰਡੋ ਦੇ ਉੱਪਰ ਲੱਗਿਆ ਹੁੰਦਾ ਨਾ ਬਲਾਇੰਡਰ ਜਿਹੜੇ ਲੱਗੇ ਹੁੰਦੇ ਨੇ, ਓਹਦੇ ਵਿਚ ਧਾਗਾ ਹੁੰਦਾ ਤੇ ਬਰਾਬਰ ਵਿਚ ਹੀ ਦੇ ਰਹਿੰਦੇ ਆ, ਵਿਚਕਾਰ ਇੰਟਰਕੋਸਟਲ ਮਸਲ ਹੁੰਦੇ ਨੇ, ਔਰ ਇੰਟਰਕੋਸਟਲ ਮਸਲ ਇਹਨਾਂ ਪਸਲੀਆਂ ਨੂੰ ਇੱਕ ਦੂਜੀ ਤੋਂ ਬਰਾਬਰ ਦੂਰੀ ਦੇ ਵਿਚ ਬੰਨੀ ਰੱਖਦੀਆਂ ਨੇ, ਔਰ ਇਸੇ ਤਰ੍ਹਾਂ ਹੀ ਸਾਰੀਆਂ ਪਸਲੀਆਂ ਜਿਹੜੀਆਂ ਨੇ ਦੋਵੇਂ ਪਾਸੇ ਦੀਆਂ ਬੰਨੀਆਂ ਹੋਈਆਂ ਨੇ ਤਾਂ ਕਿ ਚੈਸਟ ਦਾ ਕੇਜ ਜਿਹੜਾ ਆ ਉਹ ਸਖ਼ਤ ਹਾਰਡ ਬਣਿਆ ਰਹਿ ਸਕੇ, ਪੂਰੀ ਇਹਦੀ ਸਪੋਰਟ ਰਹਿ। ਫਿਰ ਆਪਾਂ ਕਾਰਟੀਲੇਜਾਂ ਦੀ ਗੱਲ ਕਰੀ ਸੀ, ਪਿਛਲੇ ਪਾਸੇ ਦੀਆਂ ਕਾਰਟੀਲੇਜ ਜਿੱਥੇ ਰਿਤ ਜਿਹੜੀਆਂ ਨੇ ਜਾ ਕੇ ਰੀੜ ਦੀ ਹੱਡੀਆਂ ਲੱਗਦੀਆਂ ਨੇ, ਫਿਰ ਅਗਲੇ ਪਾਸੇ ਦੀਆਂ ਕਾਰਟੀਲੇਜ ਜਿਹੜੀਆਂ ਸੀਗੀਆਂ ਜਿਹੜੀਆਂ ਸਟਰਨਮ ਦੇ ਨਾਲ ਇਸ ਨੂੰ ਬੰਨਦੀਆਂ ਨੇ, ਔਰ ਇੰਟਰਕਾਸਟ ਮਸਲ ਆਪਾਂ ਗੱਲ ਕਰ ਹੀ ਚੁੱਕੇ ਹਾਂ ਜਿਹੜੇ ਵਿਚਕਾਰ ਪਸਲੀਆਂ ਦੇ ਲੱਗੇ ਹੋਏ ਨੇ ਇੱਕ ਦੂਜੀ ਨੂੰ ਦੂਰੀ ਤੇ ਬਰਾਬਰ ਰੱਖਦੇ ਨੇ। ਸੋ ਇਹ ਸਟਰਕਚਰ ਅਸੀਂ ਸਾਰਾ ਚੈਸਟ ਦਾ ਦੱਸ ਦਿੱਤਾ ਸੀਗਾ, ਔਰ ਉਸ ਤੋਂ ਬਾਅਦ ਫਿਰ ਅਗਲੇ ਪ੍ਰੋਗਰਾਮ ਦੇ ਵਿਚ ਮੈਂ ਇਹ ਤੁਹਾਨੂੰ ਦੱਸਿਆ ਸੀਗਾ ਬਈ ਇਸ ਚੈਸਟ ਦੇ ਵਿਚ ਜਿੰਨੇ ਵੀ ਸਟਰਕਚਰ ਨੇ ਨਾ ਉਹਨੂੰ ਅਸੀਂ ਆਸਾਨੀ ਨਾਲ ਜਾਣਨ ਵਾਸਤੇ ਨਾ 3 ਗਰੁੱਪਾਂ ਚ ਵੰਡ ਸਕਦੇ ਹਾਂ। ਪਹਿਲਾ ਗਰੁੱਪ ਤੇ ਅਸੀਂ ਇਹ ਕਹਿ ਦਿੰਦੇ ਹਾਂ ਬਈ ਜਿਹਨੂੰ ਅਸੀਂ ਕਹਾਂਗੇ ਮਸਕੁਲਰ ਟਾਈਪ ਦਾ ਸਟਰਕਚਰ ਜਾਂ ਮਿਡਿਆ ਸਟਾਈਨਮ ਨੇ ਕਿਹਾ ਸੀਗਾ, ਮਿਡ ਦਾ ਮਤਲਬ ਵਿਚਕਾਰਲਾ, ਮਿਡਿਆ ਸਟਾਈਨਮ ਵਿਚਕਾਰਲਾ ਹਿੱਸਾ ਜਿਹੜਾ ਹੈਗਾ ਉਸ ਨੂੰ ਅਸੀਂ ਮਿਡਿਆ ਸਟਾਈਨਮ ਕਹਿੰਦੇ ਹਾਂ, ਤੇ ਮਿਡਿਆ ਸਟਾਈਨਮ ਨੂੰ ਅਸੀਂ ਦੂਸਰਾ ਕਿਹਾ ਸੀਗਾ ਵੀ ਇਹ ਕਾਮਨ ਪਾਥਵੇ ਆ, ਕਾਮਨ ਪਾਥਵੇ ਤੇ ਜਿਮਾ ਸਾਹਿਬ ਤੁਹਾਨੂੰ ਪਤਾ ਹੋਏਗਾ ਕਿਸੇ ਵੇਲੇ ਜਿਹੜੇ ਪਾਕਿਸਤਾਨ ਵਾਲੇ ਇੰਡੀਆ ਤੋਂ ਇੱਕ ਕੋਰੀਡੋਰ ਮੰਗਦੇ ਸੀ ਬੰਗਲਾਦੇਸ਼ ਨੂੰ ਰਲਾਉਣ ਵਾਸਤੇ, ਹੁਣ ਤੇ ਬੰਗਲਾਦੇਸ਼ ਬਣ ਗਿਆ, ਉਦੋਂ ਤਾਂ ਪਾਕਿਸਤਾਨ ਸੀ ਨਾ।
1: ਅੱਛਾ ਸੀਗਾ, ਬਿਲਕੁਲ
2: ਸੀਗਾ, ਉਹ
1: ਕੋਰੀਡੋਰ ਰਾਹ ਮੰਗਦੇ ਸੀ, ਉਹ ਕਹਿੰਦੇ ਵੀ ਸਾਨੂੰ ਸਭ ਕੁਝ ਬਣਾ ਕੇ ਦੇ ਦੋ।
2: ਇਸ ਤਰ੍ਹਾਂ ਦਾ ਇਹ ਇੱਕ ਰਾਹ ਹੈ ਜਿਹੜਾ ਸਿਰ ਤੋਂ ਲੈ ਕੇ ਹੇਠਾਂ ਪੇਟ ਵਾਲੇ ਹਿੱਸੇ ਤੱਕ ਇਹਦਾ ਆਪਣਾ ਲਿੰਕ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦੀ ਆਵਾਜਾਈ ਇਹਦੇ ਵਿਚ ਹੁੰਦੀ ਰਹਿੰਦੀ ਹੈ, ਔਰ ਚੈਸਟ ਤੇ ਅਬਡੋਮਨ ਨੂੰ ਇੱਕ ਦੂਸਰੇ ਤੋਂ ਅਲੱਗ ਕਰਨ ਵਾਸਤੇ ਅਸੀਂ ਇੱਕ ਮਾਸਪੇਸ਼ੀ ਦਾ ਨਾਂ ਲਿਆ ਸੀ ਜਿਹਨੂੰ ਅਸੀਂ ਡਾਇਫਰਾਮ ਕਹਿੰਦੇ ਹਾਂ। ਡਾਇਫਰਾਮ ਜਿਹੜਾ ਹੈ ਉਹ ਪੂਰੀ ਤਰ੍ਹਾਂ ਬਾਰਡਰ ਨਹੀਂ ਹੈ, ਉਹਦੇ ਵਿਚਕਾਰ 7 ਓਪਨਿੰਗ ਨੇ, 7 ਰਸਤੇ ਨੇ, ਬਈ ਠੀਕ ਆ, ਉੱਪਰ ਤੋਂ ਚੀਜ਼ਾਂ ਹੇਠਾਂ ਵੀ ਜਾ ਸਕਦੀਆਂ ਨੇ, ਹੇਠਾਂ ਤੋਂ ਚੀਜ਼ਾਂ ਉੱਪਰ ਵੀ ਜਾ ਸਕਦੀਆਂ ਨੇ, ਜਿਵੇਂ ਡਿਸੈਂਡਿੰਗ ਏਓਰਟਾ, ਡਿਸੈਂਡਿੰਗ ਥੋਰੈਸਿਕ ਏਓਰਟਾ ਹੈ, ਉਹ ਡਿਸੈਂਡਿੰਗ ਐਬਡੋਮੀਨਲ ਏਓਰਟਾ ਬਣ ਜਾਂਦੀ ਹੈ ਡਾਇਫਰਾਮ ਤੋਂ ਲੰਘ ਕੇ। ਇਸੇ ਤਰ੍ਹਾਂ ਹੇਠਾਂ ਚੋਂ ਆਉਣ ਵਾਲੀ ਜਿਹੜੀ ਹੈ ਉਹ ਇਨਫੀਰੀਅਰ ਵੇਨੇ ਕੇਵਾ ਜਿਹੜੀ ਹੈ ਉਹ ਉੱਪਰ ਨੂੰ ਆ ਜਾਂਦੀ ਹੈ, ਇਸੇ ਤਰ੍ਹਾਂ ਹੀ ਉੱਪਰ ਵਾਲੇ ਪਾਸਿਓਂ ਜਿਹੜੀ ਸੁਪੀਰੀਅਰ ਵੇਨੇ ਕੇਵਾ ਉਹ ਸਿਰ ਦਾ ਵਾਪਸੀ ਖੂਨ ਲੈ ਕੇ ਆ ਜਾ ਰਹੀ ਹੈ, ਇਸੇ ਤਰ੍ਹਾਂ ਹੀ ਹਾਰਟ ਤੋਂ ਜਾਣ ਵਾਲੀਆਂ ਖੂਨ ਦੀਆਂ 2 ਨਾੜੀਆਂ ਜਿਹੜੀਆਂ ਨੇ ਉਹਨਾਂ ਨੂੰ ਕੈਰੋਟਿਡ ਆਰਟਰੀ ਸੀ ਕਿਹਾ ਸੀਗਾ, ਉਹ ਦਿਲ ਤੋਂ ਖੂਨ ਉੱਪਰ ਲੈ ਕੇ ਜਾ ਰਹੀਆਂ ਨੇ। ਤੇ ਮਤਲਬ ਸਾਰੇ ਭਾਗ ਅਸੀਂ ਜਦੋਂ ਐਨਾਟਮੀ ਦੀ ਗੱਲ ਕੀਤੀ ਸੀ, ਸਟਰਕਚਰਲ ਬਣਤਰ ਦੀ ਗੱਲ ਕੀਤੀ ਸੀ, ਉਦੋਂ ਡਿਟੇਲ ਵਿਚ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਸੀਗੇ, ਠੀਕ ਹੈ। ਸੋ ਉਸ ਤੋਂ ਬਾਅਦ ਜਿਹੜਾ ਇਸ ਏਰੀਏ ਦੇ ਵਿਚ ਕੁਝ ਹਿੱਸਾ ਆਉਣ ਵਾਲਾ ਹੈਗਾ ਆ ਉਹਨੂੰ ਅਸੀਂ ਟ੍ਰੇਕੀਆ ਕਿਹਾ ਸੀਗਾ, ਰਾਈਟ ਤੇ ਲੈਫਟ ਬ੍ਰੌਂਕਸ ਕਿਹਾ ਸੀਗਾ, ਇਹ ਪਰਟੀਕੁਲਰਲੀ ਉਸ ਏਰੀਏ ਦੇ ਨਾਲ ਸੰਬੰਧਿਤ ਸੀਗੇ। ਔਰ ਚੈਸਟ ਦੇ ਵਿਚ ਦੂਸਰੇ 2 ਭਾਗ, ਇੱਕ ਤਾਂ ਮਿਡਿਆ ਸਟਾਈਨਮ ਦੀ ਅਸੀਂ ਗੱਲ ਕਰ ਦਿੱਤੀ ਆ, ਦੂਸਰੇ 2 ਭਾਗ ਉਹ ਨੇ ਜਿਨ੍ਹਾਂ ਨੂੰ ਅਸੀਂ ਪਲਿਊਰਲ ਕੈਵਿਟੀ ਕਹਿੰਦੇ ਹਾਂ। ਪਲਿਊਰਾ ਉਹ ਕਵਰਿੰਗ ਹੈ ਜਿਹੜਾ ਫੇਫੜਿਆਂ ਦੇ ਉੱਪਰ ਚੜਿਆ ਹੋਇਆ। ਇਹਦੇ ਬਾਰੇ ਮੈਂ ਆਮ ਤੌਰ ਤੇ ਪਹਿਲਾਂ ਦੱਸ ਚੁੱਕਿਆ ਹਾਂ ਕਿ ਭਾਈ ਜਿੰਨੇ ਵੀ ਅੰਗ ਹਨ ਸਰੀਰ ਦੇ ਵਿਚ ਉਹਨਾਂ ਨੂੰ ਆਪਣੀ ਆਪਣੀ ਬਾਉਂਡਰੀ ਦੇ ਵਿਚ ਰੱਖਣ ਵਾਸਤੇ ਇਹਨਾਂ ਦੇ ਉੱਪਰ ਇੱਕ ਕਵਰਿੰਗ ਚੜਿਆ ਹੋਇਆ, ਕਿਉਂਕਿ ਚੱਲਣਾ ਜੀਵ ਹਾਰਟ ਤੋਂ ਜਾਣ ਵਾਲੀਆਂ ਖੂਨ ਦੀਆਂ 2 ਨਾੜੀਆਂ ਜਿਹੜੀਆਂ ਨੇ ਉਹਨਾਂ ਨੂੰ ਕੈਰੋਟਿਡ ਆਰਟਰੀ ਸੀ ਕਿਹਾ ਸੀਗਾ, ਉਹ ਦਿਲ ਤੋਂ ਖੂਨ ਉੱਪਰ ਲੈ ਕੇ ਜਾ ਰਹੀਆਂ ਨੇ, ਤੇ ਮਤਲਬ ਸਾਰੇ ਭਾਗ ਅਸੀਂ ਜਦੋਂ ਐਨਾਟਮੀ ਦੀ ਗੱਲ ਕੀਤੀ ਸੀ, ਸਟਰਕਚਰਲ ਬਣਤਰ ਦੀ ਗੱਲ ਕੀਤੀ ਸੀ, ਉਦੋਂ ਡਿਟੇਲ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਸੀਗੇ, ਠੀਕ ਹੈ। ਸੋ ਉਸ ਤੋਂ ਬਾਅਦ ਜਿਹੜਾ ਇਸ ਏਰੀਏ ਦੇ ਵਿੱਚ ਕੁਝ ਹਿੱਸਾ ਆਉਣ ਵਾਲਾ ਹੈਗਾ ਆ, ਉਹਨੂੰ ਅਸੀਂ ਟ੍ਰੇਕਿਆ ਕਿਹਾ ਸੀਗਾ, ਰਾਈਟ ਤੇ ਲੈਫਟ ਬ੍ਰੌਂਕਸ ਕਿਹਾ ਸੀਗਾ, ਇਹ ਪਰਟੀਕੁਲਰਲੀ ਉਸ ਏਰੀਏ ਦੇ ਨਾਲ ਸੰਬੰਧਿਤ ਸੀਗੇ। ਔਰ ਚੈਸਟ ਦੇ ਵਿੱਚ ਦੂਸਰੇ ਦੋ ਭਾਗ, ਇੱਕ ਤਾਂ ਮੀਡੀਆਸਟ੍ਰੈਂਜਮ ਦੀ ਅਸੀਂ ਗੱਲ ਕਰ ਦਿੱਤੀ ਆ, ਦੂਸਰੇ ਦੋ ਭਾਗ ਉਹ ਨੇ ਜਿਨ੍ਹਾਂ ਨੂੰ ਅਸੀਂ ਪਲਿਊਰਲ ਕੈਵਿਟੀ ਕਹਿੰਦੇ ਹਾਂ। ਪਲਿਊਰਾ ਉਹ ਕਵਰਿੰਗ ਹੈ ਜਿਹੜਾ ਫੇਫੜਿਆਂ ਦੇ ਉੱਪਰ ਚੜਿਆ ਹੋਇਆ। ਇਹਦੇ ਬਾਰੇ ਮੈਂ ਆਮ ਤੌਰ ਤੇ ਪਹਿਲਾਂ ਦੱਸ ਚੁੱਕਿਆ ਹਾਂ ਕਿ ਭਾਈ ਜਿੰਨੇ ਵੀ ਅੰਗ ਹਨ ਸਰੀਰ ਦੇ ਵਿੱਚ, ਉਹਨਾਂ ਨੂੰ ਆਪਣੀ ਆਪਣੀ ਬਾਉਂਡਰੀ ਦੇ ਵਿੱਚ ਰੱਖਣ ਵਾਸਤੇ ਇਹਨਾਂ ਦੇ ਉੱਪਰ ਇੱਕ ਕਵਰਿੰਗ ਚੜਿਆ ਹੋਇਆ, ਕਿਉਂਕਿ ਚੱਲਣਾ ਜੀਵਨ ਦਾ ਨਾਂ ਹੈ। ਹਰ ਅੰਗ ਦੇ ਵਿੱਚ ਇੱਕ ਲਗਾਤਾਰ ਮੂਵਮੈਂਟ ਹੋ ਰਹੀ, ਜਿਵੇਂ ਸੈੱਲ ਦੀ ਗੱਲ ਵੀ ਹੈ।

0: ਪਲਿਊਰਾ ਉਹ ਕਵਰਿੰਗ ਹੈ ਜਿਹੜਾ ਫੇਫੜਿਆਂ ਦੇ ਉੱਪਰ ਚੜਿਆ ਹੋਇਆ। ਇਹਦੇ ਬਾਰੇ ਮੈਂ ਆਮ ਤੌਰ ਤੇ ਪਹਿਲਾਂ ਦੱਸ ਚੁੱਕਿਆ ਹਾਂ ਕਿ ਭਾਈ ਜਿੰਨੇ ਵੀ ਅੰਗ ਹਨ ਸਰੀਰ ਦੇ ਵਿਚ ਉਹਨਾਂ ਨੂੰ ਆਪਣੀ ਆਪਣੀ ਬਾਉਂਡਰੀ ਦੇ ਵਿਚ ਰੱਖਣ ਵਾਸਤੇ ਇਹਨਾਂ ਦੇ ਉੱਪਰ ਇੱਕ ਕਵਰਿੰਗ ਚੜਿਆ ਹੋਇਆ, ਕਿਉਂਕਿ ਚੱਲਣਾ ਜੀਵਨ ਦਾ ਨਾਂ ਹੈ। ਹਰ ਅੰਗ ਦੇ ਵਿਚ ਇੱਕ ਲਗਾਤਾਰ ਮੂਵਮੈਂਟ ਹੋ ਰਹੀ, ਜਿਵੇਂ ਸੈੱਲ ਦੀ ਗੱਲ ਵੀ ਆਪਾਂ ਕਰਦੇ ਹਾਂ ਤੇ ਸੈੱਲ ਐਨਰਜੀ ਤੱਕ ਪਹੁੰਚਦਾ, ਸਾਨੂੰ ਲੱਗਦਾ ਕਿ ਐਨਰਜੀ ਲਗਾਤਾਰ ਚੱਲ ਰਹੀ ਹੈ।
1: ਬਿਲਕੁਲ,
0: ਘੜੀ ਦੇ ਪੈਂਡੂਲਮ ਦੇ ਮੁਤਾਬਕ ਇਹ ਚੱਲ ਰਹੀ ਹੈ। ਤੋਂ ਭਾਵ ਇਹ ਕੀ ਹੋਇਆ, ਇਹ ਗੱਲ ਕਹਿ ਕੇ ਮੈਂ ਦੱਸਣਾ ਇਹ ਚਾਹੁੰਦਾ ਕਿ ਹਰ ਅੰਗ ਹੀ ਮੂਵਮੈਂਟ ਚ, ਹਰ ਅੰਗ ਹੀ ਮੂਵਮੈਂਟ ਦੇ ਵਿਚ ਹੈਗਾ, ਫੈਲਦਾ ਹੈ ਸੁਕੜਦਾ ਹੈ, ਫੈਲਦਾ ਹੈ ਸੁਕੜਦਾ ਹੈ। ਪਰ ਇਸ ਨੂੰ ਫੈਲਣ ਤੇ ਸੁਕੜਨ ਦੇ ਨਾਲ ਕਿਤੇ ਬਾਹਰ ਦੇ ਬਾਕੀ ਅੰਗਾਂ ਨੂੰ ਕੋਈ ਤਕਲੀਫ ਨਾ ਹੋਵੇ, ਇਸ ਕਰਕੇ ਇਹਦੀ ਇੱਕ ਬਾਉਂਡਰੀ ਨਿਸ਼ਚਿਤ ਕਰ ਦਿੱਤੀ। ਜਿਵੇਂ ਤੁਸੀਂ ਆਪਾਂ ਲਾਈਟ ਤੇ ਜਾਂਦੇ ਹਾਂ ਨਾ, ਤੇ ਲਾਈਟ ਰੈੱਡ ਹੋ ਗਈ ਤੇ ਅਸੀਂ ਰੁਕ ਗਏ, ਪਰ ਰੈੱਡ ਹੋਣ ਤੋਂ ਪਹਿਲਾਂ ਇੱਕ ਹੋਰ ਬਰਾਊਨ ਜੀ ਪੀਲੀ ਜੀ ਲਾਈਟ ਹੁੰਦੀ ਹੈ, ਜਿਹਦਾ ਮਤਲਬ ਇਹ ਵੀ ਅਜੇ ਤੇਰੇ ਕੋਲ ਥੋੜਾ ਸਮਾਂ ਹੈਗਾ ਹੈ। ਹਾਂਜੀ, ਗ੍ਰੀਨ ਹੋਣ ਤੋਂ ਪਹਿਲਾਂ ਤੇ ਰੈੱਡ ਹੋਣ ਤੋਂ ਪਹਿਲਾਂ ਵਿਚਕਾਰ ਜਿਹੜੀ ਲਾਈਟ ਹੁੰਦੀ ਆ ਉਹ ਥੋੜਾ ਸਮਾਂ ਤੁਹਾਨੂੰ ਦਿੰਦੀ ਹੈ। ਸੋ ਇਸ ਤਰ੍ਹਾਂ ਦਾ ਉਹ ਜਿਹੜਾ ਸਮਾਂ ਹੈਗਾ ਆ, ਹਰ ਅੰਗ ਦੇ ਬਾਹਰਲੇ ਪਾਸੇ ਇੱਕ ਗਲਾਬ ਬਣਾ ਕੇ ਕੁਦਰਤ ਨੇ ਦਿੱਤਾ ਹੋਇਆ, ਔਰ ਉਸ ਗਲਾਬ ਦੇ ਵਿਚ ਥੋੜਾ ਬਹੁਤ ਫਲੂਇਡ ਭਰਿਆ ਹੈ ਵੀ ਇਹ ਗਲਾਬ ਆਪਸ ਚ ਨਾ ਚਿੰਬੜ ਜਾਵੇ, ਔਰ ਆਪਸ ਚ ਸਟਕ ਹੋ ਕੇ ਤੇ ਹੋਰ ਨਵੀਆਂ ਪ੍ਰੋਬਲਮ ਨਾ ਸ਼ੁਰੂ ਕਰ ਦੇਵੇ, ਜਿਹੜੀ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ, ਇਸ ਤਰ੍ਹਾਂ ਇਹ ਪਰਦੇ ਆਪਸ ਚ ਸਟਿਕ ਹੋ ਜਾਣ ਤੇ ਫਿਰ ਹੋਰ ਮੁਸ਼ਕਲ ਹੋ ਜਾਂਦੀ ਹੈ। ਪਰ ਫਲੂਇਡ ਹੈਗਾ ਹੈ ਜਿਸ ਕਰਕੇ ਇਹ ਆਪਸ ਵਿਚ ਚਿਪਕਦੇ ਤੇ ਨਹੀਂ, ਲੇਕਿਨ ਸਪੇਸ ਦਿੰਦੇ ਨੇ ਅੰਦਰ ਦੇ ਅੰਗ ਨੂੰ ਥੋੜਾ ਬਹੁਤ ਫੈਲਣ ਵਾਸਤੇ ਜਾਂ ਇਸ ਤਰ੍ਹਾਂ ਕਰਨ ਵਾਸਤੇ, ਤਾਂ ਕਿ ਉਹ ਜਿਹੜਾ ਅੰਗ ਹੈ ਅੰਦਰ ਵਾਲਾ, ਮੈਂ ਸਾਰੇ ਅੰਗਾਂ ਦੀ ਗੱਲ ਕਰ ਰਿਹਾ ਹਾਂ, ਸਾਰੇ ਅੰਗਾਂ ਦੇ ਉੱਪਰ ਹੀ ਕੁਦਰਤ ਨੇ ਇੱਕ ਗਲਾਬ ਚੜਾਇਆ ਹੋਇਆ ਔਰ ਉਹਨੂੰ ਅਲੱਗ ਅਲੱਗ ਨਾਂ ਦਿੱਤੇ ਹੋਏ ਨੇ। ਤੇ ਆਪਾਂ ਚੈਸਟ ਦੀ ਗੱਲ ਕਰ ਰਹੇ ਹਾਂ ਤੇ ਇਸ ਚੈਸਟ ਦੀ ਗੱਲ ਕਰਦੇ ਹੋਏ ਮੈਂ ਕਿਹਾ ਵੀ ਦੋ ਪਲਿਊਰਲ ਸੈਕ ਨੇ, ਦੋ ਇਸ ਤਰ੍ਹਾਂ ਦੇ ਲਿਫਾਫੇ ਹਨ ਜਿਨ੍ਹਾਂ ਨੂੰ ਅਸੀਂ ਪਲਿਊਰਲ ਸੈਕ ਕਹਿੰਦੇ ਹਾਂ। ਮੀਡੀਆ ਸਟਾਈਨਮ ਸੈਂਟਰ ਚ ਹੋ ਗਿਆ, ਉਹਦੇ ਦੋਵੇਂ ਪਾਸੇ ਦੋ ਪਲਿਊਰਲ ਸੈਕ ਨੇ ਔਰ ਇਹ ਵੀ ਇਸੇ ਤਰ੍ਹਾਂ ਦੇ ਡਬਲ ਲੇਅਰਡ ਮੈਂਬਰ ਨੇ ਔਰ ਇਹਦੇ ਵਿਚ ਫਲੂਇਡ ਭਰਿਆ ਹੋਇਆ ਹੈ, ਤਾਂ ਕਿ ਫੇਫੜੇ ਜਦੋਂ ਸੁਕੜਨ ਜਾਂ ਫੈਲਣ, ਨਾ ਤਾਂ ਇਹ ਬਾਹਰ ਨੂੰ ਹਰਟ ਕਰਨ, ਨਾ ਅੰਗ ਨੂੰ ਕੋਈ ਐਸੀ ਕੰਡੀਸ਼ਨ ਆਵੇ ਤੇ ਇਹ ਫੈਲਦੇ ਸੁਕੜਦੇ ਰਹਿਣ, ਉਹਨੂੰ ਅਸੀਂ ਪਲਿਊਰਲ ਕੈਵਿਟੀ ਕਹਿੰਦੇ ਹਾਂ। ਔਰ ਇਹ ਪਲਿਊਰਲ ਸੈਕ ਦੋਵੇਂ ਫੇਫੜਿਆਂ ਨੂੰ ਫੈਲਣ ਵਾਸਤੇ ਜਗ੍ਹਾ ਦਿੰਦੇ ਆ ਦੋਨਾਂ ਸਾਈਡਾਂ ਤੇ, ਮੀਡੀਆ ਸਟਾਈਨਮ ਦੇ ਦੋਨਾਂ ਸਾਈਡਾਂ ਤੇ ਇਹ ਦੋ ਫੇਫੜਿਆਂ ਨੂੰ ਕਵਰ ਕਰਦੇ ਆ। ਔਰ ਉਸ ਤੋਂ ਬਾਅਦ ਮੇਨ ਆਰਗਨ ਜਿਹੜੀ ਦੀ ਗੱਲ ਸੀ ਇਸ ਹਾਰਟ ਦੇ ਵਿਚ, ਮੇਨ ਤਾਂ ਅਸੀਂ ਫੇਫੜਿਆਂ ਨੂੰ ਵੀ ਕਹਿ ਸਕਦੇ ਹਾਂ, ਜੇ ਫੇਫੜੇ ਹਵਾ ਹੀ ਨਹੀਂ ਦੇਣਗੇ ਤੇ ਹਾਰਟ ਦਾ ਕੰਮ ਕਿਵੇਂ ਚੱਲੂਗਾ। ਸੋ ਉਹਨਾਂ ਦੇ ਵਿਚਕਾਰ ਹੈਗਾ ਹਾਰਟ ਦਿਲ, ਔਰ ਦਿਲ ਜ਼ਿਆਦਾਤਰ ਹਿੱਸਾ ਜਿਹੜਾ ਆ ਉਹ ਇਹ ਹੈ ਮੀਡੀਆ ਸਟਾਈਨਮ ਦਾ ਹਿੱਸਾ। ਯਾਦ ਰੱਖਣਾ ਪਲਿਊਰਲ ਕੈਵਿਟੀ ਜਿਹੜੀ ਹੈ ਉਹ ਫੇਫੜਿਆਂ ਨੂੰ ਤੇ ਦਿਲ ਨੂੰ ਸੈਪਰੇਟ ਕਰਦੀ ਹੈ, ਕਿਉਂਕਿ ਹਾਰਟ ਦੇ ਉੱਪਰ ਆਪਣਾ ਇੱਕ ਹੋਰ ਕਵਰਿੰਗ ਚੜਿਆ ਹੋਇਆ ਆ ਜਿਹਨੂੰ ਅਸੀਂ ਕਹਿੰਦੇ ਹਾਂ ਪੈਰੀਕਾਰਡੀਅਮ। ਉਹ ਪੈਰੀਕਾਰਡੀਅਮ ਜਿਹੜਾ ਹੈ ਉਹ ਵੀ ਡਬਲ ਲੇਅਰ ਹੈਗਾ ਹੈ, ਉਹਦੇ ਵਿਚ ਵੀ ਥੋੜਾ ਬਹੁਤ ਫਲੂਇਡ ਭਰਿਆ ਹੋਇਆ ਹੈਗਾ ਹੈ। ਔਰ ਉਹ ਫਲੂਇਡ ਦਾ ਵੀ ਮਤਲਬ ਇਹ ਹੈ ਕਿ ਹਾਰਟ ਪੰਪ ਕਰ ਰਿਹਾ ਲਗਾਤਾਰ 72-80 ਵਾਰ ਇੱਕ ਮਿੰਟ ਦੇ ਵਿਚ, ਫੈਲਦਾ ਹੈ ਸੁਕੜਦਾ ਹੈ, ਤੇ ਕਿਤੇ ਐ ਨਾ ਹੋਵੇ ਵੀ ਇਹਨੂੰ ਫੈਲਣ ਸੁਕੜਨ ਵਿਚ ਦਿੱਕਤ ਹੋਵੇ, ਇਹਦੀ ਆਪਣੀ ਬਾਉਂਡਰੀ ਹੈਗੀ ਹੈ। ਸੋ ਇਹ ਬਾਉਂਡਰੀ ਇਸ ਪਲਿਊਰਲ ਸੈਕ ਦੇ ਵਿਚ ਐਡਜਸਟ ਹੈਗੀ ਹੈ, ਪਰ ਇਹ ਪਲਿਊਰਲ ਇਹ ਜਿਹੜਾ ਹਿੱਸਾ ਹੈ ਇਹ ਮੀਡੀਆ ਸਟਾਈਨਮ ਦਾ ਹਿੱਸਾ ਹੈ, ਜਿਹੜਾ ਮੀਡੀਆ ਸਟਾਈਨਮ ਮਿਡਲ ਏਰੀਆ ਹੀ ਚੈਸਟ ਦਾ ਦੱਸਿਆ ਹੈ ਤੇ ਉਹਦੇ ਚ ਦੱਸਿਆ ਵੀ ਕਿਹੜੀ ਕਿਹੜੀਆਂ ਚੀਜ਼ਾਂ ਨੇ, ਇਹ ਹਾਰਟ ਵੀ ਉਸ ਦਾ ਹੀ ਇੱਕ ਹਿੱਸਾ ਹੈਗਾ। ਔਰ ਅਸੀਂ ਇਹ ਕਿਹਾ ਕਿ ਇਹਦੇ ਉੱਪਰ ਪੈਰੀਕਾਰਡੀਅਮ ਨਾਂ ਦਾ ਕਵਰਿੰਗ ਚੜਿਆ ਹੋਇਆ ਹੈ। ਪਰ ਨਾਲ ਇਹ ਵੀ ਗੱਲ ਕਹੀ ਸੀ ਮੈਂ ਕਿ ਆਮ ਸਾਰੇ ਲੋਕ ਇਹ ਜਾਣਦੇ, ਦਿਲ ਖੱਬੇ ਪਾਸੇ ਹੈ ਜੀ। ਦਿਲ ਦਾ ਬਹੁਤਾ ਹਿੱਸਾ, ਕਿਉਂਕਿ ਹੈ ਤਾਂ ਮੀਡੀਆ ਸਟਾਈਨਮ ਦਾ ਹਿੱਸਾ ਨਾ, ਦਿਲ ਦਾ ਬਹੁਤਾ ਹਿੱਸਾ ਖੱਬੇ ਪਾਸੇ ਹੈ। ਔਰ ਇਹਦੀ ਸੀ ਬਾਉਂਡਰੀ ਵੀ ਮੈਂ ਪਿੱਛੇ ਦੱਸੀ ਸੀ, ਅੱਗੇ ਜਦੋਂ ਪ੍ਰੋਗਰਾਮ ਆਉਣੇ ਮੈਂ ਤੁਹਾਨੂੰ ਬਾਉਂਡਰੀ ਵੀ ਇਹਦੀ ਦੱਸਣੀ ਹੈ। ਔਰ 3.5 ਸੈਂਟੀਮੀਟਰ ਡਾਊਨ ਫਰੋਮ ਦੀ ਲੈਫਟ ਨਿਪਲ, ਸਾਡਾ ਜਿਹੜਾ ਲਾਸਟ ਬਾਉਂਡਰੀ ਹੈ ਨਾ ਹਾਰਟ ਦੀ ਖੱਬੇ ਪਾਸੇ ਦੀ ਸਾਡੀ ਬ੍ਰੈਸਟ ਦੀ ਨਿਪਲ ਤੋਂ ਹੇਠਾਂ 3.5 ਇੰਚ ਲੈ ਲਓ, ਔਰ ਤਕਰੀਬਨ ਇਹ ਸਾਡੀ ਚੌਥੀ ਪਸਲੀ ਬਣਦੀ ਹੈ, ਉਸ ਵੇਲੇ ਤੱਕ ਆ ਕੇ ਇਹ ਹਾਰਟ ਦੀ ਬਾਉਂਡਰੀ ਖੱਬੇ ਪਾਸੇ ਹੈ, ਪਰ ਸੱਜੇ ਪਾਸੇ ਵੀ ਹੈਗੀ ਹੈ। ਔਰ ਸੱਜੇ ਪਾਸੇ ਕਿਵੇਂ ਆ, ਮੈਂ ਇਹ ਦੱਸਿਆ ਸੀ ਕਿ ਸਾਡੀ ਜਿਹੜੀ ਸਾਹਮਣੇ ਦੀ ਪਸਲੀ ਦੀ ਹੱਡੀ ਹੈ ਨਾ, ਸਟਰਨਮ ਦੀ ਹੱਡੀ ਹੈ, ਸਟਰਨਮ

0: ਦੀ ਹੱਡੀ ਦੇ ਮਿਡਲ ਹਿੱਸੇ ਤੋਂ, ਸੈਂਟਰ ਲੈ ਲੋ, ਸੈਂਟਰ ਤੋਂ 1.2 ਸੈਂਟੀਮੀਟਰ ਰਾਈਟ ਸਾਈਡ, ਰਾਈਟ ਫੇਫੜੇ ਵਾਲੇ ਪਾਸੇ ਵੀ ਇਹ ਹਾਰਟ ਦੀ ਬਾਉਂਡਰੀ ਹੈਗੀ। ਪਰਮਾਸੀ ਦਾ ਮਤਲਬ ਇਹ ਆ ਵੀ ਵੇਗ ਕਰਮ ਦੇ ਵਿੱਚ ਤਾਂ ਕਹਿੰਦੇ ਨੇ ਵੀ ਖੋਟੇ ਪਾਸੇ ਹੈ ਜੀ ਦਿਲ, ਲੇਕਿਨ ਐਕਚੁਅਲੀ ਐਨਾਟੋਮੀਕਲ ਸਟਰਕਚਰ ਇਹ ਦੱਸਦਾ ਹੈਗਾ ਆ ਭਾਈ ਜੇ 3 ਇੰਚ ਸਾਡਾ ਲੈਫਟ ਸਾਈਡ ਦੇ ਕਵਰ ਕਰਦਾ ਆ ਤਾਂ ਜਿਹੜਾ 1.2 ਸੈਂਟੀਮੀਟਰ ਰਾਈਟ ਸਾਈਡ ਦੀ ਕਵਰ ਕਰਦਾ ਹੈਗਾ, ਨੀਅਰ ਅਬਾਊਟ ਅੱਧੇ ਦੇ ਨੇੜੇ ਤੇੜੇ ਇਧਰ ਨੀ ਕਵਰ ਕਰਦਾ। ਹਾਂ ਇੱਕ ਹੋਰ ਕੰਡੀਸ਼ਨ ਹੈਗੀ ਹੈ ਜਿਹੜੀ ਮੈਂ ਸ਼ਾਇਦ ਅੱਗੇ ਕਹੀ ਹੋਵੇ ਜਾਂ ਨਹੀਂ ਕਹੀ ਹੋਵੇ, ਇੱਕ ਕੰਡੀਸ਼ਨ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਡੈਕਸਟ੍ਰੋਕਾਰਡੀਆ। ਕੁਝ ਲੋਕਾਂ ਵਿੱਚ, ਰੇਅਰਲੀ 1 in 1000, ਕੁਝ ਲੋਕਾਂ ਦੇ ਵਿੱਚ ਹਾਰਟ ਸੱਜੇ ਪਾਸੇ ਹੁੰਦਾ, ਭਾਵ ਇਹ ਏਰੀਆ ਜਿਹੜਾ ਆ ਖੱਬੇ ਪਾਸੇ ਵਾਲਾ ਉਹ ਸੱਜੇ ਪਾਸੇ ਹੋ ਜਾਂਦਾ ਤੇ ਸੱਜੇ ਪਾਸੇ ਵਾਲਾ ਜਿਹੜਾ ਖੱਬੇ ਪਾਸੇ ਉਹਨਾਂ ਹਿੱਸਾ ਕਵਰ ਕਰ ਲੈਂਦਾ, ਬੜੀ ਰੇਅਰ ਕੰਡੀਸ਼ਨ ਹੈਗੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਡੈਕਸਟ੍ਰੋਕਾਰਡੀਆ। ਤੋ ਉਸ ਕੰਡੀਸ਼ਨ ਦੀਆਂ ਆਪਾਂ ਫਿਰ ਗੱਲ ਕਰਾਂਗੇ ਜਦੋਂ ਬਿਮਾਰੀਆਂ ਦੀ ਗੱਲ ਆਵੇਗੀ। ਮੈਂ ਕੇਵਲ ਇਹ ਦੱਸ ਰਿਹਾ ਕਿ ਸਾਡੇ ਹਾਰਟ ਦੀ ਇਹ ਪੋਜੀਸ਼ਨ ਹੈ ਔਰ ਹਾਰਟ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਸਿੰਪਟਮ ਸਾਈਨ ਸਾਨੂੰ ਬਾਹਰ ਪੈਦਾ ਹੁੰਦੇ ਦਿਖਾਈ ਦਿੰਦੇ ਨੇ, ਬਗੈਰ ਡਾਕਟਰ ਕੋਲ ਜਾਏ ਅਸੀਂ ਇਹ ਲੱਭ ਸਕਦੇ ਹਾਂ, ਅਸੀਂ ਇਹ ਜਾਣ ਸਕਦੇ ਹਾਂ ਕਿ ਹਾਰਟ ਦੇ ਕਿਹੜੇ ਵਾਲੋ, ਕਿਉਂਕਿ ਹਾਰਟ ਦੇ ਵਿੱਚ ਕੀ ਹੈ, 1 to 4 ਚੈਂਬਰ ਹੈਗੇ ਔਰ ਇੱਕ ਐਸ ਏ ਨੋਡ ਹੈਗਾ, ਏ ਬੀ ਨੋਡ ਹੈਗਾ, ਬੰਡਲ ਆਫ ਹਿਸ, ਇਹ ਨਰਵਸ ਸਿਸਟਮ ਦਾ ਕੰਟਰੋਲ ਜਿਹੜਾ ਹਾਰਟ ਦਾ ਹੈਗਾ ਆ, ਉਹਨਾਂ ਦੀ ਪੋਜੀਸ਼ਨ ਐਨਾਟੋਮੀਕਲੀ ਵੀ ਮੈਂ ਦੱਸਾਂਗਾ। ਉਸ ਤੋਂ ਬਾਅਦ ਟ੍ਰਾਈਕਸਪਿਡ ਵਾਲਵ ਹੈਗਾ, ਕਿੱਥੇ ਹੈਗਾ ਭਾਈ ਬਾਹਰੋਂ ਅਸੀਂ ਲੱਭ ਸਕਦੇ ਹਾਂ, ਪਲਮੋਨਰੀ ਵਾਲਵ ਕਿੱਥੇ ਹੈਗਾ ਜੀ, ਅਸੀਂ ਉਹਨੂੰ ਬਾਹਰੋਂ ਲੱਭ ਸਕਦੇ ਹਾਂ ਜਦੋਂ ਸਟੋਥੋਸਕੋਪ ਲਾ ਕੇ ਅਸੀਂ ਦੇਖਾਂਗੇ ਤੇ ਕਿਹੜੇ ਏਰੀਏ ਦੇ ਵਿੱਚ ਸਾਨੂੰ ਕਿਹੜੀ ਚੀਜ਼ ਦਿਖਾਈ ਦੇ ਰਹੀ ਹੈ, ਆਵਾਜ਼ ਕਿਹਦੀ ਬਦਲੀ ਹੋਈ ਹੈ, ਕਿਉਂਕਿ ਸਾਡੇ ਕੰਨਾਂ ਦੇ ਵਿੱਚ ਨਾ ਇਹ ਆਵਾਜ਼ਾਂ ਫਿਕਸ ਹੋ ਚੁੱਕੀਆਂ। ਜਿਵੇਂ ਬਹੁਤ ਵਧੀਆ ਸ਼ਿਕਾਰੀ ਹੁੰਦਾ ਨਾ ਚੀਮਾ ਸਾਹਿਬ, ਜਾਂਦਾ ਹੈ ਤੇ ਉਹ ਜੇ ਤਿੱਤਰ ਬੋਲਦਾ ਤਾਂ ਬਟੇਰਾ ਬੋਲਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਵੀ ਕੌਣ ਬੋਲ ਰਿਹਾ।
1: ਬਿਲਕੁਲ ਬਿਲਕੁਲ,
0: ਇਵੇਂ ਸਾਡੇ ਦਿਮਾਗਾਂ ਦੇ ਵਿੱਚ ਇਹ ਗੱਲ ਸੈੱਟ ਹੋਈ ਹੁੰਦੀ ਹੈ ਭਾਈ ਆਹ ਪਲਮੋਨਰੀ ਵਾਲਵ ਦੀ ਆਵਾਜ਼ ਹੈ, ਆਹ ਮਾਈਟਰ ਵਾਲਵ ਦੀ ਆਵਾਜ਼ ਹੈ ਤੇ ਉਹ ਇੱਥੇ ਹੋਣੀ, ਸਾਨੂੰ ਪੋਜੀਸ਼ਨ ਵੀ ਪਤਾ ਵੀ ਇਹਨੂੰ ਇੱਥੇ ਮਿਲੂਗੀ, ਇਹ ਇੱਥੇ ਮਿਲੂਗੀ, ਇਹ ਇੱਥੇ ਮਿਲੂਗੀ, ਅਸੀਂ ਉਹਦੇ ਮੁਤਾਬਕ ਉਸੇ ਤਰ੍ਹਾਂ ਹੀ ਇਹ ਜਾਣ ਸਕਦੇ ਹਾਂ ਕਿ ਇਹਦੇ ਕਿਹੜੇ ਵਾਲਵ ਦੇ ਵਿੱਚ। ਸੈਮੀ ਲੂਨਰ ਵਾਲਵ ਹੈਗੇ ਨੇ, 2 ਸੈਮੀ ਲੂਨਰ ਵਾਲਵ ਨੇ ਜਿਹੜਾ ਪਲਮੋਨਰੀ ਦੇ ਵਿੱਚ ਹੈਗਾ ਜਾਂ ਆਇਓਟਾ ਦੇ ਵਿੱਚ ਹੈਗਾ, ਬਾਕੀ ਇੱਕ ਟ੍ਰਾਈਕਸਪਿਡ ਵਾਲਵ ਹੈਗਾ ਆ ਔਰ ਇੱਕ ਜਿਹੜਾ ਬਾਈਕਸਪਿਡ ਵਾਲਵ ਹੈਗਾ। ਇਹਨਾਂ ਦੀ ਪੋਜੀਸ਼ਨ ਕਿੱਥੇ ਕਿੱਥੇ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦੱਸਾਂਗਾ ਔਰ ਜਿਹਦੇ ਰਾਹੀਂ ਸਾਨੂੰ ਪਤਾ ਲੱਗ ਜਾਏਗਾ ਬਾਹਰ ਬੈਠੇ ਹੀ ਕਿ ਇਸ ਬੰਦੇ ਦੇ ਕਿਹੜੇ ਵਾਲਵ ਦੇ ਵਿੱਚ ਕਿਸ ਥਾਂ ਤੇ ਨੁਕਸ ਹੋ ਗਿਆ ਹੈ। ਜਾਂ ਇੱਕ ਫੋਰਾਮੈਨੋਵਲ ਦੀ ਗੱਲ ਮੈਂ ਕਰੀ ਸੀਗੀ ਕਿ ਕੁਦਰਤ ਦੇ ਨਿਯਮ ਅਨੁਸਾਰ ਆਮ ਤੌਰ ਤੇ ਜਿਹੜਾ ਇੱਕ ਬਾਉਂਡਰੀ ਹੈ ਰਾਈਟ ਐਟਰੀਅਮ ਦੇ ਵਿੱਚ ਤੇ ਲੈਫਟ ਐਟਰੀਅਮ ਦੇ ਵਿੱਚ, ਰਾਈਟ ਵੈਂਟ੍ਰੀਕਲ ਦੇ ਵਿੱਚ ਤੇ ਲੈਫਟ ਬਾਉਂਡਰੀ ਦੇ ਵਿੱਚ ਇੱਕ ਪੂਰੀ ਕੰਪਲੀਟ ਦੀਵਾਰ ਆ, ਪੂਰੀ ਸ਼ਰੀਕੇਬਾਜ਼ੀ ਆ, ਬਾਉਂਡਰੀ ਹੈ ਪਾਕਿਸਤਾਨ ਦੀ ਤੇ ਇਧਰ ਪਾਕਿਸਤਾਨ ਦੇ ਇਧਰ ਹਿੰਦੁਸਤਾਨ ਹੈ, ਦੋਵੇਂ ਅਲੱਗ ਸੈਪਰੇਟ ਹੋ ਗਏ, ਹਾਂਜੀ ਕੰਪਲੀਟ ਬਾਉਂਡਰੀ ਹੈ। ਲੇਕਿਨ ਜਦ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਆ ਉਸ ਵੇਲੇ, ਕਿਉਂਕਿ ਫੇਫੜੇ ਤੇ ਕੰਮ ਨਹੀਂ ਕਰਦੇ, ਇਸ ਕਰਕੇ ਜਿਹੜਾ ਫੇਫੜਿਆਂ ਦੀ ਆਵਾਜਾਈ ਹੈ ਉਹ ਰੋਕੀ ਹੋਈ ਹੈ, ਉਸ ਪਾਸੇ ਕੋਈ ਸਾਈਚਨ ਗਲੇਸ਼ੀਅਰ ਦੇ ਉੱਪਰ ਕੋਈ ਆਵਾਜਾਈ ਨਹੀਂ ਹੋ ਰਹੀ। ਇਸ ਹਾਲਾਤ ਦੇ ਵਿੱਚ ਉਹ ਹਿੱਸਾ ਬੰਦ ਹੋਣ ਕਰਕੇ ਇਹਦਾ ਮਤਲਬ ਕੀ ਹੋਇਆ ਕਿ ਖੂਨ ਸੱਜੇ ਤੋਂ ਖੱਬੇ ਪਾਸੇ ਕਿਵੇਂ ਜਾਊਗਾ, ਕਿਉਂਕਿ ਅੱਗੇ ਤਾਂ ਤਰੀਕਾਕਾਰ ਹੈਗਾ ਨਾ ਜਿਹੜਾ ਅਸੀਂ ਹੁਣ ਇਸ ਉਮਰ ਦੇ ਵਿੱਚ ਜਾਂ ਬੱਚਾ ਜਦੋਂ ਪੈਦਾ ਹੋ ਜਾਂਦਾ ਤੇ ਉਸ ਵੇਲੇ ਕੀ ਹੁੰਦਾ ਆ ਕਿ ਰਾਈਟ ਐਟਰੀਅਮ ਦੇ ਵਿੱਚੋਂ ਖੂਨ ਰਾਈਟ ਵੈਂਟ੍ਰੀਕਲ ਚ ਜਾਂਦਾ ਹੈ, ਰਾਈਟ ਵੈਂਟ੍ਰੀਕਲ ਦੇ ਵਿੱਚੋਂ ਇੱਕ ਨਾੜੀ ਨਿਕਲਦੀ ਜਿਹਨੂੰ ਅਸੀਂ ਪਲਮੋਨਰੀ ਆਰਟਰੀ ਕਹਿੰਦੇ ਹਾਂ, ਇਹ ਫੇਫੜਿਆਂ ਵਿੱਚ ਖੂਨ ਲੈ ਕੇ ਜਾਂਦੀ ਹੈ, ਅੱਗੇ ਜਾ ਕੇ ਦੋ ਭਾਗਾਂ ਚ ਵੰਡੀ ਜਾਂਦੀ ਹੈ ਤੇ ਦੋ ਫੇਫੜਿਆਂ ਨੂੰ ਸਪਲਾਈ ਕਰਦੀ ਹੈ, ਉਸ ਤੋਂ ਫਿਰ 4 ਵੇਨਸ ਆਉਂਦੀਆਂ ਨੇ ਔਰ ਉਹ ਫਿਰ ਖੱਬੇ ਪਾਸੇ ਦੇ ਐਟਰੀਅਮ ਚ ਖੂਨ ਸਪਲਾਈ ਕਰਦੀਆਂ ਨੇ, ਉਥੋਂ ਫਿਰ ਵੈਂਟ੍ਰੀਕਲ ਚ ਜਾਂਦਾ ਹੈ, ਫਿਰ ਸਾਰੇ ਸਰੀਰ ਚ ਜਾਂਦਾ। ਇਹ ਇੱਕ ਨਿਯਮ ਹੈਗਾ ਜਿਹੜਾ ਸਾਡਾ ਹੈਗਾ, ਲੇਕਿਨ ਬੱਚਿਆਂ ਦਾ ਨਿਯਮ ਜਿਹੜਾ ਮਾਂ ਦੇ ਪੇਟ ਵਿੱਚ ਰਹਿੰਦਿਆਂ ਹੋਇਆ ਨਿਯਮ ਹੈ, ਉਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਉਸ ਵੇਲੇ ਜਿਹੜਾ ਸਾਡਾ ਟ੍ਰਾਈਕਸਪਿਡ ਵਾਲਵ ਹੈ ਇਹ ਬੰਦ ਹੈ, ਪਲਮੋਨਰੀ ਰਸਤਾ ਸਾਡਾ ਬੰਦ ਹੈ। ਇਸ ਕਰਕੇ ਕੁਦਰਤ ਨੇ ਉਸ ਵੇਲੇ ਜਿਹੜਾ ਐਟਰੀਅਮ ਟੂ ਐਟਰੀਅਮ, ਰਾਈਟ ਐਟਰੀਅਮ ਤੋਂ ਰਾਈਟ ਲੈਫਟ ਐਟਰੀਅਮ ਦੇ ਵਿੱਚ ਇੱਕ ਜਿਹੜੀ ਦੀਵਾਰ ਆ ਉਹਦੇ ਚ ਸੁਰਾਖ ਇੱਕ ਰੱਖਿਆ ਹੋਇਆ, ਟੈਂਪਰੇਰੀ ਤੌਰ ਤੇ ਇੱਕ ਸੁਰਾਖ ਰੱਖਿਆ ਵੀ ਠੀਕ ਹੈ ਸਾਡੀ ਧੜੀ ਬਣਦੀ ਤੇ ਨੀ ਸ਼ਰੀਕੇ ਬਾਜ਼ੀ ਹੈ, ਪਰ ਕਦੇ ਕਦੇ ਕਿਤੇ ਰਾਜ਼ੀਨਾਮਾ ਹੋ ਜਾਵੇ ਤੇ ਵਿੰਡੋ ਦੇ ਵਿੱਚੋਂ ਇੱਕ ਦੂਜੇ ਨੂੰ ਦਾਲ ਸਬਜ਼ੀ ਬਿਠਾ ਲਈ ਜਾਵੇ। ਸੋ ਸੁਰਾਖ ਜਿਹੜਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਫੋਰਾਮੈਨ ਓਵਲ, ਔਰ ਉਹ ਜਿਹੜਾ ਫੋਰਾਮੈਨ ਓਵਲ ਹੈ ਨਾ ਇਹ ਡਾਇਰੈਕਟਲੀ ਜਿਹੜਾ ਖੂਨ ਸਾਰੇ ਸਰੀਰ ਦੇ ਵਿੱਚੋਂ ਆ ਰਿਹਾ ਹੈਗਾ ਆ, ਬੱਚੇ ਦੇ ਸਰੀਰ ਦੇ ਵਿੱਚੋਂ ਮਾਂ ਦੇ ਪੇਟ ਵਿੱਚ ਰਹਿੰਦੇ ਹੋਇਆ ਇੱਕ ਤਾਂ ਉਹ ਇਕੱਠਾ ਹੋ ਰਿਹਾ, ਦੂਸਰਾ ਮਾਂ ਵਾਲੇ ਪਾਸਿਓਂ ਜਿਹੜਾ ਫਰੈਸ਼ ਖੂਨ ਆ ਰਿਹਾ ਉਸ ਵੇਲੇ ਉਹ ਇਹਦੇ ਵਿੱਚ ਇਕੱਠਾ ਹੋ ਰਿਹਾ, ਮਿਕਸਚਰ ਹੋ ਕੇ ਰਾਈਟ ਐਟਰੀਅਮ ਦੇ ਵਿੱਚ ਤੇ ਇਹ ਖੱਬੇ ਪਾਸੇ ਜਾਂਦਾ। ਉਹਦੇ ਵਿੱਚ ਪੂਰੇ ਖੂਨ ਦੇ ਵਿੱਚ ਪੂਰੀ ਕੰਸੈਂਟ੍ਰੇਸ਼ਨ ਆਕਸੀਜਨ ਦੀ ਨਹੀਂ, ਪੂਰੇ ਖੂਨ ਦੇ ਵਿੱਚ ਪੂਰੀ ਕੰਸੈਂਟ੍ਰੇਸ਼ਨ ਜਿਹੜੀ ਆ ਉਹ ਖੁਰਾਕ ਦੀ ਵੀ ਨਹੀਂ ਹੈਗੀ, ਪਰ ਕਿਉਂਕਿ ਬੱਚੇ ਦੀ ਸਰੀਰ ਦੇ ਵਿੱਚ ਐਕਟੀਵਿਟੀ ਹੀ ਘੱਟ ਹੁੰਦੀ ਹੈ, ਬੱਚੇ ਨੂੰ ਇਸ ਵੇਲੇ ਬਹੁਤ ਘੱਟ ਇਸ ਖੁਰਾਕ ਦੀ ਜਾਂ ਆਕਸੀਜਨ ਦੀ ਲੋੜ ਹੁੰਦੀ ਹੈ, ਇਸ ਕਰਕੇ ਇਹਨੇ ਨਾਲ ਉਹਦਾ ਕੰਮ ਚੱਲੀ ਜਾ ਰਿਹਾ ਤੇ ਕੁਦਰਤ ਦਾ ਨਿਯਮ ਇਹੀ ਹੈ ਕਿ ਰਾਈਟ ਐਟਰੀਅਮ ਤੋਂ ਲੈਫਟ ਐਟਰੀਅਮ ਨੂੰ ਜਾ ਰਿਹਾ ਹੈਗਾ, ਔਰ ਇਸ ਕਰਕੇ ਉਹ ਜਿਹੜਾ ਦਰਵਾਜ਼ਾ ਰੱਖਿਆ ਹੋਇਆ ਫੋਰਾਮੈਨ ਓਵਲ ਇਹ ਉਦੋਂ ਤੱਕ ਓਪਨ ਰਹਿੰਦਾ ਹੈ, ਲੇਕਿਨ ਜਦੋਂ ਹੀ ਇਹਦੀ ਇਹਦਾ ਜਿਹੜਾ ਮੈਕੇਨਿਜ਼ਮ ਸੀ ਉਹ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਸਮਝਾਇਆ ਸੀਗਾ ਕਿ ਜਦੋਂ ਹੀ ਬੱਚਾ ਬਾਹਰ ਆਉਂਦਾ ਆ, ਮੈਂ ਦੱਸਿਆ ਸੀ ਕਿ ਸਾਡੇ ਇਨਵਾਇਰਮੈਂਟ ਦਾ ਇੱਕ ਪ੍ਰੈਸ਼ਰ ਹੈ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਉੱਪਰ ਬਣਿਆ ਹੋਇਆ, ਅਸੀਂ ਇਹਦੇ ਵਿੱਚ ਹੀ ਚੱਲ ਸਕਦੇ ਹਾਂ, ਮੱਛੀਆਂ ਪਾਣੀ ਦੇ ਵਿੱਚ ਰਹਿੰਦੀਆਂ ਨੇ ਉਹ ਉਸੇ ਇਨਵਾਇਰਮੈਂਟ ਦੇ ਵਿੱਚ ਹੀ ਰਹਿ ਸਕਦੀਆਂ ਨੇ, ਜਿੰਦਾ ਰਹਿ ਸਕਦੀਆਂ, ਬਾਹਰ ਮੱਛੀ ਜਿੰਦਾ ਬਹੁਤੀ ਦੇਰ ਨਹੀਂ ਰਹੇਗੀ, ਸਾਡਾ ਵੀ ਜਿਹੜਾ 3-5 ਮਿੰਟ ਜਿਹੜੇ ਨੇ ਅਸੀਂ ਇਸ ਇਨਵਾਇਰਮੈਂਟ ਚ ਰਹਿ ਸਕਦੇ ਹਾਂ, ਜੇ ਇਨਵਾਇਰਮੈਂਟ ਨਾ ਮਿਲੇ ਤੇ ਅਸੀਂ ਵੀ ਮਰ ਜਾਵਾਂਗੇ। ਸੋ ਪ੍ਰੈਸ਼ਰ ਦੇ ਵਿੱਚ ਅਸੀਂ ਰਹਿੰਦੇ ਹਾਂ, ਪਰ ਮਾਂ ਦੇ ਪੇਟ ਵਿੱਚ ਰਹਿੰਦਿਆਂ ਹੋਇਆ ਮਾਂ ਦੇ ਪੇਟ ਦੀਆਂ ਦੀਵਾਰਾਂ ਤਿੰਨੋਂ ਟਾਈਪ ਦੇ ਮਸਲ, ਮਾਂ ਉਸ ਤੋਂ ਬਾਅਦ ਬੱਚੇਦਾਨੀ ਦੇ ਜਿਹੜੇ ਮਸਲ ਜਿਹੜੇ ਬਾਕੀ ਦੋ ਮਸਲ ਬਚ ਜਾਂਦੇ ਆ, ਉੱਪਰਲੇ ਪਾਸੇ ਬਰਾਡ ਲਿਗਾਮੈਂਟ ਬਚ ਜਾਂਦਾ ਆ, ਉਸ ਤੋਂ ਬਾਅਦ ਐਮਨਿਓਨ ਦਾ ਸੈਕ, ਇੰਨਾ ਕੁਛ ਬੱਚੇ ਦੇ ਉੱਪਰ ਕਵਰ ਕੀਤਾ ਹੋਇਆ ਹੈ ਕਿ ਇਹ ਜਿਹੜਾ ਪ੍ਰੈਸ਼ਰ ਆ ਉਹਦੇ ਤੱਕ ਨਹੀਂ ਪਹੁੰਚਦਾ, ਉਹ ਆਜ਼ਾਦ ਘੁੰਮ ਰਿਹਾ ਹੁੰਦਾ। ਲੇਕਿਨ ਜਦੋਂ ਹੀ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਆ ਉਸੇ ਵੇਲੇ ਹੀ ਇਹ ਪ੍ਰੈਸ਼ਰ ਉਹਦੇ ਉੱਪਰ ਪੈਂਦਾ ਹੈ ਔਰ ਉਹ ਚੀਕਦਾ ਹੈ, ਅਜੇ ਕਹਿੰਦੇ ਨੇ ਵੀ ਬੱਚਾ ਰੋਂਦਾ ਨੀ ਗਾ, ਜਿੱਦਾਂ ਰੋਇਆ ਹੈਗਾ, ਭਾਵ ਉਹ ਪ੍ਰੈਸ਼ਰ ਦੇ ਕਰਕੇ ਇੱਕ ਆਟੋਮੈਟਿਕਲੀ ਕੁਦਰਤ ਦਾ ਨਿਯਮ ਬਣਿਆ ਹੈ, ਜਿਵੇਂ ਹੀ ਉਹ ਪ੍ਰੈਸ਼ਰ ਪੈਂਦਾ ਹੈ ਉਹਦੇ ਨੱਕ ਜਾਂ ਮੂੰਹ ਰਾਹੀਂ ਹਵਾ ਅੰਦਰ ਜਾਂਦੀ ਹੈ, ਫੇਫੜੇ ਖੁੱਲ ਜਾਂਦੇ, ਔਰ ਫੇਫੜਿਆਂ ਦੇ ਖੁੱਲਣ ਨਾਲ ਉਹ ਜਿਹੜਾ ਟਰਾਂਸਪੋਰਟੇਸ਼ਨ ਦਾ ਰਸਤਾ ਪਲਮੋਨਰੀ ਏਰੀਆ ਮੈਂ ਤੁਹਾਨੂੰ ਦੱਸਿਆ, ਇੱਕ ਤਾਂ ਇਹ ਆ ਕਿ ਜਿਹੜਾ ਟ੍ਰਾਈਕਸਪਰ ਵਾਲਵ ਰਾਈਟ ਐਟਰੀਅਮ ਤੋਂ ਰਾਈਟ ਵੈਂਟ੍ਰੀਕਲ ਨੂੰ ਜਾਂਦਾ ਸੀਗਾ, ਪ੍ਰੈਸ਼ਰ ਦੇ ਨਾਲ ਉਹ ਖੁੱਲ ਗਿਆ ਔਰ ਰਾਈਟ ਐਟਰੀਅਮ ਚ ਖੂਨ ਚਲੇ ਗਿਆ, ਰਾਈਟ ਐਟਰੀਅਮ ਚੋਂ ਫਿਰ ਪਲਮੋਨਰੀ ਆਰਟਰੀ ਦੇ ਵਿੱਚ ਚਲੇ ਗਿਆ, ਪਲਮੋਨਰੀ ਆਰਟਰੀ ਚੋਂ ਫੇਫੜਿਆਂ ਚ ਜਾਣਾ ਸ਼ੁਰੂ ਹੋ ਗਿਆ, ਤੇ ਇੱਕ ਸਰਕਲ ਇੱਕ ਨਵਾਂ ਸ਼ੁਰੂ ਹੋ ਗਿਆ ਇਸ ਇਨਵਾਇਰਮੈਂਟ ਦੇ ਕਰਕੇ, ਇਸ ਪ੍ਰੈਸ਼ਰ ਦੇ ਕਰਕੇ ਜਿਹੜਾ ਕਿ ਪ੍ਰੈਸ਼ਰ ਮਾਂ ਦੇ ਪੇਟ ਵਿੱਚ ਨਹੀਂ ਸੀ, ਔਰ ਇਹ ਸਾਰੀਆਂ ਚੀਜ਼ਾਂ ਇੱਕ ਤਰਤੀਬ ਵਿੱਚ ਰੱਖ ਕੇ ਚੱਲਦੀਆਂ ਨੇ, ਇਹਨਾਂ ਦਾ ਆਪਸ ਵਿੱਚ ਜਿਹੜਾ ਡਿਫਰੈਂਸ ਹੈ ਖੁੱਲਣ ਦਾ ਬੰਦ ਹੋਣ ਦਾ, ਖੁੱਲਣ ਦਾ ਬੰਦ ਹੋਣ ਦਾ ਇੱਕ ਫਿਊ ਸੈਕਿੰਡ ਤੁਸੀਂ ਕਹਿ ਸਕਦੇ ਹੋ, ਬੜੇ ਥੋੜੇ ਪੋਰਸ਼ਨ ਦਾ ਹਿੱਸੇ ਦਾ ਫਰਕ ਹੈਗਾ ਆ, ਜਿਹਦੇ ਵਿੱਚ ਇੱਕ ਖੁੱਲਦਾ ਤੇ ਦੂਸਰਾ ਬੰਦ ਹੋ ਜਾਂਦਾ, ਦੂਸਰਾ ਬੰਦ ਹੁੰਦਾ ਤੇ ਪਹਿਲਾਂ ਅਗਲੇ ਵਾਲਾ ਖੁੱਲ ਜਾਂਦਾ ਆ, ਬਹੁਤ ਫ੍ਰੀਕੁਐਂਸੀ ਦੇ ਵਿੱਚ ਚੱਲਦੇ ਨੇ, ਲੇਕਿਨ ਥੋੜਾ ਜਿਹਾ ਡਿਫਰੈਂਸ ਹੈ, ਜਦੋਂ ਅਸੀਂ ਵਾਰ ਵਾਰ ਇਸ ਦੀ ਟਰਾਈ ਕਰਦੇ ਹਾਂ ਤੇ ਫਿਰ ਸਾਡਾ ਕੰਨ ਜਿਹੜੇ ਨੇ ਸੁਣ ਲੈਂਦੇ ਨੇ ਤੇ ਅਬਜ਼ਰਵ ਕਰ ਲੈਂਦਾ ਬ੍ਰੇਨ ਵੀ ਨਹੀਂ ਨਹੀਂ ਇਹ ਐਸ ਵਾਲਵ ਦੀ ਜਿਹੜੀ ਸਾਊਂਡ ਹੈ, ਇਹ ਐਸ ਵਾਲਵ ਦੀ ਸਾਊਂਡ ਹੈ, ਉਹਦੇ ਮੁਤਾਬਕ ਅਸੀਂ ਬਾਹਰੋਂ ਹੀ ਲੱਭ ਸਕਦੇ ਹਾਂ। ਹਾਂ, ਕੋਈ ਮੇਜਰ ਪ੍ਰੋਬਲਮ ਜਿਹੜੀਆਂ ਹੁੰਦੀਆਂ ਨੇ ਰਿਊਮੈਟਿਕ ਟਾਈਪ ਦੀਆਂ ਹਾਰਟ ਡਿਜ਼ੀਜ਼ ਹੁੰਦੀਆਂ ਨੇ ਜਾਂ ਕੰਜੈਨੀਟਲ, ਆਹੀ ਕੰਜੈਨੀਟਲ ਡਿਜ਼ੀਜ਼ ਹੈ ਵੀ ਜਿਹੜਾ ਫੋਰਾਮੈਨ ਓਵਲ ਹੈ ਇਹ ਬੰਦ ਹੀ ਨਹੀਂ ਹੋਇਆ, ਹਾਲਾਂਕਿ ਬਚਪਨ ਤੋਂ ਬਾਅਦ ਜਦੋਂ ਬਾਲਟੀ ਦੇ ਹੇਠਾਂ ਸੁਰਾਖ ਹੋਵੇ, ਤੁਸੀਂ ਚੀਮਾ ਸਾਹਿਬ ਅੰਦਾਜ਼ਾ ਲਾ ਸਕਦੇ ਹੋ, ਬਾਲਟੀ ਦੇ ਹੇਠਾਂ ਸੁਰਾਖ ਹੋਵੇ ਤੇ ਫਿਰ ਉੱਪਰੋਂ ਉਛਲਣ ਦਾ ਤਾਂ ਮਤਲਬ ਨਹੀਂ ਨਾ ਰਹਿ ਗਿਆ,
1: ਬਿਲਕੁਲ
0: ਬਾਲਟੀ ਤੇ ਹੇਠਾਂ ਵਗ ਰਿਹਾ ਹੈਗਾ, ਹੁਣ ਜਦੋਂ ਹੇਠਾਂ ਵਾਲਾ ਵਾਲਵ ਜਿਹੜਾ ਰਾਈਟ ਵੈਂਟ੍ਰੀਕਲ ਜਾ ਰਿਹਾ ਜਦੋਂ ਉਹ ਖੁੱਲ ਗਿਆ ਤੇ ਇਹਦਾ ਮਤਲਬ ਉੱਪਰੋਂ ਉਛਲ ਕੇ ਦੂਸਰੇ ਪਾਸੇ ਜਾਣ ਦਾ ਕੋਈ ਮਤਲਬ ਨਹੀਂ ਰਹਿ ਗਿਆ, ਹੌਲੀ ਹੌਲੀ ਉਹ ਸੁਰਾਖ ਬੰਦ ਹੋ ਜਾਂਦਾ, ਜਿਹਨੂੰ ਅਸੀਂ ਕਹਿੰਦੇ ਵਿਦ ਇਨ 18 ਮੰਥਸ ਜਿਹੜਾ ਉਹ ਆਮ ਤੌਰ ਤੇ ਬੰਦ ਹੋ ਜਾਂਦਾ, ਪਰ ਕਈਆਂ ਦਾ ਨਹੀਂ ਹੁੰਦਾ, ਜਿਹਦੇ ਵਾਸਤੇ ਅੱਜ ਕੱਲ ਸਰਜਰੀ ਹੈਗੀ ਹੈ, ਇਹ ਸਰਜਰੀ ਕਰਕੇ ਵੀ ਉਹਨੂੰ ਸਟਿਚ ਕਰਦੇ ਨੇ, ਉਹਦੀਆਂ ਬਹੁਤ ਸਾਰੀਆਂ ਕੰਪਲੀਕੇਸ਼ਨ ਨੇ, ਉਹ ਵੀ ਆਪਾਂ ਇਹਨਾਂ ਪ੍ਰੋਗਰਾਮਾਂ ਚ ਡਿਸਕਸ ਕਰਨੀ ਹੈ, ਕੰਜੈਨੀਟਲ ਹਾਰਟ ਡਿਜ਼ੀਜ਼ ਦੇ ਤੌਰ ਤੇ ਕੀ ਪ੍ਰੋਬਲਮ ਹੁੰਦੀਆਂ ਨੇ, ਉਹਦੇ ਸਾਈਨ ਐਂਡ ਸਿਮਟਮਸ ਕੀ ਹੁੰਦੇ ਨੇ, ਇਹ ਵੀ ਸਾਰੀਆਂ ਗੱਲਾਂ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਸ ਤਰ੍ਹਾਂ ਦੱਸਣੀਆਂ ਨੇ ਵੀ ਆਮ ਰੂਟੀਨ ਦੀ ਗੱਲ ਲੱਗੇ, ਨਾ ਲੱਗੇ ਵੀ ਬਹੁਤ ਵੱਡੀ ਮੈਡੀਕਲ ਦੀ ਗੱਲ ਅਸੀਂ ਕਰ ਰਹੇ ਹਾਂ, ਇਹ ਲੱਗੇ ਜਿਵੇਂ ਸਧਾਰਨ ਅਸੀਂ ਗੱਲਾਂ ਕਰ ਰਹੇ ਹਾਂ, ਉਵੇਂ ਤੁਹਾਨੂੰ ਪਤਾ ਲੱਗਦਾ ਜਾਵੇ ਵੀ ਇਹ ਅੰਦਰ ਕੀ ਕੀ ਹੋ ਰਿਹਾ ਤੇ ਕਿਸ ਤਰ੍ਹਾਂ ਹੋ ਰਿਹਾ। ਸੋ ਇਸ ਤੋਂ ਬਾਅਦ ਇੱਕ ਹੋਰ ਬੜੀ ਵਿਲੱਖਣ ਜੀ ਗੱਲ, ਜੇ ਸ਼ਾਇਦ ਪੁਰਾਣੇ ਲੈਕਚਰ ਕਿਸੇ ਨੇ ਸੁਣੇ ਹੋਣ ਤੇ ਯਾਦ ਹੋਏਗਾ, ਮੈਂ ਇਹ ਗੱਲ ਕਹੀ ਸੀ ਕਿ ਇੱਕ ਸਿਸਟਮ ਦਾ ਰੂਟੀਨ ਹੈ, ਕਿਉਂਕਿ ਛਾਤੀ ਦੀ ਗੱਲ ਚੱਲ ਰਹੀ ਹੈ ਔਰ ਛਾਤੀ ਦੇ ਵਿੱਚ ਹਾਰਟ ਇੱਕ ਬਹੁਤ ਇੰਪੋਰਟੈਂਟ, ਸਰਕੂਲੇਸ਼ਨ ਬਹੁਤ ਇੰਪੋਰਟੈਂਟ ਸਿਸਟਮ ਚੱਲ ਰਿਹਾ ਹੈਗਾ ਜਿਹੜਾ ਇੱਥੋਂ ਸ਼ੁਰੂ ਹੁੰਦਾ ਹੈਗਾ, ਔਰ ਜੇ ਮੁੱਢਲੇ ਤੌਰ ਤੇ ਇਹਦੇ ਚ ਕੋਈ ਖਰਾਬੀ ਹੋਵੇ ਤੇ ਬਹੁਤ ਵੱਡੀ ਖਰਾਬੀ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ। ਇਸ ਕਰਕੇ ਮੈਨੂੰ ਇਹ ਕਹਿਣਾ ਪੈ ਰਿਹਾ ਆ, ਅਸੀਂ ਹਾਰਟ ਦੇ ਵਿੱਚੋਂ ਜਿੰਨੀਆਂ ਵੀ ਨਾਲੀਆਂ ਸਰੀਰ ਦੇ ਬਾਹਰ ਜਾਂਦੀਆਂ ਨੇ, ਬਾਹਰ ਦੇ ਹੋਰ ਅੰਗਾਂ ਵਿੱਚ ਜਾਂਦੀਆਂ ਨੇ, ਅਸੀਂ ਉਹਨਾਂ ਨੂੰ ਆਰਟਰੀ ਕਹਿੰਦੇ ਹਾਂ। ਜਿਵੇਂ ਅਯੋਟਿਕ ਆਰਟਰੀ ਹੈ, ਅਯੋਟਾ ਇੱਕ ਵੱਡੀ ਆਰਟਰੀ ਹੈ ਜਿਹੜੀ ਖੱਬੇ ਪਾਸੇ ਦਿਲ ਚੋਂ ਖੂਨ ਲੈ ਕੇ ਸਾਰੇ ਸਰੀਰ ਨੂੰ ਸਿਰ ਨੂੰ ਸਪਲਾਈ ਕਰਦੀ ਹੈ, ਉਹਦੀ ਅਲੱਗ ਗੱਲ ਹੈਗੀ ਹੈ। ਲੇਕਿਨ ਇਹ ਜਿਹੜਾ ਨਿਯਮ ਹੈ ਆਰਟਰੀ ਕਹਿਣ ਵਾਲਾ ਜਾਂ ਵੇਨ ਕਹਿਣ ਵਾਲਾ, ਇਹਦੇ ਵਿੱਚ ਇੱਕ ਅੰਤਰ ਹੈਗਾ। ਅੰਤਰ ਕੀ ਹੈਗਾ? ਇੱਕ ਤਾਂ ਬਣਤਰ ਦਾ ਅੰਤਰ ਆ। ਬਣਤਰ ਐਵੇਂ ਆ ਕਿ ਜਿੰਨੀਆਂ ਵੀ ਸਾਡੀਆਂ ਆਰਟਰੀਜ ਨੇ ਉਹ ਜੀ ਟੀ ਰੋਡਸ ਨੇ। ਜੀ ਟੀ ਰੋਡ ਦੇ ਉੱਪਰ ਲਾਈਟਾਂ ਨਹੀਂ ਹੁੰਦੀਆਂ, ਟ੍ਰੈਫਿਕ ਦੀ ਕੋਈ ਰੁਕਾਵਟ ਨਹੀਂ ਹੁੰਦੀ, ਉਹਦੇ ਵਿੱਚ ਫਾਸਟ ਟ੍ਰੈਫਿਕ ਜਾ ਰਹੀ ਹੈ। ਇਸੇ ਤਰ੍ਹਾਂ ਹੀ ਜਿਹੜਾ ਖੂਨ ਆਰਟਰੀ ਦੇ ਵਿੱਚ ਹਾਰਟ ਤੋਂ ਇਸ਼ੂ ਹੁੰਦਾ ਆ ਉਹ ਡਾਇਰੈਕਟ ਜਾਂਦਾ ਆ, ਉਹਦੇ ਵਿੱਚ ਕੋਈ ਰੁਕਾਵਟ ਨਹੀਂ ਹੁੰਦੀ। ਔਰ ਜਿਹੜੀਆਂ ਵੇਨਸ ਹੁੰਦੀਆਂ ਨੇ ਨੀਲੀਆਂ ਨੀਲੀਆਂ ਸਾਡੇ ਆਮ ਸਾਰੇ ਦਿਸਦੀਆਂ ਪਈਆਂ ਨੇ ਤੁਹਾਨੂੰ, ਇਹ ਸਾਰੀਆਂ ਵੇਨਸ ਦੇ ਵਿੱਚ ਜਗ੍ਹਾ ਜਗ੍ਹਾ ਤੇ ਸਟੋਪੇਜ ਹੈਗੇ ਨੇ, ਜਗ੍ਹਾ ਜਗ੍ਹਾ ਤੇ ਜਿਵੇਂ ਸਮਝ ਲਓ ਰੋਡ ਦੇ ਉੱਪਰ ਲਾਈਟਸ ਨੇ। ਉਹਦਾ ਭਾਵ ਕੀ ਆ ਵੀ ਜਿਹੜਾ ਹਾਰਟ ਦੀ ਪਾਵਰ ਸੀ ਉਹ ਇੱਕ ਐਕਟਿਵ ਪਾਵਰ ਸੀ ਜਿਵੇਂ ਇੰਜਨ ਸਟਾਰਟ ਕੀਤਾ, ਔਰ ਜਿਹੜੀ ਵੇਨਸ ਸਟਰਕਚਰ ਦੀ ਪਾਵਰ ਹੈਗੀ ਹੈ ਉਹ ਮਸਕੂਲੇਚਰ ਦੀ ਪਾਵਰ ਹੈਗੀ। ਸਾਡੇ ਮਸਲ ਦੇ ਕੁੰਡ ਅਸੀਂ ਲੱਤਾਂ ਬਾਹਾਂ ਹਿਲਦੀਆਂ ਨੇ, ਉਂਗਲਾਂ ਹਿਲਦੀਆਂ ਨੇ, ਪੈਰ ਹਿਲਦੇ ਨੇ, ਉਹਨਾਂ ਦੇ ਨਾਲ ਜਿਹੜਾ ਮਾਸਪੇਸ਼ੀਆਂ ਦਾ ਕੰਟ੍ਰੈਕਸ਼ਨ ਹੁੰਦਾ ਆ ਉਹਦੇ ਕਰਕੇ ਖੂਨ ਵਾਪਸ ਜਾ ਰਿਹਾ ਹੈ, ਪਲੱਸ ਜਿਹੜਾ ਖੂਨ ਆ ਰਿਹਾ ਆ ਉਹਦੇ ਪ੍ਰੈਸ਼ਰ ਨਾਲ ਇਕਦਮ ਵਾਪਸੀ ਦੇ ਵਿੱਚ ਜਿਹੜਾ ਆ ਰਿਹਾ ਹੈਗਾ। ਇਹ ਦੋ ਤਰ੍ਹਾਂ ਦਾ ਪ੍ਰੈਸ਼ਰ ਵੇਨਸ ਦੇ ਵਿੱਚ ਹੁੰਦਾ ਜਿਹਦੇ ਕਰਕੇ ਫਿਰ ਖੂਨ ਵਾਪਸ ਆਉਣਾ ਸ਼ੁਰੂ ਹੋ ਜਾਂਦਾ, ਪਰ ਇਹ ਸਟਾਪ ਲੱਗ ਲੱਗ ਕੇ ਆਉਂਦਾ ਆ, ਤਾਂ ਕਿ ਐਸਾ ਨਾ ਹੋਵੇ ਕਿ ਇਕਦਮ ਪ੍ਰੈਸ਼ਰ ਪਿਆ ਖੂਨ ਉੱਪਰ ਚਲੇ ਗਿਆ ਤੇ ਫਿਰ ਉਸ ਤੋਂ ਬਾਅਦ ਜਦ ਰਿਲੈਕਸ ਹੋਇਆ ਉਹ ਫਿਰ ਸਾਰਾ ਵਾਪਸ ਆ ਗਿਆ। ਔਰ ਆਮ ਤੌਰ ਤੇ ਜਿਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ, ਤੁਸੀਂ ਵੇਖੋ ਨਾ, ਪੈਰਾਂ ਤੇ ਸੋਜ ਪੈ ਜਾਂਦੀ ਹੈ, ਹੱਥਾਂ ਤੇ ਸੋਜ ਪੈ ਜਾਂਦੀ ਹੈ, ਚਿਹਰਿਆਂ ਤੇ ਸੋਜ ਪੈ ਜਾਂਦੀ ਹੈ, ਇਹ ਸਾਰੀਆਂ ਗੱਲਾਂ ਇਸ ਗੱਲ ਨੂੰ ਇੰਡੀਕੇਟ ਕਰਦੀਆਂ ਨੇ ਭਾਈ ਉਹਨਾਂ ਦੇ ਜਿਹੜੇ ਵਾਲਵਸ ਨੇ ਉਹ ਵੀਕ ਹੋ ਗਏ ਨੇ, ਔਰ ਬੈਕਵਰਡ ਪ੍ਰੈਸ਼ਰ ਬਣ ਰਿਹਾ। ਜਾਂ ਕਈਆਂ ਦੇ ਤੁਸੀਂ ਲੱਤਾਂ ਤੇ ਵੇਖਿਆ ਹੋਣਾ ਨਾੜੀਆਂ ਨੀਲੀਆਂ ਨੀਲੀਆਂ ਉਭਰੀਆਂ ਹੋਈਆਂ ਜਿਹਨੂੰ ਅਸੀਂ ਵੇਰੀਕੋਜ਼ ਵੇਨਸ ਕਹਿੰਦੇ ਆ, ਇਹ ਇਸ ਗੱਲ ਦੀਆਂ ਸੂਚਕ ਹੈਗੀਆਂ ਨੇ ਕਿ ਭਾਈ ਉਹਨਾਂ ਦੇ ਅੰਦਰ ਜਿਹੜੇ ਲੱਗੇ ਹੋਏ ਵਾਲਵ ਨੇ ਸਟੋਪੇਜ ਨੇ ਉਹਨਾਂ ਦੇ ਵਿੱਚ ਕੋਈ ਖਰਾਬੀ ਆ ਰਹੀ ਹੈ, ਲੀਕੇਜ ਹੋ ਰਿਹਾ ਹੈ ਜਾਂ ਉਹਨਾਂ ਦੇ ਫੈਟ ਡਿਪੋਜ਼ਿਟ ਹੋ ਰਿਹਾ ਹੈ ਜਿਸ ਕਰਕੇ ਲੀਕੇਜ ਹੋ ਰਿਹਾ ਆ ਔਰ ਬੈਕਵਰਡ ਪ੍ਰੈਸ਼ਰ ਬਣ ਰਿਹਾ। ਪਰ ਇਹ ਸਾਰੀ ਗੱਲ ਕਰਕੇ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਨਾ, ਮੈਂ ਦੱਸਣਾ ਤੁਹਾਨੂੰ ਇਹ ਚਾਹੁੰਦਾ ਆ ਕਿ ਕੁਦਰਤ ਨੇ ਮਾਂ ਦੇ ਪੇਟ ਵਿੱਚ ਵੀ ਬੱਚੇ ਵਾਸਤੇ ਇਸ ਤੋਂ ਉਲਟ ਨਿਯਮ ਸ਼ੁਰੂ ਕੀਤਾ, ਇਸ ਤੋਂ ਉਲਟ ਸ਼ੁਰੂ ਕੀਤਾ ਤੇ ਕਿਉਂ ਕੀਤਾ? ਜਿਹੜਾ ਖੂਨ ਮਾਂ ਵਾਲੇ ਪਾਸਿਓਂ ਬੱਚੇ ਨੂੰ ਸਪਲਾਈ ਹੋ ਰਿਹਾ ਆ ਉਸ ਨਾੜੀ ਦਾ ਨਾਮ ਹੀ ਅਸੀਂ ਕਹਿੰਦੇ ਹਾਂ ਵੇਨ, ਆਰਟਰੀ ਨਹੀਂ ਕਹਿੰਦੇ। ਹਾਲਾਂਕਿ ਉਹ ਫਰੈਸ਼ ਖੂਨ ਲੈ ਕੇ ਆ ਰਹੀ ਹੈ ਤੇ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਨਿਯਮ ਇਹ ਆ ਕਿ ਫਰੈਸ਼ ਖੂਨ ਲਿਜਾਣ ਵਾਲੀ ਜਿਹੜੀ ਹੈ ਉਹ ਆਰਟਰੀ ਹੈ। ਪਰ ਇੱਥੇ ਨਿਯਮ ਦੇ ਵਿੱਚ ਅੰਤਰ ਹੈਗਾ ਆ ਕਿ ਜਿਹੜਾ ਮਾਂ ਵਾਲੇ ਪਾਸਿਓਂ ਫਰੈਸ਼ ਖੂਨ ਆ ਰਿਹਾ ਬੱਚੇ ਨੂੰ ਉਹਨੂੰ ਅਸੀਂ ਵੇਨ ਕਹਿੰਦੇ ਹਾਂ, ਆਰਟਰੀ ਨਹੀਂ ਕਹਿੰਦੇ। ਕਾਰਨ ਕੀ ਆ ਕਿ ਮਾਂ ਨੂੰ ਤੇ ਬਲੱਡ ਪ੍ਰੈਸ਼ਰ ਵੀ ਹੋ ਸਕਦਾ ਹੈ, ਮਾਂ ਨੂੰ ਕੋਈ ਹੋਰ ਪ੍ਰੋਬਲਮ ਵੀ ਹੋ ਸਕਦੀ ਹੈ, ਮਾਂ ਨੇ ਨਸ਼ਾ ਵੀ ਕੀਤਾ ਹੋ ਸਕਦਾ ਆ, ਉਹਦਾ ਪ੍ਰੈਸ਼ਰ ਜ਼ਿਆਦਾ ਵੀ ਹੋ ਸਕਦਾ ਹੈਗਾ, ਔਰ ਉਹਦੇ ਕਰਕੇ ਕਿਤੇ ਐ ਨਾ ਹੋਵੇ ਬੱਚੇ ਨੂੰ ਇਸ ਪ੍ਰੈਸ਼ਰ ਦੇ ਕਰਕੇ ਕੋਈ ਐਸਾ ਨੁਕਸ ਪੈ ਜਾਏ ਕਿ ਅੰਦਰ ਉਹਦੀਆਂ ਬਰੀਕ ਨਾੜੀਆਂ ਜਿਹੜੀਆਂ ਫਟ ਜਾਣ। ਇਸ ਕਰਕੇ ਉਹਨੇ ਇੱਥੇ ਵੇਨ ਲਾਈ ਹੈ, ਔਰ ਵੇਨ ਦੇ ਸਟਰਕਚਰ ਦੀ ਮੈਂ ਤੁਹਾਨੂੰ ਗੱਲ ਦੱਸ ਦਿੱਤੀ ਕਿ ਉਹਦੇ ਅੰਦਰ ਸਟੋਪੇਜ ਨੇ, ਦੂਸਰੇ ਪਾਸੇ ਸਟੋਪੇਜ ਆਰਟਰੀ ਚ ਨਹੀਂ ਹੁੰਦੇ, ਇਹਦੇ ਵਿੱਚ ਸਟੋਪੇਜ ਹੈਗੇ ਨੇ। ਇੱਕ ਹੋਰ ਗੱਲ, ਕੁਦਰਤ ਨੇ ਜਿੰਨਾ ਵੀ ਬਲੱਡ ਮਾਂ ਵਾਲੇ ਪਾਸਿਓਂ ਮਾਂ ਦੇ ਪੇਟ ਚ ਰਹਿੰਦਿਆਂ ਹੋਇਆ ਬੱਚੇ ਨੂੰ ਸਪਲਾਈ ਕਰਨਾ ਹੈ ਉਹਦੇ ਵਾਸਤੇ ਬੈਰੀਅਰ ਹੈ। ਇੱਕ ਬੈਰੀਅਰ ਕੀ ਹੈ? ਪਲਸੈਂਟਾ। ਮਾਂ ਨੇ ਐਂਟੀਬਾਇਟਿਕ ਖਾ ਲਿਆ ਜੀ, ਮਾਂ ਨੇ ਕੁਝ ਹੋਰ ਦਵਾਈ ਖਾ ਲਈ ਜੀ, ਪਰ ਉਹਦਾ ਬੈਡ ਇਫੈਕਟ ਬੱਚੇ ਨੂੰ ਨਾ ਹੋਵੇ ਇਸ ਪਾਸੇ ਸਭ ਤੋਂ ਪਹਿਲਾਂ ਪਲਸੈਂਟਾ ਇੱਕ ਕਸਟਮ ਡਿਪਾਰਟਮੈਂਟ ਆ। ਪਲਸੈਂਟਾ ਤੇ ਪਹੁੰਚਦਿਆਂ ਹੋਇਆ ਬਲੱਡ ਜਿਹੜਾ ਆ ਉਹ ਸਕਰੂਟੀਨਾਈਜ਼ ਹੁੰਦਾ ਹੈ ਕਿ ਜਿਹੜੀ ਚੀਜ਼ ਬੱਚੇ ਨੂੰ ਨੁਕਸਾਨ ਦੇ ਸਕਦੀ ਹੈ ਉਹ ਨਹੀਂ ਜਾਏਗੀ। ਕਈ ਵਾਰ ਮਾਵਾਂ ਨੂੰ ਕਿਸੇ ਵੀ ਹਾਲਾਤ ਦੇ ਵਿੱਚ ਡੈਥ ਹੋ ਜਾਂਦੀ ਹੈ, ਬੱਚੇ ਨੂੰ ਉਸ ਤੋਂ ਬਾਅਦ ਵੀ ਜਿੰਦਾ ਨਿਕਾਲਿਆ ਜਾ ਸਕਦਾ ਹੈ, ਕਿਉਂਕਿ ਪਲਸੈਂਟਾ ਜਦ ਤੱਕ ਖੂਨ ਸਪਲਾਈ ਕਰ ਰਿਹਾ ਹੈ ਔਰ ਉਹ ਦਵਾਈਆਂ ਉਹ ਚੀਜ਼ਾਂ ਉਹਨੂੰ ਫਿਲਟਰ ਕਰਕੇ ਅੱਗੇ ਸਪਲਾਈ ਕਰ ਰਿਹਾ ਹੈ ਵੀ ਤੈਨੂੰ ਇਹਦਾ ਨੁਕਸ ਨਾ ਪਵੇ। ਇਸ ਕਰਕੇ ਇੱਕ ਤਾਂ ਪਲਸੈਂਟੇ ਦਾ ਬੈਰੀਅਰ ਹੈਗਾ ਆ ਜਿਹੜਾ ਕਿ ਟੌਕਸਿਕ ਚੀਜ਼ਾਂ ਨੂੰ ਮਾਂ ਵਾਲੇ ਪਾਸਿਓਂ ਬੱਚੇ ਵਿਚ ਨਹੀਂ ਜਾਣ ਦਿੰਦਾ। ਦੂਸਰਾ ਬੈਰੀਅਰ ਹੈਗਾ ਲਿਵਰ, ਜਿਹੜਾ ਵੀ ਇਹ ਖੂਨ ਧੁਨੀ ਦੇ ਵਿਚ ਆ ਰਿਹਾ ਹੈ ਅੰਬਲੀਕਲ ਕਾਰਡ ਦੇ ਰਾਹੀਂ, ਉਸ ਤੋਂ ਬਾਅਦ ਇੱਕ ਹੋਰ ਨਾਲੀ ਹੈ ਜਿਹੜੀ ਇਸ ਨੂੰ ਅਸੀਂ ਪੋਰਟਲ ਸਿਸਟਮ ਚ ਲੈਂਦੇ ਹਾਂ, ਮਨਾਲੀ ਹੈ ਜਿਹੜੀ ਇਸ ਨੂੰ ਲਿਵਰ ਚ ਲੈ ਕੇ ਜਾਂਦੀ। ਲਿਵਰ ਦੇ ਵਿਚ ਫੇਰ ਇੱਕ ਸਕਰੂਟੀਨਾਈਜ਼ ਹੁੰਦੀ ਹੈ, ਫੇਰ ਕਸਟਮ ਡਿਪਾਰਟਮੈਂਟ ਆ ਕਿ ਭਾਈ ਤੂੰ ਕੀ ਲੈ ਕੇ ਆਇਆ, ਸ਼ੂਗਰ ਕਿੰਨੀ ਲੈ ਕੇ ਆਇਆ, ਕੋਲੈਸਟਰੋਲ ਕਿੰਨਾ ਲੈ ਕੇ ਆਇਆ, ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿੰਨੀ ਕਿੰਨੀ ਲੈ ਕੇ ਆਇਆ। ਔਰ ਨਾ ਅੱਗੇ ਭਾਈ ਇੰਨੀ ਜਾਣ ਦੇਣੀ ਤੂੰ ਸ਼ੂਗਰ ਜ਼ਿਆਦਾ ਲੈ ਕੇ, ਜੇ ਮਾਂ ਨੂੰ ਸ਼ੂਗਰ ਹੈਗੀ ਹੈ ਔਰ ਹੋ ਸਕਦਾ ਸ਼ੂਗਰ ਉਸ ਨੇ ਜ਼ਿਆਦਾ ਆ ਗਈ ਹੋਵੇ ਨਾ, ਬੱਚੇ ਨੂੰ ਇੰਨੀ ਚਾਹੀਦੀ ਹੈ, ਇਹ ਸ਼ੂਗਰ ਤੇਰੀ ਅੱਗੇ ਨਹੀਂ ਇੰਨੀ ਜਾਣੀ। ਜਾਂ ਹੋਰ ਕੋਈ ਵੀ ਚੀਜ਼ ਜਿਹੜੀ ਹੈ, ਕੋਲੈਸਟਰੋਲ ਬਹੁਤ ਜ਼ਿਆਦਾ ਹੈ ਮਾਂ ਦਾ, ਲੇਕਿਨ ਬੱਚੇ ਨੂੰ ਤਾਂ ਨਹੀਂ ਇਹਨਾ ਚਾਹੀਦਾ, ਨਾ ਭਾਈ ਇਹ ਤੇਰਾ ਇੱਥੇ ਰਹਿ ਜੂਗਾ, ਇੰਨਾ ਨਹੀਂ। ਅੱਗੋਂ ਉਸ ਤੋਂ ਬਾਅਦ ਲਿਵਰ ਨੇ ਇਹਦੇ ਉੱਪਰ ਕੰਮ ਕਰਕੇ ਉਹ ਚੀਜ਼ਾਂ ਅੱਗੇ ਬੱਚੇ ਨੂੰ ਭੇਜਣੀਆਂ ਨੇ ਸਕਰੂਟੀਨਾਈਜ਼ ਕਰਕੇ, ਜਿਹੜੀਆਂ ਬੱਚੇ ਦੀ ਲੋੜ ਦੇ ਮੁਤਾਬਕ ਠੀਕ ਹੈਗੀਆਂ। ਔਰ ਅੱਗੇ ਜਿਹੜੀ ਨਾੜੀ ਜਾਂਦੀ ਉਹਦਾ ਨਾਂ ਅਜਾਇਗਸ ਵੇਨ, ਅਜਾਇਗਸ ਵੇਨ ਜਿਹੜੀ ਹੈ ਲਿਵਰ ਤੋਂ ਅੱਗੇ ਫੇਰ ਦਿਲ ਨੂੰ ਉਹ ਖੂਨ ਲੈ ਕੇ ਜਾਂਦੀ ਹੈ। ਇਹ ਨਿਯਮ ਕੁਦਰਤ ਨੇ ਬਣਾਇਆ ਹੋਇਆ ਹੈਗਾ। ਔਰ ਪਰ ਅੱਗੇ ਜਦੋਂ ਅਸੀਂ ਹੁਣ ਬਾਹਰ ਆ ਗਏ, ਮਾਂ ਦੇ ਸਰੀਰ ਤੋਂ ਬਾਹਰ ਆਉਣ ਤੋਂ ਬਾਅਦ ਵੀ ਇਹ ਨਿਯਮ ਦੇ ਵਿਚ ਹਜੇ ਵੀ ਸਾਡੇ ਸਰੀਰ ਦੇ ਵਿਚ ਵੀ ਇੱਕ ਵਖਰੇਵਾ ਰਹਿ ਜਾਂਦਾ ਹੈ ਕਿ ਰਾਈਟ ਐਟਰੀਅਮ ਤੋਂ ਬਾਅਦ ਰਾਈਟ ਵੈਂਟਰੀਕਲ ਚ ਖੂਨ ਜਾਂਦਾ ਆ, ਰਾਈਟ ਵੈਂਟਰੀਕਲ ਦੇ ਵਿਚੋਂ ਇਹ ਖੂਨ, ਕਿਉਂਕਿ ਸਾਰਾ ਡੀ ਆਕਸੀਨੇਟਿਡ ਹੈ, ਇਹ ਤਾਂ ਉਹ ਖੂਨ ਹੈ ਜਿਹੜਾ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਆਇਆ ਹੋਇਆ ਹੈਗਾ, ਇਹ ਖੂਨ ਫੇਫੜਿਆਂ ਨੂੰ ਜਾਣਾ ਆ। ਔਰ ਇਸ ਚੀਜ਼ ਦਾ ਨਾਂ ਜਿਹੜੀ ਨਾੜੀ ਇਸ ਰਾਈਟ ਵੈਂਟਰੀਕਲ ਦੇ ਵਿਚੋਂ ਖੂਨ ਫੇਫੜਿਆਂ ਨੂੰ ਲੈ ਕੇ ਜਾ ਰਹੀ ਹੈ ਨਾ, ਉਹਦਾ ਨਾਂ ਅਸੀਂ ਫਿਰ ਆਰਟਰੀ ਕਹਿੰਦੇ ਹਾਂ, ਹਾਲਾਂਕਿ ਡੀ ਆਕਸੀਜਨੇਟਡ ਬਲੱਡ ਲੈ ਕੇ ਜਾ ਰਹੀ ਹੈ। ਸਾਡਾ ਨਿਯਮ ਇਹ ਸੀ ਕਿ ਆਰਟਰੀਆਂ ਹਮੇਸ਼ਾ ਹੀ ਫਰੈਸ਼ ਖੂਨ ਲੈ ਕੇ ਜਾਂਦੀਆਂ ਨੇ, ਪਰ ਇਹ ਵੱਡੇ ਸਰੀਰ ਛੋਟੇ ਸਰੀਰ ਦਾ ਜਿਹੜਾ ਬੱਚੇ ਦਾ ਸਰੀਰ ਸੀ, ਮਾਂ ਦੇ ਪੇਟ ਚੋਂ ਵਖਰੇਵਾਂ ਮੈਂ ਦੱਸ ਦਿੱਤਾ। ਲੇਕਿਨ ਇੱਥੇ ਮੈਂ ਆ ਕੇ ਇਹ ਗੱਲ ਕਰ ਰਿਹਾ ਕਿ ਪਲਮੋਨਰੀ ਆਰਟਰੀ ਹੀ ਕਿਹਾ ਜਾਂਦਾ ਹੈਗਾ ਆ। ਦੂਸਰਾ ਨਿਯਮ ਇਹ ਆ ਕਿ ਜਿੰਨੀਆਂ ਵੀ ਨਾੜੀਆਂ ਹਾਰਟ ਤੋਂ ਰਿਲੀਜ਼ ਹੋ ਕੇ ਬਾਹਰ ਜਾਂਦੀਆਂ ਨੇ, ਇਹ ਹੁਣ ਜਿਹੜੀ ਪਲਮੋਨਰੀ ਆਰਟਰੀ ਹੈ ਹਾਰਟ ਚੋਂ ਨਿਕਲੀ ਆ ਫੇਫੜਿਆਂ ਨੂੰ ਜਾ ਰਹੀ ਹੈ। ਇਹ ਤਾਂ ਮਤਲਬ ਹਾਰਟ ਤੋਂ ਬਾਹਰ ਗਈ ਹੈ ਨਾ, ਉਹਦਾ ਹਾਰਟ ਦਾ ਕਵਰਿੰਗ ਜਿਹੜਾ ਪੇਰੀਕਾਰਡੀਅਮ ਉਹਦੇ ਤੋਂ ਬਾਹਰ ਗਈ ਹੈ ਨਾ, ਉਹਦੇ ਤੋਂ ਬਾਹਰ ਜਾਣ ਕਰਕੇ ਕਿ ਇਹ ਹਾਰਟ ਤੋਂ ਇਸ਼ੂ ਹੋ ਕੇ ਬਾਹਰ ਜਾ ਰਹੀ ਹੈ। ਜਿੰਨੀਆਂ ਵੀ ਚੀਜ਼ਾਂ ਹਾਰਟ ਤੋਂ ਇਸ਼ੂ ਹੋ ਕੇ ਬਾਹਰ ਨਾਲੀਆਂ ਜਾ ਰਹੀਆਂ ਨੇ ਉਹਨਾਂ ਨੂੰ ਅਸੀਂ ਆਰਟਰੀਜ਼ ਕਹਿੰਦੇ ਹਾਂ। ਹਾਲਾਂਕਿ ਕੋਰੋਨਰੀ ਆਰਟਰੀ ਵੀ ਤੇ ਵਿਚਾਰੀ ਹੈਗੀ ਹੈ ਨਾ, ਜਿਹੜੀ ਹਾਰਟ ਨੂੰ ਵੀ ਖੂਨ ਸਪਲਾਈ ਕਰਦੀ ਹੈ, ਉਹਨੂੰ ਵੀ ਅਸੀਂ ਆਰਟਰੀ ਕਹਿੰਦੇ ਹਾਂ। ਹਾਲਾਂਕਿ ਉਹਦੇ ਵਿਚ ਵੀ ਵਾਪਸੀ ਵਾਲਾ ਖੂਨ ਹੀ ਆਉਂਦਾ। ਖੈਰ ਇਸੇ ਤਰ੍ਹਾਂ ਹੀ ਕੁਝ ਇਸ ਤਰ੍ਹਾਂ ਦੇ ਵਖਰੇਵੇਂ ਹਨ, ਪਰ ਉਹਨਾਂ ਵਖਰੇਵਿਆਂ ਨੂੰ ਵੀ ਜੱਜ ਕਰਨ ਵਾਸਤੇ ਕਿ ਸਾਡੇ ਕਿਹੜੇ ਵਾਲਵ ਦੇ ਵਿਚ ਕੋਈ ਨੁਕਸ ਹੈ, ਕਿਹੜੀ ਥਾਂ ਤੇ ਨੁਕਸ ਹੈ, ਉਹ ਅਸੀਂ ਬਾਹਰੋਂ ਛਾਤੀ ਦੇ ਉੱਪਰੋਂ ਚੈੱਕ ਕਰਕੇ ਜੱਜ ਕਰ ਸਕਦੇ ਹਾਂ ਕਿ ਕਿਹੜੀ ਥਾਂ ਤੇ ਕਿਹੜੇ ਵਾਲਵ ਦੇ ਵਿਚ ਨੁਕਸ ਆ, ਕਿ ਇਸ ਪਲਮੋਨਰੀ ਆਰਟਰੀ ਦੇ ਵਿਚ ਨੁਕਸ ਹੈ, ਕਈ ਜਿਹੜਾ ਹੈ ਪਲਮੋਨਰੀ ਹਾਈਪਰ ਟੈਂਸ਼ਨ ਹੋ ਜਾਂਦਾ। ਹਾਈਪਰ ਟੈਂਸ਼ਨ ਤਾਂ ਤੁਸੀਂ ਸਮਝਦੇ ਬਲੱਡ ਪ੍ਰੈਸ਼ਰ ਨੂੰ ਕਹਿੰਦੇ ਆ, ਪਲਮੋਨਰੀ ਹਾਈਪਰ ਟੈਂਸ਼ਨ ਹੋ ਗਿਆ। ਹੁਣ ਉਹਦੇ ਪਿੱਛੇ ਦੋ ਕਾਰਨ ਹੈ, ਇੱਕ ਤਾਂ ਇਹ ਆ ਕਿ ਅੱਗੇ ਫੇਫੜੇ ਬਲੌਕ ਨੇ ਜੀ, ਫੇਫੜੇ ਬਲੌਕ ਨੇ ਜਿਹਦੇ ਕਰਕੇ ਪੂਰਾ ਇਹ ਖੂਨ ਪਲਮੋਨਰੀ ਆਰਟਰੀ ਦਾ ਡਰੇਨ ਨਹੀਂ ਹੋ ਰਿਹਾ, ਉੱਥੇ ਪਲਮੋਨਰੀ ਆਰਟਰੀ ਖਾਲੀ ਨਹੀਂ ਹੋ ਰਹੀ, ਇਸ ਕਰਕੇ ਇਹਦੇ ਵਿਚ ਪ੍ਰੈਸ਼ਰ ਹੈ। ਦੂਸਰਾ ਇਹ ਆ ਕਿ ਰੈਗੂਲਰ ਤੌਰ ਤੇ ਰਾਈਟ ਵੈਂਟਰੀਕਲ ਚ ਜਿੰਨਾ ਵੀ ਖੂਨ ਆਇਆ ਆ ਉਹਨੇ ਇਸ ਨੂੰ ਪੁਸ਼ ਕਰਨਾ ਹੀ ਕਰਨਾ ਹੈ। ਕਿਉਂ? ਕਿਉਂਕਿ ਇਹਦੇ ਵਿਚ ਜਿਹੜਾ ਦਰਵਾਜ਼ਾ ਲੱਗਾ ਹੋਇਆ ਨਾ, ਰਾਈਟ ਵੈਂਟਰੀਕਲ ਦੇ ਵਿਚੋਂ ਜਿਹੜਾ ਦਰਵਾਜ਼ਾ ਲੱਗ ਕੇ ਪਲਮੋਨਰੀ ਆਰਟਰੀ ਚ ਖੂਨ ਜਾਂਦਾ ਹੈ, ਉਹ ਵਿਚਾਰਾ ਵਾਈਨ ਸਾਈਡਡ ਹੈ, ਉਹਨੂੰ ਅਸੀਂ ਕਹਿੰਦੇ ਹਾਂ ਸੈਮੀ ਲੂਨਰ ਵਾਲਮ, ਸਾਈਡਡ ਆ, ਉਹ ਤੇ ਬਾਹਰ ਢੱਕ ਸਕਦਾ ਆ, ਵਾਪਸ ਨਹੀਂ ਲੈ ਸਕਦਾ। ਜਦੋਂ ਵਾਪਸ ਲਊਗਾ ਤੇ ਉਹ ਦਰਵਾਜ਼ਾ ਬੰਦ ਹੋ ਜਾਣਾ, ਉਹ ਦਰਵਾਜ਼ਾ ਬੰਦ ਹੋ ਜਾਣਾ। ਵਨ ਸਾਈਡਡ ਜਿਵੇਂ ਪੱਲਾ ਦਰਵਾਜ਼ੇ ਦਾ ਖੁੱਲਦਾ ਹੈ ਨਾ, ਉਹ ਇਸੇ ਤਰ੍ਹਾਂ ਦਾ, ਇਸ ਕਰਕੇ ਅਸੀਂ ਉਹਨੂੰ ਸੈਮੀ ਲੂਨਰ ਵਾਲਮ ਕਹਿੰਦੇ ਹਾਂ। ਉਹਦੀ ਆਵਾਜ਼ ਹੀ ਡਿਫਰੈਂਟ ਹੈਗੀ ਹੈ ਤੇ ਕਈਆਂ ਦਾ ਇਹ ਵਾਲਵ ਖਰਾਬ ਹੋ ਜਾਂਦੇ ਕਰਕੇ ਕਈਆਂ ਦਾ ਫੇਫੜੇ ਕੰਜੈਸ਼ਨ ਨਮੂਨੀਆ ਹੋ ਗਿਆ ਜਾਂ ਕੁਝ ਹੋ ਗਿਆ ਸੀ ਬ੍ਰੋਂਕਾਈਟਿਸ ਹੋ ਗਿਆ ਜੀ ਫੇਫੜੇ ਭਰ ਗਿਆ ਜੀ ਇੰਫਾਈਸੇਮਾ ਹੋ ਗਿਆ ਪਾਇਮਾ ਕੁਛ ਵੀ ਹੋ ਗਿਆ ਫੇਫੜਿਆਂ ਦੇ ਵਿਚ ਤੇ ਉਸ ਹਾਲਾਤ ਦੇ ਵਿਚ ਪਲਮੋਨਰੀ ਆਰਟਰੀ ਦੇ ਵਿਚ ਆਮ ਤੌਰ ਤੇ ਦਮੇ ਵਾਲੇ ਨੂੰ ਖਾਸ ਤੌਰ ਤੇ ਹਾਲਾਤ ਵਿਚ ਐਸਾ ਹੋ ਸਕਦਾ ਆ ਕਿ ਉਹਨਾਂ ਨੂੰ ਪਲਮੋਨਰੀ ਹਾਈਪਰ ਟੈਨਸ਼ਨ ਹੋਵੇ ਹਾਈਪਰ ਟੈਨਸ਼ਨ ਵੀ ਪਲਮੋਨਰੀ ਆਰਟਰੀ ਦੇ ਵਿਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਉਹ ਬਹੁਤ ਜ਼ਿਆਦਾ ਭਰ ਗਿਆ ਹੈਗਾ ਆ ਔਰ ਉਹਨਾਂ ਡਾਇਲਟੇਸ਼ਨ ਨਹੀਂ ਹੁਣ ਜ਼ਿਆਦਾ ਡਾਇਲਟ ਹੋਣ ਦੀ ਐਸੀ ਕੰਡੀਸ਼ਨ ਆ ਗਈ ਹੈਗੀ ਆ ਸੋ ਇਹ ਪ੍ਰੋਗਰਾਮ ਖਰਾਬ ਕਰ ਦਿੰਦੇ ਆ ਕੱਲ ਦੇ ਪ੍ਰੋਗਰਾਮ ਦੇ ਵਿਚ ਨਾ ਬਹੁਤ ਖਰਾਬੀ ਆ ਜਾਂਦੀ ਜਦੋਂ ਮੈਂ ਬਾਰ ਬਾਰ ਇਹ ਗੱਲ ਕਹੀ ਹੈ ਕਿ ਤੁਸੀਂ ਭਾਈ ਇਹ ਨਾ ਕਰੋ ਹਾਂਜੀ ਸੋ ਇਸ ਪ੍ਰੋਗਰਾਮ ਮੇਰਾ ਲਿੰਕ ਟੁੱਟ ਗਿਆ ਖੈਰ ਮੈਂ ਇਹ ਗੱਲਾਂ ਚੈਸ ਦੇ ਸੰਬੰਧ ਵਿਚ ਕਰ ਰਿਹਾ ਸੀਗਾ ਔਰ ਚੈਸ ਦੀਆਂ ਗੱਲਾਂ ਕਰਦਿਆਂ ਹੋਇਆਂ
1: ਆ ਰਹੀ ਹੈ ਸਾਡੀ ਗੱਲਬਾਤ ਆ ਰਹੀ ਹੈ ਸੁਣਦੀ
0: ਆਵਾਜ਼ ਆ ਰਹੀ ਹੈ
1: ਹਾਂਜੀ ਹਾਂਜੀ ਬਿਲਕੁਲ
0: ਚਲੋ ਫਿਰ ਮੈਂ ਕੰਟੀਨਿਊ ਕਰਨਾ ਕਿਉਂਕਿ ਮੇਰੇ ਕੋਲ ਚਲੋ ਪਿਕਚਰ ਬੰਦ ਹੋ ਗਈ ਸੀਗੀ ਉਹ ਵਿਚ ਕਾਲ ਆਉਣ ਕਰਕੇ ਚਲੋ ਖੈਰ ਸੋ ਮੈਂ ਚੈਸ ਦੀਆਂ ਉਹ ਬਰੀਕੀਆਂ ਦੀ ਗੱਲ ਕਰ ਰਿਹਾ ਸੀਗਾ ਜਿਹੜੀਆਂ ਆਮ ਤੌਰ ਤੇ ਡਾਕਟਰਾਂ ਦਾ ਵਿਸ਼ਾ ਹੁੰਦਾ ਆ ਪਰ ਮੈਂ ਤੁਹਾਨੂੰ ਇਹ ਦੱਸਣਾ ਹੈ ਵੀ ਇਹ ਬਰੀਕੀਆਂ ਜਿਹੜੀਆਂ ਨੇ ਤੁਸੀਂ ਆਪ ਵੀ ਜੇ ਛਾਤੀ ਨੂੰ ਓਪਨ ਕਰਕੇ ਦੇਖੋਗੇ ਨਾ ਕੱਪੜੇ ਉਤਾਰ ਕੇ ਤੇ ਜਿੱਥੇ ਜਿੱਥੇ ਵੀ ਵਾਲਵ ਹੈਗੇ ਨੇ ਤੁਸੀਂ ਬਾਹਰੋਂ ਆਈਡੈਂਟੀਫਾਈ ਕਰ ਸਕਦੇ ਹੋ ਕਿ ਕਿਸ ਥਾਂ ਤੇ ਕਿਹੜਾ ਵਾਲਵ ਹੈਗਾ ਉਂਗਲੀ ਤਾਂ ਰੱਖ ਹੀ ਸਕਦੇ ਹੋ ਨਾ ਤੁਸੀਂ ਸਟੈਥੋਸਕੋਪ ਨਹੀਂ ਹੈਗਾ ਤੇ ਉਂਗਲੀ ਰੱਖ ਹੀ ਸਕਦੇ ਨਾ ਤੁਸੀਂ ਔਰ ਇਹਦੇ ਨਾਲ ਵੀ ਪਰਸੈਪਸ਼ਨ ਤੁਹਾਡੀ ਹੋ ਜਾਏਗੀ ਕਿ ਤੁਹਾਡਾ ਪਲਮੋਨਰੀ ਵਾਲਵ ਇੱਥੇ ਹੈ ਤੁਹਾਡਾ ਐਓਟਿਕ ਵਾਲਵ ਇੱਥੇ ਹੈ ਤੁਹਾਡਾ ਮਾਈਟਰ ਵਾਲਵ ਇੱਥੇ ਹੈ ਤੁਹਾਡਾ ਟ੍ਰਾਈਕਸਪਿਡ ਇੱਥੇ ਹੈ ਸੈਮੀਲੂਰਲ ਇੱਥੇ ਹੈ ਉਹ ਅਲੱਗ ਅਲੱਗ ਦੀ ਆਈਡੈਂਟੀਫਿਕੇਸ਼ਨ ਮੈਂ ਤੁਹਾਨੂੰ ਅਗਲੇ ਪ੍ਰੋਗਰਾਮਾਂ ਦੇ ਵਿੱਚ ਦੱਸਣੀ ਹੈ ਜਦੋਂ ਇਹ ਸਾਰੀ ਸ਼ਨਾਖਤ ਖਤਮ ਹੋ ਗਈ ਤੇ ਜਿਹਦੇ ਨਾਲ ਤੁਸੀਂ ਆਸਾਨੀ ਨਾਲ ਜਾ ਸਕਦੇ ਹੋ ਹੁਣ ਆਪਾਂ ਫਿਰ ਆ ਰਹੇ ਹਾਂ ਉਸ ਹਾਲਾਤ ਵਾਲੇ ਪਾਸੇ ਵੀ ਐਜ਼ ਏ ਹੋਲ ਸਾਨੂੰ ਹਜੇ ਨਹੀਂ ਪਤਾ ਵੀ ਫੇਫੜਿਆਂ ਚ ਨੁਕਸਿਆ ਕਿ ਚੈਸਟ ਦੇ ਵਿਚ ਨੁਕਸਿਆ ਕਿ ਮਿਡਿਆ ਸਟੈਨਿਪ ਦੇ ਵਿਚ ਨੁਕਸਿਆ ਕਿਉਂਕਿ ਮਿਡਿਆ ਸਟੈਨਿਪ ਤਾਂ ਬਹੁਤ ਸਾਰੇ ਅੰਗ ਹੈਗੇ ਨੇ ਕਿ ਹਾਰਟ ਦੇ ਵਿਚ ਨੁਕਸਿਆ ਅਜੇ ਨਹੀਂ ਸਾਨੂੰ ਪਤਾ ਸਾਨੂੰ ਇਹ ਪਤਾ ਵੀ ਛਾਤੀ ਚ ਕੁਝ ਨਾ ਕੁਝ ਹੈਗਾ ਜਦੋਂ ਛਾਤੀ ਦੇ ਵਿਚ ਕੁਝ ਨਾ ਕੁਝ ਹੈਗਾ ਵਾਲੀ ਕੋਈ ਗੱਲ ਸਾਡੇ ਸਾਹਮਣੇ ਆਉਂਦੀ ਹੈ ਨਾ ਤੋ ਸਭ ਤੋਂ ਪਹਿਲੀ ਗੱਲ ਹੈਗੀ ਆ ਪੇਨ ਜੋ ਆਦਮੀ ਪੇਸ਼ੈਂਟ ਹੱਥ ਲਾ ਕੇ ਕਹੇਗਾ ਦਰਦ ਹੁੰਦੀ ਹੈ ਹੁਣ ਕਈ ਵਾਰ ਆਮ ਤੌਰ ਤੇ ਹਾਰਟ ਦੀ ਦਰਦ ਨਹੀਂ ਹੁੰਦੀ ਤੇ ਸਾਰੇ ਲੋਕ ਹੱਥ ਤੇ ਛਾਤੀ ਜਿਹੜੀ ਛਾਤੀ ਦੇ ਉੱਪਰ ਹੱਥ ਰੱਖਦੇ ਨੇ ਹਾਲਾਂਕਿ ਇਹਦੇ ਵਿਚ ਸਾਨੂੰ ਪਤਾ ਹੈ ਕਿ ਰਿਬਸ ਵੀ ਹੈਗੀਆਂ ਨੇ ਇਹਦੇ ਵਿਚ ਇੰਟਰਕੋਸਟਲ ਮਸਲਸ ਵੀ ਹੈਗੇ ਨੇ ਇਹਦੇ ਚ ਜੁਆਇੰਟ ਦੀਆਂ ਕਾਰਟੀਲੇਜ ਵੀ ਹੈਗੀਆਂ ਨੇ ਪਰ ਪੇਸ਼ੈਂਟ ਨੇ ਤੇ ਹੱਥ ਇੱਥੇ ਹੀ ਰੱਖਣਾ ਹੈ ਨਾ ਇਹਨੂੰ ਅਸੀਂ ਬਾਅਦ ਵਿਚ ਆਈਡੈਂਟੀਫਾਈ ਕਰਾਂਗੇ ਵੀ ਅਸਲ ਗੱਲ ਕੀ ਹੈ ਹਾਰਟ ਦੀ ਪ੍ਰੋਬਲਮ ਕਿਹੜੀ ਹੈਗੀ ਹੈ ਤੇ ਹਾਰਟ ਤੋਂ ਬਿਨਾਂ ਵਾਲੀ ਪ੍ਰੋਬਲਮ ਕਿਹੜੀ ਹੈਗੀ ਹੈ ਜਾਂ ਇਹ ਮਿਡਿਆ ਸਟੈਨਮ ਦੇ ਵਿਚ ਲੰਘ ਨਹੀਂ ਈਸੋਫੇਗਸ ਦੇ ਕਰਕੇ ਹਾਈਪਰ ਐਸਿਡਿਟੀ ਦੀ ਗੱਲ ਹੈਗੀ ਹੈ ਇਹ ਸਾਰੀਆਂ ਗੱਲਾਂ ਅਸੀਂ ਬਾਅਦ ਚ ਆਈਡੈਂਟੀਫਾਈ ਕਰਕੇ ਤੁਹਾਡੇ ਨਾਲ ਇਹਨਾਂ ਪ੍ਰੋਗਰਾਮਾਂ ਚ ਦੱਸਾਂਗੇ ਪਰ ਮੈਂ ਇਹ ਦੱਸ ਰਿਹਾ ਕਿ ਜਦੋਂ ਛਾਤੀ ਦੇ ਵਿਚ ਕਿਸੇ ਦੇ ਵੀ ਕੋਈ ਪ੍ਰੋਬਲਮ ਆ ਗਈ ਉਸ ਵੇਲੇ ਸਭ ਤੋਂ ਪਹਿਲੀ ਨਿਸ਼ਾਨੀ ਜਿਹੜੀ ਪੈਦਾ ਹੋਣੀ ਹੈ ਉਹ ਹੈ ਪੇਨ ਕਿਉਂਕਿ ਪੇਨ ਇੱਕ ਛੋਟੇ ਤੋਂ ਛੋਟਾ ਐਸਾ ਲਫ਼ਜ਼ ਆ ਜਿਹੜਾ ਬਿਮਾਰੀ ਦੇ ਸ਼ੁਰੂਆਤੀ ਦੌਰ ਨੂੰ ਐਕਸਪਲੇਨ ਕਰਦਾ ਆ ਇਹਦੂ ਬਾਅਦ ਇਸ ਪੇਨ ਦਾ ਐਕਸਪਲੇਨੇਸ਼ਨ ਹੈਗਾ ਆ ਵੀ ਇਹ ਪੇਨ ਕਿਉਂ ਹੋ ਰਹੀ ਹੈ ਕਾਹਦੇ ਕਰਕੇ ਹੋ ਰਹੀ ਹੈ ਕਿਵੇਂ ਕਿਵੇਂ ਹੁੰਦੀ ਹੈ ਉਹ ਸਾਰੀ ਇੰਡੀਕੇਟ ਕਰੇਗੀ ਵੀ ਇਹ ਇੰਸਪਾਇਰੇਸ਼ਨ ਨਾਲ ਹੈ ਕਿ ਐਕਸਪਾਇਰੇਸ਼ਨ ਨਾਲ ਹੈ ਕਿ ਡਾਇਸਟੋਲ ਦੇ ਨਾਲ ਹੈ ਜਾਂ ਸਿਸਟੋਲ ਦੇ ਨਾਲ ਹੈਗੀ ਹੈ ਵਗੈਰਾ ਵਗੈਰਾ ਇਹ ਗੱਲਾਂ ਬਾਤੀਆਂ ਨੇ ਲੇਕਿਨ ਪਹਿਲੀ ਨਿਸ਼ਾਨੀ ਜਦੋਂ ਚੈਸਟ ਦੇ ਵਿਚ ਕੋਈ ਵੀ ਨੁਕਸ ਪੈ ਜਾਏਗਾ ਉਸ ਵੇਲੇ ਪਹਿਲੀ ਗੱਲ ਹੋਏਗੀ ਦਰਦ ਪੇਨ ਔਰ ਪੇਨ ਦੇ ਨਾਲ ਨਾਲ ਹੀ ਕਿਉਂਕਿ ਇਹ ਬਹੁਤ ਵੱਡਾ ਏਰੀਆ ਆ ਜਿਹੜਾ ਆਕਸੀਜਨ ਸਪਲਾਈ ਕਰਦਾ ਹੈਗਾ ਆ ਖੁਰਾਕ ਤੋਂ ਬਿਨਾਂ ਤਾਂ ਅਸੀਂ ਕਾਫੀ ਦੇਰ ਲੰਬਾ ਰੱਖਦੇ ਨਾ ਕਈ ਦਿਨ ਉਹ ਦਰਸ਼ਨ ਸਿੰਘ ਪੇਰੂਮਾਨ ਕੇ 80 ਦਿਨ ਜਿੰਦਾ ਰਹਿ ਗਿਆ ਸੀਗਾ ਬਹੁਤ ਦੇਰ ਜਿੰਦਾ ਰਹਿ ਸਕਦੇ ਹਾਂ ਬਿਨਾਂ ਖਾਇਆ ਵੀ ਲੇਕਿਨ ਆਕਸੀਜਨ ਤੋਂ ਬਿਨਾਂ ਅਸੀਂ ਨਹੀਂ ਰਹਿ ਸਕਦੇ 3 ਤੋਂ 5 ਮਿੰਟ ਸਾਡਾ ਮੈਕਸੀਮਮ ਪੀਰੀਅਡ ਹੈਗਾ ਆ ਫਿਰ ਸਰਵਾਈਵ ਹੋਣਾ ਬੜਾ ਮੁਸ਼ਕਲ ਹੈਗਾ ਆ ਹਾਲਾਂਕਿ ਅੱਜ ਕੱਲ ਦੀ ਟੈਕਨੋਲੋਜੀ ਕਾਫੀ ਕੁਛ ਕਰ ਰਹੀ ਹੈ ਬਟ ਈਵਨ ਦੈਨ ਉਹ ਉਸੇ ਵੇਲੇ ਹੀ ਕਲੋਟ ਹੋਣਾ ਸ਼ੁਰੂ ਹੋ ਜਾਂਦਾ ਔਰ ਉਹਨਾਂ ਬਲੱਡ ਵੈਸਲ ਦੇ ਵਿਚ ਆਏ ਕਲੋਟ ਨੂੰ ਰਿਮੂਵ ਕਰਨਾ ਬੜਾ ਮੁਸ਼ਕਲ ਹੈ ਸੋ ਇਸ ਕਰਕੇ ਸੋ ਪਹਿਲੀ ਗੱਲ ਹੈਗੀ ਹੈ ਦਰਦ ਦੂਸਰੀ ਗੱਲ ਹੈਗੀ ਹੈ ਲਾਈਟ ਹੈਡਡ ਲਾਈਟ ਹੈਡਡਨੈਸ ਮਤਲਬ ਕਿਉਂਕਿ ਖੂਨ ਦੀ ਸਪਲਾਈ ਨਹੀਂ ਹੋ ਰਹੀ ਖੂਨ ਦੇ ਵਿਚ ਇੰਨੀ ਆਕਸੀਜਨ ਹੀ ਨਹੀਂ ਜਾ ਰਹੀ ਜਿਸ ਕਰਕੇ ਸਿਰ ਨੂੰ ਮੈਂ ਦੱਸਿਆ ਸੀ ਕਿ ਤਿੰਨ ਭਾਗ ਚ ਵੰਡਿਆ ਜਾਂਦਾ ਜਿਹੜਾ ਦਿਲ ਤੋਂ ਖੂਨ ਰਿਲੀਜ਼ ਹੁੰਦਾ ਆ ਦੋ ਭਾਗ ਕੈਰੋਟਿਡ ਆਰਟਰੀ ਦੇ ਰਾਹੀਂ ਬ੍ਰੇਨ ਨੂੰ ਜਾਂਦਾ ਹੈ ਔਰ ਇੱਕ ਭਾਗ ਬਾਕੀ ਸਾਰੇ ਸਰੀਰ ਨੂੰ ਮਿਲਦਾ ਹੈਗਾ ਬਾਬਾ ਇੰਨੀ ਖੂਨ ਦੀ ਜ਼ਰੂਰਤ ਹੈਗੀ ਹੈ ਬ੍ਰੇਨ ਨੂੰ ਤੇ ਜੇ ਉੱਥੇ ਥੋੜੀ ਬਹੁਤ ਵੀ ਕਮੀ ਆ ਗਈ ਤੇ ਦਿਸਣੀ ਸ਼ੁਰੂ ਹੋ ਜਾਣੀ ਇਸ ਕਰਕੇ ਛਾਤੀ ਦੇ ਵਿਚ ਚਾਹੇ ਹਾਰਟ ਚ ਨੁਕਸ ਹੋਵੇ ਚਾਹੇ ਫੇਫੜਿਆਂ ਚ ਨੁਕਸ ਹੋਵੇ ਕਿਸੇ ਵੀ ਕਰਕੇ ਸਭ ਤੋਂ ਪਹਿਲੀ ਗੱਲ ਦਰਦ ਦੇ ਨਾਲ ਨਾਲ ਲਾਈਟ ਹੈਡਡਨੈਸ ਹੋਣੀ ਜ਼ਰੂਰੀ ਹੈ ਔਰ ਦੂਸਰੀ ਗੱਲ ਇਸ ਤੋਂ ਇਲਾਵਾ ਪੇਨ ਦੋ ਕੰਡੀਸ਼ਨਾਂ ਚ ਪੈਦਾ ਹੁੰਦੀ ਹੈ ਮੈਂ ਅੰਗਰੇਜ਼ੀ ਦੇ ਦੋ ਲਫ਼ਜ਼ਾਂ ਦੀ ਤੁਹਾਨੂੰ ਜਾਣਕਾਰੀ ਦੇਵਾਂ ਇੱਕ ਮਾਈਗ੍ਰੇਸ਼ਨ ਲਫ਼ਜ਼ ਹੁੰਦਾ ਆ ਇੱਕ ਹੁੰਦਾ ਰੇਡੀਏਸ਼ਨ ਹੁਣ ਮਾਈਗ੍ਰੇਸ਼ਨ ਦਾ ਇਹ ਹੈ ਵੀ ਅਸੀਂ ਇੰਡੀਆ ਤੋਂ ਆ ਗਏ ਹਾਂ ਅਮੈਰੀਕਾ ਚ ਹੁਣ ਇੰਡੀਆ ਚ ਸਾਡਾ ਘਰ ਨਹੀਂ ਰਹਿ ਗਿਆ ਹੁਣ ਅਸੀਂ ਮਾਈਗ੍ਰੇਟ ਹੋ ਗਏ ਹਾਂ ਅਸੀਂ ਚਾਹ ਵਾਲਾ ਪੈਨ ਗਰਮ ਕਰਦੇ ਆ ਨਾ ਤੇ ਜੇ ਉਹ ਲੋਹੇ ਦਾ ਹੀ ਹੋਵੇ ਤੇ ਚਾਹ ਦਾ ਜਿਵੇਂ ਜਿਵੇਂ ਪੈਨ ਗਰਮ ਹੋਏਗੀ ਚਾਹ ਉਵੇਂ ਸਾਡਾ ਹੱਥ ਵੀ ਗਰਮ ਹੋਏਗਾ ਹੀਟ ਤੁਹਾਨੂੰ ਰੇਡੀਏਟ ਕਰੇਗੀ ਭਾਵੇਂ ਜਿੱਥੇ ਗਰਮ ਹੋ ਰਿਹਾ ਉਹ ਸੋਰਸ ਤੇ ਵੀ ਹੀਟ ਆ ਸਾਡੇ ਹੱਥ ਤੱਕ ਜਿੱਥੋਂ ਤੱਕ ਉਹ ਲਿੰਕ ਹੈ ਉਹਦਾ ਉੱਥੇ ਵੀ ਉਹਦੀ ਦਰਦ ਹੋ ਰਹੀ ਹੈ ਜਾਂ ਉੱਥੇ ਵੀ ਉਹ ਹੀਟ ਹੋ ਰਹੀ ਹੈ ਇਹਨੂੰ ਅਸੀਂ ਕਹਿੰਦੇ ਹਾਂ ਰੇਡੀਏਸ਼ਨ ਤੇ ਮਾਈਗ੍ਰੇਸ਼ਨ ਅਸੀਂ ਕਹਿੰਦੇ ਹਾਂ ਜਦੋਂ ਦੂਜੇ ਪਾਸੇ ਲਿੰਕ ਖਤਮ ਹੋ ਗਿਆ ਅਗਲੇ ਪਾਸੇ ਹੋ ਗਿਆ ਸੋ ਸਿਰ ਦੇ ਵਿੱਚ ਕਿਉਂਕਿ ਆਪਾਂ ਤਾਂ ਹੁਣ ਦੱਸ ਹੀ ਚੁੱਕੇ ਹਾਂ ਸਹਿਰੀ ਬ੍ਰਹਮ ਹੈ ਸਹਿਰੀ ਬੈਲਮ ਹੈ ਮਾਉਸ ਹੈ ਮੰਡੂਲਾ ਬਲੌਂਗਦਾ ਹੈ ਬੜਾ ਕੁਛ ਹੈਗਾ ਸਿਰ ਦੇ ਵਿੱਚ ਸੋ ਇਸ ਕਰਕੇ ਸਿਰ ਦੇ ਵਿੱਚ ਆਮ ਤੌਰ ਤੇ ਰੇਡੀਏਟਿੰਗ ਪੇਨਸ ਹੋਣੀਆਂ ਸ਼ੁਰੂ ਜਾਂਦੀਆਂ ਗੱਲ ਚੈਸਟ ਦੀ ਹੈ ਸਾਇੰਸ ਸਿਮਟਮ ਸਿਰ ਦੇ ਦੱਸ ਰਹੇ ਹਾਂ ਅਸੀਂ ਰੇਡੀਏਟਿੰਗ ਟਾਈਪ ਦੀਆਂ ਪੇਨ ਸ਼ੁਰੂ ਹੋ ਜਾਂਦੀਆਂ ਨੇ ਕਿ ਸੱਜੇ ਪਾਸੇ ਦਰਦ ਹੋਈ ਸੀ ਇੱਕਦਮ ਚੁਬਕਾਂ ਪੈਣ ਲੱਗ ਗਈਆਂ ਫਿਰ ਖੱਬੇ ਪਾਸੇ ਵੀ ਪੈਣੀ ਸ਼ੁਰੂ ਹੋ ਗਈਆਂ ਔਰ ਫਿਰ ਮੱਥੇ ਦੇ ਵਿੱਚ ਵੀ ਪੈਣੀਆਂ ਸ਼ੁਰੂ ਹੋ ਗਈਆਂ ਕਹਿਣ ਤੋਂ ਭਾਵ ਜਿਹੜੇ ਸੋਰਸ ਤੇ ਜੇ ਸੱਜੇ ਪਾਸੇ ਸ਼ੁਰੂ ਹੋਈ ਤੇ ਸੱਜੇ ਬੰਦ ਨਹੀਂ ਹੋ ਗਈ ਉੱਥੇ ਵੀ ਹੋ ਰਹੀ ਹੈ ਖੱਬੇ ਪਾਸੇ ਵੀ ਹੋ ਰਹੀ ਹੈ ਜਾਂ ਹੋਰ ਵੀ ਕਿਸੇ ਪਾਸੇ ਹੋ ਰਹੀ ਆਮ ਤੌਰ ਤੇ ਬਹੁਤੇ ਲੋਕ ਕਹਿੰਦੇ ਨੇ ਜੀ ਮੇਰੇ ਨਾਲ ਪਹਿਲਾਂ ਸੱਜੇ ਪਾਸੇ ਦਰਦ ਹੁੰਦੀ ਸੀ ਤੇ ਹੁਣ ਸੱਜੇ ਪਾਸੇ ਤਾਂ ਨਹੀਂ ਹੁੰਦੀ ਮੇਰੇ ਖੱਬੇ ਪਾਸੇ ਹੁੰਦੀ ਹੈ ਇਹਨੂੰ ਅਸੀਂ ਮਾਈਗ੍ਰੇਟਰੀ ਪੇਨ ਕਹਿੰਦੇ ਹਾਂ ਇਹ ਮਾਈਗ੍ਰੇਟ ਹੋ ਕੇ ਦੂਜੇ ਪਾਸੇ ਚਲੀ ਗਈ ਹੈ ਪਰ ਜਿਹੜੀ ਰੇਡੀਏਟਿੰਗ ਪੇਨ ਹੈਗੀ ਹੈ ਉਹ ਇਹ ਹੈ ਕਿ ਜਿੱਥੇ ਸ਼ੁਰੂ ਹੋਈ ਸੀ ਉੱਥੇ ਵੀ ਹੈਗੀ ਹੈ ਤੇ ਦੂਜੇ ਪਾਸੇ ਵੀ ਹੈਗੀ ਹਾਲਾਂਕਿ ਬਹੁਤ ਸਾਰੀਆਂ ਬਾਕੀ ਸਰੀਰ ਦੇ ਪੇਟ ਦੇ ਅੰਗ ਵੀ ਐਸੇ ਹੈਗੇ ਨੇ ਜਿਨ੍ਹਾਂ ਦਾ ਲਿੰਕ ਡਾਇਰੈਕਟ ਸਾਡਾ ਇਸ ਹਾਰਟ ਦੇ ਨਾਲ ਇਸੇ ਤਰ੍ਹਾਂ ਸੰਬੰਧ ਬਣਦਾ ਆ ਕਿ ਕਈ ਵਾਰ ਬਵਾਸੀਰ ਦੀ ਦਰਦ ਜਿਹੜੀ ਹੈ ਉਹ ਸਿਰ ਚ ਮਹਿਸੂਸ ਕਰਦੇ ਹਾਂ ਅਸੀਂ ਉਹਨੂੰ ਅਸੀਂ ਰੇਡੀਏਟਿੰਗ ਪੇਨ ਵੀ ਕਹਿ ਸਕਦੇ ਹਾਂ ਉਹਨੂੰ ਅਸੀਂ ਮਾਈਗ੍ਰੇਟਰੀ ਪੇਨ ਵੀ ਕਹਿ ਸਕਦੇ ਹਾਂ ਔਰ ਹਾਲਾਤ ਦੇ ਉੱਪਰ ਡਿਪੈਂਡ ਕਰਦਾ ਕਿਹੜੀ ਕੰਡੀਸ਼ਨ ਹੈਗੀਆਂ ਨੇ ਇਹਨੂੰ ਆਪਾਂ ਅੱਗੇ ਡਿਸਕਸ ਕਰਾਂਗੇ ਪਰ ਮੈਂ ਜੋ ਸਿਮਟਮਸ ਦੱਸ ਰਿਹਾ ਹਾਂ ਇਸ ਹਾਲਾਤ ਦੇ ਉਹ ਇਹ ਨੇ ਕਿ ਪੇਨ ਲਾਈਟ ਹੈਡਨੈਸ ਔਰ ਉਸ ਤੋਂ ਬਾਅਦ ਰੇਡੀਏਟਿੰਗ ਟਾਈਪ ਦੀਆਂ ਜਿਹੜੀਆਂ ਪੇਨ ਹੋਣਗੀਆਂ ਔਰ ਇਹਦੇ ਨਾਲ ਹੀ ਜਾ ਆ ਸਾਡਾ ਜਬਾੜਾ ਨੈਕ ਸਾਡੀ ਗਰਦਨ ਇਸੇ ਤਰ੍ਹਾਂ ਹੀ ਬੈਕ ਪੋਰਸ਼ਨ ਪਿਛਲੇ ਪਾਸੇ ਦਾ ਬਾਹਾਂ ਇਹਨਾਂ ਦੇ ਵਿੱਚ ਜਕੜਨ ਹੋਏਗੀ ਕਿਉਂਕਿ ਆਕਸੀਜਨ ਨਹੀਂ ਜਾ ਰਹੀ ਸਪਲਾਈ ਨਹੀਂ ਹੋ ਰਹੀ ਇਸ ਕਰਕੇ ਆਹ ਜਿਹੜਾ ਸਾਡਾ ਉੱਪਰ ਵਾਲਾ ਪੋਰਸ਼ਨ ਹੈ ਛਾਤੀ ਵਾਲਾ ਇਹਦੇ ਵਿੱਚ ਜਕੜਨ ਸਟਿਫਨੈਸ ਆਣੀ ਸ਼ੁਰੂ ਹੋ ਜਾਏਗੀ ਜਿਹਨੂੰ ਅਸੀਂ ਸਟਿਫਨੈਸ ਕਹਿੰਦੇ ਹਾਂ ਕਿ ਮੋਢਾ ਨਹੀਂ ਹਿਲਦਾ ਬਾਂਹ ਨਹੀਂ ਹਿਲਦੀ ਧੌਣ ਨਹੀਂ ਹਿਲ ਰਹੀ ਹਾਂਜੀ ਇਹ ਉਸ ਗੱਲ ਦੀਆਂ ਨਿਸ਼ਾਨੀਆਂ ਨੇ ਕਿ ਛਾਤੀ ਦੇ ਵਿੱਚ ਕੁਝ ਨਾ ਕੁਝ ਹੋ ਰਿਹਾ ਬਹੁਤੇ ਲੋਕ ਜਿਹੜੇ ਦਮੇ ਵਾਲੇ ਜਾਂ ਬਹੁਤੇ ਲੋਕ ਜਿਹੜੇ ਸਾਹ ਦੀਆਂ ਪ੍ਰੋਬਲਮ ਵਾਲੇ ਨੇ ਉਹ ਆਮ ਤੌਰ ਤੇ ਕਹਿੰਦੇ ਨੇ ਮੇਰੇ ਮੋਢੇ ਪੀੜ ਕਰਦੇ ਨੇ ਮੇਰੀਆਂ ਬਾਹਾਂ ਪੀੜ ਕਰਦੀਆਂ ਨੇ ਪਿਛਲੇ ਪਾਸੇ ਬੈਕ ਸਾਈਡ ਦਰਦ ਕਰਦੀ ਸਾਡੀ ਜੇ ਛਾਤੀ ਨੂੰ ਮਲ ਦਿਓ ਸਾਹ ਲੈਣ ਵਾਸਤੇ ਇਹੋ ਜਿਹੀਆਂ ਕੰਡੀਸ਼ਨਾਂ ਕਰਦੇ ਨੇ ਮੈਂ ਜਨਰਲ ਤੌਰ ਤੇ ਦੱਸ ਰਿਹਾ ਹਾਂ ਕਿ ਜਨਰਲ ਤੌਰ ਤੇ ਇਹਨਾਂ ਦੀਆਂ ਇਹ ਨਿਸ਼ਾਨੀਆਂ ਆਮ ਤੌਰ ਤੇ ਹੁੰਦੀਆਂ ਨੇ ਫਿਰ ਟਾਈਟਨੈਸ ਚੈਸਟ ਵਿੱਚ ਆ ਗਏ ਆਪਾਂ ਟਾਈਟਨੈਸ ਚੈਸਟ ਦੇ ਵਿੱਚ ਟਾਈਟਨੈਸ ਹੁੰਦੀ ਹੈ ਕੁੱਟਣ ਹੁੰਦੀ ਹੈ ਕਿਉਂ ਕਿਉਂਕਿ ਜਿਹੜਾ ਡਾਇਲਟੇਸ਼ਨ ਹੋ ਗਿਆ ਹੈ ਫੈਲ ਗਿਆ ਫੇਫੜੇ ਉਹ ਹੁਣ ਸੁਕੜ ਨਹੀਂ ਰਹੇ ਔਰ ਉਹ ਦੁਬਾਰਾ ਵਾਪਸ ਜਿਹੜੀ ਏਅਰ ਹੋਰ ਨਵੀਂ ਲੈ ਨਹੀਂ ਰਹੇ ਬਾ ਇਹਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਆ ਗਈ ਉਹਨੂੰ ਉਹ ਬਾਹਰ ਕੱਢ ਨਹੀਂ ਰਹੇ ਸਪਾਜ਼ਮੋਡਿਕ ਟਾਈਪ ਦੀ ਕੋਈ ਐਸੀ ਕੰਡੀਸ਼ਨ ਹੋ ਗਈ ਜਿਹਨੂੰ ਅਸੀਂ ਦਮਾ ਕਹਿੰਦੇ ਹਾਂ ਸਪਾਜ਼ਮੋਡਿਕ ਟਾਈਪ ਦੀ ਐਸੀ ਕੋਈ ਕੰਡੀਸ਼ਨ ਹੋ ਗਈ ਹੈ ਜਾਂ ਇਸ ਤਰ੍ਹਾਂ ਦੀ ਬ੍ਰੋਂਕਾਈਟਿਸ ਹੋ ਗਈ ਹੈ ਜਾਂ ਇੱਕ ਹੋਰ ਕੰਡੀਸ਼ਨ ਹੁੰਦੀ ਜਿਹਨੂੰ ਅਸੀਂ ਐਂਫਾਈਸੀਮਾ ਕਹਿੰਦੇ ਹਾਂ ਔਰ ਬਲੌਕੇਜ ਕਿਸੇ ਇੱਕ ਥਾਂ ਤੇ ਹੋ ਗਈ ਹੈ ਸੋ ਇਹੋ ਜਿਹੀਆਂ ਕੰਡੀਸ਼ਨਾਂ ਦੇ ਵਿੱਚ ਕਰਕੇ ਆਮ ਤੌਰ ਤੇ ਟਾਈਟਨੈਸ ਇਨ ਚੈਸਟ ਹੋਣੀ ਸ਼ੁਰੂ ਹੋ ਜਾਂਦੀ ਹੈ ਹਾਰਟ ਦੇ ਵਿੱਚ ਤਾਂ ਆਟੋਮੈਟਿਕਲੀ ਹੈਗੀ ਜਦੋਂ ਹਾਰਟ ਦੀ ਸਪਲਾਈ ਰੁਕ ਜਾਂਦੀ ਹੈ ਘੱਟ ਹੋ ਜਾਂਦੀ ਹੈ ਉਸ ਵੇਲੇ ਚੈਸਟ ਦੇ ਵਿੱਚ ਟਾਈਟਨੈਸ ਆਣੀ ਲਾਜ਼ਮੀ ਗੱਲ ਹੈਗੀ ਅਗਲੀ ਗੱਲ ਸ਼ਾਰਟਨੈਸ ਆਫ ਬ੍ਰੈਥ ਅਸੀਂ ਸਾਹਾਂ ਦੀ ਗਿਣਤੀ ਜਾਣਦੇ ਹਾਂ ਕਿ ਨਾਰਮਲ ਤੌਰ ਤੇ 14 ਤੋਂ 16 ਵਰਸਾ 1 ਮਿੰਟ ਦੇ ਵਿੱਚ ਆਉਣਾ ਚਾਹੀਦਾ ਆ, ਆਉਂਦਾ ਹੈ ਨਾਰਮਲ ਬੰਦੇ ਨੇ, ਬੱਚੇ ਦਾ ਜਦ ਪੈਦਾ ਹੁੰਦਾ ਆ ਉਦੋਂ 40 ਤੱਕ ਸਾਹ ਹੁੰਦਾ ਹੈਗਾ, ਹੌਲੀ ਹੌਲੀ ਕਰਦਿਆਂ ਕਰਦੇ ਜਿਵੇਂ ਜਿਵੇਂ ਉਹਦੀ ਉਮਰ ਵੱਧਦੀ ਹੈ ਅਲਟੀਮੇਟਲੀ ਉਹਦੀ ਸਟੇਬਿਲਿਟੀ ਫਿਰ ਜਦੋਂ ਉਮਰ ਦੇ ਪੜਾਅ ਹੈ ਨੇ ਉਹਦੇ ਮੁਤਾਬਕ ਘੱਟਦੀ ਰਹਿੰਦੀ ਹੈ, ਪਰ ਅਡਲਟ ਆਦਮੀ ਦੀ ਜਿਹੜੀ ਨਾਰਮਲ ਗਿਣਤੀ ਹੈ ਉਹ ਸਾਡੀ 14 ਤੋਂ 16 ਵਾਰ ਪਰ ਮਿੰਟ ਦੀ ਨਾਰਮਲ ਗਿਣਤੀ ਹੈਗੀ ਹੈ। ਮੈਂ ਕੀ ਕਹਿ ਰਿਹਾ ਹਾਂ, ਸ਼ਾਰਟਨੈਸ ਆਫ ਬ੍ਰੈਥ, ਆਕਸੀਜਨ ਪੂਰੀ ਨਹੀਂ ਹੋ ਰਹੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਫੇਫੜਿਆਂ ਨੂੰ ਵਾਰ ਵਾਰ ਕੰਮ ਕਰਨਾ ਪੈ ਰਿਹਾ। ਵਾਰ ਵਾਰ ਦਾ ਮਤਲਬ ਕੀ ਹੈ, 14 ਤੋਂ 16 ਨਹੀਂ 20 ਵਾਰ ਵੀ ਹੋਊਗਾ 40 ਵਾਰ ਵੀ ਹੋਊਗਾ, ਫਟਾਫਟ ਹੋਂਕ ਨਹੀਂ ਲੱਗ ਗਈ ਹੈ। ਔਰ ਇਸੇ ਹੀ ਤਰਤੀਬ ਤੇ ਕਿਉਂਕਿ ਫੇਫੜਿਆਂ ਨੇ ਆਕਸੀਜਨ ਸਪਲਾਈ ਕੀਤੀ ਦਿਲ ਨੂੰ ਖੂਨ ਨੂੰ, ਔਰ ਇਹਨੇ ਫੇਫੜਿਆਂ ਦੇ ਅੱਗੇ ਸਪਲਾਈ ਕਰਨੀ ਹੈ ਕਿ ਫਟਾਫਟ ਜਿਹੜੀ ਸੈੱਲਾਂ ਦੀ ਲੋੜ ਹੈ ਪੂਰੀ ਕਰ ਦਿੱਤੀ ਜਾਵੇ, ਜਿਸ ਕਰਕੇ ਹਾਰਟ ਨੂੰ ਵੀ ਉਹਨਾਂ ਕੰਮ ਕਰਨਾ ਪਏਗਾ। ਤੋ ਮਤਲਬ ਕੀ ਹੈ, ਦੋ ਗੱਲਾਂ ਐਸੋਸੀਏਟਿਡ ਹੋਣਗੀਆਂ, ਸ਼ਾਰਟਨੈਸ ਆਫ ਬ੍ਰੈਥ ਵਿਦ ਪੈਲਪੀਟੇਸ਼ਨ, ਉਹਦੇ ਨਾਲ ਦਿਲ ਦੀ ਧੜਕਣ ਵੀ ਜ਼ਿਆਦਾ ਹੋਏਗੀ, ਸਾਹ ਵੀ ਜਿਹੜਾ ਵਾਰ ਵਾਰ ਚੱਲੇਗਾ, ਗਿਣਤੀ ਉਹਦੀ ਜਿਹੜੀ ਉਹ ਵੱਧ ਜਾਏਗੀ। ਔਰ ਇਸ ਤੋਂ ਇਲਾਵਾ ਹੁਣ ਰਿਲੇਟਡ ਅਸੀਂ ਇਮੀਡੀਏਟਲੀ ਕਹਿ ਲਾਂਗੇ ਇਹ ਤਾਂ ਜੀ ਹਾਰਟ ਨਾਲ ਰਿਲੇਟਡ ਹੈ, ਕਿਹੜਾ ਸਿਮਟਮ, ਸਡਨ ਸਵੈਲਿੰਗ, ਸਵੈਲਿੰਗ ਇਨ ਲੈਗਸ, ਸਵੈਲਿੰਗ ਇਨ ਐਂਕਲ ਫੀਟ, ਆਮ ਤੌਰ ਤੇ ਤੁਸੀਂ ਦੇਖਦੇ ਹੋ। ਔਰ ਇਹਨੂੰ ਅਸੀਂ ਆਮ ਤੌਰ ਤੇ ਜ਼ਿਆਦਾਤਰ ਹਾਰਟ ਦੇ ਨਾਲ ਰਿਲੇਟ ਕਰਦੇ ਹਾਂ ਗੱਲ ਨੂੰ, ਪਰ ਇਹ ਹੋਰ ਵੀ ਬਹੁਤ ਸਾਰੇ ਕਾਰਨਾਂ ਦੇ ਵਿੱਚ, ਮੈਂ ਵੇਨਸ ਸਟਰਕਚਰ ਦੀ ਗੱਲ ਕੀਤੀ ਸੀਗੀ ਕਿ ਵੇਨਸ ਸਟਰਕਚਰ ਅਗਰ ਇਸ ਤਰ੍ਹਾਂ ਦਾ ਹੋ ਜਾਵੇ, ਬਾਲਸ ਜਿਹੜੇ ਨੇ ਉਹਨਾਂ ਤੇ ਫੈਟ ਡਿਪੋਜੀਸ਼ਨ ਹੋ ਜਾਂਦੀ ਹੈ ਕਈ ਵਾਰਾਂ, ਜਿਹਦੇ ਕਰਕੇ ਉਪਰੋਂ ਭਾਰ ਪਿਆ ਖੂਨ ਦਾ, ਨਲਕੇ ਦੀ ਬੋਕੀ ਦੀ ਆਮ ਤੌਰ ਤੇ ਮੈਂ ਐਗਜ਼ਾਮਪਲ ਦਿਆ ਕਰਦਾ, ਨਲਕੇ ਦੀ ਬੋਕੀ ਸੀ, ਨਲਕਾ ਗੇੜਦੇ ਸੀ ਤੇ ਪਾਣੀ ਬਾਹਰ ਆ ਜਾਂਦਾ ਸੀ, ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਹੇਠਾਂ ਚਲੇ ਜਾਂਦਾ, ਪੂਰਾ ਪੂਰਾ ਪਾਣੀ ਬਾਹਰ ਨਹੀਂ ਆਉਂਦਾ। ਇਸੇ ਤਰ੍ਹਾਂ ਹੀ ਇਹ ਜਿਹੜੇ ਵਾਲਵ ਲੱਗੇ ਨੇ ਵੇਨਸ ਦੇ ਵਿੱਚ, ਇਹ ਅਗਰ ਲੀਕ ਕਰ ਗਿਆ ਤਾਂ ਪਿਛਲੇ ਪਾਸੇ ਪੈਰਾਂ ਤੇ, ਲੱਤਾਂ ਤੇ, ਐਂਕਲਸ ਤੇ, ਆਮ ਤੌਰ ਤੇ ਗੋਡਿਆਂ ਤੋਂ ਹੇਠਾਂ ਹੇਠਾਂ ਆਮ ਤੌਰ ਤੇ ਸੋਜ ਸਾਨੂੰ ਦਿਖਾਈ ਦਿੰਦੀ ਹੈ, ਜਿਹੜੀ ਇਹ ਇਸ ਗੱਲ ਦੀ ਇੰਡੀਕੇਸ਼ਨ ਸਾਡੀ ਹੋਵੇਗੀ ਕਿ ਇਹ ਗੱਲ ਹੋ ਚੁੱਕੀ ਹੈ। ਉਸ ਤੋਂ ਬਾਅਦ ਅਨਐਕਸਪੈਕਟਿਡ ਫਟੀਗ, ਬਹੁਤੀਆਂ ਤਾਂ ਬਿਮਾਰੀਆਂ ਲੌਂਗ ਟਰਮ ਆ ਰਹੀਆਂ ਨੇ, ਉਹਦੇ ਵਾਸਤੇ ਅਸੀਂ ਵਾਰ ਵਾਰ ਡਾਕਟਰ ਕੋਲ ਜਾ ਹੀ ਰਹੇ ਹੁੰਦੇ ਹਾਂ, ਸਾਨੂੰ ਪਤਾ ਹੀ ਹੁੰਦਾ ਹੈ, ਪਰ ਕਈ ਵਾਰਾਂ ਕੁਝ ਗੱਲਾਂ ਹੁਣੇ ਸਡਨ ਹੋਈਆਂ ਨੇ, ਪਹਿਲਾਂ ਨਹੀਂ ਸੀ, ਹੁਣੇ ਸਡਨ ਹੋਈਆਂ ਨੇ, ਤੇ ਸਡਨ ਦੇ ਵਿੱਚ ਕੀ ਹੋਏਗਾ, ਫਟੀਗ ਥਕਾਵਟ, ਇੱਕਦਮ ਬੰਦਾ ਬੈਠ ਜੂਗਾ, ਕੰਮ ਕਰਦਾ ਕਰਦਾ ਇੱਕਦਮ ਬੈਠ ਜੂਗਾ, ਆਕਸੀਜਨ ਨਹੀਂ ਪੂਰੀ ਹੋਈ, ਸਰਕੂਲੇਸ਼ਨ ਘੱਟ ਗਿਆ, ਕਿਸੇ ਵੀ ਕਾਰਨ, ਚਾਹੇ ਕਿਤੇ ਕਲੌਟ ਹੋ ਗਿਆ ਹੈ, ਬਲੋਕੇਜ ਹੋ ਗਿਆ ਹੈਗਾ, ਕੁਝ ਵੀ ਹੋ ਗਿਆ ਹਾਰਟ ਦੇ ਵਿੱਚ, ਇਹਦੀ ਗੱਲਾਂ ਆਪਾਂ ਬਾਅਦ ਚ ਕਰਨੀਆਂ ਨੇ, ਪਰ ਮੈਂ ਇਹ ਕਹਿ ਰਿਹਾ ਹਾਂ ਕਿ ਫਟੀਗ ਹੋਣਾ ਛਾਤੀ ਦੇ ਕਿਸੇ ਵੀ ਬਿਮਾਰੀ ਦੇ ਨਾਲ ਇੱਕ ਰੁਟੀਨ ਦਾ ਸਿਮਟਮ ਹੈ, ਕਿ ਜਦੋਂ ਆਮ ਰੁਟੀਨ ਚ ਯਾਰ ਤੇ ਕੰਮ ਮੈਂ ਰੋਜ਼ ਹੀ ਕਰਦਾ, ਇਹਦੇ ਨਾਲ ਤਾਂ ਕਦੇ ਮੈਂ ਥਕਾਵਟ ਹੀ ਨਹੀਂ ਹੋਈ, ਬੀਬੀਆਂ ਕਹਿਣਗੀਆਂ ਰਸੋਈ ਦੇ ਵਿੱਚ ਅਸੀਂ ਰੋਟੀ ਪਾਣੀ ਪਕਾਉਣਾ ਤਾਂ ਮੇਰਾ ਰੋਜ਼ ਦਾ ਹੀ ਕੰਮ ਹੈ, ਪਰ ਹੁਣ ਤੇ ਮੇਰੇ ਕੋਲ ਵਿਹਲੀ ਜਾਣੀ ਹੈ, ਰੋਟੀਆਂ ਨਹੀਂ ਲੱਗੀਆਂ ਜਾ ਰਹੀਆਂ, ਸਧਾਰਨ ਜਿਹੀ ਗੱਲ ਆ, ਉਸ ਹਾਲਾਤ ਦੇ ਵਿੱਚ ਇਹ ਫਟੀਗ ਹੈ, ਇਹ ਥਕਾਵਟ ਹੈਗੀ ਹੈ, ਔਰ ਇਹ ਇਸ ਗੱਲ ਦਾ ਇੰਡੀਕੇਸ਼ਨ ਹੈ ਕਿ ਛਾਤੀ ਦੇ ਵਿੱਚ, ਚਾਹੇ ਫੇਫੜਿਆਂ ਵਿੱਚ, ਚਾਹੇ ਹਾਰਟ ਦੇ ਵਿੱਚ, ਈਵਨ ਅਗਰ ਹਾਈਪਰ ਐਸਿਡਿਟੀ ਹੋ ਗਈ ਹੈ, ਮੀਡੀਆਸਟਾਈਨਮ ਦਾ ਕੰਮ ਆ, ਈਸੋਫੇਗਸ ਵਾਲਾ ਕੰਮ ਹੈਗਾ, ਤਾਂ ਵੀ ਇਹੋ ਜਿਹੀ ਕੰਡੀਸ਼ਨ ਆਮ ਤੌਰ ਤੇ ਹੋ ਸਕਦੀ ਹੈ ਕਿ ਫਟੀਗ ਹੋ ਜਾਵੇ। ਰੈਪਿਡ ਤੇ ਇਰੈਗੂਲਰ ਹਾਰਟ ਬੀਟ ਦੀ ਗੱਲ ਮੈਂ ਪਹਿਲਾਂ ਕਰ ਚੁੱਕਿਆ ਹਾਂ ਕਿ ਬਹੁਤ ਜ਼ਿਆਦਾ ਤੇਜ਼, ਕਿਉਂਕਿ ਮੇਨ ਕੰਮ ਤੇ ਹਾਰਟ ਦਾ ਹੈ ਵੀ ਸਪਲਾਈ ਤੂੰ ਕਰਨੀ ਹੈ, ਆਕਸੀਜਨ ਬਾਹਰੋਂ ਲੈਣੀ ਆ ਫੇਫੜਿਆਂ ਨੇ, ਪਰ ਜਿਹੜਾ ਇਹ ਸਪਲਾਈ ਗੱਲ ਕਰਨੀ ਹੈ ਉਹ ਤੇਰਾ ਕੰਮ ਆ, ਇਹ ਨਾ ਹੋਵੇ ਵੀ ਡਿਪੂਆਂ ਤੇ ਖੰਡ ਤੇ ਆ ਗਈ ਆ ਤੇ ਡਿਪੂ ਵਾਲਾ ਹੁਣ ਖੰਡ ਦੇ ਹੀ ਨਹੀਂ ਰਿਹਾ, ਹਾਂਜੀ ਚੀਮਾ ਸਾਹਿਬ ਬਾਹਰ ਖੜੇ ਹੋ ਗਏ ਤੇ ਵਾਪਸ ਚਲੇ ਜਾਣ, ਮੁਸ਼ਕਿਲ ਹੋ ਜਾਏਗੀ ਨਾ। ਤੇ ਇਸ ਹਾਲਾਤ ਦੇ ਵਿੱਚ ਹਾਰਟ ਨੂੰ ਫਟਾਫਟ ਕੰਮ ਕਰਨਾ ਪਏਗਾ ਵੀ ਜੋ ਸਮਾਨ ਆ ਰਿਹਾ ਆ ਅੱਗੇ ਘਾਟਿਆ ਤੇ ਮੈਂ ਫਟਾਫਟ ਸਪਲਾਈ ਕਰਨਾ ਆ, ਉਸ ਹਾਲਾਤ ਵਿੱਚ ਹਾਰਟ ਬੀਟ ਜਿਹੜੀ ਹੈ ਉਹ ਇੱਕ ਤਾਂ ਇਹ ਰੈਗੂਲਰ ਹੋ ਜਾਂਦੀ ਹੈ ਔਰ ਇੱਕ ਆਮ ਤੌਰ ਤੇ ਤੇਜ਼ ਹੋ ਜਾਂਦੀ ਹੈ। ਇਹ ਰੈਗੂਲਰ ਹਾਰਟ ਬੀਟ ਕਿਉਂ ਹੋ ਜਾਂਦੀ ਹੈ ਸਾਨੂੰ ਕਲੀਅਰ ਕੱਟ ਇੰਡੀਕੇਸ਼ਨ ਦੇਊਗੀ ਵੀ ਕਿਸੇ ਨਾ ਕਿਸੇ ਥਾਂ ਤੇ ਵਾਲਵ ਦੇ ਵਿੱਚ ਫਰਕ ਪੈ ਗਿਆ, ਵਾਲਵ ਦੇ ਸ਼ਟ ਡਾਊਨ ਦੇ ਵਿੱਚ, ਓਪਨ ਹੋਣ ਦੇ ਵਿੱਚ ਕੋਈ ਫਰਕ ਪੈ ਗਿਆ ਹੈ, ਔਰ ਇਹਦਾ ਕਾਰਨ ਕੀ ਹੋ ਸਕਦਾ ਹੈ, ਇੱਕ ਤਾਂ ਡਾਇਰੈਕਟ ਵਾਲਵ ਦਾ ਨੁਕਸ ਹੋ ਸਕਦਾ ਹੈ, ਇੱਕ ਮਸਲਸ ਦਾ ਜਿਹੜੇ ਕਾਰਡਿਕ ਮਸਲਸ ਹੈਗੇ ਨੇ ਇਹਨਾਂ ਦਾ ਨੁਕਸ ਹੋ ਸਕਦਾ ਹੈ, ਔਰ ਤੀਸਰੀ ਜਿਹੜੀ ਸਡਨ ਗੱਲ ਜਿਹੜੀ ਆਮ ਤੌਰ ਤੇ ਆਪਾਂ ਗੱਲ ਕਈ ਵਾਰ ਅੱਗੇ ਵੀ ਕਰੀ ਹੈਗੀ ਹੈ ਕੋਰੋਨਰੀ ਆਰਟਰੀ ਦੀ, ਐ ਨਹੀਂ ਹੈਗਾ ਵੀ ਕਿਉਂਕਿ ਹਾਰਟ ਦੇ ਵਿੱਚ ਸਾਰਾ ਖੂਨ ਹੈ, ਹਾਰਟ ਤਾਂ ਸਾਰੇ ਸਰੀਰ ਨੂੰ ਖੂਨ ਸਪਲਾਈ ਕਰਦਾ ਤੇ ਇਹਨੂੰ ਖੂਨ ਕਿਸੇ ਤੋਂ ਲੈਣ ਦੀ ਥੋੜੀ ਲੋੜ ਹੈ, ਨਹੀਂ ਇਹ ਵੀ ਲਾਂਗਰੀ ਵਾਲੀ ਗੱਲ ਹੀ ਹੈ। ਲਾਂਗਰੀ ਦੇ ਦਰ ਸਾਰਿਆਂ ਨੂੰ ਲੰਗਰ ਵਰਤਾਉਣਾ ਆ, ਇਹ ਨੀ ਵੀ ਆਪ ਜਿਹੜਾ ਮਰਜ਼ੀ ਉਹ ਖਾ ਲਵੇ, ਐਸਾ ਨਹੀਂ ਹੈ। ਉਹਨੂੰ ਵੀ ਉਸੇ ਤਰ੍ਹਾਂ ਪੰਗਤ ਚ ਬੈਠ ਕੇ ਹੀ ਮਿਲਣਾ ਆ। ਔਰ ਇਹਦੇ ਵਾਸਤੇ ਕਿ ਕੋਰੋਨਰੀ ਆਰਟਰੀ ਆ, ਔਰ ਉਹ ਜਿਹੜੀ ਕੋਰੋਨਰੀ ਆਰਟਰੀ ਆ ਉਹਦਾ ਡਿਵੀਜ਼ਨ ਦਾ ਮੈਂ ਤੁਹਾਨੂੰ ਦੱਸਿਆ ਸੀ ਕਿ ਵਾਪਸੀ ਆਉਂਦਾ ਖੂਨ ਉਹਨੂੰ ਮਿਲਦਾ ਆ। ਪਹਿਲੋ ਲੰਗਰ ਨੂੰ ਵਰਤਾ ਦਿੱਤਾ, ਉਸ ਤੋਂ ਬਾਅਦ ਵਾਪਸੀ ਆਉਂਦਾ ਖੂਨ ਉਹਨੂੰ ਮਿਲਦਾ। ਉਹਦੇ ਕਾਰਨ ਸਾਰੇ ਮੈਂ ਦੱਸ ਚੁੱਕਿਆ ਤੁਹਾਨੂੰ, ਕਾਰਨ ਕੀ ਹੈਗਾ, ਕੁਦਰਤ ਬੜੀ ਜਾਣਕਾਰ ਹੈਗੀ ਸੀਗੀ, ਉਹਨੇ ਬਚਾ ਲਿਆ ਉਸ ਗੱਲ ਨੂੰ। ਪਰ ਮੈਂ ਜੋ ਗੱਲ ਕਹਿਣੀ ਚਾਹੁੰਦਾ, ਇਸ ਹਾਲਾਤ ਦੇ ਵਿੱਚ ਕੋਰੋਨਰੀ ਆਰਟਰੀ ਦੇ ਦੋ ਹਿੱਸੇ ਹੋ ਜਾਂਦੇ ਆ, ਰਾਈਟ ਕੋਰੋਨਰੀ ਆਰਟਰੀ, ਲੈਫਟ ਕੋਰੋਨਰੀ ਆਰਟਰੀ, ਔਰ ਦੋਹਾਂ ਦਾ ਆਪਸ ਵਿਚ ਸਹਿਯੋਗ ਕੋਈ ਨੀ, ਇੱਕ ਦੂਸਰੀ ਨਾਲ ਲੜਦੀਆਂ ਨਹੀਂ। ਸਾਰੇ ਸਰੀਰ ਦੇ ਵਿਚ ਨਾੜੀਆਂ ਇੱਕ ਦੂਜੇ ਦਾ ਸਹਿਯੋਗ ਕਰਦੀਆਂ ਨੇ। ਲੱਤ ਮਾਂ ਇੱਕ ਥਾਂ ਤੋਂ ਕੱਟੀ ਗਈ, ਦੂਜੇ ਪਾਸੇ ਦੀ ਨਾੜੀ ਉਹਨੂੰ ਖੂਨ ਸਪਲਾਈ ਕਰ ਦਿੰਦੀ ਹੈ, ਉਹ ਫਿਰ ਕੰਮ ਉਸ ਨੇ ਕਰਨਾ ਸ਼ੁਰੂ ਕਰ ਦਿੰਦਾ, ਭਾਵੇਂ ਟੱਕ ਲੱਗ ਗਿਆ, ਕੁਝ ਹੋ ਗਿਆ। ਪਰ ਹਾਰਟ ਦੇ ਵਿਚ ਕੁਦਰਤ ਨੇ ਨਿਯਮ ਹੀ ਨਹੀਂ ਰੱਖਿਆ, ਨਾ ਰਾਈਟ ਕੋਰਨਰੀ ਆਰਟਰੀ ਲੈਫਟ ਨੂੰ ਮਿਲਦੀ ਹੈ, ਨਾ ਲੈਫਟ ਜਿਹੜੀ ਰਾਈਟ ਨੂੰ ਮਿਲਦੀ, ਜਿਹੜਾ ਪਾਸਾ ਬਲੌਕ ਹੋ ਗਿਆ ਗਿਆ ਕੰਮ। ਹਾਂਜੀ, ਤੇ ਮੇਰੇ ਕਹਿਣ ਤੋਂ ਭਾਵੇ ਆ ਇਹ ਸਾਰੀਆਂ ਗੱਲਾਂ, ਤੇ ਜਦੋਂ ਇਹ ਸਾਰਾ ਕੁਝ ਹੋ ਜਾਵੇ, ਹਾਰਟ ਪੰਪ ਬੜਾ ਤੇਜ਼ੀ ਨਾਲ ਕਰ ਲਿਆ, ਫਿਰ ਵੀ ਖੂਨ ਸਪਲਾਈ ਨਹੀਂ ਹੋ ਰਿਹਾ, ਫਿਰ ਵੀ ਆਕਸੀਜਨ ਸਪਲਾਈ ਨਹੀਂ ਹੋ ਰਹੀ, ਤੇ ਕੀ ਹੋਏਗਾ? ਡਿਜ਼ੀਨੈਸ ਹੋਏਗੀ। ਜਦੋਂ ਡਿਜ਼ੀਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਅਲਟੀਮੇਟਲੀ ਸਾਡੀ 10th ਕ੍ਰੈਨੀਅਲ ਨਰਵ, ਯਾਦ ਰੱਖਣਾ 10th ਕ੍ਰੈਨੀਅਲ ਨਰਵ ਦਾ ਰੌਲਾ ਆਪਾਂ ਬੜਾ ਪਾਇਆ, ਔਰ ਬੜੀ ਵੱਡੀ ਲੰਬੀ ਨਰਵ ਹੈਗੀ ਹੈ, ਤੇ ਬੜੀ ਸਪਲਾਈ ਕਰਦੀ ਹੈ, ਕਿੱਥੋਂ ਬ੍ਰੇਨ ਤੋਂ ਸ਼ੁਰੂ ਹੁੰਦੀ ਹੈ ਔਰ ਫੇਫੜਿਆਂ ਵਿਚ ਆਉਂਦੀ ਹੈ, ਹਾਰਟ ਨੂੰ ਸਪਲਾਈ ਕਰਦੀ ਹੈ, ਹਾਰਟ ਦਾ ਕੰਟਰੋਲ ਸੰਭਾਲਦੀ ਹੈ, ਫਿਰ ਮੇਦੇ ਦਾ ਕੰਟਰੋਲ ਸੰਭਾਲਦੀ ਹੈ, ਆਂਤੜੀਆਂ ਦਾ ਕੰਟਰੋਲ, ਜਿੱਥੇ ਸਾਡਾ ਅਪੈਂਡਿਕਸ ਹੈਗਾ ਹੈ ਸੱਜੇ ਪਾਸੇ ਪੇਟ ਦੇ ਬਿਲਕੁਲ ਹੇਠਾਂ, ਉੱਥੋਂ ਤੱਕ ਜਾਂਦੀ ਹੈ, ਇੰਨਾ ਵੱਡਾ ਕੰਟਰੋਲ ਸੰਭਾਲਦੀ ਹੈ। ਤੇ ਜਦੋਂ ਇਹ ਗੱਲ ਇੱਥੇ ਤੱਕ ਪਹੁੰਚ ਜਾਂਦੀ ਹੈ, ਉਸ ਵੇਲੇ ਇਹਦੀਆਂ ਨਿਸ਼ਾਨੀਆਂ ਨੌਸੀਆ, ਉਹ ਵਿੱਚੇ ਜੀ ਕੱਚਾ ਹੋਣਾ, ਭਾਵੇਂ ਨਿਕਲੇ ਕੁਛ ਵੀ ਨਾ, ਲੇਕਿਨ ਉਲਟੀ ਵਰਗਾ ਜੀ ਹੋਣਾ ਜਾਂ ਨੌਸੀਆ ਹੋਣਾ, ਇਹ ਆਮ ਤੌਰ ਤੇ ਜਿਹੜੇ ਸਾਈਨ ਨੇ ਉਸ ਵੇਲੇ ਅਪੀਅਰ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਮੈਂ ਸਮਝਦਾ ਕਿ ਜਿਹੜੇ ਬਾਹਰ ਵਾਲੇ ਸਾਈਨ ਨੇ ਨਾ, ਇਹ ਮੈਂ ਤੁਹਾਨੂੰ ਦੱਸ ਦਿੱਤੇ, ਕੁਝ ਫਿਜ਼ੀਕਲ ਸਾਈਨ ਨੇ ਉਹ ਆਪਾਂ ਬਾਅਦ ਚ ਗੱਲ ਕਰਾਂਗੇ, ਕਿਉਂਕਿ ਸਾਡੇ ਕੋਲ ਮੈਂ ਸਮਝਦਾ ਸਮਾਂ ਵੀ ਥੋੜੇ ਮਿੰਟਾਂ ਦਾ ਰਹਿ ਗਿਆ ਹੈਗਾ ਆ। ਸੋ ਪਹਿਲੀ ਗੱਲ ਮੈਂ ਦਰਦ ਦੀ ਕੀਤੀ ਸੀ, ਲਾਈਟ ਹੈਡਡ ਦੀ ਕੀਤੀ ਸੀ, ਪ੍ਰੈਸ਼ਰ ਦੀ ਕੀਤੀ ਸੀ, ਟੈਸਟ ਵਿਚ ਟਾਈਟਨੈਸ ਦੀ ਕੀਤੀ ਸੀ, ਔਰ ਇਸੇ ਤਰ੍ਹਾਂ ਹੀ ਸਡਨ ਜਿਹੜਾ ਹੈ ਆਮ ਤੌਰ ਤੇ ਅਨਕੋਨਸ਼ੀਅਸਨੈਸ ਹੋ ਜਾਣੀ, ਸ਼ਾਰਟਨੈਸ ਆਫ ਬ੍ਰੈਥ ਹੋ ਜਾਣੀ, ਇਹ ਸਾਰੀਆਂ ਗੱਲਾਂ, ਪੈਲਪੀਟੇਸ਼ਨ ਹੋ ਜਾਣਾ, ਔਰ ਸਾਡਾ ਸਾਹ ਦਾ ਤੇਜ਼ ਤੇਜ਼ ਚੱਲਣਾ, ਅਨਐਕਸਪੈਕਟਡ ਜਿਹੜੀ ਮੈਂ ਫਟੀਗ ਦੀ ਗੱਲ ਕੀਤੀ ਸੀਗੀ, ਐਵੇਂ ਚੱਲਦੇ ਫਿਰਦੇ ਅੱਗੇ ਠੀਕ ਠਾਕ ਸੀਗੇ, ਹੁਣ ਇਕਦਮ ਹੀ ਕਮਜ਼ੋਰੀ ਜੀ ਆ ਗਈ, ਮਨ ਕੰਮ ਕਰਦੇ ਕਰਦੇ ਲੋਕ ਕਈ ਵਾਰ ਮੰਜੇ ਤੇ ਬਹਿ ਜਾਂਦੇ ਨੇ, ਉਹਦਾ ਇਹੀ ਕਾਰਨ ਹੁੰਦਾ ਕਿ ਆਕਸੀਜਨ ਸਪਲਾਈ ਨਹੀਂ ਹੋ ਰਹੀ, ਖੁਰਾਕ ਸਪਲਾਈ ਨਹੀਂ ਹੋ ਰਹੀ, ਜਿਸ ਕਰਕੇ ਐਸਾ ਹੋ ਗਿਆ, ਡਿਜ਼ੀਨੈਸ ਹੋ ਗਿਆ, ਨਿਊਜ਼ੀਆ ਹੋ ਗਿਆ, ਇਹ ਇਹੋ ਜਿਹੇ ਸਿੰਪਟਮਸ ਨੇ ਜਿਹੜੇ ਇਨੀਸ਼ੀਅਲ ਸਟੇਜ ਦੇ ਵਿਚ ਹੋਣ, ਤੇ ਜਦੋਂ ਤੁਸੀਂ ਕਿਸੇ ਨੂੰ ਵੇਖ ਲੋ ਤੇ ਕੰਮ ਕਰਦਾ ਕਰਦਾ ਬੈਠ ਕੇ ਕੰਮ ਤੇ ਪੂਰਾ ਕਰ ਲਾ, ਤੁਸੀਂ ਇਹ ਸਮਝੋ ਵੀ ਜਾਂ ਤੇ ਇਹਦੇ ਹਾਰਟ ਚ ਕੋਈ ਨੁਕਸ ਪੈ ਰਿਹਾ, ਜਾਂ ਇਹਦੇ ਫੇਫੜਿਆਂ ਦੇ ਨੁਕਸ ਕੋਈ ਪੈ ਰਿਹਾ, ਭਾਵ ਆਕਸੀਜਨ ਸਪਲਾਈ ਨਹੀਂ ਹੋ ਰਹੀ, ਭਾਵ ਖੁਰਾਕ ਸਪਲਾਈ ਨਹੀਂ ਹੋ ਰਹੀ। ਸੋ ਮੇਨ ਮੁੱਦਾ ਸਾਡੀ ਚੈਸਟ ਦਾ ਸੀਗਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਸੋ ਅੱਜ ਦਾ ਹਾਲੇ ਮੈਂ ਦੱਸਣਾ ਤੁਹਾਨੂੰ, ਬਾਹਰ ਫਿਜ਼ੀਕਲੀ ਵੀ ਕੋਈ ਬਹੁਤ ਕੁਛ ਐਸਾ ਹੁੰਦਾ, ਸਰੀਰ ਦੇ ਵਿਚ ਫਿਜ਼ੀਕਲੀ ਵੀ ਬਹੁਤ ਕੁਛ ਹੁੰਦਾ, ਹਾਲੇ ਸਾਡੀਆਂ ਉਂਗਲਾਂ ਹੱਥ ਇਹ ਵੀ ਸਾਨੂੰ ਬਹੁਤ ਕੁਝ ਦੱਸਣਗੇ, ਕਿ ਜੇ ਛਾਤੀ ਚ ਕੋਈ ਨੁਕਸ ਪੈ ਗਿਆ ਤੇ ਇਹਦੇ ਚ ਕੀ ਫਰਕ ਪਊਗਾ, ਇਹ ਸਾਰੀਆਂ ਗੱਲਾਂ ਮੈਂ ਅੱਗੇ ਤੁਹਾਡੇ ਨਾਲ ਕਰੂੰਗਾ। ਔਰ ਅੱਜ ਦਾ ਸਮਾਂ ਕਿਉਂਕਿ ਸਮਾਪਤ ਹੋ ਗਿਆ, ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਿਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸੰਬੰਧਿਤ ਹੋ, ਕੋਈ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਔਰ ਅਗਰ ਟ੍ਰੀਟਮੈਂਟ ਕਰਵਾ ਰਹੇ ਹੋ ਤੇ ਟ੍ਰੀਟਮੈਂਟ ਕਾਮਯਾਬ ਨਹੀਂ ਹੋ ਰਿਹਾ, ਕਿਉਂ ਨਹੀਂ ਹੋ ਰਿਹਾ, ਕੁਝ ਇੱਕ ਸਾਇੰਟਿਫਿਕ ਰੂਲਸ ਹਨ, ਨੇਚਰ ਦੇ ਰੂਲਸ ਹਨ, ਔਰ ਉਹਨਾਂ ਸੰਬੰਧੀ ਮੈਂ ਤੁਹਾਨੂੰ ਜਾਣਕਾਰੀ ਦੇ ਸਕਦਾ ਹਾਂ। ਅਗਰ ਤੁਸੀਂ ਕਾਲ ਕਰ ਸਕੇ ਪੁੱਛਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ, ਜਾਂ ਹੋਮਿਓਪੈਥਿਕ ਤਰੀਕੇ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ 4086871899। ਔਰ ਇਹ ਗੱਲ ਅਸੀਂ ਹਮੇਸ਼ਾ ਹਰ ਪ੍ਰੋਗਰਾਮ ਚ ਕਰਾਉਣੇ ਆ ਕਿ ਜੇ ਤੁਹਾਨੂੰ ਲੱਗਦਾ ਹੈ ਵੀ ਇਹਨਾਂ ਪ੍ਰੋਗਰਾਮਾਂ ਦੇ ਵਿਚ ਕੋਈ ਜਾਣਕਾਰੀ ਵਾਲੀ ਗੱਲ ਤੁਹਾਨੂੰ ਮਿਲ ਰਹੀ ਹੈ, ਕੋਈ ਤੁਹਾਡੇ ਜਾਣਕਾਰੀ ਚ ਨੌਲੇਜ ਚ ਵਾਧਾ ਹੋ ਰਿਹਾ ਹੈ, ਤਾਂ ਫਿਰ ਹੋਰ ਵੀ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਨੂੰ ਨੀਅਰ ਡੀਅਰ ਐਸ ਨੂੰ ਦੱਸੋ ਕਿ ਉਹ ਵੀ ਸਭ ਰੰਗ ਰੇਡੀਓ ਸਟੇਸ਼ਨ ਦੇ ਨਾਲ ਜੁੜਨ, ਉਹਦੀ ਐਪ ਡਾਊਨਲੋਡ ਕਰ ਲੈਣ, ਪ੍ਰਵਾਸ ਰੇਡੀਓ ਨਾਲ ਜੁੜਨ, ਉਹਦੀ ਐਪ ਡਾਊਨਲੋਡ ਕਰ ਲੈਣ, ਸਭ ਰੰਗ ਸਟੇਸ਼ਨ .com ਜਾਂ ਯੂ ਮੇਰੇ ਫੇਸਬੁੱਕ ਮੀਡੀਆ ਤੇ ਤੁਹਾਡੇ ਨਾਲ ਫਰੈਂਡਸ਼ਿਪ ਚ ਆ ਸਕਦੇ ਹੋ। ਐਵਰੀਡੇ 5 to 6 o'clock ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਹ ਪ੍ਰੋਗਰਾਮ ਹੁੰਦਾ ਆ। ਯੂਟਿਊਬ ਤੇ ਤੁਸੀਂ ਜਾ ਸਕਦੇ ਹੋ, ਯੂਟਿਊਬ ਤੇ ਤਾਂ ਫਿਰ ਮੈਂ ਰਹਾਂ ਨਾ ਰਹਾਂ ਇਹ ਪ੍ਰੋਗਰਾਮ ਰਹਿਣਗੇ ਤੁਹਾਡੇ ਵਾਸਤੇ, ਤੁਹਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਵੀ ਰਹਿਣਗੇ, ਔਰ ਉਹ ਵੀ ਸੁਣਦੇ ਰਹਿਣਗੇ ਜਦ ਉਹਨਾਂ ਨੂੰ ਜ਼ਰੂਰਤ ਹੋਏਗੀ, ਸਿਰ ਤੋਂ ਪੈਰਾਂ ਤੱਕ ਕੋਈ ਜਾਣਕਾਰੀ ਉਹ ਲੈ ਸਕਦੇ ਨੇ। ਸੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ। ਥੈਂਕ ਯੂ,
2: ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਚੀਮਾ ਸਾਹਿਬ ਤੁਹਾਡਾ ਵੀ ਮਿਹਰਬਾਨੀ ਜੀ, ਸਰੋਤਿਓ ਤੁਹਾਡਾ ਵੀ
0: ਧੰਨਵਾਦ।
2: ਮਿਲਦੇ ਹਾਂ ਜੀ ਪਰਸੋਂ ਨੂੰ, ਫੇਰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ।

0: दोस्तों सत श्री अकाल, नमस्ते, आदाब। तुसी सुन रहे हो दिल दी आवाज। मैं तुहाडा दोस्त ते होस्ट दर्शन सिंह खाक प्रवाज रेडियो फ्रैंकफर्ट जर्मनी। सो प्रोग्राम दी शुरुआत करदे हां जी। लाल सिंह चीमा साहब साडे सीनियर साडे नाल जुड़ गए ने ते खबरां वल झाक मारदे हां। उहनां कोलों पुछदे हां जी की हो रिहा दुनिया ते। आओ चीमा साहब, सत श्री अकाल जी, आई एम वेलकम।
1: ਸਾਡੀ ਸਮੁੱਚੀ ਟੀਮ ਹੈ ਜਿਹੜੀ, ਉਹਨਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਕੱਖ ਸਾਹਿਬ ਜੀ। ਤੇ ਖਬਰਾਂ ਕੱਖ ਸਾਹਿਬ ਜੀ, ਅੱਜ ਕੱਲ ਬਹੁਤੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਬੜੀਆਂ, ਤੇ ਟਰੰਪ ਸਾਹਿਬ ਵੀ ਤੁਹਾਨੂੰ ਪਤਾ ਵੀ ਬਹੁਤ ਗਰਮਾ ਗਰਮੀ ਜਿਹੜੇ ਹੋ ਰਹੇ ਆ। ਤੇ ਬਾਕੀ ਜਿਹੜਾ ਹੈਗਾ ਸਿਲਸਿਲਾ ਆਪਣੇ ਸੁਨੇਹਾ ਦਾ, ਇਹ ਜਿਹੜਾ ਸੁਨੇਹਾ ਕੱਖ ਸਾਹਿਬ ਵੀ ਹੈਗਾ ਆ, ਇਹ ਆਪਾਂ ਪੜ੍ਹ ਕੇ ਆਪਣੇ ਸੱਜਣਾਂ ਨੂੰ ਸੁਣਾਉਣਾ ਆ। ਤੇ ਹੋਰ ਹੀ ਕੁਛ ਯਾਰ, ਕਿੱਥੇ ਆਉਂਦਾ ਰਹਿੰਦਾ ਇਹ। ਅੱਛਾ, ਇਹ ਸੁਨੇਹਾ ਕੱਖ ਸਾਹਿਬ ਜੀ ਜਿਹੜਾ ਮਾਰਕ ਕਾਰਨੀ ਦੀ, ਉਹਦਾ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ।
0: ਜੀ ਜੀ ਜੀ।
1: ਤੇ ਉਹਨਾਂ ਨੇ ਕੱਖ ਸਾਹਿਬ ਜੀ ਬਹੁਤ ਸੱਜਣਾਂ ਨੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਛਾਪੀਆਂ। ਔਰ ਦੇਖੋ ਕਈ ਵਾਰੀ ਕੱਖ ਸਾਹਿਬ ਜੀ ਏਦਾਂ ਹੁੰਦਾ, ਦੁਨੀਆਂ ਜਿਹੜੀ ਆ ਨਾ ਉਹ ਕਿਸੇ ਚੀਜ਼ ਦੀ ਤਲਾਸ਼ ਦੇ ਵਿੱਚ ਹੁੰਦੀ ਆ, ਤੇ ਜਦੋਂ ਉਹਨਾਂ ਨੂੰ ਮਿਲ ਜਾਂਦੀ ਹੈ ਨਾ, ਫੇਰ ਉਹ ਇੱਕ ਦਮ ਜਿਹੜੀ ਆ ਭੜਾਂਬੜ ਜਿੱਦਾਂ ਮਾਤਰਾ ਹੁੰਦਾ ਨਾ, ਏਦਾਂ ਉਹ ਹੋ ਜਾਂਦੀ ਆ। ਸੋ ਇਸੇ ਤਰ੍ਹਾਂ ਦੀ ਸਿਚੁਏਸ਼ਨ ਆ ਜਿਹੜੀ ਇਹ ਪੈਦਾ ਹੋਈ ਆ ਇਸ ਵਾਰੀ। ਤੇ ਇਹਦੇ ਵਿੱਚ ਕੱਖ ਸਾਹਿਬ ਜੀ ਕਹਿੰਦੇ ਆ, ਦਰਬਾਰਾ ਸਿੰਘ ਕਾਲੋ 20 ਜਨਵਰੀ 2026 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡੇਵੋਸ ਜਿਹੜੀ ਉਹ ਸਵਿਟਜ਼ਰਲੈਂਡ ਦੇ ਵਿੱਚ ਜਗ੍ਹਾ ਹੈਗੀ ਆ, ਜਿੱਥੇ ਕਾਰਨੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ, ਉੱਥੇ ਕਹਿੰਦੇ ਆ ਭਈ ਸਵਿਟਜ਼ਰਲੈਂਡ ਵਿਖੇ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਆਪਣੇ ਸੂਝਬੂਝ ਭਰੇ ਦੂਰ ਦ੍ਰਿਸ਼ਟੀ ਵਾਲੇ ਜ਼ਬਰਦਸਤ ਭਾਸ਼ਣ ਵਿੱਚ, ਜੋ ਉਨ੍ਹਾਂ ਖੁਦ ਹੀ ਲਿਖਿਆ ਸੀ, ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇੱਕ ਨਵ ਵਿਸ਼ਵ ਸੰਤਾਪਤ ਕਰਨ ਦਾ ਹੋਕਾ ਦਿੱਤਾ ਆ। ਸੋ ਉਨ੍ਹਾਂ ਨੇ ਕਿਹਾ ਭਾਈ ਭਾਈ ਆਪਾਂ ਜਿਹੜੇ ਵਿਚਕਾਰ ਵਾਲੇ ਆ, ਨਾ ਉਪਰ ਵਾਲੇ ਨਾ ਕਰਨ ਵਾਲੇ, ਆਪਾਂ ਆਪਸ ਵਿਚ ਰਲੀਏ, ਗੱਲ ਤਾਂ ਬਣਨੀ। ਤੇ ਉਨ੍ਹਾਂ ਨੇ ਕਿਹਾ ਅਸੀਂ ਊਰਜਾ ਖੇਤਰ ਵਿਚ ਸੁਪਰ ਸ਼ਕਤੀ ਹਾਂ। ਇਹ ਕੈਨੇਡਾ ਬਾਰੇ ਦੱਸਿਆ ਉਨ੍ਹਾਂ ਨੇ ਕੱਖ ਸਾਹਿਬ ਜੀ, ਉਹ ਕਹਿੰਦੇ ਅਸੀਂ ਊਰਜਾ ਵਿਚ ਸੁਪਰ ਸ਼ਕਤੀ ਹਾਂ, ਸਾਡੇ ਕੋਲ ਬਹੁਤ ਹੀ ਵਸੀ ਖਣਿਜ ਪਦਾਰਥ ਖਜ਼ਾਨਾ ਹਨ, ਸਾਡੇ ਕੋਲ ਪੜ੍ਹੇ ਲਿਖੇ ਹਨ, ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ, ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹਾਂ। ਸਾਡੇ ਕੋਲ ਉੱਚ ਪੱਧਰੀ ਕੀਮਤਾਂ ਹਨ, ਕਦਰਾਂ ਕੀਮਤਾਂ ਹਨ, ਕੈਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ। ਸਾਡੀ ਸ਼ਕਤੀ, ਸਾਡੀ ਇਮਾਨਦਾਰੀ ਅਜੋਕੇ ਟੁੱਟ ਭੱਜ ਅਤੇ ਗਲ ਸੜ ਚੁੱਕੇ ਗਲੋਬਲ ਸਿਸਟਮ, ਦੇਖੋ ਕੱਖ ਸਾਹਿਬ ਜੀ ਉਹਨਾਂ ਨੇ ਜਿਹੜਾ ਗਲੋਬਲ ਸਿਸਟਮ ਚੱਲ ਰਿਹਾ ਇਸ ਵੇਲੇ ਉਹਨੂੰ ਗਲਿਆ ਸੜਿਆ ਉਹਨਾਂ ਨੇ ਦੱਸਿਆ ਵਿੱਚ ਅਸੀਂ ਬਾਹਰ ਆ ਚੁੱਕੇ ਹਾਂ, ਕਹਿੰਦਾ ਅਸੀਂ ਹੁਣ ਉੱਥੋਂ ਬਾਹਰ ਨਿਕਲ ਚੁੱਕੇ ਹਾਂ। ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ਼ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ। ਇੰਜੀ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ। ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿੱਚੋਂ, ਹੁਣ ਉਨ੍ਹਾਂ ਨੂੰ ਆਪਸ ਵਿੱਚ ਮਿਲ ਬੈਠ ਕੇ ਇੱਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ। ਅੱਗੇ ਜਾ ਕੇ ਉਹ ਲਿਖਦੇ ਆ ਕੱਖ ਸਾਹਿਬ ਜੀ, ਝੂਠੀ ਵਿਵਸਥਾ, ਉਹ ਕਹਿੰਦੇ ਸਥਾਪਤ ਵਿਸ਼ਵ ਵਿਵਸਥਾ ਦਾ ਪੋਲ ਖੋਲ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿੱਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਵਪਾਰ ਸੰਗਠਨ, ਵਾਤਾਵਰਣ ਸੰਗਠਨ, ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਵਿਵਸਥਾ ਦੀ ਥਾਂ ਤਕੜੇ ਦਾ 70-100 ਵਿਵਸਥਾ ਭਾਰੂ ਹੋ ਚੁੱਕੀ ਹੈ। ਅੱਜ ਆਰਥਿਕ ਸਾਂਝੇਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ, ਰੂਸ, ਚੀਨ ਕਮਜ਼ੋਰ ਅਤੇ ਪਿੱਠੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ। ਉਹੀ ਬਸਤੀਵਾਦ ਜਿਹਨੂੰ ਆਪਾਂ ਕਲੋਨੀਆਂ ਕਹਿੰਦੇ ਹਾਂ ਖਾਲਸਾ ਜੀ, ਉਹੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ। ਔਰ ਬਹੁਤੀਆਂ ਬਣ ਵੀ ਗਈਆਂ। ਇਸ ਸਬੰਧੀ ਉਹਨਾਂ ਨੇ ਚੈੱਕ ਗਣਰਾਜ ਦੀ ਜਿਹੜਾ ਚੈੱਕ ਸਲੋਵਾਕੀਆ ਪਹਿਲਾਂ ਕੰਟਰੀ ਹੁੰਦਾ ਸੀ ਉਹ ਚੈੱਕ ਰਹਿ ਗਿਆ ਇਕੱਲਾ, ਕਿਉਂਕਿ ਅੱਗੇ ਦੋ ਕੰਟਰੀ ਸੀ ਚੈੱਕ ਤੇ ਸਲੋਵਾਕੀਆ, ਹੁਣ ਉਹ ਵੱਖਰੇ ਵੱਖਰੇ ਹੋ ਗਏ, ਇਸ ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਨੇ ਇੱਥੇ। ਇਸ ਸਬੰਧੀ ਉਹਨਾਂ ਨੇ ਚੈੱਕ ਗਣਰਾਜ ਦੀ ਇੱਕ ਪੁਰਾਣੀ ਮਿਸਾਲ ਦਿੱਤੀ। ਇਹ ਮਿਸਾਲ ਉਹਨਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਲ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ। ਉਹਨਾਂ ਕਿਹਾ ਕਿ ਇਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ, ਉਹਨਾਂ ਵਿਚ ਇਕ ਕਮਜ਼ੋਰ ਸਬਜ਼ੀ ਵੇਚਣ ਵਾਲੇ ਦੀ ਦੁਕਾਨ ਸੀ, ਜੋ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਸ ਦੀ ਖਿੜਕੀ ਵਿਚ ਇਕ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਸਜਾ ਦਿੰਦਾ ਸੀ। ਸੋ ਖਿੜਕੀ ਦੇ ਵਿਚ ਆਪਣੇ ਬਾਹਰ ਉਹ ਰੱਖ ਦਿੰਦਾ ਸੀ ਤੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਸੀਗਾ ਇਹ ਕਿ ਆਪਾਂ ਜਿਹੜੇ ਆ ਤੁਸੀਂ ਇਕੱਠੇ ਹੋਵੋ। ਤੇ ਦੁਕਾਨਦਾਰਾਂ ਸਾ ਉਹਨਾਂ ਵਿਚੋਂ ਇਕ ਕਮਜ਼ੋਰ ਜਿਹੜਾ ਵਿਕਰੇਤਾ ਸੀ ਉਹ ਵੀ ਆਪਣੀ ਦੁਕਾਨ ਵਿਚ ਕਹਿੰਦਾ ਖੋਲਣ ਤੋਂ ਬਾਅਦ ਖਿੜਕੀ ਵਿਚ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਦਿੰਦਾ, ਪਰ ਉਸ ਨੂੰ ਇਸ ਫਲਸਫੇ ਵਿਚ ਯਕੀਨ ਨਹੀਂ ਸੀ ਕਿ ਕਿਉਂ ਕਿ ਦੁਕਾਨਦਾਰ ਸਾਰੇ ਇੰਜ ਹੀ ਕਰਦੇ ਸਨ, ਇਸ ਕਰਕੇ ਉਹ ਲਾ ਦਿੰਦਾ ਸੀ ਉੱਥੇ, ਪਰ ਉਹਨੂੰ ਪਤਾ ਸੀ ਵੀ ਮੈਂ ਜੋ ਕੁਛ ਕਰ ਰਿਹਾ ਇਹ ਐਵੇਂ ਹੀ ਆ, ਤੇ ਇਸ ਲਈ ਉਹ ਵੀ ਉਥੋਂ ਦੇ ਸਥਾਪਿਤ ਨਿਜ਼ਾਮ ਦੇ ਡਰ ਕਰਕੇ ਲਗਾਉਂਦਾ ਸੀ। ਇਹ ਇਕ ਝੂਠ ਸੀ, ਲੇਕਿਨ ਲੋਕ ਡਰ ਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨ, ਲੇਕਿਨ ਸੱਚ ਇਹ ਹੈ ਕਿ ਜੇਕਰ ਵਿਅਕਤੀ ਵੀ ਇਕ ਬੋਰਡ ਲਗਾਉਣਾ ਬੰਦ ਕਰ ਦਿੰਦਾ ਤਾਂ ਸਥਾਪਿਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀ। ਹਾਵਲ ਦਾ ਐਸਾ ਹੀ ਮੰਨਣਾ ਸੀ। ਕੈਨੇਡੀਅਨ ਦੇਖੋ ਬੋਰਡ ਤਾਂ ਉਹ ਲਾਉਂਦਾ ਸੀ ਡਰਦਾ, ਪਰ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਇਕ ਵੀ ਬੰਦਾ ਮੈਂ ਹੀ ਨਾ ਕਰ ਦਵਾਂ ਬੋਰਡ ਲਾਉਣ ਤੋਂ ਤੇ ਜਿਹੜੀ ਆ ਉਹ ਤੀਲੀ ਲੱਗ ਜਾਣੀ ਹੈ ਕਿਸਮ ਦੀ, ਤੇ ਜਿਹੜਾ ਮਸਲਾ ਉਹ ਵਿਗੜਨਾ ਸ਼ੁਰੂ ਹੋ ਜਾਣਾ ਗੌਰਮੈਂਟ ਦੇ ਖਿਲਾਫ਼। ਪਰ ਉਹ ਡਰਦਾ ਉਹੀ ਕਰਦਾ ਸੀਗਾ ਕਿ ਮੈਂ ਜਾਂ ਜੇਲ੍ਹ ਚਲ ਜਾਊਂ ਜੇ ਕਰ ਦੂੰ ਵੋ ਕਰ ਦੂੰ। ਐਨੀਵੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿਚੋਂ ਐਸੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾ। ਸੋ ਕਾਰਨੀ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਵੀ ਇਹੀ ਕਿਹਾ, ਐਸੀ ਝੂਠੀ ਵਿਵਸਥਾ ਵਿਚ ਨਹੀਂ ਜਾ ਰਿਹਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ। ਪ੍ਰਭੂ ਸੱਤਾ ਦੀ ਰਾਖੀ, ਅੱਜ ਭੇੜੀਆਂ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਂਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਨਹੀਂ ਹੈ। ਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨ। ਵੈਨਜ਼ੂਏਲਾ ਵਿਚ ਕੀ ਹੋਇਆ, ਇਕ ਖੂਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉਸ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਅਤੇ ਉਸ ਦੀ ਪਤਨੀ ਨੂੰ ਉਸ ਦੇ ਵਿਸਤਰੇ ਵਿਚੋਂ ਅਗਵਾ ਕਰਕੇ ਅਮਰੀਕਾ ਲੈ ਆਇਆ। ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂ ਚਾਨ ਨਾ ਕੀਤੀ। ਗਾਜ਼ਾ ਵਿਚ ਅਮਰੀਕਾ ਅਤੇ ਇਸ ਦੇ ਹਮਜੋਲੀ ਇਜ਼ਰਾਇਲ ਨੇ ਉਸ ਪੱਟੀ ਦਾ ਮਲੀਆ ਮੇਟ ਕਰ ਦਿੱਤਾ, 70,000 ਤੋਂ ਵੱਧ ਲੋਕ ਮਾਰ ਦਿੱਤੇ, ਲੱਖਾਂ ਜ਼ਖਮੀ ਅਤੇ ਬੇਘਰ ਕਰ ਦਿੱਤੇ, ਅਨੇਕ ਭੁੱਖਮਰੀ ਨਾਲ ਮਰ ਰਹੇ। ਪਰ ਮਹਾਂਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਨ੍ਹਾਂ ਨੇ ਇਰਾਨ ਨੂੰ ਵੀ ਮਲੀਆ ਮੇਟ ਕਰਨਾ ਚਾਹਿਆ, ਪਰ ਉਥੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆ। ਹੁਣ ਫਿਰ ਉਸਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ CIA ਅਤੇ ਮੁਸਾਦ ਵੱਲੋਂ ਇਰਾਨ ਵਿਚ ਜਨਤਕ ਵਿਦਰੋਹ ਪੈਦਾ ਕਰਨ ਦਾ ਸਫਲ ਯਤਨ ਕੀਤਾ ਗਿਆ। 24 ਫਰਵਰੀ 2022 ਤੋਂ ਯੂਕਰੇਨ ਤੇ ਰੂਸੀ ਹਮਲਾ ਜਾਰੀ ਹੈ, ਪਰ ਅਜੇ ਤੱਕ ਕਿਸੇ ਮਹਾਂਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ। ਇਵੇਂ ਹੀ ਅਫਰੀਕਾ ਵਿਚ ਬਸਤੀਵਾਦ ਨੂੰ ਲੈ ਕੇ ਇਨ੍ਹਾਂ ਮਹਾਂਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ। ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ UNO ਅਤੇ ਨੇਟੋ ਸਹਿਯੋਗੀਆਂ ਨੂੰ ਗੁਮਰਾਹ ਕਰਕੇ ਇਰਾਕ ਦੇ ਸਦਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ, ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੂੰ ਤਬਾਹ ਕੀਤਾ, ਲੀਬੀਆ ਨੂੰ ਮਲੀਆ ਮੇਟ ਕੀਤਾ, ਇਸ ਨੂੰ ਕੌਣ ਨਹੀਂ ਜਾਣਦਾ। ਸਦਮ ਹੁਸੈਨ ਕੋਲ ਕਿਹੜੇ ਸੈਨਿਕ ਹਥਿਆਰ ਸਨ? ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ ਜਿਸ ਨੂੰ ਪਾਕਿਸਤਾਨ ਦੀ ਪ੍ਰਭੂ ਸੱਤਾ ਨੂੰ ਠੁੱਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ। ਕਾਰਨੀ ਨੇ ਬੇਵਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ। ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਇਕ ਅਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ ਬੋਰਡ ਆਫ ਪੀਸ ਸਟਾਫ ਦਾ ਨਵਾਂ ਬੋਰਡ ਉੱਥੇ ਕਰਕੇ ਆਇਆ ਨਾ, ਉਹ ਬੋਰਡ ਆਫ ਪੀਸ ਬਣਾ ਕੇ ਆਇਆ ਉੱਥੇ ਸਵਿਟਰਲੈਂਡ ਦੇ ਵਿੱਚ, ਤੇ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ ਜਿਸ ਵਿੱਚ ਭਾਰਤ ਵੀ ਸ਼ਾਮਲ ਹੈ। 1 ਬਿਲੀਅਨ ਰਾਸ਼ੀ ਦੇਣ ਵਾਲੇ ਨੂੰ 27 ਮੈਂਬਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਸੋ ਦੇਖੋ, $1 ਬਿਲੀਅਨ ਜਿਹੜਾ ਦਊਗਾ ਉਹਨੂੰ ਪੱਕਾ ਪਰਮਾਨੈਂਟ ਮੈਂਬਰ ਬਣਾਤਾ ਜਾਊਗਾ। ਤੇ ਫੇਰ ਅਗਲੀ ਗੱਲ ਦੇਖੋ, ਖਕਸਾ ਵੀ ਧਿਆਨ ਨਾਲ ਸੁਣਨ ਵਾਲੀ ਆ, ਮੈਂਬਰਸ਼ਿਪ ਪ੍ਰਦਾਨ ਕੀਤੀ ਜਾਏਗੀ ਕਿ ਐਸੀ ਵਿਵਸਥਾ ਵਿਚ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਰਹਿ ਸਕੇਗੀ। ਅੱਜ ਸਾਨੂੰ ਹਰ ਦਿਨ ਯਾਦ ਰੱਖਣਾ ਪਵੇਗਾ ਕਿ ਅਸੀਂ ਮਹਾਂਸ਼ਕਤੀਆਂ ਦੇ ਆਪਣੇ ਨਿੱਜੀ ਮਫਾਦ ਭਰੇ ਹਾਲਾਤਾਂ ਦੇ ਦੌਰ ਵਿਚ ਰਹਿ ਰਹੇ ਹਾਂ। ਜਿਸ ਕੋਲ ਸ਼ਕਤੀ ਹੈ ਉਹ ਕੁਝ ਵੀ ਕਰ ਸਕੇਗਾ ਅਤੇ ਜੋ ਕਮਜ਼ੋਰ ਹੈ ਉਹਨੂੰ ਇਹ ਸਹਿਣਾ ਹੀ ਪਵੇਗਾ। ਸੋ ਇਸ ਵਾਸਤਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਕ ਨਵੀਂ ਕੌਮਾਂਤਰੀ ਆਪਸੀ ਨਿਰਵਾਚਨ ਬਰਾਬਰੀ ਅਤੇ ਇਨਸਾਫ ਆਧਾਰਿਤ ਵਿਵਸਥਾ ਸਥਾਪਿਤ ਕਰਨੀ ਅੱਗੇ ਆਉਣਾ ਪਵੇਗਾ। ਹੁਣ ਖਾਕ ਸਾਹਿਬ ਜੀ, ਇੱਥੇ ਜਿਹੜਾ ਮਸਲਾ ਆ ਉਹ ਇਹ ਆ ਕਿ ਇਨ੍ਹਾਂ ਨੇ ਜਿਹੜੀ ਇਹ ਨਵੀਂ ਸੰਸਥਾ ਬਣਾਉਣੀ ਆ, ਇਹ UNO ਤੇ NATO ਦੇ ਪਰਖਲਾਫ਼ ਬਣਾਉਣੀ ਆ, ਤੇ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਸੀ ਹੋਊਗੀ ਉਹ ਹਮੇਸ਼ਾ ਵਾਸਤੇ ਅਮਰੀਕਾ ਦੇ ਹੱਥ ਚ ਰਹੇਗੀ। ਟਰੰਪ ਨੂੰ ਲਗਾਮ, ਕਹਿੰਦੇ ਅਮਰੀਕੀ ਕਾਂਗਰਸ ਦੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕਾਂ ਨੂੰ ਆਪਣੇ 80 ਸਾਲਾਂ ਸੁੱਧ ਬੁੱਧ ਗਵਾ ਬੈਠੇ ਨਾਰਸਿਸਟ ਰਾਸ਼ਟਰਪਤੀ ਟਰੰਪ, ਜੋ ਨਾਜ਼ੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸੋਲਿਨੀ ਦੀ ਰਾਹ ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿਤ ਦਿਨ ਧਮਕੀਆਂ ਦੇ ਰਿਹਾ ਹੈ। ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ। ਕੈਨੇਡਾ ਨੂੰ 51ਵਾਂ ਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗ੍ਰੀਨਲੈਂਡ ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਬਣਾਉਣ ਦੀਆਂ ਤਜਵੀਜ਼ਾਂ, ਅਤੇ ਰਿਵੇਰੀਆ ਉਸਾਰਨ, ਉੱਥੇ ਜੋ ਕਹਿੰਦੇ ਨਾ ਰਿਵੇਰਾ, ਮੈਂ ਉੱਥੇ ਬਣਾਉਣਾ ਹੈ ਗਾਜ਼ਾ ਦੇ ਵਿੱਚ, ਜਿੱਦਾਂ ਫਰਾਂਸ ਦੇ ਵਿੱਚ ਜਿੱਥੇ ਲੋਕ ਬਹੁਤ ਅਮੀਰ ਲੋਕ ਉੱਥੇ ਵਕੇਸ਼ਨਾਂ ਕਰਨ ਜਾਂਦੇ, ਉਸ ਤਰ੍ਹਾਂ ਦੀ ਉਹਨਾਂ ਦੀ ਗੱਲ ਕਰਦੇ ਆ। ਨਕਸ਼ੇ ਵਿੱਚ ਵੈਨਜ਼ੂਏਲਾ, ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਡ ਕੇ ਇਰਸਾ ਦਰਸਾ ਰਿਹਾ ਹੈ। ਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜੰਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ। 37 ਸਾਲਾ ਰੈਨੀ ਗੁੱਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜ਼ਿਆਦਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈ। ਅਮਰੀਕੀ ਸੰਵਿਧਾਨ ਕਾਨੂੰਨ ਅਤੇ ਲੋਕਤੰਤਰ ਦੀ ਰਤਾ ਪ੍ਰਵਾਹ ਨਹੀਂ ਕਰ ਰਿਹਾ, ਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧਕੇਲ ਰਿਹਾ ਹੈ। ਅਮਰੀਕੀ ਨਾਗਰਿਕ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਐਸੇ ਅਰਧ ਪਾਗਲ ਰਾਸ਼ਟਰਪਤੀ, ਖਾਕਸਾ ਜੀ ਅਰਧ ਪਾਗਲ ਦੱਸਿਆ, ਅੱਧਾ ਪਾਗਲ, ਅਰਧ ਪਾਗਲ ਰਾਸ਼ਟਰਪਤੀ ਨੂੰ ਲਗਾਮ ਦੇਣ, 25ਵੀਂ ਸੰਵਿਧਾਨਕ ਸੋਧ ਨੂੰ ਤੁਰੰਤ ਅਮਲ ਵਿਚ ਲਿਆਉਂਦੇ ਇਸ ਨੂੰ ਪਦ ਤੋਂ ਬਰਖਾਸਤ ਕਰਨ। ਜਾਂ ਅਗਲਾ ਹੈਗਾ ਜਿਹੜਾ ਉਹ ਜਾਗ੍ਰਿਤੀ, ਮਾਰਕ ਕਾਰਨੀ ਜੋ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮੇਰਾ ਖਿਆਲ ਹੈ ਪੋਲੀਟੀਕਲ ਜਿਹੜੇ ਮਾਹਰ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ,
0: ਜੀ ਬਿਲਕੁਲ,
1: ਅਰਥ ਸ਼ਾਸਤਰੀ ਹਨ, ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ। ਵਿਸ਼ਵ ਬੈਂਕ ਅਤੇ ਹੋਰ ਕਈ ਕੌਮਾਂਤਰੀ ਆਰਥਿਕ ਸੰਸਥਾਵਾਂ ਦੇ ਸਲਾਹਕਾਰ ਰਹਿ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਰਾਖੀ, ਤਰੱਕੀ, ਆਪਸੀ ਇਕਜੁੱਟਤਾ ਦੇ ਬਲਬੂਤੇ ਨਾਲ ਸਿਰਫ ਕੈਨੇਡਾ ਨੂੰ ਅਮਰੀਕੀ ਭੇੜੀਏ ਤੋਂ ਬਚਾਉਣ ਲਈ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਨਾਲ ਵਪਾਰਕ ਅਤੇ ਯੁੱਧ ਨੀਤਿਕ ਸਮਝੌਤੇ ਕੀਤੇ ਹਨ, ਬਲਕਿ ਉਨ੍ਹਾਂ ਨੇ ਪੂਰੇ ਵਿਸ਼ਵ ਦੇ ਦਰਮਿਆਨੇ ਦੇਸ਼ਾਂ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾਂਸ਼ਕਤੀਆਂ ਦੀ ਚੁੰਗਲ ਵਿਚੋਂ ਬਾਹਰ ਆਉਣ ਲਈ ਦਲੇਰਾਂ ਨਾ ਅਗਵਾਈ ਦਿੱਤੀ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਇਹ ਮਹਾਂਸ਼ਕਤੀਆਂ ਆਪਣੀ ਆਰਥਿਕ, ਫੌਜੀ ਜੁਗਾੜੂ, ਕੂਟਨੀਤਿਕ, ਯੋਗਨੀਤਿਕ ਸ਼ਕਤੀ ਅਤੇ ਅਸੀਮ ਸਾਧਨਾ ਰਾਹੀਂ ਪੂਰੇ ਵਿਸ਼ਵ ਤੇ ਆਪਣੀ ਇਕ ਅਧਿਕਾਰੀ ਧੌਂਸ ਕਾਇਮ ਕਰ ਸਕਦੀਆਂ ਹਨ। ਦਰਮਿਆਨੀ ਸ਼ਕਤੀ ਰੱਖਣ ਵਾਲੇ ਅਤੇ ਪਛੜੇ ਦੇਸ਼ ਇਨ੍ਹਾਂ ਦੀ ਧੌਂਸ ਅੱਗੇ ਟਿਕ ਨਹੀਂ ਸਕਦੇ। ਉਨ੍ਹਾਂ ਕੋਲ ਇਨ੍ਹਾਂ ਦੀ ਸਰਦਾਰੀ ਮੰਨਣ ਜਾਂ ਬਾਕੀ ਬਣਨ ਬਗੈਰ ਕੋਈ ਚਾਰਾ ਨਹੀਂ। ਉਹਨਾਂ ਨੇ ਇਨ੍ਹਾਂ ਸ਼ਕਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਖਿੜਕੀਆਂ ਵਿਚ ਇਨ੍ਹਾਂ ਮਹਾਂ ਸ਼ਕਤੀਆਂ ਨੂੰ ਖੁਸ਼ ਕਰਨ ਵਾਲੇ ਬੋਰਡ ਲਗਾਉਣੇ ਬੰਦ ਕਰ ਦੇਣ, ਸੋ ਇਨ੍ਹਾਂ ਦੀ ਬੱਲੇ ਬੱਲੇ ਕਰਨ ਹਟ ਜਾਣ। ਕਹਿਣ ਦਾ ਮਤਲਬ ਖਾਕਸਾ ਜੀ ਇਹ ਆ, ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸਚਾਈ ਤੋਂ ਵਾਕਫ ਨਹੀਂ ਸਨ, ਲੇਕਿਨ ਉਨ੍ਹਾਂ ਵਿਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਕ ਜੁਰਤ ਨਾਲ ਵਿਸ਼ਵ ਆਰਥਿਕ ਫੋਰਮ ਅਤੇ ਮਹਾਂ ਸ਼ਕਤੀਆਂ ਦੇ ਚੈਲੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪ੍ਰਸਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ। ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਟਰੰਪ ਦੀ ਬੁਲੀ ਅੱਗੇ ਨਹੀਂ ਚੁੱਕਣਗੇ। ਯੂਕੇ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਆਜ਼ਾਦੀ ਚਾਹੀਦੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਅਰ ਦਾ ਕਹਿਣਾ ਸੀ ਕਿ ਟਰੰਪ ਨੇ ਬਹੁਤ ਸਾਰੀਆਂ ਲਛਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈ, ਅੱਜ ਜਾਗਣ ਦਾ ਵੇਲਾ ਹੈ, ਯੂਰਪ ਉਸ ਦਾ ਗੁਲਾਮ ਨਹੀਂ ਬਣ ਸਕਦਾ। ਉਸ ਨੇ ਇਟਲੀ ਦੇ ਮਾਰਕਸਿਸਟ ਫਿਲਾਸਫਰ ਐਂਟੋਨੀਓ ਗਰੋਸਕੀ ਦੇ ਸ਼ਬਦ ਬੋਲਦੇ ਚੇਤਾਵਨੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਕਸ਼ਾਂ ਦੇ ਕਾਲ ਵਿਚ ਰਹਿੰਦੇ ਹੋ। ਖਾਕਸਾ ਜੀ ਆ ਗੱਲ ਜਿਹੜੀ ਦੇਖੋ ਲਿਖੀ ਆ, ਭਾਰਤ ਜਿਹੜਾ ਦੇਸ਼ ਹੈ ਨਾ ਖਾਕਸਾ ਜੀ, ਉਥੇ ਇਨ ਦਿਨ ਆਹੀ ਕੁਛ ਹੋ ਰਿਹਾ ਜੋ ਕੁਛ ਇਹਨੇ ਕਿਹਾ। ਕਹਿਣ ਦਾ ਮਤਲਬ ਭਾਰਤ ਦੇ ਜਿਹੜੇ ਲੋਕ ਸੀਗੇ ਖਾਕਸਾ ਜੀ, ਉਥੇ ਜਦੋਂ ਬੰਦਾ ਬਜੁਰਗ ਹੁੰਦਾ ਸੀ ਉਹਦੀ ਇਲਾਜ ਸੀ ਜਿਹੜੀ, ਉਹੀ ਉਹਦਾ ਵੈਲਫੇਅਰ ਹੁੰਦੀ ਸੀ, ਉਹੀ ਉਹਦੀ ਟੇਕ ਕੇਅਰ ਕਰਦੀ ਸੀ, ਉਹੀ ਇਹਨੂੰ ਮੰਜੇ ਤੋਂ ਬੈਠੇ ਨੂੰ ਉਹਦੀ ਸੇਵਾ ਕਰਦੀ ਸੀ। ਉਹ ਸਿਸਟਮ ਸਾਡੇ ਭਾਰਤ ਨੇ ਇਨ੍ਹਾਂ ਦੇ ਮਗਰ ਲਾ ਕੇ ਤੋੜ ਲਿਆ, ਤੇ ਜਿਹੜਾ ਇਨ੍ਹਾਂ ਵਾਲਾ ਸਿਸਟਮ ਆ ਜਿਹੜਾ ਟੈਕਸ ਲਾ ਕੇ ਤੇ ਸੋਸ਼ਲ ਸਿਕਿਉਰਿਟੀ ਜਿਹੜਾ ਬੰਦਾ ਕੰਮ ਕਰਦੇ ਨਹੀਂ ਕਰ, ਉਹ ਅਜੇ ਉਨ੍ਹਾਂ ਤੋਂ ਡਿਵੈਲਪ ਨਹੀਂ ਹੋਇਆ। ਸੋ ਇਹੀ ਕਾਰਨ ਆ ਭਾਰਤ ਵਿਚ ਜੋ ਕੁਛ ਹੋ ਰਿਹਾ ਉਹਦਾ ਕਾਰਨ ਹੀ ਇਹੀ ਆ। ਉਨ੍ਹਾਂ ਨੇ ਪਹਿਲਾਂ ਸਿਸਟਮ ਆਪਣਾ ਢਾ ਲਿਆ ਨਵਾਂ ਤਿਆਰ ਕਰਨ ਤੋਂ ਪਹਿਲਾਂ। ਸੋ ਇਹ ਹੀ ਇਨ੍ਹਾਂ ਨੇ ਵੀ ਕਿਹਾ ਇੱਥੇ। ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ, ਉਹਨੂੰ ਉੱਥੇ ਮਿਲੇ ਵੀ ਨਹੀਂ, ਉਹ ਮਿਲਣ ਬਗੈਰ ਸੰਦੇਸ਼ ਪਰਤਾ ਏ। ਉਨ੍ਹਾਂ ਦੇ ਕ੍ਰਾਂਤੀਕਾਰੀ ਯੁੱਗ ਪਲਟਾਉਣ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋ ਬਾਜ ਨਹੀਂ ਆਇਆ। ਉਸ ਦਾ ਕਥਨ ਸੀ ਕਿ ਕੈਨੇਡਾ ਦੀ ਹੋਂਦ ਅਮਰੀਕਾ ਤੇ ਨਿਰਭਰ ਕਰਦੀ ਹੈ, ਉਸ ਹੱਥੋਂ ਕਈ ਚੀਜ਼ਾਂ ਮੁਫ਼ਤ ਲੈਂਦੇ ਹਨ, ਉਨ੍ਹਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ, ਉਨ੍ਹਾਂ ਨੂੰ ਭਵਿੱਖ ਵਿਚ ਐਸੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰੀਨਲੈਂਡ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10% ਟੈਰਿਫ ਨੂੰ ਵਾਪਸ ਲੈਣਾ ਪਿਆ। ਉਸ ਨੂੰ ਵਿਸ਼ਵ ਆਰਥਿਕ ਫੋਰਮ ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗ੍ਰੀਨਲੈਂਡ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇ। ਹਕੀਕਤ ਤਾਂ ਇਹ ਹੈ ਕਿ ਯੂਰਪੀਅਨ ਦੇਸ਼ਾਂ ਨੂੰ ਆਪਣੇ ਮਾਨ ਸਨਮਾਨ ਖਾਤਰ ਟਰੰਪ ਨੂੰ ਗ੍ਰੀਨਲੈਂਡ ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ। ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨੇਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗੈਰ ਮੁਨਸਫਾਨਾ ਟੈਰਿਫ ਥੋਕਣ ਅਤੇ ਧਮਕੀਆਂ ਦੇਣ ਤੋਂ ਬਾਜ ਨਹੀਂ ਆ ਰਿਹਾ। ਵਿਸ਼ਵ ਰਾਸ਼ਟਰਾਂ ਨੂੰ ਨੈਪੋਲੀਅਨ ਬੋਨਾਪਾਰਟਸ ਦੇ ਇਤਿਹਾਸਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ, ਪਰ ਜੇ ਇਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗੂ ਲੜਨਗੇ ਤੇ ਹਾਰ ਜਾਣਗੇ। ਮਾਰਕ ਕਾਰਨੀ ਇਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸ਼ਕਤੀ ਅੱਗੇ ਡਟ ਗਿਆ ਹੈ। ਸੋ ਡੋਨਲਡ ਟਰੰਪ ਨੇ ਅਮਰੀਕੀ ਫਾਸੀਵਾਦ ਇਕ ਅਧਿਕਾਰੀ ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੁਤਿਨ ਆ ਵੀ ਗਏ। ਡਾਕਟਰ ਸਾਹਿਬ ਨੂੰ ਕਹੋ ਮੈਨੂੰ ਖਤਮ ਕਰ ਲੈਂਦੇ ਹੋ ਅੱਜ ਦੀ।
0: ਚੀਮਾ ਸਾਹਿਬ ਤੁਸੀਂ ਫਿਰ ਕੱਟੋ ਤੇ ਮੈਂ ਤੁਹਾਨੂੰ ਮਿਲਾਉਣਾ ਦੇਖਦਾ ਜੇ ਮਿਲਦਾ ਤੇ ਫਿਰ ਆਪਾਂ ਕਰਦੇ ਹਾਂ।

0: y márquelo de nuevo.
1: Message 2, US01LV.
2: Ji dar sahab ji masal da lag ni reya te apa karde ha ji chalu. Thank you so much dosto. Dr. Gurdeep Singh Sandhu sahab jud gaya ji sade naal te program di shuruaat karde ha. Aao ji dar sahab sat sri akal, welcome ji. Haan ji,
3: khak sahab
2: sat sri
3: akal. Ji masal main samjhda ho jud jaange te baad sun lenge.
4: Utte ne ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹ ਲਗਾਤਾਰ ਸੁਣ ਰਹੇ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਕੱਲ੍ਹ ਦੇ ਪ੍ਰੋਗਰਾਮ ਵੈਸੇ ਤਾਂ ਪਹਿਲਾਂ ਵੀ ਬਹੁਤ ਸਾਰੇ ਡਾਕਟਰ ਲੋਕ ਨਰਸਿਸ ਬੱਚੀਆਂ ਬਹੁਤ ਸਾਰੀਆਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਰਹੀਆਂ ਨੇ ਔਰ ਕੱਲ੍ਹ ਤਕਰੀਬਨ 43 ਦੇ ਕਰੀਬ ਲੋਕ ਸੁਣ ਰਹੇ ਸਨ ਔਰ ਉਹਨਾਂ ਦੇ ਵਿਚ ਕੁਝ ਸ਼ਮੂਲੀਅਤ ਡਾਕਟਰ ਸਾਹਿਬਾਨਾਂ ਦੀ ਵੀ ਸੀ ਔਰ ਮੈਂ ਬੜਾ ਧੰਨਵਾਦ ਕਰਦਾ ਉਹਨਾਂ ਦਾ ਔਰ ਉਹ ਵੀ ਇਹਨਾਂ ਲੈਕਚਰਾਂ ਨੂੰ ਪਸੰਦ ਕਰਦੇ ਨੇ ਕੱਲ ਦਾ ਲੈਕਚਰ ਮੇਰਾ ਅੰਗਰੇਜ਼ੀ ਦੇ ਵਿਚ ਸੀਗਾ ਅੱਜ ਆਪਣੀ ਪੰਜਾਬੀ ਦੀ ਵਾਰੀ ਹੈ ਕੱਲ ਨੂੰ ਫਿਰ ਹਿੰਦੀ ਦੀ ਹੋਏਗੀ ਤੇ ਮੈਂ ਉਹ ਸਾਰੀ ਗੱਲ ਜਿਹੜੀ ਹੁਣ ਤੱਕ ਆਪਾਂ ਕੀਤੀ ਹੈ ਇਹਨਾਂ ਸਿਹਤ ਵਿਗਿਆਨ ਦੇ ਪ੍ਰੋਗਰਾਮਾਂ ਦੇ ਵਿਚ ਉਹਦਾ ਇੱਕ ਸਰਵੇ ਕਰ ਰਿਹਾ ਸੀਗਾ ਕਿ ਅਸਾਂ ਬੱਚੇ ਦੇ ਸ਼ੁਰੂਆਤੀ ਦੌਰ ਚ ਓਵਮ ਤੇ ਸਪਰਮ ਦੇ ਮਿਲਣ ਤੋਂ ਬਾਅਦ ਜਿਹੜੀ ਸਾਰੀ ਵਿਆਖਿਆ ਕੀਤੀ ਹੈ ਉਹਦਾ ਸਾਰ ਅੰਸ਼ ਥੋੜੇ ਲਫ਼ਜ਼ਾਂ ਦੇ ਵਿਚ ਇੱਕ ਪ੍ਰੋਗਰਾਮ ਦੇ ਵਿਚ ਤੁਹਾਡੇ ਸਾਹਮਣੇ ਸਾਂਝਾ ਕੀਤਾ ਸੀ ਤੇ ਕੁਝ ਇੱਕ ਐਸੀਆਂ ਅਣਹੋਣੀਆਂ ਅਸੀਂ ਇਹਨਾਂ ਨੂੰ ਅਣਹੋਣੀਆਂ ਹੀ ਕਹਾਂਗੇ ਜਦੋਂ ਸਾਡੀ ਸਮਝ ਦੇ ਵਿਚ ਨਹੀਂ ਹੁੰਦੀਆਂ ਅਸੀਂ ਐਕਸਪੈਕਟ ਨਹੀਂ ਕਰਦੇ ਹੁੰਦੇ ਸੀ ਸੋਚ ਨਹੀਂ ਸਕਦੇ ਹੁੰਦੇ ਕਿ ਕਦੇ ਐਸਾ ਵੀ ਹੋ ਸਕਦਾ ਆ ਤੇ ਉਹੋ ਜਿਹੀਆਂ ਕੁਝ ਇੱਕ ਅਣਹੋਣੀਆਂ ਜਿਹੜੀਆਂ ਅਸੀਂ ਤੁਹਾਨੂੰ ਜੈਨੇਟਿਕਸ ਨਾਲ ਸੰਬੰਧਿਤ ਦੱਸੀਆਂ ਸੀਗੀਆਂ ਉਹਨਾਂ ਦਾ ਵੇਰਵਾ ਦਿੱਤਾ ਸੀਗਾ ਉਸ ਅੰਗਰੇਜ਼ੀ ਦੇ ਪ੍ਰੋਗਰਾਮ ਦੇ ਵਿਚ ਇਹ ਹੋ ਸਕਦਾ ਹੈ ਕਿ ਕਿਤੇ ਟਰਮੀਨੋਲੋਜੀ ਮੈਡੀਕਲ ਦੀ ਕਿਤੇ ਇਸਤੇਮਾਲ ਕੀਤੀ ਗਈ ਹੋਵੇ ਜਾਂ ਕਈਆਂ ਨੂੰ ਨਾ ਸਮਝ ਲੱਗੀ ਹੋਵੇ ਤੇ ਉਹ ਪੰਜਾਬੀ ਦੇ ਵਿਚ ਵੀ ਸੁਣ ਸਕਦੇ ਨੇ ਪਰ ਹਾਂ ਕੱਲ ਦੇ ਪ੍ਰੋਗਰਾਮ ਦਾ ਕਾਫੀ ਸਾਰਾ ਹੁੰਗਾਰਾ ਮੈਨੂੰ ਵੈਸੇ ਤੇ ਆਮ ਤੌਰ ਤੇ ਹੀ 50-55 ਲੋਕ ਸੁਣ ਰਹੇ ਹੁੰਦੇ ਨੇ ਜਾਂ ਬਾਅਦ ਵਿਚ ਜਿਹੜੇ ਮੈਨੂੰ ਰੈਫਰੈਂਸ ਮਿਲਦੇ ਨੇ ਕੱਲ ਦਾ ਪ੍ਰੋਗਰਾਮ ਜਿਹੜੇ ਉਹ ਤਕਰੀਬਨ 42 ਪੀਪਲ ਹੁਣ ਤੱਕ ਸੁਣ ਰਹੇ ਸਨ ਔਰ ਬਹੁਤ ਸੋਹਣਾ ਹੁੰਗਾਰਾ ਮੈਂ ਸਮਝਦਾ ਮਿਲ ਰਿਹਾ ਜੀ ਅਸੀਂ ਪ੍ਰੋਗਰੈਸ ਦਾ ਕਿਉਂਕਿ ਸਾਡਾ ਕੋਈ ਬਿਜ਼ਨਸ ਪਰਪਸ ਤੇ ਹੈ ਨਹੀਂ ਸਾਡਾ ਤੇ ਪਰਪਸ ਇਹ ਹੈ ਕਿ ਇਹ ਨੌਲੇਜ ਜਿਹੜਾ ਆ ਉਹ ਅਸੀਂ ਦੁਨੀਆਂ ਤੱਕ ਜਿੰਨਾ ਵੱਧ ਤੋਂ ਵੱਧ ਪਹੁੰਚਾ ਸਕੀਏ ਹਾਂਜੀ ਸੋ ਉਹ ਨੌਲੇਜ ਅਸੀਂ ਦੁਨੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹਾਂਜੀ ਤੁਸੀਂ ਜੀਵਾ ਕੰਮ ਨੂੰ ਮਿਲਾ ਰਹੇ ਹੋ
1: Your call cannot be completed as dialed. Please check.
4: ਕਰਦੇ ਹੋਇਆ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਸ ਜੀਵਨ ਦੀ ਸ਼ੁਰੂਆਤ ਆਮ ਤੌਰ ਤੇ ਅਸੀਂ ਉਸ ਚੀਜ਼ ਤੋਂ ਲੈਂਦੇ ਹਾਂ ਨਾ ਕਿ ਜਿਸ ਦਿਨ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਅੱਜ ਬੱਚਾ ਜੰਮਿਆ ਜਾਂ ਅੱਜ ਸਾਡੇ ਸਾਹਮਣੇ ਆਇਆ ਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਇਹ ਅੱਜ ਜੰਮਿਆ ਜੋਤਿਸ਼ੀ ਲੋਕ ਵੀ ਜਿੰਨੀਆਂ ਟੇਵੇ ਪੱਤਰੀਆਂ ਬਣਾਉਂਦੇ ਨੇ ਉਸ ਡੇਟ ਤੋਂ ਜਾਂ ਇੰਝ ਕਹਿ ਲੋ ਕਿ ਉਸ ਪਹਿਲੀ ਚੀਕ ਪਹਿਲੀ ਬੱਚਾ ਜਿਹੜੇ ਚੀਕ ਮਾਰਦਾ ਹੈ ਉਹਦੇ ਤੋਂ ਉਹਦੀ ਗਿਣਤੀ ਕਰਨੀ ਸ਼ੁਰੂ ਕਰ ਦਿੰਦੇ ਨੇ ਪਰ ਜੈਨੇਟਿਕਸ ਦੀ ਸਟੱਡੀ ਨੇ ਜਾਂ ਇਸ ਸਾਡੀ ਜਿਹੜੀ ਐਜੂਕੇਸ਼ਨ ਹੁਣ ਤੱਕ ਮੈਡੀਕਲ ਸਾਇੰਸ ਨੇ ਇਸ ਪੱਖ ਦੇ ਵਿਚ ਡਿਵੈਲਪ ਕੀਤੀ ਹੈ ਹੋ ਚੁੱਕੀ ਸੀ ਜਦੋਂ ਓਵਮ ਤੇ ਸਪਰਮ ਆਪਸ ਚ ਮਿਲੇ ਸੀ ਜਾਂ ਜੇ ਕੋਈ ਹੋਰ ਉਸ ਤੋਂ ਪਿੱਛੇ ਜਾਂਦਾ ਆ ਤੇ ਸ਼ੁਰੂਆਤ ਇਹਦੀ ਉਦੋਂ ਹੋ ਚੁੱਕੀ ਸੀ ਨਾ ਜਦੋਂ ਓਵਮ ਬਣਨਾ ਸ਼ੁਰੂ ਹੋਇਆ ਸੀਗਾ ਜਦੋਂ ਸਪਰਮ ਬਣਨੇ ਸ਼ੁਰੂ ਹੋਏ ਸੀ ਜਿਹੜੇ ਲਗਾਤਾਰ ਬਣਦੇ ਆ ਰਹੇ ਸੀ ਤੇ ਉਹਦੇ ਵਿਚੋਂ ਜੇ ਕਿਸੇ ਸਪਰਮ ਦੀ ਵੀ ਚੋਇਸ ਹੋਈ ਹੈ ਚੋਣ ਹੋਈ ਹੈ ਇਸ ਨੂੰ ਡਿਵੈਲਪ ਕਰਨ ਵਾਸਤੇ ਉਹ ਵੀ ਤਾਂ ਕਿਸੇ ਦਿਨ ਬਣੀ ਹੋਏਗਾ ਨਾ ਇਸ ਤਰ੍ਹਾਂ ਕਰਕੇ ਅਸੀਂ ਬਹੁਤ ਪਿੱਛੇ ਤੱਕ ਜਾਂਦੇ ਇੱਕ ਲੰਬੀ ਸਾਰੀ ਲਿਸਟ ਬਣ ਜਾਂਦੀ ਹੈ ਕਿ ਅਸੀਂ ਜੀਵਨ ਨੂੰ ਕਿੱਥੋਂ ਸ਼ੁਰੂ ਕਰੀਏ ਬਹੁਤ ਲੰਬਾ ਵੇਰਵਾ ਸੀ ਜਿਹੜਾ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਆਮ ਤੌਰ ਤੇ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਆਏ ਹਾਂ ਫਿਰ ਵੀ ਆਮ ਸਾਡੇ ਮੈਡੀਕਲ ਪੁਆਇੰਟ ਆਫ ਵਿਊ ਤੋਂ ਅਸੀਂ ਇਸ ਗੱਲ ਨੂੰ ਲੈਂਦੇ ਹਾਂ ਕਿ ਠੀਕ ਆ ਜਿਸ ਪ੍ਰੈਗਨੈਂਸੀ ਦਾ ਵੇਰਵਾ ਜਿਹੜੀ ਕੁਐਸਚਨ ਦੇ ਵਿਚ ਸਾਡੇ ਸਾਹਮਣੇ ਕਿਸੇ ਬੱਚੇ ਦੇ ਜੰਮਣ ਦੀ ਵਿਵਸਥਾ ਜਿਹੜੀ ਸ਼ੁਰੂਆਤ ਹੋਈ ਦੇ ਮਿਲਣ ਤੋਂ ਬਾਅਦ ਲੈਣੇ ਆ ਪਰ ਓਵਮ ਤੇ ਸਪਰਮ ਦੇ ਮਿਲਣ ਦੀ ਮੈਂ ਜਿਵੇਂ ਹੁਣ ਕਹਾਣੀ ਤੁਹਾਨੂੰ ਦੱਸੀ ਹੈ ਕਿ ਓਵਮ ਤਾਂ ਉਸ ਤੋਂ ਪਹਿਲਾਂ ਬਣ ਚੁੱਕਿਆ ਸੀਗਾ ਇਸ ਕਰਕੇ ਅਸੀਂ ਇਸ ਨੂੰ ਉਹਦੇ ਤੋਂ ਪਿਛਲੇ ਜਿਹੜਾ ਮਾਸਿਕ ਧਰਮ ਸ਼ੁਰੂ ਹੋਇਆ ਸੀ, ਮਾਸਿਕ ਧਰਮ ਇੱਕ ਤਰ੍ਹਾਂ ਦੀ ਕਲੀਅਰੈਂਸ ਲੈ ਲਈ ਕਿ ਪਿਛਲਾ ਸਾਰਾ ਖਾਤਾ ਸਾਫ਼, ਪਿਛਲਾ ਜੋ ਕੁਝ ਹੋਣਾ ਸੀਗਾ ਉਹ ਹੋ ਚੁੱਕਾ, ਉਹਨੂੰ ਖਤਮ ਕਰ ਦਿੱਤਾ ਸੀ, ਹੁਣ ਨਵਾਂ ਖਾਤਾ ਚੱਲੇਗਾ। ਸੋ ਉਸ ਦਿਨ ਤੋਂ ਅਸੀਂ ਇੱਕ ਨਵਾਂ ਖਾਤਾ ਸ਼ੁਰੂ ਕਰ ਦਿੰਦੇ ਹਾਂ ਵੀ ਨਹੀਂ ਹੁਣ ਅਗਲੇ ਜੀਵਨ ਦੀ ਸ਼ੁਰੂਆਤ ਹੈ। ਸੋ ਇਸ ਕਰਕੇ ਬਹੁਤੇ ਸਾਰੇ ਜਿਹੜਾ ਸਾਡਾ ਮੈਡੀਕਲ ਟ੍ਰੈਂਡ ਹੈਗਾ ਆ ਉਹ ਇਸ ਨੂੰ ਫਸਟ ਡੇ ਆਫ ਲਾਸਟ ਮੈਂਸਟੂਏਸ਼ਨ ਤੋਂ ਕਹਿੰਦਾ, ਆਖਰੀ ਪਹਿਲਾ ਜਿਹੜਾ ਦਿਨ ਹੁੰਦਾ ਆ ਆਖਰੀ ਮਾਸਿਕ ਧਰਮ ਦਾ ਕਿਸੇ ਵੀ ਬੱਚੀ ਨੂੰ ਆਉਣ ਵਾਲੇ ਦਾ, ਔਰ ਅਗਰ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਹਦੀ ਗਿਣਤੀ ਉਸ ਦਿਨ ਤੋਂ ਸ਼ੁਰੂ ਕਰ ਲੈਂਦੇ ਅਸੀਂ ਕਿ ਜੀਵਨ ਦੀ ਸ਼ੁਰੂਆਤ ਉਸ ਦਿਨ ਤੋਂ ਹੋਈ ਹੈ, ਔਰ ਉਹਦੇ ਮੁਤਾਬਕ ਹੀ ਜਿੰਨੀਆਂ ਵੀ ਕੈਲਕੂਲੇਸ਼ਨਾਂ ਜਾਂ ਜਿੰਨੀਆਂ ਵੀ ਗਿਣਤੀਆਂ ਮਿਣਤੀਆਂ ਅਸੀਂ ਕਿਸੇ ਬੱਚੇ ਦੇ ਜੀਵਨ ਦੀਆਂ ਜਾਂ ਪ੍ਰੈਗਨੈਂਟ ਪੀਰੀਅਡ ਹੈਗਾ ਮਾਂ ਦੇ ਗਰਭ ਵਿਚ ਰਹਿਣ ਦਾ, ਮਨੁੱਖ ਦੇ ਜੀਵ ਜਿਹੜਾ ਆ ਮਨੁੱਖ ਦਾ ਜਿਹੜਾ ਫੀਟਸ ਹੈ ਉਹ ਆਮ ਤੌਰ ਤੇ 280 ਦਿਨ ਮਾਂ ਦੇ ਪੇਟ ਵਿਚ ਰਹਿੰਦਾ, ਔਰ ਉਹ ਗਿਣਤੀ ਮਿਣਤੀ ਦੇ ਵਿਚ ਵੀ ਅਸੀਂ 7 ਕੁ ਦਿਨ ਵਾਧਾ ਜਾਂ 7 ਕੁ ਦਿਨ ਘਾਟਾ ਕਰ ਲੈਂਦੇ ਹਾਂ, ਭਾਵ 15 ਕੁ ਦਿਨ ਦੀ ਸਾਡੀ ਇੱਕ ਇਸ ਤਰ੍ਹਾਂ ਦੀ ਕੈਲਕੂਲੇਸ਼ਨ ਹੈਗੀ ਹੈ, ਕਿਉਂਕਿ ਉਹ ਜਿਹੜੇ ਮਾਸਿਕ ਧਰਮ ਤੋਂ ਬਾਅਦ ਜਦੋਂ ਪ੍ਰੈਗਨੈਂਸੀ ਹੋਣੀ ਹੈ ਉਦੋਂ ਵੀ ਤਾਂ ਤੁਸੀਂ ਦੇਖੋ ਨਾ ਵੀ 14 ਦਿਨ ਲੰਘ ਗਏ ਹੈ ਨਾ। ਸੋ ਇਸ ਸਮੇਂ ਨੂੰ ਉਡੀਕਦਿਆਂ ਹੋਇਆ ਜਾਂ ਗਿਣਤੀ ਵਿਚ ਲੈਂਦਿਆਂ ਹੋਇਆ ਅਸੀਂ ਇਹ ਕਹਿੰਦੇ ਹਾਂ ਕਿ ਭਾਈ 280 ਦਿਨ ਇੱਕ ਬੱਚਾ ਨਾਰਮਲ ਤੌਰ ਤੇ ਮਾਂ ਦੇ ਪੇਟ ਵਿਚ ਪਲਦਾ ਹੁੰਦਾ ਹੈ ਜੀਵਨ ਸ਼ੁਰੂਆਤ ਹੋਣ ਤੋਂ ਲੈ ਕੇ ਬਾਹਰ ਆਉਣ ਤੱਕ, ਔਰ ਇਹ ਸਾਰੀ ਗਿਣਤੀ ਮਿਣਤੀ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਅਸੀਂ ਜੀਵਨ ਨੂੰ ਕਿਉਂਕਿ ਜਵਾਨੀ ਦੇ ਪੜਾਅ ਤੇ ਲਿਆ ਕੇ ਖੜਾ ਕੀਤਾ ਸੀਗਾ, ਫਿਰ ਇਹ ਸੋਚਿਆ ਸੀਗਾ ਵੀ ਇਸ ਜਵਾਨੀ ਦੇ ਪੜਾਅ ਤੇ ਆ ਕੇ ਅਸੀਂ ਇਹ ਵੇਖੀਏ ਵੀ ਅਲਟੀਮੇਟ ਜਿਹੜੀਆਂ ਵੀ ਜਵਾਨੀ ਦੇ ਵਿਚ ਬਿਮਾਰੀਆਂ ਸਾਨੂੰ ਸਾਡੇ ਸਾਹਮਣੇ ਆਉਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਡਾਇਗਨੋਸ ਕਰਦੇ ਹਾਂ, ਜਿਨ੍ਹਾਂ ਦਾ ਅਸੀਂ ਨਾਂ ਰੱਖਦੇ ਹਾਂ, ਨਾਮਕਰਨ ਕੀਤੇ ਜਾਣ ਵਾਲੀਆਂ ਬਿਮਾਰੀਆਂ ਦੇ ਪਿੱਛੇ ਅਲਟੀਮੇਟ ਹੁਣ ਅਸੀਂ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਇਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ, ਔਰ ਉਹਨਾਂ ਕਾਰਨਾਂ ਦੀ ਖੋਜ ਕਰਦਿਆਂ ਕਰਦਿਆਂ ਅੱਜ ਦੀ ਜਿਹੜੀ ਮੈਡੀਕਲ ਸਾਇੰਸ ਹੈ, ਕਿਉਂਕਿ ਮੈਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਬਹੁਤ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਅਸੀਂ ਪਹਿਲਾਂ ਜ਼ਿਆਦਾਤਰ ਪਦਾਰਥਵਾਦੀ ਨਹੀਂ ਸਨ। ਹਾਈਪੋਥੇਸਿਸ ਦੀ ਗੱਲ ਮੈਂ ਕੀਤੀ ਸੀ ਕਿ ਹਾਈਪੋਥੇਸਿਸ ਇੱਕ ਇਸ ਤਰ੍ਹਾਂ ਦੀ ਕਿਰਿਆ ਆ ਕਿ ਜਿੰਨੀਆਂ ਚੀਜ਼ਾਂ ਦੀ ਮਾਨਤਾ ਤੇ ਹੋ ਰਹੀ ਹੈ ਪਰ ਮਾਨਤਾ ਨੂੰ ਸਾਬਤ ਕਰਨ ਦਾ ਸਾਡੇ ਕੋਲ ਕੋਈ ਜ਼ਰੀਆ ਨਹੀਂ ਹੁੰਦਾ, ਸਾਡੇ ਕੋਲ ਇੰਨੀ ਟੈਕਨੀਕ ਨਹੀਂ ਹੁੰਦੀ ਕਿ ਉਸ ਮਾਨਤਾ ਨੂੰ ਅਸੀਂ ਸਾਬਤ ਕਰ ਸਕੀਏ। ਜਾਂ ਇੰਝ ਕਹਿ ਲਓ ਕਿ ਬਹੁਤ ਸਾਰੀਆਂ ਗੱਲਾਂ ਦੁਨੀਆਂ ਤੇ ਵਾਪਰਦੀਆਂ ਨੇ ਅਸੀਂ ਵੇਖ ਰਹੇ ਹਾਂ ਪਰ ਕਿਵੇਂ ਵਾਪਰਦੀਆਂ ਨੇ ਸਾਨੂੰ ਉਹਦੇ ਬਾਰੇ ਨਹੀਂ ਪਤਾ। ਅੱਜ ਸਾਨੂੰ ਪਤਾ ਆ ਕਿ ਮੀਂਹ ਕਿਵੇਂ ਪੈਂਦਾ ਆ, ਬਰਸਾਤ ਕਿਵੇਂ ਆਉਂਦੀ, ਅੱਜ ਸਾਨੂੰ ਪਤਾ ਆ, ਪਰ ਪਹਿਲਾਂ ਜ਼ਮਾਨਿਆਂ ਦੇ ਵਿਚ ਜਦੋਂ ਇਹ ਗਿਆਨ ਸਾਡੇ ਕੋਲ ਨਹੀਂ ਸੀ ਇਹ ਸਧਾਰਨ ਜੀ ਗੱਲ ਆ, ਪਰ ਹੁਣ ਸਾਡੇ ਕੋਲ ਗਿਆਨ ਆ ਗਿਆ ਹੈ ਉਦੋਂ ਇਹ ਹਾਈਪੋਥੇਸਿਸ ਸੀ। ਤੋ ਇਸੇ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਜੀਵਨ ਦੇ ਵਿਚ ਚੱਲਦੀਆਂ ਨੇ ਉਹ ਸਾਰੀਆਂ ਹਾਈਪੋਥੇਸਿਸ ਹੁੰਦੀਆਂ ਨੇ, ਜਿਵੇਂ ਜਿਵੇਂ ਮੈਡੀਕਲ ਸਾਇੰਸ ਉਹਨਾਂ ਗੱਲਾਂ ਨੂੰ ਪ੍ਰੂਵ ਕਰ ਲੈਂਦੀ ਹੈ ਉਵੇਂ ਉਵੇਂ ਉਹ ਸਾਇੰਸ ਬਣਦੀ ਜਾਂਦੀ ਹੈ, ਉਵੇਂ ਉਵੇਂ ਉਹ ਚੀਜ਼ ਇੰਜ ਕਹਿ ਲਓ ਵੀ ਕੁਦਰਤ ਦੇ ਨਿਯਮ ਅਨੁਸਾਰ ਤੇ ਬਹੁਤ ਸਾਰੀਆਂ ਗੱਲਾਂ ਕੁਦਰਤ ਨੂੰ ਪਤਾ ਹੈ ਕਿਵੇਂ ਚੱਲ ਰਹੀਆਂ ਨੇ ਕਿਸ ਨਿਯਮ ਅਨੁਸਾਰ ਚੱਲ ਰਹੀਆਂ ਨੇ ਪਰ ਸਾਨੂੰ ਨਹੀਂ ਪਤਾ ਹੁੰਦਾ, ਉਹਨੂੰ ਅਸੀਂ ਹਾਈਪੋਥੇਸਿਸ ਕਹੀ ਜਾ ਰਹੇ ਹਾਂ। ਤੇ ਜਦੋਂ ਜਦੋਂ ਸਾਨੂੰ ਪਤਾ ਲੱਗ ਜਾਂਦਾ ਅਸੀਂ ਉਹਦੀ ਖੋਜ ਕਰਦੇ ਹਾਂ ਔਰ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਨਹੀਂ ਇਹ ਇਸ ਤਰ੍ਹਾਂ ਕਰਕੇ ਹੋ ਸਕਦੀ ਹੈ ਤੇ ਕਰ ਅਸੀਂ ਵੀ ਸਕਦੇ ਹਾਂ। ਉਸੇ ਤਰ੍ਹਾਂ ਹੀ ਇਹ ਜੈਨੇਟਿਕਸ ਦੀ ਜਿਹੜੀ ਪੜ੍ਹਾਈ ਹੈ, ਜੈਨੇਟਿਕਸ ਦੀ ਜਾਣਕਾਰੀ ਹੈ, ਇਹ ਵੀ ਤਾਂ ਕੁਦਰਤ ਦਾ ਨਿਯਮ ਹੈ ਨਾ, ਬੱਚੇ ਤਾਂ ਬਹੁਤ ਪਹਿਲਾਂ ਤੋਂ ਲੈ ਕੇ ਬਣਦੇ ਆਏ ਨੇ ਨਾ, ਜੀਵਨ ਚੱਲਦਾ ਆਇਆ ਨਾ, ਕਿਸੇ ਇੱਕ ਥਾਂ ਤੋਂ ਸ਼ੁਰੂ ਹੋਇਆ ਹੋਏਗਾ ਤੇ ਹੁੰਦੇ ਹੁੰਦੇ ਅੱਜ ਤੱਕ ਅਸੀਂ ਡਾਰਵਨ ਦੀ ਥਿਊਰੀ ਇੱਕ ਆਪਣੀ ਥਿਊਰੀ ਹੈਗੀ ਆ ਔਰ ਇਸੇ ਤਰ੍ਹਾਂ ਹੀ ਇਸ ਡਾਰਵਨ ਇੱਕ ਤਰੀਕਾਕਾਰ ਹੈ ਉਸ ਗੱਲ ਉਸ ਹਾਈਪੋਥੇਸਿਸ ਨੂੰ ਸਾਬਤ ਕਰਨ ਦਾ ਔਰ ਉਸ ਦੇ ਮੁਤਾਬਕ ਅਸੀਂ ਹੁਣ ਇੱਥੋਂ ਤੱਕ ਸਾਬਤ ਕਰ ਦਿੱਤਾ ਆ ਜਾਂ ਇਨ ਕਾਬਲ ਹੋ ਗਏ ਇਸ ਗੱਲ ਦੇ ਵੀ ਕੁਦਰਤ ਦਾ ਇਹ ਨਿਯਮ ਕਿ ਬੱਚੇ ਕਿਵੇਂ ਪੈਦਾ ਕਰਦੇ ਨੇ ਇਸ ਸਾਰੇ ਦੀ ਜਾਣਕਾਰੀ ਅਸਾਂ ਕਰ ਲਈ ਯਾਰ। ਹੁਣ ਇਸ ਤਰ੍ਹਾਂ ਅਸੀਂ ਬੜੇ ਜੁਗਾੜੀ ਬੰਦੇ ਆ, ਮਨੁੱਖ ਬੜਾ ਜੁਗਾੜੀ ਬੰਦਾ, ਜੁਗਾੜ ਅਸੀਂ ਉਹਨੂੰ ਕਹਿੰਦੇ ਹਾਂ ਵੀ ਜੇ ਕਿਸੇ ਥਾਂ ਤੇ ਕੋਈ ਜ਼ਰੂਰੀ ਚੀਜ਼ ਨਾ ਮਿਲੇ ਨਾ ਤੇ ਉਹਦੀ ਥਾਂ ਤੇ ਕੋਈ ਹੋਰ ਅਲਟਰਨੇਟਿਵ ਉਹਦਾ ਕਰਕੇ ਤੇ ਕੰਮ ਚਲਾ ਲੈਣਾ, ਉਹਨੂੰ ਅਸੀਂ ਕਹਿੰਦੇ ਜੁਗਾੜ ਕਰ ਲਿਆ। ਜਿਵੇਂ ਆਪਣੇ ਪੰਜਾਬ ਦੇ ਵਿਚ ਤੁਸੀਂ ਵੇਖਿਆ ਹੋਣਾ ਕਿ ਰੇਹੜੇ ਦੇ ਉੱਪਰ ਪੀਟਰ ਇੰਜਨ ਲਾ ਕੇ ਤੇ ਉਹਦੀ ਗੱਡੀ ਬਣਾ ਲੈਂਦੇ ਸੀ, ਹਾਂਜੀ ਇਹ ਵੀ ਸਾਡੀ ਕਾਰ ਹੋ ਗਈ ਨਾ, ਤੇ ਜੁਗਾੜ ਹੋ ਗਿਆ ਨਾ। ਤੇ ਇਸੇ ਤਰ੍ਹਾਂ ਕਰਕੇ ਅਸੀਂ ਬਹੁਤ ਸਾਰੀਆਂ ਗੱਲਾਂ ਇਸੇ ਤਰ੍ਹਾਂ ਜੁਗਾੜੀ ਤਰੀਕੇ ਦੇ ਨਾਲ ਕਰਦੇ ਆ ਰਹੇ ਹਾਂ ਔਰ ਕੁਦਰਤ ਦੇ ਨਿਯਮ ਨੂੰ ਹੌਲੀ ਹੌਲੀ ਜਿਵੇਂ ਅਸਾਂ ਸਟੱਡੀ ਕੀਤਾ ਤੇ ਸਾਨੂੰ ਪਤਾ ਲੱਗਦਾ ਆਇਆ ਉਹਦੇ ਮੁਤਾਬਕ ਹੀ ਅਸੀਂ ਉਸ ਚੀਜ਼ ਦਾ ਦਾਵਾ ਕਰਨਾ ਸ਼ੁਰੂ ਕਰ ਦਿੱਤਾ ਤੇ ਸਭ ਤੋਂ ਵੱਡੀ ਗੱਲ ਤਾਂ ਜੀਵਨ ਦੀ ਹੈ ਨਾ, ਜੀਵਨ ਤੋਂ ਜੀਵਨ ਪੈਦਾ ਕਰਨ ਦੀ ਹੈ ਨਾ, ਔਰ ਇਸ ਜੀਵਨ ਤੋਂ ਜੀਵਨ ਪੈਦਾ ਕਰਨ ਦੀ ਖੋਜ ਕਰਦਿਆਂ ਹੋਇਆ ਅਸੀਂ ਹੁਣ ਇਥੋਂ ਤੱਕ ਪਹੁੰਚ ਗਏ ਹਾਂ ਕਿ ਰੋਬੋਟਿਕ ਡਿਲੀਵਰੀਆਂ ਵੀ ਹੋਣ ਲੱਗ ਗਈਆਂ, ਰੋਬੋਟਿਕ ਰੀਜਨਰੇਸ਼ਨ ਵੀ ਹੋਣੀ ਸ਼ੁਰੂ ਹੋ ਗਈ। ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੇ ਮਾਂ ਦਾ ਪੇਟ ਨਾ ਸਹੀ, ਰੋਬੋਟ ਦਾ ਪੇਟ ਹੀ ਸਹੀ, ਉਹਦੇ ਵਿਚ ਵੀ ਬੱਚੇ ਪੈਦਾ ਕਰਨ ਦੀ ਸਲਾਹੀਅਤ ਹਾਸਲ ਕਰ ਰਹੀ ਹੈ। ਔਰ ਇਥੋਂ ਤੱਕ ਕਈ ਤਰ੍ਹਾਂ ਦੀਆਂ ਅਸੀਂ ਨਵੀਆਂ ਹੋਰ ਸਪੇਸੀਸ ਤਿਆਰ ਕਰ ਦਿੱਤੀਆਂ ਨੇ, ਮੈਟਿੰਗ ਕਰਵਾ ਕੇ ਅਲੱਗ ਅਲੱਗ ਜੀਨਸ ਦੀ ਅਲੱਗ ਅਲੱਗ ਕੈਟੇਗਰੀਆਂ ਦੇ ਵਿਚੋਂ ਮੈਟਿੰਗ ਕਰਵਾ ਕੇ ਤੇ ਅਸੀਂ ਉਹਨਾਂ ਦੀ ਹੁਣ ਅੱਗੇ ਨਵੀਆਂ ਤੋਂ ਨਵੀਆਂ ਸਪੇਸੀਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੋ ਸਕਦਾ ਕੁਦਰਤ ਵੀ ਤਾਂ ਕਰਦੀ ਹੋਊਗੀ ਨਾ, ਮਨੁੱਖ ਬਣੇ ਆ, ਬਾਂਦਰ ਬਣੇ ਆ, ਜਾਨਵਰ ਬਣੇ ਆ, ਹੋਰ ਬਹੁਤ ਤਰ੍ਹਾਂ ਦੇ ਜੀਵ ਬਣੇ ਆ, ਤੇ ਅਲਟੀਮੇਟਲੀ ਮੈਟਿੰਗ ਦਾ ਤਰੀਕਾ ਹੀ ਹੋਏਗਾ ਨਾ, ਜਿਸ ਕਰਕੇ ਹੋਰ ਨਵੀਆਂ ਨਵੀਆਂ ਸਪੇਸੀਸ ਬਣਦੀ ਆਈਆਂ ਤੇ ਅਸੀਂ ਮਨੁੱਖ ਵੀ ਹੁਣ ਇਸ ਗੱਲ ਦਾ ਜਾਣਕਾਰ ਹੋ ਗਿਆ ਕਿ ਬਹੁਤ ਸਾਰੀਆਂ ਸਪੇਸੀਆਂ ਇਸੇ ਤਰ੍ਹਾਂ ਨਵੀਆਂ ਤਿਆਰ ਕਰਨੀਆਂ ਉਸਨੇ ਸ਼ੁਰੂ ਕਰ ਦਿੱਤੀਆਂ। ਸਾਡਾ ਵਿਸ਼ਾ ਕੇਵਲ ਤੇ ਕੇਵਲ ਮਨੁੱਖ ਦੇ ਨਾਲ ਸੰਬੰਧਿਤ ਹੈ ਤੇ ਮਨੁੱਖ ਦਾ ਵੀ ਇਹ ਤਰੀਕਾਕਾਰ, ਹਾਲਾਂਕਿ ਅਸਲ ਗੱਲ ਤੇ ਉਹ ਗੁਰੂ ਨਾਨਕ ਦੇਵ ਜੀ ਵਾਲੀ ਹੈ ਨਾ ਕਿ ਜੇ ਹਉ ਜਾਣਾ ਆਖਾ ਨਾ ਹੀ ਕਹਿ ਨਾ ਕਥਨ ਨਾ ਜਾਈ, ਜੇ ਪਤਾ ਹੁੰਦਾ ਵੀ ਕਿੱਡਾ ਕੁ ਵੱਡਾ ਆ ਤੇ ਫਿਰ ਵੀ ਮੇਰੇ ਤੋਂ ਆਖਿਆ ਨਹੀਂ ਸੀ ਜਾਣਾ। ਇਹ ਜਿੰਨੀ ਜਿੰਨੀ ਅਸੀਂ ਲਭਤ ਲੱਭ ਲੈਂਦੇ ਹਾਂ ਕਿ ਕੁਦਰਤ ਕਿਹੜੀ ਚੀਜ਼ ਕਿਵੇਂ ਕਰਦੀ ਹੈ ਤੇ ਉਹਨੂੰ ਜਦੋਂ ਅਸੀਂ ਕਰਨ ਦੇ ਯੋਗ ਹੋ ਜਾਂਦੇ ਹਾਂ ਤੇ ਫਿਰ ਅਸੀਂ ਬੜਾ ਵੱਡਾ ਦਾਵਾ ਕਰ ਦਿੰਦੇ ਤੇ ਫਿਰ ਜਦੋਂ ਅਸੀਂ ਉਹ ਅੱਗੇ ਤੁਰਦੇ ਹਾਂ ਤੇ ਫਿਰ ਪਤਾ ਨਹੀਂ ਅਜੇ ਤਾਂ ਹੋਰ ਬਹੁਤ ਕੁਝ ਜਾਣਦੇ। ਤੇ ਅੱਜ ਅਸੀਂ ਇਸ ਜੀਵਨ ਦੀ ਪ੍ਰਵਿਰਤੀ ਦੇ ਵਿੱਚ ਇੱਥੇ ਪਹੁੰਚ ਗਏ ਹਾਂ ਕਿ ਰੋਬੋਟ ਦੇ ਵਿੱਚ ਵੀ ਬੱਚੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ। ਔਰ ਇਸ ਤੋਂ ਵੀ ਉੱਪਰ ਦੀ ਇੱਕ ਗੱਲ ਹੈ, ਕਲੋਨਿੰਗ ਦੇ ਬਾਰੇ ਤੁਸੀਂ ਆਮ ਸਾਰਿਆਂ ਨੇ ਸੁਣਿਆ ਹੋਣਾ। ਕਲੋਨਿੰਗ ਇੱਕ ਐਸਾ ਤਰੀਕਾਕਾਰ ਹੈਗਾ ਆ ਕਿ ਨਾ ਮਾਂ ਦੀ ਲੋੜ ਹੈ ਨਾ ਪਿਓ ਦੀ ਲੋੜ ਆ, ਬਲੱਡ ਦੀ ਲੋੜ ਹੈ, ਬਲੱਡ ਇੱਕ ਬੂੰਦ ਲੈਣਾ ਆ ਤੇ ਉਹਦੇ ਤੋਂ ਉਸੇ ਤਰ੍ਹਾਂ ਦੇ ਜੀਵ ਹਜ਼ਾਰਾਂ ਹੀ ਇਕੱਠੇ ਕੀਤੇ ਜਾ ਸਕਦੇ ਨੇ, ਬਣਾਏ ਜਾ ਸਕਦੇ ਨੇ ਹਾਂਜੀ। ਔਰ ਜਿਹਦਾ ਕੋਈ ਨਾ ਨਿਰਧਾਰਤ ਮਾਂ ਹੋਏਗੀ ਨਾ ਨਿਰਧਾਰਤ ਕੋਈ ਪਿਓ ਹੋਏਗਾ, ਔਰ ਇਸੇ ਤਰ੍ਹਾਂ ਦੀ ਗਿਣਤੀ ਵਾਲੇ ਪਾਸੇ ਅਸੀਂ ਅੱਜ ਵੱਧ ਰਹੇ ਹਾਂ। ਹੈ ਤਾਂ ਉਹੀ ਕਿਰਿਆ ਕਰਮੀ ਨੀ ਜਿਹੜਾ ਕੁਦਰਤ ਨੇ ਸ਼ੁਰੂ ਕੀਤਾ ਸੀ, ਪਰ ਅਸੀਂ ਹੁਣ ਉਹਦੇ ਹੋਰ ਭੇਤ ਲੱਭ ਕੇ ਤੇ ਉਹਦੇ ਹੋਰ ਜੁਗਾੜ ਲਾਉਣੇ ਸ਼ੁਰੂ ਕਰ ਦਿੱਤੇ ਨੇ। ਸਾਡਾ ਇੱਕ ਤਰ੍ਹਾਂ ਦਾ ਜੁਗਾੜ ਹੀ ਹੈ ਨਾ ਕਿ ਅਸੀਂ ਵੱਖ ਵੱਖ ਤਰ੍ਹਾਂ ਦਾ ਇਸ ਜੀਵਨ ਨੂੰ ਪੈਦਾ ਕਰਨ ਦਾ ਜਿਹੜਾ ਤਰੀਕਾਕਾਰ ਲੱਭ ਰਹੇ। ਮਾਂ ਪਿਓ ਦੇ ਮਿਲਣ ਤੋਂ ਬੱਚੇ ਦਾ ਪੈਦਾ ਹੋਣਾ ਇਹ ਇੱਕ ਆਮ ਸਾਰਿਆਂ ਨੇ ਜਾਣ ਲਿਆ। ਕੁਦਰਤ ਦੇ ਨਿਯਮ ਵਿੱਚ ਸਭ ਤੋਂ ਪਹਿਲੀ ਜਾਣਕਾਰੀ ਜਿਹੜੀ ਮਨੁੱਖ ਦੇ ਰੂਪ ਵਿੱਚ ਆਈ ਆ ਉਹ ਆਟੋਮੈਟਿਕ ਹਾਰਮੋਨਸ ਦੇ ਕਰਕੇ ਪੈਦਾ ਹੋਣ ਵਾਲੀਆਂ ਸਾਡੀਆਂ ਮਾਨਸਿਕ ਪ੍ਰਸਥਿਤੀਆਂ ਦੇ ਕਰਕੇ ਇੱਕ ਦੂਸਰੇ ਵਾਲੇ ਪਾਸੇ ਅਟ੍ਰੈਕਸ਼ਨ ਹੋਣ ਕਰਕੇ ਇਹ ਸਾਰੀਆਂ ਚੀਜ਼ਾਂ ਡਿਵੈਲਪ ਹੁੰਦੀਆਂ ਆਈਆਂ ਨੇ। ਆਟੋਮੈਟਿਕ ਸੀਗੀਆਂ, ਕਿਸੇ ਨੂੰ ਸਿੱਖਿਆ ਦੇਣ ਦੀ ਲੋੜ ਨਹੀਂ ਹੁੰਦੀ। ਜਦੋਂ ਵੀ ਹਾਰਮੋਨ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ ਆਟੋਮੈਟਿਕ ਆਪੋਜਿਟ ਸੈਕਸ ਦੀ ਇੱਕ ਅਟ੍ਰੈਕਸ਼ਨ ਬਣ ਜਾਂਦੀ ਹੈ, ਉਸ ਅਟ੍ਰੈਕਸ਼ਨ ਦੇ ਵਿੱਚ ਆਪਣੇ ਆਪ ਜਿਹੜਾ ਇੱਕ ਜਾਣਕਾਰੀ ਡਿਵੈਲਪ ਹੋ ਜਾਂਦੀ ਹੈ ਔਰ ਉਸ ਜਾਣਕਾਰੀ ਦੇ ਮੁਤਾਬਕ ਬੱਚੇ ਪੈਦਾ ਹੁੰਦੇ ਰਹੇ ਨੇ। ਪਰ ਅਸੀਂ ਹੁਣ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ, ਅਸੀਂ ਹੁਣ ਜੁਗਾੜ ਦੇ ਮੁਤਾਬਕ ਇੱਥੋਂ ਤੱਕ ਪਹੁੰਚ ਗਏ ਹਾਂ ਔਰ ਉਹਦੀ ਕਲੋਨਿੰਗ, ਹਾਲਾਂਕਿ ਜਾਨਵਰਾਂ ਦੀ ਕਲੋਨਿੰਗ ਤਾਂ ਹੋ ਚੁੱਕੀ ਹੈ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਹੈ ਕਿ ਜਾਨਵਰਾਂ ਦੀ ਕਲੋਨਿੰਗ ਹੋ ਚੁੱਕੀ ਹੈ। ਔਰ ਇਸੇ ਤਰ੍ਹਾਂ ਮਨੁੱਖ ਨੇ ਕਰਿਆ ਤੇ ਬਹੁਤ ਕੁਛ ਹੈ, ਬਹੁਤ ਸਾਰਾ ਗੁਪਤ ਵੀ ਚੱਲ ਰਿਹਾ ਹੋਏਗਾ ਔਰ ਸਾਹਮਣੇ ਸ਼ਰਿਆਮ ਨਹੀਂ ਆ ਰਿਹਾ। ਹੋ ਸਕਦਾ ਕੋਈ ਕਾਨੂੰਨੀ ਬੱਧ ਜਾਂ ਹੁਣ ਜਾਂ ਕੁਝ ਐਸਾ ਹੋਵੇ, ਪਰ ਇਹ ਯਕੀਨੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ, ਆਮ ਤੌਰ ਤੇ ਅਸੀਂ ਮਜ਼ਾਕੀਏ ਤੌਰ ਤੇ ਗੱਲ ਕਰਦੇ ਆ ਨਾ ਕਿ ਪਹਿਲਾਂ ਅਸੀਂ ਦੋ ਤੇ ਸਾਡੇ ਦੋ, ਔਰ ਉਹਦੇ ਵਿੱਚ ਮਾਮਾ ਵੀ ਹੁੰਦਾ ਸੀ ਜਾਂ ਚਾਚਾ ਵੀ ਹੁੰਦਾ ਸੀ, ਭੂਆ ਵੀ ਹੁੰਦੀ ਸੀ ਤੇ ਮਾਸੀ ਵੀ ਹੁੰਦੀ ਸੀ, ਕੁਝ ਵੀ ਹੋ ਸਕਦਾ ਸੀਗਾ। ਅਲਟੀਮੇਟ ਇੱਕ ਸਟੇਜ ਐਸੀ ਆ ਗਈ, ਗਿਣਤੀ ਘਟਣੀ ਸ਼ੁਰੂ ਹੋ ਗਈ, ਨਹੀਂ ਅਸੀਂ ਦੋ ਸਾਡਾ ਇੱਕ ਹੋ ਗਿਆ। ਜਦੋਂ ਸਾਡਾ ਇੱਕ ਹੋ ਗਿਆ ਤੇ ਜਾਂ ਭੂਆ ਹੈ ਨੀ ਤੇ ਜਾਂ ਮਾਮਾ ਹੈ ਨੀ ਜਾਂ ਮਾਸੀ ਹੈ ਨੀ, ਕੁਝ ਨਾ ਕੁਝ ਐਸਾ ਹੁਣ ਹੋਣਾ ਸ਼ੁਰੂ ਹੋ ਗਿਆ। ਪਰ ਹੁਣ ਅਸੀਂ ਇਸ ਸਟੇਜ ਤੇ ਪਹੁੰਚ ਗਏ ਇਸ ਜੁਗਾੜੀ ਪੁਣੇ ਦੇ ਤਰੀਕੇ ਕਰਕੇ ਕਿ ਹੁਣ ਅਸੀਂ ਇਹ ਸਮਝਦੇ ਹਾਂ ਨਾ ਮਾਂ ਤੇ ਪਿਓ ਵੀ ਨੀ ਰਹਿਣੇ। ਮਾਂ ਤਾਂ ਪਿਓ ਇਸ ਗੱਲ ਨੇ ਨਾ ਜਿਹਦੇ ਪੇਟ ਚੋਂ ਅਸੀਂ ਜੰਮ ਰਹੇ ਹਾਂ, ਇਹਦੇ ਵਿੱਚੋਂ ਹੋ ਰਿਹਾ, ਸਾਨੂੰ ਪਤਾ ਹੁੰਦਾ ਸਾਡੀ ਮਾਂ ਹੈਗੀ ਹੈ ਤੇ ਉਹ ਮਾਂ ਜਦੋਂ ਕਹਿੰਦੀ ਵੀ ਆਹ ਇਹਦਾ ਕੋਈ ਪਿਓ ਹੈਗਾ ਨਾ ਹੋਇਆ ਤੇ DNA ਨਾਲ ਟੈਸਟ ਕਰਦੇ ਹਾਂ ਅਸੀਂ। ਸੋ ਅਲਟੀਮੇਟ ਇਹ ਸਾਰੀਆਂ ਪਰਿਸਥਿਤੀਆਂ ਨੂੰ ਹੀ ਅਸੀਂ ਲਾਂਭੇ ਕਰਕੇ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ, ਕਲੋਨਿੰਗ ਕਰਨੀ ਸ਼ੁਰੂ ਕਰ ਦਿੱਤੀ। ਸੋ ਮੇਰੇ ਕਹਿਣ ਤੋਂ ਭਾਵੇ ਆ ਵੀ ਇਸ ਜੀਵਨ ਦੀ ਵਿਵਸਥਾ ਦੇ ਵਿੱਚ ਅਸੀਂ ਇਥੋਂ ਤੱਕ ਜੁਗਾੜੀ ਹੋ ਗਏ ਹਾਂ ਕਿ ਜੀਵਨ ਨੂੰ ਵੀ ਅਸੀਂ ਬਗੈਰ ਮਾਂ ਤੇ ਪਿਓ ਤੋਂ ਅਲੱਗ ਪਾਸੇ ਤੌਰ ਤੇ ਹੀ ਇਹ ਬਣਾਉਣਾ ਸ਼ੁਰੂ ਕਰ ਦਿੱਤਾ ਹੈਗਾ। ਸੋ ਅਸੀਂ ਇਸ ਜਲ ਦੀ ਵਿਵਸਥਾ ਦੇ ਵਿਚ ਜੋ ਕੁਝ ਹੁਣ ਤੱਕ ਸੀਗਾ, ਮੈਂ ਕੇਵਲ ਉਹਦੀ ਗੱਲ ਕਰ ਰਿਹਾ ਜੋ ਕੁਝ ਹੁਣ ਤੱਕ ਸੀ, ਔਰ ਜਿਸ ਗੱਲ ਦੀ ਸਾਰੀ ਵਿਆਖਿਆ ਅਸੀਂ ਹੁਣ ਤੱਕ ਤੁਹਾਡੇ ਨਾਲ ਸਿਹਤ ਵਿਗਿਆਨ ਦੇ ਪ੍ਰੋਗਰਾਮਾਂ ਵਿਚ ਕੀਤੀ, ਉਹ ਇਹ ਸੀ ਕਿ ਹੁਣ ਤੱਕ ਜੀਵਨ ਕਿਵੇਂ ਚੱਲਦਾ ਆਇਆ ਹੈ, ਔਰ ਉਹ ਜੀਵਨ ਚੱਲਦਾ ਆਇਆ ਇੱਕ ਮਾਂ ਤੇ ਇੱਕ ਪਿਓ ਦੇ ਮਿਲਣ ਤੋਂ, ਔਰ ਮਾਂ ਤੇ ਪਿਓ ਦੇ ਮਿਲਣ ਤੋਂ ਕੀ ਸੀਗਾ ਸਪਰਮ ਤੇ ਓਵਮ, ਤੇ ਉਸ ਸਪਰਮ ਤੇ ਓਵਮ ਦੀ ਵਿਆਖਿਆ ਕਿੱਥੇ ਉਹ ਬਣਦੇ ਨੇ, ਕਿਵੇਂ ਉਹ ਬਣਦੇ ਨੇ, ਕਿੰਨੀ ਤਾਦਾਦ ਚ ਬਣਦੇ ਨੇ, ਕਿਵੇਂ ਅੱਗੇ ਚੱਲਦੇ ਨੇ, ਇਹ ਸਾਰੀ ਵਿਆਖਿਆ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੀ। ਓਵਮ ਦੀ ਕੀ ਪ੍ਰੋਡਕਟ ਹੁੰਦੀ ਹੈ, ਕਿਵੇਂ ਉਹ ਬਣਨਾ ਸ਼ੁਰੂ ਹੋ ਜਾਂਦਾ, ਕਿੱਥੇ ਬਣਨਾ ਸ਼ੁਰੂ ਹੋ ਜਾਂਦਾ, ਕਿਹੜੇ ਕਿਹੜੇ ਹਾਰਮੋਨਸ ਨੇ ਜਿਹੜੇ ਇਹਨਾਂ ਨੂੰ ਪੈਦਾ ਕਰਦੇ ਨੇ, ਤੇ ਫਿਰ ਇੱਕ ਓਵਮ ਜਾਂ ਦੂਸਰੇ ਪਾਸੇ ਸਪਰਮਾਂ ਦੀ ਗਿਣਤੀ ਜਿਹੜੀ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ, ਮਿਲਾਪ ਕਿਵੇਂ ਹੁੰਦਾ ਆ, ਕਿਵੇਂ ਆਪਸ ਦੇ ਵਿਚ ਇਹ ਮਿਲਦੇ ਨੇ, ਉਹ ਸਾਰੀ ਵਿਵਸਥਾ ਜਿਹੜੀ ਸੀ ਮੈਂ ਤੁਹਾਡੇ ਸਾਹਮਣੇ ਇਹਨਾਂ ਪ੍ਰੋਗਰਾਮਾਂ ਦੇ ਵਿਚ ਰੱਖੀ ਸੀ। ਔਰ ਮਿਲਣ ਦੀ ਪ੍ਰਕਿਰਿਆ ਕਿਵੇਂ ਦੀ ਹੁੰਦੀ ਹੈ ਔਰ ਕਿੰਨੀ ਮੁਸ਼ਕਲ ਵਾਲੀ ਗੱਲ ਹੈ, ਜਦੋਂ ਇਹ ਸਾਰੀਆਂ ਗੱਲਾਂ ਆਪਾਂ ਕਰ ਰਹੇ ਸਾਂ ਤੇ ਮੈਂ ਤੁਹਾਡੇ ਨਾਲ ਇਹ ਵੀ ਗੱਲ ਕਰੀ ਸੀ ਵੀ ਬੜੇ ਲੱਕੀਆਂ ਅਸੀਂ ਕਿ ਇੰਨੇ ਇੰਨੇ ਵੱਡੇ ਸਰੀਰ ਜਾਂ ਇੰਨੀ ਇੰਨੀ ਉਮਰ ਤੱਕ ਪਹੁੰਚਦੇ ਹੋਇਆਂ ਵੀ ਬੜੀਆਂ ਸਾਰੀਆਂ ਤਰਾਸਦੀਆਂ ਸਾਡੇ ਸਾਹਮਣੇ ਆਈਆਂ, ਬੜੀਆਂ ਸਾਡੀਆਂ ਮੁਸ਼ਕਲਾਂ ਸਾਡੇ ਸਾਹਮਣੇ ਆਈਆਂ, ਹਰਡਲਸ ਆਏ, ਅਸੀਂ ਉਹ ਪਾਰ ਕਰਦੇ ਆਏ ਹਾਂ ਕਿ ਅਜੇ ਤੱਕ ਵੀ ਜਿੰਦਾ ਹੈਗੇ। ਬੜੀ ਅਜੀਬ ਗੱਲ ਲੱਗਦੀ ਜਦੋਂ ਅਸੀਂ ਜਾਣਦੇ ਹਾਂ ਕਿ 120 million 150 million ਤੱਕ ਸਪਰਮ ਪੈਦਾ ਹੁੰਦੇ ਨੇ, ਇੱਕ ਜੈਕੂਲੇਸ਼ਨ ਦੇ ਸਮੇਂ ਬਾਹਰ ਨਿਕਲਦੇ ਨੇ, ਤੇ ਉਹਨਾਂ ਵਿਚਾਰਿਆਂ ਵਿੱਚੋਂ ਕਿਸੇ ਇੱਕ ਦੀ ਕਿਸਮਤ ਜਾਗਦੀ ਹੈ ਕਿ ਉਹ ਕੋਈ ਗੁਰਦੀਪ ਸਿੰਘ ਬਣ ਜਾਂਦਾ, ਕੋਈ ਲਾਲ ਸਿੰਘ ਬਣ ਜਾਂਦਾ, ਕੋਈ ਖੱਖਾ ਸਾਹਿਬ ਬਣ ਜਾਂਦਾ, ਕੋਈ ਕੁਛ ਬਣ ਜਾਂਦਾ। ਇਹ ਕਿੰਨੀ ਵੱਡੀ ਹਾਲਾਤ ਦੀ ਗੱਲ ਸੀ ਤੇ ਸਾਰੀ ਦੀ ਸਾਰੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਆਇਆ ਹਾਂ ਵੀ ਉਹ ਕਿਵੇਂ ਕਿਵੇਂ ਹੁੰਦਾ ਆ, ਕਿਹੜੀ ਕਿਹੜੀ ਥਾਂ ਤੇ ਕਿੱਥੇ ਕਿੱਥੇ ਸਾਨੂੰ ਕਮੀ ਪੇਸ਼ੀ ਆਉਂਦੀ ਰਹੀ ਹੈ, ਕਿਹੜੀਆਂ ਕਿਹੜੀਆਂ ਮਾਰਾਂ ਸਾਡੇ ਤੇ ਪੈਂਦੀਆਂ ਰਹੀਆਂ, ਮੁਹਿੰਮਾਂ ਪੈਂਦੀਆਂ ਰਹੀਆਂ ਨੇ, ਔਰ ਅਸੀਂ ਉਹਨਾਂ ਨੂੰ ਫਤਿਹ ਕਰਦੇ ਹੋਏ ਇੱਕ ਜੀਵ ਪੈਦਾ ਹੁੰਦਾ ਹੈ ਅਲਟੀਮੇਟ, ਔਰ ਉਸ ਜੀਵ ਦਾ ਫਿਰ ਅੱਗੇ ਜਾ ਕੇ ਡਿਵੈਲਪਮੈਂਟ ਕਿਵੇਂ ਹੁੰਦੀ ਹੈ। ਬਾਵਜੂਦ ਇਸ ਦੇ ਵੀ ਬੜੀਆਂ ਸਾਰੀਆਂ ਰੁਕਾਵਟਾਂ ਸੀ ਨਾ, ਜਿਹਨੂੰ ਫੈਲੋਪੀਅਨ ਟਿਊਬ ਜੈਸਟੇਸ਼ਨ ਅਸੀਂ ਕਿਹਾ ਸੀਗਾ, ਟਿਊਬ ਦੇ ਵਿਚ ਪ੍ਰੈਗਨੈਂਸੀ ਹੋ ਗਈ ਹੈ, ਅਲਟਰਾ ਯੂਟਰਾਈਨ ਪ੍ਰੈਗਨੈਂਸੀ ਸੀ, ਐਕਸਟਰਾ ਯੂਟਰਾਈਨ ਪ੍ਰੈਗਨੈਂਸੀ ਦਾ ਕੀ ਵਿਵਸਥਾ ਸੀਗੀ, ਉਸ ਤੋਂ ਬਾਅਦ ਫਿਰ ਪੇਟ ਚ ਕਿਵੇਂ ਪਹੁੰਚਿਆ, ਕੀ ਤਰੀਕਾਕਾਰ ਸੀ, ਇੱਕ ਇੱਕ ਸਟੈਪ ਤੇ ਜਿੰਨੀਆਂ ਮੁਸ਼ਕਲਾਂ ਸੀ ਨਾ, ਉਹ ਸਾਰੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਆਇਆ। ਔਰ ਉਸ ਤੋਂ ਬਾਅਦ ਫਿਰ ਮਾਂ ਦੇ ਪੇਟ ਵਿਚ ਆ ਕੇ ਇਹਦੀ ਇਨਸਰਸ਼ਨ ਕਿਵੇਂ ਹੋਈ, ਕਿਵੇਂ ਆ ਜਿਹਨੂੰ ਅਸੀਂ ਔਲ ਆਣੇ ਆ, ਜਿਹਨੂੰ ਅਸੀਂ ਪਲਸੈਂਟਾ ਕਹਿੰਦੇ ਆ, ਜਿਸ ਅੰਬਲੀਕਲ ਕਾਰਡ ਜਿਹਨੂੰ ਅਸੀਂ ਕਹਿੰਦੇ ਆ, ਇਹ ਕਿਵੇਂ ਕਿਵੇਂ ਬਣਦੀਆਂ ਨੇ, ਸਾਰੀਆਂ ਕਿਵੇਂ ਹੁੰਦੀਆਂ ਨੇ, ਤੇ ਫਿਰ ਜਿਹੜਾ ਇੱਕ ਲਗਾਤਾਰ ਚੱਕਰ ਚੱਲ ਰਿਹਾ ਸੀ ਕਿ ਠੀਕ ਆ ਮੈਂਸਲ ਆ ਗਏ ਕਿ ਚੱਕਰ ਖਤਮ ਹੋ ਗਿਆ ਲੜਕੀ ਦਾ, ਦੂਸਰਾ ਕਿ ਚੱਕਰ ਫਿਰ ਸ਼ੁਰੂ ਹੋ ਜਾਂਦਾ ਸੀਗਾ। ਇਸੇ ਤਰ੍ਹਾਂ ਹੀ ਸਪਰਮ ਵੀ ਕੰਟੀਨਿਊਸਲੀ ਤਾਂ ਬੰਦੇ ਹੀ ਰਹਿੰਦੇ ਨੇ। ਸੋ ਇਸ ਤਰ੍ਹਾਂ ਦੀ ਕੰਡੀਸ਼ਨ ਜਦੋਂ ਆਈ ਸੀ ਤੇ ਮੈਂ ਇੱਕ ਬੜੀ ਅਜੀਬ ਗੱਲ ਤੁਹਾਨੂੰ ਦੱਸੀ ਸੀ ਕਿ ਉਸ ਵੇਲੇ ਇੱਕ ਪਲਸੈਂਟਾ ਦੇ ਵਿੱਚੋਂ ਜੋ ਹਾਰਮੋਨ ਇਸ਼ੂ ਹੁੰਦਾ ਆ, ਉਹ ਇੱਕ ਸਿਗਨਲ ਭੇਜਦਾ ਬਲੱਡ ਦੇ ਰਾਹੀਂ ਓਵਰੀ ਨੂੰ ਵੀ ਨਾ ਭਾਈ ਤੁਸੀਂ ਹੁਣ ਕੰਮ ਬੰਦ ਕਰ ਦਿਓ, ਅੱਗੇ ਅਸੀਂ ਜਾ ਕੇ ਸਟੈਬਲਿਸ਼ ਹੋ ਗਏ ਹਾਂ ਤੇ ਹੁਣ ਸਾਡੀ ਜਿਵੇਂ ਉਹ ਮੈਂ ਮਜ਼ਾਕੀਆ ਤੌਰ ਤੇ ਕਹੀ ਸੀ ਵੀ ਅਸੀਂ ਤੇ ਕੈਨੇਡਾ ਪਹੁੰਚ ਗਏ ਹਾਂ ਤੇ ਸੈੱਟ ਹੋ ਗਏ ਹਾਂ, ਹੁਣ ਅੱਗੇ ਹੋਰ ਨਾ ਕਿਸੇ ਨੂੰ ਭੇਜੋ, ਸਾਨੂੰ ਅਸਟੈਬਲਿਸ਼ ਹੋ ਲੈਣ ਦਿਓ। ਹਾਂਜੀ, ਤੁਸੀਂ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਵਿਵਸਥਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਕਿਵੇਂ ਕਿਵੇਂ ਕਿਰਿਆਵਾਂ ਜਿਹੜੀਆਂ ਹੁੰਦੀਆਂ ਨੇ ਤੇ ਜਦੋਂ ਅੱਗੇ ਉਹਦਾ ਕੋਈ ਰਿਜ਼ਲਟ ਨਿਕਲਦਾ ਤੇ ਪਿਛਲੀ ਕਿਰਿਆ ਇਕਦਮ ਹੋਣੀ ਬੰਦ ਹੋ ਜਾਂਦੀ ਜਿਹੜੀ ਇੱਕ ਰੁਟੀਨ ਸੀਗਾ, ਇਹ ਸਾਰੀਆਂ ਗੱਲਾਂ। ਤੇ ਉਸ ਤੋਂ ਬਾਅਦ ਕਿਵੇਂ ਕਿਵੇਂ ਆ ਕੇ ਇਸ ਦੀ ਡਿਵੈਲਪਮੈਂਟ ਮਾਂ ਦੇ ਪੇਟ ਵਿਚ ਹੋਈ ਸੀ, ਔਰ ਮਾਂ ਦੇ ਪੇਟ ਦੀ ਕੀ ਵਿਆਖਿਆ ਸੀਗੀ, ਉਹਦੇ ਵਿਚ ਜਿਹੜਾ ਅੰਦਰ ਦਾ ਉਹਦਾ ਲੇਅਰ ਸੀ, ਇੰਡੋਮੈਟ੍ਰੀਅਮ ਸੀ, ਉਹਨੂੰ ਫਿਰ ਅਸੀਂ ਡੈਸੀਡੂਆ ਕਹਿ ਦਿੱਤਾ। ਡੈਸੀਡੂਆ ਦੇ ਤਿੰਨ ਪੋਰਸ਼ਨ ਮੈਂ ਤੁਹਾਨੂੰ ਦੱਸ ਦਿੱਤੇ, ਅਲੱਗ ਅਲੱਗ ਡੈਸੀਡੂਆ ਬੇਸਾਲਿਸ, ਡੈਸੀਡੂਆ ਕੈਪਸੂਲਾਰਿਸ, ਡੈਸੀਡੂਆ ਵੇਰਾ, ਔਰ ਇਹਨਾਂ ਤਿੰਨਾਂ ਦੀ ਹੀ ਅਲੱਗ ਅਲੱਗ ਕੀ ਇੰਪੋਰਟੈਂਸ ਹੈਗੀ ਸੀਗੀ ਜੀਵਨ ਦੇ ਵਿਚ, ਕਿਵੇਂ ਇਹ ਬੱਚੇ ਨੂੰ ਡਿਵੈਲਪ ਕਰਨ ਵਾਸਤੇ ਸਹਾਇਕ ਹੁੰਦੇ ਸੀਗੇ, ਕਿਵੇਂ ਸਪੇਸ ਦਿੰਦੇ ਸੀਗੇ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਆਇਆ। ਤੇ ਅਲਟੀਮੇਟ ਸਮਾਂ ਕੰਪਲੀਕੇਸ਼ਨਾਂ ਵਿਚ ਲੰਘਦਿਆਂ ਹੋਇਆਂ ਇਹ ਆ ਗਿਆ ਕਿ ਇਸਨੇ ਹੁਣ ਬਾਹਰ ਆਉਣਾ ਹੈਗਾ, ਜਿਹਨੂੰ ਅਸੀਂ ਲੇਬਰ ਕਿਹਾ ਸੀਗਾ, ਔਰ ਉਸ ਲੇਬਰ ਦੀ ਵੀ ਆਪਣੀ ਵਿਵਸਥਾ ਸੀ। ਮਾਂ ਦੇ ਪੇਟ ਵਿਚ ਰਹਿੰਦਿਆਂ ਹੋਇਆਂ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਸਾਡੇ ਸਾਹਮਣੇ ਆਈਆਂ, ਔਰ ਜਿਨ੍ਹਾਂ ਨੂੰ ਅੱਜ ਅਸੀਂ, ਮੈਂ ਇਹ ਕਿਹਾ ਸੀ ਕਿ ਅੱਜ ਅਸੀਂ ਤਕਰੀਬਨ 15ਵੇਂ ਹਫ਼ਤਿਆਂ ਦੀ ਜਿਹੜੀ ਪ੍ਰੈਗਨੈਂਸੀ ਹੁੰਦੀ ਹੈ, ਉਦੋਂ ਵੀ ਪਹਿਲਾਂ 13 ਹਫ਼ਤਿਆਂ ਦੀ ਪ੍ਰੈਗਨੈਂਸੀ ਦੇ ਵਿਚ ਵੀ ਅੱਜ ਅਸੀਂ ਉਹ ਡਿਫੈਕਟ, ਉਹ ਨੁਕਸ ਜਿਹੜੇ ਬੱਚੇ ਵਿਚ ਬਣ ਰਹੇ ਨੇ, ਜਿਹੜਾ ਬੱਚਾ ਡਿਵੈਲਪ ਹੋ ਰਿਹਾ ਮਾਂ ਦੇ ਪੇਟ ਵਿਚ, ਉਹਦੇ ਵਿਚ ਕਿਹੜੇ ਕਿਹੜੇ ਨੁਕਸ ਰਹਿ ਸਕਦੇ ਨੇ, ਔਰ ਉਹਨਾਂ ਦੀ ਜਾਣਕਾਰੀ ਕਰਨੀ ਸ਼ੁਰੂ ਕਰ ਦਿੱਤੀ। ਇੰਨੇ ਕੁ ਸਾਇੰਸ, ਇੰਨੀ ਕੁ ਟੈਕਨਾਲੋਜੀ ਸਾਡੀ ਹੋ ਗਈ ਹੈ ਕਿ ਅਸੀਂ ਉਹ ਮਾਂ ਨੂੰ, ਮਾਂ ਦੇ ਪੇਟ ਵਿਚ ਪਹਿਲਾਂ ਤਾਂ ਇਹੀ ਪਤਾ ਲੱਗਦਾ ਸੀ ਜਿੱਦਣ ਬੱਚਾ ਜੰਮਿਆ ਕਿ ਉਦੋਂ ਹੀ ਪਤਾ ਲੱਗਦਾ ਸੀ ਵੀ ਇਹ ਵਿਕਲਾਂਗ ਹੈ, ਜਾਂ ਇਹਦੇ ਵਿਚ ਜਿਹਨੂੰ ਅਸੀਂ ਮੈਡੀਕਲ ਤੌਰ ਤੇ ਐਨੋਮਲੀਜ਼ ਬੋਲਦੇ ਹਾਂ, ਕਿਹੜੀ ਕਿਹੜੀ ਚੀਜ਼ ਇਹਦੀ ਬਣਤਰ ਵਿਚ ਕਮੀ ਰਹਿ ਗਈ ਹੈ, ਇਹ ਸਾਰੀਆਂ ਗੱਲਾਂ ਅਸੀਂ ਉਦੋਂ ਆਮ ਤੌਰ ਤੇ ਵੇਖਦੇ ਸਾਂ, ਪਰ ਅੱਜ ਅਸੀਂ ਪਹਿਲਾਂ ਵੇਖਣੀ ਸ਼ੁਰੂ ਕਰ ਦਿੱਤੀ ਹੈ ਤੇ ਕਈ ਵਾਰ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ MTP ਡਾਕਟਰ ਲੋਕ ਐਡਵਾਈਸ ਕਰਦੇ ਨੇ ਕਿ ਜਿਹੜਾ ਬਣਨ ਵਾਲਾ ਬੱਚਾ ਆ ਉਹ ਇਸ ਇੰਨਾ ਕੁ ਜ਼ਿਆਦਾ ਅਪਾਹਜ ਹੋਏਗਾ ਕਿ ਤੁਹਾਡੇ ਵਾਸਤੇ ਵੀ ਮੁਸੀਬਤ ਹੋਏਗੀ ਔਰ ਬੱਚੇ ਵਾਸਤੇ ਵੀ ਮੁਸੀਬਤ ਹੋਏਗੀ ਤੇ ਕਈ ਵਾਰ ਉਸ ਨੂੰ ਅਬੋਰਸ਼ਨ ਵਾਸਤੇ ਵੀ ਡਾਕਟਰ ਸੁਜੈਸਟ ਕਰਦੇ ਸੀ। ਪਰ ਕਈ ਇੱਕ ਵਿਵਸਥਾਵਾਂ ਐਸੀਆਂ ਬਣ ਗਈਆਂ ਕਿ ਅਸੀਂ ਉਹ ਜਿਹੜੇ ਡਿਫੈਕਟ ਅਸੀਂ ਆਮ ਤੌਰ ਤੇ 13 ਵੀਕ ਦੀ ਪ੍ਰੈਗਨੈਂਸੀ ਦੇ ਵਿੱਚ ਜਾਂਚਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੂੰ ਠੀਕ ਕਰਨ ਦੀ ਵਿਵਸਥਾ ਤੇ ਮੁਹਾਰਤ ਵੀ ਅਸੀਂ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ ਔਰ ਮਾਂ ਦੇ ਪੇਟ ਵਿੱਚ ਵੀ ਅਸੀਂ ਉਹਨਾਂ ਨੂੰ ਠੀਕ ਕਰਨ ਦੇ ਕਾਬਲ ਹੋ ਗਏ ਹਾਂ। ਜਿਹੜੀਆਂ ਤਾਂ ਡਾਇਟਰੀ ਟਾਈਪ ਦੀਆਂ ਕਮੀਆਂ ਪੇਸ਼ੀਆਂ ਸੀਗੀਆਂ ਉਹਨਾਂ ਨੂੰ ਅਸੀਂ ਡਾਇਟ ਨੂੰ ਇੰਪਰੂਵ ਕਰਕੇ ਮਾਂ ਦੇ ਰਾਹੀਂ ਹੀ ਉਸ ਨੂੰ ਠੀਕ ਕਰਨ ਦੇ ਕਾਬਲ ਹੋ ਗਏ ਹਾਂ। ਕੁਛ ਇੱਕ ਐਸੇ ਡਿਫੈਕਟ ਸੀ ਜਿਹੜੇ ਕਿ ਜੈਨੇਟਿਕ ਟਾਈਪ ਦੇ ਡਿਫੈਕਟ ਹੁੰਦੇ ਨੇ, ਜੀਨਸ ਵਿੱਚੋਂ ਆ ਰਹੇ ਨੇ। ਉਸ ਜੀਨ ਦੀ ਪੂਰੀ ਵਿਵਸਥਾ ਮੈਂ ਤੁਹਾਡੇ ਨਾਲ ਸੰਬੰਧਿਤ ਦੱਸੀ ਸੀ ਕਿ ਕਿਵੇਂ 23 ਪੇਜ ਕ੍ਰੋਮੋਸੋਮ ਦੇ ਹੁੰਦੇ ਨੇ ਮਾਂ ਵੱਲੋਂ ਆਏ ਜਾਂ 23 ਪੇਜ ਮਾਂ ਪਿਓ ਵੱਲੋਂ ਆਏ। ਉਹ ਸਾਰੀ ਵਿਵਸਥਾ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਹੋਇਆ ਔਰ ਉਹ ਜਿਹੜੀਆਂ ਜੈਨੇਟਿਕ ਬਿਮਾਰੀਆਂ ਨੇ ਉਹਨਾਂ ਨੂੰ ਅਜੇ ਵੀ ਅਸੀਂ ਸਿਰਫ ਵੇਖ ਸਕਦੇ ਹਾਂ ਕਿਆ ਹੋਇਆ ਇਸ ਤਰ੍ਹਾਂ ਹੋਇਆ। ਉਹਨਾਂ ਦਾ ਸਾਡੇ ਕੋਲ ਹੱਲ ਕੋਈ ਨੀ। ਹਾਂ, ਸਰਜਰੀ ਨੇ ਬਹੁਤ ਸਾਰੀ ਮੁਹਾਰਤ ਹਾਸਲ ਕਰੀ ਹੈ ਇਸ ਗੱਲ ਦੇ ਵਿੱਚ ਕਿ ਉਹਨੂੰ ਆਰਟੀਫਿਸ਼ਲੀ ਮੇਨਟੇਨ ਕੀਤਾ ਹੈਗਾ ਔਰ ਡਿਵੈਲਪਮੈਂਟ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋ ਅਸੀਂ ਮੈਂ ਕਿਉਂਕਿ ਸ਼ਾਰਟ ਦੇ ਵਿੱਚ ਸਾਰੀਆਂ ਗੱਲਾਂ ਨੂੰ ਤੁਹਾਡੇ ਕਿਉਂਕਿ ਬੜੇ ਲੰਬੇ ਲੈਕਚਰ ਬੜੇ ਸਾਲ ਹੋ ਗਿਆ ਚੱਲਦਿਆਂ ਹੋਇਆਂ ਨੂੰ ਤੇ ਮੈਂ ਇੱਕ ਇਸ ਲੈਕਚਰ ਦੇ ਵਿੱਚ ਕਿਉਂਕਿ ਇਸ ਤੋਂ ਬਾਅਦ ਅਸੀਂ ਜਿਹੜੀ ਵਿਵਸਥਾ ਸ਼ੁਰੂ ਕਰਨੀ ਹੈ ਇਸ ਸਰੀਰ ਦੀ ਬਣਤਰ ਦੇ ਅਨੁਸਾਰ ਕਿਵੇਂ ਕਿਵੇਂ ਬਣੀ ਹੋਈ ਹੈ ਔਰ ਉਹਦੇ ਵਿੱਚ ਕੀ ਡਿਫੈਕਟ ਆ ਸਕਦੇ ਨੇ ਔਰ ਕਾਰ ਕਿਉਂ ਆ ਸਕਦੇ ਨੇ, ਇਹ ਵਿਵਸਥਾ ਸ਼ੁਰੂ ਕਰਨੀ ਹੈ। ਉਹ ਵੀ ਬਹੁਤ ਵੱਡੀ ਗੱਲ ਅੱਗੇ ਹੋਣੀ ਹੈ, ਇਸ ਲਈ ਮੈਂ ਸੋਚਿਆ ਇਹ ਕਿ ਮੈਂ ਇੱਕ ਵਾਰ ਉਹ ਸਾਰਾ ਸਾਰਾਂਸ਼ ਜਿਹੜਾ ਪਿੱਛੇ ਦਾ ਤੁਹਾਡੇ ਨਾਲ ਸਾਂਝਾ ਕਰ ਦਿਆਂ। ਤੋ ਅਸੀਂ ਜਦੋਂ ਲੇਬਰ ਤੇ ਪਹੁੰਚੇ ਸਾਂ ਤੇ ਲੇਬਰ ਦੇ ਸੰਬੰਧ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਸ ਨੂੰ ਵੀ ਅਸੀਂ ਇੱਕ ਪੂਰਾ ਮੈਕੇਨਿਜ਼ਮ ਦੇ ਤੌਰ ਤੇ ਤੁਹਾਡੇ ਸਾਹਮਣੇ ਐਕਸਪਲੇਨ ਕੀਤਾ ਸੀ ਵੀ ਕਿਹੜੀਆਂ 3 ਸਟੇਜਾਂ ਹੈਗੀਆਂ ਨੇ। ਪਹਿਲੀ ਸਟੇਜ ਕਿੱਥੋਂ ਸ਼ੁਰੂ ਹੁੰਦੀ ਤੇ ਕਦੋਂ ਹੁੰਦੀ ਹੈ ਔਰ ਲੇਬਰ ਸ਼ੁਰੂ ਹੋਣ ਦੇ ਕਾਰਨ ਕੀ ਹੈਗੇ ਨੇ। ਬੱਚਾ ਆਰਾਮ ਨਾਲ ਰਹਿ ਰਿਹਾ ਸੀ ਮਾਂ ਦੇ ਪੇਟ ਵਿੱਚ, ਠੀਕ ਠਾਕ ਸੀ ਯਾਰ, ਉਹਨੂੰ ਬਾਹਰ ਆਉਣ ਦੀ ਕੀ ਲੋੜ ਸੀ? ਨੱਚਦਾ ਕੁੱਦਦਾ ਖਾਂਦਾ ਪੀਂਦਾ ਮਾਂ ਸਾਰਾ ਕੁਝ ਕਰੀ ਜਾਂਦੀ ਸੀ, ਕੀ ਆਉਂਦੇ ਕਿਉਂ ਐਸਾ ਹੁੰਦਾ ਹੈ? ਸੋ ਉਹ ਮੈਕੇਨਿਜ਼ਮ ਦੇ ਪਿੱਛੇ ਜਿਹੜੀ ਕਹਾਣੀ ਸੀ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਔਰ ਉਸ ਤੋਂ ਬਾਅਦ ਇਸ ਮੈਕੇਨਿਜ਼ਮ ਦੇ ਵਿੱਚ ਉਹਦੀਆਂ 3 ਸਟੇਜਾਂ, ਕਿਉਂਕਿ ਸਾਨੂੰ ਪਤਾ ਹੋਵੇ ਵੀ ਕਿਸ ਸਟੇਜ ਦੇ ਵਿੱਚ ਰੋਕ ਪੈ ਰਹੀ ਹੈ ਔਰ ਹਰੇਕ ਸਟੇਜ ਦੇ ਵਿੱਚ ਅਗਰ ਕੋਈ ਰੁਕਾਵਟ ਆਉਂਦੀ ਸਮੇਂ ਤੋਂ ਵੱਧ ਉਹਦੇ ਚ ਸਮਾਂ ਲੱਗ ਰਿਹਾ ਹੈ ਤੇ ਸਾਨੂੰ ਪਤਾ ਹੋਵੇ ਵੀ ਉੱਥੇ ਕੀ ਹੋ ਰਿਹਾ ਆ, ਉਸ ਨੂੰ ਉਹਦੇ ਮੁਤਾਬਕ ਅਸੀਂ ਟੈਕਲ ਕਰਕੇ ਠੀਕ ਕਰ ਸਕਦੇ ਹਾਂ। ਜੇ ਫਸਟ ਸਟੇਜ ਵਿੱਚ ਕੁਝ ਹੋਇਆ ਹੈ ਤੇ ਕੀ ਕਾਰਨ ਹੋ ਸਕਦੇ ਨੇ, ਅਸੀਂ ਉਸ ਚੀਜ਼ ਨੂੰ ਕਿਵੇਂ ਜਿਹੜਾ ਹੈ ਉਹ ਸੈੱਟ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਸੈਕੰਡ ਸਟੇਜ ਦੀ ਅਸੀਂ ਗੱਲ ਕਰੀ ਸੀ ਵੀ ਸੈਕੰਡ ਸਟੇਜ ਕਦੋਂ ਤੋਂ ਕਦੋਂ ਤੱਕ ਹੁੰਦੀ ਹੈ ਔਰ ਉਹਦੇ ਵਿੱਚ ਕੀ ਕੰਪਲੀਕੇਸ਼ਨ ਹੋ ਸਕਦੀਆਂ ਨੇ, ਕਿਹੜੀ ਪ੍ਰੋਬਲਮਸ ਆ ਸਕਦੀਆਂ ਨੇ ਤੇ ਕਿਉਂ ਆ ਸਕਦੀਆਂ ਨੇ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਫਿਰ 3rd stage ਦੀ ਗੱਲ ਸੀਗੀ ਔਰ ਇਸੇ ਤਰ੍ਹਾਂ ਫਿਰ ਮੇਨਟੇਨੈਂਸ ਅਸੀਂ ਕੀਤਾ ਸੀ, ਇਸ ਬੱਚੇ ਦੀ ਇੰਸਪੈਕਸ਼ਨ ਕਰੀ ਸੀ ਉਸ ਜੰਮਣ ਵਾਲੇ ਬੱਚੇ ਦੀ ਜਿਹੜਾ ਜੰਮ ਚੁੱਕਿਆ ਹੁਣ ਇਸ ਵੇਲੇ ਉਹਦੇ ਵਿੱਚ ਸਰੀਰਕ ਤੌਰ ਤੇ ਕੋਈ ਕਮੀ ਪੇਸ਼ੀ ਤਾਂ ਨਹੀਂ ਰਹਿ ਗਈ, ਇਹਦੀ ਬਣਤਰ ਦੇ ਵਿੱਚ ਕਿਹੜੀ ਕਮੀ ਪੇਸ਼ੀ ਰਹਿ ਗਈ ਹੈ ਉਹਨੂੰ ਅਸੀਂ ਜਾਣਦੇ ਹਾਂ ਤੇ ਉਹਦਾ ਨਾਂ ਅਸੀਂ ਐਨੋਮਲੀਜ਼ ਰੱਖਿਆ। ਬਹੁਤ ਸਾਰੀਆਂ ਐਨੋਮਲੀਜ਼ ਜਿਹੜੀਆਂ ਐਸੀਆਂ ਸਨ ਜਿਨ੍ਹਾਂ ਨੇ ਕਿ ਟਾਈਮਲੀ ਫੈਸ਼ਨ ਦੇ ਮੁਤਾਬਕ ਠੀਕ ਹੋ ਜਾਣਾ। ਬਹੁਤ ਸਾਰੇ ਬੱਚਿਆਂ ਨੂੰ ਇਨਕਿਊਬੇਸ਼ਨ ਚ ਰੱਖਿਆ ਜਾਂਦਾ ਤਾਂ ਕਿ ਉਹ ਸਮਾਂ ਹੋ ਸਕਦਾ ਸਮੇਂ ਨਾਲ ਠੀਕ ਹੋਣ ਵਾਲੀਆਂ ਹੋਣ ਤੇ ਜਦੋਂ ਤੱਕ ਉਹ ਇਨਕੂਬੇਸ਼ਨ ਚ ਰਹਿੰਦਾ ਸਮੇਂ ਦੇ ਨਾਲ ਉਹਨਾਂ ਦੀ ਪੂਰਤੀ ਹੋ ਜਾਂਦੀ ਹੈ, ਉਹ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਨੇ, ਅਸੀਂ ਕਹਿੰਦੇ ਹੁਣ ਇਨਕੂਬੇਸ਼ਨ ਚ ਇਸਨੂੰ ਬਾਹਰ ਕੱਢ ਲਓ। ਔਰ ਇਸੇ ਤਰ੍ਹਾਂ ਹੀ ਕੁਝ ਇੱਕ ਐਸੀਆਂ ਐਨੋਮਲੀਜ਼ ਹੁੰਦੀਆਂ ਨੇ ਜਿਨ੍ਹਾਂ ਨੇ ਹੋਰ ਸਮਾਂ ਲੈਣਾ ਹੁੰਦਾ, ਸਮਾਂ ਵੱਧ ਸਮੇਂ ਨਾਲ ਠੀਕ ਹੁੰਦਾ, ਜਿਵੇਂ ਹਾਰਟ ਦੇ ਵਿੱਚ ਫੋਰਾਮੈਨੋਬਲ ਦੀ ਗੱਲ ਕੀਤੀ ਸੀ, ਜਿਵੇਂ ਫੌਂਟਾਨਸ ਤਾਲੂ ਸਿਰ ਦੇ ਵਿੱਚ ਹੁੰਦਾ ਉਹਦੀ ਅਸੀਂ ਗੱਲ ਕੀਤੀ ਸੀ ਔਰ ਇਸੇ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਵਿਵਸਥਾਵਾਂ ਹਨ ਜਿਨ੍ਹਾਂ ਦੇ ਬਾਰੇ ਮੈਂ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਭਾਈ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਤੋਂ ਲੰਘਦਿਆਂ ਹੋਇਆਂ ਬੱਚਾ ਸਾਡੇ ਸਾਹਮਣੇ ਸੀ ਔਰ ਮਾਂ ਅਲੱਗ ਹੋਣ ਦਾ ਜਾਂ ਨਾੜੂ ਕੱਟਣ ਦਾ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਨਾੜੂ ਕੱਟਣਾ, ਉਹਦੀ ਸਾਰੀ ਵਿਵਸਥਾ, ਉਹਦੀ ਸਾਰਾ ਮੈਨੇਜਮੈਂਟ, ਉਹਦਾ ਸਾਰਾ ਪ੍ਰਬੰਧ ਕਿਵੇਂ ਕਰਨਾ ਹੈ ਔਰ ਉਸਨੂੰ ਅਸੀਂ ਕਹਿੰਦੇ ਕੀ ਆ ਮੈਡੀਕਲ ਟਰਮੀਨੋਲੋਜੀ ਚ ਗੋਲਡਨ ਆਵਰਸ, ਔਰ ਇਹ ਅਸੀਂ ਕਿਵੇਂ ਕੀਤਾ ਸੀ, ਕੀ ਕਰਨਾ ਸੀ, ਉਹਦਾ ਢੰਗ ਕੀ ਸੀ, ਤਰੀਕਾ ਕੀ ਸੀਗਾ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਉਸ ਤੋਂ ਬਾਅਦ ਫਿਰ ਅਸੀਂ ਮਾਂ ਦੀ ਪ੍ਰੀਕੋਸ਼ਨ, ਕਿਉਂਕਿ ਇਹ ਵੀ ਤਾਂ ਬਹੁਤ ਜ਼ਰੂਰੀ ਹੈ ਨਾ, ਜਿਹਨੇ ਮਾਂ ਨੇ ਜਨਮ ਦਿੱਤਾ ਇਹ ਤਾਂ ਨਹੀਂ ਹੈਗਾ ਕਿ ਸਧਾਰਨ ਗੱਲ ਹੈ, ਜੀਵਨ ਤੋਂ ਜੀਵਨ ਪੈਦਾ ਹੋਣਾ ਨਿੱਕੀ ਜੀ ਗੱਲ ਨਹੀਂ ਹੈਗੀ, ਬਹੁਤ ਵੱਡੀ ਗੱਲ ਹੈ। ਵੈਸੇ ਤਾਂ ਮੈਂ ਇਹ ਗੱਲ ਕਹੀ ਸੀ ਜਦੋਂ ਮਾਸਿਕ ਧਰਮ ਦੀ ਗੱਲ ਮੈਂ ਕਰੀ ਸੀ ਵੀ ਇੱਕ ਮਾਂ, ਇੱਕ ਲੜਕੀ ਕਹਿ ਲਓ ਜਿਹਦਾ ਮਾਸਿਕ ਧਰਮ ਸ਼ੁਰੂ ਹੋ ਗਿਆ, ਜਿਹਨੂੰ ਕੁਦਰਤ ਨੇ ਇੱਕ ਸਰਟੀਫਿਕੇਟ ਦੇ ਦਿੱਤਾ ਆ ਮਾਸਿਕ ਧਰਮ ਸ਼ੁਰੂ ਹੋ ਗਿਆ, ਮਤਲਬ ਕੁਦਰਤ ਨੇ ਇੱਕ ਸਰਟੀਫਿਕੇਟ ਦੇ ਦਿੱਤਾ ਕਿ ਹੁਣ ਇਹ ਜੀਵਨ ਤੋਂ ਜੀਵਨ ਪੈਦਾ ਕਰ ਸਕਦੀ ਹੈ। ਤਾਂ ਤੁਸੀਂ ਇਹ ਸਮਝੋ ਭਈ ਹਰ ਮਹੀਨੇ ਹੀ ਉਹ ਇੱਕ ਨਵਾਂ ਜੀਵਨ ਪਾਉਂਦੀ ਹੈ, ਹਰ ਮਹੀਨੇ ਹੀ ਇੱਕ ਇਸ ਤਰ੍ਹਾਂ ਦੀ ਤਰਾਸਦੀ ਦੇ ਵਿੱਚੋਂ ਲੰਘਦੀ ਹੈ, ਔਰ ਉਸ ਤਰਾਸਦੀ ਦਾ ਨਾਮ ਮੈਂ ਤੁਹਾਨੂੰ ਦੱਸਿਆ ਸੀ ਇੰਬੋਲਿਜ਼ਮ। ਬਹੁਤ ਸਾਰੀਆਂ ਬਿਮਾਰੀਆਂ, ਬਹੁਤ ਸਾਰੀਆਂ ਜੈਨੇਟਿਕ ਟਾਈਪ ਦੀਆਂ ਵੀ ਕਮੀਆਂ ਐਸੀਆਂ ਰਹਿੰਦੀਆਂ ਨੇ ਸਰੀਰ ਦੇ ਵਿੱਚ, ਜਿਨ੍ਹਾਂ ਦੇ ਕਰਕੇ ਕਈ ਸਰੀਰਾਂ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਕਿ ਕਿਸੇ ਵੀ ਥਾਂ ਤੋਂ, ਕਿਸੇ ਵੀ ਜ਼ਖਮ ਤੋਂ, ਕਿਸੇ ਵੀ ਟੁੱਟੀ ਹੱਡੀ ਤੋਂ ਜਾਂ ਕਿਸੇ ਵੀ ਸਰੀਰ ਦੇ ਜ਼ਖਮ ਤੋਂ ਕੋਈ ਪਾਰਟੀਕਲ, ਕੋਈ ਛੋਟਾ ਮੋਟਾ ਹਿੱਸਾ ਟੁੱਟ ਕੇ ਖੂਨ ਵਾਪਸੀ ਜਾਣ ਵਾਲੇ ਖੂਨ ਦੇ ਪ੍ਰਵਾਹ ਵਿੱਚ ਰਲ ਗਿਆ, ਔਰ ਜਾਂਦੇ ਜਾਂਦੇ ਅਗਰ ਉਹ ਕਿਸੇ ਥਾਂ ਤੇ ਜਾ ਕੇ ਹਾਰਟ ਵਿੱਚ ਰੁਕ ਗਿਆ, ਕੋਰੋਨਰੀ ਆਰਟਰੀਆਂ ਦੇ ਵਿੱਚ ਰੁਕ ਗਿਆ, ਹਾਰਟ ਅਟੈਕ ਹੋ ਸਕਦਾ। ਅਗਰ ਉਹ ਕਿਸੇ ਉਸੇ ਥਾਂ ਤੇ ਜਾਂਦਾ ਜਾਂਦਾ ਬ੍ਰੇਨ ਚ ਰੁਕ ਗਿਆ ਤੇ ਸਟ੍ਰੋਕ ਹੋ ਸਕਦਾ ਆ, ਔਰ ਜਿਹਦੇ ਨਾਲ ਕੋਈ ਅੰਗ ਵੀ ਮਾਰਿਆ ਜਾ ਸਕਦਾ, ਡੈਥ ਵੀ ਹੋ ਸਕਦੀ ਏ। ਮੈਂ ਇਸੇ ਕਰਕੇ ਕਿਹਾ ਸੀ ਕਿ ਇੱਕ ਲੜਕੀ ਜਦੋਂ ਉਹਦੇ ਮਾਸਿਕ ਧਰਮ ਸ਼ੁਰੂ ਹੁੰਦੇ ਨੇ, ਜਾਂ ਇੰਜ ਕਹੋ ਇੱਕ ਮਾਂ ਹਰ ਪ੍ਰੈਗਨੈਂਸੀ ਸਮੇਂ ਤੇ ਹਰ ਮਾਸਿਕ ਧਰਮ ਸਮੇਂ ਇਸ ਤਰਾਸਦੀ ਦੇ ਵਿੱਚੋਂ ਗੁਜ਼ਰਦੀ, ਬਹੁਤ ਵੱਡਾ ਯੋਗਦਾਨ ਹੈ ਉਹਦਾ। ਇੰਨਾ ਸੰਸਾਰ ਜਿਹੜਾ ਬਣਿਆ ਮਾਂ ਦੇ ਰਾਹੀਂ, ਇਸੇ ਕਰਕੇ ਮਾਂ ਪੂਜਨੀ ਹੋ ਗਿਆ ਕਿ ਆਪ ਇੰਨੀਆਂ ਸਾਰੀਆਂ ਮੁਸੀਬਤਾਂ ਦੇ ਵਿੱਚੋਂ ਲੰਘਦੇ ਹੋਇਆਂ ਵੀ ਉਹ ਬੱਚੇ ਜੰਮਦੀਆਂ ਨੇ। ਇਹ ਠੀਕ ਹੈ ਕਿ ਇਗਨੋਰੈਂਸ ਹੈ ਨਾ, ਉਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ। ਹੁਣ ਜਿਵੇਂ ਜਿਵੇਂ ਜਾਣਕਾਰੀ ਹੋਈ ਹੈ ਤੇ ਪਤਾ ਲੱਗਦਾ ਹੈ ਨਾ ਕਿ ਭਾਈ ਹੈ ਐਵੇਂ ਕੁਛ ਹੋ ਸਕਦਾ ਹੈ, ਹਰ ਮਹੀਨੇ ਹੀ ਮੇਰੇ ਨਾਲ ਕੁਛ, ਔਰ ਅਸੀਂ ਸਾਰੇ ਹਰਡਲ ਪਾਸ ਕਰ ਜਾਂਦੇ ਹਾਂ। ਅਸੀਂ ਸਾਰੇ ਹਰਡਲ ਪਾਸ ਕਰਕੇ ਫਿਰ ਵੀ ਕਿੰਨੇ ਕਿੰਨੇ ਬੱਚੇ ਜਾਂਦੀਆਂ ਨੇ ਮਾਵਾਂ, ਹਾਂਜੀ। ਸੋ ਇਹ ਸਾਰਾ ਕੁਛ ਹੋ ਰਿਹਾ ਜਦੋਂ ਕਿ ਮਾਸਿਕ ਧਰਮ ਦਾ ਜਿਹੜਾ ਇੱਕ ਨਾਰਮਲ ਪੀਰੀਅਡ ਹੈ, ਕਿਸੇ ਵੀ ਬੱਚੀ ਨੂੰ 13-14 ਸਾਲ ਦੀ ਉਮਰ ਤੋਂ ਅਸੀਂ ਆਮ ਤੌਰ ਤੇ 12 ਗਿਣਦੇ ਹਾਂ ਕਿ 12 ਸਾਲ ਦੇ ਵਿੱਚ ਐਜ਼ ਐਨ ਐਵਰੇਜ ਹਰ ਬੱਚੀ ਨੂੰ ਮਾਸਿਕ ਧਰਮ ਸ਼ੁਰੂ ਹੋਣੇ ਸ਼ੁਰੂ ਹੋ ਜਾਂਦੇ ਨੇ। ਹਾਲਾਂਕਿ ਅੱਜ ਕੱਲ ਜਿਹੜੇ ਨੇ ਬਹੁਤ ਸਾਰੇ ਬਹੁਤ ਅਰਲੀ ਏਜ ਦੇ ਵਿੱਚ ਵੀ ਇਹੀ ਕੰਡੀਸ਼ਨਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਪ੍ਰੀ ਪਬਰਟੀ ਜਿਹਨੂੰ ਮੈਂ ਕਿਹਾ ਸੀਗਾ, ਪ੍ਰੀ ਪਬਰਟੀ ਵੀ ਕਹੀ ਸੀ, ਕਈ ਇਹਨਾਂ ਨੂੰ ਲੇਟ ਪਬਰਟੀ ਵੀ ਕਹੀ ਸੀ, ਪਰ ਅਲਟੀਮੇਟ ਇਹ ਸਾਡਾ ਰੇਂਜ ਜਿਹੜਾ ਉਹ 40-42 ਸਾਲ ਦੀ ਉਮਰ ਤੱਕ ਚੱਲਦਾ ਆ। ਤੇ ਜਿਹੜਾ ਇੰਨੇ ਸਾਲ ਦਾ ਸਮਾਂ, ਇੰਨੇ ਸਾਲ ਦਾ ਪੀਰੀਅਡ ਹੈ, ਉਹਦੇ ਵਿੱਚ ਅਸੀਂ ਗਿਣਤੀ ਕਰਕੇ ਮੈਡੀਕਲ ਸਾਇੰਸ ਨੇ ਦੱਸੀ ਕਿ 480 ਵੇਰਾਂ ਓਵਮ ਨੇ ਪੈਦਾ ਹੋਣਾ ਆ, ਜੀਵਨ ਨੇ ਸ਼ਕਲ ਲੈਣ ਵਾਸਤੇ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਆ। ਮੈਰਿਜ ਤੋਂ ਪਹਿਲਾਂ ਇਹ ਸੰਭਵ ਹੈ ਹੀ ਨਹੀਂ ਕਿ ਪ੍ਰੈਗਨੈਂਸੀ ਹੋਵੇ। ਜਦੋਂ ਗ੍ਰਿਸ਼ ਜੀਵਨ ਸ਼ੁਰੂ ਹੁੰਦਾ ਤੇ ਉਸ ਤੋਂ ਬਾਅਦ ਇਹ ਕੰਡੀਸ਼ਨਾਂ ਸ਼ੁਰੂ ਹੋ ਜਾਂਦੀਆਂ ਨੇ, ਔਰ ਉਹਦੇ ਵਿੱਚ ਵੀ ਹਰ ਮਹੀਨੇ ਜਾਂ ਇੰਜ ਕਹਿ ਲਓ ਕਿ ਕਿਸੇ ਵੀ ਸਮੇਂ ਇਸ ਤਰ੍ਹਾਂ ਦੀ ਤਰਾਸਦੀ ਵਾਪਰ ਸਕਦੀ ਕਿ ਕੋਈ ਇੰਬੋਲਿਜ਼ਮ, ਕੋਈ ਕਲੋਟ, ਕੋਈ ਪਾਰਟੀਕਲ ਉੱਥੋਂ ਜਾ ਕੇ ਸਰਕੂਲੇਸ਼ਨ ਚ ਕਰ ਦੇ। ਪਰ ਆਮ ਤੌਰ ਤੇ ਸਿਹਤਮੰਦ ਲੋਕਾਂ ਵਿੱਚ ਐਸਾ ਨਹੀਂ ਹੁੰਦਾ, ਪਰ ਜਿਹੜੇ ਲੋਕ ਡਾਇਬੀਟਿਕਸ ਹੈਗੇ ਨੇ ਜਾਂ ਜਿਨ੍ਹਾਂ ਦੀਆਂ ਕੋਈ ਜੈਨੇਟਿਕਸ ਟਾਈਪ ਦੀਆਂ ਪ੍ਰੋਬਲਮਸ ਹੈਗੀਆਂ ਨੇ, ਉਹਨਾਂ ਦੇ ਵਿੱਚ ਇਹ ਸੰਭਾਵਨਾ ਹੈਗੀ ਆ ਕਿ ਇਹ ਐਸਾ ਹੋ ਜਾਵੇ ਤੇ ਕਿਸੇ ਵੀ ਵੇਲੇ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਹੋਇਆਂ ਮੌਤ ਦਾ ਸਾਹਮਣਾ ਕਰਨਾ ਪੈ ਜਾਵੇ। ਇਹ ਮੁਸ਼ਕਲਾਂ ਸਾਡੇ ਸਾਹਮਣੇ ਆ ਸਕਦੀਆਂ। ਤੋਂ ਇਹ ਸਾਰੀ ਵਿਵਸਥਾ ਜਿਹੜੀ ਸੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰੀ ਸੀਗੀ। ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਇਹ ਸਾਂਝਾ ਕੀਤਾ ਸੀ ਕਿ ਠੀਕ ਹੈ, ਇਹ ਬੱਚਾ ਬਾਹਰ ਆ ਗਿਆ, ਅਸੀਂ ਇਹਦਾ ਐਗਜ਼ਾਮੀਨੇਸ਼ਨ ਕਰਿਆ, ਵੇਖਿਆ ਵੀ ਇਹਦੇ ਕੁਦਰਤੀ ਤੌਰ ਤੇ ਜਿਹੜੀ ਅਸੀਂ ਕਿ ਨਾਰਮਲ ਬਣਤਰ ਸਰੀਰ ਦੀ ਸਮਝਦੇ ਹਾਂ, ਉਸ ਬਣਤਰ ਦੇ ਵਿੱਚੋਂ ਕਿਹੜੀ ਕਿਹੜੀ ਕਮੀ ਹੈ। ਜਿਵੇਂ ਕਲੈਫਟ ਪਲੇਟ ਦੀ ਮੈਂ ਗੱਲ ਕੀਤੀ ਸੀਗੀ, ਬਹੁਤ ਸਾਰੀਆਂ ਗੱਲਾਂ ਤਾਂ ਸਾਨੂੰ ਦਿਸ ਰਹੀਆਂ ਨੇ ਨਾ, ਬਹੁਤ ਸਾਰੀਆਂ ਗੱਲਾਂ ਸਾਨੂੰ ਦਿਸਦੀਆਂ ਨਹੀਂ ਅੰਦਰੂਨੀ ਨੇ। ਜਿਵੇਂ ਮੈਂ ਹਾਰਟ ਦੀ ਗੱਲ ਕੀਤੀ ਸੀ, ਫੋਰ ਮੈਂ ਨੋਬਲ ਦੀ ਗੱਲ ਕੀਤੀ ਸੀ, ਇਸ ਤਰ੍ਹਾਂ ਕਰਕੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਮਰ ਦੇ ਫੇਜ਼ ਦੇ ਨਾਲ ਨਾਲ ਚੱਲਦੀਆਂ ਰਹਿੰਦੀਆਂ ਨੇ। ਅਸੀਂ ਕੀ ਕਹਿੰਦੇ ਹਾਂ ਬੱਚੇ ਨੇ ਦੰਦੀਆਂ ਕੱਢ ਲਈਆਂ ਤੇ ਕਹਿੰਦੇ ਬਸ ਸਾਰਾ ਕੁਝ ਠੀਕ ਹੋ ਗਿਆ, ਨਹੀਂ, ਉਸ ਤੋਂ ਬਾਅਦ ਦੰਦੀਆਂ ਨੇ ਟੁੱਟਣਾ ਵੀ ਹੈ, ਉਸ ਤੋਂ ਬਾਅਦ ਨਵੇਂ ਦੰਦਾਂ ਨੇ ਆਉਣਾ ਵੀ ਹੈ, ਉਸ ਤੋਂ ਬਾਅਦ ਵਿਜ਼ਡਮ ਟੀਥ ਨੇ ਵੀ ਆਉਣਾ, ਜਿਹਨੂੰ ਅਸੀਂ ਅਕਲਦਾਰ ਕਹਿੰਦੇ ਹਾਂ, ਜਿਹਨੇ 24-25 ਸਾਲ ਦੀ ਉਮਰ ਵਿੱਚ ਦੰਦਾਂ ਦੀ ਕੰਪਲੀਸ਼ਨ ਹੋਣੀ। ਆਮ ਤੌਰ ਤੇ ਜਿਹੜੇ ਮਿਲਕ ਟੀਥ ਨੇ ਉਹ 24 ਜਿਹੜਾ ਹੈ ਮਹੀਨਿਆਂ ਚ ਪੂਰੇ ਹੁੰਦੇ ਨੇ, ਔਰ ਉਹਨੂੰ ਅਸੀਂ ਕਹਿੰਦੇ 20 ਮਿਲਕ ਟੀਥ, ਇਹ 24 ਮਹੀਨਿਆਂ ਦੀ ਉਮਰ ਤੱਕ ਪੂਰੇ ਹੁੰਦੇ ਨੇ, ਔਰ 5-6 ਮਹੀਨੇ ਦੇ ਵਿੱਚ ਆਮ ਤੌਰ ਤੇ ਸ਼ੁਰੂ ਹੋ ਜਾਂਦੇ ਨੇ, ਔਰ ਇਸੇ ਤਰ੍ਹਾਂ ਹੀ ਇਹਨਾਂ ਦੇ ਟੁੱਟਣ ਦੀ ਵਿਵਸਥਾ ਹੁੰਦੀ ਹੈ। ਮਹੀਨਿਆਂ ਨੂੰ ਸਾਲਾਂ ਚ ਕਨਵਰਟ ਕਰ ਲਓ, 5-6 ਮਹੀਨੇ ਦੇ ਵਿੱਚ ਜੇ ਦੰਦ ਸ਼ੁਰੂ ਹੁੰਦੇ ਨੇ ਬਣਨਾ, ਪਹਿਲਾ ਦੰਦ ਇਨਸਾਈਜ਼ਰ ਟੀਥ ਸਾਡਾ ਸਾਹਮਣੇ ਦੰਦ ਆਉਣਾ ਸ਼ੁਰੂ ਹੋ ਜਾਂਦਾ ਆ, ਤਾਂ ਤੁਸੀਂ ਇਹ ਸਮਝੋ ਵੀ 5-6 ਸਾਲ ਦੇ ਵਿੱਚ ਇਹ ਪਹਿਲਾ ਟੁੱਟਣਾ ਵੀ ਹੈ। ਇਹ ਇੱਕ ਨਾਰਮਲ ਵਿਵਸਥਾ ਹੈਗੀ ਹੈ, ਪਰ ਇਸ ਨਾਰਮਲ ਵਿਵਸਥਾ ਵਿੱਚ ਚੱਲਦੇ ਚੱਲਦੇ ਵੀ ਤੇ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਨੇ ਨਾ, ਔਰ ਉਹਨਾਂ ਰੁਕਾਵਟਾਂ ਨੂੰ ਕਿਵੇਂ ਅਸੀਂ ਚੈੱਕ ਕਰਨਾ ਹੈ, ਕਿਵੇਂ ਸਮਝਣਾ ਆ ਕਿ ਕਿੱਥੇ ਕਿੱਥੇ ਕਮੀ ਹੋਈ। ਇਹ ਦੰਦਾਂ ਦੇ ਦੰਦ ਤਾਂ ਪੈਦਾ ਕਰਨੇ ਹੀ ਕਰਨੇ ਨੇ, ਨਵਾਂ ਪ੍ਰੋਡਕਸ਼ਨ ਤਾਂ ਕੁਦਰਤ ਨੇ ਜੋ ਕਰਨੀ ਹੀ ਕਰਨੀ ਹੈ, ਪਰ ਇਸ ਚੀਜ਼ ਦੀ ਪੂਰਤੀ ਵਾਸਤੇ ਮੰਨ ਲਓ ਜਿਹੜਾ ਨਵੇਂ ਘਰ ਬਣ ਗਏ ਆ, ਜੇ ਨਵੇਂ ਘਰ ਬਣ ਗਏ ਤੇ ਬਿਜਲੀ ਸਪਲਾਈ ਤਾਂ ਉਹਨਾਂ ਨੂੰ ਵੀ ਕਰਨੀ ਹੈ ਨਾ, ਇਸ ਨਵੀਂ ਬਿਜਲੀ ਨੂੰ ਸਪਲਾਈ ਕਰਨ ਵਾਸਤੇ ਅਸੀਂ ਸਪਲਾਈ ਕਿੱਥੋਂ ਲੈਣੀ ਹੈ, ਡਿਵੈਲਪਮੈਂਟ ਕਿਵੇਂ ਕਰਨੀ ਹੈ? ਸੋ ਇਸ ਤਰ੍ਹਾਂ ਕਰਕੇ ਦੰਦਾਂ ਨੂੰ ਬਣਾਉਣ ਵਾਸਤੇ ਸਾਨੂੰ ਕੈਲਸ਼ੀਅਮ ਦੀ ਲੋੜ ਸੀ, ਪੋਟਾਸ਼ੀਅਮ ਦੀ ਲੋੜ ਸੀ, ਕਿੱਥੋਂ ਪੂਰੀ ਕਰਾਂਗੇ? ਸੋ ਉਹਦੇ ਸੋਰਸ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ ਕਿ ਪਹਿਲਾ ਸੋਰਸ ਹੁੰਦਾ ਕਿ ਆਂਤੜੀਆਂ ਦੇ ਵਿੱਚੋਂ ਖੁਰਾਕ ਲੈ ਲਓ, ਕਿਉਂਕਿ ਸਭ ਤੋਂ ਵੱਡਾ ਸੋਰਸ ਸਾਡੇ ਕੋਲ ਜਿਹੜਾ ਖੁਰਾਕ ਜਾ ਰਹੀ ਹੈ, ਵੱਧ ਤੋਂ ਵੱਧ ਜਿਹੜਾ ਸਟੋਰ ਹਾਊਸ ਸਾਡਾ ਹੈ ਆਂਤੜੀਆਂ ਦੇ ਵਿੱਚ ਹੁੰਦਾ ਇਹਦਾ, ਤੇ ਜੇ ਆਂਤੜੀ ਵਿੱਚੋਂ ਜ਼ਿਆਦਾ ਕੈਲਸ਼ੀਅਮ ਵਗੈਰਾ ਦੰਦਾਂ ਨੂੰ ਬਣਾਉਣ ਲਈ ਲੈ ਲਿਆ ਗਿਆ ਤੇ ਅਲਟੀਮੇਟ ਬੱਚਿਆਂ ਨੂੰ ਟੱਟੀਆਂ ਲੱਗ ਜਾਂਦੀਆਂ ਨੇ, ਤੁਸੀਂ ਆਮ ਵੇਖਿਆ ਹੋਣਾ ਦੰਦੀਆਂ ਦੇ ਕੱਢਦਿਆਂ ਹੋਇਆ ਬੱਚਿਆਂ ਨੂੰ ਟੱਟੀਆਂ ਲੱਗਦੀ ਨੇ, ਉਹਦੀ ਵਿਵਸਥਾ ਉਹਦਾ ਕਾਰਨ ਪਿੱਛੇ ਇਹੀ ਹੁੰਦਾ। ਤੇ ਜਾਂ ਕਈ ਬੱਚੇ ਜਿਹੜੇ ਅੱਠਵੇਂ ਨੌਵੇਂ ਮਹੀਨੇ ਆਮ ਤੌਰ ਤੇ ਤੁਰਨ ਲੱਗ ਗਏ ਸੀਗੇ, ਜਾਂ ਕਈ ਬੱਚੇ ਜਿਹੜੇ ਨੇ ਉਹ ਟੇਬਲ ਨਾਲ ਖੜੇ ਹੋਣੇ ਸ਼ੁਰੂ ਹੋ ਗਏ ਸੀਗੇ, ਉਹ ਫਿਰ ਕਮਜ਼ੋਰ ਹੋ ਗਏ। ਜਿਹੜੇ ਇਸ ਗੱਲ ਦੇ ਇੰਡੀਕੇਟਰ ਨੇ ਕਿ ਭਾਈ ਦੰਦ ਬਣਾਉਣ ਵਾਸਤੇ ਕੁਦਰਤ ਨੂੰ ਕੈਲਸ਼ੀਅਮ ਦੀ ਜਿਹੜੀ ਲੋੜ ਸੀ ਉਹਨੇ ਹੱਡੀਆਂ ਚ ਲੈ ਕੇ ਪੂਰੀ ਕਰ ਦਿੱਤੀ, ਹੱਡੀਆਂ ਫਿਰ ਵੀਕ ਹੋ ਗਈਆਂ, ਜਿਹਦੇ ਕਰਕੇ ਜਿਹੜਾ ਬੱਚਾ ਤੁਰਨ ਲੱਗ ਗਿਆ ਸੀਗਾ, ਜਿਹੜਾ ਬੱਚਾ ਖੜਾ ਹੋਣ ਲੱਗ ਗਿਆ ਸੀਗਾ, ਉਹ ਫਿਰ ਡਿੱਗਣ ਲੱਗ ਗਿਆ। ਸੋ ਇਹੋ ਜਿਹੀ ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਿਹੜੀਆਂ ਆਮ ਨਿਸ਼ਾਨੀਆਂ ਦੇ ਤੌਰ ਤੇ ਅਸੀਂ ਘਰਾਂ ਚ ਬੈਠੇ ਹੋਏ ਜਾਣ ਸਕਦੇ ਹਾਂ, ਘਰਾਂ ਚ ਬੈਠੇ ਹੋਏ ਸਾਨੂੰ ਪਤਾ ਲੱਗ ਸਕਦਾ ਇਹਦੇ ਪਿੱਛੇ ਕਹਾਣੀ ਕੀ ਹੋ ਰਹੀ ਹੈ। ਇਹ ਸਾਰੀ ਵਿਵਸਥਾ ਮੈਂ ਤੁਹਾਡੇ ਨਾਲ ਦੰਦਾਂ ਦੇ ਸੰਬੰਧ ਚ ਕੀਤੀ ਸੀ, ਨਾਲ ਇਹ ਵੀ ਗੱਲ ਕਹੀ ਸੀ ਐਕਸੈਪਸ਼ਨਲ ਕੇਸਾਂ ਦੇ ਵਿੱਚ ਕਈ ਇੱਕ ਬੱਚੇ ਐਸੇ ਪੈਦਾ ਹੁੰਦੇ ਨੇ ਜਿਹੜੇ ਦੋ ਜਾਂ ਤਿੰਨ ਦੰਦ ਮਾਂ ਦੇ ਪੇਟ ਵਿੱਚ ਹੀ ਪੈਦਾ ਕਰ ਲੈਂਦੇ, ਦੰਦਾਂ ਦੇ ਨਾਲ ਪੈਦਾ ਹੋਣ ਵਾਲੇ ਬੱਚੇ। ਇੱਥੇ ਲੋਕ ਕਹਿੰਦੇ ਨੇ ਚਮਤਕਾਰੀ ਨੇ, ਚਮਤਕਾਰ ਤਾਂ ਆਟੋਮੈਟਿਕਲੀ ਹੋ ਗਿਆ ਕਿ ਸਮੇਂ ਤੋਂ ਪਹਿਲਾਂ ਜੇ ਕੋਈ ਚੀਜ਼ ਕਿਸੇ ਨੇ ਡਿਵੈਲਪਮੈਂਟ ਕਰ ਲਈ ਹੈ ਇਹ ਚਮਤਕਾਰ ਵਰਗੀ ਗੱਲ ਹੈ, ਪਰ ਪ੍ਰੋਸੈਸ ਉਹਦਾ ਸਾਰਾ ਉਹੀ ਹੈ। ਉਹ ਮਾਂ ਦੇ ਪੇਟ ਦੇ ਵਿੱਚ ਵੀ ਕਈ ਵਾਰ ਬੱਚੇ ਦੰਦ ਲੈ ਕੇ ਆਉਂਦੇ ਨੇ, ਔਰ ਉਸ ਤੋਂ ਇਲਾਵਾ ਮੈਂ ਕਿਹਾ ਸੀ ਕਿ ਵਿਜ਼ਡਮ ਟੀਥ ਦਾ ਉੱਗਣਾ ਜਿਹੜਾ ਆ 24 ਤੋਂ 25 ਸਾਲ ਦੇ ਏਰੀਏ ਵਿੱਚ ਹੁੰਦਾ, ਇਹਦਾ ਮਤਲਬ ਕੀ ਆ ਕਿ ਇਹ ਜਿਹੜੀ ਬਾਡੀ ਮਾਂ ਦੇ ਪੇਟ ਵਿੱਚ ਡਿਵੈਲਪ ਹੋ ਰਹੀ ਸੀ, ਮਾਂ ਦੇ ਪੇਟ ਚੋਂ ਬਾਹਰ ਆ ਕੇ ਵੀ ਅਜੇ ਪੂਰੀ ਡਿਵੈਲਪ ਨਹੀਂ ਹੋਈ, ਅਜੇ ਇਹਦੇ ਜੋ ਚੀਜ਼ ਬਣਨੀ ਸੀ, ਜੋ ਚੀਜ਼ ਡਿਵੈਲਪ ਹੋਣੀ ਸੀ ਅਜੇ ਹੋ ਰਹੀ ਹੈ। ਔਰ ਅਸੀਂ ਸਮਝਦੇ ਹਾਂ ਵੀ ਠੀਕ ਹੈ, ਅਗਰ ਹਾਰਟ ਦੰਦ ਜਿਹੜਾ ਹੋਗਾ ਆ ਤੇ ਹੁਣ ਸਰੀਰ ਪੂਰਾ ਹੋ ਗਿਆ, ਤਾਂ ਮੈਂ ਫਿਰ ਕਿਹਾ ਸੀਗਾ ਇੱਥੇ ਆ ਕੇ ਨਹੀਂ ਐਸਾ ਨਹੀਂ ਹੋਇਆ। ਜਦੋਂ 55-60 ਸਾਲ ਦੇ ਹੁੰਦੇ ਆ, ਆਹ ਮੈਂ ਜ਼ੀ ਫਾਇਰ ਸਟਰਨਮ ਦੀ ਤੁਹਾਡੇ ਨਾਲ ਗੱਲ ਕੀਤੀ ਸੀ, ਜਾਂ ਇਸ ਤੋਂ ਵੀ ਪਹਿਲਾਂ ਜੋੜਾਂ ਦੇ ਵਿੱਚ ਐਪੀਫਾਈਸਿਸ ਯੂਨੀਅਨ ਦੀ ਗੱਲ ਕੀਤੀ ਸੀ। ਕਈ ਲੋਕ ਛੁਪਾ ਲੈਂਦੇ ਨੇ ਨਾ, ਬੜਾ ਮਖੌਲ ਵਾਲੀ ਗੱਲ ਬਣੀ ਹੋਈ ਹੈ ਕਿ ਬੀਬੀ ਇੱਕ ਬੱਚੇ ਲੈ ਕੇ ਆਪਣੇ ਬੱਚਿਆਂ ਨੂੰ ਉਹਦੇ ਬੱਸ ਚ ਬੈਠ ਗਈ ਤੇ ਕੰਡਕਟਰ ਨੇ ਪੁੱਛਿਆ ਬੀਬੀ ਇਹਨਾਂ ਦੀ ਉਮਰ ਕਿੰਨੀ ਹੈ, ਤੇ ਉਹਨੇ ਉਮਰ ਉਹ ਦੱਸਣੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਟਿਕਟ ਨਾ ਲੈਣ ਵਾਲੇ ਵੀ ਉਸ ਤੋਂ ਹੇਠਾਂ। ਉਹ ਕਹਿੰਦਾ ਬੀਬੀ ਟਿਕਟ ਤਾਂ ਭਾਵੇਂ ਨਾ ਲੈ ਪਰ ਕਮ ਸੇ ਕਮ ਉਮਰ ਤਾਂ ਸਹੀ ਦੱਸ ਦੇ। ਪਰ ਇਹ ਤਾਂ ਇੱਕ ਵੇਗ ਦੀ ਗੱਲ ਸੀ ਨਾ, ਬਖਾਲ ਸੀ ਨਾ, ਪਰ ਮੈਡੀਕਲ ਸਾਇੰਸ ਵਾਲੇ ਤਾਂ ਹੁਣ ਇਹ ਦੱਸਦੇ ਨੇ ਕਿ ਭਾਈ ਅਸੀਂ ਤੁਹਾਨੂੰ ਭੁੱਲ ਗਿਆ ਹੋਵੇਗਾ ਕਿ ਕਿੰਨੇ ਸਾਲ ਦੇ ਤੁਸੀਂ ਹੈਗੇ ਹੋ, ਪਰ ਅਸੀਂ ਐਪੀਫਾਈਸਿਸ ਯੂਨੀਅਨ ਦੇਖ ਕੇ, ਅਸੀਂ ਸਰੀਰ ਦੀ ਡਿਵੈਲਪਮੈਂਟ ਦੇਖ ਕੇ, ਕਿਹੜੀ ਕਿਹੜੀ ਥਾਂ ਤੇ ਕਿਹੜੀ ਕਿਹੜੀ ਡਿਵੈਲਪਮੈਂਟ ਕਿਸ ਕਿਸ ਉਮਰ ਦੇ ਵਿੱਚ ਹੋਣੀ ਚਾਹੀਦੀ ਹੈ ਉਹ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡਾ ਬੱਚਾ ਕਿੰਨੀ ਉਮਰ ਦਾ ਹੈ ਜਾਂ ਤੁਸੀਂ ਕਿੰਨੀ ਉਮਰ ਦੇ ਹੋ। ਛੁਪਾ ਨਹੀਂ ਸਕਦੇ ਤੁਸੀਂ, ਹੁਣ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਕਿ ਉਹ ਤੁਸੀਂ ਨਹੀਂ ਜਾਣਦੇ, ਅਸੀਂ ਦੱਸ ਸਕਦੇ ਹਾਂ ਤੁਹਾਨੂੰ। ਔਰ ਇਹੀ ਗੱਲ ਦੱਸਦੇ ਹੋਇਆ ਮੈਂ ਇੱਕ ਵਾਰ ਤੁਹਾਡੇ ਨਾਲ ਇਹ ਵੀ ਗੱਲ ਕਰੀ ਸੀ ਕਿ ਕਈ ਬੀਬੀਆਂ ਵਿਚਾਰੀਆਂ ਪ੍ਰੈਗਨੈਂਸੀ ਦੇ ਦੌਰਾਨ ਮਹੀਨਾ ਭੁੱਲ ਜਾਂਦੀਆਂ ਨੇ, ਪਤਾ ਨੀ ਮੈਨੂੰ ਕਿੰਨੇ ਮਹੀਨੇ, ਮੇਰਾ ਜੀ ਕਦੋਂ ਹੋਇਆ ਸੀਗਾ ਜਦੋਂ ਫਲਾਣਾ ਤਰੀਕ ਹੋਇਆ ਸੀ ਉਦੋਂ ਮੈਨੂੰ ਮੈਂਸਰ ਆਏ ਸੀਗੀ ਜੀ, ਉਦੋਂ ਆਖਰੀ ਵਾਰ ਮੈਂਸਰ ਹੋਏ, ਉਹਨਾਂ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਮਹੀਨੇ ਕਿੰਨੇ ਹੋ ਗਏ ਆ। ਪਰ ਅਸੀਂ ਲੋਕ ਡਾਕਟਰ ਲੋਕ ਜਿਹੜੇ ਇਸ ਪੇਸ਼ੇ ਦੇ ਨਾਲ ਸੰਬੰਧਿਤ ਆ, ਜਿਹੜੇ ਇਸ ਪੇਸ਼ੇ ਨੂੰ ਆਪਣਾ ਜੀਵਨ ਬਣਾ ਕੇ ਚੱਲਦੇ ਆ ਨਾ, ਦਿੱਤੀ ਜਿਹੜੀ ਕਿ ਟਿਕਟ ਨਾ ਲੈਣ ਵਾਲੇ ਵੀ ਉਸ ਤੋਂ ਹੇਠਾਂ। ਉਹ ਕਹਿੰਦਾ ਬੀਬੀ ਟਿਕਟ ਤਾਂ ਭਾਵੇਂ ਨਾ ਲੈ ਪਰ ਕਮ ਸੇ ਕਮ ਉਮਰ ਤਾਂ ਸਹੀ ਦੱਸ ਦੇ। ਪਰ ਇਹ ਤਾਂ ਇੱਕ ਵੇਗ ਦੀ ਗੱਲ ਸੀ ਨਾ, ਬਖਾਲ ਸੀ ਨਾ, ਪਰ ਮੈਡੀਕਲ ਸਾਇੰਸ ਵਾਲੇ ਤਾਂ ਹੁਣ ਇਹ ਦੱਸਦੇ ਨੇ ਕਿ ਭਾਈ ਅਸੀਂ ਤੁਹਾਨੂੰ ਭੁੱਲ ਗਿਆ ਹੋਵੇਗਾ ਕਿ ਕਿੰਨੇ ਸਾਲ ਦੇ ਤੁਸੀਂ ਹੈਗੇ ਹੋ, ਪਰ ਅਸੀਂ ਐਪੀਫਾਈਸਿਸ ਯੂਨੀਅਨ ਦੇਖ ਕੇ, ਅਸੀਂ ਸਰੀਰ ਦੀ ਡਿਵੈਲਪਮੈਂਟ ਦੇਖ ਕੇ, ਕਿਹੜੀ ਕਿਹੜੀ ਥਾਂ ਤੇ ਕਿਹੜੀ ਕਿਹੜੀ ਡਿਵੈਲਪਮੈਂਟ ਕਿਸ ਕਿਸ ਉਮਰ ਦੇ ਵਿੱਚ ਹੋਣੀ ਚਾਹੀਦੀ ਹੈ ਉਹ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡਾ ਬੱਚਾ ਕਿੰਨੀ ਉਮਰ ਦਾ ਹੈ ਜਾਂ ਤੁਸੀਂ ਕਿੰਨੀ ਉਮਰ ਦੇ ਹੋ। ਛੁਪਾ ਨਹੀਂ ਸਕਦੇ ਤੁਸੀਂ, ਹੁਣ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਕਿ ਉਹ ਤੁਸੀਂ ਨਹੀਂ ਜਾਣਦੇ, ਅਸੀਂ ਦੱਸ ਸਕਦੇ ਹਾਂ ਤੁਹਾਨੂੰ। ਔਰ ਇਹੀ ਗੱਲ ਦੱਸਦੇ ਹੋਇਆ ਮੈਂ ਇੱਕ ਵਾਰ ਤੁਹਾਡੇ ਨਾਲ ਇਹ ਵੀ ਗੱਲ ਕਰੀ ਸੀ ਕਿ ਕਈ ਬੀਬੀਆਂ ਵਿਚਾਰੀਆਂ ਪ੍ਰੈਗਨੈਂਸੀ ਦੇ ਦੌਰਾਨ ਮਹੀਨਾ ਭੁੱਲ ਜਾਂਦੀਆਂ ਨੇ ਵੀ ਪਤਾ ਨੀ ਮੈਨੂੰ ਕਿੰਨੇ ਮਹੀਨੇ, ਮੇਰਾ ਜੀ ਕਦੋਂ ਹੋਇਆ ਸੀਗਾ ਜਦੋਂ ਫਲਾਣਾ ਤਰੀਕ ਹੋਇਆ ਸੀ ਉਦੋਂ ਮੈਨੂੰ ਮੈਂਸਰ ਆਏ ਸੀਗੀ ਜੀ, ਉਦੋਂ ਆਖਰੀ ਵਾਰ ਮੈਂਸਰ ਹੋਏ, ਉਹਨੂੰ ਯਾਦ ਹੀ ਨਹੀਂ ਰਹਿੰਦਾ ਕਿ ਮਹੀਨੇ ਕਿੰਨੇ ਹੋ ਗਏ ਆ। ਪਰ ਅਸੀਂ ਲੋਕ ਡਾਕਟਰ ਲੋਕ ਜਿਹੜੇ ਇਸ ਪੇਸ਼ੇ ਦੇ ਨਾਲ ਸੰਬੰਧਿਤ ਆ, ਜਿਹੜੇ ਇਸ ਪੇਸ਼ੇ ਨੂੰ ਆਪਣਾ ਜੀਵਨ ਬਣਾ ਕੇ ਚੱਲਦੇ ਆ ਨਾ, ਅਸੀਂ ਹੱਥ ਲਗਾ ਕੇ ਦੱਸ ਸਕਦੇ ਹਾਂ ਕਿ ਬੀਬੀ ਤੇਰੇ ਇੰਨੇ ਮਹੀਨੇ ਚੱਲਦੇ ਨੇ।

ਅਸੀਂ ਦੱਸ ਸਕਦੇ ਹਾਂ ਤੁਹਾਨੂੰ। ਔਰ ਇਹੀ ਗੱਲ ਦੱਸਦੇ ਹੋਇਆ ਮੈਂ ਇੱਕ ਵਾਰ ਤੁਹਾਡੇ ਨਾਲ ਇਹ ਵੀ ਗੱਲ ਕਰੀ ਸੀ ਕਿ ਕਈ ਬੀਬੀਆਂ ਵਿਚਾਰੀਆਂ ਪ੍ਰੈਗਨੈਂਸੀ ਦੇ ਦੌਰਾਨ ਮਹੀਨਾ ਭੁੱਲ ਜਾਂਦੀਆਂ ਵੀ ਪਤਾ ਨੀ ਮੈਨੂੰ ਕਿੰਨੇ ਮਹੀਨੇ। ਮੇਰਾ ਜੀ ਕਦੋਂ ਹੋਇਆ ਸੀਗਾ ਜਦੋਂ ਫਲਾਣਾ ਤਰੀਕ ਹੋਇਆ ਸੀ ਉਦੋਂ ਮੈਨੂੰ ਮੈਂਸਜ ਆਏ ਸੀਗੀ ਜੀ, ਉਦੋਂ ਆਖਰੀ ਵਾਰ ਮੈਂਸਜ ਹੋਏ, ਉਹਨੂੰ ਯਾਦ ਹੀ ਨਹੀਂ ਰਹਿੰਦਾ ਕਿ ਮਹੀਨੇ ਕਿੰਨੇ ਹੋ ਗਏ ਆ। ਪਰ ਅਸੀਂ ਲੋਕ ਡਾਕਟਰ ਲੋਕ ਜਿਹੜੇ ਇਸ ਪੇਸ਼ੇ ਦੇ ਨਾਲ ਸੰਬੰਧਿਤ ਆ, ਜਿਹੜੇ ਇਸ ਪੇਸ਼ੇ ਨੂੰ ਆਪਣਾ ਜੀਵਨ ਬਣਾ ਕੇ ਚੱਲਦੇ ਆ ਨਾ, ਅਸੀਂ ਹੱਥ ਲਗਾ ਕੇ ਦੱਸ ਸਕਦੇ ਆ ਕਿ ਬੀਬੀ ਤੇਰੇ ਇੰਨੇ ਮਹੀਨੇ ਚੱਲਦੇ ਨੇ, ਤੇਰੀ ਪ੍ਰੈਗਨੈਂਸੀ ਦਾ ਇੰਨਾ ਸਮਾਂ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਟੈਕਨੀਕਸ ਦੀਆਂ ਸਨ, ਇਹ ਸਾਰੀਆਂ ਗੱਲਾਂ ਉਸ ਚੀਜ਼ ਨੂੰ ਸਟੱਡੀ ਕਰਦੇ ਆ ਕਿ ਕੁਦਰਤ ਦੇ ਨਿਯਮ ਦੇ ਵਿੱਚ ਕਿਵੇਂ ਕਿਵੇਂ ਕੀ ਵਾਪਰਦਾ ਆਇਆ ਤੇ ਕਦੋਂ ਕਦੋਂ ਵਾਪਰਦਾ ਆਇਆ, ਉਹਨਾਂ ਚੀਜ਼ਾਂ ਦੀ ਸਟੱਡੀ ਹੀ ਤਾਂ ਸੀ ਨਾ ਜਿਹੜੀ ਅਸੀਂ ਅੱਜ ਕੱਲ ਮੈਡੀਕਲ ਸਾਇੰਸ ਨੇ ਜਾਣ ਲਈ। ਔਰ ਉਹਦੇ ਮੁਤਾਬਕ ਅਸੀਂ ਜੋਤਸ਼ੀ ਨਹੀਂ ਆ, ਡਾਕਟਰ ਜੋਤਸ਼ੀ ਨਹੀਂ ਹੁੰਦਾ, ਡਾਕਟਰ ਸਿਧਾਂਤ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਟੈਕਨੀਕਲੀ ਉਹਦੇ ਸਾਹਮਣੇ ਆਉਂਦੀਆਂ, ਕਿਉਂਕਿ ਜੋਤਸ਼ੀਆਂ ਨੇ ਤਾਂ ਤੁਹਾਨੂੰ ਜੋ ਦੱਸਣਾ ਆ ਉਹ ਇੱਕ ਹਾਈਪੋਥੈਸਿਸ ਆ, ਗੈਸ ਵਰਤਿਆ, ਗੈਸ ਠੀਕ ਵੀ ਹੋ ਸਕਦਾ ਗਲਤ ਵੀ ਹੋ ਸਕਦਾ, ਪਰ ਜੇ ਤੁਸੀਂ ਦੋ ਤੇ ਦੋ ਚਾਰ ਕਰਦੇ ਹੋ ਤੇ ਗਲਤ ਤਾਂ ਨਹੀਂ ਨਾ ਹੋਏਗਾ। ਤੁਸੀਂ ਪਹਿਲਾਂ ਦੋ ਲਕੀਰਾਂ ਮਾਰੀਆਂ, ਫਿਰ ਦੋ ਲਕੀਰਾਂ ਮਾਰੀਆਂ, ਫਿਰ ਚਾਰਾਂ ਨੂੰ ਗਿਣਤੀ ਕੀਤੀ, ਚਾਰ ਇਹ ਨਹੀਂ ਗਲਤ ਹੋ ਸਕਦਾ ਨਾ। ਇਸੇ ਤਰ੍ਹਾਂ ਹੀ ਜੋ ਅਸਾਂ ਲੋਕਾਂ ਨੇ ਦੱਸਣਾ, ਜੋ ਟੈਕਨੀਕਲੀ ਜੱਜ ਕਰਕੇ ਵੇਖ ਕੇ ਦੱਸਣਾ ਹੈਗਾ, ਉਹ ਐਗਜੈਕਟ ਹੋਣਾ ਤੁਹਾਨੂੰ ਭੁੱਲ ਸਕਦਾ, ਡਾਕਟਰ ਨੂੰ ਉਹਦੇ ਵਿੱਚ ਨਹੀਂ ਭੁੱਲ ਸਕਦਾ। ਦੱਸ ਸਕਦੇ ਹਾਂ ਅਸੀਂ ਵੀ ਇਹ ਪ੍ਰੈਗਨੈਂਸੀ ਕਿੰਨੇ ਸਮੇਂ ਦੀ ਹੋਗੀ, ਕਿੰਨਾ ਸਮਾਂ ਇਸ ਗੱਲ ਨੂੰ ਹੋ ਗਿਆ, ਬਹੁਤ ਸਾਰੇ ਭੁਲੇਖੇ, ਬਹੁਤ ਸਾਰੀਆਂ ਬਲਾਕੀਆਂ ਗੱਲਾਂ ਵੀ ਇਸ ਸੰਬੰਧ ਵਿੱਚ ਬਣੀਆਂ ਹੋਈਆਂ ਨੇ। ਖੈਰ ਇਹ ਡਿਟੇਲ ਜਦੋਂ ਆਪਾਂ ਲੈਕਚਰ ਕਰਦੇ ਸਮੇਂ ਉਦੋਂ ਦੱਸ ਰਿਹਾ ਸੀ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਬੱਚਾ ਜਦ ਪੈਦਾ ਹੋਇਆ ਤੇ ਉਹਨੂੰ ਇੱਕ ਸਾਲ ਤੱਕ ਉਹਦੇ ਉੱਤੇ ਲੇਬਲ ਰਹਿੰਦਾ ਨਿਊ ਬੋਰਨ, ਔਰ ਇਸ ਨਿਊ ਬੋਰਨ ਦੀਆਂ ਤ੍ਰਾਸਦੀਆਂ ਦੀ ਮੈਂ ਗੱਲ ਕੀਤੀ ਸੀ, ਜਿਹਦੇ ਚ ਮੈਂ ਵੈਕਸੀਨੇਸ਼ਨ ਦੀ ਗੱਲ ਕੀਤੀ ਸੀ ਭਾਈ ਵੈਕਸੀਨੇਸ਼ਨ ਅਸੀਂ ਡਿਵੈਲਪ ਕੀਤੇ ਉਦੋਂ ਪਹਿਲਾਂ 30% ਤੱਕ ਬੱਚੇ ਆਪਣੇ ਆਪ ਮਰ ਜਾਂਦੇ ਸੀ, ਕਿਸੇ ਨਾ ਕਿਸੇ ਬਿਮਾਰੀ ਦੇ ਕਾਰਨ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ। ਅਸੀਂ ਉਹਨਾਂ ਬਿਮਾਰੀਆਂ ਨੂੰ ਲੱਭਣਾ ਸ਼ੁਰੂ ਕੀਤਾ, ਮੈਡੀਕਲ ਸਾਇੰਸ ਨੇ ਇੰਨੀ ਡਿਵੈਲਪਮੈਂਟ ਕਰ ਲਈ ਕਿ ਹੁਣ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਜਾਨਲੇਵਾ ਹੁੰਦੀਆਂ ਸੀ ਇੱਕ ਸਾਲ ਦੀ ਉਮਰ ਦੇ ਵਿੱਚ ਜਾਂ ਡੇਢ ਸਾਲ ਦੀ ਉਮਰ ਤੱਕ ਜਿਹੜੇ ਬੱਚੇ ਸੀ, ਔਰ ਫਿਰ ਉਸ ਤੋਂ ਬਾਅਦ 5 ਸਾਲ ਦੀ ਉਮਰ ਤੱਕ ਬੱਚੇ ਜਿਹੜੇ ਸੀਗੇ ਉਹ ਆਮ ਤੌਰ ਤੇ ਡੈਥ ਹੋ ਜਾਂਦੇ ਸੀ, ਕੀ ਕੀ ਕਾਰਨ ਸੀ ਉਹਨਾਂ ਸੰਬੰਧਾਂ ਨੂੰ, ਅਸੀਂ ਉਹਨਾਂ ਨੂੰ ਮੈਡੀਕਲ ਸਾਇੰਸ ਨੇ ਜਾਣਿਆ। ਔਰ ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ ਪਹਿਲੇ ਸਾਲ ਦੀ ਉਮਰ ਦੇ ਵਿੱਚ ਕਿਹੜੇ ਕਿਹੜੇ ਕਾਰਨ ਹੋ ਸਕਦੇ ਨੇ ਜਿਹਦੇ ਕਰਕੇ ਅਚਨਚੇਤ ਬੱਚਿਆਂ ਦੀ ਡੈਥ ਹੋ ਜਾਂਦੀ ਹੈ, ਕਿਹੜੇ ਕਾਰਨ ਐਸੇ ਹੋ ਸਕਦੇ ਨੇ ਜਿਹੜੇ ਉਸ ਤੋਂ ਬਾਅਦ 5 ਸਾਲ ਦੀ ਉਮਰ ਤੱਕ ਜਾਂਦਿਆਂ ਬੱਚਿਆਂ ਦੀ ਆਟੋਮੈਟਿਕ ਡੈਥ ਹੋ ਜਾਂਦੀ ਹੈ। ਆਮ ਤੌਰ ਤੇ ਅਸੀਂ ਇਹ ਸਮਝਦੇ ਹਾਂ ਕਿ ਕੋਈ ਵਬਾ ਹੈ, ਕੋਈ ਇਸ ਤਰ੍ਹਾਂ ਦੀ ਗੱਲ, ਬਹੁਤ ਸਾਰੇ ਲੋਕ ਝਾੜੇ ਚ ਵੀ ਤੇ ਇਧਰ ਉਧਰ ਸਾਰੇ ਪਰ ਜਾਣਾ ਸ਼ੁਰੂ ਕਰ ਦਿੰਦੇ ਨੇ, ਪਰ ਮੈਡੀਕਲ ਸਾਇੰਸ ਨੇ ਉਹਨਾਂ ਉਸ ਹਾਈਪੋਥੈਸਿਸ ਨੂੰ, ਉਹ ਜਿਹਦੇ ਪਿੱਛੇ ਕੋਈ ਤਰਕ ਨਹੀਂ ਹੈਗਾ, ਸਿਰਫ ਗੱਲ ਹੈਗੀ ਹੈ ਕਿ ਮੈਂ ਕਹਿ ਰਿਹਾ ਤੇ ਇਸ ਕਰਕੇ ਹੋ ਗਿਆ ਹੋਣਾ, ਤੇ ਜੇ ਸਾਡੇ ਕੋਲ ਹੋਰ ਕੋਈ ਵਿਵਸਥਾ ਨਹੀਂ ਹੁੰਦੀ, ਜਿਹੜਾ ਬਿਆਨ ਕਿਸੇ ਨੇ ਦੇ ਦਿੱਤਾ ਉਨੀ ਦੇਰ ਤੱਕ ਉਹ ਹੀ ਸੱਚ ਆ, ਜਦ ਤੱਕ ਉਹਦੇ ਉਲਟ ਕੋਈ ਗੱਲ ਨਹੀਂ ਹੁੰਦੀ। ਹੁਣ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਨਾ, ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਹੁਣ ਠੀਕ ਆ, ਜਦੋਂ ਤੱਕ ਕੋਈ ਹੋਰ ਬੰਦਾ ਆ ਕੇ ਇਸ ਗੱਲ ਨੂੰ ਗਲਤ ਨਹੀਂ ਕਰਦਾ ਉਦੋਂ ਤੱਕ ਇਹੀ ਸੱਚ, ਇਹੀ ਆਖਰੀ ਸੱਚ ਆ, ਕਿਉਂਕਿ ਹੋਰ ਕੋਈ ਵਿਵਸਥਾ ਨਹੀਂ ਅਜੇ ਤੱਕ, ਇੰਨੇ ਸਾਲ ਹੋ ਗਏ ਨੇ, ਅਜੇ ਤੱਕ ਤਾਂ ਕੋਈ ਹੋਰ ਲੱਭਿਆ ਨਹੀਂ ਗਾ ਕਿ ਰੱਬ ਦੇ ਬਾਰੇ ਹੋਰ ਪਰਿਭਾਸ਼ਾ ਦੇ ਸਕਦਾ ਹੋਵੇ ਜਾਂ ਹੋਰ ਕੁਛ ਕਰ ਸਕਦਾ ਹੋਵੇ। ਤੇ ਇਸੇ ਤਰ੍ਹਾਂ ਹੀ ਮੈਡੀਕਲ ਸਾਇੰਸ ਦੀ ਗੱਲ ਵੀ ਹੈਗੀ ਆ। ਹੁਣ ਅਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਮਿੱਥਾਂ ਜਿਹੜੀਆਂ ਚੱਲਦੀਆਂ ਸੀ, ਮਿੱਥਾਂ ਮੀਨਸ ਹਾਈਪੋਥੈਸਿਸ, ਮੀਨਸ ਜਿਹਦੇ ਪਿੱਛੇ ਕੋਈ ਤਰਕ ਹੈ ਨਹੀਂ, ਪਰ ਅਸੀਂ ਮੰਨੀ ਜਾ ਰਹੇ ਉਹਨਾਂ ਨੂੰ, ਹਾਂਜੀ। ਔਰ ਹੁਣ ਅਸੀਂ ਉਹਨਾਂ ਦਾ ਤਰਕ ਲੱਭ ਰਹੇ ਹਾਂ, ਹੁਣ ਅਸੀਂ ਉਹਨਾਂ ਦਾ ਐਕਸਪਲੇਨੇਸ਼ਨ ਦੇਣ ਯੋਗ ਹੋ ਗਏ ਹਾਂ ਕਿ ਇਹ ਗੱਲ ਕਿਉਂ ਹੁੰਦੀ ਤੇ ਕਿਸ ਤਰ੍ਹਾਂ ਹੁੰਦੀ। ਬਹੁਤ ਸਾਰੀਆਂ ਮਿੱਥਾਂ ਨੂੰ ਕੱਟਿਆ ਵੀ ਗਿਆ ਇਸ ਗੱਲ ਦੇ ਨਾਲ ਕਿ ਨਹੀਂ ਇਹਦੇ ਪਿੱਛੇ ਕੋਈ ਸੱਚਾਈ ਨਹੀਂ ਹੈਗੀ, ਇਹ ਗਲਤ ਹੈਗੀ ਗੱਲ, ਔਰ ਅਸੀਂ ਉਹਨਾਂ ਨੂੰ ਕੱਟਦੇ ਵੀ ਆਏ। ਸਮਾਜ ਚ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਚੱਲਦੀਆਂ ਨੇ ਜਿਹੜੀ ਮਿੱਥਾਂ ਦੇ ਤੌਰ ਤੇ ਚੱਲਦੀਆਂ ਨੇ, ਵਹਿਮਾਂ ਭਰਮਾਂ ਦੇ ਤੌਰ ਤੇ ਚੱਲਦੀਆਂ ਨੇ, ਪਿੱਛੇ ਤਰ੍ਹਾਂ ਇਸੇ ਤਰ੍ਹਾਂ ਹੀ ਆ ਜਿਹੜੇ ਤਰਕਸ਼ੀਲ ਲੋਕ ਨੇ ਨਾ ਉਹ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਦੱਸਦੇ ਨੇ ਤੁਹਾਨੂੰ ਵੀ ਭਾਈ ਇਹੋ ਜਿਹੀਆਂ ਗੱਲਾਂ, ਇਹਨਾਂ ਦੇ ਮਗਰ ਨਾ ਲੱਗੋ, ਇਹਨਾਂ ਦੇ ਪਿੱਛੇ ਕੋਈ ਤਰਕ ਨਹੀਂ ਹੈਗਾ, ਕੋਈ ਸੱਚਾਈ ਨਹੀਂ ਹੈਗੀ। ਸੋ ਖੈਰ ਅਸੀਂ ਮੈਡੀਕਲ ਸਾਇੰਸ ਨਾਲ ਸੰਬੰਧਿਤ ਚੱਲਦੇ ਹੋਏ ਹਾਂ, ਇੱਕ ਸਾਲ ਤੱਕ ਇਸ ਬੱਚੇ ਦਾ ਨਾਂ ਰੱਖਿਆ ਸੀਗਾ ਇਹ ਨਿਊ ਬੋਰਨ, ਤੇ ਨਿਊ ਬੋਰਨ ਤੋਂ ਬਾਅਦ ਫਿਰ ਅਸੀਂ ਇਸ ਦੀ ਗਰੁੱਪਿੰਗ ਕਰ ਦਿੱਤੀ ਸੀ ਜਿਹਨੂੰ ਅਸੀਂ ਕਿਹਾ ਸੀਗਾ ਟੋਡਲਰ, ਔਰ ਟੋਡਲਰ ਦੀ ਵਿਵਸਥਾ ਸੀ ਇੱਕ ਸਾਲ ਤੋਂ ਪੰਜ ਸਾਲ ਤੱਕ ਬਹੁਤ ਸਾਰੀਆਂ ਮੁਸੀਬਤਾਂ ਜਿਹੜੀਆਂ ਨਵੇਂ ਜੰਮੇ ਬੱਚੇ ਨੂੰ ਸੀਗੀਆਂ ਉਹ ਹਜੇ ਕੰਟੀਨਿਊ ਰਹਿੰਦੀਆਂ, ਕਿਉਂਕਿ ਅਸੀਂ ਸਮਝਦੇ ਹਾਂ ਨਾ ਕਿ ਜਿਹੜੀ ਵੈਕਸੀਨੇਸ਼ਨ ਦਾ ਪ੍ਰੋਸੈਸ ਉਹ ਅਸੀਂ 14 ਸਾਲ ਦੀ ਉਮਰ ਤੱਕ ਚਾਲੂ ਰੱਖਿਆ, ਇਸ ਕਰਕੇ ਰੱਖਿਆ ਕਿ ਸਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨਵੇਂ ਜੰਮੇ ਬੱਚੇ ਨੂੰ ਵੀ ਹੋ ਸਕਦੀਆਂ ਨੇ, ਔਰ 14 ਸਾਲ ਦੀ ਉਮਰ ਤੱਕ ਵੀ ਐਸੀ ਸੰਭਾਵਨਾ ਹੋ ਸਕਦੀ ਹੈ ਕਿ ਉਸੇ ਬਿਮਾਰੀ ਦੇ ਕਰਕੇ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਹੋਣ, ਕਿਉਂਕਿ 1 ਤੋਂ 5 ਸਾਲ ਦੀ ਉਮਰ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੀਆਂ ਅਜਾਣੇ ਵਿੱਚ ਹੀ ਮੌਤਾਂ ਹੋ ਜਾਂਦੀਆਂ ਸੀ ਜਿਹਦਾ ਪਤਾ ਨਹੀਂ ਸੀ ਲੱਗਦਾ ਕੀ ਹੁੰਦਾ, ਪਰ ਅੱਜ ਮੈਡੀਕਲ ਸਾਇੰਸ ਜਾਣਦੀ ਹੈ ਇਸ ਗੱਲ ਨੂੰ

0: ਇਸੇ ਕਰਕੇ ਓਹਦੀਆਂ ਵਿਵਸਥਾਵਾਂ ਬਣੀਆਂ। ਵੈਕਸੀਨੇਸ਼ਨ ਨੇ ਬਹੁਤ ਸਾਰਾ ਜਿਹੜਾ ਮਸਲਾ ਸਾਰਾ ਹੱਲ ਕਰ ਦਿੱਤਾ, ਪਰ ਅਜੇ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਹੈਗੀਆਂ ਨੇ ਜਿਹਦੇ ਕਰਕੇ ਅਚਨਚੇਤ ਬੱਚਿਆਂ ਦੀ ਡੈਥ ਹੋ ਜਾਂਦੀ ਹੈ। ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਜੈਨੇਟਿਕ ਦੇ ਨਾਲ ਸੰਬੰਧਿਤ ਹੈਗੀਆਂ ਨੇ, ਔਰ ਇਹਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਉਦੋਂ ਕਰਦਾ ਆਇਆ ਹਾਂ ਕਿ ਭਾਈ ਕਿਹੜੇ ਕਿਹੜੇ ਕਾਰਨ ਨੇ ਜੈਨੇਟਿਕ ਜਿਹਦੇ ਕਰਕੇ ਐਸਾ ਕੁਝ ਹੋ ਸਕਦਾ ਹੈਗਾ। ਔਰ ਉਸ ਜੈਨੇਟਿਕ ਦੇ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਭਾਈ ਲੋਕ ਕਹਿੰਦੇ ਨੇ ਚੰਗਾ ਜੀ ਫਲਾਣੇ ਪ੍ਰੈਗਨੈਂਸੀ ਹੋ ਗਈ ਹੈ ਤੇ ਹੁਣ ਫਲਾਣੇ ਸਾਧ ਫਲਾਣੇ ਬੰਦੇ ਕੋਲ ਜਾਓ ਜੀ, ਉਥੋਂ ਤਵੀਤ ਲੈ ਕੇ ਆਓ ਜੀ, ਉਥੋਂ ਰੱਥ ਲੈ ਕੇ ਆਓ ਜੀ, ਫਿਰ ਮੁੰਡਾ ਜੰਮੇਗਾ, ਆ ਕਰਕੇ ਆਓ ਜੀ ਫਿਰ ਮੁੰਡਾ ਜੰਮੇਗਾ। ਤੇ ਮੈਂ ਤੁਹਾਨੂੰ ਉਹਨਾਂ ਮਿੱਠਾ ਨੂੰ ਤੋੜਦੇ ਹੋਇਆ ਦੱਸਿਆ ਸੀ ਕਿ ਕਿਵੇਂ ਕਿਵੇਂ ਸਪਰਮ ਕਿਵੇਂ ਕਿਵੇਂ ਓਵਮ ਆਪਸ ਚ ਮਿਲਦੇ ਨੇ ਤੇ ਫਿਰ ਉਹਨਾਂ ਦੀ ਕਿਹੜੀ ਕਿਹੜੀ ਚੀਜ਼ ਉਸ ਜੀਨਸ ਦੇ ਮੁਤਾਬਕ ਕਿਹੜੀ ਕਿਹੜੀ ਚੀਜ਼ ਮਿਲਦੀ ਹੈਗੀ ਆ, ਕਿੰਨੇ ਕ੍ਰੋਮੋਸੋਮਸ ਨੇ, 23 ਪੇਰ ਕ੍ਰੋਮੋਸੋਮ, ਉਹਨਾਂ ਦੇ ਵਿੱਚ ਕਿਹੜੀ ਕਿਹੜੀ ਵਿਵਸਥਾ ਹੈ ਜਿਹੜੀ ਮੁੰਡਾ ਜਾਂ ਕੁੜੀ ਪੈਦਾ ਕਰਨ ਦੇ ਕਾਬਲ ਹੁੰਦੀ ਹੈ, ਤੇ ਜਿੱਦਣ ਮਿਲਾਪ ਹੋਇਆ ਗੱਲ ਤਾਂ ਉੱਥੇ ਹੋ ਗਈ ਨਾ। ਪਹਿਲੀ ਮੈਂ ਇਹ ਗੱਲ ਕਹੀ ਸੀ ਕਿ ਉਸ ਵੇਰੇ ਹੋ ਗਈ, ਉਸ ਤੋਂ ਬਾਅਦ ਫਿਰ ਮੈਂ ਚਲਦੇ ਚਲਦੇ ਜਿਵੇਂ ਜਿਵੇਂ ਸਾਡੀ ਸਟੱਡੀ ਹੁੰਦੀ ਗਈ ਉਵੇਂ ਮੈਂ ਤੁਹਾਨੂੰ ਦੱਸਿਆ ਕਿ ਭਾਈ ਅੱਜ ਕੱਲ ਅਸੀਂ ਇੰਨੇ ਟੈਕਨੀਕਲ ਹੋ ਗਏ ਹਾਂ ਕਿ ਅਸੀਂ ਜਿਵੇਂ ਹਫ਼ਤੇ ਕਹਿੰਦੇ ਹਾਂ ਅਲਟਰਾਸਾਊਂਡ ਕਰਵਾਓ, ਹਾਲਾਂਕਿ ਲੋਕ ਪਹਿਲਾਂ ਵੀ ਕਰਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਜਦੋਂ ਤੱਕ ਅਬਾਰਸ਼ਨ ਦਾ ਪ੍ਰੋਸੈਸ ਜਿਹੜਾ ਉਹ ਕੰਪਲੀਕੇਟਡ ਹੋਇਆ ਨਾ, ਕੁਝ ਕਹਿੰਦੇ ਨੇ ਅਬਾਰਸ਼ਨ ਕਰਵਾਉਣ ਦੇ ਹੱਕ ਹੋਣਾ ਚਾਹੀਦਾ, ਕੁਝ ਕਹਿੰਦੇ ਨੇ ਅਬਾਰਸ਼ਨ ਨਹੀਂ ਹੋਣਾ ਚਾਹੀਦਾ, ਮੁਸਲਮਾਨਾਂ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਹੁੰਦਾ, ਲੇਕਿਨ ਹਾਂ ਉਸ ਵਿਵਸਥਾ ਦੇ ਮੁਤਾਬਕ ਇਹ ਬੜੀ ਕੰਪਲੀਕੇਸ਼ਨ ਗੱਲ ਹੋਈ ਹੋਈ ਹੈ ਤੇ ਪਹਿਲਾਂ ਲੋਕ ਪਹਿਲਾਂ ਵੀ ਅਲਟਰਾਸਾਊਂਡ ਕਰਵਾ ਲੈਂਦੇ ਸੀ, ਜਿਹੜੇ ਸਮਝਦੇ ਵੀ ਸਾਡੇ ਤੇ ਕੁੜੀਆਂ ਨੇ ਮੁੰਡਾ ਵਿਆਹੁਣੇ ਆ ਜੀ, ਔਰ ਉਹ ਪਹਿਲਾਂ ਵੀ ਕਰਵਾ ਲੈਂਦੇ ਜੇ ਨਹੀਂ ਅਬਾਰਸ਼ਨ ਕਰਵਾਈ। ਪਰ ਆਮ ਤੌਰ ਤੇ ਕੀ ਸੀਗਾ ਕਿ ਅਸੀਂ 20 ਹਫ਼ਤੇ ਅਲਟਰਾਸਾਊਂਡ ਕਰਾਉਣੇ ਆ, ਔਰ ਅਲਟਰਾਸਾਊਂਡ ਬੇਸਿਕਲੀ ਕੀ ਆ, ਜਿਹੜੇ ਡੈਫੀਸੈਂਸੀ ਰਹਿ ਗਈਆਂ, ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਨੇ, ਬਿਮਾਰ ਸਰੀਰ ਰਹਿ ਗਿਆ ਜਿਹੜਾ ਡਿਵੈਲਪ ਨਾਰਮਲ ਨਹੀਂ ਹੋ ਰਿਹਾ, ਉਹਨੂੰ ਜਾਣਨ ਵਾਸਤੇ ਸੀ। ਡਾਇਗਨੋਸਟਿਕ ਪੁਆਇੰਟ ਆਫ ਵਿਊ ਤੋਂ ਸੀਗਾ ਸਾਡਾ, ਪਰ ਅਸੀਂ ਉਹਨੂੰ ਚੈੱਕ ਕਰਦੇ ਤੋਂ ਕਰਵਾ ਕਰਦੇ ਤੋਂ ਰਹੇ ਹਾਂ, ਪੈਸੋਂ ਜਾਣਨ ਵਾਸਤੇ ਕਰਵਾ ਰਹੇ ਹਾਂ। ਔਰ ਇਸੇ ਕਰਕੇ ਜਿਹੜਾ ਹੋ ਰਿਹਾ ਹੈ ਹੋਮੀਸਾਈਡ ਲੜਕੀਆਂ ਦਾ, ਉਹ ਬਹੁਤ ਜ਼ਿਆਦਾ ਪੇਟ ਦੇ ਵਿੱਚ ਬਹੁਤ ਜ਼ਿਆਦਾ ਲੜਕੀਆਂ ਨੂੰ ਮਾਰਿਆ ਜਾ ਰਿਹਾ, ਅਬਾਰਸ਼ਨ ਕਰਵਾਏ ਜਾ ਰਹੇ ਨੇ, ਐਸਾ ਕੁਝ ਕੀਤਾ ਜਾ ਰਿਹਾ। ਇਹ ਇਸ ਵਿਵਸਥਾ ਕਰਕੇ ਤੇ ਗਵਰਨਮੈਂਟ ਕਾਨੂੰਨ ਤੇ ਬਣਾਉਂਦੀ ਰਹਿੰਦੀ ਵੀ ਤੋੜ ਦਿਓ ਇਸ ਨੂੰ, ਇਹ ਬੰਦ ਕਰ ਦਿਓ ਜੀ, ਐਸਾ ਕਰ ਦਿਓ ਜੀ, ਪਰ ਫਿਰ ਵੀ ਇਹ ਜਿਹੜੀ ਟੈਕਨੀਕਲ ਨੌਲੇਜ ਹੈ ਜਿਹੜੀ ਇਸ ਕਰਕੇ ਡਿਵੈਲਪ ਕੀਤੀ ਗਈ ਕਿ ਇਹਨੂੰ ਕੋਈ ਬਿਮਾਰੀਆਂ ਤਾਂ ਨਹੀਂ, ਉਹ ਜਾਣਿਆ ਜਾਵੇ, ਉਹਦਾ ਮਿਸ ਯੂਜ ਹੋ ਰਿਹਾ। ਲੜਕੇ ਤੇ ਲੜਕੀ ਦਾ ਸੈਕਸ ਜਾਣਨ ਵਾਸਤੇ ਇਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ, ਪਰ ਹੈ ਇਹ ਡਾਇਗਨੋਸਟਿਕ ਹੀ। ਸੋ ਖੈਰ ਉਸ ਤੋਂ ਬਾਅਦ ਦੀ ਤਰਾਸਰੀ ਵੀ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਕਿ ਅਸੀਂ ਇਸ ਏਜ ਵਿੱਚ ਆ ਕੇ 20 ਹਫ਼ਤੇ ਵੇਖਿਆ ਤੇ ਡਾਕਟਰ ਨੇ ਸਾਨੂੰ ਕਹਿਤਾ ਵੀ ਤੇਰੇ ਪੇਟ ਵਿੱਚ ਭਾਈ ਬੇਟਾ ਜਿਹੜਾ ਪਲ ਰਿਹਾ ਬੱਚਾ ਮੁੰਡਾ ਆ, ਤੇ ਜਦੋਂ ਜੰਮਿਆ 40 ਹਫ਼ਤਿਆਂ ਬਾਅਦ ਤੇ ਡਾਕਟਰ ਨੇ ਕੁੜੀ ਫੜਾ ਦਿੱਤੀ। ਹਾਂਜੀ, ਇਹ ਤਾਂ ਭਾਈ ਤੁਸੀਂ ਸਾਡੇ ਨਾਲ ਧੋਖਾ ਕੀਤਾ, ਬਹੁਤ ਸਾਰੇ ਕੇਸ ਹੁੰਦੇ ਰਹੇ ਦਿਸ ਮੰਥ, ਇਹ ਨਾ ਸਾਡਾ ਦਾ ਬੱਚਾ ਮਿਕਸਅਪ ਕਰ ਦਿੱਤਾ, ਕਿਸੇ ਨੇ ਬਦਲ ਦਿੱਤਾ, ਤੁਸੀਂ ਪੈਸੇ ਲਾਏ ਹੋਣੇ ਜਾਂ ਕੁਝ, ਬਹੁਤ ਕੁਝ ਐਸਾ ਹੁੰਦਾ ਰਿਹਾ, ਕੇਸਿਸ ਹੁੰਦੇ ਰਹੇ। ਪਰ ਅੱਜ ਜਦੋਂ ਜਿਵੇਂ ਮੈਡੀਕਲ ਸਾਇੰਸ ਨੇ ਟੈਕਨਾਲੋਜੀ ਨੇ ਡਿਵੈਲਪ ਕੀਤਾ, ਅਸੀਂ DNA ਤੱਕ ਪਹੁੰਚ ਗਏ, ਔਰ DNA ਇੱਕ ਐਸੀ ਵਿਵਸਥਾ ਹੈਗੀ ਹੈ ਜਿਹੜੀ ਇਹ ਪਿੰਨ ਪੁਆਇੰਟ ਕਰ ਸਕਦੀ ਹੈ ਕਿ ਫਲਾਣਾ ਫਲਾਣਾ ਬੰਦਾ ਇਹਦਾ ਬਾਪ ਨਹੀਂ ਹੋ ਸਕਦਾ। ਇੱਥੇ ਹਜੇ ਵੀ ਇੱਕ ਪੁਆਇੰਟ ਸਾਡਾ ਰਹਿ ਗਿਆ ਕਿ ਨਹੀਂ, ਕਿ ਇਹ ਫਲਾਣਾ ਬੰਦਾ ਦਾ ਬਾਪ ਹੈ ਕਿ ਨਹੀਂ ਹੈ, ਹਜੇ ਵੀ ਅਸੀਂ ਇਸ ਗੱਲ ਦੀ ਖੋਜ ਕਰ ਰਹੇ ਹਾਂ। ਪਰ ਇਹ ਅਸੀਂ ਕਹਿਣ ਯੋਗ ਹੋ ਗਏ ਹਾਂ ਕਿ ਜਿੰਨੇ ਵੀ ਕੁਐਸਚਨ ਚ ਬੰਦੇ ਹੈਗੇ ਨੇ, ਪੈਟਰਨਿਟੀ ਦਾ ਜਿਹੜਾ ਕੁਐਸਚਨ ਹੈ, ਮੈਡੀਕੋ ਲੀਗਲ ਕੁਐਸਚਨ ਹੈ, ਕੋਰਟਾਂ ਦੇ ਵਿੱਚ ਬਹੁਤ ਸਾਰੇ ਕੇਸਿਸ ਹੁੰਦੇ ਨੇ, ਸਾਡੇ ਦੇਸ਼ ਚ ਅਜੇ ਥੋੜਾ ਜਿਹਾ ਬਚਾਅ ਹੈਗਾ ਆ, ਜਿੱਥੇ ਮਲਟੀ ਸੈਕਸੁਅਲ ਪਾਰਟਨਰ ਨਹੀਂ ਹਨ, ਇੱਥੇ ਦੇ ਮਲਟੀ ਸੈਕਸੁਅਲ ਪਾਰਟਨਰ ਹੈ, ਇਸ ਕਰਕੇ ਪੈਟਰਨਿਟੀ ਦਾ ਸਵਾਲ ਬਹੁਤ ਜ਼ਿਆਦਾ ਪੈਦਾ ਹੁੰਦਾ ਵੀ ਇਸ ਬੱਚੇ ਦਾ ਬਾਪ ਕਿਹੜਾ ਹੈਗਾ। ਤਾਂ ਉਸ ਦੇ ਵਾਸਤੇ ਇੰਨੇ ਕਾਮਯਾਬ DNA ਦੇ ਵਿੱਚ ਹੋ ਗਏ ਅਸੀਂ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਫਲਾਣਾ ਫਲਾਣਾ ਫਲਾਣਾ ਫਲਾਣਾ ਬੰਦਾ ਜਿੰਨੇ ਵੀ ਕੁਐਸਚਨ ਦੇ ਬੰਦੇ ਹੈਗੇ ਨੇ ਇਹ ਇਹਦੇ ਬਾਪ ਨਹੀਂ ਹੈਗੇ। ਪਰ ਜਿਹੜੇ ਹੈਗੇ ਨੇ ਇਹਨੇ ਕੁਐਸਚਨ, ਇਹਦਾ ਮਤਲਬ ਉਹਨਾਂ ਚੋਂ ਕੋਈ ਬਾਪ ਹੈਗਾ, ਤੇ ਇਸ ਬੇਸ ਤੇ ਅਸੀਂ ਕਹਿ ਸਕਦੇ ਹਾਂ ਕਿ ਇਹਦਾ ਬਾਪ ਹੈਗਾ, ਜਾਂ ਹੋਰ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜਿਹਦੇ ਮੁਤਾਬਕ ਅਸੀਂ ਕਨਫਰਮ ਕਰਦੇ ਹਾਂ। ਸੋ ਜਦੋਂ ਐਸਾ ਹੋਇਆ ਬੜਾ ਅਚੰਭਾ ਲੱਗਿਆ, ਭਈ ਮਾਂ ਦੇ ਪੇਟ ਵਿੱਚ ਤਾਂ ਬੱਚਾ ਮੁੰਡਾ ਸੀਗਾ, ਡਾਕਟਰ ਨੇ ਸਾਨੂੰ ਕੁੜੀ ਫੜਾ ਦਿੱਤੀ ਹੈ, ਪਰ ਸਾਡਾ DNA ਸਾਨੂੰ ਇਹ ਪ੍ਰੂਵ ਕਰਦਾ ਵੀ ਹੈ ਸਾਡਾ ਹੀ ਹੈ। ਚੁੱਪ ਕਰ ਗਏ ਸੀ, ਰਹਿ ਗਏ ਸੀ। ਅਲਟੀਮੇਟ ਮੈਂ ਫਿਰ ਇਸੇ ਤਰਾਸਦੀ ਦੀ ਗੱਲ ਕੀਤੀ ਸੀ ਉਸ ਵੇਲੇ ਜਦੋਂ ਇੱਕ ਅਡਲਸੈਂਸ ਏਜ, ਟੋਟਲਰ ਏਜ ਤੋਂ ਬਾਅਦ 6ਵੇਂ ਸਾਲ ਤੋਂ ਬਾਅਦ ਇੱਕ ਏਜ ਸ਼ੁਰੂ ਹੋ ਗਈ ਕਿ ਜਦੋਂ ਸਰੀਰ ਦੇ ਵਿੱਚ ਨਵੀਆਂ ਤਬਦੀਲੀਆਂ ਆਉਣੀਆਂ ਸ਼ੁਰੂ, ਪੁਨਰ ਪਦਰ ਪਰ ਲੱਗ ਗਈਆਂ, ਨਵਾਂ ਅਜੇ ਬੀਜ ਧਰਤੀ ਚ ਪਾਇਆ ਸੀ, ਅਜੇ ਹੋਰ ਫੁੱਟ ਕੇ ਬਾਹਰ ਆ ਰਿਹਾ, ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਨੇ ਲੜਕੀਆਂ ਦੇ ਸਰੀਰ ਵਿਚ ਤੇ ਲੜਕਿਆਂ ਦੇ ਸਰੀਰ ਵਿਚ ਆਮ ਤੌਰ ਤੇ 6ਵੇਂ 7ਵੇਂ ਸਾਲ ਦੇ ਵਿਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਵਿਜ਼ੀਬਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਤਾ ਲੱਗਣਾ ਸ਼ੁਰੂ ਹੋ ਜਾਂਦਾ. ਇਸ ਤੋਂ ਪਹਿਲਾਂ ਅਗਰ ਲੜਕੀ ਨੂੰ ਲੜਕਿਆਂ ਵਾਲੇ ਕੱਪੜੇ ਪਵਾ ਦਿਓ ਕੋਈ ਜੱਜ ਨਹੀਂ ਕਰ ਸਕਦਾ, ਲੜਕੇ ਨੂੰ ਲੜਕੀਆਂ ਵਾਲੇ ਕੱਪੜੇ ਪਵਾ ਦਿਓ ਕੋਈ ਜੱਜ ਨਹੀਂ ਕਰ ਸਕਦਾ, ਆਮ ਦੇਖ ਕੇ ਨਹੀਂ ਕਹਿ ਸਕਦੇ ਵੀ ਇਹ ਲੜਕਾ ਕਿ ਲੜਕੀ ਹੈਗੇ. ਪਰ ਇਸ ਤੋਂ ਬਾਅਦ ਆਮ ਤੌਰ ਤੇ ਇਹੋ ਜਿਹੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਤੁਸੀਂ ਸਰੀਰ ਨੂੰ ਐਗਜ਼ਾਮਿਨ ਕਰਦੇ ਹੋ ਤੇ ਤੁਹਾਡੇ ਸਾਹਮਣੇ ਆਊਗਾ ਭਾਈ ਇਹ ਤਾਂ ਲੜਕੀ ਹੈ. ਪ੍ਰੈਸ ਦਾ ਡਿਵੈਲਪਮੈਂਟ ਹੋਣਾ, ਸਰੀਰ ਦੀਆਂ ਗੁਲਾਈਆਂ ਦਾ ਬਣਨਾ, ਫੈਟ ਦਾ ਡਿਪੋਜੀਸ਼ਨ ਹੋਣਾ, ਆਵਾਜ਼ ਦਾ ਬਦਲਣਾ, ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੜਕੀ ਦੇ ਵਿਚ. ਉਲਟ ਲੜਕੇ ਦੇ ਵਿਚ ਜਿਹੜਾ ਡਿਵੈਲਪਮੈਂਟ ਹੋਣਾ ਸ਼ੁਰੂ ਹੋ ਜਾਂਦਾ, ਥੋੜੇ ਬਹੁਤ ਹੇਅਰ ਗਰੋਥ ਚਿਹਰੇ ਤੇ ਹੋਣੇ ਸ਼ੁਰੂ ਹੋ ਜਾਂਦੇ ਨੇ, ਔਰ ਉਸ ਤੋਂ ਬਾਅਦ ਹੀ ਉਹਦੇ ਹੋਰ ਸਰੀਰ ਦੀ ਜਿਹੜੀ ਉਹਦੀ ਵਾਇਸ ਚੇਂਜ ਆਣੀ ਸ਼ੁਰੂ ਹੋ ਜਾਂਦੀ ਹੈ. ਆਮ ਤੌਰ ਤੇ 6ਵੇਂ 7ਵੇਂ 7ਵੇਂ ਸਾਲ ਤੋਂ ਬਾਅਦ ਹੀ ਸ਼ੁਰੂ ਹੋ ਜਾਂਦੀ, ਪਰ ਸਾਨੂੰ ਪਤਾ ਕਦੋਂ ਲੱਗਦਾ? 12-13 ਸਾਲ ਦੀ ਉਮਰ ਦੇ ਵਿਚ ਫਿਰ ਉਹਦੀ ਆਵਾਜ਼ ਤੇ ਭਾਰੀ ਹੋ ਗਈ ਬਈ ਹਾਂਜੀ. ਪਰ ਉਦੋਂ ਤੱਕ ਤਾਂ ਮੁੱਛਾਂ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਦੋਂ ਤੱਕ ਤੇ ਜਿਹੜਾ ਆਮ ਤੌਰ ਤੇ ਜਿਹੜੀ ਇੰਟਰਨਲ ਚੈੱਕਅਪ ਹੈ ਸੀਮਨ ਵੀ ਬਣਨਾ ਸ਼ੁਰੂ ਹੋ ਗਿਆ ਹੈ. ਇਹ ਸਾਰੀਆਂ ਜਿਹੜੀਆਂ ਜਿਹਨੂੰ ਅਸੀਂ ਸੈਕੰਡਰੀ ਸੈਕਸ ਕਰੈਕਟਰ ਕਹਿੰਦੇ ਹਾਂ, ਲੜਕੀਆਂ ਵਿਚ ਮਾਸਿਕ ਧਰਮ ਆਉਣਾ ਸ਼ੁਰੂ ਹੋ ਜਾਂਦਾ, ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋਣੇ ਸ਼ੁਰੂ ਹੋ ਗਏ. ਪਰ ਇੱਥੇ ਦੀ ਤਰਾਸਦੀ ਕੀ ਹੋਈ? ਤਰਾਸਦੀ ਇਹ ਹੋਈ ਸੀ ਕਿ ਕੋਈ ਲੜਕੀ, ਕਿਉਂਕਿ ਹੁਣ ਦੁਨੀਆਂ ਤੇ ਗਲੋਬਲ ਪਿੰਡ ਹੋ ਗਿਆ ਨਾ, ਹੁਣ ਤੇ ਬਹੁਤੀ ਵੱਡੀ ਗੱਲ ਨਹੀਂ ਰਹੀ, ਅੱਗੇ ਤੱਕ ਪਤਾ ਨਹੀਂ ਲੱਗਦਾ ਵੀ ਕਿੱਥੇ ਕੀ ਵਾਪਰ ਰਿਹਾ ਹੈਗਾ. ਲੇਕਿਨ ਹੁਣ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ, ਸਾਰੀ ਦੁਨੀਆਂ ਦੀ ਖਬਰ 5 ਮਿੰਟਾਂ ਬਾਅਦ ਸਾਰੀ ਦੁਨੀਆਂ ਦੀ ਫੈਲ ਜਾਂਦੀ ਹੈ, ਮੀਡੀਆ ਇੰਨਾ ਤੇਜ਼ ਹੋ ਗਿਆ. ਔਰ ਹੁਣ ਆਮ ਗੱਲਾਂ ਸਾਨੂੰ ਪਤਾ ਲੱਗ ਗਈ ਹੈ ਵੀ ਉਹ ਫਲਾਣੀ ਲੜਕੀ ਸੀ, ਉਹ ਜਦੋਂ 12-13 ਸਾਲ ਦੀ ਹੋਈ ਤਾਂ ਲੜਕਾ ਬਣ ਗਿਆ, ਜਾਂ ਕੋਈ ਲੜਕਾ ਸੀਗਾ ਇਸ ਉਮਰ ਦੇ ਵਿਚ ਤੇ ਉਹ ਲੜਕੀ ਬਣ ਗਿਆ ਹੈ. ਬੜੀ ਵੱਡੀ ਤਰਾਸਦੀ ਸੀ. ਹੁਣ ਅਸੀਂ ਇਗਨੋਰ ਨਹੀਂ ਕਰ ਸਕਦੇ, ਅਸੀਂ ਨਾ ਨਹੀਂ ਕਰ ਸਕਦੇ, ਹੁਣ ਕਿਹਨੂੰ ਇਲਜ਼ਾਮ ਦੇਈਏ? ਪਹਿਲਾਂ ਤਾਂ ਅਸੀਂ ਡਾਕਟਰ ਕਹਿਤਾ ਸੀ, ਡਾਕਟਰ ਨੇ ਸਾਡੇ ਨਾਲ ਧੋਖਾ ਕਰ ਲਿਆ ਹੈਗਾ, ਉਹ ਸਵਾਲ ਅਸੀਂ ਹੱਲ ਕੀਤਾ DNA ਨੇ, ਅੱਜ ਅਸੀਂ ਕਿਹਨੂੰ ਕਹੀਏ? ਸੋ ਇਹੋ ਜਿਹੀ ਤਰਾਸਦੀ ਸਾਡੇ ਸਾਹਮਣੇ ਆਈ ਸੀ, ਕਿਉਂਕਿ ਹੁਣ ਤਾਂ ਸਾਡੇ ਸਾਹਮਣੇ ਸੀ. ਪਰ ਇਸ ਚੀਜ਼ ਦਾ ਜੈਨੇਟਿਕਸ ਨੇ ਕੀ ਹਾਲ ਕੱਢਿਆ, ਕੀ ਤੁਹਾਨੂੰ ਦੱਸਿਆ, ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ ਭਾਈ ਇਹ ਜੈਨੇਟਿਕ ਵਿਵਸਥਾ ਦੇ ਮੁਤਾਬਕ ਜਿਹੜਾ ਐਕਸ ਤੇ ਵਾਈ ਕ੍ਰੋਮੋਸੋਮ ਦੀ ਫਾਈਟ ਆ, ਇਹ ਨਾ ਤੇ ਉਦੋਂ ਖਤਮ ਹੋਈ ਸੀ ਜਦੋਂ ਮਾਂ ਦੇ ਪੇਟ ਵਿਚ ਫੈਲੋਪੀਅਨ ਟਿਊਬ ਚ ਮਿਲੇ ਸੀ, ਨਾ ਮਾਂ ਦੇ ਪੇਟ ਵਿਚ ਡਿਵੈਲਪ ਹੁੰਦਿਆਂ ਹੀ ਖਤਮ ਹੋਈ ਸੀ, ਨਾ ਬੱਚਾ ਬਾਹਰ ਆਉਣ ਸਮੇਂ ਡਿਵੈਲਪ ਖਤਮ ਹੋਈ ਸੀ, ਔਰ ਨਾ ਹਜੇ 12-13 ਸਾਲ ਦੀ ਉਮਰ ਤੱਕ ਪਹੁੰਚਦਿਆਂ, ਜਦੋਂ ਕਿ ਲੜਕੇ ਤੇ ਲੜਕੀ ਦਾ ਸਟਰਕਚਰਲ ਚੇਂਜ ਸਪਸ਼ਟ ਹੋ ਗਈ ਸੀ, ਇਹ ਲੜਕਾ ਹੈ ਇਹ ਲੜਕੀ ਹੈ, ਉਹ ਸਾਰੀਆਂ ਵਿਵਸਥਾਵਾਂ ਪੂਰੀਆਂ ਹੋ ਗਈਆਂ ਸੀ. ਬਾਵਜੂਦ ਇਸ ਦੇ ਵੀ ਜਿਹੜਾ ਅੰਦਰ ਵਾਲੇ ਪਾਸੇ ਉਹਨਾਂ ਦਾ ਜੈਨੇਟਿਕ ਕਰੈਕਟਰ ਸੀ, ਉਹ ਹਜੇ ਵੀ ਫਾਈਟ ਕਰ ਰਿਹਾ ਸੀਗਾ. ਕ੍ਰੋਮੋਸੋਮ ਜਿਹੜੇ ਸੀਗੇ, ਉਹਨਾਂ ਦੇ ਜੀਨ ਸੀਗੇ, ਉਹ ਸਾਰੇ ਹਜੇ ਵੀ ਆਪਣੀ ਕੈਲਕੂਲੇਸ਼ਨ ਚ ਜਾਂ ਬਿਮਾਰੀਆਂ ਦੇ ਵਿਚ, ਬਿਮਾਰੀਆਂ ਦੀ ਗੱਲ ਵੀ ਮੈਂ ਇੱਥੇ ਆ ਕੇ ਤੁਹਾਡੇ ਨਾਲ ਕੀਤੀ ਸੀ. ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ, ਮਾਂ ਬਾਪ ਤੇ ਕਹਿੰਦੇ ਹਨ ਵੀ ਮੈਂ ਤਾਂ ਇਸ ਮੁੰਡੇ ਨਾਲ, ਮੇਰਾ ਤੇ ਇਹ ਗੱਲ ਨੀ ਸੁਣਦਾ, ਮੈਂ ਤੈਨੂੰ ਹਿੱਸਾ ਨੀ ਦੇਣਾ, ਮੈਂ ਫਲਾਣੇ ਨੂੰ ਲੈਣਾ, ਤੁਸੀਂ ਕਿਵੇਂ ਕਰ ਸਕਦੇ ਹੋ? ਜਿਹੜੀਆਂ ਬਿਮਾਰੀਆਂ ਨੇ, ਜਿਹੜੀਆਂ ਤੁਸੀਂ, ਤੁਹਾਡੇ ਕੋਲ ਬਿਮਾਰੀਆਂ ਨਹੀਂ ਹੈ, ਤੁਹਾਡੇ ਫੋਰ ਫਾਦਰਸ ਤੋਂ ਆਈਆਂ ਬਿਮਾਰੀਆਂ ਨੇ, ਉਹ ਅਗਰ ਜਦੋਂ ਤੁਹਾਡੇ ਬੱਚਿਆਂ ਨੂੰ ਟ੍ਰਾਂਸਮਿਟ ਹੁੰਦੀਆਂ ਨੇ, ਤੁਸੀਂ ਰੋਕ ਤੇ ਨਹੀਂ ਨਾ ਸਕਦੇ, ਤਾਂ ਜੈਨੇਟਿਕ ਹੈ, ਤੁਹਾਡੇ ਵੱਸੋਂ ਬਾਹਰ ਦੀ ਗੱਲ ਹੈਗੀ, ਤੇ ਫਿਰ ਤੁਸੀਂ ਜਿਹੜੇ ਜੋ ਕੁਝ ਪ੍ਰਾਪਰਟੀ ਉਹ ਕਿਵੇਂ ਰੋਕ ਸਕਦੇ? ਤਾਂ ਬਹੁਤ ਸਾਰੀ ਗੱਲਾਂ ਆਪਾਂ ਇਸ ਸੰਬੰਧ ਚ ਕੀਤੀਆਂ ਸੀ. ਪਰ ਇੱਥੇ ਆ ਕੇ ਮੈਂ ਇਹ ਕਿਹਾ ਸੀਗਾ ਕਿ ਅਸੀਂ ਸੰਤੁਸ਼ਟ ਹੋ ਜਾਂਦੇ ਹਾਂ ਵੀ ਲੜਕੀ ਲੜਕੀ ਹੈ ਤੇ ਲੜਕਾ ਲੜਕਾ ਆ, ਤੇ ਉਸ ਤੋਂ ਬਾਅਦ ਇਹ ਸੋਚਦੇ ਹਾਂ ਵੀ ਲੜਕੀ ਵਾਸਤੇ ਲੜਵਾਰ ਚੁਣਨਾ ਆ ਤੇ ਲੜਕੇ ਵਾਸਤੇ ਕੋਈ ਲੜਕੀ ਦੇਖਣੀ ਹੈ, ਜਦੋਂ ਸਾਡੀ ਇਹ ਵਿਵਸਥਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ. ਪਰ ਪਤਾ ਇਹ ਲੱਗਦਾ ਵੀ ਲੜਕੀ ਦਾ ਲੜਕਾ ਬਣ ਗਈ ਹੈ ਔਰ ਲੜਕਾ ਲੜਕੀ ਬਣ ਗਿਆ ਹੈਗਾ. ਇਸ ਤਰ੍ਹਾਂ ਦੀਆਂ ਆਮ ਤੌਰ ਤੇ ਐਗਜ਼ਾਮਪਲਾਂ ਬਹੁਤ ਸਾਰੀਆਂ ਹੁਣ ਤੇ ਆਣੀਆਂ ਸ਼ੁਰੂ ਹੋ ਗਈਆਂ, ਸਾਨੂੰ ਪਤਾ ਲੱਗ ਗਿਆ. ਔਰ ਫਿਰ ਇਹਦਾ ਹੱਲ ਕੀ? ਜੈਨੇਟਿਕਸ ਨੇ ਤੁਹਾਨੂੰ ਦੱਸਿਆ, ਜਿਹੜਾ ਕਿ ਆਪਾਂ ਵੀ ਇਹਨਾਂ ਲੈਕਚਰਾਂ ਦੇ ਵਿਚ ਤੁਹਾਡੇ ਨਾਲ ਪਹੁੰਚਾਇਆ ਕਿ ਕਿਹੜੇ ਕਾਰਨ ਹਨ ਜਿਨ੍ਹਾਂ ਦੇ ਕਰਕੇ ਅਸੀਂ ਤਬਦੀਲੀ ਹੁੰਦੀ ਹੈ. ਅਸੀਂ ਸੋਚਿਆ ਚਲੋ ਜੋ ਵੀ ਕੁਛ ਹੋਣਾ ਸੀ ਹੋ ਗਿਆ, ਹੁਣ ਤਾਂ ਸਾਡੀਆਂ ਅੱਖਾਂ ਸਾਹਮਣੇ, ਇਲਜ਼ਾਮ ਕਿਸੇ ਨੂੰ ਦੇ ਨਹੀਂ ਸਕਦੇ, ਅਗਲੀ ਵਿਵਸਥਾ ਦੇ ਵਿਚ ਸੰਤੁਸ਼ਟ ਹੋ ਜਾਂਦੇ ਹਾਂ ਕਿ ਜੇ ਇਹ ਸਟੈਪ ਅਸੀਂ ਲੰਘ ਗਏ, ਜੇ ਇਹ ਹਰਡਲ ਅਸੀਂ ਪਾਰ ਕਰ ਗਏ, ਭਾਈ ਹੁਣ ਤਾਂ ਮੇਰਾ ਮੁੰਡਾ ਮੁੰਡਾ ਹੀ ਹੈ, ਹੁਣ ਤਾਂ ਮੇਰੀ ਲੜਕੀ ਲੜਕੀ ਹੀ ਹੈ, ਇਸ ਤੋਂ ਬਾਅਦ 14 ਸਾਲ ਤੋਂ ਬਾਅਦ ਅਸੀਂ ਸੋਚੀਏ ਨਾ ਭਾਈ, ਠੀਕ ਹੈ ਹੁਣ ਲੜਕੀ ਵਾਸਤੇ ਲੜਕਾ ਤੇ ਲੜਕੇ ਵਾਸਤੇ ਲੜਕੀ ਵੇਖੀਏ, ਹੁਣ ਤੇ ਅਸੀਂ ਉਹੋ ਜਿਹੀਆਂ ਸੰਭਾਵਨਾ, ਉਹੋ ਜਿਹੀਆਂ ਸੋਚਾਂ, ਉਹੋ ਜਿਹੀਆਂ ਕਲਪਨਾਵਾਂ ਦੇ ਵਿਚ ਚਲੀਏ ਨਾ. ਪਰ ਹੁੰਦਾ ਕੀ ਹੈ, ਬਹੁਤ ਸਾਰਾ ਸਮਾਂ ਇਹ ਗੱਲਾਂ ਬਹੁਤ ਦੱਬੀਆਂ ਰਹੀਆਂ, ਬੜੇ ਸਾਰੇ ਤਲਾਕ ਹੋਏ, ਬਹੁਤ ਕੁਝ ਐਸਾ ਹੋਇਆ, ਔਰ ਜਿਹੜੇ ਸਾਡੇ ਉਹੀ ਜੈਨੇਟਿਕ ਕਰੈਕਟਰ ਸੀ ਨਾ, ਕਿਸੇ ਨੇ ਕੰਸਟੀਟਿਊਸ਼ਨਲ ਸਾਡੀ ਬਣਤਰ ਨੂੰ ਕਵਰ ਕਰ ਲਿਆ, ਕਿਸੇ ਨੇ ਆਖਿਆ ਚੰਗਾ ਵੀ ਮੈਂ ਤੁਹਾਡੀ ਮਾਨਸਿਕਤਾ ਹੈ ਉਸ ਨੂੰ ਕਵਰ ਕਰ ਲਿਆ, ਪਰ ਸਰੀਰ ਬੰਦੇ ਦਾ ਆ, ਮਾਨਸਿਕਤਾ ਉਹਦੀ ਲੜਕੀ ਦੀ ਹੈ, ਉੱਥੇ ਐਕਸ ਜਿਹੜਾ ਕ੍ਰੋਮੋਸੋਮ ਹਾਰੀ ਹੈ ਔਰ ਸਰੀਰ ਦੀ ਬਣਤਰ ਵਿਚ ਵਾਈ ਕ੍ਰੋਮੋਸੋਮ ਹੈਵੀ ਹੈ ਤੇ ਲੱਗਦਾ ਤਾਂ ਹੈ ਮੁੰਡਾ, ਸਾਰੇ ਕਾਰਜਕ੍ਰਮ ਵੀ ਉਹਦੇ ਉਸੇ ਤਰ੍ਹਾਂ ਨੇ, ਫਿਜ਼ੀਓਲੋਜੀ ਦੇ ਤੌਰ ਤੇ ਉਹਦੇ ਸਪਰਮ ਵੀ ਬਣਨੇ ਸ਼ੁਰੂ ਹੋ ਗਏ, ਸੀਮਨ ਵੀ ਬਣਨਾ ਸ਼ੁਰੂ ਹੋ ਗਿਆ, ਲੜਕੇ ਵਾਲੀਆਂ ਸਾਰੀਆਂ ਹਰਕਤਾਂ ਵੀ ਸ਼ੁਰੂ ਹੋ ਗਈਆਂ, ਲੇਕਿਨ ਮਾਨਸਿਕਤਾ ਚੇਂਜ ਆ। ਮਾਪੇ ਸੋਚਦੇ ਨੇ ਕੁੜੀ ਦੱਬੀਏ ਤੇ ਉਹ ਕਹਿੰਦਾ ਨਹੀਂ, ਮੈਂ ਮੇਰੇ ਤਾਂ ਲੜਕੀਆਂ ਵੱਲੇ ਕੋਈ ਅਟ੍ਰੈਕਸ਼ਨ ਹੀ ਹੈ ਨੀ, ਹੁਣ ਤੱਕ ਬੜੀਆਂ ਗੱਲਾਂ ਦੱਬੀਆਂ ਰਹੀਆਂ, ਹੁਣ ਹਾਲਾਤ ਇਹ ਆ ਗਿਆ ਆ ਕਿ ਇਹ ਪੱਖ ਜਿਹੜਾ ਆ ਹੁਣ ਅਬਰਪਟ ਹੋ ਗਿਆ, ਹੁਣ ਬਸਟ ਆਊਟ ਹੋ ਗਿਆ, ਹੁਣ ਲੋਕ ਬੋਲਣਾ ਸ਼ੁਰੂ ਕਰ ਦਿੱਤੇ, ਉਹ ਨੌਜਵਾਨ ਬੱਚੇ ਜਿਹੜੇ ਇਸ ਉਮਰ ਦੇ ਵਿਚ ਜਿਨ੍ਹਾਂ ਦੀ ਇਹ ਪ੍ਰੋਬਲਮ ਹੈਗੀ ਹੈ, ਪ੍ਰੋਬਲਮ ਕਹੋ ਕਿਉਂਕਿ ਸਾਡੇ ਸਮਾਜ ਦੀ ਮਾਨਤਾ ਨਹੀਂ ਹੈ, ਇਸ ਕਰਕੇ ਇਹ ਪ੍ਰੋਬਲਮ ਹੈਗੀ ਹੈ, ਔਰ ਇਹਨਾਂ ਨੂੰ ਇਸ ਵਿਵਸਥਾ ਦੇ ਵਿਚ ਜਾ ਕੇ ਹੁਣ ਉਹ ਬੋਲਣ ਲੱਗ ਗਏ ਕਿ ਨਹੀਂ ਮੈਂ, ਮੇਰਾ ਤੇ ਕੁੜੀ ਵੱਲੇ ਖਿਆਲ ਹੀ ਕੋਈ ਨਹੀਂ ਹੈਗਾ, ਮੈਂ ਤਾਂ ਮੁੰਡੇ ਨਾਲ ਹੀ ਵਿਆਹ ਕਰਾਉਣਾ, ਔਰ ਕੁੜੀਆਂ ਨੇ ਕਿਹਾ ਕਿ ਨਾ ਮੈਂ ਤਾਂ ਮੁੰਡੇ ਨਾਲ ਨੀ ਵਿਆਹ ਕਰਾਉਣਾ, ਮੈਂ ਤਾਂ ਲੜਕੀ ਨਾਲ ਵਿਆਹ ਕਰਾਉਣਾ, ਔਰ ਇਹ ਜਿਹੜੇ ਹਾਲਾਂਕਿ ਅਜੇ ਵੀ ਆਈ ਪੀ ਇੰਡੀਅਨ ਪੀਨ ਰਿਪੋਰਟ ਆ ਉਹਦੇ ਮੁਤਾਬਕ ਕਿਤੇ ਕ੍ਰਿਮੀਨਲ ਗੱਲਾਂ ਨੇ ਨਾ ਸਾਡੀਆਂ, ਸਾਡੇ ਦੇਸ਼ ਦੇ ਮੁਤਾਬਕ, ਪਰ ਅਮਰੀਕਾ ਵਰਗੇ ਦੇਸ਼ ਦੇ ਵਿਚ ਇਸ ਚੀਜ਼ ਦੀ ਮਾਨਤਾ ਹੋ ਗਈ, ਸੇਮ ਸੈਕਸ ਮੈਰਿਜ ਕੈਲੀਫੋਰਨੀਆ ਦੇ ਵਿਚ ਮਨਜ਼ੂਰ ਹੈ, ਹੋਰ ਬਹੁਤ ਸਾਰੀਆਂ ਸਟੇਟਾਂ ਮਨਜ਼ੂਰ ਕਰ ਰਹੀਆਂ ਨੇ, ਇਸ ਗੱਲ ਨੂੰ ਜਾਣਦਿਆਂ ਹੋਇਆਂ ਕਿ ਇਹ ਇਕ ਜੈਨੇਟਿਕ ਨਾਲ ਸਬੰਧਤ ਪ੍ਰੋਬਲਮ ਹੈਗੀ ਹੈ, ਔਰ ਇਹਦੇ ਵਿਚ ਇਹਨਾਂ ਬੱਚਿਆਂ ਦਾ ਕੋਈ ਗੁਨਾਹ ਨਹੀਂ ਹੈਗਾ, ਇਹਦੇ ਅੰਦਰ ਉਹ ਜਿਹੜੀ ਚੇਂਜ ਹੈ ਜਿਹੜੀ ਨੈਚੁਰਲ ਤੌਰ ਤੇ ਆ ਚੁੱਕੀ ਹੈ ਉਸ ਵਿਵਸਥਾ ਨੂੰ ਤੁਸੀਂ ਬਦਲ ਨਹੀਂ ਸਕਦੇ, ਹਾਂ ਕਿਸੇ ਥਾਵਾਂ ਤੇ ਤੁਸੀਂ ਪ੍ਰਬੰਧ ਕਰ ਦਿਓ, ਉਸੇ ਤਰ੍ਹਾਂ ਦਾ ਹਾਲਾਤ ਕ੍ਰੀਏਟ ਕਰ ਦਿੰਦੇ ਹੋ ਕਿ ਦੂਸਰਾ ਆਲਟਰਨੇਟਿਵ ਹੀ ਨਹੀਂ, ਦੂਸਰਾ ਹੋਰ ਕੋਈ ਆਲਟਰਨੇਟਿਵ ਹੀ ਨਹੀਂ, ਪਰ ਇੱਕ ਲੜਕੀ ਮਾਸਿਕ ਧਰਮ ਆਉਣ ਤੋਂ ਬਾਅਦ ਬੱਚੇ ਪੈਦਾ ਕਰਨ ਦੇ ਤਾਂ ਯੋਗ ਹੈਗੀ ਹੈ, ਇੱਕ ਲੜਕਾ ਜਦੋਂ ਉਹਦਾ ਸੀਮਨ ਸਪਰਮ ਬਣਨੇ ਸ਼ੁਰੂ ਹੋ ਗਿਆ ਬੱਚਾ ਪੈਦਾ ਕਰਨ ਦੇ ਯੋਗ ਤਾਂ ਹੈਗਾ ਹੀ ਹੈਗਾ ਨਾ, ਔਰ ਉਹਨਾਂ ਦੇ ਸਾਹਮਣੇ ਵਿਵਸਥਾਵਾਂ ਹੀ ਐਸੀਆਂ ਪੈਦਾ ਕਰ ਦਿੱਤੀਆਂ ਕਿ ਉਹਨਾਂ ਨੂੰ ਉਸ ਪ੍ਰਬੰਧ ਦੇ ਵਿਚ ਰਹਿਣਾ ਆ ਗਿਆ, ਜਿਉਣਾ ਆ ਗਿਆ। ਬਹੁਤ ਸਾਰੇ ਲੋਕ ਇਸ ਤਰ੍ਹਾਂ ਤਬਦੀਲ ਹੋ ਗਏ, ਪਰ ਕਈ ਵੇਰਾਂ ਇਸ ਤਰ੍ਹਾਂ ਦੇ ਲੋਕ ਤਬਦੀਲ ਨਹੀਂ ਹੁੰਦੇ ਜਿਹਦੇ ਕਰਕੇ ਹੋਮੋਸੈਕਸੁਅਲ ਜਾਂ ਲੈਸਬੀਅਨ ਲੜਕੀ ਦਾ ਲੜਕੇ ਨਾਲ ਸੰਬੰਧ ਲੜਕੀ ਨਾਲ ਸੰਬੰਧ ਇਹਨਾਂ ਨੂੰ ਲੈਸਬੀਅਨ ਕਹਿੰਦੇ ਆ। ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਿਹੜੀਆਂ ਨੇ ਬੇਸ਼ੱਕ ਕਾਨੂੰਨ ਬਣਾ ਕੇ ਕ੍ਰਿਮੀਨਲ, ਪਰ ਕਾਨੂੰਨ ਦੇ ਨਾਲ ਕਦੇ ਤੁਸੀਂ ਜ਼ੁਲਮ ਕਦੇ ਰੁਕੇ ਨਹੀਂ, ਕਾਨੂੰਨ ਬਣਾ ਕੇ ਸਜ਼ਾਵਾਂ ਦੇ ਕੇ ਜ਼ੁਲਮ ਨਹੀਂ ਰੁਕਦੇ, ਸਾਡੀ ਇਗਨੋਰੈਂਟ ਹੁੰਦੀ ਹੈ। ਹੁਣ ਤੇ ਅੱਜ ਕੱਲ ਮੈਡੀਕਲ ਸਾਇੰਸ ਨੇ ਇਹ ਵਿਵਸਥਾ ਕਰ ਦਿੱਤੀ ਆ ਵੀ ਜਿਹੜੇ ਲੋਕ ਕਤਲ ਕਰਦੇ ਆ, ਜਿਹੜੇ ਲੋਕ ਇਸ ਤਰ੍ਹਾਂ ਦੇ ਇੱਕ ਪੈਟਰਨ ਟਾਈਪ ਦੇ ਇੱਕ ਸੈਟ ਟਾਈਪ ਦੇ ਕਤਲ ਕਰਦੇ ਨੇ, ਜ਼ੁਲਮ ਕਰਦੇ ਨੇ, ਉਹਨਾਂ ਦੀ ਮਾਨਸਿਕਤਾ ਨੂੰ ਸਟੱਡੀ ਕਰਕੇ ਔਰ ਉਹਨਾਂ ਨੂੰ ਉਸੇ ਤਰ੍ਹਾਂ ਦੀ ਵਿਵਸਥਾ ਦੇਣਾ, ਹਾਲਾਂਕਿ ਜੇਲ੍ਹ ਦੇ ਉੱਪਰ ਲਿਖਿਆ ਹੁੰਦਾ ਸੁਧਾਰ ਕਰ, ਮਤਲਬ ਤਾਂ ਇਹੀ ਹੈ, ਪਰ ਸਾਡੀ ਇਗਨੋਰੈਂਟ ਆ, ਅਸੀਂ ਉਹ ਗੱਲ ਜਾਣਦੇ ਨਹੀਂ ਹੁੰਦੇ। ਕਿ ਹੁਣ ਵੀ ਮੈਂ ਦੱਸਿਆ ਨਾ ਕਈ ਮਾਵਾਂ ਨੂੰ ਨੀ ਪਤਾ ਹੁੰਦਾ ਵੀ ਮੇਰੇ ਕਿੰਨੇ ਮਹੀਨੇ ਨੇ, ਡਾਕਟਰ ਦੱਸ ਸਕਦਾ ਹੈਗਾ, ਇਸੇ ਤਰ੍ਹਾਂ ਹੀ ਇਹ ਚੀਜ਼ਾਂ ਸਾਨੂੰ ਪਤਾ ਨਹੀਂ, ਅਸੀਂ ਕਾਨੂੰਨ ਉਹਦੇ ਮੁਤਾਬਕ ਬਣਾਉਂਦੇ ਹਾਂ ਜਿਹੜਾ ਸਾਨੂੰ ਪਤਾ ਹੈਗਾ ਆ, ਪਰ ਅਸਲ ਦੇ ਵਿਚ ਇਹ ਚੀਜ਼ਾਂ ਜਿਹੜੀਆਂ ਨੇ ਨੈਚੁਰਲ ਤੌਰ ਤੇ ਜੈਨੇਟਿਕ ਤੌਰ ਤੇ ਉਹਨਾਂ ਦੇ ਅੰਦਰ ਡਿਵੈਲਪ ਹੋ ਰਹੀਆਂ ਨੇ, ਔਰ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਅਸੀਂ ਉਹਨਾਂ ਨੂੰ ਫੋਰਸੀਬਲੀ ਕਾਨੂੰਨ ਦੇ ਦਾਇਰੇ ਚ ਲਿਆ ਕੇ ਸਜ਼ਾਵਾਂ ਦਿੰਦੇ ਆ। ਔਰ ਹੁਣ ਬਹੁਤ ਸਾਰੀਆਂ ਥਾਵਾਂ ਤੇ ਇਹ ਚੀਜ਼ਾਂ ਮੂੰਹ ਫੜ ਕਹਿ ਲੋ ਜਿਵੇਂ ਇਸ ਤਰ੍ਹਾਂ ਅਬਰਪਟ ਹੋ ਗਈਆਂ ਨੇ, ਸਾਹਮਣੇ ਆ ਗਈਆਂ ਨੇ ਕਿ ਨਹੀਂ ਮੈਂ ਤਾਂ ਲੜਕੀ ਨਾਲ ਵਿਆਹ ਨਹੀਂ ਕਰਨਾ, ਮੈਂ ਤਾਂ ਲੜਕੇ ਨਾਲ ਹੀ ਵਿਆਹ ਕਰੂੰਗਾ, ਲੜਕੀ ਕਹਿੰਦੀ ਨਾ ਮੈਂ ਤਾਂ ਲੜਕੀ ਨਾਲ ਹੀ ਕਹੂੰਗਾ। ਔਰ ਹੁਣ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਿਹੜੀਆਂ ਨੇ ਬਹੁਤ ਥਾਵਾਂ ਤੇ ਕਾਨੂੰਨੀ ਤੌਰ ਤੇ, ਹਾਲਾਂਕਿ ਸਾਡੇ ਟਰੰਪ ਸਾਹਿਬ ਨੇ ਤਾਂ ਕਹਿ ਦਿੱਤਾ ਦੋ ਹੀ ਜੈਂਡਰ ਹੁੰਦੇ ਜੀ, ਤੀਸਰਾ ਵੀ ਨਹੀਂ, ਟਰਾਂਸਜੈਂਡਰ ਨੂੰ ਇਹ ਨਹੀਂ ਮਾਨਤਾ ਦਿੰਦੇ। ਕਈ ਬੜੀ ਅਜੀਬ ਅਗਲੀ ਗੱਲਾਂ ਮੈਂ ਇਸ ਸੰਬੰਧ ਵਿਚ ਕਰੀਆਂ ਨੇ ਕਿ ਟਰਾਂਸਜੈਂਡਰ ਇੱਕ ਅਲੱਗ ਹੀ ਕਿਸਮ ਡਿਵੈਲਪ ਹੋਈ ਹੋਈ ਹੈ, ਉਹ ਵੀ ਵਿਕ੍ਰਿਤੀ ਕਹਿ ਲੋ, ਨੇਚਰ ਦਾ ਪ੍ਰੋਸੈਸ ਕਹਿ ਲੋ। ਕਈ ਲੋਕ ਹੁਣ ਜਿਹੜੇ ਬੋਟਨੀ ਵਾਲੇ ਨੇ, ਹਾਂਜੀ, ਇੱਕ ਦਰਖਤ ਦੇ ਵਿਚ ਕਈ ਦਰਖਤ ਪੈਦਾ ਕਰੀ ਜਾ ਰਹੇ ਕਿ ਨਹੀਂ, ਕਈ ਵਿਵਸਥਾਵਾਂ ਹੋ ਰਹੀਆਂ ਨੇ ਕਿ ਜੇ ਇੱਕ ਸਰੀਰ ਦੇ ਵਿਚ ਦੋ ਤਰ੍ਹਾਂ ਦੇ ਸੈਕਸ ਕਰੈਕਟਰ ਡਿਵੈਲਪ ਹੋ ਗਏ ਨੇ ਤੇ ਐਸਾ ਤਾਂ ਹੋ ਹੀ ਸਕਦਾ ਨਾ, ਕੁਦਰਤੀ ਤੌਰ ਤੇ ਐਸਾ ਹੋ ਸਕਦਾ। ਉਹ ਬੋਰਡ ਦੀਆਂ ਗੋਲਾਂ ਖਾ ਕੇ ਜਾਨਵਰ ਵਿੱਠਾ ਕਰ ਦਿੰਦੇ ਨੇ ਕੰਧਾਂ ਦੇ ਉੱਪਰ, ਤੇ ਕੰਧਾਂ ਦੇ ਉੱਪਰ ਬੋਰਡ ਉਗ ਪੈਂਦੇ ਨੇ, ਕੰਧ ਤਾਂ ਥੋੜੀ ਉਹਦੇ ਨਾਲ ਉਹਦੀ ਧਰਤੀ ਸੀਗੀ, ਉਹ ਨੇਚਰ ਦਾ ਪ੍ਰੋਸੈਸ ਹੈ ਨਾ। ਠੀਕ ਇਸੇ ਤਰ੍ਹਾਂ ਕਰਕੇ ਜੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈਗੀਆਂ ਨੇ, ਜੈਨੇਟਿਕਸ ਅਜੇ ਵੀ ਉਹਨਾਂ ਉੱਪਰ ਵਰਕ ਕਰ ਰਹੀ ਹੈ, ਸਟੱਡੀ ਕਰ ਰਹੀ ਹੈ, ਔਰ ਸਾਡਾ ਵੀ ਪ੍ਰੋਗਰਾਮ ਇਹੀ ਆ ਇਹਨਾਂ ਪ੍ਰੋਗਰਾਮਾਂ ਦੇ ਵਿਚ ਕਿ ਤੁਹਾਡੇ ਸਾਹਮਣੇ ਇਹੋ ਜਿਹੀਆਂ ਗੱਲਾਂ ਲਿਆਂਦੀਆਂ ਜਾਣ ਜਿਹੜੀਆਂ ਤੁਹਾਡੇ ਵਾਸਤੇ ਮੁਸੀਬਤ ਬਣੀਆਂ ਨੇ, ਜਿਹੜੀਆਂ ਤੁਹਾਡੇ ਵਾਸਤੇ ਮੈਡੀਕਲ ਲੀਗਲ ਬਣੀਆਂ ਨੇ, ਕੇਸ ਹੋ ਰਹੇ ਨੇ, ਔਰ ਅਸੀਂ ਉਹਨਾਂ ਗੱਲਾਂ ਦੇ ਵਿਚ ਫਸੇ ਹੋਏ ਆ, ਸਾਨੂੰ ਇਹ ਪਤਾ ਲੱਗੇ ਵੀ ਇਹਦੇ ਵਿਚ ਇਸ ਲੜਕੇ ਦਾ ਜਾਂ ਇਸ ਲੜਕੀ ਦਾ ਕੋਈ ਗੁਨਾਹ ਨਹੀਂ ਹੈ। ਇਹ ਜੈਨੇਟਿਕ ਵਿਵਸਥਾ ਹੈ ਜਿਹੜੀ ਅੰਦਰੋਂ ਹੋ ਚੁੱਕੀ ਹੈ, ਜਿਹਦਾ ਤੁਹਾਡੇ ਕੋਲ ਅਜੇ ਕੋਈ ਹੱਲ ਨਹੀਂ। ਹਾਲਾਂਕਿ ਮੈਂ ਇੱਥੇ ਆ ਕੇ ਡਾਕਟਰ ਹਰਗੋਬਿੰਦ ਖੁਰਾਨਾ ਦੀ ਵੀ ਗੱਲ ਕੀਤੀ ਸੀ ਕਿ ਉਹਨਾਂ ਜੀਨਸ ਨੂੰ ਕਹਿ ਸਕਦੇ ਪਿਓਰੀਫਾਈ ਕਰਨ ਵਾਲਾ ਸਟੈਪ ਸ਼ੁਰੂ ਕੀਤਾ ਵੀ ਭਾਈ ਕਿਉਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਮਾਂ ਬਾਪ ਤੋਂ ਬੱਚਿਆਂ ਨੂੰ ਅੱਗੇ ਟਰਾਂਸਮਿਟ ਹੁੰਦੀਆਂ ਜਾਂਦੀਆਂ ਨੇ, ਪਿਓ ਨੂੰ ਸ਼ੂਗਰ ਸੀ ਤੇ ਬੱਚਿਆਂ ਨੂੰ ਵੀ ਸ਼ੂਗਰ, ਐਸਾ ਕਿਉਂ ਹੋਵੇ? ਔਰ ਉਹਨਾਂ ਨੇ ਜੀਨਸ ਨੂੰ ਇਸੇ ਤਰ੍ਹਾਂ ਪਿਓਰੀਫਾਈ ਕਰਨ ਦਾ ਇੱਕ ਸਟੈਪ ਲਿਆ ਜਿਹੜਾ ਹਜੇ ਵੀ ਡਿਵੈਲਪ ਹੋ ਰਿਹਾ, ਔਰ ਉਹਦੇ ਵਿੱਚ ਇਹ ਵਿਵਸਥਾ ਵੀ ਤੇ ਆ ਰਹੀ ਹੈ ਨਾ ਕਿ ਭਾਈ ਇਹੋ ਜਿਹੀਆਂ ਵਿਕ੍ਰਿਤੀਆਂ ਜਿਹੜੀਆਂ ਸਰੀਰਕ ਤੌਰ ਤੇ ਮਾਨਸਿਕ ਪ੍ਰਸਥਿਤੀ ਦੇ ਨਾਲ ਨਹੀਂ ਮਿਲਦੀਆਂ, ਐਸੀਆਂ ਕਿਉਂ ਪੈਦਾ ਹੁੰਦੀਆਂ ਨੇ, ਉਹਨਾਂ ਨੂੰ ਵੀ ਦੂਰ ਕਿਵੇਂ ਕੀਤਾ ਜਾ ਸਕਦਾ? ਇਹ ਠੀਕ ਹੈ, ਦੂਰ ਕਰ ਸਕਣਾ ਗੱਲ ਇੱਕ ਵੱਖਰੀ ਹੈ, ਪਰ ਬਣੀ ਬਣਾਈ ਵਿਵਸਥਾ ਦੇ ਅਗੇਂਸਟ ਜਾਣਾ, ਮੈਡੀਕੋ ਲੀਗਲ ਹੋਣਾ, ਇਹ ਸ਼ਾਇਦ ਅਜੇ ਸਾਨੂੰ ਸਮਝਣ ਦੀ ਲੋੜ ਹੈ। ਔਰ ਉਹਦੇ ਮੁਤਾਬਕ ਸਾਨੂੰ ਉਸੇ ਮੁਤਾਬਕ ਹੀ ਕਾਨੂੰਨ ਬਣਾਉਣ ਦੀ ਲੋੜ ਹੈਗੀ ਹੈ, ਕਿਉਂਕਿ ਇਹ ਸਾਡੇ ਵੱਸ ਦੀ ਗੱਲ ਨਹੀਂ, ਜਿਹੜੀ ਸਾਡੇ ਵੱਸ ਦੀ ਗੱਲ ਨਹੀਂ ਉਹਨੂੰ ਸਾਨੂੰ ਅਕਸੈਪਟ ਕਰਨਾ ਪੈਂਦਾ ਹੈ ਨਾ। ਅਸੀਂ ਅਕਸੈਪਟ ਕਰੀਏ ਉਸਨੂੰ, ਉਹਦੇ ਮੁਤਾਬਕ ਐਸਾ ਚੱਲੀਏ, ਠੀਕ ਆ। ਉਹਦੇ ਮੇਨਟੇਨੈਂਸ, ਉਹਦੇ ਪ੍ਰਬੰਧ ਮੈਂ ਤੁਹਾਨੂੰ ਦੱਸ ਦਿੱਤਾ ਆ ਕਿ ਅਸੀਂ ਪ੍ਰਬੰਧ ਤੇ ਕਰ ਸਕਦੇ ਹਾਂ, ਪਰ ਜੇ ਤੁਸੀਂ ਕਹੀਏ ਕਿ ਟੋਟਲੀ ਉਸਨੂੰ ਰੋਕ ਸਕੋਗੇ ਤੇ ਐਸਾ ਨਹੀਂ ਹੈ। ਤੋ ਜੈਨੇਟਿਕਸ ਨੇ ਹੁਣ ਤੱਕ ਸਾਨੂੰ ਇਹ ਦੱਸਿਆ, ਇਹ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਉਸ ਤੋਂ ਬਾਅਦ ਫਿਰ ਇਸ ਹਾਲਾਤ ਦੇ ਵਿੱਚ ਬਹੁਤ ਸਾਰੀਆਂ ਤਰਾਸਦੀਆਂ ਆਉਂਦੀਆਂ ਨੇ, ਬੜੇ ਘਰ ਟੁੱਟ ਜਾਂਦੇ ਨੇ, ਪਿਓ ਦੀ ਮੁੰਡਿਆਂ ਨਾਲ ਨਹੀਂ ਬਣਦੀ, ਮੁੰਡਿਆਂ ਦੇ ਮਾਂ ਦੀ ਧੀ ਨਾਲ ਨਹੀਂ ਬਣਦੀ, ਆਪਸ ਪਰਿਵਾਰ ਟੁੱਟ ਜਾਂਦੇ ਨੇ। ਐਸਾ ਕਿਉਂ ਹੁੰਦਾ? ਜਦੋਂ ਵੀ ਅਡਲਟ ਏਜ ਆਉਂਦੀ ਹੈ, ਜਦੋਂ ਵੀ ਇੱਕ ਬੱਚਾ ਇਸ ਏਜ ਦੇ ਵਿੱਚ ਆਉਂਦਾ ਹੈ, ਕਿਹੜੀਆਂ ਕਿਹੜੀਆਂ ਗੱਲਾਂ ਹਨ ਉਹਦੇ ਸਬੰਧ ਚ ਮੈਂ 2-3 ਲੈਕਚਰ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ, ਜਿਹੜੇ ਖਾਸ ਤੌਰ ਤੇ ਮਾਪਿਆਂ ਵਾਸਤੇ ਸੀ, ਕਿਉਂਕਿ ਬੱਚਾ ਤਾਂ ਡਿਵੈਲਪ ਹੋ ਰਿਹਾ ਹੈ, ਬੱਚੇ ਦੀ ਤਾਂ ਜੋ ਵਿਵਸਥਾ ਜਿਹਨੇ ਟਰੈਕ ਤੇ ਚੱਲ ਰਿਹਾ ਉਹ ਚੱਲ ਰਿਹਾ ਹੈਗਾ, ਸਾਡੀ ਵਿਵਸਥਾ ਨਾਲ ਉਹ ਮੇਲ ਨਹੀਂ ਖਾ ਰਿਹਾ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਸਾਡੀ ਸੋਸਾਇਟੀ ਦਾ ਚਲਨ ਹੈ ਉਹ ਇਹਦੇ ਵਿੱਚ ਆਵੇ, ਪਰ ਜੇ ਉਹ ਨਹੀਂ ਆ ਰਿਹਾ ਉਹਦੀ ਮਜਬੂਰੀ ਹੈ। ਹਾਲਾਂਕਿ ਇਹ ਆਟੋਮੈਟਿਕ ਟਰੈਕ ਬਣਿਆ ਤੁਸੀਂ ਚੱਲਦੇ ਹੋ, ਬੜਾ ਸੌਖਾ ਹੈ ਚੱਲਣਾ, ਜਿਹੜੇ ਗਾਡੀ ਰਾਹ ਬਣਿਆ ਉਹਦੇ ਉਹਨਾਂ ਗੈਲਾਂ ਦੇ ਵਿੱਚ ਚੱਲਣਾ ਬੜਾ ਸੌਖਾ ਹੋ ਗਿਆ, ਪਰ ਜੇ ਕੋਈ ਉਹਨਾਂ ਗੈਲਾਂ ਨੂੰ ਤੋੜਦਾ ਹੈ ਤੇ ਇਹ ਉਹਦੀ ਮਜਬੂਰੀ ਹੈ। ਇਹ ਸਮਝਣ ਦੀ ਲੋੜ ਹੈ, ਜੈਨੇਟਿਕਸ ਉਹਨੇ ਇਹਨਾਂ ਗੱਲਾਂ ਦੇ ਉੱਪਰ ਵਰਕ ਕਰ ਰਹੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਵਿਵਸਥਾ ਹੁੰਦੀ ਹੈ ਤੇ ਉਹਦੇ ਵਿੱਚ ਸਮਝਣ ਦੀ ਕਿਹਨੂੰ ਲੋੜ ਹੈ? ਬੱਚੇ ਨੂੰ ਨਹੀਂ, ਮਾਪਿਆਂ ਨੂੰ। ਔਰ ਮਾਪਿਆਂ ਨੂੰ ਸਮਝ ਕੇ ਉਸ ਹਾਲਾਤ ਨੂੰ ਚੱਲਣ ਦੀ ਲੋੜ ਹੈ, ਉਸ ਹਾਲਾਤ ਵਿੱਚ ਐਡਜਸਟ ਕਰਨ ਦੀ ਲੋੜ ਹੈ ਕਿ ਜਦੋਂ ਬੱਚਾ ਅਡਲਟ ਹੁੰਦਾ ਆ ਤੇ ਮਾਪਿਆਂ ਵਾਸਤੇ ਕੀ ਜ਼ਰੂਰੀ ਗੱਲਾਂ ਹਨ। ਉਹ ਸਾਰੀਆਂ ਗੱਲਾਂ ਦਾ ਵੇਰਵਾ ਮੈਂ ਤੁਹਾਡੇ ਨਾਲ ਸਾਂਝ ਕੀਤਾ ਸੀਗਾ, ਕਿਉਂਕਿ ਪਹਿਲਾਂ ਤਾਂ ਤੁਸੀਂ ਹਰ ਗੱਲ ਤੇ ਬੱਚੇ ਨੂੰ ਡਾਂਟਦੇ ਹੋ, ਹਰ ਗੱਲ ਨੂੰ ਇਹ ਕਹਿੰਦੇ ਹੋ ਮੈਂ ਤੇਰਾ ਪਿਓ ਹਾਂ, ਜੋ ਮੈਂ ਕਹਿ ਰਿਹਾ ਉਹ ਠੀਕ ਕਹਿ ਰਿਹਾ ਹਾਂ। ਪਰ ਹੁਣ ਵੇਲਾ ਇਹ ਆ ਗਿਆ ਹੈ ਕਿ ਅੱਗੇ ਤੁਸੀਂ ਹਰ ਚੀਜ਼ ਉਸ ਨੂੰ ਉਂਗਲੀ ਫੜ ਕੇ ਤੋੜਦੇ ਰਹੇ ਹੋ, ਪਰ ਹੁਣ ਵੇਲਾ ਇਹ ਆ ਗਿਆ ਆ ਕਿ ਤੁਸੀਂ ਉਹਦੇ ਸਿਰਫ ਕੰਸਲਟੈਂਟ ਬਣੋ, ਗਾਈਡ ਨਹੀਂ, ਕੰਸਲਟੈਂਟ ਬਣੋ। ਗਾਈਡ ਬਣ ਚੁੱਕੇ ਤੁਸੀਂ ਹੁਣ ਤੱਕ, ਹੁਣ ਕੰਸਲਟੈਂਟ ਕੋਲ ਅਸੀਂ ਕਦੋਂ ਜਾਂਦੇ ਹਾਂ? ਕਿਸੇ ਚੀਜ਼ ਕੋਲ ਜਾਂ ਕਿਸੇ ਚੀਜ਼ ਡਾਕਟਰ ਕੋਲ ਕਦੋਂ ਜਾਂਦੇ ਹਾਂ? ਜਦੋਂ ਸਾਨੂੰ ਲੋੜ ਹੁੰਦੀ ਹੈ, ਮਤਲਬ ਜਦੋਂ ਤੁਹਾਨੂੰ ਪੁੱਛੇ ਉਦੋਂ ਹੀ ਤੁਸੀਂ ਉਸ ਨੂੰ ਕੋਈ ਰਾਏ ਦਿਓ। ਲੈਟ ਹਿਮ ਲਿਵ ਹਿਜ਼ ਲਾਈਫ, ਆਪਣਾ ਜੀਵਨ ਉਹਨੂੰ ਜਿਉਣ ਦਿਓ, ਪਰ ਹਾਂ ਸੁਪਰਵੀਜ਼ਨ ਤੁਸੀਂ ਰੱਖੋ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ, ਕਿਉਂਕਿ ਲੰਬੇ ਲੈਕਚਰ ਸੀਗੇ, ਮੈਂ 2-3 ਦਿਨ ਲਗਾਤਾਰ ਇਹਨਾਂ ਗੱਲਾਂ ਦੇ ਉੱਪਰ ਲੈਕਚਰ ਕੀਤਾ ਸੀ ਕਿ ਸਾਨੂੰ ਕੀ ਕਰਨਾ ਚਾਹੀਦਾ ਇਸ ਉਮਰ ਦੇ ਵਿੱਚ, ਜਦੋਂ ਸਾਡੇ ਬੱਚੇ 14-15 ਸਾਲ ਦੀ ਉਮਰ ਤੋਂ ਬਾਅਦ, ਅਸੀਂ ਉਹਦੀ ਲਿਮਿਟ 14-18 ਰੱਖੀ ਸੀ, 14-18 ਸਾਲ ਦੀ ਉਮਰ ਦੇ ਵਿੱਚ ਜਦੋਂ ਤੁਹਾਡੇ ਬੱਚੇ ਹੁੰਦੇ ਨੇ, ਉਸ ਵੇਲੇ ਮਾਪਿਆਂ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਆ। ਜੇ ਉਹ ਆਪਣੇ ਪਰਿਵਾਰ ਨੂੰ ਇਕੱਠਾ ਰੱਖ ਕੇ ਸੁਚਾਰੂ ਰੂਪ ਚ ਚਲਾਉਣ ਦੀ ਕੋਸ਼ਿਸ਼ ਕਰਦੇ ਨੇ, ਜੇ ਉਹ ਇਹ ਸਮਝਦੇ ਕਿ ਨਹੀਂ ਸਾਡੀ ਹੈ ਕਰੇ, ਅਸੀਂ ਮਾਂ ਬਾਪ ਹੀ ਹਾਂ, ਅਸੀਂ ਜਿਵੇਂ ਕਹਾਂਗੇ ਉਵੇਂ ਬੱਚਾ ਚੱਲੇਗਾ, ਤੇ ਫਿਰ ਉਹਨਾਂ ਘਰਾਂ ਦੇ ਵਿੱਚ ਫਰਕ ਪੈ ਜਾਏਗਾ। ਔਰ ਅੱਜ ਕੱਲ ਐਸਾ ਹੋ ਰਿਹਾ, ਦੇਖੋ ਨਾ, ਸਾਡੇ ਮਲਟੀਪਲ ਸਾਂਝੇ ਪਰਿਵਾਰ, ਸੰਯੁਕਤ ਪਰਿਵਾਰਾਂ ਚ ਅਸੀਂ ਜੀਏ ਆ, ਚਾਚੇ ਤਾਇਆਂ ਤੱਕ, ਈਵਨ 3 ਪੀੜੀਆਂ ਤੱਕ ਆਮ ਪਰਿਵਾਰ ਇਕੱਠੇ ਰਹਿੰਦੇ ਆਏ ਆ। ਔਰ ਹੁਣ ਕੀ ਹੈ? ਹੁਣ ਪਰਿਵਾਰ ਗਿਣਤੀ ਹੀ ਹੈ ਮੈਂ ਤੇ ਮੇਰੇ ਘਰ ਵਾਲੀ ਤੇ ਮੇਰੇ ਬੱਚੇ, 150 ਇੱਥੋਂ ਤੱਕ ਹੋ ਗਿਆ। ਔਰ ਬੱਚਿਆਂ ਦੀ ਗਿਣਤੀ ਕਹਾਂ, ਫਿਰ ਮੈਂ ਕਰ ਰਿਹਾ ਤੁਹਾਨੂੰ ਕਿ 14-18 ਸਾਲ ਦੀ ਉਮਰ ਤੱਕ, ਉਸ ਤੋਂ ਬਾਅਦ ਫਿਰ ਵਿਵਸਥਾ ਬਦਲ ਗਈ। ਸੋ ਇਸ ਤਰ੍ਹਾਂ ਕਰਕੇ ਇਹ ਇਸ ਬਦਲਦੀ ਹੋਈ ਵਿਵਸਥਾ ਦੇ ਕਾਰਨ, ਨਾ ਐਡਜਸਟ ਕਰ ਸਕਣ ਦੇ ਕਾਰਨ ਸਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਪੇਸ਼ੀਆਂ ਜਿਹੜੀਆਂ ਨੇ ਹੁੰਦੀਆਂ ਆਈਆਂ ਨੇ, ਸਾਡੇ ਸਾਹਮਣੇ ਤਰਾਸਦੀਆਂ ਆਈਆਂ ਨੇ, ਔਰ ਅਸੀਂ ਉਹਨਾਂ ਨੂੰ ਵੇਖਦੇ ਆਇਆ। ਅੱਜ ਦਾ ਮੇਰਾ ਸਮਾਂ ਕਿਉਂਕਿ ਸਮਾਪਤ ਹੋ ਗਿਆ, ਯਾਦ ਕਰਾ ਦਿਆਂ ਕਿ ਅੱਗੇ ਤੋਂ ਅਸੀਂ ਕੱਲ ਦਾ ਪ੍ਰੋਗਰਾਮ ਅਜੇ ਹਿੰਦੀ ਵਿਚ ਆਉਣਾ ਹੈ, ਉਸ ਤੋਂ ਬਾਅਦ ਅਸੀਂ ਫਿਰ ਨਵੇਂ ਸਿਰੇ ਤੋਂ ਇਸ ਸਰੀਰ ਦੀ ਬਣਤਰ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਕਿ ਸਰੀਰ ਦੀ ਬਣਤਰ ਬਣ ਕੇ ਉਹਦੇ ਵਿਚ ਕਿਹੜਾ ਕਿਹੜੀਆਂ ਚੀਜ਼ਾਂ ਕਿਵੇਂ ਕਿਵੇਂ ਲੱਗੀਆਂ ਹੋਈਆਂ ਨੇ, ਔਰ ਉਹਨਾਂ ਦਾ ਕੀ ਕਾਰਜ ਆ ਰਿਹਾ, ਕੀ ਕੰਮ ਹੈ। ਜੇ ਉਹਨਾਂ ਚ ਕੋਈ ਡਿਫੈਕਟ ਹੋਊਗਾ ਤੇ ਫਿਰ ਕਿਹੜੀ ਬਿਮਾਰੀ ਪੈਦਾ ਹੋ ਸਕਦੀ ਹੈ ਔਰ ਉਹਦਾ ਕੀ ਹੱਲ ਕੀਤਾ ਜਾ ਸਕਦਾ ਹੈ। ਹੁਣ ਤੱਕ ਮੈਡੀਕਲ ਸਾਇੰਸ ਜਿਹੜੀ ਹੈ ਉਹਦੇ ਬਾਰੇ ਕੀ ਸੋਚਦੀ ਹੈ, ਇਹ ਗੱਲਾਂ ਅਸੀਂ ਪਰਸੋਂ ਅਗਲੇ ਪ੍ਰੋਗਰਾਮਾਂ ਤੋਂ ਫਿਰ ਸ਼ੁਰੂ ਕਰਾਂਗੇ। ਇੱਕ ਤਰ੍ਹਾਂ ਨਵਾਂ ਅਧਿਆਇ, ਪਹਿਲਾ ਜਿਹੜਾ ਬੇਸਿਕ ਅਧਿਆਇ ਸੀ ਉਹ ਅਸੀਂ ਜੀਵਨ ਨੂੰ ਸ਼ੁਰੂਆਤੀ ਦੌਰ ਤੋਂ ਲੈ ਕੇ ਮਾਸਿਕ ਧਰਮ ਤੋਂ ਲਿਆਉਂਦਿਆਂ ਲਿਆਉਂਦਿਆਂ ਅਸੀਂ ਉਸ ਨੂੰ ਜਵਾਨ ਕਰ ਦਿੱਤਾ 18 ਸਾਲ ਤੇ ਲੈ ਆਇਆ ਔਰ ਜਿਹੜੀਆਂ ਪ੍ਰੋਬਲਮ ਸੀ ਉਹ ਸਾਰੀਆਂ ਹੱਲ ਕਰ ਦਿੱਤੀਆਂ। ਹੁਣ ਇਹ ਸਰੀਰ ਬਣ ਗਿਆ ਹੈਗਾ ਤੇ ਹੁਣ ਅਸੀਂ ਇਹਦੀ ਅੱਗੇ ਦੀ ਜਿਹੜੀ ਵਿਵਸਥਾ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜੇ ਉਹ ਬਣ ਗਿਆ ਤੇ ਕੀ ਬਣ ਗਿਆ ਹੈਗਾ, ਕਿਵੇਂ ਕਿਵੇਂ ਬਣ ਗਿਆ ਹੈਗਾ, ਕਿਵੇਂ ਐਡਜਸਟਮੈਂਟ ਹੋਈ ਹੈ। ਇਹ ਸਾਰੀਆਂ ਗੱਲਾਂ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਕਰਨੀਆਂ ਨੇ ਔਰ ਉਹਦੇ ਨਾਲ ਜੁੜਦੀਆਂ ਜੁੜਦੀਆਂ ਜਿਹੜੀਆਂ ਬਿਮਾਰੀਆਂ ਹਨ ਉਹ ਦੱਸਾਂਗੇ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸਟੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899, ਈਮੇਲ ਐਡਰੈਸ ਹੋਮਿਓ ਮੈਡੀਸਨ HOMEOMEDICINE@yahoo.com। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦਾ ਇਲਾਜ ਕਰਾਉਂਦੇ ਥੱਕ ਗਏ ਹੋ ਤਾਂ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ। ਮੇਰੀ ਇਸ 52 ਸਾਲ ਦੇ ਮੈਡੀਕਲ ਸਾਇੰਸ ਦੇ ਐਕਸਪੀਰੀਅੰਸ ਦੇ ਜਿਹਦੇ 26 ਸਾਲ ਮੈਂ ਪੰਜਾਬ ਦੇ ਮੈਡੀਕਲ ਕਾਲਜਾਂ ਚ ਪੜਾ ਕੇ ਆਇਆ ਔਰ ਇੱਥੇ ਵੀ ਜਦ ਤੋਂ ਆਇਆ 30 ਸਾਲਾਂ ਤੋਂ ਮੈਂ ਪੜਾ ਹੀ ਰਿਹਾ। ਕੋਈ ਟੀਵੀ ਚੈਨਲ ਪੰਜਾਬੀ ਚ, ਕੋਈ ਹਿੰਦੀ ਦੇ ਅਖਬਾਰ, ਕੋਈ ਪੰਜਾਬੀ ਦੇ ਅਖਬਾਰ, ਕੋਈ ਰੇਡੀਓ ਐਸਾ ਨਹੀਂ ਹੋਏਗਾ ਜਿਹਦੇ ਤੇ ਮੇਰੇ ਇਹ ਲੈਕਚਰ ਪ੍ਰਸਾਰਿਤ ਨਹੀਂ ਹੁੰਦੇ ਤੇ ਮੈਨੂੰ ਜੋ ਵੀ ਕਹਿੰਦਾ ਕਿ ਸਾਨੂੰ ਲੈਕਚਰ ਚਾਹੀਦੇ ਤੇ ਮੇਰੇ ਖੁਸ਼ੀ ਨਾਲ ਕਹਿੰਦਾ ਵੀ ਮੈਨੂੰ ਬਹੁਤ ਖੁਸ਼ੀ ਹੈ। ਮੈਂ ਬਲਕਿ ਉਹਨਾਂ ਦਾ ਧੰਨਵਾਦੀ ਹਾਂ, ਜਿਵੇਂ ਕੱਖ ਸਾਹਿਬ ਨੇ, ਮੈਂ ਬੜਾ ਧੰਨਵਾਦੀ ਹਾਂ ਉਹਨਾਂ ਦਾ ਕਿ ਇਹ ਆਵਾਜ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਉਹ ਵੀ ਸਹਿਯੋਗ ਕਰਦੇ ਨੇ ਔਰ ਇਸੇ ਤਰ੍ਹਾਂ ਹੀ ਤੁਸੀਂ ਅਗਰ ਇਹਨਾਂ ਨੂੰ ਸੁਣਦੇ ਹੋ ਪ੍ਰੋਗਰਾਮ ਤੇ ਤੁਹਾਡੀ ਵੀ ਅਗਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਤਾਂ ਮੇਰੇ ਨਾਲ ਖੁੱਲ ਕੇ ਗੱਲ ਕਰ ਸਕਦੇ ਹੋ। ਕੰਸਲਟ ਕਰਨ ਦੀ ਕੋਈ ਫੀਸ ਨਹੀਂ ਹੈਗੀ ਔਰ ਅਗਰ ਇਲਾਜ ਵੀ ਕਰਵਾ ਰਹੇ ਹੋ ਤੇ ਉਸ ਇਲਾਜ ਦੀ ਵਿਵਸਥਾ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੁਦਰਤ ਦੇ ਬਣਾਏ ਹੋਏ ਅਸੂਲ ਦੇ ਮੁਤਾਬਕ ਤੁਹਾਡਾ ਇਲਾਜ ਸਹੀ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਹੈ ਜਾਂ ਜਿਹੜੀ ਵਿਵਸਥਾ ਦੇ ਵਿੱਚ ਕੋਈ ਕਮੀ ਪੇਸ਼ੀ ਹੈ, ਇਲਾਜ ਜਿੱਥੋਂ ਮਰਜ਼ੀ ਕਰਵਾਓ ਉਸ ਕਮੀ ਪੇਸ਼ੀ ਨੂੰ ਮੈਂ ਤੁਹਾਡੇ ਸਾਹਮਣੇ ਰੱਖ ਸਕਦਾ ਹਾਂ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ। ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਚੀਮਾ ਸਾਹਿਬ ਜੀ ਤੁਸੀਂ ਤੁਹਾਡੇ ਰਹਿ ਗਿਆ ਸੀ, ਤੁਸੀਂ ਪੂਰਾ ਕਰ ਲੋ ਕਰਨਾ।
1: ਚਲੋ ਹੁਣ ਤਾਂ ਮੈਂ ਸਾਰਾ ਕੁਝ ਬੰਦ ਕਰਤਾ ਕੰਪਿਊਟਰ।
0: ਬੰਦ ਨਹੀਂ ਕੀਤਾ, ਮੈਂ ਹਜੇ ਤੁਹਾਡੇ ਨਾਲ ਹੀ ਹਾਂ।
2: ਨਹੀਂ ਇਹ ਨਾ ਚੀਮਾ ਸਾਹਿਬ ਜਿਹੜੀ ਗੱਲ ਕਰ ਰਹੇ ਸੀ ਇਹਨਾਂ ਦਾ ਜਦੋਂ ਤੁਸੀਂ ਆਏ ਨਾ ਉਦੋਂ ਥੋੜੇ ਵਿਚ ਰਹਿ ਗਿਆ ਸੀ, ਮੈਂ ਕਿਹਾ ਚੱਲ ਬਾਅਦ ਚ ਕਰ ਲੈਂਦੇ ਆ ਤੇ ਉਹਨਾਂ ਨੇ ਹੁਣ ਬੰਦ ਕਰ ਚੋ ਅਗਲੇ ਪ੍ਰੋਗਰਾਮ ਦੇ ਵਿਚ ਕਰ ਲਾਂਗੇ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਸ਼ੁਕਰੀਆ, ਥੈਂਕ ਯੂ ਚੀਮਾ ਸਾਹਿਬ, ਥੈਂਕ ਯੂ
1: ਜੀ ਜੀ, ਥੈਂਕ ਯੂ,
2: ਥੈਂਕ ਯੂ ਸਰੋਤੇ, ਤੁਹਾਡਾ ਵੀ ਥੈਂਕ ਯੂ ਜੀ।
1: ਸਤਿ
2: ਸ੍ਰੀ ਅਕਾਲ ਜੀ ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼, ਨਿਊਯਾਰਕ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖਾਖਾ ਜੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਨਾਲ। ਦੋਸਤੋ ਸਭ ਤੋਂ ਪਹਿਲਾਂ ਆਪਾਂ ਮੰਨਤ ਨੂਰ ਹੋਣਾ ਦਾ ਗੁਰਮੀਤ ਸਿੰਘ ਲੌਂਗਲੈ ਜੀ ਉਹ ਗੀਤ ਪੇਸ਼ ਕਰਦੇ ਹਾਂ। ਉਸ ਤੋਂ ਬਾਅਦ ਆਪਣਾ ਅਗਲਾ ਗੀਤ ਸਤਿੰਦਰ ਸਰਤਾਜ ਹੋਣਾ ਦਾ ਹੋਏਗਾ, ਫਿਰ ਹੰਸਰਾਜ ਜੀ ਹੋਣਾ ਦਾ ਹੋਏਗਾ ਤੇ ਫਿਰ ਰਾਜਵੀਰ ਜੀਵਨ ਦਾ ਹੋਣਾ ਦਾ। ਚਾਰ ਗੀਤ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ, ਆਓ ਸੁਣਦੇ ਹਾਂ ਜੀ ਇਹਨਾਂ ਗੀਤਾਂ ਨੂੰ ਤੇ ਆਨੰਦ ਮਾਣਦੇ ਹਾਂ ਗੀਤਾਂ ਦਾ।

0: साथियों, दोस्तों, मित्रों, प्यारियों, प्रोग्राम गाणिया दा आनंद माण रहे सी। ते हुणे आपां खबरां वल चलदे हां जी। खबरां की हुंदियां, इह किद्दां बणदियां, उहदे बारे जानकारी जिहड़ी आ उह आपणे साडे सीनियर लाल सिंह चीमा साहब फ्रिज नूं कैलिफोर्निया तों आपणे नाल जुड़ गए जी। ਉਹਨਾਂ ਦੇ ਨਾਲ ਆਪਾਂ ਅੱਜ ਦੀਆਂ ਖਬਰਾਂ ਬਾਰੇ ਝਾਤ ਮਾਰਦੇ ਹਾਂ ਕੀ ਹੈਗਾ ਦੁਨੀਆਂ ਦੇ ਉੱਪਰ ਹੋ ਰਿਹਾ। ਜਿਸ ਤਰ੍ਹਾਂ ਰੋਜ਼ ਤੋਂ ਨਵੀਆਂ ਨਵੀਆਂ ਗੱਲਾਂ ਬਾਤਾਂ ਆਉਂਦੀਆਂ ਦੁਨੀਆਂ ਦੇ ਉੱਪਰ, ਅੱਜ ਕੱਲ ਕੀ ਹੋਇਆ ਸੀ ਤੇ ਅੱਜ ਕੀ ਹੋਣਾ, ਉਹਦੇ ਬਾਰੇ ਜਾਣਕਾਰੀਆਂ ਭਰਪੂਰ ਉਹ ਰੱਖਦੇ ਨੇ ਤੇ ਆਪਾਂ ਉਹਨਾਂ ਦੇ ਕੋਲੋਂ ਹੀ ਪੁੱਛਦੇ ਹਾਂ ਕਿ ਚੀਮਾ ਸਾਹਿਬ ਜੀ ਦੱਸੋ ਜੀ ਕੀ ਹੋਇਆ। ਸਤਿ ਸ੍ਰੀ ਅਕਾਲ ਚੀਮਾ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ
1: ਜੀ, ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਤੇ ਸਾਡੀ ਜਿਹੜੀ ਸਮੁੱਚੀ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ। ਤੇ ਖਾਕ ਸਾਹਿਬ ਜੀ, ਅੱਜ ਤੁਹਾਨੂੰ ਪਤਾ ਪਈ ਮਦਰਸ ਡੇ ਜਿਹੜਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਸਾਰੀ ਦੁਨੀਆਂ ਦੇ ਵਿਚ, ਤੇ ਜਿਹਦੇ ਵਿਚ ਖਾਕ ਸਾਹਿਬ ਜੀ ਤੁਹਾਨੂੰ ਪਤਾ ਪਈ ਬਹੁਤ ਲੋਕਾਂ ਨੇ ਉਹ ਆਪਣੇ ਜਿਹੜੇ ਬਹੁਤ ਕਲੀਆਂ ਦੇ ਬਾਦਸ਼ਾਹ ਜਿਨ੍ਹਾਂ ਨੂੰ ਕੁਲਦੀਪ ਮਾਨਕ ਨੇ ਉਹਨਾਂ ਨੇ ਵੀ ਗਾਣਾ ਗਾਇਆ ਸੀ, ਗੁਰਦਾਸ ਮਾਨ ਸਾਹਿਬ ਨੇ ਵੀ ਗਾਏ ਆ ਤੇ ਹੋਰ ਜਿਨ੍ਹਾਂ ਦੇ ਆਪਾਂ ਨਾਂ ਤਾਂ ਸਾਰਿਆਂ ਦੇ ਮੇਰਾ ਖਿਆਲ ਯਾਦ ਵੀ ਨਹੀਂ ਹੋਣੇ। ਤੇ ਸਮੇਂ ਸਮੇਂ ਤੇ ਖਾਕ ਸਾਹਿਬ ਜੀ ਮਾਂ ਆ ਜਿਹੜੀ ਉਹਦੇ
0: ਝਾਤ ਮਾਰਦੇ ਆ ਕੀ ਹੈਗਾ ਦੁਨੀਆਂ ਦੇ ਉੱਪਰ ਹੋ ਰਿਹਾ। ਜਿਸ ਤਰ੍ਹਾਂ ਰੋਜ਼ ਤੋਂ ਨਵੀਆਂ ਨਵੀਆਂ ਗੱਲਾਂ ਬਾਤਾਂ ਆਉਂਦੀਆਂ ਦੁਨੀਆਂ ਦੇ ਉੱਪਰ, ਅੱਜ ਕੱਲ ਕੀ ਹੋਇਆ ਸੀ ਤੇ ਅੱਜ ਕੀ ਹੋਣਾ, ਉਹਦੇ ਬਾਰੇ ਜਾਣਕਾਰੀਆਂ ਭਰਪੂਰ ਉਹ ਰੱਖਦੇ ਨੇ ਤੇ ਆਪਾਂ ਉਹਨਾਂ ਦੇ ਕੋਲੋਂ ਹੀ ਪੁੱਛਦੇ ਹਾਂ ਕਿ ਚੀਮਾ ਸਾਹਿਬ ਜੀ ਦੱਸੋ ਜੀ ਕੀ ਹੋਇਆ। ਸਤਿ ਸ੍ਰੀ ਅਕਾਲ ਚੀਮਾ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ
1: ਜੀ ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਤੇ ਸਾਡੀ ਜਿਹੜੀ ਸਮੁੱਚੀ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ। ਤੇ ਖਾਕ ਸਾਹਿਬ ਜੀ, ਅੱਜ ਤੁਹਾਨੂੰ ਪਤਾ ਪਈ ਮਦਰਸ ਡੇ ਜਿਹੜਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਸਾਰੀ ਦੁਨੀਆਂ ਦੇ ਵਿਚ, ਤੇ ਜਿਹਦੇ ਵਿਚ ਖਾਕ ਸਾਹਿਬ ਜੀ ਤੁਹਾਨੂੰ ਪਤਾ ਪਈ ਬਹੁਤ ਲੋਕਾਂ ਨੇ ਉਹ ਆਪਣੇ ਜਿਹੜੇ ਬਹੁਤ ਕਲੀਆਂ ਦੇ ਬਾਦਸ਼ਾਹ ਜਿਨ੍ਹਾਂ ਨੂੰ ਕੁਲਦੀਪ ਮਾਨਕ ਨੇ ਉਹਨਾਂ ਨੇ ਵੀ ਗਾਣਾ ਗਾਇਆ ਸੀ, ਗੁਰਦਾਸ ਮਾਨ ਸਾਹਿਬ ਨੇ ਵੀ ਗਾਏ ਆ ਤੇ ਹੋਰ ਜਿਨ੍ਹਾਂ ਦੇ ਆਪਾਂ ਨਾਂ ਤਾਂ ਸਾਰਿਆਂ ਦੇ ਮੇਰਾ ਖਿਆਲ ਯਾਦ ਵੀ ਨਹੀਂ ਹੋਣੇ। ਤੇ ਸਮੇਂ ਸਮੇਂ ਤੇ ਖਾਕ ਸਾਹਿਬ ਜੀ ਮਾਂ ਆ ਜਿਹੜੀ ਉਹਦੇ ਸੋਹਲੇ ਜਿਹੜੇ ਗਾਏ ਜਾਂਦੇ ਆ,

0: ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਸਾਰੀ ਦੁਨੀਆਂ ਦੇ ਵਿਚ, ਤੇ ਜਿਹਦੇ ਵਿਚ ਖੱਖ ਸਾਹਿਬ ਵੀ ਤੁਹਾਨੂੰ ਪਤਾ ਪਈ ਬਹੁਤ ਲੋਕਾਂ ਨੇ ਉਹ ਆਪਣੇ ਜਿਹੜੇ ਬਹੁਤ ਕਲੀਆਂ ਦੇ ਬਾਦਸ਼ਾਹ ਜਿਨ੍ਹਾਂ ਨੂੰ ਕੁਲਦੀਪ ਮਾਨਕ ਨੇ, ਉਹਨਾਂ ਨੇ ਵੀ ਗਾਣਾ ਗਾਇਆ ਸੀ, ਗੁਰਦਾਸ ਮਾਨ ਸਾਹਿਬ ਨੇ ਵੀ ਗਾਏ ਆ, ਤੇ ਹੋਰ ਜਿਨ੍ਹਾਂ ਦੇ ਆਪਾਂ ਨਾਂ ਤਾਂ ਸਾਰਿਆਂ ਦੇ ਮੇਰਾ ਖਿਆਲ ਯਾਦ ਵੀ ਨਹੀਂ ਹੋਣੇ, ਤੇ ਸਮੇਂ ਸਮੇਂ ਤੇ ਖੱਖ ਸਾਹਿਬ ਜੀ ਮਾਂ ਆ ਜਿਹੜੀ ਉਹਦੇ ਸੋਲੇ ਜਿਹੜੇ ਗਾਏ ਜਾਂਦੇ ਆ ਤੇ ਚਾਹੀਦੀ ਵੀ ਆ। ਹਾਂ, ਜਿਹੜਾ ਕੁਛ ਮਾਂ ਆਪਣੇ ਧੀਆਂ ਪੁੱਤਾਂ ਲਈ ਕਰਦੀ ਆ ਉਹ ਮੇਰਾ ਖਿਆਲ ਤੇ ਹੋਰ ਕੋਈ ਨਹੀਂ ਕਿਸੇ ਲਈ ਕਰਦਾ। ਤੇ ਇਹਦੇ ਨਾਲ ਖੱਖ ਸਾਹਿਬ ਜੀ ਇੱਕ ਛੋਟਾ ਜਿਹਾ ਸੁਨੇਹਾ ਆਪਣੇ ਕੋਲ ਹੈਗਾ। ਜੰਗੀ ਨੂੰ ਮਾਂ ਦਿਵਸ ਦੀਆਂ ਲੱਖ ਲੱਖ ਵਧਾਈਆਂ। ਤੇਰਾ ਸੁੱਚਾ ਨਾਂ ਤੂੰ ਹੀ ਸ਼ਕਤੀ ਹੋ, ਉੱਚਾ ਤੇਰਾ ਰੁਤਬਾ ਉੱਚਾ ਤੇਰਾ ਥਾਂ, ਬੜਾ ਮਹਾਨ ਮਾਂ ਦਾ ਨਾਮ ਆਸ਼ੀਰਵਾਦ ਦੇਵੇ ਸਦਾ, ਸੁਬਹ ਹੋਵੇ ਜਾਂ ਸ਼ਾਮ। ਮਾਂ ਦਿਵਸ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ, ਹੈਪੀ ਮਦਰਸ ਡੇ ਮਨਮੋਹਨ ਸਿੰਘ ਜੀ।
1: ਪ੍ਰਵਾਸ ਰੇਡੀਓ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਸਾਰੇ ਸਾਡੇ ਸਤਿਕਾਰਯੋਗ ਸਰੋਤਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮਦਰ ਡੇਜ਼ ਦੀਆਂ ਜਿਹੜੀਆਂ ਉਹ ਮੁਬਾਰਕਾਂ ਅਸੀਂ ਪੇਸ਼ ਕਰਦੇ ਹਾਂ ਜੀ। ਸਾਡੀਆਂ ਵੀ ਮਾਵਾਂ ਸੀ, ਹੁਣ ਤਾਂ ਚਲੋ ਨਹੀਂ ਵਿਚਾਰੀਆਂ ਚਲ ਗਈਆਂ, ਪਰ ਜਿੰਨਾ ਚੀਮਾ ਸਾਹਿਬ ਮਾਵਾਂ ਨੂੰ ਫਿਕਰ ਹੁੰਦਾ ਨਾ ਆਪਣੀ ਔਲਾਦ ਦਾ,
0: ਬਿਲਕੁਲ ਬਿਲਕੁਲ,
1: ਕੋਈ ਹੋਰ ਬੰਦਾ ਜਾਂ ਇਨਸਾਨ ਜਾਂ ਭੈਣ ਭਰਾ ਜਾਂ ਬਾਪ ਵੀ ਚਲੋ ਕਰਦਾ, ਪਰ ਮਾਂ ਨੂੰ ਬਹੁਤਾ ਜਿਆਦਾ ਹੁੰਦਾ ਕਿ ਮੇਰਾ ਪੁੱਤਰ,
0: ਫਿਕਰ ਮਾਂ ਨੂੰ ਜਿਆਦਾ ਹੁੰਦਾ, ਬਿਲਕੁਲ।
1: ਬਾਹਰ ਗਏ ਬੱਚੇ, ਉਹਨਾਂ ਦਾ ਹਰ ਵੇਲੇ ਫਿਕਰ, ਰੋਟੀ ਖਾਧੀ ਹੋਊ ਕਿ ਨਹੀਂ, ਕੀ ਕੀਤਾ ਹੋਊ, ਕੰਮ ਤੋਂ ਆ ਗਿਆ ਕਿ ਨਹੀਂ, ਮਤਲਬ ਹਰ ਟਾਈਮ ਉਹਨੂੰ ਆਪਣੀ ਔਲਾਦ ਬਾਰੇ ਹੀ ਸੋਚੀ ਜਾਂਦੀ ਹੁੰਦੀ ਹੈ। ਤੇ ਇਹ ਇੱਕ ਬਹੁਤ ਵੱਡਾ ਰੁਤਬਾ ਮਾਂ ਦਾ, ਇਹਨੂੰ ਵਿਸਾਰੋ ਨਾ, ਰਿਸਪੈਕਟ ਕਰੋ ਜਿੰਨੀ ਵੀ ਕਰ ਸਕਦੇ ਆ, ਪੈਰਾਂ ਦੇ ਥੱਲੇ ਗਿਰ ਕੇ, ਕਹਿੰਦੇ ਨੀ ਮਾਂ ਦੇ ਪੈਰਾਂ ਚ ਜੰਨਤ ਆ,
0: ਤੇ
1: ਬਿਲਕੁਲ ਮਾਂ ਦੇ ਪੈਰਾਂ ਚ ਜੰਨਤ ਆ ਜੀ। ਇਹਦੇ ਬਾਰੇ ਆਪਾਂ ਸਾਰਿਆਂ ਨੂੰ ਅੱਜ ਦੇ ਦਿਨ ਦੇ ਉੱਪਰ ਵਧਾਈਆਂ ਦਿੰਦੇ ਆ, ਤੇ ਇਹ ਵੀ ਆਸ ਕਰਦੇ ਆ ਕਿ ਆਪਣੀਆਂ ਮਾਵਾਂ ਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋਗੇ ਜਦੋਂ ਚਲੇ
0: ਜਾਂਦੇ
1: ਜਾਂਦੀਆਂ ਨਾ, ਤੇ ਬਾਅਦ ਦੇ ਵਿਚ ਅਹਿਸਾਸ ਹੁੰਦਾ ਬੰਦੇ ਨੂੰ, ਹੈ ਮੇਰੀ ਮਾਂ ਵਿਚਾਰੀ ਇਹ ਕੁਛ ਕਰਦੀ ਸੀ, ਹੁਣ ਹੈ ਨੀ ਦੁਨੀਆਂ ਤੇ, ਤੇ ਉਹਦੇ ਦੁਆਵਾਂ ਆਈਆਂ ਜੀ ਸਾਰਿਆਂ ਨੂੰ ਜੀ।
0: ਬਿਲਕੁਲ ਖੱਖ ਸਾਹਿਬ ਜੀ, ਮੈਨੂੰ ਯਾਦ ਆ ਜਦੋਂ ਮੇਰੀ ਮਾਤਾ ਹੋਸਪਿਟਲ ਦੇ ਵਿਚ ਸੀਗੀ, ਪਤਾ ਸੀ ਤੇ ਹੁਣ ਮੇਰੇ ਦਿਨ ਥੋੜੇ ਆ, ਉਦੋਂ ਵੀ ਜਦੋਂ ਮੈਂ ਦੋ ਵੇਲੇ ਤਾਂ ਜਾਣਾ ਹੀ ਜਾਣਾ ਕੰਮ ਤੋਂ ਹਟ ਕੇ ਵੀ ਤੇ ਕੰਮ ਤੇ ਜਾਣ ਤੋਂ ਪਹਿਲਾਂ ਵੀ, ਤੇ ਉਹ ਦੇਖੋ ਉਸ ਵੇਲੇ ਵੀ ਉਹ ਕਹਿੰਦੀ ਸੀ ਕਾਕਾ ਤੂੰ ਕੋਈ ਗੱਲ ਨੀ, ਉਹਨੂੰ ਮੇਰੀ ਇੱਥੇ ਦੇਖੀ ਜਾਂਦੇ ਆ, ਤੂੰ ਆਪਣਾ ਕੰਮ ਕਰਕੇ ਆਰਾਮ ਕਰਿਆ ਕਰ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਖੱਖ ਸਾਹਿਬ ਦੀ ਮਾਂ ਜਿਹੜੀ ਹੁੰਦੀ ਆ, ਉਹਨੂੰ ਆਪਣਾ ਫਿਕਰ ਘੱਟ ਤੇ ਤੁਹਾਡਾ ਫਿਕਰ ਆ ਜਿਹੜਾ ਉਹ ਜ਼ਿਆਦਾ ਹੁੰਦਾ, ਤੇ ਇਸੇ ਤਰ੍ਹਾਂ ਸਾਨੂੰ ਵੀ ਜਿਹੜਾ ਉਹਦੇ ਬਦਲੇ ਦੇ ਵਿਚ ਆਪਣੀ ਮਾਂ ਨੂੰ ਜਿਹੜੀ ਆ ਉਹ ਉਹਦੀ ਜਦੋਂ ਬੁੱਢੇ ਬਾਰੇ ਹੁੰਦਾ ਹੈ ਉਹਦੀ ਸੇਵਾ ਕਰਨੀ ਚਾਹੀਦੀ ਹੈ। ਪਰ ਜਮਾਨਾ ਖੱਖ ਸਾਹਿਬ ਜੀ ਬਹੁਤ ਬਦਲ ਰਿਹਾ, ਅੱਜ ਕੱਲ ਦੀ ਜਿਹੜੀ ਪੀੜੀ ਆ ਕੱਲੇ ਇਹ ਪੱਛਮੀ ਸਭਿਅਤਾ ਦੇ ਵਿਚ ਨਹੀਂ ਹੈਗੀ, ਇਹ ਅੱਜ ਕੱਲ ਜਿਹੜਾ ਭਾਰਤ ਵਰਸ਼ ਆ ਜਿੱਥੇ ਮਾਂ ਨੂੰ ਰੱਬ ਸਮਝਿਆ ਜਾਂਦਾ ਸੀਗਾ, ਰੱਬ ਨਾਲੋਂ ਵੀ ਵੱਡਾ ਦਰਜਾ, ਅੱਜ ਉਸ ਦੇਸ਼ ਦੇ ਵਿਚ ਵੀ ਹੈ ਜਿਹੜੀ ਮਾਂ ਬਾਪ ਦੀ ਕਦਰਾਂ ਜਿਹੜੀਆਂ ਘੱਟ ਰਹੀਆਂ। ਖੱਖ ਸਾਹਿਬ ਜਿਹੜੇ ਸਮਾਜ ਦੇ ਵਿਚ ਇਸ ਤਰ੍ਹਾਂ ਦੀਆਂ ਕੁਰੀਤੀਆਂ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਹ ਸਮਾਜ ਬਹੁਤਾ ਚਿਰ ਖੱਖ ਸਾਹਿਬ ਜੀ ਉਹ ਚੱਲਦੇ ਨਹੀਂ ਹੁੰਦੇ। ਸੋ ਇਹ ਸਾਨੂੰ ਜਿਹੜਾ ਆ ਆਪਣੇ ਸਰੋਤੇ ਵੀਰ ਆ ਜਿਹੜੇ ਸੁਣਦੇ ਆ ਉਹਨਾਂ ਵਾਸਤੇ ਅਸੀਂ ਤਾਂ ਇੱਕ ਜਿਹੜਾ ਸੁਝਾਅ ਹੀ ਦੇ ਸਕਦੇ ਆ ਖੱਖ ਸਾਹਿਬ ਜੀ, ਹੋਰ ਆਪਾਂ ਉਹਨਾਂ ਦੀ ਬਾਂਹ ਤਾਂ
1: ਚੀਮਾ ਸਾਹਿਬ ਸਾਡਾ ਫਰਜ਼ ਵੀ ਇਹੀ ਆ ਕਿ ਜੋ ਕੋਈ ਸੱਚੀ ਗੱਲ ਆ ਕੋਈ ਵਧੀਆ ਗੱਲ ਆ ਅਸੀਂ ਤੁਹਾਡੇ ਤੱਕ ਕੋਸ਼ਿਸ਼ ਕਰੀ ਦੀ ਆ, ਅਸੀਂ ਬਹੁਤੇ ਸਿਆਣੇ ਤੇ ਨਹੀਂ ਚਲੋ ਤੁਹਾਡੇ ਵਰਗੇ ਹੀ ਆ, ਫਿਰ ਵੀ ਇੱਕ ਮਕਸਦ ਹੁੰਦਾ ਕਿ ਅਸੀਂ ਸੱਚ ਦੇ ਆਧਾਰ ਦੇ ਉੱਪਰ ਗੱਲ ਕਰੀਏ ਤਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਵੀ ਚੰਗੀ ਲੱਗੇ ਜੀ।
0: ਬਿਲਕੁਲ, ਤੇ ਇਹਦੇ ਨਾਲ ਖੱਖ ਸਾਹਿਬ ਜੀ ਆਪਾਂ ਖਬਰਾਂ ਸਾਰਾਂ ਵੱਲ ਚੱਲਦੇ ਆ। ਆਪਾਂ ਉਧਰ ਥੋੜੀ ਜਿਹੀ ਗੱਲ ਕੀਤੀ ਸੀ ਪਿਛਲੀ ਵਾਰੀ ਖਬਰ ਦੇ ਵਿਚ, ਹੰਟਾ ਵਾਇਰਸ ਆ ਜਿਹੜੀ ਇਹ ਖੱਖ ਸਾਹਿਬ ਜੀ ਬੜੀ ਖਤਰਨਾਕ ਆ ਜਿਹੜੀ ਆ, ਇਹ ਕੋਰੋਨਾ ਵਾਇਰਸ ਨਾਲੋਂ ਵੀ ਜ਼ਿਆਦਾ ਜਿਹੜੀ ਇਹ ਖਤਰਨਾਕ ਸਾਬਤ ਹੋ ਸਕਦੀ ਆ। ਤੇ ਜਿਹੜਾ ਉਹ ਕਰੂਜ਼ ਸ਼ਿਪ ਖੱਖ ਸਾਹਿਬ ਜੀ ਜਿੱਥੋਂ ਇਹ ਸ਼ੁਰੂ ਹੋਈ ਸੀ, ਉਹ ਕਰੂਜ਼ ਸ਼ਿਪ ਆ ਹੁਣ ਜਿਹੜਾ ਐਮਵੀ ਹਾਂਡੀਅਸ ਉਹਦਾ ਨਾਂ ਹੈਗਾ, ਇਹ ਸਪੇਨ ਦੀ ਇੱਕ ਛੋਟਾ ਜਿਹਾ ਟਾਪੂ ਹੈਗਾ ਆ, ਕੈਨਰੀ ਆਈਲੈਂਡ ਉਹਨੂੰ ਕਹਿੰਦੇ ਆ। ਤੇ ਇਹ ਜਿਹੜਾ ਜਹਾਜ਼ ਸੀਗਾ ਪਹਿਲਾਂ ਇਹਨੂੰ ਕੋਈ ਦੇਸ਼ ਨਹੀਂ ਸੀ ਚੱਲਦਾ, ਪਈ ਇਹਨੂੰ ਬਾਹਰ ਹੀ ਰੱਖੋ ਸਮੁੰਦਰ ਚ ਰਹਿਣ ਦਿਓ, ਕਿਉਂਕਿ ਸਾਡੇ ਆ ਕੇ ਖੜੂਗਾ ਤਾਂ ਉਥੋਂ ਸਾਡੇ ਵੀ ਦੇਸ਼ ਦੇ ਵਿਚ ਜਿਹੜਾ ਇਹ ਫੈਲੂਗਾ। ਤੇ ਫੇਰ ਹੁਣ ਅਖੀਰੀ ਇਹ ਖੱਖ ਸਾਹਿਬ ਜੀ ਉਹ ਜਿਹੜਾ ਸਪੇਨ ਦਾ ਇੱਕ ਟਾਪੂ ਆ ਛੋਟਾ ਜਿਹਾ, ਮੈਂ ਉੱਥੇ ਬਹੁਤ ਵਾਰੀ ਗਿਆ, ਤੇ ਉਹਦੇ ਉੱਤੇ ਇਹ ਬੰਦਰਗਾਹ

ਤੇ ਜਾ ਕੇ ਪਹੁੰਚ ਗਿਆ ਆ ਤੇ ਉਥੋਂ ਖੱਕ ਸਾਹਿਬ ਜੀ ਹੁਣ ਕੀ ਆ ਕਿ ਇਹਦੇ ਜਿਹੜੇ ਸਵਾਰ ਇਹਦੇ ਉੱਤੇ ਹੈਗੇ ਆ ਖੱਕ ਸਾਹਿਬ ਜੀ ਉਹਨਾਂ ਸਾਰਿਆਂ ਨੂੰ ਉਹਨਾਂ ਉਹਨਾਂ ਮੁਲਕਾਂ ਦੇ ਜਿੱਥੇ ਜਿੱਥੇ ਉਹ ਹੈਗੇ ਆ ਉਥੋਂ ਸਪੈਸ਼ਲ ਚਾਰਟਰ ਹਵਾਈ ਜਹਾਜ਼ ਆ ਜਿਹੜੇ ਉਹ ਲਏ ਜਾਣਗੇ ਤੇ ਉਹਨਾਂ ਦੇ ਨਾਲ ਇੱਕ ਇੱਕ ਕਰਕੇ ਇੱਕ ਦੇਸ਼ ਦੇ ਹੁਣ ਚਲੇ ਗਏ ਇੱਕ ਦੇਸ਼ ਦੇ ਉਦੋਂ ਬਾਅਦ ਫਿਰ ਤੀਸਰੇ ਦੇਸ਼ ਦੇ ਜਿੰਨੇ ਦੇਸ਼ਾਂ ਦੇ ਲੋਕ ਆ ਜਿਹੜੇ ਉਹਨਾਂ ਨੂੰ ਫਿਰ ਹੌਲੀ ਹੌਲੀ ਇੱਥੋਂ ਉਹ ਜਹਾਜ਼ਾਂ ਦੇ ਵਿੱਚ ਚਾਰਟਰ ਜਹਾਜ਼ ਆ ਜਿਹੜੇ ਉਹਨਾਂ ਦੇ ਵਿੱਚ ਬਿਠਾ ਕੇ ਤੇ ਆਪਣੇ ਆਪਣੇ ਦੇਸ਼ਾਂ ਨੂੰ ਜਿਹੜਾ ਵਾਪਸ ਲਗਾਇਆ ਜਾਣਾ ਆ ਤੇ ਬਾਕੀ ਜਿਹੜਾ ਉਹਨਾਂ ਦਾ ਸਮਾਨ ਆ ਖੱਕ ਸਾਹਿਬ ਜੀ ਸਾਹਿਬ ਜੋ ਸਮਾਨ ਜਿਹੜੇ ਅਟੈਚੀ ਕੇਸ ਹੁੰਦੇ ਆ ਵੱਡੇ ਉਹ ਆ ਜਿਹੜੇ ਉਹ ਨਹੀਂ ਜਾਣ ਦਿੱਤੇ ਜਾਣਗੇ ਉਹਨਾਂ ਨੂੰ ਪਹਿਲਾਂ ਉੱਥੇ ਹੀ ਸੈਨੇਟਾਈਜ਼ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਸ਼ਿਪ ਕੀਤਾ ਜਾਊਗਾ ਤੇ ਜਿਹੜਾ ਉਹਨਾਂ ਦਾ ਛੋਟਾ ਮੋਟਾ ਬੈਗ ਜਿਹੜਾ ਆਪਣੇ ਕੋਲ ਹੁੰਦਾ ਕੈਰੀ ਆਨ ਜਿਹੜਾ ਉਹ ਉਹਨਾਂ ਦੇ ਨਾਲ ਜਾਣ ਦਿੱਤਾ ਜਾਵੇਗਾ ਤੇ ਇਹਦੇ ਨਾਲ ਖੱਕ ਸਾਹਿਬ ਜੀ ਇਸ ਜਹਾਜ਼ ਦੇ ਵਿੱਚ ਆ ਜਿਹੜੀਆਂ ਦੋ ਮੌਤਾਂ ਹੋ ਚੁੱਕੀਆਂ ਤੇ ਤੀਸਰੀ ਜਿਹੜੀ ਆ ਉਹਦੇ ਵਿੱਚ ਅਜੇ ਸ਼ੱਕੀ ਗੱਲ ਹੈ ਕਿ ਉਹਦੀ ਮੌਤ ਹੋ ਗਈ ਆ ਕਿ ਨਹੀਂ ਹੋ ਗਈ ਤੇ ਇਸ ਜਹਾਜ਼ ਦੇ ਵਿੱਚ ਖੱਕ ਸਾਹਿਬ ਜੀ 17 ਜਿਹੜੇ ਅਮਰੀਕਨ ਸਵਾਰ ਵੀ ਆ ਤੇ ਉਹਨਾਂ ਨੂੰ ਵੀ ਇਹ ਜਿਹੜੀ ਵਾਰਿਸ ਆ ਇਹਨਾਂ ਤੋਂ ਸ਼ਾਇਦ ਉਹਨਾਂ ਦੇ ਉੱਤੇ ਅਜੇ ਕੋਈ ਪ੍ਰਭਾਵ ਨਹੀਂ ਹੈਗਾ ਪਰ ਅਮਰੀਕਾ ਬਹੁਤ ਸਾਂਭੀਦਾਰ ਜਿਹੜੀ ਸਾਵਧਾਨੀ ਵਰਤ ਕੇ ਇਹਨਾਂ ਨੂੰ ਜਿਹੜੀ ਆ ਉਹ ਲੈ ਕੇ ਆ ਰਿਹਾ ਅਮਰੀਕਾ ਤੇ ਇਹਨਾਂ ਦੇ ਵਿੱਚੋਂ 17 ਜਿਹੜੇ ਉਹ ਅਮਰੀਕਨ ਸਿਟੀਜ਼ਨ ਆ ਤੇ ਇੱਕ ਇਹਨਾਂ ਦੇ ਵਿੱਚੋਂ ਜਿਹੜਾ ਉਹ ਬ੍ਰਿਟਿਸ਼ ਸਿਟੀਜ਼ਨ ਆ ਪਰ ਉਹ ਅਮਰੀਕਨ ਰੈਜੀਡੈਂਸੀ ਉਹਦੇ ਕੋਲ ਹੈਗੀ ਆ ਸੋ ਇਹਨਾਂ 18 ਬੰਦਿਆਂ ਨੂੰ ਟੋਟਲ ਜਿਹੜੇ ਆ ਉਹ ਲਿਆ ਕੇ ਇੱਥੇ ਪਹਿਲਾਂ ਉਹਨਾਂ ਦੀ ਛਾਣਬੀਣ ਕੀਤੀ ਜਾਊਗੀ ਕਿ ਇਹਨਾਂ ਦੇ ਵਿੱਚ ਕੋਈ ਵਾਇਰਸ ਜਿਹੜੀ ਆ ਉਹ ਮਾੜੀ ਮੋਟੀ ਵੀ ਹੈ ਤੇ ਨਹੀਂ ਤੇ ਫੇਰ ਉਹਨਾਂ ਨੂੰ ਜਿਹੜਾ ਉਹਨਾਂ ਦੇ ਘਰਾਂ ਨੂੰ ਭੇਜਿਆ ਜਾਣਾ ਆ ਸੋ ਇਹ ਬਿਮਾਰੀ ਸੀ ਮੇਰਾ ਖਿਆਲ ਆ ਕਿ ਇਹ ਇੰਨੀ ਵਧਣੀ ਨਹੀਂ ਕਿਉਂਕਿ ਇਹਦੇ ਤੇ ਛੇਤੀ ਜਿਹੜਾ ਕੰਟਰੋਲ ਉਹ ਹੋ ਗਿਆ ਤੇ ਇਹਦੇ ਨਾਲ ਅਗਲੀ ਖਬਰ ਖੱਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਟਰੰਪ ਵੱਲੋਂ ਇਰਾਨ ਅੱਗੇ ਇੱਕ ਨਵੀਂ ਯੋਜਨਾ ਰੱਖੀ ਗਈ ਸੀ ਤਾਂ ਕਿ ਜਿਹੜੀ ਆ ਜੰਗ ਬੰਦੀ ਹੋ ਸਕੇ ਪਰ ਜਿਹੜਾ ਇਰਾਨ ਸੀਗਾ ਉਹਨੇ ਜਵਾਬ ਦੇ ਵਿੱਚ ਕਿਹਾ ਕਿ ਜਿਹੜੀ ਸਟੇਟ ਆਫ ਹਰਮੂਸ ਆ ਉਹਨੇ ਸਿੱਧੇ ਸ਼ਬਦਾਂ ਦੇ ਵਿੱਚ ਜਿਹੜਾ ਕਹਿੰਦੇ ਮੂੰਹ ਤੋੜਨਾ ਜਵਾਬ ਤਾਂ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਸਟੇਟ ਆਫ ਹਰਮੂਸ ਆ ਅਸੀਂ ਖੋਲ ਦਿਆਂਗੇ ਪਰ ਇਹ ਕਿਸ਼ਤਾਂ ਵਿੱਚ ਖੋਲੀ ਜਾਊਗੀ ਯਾਨੀ ਕਿ ਹੌਲੀ ਹੌਲੀ ਕਰਕੇ ਤੇ ਨਾਲ ਉਹਨੇ ਇਹ ਸ਼ਰਤ ਰੱਖ ਦਿੱਤੀ ਆ ਜਿਵੇਂ ਜਿਵੇਂ ਅਮਰੀਕਾ ਇਰਾਨੀ ਜਹਾਜ਼ਾਂ ਅਤੇ ਉਸ ਦੇਸ਼ ਦੀਆਂ ਬੰਦਰਗਾਹਾਂ ਤੋਂ ਨਾਕਾ ਆ ਜਿਹੜਾ ਉਹਨੂੰ ਹਟਾਏਗਾ ਸੋ ਜਿੰਨਾ ਤੂੰ ਸਾਨੂੰ ਬਿਲਕੁਲ ਬਿਲਕੁਲ ਉਹ ਇਸੇ ਗੱਲ ਤੋਂ ਤਾਂ

0: ਬਹੁਤ ਵੱਡਾ ਗੀਤ ਗਾ ਗਏ ਹੋ ਅਸਲੀਅਤ ਦੇ ਤੌਰ ਦੇ ਉੱਪਰ, ਬਹੁਤ ਕੁਛ ਕਹਿ ਗਏ ਚੀਮਾ ਸਾਹਿਬ। ਇੱਕ ਮਿੰਟ ਤਾਰ ਲਾ ਲੈਂਦੇ ਜੀ, ਬਹੁਤ ਕੁਛ ਕਹਿ ਗਏ ਮਾਨਕ ਸਾਹਿਬ, ਸਾਨੂੰ ਫਿਰ ਵੀ ਉਹਦੇ ਤੇ ਅਮਲ ਕਰਨ ਦੀ ਜ਼ਰੂਰਤ ਹੈ ਜੀ। ਚੀਮਾ ਸਾਹਿਬ ਆਓ, ਕਰੋ ਚਾਲੂ ਤੁਸੀਂ।
1: ਸਾਹਿਬ ਜੀ ਦੇਖੋ, ਬਹੁਤੀਆਂ ਸਾਰੀਆਂ ਗੱਲਾਂ ਜਦੋਂ ਮਾਂ ਪੇ ਤੁਹਾਡੇ ਜੀਂਦੇ ਹੁੰਦੇ ਉਦੋਂ ਤੁਹਾਨੂੰ ਉਹਨਾਂ ਦਾ ਪਤਾ ਨਹੀਂ ਹੁੰਦਾ। ਤੇ ਮੈਂ ਆਪਣਾ ਜਿਹੜਾ ਮੇਰਾ ਨਿੱਜੀ ਤਜਰਬਾ ਹੈ ਕਾਕ ਸਾਹਿਬ ਜੀ, ਦੇਖੋ ਮੇਰੀ ਮਦਰ ਜਿਹੜੀ ਸੀਗੀ ਨਾ, ਉਹ ਤਕਰੀਬਨ ਸਾਡਾ ਛੋਟਾ ਜਿਹਾ ਪਿੰਡ ਸੀ, ਤਕਰੀਬਨ ਪਿੰਡ ਦੇ ਜਦੋਂ ਤੋਂ ਉਹ ਪਿੰਡ ਦੇ ਵਿੱਚ ਵਿਆਹੀ ਆਈ ਸੀ ਉਦੋਂ ਤੋਂ ਲੈ ਕੇ ਪਿੰਡ ਦੇ ਵਿੱਚ ਜਿੰਨੇ ਵੀ ਬੱਚੇ ਜੰਮੇ ਸੀ ਕਾਕ ਸਾਹਿਬ ਜੀ, ਉਹਨੂੰ ਕੱਲੇ ਕੱਲੇ ਦੀ ਦੇਸੀ ਮਹੀਨਿਆਂ ਦੇ ਵਿੱਚ, ਅੰਗਰੇਜ਼ੀ ਮਹੀਨਿਆਂ ਚ ਨਹੀਂ, ਦੇਸੀ ਮਹੀਨਿਆਂ ਦੇ ਵਿੱਚ ਕੱਲੇ ਕੱਲੇ ਪਿੰਡ ਦੇ ਬੱਚੇ ਦੀ ਜਿਹੜੀ ਜਨਮ ਤਰੀਕ ਉਹਨੂੰ ਯਾਦ ਸੀ। ਔਰ ਮੇਰੇ ਨਾਨਕਿਆਂ ਦਾ ਜਿਹੜਾ ਬਹੁਤ ਵੱਡਾ ਟੱਬਰ ਖਾਕ ਸਾਹਿਬ ਜੀ, ਮੇਰੇ 13 ਮਾਮੇ ਮਾਸੀਆਂ ਸੀ, ਸਾਰਿਆਂ ਦੇ ਬੱਚੇ ਜਿਹੜੇ ਆ ਮੇਰਾ ਖਿਆਲ ਹੋਣੇ ਆ ਕੋਈ 30-40 ਤਾਂ ਹੋਣੇ ਆ, ਸਾਰਿਆਂ ਦੀ ਕੱਲੇ ਕੱਲੇ ਦੀ ਇਹ ਨਹੀਂ ਕਿ ਦਿਨ ਕੱਲਾ ਯਾਦ ਆ, ਇਹ ਵੀ ਪਤਾ ਸੀ ਤੇ ਕਿਹੜਾ ਤੜਕੇ ਜੰਮਿਆ, ਤੜਕੇ ਦੇ ਕਿਹੜੇ ਪਹਿਰ ਜੰਮਿਆ, ਜੇ ਅਤਕਾਲ ਨਹੀਂ, ਇੱਥੋਂ ਤੀਕਰ ਉਹਨੂੰ ਯਾਦ ਸੀ ਸਾਰਾ ਕੁਛ। ਹਾਂਜੀ, ਤੇ ਖਾਕ ਸਾਹਿਬ ਜੀ ਇੱਥੇ ਜਦੋਂ ਨਾ ਉਹ ਆਪਾਂ ਤੁਹਾਨੂੰ ਪਤਾ ਵੀ ਜਦੋਂ ਬਜ਼ੁਰਗ ਹੋ ਗਿਆ ਤੇ ਉਹ ਡਾਕਟਰ ਜਾ ਕੇ ਪੁੱਛ ਲਿਆ ਪੇ ਦੀ ਉਹ ਸਵਾਲ ਪੁੱਛਦੇ ਹੁੰਦੇ ਆ ਪਿਆ ਦਿਨ ਕੀ ਆ ਜੇ ਉਹ ਪੁੱਛਦੇ ਨੀ ਸਵਾਲ, ਪਿਓ ਤੁਹਾਡੀ ਮੈਂਟਲ ਸਟੇਟਸ ਜਿਹੜਾ ਦਿਮਾਗੀ ਉਹ ਦੇਖਣੀ ਹੁੰਦੀ ਉਹਨਾਂ ਨੇ ਕਿ ਦਿਮਾਗ ਚ ਨੀ ਇਹਦਾ ਫੇਲ ਹੋ ਰਿਹਾ। ਤੇ ਉਹ ਜਦੋਂ ਪੁੱਛਦੇ ਸੀਗੇ ਕਿ ਤੈਨੂੰ ਫਲਾਨਾ ਪਤਾ, ਉਹ ਕਹਿੰਦੀ ਮੈਨੂੰ ਅੰਗਰੇਜ਼ੀ, ਮੈਨੂੰ ਕਹਿੰਦੀ ਹੁੰਦੀ ਸੀ ਅੰਗਰੇਜ਼ੀ ਚ ਨੀ ਪਤਾ, ਉਹ ਕਹਿੰਦੀ ਮੈਨੂੰ ਕੱਲੇ ਕੱਲੇ ਪਿੰਡ ਦੇ ਨਿਆਣੇ ਦੀ ਤਰੀਕ ਜਾ ਰਿਹਾ, ਹਜੇ ਤੀਕਰ ਵੀ 10 ਦਿਨ ਅਜੇ ਹੋ ਗਿਆ ਤਾਂ, ਮਤਲਬ ਯਾਦਾਸ਼ਤ ਸੀ ਜਿਹੜੀ ਉਹਦੀ ਇੰਨੀ ਤੇਜ਼ ਸੀ। ਤੇ ਹੁਣ ਕਾਕ ਸਾਹਿਬ ਜੀ ਜਦੋਂ ਉਹ ਚਲੇ ਗਏ ਇਸ ਦੁਨੀਆਂ ਤੋਂ, ਫੇਰ ਨਾ ਮੈਨੂੰ ਇੱਕ ਗੱਲ ਦਾ ਅਹਿਸਾਸ ਹੋਇਆ ਕਿ ਨਹੀਂ ਤਾਂ ਪਹਿਲਾਂ ਜਦੋਂ ਕੋਈ ਪਿੰਡ ਦੇ ਵਿੱਚ ਸਵਾਲ ਹੋਣਾ ਜਾਂ ਨਾਨਕਿਆਂ ਵੱਲੋਂ ਫਲਾਨਾ ਕਿੱਦਾਂ, ਉਹ ਤੋਂ ਝੱਟ ਲਾ ਕੇ ਪੁੱਛ ਲਈਦਾ ਸੀ। ਜਿੱਦਣ ਉਹ ਇਸ ਦੁਨੀਆਂ ਤੋਂ ਚਲੇ ਗਏ ਖਾਕ ਸਾਹਿਬ ਜੀ, ਤੇ ਮੈਨੂੰ ਪਹਿਲੀ ਵਾਰੀ ਲੋੜ ਪਈ ਕੁਛ ਪੁੱਛਣ ਦੀ, ਉਦੋਂ ਮੈਨੂੰ ਅਹਿਸਾਸ ਹੋਇਆ ਕਿ ਕੱਲੀ ਮਾਂ ਨਹੀਂ ਗਈ, ਇੱਕ ਡਿਕਸ਼ਨਰੀ ਵੀ ਚਲੇ ਗਈ।
0: ਪਰ ਲੋਕ ਸਮਝਦੇ ਨਹੀਂ ਹੈ, ਘੱਟ ਸਮਝਦੇ ਆ, ਬਹੁਤ ਲੋਕ ਸਮਝਦੇ ਵੀ ਹੈ, ਬਹੁਤ ਆਪਣੀਆਂ ਮਾਵਾਂ ਦੀ ਕਦਰ ਵੀ ਕਰਦੇ ਆ ਕੁਛ। ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਬੋਲ ਚਾਲ ਵਿਗੜ ਗਿਆ ਬੱਚਿਆਂ ਦਾ,
1: ਬਿਲਕੁਲ
0: ਬਦਤਮੀਜ਼ੀ ਨਾਲ ਗੱਲ ਕਰਨਗੇ ਮਾਂ ਨਾਲ,
1: ਬਦਤਮੀਜ਼ੀ
0: ਨਾਲ ਗੱਲ ਕਰਨਗੇ। ਜਿੱਦਾਂ ਮੈਂ ਅੱਜ ਮੈਂ ਥੋੜਾ ਜਿਹਾ ਦੂਰ ਗਿਆ ਸੀ ਫਿਲਾਡੈਲਫੀਆ, ਮੈਂ ਅੱਜ ਪ੍ਰੋਗਰਾਮ ਸੁਣਦਾ ਆਇਆ ਆਪਣਾ ਰੇਡੀਓ ਤੇ, ਡਾਕਟਰ ਸਾਹਿਬ ਦਾ ਉਹ ਮੈਨੂੰ ਗੱਲ ਅੱਜ ਵੀ ਯਾਦ ਆ, ਕਹਿੰਦਾ ਬੰਦਾ ਕਾਹਦੀਆਂ ਸ਼ੇਖੀਆਂ ਮਾਰਦਾ ਉੱਠ ਕੇ 9 ਮਹੀਨੇ ਪੁੱਠਾ ਲਟਕਿਆ ਹੁੰਦਾ ਮਾਂ ਦੇ ਪੇਟ ਵਿੱਚ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
0: ਮਤਲਬ ਬੰਦੇ ਨੂੰ ਆਪਣੀ ਔਕਾਤ ਦੇ ਵਿੱਚ ਰਹਿਣਾ ਚਾਹੀਦਾ, ਸਿੱਧੀ ਗੱਲ,
1: ਬਿਲਕੁਲ ਬਿਲਕੁਲ ਬਿਲਕੁਲ
0: ਨਹੀਂ ਚਾਹੀਦਾ, ਆਪਣੀ ਜਿਹੜੀ ਆ ਤੁਹਾਡਾ ਬੈਕਗ੍ਰਾਉਂਡ ਹੈ ਨਾ ਉਹਨੂੰ ਨਹੀਂ ਭੁੱਲਣਾ ਚਾਹੀਦਾ, ਤੁਸੀਂ ਕਿੱਥੋਂ ਉੱਠੇ ਆ, ਕਿੱਥੋਂ ਆਏ ਆ, ਕੀ ਸੀ ਸਾਡੇ ਕੋਲ, ਸਾਨੂੰ ਪਤਾ ਹੀ ਹੈ ਚੀਮਾ ਸਾਹਿਬ ਉੱਥੇ ਦੇ ਹਾਲਾਤ ਕਿੱਦਾਂ ਦੇ ਹੁੰਦੇ ਸੀ, ਮਾੜੀਆਂ ਜ਼ਮੀਨਾਂ ਸੀ ਜਾਂ ਉਸ ਵੇਲੇ
1: ਬਿਲਕੁਲ ਬਿਲਕੁਲ
0: ਜ਼ਮੀਨਾਂ ਸੀ, ਖਾਦਾਂ ਖੁਦਾਂ ਹੁੰਦੀਆਂ ਨਹੀਂ ਸੀ, ਦਵਾਈਆਂ ਨਹੀਂ ਸੀ ਹੁੰਦੀਆਂ, ਤੇ ਇਹੋ ਜਿਹੇ ਹਾਲਾਤ ਉਦੋਂ ਵਿੱਚ ਮਾਂ ਬਾਪ ਨੇ ਬਹੁਤ ਔਖੇ, ਮਾਤਾ ਦਾ ਰੋਲ ਬਰਾਬਰ ਦਾ ਹੁੰਦਾ ਸੀ
1: ਕਾਕ ਸਾਹਿਬ ਜੀ, ਜਿਹੜੇ ਮਾਂ ਹੁੰਦੀ ਸੀ ਮੈਂ ਦੇਖਦਾ ਰਿਹਾ, ਅਸੀਂ 6 ਭੈਣ ਭਰਾ ਸੀ, ਸਾਡਾ ਬਾਬਾ ਸੀ 7ਵਾਂ ਤੇ ਸਾਡਾ ਫਾਦਰ ਸੀ ਉਹ ਆਪ ਸੀ, ਦੇਖ ਲੋ ਪਈ ਉਹਨੇ ਕੱਲੀ ਨਹੀਂ, ਕੱਲੀ ਸੀ ਉਹ, ਕੱਲੀ ਨੇ ਉਹਨੇ ਦੇਖ ਲੋ ਪਈ ਸਾਰੇ ਟੱਬਰ ਦੀ ਰੋਟੀ ਵੀ ਪਕਾਉਣੀ ਆ ਤੇ ਛੱਲੀਆਂ ਵੀ ਕੱਢਣੀਆਂ, ਫੇਰ ਉਹ ਛੱਲੀਆਂ ਨੂੰ ਲਿਆਉਣਾ ਵੀ ਆ, ਢੋਣਾ ਵੀ ਆ, ਇਹ ਕਰਨਾ, ਕਪਾਹਾਂ ਵੀ ਚੁਗਣੀਆਂ, ਚੁੱਕ ਕੇ ਫੇਰ ਵੇਲਣੀ ਵੀ ਆ, ਫੇਰ ਉਹਨੂੰ ਜਿਹੜਾ ਆ ਵੇਲ ਕੇ ਫੇਰ ਉਹ ਦੂਜੇ ਨੇ ਪਿੰਜੇ ਨੇ ਆਉਣਾ, ਫੇਰ ਉਹਦਾ ਉਹ ਰੂਹ ਪਿੰਜ ਕੇ ਜਾਣਾ, ਫੇਰ ਉਹਨੂੰ ਕੱਟਣਾ,
0: ਗੋਹਾ
1: ਕੂੜਾ ਵੀ ਕਰਨਾ, ਸਭ ਕੁਛ ਜਿਹੜਾ ਉਹ ਖਾਕ ਸਾਹਿਬ ਜੀ ਕਰਦੀ ਸੀਗੀ। ਤੇ ਮੈਂ ਹੈਰਾਨ ਹੁੰਦਾ ਹੁਣ ਵੀ ਸੋਚ ਸੋਚ ਕੇ ਤੇ ਕੱਲੀ ਉਹ ਜਿਹੜੀ ਸੀ ਉਹਨੇ ਕਿਉਂ, ਉਹ ਕੱਲੀ ਨਹੀਂ ਸੀ, ਪਿੰਡ ਦੇ ਵਿੱਚ ਸਾਰੀਆਂ ਔਰਤਾਂ ਏਦਾਂ ਹੁੰਦੀਆਂ ਸੀ, ਤੇ ਬੜੇ ਮਿਹਨਤੀ ਉਹ ਲੋਕ ਸੀਗੇ ਖਾਕ ਸਾਹਿਬ ਜੀ। ਹੁਣ ਤਾਂ ਉੱਥੇ ਜਿਹੜੇ ਆ ਖਾ ਖਾ ਕੇ ਢਿੱਡ ਵਧਾਏ ਆ, ਚਾਹੇ ਉਹ ਮਰਦ ਆ ਚਾਹੇ ਉਹ ਔਰਤਾਂ ਆ, ਤੇ ਕੰਮ ਜੋਗੇ ਉਹ ਹੈ ਨੀ, ਬਸ ਐਵੇਂ ਇੱਧਰ ਉੱਧਰ ਤੁਰੇ ਫਿਰਦੇ ਆ, ਤੇ ਉਹ ਦੇਸ਼ ਆ ਜਿਹੜਾ ਉਹ ਉੱਜੜ ਰਿਹਾ ਸਮਾਜ ਆ ਖਾਕ ਸਾਹਿਬ ਜੀ। ਮੈਨੂੰ ਤਾਂ ਬਹੁਤ
0: ਚੀਮਾ ਸਾਹਿਬ ਵੱਧ ਗਈਆਂ ਇੰਨੀਆਂ ਜ਼ਿਆਦੀਆਂ, ਬੰਦੇ ਉੱਠਦੇ 10-11 ਮੁੰਡੇ ਅੱਜ ਕੱਲ ਦੇ ਉੱਠਦੇ 10-11-12 ਵਜੇ ਆ, ਫਿਰ ਮੂੰਹ ਹੱਥ ਧੋ ਕੇ ਚੱਲ ਵੀ ਨਾਲ ਮੋਟਰਸਾਈਕਲ ਤੇ ਕਿੱਕ ਮਾਰੀ ਗੱਡੀ ਚੱਕੀ ਚੱਲ ਪਤਾ ਨਹੀਂ ਕਿੱਥੇ ਜਾ ਵੜਿਆ।
1: ਹਾਂਜੀ, ਉਹ ਜਲੰਧਰ ਚਾਹ ਪੀਣ ਜਾਂਦੇ ਆ ਜੀ।
0: ਰਿਸਪੈਕਟ ਕੋਈ ਨੀ ਮਾਂ ਬਾਪ ਦੀ, ਮੈਂ ਪੁੱਛ
1: ਰਿਸਪੈਕਟ
0: ਹੁੰਦੀ ਹੋਰ ਕੁਛ ਨੀ ਹੁੰਦਾ,
1: ਹਾਂਜੀ ਹੋਰ ਕੁਛ ਨੀ,
0: ਚੱਲਿਆ ਵਾ ਮੈਂ ਘੰਟੇ ਕੁ ਤੱਕ ਮੁੜਿਆ ਨਾ, ਮਾਂ ਨੂੰ ਇੰਨਾ ਹੋ ਜਾਂਦਾ ਕਿ ਚੱਲ ਮੈਨੂੰ।
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ,
0: ਸੁਧਾਰਨ ਦੀ ਲੋੜ ਆ ਸਾਡੇ ਸਮਾਜ ਦੇ ਵਿਚ, ਬਹੁਤ ਕ੍ਰਿਤੀਆਂ ਆ ਗਈਆਂ, ਇਹਨੂੰ ਥੋੜਾ ਜਿਹਾ ਸੋਚਣਾ ਪਏਗਾ ਸਾਨੂੰ। ਆਪਣੀ ਮੈਂ ਯੰਗ ਜਨਰੇਸ਼ਨ ਦੀ ਗੱਲ ਕਰਦਾ, ਕਿ ਤੁਸੀਂ ਜਿਹਾ ਇਹਦੇ ਬਾਰੇ ਗੌਰ ਕਰੋ ਔਰ ਧਿਆਨ ਦਿਓ ਕਿ ਇਹ ਰੱਬ ਵਾ ਤੁਹਾਡੇ ਰੱਬ ਮਾਂ ਬਾਪ ਤੇ ਜਿਹਨਾਂ ਨੇ ਤੁਹਾਨੂੰ ਪਾਲ ਪੋਸ ਕੇ ਪੈਸੇ ਪਤਾ ਨੀ ਕਿੱਥੋਂ ਫੜ ਫੜ ਕੇ ਬਹੁਤੇ ਮੁੰਡੇ ਇੱਦਾਂ ਵੀ ਆਏ ਨਾ
1: ਜੇ
0: ਘਰ ਹੁੰਦੇ ਨੀ ਸੀ ਪੈਸੇ ਕਦੇ ਸ਼ਾਹ ਕੋ ਫੜ ਲਿਆ ਤੇਰੇ ਅਗਲੇ ਲਾ ਦਾਂਗੇ ਉਹਦੇ ਕਰਦਾ ਕਿ ਕਿੱਲਾ ਕਿਸੇ ਨੇ ਜ਼ਮੀਨ ਦਾ ਵੇਚਿਆ ਕਹਿੰਦੇ ਬੋਲ ਦਵੇਈ ਦਿੱਤਾ
1: ਬਿਲਕੁਲ
0: ਖੁਸ਼ੀ ਨਾਲ ਯਾਰ ਅਸੀਂ ਕਿੱਦਾਂ ਭੁੱਲ ਸਕਦੇ ਉਹਨਾਂ ਨੂੰ ਜੀ
1: ਬਿਲਕੁਲ ਖਾਕ ਸ਼ਾਹ ਜੀ ਇਸੇ ਤਰ੍ਹਾਂ ਆ ਇਹ ਦੇਖੋ ਸਿਲਸਿਲਾ ਜਿਹੜਾ ਚੱਲਦਾ ਹੌਲੀ ਹੌਲੀ ਜਿਹੜਾ ਉਹ ਵੈਸਟਰਨ ਸਿਵਲਾਈਜੇਸ਼ਨ ਹੈ ਜਿਹੜੀ ਇਹਦੇ ਵਿੱਚ ਕੱਖ ਸਾਹਿਬ ਜੀ ਜਿਹੜੇ ਰਿਸ਼ਤੇ ਨਾਤੇ ਇਹਨਾਂ ਨੂੰ ਤੋੜਨ ਦੀ ਜਿਹੜੀ ਉਹ ਜ਼ਿਆਦਾ ਹੁੰਦੀ ਆ ਤੇ ਪਰ ਏਦਾਂ ਹੋਣੀ ਨਹੀਂ ਚਾਹੀਦੀ ਜਿਹੜੇ ਸਮਾਜ ਆ ਜਿਹੜੇ ਉਹ ਦੇਖੋ ਕੱਖ ਸਾਹਿਬ ਜੀ ਹੁਣ ਇਰਾਨ ਦੇ ਵਿੱਚ ਕੀ ਹਾਲ ਆ ਕਿੰਨਾ 47 ਸਾਲ ਹੋ ਗਏ ਉਸ ਮੁਲਕ ਨੂੰ ਬਾਹਰ ਰਾਸ਼ਨ ਪਾਣੀ ਬੰਦ ਕੀਤਾ ਆ ਪਰ ਕਿਉਂਕਿ ਉਹ ਲੋਕ ਬੰਦਰਾਂ ਦੇ ਪੱਕੇ ਉਹ ਅਜੇ ਤੀਕਰ ਵੀ ਵਧੀਆ ਜੀ ਰਹੇ ਉਹਨਾਂ ਦੇ ਵਿੱਚ ਕੋਈ ਸਟ੍ਰੈਸ ਨਹੀਂ ਕੋਈ ਕਿਸੇ ਦੀ ਕੇਅਰ ਨਹੀਂ ਕੋਈ ਡਾਕਾ ਨਹੀਂ ਕੋਈ ਚੋਰੀ ਨਹੀਂ ਕੁਛ ਨਹੀਂ ਹੁੰਦਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਰਹਿਣੀਆਂ ਚਾਹੀਦੀਆਂ
0: ਚੀਮਾ ਸਾਹਿਬ ਮੈਂ ਦੇਖਦਾ ਗੋਰਿਆਂ ਦੇ ਨਿਆਣੇ ਚੰਗੇ
1: ਬਿਲਕੁਲ
0: ਮਾੜਾ ਮੋਟਾ ਖੌਫ ਕਹਿੰਦੇ ਆ ਉਹ ਪੈਸਾ ਉਹ ਜਦੋਂ 18 ਸਾਲਾਂ ਦਾ ਹੋ ਜਾਂਦਾ ਕਹਿੰਦੇ ਪੁੱਤ ਕਮਾ ਦਿਖਾ ਹੁਣ ਤੈਨੂੰ ਪਾਲ ਪੂਲ ਦਿੱਤਾ ਵਾ ਨਾ ਉਹ
1: ਬਿਲਕੁਲ ਬਿਲਕੁਲ
0: ਸਾਡੇ ਆਲੇ ਜਾਨ ਨੀ ਛੱਡਦੇ ਜਦੋਂ ਤੱਕ ਉਹ ਉਹਦੇ ਕੋਲ ਜਾਣੇ ਬਾਪੂ ਦਹੀਂ 100, 200 ਦਹੀਂ 500 ਦਹੀਂ ਮੈਂ ਅੱਜ ਮੇਰੀ ਪਾਰਟੀ ਆ ਮੈਂ ਯਾਰਾਂ ਦੋਸਤਾਂ ਨਾਲ ਜਾਣਾ ਬਾਪੂ ਫਿਰ ਵੀ ਦੇ ਦਿੰਦਾ ਖੁਸ਼
1: ਗੱਲ
0: ਹੈ ਕਾਕਾ ਜਾ ਪਰ ਇਹ ਹੈ ਕਿ ਸਾਨੂੰ ਰਿਸਪੈਕਟ ਕਰਨੀ ਬਹੁਤ ਜ਼ਰੂਰੀ ਹੈ ਇਹਦੇ ਬਾਰੇ ਸਾਨੂੰ ਸੋਚਣਾ ਪਏਗਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜੀ
1: ਬਿਲਕੁਲ ਖਾਕ ਸਾਹਿਬ ਜੀ ਗੱਲ ਤਾਂ ਛੋਟੀ ਜਿਹੀ ਹੁੰਦੀ ਆ ਸਵੇਰੇ ਉੱਠ ਕੇ ਤੁਸੀਂ ਜੇ ਤੁਸੀਂ ਮਾਂ ਦੇ ਪੈਰੀਆਂ ਹੱਥ ਲਾਤਾ ਤਾਂ ਸਮਝ ਲਓ ਭਾਈ ਮਾਂ ਆ ਜਿਹੜੀ ਨਾ ਉਹ ਦੁਨੀਆਂ ਦੀ ਹਰ ਇੱਕ ਚੀਜ਼ ਆ ਜਿਹੜੀ ਨਜ਼ਰ ਨਹੀਂ
0: ਬਿਲਕੁਲ
1: ਤੇ ਲਓ ਆਪਾਂ ਇੱਕ ਦੋ ਖਬਰਾਂ ਹੋਰ ਕਰਦੇ ਹਾਂ ਜਿਹੜਾ ਆਪਣੇ ਕੋਲ ਸਮਾਂ ਵੱਧਦਾ ਹੈ ਖਾਕ ਸਾਹਿਬ ਜੀ ਤੇ ਆਪਾਂ ਉਹ ਗੱਲ ਕਰਦੇ ਸੀਗੇ ਕਿ ਜਿਵੇਂ ਟਰੰਪ ਸਾਹਿਬ ਸੁਣ ਕੇ ਅੱਛਾ ਪੂਰੀ ਤਰ੍ਹਾਂ ਲੋਹੇ ਲਾ ਕੇ ਹੋਏ ਇਹ ਗੱਲ ਇਸ ਤਰ੍ਹਾਂ ਸੀ ਖਾਕ ਸਾਹਿਬ ਜੀ ਟਰੰਪ ਸਾਹਿਬ ਨੇ ਇਰਾਨ ਨੂੰ ਉਹ ਦਿੱਤਾ ਸੀ 14 ਦਿਨ ਦਾ ਉਹ 14 ਪੁਆਇੰਟ ਵਾਲਾ 14 ਨੁਕਤੇ ਰੱਖੇ ਸੀਗੇ ਕਿ ਇਹਨਾਂ ਤੇ ਤੁਸੀਂ ਮੰਨ ਲਓ ਤੇ ਆਪਾਂ ਸਮਝੌਤਾ ਕਰ ਲੈਂਦੇ ਹਾਂ ਪਰ ਉਹਨਾਂ ਤੇ ਸ਼ਾਇਦ ਉਹ ਨਹੀਂ ਬੰਨੇ ਜਿਹਦੇ ਕਾਰਨ ਟਰੰਪ ਸਾਹਿਬ ਥੋੜੇ ਲੋਹੇ ਲਾ ਕੇ ਹੋਏ ਆ ਕੋਈ ਨਾ ਉਹ ਲੋਹੇ ਲਾ ਕੇ ਉਪਰੋਂ ਉਪਰੋਂ ਇੱਕ ਖਾਕ ਸਾਹਿਬ ਜੀ ਟਰੰਪ ਦੇ ਵਿੱਚ ਬਹੁਤ ਵੱਡਾ ਗੁਣ ਵੀ ਆ ਉਹ ਨਾ ਲੋਹੇ ਲਾ ਕੇ ਜਿਹੜੇ ਉੱਤੋਂ ਉੱਤੋਂ ਹੁੰਦੇ ਹੁੰਦੇ ਵਿੱਚੋਂ ਨਹੀਂ ਉਹ ਫਿਰ 200 ਮਿੰਟ ਬਾਅਦ ਫਿਰ ਉਦਾਂ ਦੇ ਠੰਡੇ ਹੋ ਜਾਂਦੇ ਆ ਸਪੀਚ ਕਰਦੇ ਕਰਦੇ ਕਈ ਵਾਰੀ ਤੁਸੀਂ ਦੇਖਦੇ ਹੋਵੋਗੇ ਇੱਕ ਪਹਿਲਾਂ 20 ਸਕਿੰਟ ਪਹਿਲਾਂ ਉਹ ਪੂਰੇ ਲੋਹੇ ਲਾ ਕੇ ਹੁੰਦੇ ਆ ਤੇ ਮਗਰੋਂ ਐਨ ਠੰਡੇ ਸੀਤ ਵਰਗੇ ਵੀ ਹੋ ਜਾਂਦੇ ਆ ਇਹ ਵੀ ਸ਼ਾਇਦ ਉਹਨਾਂ ਦੇ ਵਿੱਚ ਬਹੁਤ ਵੱਡਾ ਇੱਕ ਗੁਣ ਹੈਗਾ ਆ ਤੇ ਜਿਹੜਾ ਉਹ ਦਿੱਤਾ ਸੀ 14 ਪੁਆਇੰਟ ਵਾਲਾ ਉਹਨਾਂ ਨੂੰ ਇਰਾਨ ਨੂੰ ਭੇਜਿਆ ਸੀਗਾ ਉਹਦੇ ਵਿੱਚ ਖਾਕ ਸਾਹਿਬ ਦੀ ਹੁਣ ਜਿਹੜੀ ਮੁਸੀਬਤ ਆ ਉਹਨਾਂ ਨੇ ਉਹ ਉੱਥੇ ਸਲਾਹ ਮਸ਼ਵਰਾ ਕੀਤਾ ਆ ਪਰ ਇਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਜਿਹੜੇ ਉਹਨਾਂ ਦੇ ਲੀਡਰ ਆ ਮੁਸਤਫਾ ਖਮੀਨੀ ਉਹ ਕਿਤੇ ਨਜ਼ਰ ਨਹੀਂ ਆ ਰਹੇ ਕਹਿੰਦੇ ਆ ਤੇ ਉਹ ਹੁਣ ਤੁਹਾਨੂੰ ਪਤਾ ਭਈ ਉਹਨਾਂ ਦੇ ਸੱਟਾਂ ਤਾਂ ਵੱਜੀਆਂ ਸੀ ਨਾ ਜਦੋਂ ਉਹਨਾਂ ਦੇ ਫਾਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਤੇ ਸੱਟਾਂ ਇਹਨਾਂ ਦੇ ਵੀ ਵੱਜੀਆਂ ਸੀ ਤੇ ਜਾਂ ਤਾਂ ਉਹ ਫਿਰ ਜਿੱਦਾਂ ਇੱਥੇ ਬੰਕਰ ਬੁੰਕਰ ਵਗੈਰਾ ਰਸ਼ੀਆ ਚ ਯੂਕਰੇਨ ਚ ਹੈਗੇ ਆ ਬੰਕਰ ਬਣਾ ਲਿਆ ਹੋਣੇ ਆ ਉਹਨਾਂ ਨੇ ਵੀ ਤੇ ਉੱਥੇ ਕਿਤੇ ਮਤਲਬ ਰਹਿੰਦੇ ਹੋਣਗੇ ਪਰ ਉਹ ਸਾਹਮਣੇ ਨਹੀਂ ਆਏ ਤੇ ਇਹਦੇ ਕਰਕੇ ਜਿਹੜੀ ਉਹ ਅਟਕਿਆ ਹੋਇਆ ਹਜੇ ਜਿਹੜਾ ਉਧਰੋਂ ਜਵਾਬ ਆਉਣਾ ਸੀਗਾ ਇਰਾਨ ਵੱਲੋਂ ਤੇ ਇਹਦੇ ਨਾਲ ਖਾਕ ਸਾਹਿਬ ਜੀ UAE ਆ ਜਿਹੜੀ ਯੂਨਾਈਟਿਡ ਅਰਬ ਐਮੀਰੇਟ ਤੇ ਉਹਦੇ ਨਾਲ ਕੁਵੈਤ ਇਹ ਦੋਹਾਂ ਦੇਸ਼ਾਂ ਵੱਲੋਂ ਸ਼ਿਕਾਇਤ ਆਈ ਆ ਕਿ ਉਹਨਾਂ ਦੇ ਉੱਪਰ ਡਰੋਨਾਂ ਦੇ ਹਮਲੇ ਜਿਹੜੇ ਹੋਏ ਆ ਤੇ ਜਿਹੜਾ ਕਟਰ ਹੈਗਾ ਉਹਦੇ ਵਿੱਚ ਖਾਕ ਸਾਹਿਬ ਜੀ ਜਿਹੜੀ ਆ ਸਮੁੰਦਰ ਦੇ ਵਿੱਚ ਜਿਹੜਾ ਉਹਨਾਂ ਦਾ ਜਿਹਨੂੰ ਆਪਾਂ ਕਹਿੰਦੇ ਸਮੁੰਦਰ ਦਾ ਕੰਢਾ ਉਹ ਤੱਟ ਉਹਨੂੰ ਕਹਿ ਦੇਈਦਾ ਆਮ ਕਰਕੇ ਪੰਜਾਬੀ ਦਾ ਜਿਹੜਾ ਸ਼ਬਦ ਆ ਤੇ ਉੱਥੇ ਖਾਕ ਸਾਹਿਬ ਜੀ ਇੱਕ ਜਹਾਜ਼ ਉੱਪਰ ਆ ਜਿਹੜਾ ਡਰੋਨ ਦੇ ਨਾਲ ਹਮਲਾ ਵੀ ਜਿਹੜਾ ਹੋਇਆ ਤੇ ਵਾਸ਼ਿੰਗਟਨ ਵਿੱਚ ਅਗਲੇ ਹਫ਼ਤੇ ਇਜ਼ਰਾਇਲ ਅਤੇ ਲਿਬਨਾਨ ਦੇ ਵਿੱਚ ਜਿਹੜਾ ਆ ਉਹਦੇ ਫੈਸਲੇ ਬਾਰੇ ਵੀ ਗੱਲਬਾਤ ਇੱਥੇ ਉਹ ਦੋਨਾਂ ਨੂੰ ਮੇਰਾ ਖਿਆਲ ਇੱਥੇ ਹੋਣਗੇ ਉਹ ਤੇ ਉਹਨਾਂ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਾਈ ਜਾਊਗੀ ਭਈ ਸ਼ਾਇਦ ਫੈਸਲਾ ਹੋ ਜਾਵੇ ਕਿਉਂਕਿ ਇਰਾਨ ਖਾਕ ਸਾਹਿਬ ਵੀ ਓਨਾ ਚਿਰ ਨਹੀਂ ਮੰਨਦਾ ਜਿੰਨਾ ਚਿਰ ਉਹ ਕਹਿੰਦਾ ਤੁਸੀਂ ਲਿਬਨਾਨ ਦਾ ਫੈਸਲਾ ਨਹੀਂ ਕਰਦੇ ਮੈਂ ਕੋਈ ਫੈਸਲਾ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਵੀ ਦੇਖੋ ਖਾਕ ਸਾਹਿਬ ਜੀ ਹੁਣ ਜਿਹੜਾ ਹੈਜ਼ਬੁੱਲਾ ਆ ਲਿਬਨਾਨ ਦਾ ਉਹ ਵੀ ਆ ਕੇ ਇਰਾਨ ਦੇ ਬਰਾਬਰ ਖੜ ਗਿਆ ਜਦੋਂ ਹਾਂਜੀ ਸੋ ਉਹ ਇਰਾਨ ਨੇ ਵੀ ਆ ਜਿਹੜਾ ਉਹ ਵੀ ਇਸ ਗੱਲ ਤੇ ਅੜਿਆ ਕਿ ਮੈਂ ਉਸ ਤੋਂ ਬਿਨਾਂ ਫੈਸਲਾ ਨਹੀਂ ਕਰਨਾ ਤੁਸੀਂ ਕੁਛ ਕਹਿਣ ਲੱਗੇ ਸੀ
0: ਇੱਕ ਸੈਕਿੰਡ ਦਿਓ ਜੀ ਮੈਂ ਇੱਕ ਛੋਟੀ ਜਿਹੀ ਅਨਾਊਂਸਮੈਂਟ ਕਰਨੀ ਹੈ ਨਵਦੀਪ ਰਿੱਕੀ ਬਾਜਵਾ ਜੇ ਕੋਈ ਸਾਡੇ ਸਰੋਤੇ ਸਰੀ ਕੈਨੇਡਾ ਤੋਂ ਸੁਣਦੇ ਆ ਤਾਂ ਕੌਂਸਲਰ ਕੈਂਡੀਡੇਟ ਨੇ ਬਹੁਤ ਇਮਾਨਦਾਰ ਤੇ ਬੜਾ ਮਿਹਨਤੀ ਬੇਟਾ ਹੈਗਾ ਤੇ ਇਹਨੂੰ ਵੋਟਾਂ ਪਾਇਓ ਜੇ ਉੱਥੇ ਤੁਸੀਂ ਸਾਰੇ ਦੇਖ ਚੈੱਕ ਕਰ ਲਓ ਉਹਦਾ ਫੋਨ ਨੰਬਰ ਵੀ ਮੈਂ ਅਨਾਊਂਸ ਕਰ ਦੇਣਾ 6043065266 ਸੋ ਰਿਕੁਐਸਟ ਹੈ ਕਿ ਆਪਣੇ ਜਿੰਨੇ ਵੀ ਉੱਥੇ ਸਰੀ ਦੇ ਏਰੀਏ ਦੇ ਵਿੱਚ ਵੀਰ ਭੈਣ ਭਰਾ ਹੈਗੇ ਆ ਤੇ ਜਰਾ ਇਹਨਾਂ ਦਾ ਵੀ ਖਿਆਲ ਰੱਖਿਓ, ਆਪਣੇ ਪੰਜਾਬੀ ਮੁੰਡਾ ਹੈਗਾ ਤੇ ਸਾਡਾ ਜਵਾਈ ਵੀ ਹੈ ਜੀ।
1: ਵੈਰੀ ਗੁੱਡ, ਬਹੁਤ ਵਧੀਆ ਖਾਕ ਸਾਹਿਬ ਜੀ। ਤੇ ਖਾਕ ਸਾਹਿਬ ਜੀ, ਤੁਸੀਂ ਛਾ ਗਏ, ਮੈਨੂੰ ਲੱਗਦਾ ਵੀ ਅਮਰੀਕਾ ਦੀ ਗੌਰਮੈਂਟ ਦੇ ਵਿਚ ਵੀ ਤੁਸੀਂ ਹੁਣ ਰੱਖਦੇ ਆ ਤੇ ਕੈਨੇਡਾ ਦੀ ਗੌਰਮੈਂਟ ਦੇ ਵਿਚ ਵੀ, ਤੇ ਕੋਈ ਨਾ ਆਪਾਂ
0: ਨਿਆਣਿਆਂ ਨੂੰ ਨਾ ਬੱਚਿਆਂ ਨੂੰ ਮੈਂ ਪਹਿਲਾਂ ਸੋਚਦਾ ਹੁੰਦਾ ਸੀ ਅੱਜ ਤੋਂ 2 ਸਾਲ ਪਹਿਲਾਂ ਕਿ ਅੱਜ ਦੀ ਜਿਹੜੀ ਵਧੀਆ ਜਨਰੇਸ਼ਨ ਜਿਹੜੀ ਧਰਮ ਦੇ ਨਾਂ ਦੇ ਉੱਪਰ ਸਿੱਖ ਧਰਮ ਦੇ ਵਿਚ ਬੜੇ ਕੱਟੜ ਮੁੰਡੇ ਹੈਗੇ ਆਪਣੇ ਇੱਥੇ ਸਾਊਥ ਅਮਰੀਕਾ ਵਿਚ, ਉਹਨਾਂ ਨੂੰ ਹੌਲੀ ਹੌਲੀ ਗੁਰਦੁਆਰਿਆਂ ਦੀ ਸਿਆਸਤ ਵਿਚ ਆਉਣਾ ਚਾਹੀਦਾ, ਪਰ ਜਿਹੜੇ ਸਾਡੇ ਬੁੱਢੇ ਖੁੰਗੜ ਬੈਠੇ ਆ ਉਹ ਲਾਗੇ ਨੀ ਲੱਗਦੇ।
1: ਆਪਣਾ
0: ਅਗਲੀ ਵਾਰੀ ਮੈਂ ਤਾਏ ਦਾ ਮੁੰਡਾ ਬਣਾਇਆ ਜਾਂ ਕਿ ਚਾਚੇ ਦਾ, ਅਗਲੀ ਵਾਰੀ ਮਾਸੀ ਦਾ ਮੁੰਡਾ ਪ੍ਰਧਾਨ ਬਣਾਉਣਾ, ਇੱਕ ਵਾਰੀ ਤੁਹਾਡੇ ਹੱਥ ਆ ਗਈ ਪ੍ਰਧਾਨ ਬੈਟਰ ਆ ਕਿ ਤੁਸੀਂ ਵੀ ਵੱਡੀ ਸਿਆਸਤ ਚ ਆਓ, ਛੱਡੋ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਿਆ, ਛੱਡ ਦਿਓ
1: ਬਿਲਕੁਲ,
0: ਅਮੇਰਿਕਾ ਦੀ ਸਿਆਸਤ ਦੇ ਵਿਚ ਕੋਸ਼ਿਸ਼ ਕਰੋ। ਹੁਣ ਸਾਡੇ ਇੱਥੇ ਇੱਕ ਹੋਰ ਸਿੰਘ ਸਾਹਿਬ ਹੈਗੇ ਆ, ਉਹ ਆਪਣਾ ਕਾਂਗਰਸਮੈਨ ਦੀ ਇਲੈਕਸ਼ਨ ਲੜ ਰਹੇ ਸਾਡੇ ਏਰੀਏ ਦੇ ਵਿਚੋਂ, ਆਪਣੇ ਸਰਦਾਰ, ਤੇ ਇੱਦਾਂ ਹੌਲੀ ਹੌਲੀ ਆਪਾਂ ਨੂੰ ਇਹਦੇ ਵਿਚ ਆਉਣਾ ਪਏਗਾ, ਸਿਆਸਤ
1: ਆਉਣਾ ਪਏਗਾ, ਬਿਲਕੁਲ ਬਿਲਕੁਲ,
0: ਜ਼ਿਆਦਾ ਟਰਾਈ ਕਰੋ, ਬੜਾ ਕੁਛ ਹੈਗਾ ਇਹਦੇ ਨਾਲ, ਇਮਾਨਦਾਰੀ ਵੀ ਤੇ ਤੁਹਾਡੀ ਪਰਖੀ ਜਾਂਦੀ ਹੈ, ਕਿਉਂਕਿ ਇਹ ਵਧੀਆ ਪੋਲੀਟਿਕਸ ਆ ਅਮੈਰੀਕਾ ਦੀ ਸਿਆਸਤ ਦੇ ਵਿਚ, ਨਾ ਕਰਪਸ਼ਨ ਆ, ਛੋਟੇ ਵੱਡੇ ਤੇ ਹੋਏਗੀ ਉਹ ਤਾਂ ਛੋਟੇ ਮੋਟੇ ਤੈਨੂੰ ਪਤਾ ਹੁੰਦਾ, ਪਰ ਆਓ ਜਰੂਰ ਇਹਦੇ ਵਿਚ, ਬੜਾ ਬਹੁਤ ਸਾਰਿਆਂ ਨੂੰ ਰਿਕੁਐਸਟ ਆ, ਜਿੰਨੀ ਵੀ ਯੰਗ ਜਨਰੇਸ਼ਨ ਪੜ੍ਹੀ ਲਿਖੀ ਆ, ਕੋਸ਼ਿਸ਼ ਕਰੋ ਕੋਈ ਨਾ ਕੋਈ ਕੌਂਸਲਰ ਦੀ ਜਾਂ ਕੋਈ ਕਾਂਗਰਸਮੈਨ ਜਾਂ ਕੋਈ ਅਸੈਂਬਲੀ ਮੈਨ, ਤੇ ਇਹ ਸਾਰੇ ਅਹੁਦੇ ਹੁੰਦੇ ਤੁਹਾਡੇ ਏਰੀਏ ਚ ਹੀ ਹੁੰਦੇ ਆ, ਤੁਸੀਂ ਕੋਸ਼ਿਸ਼ ਕਰੋ, ਹਰ ਵੀ ਜਾਓਗੇ ਇੱਕ ਵਾਰੀ ਸ਼ਾਇਦ, ਕੋਸ਼ਿਸ਼ ਕਰਦੇ ਰਹੋ ਇੱਕ ਦੋ ਵਾਰੀ ਹੋਰ ਕਰ,
1: ਬਿਲਕੁਲ ਬਿਲਕੁਲ
0: ਜੀ,
1: ਹਰ ਵੀ ਜਾਓ ਕਾਕ ਸਾਹਿਬ ਜੀ, ਉਹਦੇ ਨਾਲ ਉਤਸ਼ਾਹ ਮਿਲਦਾ, ਹੋਰ ਜੇ ਤੁਸੀਂ ਨਹੀਂ ਵੀ ਜਿੱਤਦੇ ਤਾਂ ਉਹ ਕਈ ਹੋਰ ਵੀ ਫਿਰ ਉਹ ਕਰਦੇ ਆ, ਫਿਰ ਮੈਂ ਜਿੱਤ ਸਕਦਾ ਉਹਦੇ ਨਾਲ, ਉਤਸ਼ਾਹ ਮਿਲਦਾ ਬਿਲਕੁਲ, ਹਾਂ
0: ਆਮ ਲੋਕਾਂ ਚ ਤੁਹਾਡਾ ਉਸ ਏਰੀਏ ਦੇ ਵਿਚ ਨਾ ਆ ਜਾਂਦਾ
1: ਨਾ ਆ ਜਾਂਦਾ, ਬਿਲਕੁਲ ਬਿਲਕੁਲ, ਫਿਰ ਗਾਹਾਂ ਵੀ ਜਿਹੜੀ ਆ ਉਹਨਾਂ ਨੂੰ ਸੇਧ ਮਿਲਦੀ ਹੈ ਹੋਰ ਲੋਕਾਂ ਨੂੰ ਵੀ, ਗਾਹਾਂ ਦੀ ਜਨਰੇਸ਼ਨ ਨੂੰ, ਗਾਹਾਂ ਦੀਆਂ ਪੀੜੀਆਂ ਨੂੰ, ਕਈ ਵਾਰੀ ਖਾਕ ਸਾਹਿਬ ਜੀ ਏਦਾਂ ਹੁੰਦਾ ਜਿਹੜੀ ਅਗਲੀ ਪੀੜੀ ਜਿਹੜੇ ਬਾਹਰ ਦੇਖਦੇ ਹੁੰਦੇ ਆ ਨਾ, ਉਹ ਜਦੋਂ ਜੇ ਬੰਦਾ ਹਾਰ ਵੀ
0: ਚੱਕਰ ਹੈ ਚੀਮਾ ਸਾਹਿਬ, ਪਿੱਛੇ ਮੇਰਾ ਬੇਟਾ ਵੀ ਉਹਦੀ ਵਿਚਾਰੀ ਕੁੜੀ ਇੱਕ ਬਹੁਤ ਪਿਆਰੀ ਜੀ ਆ, ਡੈਡੀ ਉਹਦਾ ਜੈਲੋ ਚਲਾਉਂਦਾ ਸੀ, ਉਹ ਕੌਂਸਲਰ ਨਿਊਯਾਰਕ ਸਿਟੀ ਦੀ ਕੌਂਸਲਰ ਤੇ ਖੜੀ ਹੋ ਗਈ, ਤੇ ਜਗਪ੍ਰੀਤ ਨੇ ਵੀ ਕਾਫੀ ਮਤ ਕੀਤੀ, ਉਹਦੀ ਕੰਪਲੇਨ ਕੀਤੀ, ਤੇ ਉਹ ਸਾਡੇ ਉਹ ਹੋਇਆ ਕਿ 3 ਪੰਜਾਬੀ ਜਿਹੜੇ ਮੈਂ ਕੀ ਕਵਾਂ ਉਹਨਾਂ ਨੂੰ, ਉਹ ਖੜੇ ਹੋ ਗਏ ਉੱਥੇ, ਉਹਦੇ ਅਗੇਂਸਟ ਖੜੇ ਹੋ ਗਏ, ਉਹ ਫਿਰ ਇਹ 3 ਹਰ ਗਏ ਤੇ ਕੋਈ ਸਪੈਨ ਸੀ ਜਾਂ ਗੋਰਾ ਸੀ ਉਹ ਜਿੱਤ ਗਿਆ ਸੀਟ,
1: ਜਿੱਤਣਾ ਸੀ,
0: ਮਤਲਬ ਇੱਦਾਂ ਦੀ ਲਾਗਤ ਵੀ ਨਹੀਂ ਕਰਨੀ ਚਾਹੀਦੀ, ਜੇ ਤੁਸੀਂ
1: ਨਹੀਂ ਕਰਨੀ ਚਾਹੀਦੀ,
0: ਪੜ੍ਹਿਆ ਲਿਖਿਆ ਇਮਾਨਦਾਰ ਆ, ਗ੍ਰੈਜੂਏਟ ਆ, ਚੰਗੀ ਉਹਦੀ ਪੜ੍ਹਾਈ ਆ, ਉਹਨੂੰ ਆਉਣ ਦੇ,
1: ਬਿਲਕੁਲ ਬਿਲਕੁਲ,
0: ਇਹ ਵੀ ਹੁੰਦਾ, ਇਹ ਵੀ ਨਹੀਂ ਕਰਨਾ ਚਾਹੀਦਾ ਸਾਨੂੰ, ਥੋੜਾ ਜਿਹਾ ਖਿਆਲ ਰੱਖੋ, ਇਹ ਗੁਰਦੁਆਰਾ ਨਹੀਂ ਹੈਗਾ, ਇਹ ਬੜੀਆਂ ਵੱਡੀਆਂ ਇਲੈਕਸ਼ਨਾਂ, ਤੁਹਾਡਾ ਫਾਇਦਾ ਹੀ ਹੋਣਾ ਜੀ,
1: ਬਿਲਕੁਲ। ਤੇ ਇਹਦੇ ਨਾਲ ਆਪਣੇ ਕੋਲ ਅਗਲੀ ਛੋਟੀ ਜਿਹੀ ਖ਼ਬਰ ਇੱਕ ਹੈਗੀ ਆ, ਉਹ ਕਹਿੰਦੇ ਐਸਟੋਨੀਆ ਇੱਕ ਨਿੱਕਾ ਜਿਹਾ ਕੰਟਰੀ ਆ ਖਾਲਸਾ ਸਾਹਿਬ ਜੀ, ਇਹਨੂੰ ਬਾਲਟਿਕ ਸਟੇਟਸ ਕਹਿੰਦੇ, ਉਹਦੇ ਨਾਲ ਲੱਗਦਾ ਬਾਲਟਿਕ ਸੀ ਆ ਜਿਹੜਾ, ਤੇ ਇਹਦੇ ਬਾਰਡਰ ਦੇ ਉੱਤੇ ਖਾਲਸਾ ਵੀ, ਜਿਹੜਾ ਤੁਹਾਨੂੰ ਪਤਾ ਵੀ ਬਾਰਡਰ ਉਹ ਰੂਸ ਦੇ ਨਾਲ ਲੱਗਦਾ ਇਹ, ਤੇ ਇਹ ਪਹਿਲਾਂ ਸੋਵੀਅਤ ਯੂਨੀਅਨ ਦਾ ਹਿੱਸਾ ਵੀ ਸੀਗਾ, ਤੇ ਹੁਣ ਇੱਥੇ ਰੌਲਾ ਜਿਹੜਾ ਉਹ ਇਸ ਗੱਲ ਦਾ ਆ ਕਿ ਉੱਥੇ ਇੱਕ ਛੋਟਾ ਜਿਹਾ ਪਿੰਡ ਕਹਿ ਲਓ ਜਾਂ ਨਿੱਕਾ ਜਿਹਾ ਸ਼ਹਿਰ ਆ ਜਿਹੜਾ, ਇਹਦਾ ਨਾਂ ਹੈਗਾ ਨਾਰਵਾ।
0: ਅੱਛਾ ਜੀ।
1: ਤੇ ਇਹ ਜਿਹੜਾ ਸ਼ਹਿਰ ਆ ਇਹ ਐਸਟੋਨੀਆ ਦੀ ਹੱਦ ਦੇ ਅੰਦਰ ਆ, ਤੇ ਹੁਣ ਇਹ ਨੇਟੋ ਦਾ, ਤੁਹਾਨੂੰ ਪਤਾ ਐਸਟੋਨੀਆ ਨੇਟੋ ਦਾ ਮੈਂਬਰ ਆ, ਤੇ ਇਹ ਜਿਹੜਾ ਸ਼ਹਿਰ ਹੈਗਾ ਜਾਂ ਪਿੰਡ ਕਹਿ ਲਓ, ਇਹਦੇ ਵਿਚ ਖਾਕ ਸਾਹਿਬ ਜੀ 98% ਲੋਕ ਆ ਜਿਹੜੇ ਉਹ ਰੂਸ ਰਸ਼ੀਅਨ ਭਾਸ਼ਾ ਬੋਲਦੇ,
0: ਰਸ਼ੀਅਨ ਪੱਖੀ ਵੀ ਆ,
1: ਰਸ਼ੀਅਨ ਪੱਖੀ ਵੀ ਆ ਬਿਲਕੁਲ, ਤੇ ਰਸ਼ੀਅਨ ਭਾਸ਼ਾ ਵੀ ਬੋਲਦੇ ਆ, ਔਰ ਇਹ ਜਿਹੜਾ ਆ ਇੱਥੇ ਹੁਣ ਪੁਟਿਨ ਕਹਿੰਦਾ ਭਈ ਇਹ ਮੇਰਾ ਜਿਹੜਾ ਸ਼ਹਿਰ ਆ ਤੇ ਇਹ ਮੈਂ ਲੈਣਾ ਆ, ਤੇ ਹੁਣ ਹਾਂਜੀ ਰਸ਼ੀਆ ਕਹਿੰਦਾ ਆ, ਤੇ ਇਹਦੇ ਵਿਚ ਹੁਣ ਜਿਹੜਾ ਇਹ ਐਸਟੋਨੀਆ ਨਿੱਕਾ ਜਿਹਾ ਕੰਟਰੀ ਆ, ਇਹ ਹੁਣ ਕਾਕ ਸਾਹਿਬ ਜੀ ਜਿਹੜੇ ਹੈਗੇ ਆ ਦੋ ਪੋਰਾਂ ਦੇ ਵਿਚਾਲੇ ਪੀਸਿਆ ਜਾ ਰਿਹਾ, ਇੱਕ ਪਾਸੇ ਨੇਟੋ ਆ ਤੇ ਦੂਜੇ ਪਾਸੇ ਹੈਗਾ ਰਸ਼ੀਆ, ਤੇ
0: ਪਿੰਡ ਹੀ ਆ ਉਹਨਾਂ ਦੀ ਲੈਂਗੁਏਜ ਆ ਉਹਨਾਂ ਦਾ
1: ਪਿੰਡ ਹੀ ਆ, ਹਾਂਜੀ,
0: ਜਾਂ ਉਹਨਾਂ ਨੂੰ ਮੁਲਕੀ ਪਿੰਡ ਨੂੰ ਮੁਲਕੀ ਵੱਖਰਾ ਬਣਾ ਦਿਓ,
1: ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਵੀ ਹੋ ਸਕਦਾ ਬਿਲਕੁਲ, ਤੇ ਜਿਹੜੇ ਪ੍ਰੈਜੀਡੈਂਟ ਪੁਟਿਨ ਨੇ
0: ਸਰਪੰਚ ਜਿਹੜਾ ਉਹ ਚੀਫ ਮਿਨਿਸਟਰ ਬਾਕੀ ਕਹਿੰਦੇ ਪ੍ਰਧਾਨ ਮੰਤਰੀ ਬਣ ਜਾਏ,
1: ਪ੍ਰਧਾਨ ਮੰਤਰੀ ਬਿਲਕੁਲ ਬਿਲਕੁਲ, ਤੇ ਹਾਂਜੀ ਹਾਂਜੀ, ਤੇ ਪ੍ਰੈਜੀਡੈਂਟ ਪੁਟਿਨ ਨੇ ਪਿੰਡ ਦਾ ਨਾਂ ਆ ਜਿਹੜਾ ਉਹ ਖਾਸ ਕਰਕੇ ਸਾਹਮਣੇ ਲਿਆਂਦਾ, ਤੇ ਇਤਿਹਾਸ ਦੇ ਪੰਨਿਆਂ ਉੱਪਰ ਇਸ਼ਾਰਾ ਕਰਦੇ ਕਿਹਾ ਕਿ ਇਹ ਜਿਹੜਾ ਪਿੰਡ ਆ ਇਹ ਰੂਸ ਦਾ ਆ, ਕਿਉਂਕਿ ਇਹ ਪੀਟਰ ਦੀ ਗ੍ਰੇਟ ਜਿਹੜਾ ਸੀਗਾ 1704 ਦੇ ਵਿਚ ਉਹਨੇ ਵਾਪਸ ਜਿੱਤਿਆ ਸੀ ਇਹ ਦੂਸਰੇ ਕੰਟਰੀਆਂ ਤੋਂ ਪਹਿਲਾਂ ਇਹਨਾਂ ਨੇ ਖੋਇਆ ਹੋਇਆ ਸੀ ਤੇ ਉਹਨੇ ਵਾਪਸ ਜਿੱਤ ਲਿਆ 1704 ਦੇ ਵਿੱਚ ਤੇ ਉਦੋਂ ਤੋਂ ਇਹ ਜਿਹੜੀ ਆ ਰੂਸ ਦੀ ਟੈਰੀਟਰੀ ਆ ਤੇ ਇਹ ਨਿੱਕਾ ਜਿਹਾ ਪਿੰਡ ਆ ਇੱਥੇ ਹੁਣ ਹੋਣਾ ਤਾਂ ਕੀ ਆ ਪਰ ਉਹ ਤੁਹਾਨੂੰ ਪਤਾ ਪਏ ਹੁਣ ਇਹ ਜਿਹੜਾ ਸਾਰਾ ਦੇਸ਼ ਵੀ ਆ ਐਸਟੋਨੀਆ ਨਾ ਸਾਕਸ਼ਾਤ ਵੀ ਇਹ ਤੇ ਸਾਰੇ ਦੇਸ਼ ਦੀ ਜੇ ਆਪਾਂ ਐਵਰੇਜ ਲਈਏ ਉਹਦੇ ਵਿੱਚ ਵੀ 20% ਲੋਕ ਆ ਜਿਹੜੇ ਉਹ ਰਸ਼ੀਅਨ ਭਾਸ਼ਾ ਬੋਲਦੇ ਆ ਤੇ ਇਸ ਪਿੰਡ ਦੇ ਵਿੱਚ 98% ਬੋਲਦੇ ਆ ਸੋ ਇਸ ਕਰਕੇ ਉਹ ਕਹਿ ਰਿਹਾ ਹੁਣ ਰੋਲਾ ਰੱਪਾ ਪਊਗਾ ਤੇ ਡਾਕਟਰ ਸਾਹਿਬ ਅੱਜ ਲੇਟ ਹੋ ਗਿਆ ਉਹਨੇ ਆਉਣਾ ਕਿ ਨਹੀਂ ਆਉਣਾ
0: ਪਤਾ ਨਹੀਂ ਜੀ
1: ਤੇ ਫੋਨ ਦਾ ਮੈਨੂੰ ਪਤਾ ਨਹੀਂ ਉਹਨਾਂ ਦਾ ਕਿ ਉਹ ਮੈਸੇਜ ਆਪਾਂ ਦੇਖ ਲੈਂਦੇ ਆ ਜੇ ਨਹੀਂ ਆਇਆ ਤਾਂ ਫਿਰ ਆਪਾਂ ਥੋੜਾ ਚਿਰ ਹੋਰ ਗੱਲਬਾਤ ਕਰ ਲੈਂਦੇ ਆ ਠੀਕ ਆ ਤੇ ਇਹਦੇ ਨਾਲ ਅਗਲੀ ਖਬਰ ਖੱਕ ਸਾਹਿਬ ਜੀ ਹੈਗੀ ਆ ਜਿਹੜੀ ਉਹ ਭਾਰਤ ਜਿਹੜਾ ਦੇਸ਼ ਆ ਸਾਡਾ ਇੱਥੇ ਖੱਕ ਸਾਹਿਬ ਜੀ ਜਿਹੜਾ ਆਹ ਪਰਸ਼ੀਅਨ ਗਲਫ ਦੇ ਵਿੱਚ ਤੁਹਾਨੂੰ ਪਤਾ ਬਈ ਬੰਦ ਹੋਇਆ ਹੈ ਕਈ ਕੁਛ ਤੇ ਇਹਦੇ ਕਾਰਨ ਜਿਹੜੇ ਭਾਰਤੀ ਲੋਕ ਆ ਇਹ ਮੈਨੂੰ ਪਤਾ ਨਹੀਂ ਪਏ ਉਹਨਾਂ ਨੂੰ ਏਡਾ ਇਹਦੇ ਤੋਂ ਬਿਨਾਂ ਕਿੰਨੀ ਕੁ ਉਹ ਤਕਲੀਫ ਕਿਤੇ ਉਹਨਾਂ ਨੇ ਲੱਤਾਂ ਬਾਹਾਂ ਤਾਂ ਉਹਨਾਂ ਦੀਆਂ ਟੁੱਟਣੀ ਆ ਗਈਆਂ ਇਸ ਚੀਜ਼ ਤੋਂ ਬਿਨਾਂ ਪਰ ਤੁਹਾਨੂੰ ਪਤਾ ਵੀ ਜਿਹੜੀ ਚੀਜ਼ ਹੁੰਦੀ ਆ ਉਹ ਫਿਰ ਪਰਜਾ ਜਿਹੜੀ ਆ ਉਹ ਕਈ ਏਦਾਂ ਦੇ ਹੁੰਦੇ ਆ ਕਿ ਅਸੀਂ ਪਤਾ ਨੀ ਹੁਣ ਬਚਣਾ ਹੀ ਨਹੀਂ ਤੇ ਇਹ ਮੁਸੀਬਤ ਆ ਜਿਹੜੀ ਇਸ ਗੱਲ ਦੀ ਆ ਕਿ ਭਾਰਤ ਦੀ ਜਿਹੜੀ ਆ ਡਾਇਟ ਕੋਕ ਆ ਨਾ ਉੱਥੇ ਪੀਣ ਦੇ ਸ਼ੌਕੀਨ ਆ ਜਿਹੜੇ ਉਹਨਾਂ ਨੂੰ ਆ ਜਿਹੜੀ ਹੁਣ ਪਰਸ਼ੀਅਨ ਗਲਫ ਦੇ ਵਿੱਚ ਲੜਾਈ ਲੱਗਣ ਕਾਰਨ ਬੰਦ ਹੋ ਗਿਆ ਬਹੁਤ ਕੁਛ ਆਉਣਾ ਜਾਣਾ ਇਹਦੇ ਕਾਰਨ ਅਲੂਮੀਨੀਅਮ ਦੀ ਘਾਟ ਆ ਗਈ ਆ ਉੱਥੇ ਅਲੂਮੀਨੀਅਮ ਦੀਆਂ ਕੈਨਾਂ ਹੁੰਦੀਆਂ ਨਾ ਡਾਇਟ ਕੋਕ ਦੀਆਂ ਅੱਛਾ ਇੱਥੇ ਅਮਰੀਕਾ ਵਿੱਚ ਤਾਂ ਉਹ ਬੋਤਲਾਂ ਚ ਵੀ ਆਉਣ ਲੱਗ ਪਿਆ ਪਲਾਸਟਿਕ ਦੀਆਂ ਚ ਡਾਇਟ ਕੋਕ ਪਰ ਇੰਡੀਆ ਦੇ ਵਿੱਚ ਹੈ ਨੀ ਇੰਡੀਆ ਦੇ ਵਿੱਚ ਸਿਰਫ ਕੈਨਾਂ ਹੀ ਵਿਕਦੀਆਂ ਉਹਦੀਆਂ ਪਰ ਖਬਰ ਦੇ ਹਿਸਾਬ ਦੇ ਨਾਲ ਏਦਾਂ ਇਹ ਉਹਨਾਂ ਨੇ ਦੱਸਿਆ ਕਿ ਇੰਡੀਆ ਦੇ ਵਿੱਚ
0: ਹਾਂਜੀ ਗਲਤ ਖਬਰ ਆ ਮੈਂ ਆਪ ਉੱਥੇ ਲੈਂਦਾ ਰਿਹਾ ਵੱਡੀਆਂ ਬੋਤਲਾਂ ਛੋਟੀਆਂ ਬੋਤਲਾਂ ਸਾਰਾ ਕੁਛ ਕੋਕ ਦੀਆਂ ਬੋਤਲਾਂ ਕੈਨ ਵੀ ਹੈਗੇ ਆ
1: ਕੋਕ ਦੀਆਂ ਨੀ ਕੱਲੇ ਡਾਇਟ ਕੋਕ ਦੀ ਗੱਲ ਕਰ ਰਹੇ ਹਾਂ
0: ਡਾਇਟ ਕੋਕ ਦੀ ਗੱਲ ਕਰਦੇ ਹਾਂ ਡਾਇਟ ਕੋਕ ਦਾ ਹੋ ਸਕਦਾ ਕਿਉਂਕਿ ਡਾਇਟ ਕੋਕ ਉੱਥੇ ਮਿਲਦਾ ਬਹੁਤ ਘੱਟ ਆ
1: ਇਹ ਡਾਇਟ ਕੋਕ ਦੀ ਗੱਲ ਕਰਦੇ ਆ ਬਾਕੀ ਕੋਕ ਆ ਜਿਹੜਾ ਉਹ ਕਿੰਨਾ ਬੋਤਲਾਂ ਚ ਆਉਂਦਾ ਆ ਤੇ ਕਿੰਨਾ ਚ ਵੀ ਆਉਂਦਾ ਪਰ ਜਿਹੜਾ ਡਾਇਟ ਕੋਕ ਆ ਇਹ ਕਿੰਨਾ ਚ ਨਹੀਂ ਆਉਂਦਾ
0: ਇਹ ਕੰਪਨੀ ਵੀ ਤੇ ਇਸਰਾਇਲ ਦੀ ਆ
1: ਹਾਂ ਬਸ ਫਿਰ ਇਸੇ ਕਰਕੇ ਹੋਣਾ ਆ ਇਹੀ ਗੱਲ ਹੋਣੀ ਆ ਇਹੀ ਗੱਲ ਹੋਣੀ ਆ ਤੇ ਇਹਦੇ ਕਰਕੇ ਹੁਣ ਉਹ ਜਿਹੜਾ ਆ ਨਾਲ ਨਾਲ ਤੁਹਾਨੂੰ ਪਤਾ ਜਿਹੜਾ ਪੈਟਰੋਲ ਆ ਉਹ ਵੀ ਮਹਿੰਗਾ ਤੇ ਡੀਜ਼ਲ ਵੀ ਮਹਿੰਗਾ ਆ ਤੇ ਨਾਲ ਨਾਲ ਹੁਣ ਇਹ ਜਿਹੜਾ ਕੋਕ ਆ ਇਹ ਵੀ ਜਿਹੜਾ ਉੱਥੇ ਮਿਲਣੋ ਜਿਹੜੀ ਆ ਮਿਲਦਾ ਤਾਂ ਹੋਣਾ ਆ ਫਿਰ ਬਲੈਕ ਵੇਚਣ ਲੱਗ ਪੈਣਗੇ ਉਹ ਮਹਿੰਗਾ ਕਰ ਦੇਣਗੇ ਉਹਨਾਂ ਪੈਸੇ ਜ਼ਿਆਦਾ ਵੱਟ ਲੈਣਗੇ
0: ਪੈਟਰੋਲ ਜਿਹੜਾ ਇੰਡੀਆ ਨੇ ਕੋਈ ਬਹੁਤ ਥੋੜਾ ਜਿਹਾ ਪ੍ਰਾਈਸ ਚੇਂਜ ਕੀਤਾ ਸੀ
1: ਹਾਂਜੀ ਉਹਨਾਂ ਨੇ ਉਹ ਸਬਸਿਡਾਈਜ਼ ਕਰ ਦਿੱਤਾ ਬਿਲਕੁਲ
0: ਨਹੀਂ ਕੀਤਾ ਪਾਕਿਸਤਾਨ ਤੇ ਇਸ ਵੇਲੇ 400 ਰੁਪਇਆ ਤੇ ਖਰੇ 442 ਰੁਪਏ ਲੀਟਰ ਆ
1: ਬਹੁਤ ਮਹਿੰਗਾ
0: ਮਹਿੰਗਾ ਕੀ ਹੋ ਸਕਦਾ
1: ਕਿਉਂਕਿ
0: ਉੱਥੇ ਪੈ ਗਈ ਆ ਭੁੱਖ
1: ਬਿਲਕੁਲ ਬਿਲਕੁਲ
0: ਗੌਰਮੈਂਟ ਦੇ ਕੋਲ ਹੈ ਨੀਗਾ ਕੋਈ ਪੈਸਾ ਉਹ ਮੰਗਦੇ ਫਿਰਦੇ ਆ ਕਦੀ ਕਿਸੇ ਕੋਲੋਂ ਕਦੀ ਕਿਸੇ ਕੋਲੋਂ ਸਾਡੀ ਗਰੰਟੀ ਦੇ ਦਿਓ ਕਦੀ ਸਾਊਦੀ ਅਰਬ ਨੇ ਵੀ ਆਪਣੇ ਇਹਨੇ ਦੁਬਈ ਨੇ ਪੈਸੇ ਮੰਗ ਲਏ
1: ਹਾਂਜੀ
0: ਤੇ ਸਾਡੇ ਪੈਸੇ ਵਾਪਸ ਕਰ ਇਹਨੇ ਬਿਲੀਅਨ ਡਾਲਰ ਸੀ ਹੋਰ ਇਹਨਾਂ ਨੇ ਕਦੇ ਹੋਰ ਫੜ ਕੇ ਤੇ ਉਹਨੂੰ ਦੇ ਤੇ
1: ਬਿਲਕੁਲ
0: ਸਿੱਧਾ ਫੜੇ ਫੜਾਈ ਵਾਲਾ ਕੰਮ ਹੋ ਰਿਹਾ ਉੱਥੇ ਕਿਉਂਕਿ ਜਦੋਂ ਤੱਕ ਜਿਸ ਮੁਲਕ ਦੇ ਵਿੱਚ ਲੋਟੂ ਸਰਕਾਰਾਂ ਤੇ ਲੋਟੂ ਆਰਮੀ ਹੋਏਗੀ ਨਾ
1: ਬਿਲਕੁਲ
0: ਮੁਲਕ ਕਦੀ ਵੀ ਪਾਕਿਸਤਾਨ ਦੀ ਹਾਲਾਤ ਖਰਾਬ ਕਿਹਨੇ ਕੀਤੀ ਹੈ ਆਰਮੀ ਨੇ ਕੀਤੀ ਹੈ ਸਰਕਾਰ ਚੱਲਣ ਨਹੀਂ ਦੇਣੀ ਜਦੋਂ ਦਾ ਇਹ ਯਾਦ ਹੋਇਆ ਮੈਨੂੰ ਇੰਨਾ ਪਤਾ ਕਿ ਇਹ ਪਾਕਿਸਤਾਨ ਦੇ ਵਿੱਚ 5 ਸਾਲ ਕਿਸੇ ਦੀ ਸਰਕਾਰ ਨਹੀਂ ਚੱਲੀ
1: ਬਿਲਕੁਲ
0: ਹਾਂ ਉੱਥੇ ਇਹੀ ਹਾਲ ਰਿਹਾ ਤੋੜ ਦਿੱਤੀ ਉਹਨੂੰ ਫੜ ਲਿਆ ਜਿੱਦਾਂ ਇਮਰਾਨ ਖਾਨ ਨੂੰ ਅੰਦਰ ਦਿੱਤਾ ਕਦੀ ਉਹਨੂੰ ਫੜ ਕੇ ਅੰਦਰ ਦੇ ਦਿੱਤਾ ਭੁੱਟੋ ਨੂੰ ਫੜ ਕੇ ਦੇ ਦਿੱਤਾ ਮਤਲਬ ਭੁੱਟੋ ਸੀ ਤੱਕ ਲਾਤਾ ਜਨਰਲ ਸੀ
1: ਬਿਲਕੁਲ ਬਿਲਕੁਲ
0: ਕਿਹੜਾ ਸਿਆਸਤ ਕਰੇਗਾ ਨਵਾਜ਼ ਸ਼ਰੀਫ ਭੱਜਾ ਹੋਇਆ ਉਥੋਂ ਉਹਦੇ ਤੇ ਕੇਸ ਬਣਾਏ ਆ ਉਹ ਆ ਕੇ ਇੰਗਲੈਂਡ ਬੈਠਾ ਬਹਾਨੇ ਉਹਦਾ ਭਰਾ ਜਿਹੜਾ ਹੈਗਾ ਉਹ ਝੱਲਾ ਜਿਹਾ ਹੈਗਾ ਉਹਨੂੰ ਸਮਝ ਸਮਝ ਕੁਛ ਨੀ ਹੁੰਦੀ ਕਦੀ ਕਿਤੇ ਬਾਟਾ ਲੈ ਕੇ ਤੁਰ ਪੈਂਦਾ ਕਦੀ ਕਿਸੇ ਮੁਲਕ ਚ ਤੁਰ ਪੈਂਦਾ ਮੈਨੂੰ ਦਿਓ ਜੀ ਮੈਂ ਮੰਗਣ ਵਾਲਾ ਨਹੀਂ ਗਾ ਨਾਲੇ ਵੀ ਕਹਿੰਦਾ ਮੈਂ ਮੰਗਣ ਵਾਲਾ ਨਹੀਂ ਗਾ ਮੈਨੂੰ ਸਾਡੇ ਹਾਲਾਤ ਥੋੜੀ ਜੀ ਖਰਾਬ ਆ ਥੋੜੇ ਜੇ ਪੈਸੇ ਦਿਓ ਮਤਲਬ ਇਹ ਤੋਂ ਇਹ ਮੰਗਣ ਵਾਲਾ ਹੀ ਹੋ ਗਿਆ ਹੋਰ ਕੀ ਹੁੰਦਾ
1: ਬਿਲਕੁਲ ਬਿਲਕੁਲ ਅਗਲੀ ਤੁਸੀਂ ਕਹਿਣਾ ਸੀ ਕੁਛ ਕਿ ਮੈਂ ਅਗਲੀ ਖਬਰ ਅਗਲੀ ਖਬਰ ਜਿਹੜੀ ਹੈਗੀ ਖੱਕ ਸਾਹਿਬ ਜੀ ਉਹ ਹੈਗੀ ਆ ਭਈ ਅਮਰੀਕਾ ਦਾ ਜਿਹੜਾ ਫਲੋਰੀਡਾ ਸੂਬਾ ਆ ਇਹਦੇ ਵਿਚ ਇਕ ਡਾਕਟਰ ਜਿਹਨਾਂ ਨੂੰ ਸਰਜਨ ਕਹਿੰਦੇ ਜਿਹੜੇ ਸਰਜਰੀ ਕਰਦੇ ਉਹਨਾਂ ਨੇ ਖੱਕ ਸਾਹਿਬ ਜੀ ਇਕ 70 ਸਾਲ ਦਾ ਬੰਦਾ ਸੀਗਾ ਤੇ ਵਿਲੀਅਮ ਬਰਾਇਨ ਉਹ ਬੰਦੇ ਦਾ ਨਾਂ ਦੱਸਿਆ ਗਿਆ ਤੇ ਉਹਦੀ ਸਰਜਰੀ ਉਹਨੇ ਕੀਤੀ ਤੇ ਕਰਨੀ ਵੀ ਸੀ ਪਰ ਖੱਕ ਸਾਹਿਬ ਜੀ ਹੋਇਆ ਕਿ ਉਹਨੇ ਉਹਦੀ ਜਿਹੜੀ ਸਪਲੀਨ ਸੀ ਉਹ ਕੱਢਣੀ ਸੀ ਕੱਢਣੀ ਸਪਲੀਨ ਸੀ ਤੇ ਗਲਤੀ ਦੇ ਨਾਲ ਉਹਨੇ ਲਿਵਰ ਕੱਢ ਦਿੱਤਾ ਉਹਦਾ ਤੇ ਉਹਦੀ ਫਿਰ ਓਪਰੇਟਿੰਗ ਟੇਬਲ ਜਿਹੜਾ ਹੁੰਦਾ ਜਿਹਦੇ ਤੇ ਉਹ ਪਾ ਕੇ ਸਰਜਰੀ ਕਰਦੇ ਉਹਨੂੰ ਓਪਰੇਟਿੰਗ ਟੇਬਲ ਕਹਿ ਦਿੰਦੇ ਆ ਉਹਦੇ ਉੱਤੇ ਹੀ ਉੱਥੇ ਉਹਦੀ ਮੌਤ ਹੋ ਗਈ ਤੇ ਡਾਕਟਰ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਪਛਤਾਵਾ ਆ ਕਿ ਮੇਰੇ ਕੋਲੋਂ ਇਹ ਗਲਤੀ ਹੋ ਗਈ ਤੇ ਉਸ ਬੰਦੇ ਦੀ ਜਿਹੜੀ ਆ ਜਾਨ ਚਲੇ ਗਈ ਮੇਰਾ ਮਨ ਬਹੁਤ ਦੁਖੀ ਆ ਮੈਨੂੰ ਮੇਰੇ ਮਨ ਨੂੰ ਬਹੁਤ ਸੜਮਾ ਲੱਗਿਆ ਠੇਸ ਵੱਜੀ ਆ ਪਰ ਹੁਣ ਮੈਂ ਪਛਤਾਵ ਕਰ ਰਿਹਾ ਆ ਪਰ ਇਹਦੇ ਵਿਚ ਉਹਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਤੇ ਮੈਂ ਬਹੁਤ ਸੋਰੀ ਹਾਂ ਤੇ ਇਹਦੇ ਨਾਲ ਖੱਕ ਸਾਹਿਬ ਜੀ ਇਹ ਡਾਕਟਰ ਜਿਹੜਾ 44 ਸਾਲ ਦੀ ਇਹਦੀ ਉਮਰ ਸੀਗੀ ਟੋਮਸ ਸ਼ੈਂਕੋਸ ਵੀ ਇਹਦਾ ਨਾਂ ਸੀਗਾ ਤੇ ਇਹਨੇ ਇਹਨੂੰ ਹੁਣ ਖੱਕ ਸਾਹਿਬ ਜੀ ਜਿਹੜੀ ਗ੍ਰੈਂਡ ਜੂਰੀ ਸੀਗੀ ਉਹਨੇ ਇਹਨੂੰ ਇੰਡਾਇਟ ਕਰ ਲਿਆ ਆ ਤੇ ਹੁਣ ਇਹਦੇ ਉੱਤੇ ਉਹਨਾਂ ਨੇ ਮੈਨ ਸਲੋਟਰ ਦਾ ਜਿਹੜਾ ਉਹ
0: ਬੇਕੂਫੀ ਦੇ ਨਾਲ ਮਾਰਿਆ ਗਿਆ ਗਲਤੀ ਨਾਲ ਮਾਰਿਆ ਗਿਆ ਜੋ
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਤੇ ਓਹਦੇ ਉੱਤੇ ਹੁਣ ਕੇਸ ਚੱਲੂਗਾ
0: ਕੇਸ ਚੀਮਾ ਸਾਹਿਬ ਇੰਡੀਆ ਜਾਂ ਪਾਕਿਸਤਾਨ ਚ ਹੁੰਦਾ ਨਾ
1: ਕਿਸੇ ਨੇ ਪੁੱਛਣਾ ਹੀ ਨਹੀਂ ਸੀ
0: ਕਹਿਣਾ ਇਹਦੇ ਹੈ ਹੀ ਗੁਰਦਾ ਖਰਾਬ ਸੀ ਉਹ
1: ਹਾਂਜੀ ਹਾਂਜੀ ਬਿਲਕੁਲ ਹੈ ਹੀ ਉਹ ਲਿਵਰ ਖਰਾਬ ਸੀ ਉਹਨਾਂ ਨੇ ਕਹਿ ਦੇਣਾ ਸੀ ਇਹਦਾ ਲਿਵਰ ਹੀ ਖਰਾਬ
0: ਇਮਾਨਦਾਰੀ ਹੈ ਨਾ ਕੋਈ ਬੰਦਾ ਮੰਨਿਆ
1: ਕਿ
0: ਗਲਤੀ ਹੋ ਸਕਦਾ ਉਹਦੀ ਇਸ ਬੇਸਿਸ ਦੇ ਉੱਪਰ ਥੋੜੀ ਜਿਹੀ ਸਜ਼ਾ ਜਿਹੜੀ ਆ ਉਹ ਘੱਟ ਜਾਏ
1: ਹਾਂ ਥੋੜੀ ਨਰਮਾਈ ਕਈ ਵਾਰੀ ਜਾਜ ਆ ਜਿਹੜੇ ਉਹ ਥੋੜੀ ਨਰਮਾਈ ਵੀ ਵਰਤ ਲੈਂਦੇ ਆ ਜੇ ਤੁਸੀਂ ਉਹਦੀ ਮੰਨ ਲੈਂਦੇ ਆ ਤੇ ਇਹਦੇ ਨਾਲ ਅਗਲੀ ਖਬਰ ਖੱਕ ਸਾਹਿਬ ਜੀ ਹੈਗੀ ਆ ਜਿਹੜੀ ਉਹ ਹੈਗੀ ਆ ਤਾਇਵਾਨ ਦਾ ਜਿਹੜਾ ਹੈਗਾ ਮੁਲਕ ਤੁਹਾਨੂੰ ਪਤਾ ਪਈ ਉਹ ਚੀਨ ਕਹਿੰਦਾ ਪਈ ਇਹ ਮੇਰਾ ਹੀ ਆ ਤੇ ਇਹ ਜਦੋਂ ਉੱਥੇ ਕ੍ਰਾਂਤੀ ਆਈ ਸੀਗੀ ਮੇਰਾ ਖਿਆਲ 1948 ਦੀ ਗੱਲ ਆ ਇਹ ਮੈਨੂੰ ਲੱਗਦਾ ਜੇ ਮੈਂ ਗਲਤ ਨਾ ਹੋਵਾਂ ਕ੍ਰਾਂਤੀ ਆਈ ਸੀਗੀ ਉੱਥੇ ਖੱਕ ਸਾਹਿਬ ਜੀ ਸੋਸ਼ਲਿਜ਼ਮ ਆਇਆ ਸੀਗਾ ਜਦੋਂ ਸੋਸ਼ਲਿਜ਼ਮ ਕਹਿ ਲਓ ਜਾਂ ਕਮਿਊਨਿਜ਼ਮ ਕਹਿ ਲਓ ਗੱਲ ਤਾਂ ਇੱਕੋ ਹੀ ਆ ਥੋੜਾ ਬਹੁਤਾ ਫਰਕ ਹੁੰਦਾ ਇਹਦੇ ਚ ਤੇ ਉੱਥੇ ਜਦੋਂ ਕ੍ਰਾਂਤੀ ਆਈ ਸੀ ਖੱਕ ਸਾਹਿਬ ਜੀ ਤੇ ਜਦੋਂ ਫਿਰ ਮਾਓ ਜਿਹੜਾ ਸੀਗਾ ਉਹਨੇ ਉਹ ਜਿੱਤ ਗਿਆ ਤੇ ਜਿਹੜੇ ਉੱਥੇ ਦੇ ਧਨਾੜ ਲੋਕ ਸੀਗੇ ਨਾ ਜਿਨ੍ਹਾਂ ਦੇ ਕੋਲ ਸਰਮਾਇਆ ਸੀਗਾ ਬਹੁਤ ਜ਼ਿਆਦਾ ਉਹ ਫਿਰ ਉੱਥੋਂ ਭੱਜ ਕੇ ਜਾ ਕੇ ਉਹਨਾਂ ਨੇ ਇਹ ਜਿਹੜਾ ਤਾਇਵਾਨ ਹੈ ਇਹਦਾ ਪੁਰਾਣਾ ਨਾਂ ਫਾਰਮੋਸੀ ਨੂੰ ਕਹਿੰਦੇ ਹੁੰਦੇ ਸੀ ਤੇ ਉਹ ਫਿਰ ਭੱਜ ਕੇ ਉੱਥੇ ਚਲੇ ਗਏ ਤੇ ਉਹਨੇ ਜਾ ਕੇ ਆਪਣਾ ਰਾਜ ਫਿਰ ਉੱਥੇ ਤੁਹਾਨੂੰ ਪਤਾ ਪਏ ਇੰਗਲੈਂਡ ਅਮਰੀਕਾ ਇਹਨਾਂ ਨੇ ਮਦਦ ਕਰ ਦਿੱਤੀ ਭਾਈ ਕੋਈ ਨਾ ਤੁਸੀਂ ਕਰੋ ਤੇ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਫਿਰ ਉਹ ਵੱਖਰਾ ਮੁਲਕ ਬਣ ਗਿਆ ਤੇ ਪਰ ਚੀਨ ਆ ਜਿਹੜਾ ਉਹ ਦਿਨੋ ਦਿਨ ਜਿੱਦਾਂ ਜਿੱਦਾਂ ਉਹਦੀ ਪਾਵਰ ਵੱਧਦੀ ਜਾਂਦੀ ਆ ਉਹ ਕਹਿੰਦਾ ਭਾਈ ਇਹ ਮੇਰਾ ਆ ਤੇ ਮੈਂ ਲੈ ਕੇ ਰਹਿਣਾ ਆ ਤੇ ਹੁਣ ਉੱਥੇ ਖੱਕ ਸਾਹਿਬ ਜੀ ਜਿਹੜੀ ਤੁਹਾਨੂੰ ਪਤਾ ਭਾਈ ਟਰੰਪ ਸਾਹਿਬ ਨੇ ਜਿਹੜੇ ਫੰਡ ਆ ਉਹ ਨੇਟੋ ਦੇ ਸਿਰ ਬੋਝ ਪਾਤਾ ਬਹੁਤ ਤੇ ਨੇਟੋ ਹੁਣ ਕਹਿੰਦੀ ਆ ਭਾਈ ਚੰਗਾ ਭਾਈ ਤੂੰ ਜੇ ਸਾਨੂੰ ਸਾਤੋਂ ਹੀ ਪੈਸੇ ਲੈਣੇ ਆ ਤੇ ਫਿਰ ਅਸੀਂ ਆਪਣੀ ਰੱਖਿਆ ਆਪੇ ਕਰ ਲੈਣੇ ਆ ਤੇਰੀ ਲੋੜ ਕੀ ਆ ਉਹਦੇ ਨਾਲ
0: ਤੁਹਾਡਾ ਇੱਕ ਪ੍ਰੋਗਰਾਮ ਮੈਂ ਸੁਣ ਰਿਹਾ ਸੀ ਰੇਡੀਓ ਤੇ ਬੀ ਚੀਮਾ ਸਾਹਿਬ ਉਹ ਆਪਣਾ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕੈਨੇਡਾ ਦੇ ਜਿਹੜਾ ਉਹਨੇ ਉੱਥੇ ਯੂਰਪ ਚ ਜਾ ਕੇ ਲੈਕਚਰ ਦਿੱਤਾ ਸੀ ਉਹਨੇ ਪੜਦੇ ਖੋਲਤੇ ਫੜ ਕੇ ਸਾਰੇ ਐਡੇ ਪੜਦੇ ਖੋਲੇ ਉਹਨੇ ਮੈਂ ਉਹ ਸਾਰਾ ਪ੍ਰੋਗਰਾਮ ਸੁਣਿਆ ਜੀ ਮਜ਼ਾ ਆ ਗਿਆ ਜੀ
1: ਤੇ ਇਹ ਹੁਣ ਖੱਕ ਸਾਹਿਬ ਦੀ ਜਿਹੜੇ ਤਾਇਵਾਨ ਦੇ ਵਿਚ ਇਸ ਵੇਲੇ ਮਸਲਾ ਕੀ ਆ ਕਿ ਉੱਥੇ ਜਿਹੜੀ ਆ ਜਿਹੜਾ ਉੱਥੋਂ ਦਾ ਪ੍ਰੈਜੀਡੈਂਟ ਹੈਗਾ ਉਹਨੇ ਖੱਕ ਸਾਹਿਬ ਜੀ $40 billion ਆ ਜਿਹੜਾ ਪ੍ਰੈਜੀਡੈਂਟ ਲਾਈ ਚਿੰਗ ਤੇ ਉਹਦਾ ਨਾਂ ਹੈਗਾ ਆ ਤੇ $40 billion ਉਹਨੇ ਮੰਗ ਕੀਤੀ ਸੀ ਕਿ ਇਹ ਹਥਿਆਰਾਂ ਵਾਸਤੇ ਸਾਨੂੰ ਇਹ ਚਾਹੀਦਾ ਆ ਜੇ ਆਪਾਂ ਚੀਨ ਤੋਂ ਜਿਹੜਾ ਬਚਣਾ ਆ ਨਹੀਂ ਤਾਂ ਚੀਨ ਨੇ ਆਪਾਂ ਨੂੰ ਦੱਬ ਲੈਣਾ ਤੇ ਪਰ ਉੱਥੋਂ ਦੀ ਜਿਹੜੀ ਪਾਰਲੀਮੈਂਟ ਸੀ ਉਹਨੇ ਇਹ ਗੱਲ ਨਹੀਂ ਮੰਨੀ ਤੇ ਉਹਨਾਂ ਨੇ ਇਹ ਜਿਹੜੇ $40 billion ਆ ਇਹਦੇ ਵਿੱਚੋਂ ਕੁਛ ਪ੍ਰੋਗਰਾਮ ਜਿਹੜੇ ਸੀਗੇ ਉਹ ਕੱਟ ਦਿੱਤੇ ਪਏ ਇਹਨਾਂ ਦੇ ਵਾਸਤੇ ਸਾਡੇ ਕੋਲ ਪੈਸਾ ਨਹੀਂ ਅਸੀਂ ਤੈਨੂੰ ਪੈਸਾ ਨਹੀਂ ਦੇਣਾ ਤੇ ਉਹਦੇ ਨਾਲ ਖੱਕ ਸਾਹਿਬ ਜੀ ਹੁਣ ਜਿਹੜੀ ਤੁਹਾਨੂੰ ਪਤਾ ਪਾਰਲੀਮੈਂਟ ਹੈ ਉਹ ਵਿਰੋਧੀ ਪਾਰਟੀ ਦੀ ਮੈਜੋਰਟੀ ਆ ਉੱਥੇ ਉਹਨਾਂ ਨੇ ਇਹ ਜਿਹੜਾ ਨਾ ਕਰ ਦਿੱਤੀ ਤੇ ਜਿਹਦੇ ਕਾਰਨ ਖੱਕ ਸਾਹਿਬ ਜੀ ਹੁਣ ਉਹ ਜਾਂ ਤਾਂ ਹੁਣ ਅਮਰੀਕਾ ਕਹੂਗਾ ਵੀ ਸਾਥੋਂ ਹੋਰ ਲੈ ਲਓ ਕਰਜ਼ਾ ਤੇ ਜਾਂ ਫਿਰ ਉਹ ਹੋਰ ਕਿਸੇ ਤੋਂ ਕਰਜ਼ਾ ਲੈਣਗੇ ਤੇ ਜਾਂ ਫਿਰ ਕਹਿੰਦੇ ਆ ਪੀ ਏਡੇ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਆ ਹੋ ਸਕਦਾ ਕਿ ਚੀਨ ਜਾ ਕੇ ਓਹਨੂੰ ਦੱਬ ਲਵੇ। ਫਰਕ ਤਾਂ ਓਹਦੇ ਨਾਲ ਸਾਨੂੰ ਅਮਰੀਕਾ ਨੂੰ ਤਾਂ ਕੋਈ ਫਰਕ ਨੀ ਪੈਣਾ, ਉਹ ਤਾਂ ਮਾੜਾ ਜਿਹਾ ਉੱਥੇ ਅੱਡਾ ਬਣਿਆ ਹੋਇਆ ਚੱਕ ਲਿਆਉਣਗੇ ਆਪਣਾ, ਹੋਰ ਤਾਂ ਉੱਥੇ ਕੀ ਹੋਣਾ। ਪਰ ਖਾਲਸਾ ਜੀ ਫੇਰ ਹੁਣ ਤੁਹਾਨੂੰ ਪਤਾ ਭਈ ਬੰਦੇ ਨੂੰ ਨਾ ਜਿਹੜਾ ਅਮਲ ਆ ਨਾ ਉਹ ਅਮਲ ਵੀ ਕਈ ਤਰ੍ਹਾਂ ਦੇ ਹੁੰਦੇ ਆ ਨਾ। ਹੁਣ ਇਹ ਜਿਹੜੀ ਵੈਸਟਰਨ ਸਿਵਲਾਈਜੇਸ਼ਨ ਆ ਵਿੱਚ ਅਮਰੀਕਾ ਇੰਗਲੈਂਡ ਫਰਾਂਸ ਜਰਮਨੀ ਜਿੰਨੇ ਵੀ ਹੈਗੇ ਆ ਇਹ ਇਹਨਾਂ ਨੂੰ ਵੀ ਉਹ ਨਸ਼ੇ ਦੇ ਆਦੀ ਹੋ ਗਏ ਵਾ ਕਿ ਅਸੀਂ ਜਦੋਂ ਕਿਸੇ ਚੀਜ਼ ਦੀ ਮਾੜੀ ਜਿਹੀ ਤੰਗੀ ਆਈ ਪੈਸੇ ਘਟੇ ਜਾ ਕੇ ਅਸੀਂ ਕਿਸੇ ਨਾ ਕਿਸੇ ਨੂੰ ਲੁੱਟ ਲਿਆਉਣਾ ਹੁੰਦਾ, ਤੇਲ ਲੁੱਟ ਲਿਆਓ ਉਹਨਾਂ ਦਾ ਜਾਂ ਹੋਰ ਜਿਹੜੀ ਚੀਜ਼ ਉੱਥੇ ਹੈਗੀ ਆ ਉਹ ਜਾ ਕੇ ਲੁੱਟ ਲਿਆਓ, ਤੇ ਉਹ ਹੋਣਿਆ ਜਿਹੜਾ ਇਹਦੇ ਨਾਲ
0: ਇਹਨਾਂ ਨੂੰ ਆਦਤਾਂ ਹੁਣ ਛੱਡ ਦੇਣੀਆਂ ਚਾਹੀਦੀਆਂ ਹੁਣ।
1: ਹਾਂਜੀ ਹਾਂਜੀ ਹਾਂ ਇਹ ਆਦਤਾਂ
0: ਉਹ ਜ਼ਮਾਨਾ ਨਹੀਂ ਰਿਹਾ, ਹੁਣ ਕੰਟਰੀਆਂ ਸਟਰੋਂਗ ਹੋ ਗਈਆਂ।
1: ਹਾਂਜੀ ਹਾਂਜੀ
0: ਇਹਨਾਂ ਨੂੰ ਪਤਾ ਨਹੀਂ ਸੀ ਕਿ ਇਰਾਨ ਦੇ ਕੋਲ ਕੀ ਸਮਝਦੇ ਸੀ, ਇੱਕ ਅੱਧੇ ਦਿਨ ਦਾ ਕੰਮ ਅਸੀਂ ਢਾ ਕੇ
1: ਇੱਕ ਅੱਧੇ ਦਿਨ ਦਾ ਕੰਮ ਬਿਲਕੁਲ ਇਸੇ ਤਰ੍ਹਾਂ ਸੀਗੀ, ਤੇ ਉਹ ਹੁਣ ਪੰਗਾ ਉੱਥੇ ਪੈ ਗਿਆ ਕਿ ਉਹ ਹੁਣ ਟਰੰਪ ਨਾ ਤਾਂ ਛੱਡਣ ਜੋਗਾ ਤੇ ਨਾ ਜੇ ਛੱਡਦਾ ਉਹਦੇ ਕਹਿਣਗੇ ਤਾਂ ਕੋੜੀ ਆ, ਤੇ ਜੇ ਨਿਕਲਦਾ ਤਾਂ ਕਲੰਕੀ ਆ ਦੋਨੋਂ ਪਾਸੇ
0: ਛੱਡ ਦੇਣਾ ਉਹਨੇ, ਤੇ ਮੁਨਮਦ ਉਹਨੇ ਆਪਣੇ ਜਹਾਜ ਜੂਜ ਪਿੱਛੇ ਕਰ ਲੈਣੇ, ਹੁਣ
1: ਕਰ ਲੈਣੇ ਆ। ਹਾਂਜੀ ਲੱਗ ਜਾਂਦਾ ਹੀ ਰਿਹਾ
0: ਲੈਣਾ ਕਿ ਅਸੀਂ ਚਲੋ ਕਰੋ ਪਿੱਛੇ, ਇਹਨਾਂ ਨੇ ਕਿਹਾ ਉਹਨਾਂ ਨੇ ਕਰ ਲੋ ਪਿੱਛੇ ਅਸੀਂ ਵੀ ਖੋਲ ਦਿੰਨੇ ਆ, ਮਤਲਬ
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ
0: ਹਾਰ ਦਾ ਕੋਈ ਨੀ ਹੁੰਦਾ ਇਹਦੇ ਚ ਕਿ ਮੈਂ ਜਿੱਤ ਗਿਆ ਤੇ ਉਹ ਜਿੱਤ ਗਿਆ, ਇਹਦਾ ਕੋਈ ਫਰਕ ਨੀ ਪੈਂਦਾ। ਇੰਨਾ ਪਤਾ ਲੱਗ ਗਿਆ ਦੁਨੀਆ ਨੂੰ ਕਿ ਇਰਾਨ ਕੋਈ ਛੋਟੀ ਮੋਟੀ ਪਾਵਰ ਨਹੀਂ ਹੈ,
1: ਪਾਵਰ ਨਹੀਂ ਹੈਗੀ ਬਿਲਕੁਲ ਬਿਲਕੁਲ। ਹਾਂਜੀ ਹਾਂਜੀ ਤੇ ਇਹਦੇ ਨਾਲ ਖਾਕਸਾ ਜੀ ਹੋਰ ਮੈਂ ਇੱਕ ਦੇਖਦਾ ਸੀਗਾ ਕਿ ਜਿਹੜਾ ਹੈਗਾ ਇਜ਼ਰਾਇਲ, ਇਹ ਖਾਕਸਾ ਵੀ ਇਜ਼ਰਾਇਲ ਨੇ ਜਿਹੜਾ ਇਰਾਕ ਹੈ ਨਾ ਉਹਦਾ ਉਹਦੇ ਵਿੱਚ ਮਾਰੂ ਥਾਲਿਆ ਬਹੁਤ ਵੱਡਾ, ਉੱਥੇ ਤੁਹਾਨੂੰ ਪਤਾ ਵੀ ਰੇਤਾ ਰੁਤਾ ਉੜਦਾ ਆ ਉਹ ਹੈਗਾ ਇਲਾਕਾ ਕੁਛ ਨਾ, ਤੇ ਉੱਥੇ ਅੱਜ ਦੀ ਖਬਰ ਦੇ ਮੁਤਾਬਕ ਉੱਥੇ ਇਹਨਾਂ ਨੇ ਜਾ ਕੇ ਇੱਕ ਸੀਕਰੇਟ ਜਿੱਦਾਂ ਚੋਰੀ ਛੱਪੀ ਇੱਕ ਬੇਸ ਬਣਾ ਲਿਆ ਆਪਣਾ,
0: ਅਮੈਰੀਕਾ ਨੇ
1: ਇਜ਼ਰਾਇਲ ਨੇ
0: ਇਸਰਾਇਲ ਨੇ ਉੱਥੇ
1: ਹਾਂਜੀ ਇਰਾਕ ਦੇ ਵਿੱਚ
0: ਇਰਾਕ ਚ ਕਿੱਦਾਂ ਬਣ ਗਏ ਹੈਗਾ ਪਿਆਰ
1: ਨਹੀਂ ਨਹੀਂ ਪਿਆਰ ਮੁਹਬਤ ਕਿੱਥੇ ਆ, ਚੋਰੀ ਬਣਾ ਲਿਆ ਨਾ ਤਾਂ ਹੀ ਤਾਂ ਉਹ ਸੀਕਰੇਟ ਬਣਾ ਲਿਆ ਨਹੀਂ ਜਾ ਕੇ ਉੱਥੇ ਉਹਨਾਂ ਨੂੰ ਨਹੀਂ ਪਤਾ ਲੱਗਾ ਤਾਂ ਹੀ ਹੋਣਾ, ਫਿਰ ਹੁਣ ਪਤਾ ਲੱਗਾ ਤਾਂ ਖਬਰ ਬਾਅਦ ਤਾਂ ਹੀ ਆਈ ਹੈ ਨਾ, ਤੇ ਉਹ ਜਿਹੜਾ ਹੈਗਾ ਤਾਂ ਉੱਥੇ ਮਾਰੂ ਥਾਲੇ ਰੇਤਾ ਉੜਦਾ ਉੱਥੇ ਉਹ ਤਾਂ ਕੁਛ ਹੈ ਨੀ ਰੇਤੇ ਦੀਆਂ ਹਨੇਰੀਆਂ, ਤੇ ਉਹ ਇਹਨਾਂ ਨੇ ਜਾ ਕੇ ਰਾਤ ਬਰਾਤੇ ਤੁਹਾਨੂੰ ਪਤਾ ਭਾਈ ਹੌਲੀ ਹੌਲੀ ਜਾ ਕੇ ਉਹ ਥੱਲੇ ਬਣਾ ਲਿਆ ਹੋਣਾ ਕਿਤੇ, ਤੇ ਇਹਦੇ ਕਾਰਨ ਫਿਰ ਇਹ ਕਹਿੰਦੇ ਆ ਭਾਈ ਇੱਥੋਂ ਇਹ ਜਿਹੜਾ ਬੇਸ ਵੀ ਚੋਰੀ ਬਣਾ ਲਿਆ ਇੱਥੋਂ ਹੁਣ ਉਹ ਇਰਾਨ ਦੇ ਉੱਪਰ ਉਹ ਅਟੈਕ ਜਿਹੜੇ ਆ ਉਹ ਕਰਿਆ ਕਰਨਗੇ ਤੇ ਨਾਲੇ ਉਹਦੀ ਸਰਵੇਲੈਂਸ ਰੱਖਣਗੇ, ਤੇ ਇਹਦੇ ਵਿੱਚ ਹੁਣ ਤੁਹਾਨੂੰ ਪਤਾ ਵੀ ਜਦੋਂ ਉਹਨੂੰ ਪਤਾ ਲੱਗ ਗਿਆ ਇਰਾਕ ਦੇ ਜਿਹੜੀ ਹੈਗੀ ਆ ਫੌਜ ਆ ਉਹਦੇ ਉੱਤੇ ਵੀ ਨੀ ਉੱਥੋਂ ਬੇਸ ਤੋਂ ਉਸਤੋਂ ਹਮਲਾ ਕੀਤਾ, ਮੇਰਾ ਖਿਆਲ ਹੈ ਇਸੇ ਕਰਕੇ ਸ਼ਾਇਦ ਇਹ ਖਬਰ ਜਿਹੜੀ ਬਾਹਰ ਉਹ ਆਉਣ ਦਾ ਹੋ ਸਕਦਾ ਕਾਰਨ ਹੀ ਇਹ ਹੋਗੀ, ਤੇ ਇਜ਼ਰਾਇਲ ਖਾਕ ਸਾਹਿਬ ਜੀ ਇਹ ਹੱਟਦਾ ਹੀ ਨੀ, ਦੇਖੋ ਉਧਰ ਲਿਬਨਾਨ ਚੋਂ ਨੀ ਹਟਦਾ, ਉਧਰ ਹੁਣ ਇਰਾਕ ਚ ਪੰਗਾ ਪਾ ਰਿਹਾ ਆ, ਉਧਰ ਗਾਜ਼ਾ ਚ ਪਾਇਆ ਹੋਇਆ, ਉਧਰ ਆਪਣੇ ਈਸਟ ਜਰੂਸਲਮ ਦੇ ਵਿਚ ਵੀ, ਤੇ ਉਹ ਜਿਹੜਾ ਹੈਗਾ ਉਹ ਇੱਕ ਜਿਹੜਾ ਇਹ ਪਾਲਸਤੀਨ ਦਾ ਹਿੱਸਾ ਵੈਸਟ ਬੈਂਕ ਆ ਉੱਥੇ ਵੀ ਮਾਰੀ ਤੁਰ ਜਾਂਦਾ ਖਾਕ ਸਾਹਿਬ ਜੀ, ਇਹਨੂੰ ਕੋਈ ਰੋਕਣ ਵਾਲਾ ਹੈ ਹੀ ਨਹੀਂ,
0: ਸਪੋਰਟ ਆ ਨਾ, ਸਪੋਰਟ ਨਾ ਹੋਵੇ ਉਹਨੂੰ ਤੇ ਫਿਰ ਤੇ ਉਹ ਕਦੇ ਬੋਲੇ ਨਾ ਉੱਠ ਕੇ, ਹੁਣ ਉਹਨੂੰ ਸਪੋਰਟ ਮੇਰੇ ਮਗਰ ਵੱਡਾ ਬਾਦਸ਼ਾਹ ਬੈਠਾ,
1: ਬਸ ਬਸ ਬਸ ਇਹੀ ਗੱਲ ਆ ਜੀ, ਉਹ ਤਾਂ ਖਾ ਜਾਣਗੇ ਇਹਨੂੰ ਖਾਕ ਸਾਹਿਬ ਜੀ, ਉਹ ਅਰਪਿਆ ਜਿਹੜੇ ਜੇ ਉਹਨਾਂ ਨੂੰ
0: ਨੁਕਸਾਨ ਤੁਸੀਂ ਦੇਖ ਲਿਓ ਕਿ ਨੁਕਸਾਨ ਤੇ ਇਸਰਾਇਲ ਦਾ ਵੀ ਬਹੁਤ ਹੋਇਆ ਜੀ, ਇਰਾਨ ਦਾ ਹੋਇਆ ਨਾ, ਤੇ ਬਹੁਤ ਵੱਡਾ ਨੁਕਸਾਨ ਹੋਇਆ। ਇਹ ਜਿਹੜੀ ਰੇਤਾ ਜੀ ਬੇਸ ਬੂਸ ਬਣਾਈ ਆ ਮੈਨੂੰ ਜੇ ਉਹਨਾਂ ਨੂੰ ਟਾਰਗੇਟ ਲੱਗ ਗਿਆ ਤੇ ਉਹਨਾਂ ਨੇ ਮਿੰਟਾਂ ਚ ਉਡਾ ਦੇਣੀ ਆ, ਫਿਰ
1: ਬਿਲਕੁਲ ਬਿਲਕੁਲ
0: ਗੱਲ ਆ ਨਾ ਆਪਣੇ ਬੰਦੇ ਮਤਲਬ ਤੁਸੀਂ ਸੇਫਲੀ ਰਹੋ ਯਾਰ, ਕੀ ਹੋ ਗਿਆ ਉਹਨਾਂ ਨੂੰ ਵੀ ਜੀਣ ਦਿਓ ਆਪ ਵੀ ਜੀਓ ਜਿੰਦਗੀ
1: ਆਪ ਵੀ ਜੀਓ, ਬਸ ਬਸ ਬਿਲਕੁਲ
0: ਹੈਗੀ ਆ, ਕੋਈ ਜ਼ਰੂਰਤ ਥੋੜਾ ਕਿ ਤੁਸੀਂ ਹੁਣ ਸਾਰਾ ਕੁਛ ਲੁੱਟਣਾ, ਉਹ ਵੀ ਖੋਲਣੇ ਇਹ ਵੀ ਖੋਲਣਾ ਸੀ, ਇਹਨੂੰ ਵੀ ਨੀ ਛੱਡਣਾ ਸੀ ਉਹਨੂੰ ਵੀ ਨੀ ਛੱਡਣਾ,
1: ਉਹ ਸਾਰੇ ਉੱਥੇ ਅਰਬਾਂ ਤੇ ਸਾਰੇ ਤੇ ਕਬਜ਼ਾ ਕਰਨ ਨੂੰ ਫਿਰਦੇ ਆ ਨਾ, ਲਿਟਨੀ ਉਹ ਰਿਵਰ ਆ ਦਰਿਆ ਆ ਜਿਹੜਾ ਉੱਥੇ ਤੱਕ ਲਿਬਨਾਨ ਦੇ ਉਹ ਕਾਫੀ ਦੂਰ ਜਾ ਗਿਆ ਵਿੱਚ, ਉੱਥੇ ਤੱਕ ਉਹ ਕਹਿੰਦੇ ਇਹ ਸਾਡਾ ਆ ਇਜ਼ਰਾਈਲੀ ਕਹਿੰਦੇ ਆ, ਦੇਖੋ ਦੇਖੋ ਉਹਨਾਂ ਨੇ ਖਾਕ ਸਾਹਿਬ ਜੀ ਉਹ ਕਹਿੰਦੇ ਆ ਵੀ ਉਹਨਾਂ ਨੇ ਜਦੋਂ ਇਹ ਇੱਥੋਂ ਨਿਕਲੇ ਆ ਨਾ ਜਰਮਨ ਦੇ ਵਿੱਚੋਂ ਜਿਹੜੇ ਸੀਗੇ ਆਪਣੇ ਯਹੂਦੀ ਨੂੰ ਕੱਢਿਆ ਗਿਆ ਉੱਥੋਂ, ਉਹ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਖਾਕ ਸਾਹਿਬ ਜੀ ਅਸਲੀਅਤ ਦਾ ਕਿਸੇ ਨੂੰ ਨੀ ਪਤਾ ਹੁੰਦਾ ਕਿਉਂਕਿ ਗੌਰਮੈਂਟਾਂ ਦੱਬੀ ਰੱਖਦੀਆਂ ਅਸਲੀਅਤ ਨੂੰ, ਤੇ ਉਹ ਕਦੇ ਕੋਈ ਆ ਸੋਸ਼ਾ ਛੱਡ ਦਿੰਦਾ ਕਦੇ ਉਹ ਸੋਸ਼ਾ ਛੱਡ ਦਿੰਦਾ। ਇਹ ਵੀ ਖਬਰ ਮੈਂ ਪੜ੍ਹੀ ਆ ਕਿ ਜਿਹੜਾ ਉਹ ਜਰਮਨ ਦੇ ਲੋਕ ਸੀਗੇ ਜਾਂ ਯੂਰੋਪੀਅਨ ਸੀਗੇ, ਇਕੱਲਾ ਜਰਮਨ ਨਹੀਂ ਬਾਕੀ ਦੇ ਵੀ ਯੂਰੋਪੀਅਨ ਜਿਹੜੇ ਸੀਗੇ, ਉਹ ਇਹਨਾਂ ਨੂੰ ਨਹੀਂ ਚਾਹੁੰਦੇ ਸੀ, ਉਹ ਇਹਨਾਂ ਨੂੰ ਕੱਢਣਾ ਚਾਹੁੰਦੇ ਸੀ ਯੂਰਪ ਦੇ ਵਿੱਚੋਂ। ਅੱਛਾ ਯੂਰਪ ਦੇ ਵਿੱਚੋਂ ਕੱਢਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਇਹਨੂੰ ਕਿਹਾ ਵੀ ਅਸੀਂ ਤੁਹਾਨੂੰ ਉੱਥੇ ਜਗ੍ਹਾ ਦੇ ਦਿੰਦੇ ਹਾਂ ਉੱਥੇ ਜਾ ਕੇ ਰਹੋ, ਜਿਹੜਾ ਉਹਨਾਂ ਨੇ ਜਿਹੜੇ ਪਾਲਸਤੀਨੀ ਸੀਗੇ ਉਹਨਾਂ ਨੂੰ ਜਾ ਕੇ ਪਟਿਆਲਿਆ ਵੀ ਯਾਰ ਤੁਸੀਂ ਕੀ ਕਰਨੀ ਇਹ ਸਾਰਾ ਇੱਥੇ ਥੋੜਾ ਜਿਹਾ ਉਹਨਾਂ ਨੂੰ ਦੇ ਦਿਓ ਉਹ ਵੀ ਆ ਕੇ ਇੱਥੇ ਰਹਿਣਗੇ ਪਹਿਲਾਂ ਇੱਥੋਂ ਹੀ ਗਏ ਉਹ ਏਦਾਂ ਕਰ ਕੁਰ ਕੇ ਪਟਿਆ ਕੇ ਤੇ ਉਹਨਾਂ ਤੋਂ ਥੋੜੀ ਜਿਹੀ ਜਗ੍ਹਾ ਦਵਾ ਦਿੱਤੀ ਸੀ ਜਗ੍ਹਾ ਦਵਾ ਕੇ ਤੇ ਫੇਰ ਇਹਨਾਂ ਨੇ ਕਿਹਾ ਭਾਈ ਤੁਸੀਂ ਉੱਥੇ ਜਾ ਕੇ ਰਹੋ ਹੁਣ ਖੱਕ ਸਾਹਿਬ ਜੀ ਆਪਾਂ ਇੱਥੋਂ ਅਮਰੀਕਾ ਤੋਂ ਜਾਂ ਜਿਹੜੇ ਆਪਣੇ ਲੋਕ ਪੰਜਾਬ ਤੋਂ ਆ ਕੇ ਕੈਨੇਡਾ ਦੇ ਵਿੱਚ ਇਸਟੈਬਲਿਸ਼ ਹੋਏ ਉਹ ਕਿਉਂ ਜਾਣਗੇ ਮੁੜ ਕੇ ਭੁੱਖ ਦੇ ਵਿੱਚ ਇਹੀ ਸਿਚੁਏਸ਼ਨ ਸੀ ਜਿਹੜੀ ਇਹਨਾਂ ਦੀ ਸੀ ਇਹ ਕਹਿੰਦੇ ਅਸੀਂ ਉੱਥੇ ਜਾ ਕੇ ਰੇਤਾ ਫੱਕੀਏ ਅਸੀਂ ਕਿਉਂ ਜਾਈਏ ਉੱਥੇ ਅੱਛਾ ਇਸ ਕਰਕੇ ਕਿਹਾ ਜਾਂਦਾ ਆ ਕਿਉਂਕਿ ਇਤਿਹਾਸ ਤੁਸੀਂ ਵੱਖਰੇ ਵੱਖਰੇ ਦੇਸ਼ਾਂ ਤੋਂ ਜਾਂ ਖਬਰਾਂ ਸੁਣਦੇ ਆ ਤੇ ਉਹਦੇ ਵਿੱਚ ਕਈ ਪਾਸਿਆਂ ਤੋਂ ਜਿਹੜੀ ਤੁਹਾਨੂੰ ਖਬਰ ਆਉਂਦੀ ਵੱਖਰੀ ਵੱਖਰੀ ਤੇ ਇਹਦੇ ਵਿੱਚ ਇਹ ਵੀ ਕਿਹਾ ਜਾਂਦਾ ਆ ਕਿ ਇਹ ਉੱਥੋਂ ਨਿਕਲਦੇ ਨਹੀਂ ਸੀ ਯੂਰਪ ਚੋਂ ਇਹਨਾਂ ਨੂੰ ਧਰਤੀ ਤਾਂ ਉੱਥੇ ਲੈ ਤੀ ਇਹਨਾਂ ਨੇ ਰਲ ਕੇ ਵੀ ਤੁਸੀਂ ਇੱਥੇ ਚਲੇ ਜਾਓ ਪਰ ਇਹ ਜਾਂਦੇ ਨਹੀਂ ਸੀ ਇਸ ਕਰਕੇ ਇਹਨਾਂ ਨੂੰ ਫਿਰ ਉਹ ਹਿਟਲਰ ਨੇ ਤੇ ਉਦੋਂ ਖਾਲਸਾ ਜੀ 200 ਕੰਟਰੀ ਵੀ ਨਾਲ ਹੋਣੇ ਆ ਛੋਟੇ ਮੋਟੇ ਹਾਂ ਹਾਂ ਤੇ ਇਹਨਾਂ ਨੇ ਫਿਰ ਇਸ ਕਰਕੇ ਇਹਨਾਂ ਨੂੰ ਉੱਥੇ ਭੱਠੀਆਂ ਚ ਦੁਆ ਦਿੱਤਾ ਸੀਗਾ ਝੋਕਿਆ ਸੀਗਾ ਗੈਸ ਦੀਆਂ ਚੈਂਬਰ ਜਿਹੜੇ ਬਣਾਏ ਸੀਗੇ ਉੱਥੇ ਜਾ ਕੇ ਤਾਂ ਕਿ ਇਹਨਾਂ ਦੇ ਅੰਦਰ ਦਹਿਸ਼ਤ ਵਧਾ ਕੇ ਇਹ ਉੱਥੋਂ ਜਾਣ ਤੇ ਉੱਥੇ ਵਸਣ ਇਸ ਤਰ੍ਹਾਂ ਇਹਨਾਂ ਨੂੰ ਉੱਥੇ ਵਸਾਇਆ ਗਿਆ ਸੀਗਾ ਤੇ ਇਹ ਹੁਣ ਜਾ ਕੇ ਉੱਥੇ ਗੱਪ ਸਾਹਿਬ ਜੀ ਉਹ ਸਾਰਾ ਆਸਾ ਪਾਸਾ ਹੀ ਦੱਬਣ ਨੂੰ ਫਿਰਦੇ
0: ਦੇ ਵਿੱਚ ਬਹੁਤ ਜੂਸ਼ ਹੈਗੇ ਆ ਆਸਟ੍ਰੇਲੀਆ ਦੇ ਭਰਿਆ ਪਿਆ ਜੂਸ਼ਾ ਨਾਲ
1: ਹਾਂਜੀ ਹਾਂਜੀ
0: ਹਰ ਮੁਲਕ ਦੇ ਪਰ ਜਿਹੜੀ ਇੱਥੇ ਰਹਿ ਗਏ ਨਾ ਚੀਮਾ ਸਾਹਿਬ ਮੈਂ ਇੱਥੇ ਸੁਣ ਦੇਖਦਾ ਸਾਡੇ ਇੱਥੇ ਬਹੁਤ ਆ
1: ਯੂਨੀਵਰਸਿਟੀ
0: ਬਹੁਤ ਆ ਪਰ ਬਹੁਤ ਅੱਛੇ ਲੋਕ ਆ ਯਾਰ ਉਹ ਤਾਂ ਅਗੇਂਸਟ ਯਾਹੂ ਦੇ ਵੀ ਅਗੇਂਸਟ ਹੈਗੇ ਆ ਉਹਨਾਂ ਨੇ
1: ਹਾਂਜੀ ਨੇਤਾ ਯਾਹੂ ਦੇ ਵੀ ਖਿਲਾਫ ਹੈਗੀ ਆ ਪਰ ਜਾ ਬਹੁਤ ਜ਼ਿਆਦਾ ਬਿਲਕੁਲ
0: ਵੱਡੇ ਦਾੜੀ ਰੱਖਦੇ ਜਿਹੜੇ ਕੋਟ ਪਾ ਕੇ ਰੱਖਦੇ ਆ ਹਾਂ ਉਹ ਬਹੁਤ ਵਧੀਆ ਲੋਕ ਹੈਗੇ ਆ ਬੜੇ ਕੁਆਇਟਲੀ ਉਹਨੂੰ ਤੁਸੀਂ ਤੁਰੇ ਤੁਰੇ ਜਾਂਦੇ ਗਾਲ ਵੀ ਕੋਈ ਕੱਢ ਦਿੰਦਾ ਨਾ ਗੱਡੀ ਚਲਾਉਂਦੇ ਆ
1: ਹਾਂਜੀ
0: ਉਹਨਾਂ ਨੇ ਤੁਹਾਨੂੰ ਜਵਾਬ ਦੇਣਾ
1: ਬਿਲਕੁਲ ਬਿਲਕੁਲ ਇਸੇ ਤਰ੍ਹਾਂ
0: ਬਹੁਤ ਅੱਛੇ ਲੋਕ ਆ ਬਹੁਤ ਅੱਛੇ ਇੱਥੇ ਜਿਹੜੇ ਮੈਂ ਨਿਊਯਾਰਕ ਦੇਖਿਆ
1: ਬਿਲਕੁਲ ਤੇ ਇਹ ਖਾਕਸਾ ਜੀ ਹਰ ਇੱਕ ਦੂਜੇ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀਆਂ ਕਾਂਗਿਆਰੀ ਤਾਂ ਖਾਕਸਾ ਜੀ ਉਹ ਕਹਿੰਦੇ ਹੁੰਦੇ ਵਿੱਚੋਂ ਹੀ ਪੈਦਾ ਹੋ ਜਾਂਦੀ ਹੈ ਨਾ ਇਸੇ ਗੱਲ ਦਾ ਤਾਂ ਉਹ ਰੌਲਾ ਆ ਕਾਂਗਿਆਰੀ ਵਿੱਚੋਂ ਨਿਕਲ ਆਉਂਦੀ ਹੈ ਮਾੜਾ ਇੱਕ ਅੱਧਾ ਹੁੰਦਾ ਤੇ ਬਦਨਾਮ ਸਾਰੀ ਕੌਮ ਹੋ ਜਾਂਦੀ ਹੈ ਤੇ ਚੰਗੇ ਮਾੜੇ ਹਰ ਇੱਕ ਦੇ ਵਿੱਚ ਹੁੰਦੇ ਆ ਤੇ ਖਾਕਸਾ ਜੀ ਇਹਦੇ ਨਾਲ ਇੱਕ ਆਪਣੇ ਕੋਲ ਹੋਰ ਆਹ ਸੁਨੇਹਾ ਛੋਟਾ ਜਿਹਾ ਹੈਗਾ ਆ ਇਹ ਵੀ ਆਪਾਂ ਆਪਣੇ ਸਰੋਤਿਆਂ ਦੇ ਨਾਲ ਸਾਂਝੇ ਕਰਦੇ ਆ ਕਹਿੰਦੇ ਆ ਭਈ ਮੂੰਹ ਇੱਕ ਦਰਵਾਜਾ ਨੱਕ ਦੋ ਦਰਵਾਜੇ ਕੰਨ ਦੋ ਦਰਵਾਜੇ ਅੱਖਾਂ ਦੋ ਦਰਵਾਜੇ ਪਿਸ਼ਾਬ ਕਰਨ ਲਈ ਇੱਕ ਦਰਵਾਜਾ ਮਲ ਮੂਤਰ ਦਾ ਸੁੱਟਣ ਦਾ ਇੱਕ ਦਰਵਾਜਾ ਇੱਕ ਦਰਵਾਜਾ ਹੈ ਜੋ ਦਿਸਦਾ ਨਹੀਂ ਪਰ ਮਨੁੱਖ ਅੰਦਰ ਬੈਠਿਆਂ ਹੀ ਬ੍ਰਹਿਮੰਡ ਦਾ ਦਰਸ਼ਨ ਕਰ ਸਕਦਾ ਹੈ
0: ਕੋਈ ਸ਼ੱਕ ਨਹੀਂ ਬਹੁਤ ਵਧੀਆ
1: ਜੀ ਇੱਕ ਦਰਵਾਜਾ ਹੈ ਜੋ ਦਿਸਦਾ ਨਹੀਂ ਪਰ ਮਨੁੱਖ ਅੰਦਰ ਬੈਠਿਆਂ ਹੀ ਬ੍ਰਹਿਮੰਡ ਦਾ ਦਰਸ਼ਨ ਕਰ ਸਕਦਾ ਹੈ ਜਿਸ ਨੂੰ ਬੌਧਿਕ ਵਿਚਾਰਧਾਰਾ ਵਿੱਚ ਦਸਵਾਂ ਦਵਾਰ ਦਰਵਾਜਾ ਜਾਂ ਦਵਾਰ ਕਿਹਾ ਜਾਂਦਾ ਹੈ ਉਹ ਹੈ ਦਿਮਾਗ ਜਿਸ ਤੱਕ ਪਹੁੰਚਣ ਲਈ ਅਣਗਿਣਤ ਨਾੜਾਂ ਰੂਪੀ ਰਾਹ ਹਨ ਅਤੇ ਜਿਨ੍ਹਾਂ ਦੀ ਲੰਬਾਈ ਨੂੰ ਮਾਪਣ ਲਈ ਖੋਜੀਆਂ ਵੱਲੋਂ ਖੋਜ ਕੀਤੀ ਜਾ ਰਹੀ ਹੈ ਕਿੰਨੀ ਡੂੰਘੀ ਗੱਲ ਲਿਖੀ ਹੈ ਕਾਕ ਸਾਹਿਬ ਜੀ ਪਰ ਸਮਾਜਿਕ ਭਟਕਣਾ ਜ਼ਿਆਦਾ ਹੋਣ ਕਾਰਨ ਟੇਢੇ ਰਸਤਿਆਂ ਵਿੱਚ ਹੀ ਸਮੇਂ ਦਾ ਛੋਟਾ ਮਨੁੱਖੀ ਜੀਵਨ ਮੁੱਕ ਜਾਂਦਾ ਹੈ ਇਸ ਭੇਦ ਨੂੰ ਜਾਣਨ ਲਈ ਸਰੀਰ ਦੁਆਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੱਗਿਆ ਚਿੱਕੜ ਉਤਰਨਾ ਜ਼ਰੂਰੀ ਹੈ ਜੋ ਬਿਨਾਂ ਤਿਆਗ ਦੇ ਸੰਭਵ ਨਹੀਂ ਹੋ ਸਕਦਾ ਖੁਸ਼ਹਾਲ ਜੀਵਨ ਜਿਉਣ ਲਈ ਬਹੁਤ ਕੁਝ ਕਹਿਣ ਸੁਣਨ ਦੀ ਇੱਛਾ ਰੱਖਣ ਵਾਲੇ ਸੁਗੜ ਸਿਆਣੇ ਲੋਕਾਂ ਨੂੰ ਸਿਰ ਜੋੜ ਕੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ ਮਨਮੋਹਨ ਪੂਨੀ 5 ਮਈ 1926 ਨੂੰ ਇਹ ਜਿਹੜਾ ਲਿਖਿਆ ਗਿਆ ਕਿਆ ਬਾਤ
0: ਬੜੇ ਡੂੰਘੇ ਬੰਦੇ ਆ ਮਤਲਬ ਬਹੁਤ ਵਧੀਆ ਨੇਚਰ ਆ ਉਹਨਾਂ ਦੀ ਲਿਖਣ ਦਾ ਅੰਦਾਜ਼ ਵੀ ਉਹਨਾਂ ਦਾ ਬੜਾ
1: ਅੰਦਾਜ਼ ਬਹੁਤ ਵਧੀਆ ਜੀ ਅੰਦਾਜ਼ ਬਹੁਤ ਵਧੀਆ
0: ਦੇ ਵਿੱਚ ਬਹੁਤ ਬਹੁਤ ਵੱਡੀਆਂ ਗੱਲਾਂ ਉਹ ਕਹਿ ਜਾਂਦੇ ਆ
1: ਬਿਲਕੁਲ
0: ਚੀਮਾ ਸਾਹਿਬ ਆਪਾਂ ਮੈਂ ਗਾਣੇ ਲਾਉਂਦਾ ਇੱਕ ਦੋ ਫਿਰ ਆਪਾਂ ਪ੍ਰੋਗਰਾਮ ਨੂੰ ਕਰਦੇ ਹਾਂ ਸਮਾਪਤ ਤੇ ਤੁਸੀਂ ਸੁਣਨੇ ਆ ਤੇ ਬੇਸ਼ੱਕ ਸੁਣ ਲਓ ਨਹੀਂ ਤੇ ਤੁਸੀਂ ਕਰ ਲਓ ਆਰਾਮ ਠੀਕ ਓਕੇ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੋਸਤੋ ਅੱਜ ਮਾਵਾਂ ਦਾ ਦਿਨ ਹੈ ਤੇ ਫਿਰ ਮਾਵਾਂ ਨੂੰ ਹੀ ਆਪਾਂ ਜਿਹੜਾ ਸਮਰਪਿਤ ਹੋਣਾ ਹੋਵੇ ਅੱਜ ਮਾਵਾਂ ਦੇ ਗੀਤ ਵੀ ਆਪਾਂ

ਤਾਂ ਦੋਸਤੋ ਇਹ ਸੀ ਅੱਜ ਦਾ ਆਪਣਾ ਪ੍ਰੋਗਰਾਮ। ਅੱਜ ਦਾ ਪ੍ਰੋਗਰਾਮ ਮਾਵਾਂ ਨੂੰ ਸਮਰਪਿਤ ਸੀ ਜੀ। ਮਾਵਾਂ ਜਿਹਨਾਂ ਦੀਆਂ ਹੈਗੀਆਂ ਉਹ ਜੀਂਦੀਆਂ ਬਸਤੀਆਂ ਰਹਿਣ, ਉਹ ਜਿਹੜੀਆਂ ਵਿਚਾਰੀਆਂ ਚਲੇ ਗਈਆਂ ਉਹਨਾਂ ਦਾ ਅਫਸੋਸ ਹੀ ਹੋ ਸਕਦਾ। ਯਾਦਾਂ ਰਹਿ ਜਾਂਦੀਆਂ, ਬਸ ਯਾਦਾਂ ਰੱਖਣੀਆਂ ਚਾਹੀਦੀਆਂ ਮਾਵਾਂ ਦੀਆਂ, ਹਰ ਵੇਲੇ ਯਾਦ ਕਰਨਾ ਚਾਹੀਦਾ। ਬਹੁਤ ਸ਼ੁਕਰੀਆ ਦੋਸਤੋ, ਧੰਨਵਾਦ। ਫਿਰ ਮਿਲਦੇ ਜੀ ਪਰਸੋਂ ਨੂੰ ਅਗਲੇ ਪ੍ਰੋਗਰਾਮ ਦੇ ਵਿਚ। ਦਿਓ ਇਜਾਜ਼ਤ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪ੍ਰਵਾਸ ਰੇਡੀਓ, ਫਰੈਂਕਫੋਰਟ, ਜਰਮਨੀ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ, ਰਲ ਮਿਲ ਕੇ ਆਪਾਂ ਸਾਰਿਆਂ ਨੇ ਇਸ ਪ੍ਰੋਗਰਾਮ ਵਿਚ ਸ਼ੋਹਰਤ ਕਰਨੀ ਹੈ। ਔਰ ਇਸ ਪ੍ਰੋਗਰਾਮ ਨੂੰ ਆਪਾਂ ਕੁਛ ਜਿਸ ਤਰੀਕੇ ਨਾਲ ਗੀਤਾਂ ਦੇ ਨਾਲ ਸਟਾਰਟ ਕਰਦੇ ਹਾਂ, ਤੇ 15-20 ਮਿੰਟ ਆਪਾਂ ਗੀਤ ਤੇ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਾਂਗੇ, ਤੇ ਫਿਰ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਉਣਗੇ। 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਜੀ। ਆਹ ਕੁਛ ਗੀਤ ਸੁਣਦੇ ਹਾਂ। ਸਭ ਤੋਂ ਪਹਿਲਾਂ ਗੀਤ ਆਪਾਂ ਸੁਣਦੇ ਹਾਂ ਜੀ ਬਲਵੀਰ ਬੋਪਾ ਰਾਏ ਦਾ, ਬਹੁਤ ਫੇਮਸ ਸੌਂਗ, ਬਹੁਤ ਡੀਜੇ ਦੇ ਵਿਚ ਵੱਜਿਆ ਅੱਜ ਵੀ ਵੱਜਦਾ।

0: ਲੋ ਸਾਥੀਓ, ਦੋਸਤੋ, ਮਿੱਤਰੋ, ਭੈਣੋ ਤੇ ਭਰਾਵੋ, ਸਤਿ ਸ੍ਰੀ ਅਕਾਲ, ਅਗੇਨ ਸ਼ੁਕਰੀਆ, ਧੰਨਵਾਦ। ਸੋ ਆਪਾਂ ਖਬਰਾਂ ਵੱਲ ਚੱਲਦੇ ਹਾਂ ਜੀ। ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਫਰਿਜ ਨੂੰ ਕੈਲੀਫੋਰਨੀਆ ਤੋਂ, ਤੇ ਉਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਕੁਝ ਖਬਰਾਂ ਵੱਲ ਝਾਤ ਮਾਰਦੇ ਹਾਂ, ਉਨ੍ਹਾਂ ਕੋਲੋਂ ਪੁੱਛਦੇ ਜੀ ਕੀ ਹੋ ਰਿਹਾ ਦੁਨੀਆਂ ਦੇ ਵਿਚ। ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ। ਐਨ
1: ਜੀ, ਮੇਰੇ ਵੱਲੋਂ ਤੁਹਾਨੂੰ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਦੋਸਤੋ, ਅੱਜ ਦੀਆਂ ਜਿਹੜੀਆਂ ਖਬਰਾਂ ਸਾਰਾ ਉਹ ਕਾਫੀ ਜਿਹਨੂੰ ਕਹਿੰਦੇ ਆ ਧੜੱਲੇਦਾਰ ਆ, ਪੰਜਾਬੀ ਦੀ ਆਪਾਂ ਠੇਠ ਦੇ ਵਿਚ ਕਹੀਏ ਤਾਂ, ਜਿਨ੍ਹਾਂ ਦੇ ਵਿਚ ਖੱਟ ਸਾਹਿਬ ਜੀ ਹਾਲਾਤ ਆ ਜਿਹੜੇ ਦੁਨੀਆਂ ਦੇ ਉਹ ਬਹੁਤੇ ਵਧੀਆ ਨਹੀਂ ਹੈਗੇ,
0: ਬਿਲਕੁਲ ਲੱਗ ਰਿਹਾ ਜੀ।
1: ਤੇ ਉਹਦੇ ਨਾਲ ਖੱਕ ਸਾਹਿਬ ਜੀ ਆਪਾਂ ਉਹ ਕੁਛ ਜਿਨ੍ਹਾਂ ਦੇ ਸੁਨੇਹ ਵੀ ਪੜ੍ਹਨੇ ਆ ਉਹਨਾਂ ਨੂੰ ਬਾਅਦ ਚ ਪੜ੍ਹ ਲੈਂਦੇ ਆ, ਜੇ ਟਾਈਮ ਵੱਧ ਗਿਆ ਤਾਂ ਆਪਾਂ ਉਹ ਪੜ੍ਹ ਲਵਾਂਗੇ, ਪਰ ਖਬਰਾਂ ਮੈਨੂੰ ਅੱਜ ਜ਼ਿਆਦਾ ਜ਼ਰੂਰੀ ਲੱਗਦੀਆਂ
0: ਜੀ। ਜੀ,
1: ਤੇ ਇਹਨਾਂ ਦੇ ਵਿਚ ਖੱਕ ਸਾਹਿਬ ਜੀ ਹੁਣ ਜਿਹੜਾ ਆ ਇੱਕ ਤਾਂ ਜਿਹੜਾ ਮਿਨੀਸੋਟਾ ਸੂਬਾ ਹੈ ਨਾ ਅਮਰੀਕਾ ਦਾ
0: ਜੀ,
1: ਉਹਦੇ ਵਿਚ ਜਿਹੜੇ ਕਲਰਜੀ ਜਿਨ੍ਹਾਂ ਨੂੰ ਕਹਿੰਦੇ ਆ ਕਲਰਜੀ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ, ਜੋ ਸੇਂਟ ਪੌਲ ਸ਼ਹਿਰ ਦੇ ਇੰਟਰਨੈਸ਼ਨਲ ਏਅਰਪੋਰਟ ਨੂੰ ਜਾਣ ਵਾਲੀ ਸੜਕ ਉਪਰ ਉਥੋਂ ਦੇ ਨਾਗਰਿਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦੇ ਜਿਹੜਾ ਉਹ ਲੱਗੇ ਹੋਏ ਸੀ।
0: ਕੌਣ ਸੀ ਉਹ ਜਿਹੜੇ ਕਲਰਜੀ, ਕੀ ਸੀ ਉਹ, ਕੌਣ ਬੰਦੇ?
1: ਕਲਰਜੀ ਖੱਕ ਸਾਹਿਬ ਜੀ, ਜੇ ਨਾ ਆਪਾਂ ਕਹਿਣਾ ਹੋਵੇ ਪਈ ਜਿੱਦਾਂ ਸਿੱਖਾਂ ਦੇ ਗੁਰਦੁਆਰੇ ਦੇ ਜਿਹੜੇ ਆਗੂ ਆ ਉਹਨਾਂ ਨੂੰ ਵੀ, ਮੁਸਲਮਾਨਾਂ ਦੇ ਆ ਨੂੰ ਵੀ, ਕ੍ਰਿਸਚੀਅਨ ਦੇ ਆ ਨੂੰ ਵੀ, ਸਾਰਿਆਂ ਨੂੰ ਜਾਣੀ ਵਿਚ ਰਲਾਉਣਾ ਹੋਵੇ ਤਾਂ ਉਹਨੂੰ ਕਲਰਜੀ ਕਹਿ ਦਿੰਦੇ ਆ,
0: ਰਿਲੀਜੀਅਸ ਬੰਦੇ ਜਿਹੜੇ ਆ ਜੀ।
1: ਹਾਂਜੀ, ਰਾਜਨੀਤੀ ਸੋਰੀ ਧਾਰਮਿਕ ਜਿਹੜੇ ਸੰਸਥਾਵਾਂ ਦੇ ਆਗੂ ਹੁੰਦੇ ਆ ਉਹ, ਜੇ ਸਾਰਿਆਂ ਦਾ ਨਾਂ ਲੈਣਾ ਹੋਵੇ ਤਾਂ ਕੱਲੇ ਕੱਲੇ ਦਾ ਨਾਂ ਲੈਣ ਦੀ ਬਜਾਏ ਉਹਨਾਂ ਨੂੰ ਕਲਰਜੀ ਕਹਿ ਦਿੰਦੇ ਆ।
0: ਠੀਕ ਹੈ ਜੀ।
1: ਤੇ ਇਹ ਜਿਹੜੇ ਲੋਕ ਸੀਗੇ ਖੱਕ ਸਾਹਿਬ ਜੀ, ਇਹ ਜਿਹੜਾ ਸੇਂਟ ਪੌਲ ਸ਼ਹਿਰ ਦਾ ਮਿਨੀਸੋਟਾ ਦੇ ਦਾ ਇੰਟਰਨੈਸ਼ਨਲ ਏਅਰਪੋਰਟ ਆ ਨਾ, ਉਹਨੂੰ ਜਾਣ ਵਾਲੀ ਜਿਹੜੀ ਸੜਕ ਆ ਉਹਦੇ ਉੱਪਰ ਉਥੋਂ ਦੇ ਨਾਗਰਿਕਾਂ ਦੇ ਹੱਕ ਦੇ ਵਿਚ ਜਿਹੜੀ ਆਵਾਜ਼ ਬੁਲੰਦ ਕਰ ਰਹੇ ਸੀ। ਤੇ ਉਹਨਾਂ ਨੇ ਖੱਕ ਸਾਹਿਬ ਜੀ ਉਹ ਜਿੱਦਾਂ ਨੈਲਟ ਕਹਿੰਦੇ ਆ ਉਹ ਅੰਗਰੇਜ਼ੀ ਦੇ ਵਿਚ, ਜਿਹਨੂੰ ਆਪਾਂ ਨਾ ਇੱਕ ਗੋਡਾ ਥੱਲੇ ਲਾ ਕੇ ਤੇ ਇੱਕ ਪੈਰ ਥੱਲੇ ਲਾ ਕੇ ਨੀ ਤੇ ਬੈਠ ਕੇ ਉਸ ਤਰ੍ਹਾਂ ਜਿਹਨੂੰ ਉਹਨੂੰ ਨੈਲਟ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਉਹ ਕਰ ਰਹੇ ਸੀਗੇ ਉਹ। ਤੇ ਉਹਨਾਂ ਨੇ ਉੱਥੇ ਜਿੱਦਾਂ ਹੁਣ ਪੰਜਾਬੀ ਤਾਂ ਆਪਾਂ ਸ਼ਬਦ ਹੀ ਕਹਾਂਗੇ, ਅੰਗਰੇਜ਼ੀ ਦੇ ਵਿਚ ਹਿੰਦ ਕਹਿੰਦੇ ਆ ਆਪਣੇ ਆਪਣੇ ਧਰਮਾਂ ਦੀਆਂ ਜਿਹੜੀਆਂ ਹੁੰਦੀਆਂ, ਉਹ ਸ਼ਬਦ ਵੀ ਜਿਹੜੇ ਉਹ ਪੜ੍ਹ ਰਹੇ ਸੀਗੇ। ਤੇ ਜਦੋਂ ਫਿਰ ਮੌਸਮ ਥੋੜਾ ਜਿਆਦਾ ਸਰਦ ਹੋ ਗਿਆ ਤੇ ਪਰਜਾ ਤੋਂ ਬੇਇਨਸਾਫ ਵੀ ਜਿਹੜੀ ਆਵਾਜ਼ ਬੁਲੰਦ ਕਰਨ ਪਰਜਾ ਤੇ ਜਿਹੜੀ ਉਹਨਾਂ ਤੋਂ ਨਾ ਜਿਹੜੇ ਹੈਗੇ ਆਪਣੇ ਆਈਸ ਤੇ ਉਹਨਾਂ ਤੋਂ ਜਿਹੜੀਆਂ ਬੇਇਨਸਾਫੀਆਂ ਹੋ ਰਹੀਆਂ ਸੀ
0: ਜੀ,
1: ਤੇ ਉਹਦੇ ਖਿਲਾਫ਼ ਇਹ ਆਵਾਜ਼ ਬੁਲੰਦ ਕਰ ਰਹੇ ਸੀਗੇ। ਤੇ ਹਿਰਾਸਤ ਵਿਚ ਲਏ ਗਏ ਕਲਰਜੀ ਆ ਜਿਹੜੇ ਉਹਨਾਂ ਦੀ ਗਿਣਤੀ ਕਈ ਦਰਜਨਾਂ ਵਿਚ ਦੱਸੀ ਆ, ਅੱਗੇ ਜਾ ਕੇ ਥੋੜਾ ਜਿਹਾ ਇਸੇ ਖ਼ਬਰ ਦੇ ਵਿਚ ਉਹਨਾਂ ਦੀ ਗਿਣਤੀ 100 ਵੀ ਦੱਸੀ ਆ।
0: ਅੱਛਾ ਜੀ।
1: ਤੇ ਦੱਸੀ ਗਈ ਆ ਅਤੇ ਕਾਫੀ ਹੋਰ ਜਿਹੜੇ ਲੋਕ ਸੀਗੇ ਉਥੋਂ ਦੇ ਖੱਕ ਸਾਹਿਬ ਜੀ, ਉਹ ਸ਼ਹਿਰ ਦੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਜਿਹੜੇ ਬਿਜਨਸ ਸੀਗੇ ਉਹ ਬੰਦ ਕਰਕੇ ਜਿਹਨੂੰ ਕਹਿੰਦੇ ਆ ਵਾਕ ਆਊਟ ਕਰ ਦਿੱਤਾ
0: ਜੀ, ਬਿਲਕੁਲ।
1: ਤੇ ਅਤੇ ਆਈਸ ਦੇ ਅਫਸਰਾਂ ਦੀਆਂ ਜਿਹੜੀਆਂ ਹਜ਼ਾਰਾਂ ਵਿਚ ਦੱਸੀਆਂ ਗਈਆਂ ਗਿਣਤੀ ਹੈਗੀ ਆ ਕਿ ਉਹ ਹਜ਼ਾਰਾਂ ਦੇ ਵਿਚ ਉੱਥੇ ਗਏ ਆ। ਤੇ ਦੇਖੋ ਇੱਕ ਦੋ ਸ਼ਹਿਰਾਂ ਦੇ ਵਿਚ ਇਸ ਤਰ੍ਹਾਂ ਵੀ ਦੱਸਿਆ ਕਿ ਜਿਹੜੀ ਉਹਨਾਂ ਦੀ ਪੁਲਿਸ ਫੋਰਸ ਹੈ ਉਹ ਸਿਰਫ 600 ਆ ਸਾਰੀ, ਤੇ ਜਿਹੜੇ ਉਹ ਮਿਲਟਰੀ ਵਿਚ ਮਿਲਟਰੀ ਰਲਾ ਕੇ ਤੇ ਵਿਚੇ ਉਹਨਾਂ ਦੇ ਉਹ ਰਲਾ ਕੇ ਆਪਣੇ ਜਿਹੜੇ ਆਈਸ ਦੇ ਏਜੰਟ ਆ ਉਹਨਾਂ ਦੀ ਗਿਣਤੀ 3-4 ਹਜ਼ਾਰ ਤੋਂ ਵੀ ਉੱਪਰ ਦੱਸੀ ਜਾਂਦੀ ਹੈ।
0: ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਇਕੱਠੇ ਹੋਣਾ ਤੇ ਅਸੀਂ ਇਹਨਾਂ ਨੂੰ ਰੋਕਣਾ, ਇਹ ਮਤਲਬ ਉਹਨਾਂ ਨੂੰ ਪਤਾ ਸੀ ਤਾਂ ਇਹਨੇ।
1: ਹਾਂਜੀ ਹਾਂਜੀ, ਉਹ ਬਿਲਕੁਲ ਆਪਣੀ ਫੁੱਲ ਤਿਆਰੀ ਕਰਕੇ ਆਏ ਸੀਗੇ। ਤੇ ਇਹਦੇ ਵਿਚ ਵਿਰੋਧ ਕਰ ਰਹੇ ਲੋਕਾਂ ਨੂੰ ਇੱਕ ਨਾਰਾ ਵੀ ਜਿਹੜਾ ਉਹਨਾਂ ਨੇ ਲਾਇਆ ਜਿਹਨੂੰ ਉਹਨਾਂ ਨੇ ਕਿਹਾ ਆਈਸ ਆਊਟ, ਕਹਿਣ ਦਾ ਮਤਲਬ ਜਿਹੜੀ ਉਹ ਏਜੰਸੀ ਆ ਜਿਹੜੀ ਕੰਟਰੋਲ ਕਰਦੀ ਇਮੀਗ੍ਰੇਸ਼ਨ ਤੇ ਜਿਹੜੀ ਹੈਗੀ ਆ
0: ਇਥੋਂ ਬਾਹਰ ਜਾਵੇ।
1: ਹਾਂਜੀ, ਇਮੀਗ੍ਰੇਸ਼ਨ ਤੇ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਜਿਹੜਾ ਪੂਰਾ ਫੁੱਲ ਨਾਂ ਆ ਆਈਸ ਦਾ, ਤੇ ਉਹਨੂੰ ਕਿਹਾ ਵੀ ਇਥੋਂ ਬਾਹਰ ਨਿਕਲੋ ਜਿਹਨੂੰ ਕਹਿੰਦੇ ਆਈਸ ਆਊਟ। ਵੱਡੀ ਗਿਣਤੀ ਦੇ ਜਿਹੜੇ ਵਪਾਰਾਂ ਨੂੰ ਆ ਪਰਜਾ ਨੇ ਬੰਦ ਕਰ ਦਿੱਤਾ, ਜਿਸ ਕਰਕੇ ਵੱਡੀ ਗਿਣਤੀ ਦੇ ਲੋਕ ਆ ਜਿਹੜੇ ਆਈਸ ਦਾ ਵਿਰੋਧ ਕਰਨ ਵਾਸਤੇ ਸੜਕਾਂ ਤੇ ਉਤਰੇ ਅਤੇ ਇਸ ਵਾਕਆਊਟ ਨੂੰ ਜਨਰਲ ਸਟ੍ਰਾਈਕ ਆ ਜਿਹੜੀ ਉਹਦਾ ਨਾਂ ਖੱਕ ਸਾਹਿਬ ਜੀ ਦੇ ਦਿੱਤਾ ਗਿਆ। ਆਇਸ ਅਫਸਰਾਂ ਦੀ ਗਿਣਤੀ ਆ ਜਿਹੜੀ ਉਹ ਹਜ਼ਾਰਾਂ ਵਿੱਚ ਦੱਸੀ ਗਈ ਆ, ਪਰ ਜਿਹੜੀ ਹੈਗੀ ਆ ਪਰਜਾ ਦੀਆਂ ਮੰਗਾਂ ਜਿਹੜੀਆਂ ਆ ਇਹਨਾਂ ਵਿੱਚੋਂ ਇੱਕ ਜਿਹੜੀ ਖਾਸ ਮੰਗ ਹੈਗੀ ਆ ਖਾਕ ਸਾਹਿਬ ਦੀ, ਉਹ ਇਹ ਸੀ ਕਿ ਆਇਸ ਦੇ ਅਫਸਰਾਂ ਵਿੱਚੋਂ ਜ਼ਿਆਦਤੀ ਵੱਲੋਂ ਜ਼ਿਆਦਤੀ ਕਰਨ ਵਾਲਿਆਂ ਉੱਪਰ ਸੂ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਸੋ ਉਹ ਕਹਿੰਦੇ ਵੀ ਜਿਹੜਾ ਕਿਸੇ ਨੇ ਜ਼ਿਆਦਤੀ ਕਰਦੇ ਆ ਕਿ ਜਿੱਦਾਂ ਉਹ ਜਿਹੜੀ ਔਰਤ ਸੀਗੀ ਉਹ ਮਾਰ ਦਿੱਤੀ ਵਿਚਾਰੀ ਗੁੱਡ ਜਿਹਦਾ ਨਾਂ ਸੀਗਾ, ਤੇ ਪਰ ਹੁਣ ਉਹ ਜਿਹੜੀ ਆਇਸ ਆ ਇਹ ਕਹਿੰਦੇ ਨਾ ਅਸੀਂ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ, ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਤੇ ਉਹਦੇ ਵਿੱਚ ਖੱਤ ਸਾਹਿਬ ਜੀ ਆਪਣਾ ਵਿੱਚੋਂ ਜਿਹੜੀ ਜ਼ਿਆਦਤੀ ਕਰਨ ਵਾਲੇ ਲੋਕ ਆ ਉਹਨਾਂ ਤੇ ਸੂ ਕਰਨ ਦਾ ਜਿਹੜਾ ਹੱਕ ਆ ਉਹ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਉੱਥੋਂ ਦੇ ਜੱਜਾਂ ਨੇ ਖੱਤ ਸਾਹਿਬ ਜੀ ਇਹ ਕਹਿ ਦਿੱਤਾ ਉਹ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ। ਜਿਵੇਂ ਕਿ ਅਫਸਰਾਂ ਨੇ ਉਹ ਰਹਿਣੇ ਗੁੱਡ ਜਿਹੜੀ ਸੀਗੀ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ, ਤੇ ਉਹ US ਸਿਟੀਜ਼ਨ ਵੀ ਸੀਗੀ। ਤੇ ਫਰਾਡ ਦੇ ਜਿਹੜੇ ਦੋਸ਼ ਆ ਕੱਖ ਸਾਹਿਬ ਜੀ ਉਹ ਪ੍ਰੋਟੈਸਟ ਕਰਨੇ ਕਾਲੇ ਦੱਸਿਆ ਗਿਆ ਕਿ 100 ਕਲਰਜੀ ਆ ਜਿਹੜੇ ਉਹਨਾਂ ਨੂੰ ਆਪਾਂ ਜਿਹੜੀ ਪਹਿਲਾਂ ਕਹਿ ਗਏ ਗਿਣਤੀ ਆਪਾਂ ਦੇ ਦਿੱਤੀ ਪਿੱਛੇ, ਤੇ ਟਰੰਪ ਸਾਹਿਬ ਜਿਹੜੇ ਹੈਗੇ ਆ ਉਹ ਉਹਨਾਂ ਦੇ ਤੁਹਾਨੂੰ ਪਤਾ ਪਈ ਹੱਥ ਦੇ ਵਿੱਚ ਆ ਹੁਣ ਉਹਨਾਂ ਚ ਅੱਗੇ ਜਾ ਕੇ ਇਹ ਜਿਹੜਾ ਆਉਣ ਵਾਲਾ ਸਮਾਂ ਦੱਸੂਗਾ। ਪਰ ਹਾਲਤ ਜਿਹੜੀ ਆ ਖੱਕ ਸਾਹਿਬ ਦੀ ਉਹ ਬਹੁਤ ਗੰਭੀਰ ਆ, ਇਹ ਇਕੱਲੀ ਅਮਰੀਕਾ ਦੇ ਵਿੱਚ ਨੀ ਇਮੀਗ੍ਰੇਸ਼ਨ ਦਾ ਮਸਲਾ, ਨੀ ਸਾਰੀ ਦੁਨੀਆਂ ਆ ਖੱਕ ਸਾਹਿਬ ਜੀ ਜਿਹੜੇ ਆ ਬੋਟਮ ਲਾਈਨ ਜਿਹਨੂੰ ਕਹਿੰਦੇ ਆ ਉਹ ਇਹ ਆ ਕਿ ਸਾਰੀ ਦੁਨੀਆਂ ਦੇ ਵਿੱਚ ਖੱਕ ਸਾਹਿਬ ਜੀ ਜਿਹੜੇ ਉੱਥੋਂ ਦੇ ਨਾਗਰਿਕ ਆ ਵਾਸੀ ਸਧਾਰਨ ਲੋਕ ਆ ਇਕੱਲੇ ਦੇਖੋ ਇਹਨਾਂ ਨੇ ਜਿਹੜੇ ਪਰਜਾ ਆ ਉਹਨੂੰ ਤਿੰਨ ਵੱਖਰੇ ਵੱਖਰੇ ਵਰਗਾਂ ਦੇ ਵਿੱਚ ਵੰਡਿਆ ਹੋਇਆ, ਇੱਕ ਜਿਹੜੀ ਆ ਲੋਅਰ ਕਲਾਸ, ਇੱਕ ਜਿਹੜੀ ਆ ਮਿਡਲ ਕਲਾਸ ਤੇ ਇੱਕ ਜਿਹੜੀ ਆ ਉੱਪਰਲੀ ਕਲਾਸ। ਹੁਣ ਉੱਪਰਲੀ ਕਲਾਸ ਆ ਜਿਹੜੀ ਉਹਨੂੰ ਕੋਈ ਪਰਵਾਹ ਨੀ, ਜਿੰਨੀ ਮਰਜ਼ੀ ਮੰਗਾਈ ਕਿਉਂਕਿ ਉਹਨਾਂ ਨੂੰ ਜੇ ਇਧਰੋਂ ਚੀਜ਼ ਮਹਿੰਗੀ ਮਿਲੀ ਉਹਨੇ ਜਿਹੜੀ ਆਪਣੀ ਚੀਜ਼ ਵੇਚਦੇ ਆ ਜਾਂ ਜਿਹੜੀ ਉਹ ਨੌਕਰੀ ਕਰਦੇ ਉਹਨਾਂ ਦੇ ਆਪਣੇ ਹੱਥ ਵਾਸ ਹੁੰਦਾ ਉਹਨੀ ਤਨਖਾਹ ਵਧਾ ਲੈਣੀਆਂ ਉਨੀਆਂ ਉਹਨਾਂ ਨੇ ਉਦੋਂ ਦੁੱਗਣੀਆਂ ਵਧਾ ਲੈਣੀਆਂ ਤਨਖਾਹ। ਪਰ ਹੁਣ ਜਿਹੜਾ ਮਿਡਲ ਕਲਾਸ ਆ ਖੱਕ ਸਾਹਿਬ ਜੀ ਉਹਨਾਂ ਨੂੰ ਕੀ ਆ ਕਿ ਉਹ ਹੁਣ ਸਮਝ ਲਓ ਇੱਥੇ ਮਿਡਲ ਕਲਾਸ ਆ ਜਿਹੜੀ ਉਹ ਇੱਕ ਕਿਸਮ ਦੀ ਖਾਤਮ ਹੋ ਗਈ ਆ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਮਿਡਲ ਕਲਾਸ ਹੀ ਆਪਣਾ ਜਿਹੜਾ ਰੁਜ਼ਗਾਰ ਆ ਉਹਨਾਂ ਨੂੰ ਤਿੰਨ ਡੰਗ ਦਾ ਜਿਹੜਾ ਖਾਣਾ ਆ ਉਹ ਨਸੀਬ ਹੋਣ ਵਿੱਚ ਆ ਜਿਹੜੀ ਕਾਫੀ ਹੱਦ ਤੱਕ ਮੁਸ਼ਕਲ ਪੈਦਾ ਹੋ ਗਈ ਆ ਖੱਕ ਸਾਹਿਬ ਜੀ। ਸੋ ਇਸ ਕਰਕੇ ਜਿਹੜਾ ਆ ਇਹ ਇੱਥੇ ਮਸਲਾ ਜਿਹੜਾ ਉਹ ਦਿਨੋ ਦਿਨ ਵਿਗੜਦਾ ਜਾ ਰਿਹਾ। ਤੇ ਅਗਲੀ ਜਿਹੜੀ ਖਬਰ ਹੈਗੀ ਆ ਉਹ ਖੱਕ ਸਾਹਿਬ ਜੀ ਉਸੇ ਮਿਨੀਸੋਟਾ ਸਟੇਟ ਦੇ ਵਿੱਚੋਂ ਜਿਹੜੇ ਜੱਜ ਆ ਉੱਥੋਂ ਦੇ ਉਹਨਾਂ ਨੇ ਆਇਸ ਏਜੰਟ ਵੱਲੋਂ ਲੋਕ ਆ ਜਿਹੜੇ ਪ੍ਰੋਟੈਸਟ ਕਰ ਰਹੇ ਆ ਉੱਥੇ ਉਹ ਮੁਜ਼ਾਹਰੇ ਕਰ ਰਹੇ ਆ ਉਹਨਾਂ ਖਿਲਾਫ਼ ਅਰੈਸਟ ਵਾਰੰਟ ਆ ਜਿਹੜੇ ਉਹ ਇਸ਼ੂ ਕਰਨ ਤੋਂ ਇਨਕਾਰ ਕਰ ਦਿੱਤਾ।
0: ਅੱਛਾ ਜੀ।
1: ਹਾਂਜੀ। ਸੋ ਜੱਜਾਂ ਨੇ ਉਹ ਉੱਥੋਂ ਦਿਆਂ ਨੇ ਕਹਿ ਦਿੱਤਾ ਕਿ ਉਹ ਕਹਿੰਦਾ ਨਹੀਂ ਅਸੀਂ ਇਹਨਾਂ ਦੇ ਤੁਸੀਂ ਇਹਨਾਂ ਨੂੰ ਅਰੈਸਟ ਨਹੀਂ ਕਰ ਸਕਦੇ, ਅਸੀਂ ਵਾਰੰਟ ਨਹੀਂ ਦੇਣਾ ਇਸ਼ੂ ਕਰਨਾ, ਜੇ ਤੁਸੀਂ ਅਰੈਸਟ ਕਰਨਾ ਉਹ ਤੁਸੀਂ ਆਪ ਕਰੋ ਜੋ ਮਰਜ਼ੀ ਕਰੋ, ਅਸੀਂ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਅਜੇ ਨਹੀਂ ਕਰਨੀ, ਪਰ ਅਸੀਂ ਵਾਰੰਟ ਇਸ਼ੂ ਨਹੀਂ ਕਰਨੀ ਕਿਸੇ ਦੇ ਵੀ।
0: ਠੀਕ ਹੈ।
1: ਇਹ ਉੱਥੋਂ ਦੇ ਜੱਜਾਂ ਨੇ ਕਹਿ ਦਿੱਤਾ ਤੇ ਉਹਨਾਂ ਦੀ ਨਜ਼ਰ ਵਿੱਚ ਕਿਸੇ ਵੀ ਪਰਜਾ ਦੇ ਵਿਅਕਤੀ ਨੂੰ ਆਇਸ ਏਜੰਟ ਉੱਪਰ ਹੱਥ ਉਠਾਉਣ ਦਾ ਜਿਹੜਾ ਉਹ ਜਿਹੜਾ ਹੁਣ ਇਹ ਖੱਕ ਸਾਹਿਬ ਜੀ ਡਿਪਾਰਟਮੈਂਟਾਂ ਇਹ ਜਿੱਦਾਂ ਆਈ ਸੀ ਆ ਜਾਂ ਉਹ ਜਿਹੜੀ ਆਰਮੀ ਉਹਨਾਂ ਨੇ ਭੇਜੀ ਆ ਇਹ ਕੀ ਆ ਕਿ ਇਹ ਕੁੱਟਦੇ ਮਾਰਦੇ ਆ ਤੁਹਾਨੂੰ ਪਤਾ, ਚੱਕ ਚੱਕ ਕੇ ਮਾਰਦੇ ਥੱਲੇ ਲੋਕਾਂ ਨੂੰ, ਪਰ ਜੱਜਾਂ ਨੇ ਕਹਿ ਦਿੱਤਾ ਕਿ ਉਹਨਾਂ ਤੁਹਾਨੂੰ ਉਹਨਾਂ ਜਿਹੜੇ ਪਰਜਾ ਆ ਉਹਦੇ ਉੱਤੇ ਹੱਥ ਹਟਾਉਣ ਦਾ ਕੋਈ ਹੱਕ ਨਹੀਂ ਹੈ।
0: ਬਿਲਕੁਲ।
1: ਤੇ ਇਹ ਵੀ ਕਿਹਾ ਕਿ ਆਮ ਕਰਕੇ ਜੱਜ ਆ ਜਿਹੜੇ ਉਹ ਅਰੈਸਟ ਵਾਰੰਟ ਇਸ਼ੂ ਕਰ ਦਿੰਦੇ ਹੁੰਦੇ ਆ ਤਾਂ ਲੋਕਾਂ ਨੂੰ ਜੇਲਾਂ ਵਿੱਚ ਭੇਜਿਆ ਜਾ ਸਕੇ, ਪਰ ਇਸ ਵਾਰੀ ਇਸ ਮਾਮਲੇ ਵਿੱਚ ਜੱਜ ਪਰਜਾ ਦੇ ਹੱਕ ਵਿੱਚ ਲੱਗ ਰਹੇ ਹਨ।
0: ਜੀ ਜੀ ਬਿਲਕੁਲ।
1: ਤੇ ਇਹ ਵੀ ਖੱਕ ਸਾਹਿਬ ਜੀ ਮਸਲਾ ਕਾਫੀ ਗੰਭੀਰ ਆ, ਖਾਸ ਕਰਕੇ ਉਸ ਸਟੇਟ ਦੇ ਵਿੱਚ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਉਸੇ ਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਕਿਉਂ ਸਖਤੀ ਆ।
0: ਉੱਥੇ ਚੀਮਾ ਸਾਹਿਬ ਜਦੋਂ ਹੋ ਗਿਆ ਨਾ, ਚਲੋ ਪਹਿਲਾਂ ਤਾਂ ਹੋ ਗਿਆ ਜਿਹੜਾ ਕਤਲ ਹੋ ਗਿਆ, ਇਸ ਤੋਂ ਬਾਅਦ ਫਿਰ ਸਾਰਾ ਕੁਝ ਹੀ ਭੜਕ ਉੱਠਿਆ ਜੀ।
1: ਹਾਂਜੀ। ਇੱਕ ਤਾਂ ਉੱਥੇ ਹੈਗਾ ਉਹ ਡੈਮੋਕ੍ਰੈਟਿਕ ਸਟੇਟ ਆ, ਉੱਥੇ ਵੋਟਾਂ ਜਿਹੜੇ ਆ ਉਹ ਡੈਮੋਕ੍ਰੇਟਾਂ ਨੂੰ ਜਾਂਦੀਆਂ, ਤੇ ਉੱਥੇ ਥੋੜੇ ਜਿਹੇ ਜਿਹੜੇ ਆ ਸੋਮਾਲੀਆ ਹੈਗਾ ਨਾ ਕੰਟਰੀ, ਉੱਥੋਂ ਦੇ ਜਿਹੜੇ ਲੋਕਾਂ ਨੇ ਪੋਲੀਟੀਕਲ ਸੈਲ ਨੇ ਉਹਨਾਂ ਦੀ ਗਿਣਤੀ ਵੀ ਵੱਡੀ ਆ, ਤੇ ਉੱਥੇ ਜਿਹੜੇ ਹਿਸਪੈਨਿਕ ਆ ਉਹਨਾਂ ਦੀ ਵੀ ਵੱਡੀ ਆ, ਔਰ ਇੱਕ ਹੋਰ ਵੀ ਗੱਲ ਆ ਉਹਨਾਂ ਨੂੰ ਸੈਂਚੁਰੀ ਸਿਟੀ ਕਿਹਾ ਜਾਂਦਾ। ਮੇਰਾ ਤਿੰਨ ਪੁਆਇੰਟਾਂ ਦਾ ਇਹਨਾਂ ਨੂੰ ਪਤਾ, ਪਰ ਇੰਨੀ ਜ਼ਿਆਦਾ ਖਰਚਾ ਵੀ ਉੱਥੇ ਤਾਂ ਮਿਲਟਰੀ ਉਹਨਾਂ ਦੇ ਪੂਰੇ ਜਿਹੜੇ ਬਾਰਡਰ ਤੇ ਵੀ ਉਹਨੇ ਉਹਨਾਂ ਕੋਲ ਹਥਿਆਰ ਨੀ ਦੇਖੇ ਜਿਹਨਾਂ ਦੇ ਉਹਨਾਂ ਦੇ
0: ਪਾਏ। ਇਹਦਾ ਅਸਰ ਜਿਹੜਾ ਹੁੰਦਾ ਨਾ ਇੱਕ ਸਟੇਟ ਦਾ ਉਹ ਪੂਰੇ ਅਮਰੀਕਾ ਦੇ ਵਿੱਚ ਪੈਂਦਾ, ਪੂਰੀ ਦੁਨੀਆਂ ਚ ਪੈਣਾ। ਇਹਦੇ ਲਈ ਮੈਨੂੰ ਨੀ ਸਮਝ ਆਉਂਦੀ ਕਿ ਰਿਪਬਲਿਕਨ ਜਿਹੜੇ ਸੈਨੇਟਰ ਆ ਜਾਂ ਕਾਂਗਰਸਮੈਨ ਆ ਉਹ ਕਿਉਂ ਨਹੀਂ ਇਹ ਬਹੁਤ ਜ਼ਿਆਦਾ ਹੱਲਾ ਗੁੱਲਾ ਕਰਦੇ ਜੀ ਇਹ ਤਰੀਕਾ ਗਲਤ ਆ
1: ਤਰੀਕਾ ਗਲਤ ਆ ਜੀ ਬਿਲਕੁਲ
0: ਇਹ ਤੇ ਫਿਰ ਉਹਨਾਂ ਦਾ ਨੁਕਸਾਨ ਹੋ ਰਿਹਾ ਨਾ ਗਾਂ ਰਿਪਬਲਿਕਨ ਦਾ ਨੁਕਸਾਨ ਹੋਏਗਾ ਨਾ ਅਗਲੀਆਂ ਇਲੈਕਸ਼ਨਾਂ ਜਾਂ ਜੋ ਇਲੈਕਸ਼ਨਾਂ ਵੀ ਗਾਂ ਆਉਣੀ ਅਗਲੇ ਸਾਲ ਆਉਣੀਆਂ ਜਿਹੜੀਆਂ
1: ਬਿਲਕੁਲ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ ਦੋ ਸਾਲ ਜੀ ਬਿਲਕੁਲ ਉਹਨਾਂ ਨੂੰ ਫਿਰ ਉਹ ਤਾਂ ਹੋਣਾ ਹੀ ਆ ਤੇ ਚਲੋ ਪਰ ਭੁੱਖ ਖਾਕ ਸਾਹਿਬ ਜੀ ਅਮਰੀਕਾ ਦੇ ਵਿੱਚ ਪੈ ਗਈ ਆ ਜਿਹੜੀ ਇਹ ਹੁਣ ਦੇਖੋ ਹੱਲ ਇਹਦਾ ਕਿੱਦਾਂ ਹੁੰਦਾ ਤੇ ਟਰੰਪ ਸਾਹਿਬ ਖਾਕ ਸਾਹਿਬ ਜੀ ਜਿਹੜੇ ਹੈਗੇ ਆ ਵੈਨਜ਼ੂਏਲਾ ਦੇ ਪ੍ਰੈਜੀਡੈਂਟ ਜਿਹੜਾ ਨਿਕੋਲਸ ਮਦੂਰੋ ਸੀਗਾ ਉਹਨੂੰ ਫੌਜ ਭੇਜ ਕੇ ਫੜਨ ਅਤੇ ਅਮਰੀਕਾ ਵਿਚ ਲਿਆ ਕੇ ਉਸਦੀ ਪਤਨੀ ਨੂੰ ਵੀ ਨਾਲ ਲਿਆਂਦਾ ਲਿਆ ਕੇ ਜੇਲ ਵਿਚ ਡੱਕਣ ਉਪਰੰਤ ਇਰਾਨ ਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਪ੍ਰੈਜੀਡੈਂਟ ਟਰੰਪ ਸਾਹਿਬ ਨੇ ਜਿਹਦੇ ਵਿਚ ਉਹਨਾਂ ਨੇ ਇਰਾਨ ਦੀ ਗੌਰਮੈਂਟ ਵੱਲੋਂ ਜਿਹੜਾ ਖਾਕ ਸਾਹਿਬ ਜੀ 5000 ਦਾ ਨੰਬਰ ਉਹਨਾਂ ਨੇ ਦਿੱਤਾ ਆ ਤੇ ਇਰਾਨ ਨੇ 5000 ਜਿਹੜੇ ਸਰਗਰਮ ਲੋਕ ਸੀਗੇ ਜਿਹੜੇ ਉਹਨਾਂ ਨੂੰ ਫਾਂਸੀ ਤੇ ਟੰਗ ਕੇ ਮਾਰ ਦਿੱਤਾ ਆ ਇਹ ਉਹਨਾਂ ਤੇ ਦੋਸ਼ ਲਾਇਆ ਪਰ ਮੈਨੂੰ ਲੱਗ ਰਿਹਾ ਭਈ ਇਹ ਵਧਾ ਚੜਾ ਕੇ ਦੱਸਿਆ ਗਿਆ ਉਹਨਾਂ ਦਾ ਨੰਬਰ ਘੱਟ ਆ ਅਤੇ ਕਿਹਾ ਜਾ ਰਿਹਾ ਕਿ ਉਸ ਨੇ US ਆਰਮਾਡਾ ਇਰਾਨ ਵੱਲ ਚਾਲੇ ਪਾਉਣ ਲਈ ਭੇਜ ਦਿੱਤਾ ਆ
0: ਅੱਛਾ ਜੀ
1: ਜਿਹੜੇ ਉਹ ਸ਼ਿਪ ਸ਼ੁਪ ਸੀਗੇ ਨਾ ਇੱਥੇ ਵੈਨਜ਼ੂਏਲਾ ਦੇ ਦੁਆਲੇ ਲਾਇਓ ਉਸੇ ਤਰ੍ਹਾਂ ਦਾ ਇੱਕ ਹੋਰ ਆਰਮਾਡਾ ਜਿਹਦੇ ਵਿਚ ਉਹ ਸ਼ਿਪ ਹੁੰਦੇ ਉਹਨਾਂ ਦੇ ਉੱਪਰ ਉਹ ਫਾਈਟਰ ਜੈਟ ਹੁੰਦੇ ਆ ਤੇ ਸਾਰਾ ਯਾਨੀ ਕਿ ਲੌਂਗ ਲਾਣਾ ਜਿਹਨੂੰ ਆਪਾਂ ਪੰਜਾਬੀ ਚ ਕਹਿ ਸਕਦੇ ਹਾਂ ਉਹ ਉਧਰ ਨੂੰ ਕਹਿੰਦੇ ਆ ਵੀ ਚਾਲੇ ਪਾ ਚੁੱਕਾ ਆ ਪਰ ਇਰਾਨ ਨੇ ਇਹਦੇ ਇਹਨੂੰ ਬਿਲਕੁਲ ਝੂਠ ਦੱਸਿਆ ਜਿਹੜੇ ਨੰਬਰ ਉਹ 5000 ਦੀ ਆਪਾਂ ਗੱਲ ਕਰਕੇ ਗਏ ਆ ਨਾ ਉਹਦੇ ਬਾਰੇ ਚ ਉਹਨਾਂ ਨੇ ਕਿਹਾ ਵੀ ਇਹ ਝੂਠ ਆ ਇੰਨੇ ਬੰਦੇ ਅਸੀਂ ਨਹੀਂ ਮਾਰੇ ਅਤੇ ਟਰੰਪ ਨੇ ਹੁਣ ਫਿਰ ਇਹ ਬਿਆਨ ਵੀ ਦੇ ਦਿੱਤਾ ਕਿ ਮੇਰੇ ਦਬਕੇ ਕਾਰਨ ਤੇ ਮੈਂ ਜਿਹੜਾ ਦਬਕਾ ਮਾਰਿਆ ਟਰੰਪ ਨੇ ਕਿਹਾ ਉਹਦੇ ਕਾਰਨ ਇਰਾਨ ਨੇ 800 ਹੋਰ ਬੰਦੇ ਜਿਨ੍ਹਾਂ ਨੂੰ ਉਹਨਾਂ ਨੇ ਫਾਂਸੀ ਚਾੜਨਾ ਸੀਗਾ ਉਹਨਾਂ ਨੂੰ ਰੋਕ ਦਿੱਤਾ ਇਸ ਵੇਲੇ ਸੋ ਪਤਾ ਨੀ ਤਾਂ ਹੁਣ ਟਰੰਪ ਸਾਹਿਬ ਆਪ ਉਹ ਬਹਾਨਾ ਬਣਾ ਰਹੇ ਆ ਕਿਉਂਕਿ ਉਹ ਪਹਿਲਾਂ ਧਮਕੀ ਦੇ ਦਿੰਦੇ ਹੁੰਦੇ ਆ ਮਗਰੋਂ ਮੁੜ ਪੈਂਦੇ ਹੁੰਦੇ ਆ ਇਹ ਉਹਨਾਂ ਦਾ ਆਮ ਰਾਜਨੀਤਿਕ ਜਿਹੜਾ ਢੰਗ ਆ ਚਲਾਉਣ ਦਾ ਰਾਜਨੀਤੀ ਨੂੰ ਤੇ ਟਰੰਪ ਨੇ ਇੱਥੋਂ ਤੱਕ ਵੀ ਖਾਕ ਸਾਹਿਬ ਜੀ ਕਹਿ ਦਿੱਤਾ ਕਿ ਇਰਾਨ ਦੀ ਗਵਰਨਮੈਂਟ ਆ ਜਿਹੜੀ ਉਹਦੇ ਵੱਲੋਂ ਹੋਰ ਲੋਕਾਂ ਨੂੰ ਫਾਂਸੀ ਦਿੱਤੀ ਗਈ ਤਾਂ ਟਰੰਪ ਇਰਾਨ ਉੱਪਰ ਹਮਲਾ ਕਰਨ ਦਾ ਹੱਕਦਾਰ ਹੋ ਜਾਏਗਾ ਅਤੇ ਉਹ ਟਰੰਪ ਇੰਨੀ ਬੁਰੀ ਤਰ੍ਹਾਂ ਪੇਸ਼ ਆਵੇਗਾ ਜਿੱਦਾਂ ਪਹਿਲਾਂ ਕਦੇ ਵੀ ਉਹਨਾਂ ਨੇ ਦੇਖਿਆ ਨਹੀਂ ਹੋਣਾ ਇਹ ਭਾਖਿਆ ਜਿਹੜੀ ਆ ਉਹ ਟਰੰਪ ਸਾਹਿਬ ਨੇ ਏਅਰਫੋਰਸ 1 ਦੇ ਵਿੱਚ ਜਦੋਂ ਉਹ ਡੈਵੋਸ ਜਿਹੜੀ ਸਵਿਟਜ਼ਰਲੈਂਡ ਦੇ ਵਿੱਚ ਆ ਉੱਥੋਂ ਆ ਰਿਹਾ ਸੀ ਉਸ ਵੇਲੇ ਜਿਹੜੇ ਰਿਪੋਰਟਰ ਵੀ ਉਹ ਜਹਾਜ਼ ਦੇ ਵਿੱਚ ਹੁੰਦੇ ਆ ਨਾ ਉਹਦੇ ਉਹਨਾਂ ਨੂੰ ਇਹ ਖਬਰ ਜਿਹੜੀ ਦਿੱਤੀ ਸੀਗੀ ਤੇ ਇਹਦੇ ਨਾਲ ਅਗਲੀ ਖਾਕ ਸਾਹਿਬ ਜਿਹੜੀ ਖਬਰ ਆ ਖਬਰਾਂ ਬੜੀਆਂ ਭਿਆਨਕ ਆ ਅੱਜ ਕੱਲ ਇਹ ਜਿਹੜਾ ਆਹ ਹੁਣ ਤੂਫਾਨ ਆ ਰਿਹਾ ਨਾ ਬਹੁਤ ਲੰਬਾ ਚੌੜਾ ਵੱਡਾ ਤਕਰੀਬਨ 3 ਦਿਨ ਇਹਨੇ ਅਮਰੀਕਾ ਦੀ ਧਰਤੀ ਦੇ ਉੱਤੇ ਰਹਿਣਾ ਆ ਅੱਜ ਫਰਾਈਡੇ ਆ ਜਿਹੜਾ ਇਸ ਦਿਨ ਤੋਂ ਸ਼ੁਰੂ ਹੋ ਕੇ ਤੇ ਸੰਡੇ ਤੇ ਐਤਵਾਰ ਤੱਕ ਇਹਨੇ ਰਹਿਣਾ ਆ ਤੇ ਇਹ ਬਹੁਤ ਵੱਡਾ ਤੂਫਾਨ ਜਿਹੜਾ ਆ ਰਿਹਾ ਇਹਦੇ ਨਾਲ ਤਕਰੀਬਨ ਖਾਕ ਸਾਹਿਬ ਜੀ ਅਮਰੀਕਾ ਦਾ ਅੱਧਾ ਹਿੱਸਾ ਜਿਹੜਾ ਉਹ ਕਹਿੰਦੇ ਪ੍ਰਭਾਵਿਤ ਹੋਵੇਗਾ ਤੇ ਇਹਨੂੰ ਇੱਕ ਜਿਹੜਾ ਪੰਜਾਬੀ ਦੇ ਵਿੱਚ ਰਾਕਸ਼ੇ ਕਹਾਂਗੇ ਮੋਨਸਟਰ ਜਿਹੜਾ ਹੁੰਦਾ ਆ ਉਹ ਤੂਫਾਨ ਦਾ ਨਾਂ ਇਹਨੂੰ ਜਿਹੜਾ ਉਹ ਖਾਕ ਸਾਹਿਬ ਜੀ ਦੇ ਦਿੱਤਾ ਆ ਕਿ ਇਹ ਬਹੁਤ ਖਤਰਨਾਕ ਆ ਇਹਨੂੰ ਰਾਕਸ਼ ਸਮਝਿਓ ਅਤੇ ਇੰਨਾ ਖਤਰਨਾਕ ਦੱਸਿਆ ਜਾ ਰਿਹਾ ਕਿ ਅਮਰੀਕਾ ਦੇ 16 ਸੂਬਿਆਂ ਨੂੰ ਸੂਬਿਆਂ ਨੇ ਖਾਕ ਸਾਹਿਬ ਜੀ ਉਹ ਪਹੁੰਚਣ ਤੋਂ ਪਹਿਲਾਂ ਐਮਰਜੈਂਸੀ ਆ ਜਿਹੜੀ ਉਹ ਡਿਕਲੇਅਰ ਕਰ ਦਿੱਤੀ ਆ
0: ਅੱਛਾ ਜੀ
1: ਤੇ 16 ਸੂਬਿਆਂ ਦੇ ਨਾਲ ਨਾਲ ਜਿਹੜਾ ਆ ਵਾਸ਼ਿੰਗਟਨ DC ਵਿਚ ਵੀ ਉਹ ਆ ਜਿਹੜੀ ਐਮਰਜੈਂਸੀ ਉਹਨਾਂ ਨੇ ਐਲਾਨ ਦਿੱਤੀ ਆ ਤੇ ਹੁਣ ਖਤਰਾ ਪਤਾ ਨੀ ਕਿੰਨਾ ਗਿਆ ਹੋਣਾ ਹੀ ਆ ਜਿਹੜਾ ਇਹ ਕਹਿ ਰਹੇ ਆ ਪਰ ਕਈ ਵਾਰੀ ਖਾਕ ਸਾਹਿਬ ਜੀ ਏਦਾਂ ਵੀ ਗੱਲ ਹੁੰਦੀ ਆ ਕਿ ਉਹ ਡਰਾ ਥੋੜਾ ਜਿਹਾ ਜ਼ਿਆਦਾ ਦਿੰਦੇ ਆ ਤਾਂ ਕਿ ਜਿਹੜਾ ਪਰਦਾ ਆ ਉਹ ਡਰ ਦੀ ਆਪਣਾ ਇੰਤਜ਼ਾਮ ਆ ਜਿਹੜਾ ਥੋੜਾ ਜਿਹਾ ਪਹਿਲਾਂ ਕਰ ਲਵੇ ਤੇ ਇਹ ਵੀ ਦੱਸਿਆ ਗਿਆ ਕਿ ਬਿਜਲੀ ਦੀਆਂ ਜਿਹੜੀਆਂ ਸੁਵਿਧਾਵਾਂ ਆ ਉਹਨਾਂ ਵਿਚ ਅੜਚਣ ਪੈਦਾ ਹੋ ਸਕਦੀ ਆ ਹੁਣ ਜੇ ਖਾਕ ਸਾਹਿਬ ਜੀ ਦੇਖੋ ਜੇ ਉਹ ਬਿਜਲੀ ਦੀਆਂ ਜਿਹੜੀਆਂ ਸੁਵਿਧਾ ਹੁੰਦੀਆਂ ਆ ਜੇ ਉਹ ਬੰਦ ਹੋ ਜਾਵੇ ਬਿਜਲੀ ਤਾਂ ਫੇਰ ਖਾਕ ਸਾਹਿਬ ਜੀ ਤੁਸੀਂ ਅਮਰੀਕਾ ਦੇ ਵਿਚ ਤਾਂ ਖਾਕ ਸਾਹਿਬ ਜੀ ਏਦਾਂ ਆ ਕਿ ਤੁਸੀਂ ਟੋਇਲਟ ਦੀ ਫਲੱਸ਼ ਵੀ ਨਹੀਂ ਛੱਡ ਸਕਦੇ ਕਿਉਂਕਿ ਪਿੱਛੋਂ ਪਾਣੀ ਆਊਗਾ ਤਾਂ ਛੱਡੋਗੇ ਤੇ ਬਾਕੀ ATM ਬੈਂਕਾਂ ਦੇ ਪੈਸੇ ਕਿੱਦਾਂ ਲੈ ਕੇ ਆਓਗੇ ਸੋ ਇਹ ਜਿਹੜਾ ਵੱਡਾ ਮਸਲਾ ਜਿਹੜਾ ਉਹ ਖੜਾ ਹੁੰਦਾ ਲੱਗਦਾ ਸਾਹਿਬ
0: ਜਿਹੜੀਆਂ ਜਿੰਨੀਆਂ ਵੀ ਵੱਡੀਆਂ ਚੀਜ਼ਾਂ ਹੈਗੀ ਜਿਦਾਂ ਵੱਡੇ ਸਟੋਰ ਹੈਗੇ ਆ ਬੈਂਕਾਂ ਹੈਗੀਆਂ ਸਾਰਿਆਂ ਨੇ ਜਨਰੇਟਰ ਬੈਕ
1: ਜਨਰੇਟਰ ਬਿਲਕੁਲ ਹੁੰਦੇ ਆ
0: ਬੈਕ ਰੱਖਿਆ ਬੈਕ ਹੁੰਦਾ ਇਹਨਾਂ ਦਾ ਤੇ ਬਹੁਤਾ ਮੈਂ ਦੇਖਿਆ ਕਿ ਕਈ ਵਾਰੀ ਜਿਹੜੇ ਵੱਡੇ ਬਹੁਤੇ ਵੱਡੇ ਸਟੋਰ ਨਾ ਜਿੱਦਾਂ ਵਾਲਮਾਰਟ ਆ ਜਾਂ ਕੇ ਮਾਰਟ ਆ ਜਾਂ ਇਹ ਸਟੋਰ ਇਹਨਾਂ ਦੇ ਫੂਡ ਵੀ ਖਰਾਬ ਹੁੰਦੇ ਆ ਕਿਉਂਕਿ ਕੁਛ ਚਿਰ ਲੱਗ ਜਾਂਦਾ ਉਹਨੂੰ ਚਲਾਉਣ ਨੂੰ ਜਾਂ ਨਾ ਹੋਇਆ ਤੇ ਫਿਰ ਉਹ ਸੁੱਟਣੇ ਵੀ ਪੈਂਦੇ ਸਮਾਨ ਬਹੁਤ ਨੁਕਸਾਨ ਤਾਂ ਹੈ ਜੀ ਚੀਮਾ ਸਾਹਿਬ
1: ਬਿਲਕੁਲ ਬਿਲਕੁਲ ਬਿਲਕੁਲ ਖੜ ਸਾਹਿਬ ਜੀ ਤੇ ਬਿਜਲੀ ਦੀਆਂ ਸੁਵਿਧਾਵਾਂ ਵਿਚ ਅੜਚਣ ਪੈਦਾ ਕਹਿੰਦੇ ਹੋ ਸਕਦੀ ਆ ਤੇ ਉਹਨਾਂ ਲੋਕਾਂ ਵਾਸਤੇ ਵੱਡੀ ਮੁਸੀਬਤ ਬਣ ਸਕਦੀ ਆ ਜਿਨ੍ਹਾਂ ਨੂੰ ਪਹਿਲਾਂ ਲੰਮੇ ਸਮੇਂ ਵਾਸਤੇ ਬਰਫਾਨੀ ਤੂਫਾਨ ਦਾ ਸਾਹਮਣਾ ਨਹੀਂ ਕਰਨਾ ਪਿਆ ਹੁਣ ਖੜ ਸਾਹਿਬ ਜੀ ਇੱਕ ਤਾਂ ਜਿੱਦਾਂ ਹੁਣ ਉਹ ਯੂਕਰੇਨ ਚ ਜਾਂ ਰੂਸ ਦੇ ਵਿਚ ਖੜ ਸਾਹਿਬ ਜੀ ਉੱਥੇ ਤਾਂ ਹਰ ਹਾਲੇ ਏਦਾਂ ਦੀ ਪੈਂਦੀ ਆ ਉਹ ਲੋਕ ਤਿਆਰ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਪਈ ਅਸੀਂ ਕੀ ਸਾਨੂੰ ਚਾਹੀਦਾ ਤੇ ਉਹ ਆਪਣਾ ਇੰਤਜ਼ਾਮ ਪਹਿਲਾਂ ਕਰ ਲੈਂਦੇ ਆ ਪਰ ਜਿਨ੍ਹਾਂ ਨੇ ਮਾੜੀ ਮੋਟੀ ਸਨੋ ਦੇਖੀ ਇੱਕ ਦੋ ਚਾਰ
0: ਬੜੀ ਸਨੋ ਦੇਖੀ ਆ ਜੀ ਨਿਊਯਾਰਕ ਵਿਚ ਪਿਛਲੇ 25-30 ਸਾਲ ਤੋਂ ਇੰਨੀ ਦੇਖੀ ਆ ਕਿ ਗੱਡੀਆਂ ਜਿਹੜੀਆਂ ਨਾ ਉਹ ਵਿਚੇ ਲੁਕ ਜਾਂਦੇ ਪਤਾ ਨੀ ਗੱਡੀ ਖੜੀ ਆ ਜਾਂ ਸਨੋ ਖੜੀ ਪਈ ਹੈ ਇੰਨੀ ਕਿ
1: ਸਨੋ ਬਿਲਕੁਲ ਬਿਲਕੁਲ ਖੱਖ ਸਾਹਿਬ ਜੀ ਇਸੇ ਤਰ੍ਹਾਂ ਹੁੰਦੀ ਆ ਮੈਂ ਉਧਰ ਯੂਟਾ ਸਟੇਟ ਦੇ ਵਿਚ ਰਹਿ ਕੇ ਆਯਾ ਢਾਈ ਤਿੰਨ ਕੁ ਸਾਲ ਉਥੇ ਜਿਹੜੇ ਘਰ ਆ ਖੱਖ ਸਾਹਿਬ ਜੀ 12-12 ਫੁੱਟ ਤਿੱਕਰ ਸਨੋ ਚੜ੍ਹਦੀ ਦੇਖੀ ਆ 12 ਫੁੱਟ ਆਪਣੇ ਘਰਾਂ ਦੀ ਜਿਹੜੀ ਛੱਤ ਆ ਮੇਰਾ ਖਿਆਲ ਆ 10 ਫੁੱਟ ਹੁੰਦੀ ਹੋਣੀ ਆ ਇੱਥੇ ਅਮਰੀਕਾ ਦੀ ਉੱਥੇ ਪਤਾ ਹੀ ਨੀ ਲੱਗਦਾ ਪਈ ਇੱਥੇ ਘਰ ਸੀਗੇ ਇੰਨੀ ਜ਼ਿਆਦਾ ਵਰਖਾ ਜਿਹੜੀ ਉਹ ਕਈ ਵਾਰੀ ਪੈ ਜਾਂਦੀ ਆ ਤੇ ਕਈ ਕਈ ਜੈਨ ਖਾਨ ਸਾਹਿਬ ਜੀ ਉਹ ਬਹੁਤੀ ਤੱਕ ਜਿਹੜੀ ਆ ਉਹ ਜਾ ਕੇ ਮਾਰਚ ਦੇ ਐਂਡ ਤਿੱਕਰ ਪਗੜਦੀ ਆ ਪੂਰੀ
0: ਸੀਮਾ ਸਾਹਿਬ ਲੋਕੀ ਤਿਆਰ ਕਰ ਲੈਂਦੇ ਜਿੱਦਾਂ ਤੁਹਾਡੀ ਗੱਲ ਸਹੀ ਆ ਕਿ ਜਿੱਦਾਂ ਮੀਡੀਆ ਹੁਣ ਕਹਿ ਰਿਹਾ ਨਾ ਕਿ ਇੰਨੀ ਪੈਣੀ ਤਿਆਰੀ ਕਰ ਲੋ ਲੱਗਦਾ ਕਿ ਸਾਰਿਆਂ ਨੇ ਹੁਣ ਮੇਰੀਆਂ ਮੇਰੇ ਕੋਲ ਮਸ਼ੀਨ ਹੈਗੀ ਆ ਉਹ ਬੈਟਰੀਆਂ ਵਾਲੀ ਵੱਡੀਆਂ ਬੈਟਰੀਆਂ ਉਹਦੇ ਵਿਚ ਸਨੋ ਮੂਵ ਵਾਲੀ ਕੱਢ ਕੇ ਚਾਰਜ ਕਰ ਲਈਆਂ ਬੈਟਰੀਆਂ ਲੂਣ ਲਾਲ ਲਿਆ ਕੇ ਰੱਖ ਲਿਆ ਬੂਲਚੇ ਬੂਲਚੇ ਸ਼ਫਲ ਜਿਹੜੇ ਹੈਗੇ ਆ ਉਹ ਵੀ ਤਿਆਰ ਕਰ ਲਏ ਹੈਗੇ
1: ਬਿਲਕੁਲ ਬਿਲਕੁਲ
0: ਅਸੀਂ ਚੋਰਾਂ ਨੇ ਵੀ ਕੀਤੀ ਸਾਰੇ
1: ਜੀ ਤੁਸੀਂ ਪੂਰੀ ਤਿਆਰੀ ਕੀਤੀ ਆ ਇੱਕ ਚੀਜ਼ ਮੈਨੂੰ ਲੱਗਦਾ ਉਹ ਨੀ ਤੁਸੀਂ ਤਿਆਰ ਕੀਤੀ ਉਹ ਜਿਹੜੀ ਐਸ ਖਬਰ ਦੇ ਵਿਚ ਦੱਸੀ ਗਈ ਆ ਉਹ ਅੱਗੇ ਜਾ ਕੇ ਮੈਂ ਦੱਸਦਾ ਪਿਆ ਆਹ ਖਤਮ ਕਰ ਲਈਏ ਇਹਦੇ ਨਾਲ ਖੱਖ ਸਾਹਿਬ ਜੀ ਕਹਿੰਦੇ ਆ ਭਾਈ 230 ਮਿਲੀਅਨ ਦੇ ਲੋਕ ਆ ਜਿਹੜੇ ਉਹ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈਗੀ ਆ ਤੇ ਇਹ ਰੋਕੀ ਮਾਊਂਟੇਨ ਅਤੇ ਗ੍ਰੇਟ ਪਲੇਨ ਤੋਂ ਅੱਜ ਸ਼ੁੱਕਰਵਾਰ ਨੂੰ ਸ਼ੁਰੂ ਹੋ ਕੇ ਜਿਹੜਾ ਆ ਨਾਲ ਦੱਖਣੀ ਅਮਰੀਕਾ ਤੋਂ ਮੇਰਾ ਉਹ ਨੀ ਮਤਲਬ ਖਾਖਾ ਵੀ ਮੈਕਸੀਕੋ ਤੋਂ ਅੱਗੇ ਦੱਖਣੀ ਅਮਰੀਕਾ ਮੇਰੇ ਕਹਿਣ ਦਾ ਮਤਲਬ ਐਸੇ ਹੀ US ਦਾ ਜਿਹੜਾ ਦੱਖਣੀ ਹਿੱਸਾ ਆ ਉਹਦੀ ਗੱਲ ਮੈਂ ਕਰ ਰਿਹਾ ਤੇ ਇਥੋਂ ਲੈ ਕੇ ਮੱਧ ਪੱਛਮੀ ਇਲਾਕੇ ਤੇ ਫੇਰ ਸਨਿਚਰਵਾਰ ਅਮਰੀਕਾ ਦਾ ਪੂਰਬੀ ਤੱਟ ਅਤੇ ਉੱਤਰ ਵਿਚ ਦੂਰ ਤੱਕ ਮਾਰ ਇਸ ਤੂਫਾਨ ਨੇ ਕਰਨੀ ਆ ਤੇ ਮੇਨ ਜਾ ਕੇ ਉਹ ਉੱਪਰ ਆ ਜਾਂਦਾ ਉੱਥੇ ਤਿੱਕਰ ਕਹਿੰਦੇ ਐਤਵਾਰ ਨੂੰ ਇਹ ਪਹੁੰਚ ਜਾਣਾ ਤੇ ਬਾਕੀ ਬਹੁਤ ਸਾਰੇ ਸੂਬਿਆਂ ਦੇ ਜਿਹੜੇ ਗਵਰਨਰ ਨੇ ਆਪਣੀ ਪਰਜਾ ਨੂੰ ਕਾਫੀ ਘਾਤਕ ਜਿਹੜਾ ਆ ਉਹ ਦੱਸਿਆ ਕਿ ਇਹ ਹੋ ਸਕਦਾ ਆ ਇਹ ਵੀ ਕਿਹਾ ਕਿ ਜੇਬਾਂ ਵਿਚ ਜਿਹੜਾ ਆਹ ਜਿਹੜੀ ਮੈਂ ਗੱਲ ਕਿਹਾ ਇਹ ਨੀ ਮੈਂ ਤੁਹਾਡੇ ਕੋਲੋਂ ਸੁਣੀ ਕਿ ਤੁਸੀਂ ਇਹਦਾ ਵੀ ਇੰਤਜ਼ਾਮ ਕੀਤਾ ਆ ਉਹ ਕਹਿੰਦੇ ਆ ਭਾਈ ਆਪਣੀਆਂ ਜੇਬਾਂ ਚ ਕੈਸ਼ ਵੀ ਪਾ ਲਓ
0: ਇਹ ਨਹੀਂ ਕੀਤਾ ਕਾਰਡ ਹੀ ਰੱਖੇ ਇਹ ਗੱਲ ਇਹ ਚੰਗਾ ਹੋਇਆ ਦੱਸਤਾ ਮੈਂ ਸੋਚ ਨਹੀਂ ਰਿਹਾ ਤੁਹਾਡੀ ਗੱਲ ਨੂੰ ਤੁਸੀਂ ਬੈਂਕ ਦੀ ਗੱਲ ਕੀਤੀ ਨਾ ਮੈਂ ਕਿਹਾ ਜਾ ਕੇ ਕੈਸ਼ ਵੀ ਰੱਖ ਲੈਂਦੇ ਕਿ ਲੋੜ ਹੀ ਪੈ ਜਾਂਦੀ ਹੈ
1: ਬਿਲਕੁਲ ਪਤਾ ਨੀ ਕਾਰਡ ਤੁਹਾਡਾ ਚੱਲੂਗਾ ਕਿ ਨਹੀਂ ਚੱਲੂਗਾ ਤੇ ATM ਚੱਲੇਗਾ ਕਿ ਨਹੀਂ ਚੱਲੇਗਾ ਸੋ ਇਸ ਕਰਕੇ ਕੈਸ਼ ਵੀ ਆਓ ਕਹਿੰਦੇ ਵਾਧੂ ਆ ਜਿਹੜਾ ਥੋੜਾ ਜਿਹਾ ਜੇਬਾਂ ਚ ਪਾ ਲਓ ਔਖੇ ਵੇਲੇ ਕੰਮ ਆ ਸਕਦਾ
0: ਬਿਲਕੁਲ
1: ਕਿਉਂਕਿ ਜਿਹੜਾ ਹੈਗਾ ਬੈਂਕਾਂ ਦਾ ਜਿਹੜਾ ਤੁਹਾਨੂੰ ਪਤਾ ਵੀ ਸਿਸਟਮ ਆ ਉਹਦਾ ਕੋਈ ਭਰੋਸਾ ਨੀ ਤੇ ਜਿਨ੍ਹਾਂ ਸੂਬਿਆਂ ਵਿਚ ਖਤਰਾ ਖਾਕਸਾ ਵੀ ਹੈਗਾ ਉਹਨਾਂ ਦੇ ਨਾਂ ਆ ਜਿਹੜੇ ਦੇਖੋ ਟੈਕਸਾਸ ਲੂਈਜ਼ੀਆਨਾ ਮਿਸੀਸੀਪੀ ਅਲਾਬਾਮਾ ਜੋਰਜੀਆ ਸਾਊਥ ਕੈਰੋਲਾਈਨਾ ਤੇ ਉੱਤਰੀ ਕੈਰੋਲਾਈਨਾ ਜਿਹੜਾ ਆ ਇਹ ਜਿਹੜਾ ਉਹ ਪਰਲਾ ਇਲਾਕਾ ਆ ਉੱਪਰਲਾ ਇਹ ਉਹਨਾਂ ਦੇ ਸੂਬਿਆਂ ਦੇ ਨਾਂ ਆ ਇਹਦੇ ਨਾਲ ਖੱਖ ਸਾਹਿਬ ਜੀ ਬਾਕੀ ਦੇ ਜਿਹੜੇ ਸੂਬਿਆਂ ਦੇ ਨਾਂ ਹੈਗੇ ਆ ਉਹਨਾਂ ਦੇ ਵਿਚ ਮਿਜ਼ੂਰੀ ਆਉਂਦਾ ਟੈਨਸੀ ਵਰਜੀਨੀਆ ਮੈਰੀਲੈਂਡ ਤੇ ਪੈਨਸਿਲਵੇਨੀਆ ਜਿਹੜਾ ਹੈਗਾ ਇਹਦੇ ਨਾਲ ਨਿਊਯਾਰਕ ਦੇ ਜਿਹੜਾ ਆ ਨਿਊਯਾਰਕ ਤੇ ਆਰਕਾਂਸਸ ਕੈਂਸਸ ਤੇ ਕੈਂਟਕੀ ਵੀ ਜਿਹੜੇ ਉਹਨਾਂ ਦੇ ਵੀ ਨਾਂ ਖੱਖ ਸਾਹਿਬ ਜੀ ਹੈਗੇ ਆ ਤੇ ਇਹ ਜਿਹੜੇ ਇਹਨਾਂ ਸੂਬਿਆਂ ਦੇ ਵਿਚ ਆਪਣੇ ਲੋਕ ਰਹਿੰਦੇ ਆ ਜਿਹੜੇ ਸਾਡੀ ਖਬਰ ਨੂੰ ਸੁਣਦੇ ਆ
0: ਇਹਦੇ ਨਾਲ ਸਮੁੰਦਰ ਦਾ ਪਾਣੀ ਵੀ ਚੜੇਗਾ ਜੀ
1: ਸਮੁੰਦਰ ਦਾ ਪਾਣੀ ਖਾਕ ਸਾਹਿਬ ਜੀ, ਹੁਣ ਮੈਂ ਨੂੰ ਉਹਦਾ ਡਿਪੈਂਡ ਕਰਦਾ ਕਿ ਉਹ ਤੂਫਾਨ ਆਉਂਦਾ ਕਿੱਧਰਲੇ ਪਾਸਿਓ, ਕਿਉਂਕਿ ਹੁਣ ਜੇ ਸਨੋਹ ਪਊਗੀ ਖਾਕ ਸਾਹਿਬ ਜੀ, ਸਨੋਹ ਦੇ ਨਾਲ ਇੰਨਾ ਬਹੁਤਾ ਉਹ ਨੀ ਪੈਂਦਾ ਹੁੰਦਾ, ਜੇ ਨਾ ਸਨੋਹ ਪੈਣ ਤੋਂ ਬਾਅਦ ਇਕਦਮ ਗਰਮੀ ਹੋ ਜਾਵੇ ਤੇ ਮੀਂਹ ਪੈ ਜਾਵੇ, ਫੇਰ ਉਹ ਜਿਹੜੀ ਇੱਕ ਤਾਂ ਸਨੋਹ ਪਗੜ ਦਾ ਪਾਣੀ ਉੱਤੋਂ ਫਿਰ ਮੀਂਹ ਦਾ ਪਾਣੀ ਰਲ ਕੇ ਉਸ ਵੇਲੇ ਜਿਆਦਾ ਖਤਰਾ ਹੁੰਦਾ, ਜਾਂ ਫਿਰ ਜਿਹੜਾ ਈਸਟ ਕੋਸਟ ਆ ਤੁਹਾਡਾ ਉਹ ਸਮੁੰਦਰ ਵੱਲੋਂ ਜੇ ਪਾਣੀ ਨੇਰੀ ਜਿਆਦਾ ਜ਼ੋਰ ਨਾਲ ਉਧਰਲੇ ਪਾਸਿਓ ਆਵੇ ਤਾਂ ਉਹ ਪਾਣੀ ਚੱਕ ਕੇ ਫਿਰ ਧਰਤੀ ਦੇ ਉੱਤੇ ਮਾਰਦੀ, ਉਹਦੇ ਨਾਲ ਜਿਆਦਾ ਨੁਕਸਾਨ ਹੁੰਦਾ, ਪਰ ਜੇ ਕੱਲੀ ਸਨੋਹ ਪੈਂਦੀ ਆ ਤਾਂ ਫੇਰ ਉਹ
0: ਲੋਕਾਂ ਨੇ ਦੇਖੀ ਸਨੋਹ ਦਾ, ਮੈਨੂੰ ਮੈਂ ਅਸੀਂ ਦੇਖੀ ਆ ਬਸ, ਹੁਣ ਸੈਂਡੀ ਦੇਖਿਆ ਜਦੋਂ ਸੈਂਡੀ ਆਇਆ ਸੀ, ਅੱਜ 15 ਸਾਲ ਦੀ ਗੱਲ ਹੀ ਹੋਣੀ, ਮੈਨੂੰ ਮੈਂ ਜਿਆਦਾ ਟਾਈਮ ਤੇ ਨਹੀਂ ਹੋਇਆ ਹੋਣਾ, 15 ਸਾਲ ਦੀ ਗੱਲ ਹੋਣੀ ਆ
1: ਜੀ।
0: ਉਸ ਵੇਲੇ ਇੱਥੇ ਨਿਊਯਾਰਕ ਦੇ ਨਿਊ ਜਰਜੀ ਇਸ ਏਰੀਏ ਦੇ ਵਿੱਚ ਸਾਰੇ ਮੈਨੂੰ ਮੈਂ ਇਸ ਏਰੀਏ ਦੇ ਵਿੱਚ ਗੈਸ ਪੰਪ ਸਾਰੇ ਬੰਦ ਹੋ ਗਏ, ਗੈਸ ਆਉਣੀ ਬੰਦ ਹੋ ਗਈ ਸੀ, ਤੇ ਲੋਕੀ ਇੱਕ ਦੇ ਪੰਪ ਤੇ ਕਿਤੇ ਪਤਾ ਲੱਗਦਾ ਸੀ ਰੌਲਾ ਪੈਂਦਾ ਉੱਥੇ ਗੈਸ ਆ ਗਿਆ ਜੀ ਟੈਂਕਰ, ਤੇ ਲੋਕੀ ਉੱਥੇ ਲੈਣਾ ਲਾ ਕੇ ਬਹਿ ਜਾਂਦੇ ਸੀ। ਉਹ ਟਾਈਮ ਵੀ 15-20 ਦਿਨ ਜਿਹੜਾ ਨਿਕਲਿਆ ਨਾ, ਬਹੁਤ ਔਖਾ ਟਾਈਮ ਅਸੀਂ ਦੇਖਿਆ, ਉਹ ਬਹੁਤ ਔਖਾ ਟਾਈਮ ਕੱਢਿਆ, ਪਰ ਇਹ ਹੈ ਕਿ ਉਹ ਸੈਂਡੀ ਤੋਂ ਵੱਡਾ ਨਹੀਂ ਹੋ ਸਕਦਾ, ਇਹ ਬਰਫੀ ਹੈ ਨਾ, ਉਹ ਤਾਂ ਪਾਣੀ ਦੇ ਪਾਣੀ ਆ ਗਿਆ ਸੀ ਪੂਰਾ,
1: ਬਿਲਕੁਲ ਉਹ ਦੂਸਰਾ ਸਟੋਰਮ ਜਿਹਨੂੰ ਤੂਫਾਨ ਹਵਾ ਨੇਰੀ ਸੀ ਉਹਦੇ ਨਾਲ,
0: ਹਾਂ ਉਹ ਬਹੁਤ ਵੱਡਾ ਸੀ ਸੈਂਡੀ
1: ਜੀ। ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਹੈਗੀ ਆ ਖੱਕ ਸਾਹਿਬ ਜੀ, ਉਹ ਇਹ ਆ ਕਿ ਅਮਰੀਕਾ ਵੱਲੋਂ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨੂੰ ਜਿਹੜੇ ਅਰੈਸਟ ਕਰਨ ਕੇ ਇੱਥੇ ਅਮਰੀਕਾ ਵਿਚ ਲਿਆ ਕੇ ਲਿਆਂਦਾ, ਤੇ ਉਹਦੀ ਤੁਹਾਨੂੰ ਪਤਾ ਵੀ ਘਰਵਾਲੀ ਨੂੰ ਵੀ ਨਾਲੇ ਫੜ ਲਿਆਂਦਾ ਆ ਦੋਨੀ ਜੇਲ ਚ, ਤੇ ਉਸ ਤੋਂ ਮਗਰੋਂ ਖੱਕ ਸਾਹਿਬ ਜੀ ਅੱਜ ਪਹਿਲੀ ਵਾਰੀ
0: ਜਿਹੜਾ ਆਮ ਕਰੇਗਾ ਦੋਵਾਂ ਨੂੰ ਜਾਂ ਅਲੱਗ ਅਲੱਗ ਰੱਖੇ ਹੋਣਗੇ, ਚਲੋ ਹਸਬੈਂਡ ਵਾਈਫ
1: ਇਹਦੇ ਬਾਰੇ ਪਤਾ ਨਹੀਂ, ਮੈਂ ਸੱਚ ਮਾਰੂੰਗਾ
0: ਕਰਕੇ ਟਾਈਮ ਤਾਂ ਪਾਸ ਕਰਦੇ ਹੋਣਗੇ ਨਾ।
1: ਹਾਂਜੀ ਹਾਂਜੀ, ਕੁਛ ਨਾ ਕੁਛ ਤਾਂ ਹੋਊਗਾ। ਤੇ ਹੁਣ ਜੇ ਤਾਂ ਅਮਰੀਕਾ ਵੀ ਬਾਕੀ ਦੇ ਦੇਸ਼ਾਂ ਵਾਂਗੂ ਜੇ ਕਾਨੂੰਨ ਨੂੰ ਵਰਤਦਾ ਆ, ਜਿੱਦਾਂ ਹੁਣ ਇੰਡੀਆ ਦੇ ਵਿਚ ਜਿਹੜੇ ਉਹ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਉਹਨਾਂ ਵਾਸਤੇ ਸਪੈਸ਼ਲ ਜੇਲਾਂ ਹੁੰਦੀਆਂ, ਉਹਨਾਂ ਦੇ ਉੱਤੇ ਇੰਨੀ ਸਖਤੀ ਨਹੀਂ ਹੁੰਦੀ, ਉਹਨਾਂ ਦੇ ਕੋਲ ਬਹੁਤ ਸਾਰੀਆਂ ਸੁਵਿਧਾ ਹੁੰਦੀਆਂ, ਹੁਣ ਇਹਨਾਂ ਨੇ ਪਤਾ ਨਹੀਂ ਦੇਣੀਆਂ ਕਿ ਨਹੀਂ ਦੇਣੀਆਂ, ਉਹ ਤਾਂ ਇਹੀ ਜਾਣਦੇ, ਆਪਾਂ ਨੂੰ ਇੰਨਾ ਡੂੰਘਾ ਨਹੀਂ ਪਤਾ, ਪਰ ਫਿਰ ਵੀ ਆਪਾਂ
0: ਵਿਚਾਰੇ ਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਭੱਜਿਆ ਉਹ, ਕਿੱਥੇ ਕਿੱਥੇ ਲੁਕਦਾ ਰਿਹਾ, ਉਹਨੂੰ ਕੁਝ ਉਹਨੂੰ ਦਿੱਤੀਆਂ ਥੋੜੋ ਗਈਆਂ, ਉਹਨੂੰ ਤਾਂ ਬੁਰਾ ਹਾਲ ਕਰਕੇ ਉਹਨੂੰ ਫਾਂਸੀ ਦੇ,
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ। ਤੇ ਇਹਦੇ ਤੋਂ ਖੱਕ ਸਾਹਿਬ ਜੀ, ਉਦੋਂ ਤੋਂ ਬਾਅਦ ਜਦੋਂ ਤੋਂ ਉਹਨੂੰ ਫੜ ਕੇ ਲਿਆਂਦਾ, ਤੁਹਾਨੂੰ ਪਤਾ ਵੀ ਉਹ ਵੋਟਾਂ ਦੇ ਉੱਤੇ ਕਾਫੀ ਉਹ ਹਮਲੇ ਕਰਦੇ ਸੀਗੇ, ਤੇ ਉਸ ਤੋਂ ਬਾਅਦ ਇਸ ਵਾਰੀ ਇੱਕ ਹੋਰ ਹਮਲਾ ਜਿਹੜਾ ਉਹ ਉਧਰਲੇ ਪਾਸੇ ਨੀ ਕਰੀਬੀਅਨ ਜਿੱਧਰ ਵੈਨਜ਼ੂਏਲਾ ਉਧਰਲੇ ਪਾਸੇ ਨੀ, ਪਰ ਜਿਹੜਾ ਸ਼ਾਂਤ ਮਹਾਸਾਗਰ ਕੈਲੀਫੋਰਨੀਆ ਦੇ ਤਾਂ ਪੋਰਟਲੈਂਡ ਦੇ ਓਰੇਗਨ ਦੇ ਸੂਬੇ ਦੇ ਨਾਲ ਇਧਰਲੇ ਪਾਸੇ ਲੱਗਦਾ, ਜਿਹੜਾ ਸਾਡੇ ਵੱਲ ਕੈਲੀਫੋਰਨੀਆ ਇਸ ਸਮੁੰਦਰ ਦੇ ਜਿਹੜਾ ਹੈਗਾ ਇਹਨੂੰ ਸ਼ਾਂਤ ਮਹਾਸਾਗਰ ਕਹਿੰਦੇ ਆ, ਪੈਸੀਫਿਕ ਓਸ਼ਨ ਕਹਿੰਦੇ ਅੰਗਰੇਜ਼ੀ ਦੇ ਵਿੱਚ, ਇਧਰ ਅੱਜ ਉਸ ਤੋਂ ਉਹ ਸਾਰੇ ਸਿਚੁਏਸ਼ਨ ਤੋਂ ਮਗਰੋਂ ਅੱਜ ਪਹਿਲੀ ਵਾਰੀ ਇੱਕ ਹੋਰ ਜਿਹੜੀ ਸੀ ਬੋਟ ਸੀ ਉਹਦੇ ਉੱਤੇ ਹਮਲਾ ਕੀਤਾ, ਜਿਹਦੇ ਵਿੱਚ ਦੋ ਜਿਹੜੇ ਸੱਜਣ ਸੀਗੇ ਉਹਨਾਂ ਦੀਆਂ ਮੌਤਾਂ ਹੋਈਆਂ। ਤੇ ਇਸ ਤੋਂ ਅਗਲੀ ਖ਼ਬਰ ਹੈ ਜਿਹੜੀ ਉਹ ਖੱਕ ਸਾਹਿਬ ਜੀ ਇਹ ਆ ਕਿ ਟਰੰਪ ਪ੍ਰੈਜੀਡੈਂਟ ਟਰੰਪ ਸਾਹਿਬ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਵੱਲੋਂ ਜਿਹੜੀ ਕਾਮਰਸ ਡਿਪਾਰਟਮੈਂਟ ਹੁੰਦੀ ਆ ਖੱਕ ਸਾਹਿਬ ਜੀ, ਇਹਦੀ ਇੱਕ ਅਫਸਰ ਨੂੰ ਨੌਕਰੀ ਤੋਂ ਧੱਕਾ ਮਾਰਿਆ ਗਿਆ, ਜਿਹਦੇ ਵਿਚ ਖੱਕ ਸਾਹਿਬ ਜੀ ਜਿਸ ਨੇ ਤਕਰੀਬਨ ਸਾਰੀਆਂ ਚੀਨ ਤੋਂ ਆ ਰਹੀਆਂ ਜਿਹੜੀਆਂ ਕਾਰਾਂ ਸੀਗੀਆਂ, ਚਾਹੇ ਉਹ ਇਲੈਕਟ੍ਰਿਕ ਕਾਰ ਆ ਚਾਹੇ ਦੂਜੀਆਂ ਆ, ਇਹ ਜਿਹੜੀ ਸੀਗੀ ਇਹਨੇ ਉਹਨਾਂ ਤੇ ਪਾਬੰਦੀ ਲਾ ਕੇ, ਜਾਣੀ ਕਿ ਇੱਕ ਕਿਸਮ ਦੀਆਂ ਕਾਰਾਂ ਚੀਨ ਤੋਂ ਆਉਣੀਆਂ ਰੋਕ ਹੀ ਦਿੱਤੀਆਂ ਸੀਗੀਆਂ, ਤੇ ਇਹ ਕਹਿੰਦੇ ਹੋਏ ਜਿਹੜਾ ਆ ਉਹ ਉਹਨੂੰ ਜਿਹੜਾ ਜੋਬ ਤੋਂ ਜਿਹੜਾ ਘਰ ਨੂੰ ਤੋੜ ਦਿੱਤਾ ਗਿਆ, ਜਾਣੀ ਕਿ ਉਹਨੂੰ ਜਿੱਦਾਂ ਫਾਇਰ ਕਰਨ ਦੀ ਬਜਾਏ ਕਿਸੇ ਨੂੰ ਮਤਲਬ ਤੰਗ ਕਰਕੇ ਜਿਹੜਾ ਹਟਾ ਦੇਣਾ ਉਹਨੂੰ ਵੀ ਉਹ ਆਪੇ ਛੱਡ ਜਾਵੇ, ਉਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਸੀਗੀ। ਤੇ ਇਹ ਜਿਹੜੀ ਸੰਸਥਾ ਸੀਗੀ ਜਿਹਦੀ ਇਹ ਸੀਗੀ,
0: ਇੱਕ ਚੀਜ਼ ਹੋਈ ਆ ਜਿਹੜੀ ਕੈਨੇਡਾ ਵਾ, ਕੈਨੇਡਾ ਨੇ ਚਾਈਨਾ ਤੋਂ ਗੱਡੀਆਂ ਕਦੇ ਤੜਾ ਆਉਣੀਆਂ ਚਾਲੂ ਹੋ ਗਈਆਂ ਉੱਥੇ ਕੈਨੇਡਾ ਦੇ ਵਿੱਚ, ਤੇ ਹੋਰ ਸਮਾਨ ਵੀ ਵੱਧ ਗਿਆ, ਕਿਉਂਕਿ ਜਦੋਂ ਟਰੰਪ ਸਾਹਿਬ ਨੇ ਟੈਰਿਫ ਦਾ ਐਲਾਨ ਕੀਤਾ ਉਹਨਾਂ ਲਈ, ਉਹਨਾਂ ਨੇ ਆਪਣੇ ਰਸਤੇ ਸਾਰੀ ਦੁਨੀਆਂ ਨੇ ਲੱਭ ਲਿਆ ਜੀ ਰਸਤੇ, ਇੰਡੀਆ ਨੇ ਵੀ ਲੱਭ ਲਿਆ, ਯੂਰਪ ਨੇ ਵੀ ਲੱਭ ਲਿਆ, ਯੂਰਪ ਦੀ ਇਸ ਵੇਲੇ ਸੁਣਿਆ ਕਿ ਮੋਦੀ ਸਾਹਿਬ ਨਾਲ ਬਹੁਤ ਬਹੁਤ ਇਜਤਮਾਨ ਵੱਧ ਗਿਆ ਇੰਡੀਆ ਦਾ ਯੂਰਪ ਦੇ ਵਿਚ।
1: ਹਾਂਜੀ, ਇਹਦੇ ਨਾਲ ਖੱਕ ਸਾਹਿਬ ਜੀ ਦੇਖੋ, ਹੁਣ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਹੁਣੇ ਥੋੜਾ ਚਿਰ ਹੋਇਆ ਨਾ ਇਲੈਕਸ਼ਨ ਹੋ ਕੇ ਆ ਅਰਜਨਟੀਨਾ ਦੇ ਵਿਚ,
0: ਹਾਂਜੀ,
1: ਤੇ ਉੱਥੇ ਦਾ ਜਿਹੜਾ ਉਹ ਪ੍ਰੈਜੀਡੈਂਟ ਬਣਾਇਆ ਉਹ ਅਮਰੀਕਾ ਨੇ ਹੀ ਬਣਾਇਆ, ਇਹਨਾਂ ਨੇ ਉਹਦੀ ਮਦਦ ਕੀਤੀ ਸਾਰੀ, ਤੇ ਉਹਨੇ ਉਸ ਵੇਲੇ ਉਹ ਕਹਿੰਦਾ ਸੀਗਾ ਮੈਂ ਆਪਣੀ ਕਰੰਸੀ ਆ ਜਿਹੜੀ ਖਤਮ ਕਰ ਦੇਣੀ ਆ, ਤੇ ਮੈਂ ਅਮਰੀਕਨ ਡਾਲਰ ਆ ਜਿਹੜਾ ਉਹ ਲਾਗੂ ਕਰ ਦੇਣਾ ਇੱਥੇ ਅਰਜਨਟੀਨਾ ਦੇ ਵਿਚ। ਤੇ ਅੱਜ ਦੀ ਖ਼ਬਰ ਦੇ ਵਿਚ ਖੱਕ ਸਾਹਿਬ ਜੀ, ਉਸ ਬੰਦੇ ਨੇ ਵੀ ਉੱਥੋਂ ਦੀ ਜਿਹੜੀ ਪੋਰਟ ਆ ਪਤਾ ਨੀ ਸੈਂਕੜੇ ਕਾਰਾਂ ਦੀਆਂ ਲਾਈਨਾਂ ਦੀਆਂ ਲਾਈਨਾਂ ਲੱਗ ਗਈਆਂ ਜਿਹੜੀਆਂ ਚੀਨ ਤੋਂ ਆ ਰਹੀਆਂ ਆ।
0: ਅੱਛਾ,
1: ਉਹਨੇ ਆਰਡਰ ਕਰਤਾ ਚੀਨ ਤੋਂ ਤੇ ਇਹਦੇ ਨਾਲ ਕੈਨੇਡਾ ਨੇ ਤੁਹਾਨੂੰ ਪਤਾ ਉਹਨੇ ਵੀ ਜਾ ਕੇ ਉਹਦੇ ਨਾਲ ਸੰਧੀ ਕਰ ਲਈ ਆ
0: ਬਿਲਕੁਲ
1: ਚੀਨ ਨਾਲ। ਤੇ ਹੁਣ ਖਾਕ ਸਾਹਿਬ ਜੀ ਕੀ ਆ ਜਿਹੜਾ ਜਿਹੜੀ ਮਤਲਬ ਇਹਨੇ ਉਹ ਜਿਹੜੀ ਸੀਗੀ ਅਫਸਰ ਉਹਨੂੰ ਹਟਾ ਦਿੱਤਾ ਤੇ ਜਿਹੜਾ ਨਾਂ ਹੈਗਾ ਐਲਿਜ਼ਾਬੈਥ ਲਿਸ ਕੈਨਨ ਆ ਉਹਨੂੰ ਜਿਹੜਾ ਰਿਜ਼ਾਇਨ ਦੇਣਾ ਪੈ ਗਿਆ ਕਿਉਂਕਿ ਉਹਦੇ ਤੇ ਫਿਰ ਉਹ ਜਿਆਦਤੀਆਂ ਕਰਦੇ ਹੋਣੇ ਨਾ ਉਹ ਉਹਨੂੰ ਭਜਾਉਣਾ ਚਾਹੁੰਦੇ ਸੀਗੇ ਤੇ ਉਹਨਾਂ ਨੇ ਕੱਢ ਦਿੱਤਾ। ਤੇ ਇਹ ਜਿਹੜੀ ਸੀਗੀ ਐਗਜ਼ੈਕਟਿਵ ਡਾਇਰੈਕਟਰ ਫਾਰ ਜਿਹੜੀ ਸੀਗੀ ਇਨਫੋਰਮੇਸ਼ਨ ਅਤੇ ਕਮਿਊਨੀਕੇਸ਼ਨ ਜਿਹੜਾ ਸੀਗਾ ਉਹਦੀ ਅਤੇ ਟੈਕਨੋਲੋਜੀ ਦੇ ਨਾਲ ਨਾਲ ਜਿਹੜੀਆਂ ਦੂਸਰੀਆਂ ਸਰਵਿਸਾਂ ਉਹਨਾਂ ਦੀ ਚਾਲਕ ਸੀ। ਇਹ ਦਾਤਰਿਆ ਜਿਹੜਾ ਖਾਕ ਸਾਹਿਬ ਜੀ ਖੋਲਿਆ ਵੀ 2022 ਦੇ ਵਿੱਚ ਸੀਗਾ, ਹੋਂਦ ਵਿੱਚ ਆਇਆ ਸੀਗਾ, ਉਸ ਤੋਂ ਪਹਿਲਾਂ ਇਹ ਹੈ ਨਹੀਂ ਸੀਗਾ। ਸੋ ਇਹ ਮੇਰਾ ਖਿਆਲ ਹੈ ਭਾਈ ਜਿਹੜੇ ਡੈਮੋਕ੍ਰੇਟ ਸੀ ਉਹਨਾਂ ਨੇ ਨਵਾਂ ਉਹ ਬਣਾਉਣਾ ਗਵਰਨਮੈਂਟ ਆ ਜਿਹੜੀਆਂ ਨਵੇਂ ਇਹ ਇੱਦਾਂ ਦੇ ਦਾਤਰਿਆ ਜਿਹੜੀ ਖੋਲਦੀਆਂ
0: ਰਹਿੰਦੀਆਂ। ਚੀਮਾ ਸਾਹਿਬ ਜਿਆਦਾ ਜਿਆਦਾ ਜਿਆਦਾ ਕੰਮ ਉਧਰ ਇੰਡੀਆ ਪਾਕਿਸਤਾਨ ਦਾ ਆਏ ਦਿਨ ਖਬਰਾਂ ਸੁਣੀ ਦੀਆਂ ਬਾਜੀ, ਅੱਜ ਵੀ ਹਮਲਾ ਹੋ ਗਿਆ, ਕੱਲ ਨੂੰ ਵੀ ਹੋ ਗਿਆ। ਮਤਲਬ ਕੋਈ ਮੈਨੂੰ ਚਾਹੀਦਾ ਕਿ ਇਹਨਾਂ ਨੂੰ ਬਹਿ ਕੇ ਪਾਕਿਸਤਾਨ ਨੂੰ ਇੰਡੀਆ ਪਾਕਿਸਤਾਨ ਨੂੰ ਚਲੋ ਨੁਕਸਾਨ ਬਹੁਤ ਜ਼ਿਆਦਾ ਹੋਣਾ ਜੇ ਜੰਗ ਲੱਗ ਗਈ,
1: ਬਿਲਕੁਲ ਹੋਣਾ
0: ਚਾਹੀਦਾ। ਐਵੇਂ ਬੁਬਲੀਆਂ ਨਾ ਮਾਰੋ, ਐਵੇਂ ਬੁਬਲੀਆਂ ਮਾਰ ਮਾਰ ਕੇ ਐਵੇਂ ਨਾ ਡਰਾਈਓ, ਨਾ ਕਿਸੇ ਨੇ ਡਰਨਾ ਤੁਹਾਡੇ ਕੋਲੋਂ, ਤੇ ਨਾ ਤੁਸੀਂ ਕਿਸੇ ਤਰੀਕੇ ਨਾਲ ਕੋਸ਼ਿਸ਼ ਵਿਚ ਪਾ ਕੇ ਇਨ੍ਹਾਂ ਦੇ ਨਾਲ ਕੋਈ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਹੈਗੀਆਂ ਪਾਕਿਸਤਾਨ ਦੀਆਂ ਉਹ ਸੋਲਵ ਕਰ ਲਓ ਪ੍ਰੋਬਲਮ ਉਹਨਾਂ ਕੋਲ ਭਾਈ ਸਾਹਿਬ।
1: ਬਿਲਕੁਲ ਬਿਲਕੁਲ, ਆਪਣੇ ਕੋਲ ਦੋ ਰਹਿ ਗਏ ਮੇਰੇ ਕੋਲ, ਇੱਕ ਜ਼ਰੂਰੀ ਜਿਹੜੀਆਂ ਦੋ ਖਬਰਾਂ ਹੈਗੀਆਂ, ਇਹ ਤਾਂ ਆਪਾਂ ਜਿਹੜੀ ਇਹਦਾ ਕਰ ਦਿੱਤਾ ਤੇ ਫਰਾਂਸ ਦਾ ਜਿਹੜਾ ਪ੍ਰੈਜੀਡੈਂਟ ਇਮੈਨੁਅਲ ਮੈਕਰੋਨ ਹੈਗਾ ਤੁਹਾਨੂੰ ਪਤਾ ਉਹ ਵੀ ਡਰਦਾ ਡੁਰਦਾ ਨੀ ਕਿਸੇ ਤੋਂ, ਤੇ ਉਹਨੇ ਵੀ ਉਥੋਂ ਆ ਕੇ ਡੇਵੋਸ ਸਵਿਟਰਲੈਂਡ ਤੋਂ ਆ ਕੇ ਵੀ 2022 ਦੇ ਵਿਚ ਸੀਗਾ, ਹੋਂਦ ਵਿਚ ਆਇਆ ਸੀਗਾ, ਉਸ ਤੋਂ ਪਹਿਲਾਂ ਇਹ ਹੈ ਨਹੀਂ ਸੀਗਾ। ਸੋ ਇਹ ਮੇਰਾ ਖਿਆਲ ਹੈ ਭਾਈ ਜਿਹੜੇ ਡੈਮੋਕ੍ਰੇਟ ਸੀ ਉਹਨਾਂ ਨੇ ਨਵਾਂ ਉਹ ਬਣਾਉਣਾ ਗਵਰਨਮੈਂਟ ਆ ਜਿਹੜੀਆਂ ਨਵੇਂ ਇਹ ਇੱਦਾਂ ਦੇ ਦਾਤਰਿਆ ਜਿਹੜੀ ਖੋਲਦੀਆਂ ਰਹਿੰਦੀਆਂ।
0: ਚੀਮਾ ਸਾਹਿਬ ਜਿਆਦਾ ਜਿਆਦਾ ਜਿਆਦਾ ਕੰਮ ਉਧਰ ਇੰਡੀਆ ਪਾਕਿਸਤਾਨ ਦਾ ਆਏ ਦਿਨ ਖਬਰਾਂ ਸੁਣੀ ਦੀਆਂ ਬਾਜੀ, ਅੱਜ ਵੀ ਹਮਲਾ ਹੋ ਗਿਆ, ਕੱਲ ਨੂੰ ਵੀ ਹੋ ਗਿਆ। ਮਤਲਬ ਕੋਈ ਮੈਨੂੰ ਚਾਹੀਦਾ ਕਿ ਇਹਨਾਂ ਨੂੰ ਬਹਿ ਕੇ ਪਾਕਿਸਤਾਨ ਨੂੰ ਇੰਡੀਆ ਪਾਕਿਸਤਾਨ ਨੂੰ ਚਲੋ ਨੁਕਸਾਨ ਬਹੁਤ ਜ਼ਿਆਦਾ ਹੋਣਾ ਜੇ ਜੰਗ ਲੱਗ ਗਈ,
1: ਬਿਲਕੁਲ ਹੋਣਾ
0: ਚਾਹੀਦਾ। ਐਵੇਂ ਬੁਬਲੀਆਂ ਨਾ ਮਾਰੋ, ਐਵੇਂ ਬੁਬਲੀਆਂ ਮਾਰ ਮਾਰ ਕੇ ਐਵੇਂ ਨਾ ਡਰਾਈਓ, ਨਾ ਕਿਸੇ ਨੇ ਡਰਨਾ ਤੁਹਾਡੇ ਕੋਲੋਂ, ਤੇ ਨਾ ਤੁਸੀਂ ਕਿਸੇ ਤਰੀਕੇ ਨਾਲ ਕੋਸ਼ਿਸ਼ ਵਿਚ ਪਾ ਕੇ ਇਨ੍ਹਾਂ ਦੇ ਨਾਲ ਕੋਈ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਹੈਗੀਆਂ ਪਾਕਿਸਤਾਨ ਦੀਆਂ ਉਹ ਸੋਲਵ ਕਰ ਲਓ ਪ੍ਰੋਬਲਮ ਉਹਨਾਂ ਕੋਲ ਭਾਈ ਸਾਹਿਬ।
1: ਬਿਲਕੁਲ ਬਿਲਕੁਲ, ਆਪਣੇ ਕੋਲ ਦੋ ਰਹਿ ਗਏ ਮੇਰੇ ਕੋਲ, ਇੱਕ ਜ਼ਰੂਰੀ ਜਿਹੜੀਆਂ ਦੋ ਖਬਰਾਂ ਹੈਗੀਆਂ, ਇਹ ਤਾਂ ਆਪਾਂ ਜਿਹੜੀ ਇਹਦਾ ਕਰ ਦਿੱਤਾ ਤੇ ਫਰਾਂਸ ਦਾ ਜਿਹੜਾ ਪ੍ਰੈਜੀਡੈਂਟ ਇਮੈਨੁਅਲ ਮੈਕਰੋਨ ਹੈਗਾ ਤੁਹਾਨੂੰ ਪਤਾ ਉਹ ਵੀ ਡਰਦਾ ਡੁਰਦਾ ਨੀ ਕਿਸੇ ਤੋਂ, ਤੇ ਉਹਨੇ ਵੀ ਉਥੋਂ ਆ ਕੇ ਡੇਵੋਸ ਸਵਿਟਰਲੈਂਡ ਤੋਂ ਆ ਕੇ ਉਹਨੇ ਕਹਿ ਦਿੱਤਾ ਕਿ ਅਸੀਂ ਜਿਹੜਾ ਆ ਉਹ ਜਿਹੜੀ

0: ਹਾਂ ਤੁਸੀਂ ਕਿਸੇ ਤਰੀਕੇ ਨਾਲ ਕੋਸ਼ਿਸ਼ ਵਿਚ ਪਾ ਕੇ ਇਨ੍ਹਾਂ ਦੇ ਨਾਲ ਕੋਈ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਹੈਗੀਆਂ ਪਾਕਿਸਤਾਨ ਦੀਆਂ ਉਹ ਸੋਲਵ ਕਰ ਲਓ ਪ੍ਰੋਬਲਮ ਉਹਨਾਂ ਕੋਲ ਭਾਈ ਸਾਹਿਬ
1: ਬਿਲਕੁਲ ਬਿਲਕੁਲ ਖਾਲਸਾ ਜੀ ਮੈਨੂੰ ਆਪਣੇ ਕੋਲ ਦੋ ਰਹਿ ਗਏ ਮੇਰੇ ਕੋਲ ਇੱਕ ਜ਼ਰੂਰੀ ਅੱਜ ਦੀਆਂ ਦੋ ਖਬਰਾਂ ਹੈਗੀਆਂ ਇਹ ਤਾਂ ਆਪਾਂ ਜਿਹੜੀ ਇਹਦਾ ਕਰ ਦਿੱਤਾ ਤੇ ਫਰਾਂਸ ਦਾ ਜਿਹੜਾ ਪ੍ਰੈਜੀਡੈਂਟ ਇਮੈਨੁਅਲ ਮੈਕਰੋਨ ਹੈਗਾ ਤੁਹਾਨੂੰ ਪਤਾ ਉਹ ਵੀ ਡਰਦਾ ਡੁਰਦਾ ਨਹੀਂ ਕਿਸੇ ਤੋਂ ਤੇ ਉਹਨੇ ਵੀ ਉਥੋਂ ਆ ਕੇ ਡੇਵੋਸ ਸਵਿਟਰਲੈਂਡ ਤੋਂ ਆ ਕੇ ਉਹਨੇ ਕਹਿ ਦਿੱਤਾ ਕਿ ਅਸੀਂ ਜਿਹੜਾ ਆ ਉਹ ਜਿਹੜੀ ਆ ਧੱਕੇਸ਼ਾਹੀ ਨਹੀਂ ਚੱਲਣ ਦੇਵਾਂਗੇ ਟਰੰਪ ਅਮਰੀਕਾ ਦੀ ਧੱਕੇਸ਼ਾਹੀ ਅਸੀਂ ਨਹੀਂ ਚੱਲਣ ਦੇਣੀ ਤੇ ਇਹਦੇ ਨਾਲ ਖਾਕ ਸਾਹਿਬ ਦੀ ਇੱਕ ਜਿਹੜੀ ਜ਼ਰੂਰੀ ਆਪਾਂ ਗੱਲ ਕਰਨੀ ਸੀਗੀ ਉਹ ਸੀਗੀ ਆਹ ਜਿਹੜੀ ਆਪਾਂ ਹੁਣ ਸੱਜਣਾ ਨੂੰ ਪੜ੍ਹ ਕੇ ਸੁਣਾਉਣੀ ਆ ਖਾਕ ਸਾਹਿਬ ਦੀ ਇਹ ਹੈਗੀ ਆ ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਮਾਰਕ ਕਾਰਨੀ ਉਹਨੇ ਖਾਕ ਸਾਹਿਬ ਦੀ ਜਿਹੜੀ ਆ ਸਪੀਚ ਦਿੱਤੀ ਆ ਨਾ ਉਹ ਖਾਕ ਸਾਹਿਬ ਜੀ ਉਹਦਾ ਇੱਕ ਇੱਕ ਅੱਖਰ ਆ ਜਿਹੜਾ ਉਹ ਜਿਹੜਾ ਪੜ੍ਹ ਕੇ ਬੰਦੇ ਨੂੰ ਸਮਝਣਾ ਚਾਹੀਦਾ ਉਹਨੇ ਕਮਾਲ ਕਰ ਦਿੱਤੀ ਉਹਨੇ ਕਿਸੇ ਦਾ ਨਾਂ ਲੈ ਤੋਂ ਬਗੈਰ ਨਾ ਕਿਸੇ ਦੇਸ਼ ਦਾ ਨਾ ਕਿਸੇ ਆਗੂ ਦਾ ਨਾਂ ਲੈ ਤੋਂ ਬਗੈਰ ਹੀ ਸਾਰਿਆਂ ਦੇ ਨਾਂ ਲੈ ਤੇ ਵੀ ਇਹਨੇ ਆਹ ਕਰ ਰਿਹਾ ਤੇ ਇਹਨੇ ਆਹ ਕੀਤਾ ਤੇ ਇਹ ਮੈਂ ਹੁਣ ਪੜ੍ਹ ਕੇ ਆਪਣੇ ਸੁਣ ਕੇ ਪੰਜਾਬੀ
0: ਵਿੱਚ ਕੱਟੀ ਜਾਣੀ ਮਜ਼ਾ ਨੀ ਹੋਣਾ ਤੁਸੀਂ ਉਦਾਂ ਦੱਸ ਦਿਓ
1: ਕੋਈ ਗੱਲ ਨੀ ਆਪਾਂ ਮਾਰਕ ਕਾਰਨੀ ਦਾ ਭਾਸ਼ਣ ਅਸਲ ਵਿਚ ਪੂੰਜੀਵਾਦ ਵਿਸ਼ਵ ਪ੍ਰਣਾਲੀ ਦੇ ਸੰਕਟ ਦੀ ਖੁੱਲੀ ਕਬੂਲੀਅਤ ਹੈ ਇਹ ਕੋਈ ਨੈਤਿਕ ਬਿਆਨ ਨਹੀਂ ਇਹ ਤਾਕਤਾਂ ਦੇ ਬਦਲ ਦੇ ਸੰਤੁਲਿਤ ਦੀ ਸਾਫ਼ ਰਿਪੋਰਟ ਹੈ ਮੁੱਦਾ ਨਿਯਮਾਂ ਦਾ ਨਹੀਂ ਮੁੱਦਾ ਉਤਪਾਦਨ ਸਰੋਤਾਂ ਅਤੇ ਮੰਡੀਆਂ ਉੱਤੇ ਕਾਬੂ ਦਾ ਹੈ ਜਦ ਤੱਕ ਅਮਰੀਕਾ ਦੀ ਆਰਥਿਕ ਅਤੇ ਫੌਜੀ ਛਤਰਛਾਇਆ ਕਾਇਮ ਸੀ ਨਿਯਮ ਚੱਲਦੇ ਰਹੇ ਹੁਣ ਜਦ ਪੂੰਜੀਵਾਦ ਦਾ ਸੰਕਟ ਹੈ ਦੇਖੋ ਜਿਹੜੀ ਅਮਰੀਕਾ ਦਾ ਸਿਸਟਮ ਹੈ ਇਹਨੂੰ ਉਹ ਖਤਰਾ ਪੈ ਗਿਆ ਹੁਣ ਕਹਿੰਦੇ ਆ ਨਿਯਮੇ ਆ ਜਿਹੜੇ ਉਹ ਬਦਲ ਗਏ ਬੇਈਮਾਨ ਹੋ ਗਏ ਕਾਰਨੀ ਜਿਸ ਨਿਯਮ ਆਧਾਰਿਤ ਵਿਵਸਥਾ ਦੇ ਖਤਮ ਹੋਣ ਦੀ ਗੱਲ ਕਰਦਾ ਹੈ ਉਹ ਅਸਲ ਵਿਚ ਅਮਰੀਕੀ ਸਾਮਰਾਜਵਾਦ ਦਾ ਢਾਂਚਾ ਸੀ WTO ਜਿਹੜਾ ਹੈਗਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹਨੂੰ ਕਹਿੰਦੇ ਆ UN ਅਤੇ COP ਵਰਗੀਆਂ ਸੰਸਥਾਵਾਂ ਕਦੇ ਵੀ ਨਿਰਪੱਖ ਨਹੀਂ ਸਨ ਇਹ ਵਿਕਸਿਤ ਪੂੰਜੀਵਾਦ ਦੇਸ਼ਾਂ ਦੇ ਹਿੱਤਾਂ ਦੀ ਰੱਖਿਆ ਲਈ ਬਣਾਈਆਂ ਗਈਆਂ ਸਨ ਹੁਣ ਜਦ ਇਹ ਸੰਸਥਾਵਾਂ ਉਹ ਹਿੱਤ ਪੂਰੇ ਕਰਨ ਵਿਚ ਅਸਫਲ ਹੋ ਰਹੀਆਂ ਹਨ ਉਹਨਾਂ ਨੂੰ ਕਮਜ਼ੋਰ ਕਿਹਾ ਜਾ ਰਿਹਾ ਹੈ ਹੁਣ ਗੱਲ ਸਮਝ ਗਏ ਆਰਥਿਕ ਜੁੜਾਅ ਨੂੰ ਹਥਿਆਰ ਬਣਾਉਣ ਦੀ ਗੱਲ ਨਵੀਂ ਨਹੀਂ ਇਹ ਸਾਮਰਾਜਵਾਦ ਦੀ ਪੁਰਾਣੀ ਤਕਨੀਕ ਹੈ ਕਰਜ਼ਾ ਵਪਾਰ ਟੈਕਨੋਲੋਜੀ ਅਤੇ ਸਪਲਾਈ ਚੇਨ ਹਮੇਸ਼ਾ ਹੀ ਦਬਾਅ ਦੇ ਔਜ਼ਾਰ ਰਹੇ ਹਨ ਫਰਕ ਸਿਰਫ ਇਹ ਹੈ ਕਿ ਹੁਣ ਦਰਮਿਆਨੇ ਦੇਸ਼ ਵੀ ਇਸ ਦਬਾਅ ਨੂੰ ਸਿੱਧਾ ਮਹਿਸੂਸ ਕਰ ਰਹੇ ਹਨ ਆਪਾਂ ਮਿਡਲ ਕਲਾਸ ਦੀ ਅਮਰੀਕਾ ਦੀ ਗੱਲ ਕੀਤੀ ਨਾ ਉਸੇ ਦੀ ਗੱਲ ਕਰਦੇ ਆ ਕਾਰਨੀ ਦੀ ਰਾਜਨੀਤਿਕ ਖੁਦ ਮੁਖਤਿਆਰੀ ਦੀ ਗੱਲ ਅਸਲ ਵਿਚ ਰਾਸ਼ਟਰੀ ਪੂੰਜੀ ਦੀ ਸੁਰੱਖਿਆ ਦੀ ਗੱਲ ਹੈ ਊਰਜਾ ਭੋਜਨ ਅਤੇ ਖਣਿਜਾਂ ਉੱਤੇ ਕਾਬੂ ਮਜ਼ਦੂਰ ਵਰਗ ਲਈ ਨਹੀਂ ਇਹ ਰਾਜ ਅਤੇ ਦੇਸੀ ਕਾਰਪੋਰੇਟ ਵਰਗ ਲਈ ਹੈ ਤਾਂ ਜੋ ਉਹ ਵਿਸ਼ਵ ਪੂੰਜੀ
0: ਚੀਮਾ ਸਾਹਿਬ ਹੁਣ ਆ ਗਏ ਡਾਕਟਰ ਸਾਹਿਬ ਚੀਮਾ ਸਾਹਿਬ ਤੁਹਾਨੂੰ ਫੋਨ ਕਰੋ ਕੀ ਹੋਏ ਉਧਰ ਮਿਲਦਾ ਤਾਂ ਉਧਰ ਚਲੇ ਕਟਿਆਂਦਾ ਇਹ ਬੜਾ ਹੀ ਪੰਗਾ ਪੈ ਗਿਆ ਮੇਰੇ ਫੋਨ ਦਾ ਡਾਕਟਰ ਸਾਹਿਬ ਹੋਲਡ ਕਰਿਓ ਜੀ
1: ਇਹ ਲੋਕਾਂ ਦੇ ਗੱਠਜੋੜ ਨਹੀਂ ਆਵਾਜ਼ ਆ ਰਹੀ ਹੈ ਜੀ
0: ਆਵਾਜ਼ ਤਾਂ ਆ ਰਹੀ ਡਾਕਟਰ ਸਾਹਿਬ ਦਾ ਵਿਚ ਆ ਗਿਆ ਫੋਨ ਤੇ ਮੈਂ ਕੋਸ਼ਿਸ਼ ਕਰ ਰਿਹਾ ਪਤਾ ਨੀ ਕਿਉਂ ਨੀ ਮਿਲਦਾ ਚੀਮਾ ਸਾਹਿਬ ਰੋਜ਼ ਮੈਂ ਇਹਦੇ ਹੁੰਦਾ ਕਿਉਂ ਨੀ ਗਾ ਮੈਨੂੰ ਅੱਜ ਤੱਕ ਸਮਝ ਨੀ ਆਈ ਚਲੋ ਮੈਂ ਡਾਕਟਰ ਸਾਹਿਬ ਨਾਲ ਕਰਦਾ ਤੁਸੀਂ ਕੱਟ ਦਿਓ ਤੇ ਕੱਟ ਕੇ ਨਾ ਆਪਾਂ ਵਟਸਐਪ ਤੇ ਨਾ ਤੁਸੀਂ ਮੈਨੂੰ ਮੁੜ ਕੇ ਕਾਲ ਕਰੋ
1: ਰੈਗੂਲਰ ਫੋਨ ਤੇ ਕਰਾਂ
0: ਹਾਂ ਰੈਗੂਲਰ ਇਸੇ ਨੰਬਰ ਤੇ ਇੱਦਾਂ ਹੀ
1: ਓਕੇ
0: ਜੀ ਡਾਕਟਰ ਸਾਹਿਬ ਪ੍ਰੋਬਲਮ ਹੋ ਜਾਂਦੀ ਹੈ ਜੀ ਪਤਾ ਨੀ ਕਿਉਂ ਨੀ ਚੀਮਾ ਸਾਹਿਬ ਦਾ ਵਿੱਚ ਆਉਂਦਾ ਮੈਂ ਇੱਕ ਐਡ ਕਰਕੇ ਦੇਖਦਾ ਜੀ ਇੱਥੇ ਆਉਂਦਾ ਹੁੰਦਾ ਸੀ ਬਟਨ
2: ਲੇਟਰ
0: ਜੀ ਇੱਕ ਸੈਕਿੰਡ ਡਾਕਟਰ ਸਾਹਿਬ ਬਹੁਤ ਪ੍ਰੋਬਲਮ ਹੁੰਦੀ ਪਤਾ ਨੀ ਕਿਉਂ ਹੁੰਦਾ ਇੱਦਾਂ ਮੇਰੇ ਨਾਲ ਡਾਕਟਰ ਸਾਹਿਬ ਆਓ ਜੀ ਤੁਸੀਂ ਆਓ ਡਾਕਟਰ ਸਾਹਿਬ ਚੀਮਾ ਸਾਹਿਬ ਨਹੀਂ ਲੱਗ ਰਹੀ ਵਿਚ ਪਈ ਕੀ ਪ੍ਰੋਬਲਮ ਆ
1: ਚਲੋ ਕੋਈ ਗੱਲ ਨੀ
0: ਮੈਂ ਤੁਹਾਨੂੰ ਤੰਗ ਆ ਗਿਆ ਮੈਂ ਕੱਲ ਚੈੱਕ ਕਰਾਉਣਾ ਜੀ ਜੀ ਡਾਕਟਰ ਸਾਹਿਬ ਆਓ ਜੀ ਸਤਿ ਸ੍ਰੀ ਅਕਾਲ ਚੀਮਾ ਸਾਹਿਬ ਦੇ ਵਿਚ ਪਤਾ ਨੀ ਕਿਉਂ ਨੀ ਐਡ ਹੋ ਰਿਹਾ ਆਓ ਜੀ ਸਤਿ ਸ੍ਰੀ ਅਕਾਲ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਰੋਜ਼ ਦੀ